Shut up!

Oh,

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁੱਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹਿ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ। ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹਿ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ, ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਤ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹਿ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ, ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

0: ದ್ವಾಪ ರೇಡಿಯೋ.
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਹਰਵੰਸ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ. ਪਿਆਰੇ ਸਰੋਤਿਓ, ਅੱਜ 8 ਨਵੰਬਰ 2020 ਦਿਨ ਐਤਵਾਰ ਹੈ, ਸ਼ਾਮ ਦੇ 5 ਵਜਦੇ ਹਨ ਤੇ ਮੈਂ 29ਵਾਂ ਕਵੀ ਦਰਬਾਰ ਤੁਹਾਡੇ ਲਈ ਲੈ ਕੇ ਹਾਜ਼ਰ ਹਾਂ. ਨਵੰਬਰ ਦਾ ਮਹੀਨਾ ਹੈ. ਨਵੰਬਰ ਦੇ ਮਹੀਨੇ ਦੇ ਵਿੱਚ ਅਸੀਂ ਆਪਣੀ ਮਾਂ ਬੋਲੀ ਨਾਲ ਸੰਬੰਧਿਤ ਜਿਹੜੇ ਬਹੁਤ ਸਾਰੇ ਸਮਾਗਮ ਕਰਦੇ ਹਾਂ ਤੇ ਮਾਂ ਬੋਲੀ ਮਨੁੱਖ ਲਈ ਬਹੁਤ ਹੀ ਮਹੱਤਵਪੂਰਨ ਚੀਜ਼ ਹੁੰਦੀ ਹੈ. ਇਸ ਦੇ ਬਿਨਾਂ ਉਸਦਾ ਸਮੁੱਚਾ ਵਿਕਾਸ ਨਹੀਂ ਹੁੰਦਾ ਤੇ ਬੱਚਿਆਂ ਨੂੰ ਜਿਹੜਾ ਆ ਜੋ ਕੁਝ ਵੀ ਅਸੀਂ ਸਿਖਾਉਣਾ ਚਾਹੁੰਦੇ ਹਾਂ ਜਾਂ ਬੱਚੇ ਜੋ ਕੁਝ ਸਿੱਖਦੇ ਨੇ ਉਹ ਸਾਰਾ ਕੁਝ ਜਿਹੜਾ ਮਾਂ ਬੋਲੀ ਰਾਹੀਂ ਸਿੱਖਦੇ ਨੇ. ਤੇ ਜੇ ਅਸੀਂ ਬੱਚੇ ਨੂੰ ਆਪਣੀ ਉਸਦੀ ਪੜ੍ਹਾਈ, ਉਸਦੀ ਵਿੱਦਿਆ, ਉਸਦੀ ਸਿੱਖਿਆ ਮਾਂ ਬੋਲੀ ਵਿੱਚ ਦੇਵਾਂਗੇ ਤਾਂ ਉਹ ਬਹੁਤ ਵਧੀਆ ਉਸਦੀ ਉਸਾਰੀ ਹੁੰਦੀ ਹੈ, ਉਹ ਬਹੁਤ ਵਧੀਆ ਮਨੁੱਖ ਬਣਦਾ ਹੈ. ਤੇ ਜੇ ਅਸੀਂ ਉਸ ਨੂੰ ਮਾਂ ਬੋਲੀ ਦੀ ਥਾਂ ਤੇ ਹੋਰ ਭਾਸ਼ਾਵਾਂ ਦੇ ਵਿੱਚ ਉਸਦੀ ਸਿੱਖਿਆ ਦਾ ਪ੍ਰਬੰਧ ਕਰਦੇ ਹਾਂ ਤਾਂ ਉਸਦਾ ਸਹੀ ਢੰਗ ਨਾਲ ਵਿਕਾਸ ਨਹੀਂ ਹੁੰਦਾ. ਤੇ ਮਾਂ ਬੋਲੀ ਦੀ ਮਹੱਤਤਾ ਨੂੰ ਸਾਹਮਣੇ ਰੱਖਦੇ ਹੋਏ ਜਿਹੜਾ ਆ ਅਸੀਂ ਜਿਹੜਾ ਆ ਇਸ ਹਫ਼ਤੇ ਦਾ ਇਹ ਕਵੀ ਦਰਬਾਰ ਸ਼ੁਰੂ ਕਰਨ ਜਾ ਰਹੇ ਹਾਂ. ਮਾਂ ਬੋਲੀ ਤੋਂ ਬਿਨਾਂ ਜਿਹੜਾ ਆ ਕਹਿ ਲਈਏ ਮਨੁੱਖ ਜਿਹੜਾ ਇੱਕ ਕਿਸਮ ਦਾ ਊਣਾ ਊਣਾ ਹੁੰਦਾ ਹੈ. ਜੇ ਉਸਨੇ ਦੂਸਰੀਆਂ ਭਾਸ਼ਾਵਾਂ ਵੀ ਕੋਈ ਸਿੱਖਣੀਆਂ ਨੇ ਤਾਂ ਉਹ ਮਾਂ ਬੋਲੀ ਦੀ ਮਦਦ ਦੇ ਨਾਲ ਹੀ ਸਿੱਖ ਸਕਦਾ ਹੈ. ਤੇ ਇਸ ਕਰਕੇ ਮਾਂ ਬੋਲੀ ਜਿਹੜੀ ਆ ਮਨੁੱਖ ਦੇ ਸਮੁੱਚੇ ਵਿਕਾਸ ਦੇ ਵਿੱਚ ਉਸਦਾ ਬਹੁਤ ਵੱਡਾ ਯੋਗਦਾਨ ਹੈ. ਤੇ ਸਾਨੂੰ ਚਾਹੀਦਾ ਅਸੀਂ ਆਪਣੇ ਬੱਚਿਆਂ ਨੂੰ, ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੀ ਮਾਂ ਬੋਲੀ ਦੇ ਵਿੱਚ ਸਿੱਖਿਆ ਦੇਈਏ. ਜਿੱਥੇ ਪੰਜਾਬੀਆਂ ਦਾ ਇਹ ਫਰਜ਼ ਬਣਦਾ ਕਿ ਉਹ ਆਪਣੇ ਬੱਚਿਆਂ ਨੂੰ ਪੰਜਾਬੀ ਬੋਲੀ ਸਿਖਾਉਣ, ਉੱਥੇ ਹੋਰ ਵੱਖ ਵੱਖ ਭਾਸ਼ਾਵਾਂ ਜਿੱਥੇ ਜਿੱਥੇ ਵੀ ਲੋਕ ਰਹਿੰਦੇ ਨੇ ਜਿਹੜੀ ਉਹ ਆਪ ਜਾਣਦੇ ਨੇ, ਜਿਹੜੀ ਉਹਨਾਂ ਦੀ ਮਾਂ ਨੇ ਉਹਨਾਂ ਨੂੰ ਭਾਸ਼ਾ ਸਿਖਾਈ ਆ, ਉਸੇ ਭਾਸ਼ਾ ਦੇ ਵਿੱਚ ਜਿਹੜੀ ਆ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਜਿਹੜਾ ਆ ਉਹ ਬੋਲੀ ਸਿਖਾਉਣ. ਤੇ ਜੇ ਅਸੀਂ ਹਰ ਕੋਈ ਆਪਣੇ ਜਿਹੜਾ ਆ ਬੱਚਿਆਂ ਨੂੰ, ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਮਾਂ ਬੋਲੀ ਤੇ ਕੇਂਦਰਿਤ ਰੱਖ ਕੇ ਉਹਨਾਂ ਦੀ ਸਿੱਖਿਆ ਦਾ ਪ੍ਰਬੰਧ ਕਰਾਂਗੇ ਤਾਂ ਉਹ ਆਪਣੇ ਲਈ, ਆਪਣੇ ਸਮਾਜ ਲਈ ਤੇ ਆਪਣੇ ਦੇਸ਼ ਲਈ ਜਿਹੜਾ ਬਹੁਤ ਵੱਡਾ ਯੋਗਦਾਨ ਪਾ ਸਕਦੇ ਨੇ. ਤੇ ਅੱਜ ਦੇ ਕਵੀ ਦਰਬਾਰ ਦਾ ਆਰੰਭ ਕਰਨ ਲਈ ਮੈਂ ਸਭ ਤੋਂ ਪਹਿਲੇ ਸਾਡੇ ਲੁਧਿਆਣਾ ਜ਼ਿਲ੍ਹੇ ਦੇ ਜਗਰਾਵਾਂ ਤੋਂ ਬਬਲੀ ਸੋਹਤਾ ਨੂੰ ਸੱਦਾ ਦਿਆਂਗਾ ਕਿ ਉਹ ਆਪਣੀ ਰਚਨਾ ਲੈ ਕੇ ਹਾਜ਼ਰ ਹੋਵੇ. ਬਬਲੀ ਸੋਹਤਾ,
2: ਮੈਂ ਰਵੰਸਰੀ ਹੂੰ ਸਰ ਦੀ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਆਪਣੇ ਦੁਆਬੇ ਰੇਡੀਓ ਦੇ ਵਿੱਚ ਗੀਤ ਪੇਸ਼ ਕਰਨ ਦਾ ਸੱਦਾ ਦਿੱਤਾ. ਇਹ ਗੀਤ ਫਿਰ ਉਹਦਾ ਗੀਤ ਹੈ ਜੋ ਸਾਮਲੀ ਰੰਗ ਗਰੀਬ ਘਰ ਦੀ ਕੁੜੀ, ਸਾਮਲੀ ਰੰਗ ਦੀ, ਕਾਲੇ ਰੰਗ ਦੀ, ਜੋ ਤਾਨੇ ਮੀਣੇ ਲੋਕਾਂ ਦੀਆਂ ਨਜ਼ਰਾਂ 'ਚ ਆਪਣੇ ਆਪ ਨੂੰ ਅਲੱਗ ਕੀਤਾ ਕਰਦੀਆਂ ਨੇ, ਉਹ ਸ਼ਰਮ ਮਹਿਸੂਸ ਕਰਦੀਆਂ ਨੇ ਜਾਂ ਉਹਨਾਂ ਨੂੰ ਦੂਰ ਕੀਤਾ ਚਾਹੁੰਦਾ ਆਪਣੇ ਮਹਿਫਲ ਦੇ ਵਿੱਚੋਂ, ਆਪਣੀ ਜ਼ਿੰਦਗੀ ਦੇ ਵਿੱਚੋਂ. ਹਮੇਸ਼ਾ ਕਾਲੇ ਰੰਗ ਨੂੰ ਲੈ ਕੇ ਮਨਹੂਸ ਸਮਝਿਆ ਜਾਂਦਾ ਹੈ. ਨੂੰ ਮੈਂ ਗੀਤ ਰਾਹੀਂ ਪੇਸ਼ ਕਰਨਾ ਚਾਹੁੰਦੀ ਹਾਂ. ਉਮੀਦ ਰੱਖਦੀ ਹਾਂ ਸੁਣਨ ਵਾਲਿਆਂ ਤੋਂ ਕਿ ਤੁਸੀਂ ਸਾਰੇ ਪਸੰਦ ਕਰੋਗੇ ਵਿਰਹੋ ਦਾ ਗੀਤ. ਮੈਂ ਉੱਜੜੀ ਬਾਗਾਂ ਦੀ ਬੁਲਬੁਲ,

0: ਧੰਨਵਾਦ ਧੰਨਵਾਦ।
1: ਬੰਬਾ ਰੇਡੀਓ ਦੇ ਪਿਆਰੇ ਸਰੋਤਿਓ, ਸਾਡੀ ਕਾਮ ਮਹਿਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਜ਼ਿਲ੍ਹਾ ਜਲੰਧਰ ਦੀ ਤਹਿਸੀਲ ਫਲੌਰ ਦੇ ਕਸਬਾ ਅਤੇ ਇੱਕ ਵੱਡੇ ਪਿੰਡ ਦਸਾਂਝ ਕਲਾਂ ਤੋਂ ਰਾਮ ਪ੍ਰਕਾਸ਼ ਟੋਨੀ ਜੀ, ਜਿਹੜੇ ਕਿ ਪੰਜਾਬੀ ਸਿਹਤ ਸਭਾ ਦਸਾਂਝ ਕਲਾਂ ਦੇ ਜਨਰਲ ਸਕੱਤਰ ਨੇ, ਪਹਿਲਾਂ ਵੀ ਇਹ ਸਾਡੇ ਕਵੀ ਦਰਬਾਰ ਦੇ ਵਿੱਚ ਆ ਚੁੱਕੇ ਨੇ। ਅੱਜ ਫਿਰ ਉਹ ਇੱਕ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ, ਰਾਮ ਪ੍ਰਕਾਸ਼ ਟੋਨੀ ਜੀ ਦਾ ਸਾਡੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ। ਟੋਨੀ ਜੀ, ਜੀ ਆਇਆਂ ਨੂੰ।
2: ਸਤਿਕਾਰਯੋਗ ਸਾਥੀਓ, ਮੈਂ ਤੁਹਾਡੇ ਨਾਲ ਆਪਣਾ ਗੀਤ ਸਾਂਝਾ ਕਰਨ ਜਾ ਰਿਹਾ ਹਾਂ। ਇੱਥੋਂ ਉੱਡ ਜਾ ਕਾਲਿਆ ਕਾਵਾਂ ਵੇ, ਇੱਥੋਂ ਉੱਡ ਜਾ ਕਾਲਿਆ ਕਾਵਾਂ ਵੇ, ਤੈਨੂੰ ਕਿੱਥੋਂ ਚੂਰੀਆਂ ਪਾਵਾਂ ਵੇ, ਤੈਨੂੰ ਕਿੱਥੋਂ ਚੂਰੀਆਂ ਪਾਵਾਂ ਵੇ, ਲੋਕਾਂ ਪਾਣੇ ਆਈ ਆਜ਼ਾਦੀਏ, ਸਾਡੀ ਤਾਂ ਹੋਈ ਬਰਬਾਦੀ ਏ, ਬਹਿ ਜਾ ਤੈਨੂੰ ਦੁੱਖ ਖੋਲ ਸੁਣਾਵਾਂ ਵੇ, ਇੱਥੋਂ ਉੱਡ ਜਾ ਕਾਲਿਆ ਕਾਵਾਂ ਵੇ, ਤੈਨੂੰ ਕਿੱਥੋਂ ਚੂਰੀਆਂ ਪਾਵਾਂ ਵੇ। ਮਜ਼ਦੂਰਾਂ ਬਲੂਰਾਂ ਦੀ ਸੁਣਦਾ ਕੋਈ ਨਾ, ਮਾੜੇ ਨੂੰ ਮਿਲਦੀ ਕਿਤੇ ਟੋਈ ਨਾ, ਕੱਲੀ ਜਿੰਦ ਕੱਲੀ ਜਿੰਦ ਕੂੰਜ ਵਾਂਗ ਕਰ ਲਾਵੇ ਵੇ, ਇੱਥੋਂ ਉੱਡ ਜਾ ਕਾਲਿਆ ਕਾਵਾਂ ਵੇ, ਤੈਨੂੰ ਕਿੱਥੋਂ ਚੂਰੀਆਂ ਪਾਵਾਂ ਵੇ। ਅਸੀਂ ਤਾਂ ਨੇ ਆਪਣਾ ਵੇਚ ਕੇ ਡੰਗ ਟਪਾ

0: ਆਵੇ, ਇੱਥੋਂ ਉੱਡ ਜਾ ਕਾਲਿਆ ਕਾਮ ਆਵੇ, ਤੈਨੂੰ ਕਿੱਥੋਂ ਚੂਰੀਆਂ ਪਾਮ ਆਵੇ। ਇੱਥੇ ਸੰਦੇ ਪੈ ਨੇ ਡੰਗ ਦੀ ਰੋਟੀ ਦੇ, ਕੀ ਦੱਸੀਏ ਤੈਨੂੰ ਹਾਲਾਤ ਕਿਸਮਤ ਖੋਟੀ ਦੇ। ਦੱਸ ਕਿੱਥੋਂ ਅੰਨ ਲਿਆ ਕੇ ਰੋਜ ਪਕਾਵਾਂਵੇ, ਇੱਥੋਂ ਉੱਡ ਜਾ ਕਾਲਿਆ ਕਾਮ ਆਵੇ। ਅਸੀਂ ਟਨਾਂ ਦੇ ਟਨ ਪੈਦਾ ਕਰਦੇ ਇੱਕ ਪਹਾਂ ਦੇ, ਫਿਰ ਵੀ ਰਹਿੰਦੇ ਕਰ ਜਾਈ ਸ਼ਾਂ ਦੇ। ਦੇ ਕੇ ਧਰਵਾਸੇ ਦਿਲ ਨੂੰ ਪਈ ਪਰਚਾਵਾਂ ਆਵੇ, ਇੱਥੋਂ ਉੱਡ ਜਾ ਕਾਲਿਆ ਕਾਮ ਆਵੇ, ਇੱਥੋਂ ਉੱਡ ਜਾ ਕਾਲਿਆ ਕਾਮ ਆਵੇ, ਤੈਨੂੰ ਕਿੱਥੋਂ ਚੂਰੀਆਂ ਪਾਮ ਆਵੇ। ਟੋਨੀ ਤਨ ਦਾ ਤੰਦੂਰਤ ਪਾਉਂਦੇ ਹਾਂ, ਟੋਨੀ ਤਨ ਦਾ ਤੰਦੂਰਤ ਪਾਉਂਦੇ ਹਾਂ, ਦਿਨ ਆਸਾਂ ਆਸਰੇ ਪੈ ਲਗਾਉਂਦੇ ਹਾਂ, ਫਿਰ ਵੀ ਤੇਰੇ ਲਈ ਕਰਦੇ ਹਾਂ ਦੁਆਵਾਂ ਵੇ, ਇੱਥੋਂ ਉੱਡ ਜਾ ਕਾਲਿਆ ਕਾਮ ਆਵੇ, ਤੈਨੂੰ ਕਿੱਥੋਂ ਚੂਰੀਆਂ ਪਾਮ ਆਵੇ, ਤੈਨੂੰ ਕਿੱਥੋਂ ਚੂਰੀਆਂ ਪਾਮ ਆਵੇ। ਧੰਨਵਾਦ ਜੀ।
1: ਰਾਮ ਪ੍ਰਕਾਸ਼ ਟੋਨੀ ਜੀ ਤੋਂ ਬਾਅਦ ਹੁਣ ਮੈਂ ਮੋਹਾਲੀ ਵਸਦੀ ਸਾਡੀ ਸ਼ਾਇਰਾ ਮਨਮੋਹਨ ਕੌਰ ਜੀ ਨੂੰ ਸੱਦਾ ਦੇਣਾ ਹੈ ਕਿ ਉਹ ਆਪਣੀ ਰਚਨਾ ਲੈ ਕੇ ਹਾਜ਼ਰ ਹੋਣ। ਮਨਮੋਹਨ ਕੌਰ ਜੀ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਆਪਣੇ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਮਨਮੋਹਨ ਕੌਰ ਜੀ, ਤੁਹਾਡਾ ਸਵਾਗਤ ਹੈ।
2: ਮੈਂ ਜਾਣਦੀ ਹਾਂ ਕਿ ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ। ਮੈਂ ਜਾਣਦੀ ਹਾਂ ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ। ਤੇਰੀਆਂ ਕੰਧਾਂ ਰੁਧਨ ਕਰ ਕਰ ਸਲਾਬੀਆਂ ਗਈਆਂ ਨੇ, ਤੇਰੀਆਂ ਕੰਧਾਂ ਰੁਧਨ ਕਰ ਕਰ ਸਲਾਬੀਆਂ ਗਈਆਂ ਨੇ, ਤੇਰੇ ਤਨ ਦੇ ਕੱਪੜੇ ਪੀਪਣੀਆਂ ਬਣ ਬਣ ਉਤਰ ਰਹੇ ਨੇ। ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ। ਤੇਰੀ ਮਮਟੀ ਉੱਪਰ ਪੰਛੀ ਬੈਠ ਰਾਗ ਬਿਰਹਾ ਅਲਾਪਦੇ ਨੇ, ਤੇਰੀ ਮਮਟੀ ਉੱਪਰ ਪੰਛੀ ਬੈਠ ਰਾਗ ਬਿਰਹਾ ਅਲਾਪਦੇ ਨੇ, ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ। ਮੇਰੇ ਬਿਨਾਂ ਤੇਰੇ ਤਾਲੇ ਤੋਂ ਲੈ ਕੇ ਇਸੀ ਤੱਕ ਚੰਗਾਲੇ ਗਏ ਨੇ, ਹੁਣ ਅਗਰਬੱਤੀ ਦੀ ਨਹੀਂ ਮਿੱਟੀ ਤੂੜ ਦੀ ਹਵਾਂਕ ਆਉਂਦੀ ਹੈ, ਹੁਣ ਅਗਰਬੱਤੀ ਦੀ ਨਹੀਂ ਮਿੱਟੀ ਤੂੜ ਦੀ ਹਵਾਂਕ ਆਉਂਦੀ ਹੈ। ਡੋਗੀ ਗੇਟ 'ਤੇ ਸਿਰ ਸੁੱਟ ਕੇ ਸੌਂਦਾ ਜਾਂ ਬੁੱਥੀ ਉੱਪਰ ਚੁੱਕੀ ਰੋਂਦਾ ਹੈ, ਡਾਕੀਆ ਡਾਕ ਸੁੱਟਣ ਵਕਤ ਸ਼ਰਬਤ ਜਾਂ ਚਾਹ ਨੂੰ ਉਡੀਕਦਾ ਹੈ, ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ। ਤੇਰੇ ਬੰਦ ਦੇਖ ਤੈਨੂੰ ਬੰਦ ਦੇਖ ਕੋਈ ਕਿਰਾਏ ਲਈ ਮੰਗਦਾ ਕੋਈ ਖਰੀਦਣਾ ਲੋਚਦਾ ਹੈ, ਤੈਨੂੰ ਬੰਦ ਦੇਖ ਕੋਈ ਕਿਰਾਏ ਲਈ ਮੰਗਦਾ ਕੋਈ ਖਰੀਦਣਾ ਲੋਚਦਾ ਹੈ। ਮੈਂ ਤ੍ਰਵਕ ਜਾਂਦੀ ਹਾਂ ਰੋਂਦੀ ਹਾਂ ਤੈਨੂੰ ਪਰਾਏ ਹੱਥ ਕਿਵੇਂ ਸੌਂਦੇ ਹਾਂ। ਮੈਂ ਤ੍ਰਵਕ ਜਾਂਦੀ ਹਾਂ ਰੋਂਦੀ ਹਾਂ ਤੈਨੂੰ ਪਰਾਏ ਹੱਥ ਕਿਵੇਂ ਸੌਂਪ ਦੇਵਾਂ। ਤੂੰ ਮੇਰੇ ਸੁਪਨਿਆਂ ਦਾ ਘਰ ਮੇਰੇ ਪਿਆਰ ਦਾ ਤੂੰ ਹੀ ਸਾਕਸ਼ੀ ਹੈ, ਤੂੰ ਮੇਰੇ ਸੁਪਨਿਆਂ ਦਾ ਘਰ ਮੇਰੇ ਪਿਆਰ ਦਾ ਤੂੰ ਹੀ ਸਾਕਸ਼ੀ ਹੈ। ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ। ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ। ਮੇਰੇ ਪੁੱਤਰ ਦਾ ਘਰ ਵੀ ਪਿਆਰਾ ਮੇਰਾ ਆਪਣਾ ਹੈ ਨਾ ਪਰਾਇਆ ਹੈ। ਮੇਰੇ ਪੁੱਤਰ ਦਾ ਘਰ ਵੀ ਪਿਆਰਾ ਮੇਰਾ ਆਪਣਾ ਹੈ ਨਾ ਪਰਾਇਆ ਹੈ। ਉੱਥੇ ਰਹਿ ਕੇ ਮੈਨੂੰ ਆਪਣੇਪਣ ਵਰਗਾ ਸਕੂਨ ਮਹਿਸੂਸ ਨਹੀਂ ਹੁੰਦਾ। ਦੇਸ਼ ਵਿਦੇਸ਼ੀ ਬਣ ਪੁੱਤਰ ਦਾ ਘਰ ਕੋਸਾ ਕੋਸਾ ਨਹੀਂ ਲੱਗਦਾ। ਦੇਸ਼ ਵਿਦੇਸ਼ੀ ਬਣ ਪੁੱਤਰ ਦਾ ਘਰ ਕੋਸਾ ਕੋਸਾ ਨਹੀਂ ਲੱਗਦਾ। ਉਹ ਉਦਾਸ ਰੋਸ਼ਨੀਆਂ ਦਾ ਘਰ ਹੋਟਲ ਵਾਂਗ ਵਕਤੀ ਲੱਗਦਾ ਹੈ। ਉਹ ਉਦਾਸ ਰੋਸ਼ਨੀਆਂ ਦਾ ਘਰ ਹੋਟਲ ਵਾਂਗ ਵਕਤੀ ਲੱਗਦਾ ਹੈ। ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ। ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ। ਮੇਰੇ ਜਿਉਂਦੇ ਜੀ ਤੱਕ ਤੂੰ ਮੇਰਾ ਹੀ ਹੈ ਮੇਰੀ ਹੀ ਮਲਕੀਅਤ ਹੈ। ਮੇਰੇ ਜਿਉਂਦੇ ਜੀ ਤੱਕ ਤੂੰ ਮੇਰਾ ਹੈ, ਮੇਰੀ ਹੀ ਮਲਕੀਅਤ ਹੈ। ਮੈਂ ਫਿਰ ਧੂਪ ਅਤੇ ਦੀਵੇ ਨਾਲ ਤੇਰੀ ਆਰਤੀ ਉਤਾਰਨੀ ਹੈ, ਕੋਸੀ ਕੋਸੀ ਧੁੱਪ 'ਚ ਬੈਠ ਪੰਛੀਆਂ ਦਾ ਰਾਗ ਮਲਹਾਰ ਸੁਣਨਾ ਹੈ, ਕੋਸੀ ਕੋਸੀ ਧੁੱਪ 'ਚ ਬੈਠ ਪੰਛੀਆਂ ਦਾ ਰਾਗ ਮਲਹਾਰ ਸੁਣਨਾ ਹੈ, ਅੰਬਰੀ ਛੱਤ ਨੀਚੇ ਤੇਰੀ ਨਿੱਘੀ ਬੁੱਕਲ 'ਚ ਆਖਰੀ ਨੀਂਦ ਸੋਣਾ ਹੈ, ਅੰਬਰੀ ਛੱਤ ਨੀਚੇ ਤੇਰੀ ਨਿੱਘੀ ਬੁੱਕਲ 'ਚ ਆਖਰੀ ਨੀਂਦ ਸੋਣਾ ਹੈ। ਮੈਂ ਜਾਣਦੀ ਹਾਂ ਕਿ ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ, ਮੈਂ ਜਾਣਦੀ ਹਾਂ ਕਿ ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ, ਬਹੁਤ ਉਦਾਸ ਹੈ। ਧੰਨਵਾਦ।
1: ਮੇਰਾ ਮਨਮੋਹਨ ਕੌਰ ਜੀ ਤੋਂ ਬਾਅਦ ਹੁਣ ਮੈਂ ਅੰਮ੍ਰਿਤਸਰ ਵਾਸਤੇ ਸ਼ਾਇਰ ਕੁਲਦੀਪ ਦਰਾਜਕੇ ਜੀ ਨੂੰ ਸੱਦਾ ਦੇਣ ਜਾ ਰਿਹਾ। ਕੁਲਦੀਪ ਦਰਾਜਕੇ ਜੀ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਕਹਿ ਰਹੇ ਨੇ, ਹੱਕ ਦੇ ਗਿਓ ਨੈਣਾ ਨੂੰ ਬੇਸੁਪਨੇ ਦੇਖਣ ਦਾ, ਪਰ ਕੀ ਦੱਸਾਂ ਮੇਥੋਂ ਨੀਂਦਾਂ ਰੁਸੀਆਂ ਨੇ। ਇਹ ਰੁਸੀਆਂ ਨੀਂਦਾਂ ਨੂੰ ਕਿਵੇਂ ਆਪਣੇ ਨੇੜੇ ਰੱਖਣਾ ਹੈ ਤਾਂ ਕਿ ਉਹ ਤੁਹਾਡਾ ਦਿਲ ਦਾ ਹਾਲ ਸੁਣਾਉਣ। ਤੇ ਆਪਣੇ ਦਿਲ ਦੀ ਹਾਲ ਸੁਣਾਉਂਦੀ ਹੋਈ ਰਚਨਾ ਲੈ ਕੇ ਹਾਜ਼ਰ ਨੇ ਕੁਲਦੀਪ ਦਰਾਜਕੇ ਜੀ।
3: ਦੁਆਬਾ ਰੇਡੀਓ ਚੈਨਲ ਦੇ ਸਾਰੇ ਰੱਬ ਵਰਗੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ। ਹਰਬੰਸ ਜੀ, ਇੱਕ ਰਚਨਾ ਛੋਟੀ ਜੀ ਤਰੰਨਮ ਦੇ ਵਿੱਚ ਕਹਿ ਰਿਹਾ, ਸਰੋਤਿਆਂ ਦੇ ਰੂਬਰੂ ਹੋ ਰਿਹਾ, ਮੈਂ ਗੌਰ ਕਰਨਾ।

0: ਤੇ ਆਪਣੀਆਂ ਜਾਂ ਅੰਗਰੇਜ਼ੀ ਦੇ ਸ਼ਾਇਰਾਂ ਦੀਆਂ ਲਿਖੀਆਂ ਕਵਿਤਾਵਾਂ ਲੈ ਕੇ ਹਾਜ਼ਰ ਹੁੰਦੇ ਨੇ। ਇਸ ਵਾਰ ਉਹ ਆਪਣੀ ਹੀ ਲਿਖੀ ਹੋਈ ਕਵਿਤਾ ਲੈ ਕੇ ਹਾਜ਼ਰ ਨੇ। ਖੈਰ ਨੀ ਮਹਿਕ ਜੀ, ਤੁਹਾਡਾ ਨਿੱਘਾ ਸਵਾਗਤ ਹੈ।
1: ਥੈਂਕ ਯੂ। ਟੁਡੇ ਦ ਨੇਮ ਆਫ ਮਾਈ ਪੋਇਮ ਇਜ਼ ਰੈਮਨੈਂਟ, ਦ ਸਵੀਟ ਚਾਈਲਡਹੁੱਡ ਮੈਮੋਰ ਦੈਟ ਵੀ ਸਪੈਂਡ ਬੀਨੀਥ ਦ ਆਰਚ ਲੈਂਪ। ਦ ਪੋਇਮ ਗੋਜ਼ ਐਜ਼, ਦ ਲੈਂਡ ਵੇਅਰ ਆਈ ਸਪੈਂਡ ਹੈਪੀ ਆਰਸ ਵਿਜ਼ਿਟਡ ਦੋ ਕੀਪ ਹੌਂਟਿੰਗ ਵਿਦ ਹੈਪੀ ਮੈਮਰੀਜ਼ of how I ran and hide, of how I sat in a corner and sang a merrily happy song, of how the folk tales are retold induce excitement and ever desire to know more of the folklores. Beneath the arch lamp that lightened the whole vicinity, neither I nor my camaraderie were in a hurry to head home, stumble and regain consciousness, make me ponder, had I been young, would anything change? I wonder, still and still, with the same sweetness of infantile mindset, do not hold anymore. Thank you.
0: ਖੈਰਨੀਓ ਮਹਿਕ ਜੀ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਅੰਬਾਲਾ ਬਸ ਦੀ ਸਾਡੀ ਸ਼ਾਇਰਾ ਦੀਆ ਸ਼ਰਮਾ ਜੀ ਨੂੰ। ਪਿਛਲੇ ਦਿਨਾਂ ਦੇ ਵਿੱਚ ਦੁਸਹਿਰਾ ਲੰਘਿਆ ਹੈ, ਦੁਸਹਿਰੇ ਤੋਂ ਬਾਅਦ ਹੁਣ ਦੀਵਾਲੀ ਆ ਰਹੀ ਹੈ। ਦੀਆ ਸ਼ਰਮਾ ਜੀ ਹਿੰਦੀ ਦੇ ਵਿੱਚ ਦੀਵਾਲੀ ਨਾਲ ਸੰਬੰਧਿਤ ਆਪਣੀ ਕਵਿਤਾ ਲੈ ਕੇ ਹਾਜ਼ਰ ਹੋ ਰਹੀ ਹੈ ਤੇ ਆਸ ਕਰਦੇ ਹਾਂ ਤੁਸੀਂ ਪਸੰਦ ਕਰੋਗੇ। ਦੀਆ ਸ਼ਰਮਾ ਜੀ, ਤੁਹਾਡਾ ਬਹੁਤ ਬਹੁਤ ਨਿੱਘਾ ਸਵਾਗਤ ਹੈ ਜੀ ਆਇਆਂ ਨੂੰ।
2: ਦੋ ਆਵਾ ਰੇਡੀਓ ਕੇ ਸਭੀ ਸ਼ਰੋਤਾਓਂ ਕੋ ਦੀਆ ਸ਼ਰਮਾ ਕਾ ਪਿਆਰ ਭਰਾ ਨਮਸਕਾਰ। ਆਪ ਸਭੀ ਸ਼ਰੋਤਾਓਂ ਕੋ ਦੀਪਾਵਲੀ ਕੀ ਅਗ੍ਰਿਮ ਹਾਰਦਿਕ ਸ਼ੁਭਕਾਮਨਾਏ। एक बार फिर से उपस्थित हूँ आप सबके सामने अपनी एक रचना लेकर जो दीपावली से ही संबंधित है। आशा करती हूँ आप सभी श्रोताओं को पसंद आए। परित्यक्त राह पर दिया जलाकर, परित्यक्त राह पर दिया जलाकर पथ प्रकाशित कर देना, अव्यक्त भावों के लिए दिया जलाकर मन को उल्लसित कर लेना। परित्यक्त राह पर दिया जलाकर पथ प्रकाशित कर लेना, अव्यक्त भावों के लिए दिया जलाकर मन को उल्लसित कर लेना, खोए बचपन के लिए दिया जलाकर, खोए बचपन के लिए दिया जलाकर भाव सुगंधित कर लेना, खोए बचपन के लिए दिया जलाकर भाव सुगंधित कर लेना, माता पिता के लिए दिया जलाकर आशीर्वाद सुरक्षित कर लेना, माता पिता के लिए दिया जलाकर आशीर्वाद सुरक्षित कर लेना, सीमा प्रहरियों के लिए दिया जलाकर, सीमा प्रहरियों के लिए दिया जलाकर सुरक्षा अपेक्षित कर लेना, सीमा प्रहरियों के लिए दिया जलाकर सुरक्षा अपेक्षित कर लेना, श्रमिकों कृषकों के लिए दिया जलाकर, श्रमिकों कृषकों के लिए दिया जलाकर आजीविका अनुबंधित कर लेना, जन जन सब जीव जंतु प्रकृति के लिए, जन जन सब जीव जंतु प्रकृति के लिए दिया जलाकर मन आनंदित कर लेना, देश धर्म रिश्ते नातों के लिए, देश धर्म रिश्ते नातों के लिए दिया जलाकर कर्म प्रशंसित कर लेना, कर्म प्रशंसित कर लेना, परित्यक्त राह पर दिया जलाकर पथ प्रकाशित कर लेना, अव्यक्त भावों के लिए दिया जलाकर मन को उल्लसित कर लेना। धन्यवाद।
0: ਦੀਆ ਸ਼ਰਮਾ ਤੋਂ ਬਾਅਦ ਹੁਣ ਮੈਂ ਤੁਹਾਡੇ ਸਨਮੁੱਖ

0: ਹੀ ਵਸਦੇ ਸਾਡੇ ਸ਼ਾਇਰ ਸੁਖਰਾਜ ਸਿਕੰਦਰ ਜੀ ਨੂੰ ਗੁਜ਼ਾਰਿਸ਼ ਕਰਾਂਗਾ ਕਿ ਉਹ ਆਪਣੀ ਰਚਨਾ ਲੈ ਕੇ ਹਾਜ਼ਰ ਹੋਣ। ਸੁਖਰਾਜ ਸਿਕੰਦਰ ਜੀ ਜਿਹੜੀ ਇਸ ਵਾਰ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ, ਉਹ ਜਦੋਂ ਮਨੁੱਖ ਇਸ ਸੰਸਾਰ ਚੋਂ ਕੂਚ ਕਰ ਜਾਂਦਾ ਹੈ ਤੇ ਉਸ ਸਮੇਂ ਉਸ ਨਾਲ ਕਿਸ ਤਰ੍ਹਾਂ ਕੋਈ ਹਿੱਤ ਪਿਆਰ ਜਿਹੜੇ ਆ ਸਾਂਝੇ ਹੁੰਦੇ ਨੇ, ਇਸ ਜਿਹੜਾ ਆ ਪਲਾਂ ਨੂੰ ਸੁਖਰਾਜ ਸਿਕੰਦਰ ਨੇ ਫੜਨ ਦੀ ਕੋਸ਼ਿਸ਼ ਕੀਤੀ ਹੈ। ਸੁਖਰਾਜ ਸਿਕੰਦਰ ਜੀ, ਤੁਹਾਡਾ ਸਵਾਗਤ ਹੈ।
1: ਸਤਿ ਸ਼੍ਰੀ ਅਕਾਲ, ਨਮਸਤੇ, ਸਲਾਮ, ਅਦਬ ਦੋਸਤੋ, ਮੈਂ ਤੁਹਾਡਾ ਆਪਣਾ ਸੁਖਰਾਜ ਸਿਕੰਦਰ ਹਰ ਵਾਰ ਦੀ ਤਰ੍ਹਾਂ ਦੁਆਬਾ ਰੇਡੀਓ ਅਤੇ ਹਰਬੰਸ ਸਿੰਘ ਸਾਹਿਬ ਜੀ ਨੇ ਇਸ ਨਿਮਾਣੇ ਨੂੰ ਫਿਰ ਮਾਣ ਬਖਸ਼ਿਆ। ਮੈਂ ਆਪਣੀ ਰਚਨਾ ਲਈ ਕਿਹਾ ਜਾਣਾ, ਜਦੋਂ ਮੇਰੀ ਮੌਤ ਹੋਈ। ਜਦੋਂ ਮੇਰੀ ਮੌਤ ਹੋਈ ਇੱਕ ਵੱਖਰਾ ਨਜ਼ਾਰਾ ਸੀ, ਹਰ ਕੋਈ ਰੋਂਦਾ ਸੀ ਜਿਵੇਂ ਸਭ ਦਾ ਸਹਾਰਾ ਸੀ। ਜਦੋਂ ਮੇਰੀ ਮੌਤ ਹੋਈ ਇੱਕ ਵੱਖਰਾ ਨਜ਼ਾਰਾ ਸੀ, ਹਰ ਕੋਈ ਰੋਂਦਾ ਸੀ ਜਿਵੇਂ ਸਭ ਦਾ ਸਹਾਰਾ ਸੀ। ਹਰ ਪਾਸੇ ਸੋਭਾ ਮੇਰੀ ਸਾਰੇ ਭਰ ਦੇ ਹੰਗਾਰਾ ਸੀ, ਹਰ ਪਾਸੇ ਸੋਭਾ ਮੇਰੀ ਸਾਰੇ ਭਰ ਦੇ ਹੰਗਾਰਾ ਸੀ। ਇੱਕ ਮੈਂ ਹੀ ਇਕੱਲਾ ਸੀ, ਹਰੇਕ ਨੂੰ ਪਿਆਰਾ ਸੀ। ਇੱਕ ਮੈਂ ਹੀ ਇਕੱਲਾ ਸੀ, ਹਰੇਕ ਨੂੰ ਪਿਆਰਾ ਸੀ। ਦੁਸ਼ਮਣ ਵੀ ਕੋਲ ਆਏ, ਬੜੇ ਅੱਥਰੂ ਵਹਾਉਂਦੇ ਸੀ। ਲੱਗਦਾ ਸੀ ਇੰਜ ਮੈਨੂੰ ਕੀਤੀ 'ਤੇ ਪਛਤਾਉਂਦੇ ਸੀ। ਯਾਰਾਂ ਦਾ ਸੀ ਯਾਰ ਕਹਿੰਦੇ, ਬੰਦਾ ਬੜਾ ਨੇਕ ਸੀ। ਯਾਰਾਂ ਦਾ ਸੀ ਯਾਰ ਕਹਿੰਦੇ, ਬੰਦਾ ਬੜਾ ਨੇਕ ਸੀ। ਕੋਈ ਮੰਦਾ ਨਾ ਬੋਲੇ ਮੈਨੂੰ, ਮਿੱਠੀ ਜ਼ਬਾਨ ਹਰੇਕ ਸੀ। ਕੋਈ ਮੰਦਾ ਨਾ ਬੋਲੇ ਮੈਨੂੰ, ਮਿੱਠੀ ਜ਼ਬਾਨ ਹਰੇਕ ਸੀ। ਇਸ ਚੰਦਰੇ ਜੱਗ ਦਾ ਮੈਂ ਜਿਵੇਂ ਮੋਹ ਸਾਰਾ ਠੱਗਿਆ। ਮਰਿਆ ਬੰਦਾ ਕਿੰਨਾ ਚੰਗਾ ਉਹ ਮੈਨੂੰ ਮਰਿਆ ਪਤਾ ਲੱਗਿਆ। ਉਹ ਮਰਿਆ ਬੰਦਾ ਕਿੰਨਾ ਚੰਗਾ ਮੈਨੂੰ ਮਰਿਆ ਪਤਾ ਲੱਗਿਆ। ਐਵੇਂ ਜਿਉਂ ਕੇ ਲੰਘਾਈ ਜੰਮਦੇ ਮਰ ਜਾਂਦੇ ਚੰਗਾ ਸੀ। ਸਾਰੇ ਮੈਨੂੰ ਕਿੰਨਾ ਚਾਹੁੰਦੇ, ਇੱਕ ਮੈਂ ਹੀ ਬੋਲਦਾ ਮੰਦਾ ਸੀ। ਸਾਰੇ ਮੈਨੂੰ ਕਿੰਨਾ ਚਾਹੁੰਦੇ, ਇੱਕ ਮੈਂ ਹੀ ਬੋਲਦਾ ਮੰਦਾ ਸੀ। ਐਵੇਂ ਗੁੱਸਾ ਕਰਦਾ ਰਿਹਾ ਮੈਂ ਤਾਕੇ ਜਹਾਨ ਨੂੰ। ਦਸ ਕਤ ਮੰਦਾ ਬੋਲਿਆ ਮੈਂ ਆਪਣੀ ਰਕਾਨ ਨੂੰ। ਐਵੇਂ ਗੁੱਸਾ ਕਰਦਾ ਰਿਹਾ ਮੈਂ ਤਾਕੇ ਜਹਾਨ ਨੂੰ। ਦਸ ਕਤ ਮੰਦਾ ਬੋਲਿਆ ਮੈਂ ਆਪਣੀ ਰਕਾਨ ਨੂੰ। ਜੋ ਮੱਥੇ ਤੂੜੀ ਪਾਉਂਦੀ ਰਹੀ ਬੁਰਾ ਹਾਲ ਵਹਿਣ ਪਾਉਂਦੀ ਸੀ। ਸਿਕੰਦਰਾ ਮਰਿਆ ਪਤਾ ਲੱਗਾ ਉਹ ਕਿੰਨਾ ਮੈਨੂੰ ਚਾਹੁੰਦੀ ਸੀ। ਸਿਕੰਦਰਾ ਮਰਿਆ ਪਤਾ ਲੱਗਾ ਉਹ ਕਿੰਨਾ ਮੈਨੂੰ ਚਾਹੁੰਦੀ ਸੀ। ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ।
0: ਰਾਜ ਸਿਕੰਦਰ ਦੀ ਕਵਿਤਾ ਤੋਂ ਬਾਅਦ ਹੁਣ ਮੈਂ ਲੁਧਿਆਣਾ ਵਸਦੀ ਸ਼ਾਇਰਾ ਬਲਜੀਤ ਘੋਲੀਆ ਜੀ ਨੂੰ ਸੱਦਾ ਦਿਆਂਗਾ। ਬਲਜੀਤ ਘੋਲੀਆ ਜੀ ਆਪਣੀ ਰਚਨਾ ਦੇ ਵਿੱਚ ਕਹਿ ਰਹੇ ਨੇ, ਮੈਂ ਕੋਰੇ ਕਾਗਜ਼ ਵਰਗੀ ਸੀ। ਦੇਖੀਏ ਇਹ ਕੋਰਾ ਕਾਗਜ਼ ਕਿਹੋ ਜਿਹਾ ਹੈ ਅਤੇ ਕੋਰੇ ਕਾਗਜ਼ ਦੇ ਉੱਤੇ ਕੌਣ ਕੋਈ ਰੰਗ ਵਖੇਰ ਰਿਹਾ ਹੈ ਅਤੇ ਕਿਵੇਂ ਇਸ ਰੰਗਾਂ ਦੇ ਖੇਡ ਨੂੰ ਸਾਡੀ ਸ਼ਾਇਰਾ ਜਿਹੜੀ ਆ ਪੇਸ਼ ਕਰਦੀ ਆ। ਬਲਜੀਤ ਘੋਲੀਆ ਜੀ, ਤੁਹਾਡਾ ਸਵਾਗਤ ਹੈ।
2: ਮੈਂ ਕੋਰੇ ਕਾਗਜ਼ ਵਰਗੀ ਸੀ ਅਤੇ ਉਹ ਰੰਗਾਂ ਨਾਲ ਭਰਦਾ ਗਿਆ ਅਚਾਨਕ ਐਸਾ ਤੂਫਾਨ ਆਇਆ ਅਤੇ ਮੈਨੂੰ ਬੇਰੰਗੀ ਹੋ ਕਰ ਗਿਆ। ਮੈਂ ਕੋਰੇ ਕਾਗਜ਼ ਵਰਗੀ ਸੀ। ਉਹ ਸਾਹਮਣਾ ਸਕਿਆ ਜਜ਼ਬਾਤਾਂ ਨੂੰ ਅਤੇ ਉਹ 'ਤੇ ਪਿਆਰ ਹਾਵੀ ਹੋ ਗਿਆ। ਮੈਂ ਸਮਝਾਇਆ ਪਿਆਰ ਨਹੀਂ ਜਨੂਨ ਹੈ। ਅਖੀਰ ਮੇਰੇ ਅਰਮਾਨਾਂ ਦਾ ਖੂਨ ਹੋ ਗਿਆ। ਮੈਂ ਕੋਰੇ ਕਾਗਜ਼ ਵਰਗੀ ਸੀ। ਬੇਸਮਾਰ ਸੁਪਨੇ ਮੇਰੇ ਅੱਖਾਂ ਦੇ
0: ਕਾਮੇਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਦਸੂਹਾ ਇਲਾਕੇ ਦੇ ਪਿੰਡ ਬੋਦਲਾਂ ਤੋਂ ਪ੍ਰਸਿੱਧ ਸ਼ਾਇਰ ਚਰਨ ਸਿੰਘ ਸਫਰੀ ਜੀ ਦੇ ਪੁੱਤਰ ਜੀ ਸਾਡੀਆਂ ਕਾਮੇਫਲਾਂ ਦੇ ਵਿੱਚ ਪਹਿਲਾਂ ਵੀ ਆਉਂਦੇ ਰਹਿੰਦੇ ਨੇ, ਬਹੁਤ ਵਧੀਆ ਕਵਿਤਾ ਲਿਖਦੇ ਨੇ। ਗੁਰਪ੍ਰੀਤ ਸਫਰੀ ਜੀ ਉਹ ਹਿੰਦੀ ਦੇ ਵਿੱਚ ਵੀ ਲਿਖਦੇ ਨੇ, ਪੰਜਾਬੀ ਵਿੱਚ ਵੀ ਲਿਖਦੇ ਨੇ। ਇਸ ਵਾਰ ਅਸੀਂ ਉਹਨਾਂ ਨੂੰ ਪੰਜਾਬੀ ਦੀ ਕਵਿਤਾ ਜਿਹੜੀ ਆ ਪੇਸ਼ ਕਰਨ ਲਈ, ਜਿਹੜੀ ਕਿ ਦੁਨੀਆ ਇੱਕ ਮੇਲਾ ਆ, ਮੇਲੇ ਦੇ ਸੰਬੰਧ ਵਿੱਚ ਉਹਨਾਂ ਦੀ ਕਵਿਤਾ ਲਈ ਅਸੀਂ ਉਹਨਾਂ ਨੂੰ ਗੁਜ਼ਾਰਿਸ਼ ਕਰਦੇ ਹਾਂ ਕਿ ਉਹ ਆਉਣ ਅਤੇ ਆਪਣੀ ਕਵਿਤਾ ਸਾਂਝੀ ਕਰਨ। ਗੁਰਪ੍ਰੀਤ ਸਫਰੀ ਜੀ, ਤੁਹਾਡਾ ਸਵਾਗਤ ਹੈ।
3: ਸਤਿ ਸ਼੍ਰੀ ਅਕਾਲ ਦੋਸਤੋ, ਦੁਆਬਾ ਰੇਡੀਓ ਟੀਮ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਦੀਆਂ ਕੋਸ਼ਿਸ਼ਾਂ ਸਦਕਾ ਆਪ ਜੀ ਦੇ ਸਾਹਮਣੇ ਪੇਸ਼ ਹੋਣ ਦਾ ਮੌਕਾ ਮਿਲਿਆ। ਅੱਜ ਇੱਕ ਕਵਿਤਾ ਜਿਸ ਦਾ ਨਾਮ ਹੈ ਮੇਲਾ, ਉਮੀਦ ਕਰਦਾ ਹਾਂ ਪਸੰਦ ਕਰੋਗੇ। ਦੁਨੀਆ ਦੇ ਮੇਲੇ ਵਿੱਚ ਵੇਖੋ ਨੱਚ ਰਿਹਾ ਹੈ ਆਦਮੀ, ਦੁਨੀਆ ਦੇ ਮੇਲੇ ਵਿੱਚ ਵੇਖੋ ਨੱਚ ਰਿਹਾ ਹੈ ਆਦਮੀ, ਕਠਪੁਤਲੀਆਂ ਦੀ ਦੇਖਦੇ ਵਾਂਗਰ ਜੱਚ ਰਿਹਾ ਹੈ ਆਦਮੀ। ਲੱਖਾਂ ਮੁਸੀਬਤਾਂ ਦਾ ਸੰਤਾਪ ਇਹਨੇ ਮੋਢਿਆਂ ਉੱਪਰ ਉਠਾਇਆ ਹੈ, ਲੱਖਾਂ ਮੁਸੀਬਤਾਂ ਦਾ ਸੰਤਾਪ ਇਸਨੇ ਮੋਢਿਆਂ ਉੱਪਰ ਉਠਾਇਆ ਹੈ, ਫਿਰ ਵੀ ਕਿੰਨਾ ਸੋਹਣਾ ਵੇਖੋ ਨੱਚ ਰਿਹਾ ਹੈ ਆਦਮੀ। ਹਰ ਪਾਸੇ ਧਰਮ ਨੇ ਪੈਰ ਇਹਨਾਂ ਬਸਤੀਆਂ ਦੇ ਵਿੱਚ ਪਸਾਰੇ ਹਨ, ਹਰ ਪਾਸੇ ਧਰਮ ਨੇ ਪੈਰ ਬਸਤੀਆਂ ਦੇ ਵਿੱਚ ਪਸਾਰੇ ਹਨ, ਦੂਜਿਆਂ ਨੂੰ ਬਚਾਉਂਦਿਆਂ ਬਚਾਉਂਦਿਆਂ ਖੁਦ ਵੀ ਬਚ ਰਿਹਾ ਹੈ ਆਦਮੀ। ਦੁਨੀਆ ਦੇ ਮੇਲੇ ਵਿੱਚ ਵੇਖੋ ਨੱਚ ਰਿਹਾ ਹੈ ਆਦਮੀ, ਭਾਵੇਂ ਇਸਨੇ ਆਸਮਾਨ ਨੂੰ ਛੂੰਦੇ ਬੁਰਜ ਖਲੀਫੇ ਹਨ ਬਣਾ ਲਏ, ਭਾਵੇਂ ਇਹਨੇ ਆਸਮਾਨ ਨੂੰ ਛੂੰਦੇ ਬੁਰਜ ਖਲੀਫੇ ਹਨ ਬਣਾ ਲਏ, ਫਿਰ ਵੀ ਆਪਣੇ ਵਜੂਦ ਅੱਗੇ ਕੱਚ ਰਿਹਾ ਹੈ ਆਦਮੀ, ਦੁਨੀਆ ਦੇ ਮੇਲੇ ਵਿੱਚ ਵੇਖੋ ਨੱਚ ਰਿਹਾ ਹੈ ਆਦਮੀ। ਸੋ ਆਖਰੀ ਬੰਦ ਹੈ, ਇਹ ਕੋਈ ਜ਼ਹਿਰ ਨਹੀਂ ਹੈ ਕਿ ਜਿਸਨੇ ਇਹਦੇ ਅੰਗ ਅੰਗ ਜਾ ਰਲਣਾ ਹੈ, ਇਹ ਕੋਈ ਜ਼ਹਿਰ ਨਹੀਂ ਕਿ ਜਿਸਨੇ ਇਹਦੇ ਅੰਗ ਅੰਗ ਜਾ ਰਲਣਾ ਹੈ, ਬਣ ਜ਼ਹਿਰ ਆਦਮੀ ਦੀਆਂ ਨਸਾਂ 'ਚ ਹੁਣ ਤਾਂ ਰਚ ਰਿਹਾ ਹੈ ਆਦਮੀ, ਦੁਨੀਆ ਦੇ ਮੇਲੇ ਵਿੱਚ ਵੇਖੋ ਨੱਚ ਰਿਹਾ ਹੈ ਆਦਮੀ, ਕਠਪੁਤਲੀਆਂ ਦੀ ਦੇਖਤੇ ਵਾਂਗਰ ਜੱਚ ਰਿਹਾ ਹੈ ਆਦਮੀ। ਸੋ ਦੋਸਤੋ ਧੰਨਵਾਦ।
0: ਸਾਡੀ ਹਫ਼ਤਾਵਾਰੀ ਕਾ ਮਹਿਫਲ ਦੇ ਵਿੱਚ ਅਗਲੀ ਸ਼ਾਇਰਾ ਹਾਜ਼ਰ ਹੋ ਰਹੇ ਨੇ, ਅਮਰਜੀਤ ਕੌਰ ਅਮਰਜੀਤ, ਜਿਹੜੇ ਕਿ ਪੰਜਾਬ ਦੇ ਇਲਾਕਾ ਦੁਆਬੇ ਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਸਭ ਤੋਂ ਵੱਡੇ ਪਿੰਡ ਭਾਮ ਨਾਲ ਸੰਬੰਧ ਰੱਖਦੇ ਨੇ। ਭਾਮ ਪਿੰਡ ਜਿਹੜਾ ਆ ਹੁਸ਼ਿਆਰਪੁਰ ਦਾ ਬਹੁਤ ਵੱਡਾ ਪਿੰਡ ਹੈ, ਅਤੇ ਇਸੇ ਤਰ੍ਹਾਂ ਅਮਰਜੀਤ ਕੌਰ ਅਮਰ ਦਾ ਪੰਜਾਬੀ ਗਜ਼ਲ ਦੇ ਨਾਂ ਵਿੱਚ ਵੀ ਇੱਕ ਵੱਡਾ ਨਾਂ ਹੈ। ਉਹਨਾਂ ਦੀਆਂ ਲਿਖੀਆਂ ਹੋਈਆਂ ਰਚਨਾਵਾਂ ਦੇ ਉੱਪਰ ਵੱਖ ਵੱਖ ਯੂਨੀਵਰਸਿਟੀਆਂ ਦੇ ਵਿੱਚ ਜਿਹੜਾ ਵਿਦਿਆਰਥੀਆਂ ਨੇ ਜਿਹੜੇ ਖੋਜ ਕਾਰਜੇ ਕੀਤੇ ਨੇ, ਅਤੇ ਜਿੱਥੇ ਉਹ ਗਜ਼ਲ ਲਿਖਦੇ ਨੇ ਉੱਥੇ ਉਹ ਗੀਤ ਵੀ ਲਿਖਦੇ ਨੇ। ਅੱਜ ਦੀ ਕਾ ਮਹਿਫਲ ਦੇ ਵਿੱਚ ਉਹ ਸਾਡੇ ਸਰੋਤਿਆਂ ਲਈ ਆਪਣੀ ਇੱਕ ਪਿਆਰੀ ਗਜ਼ਲ ਲੈ ਕੇ ਹਾਜ਼ਰ ਨੇ। ਅਮਰਜੀਤ ਕੌਰ ਅਮਰਜੀਤ, ਤੁਹਾਡਾ ਸਵਾਗਤ ਹੈ।
4: ਦੁਆਬਾ ਰੇਡੀਓ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਮੇਰੀ ਵੱਲੋਂ ਯਾਨੀ ਅਮਰਜੀਤ ਕੌਰ ਅਮਰ ਵੱਲੋਂ ਬਹੁਤ ਹੀ ਮੋਹ ਭਰੀ ਸਤਿ ਸ਼੍ਰੀ ਅਕਾਲ ਜੀ, ਨਮਸਕਾਰ, ਆਦਾਬ ਜੀਓ। ਆਪ ਦੇ ਸਾਹਮਣੇ ਇੱਕ ਗਜ਼ਲ ਲੈ ਕੇ ਹਾਜ਼ਰ ਹਾਂ। ਗਜ਼ਲ ਦਾ ਮਤਲਬ ਹੈ, ਜਲਾ ਨਾ ਦੇਣ ਏ ਮਜ਼ਹਬ ਪਰੇ ਹੀ ਬਿਜਲੀਆਂ ਰੱਖੀ, ਜਲਾ ਨਾ ਦੇਣ ਏ ਮਜ਼ਹਬ ਪਰੇ ਹੀ ਬਿਜਲੀਆਂ ਰੱਖੀ, ਖੁਦਾ ਤੂੰ ਹੀ ਸਲਾਮਤ ਸਭ ਨਗਰ ਘਰ ਬਸਤੀਆਂ ਰੱਖੀ। ਜੇ ਚਾਹੁੰਦੇ ਰਿਸ਼ਤਿਆਂ ਵਿਚਕਾਰ ਕੋਈ ਤਰੇੜ ਨਾ ਆਵੇ, ਜੇ ਚਾਹੁੰਦੇ ਰਿਸ਼ਤਿਆਂ ਵਿਚਕਾਰ ਕੋਈ ਤਰੇੜ ਨਾ ਆਵੇ, ਕਿ ਹੋਵੇ ਨੇੜਤਾ ਬੇਸ਼ੱਕ ਜ਼ਰਾ ਕੁ ਦੂਰੀਆਂ ਰੱਖੀ, ਨਾ ਲਾਮੀ ਗਮ ਕੋਈ ਦਿਲ ਨੂੰ ਇਹ ਵਿੱਚੋਂ ਖੋਖਲਾ ਕਰਦੇ, ਨਾ ਲਾਮੀ ਗਮ ਕੋਈ ਦਿਲ ਨੂੰ ਇਹ ਵਿੱਚੋਂ ਖੋਖਲਾ ਕਰਦੇ, ਹਮੇਸ਼ਾ ਜ਼ਿੰਦਗੀ ਤੋਂ ਦੂਰ ਹੋ ਕੇ ਸਿਸਕੀਆਂ ਰੱਖੀ। ਔਰ ਸ਼ੇਅਰ ਦੇਖਣਾ, ਨਫ਼ਾ ਨੁਕਸਾਨ ਕੀ ਤੱਕਣਾ, ਖਿੜੇ ਚਿਹਰੇ 'ਚ ਤੱਕਣੇ ਨੇ। ਨਫ਼ਾ ਨੁਕਸਾਨ ਕੀ ਤੱਕਣਾ, ਖਿੜੇ ਚਿਹਰੇ 'ਚ ਤੱਕਣੇ ਨੇ। ਗਮਾਂ ਦੇ ਭਾਅ ਵਧਾ ਦੇ ਤੂੰ ਅਤੇ ਖੁਸ਼ੀਆਂ ਸਸਤੀਆਂ ਰੱਖੀ। ਔਰ ਗਜ਼ਲ ਦਾ ਮਗਤਾ ਹੈ, ਹੈ ਇੱਕ ਸੰਘਰਸ਼ ਬੇਸ਼ੱਕ ਜ਼ਿੰਦਗੀ, ਉਲਝੇ ਬੜੇ ਮਸਲੇ। ਹੈ ਇੱਕ ਸੰਘਰਸ਼ ਬੇਸ਼ੱਕ ਜ਼ਿੰਦਗੀ, ਉਲਝੇ ਬੜੇ ਮਸਲੇ। ਜ਼ਰਾ ਕੁ ਜੀਣ ਖਾਤਿਰ ਜ਼ਿੰਦਗੀ ਵਿੱਚ ਮਸਤੀਆਂ ਰੱਖੀ। ਜ਼ਰਾ ਕੁ ਜੀਣ ਖਾਤਿਰ ਜ਼ਿੰਦਗੀ ਵਿੱਚ ਮਸਤੀਆਂ ਰੱਖੀ। ਬਹੁਤ ਸ਼ੁਕਰੀਆ, ਮਿਹਰਬਾਨੀ ਜੀਓ।
0: ਕੰਮ ਮਹਿਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਮੋਗਾ ਜ਼ਿਲ੍ਹੇ ਦੇ ਪਿੰਡ ਪਤੋ ਤੋਂ ਹਰਪ੍ਰੀਤ ਪਤੋ ਜੀ। ਅੱਜ ਕੱਲ੍ਹ ਕਿਸਾਨ ਘੋਲ ਚੱਲ ਰਿਹਾ, ਕਿਸਾਨ ਘੋਲ ਨਾਲ ਜੋੜ ਕੇ ਉਹਨਾਂ ਦੀ ਇੱਕ ਰਚਨਾ ਹੈ ਅੰਨਦਾਤਾ। ਹਾਜ਼ਰ ਹੋ ਰਹੇ ਨੇ ਹਰਪ੍ਰੀਤ ਪਤੋ ਜੀ। ਹਰਪ੍ਰੀਤ ਪਤੋ ਜੀ, ਤੁਹਾਡਾ ਸਵਾਗਤ ਹੈ।
5: ਹਾਂਜੀ, ਮੈਂ ਇੱਕ ਗੀਤ ਲੈ ਕੇ ਹਾਜ਼ਰ ਹਾਂ ਜੀ, ਅੰਨਦਾਤਾ।

ਧੁੱਪਾਂ ਤੇ ਠੰਡਾਂ ਨੂੰ ਆਪਣੇ ਪਿੰਡੇ ਉੱਤੇ ਜਰਦੇ, ਹੀ ਰਜਾਉਂਦੇ ਹੋਰਾਂ ਨੂੰ ਪਰ ਆਪਣੇ ਭੁੱਖੇ ਮਰਦੇ। ਮਿੱਟੀ ਨਾਲ ਮਿੱਟੀ ਹੋ ਵਿੱਚੋਂ ਸੋਨੇ ਨੂੰ ਕੱਢ ਲੈਣਾ, ਨਾ ਮਾਰੂ ਕਿਸਾਨਾਂ ਨੂੰ ਇਹਦਾ ਹੈ ਦੇਸ਼ ਦਾ ਗਹਿਣਾ। ਜੇ ਫਸਲਾਂ ਨਾ ਹੋਈਆਂ ਘਾਟਾ ਦੇਸ਼ ਸਾਡੇ ਨੂੰ ਪੈਣਾ। ਹਾੜੀ ਤੇ ਸਾਉਣੀ ਦਾ ਪੂਰਾ ਮੁੱਲ ਕਦੇ ਨਹੀਂ ਮੁੜਿਆ, ਕੰਮ ਫੇਲ ਹੋ ਗਏ ਸਾਰੇ, ਇਹ ਹੈ ਨਾਲ ਖੇਤੀ ਦੇ ਜੁੜਿਆ ਸੱਪਾਂ।

ਕਾਟਾ ਦੇਸ਼ ਸਾਡੇ ਨੂੰ ਪੈਣਾ। ਜੋ ਕਹਿੰਦੇ ਅੰਨਦਾਤਾ ਉਹ ਤਾਂ ਮੁੱਲ ਪੂਰਾ ਨਹੀਂ ਪਾਉਂਦੇ, ਜੈ ਕਿਸਾਨੀ ਦਾ ਨਾਰਾ ਫਿਰ ਦੱਸੋ ਕਾਸ ਤੋਂ ਲਾਉਂਦੇ। ਜੇ ਨਾ ਬੈਠੇ ਸੜਕਾਂ 'ਤੇ, ਜੇ ਨਾ ਬੈਠੇ ਸੜਕਾਂ 'ਤੇ ਦੱਸੋ ਕੀ ਹੋਰ ਵਜਾਵੇ ਸ਼ੈਣਾ। ਨਾ ਮਾਰੋ ਕਿਸਾਨਾਂ ਨੂੰ ਇਹ ਤਾਂ ਹੈ ਦੇਸ਼ ਦਾ ਗਹਿਣਾ, ਜੇ ਫਸਲਾਂ ਨਾ ਹੋਈਆਂ ਘਾਟਾ ਦੇਸ਼ ਸਾਡੇ ਨੂੰ ਪੈਣਾ। ਬੁਰੀ ਜੂਨ ਵਿਚਾਰੇ ਦੀ ਜੇ ਜਾਵੇ ਕਿੱਧਰ ਨੂੰ ਜਾਵੇ, ਹੁਣ ਕਰਜ਼ਾ ਨਹੀਂ ਮੁੜਦਾ ਦੱਸੋ ਜ਼ਹਿਰ ਕਿਉਂ ਨਾ ਖਾਵੇ। ਤੁਸੀਂ ਰੱਖ ਲਓ ਇਹਨਾਂ ਨੂੰ ਪੱਤੋ ਵਾਲੇ ਦਾ ਸੱਚ।

0: ਧੰਨਵਾਦ ਜੀ। ਮੈਂ ਹਰਪ੍ਰੀਤ ਪੱਤੋ।
1: ਕਾ ਮਹਿਫਲ ਦੇ ਵਿੱਚ ਅਗਲੀ ਸ਼ਾਇਰਾ ਪੇਸ਼ ਹੋ ਰਹੀ ਹੈ ਪਟਿਆਲਾ ਤੋਂ ਕਮਲਾ ਸ਼ਰਮਾ ਜੀ, ਜਿਨ੍ਹਾਂ ਦਾ ਮੌਜੂਦਾ ਹਾਲਤਾਂ ਦੇ ਵਿੱਚ ਸਰਕਾਰਾਂ ਤੋਂ ਵਿਸ਼ਵਾਸ ਉੱਠ ਗਿਆ ਹੈ ਤੇ ਉਸ ਦਾ ਸਿਰਫ ਹੁਣ ਪ੍ਰਾਕਿਰਤਿਕ ਸ਼ਕਤੀਆਂ ਦੇ ਉੱਤੇ ਹੀ ਵਿਸ਼ਵਾਸ ਰਹਿ ਗਿਆ ਹੈ। ਲਓ ਉਹਨਾਂ ਦੀ ਰਚਨਾ ਹਾਜ਼ਰ ਹੈ, ਕਮਲਾ ਸ਼ਰਮਾ ਜੀ।
2: ਮੇਰੀ ਅੱਜ ਦੀ ਰਚਨਾ ਦਾ ਨਾਮ ਹੈ ਫਰਿਆਦ। ਐ ਖੁਦਾ ਤੂੰ ਸੁਣ ਫਰਿਆਦ ਮੇਰੀ, ਤੈਨੂੰ ਵਾਸਤਾ ਈ ਰਹਿੰਦੀ ਉਮਰ ਤਾਂ ਮੇਰੀ। ਬਹੁਤ ਸਹਿ ਲਿਆ ਹਿੰਮਤ ਜਵਾਬ ਦੇਗੀ, ਬਹੁਤ ਸਹਿ ਲਿਆ ਹਿੰਮਤ ਜਵਾਬ ਦੇਗੀ, ਠੱਲ ਪਾ ਨਾ ਸਕੀ ਦਰਿੰਦਿਆਂ ਤੇ। ਨਹੀਂ ਸੁਣ ਸਕਦੀ ਨਾ ਹੀ ਪੜ੍ਹ ਸਕਦੀ, ਨਹੀਂ ਸੁਣ ਸਕਦੀ ਨਾ ਹੀ ਪੜ੍ਹ ਸਕਦੀ, ਨਿੱਤ ਖਬਰਾਂ ਮੈਂ ਵਧਦੇ ਕਹਿਰ ਦੀਆਂ। ਹੱਥ ਖੜੇ ਨੇ ਹਰ ਕਾਨੂੰਨ ਦੇ ਇੱਥੇ, ਹੱਥ ਖੜੇ ਨੇ ਹਰ ਕਾਨੂੰਨ ਦੇ ਇੱਥੇ, ਮਿਲਦਾ ਦਿਸਦਾ ਨਹੀਂ ਇਨਸਾਫ ਕੋਈ। ਨਾ ਹੀ ਦਿਸਿਆ ਤੇ ਨਾ ਹੀ ਦਿਸਣ ਵਾਲਾ, ਨਾ ਹੀ ਦਿਸਿਆ ਤੇ ਨਾ ਹੀ ਦਿਸਣ ਵਾਲਾ ਰਸਤਾ ਕੋਈ ਮਾਸੂਮਾਂ ਦੀ ਆਬਰੂ ਬਚਾਣ ਵਾਲਾ। ਹਰ ਮਾਂ ਅੱਜ ਕਿਵੇਂ ਖੌਫ ਵਿੱਚ ਏ, ਹਰ ਮਾਂ ਅੱਜ ਕਿਵੇਂ ਖੌਫ ਵਿੱਚ ਏ, ਬਾਹਰ ਜਾਣ ਤੋਂ ਬੱਚੀ ਨੂੰ ਰੋਕਦੀ ਏ। ਕਿਵੇਂ ਪੰਖ ਕੱਟੇ ਉਹ ਆਪਣੀ ਲਾਡਲੀ ਦੇ, ਕਿਵੇਂ ਪੰਖ ਕੱਟੇ ਉਹ ਆਪਣੀ ਲਾਡਲੀ ਦੇ, ਚਿੱਤ ਜਿਸ ਦਾ ਉੱਡਣ ਲਈ ਲੋਚਦਾ ਏ। ਬਿਨਾਂ ਔਰਤ ਦੇ ਨਾ ਵਜੂਦ ਜਗਦਾ, ਬਿਨਾਂ ਔਰਤ ਦੇ ਨਾ ਵਜੂਦ ਜਗਦਾ, ਤੈਨੂੰ ਪਤਾ ਹੈ ਇਹ ਮੈਂ ਕੀ ਆਖਾਂ। ਦਿਲੀ ਖਾਹਿਸ਼ ਹੈ ਮੇਰੀ ਐ ਖੁਦਾ, ਦਿਲੀ ਖਾਹਿਸ਼ ਹੈ ਮੇਰੀ ਐ ਖੁਦਾ, ਬਦਲ ਦੇ ਸੋਚ ਦੇ ਦੇ ਸਦ ਬੁੱਧੀ, ਬਦਲ ਦੇ ਸੋਚ ਦੇ ਦੇ ਸਦ ਬੁੱਧੀ, ਜੋ ਸੋਚਦੇ ਨੇ ਕੁਝੀਆਂ ਹਰਕਤਾਂ ਲਈ, ਅਤੇ ਜੋ ਕਰਦੇ ਨੇ ਜ਼ੁਲਮ ਨਿਮਾਨੀਆਂ ਤੇ। ਨਹੀਂ ਤਾਂ, ਨਹੀਂ ਤਾਂ ਤੋੜਦੇ ਹੱਥ ਕੱਢਦੇ ਨੈਣ, ਤੋੜਦੇ ਹੱਥ ਕੱਢਦੇ ਨੈਣ, ਜੋ ਵੱਧਦੇ ਨੇ ਮਾਸੂਮ ਬੱਚੀਆਂ ਤੇ। ਅਗਰ ਨਾ ਰੁਕਿਆ ਇਹ ਘੋਰ ਅਤਿਆਚਾਰ, ਅਗਰ ਨਾ ਰੁਕਿਆ ਇਹ ਘੋਰ ਅਤਿਆਚਾਰ, ਤਾਂ ਲੱਗਦਾ ਹਰ ਮਾਂ ਇੱਕ ਜਿੰਦਾ ਲਾਸ਼ ਬਣ ਕੇ ਰਹਿ ਜਾਵੇਗੀ, ਤਾਂ ਲੱਗਦਾ ਹਰ ਮਾਂ ਇੱਕ ਜਿੰਦਾ ਲਾਸ਼ ਬਣ ਕੇ ਰਹਿ ਜਾਵੇਗੀ, ਜੋ ਬਸ ਚਿੰਤਾ ਦੇ ਘੁਣ ਵਿੱਚ ਹੀ ਮਿਟਦੀ ਜਾਵੇਗੀ, ਜੋ ਬਸ ਚਿੰਤਾ ਦੇ ਘੁਣ ਵਿੱਚ ਹੀ ਮਿਟਦੀ ਜਾਵੇਗੀ। ਸ਼ੁਕਰੀਆ ਜੀ।
1: ਮਹਿਫਲ ਦੇ ਵਿੱਚ ਹਾਜ਼ਰ ਹੋ ਰਿਹਾ ਹੈ ਨਵਾਂ ਸ਼ਹਿਰ ਤੋਂ, ਨਵਾਂ ਉਮਰ ਦਾ ਸ਼ਾਇਰ ਪਰਮਵੀਰ ਰਹੀ, ਜਿਹੜਾ ਕਿ ਲਿਖਦਾ ਹੈ, ਮੈਨੂੰ ਮੇਰੇ ਹੋਕਿਆਂ ਨਾਲ ਕੱਲਾ ਰਹਿਣ ਦਿਓ। ਲਓ ਪਰਮਵੀਰ ਰਾਹੀ ਨੂੰ ਜੀ ਆਇਆ।
3: ਸਤਿ ਸ਼੍ਰੀ ਅਕਾਲ ਜੀ। ਜੀ ਮੈਂ ਪਰਮਵੀਰ ਰਾਹੀ, ਵਸਨੀਕ ਨਵਾਂ ਸ਼ਹਿਰ। ਅੱਜ ਮੈਂ ਦੁਆਬਾ ਰੇਡੀਓ ਦੇ ਆਪਦਾ ਲਿਖਿਆ ਹੋਇਆ ਗੀਤ ਤੁਹਾਡੇ ਸਭਨਾਂ ਨਾਲ ਸਾਂਝਾ ਕਰਨ ਜਾ ਰਿਹਾ, ਅਤੇ ਮੈਂ ਦੁਆਬਾ ਰੇਡੀਓ ਨਾਲ ਜੁੜੇ ਹੋਏ ਸਾਰੇ ਸਰੋਤਿਆਂ ਦਾ ਦਿਲੋਂ ਧੰਨਵਾਦੀ ਹਾਂ, ਅਤੇ ਆਪਣੇ ਦਾਦਾ ਜੀ ਸਮਾਨ ਸ਼੍ਰੀ ਹਰਬੰਸ ਸਿੰਘ ਜੀ ਦਾ ਵੀ ਬਹੁਤ ਦਿਲੋਂ ਧੰਨਵਾਦੀ ਹਾਂ ਕਿ ਉਹਨਾਂ ਨੇ ਮੈਨੂੰ ਅੱਜ ਮੌਕਾ ਦਿੱਤਾ ਕਿ ਮੈਂ ਆਪਣਾ ਕੁਝ ਲਿਖਿਆ ਇੱਥੇ ਪੇਸ਼ ਕਰ ਸਕਾਂ। ਅਤੇ ਜੀ ਗਾਣਾ ਕੁਝ ਇਸ ਤਰ੍ਹਾਂ ਹੈ ਕਿ ਜਿੰਨੇ ਸਾਹ ਬਾਕੀ ਮੇਰੇ ਨਾਮ ਤੇਰਾ ਲੈਣਗੇ, ਭੁੱਲ ਜਾਇਓ ਮੈਨੂੰ ਬਸ ਵਾਰ ਵਾਰ ਕਹਿਣਗੇ। ਮੋੜ ਕੀ ਹੈ ਜਿਹੜਾ ਉਹ ਛੱਲਾ ਰਹਿਣ ਦਿਓ, ਕਿ ਮੈਨੂੰ ਮੇਰੇ ਹੌਂਕਿਆਂ ਨਾਲ ਇਕੱਲਾ ਰਹਿਣ ਦਿਓ। ਮੀਚਾਂ ਜਦੋਂ ਅੱਖਾਂ ਬਸ ਤੂੰ ਕੋਲ ਹੋਵੇ, ਹੱਥ ਮੇਰਾ ਚੰਦਰੀ ਦੇ ਮੂੰਹ ਕੋਲ ਹੋਵੇ, ਜਾਂਦੇ ਜਾਂਦੇ ਹੱਥੇ ਉਹਦਾ ਪੱਲਾ ਰਹਿਣ ਦਿਓ, ਕਿ ਮੈਨੂੰ ਮੇਰੇ ਹੌਂਕਿਆਂ ਨਾਲ ਇਕੱਲਾ ਰਹਿਣ ਦਿਓ। ਯਾਰ ਦੇ ਸਜਾਏ ਲਾਰੇ ਆਉਂਦੇ ਸਿਵੇ 'ਤੇ, ਲਿਟ ਜਾਂਗੇ ਯਾਰਾ ਹੁਣ ਹੰਝੂ ਗਿਰੇ 'ਚ, ਉਹਦੀ ਬੇਵਫਾਈ ਵਾਲਾ ਹੱਲਾ ਰਹਿਣ ਦਿਓ, ਕਿ ਮੈਨੂੰ ਮੇਰੇ ਹੌਂਕਿਆਂ ਨਾਲ ਇਕੱਲਾ ਰਹਿਣ ਦਿਓ। ਸੱਜਣਾ ਲਿਆਈ ਕਤਲਾਂ ਦੀ ਰੁੱਤ 'ਤੇ, ਬਸ ਗੀਤ ਲਿਖੇ ਰਹਿ ਗਏ ਬਗਾਨੇ ਪੁੱਤ ਦੇ, ਦੁੱਖ ਜੋ ਪਰਮ ਦਾਇਆ ਵੱਲਾ ਰਹਿਣ ਦਿਓ, ਕਿ ਮੈਨੂੰ ਮੇਰੇ ਹੌਂਕਿਆਂ ਨਾਲ ਇਕੱਲਾ ਰਹਿਣ ਦਿਓ, ਕਿ ਮੈਨੂੰ ਮੇਰੇ ਹੌਂਕਿਆਂ ਨਾਲ ਇਕੱਲਾ ਰਹਿਣ ਦਿਓ। ਧੰਨਵਾਦ ਜੀ।
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਸਾਡੀ ਹਫ਼ਤਾਵਾਰੀ ਕਾ ਮਹਿਫਲ ਕਵੀ ਦਰਬਾਰ ਦੇ ਵਿੱਚ ਹਾਜ਼ਰ ਹੋ ਰਹੇ ਨੇ ਜੰਮੂ ਅਤੇ ਕਸ਼ਮੀਰ ਤੋਂ ਸਾਡੇ ਸ਼ਾਇਰ ਦੋਸਤ ਸੂਰਜ ਸਿੰਘ ਸੂਰਜ ਜੀ, ਜਿਹੜੇ ਕਿ ਅਕਸਰ ਸਾਡੀਆਂ ਕਾ ਮਹਿਫਲਾਂ ਦੇ ਵਿੱਚ ਜੰਮੂ ਤੋਂ ਆਉਂਦੇ ਨੇ, ਬੜਾ ਵੱਖਰਾ ਰੰਗ ਲੈ ਕੇ ਹਾਜ਼ਰ ਹੁੰਦੇ ਨੇ ਹਰ ਵਾਰੀ। ਇਸ ਵਾਰ ਉਹ ਬਚਪਨ ਨਾਲ ਸੰਬੰਧਿਤ ਆਪਣੀ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਸੂਰਜ ਸਿੰਘ ਸੂਰਜ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
4: ਕਵਿਤਾ ਦਾ ਸਿਰਲੇਖ ਹੈ ਮੇਰੇ ਬਚਪਨ ਤੋਂ, ਪੇਸ਼ ਹੈ ਕਵਿਤਾ। ਮੇਰੇ ਬਚਪਨ ਮੋੜ ਮੁਹਾਰਾਂ, ਸਿਰ ਨਿਵਾ ਮੈਂ ਅਰਜ਼ ਗੁਜ਼ਾਰਾਂ, ਚੰਚਲ ਮਨ ਤੇ ਸ਼ੁੱਧ ਹਿਰਦੇ ਵਿੱਚ, ਖਿੜ ਖਿੜ ਪੈਂਦੀਆਂ ਰੱਬੀ ਫੁਹਾਰਾਂ, ਮੇਰੇ ਬਚਪਨ ਮੋੜ ਮੁਹਾਰਾਂ, ਸਿਰ ਨਿਵਾ ਮੈਂ ਅਰਜ਼ ਗੁਜ਼ਾਰਾਂ।

हर कोई जांदा वारी वारी, हर कोई जांदा वारी वारी।

ਮਾਇਆ ਪਿੱਛੇ ਨਾ ਭੱਜਿਆ ਜਾਵੇਂ, ਬੰਧਨਾਂ ਵਿੱਚ ਨਾ ਭੱਜਿਆ ਜਾਵੇਂ। ਨਾ ਤੇਰਾ ਨਾ ਮੇਰਾ ਲੋੜੇ, ਨਾ ਫੈਸ਼ਨ ਅੰਦਰ ਕੱਜਿਆ ਜਾਵੇਂ। ਤਨ ਇਕੱਠਾ ਕਰਨ ਦੀ ਖਾਤਰ ਸੱਚ ਝੂਠ ਤੂੰ ਮੂਲ ਨਾ ਜਾਣੇ। ਤਨ ਇਕੱਠਾ ਕਰਨ ਦੀ ਖਾਤਰ ਸੱਚ ਝੂਠ ਤੂੰ ਮੂਲ ਨਾ ਜਾਣੇ। ਠੱਗੀ

ਕੋਮਲ ਮਨ ਤੇ ਸ਼ੁੱਧ ਹਿਰਦੇ ਵਿੱਚ ਰੱਬੀ ਰੰਗ ਦਾ ਹੱਸਦਾ ਮੁਖੜਾ।

ਕੋਮਲ ਮਨ ਤੇ ਸ਼ੁੱਧ ਹਿਰਦੇ ਵਿੱਚ ਰੱਬੀ ਰੰਗ ਦੱਸਦਾ ਮੁਖੜਾ, ਜੋ ਵੀ ਵੇਖੇ ਖਿੜ ਖਿੜ ਜਾਵੇ, ਭੁੱਲ ਜਾਵੇ ਉਹ ਆਪਣਾ ਦੁਖੜਾ। ਜ਼ਾਤ

ਦਿਲ ਦੀ ਜਾਣੇ ਨਾ ਤੂੰ ਪਾਸ਼ਾ ਕੋਈ, ਹੱਸਦੇ ਨਿੱਕੇ ਬੁੱਲਾਂ ਕੋਲੋਂ ਦੂਰ ਸਦਾ ਹੀ ਨਿਰਾਸ਼ਾ ਹੋਈ।

ਅਤੇ ਆਖਰੀ ਬੰਦ, ਸ਼ੁੱਧ ਤੇ ਕੋਮਲ ਮਨ ਜੋ ਤੇਰਾ ਬਣ ਜਾਏ ਜੀਵਨ ਜੇ ਮੇਰਾ।

ਸੂਰਜ ਤੇਰੀਆਂ ਕਿਰਨਾਂ ਲੈ ਕੇ ਵਿੱਚ ਅਸਮਾਨਾਂ ਕਰਾਂ ਬਸੇਰਾ।

0: मेरे बचपन, मेरे बचपन मोड़ मुहारा, सिर नेवा मैं अर्ज गुजारा। मेरे बचपन मोड़ मुहारा, मेरे बचपन मोड़ मुहारा। धन्यवाद।
1: ਸਾਡੀ ਕਾਮੇ ਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਹਰਦੀਪ ਦੀਪ ਜੀ, ਆਪਣੀ ਇੱਕ ਬਹੁਤ ਪਿਆਰੀ ਗਜ਼ਲ ਲੈ ਕੇ ਚੱਲ ਰਹੇ ਕਿਸਾਨ ਘੋਲ ਦੀ ਹਮਾਇਤ ਦੇ ਵਿੱਚ ਉਹ ਆਪਣੀ ਰਚਨਾ ਲੈ ਕੇ ਹਾਜ਼ਰ ਨੇ। ਉਹਨਾਂ ਦਾ ਨਿੱਘਾ ਸਵਾਗਤ ਹੈ ਹਰਦੀਪ ਦੀਪ ਜੀ, ਜੀ ਆਇਆਂ ਨੂੰ।
2: ਦੋਸਤੋ, ਅੱਜ ਦੇ ਦੁਆਬੇ ਦੇ ਕਵੀ ਦਰਬਾਰ 'ਚ ਮੈਂ ਆਪਣੇ ਸਤਿਕਾਰਯੋਗ ਹਰਬੰਸ ਸਿੰਘ ਜੀ ਦਾ ਬਹੁਤ ਹੀ ਧੰਨਵਾਦੀ ਹਾਂ, ਜਿਨ੍ਹਾਂ ਨੇ ਅੱਜ ਦੇ ਕਵੀ ਦਰਬਾਰ ਲਈ ਸੱਦਾ ਦਿੱਤਾ। ਸਲੋ ਪੇਸ਼ ਕਰ ਰਿਹਾ ਗਜ਼ਲ ਜੀ ਦੇ ਬੋਲ ਨੇ ਕਦੇ ਨਫ਼ਰਤ ਦਾ ਬੀਜ ਬੀਜਣ ਦੇ ਲਈ ਨਹੀਂ ਹੁੰਦੀਆਂ ਸਰਕਾਰਾਂ ਨੇ। ਸੋ ਦੋਸਤੋ, ਲਾਈਨਾਂ ਪੇਸ਼ ਨੇ, ਨਸ਼ਿਆਂ ਨੇ ਸਾਡੇ ਜਵਾਨ ਗਾਲ 'ਤੇ ਹੁਣ ਆਲੂਆਂ ਵਾਂਗੂੰ ਕਿਸਾਨ ਉਬਾਲ 'ਤੇ, ਨਸ਼ਿਆਂ ਨੇ ਸਾਡੇ ਜਵਾਨ ਗਾਲ 'ਤੇ ਹੁਣ ਨਸ਼ਿਆਂ ਦੇ ਵਾਂਗੂੰ ਕਿਸਾਨ ਉਬਾਲ 'ਤੇ, ਖੇਤੀ ਦੇ ਔਜ਼ਾਰ ਵੇਖੀ ਕਿਤੇ ਹਥਿਆਰ ਨਾ ਬਣ ਜਾਣ, ਨਾ ਦਾਤੀਆਂ ਕਈਆਂ ਕਲਮਾਂ ਬਣਨ ਤਲਵਾਰਾਂ ਨੀ, ਕਦੇ ਨਫ਼ਰਤ ਦਾ ਬੀਜ ਬੀਜਣ ਦੇ ਲਈ ਨਹੀਂ ਹੁੰਦੀਆਂ ਸਰਕਾਰਾਂ ਨੀ, ਕਦੇ ਨਫ਼ਰਤ ਦਾ ਬੀਜ ਬੀਜਣ ਦੇ ਲਈ ਨਹੀਂ ਹੁੰਦੀਆਂ ਸਰਕਾਰਾਂ ਨੀ। ਅਗਲੀਆਂ ਲਾਈਨਾਂ ਪੇਸ਼ ਕਰਦਾ ਦੋਸਤੋ। ਜਦੋਂ ਜ਼ੁਲਮ ਦੀ ਅੱਤ ਹੈ ਹੁੰਦੀ ਤਾਂ ਲੋੜ ਪੈਂਦੀ ਤਲਵਾਰਾਂ ਦੀ, ਜਦੋਂ ਜ਼ੁਲਮ ਦੀ ਅੱਤ ਹੈ ਹੁੰਦੀ ਤਾਂ ਲੋੜ ਪੈਂਦੀ ਤਲਵਾਰਾਂ ਦੀ, ਕਿਸਾਨਾਂ ਨੂੰ ਅੱਤਵਾਦੀ ਦੱਸਦੀ ਭਰੀ ਪਈ ਹੰਕਾਰਾਂ ਦੀ, ਹੱਕ ਮੰਗੇ 'ਤੇ ਡਾਂਗਾਂ ਨਾਲ ਕੁੱਟਦੀ, ਹੱਕ ਮੰਗੇ 'ਤੇ ਡਾਂਗਾਂ ਨਾਲ ਕੁੱਟਦੀ, ਨਾਲੇ ਮਾਰੇ ਪਾਣੀ ਦੀਆਂ ਬੁਛਾਰਾਂ ਨੀ, ਕਦੇ ਨਫ਼ਰਤ ਦਾ ਬੀਜ ਬੀਜਣ ਦੇ ਲਈ ਨਹੀਂ ਹੁੰਦੀਆਂ ਸਰਕਾਰਾਂ ਨੀ, ਕਦੇ ਨਫ਼ਰਤ ਦੇ ਬੀਜ ਬੀਜਣ ਦੇ ਲਈ ਨਹੀਂ ਹੁੰਦੀਆਂ ਸਰਕਾਰਾਂ ਨੇ। ਅਗਲੀਆਂ ਲਾਈਨਾਂ ਨੇ ਜੀ, ਅੰਨਦਾਤੇ ਨਾਲ ਵੈਰ ਚੰਦਰੀਏ ਕਦੋਂ ਤੀਕ ਪਗਾਵੇਂਗੀ, ਅੰਨਦਾਤੇ ਨਾਲ ਵੈਰ ਚੰਦਰੀਏ ਕਦੋਂ ਤੀਕ ਪਗਾਵੇਂਗੀ, ਜਵਾਨੀ ਸਾਡੀ ਇੱਕੀ ਪਈ ਹੈ ਕਿਵੇਂ ਮੁਲਕ ਬਚਾਵੇਂਗੀ, ਸੜਕਾਂ 'ਤੇ ਧਰਨੇ ਰੇਲ ਦੀਆਂ ਲਾਈਨਾਂ 'ਤੇ ਬੈਠੇ, ਦੱਸ ਹੋਰ ਕਿਵੇਂ ਕਰਨ ਪੁਕਾਰਾਂ ਨੀ, ਕਦੇ ਨਫ਼ਰਤ ਦਾ ਬੀਜ ਬੀਜਣ ਦੇ ਲਈ ਨਹੀਂ ਹੁੰਦੀਆਂ ਸਰਕਾਰਾਂ ਨੀ, ਕਦੇ ਨਫ਼ਰਤ ਦੇ ਬੀਜ ਬੀਜਣ ਦੇ ਲਈ ਨਹੀਂ ਹੁੰਦੀਆਂ ਸਰਕਾਰਾਂ ਨੇ। ਆਖਰੀ ਲਾਈਨਾਂ ਨੇ ਜੀ, ਤੇਰੀ ਦੁੱਗਣੀ ਕਮਾਈ ਦੀ ਸਾਨੂੰ ਪੋਰਾ ਲੋੜ ਨਹੀਂ, ਤੇਰੀ ਦੁੱਗਣੀ ਕਮਾਈ ਦੀ ਸਾਨੂੰ ਪੋਰਾ ਲੋੜ ਨਹੀਂ, ਜੇ ਅੱਕ ਪੰਜਾਬ ਨੂੰ ਚੱਬਣਾ ਪੈ ਗਿਆ ਤੈਨੂੰ ਟੱਪਣ ਦੇ ਨਾ ਮੋੜ ਨਹੀਂ, ਤੇਰੀ ਦੁੱਗਣੀ ਕਮਾਈ ਦੀ ਸਾਨੂੰ ਪੋਰਾ ਲੋੜ ਨਹੀਂ, ਜੇ ਅੱਕ ਪੰਜਾਬ ਨੂੰ ਚੱਬਣਾ ਪੈ ਗਿਆ ਤੈਨੂੰ ਟੱਪਣ ਦੇ ਨਾ ਮੋੜ ਨਹੀਂ, ਹਾਲੇ ਵੀ ਜਾਗ ਪੈਣੀ ਮੁਲਕ ਦੀ ਇਹ ਵੈਰ ਨੇ, ਹਾਲੇ ਵੀ ਜਾਗ ਪੈਣੀ ਮੁਲਕ ਦੀ ਇਹ ਵੈਰ ਨੇ, ਦੀਪ ਆਖਦਾ ਹੈ ਮਾਰ ਮਾਰ ਟਾਰਾਂ ਨੀ, ਕਦੇ ਨਫ਼ਰਤ ਦਾ ਬੀਜ ਬੀਜਣ ਦੇ ਲਈ ਨਹੀਂ ਹੁੰਦੀਆਂ ਸਰਕਾਰਾਂ ਨੀ, ਕਦੇ ਨਫ਼ਰਤ ਦਾ ਬੀਜ ਬੀਜਣ ਦੇ ਲਈ ਨਹੀਂ ਹੁੰਦੀਆਂ ਸਰਕਾਰਾਂ ਨੇ। ਬਹੁਤ ਬਹੁਤ ਧੰਨਵਾਦ ਤੁਹਾਡਾ ਵੀਰ ਹਰਦੀਪ ਦੀਪ, ਗੀਤਕਾਰ ਨਾਭਾ। ਬਹੁਤ ਬਹੁਤ ਧੰਨਵਾਦ ਇੱਕ ਵਾਰੀ ਫਿਰ ਸਾਡੇ ਸਤਿਕਾਰਯੋਗ ਹਰਬੰਸ ਸਿੰਘ ਜੀ ਦਾ ਔਰ ਸਾਰੀ ਆਡੀਅੰਸ ਦਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ।
1: ਕਾਮੇ ਫਲ ਦੇ ਅੰਤ ਦੇ ਵਿੱਚ ਹੁਣ ਅਸੀਂ ਸਦਾ ਦੇ ਰਹੇ ਹਾਂ ਜੋਗਿੰਦਰਪਾਲ ਮੱਲ ਜੀ ਨੂੰ, ਜਰਮਨ ਤੋਂ ਉਹ ਇੱਕ ਰਚਨਾ ਲੈ ਕੇ ਹਾਜ਼ਰ ਹੋਣਗੇ। ਇਸ ਵਾਰ ਉਹ ਰਚਨਾ ਜਿਹੜੀ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਹਨ ਇੰਗਲੈਂਡ ਤੋਂ ਸਾਡੇ ਸ਼ਾਇਰ ਦੋਸਤ ਤਾਰਾ ਸਿੰਘ ਤਾਰਾ ਜੀ, ਉਹਨਾਂ ਦੀ ਲਿਖੀ ਹੋਈ ਰਚਨਾ ਨੂੰ ਆਵਾਜ਼ ਦੇ ਰਹੇ ਨੇ ਜੋਗਿੰਦਰਪਾਲ ਮੱਲ ਜੀ। ਜੋਗਿੰਦਰਪਾਲ ਮੱਲ ਜੀ, ਤੁਹਾਡਾ ਸਵਾਗਤ ਹੈ।
3: ਤੁਝੇ ਦਾ ਹਰ ਇਕਰਾਰ ਹੀ ਝੂਠਾ, ਅਸੀਂ ਉਸ ਦਿਲਦਾਰ ਤੋਂ ਕੀ ਲੈਣਾ, ਜਿੱਥੇ ਹਰ ਦੁਕਾਨ ਤੇ ਝੂਠ ਵਿਕਦਾ, ਅਸੀਂ ਉਸ ਬਾਜ਼ਾਰ ਚੋਂ ਕੀ ਲੈਣਾ। ਉਹ ਜਿੱਥੇ ਲੁੱਟ ਤੇ ਕੁੱਟ ਦਾ ਰਾਜ ਹੋਵੇ, ਅਸੀਂ ਉਸ ਸਰਕਾਰ ਤੋਂ ਕੀ ਲੈਣਾ। ਉਹ ਜਿਹਦਾ ਫੁੱਲ ਵੀ ਕੰਢਿਓ ਵੱਧ

ਤਾਰਾ ਸਿੰਘ ਤਾਰਾ ਜੀ ਦੀ ਰਚਨਾ ਦੇ ਨਾਲ ਹੀ ਸਾਡਾ ਅੱਜ ਦਾ ਇਹ ਕਵੀ ਦਰਬਾਰ ਇੱਥੇ ਸਮਾਪਤ ਹੁੰਦਾ ਹੈ ਤੇ ਹੁਣ ਹਰਵੰਤ ਸਿੰਘ ਨੂੰ ਦਿਓ ਆ ਗਿਆ ਤੇ ਅਗਲੇ ਐਤਵਾਰ ਫਿਰ ਮੁਲਾਕਾਤ ਹੋਏਗੀ। ਤਦ ਤੱਕ ਲਈ ਹਰਵੰਤ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ਼੍ਰੀ ਅਕਾਲ, ਕੁਦਰਤ ਖੈਰ ਕਰੇ, ਅਲਵਿਦਾ ਪਿਆਰੇ ਦੋਸਤੋ, ਆਮੀਨ।

0: ద్వాపర రేడియో.
1: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ ਤੇ ਲੈ ਕੇ ਹਾਜ਼ਰ ਹਾਂ ਫਿਰ ਤੋਂ ਤੁਹਾਡੀ ਕਚਹਿਰੀ ਚ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਏ ਦੁਨੀਆਂ. ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਕੀ ਸਤਿ ਸ੍ਰੀ ਅਕਾਲ. ਦੋਸਤੋ, ਉਮੀਦ ਕਰਦੇ ਹਾਂ ਸਭ ਰਾਜੀ ਖੁਸ਼ੀ ਹੋਣਗੇ ਤੇ ਗੱਲਾਂ ਬਾਤਾਂ ਫਿਰ ਤੋਂ ਨਵੀਆਂ ਨਵੇਲੀਆਂ ਤੇ ਕਰਾਂਗੇ ਤੁਹਾਡੇ ਨਾਲ. ਦੋ ਸਵਾ ਦੋ ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ. ਬੜੇ ਦਿਨਾਂ ਬਾਅਦ ਸ਼ੈਲੀ ਬਾਈ ਜੀ ਜੁੜੇ ਆ. ਸ਼ੈਲੀ ਸੰਧੂ ਜੀ ਸਤਿ ਸ੍ਰੀ ਅਕਾਲ ਭੇਜਦੇ ਆ ਤੇ ਗ੍ਰੇਟ ਕਹਿੰਦੇ ਨੇ ਤੇ ਮਨਦੀਪ ਜੱਸੀ ਬਾਈ ਜੀ ਨਾਲ ਮਾਨ ਸਿੰਘ ਸੈਣੀ ਸਾਹਿਬ ਹੈਲਸਿੰਕੀ ਤੋਂ ਫਿਨਲੈਂਡ ਤੋਂ ਸਤਿ ਸ੍ਰੀ ਅਕਾਲ ਦੁਆਬਾ ਰੇਡੀਓ ਸੁਣਨ ਵਾਲੇ ਸਭ ਦੋਸਤਾਂ ਨੂੰ ਭੇਜ ਰਹੇ ਨੇ. ਤੇ ਲੋ ਦੋਸਤੋ, ਕਰਦੇ ਆ ਸ਼ੁਰੂਆਤ ਅੱਜ ਦੇ ਪ੍ਰੋਗਰਾਮ ਦੇ ਨਾਲ, ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਆ ਨਾਲ ਨਾਲ ਅੱਜ ਦੇ ਵਿਚਾਰ ਦੀ ਗੱਲਬਾਤ ਹੋਏਗੀ ਤੇ ਬਹੁਤ ਸਾਰੀਆਂ ਜ਼ਿੰਦਗੀ ਦੇ ਨਾਲ ਜੁੜੀਆਂ ਗੱਲਾਂ ਬਾਤਾਂ ਕਰਨ ਦੀ ਵੀ ਅੱਜ ਕੋਸ਼ਿਸ਼ ਨਾਲ ਕਰਾਂਗੇ ਤੇ ਪੰਜਾਬ ਦੇ ਵਿੱਚ ਸਵੇਰ ਤੋਂ ਲੈ ਕੇ ਜੋ ਮੁੱਦੇ ਜਿਹੜੇ ਉੱਠ ਰਹੇ ਆ ਉਹਦੇ ਉੱਤੇ ਵਾਰਤਾਲਾਪ ਤੇ ਤੁਹਾਡੇ ਵਿਚਾਰਾਂ ਦੀ ਵੀ ਉਡੀਕ ਰਹੇਗੀ. ਹਰ ਪੱਖ ਤੋਂ ਇਸ ਮੁੱਦੇ ਨੂੰ ਜਿਹੜਾ ਵਿਚਾਰਨ ਦੀ ਕੋਸ਼ਿਸ਼ ਕਰਾਂਗੇ ਕਿ ਐਡਾ ਵੱਡਾ ਮੁੱਦਾ ਕਿਉਂ ਬਣਦਾ ਜਾ ਰਿਹਾ ਤੇ ਜਿਵੇਂ ਕਿ ਪੁੱਤ ਮੁੱਕ ਗਏ ਨੇ ਪਰ ਨਸ਼ੇ ਮੁੱਕੇ ਨਹੀਂ, ਸਿਆਸਤ ਹੋਈ ਹੈ ਭਾਰੂ ਤੇ CBI ਜਾਂਚ ਜਿਹੜੀ ਹੈ ਕਿਉਂ ਜ਼ਰੂਰੀ ਹੈ ਤੇ ਕਿੱਥੇ ਨੇ ਜੀ 500 ਕਰੋੜ ਰੁਪਏ. ਇਸ ਤਰ੍ਹਾਂ ਦੇ ਮੁੱਦੇ ਜਿਹੜੇ ਨੇ ਸਿਆਸਤ ਦੇ ਵਿੱਚ, ਵਿਰਾਸਤ ਦੇ ਵਿੱਚ ਤੇ ਸਾਡੇ ਖਿੱਤੇ ਦੇ ਵਿੱਚ ਜਿਹੜੇ ਗੂੰਜ ਰਹੇ ਆ ਤੇ ਹਰ ਦਿਨ ਕੁਝ ਨਾ ਕੁਝ ਨਵਾਂ ਮੁੱਦਾ ਛੋਟਾ ਮੁੱਦੇ ਨੂੰ ਚੱਲਦੇ ਸਮੇਂ ਦੇ ਵਿੱਚ ਮੁੱਦੇ ਨੂੰ ਜਿਹੜਾ ਛੋਟਾ ਕਰਨ ਦੇ ਲਈ ਬਹੁਤ ਸਾਰੀਆਂ ਹੋਰ ਸਾਰੀਆਂ ਚੀਜ਼ਾਂ ਨਾਲ ਚੱਲਦੀਆਂ ਨੇ, ਕੁਝ ਨਵੀਂ ਲਕੀਰ ਖਿੱਚਣੀ ਪੈਂਦੀ ਹੈ ਤੇ ਸਿਆਸਤਦਾਨ ਇਹਨਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਜਾਣਦੇ ਨੇ ਤੇ ਉਹਨਾਂ ਤੋਂ ਵਾਕਫ ਨੇ. ਇਸੇ ਤਰ੍ਹਾਂ ਲੋ ਫਿਰ ਅੱਜ ਦੇ ਵਿਚਾਰ ਦੇ ਨਾਲ ਸ਼ੁਰੂਆਤ ਕਰਾਂਗੇ ਤੇ ਨਾਲ ਨਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਵੀ ਜੁੜਨਗੇ ਤੇ ਉਹਨਾਂ ਦੇ ਨਾਲ ਗੱਲਾਂ ਬਾਤਾਂ ਕਰਾਂਗੇ ਅੱਜ ਦੇ ਖਾਸ ਮੁੱਦਿਆਂ ਦੇ ਉੱਤੇ. ਤੇ ਹੁਣ ਤੋਂ ਲੈ ਕੇ 2.25 ਘੰਟੇ ਤੁਹਾਡਾ ਮੇਰਾ ਰਾਬਤਾ ਬਰਕਰਾਰ ਰਹੇਗਾ ਫਿਲਰ ਦੀਆਂ ਘੜੀਆਂ ਦੇ ਉੱਤੇ. ਇਸ ਵਕਤ ਸ਼ਾਮ ਦੇ 7:00 ਤੇ ਘੜੀਆਂ ਦੇ ਉੱਤੇ 9 ਮਿੰਟ ਦਾ ਸਮਾਂ ਹੈ ਤੇ ਭਾਰਤ ਦੇ ਵਿੱਚ ਰਾਤ ਦੇ 9:00 ਤੇ 39 ਮਿੰਟ ਹੋ ਗਏ ਨੇ. ਇਸ ਤਰ੍ਹਾਂ ਹੀ ਜਿਹੜਾ UK ਦੇ ਵਿੱਚ ਸ਼ਾਮ ਦੇ 5:09 ਤੇ ਯੂਰੋਪੀਅਨ ਕੰਟਰੀਆਂ ਮੁਤਾਬਕ ਸਮਾਂ ਜਿਹੜਾ ਸ਼ਾਮ ਦਾ ਹੈ, ਤਾਰੇ ਟਿਮਟਮਾ ਰਹੇ ਨੇ ਤੇ ਠੰਡ ਦਾ ਮਾਹੌਲ ਬਣ ਰਿਹਾ. ਫਿਨਲੈਂਡ ਦੇ ਵਿੱਚ -5 ਤਕਰੀਬਨ ਰਾਤ ਨੂੰ ਹੋ ਜਾਂਦਾ ਨੌਰਥ ਦੇ ਵਿੱਚ ਤੇ ਥੋੜਾ ਉੱਤੇ ਚਲੇ ਜਾਈਏ ਤੇ ਹੋਰ ਵੀ ਜਿਹੜਾ ਮਾਈਨਸ ਦੇ ਵਿੱਚ ਜਿਹੜਾ ਪਾਰਾ ਡਿੱਗਣ ਲੱਗ ਗਿਆ ਤੇ ਪਤਝੜ ਦੀ ਜਿਹੜੀ ਹੈ ਮੌਸਮ ਹੈ ਉਹ ਜਿਹੜਾ ਸਮਾਪਤ ਹੈ ਤੇ ਛੁੱਟੀਆਂ ਦਾ ਮਾਹੌਲ ਜਿਹੜਾ ਚੱਲ ਰਿਹਾ ਇਹਨਾਂ ਮੁਲਕਾਂ ਦੇ ਵਿੱਚ ਤੇ ਆਉਣ ਵਾਲੇ ਵੀਕ ਦੇ ਵਿੱਚ ਜਿਹੜੀਆਂ ਨੇ ਨੌਰਥ ਦੇ ਵਿੱਚ ਵੀ ਛੁੱਟੀਆਂ ਸਕੂਲਾਂ ਦੇ ਵਿੱਚ ਹੋਣੀਆਂ ਨੇ ਇੱਕ ਵੀਕ ਦੇ ਲਈ, ਜਿਹੜੀਆਂ ਪਤਝੜ ਦੀਆਂ ਛੁੱਟੀਆਂ ਕਹਿ ਲਓ, ਤੇ ਨਾਲ ਘੜੀਆਂ ਦਾ ਸਮਾਂ ਵੀ ਤਬਦੀਲ ਹੋਣਾ ਫਿਰ ਆਖਰ ਦੇ ਵਿੱਚ. ਤੇ ਇਸੇ ਤਰ੍ਹਾਂ ਜਿਹੜਾ ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦੇ ਇਸ ਵਕਤ 12:10 ਦਾ ਸਮਾਂ ਹੈ ਤੇ ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿੱਚ ਸਵੇਰ ਦੇ 9:10 ਹੋ ਗਏ ਨੇ. ਤੇ ਜ਼ਰੂਰ ਦੋਸਤੋ ਕਮੈਂਟ ਕਰਕੇ ਜ਼ਰੂਰ ਦੱਸ ਦਿਆ ਕਰੋ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਕਿਵੇਂ ਪਹੁੰਚ ਰਹੀ ਹੈ, ਫਿਰ ਪ੍ਰੋਗਰਾਮ ਦੀ ਸ਼ੁਰੂਆਤ ਜਿਹੜਾ ਤਸੱਲੀ ਬਖਸ਼ ਹੋ ਜਾਂਦੀ ਹੈ ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਨਾਲ ਨਾਲ ਅੰਦਾਜ਼ ਵੀ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ. ਤੇ ਲਓ ਫਿਰ ਅੱਜ ਦੇ ਵਿਚਾਰ ਦੇ ਨਾਲ ਸ਼ੁਰੂਆਤ ਕਰਦੇ ਹਾਂ. ਅੱਜ ਦਾ ਵਿਚਾਰ ਹੈਗਾ 13 ਅਕਤੂਬਰ 2026 ਦਾ ਦਿਹਾੜਾ ਹੈ ਤੇ ਕਹਿੰਦੇ ਨੇ ਕਿ ਰਿਸ਼ਤੇਦਾਰ ਇਤਫਾਕ ਦੇ ਨਾਲ ਮਿਲਦੇ ਨੇ ਪਰ ਦੋਸਤ ਜਿਹੜੇ ਨੇ ਅਸੀਂ ਆਪਣੀ ਖੁਸ਼ੀ ਦੇ ਨਾਲ ਚੁਣਦੇ ਹਾਂ. ਡੈਲਨ ਹੁਣਾਂ ਦੀ ਜਿਹੜੀ ਹੈ ਲਿਖਤ ਦੇ ਵਿੱਚ ਉਹ ਗੱਲਬਾਤ ਤੁਹਾਡੀ ਸਾਂਝੀ ਕਰ ਰਿਹਾ ਤੁਹਾਡੇ ਨਾਲ. ਨਾਲ ਨਾਲ ਅੱਜ ਦੇ ਦਿਹਾੜੇ ਦੇ ਉੱਤੇ ਹੀ 13 ਅਕਤੂਬਰ 1240 ਦੇ ਵਿੱਚ ਤੁਹਾਨੂੰ ਲੈ ਚੱਲਦੇ ਹਾਂ ਜਦੋਂ ਭਾਰਤ ਦੀ ਪਹਿਲੀ ਔਰਤ ਸ਼ਾਸਕ ਜਿਹੜੀ ਸੀ ਰਜ਼ੀਆ ਸੁਲਤਾਨਾ ਦਾ ਕਤਲ ਹੁੰਦਾ ਹੈ ਤੇ 1710 ਦੇ ਵਿੱਚ ਸਰਹਿੰਦ ਦੀ ਲੜਾਈ ਦੇ ਵਿੱਚ ਸੈਂਕੜੇ ਸਿੱਖ ਸ਼ਹੀਦ ਹੁੰਦੇ ਹੈ. 1948 ਦੇ ਵਿੱਚ ਪਹਿਲੀ ਸਿੱਖ ਰੈਜੀਮੈਂਟ ਦੇ ਲਾਸਟ ਨਾਇਕ ਕਰਮ ਸਿੰਘ ਉਹਨਾਂ ਨੂੰ ਪਰਮਵੀਰ ਚੱਕਰ ਦੇ ਨਾਲ ਸਨਮਾਨਿਤ ਕੀਤਾ ਗਿਆ ਸੀ ਤੇ 1987 ਦੇ ਵਿੱਚ ਪ੍ਰਸਿੱਧ ਹਿੰਦੀ ਗਾਇਕ ਕਿਸ਼ੋਰ ਕੁਮਾਰ ਉਹਨਾਂ ਦਾ ਦੇਹਾਂਤ ਹੋ ਜਾਂਦਾ ਹੈ. ਅੱਜ ਇੰਟਰਨੈਸ਼ਨਲ ਡੇ ਫੋਰ ਨੈਚੁਰਲ ਡਿਆਸਟਰ ਜਿਹੜਾ ਰੈਡਿਊਸ਼ਨ ਜਿਹੜਾ ਡੇ ਵੀ ਮਨਾਇਆ ਜਾਂਦਾ ਹੈ ਅੱਜ ਦੇ ਦਿਨ ਦੇ ਉੱਤੇ. ਤੇ ਇਸੇ ਤਰ੍ਹਾਂ ਲੈਂਬਰਗਿਨੀ ਦਾ ਜ਼ਿਕਰ ਜਦੋਂ ਕਰਦੇ ਹਾਂ ਉਹਨਾਂ ਦੀ ਸ਼ੁਰੂਆਤ ਦੀ ਗੱਲ ਕਰਦੇ ਆ ਇੱਕ ਜਿਹੜੇ ਆਮ ਲੋਕਾਂ ਤੋਂ ਅੱਜ ਦੀ ਦੁਨੀਆਂ ਦੀ ਮਸ਼ਹੂਰ ਗੱਡੀਆਂ ਦੇ ਵਿੱਚ ਨਾਮ ਜਿਹੜਾ ਸ਼ੁਮਾਰ ਹੈ ਤੇ ਕਿੱਦਾਂ ਉਹਨਾਂ ਦੀ ਜ਼ਿੰਦਗੀ ਲਾਈਫ ਜਿਹੜੀ ਸ਼ੁਰੂ ਹੁੰਦੀ ਹੈ ਉਹ ਚਾਹੇ ਫਰਾਰੀ ਹੋਵੇ ਤੇ ਚਾਹੇ ਉਹ ਲੈਂਬਰਗਿਨੀ ਹੋਵੇ. ਖੇਤੀਬਾੜੀ ਤੋਂ ਸੁਪਰ ਲਗਜ਼ਰੀ ਕਾਰ ਬਣਾਉਣ ਤੱਕ ਦਾ ਸਫ਼ਰ ਜਿਹੜਾ ਇਸ ਵੇਲੇ ਦੁਨੀਆ ਦੀ ਲੈਂਬਰਗਿਨੀ ਸੁਪਰ ਲਗਜ਼ਰੀ ਕਾਰਾਂ ਬਣਾਉਣ ਵਾਲੇ ਸ਼ਖਸ ਦਾ ਜਿਹੜਾ ਨਾਮ ਹੈ ਫੇਰਸ਼ੂ ਲੈਂਬਰਗਿਨੀ ਸੀਗਾ, ਜੋ ਕਿ ਅਸਲ ਦੇ ਵਿੱਚ ਇੱਕ ਕਿਸਾਨ ਦਾ ਪੁੱਤ ਸੀ। ਫੇਰਸ਼ੂ ਲੈਂਬੋਰਗਿਨੀ ਦਾ ਜਨਮ ਜਿਹੜਾ ਸੀ 28 ਅਪ੍ਰੈਲ 1916 ਨੂੰ ਇਟਲੀ ਦੇ ਫੇਰਾਰਾ ਸੂਬੇ ਦੇ ਜਿਹੜਾ ਸੈਂਟੋ ਦੇ ਵਿੱਚ ਹੁੰਦਾ ਹੈ ਤੇ ਇੱਕ ਕਿਸਾਨ ਪਰਿਵਾਰ ਦੇ ਵਿੱਚ ਉਹ ਜਨਮ ਲੈਂਦਾ ਹੈ। ਫੇਰਸ਼ੂ ਦੇ ਜਿਹੜੇ ਪਿਤਾ ਦਾ ਨਾਮ ਐਂਟੋਨੀਓ ਲੈਂਬੋਰਗਿਨੀ ਅਤੇ ਮਾਤਾ ਦਾ ਨਾਮ ਜਿਹੜਾ ਸੀ ਐਵਲੀਨਾ ਲੈਂਬੋਰਗਿਨੀ ਜਿਹੜਾ ਸੀਗਾ। ਫੇਰਸ਼ੂ ਲੈਂਬੋਰਗਿਨ ਜਿਹੜਾ ਸੀ, ਪਿਤਾ ਇੱਕ ਕਿਸਾਨ ਸਨ, ਉਹਦੇ ਖੇਤੀਬਾੜੀ ਕਰਦੇ ਸੀ ਤੇ ਫੇਰਸ਼ੂ ਨੂੰ ਜਿਹੜਾ ਮਸ਼ੀਨਾਂ ਦੇ ਨਾਲ ਨਾਲ ਮਕੈਨਿਕੀ ਕਰਨ ਦਾ ਜ਼ਿਆਦਾ ਜਿਹੜਾ ਸ਼ੌਕ ਸੀ ਤੇ ਪਸੰਦ ਕਰਦਾ ਸੀ। ਆਪਣੇ ਬੇਟੇ ਦੀ ਦਿਲਚਸਪੀ ਨੂੰ ਦੇਖਦੇ ਹੋਏ ਫੇਰਸ਼ੂ ਦੇ ਜਿਹੜਾ ਪਿਤਾ ਸਨ, ਉਹਨੇ ਉਸਨੂੰ ਮਕੈਨਿਕ ਦੀ ਪੜ੍ਹਾਈ ਦੇ ਲਈ ਇਟਲੀ ਦੇ ਹੋਰ ਸ਼ਹਿਰ ਦੇ ਵਿੱਚ ਜਿਹੜਾ ਇੱਕ ਟੈਕਨੀਕਲ ਇੰਸਟੀਟਿਊਟ ਦੇ ਵਿੱਚ ਪੜ੍ਹਨ ਦੇ ਲਈ ਜਿਹੜਾ ਭੇਜ ਦਿੱਤਾ ਸੀ। ਪੜ੍ਹਾਈ ਤੋਂ ਬਾਅਦ ਜਿਹੜਾ ਸੀ ਫੇਰਸ਼ੂ 1940 ਦੇ ਵਿੱਚ ਇਟਾਲੀਅਨ ਰਾਇਲ ਏਅਰਫੋਰਸ ਦੇ ਵਿੱਚ ਭਰਤੀ ਹੋ ਜਾਂਦਾ ਹੈ, ਜਿੱਥੇ ਉਹ ਇੱਕ ਮਕੈਨਿਕ ਦੇ ਤੌਰ ਦੇ ਉੱਤੇ ਕੰਮ ਕਰਨ ਲੱਗ ਪਿਆ ਤੇ ਇਟਲੀ ਅਤੇ ਤੁਰਕੀ ਦੀ ਲੜਾਈ ਤੋਂ ਬਾਅਦ ਫੇਰਸ਼ੂ ਕਾਰਾਂ ਠੀਕ ਕਰਨ ਵਾਲੇ ਡਿਪਾਰਟਮੈਂਟ ਦਾ ਜਿਹੜਾ ਸੁਪਰਵਾਈਜ਼ਰ ਬਣ ਜਾਂਦਾ ਹੈ। ਪਰ ਦੂਜੀ ਵਿਸ਼ਵ ਜੰਗ ਦੇ ਦੌਰਾਨ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਇੱਕ ਹੋਰ ਵੀ ਮੋੜ ਆ ਜਾਂਦਾ ਹੈ। ਇਸ ਲੜਾਈ ਤੋਂ ਬਾਅਦ 1945 ਦੇ ਵਿੱਚ ਇਹ ਇਲਾਕਾ ਬ੍ਰਿਟਿਸ਼ ਦੇ ਅਧੀਨ ਆ ਜਾਂਦਾ ਹੈ ਤੇ ਉਸਨੂੰ ਕੈਦੀ ਬਣਾ ਲਿਆ ਗਿਆ। ਫੇਰਸ਼ੂ ਲੈਂਬੋਰਗਿਨੀ ਨੂੰ ਜਿਹੜਾ ਸੀ ਆਪਣੇ ਮੋਟਰਿੰਗ ਵਿਭਾਗ ਦੇ ਵਿੱਚ ਜਿਹੜਾ ਸੀ ਕੰਮ ਕਰਨ ਲਾ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਫੇਰਸ਼ੂ ਨੂੰ ਜਿਹੜਾ ਸੀ ਆਪਣਾ ਤਜਰਬਾ ਪੂਰਾ ਕਰਨ ਦਾ ਮੌਕਾ ਮਿਲਿਆ। ਹੌਲੀ ਹੌਲੀ ਉਹ ਵਾਹਨ ਮੈਂਟੀਨੈਂਸ ਯੂਨਿਟ ਦੇ ਸੁਪਰਵਾਈਜ਼ਰ ਜਿਹੜਾ ਬਣ ਗਿਆ ਤੇ 1946 ਦੇ ਵਿੱਚ ਉਹਦਾ ਵਿਆਹ ਜਿਹੜਾ ਹੋ ਜਾਂਦਾ ਹੈ ਤੇ ਉਹਦੇ ਪਹਿਲੇ ਬੇਟੇ ਟੋਨੀਨੋ ਦੇ ਜਨਮ ਦੇ ਦੌਰਾਨ ਇਸ ਉਹਦੀ ਜਿਹੜੀ ਪਤਨੀ ਦਾ ਦੇਹਾਂਤ ਹੋ ਗਿਆ। ਫੇਰਸ਼ੂ ਲੈਂਬੋਰਗਿਨੀ ਨੇ ਜਿਹੜਾ ਸੀ ਸੈਂਟੋ ਦੇ ਵਿੱਚ ਇੱਕ ਗੈਰਾਜ ਖੋਲ੍ਹ ਲਿਆ, ਜਿੱਥੇ ਉਹਨੇ ਜਿਹੜੀ ਆਪਣੀ ਸਮਰੱਥਾ ਦੇ ਦਮ ਦੇ ਉੱਤੇ ਸਪੇਅਰ ਪਾਰਟਸ ਅਤੇ ਬਚੇ ਹੋਏ ਫੌਜੀ ਵਾਹਨਾਂ ਤੋਂ ਟਰੈਕਟਰ ਨਿਰਮਾਣ ਦਾ ਵਪਾਰ ਜਿਹੜਾ ਸੀ ਉਹਦੇ ਵਿੱਚ ਪ੍ਰਵੇਸ਼ ਕਰ ਲਿਆ। 1947 ਦੇ ਵਿੱਚ ਉਹਨੇ ਦੇਖਿਆ ਕਿ ਇਟਲੀ ਦੇ ਵਿੱਚ ਖੇਤੀ ਅਤੇ ਉਦਯੋਗਿਕ ਕ੍ਰਾਂਤੀ ਤੇਜ਼ੀ ਦੇ ਨਾਲ ਵੱਧ ਰਹੀ ਹੈ। ਇਸ ਨੂੰ ਦੇਖਦੇ ਹੋਏ ਲੈਂਬੋਰਗਿਨੀ ਨੇ ਖੁਦ ਆਪਣਾ ਪਹਿਲਾ ਟਰੈਕਟਰ ਜਿਹੜਾ ਸੀ ਕੈਰੀਓਕਾ ਤਿਆਰ ਕਰ ਲਿਆ ਤੇ ਇਸ ਟਰੈਕਟਰ ਦੀ ਸਫਲਤਾ ਤੋਂ ਬਾਅਦ ਉਹ ਜਿਹੜਾ ਸੀ ਲੈਂਬੋਰਗਿਨੀ ਟਰੈਟੋਰੀ ਨਾਮ ਦੀ ਕੰਪਨੀ ਖੜੀ ਕੀਤੀ। ਉਹਨੇ ਟਰੈਕਟਰਾਂ ਦਾ ਨਿਰਮਾਣ ਸ਼ੁਰੂ ਹੋ ਗਿਆ। ਟਰੈਕਟਰਾਂ ਦੇ ਕਾਰੋਬਾਰ ਨੇ ਉਹਨੂੰ ਜਿਹੜਾ ਬਹੁਤ ਅਮੀਰ ਆਦਮੀ ਬਣਾ ਰੱਖਿਆ। ਇਸ ਦੇ ਦੌਰਾਨ ਉਹਨੇ ਜਿਹੜਾ ਸੀ ਕਈ ਕਾਰਾਂ ਖਰੀਦੀਆਂ, ਪਰ ਉਸਦੀ ਪਸੰਦੀਦਾ ਕਾਰ ਜਿਹੜੀ ਸੀ ਫੈਰਾਰੀ ਦੀ ਖਰਾਬੀ ਨੇ ਲੈਂਬੋਰਗਿਨੀ ਦੀ ਜ਼ਿੰਦਗੀ ਦੇ ਵਿੱਚ ਇੱਕ ਨਵਾਂ ਮੋੜ ਲਿਆ ਕੇ ਰੱਖ ਦਿੱਤਾ। 1960 ਦੇ ਦਹਾਕੇ ਦੇ ਵਿੱਚ ਫੇਰਸ਼ੂ ਨੇ ਲਗਜ਼ਰੀ ਕਾਰ ਲੈਂਬੋਰਗਿਨੀ ਬਣਾਉਣ ਦੀ ਸ਼ੁਰੂਆਤ ਕੀਤੀ। ਬੇਸ਼ੱਕ 20 ਫਰਵਰੀ 1993 ਨੂੰ 76 ਸਾਲਾਂ ਦੀ ਉਮਰ ਦੇ ਵਿੱਚ ਫੇਰਸ਼ੂ ਲੈਂਬੋਰਗਿਨੀ ਦੇਹਾਂਤ ਹੋ ਗਿਆ, ਪਰ ਲੈਂਬੋਰਗਿਨੀ ਕਾਰਾਂ ਅੱਜ ਵੀ ਬਣ ਰਹੀਆਂ ਨੇ ਤੇ ਦੁਨੀਆ ਦੀਆਂ ਮਹਿੰਗੀਆਂ ਸੁਪਰ ਲਗਜ਼ਰੀ ਕਾਰਾਂ ਦੇ ਵਿੱਚੋਂ ਇੱਕ ਲੈਂਬੋਰਗਿਨੀ ਦਾ ਜਿਹੜਾ ਨਾਮ ਸਿਖਰ ਦੇ ਉੱਤੇ ਆਉਂਦਾ ਹੈ। ਲੈਂਬੋਰਗਿਨੀ ਨੇ ਰੇਸਿੰਗ ਪ੍ਰਤੀ ਆਪਣੇ ਸ਼ੌਕ ਨੂੰ ਦੇਖਦੇ ਹੋਏ 1958 ਦੇ ਵਿੱਚ ਫਰਾਰੀ 250 GT ਖਰੀਦੀ। ਇੱਕ ਮਕੈਨਿਕ ਹੋਣ ਦੇ ਨਾਤੇ ਉਹਨਾਂ ਨੇ ਦੇਖਿਆ ਕਿ ਫਰਾਰੀ ਦੀ ਕਾਰ ਚੰਗੀ ਤਾਂ ਹੈ, ਪਰ ਇਸ ਦੇ ਵਿੱਚ ਆਵਾਜ਼ ਜ਼ਿਆਦਾ ਆਉਂਦੀ ਹੈ ਤੇ ਸੜਕ ਦੇ ਉੱਤੇ ਬਹੁਤੀ ਵਧੀਆ ਨਹੀਂ ਹੈ। ਇਸ ਦੇ ਇਲਾਵਾ ਉਹਨਾਂ ਨੇ ਦੇਖਿਆ ਕਿ ਕਾਰ ਦੇ ਕਲੱਚ ਨੂੰ ਜਿਹੜਾ ਦਰੁਸਤ ਕਰਨਾ ਵੀ ਜਿਹੜਾ ਜ਼ਰੂਰੀ ਹੈ। 1960 ਦੇ ਦਹਾਕੇ ਦੇ ਵਿੱਚ ਈਜ਼ੋ ਫਰਾਰੀ ਦੁਨੀਆ ਦੀ ਸਭ ਤੋਂ ਬਿਹਤਰ ਲਗਜ਼ਰੀ ਸਪੋਰਟਸ ਕਾਰਾਂ ਨੂੰ ਬਣਾਉਣ ਵਾਲਿਆਂ ਦੇ ਵਿੱਚੋਂ ਇੱਕ ਸੀਗੀ। ਲੈਂਬੋਰਗਿਨੀ ਨੇ ਸੋਚਿਆ ਸੀ ਕਿ ਉਹ ਫਰਾਰੀ ਨੂੰ ਕਾਰ ਦੀਆਂ ਕਮੀਆਂ ਦੇ ਬਾਰੇ ਦੱਸਣ ਜੋ ਉਹਨਾਂ ਨੂੰ ਆਪਣੀ ਕਾਰ ਦੇ ਵਿੱਚ ਮਿਲੀਆਂ, ਪਰ ਫਰਾਰੀ ਇੱਕ ਵੱਡਾ ਨਾਮ ਸੀ ਤੇ ਉਹਨਾਂ ਨੇ ਇੱਕ ਨੌਜਵਾਨ ਟਰੈਕਟਰ ਮਕੈਨਿਕ ਦੀ ਗੱਲ ਨੂੰ ਨਜ਼ਰ ਅੰਦਾਜ਼ ਕਰ ਛੱਡਿਆ। ਇੰਨਾ ਹੀ ਨਹੀਂ, ਈਜ਼ੋ ਫਰਾਰੀ ਨੇ ਜਿਹੜਾ ਸੀਗਾ ਫੇਰਸ਼ੂ ਲੈਂਬੋਰਗਿਨੀ ਨੂੰ ਜਿਹੜਾ ਸੀ ਜਵਾਬ ਦਿੰਦੇ ਹੋਏ ਕਿਹਾ ਕਿ ਖਰਾਬੀ ਕਾਰ ਦੇ ਵਿੱਚ ਨਹੀਂ ਡਰਾਈਵਰ ਦੇ ਵਿੱਚ ਹੈ, ਤੇ ਉਹਨਾਂ ਨੇ ਲੈਂਬੋਰਗਿਨੀ ਦੀ ਬੇਇੱਜ਼ਤੀ ਕਰਦੇ ਹੋਏ ਕਿਹਾ, ਲੈਂਬੋਰਗਿਨੀ ਸ਼ਾਇਦ ਤੂੰ ਇੱਕ ਟਰੈਕਟਰ ਸਹੀ ਢੰਗ ਦੇ ਨਾਲ ਚਲਾਉਣ ਦੇ ਵਿੱਚ ਸਮਰੱਥ ਹੈ, ਪਰ ਇੱਕ ਫਰਾਰੀ ਨੂੰ ਤੂੰ ਕਦੇ ਵੀ ਠੀਕ ਦੇ ਨਾਲ ਜਿਹੜਾ ਸੰਭਾਲ ਨਹੀਂ ਸਕੇਗਾ। ਈਜ਼ੋ ਫਰਾਰੀ ਦੀ ਲੈਂਬੋਰਗਿਨੀ ਦੇ ਬਾਰੇ ਅਪਮਾਨਜਨਕ ਟਿੱਪਣੀ ਦੇ ਉੱਤੇ ਨਤੀਜੇ ਉੱਤੇ ਗੰਭੀਰ ਹੋ ਗਿਆ। ਫਰਾਰੀ ਦਾ ਜਵਾਬ ਸੁਣ ਕੇ ਲੈਂਬੋਰਗਿਨੀ ਨੂੰ ਕਾਫੀ ਜਿਹੜੀ ਠੇਸ ਪਹੁੰਚੀ ਸੀ ਤੇ ਉਹਨਾਂ ਨੇ ਮਹਿਸੂਸ ਕੀਤਾ ਕਿਉਂ ਨਹੀਂ ਉਹ ਫਰਾਰੀ ਤੋਂ ਵਧੀਆ ਕਾਰ ਬਣਾ ਸਕਦੇ ਆ। ਲੈਂਬਰੋਗਿਨੀ ਨੇ ਆਪਣੇ ਗੈਰਾਜ ਦੇ ਵਿੱਚ ਵਾਪਸ ਆ ਕੇ ਆਪਣੇ ਵਰਕਰਾਂ ਦੇ ਨਾਲ ਮਿਲ ਕੇ ਇੱਕ ਪੁਰਾਣਾ ਜਿਹੜਾ ਮਾਡਲ ਨੂੰ ਖੋਲਿਆ ਤੇ ਉਸਦੇ ਉੱਤੇ ਕੰਮ ਕਰਨਾ ਸ਼ੁਰੂ ਕਰਤਾ। ਇੱਕ ਇਤਿਹਾਸਕ ਕਦਮ ਸੀਗਾ, ਉਹਦੀ ਸ਼ੁਰੂਆਤ ਸੀ। ਅਕਤੂਬਰ 1963 ਦੇ ਵਿੱਚ ਉਹਨਾਂ ਨੇ ਆਪਣੀ ਕਾਰ ਬਣਾ ਕੇ ਟੁਰਨੀ ਮੋਟਰ ਸ਼ੋਅ ਦੇ ਵਿੱਚ ਲੈਂਬਰੋਗਿਨੀ 350 GTV ਨੂੰ ਪੇਸ਼ ਕਰ ਦਿੱਤਾ। 1964 ਦੇ ਵਿੱਚ ਉਹਨਾਂ ਦੀ ਕੰਪਨੀ ਨੇ 350 GT ਮਾਡਲ ਪੇਸ਼ ਕੀਤਾ ਤੇ ਇਸ ਕਾਰ ਨੂੰ ਵੱਡੀ ਸਫਲਤਾ ਮਿਲ ਗਈ ਤੇ ਫਰਾਰੀ ਨੂੰ ਟੱਕਰ ਮਿਲਣੀ ਸ਼ੁਰੂ ਹੋ ਗਈ। ਇਸ ਤੋਂ ਬਾਅਦ ਉਹਨਾਂ ਨੇ ਇੰਜਨ ਦੀ ਸਮਰੱਥਾ ਵਧਾਉਂਦੇ ਹੋਏ 400 GT ਨੂੰ ਪੇਸ਼ ਕਰ ਦਿੱਤਾ ਤੇ ਅੱਜ ਲਗਜ਼ਰੀ ਸਪੋਰਟਸ ਕਾਰ ਬਾਜ਼ਾਰ ਦੇ ਵਿੱਚ ਲੈਂਬੋਰਗਿਨੀ ਦੀ ਆਪਣੀ ਹੀ ਖਾਸ ਜਿਹੜੀ ਜਗ੍ਹਾ ਹੈ ਜਿਸ ਨੂੰ ਦੁਨੀਆਂ ਦੇ ਅਰਬਪਤੀ ਜਿਹੜੇ ਨੇ ਖਰੀਦਦੇ ਨੇ। ਲੋ ਦੋਸਤੋ, ਇਹ ਸੀ ਜੀ ਇੱਕ ਛੋਟੇ ਕਿਸਾਨ ਤੋਂ ਜਿਹੜੇ ਹੈ ਸੁਪਰ ਅਮੀਰਾਂ ਤੱਕ ਦੀ ਪਹੁੰਚ ਦਾ ਸਿਲਸਿਲਾ ਲੈਂਬਰੋਗਿਨੀ ਦਾ। ਤੇ ਅੱਗੇ ਦੋਸਤੋ ਦੇਸ਼ ਦੀਆਂ ਖਬਰਾਂ ਦੇ ਵੱਲ ਨੂੰ ਚੱਲਦੇ ਹਾਂ। ਜੋ ਦੁਨੀਆਂ ਦੇ ਉੱਤੇ ਹਾਲਾਤ ਨੇ ਉਹਨਾਂ ਦਾ ਜ਼ਿਕਰ ਕਰਦੇ ਹਾਂ ਤੇ ਉਮੀਦ ਕਰਦੇ ਹਾਂ ਤੇ ਅੱਗੇ ਤੋਂ ਅੱਗੇ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਪ੍ਰੋਗਰਾਮ ਨੂੰ ਸਾਂਝਾ ਕਰ ਦਿਆ ਕਰੋ। ਤੇ ਸਟੂਡੀਓ ਦਾ ਨੰਬਰ +358 44 976 19 ਬਾਟ ਹੈ ਤੇ ਅੱਜ ਬਹੁਤ ਸਾਰੇ ਦੋਸਤਾਂ ਦਾ ਜਨਮ ਦਿਨ ਵੀ ਹੈ ਜੀ, ਉਹਨਾਂ ਨੂੰ ਮੁਬਾਰਕਬਾਦ ਹੈ। ਜਿਸ ਦੇ ਵਿੱਚ ਆਪਣੇ UK ਤੋਂ ਅਮਰਜੀਤ ਕੌਰ ਉਹਨਾਂ ਦਾ ਵੀ ਬਰਥਡੇ ਹੈ ਜੀ, ਉਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਹੈ। ਤੇ ਹੋਰ ਵੀ ਜਿਹੜੇ ਦੋਸਤ ਨੇ ਜਿਨ੍ਹਾਂ ਦਾ ਵੀ ਜਨਮ ਦਿਨ ਹੈ ਉਹਨਾਂ ਨੂੰ ਮੁਬਾਰਕਬਾਦ ਹੈ ਜੀ। ਤੇ ਦੋਸਤੋ ਗੱਲ ਕਰਦੇ ਹਾਂ, ਪੁੱਤ ਮੁੱਕ ਗਏ ਨਸ਼ੇ ਮੁੱਕੇ ਨਾਹੀਂ, ਸਿਆਸਤ ਹੋਈ ਭਾਰੂ ਤੇ CBI ਜਾਂਚ ਕਿਉਂ ਜ਼ਰੂਰੀ ਹੈ, ਕਿੱਥੇ 500 ਕਰੋੜ ਜਿਹੜੇ ਨੇ ਹੈਗੇ ਨੇ। ਦੇਸ਼ ਦੀ ਸਿਆਸਤ ਦੇ ਵਿੱਚ ਰਾਹੁਲ ਗਾਂਧੀ ਦੇ ਸਮੇਤ ਵਿਰੋਧੀ ਆਗੂਆਂ ਦੇ ਖਿਲਾਫ਼ ਦਰਜ FIR, ਕਿਸਾਨਾਂ ਦੇ ਆਉਣ ਵਾਲੇ ਵਿਰੋਧ ਪ੍ਰਦਰਸ਼ਨ, ਕੈਨੇਡਾ ਅਮਰੀਕਾ ਦੇ ਵਪਾਰਕ ਤਣਾਅ, ਅਮਰੀਕੀ ਰਾਜਦੂਤ ਦੇ ਨਾਲ ਜੁੜੇ ਵਿਵਾਦ ਤੇ ਯੂਰਪ ਦੇ ਵਿੱਚ ਬੇਰੋਜ਼ਗਾਰੀ ਦੀ ਬਦਲਦੀ ਤਸਵੀਰ ਵੀ ਜਿਹੜੀ ਅੱਜ ਦੇ ਮੁੱਦਿਆਂ ਦਾ ਹਿੱਸਾ ਹੋਵੇਗੀ। ਪਰ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਅਸੀਂ ਸਿਰਫ਼ ਖ਼ਬਰਾਂ ਸੁਣ ਰਹੇ ਹਾਂ ਜਾਂ ਉਹਨਾਂ ਪਿੱਛੇ ਛੁਪੇ ਸਵਾਲਾਂ ਦੇ ਜਵਾਬ ਵੀ ਜਿਹੜੇ ਨੇ ਸਮਝ ਰਹੇ ਹਾਂ, ਮੰਗ ਰਹੇ ਹਾਂ। ਤੁਹਾਡੀ ਰਾਏ ਕੀ ਹੈ ਇਹਦੇ ਬਾਰੇ ਕਮੈਂਟ ਕਰਕੇ ਜ਼ਰੂਰ ਤੁਸੀਂ ਸਾਂਝਾ ਕਰ ਸਕਦੇ ਹੋ ਤੇ ਨਾਲ ਫੋਨ ਲਾਈਨ ਮਿਲਾ ਕੇ ਵੀ ਕਾਲ ਕਰ ਸਕਦੇ ਹੋ। ਤੇ ਲਓ ਫਿਰ ਬਾਤ ਪਾਉਂਦੇ ਹਾਂ ਅੱਜ ਦੀਆਂ ਦੇਸ਼ ਦੀਆਂ ਖ਼ਬਰਾਂ ਦੇ ਨਾਲ। ਸਭ ਤੋਂ ਪਹਿਲਾਂ ਗੱਲ ਸ਼ੁਰੂਆਤ ਕਰਦੇ ਹਾਂ ਜਗਤਾਰ ਸਿੰਘ ਹਵਾਰਾ ਹੋਣਾ ਦੀ, ਜਿਸ ਦੇ ਵਿੱਚ ਜ਼ਿਕਰ ਆਉਂਦਾ ਹੈ ਜਗਤਾਰ ਸਿੰਘ ਹਵਾਰਾ ਦੀ ਰਿਹਾਈ ਦੇ ਨਾਲ ਅਮਨ ਕਾਨੂੰਨ ਨੂੰ ਖਤਰਾ ਨਹੀਂ ਆ। ਭਗਵੰਤ ਮਾਨ ਹੋਣਾ ਨੇ ਫਿਰ ਤੋਂ ਇਹ ਬਿਆਨ ਦਿੱਤਾ ਹੈ। ਹਵਾਰਾ ਦੀ ਪੈਰੋਲ ਦਾ ਮਾਮਲਾ ਕੇਂਦਰ ਦੇ ਕੋਲ ਲਟਕਿਆ ਜਿਹੜਾ ਹੈਗਾ ਤੇ ਭਿਓਰਾ ਤੇ ਤਾਰਾ ਦੇ ਮਾਮਲੇ ਵੀ ਰਾਜਪਾਲ ਦੇ ਕੋਲ ਉਠਾਉਣਗੇ, ਮੁੱਖ ਮੰਤਰੀ ਹੋਣਾ ਨੇ ਇਹ ਗੱਲਬਾਤ ਕਹੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਜਗਤਾਰ ਸਿੰਘ ਹਵਾਰਾ ਦੀ ਰਿਹਾਈ ਦੇ ਨਾਲ ਸੂਬੇ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਤੇ ਕੋਈ ਮਾੜਾ ਅਸਰ ਨਹੀਂ ਪਵੇਗਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬੰਦੀ ਸਿੰਘਾਂ ਦੀ ਰਿਹਾਈ ਯਕੀਨੀ ਬਣਾਉਣ ਦੇ ਲਈ ਹਰ ਕਾਨੂੰਨੀ ਤੇ ਸੰਵਿਧਾਨਕ ਰਾਹ ਅਪਣਾਏਗੀ ਤੇ ਇਨਸਾਫ਼ ਨੂੰ ਅਣਮਿੱਥੇ ਸਮੇਂ ਦੇ ਲਈ ਲਟਕਾਇਆ ਨਹੀਂ ਜਾਣਾ ਚਾਹੀਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਲਗਾਤਾਰ ਜਗਤਾਰ ਸਿੰਘ ਹਵਾਰਾ ਨੂੰ ਆਪਣੀ ਬਿਮਾਰ ਮਾਂ ਨੂੰ ਮਿਲਣ ਦੇ ਲਈ ਪੈਰੋਲ ਦੇਣ ਦੀ ਸੂਰਤ ਦੇ ਵਿੱਚ ਅਮਨ ਕਾਨੂੰਨ ਕਾਇਮ ਰੱਖਣ ਦਾ ਭਰੋਸਾ ਦਿੱਤਾ ਹੈ ਤੇ ਕੇਂਦਰ ਸਰਕਾਰ ਤੇ ਰਾਜਪਾਲ ਨੂੰ ਇਹ ਗੱਲਬਾਤ ਕਹੀ ਗਈ ਹੈ। ਇਸ ਦੇ ਬਾਵਜੂਦ ਵੀ ਕੇਂਦਰ ਨੇ ਹਾਲੇ ਤੱਕ ਪੈਰੋਲ ਨੂੰ ਮਨਜ਼ੂਰੀ ਨਹੀਂ ਦਿੱਤੀ। ਉਨ੍ਹਾਂ ਕਿਹਾ ਕਿ ਪਰਮਜੀਤ ਸਿੰਘ ਭਿਓਰਾ ਤੇ ਜਗਤਾਰ ਸਿੰਘ ਤਾਰਾ ਦੇ ਪੈਰੋਲ ਮਾਮਲੇ ਵੀ ਪੰਜਾਬ ਦੇ ਰਾਜਪਾਲ ਦੇ ਕੋਲ ਉਠਾਏ ਜਾਣਗੇ। ਮਾਨ ਨੇ ਅੱਜ ਕੌਮੀ ਇਨਸਾਫ਼ ਮੋਰਚੇ ਦੇ ਨੁਮਾਇੰਦਿਆਂ, ਸਿੱਖ ਜਥੇਬੰਦੀਆਂ, ਕਿਸਾਨ ਯੂਨੀਅਨਾਂ ਅਤੇ ਹੋਰ ਧਿਰਾਂ ਦੇ ਨਾਲ ਮੀਟਿੰਗ ਵੀ ਕੀਤੀ ਹੈ ਤੇ ਉਨ੍ਹਾਂ ਕਿਹਾ ਕਿ ਸਰਕਾਰ ਬੰਦੀ ਸਿੰਘਾਂ ਦੀ ਜਲਦੀ ਤੋਂ ਜਲਦੀ ਰਿਹਾਈ ਲਈ ਲਗਾਤਾਰ ਤੇ ਸੁਹਿਰਦ ਯਤਨ ਕਰ ਰਹੀ ਹੈ ਤੇ ਐਡਵੋਕੇਟ ਜਿਹੜੇ ਨੇ ਉਨ੍ਹਾਂ ਦੇ ਜਨਰਲ ਮਨਿੰਦਰਜੀਤ ਸਿੰਘ ਬੇਦੀ ਨੂੰ ਸਾਰੇ ਮਾਮਲਿਆਂ ਦੀ ਜਿਹੜੀ ਹੈ ਕਾਨੂੰਨੀ ਘੋਖ ਕਰਨ ਦੇ ਲਈ ਵੀ ਕਿਹਾ ਗਿਆ ਹੈ ਤਾਂ ਜੋ ਸਹਿਮਤੀ ਦੇ ਨਾਲ ਜਿਹੜਾ ਇਸ ਦਾ ਹੱਲ ਲੱਭਿਆ ਜਾ ਸਕੇ, ਜਿਸ ਦੇ ਵਿੱਚ ਅੱਜ ਫਿਰ ਤੋਂ ਜਗਤਾਰ ਸਿੰਘ ਹਵਾਰਾ ਦੀ ਰਿਹਾਈ ਦੇ ਨਾਲ ਅਮਨ ਕਾਨੂੰਨ ਨੂੰ ਖਤਰਾ ਨਹੀਂ ਭਗਵੰਤ ਮਾਨ ਹੋਣਾ ਨੇ ਦੁਹਰਾਇਆ। ਇਸੇ ਤਰ੍ਹਾਂ ਰਾਹੁਲ ਗਾਂਧੀ ਦਾ ਮਾਮਲਾ ਜਿਹੜਾ ਹੈ ਸਮੇਤ ਕਈ ਆਗੂਆਂ ਦੇ ਖਿਲਾਫ਼ ਕੱਲ੍ਹ ਜਿਹੜਾ ਧਰਨਾ ਲਾਇਆ ਗਿਆ ਜਾਂ ਮਾਰਚ ਕੀਤਾ ਗਿਆ, 2 FIR ਦਰਜ ਹੋ ਗਈਆਂ। ਬਿਨਾਂ ਮਨਜ਼ੂਰੀ ਦੇ ਮਾਰਚ ਕੱਢਣ, ਬੈਰੀਕੇਡ ਤੋੜਨ ਤੇ ਸੁਪਰੀਮ ਕੋਰਟ ਦੇ ਅੰਦਰ ਦਾਖਲ ਜਿਹੜਾ ਹੋਣ ਦੇ ਦੋਸ਼ ਲੱਗੇ ਨੇ ਤੇ ਅੱਜ ਵੀ CJP ਜਿਹੜੀ ਆ ਪ੍ਰੋਟੈਸਟ ਜੰਤਰ ਮੰਤਰ ਦੇ ਉੱਤੇ ਪ੍ਰਦਰਸ਼ਨ ਕਰਨ ਜਾ ਰਹੇ ਸੀ ਤੇ CJP ਆਗੂ ਸੌਰਵ ਦਾਸ ਤੇ ਆਸ਼ੂਤੋਸ਼ ਰਾਕਾ ਹਿਰਾਸਤ ਦੇ ਵਿੱਚ ਲਏ ਗਏ। ਕਹਿੰਦੇ ਕਿ ਤੁਸੀਂ ਵਿਰੋਧੀਆਂ ਦੀ ਆਵਾਜ਼ ਨੂੰ ਨਹੀਂ ਦਬਾ ਸਕਦੇ, ਅਭਿਜੀਤ ਦੀਪਕੇ ਨੇ ਇਹ ਗੱਲ ਕਹੀ। ਪੁਲਿਸ ਜਿਹੜੀ ਆ ਦਿੱਲੀ ਪੁਲਿਸ ਨੇ ਇੰਡੀਆ ਗੱਠਜੋੜ ਵੱਲੋਂ ਸੁਪਰੀਮ ਕੋਰਟ ਦੇ ਵੱਲ ਕੱਢੇ ਗਏ ਵਿਰੋਧ ਮਾਰਚ ਦੇ ਸੰਬੰਧ ਚ ਦੋ ਵੱਖ ਵੱਖ ਐਫ ਆਈ ਆਰ ਜਿਹੜੀਆਂ ਨੇ ਦਰਜ ਕੀਤੀਆਂ। ਪੁਲਿਸ ਦਾ ਕਹਿਣਾ ਹੈ ਕਿ ਇਹ ਮਾਰਚ ਬਿਨਾਂ ਕਿਸੇ ਇਜਾਜ਼ਤ ਦੇ ਕੱਢਿਆ ਗਿਆ ਸੀ ਤੇ ਪ੍ਰਦਰਸ਼ਨਕਾਰੀਆਂ ਦੇ ਉੱਤੇ ਪੁਲਿਸ ਬੈਰੀਕੇਡ ਤੋੜਨ ਦੇ ਗੰਭੀਰ ਦੋਸ਼ ਨੇ। ਇਹ ਐਫ ਆਈ ਆਰ ਬਾਰਾ ਖੰਭਾ ਰੋਡ ਅਤੇ ਤਿਲਕ ਮਾਰਗ ਪੁਲਿਸ ਸਟੇਸ਼ਨਾਂ ਵਿਚ ਦਰਜ ਕੀਤੀਆਂ ਗਈਆਂ ਤੇ ਪੁਲਿਸ ਦੇ ਅਨੁਸਾਰ ਪ੍ਰਦਰਸ਼ਨ ਦੇ ਦੌਰਾਨ ਬੈਰੀਕੇਡ ਤੋੜਨ ਦੇ ਲਈ ਇੱਕ ਜਿਹੜਾ ਮਿੰਨੀ ਟਰੱਕ ਦੀ ਵਰਤੋਂ ਕੀਤੀ ਗਈ। ਇਸ ਤੋਂ ਇਲਾਵਾ ਤਿਲਕ ਮਾਰਗ ਵਾਲੀ ਐਫ ਆਈ ਆਰ ਉਨ੍ਹਾਂ ਪ੍ਰਦਰਸ਼ਨਕਾਰੀਆਂ ਨਾਲ ਸੰਬੰਧਿਤ ਹੈ ਜੋ ਸੁਪਰੀਮ ਕੋਰਟ ਦੇ ਅਹਾਤੇ ਵਿਚ ਦਾਖਲ ਹੋ ਗਏ ਤੇ ਇਸ ਦੇ ਵਿਚ ਲੋਕ ਸਭਾ ਦੇ ਵਿਚ ਵਿਰੋਧੀ ਧਿਰ ਦੇ ਜਿਹੜੇ ਨੇ ਆਪਣੇ ਆਗੂ ਐਲ ਓ ਪੀ ਰਾਹੁਲ ਗਾਂਧੀ ਸਮੇਤ ਕਈ ਹੋਰ ਪ੍ਰਮੁੱਖ ਇੰਡੀਆ ਗੱਠਜੋੜ ਦੇ ਆਗੂਆਂ ਦੇ ਨਾਮ ਸ਼ਾਮਲ ਕੀਤੇ ਗਏ। ਸੋਮਵਾਰ ਨੂੰ ਹਜ਼ਾਰਾਂ ਇੰਡੀਆ ਗੱਠਜੋੜ ਦੇ ਸਮਰਥਕਾਂ ਨੇ ਚੋਣ ਸੂਚੀਆਂ ਦੇ ਵਿਚ ਕਥਿਤ ਧੋਖਾਧੜੀ ਦੇ ਮਾਮਲੇ ਚ ਮੁੱਖ ਚੋਣ ਕਮਿਸ਼ਨਰ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਕਨਾਟ ਪਲੇਸ ਤੋਂ ਸੁਪਰੀਮ ਕੋਰਟ ਦੇ ਵੱਲ ਰੋਸ ਮਾਰਚ ਕੱਢਿਆ ਸੀ ਤੇ ਭਾਰੀ ਸੁਰੱਖਿਆ ਪ੍ਰਬੰਧਾਂ ਦੇ ਬਾਵਜੂਦ ਰਾਹੁਲ ਗਾਂਧੀ ਤੇ ਹੋਰ ਵਿਰੋਧੀ ਆਗੂਆਂ ਇਕ ਬੱਸ ਦੇ ਵਿਚ ਸਵਾਰ ਹੋ ਕੇ ਬਾਰਾ ਖੰਭਾ ਰੋਡ ਤੋਂ ਜਿਹੜਾ ਸੁਪਰੀਮ ਕੋਰਟ ਦੇ ਵੱਲ ਗਏ ਸਨ। ਮੰਡੀ ਹਾਊਸ ਵਿਖੇ ਮਾਰਚ ਦੇ ਦੌਰਾਨ ਰਾਹੁਲ ਗਾਂਧੀ ਤੇ ਕੁਝ ਹੋਰ ਆਗੂ ਬੱਸ ਦੀ ਛੱਤ ਦੇ ਉੱਤੇ ਚੜੇ ਤੇ ਸੜਕ ਦੇ ਉੱਤੇ ਮੌਜੂਦ ਹਜ਼ਾਰਾਂ ਸਮਰਥਕਾਂ ਦਾ ਅਭਿਵਾਦਨ ਕੀਤਾ ਗਿਆ ਤੇ ਪ੍ਰਦਰਸ਼ਨਕਾਰੀਆਂ ਨੇ ਨਾਅਰੇਬਾਜ਼ੀ ਕਰਦਿਆਂ ਤੇ ਝੰਡੇ ਲਹਿਰਾਉਂਦਿਆਂ ਸਰਕਾਰ ਦੇ ਵਿਰੁੱਧ ਜਿਹੜਾ ਸੀ ਰੋਸ ਪ੍ਰਗਟ ਕੀਤਾ ਸੀਗਾ ਤੇ ਉਸ ਦੇ ਮੁਤਾਬਕ ਜਿਹੜਾ ਐਫ ਆਈ ਆਰ ਦਰਜ ਜਿਹੜੀਆਂ ਨੇ ਹੋਈਆਂ ਨੇ। ਦੂਸਰੇ ਪਾਸੇ ਫਾਰਮਰਸ ਜਿਹੜੇ ਨੇ ਪ੍ਰੋਟੈਸਟ 26 ਨਵੰਬਰ ਨੂੰ ਨਵੀਂ ਦਿੱਲੀ ਤੇ ਪੂਰੇ ਭਾਰਤ ਦੇ ਵਿਚ ਵਿਸ਼ਾਲ ਵਿਰੋਧ ਪ੍ਰਦਰਸ਼ਨ ਦਾ ਐਲਾਨ ਹੋ ਗਿਆ। ਐਸ ਆਈ ਆਰ ਦੇ ਮੁੱਦੇ ਦੇ ਉੱਤੇ 23 ਅਕਤੂਬਰ ਨੂੰ ਦੇਸ਼ ਵਿਆਪੀ ਵਿਰੋਧ ਜਿਹੜੇ ਪ੍ਰਦਰਸ਼ਨ ਹੋਣਗੇ। ਹਰਿਆਣਾ ਦੇ ਕਰਨਾਲ ਵਿਖੇ ਜਾਟ ਭਵਨ ਦੇ ਵਿਚ ਸੰਯੁਕਤ ਕਿਸਾਨ ਮੋਰਚਾ ਦੀ ਕੌਮੀ ਕੌਂਸਲ ਆਮ ਸਭਾ ਦੀ ਮੀਟਿੰਗ ਦੇ ਵਿਚ 26 ਨਵੰਬਰ ਨੂੰ ਨਵੀਂ ਦਿੱਲੀ ਸਮੇਤ ਪੂਰੇ ਭਾਰਤ ਦੇ ਵਿਚ ਵਿਸ਼ਾਲ ਵਿਰੋਧ ਪ੍ਰਦਰਸ਼ਨ ਕਰਨ ਦਾ ਫੈਸਲਾ ਲੈ ਲਿਆ ਗਿਆ। ਪ੍ਰਦਰਸ਼ਨ

0: ਪੱਕ ਗਿਆ। ਬੈਂਸ ਨੇ ਜਿਹੜੇ ਨੇ ਸਿਵਲ ਖੇਤਰਾਂ ਦੇ ਵਿੱਚ ਕੇਂਦਰੀ ਬਲ ਦੀ ਭੂਮਿਕਾ ਨੂੰ ਲੈ ਕੇ ਕਾਨੂੰਨੀ ਕਾਰਵਾਈ ਦੀ ਚੇਤਾਵਨੀ ਦਿੱਤੀ ਹੈ। ਭਾਖੜਾ ਬਿਆਸ ਪ੍ਰਬੰਧਨ ਬੋਰਡ ਜਿਹੜਾ ਹੈ BBMP ਦੇ ਵਿੱਚ ਕੇਂਦਰੀ ਉਦਯੋਗਿਕ ਸੁਰੱਖਿਆ ਬਲ ਜਿਹੜਾ ਹੈ CISF ਦੀ ਤਾਇਨਾਤੀ ਨੂੰ ਲੈ ਕੇ ਪਿਛਲੇ ਹਫ਼ਤੇ ਨੰਗਲ ਦੇ ਵਿੱਚ ਨਜਾਇਜ਼ ਕਬਜ਼ੇ ਹਟਾਉਣ ਦੀ ਮੁਹਿੰਮ ਜਿਹੜੀ ਹੈ ਉਹਦੇ ਵਿੱਚ ਬਲ ਦੀ ਭਾਗੀਦਾਰੀ ਮਗਰੋਂ ਪੰਜਾਬ ਦੇ ਵਿੱਚ ਨਵਾਂ ਖੇਤਰੀ ਅਧਿਕਾਰ ਖੇਤਰ ਦਾ ਵਿਵਾਦ ਭਖ ਗਿਆ। ਪੰਜਾਬ ਦੇ ਸਿੱਖਿਆ ਤੇ ਸਥਾਨਕ ਸਰਕਾਰਾਂ ਦੇ ਬਾਰੇ ਮੰਤਰੀ ਹਰਜੋਤ ਸਿੰਘ ਬੈਂਸ ਨੇ ਰਿਹਾਇਸ਼ੀ ਸਿਵਲ ਖੇਤਰਾਂ ਦੇ ਵਿੱਚ CISF ਦੇ ਜਵਾਨਾਂ ਦੀਆਂ ਗਤੀਵਿਧੀਆਂ ਦੇ ਉੱਤੇ ਸਖ਼ਤ ਇਤਰਾਜ਼ ਜਿਹੜਾ ਦਾਇਰ ਕਰਦਿਆਂ ਜ਼ੋਰ ਦਿੱਤਾ ਕਿ ਉਨ੍ਹਾਂ ਦਾ ਅਧਿਕਾਰ ਖੇਤਰ ਸਿਰਫ BBMP ਦੀਆਂ ਜਿਹੜੀਆਂ ਮਹੱਤਵਪੂਰਨ ਜਾਇਦਾਦਾਂ ਟਿਕਾਣਿਆਂ ਦੀ ਸੁਰੱਖਿਆ ਤੱਕ ਹੀ ਸੀਮਤ ਹੈ। ਟ੍ਰਿਬਿਊਨ ਪ੍ਰਕਾਸ਼ਨ ਸਮੂਹ ਦੇ ਨਾਲ ਗੱਲਬਾਤ ਦੇ ਦੌਰਾਨ ਬੈਂਸ ਨੇ ਇਸ ਕਾਰਵਾਈ ਨੂੰ ਗੈਰ ਕਾਨੂੰਨੀ ਕਰਾਰ ਦਿੱਤਾ ਹੈ ਤੇ ਉਨ੍ਹਾਂ ਕਿਹਾ ਕਿ ਇਸ ਬਲ ਨੂੰ ਭਾਖੜਾ ਡੈਮ ਦੀ ਸੁਰੱਖਿਆ ਦੇ ਲਈ ਤੈਨਾਤ ਕੀਤਾ ਗਿਆ ਸੀਗਾ ਤੇ ਇਹ ਪੰਜਾਬ ਪੁਲਿਸ ਦੇ ਅਧਿਕਾਰਾਂ ਦੀ ਵਰਤੋਂ ਨਹੀਂ ਕਰ ਸਕਦਾ। ਜੇਕਰ BBMP ਕੋਈ ਨਜਾਇਜ਼ ਕਬਜ਼ੇ ਹਟਾਉਣ ਦੀ ਮੁਹਿੰਮ ਚਲਾਉਣਾ ਚਾਹੁੰਦੀ ਹੈ ਤਾਂ ਉਸ ਨੂੰ ਸਥਾਨਕ ਪ੍ਰਸ਼ਾਸਨ ਤੇ ਸਥਾਨਕ ਪੁਲਿਸ ਨੂੰ ਸੂਚਿਤ ਕਰਨਾ ਚਾਹੀਦਾ ਹੈ ਤੇ ਉਨ੍ਹਾਂ ਚੇਤਾਵਨੀ ਦਿੱਤੀ ਹੈ ਕਿ CISF ਦੇ ਜਵਾਨਾਂ ਨੂੰ ਪੰਜਾਬ ਪੁਲਿਸ ਦੇ ਅਧਿਕਾਰ ਖੇਤਰ ਦੇ ਵਿੱਚ ਦਾਖਲ ਨਾ ਹੋਣ ਦੀ ਜਿਹੜੀ ਹੈ ਤਾਕੀਦ ਕੀਤੀ ਗਈ ਹੈ ਤੇ ਜੇਕਰ ਉਹ ਭਵਿੱਖ ਦੇ ਵਿੱਚ ਸਿਵਲ ਮਾਮਲਿਆਂ ਦੇ ਵਿੱਚ ਦਖਲ ਅੰਦਾਜ਼ੀ ਕਰਦੇ ਨੇ ਤਾਂ ਉਨ੍ਹਾਂ ਨੂੰ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਮਾਨਸਾ ਦੇ ਨਸ਼ਾ ਵਿਰੋਧੀ ਆਗੂ ਪਰਵਿੰਦਰ ਸਿੰਘ ਝੋਟਾ ਦੀ ਜਿਹੜੀ ਗੋਲੀਆਂ ਮਾਰ ਕੇ ਅੱਜ ਸਵੇਰੇ ਹੱਤਿਆ ਕਰ ਦਿੱਤੀ ਗਈ ਤੇ ਫੇਸਬੁੱਕ ਦੇ ਉੱਤੇ ਸਭ ਨੇ ਵੀਡੀਓ ਦੇਖ ਲਈ ਹੋਣੀ ਹੈ। ਇਹ ਖ਼ਬਰਾਂ ਦੇ ਵੱਲ ਨੂੰ ਵੱਧਦੇ ਹਾਂ ਤੇ ਆਪਣੇ ਨਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਜੁੜ ਚੁੱਕੇ ਨੇ ਤੇ ਉਸ ਦੇ ਨਾਲ ਉਹਨਾਂ ਦੇ ਨਾਲ ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਹਾਂ। ਇੱਕ ਦੋ ਜਿਹੜੇ ਨੇ ਇਹਨਾਂ ਖ਼ਬਰਾਂ ਨੂੰ ਜ਼ਰੂਰ ਸਾਂਝਾ ਕਰ ਲਈਏ ਨਾਲ। ਪੰਜਾਬ ਦੇ ਮਾਨਸਾ ਐਂਟੀ ਡਰੱਗ ਟਾਸਕ ਫੋਰਸ ਦੇ ਸੰਚਾਲਕ ਪਰਵਿੰਦਰ ਸਿੰਘ ਝੋਟਾ ਦੀ ਹੱਤਿਆ ਕਰ ਦਿੱਤੀ ਗਈ। ਜਾਣਕਾਰੀ ਦੇ ਅਨੁਸਾਰ ਇਹ ਖੌਫਨਾਕ ਕਾਂਡ ਜਿਹੜਾ ਇੱਕ ਮੈਡੀਕਲ ਸਟੋਰ ਦੇ ਮਾਲਕ ਦੇ ਵੱਲੋਂ ਅੰਜਾਮ ਦਿੱਤਾ ਗਿਆ ਦੱਸਿਆ ਜਾ ਰਿਹਾ। ਮੈਡੀਕਲ ਸਟੋਰ ਮਾਲਕ ਨੇ ਮੰਗਲਵਾਰ ਸਵੇਰੇ ਤਾਂਬੜ ਤੋੜ ਕਹਿੰਦੇ ਗੋਲੀਆਂ ਮਾਰੀਆਂ ਤੇ ਗੋਲੀਆਂ ਇੰਨੇ ਕਰੀਬੋਂ ਵੱਜੀਆਂ ਕਿ ਝੋਟਾ ਜਿਹੜਾ ਸੀ ਉਹਦੀ ਸਰੀਰ ਦੇ ਆਰ ਪਾਰ ਹੋ ਗਈਆਂ। ਘਟਨਾ ਦੇ ਦੌਰਾਨ ਪਰਵਿੰਦਰ ਸਿੰਘ ਝੋਟਾ ਦੇ ਫੇਸਬੁੱਕ ਪੇਜ ਦੇ ਉੱਤੇ 5 ਮਿੰਟ 48 ਸੈਕਿੰਡ ਦੀ ਜਿਹੜੀ ਲਾਈਵ ਵੀਡੀਓ ਬਣਾਈ ਗਈ ਸੀ ਜਿਸ ਦੇ ਵਿੱਚ ਗੋਲੀਆਂ ਚੱਲਣ ਦੀ ਆਵਾਜ਼ ਸੁਣਾਈ ਦਿੰਦੀ ਹੈ ਤੇ ਵੀਡੀਓ ਦੇ ਵਿੱਚ ਝੋਟਾ ਤੇ ਉਨ੍ਹਾਂ ਦੇ ਸਾਥੀ ਨਸ਼ਿਆਂ ਦੇ ਨਾਲ ਜੁੜੇ ਮੁੱਦੇ ਦੇ ਉੱਤੇ ਦਵਾਈਆਂ ਦੀ ਦੁਕਾਨ ਦੇ ਮਾਲਕ ਦੇ ਨਾਲ ਬਹਿਸ ਕਰਦੇ ਨਜ਼ਰ ਆ ਰਹੇ ਨੇ। ਇਸੇ ਦੌਰਾਨ ਗੋਲੀਬਾਰੀ ਹੋਈ ਤੇ ਪਰਵਿੰਦਰ ਸਿੰਘ ਝੋਟਾ ਮਾਨਸਾ ਦੇ ਵਿੱਚ ਲੰਮੇ ਸਮੇਂ ਤੋਂ ਨਸ਼ੇ ਦਾ ਵਿਰੋਧ ਕਰ ਰਹੇ ਸਨ ਤੇ ਉਹ ਕੇਵਲ ਨਸ਼ਾ ਵੇਚਣ ਤੋਂ ਰੋਕਦੇ ਸਨ ਬਲਕਿ ਨਸ਼ਾ ਵੇਚਣ ਵਾਲਿਆਂ ਨੂੰ ਵੀ ਫੜਦੇ ਸੀ। ਇਸ ਨੂੰ ਲੈ ਕੇ ਕਈ ਵਾਰ ਉਨ੍ਹਾਂ ਦਾ ਝਗੜਾ ਜਿਹੜਾ ਹੋਇਆ ਤੇ ਉਨ੍ਹਾਂ ਕਹਿਣਾ ਹੈ ਕਿ ਉਨ੍ਹਾਂ ਦਾ ਪੰਚਾਇਤਾਂ ਨੇ ਨਸ਼ੇ ਦੇ ਖਿਲਾਫ਼ ਮਤੇ ਤੱਕ ਪਾਸ ਕੀਤੇ। ਪਰਵਿੰਦਰ ਸਿੰਘ ਝੋਟਾ ਨੂੰ ਸੋਸ਼ਲ ਮੀਡੀਆ ਦੇ ਉੱਤੇ ਝੋਟਾ ਦਾ ਨਾਂ ਜਿਹੜਾ ਸੀ ਦਿੱਤਾ ਗਿਆ ਸੀ ਉਹਦੇ ਨਾਲ ਨਾਲ ਜਾਣਦੇ ਸਨ ਤੇ ਉਨ੍ਹਾਂ ਨੇ ਮਾਨਸਾ ਤੇ ਆਲੇ ਦੁਆਲੇ ਦੇ ਇਲਾਕਿਆਂ ਦੇ ਵਿੱਚ ਕੁਝ ਮੈਡੀਕਲ ਸਟੋਰਾਂ ਦੇ ਉੱਤੇ ਪਾਬੰਦੀਸ਼ੁਦਾ ਕੈਪਸੂਲ ਵੇਚਣ ਦੇ ਦੋਸ਼ ਲਗਾਉਂਦਿਆਂ ਮੁਹਿੰਮ ਚਲਾਈ ਤੇ ਉਨ੍ਹਾਂ ਦਾ ਕਹਿਣਾ ਸੀ ਕਿ ਇਨ੍ਹਾਂ ਦਵਾਈਆਂ ਦੀ ਵਿਕਰੀ ਕਾਰਨ ਨੌਜਵਾਨਾਂ ਦਾ ਨੁਕਸਾਨ ਹੋ ਰਿਹਾ ਤੇ ਮਾਨਸਾ ਦੀ ਇੱਕ ਦਵਾਈਆਂ ਵੇਚਣ ਵਾਲੇ ਦੁਕਾਨਦਾਰ ਨੂੰ ਜੁੱਤੀਆਂ ਦੀ ਮਾਲਾ ਪਾ ਕੇ ਸ਼ਹਿਰ ਦੇ ਵਿੱਚ ਘੁਮਾਉਂਦੇ ਹੋਏ ਥਾਣੇ ਬੰਦ ਕਰਵਾਇਆ ਸੀਗਾ ਤੇ ਦੱਸਿਆ ਜਾ ਰਿਹਾ ਹੈ ਕਿ ਇਹ ਗੋਲੀਆਂ ਉਸੇ ਦੁਕਾਨਦਾਰ ਦੇ ਵੱਲੋਂ ਹੀ ਚਲਾਈਆਂ ਗਈਆਂ ਨੇ ਤੇ ਹੋਰ ਮਾਮਲੇ ਇਹਨਾਂ ਨੂੰ ਖੰਗੋਲਦੇ ਹਾਂ। ਸੈਣੀ ਸਾਹਿਬ ਦੇ ਨਾਲ ਵੱਖਰੇ ਵੱਖਰੇ ਐਂਗਲ ਤੋਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਬਾਕੀ ਖ਼ਬਰਾਂ ਆਪਾਂ ਨਾਲ ਦੀ ਨਾਲ ਲੈਂਦੇ ਜਾਵਾਂਗੇ ਤੇ ਐਡਵੋਕੇਟ ਰਾਜਨ ਸੈਣੀ ਸਾਹਿਬ ਜੀਆਂ ਨੂੰ ਜੀ ਨਿੱਘਾ ਸਵਾਗਤ ਹੈ ਜੀ।
1: ਭਾਰੀ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜੀ?
1: ਹਾਲ ਚਾਲ ਠੀਕ ਹੈ ਜੀ।
0: ਜੀ
1: ਭਾਰੀ ਸਾਹਿਬ, ਇੱਕ ਨਾ ਕੁਆਲੀ ਦੇ ਬੋਲ ਸੀ
0: ਜੀ,
1: ਉਹਨੇ ਨਾ ਮਤਲਬ ਇਸਲਾਮਿਕ ਕੁਆਲੀ ਸੀ ਤੇ ਉਹਦੇ ਇੱਕ ਪੈਰਾ ਵਿੱਚ ਸਿੱਖਾਂ ਦਾ ਵੀ ਰੱਖਿਆ ਸੀ। ਕਹਿੰਦਾ ਪੱਗਾਂ ਚਿੱਟੀਆਂ ਤੇ ਲੰਬੀਆਂ ਨੇ ਦਾੜੀਆਂ
0: ਜੀ,
1: ਇਹਨਾਂ ਨਫਸ ਦੀਆਂ ਆਦਤਾਂ ਵਿਗਾੜੀਆਂ।
0: ਵਾਹ ਜੀ, ਕਿਆ ਬਾਤ ਹੈ ਜੀ।
1: ਗੋਲ ਮੋਲ ਹੋ ਕੇ ਬੰਨ ਲੈ ਲੰਗੋਟਾ, ਐਵੇਂ ਨੀ ਤੈਨੂੰ ਰੱਬ ਲੱਭਣਾ, ਤਸਵੀ ਫੂਕ ਦੇ ਤੇ ਭੰਨ ਸਿੱਟ ਲੋਟਾ, ਐਵੇਂ ਨੀ ਤੈਨੂੰ ਰੱਬ
0: ਲੱਭਣਾ। ਬਿਲਕੁਲ ਹੈ ਜੀ।
1: ਹੁਣ ਮੈਂ ਇਹ ਗੱਲ ਇਥੋਂ ਕਿਉਂ ਸ਼ੁਰੂ ਕੀਤੀ ਆ ਜੀ, ਕਿ ਅੱਜ ਬਹਿਰੀਨ ਵਾਲੀ ਬੀਬੀ ਨੇ ਵੀ ਬਿਆਨ ਦੇਤੇ ਆ ਜੀ।
0: ਬਿਲਕੁਲ ਹੈ ਜੀ, ਅੱਜ ਉਹ ਵੀ ਖਬਰ ਹੈਗੀ ਆਪਣੇ ਕੋਲ,
1: ਉਹਦੇ ਵੀ ਬਿਆਨ। ਹਾਂ ਜੀ, ਉਹ ਬਿਆਨ ਉਹਨੇ ਦੇਤੇ ਆ ਔਰ ਕਿ ਉਹ ਬੜੀ ਡਿਟੇਲ ਦੇ ਵਿੱਚ ਉਹਨੇ ਬਿਆਨ ਦਿੱਤੇ ਆ ਜੀ।
0: ਜੀ,
1: ਉਹਨੇ ਸੂਈ ਜਿਹੜੀ ਚਾਵਲਾ ਤੇ ਰੱਖੀ ਆ ਵੀ ਮੈਨੂੰ ਚਾਵਲਾ ਇੱਦਾਂ ਕਰਕੇ ਗੱਡੀਆਂ, ਸ਼੍ਰੋਮਣੀ ਕਮੇਟੀ ਦੀਆਂ ਗੱਡੀਆਂ ਜਿਹੜੀਆਂ ਹੈਗੀਆਂ ਉੱਥੇ ਅਨੰਦਪੁਰ ਸਾਹਿਬ ਤੋਂ ਲੁਧਿਆਣੇ ਤੱਕ ਸ਼੍ਰੋਮਣੀ SGPC ਦੀ ਗੱਡੀ ਦੇ ਵਿੱਚ ਲੈ ਕੇ ਜਾਂਦਾ ਸੀ, ਉਥੋਂ ਫਿਰ ਜਿਹੜਾ ਹੈਗਾ ਲੁਧਿਆਣੇ ਤੋਂ ਗੱਡੀ ਚੇਂਜ ਹੋ ਜਾਂਦੀ ਸੀ, ਉਹ ਗੱਡੀ ਮੁੜ ਜਾਂਦੀ ਸੀ
0: ਜੀ,
1: ਤੇ ਅੱਗੇ ਉਹ ਮੈਨੂੰ

0: ਆਪਣੀ ਪਰਸਨਲ ਗੱਡੀ ਦੇ ਵਿੱਚ ਜਿਹੜਾ ਆ ਅੰਮ੍ਰਿਤਸਰ ਲੈ ਜਾਂਦਾ ਸੀ
1: ਜੀ।
0: ਸੋ ਇੱਥੇ ਦੋ ਵਾਰੀ ਤਾਂ ਉਹ ਕਹਿੰਦੀ ਵੀ ਮੇਰੇ ਨਾਲ ਜਬਰ ਜਨਾਹ ਹੋਇਆ
1: ਜੀ।
0: ਤੇ ਪਰ ਇਹੋ ਜਿਹੜੇ ਐਲੀਗੇਸ਼ਨ ਲੱਗੇ ਆ ਉਹ ਬਹੁਤ ਮਾੜੇ ਆ ਜੀ
1: ਜੀ।
0: ਪਰ ਕੀ ਕਰਨਾ ਹੈਗਾ ਆ ਜੀ ਵੀ ਹੁਣ ਜਿਹੜਾ ਆ ਜਦੋਂ ਧਰਮ ਦਾ ਜਿਹੜਾ ਆ ਚੋਲਾ ਪਾ ਕੇ
1: ਜੀ
0: ਤੇ ਗੁਰੂ ਘਰਾਂ ਦੀ ਸੇਵਾ ਸੰਭਾਲ ਦਾ ਜਿਹਨਾਂ ਕੋਲ ਜ਼ਿੰਮੇਵਾਰੀ ਹੋਵੇ
1: ਜੀ
0: ਉਹ ਜਦੋਂ ਇਹੋ ਜਿਹੇ ਕੰਮ ਕਰਨ
1: ਜੀ
0: ਤੇ ਫੇਰ ਮਨ ਤਾਂ ਟੁੱਟਦਾ ਜੀ।
1: ਮੈਂ ਇਸ ਕਰਕੇ ਇਹ ਪੁਲਿਸ ਪ੍ਰਸ਼ਾਸਨ ਆਵੇ ਜੀ, ਤਿੰਨ ਸਰਾਵਾਂ ਦਾ ਜਾਇਜ਼ਾ ਲਵੇ ਜੀ, ਸਵਾਲ ਖੜੇ
0: ਬਿਲਕੁਲ ਜੀ। ਇਹ ਸਾਰਾ ਬਿਲਕੁਲ ਕਿਉਂਕਿ ਸੀਨ ਆਫ ਕ੍ਰਾਈਮ ਜਿਹੜਾ ਆ ਉਹਨਾਂ ਨੇ ਦੇਖਣਾ ਹੁੰਦਾ ਹੈਗਾ ਜੀ। ਹੁਣ ਪੁਲਿਸ ਆ ਕੇ ਤੇ ਉੱਥੇ ਉਹ ਕਮਰਿਆਂ ਨੂੰ ਦੇਖ ਕੇ ਗਈ ਹੈਗੀ ਹੈ ਜੀ, ਜਿੱਥੇ ਜਿੱਥੇ ਉਹ ਰਹਿੰਦੀ ਰਹੀ ਹੈ ਸਾਰਾ ਕੁਝ ਹੈਗਾ ਆ ਜੀ।
1: ਬਿਲਕੁਲ ਜੀ।
0: ਹੁਣ ਬਟ ਨੈਚੁਰਲ ਆ ਉਹ ਸਰਾਵਾਂ ਤੇ ਵੀ ਆਈ ਹੋਊਗੀ ਪੁਲਿਸ ਤੇ ਉਹਨੇ ਬੂਟ ਤਾਂ ਪਾਏ ਹੀ ਹੋਣਗੇ ਜੀ।
1: ਨਹੀਂ ਉਹ ਨਾਲ ਹੀ ਸੀ, ਬੀਬੀ ਵੀ ਨਾਲ ਲੈ ਕੇ ਆਏ ਨੇ ਜੀ, ਉਹ ਵੀ ਕਿਤੇ ਹੋਰ ਨਹੀਂ ਸੀ।
0: ਬੀਬੀ ਨੂੰ ਵੀ ਨਾਲ ਉਹ ਤੇ ਬੀਬੀ ਨੇ ਤਾਂ ਨਿਸ਼ਾਨਦੇਹੀ ਕਰਨੀ ਸੀ ਜੀ। ਮੇਰੀ ਤਾਂ ਬੇਨਤੀ ਹੈ ਵੀ ਕੱਲ ਆਪਾਂ ਜਿਹੜਾ ਆ ਡਿਸਕਸ਼ਨ ਕਰਦੇ ਸੀ ਵੀ ਉਹ ਜਿਹੜਾ ਆ ਭਈ ਜੁੱਤੀਆਂ ਲੈ ਕੇ ਚੱਲ ਗਏ ਜੀ ਅੰਦਰ ਬੰਗਲਾ ਸਾਹਿਬ ਦੇ ਪੁਲਿਸ ਵਾਲੇ ਜੀ, ਕਹਿੰਦੀ ਕਾਕਰੋਚ ਵਾਲੇ ਉੱਥੇ ਆ ਜੀ, ਉੱਥੇ ਬੇਅਦਬੀ ਹੋ ਗਈ ਜੀ।
1: ਜੀ
0: ਜਿਹੜੀਆਂ ਬੇਅਦਬੀਆਂ ਅਸੀਂ ਆਪ ਕਰਵਾ ਰਹੇ ਹੈਗੇ ਇਹਦਾ ਕੌਣ ਜ਼ਿੰਮੇਵਾਰ ਆ ਜੀ?
1: ਬਿਲਕੁਲ ਹੈ ਜੀ, ਦਰੁਸਤ ਹੈ ਜੀ।
0: ਸੋ ਇਸ ਕਰਕੇ ਆ ਇੰਟਰੋਸਪੈਕਸ਼ਨ ਦੀ ਲੋੜ ਆ ਇਹਨਾਂ ਨੂੰ ਬਹੁਤ ਜ਼ਿਆਦਾ ਇਹ ਆਪਣੇ ਆਪ ਦੇ ਵਿੱਚ ਸੋਚਣ
1: ਜੀ
0: ਭਈ ਗੁਰੂ ਨੂੰ ਕਿੰਨਾ ਇਹਨਾਂ ਗੁਰੂ ਨੇ ਤਾਂ ਇਹਨਾਂ ਨੂੰ ਬਹੁਤ ਕੁਛ ਬਖਸ਼ਿਆ,
1: ਬਿਲਕੁਲ
0: ਸਤਿਕਾਰ ਵੀ ਬਖਸ਼ਿਆ, ਸਾਰਾ ਕੁਛ ਬਖਸ਼ਿਆ,
1: ਦੌਲਤ ਸ਼ੋਹਰਤ
0: ਇਹਨਾਂ ਨੇ ਗੁਰੂ ਇਹਨਾਂ ਨੇ ਗੁਰੂ ਪ੍ਰਤੀ ਜਿਹੜਾ ਹੈਗਾ ਆ ਇਹਨਾਂ ਨੇ ਕੀ ਆਪਣਾ ਫਰਜ਼ ਨਿਭਾਇਆ ਆ ਇਹਨਾਂ ਤੇ ਹਰ ਇੱਕ ਬੰਦੇ ਨੂੰ ਮੇਰੇ ਵਿੱਚ ਇਨਕਲੂਡਿੰਗ ਮੀ ਮੈਨੂੰ ਵੀ ਇਹ ਸੋਚਣਾ ਚਾਹੀਦਾ ਹੈਗਾ ਕਿ ਜੇ ਮੈਂ ਜਿਸ ਪਰਿਵਾਰ ਦੇ ਵਿੱਚ ਜਨਮ ਲਿਆ ਆ ਜੀ ਜੇ ਉਸ ਪਰਿਵਾਰ ਦੇ ਆਪਣੇ ਸੰਸਕਾਰ ਜਿਹੜੇ ਆ ਉਹ ਸਿੱਖੀ ਪਰਿਵਾਰ ਸੀ, ਜੇ ਮੈਂ ਇਸਲਾਮਿਕ ਪਰਿਵਾਰ ਚ ਪੈਦਾ ਹੁੰਦਾ ਤੇ ਮੈਂ ਉਹਨੂੰ ਫੋਲੋ ਕਰਦਾ,
1: ਬਿਲਕੁਲ
0: ਪਰ ਜੇ ਮੈਂ ਸਿੱਖ ਪਰਿਵਾਰ ਚ ਪੈਦਾ ਹੋਇਆ ਜਾਂ ਹਿੰਦੂ ਪਰਿਵਾਰ ਚ ਕੋਈ ਪੈਦਾ ਹੋਇਆ ਉਸ ਬੰਦਾ ਉਸ ਸਾਡੀ ਕੰਟਰੀਬਿਊਸ਼ਨ ਕੀ ਆ ਇਹ ਜਰੂਰ ਦੇਖਣਾ ਚਾਹੀਦਾ ਹੈਗਾ ਜੀ ਉਸ ਪ੍ਰਤੀ। ਤੇ ਇਹਨਾਂ ਨੂੰ ਤਾਂ ਮਾਲਕ ਨੇ ਅਹੁਦੇ ਬਖਸ਼ੇ, ਇੱਜ਼ਤ ਬਖਸ਼ੀ ਹੈਂਜੀ, ਤੇ ਉਹਦੇ ਬਾਵਜੂਦ ਜਿਹੜਾ ਹੈਗਾ ਆ ਇਹਨਾਂ ਅਹੁਦਿਆਂ ਦੀ ਆੜ ਦੇ ਵਿੱਚ ਇਹਨਾਂ ਨੇ ਸਮਾਜ ਦੇ ਵਿੱਚ ਆਪਣਾ ਉੱਚਾ ਸਥਾਨ ਬਣਾਇਆ ਤੇ ਅੱਜ ਜਿਹੜਾ ਆ ਇਹਨਾਂ ਇਹ ਵਜ੍ਹਾ ਬਣਨ ਉਸ ਧਰਮ ਨੂੰ ਡੀਗ੍ਰੇਡ ਕਰਨ ਦੇ ਤੇ ਵੈਸੇ ਹੀ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈਗੀ ਆ ਜੀ।
1: ਨਾਲੇ ਸਾਈਂ ਸਾਹਿਬ ਜੋ ਸਾਡੇ ਵੱਡੇ ਪੀਰ ਪੈਗੰਬਰ ਨੇ ਨਾ ਜਿਨ੍ਹਾਂ ਨੂੰ ਆਪਾਂ ਮੰਨਦੇ ਹਾਂ ਜਾਂ ਜਿਨ੍ਹਾਂ ਨੇ ਇਸ ਧਰਤੀ ਦੇ ਬਾਰੇ ਜਾਂ ਮਨੁੱਖਾਂ ਦੇ ਬਾਰੇ ਜਾਂ ਜੰਗਾਂ ਯੁੱਧਾਂ ਲੜੀਆਂ ਨੇ ਸਾਰਾ ਕੁਝ ਕੀਤਾ, ਹਰ ਹਕੂਮਤਾਂ ਦੇ ਨਾਲ ਮੱਥੇ ਲਾਏ ਨੇ, ਉਹਨਾਂ ਦੇ ਇਤਿਹਾਸ ਦੇ ਵਿੱਚ ਇਹੋ ਜਿਹੀਆਂ ਚੀਜ਼ਾਂ ਨਹੀਂ ਮਿਲਦੀਆਂ। ਪਰ ਜਿਹੜੇ ਉਹਨਾਂ ਦੇ ਅੱਗੇ ਹੈ ਨਾ ਦੇਖ ਰੇਖ ਕਰ ਰਹੇ ਨੇ, ਚਾਹੇ ਉਹ ਕਿਸੇ ਵੀ ਧਰਮ ਦੀ ਗੱਲ ਕਰ ਲਈਏ, ਚਾਹੇ ਕ੍ਰਿਸਚਨ ਪੋਪ ਤੱਕ ਵੀ ਗੱਲ ਕਰ ਲਈਏ ਕ੍ਰਿਸਚਨ ਧਰਮ ਦੀ, ਤਾਂ ਉਹਨਾਂ ਨੇ ਵੀ ਮਾਫੀਆਂ ਮੰਗੀਆਂ ਚਰਚਾਂ ਦੇ ਵਿੱਚ ਕੀ ਕੁਝ ਵਾਪਰਦਾ ਰਿਹਾ।
0: ਦੂਜਾ ਪਰ ਸਾਹਿਬ ਕਿਉਂਕਿ ਪਹਿਲਾਂ ਵੀ ਇਸ ਲੇਡੀ ਦੇ ਬਾਰੇ ਜੋ ਕਿਹਾ ਜਾਂਦਾ ਹੈਗਾ ਆ ਜੀ ਵੀ ਵਿਰਸਾ ਸਿੰਘ ਵਡੋਆ ਕਹਿੰਦਾ ਇਹ ਰਿਕਾਰਡ ਕੱਢ ਕੇ ਲਿਆਂਦਾ ਸੀ ਵੀ ਰੇਪ ਦੇ ਐਲੀਗੇਸ਼ਨ ਪਹਿਲਾਂ ਵੀ ਕਿਸੇ ਤੇ ਗਲਤ ਲਾਏ ਸੀ ਤੇ ਉਹ ਫਿਰ ਬਾਅਦ ਦੇ ਵਿੱਚ ਜਿਹੜਾ ਆ ਝੂਠੇ ਪਾਏ ਜਾਣ ਤੇ 182 ਦੀ ਕਾਰਵਾਈ ਫੇਸ ਕਰ ਰਹੀ ਹੈ ਬੀਬੀ। ਤੇ ਆਪਾਂ ਇਸ ਚੀਜ਼ ਨੂੰ ਰੂਲ ਆਊਟ ਨਹੀਂ ਕਰ ਸਕਦੇ ਕਿ ਵੈਦਰ ਸ਼ੀ ਹੈਡ ਮੇਡ ਦੀ ਟਰੂ ਸਟੇਟਮੈਂਟ ਔਰ ਫਾਲਸ, ਅਸੀਂ ਨਹੀਂ ਕਹਿ ਸਕਦੇ ਕਿ ਉਹਨੇ ਸੱਚ ਬੋਲਿਆ ਆ ਕਿ ਝੂਠ, ਤੇ ਪਰ ਜੋ ਉਹਨੇ ਬੋਲਿਆ ਹੈਗਾ ਆ ਵੀ ਜੋ ਉਹਨੇ ਅੱਜ ਕਹਿਤਾ ਆ ਪਬਲਿਕ ਡੋਮੇਨ ਚ ਆ ਉਹਦੇ ਨਾਲ ਜਿਹੜਾ ਹੈਗਾ ਆ ਸਿੱਖੀ ਸੈਂਟੀਮੈਂਟਸ ਨੂੰ ਬਹੁਤ ਵੱਡੀ ਠੇਸ ਲੱਗੀ ਹੈ ਜੀ।
1: ਬਿਲਕੁਲ ਦਰੁਸਤ ਹੈ।
0: ਹਾਂਜੀ ਦੂਜੀ ਆ ਜੀ ਹੈ ਜੀ, ਅੱਜ ਤਾਂ ਪੰਜਾਬ ਦੇ ਵਿੱਚ ਜਿਹੜਾ ਹੈਗਾ ਜੀ ਸਾਰੀਆਂ ਖਬਰਾਂ ਦੱਬ ਗਈਆਂ ਪਰਮਿੰਦਰ ਝੋਟੇ ਦੀ ਖਬਰ ਕਰਕੇ।
1: ਬਿਲਕੁਲ ਲੱਗਦਾ ਇਸ ਦੇ ਵਿਚ ਕਿ ਇੱਕ ਪਾਸੇ ਕਹਿ ਸਕਦੇ ਇੱਕ ਮਾਮਲਾ ਜਿਹੜਾ ਹੈ ਉਹ ਇੰਨਾ ਗੰਭੀਰ ਬਣ ਜਾਏਗਾ ਜਾਂ ਕਹਿ ਲੋ ਕਿ ਚਲੋ ਹਰ ਕਿਸੇ ਦੇ ਆਪਣੇ ਵੱਖਰੇ ਵਿਚਾਰ ਨੇ, ਪਰ ਜੋ ਮੈਂ ਘਟਨਾ ਦੇ ਹਿਸਾਬ ਦੇ ਨਾਲ ਉਸਨੂੰ ਚੀਜ਼ ਨੂੰ ਦੇਖਦਾ ਹੈ, ਹੋ ਸਕਦਾ ਮੈਂ ਗਲਤ ਵੀ ਹੋਵਾਂ, ਬਹੁਤ ਸਾਰੇ ਦੋਸਤ ਜਿਹੜੇ ਨੇ ਮੇਰੇ ਨਾਲ ਸਹਿਮਤ ਵੀ ਹੋਣਗੇ ਨਹੀਂ ਵੀ ਹੋਣਗੇ ਉਹਨਾਂ ਦਾ ਆਪਣੀ ਮਰਜ਼ੀ ਹੈ, ਪਰ ਇੱਕ ਛੋਟਾ ਜਿਹਾ ਮਾਮਲਾ ਜਿਹੜਾ ਸੀ ਉਹ ਏਡਾ ਵੱਡਾ ਬਣ ਜਾਣਾ, ਸਰਕਾਰ ਦੇ ਅਸਤੀਫੇ ਤੱਕ ਦੀ ਗੱਲ ਚਲੇ ਜਾਣੀ, DGP ਦਾ ਅਸਤੀਫੇ ਦੀ ਗੱਲ ਚਲੇ ਜਾਣੀ, ਪਰ ਕੀ ਏਦਾਂ ਵੇਗ ਦੇ ਵਿੱਚ ਆ ਕੇ ਕੀ ਆਪਾਂ ਨੂੰ ਲੱਗਦਾ ਹੈ ਕਿ ਜਾਂ ਇਹ ਸਾਰੀ ਕਾਰਵਾਈ ਉਹਦੇ ਉੱਤੇ ਹੋਊਗੀ, ਇਹਨੂੰ ਇੰਨਾ ਗੰਭੀਰ ਚੀਜ਼ਾਂ ਜਾਂ ਬਹੁਤ ਮਲਗੋਬਾ ਬਣਾ ਦੇਣਾ, ਫਿਰ ਉਹਦੇ ਵਿੱਚ ਉਹ ਕੁਝ ਵੀ ਸਿੱਟੇ ਸਾਹਮਣੇ ਨਹੀਂ ਆਉਣਗੇ। ਕਿਵੇਂ ਲੱਗਦਾ ਤੁਹਾਨੂੰ ਇਹ ਸਾਰੀਆਂ ਚੀਜ਼ਾਂ ਦੇਖ ਕੇ? ਅਸਲ ਕੇਸ ਜਿਹੜਾ ਜੋ ਬਣਿਆ, ਜੋ ਵੀਡੀਓ ਸਾਰਾ ਕੁਝ ਨਸ਼ਰ ਕਰ ਰਹੀ ਹੈ, ਉਹ ਤੋਂ ਮੁਨਕਰ ਹੋਇਆ ਜਾ ਸਕਦਾ ਹੈ? ਗਲਤੀ ਕਿਸ ਦੀ ਹੈ ਜਾਂ ਕਿਸ ਦੀ ਜਗ੍ਹਾ ਸੀ ਤੇ ਕਿੱਥੇ ਗਏ ਸੀ?
0: ਪਰ ਐਸਾ ਬੇਨਤੀ ਇਹ ਹੈਗੀ ਆ ਕਿ ਕਿਸੇ ਵੀ ਚੀਜ਼ ਨੂੰ ਜੇ ਇਹ ਨਿਊਟਰਲ ਵਿਚਾਰਨਾ ਹੋਵੇ ਨਾ ਜੀ, ਤੇ ਆਲਵੇਜ਼ ਸਟੈਪ ਇਨਟੂ ਦੀ ਸ਼ੂ ਆਫ ਅਦਰ ਪਰਸਨ
1: ਜੀ।
0: ਆਪਾਂ ਇਹ ਆਪਾਂ ਤਿੰਨ ਪੱਖਾਂ ਤੋਂ ਵਿਚਾਰਾਂਗੇ, ਤਿੰਨ ਪੱਖਾਂ ਤੋਂ ਕਿੱਦਾਂ ਵਿਚਾਰਾਂਗੇ ਇਸ ਘਟਨਾ ਨੂੰ। ਇੱਕ ਵਾਰੀ ਆਪਾਂ ਪਰਮਿੰਦਰ ਝੋਟੇ ਵਾਲੀ ਸਾਈਡ ਤੇ ਖੜੇ ਹੋ ਕੇ ਵਿਚਾਰਾਂਗੇ,
1: ਜਰੂਰ,
0: ਜੋ ਅੱਜ ਪੰਜਾਬ ਦਾ ਸੈਂਟੀਮੈਂਟ ਆ
1: ਜੀ।
0: ਇੱਕ ਆਪਾਂ ਉਸ ਦੁਕਾਨਦਾਰ ਤੇ ਜਿਹੜਾ ਹੈਗਾ ਆ ਪੱਖ ਦੇ ਵਿੱਚ ਖੜੇ ਹੋ ਕੇ ਵਿਚਾਰਾਂਗੇ, ਉਹ ਉਸ ਵੇਲੇ ਉਹਦੀ ਮੈਂਟਲ ਸਟੇਜ ਕੀ ਸੀ।
1: ਬਿਲਕੁਲ
0: ਹੈ ਜੀ, ਉਹ ਇੱਕ ਆਊਟਡੋਰ ਹੀ ਬੰਦਾ ਉਸ ਸਿਚੁਏਸ਼ਨ ਦੇ ਵਿੱਚ ਫਸਿਆ ਆ, ਕਿੱਦਾਂ ਰਿਐਕਟ ਕਰਦਾ ਹੈਗਾ ਆ ਜੀ, ਉਸ ਢੰਗ ਨਾਲ ਵਿਚਾਰ ਲਾਂਗੇ ਜੀ।
1: ਜ਼ਰੂਰ।
0: ਤੇ ਤੀਜਾ ਇੱਕ ਕਾਨੂੰਨ ਪੱਖ ਵੀ ਵਿਚਾਰ ਲਾਂਗੇ, ਤੇ ਚੌਥਾ ਜਿਹੜਾ ਹੈਗਾ ਆ ਨਾ ਇੱਕ ਸਮਾਜਿਕ ਪੱਖ ਵੀ ਵਿਚਾਰ ਲਾਂਗੇ।
1: ਜ਼ਰੂਰ ਜੀ।
0: ਪਹਿਲਾ ਤਾਂ ਆ ਜਾਓ ਜੀ, ਸਮਾਜਿਕ ਪੱਖ ਤੋਂ ਆਪਾਂ ਸ਼ੁਰੂ ਕਰਦੇ ਆ ਜੀ।
1: ਜੀ,
0: ਸਮਾਜਿਕ ਪੱਖ ਇਹ ਹੈਗਾ ਆ, ਸੋਸ਼ਲ ਸੈਟਅਪ ਸਾਡਾ ਇਹ ਹੋ ਗਿਆ ਜੀ ਕਿ ਅੱਜ ਜੇ ਕਿਸੇ ਨੇ ਟਰੈਵਲ ਏਜੰਟ ਤੋਂ ਪੈਸੇ ਲੈਣੇ ਹੈਗੇ ਆ ਜੀ, ਟਰੈਵਲ ਏਜੰਟ ਨੇ ਆਪਣਾ ਪ੍ਰੋਮਿਸ ਜਿਹੜਾ ਆ ਉਹ ਪੂਰਾ ਨਹੀਂ ਕੀਤਾ
1: ਜੀ,
0: ਤੇ ਲੋਕੀ ਪੁਲਿਸ ਕੋਲ ਨਹੀਂ ਜਾਂਦੇ
1: ਜੀ,
0: ਕੇਸ ਜਾਂਦਾ ਹੈਗਾ ਆ ਜੀ ਭਾਨਾ ਸਿੱਧੂ ਕੋ
1: ਜੀ,
0: ਨਾ ਜੀ ਭਾਨਾ ਸਿੱਧੂ ਕੋ, ਜਥੇਬੰਦੀਆਂ ਬਾਅਦ ਚ ਆਉਂਦੀਆਂ ਹੈਗੀਆਂ ਜੀ, ਜਥੇਬੰਦੀਆਂ ਤੇ
1: ਜਦੋਂ ਪਾਣੀ ਟੱਪ ਜਾਂਦਾ ਜੀ। ਹਾਂਜੀ
0: ਹਾਂਜੀ, ਜਥੇਬੰਦੀਆਂ ਵੀ ਆਉਂਦੀਆਂ ਹੈਗੀਆਂ ਵਿੱਚ ਕਿਤੇ ਕਿਤੇ, ਜਿਹੜਾ ਆ ਅਦਰਵਾਈਜ਼ ਜਿਹੜਾ ਆ ਭਾਨਾ ਸਿੱਧੂ
1: ਜੀ,
0: ਉਹ ਜਿਹੜਾ ਹੈਗਾ ਟਰੈਵਲ ਏਜੰਟ ਜਿਹੜਾ ਹੈਗਾ ਆ ਰਿਕਵਰੀ ਏਜੰਟ
1: ਜੀ।
0: ਹਾਂਜੀ, ਜੇ ਕਿਸੇ ਦਾ ਮੈਟਰੀਮੋਨੀਅਲ ਡਿਸਪਿਊਟ ਹੈਗਾ ਆ ਜੀ
1: ਜੀ,
0: ਤੇ ਉਹ ਕਹਿੰਦੇ ਹੈਗੇ ਆ ਜੀ ਕੁੜੀ ਵਾਲੇ ਪਹੁੰਚਦੇ ਹੈਗੇ ਆ ਲੱਖੇ ਸਿਧਾਣੇ ਕੋ, ਤੇ ਲੱਖਾ ਸਿਧਾਣਾ ਅਦਾਲਤ ਲਾਉਂਦਾ ਕਹਿੰਦੇ, ਉੱਥੇ ਮੁੰਡੇ ਨੂੰ ਬੁਲਾਇਆ ਜਾਂਦਾ ਹੈਗਾ ਆ ਜੀ, ਵੀ ਭਾਈ ਤੂੰ ਇੰਨੇ ਪੈਸੇ ਦੇ ਤੇ ਇੱਦਾਂ ਕਰ ਲਾ, ਉੱਥੇ ਰਾਜੀਨਾਮਾ ਉਹ ਲੱਖਾ ਸਿਧਾਣਾ ਕਰਾਉਂਦਾ ਹੈ ਜੀ।
1: ਜਾਂ ਪੰਜਾਬੀ ਮਾਂ ਬੋਲੀ ਦਾ ਰੋਲਾ ਹੋਵੇ ਜਾਂ ਫਿਰ ਪ੍ਰਵਾਸੀਆਂ ਦਾ ਰੋਲਾ ਹੋਵੇ।
0: ਬਿਲਕੁਲ ਜੀ
1: ਜੀ,
0: ਗੱਲ ਤਾਂ ਇਹ ਹੈ ਨਾ ਜੀ। ਤੀਜਾ ਆ ਜਾਓ ਜੀ, ਹੁਣ ਜੇ ਨਸ਼ੇ ਦਾ ਮੁੱਦਾ ਹੈਗਾ ਸੀਗਾ ਜੀ, ਤੇ ਪਰਮਿੰਦਰ ਝੋਟਾ ਬ੍ਰਾਂਡ ਨੇਮ ਬਣ ਗਿਆ ਸੀ ਜੀ
1: ਜੀ,
0: ਪੁਲਿਸ ਕਿੱਥੇ ਆ
1: ਜੀ?
0: ਇਹ ਤਿੰਨਾਂ ਦੇ ਕਾਲ ਕਰਨ ਵਾਲਾ ਕੰਮ ਹੈ ਨੀ ਜੀ, ਇਹਨਾਂ ਦਾ
1: ਅਥੋਰਟੀ ਨੀ ਆਉਂਦੀ ਕੋਈ
0: ਕੰਮ ਹੈਗੇ ਪੁਲਿਸ ਦੇ ਕਰਨ ਵਾਲੇ
1: ਜੀ
0: ਜਾਂ ਅਦਾਲਤਾਂ ਦੇ ਕਰਨ ਵਾਲੇ
1: ਜੀ,
0: ਉਹ ਅਦਾਲਤਾਂ ਉਹ ਪੁਲਿਸ ਕਿੱਥੇ ਹੈਗੀ ਆ ਜੀ? ਕੀ ਲੋਕਾਂ ਦਾ ਫੇਸ ਇਸ ਸਿਸਟਮ ਦੇ ਵਿੱਚ ਵਿਸ਼ਵਾਸ ਰਿਹਾ ਹੀ ਨੀ
1: ਜੀ?
0: ਤੇ ਜੇ ਨਹੀਂ ਤੇ ਫੇਰ ਜਿਹੜਾ ਹੈਗਾ ਆ ਨਹੀਂ ਰਿਹਾ ਹੈਗਾ ਆ, ਤੇ ਫੇਰ ਇਹਦਾ ਕੌਣ ਰਿਸਪੋਨਸੀਬਲ ਆ
1: ਜੀ?
0: ਕੀ ਪੁਲਿਸ ਆਪ ਰਿਸਪੋਨਸੀਬਲ ਨਹੀਂ
1: ਜੀ?
0: ਉਹਨਾਂ ਨੇ ਜੇ ਆਪਣੀ ਡਿਊਟੀ ਸਹੀ ਤਰੀਕੇ ਨਾਲ ਕੀਤੀ ਹੁੰਦੀ ਤੇ ਲੋਕ ਜਿਹੜਾ ਆ ਸੈਕਿੰਡ ਆਪਸ਼ਨ ਕਿਉਂ ਲੱਭਦੇ?
1: ਬਿਲਕੁਲ
0: ਠੀਕ ਹੈ ਜੀ। ਹੁਣ ਆ ਜਾਈਏ ਜਿਹੜਾ ਹੈਗਾ ਆ ਇਹਦਾ ਵਿਸ਼ਲੇਸ਼ਣ ਜਿਹੜਾ ਆ ਉਸ ਬੰਦੇ ਦੇ ਐਂਗਲ ਤੋਂ ਕਰਨ ਨੂੰ ਜਿਹਨੇ ਮਤਲਬ ਗੋਲੀ ਚਲਾਈ ਆ ਜੀ।
1: ਜੀ
0: ਸਰ, ਉਹਨੇ ਬੰਦੇ ਨੇ ਜੁਲਾਈ 2023 ਦੇ ਵਿੱਚ ਪਹਿਲਾਂ ਇਸੇ ਬੰਦੇ ਕੋਲੋਂ ਕੋਈ ਨਸ਼ਾ ਨੁਸ਼ਾ ਵੇਚਿਆ ਹੋਣਾ ਜਾਂ ਪਤਾ ਲੱਗਾ
1: ਜੀ,
0: ਇਹੀ ਪਰਮਿੰਦਰ ਝੋਟੇ ਨੇ ਜਿਹੜਾ ਆ ਬੰਦੇ ਨਾਲ ਲੈ ਕੇ ਤੇ ਉਹ ਮੋਬ ਨਾਲ ਲੈ ਕੇ ਤੇ ਇਹਦੀ ਦੁਕਾਨ ਦੇ ਉੱਤੇ ਜਿਹੜਾ ਆ ਇਹਨੂੰ ਫੜ ਕੇ ਲੈ ਗਏ
1: ਜੀ,
0: ਤੇ ਇਹਦੇ ਗਲ ਦੇ ਵਿੱਚ ਜਿਹੜਾ ਆ ਤੇ ਜੁੱਤੀਆਂ ਦਾ ਹਾਰ ਪਾ ਕੇ ਤੇ ਇਹਨੂੰ ਸ਼ਹਿਰ ਚ ਘੁਮਾਇਆ ਸੀ ਵੀ ਇਹ ਨਸ਼ੇ ਵੇਚਦਾ
1: ਜੀ।
0: ਉਸ ਚੀਜ਼ ਦਾ ਜਿਹੜਾ ਹੈਗਾ ਆ ਵੀ ਕ੍ਰਿਟੀਸਿਜ਼ਮ ਵੀ ਹੋਇਆ ਸੀ ਇਸ ਕਰਕੇ ਕਿ ਭਾਈ ਤੁਸੀਂ ਇਹ ਬੈਨ ਹੈਂਡਿੰਗ ਨਹੀਂ ਕਰ ਸਕਦੇ, ਤੁਸੀਂ ਏਦਾਂ ਕਿਸੇ ਬੰਦੇ ਨੂੰ ਜਲੀਲ ਨਹੀਂ ਕਰ ਸਕਦੇ, ਤੁਸੀਂ ਕਾਨੂੰਨ ਕਾਰਵਾਈ ਕਰ ਲੈਂਦੇ, ਆਹ ਕੰਮ ਨਹੀਂ ਸੀ ਕਰਨਾ
1: ਜੀ।
0: ਠੀਕ ਹੈ ਜੀ,
1: ਉਸ ਕਰਕੇ ਫਿਰ ਉਹ ਸਜ਼ਾ ਵੀ ਭੁਗਤ ਗਿਆ
0: ਉਸ ਕਰਕੇ। ਹਾਂਜੀ, ਇਹ ਤੇ ਪਰਮਿੰਦਰ ਝੋਟੇ ਤੇ FIR ਦਰਜ ਕਰ ਦਿੱਤੀ ਪੁਲਿਸ ਨੇ
1: ਜੀ,
0: ਤੇ ਇਕਦਮ ਜਿਹੜਾ ਇੱਕ ਰੋਹ ਭੜਕਿਆ ਤੇ ਸਾਰਿਆਂ ਜਥੇਬੰਦੀਆਂ ਪਿੱਛੇ ਹੋ ਕੇ ਤੇ ਇਹਨੂੰ ਜਿਹੜਾ ਆ ਪਰਮਿੰਦਰ ਝੋਟੇ ਨੂੰ ਬਚਾਇਆ
1: ਜੀ।
0: ਉਦੋਂ ਉਹ ਕਹਿੰਦੇ ਵੀ ਦੇਖੋ ਨਸ਼ਾ ਜਿਹੜਾ ਆ ਵੇਚਣ ਵਾਲਾ ਆ ਉਹ ਤਾਂ ਫ੍ਰੀ ਆਫ ਸਕਾਟ ਘੁੰਮ ਰਿਹਾ ਆ
1: ਜੀ,
0: ਤੇ ਜਿਹੜਾ ਨਸ਼ਾ ਰੋਕ ਰਿਹਾ ਸੀ ਤੇ ਉਹ ਬੰਦੇ ਨੂੰ ਉਹਤੇ ਬੰਦੇ ਤੇ ਪੁਲਿਸ ਨੇ ਕਾਰਵਾਈ ਕਰ ਦਿੱਤੀ ਆ
1: ਜੀ।
0: ਐਨੀਵੇ ਉਦੋਂ ਵੀ ਜਿਹੜਾ ਆ ਦੋ ਵਿਊ ਆਏ ਸੀਗੇ ਤੇ ਨਾਲ ਇਹ ਵੀ ਆਇਆ ਸੀ ਪਤਾ ਲੱਗਾ ਸੀ ਭੀ ਝੋਟਾ ਪਹਿਲਾਂ ਪਲੇਅਰ ਹੈਗਾ ਸੀਗਾ, ਫਿਰ ਇਹਦਾ ਆਪਣਾ ਇਤਿਹਾਸ ਵੀ ਇੱਦਾਂ ਦਾ ਹੈਗਾ ਸੀ ਕਿ ਇਹ ਆਪ ਹੀ ਉਹ ਅਡਿਕਟਡ ਰਿਹਾ ਹੈਗਾ ਆ ਜੀ।
1: ਜੀ
0: ਹੁਣ ਕਿਸੇ ਚੀਜ਼ ਦੀ ਅਡਿਕਸ਼ਨ ਹੈਗੀ ਸੀ ਜਾਂ ਨਹੀਂ ਹੈਗੀ ਸੀ ਗੋਡ ਨੋਸ, ਅਸੀਂ ਨਹੀਂ ਜਾਣਦੇ
1: ਜੀ।
0: ਹਾਂਜੀ, ਪਰ ਉਹ ਇਸ ਚੀਜ਼ ਦਾ ਪੱਕਾ ਪਤਾ ਹੈਗਾ ਆ ਜੀ ਵੀ ਉਹ ਮੈਡੀਕਲ ਨਸ਼ਾ ਜਿਹੜਾ ਹੈਗਾ ਆ ਉਹਦੇ ਬਹੁਤ ਖਿਲਾਫ ਸੀ
1: ਜੀ।
0: ਉਹ ਕਹਿੰਦਾ ਸੀ ਵੀ ਇਹਦੇ ਨਾਲ ਜਵਾਨੀ ਦਾ ਨੁਕਸਾਨ ਹੁੰਦਾ ਹੈਗਾ
1: ਜੀ,
0: ਬੰਦੇ ਜਿਹੜੇ ਆ ਉਹ ਇਸ ਮੈਡੀਕਲ ਨਸ਼ੇ ਦੇ ਜਿਹੜੇ ਅਧੀਨ ਹੋ ਜਾਂਦੇ ਹੈਗੇ ਆ ਤੇ ਇਹ ਮਰਜ਼ੀ ਦੇ ਪੈਸੇ ਲੈਂਦੇ ਆ
1: ਜੀ,
0: ਤੇ ਮੁੜ ਕੇ ਜਿਹੜਾ ਆ ਇਹ ਲੋਕਾਂ ਦੇ ਸਰੀਰ ਦੇ ਨਾਲ ਖੇਡਦੇ ਆ ਜੀ।
1: ਜੀ
0: ਹੁਣ ਜਿਹੜਾ ਹੈਗਾ ਆ ਵੀ ਪਰਮਿੰਦਰ ਝੋਟੇ ਦੀ ਨਜ਼ਰ ਦੇ ਉੱਤੇ ਤਾਂ ਆਪਾਂ ਦੇਖਦੇ ਹੈਗੇ ਆ ਕਿ ਹੁਣ ਉਹ ਬੰਦਾ ਜਿਹੜਾ ਆ ਉਹਦਾ ਜੁਲਾਈ ਦੇ ਵਿੱਚ ਜਦੋਂ ਇਹ ਇੰਸੀਡੈਂਟ ਵਾਪਰ ਜਾਂਦਾ ਜੀ,
1: ਜੀ
0: ਉਹ ਤੋਂ ਬਾਅਦ ਬੰਦਾ ਉਹ ਆਪਣੀ ਦੁਕਾਨ ਰਨ ਕਰਦਾ ਆ ਤੇ ਅੱਜ ਦੀ ਸਿਚੁਏਸ਼ਨ ਦੇ ਵਿੱਚ ਹੋ ਸਕਦਾ ਆ ਕਿ ਉਸ ਬੰਦੇ ਕੋਲ ਵੈਪਨ ਪਹਿਲਾਂ ਵੀ ਹੋਵੇ ਤਾਂ ਜਾਂ ਉਹਨੇ ਵੈਪਨ ਬਾਅਦ ਚ ਲਿਆ ਹੋਵੇ ਜੀ।
1: ਬਿਲਕੁਲ ਆ ਜੀ,
0: ਜਦੋਂ ਉਹਨੇ ਇਹਨਾਂ ਨੂੰ ਆਉਂਦੇ ਦੇਖਿਆ ਹਾਂਜੀ
1: ਜੀ,
0: ਉਹ ਤਾਂ ਉਸੇ ਚੀਜ਼ ਨੂੰ ਇਮੇਜਿਨ ਕਰ ਰਿਹਾ ਹੋਊਗਾ ਨਾ ਜੀ ਵੀ 23 ਚ ਜਿੱਦਾਂ ਮੇਰੇ ਨਾਲ ਇਹਨਾਂ ਨੇ ਸਲੂਕ ਕੀਤਾ ਸੀ ਅੱਜ ਵੀ ਉਦਾਂ ਹੀ ਸਲੂਕ ਕਰਨਗੇ।
1: ਬਿਲਕੁਲ ਆ ਜੀ,
0: ਦੇਖੋ ਕੰਮ ਤਾਂ ਜਿਹੜਾ ਹੈਗਾ ਜੇ ਜਿਹਨੂੰ 2 ਨੰਬਰ ਦਾ ਕੰਮ ਕਰਨ ਦੀ ਆਦਤ ਪੈ ਜਾਏ ਨਾ ਜੀ ਉਹਨੂੰ ਏਦਾਂ ਲੱਗਦਾ ਜੇ ਉਹ 1 ਨੰਬਰ ਦਾ ਕੰਮ ਕਰੇਗਾ ਤਾਂ ਮੇਰੇ ਕੰਮ ਚ ਬਰਕਤ ਹੀ ਨਹੀਂ ਰਹਿਣੀ, ਰੋਟੀ ਕਿੱਥੋਂ ਖਾਵਾਂਗੇ ਅਗਲੇ, ਇਹ ਕਹਿੰਦੇ ਆ ਜੀ।
1: ਜੀ
0: ਉਹਨੇ ਜਿਹੜਾ ਆ ਚੀਜ਼ ਵੇਚੀ ਵੀ ਹੋਊਗੀ, ਗੋਲੀਆਂ ਵੇਚੀਆਂ ਹੋਣਗੀਆਂ ਜੀ, ਉਹਨਾਂ ਨੇ ਬੰਦਾ ਉਹ ਬਜ਼ੁਰਗ ਨਾਲ ਲਿਆਂਦਾ ਆ, ਅਸੀਂ ਵੀ ਪਾਈਆ ਤੇਰੇ ਕੋਲੋਂ ਲੈ ਕੇ ਗਿਆ, ਉਹ ਕਹਿੰਦਾ ਹਾਂ ਮੈਂ ਇਹਦੇ ਕੋਲ ਲੈ ਗਿਆ। ਇਟ ਮੀਨਸ ਜੇ ਉਹ ਬੰਦਾ ਇਹਨਾਂ ਕੋਲ ਗਿਆ ਤੇ ਇਹਨਾਂ ਨੂੰ ਨਾਲ ਲੈ ਕੇ ਆਇਆ ਹੈਗਾ ਆ, ਇਟ ਮੀਨਸ ਇਹ ਉਹਨੂੰ ਟ੍ਰੈਪ ਕੀਤਾ ਗਿਆ ਬੰਦੇ ਨੂੰ, ਦੇਖੀਏ ਵੀ ਇਹ ਵੇਚਦਾ ਕਿ ਨਹੀਂ ਵੇਚਦਾ
1: ਜੀ ਦੁਬਾਰਾ ਫਿਰ।
0: ਤੇ ਹਾਂਜੀ ਜੇ ਤਾਂ ਉਹ ਬਜ਼ੁਰਗ ਜ਼ਰੂਰਤਮੰਦ ਹੁੰਦਾ ਤੇ ਉਦੋਂ ਉਹਦੀ ਆਪਣੀ ਜ਼ਰੂਰਤ ਪੂਰੀ ਹੋ ਗਈ ਸੀ ਤੇ ਉਹਨੇ ਕੀ ਲੈਣਾ ਦੇਣਾ ਸੀ
1: ਜੀ।
0: ਜੇ ਝੋਟੇ ਕੋਲ ਜਾ ਕੇ ਬੰਦਾ ਦੱਸ ਰਿਹਾ ਆ ਵੀ ਆਹ ਗੋਲੀਆਂ ਨਸ਼ੇ ਦੀਆਂ ਤੇ ਮੈਂ ਲੈ ਕੇ ਆਇਆ ਹੈਗਾ ਆ, ਜਾਂ ਉਹਨੇ ਭੇਜਿਆ ਝੋਟੇ ਨੇ ਵੀ ਜਾ ਉਹਦੇ ਕੋਲੋਂ ਲੈ ਕੇ ਆ, ਦੇਖਦੇ ਆ
1: ਵੇਚਦਾ ਹੁਣ ਵੀ ਨਹੀਂ।
0: ਹਾਂ ਬਿਲਕੁਲ, ਸੋ ਇਸ ਕਰਕੇ ਇਟ ਮੀਨਸ ਤੁਸੀਂ ਟ੍ਰੈਪ ਲਾਇਆ
1: ਜੀ,
0: ਜਾਂਦਿਆਂ ਤੁਸੀਂ ਦੇਖਿਆ ਕਿ ਉਸ ਬੰਦੇ ਨੇ ਜਿੱਦਾਂ ਹੀ ਹੈਗਾ ਆ ਹੋ ਸਕਦਾ ਵੈਪਨ ਹੁਣ ਕੱਢ ਲਿਆ ਹੋਵੇ ਇਸ ਕਰਕੇ ਕਿ ਭਾਈ ਮੇਰੇ ਗੱਲ ਨਾ ਪੈ ਜਾਣ।
1: ਕਾਫੀ ਸਮੇਂ ਮੈਂ ਵੀਡੀਓ ਦੇਖੀ ਸਾਇੰਸ ਦਾ, ਕਾਫੀ ਸਮੇਂ ਤੱਕ ਉਹਨੇ ਵੈਪਨ ਜਿਹੜਾ ਸੀ ਆਪਣੀ ਪਿੱਠ ਦੇ ਪਿੱਛੇ ਰੱਖਿਆ, ਹੱਥ ਵੀ ਪਿੱਛੇ ਹੀ ਰੱਖੇ ਨੇ, ਪਰ ਉਹਨਾਂ ਨੂੰ ਬਾਰ ਬਾਰ ਅਕਸਾਉਣਾ ਪਈ ਜਾਂ ਤਾਂ ਸਾਡਾ ਕੰਮ ਕਰਦੇ ਜਾਂ ਅਸੀਂ ਤੇਰਾ ਕਰ ਦਾਂਗੇ, ਸਿਆਪਾ ਨਵੇੜ, ਇੱਦਾਂ ਉਹਨੂੰ ਇੱਕ ਤਰ੍ਹਾਂ ਦਾ ਉਕਸਾਇਆ ਜਾ ਰਿਹਾ ਜੀ। ਇੱਕ ਪਾਸੇ 20-25 ਜਾਣੇ ਨੇ, ਇੱਕ ਪਾਸੇ ਉਹ 2 ਜਾਣੇ, ਚਲੋ ਇੱਕ ਤਾਂ ਬਾਅਦ ਚੋ ਆ ਇਕੱਲਾ ਹੀ ਸੀਗਾ ਤੇ ਉਹ ਫੋਨ ਦੇ ਉੱਤੇ ਗੱਲਬਾਤ ਕਰਦਾ, ਸ਼ਾਇਦ ਉਹਦਾ ਵੀ ਕਾਫੀ ਜਿਹੜੇ ਨੇ ਮੰਤਰੀ ਵੀ ਜਾਂ ਰਾਜਨੀਤੀ ਦੇ ਵਿੱਚ ਵੀ ਰੋਲਾ ਪੈ ਰਿਹਾ, ਕਿਹਦੇ ਨਾਲ ਗੱਲ ਕਰ ਰਿਹਾ ਸੀ, ਉਹ ਪੁਲਿਸ ਵਾਲਾ ਸੀ ਜਾਂ ਕਿੱਦਾਂ ਸੀ, ਇਹ ਵੀ ਦੋਸ਼ ਜਿਹੜੇ ਨੇ ਕਿੱਦਾਂ ਲਾ ਸਕਦੇ ਆ ਆਪਣੇ। ਹੁਣ ਆਪਾਂ ਵੀ ਜੇ ਕੋਈ ਹਬੀ ਨਬੀ ਹੋਈ ਹੋਵੇ ਜਾਂ ਮੁਸੀਬਤ ਕੋਈ ਆਈ ਹੋਵੇ ਤਾਂ ਜ਼ਰੂਰ ਪਹਿਲਾਂ ਆਪਣੇ ਕੋਈ ਵੀ ਸਾਹਮਣੇ ਨੰਬਰ ਆਉਂਦਾ ਜਾਂ ਕੋਈ ਫਰੈਂਡ ਸਰਕਲ ਹੈ ਵੀ ਆਓ ਭਾਈ ਬੰਦੇ ਆਏ ਹੋਏ ਆ, ਥੋੜੀ ਬਹੁਤੀ ਆਪਣੀ ਸਪੋਰਟ ਦੇ ਲਈ ਕੁਝ ਨਾ ਕੁਝ ਤਾਂ ਹੱਥ ਪੈਰ ਮਾਰਦਾ ਹੀ ਹੈ।
0: ਬਿਲਕੁਲ ਜੀ,
1: ਜੀ
0: ਸਵਾਲ ਇਹ ਹੈਗਾ ਆ ਕਿ ਜਦੋਂ ਕਿਸੇ ਬੰਦੇ ਦੇ ਹੱਥ ਚ ਵੈਪਨ ਆ
1: ਜੀ
0: ਔਰ ਉਹ ਉਸ ਵੇਲੇ ਡਰਿਆ ਆ ਕੰਡੀਸ਼ਨ ਚੇਂਜ ਕਰਕੇ ਕਿ ਇਹ ਬੰਦੇ ਮੇਰੇ ਤੇ ਅਟੈਕ ਕਰ ਸਕਦੇ ਆ ਜੀ,
1: ਜੀ
0: ਉਸ ਵੇਲੇ ਤਾਂ ਆਪਣਾ ਉਹਨੂੰ ਪ੍ਰਵੋਕ ਕਰਨਾ ਕੋਈ ਅਕਲਮੰਦੀ ਨਹੀਂ ਸੀ
1: ਜੀ।
0: ਅੱਜ ਦੀ ਜੋ ਸਿਚੁਏਸ਼ਨ ਹੈਗੀ ਸੀ ਗੋਲੀ ਚੱਲਣ ਤੱਕ ਦੀ, ਜਿੱਦਾਂ ਜਦੋਂ ਮੂਸੇ ਵਾਲੇ ਦਾ ਕਾਂਡ ਹੋਇਆ ਸੀ ਤੇ DSP ਸ਼ੇਖਵਾ ਨਾ ਜੀ,
1: ਹਾਂਜੀ
0: ਉਹਨੇ ਇੱਕ ਇੰਟਰਵਿਊ ਚ ਕਿਹਾ ਵੀ ਇਸ ਮੁੰਡੇ ਨੂੰ ਪਹਿਲਾਂ ਨਹੀਂ ਸੀ ਜਾਣਦਾ ਮੈਂ, ਫਿਰ ਬਾਅਦ ਦੇ ਵਿੱਚ ਜਿਹੜਾ ਹੈਗਾ ਇੰਸੀਡੈਂਟ ਤੋਂ ਬਾਅਦ ਇਹਦੀ ਗੱਲਬਾਤ ਸੁਣੀ ਸਾਰੇ ਬਾਰੇ ਇਹਦੇ ਬਾਰੇ
1: ਜੀ,
0: ਪਰ ਇਸ ਮੁੰਡੇ ਦੇ ਵੀ ਉਹ ਜੋ ਸਿਚੁਏਸ਼ਨ ਹੋਈ ਆ ਉਹਨੂੰ ਇਨਵਾਈਟ ਆਪ ਹੀ ਕੀਤਾ ਸੀ
1: ਜੀ,
0: ਜੋ ਹਾਲਾਤ ਹੈਗੇ
1: ਜੀ
0: ਏਦਾਂ ਹੀ ਇਹਨਾਂ ਨੇ ਉਹਨੂੰ ਪ੍ਰਵੋਕ ਕਰ ਕਰਕੇ ਉਹ ਇਨਵਾਈਟ ਉਹਨੂੰ ਕੀਤਾ, ਉਹਨੂੰ ਜਿਹੜਾ ਹੈਗਾ ਆ ਗੋਲੀ ਚਲਾਉਣ ਲਈ ਮਜਬੂਰ ਕਰਤਾ,
1: ਸਿਚੁਏਸ਼ਨ ਬਣਾਈ ਹੈ ਜੀ।
0: ਦੇਖੋ ਹਰ ਇੱਕ ਬੰਦੇ ਦਾ ਪੇਸ਼ੈਂਸ ਲੈਵਲ ਵੱਖਰਾ ਵੱਖਰਾ ਹੁੰਦਾ, ਕੋਈ ਬੰਦਾ ਤਾਂ ਹੁੰਦਾ ਵਿਚਾਰ ਕਰ ਲੈਂਦਾ ਵੀ ਆ ਲੈ ਪਾ ਤੂੰ ਰੱਖ ਲਾ ਵੈਪਨ, ਜਿਹੜੀ ਗੱਲ ਹੈਗੀ ਆ ਲੈ ਫੜ ਤੂੰ ਲੈ ਤੂੰ ਮੇਰੇ ਗੋਲੀ ਮਾਰ ਦੇ, ਠੀਕ ਹੈ ਜੀ ਚੱਲ ਉਹਦੇ ਨਾਲ ਡਾਊਟ ਖਤਮ ਹੋ ਜਾਂਦਾ, ਹਾਂ ਦੱਸੋ ਤੁਸੀਂ ਕਾਨੂੰਨੀ ਕਾਰਵਾਈ ਕਰਨੀ ਹੈ ਕੀ ਕਰਨਾ ਹੈਗਾ, ਚਲੋ ਆਓ ਚੱਲੀਏ ਆਪਾਂ ਥਾਣੇ ਚੱਲ ਚੱਲਦੇ ਹਾਂ, ਤੁਸੀਂ ਜਿਹੜਾ ਪਰਚਾ ਕਰਾਉਣਾ ਕਰਾ ਲਓ ਮੈਂ ਆਪਾਂ ਜਿਹੜਾ ਹੈਗਾ ਕਾਨੂੰਨੀ ਰੈਮਡੀ ਲੈ ਲਊਂਗਾ।
1: ਬਿਲਕੁਲ
0: ਠੀਕ ਹੈ ਜੀ, ਇੱਕ ਚੀਜ਼ ਦੂਜੀ ਇਹ ਹੈਗੀ ਆ ਕਿ ਪੁਲਿਸ ਵਾਲੇ ਹੁਣ ਦੇਖੋ ਕਿੱਦਾਂ ਦਾ ਵਰਸ਼ਨ ਦਿੰਦੇ ਪਏ ਹੈਗੇ ਆ, ਉਹ ਕਹਿੰਦੇ ਅਸੀਂ ਤਾਂ ਮੈਡੀਕਲ ਨਸ਼ੇ ਦਾ ਸਾਨੂੰ ਕੀ ਪਤਾ ਵੀ ਨਸ਼ੇ ਦੀ ਗੋਲੀ ਹੈਗੀ ਆ ਕਿ ਨਹੀਂ ਹੈਗੀ
1: ਜੀ। ਉਹ ਨਾਲੇ ਕਹਿੰਦੇ ਅੱਜ DG ਆਪਣੇ AGDP ਜਿਹੜੇ ਨੇ ADGP ਜਿਹੜੇ ਨੇ ਉਹਨਾਂ ਦਾ ਬਿਆਨ ਬਕਾਇਦਾ ਮੈਂ ਸੁਣ ਰਿਹਾ ਸੀਗਾ, ਉਹ
0: ਉਹ
1: ਕਹਿੰਦੇ
0: ਡਰੱਗ
1: ਕਿ
0: ਇੰਸਪੈਕਟਰ ਲੈ ਕੇ ਜਾਂਦੇ ਜੀ
1: ਹਾਂਜੀ ਹਾਂਜੀ
0: ਪੁਲਿਸ, ਪਰ ਮੈਂ ਸੋਰੀ ਮੈਂ ਤੁਹਾਨੂੰ ਇੰਟਰਪਟ ਕਰ
1: ਕੋਈ
0: ਰਿਹਾ,
1: ਨੀ ਕੋਈ ਨੀ
0: ਉਹ ਨਾ ਜੀ ਇਹੋ ਜਿਹੇ ਕੇਸਾਂ ਦੇ ਵਿੱਚ ਸਰ ਉਹ ਡਰੱਗ ਇੰਸਪੈਕਟਰ ਨੂੰ ਨਾਲ ਲੈ ਕੇ ਆਉਂਦੇ ਆ, ਜਿਹੜਾ ਕਿ ਆਈਡੈਂਟੀਫਾਈ ਕਰਦਾ ਆ ਕਿ ਸੱਚ ਹੈ ਸਬਸਟੈਂਸ ਇਜ਼ ਇੰਟੌਕਸੀਕੈਂਟ, ਵੀ ਆਹ ਨਸ਼ੇ ਵਾਲੀ ਗੋਲੀ ਆ ਤੇ ਆਹ ਨਹੀਂ ਹੈ
1: ਜੀ।
0: ਤੋ ਇਸ ਕਰਕੇ ਜਿਹੜਾ ਆ ਉਹ ਕੱਲੇ ਕੱਲਾ ਸਾਲਟ ਪੜ ਕੇ ਦੇਖ ਕੇ ਦੱਸਦਾ ਹੈਗਾ ਆ, ਤੇ ਉੱਥੋਂ ਅੱਗੇ ਪੁਲਿਸ ਜਿਹੜੀ ਇਨਫਰੈਂਸ ਕਰਦੀ ਆ
1: ਜੀ
0: ਹਾਂਜੀ। ਸੋ ਇਸ ਕਰਕੇ ਜਿਹੜਾ ਆ ਉਹ ਪੁਲਿਸ ਦਾ ਤਾਂ ਆਪਣੇ ਉਹਨਾਂ ਕੋਲ ਐਕਸਕਿਊਜ਼ ਹੈਗਾ ਹੀ ਸੀਗਾ ਜੀ, ਵੀ ਅਸੀਂ ਕਿੱਦਾਂ ਆੜਾ ਸੀਗਾ ਜੀ, ਸਾਨੂੰ ਜਾਂ ਤਾਂ ਪਹਿਲਾਂ ਡਰੱਗ ਇੰਸਪੈਕਟਰ ਨਾਲ ਟਾਈ ਅਪ ਕਰਦੇ ਫੇ ਆਉਂਦੇ ਜੀ
1: ਲਿਖਤੀ ਦਿੰਦੇ,
0: ਪਰ ਜਦੋਂ ਤੁਹਾਨੂੰ ਅਗਲਾ ਫੋਨ ਕਰਕੇ ਕਹਿ ਰਿਹਾ ਆ ਤੇ ਉਦੋਂ ਹੀ ਉਹਨੂੰ ਕਹਿ ਦਿਓ
1: ਜੀ,
0: ਜਦੋਂ ਅਗਲਾ ਫੋਨ ਕਰਕੇ ਕਹਿ ਰਿਹਾ ਆ ਉਦੋਂ ਹੀ ਤੁਸੀਂ ਕਹਿ ਦਿਓ ਵੀ ਭਾਈ ਰੁਕ ਜਾ, ਸਾਡੇ ਸਾਨੂੰ ਪਹਿਲਾਂ ਡਰੱਗ ਇੰਸਪੈਕਟਰ ਨਾਲ ਸੰਪਰਕ ਕਰ ਲੈਂਦੇ, ਪਹਿਲਾਂ ਅਸੀਂ ਟੀਮ ਬਣਾ ਕੇ ਤੇ ਫੇਰ ਆਉਂਦੇ ਹੈਗੇ ਆ, ਫੇਰ ਨਾਲ ਚੱਲ ਚੱਲਿਓ ਤੁਸੀਂ ਕਨਫਰਮ ਕਰ ਲਿਓ ਜੋ ਵੀ ਕਰਨਾ
1: ਜੀ।
0: ਸੋ ਇਸ ਕਰਕੇ ਉਸ ਬੰਦੇ ਦੇ ਨਜ਼ਰੀਏ ਨਾਲ ਤੁਸੀਂ ਇਸ ਚੀਜ਼ ਨੂੰ ਵਿਚਾਰੋਗੇ ਤੇ ਤੁਹਾਡਾ ਜਿਹੜਾ ਦਿਮਾਗ ਕਿਸੇ ਹੋਰ ਰਿਜ਼ਲਟ ਤੇ ਪਹੁੰਚੂਗਾ
1: ਜੀ।
0: ਹੁਣ ਪਰਮਿੰਦਰ ਝੋਟੇ ਦੇ ਨਜ਼ਰੀਏ ਤੋਂ ਦੇਖੀਏ ਕਿ ਸਮਾਜ ਦੇ ਵਿੱਚ ਜਦੋਂ ਕੋਈ ਬੰਦਾ ਏਦਾਂ ਦਾ ਕੰਮ ਕਰਦਾ ਆ, ਜਦੋਂ ਫਿਰ ਫੇਮ ਮਿਲਦੀ ਆ, ਪ੍ਰਸਿੱਧੀ ਮਿਲਦੀ ਆ, ਐਪਰੀਸੀਏਸ਼ਨ ਮਿਲਦੀ ਆ, ਫਿਰ ਉਸ ਚੀਜ਼ ਦੇ ਨਾਲ ਬੰਦਾ ਕਹਿੰਦਾ ਹੈਗਾ ਆ ਵੀ ਮੇਰੀ ਤਾਂ ਪਹਿਚਾਣ ਇਹ ਆ, ਉਹ ਫਿਰ ਜਿਹੜਾ ਆ ਕੋਈ ਨਾ ਕੋਈ ਜਿਹੜਾ ਆ ਉਹਨੂੰ ਲਾਈਮ ਲਾਈਟ ਦੇ ਵਿੱਚ ਰਹਿਣ ਵਾਸਤੇ ਲਗਾਤਾਰ ਏਦਾਂ ਦਾ ਕੋਈ ਕੰਮ ਕਰਦੇ ਰਹਿਣਾ ਪੈਂਦਾ।
1: ਬਿਲਕੁਲ ਹੈ ਜੀ, ਉਹ ਲੱਖਾ ਸਿਧਾਣਾ ਵੀ ਤਾਂ ਦੇਖੋ ਹੁਣ ਕਿੱਥੋਂ ਦੇ ਕਿੱਥੇ ਪਹੁੰਚ ਗਏ ਆ, ਤੇ ਸੁਣਨ ਤੇ ਇਹ ਵੀ ਸੈਣੀ ਸਾਹਿਬ ਆਇਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵਾਰਸ ਪੰਜਾਬ ਵਾਲੇ ਜਿਹੜੇ ਨੇ ਇਹਨਾਂ ਨੂੰ ਮਿਲ ਕੇ ਗਏ ਨੇ, ਘਰੇ ਵਾਰਤਾਲਾਪ ਹੋਈ ਆ, ਉਹਦੇ ਵਿੱਚ ਸ਼ਾਮਲ ਹੋਣ ਜਾ ਰਹੇ ਸੀ। ਗੱਲ ਤਾਂ ਉੱਥੇ ਵੀ ਤਾਂ ਕੁਰਸੀ ਦੀ ਜਾਂ ਸਿਆਸਤ ਦੀ ਆ ਨਾ,
0: ਸਿਆਸਤ ਸੀ ਤੇ ਏਦਾਂ ਕਰਕੇ ਇਹਨਾਂ ਨੇ ਟ੍ਰੈਪ ਲਾਇਆ ਲਾਈਮ ਲਾਈਟ ਦੇ ਵਿੱਚ ਆਉਣ ਵਾਸਤੇ, ਤੇ ਤਾਂ ਕਰਕੇ ਜਿਹੜੀ ਹੈਗੀ ਆ ਪਤਾ ਨੀ ਕੀ ਮਨ ਚ ਚੱਲਦਾ ਹੋਊਗਾ, ਟਿਕਟ ਪੱਕੀ ਹੋ ਜਾਊਗੀ ਜਾਂ ਏਦਾਂ ਕਰਕੇ ਹੋ ਜਾਊਗਾ, ਠੀਕ ਹੈ ਜੀ। ਤੇ ਹੋਰ ਪਾਰਟੀਆਂ ਦੇ ਵਿੱਚ ਵੀ ਜਿਹੜਾ ਆ ਵੀ ਪਤਾ ਲੱਗ ਜਾਊਗਾ ਵੀ ਹਾਂ ਜੀ ਉੱਥੇ ਸਟਰੋਂਗ ਕੈਂਡੀਡੇਟ ਆ, ਉਹ ਤਾਂ ਕਰਕੇ ਉਹ ਸੋਫਟ ਟਾਰਗੇਟ ਸੀਗਾ ਕਿਉਂਕਿ ਉਹ ਵੇਚਦਾ ਸੀਗਾ, ਪਹਿਲਾਂ ਵੀ ਵੇਚਦਾ ਸੀ ਤੇ ਬਾਅਦ ਚ ਵੀ ਵੇਚਦਾ, ਹੁਣ ਉਹਨੇ ਵੇਚਣੋਂ ਹਟਣਾ ਨੀ ਸੀ,
1: ਬਿਲਕੁਲ
0: ਤਾਂ ਕਰਕੇ ਇਹਨਾਂ ਨੇ ਆਪਾਂ ਹੀ ਬੁੱਢਾ ਭੇਜਿਆ ਤੇ ਆਪਾਂ ਹੀ ਬੁੱਢੇ ਕੋਲੋਂ ਮੰਗਵਾਈ ਤੇ ਆਪ ਹੀ ਉੱਥੇ ਚੱਲ ਗਏ ਜੀ। ਸੋ ਇਸ ਕਰਕੇ ਇਹਨਾਂ ਘਟਨਾਵਾਂ ਨੂੰ ਜਿਹੜਾ ਹੈਗਾ ਨਾ ਜੀ ਸਾਰੇ ਐਂਗਲ ਦੇ ਨਾਲ ਤੁਸੀਂ ਵਿਚਾਰੋਗੇ ਤੇ ਫਿਰ ਰਿਜ਼ਲਟ ਤੇ ਪਹੁੰਚ ਸਕਦੇ ਹੈਗੇ ਆ ਜੀ। ਹੁਣ ਆ ਜਾਂਦਾ ਵੀ ਉਹ ਘਟਨਾ ਵਾਪਰ ਗਈ
1: ਜੀ,
0: ਉਹ ਤੋਂ ਅੱਗੇ ਦੋ ਪੱਖ ਆ ਗਏ ਜੀ ਫਿਰ
1: ਜੀ।
0: ਪਹਿਲਾ ਵੀ ਇਸ ਘਟਨਾ ਦੀ ਲਾਈਵ ਵੀਡੀਓ ਮੌਜੂਦ ਹੈਗੀ ਆ,
1: ਹੈਗੀ ਆ ਜੀ,
0: ਹੈ ਜੀ ਲਾਈਵ ਵੀਡੀਓ ਮੌਜੂਦ ਹੈਗੀ ਆ, ਕੋਈ ਬਹੁਤੇ ਐਵੀਡੈਂਸ ਦੀ ਲੋੜ ਨੀ ਪੈਣੀ, ਮਰਡਰ ਇਜ ਮਰਡਰ ਦੇ ਵਿੱਚ ਜਿਹੜੀ ਹੈਗੀ ਆ ਵੀ ਪਹਿਲਾਂ ਜਿਹੜਾ ਇਨੀਸ਼ੀਅਲ ਸਟੇਜ ਦੇ ਉੱਤੇ ਤਾਂ ਜਿਹੜਾ ਆ ਜੋ ਹੋਣਾ ਆ ਉਹ ਸਾਰਾ ਕੁਛ ਅੰਦਰ ਵੀ ਜਾਣਾ ਪਊ, ਸਾਰਾ ਕੁਛ ਕਰਨਾ ਪਊਗਾ ਜੀ,
1: ਬਿਲਕੁਲ ਆ ਜੀ।
0: ਜਦੋਂ ਟ੍ਰਾਇਲ ਚੱਲੇਗਾ, ਅੱਜ ਦੇਖੋ ਅੱਜ ਜਨਤਾ ਦਾ ਸੈਂਟੀਮੈਂਟ ਕੁਛ ਹੋ ਰਿਹਾ, ਜਦੋਂ ਟ੍ਰਾਇਲ ਚੱਲੇਗਾ ਘਟਨਾ ਜਿਹੜੀ ਹੈਗੀ ਆ ਇਹ ਤੋਂ ਕੋਈ ਵੱਡੀ ਘਟਨਾ ਹੋਰ ਹੋ ਗਈ ਤੇ ਲੋਕਾਂ ਦਾ ਉਧਰ ਨੂੰ ਚੱਲ ਜਾਣਾ ਧਿਆਨ, ਇਧਰ ਪਾਸੇ ਜਿਹੜਾ ਹੈਗਾ ਆ ਕਿੱਥੇ ਉਹ ਕਬੱਡੀ ਨੰਗਲ ਅੰਬੀਆਂ ਕਿੱਥੇ ਚਲਾ ਗਿਆ ਜੀ
1: ਜੀ,
0: ਹਾਂਜੀ ਕਿੰਨਾ ਕੁ ਮੂਸੇ ਵਾਲੇ ਨੂੰ ਚੇਤੇ ਕਰਦੇ ਹੈਗੇ, ਉਹਦਾ ਕੇਸ ਵੀ ਏਦਾਂ ਹੀ ਚੱਲਿਆ ਜੀ,
1: ਬਿਲਕੁਲ ਹੈ ਜੀ।
0: ਬਾਕੀ ਹੋਰ ਜਿਹੜੇ ਹੈਗੇ ਆ ਬਥੇਰੇ ਇੱਥੇ ਸਮਾਜ ਸੇਵਕ ਆਏ ਜੀ
1: ਜੀ,
0: ਸਵਾਲ ਇਹ ਹੈਗਾ ਆ ਜੀ ਕਿ ਉਸ ਵੇਲੇ ਜਿਹੜਾ ਆ ਕਿਉਂਕਿ ਉਹਦੀ ਦੁਕਾਨ ਤੇ ਆਪਾਂ ਚੱਲ ਕੇ ਗਏ ਆ
1: ਜੀ, ਉਹਦੀ ਪ੍ਰਾਪਰਟੀ
0: ਔਰ ਆਪਾਂ ਜ਼ਿਆਦਾ ਆਪਾਂ ਗਿਣਤੀ ਚ ਜ਼ਿਆਦਾ ਆ
1: ਜੀ,
0: ਠੀਕ ਹੈ ਜੀ, ਆਪਾਂ ਉਹਨੂੰ ਪ੍ਰਵੋਕ ਵੀ ਕਰਦੇ ਹੈਗੇ ਆ
1: ਜੀ,
0: ਤੇ ਰਾਈਟ ਟੂ ਸੈਲਫ ਡਿਫੈਂਸ ਜਿਹੜਾ ਹੈਗਾ ਆ ਹਰ ਇੱਕ ਨੂੰ ਅਵੇਲੇਬਲ ਆ ਜੀ
1: ਜੀ।
0: ਪਿਛਲਾ ਕਾਂਡ ਇਹ ਦੱਸਦਾ ਆ ਕਿ ਛਿੱਤਰਾਂ ਦਾ ਹਾਰ ਪਾਇਆ ਸੀ ਤੁਸੀਂ ਉਹਦੇ
1: ਜੀ,
0: ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਆ ਉਸ ਬੰਦੇ ਦੇ ਫੇਵਰ ਚ
1: ਜਾਣਗੀਆਂ,
0: ਉਹਦੇ ਹੱਕ ਚ ਜਾਣੀਆਂ, ਹਾਂਜੀ ਬਿਲਕੁਲ, ਕਿਉਂਕਿ ਪ੍ਰਵੋਕ ਵੀ ਕਰ ਰਹੇ ਆ ਤੁਸੀਂ, ਉਹ ਬੰਦਾ ਜਿਹੜਾ ਹੈ ਲੈ ਕੇ ਦੱਸਦਾ ਪਿਆ ਜਾ ਕੇ ਵੀ ਇਹਦੇ ਕੋਲੋਂ ਹੀ ਲੈ ਕੇ ਗਿਆ ਆ, ਇਟ ਮੀਨਸ ਤੁਸੀਂ ਬੰਦਾ ਵੀ ਤੁਸੀਂ ਭੇਜਿਆ ਹੈਗਾ ਆ, ਇੱਕ ਕੌਨਸਪੀਰੇਸੀ ਤੁਸੀਂ ਰਚੀ ਹੈਗੀ ਆ ਸੋਫਟ ਟਾਰਗੇਟ ਦੇ ਉੱਤੇ ਹੈਗਾ ਆ ਜੀ, ਆ ਜੋ ਕੁਛ ਹੋ ਰਿਹਾ ਹੈਗਾ ਆ। ਤੇ ਜੇ ਕੋਈ ਸਿਆਣਾ ਵਕੀਲ ਹੋਇਆ ਉਸ ਬੰਦੇ ਦਾ ਜੀ ਤੇ ਉਹ ਇਹ ਚੀਜ਼ਾਂ ਵੀ ਲਿਆਊਗਾ ਵੀ ਵਾਰਸ ਪੰਜਾਬ ਚ ਜਾਣਾ ਚਾਹੁੰਦੇ ਸੀ ਜੀ, ਜਾਂ ਇਹਨਾਂ ਦੀ ਇੰਟੈਂਸ਼ਨ ਜਿਹੜੀ ਹੈਗੀ ਆ ਉਹ ਵੀ ਨਾਲ ਜਿਹੜੀ ਉਹ ਸਾਬਤ ਕਰਨ ਦੀ ਕੋਸ਼ਿਸ਼ ਕਰੇਗਾ ਜੀ
1: ਸਿਆਸਤ ਦੇ ਵਿੱਚ,
0: ਤੇ ਜੱਜ ਜਿਹੜਾ ਤੇ ਜੱਜ ਜਿਹੜਾ ਆ ਉਹ ਉਸ ਚੀਜ਼ ਨੂੰ ਆਪਣੇ ਦਿਮਾਗ ਨਾਲ ਵਿਚਾਰੇਗਾ, ਤੇ ਹੋ ਸਕਦਾ ਜਿੱਦਾਂ ਦਾ ਤੁਸੀਂ ਕਹਿੰਦੇ ਹੈਗੇ ਨਾ ਜੀ ਜੋ ਸਮਾਜ ਕਹਿ ਰਿਹਾ ਇਹਨੂੰ ਫਾਂਸੀ ਦੇ ਦੇਣੀ ਚਾਹੀਦੀ ਹੈ, ਇਹਨੂੰ ਆਹ ਹੋ ਜਾਣਾ ਚਾਹੀਦਾ ਹੈ ਜੀ, ਉਹੋ ਜਿਹਾ ਸਜ਼ਾ ਬਿਲਕੁਲ ਨਹੀਂ ਹੋਏਗੀ। ਜੇ ਇੱਕ ਮਰਡਰ ਦੀ ਕੇਸ ਦੀ ਸਜ਼ਾ ਹੋਏਗੀ ਤੇ ਉਮਰ ਕੈਦ ਹੋਏਗੀ ਜੀ, ਨਹੀਂ ਤਾਂ ਕਲਪੇਬਲ ਹੋਮਿਸਾਈਡ ਨੋਟ ਅਮਾਉਂਟਿੰਗ ਟੂ ਮਰਡਰ ਦੇ ਵਿੱਚ ਸਜ਼ਾ ਹੋਊਗੀ ਜੀ,
1: ਜੀ
0: ਵੀ ਉਹ 5-10 ਸਾਲ ਜਿਹੜੀ ਕੱਟਣੀ ਪੈਣੀ ਹੈਗੀ ਆ ਜੀ, ਉਹ ਇਸ ਕਰਕੇ ਕਿ ਉਸ ਬੰਦੇ ਦੀ ਇੰਟੈਂਸ਼ਨ ਪਹਿਲਾਂ ਇਹਨੂੰ ਮਾਰਨ ਦੀ ਨਹੀਂ ਸੀ ਜੀ,
1: ਬਿਲਕੁਲ
0: ਇਹਦੀ ਪ੍ਰੋਵੋਕੇਸ਼ਨ ਦੇ ਉੱਤੇ ਉਹਨੇ ਗੋਲੀ ਚਲਾਈ ਆ ਜੀ,
1: ਜੀ
0: ਤੇ ਇਸ ਕਰਕੇ ਜਿਹੜਾ ਆ ਉਹ ਕਲਪੇਬਲ ਹੋਮਿਸਾਈਡ ਦੇ ਵਿੱਚ ਜਾਊਗਾ ਕੇਸ,
1: ਜੀ
0: ਤੇ ਇਸ ਕਰਕੇ ਇਹਦਾ ਕਾਨੂੰਨਲ ਵਿਸ਼ਲੇਸ਼ਣ ਜਿਹੜਾ ਆ ਇਸ ਘਟਨਾ ਦਾ ਇਹ ਆ ਜੀ।
1: ਬਿਲਕੁਲ ਆ ਜੀ,
0: ਜੀ ਭਾਰਤ ਸਾਹਿਬ,
1: ਸਾਈਂ ਸਾਹਿਬ ਬਹੁਤ ਸਾਰੇ ਦੋਸਤ ਇਹ ਸੋਚਦੇ ਹੋਣੇ ਆ ਵੀ ਅਸੀਂ ਕਿਹੜੀ ਲਾਈਨ ਦੇ ਉੱਤੇ ਚੱਲ ਪਏ। ਮੈਂ ਸਵੇਰ ਤੋਂ ਇਹੀ ਚੀਜ਼ਾਂ ਸੋਚ ਰਿਹਾ ਸੀਗਾ, ਚਲੋ ਡਿਸਕਸ ਤਾਂ ਆਪਣੀ ਨਹੀਂ ਹੋਈ ਆਪਸ ਦੇ ਵਿੱਚ, ਪਰ ਮੀਡੀਆ ਦੇ ਵਿੱਚ ਵੀ ਇਹੀ ਸਾਰਾ ਕੁਝ ਚੱਲ ਰਿਹਾ ਸੀਗਾ, ਤੇ ਪਰ ਜੇ ਅਸੀਂ ਇੱਕ ਤਰ੍ਹਾਂ ਸਾਹਮਣੇ ਉਸ ਘਟਨਾ ਨੂੰ ਰੱਖ ਕੇ ਦੇਖੀਏ ਨਾ, ਤਾਂ ਉਹਦੇ ਵਿੱਚ ਗਲਤ ਕੌਣ ਆ ਤੇ ਸਹੀ ਕੌਣ ਆ ਉਹ ਚੀਜ਼ਾਂ ਸਪਸ਼ਟ ਹੋ ਜਾਂਦੀਆਂ ਨੇ। ਪਰ ਸਿਆਸਤਦਾਨਾਂ ਨੇ ਜਿਹੜੀ ਆ ਆਪਣੀ ਖੇਡ ਜਿਹੜੀ ਆ ਹੋਰ ਵਧਾਉਣ ਦੇ ਲਈ, ਉਹ ਚਾਹੇ ਕਹਿ ਰਹੇ ਨੇ ਕਿ ਇਹਨਾਂ ਨੇ ਰਾਤੋ ਰਾਤ, ਜਿੱਦਾਂ ਪਹਿਲਾਂ ਵੀ ਇੱਕ ਨੌਜਵਾਨ ਜਿਹੜਾ ਸੀਗਾ ਨਸ਼ਿਆਂ ਖਿਲਾਫ਼ ਬੋਲਿਆ ਸੀ ਤੇ ਉਹਦੀ ਪੁਲਿਸ ਕਸਟਡੀ ਦੇ ਵਿੱਚ ਉਹਦਾ ਸੰਸਕਾਰ ਕਰ ਦਿੱਤਾ, ਸਾਰਾ ਕੁਝ ਕਰ ਦਿੱਤਾ, ਤੇ ਹੁਣ ਸ਼ਾਮ ਤੱਕ ਦਾ ਜਿਹੜਾ ਰੋਲਾ ਇਹੀ ਪਿਆ ਰਿਹਾ ਕਿ ਉਹਦੀ ਜਿਹੜੀ ਹੈ ਮੋਰਚੀ ਦੇ ਵਿੱਚ ਜਿਹੜੀ ਰੱਖ ਦਿੱਤੀ ਸੀ ਬੋਡੀ, ਤੇ ਉੱਥੇ ਬਹੁਤ ਵੱਡੇ ਪੱਧਰ ਦੇ ਉੱਤੇ ਪੁਲਿਸ ਜਿਹੜੀ ਹੈ ਤੈਨਾਤ ਕੀਤੀ ਹੋਈ ਹੈ ਤੇ ਲੋਕ ਵੀ ਉੱਥੇ ਨੇ, ਤੇ ਉਹਦੀ ਦੁਕਾਨ ਵੀ ਭੰਨੀ ਹੈ, ਸਾਰਾ ਕੁਝ ਹੋਇਆ ਆ, ਉਹ ਸਾਰੀਆਂ ਚੀਜ਼ਾਂ ਵੀ ਨਾਲ ਚੱਲੀਆਂ ਨੇ ਸ਼ਾਮ ਤੱਕ, ਜੋ ਕੁਝ ਵੀ ਲੋਕ ਇਕੱਠੇ ਹੁੰਦੇ ਰਹੇ ਆ, ਸਕੂਲਾਂ ਦੇ ਵਿੱਚ ਛੁੱਟੀ ਵੀ ਕਰ ਦਿੱਤੀ ਗਈ ਹੈ, ਤੇ ਲਾਈਨ ਆਰਡਰ ਨੂੰ ਦੇਖਦੇ ਹੋਏ ਜੋ ਸਥਿਤੀ ਬਣੀ ਹੈ, ਤੇ ਇਹਦੇ ਵਿੱਚ ਕੀ ਦੇਖਦੇ ਹੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਵਿੱਚ ਚਾਹੇ ਉਹ CBI ਦੀ ਜਾਂਚ ਮੰਗੀ ਜਾ ਰਹੀ ਹੈ ਤੇ ਚਾਹੇ ਉਹ ਭਗਵੰਤ ਮਾਨ ਹੁਣਾਂ ਦਾ, ਮੁੱਖ ਮੰਤਰੀ ਸਾਹਿਬ ਦਾ ਅਸਤੀਫਾ ਮੰਗਿਆ ਜਾ ਰਿਹਾ ਹੈ, ਨਵੇਂ ਨਵੇਂ DGP ਪੱਕੇ ਹੋਏ ਨੇ 4.5 ਸਾਲ ਬਾਅਦ ਉਹਨਾਂ ਦਾ ਅਸਤੀਫਾ ਮੰਗਿਆ ਜਾ ਰਿਹਾ ਜੀ, ਇਹ ਕਹਾਣੀ ਕਿੱਥੇ ਕੁ ਤੱਕ ਜਾਂਦੀ ਨਜ਼ਰ ਆ ਰਹੀ ਹੈ ਜੀ?
0: ਭਾਰਤ ਸਾਹਿਬ ਦੇਖੋ, ਪਹਿਲਾਂ ਤਾਂ ਕਤਲ ਕਿਸੇ ਦਾ ਵੀ ਹੋਵੇ ਉਹਦੀ ਨਿੰਦਿਆ ਤਾਂ ਕਰਨੀ ਚਾਹੀਦੀ ਹੈਗੀ ਆ ਕਿਸੇ ਰੂਪ ਚ, ਠੀਕ ਹੈ ਜੀ? ਹਾਂ, ਵਾਇਲੈਂਸ ਦੇ ਤਾਂ ਆਪਾਂ ਟੋਟਲੀ ਖਿਲਾਫ਼ ਹੈ, ਇਸ ਚੀਜ਼ ਦੀ ਕਲੈਰਿਟੀ ਪਹਿਲਾਂ ਜ਼ਰੂਰੀ ਆ। ਦੂਜਾ ਜੀ, ਕਿ ਜਿਹੜਾ ਉਹਦੀ ਦੁਕਾਨ ਭੰਨ ਦਿੱਤੀ ਉਹ ਕੋਈ ਠੀਕ ਨਹੀਂ ਕੀਤਾ, ਉਹ ਮਾੜਾ ਕੀਤਾ। ਕਿਉਂ ਜੀ? ਸੀਨ ਆਫ ਕ੍ਰਾਈਮ ਤੁਸੀਂ ਡਿਸਟਰਬ ਕਰ ਦਿੱਤਾ
1: ਜੀ,
0: ਹੈ ਜੀ। ਚਾਹੀਦਾ ਤਾਂ ਇਹ ਸੀ ਉਹਦੀ ਦੁਕਾਨ ਤੇ ਪਹਿਰਾ ਲਾ ਦਿੰਦੇ, ਉਹਦੀ ਦੁਕਾਨ ਪੁਲਿਸ ਦੀ ਹਾਜ਼ਰੀ ਦੇ ਵਿੱਚ ਸਾਰੇ ਜਾਣੇ ਖੋਲਦੇ, ਉਹਦੀ ਦੁਕਾਨ ਦੀ ਤਲਾਸ਼ੀ ਲੈਂਦੇ, ਅੰਦਰੋਂ ਨਸ਼ੀਲੇ ਪਦਾਰਥ ਜਿਹੜੀਆਂ ਵੀ ਕੋਈ ਗੋਲੀਆਂ ਛਕੀਆਂ ਡਰੱਗ ਇੰਸਪੈਕਟਰ ਨੂੰ ਨਾਲ ਲੈ ਕੇ ਆਉਂਦੇ, ਉਹ ਬਰਾਮਦ ਕਰਾਉਂਦੇ
1: ਜੀ,
0: ਹੈ ਜੀ। ਕੇਸ ਮਜ਼ਬੂਤ ਹੋਣਾ ਸੀ
1: ਜੀ,
0: ਪਰ ਮਚੋਟ ਉਹਦੀ ਦੁਕਾਨ ਦਾ ਕੀ ਮਤਲਬ ਹੋਇਆ? ਉਹਦੀ ਦੁਕਾਨ ਢਾ ਦਿਓਗੇ, ਜੋ ਮਰਜ਼ੀ ਕਰ ਦਿਓਗੇ, ਅੱਗ ਲਾ ਦਿਓਗੇ, ਜੋ ਮਰਜ਼ੀ ਕਰ ਦਿਓਗੇ, ਲੱਤਾਂ ਮਾਰੀ ਜਾਂਦਾ ਆ ਉਹ ਆਪਣਾ ਜਿਹੜਾ ਭਾਨਾ ਸਿੱਧੂ ਆ,
1: ਹੈ
0: ਜੀ, ਉਹ ਸ਼ਟਰ ਤੇ ਹੀ ਲੱਤਾਂ ਮਾਰੀ ਜਾਂਦਾ ਹੈਗਾ ਆ, ਵੀ ਦੱਸ ਮੈਨੂੰ ਤਾਂ ਸਮਝ ਨੀ ਆਈ ਇਹਨਾਂ ਦੀ, ਪਤਾ ਨੀ ਕੀ ਰਿਐਕਸ਼ਨ ਆ
1: ਜੀ।
0: ਸਗੋਂ ਇਹ ਚੀਜ਼ ਜਿਹੜੀ ਹੈਗੀ ਸੀਨ ਆਫ ਕ੍ਰਾਈਮ ਜਿਹੜਾ ਆ ਇੰਟੈਕਟ ਰਹਿਣਾ ਚਾਹੀਦਾ ਆ, ਉਹ ਦੋਸ਼ੀ ਨੂੰ ਸਜ਼ਾ ਦਵਾਉਣ ਦੇ ਵਿੱਚ ਬਹੁਤ ਸਾਰਾ ਮਦਦ ਕਰਦਾ ਜੀ।
1: ਬਿਲਕੁਲ ਜੀ, ਪ੍ਰੂਫ ਤਾਂ ਜਿਹੜੇ ਨੇ ਉਹ ਸਾਰੇ ਅਸੀਂ ਡਿਸਟਰੋਏ ਕਰ ਦਿੰਦੇ ਆ ਜੀ।
0: ਅੱਜ ਦੀ ਡੇਟ ਦੇ ਵਿੱਚ ਪਬਲਿਕ ਪ੍ਰੈਸ਼ਰ ਹੈਗਾ ਆ ਜੀ, ਲੋਕੀ ਜਿਹੜੇ ਆ ਬਹੁਤ ਜ਼ਿਆਦਾ ਜਿਹੜੇ ਹੈਗੇ ਆ ਉਧਰ ਨੂੰ ਮਤਲਬ ਪਰਮਿੰਦਰ ਝੋਟੇ ਨੂੰ ਮਤਲਬ ਹੀਰੋ ਬਣਦੇ ਸੀ, ਤੇ ਹੈਗਾ ਵੀ ਸੀਗਾ ਜੀ ਵੀ ਜਦੋਂ ਹੁਣ ਪੁਲਿਸ ਜਾਂ ਬਾਕੀ ਏਜੰਸੀਆਂ ਆਪਣਾ ਕੰਮ ਨਹੀਂ ਕਰ ਰਹੀਆਂ, ਇੱਕ ਬੰਦਾ ਅੱਗੇ ਹੋ ਕੇ ਤੇ ਲੋਕਾਂ ਨਾਲ ਪੰਗੇ ਲੈ ਰਿਹਾ ਆ ਜੀ, ਵੀ ਇਹ ਕੰਮ ਨਾ ਕਰੋ, ਵਾਕਈ ਪੰਜਾਬ ਨਸ਼ਿਆਂ ਦੇ ਵਿੱਚ ਗ੍ਰਸਤ ਆ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਜੀ, ਤੇ ਜੇ ਉਹ ਮੈਡੀਕਲ ਨਸ਼ੇ ਦੇ ਅਗੇਂਸਟ ਹੈਗਾ ਸੀ ਤੇ ਉਹ ਕਰਦਾ ਸੀ ਇਸ ਚੀਜ਼ ਦਾ, ਤੇ ਉਹ ਉਹਨੂੰ ਜਸਟਿਸ ਵੀ ਤਾਂ ਮਿਲਣਾ ਚਾਹੀਦਾ ਹੈਗਾ ਨਾ, ਜਾਨ ਗਈ ਆ ਆਖਰ।
1: ਬਿਲਕੁਲ ਜੀ,
0: ਹਾਂਜੀ, ਹਾਲਾਤ ਕੁਛ ਵੀ ਹੁਣ ਜਾਨ ਗਈ ਆ, ਆਪਾਂ ਇਹੋ ਜਿਹਾ ਕੰਮ ਕਿਉਂ ਕਰੀਏ ਜਿਹਦੇ ਨਾਲ ਉਹਨੂੰ ਜਸਟਿਸ ਮਿਲਣ ਦੇ ਵਿੱਚ ਜਿਹੜਾ ਆ ਡਿਲੇ ਹੋਵੇ ਜਾਂ ਕਿਸੇ ਹੋਰ ਕਾਰਨ ਕਰਕੇ ਪੂਰਾ ਜਸਟਿਸ ਨਾ ਮਿਲ ਸਕੇ
1: ਜੀ,
0: ਔਰ ਸਾਡੇ ਕੀਤੇ ਹੋਏ ਕੰਮ ਦਾ ਫਾਇਦਾ ਦੂਜੀ ਪਾਰਟੀ ਨੂੰ ਮਿਲ ਜਾਏ, ਤੇ ਫਿਰ ਇਹੋ ਜਿਹੇ ਕੰਮ ਦੀ ਲਾਹਨਤ ਆ, ਆਪਾਂ ਗਏ ਤਾਂ ਅਗਲੇ ਦੀ ਫੇਵਰ ਚ ਆ, ਹਾਂਜੀ, ਤੇ ਕੰਮ ਇਹ ਕਰਕੇ ਆਏ ਹੈਗੇ ਇੱਕ ਦੂਜੇ ਬੰਦੇ ਦਾ ਫੇਵਰ ਕਰੇ ਆਏ ਹੈਗੇ ਆ, ਤੇ ਫੇਰ ਤਾਂ ਜਿਹੜੀ ਹੈਗੀ ਆ ਸਾਡਾ ਕਿੰਨਾ ਕੁ ਆਪਾਂ ਇੰਟੈਲੀਜੈਂਟ ਹੈ ਜੀ।
1: ਨਾਲੇ ਦੇਖੋ ਚਰਨਜੀਤ ਸਿੰਘ ਚੰਨੀ ਹੁਣਾਂ ਨੇ ਤਾਂ ਕਹਿੰਦੇ ਕਿ ਸ਼ਹੀਦ ਚਾਹੀਦਾ ਦਰਜਾ, ਤੇ ਵਿਦਵਾਨ ਵੀ ਜਿਹੜੇ ਨੇ ਕਹਿ ਸਕਦੇ ਆ ਮੰਨੇ ਜਾਂਦੇ ਨੇ ਜਾਂ ਚਰਚਾਵਾਂ ਕਰਦੇ ਨੇ, ਉਹ ਆਪਣੇ ਮੂੰਹੋਂ ਜ਼ੁਬਾਨੀ ਕਹੀ ਜਾਂਦੇ ਆ ਕਿ ਹਾਂ ਸ਼ਹੀਦ ਹੈ ਜੀ, ਇਹ ਸਮਾਜ ਦਾ ਸ਼ਹੀਦ ਹੈ ਜੀ।
0: ਠੀਕ ਗੱਲ ਹੈਗੀ ਆ ਜੀ, ਜਿੱਦਾਂ ਮਰਜ਼ੀ ਦਰਜੇ ਦੇਈ ਜਾਣ, ਹੁਣ ਉਹ ਸਾਨੂੰ ਤਾਂ ਇਸ ਚੀਜ਼ ਦਾ ਮਤਲਬ ਨਹੀਂ ਹੈਗਾ, ਜਿਹੜਾ ਮਰਜ਼ੀ ਜੋ ਮਰਜ਼ੀ ਡੈਜੀਗਨੇਟ ਕਰੀ ਚੱਲੇ, ਕਿਉਂਕਿ ਅੱਗੇ ਵੀ ਤਾਂ ਬਥੇਰੇ ਏਦਾਂ ਜਿਹੜਾ ਹੈਗਾ ਆ ਕੀਤਾ ਹੀ ਆ ਇਹਨਾਂ ਨੇ,
1: ਬਿਲਕੁਲ ਆ ਜੀ
0: ਇਹ ਤਾਂ ਫੇਰ
1: ਬਿਲਕੁਲ
0: ਕੁਛ ਜਿਹੜਾ ਆ ਸਮਾਜ ਵਾਸਤੇ ਕਰਦਾ ਦਿਸ ਰਿਹਾ ਸੀਗਾ।
1: ਜੀ
0: ਹੈ ਜੀ, ਇੱਕ ਏਦਾਂ ਦੇ ਵੀ ਹੈਗੇ ਸੀਗੇ ਜੀ ਵੀ ਜਿਹੜੇ ਆਪਣੀ ਗਰਲਫ੍ਰੈਂਡ ਨਾਲ ਜਾ ਰਹੇ ਸੀਗੇ ਜੀ ਤੇ
1: ਜੀ
0: ਐਕਸੀਡੈਂਟ ਹੋ ਗਿਆ ਸੀ, ਉਹਨਾਂ ਨੂੰ ਜੇ ਮੰਨ ਸਕਦੇ ਹੈਗੇ ਤੁਸੀਂ,
1: ਬਿਲਕੁਲ ਆ ਜੀ
0: ਇਹ ਤਾਂ ਫੇਰ ਡਰੱਗ ਵਾਸਤੇ ਲੜਦਾ ਪਿਆ ਤੇ ਸਿਆ ਜੀ।
1: ਜੀ
0: ਸੋ
1: ਬਿਲਕੁਲ ਆ ਜੀ
0: ਇਸ ਕਰਕੇ ਜੀ ਇਹ ਇੱਥੇ ਇਹ ਆਪਣੇ ਆਪਣੀ ਲੋਕਾਂ ਦੀ ਵਿਜ਼ਡਮ ਆ, ਆਪਣਾ ਆਪਣਾ
1: ਬਿਲਕੁਲ ਆ ਜੀ,
0: ਬਿਲੀਫ ਆ, ਆਪਣਾ ਆਪਣਾ ਫੇਥ ਆ ਜੀ।
1: ਸਹਿਮਤ ਹੋਣਾ ਨਹੀਂ
0: ਠੀਕ
1: ਉਹਨਾਂ
0: ਹੈ
1: ਨੂੰ,
0: ਜੀ
1: ਕਰੀ ਗੱਲ ਹੈ ਜੀ।
0: ਹਾਂ ਜੀ, ਉਹ ਠੀਕ ਗੱਲ ਹੈ ਜੀ, ਉਹਨਾਂ ਦਾ ਆਪਣਾ ਹੈਗਾ ਆ ਜੀ।
1: ਜੀ
0: ਮੇਰੀ ਤਾਂ ਬੇਨਤੀ ਇਹ ਸੀ ਵੀ ਸੀਨ ਆਫ ਕ੍ਰਾਈਮ ਨੂੰ ਇੰਟੈਕਟ ਰੱਖਣਾ ਚਾਹੀਦਾ ਸੀਗਾ
1: ਬਿਲਕੁਲ
0: ਜੀ।
1: ਆ ਜੀ
0: ਦੂਜਾ ਜਿਹੜਾ ਹੈਗਾ ਆ ਉਹ ਉਹਨੂੰ ਦੋਸ਼ੀ ਨੂੰ ਸਜ਼ਾ ਦਿਵਾਉਣ ਦੇ ਵਿੱਚ ਸਹਾਇਕ ਹੁੰਦਾ ਹੈ ਜੀ।
1: ਜੀ
0: ਦੂਜਾ ਇਹ ਆ ਕਿ ਅੰਦਰੋਂ ਜਿਹੜੀ ਹੈਗੀ ਆ ਡਰੱਗ ਇੰਸਪੈਕਟਰ ਨੂੰ ਲਿਆ ਕੇ ਜੇ ਦਵਾਈ ਪਰ ਜਿਹੜੀ ਹੈਗੀ ਆ ਕੋਈ ਨਸ਼ੀਲਾ ਪਦਾਰਥ ਬਰਾਮਦ ਕਰਾ ਲੈਂਦੇ
1: ਜੀ
0: ਤੇ ਉਹ ਬੰਦਾ ਜਿਹੜਾ ਹੈਗਾ ਆ ਸਾਈਮਲਟੇਨੀ ਅਸਲੀ ਉਹਦੇ ਤੇ ਵੀ ਪਰਚਾ ਨਾਲ ਹੋ ਜਾਂਦਾ ਤੇ ਨਾਲ ਜਿਹੜਾ ਹੈਗਾ ਆ ਵੀ ਜਿਹੜੇ ਪੁਲਿਸ ਵਾਲੇ ਐਕਸ਼ਨ ਨਹੀਂ ਸੀ ਲੈ ਰਹੇ ਜਾਂ ਡਿਲੇ ਲੈ ਰਹੇ ਸੀ, ਜਿਹੜਾ ਡਰੱਗ ਇੰਸਪੈਕਟਰ ਇਲਾਕੇ ਦਾ ਹੈਗਾ ਆ ਉਹ ਵੀ ਰਿਸਪੋਂਸੀਬਲ ਹੈਲਡ ਕੀਤਾ ਜਾਂਦਾ ਕਿ ਤੂੰ ਜਿਹੜਾ ਆ ਉਹਨੂੰ ਉਹਨੂੰ ਤਾਂ ਪਤਾ ਆ ਝੋਟੇ ਨੂੰ ਤਾਂ ਪਤਾ ਆ ਵੀ ਇਹਦੇ ਕੋਲ ਨਸ਼ੇ ਵਾਲੀਆਂ ਗੋਲੀਆਂ ਵਿਕਦੀਆਂ ਪਈਆਂ ਤੇ ਤੂੰ ਉੱਥੇ ਬੈਠਾ ਕਾਹਦੀ ਤਨਖਾਹ ਲੈਣਾ ਬਈ।
1: ਬਿਲਕੁਲ ਹੈ ਜੀ, ਉੱਥੇ ਦੇ
0: ਸੋ
1: ਜਿਹੜੇ
0: ਸੋ ਇਸ ਕਰ
1: ਸੈਣੀ ਸਾਹਿਬ ਡੀਸੀ ਹੈਗਾ ਜਾਂ ਜਿੰਨੇ ਵੀ ਜਿਹੜਾ ਫੂਡ ਸਿਕਿਉਰਿਟੀ ਹੈਗੇ ਨੇ ਜਾਂ ਹੋਰ ਜਿਹੜੇ ਮੈਡੀਕਲ ਲਾਇਸੈਂਸ ਇਸ਼ੂ ਕਰਦੇ ਨੇ ਜਾਂ ਉਹਨਾਂ ਦਾ ਸਮੇਂ ਸਮੇਂ ਦੇ ਉੱਤੇ ਚੈੱਕਅਪ ਤੇ ਦੂਸਰੀ ਗੱਲ ਇਹ ਵੀ ਹੈ ਨਾ ਕੱਲਾ ਇੰਡੀਆ ਦੇ ਵਿੱਚ ਹੀ ਨਹੀਂ, ਮੈਂ ਕਈ ਵਾਰੀ ਕਈ ਰਿਪੋਰਟਾਂ ਕੀਤੀਆਂ ਨੇ ਦੁਨੀਆ ਭਰ ਦੇ ਵਿੱਚ ਜਿਹੜਾ ਮੈਡੀਸਨ ਜਿਹੜਾ ਮਾਫੀਆ ਵੱਡੇ ਪੱਧਰ ਦੇ ਉੱਤੇ ਕਾਬਜ਼ ਹੈ ਜੀ, ਬਹੁਤ ਸਾਰਾ ਪੈਸਾ। ਕੱਲ ਪਰਸੋਂ ਦੀ ਖਬਰ ਕੱਲ ਹੀ ਕੀਤੀ ਸੀ ਸ਼ਾਮੀ ਮੈਂ ਕਿ ਹਾਈ ਕੋਰਟ ਨੇ ਇਹ ਗੱਲ ਕਹੀ ਹੈ ਸਪੈਸ਼ਲ ਜੇਕਰ ਜਿਹੜੀਆਂ ਆਪਣੀਆਂ ਕੈਂਸਰ ਦੀਆਂ ਮੈਡੀਸਨ ਦੀਆਂ ਜਿਹੜਾ ਹੈਗਾ ਰੇਟ ਨਿਰਧਾਰਿਤ ਕੀਤਾ ਜਾ ਸਕਦਾ ਹੈ ਤੇ ਜਿਹੜੀ ਸਰਿੰਜ ਤੁਹਾਡੇ ਕੋਲ 5 ਰੁਪਏ ਦੀ ਬਣਦੀ ਹੈ ਤੇ ਤੁਸੀਂ ਉਹ 50 ਰੁਪਏ ਦੀ ਵੇਚਦੇ ਹੋ ਜਾਂ 500 ਦੇ ਵਿੱਚ ਕੋਈ ਦਵਾਈ ਵੇਚਦੇ ਹੋ ਜਿਹੜੀ 3 ਰੁਪਏ ਜਾਂ 5 ਰੁਪਏ ਦੇ ਵਿੱਚ ਤੁਹਾਨੂੰ ਕੋਸਟ ਪੈਂਦੀ ਹੈ ਤੇ ਉਹਨਾਂ ਦੀ ਵੀ ਰੇਟ ਜਿਹੜਾ ਪ੍ਰਾਈਜ਼ ਤੇ ਉਹਨਾਂ ਨੇ ਡੇਟ ਵੀ ਫਿਕਸ ਕੀਤੀ ਹੈ ਕਿ ਉਸ ਤਰ੍ਹਾਂ ਉਸ ਸਮੇਂ ਤੱਕ ਜਿਹੜਾ ਤੁਸੀਂ ਇਹਦੇ ਉੱਤੇ ਕੋਈ ਨੀਤੀ ਬਣਾ ਕੇ ਤੇ ਸਾਨੂੰ ਪੇਸ਼ ਕਰੋ ਜੀ।
0: ਪਰ ਇਹ ਸਭ ਜਿਹੜੇ ਨਾ ਸਾਡੇ ਪੰਜਾਬ ਦੇ ਵਿੱਚ ਕਿਸੇ ਟਾਈਮ ਤੇ ਹਰਬਲ ਨਸ਼ੇ ਜਿਹੜੇ ਆ ਉਹਨਾਂ ਦੇ ਠੇਕੇ ਵੀ ਹੁੰਦੇ ਸੀਗੇ ਮਿਲਦੇ ਸੀ ਇਹ। ਹਾਂਜੀ ਉਹ ਨਾਰਕੋਟਿਕ ਐਕਟ ਜਿਹੜਾ ਆ ਉਹ ਆਇਆ ਹੀ ਇਹਨਾਂ ਦੇ ਕਰਕੇ ਆ ਜੀ। ਇਹ ਲੋਬੀ ਏਡੀ ਜਬਰਦਸਤ ਆ ਨਾ, ਜਿਹੜੀ ਡਰੱਗ ਲੋਬੀ ਆ ਇਹ ਏਡੀ ਜਬਰਦਸਤ ਆ, ਇਹ ਆਪਣੇ ਇਹਨਾਂ ਨੂੰ ਆਪਣੇ ਮੁਨਾਫੇ ਨਾਲ ਮਤਲਬ ਹੁੰਦਾ ਇਹਨਾਂ ਨੂੰ ਨੀ ਮਤਲਬ। ਸਾਡੇ ਜਿਹੜੇ ਹੈਗੇ ਆ ਪ੍ਰਾਚੀਨ ਨਸ਼ੇ ਜਿਹੜੇ ਹੈਗੇ ਸੀ ਹਰਬਲ ਨਸ਼ੇ ਸੀ ਉਹਨਾਂ ਨੂੰ ਰੂਪ ਮਤਲਬ ਬੰਦ ਕਰਵਾ ਕੇ ਸਮਾਜ ਦੇ ਵਿੱਚ ਜਿਹੜਾ ਆ ਇਹ ਜਿਹੜਾ ਕੈਮੀਕਲ ਨਸ਼ਾ ਸਿੱਟਣਾ ਉਹ ਇਹਨਾਂ ਦੀ ਪਾਲਿਸੀ ਦਾ ਹੀ ਹਿੱਸਾ ਹੈਗਾ ਸੀ। ਸਾਵੇਂ ਜਿਹੜਾ ਆ ਉਹਦੇ ਨਾਲ ਇੱਕ ਵਾਰੀ ਤੁਸੀਂ ਇਹੋ ਜਿਹੀ ਚੀਜ਼ ਲੈਣ ਲੱਗ ਪਏ ਨਾ ਸਰ ਤੇ ਤੁਸੀਂ ਜਿਹੜਾ ਤੁਹਾਡਾ ਸਰੀਰ ਨੋਰਮਲ ਰਹਿਣਾ ਹੀ ਨੀ ਹੈਗਾ, ਤੁਹਾਨੂੰ ਕਿਸੇ ਨਾ ਕਿਸੇ ਭਾਵਾਂ ਤੁਸੀਂ ਨਾ ਲਓਗੇ ਨਸ਼ੇ ਦੀ ਨਾ ਲਓਗੇ ਤੇ ਦਰਦਾਂ ਦੀ ਦਵਾਈ ਖਾਓਗੇ ਕੋਈ ਹੋਰ ਦਵਾਈ ਖਾਓਗੇ ਜੀ ਹੈ ਜੀ, ਤੁਹਾਡਾ ਪੇਟ ਅਪਸੈਟ ਰਹੂਗਾ ਤੁਸੀਂ ਪੇਟ ਦੀਆਂ ਹੀ ਖਾਂਦੇ ਰਹੋਗੇ ਤੁਹਾਡੀ ਉਮਰ। ਸੋ ਇਸ ਕਰਕੇ ਜਿਹੜਾ ਇੱਕ ਵਾਰੀ ਰਗਾਂ ਦੇ ਥੱਲੇ ਦੀ ਜਿਹੜਾ ਆ ਤੇ ਇਹ ਨਸ਼ਾ ਚੱਲ ਜਾਂਦਾ ਹੈਗਾ ਉਹ ਮੁੜ ਕੇ ਜਿਹੜਾ ਸਾਡੇ ਪ੍ਰਧਾਨ ਮੰਤਰੀ ਹੋਏ ਜੀ ਮੋਰਾਰਜੀ ਦੇਸਾਈ, ਉਹਨਾਂ ਨੇ ਸਾਰੀ ਉਮਰ ਜਿਹੜਾ ਆ ਵੀ ਇੰਗਲਿਸ਼ ਦਵਾਈ ਜਿਹੜੀ ਆ ਉਹ ਖਾਧੀ ਨੀ ਤੇ ਉਹਨਾਂ ਨੂੰ ਪੁੱਛਿਆ ਗਿਆ ਵੀ ਇਹਦਾ ਕੀ ਕਾਰਨ, ਕਹਿੰਦੇ ਮਹਾਤਮਾ ਗਾਂਧੀ ਨੇ ਕਿਹਾ ਸੀ ਵੀ ਅੰਗਰੇਜ਼ੀ ਦਵਾਈ ਇੱਕ ਵਾਰੀ ਕਿਸੇ ਦੇ ਘਰ ਚ ਵੜ ਜਾਏ ਤੇ ਮੁੜ ਕੇ ਬਾਅਦ ਚ ਨਿਕਲਦੀ ਨੀ। ਉਹ ਕਹਿੰਦੇ ਜੀ ਉਹ ਕਿਉਂ, ਕਹਿੰਦੇ ਉਹ ਇੱਕ ਬਿਮਾਰੀ ਠੀਕ ਕਰਕੇ ਆਉਂਦੀ ਦੂਜੀ ਨਾਲ ਲਾਇਆ ਆਉਂਦੀ ਹੈਗੀ ਆ, ਬੰਦਾ ਉਸ ਬਿਮਾਰੀ ਦੀ ਨੀ ਖਾਂਦਾ ਫਿਰ ਉਸ ਦੀ ਖਾਂਦਾ ਰਹਿੰਦਾ ਹੈਗਾ, ਉਹ ਅੱਗੇ ਜਿਹੜੀ ਆ ਉਹ ਠੀਕ ਹੁੰਦੀ ਆ ਤੇ ਉਹ ਨਾਲ ਤੀਜੀ ਬਿਮਾਰੀ ਲਾ ਜਾਂਦੀ ਹੈ ਜੀ। ਇਸ ਕਰਕੇ ਇੱਕ ਵਾਰੀ ਜਦੋਂ ਇੰਗਲਿਸ਼ ਮੈਡੀਸਨ ਘਰ ਚ ਪਹੁੰਚ ਗਈ ਹੈਗੀ ਆ ਤੇ ਫਿਰ ਇਹ ਆਈ ਜਾਣੀ ਹੈਗੀ ਆ ਜੀ।
1: ਬਿਲਕੁਲ ਆ ਜੀ,
0: ਸੋ ਏਦਾਂ ਹੀ ਕਰਕੇ ਇਹ ਜਿਹੜਾ ਹੈਗਾ ਇਹਨਾਂ ਨਸ਼ਿਆਂ ਦਾ ਹੈਗਾ ਆ ਜੀ।
1: ਜੀ
0: ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਹ ਵਿਚਾਰਨੀਆਂ ਚਾਹੀਦੀਆਂ, ਹੁਣ ਉੱਥੇ ਹੋ ਰਹੀ ਆ ਸਿਆਸਤ
1: ਸਿਆਸਤ ਹੈ ਜੀ।
0: ਹਰ ਇੱਕ ਪਾਰਟੀ ਆਪਣੇ ਆਪ ਨੂੰ ਪੰਜਾਬ ਦਾ ਤੈਸ਼ੀ ਦੱਸਣ ਵਾਸਤੇ ਤੇ ਜਾਂ ਇੰਡੀਵਿਜੁਅਲਸ ਜਿਹੜੇ ਹੈਗੇ ਆ ਜਿੱਦਾਂ ਉੱਥੇ ਰਿਐਕਟ ਕਰਦਾ ਭਾਨਾ ਸਿੱਧੂ ਦੇਖਿਆ, ਜਿੱਦਾਂ ਲੱਖਾ ਸਿਧਾਣਾ ਦੇਖਿਆ ਜੀ, ਮੁੱਖ ਮੰਤਰੀ ਦਾ ਅਸਤੀਫਾ ਦੇ ਦਿਓ ਜੀ,
1: ਸੁਖਬੀਰ ਬਾਦਲ ਹੋ ਗਏ ਸਾਰੇ, ਹਰਸਿਮਰਤ ਕੌਰ ਬਾਦਲ ਹੋ ਗਏ, ਚੰਨੀ ਜੀ ਹੋ ਗਏ, ਆਪਣੇ
0: ਨਵੇਂ ਪ੍ਰਧਾਨ
1: ਬਣੇ ਨੇ ਜੀ ਆਪਣੇ ਪ੍ਰਗਟ ਸਿੰਘ ਜੀ ਹੋ ਗਏ, ਸਾਰਿਆਂ ਦੇ ਬਿਆਨ ਆ ਰਹੇ ਨੇ ਜੀ।
0: ਦੇਖੋ ਆਪੋਜੀਸ਼ਨ ਪਾਰਟੀਆਂ ਦਾ ਤਾਂ ਮਤਲਬ ਇਹ ਆ ਵੀ ਸਰਕਾਰ ਨੂੰ ਅਨਸਰੇਬਲ ਕਰਨਗੇ ਜੀ ਅਗਲੇ
1: ਜੀ। ਰਾਸ਼ਟਰਪਤੀ ਰਾਜ ਤੱਕ ਦੀ ਖਹਿਰਾ ਸਾਹਿਬ ਨੇ ਤਾਂ ਕਰ ਦਿੱਤੀ ਹੈ ਕਿ ਰਾਸ਼ਟਰਪਤੀ ਰਾਜ ਲੱਗ ਜਾਵੇ ਤੇ ਚੋਣਾਂ ਵਧੀਆ ਤਰੀਕੇ ਨਾਲ ਕਹਿੰਦੇ ਹੋ ਜਾਣਗੀਆਂ ਜੀ।
0: ਰੋਣਾ ਦਾ ਚੋਣਾ ਦਾ ਹੀ ਆ ਸਾਰਾ।
1: ਬਿਲਕੁਲ
0: ਪਰਮਿੰਦਰ ਝੋਟੇ ਨੂੰ ਕੌਣ ਰੋਂਦਾ? ਪਰਮਿੰਦਰ
1: ਬਿਲਕੁਲ
0: ਝੋਟੇ ਨੂੰ ਕੋਈ ਨੀ ਰੋਂਦਾ, ਸਾਰੇ ਚੋਣਾਂ ਨੂੰ ਹੀ ਰੋਂਦੇ ਪਏ ਆ ਜੀ।
1: ਜੀ
0: ਇਹ ਤਾਂ
1: ਬਿਲਕੁਲ
0: ਤੁਸੀਂ ਗੱਲ ਹੀ ਬਹੁਤ ਨੇੜੇ ਲਿਆਤੀ ਹੈਗੀ, ਮੈਨੂੰ ਸ਼ਬਦ ਨਹੀਂ ਸੀ ਮਿਲ ਰਿਹਾ।
1: ਜੀ,
0: ਇਹ ਰੋਣਾ ਹੀ ਚੋਣਾ ਦਾ ਹੈਗਾ ਜੀ।
1: ਰੋਣਾ ਹੀ ਚੋਣਾ ਦਾ।
0: ਤੇ ਹਾਂਜੀ, ਹਰ ਇੱਕ ਬੰਦੇ ਨੂੰ ਆਪਣੇ ਇਲੈਕਸ਼ਨ ਦਾ ਮਤਲਬ ਹੈਗਾ ਹੈ ਜੀ।
1: ਜੀ
0: ਬਟ ਇਹ ਆ ਕਿ ਇਹੋ ਜਿਹੇ ਕੰਮਾਂ ਦੇ ਵਿੱਚ ਜਿਹੜਾ ਆ ਸਰ, ਕਿਸਾਨ ਜਥੇਬੰਦੀਆਂ ਕਿਤੇ ਵਿੱਚ ਆ ਜਾਣ ਨਾ,
1: ਜੀ
0: ਅਸ਼ਾਲੀ ਵੀਰ ਜੀ ਹੋਣੀ ਇਸ ਗੱਲ ਨਾਲ ਸਹਿਮਤ ਹੋਣਗੇ,
1: ਜੀ
0: ਇਹ ਇਹਨਾਂ ਦਾ ਇੱਕ ਚੀਜ਼ ਹੁੰਦੀ ਆ ਕਿ ਫੇਰ ਕੋਈ ਜਥੇਬੰਦੀ ਹੋਵੇ ਤੇ ਉਹਦਾ ਆਗੂ ਹੁੰਦਾ।
1: ਜੀ
0: ਇਸ ਭੀੜ ਦਾ ਆਗੂ ਕੋਈ ਨੀ ਗਾ,
1: ਬਿਲਕੁਲ
0: ਠੀਕ ਹੈ ਜੀ। ਇਹ ਹੁਣ ਜਿਹੜਾ ਆ ਵੀ ਜੇ ਗੌਰਮੈਂਟ ਨੇ ਵੀ ਕੋਈ ਨੈਗੋਸ਼ੀਏਸ਼ਨ ਕਰਨੀ ਹੋਵੇ, ਘਰਦਿਆਂ ਨਾ ਕਰੇ, ਇਹਨਾਂ ਲੀਡਰਾਂ ਨਾ ਕਰੇ, ਭਾਨੇ ਸਿੱਧੂ ਨਾ ਕਰੇ ਜਿਹੜਾ ਸ਼ਟਰ ਚ ਲੱਤਾਂ ਮਾਰਦਾ, ਤੇ ਲੱਖੇ ਸਿਧਾਣੇ ਨਾ ਕਰੇ ਜਿਹਨੇ ਝੰਡਾ ਚੱਕਿਆ ਵੀ ਮੁੱਖ ਮੰਤਰੀ ਅਸਤੀਫਾ ਦੇਵੇ, ਹਾਂਜੀ। ਤੋ ਜਾਂ ਤਾਂ ਇੱਥੇ ਜਿਹੜਾ ਹੈਗਾ ਜੇ ਵੀ ਜਿਹੜੇ ਕੋਈ ਚਾਰ ਸਿਆਣੇ ਬੋਤੇ ਹੈਗੇ, ਉਹ ਲੋਕਾਂ ਨੂੰ ਕਨਵਿੰਸ ਕਰਕੇ ਵੀ ਇੱਕ ਕਮੇਟੀ ਬਣਾ ਲਓ ਪਿੰਡ ਵਾਲਿਆਂ ਦੀ,
1: ਜੀ
0: ਠੀਕ ਹੈ ਜੀ। ਉਹੋ ਹੀ ਹਰ ਇੱਕ ਬੰਦੇ ਨਾਲ ਗੱਲਬਾਤ ਕਰੇਗੀ ਤੇ ਉਹਨਾਂ ਦਾ ਦਿੱਤਾ ਆ ਐਕਸ਼ਨ ਜਿਹੜਾ ਆ ਚੱਲੇਗਾ, ਉਹਨਾਂ ਦੀ ਸਹਿਮਤੀ ਸਾਰਿਆਂ ਨੂੰ ਮਨਜ਼ੂਰ ਹੋਊਗੀ, ਏਦਾਂ ਦਾ ਕੰਮ ਕਰ ਲੈਣ ਜੀ।
1: ਬਿਲਕੁਲ ਹੈ ਜੀ, ਦਰੁਸਤ ਹੈ ਜੀ। ਤੇ ਸੈਂਟ ਸਾਹਿਬ ਇਹਦੇ
0: ਫੋਰ
1: ਉੱਤੇ,
0: ਲੌਂਗ ਟਾਈਮ ਤਾਂ,
1: ਹਾਂਜੀ ਹਾਂਜੀ,
0: ਫੋਰ ਲੌਂਗ ਟਾਈਮ ਤਾਂ ਨਹੀਂ ਨਾ ਆਪਾਂ ਬੋਡੀ ਰੱਖ
1: ਨਹੀਂ
0: ਸਕਾਂਗੇ ਜੀ,
1: ਕਿਸੇ
0: ਨਾ ਕਿਸੇ ਤਰੀਕੇ ਤਾਂ ਉਹਦਾ ਕਰਮੇਸ਼ਨ ਕਰਨਾ ਹੀ ਆ ਨਾ ਜੀ।
1: ਬਿਲਕੁਲ,
0: ਬਾਕੀ ਪਰਿਵਾਰ ਵਾਸਤੇ ਕੋਈ ਹੋ ਜਾਏ, ਬੱਚਾ ਉਹਦਾ ਛੋਟਾ ਹੈ ਜੀ, ਤੇ
1: ਜੀ
0: ਉਹਦਾ ਕੋਈ ਫਿਊਚਰ ਹੀ ਸਿਕਿਓਰ ਕਰ ਦੇਣ ਜੀ, ਜੇ ਇੰਨੇ ਇਕੱਠੇ ਹੋਏ ਆ ਤੇ, ਕਿਉਂਕਿ ਇਹੋ ਜਿਹੀ ਸਿਚੁਏਸ਼ਨ ਦੇ ਵਿੱਚ ਸਰਕਾਰ ਮੰਗ ਖੇਤੀ ਮੰਨ ਲੈਂਦੀ ਹੁੰਦੀ ਆ ਜੀ, ਤੇ ਤੁਸੀਂ ਤੁਹਾਡੇ ਆਇਆ ਦਾ ਕੋਈ ਫਾਇਦਾ ਹੀ ਹੋ ਜਾਏ ਕਿ ਤੁਸੀਂ ਜਿਹੜਾ ਆ ਫਾਈਨੈਂਸ਼ੀਅਲੀ ਉਸ ਬੱਚੇ ਨੂੰ ਜਾਂ ਪਰਿਵਾਰ ਨੂੰ ਏਦਾਂ ਦਾ ਕਰ
1: ਲੱਖਾਂ
0: ਦਿਓ।
1: ਸਿਧਾਣਾ ਹੋਣੀ ਤਾਂ ਸਟੇਜ ਦੇ ਉੱਤੋਂ ਇਹ ਕਹਿ ਰਹੇ ਸੀ ਮਾਈਕ ਦੇ ਵਿੱਚ, ਚਲੋ ਗਰਾਊਂਡ ਤੇ ਹੀ ਖੜੇ ਸੀਗੇ, ਭਈ ਸਮਝੌਤਾ ਨਹੀਂ ਕਰਨਾ। ਤੇ ਇਸੇ ਤਰ੍ਹਾਂ ਖਹਿਰਾ ਸਾਹਿਬ ਵੀ ਕਹਿੰਦੇ ਨੇ ਕਿ ਕੋਈ ਕਿਸੇ ਨਾ ਕਿਸੇ ਨੂੰ ਪੰਜਾਬ ਦੇ ਵਿੱਚੋਂ ਖੜਨਾ ਪੈਣਾ ਆ, ਉਹਨਾਂ ਦੇ ਫਾਦਰ ਫੌਜੀ ਨੇ ਤੇ
0: ਇਹ ਸਮਝੌਤਾ ਨਹੀਂ ਕਰਨਾ ਫਿਰ ਕੀ ਕਰਨਾ ਹੈਗਾ, ਉਹਦੀ ਲਾਸ਼ ਰੱਖ ਕੇ ਜਿਹੜਾ ਹੈਗਾ ਏਦਾਂ ਹੀ ਕਰੀ ਜਾਣਾ ਹੈਗਾ, ਨਾਲੀ ਭਰੀ ਜਾਣੀ ਆ, ਕੀ ਕਰਨਾ ਕੀ ਆ
1: ਜੀ।
0: ਮੈਨੂੰ ਤਾਂ ਕੋਈ ਸਿਆਣ ਵੀ ਸਮਝੌਤਾ ਤਾਂ ਕਰਨਾ ਹੀ ਪੈਣਾ ਹੈਗਾ, ਅਲਟੀਮੇਟਲੀ ਉਹਨੂੰ ਕਰਮੇਸ਼ਨ ਵੀ ਉਹਦੀ ਕਰਨੀ ਪੈਣੀ ਆ, ਤੇ ਜੋ ਪਰਿਵਾਰ ਤੁਹਾਨੂੰ ਚਾਹੀਦਾ ਆ ਉਹ ਸਰਕਾਰ ਤੋਂ ਲੈਣਾ ਵੀ ਪੈਣਾ ਹੈਗਾ ਆ ਜੀ।
1: ਜੀ ਬਿਲਕੁਲ,
0: ਭਗਵੰਤ ਮਾਨ ਰਿਜਾਇਨ ਕਰ ਦਿੰਦਾ ਆ ਤੇ, ਜਾਂ ਮਤਲਬ ਗੌਰਵ ਯਾਦਵ ਰਿਜਾਇਨ ਕਰ ਦਿੰਦਾ ਤੇ ਫੇਰ ਝੋਟਾ ਜਿੰਦਾ ਹੋ ਜਾਣਾ ਜੀ।
1: ਜੀ ਫੇਰ ਕਿਹੜਾ ਨਸ਼ੇ ਦਾ ਮੁੱਦਾ ਹਟ ਜਾਣਾ।
0: ਹਾਂ ਜੀ, ਸਵਾਲ ਤਾਂ ਇਹ ਹੈਗਾ ਕਿ ਬਦਲ ਲਊਗਾ ਕੀ? ਤੁਸੀਂ ਅੱਜ ਹੁਣ ਜਿਸ ਜਿੱਥੇ ਖੜੇ ਆ ਆ ਕੇ ਵੀ 6 ਮਹੀਨੇ ਨੂੰ ਤੁਹਾਡਾ ਜਨਰਲ ਇਲੈਕਸ਼ਨ ਹੈਗਾ ਆ ਜੀ, ਤੁਸੀਂ ਆਪਣਾ ਜੋਰ ਦਿਖਾ ਲਿਆ ਉੱਥੇ, ਅੱਜ ਦੀ ਡੇਟ ਦੇ ਵਿੱਚ ਤਾਂ ਜਿਹੜਾ ਆ ਵੀ ਉਹਨਾਂ ਬੰਦਿਆਂ ਨੇ ਸਿਚੁਏਸ਼ਨ ਨੂੰ ਹੈਂਡਲ ਕਰਨ ਦੇ ਵਿੱਚ, ਅਗਲੇ ਬੰਦਿਆਂ ਨੂੰ ਜਿਹੜਾ ਪਰਿਵਾਰ ਹੈਗਾ ਆ, ਪਰਿਵਾਰ ਨੂੰ ਵੀ ਜਿਹੜਾ ਆ ਉਹ ਇਸ ਟਰਾਮੇ ਦੇ ਵਿੱਚੋਂ ਨਿਕਲਣ ਵਾਸਤੇ ਤਾਂ ਮਦਦ ਕਰਨੀ ਚਾਹੀਦੀ ਆ ਜੀ।
1: ਨਹੀਂ, ਪੱਕਾ ਧਰਨਾ ਸੈਣੀ ਸਾਹਿਬ ਲਾਤਾ ਉਹਨਾਂ ਨੇ, ਕਹਿੰਦੇ ਹੁਣ ਪੱਕਾ ਧਰਨਾ ਹੀ ਚੱਲੂਗਾ ਜੀ ਉੱਥੇ।
0: ਚਲੋ ਲੈਟਾ ਸੀ, ਇਹ ਤਾਂ ਕਰਦੇ ਹੀ ਹੈਗੇ ਆ ਜੀ, ਹੁਣ ਸਾਨੂੰ ਹੋਰ ਆਉਂਦਾ ਕੀ ਹੈਗਾ ਧਰਨਾ ਲਾਉਣ ਤੋਂ ਬਾਅਦ, ਸਾਡੇ ਕੋਈ ਸਕਿੱਲ ਹੈ ਵੀ ਨੀ ਜੀ।
1: ਜੀ
0: ਹੈ ਜੀ,
1: ਤੇ ਸੈਣੀ ਸਾਹਿਬ
0: ਇਸ ਕਰਕੇ
1: ਮੁਕੱਦਰ ਜੀ ਜੁੜੇ ਆ, ਫਿਰ ਉਸ ਤੋਂ ਬਾਅਦ ਇੱਕ ਦੋ ਖਬਰਾਂ ਇੰਟਰਸਟਿੰਗ ਨੇ ਕਰ ਲਈਏ ਨਾਲ ਨਾਲ ਫਿਰ।
0: ਆਉਣ ਦਿਓ ਆਉਣ ਦਿਓ, ਮੁਕੱਦਰ ਸਾਡਾ ਉਸਤਾਦ ਨਿਕਲਿਆ ਭਾਈ, ਮੈਂ ਤਾਂ ਪਹਿਲਾਂ ਕੱਲ ਵਾਲੀ ਗੱਲ ਤੇ ਪੱਛਾ ਬੈਕ ਆਊਟ ਕਰਾਂ, ਮੇਰੇ ਤਾਂ ਆਪਣੇ ਭਾਂਜੇ ਦੀ ਵੋਟ ਕੱਟੀ ਗਈ।
1: ਚਲੋ ਕੋਈ ਗੱਲ ਨੀ, ਬਣ ਜੂਗੀ ਉਹ ਵੀ ਬਣ ਜੂਗੀ,
0: ਆਉਣ ਦਿਓ ਜੀ।
1: ਕਰਦੇ ਹਾਂ, ਸਤਿ ਸ੍ਰੀ ਅਕਾਲ ਮੁਕੱਦਰ ਜੀ, ਸਵਾਗਤ ਹੈ ਭਾਈ ਜੀ।
2: ਹਰ
1: ਪੱਖ ਤੋਂ ਆਉਣਾ ਚਾਹੀਦਾ, ਫਿਰ ਹੀ ਕੁਝ ਨਾ ਕੁਝ ਸਾਹਮਣੇ ਆਉਂਦਾ ਹੈ। ਬਿਲਕੁਲ ਹੈ ਜੀ,
2: ਬਿਲਕੁਲ।
0: ਪਰ ਮੈਂ ਦੋ ਛੁੱਟੀਆਂ ਕਰ ਲਈਏ ਤਕਰਾਰ ਨੂੰ।
2: ਨਹੀਂ ਨਹੀਂ ਨਹੀਂ, ਮੈਂ ਹੁਣ ਹੀ ਕਰਤੀ ਛੁੱਟੀ, ਮੈਂ ਕਹਿਣ ਹੀ ਲੱਗਾ ਸੀ ਜੀ, ਉਦੋਂ ਬਾਅਦ ਪਹਿਲੇ ਹੀ ਬੋਲ ਪਏ
1: ਜੀ।
2: ਅੱਜ ਮੈਂ ਤੁਹਾਡੀ ਗੱਲ ਨਾਲ ਪੂਰੀ ਤਰ੍ਹਾਂ ਨਾਲ ਸਹਿਮਤ ਆ, 100% ਸਹਿਮਤ।
1: ਥੈਂਕ ਯੂ ਜੀ,
2: ਜਿਹੜੀ ਤੁਸੀਂ ਗੱਲ ਕਰਦੇ ਹੋ
0: ਇਹ
2: ਜਿਹੜਾ ਇਹ ਵਿਜੀਲੈਂਟਿਜ਼ਮ ਹੈਗਾ ਨਾ, ਵੀ ਆਪ ਹੀ ਉੱਠ ਕੇ ਤੁਰ ਪੋ ਕਿਸੇ ਨੂੰ, ਇਸ ਹਿਸਾਬ ਨਾਲ ਤਾਂ ਮੰਨ ਲਓ ਭਾਵੇਂ ਨਸ਼ੇ ਨੂੰ ਰੋਕਣ ਵਾਲੇ ਨੇ, ਭਾਵੇਂ ਮੈਂ ਤਾਂ ਅੱਗੇ ਵੀ ਗੱਲ ਕਰਦਾ ਪਿਆ ਸੀ ਗਰੁੱਪ ਚ ਵੀ
1: ਜੀ,
2: ਵੀ ਉਹ ਗਊ ਰਕਸ਼ਕ ਨੇ, ਉਹ ਵੀ ਕਹਿੰਦੇ ਵੀ ਅਸੀਂ ਵੀ ਬਸ ਦੇਸ਼ ਬਚਾਉਣ ਤੁਰੇ ਆ।
1: ਬਿਲਕੁਲ,
2: ਇਹ ਵੀ ਕਹਿੰਦੇ ਅਸੀਂ ਅਸੀਂ ਅਸੀਂ ਵਿਦੇਸ਼, ਮੈਂ ਤਾਂ ਅੱਗੇ ਵੀ ਕਿਹਾ ਬਹਾਦਰੀ ਤੇ ਦੇਸ਼ ਕੂਫੀ ਚ ਨਾ ਇੱਕ ਛੋਟੀ ਜਿਹੀ ਲਾਈਨ ਹੁੰਦੀ ਹੈ
1: ਜੀ,
2: ਇੱਕ ਬੰਦਾ ਪਿਸਤੌਲ ਲਈ ਖੜਾ ਹੈ
1: ਜੀ,
2: ਤੁਸੀਂ ਖੁਦ ਵੀਡੀਓ ਦੇ ਵਿੱਚ ਕਹਿਣ ਦੇ ਉਹਨੂੰ ਇਹਨੇ ਲੋਡ ਵੀ, ਉਹ ਆਪ ਕਹਿਣ ਦੇ ਝੋਟੇ ਹਰੀ, ਇਹਨੇ ਲੋਡ ਵੀ ਕਰਨੀ ਹੈ ਪਿਸਤੌਲ।
1: ਨਾਲੇ ਜੇ ਲੀਡਰ ਸੀਗਾ ਇਹਦਾ ਤਾਂ ਫਰਜ਼ ਬਣਦਾ ਮੁਕੱਦਰ ਬਾਈ ਜੀ ਕਿ ਚਲੋ ਛੱਡੋ ਯਾਰ ਗੁੱਸਾ ਛੱਡੋ, ਆਪਾਂ ਫਿਰ ਬੈਠ ਕੇ ਠੰਡੇ ਦਿਮਾਗ ਦੇ ਨਾਲ ਗੱਲ ਕਰਾਂਗੇ, ਚਲੋ ਸਮਾਂ ਕੇ ਨੈਲ ਲੈ ਕੇ ਤੁਰਦਾ ਸਾਰਿਆਂ ਨੂੰ ਭਈ ਚਲੋ ਛੱਡੋ ਯਾਰ, ਬਾਅਦ ਚੋਂ ਗੱਲ ਕਰਾਂਗੇ ਨਾ, ਠੰਡਾ ਮਾਹੌਲ ਹੋ ਜਾਵੇ।
2: ਬਾਈ ਜੀ ਇੱਕ ਬੰਦੇ ਕੋਲ ਹਥਿਆਰ ਹੈ, ਉਹ ਤੁਸੀਂ ਖੁਦ ਕਹਿਣ ਦੇ ਵੀ ਉਹਨੇ ਲੋਡ ਵੀ ਕਰ ਲਿਆ,
1: ਜੀ
2: ਆਪ ਬੋਲਦੇ ਪਏ ਵੀਡੀਓ ਚ,
1: ਬਿਲਕੁਲ ਹੈ ਜੀ,
2: ਥੋੜੀ ਥੋੜੀ ਬਹੁਤੀ ਤਾਂ ਸਮਝ ਆਪ ਨੂੰ ਵੀ ਚਾਹੀਦੀ ਹੈ ਨਾ ਬਾਈ। ਜੇ ਤੁਸੀਂ
1: ਜੀ
2: ਵਾਕਈ ਸਮਾਜ ਨੂੰ ਕੁਛ ਦਿੰਦੇ ਪਏ ਹੋ ਤੇ ਤੁਸੀਂ ਆਪਣੀ ਜਾਨ ਇੰਨੀ ਛੋਟੀ ਜਿਹੀ ਗੱਲ ਵਾਸਤੇ ਕਦੇ ਵਾਸਤੇ ਗਵਾਣੀ ਹੈ, ਤੁਸੀਂ ਸਗੋਂ ਜੇ ਤੁਸੀਂ ਸਮਝਦੇ ਹੋ ਤੇ ਆਪਣੀ ਉਹਨੂੰ ਜਾਨ ਨੂੰ ਹੋਰ ਸਿਕਿਓਰ ਰੱਖੋ, ਅੱਗੇ ਆਪਣੇ ਸਮਾਜ ਵਾਸਤੇ ਹੋਰ ਕੰਮ ਕਰੋ,
1: ਜੀ
2: ਤੇ
1: ਬਿਲਕੁਲ
2: ਤੁਸੀਂ ਅਗਲੇ ਸਾਹਮਣੇ ਖੜ ਕੇ ਉਹਨੂੰ, ਜਿਵੇਂ ਸੈਣੀ ਬਾਈ ਜੀ ਕਹਿੰਦੇ ਪਏ ਨੇ ਉਹ ਇਹ ਆਪਣੇ ਵਕੀਲੀ ਉਹ ਵਕੀਲ ਵਾਲੀ ਜਿਹੜੀ ਦਲੀਲ ਆ ਉਹ ਕਰਦੇ ਪਏ ਨੇ, ਤੁਸੀਂ ਇੱਕ ਤਾਂ ਅਗਲੇ ਦੀ ਦੁਕਾਨ ਅੱਗੇ ਜਾ ਕੇ ਖੜੇ ਹੋ,
1: ਬਿਲਕੁਲ
2: ਫਿਰ ਉਹਨੂੰ ਤੁਸੀਂ ਪ੍ਰੋਵੋਕ ਕਰਦੇ ਪਏ ਵੀ ਮਾਰ ਗੋਲੀ ਮਾਰ ਗੋਲੀ, ਇਹ ਜਿੱਦੇ ਬਾਈ ਜੀ ਫਿਰ ਜਿੱਦਾਂ ਕੇਸ ਅਦਾਲਤ ਚ ਗਿਆ ਨਾ ਫਿਰ ਕਹਾਣੀ ਉਹੀ ਹੋਣੀ ਹੈ,
1: ਹਾਂ
2: ਬਿਲਕੁਲ, ਸਾਨੂੰ ਤਾਂ ਦੂਜੇ ਦਰਜੇ ਦੇ ਸ਼ਹਿਰੀ ਸਮਝਦੇ ਨੇ,
1: ਹਾਂ ਬਿਲਕੁਲ,
2: ਇਹ ਤਾਂ ਬਰੀ ਹੋ ਗਏ ਜੀ, ਇਹ ਫਲਾਣਾ ਹੋ ਗਿਆ,
1: ਘੱਟ ਗਿਣਤੀ ਦਾ ਮੁੱਦਾ ਧਰਮ ਦਾ ਮੁੱਦਾ ਫਿਰ ਆ ਜਾਂਦਾ ਜੀ,
2: ਤੇ ਪਰ ਉੱਥੇ ਜਿਹੜੇ ਜਿਹੜਾ ਕੋਰਟ ਨੇ ਆ ਚਲੋ ਉਹ ਤਾਂ ਉਹ ਗੱਲ ਉਹਨੇ ਉਸੇ ਹਿਸਾਬ ਨਾਲ ਹੀ ਲੈਣਾ,
1: ਬਿਲਕੁਲ ਹੈ ਜੀ,
2: ਤੁਸੀਂ ਉਹ ਜਾ ਇਹ ਹੁਣ ਇਹ ਮੈਂ ਤਾਂ ਅੱਗੇ ਵੀ ਕਿੰਨੇ ਵਾਰੀ ਕਹਿਣਾ ਵੀ ਜਿਹੜਾ ਇਹ ਇਸ ਤਰੀਕੇ ਨਾਲ ਸਮਾਜ ਸੁਧਾਰਕ ਸੁਧਾਰਨ ਦਾ ਮੁੱਦਾ ਹੈ ਨਾ, ਇਹ ਇੰਡੀਵਿਜੁਅਲ ਕੋਈ
1: ਕਿੰਨਾ ਸੁਧਾਰ ਲਿਆ ਜੀ, ਦੇਖੋ ਗਨਮੈਨ ਨਾਲ ਲਈ ਫਿਰਦੇ ਨੇ ਸਾਰਾ ਕੁਝ ਹੈ ਜੀ, ਲੀਡਰ ਬਣੇ ਹੋਏ ਨੇ, ਐਮ ਐਲ ਏ ਬਣਨ ਨੂੰ ਤਿਆਰ ਨੇ ਜੀ,
2: ਕਹਾਣੀ ਓਹੀ ਓਹੀ ਹੈ ਭਾਰਤ ਬਾਈ ਜੀ, ਕਹਾਣੀ ਓਹੀ ਹੈ ਅਸਲ ਚ, ਇਹ ਨਾ ਮੈਂ ਕਹਿੰਦਾ ਬੜਾ ਮਾੜਾ ਹੋਇਆ ਜੋ ਵੀ ਹੈ
1: ਬਿਲਕੁਲ, ਉਹ ਤਾਂ ਹਾਂ ਬਿਲਕੁਲ
2: ਮਾੜਾ ਹੈ ਜੀ, ਉਹਦੇ ਉਹਦੇ ਉਹਦੇ ਬੱਚੇ ਵੇਖੋ ਤੁਸੀਂ, ਜਿਵੇਂ ਸੈਣੀ ਬਾਈ ਜੀ ਵੀ ਗੱਲ ਕਰਦੇ ਪਏ ਜੀ ਨਾ,
1: ਜੀ
2: ਇਹ ਏਡੂ ਪਹਿਲਾਂ ਉਹ ਸਰਪੰਚ ਮਾਰਿਆ ਗਿਆ ਸਾਡੇ ਸੰਗਰੂਰ ਜ਼ਿਲ੍ਹੇ ਚ ਹੀ ਮਾਰਿਆ ਸੀ, ਬਾਹਰੋਂ ਆਇਆ ਸੀ
1: ਜੀ,
2: ਅੱਜ ਕਿਸੇ ਨੂੰ ਯਾਦ ਹੈ? ਤੁਸੀਂ ਚਾਰ ਦਿਨ ਨੂੰ ਇੱਕ ਹੋਰ ਗੱਲ ਆਉਣੀ ਹੈ ਤੇ ਇਹ ਝੋਟਾ ਕਿਤੇ ਰਹਿ ਜਾਣਾ,
1: ਭੁੱਲ ਜਾਣਾ ਜੀ,
2: ਪਰ ਭੁਗਤਣਾ ਉਹਨਾਂ ਦੇ ਪਰਿਵਾਰ ਨੇ, ਉਹਨਾਂ ਦੇ
1: ਬੱਚਿਆਂ ਨੇ ਜੀ,
2: ਤੇ ਆਹ ਜਿਹੜੇ ਅੱਜ ਕਹਿਣਦੇ ਨੇ ਵੀ ਅਸੀਂ ਐ ਕਰਦੇ ਹਾਂ ਉਹ ਕਰਦੇ ਹਾਂ, ਇਹਦੇ ਚ ਕਿਸੇ ਵੀ ਖੜੇ ਨੀ ਲੱਭਣਾ ਹੈਗਾ,
1: ਤੁਸੀਂ ਦੇਖੋ ਮੈਂ ਇੱਕ ਚੀਜ਼ ਉਹ ਸੋਚ ਰਿਹਾ ਸੀ, ਰਾਜਨ ਸੈਣੀ ਸਾਹਿਬ ਨੇ ਗੱਲ ਕੀਤੀ ਆਪਣੇ ਸਿੱਧੂ ਮੂਸੇ ਵਾਲੇ ਦੀ, ਠੀਕ ਹੈ ਜੀ, ਉਹਨਾਂ ਦੇ ਚਲੋ ਉਹਨਾਂ ਦਾ ਨਿੱਜ ਆ ਜੋ ਮਰਜ਼ੀ ਕਰਨ, ਉਹ ਜਿਹੜਾ ਛੋਟਾ ਸਿੱਧੂ ਦੇ ਨਾਂ ਦੇ ਨਾਲ ਪੁਕਾਰ ਰਹੇ ਨੇ, ਪਹਿਲਾਂ ਤਾਂ ਉਹਦੀ ਪਰਵਰਿਸ਼ ਜੋ ਹੋ ਰਹੀ ਹੈ ਕਿ ਉਹ ਸਹੀ ਢੰਗ ਦੇ ਨਾਲ ਹੋ ਰਹੀ ਹੈ, ਕਿ ਅਸੀਂ ਉਹਦੇ ਤੋਂ ਕੀ ਸਿੱਖਿਆ, ਸਾਡਾ ਇੱਕ ਪਰਿਵਾਰ ਦਾ ਜੀਵ ਜਿਹੜਾ ਗਿਆ ਹੈ,
2: ਨਹੀਂ ਹੋ ਰਹੀ ਬਾਈ ਜੀ, ਉਹ ਬੱਚੇ ਨੂੰ ਵੀ ਜਿਹੜੇ ਇਹ ਬੜੇ ਗਲਤ ਪਾਸੇ ਧੱਕਦੇ ਪਏ ਨੇ,
1: ਬਿਲਕੁਲ
2: ਸਟੇਜਾਂ ਤੇ ਖੜਾ ਕਰਕੇ ਜੋ ਕੁਛ ਕਰਦੇ ਪਏ ਨੇ, ਉਹ ਬੱਚੇ ਦੀ ਉਮਰ ਹੀ ਨੀ ਹੈਗੀ ਬਾਈ,
1: ਬਿਲਕੁਲ,
2: ਉਹ ਫਿਰ ਉਹਨੂੰ ਹੁਣੇ ਹੀ ਜੋ ਕੁਛ ਸਿਖਾਉਂਦੇ ਪਏ ਨੇ ਕੱਲ ਨੂੰ ਫਿਰ ਉਹਨੇ ਉਹੀ ਉੱਠ ਕੇ ਉਹ ਬੱਚਾ ਸਟੇਜ ਤੇ ਕਰੇਗਾ,
1: ਬਿਲਕੁਲ,
2: ਤੇ ਫਿਰ ਅਸੀਂ ਕਵਾਂਗੇ ਵੀ ਉਮਰ ਦੇ ਹਿਸਾਬ ਨਾਲ ਹੀ ਹੁੰਦੀ ਹੈ ਨਾ ਗੱਲ, ਉਹਨੂੰ ਤੁਸੀਂ ਛੋਟੇ ਜਿਹੇ ਨੂੰ ਸਟੇਜ ਤੇ ਖੜਾ ਕੇ
1: ਤੇ
2: ਤੁਸੀਂ ਥਾਪੀਆਂ ਮਰਵਾਉਂਦੇ ਪਏ, ਉਹਦੇ ਪ੍ਰੋਵੋਕ ਫਿਰ ਉਹੀ ਪ੍ਰੋਵੋਕ ਵਾਲੀ ਕਰੀ,
1: ਬਿਲਕੁਲ
2: ਅਗਲੇ ਨੂੰ ਤੁਸੀਂ ਪ੍ਰੋਵੋਕ ਕਰਦੇ,
1: ਬਿਲਕੁਲ ਹੈ ਜੀ,
2: ਤੇ ਫਿਰ ਕੱਲ ਨੂੰ ਕੋਈ ਹੋਗੀ ਘਟਨਾ ਤੇ ਫਿਰ ਕਹੋਗੇ ਵੀ ਸਾਡੇ ਨਾਲ ਆਏ ਹੋ,
1: ਬਿਲਕੁਲ ਹੈ,
2: ਕੋਈ ਇਹ ਕਾਰਨ ਥੋੜੀ ਬਣਦਾ, ਪਰ ਇਹ ਆਹ ਜੋ ਵੀ ਹੋਇਆ ਨਾ ਬਾਈ ਜੀ, ਮੈਂ ਬੜਾ ਅਫਸੋਸ
1: ਇਸ ਘਟਨਾ ਦਾ,
2: ਪਰ ਇਹਦੇ ਚ ਜਿੰਮੇਵਾਰੀ ਜਿਹੜੀ ਸੈਣੀ ਬਾਈ ਜੀ ਗੱਲ ਕਰਦੇ ਪਏ ਨਾ, ਜਿੰਮੇਵਾਰੀ ਉਹਨੂੰ ਝੋਟੇ ਨੂੰ ਵੀ ਸਮਝਣੀ ਚਾਹੀਦੀ ਸੀ
1: ਜੀ,
2: ਜੇ ਬੰਦਾ ਹਥਿਆਰ ਲੈ ਕੇ ਖੜਾ ਤੇ ਫਿਰ ਏਡੀ ਬੇਵਕੂਫੀ ਨੀ ਕਰਨੀ ਚਾਹੀਦੀ ਵੀ ਅਸੀਂ ਸਾਹਮਣੇ ਉਹਦੇ ਖੜ ਕੇ ਤੇ ਉਹਨੂੰ ਲਲਕਾਰੀ ਜਾਈਏ ਮਾਰ ਗੋਲੀ, ਅਗਲੇ ਨੇ ਮਾਰਤੀ ਫਿਰ
1: ਬਾਈ ਜੀ, ਉਹ ਵੀ ਤਾਂ ਪੰਜਾਬੀ ਹੈ, ਉਹਦੇ ਵਿੱਚ ਵੀ ਤਾਂ ਉਹੀ ਖੂਨ ਹੈ ਪੰਜਾਬ ਦਾ, ਚਾਹੇ ਉਹ ਕਿਸੇ ਵੀ ਕਮਿਊਨਿਟੀ ਨੂੰ ਬਿਲੋਂਗ ਕਰਦਾ ਹੈਗਾ ਤਾਂ ਪਹਿਲਾਂ ਪੰਜਾਬੀ ਹੈ ਨਾ,
2: ਬਿਲਕੁਲ
1: ਜੀ,
2: ਨਹੀਂ ਬੜਾ ਛੋਟਾ ਜਿਹਾ ਬਰੀਕ ਲਾਇਨ ਹੀ ਹੁੰਦੀ ਹੈ ਇਹਨੂੰ ਸਮਝਣਾ ਚਾਹੀਦਾ, ਤੇ ਨਾ ਹੀ ਨਾਲੇ ਏਦਾਂ ਸੁਧਾਰ ਵੀ ਨੀ, ਬਥੇਰੇ ਵੇਖੋ ਮਾਰੇ ਗਏ ਇਦੂ ਪਹਿਲਾਂ ਤੇ ਆਉਣ ਵਾਲੇ ਟਾਈਮ ਚ ਵੀ ਮਾਰ ਦੇਣਗੇ, ਇਹ ਐ ਜਿੰਨਾ ਚਿਰ ਇੱਕ ਮੈਜੋਰਿਟੀ ਦੇ ਹਿਸਾਬ ਨਾਲ ਇੱਕ ਮੁਹਿੰਮ ਨੀ ਬਣਦੀ ਉਹਨਾਂ ਚਿਰ ਕੋਈ ਸੁਧਾਰ ਨੀ ਹੁੰਦਾ, ਦੋ ਚਾਰ ਬੰਦੇ ਇੱਕ ਅੱਧਾ ਖੜ ਕੇ ਕੋਈ ਸੁਧਾਰ ਥੋੜੀ ਸਮਾਜ ਦਾ ਕਰਦਾ,
1: ਬਿਲਕੁਲ ਦਰੁਸਤ ਹੈ ਜੀ,
2: ਤੇ ਨਾ ਹੀ ਏਦਾਂ ਕਦੇ ਹੋਇਆ
1: ਜੀ,
2: ਇੰਨਾ ਚਿਰ ਪੂਰਾ ਸਮਾਜ ਜਿੰਮੇਵਾਰ ਨੀ ਹੁੰਦਾ, ਉਹ ਛੋਟੀ ਛੋਟੀ ਗੱਲ ਤੇ ਜਿਹੜਾ ਮੇਰਾ ਫਰਜ਼ ਬਣਦਾ ਮੈਂ ਉਸ ਗੱਲ ਤੇ ਜਿੰਮੇਵਾਰ ਨੀ ਹੁੰਦਾ
1: ਜੀ,
2: ਤੇ ਮੈਂ ਕੱਲਾ ਸਰਕਾਰ ਨੂੰ ਹੀ ਕਹੀ ਜਾ ਵੀ ਉਹ ਵੀ ਤੁਸੀਂ ਉਹ ਕਰੋ, ਪਰ ਪਹਿਲੀ ਜਿੰਮੇਵਾਰੀ ਆਪਣੀ ਉਹ, ਜਿਵੇਂ ਮੈਂ ਕੱਲ ਪਰਸੋਂ ਸੈਣੀ ਬਾਈ ਜੀ ਨੂੰ ਵੀ ਕਹਿਣ ਦਿਆ ਸੀ ਵੀ ਪਹਿਲੀ ਉਂਗਲ ਅਸੀਂ ਤਾਂ ਅਕਸਰ ਹੀ ਆਪਣੇ ਤੇ ਖੜੀ ਕਰਕੇ ਫਿਰ ਚੱਲਦੇ, ਪਹਿਲੀ ਉਂਗਲ ਆਪਣੇ ਤੇ ਫਿਰ ਦੂਜੀ ਦੂਜੇ ਤੇ,
1: ਬਿਲਕੁਲ,
2: ਜੇ ਅਸੀਂ ਸਹੀ ਹਾਂ ਤੇ ਅਸੀਂ ਵੀ ਸਮਾਜ ਚ ਹੀ ਆ ਨਾ, ਇਹ ਲੀਡਰ ਵੀ ਸਮਾਜ ਚ ਹੋਏ ਨੇ
1: ਜੀ,
2: ਤੇ ਜੇ ਅਸੀਂ ਸੁਗਰ ਜੀ ਦਾ ਸਮਾਜ ਸੁਗਰ ਦੇ
1: ਜੀ, ਥੈਂਕ ਯੂ,
2: ਮੈਂ ਮੇਰੇ ਅੱਜ ਮੇਰੀ ਸੈਣੀ ਬਾਈ ਜੀ ਨਾਲ ਪੂਰੀ ਸਹਿਮਤੀ ਹੈ
1: ਜੀ, ਥੈਂਕ
2: ਯੂ, ਕੱਲ ਨੂੰ ਨਾ ਹੋਏਗੀ ਤੇ ਫਿਰ
1: ਬਿਲਕੁਲ,
2: ਮੈਂ ਸੈਣੀ ਬਾਈ ਜੀ ਨੂੰ ਸਵੇਰੇ ਕਹਿਣ ਵੀ ਦਿਆ ਸੀ ਚਲੋ ਅੱਜ ਹੈ ਬੜਾ ਅਫਸੋਸਨਾਕ ਵਰਤਾਰਾ ਕਿਸੇ ਪਰਿਵਾਰ ਦਾ
1: ਜੀ
2: ਜੀ ਗਿਆ
1: ਬਿਲਕੁਲ ਹੈ ਜੀ।
2: ਤੇ ਉਹ ਰਾਤ ਵਾਲੀ ਗੱਲ ਤੋਂ ਮੈਂ ਸੈਣੀ ਮਾਈ ਜੀ ਨੂੰ ਕਹਿਣ ਗਿਆ ਸੀ, ਮੈਂ ਕਿਹਾ ਵੀ ਉਹ ਗਾਣੇ ਚ ਕਹਿੰਦਾ ਵੀ ਅਸੀਂ ਤੜਕੇ ਲੜਕੇ ਤੇ ਆਥਣੇ ਇੱਕੋ ਜੇ,
1: ਜੀ
2: ਤੇ ਮੈਂ ਕਿਹਾ ਵੀ ਅਸੀਂ ਆਥਣੇ ਲੜਕੇ ਤੇ ਤੜਕੇ ਇੱਕੋ ਜੇ ਹੁੰਦੇ
1: ਜੀ ਬਿਲਕੁਲ ਹੈ ਜੀ। ਕਿਆ ਬਾਤ ਹੈ,
0: ਬਿਲਕੁਲ ਜੀ,
1: ਕਿਆ ਬਾਤ ਹੈ,
0: ਸ਼ੁਕਰੀਆ
2: ਠੀਕ ਹੈ ਸੈਣੀ ਮਾਈ ਜੀ, ਸਤਿ ਸ਼੍ਰੀ ਅਕਾਲ,
1: ਸ਼ੁਕਰੀਆ
2: ਭਾਰਤ ਜੀ,
1: ਸਤਿ ਸ਼੍ਰੀ ਅਕਾਲ,
0: ਸਤਿ ਸ਼੍ਰੀ ਅਕਾਲ,
1: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ,
2: ਸਤਿ ਸ਼੍ਰੀ ਅਕਾਲ
1: ਜੀ। ਦੋਸਤੋ ਇਸਾਂ ਜੀ ਮੁਕੱਦਰ ਜੀ ਤੇ ਸੈਣੀ ਸਾਹਿਬ ਗੱਲਬਾਤ ਇੱਕ ਦੋ ਹੋਰ ਕਰ ਲਈਏ ਤੁਹਾਡੇ ਨਾਲ, ਸੀਬੀਆਈ ਦੀ ਜਾਂਚ ਜਾਂ ਹੋਰ ਸਾਰਾ ਮੁੱਦਾ ਚੱਲਦਾ ਸੀਗਾ ਤੇ ਮਨਜੀਤ ਸਿੰਘ ਸਿੱਧੂ ਪੁਰਾਣੇ ਪੱਤਰਕਾਰ ਜਿਹੜੇ ਨੇ ਜਾਂ ਮੰਤਰੀ ਭਗਵੰਤ ਮਾਨ ਦੇ ਬਚਪਨ ਦੇ ਜਿਹੜੇ ਦੋਸਤ ਨੇ, ਪਹਿਲਾਂ ਕਾਂਗਰਸ ਦੀ ਗੱਲ ਕਰ ਲਈਏ ਕਿ ਉਹਦੇ ਵਿੱਚ ਕਾਂਗਰਸ ਦੇ ਨਾਲ ਹੱਥ ਮਿਲਾ ਲਏ ਨੇ ਜੀ ਉਹਨਾਂ ਨੇ, OSD ਜਿਹੜੇ ਮਨਜੀਤ ਸਿੱਧੂ ਨੇ ਜੀ, ਮਾਨ ਸਾਹਿਬ ਦੇ ਬਹੁਤ।
0: ਮੈਂ ਤਾਂ ਸਮਝਦਾ ਜੀ, ਗੱਲ ਤਾਂ ਇਹ ਹੈਗਾ, ਮੈਂ ਤਾਂ ਇਹ ਸੋਚ ਰਿਹਾ ਜੀ ਤੁਸੀਂ ਜਿਸ ਹਿਸਾਬ ਨਾਲ ਭੂਮਿਕਾ ਬੰਨੀ ਹੈਗੀ ਆ ਜੀ, OSD ਜਿਹੜੇ ਆ ਬਚਪਨ ਦੇ ਦੋਸਤ ਹੈਗੇ ਸੀਗੇ ਤੇ ਸਰਕਾਰ ਤਾਂ ਬਣ ਗਈ 22 ਚ, ਤੇ ਲਿਲੜੀਆਂ ਕੱਢ ਕੇ ਉਹਨਾਂ ਨੂੰ 11 ਮਹੀਨੇ 12 ਮਹੀਨੇ ਬਾਅਦ ਜਿਹੜਾ ਹੈਗਾ ਆ ਉਹ 13 ਮਹੀਨੇ ਬਾਅਦ OST ਲਾਇਆ
1: ਜੀ,
0: ਤੇ ਉਹ ਵੀ 10 ਮਹੀਨੇ ਰੱਖਿਆ ਜੀ, ਇੰਨੀ ਨੇੜਤਾ ਤਾਂ ਹੈਗੀ ਸੀ ਤੇ ਫੇਰ ਤਾਂ ਬੰਦਾ ਛੱਡਦਾ ਹੀ ਨੀ ਜੀ।
1: ਨਹੀਂ ਤਾਂ ਉਹ ਤਾਂ ਮਜਬੂਰੀ ਸੀ ਨਾ, ਕੋਈ ਲਾਗਲਾ ਲੱਭਦਾ ਨੀ ਸੀ, ਹੁਣ ਲਾਗਲਾ ਲੱਭਿਆ ਤਾਂ ਉਹ ਦੂਰ ਭੱਜਿਆ ਫਿਰਦਾ ਜੀ,
0: ਪਤਾ ਨੀ ਜੀ ਕੀ ਗੱਲ ਹੈਗੀ ਆ। ਪਰ ਸਾਹਿਬ ਜਦੋਂ ਬੰਦਾ ਨਾ ਰਾਜਨੀਤੀ ਜਾ ਜਾਂਦਾ ਹੈਗਾ ਆ ਤੇ ਫੇਰ ਉਹਦੀਆਂ ਸਾਰਿਆਂ ਦੀਆਂ ਆਪਣੀਆਂ ਆਪਣੀਆਂ ਐਕਸਪੈਕਟੇਸ਼ਨ ਹੋ ਜਾਂਦੀਆਂ
1: ਜੀ,
0: ਜਿਹੜਾ ਨੇੜੇ ਦਾ ਸੱਜਣ ਹੁੰਦਾ ਆ ਨਾ ਤੇ ਉਹਨੂੰ ਤਾਂ ਪਤਾ ਹੀ ਹੁੰਦਾ ਆ ਨਾ ਵੀ ਆਹ ਦੇਖੋ ਇਹਦਾ ਤਾਂ ਟੋਲਰ ਲੱਗ ਗਿਆ, ਮੈਂ ਪਿੱਛੇ ਰਹਿ ਗਿਆ ਜੀ।
1: ਉਹ ਦੇਖੋ ਮਾਨ ਸਾਹਿਬ ਦੇ ਪਰਿਵਾਰ ਦੇ ਵਿੱਚ ਵੀ ਤਾਂ ਬੀਜੇਪੀ ਦੇ ਵਿੱਚ ਸੈਣੀ ਸਾਹਿਬ ਚਲੇ ਗਏ ਨੇ, ਉਹ ਤਾਂ ਬਹੁਤ ਪਰਿਵਾਰਕ ਮੈਂਬਰ ਨੇ ਜੀ।
0: ਹਾਂਜੀ
1: ਜੀ,
0: ਸਭ ਦੀਆਂ ਆਪਣੀਆਂ ਆਪਣੀਆਂ ਐਕਸਪੈਕਟੇਸ਼ਨ ਹੋ ਜਾਂਦੀਆਂ ਨਾ ਜੀ, ਸੋ ਇਸ ਕਰਕੇ ਹੁਣ ਦੇਖੋ ਅੱਜ ਇੱਕ ਸੀਨੀਅਰ ਜਰਨਲਿਸਟ ਅੱਜ ਗੱਲ ਕਰ ਰਹੇ ਸੀ ਕਿ ਭਾਈ ਇਹ ਜਿਹੜਾ ਬੰਦਾ ਗਿਆ ਆ ਇਹ ਗਿਆ ਕਿਤੇ ਇਹ ਚਣਾਕਿਆ ਨੀਤੀ ਨਾਲ ਤਾਂ ਨੀ ਭੇਜਿਆ ਗਿਆ, ਵੀ ਜੀ ਇੰਨੀ ਡੇਟ ਤਾਂ ਹੈਗੀ ਸੀ ਤੇ ਉਹਦਾ ਦੂਜੇ ਪਾਰਟੀ ਜਾਣ ਦਾ ਕੋਈ ਹੈ ਨੀ ਸੀ ਜੀ, ਤੇ ਜੇ ਮਤਲਬ ਗਏ ਹੈਗੇ ਆ ਤੇ ਉੱਥੇ ਕਾਂਗਰਸ ਦੇ ਵਿੱਚ ਜਿਹੜਾ ਉੱਥੇ ਅੱਗੇ ਇੱਕ ਸੀਟ ਦੇ ਉੱਤੇ 10-10 ਕੈਂਡੀਡੇਟ ਪਹਿਲਾਂ ਹੀ ਬੈਠੇ ਆ ਜੀ, ਤੇ ਨਵੇਂ ਆਏ ਨੂੰ ਕੀ ਮਿਲਣਾ।
1: ਬਿਲਕੁਲ ਹੈ ਜੀ,
0: ਸੋ ਇਸ ਕਰਕੇ ਜਿਹੜਾ ਆ ਜੀ ਲੱਗਦਾ ਆ ਵੀ ਇਹ ਆਪਣਾ ਹਰ ਇੱਕ ਬੰਦੇ ਨੂੰ ਫਿਊਚਰ ਤੈਅ ਕਰਨ ਦਾ ਹੱਕ ਆ ਜੀ, ਤੇ ਹੁਣ ਉਹਨਾਂ ਦਾ ਰਾਜਨੀਤੀ ਕਰਨ ਨੂੰ ਦਿਲ ਕਰਦਾ ਹੋਊਗਾ ਜੀ, ਅਦਰਵਾਈਜ਼ ਜਿਹੜੀ ਇਹ ਗੱਲ ਆਹ ਹੈ ਨਾ ਜੀ ਵੀ OSD ਹੈਗੇ ਸੀ ਤੇ ਬਹੁਤ ਨੇੜੇ ਹੈਗੇ ਸੀ ਤੇ ਬਚਪਨ ਦੇ ਦੋਸਤ ਹੈਗੇ ਸੀ, ਉਹ ਸਾਰੀਆਂ ਗੱਲਾਂ ਜਿਹੜੀਆਂ ਪਿੱਛੇ ਰਹਿ ਗਈਆਂ ਜਦੋਂ ਅਗਲੇ ਬੰਦੇ ਨੇ ਦਿੱਲੀ ਵਾਲਿਆਂ ਦੇ ਕਹਿਣ ਤੇ ਇਹਨੂੰ ਤੋਰਿਆ ਗਿਆ ਸੀਗਾ, ਤੇ ਭਗਵੰਤ ਮਾਨ ਹੋਣਾ ਨੇ ਜਦੋਂ ਸਟੈਂਡ ਹੀ ਨੀ ਲਿਆ ਸੀ ਆਪਣੇ ਯਾਰ ਮਿੱਤਰ ਲਈ, ਤੇ ਹੁਣ ਯਾਰ ਮਿੱਤਰ ਇਹ ਜਿਹੜਾ ਨਾ ਜੀ ਰਾਜਨੀਤੀ ਦੇ ਵਿੱਚ ਜਿਹੜਾ ਇਹ ਪਿਆਰ ਹੁੰਦਾ ਉਹ ਡਬਲ ਸਾਈਡ ਹੀ ਹੁੰਦਾ ਹੈ, ਵਨ ਸਾਈਡ ਨਹੀਂ ਹੁੰਦਾ।
1: ਬਿਲਕੁਲ ਹੈ ਜੀ,
0: ਹਾਂਜੀ
1: ਪਿਆਰ ਤਾਂ ਕੁਰਸੀ ਨਾਲ ਹੁੰਦਾ ਜੀ ਸੱਚਾ,
0: ਬਿਲਕੁਲ ਜੀ ਕੁਰਸੀ ਨਾਲ, ਕੁਰਸੀ ਨਾਲ ਜਿਹੜਾ ਮੇਰਾ ਖਿਆਲ ਰੱਖੂਗਾ ਮੇਰਾ, ਮੈਂ ਉਹਦਾ ਖਿਆਲ ਰੱਖੂਗਾ, ਜਿਹੜਾ ਮੇਰਾ ਖਿਆਲ ਨਹੀਂ ਰੱਖੂਗਾ ਆਪਾਂ ਉਹਦਾ ਖਿਆਲ ਰੱਖ ਕੇ ਤਾਂ ਰੱਖਾਂਗੇ, ਬਸ ਇਹ ਸਿੱਧੇ ਜਿਹੜਾ ਹੈਗਾ ਬੜਾ ਸਪਸ਼ਟ ਜਿਹਾ ਮਤਲਬ ਪ੍ਰਿੰਸੀਪਲ ਹੁੰਦੇ ਰਾਜਨੀਤੀ ਦੇ।
1: ਬਿਲਕੁਲ ਹੈ ਜੀ,
0: ਹਾਂਜੀ।
1: ਤੇ ਸੈਣੀ ਸਾਹਿਬ ED ਮਾਮਲੇ ਦੇ ਵਿੱਚ ਮੁੱਖ ਮੰਤਰੀ ਦੇ ਜਿਹੜੇ ਨੇ ਪੰਜਾਬ ਦੇ OSD ਰਾਜਵੀਰ ਸਿੰਘ ਘੁਮਾਣ ਜਿਹੜੇ ਨੇ ਉਹਨਾਂ ਦੇ ਖਿਲਾਫ ਚਲੋ ਕੋਰਟ ਦੇ ਵਿੱਚ ਕੁਝ ਡਿਸੀਜਨ ਆਏ ਕਿ ਇਹਨਾਂ ਦੇ ਉੱਤੇ ਐਕਸ਼ਨ ਨਹੀਂ ਲੈਣਾ ਜ਼ਿਆਦਾ ਸਟਰੋਂਗ, ਪਰ ਮਨੀ ਲਾਂਡਰਿੰਗ ਮਾਮਲੇ ਦੇ ਵਿੱਚ ਉਹਨਾਂ ਦੇ ਉੱਤੇ ਕੇਸ ਦਰਜ ਕਰ ਲਿਆ ਜੀ ED ਨੇ।
0: ED ਨੇ ਕਰ ਰਿਹਾ ਜੀ, ਅਜੇ ਤਾਂ ਇੱਕ ਹੋਰ ਹੈਗਾ ਆ ਜਿਹੜਾ 500 ਕਰੋੜ ਦਾ ਘਪਲਾ ਦੱਸਦੇ ਹੈਗੇ ਆ ਜੀ, ਇਹਦੇ ਤੇ ਵੀ ਐਪਲੀਕੇਸ਼ਨ ਆਈ ਆ
1: ਜੀ,
0: ਪਹਿਲਾਂ ਮੈਂ ਇਹਦੇ ਤੇ ਦੱਸਦੇ ਆ ਜੀ।
1: CBI ਜਾਂਚ ਕਿਉਂ ਜੀ?
0: ਉਹ ਇਹ ਹੈਗਾ ਆ PWD ਦੀਆਂ ਸੜਕਾਂ ਹੈਗੀਆਂ ਸੀਗੀਆਂ ਤੇ ਮੰਡੀ ਬੋਰਡ ਦੀਆਂ ਸੜਕਾਂ
1: ਜੀ,
0: ਉਹ ਜਿਹੜਾ ਆ ਸੜਕਾਂ ਪਹਿਲਾਂ ਹੀ ਬਣੀਆਂ ਆਈਆਂ ਹੈਗੀਆਂ ਸੀਗੀਆਂ ਤੇ ਮੁੱਖ ਮੰਤਰੀ ਨੇ ਕਿਤੇ ਕਹਿਤਾ ਵੀ ਅਸੀਂ ਸੜਕਾਂ ਇਹ ਬਣਾ ਦੇਣੀਆਂ ਆ ਜੀ, ਤੇ ਇਹਨਾਂ ਦੇ ਮਤਲਬ ਦੁਬਾਰਾ ਟੈਂਡਰ ਕੱਢ ਦਿੱਤੇ
1: ਜੀ,
0: ਉਹ ਬਣੀਆਂ ਸੜਕਾਂ ਦੇ ਟੈਂਡਰ ਦੁਬਾਰਾ ਨਿਕਲਿਆ ਏ, ਤੇ ਇਹ ਪੇਮੈਂਟਾਂ ਬਿਨਾਂ ਕੀ ਕੰਮ ਕੀਤੇ ਇਹ ਪੇਮੈਂਟਾਂ ਹੋ ਗਈਆਂ ਜੀ
1: ਜੀ।
0: ਹੁਣ ਪਤਾ ਨੀ ਸਰ ਇਹਦੇ ਵਿੱਚ ਜਿਹੜਾ ਆ ਕਿਹਨੇ ਚੈੱਕ ਕੀਤਾ ਹੋਊਗਾ, ਕਿੱਦਾਂ ਚੈੱਕ ਕੀਤਾ ਹੋਊਗਾ, ਤੇ ਪੇਮੈਂਟ 500 ਕਰੋੜ ਰੁਪਇਆ ਕੋਈ ਥੋੜੀ ਨੀ ਹੁੰਦੀ ਜੀ।
1: ਬਿਲਕੁਲ ਹੈ ਜੀ,
0: ਸੋ ਇਸ ਕਰਕੇ 500 ਕਰੋੜ ਰੁਪਏ ਦੀ ਪੇਮੈਂਟ ਜਿਹੜੀ ਆ ਉਹ ਗਈ ਆ ਜੀ, ਤੇ ਹਾਈ ਕੋਰਟ ਦੇ ਵਿੱਚ ਉਹਦੇ ਵਾਸਤੇ ਵੀ CBI ਜਾਂਚ ਦੀ ਮੰਗ ਹੋਣ ਲੱਗੀ ਆ ਜੀ, ਕਿ ਇੱਥੇ ਦੀ ਜਿਹੜੀ ਸਟੇਟ ਏਜੰਸੀ ਆ ਉਹਨੇ ਤਾਂ ਕੁਛ ਚੈੱਕ ਕਰਨਾ ਨੀ ਜੀ
1: ਜੀ,
0: ਤੇ ਰਾਜਵੀਰ ਘੁੰਮਣ ਦੇ ਉੱਤੇ ਜਿਹੜਾ ਹੈਗਾ ਆ ED ਨੇ ਮਨੀ ਲਾਂਡਰਿੰਗ ਦਾ ਪਰਚਾ ਦਰਜ ਕਰ ਲਿਆ ਆ ਜੀ।
1: ਜੀ,
0: ਹੁਣ ਇਹ ਦੋਨੇ ਕੇਸ ਜਿਹੜੇ ਇੰਟਰਕਨੈਕਟਡ ਹੋ ਗਏ ਜੀ
1: ਜੀ,
0: ਇਹ ਜਿਹੜੇ ਕੱਲ ਤੱਕ ਡੀਕਾ ਮਾਰਦੇ ਸੀ ਨਾ ਉਹਨੂੰ ਰਾਹਤ ਮੰਗਦੇ ਸੀ, ਉਹ ਤਾਂ ਇਹਨਾਂ ਦਾ ਜਿਹੜਾ ਹੈਗਾ ਆ ਕੰਮ ਸਗੋਂ ਔਖਾ ਹੋ ਗਿਆ ਜੀ।
1: ਬਿਲਕੁਲ
0: ਹਾਂਜੀ, ਇਹ ਜਿਹੜਾ ਸੁਪਰੀਮ ਕੋਰਟ ਗਏ ਆ ਉਹਦੇ ਨਾਲ ਤਾਂ ਕੰਮ ਜਿਆਦਾ ਔਖਾ ਹੋਇਆ ਜੀ, ਕਿਉਂਕਿ ਹੁਣ ਤਾਂ ਸਰੈਂਡਰ ਵੀ ਕਰਨਾ ਪੈਣਾ ਹੈਗਾ ਆ ਜੀ, ਤੇ ਸਰੈਂਡਰ ਕਰਕੇ ਤੇ ਕਿਉਂਕਿ ਇਨਵੈਸਟੀਗੇਸ਼ਨ ਜੁਆਇਨ ਕਰਨੀ ਆ ਜੀ,
1: ਜੀ
0: ਤੇ ਈਡੀ ਦੇ ਜਾ ਕੇ ਤੇ ਜਾਂ ਸੀਬੀਆਈ ਨੇ ਦੋਨਾਂ ਦੇ ਵਿੱਚੋਂ ਕਿਸੇ ਨੇ ਜਾ ਕੇ ਇਹ ਗੱਲ ਕਹਿਤੀ ਕਿ ਸਾਨੂੰ ਕਸਟੋਡੀਅਲ ਇੰਟਰੋਗੇਸ਼ਨ ਚਾਹੀਦੀ ਆ, ਤੇ ਸੁਪਰੀਮ ਕੋਰਟ ਡਿਨਾਈ ਥੋੜਾ ਕਰੂਗਾ,
1: ਨਹੀਂ ਕਰੂਗਾ ਜੀ। ਈਡੀ ਸੈਣੀ ਸਾਹਿਬ ਪਿੱਛਾ ਛੱਡਦੀ ਨੀ, ਨਜ਼ਰ ਆਉਂਦੀ ਆ, ਦੇਖ ਲਓ ਹੁਣੇ ਉਹਨੇ ਖਬਰ ਆ ਗਈ ਹੈ। ਹੁਣ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਉੱਤੇ ਈਡੀ ਦੀ ਅੱਖ ਹੈ, ਨਿਸ਼ਾਨਾ ਬਣਾ ਲਿਆ ਉਹਨਾਂ ਨੇ ਪੱਕਾ, ਕਹਿੰਦੇ ਤੀਰ ਨਿਸ਼ਾਨੇ ਤੇ ਲਾਉਣਾ, ਤੇ PCA ਪ੍ਰਧਾਨ ਅਮਰਜੀਤ ਮਹਿਤਾ ਦੇ ਨਾਮ ਦੀ ਗੂੰਜ ਜਿਹੜੀ ਹੈ ਪੈ ਰਹੀ ਹੈ ਜੀ।
0: ਬਿਲਕੁਲ ਜੀ, ਉਹਦੇ ਵਿੱਚ ਵੀ ਤਾਂ ਘਪਲਾ ਹੋਇਆ ਹੀ ਹੈਗਾ ਜੀ,
1: ਜੀ
0: ਸੋ ਇਸ ਕਰਕੇ ਸਰਕਾਰ ਹੀ ਜਿਹੜੀ ਇਮਾਨਦਾਰੀ ਦਾ ਟੈਗ ਲੈ ਕੇ, ਇਮਾਨਦਾਰੀ ਦਾ ਟੈਗ ਕਦੋਂ ਲਾਉਣਾ ਪੈਂਦਾ ਜੀ,
1: ਜੀ
0: ਉਹ ਉਸ ਵੇਲੇ ਲਾਉਣਾ ਪੈਂਦਾ ਹੈਗਾ ਆ ਕਿ ਜਦੋਂ ਆਪਾਂ ਇਮਾਨਦਾਰ ਨਾ ਹੋਈਏ, ਨਹੀਂ ਤਾਂ ਆਪਾਂ ਕਿੰਨੇ ਕੁ ਬੰਦੇ ਜਿਹੜੇ ਹੈਗੇ ਅਸੀਂ ਬੇਈਮਾਨ ਆ ਜੀ, ਪਰ ਅਸੀਂ ਤਾਂ ਮਤਲਬ ਜਿਹੜਾ ਹੈਗਾ ਜੇ ਅਸੀਂ ਇਮਾਨਦਾਰੀ ਦਾ ਟੈਗ ਨਹੀਂ ਲਾਇਆ, ਦੈਟ ਡਸ ਨਾਟ ਮੀਨ ਕਿ ਅਸੀਂ ਬੇਈਮਾਨ ਆ।
1: ਬਿਲਕੁਲ,
0: ਸੋ ਇਸ ਕਰਕੇ ਜਿਹੜਾ ਹੈਗਾ ਆ ਵੀ ਜਦੋਂ ਟੈਗ ਲਾਉਂਦਾ ਨਾ ਬੰਦਾ, ਉਹ ਇਸ ਕਰਕੇ ਲਾਉਂਦਾ ਹੈਗਾ ਆ, ਉਹ ਨਹੀਂ ਹੁੰਦਾ ਜਿਹੜਾ ਉਹ ਦਿਖਾਵਾ ਕਰ ਰਿਹਾ ਹੁੰਦਾ
1: ਜੀ। ਬਿਲਕੁਲ ਹੈ ਜੀ,
0: ਇਹ ਹਿਊਮਨ ਸਾਈਕੋਲੋਜੀ ਆ ਜੀ।
1: ਜੀ ਤੇ ਇਹਦੇ ਵਿੱਚ ਸੈਣੀ ਸਾਹਿਬ ਈਡੀ ਦੇ ਵੱਲੋਂ ਪਰਚਾ ਦਰਜ ਕਰਨ ਦੇ ਲਈ SSP ਨੂੰ ਫਿਰ ਪੱਤਰ ਲਿਖ ਦਿੱਤਾ, ਜੇ ਇੱਕ ਦੋ ਪੱਤਰਾਂ ਤੋਂ ਬਾਅਦ ਐਕਸ਼ਨ ਨਾ ਹੋਇਆ ਫਿਰ ਉਹੀ ਕੰਮ ਹੋ ਜੀ।
0: ਬਿਲਕੁਲ ਜੀ, ਏਦਾਂ ਹੀ ਚੱਲਣੀ ਪ੍ਰੋਸੈਸ ਜੀ।
1: ਜੀ
0: ਹੁਣ ਰਸਤੇ ਪੱਧਰੇ ਹੋ ਗਏ ਆ ਜੀ ਇਹਨਾਂ ਦੇ,
1: ਜੀ
0: ਤੇ ਉਹ ਮਿੱਤਰਾਂ ਦੇ ਦੋ ਹੀ ਟਿਕਾਣੇ ਜਾਂ ਠੇਕੇ ਜਾਂ ਥਾਣੇ ਵਾਲਾ ਕੰਮ ਆ, ਬਸ ਉਹੀ ਚੱਲਣਾ ਕੰਮ ਜੀ। ਸੋ ਇਸ ਕਰਕੇ ਇਹਨਾਂ ਦਾ ਇਹ ਜਦੋਂ ਇੱਕ ਵਾਰੀ ਕਰਪਸ਼ਨ ਜਿਹੜੀ ਆ ਰਿਵੀਲ ਹੋ ਗਈ ਤੇ ਫੇਰ ਪਤਾ ਹੀ ਆ ਜੀ ਵੀ ਸਾਰੇ ਬੰਦੇ ਇਨਵੋਲਵ ਹੈਗੇ ਸੀਗੇ ਜੀ ਇਥੋਂ, ਪਰ ਲੁੱਟ ਥੋੜੀ ਥੋੜਾ ਹੋਈ ਆ ਸਰ।
1: ਬਿਲਕੁਲ ਆ ਜੀ, ਬਿਲਕੁਲ
0: ਹਾਂਜੀ, ਲਗਭਗ ਜਿਹੜਾ ਆ ਭਾਈ ਪੌਣੇ 2 ਲੱਖ ਪੌਣੇ 3 ਲੱਖ ਕਰੋੜ ਰੁਪਇਆ ਜਿਹੜਾ ਆਇਆ ਕਿੱਥੇ ਲੱਗਿਆ, ਸਾਡੇ ਤਾਂ ਕਿਤੇ ਲੱਗਿਆ ਨੀ
1: ਜੀ।
0: ਸੋ ਇਸ ਕਰਕੇ ਇਨਫਰਾਸਟ੍ਰਕਚਰ ਤੇ ਤਾਂ ਕੋਈ ਲੱਗਿਆ ਨੀ ਜੀ,
1: ਜੀ
0: ਉਹ ਸਾਰੇ ਜਿਹੜੇ ਹੈਗੇ ਆ ਟਰੰਕ ਭਰ ਭਰ, ਝੋਲੇ ਭਰ ਭਰ, ਬੋਰੇ ਭਰ ਭਰ, ਏਦਾਂ ਹੀ ਗਏ ਜੀ।
1: ਜੀ ਵੈਸੇ ਸੈਣੀ ਸਾਹਿਬ ਔਜਲਾ ਸਾਹਿਬ ਕਹਿੰਦੇ ਨੇ ਲੋਕਾਂ ਦੀ ਸੇਵਾ ਕਰਦੇ ਹੋਏ ਖਰਚੇ ਕਿਹੜੇ ਘੱਟ ਹੁੰਦੇ ਨੇ ਜੀ, ਲੁੱਕ ਬਜਰੀ ਸੌਖੀ ਆ ਚੱਬਣੀ ਪੈਂਦੀ ਹੈ ਜੀ, ਉਹਨੂੰ ਵੀ ਤਾਂ ਜ਼ੋਰ ਲਾਉਣਾ ਪੈਂਦਾ ਹੀ ਆ ਜੀ।
0: ਬਿਲਕੁਲ ਜੀ, ਬਿਲਕੁਲ ਇਹਦੇ ਵਿੱਚ ਕੋਈ ਸ਼ੱਕ ਨਹੀਂ ਜੀ, ਉਹਦੇ ਵਿੱਚ ਕੋਈ ਸ਼ੱਕ ਨਹੀਂ।
1: ਬਿਲਕੁਲ
0: ਹਾਂਜੀ,
1: ਤੇ ਸੈਣੀ ਸਾਹਿਬ
0: ਠੀਕ ਹੈ ਭਾਰਤ ਸਾਹਿਬ,
1: ਥੋੜਾ ਜਿਹਾ ਇੱਕ
0: ਖਰੀਦੀ ਕੋਈ,
1: ਹਾਂਜੀ ਇੱਕ ਗੱਲ ਕਰਕੇ ਫਿਰ ਮੈਂ ਆਗਿਆ ਲੈਣਾ ਤੁਹਾਡੇ ਤੋਂ। ਪਿਛਲੇ ਦਿਨਾਂ ਦਾ ਜੋ ਪ੍ਰੋਟੈਸਟ ਚੱਲ ਰਹੇ ਨੇ ਜਾਂ ਹੋਰ ਸਾਰੀਆਂ ਚੀਜ਼ਾਂ ਨੇ, ਉਹਦੇ ਵਿੱਚ ਸਾਬਕਾ ਮੁੱਖ ਮੰਤਰੀ ਮਮਤਾ ਬੈਨਰਜੀ ਉੱਪਰ ਜਿਹੜਾ ਅੱਜ ਚਾਕੂ ਦੇ ਨਾਲ ਹਮਲੇ ਦੀ ਜਿਹੜੀ ਹੈ ਕੋਸ਼ਿਸ਼ ਹੋਈ ਹੈ, ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਨੇ, ਜਦੋਂ ਆਪਾਂ ਕਹਿੰਦੇ ਹਾਂ ਨਾ ਬਹੁਤ ਵੱਡੇ ਪੱਧਰ ਦੇ ਉੱਤੇ ਹਜੂਮ ਇਕੱਠਾ ਹੁੰਦਾ ਹੈ, ਤੇ ਉਹਦੇ ਵਿੱਚ ਚੰਗੇ ਬੰਦੇ ਵੀ ਹੁੰਦੇ ਆ, ਮਾੜੇ ਵੀ ਹੁੰਦੇ ਆ, ਤੇ ਕੁਝ ਜਿਹੜੇ ਨੇ ਓਪੋਜੀਸ਼ਨ ਪਾਰਟੀਆਂ ਦੇ ਵੀ ਹੁੰਦੇ ਆ, ਤੇ ਕੁਝ ਹਮਾਇਤੀ ਤੇ ਕੁਝ ਦੁਸ਼ਮਣ ਵੀ ਨਾਲ ਹੀ ਹੁੰਦੇ ਆ, ਕਿਵੇਂ ਦੇਖਦੇ ਹੋ ਸਾਰਾ ਕੁਝ ਕੀ ਚੱਲ ਰਿਹਾ ਜੀ?
0: ਭਾਰੇ ਸਾਹਿਬ ਏਦਾਂ ਆ, ਉਹ ਇਹ ਸਰਕਾਰ ਦੇ ਸਮਰਥਕ ਵੀ ਹੋ ਸਕਦੇ ਹੈਗੇ ਆ ਤੇ ਸਰਕਾਰ ਦੇ ਵਿਰੋਧੀ ਵੀ ਹੋ ਸਕਦੇ ਆ, ਵੀ ਇਸ ਵੇਲੇ ਕੋਈ ਕਰਜਾ ਨਾ ਤੇ ਇਹਨਾਂ ਦਾ
1: ਲੱਗਣਾ,
0: ਇਹਨਾਂ ਦੇ ਸਮਰਥਕ ਸੀ
1: ਜੀ।
0: ਸੋ ਇਸ ਕਰਕੇ ਜਦੋਂ ਏਡੀ ਵੱਡੀ ਭੀੜ ਹੁੰਦੀ ਹੈ, ਭੀੜ ਦਾ ਦਿਮਾਗ ਨਹੀਂ ਹੁੰਦਾ, ਤੇ ਇਸ ਕਰਕੇ ਉਹ ਫੇਰ ਮੁੜ ਕੇ ਉਹਦੇ ਵਿੱਚ ਇਹੋ ਜਿਹੇ ਐਲੀਮੈਂਟ ਹੁੰਦੇ ਹੀ ਹੁੰਦੇ ਆ ਜੀ।
1: ਬਿਲਕੁਲ ਆ ਜੀ, ਦਰੁਸਤ ਹੈ।
0: ਸੋ ਸਿਆਣੇ ਬੰਦਿਆਂ ਦੀ ਤਦ ਹੀ ਕਹਿੰਦੇ ਭੀੜ ਨਹੀਂ ਹੁੰਦੀ
1: ਜੀ,
0: ਤੇ ਭੀੜ ਚ ਸਿਆਣਾ ਨੀ ਹੁੰਦਾ ਜੀ, ਤੇ ਇਸ ਕਰਕੇ ਰਾਹੁਲ ਗਾਂਧੀ ਹੁਣੀ ਤਾਂ ਭੀੜ ਚ ਤੁਰੇ ਫਿਰਦੇ ਆ ਜੀ, ਇਸੇ ਕਰਕੇ ਤੁਸੀਂ ਮੈਨੂੰ ਕਹਿੰਦੇ ਇਹ ਬੰਦਾ ਬੜਾ ਸਿਆਣਾ, ਮੈਂ ਨੀ ਮੰਨਦਾ। ਹਾਂਜੀ
1: ਜੀ। ਦੋਸਤੋ ਇਸ ਸਾਂਝੀ ਐਡਵੋਕੇਟ ਰਾਜਨ ਸੈਣੀ ਸਾਹਿਬ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ, ਗੱਲਬਾਤ ਕਰਨੀ ਚਾਹੁੰਦਾ ਤਾਂ ਨਿੱਘਾ ਸਵਾਗਤ ਹੈ, ਤੇ ਆਪਣੇ ਕੋਲ ਜੇ ਸਮਾਂ ਅੱਜ ਕਾਫੀ ਹੈ ਕਿਉਂਕਿ ਖਬਰਾਂ ਸਾਰੀਆਂ ਜਿਹੜੀਆਂ ਨੇ ਪੰਜਾਬ ਦੀਆਂ, ਅੱਜ ਸਵੇਰ ਦਾ ਜੋ ਮੁੱਦਾ ਪੰਜਾਬ ਦੇ ਵਿੱਚ ਚੱਲਿਆ ਕਿਤੇ ਨਾ ਕਿਤੇ ਉਹਦੇ ਥੱਲੇ ਹੀ ਦੱਬੀਆਂ ਗਈਆਂ ਨੇ, ਜ਼ਿਆਦਾ ਵੱਡਾ ਮੁੱਦਾ ਜਿਹੜਾ ਹੈ ਬਣ ਗਿਆ। ਤੇ ਇੰਟਰਨੈਸ਼ਨਲ ਖਬਰਾਂ ਦੇ ਵੱਲ ਨੂੰ ਵੀ ਝਾਤ ਮਾਰਦੇ ਹਾਂ ਤੇ ਨਾਲ ਨਾਲ ਇੱਕ ਦੋ ਖਬਰਾਂ ਜਿਹੜੀਆਂ ਨੇ ਪੰਜਾਬ ਦੀਆਂ ਉਹਨਾਂ ਨੂੰ ਵੀ ਲੈਂਦੇ ਹਾਂ, ਤੇ ਨਾਲ ਨਾਲ ਜ਼ਿੰਦਗੀ ਦੇ ਬਾਰੇ ਅੱਜ ਗੱਲਾਂ ਬਾਤਾਂ ਤੁਹਾਨੂੰ ਕਦੇ ਕਦੇ ਮੌਕਾ ਮਿਲ ਜਾਂਦਾ ਤੇ ਉਹਨਾਂ ਦੀ ਵੀ ਬਾਤ ਪਾਉਂਦੇ ਹਾਂ। ਤੇ ਨਾਲ ਨਾਲ ਤੁਹਾਡੇ ਬਹੁਤ ਸਾਰੇ ਸੁਨੇਹੇ ਆ ਰਹੇ ਨੇ। ਗੁਜਰਾਤ ਦੇ ਵਿੱਚ ਬੈਲਟ ਪੇਪਰ ਨਾਲ ਹੋਈ ਚੋਣ ਦੇ ਵਿੱਚ ਵੀ ਭਾਜਪਾ ਦੀ ਜਿੱਤ ਹੋ ਗਈ ਹੈ ਤੇ ਅਮਿਤ ਸ਼ਾਹ ਨੇ ਰਾਹੁਲ ਗਾਂਧੀ ਦੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ। ਉਹ ਹੁਣ ਦੇਖੋ ਚਾਹੇ ਚਲੋ ਲੋਕਾਂ ਦੇ ਵਿੱਚ ਵੀ ਇਹ ਗੱਲ ਬਣ ਰਹੀ ਹੈ ਕਿ EVM ਨੂੰ ਜਿਹੜਾ ਹਟਾਇਆ ਜਾਵੇ ਤੇ ਬੈਲਟ ਪੇਪਰ ਦੇ ਉੱਤੇ ਜਿਹੜੀ ਹੈ ਚੋਣ ਕਰਵਾਈ ਜਾਵੇ, ਪਰ ਗੁਜਰਾਤ ਦੇ ਵਿੱਚ ਹੁਣ ਦੇਖੋ ਫਿਰ ਅਗਲੇ ਬੈਲਟ ਪੇਪਰ ਦੇ ਉੱਤੇ ਹੀ ਚੋਣ ਕਰਾ ਕੇ ਫਿਰ ਜਿੱਤ ਗਏ ਨੇ ਤੇ ਲੱਗਦਾ ਨਹੀਂ ਕਿ ਚਾਹੇ ਉਹ EVM ਹੋਵੇ ਤੇ ਚਾਹੇ ਉਹ ਬੈਲਟ ਪੇਪਰ ਹੋਣ, ਫਰਕ ਲੱਗਦਾ ਕੋਈ ਪੈਂਦਾ ਨਹੀਂ ਹੈ। ਤੇ ਇਸ ਤਰ੍ਹਾਂ ਹੀ ਜਿਹੜਾ ਆਪ MLA ਮਨਵਿੰਦਰ ਸਿੰਘ ਗਿਆਸਪੁਰਾ ਦੇ ਵਿਰੁੱਧ ਸ੍ਰੀ ਦਰਬਾਰ ਸਾਹਿਬ ਦੇ ਉੱਤੇ ਪ੍ਰਬੰਧਕਾਂ ਦੇ ਵੱਲੋਂ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ ਤੇ ਸਿੱਖ ਸੰਸਥਾਵਾਂ ਦੇ ਖਿਲਾਫ ਇਤਰਾਜ਼ਯੋਗ ਟਿੱਪਣੀਆਂ ਦਾ ਦੋਸ਼ ਜਿਹੜਾ ਉਹਦੇ ਉੱਤੇ ਲੱਗਿਆ। ਨਾਲ ਹੀ ਜਿਹੜਾ ਸਾਊਦੀ ਅਰਬ ਦੇ ਵਿੱਚ ਭਾਰਤੀਆਂ ਨੂੰ ਚੌਕਸ ਰਹਿਣ ਦੀ ਜਿਹੜੀ ਸਲਾਹ ਦੇ ਦਿੱਤੀ ਗਈ ਹੈ ਕਿਉਂਕਿ ਹਵਾਈ ਹਮਲੇ ਦੇ ਵੇਲੇ ਘਰਾਂ ਦੇ ਅੰਦਰ ਰਹਿਣ ਦੇ ਲਈ ਕਿਹਾ ਗਿਆ ਹੈ। ਰਿਆਦ ਹਵਾਈ ਅੱਡੇ ਦੇ ਉੱਤੇ ਹਮਲੇ ਦੇ ਵਿੱਚ ਇੱਕ ਭਾਰਤੀ ਦੀ ਮੌਤ ਜਿਹੜੀ ਹੋਈ ਦੱਸੀ ਜਾ ਰਹੀ ਹੈ। ਸਾਊਦੀ ਅਰਬ ਦੇ ਵਿੱਚ ਵਿਗੜ ਰਹੇ ਸੁਰੱਖਿਆ ਹਾਲਾਤਾਂ ਦੇ ਮੱਦੇਨਜ਼ਰ ਭਾਰਤ ਨੇ ਉੱਥੇ ਰਹਿ ਰਹੇ ਆਪਣੇ ਨਾਗਰਿਕਾਂ ਨੂੰ ਸ਼ਾਂਤ ਰਹਿਣ ਤੇ ਚੌਕਸ ਰਹਿਣ ਦੀ ਸਲਾਹ ਦਿੱਤੀ ਹੈ। ਭਾਰਤੀ ਦੂਤਾਵਾਸ ਨੇ ਕਿਹਾ ਕਿ ਹਵਾਈ ਹਮਲੇ ਦੀ ਸਥਿਤੀ ਦੇ ਵਿੱਚ ਲੋਕ ਘਰਾਂ ਦੇ ਅੰਦਰ ਹੀ ਰਹਿਣ ਤੇ ਸਥਾਨਕ ਅਧਿਕਾਰੀਆਂ ਦੀਆਂ ਹਦਾਇਤਾਂ ਦੀ ਪਾਲਣਾ ਕਰਨ। ਲੋਕਾਂ ਨੂੰ ਮੌਜੂਦਾ ਘਟਨਾਵਾਂ ਦੇ ਨਾਲ ਸੰਬੰਧਿਤ ਵੀਡੀਓ ਜਾਂ ਖ਼ਬਰਾਂ ਅੱਗੇ ਸਾਂਝੀਆਂ ਕਰਨ ਤੋਂ ਵੀ ਗੁਰੇਜ਼ ਕਰਨ ਦੇ ਲਈ ਕਿਹਾ ਗਿਆ ਹੈ। ਸਾਊਦੀ ਅਰਬ ਦੇ ਵਿੱਚ ਜਮਨ ਦੇ ਈਰਾਨ ਸਮਰਥਿਤ ਜਿਹੜੇ ਨੇ ਹੂਤੀ ਬਾਗੀਆਂ ਵੱਲੋਂ ਡਰੋਨਾਂ ਅਤੇ ਮਿਜ਼ਾਈਲਾਂ ਨਾਲ ਹਮਲੇ ਕੀਤੇ ਜਾ ਰਹੇ ਨੇ। 10 ਅਕਤੂਬਰ ਨੂੰ ਬੀਤੇ ਚ ਰਿਆਦ ਦੇ ਕਿੰਗ ਖਾਲਿਦ ਕੌਮਾਂਤਰੀ ਹਵਾਈ ਅੱਡੇ ਦੇ ਉੱਤੇ ਹੋਏ ਹਮਲੇ ਚ ਇੱਕ ਭਾਰਤੀ ਨਾਗਰਿਕ ਜਿਹੜਾ ਹੈ ਉਹ ਮੁਹੰਮਦ ਯੂਸਫ ਅਲੀ ਦੀ ਮੌਤ ਹੋਈ ਹੈ ਤੇ 11 ਭਾਰਤੀਆਂ ਦੇ ਸਮੇਤ ਕਈ ਲੋਕ ਉੱਥੇ ਜ਼ਖਮੀ ਵੀ ਹੋਏ ਦੱਸੇ ਗਏ ਨੇ। ਇਸੇ ਤਰ੍ਹਾਂ ਹੀ ਜਿਹੜਾ ਕੈਨੇਡਾ ਦੀ ਗੱਲ ਕਰ ਲਈਏ ਤੇ ਕੈਨੇਡਾ ਦੇ ਵਿੱਚ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਦੇ ਕਾਰਨ ਕੈਨੇਡਾ ਤੋਂ ਭਾਰਤ ਦੇ ਹਵਾਈ ਕਿਰਾਇਆਂ ਦੇ ਵਿੱਚ ਵਾਧਾ ਦੱਸਿਆ ਜਾ ਰਿਹਾ। ਚੋਣਾਂ ਦੇ ਰੰਗ ਢੰਗ ਵੇਖਣ ਦੇ ਲਈ ਪ੍ਰਵਾਸੀ ਜਿਹੜੇ ਨੇ ਭਾਰਤੀ ਜਨਵਰੀ ਦੀਆਂ ਟਿਕਟਾਂ ਕਟਾ ਰਹੇ ਨੇ ਤੇ ਬੁੱਕ ਕਰਵਾਉਣ ਦੇ ਵਿੱਚ ਲੱਗੇ ਹੋਏ ਨੇ। ਪੰਜਾਬ ਦੇ ਵਿੱਚ ਅਗਲੇ ਸਾਲ ਦੇ ਪਹਿਲੇ ਮਹੀਨੇ ਦੇ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਰੰਗ ਢੰਗ ਵੇਖਣ ਲਈ ਕੈਨੇਡਾ ਵਾਸੀ ਜਿਹੜੇ ਨੇ ਭਾਰਤੀਆਂ ਦੇ ਮਨਾਂ ਦੇ ਵਿੱਚ ਪੂਰਾ ਕਹਿੰਦੇ ਉਤਸ਼ਾਹ ਨਜ਼ਰ ਆ ਰਿਹਾ। ਸੰਕੇਤ ਉਹਨਾਂ ਦੇ ਮਨਾਂ ਦੇ ਮਿਲ ਰਹੇ ਨੇ। ਇਸ ਦਾ ਸਬੂਤ ਕੈਨੇਡਾ ਤੋਂ ਭਾਰਤ ਦੇ ਹਵਾਈ ਕਿਰਾਇਆਂ ਦੇ ਵਿੱਚ ਜਿਹੜਾ ਹੋਏ ਵੱਡੇ ਵਾਧੇ ਤੋਂ ਮਿਲਣ ਲੱਗ ਪਿਆ। ਚੋਣਾਂ ਦੇ ਵਿੱਚ ਹਿੱਸਾ ਲੈਣ ਜਾਂ ਰੰਗ ਢੰਗ ਵੇਖਣ ਦੇ ਸੰਕੇਤ ਦੀ ਗਵਾਹੀ ਦੇ ਵਿੱਚ ਇਹ ਤੱਥ ਭਰਦਾ ਹੈ ਕਿ ਬਹੁਤੀਆਂ ਏਅਰਲਾਈਨਾਂ ਦੇ ਕਿਰਾਏ ਦੇ ਵਿੱਚ ਵਾਧਾ 15 ਦਸੰਬਰ ਤੋਂ ਫਰਵਰੀ ਦੇ ਪਹਿਲੇ ਹਫ਼ਤੇ ਤੱਕ ਹੋਇਆ ਮਿਲਦਾ ਹੈ। ਟਿਕਟਾਂ ਬੁੱਕ ਕਰਦੇ ਕੁਝ ਏਜੰਟ ਇਹ ਦੱਸਣ ਤੋਂ ਨਹੀਂ ਝਿਜਕਦੇ ਨੇ ਕਿ ਇਸ ਵਾਧੇ ਦਾ ਕਾਰਨ ਪੰਜਾਬ ਦੀਆਂ ਜਿਹੜੀਆਂ ਵਿਧਾਨ ਸਭਾ ਚੋਣਾਂ ਨੇ। ਵੈਸੇ ਵੀ ਭਾਈ ਅੱਗ ਲੱਗੀ ਹੋਈ ਹੈ, ਇੱਥੇ ਫਿਊਲ ਜਾਂ ਮਹਿੰਗਾਈ ਇੰਨੀ ਵੱਡੇ ਪੱਧਰ ਤੇ ਵਧੀ ਹੋਈ ਹੈ ਤੇ ਜੋ ਕਹਿ ਲਓ ਕਿ ਕੰਮਾਂ ਕਾਰਾਂ ਦੇ ਹਾਲਾਤ ਨੇ ਉਹਦੇ ਕਰਕੇ ਹੈਗਾ ਹੀ ਆ। ਚਲੋ ਕਿਤੇ ਨਾ ਕਿਤੇ ਪਬਲਿਸਿਟੀ ਇਹਦੇ ਵਿੱਚ ਖ਼ਬਰ ਦੇ ਵਿੱਚ ਦਿਖ ਜਾਂਦੀ ਹੈ ਕਿ ਪੰਜਾਬ ਦੇ ਵਿੱਚ ਪਤਾ ਨਹੀਂ ਕਿਹੜਾ ਸੱਪ ਨਿਕਲਣਾ ਹੈ ਦੁਬਾਰਾ ਕਿ ਲੋਕ ਇੰਨੇ ਉਤਸ਼ਾਹ ਨੇ ਆਪਣੇ ਕੰਮ ਕਾਰ ਛੱਡ ਕੇ ਤੇ ਪੰਜਾਬ ਦੀਆਂ ਚੋਣਾਂ ਦੇਖਣ ਜਾਣਗੇ, ਅਗਲੇ ਕਬੱਡੀ ਨਾ ਦੇਖਣਗੇ ਇੱਥੇ ਬੈਠੇ। ਬੇਸ਼ੱਕ ਕੁਝ ਏਅਰਲਾਈਨਾਂ ਨੇ ਜੈੱਟ ਫਿਊਲ ਦੀ ਕੀਮਤ ਦੇ ਵਿੱਚ ਹੋਏ ਵਾਧੇ ਦੇ ਕਾਰਨ ਫਿਊਲ ਸੈਸ ਲਾ ਕੇ ਕਿਰਾਏ ਵਧਾਏ ਨੇ, ਪਰ ਤਾਰੀਖ ਵਾਰ ਚੈੱਕ ਕੀਤਿਆਂ ਹੀ ਉਸਦਾ ਜਿਹੜਾ ਅਸਰ ਅੱਧ ਦਸੰਬਰ ਤੋਂ ਪਹਿਲਾਂ ਤੇ ਫਰਵਰੀ ਦੇ ਪਹਿਲੇ ਹਫ਼ਤੇ ਤੋਂ ਬਾਅਦ ਵੀ ਜਿਹੜਾ ਨਜ਼ਰ ਆਉਂਦਾ ਹੈ। ਪਰ ਚੋਣਾਂ ਦੀ ਖਿੱਚ ਦਾ ਅਸਰ ਹੈ ਕਿ ਦਸੰਬਰ ਦੇ ਪਹਿਲੇ ਹਫ਼ਤੇ ਤੱਕ ਦੀ ਕੈਨੇਡਾ ਤੋਂ ਦਿੱਲੀ ਤੱਕ ਪ੍ਰਤੀ ਜਿਹੜੀ ਯਾਤਰਾ ਹੈ $1700 ਤੋਂ ਲੈ ਕੇ $1800 ਦੀ ਜਿਹੜੀ ਮਿਲਣ ਵਾਲੀ ਟਿਕਟ ਹੈ ਜਿਹੜੀ ਪਹਿਲਾਂ $900 ਤੱਕ ਹੁੰਦੀ ਸੀ ਉਸ ਤੋਂ ਅਗਲੇ ਦਿਨਾਂ ਜਾਣੀ ਕਿ ਅੱਧ ਦਸੰਬਰ ਤੋਂ ਸ਼ੁਰੂ ਹੋ ਕੇ ਜਨਵਰੀ ਦੇ ਆਖਰ ਤੱਕ ਦੀਆਂ ਤਾਰੀਖਾਂ ਲਈ $3000 ਤੱਕ ਜਿਹੜੀ ਆ ਪਹੁੰਚ ਗਈ ਹੈ ਤੇ ਅੱਗੋਂ ਤੋਂ ਘਟਦੀਆਂ ਜਾਂਦੀਆਂ ਜਿਹੜੀਆਂ ਨਜ਼ਰ ਨਹੀਂ ਆਉਂਦੀਆਂ। ਕੈਨੇਡਾ US ਟ੍ਰੇਡ ਵਾਰ ਦੀ ਜਿਹੜੀ ਗੱਲ ਚੱਲ ਰਹੀ ਹੈ ਨਾਲ ਨਾਲ ਵਪਾਰਕ ਤਣਾਅ ਦਰਮਿਆਨ ਕੈਨੇਡੀਅਨ AI ਕੰਪਨੀਆਂ ਨੇ ਅਮਰੀਕਾ ਦੇ ਨਾਲ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਅਮਰੀਕੀ ਸਰਕਾਰੀ ਪ੍ਰੋਜੈਕਟ ਛੱਡ ਕੇ ਕੈਨੇਡੀਅਨ ਰੱਖਿਆ ਯੂਰਪ ਤੇ ਤਾਈਵਾਨ ਦੇ ਵੱਲ ਨੂੰ ਜਿਹੜਾ ਕਦਮ ਵਧਾ ਰਹੀ ਹੈ। ਕੈਨੇਡਾ ਤੇ ਅਮਰੀਕਾ ਦੇ ਦਰਮਿਆਨ ਵੱਧ ਰਹੇ ਵਪਾਰਕ ਤਣਾਅ ਤੇ ਸਿਆਸੀ ਖਿੱਚੋਤਾਣ ਦਾ ਅਸਰ ਹੁਣ ਦੋਵਾਂ ਦੇਸ਼ਾਂ ਦੇ ਤਕਨਾਲੋਜੀ ਖੇਤਰ ਦੇ ਉੱਤੇ ਵੀ ਸਪਸ਼ਟ ਜਿਹੜਾ ਦਿਸਣ ਲੱਗ ਪਿਆ। ਕੈਨੇਡਾ ਦੀ ਆਰਟੀਫਿਸ਼ਲ ਇੰਟੈਲੀਜੈਂਸੀ ਜਿਹੜੀ ਹੈ AI ਕੰਪਨੀ ਕੇਸਵੇ ਨੇ ਜਿਹੜਾ ਅਮਰੀਕੀ ਸਰਕਾਰ ਦੇ ਨਾਲ ਜੁੜੇ ਕੰਮਾਂ ਤੋਂ ਪਿੱਛੇ ਹਟਣ ਦਾ ਜਿਹੜਾ ਵੱਡਾ ਫੈਸਲਾ ਲਿਆ। ਕਾਨੂੰਨੀ ਅਤੇ ਰੱਖਿਆ ਖੇਤਰ ਦੇ ਲਈ AI ਔਜ਼ਾਰ ਤਿਆਰ ਕਰਨ ਵਾਲੀ ਇਸ ਓਟਾਵਾ ਸਥਿਤ ਕੰਪਨੀ ਨੇ ਹੁਣ ਆਪਣਾ ਜਿਹੜਾ ਧਿਆਨ ਕੈਨੇਡਾ ਦੇ ਘਰੇਲੂ ਰੱਖਿਆ ਖੇਤਰ ਤੇ ਯੂਰਪ ਅਤੇ ਤਾਈਵਾਨ ਦੇ ਵਰਗੇ ਵਿਦੇਸ਼ੀ ਬਾਜ਼ਾਰਾਂ ਦੇ ਵੱਲ ਨੂੰ ਮੋੜ ਲਿਆ। ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ CEO ਅਲ ਵਿਜੀਅਰ ਨੇ ਜਿਹੜਾ ਖੁਲਾਸਾ ਕੀਤਾ ਹੈ ਕਿ ਅਮਰੀਕੀ ਰਾਸ਼ਟਰਪਤੀ ਟਰੰਪ ਦੇ ਵੱਲੋਂ ਕੈਨੇਡਾ ਨੂੰ 51ਵਾਂ ਰਾਜ ਬਣਾਉਣ ਦੇ ਬਾਰੇ ਦਿੱਤੇ ਬਿਆਨਾਂ ਤੇ ਤਣਾਅਪੂਰਨ ਵਪਾਰ ਰਵੱਈਏ ਨੇ ਉਨ੍ਹਾਂ ਨੂੰ ਇਹ ਕਦਮ ਚੁੱਕਣ ਦੇ ਲਈ ਮਜਬੂਰ ਕੀਤਾ। ਵਿਜੀਅਰ ਨੇ ਕਿਹਾ ਕਿ ਜਦੋਂ ਇਕ ਪਾਸੇ ਅਮਰੀਕਾ ਸਾਨੂੰ ਧਮਕੀਆਂ ਦੇ ਰਿਹਾ ਤਾਂ ਅਜਿਹੇ ਮਾਹੌਲ ਦੇ ਵਿਚ ਅਸੀਂ ਉਨ੍ਹਾਂ ਦੀਆਂ AI ਲੋੜਾਂ ਪੂਰੀਆਂ ਕਰਨ ਦੇ ਲਈ ਅੱਗੇ ਵਧਣ ਦੇ ਵਿਚ ਸਹਿਜ ਮਹਿਸੂਸ ਨਹੀਂ ਕਰਦੇ ਹਾਂ। ਇਹ ਫੈਸਲਾ ਕੰਪਨੀ ਦੇ ਲਈ ਆਰਥਿਕ ਤੌਰ ਦੇ ਉੱਤੇ ਵੱਡਾ ਝਟਕਾ ਵੀ ਸਾਬਤ ਹੋ ਸਕਦਾ ਹੈ। ਕੰਪਨੀ ਨੇ ਇੱਕ ਪ੍ਰਮੁੱਖ ਅਮਰੀਕੀ ਉਦਯੋਗਿਕ ਸੰਮੇਲਨ ਚ ਪੇਸ਼ਕਾਰੀ ਦੇ ਲਈ ਚੁਣੀਆਂ ਗਈਆਂ 8 ਕੰਪਨੀਆਂ ਦੇ ਵਿਚ ਥਾਂ ਬਣਾਈ ਸੀਗੀ ਜਿੱਥੇ 50 ਤੋਂ 100 ਮਿਲੀਅਨ ਡਾਲਰ ਤੱਕ ਦਾ ਨਿਵੇਸ਼ ਮਿਲਣ ਦੀ ਸੰਭਾਵਨਾ ਸੀ, ਪਰ ਕੈਨੇਡੀਅਨ ਕੰਪਨੀਆਂ ਨੇ ਇਸ ਵੱਡੇ ਨਿਵੇਸ਼ ਦੀ ਪਰਵਾਹ ਨਾ ਕਰਦਿਆਂ ਹੋਇਆ

ਜਿਹੜੀਆਂ ਸੁਰੱਖਿਆ ਦੇ ਬਾਰੇ ਸੋਚ ਰਿਹਾ ਪਰ ਉੱਥੇ ਜਿਹੜਾ ਮੁੱਦਾ ਹੈ ਅਡਾਨੀ ਅਬਾਨੀ ਦਾ ਜਾਂ ਬੀਜੇਪੀ ਦੇ ਨਾਲ ਬਣ ਜਾਂਦਾ ਤੇ ਉਹ ਮੁੱਦਾ ਕਿਤੇ ਨਾ ਕਿਤੇ ਫਿਰ ਹੋਰ ਹੀ ਪਾਸੇ ਨੂੰ ਰੰਗ ਜਿਹੜੀ ਹੈ ਰੰਗਤ ਮਿਲ ਜਾਂਦੀ ਉਸ ਚੀਜ਼ ਨੂੰ। ਪਰ ਇਹ ਸਾਰੀਆਂ ਡਾਟਾ ਜਾਂ ਸੇਫਟੀ ਜਿਹੜੀ ਅੱਜ ਦੀ ਡਿਜੀਟਲ ਦੁਨੀਆਂ ਹੈ ਉਹਦੇ ਵਿੱਚ ਬਹੁਤ ਇਹ ਚੀਜ਼ਾਂ ਦੇਖੀਆਂ ਜਾਂਦੀਆਂ ਨੇ। ਉੱਥੇ ਜੇ ਐਲਨ ਮਸਕ ਸਟਾਰਲਿੰਕ ਲੈ ਕੇ ਆਉਂਦਾ ਹੈ ਤੇ ਜਿਹੜਾ ਜੋ ਡਾਟਾ ਜਾਂ ਹੋਰ ਸਾਰੀਆਂ ਚੀਜ਼ਾਂ ਨੇ ਉਹਨਾਂ ਦਾ ਮੁੱਲ ਵੱਟਦੇ ਨੇ, ਉਹ ਬਹੁਤ ਵੱਡਾ ਵਪਾਰ ਕਰਦੇ ਆ ਇੱਕ ਦੂਸਰੇ ਮੁਲਕਾਂ ਨੂੰ ਜਿਹੜਾ ਪ੍ਰੋਵਾਈਡ ਕਰਾਉਂਦੇ ਆ, ਉਹਦੇ ਵਿੱਚ ਬਥੇਰਾ ਕੁਝ ਹੋ ਸਕਦਾ ਹੈ। ਇੱਥੇ ਤੱਕ ਕਿ ਤੁਹਾਡੇ ਸਟੋਰ ਵੀ ਜਿਹੜੇ ਨੇ ਉਹਨਾਂ ਨੂੰ ਵੀ ਜਿਹੜਾ ਕਹਿ ਸਕਦੇ ਆ ਕੈਪਚਰ ਕੀਤਾ ਜਾ ਸਕਦਾ। ਅੱਗੇ ਜਾ ਕੇ ਇੱਕ ਰਿਪੋਰਟ ਸਾਂਝੀ ਕਰਦੇ ਆ ਤੁਹਾਡੇ ਨਾਲ ਫਰਾਂਸ ਵਰਗੇ ਮੁਲਕਾਂ ਦੇ ਵਿੱਚ ਕੀ ਕੁਝ ਵਾਪਰ ਰਿਹਾ। ਇਸੇ ਤਰ੍ਹਾਂ ਹਾਲਾਂਕਿ ਕੈਨੇਡਾ ਸਰਕਾਰ ਨੇ ਡਾਟਾ ਸੈਂਟਰਾਂ ਤੇ ਸੁਪਰ ਕੰਪਿਊਟਿੰਗ ਦੇ ਵਿੱਚ ਨਿਵੇਸ਼ ਦੇ ਵਾਅਦੇ ਕੀਤੇ ਨੇ ਪਰ ਇਸ ਸਮਰੱਥਾ ਨੂੰ ਬਣਾਉਣ ਦੇ ਵਿੱਚ ਅਜੇ ਕਾਫੀ ਸਮਾਂ ਅਤੇ ਅਰਬਾਂ ਡਾਲਰ ਲੱਗਣਗੇ। ਦੂਜੇ ਪਾਸੇ ਕੈਨੇਡਾ ਦੇ ਵਿੱਚ AI ਕੰਪਨੀਆਂ ਦੇ ਲਈ ਫੰਡ ਜਿਹੜਾ ਇਕੱਠਾ ਕਰਨਾ ਇੱਕ ਵੱਡੀ ਚੁਣੌਤੀ ਬਣਿਆ ਹੋਇਆ। ਸਰਕਾਰੀ ਬੁਲਾਰਿਆਂ ਦਾ ਕਹਿਣਾ ਹੈ ਕਿ ਕੈਨੇਡੀਅਨ ਉੱਦਮੀਆਂ ਨੂੰ ਦੇਸ਼ ਛੱਡਣ ਦੀ ਲੋੜ ਨਹੀਂ ਪਵੇਗੀ ਤੇ ਸਰਕਾਰ ਖੁਦ ਸਥਾਨਕ ਕੰਪਨੀਆਂ ਦੀ ਮੁੱਖ ਖਰੀਦਦਾਰ ਬਣ ਕੇ ਜਿਹੜਾ ਸੀ ਸਹਿਯੋਗ ਦੇਵੇਗੀ। ਫਿਲਹਾਲ ਕੈਨੇਡਾ ਦੇ ਰੱਖਿਆ ਬਜਟ ਦੇ ਵਿੱਚ ਵਾਧੇ ਤੇ ਤੇਜ਼ੀ ਦੇ ਨਾਲ ਹੋ ਰਹੀ ਸਰਕਾਰੀ ਖਰੀਦ ਪ੍ਰਕਿਰਿਆ ਨੂੰ ਦੇਸ਼ ਦੇ AI ਉਦਯੋਗ ਦੇ ਲਈ ਇੱਕ ਮਹੱਤਵਪੂਰਨ ਪ੍ਰੀਖਿਆ ਦੇ ਵਜੋਂ ਦੇਖਿਆ ਜਿਹੜਾ ਜਾ ਰਿਹਾ ਹੈ। ਦੂਸਰੇ ਪਾਸੇ ਟਰੰਪ ਸਾਹਿਬ ਜਿਹੜੇ ਨੇ ਤੇ ਉਹ ਤਾਂ ਸੀਗੇ ਪਰ ਟਰੰਪ ਜੂਨੀਅਰ ਦੀ ਜਿਹੜੀ ਐਕਸ ਮੰਗੇਤਰ ਹੈ ਉਹਦੀਆਂ ਮੁਸ਼ਕਲਾਂ ਵੱਧ ਗਈਆਂ ਨੇ। ਗ੍ਰੀਸ ਦੇ ਵਿੱਚ ਅਮਰੀਕੀ ਰਾਜਦੂਤ ਅਹੁਦੇ ਦੇ ਉੱਤੋਂ ਹਟਾਉਣਗੇ ਹੁਣ ਟਰੰਪ ਸਾਹਿਬ ਇਹਨਾਂ ਨੂੰ, ਮਹਿੰਗੇ ਤੋਹਫੇ ਲੈਣ ਦੇਣ ਦਾ ਜਿਹੜਾ ਮੁੱਦਾ ਦੋਸ਼ ਲੱਗਿਆ। ਟਰੰਪ ਜਿਹੜੇ ਨੇ ਦੁਰਵਿਹਾਰ ਦੀਆਂ ਕਈ ਰਿਪੋਰਟਾਂ ਤੋਂ ਬਾਅਦ ਗ੍ਰੀਸ ਦੇ ਵਿੱਚ ਅਮਰੀਕੀ ਰਾਜਦੂਤ ਕਿਬਰਲੀ ਗਿਲਫੋਇਲ ਨੂੰ ਜਿਹੜਾ ਹਟਾਉਣ ਦੇ ਉੱਤੇ ਵਿਚਾਰ ਕਰ ਰਹੇ ਨੇ। ਟਰੰਪ ਉਹਨਾਂ ਰਿਪੋਰਟਾਂ ਦੀ ਨਿਗਰਾਨੀ ਕਰ ਰਹੇ ਨੇ ਜਿਨ੍ਹਾਂ ਦੇ ਵਿੱਚ ਦਾਅਵਾ ਕੀਤਾ ਗਿਆ ਕਿ ਗਿਲ ਫੋਇਲ ਜੋ ਕਿ ਟਰੰਪ ਦੇ ਵੱਡੇ ਪੁੱਤਰ ਡੋਨਲਡ ਟਰੰਪ ਜੂਨੀਅਰ ਦੀ ਮੰਗੇਤਰ ਸੀਗੀ, ਉਹਨੇ 4 ਸਾਲਾਂ ਤੱਕ ਰਾਜਦੂਤ ਦੇ ਵਜੋਂ ਮਹਿੰਗੇ ਤੋਹਫੇ ਸਵੀਕਾਰ ਕੀਤੇ ਨੇ ਤੇ ਆਪਣੀ ਨਿਯੁਕਤੀ ਦੀ ਪੁਸ਼ਟੀ ਹੋਣ ਤੋਂ ਪਹਿਲਾਂ ਪ੍ਰਸ਼ਾਸਨ ਦੇ ਅੰਕੜਿਆਂ ਦੇ ਨਾਲ ਜਾਣ ਪਛਾਣ ਦੇ ਬਦਲੇ ਪੈਸੇ ਦੀ ਮੰਗ ਕੀਤੀ ਹੈ। ਗਿਲ ਫੋਇਲ ਦੇ ਵਕੀਲਾਂ ਨੇ ਪੈਸੇ ਮੰਗਣ ਦੇ ਦੋਸ਼ਾਂ ਤੋਂ ਇਨਕਾਰ ਕੀਤਾ ਤੇ ਕਿਹਾ ਕਿ ਉਸ ਦੀ ਯਾਤਰਾ ਦੇ ਬਾਰੇ ਰਿਪੋਰਟਾਂ ਗੁੰਮਰਾਹਕੁਨ ਹਨ ਤੇ ਉਹਨਾਂ ਕਿਹਾ ਕਿ ਉਹਨੇ ਸੰਘੀ ਤੋਹਫੇ ਅਤੇ ਰਿਪੋਰਟਿੰਗ ਨਿਯਮਾਂ ਦੀ ਪਾਲਣਾ ਕੀਤੀ ਹੈ। ਇਹਨਾਂ ਰਿਪੋਰਟਾਂ ਨੇ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਨਾਰਾਜ਼ ਕੀਤਾ, ਖਾਸ ਕਰਕੇ ਕਿਉਂਕਿ ਇਹ ਉਸ ਸਮੇਂ ਆਈਆਂ ਨੇ ਜਦੋਂ ਵਿਦੇਸ਼ ਮੰਤਰੀ ਮਾਰਕੋ ਰੂਬੀਓ ਐਕਰੋਪੋਲਿਸ ਤੋਂ ਜਿਹੜਾ ਪੱਛਮੀ ਲੋਕਤੰਤਰ ਤੇ ਇੱਕ ਉੱਚ ਪ੍ਰੋਫਾਈਲ ਭਾਸ਼ਣ ਦੇਣ ਦੇ ਲਈ ਜਿਹੜਾ ਐਥਨਸ ਦੇ ਵਿੱਚ ਸਨ। ਉਸ ਵਿਅਕਤੀ ਨੇ ਕਿਹਾ ਕਿ ਟਰੰਪ ਤੋਂ ਜਲਦੀ ਗਿਲ ਫੋਇਲ ਨੂੰ ਹਟਾਉਣ ਦਾ ਫੈਸਲਾ ਲੈਣ ਦੀ ਉਮੀਦ ਹੈ ਤੇ ਸ਼ੁੱਕਰਵਾਰ ਬੀਤੇ ਚ ਜਦੋਂ CNN ਦੇ ਦੋਸ਼ਾਂ ਦੇ ਬਾਰੇ ਪੁੱਛਿਆ ਸੀਗਾ ਤਾਂ ਰਾਸ਼ਟਰਪਤੀ ਨੇ ਗਿਲ ਫੋਇਲ ਦਾ ਜਿਹੜਾ ਬਚਾਅ ਨਹੀਂ ਕੀਤਾ ਹੈ। ਆਖਰੀ ਖ਼ਬਰਾਂ ਦੇ ਵੱਲ ਨੂੰ ਵੱਧਦਿਆਂ ਜੋ ਯੂਰਪ ਦੇ ਹਾਲਾਤ ਨੇ, ਸਭ ਤੋਂ ਵੱਧ ਜਿੱਥੇ ਫਿਨਲੈਂਡ ਖੁਸ਼ਹਾਲੀ ਦੇ ਮੁਲਕਾਂ ਦੇ ਵਿੱਚ ਨੰਬਰ 1 ਆਉਂਦਾ ਹੈ ਤੇ ਹਾਲਾਤ ਅੱਜ ਇਹ ਨੇ ਕਿ ਇੱਥੇ ਕਾਰੋਬਾਰਾਂ ਦਾ ਜੋ ਹਾਲਾਤ ਬਣੇ ਹੋਏ ਨੇ ਤੇ ਉਹਦੇ ਵਿੱਚ 2026 ਦੇ ਵਿੱਚ ਪੂਰੇ ਯੂਰਪ ਦੇ ਵਿੱਚੋਂ ਬੇਰੋਜ਼ਗਾਰੀ ਦਰਾਂ ਜਿਹੜੀਆਂ ਮੁੱਖ ਨੁਕਤੇ ਤੁਹਾਡੇ ਨਾਲ ਸਾਂਝੇ ਕਰਦੇ ਹਾਂ ਤੇ ਫਿਨਲੈਂਡ ਜਿਹੜਾ ਨੰਬਰ 1 ਦੇ ਉੱਤੇ ਆ ਰਿਹਾ ਹੈ। ਫਿਨਲੈਂਡ ਦੇ ਵਿੱਚ 10.3% ਜਿਹੜਾ ਯੂਰਪ ਦੇ ਵਿੱਚ ਸਭ ਤੋਂ ਵੱਧ ਬੇਰੋਜ਼ਗਾਰੀ ਦਰ ਹੈ, ਜੋ ਸਪੇਨ ਦੇ ਵਿੱਚ 10.0 ਦੱਸੀ ਜਾਂਦੀ ਹੈ, 10% ਦੱਸੀ ਜਾਂਦੀ ਹੈ। ਇਸੇ ਤਰ੍ਹਾਂ ਫਿਨਲੈਂਡ ਦੇ ਵਿੱਚ 10.3 ਹੈ, ਪਹਿਲੇ ਨੰਬਰ ਦੇ ਉੱਤੇ ਹੈ ਤੇ ਸਪੇਨ ਦੂਜੇ ਨੰਬਰ ਤੇ ਆਉਂਦਾ ਹੈ। ਇਹ ਤਕਰੀਬਨ 32 ਤੋਂ ਜਿਹੜੇ ਨੇ ਮੁਲਕਾਂ ਤੋਂ ਉੱਪਰ ਦੀ ਰਿਪੋਰਟ ਹੈ, ਯੂਰਪੀਅਨ ਮੁਲਕ ਜਿਹੜੇ ਨੇ ਤੇ ਥੋੜਾ ਜਿਹਾ ਅੱਗੇ ਜਾਂਦਾ ਹੈ। ਜਰਮਨੀ ਅਤੇ ਨੀਦਰਲੈਂਡ ਦੋਵੇਂ ਜਿਹੜੇ ਨੇ 4.0% ਦੇ ਉੱਤੇ ਨੇ ਤੇ ਬੇਰੋਜ਼ਗਾਰੀ ਦੀ ਦਰ ਫਰਾਂਸ ਦੇ ਵਿੱਚ 8.2% ਦੇ ਨਾਲੋਂ ਅੱਧੇ ਤੋਂ ਵੀ ਘੱਟ ਹੈ। ਚੈੱਕਆਊਟ ਜਿਹੜੀ ਹੈ ਉਹਦੇ ਵਿੱਚ ਆਪਣੇ ਯੂਰਪੀਅਨ ਯੂਨੀਅਨ ਦੇ ਵਿੱਚ ਸਭ ਤੋਂ ਘੱਟ ਬੇਰੋਜ਼ਗਾਰੀ ਦਰ ਜਿਹੜੀ ਪਾਈ ਗਈ ਹੈ 3.2%। ਯੂਰਪ ਦਾ ਬੇਰੋਜ਼ਗਾਰੀ ਦਾ ਦ੍ਰਿਸ਼ ਜਿਹੜਾ ਬਦਲ ਰਿਹਾ ਹੈ, ਸਪੇਨ ਲੰਮੇ ਸਮੇਂ ਤੋਂ ਉੱਚ ਬੇਰੋਜ਼ਗਾਰੀ ਦੇ ਨਾਲ ਜੁੜਿਆ ਹੋ ਰਿਹਾ ਹੈ ਤੇ ਪਰ ਹੁਣ ਇੱਕ ਨੋਰਡਿਕ ਦੇਸ਼ ਮਹਾਂਦੀਪ ਦੀ ਬੇਰੋਜ਼ਗਾਰੀ ਜਿਹੜੀ ਹੈ ਦਰਜਾਬੰਦੀ ਦੇ ਵਿੱਚ ਸਿਖਰ ਦੇ ਉੱਤੇ ਹੈ। ਇਹ ਮੈਪ ਜਿਹੜਾ ਹੈ ਯੂਰੋਸਟੈਟ ਜਿਹੜਾ ONS ਤੇ ਰੋਸ ਸਟੈਂਟ ਦੇ ਅੰਕੜਿਆਂ ਦੀ ਵਰਤੋਂ ਕਰਦੇ ਹੋਏ ਜਿਹੜਾ ਇਹ
ਸਾਰਾ ਕੁਝ ਬਣਾਇਆ ਗਿਆ ਹੈ, ਅਪਡੇਟ ਕੀਤਾ ਹੈ। ਤੇ ਅਗਸਤ 2026 ਦੇ ਵਿੱਚ ਪੂਰੇ ਯੂਰਪ ਦੇ ਵਿੱਚ ਬੇਰੋਜ਼ਗਾਰੀ ਦਰਾਂ ਦੀ ਤੁਲਨਾ ਕਰਦਾ ਹੈ ਤੇ ਯੂਨਾਈਟਿਡ ਕਿੰਗਡਮ ਜਿਹੜਾ UK ਤੇ ਸਵਿਟਜ਼ਰਲੈਂਡ ਦੇ ਲਈ ਡਾਟਾ ਜੂਨ 2026 ਨੂੰ ਦਰਸਾਉਂਦਾ ਹੋਇਆ ਜੋ ਕਿ ਸਭ ਤੋਂ ਤਾਜ਼ਾ ਉਪਲਬਧ ਮਹੀਨਿਆਂ ਦੇ ਵਿੱਚ ਦਿੱਤਾ ਗਿਆ। ਯੂਰਪ ਦਾ ਬਦਲਦਾ ਬੇਰੋਜ਼ਗਾਰੀ ਪਾੜਾ ਜਿਹੜਾ ਉਹਦੇ ਵਿੱਚ

0: ਫਿਨਲੈਂਡ ਦੀ ਸਥਿਤੀ ਯੂਰਪ ਦੀ ਬੇਰੁਜ਼ਗਾਰੀ ਦਰਜਾਬੰਦੀ ਦੇ ਵਿਚ ਇਕ ਮਹੱਤਵਪੂਰਨ ਬਦਲਾਅ ਨੂੰ ਦਰਸਾਉਂਦੀ ਹੈ। ਸਪੇਨ ਇਕ ਸਾਲ ਪਹਿਲਾਂ ਸਿਖਰਲੇ ਸਥਾਨ ਦੇ ਉੱਤੇ ਸੀਗਾ, ਪਰ ਉਦੋਂ ਤੋਂ ਫਿਨਲੈਂਡ ਅੱਗੇ ਨਿਕਲ ਗਿਆ ਕੁਝ ਹੋਰ ਥਾਵਾਂ ਦੇ ਉੱਤੇ। ਗ੍ਰੀਸ ਜਿਹੜਾ ਹੈ ਉਹਦੀ ਬੇਰੁਜ਼ਗਾਰੀ ਦਰ ਸਾਲ ਦੌਰਾਨ 8.8 ਤੋਂ ਘਟਾ ਕੇ 7.4 ਫੀਸਦ ਹੋ ਗਈ, ਜੋ ਇਸਦੇ ਕਿਰਤ ਬਾਜ਼ਾਰ ਜਿਹੜਾ ਲੇਬਰ ਮਾਰਕੀਟ ਹੈ ਉਹਦੇ ਸੁਧਾਰ ਨੂੰ ਜਾਰੀ ਰੱਖਦੀ ਹੈ। ਇਸਦੇ ਉਲਟ ਫਰਾਂਸ ਦੀ ਸਥਿਤੀ ਦੇ ਰਹੀ ਜੋ ਰਹਿ ਰਹੀ ਹੈ, ਜਿੱਥੇ ਇਸਦਾ ਦਰ 7.8 ਫੀਸਦ ਤੋਂ ਵੱਧ ਕੇ 8.2 ਹੋ ਗਈ ਹੈ। ਤੇ ਫਿਨਲੈਂਡ ਦੇ ਵਿਚ ਮਜ਼ਬੂਤ ਨਿਰਯਾਤ ਜਿਹੜਾ ਹੈ ਐਕਸਪੋਰਟ ਹੁੰਦਾ ਹੈ ਤੇ ਨਿਵੇਸ਼ ਨੇ ਅਜੇ ਤੱਕ ਵਿਆਪਕ ਤੌਰ ਦੇ ਉੱਤੇ ਨੌਕਰੀਆਂ ਦੇਣ ਦੇ ਵਿਚ ਮਦਦ ਨਹੀਂ ਕੀਤੀ ਹੈ। ਹਾਲੇ ਕਿ ਟਰੰਪ ਨੇ ਵੀ ਥੋੜਾ ਮੱਥਾ ਲਾਇਆ ਸੀ ਕਿ ਭਾਈ ਕਿਤੇ ਨਾ ਕਿਤੇ ਜਿਹੜੇ ਸੀ ਪਹਿਲਾਂ ਆਈਸ ਬ੍ਰੇਕਰ ਜਿਹੜੇ ਨੇ ਫਿਨਲੈਂਡ ਤੋਂ ਬਣਵਾ ਰਿਹਾ ਤੇ ਦੂਸਰੇ ਪਾਸੇ ਜਿਹੜਾ ਇੱਥੇ ਹੁਣ ਡਾਟਾ ਸੈਂਟਰ ਬਣ ਰਹੇ ਨੇ ਤੇ ਉਹਦੇ ਵਿਚ ਜ਼ਰੂਰ ਟਰੰਪ ਨੇ ਕਿਹਾ ਸੀ ਕਿ ਭਾਈ ਤੁਸੀਂ ਇਹ ਨਹੀਂ ਕਰ ਸਕਦੇ ਤੇ ਤੁਸੀਂ ਇਜਾਜ਼ਤ ਨਹੀਂ ਮੰਗੀ ਮੇਰੇ ਤੋਂ, ਪਰ ਉਹ ਇਸ ਚੀਜ਼ ਦੇ ਵਿਚ ਵਾਧਾ ਆਪ ਕਰ ਰਹੇ ਨੇ। ਦੇਖਦੇ ਹਾਂ ਇਹ ਜਿਹੜੇ ਡਾਟਾ ਸੈਂਟਰ ਨੇ ਕਿੰਨੀਆਂ ਕੁ ਨੌਕਰੀਆਂ ਜਿਹੜੀਆਂ ਅੱਗੇ ਪੈਦਾ ਕਰਦੇ ਆ। ਤੇ ਕਾਮਿਆਂ ਦੀ ਮੰਗ ਕਮਜ਼ੋਰ ਬਣੀ ਹੋਈ ਹੈ ਫਿਨਲੈਂਡ ਦੇ ਵਿਚ, ਜਿਸ ਦੇ ਕਾਰਨ ਬਹੁਤ ਸਾਰੇ ਨੌਕਰੀ ਲੱਭਣ ਵਾਲੇ ਆਰਥਿਕ ਸੁਧਾਰ ਦੇ ਲੇਬਰ ਮਾਰਕੀਟ ਤੱਕ ਪਹੁੰਚਣ ਦੀ ਜਿਹੜੀ ਉਡੀਕ ਕਰ ਰਹੇ ਨੇ। ਰੂਸ ਦੀ ਘੱਟ ਬੇਰੁਜ਼ਗਾਰੀ ਦਰ ਜਿੱਥੇ ਜੰਗ ਲੱਗੀ ਹੋਈ ਹੈ ਉੱਥੇ ਸਭ ਤੋਂ ਘੱਟ ਹੈ, 2.2 ਫੀਸਦ ਲੋਕਾਂ ਕੋਲ ਬਹੁਤ ਕੰਮ ਹੈ। ਦਾ ਪਿਛੋਕੜ ਕੁਝ ਵੱਖਰਾ ਹੀ ਹੈ। ਕੰਮਕਾਜੀ ਉਮਰ ਦੇ ਵਿਚ ਦਾਖਲ ਹੋਣ ਵਾਲੀਆਂ ਛੋਟੀਆਂ ਪੀੜੀਆਂ, ਜੰਗ ਦੇ ਦੌਰਾਨ ਦੇਸ਼ ਛੱਡ ਕੇ ਜਾਣਾ, ਫੌਜੀ ਉਤਪਾਦਨ ਦੇ ਵੱਲ ਤਬਦੀਲੀ ਨੇ ਜਿਹੜਾ ਕਿਰਤ ਦੀ ਘਾਟ ਦੇ ਵਿਚ ਯੋਗਦਾਨ ਪਾਇਆ ਹੈ, ਜਿਸਦੇ ਨਾਲ ਕਾਮਿਆਂ ਦੇ ਲਈ ਮੁਕਾਬਲਾ ਤੇਜ਼ ਹੋ ਗਿਆ। ਜਰਮਨੀ ਦੀ ਕਾਰ ਉਦਯੋਗ ਨੂੰ ਜਿਹੜਾ ਵੱਡਾ ਝਟਕਾ ਲੱਗਿਆ। ਜਰਮਨੀ ਦੀ ਪ੍ਰਮੁੱਖ ਜਿਹੜੀ ਹੈ ਯੂਰਪੀਅਨ ਅਰਥ ਵਿਵਸਥਾਵਾਂ ਦੇ ਵਿਚੋਂ ਸਭ ਤੋਂ ਘੱਟ ਬੇਰੁਜ਼ਗਾਰੀ ਦਰਾਂ ਦੇ ਵਿਚੋਂ ਇਕ ਹੈ, ਪਰ ਇਸਦਾ ਆਟੋਮੋਟਿਵ ਜਿਹੜਾ ਕਾਰਾਂ ਦਾ ਮਾਰਕੀਟ ਹੈ, ਬਾਜ਼ਾਰ ਹੈ ਜਾਂ ਵਪਾਰ ਹੈ ਜਿਹੜੇ ਉਹਦੇ ਵਿਚ ਕਾਮਿਆਂ ਦੀ ਜ਼ਰੂਰਤ ਹੈ। ਉਦਯੋਗ ਕੁਝ ਹੋਰ ਹੀ ਕਹਾਣੀ ਜਿਹੜੀ ਬਿਆਨ ਕਰਦਾ ਹੈ। ਜੂਨ 2026 ਤੱਕ ਦੇ ਇਕ ਸਾਲ ਦੇ ਵਿਚ ਇਸ ਸੈਕਟਰ ਦੇ ਵਿਚ 42,300 ਨੌਕਰੀਆਂ ਖਤਮ ਹੋ ਗਈਆਂ। ਲੋਕਾਂ ਕੋਲ ਪੈਸੇ ਹੋਣਗੇ ਤਾਂ ਭਾਈ ਕਾਰਾਂ ਖਰੀਦਣਗੇ, ਜਿਸ ਦੇ ਨਾਲ ਰੋਜ਼ਗਾਰ 2005 ਤੋਂ ਬਾਅਦ ਆਪਣੇ ਸਭ ਤੋਂ ਹੇਠਲੇ ਪੱਧਰ ਦੇ ਉੱਤੇ ਆ ਗਿਆ। ਇਹ ਅੰਤਰ ਦਰਸਾਉਂਦਾ ਹੈ ਕਿਵੇਂ ਕਿਸੇ ਪ੍ਰਮੁੱਖ ਉਦਯੋਗ ਦੇ ਵਿਚ ਕਮਜ਼ੋਰੀ ਵਿਆਪਕ ਆਰਥਿਕਤਾ ਦੇ ਵਿਚ ਮੁਕਾਬਲਤਨ ਘੱਟ ਬੇਰੁਜ਼ਗਾਰੀ ਦੇ ਨਾਲ ਮੌਜੂਦ ਹੋ ਸਕਦੀ ਹੈ। ਅਮਰੀਕੀ ਟੈਰਿਫ ਅਤੇ ਚੀਨੀ ਮੁਕਾਬਲਾ ਜਰਮਨ ਕਾਰ ਨਿਰਮਾਤਾਵਾਂ ਦੇ ਉੱਤੇ ਦਬਾਅ ਪਾ ਰਹੇ ਨੇ। ਵੋਲਕ ਸਵੈਗਨ ਜਾਣੀ ਕਿ ਵੋਕਸਵਾਗਨ ਜਿਹੜੀ ਹੈ ਆਪਣੀ ਕੰਪਨੀ ਹੈ ਵੋਕਸਵਾਗਨ, ਯੂਰਪ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਹੈ, ਜੋ ਕਿ ਆਪਣੀ ਚਾਹੇ ਉਹ ਮਰਸਡੀ ਹੈ, BMW ਹੈ, BMW ਹੈ ਜਾਂ ਓਡੀ ਹੈ ਜਾਂ ਫਿਰ ਵੋਕਸਵਾਗਨ ਹੈ, ਤਿੰਨੇ ਚਾਰੇ ਕੰਪਨੀਆਂ ਜਿਹੜੀਆਂ ਨੇ ਜਰਮਨ ਦੇ ਵਿੱਚ ਹੀ ਕਾਰ ਤਿਆਰ ਕਰਦੀਆਂ ਨੇ। ਯੂਰਪ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਹੈ, ਉਹਨੇ ਚੇਤਾਵਨੀ ਦਿੱਤੀ ਹੈ ਕਿ ਚੀਨ ਦੇ ਅੰਦਰ ਜਿਹੜਾ ਤੇ ਚੀਨੀ ਸਕੋਡਾ ਵੀ ਇਹਨਾਂ ਨੇ ਲਈ ਹੋਈ ਹੈ, ਬ੍ਰਾਂਡਾਂ ਦੇ ਯੂਰਪ ਦੇ ਵਿਚ ਫੈਲਣ ਦੇ ਨਾਲ ਮੁਕਾਬਲਾ ਤੇਜ਼ ਹੋ ਰਿਹਾ, ਜਿਹਦੇ ਨਾਲ ਪਹਿਲਾਂ ਯੋਜਨਾਬੰਧ ਕੀਤੇ ਗਏ ਲਾਗਤ ਘਟਾਉਣ ਦੇ ਉਪਾਅ ਨਾਕਾਫੀ ਹੋ ਗਏ ਨੇ। ਇਹ ਛਾਂਟੀ ਵੱਡੇ ਕਾਰ ਬ੍ਰਾਂਡਾਂ ਤੋਂ ਵੀ ਅੱਗੇ ਤੱਕ ਫੈਲੀ ਹੋਈ ਹੈ। ਜਰਮਨ ਪਾਰਟਸ ਜਿਹੜੇ ਨੇ ਜੋ ਜਿੱਦਾਂ ਕਿ ਕੈਨੇਡਾ ਤੋਂ ਬਹੁਤ ਵੱਡੇ ਪੱਧਰ ਦੇ ਉੱਤੇ ਅਮਰੀਕਾ ਨੂੰ ਜਿਹੜਾ ਟਰਾਂਸਪੋਰਟ ਜਾਂ ਟਰੱਕਿੰਗ ਦੇ ਜਾਂ ਬਹੁਤ ਸਾਰੇ ਪਾਰਟ ਡਿਲੀਵਰ ਕੀਤੇ ਜਾਂਦੇ ਹੈ, ਇਸੇ ਤਰ੍ਹਾਂ ਜਰਮਨ ਪਾਰਟਸ ਹੈ ਉਪਕਰਨ ਜਿਹੜੇ ਨੇ ਸਪਲਾਇਰਾਂ ਦੇ ਕੋਲ ਰੋਜ਼ਗਾਰ ਸਾਲ ਦੇ ਦੌਰਾਨ 7.6 ਘੱਟ ਗਿਆ, ਜਦੋਂ ਕਿ ਵਾਹਨ ਅਤੇ ਇੰਜਨ ਨਿਰਮਾਤਾਵਾਂ ਦੇ ਵਿਚ 6.1 ਫੀਸਦ ਦੀ ਗਿਰਾਵਟ ਆਈ ਹੈ। ਇਸ ਉਦਯੋਗ ਦੀਆਂ ਮੁਸ਼ਕਲਾਂ ਆਟੋਮੋਟਿਵ ਸਪਲਾਈ ਚੇਨ ਦੇ ਨਾਲ ਜੁੜੇ ਕਾਰੋਬਾਰਾਂ ਨੂੰ ਵੀ ਪ੍ਰਭਾਵਿਤ ਕਰ ਰਹੀਆਂ ਨੇ ਤੇ ਸਪੇਨ ਦਾ ਸੈਰ ਸਪਾਟਾ ਬੂਮ ਇਸਦੇ ਸੁਧਾਰ ਦਾ ਜਿਹੜਾ ਸਮਰਥਨ ਕਰਦਾ ਹੈ। ਸਪੇਨ ਦੇ ਵਿਚ ਅਜੇ ਵੀ 2 ਬੇਰੁਜ਼ਗਾਰੀ ਦਰ ਹੈ, ਪਰ ਇਸ ਨੇ ਜਿਹੜਾ ਮਹੱਤਵਪੂਰਨ ਪ੍ਰਗਤੀ ਕੀਤੀ ਹੋਈ ਹੈ। 2013 ਦੇ ਵਿਚ ਦੇਸ਼ ਦੇ ਲੇਬਰ ਫੋਰਸ ਦੇ ਵਿਚ 4 ਦੇ ਵਿਚੋਂ 1 ਤੋਂ ਵੱਧ ਵਿਅਕਤੀ ਬੇਰੁਜ਼ਗਾਰ ਸਨ। ਸੈਰ ਸਪਾਟਾ ਜਿਹੜਾ ਟੂਰਿਜ਼ਮ ਹੈ ਇਸ ਸੁਧਾਰ ਦਾ ਸਮਰਥਨ ਜਿਹੜਾ ਕਰਨਾ ਜਾਰੀ ਰੱਖ ਰਿਹਾ ਹੈ। 2026 ਦੀ ਦੂਜੀ ਤਿਮਾਹੀ ਦੇ ਵਿਚ ਇਸ ਸੈਕਟਰ ਨੇ 3.18 ਮਿਲੀਅਨ ਲੋਕਾਂ ਨੂੰ ਰੋਜ਼ਗਾਰ ਦਿੱਤਾ ਹੈ, ਜੋ ਕਿ ਇਕ ਸਾਲ ਪਹਿਲਾਂ ਨਾਲੋਂ 5.4 ਫੀਸਦ ਵੱਧ ਹੈ। ਰਿਹਾਇਸ਼, ਭੋਜਨ ਸੇਵਾਵਾਂ ਤੇ ਯਾਤਰੀ ਆਵਾਜਾਈ ਦੇ ਵਿਚ ਵਾਧੇ ਨੇ ਵਿਜ਼ਿਟਰ ਅਰਥਚਾਰੇ ਦੇ ਵਿਚ ਨੌਕਰੀਆਂ ਪੈਦਾ ਕਰਨ ਦੇ ਵਿਚ ਮਦਦ ਕੀਤੀ ਹੈ। ਸਪੇਨ ਦੀ ਅਰਥ ਵਿਵਸਥਾ 2026 ਦੇ ਵਿਚ 2% ਵਧਣ ਦਾ ਅਨੁਮਾਨ ਦੱਸਿਆ, ਫਿਰ ਵੀ ਨੌਕਰੀਆਂ ਦੀ ਸਿਰਜਣਾ ਨੇ ਵਰਕਰਾਂ ਦੇ ਹੁਨਰ ਜਿਹੜੇ ਨੇ ਮਾਲਕਾਂ ਦੀਆਂ ਜ਼ਰੂਰਤਾਂ ਵਿਚਕਾਰ ਲੰਮੇ ਸਮੇਂ ਤੋਂ ਚੱਲ ਰਹੇ ਪਾੜੇ ਨੂੰ ਖਤਮ ਨਹੀਂ ਕੀਤਾ ਹੈ। ਉੱਤਰੀ ਅਤੇ ਸਪੇਨ ਦੇ ਵਿਚ ਜਿਹੜਾ ਵਧੇਰੇ ਵਿਭਿੰਨ ਅਰਥਚਾਰੇ ਤੇ ਦੱਖਣੀ ਖੇਤਰਾਂ ਦੇ ਨਾਲੋਂ ਘੱਟ ਬੇਰੁਜ਼ਗਾਰੀ ਹੁੰਦੀ ਹੈ, ਜਿੱਥੇ ਸੈਰ ਸਪਾਟਾ ਤੇ ਆਪਣੀ ਹੌਸਪਿਟੈਲਿਟੀ ਵੱਡੀ ਭੂਮਿਕਾ ਨਿਭਾਉਂਦੇ ਨੇ ਤੇ ਸੈਰ ਸਪਾਟਾ ਸਪੇਨ ਦੇ ਸੁਧਾਰ ਨੂੰ ਅੱਗੇ ਵਧਾਉਣ ਦੇ ਵਿੱਚ ਮਦਦ ਕਰ ਰਿਹਾ ਹੈ, ਪਰ ਮਹੱਤਵਪੂਰਨ ਖੇਤਰੀ ਤੇ ਢਾਂਚਾਗਤ ਚੁਣੌਤੀਆਂ ਅਜੇ ਵੀ ਜਿਹੜੀਆਂ ਨੇ ਬਾਕੀ ਜਿਹੜੀਆਂ ਨੇ ਹੈਗੀਆਂ ਨੇ ਤੇ ਉਹਨਾਂ ਦੀਆਂ ਚੀਜ਼ਾਂ ਦਾ ਸਾਹਮਣਾ ਕੀਤਾ ਜਾ ਰਿਹਾ। ਲੋ ਦੋਸਤੋ, ਇਹ ਸੀ ਜੀ ਯੂਰਪ ਦੇ ਹਾਲਾਤ ਮੋਟੇ ਮੋਟੇ ਤੌਰ ਦੇ ਉੱਤੇ। ਵੈਸੇ ਤਾਂ 32-34 ਜਿਹੜੀਆਂ ਕੰਟਰੀਆਂ ਦਾ ਜ਼ਿਕਰ ਸੀਗਾ, ਪਰ ਇਹਨੂੰ ਥੋੜਾ ਜਿਹਾ ਸੰਖੇਪ ਕਰਨ ਦੀ ਮੈਂ ਕੋਸ਼ਿਸ਼ ਕੀਤੀ ਹੈ। ਤੇ ਲਾਈਨ ਦੇ ਉੱਤੇ ਆਪਣੇ ਨਾਲ ਜੁੜੇ ਹੋਏ ਨੇ ਮੁਹੰਮਦ ਜੀ ਤੇ ਉਹਨਾਂ ਦੀ ਗੱਲਬਾਤ ਸੁਣ ਕੇ ਫਿਰ ਆਪਾਂ ਜ਼ਿੰਦਗੀ ਦੇ ਨਾਲ ਕੁਝ ਗੱਲਾਂ ਬਾਤਾਂ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਤੇ ਸਤਿ ਸ੍ਰੀ ਅਕਾਲ ਮੁਹੰਮਦ ਜੀ, ਜੀਆਂ ਨੂੰ ਜੀ ਨਿੱਘਾ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ ਮੁਹੰਮਦ ਜੀ, ਸਵਾਗਤ ਹੈ ਜੀ। ਹਾਂਜੀ ਮੁਹੰਮਦ ਜੀ, ਤੁਹਾਡਾ ਰੇਡੀਓ ਚੱਲੀ ਜਾਂਦਾ ਜੀ ਸ਼ਾਇਦ। ਹਾਂਜੀ ਮੁਹੰਮਦ ਜੀ, ਲਓ ਜੀ ਮੈਨੂੰ ਵਾਪਸ ਮੇਰੀ ਆਵਾਜ਼ ਆਈ ਜਾਂਦੀ, ਦੱਸੋ ਹੈ ਤੇ। ਹਾਂਜੀ ਹਾਂਜੀ, ਹੁਣ ਦੇਖੋ ਜੀ।
1: ਹੈਲੋ,
0: ਹਾਂਜੀ ਸਤਿ ਸ੍ਰੀ ਅਕਾਲ ਜੀ।
1: ਆਵਾਜ਼ ਨੀ ਆ ਰਹੀ?
0: ਆ ਗਈ ਜੀ, ਆ ਗਈ ਜੀ, ਆ ਗਈ। ਹਾਂਜੀ ਆਉਣ ਦਿਓ ਜੀ। ਜੀ ਮੁਹੰਮਦ ਜੀ, ਹਾਂਜੀ ਸ਼ਾਇਦ ਮੁਹੰਮਦ ਜੀ, ਸਤਿ ਸ੍ਰੀ ਅਕਾਲ, ਸਵਾਗਤ ਹੈ। ਹਾਂਜੀ ਨਹੀਂ ਜੀ, ਕਹਿੰਦੇ ਆਵਾਜ਼ ਨਹੀਂ ਆ ਰਹੀ ਜੀ। ਏਦਾਂ ਕਿੱਦਾਂ ਹੋ ਸਕਦਾ ਜੀ? ਆਵਾਜ਼ ਸਾਰਾ ਕੁਝ ਤਾਂ ਸਿਸਟਮ ਲੱਗਿਆ ਹੋਇਆ ਜੀ, ਸੈੱਟ ਹੈ ਜੀ। ਹਾਂਜੀ ਹਾਂਜੀ ਮੁਹੰਮਦ ਜੀ, ਸਵਾਗਤ ਹੈ
1: ਜੀ। ਥੈਂਕ ਯੂ ਸੋ ਮਚ, ਆਵਾਜ਼ ਨਹੀਂ ਆ ਰਹੀ ਸੀ।
0: ਹਾਂਜੀ ਜੀ, ਅਨੂ ਜੀ ਕੀ ਹਾਲ ਚਾਲ ਨੇ?
1: ਹਾਂਜੀ ਮੋਸਟ ਵੈਲਕਮ ਜੀ, ਬਹੁਤ ਵਧੀਆ, ਠੀਕ ਹੈ, ਸ਼ੁਕਰ ਹੈ ਉਸ ਦਾ ਅਕਾਲ ਪੁਰਖ ਵਾਹਿਗੁਰੂ ਦਾ
0: ਜੀ,
1: ਸੁਣੇ ਦਾ ਜੀ। ਬਿਲਕੁਲ, ਮੈਂ ਖਬਰਾਂ ਸੁਣ ਰਹੀ, ਰਾਜਨ ਸਿੰਘ ਸਾਹਿਬ ਦੀ ਗੱਲਬਾਤ ਕਰ ਰਹੇ ਸੀ ਜਦੋਂ, ਜੋ ਵੀ ਸੁਣ ਰਿਹਾ ਸੀ
0: ਜੀ।
1: ਬਿਲਕੁਲ, ਹਾਲਾਤ ਜਿਹੜੇ ਹੈਗੇ ਆ ਨਾਜ਼ੁਕ ਵੀ ਹੈਗੇ ਆ, ਲੇਕਿਨ ਬਸ ਵਾਲਾ ਜ਼ਰੂਰਤ ਉਹੀ ਹੈ ਨਾ ਵੀ, ਕਹਿਣ ਦਾ ਮਤਲਬ ਇਸ ਇਹਨੂੰ ਜਿਹੜਾ ਹੈਗਾ, ਕਹਿਣ ਦਾ ਮਤਲਬ ਹਾਲਾਤ ਨੂੰ ਸਹੀ ਕਮਾਂਡ ਦੇਣ ਵਾਸਤੇ ਲਾਜ਼ਮ ਇੱਕ ਜਿਹੜਾ ਹੈਗਾ ਕਮਾਂਡਰ ਜ਼ਰੂਰ ਅੱਗੇ ਆਵੇ
0: ਜੀ,
1: ਜਾਂ ਸ਼ਖਸੀਅਤ ਅੱਗੇ ਆਵੇ ਜਿਹੜਾ ਹੈਗਾ, ਜਿਹਦੇ ਨਾਲ ਸਾਰਾ ਆਮਨਾ ਮਾਨ ਹੋ ਜਾਵੇ। ਲੇਕਿਨ ਹਾਲਾਤ ਬਿਲਕੁਲ ਪੂਰੀ ਤਰ੍ਹਾਂ ਸਹੀ ਨਹੀਂ ਆ
0: ਬਿਲਕੁਲ,
1: ਤੇ ਚਲੋ ਦੇਖਦੇ ਹਾਂ, ਸਾਡੀਆਂ ਦੁਆਵਾਂ ਹਮੇਸ਼ਾ ਨਾਲ ਹੈਗਾ, ਲੇਕਿਨ ਲਾਜ਼ਮ ਚਾਹੀਦਾ ਹੈਗਾ
0: ਜੀ
1: ਆਪਣੇ ਵਤਨ ਦੇ ਵਿੱਚ ਜਿਹੜਾ ਹੈਗਾ ਅਮਨਾ ਮਾਨ ਹੋਵੇ
0: ਬਿਲਕੁਲ।
1: ਤੇ ਬਾਕੀ ਜਿਹੜਾ ਹੈਗਾ ਦੇਖੋ, ਕੋਈ ਵੀ ਚੀਜ਼ ਹੈਗੀ ਆ ਵੀਰ ਭਵਿੰਦਰ ਜੀ, ਹਮੇਸ਼ਾ ਇੱਕੋ ਜੀ ਨੀ ਰਹਿੰਦੀ ਹੁੰਦੀ। ਜੇ ਆਪਾਂ ਕਹਿੰਦੇ ਨਾ ਵੀ ਲਵੀ ਹੁਣ ਦਿਨ ਚੜ ਗਿਆ ਤੇ ਦਿਨ ਹੀ ਰਹਿਣਾ ਹੈਗਾ ਸਦਾ, ਇਹ ਨਿਜ਼ਾਮ ਹੈ ਕੁਦਰਤ ਦਾ। ਜੇ ਦਿਨ ਹੈ ਤਾਂ ਉਸ ਤੋਂ ਬਾਅਦ ਰਾਤ ਵੀ ਤਾਂ ਆਉਂਦੀ ਹੈਗੀ ਆ ਨਾ, ਹਰ ਇੱਕ ਚੀਜ਼ ਨੂੰ ਟਾਈਮ ਦਿੱਤਾ
0: ਜੀ।
1: ਜੋ ਚੀਜ਼ ਵੀ ਆਪਣਾ ਜਿਹੜਾ ਹੈਗਾ ਅਲਸਨ ਨੇ ਬਣਾਈ ਜਾਂ ਅਕਾਲ ਪੁਰਖ ਨੇ ਬਣਾਈ, ਉਹਨੂੰ ਟਾਈਮ ਵੀ ਦਿੱਤਾ ਹੋਇਆ
0: ਜੀ।
1: ਦਿਨ ਹੈ ਤਾਂ ਉਹਨੂੰ ਟਾਈਮ ਦਿੱਤਾ, ਰਾਤ ਹੈ ਤਾਂ ਉਹਨੂੰ ਸੂਰਜ ਦੀ ਡਿਊਟੀ ਲਾ ਦਿੱਤੀ। ਦੇਖ ਲੋ, ਉਹਨੇ ਉਹ ਆਪਣੇ ਦਿਨ ਟਾਈਮ ਤੇ ਆਉਂਦਾ ਹੈਗਾ, ਜਾਂਦਾ ਹੈਗਾ ਤੋ ਰਾਤ ਨੂੰ ਜਿਹੜਾ ਹੈਗਾ ਆਪਣੀ ਹਨਾ ਡਿਊਟੀ ਨਿਭਾਉਂਦਾ ਹੈਗਾ। ਇਸੇ ਤਰ੍ਹਾਂ ਹਰ ਚੀਜ਼ ਦਾ ਨਿਜ਼ਾਮ ਹੈ ਇੱਕ ਚੱਲਦਾ ਪਿਆ
0: ਬਿਲਕੁਲ,
1: ਲੇਕਿਨ ਸਹੀ ਜਿਹੜਾ ਹੈਗਾ ਸਹੀ ਢੰਗ ਦੇ ਨਾਲ ਸਭ ਤੇ ਚੱਲੇ, ਦਿਲੀ ਦੁਆਵਾਂ ਹੈਗੀਆਂ
0: ਜੀ।
1: ਔਰ ਤੁਹਾਡਾ ਵੀ ਬਹੁਤ ਬਹੁਤ ਸਲੂਟ ਹੈ ਤੁਹਾਨੂੰ,
0: ਥੈਂਕ ਯੂ ਜੀ,
1: ਕਿ ਤੁਸੀਂ ਜਿਹੜਾ ਹੈਗਾ ਦੇਖੋ ਇਹਦੇ ਨਾਲ ਜਿਹੜਾ ਹੈਗਾ ਇੱਕ ਜਿਹੜਾ ਹੈਗਾ ਜਾਗ੍ਰਿਤੀ ਪੈਦਾ ਹੁੰਦੀ ਹੈਗੀ ਆ,
0: ਤੇ
1: ਸਾਰੇ ਜਿਹੜੇ ਹੈਗੇ ਆ ਕਹਿੰਦਾ ਮਤਲਬ ਪਤਾ ਲੱਗਦਾ ਹੈਗਾ ਸਾਰਾ ਜਿਹੜਾ ਹੈਗਾ, ਤੇ ਬਾਕੀ ਗੱਲਾਂ ਬਾਤਾਂ ਵੀ ਹੁੰਦੀਆਂ, ਟਾਕ ਸ਼ੋ ਵੀ ਆ, ਉਹਦੇ ਨਾਲ ਸਾਰਾ ਜਿਹੜਾ ਹੈਗਾ ਸਾਹਮਣੇ ਆ
0: ਜੀ।
1: ਤੇ ਮੈਂ ਇੱਕ ਸੌਂਗ ਲੈ ਕੇ ਆਇਆ ਅੱਜ,
0: ਚਲੋ
1: ਮਾਹੌਲ ਦੇ ਹਿਸਾਬ ਦੇ ਨਾਲ ਜੇ ਤੁਹਾਡੀ ਇਜਾਜ਼ਤ ਹੋਵੇ
0: ਜ਼ਰੂਰ ਜ਼ਰੂਰ ਜ਼ਰੂਰ ਸਾਂਝਾ ਕਰੋ ਜੀ, ਸਾਂਝਾ ਕਰੋ ਜ਼ਰੂਰ ਜੀ,
1: ਵੈਲਕਮ ਹੈ ਜੀ। ਹਿੰਦੀ ਦੇ ਵਿੱਚ ਸੌਂਗ ਹੈ ਜੀ, ਮੈਂ ਸ਼ੁਰੂ ਕਰਦਾ
0: ਜੀ।

0: ਵਾਹ ਜੀ
1: ਥੈਂਕ ਯੂ
0: ਵਾਹ ਜੀ,
1: ਸੋ ਮਚ,
0: ਬਹੁਤ ਖੂਬ ਮੁਹੰਮਦ ਜੀ, ਬਹੁਤ ਬਹੁਤ ਸ਼ੁਕਰੀਆ ਇੰਨੇ ਸੋਹਣੇ ਗੀਤ ਦੇ ਲਈ। ਸ਼ੁਕਰੀਆ,
1: ਸ਼ੁਕਰੀਆ,
0: ਥੈਂਕ ਯੂ
1: ਹਮੇਸ਼ਾ
0: ਸਰ ਜੀ,
1: ਜਿੰਨੇ ਵਾਸਤੇ ਹੋ।
0: ਸ਼ੁਕਰੀਆ ਜੀ। ਜੀ ਦੋਸਤੋ, ਇਸ ਜੀ ਮੁਹੰਮਦ ਜੀ ਤੇ ਕਿਸਮਤ ਦੀ ਗੱਲ ਕਰਕੇ ਗਏ ਨੇ, ਤੇ ਕਿਸਮਤ ਜਿਹੜੀ ਹੈ ਦੇਖੋ ਫਰਾਂਸ ਦੇ ਮੁਲਕਾਂ ਦੇ ਵਿੱਚ ਕਿਹੋ ਜਿਹੀ ਲਿਖੀ ਜਾ ਰਹੀ ਹੈ, ਜਿਵੇਂ ਕਿ ਡਿਜੀਟਲ ਦੁਨੀਆ ਦਾ ਜ਼ਮਾਨਾ ਹੈ ਤੇ ਖਾਣ ਪੀਣ ਦੇ ਸਟੋਰਾਂ ਦੇ ਵਿੱਚ ਸਾਈਬਰ ਅਟੈਕ ਹੋਇਆ। ਤਕਰੀਬਨ 400 ਸਟੋਰ ਜਿਹੜੇ ਨੇ ਇਸ ਚੀਜ਼ ਦੇ ਨਾਲ ਪ੍ਰਭਾਵਿਤ ਹੋਏ ਨੇ। ਦੇਸ਼ ਦੇ ਵਿੱਚ ਹੈਕਰਾਂ ਨੇ ਜਿਹੜਾ ਕੀ ਹੈਕ ਕੀਤਾ, ਜਿਸ ਕਰਕੇ ਲੱਖਾਂ ਰੁਪਏ ਦਾ ਖਾਣਾ ਜਿਹੜਾ ਖਰਾਬ ਹੋ ਗਿਆ। ਗੱਲਬਾਤ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ, ਇਆਨ ਇਕਮੈਨ ਤੇ ਹਿਊ ਸ਼ੋਫੀਲਡ ਹੋਣਾ ਦੀ ਕਲਮ ਦੇ ਵਿੱਚੋਂ ਜਿਹੜੀ ਜਾਣਕਾਰੀ ਹੈ ਬੀਬੀਸੀ ਤੋਂ ਜੀ, ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਤ ਤੇ ਦੁਆਬਾ ਰੇਡ ਦਾ ਮੰਚ। ਫਰਾਂਸ ਦੇ ਸੈਂਕੜੇ ਸੁਪਰ ਮਾਰਕਿਟਾਂ ਨੂੰ ਸਾਈਬਰ ਹਮਲੇ ਦਾ ਨਿਸ਼ਾਨਾ ਜਿਹੜਾ ਬਣਾਇਆ ਗਿਆ, ਜਿਹਦੇ ਕਾਰਨ ਉਨ੍ਹਾਂ ਦੇ ਫਰਿੱਜਾਂ ਅਤੇ ਫਰੀਜ਼ਰਾਂ ਦਾ ਤਾਪਮਾਨ ਵੱਧ ਗਿਆ ਤੇ ਖਰਾਬ ਹੋਏ ਤਾਜ਼ੇ ਤੇ ਜੰਮੇ ਹੋਏ ਖਾਣ ਪੀਣ ਦੇ ਸਮਾਨ ਦੀ ਕੀਮਤ ਲੱਖਾਂ ਯੂਰੋ ਹੋਣ ਦਾ ਅੰਦਾਜ਼ਾ ਦੱਸਿਆ ਜਾ ਰਿਹਾ। ਪ੍ਰਭਾਵਿਤ ਸਟੋਰਾਂ ਦੇ ਵਿੱਚੋਂ ਇੱਕ ਦੇ ਅਨੁਸਾਰ ਹੈਕਰਾਂ ਨੇ ਰੈਫਰੀਜਰੇਸ਼ਨ ਜਿਹੜੇ ਨੇ, ਯਾਨੀ ਕਿ ਜਿਹੜੀਆਂ ਫਰਿੱਜਾਂ ਨੇ, ਯੂਨਿਟਾਂ ਦੇ ਤਾਪਮਾਨ ਨੂੰ ਕੰਟਰੋਲ ਕਰਨ ਵਾਲੇ ਸਾਫਟਵੇਅਰ ਉੱਤੇ ਜਿਹੜਾ ਕਬਜ਼ਾ ਕਰ ਲਿਆ ਤੇ ਰਾਤੋ ਰਾਤ ਕੁਝ ਯੂਨਿਟਾਂ ਦਾ ਤਾਪਮਾਨ 50 ਡਿਗਰੀ ਸੈਲਸੀਅਸ ਤੱਕ ਜਿਹੜਾ ਪਹੁੰਚਾ ਦਿੱਤਾ ਗਿਆ। ਕੋਆਪਰੇਟਿਵ ਯੂ ਦੇ ਜਿਹੜਾ ਮੁਖੀ ਜਿਹੜੇ ਨੇ ਕਾਰਜਕਾਰੀ ਅਧਿਕਾਰੀ ਨੇ ਕਿਹਾ ਹੈ ਕਿ ਇਸ ਦੇ ਕਈ ਸੁਪਰ ਮਾਰਕਿਟਾਂ ਦੇ ਉੱਤੇ ਇੱਕ ਬੇਹੱਦ ਗੰਭੀਰ ਅਤੇ ਬੇਮਿਸਾਲ ਹਮਲਾ ਹੋਇਆ। ਇਸ ਹਮਲੇ ਦੇ ਵਿੱਚ ਉਸ ਚੇਨ ਦੇ 100 ਤੋਂ ਵੱਧ ਸੁਪਰ ਮਾਰਕਿਟਾਂ ਨੂੰ ਜਿਹੜਾ ਨਿਸ਼ਾਨਾ ਬਣਾਇਆ ਗਿਆ। ਇਸ ਤੋਂ ਇਲਾਵਾ ਇੰਟਰ ਮਾਰਸ਼ੇ ਅਤੇ ਇਸ ਦੇ ਨੈਟੋ ਬ੍ਰਾਂਡ ਦੇ ਜਿਹੜੇ ਨੇ 180 ਸਟੋਰ ਦੀ ਪ੍ਰਭਾਵਿਤ ਜਿਹੜੇ ਨੇ ਇਹਦੇ ਵਿੱਚ ਹੋਏ ਨੇ। ਇੱਕ ਬੁਲਾਰੇ ਨੇ ਦੱਸਿਆ ਕਿ ਇਸ ਤਰ੍ਹਾਂ ਦੀ ਘਟਨਾ ਨੂੰ ਰੋਕਣ ਦੇ ਲਈ ਐਮਰਜੈਂਸੀ ਉਪਾਅ ਦੇ ਵਜੋਂ ਹੋਰ 100 ਸਟੋਰਾਂ ਦਾ ਇੰਟਰਨੈਟ ਦੇ ਨਾਲੋਂ ਸੰਪਰਕ ਜਿਹੜਾ ਕੱਟ ਦਿੱਤਾ ਗਿਆ। ਕੈਰੇਫੋਰ, ਮੋਨੋਪਰੀ ਅਤੇ ਈ ਲੇਕ ਲਰਕ ਵਰਗੀਆਂ ਹੋਰ ਵੱਡੀਆਂ ਜਿਹੜੀਆਂ ਨੇ ਇਹ ਸਟੋਰਾਂ ਦੀਆਂ ਚੇਨਾਂ ਨੇ, ਉਨ੍ਹਾਂ ਵੀ ਇਸ ਹਮਲੇ ਦੇ ਨਾਲ ਪ੍ਰਭਾਵਿਤ ਜਿਹੜੀਆਂ ਨੇ ਹੋਈਆਂ ਦੱਸੀਆਂ ਨੇ। ਤੇ ਹਮਲਾ ਡੈਨਮਾਰਕ ਦੀ ਇੰਜੀਨੀਅਰਿੰਗ ਕੰਪਨੀ ਡੈਨਫੋਸ ਦੇ ਸਾਫਟਵੇਅਰ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ। ਇਹ ਪ੍ਰੋਗਰਾਮ ਕਾਰੋਬਾਰਾਂ ਨੂੰ ਆਪਣੇ ਜਿਹੜੇ ਨੇ ਫਰੀਜ਼ਰ ਨੇ ਉਪਕਰਨਾਂ ਦਾ ਦੂਰੋਂ ਹੀ ਪ੍ਰਬੰਧਨ ਕਰਨ ਦੀ ਸਹੂਲਤ ਜਿਹੜੀਆਂ ਦਿੰਦੀਆਂ ਨੇ। ਆਮ ਤੌਰ ਦੇ ਉੱਤੇ ਸੁਪਰ ਮਾਰਕਿਟਾਂ ਦੇ ਫਰੀਜ਼ਰਾਂ ਨੂੰ ਰਾਤ ਵੇਲੇ ਥੋੜੇ ਸਮੇਂ ਦੇ ਲਈ ਬਰਫ਼ ਹਟਾਉਣ ਦੀ ਪ੍ਰਕਿਰਿਆ ਦੇ ਵਿੱਚ ਲੰਘਾਇਆ ਜਾਂਦਾ ਹੈ, ਜਾਂ ਕਿ ਦਿਨ ਵੇਲੇ ਜਿਹੜਾ ਖੋਲਦੇ ਰਹਿੰਦੇ ਆ, ਕਈ ਵਾਰੀ ਮੋਟੀ ਪਰਤ ਜੰਮ ਜਾਂਦੀ ਹੈ ਤੇ ਉਸ ਕਰਕੇ ਫਿਰ ਉਹ ਰਾਤ ਨੂੰ ਜ਼ਿਆਦਾ ਖੋਲਦੇ ਨਹੀਂ ਗਏ। ਸਾਫ਼ ਸਫਾਈ ਕਰਨੀ ਹੁੰਦੀ ਹੈ ਸਟੋਰਾਂ ਦੀ, ਹੋਰ ਤਾਂ ਕੁਛ ਨਹੀਂ। ਤੇ ਬਾਕੀ ਉਹ ਫਿਰ ਨੋਰਮਲ ਟੈਂਪਰੇਚਰ ਦੇ ਵਿੱਚ ਲਿਆ ਕੇ ਰੱਖੇ ਜਾਂਦੇ ਆ ਕਿ ਜ਼ਿਆਦਾ ਉਹ ਬਰਫ਼ ਵਗੈਰਾ ਜਿਹੜੀ ਆਲੇ ਦੁਆਲੇ ਹੈ ਜੰਮੀ ਹੋਈ ਆ ਉਹ ਪਿਘਲ ਜਾਵੇ। ਜਿਸ ਦੇ ਦੌਰਾਨ ਤਾਪਮਾਨ ਥੋੜਾ ਵੱਧ ਜਾਂਦਾ ਹੈ, ਪਰ ਹਮਲਾਵਾਰਾਂ ਨੇ ਉਪਕਰਨਾਂ ਨੂੰ ਗਰਮ ਹੋਣ ਅਤੇ ਗਰਮ ਹੀ ਰਹਿਣ ਦੇ ਹੁਕਮ ਦੇ ਦਿੱਤੇ। ਡੈਨਫੋਸ ਨੇ ਉਨ੍ਹਾਂ ਰਿਪੋਰਟਾਂ ਦੀ ਪੁਸ਼ਟੀ ਨਹੀਂ ਕੀਤੀ ਕਿ ਇਸ ਪ੍ਰਕਿਰਿਆ ਦੇ ਦੌਰਾਨ ਫਰੀਜ਼ਰਾਂ ਤੇ ਫਰਿੱਜਰਾਂ ਦਾ ਤਾਪਮਾਨ ਕਿੰਨਾ ਵਧਿਆ ਹੋ ਸਕਦਾ ਹੈ। ਡੈਨਫੋਸ ਨੇ ਕਿਹਾ ਕਿ ਪ੍ਰਭਾਵਿਤ ਉਪਕਰਨ ਪੁਰਾਣੇ ਮਾਡਲ ਸਨ, ਜਿਨ੍ਹਾਂ ਦੇ ਸੁਰੱਖਿਆ ਸਾਫਟਵੇਅਰ ਨੂੰ ਉਸ ਖਤਰੇ ਤੋਂ ਜਿਹੜਾ ਬਚਾਉਣ ਦੇ ਲਈ ਅਪਡੇਟ ਨਹੀਂ ਕੀਤਾ ਜਾ ਸਕਦਾ ਸੀਗਾ, ਜਿਸ ਦੀ ਪਛਾਣ ਕੰਪਨੀ ਪਹਿਲਾਂ ਹੀ ਕਰ ਚੁੱਕੀ ਸੀ। ਕੰਪਨੀ ਨੇ ਇੱਕ ਬਿਆਨ ਦੇ ਵਿੱਚ ਅੱਗੇ ਕਿਹਾ ਕਿ ਉਹ ਲੰਬੇ ਸਮੇਂ ਤੋਂ ਆਪਣੇ ਗਾਹਕਾਂ ਨੂੰ ਅਨੁਕੂਲ ਸਿਸਟਮਾਂ ਨੂੰ ਅਪ ਟੂ ਡੇਟ ਰੱਖਣ ਦੀ ਸਲਾਹ ਦਿੰਦੀ ਆ ਰਹੀ ਹੈ। ਕੰਪਨੀ ਨੇ ਕਿਹਾ ਕਿ ਭਰੋਸੇਯੋਗ ਜਿਹੜੀਆਂ ਫਰਿੱਜਾਂ ਨੇ ਸਾਡੇ ਗਾਹਕਾਂ ਦੇ ਕਾਰੋਬਾਰ ਦੇ ਲਈ ਬਹੁਤ ਜ਼ਰੂਰੀ ਹੈ ਤੇ ਅਸੀਂ ਉਨ੍ਹਾਂ ਦੀ ਸਹਾਇਤਾ ਕਰਨ ਤੇ ਉਨ੍ਹਾਂ ਦੇ ਜਾਣੇ ਪਛਾਣੇ ਸੁਰੱਖਿਅਤ ਤੇ ਭਰੋਸੇਯੋਗ ਸਿਸਟਮ ਕਾਇਮ ਰੱਖਣ ਦੇ ਵਿੱਚ ਮਦਦ ਦੇਣ ਦੇ ਲਈ ਵਚਨਬੱਧ ਆ। ਇਸੇ ਤਰ੍ਹਾਂ ਹੀ ਲਗਭਗ 400 ਸਟੋਰ ਇਹਦੇ ਵਿੱਚ ਪ੍ਰਭਾਵਿਤ ਹੋਏ ਦੱਸੇ ਜਾ ਰਹੇ ਨੇ। ਹਮਲੇ ਦਾ ਪੂਰਾ ਦਾਇਰਾ ਅਜੇ ਪਤਾ ਨਹੀਂ ਕੀਤਾ ਜਾ ਸਕਿਆ, ਪਰ ਹਰੇਕ ਚੇਨ ਦੇ ਵੱਲੋਂ ਦਿੱਤੇ ਗਏ ਅੰਕੜਿਆਂ ਤੋਂ ਸੰਕੇਤ ਮਿਲਦਾ ਹੈ ਕਿ ਫਰਾਂਸ ਦੇ ਵਿੱਚ ਇਕੱਲੇ ਲਗਭਗ 15,000 ਸਟੋਰਾਂ ਦੇ ਵਿੱਚੋਂ ਕਰੀਬ 400 ਸਟੋਰ ਪ੍ਰਭਾਵਿਤ ਹੋਏ ਹੈ। ਕੈਰੇਫੋਰ ਨੇ ਦੱਸਿਆ ਕਿ 6,000 ਸਟੋਰਾਂ ਦੇ ਵਿੱਚੋਂ 80 ਸਟੋਰਾਂ ਦੇ ਫਰਿੱਜਾਂ ਦੇ ਉੱਤੇ ਹਮਲਾ ਹੋਇਆ, ਤੇ ਮੋਨੋਪਰੀ ਨੇ ਕਿਹਾ ਕਿ ਉਸਦੇ 400 ਤੋਂ ਵੱਧ ਸਟੋਰਾਂ ਦੇ ਵਿੱਚ 5% ਪ੍ਰਭਾਵਿਤ ਹੋਏ ਹੈ ਤੇ ਉਸਨੇ ਉਹ ਖਾਣ ਪੀਣ ਦੀਆਂ ਵਸਤਾਂ ਵਿਕਰੀ ਤੋਂ ਹਟਾ ਦਿੱਤੀਆਂ ਨੇ ਜਿਨ੍ਹਾਂ ਦੀ ਸਹੀ ਹਾਲਤ ਦੀ ਗਰੰਟੀ ਨਹੀਂ ਦਿੱਤੀ ਜਾ ਸਕਦੀ ਸੀਗੀ। ਇਸੇ ਤਰ੍ਹਾਂ ਇੰਟਰ ਮਾਰਸ਼ੇ ਅਤੇ ਨੈਟੋ ਦੀ ਜਿਹੜੀ ਆ ਮਾਲਕ ਮੁਸਕੇਤੇਅਰ ਗਰੁੱਪ ਨੇ ਜਿਹੜਾ ਦੱਸਿਆ ਕਿ ਸੋਮਵਾਰ ਦੁਪਹਿਰ ਤੱਕ ਤਾਜ਼ੇ ਤੇ ਜੰਮੇ ਹੋਏ ਉਤਪਾਦਾਂ ਦੇ ਕੁਝ ਡਿਸਪਲੇ ਕਾਊਂਟਰ ਹਾਲੇ ਵੀ ਜਿਹੜੇ ਨੇ ਕੰਮ ਨਹੀਂ ਕਰ ਰਹੇ ਸਨ। ਗਰੁੱਪ ਨੇ ਕਿਹਾ ਕਿ ਸਟੋਰਾਂ ਨੇ ਇਨ੍ਹਾਂ ਯੂਨਿਟਾਂ ਦੇ ਵਿੱਚ ਉਤਪਾਦਾਂ ਨੂੰ ਹਟਾਉਣ ਦੇ ਲਈ ਸਾਰੀਆਂ ਲੋੜੀਂਦੀਆਂ ਸਾਵਧਾਨੀਆਂ ਵਰਤੀਆਂ ਨੇ ਤੇ ਇਸ ਦੇ ਅੱਗੇ ਕਿਹਾ ਕਿ ਕਰਮਚਾਰੀ ਸ਼ੈਲਫਾਂ ਨੂੰ ਜਿੰਨੀ ਜਲਦੀ ਹੋ ਸਕੇ ਮੁੜ ਸਮਾਨ ਦੇ ਨਾਲ ਭਰਨ ਦੇ ਲਈ ਜਿਹੜਾ ਕੰਮ ਕਰ ਰਹੇ ਨੇ। ਰੋਇਟਰਸ ਮੁਤਾਬਕ ਇੰਟਰ ਮਾਰਸ਼ੇ ਨੇ ਕਿਹਾ ਕਿ ਐਤਵਾਰ ਰਾਤ ਨੂੰ ਉਸਦੇ ਫਰਿੱਜਾਂ ਦਾ ਤਾਪਮਾਨ 6 ਘੰਟਿਆਂ ਤੱਕ 50 ਡਿਗਰੀ ਸੈਲਸੀਅਸ ਤੱਕ ਜਿਹੜਾ ਪਹੁੰਚ ਰਿਹਾ ਤੇ ਸਿਹਤ ਸੰਬੰਧੀ ਖਤਰਿਆਂ ਤੋਂ ਬਚਣ ਦੇ ਲਈ ਉਸਨੇ ਪ੍ਰਭਾਵਿਤ ਖਾਣ ਪੀਣ ਦੀਆਂ ਸਾਰੀਆਂ ਵਸਤਾਂ ਸੁੱਟ ਦਿੱਤੀਆਂ। ਇਸ ਹਮਲੇ ਦੇ ਨਤੀਜੇ ਵਜੋਂ ਸੋਮਵਾਰ ਸਵੇਰੇ ਕਈ ਚੇਨਾਂ ਦੀ ਸ਼ਾਖਾਵਾਂ ਦੇ ਵਿਚ ਪਹੁੰਚੇ ਪ੍ਰਬੰਧਕਾਂ ਦਾ ਸਾਹਮਣਾ ਫਰਿੱਜਰਾਂ ਦੇ ਵਿਚੋਂ ਜਿਹੜਾ ਨਿਕਲਣ ਵਾਲੀ ਗਰਮ ਹਵਾ ਦੇ ਨਾਲ ਹੋਇਆ ਤੇ ਕੁਝ ਥਾਵਾਂ ਦੇ ਉੱਤੇ ਤਾਂ ਛੋਟੀਆਂ ਅੱਗਾਂ ਵੀ ਲੱਗ ਗਈਆਂ ਦੱਸੀਆਂ ਗਈਆਂ ਨੇ। ਵੱਡੇ ਪੱਧਰ ਦੇ ਉੱਤੇ ਸਾਈਬਰ ਹਮਲਾ ਜੋ ਹੋਇਆ ਫਰਾਂਸੀਸੀ ਨਿਊਜ਼ ਨੈਟਵਰਕ ਹੈ BFM TV ਨੇ ਆਈਸਕ੍ਰੀਮਾਂ ਵਾਲੇ ਹਿੱਸੇ ਦੇ ਵਿਚ ਇਕ ਫਰੀਜ਼ਰ ਦੀ ਤਸਵੀਰ ਪ੍ਰਕਾਸ਼ਿਤ ਕੀਤੀ ਹੈ ਜਿਸਦਾ ਤਾਪਮਾਨ 26.5 ਡਿਗਰੀ ਸੈਲਸੀਅਸ ਸੀਗਾ। ਚੇਨ ਨੇ ਅੱਗੇ ਦਸਿਆ ਕਿ ਸਲਸਾਸ ਖੇਤਰ ਦੇ 2 ਸੁਪਰ ਮਾਰਕਿਟਾਂ ਨੂੰ ਕੁੱਲ 2,70,000 ਯੂਰੋ ਲਗਭਗ 3 ਲੱਖ ਅਮੈਰੀਕਨ ਡਾਲਰ ਦਾ ਨੁਕਸਾਨ ਹੋਣ ਦੀ ਰਿਪੋਰਟ ਹੈ। ਇਸ ਦੇ ਲਈ ਦੇਸ਼ ਭਰ ਦੇ ਵਿਚ ਕੁੱਲ ਨੁਕਸਾਨ ਲੱਖਾਂ ਯੂਰੋ ਤੱਕ ਜਿਹੜਾ ਪਹੁੰਚ ਸਕਦਾ ਹੈ। ਫਰਾਂਸ ਦੇ ਸਰਕਾਰੀ ਵਕੀਲ ਦੇ ਦਫ਼ਤਰ ਨੇ ਸਾਈਬਰ ਅਪਰਾਧ ਦੇ ਮਾਮਲੇ 'ਚ ਇੱਕ ਵਿਸ਼ੇਸ਼ ਜਿਹੜੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੈਰਿਸ ਦੇ ਸਰਕਾਰੀ ਵਕੀਲ ਦੇ ਦਫ਼ਤਰ ਨੇ ਇਸ ਘਟਨਾ ਨੂੰ ਫਰਾਂਸ ਦੀਆਂ ਕਈ ਵੱਡੀਆਂ ਸੁਪਰ ਮਾਰਕੀਟ ਚੇਨਾਂ ਦੇ ਫਰਿੱਜਾਂ ਦੇ ਵਿਰੁੱਧ ਵੱਡੇ ਪੱਧਰ ਦੇ ਉੱਤੇ ਕੀਤਾ ਗਿਆ ਸਾਈਬਰ ਹਮਲਾ ਦੱਸਿਆ। ਖੇਤੀਬਾੜੀ ਤੇ ਖੁਰਾਕ ਬਾਰੇ ਯੂਰਪੀ ਕਮਿਸ਼ਨ ਕ੍ਰਿਸਟੋਫ ਹੈਨਸਨ ਨੇ ਜਿਹੜਾ ਐਕਸ ਦੇ ਉੱਤੇ ਪ੍ਰਕਾਸ਼ਿਤ ਇੱਕ ਬਿਆਨ ਦੇ ਵਿਚ ਇਸ ਹਮਲੇ ਦੀ ਨਿੰਦਾ ਕੀਤੀ ਹੈ ਤੇ ਖੁਰਾਕ ਸੁਰੱਖਿਆ ਦੇ ਲਈ ਹਰ ਪੱਧਰ ਦੇ ਉੱਤੇ ਵਧੇਰੇ ਧਿਆਨ ਦੇਣ ਦੀ ਜ਼ਰੂਰਤ ਹੈ ਕਿਉਂਕਿ ਖਾਣ ਪੀਣ ਦੀਆਂ ਵਸਤਾਂ ਨੂੰ ਹਥਿਆਰ ਦੇ ਵਜੋਂ ਵਰਤਣਾ ਪਹਿਲਾਂ ਇੱਕ ਹਕੀਕਤ ਜਿਹੜਾ ਬਣ ਚੁੱਕਿਆ ਹੈ। ਐਕਸ ਦੇ ਉੱਤੇ ਇੱਕ ਹੋਰ ਪੋਸਟ ਦੇ ਵਿਚ ਕੋਆਪਰੇਟਿਵ ਯੂ ਦੇ ਜਿਹੜੇ ਮੁੱਖ ਕਾਰਜਕਾਰੀ ਅਧਿਕਾਰੀ ਡੋਮਿਨਿਕ ਸ਼ੇਲ ਸ਼ੇਰ ਨੇ ਜਿਹੜਾ ਕਿਹਾ ਕਿ ਕਰਮਚਾਰੀ ਜਿਹੜੇ ਨੇ ਫਰਿੱਜਰ ਮਾਹਰਾਂ ਦੇ ਨਾਲ ਤਾਲਮੇਲ ਕਰਦੇ ਹੋਏ ਸਥਿਤੀ ਨੂੰ ਜਿੰਨੀ ਜਲਦੀ ਹੋ ਸਕੇ ਆਮ ਵਾਂਗ ਕਰਨ ਦੇ ਵਿਚ ਜਿਹੜਾ ਜੁਟੇ ਹੋਏ ਨੇ ਤੇ ਉਨ੍ਹਾਂ ਨੇ ਇਸ ਹਮਲੇ ਦੀ ਜਾਂਚ ਦੀ ਮੰਗ ਕੀਤੀ ਹੈ ਕਿ ਫਰਾਂਸ ਦੀ ਖੁਰਾਕ ਸਪਲਾਈ ਲਈ ਜ਼ਰੂਰੀ ਉਪਕਰਨਾਂ ਦੇ ਉੱਤੇ ਹਮਲਾ ਕਰਨਾ ਅਸਵੀਕਾਰ ਕਰਨ ਯੋਗ ਜਿਹੜਾ ਦੱਸਿਆ ਕਰਾਰ ਦਿੱਤਾ ਹੈ। ਜੀ ਦੋਸਤੋ, ਇਹ ਨੇ ਜੀ ਵੱਡੀਆਂ ਸਿਰਦਰਦੀਆਂ ਦੇ ਕੰਮ, ਵੱਡਿਆਂ ਲੋਕਾਂ ਦੇ ਵੱਡੀਆਂ ਸਿਰਦਰਦੀਆਂ। ਤੇ ਔਜਲਾ ਸਾਹਿਬ ਨੇ ਪਤਾ ਨੀ ਕਿਹੜਾ ਸਿਸਟਮ ਰੱਖਿਆ ਭਾਈ, ਆਟੋਮੈਟਿਕ ਆ ਕਿ ਆਪ ਹੀ ਦੇਖਦੇ ਆ, ਬਾਕੀ ਦੱਸ ਸਕਦੇ ਨੇ। ਤੇ ਇਹਨਾਂ ਮੁਲਕਾਂ ਦੇ ਵਿਚ ਇਹ ਚੀਜ਼ ਦਾ ਖਤਰਾ ਬਣਿਆ ਰਹਿੰਦਾ ਹੈ ਕਿਉਂਕਿ ਜਦੋਂ ਟੈਂਪਰੇਚਰ, ਚਾਹੇ ਟਰਾਂਸਪੋਰਟ ਦੇ ਵਿਚ ਵੀ ਆ, ਜਦੋਂ ਤੁਸੀਂ ਸਮਾਨ ਮੰਗਾਉਂਦੇ ਹੋ ਤੇ ਬਕਾਇਦਾ ਜਿਹੜੇ ਆ ਟਰੱਕਾਂ ਦੇ ਵਿਚ ਵੀ ਉਹ ਜਿਹੜਾ ਟੈਂਪਰੇਚਰ ਦੇ ਵਿਚ ਰੱਖਣਾ ਪੈਂਦਾ ਹੈ, ਆਈਸ ਕਹਿ ਲਓ ਕਿ ਫਰਿੱਜਾਂ ਲੱਗੀਆਂ ਹੁੰਦੀਆਂ ਵਿਚ, ਤੇ ਉਸ ਪੱਧਰ ਤੋਂ ਜੇ ਥੱਲੇ ਡਿੱਗਦਾ ਜਾਂ ਜ਼ਿਆਦਾ ਉੱਪਰ ਹੁੰਦਾ ਤਾਂ ਉਹ ਖਤਰੇ ਦਾ ਕਾਰਨ, ਉਹਨਾਂ 'ਚ ਇੱਕ ਉਸ ਚੀਜ਼ ਨੂੰ ਵੇਚ ਨਹੀਂ ਸਕਦੇ, ਉਹਨੂੰ ਡਿਸਟਰੋਏ ਕਰਨਾ ਪੈਂਦਾ ਹੈ ਤੇ ਤੁਸੀਂ ਡਿਲੀਵਰ ਨਹੀਂ ਕਰ ਸਕਦੇ ਆ, ਬਹੁਤ ਵੱਡੇ ਖਮਿਆਜੇ ਭੁਗਤਣੇ ਪੈ ਸਕਦੇ ਆ। ਤੇ ਆਖਰ ਦੇ ਵਿੱਚ ਦੋਸਤੋ ਗੱਲ ਕਰਦੇ ਹਾਂ ਕੁਦਰਤ ਦੇ ਨਾਲ, ਮਧੂ ਮੱਖੀਆਂ ਦੀ ਗੱਲ ਕਰਨ ਲੱਗਿਆ ਤੁਹਾਡੇ ਨਾਲ। ਮਧੂ ਮੱਖੀਆਂ ਨੱਚਦੀਆਂ ਵੀ ਨੇ, ਕਿਵੇਂ ਨੱਚਦੀਆਂ ਨੇ ਅਮਰਜੀਤ ਟਾਂਡਾ ਹੁਣਾਂ ਤੋਂ ਜਾਣਦੇ ਆ, ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰੇ ਦੁਆਬਾ ਰੇੜੂ ਦਾ ਮੰਚ। ਮਧੂ ਮੱਖੀਆਂ ਵੀ ਨੱਚਦੀਆਂ ਨੇ, ਕਿੱਦਾਂ ਨੱਚਦੀਆਂ ਨੇ? ਇੱਕ ਛੋਟੇ ਜਿਹੇ ਛੱਤੇ ਦੇ ਅੰਦਰ ਸਮੂਹਿਕ ਬੁੱਧੀ ਜਿਹੜੀ ਹੈ, ਸੰਚਾਰ ਅਤੇ ਸਹਿਯੋਗ ਦਾ ਉਹ ਵਿਗਿਆਨ ਵਸਦਾ ਹੈ ਜਿਸ ਤੋਂ ਮਨੁੱਖੀ ਸਮਾਜ ਅਜੇ ਵੀ ਬਹੁਤ ਕੁਝ ਸਿੱਖ ਸਕਦਾ ਹੈ। ਸਵੇਰ ਦੀ ਪਹਿਲੀ ਧੁੱਪ ਦੇ ਨਾਲ ਜਦੋਂ ਕਿਸੇ ਫੁੱਲ ਦੇ ਉੱਤੇ ਇੱਕ ਮਧੂ ਮੱਖੀ ਉਤਰਦੀ ਹੈ ਤਾਂ ਸਾਨੂੰ ਲੱਗਦਾ ਹੈ ਕਿ ਉਹ ਸਿਰਫ ਆਪਣਾ ਕੰਮ ਕਰ ਰਹੀ ਹੈ, ਰਸ ਲੈ ਰਹੀ ਹੈ, ਪਰਾਗ ਇਕੱਠਾ ਕਰ ਰਹੀ ਹੈ ਤੇ ਫਿਰ ਛੱਤੇ ਵੱਲ ਨੂੰ ਮੁੜ ਰਹੀ ਹੈ। ਪਰ ਵਿਗਿਆਨ ਦੀ ਅੱਖ ਦੇ ਨਾਲ ਵੇਖੀਏ ਨਾ ਤਾਂ ਕਹਾਣੀ ਇੱਥੇ ਖਤਮ ਹੀ ਨਹੀਂ ਹੋ ਜਾਂਦੀ। ਉਹ ਮੱਖੀ ਜੋ ਫੁੱਲ ਤੋਂ ਵਾਪਸ ਆਉਂਦੀ ਹੈ, ਆਈ ਹੈ, ਆਪਣੇ ਨਾਲ ਸਿਰਫ ਰਸ ਨਹੀਂ ਲਿਆਉਂਦੀ, ਉਹ ਜਾਣਕਾਰੀ ਵੀ ਲਿਆਉਂਦੀ ਹੈ, ਜਾਣੀ ਕਿ ਕਿੱਥੇ ਫੁੱਲ ਨੇ, ਕਿੰਨੀ ਦੂਰ ਨੇ, ਉੱਥੇ ਕਿੰਨਾ ਭੋਜਨ ਹੈ, ਕਿਹੜੀ ਦਿਸ਼ਾ ਦੇ ਵੱਲ ਜਾਣਾ ਹੈ, ਤੇ ਕੀ ਉਹ ਸਰੋਤ ਇੰਨਾ ਵਧੀਆ ਹੈ ਕਿ ਹੋਰ ਮੱਖੀਆਂ ਨੂੰ ਵੀ ਉੱਥੇ ਭੇਜਿਆ ਜਾਵੇ, ਇਨਵਾਈਟ ਕੀਤਾ ਜਾਵੇ ਵੀ ਤੁਸੀਂ ਵੀ ਉੱਥੋਂ ਜਾ ਕੇ ਲੈ ਕੇ ਆਓ। ਛੱਤੇ ਦੀ ਦੁਨੀਆਂ ਦੇ ਵਿੱਚ ਜਾਣਕਾਰੀ ਵੀ ਇੱਕ ਕਿਸਮ ਦਾ ਜਿਹੜਾ ਭੋਜਨ ਹੀ ਹੈ। ਇਸ ਜਾਣਕਾਰੀ ਨੂੰ ਵੰਡਣ ਦਾ ਇੱਕ ਅਦਭੁਤ ਢੰਗ ਹੈ ਮਧੂ ਮੱਖੀ ਦਾ ਨਾਚ। ਮਧੂ ਮੱਖੀ ਜਦੋਂ ਚੰਗੇ ਭੋਜਨ ਵਾਲੇ ਸਥਾਨ ਤੋਂ ਵਾਪਸ ਆਉਂਦੀ ਹੈ ਤਾਂ ਛੱਤੇ ਦੇ ਵਿੱਚ ਇੱਕ ਵਿਸ਼ੇਸ਼ ਕਿਸਮ ਦਾ ਵੈਗਲ ਡਾਂਸ ਕਰਦੀ ਹੈ। ਇਹ ਸਿਰਫ ਡਾਂਸ ਨਹੀਂ, ਇਹ ਇੱਕ ਤਰ੍ਹਾਂ ਦਾ ਸਥਾਨਕ ਨਕਸ਼ਾ ਹੈ, ਸਮਝਾਉਂਦੀ ਹੈ ਕਿ ਕਿੱਦਾਂ ਕਿੱਦਾਂ ਕਿਹੜੇ ਰਸਤੇ 'ਤੇ ਜਾਣਾ ਹੈ। ਡਾਂਸ ਦੀ ਦਿਸ਼ਾ ਅਤੇ ਹਿਲਚਲ ਜਿਹੜੀ ਹੈ, ਹਲਚਲ ਹੈ, ਹਿਲਚਲ, ਸੂਰਜ ਦੀ ਸਥਿਤੀ ਤੇ ਉਡਾਨ ਦੇ ਨਾਲ ਮਿਲੇ ਦ੍ਰਿਸ਼ਾਂ ਸੰਕੇਤਾਂ ਰਾਹੀਂ ਹੋਰ ਮੱਖੀਆਂ ਨੂੰ ਸਰੋਤ ਦੀ ਦਿਸ਼ਾ ਤੇ ਦੂਰੀ ਬਾਰੇ ਜਾਣਕਾਰੀ ਦੇਣ ਦੇ ਵਿੱਚ ਮਦਦ ਕਰਦੀ ਹੈ। ਜਾਣੀ ਕਿ ਉਹ ਆਪਣੇ ਹਿਸਾਬ ਦੇ ਨਾਲ ਬੋਲਦੀਆਂ ਨੇ, ਗੱਲਾਂ ਕਰਦੀਆਂ ਨੇ। ਖੋਜ ਦੱਸਦੀ ਹੈ ਕਿ ਇਹ ਸੰਚਾਰ ਕਾਫ਼ੀ ਜਟਿਲ ਹੈ ਤੇ ਇਸ ਦੇ ਵਿੱਚ ਸਰੋਤ ਦੀ ਗੁਣਵੱਤਾ ਬਾਰੇ ਵੀ ਜਾਣਕਾਰੀ ਸ਼ਾਮਲ ਹੋ ਸਕਦੀ ਹੈ। ਇੱਥੇ ਇੱਕ ਹੋਰ ਹੈਰਾਨ ਕਰਨ ਵਾਲੀ ਗੱਲ ਆਉਂਦੀ ਹੈ। ਨੌਜਵਾਨ ਜਿਹੜੀ ਮੱਖੀ ਹੈ ਸਿਰਫ ਜਨਮ ਤੋਂ ਹੀ ਇਹ ਭਾਸ਼ਾ ਜਿਹੜੀ ਪੂਰੀ ਤਰ੍ਹਾਂ ਨਹੀਂ ਜਾਣਦੀ ਹੈ। 2023 ਦੇ ਇੱਕ ਮਹੱਤਵਪੂਰਨ ਸਟੱਡੀ ਜਿਹੜੀ ਹੈ ਅਧਿਐਨ ਨੇ ਦੇਖਿਆ ਦਰਸਾਇਆ ਕਿ ਮੱਖੀਆਂ ਦੀ ਵੈਗਲ ਡਾਂਸ ਕਰਨ ਦੀ ਯੋਗਤਾ ਦੇ ਵਿੱਚ ਸਮਾਜਿਕ ਸਿੱਖਿਆ ਦੀ ਭੂਮਿਕਾ ਹੈ। ਜਿਹੜੀ ਆਪਾਂ ਛੱਡ ਦਿੱਤੀ ਹੈ, ਜਿਹੜੀਆਂ ਮੱਖੀਆਂ ਪਹਿਲਾਂ ਹੋਰ ਮੱਖੀਆਂ ਦਾ ਡਾਂਸ ਦੇਖਦੀਆਂ ਨੇ ਉਹਨਾਂ ਦੇ ਪਹਿਲੇ ਡਾਂਸ ਵਧੇਰੇ ਸਹੀ ਹੁੰਦੇ ਨੇ। ਅਰਥਾਤ ਛੱਤੇ ਦੇ ਵਿੱਚ ਸਿਰਫ ਜੈਨੈਟਿਕ ਜਾਣਕਾਰੀ ਨਹੀਂ ਚੱਲਦੀ, ਸਮਾਜਿਕ ਸਿੱਖਿਆ ਵੀ ਉੱਥੇ ਚੱਲਦੀ ਹੈ, ਉਹ ਪੜ੍ਹਾਉਂਦੀਆਂ ਨੇ। ਇਹ ਗੱਲ ਮਨੁੱਖੀ ਸਮਾਜ ਦੇ ਲਈ ਵੀ ਛੋਟੀ ਨਹੀਂ ਹੈ। ਛੱਤੇ ਕੋਈ ਕੇਂਦਰੀ ਜਿਹੜੇ ਨੇ ਛੱਤੇ ਦੇ ਵਿੱਚ ਕੋਈ ਜਿਹੜਾ ਮੈਨੇਜਰ ਨਹੀਂ ਹੁੰਦਾ ਹੈ, ਜਾਂ ਫਿਰ ਕਹਿ ਲਓ ਕਿ ਆਪਣਾ ਹਾਂਜੀ ਛੱਤੇ ਦੇ ਵਿੱਚ ਕੋਈ ਵੀ ਮੈਨੇਜਰ ਨਹੀਂ ਹੁੰਦੀ ਜਾਂ ਹੁੰਦਾ, ਫਿਰ ਕੰਮ ਕਿਵੇਂ ਚੱਲਦਾ ਹੈ? ਕਿਉਂਕਿ ਜਿਹੜੇ ਪਿਛਲੇ ਦਿਨਾਂ 'ਚ ਮੈਂ ਬੰਬਲੀ ਬੀ ਦੀ ਗੱਲ ਕੀਤੀ ਸੀ, ਆਰਟੀਕਲ ਉਹਦੇ ਵਿੱਚ ਸਾਂਝਾ ਕੀਤਾ ਸੀ, ਮੈਂ ਆਪ ਲਿਖਿਆ ਸੀ ਉਹ, ਉਹਨਾਂ ਦੇ ਬਾਰੇ ਜਾਣਕਾਰੀ ਤੇ ਤੁਹਾਡੇ ਨਾਲ ਵੀ ਸਾਂਝੀ ਕਰਾਂਗਾ ਤੇ ਅਖਬਾਰ ਨੂੰ ਵੀ ਭੇਜਣਾ ਉਹ ਵੀ ਭੇਜਾਂਗਾ। ਜਿਵੇਂ ਕਿ ਪਹਿਲਾਂ ਕਾਂ ਦੇ ਬਾਰੇ ਭੇਜਿਆ ਸੀ ਤੇ ਉਹਦੇ ਵਿੱਚ ਆਇਆ ਕਿ ਜਿਵੇਂ ਕਿ ਆਪਣੀ ਕੁਈਨ ਹੁੰਦੀ ਹੈ ਨਾ, ਆਪਣੀ ਬੰਬਲੀ ਬੀ ਦੇ ਵਿੱਚ ਜਿਹੜੇ ਆਪਣੇ ਭਵਰੇ ਹੁੰਦੇ ਆ ਉਹਨਾਂ ਦੀ ਗੱਲ ਹੈ, ਤੇ ਉਹ ਜੇ ਖਤਮ ਹੋ ਜਾਣ ਤੇ ਦੁਨੀਆ ਖਤਮ ਦੇ ਕਿਨਾਰੇ ਹੈ, ਕਿਉਂਕਿ ਨਾ ਕੋਈ ਫੁੱਲ ਲੱਗਣਾ ਨਾ ਫਲ ਲੱਗਣਾ ਤੇ ਉਹਨਾਂ ਦੇ ਨਾਲ ਨਾ ਕੋਈ ਫਸਲ, ਕਿਉਂਕਿ ਉਹ ਇੱਕ ਦੂਸਰੇ ਦੇ ਨਾਲ ਜਿਹੜਾ ਟਰੈਵਲ ਕਰਦੀਆਂ ਨੇ ਤੇ ਸੌਂਦੀਆਂ ਵੀ ਨੇ ਜਾਗਦੀਆਂ ਨੇ, ਵੇ ਇੰਨੀ ਠੰਡ ਦੇ ਵਿੱਚ ਸਰਵਾਈਵ ਵੀ ਕਰਦੀਆਂ ਨੇ। ਤੇ ਫਿਰ ਕੁਈਨ ਮੱਖੀ ਜਿਹੜੀ ਆਉਂਦੀ ਹੈ ਤੇ ਉਹ ਜਿਹੜਾ ਸਭ ਤੋਂ ਪਹਿਲਾਂ ਆਪਣਾ ਘਰ ਲੱਭਣ ਦੀ ਕੋਸ਼ਿਸ਼ ਕਰਦੀ ਹੈ ਤੇ ਕਿੱਥੇ ਘਰ ਵਸਾਉਣਾ ਉਹ ਸਾਰਾ ਕੁਝ ਕਰਦੀ ਹੈ ਤੇ ਉਹ ਫਿਰ ਅਗਲੀਆਂ ਮੱਖੀਆਂ ਨੂੰ ਜਨਮ ਦਿੰਦੀ ਹੈ ਤੇ ਉਸ ਤੋਂ ਬਾਅਦ ਫਿਰ ਉਹਨਾਂ ਦਾ ਪਰਿਵਾਰ ਫਿਰ ਤੋਂ ਜਿਹੜਾ ਗਰਮੀਆਂ ਦੀ ਰੁੱਤ ਦੇ ਵਿੱਚ ਸ਼ੁਰੂ ਹੋ ਜਾਂਦਾ ਹੈ। ਤੇ ਇਸੇ ਤਰ੍ਹਾਂ ਪਰ ਇਹਨਾਂ ਜਿਹੜੇ ਇਹ ਮੱਖੀਆਂ ਨੇ ਮਧੂ ਮੱਖੀਆਂ, ਇਹਨਾਂ ਦੇ ਵਿੱਚ ਕੋਈ ਕੁਈਨ ਨਹੀਂ ਹੁੰਦੀ, ਕੋਈ ਮੈਨੇਜਰ ਨਹੀਂ ਹੁੰਦਾ, ਪਰ ਫਿਰ ਇਹ ਕੰਮ ਕਿੱਦਾਂ ਕਰਦੀਆਂ ਨੇ? ਇਹ ਸ਼ਾਇਦ ਮਧੂ ਮੱਖੀਆਂ ਦੀ ਸਭ ਤੋਂ ਵੱਡੀ ਵਿਗਿਆਨਕ ਪਹੇਲੀ ਹੈ। ਛੱਤੇ ਦੇ ਵਿੱਚ ਕੋਈ ਕੇਂਦਰੀ ਬੌਸ ਹਰ ਮੱਖੀ ਨੂੰ ਹੁਕਮ ਨਹੀਂ ਦਿੰਦਾ ਕਿ ਤੂੰ ਪਰਾਗ ਲੈ ਕੇ ਆ, ਤੂੰ ਬੱਚਿਆਂ ਦੀ ਦੇਖਭਾਲ ਕਰ, ਤੂੰ ਛੱਤਾ ਬਣਾਈ, ਤੂੰ ਦਰਵਾਜ਼ੇ ਦੀ ਰਾਖੀ ਕਰ ਤੇ ਤੂੰ ਮਰੇ ਹੋਏ ਜੀਵਾਂ ਨੂੰ ਬਾਹਰ ਕੱਢ। ਫਿਰ ਵੀ ਕੰਮ ਚੱਲਦਾ ਰਹਿੰਦਾ ਹੈ। ਅਜਿਹਾ ਕਿਉਂ ਹੈ? ਕਿਉਂਕਿ ਮੱਖੀਆਂ ਦੀ ਸਮਾਜਿਕ ਪ੍ਰਣਾਲੀ ਕੇਂਦਰੀ ਹੁਕਮ ਦੇ ਨਾਲੋਂ ਸਥਾਨਕ ਸੰਕੇਤਾਂ ਤੇ ਆਪਸੀ ਸੰਪਰਕਾਂ ਦੇ ਉੱਤੇ ਵੱਧ ਨਿਰਭਰ ਕਰਦੀ ਹੈ, ਜਾਣੀ ਕਿ ਟੀਮ ਵਰਕ। ਇਸ ਨੂੰ ਵਿਗਿਆਨ ਦੇ ਵਿੱਚ ਸੈਲਫ ਆਰਗਨਾਈਜੇਸ਼ਨ ਕਿਹਾ ਜਾਂਦਾ ਹੈ। ਸੈਲਫ ਡਿਪੈਂਡ ਕਹਿ ਲਓ ਕਿ ਜਦੋਂ ਇੱਕ ਵਾਰੀ ਕੰਮ ਸਮਝਾ ਦਿੱਤਾ ਤੇ ਕਰੀ ਜਾਣਾ, ਉਹਨੇ ਜ਼ਿੰਮੇਵਾਰੀ ਸਮਝਦੀਆਂ ਨੇ ਜੋ ਸਾਡਾ ਸਮਾਜ ਨਹੀਂ ਕਰ ਰਿਹਾ। ਸਾਡੇ ਸਮਾਜ ਇਹ ਨਹੀਂ ਸਮਝਦਾ ਕਿ ਸਾਡਾ ਦੇਸ਼ ਹੈ, ਸਾਡਾ ਮੁਲਕ ਹੈ, ਇਹਨੂੰ ਅਸੀਂ ਸੁਧਾਰਨਾ, ਸਾਡੀ ਵੀ ਓਨੀ ਜ਼ਿੰਮੇਵਾਰੀ ਹੈ ਜਿੰਨੀ ਮਤਲਬ ਕਿ ਗੌਰਮੈਂਟਾਂ ਦੀ ਹੈ ਜਾਂ ਹੋਰ ਲੋਕਾਂ ਦੀ ਹੈ ਜਾਂ ਅਧਾਰਿਆਂ ਦੀ ਹੈ। ਜਿੰਨਾ ਚਿਰ ਉਹ ਨਹੀਂ ਅਸੀਂ ਸਮਝਾਂਗੇ ਤੇ ਅਸੀਂ ਜ਼ਿੰਮੇਵਾਰ ਬਣ ਹੀ ਨਹੀਂ ਸਕਦੇ, ਨਾ ਮੱਖੀਆਂ ਤੋਂ ਸਿੱਖਣ ਦੀ ਜ਼ਰੂਰਤ ਹੈ। ਇਸ ਨੂੰ ਵਿਗਿਆਨ ਦੇ ਵਿੱਚ ਸੈਲਫ ਆਰਗਨਾਈਜੇਸ਼ਨ ਕਿਹਾ ਜਾਂਦਾ ਹੈ ਤੇ ਅਰਥਾਤ ਬਿਨਾਂ ਕਿਸੇ ਇੱਕ ਕੇਂਦਰੀ ਨਿਯੰਤਰਕ ਦੇ ਬਹੁਤ ਸਾਰੇ ਛੋਟੇ ਛੋਟੇ ਵਿਹਾਰਕ ਫੈਸਲੇ ਮਿਲ ਕੇ ਵੱਡੀ ਸਮੂਹਿਕ ਵਿਵਸਥਾ ਪੈਦਾ ਕਰ ਦਿੰਦੇ ਨੇ। ਇੱਕ ਮੱਖੀ ਨੂੰ ਪੂਰੇ ਛੱਤੇ ਦੀ ਯੋਜਨਾ ਪਤਾ ਹੋਣੀ ਜ਼ਰੂਰੀ ਨਹੀਂ ਹੈ, ਪਰ ਹਜ਼ਾਰਾਂ ਮੱਖੀਆਂ ਦੀਆਂ ਛੋਟੀਆਂ ਛੋਟੀਆਂ ਕਿਰਿਆਵਾਂ ਮਿਲ ਕੇ ਇੱਕ ਵੱਡੀ ਯੋਜਨਾ ਜਿਹਾ ਜਿਹੜਾ ਨਤੀਜਾ ਪੈਦਾ ਕਰ ਦਿੰਦੀਆਂ ਨੇ। ਇਹੀ ਹੈ ਸਮੂਹਿਕ ਬੁੱਧੀ, ਜਿਹੜੀ ਅੱਜ ਕਹਿ ਲਓ ਕਿ ਬਨੌਟੀ ਹੋ ਗਈ ਹੈ। ਮਧੂ ਮੱਖੀਆਂ ਦੀ ਮਿਹਨਤ ਦੇ ਵਿੱਚ ਵੀ ਇੱਕ ਅਦਭੁਤ ਵਿਗਿਆਨਕ ਵਿਵਸਥਾ ਹੈ। ਆਮ ਤੌਰ ਤੇ ਉੱਤੇ ਨੌਜਵਾਨ ਵਰਕਰ ਮੱਖੀ ਛੱਤੇ ਦੇ ਅੰਦਰਲੇ ਕੰਮਾਂ ਜਿਵੇਂ ਕਿ ਲਾਰਵੇ ਦੀ ਦੇਖਭਾਲ, ਛੱਤੇ ਦੀ ਸਾਂਭ ਸੰਭਾਲ, ਭੋਜਨ ਦੀ ਪ੍ਰਕਿਰਿਆ ਦੇ ਵਿੱਚ ਵੱਧ ਹਿੱਸਾ ਲੈਂਦੀਆਂ ਨੇ। ਉਮਰ ਵਧਣ ਦੇ ਨਾਲ ਕਈ ਮੱਖੀਆਂ ਬਾਹਰ ਜਾ ਕੇ ਭੋਜਨ ਇਕੱਠਾ ਕਰਨ ਵਾਲੀਆਂ ਬਣ ਜਾਂਦੀਆਂ ਨੇ, ਪਰ ਇਸ ਨੂੰ ਇੱਕ ਕਠੋਰ ਨੌਕਰੀ ਦੀ ਸੂਚੀ ਸਮਝਣਾ ਵੀ ਜਿਹੜਾ ਗਲਤ ਹੋਵੇਗਾ। ਜੇ ਛੱਤੇ ਦੀ ਲੋੜ ਬਦਲ ਜਾਵੇ ਨਾ ਤਾਂ ਮੱਖੀਆਂ ਆਪਣੇ ਕੰਮ ਬਦਲ ਸਕਦੀਆਂ ਨੇ। ਇਸ ਦੇ ਲਈ ਵਿਗਿਆਨੀਆਂ ਨੇ ਮਧੂ ਮੱਖੀਆਂ ਦੀ ਕੰਮ ਵੰਡ ਨੂੰ ਕੰਮ ਦੀ ਜਿਹੜੀ ਹੈ ਵੰਡ ਅਤੇ ਵਿਹਾਰਕ ਲਚਕਤਾ ਵਿਚਕਾਰ ਸਮਝੌਤਾ ਕਿਹਾ ਹੈ। ਇਹ ਗੱਲ ਬੜੀ ਡੂੰਘੀ ਹੈ ਜੋ ਅਸੀਂ ਨਹੀਂ ਕਰਦੇ, ਚਾਹੇ ਆਪਣੇ ਕੰਮਾਂ ਕਾਰਾਂ ਦੇ ਉੱਤੇ ਪੇ ਭਾਈ ਮੇਰਾ ਕੰਮ ਨਹੀਂ ਹੈ, ਮੇਰੀ ਡਿਊਟੀ ਨਹੀਂ ਹੈ, ਜੋ ਮੇਰੇ ਨਾਲ ਐਗਰੀਮੈਂਟ ਹੋਇਆ ਮੈਂ ਉਹੀ ਕਰਨਾ, ਵਾਧੂ ਦਾ ਨਹੀਂ ਕਰਨਾ। ਇਹ ਆਮ ਜਿਹੜਾ ਸਾਡੇ ਲੋਕਾਂ 'ਚ ਵੀ ਦੇਖਿਆ ਜਾਂਦਾ, ਪਰ ਮਧੂ ਮੱਖੀਆਂ ਦੇ ਵਿੱਚ ਇਹ ਨਹੀਂ ਹੈ, ਕਿਉਂਕਿ ਉਹ ਜ਼ਿੰਮੇਵਾਰੀ ਸਮਝਦੀਆਂ ਨੇ। ਕੁਸ਼ਲ ਸਮਾਜ ਉਹ ਨਹੀਂ ਜਿਸ ਦੇ ਵਿੱਚ ਹਰ ਕੋਈ ਸਾਰੀ ਉਮਰ ਇੱਕੋ ਕੰਮ ਕਰੇ। ਕੁਸ਼ਲ ਸਮਾਜ ਉਹ ਹੈ ਜੋ ਲੋੜ ਬਦਲਣ ਦੇ ਉੱਤੇ ਆਪਣਾ ਕੰਮ ਵੰਡਣ ਦਾ ਜਿਹੜਾ ਢੰਗ ਵੀ ਬਦਲ ਸਕੇ। ਮਧੂ ਮੱਖੀਆਂ ਦੇ ਬਾਰੇ ਵਿਗਿਆਨ ਦੇ ਵਿੱਚ ਸੁਪਰ ਆਰਗਨਾਈਜ਼ਮ ਸ਼ਬਦ ਵਰਤਿਆ ਜਾਂਦਾ ਹੈ। ਇਸ ਦਾ ਮਤਲਬ ਇਹ ਨਹੀਂ ਹੈ ਕਿ ਛੱਤਾ ਸੱਚਮੁੱਚ ਇੱਕ ਵੱਡਾ ਜੀਵ ਹੈ, ਭਾਵ ਇਹ ਹੈ ਕਿ ਹਜ਼ਾਰਾਂ ਵਿਅਕਤੀਗਤ ਮੱਖੀਆਂ ਦੀਆਂ ਕਿਰਿਆਵਾਂ ਮਿਲ ਕੇ ਐਸੀ ਸਮੂਹਿਕ ਪ੍ਰਣਾਲੀ ਬਣਾਉਂਦੀਆਂ ਨੇ ਜਿਹਦੇ ਵਿੱਚ ਛੱਤੇ ਦਾ ਵਿਹਾਰ ਕਿਸੇ ਇੱਕ ਮੱਖੀ ਦੇ ਵਿਹਾਰ ਦੇ ਨਾਲੋਂ ਕਿਤੇ ਵੱਡਾ ਹੁੰਦਾ ਹੈ। ਇਸ ਦੀ ਸਭ ਤੋਂ ਸੁੰਦਰ ਉਦਾਹਰਣ ਹੈ ਤਾਪਮਾਨ। ਮਧੂਮੱਖੀਆਂ ਦੇ ਬੱਚਿਆਂ ਦੇ ਵਿਕਾਸ ਦੇ ਲਈ ਛੱਤੇ ਦੇ ਅੰਦਰ ਤਾਪਮਾਨ ਨੂੰ ਬਹੁਤ ਸੰਕੋਚਿਤ ਜਿਹੜਾ ਹੱਦ ਦੇ ਵਿੱਚ ਕਾਇਮ ਰੱਖਣਾ ਪੈਂਦਾ ਹੈ। ਜਿਹੜੀਆਂ ਥਿਊਰੀਆਂ ਹੋਈਆਂ ਨੇ ਇਹਦੇ ਉੱਤੇ, ਅਧਿਐਨਾਂ ਦੇ ਵਿੱਚ ਲਗਭਗ 34 ਤੋਂ 36 ਡਿਗਰੀ ਸੈਲਸੀਅਸ ਦੇ ਆਸ ਪਾਸ ਦਾ ਤਾਪਮਾਨ ਕਾਇਮ ਰੱਖਣ ਵਾਲੇ ਸਮੂਹਿਕ ਵਿਹਾਰ ਦਰਜ ਕੀਤੇ ਗਏ ਨੇ। ਜਦੋਂ ਠੰਡ ਵੱਧਦੀ ਹੈ ਤਾਂ ਕੁਝ ਮੱਖੀਆਂ ਆਪਣੀ ਛਾਤੀ ਦੀਆਂ ਜਿਹੜੀਆਂ ਨੇ ਫਲਾਈਟ ਮਾਸਪੇਸ਼ੀਆਂ ਨੂੰ ਕੰਬਾ ਕੇ ਜਿਹੜਾ ਨੇ ਵਾਈਬ੍ਰੇਸ਼ਨ ਜਿਹੜੀ ਬਣਾ ਕੇ ਗਰਮੀ ਪੈਦਾ ਕਰਦੀਆਂ ਨੇ। ਜਦੋਂ ਗਰਮੀ ਵੱਧਦੀ ਹੈ ਤਾਂ ਛੱਤੇ ਦੇ ਵਿੱਚ ਹਵਾ ਦੇ ਸੰਚਾਰ ਅਤੇ ਠੰਡਕ ਵਿਹਾਰ ਦੇ ਵਿੱਚ ਬਦਲਾਅ ਆਉਣ ਲੱਗ ਪੈਂਦਾ ਹੈ। ਕਿਸੇ ਇੱਕ ਮੱਖੀ ਨੂੰ ਇਹ ਨਹੀਂ ਕਿਹਾ ਜਾਂਦਾ ਕਿ ਅੱਜ ਛੱਤੇ ਦਾ ਤਾਪਮਾਨ 35 ਡਿਗਰੀ ਰੱਖਣਾ ਹੈ, ਤੇ ਫਿਰ ਵੀ ਹਜ਼ਾਰਾਂ ਛੋਟੇ ਵਿਹਾਰ ਮਿਲ ਕੇ ਤਾਪਮਾਨ ਨੂੰ ਸੰਭਾਲਦੇ ਨੇ, ਇੱਕੋ ਰੂਪ ਦੇ ਵਿੱਚ ਕੰਮ ਕਰਦੇ ਆ। ਇਹ ਸਭ ਕੁਦਰਤੀ ਹੁੰਦਾ ਹੈ। ਇੱਥੇ ਮਧੂ ਮੱਖੀਆਂ ਸਾਨੂੰ ਸਮੂਹਿਕ ਬੁੱਧੀ ਦਾ ਇੱਕ ਹੋਰ ਸਬਕ ਜੜੀਆਂ ਦਿੰਦੀਆਂ ਨੇ। ਇੱਕ ਮੱਖੀ ਨੂੰ ਪੂਰੇ ਇਲਾਕੇ ਦਾ ਨਕਸ਼ਾ ਨਹੀਂ ਪਤਾ, ਦੂਜੀ ਨੂੰ ਸਿਰਫ ਇੱਕ ਫੁੱਲਾਂ ਦੇ ਵਾਲੀ ਥਾਂ ਦਾ ਪਤਾ ਹੈ, ਤੀਜੀ ਕਿਸੇ ਹੋਰ ਸਰੋਤ ਤੋਂ ਵਾਪਸ ਆਈ ਹੈ, ਚੌਥੀ ਨੂੰ ਛੱਤੇ ਦੇ ਅੰਦਰ ਬੱਚਿਆਂ ਦੀ ਲੋੜ ਦਾ ਅੰਦਾਜ਼ਾ ਹੈ। ਪਰ ਇਹ ਸਾਰੀਆਂ ਅਧੂਰੀਆਂ ਜਾਣਕਾਰੀਆਂ ਆਪਸ ਦੇ ਵਿੱਚ ਜੁੜ ਕੇ ਇੱਕ ਵੱਡੀ ਜਾਣਕਾਰੀ ਪ੍ਰਣਾਲੀ ਬਣਾ ਜਾਂਦੀਆਂ ਨੇ। ਵਿਗਿਆਨੀਆਂ ਨੇ ਮਧੂ ਮੱਖੀਆਂ ਦੀਆਂ ਕਲੋਨੀਆਂ ਨੂੰ ਜਾਣਕਾਰੀ ਇਕੱਠੀ ਕਰਨ ਵਾਲੀ ਵੰਡ ਪ੍ਰਣਾਲੀ ਵਜੋਂ ਅਧਿਐਨ ਕੀਤਾ ਹੈ, ਜਿੱਥੇ ਵੱਖ ਵੱਖ ਮੱਖੀਆਂ ਵਾਤਾਵਰਣ ਤੋਂ ਜਾਣਕਾਰੀ ਇਕੱਠੀ ਕਰਦੀਆਂ ਨੇ ਤੇ ਸਮਾਜਿਕ ਸੰਕੇਤਾਂ ਦੇ ਰਾਹੀਂ ਇਹ ਜਾਣਕਾਰੀ ਸਮੂਹਿਕ ਪੱਧਰ ਦੇ ਉੱਤੇ ਵਰਤੀ ਜਾਂਦੀ ਹੈ। ਇਸ ਦੇ ਲਈ ਛੱਤੇ ਦੀ ਬੁੱਧੀ ਕਿਸੇ ਇੱਕ ਮੱਖੀ ਦੇ ਦਿਮਾਗ ਦੇ ਵਿੱਚ ਨਹੀਂ, ਉਹ ਮੱਖੀਆਂ ਦੇ ਵਿਚਕਾਰ ਹੈ। ਜੀ ਦੋਸਤੋ, ਬਾਕਮਾਲ ਗੱਲਬਾਤ ਹੈ, ਬੜੇ ਸਮੇਂ ਦੀ ਮੈਂ ਸੰਭਾਲ ਕੇ ਰੱਖੀ ਸੀ। ਚਲੋ ਅੱਜ ਸਬੱਬ ਬਣਿਆ, ਸਮਾਂ ਬਣਿਆ, ਤੁਹਾਡੇ ਨਾਲ ਸਾਂਝੀ ਕੀਤੀ ਹੈ। ਮਧੂ ਮੱਖੀਆਂ ਨੱਚਦੀਆਂ ਵੀ ਨੇ, ਤੇ ਇਹ ਗੱਲਬਾਤ ਤੁਹਾਡੇ ਨਾਲ ਸਾਂਝੀ ਕੀਤੀ ਹੈ ਅਮਰਜੀਤ ਟਾਂਡਾ ਹੋਣਾ ਜੀ ਦੀ ਕਲਮ ਦੇ ਵਿੱਚੋਂ, ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਦੁਆਬਾ ਰੇਡ ਦਾ ਮੰਚ। ਬਹੁਤ ਹੀ ਜਾਣਕਾਰੀ ਭਰਪੂਰ, ਮੈਨੂੰ ਵੀ ਬਹੁਤ ਸਾਰੀਆਂ ਚੀਜ਼ਾਂ ਇਹਦੇ ਵਿੱਚੋਂ ਸਿੱਖਣ ਨੂੰ ਮਿਲੀਆਂ ਨੇ, ਤੇ ਕੁਦਰਤ ਦੀ ਜਦੋਂ ਗੱਲ ਹੁੰਦੀ ਹੈ ਤਾਂ ਫਿਰ ਦਿਲ ਤਾਂ ਹਰ ਕਿਸੇ ਦਾ ਲੱਗਦਾ ਹੀ ਹੈ। ਤੇ ਲੋ ਦੋਸਤੋ, ਇਹ ਸੀ ਜੀ ਅੱਜ ਦੀ ਗੱਲਬਾਤ, ਤੇ ਚੰਗਾ ਲੱਗਿਆ ਹੋਵੇ ਪ੍ਰੋਗਰਾਮ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਸਾਂਝਾ ਕਰ ਦਿਓ। ਜਾਂਦੇ ਜਾਂਦੇ ਤੁਹਾਡੇ ਸੁਨੇਹੇ ਜਿਹੜੇ ਨੇ ਉਹਨਾਂ ਦੇ ਵੱਲ ਨੂੰ ਝਾਤ ਮਾਰਦੇ ਹਾਂ, ਫਿਰ ਆਪਾਂ ਆਗਿਆ ਲੈਂਦੇ ਹਾਂ ਤੇ ਕਾਲ ਕਰਨੀ ਹੈ ਤਾਂ ਤੁਹਾਡਾ ਨਿੱਘਾ ਸਵਾਗਤ ਹੈ ਦੋਸਤੋ। +358 44 976 1962 ਸਟੂਡੀਓ ਦਾ ਨੰਬਰ ਹੈ, ਤੇ ਤੁਹਾਡੇ ਸੁਨੇਹੇ ਕੀ ਕਹਿੰਦੇ ਨੇ ਉਹਨਾਂ ਦੀ ਝਾਤ ਪਾ ਕੇ ਤੇ ਤੁਹਾਨੂੰ ਨਾਲ ਲੈ ਕੇ ਫਿਰ ਆਪਾਂ ਆਗਿਆ ਲੈਂਦੇ ਹਾਂ। ਸਭ ਤੋਂ ਪਹਿਲੇ ਸੁਨੇਹੇ ਜਿਹੜੇ ਆਏ ਸੀ, ਇੱਕ ਮਿੰਟ ਜੀ, ਇੱਧਰ ਹੋਰ ਦਿਖਾ ਰਹੇ ਨੇ ਤੇ ਦੂਸਰੇ ਪਾਸੇ ਹੋਰ ਦਿਖਾ ਰਹੇ ਨੇ, ਸੁਨੇਹਾਂ ਦੀ ਗੱਲ ਕਰ ਲਈਏ। ਸ਼ੈਲੀ ਬਾਈ ਜੀ ਨੇ ਬੜੇ ਦਿਨਾਂ ਬਾਅਦ ਸਤਿ ਸ਼੍ਰੀ ਅਕਾਲ ਫਤਿਹ ਸਾਂਝੀ ਕੀਤੀ ਹੈ ਸਾਰੇ ਦੋਸਤਾਂ ਦੇ ਨਾਲ, ਤੇ ਮਾਨ ਸਾਹਿਬ ਜਿਹੜੇ ਨੇ ਆਪਣੇ ਸੈਣੀ ਸਾਹਿਬ ਹੈਲਸਿੰਕੀ ਵਾਲੇ, ਸਤਿ ਸ਼੍ਰੀ ਅਕਾਲ ਭੇਜਦੇ ਆ ਫਿਨਲੈਂਡ ਵਾਲੇ, ਤੇ ਦੁਆਬਾ ਰੇਡੀਓ ਸੁਣਨ ਵਾਲੇ ਸਾਰੇ ਦੋਸਤਾਂ ਨੂੰ। ਦਵਿੰਦਰ ਭਾਰਤ ਜੀ ਨੇ UAE ਤੋਂ ਸਤਿ ਸ਼੍ਰੀ ਅਕਾਲ ਭੇਜੀ ਹੈ, ਤੇ ਰਾਜਨ ਸੈਣੀ ਸਾਹਿਬ ਨੇ ਵੀ ਲਾਈਕ ਨੰਬਰ 5 ਭੇਜੇ ਨੇ ਤੇ ਸਤਿ ਸ਼੍ਰੀ ਅਕਾਲ ਕਿਹਾ ਜੀ ਸਾਰੇ ਪਰਿਵਾਰ ਨੂੰ ਤੇ ਪਿਆਰਿਆਂ ਨੂੰ। ਤੇ ਗੁਰੀਮਾਨ ਜੀ ਨੇ ਸ਼ੈਲੀ ਬਾਈ ਜੀ ਨੂੰ ਸਤਿ ਸ਼੍ਰੀ ਅਕਾਲ ਭੇਜੀ ਹੈ, ਤੇ ਮਾਨ ਸਿੰਘ ਵੱਡੇ ਵੀਰ ਜੀ ਸਤਿ ਸ਼੍ਰੀ ਅਕਾਲ, ਤੇ ਦਵਿੰਦਰ ਭਾਰਤ ਜੀ ਨੂੰ ਸਤਿ ਸ਼੍ਰੀ ਅਕਾਲ ਭੇਜ ਰਹੇ ਨੇ। ਅਮਰਜੀਤ ਬਾਂਸਲ ਆਪਣੇ UK ਤੋਂ ਲਿਖ ਰਹੇ ਨੇ, ਉਹਨਾਂ ਦਾ ਸੁਨੇਹਾ ਆਇਆ ਸੀਗਾ, ਸਤਿ ਸ਼੍ਰੀ ਅਕਾਲ ਟੂ ਆਲ ਦੁਆਬਾ ਰੇਡੀਓ ਟੀਮ ਐਂਡ ਲਿਸਨਰਸ, ਥੈਂਕ ਯੂ ਸੋ ਮੱਚ ਫੋਰ ਦੀ ਵਾਰਮ ਵਿਸ਼ਿਜ਼। ਅੱਜ ਸ਼ੁਰੂ ਦੇ ਵਿੱਚ ਮੈਂ ਅਨਾਊਂਸ ਕੀਤਾ ਸੀ ਜੀ ਉਹਨਾਂ ਦਾ ਅੱਜ ਬਰਥਡੇ ਸੀਗਾ, ਤੇ ਬਹੁਤ ਬਹੁਤ ਮੁਬਾਰਕਬਾਦ ਹੈ, ਹੱਸਦੇ ਵਸਦੇ ਰਹੋ। ਤੇ ਅਮਰਜੀਤ ਕੌਰ ਹੁਣਾਂ ਦਾ UK ਤੋਂ, ਤੇ ਗੁਰੀਮਾਨ ਜੀ ਕਹਿੰਦੇ ਆ ਭੁਪਿੰਦਰ ਭਾਰਜ ਵੀਰ ਜੀ ਸਤਿ ਸ਼੍ਰੀ ਅਕਾਲ, ਤੇ ਰਾਜਨ ਸੈਣੀ ਸਾਹਿਬ ਵੱਡੇ ਵੀਰ ਜੀ ਸਤਿ ਸ਼੍ਰੀ ਅਕਾਲ, ਤੇ ਅਮਰਜੀਤ ਬਾਂਸਲ ਜੀ ਸਤਿ ਸ਼੍ਰੀ ਅਕਾਲ, ਤੇ ਗੁਰੀਮਾਨ ਜੀ ਕਹਿੰਦੇ ਆ ਸੈਣੀ ਬਾਈ ਜੀ ਇੱਕ ਪਾਸੇ ਪਰਵਿੰਦਰ ਝੋਟੇ ਨੂੰ ਲੈ ਕੇ ਸਰਕਾਰ ਘਿਰਦੀ ਨਜ਼ਰ ਆ ਰਹੀ ਹੈ, ਤੇ ਦੂਜੇ ਪਾਸੇ ਬੀਬੀ ਜੀ ਦੇ ਬਿਆਨ ਸੁਣ ਹੈਰਾਨੀ ਹੁੰਦੀ ਹੈ, ਅਕਾਲੀ ਵੀ ਬਦਨਾਮੀ ਬਹੁਤ ਕਰਵਾ ਗਏ ਕਹਿੰਦੇ ਜੀ। ਇਸੇ ਤਰ੍ਹਾਂ ਅਗਲਾ ਸੁਨੇਹਾ ਆਇਆ ਜੀ, ਆਪਣੇ ਲਿਖਦੇ ਨੇ ਗੁਰੀਮਾਨ ਹੀ, ਸੁਣ ਕੇ ਬੀਬੀ ਦੇ ਬਿਆਨ ਸੁਣ ਸ਼ਰਮ ਹੀ ਮਹਿਸੂਸ ਹੁੰਦੀ ਹੈ, ਤੇ ਸਾਰਾ ਕੁਝ ਪ੍ਰੀ ਪਲੈਨਡ ਲੱਗਦਾ ਮੈਨੂੰ ਕਹਿੰਦੇ। ਦੂਜੀ ਗੱਲ, ਜਦ ਇੱਕ ਦੁਕਾਨਦਾਰ ਨਸ਼ਾ ਵੇਚਦਾ ਪਹਿਲਾਂ ਹੀ ਫੜਿਆ ਗਿਆ ਸੀ ਤੇ ਮੁੜ ਦੁਕਾਨਦਾਰ ਦਾ ਜਾਂਚ ਕਿਉਂ ਨਹੀਂ ਹੋਈ ਹੈ? ਟਾਈਮ ਟਾਈਮ ਦੇ ਉੱਤੇ ਕਿਉਂ ਨਹੀਂ ਹੁੰਦੀ? ਇਸੇ ਤਰ੍ਹਾਂ ਲਿਖਦੇ ਨੇ, ਚੰਗ ਬਿਲਕੁਲ ਜੀ ਹੋਣੀ ਚਾਹੀਦੀ ਹੈ, ਡਿਪਾਰਟਮੈਂਟਾਂ ਨੂੰ ਕਰਨਾ ਚਾਹੀਦਾ ਹੈ। ਤੇ ਗੁਰੀਮਾਨ ਜੀ ਕਹਿੰਦੇ, ਇੱਕ ਗੱਲ ਤਾਂ ਪਤਾ ਕਿ ਨਸ਼ਾ ਵੇਚਣ ਵਾਲਿਆਂ ਦੇ ਕੋਲੋਂ ਪੁਲਿਸ ਅਤੇ ਸਰਕਾਰਾਂ ਪੈਸੇ ਖਾਂਦੀਆਂ ਨੇ। ਤੇ ਗੁਰੀ ਜੀ ਕਹਿੰਦੇ, ਗੱਲ ਤਾਂ ਸਹੀ ਹੈ, ਪੁਲਿਸ ਇਹ ਸਾਰੇ ਕੰਮ ਕਰਨੇ ਵਿੱਚ ਫੇਲ ਹੋਈ ਹੈ। ਇਸ ਦੇ ਲਈ ਕਿਤੇ ਨਾ ਕਿਤੇ ਪੁਲਿਸ ਦਾ ਮੁਖੀ ਅਤੇ ਸਰਕਾਰ ਵੀ ਜ਼ਿੰਮੇਵਾਰ ਹੈ। ਗੁਰੂ ਜੀ ਕਹਿੰਦੇ ਕਿ ਇੰਨੀ ਬੇਇੱਜ਼ਤੀ ਕਰਵਾ ਕੇ ਫਿਰ ਕਿਹੜਾ ਸੈਣੀ ਸਾਹਿਬ ਕਿਹੜਾ ਸੁਧਰ ਗਿਆ ਜੀ ਸੀਗਾ, ਤੇ ਨਸ਼ਾ ਵੇਚਦਾ ਫੇਰ ਵੀ ਫੜਿਆ ਗਿਆ। ਇਹ ਦੋ ਨੰਬਰ ਦੇ ਪੈਸੇ ਦਾ ਮੋਹ ਨਹੀਂ ਮੁੱਕਦਾ ਜੀ। ਸੁਰਿੰਦਰ ਕੌਰ ਮਾਲ ਜੀ ਸਤਿ ਸ੍ਰੀ ਅਕਾਲ, US ਤੋਂ ਭੇਜਦੇ ਨੇ। ਤੇ ਗੁਰੀਮਾਨ ਜੀ ਕਹਿੰਦੇ ਸਤਿ ਸ੍ਰੀ ਅਕਾਲ। ਸਤਨਾਮ ਸਿੰਘ ਜਾਣੀਆਂ ਚੱਲ ਬਾਈ ਜੀ ਜੁੜੇ ਨੇ, ਸਤਿ ਸ੍ਰੀ ਅਕਾਲ ਇੰਡੀਆ ਤੋਂ ਕਹਿੰਦੇ ਨੇ। ਤੇ ਸਤਨਾਮ ਸਿੰਘ ਜਾਣੀਆਂ ਚੱਲ ਜੀ ਨੂੰ ਸਤਿ ਸ੍ਰੀ ਅਕਾਲ ਗੁਰੀ ਜੀ ਨੇ ਭੇਜੀ ਹੈ। ਤੇ ਰਜਿੰਦਰ ਜੀਰਾ ਜੀ ਜੁੜੇ ਹੋਏ ਨੇ ਜੀ, ਸਤਿ ਸ੍ਰੀ ਅਕਾਲ ਭੇਜਦੇ ਨੇ। ਭੁਪਿੰਦਰ ਭਾਰਤ ਜੀ ਤੇ ਦੁਆਬਾ ਰੇਡ ਦੇ ਸਾਰੇ ਸਰੋਤਾ ਪਰਿਵਾਰ ਨੂੰ ਰਜਿੰਦਰ ਜੀਰਾ ਵੱਲੋਂ ਪਿਆਰ ਭਾਈ ਸਤਿ ਸ੍ਰੀ ਅਕਾਲ ਜੀ, ਜੀਰਾ ਸਾਹਿਬ ਸਵਾਗਤ ਹੈ। ਗੁਰੀਮਾਨ ਜੀ ਕਹਿੰਦੇ ਰਜਿੰਦਰ ਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ। ਤੇ ਬਾਈ ਲੱਖਾਂ ਤੇ ਕਹਿੰਦੇ ਭਾਨਾ ਤਾਂ ਚਲੋ ਛੱਡੋ, ਆਪਾਂ ਇੱਦਾਂ ਕਿਉਂ ਕਹਿਣਾ ਕਿਹਾ ਨੂੰ, ਸਭ ਭੁਗਤਣਗੇ ਜੀ। ਤੇ ਸਿਰੇ ਦੇ ਲੋਕ ਮਗਰ ਲਾਗੇ ਬੇਸ਼ੱਕ ਰਹਿਣ ਜੀ, ਲੱਗੇ ਰਹਿਣ ਕਹਿੰਦੇ ਜੀ। ਤੇ ਸਤਨਾਮ ਸਿੰਘ ਜਾਣੀਆਂ ਚਾਲ ਜੀ ਕਹਿੰਦੇ ਬਿਲਕੁਲ ਗੁਰੀ ਵੀਰ, ਸਰਕਾਰ ਜਾਂ ਪੁਲਿਸ ਦੀ ਮਰਜ਼ੀ ਬਗੈਰ ਨਸ਼ਾ ਨਹੀਂ ਵਿਕਦਾ ਜੀ, ਭਾਵੇਂ ਬਾਵੇ ਨੇ ਸਹੀ ਗਾਇਆ ਗੀਤ ਕਹਿੰਦੇ ਜੀ। ਤੇ ਅੱਗੇ ਲਿਖਦੇ ਨੇ ਰਜਿੰਦਰ ਜੀਰਾ ਜੀ, ਗੁਰੀਮਾਨ ਜੀ ਸਤਿ ਬਹੁਤ ਖੂਬ ਜੀ। ਤੇ ਗੁਰੀ ਜੀ ਕਹਿੰਦੇ ਗੱਲ ਇਹ ਵੀ ਕਿ ਕੋਰਟ ਦੇ ਵਿੱਚ ਬਣਾਈ ਜਾ ਸਕਦੀ ਹੈ, ਫੈਸਲਾ ਤਾਂ ਜੱਜ ਸਾਹਿਬ ਨੇ ਹੀ ਕਰਨਾ ਹੈ ਕਹਿੰਦੇ ਜੀ। ਗੱਲ ਇਹ ਵੀ ਹੈ ਕਿ ਕੋਰਟ ਦੇ ਵਿੱਚ ਬਣਾਈ ਜਾ ਸਕਦੀਆਂ ਨੇ। ਤੇ ਸੈਣੀ ਸਾਹਿਬ ਸੇਮ ਇਹੋ ਹੀ ਸੋਚ ਰਿਹਾ ਸੀ ਮੈਂ ਵੀ, ਕਹਿੰਦੇ ਕਿ ਲੋਕਾਂ ਨੇ ਗੁੱਸੇ ਦੇ ਵਿੱਚ ਮੂਰਖਤਾ ਹੀ ਕੀਤੀ ਹੈ ਕਹਿੰਦੇ। ਤੇ ਰਜਿੰਦਰ ਜੀਰਾ ਜੀ ਕਹਿੰਦੇ ਇੱਥੇ ਭੀੜ ਨੇ ਸਿਆਣਪ ਨਹੀਂ ਕੀਤੀ ਫਿਰ ਇਹ ਹਿਸਾਬ ਨਾਲ। ਤੇ ਗੁਰੂ ਜੀ ਕਹਿੰਦੇ ਆ ਲੋਕਾਂ ਨੇ ਸਬੂਤ ਸਾਰੇ ਆਪ ਹੀ ਖਤਮ ਕਰ ਦਿੱਤੇ ਹੈ ਤੇ ਹੁਣ ਅਦਾਲਤ ਦੇ ਵਿੱਚ ਨਸ਼ਾ ਵੇਚਣੇ ਵਾਲੀ ਗੱਲ ਉੱਤੇ ਦੋਸ਼ੀ ਸਾਬਤ ਕਰਨਾ ਔਖਾ ਹੋ ਜਾਣਾ ਹੈ। ਬਲਰਾਜ ਸਿੰਘ ਸੰਧੂ ਅੰਕਲ ਆਸ਼ੀਰਵਾਦ ਦੇ ਰਹੇ ਨੇ ਭਾਰਤ ਸਾਹਿਬ ਤੇ ਸਮੂਹ ਸਤਿਕਾਰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਕਹਿੰਦੇ ਨੇ। ਸਤਿ ਸ੍ਰੀ ਅਕਾਲ ਅੰਕਲ ਜੀ, ਸਵਾਗਤ ਹੈ। ਤੇ ਗੁਰੂ ਜੀ ਕਹਿੰਦੇ ਆ ਲੋਕ ਮੂਰਖ ਨੇ, ਸ਼ਹੀਦ ਹੁੰਦੇ ਕੌਣ ਹੈ, ਕਿਹਨੂੰ ਸ਼ਹੀਦ ਕਿਹਾ ਜਾਂਦਾ ਹੈ, ਇਹ ਲੋਕਾਂ ਨੂੰ ਪਤਾ ਹੀ ਨਹੀਂ। ਸੈਣੀ ਸਾਹਿਬ ਸਹਿਮਤ ਆ ਤੁਹਾਡੇ ਨਾਲ, ਬਿਲਕੁਲ ਜੀ। ਗੁਰੂ ਜੀ ਕਹਿੰਦੇ ਆ ਬਲਰਾਜ ਵੀਰ, ਬਲਰਾਜ ਅੰਕਲ ਜੀ ਸਤਿ ਸ੍ਰੀ ਅਕਾਲ। ਨਵਦੀਪ ਜੀ ਜੁੜੇ ਨੇ ਦਿੱਲੀ ਤੋਂ, ਸਤਿ ਸ੍ਰੀ ਅਕਾਲ ਭੇਜਦੇ ਨੇ ਜੀਆਂ ਨੂੰ ਜੀ, ਸਵਾਗਤ ਹੈ ਦਿੱਲੀ ਵਾਲਿਓ। ਤੇ ਬਲਰਾਜ ਸਿੰਘ ਸੰਧੂ ਅੰਕਲ, ਗੁਰੀਮਾਨ ਵੀਰ ਜੀ ਸਤਿ ਸ੍ਰੀ ਅਕਾਲ ਕਹਿੰਦੇ ਨੇ। ਤੇ ਗੁਰੂ ਜੀ ਕਹਿੰਦੇ ਆ ਭਾਰਜ ਵੀਰ ਜੀ, ਦਵਾਈਆਂ ਉੱਤੇ ਤਾਂ ਪਹਿਲਾਂ ਹੀ ਕਹਿੰਦੇ ਮਾਰਜਨ ਜਿਹੜਾ 80% ਤੱਕ ਹੈ, ਇਹਨਾਂ ਇੰਨਾ ਵੱਡਾ ਮਾਰਜਨ ਹੋਣ ਦੇ ਬਾਵਜੂਦ ਵੀ ਮੈਡੀਕਲ ਨੂੰ ਨਸ਼ਾ ਵੇਚਣਾ ਪੈ ਰਿਹਾ ਹੈ। ਸਮਝੋ ਇਸ ਗੱਲਾਂ ਨੂੰ, ਜਿਹੜਾ ਇਹ ਸਭ ਮੈਡੀਕਲ ਮਾਫੀਆ ਦੇ ਚੋਰਾਂ ਦਾ ਕਿੰਨਾ ਵੱਡਾ ਧੰਦਾ। ਬਿਲਕੁਲ ਹੈ ਜੀ, ਬਹੁਤ ਇਹਨਾਂ ਨਾਲ ਟੱਕਰ ਲੈਣੀ ਸੌਖੀ ਨਹੀਂ ਹੈ। ਤੁਸੀਂ ਮੈਡੀਕਲ ਉੱਤੇ ਜਿਹੜਾ ਨਾ ਕਿਤੇ ਕੋਈ ਪ੍ਰੋਗਰਾਮ ਕਰਕੇ ਦੇਖ ਲਿਓ, ਉਹਦੀ TRP ਥੱਲੇ ਡਿੱਗ ਜਾਂਦੀ ਹੈ ਜੀ, ਤੇ ਪ੍ਰੋਗਰਾਮ ਹੀ ਨਹੀਂ ਅੱਗੇ ਚੱਲਦੇ। ਗੁਰੀਮਾਨ ਜੀ ਕਹਿੰਦੇ ਨਵਦੀਪ ਵੀਰ ਜੀ ਸਤਿ ਸ੍ਰੀ ਅਕਾਲ, ਬਲਰਾਜ ਸਿੰਘ ਸੰਧੂ ਅੰਕਲ ਕਹਿੰਦੇ ਐਡਵੋਕੇਟ ਰਾਜਨ ਸੈਣੀ ਸਾਹਿਬ ਸਤਿ ਸ੍ਰੀ ਅਕਾਲ ਜੀ, ਤੇ ਜੀਰਾ ਜੀ ਕਹਿੰਦੇ ਬਲਰਾਜ ਸਿੰਘ ਸੰਧੂ ਅੰਕਲ ਜੀ ਨੂੰ ਸਤਿ ਸ੍ਰੀ ਅਕਾਲ ਜੀ, ਤੇ ਜੀਰਾ ਜੀ ਨੂੰ ਵਾਪਸ ਸਤਿ ਸ੍ਰੀ ਅਕਾਲ ਅੰਕਲ ਜੀ ਨੇ ਭੇਜੀ ਹੈ। ਤੇ ਸੈਣੀ ਗੁਰੀ ਜੀ ਕਹਿੰਦੇ ਸੈਣੀ ਸਾਹਿਬ ਬਿਲਕੁਲ ਸਹੀ ਕਿਹਾ ਤੁਸੀਂ, ਕੋਈ ਸਿਆਣਾ ਬੰਦਾ ਇਹਨਾਂ ਦੇ ਨਾਲ ਅੱਗੇ ਖੜਾ ਹੋਵੇ ਜੋ ਸਰਕਾਰ ਅਤੇ ਪ੍ਰਸ਼ਾਸਨ ਦੇ ਨਾਲ ਗੱਲ ਕਰੇ। ਗੁਰੂ ਜੀ ਕਹਿੰਦੇ ਮੁਕੱਦਰ ਬਾਈ ਜੀ ਸਤਿ ਸ੍ਰੀ ਅਕਾਲ ਤੇ ਲਵਜੂ, ਤੇ ਭੀੜ ਦੇ ਵਿੱਚ ਸਿਆਣੇ ਨਹੀਂ ਹੁੰਦੇ ਤੇ ਸਿਆਣਿਆਂ ਦੀ ਭੀੜ ਨਹੀਂ ਹੁੰਦੀ ਹੈ, ਸਤਨਾਮ ਸਿੰਘ ਜਾਣੀਆਂ ਚਾਲ ਜੀ ਨੇ ਵੀ ਲਿਖੀ ਹੈ ਗੱਲ। ਤੇ ਗੁਰੂ ਜੀ ਕਹਿੰਦੇ ਬਾਈ ਜਦੋਂ ਆਈ ਹੁੰਦੀ ਹੈ ਫਿਰ ਬੇਵਕੂਫੀਆਂ ਆਪਣੇ ਆਪ ਹੋ ਜਾਂਦੀਆਂ ਨੇ। ਮਾਮਾ ਜੀ ਨੇ ਪਸੰਦ ਕੀਤਾ ਪ੍ਰੋਗਰਾਮ ਨੂੰ, ਸਤਿ ਸ੍ਰੀ ਅਕਾਲ ਸਾਹਿਬ ਨੂੰ ਲਿਖਦੇ ਨੇ। ਤੇ ਇਸੇ ਤਰ੍ਹਾਂ ਹੀ ਗੁਰੂ ਜੀ ਕਹਿੰਦੇ ਸਿੱਧੂ ਪਰਿਵਾਰ ਨੂੰ ਆਪਣੇ ਜਵਾਕ ਨੂੰ ਦੁਨੀਆਂ ਤੋਂ ਬਚਾ ਕੇ ਰੱਖਣਾ ਚਾਹੀਦਾ ਹੈ, ਪਰ ਪਰਿਵਾਰ ਉਲਟ ਕੰਮ ਕਰ ਰਿਹਾ ਤੇ ਨਤੀਜੇ ਚੰਗੇ ਨਹੀਂ ਪਰਿਵਾਰ ਦੇ ਲਈ ਇਹ। ਸੰਧੂ ਅੰਕਲ ਜੀ ਨੂੰ ਸਤਨਾਮ ਸਿੰਘ ਜਾਣੀਆਂ ਚਾਲ ਜੀ ਨੇ ਸਤਿ ਸ੍ਰੀ ਅਕਾਲ ਭੇਜੀ ਹੈ। ਸੁਰਜੀਤ ਭਾਰਤ ਜੀ ਸਾਡੇ ਮਦਰ ਸਤਿ ਸ੍ਰੀ ਅਕਾਲ ਭੇਜਦੇ ਆ, ਤੇ ਗੁਰੂ ਜੀ ਸਤਿ ਸ੍ਰੀ ਅਕਾਲ ਮਾਤਾ ਜੀ ਨੂੰ ਭੇਜਦੇ ਆ। ਔਜਲਾ ਸਾਹਿਬ ਸਤਿ ਸ੍ਰੀ ਅਕਾਲ ਸਾਰੇ ਪਿਆਰਿਆਂ ਨੂੰ ਕਹਿੰਦੇ ਨੇ ਜੀ, US ਤੋਂ ਤੇ ਸਪੋਰਟ ਵੀ ਕਰਦੇ ਆ। ਤੇ ਗੁਰੂ ਜੀ ਨੇ ਸਤਿ ਸ੍ਰੀ ਅਕਾਲ ਭੇਜੀ ਹੈ ਜੀ ਔਜਲਾ ਸਾਹਿਬ ਨੂੰ ਵੀ। ਇਸੇ ਤਰ੍ਹਾਂ ਬਹੁਤ ਰੰਗ ਬਦਲਣਗੇ ਦਸਤਾਰਾਂ ਦੇ ਹੁਣ ਕਹਿੰਦੇ ਜੀ, ਔਜਲਾ ਸਾਹਿਬ ਲਿਖਦੇ ਨੇ। ਤੇ ਦੋਸਤ ਉਹ ਜੋ ਮੁਸੀਬਤ ਦੇ ਵਿੱਚ ਕੰਮ ਆਵੇ, ਤੇ ਕਹਿੰਦੇ ਨੇ ਲੋਕਾਂ ਦੀ ਸੇਵਾ ਕਰਦੇ ਹੋਏ ਖਰਚੇ ਕਿਹੜੇ ਘੱਟ ਹੁੰਦੇ ਨੇ, ਲੁੱਕ ਬਜਰੀ ਸੌਖੀ ਹੈਗੀ ਹੈ ਕਹਿੰਦੇ, ਚੱਪਣੀ ਪੈਂਦੀ ਹੈ। ਤੇ ਗੁਰੀਮਾਨ ਜੀ ਬਾਈ ਜੀ ਸਤਿ ਸ੍ਰੀ ਅਕਾਲ, ਮੁਕੱਦਰ ਜੀ ਕਹਿੰਦੇ ਹੈ ਔਜਲਾ ਸਾਹਿਬ ਕਹਿੰਦੇ ਇਮਾਨਦਾਰ ਹਾਂ ਕਿਉਂਕਿ ਸਾਡਾ ਹੱਥ ਨਹੀਂ ਪਿਆ ਕਹਿੰਦੇ ਜੀ ਆਪਣੇ ਮੁਕੱਦਰ ਜੀ ਕਹਿੰਦੇ ਔਜਲਾ ਬਾਈ ਜੀ ਕੁਰਸੀ ਉਹੀ ਨਾਮ ਬਦਲਦੇ ਆ ਜਾਂ ਪੱਗਾਂ ਦੇ ਜਾਂ ਰੰਗ ਬਦਲਦੇ ਨੇ। ਮੁਕੱਦਰ ਜੀ ਕਹਿੰਦੇ ਹਾਲੇ ਵੀ ਸੈਣੀ ਬਾਈ ਜੀ ਤੁਹਾਡੇ ਨਾਲ ਗੱਲ ਕਰਨੀ ਹੈਗੀ ਹੈ, ਐਵੇਂ ਨਾ ਤੁਸੀਂ ਵੇਲਣੇ ਤੋਂ ਡਰਦੇ ਜਾਇਆ ਕਰੋ। ਫੋਨ ਕੱਟਣ ਤੋਂ ਬਾਅਦ ਤੁਸੀਂ ਜਾਣਦੇ ਹੋ ਤੇ ਸਿਰਫ ਤੁਸੀਂ ਜਾਣਦੇ ਹੋ ਕੀ ਹੁੰਦਾ ਹੈ ਕਿਆ ਨਹੀਂ, ਏਦਾਂ ਦੀ ਕੋਈ ਗੱਲ ਨਹੀਂ ਹੈ। ਤੇ ਮਾਮਾ ਜੀ ਨੂੰ ਬਖਸ਼ੀ ਜੀ ਨੂੰ ਸਤਿ ਸ੍ਰੀ ਅਕਾਲ ਅਦਾਬ ਕਿਹਾ ਜੀ, ਤੇ ਕਮ ਔਨ ਸਰ ਕਹਿੰਦੇ ਨੇ ਰਾਜਨ ਸੈਣੀ ਸਾਹਿਬ, ਤੇ ਕਹਿੰਦੇ ਨੇ ਸੈਣੀ ਸਾਹਿਬ ਸਤਿਕਾਰਯੋਗ ਸੰਧੂ ਅੰਕਲ ਜੀ ਨੂੰ ਸਤਿ ਸ੍ਰੀ ਅਕਾਲ ਜੀ, ਤੇ ਗੁਰੀ ਵੀਰ ਜੀ ਸਤਿ ਸ੍ਰੀ ਅਕਾਲ, ਗੱਲ ਤੁਹਾਡੀ ਬਿਲਕੁਲ ਠੀਕ ਹੈ ਜੀ। ਤੇ ਮੁਹੰਮਦ ਜੀ ਨੇ ਸਤਿ ਸ੍ਰੀ ਅਕਾਲ ਭੇਜੀ ਹੈ ਰਾਜਨ ਜੀ ਨੂੰ, ਤੇ ਸੁਣਾ ਦਈਏ ਸੈਣੀ ਬਾਈ ਜੀ ਜਦੋਂ ਦੀ ਦੂਰ ਕੁਐਸਚਨ ਮਾਰਕ ਕੀਤਾ ਮੁਕੱਦਰ ਜੀ ਨੇ। ਤੇ ਬਲਰਾਜ ਸਿੰਘ ਸੰਧੂ ਅੰਕਲ ਜਾਣੀਆਂ ਚਾਲ ਜੀ ਨੂੰ ਸਤਿ ਸ੍ਰੀ ਅਕਾਲ ਭੇਜਦੇ ਨੇ, ਤੇ ਇਸੇ ਤਰ੍ਹਾਂ ਆ ਜਾਓ ਮੁਕੱਦਰ ਵੀਰ ਜੀ ਆ ਜਾਓ ਕਹਿੰਦੇ ਜੀ ਸੈਣੀ ਸਾਹਿਬ। ਤੇ ਰਾਜਨ ਜੀ ਲਿਖਦੇ ਆ ਕਿ ਭਾਰਤ ਸਾਹਿਬ ਤੁਹਾਨੂੰ ਤਾਂ ਦੁਆਬਾ ਰੇਡੀਓ ਨੇ ਵਜ਼ੀਫਾ ਲਾ ਹੀ ਦੇਣਾ ਜੀ, ਕਹਿੰਦੇ ਤੁਸੀਂ ਨਾ ਚਿੰਤਾ ਕਰੋ, ਕਿਆ ਬਾਤ ਹੈ ਜੀ ਸੈਣੀ ਸਾਹਿਬ। ਤੇ ਲਓ ਜੀ ਇਸੇ ਤਰ੍ਹਾਂ ਮੁਹੰਮਦ ਜੀ ਦੇ ਬਹੁਤ ਸਾਰੇ ਥੈਂਕ ਯੂ ਆਏ ਨੇ ਜੀ, ਬਹੁਤ ਸਾਰਾ ਪ੍ਰੋਗਰਾਮ ਨੂੰ ਪਸੰਦ ਕਰ ਰਹੇ ਨੇ। ਤੇ ਜਗਤਾਰ ਭਾਰਤ ਜੀ ਆਖਰ ਦੇ ਵਿੱਚ ਸਤਿ ਸ੍ਰੀ ਅਕਾਲ ਲਿਖਦੇ ਨੇ, ਦੋਸਤੋ ਲਓ ਜੇ ਕਿਸੇ ਦੋਸਤ ਦਾ ਸੁਨੇਹਾ ਰਹਿ ਗਿਆ ਹੋਵੇ ਤੇ ਮਾਫ਼ੀ ਚਾਹਵਾਂਗਾ, ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ। ਚੰਗਾ ਲੱਗਿਆ ਪ੍ਰੋਗਰਾਮ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਸਾਂਝਾ ਕਰਦਿਆ ਕਰੋ, ਸੋਚ ਸਾਡੀ ਥੋੜ੍ਹੀ ਵੱਖਰੀ ਹੋ ਸਕਦੀ ਹੈ, ਕਿਸੇ ਦਾ ਸਹਿਮਤ ਹੋਣਾ ਨਹੀਂ ਹੋਣਾ ਉਹ ਵੱਖਰੀ ਗੱਲ ਹੈ, ਤੇ ਹਰ ਕਿਸੇ ਦੇ ਆਪਣੇ ਵਿਚਾਰ ਨੇ ਜੀ, ਤੇ ਉਹਦਾ ਸਤਿਕਾਰ ਦੁਆਬਾ ਰੇਡੀਓ ਦੇ ਵੱਲੋਂ ਪਲੇਟਫਾਰਮ ਦੇ ਉੱਤੇ ਕੀਤਾ ਜਾਂਦਾ ਹੈ, ਉਹਨਾਂ ਸਹਿਮਤੀ ਜਿਤਾਉਣਾ ਨਹੀਂ ਜਿਤਾਉਣਾ ਹਰ ਕਿਸੇ ਦਾ ਆਪਣਾ ਹੱਕ ਹੈ, ਤੇ ਹਰ ਕਿਸੇ ਦੇ ਵਿਚਾਰ ਸੁਣੇ ਜਾਂਦੇ ਆ ਤੇ ਦੂਸਰਿਆਂ ਦੇ ਸੁਣਾਏ ਵੀ ਜਾਂਦੇ ਆ ਤੇ ਆਪਣੀ ਵੀ ਗੱਲ ਕੀਤੀ ਜਾਂਦੀ ਹੈ। ਲੋ ਜੀ ਵੱਧ ਘੱਟ ਬੋਲ ਗਿਆ, ਗੁਸਤਾਖੀ ਮਾਫ, ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਹੋਵੇਗੀ ਮੁਲਾਕਾਤ, ਬੁੱਧਵਾਰ ਵਾਲਾ ਦਿਨ ਹੈ, ਕੁਝ ਨਾ ਕੁਝ ਨਵਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ, ਤੇ ਅੱਜ ਦੇ ਲਈ ਇੰਨਾ ਕਿ ਕਬੂਲ ਕਰਿਓ, ਤੇ ਚੰਗਾ ਲੱਗਿਆ ਹੋਵੇ ਤਾਂ ਪ੍ਰੋਗਰਾਮ ਤਾਂ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਦੋਸਤੋ ਸਾਂਝਾ ਕਰ ਦਿਓ, ਇਹੋ ਹੀ ਜਾਂਦੇ ਜਾਂਦੇ ਬੇਨਤੀ ਹੈ। ਤੇ ਉਹਨਾਂ ਦੋਸਤਾਂ ਦਾ ਧੰਨਵਾਦ ਜਿਨ੍ਹਾਂ ਨੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਤੇ ਜਿਨ੍ਹਾਂ ਨੇ ਐਪ ਦੇ ਉੱਤੇ ਵੈਬਸਾਈਟ ਯੂਟਿਊਬ ਫੇਸਬੁੱਕ ਜਿੱਥੋਂ ਕਿਤੋਂ ਵੀ ਜੁੜੇ ਹੋਏ ਨੇ ਸੁਣ ਰਹੇ ਨੇ, ਸ਼ੁਕਰੀਆ ਧੰਨਵਾਦ ਹੈ। ਤੇ ਹਰਵਿੰਦਰ ਜੋਲ ਭੈਣ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਸ਼ੁਕਰੀਆ ਤੇ ਧੰਨਵਾਦ ਹੈ ਜੀ ਸਾਰੇ ਦੋਸਤਾਂ ਦਾ। ਇੱਥੇ ਦਿਓ ਮੈਨੂੰ ਆਗਿਆ ਤੇ ਸਤਿ ਸ੍ਰੀ ਅਕਾਲ ਦੋਸਤੋ।

0: ಮತ್ತು ಮಹಾಪವರ್ ರೇಡಿಯೋ.
1: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ ਤੇ ਲੈ ਕੇ ਹਾਜ਼ਰ ਹਾਂ ਫਿਰ ਤੋਂ ਇੱਕ ਵਾਰ ਤੁਹਾਡੇ ਨਾਲ ਰਾਬਤਾ ਜੁੜ ਚੁੱਕਿਆ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲੇ ਦੁਨੀਆ. ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ. ਦੋਸਤੋ, ਸੋਮਵਾਰ ਦੀ ਸ਼ੁਰੂਆਤ ਤੁਹਾਡੇ ਨਾਲ ਕਰਨ ਜਾ ਰਹੇ ਹਾਂ. ਵੀਕਐਂਡ ਤੋਂ ਬਾਅਦ ਉਮੀਦ ਕਰਦੇ ਹਾਂ ਸਾਰੇ ਰਾਜ਼ੀ ਖੁਸ਼ੀ ਹੋਣਗੇ, ਪਹਿਲਾਂ ਵੀ ਹੋਣਗੇ ਤੇ ਬਾਅਦ ਦੇ ਵਿੱਚ ਵੀ ਹੋਣਗੇ. ਤੇ ਹੁਣ ਤੋਂ ਲੈ ਕੇ 2-2.5 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ. ਚੰਗਾ ਲੱਗੇ ਪ੍ਰੋਗਰਾਮ ਤਾਂ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਸਾਂਝਾ ਕਰ ਦਿਆ ਕਰੋ, ਇਹੀ ਬੇਨਤੀ ਹੁੰਦੀ ਹੈ, ਤਾਂ ਕਿ ਹੋਰ ਵੀ ਦੋਸਤ ਮਿੱਤਰ, ਸੱਜਣ ਬੇਲੀ, ਸਹੇਲੀ ਤੇ ਸਹੇਲੇ ਜਿਹੜੇ ਨੇ ਨਾਲ ਮਿਲ ਕੇ ਗੱਲਾਂ ਬਾਤਾਂ ਕਰ ਸਕਦੇ ਨੇ. ਤੇ ਨਾਲ ਦੀ ਨਾਲ ਜੋਲ ਭੈਣ ਜੀ, ਸੁਰਿੰਦਰ ਕੌਰ ਮਾਲ ਜੀ, ਨਵਦੀਪ ਨਵੀ ਜੀ, ਰਾਜਨ ਸੈਣੀ ਸਾਹਿਬ ਸਤਿ ਸ੍ਰੀ ਅਕਾਲ ਭੇਜ ਰਹੇ ਨੇ. ਤੇ ਜੋਲ ਭੈਣ, ਸੁਰਿੰਦਰ ਕੌਰ ਮਾਲ ਭੈਣ ਜੀ ਕਹਿੰਦੇ ਆ US ਤੋਂ ਸਤਿ ਸ੍ਰੀ ਅਕਾਲ ਭੁਪਿੰਦਰ ਜੀ. ਅੱਜ ਕੱਲ ਟੋਪਿਕ ਵਾਹ ਕਮਾਲ ਹੁੰਦੇ ਨੇ ਜੀ, ਤੇ ਸ਼ੁਕਰੀਆ ਜੀ. ਤੇ ਬਸ ਜੀ, ਸੱਜਣ ਪਿਆਰੇ ਜਿਹੜੇ ਨੇ ਨਾਲ ਮਿਲ ਗਏ ਨੇ ਆਪਣੇ ਰਾਜਨ ਸੈਣੀ ਸਾਹਿਬ, ਤੇ ਉਹ ਕੁਝ ਨਾ ਕੁਝ ਅਨੋਖਾ ਜਿਹੜਾ ਟਾਈਟਲ ਕਈ ਵਾਰੀ ਕੱਢ ਲਿਆਉਂਦੇ ਆ, ਤੇ ਸ਼ੁਕਰੀਆ ਤੁਹਾਡਾ, ਧੰਨਵਾਦ ਹੈ, ਤੁਹਾਨੂੰ ਪਸੰਦ ਆਉਂਦੇ ਆ. ਤੇ ਲੋ ਦੋਸਤੋ, ਗੱਲਾਂ ਬਾਤਾਂ ਕਰਦੇ ਆ ਸਮਾਂ ਸਥਿਤੀ ਫਿਲਣ ਦੀਆਂ ਘੜੀਆਂ ਦੇ ਉੱਤੇ. ਇਸ ਵਕਤ ਸ਼ਾਮ ਦੇ 7:07 ਦਾ ਐਗਜੈਕਟਲੀ ਸਮਾਂ ਹੈ ਜੀ, ਤੇ ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦੇ ਇਸ ਵਕਤ ਜਿਹੜੇ ਨੇ 12:07, ਤੇ ਘੜੀਆਂ ਦੇ ਵਿੱਚ ਵੀ ਤਬਦੀਲੀ ਇਸ ਮਹੀਨੇ ਦੇ ਆਖਰ ਦੇ ਵਿੱਚ ਹੋ ਜਾਣੀ ਹੈ. ਜਿਹੜਾ ਪੱਛਮੀ ਮੁਲਕਾਂ ਦੇ ਵਿੱਚ ਨਿਊਜ਼ੀਲੈਂਡ ਦਾ ਸਮਾਂ ਜਿਹੜਾ ਬਦਲ ਚੁੱਕਿਆ ਹੈ, ਇਸੇ ਤਰ੍ਹਾਂ ਯੂਰਪ ਤੇ ਉਸ ਤੋਂ ਬਾਅਦ ਆਖਰ ਦੇ ਵਿੱਚ ਅਮਰੀਕਾ ਦਾ ਸਮਾਂ ਤਬਦੀਲ ਹੋਣਾ ਹੈ. ਇੱਕ ਘੰਟਾ ਜਿਹੜੀਆਂ ਘੜੀਆਂ ਨੇ ਉਹ ਪਿੱਛੇ ਕੀਤੀਆਂ ਜਾਣੀਆਂ ਨੇ. ਤੇ ਜਿਵੇਂ ਕਿ ਭਾਰਤ ਦੇ ਵਿੱਚ ਤੇ ਫਿਨਲੈਂਡ ਦੇ ਵਿੱਚ ਇਸ ਵਕਤ 2.5 ਘੰਟਿਆਂ ਦਾ ਫਰਕ ਹੈ, ਤੇ ਆਉਣ ਵਾਲੇ ਸਮੇਂ ਦੇ ਵਿੱਚ 2 ਹਫ਼ਤਿਆਂ ਤਾਈਂ ਹਾਂਜੀ, ਇਸ ਤੋਂ ਅਗਲੇ ਹਫ਼ਤੇ ਜਿਹੜਾ ਵੀਕਐਂਡ ਦੇ ਵਿੱਚ ਸਮਾਂ ਤਬਦੀਲ ਹੋ ਜਾਣਾ ਹੈ, ਤੇ ਸੰਡੇ ਨੂੰ ਜੀ, ਤੇ ਇਸ ਸੰਡੇ ਨੂੰ ਨੀ, ਅਗਲੇ ਸੰਡੇ ਨੂੰ ਜੀ, ਆਹ ਛੱਡ ਕੇ ਜੀ, ਤੇ ਉਹਦੇ ਵਿੱਚ ਫਿਰ 3.5 ਘੰਟੇ ਦਾ ਫਰਕ ਪੈ ਜਾਣਾ ਜੀ ਇੰਡੀਆ ਦੇ ਹਿਸਾਬ ਦੇ ਨਾਲ. ਖਾਸ ਕਰਕੇ ਚਲੋ ਬਾਕੀ ਜਿਹੜੀ ਸਮਾਂ ਸਾਰਨੀ ਆਪਣੇ ਪ੍ਰੋਗਰਾਮਾਂ ਦੀ ਉਹ ਭਾਰਤੀ ਸਮੇਂ ਦੇ ਅਨੁਸਾਰ ਹੀ ਹੈ, ਤੇ 9:30 ਪ੍ਰੋਗਰਾਮ ਰਹੇਗਾ, ਉਹਦੀ ਕੋਈ ਉਹਦੇ ਵਿੱਚ ਹੇਰਾਫੇਰੀ ਨਹੀਂ ਹੋਵੇਗੀ. ਚਲੋ ਦੋਸਤੋ, ਆਨ ਮਿਲੋ ਸੱਜਣਾ ਤੇ ਸੁਪਰੀਮ ਕੋਰਟ ਮਾਰਚ ਦਾ ਮੁੱਦਾ ਪੂਰੇ ਦੇਸ਼ ਦੇ ਵਿੱਚ ਚੱਲ ਰਿਹਾ, ਤੇ ਯਾਦ ਆਏ ਖਹਿਰਾ ਫਿਰ ਤੋਂ, ਤੇ DA ਨਹੀਂ ਛੱਡਦਾ ਖਹਿੜਾ. ਤੇ ਦੇਖਦੇ ਹਾਂ ਹੋਰ ਬਹੁਤ ਸਾਰੀਆਂ ਤਾਜ਼ੀਆਂ ਖ਼ਬਰਾਂ ਨੇ ਤੇ ਚਲੰਤ ਮਾਮਲੇ ਨੇ ਦੇਸ਼ਾਂ ਤੋਂ ਲੈ ਕੇ ਵਿਦੇਸ਼ਾਂ ਤੱਕ ਜਿਹੜੀਆਂ ਗੱਲਾਂ ਬਾਤਾਂ ਚੱਲਣਗੀਆਂ, ਤੇ ਖਾਲਿਸਤਾਨ ਦਾ ਮੁੱਦਾ ਜਿਹੜਾ ਕਹਿ ਸਕਦੇ ਹਾਂ ਕਿ ਆਪਣੇ ਅਮਰੀਕਾ ਦੇ ਵਿੱਚ, ਸੋਰੀ ਆਪਣੇ ਕੈਨੇਡਾ ਦੇ ਅਲਬਰ ਹੋਰ ਜਿਹੜੇ ਸੂਬਿਆਂ ਦੇ ਵਿੱਚ ਵੀ ਪੈਂਦਾ ਨਜ਼ਰ ਆਉਂਦਾ, ਤੇ ਹੋਰ ਸਾਰੀਆਂ ਗੱਲਾਂ ਬਾਤਾਂ ਕਰਦੇ ਹਾਂ. ਤੇ ਇਸੇ ਤਰ੍ਹਾਂ UK ਦੇ ਵਿੱਚ ਸ਼ਾਮ ਦੇ ਇਸ ਵਕਤ ਜਿਹੜੇ ਨੇ 5:09 ਹੋ ਗਏ ਨੇ, ਤੇ ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿੱਚ ਸਵੇਰ ਦੇ 9:09 ਨੇ, ਤੇ UK ਦੇ ਵਿੱਚ ਸ਼ਾਮ ਦੇ 5:09, ਤੇ ਯੂਰਪੀਅਨ ਕੰਟਰੀਆਂ ਮੁਤਾਬਕ ਸਮਾਂ ਸਥਿਤੀ ਹੈ ਸ਼ਾਮ ਦੀ 6:09, ਤੇ ਭਾਰਤ ਦੇ ਵਿੱਚ ਇਸ ਵਕਤ ਰਾਤ ਦੇ 9:39 ਦਾ ਜਿਹੜਾ ਸਮਾਂ ਹੈ ਜੀ. ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਹੀ ਹੋਵੇਗੀ. ਅੱਜ ਦੇ ਵਿਚਾਰ ਦੇ ਨਾਲ ਸ਼ੁਰੂਆਤ ਕਰਦੇ ਹਾਂ, ਤੇ ਫਿਰ ਆਪਾਂ ਨਾਲ ਦੀ ਨਾਲ ਰਾਜਨ ਸੈਣੀ ਸਾਹਿਬ ਦੀਆਂ ਵੀ ਗੱਲਾਂ ਬਾਤਾਂ ਸੁਣਨੀਆਂ ਨੇ. ਅੱਜ ਦਾ ਵਿਚਾਰ ਕਹਿੰਦਾ ਤੇ 12 ਅਕਤੂਬਰ ਤਵਾਰੀਖ ਹੈ, ਤਵਾਰੀਖ ਦੇ ਵਿੱਚ ਜਦੋਂ ਝਾਤ ਮਾਰਦੇ ਆ 12 ਅਕਤੂਬਰ 2026 ਦਾ ਦਿਹਾੜਾ ਤੇ ਸੋਮਵਾਰ ਦਾ ਦਿਨ ਹੈ. ਕਹਿੰਦੇ ਨੇ ਕਿ ਆਦਮੀ ਦਾ ਸਭ ਤੋਂ ਵੱਧ ਦੋਸਤ ਜਿਹੜਾ ਸ਼ੀਸ਼ਾ ਹੁੰਦਾ ਹੈ, ਕਿਉਂਕਿ ਸ਼ੀਸ਼ੇ ਮੋਹਰੇ ਬੈਠ ਕੇ ਉਹਦੇ ਨਾਲ ਵਾਰਤਾਲਾਪ ਕਰਦੇ ਆ, ਤੇ ਝੂਠਾ ਸੱਚਾ ਜਿਹੜਾ ਆਪਣੇ ਆਪ ਦੇ ਵਿੱਚ ਹੀ ਸਾਬਤ ਹੋ ਜਾਂਦਾ ਹੈ, ਤੇ ਜੋ ਰੋਂਦਿਆਂ ਨੂੰ ਵੇਖ ਕੇ ਰੋਂਦਾ ਹੈ ਤੇ ਹੱਸਦਿਆਂ ਨੂੰ ਵੇਖ ਕੇ ਹੱਸਦਾ ਹੈ, ਤੇ ਕੁਝ ਰਾਜਨੀਤਿਕ ਤੇ ਅਮੀਰ ਲੋਕ ਸ਼ੀਸ਼ਿਆਂ ਵਰਗੇ ਹੁੰਦੇ ਨੇ, ਤੇ ਇੱਕ ਹੀ ਸੋਚ ਵਾਲੇ ਦੋਸਤ ਜਿਹੜੇ ਬਣ ਜਾਂਦੇ ਆ. ਤੇ ਦੂਸਰੇ ਪਾਸੇ ਭਾਰਤ ਦੀ ਗੱਲ ਕਰ ਲਈਏ ਤੇ 12 ਅਕਤੂਬਰ ਦਾ ਮਹੀਨਾ 1492 ਦੇ ਵਿੱਚ ਭਾਰਤ ਦੀ ਖੋਜ ਕਰਨ ਨਿਕਲੇ ਸੀ ਕ੍ਰਿਸਟੋਫਰ ਕੋਲੰਬਸ, ਤੇ ਉਸਦੇ ਸਾਥੀ ਜਿਹੜੇ ਸੀ ਪਹੁੰਚ ਗਏ ਅਮਰੀਕਾ, ਤੇ ਸਾਥੀ ਜਿਹੜਾ ਸੀ ਬਹਾਮਾਸ ਟਾਪੂ ਦੇ ਵਿੱਚ ਪੁੱਜੇ ਸੀ, ਤੇ ਉਹਨੂੰ ਹੀ ਅਮਰੀਕਾ ਸਮਝਣ ਲੱਗ ਗਏ, ਸੋਰੀ ਆਪਣੇ ਇੰਡੀਆ ਸਮਝਣ ਲੱਗ ਗਏ ਸੀ. ਤੇ 1710 ਦੇ ਵਿੱਚ ਸਰਹਿੰਦ ਦੀ ਲੜਾਈ ਸ਼ੁਰੂ ਹੁੰਦੀ ਹੈ, ਤੇ 1972 ਦੇ ਵਿੱਚ ਅਕਾਲ ਤਖ਼ਤ ਸਾਹਿਬ ਦੇ ਉੱਤੇ ਸਿੱਖਾਂ ਦਾ ਕਬਜ਼ਾ ਹੁੰਦਾ ਹੈ, ਤੇ ਆਪਣੇ ਕਹਿ ਸਕਦੇ ਹਾਂ ਸ਼੍ਰੋਮਣੀ ਅਕਾਲੀ ਦਲ 225 ਦੇ ਵਿੱਚ ਹੋਰ ਸਾਰੀਆਂ ਲਹਿਰਾਂ ਚੱਲਦੀਆਂ ਨੇ, ਤੇ 1921 ਦੇ ਵਿੱਚ ਸਾਕਾ ਨਨਕਾਣਾ ਸਾਹਿਬ ਸੈਸ਼ਨ ਜੱਜ ਨੇ ਮਹੰਤ ਤੇ 7 ਸਾਥੀਆਂ ਨੂੰ ਫਾਂਸੀ ਦੀ ਸਜ਼ਾ ਜਿਹੜੀ ਸੀ ਸੁਣਾਈ ਸੀ ਅੱਜ ਦੇ ਦਿਹਾੜੇ ਦੇ ਉੱਤੇ 1921 ਦੇ ਵਿੱਚ। 1967 ਦੇ ਵਿੱਚ ਭਾਰਤ ਦੇ ਸੁਤੰਤਰਤਾ ਸੰਗਰਾਮ ਦੇ ਸੈਨਾਪਤੀ ਰੈਡੀਕਲ ਚਿੰਤਕ ਤੇ ਸਮਾਜਵਾਦੀ ਰਾਜਨੇਤਾ ਰਾਮ ਮਨੋਹਰ ਲੋਹੀਆ ਰਾਮ ਮਨੋਹਰ ਲੋਹੀਆ ਉਹਨਾਂ ਦਾ ਦੇਹਾਂਤ ਹੁੰਦਾ ਹੈ ਤੇ 1959 ਦੇ ਵਿੱਚ ਜਰਮਨ ਦਾ ਭੂਗੋਲ ਵਿਗਿਆਨੀ ਓਟੋ ਸਲੂਟਰ ਦਾ ਜਿਹੜਾ ਦੇਹਾਂਤ ਹੋ ਜਾਂਦਾ ਹੈ। 1993 ਚ ਕੌਮੀ ਮਨੁੱਖੀ ਹੱਕ ਕਮਿਸ਼ਨ ਜਿਹੜਾ ਭਾਰਤ ਜਨਤਕ ਅਧਾਰਾ ਦਾ ਜਿਹੜਾ ਸੀ ਆਰਡੀਨੈਂਸ ਜਾਰੀ ਕੀਤਾ ਜਾਂਦਾ ਹੈ ਤੇ 1999 ਚ ਪਾਕਿਸਤਾਨ ਦੇ ਵਿੱਚ ਫੌਜ ਦੇ ਮੁਖੀ ਪਰਵੇਜ਼ ਮੁਸ਼ਰਫ ਨੇ ਜਿਹੜਾ ਸੀ ਨਵਾਜ਼ ਸ਼ਰੀਫ ਦਾ ਤਖ਼ਤਾ ਪਲਟ ਕਰਕੇ ਹਕੂਮਤ ਦੇ ਉੱਤੇ ਕਬਜ਼ਾ ਕਰ ਲਿਆ ਸੀ ਤੇ 2005 ਚ ਆਖਰ ਚ ਸੂਚਨਾ ਅਧਿਕਾਰ ਸੇਵਾਵਾਂ ਐਕਟ RTI ਲਾਗੂ ਕੀਤੀ ਗਈ ਪਰ ਹੁਣ ਦੇ ਸਮਿਆਂ ਦੇ ਵਿੱਚ ਸਾਰਾ ਕੁਝ ਆਪਣੇ ਕਾਬੂ ਦੇ ਵਿੱਚ ਕੀਤਾ ਗਿਆ। ਉਹਦੇ ਬਾਰੇ ਸੰਖੇਪ ਦੇ ਵਿੱਚ ਜਾਣਕਾਰੀ ਸਾਂਝੀ ਕਰਕੇ ਤੇ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੇ ਵੱਲ ਨੂੰ ਚੱਲਦੇ ਹਾਂ। ਵਿਸ਼ਵ ਨਜ਼ਰ ਦਿਵਸ ਵੀ ਜਿਹੜਾ ਮਨਾਇਆ ਜਾਂਦਾ ਅੱਜ ਦੇ ਦਿਹਾੜੇ ਤੇ ਉਹਦੀ ਵੀ ਗੱਲ ਕਰਦੇ ਹਾਂ। ਜੋ ਅੰਕੜੇ ਦੱਸਦੇ ਨੇ ਅੰਕੜਿਆਂ ਦੇ ਮੁਤਾਬਕ ਸੰਸਾਰ ਦੇ ਵਿੱਚ 285 ਮਿਲੀਅਨ ਲੋਕ ਜਿਹੜੇ ਨੇ ਜੋ ਦੇਖ ਨਹੀਂ ਸਕਦੇ ਅੰਨੇਪਣ ਦੇ ਸ਼ਿਕਾਰ ਨੇ ਪੂਰੀ ਦੁਨੀਆਂ ਦੇ ਵਿੱਚ 285 ਮਿਲੀਅਨ ਲੋਕ ਨੇ। ਇਹਨਾਂ ਦੇ ਵਿੱਚੋਂ 39 ਮਿਲੀਅਨ ਲੋਕ ਜਿਹੜੇ ਨੇਤਰਹੀਨ ਨੇ ਤੇ ਮੋਤੀਆਬਿੰਦ ਡਾਇਬਿਟਿਕ ਜਿਹੜੇ ਨੇ ਰੈਟੀਨੋਪੈਥੀ ਭੈਂਗਾਪਨ ਨੇੜੇ ਜਾਂ ਦੂਰ ਦੀਆਂ ਚੀਜ਼ਾਂ ਜਿਹੜੀਆਂ ਨੇ ਸਫਲ ਜਿਹੜੀਆਂ ਸਾਫ਼ ਨਾ ਦਿਸਣਾ ਗਲੂਕੋਜ਼ ਕਾਰਨੀਅਲ ਅਪਾਰਦਰਸ਼ਕਤਾ ਦੇ ਉੱਤੇ ਕੁਝ ਹੋਰ ਕਾਰਨ ਅੰਨੇਪਣ ਦੇ ਨੇ। ਇਤਿਹਾਸ ਦੇ ਵਿੱਚ ਕੁਝ ਅਜਿਹੀਆਂ ਵੀ ਮਹਾਨ ਹਸਤੀਆਂ ਵੀ ਹੋਈਆਂ ਨੇ ਜਿਨ੍ਹਾਂ ਦੇ ਜਾਂ ਅੱਖਾਂ ਚਾਹੇ ਨਹੀਂ ਸੀ ਅੱਖਾਂ ਦੀ ਨਜ਼ਰ ਤੋਂ ਬਿਨਾਂ ਵੀ ਨਾਮ ਕਮਾਇਆ। ਅਮਰੀਕਾ ਦੀ ਹੈਲਨ ਕੈਲਰ ਅੰਨੇਪਣ ਦੇ ਉੱਤੇ ਬੋਲੇਪਣ ਦੀ ਸ਼ਿਕਾਰ ਸੀਗੀ ਪਰ ਲੇਖਕ ਤੇ ਅਧਿਆਪਕ ਦੇ ਤੌਰ ਦੇ ਉੱਤੇ ਪ੍ਰਸਿੱਧ ਹੋ ਗਈ। ਅਮਰੀਕਾ ਦੇ ਰਾਸ਼ਟਰਪਤੀ ਜਿਹੜੇ ਸਨ ਰੂਜ਼ਵੈਲਟ ਤੇ ਯੂਨਾਨ ਦੇ ਮਹਾਂਕਵੀ ਹੋਮਰ ਵੀ ਨੇਤਰਹੀਨ ਸਨ ਪਰ ਉਹਨਾਂ ਨੇ ਵੀ ਮੱਲਾਂ ਮਾਰੀਆਂ। ਐਰਿਕ ਵੀਰੀਅਰ ਅੱਖਾਂ ਦੀ ਰੋਸ਼ਨੀ ਨਾ ਹੋਣ ਦੇ ਬਾਵਜੂਦ ਮਾਊਂਟ ਐਵਰੈਸਟ ਦੇ ਉੱਤੇ ਚੋਟੀ ਦੇ ਉੱਤੇ ਚੜ ਗਿਆ ਦੁਨੀਆ ਦੀ ਸਭ ਤੋਂ ਉਚਾਈ ਵਾਲੀ ਚੋਟੀ। ਦੇਸ਼ ਦੇ ਵਿੱਚ 60 ਲੱਖ ਲੋਕ ਅੰਨੇਪਣ ਦਾ ਸ਼ਿਕਾਰ ਨੇ। ਇਨ੍ਹਾਂ ਦੇ ਵਿੱਚੋਂ 75% ਅਜਿਹੇ ਲੋਕ ਵੀ ਨੇ ਜਿਨ੍ਹਾਂ ਦਾ ਅੰਨਾਪਣ ਠੀਕ ਹੋ ਸਕਦਾ ਹੈ ਪਰ ਡਾਕਟਰੀ ਸਹੂਲਤਾਂ ਦੀ ਕਮੀ ਆਰਥਿਕ ਹਾਲਾਤ ਕਮਜ਼ੋਰ ਹੋਣਾ ਜਿਹੜੇ ਨੇ ਉਹ ਕਾਰਨ ਜਿਹੜੇ ਨੇ ਬਣ ਜਾਂਦੇ ਹੈ। ਅੱਖਾਂ ਕੀਮਤੀ ਨੇ ਇਨ੍ਹਾਂ ਦੀ ਸੰਭਾਲ ਬਚਪਨ ਤੋਂ ਹੀ ਜ਼ਰੂਰੀ ਹੈ। ਬੱਚਿਆਂ ਦੇ ਵਿੱਚ ਵਿਟਾਮਿਨ ਏ ਦੀ ਕਮੀ ਮੋਤੀਆਬਿੰਦ ਭੈਗਾਪਨ ਪਲਕ ਦਾ ਉੱਪਰ ਨਾ ਹੋਣਾ ਕਾਲਾ ਮੋਤੀਆ ਹੋ ਜਾਣਾ ਸਿਰ ਦਰਦ ਅੱਖਾਂ ਦੇ ਵਿੱਚੋਂ ਪਾਣੀ ਵਗਣਾ ਅੱਖਾਂ ਨੂੰ ਮਸਲਣਾ ਲਿਖਣ ਦੇ ਵਿੱਚ ਗਲਤੀਆਂ ਕਰਨਾ ਬਲੈਕ ਬੋਰਡ ਦੇ ਉੱਤੇ ਲਿਖੇ ਅੱਖਰ ਨਾ ਦਿਸਣਾ ਸਿਰ ਚ ਕਰਾਉਣਾ ਬਿਮਾਰੀਆਂ ਜਿਹੜੀਆਂ ਨੇ ਆਮ ਨੇ ਪਰ ਅੱਗੇ ਜਾ ਕੇ ਵੱਡੀਆਂ ਹੋ ਸਕਦੀਆਂ ਨੇ। 6 ਸਾਲ ਤੱਕ ਦੇ ਬੱਚਿਆਂ ਨੂੰ ਵਿਟਾਮਿਨ ਏ ਦੀਆਂ ਬਣਦੀਆਂ ਖੁਰਾਕਾਂ ਪਿਲਾਉਣੀਆਂ ਚਾਹੀਦੀਆਂ ਨੇ। ਵੈਸੇ ਇਹਨਾਂ ਮੁਲਕਾਂ ਦੇ ਵਿੱਚ ਚਲੋ ਮੇਰੇ ਬੱਚਿਆਂ ਦੇ ਵੀ ਐਨਕਾਂ ਲੱਗੀਆਂ ਛੋਟੇ ਹੁੰਦੇ ਪਰ ਹੁਣ ਨਹੀਂ ਲਾਉਂਦੇ ਪਰ ਕਈ ਵਾਰੀ ਜਦੋਂ ਪਰਿਵਾਰ ਦੇ ਵਿੱਚ ਘਰਾਂ ਦੇ ਵਿੱਚ ਗੱਲ ਕਰਦੇ ਹਾਂ ਤਾਂ ਲੈ ਇਹਨਾਂ ਨੂੰ ਛੋਟੇ ਹੁੰਦੇ ਹੁਣ ਤੋਂ ਐਨਕਾਂ ਲੱਗ ਗਈਆਂ ਪਰ ਉਹ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਜੋ ਨੋਟਿਸ ਕਰ ਲਈਆਂ ਜਾਣ ਛੋਟੇ ਹੁੰਦੇ ਹੀ ਡਾਇਗਨੋਸ ਹੋ ਜਾਣ ਖਾਸ ਕਰ ਇਹਨਾਂ ਮੁਲਕਾਂ ਚ ਜਦੋਂ ਧਿਆਨ ਰੱਖਿਆ ਜਾਂਦਾ ਇਹਨਾਂ ਚੀਜ਼ਾਂ ਦਾ ਖਾਸ ਕਰਕੇ ਬੱਚੇ ਜਦੋਂ ਸਕੂਲ ਜਾਂਦੇ ਆ ਪਹਿਲੀ ਕਲਾਸ ਦੇ ਵਿੱਚ ਤਾਂ ਉਹ ਸਾਰਾ ਕੁਝ ਚੈੱਕਅਪ ਕਰਦੇ ਆ ਸਕੂਲ ਦੇ ਵਿੱਚ ਤੇ ਅਲਰਟ ਕਰ ਦਿੰਦੇ ਨੇ ਤੇ ਉਹ ਚੀਜ਼ਾਂ ਨੂੰ ਹੌਲੀ ਹੌਲੀ 2-4 ਸਾਲ ਤੱਕ ਜਾਂ ਜਿੱਦਾਂ ਜਿੱਦਾਂ ਬੱਚਿਆਂ ਦੀ ਉਮਰ ਵੱਧਦੀ ਜਾਂਦੀ ਹੈ ਉਹ ਚੀਜ਼ਾਂ ਤੋਂ ਛੁਟਕਾਰਾ ਜਾਂ ਉਹਨਾਂ ਦੇ ਵਿੱਚ ਸਿਹਤ ਦੇ ਵਿੱਚ ਜਿਹੜੀ ਹੈ ਤਬਦੀਲੀ ਵੀ ਦੇਖਣ ਨੂੰ ਮਿਲਦੀ ਹੈ ਤੇ ਐਨਕਾਂ ਜਿਹੜੀਆਂ ਨੇ ਲਹਿ ਵੀ ਜਾਂਦੀਆਂ ਨੇ ਪਰ ਆਪਣੇ ਕੁਝ ਚੀਜ਼ਾਂ ਨੂੰ ਇੱਦਾਂ ਦੇਖਿਆ ਜਾਂਦਾ ਕਿ ਪਤਾ ਨਹੀਂ ਬੱਚੇ ਨੇ ਕੀ ਕਰ ਲਿਆ ਜਾਂ ਕੀ ਕਰ ਦਿੱਤਾ ਕਿ ਇਹਦੀ ਨਜ਼ਰ ਕਮਜ਼ੋਰ ਕਿੱਦਾਂ ਹੋ ਗਈ ਭਈ ਰੱਬ ਨੇ ਕਿ ਪਰਫੈਕਟ ਹੀ ਜੰਮੇ ਨੇ ਸਾਰੇ ਸਮੇਂ ਦੇ ਨਾਲ ਨਾਲ ਚੀਜ਼ਾਂ ਆਉਂਦੀਆਂ ਨੇ ਚੇਂਜ ਹੁੰਦੀਆਂ ਨੇ। ਹਰੀਆਂ ਸਬਜ਼ੀਆਂ ਟਮਾਟਰ ਗਾਜਰ ਅੰਬ ਆਂਡੇ ਮੱਛੀ ਖਾਣ ਦੇ ਨਾਲ ਵਿਟਾਮਿਨ ਏ ਦੀ ਜਿਹੜੀ ਘਾਟ ਪੂਰੀ ਹੁੰਦੀ ਹੈ ਤੇ ਬੱਚਿਆਂ ਨੂੰ ਪਟਾਖਿਆਂ ਤਿੱਖੀਆਂ ਚੀਜ਼ਾਂ ਤੇ ਨੁਕੀਲੇ ਜਿਹੜੇ ਨੇ ਖਿਡੌਣੇ ਤੋਂ ਦੂਰ ਰੱਖਣ ਦੀ ਜ਼ਰੂਰਤ ਹੈ। ਲਗਾਤਾਰ TV ਵੇਖਣਾ ਕੰਪਿਊਟਰ ਦੇ ਉੱਤੇ ਮੋਬਾਈਲ ਚਲਾਉਣ ਦੇ ਨਾਲ ਅੱਖਾਂ ਦੇ ਉੱਤੇ ਬਹੁਤ ਮਾੜਾ ਅਸਰ ਪੈਂਦਾ ਹੈ। ਮੋਤੀਆਬਿੰਦ ਦਾ ਇਲਾਜ ਕੇਵਲ ਆਪਰੇਸ਼ਨ ਹੈ। ਨਜ਼ਰ ਘੱਟ ਹੋਵੇ ਤਾਂ ਐਨਕਾਂ ਲਾਈਆਂ ਜਾ ਸਕਦੀਆਂ ਨੇ। ਕਾਲੇ ਮੋਤੀਆ ਦੇ ਉੱਤੇ ਭੈਗਾਪਨ ਜਿਹੜਾ ਹੈ ਟੀਰ ਦਾ ਜਿਹੜਾ ਇਲਾਜ ਛੋਟੀ ਉਮਰ ਦੇ ਵਿੱਚ ਕਰਾਉਣਾ ਚਾਹੀਦਾ ਹੈ। ਸਮੇਂ ਸਮੇਂ ਦੇ ਉੱਤੇ ਅੱਖਾਂ ਦਾ ਚੈੱਕਅਪ ਕਰਾਉਣਾ ਚਾਹੀਦਾ ਹੈ ਖਾਸ ਕਰਕੇ 40 ਸਾਲ ਤੋਂ ਵੱਧ ਜਿਹੜੇ ਵਾਲਿਆਂ ਨੂੰ ਉਮਰ ਤੋਂ ਵੱਧ ਦੇ ਦੇਸ਼ ਦੇ ਵਿੱਚੋਂ ਅੱਖਾਂ ਦੇ ਅੰਨੇਪਣ ਨੂੰ ਖਤਮ ਕਰਨ ਦੇ ਲਈ ਮਰਨ ਦੇ ਉਪਰੰਤ ਅੱਖਾਂ ਦਾਨ ਕਰਨ ਦੇ ਲਈ ਲੋਕਾਂ ਨੂੰ ਪ੍ਰੇਰਨਾ ਚਾਹੀਦਾ ਹੈ ਕਿਉਂਕਿ ਦੇਸ਼ ਦੇ ਵਿੱਚ ਸਿਰਫ ਤੇ ਸਿਰਫ 50,000 ਅੱਖਾਂ ਹੀ ਦਾਨ ਵਜੋਂ ਮਿਲਦੀਆਂ ਨੇ ਜਦਕਿ 15 ਲੱਖ ਕੋਰਨੀਆਂ ਦੀ ਲੋੜ ਜਿਹੜੀ ਹੈ ਹੁੰਦੀ ਹੈ। ਤਰਕਸ਼ੀਲ ਸੁਸਾਇਟੀ ਪੰਜਾਬ ਦੇ ਵੱਲੋਂ ਮਰਨ ਉਪਰੰਤ ਜਿਹੜਾ ਸਰੀਰ ਦਾਨ ਤੇ ਅੱਖਾਂ ਦਾਨ ਕਰਨ ਦੀ ਮੁਹਿੰਮ ਜਿਹੜੀ ਚਲਾਈ ਹੋਈ ਹੈ। ਲੋ ਦੋਸਤੋ RTI ਦੀ ਸੰਖੇਪ ਚ ਗੱਲ ਕਰਕੇ ਫਿਰ ਆਪਾਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਵੱਲ ਨੂੰ ਚੱਲਦੇ ਹਾਂ। ਸੂਚਨਾ ਅਧਿਕਾਰ ਐਕਟ ਸੂਚਨਾ ਅਧਿਕਾਰ ਐਕਟ 250 ਸਾਲ ਪਹਿਲਾਂ 1766 ਨੂੰ ਸਵੀਡਨ ਦੇ ਦੇਸ਼ ਦੇ ਵਿੱਚ ਜਿਹੜਾ ਬਣਾਇਆ ਗਿਆ ਸੀ। UNO ਨੇ 1946 ਦੇ ਵਿੱਚ ਇਸ ਨੂੰ ਬੁਨਿਆਦੀ ਮਨੁੱਖੀ ਅਧਿਕਾਰ ਦੇ ਵਜੋਂ ਪ੍ਰਵਾਨ ਕਰ ਲਿਆ। ਕਿਸੇ ਵੀ ਆਜ਼ਾਦੀ ਨੂੰ ਸੂਚਨਾ ਦੇ ਅਧਿਕਾਰ ਦੀ ਆਜ਼ਾਦੀ ਦੀ ਕਸੋਟੀ ਦੇ ਉੱਤੇ ਪਰਖਿਆ ਜਾ ਸਕਦਾ। ਸੂਚਨਾ ਦਾ ਅਧਿਕਾਰ ਐਕਟ ਜਿਹੜਾ ਸੀ RTI ਐਕਟ 2005 ਦੇ ਵਿੱਚ ਭਾਰਤ ਦਾ ਇੱਕ ਮਹੱਤਵਪੂਰਨ ਕਾਨੂੰਨ ਬਣਿਆ ਜੋ ਨਾਗਰਿਕਾਂ ਨੂੰ ਸਰਕਾਰੀ ਕੰਮਕਾਜ ਦੇ ਵਿੱਚ ਪਾਰਦਰਸ਼ਤਾ ਤੇ ਜਵਾਬਦੇਹੀ ਪ੍ਰਾਪਤ ਕਰਨ ਦਾ ਅਧਿਕਾਰ ਦਿੰਦਾ ਰਿਹਾ। ਲਾਗੂ ਹੋਣ ਦੀ ਮਿਤੀ ਜਿਹੜੀ ਸੀ ਇਹ ਕਾਨੂੰਨ 12 ਅਕਤੂਬਰ 2005 ਨੂੰ ਪੂਰੇ ਭਾਰਤ ਦੇ ਵਿੱਚ ਲਾਗੂ ਹੋਈ। ਫੀਸ ਜਿਹੜੀ ਸੀ ਭਰਤੀ ਨਾਗਰਿਕ ਸਿਰਫ 10 ਰੁਪਏ ਦੀ ਫੀਸ ਦੇ ਕੇ ਸਰਕਾਰੀ ਰਿਕਾਰਡਾਂ ਦੀ ਜਾਣਕਾਰੀ ਮੰਗ ਸਕਦੇ ਸੀ। ਸਮਾਂ ਸੀਮਾ ਦੇ ਵਿੱਚ RTI ਅਰਜ਼ੀ ਦਾ ਜਿਹੜਾ ਜਵਾਬ ਆਮ ਤੌਰ ਦੇ ਉੱਤੇ 30 ਦਿਨਾਂ ਦੇ ਅੰਦਰ ਅੰਦਰ 1 ਮਹੀਨੇ ਦੇ ਵਿੱਚ ਦੇਣਾ ਲਾਜ਼ਮੀ ਹੈ। ਜੇਕਰ ਮਾਮਲਾ ਜੀਵਨ ਜਾਂ ਆਜ਼ਾਦੀ ਦੇ ਨਾਲ ਜੁੜਿਆ ਹੋਵੇ ਤਾਂ ਇਹ ਸਮਾਂ ਸਿਰਫ 48 ਘੰਟੇ ਵੀ ਜਿਹੜਾ ਉਹਦੇ ਵਿੱਚ ਵੀ ਸਾਰਾ ਕੁਝ ਮਿਲ ਸਕਦਾ ਹੈ। ਇਹਦੇ ਵਿੱਚ ਅਰਜ਼ੀ ਕਿਵੇਂ ਦੇਣੀ ਹੈ ਪਤਾ ਨਹੀਂ, ਹੁਣ ਅਸੈਪਟ ਕਰਦੇ ਕਿ ਨਹੀਂ ਸੈਣੀ ਸਾਹਿਬ ਜ਼ਰੂਰ ਦੱਸਣਗੇ। ਆਨਲਾਈਨ ਵਿਧੀ ਜਿਹੜੀ ਹੈ ਤੁਸੀਂ ਸਰਕਾਰ ਦੇ ਅਧਿਕਾਰਤ ਸੂਚਨਾ ਦਾ ਜਿਹੜਾ ਅਧਿਕਾਰ ਪੋਰਟਲ ਹੈ ਉਹਦੇ ਉੱਤੇ ਜਾ ਕੇ ਆਨਲਾਈਨ ਅਰਜ਼ੀ ਦਰਜ ਕਰ ਸਕਦੇ ਹੋ। ਆਫਲਾਈਨ ਵਿਧੀ ਜਿਹੜੀ ਹੈ ਆਪਣੀ ਬੇਨਤੀ ਕਾਗਜ਼ ਦੇ ਉੱਤੇ ਲਿਖ ਕੇ 10 ਰੁਪਏ ਦਾ ਪੋਸਟਲ ਆਰਡਰ ਜੋੜ ਕੇ ਸੰਬੰਧਿਤ ਵਿਭਾਗ ਦੇ ਲੋਕ ਸੂਚਨਾ ਅਧਿਕਾਰੀ PIO ਨੂੰ ਜਿਹੜਾ ਰਜਿਸਟਰਡ ਡਾਕ ਦੇ ਰਾਹੀਂ ਭੇਜ ਸਕਦੇ ਹੋ। ਆਜ਼ਾਦੀ ਦੇ 58 ਸਾਲ ਦੇ ਬਾਅਦ ਵੀ ਲਾਗੂ ਕਰਕੇ ਆਮ ਵਿਅਕਤੀ ਨੂੰ ਇਹ ਤਾਕਤ ਦਿੱਤੀ ਗਈ ਸੀਗੀ ਕਿ ਕਿਸੇ ਵੀ ਸਰਕਾਰੀ ਸੰਸਥਾ ਦੇ ਅਧਿਕਾਰੀਆਂ ਨੂੰ ਉਹਨਾਂ ਦੇ ਕੰਮਾਂ ਦੇ ਬਾਰੇ ਪੁੱਛਿਆ ਜਾ ਸਕਦਾ। ਥੋੜੇ ਸਮੇਂ ਦੇ ਵਿੱਚ ਹੀ ਲੋਕਾਂ ਦੇ ਵਿੱਚ ਇੰਨਾ ਮਸ਼ਹੂਰ ਜਿਹੜਾ ਇਹ ਹੋ ਗਿਆ RTI। ਕਿਸੇ ਨੇ ਸਰਪੰਚ ਅਧਿਕਾਰੀ ਤੋਂ ਕੀਤੇ ਕੰਮਾਂ ਦੇ ਵੇਰਵੇ ਮੰਗ ਲਿਆ ਤੇ ਕਿਸੇ ਨੇ ਪਦਮ ਵਿਭੂਸ਼ਣ ਇਨਾਮਾਂ ਦੇ ਨਿਯਮਾਂ ਦੇ ਬਾਰੇ, ਸ਼ਹੀਦ ਭਗਤ ਸਿੰਘ ਨੂੰ ਸ਼ਹੀਦ ਦਾ ਰੁਤਬਾ ਕਦੇ ਦਿੱਤਾ ਤੇ ਗਾਂਧੀ ਨੂੰ ਮਹਾਤਮਾ ਗਾਂਧੀ ਦਾ ਰੁਤਬਾ ਕਦੋਂ ਤੇ ਕਿਸ ਨੇ ਦਿੱਤਾ, ਇਸ ਤਰ੍ਹਾਂ ਦੇ ਸਵਾਲ ਹੁੰਦੇ ਗਏ। ਪਿਛਲੇ 12 ਸਾਲ ਦੇ ਦੌਰਾਨ 2.5 ਕਰੋੜ ਤੋਂ ਵੀ ਵੱਧ ਅਰਜ਼ੀਆਂ ਜਾਣਕਾਰੀ ਲਈ ਜਿਹੜੀਆਂ ਆਈਆਂ ਨੇ। ਇਸ ਐਕਟ ਦੇ ਤਹਿਤ 2G ਸਪੈਕਟਰਮ ਜਿਹੜਾ ਕਾਮਨਵੈਲਥ ਘੁਟਾਲਾ, ਕੋਲਾ ਆਦਰਸ਼ ਸੁਸਾਇਟੀ ਘੁਟਾਲੇ ਨੰਗੇ ਹੋਏ। ਐਕਟ ਲਾਗੂ ਹੋਣ ਤੋਂ ਬਾਅਦ 60 ਤੋਂ ਵੱਧ ਬੰਦੇ ਕਤਲ ਕੀਤੇ ਜਿਨ੍ਹਾਂ RTI ਤਹਿਤ ਵੱਡੇ ਘੁਟਾਲਿਆਂ ਦਾ ਪਰਦਾ ਫਾਸ਼ਤ ਕੀਤਾ। ਇਹ ਐਕਟ ਲਾਗੂ ਕਰਵਾਉਣ ਵਾਲਿਆਂ ਦੇ ਹੁਣ ਸੁਪਨੇ ਜਿਹੜੇ ਨੇ ਟੁੱਟ ਰਹੇ ਨੇ, ਕਿਉਂਕਿ ਸਿਆਸਤਦਾਨ ਅਧਿਕਾਰੀ ਤੇ ਨੌਕਰਸ਼ਾਹੀ ਤੇ ਇੱਥੋਂ ਤੱਕ ਕਿ ਨਿਆਂ ਪ੍ਰਣਾਲੀ ਦੇ ਕੁਝ ਵਿਅਕਤੀਆਂ ਦੀ ਕੋਸ਼ਿਸ਼ ਹੈ ਕਿ ਆਮ ਲੋਕਾਂ ਨੂੰ ਮਿਲੇ ਅਧਿਕਾਰਾਂ ਤੋਂ ਵਾਂਝਾ ਕੀਤਾ ਜਾਵੇ। ਸਭ ਤੋਂ ਵੱਧ ਕੋਸ਼ਿਸ਼ ਭਾਰਤ ਦੀਆਂ ਮੁੱਖ ਸਿਆਸੀ ਪਾਰਟੀਆਂ ਨੇ ਜਿਸ ਕਾਨੂੰਨ ਨੂੰ ਲਾਗੂ ਕਰਨ ਦੇ ਵਿੱਚ ਰੁਕਾਵਟ ਨੇ। ਐਕਟ ਦੀ ਕੋਈ ਧਾਰਾ ਅਜਿਹੀ ਨਹੀਂ ਜੋ ਸੂਚਨਾ ਕਮਿਸ਼ਨਰ ਨੂੰ ਆਪਣੇ ਫੈਸਲੇ ਲਾਗੂ ਕਰਨ ਦੇ ਸਮਰੱਥ ਬਣਾਉਂਦੀ ਹੋਵੇ, ਪਰ ਦੂਜੇ ਪਾਸੇ ਕੁਝ ਲੋਕ ਜਿਹੜੇ ਨੇ RTI ਨੂੰ ਧੰਦਾ ਬਣਾ ਲਿਆ। RTI ਦੇ ਨਾਂ ਦੇ ਉੱਤੇ ਬਲੈਕਮੇਲ ਕੀਤਾ ਜਾ ਰਿਹਾ। ਸਮੇਂ ਸਮੇਂ ਦੇ ਉੱਤੇ ਸੈਕਟ ਦੇ ਵਿੱਚ ਕੁਝ ਤਬਦੀਲੀਆਂ ਵੀ ਜਿਹੜੀਆਂ ਨੇ ਕੀਤੀਆਂ ਜਾ ਰਹੀਆਂ ਨੇ। ਲੋ ਦੋਸਤੋ, ਇਹ ਸੀ ਜੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਤੋਂ ਜਾਣ ਤੋਂ ਪਹਿਲਾਂ ਅੱਜ ਦੇ ਵਿਚਾਰ ਦੇ ਵਿੱਚੋਂ ਕੁਝ ਗੱਲਾਂ ਬਾਤਾਂ ਤੇ ਅਗਲੀਆਂ ਗੱਲਾਂ ਬਾਤਾਂ ਕਰਦੇ ਹਾਂ ਆਪਾਂ ਅੱਜ ਦੇ ਵਿਚਾਰ ਦੇ ਵਿੱਚੋਂ। ਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ ਸਾਹਿਬ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਭਾਨ ਸਿੰਘ ਗਰੇਵਾਲ, ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ। ਤੇ ਇਸੇ ਤਰ੍ਹਾਂ ਲਾਈਨਾਂ ਤੁਹਾਡੇ ਲਈ ਕੁਝ ਪਲਾਂ ਤੱਕ ਦੋਸਤੋ ਖੁੱਲੀਆਂ ਰਹਿਣਗੀਆਂ ਤੇ 15-20 ਮਿੰਟ ਖਬਰਾਂ ਦੇ ਉੱਤੇ ਮੈਂ ਲਾਉਣਾ ਹੈ। ਤਦ ਤੱਕ ਫਿਰ ਆਪਾਂ ਉਸ ਤੋਂ ਬਾਅਦ ਰਾਜਨ ਸੈਣੀ ਸਾਹਿਬ ਨੂੰ, ਐਡਵੋਕੇਟ ਸਾਹਿਬ ਨੂੰ ਜੋੜਦੇ ਹਾਂ ਨਾਲ ਤੇ ਗੱਲਾਂ ਬਾਤਾਂ ਦਾ ਸਿਲਸਿਲਾ ਜਿਹੜਾ ਫਿਰ ਉਹਨਾਂ ਦੇ ਨਾਲ ਚਲਾਉਂਦੇ ਹਾਂ। ਤੇ ਤੁਹਾਡਾ ਵੀ ਨਾਲ ਨਾਲ ਸਵਾਗਤ ਰਹੇਗਾ। ਮੁਹੰਮਦ ਜੀ ਜੁੜੇ ਹੋਏ ਨੇ ਤੇ ਰਾਜਨ ਸੈਣੀ ਸਾਹਿਬ ਵੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਸਭ ਦੋਸਤਾਂ ਨੂੰ। ਤੇ ਪਲੀਜ਼ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦਿਆ ਕਰੋ ਦੋਸਤੋ ਪ੍ਰੋਗਰਾਮ। ਆਪਣੇ ਸੈਣੀ ਸਾਹਿਬ ਵੀ ਕਹਿ ਰਹੇ ਨੇ ਜੀ, ਤੇ ਮੈਂ ਵੀ ਇੱਧਰੋਂ ਕਹਿ ਰਿਹਾ ਸਭ ਦੋਸਤਾਂ ਨੂੰ ਜ਼ਰੂਰ ਇੰਨੀ ਕੁ ਜਿਹੜੀ ਹੈ ਬੇਨਤੀ ਜ਼ਰੂਰ ਕਬੂਲ ਲਿਆ ਕਰੋ ਤਾਂ ਕਿ ਹੋਰ ਵੀ

ਆਪ ਹੀ ਚੁੱਪ ਚਪੀਤੀ ਅਪਡੇਟ ਹੋ ਜਾਂਦੀਆਂ ਨੇ ਤੇ ਇਹ ਵੀ ਸਾਰੇ ਮੁੱਦੇ ਕਈ ਵਾਰੀ ਵਿੱਚ ਬਣ ਜਾਂਦੇ ਨੇ ਜੀ। ਤੇ ਲੋ ਦੋਸਤੋ ਫਿਰ ਪਾਉਂਦੇ ਹਾਂ ਬਾਤ ਕਰਦੇ ਹਾਂ ਸ਼ੁਰੂਆਤ ਤੇ ਹਾਂਜੀ ਆਨ ਮਿਲੋ ਸੱਜਣਾ ਤੇ ਸੁਪਰੀਮ ਕੋਰਟ ਮਾਰਚ ਯਾਦ ਆਏ ਖਹਿਰਾ ਤੇ ਡੀਏ ਨਹੀਂ ਛੱਡਦਾ ਖਹਿੜਾ ਤੇ ਦੇਖਦਿਆਂ ਹੁਣ ਕੀ ਕੁਝ ਵਾਪਰਦਾ ਹੋਰ ਬਹੁਤ ਸਾਰੀਆਂ ਅਪਡੇਟ ਨੇ ਉਹਦੇ ਵਿੱਚੋਂ ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਹਾਂ। ਦੇਸ਼ ਵਿਦੇਸ਼ ਦੀਆਂ ਅਹਿਮ ਖਬਰਾਂ ਦੇ ਨਾਲ ਨਾਲ ਬਹੁਤ ਸਾਰੇ ਵੱਡੇ ਜਿਹੜੇ ਨੇ ਸਵਾਲ ਆਪਣੇ ਜੁੜੇ ਹੋਏ ਨੇ ਤੇ ਗੰਭੀਰ ਚਰਚਾ ਵੀ ਉਹਦੇ ਉੱਤੇ ਕਰਾਂਗੇ ਤੇ ਪੰਜਾਬ ਦੇ ਵਿੱਚ ਆਯੁਸ਼ਮਾਨ ਭਾਰਤ ਯੋਜਨਾ ਦੇ ਨਾਲ ਜੁੜੇ ਕਥਿਤ ਘਪਲੇ ਉੱਤੇ ਈਡੀ ਦੀ ਕਾਰਵਾਈ ਹੋਈ ਹੈ। ਐਲਪੀਯੂ ਜਿਹੜਾ ਹਿੰਸਾ ਮਾਮਲੇ ਦੇ ਵਿੱਚ ਹਾਈਕੋਰਟ ਦੀ ਸਖ਼ਤੀ ਹੋਈ ਹੈ ਪੰਜਾਬ ਦੇ ਵਿੱਚ ਜੋ ਲਵਲੀ ਇੰਸਟੀਚਿਊਟ ਚ ਵਾਪਰਿਆ। ਰਾਜਵੀਰ ਸਿੰਘ ਘੁੰਮਣ ਕੇਸ ਦੇ ਵਿੱਚ ਸੁਪਰੀਮ ਕੋਰਟ ਦੇ ਹੁਕਮ ਤੇ ਮੁਲਾਜ਼ਮਾਂ ਦੇ ਡੀਏ ਬਕਾਏ ਦੇ ਉੱਤੇ ਸਰਕਾਰ ਨੂੰ ਅਦਾਲਤੀ ਨੋਟਿਸ ਹੋ ਗਏ ਨੇ ਕਿ ਸਿਸਟਮ ਜਵਾਬਦੇਹ ਬਣੇਗਾ ਕਦੇ। ਦਿੱਲੀ ਦੇ ਵਿੱਚ ਲੋਕਤੰਤਰ ਵੋਟਾਂ ਦੀ ਪਾਰਦਰਸ਼ਤਾ ਤੇ ਪ੍ਰਦਰਸ਼ਨ ਦੇ ਅਧਿਕਾਰ ਦੇ ਨਾਲ ਜੁੜੇ ਸਵਾਲਾਂ ਦੇ ਨਾਲ ਨਾਲ ਗੁਰਦੁਆਰਾ ਬੰਗਲਾ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਾਲ ਜੁੜੇ ਵਿਵਾਦ ਉੱਤੇ ਵੀ ਵਿਚਾਰ ਜਿਹੜਾ ਖੁੱਲ੍ਹ ਕੇ ਕਰਾਂਗੇ। ਦੂਸਰੇ ਪਾਸੇ ਕੌਮਾਂਤਰੀ ਪੱਧਰ ਦੇ ਉੱਤੇ ਤੇ ਕੈਨੇਡਾ ਦੇ ਵਿੱਚ ਖਾਲਿਸਤਾਨ ਮੁੱਦੇ ਦੇ ਉੱਤੇ ਭਾਰਤ ਦਾ ਪੱਖ ਤੇ ਗਾਜ਼ਾ ਦੇ ਲਈ ਸਿਡਨੀ ਦੇ ਵਿੱਚ ਪ੍ਰਦਰਸ਼ਨ। ਰੂਸ ਯੁਕਰੇਨ ਜੰਗ ਦੇ ਵਿੱਚ ਅਮਰੀਕਾ ਦੀ ਭੂਮਿਕਾ ਤੇ ਰੂਸ ਤੇ ਯੂਰਪੀ ਸੰਘ ਦੀਆਂ ਪਾਬੰਦੀਆਂ। ਭਾਰਤ ਬ੍ਰਿਟੇਨ ਵਪਾਰਕ ਸਮਝੌਤਾ ਤੇ ਕੈਨੇਡਾ ਦੇ ਰੋਜ਼ਗਾਰ ਸੰਕਟ ਦੇ ਉੱਤੇ ਜਿਹੜੀ ਆ ਰਿਪੋਰਟ ਹੈ ਉਹ ਆ ਚੁੱਕੀ ਹੈ। ਅਮਰੀਕਾ ਦੇ ਵਿੱਚ ਮੌਤ ਦੀ ਸਜ਼ਾ ਦੀ ਪ੍ਰਥਾ ਜਿਹੜੀ ਹੈ ਤੇ ਉਹ ਫਿਰ ਤੋਂ ਸ਼ੁਰੂ ਹੋਣ ਜਾ ਰਹੀ ਹੈ। ਅਰਥ ਸ਼ਾਸਤਰ ਨੇ ਨੋਬਲ ਪੁਰਸਕਾਰ ਦੇ ਨਾਲ ਜੁੜੀ ਖ਼ਬਰ ਦੀ ਸੱਚਾਈ ਵੀ ਜਿਹੜਾ ਕੇਂਦਰ ਦੇ ਵਿੱਚ ਲਵਾਂਗੇ ਤੇ ਇਹ ਜਿਹੜਾ ਅਰਥ ਸ਼ਾਸਤਰ ਦਾ ਨੋਬਲ ਪ੍ਰਾਈਜ਼ ਹੈ ਅਮਰੀਕਾ ਦੀ ਝੋਲੀ ਪਿਆ ਹੈ। ਤੇ ਨਾਲ ਦੀ ਨਾਲ ਜਿਹੜਾ ਲੋ ਫਿਰ ਪੰਜਾਬ ਦੀਆਂ ਖ਼ਬਰਾਂ ਦੇ ਨਾਲ ਕਰਦੇ ਹਾਂ ਸ਼ੁਰੂਆਤ ਤੇ ਜ਼ਿਆਦਾ ਸਮਾਂ ਤੁਹਾਡਾ ਨਹੀਂ ਲੈਂਦੇ। ਈਡੀ ਦੀ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ। ਪੰਜਾਬ ਦੇ ਪਾਰਕ ਹਸਪਤਾਲਾਂ ਦੇ ਵਿੱਚ ਈਡੀ ਦੇ ਵੱਲੋਂ ਛਾਪੇਮਾਰੀ ਕੀਤੀ ਗਈ ਹੈ। ਮਾਮਲਾ ਹੈ ਆਯੁਸ਼ਮਾਨ ਭਾਰਤ ਯੋਜਨਾ ਦੇ ਵਿੱਚ ਵੱਡੀ ਗੜਬੜੀ ਦਾ ਮਾਮਲਾ ਸਾਹਮਣੇ ਆ ਚੁੱਕਿਆ ਹੈ। ਪੰਜਾਬ ਦੇ ਪਾਰਕ ਹਸਪਤਾਲਾਂ ਦੇ ਵਿੱਚ ਐਨਫੋਰਸਮੈਂਟ ਡਾਇਰੈਕਟੋਰੇਟ ਦੀ ਜਿਹੜੀ ਹੈ ਟੀਮ ਦੇ ਵੱਲੋਂ ਕਾਰਵਾਈ ਕੀਤੇ ਜਾਣ ਦੀ ਸੂਚਨਾ ਅੱਜ ਸਾਹਮਣੇ ਆਈ ਹੈ। ਇਹ ਛਾਪੇਮਾਰੀ ਪਟਿਆਲਾ ਤੇ ਬਠਿੰਡਾ ਦੇ ਪਾਰਕ ਹਸਪਤਾਲ ਦੇ ਵਿੱਚ ਜਿਹੜੀ ਹੋਈ ਹੈ। ਐਮ ਜੋ ਲੋਕ ਦੱਸ ਰਹੇ ਨੇ ਇਸ ਦੇ ਵਿੱਚ ਈਡੀ ਨੇ ਆਯੁਸ਼ਮਾਨ ਭਾਰਤ ਯੋਜਨਾ ਦੇ ਮਾਮਲੇ ਚ ਗੜਬੜ ਨੂੰ ਲੈ ਕੇ ਜਿਹੜਾ ਛਾਪੇਮਾਰੀ ਕੀਤੀ ਹੈ। ਇਸ ਤੋਂ ਪਹਿਲਾਂ ਹਰਿਆਣਾ ਦੇ ਵਿੱਚ ਗੜਬੜੀ ਮਿਲੀ ਸੀ। ਹਰਿਆਣਾ ਦੀ ਪਾਣੀਪਤ ਪੁਲਿਸ ਨੇ ਇੱਕ ਮਰੀਜ਼ ਦੇ ਨਾਲ ਕੀਤੀ ਠੱਗੀ ਦੇ ਮਾਮਲੇ ਚ ਪਾਰਕ ਹਸਪਤਾਲ ਖਿਲਾਫ਼ ਮਾਮਲਾ ਦਰਜ ਕੀਤਾ ਸੀ। ਇਸ ਹਸਪਤਾਲ ਦੇ ਵਿੱਚ ਸੜਕ ਹਾਦਸੇ ਤੋਂ ਬਾਅਦ ਲੱਤ ਦੀ ਹੱਡੀ ਟੁੱਟਣ ਦੇ ਕਾਰਨ ਇੱਕ ਔਰਤ ਨੂੰ ਦਾਖਲ ਕੀਤਾ ਗਿਆ। ਪਰਿਵਾਰ ਦੇ ਕੋਲ ਆਯੁਸ਼ਮਾਨ ਕਾਰਡ ਸੀਗਾ ਤੇ ਪਰਿਵਾਰ ਨੇ ਹਸਪਤਾਲ ਦੇ ਦੋਸ਼ ਲਾਇਆ ਹਸਪਤਾਲ ਦੇ ਉੱਤੇ ਕਿ ਉਹਨਾਂ ਨੇ ਮਰੀਜ਼ ਦੀ ਲੱਤ ਦਾ ਇਲਾਜ ਕਰਨ ਦੀ ਬਜਾਏ ਆਯੁਸ਼ਮਾਨ ਸਕੀਮ ਤੋਂ ਵੱਧ ਪੈਸੇ ਕਲੇਮ ਕਰਨ ਦੇ ਲਈ ਮਰੀਜ਼ ਦੀ ਬਿਨਾਂ ਸਹਿਮਤੀ ਤੋਂ ਦਿਲ ਦਾ ਜਿਹੜਾ ਸੀ ਸਟੰਟ ਪਾ ਦਿੱਤਾ ਜਿਸ ਦੇ ਕਾਰਨ ਮਰੀਜ਼ ਦੀ ਮੌਤ ਹੋ ਗਈ ਸੀ। ਇਸ ਮਾਮਲੇ ਦੇ ਵਿੱਚ ਪੁਲਿਸ ਨੇ ਪਰਿਵਾਰ ਦੀ ਸ਼ਿਕਾਇਤ ਦੇ ਉੱਤੇ ਹਸਪਤਾਲ ਦੇ ਡਾਕਟਰਾਂ ਦੇ ਖਿਲਾਫ਼ ਪਰਚਾ ਦਰਜ ਕੀਤਾ ਸੀ। ਜਾਂਚ ਦੇ ਵਿੱਚ ਇਹ ਵੀ ਸਾਹਮਣੇ ਆਇਆ ਕਿ ਸਰਕਾਰੀ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਲੈਣ ਦੇ ਲਈ ਸਹਿਮਤੀ ਫਾਰਮਾਂ ਦੇ ਉੱਤੇ ਜਾਲੀ ਦਸਤਖਤ ਕੀਤੇ ਗਏ ਸਨ। ਈਡੀ ਨੇ ਆਯੁਸ਼ਮਾਨ ਭਾਰਤ ਯੋਜਨਾ ਦੇ ਤਹਿਤ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਘਪਲਿਆਂ ਨੂੰ ਲੈ ਕੇ ਜਾਂਚ ਸ਼ੁਰੂ ਕੀਤੀ ਹੈ। ਇਸੇ ਤਰ੍ਹਾਂ ਐਲਪੀਯੂ ਹਿੰਸਾ ਦੀ ਜਾਂਚ ਨੂੰ ਲੈ ਕੇ ਹਾਈਕੋਰਟ ਨੇ ਪੰਜਾਬ ਸਰਕਾਰ ਦੀ ਖਿਚਾਈ ਕਰਤੀ ਹੈ। ਪੋਸਟ ਜਿਹੜੀ ਅੱਗੇ ਭੇਜੀ ਗਈ ਉਹ ਭੇਜਣ ਵਾਲੇ ਵਿਦਿਆਰਥੀਆਂ ਦੇ ਕੋਲੋਂ ਸਹੀ ਤਰੀਕੇ ਦੇ ਨਾਲ ਕੋਈ ਪੁੱਛ ਪੜਤਾਲ ਨਹੀਂ ਕੀਤੀ ਗਈ ਅਦਾਲਤ ਦਾ ਕਹਿਣਾ। ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਸੋਮਵਾਰ ਅੱਜ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਐਲਪੀਯੂ ਦੇ ਵਿੱਚ ਹਿੰਸਾ ਦੀਆਂ ਘਟਨਾਵਾਂ ਦੀ ਜਾਂਚ ਦੇ ਤਰੀਕੇ ਨੂੰ ਲੈ ਕੇ ਪੰਜਾਬ ਸਰਕਾਰ ਦੀ ਖਿਚਾਈ ਕੀਤੀ ਹੈ। ਅਦਾਲਤ ਨੇ ਨੋਟ ਕੀਤਾ ਕਿ ਜਿਸ ਵਿਦਿਆਰਥਣ ਨੇ ਸੋਸ਼ਲ ਮੀਡੀਆ ਪੋਸਟ ਅੱਗੇ ਭੇਜੀ ਸੀਗੀ ਜਿਸ ਦੇ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਦੋ ਲੜਕੀਆਂ ਦਾ ਜਿਨਸੀ ਸ਼ੋਸ਼ਣ ਕਰਕੇ ਉਨ੍ਹਾਂ ਦਾ ਕਤਲ ਕਰ ਦਿੱਤਾ ਗਿਆ, ਉਸਦੇ ਕੋਲੋਂ ਸਹੀ ਤਰੀਕੇ ਦੇ ਨਾਲ ਪੁੱਛਗਿੱਛ ਨਹੀਂ ਕੀਤੀ ਗਈ ਸੀ। ਚੀਫ਼ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਤੇ ਜਸਟਿਸ ਰੋਹਿਤ ਕਪੂਰ ਦੇ ਡਿਵੀਜ਼ਨ ਬੈਂਚ ਨੇ ਕਿਹਾ ਕਿ 18 ਸਾਲਾਂ ਪਹਿਲੇ ਸਾਲ ਦੀ ਵਿਦਿਆਰਥਣ ਤੋਂ ਇਹ ਪਤਾ ਲੱਗਿਆ। ਉਸ ਜਿਹੜੀ ਲੜਕੀ ਸੀ ਵਿਦਿਆਰਥਣ 18 ਸਾਲ ਦੀ ਸੀ ਤੇ ਪਹਿਲੇ ਜਿਹੜਾ ਸਮੈਸਟਰ ਦੇ ਵਿੱਚ ਉਹ ਸੀਗੀ ਉਹ ਤੋਂ ਪਤਾ ਲੱਗਿਆ ਕਿ ਲਈ ਪੁੱਛਗਿੱਛ ਕੀਤੀ ਜਾਣੀ ਚਾਹੀਦੀ ਹੈ ਕਿ ਕਿਸੇ ਨੇ ਉਸ ਨੂੰ ਇਹ ਨੁਕਸਾਨਦੇਹ ਸੰਦੇਸ਼ ਫੈਲਾਉਣ ਦੇ ਲਈ ਵਰਤਿਆ ਸੀਗਾ ਜਾਂ ਕਿਸ ਨੇ ਕਿਹਾ ਸੀਗਾ ਜਾਂ ਕਿਸੇ ਹੋਰ ਨੇ ਉਸਦੇ ਫੋਨ ਦੀ ਵਰਤੋਂ ਕੀਤੀ ਹੈ
ਜਾਂ ਉਹਨੂੰ ਪਤਾ ਨਹੀਂ ਹੈ

0: ਅਦਾਲਤ ਨੇ ਕਿਹਾ ਕਿ ਅਜਿਹੀ ਪੋਸਟ ਫੈਲਾਉਣਾ ਇੱਕ ਗੰਭੀਰ ਮਾਮਲਾ ਹੈ। ਜਿਨ੍ਹਾਂ ਹਾਲਾਤਾਂ ਦੇ ਵਿੱਚ ਇਹ ਸਾਂਝੀ ਕੀਤੀ ਗਈ ਸੀ ਉਨ੍ਹਾਂ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ। ਸੁਣਵਾਈ ਦੇ ਦੌਰਾਨ ਵਧੀਕ ਐਡਵੋਕੇਟ ਜਨਰਲ ਚੰਚਲ ਕੇ ਸਿੰਗਲਾ ਹੁਣਾਂ ਨੇ ਹਾਈਕੋਰਟ ਨੂੰ ਜਾਣੂ ਕਰਵਾਇਆ ਕਿ ਵਿਦਿਆਰਥਣ ਨੇ ਇੱਕ ਸੋਸ਼ਲ ਮੀਡੀਆ ਪਲੇਟਫਾਰਮ ਦੇ ਰਾਹੀਂ ਸੁਨੇਹਾ ਜਿਹੜਾ ਅੱਗੇ ਭੇਜਿਆ ਸੀ, ਪਰ ਉਸਦੀ ਕੋਈ ਮੈਸਰੀਆ ਜਿਹੜੀ ਸੀਗੀ ਭਾਵ ਅਪਰਾਧਿਕ ਮੰਸ਼ਾ ਨਹੀਂ ਸੀਗੀ ਇਹਦੇ ਵਿੱਚ। ਬੈਂਚ ਨੂੰ ਜਿਹੜਾ ਸੀ ਬੈਂਚ ਨੂੰ ਇੱਕ ਸੀਲਬੰਦ ਰਿਪੋਰਟ ਵੀ ਜਿਹੜੀ ਹੈ ਸੌਂਪੀ ਗਈ ਹੈ, ਜਿਹਦੇ ਵਿੱਚ ਪੁਲਿਸ ਦੇ ਵੱਲੋਂ ਦਰਜ ਕੀਤਾ ਗਿਆ ਸੀਗਾ ਕਿ ਉਸਦਾ ਬਿਆਨ, ਜਦੋਂ ਇਹ ਪਾਇਆ ਗਿਆ ਕਿ ਸੀਲਬੰਦ ਲਿਫਾਫੇ ਦੇ ਵਿੱਚ ਉਹ ਬਿਆਨ ਮੌਜੂਦ ਨਹੀਂ ਹੈ, ਤਾਂ ਬੈਂਚ ਨੇ ਮਾਮਲੇ ਨੂੰ ਹਲਕੇ ਦੇ ਵਿੱਚ ਲੈਣ ਦੀ ਲਈ ਜਿਹੜਾ ਸਰਕਾਰ ਦੀ ਖਿਚਾਈ ਕਰ ਦਿੱਤੀ। ਹੁਣ ਇਸ ਮਾਮਲੇ ਨੂੰ ਦੁਪਹਿਰ ਦੇ ਖਾਣੇ ਤੋਂ ਬਾਅਦ ਜਿਹੜਾ ਅੱਜ ਸੁਣਿਆ ਗਿਆ ਤੇ ਸੈਸ਼ਨ ਦੇ ਵਿੱਚ ਹੋਰ ਵਿਚਾਰ ਵੀ ਜਿਹੜੇ ਰੱਖੇ ਗਏ ਨੇ। ਇਸਦੀ ਜਿਹੜੀ ਅਪਡੇਟ ਕੱਲ ਤੱਕ ਆਏਗੀ ਤੇ ਇਸ ਮਾਮਲੇ ਦੇ ਵਿੱਚ LPU ਦੇ ਵੱਲੋਂ ਵਕੀਲ ਰਣਜੀਤ ਸਿੰਘ ਬਜਾਜ ਜਿਹੜੇ ਨੇ ਉੱਥੇ ਪੇਸ਼ ਹੋਏ ਨੇ। ਦੂਸਰੇ ਪਾਸੇ ਰਾਜਵੀਰ ਸਿੰਘ ਘੁਮਾਣ ਕੇਸ ਸੁਪਰੀਮ ਕੋਰਟ ਤੋਂ ਪੰਜਾਬ ਸਰਕਾਰ ਨੂੰ ਵੱਡੀ ਰਾਹਤ ਦਾ ਜਿਹੜੀਆਂ ਖਬਰਾਂ ਲੱਗ ਗਈਆਂ ਤੇ ਬਾਅਦ ਦੇ ਵਿੱਚ ਜਸ਼ਨ ਮਨਾਏ ਨੇ। ਅਸਲ ਖਬਰ ਜਿਹੜੀ ਆ ਆਪਾਂ ਸੈਣੀ ਸਾਹਿਬ ਦੇ ਨਾਲ ਖੋਲਾਂਗੇ। CBI ਨੂੰ ਜਬਰੀ ਕਾਰਵਾਈ ਕਰਨ ਤੋਂ ਰੋਕਿਆ, ਹੋਰ ਕੁਝ ਨਹੀਂ। ਸੁਪਰੀਮ ਕੋਰਟ ਤੋਂ ਪੰਜਾਬ ਸਰਕਾਰ ਨੂੰ ਅੱਜ ਵੱਡੀ ਰਾਹਤ ਜਿਹੜੀ ਆ ਖਬਰਾਂ ਲੱਗ ਗਈਆਂ ਮਿਲ ਗਈ। ਸਰਬ ਉੱਚ ਅਦਾਲਤ ਨੇ ਕੇਂਦਰੀ ਜਾਂਚ ਏਜੰਸੀ CBI ਨੂੰ ਕਿਸੇ ਵੀ ਤਰ੍ਹਾਂ ਦੀ ਜਬਰੀ ਕਾਰਵਾਈ ਕਰਨ ਤੋਂ ਸਪਸ਼ਟ ਤੌਰ ਦੇ ਉੱਤੇ ਰੋਕ ਦਿੱਤਾ। ਇਸ ਦੇ ਨਾਲ ਹੀ ਸੁਪਰੀਮ ਕੋਰਟ ਨੇ CBI ਨੂੰ ਨੋਟਿਸ ਜਾਰੀ ਕਰਕੇ ਆਪਣਾ ਜਵਾਬ ਦਾਖਲ ਕਰਨ ਦੇ ਹੁਕਮ ਵੀ ਦਿੱਤੇ। ਸੁਪਰੀਮ ਕੋਰਟ ਤੋਂ ਮੁੱਖ ਮੰਤਰੀ ਦੇ OSD ਰਾਜਵੀਰ ਸਿੰਘ ਘੁੰਮਣ ਤੇ ਉੱਤੇ ਜਿਹੜਾ ਹੋਰਨਾਂ ਨੂੰ ਰਾਹਤ ਮਿਲੀ ਹੈ ਤੇ ਉਹ ਹੁਣ CBI ਦੀ ਜਾਂਚ ਦੇ ਵਿੱਚ ਸ਼ਾਮਲ ਹੋ ਸਕਣਗੇ, ਪਰੰਤੂ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਗ੍ਰਿਫਤਾਰੀ ਤੋਂ ਰਾਹਤ ਮਿਲੀ ਹੈ। ਹਾਲਾਂਕਿ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਤੋਂ CBI ਜਾਂਚ ਦੇ ਉੱਤੇ ਰੋਕ ਲਗਾਉਣ ਦੀ ਮੰਗ ਕੀਤੀ ਸੀਗੀ, ਜਿਸ ਦੇ ਉੱਤੇ ਸੁਪਰੀਮ ਕੋਰਟ ਨੇ ਸਾਫ਼ ਇਨਕਾਰ ਕਰ ਦਿੱਤਾ, ਕਹਿੰਦੇ ਭਾਈ ਤੁਹਾਨੂੰ ਸਾਥ ਦੇਣਾ ਪਏਗਾ, ਕਾਰਵਾਈ ਹੋਵੇਗੀ ਪਰ ਗ੍ਰਿਫਤਾਰੀ ਨਹੀਂ ਹੋਏਗੀ। ਪੰਜਾਬ ਦੇ ਐਡਵੋਕੇਟ ਜਨਰਲ AG ਮਨਿੰਦਰਜੀਤ ਸਿੰਘ ਬੇਦੀ ਹੁਣਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੁਪਰੀਮ ਕੋਰਟ ਨੇ ਅੱਜ ਪੰਜਾਬ ਸਰਕਾਰ ਦੀ ਪਟੀਸ਼ਨ ਦੇ ਉੱਤੇ ਸੁਣਵਾਈ ਕਰਦਿਆਂ ਵੱਡੀ ਰਾਹਤ ਦੇ ਦਿੱਤੀ। ਉਨ੍ਹਾਂ ਦੱਸਿਆ ਕਿ ਅਦਾਲਤ ਦੇ ਇਸ ਹੁਕਮ ਤੋਂ ਬਾਅਦ ਹੁਣ CBI ਮਾਮਲੇ ਦੇ ਨਾਲ ਸੰਬੰਧਤ ਕਿਸੇ ਵੀ ਵਿਅਕਤੀ ਜਾਂ ਅਧਿਕਾਰੀ ਦੇ ਖਿਲਾਫ਼ ਕੋਈ ਜਬਰੀ ਕਾਰਵਾਈ ਨਹੀਂ ਕਰ ਸਕੇਗੀ। ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਵੱਲੋਂ 5 ਅਕਤੂਬਰ ਨੂੰ ਮਾਮਲੇ ਦੀ ਜਾਂਚ CBI ਨੂੰ ਸੌਂਪਣ ਦੇ ਹੁਕਮ ਦਿੱਤੇ ਗਏ, ਜਿਸ ਨੂੰ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਦੇ ਵਿੱਚ ਸਪੈਸ਼ਲ ਲੀਵ ਪਟੀਸ਼ਨ SLP ਰਾਹੀਂ ਚੁਣੌਤੀ ਦਿੱਤੀ ਸੀ ਤੇ ਜਸਟਿਸ MM ਸੁਦਰੇਸ਼ ਅਤੇ ਜਸਟਿਸ ਪ੍ਰਸੰਨਾ ਬੀ ਵਰਾਲੇ ਦੇ ਬੈਂਚ ਵੱਲੋਂ ਸੁਣਾਏ ਗਏ ਇਸ ਫੈਸਲੇ ਦੇ ਨਾਲ ਪੰਜਾਬ ਸਰਕਾਰ ਨੂੰ ਵੱਡੀ ਰਾਹਤ ਕਹਿੰਦੇ ਮਿਲੀ ਹੈ। ਦੂਸਰੇ ਪਾਸੇ DA ਮਾਮਲਾ, ਇੱਕ ਮਾਮਲੇ ਚ ਰਾਹਤ ਤੇ ਦੂਜੇ ਪਾਸੇ ਖਿਚਾਈ। ਹਾਈਕੋਰਟ ਦੇ ਵੱਲੋਂ ਪੰਜਾਬ ਸਰਕਾਰ ਨੂੰ ਅਪਰਾਧਿਕ ਮਾਨਹਾਨੀ ਦਾ ਰਸਮੀ ਨੋਟਿਸ ਜਾਰੀ ਕਰ ਦਿੱਤਾ ਗਿਆ ਤੇ 27 ਅਕਤੂਬਰ ਤੱਕ ਜਵਾਬ ਜਿਹੜਾ ਮੰਗ ਲਿਆ। ਪੰਜਾਬ ਦੇ 7.5 ਲੱਖ ਦੇ ਲਗਭਗ ਸਰਕਾਰੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਮਹਿੰਗਾਈ ਭੱਤੇ DA ਤੇ ਮਹਿੰਗਾਈ ਰਾਹਤ DR ਦੇ ਬਕਾਏ ਦੀ ਅਦਾਇਗੀ ਨਾ ਕਰਨ ਦੇ ਮਾਮਲੇ ਦੇ ਵਿੱਚ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਸਖ਼ਤ ਜਿਹੜਾ ਰੁੱਖ ਅਪਣਾ ਲਿਆ। ਅਦਾਲਤੀ ਹੁਕਮਾਂ ਦੀ ਤਾਮੀਲ ਜਿਹੜੀ ਹੈ ਰਿਪੋਰਟ ਦਾਖਲ ਕਰਨ ਦੇ ਨਿਰਦੇਸ਼ਾਂ ਦੇ ਉੱਤੇ 2 ਮਹੀਨਿਆਂ ਤੋਂ ਵੱਧ ਸਮੇਂ ਦੇ ਬਾਅਦ ਵੀ ਜਸਟਿਸ ਵਿਨੋਦ S ਭਾਰਦਵਾਜ ਅਤੇ ਜਸਟਿਸ ਰਵਿੰਦਰ ਮਲਿਕ ਦੇ ਡਿਵੀਜ਼ਨ ਬੈਂਚ ਨੇ ਸੋਮਵਾਰ ਅੱਜ ਪੰਜਾਬ ਸਰਕਾਰ ਨੂੰ ਅਪਰਾਧਿਕ ਮਾਨਹਾਨੀ ਕ੍ਰਿਮੀਨਲ ਕੰਟੈਂਪਟ ਦਾ ਜਿਹੜਾ ਰਸਮੀ ਨੋਟਿਸ ਜਾਰੀ ਕਰ ਦਿੱਤਾ। ਡਿਵੀਜ਼ਨ ਬੈਂਚ ਨੇ ਸਪਸ਼ਟ ਕੀਤਾ ਕਿ ਪਹਿਲਾਂ ਸੁਣਵਾਈ ਕਰ ਰਹੇ ਬੈਂਚ ਦੇ ਵੱਲੋਂ ਇਸ ਮਾਮਲੇ ਨੂੰ ਮਾਨਹਾਨੀ ਬੈਂਚ ਦੇ ਕੋਲ ਭੇਜਣਾ ਹੀ ਇਹ ਦਰਸਾਉਂਦਾ ਹੈ ਕਿ ਸਰਕਾਰ ਦੇ ਵੱਲੋਂ ਦਾਖਲ ਹਲਫ਼ਨਾਮੇ ਅਤੇ ਦਸਤਾਵੇਜ਼ਾਂ ਦੀ ਪ੍ਰਥਮ ਦ੍ਰਿਸ਼ਟੀ ਜਿਹੜੀ ਹੈ ਪ੍ਰੀਮਾ ਜਿਹੜਾ ਫੇਸ ਹੈਗਾ ਜਾਂਚ ਕੀਤੀ ਜਾ ਚੁੱਕੀ ਹੈ ਤੇ ਅਦਾਲਤ ਨੇ ਇਸ ਮਾਮਲੇ ਦੇ ਵਿੱਚ ਸਹਾਇਤਾ ਦੇ ਲਈ ਸੀਨੀਅਰ ਐਡਵੋਕੇਟ RS ਚੀਮਾ ਨੂੰ ਅਮਿਕਸ ਕਿਊਰੀ ਨਿਯੁਕਤ ਕੀਤਾ ਹੈ। ਅਦਾਲਤ ਨੇ ਪੰਜਾਬ ਸਰਕਾਰ ਨੂੰ 27 ਅਕਤੂਬਰ ਤੱਕ ਆਪਣਾ ਜਵਾਬ ਦਾਖਲ ਕਰਨ ਦੇ ਹੁਕਮ ਦੇ ਦਿੱਤੇ ਨੇ, ਜਦੋਂ ਕਿ ਮਾਮਲੇ ਦੀ ਅਗਲੀ ਸੁਣਵਾਈ 30 ਅਕਤੂਬਰ ਨੂੰ ਹੋਣੀ ਹੈ। ਸੁਣਵਾਈ ਦੀ ਸ਼ੁਰੂਆਤ ਦੇ ਵਿੱਚ ਮੁਲਾਜ਼ਮਾਂ ਦੇ ਵੱਲੋਂ ਪੇਸ਼ ਹੋਏ ਸੀਨੀਅਰ ਐਡਵੋਕੇਟ ਸੰਜੇ ਕੌਸ਼ਲ ਤੇ ਚੇਤਨ ਮਿੱਤਲ ਨੇ ਦੋਸ਼ ਲਾਇਆ ਕਿ ਸਰਕਾਰ ਸੂਬੇ ਦੇ ਵਿੱਚ ਹੋਣ ਵਾਲੀਆਂ ਆਗਾਮੀ ਵਿਧਾਨ ਸਭਾ ਚੋਣਾਂ ਦੀ ਚੋਣ ਜਾਬਤਾ ਲੱਗਣ ਤੱਕ ਮਾਮਲੇ ਨੂੰ ਲਮਕਾਉਣਾ ਚਾਹੁੰਦੀ ਹੈ ਤੇ ਉਨ੍ਹਾਂ ਅਦਾਲਤ ਨੂੰ ਦੱਸਿਆ ਕਿ DA ਅਦਾਇਗੀ ਦੇ ਹੁਕਮਾਂ ਦੀ ਪਾਲਣਾ ਕਰਨ ਦੀ ਬਜਾਏ ਸਰਕਾਰ ਨੇ 28 ਅਖ਼ਬਾਰਾਂ ਦੇ ਵਿੱਚ ਇਸ਼ਤਿਹਾਰ ਦੇ ਦਿੱਤੇ ਨੇ ਤੇ ਵਿੱਤ ਵਿਭਾਗ ਨੇ ਇੱਕ ਪੱਤਰ ਜਾਰੀ ਕਰਕੇ ਕਿਹਾ ਕਿ ਹਾਈਕੋਰਟ ਦਾ ਕੋਈ ਵੀ ਹੁਕਮ ਉਸ ਦੀ ਪ੍ਰਵਾਨਗੀ ਤੋਂ ਬਿਨਾਂ ਲਾਗੂ ਨਾ ਕੀਤਾ ਜਾਵੇ। ਵਾਇਰਲ ਵੀਡੀਓ ਜਿਹੜਾ ਮਾਮਲਾ ਹੈ ਫਿਰ ਤੋਂ ਜਿਹੜਾ ਉੱਠਣ ਲੱਗਿਆ। ਈਡੀ ਨੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੂੰ ਜਿਹੜਾ ਤਲਬ ਕਰ ਲਿਆ। ਗੁਰੂਗ੍ਰਾਮ ਪੁਲਿਸ ਦੀ ਜਿਹੜੀ ਐਫ ਆਈ ਆਰ ਅਤੇ ਸ਼ੱਕੀ ਵਿੱਤੀ ਲੈਣ ਦੇਣ ਦੇ ਮਾਮਲੇ ਦੇ ਵਿੱਚ ਐਨਫੋਰਸਮੈਂਟ ਡਾਇਰੈਕਟੋਰੇਟ ਦੀ ਵੱਡੀ ਜਿਹੜੀ ਕਾਰਵਾਈ ਹੋਈ ਹੈ। ਐਨਫੋਰਸਮੈਂਟ ਡਾਇਰੈਕਟੋਰੇਟ ਈਡੀ ਨੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਜਿਹੜੇ ਨੇ ਸਵਪਨ ਸ਼ਰਮਾ ਤੇ ਹੋਰਨਾਂ ਨੂੰ 19 ਅਕਤੂਬਰ 2026 ਨੂੰ ਚੰਡੀਗੜ੍ਹ ਸਥਿਤ ਈਡੀ ਜਿਹੜੀ ਹੈ ਉਹਦੇ ਦਫ਼ਤਰ ਵਿਖੇ ਤਲਬ ਕਰ ਲਿਆ। ਇਹ ਮਾਮਲਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਣਾ ਦੇ ਨਾਲ ਜੁੜੀ ਕਥਿਤ ਵੀਡੀਓ ਨੂੰ ਕਥਿਤ ਤੌਰ ਦੇ ਉੱਤੇ ਏ ਆਈ ਜਨਰੇਟਡ ਜਿਹੜਾ ਨਕਲੀ ਸਾਬਤ ਕਰਨ ਦੇ ਲਈ ਤਿਆਰ ਕੀਤੀਆਂ ਗਈਆਂ ਜਾਲੀ ਫੋਰੈਂਸਿਕ ਤੇ ਸਾਈਬਰ ਰਿਪੋਰਟਾਂ ਦੇ ਨਾਲ ਜੁੜਿਆ ਹੋਇਆ। ਜਾਣਕਾਰੀ ਦੇ ਅਨੁਸਾਰ ਈਡੀ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਹੋਏ ਸ਼ੱਕੀ ਵਿੱਤੀ ਲੈਣ ਦੇਣ ਅਤੇ ਇਸ ਪਿੱਛੇ ਜਿਹੜਾ ਨੇ ਰਚੀ ਗਈ ਕਥਿਤ ਸਾਜਿਸ਼ ਦੇ ਵੇਰਵਿਆਂ ਦੀ ਡੂੰਘਾਈ ਦੇ ਨਾਲ ਪੜਤਾਲ ਕੀਤੀ ਜਾ ਰਹੀ ਹੈ। ਇਹ ਵਿਵਾਦ ਉਸ ਸਮੇਂ ਭਖਿਆ ਫਿਰ ਤੋਂ ਜਦੋਂ ਗੁਰੂਗ੍ਰਾਮ ਪੁਲਿਸ ਨੇ ਇੱਕ ਕੇਸ ਦਰਜ ਕਰਕੇ ਖੁਲਾਸਾ ਕੀਤਾ ਸੀ ਕਿ ਮੁੱਖ ਮੰਤਰੀ ਦੀ ਕਥਿਤ ਵੀਡੀਓ ਨੂੰ ਜਾਲੀ ਸਿੱਧ ਕਰਨ ਦੇ ਲਈ ਮੋਟੀ ਰਕਮ ਦੇ ਬਦਲੇ ਨਕਲੀ ਫੋਰੈਂਸਿਕ ਰਿਪੋਰਟਾਂ ਤਿਆਰ ਕਰਵਾਈਆਂ ਗਈਆਂ ਸਨ। ਇਸ ਮਾਮਲੇ ਦੇ ਵਿੱਚ ਗੁਰੂਗ੍ਰਾਮ ਪੁਲਿਸ ਪਹਿਲਾਂ ਹੀ ਦੋ ਜਿਹੜਾ ਨੇ ਮੁਲਜ਼ਮਾਂ ਦੇ ਜਿਹੜਾ ਅਰੁਣ ਮਹਿੰਦਰੂ ਤੇ ਅੰਕਤ ਨੂੰ ਜਿਹੜਾ ਗ੍ਰਿਫ਼ਤਾਰ ਕਰ ਚੁੱਕੀ ਹੈ। ਇਨ੍ਹਾਂ ਦੋਵਾਂ ਦੇ ਉੱਤੇ ਕਿਸੇ ਮਾਨਤਾ ਪ੍ਰਾਪਤ ਲੈਬ ਤੋਂ ਬਿਨਾਂ ਹੀ ਕਥਿਤ ਤੌਰ ਦੇ ਉੱਤੇ ਜਾਲੀ ਸਾਈਬਰ ਜਾਂਚ ਰਿਪੋਰਟਾਂ ਤਿਆਰ ਕਰਨ ਦੇ ਦੋਸ਼ ਲੱਗੇ ਹੋਏ ਨੇ। ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੂੰ ਈਡੀ ਦੇ ਵੱਲੋਂ ਤਲਬ ਕੀਤੇ ਜਾਣ ਮਗਰੋਂ ਪੰਜਾਬ ਦੇ ਸਿਆਸੀ ਹਲਕਿਆਂ ਦੇ ਵਿੱਚ ਫਿਰ ਤੋਂ ਭਾਰੀ ਚਰਚਾ ਜਿਹੜੀ ਹੈ ਤੇ ਹਲਚਲ ਜਿਹੜੀ ਮੱਚ ਚੁੱਕੀ ਹੈ। ਵਿਰੋਧੀ ਧਿਰਾਂ ਇਸ ਮਾਮਲੇ ਨੂੰ ਲੈ ਕੇ ਸੂਬਾ ਸਰਕਾਰ ਤੇ ਸ਼ਾਮਲ ਅਧਿਕਾਰੀਆਂ ਦੇ ਉੱਤੇ ਕਥਿਤ ਮਿਲੀ ਭੁਗਤ ਦੇ ਦੋਸ਼ ਲਾਉਂਦਿਆਂ ਤਿੱਖੇ ਹਮਲੇ ਜਿਹੜੇ ਨੇ ਕਰਨੇ ਸ਼ੁਰੂ ਕਰ ਦਿੱਤੇ ਨੇ। ਦੂਸਰੇ ਪਾਸੇ ਬੰਗਲਾ ਸਾਹਿਬ ਦਾ ਮੁੱਦਾ, 10 ਤਰੀਕ ਨੂੰ ਪ੍ਰੋਟੈਸਟ ਹੋਇਆ ਗੁਰਦੁਆਰਾ ਬੰਗਲਾ ਸਾਹਿਬ ਇੰਸੀਡੈਂਟ ਜਿਹੜਾ ਵਾਪਰਿਆ ਉਸ ਨੂੰ ਧਰਮ ਦਾ ਮੁੱਦਾ ਬਣਾਇਆ ਜਾ ਰਿਹਾ। ਕੇਜਰੀਵਾਲ ਤੇ ਆਪ ਆਗੂਆਂ ਦੇ ਖਿਲਾਫ਼ ਐਫ ਆਈ ਆਰ ਦਰਜ ਹੋ ਗਈ ਹੈ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਉਹਦੀ ਸ਼ਿਕਾਇਤ ਦੇ ਉੱਤੇ ਦਿੱਲੀ ਪੁਲਿਸ ਦੀ ਵੱਡੀ ਕਾਰਵਾਈ ਹੋਈ ਹੈ। ਵਿਸਤਾਰ ਦੇ ਵਿੱਚ ਦੋ ਖ਼ਬਰਾਂ ਇੱਕੋ ਤਰਫ਼ਾ ਦੇ ਵਿੱਚ ਸਾਂਝੀਆਂ ਕਰਦੇ ਹਾਂ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸ਼ਿਕਾਇਤ ਤੋਂ ਬਾਅਦ ਦਿੱਲੀ ਪੁਲਿਸ ਨੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ, ਪਾਰਟੀ ਵਿਧਾਇਕਾਂ ਤੇ ਹੋਰ ਆਗੂਆਂ ਦੇ ਖਿਲਾਫ਼ ਮਾਮਲਾ ਐਫ ਆਈ ਆਰ ਦਰਜ ਕਰ ਲਿਆ। ਆਪ ਆਗੂਆਂ ਦੇ ਉੱਤੇ ਇਤਿਹਾਸਕ ਗੁਰਦੁਆਰਾ ਬੰਗਲਾ ਸਾਹਿਬ ਕੰਪਲੈਕਸ ਦੀ ਜਿਹੜੀ ਮਰਿਆਦਾ ਭੰਗ ਕਰਨ, ਹੰਗਾਮਾ ਕਰਨ ਤੇ ਬਾਅਦ ਦੇ ਵਿੱਚ ਸੋਸ਼ਲ ਮੀਡੀਆ ਉੱਤੇ ਉੱਪਰ ਜਿਹੜਾ ਭਰਮਾਉਣ ਵੀਡੀਓ ਉੱਤੇ ਪੋਸਟਾਂ ਵਾਇਰਲ ਕਰਨ ਦੇ ਗੰਭੀਰ ਦੋਸ਼ ਲੱਗੇ ਨੇ। ਦਿੱਲੀ ਪੁਲਿਸ ਦੇ ਮੁਤਾਬਕ ਸ਼ਿਕਾਇਤ ਦੇ ਨਾਲ ਸੌਂਪੀ ਗਈ ਵੀਡੀਓ ਫੋਟੇਜ ਦੀ ਜਿਹੜੀ ਜਾਂਚ ਕੀਤੀ ਜਾ ਰਹੀ ਹੈ। ਡੀ ਐਸ ਜੀ ਐਮ ਸੀ ਨੇ ਜਿਹੜਾ ਪੁਲਿਸ ਕਮਿਸ਼ਨਰ ਨੂੰ ਦਿੱਤੀ ਲਿਖਤੀ ਸ਼ਿਕਾਇਤ ਦੇ ਵਿੱਚ ਦੋਸ਼ ਲਾਇਆ ਕਿ ਆਪ ਦੇ ਵਰਕਰਾਂ ਤੇ ਸਮਰਥਕਾਂ ਨੇ ਇੱਕ ਯੋਜਨਾਬੰਦ ਤਰੀਕੇ ਨਾਲ ਗੁਰਦੁਆਰਾ ਬੰਗਲਾ ਸਾਹਿਬ ਦੀ ਜਿਹੜੀ ਪ੍ਰਕਰਮਾ ਦੇ ਉੱਤੇ ਕੰਪਲੈਕਸ ਦੇ ਵਿੱਚ ਦਾਖਲ ਹੋ ਕੇ ਸਿਆਸੀ ਪ੍ਰਦਰਸ਼ਨ ਕੀਤਾ ਜਿਸ ਦੇ ਨਾਲ ਗੁਰਦੁਆਰਾ ਸਾਹਿਬ ਦੀ ਪਵਿੱਤਰਤਾ ਪ੍ਰਭਾਵਿਤ ਹੋਈ। ਸ਼ਿਕਾਇਤ ਦੇ ਵਿੱਚ ਦੱਸਿਆ ਗਿਆ ਕਿ ਪ੍ਰਦਰਸ਼ਨਕਾਰੀਆਂ ਨੇ ਉੱਥੇ ਸਿਆਸੀ ਨਾਅਰੇਬਾਜ਼ੀ ਕੀਤੀ ਤੇ ਹੁੱਲੜਬਾਜ਼ੀ ਦਾ ਮਾਹੌਲ ਪੈਦਾ ਕੀਤਾ ਜਿਸ ਦੇ ਨਾਲ ਸੰਗਤ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਕਮੇਟੀ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਰੱਖੀ ਹੈ ਕਿ ਇਸ ਹੰਗਾਮੇ ਦੇ ਵਿੱਚ ਸ਼ਾਮਲ ਸਾਰੇ ਵਿਅਕਤੀਆਂ ਨੂੰ ਪਛਾਣ ਕੀਤੀ ਜਾਵੇ ਤੇ ਸੰਬੰਧਿਤ ਸਬੂਤਾਂ ਤੇ ਸੀਸੀਟੀਵੀ ਫੁਟੇਜ ਨੂੰ ਸੁਰੱਖਿਅਤ ਰੱਖਿਆ ਜਾਵੇ ਤੇ ਇਸ ਗੱਲ ਦੀ ਡੂੰਘਾਈ ਦੇ ਨਾਲ ਜਾਂਚ ਹੋਵੇ ਕਿ ਇਸ ਪ੍ਰਦਰਸ਼ਨ ਦੀ ਯੋਜਨਾ ਕਿਸ ਨੇ ਬਣਾਈ ਹੈ ਤੇ ਕਿਸ ਦੇ ਨਿਰਦੇਸ਼ਾਂ ਦੇ ਉੱਤੇ ਸਭ ਕੀਤਾ ਗਿਆ ਤੇ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਨਿਆਇਕ ਕਾਰਵਾਈ ਜਿਹੜੀ ਸ਼ੁਰੂ ਕਰਤੀ ਹੈ। ਦੂਸਰੇ ਪਾਸੇ ਅੱਜ ਅਕਾਲ ਤਖ਼ਤ ਸਾਹਿਬ ਵਿਖੇ ਮੰਗ ਪੱਤਰ ਸੌਂਪਣ ਪੁੱਜੇ ਆਪ ਵਿਧਾਇਕ ਦਾ ਨਵਾਂ ਵਿਵਾਦ ਜਿਹੜਾ ਛਿੜ ਗਿਆ। ਗਏ ਤਾਂ ਸੀ ਦਰਖਾਸਤ ਦੇਣ ਦੇ ਲਈ ਪਰ ਮਾਮਲਾ ਉਲਟਾ ਪੈ ਗਿਆ। ਦਿੱਲੀ ਦੇ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਵਾਪਰੀ ਘਟਨਾ ਨੂੰ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਮੰਗ ਪੱਤਰ ਦੇਣ ਪੁੱਜੇ ਆਪ ਦੇ ਵਿਧਾਇਕਾਂ ਦੀ ਜਿਹੜੀ ਹੈ ਇਸ ਕਾਰਵਾਈ ਦੇ ਦੌਰਾਨ ਇੱਕ ਨਵਾਂ ਵਿਵਾਦ ਸ਼ੁਰੂ ਹੋ ਗਿਆ। ਆਪ ਦੇ ਵਿਧਾਇਕ ਮਨਵਿੰਦਰ ਸਿੰਘ ਜਿਹੜੇ ਨੇ ਗਿਆਸਪੁਰਾ ਨੇ ਦੋਸ਼ ਲਾਇਆ ਕਿ ਉਸ ਨੂੰ ਰਾਖਵੀਂ ਜਾਤੀ ਦਾ ਜਿਹੜਾ ਹੋਣ ਕਾਰਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰਤ ਦੇ ਉੱਤੇ ਜਾਣ ਤੋਂ ਰੋਕਿਆ ਗਿਆ, ਜਦੋਂ ਕਿ ਦੂਜੇ ਪਾਸੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰਤ ਵੱਲੋਂ ਸਪਸ਼ਟ ਕੀਤਾ ਗਿਆ ਕਿ ਜਾਤ ਪਾਤ ਦੇ ਆਧਾਰ ਦੇ ਉੱਤੇ ਕਿਸੇ ਤੇ ਵੀ ਕੋਈ ਰੋਕ ਨਹੀਂ ਲਾਈ ਗਈ ਹੈ। ਆਪ ਦੇ ਵਿਧਾਇਕ ਡਾਕਟਰ ਇੰਦਰਬੀਰ ਸਿੰਘ ਨਿੱਜਰ ਦੀ ਅਗਵਾਈ ਹੇਠ ਅੱਜ ਆਪ ਵਿਧਾਇਕਾਂ ਦਾ ਇੱਕ ਵਫਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਉੱਤੇ ਸਕੱਤਰਤ ਵਿਖੇ ਪੁੱਜਿਆ ਸੀਗਾ, ਜਿੱਥੇ ਉਨ੍ਹਾਂ ਨੇ ਇੱਕ ਪੱਤਰ ਦੇ ਕੇ ਮੰਗ ਕੀਤੀ ਕਿ ਦਿੱਲੀ ਦੇ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਪੁਲਿਸ ਦੇ ਦਾਖਲ ਹੋਣ ਦੇ ਮਾਮਲੇ ਦੇ ਵਿੱਚ ਜਿਹੜਾ ਕਾਰਵਾਈ ਕੀਤੀ ਜਾਵੇ, ਕਿਉਂਕਿ ਇਸ ਦੇ ਨਾਲ ਨਾ ਤਾਂ ਸਿਰਫ ਸਿੱਖ ਭਾਵਨਾਵਾਂ ਨੂੰ ਠੇਸ ਪੁੱਜੀ ਹੈ ਸਗੋਂ ਗੁਰਦੁਆਰਾ ਸਾਹਿਬ ਦੀ ਮਰਿਆਦਾ ਵੀ ਕਹਿੰਦੇ ਭੰਗ ਹੋਈ ਹੈ। ਇਸ ਦੇ ਦੌਰਾਨ ਆਪ ਦੇ ਵਿਧਾਇਕਾਂ ਦੇ ਵਿੱਚ ਸ਼ਾਮਲ ਮਨਵਿੰਦਰ ਸਿੰਘ ਗਿਆਸਪੁਰਾ ਨੇ ਦੋਸ਼ ਲਾਇਆ ਕਿ ਉਸ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰਤ ਦੇ ਅੰਦਰ ਜਾਣ ਤੋਂ ਰੋਕਿਆ ਗਿਆ। ਵਿਧਾਇਕ ਨੇ ਮੀਡੀਆ ਦੇ ਸਾਹਮਣੇ ਲਾਏ ਦੋਸ਼ਾਂ ਦੇ ਵਿਚ ਆਖਿਆ ਕਿ ਉਹ ਛੋਟੀ ਜਾਤ ਦੇ ਨਾਲ ਸੰਬੰਧਿਤ ਹੈ ਤੇ ਜਾਤ ਪਾਤ ਦਾ ਵਿਤਕਰਾ ਕਰਦਿਆਂ ਉਸ ਨੂੰ ਅੰਦਰ ਜਾਣ ਤੋਂ ਰੋਕਿਆ ਗਿਆ। ਉਨ੍ਹਾਂ ਦੋਸ਼ ਲਾਇਆ ਕਿ ਪਹਿਲਾਂ ਵੀ ਉਸ ਦੇ ਨਾਲ ਇਸੇ ਆਧਾਰ ਦੇ ਉੱਤੇ ਵਿਤਕਰਾ ਜਿਹੜਾ ਹੋ ਚੁੱਕਿਆ ਤੇ ਉਨ੍ਹਾਂ ਦਾਅਵਾ ਕੀਤਾ ਕਿ ਸਕੱਤਰਤ ਦੇ ਬਾਹਰ ਜਿਹੜਾ ਖੜੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਰਮਚਾਰੀਆਂ ਨੇ ਉਨ੍ਹਾਂ ਨੂੰ ਅੰਦਰ ਜਾਣ ਤੋਂ ਰੋਕਿਆ ਤੇ ਆਖਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਵੱਲੋਂ ਉਸ ਨੂੰ ਜਿਹੜਾ ਅੰਦਰ ਨਾ ਭੇਜਣ ਦਾ ਆਦੇਸ਼ ਕੀਤਾ ਗਿਆ। ਇਸ ਸੰਬੰਧ ਦੇ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਮੀਡੀਆ ਸਲਾਹਕਾਰ ਜਸਕਰਨ ਸਿੰਘ ਉਨ੍ਹਾਂ ਨੇ ਇਨ੍ਹਾਂ ਦੋਸ਼ਾਂ ਨੂੰ ਰੱਦ ਕਰਦਿਆਂ ਆਖਿਆ ਕਿ ਗੁਰੂ ਘਰ ਦੇ ਵਿੱਚ ਕਿਸੇ ਦੇ ਨਾਲ ਜਾਤ ਪਾਤ ਦਾ ਕੋਈ ਵਿਤਕਰਾ ਨਹੀਂ ਕੀਤਾ ਜਾਂਦਾ ਤੇ ਨਾ ਹੀ ਹੈ। ਇਹ ਦੋਸ਼ ਬੇਬੁਨਿਆਦ ਨੇ ਤੇ ਉਨ੍ਹਾਂ ਆਖਿਆ ਕਿ ਰੋਕਣ ਦਾ ਕਾਰਨ ਆਪ ਦੇ ਵਿਧਾਇਕਾਂ ਦੇ ਵਫਦ ਨੂੰ ਦੱਸਿਆ ਗਿਆ ਸੀਗਾ ਕਿਉਂ ਰੋਕਿਆ ਤੇ ਉਨ੍ਹਾਂ ਨੂੰ ਇਸ ਬਾਰੇ ਬਾਹਰ ਜਾ ਕੇ ਵੀ ਸਪਸ਼ਟ ਕਰਨ ਦੇ ਲਈ ਆਖਿਆ ਗਿਆ ਸੀਗਾ, ਪਰ ਉਨ੍ਹਾਂ ਨੇ ਅਜਿਹਾ ਕਿਉਂ ਨਹੀਂ ਕੀਤਾ ਇਸ ਦੇ ਬਾਰੇ ਉਨ੍ਹਾਂ ਦੇ ਕੋਲ ਕੋਈ ਜਾਣਕਾਰੀ ਨਹੀਂ ਹੈ। ਇਸ ਸੰਬੰਧ ਦੇ ਵਿੱਚ ਲੋੜ ਪੈਣ ਦੇ ਉੱਤੇ ਉਨ੍ਹਾਂ ਕੋਲੋਂ ਵੀ ਜਿਹੜਾ ਸਪਸ਼ਟੀਕਰਨ ਲਿਆ ਜਾ ਸਕਦਾ ਤੇ ਉਹ ਸ਼ਾਮ ਤੱਕ ਜਿਹੜੇ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਜਿਹੜੀ ਹੈ ਖ਼ਬਰ ਆ ਚੁੱਕੀ ਹੈ। ਅਕਾਲ ਤਖ਼ਤ ਸਾਹਿਬ ਵਿਖੇ ਮੰਗ ਪੱਤਰ ਦੇਣ ਪੁੱਜੇ ਸੀ ਆਪ ਆਗੂਆਂ ਦੇ ਨਿੱਜੀ ਤੌਰ ਦੇ ਉੱਤੇ ਪੇਸ਼ ਹੋ ਕੇ ਸਪਸ਼ਟੀਕਰਨ ਦੇਣ ਦਾ ਹੁਕਮ ਹੋ ਗਿਆ ਇਹਨਾਂ ਨੂੰ, ਜਿਸ ਦੇ ਵਿੱਚ ਕਿਹਾ ਗਿਆ ਹੈ ਦਿੱਲੀ ਦੇ ਗੁਰਦੁਆਰਾ ਬੰਗਲਾ ਸਾਹਿਬ ਦਾ ਮਾਮਲਾ ਜੋ ਉੱਠਿਆ ਸੀਗਾ, ਜਿਸ ਦੇ ਤਹਿਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਹਦਾਇਤ ਉੱਤੇ ਜਿਹੜਾ ਆਮ ਆਦਮੀ ਪਾਰਟੀ ਦੇ ਨਾਲ ਸੰਬੰਧਿਤ 13 ਵਿਧਾਇਕਾਂ ਦੇ ਸਮੇਤ 15 ਆਗੂਆਂ ਨੂੰ 15 ਅਕਤੂਬਰ ਨੂੰ ਦੁਪਹਿਰ 12 ਵਜੇ ਨਿੱਜੀ ਰੂਪ ਦੇ ਵਿੱਚ ਪੇਸ਼ ਹੋ ਕੇ ਆਪਣਾ ਸਪਸ਼ਟੀਕਰਨ ਦੇਣ ਦੇ ਲਈ ਆਖ ਦਿੱਤਾ ਗਿਆ, ਜਿਨ੍ਹਾਂ ਦੇ ਵਿਧਾਇਕਾਂ ਅਤੇ ਆਪ ਆਗੂਆਂ ਦੇ ਨੂੰ ਜਿਹੜਾ ਸ੍ਰੀ ਅਕਾਲ ਤਖ਼ਤ ਸਾਹਿਬ ਵਿੱਚ ਤਲਬ ਕੀਤਾ ਗਿਆ। ਉਨ੍ਹਾਂ ਦੇ ਵਿੱਚ ਵਿਧਾਇਕ ਡਾਕਟਰ ਇੰਦਰਬੀਰ ਸਿੰਘ ਨਿੱਜਰ, ਕੁਲਦੀਪ ਸਿੰਘ ਧਾਲੀਵਾਲ, ਜੀਵਨਜੋਤ ਕੌਰ, ਦਲਬੀਰ ਸਿੰਘ ਟੌਂਗ ਤੇ ਸਾਰੇ ਅੰਮ੍ਰਿਤਸਰ ਜ਼ਿਲ੍ਹੇ ਦੇ ਵਿਧਾਇਕ, ਡੇਰਾ ਬਾਬਾ ਨਾਨਕ ਤੋਂ ਵਿਧਾਇਕ ਗੁਰਦੀਪ ਸਿੰਘ, ਤਲਵੰਡੀ ਸਾਬੋ ਤੋਂ ਬਲਜਿੰਦਰ ਕੌਰ, ਖੇਮਕਰਨ ਤੋਂ ਸਰਵਨ ਸਿੰਘ, ਖਡੂਰ ਸਾਹਿਬ ਤੋਂ ਮਨਜਿੰਦਰ ਸਿੰਘ, ਫਤਿਹਗੜ੍ਹ ਚੂੜੀਆਂ ਤੋਂ ਜੋਬਨ ਸਿੰਘ, ਤਰਨ ਤਾਰਨ ਤੋਂ ਹਰਮੀਤ ਸਿੰਘ, ਦਸੂਹਾ ਤੋਂ ਕਰਮਵੀਰ ਸਿੰਘ ਤੇ ਉੜਮੁੜ ਤੋਂ ਜਿਹੜਾ ਜਸਵੀਰ ਸਿੰਘ, ਮਹਿਲ ਕਲਾਂ ਤੋਂ ਕੁਲਵੰਤ ਸਿੰਘ ਸ਼ਾਮਲ ਜਿਹੜੇ ਨੇ ਦੱਸੇ ਗਏ ਨੇ। ਲੋ ਦੋਸਤੋ, ਅਗਲੀਆਂ ਖਬਰਾਂ ਹੋਰ ਵੀ ਕਰਦੇ ਆ, ਪਰ ਉਸ ਤੋਂ ਪਹਿਲਾਂ ਐਡਵੋਕੇਟ ਰਾਜਨ ਸੈਣੀ ਸਾਹਿਬ ਦੇ ਵੱਲ ਨੂੰ ਚੱਲਦੇ ਆ ਤੇ ਉਸ ਤੋਂ ਬਾਅਦ ਫਿਰ ਆਪਾਂ ਤੁਹਾਡੀਆਂ ਲਾਈਨਾਂ ਵੀ ਨਾਲ ਨਾਲ ਖੋਲ ਦਿਆਂਗੇ ਤੇ ਗੱਲਬਾਤ ਮਨ ਦੇ ਵਿੱਚ ਆਉਂਦੀ ਹੈ ਤਾਂ ਜ਼ਰੂਰ ਕਰ ਸਕਦੇ ਹੋ। ਸੰਖੇਪ ਦੇ ਵਿੱਚ ਕਰ ਲਈ ਹੈ ਦਿੱਲੀ ਦਾ ਜਿਹੜਾ ਓਪਰੇਸ਼ਨ ਮਾਰਚ, ਦਿੱਲੀ ਨੂੰ ਬਣਾਇਆ ਜੇਲ੍ਹ ਤੇ ਚਲੋ ਦਿੱਲੀ ਮਾਰਚ ਤੋਂ ਪਹਿਲਾਂ ਰਾਹੁਲ ਗਾਂਧੀ ਦਾ ਕੇਂਦਰ ਦੇ ਉੱਤੇ ਹਮਲਾ, ਸੀਜੇਪੀ ਨੇ ਦਿੱਲੀ ਪੁਲਿਸ ਤੋਂ ਪ੍ਰਦਰਸ਼ਨ ਦੇ ਲਈ ਨਵੀਂ ਤਾਰੀਖ ਮੰਗੀ, 24 ਘੰਟਿਆਂ ਦੀ ਮਿਆਦ ਦਿੱਤੀ ਗਈ, ਸੌਰਭ ਦਾਸ ਅਤੇ ਆਸ਼ੂਤੋਸ਼ ਰਾਕਾ ਪਹੁੰਚ ਕੇ ਪਾਰਲੀਮੈਂਟ ਪੁਲਿਸ ਸਟੇਸ਼ਨ, ਪਰ ਪਤਾ ਨਹੀਂ ਕਾਹਤੋਂ ਇੱਦਾਂ ਕੀਤਾ ਹੈ, ਕਰਨਾ ਤਾਂ ਚਾਹੀਦਾ ਸੀ, ਧਰਨਾ ਲਾਉਣਾ ਚਾਹੀਦਾ ਸੀ, ਪਰ ਪੁਲਿਸ ਸਟੇਸ਼ਨ ਚਲੇ ਗਏ ਨੇ। ਜੰਤਰ ਮੰਤਰ ਤੇ ਧਰਨੇ ਪ੍ਰਦਰਸ਼ਨਾਂ ਦੇ ਉੱਤੇ ਰੋਕ ਲੱਗ ਗਈ ਹੈ, 3 ਨਵੀਆਂ ਥਾਵਾਂ ਉਨ੍ਹਾਂ ਨੇ ਤੈਅ ਕਰ ਦਿੱਤੀਆਂ ਨੇ ਤੇ ਪੂਰਾ ਹੀ ਉਹਨੂੰ ਖਤਮ ਕਰ ਦਿੱਤਾ ਕਿ ਜੰਤਰ ਮੰਤਰ ਦੇ ਉੱਤੇ ਧਰਨੇ ਹੀ ਨਹੀਂ ਲੱਗਣਗੇ। ਹੁਣ ਪ੍ਰਦਰਸ਼ਨ ਕਰਨ ਦੇ ਨਿਯਮਾਂ ਦੇ ਸੰਬੰਧੀ ਵਿਸਥਾਰਤ ਦਿਸ਼ਾ ਨਿਰਦੇਸ਼ ਵੱਖਰੇ ਤੌਰ ਦੇ ਉੱਤੇ ਕੀਤੇ ਜਾਣਗੇ ਜਾਰੀ, ਦਿੱਲੀ ਪੁਲਿਸ ਨੇ ਇਹ ਕਹਿ ਦਿੱਤਾ ਹੈ। ਇਸੇ ਤਰ੍ਹਾਂ ਦਿੱਲੀ ਪੁਲਿਸ ਨੇ ਮੇਰੇ ਤੇ ਪਰਿਵਾਰ ਤੇ ਮਾਨਸਿਕ ਜਿਹੜਾ ਤਸ਼ੱਦਦ ਢਾਇਆ, ਦੀਪਕੇ ਨੇ ਇਹ ਗੱਲ ਕਹੀ ਹੈ। ਹਿਰਾਸਤ ਦੇ ਦੌਰਾਨ ਜਿਹੜਾ ਵਕੀਲ ਅਤੇ ਪਰਿਵਾਰ ਦੇ ਨਾਲ ਗੱਲ ਨਹੀਂ ਕਰਨ ਦਿੱਤੀ ਗਈ, ਸੀਜੇਪੀ ਮੁਖੀ ਜਿਹੜਾ ਇਹ ਕਹਿੰਦਾ ਹੈ। ਇਸੇ ਤਰ੍ਹਾਂ ਹੀ ਧਰੁਵ ਰਾਠੀ ਜਿਹੜਾ ਸੀਗਾ ਉਹਨੂੰ ਵੀ ਘਰੋਂ ਗ੍ਰਿਫ਼ਤਾਰ ਕਰ ਲਿਆ ਗਿਆ ਸੀਗਾ ਤੇ ਉਹਦਾ ਕਹਿਣਾ ਕਿ ਭਾਈ ਮੈਨੂੰ ਕਿਡਨੈਪ ਜਿਹੜਾ ਕਰਕੇ ਲੈ ਗਏ ਨੇ ਵਿਦੋਟ ਵਰਦੀ ਤੋਂ। ਰਾਹੁਲ ਗਾਂਧੀ ਜਿਹੜੇ ਨੇ ਖੜਗੇ ਦੇ ਵੱਲੋਂ ਅੱਜ SIR ਖਿਲਾਫ਼ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕਰ ਦਿੱਤੀ ਹੈ। ਗਿਆਨੇਸ਼ ਕੁਮਾਰ ਜਿਹੜੇ ਨੇ ਵੋਟਰ ਸੂਚੀਆਂ ਦੀ ਸੋਧ ਦੇ ਵਿੱਚ ਬੇਨਿਜ਼ਮੀਆਂ ਦੇ ਦੋਸ਼ ਨੇ ਉਨ੍ਹਾਂ ਦੇ ਉੱਤੇ ਤੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫੇ ਦੀ ਮੰਗ ਜਿਹੜੀ ਕਰ ਰਹੇ ਹੈ ਤੇ ਵਿਰੋਧੀ ਧਿਰ ਦੇ ਆਗੂਆਂ ਨੇ ਮੁੱਖ ਜੱਜ ਦੇ ਨਾਲ ਮੁਲਾਕਾਤ ਨਾ ਹੋਣ ਮਗਰੋਂ ਅਦਾਲਤ ਦਾ ਜਿਹੜਾ ਰੁੱਖ ਅੱਜ ਕਰ ਲਿਆ ਤੇ ਵੱਡੀ ਤਾਦਾਦ ਦੇ ਵਿੱਚ ਲੋਕ ਜਿਹੜਾ ਰੈਲੀ ਦੇ ਵਿੱਚ ਉਹ ਜਿਹੜਾ ਉੱਥੇ ਪੁੱਜੇ ਨੇ। ਤੇ ਐਡਵੋਕੇਟ ਰਾਜਨ ਸੈਣੀ ਸਾਹਿਬ ਜੀ ਨੂੰ ਜੀ ਨਿੱਘਾ ਸਵਾਗਤ ਹੈ ਜੀ।
1: ਭਾਈ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਬੜਾ ਘਮਸਾਨ ਪਿਆ ਹੋਇਆ ਜੀ।
1: ਚਲੋ ਪੈਣਾ ਹੀ ਚਾਹੀਦਾ ਹੈਗਾ,
0: ਵੋਟਾਂ ਲੱਗ ਗਏ ਨੇ,
1: ਗੱਲ ਏਦਾਂ ਹੈਗੀ ਆ। ਹਾਂਜੀ, ਉਹ ਤਾਂ ਚਲੋ ਪਹਿਲਾਂ ਆਪਣੇ ਜਿਹੜਾ ਹੈਗਾ ਯਾ ਰੁਟੀਨ ਦੇ ਵਿੱਚ ਜਿਹੜੀ ਆ ਉਹਦੀ ਸ਼ੁਰੂਆਤ ਕਰਦੇ ਆ। ਮੁਹੰਮਦ ਜੀ ਦਾ ਫੇਵਰੇਟ ਚੀਜ਼ ਜਿਹੜੀ ਆ ਉਹਦੇ ਵੱਲ ਬੋਲਦਾ ਜੀ।
0: ਜੀ,
1: ਕਹਿੰਦੇ ਆਸ਼ਿਕ ਪੜ੍ਹਨ ਨਮਾਜ਼ ਇਸ਼ਕ ਦੀ, ਆਸ਼ਿਕ ਪੜ੍ਹਨ ਨਮਾਜ਼ ਇਸ਼ਕ ਦੀ, ਜਿਸ ਵਿੱਚ ਹਲਫ ਨਾ ਕੋਈ, ਜੀਭ ਨਾ ਹਿੱਲੇ, ਹੋਂਠ ਨਾ ਫੜਕਣ, ਅਸਲ ਨਮਾਜ਼ੀ ਸੋਈ।
0: ਕਿਆ ਬਾਤ ਹੈ ਜੀ, ਕਿਆ ਬਾਤ ਹੈ ਜੀ।
1: ਸਾਡੇ ਵੀ ਕਹਿੰਦੇ ਆ ਸਵਾਸਾਂ ਦੀ ਮਾਲਾ ਨਾਲ ਸਿਮਰਾਂ ਮੈਂ ਤੇਰਾ ਨਾਂ,
0: ਤੇਰਾ ਨਾਂ,
1: ਹਾਂਜੀ ਮਤਲਬ ਇਹੀ ਆ ਦੋਨਾਂ ਦਾ
0: ਬਿਲਕੁਲ
1: ਜੀ। ਤੇ ਉਹ ਵੈਸੇ ਤਾਂ ਉਹ ਵੀ ਕਹਿੰਦੇ ਹੈਗੇ ਆ ਨਾ ਜੀ, ਕਈਆਂ ਨੂੰ ਦੋ ਵੇਲੇ, ਕਈਆਂ ਨੂੰ ਪੰਜ ਵੇਲੇ, ਤੇ ਆਸ਼ਕਾਂ ਨੂੰ ਰਹਿੰਦੀ ਹਰ ਵੇਲੇ, ਹਾਂਜੀ
0: ਚੜੀ ਰਹਿੰਦੀ,
1: ਕਿਉਂਕਿ ਕਿਉਂਕਿ ਇਹਦਾ ਮਤਲਬ ਇਹ ਆ ਜੀ ਵੀ ਹਿੰਦੂ ਤੇ ਮੁਸਲਮਾਨ ਦੋ ਵੇਲੇ ਜਿਹੜਾ ਹੈਗਾ ਆ ਵੀ ਰੱਬ ਦਾ ਨਾਂ ਲੈਂਦੇ ਆ,
0: ਜੀ
1: ਮੁਸਲਮ ਜਿਹੜੇ ਹੈਗੇ ਆ ਉਹ ਪੰਜ ਵੇਲੇ ਨਮਾਜ਼ੀ ਪੰਜ ਨਮਾਜ਼ੀ ਹੁੰਦੇ ਆ ਜੀ, ਤੇ ਜਿਹੜੇ ਆਸ਼ਕ ਹੁੰਦੇ ਆ ਉਹ ਤਾਂ ਹਰ ਵੇਲੇ ਹੁੰਦੇ ਆ ਜੀ,
0: ਹਰ ਵੇਲੇ ਹੀ ਹੁੰਦੇ ਆ ਜੀ।
1: ਹਾਂਜੀ
0: ਚਲੋ
1: ਹੁਣ
0: ਚਲੋ
1: ਆ ਜੀ
0: ਇੱਥੋਂ
1: ਆਪ
0: ਹੀ ਮੁੱਦੇ ਤੋਂ ਗੱਲ ਸ਼ੁਰੂ ਕਰ ਲੈਂਦੇ ਆ, ਤੁਸੀਂ ਗੱਲ ਕੀਤੀ ਹੈ ਧਰਮਾਂ ਦੇ ਬਾਰੇ ਥੋੜੀ, ਤੇ ਜੋ ਸਾਡੇ ਧਰਮ ਦੇ ਵਿੱਚ ਵਾਪਰ ਰਿਹਾ ਹਰ ਜਗ੍ਹਾ, ਚਾਹੇ ਲੰਗਰਾਂ ਦੀ ਗੱਲ ਆਉਂਦੀ ਹੈ, ਪਿਛਲੇ ਦਿਨਾਂ ਦੇ ਵਿੱਚ ਲੰਗਰ ਬੜੇ ਮਸ਼ਹੂਰ ਹੋਏ, ਤੇ ਉਹਨੂੰ ਸੋਚਣ ਵਿਚਾਰਨ ਦੀ ਗੱਲ ਹੋਈ ਵੀ 6 ਮਹੀਨਿਆਂ ਲਈ ਲੰਗਰ ਬੰਦ ਕਰ ਦਿੱਤੇ ਜਾਣ ਤਾਂ ਚੰਗਾ ਹੋਏਗਾ, ਸੋਚ ਵਿਚਾਰ ਕੇ ਫਿਰ ਐਕਸ਼ਨ ਲੈ ਜਾਣ। ਪਰ ਦੂਸਰੇ ਪਾਸੇ ਹੁਣ ਅੱਜ ਜੋ ਵੀਕਐਂਡ ਦੇ ਵਿੱਚ ਪ੍ਰੋਟੈਸਟ ਹੋਇਆ ਜਾਂ ਹੋਰ ਸਾਰੀਆਂ ਚੀਜ਼ਾਂ ਚੱਲੀਆਂ, ਉਹਨਾਂ ਨੂੰ ਮੱਦੇਨਜ਼ਰ ਦੇਖ ਕੇ ਬੰਗਲਾ ਸਾਹਿਬ ਗੁਰੂ ਘਰ ਜਿਹੜਾ ਉਹਦਾ ਕਾਫੀ ਜਿਹੜਾ ਵਿਵਾਦ ਬਣਿਆ, ਉਹਦੇ ਵਿੱਚ ਸਿਆਸੀ ਪਾਰਟੀਆਂ ਉਤਰ ਆਈਆਂ, ਇੱਕ ਦੂਸਰੇ ਦੀ ਖਿੱਚੋਤਾਣ, ਫਿਰ ਮਰਿਆਦਾ ਦੀ ਗੱਲ ਆ ਗਈ, ਹੋਰ ਸਾਰਾ ਸਿਲਸਿਲਾ ਚੱਲ ਪਿਆ। ਹਰਸਿਮਰਤ ਕੌਰ ਬਾਦਲ ਹੁਣਾਂ ਨੇ ਪੋਸਟ ਵੀ ਪਾ ਦਿੱਤੀ, 84 ਯਾਦ ਕਰਾ ਦਿੱਤਾ, ਹੋਰ ਸਾਰਾ ਚੀਜ਼ਾਂ ਬਹੁਤ ਕਹਿ ਸਕਦੇ ਇੱਕ ਮਲਗੋਬਾ ਜਿਹਾ ਬਣ ਗਿਆ ਜੀ। ਪਰ ਅਸਲ ਸਥਿਤੀ ਕੀ ਦੇਖਦੇ ਹੋ, ਇਹਦੇ ਵਿੱਚ ਸਾਡੇ ਗੁਰੂ ਘਰਾਂ ਦੀਆਂ ਨਾਮ ਲੈ ਕੇ ਜਾਂ ਕੋਈ ਚੋਰ ਚੱਕਾ ਜਾਂ ਕੋਈ ਵੀ ਕੋਈ ਬਾਹਰੋਂ ਕੋਈ ਕ੍ਰਾਈਮ ਕਰਕੇ ਗੁਰੂ ਘਰ ਦੇ ਵਿੱਚ ਆ ਜਾਵੇ, ਕਿ ਉਹਦੇ ਵਿੱਚ ਇਹ ਸਾਰੀਆਂ ਚੀਜ਼ਾਂ ਐਡ ਕੀਤੀਆਂ ਜਾ ਸਕਦੀਆਂ, ਕਿ ਉਹ ਸ਼ਰਨ ਪਲੇਸ ਆ ਜਾਂ ਉਹ ਸਿਕਿਓਰ ਕਰਨ ਦੇ ਲਈ ਕਿਸੇ ਨੂੰ ਆ ਜੋ ਕੋਈ ਕ੍ਰਿਮੀਨਲ ਨੇ ਲੋਕ।
1: ਪਰ ਸਾਹਿਬ ਸਾਡੇ ਨਾ ਮੁਲਕ ਦੇ ਵਿੱਚ ਬਹੁਤੇ ਲੋਕ ਧਰਮ ਦੇ ਮਾਮਲੇ ਦੇ ਵਿੱਚ ਜਾਂ ਰੱਬ ਦੇ ਮਾਮਲੇ ਦੇ ਵਿੱਚ ਇਲੀਟਰੇਟ ਹੀ ਆ ਜੀ,
0: ਜੀ
1: ਧਰਮ ਦੀ ਸਪਿਰਿਟ ਨੂੰ ਨਹੀਂ ਸਮਝਦੇ। ਉਹ ਜਿਹੜੇ ਕਰਮ ਕਾਂਡਾਂ ਤੋਂ ਜਿਹੜਾ ਹੈਗਾ ਆ ਗੁਰੂ ਸਾਹਿਬ ਮਨਾ ਕਰਕੇ ਗਏ, ਉਹਨਾਂ ਕਰਮ ਕਾਂਡਾਂ ਦੇ ਉੱਤੇ ਜਿਹੜਾ ਆ ਜ਼ੋਰ ਦੇ ਦਿੱਤਾ
0: ਜੀ।
1: ਜਿਹੜੀ ਅੰਦਰਲੀ ਖੇਡ ਹੈਗੀ ਸੀ ਜੀ ਇਨਸਾਨ ਦੀ ਆਪਣੀ ਜਿਹੜੀ ਆ, ਮੈਂ ਵੈਸੇ ਤਾਂ ਮਤਲਬ ਤਾਂ ਇਹਦਾ ਇਹ ਸੀ ਟੂ ਟ੍ਰੇਨ ਐਂਡ ਡਿਵੈਲਪ ਯੂਅਰ ਮਾਇੰਡ,
0: ਬਿਲਕੁਲ
1: ਹਾਂਜੀ, ਤੁਹਾਡੀ ਅੰਦਰ ਦੀ ਯਾਤਰਾ ਨੂੰ ਧਰਮ ਕਿਹਾ ਜਾਂਦਾ ਹੈਗਾ ਜੀ।
0: ਜੀ
1: ਅੰਦਰ ਦੀ ਯਾਤਰਾ ਯੂਤਰਾ ਤਾਂ ਇੱਥੇ ਕੋਈ ਨੀ ਦਿਸਦੀ ਜੀ, ਇੱਥੇ ਤਾਂ ਸਿਰਫ ਇਹ ਆ ਜੀ ਪੁਲਿਸ ਵਾਲੇ ਕਹਿੰਦੇ ਜੀ ਜੁੱਤੀਆਂ ਪਾ ਕੇ ਆ ਗਏ ਅੰਦਰ ਜੀ, ਲਾਲਾ ਲਾਲਾ ਹੋ ਗਈ
0: ਜੀ।
1: ਉਹ ਭਾਈ ਪਹਿਲਾਂ ਤੁਸੀਂ ਇਸ ਚੀਜ਼ ਨੂੰ ਤਾਂ ਵਿਚਾਰੋ ਵੀ ਪੁਲਿਸ ਵਾਲੇ ਜੁੱਤੀਆਂ ਪਾ ਕੇ ਹੀ ਆਉਣਗੇ, ਜੇ ਜੋੜਾ ਘਰ ਤੋਂ ਅੱਗੇ ਜਿਹੜਾ ਆ ਉਹ ਜੁੱਤੀ ਪਾ ਕੇ ਗਏ ਆ ਤੇ ਫੇਰ ਤਾਂ ਤੁਸੀਂ ਇਹਨੂੰ ਇਸ਼ੂ ਬਣਾਓ
0: ਜੀ।
1: ਤੁਸੀਂ ਹਰ ਗੱਲ ਦੇ ਉੱਤੇ ਜਿਹੜਾ ਹੈਗਾ ਗਰੀਬਡ ਪਾਰਟੀ ਬਣ ਜਾਂਦੇ ਆ ਜੀ।
0: ਜੀ
1: ਵੀ ਆਰ ਆਲਵੇਜ਼ ਇਨ ਕੰਪਲੇਨਿੰਗ ਨੇਚਰ,
0: ਸਹਿਮਤੀ ਲੈਣੇ ਆ ਜੀ ਅਸੀਂ, ਮਤਲਬ ਕਿ ਇਮੋਸ਼ਨਲ ਜ਼ਿਆਦਾ
1: ਜਾਂ ਹਾਂਜੀ ਕੈਸ਼ ਕਰਨਾ ਚਾਹੁੰਦੇ ਆ ਆਪਣੇ ਆਪ ਨੂੰ ਜਿਹੜਾ ਹਮੇਸ਼ਾ ਹਾਂਜੀ ਇਸੇ ਚੀਜ਼ ਦੇ ਹਾਂਜੀ ਇਸੇ ਚੀਜ਼ ਤੇ ਵੀ ਹਾਂਜੀ ਸਾਡੇ ਤੇ ਹਮਲਾ ਹੋ ਗਿਆ ਜੀ। ਗੱਲ ਇਦਾਂ ਹੈਗੀ ਆ ਜੀ ਉਹ ਪ੍ਰੋਟੈਸਟਰ ਆ, ਪ੍ਰੋਟੈਸਟਰ ਆ ਕੇ ਅੰਦਰ ਚਲ ਗਏ, ਤੁਸੀਂ ਜਿਹੜਾ ਹੈਗਾ ਆ ਤੁਹਾਡੇ ਜਿਹੜਾ ਮੈਂ ਬੜੇ ਸੰਗੀਤਾ ਜਿਹੜੇ ਬੰਦਿਆਂ ਨੂੰ ਮੈਂ ਦੇਖਦਾ ਜੀ ਜਿਹੜੇ ਜਿਹਨਾਂ ਨੂੰ ਮੈਂ ਬਹੁਤ ਮਤਲਬ ਲਰਨਡ ਸਮਝਦਾ ਹੈਗਾ ਆ ਵੀ ਇਹਦੇ ਵਿੱਚ
0: ਜੀ
1: ਆਪਣੇ ਇਸੇ ਪ੍ਰੋਫੈਸ਼ਨ ਦੇ ਵਿੱਚ ਹੀ ਉਹ ਵੀ ਨਾ ਜੀ ਜਰਨਲਿਜ਼ਮ ਦੇ ਵਿੱਚ ਉਹ ਵੀ ਇੱਕਦਮ ਜਿਹੜਾ ਹੈਗਾ ਨਾ ਇੱਥੇ ਆ ਕੇ ਵੀ ਸ਼ਰਨ ਪੜੇ ਦੀ ਲਾਖੋ ਲਾਜ ਹੈ ਜੀ, ਉਹ ਸ਼ਰਨ ਪੜੇ ਕੀ ਲਾਖੋ ਲਾਜ, ਸ਼ਰਨ ਪੜਿਆ ਕਿਹੜਾ ਤੁਹਾਡੇ
0: ਜੀ,
1: ਉਹਨਾਂ ਨੂੰ ਤਾਂ ਪਤਾ ਹੀ ਨਹੀਂ ਹੈਗਾ ਵੀ ਹਾਂ ਜੀ ਕੌਣ ਆ ਕਿੱਦਾਂ ਆ, ਇੰਨਾ ਪਤਾ ਹੈਗਾ ਵੀ ਇਸ ਪਰਮਾਇਸਿਸ ਦੇ ਅੰਦਰ ਪੁਲਿਸ ਨਹੀਂ ਆਉਂਦੀ,
0: ਬਿਲਕੁਲ ਆ ਜੀ।
1: ਅਗਲੇ ਜਾ ਕੇ ਉਹ ਜਾ ਕੇ ਕਦੇ ਕੋਈ ਮੱਥਾ ਟੇਕਣ ਦੀ ਨੀਅਤ ਨਾਲ ਗਿਆ, ਉਹਨਾਂ ਨੂੰ ਤੇ ਇਹ ਪਤਾ ਹੈਗਾ ਆ ਜੀ ਕਿ ਤੁਸੀਂ ਆਪਣੇ ਫਲਸਫੇ ਨਾਲ ਬਾਉਂਡ ਹੈਗੇ ਆ, ਤੁਸੀਂ ਉਹਨਾਂ ਨੂੰ ਰੋਟੀ ਵੀ ਦੇਣੀ ਆ, ਉਹਨਾਂ ਨੂੰ ਰਹਿਣ ਦੀ ਜਗ੍ਹਾ ਵੀ ਦੇਣੀ ਹੈਗੀ ਆ, ਤੇ ਉਹ ਆ ਕੇ ਜਿਹੜੇ ਬਾਹਰ ਭਾਵੇਂ ਇਲੀਗਲ ਕਾਰਵਾਈਆਂ ਦੇ ਵਿੱਚ ਇਨਵੋਲਵ ਹੋਣ ਜੀ,
0: ਜੀ
1: ਇੱਕ ਚੀਜ਼ ਤਾਂ ਰਿਫਲੈਕਟ ਹੋ ਗਈ
0: ਜੀ। ਇੱਕ ਗੱਲ ਹੋਰ ਨਾਲ ਜੋੜਦਾ ਤੁਹਾਨੂੰ ਥੋੜੀ ਵੱਡੀ ਕਰਦਾ ਗੱਲ ਨੂੰ, ਜਿੰਨਾ ਚਲੋ ਮੈਂ ਉੱਥੇ ਇੱਕ ਦੋ ਵਾਰੀ ਮੈਨੂੰ ਮੌਕਾ ਮਿਲਿਆ ਦਰਸ਼ਨ ਕਰਨ ਦਾ ਬੰਗਲਾ ਸਾਹਿਬ ਗੁਰੂ ਘਰ, ਤੇ ਮੇਰੇ ਖਿਆਲ ਨਾਲ ਉੱਥੇ ਮਸਜਿਦ ਵੀ ਸਾਹਮਣੇ ਪਾਸੇ ਹੈਗੀ ਬਹੁਤ ਵੱਡੀ ਆ, ਉੱਥੇ ਨਮਾਜ਼ ਵੀ ਅਦਾ ਕੀਤੀ ਜਾਂਦੀ, ਉਧਰ ਕਿਉਂ ਨੀ ਗਏ ਜੀ?
1: ਗੱਲ ਇਹ ਹੀ ਆ ਨਾ ਜੀ,
0: ਜੀ
1: ਇੱਥੇ ਪਤਾ ਉੱਥੇ ਲੰਗਰ ਥੋੜਾ ਮਿਲਣਾ ਜੀ, ਇੱਥੇ ਲੰਗਰ ਵੀ ਮਿਲਣਾ, ਰਹਿਣ ਦੀ ਵਿਵਸਥਾ ਵੀ ਮਿਲਣੀ ਜੀ,
0: ਜੀ
1: ਸੋ ਇਸ ਕਰਕੇ ਜਿਹੜਾ ਹੈਗਾ ਯਾਰ ਠੀਕ ਆ ਉਹ ਅੰਦਰ ਆ ਗਿਆ, ਦੈਟਸ ਨੋ ਪ੍ਰੋਬਲਮ। ਅੰਦਰ ਆ ਕੇ ਉਹ ਤੁਹਾਡਾ ਕਿਹੜਾ ਗੁਰਬਾਣੀ ਸੁਣਨ ਲੱਗ ਪਏ ਸੀ, ਉਹ ਤਾਂ ਆਪਣੇ ਸਲੋਗਨ ਫੇਰ ਜਿਹੜੇ ਪ੍ਰੋਟੈਸਟ ਦੇ ਬੋਲਣ ਲੱਗ ਪਏ ਉੱਥੇ, ਹਾਂਜੀ ਉੱਥੇ ਆਪਣੇ ਬੈਨਰ ਲਹਿਰਾਉਣ ਲੱਗ ਪਏ ਅੰਦਰ ਆ ਕੇ। ਪੁਲਿਸ ਜੇ ਅੰਦਰ ਜਾਂਦੀ ਹੈਗੀ ਤੁਸੀਂ ਇਸ਼ੂ ਬਣਾ ਲੈਣੇ ਹੈਗੇ ਆ ਜੀ। ਯਾਂ ਤਾਂ ਹੈਗਾ ਨਾ ਜੀ ਬੰਦਾ ਆਇਆ ਹੈਗਾ ਆ, ਚਾਹੇ ਜਿਸ ਤਰੀਕੇ ਨਾਲ ਮਰਜ਼ੀ ਆਇਆ, ਉਹਨੇ ਆ ਕੇ ਜਿਹੜਾ ਆ ਤੇ ਅੰਦਰ ਗਿਆ ਆ ਆਪਣਾ ਜੋ ਮਰਿਆਦਾ ਉਹਨੂੰ ਫੋਲੋ ਕੀਤਾ ਤੇ ਜਾ ਕੇ ਮੱਥਾ ਟੇਕਿਆ ਤੇ ਹਾਂਜੀ ਵੀ ਮੈਨੂੰ ਸ਼ਰਨ ਦਿੱਤੀ ਜਾਵੇ, ਉਹਨੂੰ ਤੁਸੀਂ ਸ਼ਰਨ ਦਿਓ, ਗੱਲ ਕੁਛ ਹੋਰ ਆ। ਉਹ ਪ੍ਰੋਟੈਸਟ ਦੌੜਾ ਦੌੜਾ ਆ ਗਿਆ ਜੀ ਵੀ ਹਾਂ ਜੀ ਅੰਦਰ। ਪੁਲਿਸ ਵਾਲੇ ਜਦੋਂ ਗਏ ਤੇ ਤੁਹਾਡੇ ਆਪਣੇ ਬੰਦਿਆਂ ਨੇ ਇਸ਼ੂ ਬਣਾ ਦੇਣਾ ਜੀ, ਜੁੱਤੀਆਂ ਪਾ ਕੇ ਉਹ ਪਿੱਛੇ ਨੂੰ ਚੱਲ ਗਏ ਹੈਗੇ ਤੇ ਉਹ ਨਾਲ ਹੂਟਿੰਗ ਕਰੀ ਜਾਂਦੇ ਹੈਗੇ ਤੇ ਨਾਲ ਬੈਨਰ ਦਿਖਾਈ ਜਾਂਦੇ ਆ ਜੀ।
0: ਬਿਲਕੁਲ ਹੈ ਜੀ।
1: ਸੋ ਇਸ ਕਰਕੇ ਮੈਂ ਨੀ ਸਮਝਦਾ ਹੈਗਾ ਕਿ ਅਸੀਂ ਵੀ ਦੇਖੋ ਅਸੀਂ ਜਿਹੜੀ ਹੈਗੀ 84 ਭੁਗਤੀ ਤੇ ਕਿਉਂ ਭੁਗਤੀ ਹੈਗੀ, ਕਦੀ ਇਹਦੇ ਤੇ ਵੀ ਵਿਚਾਰ ਕਰ ਲੈਣਾ ਚਾਹੀਦਾ ਜੀ।
0: ਜੀ
1: ਜੇ ਆਰਮੀ ਉੱਥੇ ਆਈ ਤੇ ਨੌਬਤ ਕਿਉਂ ਆਈ ਆਰਮੀ ਦੇ ਆਉਣ ਦੀ,
0: ਜੀ
1: ਇਹ ਵੀ ਤਾਂ ਚੀਜ਼ ਵਿਚਾਰ ਕਰਨੀ ਚਾਹੀਦੀ ਹੈਗੀ ਨਾ ਜੀ।
0: ਬਿਲਕੁਲ ਹੈ ਜੀ ਬਿਲਕੁਲ।
1: ਹੁਣ ਇਹ ਆਪਾਂ ਜਿਹੜਾ ਹੈਗਾ ਅਸੀਂ ਕਿਉਂ ਸ਼ੈਲਟਰ ਦਈਏ, ਜਿਹੜਾ ਹੈਗਾ ਆ ਅੱਜ ਦੇਸ਼ ਦੇ ਵਿੱਚ ਜਿਹੜਾ ਆ ਕਾਨੂੰਨ ਜਿਹੜਾ ਆ ਉਹਦਾ ਰਾਜ ਆ ਜੀ, ਇਸ ਕੰਸਟੀਟਿਊਸ਼ਨ ਦੇ ਆਧਾਰ ਤੇ ਦੇਸ਼ ਚੱਲਦਾ ਜੀ। ਪਰਸਨਲ ਲਾ ਦੀ ਇੰਪੋਰਟੈਂਸ ਦਿੰਦੇ ਹੋਏ ਸਾਨੂੰ ਮਾਨਤਾ ਮਿਲਦੀ ਹੈਗੀ ਆ ਕਿ ਗੁਰੂ ਘਰ ਦੇ ਵਿੱਚ ਅਸੀਂ ਇਸ ਤਰੀਕੇ ਦੇ ਨਾਲ ਵੀ ਪੁਲਿਸ ਜਾਣ ਤੋਂ ਗੁਰੇਜ ਕਰਦੀ ਆ, ਨਹੀਂ ਜਾਂਦੀ ਜੀ। ਠੀਕ ਹੈ ਜੀ। ਅਸੀਂ ਉਹਨਾਂ ਨੇ ਕੋਈ ਨਿਯਮ ਬਣੇ ਹੈਗੇ ਕਿ ਸਾਡਾ ਪਰਸਨਲ ਲਾ ਜਿਹੜਾ ਆ ਉਹਨੂੰ ਓਨਰ ਕੀਤਾ ਜਾਂਦਾ ਬਕਾਇਦਾ ਤੌਰ ਤੇ।
0: ਬਿਲਕੁਲ ਹੈ ਜੀ।
1: ਅਸੀਂ ਜਿਹੜਾ ਹੈਗਾ ਆ ਫਿਰ ਆਪਣੇ ਰਾਈਟਸ ਨੂੰ ਕਿਉਂ ਐਕਸੀਡ ਕਰੀਏ
0: ਜੀ। ਨਾਲੇ ਸਾਹਿਬ ਦੇ ਵਿੱਚ ਇਹ ਵੀ ਆ ਕਿ ਜੇ ਤੁਹਾਡੇ ਤੁਸੀਂ ਪ੍ਰੋਟੈਸਟ ਕਰ ਰਹੇ ਹੋ ਠੀਕ ਹੈ, ਜੇ ਤੁਹਾਡੇ ਪੈਰ ਨਹੀਂ ਚੱਲਦੇ ਭਾਰਤ ਭਾਈ ਤੁਸੀਂ ਇਹਨਾਂ ਚੀਜ਼ਾਂ ਚ ਪਹਿਨੇ ਕਿਉਂ ਆ ਫਿਰ?
1: ਬਿਲਕੁਲ ਤੁਹਾਡੀ ਗੱਲ ਠੀਕ ਹੈਗੀ ਆ। ਇਹ ਸਰ ਇਹ ਅੱਜ ਜਿਹੜਾ ਆ ਨਾ ਇੰਪ੍ਰੈਸ਼ਨ ਜਿਹੜਾ ਆ ਕਈ ਕਾਂਗਰਸ ਵਾਲਿਆਂ ਨੂੰ ਇੰਪ੍ਰੈਸ਼ਨ ਜੀ ਰਾਹੁਲ ਗਾਂਧੀ ਤਗੜਾ ਹੋ ਰਿਹਾ, ਰਾਹੁਲ ਗਾਂਧੀ ਨੇ ਅੱਗੇ ਅੱਗੇ ਲਾ ਲਈ ਜੀ ਸਰਕਾਰ। ਮੈਂ ਦਾਅਵੇ ਨਾਲ ਕਹਿੰਦਾ ਅੱਜ ਇਲੈਕਸ਼ਨ ਹੋ ਜਾਣ ਜੀ। ਅੱਜ ਜਿਹੜੇ ਜਿੰਨੇ ਬੰਦੇ ਰਾਹੁਲ ਗਾਂਧੀ ਨਾਲ ਤੁਰੇ ਆ ਇਹਨਾਂ ਨੇ ਆਪਣੀਆਂ ਆਪਣੀਆਂ ਪਾਰਟੀਆਂ ਚ ਚਲ ਜਾਣਾ ਜੀ, ਬੈਨੀਫਿਟ ਕੇਜਰੀਵਾਲ ਨੂੰ ਹੋਣਾ।
0: ਬਿਲਕੁਲ
1: ਉੱਥੇ ਉਹ ਜਿਹੜੀ ਭੀੜ ਹੈਗੀ ਭੀੜ ਤੰਤਰ ਸਾਰਾ ਕੇਜਰੀਵਾਲ ਦਾ ਇਕੱਠਾ ਕੀਤਾ ਆ, ਨਾ ਕਿ ਕਾਂਗਰਸ ਦਾ।
0: ਇਹ ਚੀਜ਼ ਖੁੱਲ ਕੇ ਆ ਗਈ ਨਾ ਸੈਣੀ ਸਾਹਿਬ, ਕੇਜਰੀਵਾਲ ਨੇ ਮੁੱਦਾ ਚੱਕ ਲਿਆ ਗੁਰੂ ਘਰ ਦਾ, ਉਸ ਤੋਂ ਬਾਅਦ ਪੰਜਾਬ ਦੇ ਵਿੱਚ ਪ੍ਰੈਸ ਕਾਨਫਰੰਸਾਂ ਹੋਣ ਲੱਗ ਗਈਆਂ, ਬਲਤੇਜ ਪੰਨੂ ਜੀ ਹੋ ਗਏ, ਜਾਂ ਉਸ ਤੋਂ ਬਾਅਦ ਆ ਗਿਆਸਪੁਰਾ ਸਾਹਿਬ ਅੱਜ ਅਕਾਲ ਤਖ਼ਤ ਪਹੁੰਚ ਗਏ। ਇਹ ਮਤਲਬ ਕਿ ਅਮਿਤ ਸ਼ਾਹ ਨੂੰ ਜਾਂ ਹੋਰ ਲੋਕਾਂ ਨੂੰ ਪਾਸੇ ਕਰਨ ਨੂੰ ਕਰਦੇ ਸੀਗੇ, ਜਾਂ ਹੋਰ ਧਿਰਾਂ ਨੂੰ ਤਲਬ ਕਰਾਉਣ ਨੂੰ ਕਰਦੇ ਸੀ, ਆਪ ਹੀ ਤਲਬ ਹੋ ਕੇ ਬਹਿ ਗਏ।
1: ਇਹ ਚਲੋ ਇਹ ਤਾਂ ਚਲ ਇਹ ਠੀਕ ਹੈ ਜੀ, ਪਰ ਵੈਸੇ ਤਾਂ ਇਹ ਆ ਕਿ ਕਾਨੂੰਨ ਦੇ ਵਿੱਚ ਜਿਹੜਾ ਆ ਇਹ ਪ੍ਰੋਵੀਜ਼ਨ ਆ ਕਿ ਜਿੱਥੇ ਨਾ ਕੋਈ ਬੰਦਾ ਹੇਟ ਕ੍ਰਾਈਮ ਇਹਦੇ ਵਿੱਚ ਆ ਜਾਂਦਾ ਹੈਗਾ ਜੀ, ਵੀ ਜਾਤੀਵਾਦ ਦੇ ਉੱਤੇ ਜਿਹੜਾ ਆ ਸਮਾਜ ਨੂੰ ਵੰਡਣ ਦਾ ਕੋਸ਼ਿਸ਼ ਕਰਦਾ ਆ ਤੇ ਉਹਦੇ ਖਿਲਾਫ ਪਰਚਾ ਦਰਜ ਕੀਤਾ ਜਾ ਸਕਦਾ। ਪਰ ਹੁਣ ਸੱਤਾਧਾਰੀ ਹੈਗੇ ਰਾਣੀ ਕੌਣ ਤੋਂ ਰਾਣੀ ਅਦਾ ਟੱਕ
0: ਹੈ ਜੀ,
1: ਸੋ ਇਸ ਕਰਕੇ ਇਸ ਚੀਜ਼ ਦੇ ਉੱਤੇ ਜਿਹੜਾ ਆ ਕਿਸੇ ਨੇ ਇਹਨਾਂ ਨੂੰ ਕਹਿਣਾ ਕੀ ਹੈਗਾ ਜੀ, ਪਰ ਹਾਂਜੀ ਗਲਤ ਨੰਬਰ ਡਾਇਲ ਕਰ ਬੈਠੇ ਜੀ।
0: ਪਰ ਸਾਹਿਬ ਇਹਦੇ ਵਿੱਚ ਜੇ ਦੇਖਿਆ ਜਾਵੇ ਜਾਤ ਦਾ ਮੁੱਦਾ ਚਲੋ ਬਣ ਜਾਂਦਾ ਹੈ, ਪਰ ਕੀ ਜੇ ਇਹ ਕਹਿ ਲਈਏ ਮਾਫੀ ਚਾਹਾਂਗਾ ਚਲੋ ਅਸੀਂ ਕਿਸੇ ਦੇ ਨਾਲ ਵੈਰ ਵਿਰੋਧ ਨਹੀਂ, ਜਾਂ ਜਾਤ ਪਾਤ ਦਾ ਕੋਈ ਅਸੀਂ ਮੁੱਦਾ ਤਾਂ ਨਹੀਂ ਚੱਕਦੇ ਹੁੰਦੇ, ਪਰ ਜੇ ਜਾਤ ਪਾਤ ਦਾ ਇਹ ਖੁੱਲੇਆਮ ਜਿੱਦਾਂ ਜ਼ਿਕਰ ਕਰਦੇ ਨੇ ਤੇ ਇਹ ਜਾਤ ਪਾਤ ਦੇ ਉੱਤੇ ਫਿਰ ਉਸ ਚੀਜ਼ ਨੂੰ ਕੈਸ਼ ਵੀ ਤਾਂ ਕਰਦੇ ਨੇ, ਤੇ ਦੂਸਰਿਆਂ ਦੇ ਉੱਤੇ ਜੇ ਉਹ ਕੋਈ ਜਾਤ ਦੀ ਗੱਲ ਕਰਦਾ ਤੇ ਉਹਦੇ ਉੱਤੇ ਐਲੀਗੇਸ਼ਨ ਲੱਗਦੇ ਆ, ਉਹਨੂੰ ਸਜ਼ਾਵਾਂ ਹੋ ਜਾਂਦੀਆਂ ਨੇ ਤੇ ਬਹੁਤ ਸਾਰੇ ਖਮਿਆਜੇ ਭੁਗਤਣੇ ਪੈਂਦੇ ਆ। ਪਰ ਜਦੋਂ ਇਹ ਆਪਣੇ ਮੂੰਹੋਂ ਹੀ ਇਸ ਜਾਤ ਦੀ ਗੱਲ ਕਰਦੇ ਨੇ ਜਾਂ ਖੁੱਲ ਕੇ ਪਬਲਿਕ ਦੇ ਵਿੱਚ ਬੋਲ ਰਹੇ ਨੇ ਤਾਂ ਫਿਰ ਇਹਨਾਂ ਦੇ ਉੱਤੇ ਵੀ ਤਾਂ ਐਕਸ਼ਨ ਹੋਣਾ ਚਾਹੀਦਾ, ਚਾਹੇ ਉਸੇ ਭਾਈਚਾਰੇ ਦੇ ਨਾਲ ਨੇ।
1: ਪਰ ਸਭ ਗੱਲ ਏਦਾਂ ਆ ਨਾ, ਮੈਂ ਤਾਂ ਕਹਿੰਦਾ ਆ ਬਿਲਕੁਲ ਹੋਣਾ ਚਾਹੀਦਾ ਹੈਗਾ ਆ, ਔਰ ਕਾਨੂੰਨ ਦੇ ਵਿੱਚ ਪ੍ਰੋਵੀਜ਼ਨ ਹੈ ਜੀ, ਬਟ ਕਰਨਾ ਕਿਹਨੇ ਆ ਜੀ? ਕਦੀ ਵੀ ਨੀ ਜੀ, ਕਿਉਂਕਿ ਉਹ ਹੈਗਾ ਇੱਕ ਜਨਰਲ ਐਕਟ ਜਿਹੜਾ ਆ ਜਿਹਦੇ ਵਿੱਚ ਇਹਨਾਂ ਨੂੰ ਮਤਲਬ ਇਸ ਤਰੀਕੇ ਨਾਲ ਪਨਿਸ਼ ਹੋ ਸਕਦੇ ਆ, ਜਿਹੜਾ ਇਹਨਾਂ ਨੂੰ ਕੋਈ ਕਹਿਦਾ ਹੈਗਾ ਤੇ ਉਹ ਹੈਗਾ ਸਪੈਸ਼ਲ ਐਕਟ ਐਸਸੀ ਐਕਟ ਹਾਂਜੀ ਉਹਦੇ ਵਿੱਚ ਜੀ। ਪਰ ਕਿਉਂਕਿ ਇਹ ਸਮਾਜ ਦੇ ਵਿੱਚ ਜ਼ਹਿਰ ਘੋਲਦੇ ਹੀ ਘੋਲਦੇ ਹੈਗੇ ਆ, ਪਰ ਐਤਕੀ ਨੰਬਰ ਗਲਤ ਡਾਇਲ ਹੋ ਗਿਆ ਇਹਨਾਂ ਕੋਲੋਂ। ਕਿੱਦਾਂ ਜੀ, ਇਹਨਾਂ ਨੇ ਦਰਬਾਰ ਸਾਹਿਬ ਜਾ ਕੇ ਤੇ ਇਹ ਗੱਲ ਕਰ ਦਿੱਤੀ, ਜਾਂ ਇੱਥਾਂ ਜੀ ਉੱਥੇ ਅਗਲਿਆਂ ਨੇ ਤਲਬ ਕਰ ਲਿਆ ਹੈਗਾ ਵੀ ਆ ਜਾ ਭਾਈ, ਵੀ ਸਾਡੇ ਤਾਂ ਸਿਧਾਂਤ ਵਿੱਚ ਹੀ ਜਾਤੀਵਾਦ ਹੈ ਨੀ ਗਾ।
0: ਬਿਲਕੁਲ
1: ਹਾਂਜੀ, ਜੇ ਜੇ ਤੁਸੀਂ ਇਹ ਕਹਿੰਦੇ ਹੈਗੇ ਕਿ ਮੈਨੂੰ ਐਸੀ ਹੋਣ ਦੇ ਨਾਤੇ ਅੰਦਰ ਨਹੀਂ ਵੜਨ ਦਿੱਤਾ, ਉਹਨਾਂ ਨੇ ਤਾਂ ਲਫ਼ਜ਼ ਹੋਰ ਵਰਤਿਆ ਸੀ, ਅਸੀਂ ਨਹੀਂ ਵਰਤਾਂਗੇ।
0: ਬਿਲਕੁਲ
1: ਹਾਂਜੀ, ਆਪਣੇ ਆਪ ਹੀ ਇਹੋ ਜਿਹਾ ਲਫ਼ਜ਼ ਵਰਤਣਾ ਜਿਹਦੇ ਨਾਲ ਲੋਕਾਂ ਆਪਣੇ ਭਾਈਚਾਰੇ ਦੀਆਂ ਭਾਵਨਾਵਾਂ ਪ੍ਰਵੋਕ ਹੋਣ, ਉਹਨਾਂ ਨੇ ਸਰਦ ਲੈ ਸਾਰੇ ਵੀ ਆ ਜਾਓ ਬਈ ਇੱਥੇ ਤਾਂ ਜਿਹੜੇ ਹੈਗੇ ਅਕਾਲ ਤਖ਼ਤ ਦੇ ਜਥੇਦਾਰ ਵੀ ਜਿਹੜੇ ਹੈਗੇ ਐਸੀ ਰਹੇ ਹੈਗੇ ਆ ਜੀ,
0: ਬਿਲਕੁਲ ਹੈ ਜੀ।
1: ਤੇ ਤੁਸੀਂ ਕਿੱਦਾਂ ਕਹਿਤਾ ਹੈਗਾ ਵੀ ਉੱਥੇ ਮੈਨੂੰ ਇਸ ਕਰਕੇ ਨੀ ਵੜਨ ਦਿੱਤਾ ਜਾਂ ਕਿੱਦਾਂ?
0: ਵੜਨ ਤਾਂ ਸੈਣੀ ਸਾਹਿਬ ਅਸਲ ਦੇ ਵਿੱਚ ਤਾਂ ਨੀ ਦਿੱਤਾ, ਪਿਛਲੇ ਸਮੇਂ ਤੋਂ ਇਹ ਵਿਵਾਦਾਂ ਦੇ ਵਿੱਚ ਸੀਗੇ, ਟਿੱਪਣੀਆਂ ਜਾਂ ਹੋਰ ਸੋਸ਼ਲ ਮੀਡੀਆ ਦੇ ਉੱਤੇ ਜੋ ਕੁਝ ਕਰਦੇ ਰਹੇ, ਉਸ ਕਰਕੇ ਜਥੇਦਾਰ ਸਾਹਿਬ ਨੇ ਕਿਹਾ ਸੀਗਾ ਇਹਨਾਂ ਨੂੰ ਨਹੀਂ ਮਿਲਣਾ ਚਾਹੁੰਦੇ ਜੀ ਅਸੀਂ, ਪਰ ਬਾਹਰ ਜਾ ਕੇ ਇਹਨਾਂ ਨੇ ਗੱਲ ਨਹੀਂ ਕੀਤੀ।
1: ਉਹ ਝੋਲੇ, ਬਿਲਕੁਲ ਤੁਹਾਡੀ ਗੱਲ ਠੀਕ ਆ, ਇਹ ਬੰਦੇ ਡਿਜ਼ਰਵ ਨਹੀਂ ਸੀ ਕਰਦੇ, ਇਹ ਤਾਂ ਹਨੇਰੀ ਦੇ ਵਿੱਚ ਕਿਤੇ ਬਣ ਗਏ ਹੈਗੇ ਆ ਤੇ ਨਾ ਇਹਨਾਂ ਨੇ ਅੱਗੇ ਬਣਨਾ
0: ਜੀ।
1: ਪਰ ਸਵਾਲ ਇਹ ਹੈਗਾ ਕਿ ਸਮਾਜ ਦੇ ਵਿੱਚ ਕਿੱਦਾਂ ਦਾ ਜ਼ਹਿਰ ਘੋਲਦੇ ਹੈਗੇ ਆ, ਬੜਾ ਸੋਹਣਾ ਐਨਰਜੀ ਜਿਹੜੀ ਹੈਗੀ ਆ ਸਮਾਜ ਦੀ ਪੋਜ਼ਿਟਿਵ ਪਾਸੇ ਨੂੰ ਤਾਂ ਲੱਗਣੀ ਨੀ ਦੇਣੀ ਜੀ।
0: ਜੀ
1: ਇੱਕ ਜਨਾਬ ਨੇ ਨਾ ਜੀ ਦੋ ਚੀਜ਼ਾਂ ਤਿੰਨ ਦਾ ਉਚਾਰਨ ਗਲਤ ਕੀਤਾ ਸੀ, ਉਹ ਮੈਂ ਸਹੀ ਕਰਦੇ ਆ। ਸਰ ਉਹਦੇ ਵਿੱਚ ਜਿਹੜੀ ਖਬਰ ਤੁਸੀਂ ਕੀਤੀ ਸੀ ਉਹ ਨੇਹਾ ਵੋਰਾ ਵਾਲੀ, ਉਹ ਲੜਕੀ ਵਾਲੀ ਜਿਹੜੀ ਹੈਗੀ ਆ ਵੀ ਉਹਦੀ ਉਹਨੇ ਕਿਹਾ ਵੀ ਮੈਂ ਵੀਡੀਓ ਜਿਹੜੀ ਪਾਈ ਹੈਗੀ ਸੀ ਤੇ ਉਹ ਜਿਹਦੇ ਕਰਕੇ LPG ਦੇ ਵਿੱਚ ਦੰਗੇ ਦੁੰਗੇ ਹੋਏ ਜੀ,
0: ਉਹ
1: ਵਰਡ ਹੈਗਾ ਮੈਂਸ ਰੀਆ, ਇਹ ਲੇਟਨ ਵਰਡ ਆ, ਲੇਟਨ ਵਰਡ ਆ, ਇਹਦਾ ਮਤਲਬ ਹੁੰਦਾ ਹੈਗਾ ਆ ਜੀ ਇਲ ਵਿਲ, ਅੰਗਰੇਜ਼ੀ ਚ ਨੂੰ ਕਹੀਏ ਤੇ ਹਾਂ ਮਾੜੀ ਨੀਯਤ ਨਹੀਂ ਸੀ, ਮਤਲਬ ਕੋਈ ਏਦਾਂ ਦੀ ਹੈ ਨਹੀਂ ਸੀਗੀ ਵੀ ਗਲਤ ਨੀਯਤ ਨਹੀਂ ਸੀ ਹੈਗੀ। ਤੇ ਦੂਜਾ ਜਿਹੜਾ ਹੈਗਾ ਆ ਪ੍ਰੈਮਾਫਸ਼ਾਈ ਵਰਡ ਹੈਗਾ ਸੀਗਾ ਜੀ, ਉਹ ਪ੍ਰੈਮਾਫਸ਼ਾਈ ਦਾ ਮਤਲਬ ਹੁੰਦਾ ਪ੍ਰਥਮ ਦ੍ਰਿਸ਼ਟੀ ਹੈ, ਜਾਨੀ ਕਿ ਪਹਿਲੀ ਨਜ਼ਰ ਚ, ਮੁੱਢਲੀ ਨਜ਼ਰ ਦੇ ਵਿੱਚ। ਹਾਂਜੀ ਉਹ ਇਹ ਸਾਡੇ ਲੀਗਲ ਵਰਡ ਹੈਗੇ ਆ ਜੀ, ਲੀਗਲ ਵਰਡ ਟਰਮਸ ਹੈਗੀਆਂ ਜੀ, ਇਹ
0: ਕਾਨੂੰਨ ਦੇ ਇਹਨੇ ਕਾਫੀ ਡਿਫਿਕਲਟ ਆ ਜੀ ਜਿਹੜੇ ਆਫੀਸ਼ੀਅਲ।
1: ਹਾਂਜੀ ਹਾਂਜੀ ਪ੍ਰੈਮਾਫਸ਼ਾਈ ਜਿਹੜਾ ਹੈਗਾ ਆ ਵੀ ਉਹ ਮਤਲਬ ਮੁੱਢਲੀ ਨਜ਼ਰ ਦੇ ਵਿੱਚ, ਪਹਿਲੀ ਨਜ਼ਰ ਚ
0: ਜੀ।
1: ਸੋ ਇਸ ਕਰਕੇ ਮੇਰੇ ਧਿਆਨ ਚ ਆਇਆ ਸੀ, ਮੈਂ ਕਿਹਾ ਜਾ ਕੇ ਦੱਸ ਦਿਆਂਗਾ।
0: ਬਹੁਤ ਵਧੀਆ ਲੱਗਿਆ ਜੀ, ਦਰਸਤ ਕੀਤਾ।
1: ਹਾਂਜੀ ਦੂਜਾ ਜਿਹੜਾ ਹੈਗਾ ਭਾਰੀ ਸਾਹਿਬ, ਆਪਾਂ ਇਸ ਖਬਰ ਨੂੰ ਤਾਂ ਇੱਥੇ ਵਾਇੰਡ ਅਪ ਕਰਦੇ ਹੈਗੇ। ਮੇਰੀ ਤਾਂ ਬੇਨਤੀ ਇੰਨੀ ਕਿਹਾ ਕਿ ਸਾਨੂੰ ਇੰਨਾ ਜਰੂਰ ਦੇਖਣਾ ਚਾਹੀਦਾ ਆ ਕਿ ਸਾਡਾ ਧਰਮ ਜਿਹੜਾ ਆ ਉਹਨੂੰ ਲੋਕੀ ਜਿਹੜੇ ਹੈਗੇ ਆ ਸਾਨੂੰ ਧਾਰਮਿਕ ਸੈਂਟੀਮੈਂਟ ਚ ਪਾ ਕੇ ਤੇ ਐਕਸਪਲੋਇਟ ਨਾ ਕਰ ਜਾਣ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ। ਹੁਣ ਦੇਖੋ ਘਟਨਾ ਘਟਨਾ ਸੈਣੀ ਸਾਹਿਬ ਦਿੱਲੀ ਦਿੱਲੀ ਦੇ ਵਿੱਚ ਵਾਪਰਦੀ ਆ, ਰੋਲਾ ਪੰਜਾਬ ਚ ਪੈ ਜਾਂਦਾ ਜੀ, ਦੱਸੋ ਹੈ।
1: ਦੂਜੇ ਦੀ ਮੁਸੀਬਤ ਅਸੀਂ ਆਪਣੇ ਸਿਰ ਤੇ ਐਵੇਂ ਚੱਕਣ ਵਾਸਤੇ ਹਮੇਸ਼ਾ ਹੀ ਤਿਆਰ ਰਹੀਦਾ ਜੀ।
0: ਬਿਲਕੁਲ ਹੈ,
1: ਸੋ ਇਸ ਕਰਕੇ ਹੈਗਾ ਆ ਤੇ ਉਹਨੂੰ ਜਿਹੜਾ ਆ ਸਗੋਂ ਵਰਜਣਾ ਚਾਹੀਦਾ ਵੀ ਭਾਈ ਸਾਡਾ ਪਰਮਾਈਸਿਸ ਜਿਹੜਾ ਹੈਗਾ ਆ ਵੀ ਗੁਰੂ ਘਰ ਦਾ ਪਰਮਾਈਸਿਸ ਇਸ ਕੰਮ ਲਈ ਨਹੀਂ ਯੂਜ਼ ਕਰਨਾ।
0: ਤੁਸੀਂ ਦੇਖੋ
1: ਤੁਸੀਂ ਆਏ ਆ, ਜੇ ਤਾਂ ਸ਼ਰਧਾਵਾਨ ਹੋ ਕੇ ਆਏ ਆ ਅੰਦਰ ਟੇਕੋ, ਮੱਥਾ ਤੇ ਆਰਾਮ ਨਾਲ ਬੈਠੋ, ਤੁਹਾਨੂੰ ਲੰਗਰ ਵੀ ਮਿਲੇਗਾ, ਤੁਹਾਨੂੰ ਰਹਿਣ ਦੀ ਵਿਵਸਥਾ ਵੀ ਮਿਲੇਗੀ। ਜੇ ਤੁਸੀਂ ਮੋਟਿਵ ਲੈ ਕੇ ਆਏ ਹੈਗੇ ਆ ਵੀ ਹਾਂ ਜੀ ਵੀ ਤੁਸੀਂ ਸਰਕਾਰਾਂ ਨਾਲ ਲੜਨਾ ਆ ਤੇ ਜਾ ਕੇ ਬਾਹਰ ਲੜੋ, ਸਾਡੇ ਕੋਲ ਇੱਥੇ ਅੰਦਰ ਨਹੀਂ ਵੜਨਾ।
0: ਬਿਲਕੁਲ ਹੈ ਜੀ,
1: ਬਿਲਕੁਲ ਹੈ ਜੀ, ਕਿਉਂਕਿ ਇਹਨੂੰ ਥੋੜਾ ਜਿਹਾ ਅਲੱਗ ਰੱਖਣਾ ਚਾਹੀਦਾ ਹੈਗਾ, ਅਸੀਂ ਕਿਉਂ ਧਿਰ ਬਣੀਏ ਜੀ।
0: ਜੀ ਨਾਲੇ ਦੇਖੋ ਇਹਦੇ ਵਿੱਚ ਸੈਣੀ ਸਾਹਿਬ ਜਿੱਦਾਂ ਪਹਿਲਾਂ ਵੀ ਚਲੋ ਮੈਨੂੰ ਚੇਤੇ ਆ ਰਵੀਸ਼ ਕੁਮਾਰ ਜਿਹੜੇ ਨੇ ਵੱਡੇ ਪੱਤਰਕਾਰ ਨੇ ਤਾਂ ਉਹਨਾਂ ਨੇ ਅੰਦਰ ਜਾ ਕੇ ਵੀ ਸਾਰਾ ਸ਼ੂਟ ਕੀਤਾ ਸੀਗਾ ਜਿੱਥੇ ਗੁਰੂ ਘਰ ਲੰਗਰ ਸਾਰਾ ਕੁਝ ਤਿਆਰ ਹੁੰਦਾ ਹੈ ਤੇ ਜਿੰਨੇ ਵੀ ਪ੍ਰੋਟੈਸਟ ਦਿੱਲੀ ਦੇ ਵਿੱਚ ਹੁੰਦੇ ਉਹ ਚਾਹੇ ਮੰਤਰੀਆਂ ਦੇ ਨੇ ਚਾਹੇ ਉਹ ਕਿਸੇ ਵੀ ਧਿਰ ਦੇ ਹੈਗੇ ਨੇ, ਕੋਈ ਜਾਤ ਪਾਤ ਨਹੀਂ ਦੇਖਿਆ ਜਾਂਦਾ, ਉੱਥੇ ਲੰਗਰ ਆਪ ਜਾ ਕੇ ਉੱਥੇ ਜਿਹੜਾ ਪ੍ਰੋਵਾਈਡ ਕਰਾਉਂਦੇ ਨੇ ਸਾਰਾ ਕੁਝ ਚੱਲਦਾ ਰਿਹਾ। ਪਰ ਇਸ ਚੀਜ਼ ਨੇ ਜਿਹੜਾ ਆਹ ਘਟਨਾ ਵਾਪਰੀ ਹੈ, ਜੰਤਰ ਮੰਤਰ ਉੱਤੇ ਜਿੰਨੇ ਵੀ ਜਿਹੜੇ ਧਰਨੇ ਹੁੰਦੇ ਸੀਗੇ ਉਹ ਸਾਰੇ ਹੀ ਖਤਮ ਕਰ ਦਿੱਤੇ ਜੀ, ਉਹਨਾਂ ਨੇ ਕਹਿੰਦੇ ਇੱਦਾਂ ਨਹੀਂ ਤਾਂ ਫਿਰ ਇੱਦਾਂ ਹੋ।
1: ਸਿੱਖਾਂ ਦਾ ਇੱਕ ਵਰਗ ਹੈਗਾ ਹੈ ਜੀ, ਉਹ ਇਹ ਕਹਿੰਦਾ ਹੈਗਾ ਹੈ ਵੀ ਬਹੁਤ ਲਾ ਲੈ ਲੰਗਰ ਹੁਣ
0: ਜੀ,
1: ਜੇ ਰੋਟੀ ਦਾ ਲੰਗਰ ਰੋਟੀ ਆਪੇ ਕਮਾ ਕੇ ਖਾ ਲਊਗਾ ਹਰ ਕੋਈ
0: ਜੀ,
1: ਠੀਕ ਹੈ ਜੀ। ਇੱਥੇ ਸਰਕਾਰ ਦਿੰਦੀ 80 ਕਰੋੜ ਨੂੰ ਰੋਟੀ ਦਿੰਦੀ ਪਈ ਹੈਗੀ ਹੈ ਜੀ, ਰੋਟੀ ਆਪੇ ਹੀ ਹਰ ਕੋਈ ਕਮਾ ਕੇ ਖਾ ਲਊਗਾ, ਕਿਤਾਬਾਂ ਦਾ ਲੰਗਰ ਵਿਦਿਆ ਦਾ ਲੰਗਰ ਲਾਓ
0: ਹੈ
1: ਜੀ। ਉਹ ਕਹਿੰਦਾ ਉਹ ਮਤਲਬ ਜਿਹੜਾ ਹੈਗਾ ਆ ਕਿੱਤਾ ਮੁਖੀ ਰੁਜ਼ਗਾਰ ਦਾ ਲੰਗਰ ਲਾਓ ਹੈ ਜੀ, ਇਹ ਲੰਗਰ ਸ਼ੁਰੂ ਕਰੋ ਹੁਣ, ਮੌਕੇ ਦੇ ਹਿਸਾਬ ਨਾਲ ਬਦਲਣਾ ਚਾਹੀਦਾ ਆ,
0: ਲੋਕਾਂ ਨੂੰ ਸਿੱਖਿਆ ਕਰੋ,
1: ਇਹ ਥੋੜਾ ਹੈਗਾ ਆ ਜੀ ਵੀ। ਸੋ ਇਸ ਕਰਕੇ ਪਿਛਲੇ ਹਫਤੇ ਹੀ ਹੋ ਗਿਆ ਸੀ, ਪਿਛਲੇ ਹਫਤੇ ਹੀ ਹੋ ਗਿਆ ਸੀਗਾ ਇਹ ਜਿਹੜਾ ਹੈਗਾ ਨਾ, ਇਹਨਾਂ ਦਾ ਪਿਛਲੇ ਪ੍ਰੋਟੈਸਟ ਦੇ ਵਿੱਚ ਵੀ ਏਦਾਂ ਹੀ ਹੋਇਆ ਸੀ ਤੇ ਦੇਖੋ ਪੁਲਿਸ ਨੂੰ ਵੀ ਔਖਾ ਹੋਣਾ ਪੈਂਦਾ ਸੀਗਾ। ਹਾਈ ਕੋਰਟ ਨੇ ਇੱਕ ਟਿੱਪਣੀ ਕੀਤੀ ਕਿ ਭਾਈ ਤੁਸੀਂ ਜਿਹੜਾ ਹੈਗਾ ਹੀ ਆ ਵੀ ਕਿਉਂ ਨੀ ਕੋਈ ਪਾਲਿਸੀ ਬਣਾ ਦਿੰਦੇ ਹੈਗੇ ਵੀ, ਇਹਨਾਂ ਨੇ ਕਿਹਾ ਸੀ ਵੀ ਕੰਜਸਟਡ ਜਗ੍ਹਾ ਆ ਜੀ ਤੇ ਉੱਥੇ ਇੰਨਾ ਰਸ਼ ਜਿਹੜਾ ਠੀਕ ਨੀ, ਉਹ ਕਹਿੰਦੇ ਫਿਰ ਤੁਸੀਂ ਕਿਉਂ ਨੀ ਪਾਲਿਸੀ ਬਣਾ ਕੇ ਤੇ ਜਿਹੜਾ ਆ ਕੋਈ ਵਧੀਆ ਜਗ੍ਹਾ ਜਿਹੜੀ ਹੋਰ ਕੋਈ ਜਗ੍ਹਾ ਖੁੱਲੀ ਜਗ੍ਹਾ ਉਹ ਅਲੋਟ ਕਰ ਦਿੰਦੇ, ਇਹਨਾਂ ਨੂੰ ਇੱਕ ਆਈਡੀਆ ਮਿਲ ਗਿਆ। ਸੁਪਰੀਮ ਕੋਰਟ ਨੇ ਵੀ ਇਹ ਗੱਲ ਕਹਿ ਦਿੱਤੀ ਹੈ ਜੀ ਤੇ ਜੇ ਤੁਸੀਂ ਜਿਹੜਾ ਹੈਗਾ ਆ ਵੀ ਉਹ ਜਗ੍ਹਾ ਘੱਟ ਹੈਗੀ ਆ ਤੇ ਤੁਸੀਂ ਜਿਹੜਾ ਆ ਉੱਥੇ ਜਿਹੜਾ ਕੋਈ ਖੁੱਲੀ ਜਗ੍ਹਾ ਅਲਾਟ ਕਰੋ ਤਾਂ
0: ਜੀ
1: ਇਹਨਾਂ ਨੇ ਫਟਾਫਟ ਕਮੇਟੀ ਬਣਾਈ ਤੇ ਨਾਲ ਹੀ ਜਿਹੜਾ ਆ ਅੱਜ ਉਹਨਾਂ ਨੇ ਜਦੋਂ ਦੇਖਿਆ ਵੀ ਜਾਂ ਤਾਂ ਹੁਣ ਇਹੋ ਜਿਹੇ ਹਾਲਾਤਾਂ ਦੇ ਵਿੱਚ ਏਦਾਂ ਹੁੰਦੇ ਵੀ ਗੁਰੂ ਘਰ ਦੇ ਬਾਹਰ ਚੌਂਕੀ ਬਣਾਉਂਦੇ ਜੀ, ਦੇਖਦੇ ਰਹਿੰਦੇ ਵੀ ਅੰਦਰ ਜਿਹੜਾ ਆ ਕੋਈ ਭਗਤ ਜਾ ਰਿਹਾ ਆ ਕੋਈ ਪ੍ਰੋਟੈਸਟਰ ਜਾ ਰਿਹਾ ਆ,
0: ਫਿਰ
1: ਹੈਂਜੀ
0: ਧਰਮ ਦਾ
1: ਉਹਦੇ ਨਾਲੋਂ ਬੈਟਰ ਉਹਨਾਂ ਨੇ ਸੀ,
0: ਕੰਟਰੋਵਰਸੀ ਹੋ ਜਾਣੀ ਸੀ।
1: ਹੋਰ ਜੀ ਇਹਨਾਂ ਨੇ ਫਿਰ ਬੈਟਰ ਕੀਤਾ, ਇਹਨਾਂ ਨੇ ਕੀਤਾ ਚੁੱਪ ਕਰਕੇ 33 ਸਾਲ ਤੋਂ ਜਿਹੜੀ ਕਨਾਟ ਪ੍ਰਦੇਸ਼ ਜਗ੍ਹਾ ਜਿਹੜੀ ਆ ਪ੍ਰਦਰਸ਼ਨਾਂ ਵਾਸਤੇ ਸੀ, ਨਾਲੇ ਉਹ ਪਾਰਲੀਮੈਂਟ ਦੇ ਨੇੜੇ ਸੀ, ਅਗਲਿਆਂ ਨੇ ਕਿਹਾ ਨਾਲੇ ਤਾਂ ਤੁਹਾਡੇ ਦੂਰ 4 ਕਿਲੋਮੀਟਰ ਦੂਰ ਭੇਜ ਦਿੱਤੇ ਹੈਗੇ ਆ, ਤਾਂ ਉੱਥੇ ਜਿੱਦਾਂ ਮਰਜ਼ੀ ਰਾਮਲੀਲਾ ਗਰਾਊਂਡ ਦੇ ਵਿੱਚ ਕਰੋ ਚਲੋ। ਹਾਂਜੀ 2 ਜਗ੍ਹਾ ਹੋਰ ਹੈਗੀਆਂ ਜੀ, ਉਹਨਾਂ ਦਾ ਮੈਨੂੰ ਨਾਮ ਨਹੀਂ ਪਤਾ, ਤੇ ਉਹ ਵੀ ਦੱਸਦੇ ਬਾਰਡਰ ਤੇ ਉੱਤੇ ਹੀ ਆ ਜੀ ਉਹ, ਤੇ ਉੱਥੇ ਪ੍ਰੋਟੈਸਟ ਕਰ ਲਓ ਜੀ ਤੁਸੀਂ,
0: ਬਿਲਕੁਲ।
1: ਸੋ ਇਸ ਕਰਕੇ ਤੇ ਹੋਣਾ ਹੀ ਹੁੰਦਾ ਜੀ ਜਦੋਂ ਮਤਲਬ ਇਸ ਚੀਜ਼ ਦਾ ਹੁੰਦਾ,
0: ਬਿਲਕੁਲ।
1: ਪਰ ਸਾਹਿਬ ਜਿੱਥੇ ਤੱਕ ਇਹ ਵੋਟ ਚੋਰੀ ਦੀ ਗੱਲ ਹੈਗੀ ਹੈ ਨਾ ਜੀ, ਵੋਟ ਚੋਰੀ ਦੀ ਗੱਲ ਸਰ, 52 ਹਾਈਕੋਰਟ ਤੇ ਸੁਪਰੀਮ ਕੋਰਟ ਦੇ ਸਾਬਕਾ ਜੱਜਾਂ ਨੇ ਇਸ ਇਸ਼ੂ ਨੂੰ ਮਤਲਬ ਗਲਤ ਰੰਗ ਦੇਣ ਦੀ ਗੱਲ ਜਿਹੜੀ ਆ ਕਹੀ ਆ ਜੀ।
0: ਜੀ
1: ਉਹ ਕਹਿੰਦੇ ਠੀਕ ਹੈ ਜੀ ਵਿਵਸਥਾ ਦੇ ਵਿੱਚ ਵੀ ਜਿਹੜਾ ਐਸ ਆਈ ਆਰ ਆ ਇਹ ਤਾਂ ਜਦ ਤਾਂ ਇਲੈਕਸ਼ਨ ਕਮਿਸ਼ਨ ਦੀ ਕੰਸਟੀਟਿਊਸ਼ਨ ਹੋਈ ਹੈ, ਐਸ ਆਈ ਆਰ ਤਾਂ ਉਹਦਾ ਰਾਈਟ ਆ ਹਾਂਜੀ, ਵੀ ਮਰਿਆਂ ਦੀਆਂ ਵੋਟਾਂ ਕੱਟਣੀਆਂ, ਡਬਲ ਵੋਟ ਜਿਹਨਾਂ ਦੀ ਬਣੀ ਆ ਉਹਨਾਂ ਦੀਆਂ ਵੋਟਾਂ ਡਿਲੀਟ ਕਰਨੀਆਂ, ਇਹ ਪ੍ਰੋਸੈਸ ਤਾਂ ਸਦਾ ਹੁੰਦੀ ਆਈ ਹੈਗੀ ਆ ਤੇ ਹੋਣੀ ਵੀ ਚਾਹੀਦੀ ਆ। ਜਿਹਨਾਂ ਬੰਦਿਆਂ ਨੇ ਜਾਲੀ ਵੋਟਾਂ 10-10 ਹਜ਼ਾਰ ਵੋਟ ਜਿਹੜੀ ਹੈਗੀ ਇੱਕ ਕਾਸੀ ਜਾਲੀ ਬਣਾ ਲਈ ਸੀ, ਉਹ ਉਹਦੀ ਸਰਕਾਰ ਨੂੰ ਵੀ ਖਬਰ ਸੀ, ਉਹ ਤਾਂ ਕੱਟ ਹੋਣੀ ਚਾਹੀਦੀ ਹੈਗੀ ਸੀ ਜੀ। ਜਿੱਥੇ ਤੱਕ ਹੈਗਾ ਆ ਕਿ ਹਾਂ ਜਿਹੜੀਆਂ ਜੈਨੂਅਨ ਵੋਟਾਂ ਕੱਟ ਹੋਈਆਂ ਔਰ ਉਹਦੇ ਵਾਸਤੇ ਪ੍ਰੋਸੈਸ ਦੇ ਵਿੱਚ ਜੇ ਕੋਈ ਨੁਕਸ ਹੈਗਾ ਆ ਉਹਦੇ ਤੇ ਇਲੈਕਸ਼ਨ ਕਮਿਸ਼ਨਰ ਰਿਸਪੋਂਸੀਬਲ ਹੈਗਾ ਆ, ਉਹਨੂੰ ਜਿਹੜਾ ਆ ਉਹਨੂੰ ਪੁੱਛੋ ਵੀ ਭਾਈ ਇਹ ਜਿਹੜਾ ਹੈਗਾ ਇਹ ਜਿਹੜੇ ਜੈਨੂਅਨ ਵੋਟਾਂ ਕੱਟ ਹੋਈਆਂ ਇਹ ਕਿੱਦਾਂ। ਬਾਕੀ ਜਿਹੜਾ ਆਹ ਕਹਿੰਦੇ ਹੈਗੇ ਜੀ ਵੀ ਕਾਂਗਰਸ ਦੀ ਵੋਟ ਕੱਟ ਹੋ ਗਈ ਤੇ ਬੀਜੇਪੀ ਦੀ ਵੋਟ ਰਹਿ ਗਈ ਜਾਂ ਬੀਜੇਪੀ ਦੀ ਵੋਟ ਕੱਟ ਹੋ ਗਈ ਤੇ ਕਾਂਗਰਸ ਦੀ ਰਹਿ ਗਈ, ਉਹ ਹੀ ਕੈਨ ਡਿਸਕ੍ਰੀਮੀਨੇਟ, ਕਿੱਥੇ ਲਿਖਿਆ ਹੈਗਾ ਜੀ ਕਿ ਵੋਟ ਕਾਂਗਰਸ ਨੂੰ ਪੈਣੀ ਹੈ ਜੀ ਭੁਲਾਣੇ ਨੂੰ ਪੈਣੀ ਆ
0: ਜੀ।
1: ਸੋ ਇਸ ਕਰਕੇ ਜਿਹੜਾ ਹੈਗਾ ਕੁਛ ਇੱਕ ਜਿਹੜਾ ਆ ਸਾਨੂੰ ਲੋਕਾਂ ਨੂੰ ਵੀ ਨਾ ਅਸੀਂ ਲੋਕ ਵੀ ਜਿਹੜੇ ਆ ਵੀ ਮੈਚੋਰ ਮਾਇੰਡ ਨਹੀਂ ਸੋਚਦੇ ਹੈਗੇ ਮਗਰ ਲੱਗ ਜਾਂਦੇ ਹੈਗੇ ਜੀ। ਪ੍ਰੋਟੈਸਟ ਦੇ ਵਿੱਚ ਮੈਂ ਤਾਂ ਦੇਖਿਆ ਜੀ ਉੱਥੇ ਦਿੱਲੀ ਦੇ ਪ੍ਰੋਟੈਸਟ ਚ ਹੋ ਕੀ ਰਿਹਾ ਜੀ, ਕੁੜੀਆਂ ਨੱਚਣ ਲੱਗੀਆਂ ਜਾਂ ਗਾਣੇ ਲਾਏ ਹੁੰਦੇ ਆ, ਉਹ ਡੈਕ ਜਿਹਾ ਵਜਾਈ ਜਾਂਦੇ ਹੈਗੇ ਆ ਜੀ, ਤੇ ਨੰਗੇਜ ਪਰੋਸਿਆ ਜਾ ਰਿਹਾ ਆ ਜੀ, ਹਰ ਕੋਈ ਬੰਦਾ ਜਿਹੜਾ ਹੈਗਾ ਜਾਂ ਕੋਈ ਡਰੈਸ ਆਪਣੀ ਕੋਈ ਫੈਂਸੀ ਡਰੈਸ ਇਸ਼ੂ। ਅੱਛਾ ਜੇ ਇਸ਼ੂ ਦਾ ਕਈਆਂ ਨੂੰ ਪਤਾ ਹੀ ਨੀ ਹੈਗਾ ਜੀ ਵੀ ਕਿਸ ਇਸ਼ੂ ਤੇ ਹੈਗਾ
0: ਜੀ, ਬਿਲਕੁਲ ਹੈ ਜੀ। ਭੀੜ ਜਿੱਦਾਂ ਚੱਲਦੀ
1: ਭਾਂਤ ਭਾਂਤ ਦੀ ਲੱਕੜ ਇਕੱਠੀ ਹੋਈ ਆ ਜੀ, ਪੋਲੀਟੀਕਲ ਲੋਕਾਂ ਦਾ ਮੁੱਦਾ ਆ
0: ਜੀ,
1: ਤੇ ਪੋਲੀਟੀਕਲ ਲੋਕਾਂ ਵਾਸਤੇ ਹੀ ਆ ਜੀ, ਤੇ ਆਮ ਲੋਕਾਂ ਵਾਸਤੇ ਤਾਂ ਇੰਨਾ ਆ ਕਿ ਭਾਈ ਜੇ ਮੇਰੀ ਵੋਟ ਕੱਟ ਹੋਈ ਆ ਤੇ ਆਈ ਮਸਟ ਪਾਰਟਿਸਿਪੇਟ, ਜੇ ਮੇਰੀ ਵੋਟ ਨਹੀਂ ਕੱਟ ਹੋਈ ਤੇ ਮੈਨੂੰ ਆਰਾਮ ਨਾਲ ਚੁੱਪ ਕਰਕੇ ਦੇਖਣਾ ਚਾਹੀਦਾ ਵੀ ਠੀਕ ਹੈ ਜੀ ਕੋਈ ਗੱਲ ਨਹੀਂ।
0: ਬਿਲਕੁਲ ਹੈ ਜੀ, ਬਿਲਕੁਲ ਹੈ।
1: ਜਿਹਦੀ ਵੋਟ ਕੱਟ ਹੋਈ ਆ ਉਹ ਤਾਂ ਜਾਵੇ ਪ੍ਰੋਟੈਸਟ ਦੇ ਵਿੱਚ, ਜਿਹਦੀ ਵੋਟ ਹੀ ਨੀ ਕੱਟ ਹੋਈ ਉਹ ਜਾ ਕੇ ਇੱਥੇ ਰੌਲਾ ਕਿਉਂ ਪਾਈ ਚੱਲੇ।
0: ਬਿਲਕੁਲ ਹੈ ਜੀ। ਤੇ ਸੈਣੀ ਸਾਹਿਬ ਪੰਜਾਬ ਦੀ ਸਿਆਸਤ
1: ਬੰਦੇ ਕਿੱਥੇ ਆ, ਉਹ ਬੰਦੇ ਕਿੱਥੇ ਆ ਜੀ, ਵੋਟਾਂ ਜਿਹਨਾਂ ਦੀਆਂ ਕੱਟ ਹੋਈਆਂ ਉਹ ਬੰਦੇ ਕਿੱਥੇ ਆ, ਸਵਾਲ ਤਾਂ ਇਹ ਆ
0: ਕਿੱਥੇ ਨੇ ਜੀ। ਬਿਲਕੁਲ।
1: ਸੋ ਇਸ ਉਸ ਕਰਕੇ ਉਹ
0: ਭਗਤ ਸਿੰਘ ਉਹਨਾਂ ਦੇ ਜਿਹੜਾ ਹੈਗਾ ਸੈਣੀ ਸਾਹਿਬ, ਭਗਤ ਸਿੰਘ ਉਹਨਾਂ ਦੀ ਵੀ ਵੋਟ ਬਣ ਗਈ ਵੈਸੇ ਤਾਂ ਜੀ,
1: ਪਰ ਇਹ ਸਭ ਇਸ ਇਹ ਤਰੁਟੀਆਂ ਆ ਨਾ, ਇਹਦੇ ਤੇ ਤਾਂ ਐਕਸਪਲੇਨੇਸ਼ਨ ਕਾਲ ਕਰੋ ਨਾ, ਇਹ ਜੈਨੂਅਨ ਗਰਾਊਂਡ ਆ।
0: ਬਿਲਕੁਲ।
1: ਹੁੰਦਾ ਕੀ ਆ ਭਾਰੇ ਸਾਹਿਬ, ਜਦੋਂ ਟ੍ਰਿਫਲਸ ਇੰਨੀਆਂ ਵੱਧ ਜਾਂਦੀਆਂ ਨਾ, ਜਿੱਥੇ ਜੈਨੂਅਨ ਅਗਲੇ ਦੀ ਐਕਸਪਲੇਨੇਸ਼ਨ ਕੀਤੀ ਭਾਈ ਇਲੈਕਸ਼ਨ ਕਮਿਸ਼ਨਰ ਦੀ, ਆ ਦੇਖ ਬਈ ਤੂੰ ਬੀ ਐਲ ਓ ਲਾਏ, ਤੂੰ ਆਹ ਲਾਏ ਹੈਗੇ, ਕਿਹਦੀ ਰਿਸਪੋਂਸੀਬਿਲਟੀ ਹੈ ਕਿ ਜੇ ਚੈੱਕ ਕਰਨਾ ਸੀ ਵੀ ਭਾਈ ਵੋਟ ਜਿਹੜੀ ਫੋਟੋ ਲੱਗਣੀ ਹੈ ਵੋਟਰ ਦੀ ਕਿ ਭਗਤ ਸਿੰਘ ਦੀ ਲੱਗ ਜਾਣੀ ਹੈ।
0: ਬਿਲਕੁਲ ਹੈ ਜੀ।
1: ਉਹ ਬੀ ਐਲ ਓ ਪਨਿਸ਼ ਹੋਣਾ ਚਾਹੀਦਾ, ਬਕਾਇਦਾ ਤੌਰ ਤੇ ਉਹਦੀ ਐਕਸਪਲੇਨੇਸ਼ਨ ਕਾਲ ਕਰਨੀ ਚਾਹੀਦੀ ਹੈ ਜੀ।
0: ਬਿਲਕੁਲ ਹੈ ਜੀ।
1: ਇਹਨਾਂ ਨੇ ਨਾ ਜੀ ਜ਼ਿਆਦਾ ਸਖਤੀ ਦਿਖਾਉਂਦਿਆਂ ਨੇ, ਤੇ ਬਾਕੀ ਸਾਰਾ ਚੀਜ਼ ਜਿਹੜਾ ਹੈਗਾ ਆ ਮੈਂ ਤਾਂ ਬਹੁਤਾ ਜ਼ਿਆਦਾ ਇਸ ਚੀਜ਼ ਦੇ ਨਾਲ ਸਹਿਮਤ ਹੈ ਨੀ ਗਾ ਜੀ, ਕਿ ਉੱਥੇ ਜਿਹੜਾ ਆ ਉਹ ਜਿਹੜਾ ਬੰਦੇ ਨੇ ਗਲਤ ਕੀਤਾ ਉਹਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਆ
0: ਜੀ,
1: ਪਰ ਐਟ ਲੀਸਟ ਜਿਹੜਾ ਆ ਮੁਲਕ ਦੇ ਵਿੱਚ ਹੁੱਲੜਬਾਜ਼ੀ ਜਿਹੜੀ ਆ ਉਹ ਠੀਕ ਨਹੀਂ ਲੱਗਦੀ ਹੈਗੀ ਜੀ ਆਪਾਂ ਨੂੰ ਤਾਂ, ਕਿਉਂਕਿ ਹਰ ਇੱਕ ਬੰਦਾ ਭੀੜ ਨੂੰ ਜੇ ਕੈਸ਼ ਕਰਨ ਲੱਗ ਪਿਆ ਤੇ ਇੱਥੇ ਦੰਗੇ ਹੋ ਜਾਣਗੇ ਜੀ।
0: ਬਿਲਕੁਲ ਹੈ ਜੀ, ਦਰੁਸਤ ਹੈ ਜੀ,
1: ਕਿਉਂਕਿ ਸੱਤਾਰੂੜ ਪਾਰਟੀ ਹੈਗੀ ਆ ਉਹ ਪੁਲਿਸ ਦੇ ਆਸਰਾ ਲੈ ਲੈਂਦੀ ਹੈਗੀ ਜੀ, ਉਹਨਾਂ ਕੋਲ ਤਾਂ ਤਨਖਾਹ ਦੇ ਉੱਤੇ ਬੰਦੇ ਹੈਗੇ ਆ ਜੀ, ਦੂਜੇ ਬੰਦੇ ਹੈਗੇ ਆ ਜੀ, ਲੀਡਰਾਂ ਨੂੰ ਕੁਛ ਨੀ ਹੋਣਾ, ਕੋਈ ਮਾੜੀ ਜੀ ਚੰਗਿਆੜੀ ਜਿਹੜੀ ਹੈਗੀ ਆ ਇੰਨੀ ਭੀੜ ਦੇ ਵਿੱਚ ਕੋਈ ਹੋਏ ਗਲਤ ਹੋ ਗਈ ਤੇ ਉਹਦੇ ਨਾਲ ਜਿਹੜਾ ਹੈਗਾ ਆ ਮਾਹੌਲ ਖਰਾਬ ਹੋ ਸਕਦਾ ਜੀ,
0: ਹੋ ਸਕਦਾ
1: ਨੁਕਸਾਨ ਹੋ ਜਾਂਦਾ ਉਲਟਾ ਜੀ।
0: ਬਿਲਕੁਲ ਹੈ ਜੀ। ਨਾਲੇ ਇਹਦੇ ਵਿੱਚ ਦੇਖੋ ਹੁਣ ਇਜ਼ਰਾਈਲ ਦੇ ਵਿੱਚ ਵੀ ਜੋ ਸੋਰੀ ਇਜ਼ਰਾਈਲ ਕਹਿ ਦਿੱਤਾ, ਇਰਾਨ ਦੇ ਵਿੱਚ ਵੀ ਜਦੋਂ ਪ੍ਰੋਟੈਸਟ ਚੱਲਦੇ ਸੀ ਉਸ ਸਮੇਂ ਦੇ ਵਿੱਚ ਉਹ ਚਗਿਆੜੀ ਲੱਗੀ, ਦੇਖ ਲਓ ਕਿੱਥੇ ਤੱਕ ਗਈ ਆ ਹੁਣ। ਉਹ ਕਿਹੜਾ ਮਤਲਬ ਕਿ ਉਹ ਅਮਰੀਕਨ ਏਜੰਸੀਆਂ ਨੇ ਉਹ ਸਾਰਾ ਕੁਝ ਅੰਦਰ ਜਾ ਕੇ ਸਾਰਾ ਕੁਝ ਕਰਾਇਆ ਹੀ ਹੈ ਜੀ।
1: ਪਰ ਸਾਹਿਬ ਦੇਖੋ ਇਸ ਵੇਲੇ ਜਿਹੜੇ ਹੈਗੇ ਆ ਭਾਈ 32 ਮੁਲਕਾਂ ਦੇ ਵਿੱਚ ਪ੍ਰੋਟੈਸਟ ਹੋ ਰਹੇ ਆ, ਕਿਉਂ
0: ਜੀ?
1: ਕਿਉਂਕਿ ਅਨਰੈਸਟ ਜਿਹੜੀ ਹੈਗੀ ਆ ਉਹ ਹਰ ਜਗ੍ਹਾ ਹੀ ਆ ਜੀ।
0: ਜੀ
1: ਜਿੰਨਾ ਬੇਰੁਜ਼ਗਾਰ ਤੁਰਿਆ ਫਿਰਦਾ ਆ ਉਨਾ ਰੁਜ਼ਗਾਰ ਹੈ ਹੀ ਨਹੀਂ
0: ਜੀ, ਬਿਲਕੁਲ
1: ਨਾ ਪਬਲਿਕ ਸੈਕਟਰ ਦੇ ਵਿੱਚ ਆ ਨਾ ਪ੍ਰਾਈਵੇਟ ਸੈਕਟਰ ਦੇ ਵਿੱਚ ਆ
0: ਜੀ।
1: ਸੋ ਇਸ ਕਰਕੇ ਇੱਥੇ ਇਹ ਰੋਟੀ ਤੇ ਜਦੋਂ ਵਿਹਲਾ ਮਨ ਸ਼ੈਤਾਨ ਦਾ ਘਰ, ਦੂਜਾ ਕੁਛ ਇੱਕ ਜਿਹੜੇ ਹੈਗੇ ਆ ਭਾਈ ਇਹਨਾਂ ਚੀਜ਼ਾਂ ਦੇ ਨਾਲ ਫੇਮ ਮਿਲਦੀ ਆ, ਸਭ ਕੁਛ ਮਿਲਦਾ ਜੀ,
0: ਤੇ
1: ਬੰਦੇ ਲੀਡਰ ਵੀ ਬਣ ਜਾਂਦੇ ਹੈਗੇ ਆ, ਵਿਧਾਇਕ ਵੀ ਬਣ ਜਾਂਦੇ ਆ ਜੀ ਇਹਨਾਂ ਚੱਕਰਾਂ ਦੇ ਵਿੱਚ ਹੀ।
0: ਮੁਕੱਦਰ ਜੀ ਦੀ ਸੰਖੇਪ ਦੇ ਵਿੱਚ ਗੱਲ ਸੁਣ ਕੇ ਫਿਰ ਆਪਾਂ ਅੱਗੇ ਵੱਧਦੇ ਹਾਂ ਪੰਜਾਬ ਦੀਆਂ ਖਬਰਾਂ ਵੱਲ ਨੂੰ ਚੱਲਦੇ ਹਾਂ, ਦੋ ਤਿੰਨ ਖਬਰਾਂ ਉਹ ਵੀ ਇੰਟਰਸਟਿੰਗ ਨੇ। ਸਤਿ ਸ੍ਰੀ ਅਕਾਲ ਮੁਕੱਦਰ ਜੀ, ਜੀ ਅਨੂ ਜੀ ਸਵਾਗਤ ਹੈ।
2: ਗੱਲ ਸੁਣ ਕੇ
0: ਇੱਕ ਮਿੰਟ ਜੀ, ਇਧਰੋਂ ਚਲੋ ਜੀ। ਹਾਂਜੀ ਮੁਕੱਦਰ ਜੀ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ।
3: ਹਾਂਜੀ ਸਤਿ ਸ੍ਰੀ ਅਕਾਲ ਭਾਰਤ ਭਾਈ ਜੀ।
0: ਸਤਿ ਸ੍ਰੀ ਅਕਾਲ ਜੀ।
1: ਹਾਂਜੀ ਮੁਕੱਦਰ ਵੀਰ ਜੀ, ਸਤਿ ਸ੍ਰੀ ਅਕਾਲ
3: ਜੀ। ਜੀ ਜੀ ਮੈਂ ਤਾਂ ਤੁਹਾਡੀ ਗੱਲ ਤੇ ਨਾ ਜਿਹੜੀ ਤੁਸੀਂ ਗੱਲ ਕਹਿੰਦੇ ਪਏ ਹੋ ਵੀ ਮੈਂ ਸੁਣਦਾ ਪਿਆ ਸੀ ਤੁਹਾਡੀ ਗੱਲ ਵੀ ਐ ਨਹੀਂ ਹੋ ਸਕਦਾ ਜਿਹੜੀ ਤੁਸੀਂ ਵੀ ਤੁਹਾਡਾ ਚਲੋ ਓਪੀਨੀਅਨ ਹੈਗਾ ਵੀ ਐ ਵੋਟ ਚੋਰੀ ਨਹੀਂ ਹੋ ਸਕਦੀ
1: ਤੁਹਾਡੀ ਕੱਟ ਹੋਈ
3: ਹੈ। ਹਾਂਜੀ
1: ਤੁਹਾਡੀ ਵੋਟ ਕੱਟ ਹੋਈ
0: ਜੀ?
3: ਨਹੀਂ ਨਹੀਂ ਸਾਨੂੰ ਤਾਂ ਬਾਈ ਜੀ ਅਸੀਂ ਤਾਂ ਇਹ ਆਏ ਸੀ ਆਪਣਾ ਪੁੱਛਣ ਤੇ ਹਜੇ ਤੱਕ ਸਾਨੂੰ ਪਤਾ ਹੀ ਨਹੀਂ ਲੱਗਿਆ ਵੀ ਸਾਡੀ ਵੋਟ ਬਣੀ ਹੈ ਜਾਂ ਨਹੀਂ ਬਣੀ। ਮੇਰੀ ਮੈਂ ਕੱਟ ਹੋਣ ਨਾ ਹੋਣ ਦਾ ਨਹੀਂ ਮਤਲਬ ਹੈਗਾ
0: ਜੀ,
3: ਮੈਂ ਜਿਹੜਾ ਜੈਨੂਇਨ ਕੁਐਸਚਨ ਹੈਗਾ ਮੈਂ ਉਹ ਕਰਦਾ ਵੀ ਜਦੋਂ ਇੱਕ ਅਖਬਾਰ ਦੀ ਮੰਨ ਲਓ ਪੱਤਰਕਾਰ ਇਹ ਕਹਿੰਦੀ ਵੀ ਤਿੰਨ ਦੇ ਵਿੱਚੋਂ ਦੋ ਇਲੈਕਸ਼ਨ ਕਮਿਸ਼ਨ ਜਿਹੜੇ ਉਹ ਹੈਗੇ ਨੇ ਵੀ ਉਹ ਖਿਲਾਫ਼ ਸੀ ਤੇ ਇੱਕ ਗਿਆਨੇਸ਼ ਕੁਮਾਰ ਜਿਹੜਾ ਹੈ ਉਹ ਕੱਲਾ ਹੀ ਆਪਣੇ ਹਿਸਾਬ ਨਾਲ ਫੈਸਲੇ ਲਈ ਜਾਂਦਾ
0: ਜੀ।
3: ਬਾਈ ਜੀ ਉਹਦਾ ਮੂੰਹ ਖੋਲਣ ਦਾ ਹੱਕ ਨੀ ਬਣਦਾ ਉਹਦਾ ਵੀ ਉਹ ਆ ਕੇ ਪ੍ਰੈਸ ਕਾਨਫਰੰਸ ਕਰਦੇ ਵੀ ਮੈਂ ਵੀ ਇਹ ਗਲਤ ਨੇ ਮੈਂ ਸਹੀ ਆ
0: ਜੀ।
3: ਅੱਜ ਤੱਕ ਇਹ ਖਬਰਾਂ ਚੱਲਦੀਆਂ ਪਈਆਂ ਨੇ ਬਾਈ ਜੀ ਤੇ ਉਹ ਬੰਦਾ ਸਾਹਮਣੇ ਉਹਨੂੰ ਤਿਆਰ ਹੀ ਨੀ ਹੈਗਾ ਗਿਆਨੇਸ਼ ਕੁਮਾਰ। ਫਿਰ ਇੱਕ ਬੰਦਾ ਇਹੋ ਜਿਹਾ ਕੀ ਉਹਨੂੰ ਕੀ ਉਹਨੂੰ ਅਧਿਕਾਰ ਹੈ ਵੀ ਉਹਦੇ ਤੇ ਕੋਈ ਕੇਸ ਵੀ ਹੋ ਸਕਦਾ ਬਾਈ
0: ਜੀ?
3: ਉਹ ਕਿਹੜਾ ਵੱਖਰਾ ਰੱਬ ਹੈ ਵੀ ਉਹ ਦੁਨੀਆਂ ਤੇ ਜੰਮਿਆ ਹੈ ਵੀ ਉਹਦੇ ਤੇ ਕੋਈ ਕੇਸ ਹੀ ਨੀ ਹੋ ਸਕਦਾ? ਜੇ ਉਹਨੂੰ ਇੱਕ ਡਿਊਟੀ ਦਿੱਤੀ ਇਲੈਕਸ਼ਨ ਕਮਿਸ਼ਨ ਦੀ ਉਹਨੇ ਕਰਨੀ ਹੈ
0: ਜੀ।
3: ਇਹ ਸਰਕਾਰ ਉਹਨੂੰ ਕੀ ਉਹੀ ਗੱਲ ਵੱਖਰਾ ਉਹ ਦੇਣ ਦੀ ਹੈ ਵੀ ਇਹਦੇ ਤੇ ਕੇਸ ਹੀ ਨੀ ਹੋ ਸਕਦਾ ਬਾਈ ਹੈ
0: ਜੀ?
3: ਤੁਸੀਂ ਦੋ ਇਲੈਕਸ਼ਨ ਕਮਿਸ਼ਨ ਆਪਣਾ ਉਹ ਕਹਿਣ ਦੇ ਨੇ ਵੀ ਅਸੀਂ ਇਹਦੀਆਂ ਗੱਲਾਂ ਨਾਲ ਸਹਿਮਤ ਨਹੀਂ ਹੈਗੇ, ਇਹ ਇਕੱਲਾ ਫੈਸਲੇ ਲੈਣ ਦੇ
0: ਜੀ।
3: ਉਹ ਇੱਥੇ ਦਿੱਲੀ ਦੇ ਵਿੱਚ ਇੰਨੀ ਪੁਲਿਸ ਫੋਰਸ ਲਾਉਣ ਦੀ ਬਜਾਏ ਵੀ ਉਹ ਬੰਦਾ ਬਹਿ ਕੇ ਮੀਡੀਆ ਦੇ ਵਿੱਚ ਜਵਾਬ ਦੇ ਦੇ ਵੀ ਮੈਂ ਮੇਰਾ ਆਹ ਜਵਾਬ ਹੈ ਜੀ ਉਹਦੇ ਬਦਲ, ਜਾਓ ਫਿਰ ਤਿੰਨੀ ਬਹਿ ਜਾਣਾ।
0: ਦੋ ਇੱਕ ਜਗ੍ਹਾ ਹੋਣਗੇ, ਇੱਕ ਇੱਕ ਜਗ੍ਹਾ ਹੋਏਗਾ, ਉਸ ਹਿਸਾਬ ਨਾਲ ਬਣਨੀ ਆ ਤੇ ਕਿਵੇਂ
3: ਮੈਜੋਰਟੀ ਡਿਸੈਂਟ ਮੈਜੋਰਟੀ ਡਿਸੈਂਟ ਦੀ ਹੈ ਜੀ ਭਾਰਤ ਭਾਈ ਜੀ।
0: ਇੱਕ ਮਿੰਟ ਹਾਂਜੀ ਮੁਕੱਦਰ ਜੀ, ਸੈਣੀ ਸਾਹਿਬ ਕਿੱਦਾਂ ਦੇਖਦੇ ਹੋ ਜੇ ਹੁਣ ਦੋ ਜਿਹੜੇ ਨੇ ਚੋਣ ਕਮਿਸ਼ਨ ਨੇ ਉਹ ਉਹਨਾਂ ਦਾ ਪੱਖ ਜਿਹੜੇ ਨੇ ਆਪਸ ਦੇ ਵਿੱਚ ਮਿਲਦੇ ਆ ਤੇ ਉਹਨੂੰ ਰਿਜੈਕਟ ਨਹੀਂ ਕਰ ਸਕਦੇ ਆਪਣੇ ਪੱਧਰ ਦੇ ਉੱਤੇ, ਏਡਾ ਵੱਡਾ ਮਾਮਲਾ ਕਿਉਂ ਬਣ ਰਿਹਾ? ਹਾਂਜੀ
1: ਕਰੋ ਕਰੋ ਗੱਲ ਮੁਕੱਦਰ ਜੀ,
3: ਮਾਫ਼ੀ ਮੰਗ ਕੇ ਮੈਂ ਇੱਕ ਗੱਲ ਕਹਿ ਦਿੰਦਾ ਵਾ, ਭਾਵੇਂ ਚੋਣ ਕਮਿਸ਼ਨ ਮੰਨ ਲਓ ਜਿਹੜਾ ਮੁੱਖ ਚੋਣ ਕਮਿਸ਼ਨ ਹੈ ਉਹ ਭਾਵੇਂ ਮੁੱਖ ਹੈ ਪਰ ਜੇ ਦੋ ਜਿਹੜੇ ਨਾਲ ਲੱਗੇ ਹੋਏ ਆ ਜੇ ਉਹਨਾਂ ਦੀ ਡਿਸੈਂਟ ਹੈ ਨਾ
0: ਜੀ
3: ਉਹ ਮੰਨੀ ਜਾਊਗੀ ਬਾਈ ਜੀ। ਇਹ ਨਹੀਂ ਹੈਗਾ ਵੀ ਉਹ ਜੇ ਉਹ ਕੁਰਸੀ ਤੇ ਬੈਠਾ ਤਾਂ ਉਹਦੀ ਮੰਨੀ ਜਾਊਗੀ।
0: ਬਿਲਕੁਲ ਪੁੱਛ ਲੈਣੇ ਆ ਸੈਣੀ ਸਾਹਿਬ ਨੂੰ ਕੀ ਕਹਿੰਦੇ ਉਹਦੇ ਉੱਤੇ
3: ਜੀ, ਬਾਕੀ ਸੈਣੀ ਬਾਈ ਜੀ ਨਾਲ ਗੱਲ ਕਰੋ।
0: ਥੈਂਕ ਯੂ ਜੀ
3: ਜੀ।
0: ਹਾਂਜੀ ਸੈਣੀ ਸਾਹਿਬ,
1: ਪਰ ਸਾਹਿਬ ਗੱਲ ਏਦਾਂ ਆ ਕੋਈ ਵੀ ਕਾਨੂੰਨ ਬਣਾਇਆ ਜਾਂਦਾ ਚਾਹੇ ਉਹਨੂੰ ਮੁੱਖ ਚੋਣ ਕਮਿਸ਼ਨ ਨੂੰ ਜਿਹੜੀ ਹੈਗੀ ਆ ਪਾਵਰਾਂ ਦੇ ਦਿੱਤੀਆਂ ਜਾਂਦੀਆਂ ਵੀ ਇਹਦੇ ਤੇ ਕੇਸ ਨਹੀਂ ਹੋ ਸਕਦਾ, ਚਾਹੇ ਉਹ ਕੱਲਾ ਡਿਸੀਜਨ ਲੈ ਰਿਹਾ ਹੈਗਾ ਆ ਸੀ ਤੇ ਦੋ ਜਿਹੜੇ ਆ ਉਹਨਾਂ ਨੇ ਜਿਹੜਾ ਆ ਉਹਨਾਂ ਨੇ ਇਹ ਕਿਹਾ ਵੀ ਸਾਡਾ ਸਹਿਮਤੀ ਹੈ ਨਹੀਂ ਸੀ ਜੀ। ਠੀਕ ਹੈ ਜੀ, ਉਸ ਚੀਜ਼ ਦਾ ਹੱਲ ਕੀ ਹੈਗਾ ਸੀਗਾ, ਉਹਦਾ ਹੱਲ ਹੈਗਾ ਸੀ ਜੋ ਅੱਜ ਕਰਕੇ ਆਏ ਆ, ਅੱਜ ਵੀ ਤਾਂ ਉੱਥੇ ਜਾ ਕੇ ਸੁਪਰੀਮ ਕੋਰਟ ਦੇ ਵਿੱਚ ਰੇਟੀ ਕਰਕੇ ਆਏ ਆ,
0: ਕਰਕੇ ਆਏ ਨੇ ਜੀ, ਬਿਲਕੁਲ ਹੈ ਜੀ।
1: ਤਾਂ ਫੇਰ ਉਸ ਜਦੋਂ ਵੀ ਕਾਨੂੰਨ ਦੀ ਵੈਲਿਡਿਟੀ ਕਿਸੇ ਬੰਦੇ ਨੂੰ ਜਿੱਦਣ ਇਹ ਕਾਨੂੰਨ ਪਾਸ ਕੀਤਾ ਸੀ ਵੀ ਇਹਨੂੰ ਜਿਹੜਾ ਹੈਗਾ ਆ ਵੀ ਗਿਆਨੇਸ਼ ਨੂੰ ਇੰਨੀ ਪਾਵਰ ਹੈਗੀ ਆ ਵੀ ਇਹਦੇ ਤੇ ਕੇਸ ਨਹੀਂ ਹੋ ਸਕਦਾ, ਉਸ ਪ੍ਰੋਵੀਜ਼ਨ ਨੂੰ, ਉਸ ਅਮੈਂਡਮੈਂਟ ਨੂੰ ਚੈਲੰਜ ਕੀਤਾ ਜਾਣਾ ਚਾਹੀਦਾ ਸੀ ਕੋਰਟ ਦੇ ਵਿੱਚ, ਸੁਪਰੀਮ ਕੋਰਟ ਦੇ ਵਿੱਚ, ਕਿ ਭਾਈ ਆਹ ਦੇਖੋ ਜੀ ਏਦਾਂ ਦਾ ਲਾ ਨਹੀਂ ਹੋ ਸਕਦਾ ਹੈਗਾ, ਕਿਸੇ ਬੰਦੇ ਨੂੰ ਏਦਾਂ ਦੀ ਐਬਸੋਲਿਊਟ ਇਮਿਊਨਿਟੀ ਨਹੀਂ ਮਿਲ ਸਕਦੀ ਜੀ, ਤੇ ਕਾਨੂੰਨ ਜਾਇਜ਼ ਨਹੀਂ ਦਿੰਦਾ ਜੀ। ਦੂਜਾ ਵੀ ਜਦੋਂ ਇਹ ਤਿੰਨ ਬੰਦੇ ਹੈਗੇ ਆ ਤੇ ਮੈਜੋਰਿਟੀ ਵਿਊ ਪ੍ਰਵੇਲ ਕਰਨਾ ਹੈਗਾ ਆ ਕਿ ਉਹ ਤੋਂ ਸਹਿਮਤ ਨਹੀਂ ਤੇ ਇਕੱਲਾ ਡਿਸੀਜਨ ਨਹੀਂ ਲੈ ਸਕਦਾ
0: ਜੀ,
1: ਹਾਂਜੀ। ਸੋ ਇਸ ਕਰਕੇ ਜਿਹੜਾ ਹੈਗਾ ਇਹ ਚੀਜ਼ਾਂ ਜਿਹੜੀਆਂ ਆ ਵਿਚਾਰਨੀਆਂ ਜਾਂ ਉਹਨੂੰ ਨਲਟੀਫਾਈ ਕਰਨਾ ਹੈਗਾ ਆ, ਤੇ ਉਹ ਤਾਂ ਕਰਨਾ ਹੈਗਾ ਆ ਸੁਪਰੀਮ ਕੋਰਟ ਨੇ, ਸੁਪਰੀਮ ਕੋਰਟ ਦਾ ਕੰਮ ਹੀ ਇਹ ਆ ਜੀ
0: ਜੀ।
1: ਉਹਨਾਂ ਨੇ ਕੋਈ ਵੀ ਕਾਨੂੰਨ ਅੱਜ ਵੀ ਜਿਹੜਾ ਹੈਗਾ ਆ ਜਿੱਦਣ ਇਹਨਾਂ ਦਾ ਸਰ ਇਹਨਾਂ ਦੇ ਵਨ ਨੇਸ਼ਨ ਵਨ ਇਲੈਕਸ਼ਨ ਦੇ ਉੱਤੇ ਜਿਹੜਾ ਆ ਸਰਕਾਰ ਨੇ ਕੀ ਕੀਤਾ, ਇੱਕ ਕਮੇਟੀ ਬਣਾ ਦਿੱਤੀ, ਇੱਕ ਕਮੇਟੀ ਬਣਾ ਕੇ ਬਾਅਦ ਦੇ ਵਿੱਚ ਉਸ ਕਮੇਟੀ ਨੇ ਕਰ ਦਿੱਤਾ ਸੁਪਰੀਮ ਕੋਰਟ ਨੂੰ ਕਹਿ ਦਿੱਤਾ ਵੀ ਅਸੀਂ ਜੀ ਤੁਹਾਨੂੰ ਮਿਲਣਾ ਚਾਹੁੰਦੇ ਹਾਂ ਜੀ,
0: ਹਾਂਜੀ,
1: ਤੇ ਅਸੀਂ ਤੁਹਾਡੀ ਵੀ ਰਾਏ ਲੈ ਲਈਏ
0: ਜੀ।
1: ਮੁੜ ਕੇ ਜਿਹੜਾ ਹੈਗਾ ਆ ਇਸੇ ਹੀ ਕਪਿਲ ਸਿੱਬਲ ਨੇ ਵੀ ਇਤਰਾਜ਼ ਕੀਤਾ, ਉਹ ਭਾਈ ਜੇ ਸੁਪਰੀਮ ਕੋਰਟ ਅੱਜ ਰਾਏ ਦੇ ਦੇਗੀ ਤੇ ਕੱਲ ਨੂੰ ਜਿਹੜਾ ਹੈਗਾ ਜੇ ਇਸ ਚੀਜ਼ ਨੂੰ ਅਸੀਂ ਉੱਥੇ ਚੈਲੰਜ ਕਰਾਂਗੇ ਸੁਪਰੀਮ ਕੋਰਟ ਦੇ ਵਿੱਚ, ਤੇ ਸੁਪਰੀਮ ਕੋਰਟ ਦਾ ਆਪਣਾ ਵਿਊ ਪਹਿਲਾਂ ਹੀ ਦੱਸ ਚੁੱਕੀ ਹੈਗੀ ਆ, ਤੇ ਫਿਰ ਸੁਪਰੀਮ ਕੋਰਟ ਉਹਨੂੰ ਕੇਸ ਨੂੰ ਸੁਣੇਗੀ ਕਿੱਦਾਂ?
0: ਬਿਲਕੁਲ ਹੈ ਜੀ।
1: ਸੋ ਉਹ ਇੱਕਦਮ ਜੱਜ ਪਿੱਛੇ ਹਟ ਗਏ, ਉਹਨਾਂ ਨੇ ਉਹਨਾਂ ਨੂੰ ਮਿਲਣ ਦਾ ਟਾਈਮ ਨਹੀਂ ਦਿੱਤਾ। ਏਦਾਂ ਹੀ ਅੱਜ ਰਾਹੁਲ ਗਾਂਧੀ ਤੇ ਇਹਨਾਂ ਨੂੰ ਕਹਿੰਦੇ ਸੀ ਖੜਗੇ ਨੇ ਜਦੋਂ ਕਿਹਾ ਸੀ ਵੀ ਅਸੀਂ ਮਿਲਣਾ ਚਾਹੁੰਦੇ ਆ, ਉਹਨਾਂ ਨੇ ਕਿਹਾ ਜੀ ਵੀ ਤੁਸੀਂ ਜਿਸ ਇਸ਼ੂ ਤੇ ਸਾਨੂੰ ਨਾਲ ਮਿਲਣਾ ਚਾਹੁੰਦੇ ਆ ਤੁਸੀਂ ਤਾਂ ਉਹਦੇ ਬਾਬਤ ਜਿਹੜਾ ਆ ਸਾਡੇ ਕੋਲ ਪਹਿਲਾਂ ਹੀ ਇੱਕ ਰਿਟ ਆ ਗਈ ਹੈਗੀ ਆ, ਉਸ ਇਸ਼ੂ ਤੇ ਤਾਂ ਅਸੀਂ ਜਿਹੜਾ ਜੋ ਵੀ ਫਾਈਂਡਿੰਗ ਦੇਣੀ ਆ ਉਹ ਕੋਰਟ ਦੇ ਵਿੱਚ ਦੇਣੀ ਆ ਤੇ ਉੱਥੇ ਜੋ ਵੀ ਗੱਲ ਸੁਣਨੀ ਆ ਕੋਰਟ ਚ ਸੁਣਨੀ ਆ ਜੀ। ਕੱਲ ਨੂੰ ਜਿਹੜਾ ਹੈਗਾ ਸਾਡੇ ਤੇ ਇਸ ਚੀਜ਼ ਦੀ ਉਂਗਲ ਉੱਠੇਗੀ, ਹਰ ਬੰਦੇ ਦੀ ਮਰਿਆਦਾ ਆ ਵੈਸੇ ਉਹ ਉਹਨਾਂ ਦੀ ਇੰਸਟੀਟਿਊਸ਼ਨ ਦਾ ਹੈਗਾ ਆ ਵੀ ਜੋ ਗੱਲ ਕਰਨੀ ਆ ਓਪਨ ਕੋਰਟ ਦੇ ਵਿੱਚ ਕਰਨੀ, ਉਸ ਇਸ਼ੂ ਤੇ ਜੱਜਾਂ ਨਾਲ ਪ੍ਰਾਈਵੇਟ ਦੀ ਮਿਲ ਕੇ ਗੱਲ ਨਹੀਂ ਕੀਤੀ ਜਾ ਸਕਦੀ ਜਿਹਨੂੰ ਆਪਾਂ ਕੋਰਟ ਦੇ ਵਿੱਚ ਚੈਲੰਜ ਕਰਨਾ ਹੋਵੇ।
0: ਉਹ ਤਾਂ ਫਿਰ ਕਹਿਣਗੇ ਜੀ ਉਹਨਾਂ ਦੇ ਪ੍ਰਭਾਵ ਥੱਲੇ ਆ ਗਏ, ਫਿਰ ਉਹ ਇਸ਼ੂ ਉੱਠ ਜਾਣਾ।
1: ਦੇਖੋ ਮੈਂ ਇਹ ਨੀ ਕਹਿੰਦਾ ਹੈਗਾ ਆ ਜੀ ਮੈਂ ਕਿਸੇ ਚੀਜ਼ ਨੂੰ ਗਲਤ ਨਹੀਂ ਠਹਿਰਾ ਰਿਹਾ, ਮੈਂ ਤਾਂ ਇਹ ਕਹਿੰਦਾ ਹੈਗਾ ਆ ਕਿ ਜਿਹੜੇ ਇਗਨੋਰੈਂਟ ਬੰਦੇ ਉੱਥੇ ਨੰਗੇਜ ਪਰੋਸਿਆ ਜਾ ਰਿਹਾ ਮੈਨੂੰ ਉਹਦਾ ਇਤਰਾਜ਼ ਆ
0: ਜੀ, ਬਿਲਕੁਲ
1: ਮੈਨੂੰ ਉਹਦਾ ਇਤਰਾਜ਼ ਆ ਜੀ, ਹਾਂਜੀ। ਉੱਥੇ ਕੀ ਜਿਹੜਾ ਅੱਛਾ ਫਿਰ ਸਾਡੇ ਜਿਹੜਾ ਹੈਗਾ ਇੱਕ ਕੰਟਰੀ ਦੇ ਵਿੱਚ ਇੱਕ ਮਾਸ ਹਸਟੀਰੀਆ ਨਾਂ ਦੀ ਬਿਮਾਰੀ ਜਿਹੜੀ ਹੈਗੀ ਜੀ ਇਹ ਤਾਂ ਇੰਨੀ ਜ਼ਿਆਦਾ ਹੈਗੀ ਆ ਜੀ ਉਹ ਜੇ ਕਿਸੇ ਨੂੰ 1% ਹੈਗੀ ਨਾ ਤੇ ਦੂਜਾ ਆਂਢ ਗੁਆਂਢ ਨਾਲ ਲੱਗਦੇ ਆ, ਨਾਲ ਹੀ ਇਨਫੈਕਸ਼ਨ ਬਹੁਤ ਛੇਤੀ ਫੈਲਦੀ ਹੈ ਜੀ।
0: ਬਿਲਕੁਲ
1: ਜੀ, ਤੇ ਕਾਲਜ ਦੀਆਂ ਕੁੜੀਆਂ ਚਾਰ ਸਿਰ ਘੁਮਾਉਣ ਲੱਗ ਪੈਣਾ ਜੀ, ਤੇ ਜਿਹੜੀਆਂ ਨਾਲ ਹੋਰ ਚਾਰ ਹੁੰਦੀਆਂ ਤੁਰੀਆਂ ਜੀ ਉਹਨਾਂ ਦਾ ਵੀ ਸਿਰ ਘੁਮਾਉਣ ਲੱਗ ਪੈਂਦਾ।
0: ਬਿਲਕੁਲ ਹੈ ਜੀ,
1: ਇਸ ਕਰਕੇ ਮੈਨੂੰ ਇਸ ਚੀਜ਼ ਦੀ ਇਨਫੈਕਸ਼ਨ ਤੋਂ ਜਿਹੜਾ ਹੈਗਾ ਆ ਵੀ ਇਹ ਇਨਫੈਕਚੁਅਸ ਡਿਜ਼ੀਜ਼ ਹੈਗੀ ਉਹਦਾ ਜਿਹੜਾ ਹੈਗਾ ਆ ਮੈਨੂੰ ਰਿਸੈਂਟਮੈਂਟ ਆ ਜੀ।
0: ਬਿਲਕੁਲ ਹੈ ਜੀ ਜੀ ਸਾਇੰਸ ਸਾਹਿਬ। ਸਾਇੰਸ ਸਾਹਿਬ ਮੁਕੱਦਰ ਜੀ ਦੀ ਆਖਰ ਚ ਗੱਲ ਸੁਣ ਕੇ ਫਿਰ ਆਪਾਂ ਹੋਰ ਖਬਰਾਂ ਵੱਲ ਨੂੰ ਚੱਲਦੇ ਨੇ ਤਾਂ ਫਿਰ ਉਹ ਰਹਿ ਜਾਣੀਆਂ ਜੀ। ਹਾਂਜੀ ਮੁਕੱਦਰ ਜੀ ਸੰਖੇਪ ਦੇ ਵਿੱਚ ਜੀ।
3: ਨਹੀਂ ਮੈਂ ਤਾਂ ਸੈਣੀ ਬਾਈ ਜੀ ਦੀ ਗੱਲ ਸੁਣਦਾ ਪਿਆ ਸੀ।
0: ਹਾਂਜੀ ਹਾਂਜੀ,
3: ਤੇ ਮੈਂ ਤਾਂ ਵੇਖੋ ਮੈਂ ਆਮ ਬੰਦਾ ਵਾਂ ਤੇ ਅਡਾਨੀ ਅੰਬਾਨੀ ਤੇ ਵੀ ਮੇਰਾ ਜਿਹੜਾ ਇੱਕੋ ਜੇ ਸਾਡੇ ਰਲਦੇ ਮਿਲਦੇ ਅਧਿਕਾਰ ਨੇ ਵੋਟ ਦਾ ਸਾਨੂੰ
0: ਜੀ,
3: ਭਾਵੇਂ ਉਹ ਅੰਬਾਨੀ ਲੱਖਾਂ ਪਤੀ ਹੋਵੇ ਤੇ ਭਾਵੇਂ ਮੈਂ ਜਿੰਨੇ ਕੁ ਜੋਗਾ ਵੀ
0: ਹੋਵਾਂ ਜੀ ਜੀ।
3: ਠੀਕ ਹੈ ਜੀ, ਸੈਣੀ ਬਾਈ ਜੀ ਕਹਿੰਦੇ ਸੁਪਰੀਮ ਕੋਰਟ ਚ, ਬਾਈ ਜੀ ਸੈਣੀ ਬਾਈ ਜੀ ਇਹ ਤੁਸੀਂ ਨਾ ਕਿਸੇ ਵੀ ਡਿਬੇਟ ਚ ਕਿਤੇ ਵੀ ਤੁਸੀਂ ਬੀਜੇਪੀ ਨੂੰ ਜਾਂ ਇਹਨਾਂ ਨੂੰ ਪੁੱਛ ਲਿਓ, ਇਹ ਨਾ ਜਦੋਂ ਵੀ ਕੋਈ ਗੱਲ ਹੋਊਗੀ ਇਹ ਕੀ ਕਹਿੰਦੇ ਨੇ ਤੁਸੀਂ ਸੁਪਰੀਮ ਕੋਰਟ ਜਾਓ ਜੀ, ਤੁਸੀਂ ਹਾਊਸ ਹਾਈ ਕੋਰਟ ਜਾਓ ਜੀ, ਹੈ ਇਹਨਾਂ ਦੀ ਨਾ ਤੁਸੀਂ ਜੇ ਸੈਣੀ ਬਾਈ ਜੀ ਹੋ ਸਕਦਾ ਸੁਣਦੇ ਨੀ ਹੋਣਗੇ ਡਿਬੇਟ, ਮੈਂ ਜਿੰਨੇ ਵੀ ਇਹਨਾਂ ਦੇ ਬੰਦੇ ਨੇ ਉਹ ਉਹਨਾਂ ਦੀ ਦਲੀਲ ਇੱਕੋ ਹੀ ਹੁੰਦੀ ਹੈ ਵੀ ਤੁਸੀਂ ਵਿਰੋਧ ਪ੍ਰਦਰਸ਼ਨ ਨਹੀਂ ਕਰ ਸਕਦੇ
0: ਜੀ,
3: ਜੇ ਤੁਹਾਨੂੰ ਕੋਈ ਗੱਲ ਲੱਗਦੀ ਹੈ ਤੁਸੀਂ ਹਾਈ ਕੋਰਟ ਜਾਓ ਸੁਪਰੀਮ ਕੋਰਟ ਜਾਓ
0: ਜੀ,
3: ਤੁਸੀਂ ਉੱਥੇ ਜਾ ਕੇ ਆਪਣੀ ਤੇ ਸੁਪਰੀਮ ਕੋਰਟ ਕਹਿ ਦੇ ਵੀ ਆਪਣਾ ਬੰਗਾਲ ਦੇ ਵਿੱਚ 27 ਲੱਖ ਬੰਦਾ ਫਿਰ ਕੀ ਹੋ ਗਿਆ ਜੀ, ਇੱਕ ਵੋਟ ਦਾ ਅਧਿਕਾਰ ਸਭ ਤੋਂ ਵੱਡਾ ਹੈ, ਤੇ ਉਹ ਕਹਿ ਦੇ ਸੁਪਰੀਮ ਕੋਰਟ ਵੀ 27 ਲੱਖ ਬੰਦਾ ਅਗਲੀ ਵਾਰੀ ਵੋਟ ਪਾਊਗਾ ਫਿਰ ਕੀ ਹੋ ਗਿਆ
0: ਜੀ,
3: ਹੈ ਜੀ, ਤੇ ਕਿਹੜਾ ਸੁਪਰੀਮ ਕੋਰਟ ਬਾਈ ਜੀ, ਹੈ ਤੇ ਜੇ ਕੱਲ ਨੂੰ ਸੁਪਰੀਮ ਕੋਰਟ ਇਹ ਵੀ ਕਹਿ ਦੂਗਾ ਵੀ ਕੋਈ ਗੱਲ ਵੀ ਇਲੈਕਸ਼ਨ ਵੀ ਕੋਈ ਚੱਕਰ ਨੀ ਇਹ ਅਗਲੀ ਵਾਰੀ ਹੋ ਜੂਗਾ ਬਾਈ ਜੀ, ਮੈਂ ਨਾ ਸੈਣੀ ਬਾਈ ਜੀ ਮੈਂ ਇਹ ਸਿਆਸੀ ਟਿੱਪਣੀਆਂ ਮੈਂ ਬੜੀਆਂ ਘੱਟ ਕਰਨੀਆਂ ਚਾਹੁੰਦਾ ਵਾਂ, ਪਰ ਮੈਂ ਇਹਨਾਂ ਚੀਜ਼ਾਂ ਨੂੰ ਬੜੀ ਚੰਗੀ ਤਰ੍ਹਾਂ ਸਮਝਣਾ ਵਾ ਜੇ ਜੋ ਕੁਛ ਇਹ ਹੋ ਰਿਹਾ ਮੈਂ ਐਵੇਂ ਗੱਲਾਂ ਨਹੀਂ ਕਰਦਾ ਹੈਗਾ
0: ਜੀ।
3: ਸੁਪਰੀਮ ਕੋਰਟ ਦਾ ਹੱਕ ਬਣਦਾ ਇੱਕ ਇੱਕ ਅਭਿਜੀਤ ਦੀਪਕੇ ਨੂੰ ਛੱਡਦਾ। ਮੈਂ ਕਹਿੰਦਾ ਅਭਿਜੀਤ ਦੀਪਕੇ ਮੈਂ ਉਹਦਾ 100% ਖਿਲਾਫ ਆ। ਮੈਨੂੰ ਲੱਗਦਾ ਵੀ ਉਹ ਆਮ ਆਦਮੀ ਪਾਰਟੀ ਦਾ ਬੰਦਾ ਹੋਊਗਾ ਕਿਸੇ ਦਾ ਵੀ ਹੋਊਗਾ।
0: ਉਹ ਤਾਂ ਬਾਈ ਜੀ ਅੱਜ ਵੀ ਦੇਖੋ ਥਾਣੇ ਪਹੁੰਚ ਗਏ ਨੇ, ਮਤਲਬ ਕਿ ਉਹਦਾ ਪ੍ਰੋਟੈਸਟ ਦੀ ਜਗ੍ਹਾ ਮੰਗਦੇ ਮੰਗਦੇ।
3: ਮੈਂ ਕਹਿੰਦਾ ਬਾਈ ਜੀ ਕੋਰਟ ਉਹਨੂੰ ਵਾਰਨਿੰਗ ਦੇ ਕੇ ਛੱਡਦਾ ਵੀ ਤੂੰ 1 ਸਾਲ ਤੱਕ ਵੀ ਅਸ਼ਾਂਤੀ ਨੀ ਫੈਲਾਉਣੀ ਦੇਸ਼ ਚ
0: ਜੀ।
3: ਤੇ ਉਹ ਤਾਂ ਇੱਕ ਵਿਰੋਧ ਪ੍ਰਦਰਸ਼ਨ ਕਰਨ ਆਏ ਸੀ, ਜੇ ਤੂੰ ਅਸ਼ਾਂਤੀ ਫੈਲਾਉਂਦੇ ਤਾਂ ਉਦੋਂ ਬਾਅਦ ਦੀ ਗੱਲ ਸੀ
0: ਜੀ।
3: ਕੀ ਗੱਲ ਵੀ ਤੂੰ 1 ਸਾਲ ਤੱਕ ਤੈਨੂੰ ਤਾਂ ਅਸੀਂ ਛੱਡਨੇ ਆ ਵੀ ਤੂੰ ਅਸ਼ਾਂਤੀ ਨੀ ਫੈਲਾਉਣੀ ਹੈਗੀ। ਅਸ਼ਾਂਤੀ ਦਾ ਮਤਲਬ ਕੀ ਹੈ ਵੀ ਇਹਦਾ ਮਤਲਬ ਵਿਰੋਧ ਪ੍ਰਦਰਸ਼ਨ ਨੀ ਕਰ ਸਕਦਾ। ਅੱਜ ਜੰਤਰ ਮੰਤਰ ਛੱਡ ਕੇ ਅੱਜ ਰਾਮਲੀਲਾ ਗਰਾਊਂਡ ਇਹਨਾਂ ਨੇ ਤੈਅ ਕਰਤਾ ਜਾਂ ਕੁਛ ਕਰਤਾ, ਬਾਈ ਜੀ ਸਾਨੂੰ ਸਮਝ ਨੀ ਆਉਂਦੀ ਪਈ ਵੀ ਸਾਡੀਆਂ ਸੰਸਥਾਵਾਂ ਕੀ ਕਰਦੀਆਂ ਪਈਆਂ।
0: ਥੈਂਕ ਯੂ
3: ਕਿੱਥੇ ਗੱਲ ਜਾਂਦੀ ਪਈ ਹੈ ਤੇ ਸਾਨੂੰ ਹੁਣ ਵੀ ਸਮਝ ਨੀ ਆਉਂਦੀ। ਮੈਂ ਉਹੀ ਗੱਲ ਮੈਂ ਇੱਕੋ ਹੀ ਗੱਲ ਕਹਿੰਦਾ ਹੁੰਦਾ ਅੱਗੇ ਵੀ ਕਈ ਵਾਰੀ ਕਹਿੰਦਾ ਹੁੰਦਾ ਵਾ ਵੀ ਉਹ ਕਹਿੰਦੇ ਵੀ ਉਹ ਗੱਲ ਉਹਦੀ ਉਹ ਆਪਣਾ ਸ਼ਾਇਰ ਦੀ ਸੀ ਉਹ ਵੀ ਜਿਵੇਂ ਮੰਨ ਲਓ ਆਪਣਾ ਰਾਹਤ ਅੰਦੋਰੀ ਨੇ ਕਿਹਾ ਵੀ ਲਗੇਗੀ ਆਗ ਤੋਂ ਆਏਗੇ ਕਈ ਘਰ ਜਦੋਂ
0: ਜੀ,
3: ਯਹਾਂ ਪਰ ਖਾਲੀ ਮੇਰਾ ਮਕਾਨ ਥੋੜੀ ਹੈ।
0: ਇੱਥੇ
3: ਇਹ ਆਪਾਂ ਨਾ ਸਿਰਫ ਇਹ ਨਾ ਸਮਝੀਏ, ਮੈਨੂੰ ਇਹ ਲੱਗਦਾ ਵੀ ਕਈ ਵਾਰੀ ਨਾ ਆਪਾਂ ਨੂੰ ਇਹ ਲੱਗਦਾ ਵੀ ਅਸੀਂ ਠੀਕ ਹਾਂ ਤੇ ਸਾਡੇ ਤੇ ਕੋਈ ਗੱਲ ਨਹੀਂ ਆਉਣੀ। ਮੈਨੂੰ ਕਈ ਵਾਰੀ ਇਹ ਜ਼ਰੂਰ ਮਹਿਸੂਸ ਹੁੰਦਾ ਇਹ ਗੱਲ ਹਰ ਇੱਕ ਤੇ ਆਉਣੀ ਹੈ ਬਾਈ।
0: ਬਿਲਕੁਲ ਹੈ ਜੀ,
3: ਜਿੱਥੇ ਮਰਜ਼ੀ ਭੱਜ ਲਓ ਤੁਸੀਂ।
0: ਥੈਂਕ ਯੂ,
3: ਜਿੱਥੇ ਮਰਜ਼ੀ ਭੱਜ ਲਓ ਤੁਸੀਂ।
0: ਥੈਂਕ ਯੂ ਮੁਕੱਦਰ ਜੀ,
3: ਮੈਂ ਇਹੀ ਗੱਲ ਕਹਿਣੀ ਚਾਹੁੰਦਾ।
0: ਸ਼ੁਕਰੀਆ ਜੀ, ਸ਼ੁਕਰੀਆ ਸਤਿ ਸ਼੍ਰੀ ਅਕਾਲ ਜੀ। ਦੋਸਤੋ ਇਸ ਜੀ ਮੁਕੱਦਰ ਜੀ ਤੇ ਜੀਰਾ ਜੀ ਵੀ ਨਾਲ ਜੁੜ ਰਹੇ ਨੇ। ਜੀਰਾ ਜੀ ਮੈਂ ਬਸ ਸੈਣੀ ਸਾਹਿਬ ਦੇ ਨਾਲ 2-4 ਖਬਰਾਂ ਸਾਂਝੀਆਂ ਕਰਕੇ ਫਿਰ ਮੈਂ ਲਾਈਨਾਂ ਖੋਲਦਾ ਜੀ। ਹਾਂ ਜੀ ਸਤਿ ਸ਼੍ਰੀ ਅਕਾਲ ਸੈਣੀ ਸਾਹਿਬ, ਦੁਬਾਰਾ ਜੀ ਆਨੂੰ ਜੀ ਫਿਰ ਤੋਂ ਤੇ ਆਪਾਂ ਪੰਜਾਬ ਦੀਆਂ ਖਬਰਾਂ ਦੇ ਵੱਲ ਨੂੰ ਥੋੜਾ ਜਿਹਾ ਚੱਲਦੇ ਹਾਂ ਜੀ। ਜੇ ਕੁਝ ਕੋਈ ਗੱਲ ਕਹਿਣੀ ਚਾਹੁੰਦੇ ਤਾਂ ਜ਼ਰੂਰ ਕਰ ਸਕਦੇ।
1: ਪਰ ਸਾਹਿਬ ਗੱਲ ਏਦਾਂ ਹੈਗੀ ਆ, ਹੁਣ ਮੈਂ ਕੀ ਦੱਸਾਂ ਵੀ 7:50 ਦਾ ਇੱਕ ਪਰਫਾਰਮਾ ਹੁੰਦਾ ਆ, ਕੋਥੇ ਬਾਉਂਡਰੀ ਭਰਾਇਆ ਜਾਂਦਾ ਜੀ। ਤੋਂ ਕਾਨੂੰਨੀ ਪ੍ਰਕਿਰਿਆ ਜਿਹੜੀ ਹੈਗੀ ਇਹਨਾਂ ਵਾਸਤੇ ਕੋਈ ਬਦਲਦੀ ਨਹੀਂ। ਜਾਂ ਤਾਂ ਅੱਜ ਤੋਂ ਪਹਿਲਾਂ ਚੈਲੰਜ ਕਰ ਦਿੰਦੇ ਵੀ 7:51 ਚ ਬਾਉਂਡ ਨਹੀਂ ਭਰਾਉਣਾ ਜਾਣਾ, ਉਹ ਬ੍ਰੀਚ ਆਫ ਪੀਸ ਵਾਸਤੇ ਬਾਉਂਡਰੀ ਭਰਾਇਆ ਜਾਂਦਾ ਆ 6 ਮਹੀਨੇ ਦਾ, ਸਾਲ ਦਾ ਤੇ 2 ਸਾਲ ਤੱਕ ਦਾ ਬਾਉਂਡ ਭਰਾਇਆ ਜਾਂਦਾ ਆ। ਐਗਜ਼ੈਕਟਿਵ ਮੈਜਿਸਟ੍ਰੇਟ ਕੋਲ ਪਾਵਰ ਹੁੰਦੀ ਹੈਗੀ ਆ ਜੀ, ਉਹਦੇ ਵਿੱਚ ਜਦੋਂ ਵੀ ਕੋਈ ਜਿਹੜਾ ਹੈਗਾ ਆ 144 ਦੇ ਜਿੱਥੇ ਲੱਗੀ ਸੀ, ਜੇ ਉਹਦੇ ਵਿੱਚ ਬੰਦਾ ਇੰਟਰ ਕਰ ਜਾਂਦਾ ਆ ਤੇ ਉੱਥੇ ਜਿਹੜਾ ਆ ਉਹ ਬੌਂਡ ਭਰਾਇਆ ਜਾਂਦਾ ਹੈਗਾ ਜੀ। ਉਹ ਕਾਨੂੰਨੀ ਪ੍ਰਕਿਰਿਆ ਹੈਗੀ ਆ ਜੀ। ਹੁਣ ਵੱਖਰੀ ਗੱਲ ਆ ਕਿ ਪੋਲੀਟੀਕਲ ਪਾਰਟੀਆਂ ਪਾਰਟੀਜ਼ ਤੋਂ ਇਨਫੈਕਟਡ ਲੋਕ ਜਿਹੜੇ ਹੁੰਦੇ ਨਾ, ਉਹ ਫਿਰ ਕਾਨੂੰਨ ਤੋਂ ਵੀ ਜਿਹੜਾ ਹੈਗਾ ਆ ਉਹ ਆਪਣੇ ਨਜ਼ਰੀਏ ਨਾਲ ਹੀ ਦੇਖਦੇ ਹੈਗੇ ਆ ਜੀ, ਤੇ ਆਪਣੀ ਡੈਫੀਨੇਸ਼ਨ ਦੱਸਦੇ ਹੈਗੇ ਆ ਜੀ ਉਹ ਪਰਿਸਥਿਤੀਆਂ ਦੇ ਮੁਤਾਬਕ। ਕੋਈ ਪਰਫੋਰਮਾ ਜੇ ਨਵਾਂ ਹੋਵੇ ਉਹਨਾਂ ਵਾਸਤੇ ਹੁਣ ਸਪੈਸ਼ਲ ਕਾਨੂੰਨ ਥੋੜਾ ਬਣਾਉਣਾ, ਜੋ ਪਹਿਲਾਂ ਚੱਲਿਆ ਆ ਰਿਹਾ ਜੀ ਉਹਦੇ ਹਿਸਾਬ ਨਾਲ ਹੀ ਚੱਲਣਾ ਜੀ।
0: ਨਾਲੇ ਕਿਸੇ ਚੀਜ਼ ਦਾ ਸੈਣੀ ਸਾਹਿਬ ਭਰੋਸਾ ਕਰਨਾ ਪਏਗਾ ਨਾ। ਹੁਣ ਜੇ ਕੋਰਟ ਦੇ ਉੱਤੇ ਨਾ ਕਰਾਂਗੇ, ਲਾਅ ਦੇ ਉੱਤੇ ਨਾ ਕਰਾਂਗੇ ਜਾਂ ਕਾਨੂੰਨ ਦੇ ਉੱਤੇ ਨਾ ਕਰਾਂਗੇ ਤਾਂ ਕਿੱਥੇ ਫਿਰ ਗੱਲ ਖੜਦੀ ਨੀ, ਨਾ ਆਪਾਂ ਨੂੰ ਫਿਰ ਪੱਤਰਕਾਰੀ ਤੇ ਕਿਸੇ ਦੇ ਉੱਤੇ।
1: ਮੈਂ ਸਮਝਾਣਾ ਨਾ, ਮੈਂ ਦੱਸਦਾ ਕਿਦਾਂ। ਹੁਣ 7:51 ਥੱਲੇ ਕੋਈ ਬੰਦਾ ਜਿਹੜਾ ਹੈਗਾ ਆ ਵੀ ਜਿੱਥੇ ਝਗੜਾ ਹੋਣ ਦੀ ਸੰਭਾਵਨਾ ਹੁੰਦੀ ਆ, ਪੁਲਿਸ ਆਫੀਸਰ ਜਿਹੜਾ ਆ ਬੰਦੇ ਨੂੰ ਜਿੱਥੇ ਵੀ ਮਤਲਬ ਕੋਈ ਸ਼ਾਂਤੀ ਭੰਗ ਹੋਣ ਦੀ ਖਤਰਾ ਹੁੰਦਾ ਆ, ਅੰਦੇਸ਼ਾ ਆ, ਉੱਥੇ ਵਰਡ ਲਿਖਿਆ ਆ CRPC ਚ, ਉੱਥੇ ਜਿਹੜਾ ਆ 7:51 ਦਾ ਚਲਾਨ ਕੀਤਾ ਜਾਂਦਾ
0: ਜੀ,
1: ਜਿਹਨੂੰ ਹੁਣ ਮੇਰੇ ਖਿਆਲ 151 ਹੈਗੀ ਆ ਜੀ, 161 ਜਾਂ ਬਣ ਗਈ 171 ਹਾਂਜੀ ਬਣ ਗਈ ਆ ਆਪਣੇ BNS ਦੇ ਵਿੱਚ, BNS
0: ਬਦਲ ਗਿਆ
1: ਤੇ ਹਾਂਜੀ ਉਹਦੇ ਵਿੱਚ ਜਿਹੜਾ ਹੈਗਾ ਭਾਰਤੀ ਨਿਆਂ ਸੁਰੱਖਿਆ ਸੰਹਿਤਾ BNSS ਦੇ ਵਿੱਚ ਜਿਹੜਾ ਆ ਹਾਂਜੀ, ਤੇ ਇਹਦੇ ਵਿੱਚ ਜਿਹੜਾ ਹੈਗਾ ਆ ਕੀ ਹੁੰਦਾ ਵੀ ਜਦੋਂ ਵੀ ਕਿਸੇ ਵੀ ਬ੍ਰੀਚ ਆਫ ਪੀਸ ਹੋਣ ਦਾ ਅੰਦੇਸ਼ਾ ਹੁੰਦਾ ਆ, ਪੁਲਿਸ ਆਫੀਸਰ ਅਰੈਸਟ ਕਰਕੇ ਐਗਜ਼ੈਕਟਿਵ ਮੈਜਿਸਟ੍ਰੇਟ ਕੋਲ ਲੈ ਜਾਂਦਾ ਆ। ਐਗਜ਼ੈਕਟਿਵ ਮੈਜਿਸਟ੍ਰੇਟ ਜਾਂ ਤਾਂ ਤੁਹਾਨੂੰ ਉਸ ਵੇਲੇ ਜਿਹੜਾ ਹੈਗਾ ਬੇਲ ਦੇ ਉੱਤੇ ਰਿਲੀਜ਼ ਕਰੂਗਾ, ਬੇਲ ਤੇ ਰਿਲੀਜ਼ ਕਰੂਗਾ ਤੇ 6 ਮਹੀਨੇ ਤੋਂ ਘੱਟੋ ਮਿਨੀਮਮ 6 ਮਹੀਨੇ ਤੇ ਮੈਕਸੀਮਮ 2 ਸਾਲ ਤੁਹਾਡੀਆਂ ਤਰੀਕਾਂ ਪਾਊਗਾ ਤਾਂ ਤੁਹਾਨੂੰ ਡਿਸਚਾਰਜ ਕਰੂਗਾ। ਜੇ ਤੁਸੀਂ ਜਾ ਕੇ ਪਹਿਲੇ ਦਿਨ ਹੀ ਕਹਿੰਦੇ ਹੈਗੇ ਆ ਕਿ ਮੈਂ ਬੌਂਡ ਭਰਨ ਨੂੰ ਤਿਆਰ ਹੈਗਾ ਜੀ, ਵੀ ਮੈਂ ਸ਼ਾਂਤੀ ਰੱਖਾਂਗਾ ਜੀ, ਤੇ ਤੁਹਾਨੂੰ ਉਸੇ ਦਿਨ ਰਿਲੀਜ਼ ਕਰ ਦਿੱਤਾ ਜਾਂਦਾ ਹੈਗਾ। ਉਹ ਜਦੋਂ ਫਿਰ ਬੌਂਡ ਉਹ ਅਗਲੇ ਕਹਿੰਦੇ ਹੈਗੇ ਭਾਈ ਇਹਨਾਂ ਨੇ ਕਿਹੜਾ ਤਰੀਕਾਂ ਭੁਗਤਾਨੀਆਂ ਹੈਗੀਆਂ, ਚੁੱਪ ਕਰਕੇ ਬੌਂਡ ਭਰੋ ਤੇ ਜਾਓ ਉੱਥੋਂ। ਇਹ ਕਾਨੂੰਨੀ ਪ੍ਰਕਿਰਿਆ ਆ ਜੀ, ਹੋਰ ਕੁਛ ਨਹੀਂ ਹੈ।
0: ਬਿਲਕੁਲ
1: ਉੱਥੇ ਕਿਹੜੀ ਸਜ਼ਾ ਹੋ ਜਾਂਦੀ ਹੈਗੀ ਆ ਉਹਦੇ ਉੱਤੇ ਜਿਹੜਾ ਹੈਗਾ, ਮੰਨ ਲਓ ਜਿਹੜਾ ਆ ਉਹ ਸਾਲ ਭਰ ਦਾ ਬੌਂਡ ਭਰਿਆ ਆ, ਵੀ ਸਾਲ ਭਰ ਜਿਹੜਾ ਆ ਮੁੜ ਕੇ ਫੇਰ ਕੁਛ ਕਰਦਾ ਤੇ 7:51 ਚ ਫੇਰ ਲੈ ਆਉਣ ਦੇ ਅਗਲੇ ਹੋਰ ਉੱਥੇ ਕੀ ਕਰਦੇ ਆ।
0: ਬਿਲਕੁਲ ਦਰੁਸਤ ਹੈ ਜੀ।
1: ਅੱਜ ਸਰਕਾਰ ਜਿਹੜੀ ਹੈਗੀ ਆ ਬੜੀ ਖੁਸ਼ ਹੈ ਜਿਹਨੂੰ ਪ੍ਰਾਪਤੀ ਦੱਸਦੇ ਆ ਇਹ ਵੀ ਜਿਹੜਾ ਸੁਪਰੀਮ ਕੋਰਟ ਦੇ ਵਿੱਚ ਇਹਨਾਂ ਨੇ ਚੈਲੰਜ ਕੀਤਾ ਸੀ ਸੀਬੀਆਈ ਦੇ ਛਾਪੇ ਨੂੰ ਉਹਦੇ ਵਿੱਚ ਨਾ ਤਾਂ ਸੀਬੀਆਈ ਹਾਂਜੀ ਨਾ ਤਾਂ ਸੀਬੀਆਈ ਦੀ ਜਿਹੜੀ ਐਫ ਆਈ ਆਰ ਆ ਉਹ ਕੁਐਸ਼ ਹੋਈ ਆ
0: ਜੀ
1: ਨਾ ਜਿਹੜਾ ਹੈਗਾ ਆ ਵੀ ਉਹਦੇ ਵਿੱਚ ਉਹਦੀ ਇਨਵੈਸਟੀਗੇਸ਼ਨ ਸਟੇ ਹੋਈ
0: ਬੰਦ ਹੋਈ ਆ ਜੀ
1: ਉਹਨਾਂ ਨੇ ਕਿਹਾ ਕੁਰੈਸਿਵ ਉਹਨਾਂ ਨੇ ਵਰਡ ਯੂਜ਼ ਕੀਤਾ ਕੁਰੈਸਿਵ ਮੈਥਡ ਯੂਜ਼ ਨਾ ਕਰਿਓ ਕੁਰੈਸਿਵ ਮੈਥਡ ਯੂਜ਼ ਕਰਨ ਦਾ ਮਤਲਬ ਹੁੰਦਾ ਕੁਰੈਸਿਵ ਮੈਥਡ ਹੈਗਾ ਆ ਵੀ ਸਖਤੀ ਨਾ ਕਰਿਓ
0: ਸਖਤੀ ਨਹੀਂ
1: ਹਾਂਜੀ ਸਖਤੀ ਦੇ ਵਿੱਚ ਕੀ ਆਉਂਦਾ ਹੈਗਾ ਵੀ ਅਰੈਸਟ ਨਾ ਕਰਿਓ ਠੀਕ ਹੈ ਜੀ ਇੰਨਾ ਖੋਇਆ ਜੀ ਮਨ ਤੇ ਨਾਲ ਸੀਬੀਆਈ ਦਾ ਰਿਪਲਾਈ ਮੰਗ ਲਿਆ ਅਜੇ ਤਾਂ ਕੇਸ ਇੱਕ ਸਬਦ ਐਕਸਪਰਟ ਹੀ ਆ ਅਜੇ ਦੂਜਾ ਪਾਸੇ ਦਾ ਸੁਣਿਆ ਥੋੜਾ ਪੱਖ ਇਹ ਤਾਂ ਇਹਨਾਂ ਦਾ ਹੀ ਸੁਣ ਕੇ ਤੇ ਉਹਨਾਂ ਨੇ ਇੰਨੀ ਕੁ ਰਿਲੀਫ ਦੇ ਦਿੱਤੀ ਇਹਨਾਂ ਨੂੰ ਵੀ ਸੀਬੀਆਈ ਜਿਹੜੀ ਆਪਣੀ ਇਨਵੈਸਟੀਗੇਸ਼ਨ ਕੈਰੀ ਆਨ ਕਰੇ ਤੇ ਬਟ ਜਿਹੜਾ ਆ ਵੀ ਕੁਰੈਸਿਵ ਮੈਥਡ ਯੂਜ਼ ਨਾ ਕਰੇ ਉਹ ਕੁਰੈਸਿਵ ਮੈਥਡ ਜਿਹੜੇ ਆ ਉਹ ਅਰੈਸਟ ਨਹੀਂ ਕਰਨਗੇ ਉਹ ਮੰਨ ਲਓ ਸੀਬੀਆਈ ਜਾ ਕੇ ਤੇ ਹੁਣ ਮੈਂ ਆਣ ਮਿਲੋ ਸੱਜਣਾ ਦਾ ਮਤਲਬ ਇਹ ਆ ਕਿ ਜਦੋਂ ਕਿਸੇ ਬੰਦੇ ਨੂੰ ਇਹ ਰਿਲੀਫ ਮਿਲ ਜਾਂਦੀ ਹੈਗੀ ਆ ਤੇ ਐਟ ਦਾ ਸੇਮ ਟਾਈਮ ਉਹਦਾ ਉਸ ਏਜੰਸੀ ਦੇ ਕੋਲ ਅਪੀਅਰ ਹੋਣਾ ਵੀ ਮੈਂਡੇਟਰੀ ਹੋ ਜਾਂਦਾ
0: ਕੋਆਪਰੇਟ ਕਰਨਾ ਪੈਣਾ ਜੀ
1: ਕੋਆਪਰੇਟ ਕਰਨਾ ਪੈਣਾ ਇਨਵੈਸਟੀਗੇਸ਼ਨ ਜੁਆਇਨ ਕਰਨੀ ਪੈਣੀ ਹੈਗੀ ਆ ਹੁਣ ਮੰਨ ਲਓ ਜਿਹੜਾ ਹੈਗਾ ਆ ਇੱਥੇ ਜਿਹੜਾ ਆ ਸੀਬੀਆਈ ਰਿਪਲਾਈ ਦਿੰਦੀ ਹੈਗੀ ਆ ਜੀ ਮੰਨ ਲਓ ਜਿੱਦਣ ਉਹ ਰਿਪਲਾਈ ਦਿੰਦੀ ਹੈ ਜੀ ਵੀ ਭਾਈ ਇਹ ਬੰਦਾ ਜਿਹੜਾ ਆ ਸਾਡੇ ਕੋਲ ਆ ਹੀ ਨਹੀਂ ਰਿਹਾ ਜੀ ਤੇ ਦੈਨ ਆ ਜਿਹੜੀ ਰਿਲੀਫ ਹੈ ਨਾਲੋ ਨਾਲ ਹੀ ਉੱਡ ਜਾਣੀ ਜੀ ਜੇ ਆ ਵੀ ਜਾਂਦੇ ਹੈਗੇ ਆ ਠੀਕ ਹੈ ਜੀ ਸੀਬੀਆਈ ਕੋਰਟ ਨੂੰ ਕਨਵਿੰਸ ਕਰਦੀ ਹੈਗੀ ਆ ਜੀ ਕਿ ਇਹ ਬੰਦਾ ਸਾਡੇ ਨੂੰ ਕੋਆਪਰੇਟ ਨਹੀਂ ਕਰ ਰਿਹਾ ਸਾਨੂੰ ਕਸਟੋਡੀਅਲ ਇੰਟੈਰੋਗੇਸ਼ਨ ਦੀ ਲੋੜ ਆ ਕੋਰਟ ਕਦੀ ਵੀ ਡਿਨਾਈ ਨਹੀਂ ਕਰੂਗੀ ਕੋਰਟ ਕਹੂਗੀ ਲੈ ਜਾਓ ਬਈ ਹਾਂਜੀ ਸਾਡੇ ਕੋਲ ਪ੍ਰਾਇਮਾ ਫਸ਼ਾਈਏ ਦੇ ਖਿਲਾਫ਼ ਐਵੀਡੈਂਸ ਹੈਗਾ ਆ ਇਹ ਬੰਦਾ ਡਿਨਾਈ ਕਰ ਰਿਹਾ ਮਤਲਬ ਜਿਹੜਾ ਹੈਗਾ ਜੀ ਆਪਾਂ ਸਾਨੂੰ ਕੋਆਪਰੇਟ ਨਹੀਂ ਕਰ ਰਿਹਾ ਉਹਨਾਂ ਨੇ ਉਸੇ ਵੇਲੇ ਫੇਕਾ ਦੇਣਾ ਅਰੈਸਟ ਹੁਣ ਇਹ ਹੈਗਾ ਆ ਵੀ ਅੱਗੇ ਤਾਂ ਜਿਹੜਾ ਹੈਗਾ ਆ ਸੀਬੀਆਈ ਇਹਨਾਂ ਨੂੰ ਲੱਭਦੀ ਫਿਰਦੀ ਸੀ ਹੁਣ ਇਹ ਸੀਬੀਆਈ ਨੂੰ ਲੱਭਣਗੇ ਜੀ ਭਾਈ ਸਾਡੀ ਇਨਵੈਸਟੀਗੇਸ਼ਨ ਜੁਆਇਨ ਕਰਾ ਲਓ ਤਾਂ ਕਿ ਸਾਨੂੰ ਜਿਹੜੀ ਆ ਰਿਲੀਫ ਮਿਲੀ ਹੈਗੀ ਆ ਘਰ ਬਹਿ ਕੇ ਸੌਣ ਦੀ ਆਰਾਮ ਕਰਨ ਦੀ ਇਹ ਨਾ ਜਾਂਦੀ ਲੱਗੇ ਸੋ ਇਸ ਕਰਕੇ ਜਿਹੜਾ ਹੈਗਾ ਉਹ ਸਰਕਾਰ ਇਹਨੂੰ ਜਿਹੜਾ ਹੈਗਾ ਆ ਵੀ ਆਪਣੇ ਜਿਹੜੀ ਆ ਸੈਲੀਬ੍ਰੇਟ ਕਰ ਸਕਦੀ ਹੈਗੀ ਆ ਜੀ ਆਂਸ਼ਿਕ ਤੌਰ ਤੇ ਵੀ ਖੁਸ਼ੀ ਤੇ ਅਰੈਸਟ ਸਟੇ ਹੋ ਗਈ ਜੀ ਸਾਡੀ ਤੇ ਬਟ ਇਹ ਜਿਹੜਾ ਆ ਇਹ ਟੈਂਪਰੇਰੀ ਹੈਗਾ ਆ ਜੀ ਜੇ ਉਹ ਚਾਹੁਣਗੇ ਏਜੰਸੀ ਤੇ ਜਦੋਂ ਮਰਜ਼ੀ ਜਾ ਕੇ ਜਿਹੜਾ ਹੈਗਾ ਆ ਇਹ ਰਿਲੀਫ ਇਹਨਾਂ ਦੀ ਖਤਮ ਕਰਵਾ ਸਕਦੀ
0: ਹੈ ਕਰਵਾ ਸਕਦੇ ਆ ਤੇ ਸੈਣੀ ਸਾਹਿਬ ਦੂਸਰੇ ਪਾਸੇ ਇੱਕ ਇਹ ਮਾਮਲਾ ਚੱਲਦਾ ਸੀਗਾ ਦੋ ਤਿੰਨ ਮਾਮਲੇ ਹੋ ਗਏ ਨੇ ਜੀ
1: ਤੇ ਹਾਂਜੀ ਹਾਂਜੀ ਡੀਏ ਦੇ ਕੇਸ ਦੇ ਵਿੱਚ ਜਿਹੜਾ ਹੈਗਾ ਸਰ ਡੀਏ ਦੇ ਕੇਸ ਦੇ ਵਿੱਚ ਸਰ ਜਿਹੜਾ ਆ ਸਾਡੀ ਹਾਈ ਕੋਰਟ ਹਾਂਜੀ ਹਾਂਜੀ ਉਹ ਹਾਈ ਕੋਰਟ ਦੇ ਵਿੱਚ ਸੀਗਾ ਡੀਏ ਦੇ ਕੇਸ ਦੇ ਵਿੱਚ ਸਰ ਕੀ ਸੀਗਾ ਜੀ ਇਹਨਾਂ ਨੇ ਨਾ ਜੀ ਸਿਰਫ ਇੱਕ ਤਾਂ ਗਲਤ ਐਫੀਡੈਵਿਟ ਉਹ ਦਿੱਤਾ ਸੀਗਾ ਜੀ ਕਿ ਉੱਥੇ ਜਿਹੜਾ ਆ ਅਸੀਂ ਤਰੁਟੀਆਂ ਰਿਮੂਵ ਕਰ ਲਈਆਂ ਜੀ ਚੀਫ ਸੈਕਟਰੀ ਨੇ ਐਫੀਡੈਵਿਟ ਦੇ ਦਿੱਤਾ ਸੀ ਤੇ ਸਾਡਾ ਜਿਹੜੀ ਅਪੀਲ ਆ ਸੁਪਰੀਮ ਕੋਰਟ ਚ ਪੈਂਡਿੰਗ ਆ ਜੀ ਇੱਕ ਉਹ ਕੰਟੈਂਪਟ ਹੋ ਗਈ ਇੱਕ ਇਹਨਾਂ ਨੇ ਨਾ ਜੀ ਇੱਕ ਲੈਟਰ ਕੱਢ ਦਿੱਤਾ ਕਿਤੇ ਹਾਈ ਕੋਰਟ ਦੇ ਹੁਕਮ ਦੇ ਬਾਅਦ ਇਹਨਾਂ ਨੇ ਲੈਟਰ ਕੱਢ ਦਿੱਤਾ ਫਾਈਨੈਂਸ਼ੀਅਲ ਕਮਿਸ਼ਨਰ ਨੂੰ ਵੀ ਸਾਡੀ ਪਰਮਿਸ਼ਨ ਤੋਂ ਬਿਨਾਂ ਕੋਈ ਵੀ ਪੇਮੈਂਟ ਨਾ ਕੀਤੀ ਜਾਵੇ ਹਾਈ ਕੋਰਟ ਦੇ ਆਰਡਰਾਂ
0: ਮੁਤਾਬਕ ਕੀ ਬਾਤ ਹੈ ਜੀ
1: ਉਹ ਦੂਜੀ ਕੰਟੈਂਪਟ ਹੋ ਗਈ ਸੋ ਉਹ ਬੈਂਚ ਜਿਹੜੀ ਆਲਰੇਡੀ ਕੰਟੈਂਪਟ ਸੁਣ ਰਹੀ ਸੀ ਉਹਨਾਂ ਨੇ ਤਦ ਹੀ ਇਹਨਾਂ ਨੇ ਜਦੋਂ ਚੀਫ ਸੈਕਟਰੀ ਨੇ ਤਾਂ ਅਨਕੰਡੀਸ਼ਨਲ ਅਪੋਲੋਜੀ ਦਿੱਲੀਓਂ ਵਕੀਲ ਲਿਆਂਦੇ ਸੀ ਉਹਨਾਂ ਨੇ ਆਉਂਦਿਆਂ ਨਾਲ ਹੀ ਕਹਿ ਦਿੱਤਾ ਜੀ ਵੀ ਅਸੀਂ ਸਰੈਂਡਰ ਕਰਦੇ ਹਾਂ ਅਸੀਂ ਜਿਹੜਾ ਮਾਫ਼ੀ ਮੰਗਦੇ ਹਾਂ ਅਨਕੰਡੀਸ਼ਨਲ ਬਿਨਾਂ ਸ਼ਰਤ ਹੈਂਜੀ ਹਾਈ ਕੋਰਟ ਨੇ ਅਨਕੰਡੀਸ਼ਨਲ ਅਪੋਲੋਜੀ ਤੇ ਸਾਰਿਆਂ ਨੂੰ ਛੱਡ ਦਿੰਦੇ ਹੁੰਦੇ ਆ ਇਹਨਾਂ ਨੇ ਕਿਹਾ ਨਾ ਤੁਹਾਨੂੰ ਹੁਣ ਛੱਡਿਆ ਨਹੀਂ ਜਾ ਸਕਦਾ ਤੁਸੀਂ ਇੱਕ ਨਹੀਂ ਕਈ ਗਲਤੀਆਂ ਕੀਤੀਆਂ ਆਈਆਂ ਉਹਨਾਂ ਨੇ ਰੈਗੂਲਰ ਬੈਂਚ ਨੂੰ ਜਿਹੜਾ ਹੈਗਾ ਆ ਉਹ ਕੇਸ ਭੇਜ ਦਿੱਤਾ ਸੀ ਅੱਜ ਰੈਗੂਲਰ ਬੈਂਚ ਨੇ ਜਿਹੜਾ ਹੈਗਾ ਆ ਉਹ ਇਹਨਾਂ ਨੂੰ ਜਿਹੜਾ ਆ ਉਹ ਇੱਕ ਫਾਰਮਲ ਨੋਟਿਸ ਦੇਣਾ ਹੁੰਦਾ ਆ ਜੀ ਵੀ ਤੁਹਾਡੇ ਖਿਲਾਫ਼ ਆ ਐਲੀਗੇਸ਼ਨ ਹੈਗੇ ਆ ਕਿ ਏਦਾਂ ਏਦਾਂ ਤੁਸੀਂ ਕੰਟੈਂਪਟ ਕੀਤੀ ਆ ਉਹ ਸਰਵ ਕਰ ਦਿੱਤਾ ਹੈਗਾ ਆ ਜੀ ਹੁਣ ਉਹਦਾ ਜਿਹੜਾ ਆ ਰਿਪਲਾਈ 27 ਨੂੰ ਕਰਨਗੇ ਤੇ 30 ਨੂੰ ਕੇਸ ਲੱਗੇਗਾ ਜੀ
0: ਬਿਲਕੁਲ ਹੈ ਜੀ ਗੁਰੂਗ੍ਰਾਮ ਪੁਲਿਸ ਦੀ ਐਫ ਆਈ ਆਰ ਜਿਹੜੀ ਸੀ ਸ਼ੱਕੀ ਜਾਂ ਵਿੱਤੀ ਲੈਣ ਦੇਣ ਦਾ ਮਾਮਲਾ ਸੀਗਾ ਓਹਦੇ ਵਿਚ ਜਿਹੜਾ ਪੁਲਿਸ ਈ ਡੀ ਨੇ ਪੁਲਿਸ ਦੇ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੂੰ ਤਲਬ ਕਰ ਲਿਆ
1: ਹਾਂਜੀ ਹਾਂਜੀ ਹਾਂਜੀ ਹਾਂਜੀ ਉਹ ਸਵਪਨ ਕੁਮਾਰ ਵੀ ਜਿਹੜਾ ਹੈਗਾ ਆ ਜੀ ਉਹ ਵੀ ਆਣ ਮਿਲੋ ਸੱਜਣਾ ਜੀ ਕਵਰ ਕਰਨੀਆਂ ਸੀ ਦੋਨੇ ਖਬਰਾਂ ਹਾਂਜੀ ਮੇਰੇ ਦਿਮਾਗ ਚੋਂ ਨਿਕਲ ਗਈ ਉਹ ਸਰ 19 ਤਰੀਕ ਵਾਸਤੇ ਜਿਹੜਾ ਆ ਇਹਦਾ ਨੂੰ ਸਮਨ ਕਰ ਲਿਆ ਹੈਗਾ ਜੀ ਵੀ ਆ ਕੇ ਦੱਸੋ ਜੀ ਵੀ ਜਿਹੜੀ ਤੁਸੀਂ ਇਹ ਰਿਪੋਰਟ ਲਈ ਹੈਗੀ ਸੀ ਜੀ ਤੇ ਜਿਹਨੂੰ ਪ੍ਰਟੈਂਡ ਕੀਤਾ ਕਿ ਇਟ ਇਜ਼ ਟਰੂ ਉਹ ਰਿਪੋਰਟ ਜਿਹੜੀ ਹੈਗੀ ਆ ਉਹਦੇ ਤੇ ਐਕਸਪਲੇਨੇਸ਼ਨ ਕਾਲ ਕਰ ਲਈ ਹੈਗੀ ਆ ਜੀ ਤੇ ਸਵਪਨ ਸ਼ਰਮਾ ਜਿਹੜਾ ਹੈਗਾ ਓਹਦੇ ਹੀ ਬਣਵਾਈ ਸੀ ਜਾ ਕੇ ਜੀ ਉੱਥੇ ਤੇ ਪੈਸੇ ਦੇ ਕੇ ਉਹ ਲੈਬ ਜਿਹੜੀ ਹੈਗੀ ਆ ਕਦੀ ਏਦਾਂ ਦੀ ਵਾਇਸ ਨੋਟ ਦੀ ਦੇ ਹੀ ਨਹੀਂ ਸੀ ਸਕਦੀ ਰਿਪੋਰਟ ਜੀ ਸੋ ਇਸ ਕਰਕੇ ਉਹ ਗੁਮਰਾਹ ਕਰਨ ਵਾਸਤੇ ਇੱਥੇ ਲਿਆਂਦੀ ਸੀ ਜੀ ਪਰ ਉਹ ਆਪਣਾ ਪਰਪਸ ਨਹੀਂ ਪੂਰਾ ਕਰ ਸਕੀ ਜੀ।

0: ਮੈਂ ਨਹੀਂ ਲੰਗਰ ਖਾਦਾ ਜੀ, ਨਾ ਮੈਂ ਲੰਗਰ ਰੈਲੀਆਂ ਤੇ ਜਾਂਦਾ ਹੀ ਆ ਜੀ, ਮੈਨੂੰ ਨੀ ਪਤਾ ਵੀ ਲੰਗਰ ਆਉਂਦਾ ਕਿ ਨਹੀਂ ਆਉਂਦਾ ਜੀ। ਇਹਦੇ ਬਾਰੇ ਜਾਂ ਤਾਂ ਮੈਂ ਕਿਸੇ ਰੈਲੀ ਚ ਜਾਊਂਗਾ ਤੇ ਫੇਰ ਮੈਂ ਦੇਖ ਕੇ ਆਊਂਗਾ ਵੀ ਉੱਥੋਂ ਲੰਗਰ ਕਿੱਥੋਂ ਆਇਆ ਜੀ।
1: ਜੀ
0: ਤੇ ਮੈਂ ਲੰਗਰ ਤੇ ਕਿੰਤੂ ਨਹੀਂ ਕਰਦਾ ਹੈਗਾ ਜੀ, ਮੈਂ ਤਾਂ ਇਸ ਕਰਕੇ ਕਰਦਾ ਹੈਗਾ ਕਿ ਸਾਡੇ ਗੁਰੂ ਘਰਾਂ ਨੂੰ ਮਤਲਬ ਜਿਹੜਾ ਹੈਗਾ ਪਲੇਸ ਆਫ ਦਾ ਗੁਰੂ ਘਰ ਸ਼ੁਡ ਨਾਟ ਬੀ ਯੂਜ਼ਡ ਫਾਰ ਪ੍ਰੋਟੈਸਟਰਸ। ਹਾਂਜੀ, ਉਹਦਾ ਜਿਹੜਾ ਹੈਗਾ ਪ੍ਰੋਟੈਸਟ ਵਾਸਤੇ ਅੰਦਰ ਅੰਦਰ ਤੁਸੀਂ ਗੁਰਬਾਣੀ ਸੁਣਨੀ ਹੈਗੀ ਆ ਜਾਂ ਕਿਸ ਤਰੀਕੇ ਤੁਸੀਂ ਸ਼ਰਧਾ ਨਾਲ ਜਾ ਰਹੇ ਹੈਗੇ ਆ, ਤੁਸੀਂ ਅੰਦਰ ਗੱਲ ਕਰ, ਤੁਸੀਂ ਅੰਦਰ ਜਾ ਕੇ ਜਿਹੜਾ ਹੈਗਾ ਆ ਇੱਕ ਪ੍ਰੋਟੈਕਸ਼ਨ ਲੈਣੇ ਆ ਤੇ ਦੂਜਾ ਅੰਦਰ ਪ੍ਰੋਟੈਸਟ ਵੀ ਆਪਣਾ ਜਾਰੀ ਰੱਖਦੇ ਹੈਗੇ। ਪਰਪਸ ਦਾ ਤੁਹਾਡਾ ਜਿਹੜਾ ਹੈਗਾ ਉੱਥੋਂ ਅੰਦਰੋਂ ਕਿਉਂ ਪ੍ਰੋਟੈਸਟ ਕੀਤਾ ਤੁਸੀਂ, ਉਹ ਤਾਂ ਆਰਾਮ ਨਾਲ ਬੈਠੇ ਰਹਿੰਦੇ। ਹਾਂਜੀ ਸਰ, ਉੱਥੇ ਮੈਂ ਉੱਥੇ ਜਿਹੜਾ ਹੈਗਾ ਸਰ ਵੀਡੀਓ ਦੇਖ ਲਓ, ਉਹਨਾਂ ਦੇ ਸਿਰ ਵੀ ਨੰਗੇ ਆ ਜੀ,
1: ਬਿਲਕੁਲ
0: ਜਿਹੜੇ ਅੰਦਰ ਬੈਠੇ ਆ। ਉਸ ਵੇਲੇ ਤੁਸੀਂ ਉਸ ਮਰਿਆਦਾ ਨੂੰ ਫੋਲੋ ਕਰੋ, ਚੁੱਪ ਕਰਕੇ ਜਿਹੜਾ ਜਾ ਕੇ ਜਿਹੜਾ ਹੈਗਾ ਜਿੱਦਾਂ ਮਰਜ਼ੀ ਤੁਸੀਂ ਬੈਠੋ
1: ਜੀ, ਬਿਲਕੁਲ
0: ਗੱਲ ਤਾਂ ਇਹ ਆ ਜੀ।
1: ਜੀ ਤੇ ਸੈਂਟ ਸਾਹਿਬ, ਆਖਰ ਦੇ ਵਿੱਚ 2 ਮਿੰਟ ਜੀਰਾ ਸਾਹਿਬ ਦਾ ਕੋਈ ਸਵਾਲ ਹੋਵੇ ਤਾਂ ਉਹਨਾਂ ਨਾਲ ਗੱਲਬਾਤ ਕਰਕੇ ਫਿਰ ਆਪਾਂ ਸਮਾਪਤੀ ਕਰਦੇ
0: ਹਾਂ। ਗੱਲ ਕਰਾਓ ਕਰਾਓ।
1: ਹਾਂਜੀ ਸਤਿ ਸ੍ਰੀ ਅਕਾਲ ਜੀਰਾ ਸਾਹਿਬ, ਸਵਾਗਤ ਹੈ ਜੀ।
2: ਸਤਿ ਸ੍ਰੀ ਅਕਾਲ ਜੀ ਭਾਰਤ ਜੀ, ਰਾਜਨ ਸੈਣੀ ਵੀਰ ਜੀ,
0: ਨਮਸਕਾਰ।
1: ਨਮਸਕਾਰ ਜੀਰਾ ਜੀ।
2: ਭਾਜੀ ਮੈਂ ਤਾਂ ਗੱਲ ਇਹੀ ਕਹਿਣੀ ਚਾਹੁੰਦਾ ਸੀਗਾ ਵੀ ਚਲੋ ਠੀਕ ਆ, ਸਾਡੇ ਰਾਜਨ ਜੀ ਕਾਨੂੰਨ ਦੇ ਹਿਸਾਬ ਨਾਲ ਇਹਨਾਂ ਨੂੰ ਬਹੁਤ ਕੁਛ ਪਤਾ
1: ਜੀ,
2: ਹਰ ਇਹਨਾਂ ਨੂੰ ਵਰਲਡਿੰਗ ਦਾ ਪਤਾ, ਸਾਨੂੰ ਹੁਣ ਚੀਜ਼ਾਂ ਦਾ ਵੀ ਨਹੀਂ ਪਤਾ। ਅਸੀਂ ਤਾਂ ਸਿੱਧ ਸਿੱਧੀ ਜੀ ਗੱਲ ਕਰਨ ਵਾਲੇ ਆ ਵੀ ਉਹਨਾਂ ਨੇ ਠੱਗੀ ਮਾਰੀ ਹੈ ਜਾਂ ਨਹੀਂ ਮਾਰੀ, ਸਹੀ ਮਾਇਨੇ ਚ। ਤੇ ਜਿਹੜੀ ਭਾਜੀ ਨੇ ਗੱਲ ਕਹੀ ਸੀ ਨੀ ਵੀ ਜਿਹੜੀਆਂ ਵੋਟਾਂ ਕਟੀਚੀਆਂ ਵਾ ਉਹਦੇ ਚ ਕੀ ਪਤਾ ਲੱਗਦਾ ਵੀ ਵੋਟ ਕਾਂਗਰਸ ਨੂੰ ਪੈਣੀ ਕਿ ਨਹੀਂ ਪੈਣੀ
1: ਜੀ।
2: ਰਾਜਨ ਸੈਣੀ ਜੀ, ਮੈਂ ਨਾ ਵੀਰ ਜੀ ਤੁਹਾਨੂੰ ਨਾ ਇੱਕ ਲਿੰਕ ਭੇਜ ਦੂੰਗਾ, ਗਰਮਾ ਜੀ ਦੀ ਰਿਪੋਰਟ ਆ
1: ਜੀ,
2: ਉਹਦੇ ਵਿਚ ਇਹ ਲਿਖਿਆ ਗਿਆ ਵਾ ਵੀ ਇਹਨਾਂ ਦੇ ਜਿਹੜੇ ਪੰਨਾ ਪ੍ਰਮੁੱਖ ਹੁੰਦੇ ਆ ਨਾ ਬੀਜੇਪੀ ਦੇ,
1: ਹਾਂਜੀ,
2: ਉਹਨਾਂ ਨੇ ਇੱਕ ਤਰ੍ਹਾਂ ਦਾ ਵੀ ਇੰਨੀ ਕ ਛਾਣਬੀਣ ਕੀਤੀ ਹੁੰਦੀ ਆ ਆਪਣੇ ਤੌਰ ਤੇ ਵੀ ਕੰਪਲੀਟ ਉਹਨਾਂ ਨੇ ਉਹੀ ਬੰਦੇ ਵੋਟਿੰਗ ਕੱਟੀ ਹੁੰਦੀ ਆ ਜਿਹਦੇ ਵਿਚ 90% ਆਪਣੀ ਮੁਸਲਿਮ ਕੌਮ
1: ਜੀ,
2: ਤੇ ਬਾਕੀ ਜਿਹੜੇ ਇਹਨਾਂ ਨੂੰ ਲੱਗਦੇ ਹੁਣ ਵੀ ਇਹ ਵੋਟ ਸਾਡੀ ਨੀ ਹੈਗੀ ਇਹਨਾਂ ਦੀ ਪੱਕੀ ਆ
1: ਜੀ।
2: ਉਹਦੇ ਵਿਚ ਮੈਂ ਬਕਾਇਦਾ ਨਾਂ ਵੀ ਤੁਹਾਨੂੰ ਦੇ ਦੂੰਗਾ, ਇੱਕ ਆਪਣੇ ਉੱਤਰਾਖੰਡ ਦੀ ਲੈ ਲਓ ਮਿਸਾਲ ਦਿੰਦਾ ਮੈਂ
1: ਜੀ।
2: ਉਹਦੇ ਵਿਚ ਟੀਰੀ ਦੇ ਵਿਚ ਇੱਕ ਬੰਦੇ ਨੇ ਇੱਕੋ ਬੰਦੇ ਦੇ ਨਾਂ ਤੇ 7 ਨੰਬਰ ਫਾਰਮ ਭਰ ਕੇ 2500-3000 ਵੋਟ ਕਟਾਈ ਸਾਰੀ ਮੁਸਲਮਾਨ
1: ਜੀ।
2: ਤੇ ਮੈਂ ਤੁਹਾਨੂੰ ਗੜਵਾਲ ਦੀ ਦੇ ਦੂੰਗਾ, ਕਈ ਜਗ੍ਹਾ ਦੀ ਦੇ ਦੂੰਗਾ
1: ਜੀ,
2: ਵੀ ਗੱਲ ਕਰਦਾ ਵਾ ਬਈ ਇੱਕ ਬੰਦੇ ਦੇ ਨਾਂ ਤੇ 7 ਨੰਬਰ ਫਾਰਮ ਭਰ ਕੇ ਵੀ ਉਹ ਬੰਦੇ ਨੇ ਇੰਨੀ 3200 ਵੋਟ ਕਟਾਈ ਸਾਰੀ ਮੁਸਲਮਾਨ
1: ਜੀ।
2: ਤੇ ਆਪਾਂ ਕਿਵੇਂ ਕਹਿ ਦਾਂਗੇ ਵੀ ਦੱਸੋ ਵੀ ਇਹਨਾਂ ਨੇ ਇਹ ਕੰਮ ਨਹੀਂ ਕੀਤਾ, ਚੱਕਰ ਤੇ ਆ।
0: ਸਾਰੇ ਗੁੱਜਰ ਹੀ ਆਏ ਆ ਜੀ, ਉਹ ਹਰ ਇੱਕ MLA ਨੇ ਬਣਵਾਈ ਜੀ ਆਪਣੀ ਪਹਿਲਾਂ ਜਾਲੀ ਵੋਟ
2: ਆਪਣੇ
0: ਜਿਹੜਾ ਹੈਗਾ ਆ ਜੀ।
2: ਜੀ
0: ਮੈਂ ਤਾਂ ਜੋ ਮੇਰੇ ਆਲੇ ਦੁਆਲੇ ਵਾਪਰਦਾ ਮੈਂ ਤਾਂ ਉਹਨੂੰ ਦੇਖੂਗਾ ਜੀ ਅਸਲੀਅਤ ਨੂੰ, ਕਿਸੇ ਦੀ ਰਿਪੋਰਟ ਜਿਹੜੀ ਹੈਗੀ ਆ ਮੈਨੂੰ ਕੀ ਪਤਾ ਉਹ ਫੈਬਰੀਕੇਟਡ ਆ ਕਿੱਦਾਂ ਹੈਗੀ ਆ ਜੀ, ਹੈ ਠੀਕ ਆ ਉਹਨੂੰ ਜਿਹੜਾ ਹੈਗਾ ਕੋਰਟ ਦੇ ਵਿੱਚ ਹੀ ਚੈਲੰਜ ਕਰਾਂਗੇ ਨਾ ਜੀ ਆਪਾਂ।
2: ਸੈਨੀ ਸਾਹਿਬ ਤੁਸੀਂ ਗੋਆ ਦਾ ਕੇਸ ਲੈ ਲਓ, 97 ਵੋਟਸ ਜਿਹੜੇ ਕਿੰਨੇ ਸਾਲਾਂ ਤੋਂ ਰਹਿ ਰਹੇ ਨੇ ਉਹ ਬੰਦਿਆਂ ਨੇ ਕਿੱਥੋਂ ਤੱਕ ਨਹੀਂ ਭੱਜੇ, ਉਹਨਾਂ ਨੇ ਆਪਣੇ ਖਰਚੇ ਵੀ ਕੀਤੇ ਆ, ਜਦੋਂ ਕਿ ਵੋਟ ਬਣਾਉਂਦੇ ਆ ਉਹ ਐਂਡ ਤੇ ਆ ਗਏ। ਤੁਹਾਨੂੰ ਆਪਾਂ ਨੂੰ ਸ਼ਾਇਦ ਮੈਂ ਨਹੀਂ ਜਾਣਕਾਰੀ ਕਈਆਂ ਨੂੰ ਸੱਜਣਾ ਨੂੰ ਹੋਣੀ
1: ਜੀ,
2: ਇਹ ਜਿੰਨੇ ਵੀ ਆਪਣੇ ਗਿਆਨੇਸ਼ ਕੁਮਾਰ ਜੀ ਹੈਗੇ ਨਾ ਜੀ, ਇਹਨਾਂ ਨੂੰ ਮੈਂ ਅੱਗੇ ਵੀ ਗੱਲ ਕੀਤੀ ਸੀ ਟਵਾਣਾ ਜੀ ਦੇ ਚੈਨਲ ਤੇ
1: ਜੀ,
2: ਐਂਡ ਵਾਲੀ ਕਹਾਣੀ ਜਿਹੜੀ ਧੁਰੀ ਇਹਨਾਂ ਦੀ ਹੈਗੀ ਉਹ ਇਹਨਾਂ ਨੂੰ ਵੀ ਨੀ ਪਤਾ ਇਹ ਬਈ ਅੰਦਰ ਸੰਸਥਾ ਕੀ ਕਰਨ ਡਈ ਆ। ਬੀਜੇਪੀ ਦੇ ਹੈਡ ਆਫ ਦਿੱਲੀ ਦੇ ਵਿੱਚ ਬਹਿ ਗਏ
1: ਜੀ,
2: ਚੱਕਰੇ ਆ
1: ਜੀ।
0: ਡੀਰਾ ਸਾਹਿਬ ਗਲਤੀ ਇੱਕ ਨੀ ਹੋਈ, ਗਲਤੀਆਂ ਹੋਈਆਂ ਆਈਆਂ। ਗਲਤੀ ਇਹ ਹੋਈ ਆ ਕਿ ਜਿਹੜਾ SDM ਜਿਹੜਾ ਹੈਗਾ ਸੀਗਾ ਉਹਨੂੰ ਵੋਟ ਜਿਹੜੀ ਹੈਗੀ ਇੰਟਰ ਕਰਨ ਦਾ ਤੇ ਮਤਲਬ ਜਿਹੜਾ ਡਿਲੀਟ ਕਰਨ ਦਾ ਦੋਨੇ ਰਾਈਟ ਹੈਗੇ ਸੀ, ਉਹ ਜਿਹੜੇ ਖਤਮ ਕੀਤੇ ਨਾ ਬੇਸਿਕ, ਉਹ ਗਲਤੀ ਹੋਈ ਆ
1: ਜੀ
0: ਉੱਥੇ। ਉਹਨਾਂ ਦੀ ਰਿਸਪੋਂਸੀਬਿਲਟੀ ਦੇਣੀ ਚਾਹੀਦੀ ਸੀ ਵੀ ਜੇ ਤੁਸੀਂ ਜਿਹੜਾ ਹੈਗਾ ਵੋਟਾਂ ਦੀ ਸੁਧਾਈ ਪਹਿਲਾਂ ਵੀ ਹੁੰਦੀ ਆਈ ਹੈਗੀ ਆ ਤੇ ਹੋਣੀ ਵੀ ਚਾਹੀਦੀ ਆ, ਵੋਟਾਂ ਜੈਨੂਅਨ ਹੋਣੀਆਂ ਚਾਹੀਦੀਆਂ, ਕੋਈ ਸ਼ੱਕ ਨਹੀਂ ਅਸੀਂ ਵੀ ਚਾਹੁੰਦੇ ਆ
1: ਜੀ।
0: ਪਰ ਓਹਦੇ ਵਿਚ ਜਿਹੜਾ ਹੈਗਾ ਇਹਨਾਂ ਨੇ ਜਿਹੜਾ ਅਸੈਸ ਜਿਹੜਾ ਹੈਗਾ ਨਾ ਉਹ ਜਿਹੜਾ ਸੋਫਟਵੇਅਰ ਜਿਹੜਾ ਕੋਈ ਲਿਆਂਦਾ

0: ਹੈਗਾ ਸੀਗਾ ਜਿਹਦੇ ਮੁਤਾਬਕ ਜਿਹੜੇ ਆ ਉਹ ਹੋਰ ਕਿਸੇ ਕੋਲ ਐਕਸੈਸ ਹੀ ਹੈ ਨੀ ਸੀਗਾ ਉਸ ਚੀਜ਼ ਦਾ, ਉੱਥੇ ਗਲਤ ਹੋਇਆ ਆ ਕੰਮ। ਚੈਲੰਜ ਹੋਣਾ ਚਾਹੀਦਾ ਬਕਾਇਦਾ ਤੌਰ ਤੇ, ਪਰ ਚੈਲੰਜ ਆਪਾਂ ਕਰਾਂਗੇ ਤੇ ਕਾਨੂੰਨ ਦੇ ਉੱਥੇ ਕਰਾਂਗੇ ਨਾ ਜੀ, ਸੁਪਰੀਮ ਕੋਰਟ ਹੀ ਕਰਾਂਗੇ, ਉਹੀ ਇਹਨੂੰ ਸੈਟਿਸਫਾਈਡ ਕਰੂਗਾ ਨਾ ਜੀ। ਗਲਤੀ ਜਦੋਂ ਪਤਾ ਆ ਵੀ ਗਲਤੀ ਹੋਈ ਆ, ਗਲਤੀ ਫੜ ਲਈ ਆ, ਉਹ ਤੋਂ ਅੱਗੇ ਜਿਹੜਾ ਹੈਗਾ ਆ ਕਾਨੂੰਨ ਦਾ ਹੀ ਰਾਹ ਲਵਾਂਗੇ ਨਾ ਜੀ।
1: ਜੀ
0: ਮੇਰੀ ਤਾਂ ਇੰਨੀ ਬੇਨਤੀ ਆ।
1: ਬਿਲਕੁਲ
2: ਸੈਨੀ ਵੀਰ ਜੀ, ਤੁਹਾਨੂੰ ਵੀ ਪਤਾ ਵਾ ਮਹਿਮੂਦ ਪਰਾਚਾ ਕਿੰਨਾ ਯੁੱਧ ਲੜਨ ਡਿਆ ਇਹਨਾਂ ਨਾਲ ਜਾਲੀ ਵੋਟਾਂ ਦਾ, ਈਵੀਐਮ ਦਾ, ਕਿਉਂਕਿ ਮੈਂ ਵੀ ਉਹਨੂੰ ਬੜਾ ਵੀ ਕਹਿ ਦਲਵ ਨੇੜਿਓ ਤੱਕ ਮੈਂ ਉਹਦੀਆਂ ਜਿੰਨੀਆਂ ਵੀ ਹੈਗੀਆਂ ਸਾਰੀਆਂ ਸੁਣੀਆਂ
1: ਜੀ।
2: ਜਦੋਂ ਇੱਕ ਕਹਿ ਹੀ ਦਿੰਦੇ ਆ ਵੀ ਸਾਨੂੰ ਇਹਦੀ ਵੀਡੀਓਗ੍ਰਾਫੀ ਚਾਹੀਦੀ ਆ, ਉਹ ਕਹਿ ਦਿੰਦੇ ਵੀ ਇਹਦੀ ਵੀਡੀਓਗ੍ਰਾਫੀ ਸਾਡੇ ਕੋਲ ਹੈ ਹੀ ਨੀਗੀ
1: ਜੀ,
2: ਇਹ ਕਿੱਥੇ ਕਾਨੂੰਨ ਬਣਾਇਆ?
0: ਜੀਰਾ ਸਾਹਿਬ, ਉਹ ਤੇ ਮੈਂ ਤੁਹਾਡੇ ਨਾਲ ਸਹਿਮਤ ਨੀ ਉਸ ਕਰਕੇ ਕਿ ਅਸੀਂ ਇੱਥੇ ਜਿਹੜਾ ਹੈਗਾ ਆ ਵੀ ਵੋਟਾਂ ਜਿਹੜੀਆਂ ਦੇਖੀਆਂ, ਜਿਹੜੀਆਂ ਆਹ ਜਿਹੜੀਆਂ ਤੁਹਾਡੀਆਂ ਚੰਡੀਗੜ੍ਹ ਵਾਲੀਆਂ ਸੀਗੀਆਂ ਉਹ ਈਵੀਐਮ ਨਾਲ ਸੀ, ਉਹ ਬੋਹਰਾਂ ਵਾਲੀਆਂ ਵੋਟਾਂ ਨਾਲ ਹੀ ਅਗਲੇ ਕਰੀ ਜਾਂਦੇ ਕੰਮ। ਬਿਹਾਰ ਦੇ ਵਿੱਚ ਕੀ ਹੁੰਦਾ ਸੀਗਾ ਜੀ, ਉਹ ਪਰਚੀਆਂ ਜਿਹੜੀਆਂ ਲੋਕ ਚੁੱਪ ਕਰਕੇ ਲੋਕੀ ਲੈ ਜਾਂਦੇ ਸੀ, ਕਹਿੰਦੇ ਸੀ ਪਰਚੀ ਲਿਆ ਇੱਥੇ ਘਰ, ਇੱਥੇ ਪਰਚੀ ਲਿਆ ਤੂੰ ਅਸੀਂ ਇੱਥੇ ਮੋਹਰਾਂ ਲਾ ਕੇ ਦੇ ਦੇਣੀਆਂ ਹੈਗੀਆਂ
1: ਜੀ। ਬਿਲਕੁਲ,
2: ਉਹ ਤਾਂ ਆਪਣੇ ਪੰਜਾਬ ਚ ਵੀ ਹੋਇਆ ਐਤਕੀ ਜੀ, ਜਿਹੜੀ ਇਲੈਕਸ਼ਨ ਵੋਟਾਂ ਆਪਣੀਆਂ ਹੋਈਆਂ ਨਾ ਐਤਕੀ ਕਮੇਟੀ ਦੀਆਂ
1: ਜੀ,
2: ਉਹ ਤਾਂ ਇੱਥੇ ਵੀ ਹੋਇਆ ਐਤਕੀ।
1: ਹੁਣ ਦੇਖੋ, ਹੁਣ 50 ਚੋਣਾਂ ਜਿਹੜੀਆਂ ਜੀਰਾ ਸਾਹਿਬ ਤੇ ਸੈਣੀ ਸਾਹਿਬ ਤੋਂ ਚੇਤਾ, ਪਿਛਲੇ ਹਫ਼ਤੇ ਆਪਾਂ ਖ਼ਬਰ ਕੀਤੀ ਸੀ 50 ਜਿਹੜੀਆਂ ਚੋਣਾਂ ਕੀਤੀਆਂ ਨੇ, ਡਿਸਮਿਸ ਕੀਤੀਆਂ ਨੇ, ਦੁਬਾਰਾ ਹੋਣਗੀਆਂ, ਉਹ ਵੀ ਤਾਂ ਕੋਰਟ ਦਾ ਡਿਸੀਜ਼ਨ ਆਇਆ ਜੀ।
0: ਜੀਰਾ ਸਾਹਿਬ, ਬੇਨਤੀ ਇਹ ਹੈਗੀ ਆ ਕਿਸੇ ਬੁਰਾਈ ਨੂੰ ਮਿਟਾਉਣ ਲਈ ਉਹ ਤੋਂ ਆਪਾਂ ਛੋਟੀ ਬੁਰਾਈ ਨਾਲ ਤਾਂ ਕੰਪਰੋਮਾਈਜ਼ ਕਰ ਲਾਂਗੇ ਵੀ ਉਹ ਹੈ ਦੋਨੇ ਹੀ ਬੁਰੇ ਆ, ਵੀ ਉਹ ਘੱਟ ਬੁਰਾ ਆ ਤੇ ਉਹ ਵੱਧ ਬੁਰਾ ਆ ਜੀ, ਆਪਾਂ ਘੱਟ ਬੁਰਾਈ ਨਾਲ ਤਾਂ ਸਮਝੌਤਾ ਕਰ ਲਾਂਗੇ, ਆਪਾਂ ਇੱਕ ਘੱਟ ਬੁਰਾਈ ਦੇ ਨਾਲ ਜਿਹੜਾ ਹੈਗਾ ਆ ਵੀ ਇਹਨੂੰ ਡਿਲੀਟ ਕਰਨ ਵਾਸਤੇ ਜਿਹੜਾ ਹੈਗਾ ਵੱਡੀ ਬੁਰਾਈ ਨਾਲ ਥੋੜਾ ਸਮਝੌਤਾ ਕਰਨ ਚੱਲ ਜਾਂਗੇ ਜੀ।
1: ਬਿਲਕੁਲ ਜੀ,
2: ਪਰ ਸੈਨੀ ਸਾਹਿਬ ਜਦੋਂ ਸਾਰੇ ਦੇਸ਼ ਨੂੰ ਪਤਾ ਵਾ
0: ਸਰ ਮਾਈ ਰਾਈਟ ਸਰ, ਫੇਰ ਤਾਂ ਜੁੱਤੀ ਵਾਲਾ ਹੀ ਰਾਜ ਕਰੂਗਾ, ਗੱਲ ਤਾਂ ਇਹ ਆ ਜੀ।
2: ਹਾਂਜੀ, ਉਹ ਕਰ ਰਹੇ ਆ, ਉਹ ਕਰ ਰਹੇ, ਤਾਂ ਹੀ ਤਾਂ 47 ਦੀ ਗੱਲ ਕਰਦੇ ਹੋ, ਇਸੇ ਕਰਕੇ 47 ਦੀ ਗੱਲ ਕਰਦੇ ਆ ਉਹਨਾਂ ਨੂੰ, ਇਸੇ ਏਡੇ ਏਡੇ ਅੰਦੋਲਨ ਤਾਂ ਹੀ ਤਾਂ ਕੁਚਲਣ ਲੱਗੇ ਹੋਏ ਹੋ, ਉਹਨਾਂ ਨੂੰ ਪਤਾ ਵਾ ਵੀ ਸਾਡੀ ਐਂਟੀ ਕਪੈਸਿਟੀ ਬਹੁਤ ਜ਼ਿਆਦਾ ਹੈਗੀ ਆ, ਤੇ ਅਸੀਂ ਜਿਹੜਾ ਵੀ ਕੰਮ ਕਰਨਾ ਅਗਿਆਨੂ ਦੇ ਥਰੂ ਕਰਾ ਹੀ ਲੈਣਾ ਸੀ, ਚੱਕਰ ਤਾਂ ਇਹੀ ਜਾਣਾ ਜੀ, ਰੋਲਾ ਤਾਂ ਇਸੇ ਗੱਲ ਦਾ ਹੀ ਆ
1: ਜੀ। ਥੈਂਕ ਯੂ ਜੀਰਾ ਸਾਹਿਬ
0: ਜੀ। ਸਰ
1: ਹਾਂਜੀ ਜੀ, ਸੈਣੀ ਸਾਹਿਬ ਕੁਝ ਕਹੋਗੇ ਹੋਰ?
0: ਨਹੀਂ ਜੀ, ਨਹੀਂ ਬਸ ਠੀਕ ਹੈ ਸਰ।
1: ਥੈਂਕ ਯੂ ਜੀ, ਥੈਂਕ ਯੂ, ਥੈਂਕ ਯੂ ਜੀਰਾ ਸਾਹਿਬ, ਬਹੁਤ ਬਹੁਤ ਸ਼ੁਕਰੀਆ ਜੀ। ਸਹਿਮਤ ਹੋਣਾ ਨਹੀਂ ਹੋਣਾ ਉਹ ਵੱਖਰੀ ਗੱਲ ਹੈ, ਤੇ ਪਰ ਵਿਚਾਰ ਜਿਹੜੇ ਨੇ ਉਹ ਚੱਲਣੇ ਚਾਹੀਦੇ ਆ। ਤੇ ਸੈਣੀ ਸਾਹਿਬ ਦੇ ਨਾਲ ਗੱਲਬਾਤ ਇੱਕ ਮੈਂ ਹੋਰ ਕਰਨੀ ਚਾਹੁੰਦਾ,
0: ਇੱਕ ਰਹਿੰਦੀ ਜੀ ਖਬਰ ਅਜੇ।
1: ਹਾਂਜੀ ਹਾਂਜੀ, ਕਰ ਲੋ ਜੀ ਕੰਟੀਨਿਊ।
0: ਹਾਂਜੀ, ਇੱਕ ਭਾਰਤ ਸਾਹਿਬ ਜਿਹੜੀ ਹੈਗੀ ਇੰਪੋਰਟੈਂਟ ਖਬਰ ਹੈਗੀ ਸੀਗੀ
1: ਜੀ,
0: ਉਹ ਇਹ ਸੀ ਵੀ ਕਾਂਗਰਸ ਨੇ ਮਤਲਬ ਕਹਿੰਦੇ ਆਪਣਾ ਮੈਨੀਫੈਸਟੋ ਬਣਾਉਣ ਵਾਸਤੇ ਉਹਨਾਂ ਦੀ ਮੈਨੀਫੈਸਟੋ ਕਮੇਟੀ ਦੀ ਮੀਟਿੰਗ ਹੋਈ ਸੀ ਜੀ।
1: ਬਿਲਕੁਲ ਹੈ ਜੀ,
0: ਉਹਦੇ ਵਿੱਚ ਖਹਿਰਾ ਸਾਹਿਬ ਨੇ ਇਹ ਗੱਲ ਕਹੀ ਸੀ ਜਿਹੜਾ ਕਿ ਉਹ ਸ਼ੁਰੂ ਤੋਂ ਉਹਨਾਂ ਦਾ ਸਟੈਂਡ ਰਿਹਾ ਹੈਗਾ ਆ ਜੀ, ਵੀ ਉਹ ਮੁੱਦਾ ਉਹ ਵਿੱਚ ਲਿਆਉਣਾ ਚਾਹੁੰਦੇ ਸੀ ਕਿ ਡੈਮੋਗ੍ਰਾਫੀ ਦੀ ਚੇਂਜ ਕਰਕੇ ਸਾਨੂੰ ਵੀ ਪੰਜਾਬ ਵਾਲਿਆਂ ਨੂੰ ਅਸੀਂ ਇਸ ਚੀਜ਼ ਦੀ ਆਪਾਂ ਦਈਏ ਕਿ ਅਸੀਂ ਇਹਦੇ ਬਾਰੇ ਜਿਹੜਾ ਹੈਗਾ ਆ ਲਾਅ ਅਸਟੈਬਲਿਸ਼ ਕਰਾਂਗੇ ਕਿ ਜਿੱਦਾਂ ਜੇ ਐਂਡ ਕੇ ਦੇ ਵਿੱਚ ਜਾਂ ਉੱਥੇ ਜਿਹੜਾ ਹੈਗਾ ਆ ਵੀ ਕੋਈ ਪ੍ਰੋਪਰਟੀ ਨਹੀਂ ਖਰੀਦ ਸਕਦਾ ਹੈਗਾ ਬਾਹਰਲੇ ਬੰਦਾ ਜੀ, ਜਦ ਤੱਕ ਉਹ ਉੱਥੇ ਕੰਡੀਸ਼ਨ ਫੁੱਲਫਿਲ ਨਹੀਂ ਕਰਦਾ ਉੱਥੇ ਦੀਆਂ, ਹੈਂਜੀ, ਤੇ ਉਹ ਉਸ ਚੀਜ਼ ਨੂੰ ਉਹ ਵਿੱਚ ਇੰਟਰੋਡਿਊਸ ਕਰਾਉਣਾ ਚਾਹੁੰਦੇ ਸੀ ਉਹਦੇ ਬਾਰੇ ਜਿਹੜਾ ਹੈਗਾ, ਤੇ ਭਾਰਤ ਭੂਸ਼ਣ ਆਸ਼ੂ ਦਾ ਵਿਰੋਧ ਹੋਇਆ ਤੇ ਉਹਨਾਂ ਦਾ ਜਿਹੜਾ ਹੈਗਾ ਆ ਇਹ ਮੁੱਦਾ ਉਮੀਦ ਆ ਵੀ ਨਹੀਂ ਵਿੱਚ ਸ਼ਾਮਿਲ ਕੀਤਾ ਜਾਊਗਾ, ਇਹਦੇ ਬਾਰੇ ਖਹਿਰਾ ਸਾਹਿਬ ਪ੍ਰਾਈਵੇਟ ਬਿੱਲ ਵੀ ਲਿਆ ਚੁੱਕੇ ਸੀਗੇ ਜੀ। ਮੀਨਿੰਗ ਦੇਅਰ ਬਾਈ, ਮੇਰੇ ਕਹਿਣ ਦਾ ਮਤਲਬ ਇਹ ਆ ਵੀ ਖਹਿਰਾ ਸਾਹਿਬ ਪ੍ਰਾਈਵੇਟ ਬਿੱਲ ਤਾਂ ਲਿਆਉਂਦੇ ਹੈਗੇ ਆ ਕਿ ਮੇਰੇ ਬਿੱਲ ਤੇ ਚਰਚਾ ਕਰੋ ਤੇ ਮੇਰਾ ਬਿੱਲ ਪਾਸ ਕਰੋ, ਜਿਸ ਪਾਰਟੀ ਚੋਂ ਬੈਠੇ ਹੈਗੇ ਉਹ ਤਾਂ ਪਾਰਟੀ ਦੀ ਗੱਲ ਸੁਣਨ ਵਾਸਤੇ ਤਿਆਰ, ਉਹ ਨੀ ਲਿਆ ਕੇ ਰਾਜੀ ਤੇ ਫਿਰ ਬਾਕੀ ਕੌਣ ਲਿਆਊਗਾ ਜੀ।
1: ਪਰ ਇਸ ਕਰਕੇ ਜਿਹੜਾ ਹੈਗਾ ਕਿਤੇ ਨਾ ਕਿਤੇ ਉਹ ਪਾੜਾ ਵੀ ਤਾਂ ਪੈ ਸਕਦਾ ਨਾ, ਹਿੰਦੂ ਸਿੱਖ ਜਾਂ ਫਿਰ ਉਹ ਮਤਲਬ ਕਿ ਬਾਹਰ ਪ੍ਰਵਾਸੀ ਜਿਹੜੇ ਹੈਗੇ ਆ, ਚਾਹੇ ਉਹ ਹੈਗੇ ਤਾਂ ਇੰਡੀਆ ਦਾ ਹਿੱਸਾ ਹੀ ਨੇ, ਪਰ ਉਹਦੇ ਵਿੱਚ ਫਿਰ ਉਹ ਚੀਜ਼ਾਂ ਦਾ ਵੋਟਾਂ ਦਾ ਵੀ ਤਾਂ ਪਾੜਾ, ਜਾਂ ਹੁਣ ਦੇਖੋ ਲੁਧਿਆਣੇ ਜਿਹੜੇ ਆਸ਼ੂ ਹੁਣੀ ਨੇ ਉਹ ਲੁਧਿਆਣਾ ਜਿਹੜਾ ਕਹਿ ਸਕਦੇ ਆ ਕਮਰਸ਼ੀਅਲ ਏਰੀਆ ਦੇ ਨਾਲ ਜ਼ਿਆਦਾ ਹੈਗੇ ਵੱਡੇ ਪੱਧਰ ਦੇ ਉੱਤੇ ਇੰਡਸਟਰੀ ਏਰੀਆ, ਜਾਂ ਉੱਥੇ ਬਾਹਰ ਪ੍ਰਵਾਸੀ ਜ਼ਿਆਦਾ ਵੱਸਦੇ ਆ ਕਹਿ ਸਕਦੇ, ਕਿਤੇ ਨਾ ਕਿਤੇ ਉਸ ਦੇ ਮੱਦੇਨਜ਼ਰ ਦੇਖਦੇ ਆ, ਜਾਂ ਖਹਿਰਾ ਸਾਹਿਬ ਜਿਹੜੇ ਨੇ ਉਹ ਸਿੱਖ ਵੋਟ ਨੂੰ ਜਿਹੜਾ ਅਹਿਮੀਅਤ ਦੇਣ ਦੀ ਕੋਸ਼ਿਸ਼ ਕਰ ਰਿਹਾ ਫਿਰ
0: ਨਹੀਂ ਫਿਰ ਰਾਜਸਥਾਨ ਦਾ ਵਿੱਚ ਕਿਹੜਾ ਹਿੰਦੂ ਸਿੱਖ ਸੀਗਾ ਜੀ ਤੇ ਜੇ ਐਂਡ ਕੇ ਦੇ ਵਿੱਚ ਜਾਂ ਕਿਹੜਾ ਸੀਗਾ ਜੀ ਹਿਮਾਚਲ ਚ ਕਿੱਥੇ ਸੀਗਾ ਜੀ ਜਿੱਥੇ ਇਹ ਚੀਜ਼ ਲਾਗੂ ਕੀਤੀ ਹੈ ਜੀ
1: ਜੀ
0: ਔਰ ਕੀਤੀ ਵੀ ਕਾਂਗਰਸ ਨੇ ਹੀ ਆ ਲਾਗੂ ਜੀ
1: ਜੀ
0: ਉੱਥੇ ਤਾਂ ਕੋਈ ਏਦਾਂ ਦੀ ਗੱਲ ਨਹੀਂ ਹੋਈ ਜੀ
1: ਜੀ
0: ਸਵਾਲ ਤਾਂ ਇਹ ਹੈਗਾ ਕਿ ਇਹ ਕੀ ਆ ਵੀ ਚੀਜ਼ ਨੂੰ ਕਿੱਦਾਂ ਦਾ ਰੂਪ ਦਿੱਤਾ ਜਾਂਦਾ ਆ ਜਾਂ ਕਿੱਦਾਂ ਦਾ ਪ੍ਰੋਪੋਗੰਡਾ ਕੀਤਾ ਜਾਂਦਾ ਆ ਤਾਂ ਕਿੱਦਾਂ ਲੋਕਾਂ ਦੇ ਜਿਹੜਾ ਹੈਗਾ ਜਾਂ ਕਿੱਦਾਂ ਦਾ ਟੀਕਾ ਲਾਇਆ ਜਾਂਦਾ ਆ ਜੀ ਉਸ ਚੀਜ਼ ਦੇ ਉੱਤੇ ਨਿਰਭਰ ਕਰਦਾ ਜੀ
1: ਪਰ
0: ਗੱਲ ਇਹ ਹੈਗੀ ਇਟ ਵਾਜ ਨੀਡ ਆਫ ਦਾ ਟਾਈਮ ਇਹ ਪੰਜਾਬ ਦੇ ਹਿੱਤ ਦੀ ਗੱਲ ਸੀ ਪੰਜਾਬ ਵਾਸਤੇ ਜਰੂਰੀ ਆ ਜੀ ਇਸ ਵੇਲੇ
1: ਜੀ ਰੂਲ ਰੈਗੂਲੇਸ਼ਨ ਸਖ਼ਤ ਹੋ ਸਕਦੇ ਆ ਕਾਨੂੰਨ ਚ ਤਬਦੀਲੀਆਂ ਕੀਤੀਆਂ ਜਾ ਸਕਦੀਆਂ ਨੇ ਬਿਲਕੁਲ
0: ਹਾਂਜੀ ਉਹੀ ਆ ਨਾ ਜੀ ਜਦੋਂ ਤੁਸੀਂ ਜਿਹੜਾ ਹੈਗਾ ਆ ਉਸ ਚੀਜ਼ ਨੂੰ ਕਰੋਗੇ ਤੇ ਮਤਲਬ ਇਸ ਵੇਲੇ ਭਾਰਤ ਸਾਹਿਬ ਵਾਕਈ ਜਿਹੜਾ ਹੈਗਾ ਆ ਮੈਂ ਆ ਰਿਹਾ ਸੀਗਾ ਜੀ ਇੱਕ ਦਿਨ ਦਿੱਲੀ ਤੋਂ ਅਸੀਂ ਅੱਗਿਓ ਆ ਰਹੇ ਸੀ ਕਿਤੋਂ ਜੀ
1: ਜੀ
0: ਉੱਥੋਂ ਉਹਨਾਂ ਦੇ ਰਸਤੇ ਦੇ ਵਿੱਚ ਜਿਹੜਾ ਹੈਗਾ ਆ ਬੰਦੇ ਨੇ ਮੈਨੂੰ ਕਿਹਾ ਜੀ ਵੀ ਆਹ ਧਿਆਨ ਨਾਲ ਦੇਖਿਓ ਮੈਂ ਕੀ ਕਹਿੰਦਾ ਜੀ ਆਹ ਰਾਤ ਉਸ ਵੇਲੇ ਰਾਤ ਦੇ ਵੱਜੇ ਸੀਗੇ ਜੀ 12:00 ਉਹ ਕਹਿੰਦਾ ਵੀ ਆ ਟਰੱਕਾਂ ਦੇ ਟਰੱਕ ਭਰ ਕੇ ਜਿਹੜੇ ਹੈਗੇ ਆ ਵੀ ਪ੍ਰਵਾਸੀਆਂ ਦੇ ਜਾ ਰਹੇ ਹੈਗੇ ਪੰਜਾਬ ਚ
1: ਜੀ
0: ਪਰ ਅਸੀਂ ਪਤਾ ਹੀ ਨੀ ਕਿੱਥੋਂ ਬੰਦੇ ਆ ਰਹੇ ਹੈਗੇ ਆ ਜੀ ਉਹਨਾਂ ਨੇ ਸਾਈਕਲ ਟੰਗੇ ਉਹ ਤਾਂ ਪਤਾ ਲੱਗਦਾ ਸੀ ਵੀ ਟਰੱਕਾਂ ਦੇ ਨਾਲ ਸਾਈਕਲ ਸੁਈਕਲ ਟੰਗੇ ਸੀਗੇ ਜਾਂ ਮੰਜੇ ਰੱਖੇ ਸੀਗੇ ਜੀ ਏਦਾਂ ਕਰਕੇ ਉਹ ਤੇ ਡੈਮੋਗ੍ਰਾਫੀ ਚੇਂਜ ਹੋ ਰਹੀ ਆ ਸਰ ਬੜੇ ਢੰਗ ਨਾਲ ਹੋ ਰਹੀ ਆ ਜੀ ਸੋ ਇਸ ਕਰਕੇ ਥੋੜਾ ਬਹੁਤਾ ਜਿਹੜਾ ਹੈਗਾ ਜੀ ਕੋਈ ਪ੍ਰੋਟੈਕਸ਼ਨ ਤਾਂ ਹੋਵੇ ਇਸ ਸਟੇਟ ਦੀ ਇੱਥੇ ਤਾਂ ਨੋ ਮੈਨਸ ਲੈਂਡ ਹੀ ਆ ਜਿੱਦਾਂ ਮਰਜ਼ੀ ਆ ਜਾਏ ਤੇ ਜਿਹੜਾ ਮਰਜ਼ੀ ਵੋਟ ਬਣਾ ਲੈ ਤੇ ਜਿਹੜਾ ਮਰਜ਼ੀ ਜਿਹੜਾ ਹੈਗਾ ਆ ਆ ਕੇ ਇੱਥੇ ਪ੍ਰੋਪਰਟੀ ਖਰੀਦ ਲੈ ਜੀ
1: ਨਾਲੇ ਦੇਖੋ ਜਿੱਥੇ ਲੋ ਸੋਫਟ ਹੋਏਗਾ ਜੀ ਉਧਰ ਨੂੰ ਜਾਣ ਦੇਖੋ ਯੂਪੀ ਬਿਹਾਰ ਦੇ ਵਿੱਚ ਪਹਿਲਾਂ ਉੱਥੇ ਢਿੱਲ ਸੀ ਮੱਠ ਸੀ ਕੋਈ ਪੁੱਛਦਾ ਨੀ ਸੀ ਜਿੱਦਾਂ ਮਰਜ਼ੀ ਕਰੀ ਜਾਂਦੇ ਸੀ ਇਧਰੋਂ ਪੰਜਾਬ ਤੋਂ ਵੀ ਜੇ ਟਰਾਂਸਪੋਰਟ ਚੱਲਦੀਆਂ ਸੀ ਜਾਂ ਲੋਕ ਜਾਂਦੇ ਸੀ ਵਿਜ਼ਿਟ ਕਰਦੇ ਸੀ ਉਹਨਾਂ ਦੇ ਗਲਾਂ ਨੂੰ ਪੈਂਦੇ ਸੀ ਉਦੋਂ ਤੇ ਹੁਣ ਉਧਰ ਮਾਹੌਲ ਜਿਹੜਾ ਉਲਟ ਹੋ ਗਿਆ ਜੀ ਬੀਜੇਪੀ ਨੇ ਆ ਕੇ ਥੋੜਾ ਜਿਹਾ ਸਕੰਜਾ ਕੱਸਿਆ ਤੇ ਉਹ ਸਾਰਾ ਗੈਂਗਸਟਰਵਾਦ ਜਾਂ ਹੋਰ ਸਾਰੀਆਂ ਲੁੱਟਾਂ ਖੋਹਾਂ ਦੇ ਉੱਤੇ ਉਹਨਾਂ ਨੇ ਕੰਟਰੋਲ ਕੀਤਾ ਹੈ ਤੇ ਸੂਬਿਆਂ ਨੂੰ ਆਬਾਦ ਕੀਤਾ ਹੋਰ ਅੱਗੇ ਵਧਾਇਆ ਤੇ ਉਹ ਚੀਜ਼ ਹੁਣ ਇੱਧਰ ਆਪਣੇ ਪੰਜਾਬ ਦੇ ਵਿੱਚ ਉਹੀ ਕਾਨੂੰਨ ਚੱਲਣ ਦੇ ਨੇ ਜੀ ਉਹ ਸੋਫਟ ਨੇ ਤੇ ਅਗਲੇ ਫਿਰ ਉੱਥੇ ਹੀ ਸ਼ਹਿਰ ਲੈਣਗੇ ਜੀ
0: ਭਾਰਤ ਸਾਹਿਬ ਸਾਡੀ ਨੇਬਰਿੰਗ ਸਟੇਟ ਜਿਹੜੀ ਆ ਉਹ ਤੋਂ ਹਿਮਾਚਲ ਜਿਹੜਾ ਹੈਗਾ ਆ ਜੇ ਹਿਮਾਚਲ ਨੇ ਇੱਦਾਂ ਦੀ ਪ੍ਰੋਟੈਕਸ਼ਨ ਨਾ ਲਈ ਹੁੰਦੀ ਤੇ ਸਾਡੇ ਐਨ ਆਰ ਆਈ ਭਰਾਵਾਂ ਨੇ ਤਾਂ ਸਾਰਾ ਹਿਮਾਚਲ ਖਰੀਦਿਆ ਹੋਣਾ ਸੀ ਜੀ
1: ਬਿਲਕੁਲ ਹੈ ਜੀ ਬਿਲਕੁਲ ਹੈ
0: ਉਹ ਇਹਨਾਂ ਨੇ ਪ੍ਰੋਟੈਕਸ਼ਨ ਲੈ ਕੇ ਉਹਨਾਂ ਨੇ ਆਪਣੇ ਜਿਹੜਾ ਹੈਗਾ ਏਸ਼ੀਅੰਟ ਕਲਚਰ ਜਿਹੜਾ ਆ ਉਹਨੂੰ ਬਹਾਲ ਰੱਖਿਆ ਜੀ ਆਪਣੇ ਪਿੰਡਾਂ ਨੂੰ ਜਿਹੜਾ ਆ ਹੈ ਉਹਨਾਂ ਦੇ ਕੁਲ ਦੇਵਤਾ ਬਹਾਲ ਰਹਿ ਗਿਆ ਜੀ ਨਹੀਂ ਤਾਂ ਇਹਨਾਂ ਨੇ ਤਾਂ ਕੁਲ ਦੇਵਤੇ ਵੀ ਭਜਾ ਲੈਣੇ ਸੀ ਅੱਗੇ ਅੱਗੇ
1: ਹਾਂਜੀ ਬਿਲਕੁਲ ਹੈ ਜੀ
0: ਜੀ ਜੀ ਭਾਰਤ ਸਾਹਿਬ
1: ਥੈਂਕ ਯੂ ਸੈਨ ਸਾਹਿਬ ਬਹੁਤ ਬਹੁਤ ਸ਼ੁਕਰੀਆ
0: ਜੀ ਸ਼ੁਕਰੀਆ ਜੀ ਸਮਾਂ ਦੇਣ ਲਈ ਧੰਨਵਾਦ ਸਰ ਸ਼ੁਕਰੀਆ ਗ੍ਰੇਟਫੁਲ
1: ਸਤਿ ਸ੍ਰੀ ਅਕਾਲ ਜੀ ਲੋ ਦੋਸਤੋ ਇਹ ਸਨ ਜੀ ਐਡਵੋਕੇਟ ਰਾਜਨ ਸੈਣੀ ਸਾਹਿਬ ਤੇ ਗੱਲਾਂ ਬਾਤਾਂ ਕਰਕੇ ਗਏ ਨੇ ਲਾਈਨਾਂ ਦੋਸਤੋ ਤੁਹਾਡੇ ਲਈ ਹੁਣ ਓਪਨਲੀ ਖੁੱਲੀਆਂ ਨੇ ਤੇ ਜਿੰਨਾ ਚਿਰ ਵੀ ਗੱਲਬਾਤ ਕਰਨੀ ਚਾਹੁੰਦੇ ਹੋ ਨਿੱਘਾ ਸਵਾਗਤ ਹੈ ਹਰ ਕਿਸੇ ਦੇ ਆਪਣੇ ਆਪਣੇ ਵਿਚਾਰ ਨੇ ਫਿਰ ਤੋਂ ਇੱਕ ਵਾਰੀ ਇੱਧਰ ਆਉਣਾ ਜੀ ਤੇ ਸਹਿਮਤ ਹੋਣਾ ਨਹੀਂ ਹੋਣਾ ਵੱਖਰੀ ਗੱਲ ਹੈ ਪਰ ਵਿਚਾਰਾਂ ਦੀ ਸਾਂਝ ਜਿਹੜੀ ਹੈ ਬੜਮੁੱਲੀ ਜਿਹੜੀ ਹੈ ਹਰ ਕਿਸੇ ਦੀ ਪੈਣੀ ਚਾਹੀਦੀ ਹੈ ਤਾਂ ਹੀ ਉਹਦੇ ਵਿੱਚੋਂ ਕੁਝ ਨਾ ਕੁਝ ਸਿੱਖਣ ਨੂੰ ਇੱਕ ਦੂਸਰੇ ਨੂੰ ਮਿਲਦਾ ਹੈ ਤੇ ਲੋ ਦੋਸਤੋ ਕੈਨੇਡਾ ਨੂੰ ਚੱਲਦੇ ਹਾਂ ਕੈਨੇਡਾ ਦੇ ਵਿੱਚ ਜਿਹੜਾ ਹੈ ਖਾਲਿਸਤਾਨ ਦਾ ਜਿਹੜਾ ਮੁੱਦਾ ਕੈਨੇਡਾ ਦੀ ਸਮੱਸਿਆ ਦੱਸਿਆ ਉਹਨਾਂ ਨੇ ਭਾਰਤ ਦੀ ਨਹੀਂ ਭਾਰਤੀ ਹਾਈ ਕਮਿਸ਼ਨਰ ਜਿਹੜੇ ਨੇ ਉਹਨਾਂ ਨੇ ਬਿਆਨ ਦਿੱਤੇ ਹੈ ਸਿੱਖਾਂ ਨੂੰ ਸ਼ਾਂਤਮਈ ਢੰਗ ਦੇ ਨਾਲ ਆਪਣੀ ਗੱਲ ਰੱਖਣ ਦਾ ਪੂਰਾ ਹੱਕ ਦੱਸਿਆ ਤੇ ਦਿਨੇਸ਼ ਕੇ ਪਟਨਾਇਕ ਉਹਨਾਂ ਨੇ ਬਿਆਨ ਦਿੱਤਾ ਹੈ ਕੈਨੇਡਾ ਦੇ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਜਿਹੜੇ ਨੇ ਦਿਨੇਸ਼ ਕੇ ਪਟਨਾਇਕ ਨੇ ਜ਼ੋਰ ਦੇ ਕੇ ਕਿਹਾ ਕਿ ਖਾਲਿਸਤਾਨ ਦਾ ਮੁੱਦਾ ਕੈਨੇਡਾ ਦੀ ਸਮੱਸਿਆ ਹੈ ਭਾਰਤ ਦਾ ਨਹੀਂ ਹੈ ਉਹਨਾਂ ਓਟਾਵਾ ਕੈਨੇਡਾ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਸ਼ਾਂਤਮਈ ਸਿਆਸੀ ਪ੍ਰਚਾਰ ਤੇ ਹਿੰਸਾ ਫਰੋਤੀਆਂ ਅਤੇ ਸੰਗਠਿਤ ਅਪਰਾਧ ਵਾਲੀਆਂ ਕੱਟੜਪੰਥੀ ਗਤੀਵਿਧੀਆਂ ਜਿਹੜੀਆਂ ਨੇ ਵਿਚਾਲੇ ਫਰਕ ਕਰੇ ਕੈਨੇਡੀਅਨ ਪਬਲਿਕ ਜਿਹੜੀ ਹੈ ਪ੍ਰਸਾਰਕ CPEC ਨੂੰ ਜਿਹੜਾ ਦਿੱਤੇ ਇੱਕ ਇੰਟਰਵਿਊ ਦੇ ਵਿੱਚ ਪਟਨਾਇਕ ਨੇ ਕਿਹਾ ਕਿ ਭਾਰਤ ਦੇ ਵਿੱਚ ਖਾਲਿਸਤਾਨ ਨੂੰ ਲੈ ਕੇ ਕੋਈ ਸਿਆਸੀ ਮੁੱਦਾ ਨਹੀਂ ਹੈ ਤੇ ਕੈਨੇਡਾ ਨੂੰ ਉੱਥੇ ਰਹਿ ਰਹੇ ਜਿਹੜੇ ਕੱਟੜਪੰਥੀਆਂ ਦੇ ਇੱਕ ਛੋਟੇ ਸਮੂਹ ਦੀਆਂ ਗਤੀਵਿਧੀਆਂ ਦੇ ਉੱਤੇ ਧਿਆਨ ਦੇਣ ਦੀ ਜ਼ਰੂਰਤ ਹੈ ਉਹਨਾਂ ਦੀ ਤੁਲਨਾ ਪੂਰੇ ਸਿੱਖ ਭਾਈਚਾਰੇ ਦੇ ਨਾਲ ਨਹੀਂ ਕਰਨੀ ਚਾਹੀਦੀ ਹੈ ਖਾਲਿਸਤਾਨ ਭਾਰਤ ਦੇ ਵਿੱਚ ਕੋਈ ਮੁੱਦਾ ਨਹੀਂ ਹੈ ਤੇ ਇਹ ਕੈਨੇਡਾ ਦੇ ਵਿੱਚ ਹੈ ਉਹਨਾਂ ਕਹਿ ਕੇ ਕੈਨੇਡਾ ਨੂੰ ਇਹ ਸਮਝਣਾ ਪਵੇਗਾ ਕਿ ਵੱਖਵਾਦੀ ਲਹਿਰ ਦੇ ਨਾਲ ਜੁੜੀਆਂ ਗਤੀਵਿਧੀਆਂ ਉਸਦੀ ਆਪਣੀ ਧਰਤੀ ਦੇ ਉੱਤੇ ਹੋ ਰਹੀਆਂ ਨੇ ਪਟਨਾਇਕ ਨੇ ਕਿਹਾ ਕਿ ਸਿੱਖਾਂ ਨੂੰ ਵੱਖਰੇ ਦੇਸ਼ ਦੇ ਲਈ ਸ਼ਾਂਤਮਈ ਢੰਗ ਦੇ ਨਾਲ ਆਪਣੀ ਗੱਲ ਰੱਖਣ ਦਾ ਪੂਰਾ ਹੱਕ ਹੈ ਪਰ ਭਾਰਤ ਹਿੰਸਾ ਕਤਲ ਅਤੇ ਅੱਤਵਾਦ ਨੂੰ ਜਾਇਜ਼ ਠਹਿਰਾਉਣ ਦਾ ਜਿਹੜਾ ਵਿਰੋਧ ਕਰਦਾ ਹੈ ਕੈਨੇਡੀਅਨ ਸਿੱਖ ਭਾਰਤੀ ਇਨ੍ਹਾਂ ਸਾਰਿਆਂ ਨੂੰ ਸ਼ਾਂਤਮਈ ਢੰਗ ਦੇ ਨਾਲ ਆਪਣੀ ਸੋਚ ਜਾਂ ਵਿਚਾਰਾਂ ਦੇ ਪੱਖ ਦੇ ਵਿੱਚ ਗੱਲ ਕਰਨ ਦਾ ਹੱਕ ਹੈ ਸਪਸ਼ਟ ਸਪਸ਼ਟ ਕੀਤਾ ਉਹਨਾਂ ਕਿ ਸ਼ਾਂਤਮਈ ਢੰਗ ਦੇ ਨਾਲ ਆਪਣੀ ਗੱਲ ਰੱਖਣ ਦੇ ਉੱਤੇ ਭਾਰਤ ਨੂੰ ਕੋਈ ਇਹਦੇ ਵਿੱਚ ਇਤਰਾਜ਼ ਨਹੀਂ ਹੈ। ਭਾਰਤੀ ਰਾਜਦੂਤ ਨੇ ਪੂਰੇ ਸਿੱਖ ਭਾਈਚਾਰੇ ਤੇ ਵੱਖਵਾਦੀ ਕੱਟੜ ਪੰਥੀਆਂ ਵਿਚਲਾ ਫਰਕ ਦਰਸਾਉਣ ਦੇ ਲਈ ਟੋਰਾਂਟੋ ਦੇ ਵਿੱਚ ਪੰਜਾਬੀ ਗਾਇਕ ਦਲਜੀਤ ਦੋਸਾਂਝ ਦੇ ਇੱਕ ਕੰਸਰਟ ਦਾ ਵੀ ਜਿਹੜਾ ਜ਼ਿਕਰ ਕਰ ਦਿੱਤਾ, ਮਿਸਾਲ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਜਿੱਥੇ ਲਗਭਗ 45,000 ਲੋਕਾਂ ਨੇ ਸ਼ੋਅ ਦੇ ਵਿੱਚ ਹਿੱਸਾ ਲਿਆ, ਉੱਥੇ ਹੀ ਕਰੀਬ 15 ਖਾਲਿਸਤਾਨੀ ਕੱਟੜ ਪੰਥੀਆਂ ਦੇ ਇੱਕ ਸਮੂਹ ਨੇ ਸਮਾਗਮ ਵਾਲੀ ਥਾਂ ਦੇ ਉੱਤੇ ਬਾਹਰ ਪ੍ਰਦਰਸ਼ਨ ਕੀਤਾ ਤੇ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਗਈ। ਜੇਕਰ ਤੁਸੀਂ ਇਨ੍ਹਾਂ 15 ਲੋਕਾਂ ਦੀ ਤੁਲਨਾ ਉਨ੍ਹਾਂ 45,000 ਲੋਕਾਂ ਦੇ ਨਾਲ ਕਰਨ ਲੱਗ ਜਾਵੋਗੇ ਤਾਂ ਸਾਡੇ ਅੱਗੇ ਵਧਣ ਦਾ ਕੋਈ ਰਾਹ ਨਹੀਂ ਕਹਿੰਦੇ ਬਚੇਗਾ। ਹਰ ਜਗ੍ਹਾ ਕੁਝ ਕਹਿ ਸਕਦੇ ਹਾਂ ਕਿ ਵੱਖਰੇ ਵੱਖਰੇ ਲੋਕ ਹੁੰਦੇ ਆ, ਵੱਖਰੀ ਸੋਚਦੇ ਨੇ, ਵੱਖਰੀ ਪਰਸਨੈਲਿਟੀ ਦੇ ਨੇ, ਤੇ ਉਹ ਕਹਿੰਦੇ ਨੇ ਕਿ ਜੇਕਰ ਤੁਸੀਂ ਇਨ੍ਹਾਂ 15 ਲੋਕਾਂ ਦੀ ਤੁਲਨਾ ਉਨ੍ਹਾਂ 45,000 ਲੋਕਾਂ ਨਾਲ ਕਰੋਗੇ ਤਾਂ ਅੱਗੇ ਵਧਣ ਦਾ ਕੋਈ ਰਾਹ ਨਹੀਂ ਫਿਰ ਬਚੇਗਾ। ਪਟਨਾਇਕ ਨੇ ਦਲੀਲ ਦਿੱਤੀ ਹੈ ਕਿ ਸਿੱਖ ਭਾਈਚਾਰੇ ਨੂੰ ਕੱਟੜਪੰਥੀ ਤੱਤਾਂ ਦੇ ਨਾਲ ਜੋੜ ਕੇ ਵੇਖਣ ਦੇ ਕਾਰਨ ਕੈਨੇਡਾ ਦੇ ਵਿੱਚ ਸਿੱਖਾਂ ਪ੍ਰਤੀ ਗਲਤ ਧਾਰਨਾ ਤੇ ਨਫ਼ਰਤ ਭਰੀ ਜਿਹੜੀ ਹੈ ਭਾਵਨਾ ਪੈਦਾ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਸਿਆਸੀ ਵਿਚਾਰ ਪ੍ਰਗਟਾਵੇ ਨੂੰ ਨਸ਼ਾ ਤਸਕਰੀ, ਹਥਿਆਰਾਂ ਦੀ ਤਸਕਰੀ, ਮਨੁੱਖੀ ਤਸਕਰੀ ਤੇ ਜਬਰੀ ਵਸੂਲੀ ਜਿਹੜੀ ਫਰੌਤੀ ਹੈ ਵਰਗੇ ਅਪਰਾਧਾਂ ਨਾਲ ਨਹੀਂ ਜੋੜਿਆ ਜਾਣਾ ਚਾਹੀਦਾ। ਉਨ੍ਹਾਂ ਸੰਗਠਿਤ ਅਪਰਾਧਿਕ ਨੈਟਵਰਕਾਂ ਵਿਰੁੱਧ ਭਾਰਤੀ ਤੇ ਕੈਨੇਡੀਅਨ ਅਧਿਕਾਰੀਆਂ ਵਿਚਕਾਰ ਵੱਧ ਰਹੇ ਸਹਿਯੋਗ ਦੇ ਵੱਲ ਵੀ ਇਸ਼ਾਰਾ ਕੀਤਾ ਤੇ ਅਜਿਹੀਆਂ ਗਤੀਵਿਧੀਆਂ ਨਾਲ ਜੁੜੇ ਲੋਕਾਂ ਦੇ ਖਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ। ਇਹ ਜਿਹੜਾ ਬਿਆਨ ਹੈ ਉਸ ਵੇਲੇ ਆਇਆ ਜਦੋਂ ਨਵੀਂ ਦਿੱਲੀ ਅਤੇ ਓਟਾਵਾ 2023 ਦੇ ਵੱਡੇ ਕੂਟਨੀਤਿਕ ਵਿਵਾਦ ਤੋਂ ਬਾਅਦ ਆਪਣੇ ਸੰਬੰਧਾਂ ਨੂੰ ਮੁੜ ਸੁਧਾਰਨ ਦੀ ਕੋਸ਼ਿਸ਼ ਕਰ ਰਿਹਾ, ਕਿਉਂਕਿ ਕੈਨੇਡਾ ਦੇ ਬਹੁਤ ਸਾਰੇ ਜਿਹੜੇ ਨੇ ਐਮਪੀ ਨੇ ਜਾਂ ਹੋਰ ਜਿਹੜੇ ਨੇ ਸਰਕਾਰ ਦੇ ਵਿੱਚ ਅਧਿਕਾਰੀ ਨੇ ਉਹ ਇਸ ਵਕਤ ਜਿਹੜਾ ਭਾਰਤ ਦੇ ਵਿੱਚ ਕੱਲ ਨੂੰ ਵੀ ਪਹੁੰਚ ਰਹੇ ਤੇ ਅੱਜ ਵੀ ਗਏ ਹੋਏ ਨੇ ਤੇ ਉੱਥੇ ਵਾਰਤਾਲਾਪ ਜਿਹੜੀਆਂ ਚੱਲ ਰਹੀਆਂ ਉਸ ਵੇਲੇ ਸਿਰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਫਿਰ ਉੱਠਣ ਲੱਗ ਜਾਂਦੀਆਂ ਨੇ, ਖਾਲਿਸਤਾਨ ਦਾ ਮੁੱਦਾ ਜਾਂ ਹੋਰ ਸਾਰੀਆਂ ਚੀਜ਼ਾਂ ਚੱਲਦੀਆਂ ਨੇ। ਇਸੇ ਤਰ੍ਹਾਂ ਹੀ ਇਸੇ ਖਬਰ ਦੇ ਨਾਲ ਜੁੜੀ ਅਗਲੀ ਗੱਲਬਾਤ ਇਹਦੇ ਵਿੱਚ ਜਿਹੜੀ ਹੈ ਸਾਹਮਣੇ ਆ ਰਹੀ ਹੈ, ਕਿਉਂਕਿ ਪੰਨੂ ਸਾਹਿਬ ਵੀ ਫਿਰ ਜਿਹੜੇ ਨੇ ਉੱਥੇ ਬੈਠੇ ਫਿਰ ਦੇਣ ਲੱਗ ਜਾਂਦੇ ਆ, ਬਿਆਨਬਾਜ਼ੀ ਸ਼ੁਰੂ ਹੋ ਜਾਂਦੀ ਹੈ। ਕਹਿੰਦੇ ਨੇ ਕਿ SFJ ਜਿਹੜੀ ਹੈ ਉਹਨੇ ਕਿਊਬਿਕ ਦੇ ਵੱਖਵਾਦੀਆਂ ਦੇ ਨਾਲ ਗੱਲਬਾਤ ਜਿਹੜੀ ਹੈ ਰਾਬਤਾ ਕੀਤਾ ਹੈ, ਖਾਲਿਸਤਾਨ ਰੈਫਰੈਂਡਮ ਦੇ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਉਹਨਾਂ ਨੂੰ, ਕਿਉਂਕਿ ਉੱਥੇ ਕਿਊਬਿਕ ਦੇ ਵਿੱਚ ਜੋ ਬਣੀ ਹੈ ਧਿਰ ਜੀ ਉਹਨਾਂ ਦੇ ਜਿਹੜੀ ਪਾਰਟੀ ਹੈ ਕਿਊਬਾ ਕਿਊਬੈਕੋ ਇਸ ਜਿਹੜੀ ਬਣੀ ਹੈ ਪਾਰਟੀ ਤੇ ਉਹ ਜਿਹੜਾ ਉਹਦਾ ਸਮਰਥਨ ਕਰ ਰਹੇ ਨੇ। ਕੈਨੇਡਾ ਦੇ ਵਿੱਚ ਅਲਬਰਟਾ ਸੂਬੇ ਦੇ ਵੱਖਵਾਦੀਆਂ ਦੇ ਸਮਰਥਨ ਤੋਂ ਬਾਅਦ ਵੱਖਵਾਦੀ ਸੰਗਠਨ ਸਿੱਖਸ ਫਾਰ ਜਸਟਿਸ ਨੇ ਹੁਣ ਕਿਊਬੈਕ ਸੂਬੇ ਦੇ ਵਿੱਚ ਜਿੱਤ ਦਰਜ ਕਰਨ ਵਾਲੀ ਆਜ਼ਾਦੀ ਪੱਖੀ ਪਾਰਟੀ ਜਿਹੜੀ ਹੈ ਕਿਊਬੈਕੋ ਇਸ ਦੇ ਨਾਲ ਰਾਬਤਾ ਕਾਇਮ ਕੀਤਾ ਹੈ। 5 ਅਕਤੂਬਰ ਨੂੰ ਹੋਈਆਂ ਸੂਬਾਈ ਚੋਣਾਂ ਦੇ ਵਿੱਚ ਸਭ ਤੋਂ ਵੱਧ ਸੀਟਾਂ ਜਿੱਤਣ ਵਾਲੀ ਪਾਰਟੀ ਕਿਊਬੈਕੋ ਇਸ ਦੇ ਜਿਹੜੇ ਆਗੂ ਤੇ ਨਵੇਂ ਬਣਨ ਜਾ ਰਹੇ ਜਿਹੜੇ ਪ੍ਰੀਮੀਅਰ ਹੈ ਪਾਲ ਸੇਟ ਪੀਅਰ ਪਾਲਮੋਨੋਡਨ ਅਤੇ ਉਨ੍ਹਾਂ ਦੀ ਪਾਰਟੀ ਦੇ ਨੁਮਾਇੰਦਿਆਂ ਨੂੰ SFJ ਵੱਲੋਂ 18 ਅਕਤੂਬਰ ਨੂੰ ਐਡਮਿੰਟਨ ਵਿਖੇ ਕਰਵਾਏ ਜਾ ਰਹੇ ਜਿਹੜਾ ਤਥਾਕਿਤ ਖਾਲਿਸਤਾਨ ਰੈਫਰੈਂਡਮ ਦੇ ਵਿੱਚ ਨਿਰੀਖਕ ਦੇ ਵਜੋਂ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਹੈ। SFJ ਦੇ ਜਨਰਲ ਕੌਂਸਲ ਜਿਹੜੇ ਨੇ ਗੁਰਪਤਵੰਤ ਸਿੰਘ ਪੰਨੂ ਨੇ ਪਲਾਮੋਨੋਡਨ ਨੂੰ ਜਿਹੜਾ ਉਨ੍ਹਾਂ ਦੀ ਜਿੱਤ ਦੇ ਉੱਤੇ ਵਧਾਈ ਦਿੰਦਿਆਂ ਕਿਊਬੈਕ ਦੇ ਲੋਕਾਂ ਦੇ ਆਪਣੇ ਸਿਆਸੀ ਭਵਿੱਖ ਦਾ ਫੈਸਲਾ ਕਰਨ ਦੇ ਜਮਹੂਰੀ ਹੱਕ ਦਾ ਸਮਰਥਨ ਕਰਨ ਦੇ ਲਈ ਉਨ੍ਹਾਂ ਦੀ ਪਾਰਟੀ ਦੀ ਸ਼ਲਾਘਾ ਕੀਤੀ ਹੈ। ਪੰਨੂ ਨੇ ਜਿਹੜਾ ਪਲਾਮੋਨੋਡਨ ਦੇ ਜਿੱਤ ਤੋਂ ਬਾਅਦ ਦਿੱਤੇ ਭਾਸ਼ਣ ਜਿਸ ਦੇ ਵਿੱਚ ਉਨ੍ਹਾਂ ਨੇ ਇੱਕ ਵੱਖਰਾ ਰਾਸ਼ਟਰ ਬਣਨ ਦੇ ਸੁਪਨੇ ਦਾ ਜ਼ਿਕਰ ਕੀਤਾ ਸੀ ਉਹਦਾ ਹਵਾਲਾ ਦਿੰਦਿਆਂ ਕਿਹਾ ਕਿ ਖਾਲਿਸਤਾਨ ਦੇ ਸਮਰਥਨ ਦੇ ਨਾਲ ਬੇਲ ਖਾਂਦਾ ਹੈ। ਇਸ ਤੋਂ ਪਹਿਲਾਂ SFJ ਨੇ ਕੈਨੇਡਾ ਦੇ ਅਲਬਰਟਾ ਸੂਬੇ ਦੇ ਵਿੱਚ 19 ਅਕਤੂਬਰ ਨੂੰ ਹੋਣ ਵਾਲੇ ਵੱਖਵਾਦੀ ਰੈਫਰੈਂਡਮ ਦਾ ਵੀ ਸਮਰਥਨ ਕੀਤਾ ਸੀਗਾ। ਅਲਬਰਟਾ ਦੇ ਵਿੱਚ ਹੋਣ ਵਾਲੀ ਇਸ ਵੋਟਿੰਗ ਦਾ ਮੁੱਖ ਮੁੱਦਾ ਇਹ ਹੈ ਕਿ ਅਲਬਰਟਾ ਨੂੰ ਕੈਨੇਡਾ ਦੇ ਵਿੱਚ ਰਹਿਣਾ ਚਾਹੀਦਾ ਹੈ ਜਾਂ ਸੂਬਾ ਸਰਕਾਰ ਨੂੰ ਵੱਖ ਹੋਣ ਦੇ ਲਈ ਕਾਨੂੰਨੀ ਪ੍ਰਕਿਰਿਆ ਸ਼ੁਰੂ ਕਰਨੀ ਚਾਹੀਦੀ ਹੈ। ਪੰਨੂ ਨੇ ਦਾਅਵਾ ਕੀਤਾ ਕਿ ਚਾਹੇ ਅਲਬਰਟਾ ਦੇ ਲੋਕ ਆਪਣਾ ਭਵਿੱਖ ਤੈਅ ਕਰਨ ਜਾਂ ਸਿੱਖ ਪੰਜਾਬ ਦੇ ਭਵਿੱਖ ਦਾ ਫੈਸਲਾ ਕਰਨ, ਦੋਵਾਂ ਦਾ ਬੁਨਿਆਦੀ ਲੋਕਤੰਤਰੀ ਸਿਧਾਂਤ ਇੱਕੋ ਹੀ ਹੈ, ਪਰ ਭਾਈ ਉਹ ਆਪਣੇ ਸੂਬੇ ਦੇ ਵਿੱਚ ਰਹਿ ਕੇ ਜਿਹੜਾ ਫਾਈਟ ਕਰ ਰਿਹਾ, ਜੇ ਤੁਸੀਂ ਲੈਣਾ ਖਾਲਿਸਤਾਨ ਤੇ ਉੱਥੇ ਆਪਣੇ ਸੂਬੇ 'ਚ ਜਾ ਕੇ ਜ਼ਰੂਰ ਫਾਈਟ ਕਰੋ ਤੇ ਫਿਰ ਤਾਂ ਗੱਲ ਬਣਦੀ ਹੈ। ਕੈਨੇਡਾ ਦੀ ਰਾਜਧਾਨੀ ਓਟਾਵਾ ਦੇ ਵਿੱਚ ਰੈਫਰੈਂਡਮ ਨੂੰ ਲੈ ਕੇ ਚਿੰਤਾ ਜਤਾਈ ਜਾ ਰਹੀ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਦੇਸ਼ ਤੋਂ ਵੱਖ ਹੋਣ ਦਾ ਸਖ਼ਤ ਵਿਰੋਧ ਕੀਤਾ ਹੈ ਤੇ ਇਸ ਤੋਂ ਇਲਾਵਾ ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਜਿਹੜੀ ਹੈ ਜਿਨ੍ਹਾਂ ਨੇ ਰੈਫਰੈਂਡਮ ਕਰਵਾਉਣ ਦੀ ਸਹਿਮਤੀ ਦਿੱਤੀ ਸੀਗੀ ਉਹਨੇ ਵੀ ਕੈਨੇਡਾ ਤੋਂ ਵੱਖ ਹੋਣ ਦਾ ਇਸਦਾ ਜਿਹੜਾ ਵਿਰੋਧ ਕੀਤਾ ਹੈ। ਤੇ ਅਗਲੀ ਖਬਰ ਦੇ ਵੱਲ ਨੂੰ ਚੱਲੀਏ ਆਸਟ੍ਰੇਲੀਆ ਦੇ ਵਿੱਚ। ਆਸਟ੍ਰੇਲੀਆ ਦੇ ਵਿਚ ਜਿਹੜਾ ਗਾਜ਼ਾ ਪ੍ਰੋਟੈਸਟ ਹੋਇਆ, ਗਾਜ਼ਾ ਦੇ ਮੁੱਦੇ ਦੇ ਉੱਤੇ ਸਿਡਨੀ ਦੇ ਵਿਚ ਹਜ਼ਾਰਾਂ ਲੋਕ ਜਿਹੜੇ ਨੇ ਸੜਕ ਦੇ ਉੱਤੇ ਆਏ ਨੇ, ਅਲਬਾਨੀ ਸਰਕਾਰ ਦੇ ਖਿਲਾਫ਼ ਗੁੱਸਾ ਜਿਹੜਾ ਜ਼ਾਹਰ ਕੀਤਾ ਹੈ। ਸਿਡਨੀ ਦੇ ਵਿਚ ਗਾਜ਼ਾ ਦੇ ਹੱਕ ਦੇ ਵਿਚ ਹਜ਼ਾਰਾਂ ਪ੍ਰਦਰਸ਼ਨਕਾਰੀਆਂ ਨੇ ਸੜਕਾਂ ਦੇ ਉੱਤੇ ਉਤਰ ਕੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਦੀ ਸਰਕਾਰ ਨੂੰ ਤਿੱਖੇ ਸਵਾਲਾਂ ਦੇ ਘੇਰੇ ਦੇ ਵਿਚ ਲਿਆਂਦਾ ਹੈ। ਮਨੁੱਖੀ ਅਧਿਕਾਰ ਕਾਰਕੁਨ ਗ੍ਰੇ ਸਟੇਮ ਤੇ ਗ੍ਰੀਨਜ਼ ਪਾਰਟੀ ਦੀ ਸੈਨੇਟਰ ਜਿਹੜੀ ਹੈ ਮਹਿਰੀਨ ਫਾਰੂਕੀ ਨੇ ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦਿਆਂ ਗਾਜ਼ਾ ਦੇ ਵਿਚ ਇਜ਼ਰਾਈਲ ਦੀ ਫੌਜੀ ਕਾਰਵਾਈ ਦੇ ਵਿਰੁੱਧ ਸਖ਼ਤ ਰੁੱਖ ਅਪਣਾਉਣ ਦੀ ਮੰਗ ਕੀਤੀ ਹੈ। ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਾਇਆ ਕਿ ਅਲਬਾਨੀ ਸਰਕਾਰ ਫਲਿਸਤੀਨੀ ਨਾਗਰਿਕਾਂ ਦੀ ਤਬਾਹੀ ਰੋਕਣ ਦੇ ਲਈ ਲੋੜੀਂਦੇ ਕਦਮ ਚੁੱਕਣ ਦੇ ਵਿਚ ਅਸਫਲ ਰਹੀ ਹੈ। ਮੁਜ਼ਾਹਰੇ ਦੇ ਦੌਰਾਨ ਗਾਜ਼ਾ ਦੇ ਵਿਚ ਜੰਗਬੰਦੀ, ਮਨੁੱਖੀ ਸਹਾਇਤਾ ਦੀ ਨਿਰਵਿਘਨ ਪਹੁੰਚ ਅਤੇ ਇਜ਼ਰਾਈਲ ਦੇ ਉੱਤੇ ਕੂਟਨੀਤਿਕ ਦਬਾਅ ਵਧਾਉਣ ਦੀ ਮੰਗ ਉੱਠੀ ਹੈ। ਇਸ ਪ੍ਰਦਰਸ਼ਨ ਨੇ ਇਕ ਵਾਰ ਫਿਰ ਆਸਟ੍ਰੇਲੀਆ ਦੀ ਜਿਹੜੀ ਹੈ ਵਿਦੇਸ਼ ਨੀਤੀ ਅਤੇ ਗਾਜ਼ਾ ਸੰਕਟ ਦੇ ਪ੍ਰਤੀ ਸਰਕਾਰ ਦੇ ਰਵੱਈਏ ਨੂੰ ਜਿਹੜਾ ਸਿਆਸੀ ਬਹਿਸ ਦੇ ਕੇਂਦਰ ਦੇ ਵਿਚ ਲਿਆ ਕੇ ਖੜਾ ਕਰ ਦਿੱਤਾ ਹੈ। ਦੂਸਰੇ ਪਾਸੇ ਟਰੰਪ ਸਾਹਿਬ ਹੁਣ ਖੁਸ਼ ਨਹੀਂ ਹੈ ਆਪਣੇ ਜਿਹੜਾ ਯੂਕਰੇਨ ਦਾ ਜਿਹੜਾ ਹੈਗਾ ਜ਼ੇਲੈਂਸਕੀ, ਉਹਦੇ ਤੋਂ ਥੋੜਾ ਜਿਹਾ ਨਾਰਾਜ਼ ਨਜ਼ਰ ਆ ਰਹੇ ਨੇ। ਕਹਿੰਦੇ ਸ਼ਾਇਦ ਉੱਥੇ ਵੀ ਚੋਣਾਂ ਕਰਾ ਦਿਓ ਤੇ ਤੁਹਾਨੂੰ ਨਵਾਂ ਪੀਐਮ ਦੀ ਜ਼ਰੂਰਤ ਹੈ। ਅਮਰੀਕਾ ਵੱਲੋਂ ਯੂਕਰੇਨ ਨੂੰ ਹਥਿਆਰਾਂ ਦੀ ਸਪਲਾਈ ਬੰਦ ਕਰਨ ਦੀ ਧਮਕੀ ਦੇ ਦਿੱਤੀ ਗਈ ਹੈ। ਅਮਰੀਕਾ ਨੇ ਯੂਕਰੇਨ ਦੇ ਉੱਤੇ ਰੂਸ ਦੇ ਊਰਜਾ ਢਾਂਚੇ, ਕਿਉਂਕਿ ਰਸ਼ੀਆ ਦੇ ਨਾਲ ਪੁਤਿਨ ਨੇ ਹੁਣ ਜਿਹੜਾ ਵਪਾਰ ਕੀਤਾ ਹੈ ਟਰੰਪ ਦੇ ਨਾਲ, ਤੇ ਭਾਈ ਉਹਦੀ ਹੱਲਾਸ਼ੇਰੀ ਮਿਲੀ ਹੈ ਤੇ ਹੁਣ ਫਿਰ ਅਗਲੇ ਨੂੰ ਤਾਂ ਵੱਖ ਕਰਨਾ ਹੀ, ਜੋ ਚਾਹੁੰਦੇ ਸੀ ਕਹਿੰਦੇ ਰਲ ਮਿਲ ਕੇ ਕੁੱਟ ਲਓ ਤੇ ਮੁੜ ਕੇ ਇਹਨੂੰ ਗਲੋਂ ਲਾ ਦਿਓ, ਗੱਲ ਨਿਬੜੀ ਹੈ। ਅਮਰੀਕਾ ਨੇ ਯੂਕਰੇਨ ਤੇ ਰੂਸ ਦੇ ਊਰਜਾ ਢਾਂਚੇ, ਖਾਸ ਕਰਕੇ ਤੇਲ ਸੋਧਕ ਕਾਰਖਾਨਿਆਂ ਦੇ ਉੱਤੇ ਹਮਲੇ ਰੋਕਣ ਦੇ ਲਈ ਦਬਾਅ ਵਧਾ ਦਿੱਤਾ। ਅਮਰੀਕਾ ਨੇ ਧਮਕੀ ਦਿੱਤੀ ਕਿ ਜੇ ਯੂਕਰੇਨ ਨੇ ਇਹ ਹਮਲੇ ਨਾ ਰੋਕੇ ਤਾਂ ਉਸ ਨੂੰ ਹਥਿਆਰ ਮੁਹੱਈਆ ਕਰਵਾਉਣ ਵਾਲੀ ਪ੍ਰਣਾਲੀ ਬੰਦ ਕਰ ਸਕਦਾ ਹੈ। ਇਹ ਜਾਣਕਾਰੀ ਜਿਹੜੀ ਹੈ ਯੂਰਪੀ ਅਧਿਕਾਰੀਆਂ ਦੇ ਹਵਾਲੇ ਨਾਲ ਦਿੱਤੀ ਗਈ ਹੈ, ਕਿਉਂਕਿ ਟਰੰਪ ਦਬਾਅ ਬਣਾ ਰਿਹਾ ਹੈ ਨਾਟੋ ਦੇ ਉੱਤੇ ਵੀ ਕਿ ਭਾਈ ਜਿਹੜਾ ਇਹਦੇ ਰਸ਼ੀਆ ਨੂੰ ਥੋੜਾ ਜਿਹਾ ਸਬਕ ਸਿਖਾਓ ਜਾਂ ਉਹਨੂੰ ਕਰੋ, ਪਰ ਕਿਤੇ ਨਾ ਕਿਤੇ ਪੇਚਾ ਜਿਹੜਾ ਯੂਰਪੀਅਨ ਮੁਲਕਾਂ ਦੇ ਨਾਲ ਵੀ ਪਵਾਉਣਾ ਚਾਹੁੰਦਾ ਹੈ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਰੂਸ ਅਤੇ ਯੂਕਰੇਨ ਵਿਚਾਲੇ ਊਰਜਾ ਖੇਤਰ ਦੇ ਵਿਚ ਤੁਰੰਤ ਜਿਹੜਾ ਜੰਗਬੰਦੀ ਦੇ ਬਾਰੇ ਜਾਣਕਾਰੀ ਦਿੱਤੀ ਹੈ। ਟਰੰਪ ਨੇ ਕਿਹਾ ਕਿ ਦੋਵੇਂ ਧਿਰਾਂ ਇਸ ਦੇ ਲਈ ਸਹਿਮਤ ਹੋ ਗਈਆਂ ਨੇ ਤੇ ਕਿਸੇ ਨੂੰ ਵੀ ਇਸਦੀ ਉਲੰਘਣਾ ਨਹੀਂ ਕਰਨੀ ਚਾਹੀਦੀ ਹੈ। ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨੇ ਕਿਹਾ ਕਿ ਉਹ ਅਜੇ ਸਮਝੌਤੇ ਦੇ ਵੇਰਵਿਆਂ ਦੀ ਉਡੀਕ ਕਰ ਰਹੇ ਨੇ। ਖੁਫੀਆ ਜਾਣਕਾਰੀ ਸਾਂਝੀ ਕਰਨ ਦੇ ਉੱਤੇ ਵੀ ਰੋਕ ਦੀ ਚੇਤਾਵਨੀ ਜਿਹੜੀ ਹੈ ਦਿੱਤੀ ਹੋਈ ਹੈ ਤੇ ਅਮਰੀਕੀ ਅਧਿਕਾਰੀ ਯੂਰਪੀ ਦੇਸ਼ਾਂ ਤੇ ਕੀਵ ਦੇ ਨਾਲ ਸੰਪਰਕ ਕਰਕੇ ਰੂਸੀ ਤੇਲ ਸੋਧਕ ਕਾਰਖਾਨਿਆਂ ਦੇ ਉੱਤੇ ਹਮਲੇ ਰੋਕਣ ਦੇ ਲਈ ਲਾਬਿੰਗ ਕਰ ਰਹੇ ਨੇ। ਅਮਰੀਕਾ ਨੇ ਖੁਫੀਆ ਜਾਣਕਾਰੀ ਸਾਂਝੀ ਕਰਨ ਤੇ ਯੂਕਰੇਨ ਦੇ ਲਈ ਅਮਰੀਕੀ ਹਥਿਆਰ ਖਰੀਦਣ ਦੀ ਤਰਜੀਹ ਜਿਹੜੀ ਹੈ ਵਿਵਸਥਾ ਪਰਲ ਜਿਹੜੀ ਹੈ PURL ਬੰਦ ਕਰਨ ਦੀ ਧਮਕੀ ਦਿੱਤੀ ਹੈ। ਇਸ ਤੋਂ ਇਕ ਦਿਨ ਪਹਿਲਾਂ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨੇ ਸੁਝਾਅ ਦਿੱਤਾ ਸੀਗਾ ਕਿ ਯੂਕਰੇਨ ਨੂੰ ਨਵਾਂ ਰਾਸ਼ਟਰਪਤੀ ਚੁਣ ਲੈਣਾ ਚਾਹੀਦਾ ਜੋ ਰੂਸ ਦੇ ਨਾਲ ਜੰਗ ਖਤਮ ਕਰਨ ਦੇ ਲਈ ਸਮਝੌਤਾ ਕਰ ਸਕੇ ਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਯੂਕਰੇਨ ਦੇ ਰਾਸ਼ਟਰਪਤੀ ਵਲੋਦੀਮੀਰ ਜ਼ੇਲੈਂਸਕੀ ਜਿਹੜੇ ਨੇ ਪੁਤਿਨ ਨੂੰ ਜਿਹੜਾ ਰੂਸ ਦੇ ਤੇਲ ਸੋਧਕ ਕਾਰਖਾਨਿਆਂ ਤੇ ਹਮਲੇ ਕਰਨ ਤੋਂ ਬਾਅਦ ਆਉਣ ਦੀ ਵੀ ਚੇਤਾਵਨੀ ਦਿੱਤੀ ਹੈ। ਵਾਈਟ ਹਾਊਸ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਰੰਪ ਨੇ ਕਿਹਾ ਕਿ ਉਨ੍ਹਾਂ ਨੇ ਜ਼ੇਲੈਂਸਕੀ ਨੂੰ ਜਿਹੜਾ ਖਾਸ ਤੌਰ ਦੇ ਉੱਤੇ ਰੂਸੀ ਤੇਲ ਸੋਧਕ ਕਾਰਖਾਨਿਆਂ ਨੂੰ ਨਿਸ਼ਾਨਾ ਬਣਾਉਣ ਤੋਂ ਰੋਕਿਆ ਸੀਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਕਾਰਖਾਨਿਆਂ ਦੇ ਉੱਤੇ ਹਮਲਿਆਂ ਦੇ ਨਾਲ ਦੁਨੀਆਂ ਭਰ ਦੇ ਵਿਚ ਬਾਲਣ ਦੀ ਸਪਲਾਈ ਪ੍ਰਭਾਵਿਤ ਹੋ ਸਕਦੀ ਹੈ ਤੇ ਅਮਰੀਕੀ ਕਿਸਾਨਾਂ ਤੇ ਪਸ਼ੂ ਪਾਲਕਾਂ ਨੂੰ ਵੀ ਨੁਕਸਾਨ ਹੋ ਸਕਦਾ ਹੈ। ਟਰੰਪ ਨੇ ਰੂਸ ਦੇ ਨਾਲ ਗੱਲਬਾਤ ਦੇ ਮਾਮਲੇ ਚ ਜ਼ੇਲੈਂਸਕੀ ਦੀ ਪਹੁੰਚ ਦੇ ਉੱਤੇ ਸਵਾਲ ਉਠਾਉਂਦਿਆਂ ਕਿਹਾ ਕਿ ਯੂਕਰੇਨ ਨੂੰ ਅਜਿਹੇ ਆਗੂ ਦੀ ਜ਼ਰੂਰਤ ਹੈ ਜੋ ਸਮਝੌਤਾ ਕਰਾ ਸਕੇ ਤੇ ਕਰ ਸਕੇ। ਤੁਸੀਂ ਜਾਣਦੇ ਹੋ ਕਿ ਮੈਂ ਕੀ ਕੁਝ ਜਿਹੜਾ ਕੀ ਸੁਝਾਅ ਦਿੰਦਾ ਹਾਂ। ਮੇਰਾ ਸੁਝਾਅ ਹੈ ਕਿ ਉਨ੍ਹਾਂ ਨੂੰ ਨਵਾਂ ਆਗੂ ਚੁਣ ਲੈਣਾ ਚਾਹੀਦਾ ਹੈ ਤੇ ਜੋ ਸਮਝੌਤਾ ਕਰ ਸਕੇ, ਕਿਉਂਕਿ ਉਹ ਕਈ ਸਮਝੌਤੇ ਕਰ ਸਕਦਾ ਸੀਗਾ ਪਰ ਕਿਸੇ ਕਾਰਨ ਉਹ ਅਜਿਹਾ ਨਹੀਂ ਕਰ ਪਾਇਆ ਹੈ। ਟਰੰਪ ਨੇ ਅੱਗੇ ਆਖਰ ਚ ਕਿਹਾ ਕਿ ਮੇਰੇ ਖਿਆਲ ਦੇ ਵਿਚ ਹੁਣ ਯੂਕਰੇਨ ਦੇ ਲਈ ਨਵਾਂ ਰਾਸ਼ਟਰਪਤੀ ਚੁਣਨ ਦਾ ਸਮਾਂ ਵੀ ਕਹਿੰਦੇ ਆ ਗਿਆ ਹੈ ਤੇ ਮੈਨੂੰ ਲੱਗਦਾ ਕਿ ਅਮਰੀਕਾ ਲਈ ਵੀ ਆ ਗਿਆ ਹੈ ਭਾਈ ਅਗਲੇ ਮਹੀਨੇ। ਦੂਸਰੇ ਪਾਸੇ ਯੂਰਪੀ ਸੰਘ ਦੀ ਵੱਡੀ ਕਾਰਵਾਈ ਹੋਈ ਹੈ, 1600 ਰੂਸੀਆਂ ਤੇ ਕੰਪਨੀਆਂ ਦੇ ਉੱਤੇ ਪਾਬੰਦੀਆਂ ਲਾ ਛੱਡੀਆਂ ਨੇ। ਯੂਰਪੀ ਸੰਘ ਜਿਹੜਾ ਹੈਗਾ ਹੈ ਯੂਈ ਨੇ ਸੋਮਵਾਰ ਅੱਜ ਰੂਸੀ ਹਥਿਆਰ ਉਦਯੋਗ ਦੇ ਨਾਲ ਜੁੜੇ ਲਗਭਗ 1600 ਰੂਸੀ ਵਿਅਕਤੀਆਂ ਤੇ ਕੰਪਨੀਆਂ ਦੇ ਉੱਤੇ ਪਾਬੰਦੀਆਂ ਲਾ ਦਿੱਤੀਆਂ ਨੇ, ਜਿਨ੍ਹਾਂ ਤੇ ਡਰੋਨ ਅਤੇ ਮਿਜ਼ਾਈਲ ਹਿੱਸਿਆਂ ਦੇ ਉੱਤੇ ਉਤਪਾਦਨ ਦੇ ਵਿੱਚ ਸ਼ਾਮਲ ਹੋਣ ਦਾ ਸ਼ੱਕ ਹੈ। ਲਗਭਗ 5 ਸਾਲ ਪਹਿਲਾਂ ਰੂਸ ਨੇ ਯੂਕਰੇਨ ਦੇ ਉੱਤੇ ਹਮਲਾ ਜਿਹੜਾ ਸ਼ੁਰੂ ਕਰਨ ਤੋਂ ਬਾਅਦ ਪਾਬੰਦੀਆਂ ਦੀ ਸਭ ਤੋਂ ਲੰਬੀ ਸੂਚੀ 'ਚ ਯੂਰਪੀ ਸੰਘ ਨੇ ਕਬਜ਼ੇ ਵਾਲੇ ਯੂਕਰੇਨ ਖੇਤਰਾਂ ਦੇ ਵਿੱਚ ਝੂਠੀਆਂ ਚੋਣਾਂ ਦਾ ਆਯੋਜਨ ਕਰਨ, ਕੰਮ ਕਰਨ ਜਾਂ ਹਿੱਸਾ ਲੈਣ ਦੇ ਦੋਸ਼ ਦੇ ਵਿੱਚ 77 ਵਿਅਕਤੀਆਂ ਨੂੰ ਵੀ ਨਿਸ਼ਾਨਾ ਬਣਾਇਆ। ਪਾਬੰਦੀਆਂ ਦਾ ਐਲਾਨ ਕਰਦੇ ਹੋਏ ਯੂਰਪੀਅਨ ਸੰਘ ਜਿਹੜਾ ਉਹਦੀ ਵਿਦੇਸ਼ ਨੀਤੀ ਮੁੱਖ ਕਾਜਾਂ ਕਲਾਸ ਨੇ ਜਿਹੜਾ ਕਿਹਾ ਕਿ ਇਹਨਾਂ ਪਾਬੰਦੀਆਂ ਦੇ ਵਿੱਚੋਂ ਅੱਧੇ ਤੋਂ ਵੱਧ ਬਲੈਸਟਿਕ ਮਿਜ਼ਾਈਲਾਂ ਦੀ ਜਿਹੜੀ ਉਤਪਾਦਨ ਲੜੀ ਦੇ ਨਾਲ ਜੁੜੀਆਂ ਹੋਈਆਂ ਨੇ, ਜਿਨ੍ਹਾਂ ਦੀ ਵਰਤੋਂ ਰੂਸ ਹਰ ਰੋਜ਼ ਯੂਕਰੇਨੀ ਨਾਗਰਿਕਾਂ ਨੂੰ ਮਾਰਨ ਦੇ ਲਈ ਕਹਿੰਦੇ ਕਰ ਰਿਹਾ। ਦੂਸਰੇ ਪਾਸੇ ਭਾਰਤ ਪਹੁੰਚਿਆ ਬ੍ਰਿਟਿਸ਼ ਵਫਦ ਹੈ ਤੇ ਐਫ ਟੀ ਏ ਦੇ ਲਾਭਾਂ ਨੂੰ ਵੱਧ ਤੋਂ ਵੱਧ ਕਰਨ ਦੇ ਉੱਤੇ ਜ਼ੋਰ ਜਿਹੜਾ ਦਿੱਤਾ ਗਿਆ। ਦੁਵੱਲੇ ਮੁਕਤ ਵਪਾਰ ਸਮਝੌਤਾ ਜਿਹੜਾ ਐਫ ਟੀ ਏ ਦੇ ਲਾਭਾਂ ਨੂੰ ਜਿਹੜਾ ਫਾਇਦਿਆਂ ਨੂੰ ਵੱਧ ਤੋਂ ਵੱਧ ਕਰਨ ਦੇ ਲਈ ਇੱਕ ਬ੍ਰਿਟਿਸ਼ ਵਫਦ ਭਾਰਤ ਪਹੁੰਚ ਗਿਆ ਤੇ ਬ੍ਰਿਟਿਸ਼ ਸਰਕਾਰ ਨੇ ਸੋਮਵਾਰ ਅੱਜ ਇਸ ਸਾਰੇ ਬਾਰੇ ਜਿਹੜੀ ਜਾਣਕਾਰੀ ਸਾਂਝੀ ਕੀਤੀ ਹੈ ਤੇ ਇਸ ਦੇ ਨਾਲ ਦੋਵਾਂ ਦੇਸ਼ਾਂ ਵਿਚਕਾਰ 1 ਬਿਲੀਅਨ ਪਾਉਂਡ ਦੇ ਨਵੇਂ ਸੌਦੇ ਹੋਏ ਨੇ। ਉੱਤਰੀ ਇੰਗਲੈਂਡ ਦੇ 7 ਮੇਅਰ ਦੇ ਨਾਲ ਜਿਹੜੇ ਨੇ ਹੀ ਯੂਕੇ ਦੇ ਵਪਾਰ ਮੰਤਰੀ ਯੋਨਾਥਨ ਰੇਨੋਲਡਸ, ਸਕਾਟਿਸ਼ ਮੰਤਰੀ ਡਗਲਸ ਅਲੈਗਜ਼ੈਂਡਰ ਅਤੇ ਵਾਤਾਵਰਨ, ਖੁਰਾਕ ਅਤੇ ਪੇਂਡੂ ਮਾਮਲਿਆਂ ਦੇ ਬਾਰੇ ਮੰਤਰੀ ਐਂਜੇਲਾ ਈਗਲ ਦੇ ਜਿਹੜੇ ਨਾਲ ਵੱਖ ਵੱਖ ਖੇਤਰਾਂ ਦੇ ਵਿੱਚ 100 ਤੋਂ ਵੱਧ ਕਾਰੋਬਾਰੀਆਂ ਦੇ ਨਾਲ ਭਾਰਤ ਜਿਹੜੇ ਪਹੁੰਚੇ ਹੈ। ਇਸ ਦੇ ਦੌਰਾਨ ਐਲਾਨੇ ਗਏ ਸੌਦਿਆਂ ਦੇ ਵਿੱਚ ਯੂਕੇ ਦੇ ਵਿੱਚ ਆਰਟੀਫਿਸ਼ਲ ਇੰਟੈਲੀਜੈਂਸੀ ਖੋਜ ਦੇ ਵਿੱਚ ਮੈਟਾ ਫਾਰ ਡਾਟਾ ਟੈਕਨੋਲੋਜੀਜ਼ ਤੇ MFD ਦੇ ਦੁਆਰਾ 50 ਮਿਲੀਅਨ ਪਾਉਂਡ ਦਾ ਨਿਵੇਸ਼ ਅਤੇ ਯੂਕੇ ਦੀ ਇੱਕ ਪ੍ਰਮੁੱਖ ਹਵਾਬਾਜ਼ੀ ਸੇਵਾਵਾਂ ਕੰਪਨੀ ਜਿਹੜੀ ਹੈ ਮਜੀਜ਼ ਐਵੀਏਸ਼ਨ ਸ਼ਾਮਲ ਹੈ, ਜਿਸਦਾ ਉਦੇਸ਼ ਭਾਰਤ ਦੇ ਵਿੱਚ ਆਪਣੇ ਵਿਸਤਾਰ ਦੇ ਨਾਲ 600 ਮਿਲੀਅਨ ਪਾਉਂਡ ਤੋਂ ਵੱਧ ਦਾ ਮਾਲੀਆ ਪੈਦਾ ਕਰਨਾ ਹੈ। ਯੂਕੇ ਦੇ ਵਪਾਰ ਵਿਭਾਗ ਨੇ ਕਿਹਾ ਇਹਦੇ ਵਿੱਚ ਇੱਕ ਮਿੰਟ ਜੀ, ਇੱਕ ਕਾਲ ਆ ਰਹੀ ਸੀ ਜੀ, ਮੈਂ ਨਾਲ ਲੈ ਲਵਾਂ। ਇਹਦੇ ਵਿੱਚ ਯੂਕੇ ਦੇ ਜਿਹੜੇ ਨੇ ਵਪਾਰ, ਇੱਕ ਮਿੰਟ ਜੀ, ਯੂਕੇ ਦੇ ਜਿਹੜੇ ਨੇ ਵਪਾਰ ਵਿਭਾਗ ਨੇ ਕਿਹਾ ਕਿ ਪਿਛਲੇ ਸਾਲ ਜੁਲਾਈ ਦੇ ਵਿੱਚ CETA ਦੇ ਉੱਤੇ ਦਸਖਤ ਕੀਤੇ ਜਾਣ ਤੋਂ ਬਾਅਦ ਲਗਭਗ 12 ਬਿਲੀਅਨ ਪਾਉਂਡ ਦੇ ਸੌਦਿਆਂ ਦਾ ਐਲਾਨ ਕੀਤਾ ਗਿਆ ਹੈ। ਇਸੇ ਤਰ੍ਹਾਂ ਯੂਰਪੀਅਨ ਦੇਸ਼ਾਂ ਦੇ ਲਈ ਰੂਸ ਵੱਡਾ ਖਤਰਾ ਬਣ ਰਿਹਾ ਤੇ ਬ੍ਰੈਗਜ਼ਿਟ ਜਨਮਤ ਸੰਗ੍ਰਹਿ ਦੇ ਵਿੱਚ ਦਿੱਤਾ ਹੈ ਦਖਲ ਇਹਨੇ ਤੇ ਬ੍ਰਿਟਿਸ਼ ਪ੍ਰਧਾਨ ਮੰਤਰੀ ਨੇ ਜਿਹੜੇ ਬਿਆਨ ਦਿੱਤੇ ਹੈ। ਬ੍ਰਿਟਿਸ਼ ਪ੍ਰਧਾਨ ਮੰਤਰੀ ਜਿਹੜੇ ਨੇ ਐਂਡੀ ਬਰਨਹੈਮ ਜੋ ਨਵੇਂ ਬਣੇ ਨੇ, ਉਨ੍ਹਾਂ ਨੇ ਕਿਹਾ ਕਿ ਇਹ ਸਪਸ਼ਟ ਹੈ ਕਿ ਬ੍ਰਿਟੇਨ ਦੇ ਯੂਰਪੀਅਨ ਯੂਨੀਅਨ ਛੱਡਣ ਦੇ ਫੈਸਲੇ ਦੇ ਲਈ ਹੋਏ ਜਨਮਤ ਦੇ ਵਿੱਚ ਰੂਸ ਨੇ ਦਖਲ ਦਿੱਤਾ ਸੀਗਾ। ਬਰਨਹੈਮ ਜਿਹੜੇ ਨੇ ਕਿਹਾ ਕਿ ਰੂਸ ਦੀ ਦਖਲ ਅੰਦਾਜ਼ੀ ਨੂੰ ਅਧਿਕਾਰਤ ਤੌਰ ਦੇ ਉੱਤੇ ਰਿਕਾਰਡ ਕਰਨਾ ਮਹੱਤਵਪੂਰਨ ਹੈ ਕਿਉਂਕਿ ਯੂਰਪ ਭਰ ਦੇ ਦੇਸ਼ ਇਸ ਤਰ੍ਹਾਂ ਦੇ ਖਤਰਿਆਂ ਦਾ ਸਾਹਮਣਾ ਕਰ ਰਹੇ ਨੇ। ਇਸ ਬਿਆਨ ਦੇ ਵਿੱਚ ਦੀ ਰੈਸਟ ਇਜ਼ ਪੋਲੀਟਿਕਸ ਪੋਡਕਾਸਟ ਦੇ ਅੰਸ਼ਾਂ ਦੇ ਵਿੱਚ ਬਰਨਹੈਮ ਨੇ ਕਿਹਾ ਕਿ ਜੁਲਾਈ ਦੇ ਵਿੱਚ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਉਹਨੇ ਆਪਣੇ ਸਲਾਹਕਾਰਾਂ ਤੋਂ ਪੁੱਛਿਆ ਕਿ ਰੂਸ ਨੇ 2016 ਦੇ ਜਨਮਤ ਸੰਗ੍ਰਹਿ ਦੇ ਵਿੱਚ ਦਖਲ ਦਿੱਤਾ ਸੀਗਾ ਤੇ ਪੋਡਕਾਸਟ ਜਿਹੜਾ ਹੈ ਸੋਮਵਾਰ ਨੂੰ ਪ੍ਰਸਾਰਿਤ ਅੱਜ ਜਿਹੜਾ ਹੋਇਆ ਹੋਣ ਵਾਲਾ ਜਾਂ ਹੋ ਗਿਆ ਇੰਗਲੈਂਡ ਦੇ ਵਿੱਚ। ਬਰਨਹੈਮ ਨੇ ਕਿਹਾ ਕਿ ਮੈਨੂੰ ਇੱਕ ਸਪਸ਼ਟ ਜਵਾਬ ਮਿਲਿਆ ਕਿ ਹਾਂ ਅਜਿਹਾ ਹੋਇਆ ਸੀਗਾ। ਉਹਨਾਂ ਨੇ ਕਿਹਾ ਕਿ ਹੁਣ ਇਹਨਾਂ ਚੀਜ਼ਾਂ ਨੂੰ ਸਪਸ਼ਟ ਹੈ ਚੀਜ਼ਾਂ ਤੋਂ ਸਪਸ਼ਟ ਹੈ ਅਤੇ ਅਧਿਕਾਰਤ ਤੌਰ ਦੇ ਉੱਤੇ ਰਿਕਾਰਡ ਕਰਨਾ ਮਹੱਤਵਪੂਰਨ ਹੈ। ਮੇਰਾ ਮੰਨਣਾ ਹੈ ਕਿ ਇਸ ਦੇ ਨਾਲ ਜਰਮਨੀ ਤੇ ਫਰਾਂਸ ਦੇ ਵੋਟਰਾਂ ਨੂੰ ਇਹ ਸਮਝਣ ਦੇ ਵਿੱਚ ਮਦਦ ਮਿਲੇਗੀ ਕਿ ਕੁਝ ਰਾਜਨੀਤਿਕ ਗਤੀਵਿਧੀਆਂ ਸਾਡੇ ਦੁਸ਼ਮਣਾਂ ਜਾਣੀ ਰੂਸ ਦੇ ਉਕਸਾਉਣ ਦੇ ਉੱਤੇ ਸ਼ੁਰੂ ਕੀਤੀਆਂ ਜਾਂਦੀਆਂ ਨੇ। ਬ੍ਰਿਟਿਸ਼ ਪ੍ਰਧਾਨ ਮੰਤਰੀ ਐਂਡੀ ਜਿਹੜੇ ਨੇ ਬਰਨਹੈਮ ਨੇ ਕਿਹਾ ਕਿ ਇਹ ਸਪਸ਼ਟ ਹੈ ਕਿ ਬ੍ਰਿਟਿਸ਼ ਜਾਂ ਬ੍ਰਿਟੇਨ ਦੇ ਯੂਰਪੀਅਨ ਯੂਨੀਅਨ ਛੱਡਣ ਦੇ ਫੈਸਲੇ ਦੇ ਲਈ ਹੋਏ ਜਨਮਤ ਦੇ ਵਿੱਚ ਰੂਸ ਨੇ ਦਖਲ ਦਿੱਤਾ ਸੀਗਾ। ਬਰਨਹੈਮ ਨੇ ਕਿਹਾ ਕਿ ਰੂਸ ਦੀ ਦਖਲ ਅੰਦਾਜ਼ੀ ਨੂੰ ਅਧਿਕਾਰਤ ਤੌਰ ਦੇ ਉੱਤੇ ਰਿਕਾਰਡ ਕਰਨਾ ਮਹੱਤਵਪੂਰਨ ਹੈ ਕਿਉਂਕਿ ਯੂਰਪ ਭਰ ਦੇ ਦੇਸ਼ ਇਸੇ ਤਰ੍ਹਾਂ ਦੇ ਖਤਰਿਆਂ ਦਾ ਜਿਹੜਾ ਸਾਹਮਣਾ ਕਰ ਰਹੇ ਨੇ ਤੇ ਇਹ ਚੀਜ਼ਾਂ ਜਿਹੜੀਆਂ ਨੇ ਉਭਰ ਰਹੀਆਂ ਨੇ। ਅਮਰੀਕਾ ਦੇ ਹਿੱਸੇ ਆਇਆ ਅਰਥ ਸ਼ਾਸਤਰ ਦਾ ਨੋਬਲ ਪੁਰਸਕਾਰ। ਅਮਰੀਕੀ ਅਰਥ ਸ਼ਾਸਤਰੀ ਜਿਹੜੇ ਨੇ ਰੋਬਰਟ ਈ ਹਾਲ ਅਤੇ ਮਾਈਕਲ ਵੁੱਡਫੋਰਡ ਨੂੰ ਸੋਮਵਾਰ ਨੂੰ ਮੈਕਰੋ ਇਕਨਾਮਿਕ ਜਿਹੜਾ ਸਥਿਰਤਾ ਦੇ ਲਈ ਨੀਤੀ ਨਿਰਮਾਣ ਦੇ ਸੂਖਮ ਆਰਥਿਕ ਬੁਨਿਆਦਾਂ ਦੇ ਉੱਤੇ ਉਹਨਾਂ ਦੇ ਕੰਮ ਦੇ ਲਈ ਅਰਥ ਸ਼ਾਸਤਰ ਦੇ ਵਿੱਚ ਨੋਬਲ ਮੈਮੋਰੀਅਲ ਪੁਰਸਕਾਰ ਪ੍ਰਾਪਤ ਕਰਨ ਵਾਲਿਆਂ ਦੇ ਵਜੋਂ ਐਲਾਨਿਆ ਗਿਆ ਹੈ। ਰੋਬਰਟ ਜਿਹੜੇ ਨੇ ਕੈਲੀਫੋਰਨੀਆ ਵਾਲਿਆਂ ਨੂੰ ਮੁਬਾਰਕਾਂ ਨੇ ਜੀ ਕੈਲੀਫੋਰਨੀਆ ਦੇ ਵਿਚ ਸਥਿਤ ਸਟੈਨਫੋਰਡ ਯੂਨੀਵਰਸਿਟੀ ਦੇ ਨਾਲ ਜੁੜੇ ਹੋਏ ਨੇ, ਜਦੋਂ ਕਿ ਵੁੱਡਫੋਰਡ ਨਿਊਯਾਰਕ ਦੇ ਵਿਚ ਕੋਲੰਬੀਆ ਯੂਨੀਵਰਸਿਟੀ ਦੇ ਵਿਚ ਹੈ। ਰਾਇਲ ਸਵੀਡਿਸ਼ ਅਕੈਡਮੀ ਆਫ ਸਾਇੰਸਿਸ ਨੇ ਸਟਾਕਹੋਮ ਦੇ ਵਿਚ ਅਰਥ ਸ਼ਾਸਤਰ ਦੇ ਵਿਚ ਨੋਬਲ ਪੁਰਸਕਾਰ ਦੇ ਜੇਤੂਆਂ ਦਾ ਐਲਾਨ ਕੀਤਾ ਹੈ। ਆਰਥਿਕ ਵਿਗਿਆਨ ਪੁਰਸਕਾਰ ਕਮੇਟੀ ਦੇ ਮੁਖੀ ਜੌਨ ਹੈਸਲਰ ਨੇ ਇਕ ਬਿਆਨ ਦੇ ਵਿਚ ਕਿਹਾ ਕਿ ਵਿਜੇਤਾਵਾਂ ਦੇ ਕੰਮ ਨੇ ਸਾਨੂੰ ਦੁਨੀਆ ਭਰ ਦੇ ਕੇਂਦਰੀ ਬੈਂਕਾਂ ਤੇ ਸਰਕਾਰਾਂ ਦੇ ਦੁਆਰਾ ਜਿਹੜਾ ਵਰਤੇ ਜਾਣ ਵਾਲੇ ਮਾਡਲਾਂ ਦੇ ਲਈ ਇਕ ਸਥਿਰ ਸਿਧਾਂਤਕ ਨੀਂਹ ਦਿੱਤੀ ਹੈ। ਤੇ ਹੈਸਲਰ ਨੇ ਅੱਗੇ ਕਿਹਾ ਕਿ ਉਨ੍ਹਾਂ ਦੇ ਕੰਮ ਨੇ ਸਾਨੂੰ ਊਰਜਾ ਸੰਕਟ ਜਾਂ ਘਰੇਲੂ ਖਪਤ ਦੇ ਵਿਚ ਅਚਾਨਕ ਤਬਦੀਲੀਆਂ ਵਰਗੇ ਆਰਥਿਕ ਝਟਕਿਆਂ ਦੇ ਨਾਲ ਨਜਿੱਠਣ ਦੇ ਲਈ ਬਿਹਤਰ ਢੰਗ ਦੇ ਨਾਲ ਤਿਆਰ ਕੀਤਾ ਹੈ। ਅਰਥ ਸ਼ਾਸਤਰ ਇਨਾਮ ਨੂੰ ਅਧਿਕਾਰਿਤ ਤੌਰ ਦੇ ਉੱਤੇ ਐਲਫਰੇਡ ਨੋਬਲ ਦੀ ਯਾਦ ਦੇ ਵਿਚ ਆਰਥਿਕ ਵਿਗਿਆਨ ਦੇ ਲਈ ਸਵੈਰੀਗੇਸ ਰਿਕਸਬੈਕ ਪੁਰਸਕਾਰ ਦੇ ਵਜੋਂ ਜਾਣਿਆ ਜਾਂਦਾ ਹੈ। ਇਸ ਦੀ ਸਥਾਪਨਾ 1968 ਦੇ ਵਿਚ ਸਵੀਡਨ ਦੇ ਸੈਂਟਰਲ ਬੈਂਕ ਦੇ ਦੁਆਰਾ ਕੀਤੀ ਗਈ ਸੀ ਤੇ ਨੋਬਲ ਪੁਰਸਕਾਰ 19ਵੀਂ ਸਦੀ ਦੇ ਸਵੀਡਿਸ਼ ਕਾਰੋਬਾਰੀ ਤੇ ਰਸਾਇਣ ਵਿਗਿਆਨੀ ਐਲਫਰੇਡ ਨੋਬਲ ਦੀ ਯਾਦ ਦੇ ਵਿਚ ਜਿਹੜਾ ਦਿੱਤਾ ਜਾਂਦਾ ਹੈ। ਆਖਰੀ ਇੱਕ ਰਿਪੋਰਟ ਹੈ, ਦੋ ਰਿਪੋਰਟਾਂ ਨੇ ਜੀ, ਤੇ ਹਾਲਾਤ ਜਿਹੜੇ ਕੈਨੇਡਾ ਦੇ ਵੀ ਚੰਗੇ ਨਹੀਂ ਹੈ। ਕੈਨੇਡਾ ਦੇ ਵਿਚ ਰੋਜ਼ਗਾਰ ਦਾ ਵੱਡਾ ਸੰਕਟ ਜਿਹੜਾ ਵੱਧ ਰਿਹਾ ਹੈ। ਸਤੰਬਰ ਦੇ ਵਿਚ 68,000 ਨੌਕਰੀਆਂ ਖਤਮ ਹੋ ਗਈਆਂ ਤੇ ਬੇਰੋਜ਼ਗਾਰੀ 6.5% ਉੱਤੇ ਜਿਹੜੀ ਪਹੁੰਚ ਗਈ ਹੈ। ਨੌਜਵਾਨ ਤੇ ਔਰਤਾਂ ਨੂੰ ਸਭ ਤੋਂ ਵੱਡੀ ਜਿਹੜੀ ਮਾਰ ਵੱਜੀ ਹੈ ਤੇ ਬੈਂਕ ਆਫ਼ ਕੈਨੇਡਾ ਦੀ ਮੀਟਿੰਗ ਦੇ ਉੱਤੇ ਸਭ ਦੀਆਂ ਨਜ਼ਰਾਂ ਜਿਹੜੀਆਂ ਨੇ ਟਿਕੀਆਂ ਹੋਈਆਂ ਨੇ। ਉਹਦੀ ਗੱਲਬਾਤ ਅੱਗੇ ਜਾ ਕੇ ਕਰਦੇ ਹਾਂ। ਆਪਣੇ ਨਾਲ ਜੁੜ ਗਏ ਨੇ ਮੁਹੰਮਦ ਜੀ ਦੁਬਈ ਤੋਂ ਤੇ ਉਹਨਾਂ ਦੀ ਗੱਲਬਾਤ ਸੁਣਦੇ ਹਾਂ। ਸਤਿ ਸ੍ਰੀ ਅਕਾਲ ਮੁਹੰਮਦ ਜੀ, ਜੀਆਂ ਨੂੰ ਜੀ ਸਵਾਗਤ ਹੈ ਜੀ।
3: ਜੀ ਥੈਂਕ ਯੂ ਸੋ ਮਚ ਵੀਰ ਭੁਪਿੰਦਰ ਜੀ, ਜਿੰਦੇ ਵਾਸਤੇ ਰਹੋ, ਮਾਨ ਮਤੇ ਸੋਟੇ ਵੀ ਜਿਹੜੇ ਹੈਗੇ ਜਿੰਦੇ ਵਾਸਤੇ ਰਹਿਣ
1: ਜੀ,
3: ਤੇ ਰੇਡੀਓ ਦੁਆਬਾ ਹਮੇਸ਼ਾ ਚੜ੍ਹਦੀ ਕਲਾ ਚ ਰਵੀ ਦਿਲੀ ਜਵਾਬਾਂ। ਬਹੁਤ ਵਧੀਆ ਜਿਹੜਾ ਹੈਗਾ ਨੈਸ਼ਨਲ ਐਂਡ ਇੰਟਰਨੈਸ਼ਨਲ ਨਿਊਜ਼ ਜਿਹੜਾ ਹੈਗਾ ਉਹ ਤੁਸੀਂ ਕਰ ਰਹੇ ਸੀ ਜ਼ਿਕਰ ਉਹਨਾਂ ਦਾ,
1: ਸ਼ੁਕਰੀਆ ਜੀ।
3: ਰਾਜਨ ਸੈਨੀ ਸਾਹਿਬ ਵੀ ਆਏ ਸੀ। ਬਿਲਕੁਲ ਇਸੇ ਤਰ੍ਹਾਂ ਹੀ ਆ, ਕੁਛ ਹਾਲਾਤ ਜਿਹੜੇ ਹੈਗੇ ਆ ਚੇਂਜ ਤਾਂ ਹੋ ਰਹੇ ਆ
1: ਜੀ,
3: ਇਹਦੇ ਵਿਚ ਹਾਲਾਤ ਜਿਹੜੇ ਹੈਗੇ, ਲੇਕਿਨ ਥੋੜਾ ਅਫਸੋਸ ਵੀ ਹੁੰਦਾ ਹੈਗਾ ਵੀ ਜਿਵੇਂ ਤੁਸੀਂ ਦੱਸਿਆ ਵੀ ਕਿੰਨੇ ਜਿਹੜੇ ਹੈਗੇ ਆ ਲੋਕ ਜਿਹੜੇ ਹੈਗੇ ਆ ਨੌਕਰੀਆਂ ਤੋਂ ਵੀ ਜਿਹੜਾ ਹੈਗਾ ਹੱਥ ਧੋ ਰਹੇ ਹੈਗੇ, ਜਾਂ ਜਿਹੜਾ ਹੈਗਾ ਕਹਿਣਾ ਮਤਲਬ ਉਹਨਾਂ ਦੀ ਪੇ ਜਿਹੜੀ ਹੈਗੀ ਆ ਉਹਦੇ ਵਿੱਚ ਡੀਗ੍ਰੇਡੇਸ਼ਨ ਕੀਤੀ ਜਾ ਰਹੀ।
1: ਬਿਲਕੁਲ,
3: ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ, ਕਿਸੇ ਦੀ ਮਿਹਨਤ ਦੇ ਵਿੱਚ ਡੀਗ੍ਰੇਡੇਸ਼ਨ ਨਹੀਂ ਹੋਣੀ ਚਾਹੀਦੀ। ਇੱਕ ਪਾਸੇ ਤੇ ਕਹਿੰਦੇ ਅਸੀਂ ਪੁਰਸਕਾਰ ਦਿੰਦੇ ਪਏ ਜੀ ਜਿਹੜਾ ਹੈਗਾ ਹੈ ਤੇ ਇਕੋਨੋਮੀ ਨੂੰ ਲੈ ਕੇ ਜੇ ਇਕੋਨੋਮਿਸਟ ਜਿਹੜੇ ਹੈਗੇ ਆ ਤੇ ਫਿਰ ਬਈ ਜੇ ਤੁਸੀਂ ਇੰਨਾ ਕੁਛ ਕਰਦੇ ਪੈਣ ਤੇ ਜਿਹੜਾ ਹੈਗਾ ਦੂਸਰਿਆਂ ਦੇ ਹੱਕਾਂ ਤੇ ਡਾਕੇ ਨਾ ਮਾਰੇ ਜਾਣ, ਜਿਹੜਾ ਹੈਗਾ ਉਹਨਾਂ ਦੇ ਹੱਕ ਜਿਹੜੇ ਉਹਨਾਂ ਨੂੰ ਹਮੇਸ਼ਾ ਦੇ ਦਿੱਤੇ ਜਾਣ।
1: ਬਿਲਕੁਲ,
3: ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਜੀ। ਤੇ ਲਓ ਜੀ, ਮੈਂ ਫਿਰ ਸੌਂਗ ਜਿਹੜਾ ਹੈਗਾ ਲੈ ਕੇ ਆ, ਜੇ ਤੁਹਾਡੀ ਇਜਾਜ਼ਤ ਹੋਵੇ ਤਾਂ
1: ਜਰੂਰ ਜਰੂਰ ਆਉਣ ਦਿਓ ਜੀ, ਆਉਣ ਦਿਓ।
3: ਹਾਂ, ਮਿਕਸ ਸੌਂਗ ਹੈਗਾ, ਪਹਿਲਾਂ ਪੰਜਾਬੀ ਚ ਆ ਤੇ ਫਿਰ ਹਿੰਦੀ ਚ ਆ, ਦੋਨੋਂ ਮਿਕਸ ਹੈਗਾ ਜੀ। ਪੰਜਾਬੀ ਤੋਂ ਸ਼ੁਰੂ ਕਰਦਾ ਜੀ। ਅੱਖਾਂ ਤੇਰੀਆਂ ਨੇ ਗੱਭਰੂ ਦਾ ਦਿਲ ਲੁੱਟਿਆ ਨੇ, ਦਿਲ ਲੁੱਟਿਆ ਏ ਸੁਰਮਾਂ ਪਾ ਕੇ। ਅੱਖਾਂ ਤੇਰੀਆਂ ਨੇ ਗੱਭਰੂ ਦਾ ਦਿਲ ਲੁੱਟਿਆ ਨੇ, ਦਿਲ ਲੁੱਟਿਆ ਏ ਸੁਰਮਾਂ ਪਾ ਕੇ। ਉਹ ਕੀਤੀ ਵਾਰਦਾਤ ਪਿੱਛੋਂ ਛੱਡੇ ਨਾ ਸਬੂਤ, ਮੁੰਡਾ ਕਰਦਾ ਅਪੀਲ ਕਿੱਥੇ ਜਾ ਕੇ। ਉਹ ਯਾਰਾਂ ਦਾ ਸੀ ਯਾਰ ਬੱਲੀਏ, ਨੀ ਤੂੰ ਹੁਸਨਾਂ ਦਾ ਜਾਦੂ ਕਰਿਆ। ਕਨੀ ਹੱਥ ਫਿਰਦਾ ਕਈਆਂ ਦੇ ਲਵਾਈ, ਜਿਹੜੇ ਜੱਟ ਨੂੰ ਤੂੰ ਕਾਬੂ ਕਰਿਆ। ਉਹ ਮੁੰਡਾ ਬੱਲੀਏ ਪੰਜਾਬ ਜਿਹੇ ਖੁੱਲੇ ਦਿਲ ਦਾ ਨੀ, ਕਾਤੋਂ ਦਿੱਲੀ ਵਾਂਗੂ ਦੇਖੇ ਅਜਮਾ ਕੇ। ਕੱਲਾ ਕਾਰਾ ਬੇਬੇ ਦਾ ਸੀ ਪੁੱਤ ਮਿੱਠੀਏ, ਨੀ ਤੂੰ ਤਾਂ ਰੱਖਦੀ ਸੀ ਕਾਲਾ ਟਿੱਕਾ ਲਾ ਕੇ। ਉਹ ਅੱਖਾਂ ਤੇਰੀਆਂ ਨੇ ਗੱਭਰੂ ਦਾ ਦਿਲ ਲੁੱਟਿਆ ਨੀ, ਦਿਲ ਲੁੱਟਿਆ ਏ ਸੁਰਮਾਂ ਪਾ ਕੇ। ਉਹ ਅੱਖਾਂ ਤੇਰੀਆਂ ਨੇ ਗੱਭਰੂ ਦਾ ਦਿਲ ਲੁੱਟਿਆ ਨੀ, ਦਿਲ ਲੁੱਟਿਆ ਏ ਸੁਰਮਾਂ ਪਾ ਕੇ।
1: ਵਾਹ ਜੀ ਵਾਹ, ਕਿਆ ਬਾਤ ਹੈ, ਅੱਜ ਵੱਖਰਾ ਰੰਗ ਸੀਗਾ
3: ਅਸੀਂ ਭਜਿਆ
1: ਜੀ। ਸ਼ੁਕਰ ਹੈ ਮੁਹੰਮਦ ਜੀ, ਦਿਲ ਲੁੱਟ ਲਿਆ ਹੁਣ, ਪਹਿਲਾਂ ਰੁੱਸ ਗਿਆ ਸੀ ਦਿਲ।
3: ਸ਼ੁਕਰੀਆ, ਸ਼ੁਕਰੀਆ ਨਵਾਜ਼ ਜੀ
1: ਜੀ।
3: ਲਓ ਜੀ, ਅਗਲਾ ਸੌਂਗ ਵੀ ਆਪਣੇ ਜੱਟ ਭਰਾ ਦਾ ਹੀ ਆ,
1: ਹਿੰਦੀ
3: ਦੇ ਵਿੱਚ ਆ ਜੀ ਜੀ ਜੀ।

0: ही है।
1: क्या बात है जी, क्या बात है, वाह कमाल वाह कमाल वाह कमाल। अज पॉजिटिविटी की शुरुआत हो गई सोमवार की, देखो यही
0: जी
1: साड़ी प्राप्ति है जी अज दी। थैंक यू
0: शुक्रिया
1: मामा जी, हर
0: महाराज,
1: वार की तरह सोहने बोलना
0: हमेशा
1: दे लई ते सोहने शब्दों के लिए
0: हमेशा
1: शुक्रिया जी।
0: जिंदेवादते रहो,
1: थैंक यू, सत
0: हमेशा
1: श्री अकाल,
0: जिंदेवादते रहो।
1: शुक्रिया
0: थैंक
1: जी।
0: यू सर, थैंक यू सर।
1: जी दोस्तों, ये सी जी अपने नाल मोहम्मद जी दुबई तो गलबात करके गए ने, बोलां दी गाणियां दी जिहड़ी है झोली भर के गए ने। ते दोस्तों लो फिर आप अगे वधदे आ, सुरेंद्र माल जी भी तारीफ कर रहे ने, बहुत बहुत शुक्रिया, धन्नवाद है जी तुहाडे सारे सहयोग दे नाल, सब दे सहयोग दे नाल इत्थे तक आपां पहुंचे आ। ते इह सहयोग उम्मीद करदे आ तुहाडे आशीर्वाद वड्डियां दे मिलदे रहणगे जी। ते कहिंदे ने वड्डी स्क्रीन दे उत्ते कहिंदे बहुत सोहणा लगदा है जी ਤੁਹਾਨੂੰ ਲਾਈਵ ਦੇਖ ਕੇ ਵੀ ਤੇ ਨਾਲ ਪੋਸਟਰ ਜਿਹੜਾ ਚੱਲ ਰਿਹਾ ਤੇ ਮੇਰੇ ਹਸਬੈਂਡ ਟੀਵੀ ਦੇ ਉੱਤੇ ਤੁਹਾਨੂੰ ਦੇਖ ਕੇ ਕਹਿੰਦੇ ਬਹੁਤ ਖੁਸ਼ ਹੁੰਦੇ ਨੇ ਜੀ। ਸ਼ੁਕਰੀਆ ਭੈਣ ਜੀ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ ਜੀ। ਦੂਸਰੇ ਪਾਸੇ ਆਪਾਂ ਇੱਕ ਰਿਪੋਰਟ ਕੈਨੇਡਾ ਦੀ ਕਰਨ ਲੱਗੇ ਸੀਗੇ, ਉਸ ਤੋਂ ਪਹਿਲਾਂ ਇੰਡੀਆ ਦੀ ਇੱਕ ਬੜੀ ਕਹਿ ਸਕਦੇ ਹਾਂ ਕਿ ਚੰਗੀ ਖਬਰ ਹੈ। ਇਹਦੇ ਵਿੱਚ ਕੈਂਸਰ ਮੈਡੀਸਿਨ ਪ੍ਰਾਈਸ ਜਿਹੜਾ ਹੈ ਉਹਦੇ ਉੱਤੇ, ਕੈਂਸਰ ਦੀਆਂ ਦਵਾਈਆਂ ਵਾਂਗ ਹੋਰ ਦਵਾਈਆਂ ਦੇ ਮੁਨਾਫੇ ਦੇ ਉੱਤੇ ਜਿਹੜਾ ਸੁਪਰੀਮ ਕੋਰਟ ਨੇ ਸਵਾਲ ਚੁੱਕੇ ਆ, ਜੇ ਕੈਂਸਰ ਦੀਆਂ ਜਿਹੜੀਆਂ ਦਵਾਈਆਂ ਨੇ ਉਹਦੇ ਉੱਤੇ ਜਿਹੜਾ ਪ੍ਰਾਈਸ ਫਿਕਸ ਕੀਤਾ ਜਾ ਸਕਦਾ ਹੈ ਤਾਂ ਦੂਸਰੀਆਂ ਜਿਹੜੀਆਂ ਦਵਾਈਆਂ ਨੇ ਉਹਨਾਂ ਦੇ ਉੱਤੇ ਕਿਉਂ ਨਹੀਂ। ਸਰਵਉੱਚ ਅਦਾਲਤ ਦੇ ਵੱਲੋਂ ਕੇਂਦਰ ਦੇ ਜਵਾਬ ਦੇ ਉੱਤੇ ਜਿਹੜੀ ਹੈ ਅਸੰਤੁਸ਼ਟੀ ਜਿਹੜੀ ਜ਼ਾਹਰ ਕੀਤੀ ਹੈ, ਸੰਤੁਸ਼ਟ ਨਹੀਂ ਹੋਈ ਹੈ। ਦਵਾਈਆਂ ਦੀਆਂ ਕੀਮਤਾਂ ਤੈਅ ਕਰਨ ਦੇ ਬਾਰੇ 27 ਅਕਤੂਬਰ ਤੱਕ ਕਹਿੰਦੇ ਨੀਤੀ ਬਣਾਉਣ ਦੇ ਲਈ ਉਹਨਾਂ ਨੇ ਕਹਿ ਦਿੱਤਾ ਇਹਦੇ ਬਾਰੇ, ਭਾਈ ਨੀਤੀ ਬਣਾਓ ਤੇ ਫਿਰ ਸਾਡੇ ਕੋਲ ਆਓ। ਤੇ ਜਿਹੜੀਆਂ ਨੇ ਮੁਨਾਫੇ ਦੀਆਂ ਗੱਲਾਂ ਬਾਤਾਂ ਨੇ, ਕਿਉਂਕਿ ਬਹੁਤ ਵੱਡਾ ਕਾਰੋਬਾਰ ਹੈ ਦਵਾਈਆਂ ਦਾ। ਸੁਪਰੀਮ ਕੋਰਟ ਨੇ ਕੈਂਸਰ ਦੀਆਂ ਦਵਾਈਆਂ ਦੇ ਵੱਧ ਭਾਅ ਅਤੇ ਉਹਨਾਂ ਦੇ ਉੱਤੇ ਵਸੂਲੇ ਜਾਂਦੇ ਮੁਨਾਫੇ ਦਾ ਮੁੱਦਾ ਉਠਾਉਂਦਿਆਂ ਕੇਂਦਰ ਸਰਕਾਰ ਨੂੰ ਸਵਾਲ ਕਰ ਦਿੱਤਾ ਕਿ ਜੇਕਰ ਜਿਹੜਾ ਕੈਂਸਰ ਦੀਆਂ ਦਵਾਈਆਂ ਦੇ ਉੱਤੇ ਵਪਾਰਕ ਮੁਨਾਫੇ ਦੀ ਹੱਦ ਵੱਧ ਤੋਂ ਵੱਧ ਪ੍ਰਚੂਨ ਕੀਮਤ ਦਾ 30% ਤੈਅ ਕੀਤਾ ਜਾ ਸਕਦੀ ਹੈ ਤਾਂ ਹੋਰ ਦਵਾਈਆਂ ਦੇ ਲਈ ਅਜਿਹਾ ਕਿਉਂ ਨਹੀਂ ਕੀਤਾ ਜਾ ਸਕਦਾ। ਅਦਾਲਤ ਨੇ ਕੇਂਦਰ ਦੇ ਜਵਾਬ ਨੂੰ ਨਾਕਾਫੀ ਦੱਸਦਿਆਂ ਕਿਹਾ ਕਿ ਇਸ ਦੇ ਵਿੱਚ ਮਰੀਜ਼ਾਂ ਦੇ ਫਾਇਦੇ ਦੇ ਲਈ ਖੁਸ਼ ਹੋਣ ਵਾਲੀ ਕੋਈ ਖਾਸ ਗੱਲ ਨਹੀਂ ਹੈ। ਜਸਟਿਸ ਵਿਕਰਮਨਾਥ ਅਤੇ ਜਸਟਿਸ ਸੰਦੀਪ ਮਹਿਤਾ ਦੇ ਬੈਂਚ ਨੇ 11 ਰੁਪਏ ਦੀ ਲਾਗਤ ਵਾਲੀ ਡ੍ਰਿਪ ਬਾਜ਼ਾਰ ਦੇ ਵਿੱਚ 270 ਰੁਪਏ ਦੇ ਵਿੱਚ ਵੇਚੀ ਜਾ ਰਹੀ ਹੈ ਦੱਸਿਆ। ਬੈਂਚ ਨੇ ਸਵਾਲ ਕੀਤਾ ਕਿ ਕਿਸੇ ਦਵਾਈ ਨੂੰ ਉਸਦੀ ਅਸਲ ਲਾਗਤ ਤੋਂ ਕਈ ਗੁਣਾ ਵੱਧ ਕੀਮਤ ਦੇ ਉੱਤੇ ਵੇਚਣ ਦੀ ਇਜਾਜ਼ਤ ਕਿਵੇਂ ਦਿੱਤੀ ਜਾ ਸਕਦੀ ਹੈ। ਦਵਾਈਆਂ ਜਿਹੜੀਆਂ ਨੇ ਉਹਦੀਆਂ ਕੀਮਤਾਂ ਦੇ ਉੱਤੇ ਕਾਬੂ ਪਾਉਣ ਦੇ ਲਈ ਨੀਤੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਆ ਤੇ ਕੇਂਦਰ ਵੱਲੋਂ ਪੇਸ਼ ਹੋਏ ਸੋਲਿਸਟਰ ਜਨਰਲ ਤੁਸ਼ਾਰ ਮਹਿਤਾ ਨੇ ਕਿਹਾ ਕਿ ਕੈਂਸਰ ਦੀਆਂ ਦਵਾਈਆਂ ਦੇ ਵਪਾਰਕ ਮੁਨਾਫੇ ਦੀ ਹੱਦ 30% ਕਰਨ ਦੇ ਨਾਲ ਮਰੀਜ਼ਾਂ ਨੂੰ ਸਾਲਾਨਾ ਲਗਭਗ 2,500 ਕਰੋੜ ਰੁਪਏ ਦੀ ਬਚਤ ਹੋਣ ਦੀ ਉਮੀਦ ਹੈ ਤੇ ਸਰਕਾਰ ਨੇ ਇਹ ਵੀ ਕਿਹਾ ਕਿ ਭਾਰਤ ਵਿੱਚ ਜਿਹੜੀਆਂ ਦਵਾਈਆਂ ਦੀਆਂ ਕੀਮਤਾਂ ਦੁਨੀਆਂ ਦੇ ਵਿੱਚ ਸਭ ਤੋਂ ਘੱਟ ਨੇ। ਬੈਂਚ ਨੇ ਕਿਹਾ ਕਿ ਸਰਕਾਰ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਕਿ ਕੀਮਤਾਂ ਦੇ ਉੱਤੇ ਕਾਬੂ ਵਾਲੀਆਂ ਦਵਾਈਆਂ ਮਰੀਜ਼ਾਂ ਤੱਕ ਪਹੁੰਚਣ ਤੇ ਜੇ ਅਜਿਹਾ ਨਹੀਂ ਹੁੰਦਾ ਤਾਂ ਸਰਕਾਰ ਦੀ ਜ਼ਿੰਮੇਵਾਰੀ ਹੈ। ਅਦਾਲਤ ਨੇ ਦਿਲ ਦੇ ਵਿੱਚ ਲਗਾਏ ਜਾਣ ਵਾਲੇ ਸਟੰਟ ਦੀ ਜਿਹੜੀ ਹੈ ਮਿਸਾਲ ਦਿੰਦਿਆਂ ਕਿਹਾ ਕਿ ਭਾਰਤ ਦੇ ਵਿੱਚ ਬਣੇ ਸਟੰਟ ਦੀ ਲਾਗਤ ਲਗਭਗ 5,000 ਰੁਪਏ ਹੈ ਪਰ ਹਸਪਤਾਲਾਂ ਦੇ ਵਿੱਚ ਇਸ ਦੇ ਲਈ 25,000 ਰੁਪਏ ਤੋਂ ਵੱਧ ਵਸੂਲੇ ਜਾਂਦੇ ਹੈ। 27 ਅਕਤੂਬਰ ਨੂੰ ਅਗਲੀ ਸੁਣਵਾਈ ਰੱਖ ਦਿੱਤੀ ਹੈ। ਕੇਂਦਰ ਨੇ ਅਦਾਲਤ ਨੂੰ ਦਵਾਈਆਂ ਦੀਆਂ ਕੀਮਤਾਂ ਤੈਅ ਕਰਨ ਦੀ ਮੌਜੂਦਾ ਪ੍ਰਣਾਲੀ ਦੇ ਬਾਰੇ ਜਾਣਕਾਰੀ ਦਿੱਤੀ ਹੈ। ਸਰਕਾਰ ਦੇ ਮੁਤਾਬਕ ਜ਼ਰੂਰੀ ਦਵਾਈਆਂ ਦੀ ਕੌਮੀ ਸੂਚੀ ਦੇ ਵਿੱਚ 388 ਦਵਾਈਆਂ ਨੇ, 900 ਤੋਂ ਵੱਧ ਦਵਾਈਆਂ ਦੇ ਰੂਪ ਸ਼ਾਮਲ ਨੇ। ਹੁਣ ਤੱਕ 935 ਦਵਾਈਆਂ ਦੇ ਰੂਪਾਂ ਦੀ ਵੱਧ ਤੋਂ ਵੱਧ ਕੀਮਤ ਤੈਅ ਕੀਤੀ ਜਾ ਚੁੱਕੀ ਹੈ। ਬੈਂਚ ਨੇ ਤੁਸ਼ਾਰ ਮਹਿਤਾ ਨੂੰ ਦਵਾਈਆਂ ਦੀਆਂ ਕੀਮਤਾਂ ਦੇ ਉੱਤੇ ਹੱਦ ਤੈਅ ਕਰਨ ਸਬੰਧੀ ਠੋਸ ਪ੍ਰਬੰਧ ਜਿਹੜੇ ਪੇਸ਼ ਕਰਨ ਦੇ ਲਈ 27 ਅਕਤੂਬਰ ਤੱਕ ਦਾ ਸਮਾਂ ਦੇ ਦਿੱਤਾ ਹੈ ਤੇ ਅਦਾਲਤ ਨੇ ਕਿਹਾ ਕਿ ਉਹ ਸਰਕਾਰ ਦੇ ਹੱਥ ਮਜ਼ਬੂਤ ਕਰਨਾ ਚਾਹੁੰਦੀ ਹੈ ਤੇ ਸਰਕਾਰ ਇਸ ਸਮੇਂ ਤੱਕ ਲੋੜੀਂਦੇ ਕਦਮ ਚੁੱਕੇ ਇਹਦੇ ਉੱਤੇ। ਚੰਗੀ ਗੱਲ ਹੈ ਜੀ, ਇਸ ਤਰ੍ਹਾਂ ਦੀਆਂ ਚੰਗੀ ਲੋਕ ਭਲਾਈ ਕੰਮ ਹੋਣੇ ਚਾਹੀਦੇ ਆ, ਕੋਰਟਾਂ ਦੇ ਵੱਲੋਂ ਵੀ ਐਕਸ਼ਨ ਲੈਣੇ ਚਾਹੀਦੇ ਆ, ਖਿੱਚ ਤੂੰ ਥੋੜੀ ਕਰ ਲੈਣੀ ਚਾਹੀਦੀ ਇਹਨਾਂ ਦੀ। ਤੇ ਦੋਸਤੋ ਮੈਂ ਗੱਲ ਕਰ ਰਿਹਾ ਸੀ ਆਪਣੇ ਕੈਨੇਡਾ ਦੀ, ਜਿਸ ਦੇ ਵਿੱਚ ਰੋਜ਼ਗਾਰ ਦਾ ਵੱਡਾ ਜਿਹੜਾ ਸੰਕਟ ਵੱਧ ਰਿਹਾ। ਸਤੰਬਰ ਦੇ ਵਿੱਚ 68,000 ਨੌਕਰੀਆਂ ਖਤਮ ਕੀਤੀਆਂ ਨੇ ਤੇ ਬੇਰੋਜ਼ਗਾਰੀ 6.5% ਦੇ ਉੱਤੇ ਪਹੁੰਚ ਗਈ ਹੈ। ਨੌਜਵਾਨਾਂ ਤੇ ਔਰਤਾਂ ਨੂੰ ਸਭ ਤੋਂ ਵੱਡੀ ਮਾਰ ਵੱਜ ਰਹੀ ਹੈ ਤੇ ਬੈਂਕ ਆਫ ਕੈਨੇਡਾ ਦੀ ਮੀਟਿੰਗ ਦੇ ਉੱਤੇ ਸਭ ਦੀਆਂ ਨਜ਼ਰਾਂ ਜਿਹੜੀਆਂ ਨੇ ਟਿੱਕੀਆਂ ਹੋਈਆਂ ਨੇ। ਕੈਨੇਡਾ ਦੇ ਵਿੱਚ ਨੌਕਰੀਆਂ ਦਾ ਵੱਡਾ ਸੰਕਟ ਖੜਾ ਹੋ ਗਿਆ ਤੇ ਸਟੈਟਿਸਟਿਕਸ ਕੈਨੇਡਾ ਦੀ ਤਾਜ਼ਾ ਲੇਬਰ ਫੋਰਸ ਰਿਪੋਰਟ ਦੇ ਮੁਤਾਬਕ ਸਤੰਬਰ ਮਹੀਨੇ ਦੇ ਵਿੱਚ ਦੇਸ਼ ਭਰ ਦੇ ਵਿੱਚ 68,000 ਨੌਕਰੀਆਂ ਖਤਮ ਹੋ ਗਈਆਂ। ਇਸ ਤੋਂ ਪਹਿਲਾਂ ਅਗਸਤ ਦੇ ਵਿੱਚ ਵੀ 42,000 ਲੋਕਾਂ ਨੂੰ ਰੋਜ਼ਗਾਰ ਤੋਂ ਹੱਥ ਜੜੇ ਧੋਣੇ ਪੈ ਗਏ। ਸਿਰਫ 2 ਮਹੀਨਿਆਂ ਦੇ ਅੰਦਰ ਅੰਦਰ ਕੈਨੇਡਾ ਦੇ ਵਿੱਚ ਕੁੱਲ 1,10,000 ਨੌਕਰੀਆਂ ਘਟ ਗਈਆਂ ਨੇ, ਜਿਸ ਦੇ ਨਾਲ ਬੇਰੋਜ਼ਗਾਰੀ ਦੀ ਦਰ ਵੱਧ ਕੇ 6.5% ਤੱਕ ਜਿਹੜੀ ਹੋ ਗਈ ਹੈ। ਇਸ ਗਿਰਾਵਟ ਨੇ ਸੰਸਦ ਦੇ ਵਿੱਚ ਵੀ ਸਿਆਸੀ ਤੂਫਾਨ ਜਿਹੜਾ ਖੜਾ ਕਰਕੇ ਰੱਖ ਦਿੱਤਾ। ਕੰਜ਼ਰਵੇਟਿਵ ਸੰਸਦ ਮੈਂਬਰ ਮਾਈਕਲ ਕੂਪਰ ਨੇ ਜਿਹੜਾ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਘੇਰਦਿਆਂ ਹੋਇਆਂ ਕਿਹਾ ਕਿ ਸਰਕਾਰ ਦੇ ਦਾਅਵੇ ਹਕੀਕਤ ਤੋਂ ਕੋਹਾਂ ਦੂਰ ਨੇ। ਉਨ੍ਹਾਂ ਸਵਾਲ ਕੀਤਾ ਕਿ ਜਦੋਂ ਦੇਸ਼ ਦੇ ਵਿੱਚ ਬੇਰੋਜ਼ਗਾਰੀ G7 ਦੇਸ਼ਾਂ ਦੇ ਵਿੱਚੋਂ ਦੂਜੀ ਸਭ ਤੋਂ ਵੱਧ ਹੈ ਤੇ ਲੇਬਰ ਪਾਰਟਿਸਪੇਸ਼ਨ ਜਿਹੜੀ ਹੈ ਰੇਟ ਪਿਛਲੇ 30 ਸਾਲਾਂ ਦੇ ਸਭ ਤੋਂ ਹੇਠਲੇ ਪੱਧਰ ਦੇ ਉੱਤੇ ਆ ਗਿਆ ਹੈ ਤਾਂ ਸਰਕਾਰ ਦੀਆਂ ਨੀਤੀਆਂ ਕਿੱਥੇ ਖੜੀਆਂ ਨੇ। ਦੂਜੇ ਪਾਸੇ ਸਰਕਾਰੀ ਨੁਮਾਇੰਦਿਆਂ ਦਾ ਕਹਿਣਾ ਹੈ ਕਿ ਉਹ ਮਹਿੰਗਾਈ ਨੂੰ ਠੱਲ ਪਾਉਣ ਦੇ ਲਈ ਟੈਕਸਾਂ ਦੇ ਵਿੱਚ ਛੋਟ ਤੇ ਕਈ ਰਾਹਤ ਪੈਕੇਜ ਦੇ ਰਹੇ ਨੇ। ਨੌਕਰੀਆਂ ਦੇ ਇਸ ਸੰਕਟ ਦੇ ਵਿੱਚ ਨੌਜਵਾਨ ਸਭ ਤੋਂ ਵੱਧ ਪ੍ਰਭਾਵਿਤ ਹੋ ਰਹੇ ਹੈ। ਸਤੰਬਰ ਦੇ ਵਿੱਚ ਇਕੱਲੇ ਨੌਜਵਾਨਾਂ ਦੀਆਂ 48,000 ਨੌਕਰੀਆਂ ਚਲੀਆਂ ਗਈਆਂ ਤੇ ਜਦਕਿ 50,000 ਹੋਰ ਨੌਜਵਾਨਾਂ ਨੇ ਨਿਰਾਸ਼ ਹੋ ਕੇ ਲੇਬਰ ਮਾਰਕੀਟ ਨੂੰ ਹੀ ਛੱਡ ਦਿੱਤਾ। ਇਸ ਦੇ ਨਾਲ ਨੌਜਵਾਨਾਂ ਦੇ ਵਿੱਚ ਬੇਰੋਜ਼ਗਾਰੀ ਦੀ ਦਰ ਜਿਹੜੀ ਹੈ 13% ਦੇ ਉੱਤੇ ਬਣੀ ਹੋਈ ਹੈ। ਇਸ ਤੋਂ ਇਲਾਵਾ 25-54 ਸਾਲ ਦੀ ਉਮਰ ਦੀਆਂ ਔਰਤਾਂ ਦੀਆਂ 28,000 ਨੌਕਰੀਆਂ ਘਟੀਆਂ, ਉਨ੍ਹਾਂ ਦੀ ਬੇਰੋਜ਼ਗਾਰੀ ਦਰ ਵੀ ਵੱਧ ਗਈ ਤੇ ਵੱਧ ਕੇ 5.3% ਹੋ ਗਈ। ਸੂਬੇਵਾਰ ਗੱਲ ਕਰ ਲਈਏ ਤਾਂ ਜਦਕਿ ਕਿਊਬਿਕ ਦੇ ਵਿੱਚ ਸਭ ਤੋਂ ਵੱਧ 49,000 ਨੌਕਰੀਆਂ ਦਾ ਨੁਕਸਾਨ ਹੋਇਆ ਤੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ 20,000 ਨੌਕਰੀਆਂ ਗਈਆਂ। ਉੱਥੇ ਹੀ ਮੈਨੀਟੋਬਾ ਦੇ ਵਿੱਚ 4,400 ਨੌਕਰੀਆਂ ਦਾ ਨੁਕਸਾਨ ਹੋਇਆ। ਅਲਬਰਟਾ ਦਾ ਮਾਹੌਲ ਥੋੜਾ ਜਿਹਾ ਬਿਹਤਰ ਰਿਹਾ, 23,000 ਨਵੇਂ ਰੋਜ਼ਗਾਰ ਜੁੜੇ ਨੇ। ਸੈਕਟਰਾਂ ਦੇ ਹਿਸਾਬ ਦੇ ਨਾਲ ਵਿਦਿਅਕ ਸੇਵਾਵਾਂ, ਐਜੂਕੇਸ਼ਨਲ ਸਰਵਿਸਿਜ਼ ਜਿਹੜੀਆਂ ਨੇ ਉਹਦੇ ਵਿੱਚ 35,000, ਸਿਹਤ ਸੰਭਾਲ ਦੇ ਵਿੱਚ 23,000 ਅਤੇ ਮੈਨੂਫੈਕਚਰਿੰਗ ਦੇ ਵਿੱਚ 13,000 ਨੌਕਰੀਆਂ ਘਟ ਗਈਆਂ। ਅਮਰੀਕਾ ਦੇ ਨਾਲ ਚੱਲ ਰਹੀ ਟਰੇਡ ਵਾਰ ਵਿਚਾਲੇ ਆਟੋਮੋਟਿਵ ਸਟੀਲ ਦੇ ਵਿੱਚ ਐਲਮੀਨੀਅਮ ਉੱਤੇ ਲੱਗੇ ਅਮਰੀਕੀ ਟੈਕਸਾਂ ਨੇ ਕੈਨੇਡੀਅਨ ਅਰਥਚਾਰੇ ਨੂੰ ਵੱਡਾ ਖਤਰਾ ਜਿਹੜਾ ਪੈਦਾ ਕਰ ਦਿੱਤਾ। ਮਾਹਰਾਂ ਦਾ ਮੰਨਣਾ ਹੈ ਕਿ ਇਨ੍ਹਾਂ ਅਮਰੀਕੀ ਟੈਕਸਾਂ ਦੇ ਕਾਰਨ ਹੀ ਕੈਨੇਡਾ ਦੇ ਵਿੱਚ ਲਗਭਗ 87,000 ਨੌਕਰੀਆਂ ਖਤਰੇ ਦੇ ਵਿੱਚ ਪੈ ਸਕਦੀਆਂ ਨੇ। ਭਾਵੇਂ AI ਮੰਤਰੀ ਜਿਹੜੇ ਨੇ ਆਰਟੀਫਿਸ਼ਲ ਇੰਟੈਲੀਜੈਂਸੀ ਇਵਾਨ ਸੋਲੋਮਨ ਨੇ ਓਨਟਾਰੀਓ ਦੇ ਨਿਊਕਲੀਅਰ ਅਤੇ ਸਸਕੈਚਵਾਨ ਦੀ ਜਿਹੜੀ ਹੈ ਪੋਟਾਸ਼ ਖਾਨ ਵਰਗੇ ਵੱਡੇ ਪ੍ਰੋਜੈਕਟਾਂ ਦਾ ਹਵਾਲਾ ਦੇ ਕੇ ਭਵਿੱਖ ਦੇ ਵਿੱਚ ਨਵੀਆਂ ਨੌਕਰੀਆਂ ਮਿਲਣ ਦੀ ਉਮੀਦ ਵੀ ਜਤਾਈ ਹੈ। ਪਰ ਮੌਜੂਦਾ ਹਾਲਾਤ ਜਿਹੜੇ ਨੇ ਬਹੁਤ ਗੰਭੀਰ ਨੇ। ਹੁਣ ਸਾਰਿਆਂ ਦੀ ਨਜ਼ਰ ਬੈਂਕ ਆਫ ਕੈਨੇਡਾ ਦੇ ਆਉਣ ਵਾਲੀ ਜਿਹੜੀ ਹੈ 28 ਅਕਤੂਬਰ ਦੀ ਵਿਆਜ ਦਰਾਂ ਦੇ ਉੱਤੇ ਬਣੀ ਹੋਈ ਹੈ ਬਾਰੇ ਮੀਟਿੰਗ ਉੱਤੇ ਟਿੱਗੀ ਹੋਈ ਹੈ, ਕਿਉਂਕਿ ਮੌਜੂਦਾ ਜਿਹੜਾ ਹੈ ਬੈਚ ਮਾਰਕ ਰੇਟ 2.25% ਦੇ ਉੱਤੇ ਚੱਲ ਰਿਹਾ, ਕਿਉਂਕਿ ਇਸ ਚੀਜ਼ ਦੇ ਨਾਲ ਫਿਰ ਜਿਨ੍ਹਾਂ ਨੇ ਲੋਨ ਲਏ ਹੋਏ ਨੇ, ਘਰ ਲਏ ਹੋਏ ਨੇ ਤੇ ਉਹਨਾਂ ਦੀਆਂ ਕਿਸ਼ਤਾਂ ਦੇਣੀਆਂ ਮੁਸ਼ਕਲ ਹੋ ਜਾਣੀਆਂ ਨੇ, ਉਹ ਦਰਾਂ ਵੱਧ ਜਾਣੀਆਂ ਨੇ, ਹੋਰ ਸਾਰੀਆਂ ਚੀਜ਼ਾਂ ਵਿਆਜ ਦਰਾਂ ਵੱਧ ਜਾਣੀਆਂ ਨੇ। ਇਸ ਕਰਕੇ ਲੋਕ ਜਿਹੜੇ ਨੇ ਹੈਰਾਨ ਨੇ ਤੇ ਪਰੇਸ਼ਾਨ ਨੇ ਤੇ ਅੱਗੇ ਫਿਊਚਰ ਜਿਹੜਾ ਉੱਥੇ ਕੀ ਜਿਹੜਾ ਚੰਦ ਚੜਾ ਰਿਹਾ ਉਹਦੇ ਉੱਤੇ ਨਜ਼ਰਾਂ ਟਿੱਕੀਆਂ ਹੋ ਰਹੀਆਂ ਨੇ। ਅਮਰੀਕਾ ਦੀ ਗੱਲ ਕਰਦੇ ਆ ਦੋਸਤੋ, ਅਮਰੀਕਾ ਦੇ ਵਿੱਚ ਜਿਹੜੀ ਮੌਤ ਦੀ ਸਜ਼ਾ ਸੀ ਕਾਫੀ ਸਮਾਂ ਪਹਿਲਾਂ ਉਹ ਖਤਮ ਕਰ ਦਿੱਤੀ ਗਈ ਸੀ। ਅਮਰੀਕਾ ਦੇ ਵਿੱਚ ਜਨਤਕ ਤੌਰ ਦੇ ਉੱਤੇ ਮੌਤ ਦੀ ਸਜ਼ਾ ਦੇਣ ਦੀ ਪ੍ਰਥਾ ਲਗਭਗ 1 ਸਦੀ ਪਹਿਲਾਂ ਬੰਦ ਹੋ ਗਈ ਸੀ ਤੇ ਹੁਣ ਇਹ ਫਿਰ ਤੋਂ ਜਿਹੜੀ ਹੈ ਮੁੜ ਕਿਉਂ ਸ਼ੁਰੂ ਹੋ ਰਹੀ ਹੈ, ਇਹ ਬਹੁਤ ਹੈਰਾਨ ਤੇ ਪਰੇਸ਼ਾਨ ਕਰ ਰਹੀ ਹੈ। ਸ਼ੀਲਾ ਫਲਿਨ BBC ਪੱਤਰਕਾਰ ਨੇ ਇਹ ਜਾਣਕਾਰੀ ਲਿਖਦੇ ਆ ਉਹਦੇ ਬਾਰੇ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਦੁਆਬਾ ਰੇਡ ਦੇ ਮੰਚ ਤੁਹਾਡੇ ਨਾਲ ਸਾਂਝ ਪਾ ਰਿਹਾ ਇਸ ਜਾਣਕਾਰੀ ਦੀ। ਨੇੜੇ ਤੇੜੇ ਦੇ ਇਲਾਕਿਆਂ ਤੇ ਦੂਰ ਦੁਰਾਡੇ ਥਾਵਾਂ ਤੋਂ ਹਜ਼ਾਰਾਂ ਲੋਕ ਇਕੱਠੇ ਹੋਏ ਸਨ। ਕੇਟਕੀ ਦੀ ਇੱਕ ਨਦੀ ਦੇ ਕੰਢੇ ਮਰਦਾਂ, ਔਰਤਾਂ ਤੇ ਬੱਚਿਆਂ ਦੀ ਭੀੜ ਜਿਹੜੀ ਲੱਗੀ ਹੋਈ, ਜੋ ਉਸ ਸਿਆਹ ਸ਼ਖਸ ਜਿਹੜੇ ਕਾਲੇ ਲੋਕ ਸੀ ਉਹਨਾਂ ਨੂੰ ਵੈਸੇ ਦੂਸਰੇ ਨਾਮਾਂ ਨਾਲ ਨਹੀਂ ਬੁਲਾ ਸਕਦੇ, ਸਿਆਹ ਸ਼ਖਸ ਨੂੰ ਜਨਤਕ ਤੌਰ ਦੇ ਉੱਤੇ ਫਾਂਸੀ ਦੇਣ ਦਾ ਦ੍ਰਿਸ਼ ਦੇਖਣ ਆਏ ਸੀ, ਜਿਸ ਨੂੰ ਇੱਕ ਗੋਰੀ ਬਜ਼ੁਰਗ ਵਿਧਵਾ ਦੇ ਨਾਲ ਜਬਰ ਜਨਾਹ ਕਰਨ ਅਤੇ ਉਸਦਾ ਕਤਲ ਕਰਨ ਦਾ ਦੋਸ਼ੀ ਜਿਹੜਾ ਠਹਿਰਾਇਆ ਗਿਆ ਹੋਇਆ ਸੀ। 14 ਅਗਸਤ 1936 ਦਾ ਸਮਾਂ ਕੇਟਕੀ ਦੇ ਓਵਨ ਸਬੋਰੋ ਦੇ ਵਿੱਚ ਅਗਸਤ ਦਾ ਇੱਕ ਹੁੰਮਸ ਭਰਿਆ ਸ਼ੁੱਕਰਵਾਰ ਦਾ ਦਿਨ ਸੀਗਾ। ਉਸ ਸਮੇਂ ਇਲਾਕਾ ਭਿਆਨਕ ਗਰਮੀ ਦੀ ਲਪੇਟ ਚ ਸੀ। ਕੁਝ ਲੋਕਾਂ ਨੇ ਫਾਂਸੀ ਦੇ ਤਖ਼ਤੇ ਦੇ ਨੇੜੇ ਆਪਣੀਆਂ ਥਾਵਾਂ ਰਾਖਵੀਆਂ ਰੱਖਣ ਦੇ ਲਈ ਰਾਤ ਉੱਥੇ ਹੀ ਜਿਹੜੀ ਬਿਤਾ ਲਈ। ਹੋਰ ਲੋਕ ਪਿਛਲੀ ਸ਼ਾਮ ਨੇਕਟਾਈ ਪਾਰਟੀਆਂ ਦੇ ਵਿੱਚ ਸ਼ਾਮਲ ਹੋਏ ਤੇ ਅਗਲੀ ਸਵੇਰ ਨਸ਼ੇ ਦੀ ਖੁਮਾਰੀ ਦੇ ਵਿੱਚ ਉੱਥੇ ਪਹੁੰਚੇ। ਇਸ ਦੇ ਦੌਰਾਨ ਕਿਸ਼ੋਰ ਉਮਰ ਦੇ ਜਿਹੜੇ ਲੜਕੇ ਲੜਕੀਆਂ ਦਰਸ਼ਕਾਂ ਨੂੰ ਪੌਪਕੌਰਨ ਅਤੇ ਸੋਡਾ ਵੇਚ ਰਹੇ ਸੀ, ਖਿੱਲਾ ਜਾਣੀ ਕਿ। ਤੇ ਸਵੇਰੇ 5 ਵਜੇ ਜਦੋਂ ਫਾਂਸੀ ਦੇਣ ਦਾ ਸਮਾਂ ਹੁੰਦਾ ਹੈ ਤਾਂ ਉਥੇ ਇਕੱਠੀ ਹੋਈ ਭੀੜ ਦੀ ਗਿਣਤੀ ਵੱਧ ਕੇ ਅੰਦਾਜ਼ਨ 20,000 ਹੋ ਜਾਂਦੀ ਹੈ। ਉਸੇ ਸਮੇਂ ਕਰੀਬ 20 ਸਾਲਾਂ ਅਨਾਥ ਰੇਨੀ ਬੇਥੀਆ ਫਾਂਸੀ ਦੇ ਤਖ਼ਤੇ ਦੇ ਵੱਲ ਵਧਿਆ। ਉਹਨੂੰ 70 ਸਾਲਾਂ ਲਿਸ਼ੀਆ ਐਡਵਰਡਸ ਨੂੰ ਲੁੱਟਣ, ਉਸਦੇ ਨਾਲ ਜਬਰਜਨਾ ਕਰਨ ਤੇ ਉਸਦਾ ਕਤਲ ਕਰਨ ਦੇ ਦੋਸ਼ ਦੇ ਵਿਚ ਮੌਤ ਦੀ ਸਜ਼ਾ ਸੁਣਾਈ ਗਈ ਸੀ। ਇਸ ਦੋਸ਼ ਨੂੰ ਕਥਿਤ ਤੌਰ ਦੇ ਉਤੇ ਉਸਦੇ ਵੱਲੋਂ ਕਬੂਲ ਕੀਤਾ ਗਿਆ ਸੀ ਕਿ ਮੈਂ ਕੀਤਾ ਹੈ। ਇਸ ਤੋਂ ਇਕ ਦਿਨ ਪਹਿਲਾਂ ਦੁਪਹਿਰ ਨੂੰ ਉਸਨੇ ਆਪਣਾ ਜਿਹੜਾ ਆਖਰੀ ਭੋਜਨ ਖਾਣਾ ਖਾਧਾ ਸੀਗਾ, ਜਿਹਦੇ ਵਿਚ ਫਰਾਈ ਚਿਕਨ, ਸੂਰ ਦੇ ਮਾਸ ਦੀਆਂ ਚੌਪਸ ਤੇ ਮੈਸ਼ ਕੀਤੇ ਆਲੂ, ਸਿਰਕੇ ਦੇ ਵਿਚ ਪਾਏ ਖੀਰੇ, ਕੋਰਨ ਬ੍ਰੈਡ, ਲੈਮਨ ਪਾਈ ਅਤੇ ਆਈਸਕ੍ਰੀਮ ਸ਼ਾਮਲ ਸਨ। ਇੱਥੇ ਇਕੱਠੇ ਹੋਏ ਬਹੁਤ ਸਾਰੇ ਲੋਕਾਂ ਦੇ ਵਿਚ ਸ਼ਿਕਾਗੋ ਅਤੇ ਨਿਊਯਾਰਕ ਵਰਗੇ ਦੂਰ ਦੁਰਾਡੇ ਸ਼ਹਿਰਾਂ ਤੋਂ ਵੀ ਆਏ ਪੱਤਰਕਾਰ ਵੀ ਸ਼ਾਮਲ ਸੀ। ਉਹ ਕਥਿਤ ਤੌਰ ਦੇ ਉੱਤੇ ਉਸ ਮਹਿਲਾ ਜਿਹੜੀ ਸੀ ਜਲਾਦ, ਮਹਿਲਾ ਜਲਾਦ ਸੀਗੀ, ਉਹਨੂੰ ਦੇਖਣ ਆਏ ਹੋਏ ਸਨ, ਜਿਹਦੀ ਚਰਚਾ ਪਹਿਲਾਂ ਵੀ ਹੋ ਰਹੀ ਸੀ। ਸਥਾਨਕ ਸ਼ੈਰਿਫ ਦੀ 4 ਮਹੀਨੇ ਪਹਿਲਾਂ ਮੌਤ ਹੋ ਗਈ ਸੀ। ਉਸਦੀ ਵਿਧਵਾ ਨੇ ਅਣਕਿਆਸੇ ਢੰਗ ਦੇ ਨਾਲ ਉਸਦੀ ਜਿਹੜੀ ਥਾਂ ਲੈ ਲਈ ਸੀ, ਹਾਲਾਂਕਿ ਉਸਨੇ ਖੁਦ ਫਾਂਸੀ ਦੇ ਤਖ਼ਤੇ ਦਾ ਲੀਵਰ ਖਿੱਚਣ ਤੋਂ ਇਨਕਾਰ ਕੀਤਾ। ਇਸ ਦੇ ਬਜਾਏ ਇਸ ਕੰਮ ਦੇ ਲਈ ਨਿਯੁਕਤ ਕੀਤੇ ਗਏ ਜਲਾਦਾਂ ਨੇ ਬੇਥੀਆ ਨੂੰ ਫਾਂਸੀ ਦਿੱਤੀ ਸੀਗੀ। ਇਸ ਘਟਨਾ ਨੂੰ ਅਮਰੀਕਾ ਦੇ ਵਿਚ ਵੱਡੇ ਪੱਧਰ ਦੇ ਉੱਤੇ ਚਰਚਿਤ ਆਖਰੀ ਜਨਤਕ ਫਾਂਸੀ ਦੇ ਵਜੋਂ ਯਾਦ ਕੀਤਾ ਜਾਂਦਾ ਹੈ। ਬੇਥੀਆ ਦੀ ਮੌਤ ਦੇ ਕਾਰਨ ਹੀ ਲੱਗੇ ਜਿਹੜਾ ਲੋਕਾਂ ਦੇ ਮੇਲੇ ਨੇ ਕੇਟਕੀ ਦੇ ਕਈ ਲੋਕਾਂ ਨੂੰ ਸ਼ਰਮਿੰਦਾ ਕੀਤਾ ਤੇ 18 ਮਹੀਨਿਆਂ ਬਾਅਦ ਗਵਰਨਰ ਨੇ ਜਨਤਕ ਤੌਰ ਦੇ ਉੱਤੇ ਫਾਂਸੀ ਦੇਣ ਦੇ ਉੱਤੇ ਪਾਬੰਦੀ ਲਗਾ ਦਿੱਤੀ ਸੀ। ਉਦੋਂ ਤੱਕ ਜ਼ਿਆਦਾਤਰ ਅਮਰੀਕੀ ਸੂਬਿਆਂ ਨੇ ਲੋਕਾਂ ਦੀ ਭੀੜ ਸਾਹਮਣੇ ਮੌਤ ਦੀ ਸਜ਼ਾ ਦੇਣ ਦੀ ਪ੍ਰਥਾ ਖਤਮ ਕਰ ਦਿੱਤੀ ਸੀ। ਸਮਾਜਿਕ ਸੋਚ ਦੇ ਵਿਚ ਆ ਰਹੀ ਤਬਦੀਲੀ ਦੇ ਕਾਰਨ ਸਜ਼ਾ ਦੇਣ ਦੇ ਵਧੇਰੇ ਮਨੁੱਖੀ ਅਤੇ ਨਿੱਜੀ ਤਰੀਕਿਆਂ ਨੂੰ ਤਰਜੀਹ ਦਿੱਤੀ ਜਾਣ ਲੱਗ ਪਈ ਸੀ। ਹਾਲਾਂਕਿ 1937 ਦੇ ਵਿਚ ਮਿਸੂਰੀ ਦੇ ਵਿਚ ਕੁਝ 100 ਲੋਕਾਂ ਦੀ ਮੌਜੂਦਗੀ ਚ ਇਕ ਹੋਰ ਵਿਅਕਤੀ ਨੂੰ ਫਾਂਸੀ ਦਿੱਤੀ ਗਈ, ਪਰ ਇਹ ਘਟਨਾ ਜ਼ਿਆਦਾ ਚਰਚਾ ਦੇ ਵਿਚ ਨਹੀਂ ਆਈ। ਇਸ ਨੂੰ ਹੁਣ ਤੱਕ ਅਮਰੀਕਾ ਦੇ ਵਿਚ ਆਖਰੀ ਜਨਤਕ ਫਾਂਸੀ ਮੰਨਿਆ ਗਿਆ ਸੀ। ਕਰੀਬ 90 ਸਾਲ ਬਾਅਦ ਮੁੜ ਅਜਿਹਾ ਹੋਣ ਜਾ ਰਿਹਾ, ਇਹ ਕਿਉਂ ਹੋਣ ਜਾ ਰਿਹਾ? ਬੇਥੀਆ ਦੀ ਫਾਂਸੀ ਦੀ ਸਜ਼ਾ ਤੋਂ 90 ਸਾਲ ਤੋਂ ਕੁਝ ਵੱਧ ਸਮੇਂ ਦੇ ਬਾਅਦ ਅਮਰੀਕਾ ਦੇ ਰੱਖਿਆ ਮੰਤਰੀ ਪੀਟ ਹੇਗਸੇਥ ਨੇ ਐਲਾਨ ਕੀਤਾ ਕਿ ਫੌਜ ਦੇ ਵੱਲੋਂ ਨਿਦਾਲ ਹਸਨ ਨੂੰ ਜਨਤਕ ਤੌਰ ਦੇ ਉੱਤੇ ਮਾਰਿਆ ਜਾਵੇਗਾ, ਜਿਸਨੇ 2009 ਦੇ ਵਿਚ ਟੈਕਸਸ ਦੇ ਫੋਰਟ ਹੁੱਡ ਮਿਲਟਰੀ ਬੇਸ ਦੇ ਵਿਚ ਆਪਣੇ 13 ਨਿਹੱਥੇ ਸਾਥੀ ਫੌਜੀਆਂ ਦਾ ਕਤਲ ਕਰ ਦਿੱਤਾ ਸੀਗਾ। ਪੈਟਾਗਨ ਨੇ ਅੱਗੇ ਕਿਹਾ ਕਿ ਫਾਇਰਿੰਗ ਸਕੈਡ ਜਿਹੜਾ ਗੋਲੀ ਮਾਰਨ ਵਾਲੇ ਫੌਜੀ ਦਸਤੇ ਰਾਹੀਂ ਦਿੱਤੀ ਜਾਣ ਵਾਲੀ ਮੌਤ ਦੀ ਸਜ਼ਾ ਦਾ ਸਿੱਧਾ ਪ੍ਰਸਾਰਣ ਕੀਤਾ ਜਾਊਗਾ। ਹੇਗਸੇਥ ਨੇ ਕਿਹਾ ਕਿ ਲੋਕਾਂ ਨੂੰ ਇਹ ਸਮਝਣ ਦੀ ਜ਼ਰੂਰਤ ਹੈ ਕਿ ਇਸ ਤਰ੍ਹਾਂ ਦੇ ਕੰਮਾਂ ਦੇ ਗੰਭੀਰ ਨਤੀਜੇ ਜਿਹੜੇ ਨੇ ਭੁਗਤਣੇ ਪੈ ਸਕਦੇ ਨੇ ਤੇ ਹੁੰਦੇ ਨੇ। ਕੋਲੋਰਾਡੋ ਯੂਨੀਵਰਸਿਟੀ ਦੇ ਐਮੀਰੇਟਸ ਪ੍ਰੋਫੈਸਰ ਮਾਈਕਲ ਰਡੈਲਟ, ਜੋ ਲੰਬੇ ਸਮੇਂ ਤੋਂ ਮੌਤ ਦੀ ਸਜ਼ਾ ਦੇ ਬਾਰੇ ਅਧਿਐਨ ਕਰ ਰਹੇ ਨੇ, ਉਨ੍ਹਾਂ ਦੇ ਵੱਲੋਂ ਇਸ ਨੂੰ ਹੈਰਾਨੀਜਨਕ ਦੱਸਿਆ ਗਿਆ। ਦੇਖ ਲਓ ਕਿੰਨਾ ਡਿਵੈਲਪ ਮੁਲਕ ਹੈ ਅਮਰੀਕਾ, ਪਰ ਫਿਰ ਉਹ ਜਿਹੜੇ ਸਾਡੇ ਉੱਥੇ ਪੋਲੀਟੀਸ਼ਨ ਨੇ, ਚਾਹੇ ਕਿਤੇ ਵੀ ਲਾ ਲਓ, ਉਹ ਕਿੰਨੇ ਰੂੜੀਵਾਦੀ ਸੋਚ ਦੇ ਵੱਲ ਨੂੰ ਵੱਧ ਰਹੇ ਹੈ। ਕਿੱਦਾਂ ਦੇਖ ਲਓ ਤਸ਼ੱਦਦ ਜਾਂ ਹੋਰ ਸਾਰੀਆਂ ਚੀਜ਼ਾਂ, ਚਲੋ ਜੋ ਹੋਇਆ ਉਹ ਕੀਤਾ ਹੈਗਾ, ਸਾਰਾ ਕੁਝ ਹੈਗਾ, ਪਰ ਜਿਹੜਾ ਫਿਰ ਈਰਾਨ ਵਾਂਗੂ ਜਾਂ ਹੋਰ ਜਿਹੜੇ ਡਿਕਟੇਟਰਸ਼ਿਪ ਵਾਲੇ ਮੁਲਕ ਨੇ, ਉਹ ਤਾਂ ਇੱਦਾਂ ਕਰਦੇ ਹੀ ਕਰਦੇ ਆ, ਦਿਨ ਦਿਹਾੜੇ ਚਾਹੇ ਈਰਾਨ ਦੇ ਵਿਚ ਵੀ ਕਰੇਨ ਦੇ ਨਾਲ ਟੰਗ ਕੇ ਫਾਂਸੀ ਦੇ ਦਿੱਤੀ ਜਾਂਦੀ ਹੈ ਚੌਰਾਹੇ ਦੇ ਵਿਚ। ਇਸੇ ਤਰ੍ਹਾਂ ਅਰਬ ਮੁਲਕਾਂ ਦੇ ਵਿਚ ਵੀ ਬਹੁਤ ਸਾਰੇ ਐਸੇ ਜਿਹੜੇ ਨੇ, ਚਾਹੇ ਉਹ ਬੰਨ੍ਹ ਕੇ ਉੱਥੇ ਥੰਮੇ ਦੇ ਨਾਲ ਪੱਥਰ ਮਾਰੇ ਜਾਂਦੇ ਆ ਜਾਂ ਅੱਧਾ ਰੇਤ ਦੇ ਵਿਚ ਗੜ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਚੀਜ਼ਾਂ ਲੋਕਾਂ ਦੇ ਕਟਹਿਰੇ ਦੇ ਵਿਚ ਕੀਤੀਆਂ ਜਾਂਦੀਆਂ ਨੇ, ਸਾਹਮਣੇ ਖੜੇ ਕਰਕੇ ਕੀਤੀਆਂ ਜਾਂਦੀਆਂ ਨੇ। ਪਰ ਇਹ ਜਿਹੜਾ ਦੇਖੋ ਆਪਣੇ ਆਪ ਦੇ ਵਿਚ ਵੱਡੀ ਡੈਮੋਕਰੇਸੀ ਕਹਿੰਦਾ ਮੁਲਕ ਹੈ ਤੇ ਉਹ ਵੀ ਇਹ ਹਾਲਾਤਾਂ ਦੇ ਵੱਲ ਨੂੰ ਵੱਧ ਰਿਹਾ, ਕਿੱਥੇ ਜਾ ਰਿਹਾ? ਰੂੜੀਵਾਦੀ ਸੋਚ ਪਿੱਛੇ ਨੂੰ ਜਾ ਰਹੀ ਹੈ ਤੇ ਲੋਕ ਦੇਖ ਲਓ ਇਹ ਮੁਲਕ ਚੰਦ ਤੇ ਪਹੁੰਚ ਗਏ, ਅੱਗੇ ਵੀ ਪਹੁੰਚ ਗਏ, ਹਥਿਆਰ ਵੀ ਉੱਥੇ ਰੱਖ ਲਏ, ਲਿਜਾ ਕੇ ਕਬਜ਼ੇ ਵੀ ਕਰ ਲਏ, ਪਰ ਉਹ ਜਿਹੜਾ ਤਸ਼ੱਦਦ ਜਾਂ ਉਹ ਸਾਰੀਆਂ ਚੀਜ਼ਾਂ ਕਿਤੇ ਨਾ ਕਿਤੇ ਅਜੇ ਵੀ ਇਹਨਾਂ ਦੇ ਜ਼ਿਹਨ ਦੇ ਵਿਚ ਉਦਾਂ ਹੀ ਚੱਲਦੀਆਂ ਨੇ। ਉਨ੍ਹਾਂ ਨੇ ਦੱਸਿਆ ਕਿ ਮੈਂ ਕਦੇ ਕਲਪਨਾ ਵੀ ਨਹੀਂ ਕੀਤੀ ਸੀਗੀ ਕਿ ਇੱਕ ਹੋਰ ਜਨਤਕ ਫਾਂਸੀ ਦੇਖਣ ਨੂੰ ਮਿਲੇਗੀ। ਮਾਈਕਲ ਰਡੇਲਟ ਨੇ ਜਿਹੜਾ ਕਿਹਾ ਕਿ ਆਮ ਤੌਰ ਦੇ ਉੱਤੇ ਮੌਤ ਦੀ ਸਜ਼ਾ ਦੇ ਲਈ ਲੋਕਾਂ ਦੀ ਹਮਾਇਤ ਲਗਾਤਾਰ ਘੱਟ ਰਹੀ ਹੈ। ਉਨ੍ਹਾਂ ਨੇ ਉਦਾਹਰਣ ਦਿੱਤੀ ਹੈ ਕਿ 1994 ਦੇ ਵਿਚ 80% ਲੋਕ ਮੌਤ ਦੀ ਸਜ਼ਾ ਦੇ ਹੱਕ ਦੇ ਵਿਚ ਸਨ, ਜਦਕਿ ਹੁਣ ਅੰਕੜਾ ਘੱਟ ਕੇ 52% ਰਹਿ ਗਿਆ। ਇਸ ਦੀ ਹਮਾਇਤ ਦੇ ਵਿਚ ਤੇਜ਼ੀ ਨਾਲ ਗਿਰਾਵਟ ਆਈ ਹੈ, ਖਾਸ ਕਰਕੇ ਜਦੋਂ ਵਿਕਲਪ ਦੇ ਵਜੋਂ ਪੈਰੋਲ ਤੋਂ ਬਿਨਾਂ ਉਮਰ ਕੈਦ ਦੀ ਸਜ਼ਾ ਦਿੱਤੇ ਜਾਣ ਦੀ ਜਿਹੜੀ ਗੱਲ ਕੀਤੀ ਜਾਂਦੀ ਹੈ। ਅਮਰੀਕੀ ਲੋਕ ਫਾਂਸੀ ਦੀ ਸਜ਼ਾ ਦਾ ਸਿੱਧਾ ਪ੍ਰਸਾਰਣ ਕਰਨ ਦੇ ਬਾਰੇ ਕੀ ਸੋਚਦੇ ਨੇ, ਇਹ ਜਾਣਨ ਦੇ ਲਈ ਹਾਲੇ ਸਮਾਂ ਲੱਗੇਗਾ, ਪਰ ਲਗਭਗ ਤੈਅ ਹੈ ਕਿ ਇਸ ਨੂੰ ਦੇਖਣ ਦੇ ਲਈ ਲੱਖਾਂ ਜਾਂ ਇਸ ਤੋਂ ਵੀ ਵੱਧ ਲੋਕ ਜ਼ਰੂਰ ਜਿਹੜਾ ਜੁੜਨਗੇ। ਹੇਕਸੇ ਦੇ ਐਲਾਨ ਦੇ ਬਾਰੇ ਗੱਲ ਕਰਦਿਆਂ ਹੋਇਆਂ ਰੇਡੇਲੇਟ ਨੇ ਕਿਹਾ ਕਿ ਮੌਤ ਦੀ ਸਜ਼ਾ ਦੇਣ ਨੂੰ ਜਾਇਜ਼ ਠਹਿਰਾਉਣਾ ਹੁਣ ਮਨੋਰੰਜਨ ਬਣ ਜਾਂਦਾ ਹੈ। ਆਪਣੇ ਨਾਲ ਪੌਪਕੌਰਨ ਲਿਆਓ ਅਤੇ ਦੋਸਤਾਂ ਨੂੰ ਸੱਦਾ ਦਿਓ। ਸੋਨੀਆ ਲੀ ਨੇ ਪਿਛਲੇ ਸਾਲ ਹੀ ਬੇਥੀਆ ਨੂੰ ਦਿੱਤੀ ਗਈ ਫਾਂਸੀ ਦੇ ਬਾਰੇ ਇੱਕ ਕਿਤਾਬ ਪ੍ਰਕਾਸ਼ਿਤ ਕੀਤੀ ਸੀਗੀ, ਜਦੋਂ ਉਨ੍ਹਾਂ ਨੇ ਫਾਇਰਿੰਗ ਸਕੁਐਡ ਦੇ ਰਾਹੀਂ ਦਿੱਤੀ ਜਾਣ ਵਾਲੀ ਫਾਂਸੀ ਦੀ ਸਿੱਧਾ ਪ੍ਰਸਾਰਣ ਕਰਨ ਦੇ ਐਲਾਨ ਦੇ ਬਾਰੇ ਸੁਣਿਆ ਤਾਂ ਉਨ੍ਹਾਂ ਨੂੰ ਆਪਣੇ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਡੂੰਘੀ ਦਹਿਸ਼ਤ ਮਹਿਸੂਸ ਹੋਈ ਸੀਗੀ। ਉਨ੍ਹਾਂ ਨੇ ਕਿਹਾ ਕਿ 1936 ਦੇ ਵਿਚ ਇਸ ਨੂੰ ਬੇਰਹਿਮੀ ਦਾ ਤਮਾਸ਼ਾ ਕਿਹਾ ਗਿਆ ਸੀਗਾ 1936 ਚ, ਤੇ ਅੱਜ 21ਵੀਂ ਸਦੀ ਚ ਜੀ ਰਹੇ ਹਾਂ, 2026 ਚੱਲ ਰਿਹਾ, ਤਕਰੀਬਨ 100 ਸਾਲ ਹੋ ਗਿਆ। ਅੱਜ ਸਾਡੇ ਕੋਲ ਅਜਿਹੀ ਤਕਨੀਕ ਹੈ ਜਿਸ ਦੇ ਨਾਲ ਇਹ ਦ੍ਰਿਸ਼ ਓਵਨਸ ਬੋਰੋ ਕੇਟਕੀ ਦੇ ਵਿਚ ਇਕੱਠੇ ਹੋਏ 20,000 ਲੋਕਾਂ ਤੋਂ ਵੀ ਕਿਤੇ ਵੱਧ ਲੋਕਾਂ ਤੱਕ ਪਹੁੰਚ ਸਕਦਾ ਹੈ। ਇਹ ਗੱਲ ਇਸ ਨੂੰ ਹੋਰ ਵੀ ਭਿਆਨਕ ਬਣਾ ਦਿੰਦੀ ਹੈ। ਲੀ ਦੇ ਦਾਦਾ ਦਾਦੀ ਵੀ 1936 ਦੇ ਵਿਚ ਫਾਂਸੀ ਦੇਖਣ ਦੇ ਲਈ ਇਕੱਠੀ ਹੋਈ ਭੀੜ ਦੇ ਵਿਚ ਸ਼ਾਮਲ ਸਨ। ਲੀ ਨੂੰ ਇਸ ਦੇ ਬਾਰੇ ਆਪਣੀ ਦਾਦੀ ਦੀ 2002 ਦੇ ਵਿਚ ਮੌਤ ਤੋਂ ਬਾਅਦ ਪਤਾ ਲੱਗਿਆ। ਦਰਅਸਲ ਉਨ੍ਹਾਂ ਨੇ ਆਪਣੀ ਮਰਹੂਮ ਦਾਦੀ ਦੇ ਵੱਲੋਂ ਲਿਖਿਆ ਇਕ ਬਿਰਤਾਂਤ ਪੜਿਆ ਸੀਗਾ, ਜਿਸ ਦੇ ਵਿਚ ਦੱਸਿਆ ਗਿਆ ਸੀ ਕਿ ਉਹ ਫਾਂਸੀ ਵਾਲੀ ਥਾਂ ਦੇ ਇੰਨੇ ਨੇੜੇ ਸੀ ਕਿ ਉਨ੍ਹਾਂ ਨੇ ਬੇਥੀਆ ਦੀ ਗਰਦਨ ਟੁੱਟਣ ਦੀ ਆਵਾਜ਼ ਵੀ ਸੁਣੀ ਸੀਗੀ। ਇਸ ਘਟਨਾ ਦੇ ਬਾਰੇ ਕਈ ਸਾਲ ਖੋਜ ਕਰਨ ਤੋਂ ਬਾਅਦ ਲੀ ਨੂੰ ਪਤਾ ਲੱਗਿਆ ਕਿ ਕੇਟਕੀ ਦੇ ਬਹੁਤ ਸਾਰੇ ਲੋਕਾਂ ਦੇ ਮਨਾਂ ਦੇ ਵਿਚ ਉਸ ਫਾਂਸੀ ਦੀ ਯਾਦ ਜਿਹੜੀ ਹੈ ਅੱਜ ਵੀ ਡੂੰਘੀ ਤਰ੍ਹਾਂ ਵਸੀ ਹੋਈ ਸੀਗੀ, ਤੇ ਉਹ ਇਸ ਘਟਨਾ ਤੋਂ ਉਭਰ ਨਹੀਂ ਸਕੇ ਸਨ ਮਾਨਸਿਕ ਤੌਰ ਦੇ ਉੱਤੇ। ਉਨ੍ਹਾਂ ਕਿਹਾ ਕਿ ਮੈਂ ਦਿਲੋਂ ਇਹ ਮੰਨਦੀ ਸੀ ਕਿ ਅਸੀਂ ਇਸ ਸਭ ਨੂੰ ਬੀਤੇ ਸਮੇਂ ਦੀ ਗੱਲ ਬਣਾ ਕੇ ਪਿੱਛੇ ਛੱਡ ਦਿੱਤਾ ਹੈ। ਇਸ ਤਰ੍ਹਾਂ ਦੀ ਘਿਨਾਉਣੀ ਪ੍ਰਥਾ ਦੁਨੀਆਂ ਦੇ ਕੁਝ ਹੀ ਦੇਸ਼ਾਂ ਦੇ ਵਿਚ ਜਾਰੀ ਹੈ, ਜਿਵੇਂ ਇਰਾਨ, ਉੱਤਰੀ ਕੋਰੀਆ ਤੇ ਅਫਗਾਨਿਸਤਾਨ। ਕਿ ਹੁਣ ਅਮਰੀਕਾ ਅਜਿਹੇ ਮੁਲਕ ਦੇ ਵਜੋਂ ਅਸੀਂ ਆਪਣੇ ਆਪ ਨੂੰ ਵੀ ਉਸੇ ਕਿਸਮ ਦੀ ਸਰਕਾਰ ਦਾ ਹਿੱਸਾ ਮੰਨ ਰਹੇ ਹਾਂ? ਇਹ ਬਹੁਤ ਵੱਡਾ ਸਵਾਲ ਖੜਾ ਕਰਦੀ ਹੈ, ਇਹ ਬੇਹੱਦ ਭਿਆਨਕ ਹੈ। ਓਆਹੋ ਸਟੇਟ ਯੂਨੀਵਰਸਿਟੀ ਦੇ ਸਮਾਜਿਕ ਮਨੋਵਿਗਿਆਨ ਦੇ ਪ੍ਰੋਫੈਸਰ ਨੇ ਕਰਟ ਗ੍ਰੇ ਨੇ ਕਿਹਾ ਕਿ ਅਮਰੀਕੀ ਸਿਆਸਤ ਦੇ ਵਿਚ ਵੱਧ ਰਹੀ ਧੜੇਬੰਦੀ ਤੇ ਤਿੱਖੇ ਬਿਆਨਬਾਜ਼ੀ ਨੇ ਸ਼ਾਇਦ ਕਿਸੇ ਨਾ ਕਿਸੇ ਤਰੀਕੇ ਨਾਲ ਅਜਿਹੇ ਐਲਾਨ ਦੇ ਲਈ ਜਿਹੜਾ ਮਾਹੌਲ ਤਿਆਰ ਕੀਤਾ ਹੋਇਆ। ਉਨ੍ਹਾਂ ਕਿਹਾ ਕਿ ਕੁਝ ਅਮਰੀਕੀ ਲੋਕ ਸ਼ਾਇਦ ਖੂਨ ਖਰਾਬਾ ਦੇਖਣ ਦੇ ਲਈ ਉਤਾਵਲੇ ਹੋਣ, ਪਰ ਮੇਰਾ ਮੰਨਣਾ ਹੈ ਕਿ ਬਹੁਤ ਸਾਰੇ ਅਮਰੀਕੀ ਅਜਿਹਾ ਨਹੀਂ ਚਾਹੁੰਦੇ ਨੇ। ਜੇ ਕੁਝ ਹਨ ਤਾਂ ਮੈਨੂੰ ਲੱਗਦਾ ਹੈ ਕਿ ਇਹ ਲੋਕ ਸ਼ਾਇਦ ਅਜਿਹੀਆਂ ਘਟਨਾਵਾਂ ਦੇ ਪ੍ਰਤੀ ਸੰਵੇਦਨਹੀਣ ਹੋ ਗਏ ਨੇ। ਉਨ੍ਹਾਂ ਅੱਗੇ ਕਿਹਾ ਕਿ ਇਸ ਦਾ ਜਿਹੜਾ ਮਤਲਬ ਇਹ ਨਹੀਂ ਹੈ ਕਿ ਉਹ ਜਨਤਕ ਫਾਂਸੀ ਦਾ ਜਸ਼ਨ ਮਨਾ ਰਹੇ ਨੇ, ਤੇ ਉਹ ਸਿਰਫ ਇਹ ਸੋਚ ਰਹੇ ਨੇ ਕਿ ਹਾਂ, ਲੱਗਦਾ ਹੈ ਕਿ ਹੁਣ ਅਸੀਂ ਇਸੇ ਦੌਰ ਦੇ ਵਿਚ ਪਹੁੰਚ ਗਏ ਹਾਂ। ਹੋਰ ਖੋਜਾਂ ਤੋਂ ਸੰਕੇਤ ਮਿਲਦੇ ਨੇ ਹੇਕਸੇਤ ਅਤੇ ਅਮਰੀਕੀ ਪ੍ਰਸ਼ਾਸਨ ਦੇਸ਼ ਦੇ ਲੋਕਾਂ ਦੀ ਸੋਚ ਨੂੰ ਸਮਝਣ ਦੇ ਵਿਚ ਗਲਤੀ ਕਰ ਰਹੇ ਹੋ ਸਕਦੇ ਨੇ। ਯੂਨੀਵਰਸਿਟੀ ਆਫ਼ ਕੈਲੀਫੋਰਨੀਆ ਬਰਕਲੇ ਦੇ ਹਿੰਸਾ ਰੋਕਥਾਮ ਖੋਜ ਪ੍ਰੋਗਰਾਮ ਦੇ ਡਾਇਰੈਕਟਰ ਨੇ ਗੈਰਨ ਵਿੰਟ ਮਿਊਟ ਨੇ ਕਿਹਾ ਕਿ ਸਰਵੇਖਣਾਂ ਦੇ ਅੰਕੜੇ ਅਮਰੀਕਾ ਦੇ ਵਿਚ ਹਿੰਸਾ ਪ੍ਰਤੀ ਲੋਕਾਂ ਦੀ ਘਟਦੀ ਦਿਲਚਸਪੀ ਦੇ ਵੱਲ ਇਸ਼ਾਰਾ ਕਰਦੇ ਨੇ। ਅਮਰੀਕੀ ਕੈਥੋਲਿਕ ਬਿਸ਼ਪਾਂ ਦੀ ਜਿਹੜੀ ਹੈ ਕਾਨਫਰੰਸ ਦੇ ਮੁਖੀ ਨੇ ਫਾਂਸੀ ਦੇ ਸਿੱਧੇ ਪ੍ਰਸਾਰਣ ਦੇ ਇਸ ਐਲਾਨ ਨੂੰ ਜਿਹੜਾ ਬਰਾਬਰਤਾ ਕਰਾਰ ਦਿੱਤਾ ਹੈ, ਤੇ ਮੇਰਾ ਮੰਨਣਾ ਹੈ ਕਿ ਉਹ ਬਹੁਤ ਸਾਰੇ ਲੋਕਾਂ ਦੀ ਸੋਚ ਦੀ ਨੁਮਾਇੰਦਗੀ ਕਰਦੇ ਨੇ। ਮੇਰੇ ਖਿਆਲ ਦੇ ਵਿਚ ਗੱਲ ਸਾਫ਼ ਹੈ ਕਿ ਜਨਤਕ ਤੌਰ ਦੇ ਉੱਤੇ ਫਾਂਸੀ ਦੇਣਾ ਸਾਡੀ ਪਛਾਣ ਨਹੀਂ ਹੈ। ਇੱਕ ਦੇਸ਼ ਦੇ ਵਜੋਂ ਅਸੀਂ ਅਜਿਹਾ ਬਣਨ ਦੀ ਇੱਛਾ ਨਹੀਂ ਰੱਖਦੇ ਹਾਂ। ਅਮਰੀਕੀ ਰਾਸ਼ਟਰਪਤੀ ਟਰੰਪ ਕੀ ਕਹਿੰਦਾ ਹੈ ਇਹਦੇ ਬਾਰੇ? ਕੈਥੋਲਿਕ ਧਰਮ ਦੇ ਨਾਲ ਸੰਬੰਧ ਰੱਖਣ ਵਾਲੇ ਅਮਰੀਕਾ ਦੇ ਉਪ ਰਾਸ਼ਟਰਪਤੀ ਜੇਡੀ ਵੈਸ ਨੇ ਕਿਹਾ ਕਿ ਉਹ ਇਸ ਫਾਂਸੀ ਨੂੰ ਨਹੀਂ ਦੇਖਣਗੇ, ਤੇ ਰਾਸ਼ਟਰਪਤੀ ਟਰੰਪ ਨੇ ਇਸ ਸਵਾਲ ਦਾ ਸਿੱਧਾ ਜਵਾਬ ਦੇਣ ਤੋਂ ਟਾਲਾ ਵੱਟਿਆ ਕਿ ਉਹ ਖੁਦ ਇਸ ਦਾ ਸਿੱਧਾ ਪ੍ਰਸਾਰਣ ਦੇਖਣਗੇ, ਹਾਲਾਂਕਿ ਉਨ੍ਹਾਂ ਨੇ ਪੁਸ਼ਟੀ ਕੀਤੀ ਕਿ ਨਿਦਾਲ ਹਸਨ ਦੀ ਮੌਤ ਦਾ ਸਿੱਧਾ ਪ੍ਰਸਾਰਣ ਕਰਨ ਦੇ ਫੈਸਲੇ ਨੂੰ ਉਨ੍ਹਾਂ ਦੀ ਮਨਜ਼ੂਰੀ ਹਾਸਲ ਸੀ। ਟਰੰਪ ਨੇ ਕਿਹਾ ਕਿ ਮੈਨੂੰ ਇਸ ਗੱਲ ਦੀ ਖਾਸ ਪਰਵਾਹ ਨਹੀਂ ਕਿ ਉਹ ਕਿਵੇਂ ਜਾਂਦਾ ਹੈ, ਬਸ ਉਹ ਚਲਾ ਜਾਵੇ ਤੇ ਮੈਨੂੰ ਲੱਗਦਾ ਹੈ ਕਿ ਮੌਤ ਦੀ ਸਜ਼ਾ ਉਸਦੇ ਲਈ ਢੁਕਵਾਂ ਜਿਹੜਾ ਅੰਤ ਹੈਗਾ ਹੈ। ਜੀ ਦੋਸਤੋ, ਇਹ ਨੇ ਜੀ ਹਾਲਾਤ ਦੁਨੀਆਦਾਰੀ ਦੇ ਉੱਤੇ, ਤੇ ਸਾਬਕਾ ਫੌਜੀ ਨੂੰ ਫਾਇਰਿੰਗ ਸਕੁਐਡ ਦੇ ਰਾਹੀਂ ਜਿਹੜਾ ਸੀਗਾ ਇਹਨੇ ਜਿਹੜਾ ਸੀਗਾ ਬਹੁਤ ਸਾਰੇ ਲੋਕ ਮਾਰੇ ਸੀਗੇ ਉਸ ਸਮੇਂ ਦੇ ਵਿੱਚ, ਤੇ ਉਹਦੇ ਬਾਰੇ ਹੁਣ ਸਜ਼ਾ ਦਿੱਤੀ ਜਾ ਰਹੀ ਹੈ, ਇਹਨੂੰ ਐਲਾਨ ਹੋ ਚੁੱਕਿਆ ਹੈ, ਤੇ ਦੇਖਦੇ ਹਾਂ ਅੱਗੇ ਜਾ ਕੇ ਕੀ ਕੁਝ ਬਣਦਾ ਹੈ। ਅਮਰੀਕਾ ਦੇ ਵਿੱਚ ਜਨਤਕ ਤੌਰ ਦੇ ਉੱਤੇ ਮੌਤ ਦੀ ਸਜ਼ਾ ਦੇਣ ਦੀ ਪ੍ਰਥਾ ਲਗਭਗ ਇੱਕ ਸਦੀ ਪਹਿਲਾਂ ਬੰਦ ਹੋ ਗਈ ਸੀ, ਤੇ ਹੁਣ ਇਹ ਮੁੜ ਕਿਉਂ ਜਿਹੜੀ ਹੈ ਸ਼ੁਰੂ ਹੋ ਰਹੀ ਹੈ, ਤੇ ਆਉਣ ਵਾਲੇ ਬੱਚਿਆਂ ਨੂੰ ਕੀ ਜਿਹੜਾ ਪੀੜ੍ਹੀਆਂ ਨੂੰ ਕੀ ਸੰਕੇਤ ਦੇਣਾ ਚਾਹੁੰਦੀ ਹੈ, ਤੇ ਬਹੁਤ ਵੱਡੇ ਸਵਾਲ ਜਿਹੜੇ ਨੇ ਖੜੇ ਨੇ ਉਹਦੇ ਵਿੱਚ ਮਨੋਵਿਗਿਆਨੀ ਤੇ ਹੋਰ ਜਿਹੜੇ ਲੋਕ ਨੇ ਜਿਹੜੇ ਪਿਆਰ ਮੁਹੱਬਤ ਜਾਂ ਚਲੋ ਗਲਤੀ ਹੋਈ ਹੈ ਉਹਦੀ ਸਜ਼ਾ ਮਿਲਣੀ ਚਾਹੀਦੀ ਹੈ, ਪਰ ਉਹ ਸ਼ਰੇਆਮ ਪਬਲਿਕ ਦੇ ਵਿੱਚ ਇਸ ਤਰ੍ਹਾਂ ਕਹਿ ਲਓ ਕਿ ਆਉਣ ਵਾਲੀਆਂ ਪੀੜ੍ਹੀਆਂ ਦੇ ਉੱਤੇ ਕੀ ਅਸਰ ਪਵੇਗਾ। ਜੇ 100 ਸਾਲ ਪਹਿਲਾਂ ਜਾਂ 80 ਸਾਲ ਪਹਿਲਾਂ ਇਸ ਤਰ੍ਹਾਂ ਦੀ ਇੱਕ ਸਜ਼ਾ ਦਿੱਤੀ ਗਈ ਸੀ, ਉੱਥੇ ਦੇ ਲੋਕ ਜੇ ਉਸ ਚੀਜ਼ ਦੇ ਵਿੱਚੋਂ ਉੱਭਰ ਨਹੀਂ ਸਕੇ, ਤੇ ਅੱਜ ਦੇ ਬੱਚੇ ਜਿਹੜੇ ਨੇ ਉਹ ਕਿਵੇਂ ਇਸ ਚੀਜ਼ਾਂ ਨੂੰ ਜਿਹੜਾ ਫੇਸ ਕਰਨਗੇ, ਕਿਵੇਂ ਦੇਖਣਗੇ, ਇਹ ਬਹੁਤ ਵੱਡੇ ਸਵਾਲ ਜਿਹੜੇ ਅਮਰੀਕਾ ਦੇ ਸਾਹਮਣੇ ਖੜੇ ਹੋ ਗਏ ਨੇ। ਇਹ ਸੀ ਦੋਸਤੋ ਗੱਲਬਾਤ ਅਮਰੀਕਾ ਦੇ ਵਿੱਚ ਜਨਤਕ ਤੌਰ ਦੇ ਉੱਤੇ ਮੌਤ ਦੀ ਸਜ਼ਾ ਦੇਣ ਦੀ ਪ੍ਰਥਾ ਲਗਭਗ ਇੱਕ ਸਦੀ ਪਹਿਲਾਂ ਬੰਦ ਹੋ ਗਈ, ਤੇ ਹੁਣ ਇਹ ਮੁੜ ਕਿਉਂ ਸ਼ੁਰੂ ਕੀਤੀ ਜਾ ਰਹੀ ਹੈ। ਸ਼ੀਲਾ ਫਲੇਨ ਹੁਣਾਂ ਦੀ ਕਲਮ ਦੇ ਵਿੱਚ BBC ਤੋਂ, ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਦੁਆਬਾ ਰੇਡੀਓ ਦਾ ਮੰਚ। ਤੇ ਇਸੇ ਤਰ੍ਹਾਂ ਦੋਸਤੋ ਲੋ ਤੁਹਾਡੇ ਲਈ ਲਾਈਨਾਂ ਖੁੱਲੀਆਂ ਨੇ, ਤੇ ਸਮਾਂ ਵੀ ਆਪਣਾ ਸਮਾਪਤੀ ਵਾਲਾ ਵੈਸੇ ਹੋ ਗਿਆ। ਤੇ ਜੀ ਵੀ ਹੁਣ ਜਿਹੜਾ ਇੱਧਰ ਉੱਧਰ ਨੂੰ ਘੁੰਮਣ ਲੱਗ ਗਈ ਹੈ, ਤੇ ਸ਼ਬਦ ਦੀ ਪਛਾਣ ਜਿਹੜੀ ਕਰਨੀ ਔਖੀ ਹੋ ਗਈ ਹੈ। ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿਹੜਾ ਚੱਲ ਸੋ ਚੱਲ ਕੰਮ ਰਹਿੰਦਾ ਹੈ, ਤੇ ਤੁਹਾਡੇ ਸੁਨੇਹੇ ਲੈ ਕੇ ਤਦ ਤੱਕ ਦੋਸਤੋ ਜੇ ਕਾਲ ਨਹੀਂ ਆਉਂਦੀ ਤਾਂ ਤਦ ਤੱਕ ਮੈਂ ਫਿਰ ਸੁਨੇਹੇ ਲੈਣਾ। ਜੇ ਕਾਲ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ, +358 44 976 19 ਵਰਡ ਸਟੂਡੀਓ ਦਾ ਨੰਬਰ ਹੈ, ਦੁਨੀਆਂ ਦੇ ਕਿਸੇ ਵੀ ਕੋਨੇ ਤੋਂ ਕਾਲ ਕਰਕੇ ਨਾਲ ਜੁੜ ਸਕਦੇ ਹੋ। ਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੋਲ ਭੈਣ ਜੀ, ਸੁਮਿਤ ਜੋਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ। ਤੇ ਕਮੈਂਟਾਂ ਦੀ ਗੱਲ ਕਰੀਏ ਜਾਂ ਚੈਟ ਦੇ ਵਿੱਚ ਦੇਖਦੇ ਹਾਂ ਤਾਂ ਨਵਦੀਪ ਸਿੰਘ ਜੀ ਦਿੱਲੀ ਤੋਂ ਬਾਈ ਜੀ ਸਤਿ ਸ਼੍ਰੀ ਅਕਾਲ ਕਹਿੰਦੇ ਨੇ, ਤੇ ਸੁਰਿੰਦਰ ਕੌਰ ਮਾਲ ਜੀ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ US ਤੋਂ। ਸਾਰੇ ਦੋਸਤਾਂ ਨੂੰ ਟੌਪਿਕ ਵਾਹ ਕਮਾਲ ਹੁੰਦੇ ਆ ਕਹਿੰਦੇ ਜੀ, ਤੇ ਅੱਜ ਕੱਲ੍ਹ ਤਾਂ ਕਹਿੰਦੇ। ਤੇ ਰਾਜਨ ਸੈਣੀ ਜੀ ਕਹਿੰਦੇ ਆ ਲਾਈਕ ਨੰਬਰ 1 ਤੇ ਸਤਿ ਸ਼੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ। ਦਵਿੰਦਰ ਭਾਰਤ ਜੀ ਨੇ US ਤੋਂ ਸਤਿ ਸ਼੍ਰੀ ਅਕਾਲ ਭੇਜੀ ਹੈ। ਮੁਹੰਮਦ ਜੀ ਨੇ ਬਹੁਤ ਸਾਰੀਆਂ ਸਤਿ ਸ਼੍ਰੀ ਅਕਾਲ ਤੇ ਪ੍ਰੋਗਰਾਮ ਨੂੰ ਪਸੰਦ ਕੀਤਾ ਹੈ। ਰਾਜਨ ਸੈਣੀ ਸਾਹਿਬ ਕਹਿੰਦੇ ਪਲੀਜ਼ ਲਾਈਕ ਕਰ ਦਿਓ ਜੀ ਤੇ ਸ਼ੇਅਰ ਵੀ ਕਰ ਦਿਓ ਕਰੋ ਪ੍ਰੋਗਰਾਮ ਨੂੰ। ਤੇ ਇਸੇ ਤਰ੍ਹਾਂ ਮੁਹੰਮਦ ਜੀ ਨੇ ਵੀ ਕਿਹਾ ਜੀ, ਤੇ ਔਜਲਾ ਸਾਹਿਬ ਲਿਖਦੇ ਨੇ US ਤੋਂ ਸਤਿ ਸ਼੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ। ਤੇ ਮੁਕੱਦਰ ਬਾਈ ਜੀ ਕਹਿੰਦੇ ਸਤਿ ਸ਼੍ਰੀ ਅਕਾਲ ਪਿਆਰਿਓ। ਰਜਿੰਦਰ ਜੀਰਾ ਜੀ ਜੁੜੇ ਹੋਣੇ, ਭੁਪਿੰਦਰ ਭਾਰਤ ਜੀ ਤੇ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਰਜਿੰਦਰ ਜੀਰਾ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀਰਾ ਸਾਹਿਬ ਸਵਾਗਤ ਹੈ। ਤੇ ਜਗਸੀਰ ਸਿੰਘ ਬਾਈ ਜੀ ਜੁੜੇ ਆ ਸਤਿ ਸ਼੍ਰੀ ਅਕਾਲ ਜੀ ਸਾਰੇ ਦੋਸਤਾਂ ਮਿੱਤਰਾਂ ਨੂੰ ਕਹਿੰਦੇ ਨੇ ਜੀ, ਬਾਈ ਜੀ ਸਵਾਗਤ ਹੈ ਜੀ। ਬਲਰਾਜ ਸਿੰਘ ਸੰਧੂ ਅੰਕਲ ਜੁੜੇ ਹੋਏ ਨੇ ਜੀ ਭਾਰਤ ਸਾਹਿਬ, ਤੇ ਸਮੂਹ ਸਤਿਕਾਰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਭੇਜਦੇ ਨੇ। ਤੇ ਬਿਲਕੁਲ ਸੈਣੀ ਬਾਈ ਜੀ ਮੁਕੱਦਰ ਜੀ ਕਹਿੰਦੇ ਆ, ਤੇ ਬਲਰਾਜ ਸਿੰਘ ਸੰਧੂ ਅੰਕਲ ਕਹਿੰਦੇ ਅਕਾਲੀ ਦਲ ਦੀਆਂ ਰੈਲੀਆਂ ਦੇ ਵਿੱਚ ਲੰਗਰ ਕਿੱਥੋਂ ਆਉਂਦਾ ਸੈਣੀ ਸਾਹਿਬ ਜੀ। ਤੇ ਜੀਰਾ ਜੀ ਕਹਿੰਦੇ ਨੇ ਕਿ ਸੈਣੀ ਵੀਰ ਜੀ ਕਿਹੜੀ ਸੁਪਰੀਮ ਕੋਰਟ, ਕਿਹੜੀ ਕਮੇਟੀ, ਕਪਿਲ ਸਿੱਬਲ ਵਰਗੇ ਵਕੀਲ ਹੱਥ ਖੜੇ ਕਰ ਗਏ ਜੀ, ਇਹਨਾਂ ਤੋਂ ਕੋਈ ਆਸ ਨਹੀਂ ਹੈ ਜੀ। ਆਪਣੇ ਰਜਿੰਦਰ ਜੀ ਲਿਖਦੇ ਆ ਕਿ ਬਲਰਾਜ ਸਿੰਘ ਸੰਧੂ ਅੰਕਲ ਜੀ ਸਤਿ ਸ਼੍ਰੀ ਅਕਾਲ ਜੀ, ਤੇ ਸੰਧੂ ਅੰਕਲ ਲਿਖਦੇ ਆ ਰਜਿੰਦਰ ਜੀ ਨੂੰ, ਰਜਿੰਦਰ ਜੀਰਾ ਜੀ ਨੂੰ ਸਤਿ ਸ਼੍ਰੀ ਅਕਾਲ ਨਮਸਕਾਰ। ਹਰਵਿੰਦਰ ਜੋਲ ਭੈਣ ਜੀ US ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ। ਔਜਲਾ ਸਾਹਿਬ ਕਹਿੰਦੇ ਨੇ ਅੰਕਲ ਜੀ ਰਾਜਨ ਜੀ ਨੂੰ ਬਾਦਲ ਅਕਾਲੀਆਂ ਬਾਰੇ ਕੋਈ ਵੀ ਕਹਿੰਦੇ

ਥੋੜਾ ਜਿਹਾ ਉਹਨਾਂ ਦਾ ਵੀ ਸ਼ੈਡਿਊਲ ਬਿਜ਼ੀ ਹੁੰਦਾ, ਜਿੰਨੀ ਕੁ ਗੱਲਬਾਤ ਹੁੰਦੀ ਹੈ ਉਨੀ ਕੁ ਕਰ ਸਕਦੇ ਹਾਂ, ਪਰ ਫਿਰ ਵੀ ਤੁਹਾਡੇ ਸਵਾਲ ਜਿਹੜੇ ਜੀ ਸਿਰ ਮੱਥੇ ਤੇ ਹੈ ਤੇ ਜ਼ਰੂਰ ਕਰਦੇ ਰਵਾਂਗੇ। ਅੱਗੇ ਲਿਖਦੇ ਨੇ ਆਪਣੇ ਮੁਕੱਦਰ ਬਾਈ ਜੀ ਦਾ ਸੁਨੇਹਾ ਆਪਾਂ ਸਾਂਝਾ ਕਰ ਹੀ ਰਿਹਾ। ਪ੍ਰੇਮ ਸਿੰਘ ਜੀ ਜੁੜੇ ਹੋਏ ਨੇ ਜੀ, ਬੈਡ ਸਿਸਟਮ ਕਹਿੰਦੇ ਨੇ ਬਾਈ ਜੀ, ਤੇ ਮੁਕੱਦਰ ਜੀ ਤੋਂ ਬਾਅਦ ਪ੍ਰੇਮ ਜੀ ਤੋਂ ਬਾਅਦ ਔਜਲਾ ਸਾਹਿਬ ਕਹਿੰਦੇ ਜਿਸਦੀ ਲਾਠੀ ਉਸਦੀ ਮੱਝ ਹੁੰਦੀ ਹੈ ਮੁਕੱਦਰ ਵੀਰੇ। ਤੇ ਮੁਕੱਦਰ ਜੀ ਕਹਿੰਦੇ ਸਿਰਫ ਧਮਕੀਆਂ ਨਹੀਂ ਦਿੱਤੀਆਂ ਉਹਨਾਂ ਨੇ, ਮੀਡੀਆ ਦੇ ਸਾਹਮਣੇ ਕਿਹਾ ਅਸੀਂ ਸਰਕਾਰ ਦੇ ਖਿਲਾਫ਼ ਬੋਲਣ ਵਾਲੇ ਲੋਕ ਕੁੱਟੇ ਵੀ ਹੈ। ਤੇ ਔਜਲਾ ਸਾਹਿਬ ਕਹਿੰਦੇ ਸਟੇਟਾਂ ਆਪਣੇ ਹਿਸਾਬ ਦੇ ਨਾਲ ਚਲਾਉਂਦੀਆਂ, ਸੈਂਟਰ ਆਪਣੇ ਨਾਲ ਕਹਿੰਦੇ ਜੀ ਚਲਾਉਂਦਾ ਹੈ। ਬਲਰਾਜ ਸਿੰਘ ਸੰਧੂ ਅੰਕਲ ਕਹਿੰਦੇ ਔਜਲਾ ਸਾਹਿਬ ਗਲਤੀ ਹੋ ਗਈ ਸੀ, ਦੁਬਾਰਾ ਨਹੀਂ ਪੁੱਛਦੇ ਜੀ ਸੈਣੀ ਸਾਹਿਬ ਨੂੰ। ਨਹੀਂ ਨਹੀਂ ਏਦਾਂ ਦੀ ਕੋਈ ਗੱਲ ਨਹੀਂ ਅੰਕਲ ਜੀ, ਏਦਾਂ ਨਾ ਕਰਿਆ ਕਰੋ, ਤੁਹਾਡੇ ਤੋਂ ਬਹੁਤ ਛੋਟੇ ਹਾਂ ਜੀ ਅਸੀਂ, ਜੋ ਮਰਜ਼ੀ ਤੁਸੀਂ ਪੁੱਛ ਸਕਦੇ ਹੋ। ਚਲੋ ਮਜ਼ਾਕ ਕਰਦੇ ਸੀ ਔਜਲਾ ਸਾਹਿਬ। ਗੁਰੀਮਾਨ ਜੀ ਕਹਿੰਦੇ ਸਾਰੇ ਵੱਡੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ, ਤੇ ਰਾਜਨ ਸੈਣੀ ਵੱਡੇ ਵੀਰ ਜੀ ਸਤਿ ਸ੍ਰੀ ਅਕਾਲ, ਸਿਕੰਦਰ ਜੀ ਔਜਲਾ ਸਾਹਿਬ ਸਤਿ ਸ੍ਰੀ ਅਕਾਲ, ਮੁਕੱਦਰ ਜੀ ਸਤਿ ਸ੍ਰੀ ਅਕਾਲ। ਤੇ ਔਜਲਾ ਸਾਹਿਬ ਕਹਿੰਦੇ ਅੰਕਲ ਜੀ ਬਾਦਲਾਂ ਦੇ ਹਰ ਮਸਲੇ ਨੂੰ ਰਾਜਨ ਜੀ ਖੁੱਲ ਕੇ ਡਿਫੈਂਡ ਕਰਦੇ ਆ। ਨਹੀਂ ਏਦਾਂ ਨਹੀਂ ਕਰਦੇ, ਜਿੱਥੇ ਗਲਤ ਹੈ ਗਲਤ ਕਰਦੇ ਆ, ਜਿੱਥੇ ਚੰਗਾ ਚੰਗਾ ਕੰਮ ਕੀਤਾ ਚੰਗਾ ਕੰਮ ਕਰਦੇ ਗੱਲ ਕਰਦੇ ਆ ਜੀ। ਤੇ ਗੁਰੀਮਾਨ ਜੀ ਕਹਿੰਦੇ ਆ ਮਨਦੀਪ ਜੱਸੀ ਵੀਰ ਜੀ ਸਤਿ ਸ੍ਰੀ ਅਕਾਲ ਜੀ, ਤੇ ਮੁਹੰਮਦ ਜੀ ਕਹਿੰਦੇ ਆ ਸੋਹਣਾ ਪ੍ਰੋਗਰਾਮ, ਸੋਹਣੀ ਗੱਲਬਾਤ, ਸੋਹਣੀ ਪੇਸ਼ਕਾਰੀ ਜੀ, ਸ਼ੁਕਰੀਆ ਜੀ। ਗੁਰੀਮਾਨ ਜੀ ਕਹਿੰਦੇ ਆ ਔਜਲਾ ਵੀਰ ਜੀ ਸੈਣੀ ਵੀਰ ਜੀ ਇਕੱਲੇ ਨਹੀਂ, ਮੈਂ ਵੀ ਕਹਿੰਦੇ ਡਿਫੈਂਡ ਕਰਦਾ ਸੀ ਜੀ, ਨਾਲ ਹੱਸਦੇ ਵੀ ਨੇ। ਤੇ ਗੁਰੀਮਾਨ ਜੀ ਕਹਿੰਦੇ ਔਜਲਾ ਵੀਰ ਜੀ ਸੈਣੀ ਵੀਰ ਇਕੱਲੇ ਨਹੀਂ। ਤੇ ਗੁਰੀਮਾਨ ਜੀ ਕਹਿੰਦੇ ਆ ਬਲਰਾਜ ਅੰਕਲ ਜੀ ਸਤਿ ਸ੍ਰੀ ਅਕਾਲ, ਮੁਹੰਮਦ ਜੀ ਸਤਿ ਸ੍ਰੀ ਅਕਾਲ, ਪ੍ਰੇਮ ਸਿੰਘ ਜੀ ਸਤਿ ਸ੍ਰੀ ਅਕਾਲ, ਸੁਰਿੰਦਰ ਮਾਲ ਜੀ ਸਤਿ ਸ੍ਰੀ ਅਕਾਲ ਜੀ, ਤੇ ਸਾਰਿਆਂ ਨੂੰ ਇੱਕ ਦੂਸਰੇ ਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਭੁਪਿੰਦਰ ਭਾਰਜ ਵੀਰ ਜੀ ਸਤਿ ਸ੍ਰੀ ਅਕਾਲ। ਮੁਕੱਦਰ ਜੀ ਲਿਖਦੇ ਆ ਕਿ ਔਜਲਾ ਬਾਈ ਜੀ ਫਿਰ ਅਸੀਂ ਸਹੀ ਨੂੰ ਸਹੀ ਤਾਂ ਕਹਿ ਦਈਏ, ਬਾਈ ਜੀ ਮੈਂ ਇਹਨਾਂ ਦਲੀਲਾਂ ਨਾਲ ਸਹਿਮਤ ਨਹੀਂ ਜਿਹੜੀਆਂ ਸੈਣੀ ਬਾਈ ਜੀ ਦੇ ਰਹੇ ਨੇ, ਵੈਸੇ ਬੜੇ ਪਿਆਰੇ ਸੱਜਣ ਨੇ ਤੇ ਪਿਆਰ ਆਪਣਾ ਪਿਆਰ ਹੈ, ਤੇ ਪਰ ਜਿੱਥੇ ਸਹੀ ਗੱਲ ਉੱਥੇ ਸਹੀ ਹੈ ਜੀ। ਤੇ ਮੁਹੰਮਦ ਜੀ ਕਹਿੰਦੇ ਆ ਸਤਿ ਸ੍ਰੀ ਅਕਾਲ ਜੀ ਵੀਰ ਸਿਕੰਦਰ ਜੀ, ਤੇ ਗੁਰੀਮਾਨ ਜੀ ਦਵਿੰਦਰ ਭਾਰਤ ਜੀ ਨੂੰ ਸਤਿ ਸ੍ਰੀ ਅਕਾਲ, ਸੁਰਜੀਤ ਜੀ ਨੂੰ ਸਤਿ ਸ੍ਰੀ ਅਕਾਲ, ਤੇ ਸੈਣੀ ਸਾਹਿਬ ਨੂੰ ਸਤਿ ਸ੍ਰੀ ਅਕਾਲ। ਬਿਲਕੁਲ ਕਹਿੰਦੇ ਸੈਣੀ ਸਾਹਿਬ, ਬਿਲਕੁਲ ਜੀ ਠੀਕ ਹੈ। ਮੁਕੱਦਰ ਜੀ ਕਹਿੰਦੇ ਗੁਰੀਮਾਨ ਬਾਈ ਜੀ ਸਤਿ ਸ੍ਰੀ ਅਕਾਲ, ਤੇ ਸਾਡੇ ਕਾਨੂੰਨੀ ਮਾਹਰ ਤਾਂ ਸੈਣੀ ਸਾਹਿਬ ਨੇ ਜੀ ਕਹਿੰਦੇ ਗੁਰੀ ਬਾਈ ਜੀ। ਤੇ ਗੁਰੀਮਾਨ ਜੀ ਕਹਿੰਦੇ ਵੀਰ ਜੀ ਫਿਊਚਰ ਨੂੰ ਮੈਨੂੰ ਪੜ ਨਹੀਂ ਹੋ ਰਿਹਾ ਜੀ, ਪਤਾ ਨਹੀਂ ਕੀ ਲਿਖਿਆ ਉਹਨਾਂ ਨੇ, ਪ੍ਰੈਕਟੀਕਲ ਲਿਖਣਾ ਸੀ ਸ਼ਾਇਦ, ਪ੍ਰਾਡੀਕਟ ਕਰਨਾ ਤਾਂ ਕਹਿੰਦੇ ਸਾਡੇ ਕਿਸੇ ਦੇ ਬੱਸ ਵਿੱਚ ਨਹੀਂ ਹੈ, ਤੇ ਇਹ ਗੱਲ ਤਾਂ ਕਹਿੰਦੇ ਟਾਈਮ ਆਉਣ ਦੇ ਉੱਤੇ ਕਹਿੰਦੇ ਸਾਹਮਣੇ ਆਉਂਦੀ ਹੈ ਜੀ, ਤੇ ਬਿਲਕੁਲ ਦਰੁਸਤ ਹੈ ਜੀ। ਤੇ ਮੁਕੱਦਰ ਜੀ ਕਹਿੰਦੇ ਮੇਰਾ ਸਵਾਲ ਰਹਿ ਗਿਆ ਭਾਰਜ ਬਾਈ ਜੀ ਜਾਂ ਤੁਸੀਂ ਛੱਡ ਗਏ ਜੀ, ਨਹੀਂ ਮੈਂ ਧਿਆਨ ਨਹੀਂ ਗਿਆ ਜੀ, ਦੇਖੋ ਹੋਰ ਪਾਸੇ ਵੀ ਸਵਾਲ ਬਹੁਤ ਸਾਰਾ ਧਿਆਨ ਹੁੰਦਾ, ਮੁਕੱਦਰ ਜੀ ਮਾਫੀ ਚਾਹੁੰਦਾ, ਕੋਈ ਨਹੀਂ ਕੱਲ ਨੂੰ ਕਰਾਂਗੇ। ਤੇ ਗੁਰੀਮਾਨ ਜੀ ਕਹਿੰਦੇ ਬਿਲਕੁਲ ਸੈਣੀ ਸਾਹਿਬ ਟਾਂਡੇ ਵਾਲੀ ਗੱਲ ਸਾਨੂੰ ਵੀ ਪਤਾ ਹੈ, ਤੇ ਸੈਣੀ ਸਾਹਿਬ ਕਿਸੇ ਦੀ ਖਬਰ ਦੀ ਅਥੈਂਟਿਸਿਟੀ ਦੇਖ ਹੀ ਆਪਾਂ ਗੱਲ ਕਰ ਸਕਦੇ ਹਾਂ। ਅੱਜ ਕੱਲ ਵਟਸਐਪ ਯੂਨੀਵਰਸਿਟੀ ਦੇ ਵਿੱਚ ਆਈਆਂ ਖਬਰਾਂ ਨੂੰ ਸੁਣੋ ਪਰ ਅੱਗੇ ਸਾਂਝੀ ਕਰਨ ਲੱਗੇ ਸੋਚਣਾ ਜ਼ਰੂਰੀ ਹੈ। ਬਿਲਕੁਲ ਹੈ ਜੀ, ਬਿਲਕੁਲ ਦਰੁਸਤ ਫਰਮਾਇਆ ਗੁਰੂ ਜੀ। ਤੇ ਗੁਰੂ ਜੀ ਕਹਿੰਦੇ ਬਿਲਕੁਲ ਅਖੀਰ ਨੂੰ ਕਾਰਵਾਈ ਤਾਂ ਕਹਿੰਦੇ ਕਾਨੂੰਨ ਦੇ ਤਹਿਤ ਹੀ ਹੋਣੀ ਹੈ ਜੀ। ਗੁਰੂ ਜੀ ਕਹਿੰਦੇ ਬਿਲਕੁਲ ਅੰਦਰ ਬੈਠਾ ਚੰਡੀਗੜ੍ਹ ਠੱਪੇ ਮਾਰੀ ਜਾਂਦੇ ਸੀਗੇ ਤੇ ਵੀਡੀਓ ਸਾਰੇ ਮੁਲਕ ਨੇ ਵੇਖੀਆਂ ਦੀ। ਤੇ ਸੈਣੀ ਬਾਈ ਜੀ ਮੁਕੱਦਰ ਜੀ ਕਹਿੰਦੇ ਸੁਪਰੀਮ ਕੋਰਟ ਕਹਿੰਦਾ 27 ਲੱਖ ਬੰਦੇ ਅਗਲੀ ਵਾਰੀ ਵੋਟ ਪਾ ਲਿਓ। ਗੁਰੀਮਾਨ ਜੀ ਕਹਿੰਦੇ ਆ ਮਾੜਾ ਤੇ ਮਾੜੇ ਰਹਿਣੇ ਹੈ, ਨਹੀਂ ਤਾਂ ਇੱਥੇ ਗੁੰਡਾ ਰਾਜ ਹੋਣਾ ਹੈ। ਤਰਕ ਬੇਤਰਕ ਹੋਣਾ ਸਹੀ ਹੈ ਪਰ ਸਾਰਿਆਂ ਦੀ ਸੋਚ ਇੱਕੋ ਹੋਵੇ ਉਹ ਜ਼ਰੂਰੀ ਨਹੀਂ ਹੈ। ਗੁਰੂ ਜੀ ਲਿਖਦੇ ਆ ਮੁਕੱਦਰ ਬਾਈ ਇਹ ਗੱਲ ਤੁਹਾਡੀ ਸੱਚ ਹੈ, ਅਦਾਲਤ ਅਗਲੀ ਵਾਰ ਵੋਟਾਂ ਪਾਉਣ ਨੂੰ ਕਹਿੰਦਾ ਹੈ ਪਰ ਜਿਹੜੀਆਂ ਵੋਟਾਂ ਪਹਿਲਾਂ ਹੋਈਆਂ ਨੇ ਉਹਨਾਂ ਦੇ ਰਿਜ਼ਲਟ ਨੂੰ ਰੱਦ ਨਹੀਂ ਕਰਦਾ। ਜਟਬੈੜ ਬਾਈ ਜੀ ਕਹਿੰਦੇ ਆ ਕਿ ਬਿਲਕੁਲ ਸੈਣੀ ਸਾਹਿਬ ਇਹੋ ਪ੍ਰਵਾਸੀਆਂ ਦੇ ਨਾਲ ਭਰੀ ਜੀਪਾਂ ਅਸੀਂ ਖੁਦ ਬਹੁਤ ਵੇਖਦੇ ਹਾਂ ਤੇ ਅਗਲੀ ਵਾਰ ਇਹੋ ਜਿਹੀ ਜੀਪਾਂ ਦੀ ਵੀਡੀਓ ਬਣਾ ਤੁਹਾਨੂੰ ਭੇਜ ਦੇਵਾਂਗੇ ਜੀ। ਬਾਕੀ ਸੈਣੀ ਸਾਹਿਬ ਹਿਮਾਚਲ ਰਾਜਸਥਾਨ ਵਾਲੇ ਆਪਣਾ ਸਾਂਭ ਗਏ ਪਰ ਸਾਡੇ ਪੰਜਾਬ ਦੇ ਤਾਂ ਵੇਚਣ ਲੱਗੇ ਹੋਏ ਹੈ। ਸੈਣੀ ਸਾਹਿਬ ਤੁਹਾਡੇ ਨਾਲ ਸਹਿਮਤ ਆ ਜੀ, ਬਿਲਕੁਲ ਕਹਿੰਦੇ ਜਡਵੈੜ ਬਾਈ ਜੀ। ਤੇ ਅੱਗੇ ਕਹਿੰਦੇ ਸਮੱਸਿਆ ਵੀ ਕਾਹਦੀ ਹੈ ਭਾਰਤ ਸਾਹਿਬ, ਪਾਕਿਸਤਾਨ ISI ਕੋਲੋਂ ਪੈਸੇ ਜਦੋਂ ਮਿਲ ਜਾਂਦੇ ਆ ਫਿਰ ਖਾਲਿਸਤਾਨੀ ਤਮਾਸ਼ੇ ਕਰਨ ਲੱਗ ਜਾਂਦੇ।

ਦੇ ਨੇ। ਜਗਤਾਰ ਭਾਰਤ ਜੀ ਸਤਿ ਸ੍ਰੀ ਅਕਾਲ ਭੇਜਦੇ ਨੇ ਜੀਆ ਨੂੰ ਜੀ। ਰਾਜਨ ਸੈਣੀ ਸਾਹਿਬ ਕਹਿੰਦੇ ਥੈਂਕ ਯੂ ਗੁਰੀ ਮਾਨ ਜੀ, ਤੇ ਮੁਹੰਮਦ ਬਖਸ਼ੀ ਵੀਰ ਜੀ ਕਿਆ ਬਾਤ ਹੈ ਪਲੀਜ਼ ਕਮ ਸੂਨ ਕਹਿੰਦੇ ਜੀ। ਸੈਣੀ ਸਾਹਿਬ ਨੇ ਲਿਖਿਆ ਸੀ ਸੁਰਜੀਤ ਭਾਰਤ ਸਾਡੇ ਮਦਰ ਸਤਿ ਸ੍ਰੀ ਅਕਾਲ ਭੇਜਦੇ ਨੇ। ਰਾਜਨ ਸੈਣੀ ਸਾਹਿਬ ਨੇ ਸੰਧੂ ਅੰਕਲ ਜੀ ਸਤਿ ਸ੍ਰੀ ਅਕਾਲ, ਸੁਖਬੀਰ ਬਾਦਲ ਦੀ ਮੰਮੀ ਦੇ ਭੋਗ ਦੇ ਉੱਤੇ ਵੀ ਕਹਿੰਦੇ ਲੰਗਰ ਸ਼੍ਰੋਮਣੀ ਕਮੇਟੀ ਤੋਂ ਆਇਆ ਸੀਗਾ ਜੀ, ਤੇ ਉਸਦੇ ਚਾਚੇ ਦਾ ਮੁੰਡਾ ਦੱਸਦਾ ਸੀ ਜੀ ਉਹ ਵੀ ਵਿਧਾਨ ਸਭਾ ਦੇ ਵਿੱਚ ਸੀ ਜੀ। ਕਿਆ ਬਾਤ ਹੈ ਜੀ। ਸੁਰਿੰਦਰ ਮਾਲ ਜੀ ਕਹਿੰਦੇ ਆ ਭੁਪਿੰਦਰ ਜੀ ਪੋਸਟਰ ਵੱਡੀ ਸਕਰੀਨ ਦੇ ਉੱਤੇ ਬਹੁਤ ਸੋਹਣਾ ਲੱਗਦਾ, ਤੇ ਵਾਹ ਬਖਸ਼ੀ ਜੀ ਬਹੁਤ ਸੋਹਣਾ ਗੀਤ। ਤੇ ਇਸੇ ਤਰ੍ਹਾਂ ਮਾਲ ਜੀ ਕਹਿੰਦੇ ਆ ਮੇਰੇ ਹਸਬੈਂਡ ਟੀਵੀ ਦੇ ਉੱਤੇ ਦੇਖ ਰਹੇ ਨੇ ਕਹਿੰਦੇ, ਤੇ ਬਹੁਤ ਖੁਸ਼ ਹੁੰਦੇ ਨੇ। ਤੇ ਗ੍ਰੇਟ ਕਹਿੰਦੇ ਜੀ, ਤੇ ਸੁਰਿੰਦਰ ਮਾਲ ਜੀ ਤੇ ਧਰਮਿੰਦਰ ਸਾਹਮਣੇ ਆ ਗਿਆ ਕਹਿੰਦੇ ਜੀ ਗੀਤ ਸੁਣ ਕੇ। ਕਿਆ ਬਾਤ ਹੈ ਜੀ। ਤੇ ਇਸੇ ਤਰ੍ਹਾਂ ਆਖਰੀ ਸੁਨੇਹੇ ਨੇ ਦੋਸਤੋ, ਤੇ ਮੁਹੰਮਦ ਜੀ ਨੇ ਥੈਂਕ ਯੂ ਕੀਤਾ ਜੀ ਸਾਰਿਆਂ ਦਾ। ਤੇ ਆਪਣੇ ਦੇਸਾਈ ਜੀ ਲਿਖਦੇ ਆ ਕਿ ਸਤਿ ਸ੍ਰੀ ਅਕਾਲ, ਜੇ ਮੈਂ ਗਲਤ ਨਹੀਂ ਹਾਂ ਆਈ ਡੀ ਜਿਹੜੀ ਹੈ ਇਹਨਾਂ ਦੀ ਬਾਈ ਜੀ ਦੀ, ਸਤਿ ਸ੍ਰੀ ਅਕਾਲ ਭੁਪਿੰਦਰ ਜੀ। ਤੇ ਅੱਜ ਕਹਿੰਦੇ ਮੈਂ ਕਾਫੀ ਪ੍ਰੋਗਰਾਮ ਕਹਿੰਦੇ ਸੁਣਿਆ, ਅੱਜ ਕਾਫੀ ਪ੍ਰੋਗਰਾਮ ਸੁਣਿਆ ਜੀ, ਤੇ ਸੈਣੀ ਸਾਹਿਬ ਅੱਛੇ ਨਿਊਜ਼ ਦਿੱਤੇ ਨੇ ਕਹਿੰਦੇ, ਤੇ ਮੁਕੱਦਰ ਜੀ ਦਾ ਕਹਿੰਦੇ ਫਿਕਰ ਵੀ ਸਹੀ ਸੀ, ਤੇ ਬਖਸ਼ੀ ਜੀ ਗੀਤ ਸੋਹਣਾ ਸੀ, ਔਜਲਾ ਸਾਹਿਬ ਸਤਿ ਸ੍ਰੀ ਅਕਾਲ, ਤੇ ਸੁਰਿੰਦਰ ਮਾਲ ਜੀ ਨੂੰ ਵੀ ਸਤਿ ਸ੍ਰੀ ਅਕਾਲ। ਤੇ ਅੱਗੇ ਲਿਖਦੇ ਨੇ ਆਪਣੇ ਮੁਹੰਮਦ ਜੀ ਸ਼ੁਕਰੀਆ ਜੀ, ਆਪਣੇ ਦੇਸਾਈ ਜੀ ਦਾ ਕਰਦੇ ਨੇ। ਇਸੇ ਤਰ੍ਹਾਂ ਦਵਿੰਦਰ ਕੌਰ ਧਾਲੀਵਾਲ ਹੈਗੇ ਨੇ ਮੇਰੇ ਖਿਆਲ ਨਾਲ, ਉਹ ਇਹਨਾਂ ਨੇ ਆਈ ਡੀ ਬਦਲੀ ਹੋਈ ਹੈ ਸ਼ਾਇਦ। ਤੇ ਮੁਹੰਮਦ ਜੀ ਕਹਿੰਦੇ ਆ ਸ਼ੁਕਰੀਆ ਜੀ ਮੈਡਮ ਦਵਿੰਦਰ ਜੀ। ਲੋ ਦੋਸਤੋ, ਇਹ ਸੀ ਜੀ ਸਭ ਦੋਸਤਾਂ ਦੇ ਸੁਨੇਹੇ, ਜੇ ਕਿਸੇ ਦੋਸਤ ਦਾ ਰਹਿ ਗਿਆ ਵੇ ਮਾਫ਼ੀ ਚਾਹਵਾਂਗਾ। ਤੇ ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ ਫਿਰ ਤੋਂ, ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਵੱਧ ਘੱਟ ਬੋਲ ਕੇ ਗੁਸਤਾਖੀ ਮਾਫ਼, ਕਿਸੇ ਦੋਸਤ ਦਾ ਸੁਨੇਹਾ ਰਹਿ ਗਿਆ ਵੇ ਉਹਦੇ ਲਈ ਵੀ ਮਾਫ਼ੀ ਜੀ। ਤੇ ਕੱਲ ਨੂੰ ਨਵਾਂ ਨਵੇਲਾ ਪ੍ਰੋਗਰਾਮ ਆ ਕੇ ਹੋ ਕੇ ਹੋਵਾਂਗੇ ਹਾਜ਼ਰ, ਸਾਰਿਆਂ ਨੂੰ ਪਿਆਰ ਭਰੀ ਤੇ ਨਿੱਘੀ ਇਸ ਦੇ ਨਾਲ ਹੀ ਹੈ ਸਤਿ ਸ੍ਰੀ ਅਕਾਲ ਜੀ। ਤੇ ਆਖਰ ਦੇ ਵਿੱਚ ਸੁਣਦਿਆਂ ਸਤਿੰਦਰ ਸਰਤਾਜ ਕੀ ਕਹਿੰਦਾ ਹੈ, ਗੁੱਸੇ ਦਾ ਨਤੀਜਾ ਹੁੰਦਾ ਮਾੜਾ। ਤੇ ਇਹ ਤੁਸੀਂ ਐਪ ਦੇ ਉੱਤੇ, ਵੈਬਸਾਈਟ ਦੇ ਉੱਤੇ ਗੀਤ ਸੁਣ ਸਕਦੇ ਹੋ, ਫੇਸਬੁੱਕ ਯੂਟਿਊਬ ਦੇ ਉੱਤੇ ਨਹੀਂ ਚੱਲੇਗਾ ਦੋਸਤੋ। ਸਰ ਸਾਰਿਆਂ ਨੂੰ ਪਿਆਰ ਭਰੀ ਤੇ ਨਿੱਘੀ ਸਤਿ ਸ੍ਰੀ ਅਕਾਲ ਹੈ ਇਸ ਦੇ ਨਾਲ ਹੀ ਜੀ।

0: ರೇಡಿಯೋ.
1: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਫਿਰ ਤੋਂ ਇੱਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮ ਹਾਲੇ ਦੁਨੀਆਂ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਸਤਿ ਸ੍ਰੀ ਅਕਾਲ। ਦੋਸਤੋ, ਹੁਣ ਤੋਂ ਲੈ ਕੇ ਤਕਰੀਬਨ ਦੋ ਸਵਾ ਦੋ ਘੰਟੇ ਢਾਈ ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ ਤੇ ਗੱਲਾਂ ਬਾਤਾਂ ਕਰਾਂਗੇ ਖੁੱਲੀਆਂ ਡੋਲੀਆਂ। ਤੇ ਸਭ ਤੋਂ ਪਹਿਲਾਂ ਕੱਲ ਦੇ ਲਈ ਮਾਫ਼ੀ। ਪ੍ਰੋਗਰਾਮ ਤਿਆਰੀ ਪੂਰੀ ਸੀ, ਸਾਰਾ ਕੁਝ ਸੈਟਅਪ ਐਨ ਰੈਡੀ ਸੀ, ਪਰ ਕਿਤੇ ਨਾ ਕਿਤੇ ਕੰਮਾਂ ਕਾਰਾਂ ਦਾ ਰੁਝਾਨ ਬਣ ਜਾਂਦਾ ਇਕਦਮ ਹੀ, ਤੇ ਉਸ ਕਰਕੇ ਫਿਰ ਐਮਰਜੈਂਸੀ ਦੇ ਵਿੱਚ ਕਿਤੇ ਬਿਜ਼ੀ ਹੋਣਾ ਪੈ ਗਿਆ। ਤੇ ਪਰ ਫਿਰ ਵੀ ਕੋਸ਼ਿਸ਼ ਕੀਤੀ ਤੁਹਾਡੇ ਤੱਕ ਪ੍ਰੋਗਰਾਮ ਜਿਹੜਾ ਰਿਕਾਰਡਡ ਜਿਹੜਾ ਪਹੁੰਚਾਉਣ ਦੀ। ਤੇ ਅੱਜ ਫਿਰ ਆਪਾਂ ਲਾਈਵ ਪ੍ਰੋਗਰਾਮ ਦੇ ਵਿੱਚ ਫਿਰ ਤੋਂ ਜੁੜ ਚੁੱਕੇ ਹਾਂ ਤੇ ਇਸ ਹਫ਼ਤੇ ਦਾ ਆਖਰੀ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਤੁਹਾਡੇ ਨਾਲ। ਸਟੂਡੀਓ ਦਾ ਨੰਬਰ +358 44 970 1920 ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਬਾਕੀ ਥੱਲੇ ਯੂਟਿਊਬ ਦੇ ਉੱਤੇ ਵੀ ਚੈਟ ਦੇ ਰਾਹੀਂ ਵੀ ਤੁਸੀਂ ਕਮੈਂਟ ਕਰ ਸਕਦੇ ਹੋ ਤੇ ਗੱਲਬਾਤ ਦੀ ਸਾਂਝ ਪਾ ਸਕਦੇ ਹੋ। ਤੇ ਇਸੇ ਤਰ੍ਹਾਂ ਅੱਜ ਦਾ ਦਿਨ ਦੋਸਤੋ ਹੁੰਦਾ ਹੈ ਸਭ ਤੋਂ ਪਹਿਲਾਂ ਦੇਸ਼ ਦੀਆਂ ਖ਼ਬਰਾਂ ਤੇ ਨਾਲ ਨਾਲ ਸਮਾਂ ਸਥਿਤੀ ਵੀ ਬਾਤ ਪਾਉਂਦੇ ਹਾਂ। ਤੇ ਇਸੇ ਤਰ੍ਹਾਂ ਹੀ ਜਿਹੜਾ ਸੈਣੀ ਸਾਹਿਬ ਦੇ ਨਾਲ ਵੀ ਜੇ ਸਬੱਬ ਬਣਿਆ ਤਾਂ ਜ਼ਰੂਰ ਗੱਲਬਾਤ ਕਰਾਂਗੇ। ਤੇ ਇਸੇ ਤਰ੍ਹਾਂ ਨਾਲ ਦੀ ਨਾਲ ਆਖਰ ਦੇ ਵਿੱਚ ਅੱਜ ਦਾ ਅਖੀਰਲਾ ਸੈਗਮੈਂਟ ਆਪਣਾ ਪ੍ਰੋਗਰਾਮ ਦਾ ਹੁੰਦਾ ਜ਼ਿੰਦਗੀ ਨਾਲ ਮਹਾਲ ਦੁਨੀਆਂ ਦਾ, ਜਿਸ ਦੇ ਵਿੱਚ ਕਿਤਾਬਾਂ ਦੇ ਅੰਗ ਸੰਗ ਦੇ ਵਿੱਚੋਂ ਤੁਹਾਡੇ ਨਾਲ ਸਾਂਝ ਪਾਉਂਦੇ ਹਾਂ। ਕਿਤਾਬ ਦੇ ਕੁਝ ਚੈਪਟਰ ਜਿਵੇਂ ਕਿ ਪਿਛਲੇ ਸਮੇਂ ਤੋਂ ਕਿਤਾਬ ਪੰਜਾਬ ਦਾ ਆਪਾਂ ਜ਼ਿਕਰ ਕਰ ਰਹੇ ਹਾਂ ਤੇ ਉਹਦੇ ਵਿੱਚੋਂ ਅਗਲਾ ਚੈਪਟਰ ਜਿਹੜਾ ਸਾਂਝਾ ਕਰਨ ਦੀ ਕੋਸ਼ਿਸ਼ ਕਰਾਂਗੇ। ਪਿਛਲੇ ਵੀਕ ਦੇ ਵਿੱਚ ਵੀ ਜਿਹੜਾ ਸਮਾਂ ਬਿਜ਼ੀ ਹੋਣ ਦੇ ਕਰਕੇ ਪ੍ਰੋਗਰਾਮ ਤਾਂ ਬਾਖੂਬੀ ਚੱਲਿਆ, ਪਰ ਫਿਰ ਵੀ ਜਿਹੜਾ ਆਪਾਂ ਕਿਤਾਬ ਦਾ ਚੈਪਟਰ ਜਿਹੜਾ ਸਾਂਝਾ ਨਹੀਂ ਕਰ ਪਾਏ ਉਹਦੇ ਲਈ ਮਾਫ਼ੀ। ਤੇ ਅੱਜ ਜ਼ਰੂਰ ਉਹਦੇ ਵਿੱਚੋਂ ਕੁਝ ਨਾ ਕੁਝ ਝਾਤ ਤੁਹਾਡੇ ਲਈ ਮਾਰਾਂਗੇ ਤੇ ਅੱਗੇ ਉਸਨੂੰ ਜਿਹੜਾ ਕਿਤਾਬ ਨੂੰ ਵੀ ਅੱਗੇ ਵਧਾਵਾਂਗੇ। ਤੇ ਸਮਾਂ ਤੇ ਸਥਿਤੀ ਫਿਨਲੈਂਡ ਦੀਆਂ ਘੜੀਆਂ ਦੇ ਉੱਤੇ ਇਸ ਵਕਤ ਸ਼ਾਮ ਦੇ 7:11 ਦਾ ਸਮਾਂ ਹੈ ਤੇ ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦੇ 12:11 ਨੇ। ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿੱਚ ਇਸ ਵਕਤ ਸਵੇਰ ਦੇ 9:11 ਤੇ ਯੂਕੇ ਦੇ ਵਿੱਚ ਸ਼ਾਮ ਦੇ 5:11 ਭਾਰਤ ਦੇ ਵਿੱਚ ਰਾਤ ਦੇ 9:41 ਦਾ ਸਮਾਂ ਹੈ। ਤੇ ਇਸੇ ਤਰ੍ਹਾਂ ਯੂਰੋਪੀਅਨ ਕੰਟਰੀਆਂ ਮੁਤਾਬਕ ਸਮਾਂ ਤੇ ਸਥਿਤੀ ਇਸ ਵਕਤ ਘੜੀਆਂ ਦੇ ਉੱਤੇ ਸ਼ਾਮ ਦੇ 6:11 ਘੜੀਆਂ ਦਰਸਾ ਰਹੀਆਂ ਨੇ। ਤੇ ਕੁਝ ਪਲਾਂ ਤੱਕ ਤੁਹਾਡੇ ਨਾਲ ਸ਼ੁਰੂਆਤ ਕਰਦੇ ਆ ਦੋਸਤੋ ਪ੍ਰੋਗਰਾਮ ਦੀ। ਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਸ਼ੁਕਰੀਆ ਧੰਨਵਾਦ ਹੈ। ਸੁਰਿੰਦਰ ਕੌਰ ਮਾਲ ਜੀ ਉਹਨਾਂ ਦਾ ਸੁਨੇਹਾ ਵੀ ਆਇਆ, ਸਤਿ ਸ੍ਰੀ ਅਕਾਲ ਭੇਜਦੇ ਨੇ ਤੇ ਮੁਹੰਮਦ ਜੀ ਜੁੜ ਚੁੱਕੇ ਨੇ, ਸਾਰੇ ਪਰਿਵਾਰ ਨੂੰ ਸਤਿ ਸ੍ਰੀ ਅਕਾਲ ਹੈ ਭੇਜ ਰਹੇ ਨੇ ਜੀ। ਤੇ ਲਓ ਫਿਰ ਕਰਦੇ ਆ ਸ਼ੁਰੂਆਤ ਸਭ ਤੋਂ ਪਹਿਲਾਂ ਅੱਜ ਦੇ ਵਿਚਾਰ ਦੇ ਨਾਲ ਤੇ ਸਮਾਂ ਤੇ ਸਥਿਤੀ ਕੀ ਕਹਿੰਦੀ ਹੈ। ਅੱਜ ਦੋਸਤੋ ਆਪਣਾ ਦਿਹਾੜਾ ਹੈ 9 ਅਕਤੂਬਰ 2026 ਦਾ, ਜਿਸ ਦੇ ਵਿੱਚ ਅੱਜ ਦਾ ਵਿਚਾਰ ਕਹਿੰਦਾ ਕਿ ਚਾਪਲੂਸੀ ਤੇ ਫਫੜੇਬਾਜ਼ੀ ਨੂੰ ਰੱਦ ਕਰਕੇ ਆਪਣੇ ਮੂੰਹੋਂ ਮੀਆਂ ਮਿੱਠੂ ਬਣਨ ਦੀ ਥਾਂ ਆਪਣੇ ਸਖ਼ਤ ਜਿਹੜਾ ਨੁਕਤਾਚੀਨੀ ਬਣ ਜਾਵੋ। ਇਹ ਗੱਲਬਾਤ ਜੀ ਗਵੇਰਾ ਹੁਣਾਂ ਦੀ ਲਿਖੀ ਹੋਈ ਹੈ। ਇਸੇ ਤਰ੍ਹਾਂ 9 ਤਰੀਕ ਤੇ 10ਵੇਂ ਮਹੀਨੇ ਦੇ ਵਿੱਚ ਜਾਣੀ ਅਕਤੂਬਰ ਦੇ ਮਹੀਨੇ ਚ 1876 ਦੇ ਦੌਰਾਨ ਪਹਿਲੀ ਵਾਰ ਬਿਨਾਂ ਤਾਰ ਦੇ ਜਿਹੜਾ ਸੀ ਟੈਲੀਫੋਨ ਦੇ ਉੱਤੇ ਗੱਲਬਾਤ ਕੀਤੀ ਗਈ ਸੀ 1876 ਵਾਇਰਲੈਸ ਫੋਨ ਦੇ ਉੱਤੇ। 1934 ਦੇ ਵਿੱਚ ਯੂਗੋਸਲਾਵੀਆ ਦੇ ਰਾਜੇ ਅਲੈਗਜ਼ੈਂਡਰ ਦਾ ਜਿਹੜਾ ਸੀ ਕਤਲ ਹੁੰਦਾ ਹੈ ਤੇ 1963 ਦੇ ਵਿੱਚ ਡਾਕਟਰ ਸੈਫੂਦੀਨ ਕਿਚਲੂ ਦਾ ਦੇਹਾਂਤ ਹੁੰਦਾ ਹੈ। 1967 ਦੇ ਵਿੱਚ ਦੱਖਣੀ ਅਮਰੀਕਾ ਦੇ ਇਨਕਲਾਬੀ ਹੀਰੋ ਜਿਹੜੇ ਨੇ ਐਰਨੈਸਟੋ ਚੀ ਗਵੇਰਾ ਦੀ ਜਿਹੜੀ ਸੀ ਬੋਲੀਵੀਆ ਦੇ ਦੇਸ਼ ਦੇ ਵਿੱਚ ਹੱਤਿਆ ਜਿਹੜੀ ਹੁੰਦੀ ਹੈ। ਇਸੇ ਤਰ੍ਹਾਂ ਹੀ 1983 ਦੇ ਵਿੱਚ ਦੱਖਣੀ ਕੋਰੀਆ ਦੇ 4 ਮੰਤਰੀਆਂ ਦੀ ਹੱਤਿਆ ਹੋਈ ਤੇ 2012 ਦੇ ਵਿੱਚ ਤਾਲਿਬਾਨਾਂ ਦੇ ਵੱਲੋਂ ਲੜਕੀਆਂ ਦੇ ਲਈ ਸਿੱਖਿਆ ਦੇ ਪ੍ਰਚਾਰ ਕਰਨ ਦੇ ਉੱਤੇ ਮਲਾਲਾ ਨੂੰ ਗੋਲੀ ਮਾਰੀ ਗਈ ਸੀ ਤੇ ਵਿਸ਼ਵ ਡਾਕ ਦਿਵਸ ਵੀ ਅੱਜ ਦੇ ਪੱਧਰ ਦੇ ਉੱਤੇ ਵੱਡੇ ਪੱਧਰ ਦੇ ਉੱਤੇ ਜਿਹੜਾ ਮਨਾਇਆ ਜਾਂਦਾ ਹੈ ਅੱਜ ਦੇ ਦਿਨ ਦੇ ਉੱਤੇ। ਤੇ ਗੱਲਬਾਤ ਕਰਦੇ ਹਾਂ ਕਾਮਰੇਡ ਚੀ ਗਵੇਰਾ ਦੀ। ਇਸ ਮਹਾਨ ਇਨਕਲਾਬੀ ਯੋਧੇ ਦਾ ਜਨਮ 14 ਜੂਨ 1928 ਨੂੰ ਅਰਜਨਟਾਈਨਾ ਦੇ ਜਿਹੜਾ ਸ਼ਹਿਰ ਰੋਜੇਰੀਓ ਦੇ ਵਿੱਚ ਡਾਨ ਅਰਨੈਸਟੋ ਗਵੇਰਾ ਲਿਚ ਦੇ ਜਿਹੜਾ ਘਰ ਦੇ ਵਿੱਚ ਹੁੰਦਾ ਹੈ ਤੇ ਉਸਦੇ ਪਿਤਾ ਦਾ ਕਹਿਣਾ ਸੀਗਾ ਕਿ ਆਰਥਿਕ ਹਾਲਤ ਕਮਜ਼ੋਰ ਹੋਣ ਦੇ ਬਾਵਜੂਦ ਉਹ ਆਪਣੇ 5 ਬੱਚਿਆਂ ਨੂੰ ਉਚੇਰੀ ਵਿਦਿਆ ਦਿਵਾਉਣ ਦੇ ਵਿੱਚ ਸਫਲ ਰਿਹਾ। ਮੈਨੂੰ ਸਭ ਤੋਂ ਵੱਧ ਮਾਣ ਆਪਣੇ ਪੁੱਤਰ ਅਰਨੈਸਟੋ ਚੀ ਗਵੇਰਾ ਦੇ ਉੱਤੇ ਹੈ, ਜਿਸ ਨੂੰ ਮੈਂ ਟੀਟੀ ਨਾਂ ਦੇ ਨਾਲ ਬੁਲਾਉਂਦਾ ਸੀ। ਉਹ ਇੱਕ ਸੱਚਾ ਮਨੁੱਖ ਤੇ ਅਸਲੀ ਯੋਧਾ ਸੀ ਤੇ ਬਚਪਨ ਤੋਂ ਹੀ ਉਹ ਦਮੇ ਦਾ ਜਿਹੜਾ ਰੋਗੀ ਵੀ ਸੀ। ਰੋਗੀ ਹੋਣ ਦੇ ਕਾਰਨ ਉਹਨੇ ਡਾਕਟਰ ਬਣਨ ਦਾ ਜਿਹੜਾ ਫੈਸਲਾ ਕਰ ਲਿਆ। ਅਰਜਨਟਾਈਨਾ ਦੀ ਰਾਜਧਾਨੀ ਤੋਂ ਡਾਕਟਰੀ ਦੀ ਡਿਗਰੀ ਹਾਸਲ ਕਰ ਲਈ ਤੇ ਪੜ੍ਹਾਈ ਦੇ ਦੌਰਾਨ 1953 ਦੇ ਵਿੱਚ ਉਹ ਇੱਕ ਸਾਥੀ ਦੇ ਨਾਲ ਮੋਟਰਸਾਈਕਲ ਦੇ ਉੱਤੇ ਕੋਲੰਬੀਆ, ਪੀਰੂ, ਚਿਲੀ ਤੇ ਵੈਨਜੁਏਲਾ ਚਲਿਆ ਗਿਆ। ਅਗਲੇ ਸਾਲ ਉਹਨੇ ਬੋਲੀਵੀਆ, ਇਕਵਾਡੋਰ, ਕੋਲੰਬੀਆ, ਕੋਸਟਰੀਕਾ, ਪਨਾਮਾ ਵਰਗੇ ਲਤੀਨੀ ਅਮਰੀਕੀ ਦੇਸ਼ਾਂ ਦਾ ਦੌਰਾ ਕੀਤਾ ਤੇ ਉੱਥੋਂ ਦੇ ਲੋਕਾਂ ਦੀ ਗਰੀਬੀ ਤੇ ਦੁੱਖ ਦਰਦ ਵੇਖ ਕੇ ਕੁਝ ਕਰਨ ਦਾ ਜਿਹੜਾ ਉਹਨੇ ਫੈਸਲਾ ਕਰ ਲਿਆ। ਗੁਆਟੇਮਾਲਾ ਦੀ ਜਿਹੜੀ ਸੀ ਸਰਕਾਰ, ਜੋ ਅਮਰੀਕਾ ਦੀ ਵਿਰੋਧੀ ਸੀ, ਉਸ ਦੇ ਵਿੱਚ ਨੌਕਰੀ ਕਰ ਲੈਂਦਾ ਹੈ ਤੇ ਅਮਰੀਕੀਆਂ ਨੇ ਰਾਜਧਾਨੀ ਦੇ ਉੱਤੇ ਬੰਬਾਂ ਦੇ ਨਾਲ ਹਮਲਾ ਕਰ ਦਿੱਤਾ ਤੇ ਚੀ ਗਵੇਰੇ ਨੇ ਪੂਰੀ ਮਦਦ ਕੀਤੀ। ਫਿਰ ਉਹ ਮੈਕਸੀਕੋ ਦੇ ਵਿੱਚ ਦਿਲ ਦੇ ਰੋਗਾਂ ਦੇ ਹਸਪਤਾਲ ਨੌਕਰੀ ਕਰਨ ਲੱਗ ਪਿਆ। ਜਦ ਉਹਨੂੰ ਪਤਾ ਲੱਗਿਆ ਕਿ ਕਿਊਬਾ ਦੇ ਵਿੱਚ ਫੀਡਲ ਕਾਸਤਰੋ ਇਨਕਲਾਬ ਦੀ ਜੰਗ ਲੜ ਰਿਹਾ ਤਾਂ ਉਹ ਵੀ ਜਿਹੜਾ ਸੀਗਾ ਉਸਦਾ ਸਾਥੀ ਬਣਨਾ ਚਾਹੁੰਦਾ ਸੀ ਤੇ ਬਣ ਵੀ ਗਿਆ। ਉਹ ਫੀਡਰ ਜਿਹੜਾ ਸੀ ਫੀਡਲ ਕਾਸਟਰੋ ਦੇ ਨਾਲ ਉਹਨਾਂ 81 ਸਾਥੀਆਂ ਦੇ ਵਿੱਚ ਸ਼ਾਮਲ ਸੀਗਾ ਜੋ ਬੇੜੀ ਦੇ ਰਾਹੀਂ 25 ਨਵੰਬਰ 1956 ਨੂੰ ਕਿਊਬਾ ਦੇ ਵਿੱਚ ਦਾਖਲ ਹੋਣ ਦਾ ਯਤਨ ਕਰ ਰਹੇ ਸਨ, ਪਰ ਕਿਊਬਾ ਦੇ ਤਾਨਾਸ਼ਾਹ ਬਾਤ ਸੀਤਾ ਦੀਆਂ ਫੌਜਾਂ ਨੇ ਕੰਢੇ ਲਾਗੇ ਪਹੁੰਚਣ ਦੇ ਉੱਤੇ ਹਵਾਈ ਹਮਲਾ ਕੀਤਾ ਤੇ ਉਹਨਾਂ ਦੇ ਵਿੱਚੋਂ ਸਿਰਫ 12 ਹੀ ਜਿਹੜੇ ਲੋਕ ਸਨ ਜਿਉਂਦੇ ਸਾਥੀ ਜਿਹੜੇ ਉਹਦੇ ਬਚੇ ਸੀ ਤੇ ਉੱਥੋਂ ਪਹਾੜੀਆਂ ਦੇ ਉੱਤੇ ਚੜ੍ਹਨ ਦੇ ਵਿੱਚ ਸਫਲ ਹੋਏ ਸੀ, ਜਿਨ੍ਹਾਂ ਦੇ ਵਿੱਚ ਚੀ ਗਵੇਰਾ, ਫੀਡਲ ਕਾਸਤਰੋ ਤੇ ਉਸਦਾ ਭਰਾ ਰਾਉਲ ਵੀ ਸ਼ਾਮਲ ਸੀਗਾ। ਇੱਥੇ ਲੜਦਿਆਂ 6 ਵਾਰ ਚੀ ਗਵੇਰਾ ਜ਼ਖਮੀ ਹੋਇਆ। 2 ਜੂਨ 1959 ਨੂੰ ਇਨਕਲਾਬੀ ਸਾਥਨ ਅਲਏਡਾ ਮਾਰਚ ਦੇ ਨਾਲ ਵਿਆਹ ਹੁੰਦਾ ਹੈ ਉਹਦਾ ਤੇ ਉਹਨਾਂ ਦੇ 4 ਬੱਚੇ ਹੁੰਦੇ ਹੈ ਤੇ 1959 ਨੂੰ ਹੀ ਕਿਊਬਾ ਦੇ ਵਿੱਚ ਇਨਕਲਾਬ ਹੋਣ ਦੇ ਉੱਤੇ ਚੀ ਗਵੇਰਾ ਨੂੰ 2 ਨੰਬਰ ਦਾ ਸਨਅਤ ਮੰਤਰੀ ਜਿਹੜਾ ਬਣਾ ਦਿੱਤਾ ਗਿਆ। ਪਰ ਉਹ ਮੰਤਰੀ ਦੀ ਕੁਰਸੀ ਦੇ ਉੱਤੇ ਇੱਕ ਦਿਨ ਵੀ ਨਾ ਜਿਹੜਾ ਟਿਕਿਆ ਬੈਠਾ ਨਾ, ਹਮੇਸ਼ਾ ਲੋਕਾਂ ਦੇ ਵਿੱਚ ਵੀ ਰਿਹਾ, ਲੋਕਾਂ 'ਚ ਹੀ ਰਿਹਾ। 5 ਸਾਲਾਂ ਦੇ ਦੌਰਾਨ ਰੂਸ, ਚੀਨ, ਕੋਰੀਆ, ਜਰਮਨ ਤੇ ਚੈਕੋਸਲਵਾਕੀਆ ਸਮੇਤ ਜਿਹੜਾ ਸੀ ਕਈ ਦੇਸ਼ਾਂ ਦੇ ਵਿੱਚ ਗਿਆ, UNO ਦੇ ਉੱਤੇ ਤੇ ਅਮਰੀਕਾ ਦੇ ਵਿੱਚ ਭਾਸ਼ਣ ਦਿੱਤੇ। ਕਿਊਬਾ ਨੂੰ ਇਨਕਲਾਬ ਦੇ ਰਾਹ ਪੱਕਾ ਕਰਕੇ ਉਹ 14 ਮਾਰਚ 1965 ਨੂੰ ਅਚਾਨਕ ਅੰਡਰਗਰਾਊਂਡ ਹੋ ਜਾਂਦਾ ਹੈ। ਲੋਕਾਂ ਨੇ ਪੁੱਛਿਆ ਕਿ ਚੀ ਗਵੇਰਾ ਕਿੱਥੇ ਗਿਆ, ਕਿੱਥੇ ਹੈ, ਤਾਂ ਕਾਸਤਰੋ ਨੇ ਕਿਹਾ ਉਹ ਜਿੱਥੇ ਵੀ ਹੋਵੇਗਾ ਉੱਥੇ ਹੀ ਇਨਕਲਾਬ ਦੇ ਲਈ ਕੰਮ ਕਰ ਰਿਹਾ ਹੋਵੇਗਾ। 3 ਅਕਤੂਬਰ 1965 ਨੂੰ ਕਾਸਤਰੋ ਨੇ ਉਸਦੀ ਚਿੱਠੀ ਪੜ੍ਹ ਕੇ ਲੋਕਾਂ ਨੂੰ ਦੱਸਿਆ ਸੀ ਕਿ ਉਹ ਬੋਲੀਵੀਆ ਦੇਸ਼ ਦੇ ਜੰਗਲਾਂ ਦੇ ਵਿੱਚ ਉਹ ਗਰੀਲਿਆਂ ਨੂੰ ਯੁੱਧ ਲੜਨ ਦੇ ਲਈ ਜਥੇਬੰਦ ਕਰ ਰਿਹਾ ਹੈ ਤੇ ਉਹਨੇ ਕਿਹਾ ਜੇ ਮੈਂ ਲੜਾਈ ਦੇ ਵਿੱਚ ਲੜਦਾ ਮਾਰਿਆ ਗਿਆ ਤਾਂ ਅੰਤ ਸਮੇਂ ਵੀ ਮੈਂ ਇਨਕਲਾਬ ਦੇ ਬਾਰੇ ਸੋਚ ਰਿਹਾ ਹੋਵਾਂਗਾ। 8 ਅਕਤੂਬਰ, ਕੱਲ ਦਾ ਜਿਹੜਾ ਬੀਤਿਆ ਦਿਨ ਹੈ, 1967 ਨੂੰ ਬੋਲੀਵੀਆ ਦੀ ਯੂਰੋ ਖੱਡ ਜਿਹੜੀ ਸੀਗੀ ਉਹਦੇ ਵਿੱਚ ਜ਼ਖਮੀ ਹੋਣ ਦੇ ਉੱਤੇ ਫੜ ਲਿਆ ਜਾਂਦਾ ਹੈ ਤੇ ਬੋਲੀਵੀਆ ਸੈਨਿਕਾਂ ਨੇ ਅਗਲੇ ਦਿਨ ਹਿਗ ਏਰਾ ਪਿੰਡ ਦੇ ਵਿੱਚ ਪਹਿਲਾਂ ਉਹਨੂੰ ਪੁੱਛਿਆ ਕਿ ਤੂੰ ਆਪਣੀ ਅਮਰ ਹੋਣ ਦੇ ਬਾਰੇ ਸੋਚ ਰਿਹਾ। ਉਹਨੇ ਜਵਾਬ ਦਿੱਤਾ, ਨਹੀਂ, ਮੈਂ ਇਨਕਲਾਬ ਦੀ ਜਿਹੜਾ ਹੈ ਅਮਰਤਾ ਦੇ ਬਾਰੇ ਸੋਚ ਰਿਹਾ। ਉਸ ਤੋਂ ਬਾਅਦ 9 ਗੋਲੀਆਂ ਮਾਰ ਕੇ ਉਹਨੂੰ ਸ਼ਹੀਦ ਕਰ ਦਿੱਤਾ ਜਾਂਦਾ ਤੇ ਉਸਦੇ ਹੱਥ ਕੱਟ ਦਿੱਤੇ ਜਾਂਦੇ ਹੈ, ਹੱਥ ਜਿਹੜਾ ਕੱਟ ਦਿੱਤੇ ਤੇ ਹੱਥ ਅਜੇ ਵੀ ਕਿਊਬਾ ਦੇ ਲੋਕਾਂ ਨੇ ਆਪਣੇ ਹੀਰੋ ਨੂੰ ਪ੍ਰਣਾਮ ਕਰਨ ਵਾਸਤੇ ਸਾਂਭ ਕੇ ਰੱਖੇ ਹੋਏ ਨੇ। ਉਸਦੀ ਸ਼ਹਾਦਤ ਵਾਲੇ ਦਿਨ ਕਿਊਬਾ ਦੇ ਵਿੱਚ ਛੁੱਟੀ ਕੀਤੀ ਜਾਂਦੀ ਹੈ ਤੇ ਉਹਨੂੰ ਪਿਆਰ ਦੇ ਨਾਲ ਚੀ ਗਵੇਰਾ ਦੀ ਥਾਂ ਛੀ ਜਿਹੜਾ ਗਵੇਰਾ ਵੀ ਕਹਿ ਕੇ ਯਾਦ ਕੀਤਾ ਜਾਂਦਾ ਹੈ। ਅੱਜ ਦੋਸਤੋ ਚਿੱਠੀਆਂ ਦਾ ਦਿਨ ਹੈ ਕਿ ਆਪਾਂ ਤਾਂ ਚਲੋ ਪਹਿਲਾਂ ਚਿੱਠੀਆਂ ਪਾਉਂਦੇ ਸੀ ਤਾਂ ਹੁਣ ਤਾਂ ਚਿੱਠੀਆਂ ਦਾ ਜ਼ਮਾਨਾ ਜਿਹੜਾ ਦੁਨੀਆਂ ਤੋਂ ਹੀ ਉੱਡ ਗਿਆ। ਚਿੱਠੀਆਂ ਪਾਉਣੀਆਂ ਭੁੱਲ ਗਏ ਜਦੋਂ ਦਾ ਟੈਲੀਫੋਨ ਲੱਗਿਆ ਤੇ ਜਦੋਂ ਦੇ ਟੈਲੀਫੋਨ ਜਿਹੜੇ ਫਿਰ ਹੁਣ ਆਏ ਨੇ ਜੀ, ਤਾਰਾਂ ਵਾਲੇ ਬੰਦ ਹੋ ਗਏ ਤੇ ਵਾਇਰਲੈਸ ਆ ਗਏ। ਜਿਵੇਂ ਪਹਿਲਾਂ ਜ਼ਿਕਰ ਕੀਤਾ ਕਿ ਪਹਿਲਾ ਟੈਸਟ ਜਿਹੜਾ ਸੀ ਵਾਇਰਲੈਸ ਫੋਨ ਦਾ, ਟੈਲੀਫੋਨ ਦਾ ਜਿਹੜਾ ਸੀ 1876 ਦੇ ਵਿੱਚ ਕੀਤਾ ਗਿਆ ਸੀ, ਜਿਹਦਾ ਆਨੰਦ ਆਪਾਂ ਮਾਣ ਰਹੇ ਹਾਂ। ਤੇ ਡਾਕ ਦੀ ਗੱਲ ਕਰੀਏ ਤੇ ਵਿਸ਼ਵ ਡਾਕ ਦਿਵਸ ਜੋ ਕਿ ਅੱਜ ਦੇ ਦਿਹਾੜੇ ਦੇ ਉੱਤੇ ਅਕਤੂਬਰ 1874 ਨੂੰ ਸ਼ੁਰੂ ਹੋਇਆ, ਸਵਿਟਜ਼ਰਲੈਂਡ ਦੇ ਵਿੱਚ ਯੂਨੀਵਰਸਲ ਪੋਸਟਲ ਯੂਨੀਅਨ ਦੀ ਮੀਟਿੰਗ ਹੋਈ ਸੀ, ਜਿਸ ਕਰਕੇ 69 ਨੂੰ ਜਾਪਾਨ ਦੇ ਵਿੱਚ ਯੂਨੀਵਰਸਲ ਪੋਸਟਲ ਕਾਂਗਰਸ ਨੇ ਹਰ ਸਾਲ 9 ਅਕਤੂਬਰ ਨੂੰ ਇਹ ਦਿਨ ਜਿਹੜਾ ਮਨਾਉਣ ਦਾ ਫੈਸਲਾ ਕਰ ਲਿਆ। ਲਾਰਡ ਕਲਾਈਵ ਨੇ ਭਾਰਤ ਦੇ ਵਿੱਚ 1766 ਨੂੰ ਪਹਿਲਾ ਡਾਕ ਜਿਹੜਾ ਸੀ ਵਿਵਸਥਾ ਕੀਤੀ ਤੇ 1774 ਦੇ ਵਿੱਚ ਪਹਿਲਾ ਡਾਕ ਘਰ ਕਲਕੱਤਾ ਵਿਖੇ ਸਥਾਪਿਤ ਕੀਤਾ ਗਿਆ ਸੀ। ਚਿੱਠੀਆਂ ਉੱਪਰ ਸਟੈਂਪ 1852 ਤੋਂ ਲੱਗਣੀ ਸ਼ੁਰੂ ਹੋਈ। ਪਹਿਲਾਂ ਰਾਜੇ ਪੈਦਲ ਜਾਂ ਘੋੜ ਸਵਾਰ ਰਾਹੀਂ ਡਾਕ ਭੇਜਦੇ ਸਨ, ਫਿਰ ਚਿੱਠੀਆਂ ਕਬੂਤਰਾਂ ਰਾਹੀਂ ਭੇਜੀਆਂ ਜਾਣ ਲੱਗ ਪਈਆਂ ਤੇ ਦੇਸ਼ ਭਗਤ ਤੇਜਾ ਸਿੰਘ ਸੁਤੰਤਰ ਹੁਣਾਂ ਨੇ ਇੱਕ ਬਿੱਲਾ ਜਿਹੜਾ ਰੱਖਿਆ ਹੋਇਆ ਸੀ, ਉਸਦੇ ਗਲ ਦੇ ਵਿੱਚ ਚਿੱਠੀ ਬੰਨ ਕੇ ਬਾਹਰ ਚਾਹ ਵਾਲੇ ਦੇ ਕੋਲ ਭੇਜਦਾ ਸੀ, ਜਿੱਥੋਂ ਦੂਜੇ ਦੇਸ਼ ਭਗਤਾਂ ਨੂੰ ਜਿਹੜਾ ਮਿਲ ਜਾਂਦੀ ਸੀ ਚਿੱਠੀ ਸੁਨੇਹਾ। 1947 ਨੂੰ ਦੇਸ਼ ਦੇ ਵਿੱਚ 23,344 ਤੇ 2014 ਤੱਕ 1,54,882 ਡਾਕ ਘਰ ਜਿਹੜੇ ਸੀ ਭਾਰਤ ਦੇ ਵਿੱਚ ਸਨ। ਚਿੱਠੀ ਲਿਖਣ ਦੀ ਕਲਾ ਨੇ ਕਈ ਨਾਮੀ ਲੇਖਕ ਪੈਦਾ ਕੀਤੇ। ਟੈਲੀਫੋਨ ਤੇ ਮੋਬਾਈਲ ਤੇ ਸਮਾਰਟਫੋਨ ਹੁਣ ਅਹਿਮ ਜਿਹੜੀ ਹੈ ਭੂਮਿਕਾ ਨਿਭਾ ਰਹੇ ਨੇ। ਚਿੱਠੀ ਉੱਪਰ ਪਿੰਨ ਕੋਡ ਜਿਹੜਾ ਸੀ 15 ਅਗਸਤ 1972 ਤੋਂ ਸ਼ੁਰੂ ਹੁੰਦਾ ਹੈ। ਲਿਖਿਆ ਹੋਵੇ ਤਾਂ ਛੇਤੀ ਪਹੁੰਚ ਜਾਂਦੀ ਹੈ ਚਿੱਠੀ ਤੇ ਟੈਲੀਗ੍ਰਾਮ ਮਨੀ ਆਰਡਰ ਦਾ ਬਹੁਤ ਸੰਬੰਧ ਰਿਹਾ। ਡਾਕਖਾਨੇ ਦੇ ਵਿੱਚ ਸਰਕਾਰੀ ਪੱਤਰ, ਮੈਗਜ਼ੀਨ ਤੇ ਹੋਰ ਸਾਹਿਤ ਜ਼ਿਆਦਾ ਆਉਂਦਾ ਹੈ ਤੇ ਲੈਟਰ ਬਾਕਸ ਜਿਹੜਾ ਗਾਇਬ ਹੋ ਰਹੇ ਨੇ, ਪਰ ਸਾਡੇ ਮੁਲਕਾਂ ਦੇ ਵਿੱਚ ਲੈਟਰ ਬਾਕਸ ਅਜੇ ਵੀ ਨੇ। ਦੂਸਰੀ ਗੱਲ ਕਰਦੇ ਹਾਂ, ਹੁਣ ਆਪਾਂ ਦੇਸ਼ ਭਰ ਦੀਆਂ ਖਬਰਾਂ ਦੇ ਵੱਲ ਨੂੰ ਚੱਲਦੇ ਨੇ ਕਿ ਅੱਜ ਸਥਿਤੀ ਤੇ ਪ੍ਰਸਥਿਤੀ ਹੈ, ਉਹਨਾਂ ਦੀ ਝਾਤ ਮਾਰਦੇ ਹਾਂ ਤੇ ਉਸ ਤੋਂ ਬਾਅਦ ਫਿਰ ਆਪਾਂ ਨਾਵਲ ਦੀ ਵੀ ਗੱਲ, ਕਿਤਾਬ ਦੀ ਵੀ ਕਰਨੀ ਹੈ ਤੇ ਨਾਲ ਨਾਲ ਤੁਹਾਡੀਆਂ ਫੋਨ ਕਾਲਾਂ ਵੀ, ਲਾਈਨਾਂ ਵੀ ਲਵਾਂਗੇ। 15-20 ਮਿੰਟ 25 ਮਿੰਟ ਜਿੰਨੇ ਵੀ ਹੈ ਲਾਉਣ ਦੀ ਕੋਸ਼ਿਸ਼ ਕਰਦਾ ਤੇ ਜੇ ਸੈਣੀ ਸਾਹਿਬ ਨਾਲ ਜੁੜ ਸਕੇ ਤਾਂ ਉਹਨਾਂ ਨੂੰ ਨਾਲ ਜੋੜਾਂਗੇ, ਨਹੀਂ ਤਾਂ ਫਿਰ ਆਪਾਂ ਖਬਰਾਂ ਦੀ ਸਮਾਪਤੀ ਕਰਕੇ ਤੇ ਉਸ ਤੋਂ ਬਾਅਦ ਨਾਲ ਦੀ ਨਾਲ ਹੀ ਜਿਹੜਾ ਕਿਤਾਬ ਪੰਜਾਬ ਦੀ ਬਾਤ ਜਿਹੜੀ ਹੈ ਸ਼ੁਰੂ ਕਰਾਂਗੇ। ਤੇ ਲੋ ਦੋਸਤੋ, ਜੋ ਹਾਲਾਤ ਨੇ ਦੁਨੀਆਂਦਾਰੀ ਦੇ ਉਹਨਾਂ ਦੀ ਝਾਤ ਮਾਰਦਿਆਂ ਕੀ ਕੁਝ ਵਾਪਰ ਰਿਹਾ ਤੇ ਉਸ ਤੋਂ ਬਾਅਦ ਫਿਰ ਆਪਾਂ ਅੱਗੇ ਵੱਧਦੇ ਹਾਂ। ਜੋ ਪੰਜਾਬ ਦੇ ਵਿੱਚ ਹਾਲਾਤ ਨੇ, ਉਮੀਦਾਂ ਜਿਹੜੀਆਂ ਨੇ ਉਹ ਤਹਿਸ ਨਹਿਸ ਵੀ ਹੋਈਆਂ ਨੇ, ਉਮੀਦਾਂ ਦੇ ਸਹਾਰੇ ਕੱਲੇ ਰਹਿ ਗਏ ਨੇ ਵਿਚਾਰੇ, ਕਾਲੇ ਕੋਟ ਦੇ ਲਾਰੇ ਤੇ ਕੱਚੇ ਹੋਏ ਪੱਕੇ ਤੇ ਸੋਰੀ ਸਾਨੂੰ ਪੈਂਦੇ ਐ ਧੱਕੇ, ਖੜ ਗਏ ਰੇਲਾਂ ਦੇ ਚੱਕੇ ਜਿਹੜੇ ਦਿੱਲੀ ਦੇ ਵਿੱਚ। ਤੇ ਲੋ ਫਿਰ ਬਾਤ ਪਾਉਂਦੇ ਹਾਂ ਦੋਸਤੋ, ਸਭ ਤੋਂ ਪਹਿਲਾਂ ਕੀ ਕੁਝ ਜਿਹੜਾ ਸੰਖੇਪ ਦੇ ਵਿੱਚ ਤੇ ਉਸ ਤੋਂ ਬਾਅਦ ਫਿਰ ਆਪਾਂ ਵਿਸਤਾਰ ਦੇ ਵਿੱਚ ਇਹਨਾਂ ਖਬਰਾਂ ਨੂੰ ਜਿਹੜਾ ਫਰੋਲਣ ਦੀ ਕੋਸ਼ਿਸ਼ ਕਰਦੇ ਹਾਂ। ਪੰਜਾਬ ਦੀ 227 ਵਿਧਾਨ ਸਭਾ ਚੋਣਾਂ ਦੀ ਵਿਗੜਦੀ ਬਣਦੀ ਸਿਆਸੀ ਜਿਹੜੀ ਹੈ ਵਰਤਾਂਤ ਹੈ, ਰਾਸਤੇ ਨੇ ਸੀਬੀਆਈ ਜਾਂਚ ਨੂੰ ਲੈ ਕੇ ਆਪ ਸਰਕਾਰ ਤੇ ਕੇਂਦਰ ਵਿਚਾਲੇ ਟਕਰਾਅ ਹੋਰ ਵੀ ਵਾਧਾ ਨਜ਼ਰ ਆਉਂਦਾ ਹੈ। ਹਾਈਕੋਰਟ, ਸੁਪਰੀਮ ਕੋਰਟ ਜਿਹੜੇ ਸਖ਼ਤ ਰੁੱਖ ਨੇ, ਨਵੇਂ ਰੈਗੂਲਰ DGP ਦੀ ਨਿਯੁਕਤੀ ਤੇ ਪੰਜਾਬ ਦੇ ਵਿੱਚ ਕਥਿਤ ਨਜਾਇਜ਼ ਮਾਈਨਿੰਗ ਦੇ ਗੰਭੀਰ ਮਾਮਲੇ ਜਿਹੜੇ ਨੇ ਸਾਹਮਣੇ ਆ ਰਹੇ ਨੇ। ਕੀ ਇਹ ਸਿਰਫ ਸਿਆਸੀ ਖ਼ਬਰਾਂ ਨੇ ਜਾਂ ਫਿਰ ਪੰਜਾਬ ਦੇ ਭਵਿੱਖ ਦੇ ਨਾਲ ਜੁੜੇ ਵੱਡੇ ਸਵਾਲ ਨੇ, ਕੀ ਸੱਚੀ ਹੀ ਕਾਰਵਾਈ ਹੋਏਗੀ? ਦੂਜੇ ਪਾਸੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਬੀਬੀ ਰੂਪ ਕੌਰ ਸੰਧੂ ਦੇ ਵੱਲੋਂ ਸੌਂਪੇ ਪੱਤਰ ਦਾ ਮਾਮਲਾ ਜਿਹੜਾ ਭਖਦਾ ਨਜ਼ਰ ਆਉਂਦਾ ਹੈ। ਕੈਨੇਡਾ ਦੇ ਵਿੱਚ ਪੰਜਾਬੀ ਵਿਦਿਆਰਥੀਆਂ ਦੀ ਫੰਡਿੰਗ ਨੂੰ ਲੈ ਕੇ ਚਿੰਤਾ ਜਿਹੜੀ ਵੱਧ ਗਈ ਹੈ, ਕਿਉਂਕਿ ਉੱਥੇ ਲੋਕਲ ਪੁਲਿਸ ਨੂੰ ਜਿਹੜੇ ਉਹ ਮਾਮਲੇ ਹੈ ਉਹਨਾਂ ਨੇ ਦੇ ਦਿੱਤੇ ਹੈ ਤੇ ਉਹੀ ਡਿਸਾਈਡ ਕਰਨਗੇ ਵੀਜ਼ਾ ਕਿਹਨੂੰ ਦੇਣਾ ਹੈ, ਕਿਹਨੂੰ ਰੱਖਣਾ ਹੈ, ਕਿਹਨੂੰ ਕੱਢਣਾ ਹੈ। ਅਮਰੀਕਾ ਦੀ ਇਮੀਗ੍ਰੇਸ਼ਨ ਨੀਤੀ ਤੇ ਭਾਰਤੀ ਪੇਸ਼ੇਵਾਰ ਜਿਹੜੇ ਨੇ ਉਹਨਾਂ ਦੇ ਬਾਰੇ ਵੀ ਅਮਰੀਕਾ ਦੇ ਵਿੱਚ H-1B ਵੀਜ਼ਾ ਜਿਹੜਾ ਵਿਵਾਦ ਚੱਲ ਰਿਹਾ, ਬਹੁਤ ਹੀ ਮੰਦਭਾਗੀਆਂ ਅਮਰੀਕਾ ਦੇ ਜਿਹੜੇ ਨੇ ਮੰਤਰੀ ਨੇ ਉਹਨਾਂ ਦੇ ਵੱਲੋਂ ਟਿੱਪਣੀਆਂ ਆ ਰਹੀਆਂ ਨੇ। ਕੀ ਆਮ ਲੋਕਾਂ ਦੀ ਆਵਾਜ਼ ਸੱਤਾ ਦੇ ਗਲਿਆਰਿਆਂ ਤੱਕ ਜਿਹੜੀ ਪਹੁੰਚ ਰਹੀ ਹੈ? ਇਸ ਸਾਰੀਆਂ ਖ਼ਬਰਾਂ ਦੇ ਵੱਲ ਨੂੰ ਵਿਸਤਾਰ ਦੇ ਨਾਲ ਝਾਤ ਮਾਰਦੇ ਹਾਂ ਤੇ ਅੱਗੇ ਕੀ ਕੁਝ ਬਣਦਾ ਹੈ। ਕੈਨੇਡਾ ਦੀ ਏਕਤਾ ਦੇ ਬਾਰੇ ਬਹਿਸ ਤੋਂ ਲੈ ਕੇ ਗ੍ਰੀਨਲੈਂਡ ਸ਼ਾਰਕਾਂ ਦੀ ਸੁਰੱਖਿਆ ਤੱਕ ਦੇ 226 ਦੇ ਨੋਬਲ ਸ਼ਾਂਤੀ ਪੁਰਸਕਾਰ ਦੇ ਨਾਲ ਜੁੜੀ ਖ਼ਬਰ, ਜਿਹੜਾ ਟਰੰਪ ਨੂੰ ਆਸ ਸੀ ਸ਼ਾਇਦ ਉਹਦਾ ਅੱਜ ਦਨਾਮ ਲੈ ਦਿੱਤਾ ਜਾਵੇਗਾ, ਪਰ ਭਾਣਾ ਵਾਪਰ ਚੁੱਕਾ ਹੈ। ਹਰ ਮੁੱਦੇ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਤੇ ਆਪਣੀ ਰਾਏ ਜਿਹੜੀ ਆ ਬਣਾਓ ਦੋਸਤੋ, ਤੇ ਸਵਾਲ ਜਿਹੜੇ ਆ ਤੁਸੀਂ ਸਾਂਝੇ ਵੀ ਕਰ ਸਕਦੇ ਹੋ ਤੇ ਆਪਣੇ ਜਿਹੜੇ ਨੇ ਜਜ਼ਬਾਤ ਵੀ, ਜੋ ਖ਼ਬਰਾਂ ਨੇ ਉਹਨਾਂ ਦੇ ਉੱਤੇ ਆਪਣੇ ਵਿਚਾਰ ਵੀ ਸਾਂਝੇ ਕਰ ਸਕਦੇ ਹੋ ਤੇ ਸਾਰੇ ਦੋਸਤਾਂ ਦਾ ਨਿੱਘਾ ਸਵਾਗਤ ਹੈ। ਤੇ ਲੋ ਫਿਰ ਆਪਾਂ ਬਾਤ ਪਾਉਂਦੇ ਹਾਂ, ਸਭ ਤੋਂ ਪਹਿਲਾਂ ਗੱਲਬਾਤ ਕਿੱਧਰ ਨੂੰ ਜਾਂਦੀ ਹੈ ਤੇ ਖ਼ਬਰ ਦੀ ਲੈਂਦੇ ਹਾਂ ਸਾਰ। ਨਾਨਾ ਪਾਟੇਕਰ ਜਿਹੜੇ ਨੇ ਉਹਨਾਂ ਦੀ ਡੈਥ ਦਾ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਆਪਾਂ ਕੱਲ੍ਹ ਵੀ ਗੱਲ ਕੀਤੀ ਸੀ, ਅੰਤਮ ਸੰਸਕਾਰ ਤਾਂ ਕਰ ਦਿੱਤਾ ਗਿਆ ਪਰ ਗੋਆ ਪੁਲਿਸ ਦੇ ਵੱਲੋਂ ਅਸੁਭਾਵਿਕ ਮੌਤ ਦਾ ਮਾਮਲਾ ਜ਼ਰੂਰ ਦਰਜ ਕਰ ਲਿਆ ਗਿਆ। ਪਣਜੀ ਪੁਲਿਸ ਨੇ ਜਿਹੜਾ ਦਿੱਗਜ ਅਦਾਕਾਰ ਨਾਨਾ ਪਾਟੇਕਰ ਦੀ ਮੌਤ ਤੋਂ ਬਾਅਦ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ BNSS ਦੀ ਧਾਰਾ 194 ਦੇ ਤਹਿਤ ਜਿਹੜਾ ਹੈ ਅਸਵਾਭਿਕ ਮੌਤ ਜਿਹੜੀ ਹੈ ਯੂਡੀ ਦਾ ਮਾਮਲਾ ਦਰਜ ਕੀਤਾ। ਪੁਲਿਸ ਰਿਕਾਰਡ ਦੇ ਅਨੁਸਾਰ 76 ਸਾਲਾ ਅਦਾਕਾਰ ਨੂੰ ਡੋਨਾ ਪੋਲਾ ਵਿਖੇ ਜਿਹੜਾ ਓਸ਼ੇਨ ਪਾਰਕ ਸਥਿਤ ਉਹਨਾਂ ਦੀ ਰਿਹਾਇਸ਼ ਤੋਂ ਬੰਬੋਲਿਮ ਦੇ ਜਿਹੜੇ ਨੇ ਮਨੀਪਾਲ ਹਸਪਤਾਲ ਦੇ ਐਮਰਜੈਂਸੀ ਵਾਰਡ ਦੇ ਵਿਚ ਮ੍ਰਿਤਕ ਲਿਆਂਦਾ ਗਿਆ ਸੀ। ਇਸ ਮਾਮਲੇ ਦੀ ਅੱਗੇ ਦੀ ਜਾਂਚ PSI ਨਿਤਿਨ ਨਾਇਕ ਦੀ ਜਿਹੜੀ ਅਗਵਾਈ ਹੇਠ ਜਿਹੜੀ ਜਾਰੀ ਕੀਤੀ ਗਈ ਹੈ। ਨਾਨਾ ਪਾਟੇਕਰ ਦਾ ਵੀਰਵਾਰ ਰਾਤ ਪੂਨੇ ਦੇ ਵਿਚ ਉਨ੍ਹਾਂ ਦੇ ਡੋਜ਼ ਫਾਰਮ ਹਾਊਸ ਵਿਖੇ ਪੂਰੇ ਸਰਕਾਰੀ ਸਨਮਾਨਾਂ ਦੇ ਨਾਲ ਸੰਸਕਾਰ ਕਰ ਦਿੱਤਾ ਗਿਆ। ਅੰਤਮ ਸੰਸਕਾਰ ਕਰਨ ਤੋਂ ਬਾਅਦ ਨਾਨਾ ਪਾਟੇਕਰ ਦੇ ਪੁੱਤਰ ਮਲਹਾਰ ਪਾਟੇਕਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨਾਨਾ ਸਾਹਿਬ ਵਰਗਾ ਇਨਸਾਨ ਕਦੇ ਵੀ ਸਾਨੂੰ ਅਸਲ ਦੇ ਵਿਚ ਛੱਡ ਕੇ ਨਹੀਂ ਜਾਂਦਾ। ਉਨ੍ਹਾਂ ਦੀਆਂ ਪ੍ਰਾਪਤੀਆਂ ਨੇ ਉਨ੍ਹਾਂ ਨੂੰ ਅਮਰ ਜਿਹੜਾ ਬਣਾ ਦਿੱਤਾ ਹੈ। ਦੂਜਾ, ਉਹ ਹਮੇਸ਼ਾ ਇਸ ਗੱਲ ਦੇ ਵਿਚ ਵਿਸ਼ਵਾਸ ਰੱਖਦੇ ਸਨ ਕਿ ਹਰ ਕਿਸੇ ਨੂੰ ਇਕੱਠੇ ਹੋ ਕੇ ਵਿਸ਼ਵ ਪੱਧਰ ਦੇ ਉੱਤੇ ਇੱਕ ਧਰਮ ਮਾਰਗ ਦੀ ਜਿਹੜੀ ਹੈ ਪਾਲਣਾ ਕਰਨੀ ਚਾਹੀਦੀ ਹੈ। ਤੇ ਤੀਜਾ, ਭਵਿੱਖ ਦੇ ਬਾਰੇ ਨਾਨਾ ਸਾਹਿਬ ਜੋ ਵਿਜ਼ਨ ਛੱਡ ਕੇ ਗਏ ਨੇ ਉਸ ਨੂੰ ਅੱਗੇ ਵਧਾਉਣਾ ਹੀ ਉਹ ਤਰੀਕਾ ਹੈ ਜਿਸ ਦੇ ਨਾਲ ਅਸੀਂ ਆਉਣ ਵਾਲੇ ਜੀਵਨ ਨੂੰ ਆਕਾਰ ਜਿਹੜਾ ਦੇਵਾਂਗੇ। ਦੂਸਰੇ ਪਾਸੇ ਪੰਜਾਬ ਦੀਆਂ ਖ਼ਬਰਾਂ ਦੇ ਨਾਲ ਵਾਹ ਵਾਸਤਾ ਜੋ ਪੈਂਦਾ ਹੈ। ਰੂਪ ਕੌਰ ਸੰਧੂ ਹੁਣਾਂ ਨੇ ਕਿਹਾ ਸੀ ਕਿ 9 ਤਰੀਕ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਅੱਗੇ ਪੇਸ਼ ਹੋਣਗੇ, ਜਥੇਦਾਰ ਹੁਣਾਂ ਨਾਲ ਮੁਲਾਕਾਤ ਕਰਨਗੇ। ਪਰ ਮੁਲਾਕਾਤ ਨਾ ਹੋ ਸਕੀ ਜਥੇਦਾਰ ਸਾਹਿਬ ਦੇ ਨਾਲ, ਪਰ ਫਿਰ ਵੀ ਉਹ ਉੱਥੇ ਪਹੁੰਚੇ ਨੇ ਆਪਣੇ ਸਮਾਂ ਸਾਰਨੀ ਦੇ ਮੁਤਾਬਕ। ਪੰਜਾਬ ਸਰਕਾਰ ਵੱਲੋਂ ਸੁਰੱਖਿਆ ਮਿਲਣ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਪੁੱਜੇ ਨੇ ਬੀਬੀ ਰੂਪ ਕੌਰ ਸੰਧੂ, ਕਿਉਂਕਿ ਉਨ੍ਹਾਂ ਨੇ ਕਿਹਾ ਸੀ ਕਿ ਮੇਰੀ ਜਾਨ ਨੂੰ ਖਤਰਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਬਰਖਾਸਤ ਕੀਤੀ ਗਈ ਮਹਿਲਾ ਆਗੂ ਬੀਬੀ ਰੂਪ ਕੌਰ ਸੰਧੂ ਦੇ ਵੱਲੋਂ ਲਾਏ ਗਏ ਦੋਸ਼ਾਂ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਪੜਤਾਲ ਦੇ ਵਾਸਤੇ ਲੋੜੀਂਦੇ ਸਬੂਤ ਦੇਣ ਦੇ ਲਈ ਮੁੜ ਸੱਦਿਆ ਜਾਵੇਗਾ। ਅੱਜ ਉਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰਤ ਵਿਖੇ ਜਾ ਕੇ ਦੋਸ਼ਾਂ ਸਬੰਧੀ ਆਪਣਾ ਇਹ ਪੱਤਰ ਜਿਹੜਾ ਸੌਂਪਿਆ। ਇਸ ਦੇ ਦੌਰਾਨ ਉਨ੍ਹਾਂ ਨੂੰ ਪੰਜਾਬ ਸਰਕਾਰ ਦੇ ਵੱਲੋਂ ਸੁਰੱਖਿਆ ਮੁਹੱਈਆ ਕੀਤੀ ਗਈ ਹੈ। ਅੱਜ ਸੋਸ਼ਲ ਮੀਡੀਆ ਦੇ ਰਾਹੀਂ ਵੀ ਉਨ੍ਹਾਂ ਨੇ ਦੋਸ਼ ਲਾਏ ਸਨ ਕਿ ਉਨ੍ਹਾਂ ਅਤੇ ਸ਼ੋਸ਼ਣ ਦਾ ਜਿਹੜਾ ਸ਼ਿਕਾਰ ਹੋਈਆਂ ਹੋਰ ਬੀਬੀਆਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਤੇ ਉਹ ਅਸੁਰੱਖਿਅਤ ਮਹਿਸੂਸ ਕਰ ਰਹੀਆਂ ਨੇ। ਉਨ੍ਹਾਂ ਨੇ ਇਸ ਸੰਬੰਧ ਦੇ ਵਿਚ DGP ਨੂੰ ਅਪੀਲ ਕੀਤੀ ਸੀ। ਉਨ੍ਹਾਂ ਦਾਅਵਾ ਕੀਤਾ ਸੀ ਕਿ ਉਹ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਉੱਤੇ ਆਪਣੇ ਦੋਸ਼ਾਂ ਸਬੰਧੀ ਪੱਤਰ ਦੇਣ ਦੇ ਲਈ ਜਾਣਾ ਚਾਹੁੰਦੇ ਨੇ, ਪਰ ਧਮਕੀਆਂ ਦੇ ਕਾਰਨ ਉਨ੍ਹਾਂ ਨੂੰ ਪ੍ਰੋਗਰਾਮ ਮੁਲਤਵੀ ਕਰਨਾ ਪਿਆ ਹੈ। ਮਗਰੋਂ ਬਾਅਦ ਦੁਪਹਿਰ ਜਿਹੜਾ ਸੀ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰਤ ਵਿਖੇ ਜਿਹੜਾ ਪੁੱਜੇ ਹੈ ਤੇ ਉਨ੍ਹਾਂ ਨੇ ਆਪਣਾ ਪੱਤਰ ਉਨ੍ਹਾਂ ਜਿਹੜਾ ਸੌਂਪਿਆ ਗਿਆ। ਮੀਡੀਆ ਦੇ ਨਾਲ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ ਪੱਤਰ ਦੇ ਵਿਚ ਵਿਸਤਾਰ ਦੇ ਨਾਲ ਸਾਰੇ ਮਾਮਲੇ ਦੀ ਜਾਣਕਾਰੀ ਦਿੱਤੀ ਗਈ ਹੈ ਤੇ ਉਨ੍ਹਾਂ ਨੇ ਜਿਨ੍ਹਾਂ ਦੇ ਖਿਲਾਫ਼ ਦੋਸ਼ ਲਾਏ ਨੇ ਉਨ੍ਹਾਂ ਦੇ ਨਾਵਾਂ ਦਾ ਖੁਲਾਸਾ ਕਰਨ ਤੋਂ ਗੁਰੇਜ਼ ਕੀਤਾ ਤੇ ਆਖਿਆ ਕਿ ਉਹ ਇਸ ਬਾਰੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਹੀ ਸਾਰੀ ਜਾਣਕਾਰੀ ਦੇਣਗੇ। ਪਰ ਉਨ੍ਹਾਂ ਦਾਅਵਾ ਕੀਤਾ ਕਿ ਸ਼ੋਸ਼ਣ ਕਰਨ ਵਾਲਿਆਂ ਦੀ ਸੂਚੀ ਦੇ ਵਿਚ ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਕਮੇਟੀ ਤੇ ਕੁਝ ਜਿਹੜੇ ਬਾਬਿਆਂ ਦੇ ਨਾਲ ਸੰਬੰਧਿਤ ਵਿਅਕਤੀ ਸ਼ਾਮਲ ਨੇ। ਇਸੇ ਤਰ੍ਹਾਂ ਸ਼ੋਸ਼ਣ ਦਾ ਸ਼ਿਕਾਰ ਔਰਤਾਂ ਦੀ ਗਿਣਤੀ ਦਰਜ ਜਿਹੜੀ ਹੈ ਦਰਜਨ ਤੋਂ ਵੱਧ ਦੱਸੀ ਹੈ, ਜੋ ਕਿ ਵੱਖ ਵੱਖ ਸ਼ਹਿਰਾਂ ਦੇ ਨਾਲ ਸੰਬੰਧਿਤ ਨੇ। ਜਦੋਂ ਜਿੱਥੇ ਪੁੱਜੇ ਤਾਂ ਜਦੋਂ ਉਹ ਇੱਥੇ ਪੁੱਜੇ ਨੇ ਤਾਂ ਉਨ੍ਹਾਂ ਦੇ ਨਾਲ ਸੁਰੱਖਿਆ ਕਰਮਚਾਰੀ ਵੀ ਮੌਜੂਦ ਦੇਖੇ ਗਏ ਨੇ। ਅਕਾਲ ਤਖ਼ਤ ਸਾਹਿਬ ਦੇ ਸਕੱਤਰਤ ਵਿਖੇ ਮੀਡੀਆ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਮੀਡੀਆ ਸਲਾਹਕਾਰ ਜਸਕਰਨ ਸਿੰਘ ਉਨ੍ਹਾਂ ਦੱਸਿਆ ਕਿ ਬੀਬੀ ਰੂਪ ਕੌਰ ਨੇ ਆਪਣਾ ਪੱਤਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰਤ ਵਿਖੇ ਸੌਂਪਿਆ ਤੇ ਇਸ ਦੇ ਦੌਰਾਨ ਉਨ੍ਹਾਂ ਦੀ ਗੱਲ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਹੁਣਾਂ ਦੇ ਨਾਲ ਕਰਵਾ ਦਿੱਤੀ ਗਈ ਹੈ ਤੇ ਉਨ੍ਹਾਂ ਨੂੰ ਭਰੋਸਾ ਦਿੱਤਾ ਗਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸੌਂਪਿਆ ਗਿਆ ਦੋਸ਼ ਪੱਤਰ ਸੁਰੱਖਿਅਤ ਹੈ ਤੇ ਇਸ ਦੀ ਜਾਣਕਾਰੀ ਜਿਹੜੀ ਹੈ ਬਾਹਰ ਨਹੀਂ ਜਾਵੇਗੀ ਤੇ ਉਨ੍ਹਾਂ ਦੱਸਿਆ ਕਿ ਜਥੇਦਾਰ ਗੜਗੱਜ ਵੱਲੋਂ ਜਿਸ ਦਿਨ ਉਨ੍ਹਾਂ ਨੂੰ ਸੱਦਿਆ ਗਿਆ ਸੀਗਾ ਉਸ ਦਿਨ ਉਹ ਨਹੀਂ ਆ ਪਾਏ ਤੇ ਅੱਜ ਆਪਣੇ ਪ੍ਰੋਗਰਾਮ ਦੇ ਮੁਤਾਬਕ ਆਏ ਨੇ ਤੇ ਅੱਜ ਜਥੇਦਾਰ ਗੜਗੱਜ ਬਾਹਰ ਹਨ। ਇਸ ਦੇ ਲਈ ਉਨ੍ਹਾਂ ਨੂੰ ਮੁੜ ਸਮਾਂ ਨਿਰਧਾਰਿਤ ਕਰਨ ਤੋਂ ਬਾਅਦ ਹੀ ਮਿਲਣ ਵਾਸਤੇ ਆਖਿਆ ਗਿਆ। ਉਨ੍ਹਾਂ ਆਖਿਆ ਕਿ ਬੀਬੀ ਵੱਲੋਂ ਸੌਂਪਿਆ ਗਿਆ ਪੱਤਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਨੂੰ ਸੌਂਪ ਦਿੱਤਾ ਜਾਵੇਗਾ ਤੇ ਉਨ੍ਹਾਂ ਦੇ ਵੱਲੋਂ ਹੀ ਅਗਲੇਰੀ ਕਾਰਵਾਈ ਦੇ ਉੱਤੇ ਵਿਚਾਰ ਜਿਹੜਾ ਕੀਤਾ ਫਿਰ ਜਾਵੇਗਾ। ਦੂਸਰੇ ਪਾਸੇ ਵਿਧਾਨ ਸਭਾ ਦੀਆਂ ਤਿਆਰੀਆਂ ਜਿਹੜੀਆਂ ਨੇ ਹਰ ਪਾਰਟੀਆਂ ਕਰ ਰਹੀਆਂ ਨੇ ਤੇ ਉਸੇ ਤਰਜ ਦੇ ਉੱਤੇ ਵਾਰਸ ਪੰਜਾਬ ਦੇ ਵਿਧਾਨ ਸਭਾ ਚੋਣਾਂ ਦੇ ਲਈ 4 ਹਲਕਾ ਇੰਚਾਰਜ ਨਿਯੁਕਤ ਕੀਤੇ ਹੈ ਤੇ ਗੀਤਕਾਰ ਰੋਨਤਾ ਰਾਮਪੁਰਾ ਫੂਲ ਤੋਂ ਜਿਹੜਾ ਉਮੀਦਵਾਰ ਬਣਾ ਦਿੱਤਾ ਹੈ। ਅਕਾਲੀ ਦਲ ਵਾਰਸ ਪੰਜਾਬ ਦੇ ਨੇ ਪੰਜਾਬ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਨੂੰ ਖਿੱਚਦਿਆਂ ਹੋਇਆਂ ਸੂਬੇ ਦੇ 4 ਵਿਧਾਨ ਸਭਾ ਹਲਕਿਆਂ ਦੇ ਲਈ ਆਪਣੇ ਜਿਹੜੇ ਇੰਚਾਰਜਾਂ ਦਾ ਐਲਾਨ ਕਰ ਦਿੱਤਾ ਹੈ। ਪਾਰਟੀ ਨੇ ਮਸ਼ਹੂਰ ਪੰਜਾਬੀ ਗੀਤਕਾਰ ਤੇ ਫਿਲਮ ਲੇਖਕ ਗੁਰਵਿੰਦਰ ਸਿੰਘ ਗਿੱਲ ਰੌਂਤਾ ਨੂੰ ਜਿਹੜਾ ਬਠਿੰਡਾ ਜ਼ਿਲ੍ਹੇ ਦੇ ਹਲਕਾ ਰਾਮਪੁਰਾ ਫੂਲ ਤੋਂ ਆਪਣਾ ਉਮੀਦਵਾਰ ਬਣਾਇਆ। ਇਸੇ ਤਰ੍ਹਾਂ ਗਿੱਲ ਰੌਣਤਾ ਬੀਤੇ ਹਫ਼ਤੇ ਹੀ ਚੰਡੀਗੜ੍ਹ ਵਿਖੇ ਪਾਰਟੀ ਦੇ ਵਿਚ ਸ਼ਾਮਲ ਹੋਇਆ ਤੇ ਰਾਮਪੁਰਾ ਫੂਲ ਤੋਂ ਉਨ੍ਹਾਂ ਦੀ ਚੋਣ ਲੜਨ ਦੀ ਤਿਆਰੀ ਦੇ ਨਾਲ ਹੁਣ ਇਸ ਹਲਕੇ ਦੇ ਵਿਚ ਮੁਕਾਬਲਾ ਰੋਚਕ ਜਿਹੜਾ ਬਣਦਾ ਦਿਖ ਰਿਹਾ ਜਿੱਥੇ ਉਨ੍ਹਾਂ ਦੀ ਸਿੱਧੀ ਟੱਕਰ ਸੀਨੀਅਰ ਅਕਾਲੀ ਆਗੂ ਸਿਕੰਦਰ ਸਿੰਘ ਮਲੂਕਾ ਦੇ ਨਾਲ ਹੋਏਗੀ ਤੇ ਗਿੱਲ ਰੌਣਤਾ ਸਮਾਜਿਕ ਕਰਮਚਾਰੀ ਤੇ ਮੋੜ ਹਲਕੇ ਤੋਂ ਪਾਰਟੀ ਦੇ ਉਮੀਦਵਾਰ ਲੱਖਾ ਸਿਧਾਣਾ ਦੇ ਕਾਫ਼ੀ ਕਰੀਬੀ ਮੰਨੇ ਜਾ ਰਹੇ ਨੇ। ਪੰਜਾਬੀ ਸੰਗੀਤ ਤੇ ਫਿਲਮ ਉਦਯੋਗ ਦੇ ਵਿਚ ਵੀ ਉਨ੍ਹਾਂ ਦਾ ਚੰਗਾ ਰਸੂਖ ਹੈ। ਦੂਸਰੇ ਪਾਸੇ ਪਾਰਟੀ ਨੇ ਪਟਿਆਲਾ ਦੇ ਹਲਕਾ ਸਨੌਰ ਤੋਂ ਬੀਬੀ ਰਾਜਵੰਤ ਕੌਰ ਕੜਾਮ ਨੂੰ ਹਲਕਾ ਇੰਚਾਰਜ ਥਾਪਿਆ। ਉਨ੍ਹਾਂ ਦਾ ਪਰਿਵਾਰ ਲੰਮੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਨਾਲ ਜੁੜਿਆ ਰਿਹਾ ਤੇ ਪੰਥਕ ਹਲਕਿਆਂ ਦੇ ਵਿਚ ਚੰਗੀ ਪਛਾਣ ਕਹਿੰਦੇ ਰੱਖਦਾ ਹੈ। ਸਮਰਾਲਾ ਹਲਕੇ ਤੋਂ ਪਾਰਟੀ ਨੇ ਬਰਜਿੰਦਰ ਸਿੰਘ ਬਬਲੂ ਲੋਪੋ ਦੇ ਨਾਂ ਦਾ ਜਿਹੜਾ ਐਲਾਨ ਕੀਤਾ ਜੋ ਕਿ ਦਾਖਾ ਤੋਂ ਵਿਧਾਇਕ ਅਤੇ ਪਾਰਟੀ ਦੇ ਸੀਨੀਅਰ ਆਗੂ ਮਨਪ੍ਰੀਤ ਸਿੰਘ ਐਲੀ ਦੇ ਨੇੜਲੇ ਸਾਥੀ ਸਮਝੇ ਜਾਂਦੇ ਨੇ। ਉਥੇ ਹੀ ਅੰਮ੍ਰਿਤਸਰ ਦੇ ਹਲਕਾ ਜੰਡਿਆਲਾ ਤੋਂ ਐਡਵੋਕੇਟ ਦਿਲਸ਼ੇਰ ਸਿੰਘ ਉਨ੍ਹਾਂ ਨੂੰ ਜਿੰਮੇਵਾਰੀ ਸੌਂਪੀ ਹੈ। ਉਨ੍ਹਾਂ ਦੇ ਪਿਤਾ ਕਾਬਲ ਸਿੰਘ ਅਕਾਲੀ ਦਲ ਵਾਰਸ ਪੰਜਾਬ ਦੇ ਬਾਨੀ ਜਿਹੜੇ ਆਗੂਆਂ ਦੇ ਵਿਚੋਂ ਇਕ ਨੇ। ਇੱਥੇ ਵੀ ਤਾਂ ਪਰਿਵਾਰਵਾਦ ਬਣ ਗਿਆ ਜੀ। ਫਿਰ ਦੂਸਰੇ ਪਾਸੇ ਗੱਲਬਾਤ ਕਰੀਏ ਸੀਬੀਆਈ ਦੀ। ਪੰਜਾਬ ਸੀਬੀਆਈ ਕੇਸ ਜਿਹੜਾ ਤਲਬ ਕੀਤੇ ਜਾਣ ਦੇ ਉੱਤੇ ਦੂਜੀ ਵਾਰ ਵੀ ਪੇਸ਼ ਨਹੀਂ ਹੋਏ ਨੇ ਰਾਜਵੀਰ ਘੁੰਮਣ। ਅੱਜ ਸੀਬੀਆਈ ਨੇ ਅੱਜ ਸਵੇਰੇ ਹੀ ਜਾਰੀ ਕੀਤੇ ਸੀ ਸਮਨ ਤੇ ਘਰਾਂ ਚੋਂ ਜਿਹੜੀ ਟੀਮ ਵੀ ਪੁੱਜੀ ਸੀ ਤੇ ਉੱਥੇ ਵੀ ਜਿਹੜੇ ਉਨ੍ਹਾਂ ਨੂੰ ਸਮਨ ਦੇਣ ਦੀ ਕੋਸ਼ਿਸ਼ ਕੀਤੀ ਹੈ ਤੇ ਕਹਿੰਦੇ ਨੇ ਕਿ ਉਨ੍ਹਾਂ ਨੇ ਚਪਕਾਏ ਵੀ ਹੈ, ਪਤਾ ਨਹੀਂ ਬਾਕੀ ਚਪਕਾਏ ਆ ਕਿ ਨਹੀਂ ਚਪਕਾਏ ਆ। ਕੇਂਦਰੀ ਜਾਂਚ ਬਿਊਰੋ ਸੀਬੀਆਈ ਦੇ ਵੱਲੋਂ ਦੂਜੀ ਵਾਰ ਤਲਬ ਕੀਤੇ ਜਾਣ ਮਗਰੋਂ ਵੀ ਮੁੱਖ ਮੰਤਰੀ ਭਗਵੰਤ ਮਾਨ ਦੇ OSD ਰਾਜਵੀਰ ਸਿੰਘ ਘੁੰਮਣ ਅੱਜ ਸੰਘੀ ਏਜੰਸੀ ਅੱਗੇ ਪੇਸ਼ ਨਹੀਂ ਹੋਏ ਨੇ ਕਿਉਂਕਿ ਕੱਲ੍ਹ ਦੇ ਜਿਹੜੇ ਬਿਆਨ ਸੀ ਮਾਨ ਸਾਹਿਬ ਦੇ ਕਹਿੰਦੇ ਕਿ ਜੇ ਸਾਨੂੰ ਸਮਨ ਮਿਲ ਜਾਣਗੇ ਦਿੱਤੇ ਜਾਣਗੇ ਤਾਂ ਜ਼ਰੂਰ ਅਸੀਂ ਭਾਈ ਕੋਆਪਰੇਟ ਕਰਾਂਗੇ, ਪਰ ਜੇ ਸਮਨ ਲਓਗੇ ਤਾਂ ਹੀ ਆ ਨਾ ਜੀ। ਅਗਲੇ ਤਾਂ ਤੁਹਾਨੂੰ ਸਮਨ ਦੇਣ ਨੂੰ ਪਿੱਛੇ ਪਿੱਛੇ ਘੁੰਮਦੇ ਫਿਰਦੇ ਆ। ਸੀਬੀਆਈ ਨੇ ਉਨ੍ਹਾਂ ਨੂੰ ਇੱਥੇ ਸੈਕਟਰ 30 ਸਥਿਤ ਆਪਣੇ ਦਫ਼ਤਰ ਦੇ ਵਿਚ ਦੁਪਹਿਰ 3 ਵਜੇ ਤਲਬ ਕੀਤਾ ਸੀ, ਪਰ ਅੱਜ ਉਹ ਦੂਜੀ ਵਾਰ ਵੀ ਸੰਘੀ ਏਜੰਸੀ ਦੇ ਕੋਲ ਪੇਸ਼ ਨਹੀਂ ਹੋਏ। ਅਧਿਕਾਰੀ ਅੱਜ ਉਨ੍ਹਾਂ ਦੀ ਮੁੜ ਉਡੀਕ ਕਰਦੇ ਰਹੇ ਨੇ। ਇਸ ਤੋਂ ਪਹਿਲਾਂ ਉਨ੍ਹਾਂ ਨੂੰ 7 ਅਕਤੂਬਰ ਨੂੰ ਤਲਬ ਕੀਤਾ ਸੀ, ਪਰ ਮੁੱਖ ਜਿਹੜੇ ਨੇ ਮੰਤਰੀ ਦਫ਼ਤਰ ਨੇ ਕੋਈ ਸਮਨ ਪ੍ਰਾਪਤ ਨਾ ਹੋਣ ਦੀ ਜਿਹੜੀ ਗੱਲ ਕਹੀ ਸੀ। ਸੀਬੀਆਈ ਦੇ ਵੱਲੋਂ ਸ਼ੁੱਕਰਵਾਰ ਸਵੇਰੇ ਘੁੰਮਣ ਅਤੇ ਹੋਰਨਾਂ ਮੁਲਜ਼ਮਾਂ ਨੂੰ ਨਵੇਂ ਸਿਰਿਓਂ ਸਮਨ ਜਾਰੀ ਕੀਤੇ ਗਏ ਸਨ। ਇੱਕ ਸੀਨੀਅਰ ਅਧਿਕਾਰੀ ਨੇ ਪੁਸ਼ਟੀ ਕੀਤੀ ਕਿ ਤਲਬੀ ਦੇ ਨੋਟਿਸ ਚੰਡੀਗੜ੍ਹ ਦੇ ਸੈਕਟਰ 2 ਦੇ ਵਿਚ ਮੁੱਖ ਮੰਤਰੀ ਦੇ ਕੈਂਪ ਦਫ਼ਤਰ ਤੇ ਸੰਗਰੂਰ ਜ਼ਿਲ੍ਹੇ ਦੇ ਵਿਚ ਘੁੰਮਣ ਦੇ ਜੱਦੀ ਪਿੰਡ ਘਰਾਚੋ ਵਿਖੇ ਭੇਜੇ ਗਏ ਸਨ। ਅੱਜ ਇਕ ਵਿਸ਼ੇਸ਼ ਟੀਮ ਘਰਾਚੋ ਦੇ ਵਿਚ ਸਵੇਰ ਵਕਤ ਜਿਹੜਾ ਨੋਟਿਸ ਦੇਣ ਦੇ ਲਈ ਵੀ ਪਹੁੰਚੀ ਹੋਈ ਸੀ ਤੇ ਸੀਬੀਆਈ ਟੀਮਾਂ ਨੇ ਇਹ ਸਮਨ ਮੁਲਜ਼ਮਾਂ ਦੇ ਘਰਾਂ ਦੇ ਮੁੱਖ ਗੇਟਾਂ ਦੇ ਉੱਤੇ ਵੀ ਕਹਿੰਦੇ ਚਿਪਕਾ ਦਿੱਤੇ ਨੇ। ਮੁੱਖ ਮੰਤਰੀ ਭਗਵੰਤ ਮਾਨ ਆਖ ਚੁੱਕੇ ਨੇ ਕਿ ਜਦੋਂ ਵੀ ਕੋਈ ਸਮਨ ਢੁਕਵੀਂ ਪ੍ਰਕਿਰਿਆ ਤਹਿਤ ਤਾਮੀਲ ਹੋਣਗੇ ਤਾਂ ਘੁੰਮਣ ਜਿਹੜਾ ਪੇਸ਼ ਹੋਣਗੇ। ਮੁੱਖ ਮੰਤਰੀ ਮਾਨ ਆਪਣੇ ਦਫ਼ਤਰ ਦੇ ਵਿਚ ਕਿਸੇ ਵੀ ਤਰ੍ਹਾਂ ਦੀ ਗੜਬੜ ਹੋਣ ਤੋਂ ਇਨਕਾਰ ਕਰ ਚੁੱਕੇ ਨੇ। ਮੁੱਖ ਮੰਤਰੀ ਦਾ ਕਹਿਣਾ ਹੈ ਕਿ ਸੀਬੀਆਈ ਦੇ ਆਉਣ ਦਾ ਮਤਲਬ ਹੈ ਕਿ ਭਾਜਪਾ ਨੇ ਪੰਜਾਬ ਦੇ ਵਿਚ ਚੋਣਾਂ ਦੀ ਤਿਆਰੀ ਵਿੱਢ ਦਿੱਤੀ ਹੈ। ਸ਼ਾਇਦ ਉਸੇ ਕਰਕੇ ਹੀ ਖੁਸ਼ੀਆਂ ਮਨਾ ਰਹੇ ਨੇ, ਅੱਜ ਵੀ ਕਾਫੀ ਰੰਗੀਲੇ ਸੀਗੇ ਜੀ। ਜਸ਼ਪਿੰਦਰ ਸਿੰਘ ਚਾਹਲ ਨੂੰ ਜਿਹੜਾ ਵੀ ਤਲਬੀ ਨੋਟਿਸ ਦਿੱਤੇ ਜਾਣ ਦੀ ਗੱਲ ਕਹੀ ਜਾ ਰਹੀ ਹੈ ਤੇ ਰਾਜਵੀਰ ਘੁੰਮਣ ਦੇ ਵੱਲੋਂ ਸੀਬੀਆਈ ਦੀ ਜਾਂਚ ਦੇ ਖਿਲਾਫ਼ ਕਾਨੂੰਨੀ ਚਾਰਾਜੋਈ ਵੀ ਜਿਹੜੀ ਕੀਤੀ ਜਾ ਰਹੀ ਹੈ, ਪਰ ਉਹਦੇ ਉੱਤੇ ਵੀ ਜਿਹੜੀ ਅੱਜ ਖ਼ਬਰ ਆ ਗਈ ਹੈ ਉਹਦੀ ਵੀ ਗੱਲ ਕਰਦੇ ਹਾਂ, ਜਿਸ ਦੇ ਵਿਚ ਸੀਬੀਆਈ ਦੀ ਜਾਂਚ ਖਿਲਾਫ਼ ਪੰਜਾਬ ਸਰਕਾਰ ਦੀ ਪਟੀਸ਼ਨ ਤੇ ਸੁਣਵਾਈ ਤੋਂ ਸੁਪਰੀਮ ਕੋਰਟ ਦੇ ਜਸਟਿਸ ਸ਼ੀਲ ਨਾਗੂ ਜਿਹੜਾ ਆਪਣੇ ਆਪ ਨੂੰ ਉਹਨਾਂ ਨੇ ਵੱਖ ਕਰ ਲਿਆ, ਉਹ ਕਹਿੰਦੇ ਨੇ ਭਾਈ ਮੈਂ ਪਹਿਲਾਂ ਵੀ ਪੰਜਾਬ ਦੇ ਵਿਚ ਜਿਹੜਾ ਕੰਮ ਕਰ ਚੁੱਕਿਆ ਤੇ ਮੇਰੇ ਉੱਤੇ ਉਂਗਲੀ ਵਗੈਰਾ ਉੱਠੇਗੀ, ਇਹਦੇ ਨਾਲੋਂ ਚੰਗਾ ਤੁਸੀਂ ਆਰਾਮ ਨਾਲ 17 ਹੋਰ ਜਿਹੜੀਆਂ ਨੇ ਬੈਠਕਾਂ ਬੈਠਦੀਆਂ ਨੇ ਤੇ ਉੱਥੇ ਜਾ ਕੇ ਤੁਸੀਂ ਆਪਣੀ ਸੁਣਵਾਈ ਕਰਾ ਸਕਦੇ ਹੋ। ਇਸ ਕਰਕੇ ਉਹਨਾਂ ਨੇ ਆਪਣੇ ਆਪ ਨੂੰ ਅਲੱਗ ਕੀਤਾ ਤੇ ਉਹ ਨਹੀਂ ਚਾਹੁੰਦੇ ਕਿਸੇ ਤਰ੍ਹਾਂ ਦਾ ਵਿਵਾਦ ਵਧੇ। ਸੁਪਰੀਮ ਕੋਰਟ ਦੇ ਜੱਜ ਜਸਟਿਸ ਸ਼ੀਲ ਨਾਗੂ ਨੇ ਸ਼ੁੱਕਰਵਾਰ ਨੂੰ ਆਪ ਅਗਵਾਈ ਵਾਲੀ ਸਰਕਾਰ ਦੇ ਨਾਲ ਜੁੜੇ ਲੋਕਾਂ ਦੇ ਵਿਰੁੱਧ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਜਾਂਚ ਕਰਨ ਤੇ 2 ਮਹੀਨਿਆਂ ਦੇ ਅੰਦਰ ਰਿਪੋਰਟ ਦਾਖਲ ਕਰਨ ਦੇ ਸੀਬੀਆਈ ਨੂੰ ਹਾਈ ਕੋਰਟ ਦੇ ਨਿਰਦੇਸ਼ ਦੇ ਉੱਤੇ ਰੋਕ ਲਗਾਉਣ ਦੀ ਮੰਗ ਕਰਨ ਵਾਲੀ ਪੰਜਾਬ ਸਰਕਾਰ ਦੀ ਪਟੀਸ਼ਨ ਦੀ ਸੁਣਵਾਈ ਤੋਂ ਆਪਣੇ ਆਪ ਨੂੰ ਹੀ ਵੱਖ ਕਰ ਲਿਆ। ਜਿਵੇਂ ਇਹ ਮਾਮਲਾ ਜਸਟਿਸ ਦੀਪਾਕਰ ਦੱਤਾ ਤੇ ਜਸਟਿਸ ਸ਼ੀਲ ਨਾਗੂ ਦੇ ਬੈਂਚ ਦੇ ਸਾਹਮਣੇ ਆਇਆ, ਜਸਟਿਸ ਦੱਤਾ ਨੇ ਕਿਹਾ ਕਿ ਇਸ ਦੀ ਸੁਣਵਾਈ ਜਸਟਿਸ ਨਾਗੂ ਦੇ ਵੱਲੋਂ ਨਹੀਂ ਕੀਤੀ ਜਾ ਸਕਦੀ ਹੈ। ਸੁਪਰੀਮ ਕੋਰਟ ਦੇ ਵਿਚ ਆਪਣੀ ਤਰੱਕੀ ਤੋਂ ਪਹਿਲਾਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਮੁੱਖ ਜੱਜ ਦੇ ਵਜੋਂ ਆਪਣੇ ਕਾਰਜਕਾਲ ਦੇ ਦੌਰਾਨ ਜਸਟਿਸ ਨਾਗੂ ਨੇ ਆਪ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਨਾਲ ਜੁੜੇ ਕੇਸਾਂ ਦੀ ਲਗਾਤਾਰ ਸੁਣਵਾਈ ਕੀਤੀ ਸੀ। ਪੰਜਾਬ ਸਰਕਾਰ ਦੇ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਜੈਦੀਪ ਗੁਪਤਾ ਨੇ ਦਲੀਲ ਦਿੱਤੀ ਕਿ ਉਹ ਜਸਟਿਸ ਨਾਗੂ ਦੇ ਦੁਆਰਾ ਨਜਿੱਠੇ ਗਏ ਫੈਸਲੇ ਦੇ ਉੱਤੇ ਭਰੋਸਾ ਨਹੀਂ ਕਰ ਰਹੇ ਨੇ। ਜਸਟਿਸ ਦੱਤਾ ਨੇ ਕਿਹਾ, ਨਹੀਂ ਨਹੀਂ ਮਿਸਟਰ ਗੁਪਤਾ, ਅਸੀਂ ਬਹੁਤ ਮੁਸ਼ਕਲ ਸਮੇਂ ਦੇ ਵਿੱਚ ਹਾਂ, ਕੋਈ ਨਹੀਂ ਜਾਣਦਾ ਕਿ ਹਮਲਾ ਕਿੱਥੋਂ ਆਵੇਗਾ। ਇੱਥੇ 17 ਹੋਰ ਬੈਚ ਨੇ, ਅਸੀਂ ਕੇਸ ਨੂੰ CJI ਦੇ ਸਾਹਮਣੇ ਰੱਖਣ ਦੇ ਲਈ ਆਦੇਸ਼ ਤੇ ਦਸਖਤ ਕਰਾਂਗੇ, ਤੁਸੀਂ ਇਸਦਾ ਜਿਹੜਾ ਜ਼ਿਕਰ ਕਰੋ। ਸੋਮਵਾਰ ਨੂੰ ਪੰਜਾਬ ਸਰਕਾਰ ਨੇ ਵਕੀਲ ਨਿਖਿਲ ਸਰਾਫ ਦੇ ਵੱਲੋਂ ਦਾਇਰ ਇੱਕ ਪਟੀਸ਼ਨ ਦੇ ਉੱਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਨਿਰਦੇਸ਼ ਦੇ ਉੱਤੇ ਖਿਲਾਫ ਜਿਹੜਾ ਸੀ ਸਿਖਰਲੀ ਅਦਾਲਤ ਦਾ ਰੁੱਖ ਕੀਤਾ ਸੀ। ਦੋਸ਼ਾਂ ਦੇ ਵਿੱਚ ਤਬਾਦਲਿਆਂ ਦੇ ਲਈ ਨਗਦੀ ਅਤੇ ਅਨੁਕੂਲ ਨੀਤੀਆਂ ਪ੍ਰਾਪਤ ਕਰਨ ਦੇ ਲਈ ਨਗਦੀ ਸ਼ਾਮਲ ਨੇ। ਪਟੀਸ਼ਨ ਨੇ ਦਲੀਲ ਦਿੱਤੀ, ਜਿਹੜਾ ਪਟੀਸ਼ਨਰ ਸੀਗਾ, ਕਿ ਐਨਫੋਰਸਮੈਂਟ ਡਾਇਰੈਕਟੋਰੇਟ ED ਦੇ ਵੱਲੋਂ ਆਮ ਆਦਮੀ ਪਾਰਟੀ ਆਪ ਸਰਕਾਰ ਨੂੰ ਪੱਤਰ ਭੇਜਣ ਤੋਂ ਬਾਅਦ ਵੀ ਅਜੇ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਹੈ ਤੇ ਇਹਦੇ ਵਿੱਚ ਭਾਈ ਹੁਣ CBI ਨੂੰ ਸਮਾਂ ਮਿਲ ਗਿਆ ਤੇ ਲੱਗਦਾ ਨਹੀਂ ਕਿ ਸੋਮਵਾਰ ਤੱਕ ਕੁਝ ਹੋਏਗਾ ਤੇ ਇੰਨੀ ਜਲਦੀ ਰੋਕਾਂ ਲੱਗਣਗੀਆਂ। ਖੁੱਲੀ ਖੇਡ ਹੁਣ ਖੇਡਣਗੇ, ਚੱਕ ਲੋ ਹੀ ਹੋਏਗੀ ਹੁਣ ਤਾਂ, ਦੇਖਦੇ ਹਾਂ। ਤੇ ਨਾਲ ਨਾਲ ਅੱਜ DGP ਨੂੰ ਵੀ ਜਿਹੜਾ ਪੱਕਾ ਕਰ ਦਿੱਤਾ, ਅੱਗੇ ਜਾ ਕੇ ਖਬਰ ਸਾਂਝੀ ਕਰਦੇ ਹਾਂ। ਇੱਕ ਹੋਰ ਜਾਂਚ ਜਿਹੜੀ ਖੁੱਲ ਗਈ ਹੈ, ਪਹਾੜ ਪੁੱਟੇ ਗਏ ਤੇ ਅਫਸਰਾਂ ਨੂੰ ਭਿਣਕ ਤੱਕ ਨਹੀਂ ਪਈ। ਹਾਈ ਕੋਰਟ ਨੇ CBI ਨੂੰ ਹੁਸ਼ਿਆਰਪੁਰ ਦੀ ਜਿਹੜੀ ਹੈ ਨਜਾਇਜ਼ ਮਾਈਨਿੰਗ ਦੀ ਜਾਂਚ ਸੌਂਪ ਦਿੱਤੀ ਹੈ। ਬੜੇ ਲੰਮੇ ਸਮੇਂ ਤੋਂ ਚਲੋ ਚਰਚਾ ਦਾ ਵਿਸ਼ਾ ਰਿਹਾ, ਪਰ ਕਿਸੇ ਨੇ ਗੱਲ ਨਹੀਂ ਗੋਲੀ ਸੀ। ਪਰ ਲੱਗਦਾ ਹੈ ਜਿਹੜੇ ਇਹਦੇ ਵਿੱਚ ਅੰਕੜੇ ਦਿੱਤੇ ਆ ਹੈਰਾਨ ਕਰਨ ਵਾਲੇ ਆ, ਹੱਥਾਂ ਤੇ ਦੰਦੀਆਂ ਵੱਢਣ ਵਾਲੇ ਆ ਕਿ ਇੰਨਾ ਕੁਝ ਜਿਹੜਾ ਨਜਾਇਜ਼ ਹੋ ਰਿਹਾ। ਹੁਸ਼ਿਆਰਪੁਰ ਕਿਸੇ ਨੇ ਤਾਂ ਸੁਣੀ ਹੈ, ਚਲੋ ਚੰਗੀ ਗੱਲ ਹੈ। ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਹੋ ਰਹੀ ਨਜਾਇਜ਼ ਮਾਈਨਿੰਗ ਅਤੇ ਵਾਤਾਵਰਨ ਨੂੰ ਪਹੁੰਚਾਏ ਜਾ ਰਹੇ ਨੁਕਸਾਨ ਦੇ ਮਾਮਲੇ 'ਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸਖ਼ਤ ਰੁੱਖ ਅਖਤਿਆਰ ਕਰ ਲਿਆ। ਅਦਾਲਤ ਨੇ ਕੇਂਦਰੀ ਜਾਂਚ ਬਿਊਰੋ CBI ਨੂੰ ਇਸ ਮਾਮਲੇ ਦੀ ਮੁੱਢਲੀ ਜਾਂਚ ਕਰਨ ਦੇ ਨਿਰਦੇਸ਼ ਦੇ ਦਿੱਤੇ ਨੇ। ਇਸ ਦੇ ਨਾਲ ਹੀ ਪੂਰੇ ਖੇਤਰ ਦਾ ਵਿਸਤ੍ਰਿਤ ਡਰੋਨ ਸਰਵੇਖਣ ਕਰਵਾਉਣ ਦੇ ਉੱਤੇ ਗੂਗਲ ਅਰਥ, ਇਸਰੋ ਜਾਂ ਕਿਸੇ ਹੋਰ ਭਰੋਸੇਯੋਗ ਸਰੋਤ ਤੋਂ 3 ਆਯਾਮੀ ਸੈਟੇਲਾਈਟ ਤਸਵੀਰਾਂ ਹਾਸਲ ਕਰਨ ਦੇ ਲਈ ਵੀ ਕਹਿ ਦਿੱਤਾ ਗਿਆ। ਅਦਾਲਤ ਦਾ ਮੰਨਣਾ ਹੈ ਕਿ ਇਨ੍ਹਾਂ ਤਸਵੀਰਾਂ ਦੀ ਮਦਦ ਦੇ ਨਾਲ ਖੇਤਰ ਦੇ ਵਿੱਚ ਸਮੇਂ-ਸਮੇਂ ਦੇ ਉੱਤੇ ਹੋਈਆਂ ਤਬਦੀਲੀਆਂ ਤੇ ਮਾਈਨਿੰਗ ਕਰਨ ਕਾਰਨ ਜਿਹੜਾ ਨੁਕਸਾਨ ਦਾ ਮੁਲਾਂਕਣ ਕੀਤਾ ਜਾ ਸਕੇਗਾ। ਅਦਾਲਤ ਨੇ ਸਪਸ਼ਟ ਕੀਤਾ ਕਿ ਜਾਂਚ ਅਤੇ ਸਰਵੇਖਣ ਦੇ ਉੱਤੇ ਹੋਣ ਵਾਲਾ ਪੂਰਾ ਖਰਚਾ ਪੰਜਾਬ ਸਰਕਾਰ ਨੂੰ ਚੁੱਕਣਾ ਪਵੇਗਾ। ਚੀਫ਼ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਤੇ ਜਸਟਿਸ ਰੋਹਿਤ ਕਪੂਰ ਦੇ ਬੈਂਚ ਨੇ ਰਾਹੁਲ ਮਨਚੰਦਾ ਦੀ ਪਟੀਸ਼ਨ ਦੇ ਉੱਤੇ ਸੁਣਵਾਈ ਦੇ ਦੌਰਾਨ ਇਹ ਹੁਕਮ ਦੇ ਦਿੱਤੇ ਹੈ। ਅਦਾਲਤ ਨੇ ਪਹਿਲਾਂ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਹੁਸ਼ਿਆਰਪੁਰ ਦੇ ਸਕੱਤਰ ਨੂੰ ਸੰਬੰਧਿਤ ਥਾਵਾਂ ਦਾ ਨਿਰੀਖਣ ਕਰਕੇ ਰਿਪੋਰਟ ਸੌਂਪਣ ਦੇ ਨਿਰਦੇਸ਼ ਦਿੱਤੇ ਸਨ ਤੇ ਮੁੱਖ ਨਿਆਇਕ ਮੈਜਿਸਟਰੇਟ ਤੇ ਅਥਾਰਟੀ ਦੇ ਸਕੱਤਰ ਵੱਲੋਂ 14 ਸਤੰਬਰ 2026 ਨੂੰ ਪੇਸ਼ ਕੀਤੀ ਗਈ ਰਿਪੋਰਟ ਦੇ ਵਿੱਚ ਜ਼ਿਲ੍ਹੇ ਦੇ ਕਈ ਪਿੰਡਾਂ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਮਾਈਨਿੰਗ ਕੀਤੇ ਜਾਣ ਦੀ ਪੁਸ਼ਟੀ ਕੀਤੀ ਗਈ ਹੈ। ਵੱਖ ਵੱਖ ਥਾਵਾਂ ਦੇ ਉੱਤੇ ਖਣਨ ਦੀ ਡੂੰਘਾਈ 20 ਤੋਂ ਲੈ ਕੇ 110 ਫੁੱਟ ਤੱਕ ਪਾਈ ਗਈ ਹੈ। ਕੁਝ ਥਾਵਾਂ ਦੇ ਪਹਾੜਾਂ ਦੇ ਪਹਾੜ ਖਾ ਗਏ ਨੇ, ਕੁਝ ਥਾਵਾਂ ਦੇ ਉੱਤੇ ਤਾਂ ਪਾਣੀ ਭਰ ਜਾਣ ਦੇ ਉੱਤੇ ਉੱਥੇ ਪਹੁੰਚਣ ਜਾਂ ਪਹੁੰਚਣ ਦੇ ਵਿੱਚ ਮੁਸ਼ਕਲ ਹੋਣ ਦੇ ਕਾਰਨ ਡੂੰਘਾਈ ਦਾ ਪਤਾ ਹੀ ਨਹੀਂ ਲਗਾਇਆ ਜਾ ਸਕਦਾ। ਤੇ ਰਿਪੋਰਟ ਦੇ ਵਿੱਚ ਇਹ ਵੀ ਦੱਸਿਆ ਗਿਆ ਕਿ ਨਿਰੀਖਣ ਟੀਮ ਨੂੰ ਅਸਲ ਥਾਵਾਂ ਤੱਕ ਪਹੁੰਚਣ ਤੋਂ ਰੋਕਣ ਜਾਂ ਉਸ ਨੂੰ ਕਿਸੇ ਹੋਰ ਪਾਸੇ ਲਿਜਾਣ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਗਈਆਂ ਨੇ। ਕਈ ਥਾਵਾਂ ਦੇ ਉੱਤੇ ਰਸਤੇ ਬੰਦ ਮਿਲੇ, ਜਦਕਿ ਕੁਝ ਥਾਵਾਂ ਦੇ ਉੱਤੇ ਰਸਤੇ ਤੋੜ ਦਿੱਤੇ ਗਏ ਸਨ। ਨਿਰੀਖਣ ਦੇ ਦੌਰਾਨ ਕਈ ਸਟੋਨ ਕਰਸ਼ਰ ਜਿਹੜੇ ਇਕਾਈਆਂ ਤੇ ਜਿਹੜੇ ਮੁਲਾਜ਼ਮ ਨਹੀਂ ਮਿਲੇ ਮੁਲਾਜ਼ਮ ਨਹੀਂ ਮਿਲੇ ਉੱਥੇ ਕੰਮ ਕਰ ਰਹੇ। ਹਾਲਾਂਕਿ ਉੱਥੇ ਟਰੱਕ, ਟਿੱਪਰ ਤੇ JCB ਵਰਗੀਆਂ ਭਾਰੀ ਮਸ਼ੀਨਾਂ ਖੜੀਆਂ ਮਿਲੀਆਂ। ਮਾਈਨਿੰਗ ਸਮੱਗਰੀ ਦੇ ਢੇਰ ਵੀ ਮਿਲੇ। ਰਿਪੋਰਟ ਦੇ ਵਿੱਚ ਖਦਸ਼ਾ ਜਤਾਇਆ ਗਿਆ ਕਿ ਨਿਰੀਖਣ ਦੀ ਜਾਣਕਾਰੀ ਪਹਿਲਾਂ ਹੀ ਸੰਬੰਧਿਤ ਲੋਕਾਂ ਤੱਕ ਪਹੁੰਚ ਚੁੱਕੀ ਸੀ, ਜਿਸ ਦੇ ਕਾਰਨ ਉਸ ਦਿਨ ਕੰਮ ਬੰਦ ਜਿਹੜਾ ਰੱਖਿਆ ਗਿਆ। ਅਦਾਲਤ ਨੇ ਇਨ੍ਹਾਂ ਹਾਲਾਤਾਂ ਨੂੰ ਗੰਭੀਰ ਮੰਨਦਿਆਂ ਕਿਹਾ ਕਿ ਵੱਡੇ ਪੱਧਰ ਦੇ ਉੱਤੇ ਨਜਾਇਜ਼ ਮਾਈਨਿੰਗ ਨੂੰ ਰੋਕਣ ਦੀ ਜ਼ਿੰਮੇਵਾਰੀ ਨਿਭਾਉਣ ਦੇ ਵਾਲੇ ਸੰਬੰਧਿਤ ਅਧਿਕਾਰੀ ਪਹਿਲੀ ਨਜ਼ਰੇ ਆਪਣੇ ਫਰਜ਼ ਨਿਭਾਉਣ ਦੇ ਵਿੱਚ ਸਫਲ ਰਹੇ ਨੇ ਤੇ ਸਰਕਾਰੀ ਅਧਿਕਾਰੀਆਂ ਤੇ ਮਾਈਨਿੰਗ ਦੇ ਵਿੱਚ ਸ਼ਾਮਲ ਲੋਕਾਂ ਵਿਚਾਲੇ ਮਿਲੀ ਭੁਗਤ ਦੇ ਦੋਸ਼ਾਂ ਨੂੰ ਵੀ ਹਲਕੇ ਦੇ ਵਿੱਚ ਨਹੀਂ ਲਿਆ ਜਾ ਸਕਦਾ। ਇਸ ਤੋਂ ਪਹਿਲਾਂ ਸੂਬਾ ਸਰਕਾਰ ਵੱਲੋਂ ਦਾਇਰ ਹਲਫਨਾਮੇ ਦੇ ਵਿੱਚ ਦੱਸਿਆ ਗਿਆ ਸੀ ਕਿ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਮਨਜ਼ੂਰ ਸ਼ੁਦਾ ਜਿਹੜਾ ਵਪਾਰਕ ਮਾਈਨਿੰਗ ਸਾਈਟਾਂ, ਜ਼ਮੀਨ ਮਾਲਕਾਂ ਦੀਆਂ ਮਾਈਨਿੰਗ ਸਾਈਟਾਂ, ਕਰਸ਼ਰ ਮਾਈਨਿੰਗ ਸਾਈਟਾਂ ਵਿੱਚੋਂ ਕੋਈ ਵੀ ਚਾਲੂ ਨਹੀਂ ਸੀ। ਜ਼ਿਲ੍ਹੇ ਦੇ ਵਿੱਚ 31 ਸਟੋਨ ਕਰਸ਼ਰ ਰਜਿਸਟਰਡ ਦੱਸੇ ਗਏ ਨੇ, ਜਿਨ੍ਹਾਂ ਦੇ ਵਿੱਚੋਂ 26 ਜਿਹੜੇ ਚੱਲ ਰਹੇ ਨੇ। ਹਾਲਾਂਕਿ ਇਨ੍ਹਾਂ ਦੇ ਲਈ ਕੱਚੇ ਮਾਲ ਦੇ ਸਰੋਤ ਦੇ ਬਾਰੇ ਅਦਾਲਤ ਨੂੰ ਤਸੱਲੀ ਬਖਸ਼ ਜਾਣਕਾਰੀ ਨਹੀਂ ਦਿੱਤੀ ਗਈ ਸੀ। ਹੁਣ CBI ਮੁੱਢਲੀ ਜਾਂਚ ਦੇ ਦੌਰਾਨ ਜ਼ਿੰਮੇਵਾਰ ਵਿਅਕਤੀਆਂ ਦੀ ਪਛਾਣ ਕਰੇਗੀ ਤੇ ਉਹ ਜ਼ਿਲ੍ਹਾ ਪ੍ਰਸ਼ਾਸਨ, ਮਾਈਨਿੰਗ ਵਿਭਾਗ ਤੇ ਮਾਹਰ ਸੰਸਥਾਵਾਂ ਦੀ ਮਦਦ ਵੀ ਲੈ ਸਕਦੀ ਹੈ। ਇਸ ਮਾਮਲੇ ਦੀ ਜਿਹੜੀ ਅਗਵਾਈ ਸੁਣਵਾਈ 7 ਦਸੰਬਰ 2026 ਨੂੰ ਹੋਏਗੀ ਤੇ ਉਦੋਂ ਤੱਕ CBI ਨੂੰ ਆਪਣੀ ਰਿਪੋਰਟ ਸੀਲਬੰਦ ਕਰਕੇ ਲਿਫਾਫੇ ਦੇ ਵਿੱਚ ਜਿਹੜਾ ਅਦਾਲਤ ਨੂੰ ਸਾਹਮਣੇ ਪੇਸ਼ ਕਰਨ ਦੇ ਜਿਹੜੇ ਨੇ ਹੁਕਮ ਦੇ ਦਿੱਤੇ ਆ ਤੇ ਉਹਨਾਂ ਨੂੰ ਇਹ ਜਿਹੜੀ ਹੈ ਪੇਸ਼ ਕਰਨੀ ਪਵੇਗੀ। ਕਿਆ ਬਾਤ ਹੈ ਜੀ, ਚੱਕ ਦਿਓ ਕੰਮ ਨੂੰ, ਹੁਣ ਦੇਖਦੇ ਹਾਂ ਕੀ ਕੁਝ ਬਣਦਾ। ਇਸੇ ਤਰ੍ਹਾਂ ਹਾਈਕੋਰਟ ਨੇ ਪੰਜਾਬ ਦੇ ਮੁੱਖ ਸਕੱਤਰ ਦੇ ਵਿਰੁੱਧ ਮਾਨਹਾਨੀ ਮਾਮਲੇ ਨੂੰ ਰੋਸਟਰ ਜਿਹੜਾ ਜੱਜ ਕੋਲ ਦੇ ਭੇਜ ਦਿੱਤਾ ਹੈ। ਇੱਕ ਦੋ ਖਬਰਾਂ ਹੋਰ ਨੇ, ਉਹਨੂੰ ਕੰਪਲੀਟ ਕਰਕੇ ਸੈਣੀ ਸਾਹਿਬ ਦੇ ਨਾਲ ਗੱਲਾਂ ਕਰਦੇ ਆਪਣੇ ਨਾਲ ਜੁੜ ਚੁੱਕੇ ਨੇ। ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਸ਼ੁੱਕਰਵਾਰ ਨੂੰ ਹੁਕਮ ਦਿੱਤਾ ਕਿ ਮਹਿੰਗਾਈ ਭੱਤੇ ਦੇ ਮਾਮਲੇ 'ਚ ਅਦਾਲਤੀ ਹੁਕਮਾਂ ਦੀ ਕਥਿਤ ਜਿਹੜੀ ਹੈ ਪਾਲਣਾ ਨਾ ਕਰਨ, ਜਿਸ ਦੇ ਵਿੱਚ ਪੰਜਾਬ ਦੇ ਮੁੱਖ ਸਕੱਤਰ ਵੱਲੋਂ ਮੁੱਢਲੀ ਨਜ਼ਰੇ ਅਦਾਲਤ ਦੀ ਮਾਨਹਾਨੀ ਜਿਹੜੀ ਹੈ ਕ੍ਰਿਮੀਨਲ ਕੰਟੈਂਪਟ ਦਾ ਜਿਹੜਾ ਮਾਮਲਾ ਵੀ ਸ਼ਾਮਲ ਦੱਸਿਆ। ਨਾਲ ਹੀ ਸੰਬੰਧਿਤ ਮਾਮਲਿਆਂ ਨੂੰ ਰੋਸਟਰ ਡਿਊਟੀ ਸੂਚੀ ਜਿਹੜੀ ਹੁੰਦੀ ਹੈ ਉਹਦੇ ਅਨੁਸਾਰ ਮਾਨਹਾਨੀ ਦੇ ਮਾਮਲਿਆਂ ਦੀ ਸੁਣਵਾਈ ਕਰਨ ਵਾਲੇ ਬੈਂਚ ਦੇ ਸਾਹਮਣੇ ਪੇਸ਼ ਕੀਤਾ ਜਾਵੇ। ਇਹ ਜਿਹੜੇ ਨੇ ਨਿਰਦੇਸ਼ ਉਸ ਸਮੇਂ ਆਇਆ ਜਦੋਂ ਰਾਜ ਦੇ ਵੱਲੋਂ ਪੇਸ਼ ਹੋਏ ਇੱਕ ਸੀਨੀਅਰ ਕੌਂਸਲ ਨੇ ਦਲੀਲ ਦਿੱਤੀ ਕਿ ਮੁੱਖ ਸਕੱਤਰ ਬਿਨਾਂ ਸ਼ਰਤ ਮਾਫ਼ੀ ਮੰਗਣ ਦੇ ਲਈ ਤਿਆਰ ਨੇ। ਕਿਆ ਬਾਤ ਹੈ ਜੀ, ਮਾਫ਼ੀਆਂ ਮੰਗਣੀਆਂ ਪੈਣੀਆਂ ਨੇ, ਕਿੱਥੇ ਪੰਗਾ ਲੈ ਲਿਆ। ਚੀਫ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਤੇ ਜਸਟਿਸ ਰੋਹਿਤ ਕਪੂਰ ਦੀ ਅਗਵਾਈ ਵਾਲੇ ਬੈਂਚ ਨੇ ਟਿੱਪਣੀ ਕੀਤੀ ਕਿ ਅਦਾਲਤ ਇਹ ਯਕੀਨੀ ਬਣਾਉਣ ਦੇ ਲਈ ਪਾਬੰਦ ਹੈ ਕਿ ਇਸ ਦੀ ਮਾਨਤਾ ਦੇ ਨਾਲ ਕੋਈ ਸਮਝੌਤਾ ਨਾ ਕੀਤਾ ਜਾਵੇ। ਬੈਂਚ ਨੇ ਕਿਹਾ ਕਿ ਅਦਾਲਤ ਇਹ ਯਕੀਨੀ ਬਣਾਉਣ ਦੇ ਕੰਮ ਦੇ ਨਾਲ ਜੁੜੀ ਹੋਈ ਹੈ ਕਿਸੇ ਵੀ ਤਰ੍ਹਾਂ ਅਦਾਲਤ ਦੀ ਮਾਨਤਾ ਦੇ ਨਾਲ ਸਮਝੌਤਾ ਨਹੀਂ ਕੀਤਾ ਜਾਣਾ ਕੀਤਾ ਜਾਵੇਗਾ। ਕਾਰਵਾਈ ਦੀ ਉਚਿਤਤਾ ਜਾਂ ਆਚਰਣ ਤੇ ਉੱਤੇ ਸਵਾਲ ਉਠਾਉਣ ਵਾਲੇ ਸੁਝਾਵਾਂ ਦੇ ਨਾਲ ਵੀ ਸਾਵਧਾਨੀ ਦੇ ਨਾਲ ਨਜਿੱਠਿਆ ਜਾਣਾ ਚਾਹੀਦਾ ਹੈ। ਅਜਿਹੇ ਹਾਲਾਤਾਂ ਦੇ ਵਿੱਚ ਅਸੀਂ ਇਸ ਮਾਮਲੇ ਨੂੰ ਅਜਿਹੇ ਮਾਮਲਿਆਂ ਦੇ ਨਜਿੱਠਣ ਦੇ ਲਈ ਰੋਸਟਰ ਦੇ ਅਨੁਸਾਰ ਅਧਿਕਾਰ ਖੇਤਰ ਵਾਲੀ ਅਦਾਲਤ ਦੇ ਸਾਹਮਣੇ ਰੱਖਣ ਦਾ ਨਿਰਦੇਸ਼ ਦੇਣਾ ਯੋਗ ਸਮਝਦੇ ਹਾਂ। ਰਾਜ ਦੇ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਵਿਕਾਸ ਸਿੰਘ ਨੇ ਦਲੀਲ ਦਿੱਤੀ ਕਿ ਮਾਮਲੇ ਦੇ ਵਿੱਚ ਸੁਪਰੀਮ ਕੋਰਟ ਦੇ ਸਾਹਮਣੇ ਰਾਜ ਦੀ ਵਿਸ਼ੇਸ਼ ਇਜਾਜ਼ਤ ਪਟੀਸ਼ਨ ਜਿਹੜੀ ਹੈ SLP ਦੇ ਵਿੱਚ ਨੁਕਸ ਦੇ ਦੂਰ ਕਰਨ ਬਾਰੇ ਕੋਈ ਝੂਠਾ ਬਿਆਨ ਦੇਣ ਦਾ ਮੁੱਖ ਸਕੱਤਰ ਦਾ ਕੋਈ ਜਾਣ ਬੁੱਝ ਕੇ ਇਰਾਦਾ ਨਹੀਂ ਸੀਗਾ ਤੇ ਉਹਨਾਂ ਇਹ ਵੀ ਕਿਹਾ ਕਿ ਜੇ ਅਦਾਲਤ ਚਾਹੇ ਤਾਂ ਅਧਿਕਾਰੀ ਬਿਨਾਂ ਸ਼ਰਤ ਮਾਫ਼ੀ ਮੰਗਣ ਦਾ ਇਰਾਦਾ ਰੱਖਦਾ ਤੇ ਦੇਖਦਿਆਂ ਹੁਣ ਮਾਫ਼ੀ ਮੰਗਦਿਆਂ ਕੀ ਕਰਦੇ ਆ। ਪਰ 31 ਅਗਸਤ ਤੱਕ ਜਿਹੜਾ ਮੁਲਤਵੀ ਕਰ ਦਿੱਤਾ ਸੀ ਇਸ ਨੂੰ ਪਹਿਲਾਂ ਤੇ ਹੁਣ ਦੇਖਦੇ ਆ ਅੱਗੇ ਕੀ ਬਣਦਾ ਹੈ ਜਾ ਕੇ। ਤੇ ਦੂਸਰੇ ਪਾਸੇ ਪੰਜਾਬ ਦੇ ਮੌਜੂਦਾ DGP ਗੌਰਵ ਯਾਦਵ ਬਣ ਗਏ ਨੇ ਰੈਗੂਲਰ DGP। ਗੌਰਵ ਯਾਦਵ ਨੇ ਪੰਜਾਬ ਦੇ ਰੈਗੂਲਰ DGP ਵਜੋਂ ਅਹੁਦਾ ਸੰਭਾਲਣ ਮਗਰੋਂ ਮੁੱਖ ਮੰਤਰੀ ਮਾਨ ਦੇ ਨਾਲ ਮੁਲਾਕਾਤ ਵੀ ਕੀਤੀ ਹੈ। ਪੰਜਾਬ ਸਰਕਾਰ ਨੇ ਆਖਰ 1992 ਬੈਚ ਦੇ IPS ਅਧਿਕਾਰੀ ਗੌਰਵ ਯਾਦਵ ਨੂੰ ਰੈਗੂਲਰ DGP ਵਜੋਂ ਨਿਯੁਕਤ ਕਰ ਛੱਡਿਆ। ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਵਿੱਚ ਇਸ ਮਾਮਲੇ ਦੇ ਉੱਤੇ 13 ਅਕਤੂਬਰ ਨੂੰ ਸੁਣਵਾਈ ਹੋਣੀ ਸੀ ਤੇ ਉਸ ਤੋਂ ਪਹਿਲਾਂ ਹੀ ਅੱਜ ਪੰਜਾਬ ਸਰਕਾਰ ਨੇ ਰੈਗੂਲਰ DGP ਵਜੋਂ ਗੌਰਵ ਯਾਦਵ ਨੂੰ ਨਿਯੁਕਤ ਕਰਨ ਦਾ ਅੱਜ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਤੇ ਕਹਿ ਸਕਦੇ ਹਾਂ ਕਿ ਬੇੜੀਆਂ ਦੇ ਵਿੱਚ ਵੱਟੇ ਪਾ ਦਿੱਤੇ ਨੇ ਅਗਲੀਆਂ ਸਰਕਾਰਾਂ ਦੇ। ਤੇ ਅਗਲੀਆਂ ਗੱਲਾਂ ਬਾਤਾਂ ਕਰਦੇ ਹਾਂ ਦੋਸਤੋ ਹੋਰ ਸੈਣੀ ਸਾਹਿਬ ਦੇ ਨਾਲ ਵੀ। ਤੇ ਦਿੱਲੀ ਪੁਲਿਸ ਨੇ ਜੰਤਰ ਮੰਤਰ ਦੇ ਉੱਤੇ 10 ਅਕਤੂਬਰ ਦੇ ਪ੍ਰਦਰਸ਼ਨ ਦੀ ਪ੍ਰਵਾਨਗੀ ਰੱਦ ਕੀਤੀ ਹੈ ਤੇ ਦਿੱਲੀ ਚ ਰੋਸ ਪ੍ਰਦਰਸ਼ਨ ਤੋਂ ਪਹਿਲਾਂ 13 ਰੇਲ ਗੱਡੀਆਂ ਰੱਦ ਕਰ ਦਿੱਤੀਆਂ ਤੇ CGP ਪ੍ਰੋਟੈਸਟ ਜਿਹੜਾ ਸੁਪਰੀਮ ਕੋਰਟ ਦਾ ਸਖ਼ਤ ਉਹਦੇ ਉੱਤੇ ਹੁਕਮ ਆ ਗਿਆ ਕਿ ਮੈਟਰੋ ਤੇ ਰੇਲਵੇ ਸੇਵਾਵਾਂ ਨੂੰ ਨਾ ਕੀਤਾ ਜਾਵੇ ਮੁਕੰਮਲ ਬੰਦ, ਕਿਉਂਕਿ ਆਮ ਲੋਕਾਂ ਨੂੰ ਜਿਹੜੇ ਕੰਮਾਂ ਕਾਰਾਂ ਤੇ ਜਾਣਗੇ ਉਹਨਾਂ ਨੂੰ ਤੰਗੀਆਂ ਪਰੇਸ਼ਾਨੀਆਂ ਆਉਣੀਆਂ ਤੇ ਇਸ ਦੀਆਂ ਜਿਹੜੀਆਂ ਨੇ ਗੱਲਾਂ ਬਾਤਾਂ ਹੋ ਰਹੀਆਂ ਨੇ ਤੇ ਅੱਗੇ ਜਾ ਕੇ ਨੋਟਿਸ ਵੀ ਲਿਆ। ਸਿਖਰਲੀ ਅਦਾਲਤ ਨੇ ਦਿੱਲੀ ਪੁਲਿਸ ਦੀਆਂ ਪਾਬੰਦੀਆਂ ਦੇ ਦੌਰਾਨ ਆਮ ਨਾਗਰਿਕਾਂ ਨੂੰ ਆ ਰਹੀ ਹੈ ਪਰੇਸ਼ਾਨੀ ਦਾ ਨੋਟਿਸ ਲੈ ਲਿਆ। ਸਤਿ ਸ੍ਰੀ ਅਕਾਲ ਐਡਵੋਕੇਟ ਰਾਜਨ ਸੈਣੀ ਜੀ, ਜੀ ਨੂੰ ਜੀ ਨਿੱਘਾ ਸਵਾਗਤ ਹੈ ਜੀ।
0: ਭਾਰਤ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਨੇ ਜਨਾਬ, ਲੰਘਿਆ ਹੋ ਜੀ?
0: ਹਾਲ ਚਾਲ ਠੀਕ ਹੈ ਜੀ।
1: ਲੱਗਦਾ ਸੈਣੀ ਸਾਹਿਬ ਮੁਸ਼ਕਲਾਂ ਵੱਧਦੀਆਂ ਹੀ ਜਾਂਦੀਆਂ ਨੇ ਜੀ, ਵੱਧਦੀਆਂ ਜਾਂਦੀਆਂ ਨੇ ਜੀ।
0: ਮੈਂ ਵੀ ਅੱਜ ਧਰਮ ਸੰਕਟ ਦੇ ਵਿੱਚ ਸੀਗਾ ਜੀ, ਮੈਂ ਬੇਟੇ ਕੋਲ ਆਇਆ ਸੀਗਾ ਤੇ ਮੈਨੂੰ ਉਹਨਾਂ ਨੇ ਹਦਾਇਤ ਕੀਤੀ ਵੀ 2 ਦਿਨ ਪਾਪਾ ਵੀ ਮੈਂ ਇੱਥੇ ਕੱਲਾ ਬੈਠਾ ਰਹਿਣਾ ਹੈਗਾ ਆ ਤਾਂ ਤੁਸੀਂ ਕੋਈ ਫੋਨ ਕਾਲ ਲੈਂਦਾ ਨੀ
1: ਜੀ।
0: ਹੁਣ ਮੈਂ ਵਿਦ ਡਿਊ ਪਰਮਿਸ਼ਨ ਜਿਹੜਾ ਹੈਗਾ ਆ, ਮੈਂ ਕਿਹਾ ਬੇਟਾ ਵੀ ਮੈਂ ਇੱਥੇ ਜਿਹੜਾ ਹੈਗਾ 5 ਮਿੰਟ ਦਾ ਮੈਨੂੰ ਸਮਾਂ ਦੇ ਕਿ ਮੈਂ ਮਤਲਬ ਜਿਹੜਾ ਆ ਰੋਜ਼ ਰੋਜ਼ਾਨਾ ਜਿਹੜਾ ਮੇਰਾ ਰੁਟੀਨ ਆ ਵੀ ਜੇ ਮੈਂ ਉੱਥੋਂ ਗੈਰ ਹਾਜ਼ਰ ਹੋਊਂਗਾ ਤੇ ਉੱਥੇ ਵੀ ਮੇਰਾ ਨਾ ਮਨ ਦੇ ਵਿੱਚ ਜਿਹੜਾ ਰਹਿਣਾ ਆ ਕਿ ਮੈਂ ਇਹ ਕੰਮ ਨਹੀਂ ਕੀਤਾ ਤੇ ਚਲੋ ਐਨੀਵੇ। ਤੇ ਉਹ ਕਹਿੰਦੇ ਹੁੰਦੇ ਨੇ ਆਵਾਜ਼ਾਂ ਮਾਰੀਆਂ ਬੁਲਾਇਆ ਕਈ ਵਾਰ ਵੀ ਤੇ ਕਿਸੇ ਨੇ ਮੇਰੀ ਗੱਲ ਨਾ ਸੁਣੀ ਜੀ। ਇੱਥੇ ਜੋਲ ਭੈਣ ਜੀ ਤੋਂ ਮਾਫ਼ੀ, ਕਿਉਂਕਿ ਅੱਜ ਮੈਨੂੰ ਗੁਰਬਾਣੀ ਨੀ ਸੋਝਦੀ, ਅੱਜ ਮੇਰਾ ਧਰਮ ਸੰਕਟ ਪਿਆ ਆ ਜੀ।
1: ਕਿਆ ਬਾਤ ਹੈ ਜੀ।
0: ਬਾਕੀ ਭਾਰਤ ਸਾਹਿਬ ਦੇਖੋ, ਤੁਸੀਂ ਬਾਕੀ ਖਬਰਾਂ ਤਾਂ ਡਿਟੇਲ ਦੇ ਵਿੱਚ ਹੀ ਕਰ ਹੀ ਲਈਆਂ ਹੈਗੀਆਂ, ਤੇ ਮੇਰੇ ਕੋਲ ਵੀ ਜਿਹੜਾ ਹੈਗਾ ਆ ਕੋਈ ਏਦਾਂ ਦੀ ਕੋਈ ਸਪੈਸ਼ਲ ਚੀਜ਼ ਨਹੀਂ ਹੈ ਜਿਹੜੀ ਮੈਂ ਤੁਹਾਨੂੰ ਅਲੱਗ ਰੱਖ ਕੇ ਪਰੋਸ ਸਕਾਂ। ਹਾਂਜੀ, ਇੱਕ ਗੱਲ ਜ਼ਰੂਰ ਹੈਗੀ ਆ ਕਿ ਮੈਂ ਹੈਡਿੰਗ ਜਿਹੜੀ ਆ ਭਾਰਤ ਸਾਹਿਬ ਦੇ ਨਾਲ ਜਿਹੜੀ ਹੈਗੀ ਉਹਨਾਂ ਨੂੰ ਇਨਸਿਸਟ ਕਰਕੇ ਬਣਾਇਆ ਸੀ, ਇਸ ਕਰਕੇ ਮੇਰਾ ਆਉਣਾ ਜ਼ਰੂਰੀ ਸੀ ਕਿ ਉਹ ਜਿਹੜਾ ਹੈਗਾ ਨਾ ਜੀ ਕਿ ਆਵਾਜ਼ਾਂ ਮਾਰੀਆਂ ਹਾਂਜੀ, ਬੁਲਾਇਆ ਕਈ ਵਾਰ ਵੇ ਤੇ ਕਿਸੇ ਨੇ ਮੇਰੀ ਗੱਲ ਨਹੀਂ ਸੁਣੀ, ਤੇ ਉਧਰੋਂ ਇਹ ਸੀ ਜੀ ਉਡੀਕਾਂ ਵਿੱਚ ਰਾਤ ਲੰਘ ਗਈ। ਹਾਂਜੀ,
1: ਉਮੀਦਾਂ ਦੇ ਸਹਾਰੇ ਵੀ
0: ਦਿਨ ਲੰਘਦੇ, ਹਾਂਜੀ ਉਹ ਦਿਨ ਲੰਘਦੇ ਉਮੀਦਾਂ ਦੇ ਸਹਾਰੇ, ਆਪਾਂ ਉਡੀਕਾਂ ਦੇ ਸਹਾਰੇ ਨੀ ਉਮੀਦਾਂ ਦੇ ਸਹਾਰੇ ਕਵਾਂਗੇ ਜੀ। ਇਹਨਾਂ ਨੂੰ ਉਮੀਦ ਸੀ ਜੀ ਕਿ ਮਤਲਬ ਸਾਨੂੰ ਸੁਪਰੀਮ ਕੋਰਟ ਦੇ ਵਿੱਚੋਂ ਕੋਈ ਰਾਹਤ ਮਿਲ ਜਾਊ।
1: ਬਿਲਕੁਲ ਹੈ ਜੀ,
0: ਪਰ ਏਦਾਂ ਆ ਕਿ ਉੱਥੇ ਜਿਹੜਾ ਹੈਗਾ ਆ ਜੀ, ਉੱਥੇ ਜਦੋਂ ਸਮਾਂ ਸਹੀ ਨੀ ਨਾ ਹੁੰਦਾ ਜੀ, ਤੇ ਉਦੋਂ ਇਹੋ ਜਿਹੇ ਹਾਲਾਤ ਪੈਦਾ ਹੁੰਦੇ ਜੀ।
1: ਜੀ,
0: ਜਸਟਿਸ ਸ਼ੀਲ ਲਾਗੂ ਸਾਡੇ ਇੱਥੋਂ ਹੀ ਗਏ ਜੀ, ਪੰਜਾਬ ਐਂਡ ਹਰਿਆਣਾ ਹਾਈ ਕੋਰਟ ਤੋਂ।
1: ਬਿਲਕੁਲ ਹੈ ਜੀ।
0: ਹਾਂਜੀ, ਉਹਨਾਂ ਦੀ ਪ੍ਰਮੋਸ਼ਨ ਹੋ ਗਈ ਸੀ ਤੇ ਉਹ ਉੱਥੇ ਗਏ ਸੀ ਸੁਪਰੀਮ ਕੋਰਟ ਦੇ ਵਿੱਚ
1: ਜੀ।
0: ਉਹਨਾਂ ਨੇ ਮਤਲਬ ਇਹ ਚੀਜ਼ ਦੇਖੋ, ਹਰ ਇੱਕ ਭਾਰਤ ਸਾਹਿਬ ਦੇਖੋ ਜਿੱਦਾਂ ਵੱਡਾ ਅਹੁਦਾ ਹੈਗਾ ਨਾ ਜੀ, ਓਡੀ ਵੱਡੀ ਮਰਿਆਦਾ ਹੁੰਦੀ ਆ।
1: ਬਿਲਕੁਲ ਹੈ ਜੀ।
0: ਅਗਲਾ ਬੰਦਾ ਕਹਿੰਦਾ ਮੈਨੂੰ ਨੀ ਪਤਾ ਕਿ ਕੱਲ ਨੂੰ ਮੇਰੇ ਤੇ ਕੋਈ ਉਂਗਲ ਆਵੇ ਵੀ ਮੈਂ ਉਸ ਵਕੀਲ ਦਾ ਕੋਈ ਕੇਸ ਜਿਹੜਾ ਹੈਗਾ ਆ ਉਹਦੇ ਤੇ ਮਤਲਬ ਸੁਣਵਾਈ ਕੀਤੀ ਹੈਗੀ ਆ। ਕੱਲ ਨੂੰ ਤੁਸੀਂ ਜਿਹੜਾ ਆ ਇੱਥੇ 17 ਬੈਂਚਸ ਹੋਰ ਹੈਗੀਆਂ ਆ, ਤੁਸੀਂ ਆਪਣੀ ਸੁਣਵਾਈ ਉੱਥੋਂ ਕਰਵਾ ਲਓ।
1: ਬਿਲਕੁਲ ਹੈ ਜੀ।
0: ਹਾਂਜੀ, ਉਹ ਦੇਖੋ ਅਗਲਿਆਂ ਨੇ ਤਾਂ ਰਿਕਿਊਜ਼ ਕਰ ਗਏ, ਹਾਂਜੀ ਵੀ ਮੈਂ ਨੀ ਇਹਦੀ ਸੁਣਵਾਈ ਕਰਨੀ।
1: ਉਹ ਸਾਹਿਬ ਸਾਹਿਬ ਕੇਸ ਲੱਗੇਗਾ, ਫਾਈਲਾਂ ਪੜੀਆਂ ਜਾਣਗੀਆਂ, ਉਹਨੂੰ ਵੀ ਸਮਾਂ ਲੱਗੇਗਾ ਜੀ ਫਿਰ ਅੱਗੇ ਜਾ ਕੇ ਜਦ ਤੱਕ।
0: ਬਿਲਕੁਲ ਭਾਰਤ ਸਾਹਿਬ, ਬਿਲਕੁਲ ਬਿਲਕੁਲ ਜੀ, ਬਿਲਕੁਲ ਬਿਲਕੁਲ ਭਾਰਤ ਸਾਹਿਬ ਤੁਸੀਂ ਤਾਂ ਸਿਆਣੇ ਹੀ ਬਹੁਤ ਆ, ਮੈਂ ਕੀ ਦੱਸਾਂ।
1: ਤੁਹਾਡੇ ਨਾਲ ਰਹਿ ਰਹਿ ਕੇ ਗੇਮ ਸਿੱਖ ਗਏ ਸੀ।
0: ਨਹੀਂ ਨਹੀਂ ਦੇਖਦੇ ਭਾਰਤ ਸਾਹਿਬ ਹੱਦ ਹੋ ਗਈ ਆ। ਚਲੋ ਐਨੀਵੇ ਜੀ, ਉਹ ਨਾ ਜੀ ਹੁਣ ਸ਼ਨੀ ਐਤਵਾਰ ਤਾਂ ਛੁੱਟੀ ਹੋ ਗਈ ਸਰ
1: ਜੀ,
0: ਮੰਡੇ ਨੂੰ ਜਿਹੜਾ ਹੈਗਾ ਆ ਰੋਸਟਰ ਤਿਆਰ ਹੋਣਾ ਆ ਜੀ,
1: ਰੋਸਟਰ ਦੇ ਵਿੱਚ ਜਿਹੜਾ ਆ ਉਹਦੀ।
0: ਹਾਂਜੀ, ਮੁਰਗਾ ਰੋਸਟ ਕਰਨਾ ਹੈਗਾ ਆ, ਤੇ ਫੇਰ ਦੇਖਣਗੇ ਜੀ ਵੀ ਕਿੱਥੇ ਵਾਰੀ ਆਉਂਦੀ ਹੈਗੀ ਆ ਜੀ, ਇਸ ਮਤਲਬ ਬੈਂਚ ਤੋਂ ਇਲਾਵਾ ਕਿਹੜੀ ਬੈਂਚ ਤੇ ਇਹ ਜਾਂਦੇ ਆ ਜੀ। ਇਨ ਦਾ ਮੀਨ ਟਾਈਮ CBI ਕੋ ਸਫੀਸ਼ੈਂਟ ਟਾਈਮ ਹੋਏਗਾ ਕਿ ਇਹਨਾਂ ਨੂੰ ਜਿਹੜਾ ਆ ਵੀ ਨੱਥ ਪਾਈ ਜਾ ਸਕੇ ਜੀ। ਜਿਹੜਾ ਰਾਜਵੀਰ ਘੁੰਮਣ ਹੋਣੀ ਇਧਰ ਉਧਰ ਦੌੜੇ ਆ, ਤੇ ਕਦੀ ਆਪਣੀ ਕਹਿੰਦੇ ਜੀ ਸਾਨੂੰ ਸਮਨ ਆਉਣਗੇ ਤੇ ਫੇਰ ਪੇਸ਼ ਹੋ ਜਾਣਗੇ।
1: ਬਿਲਕੁਲ ਜੀ, ਅਗਲਿਆਂ ਨੇ
0: ਸਾਨੂੰ ਨੀ ਪਤਾ ਵੀ ਸਮਨ ਇਹਨਾਂ ਨੂੰ ਕਿੱਦਾਂ ਕਰਵਾਏ ਜਾਣਗੇ ਜੀ।
1: ਜੀ,
0: ਨਾ ਤੁਸੀਂ ਲੱਭੋ ਕਿੱਥੋਂ ਸਮਨ ਦੇ ਦੇਣਾ ਜੀ ਇਹਨਾਂ ਨੂੰ, ਜਦ ਇਹ ਹਾਥੀ ਨੀ ਆਉਣੇ ਤੇ।
1: ਜੀ,
0: ਜਦੋਂ ਇੱਕ ਚੀਜ਼ ਪਬਲਿਕ ਡੋਮੇਨ ਦੇ ਵਿੱਚ ਆ, ਤੁਹਾਨੂੰ ਨੀ ਪਤਾ ਪੂਰੇ ਪੰਜਾਬ ਨੂੰ ਪਤਾ ਆ, ਸਾਰੀਆਂ ਅਖਬਾਰਾਂ ਚ ਖਬਰ ਆ ਵੀ ਹਾਂਜੀ CBI ਰੇਡ ਕਰਦੀ ਪਈ ਆ ਤੇ ਤੁਹਾਨੂੰ ਲੱਭਦੀ ਪਈ ਹੈਗੀ ਆ, ਤੇ ਤੁਸੀਂ ਫੇਰ ਵੀ ਸਮਨ ਕਹਿੰਦੇ ਹੈਗੇ ਕਿ ਡਾਕੀਆ ਡਾਕ ਲਾਇਆ ਆਵੇ।
1: ਸੈਰੀ ਸਾਹਿਬ, ਇਹ ਦੋ ਵਾਰੀ ਹੋ ਚੁੱਕਾ, ਕਿੰਨੀ ਕੁ ਵਾਰੀ ਸਮਨ ਹੋਰ ਭੇਜਣਗੇ ਜੀ, ਫਿਰ ਲੁੱਕ ਆਊਟ ਨੋਟਿਸ ਵੀ ਨਿਕਲੇਗਾ ਜੀ ਇਹਨਾਂ ਦਾ।
0: ਭਾਰਤ ਸਾਹਿਬ ਏਦਾਂ ਦੀ ਤਾਂ ਗੱਲ, ਉਹਨਾਂ ਨੇ ਲੁੱਕ ਆਊਟ ਨੋਟਿਸ ਤਾਂ ਉਹਨਾਂ ਨੇ ਕਰ ਦਿੱਤਾ ਹੈਗਾ ਆ, ਇਹ ਤੁਸੀਂ ਦੇਖਿਓ ਸੀ ਅੱਜ ਕੀ ਰਾਤ ਹੈ ਮਹਿਮਾਨ, ਇਹ ਇਹਨਾਂ ਨੇ ਚੱਕ ਲੈਣਾ ਹੈਗੇ CBI ਨੇ
1: ਜੀ।
0: ਉਹਦਾ ਕਾਰਨ ਇਹ ਨਾ ਕਿ ਜਦੋਂ ਕੋਈ ਬੰਦਾ ਸ਼ਰਾਫਤ ਦੇ ਤੌਰ ਤੇ ਪੇਸ਼ ਨਹੀਂ ਹੋ ਰਿਹਾ ਆ, ਤੇ ਫੇਰ ਅਗਲਿਆਂ ਨੇ ਜਿਹੜਾ ਹੈਗਾ ਜਦੋਂ ਭਾਰਤ ਸਾਹਿਬ ਗੱਲ ਏਦਾਂ ਆ, ਇੰਨੇ ਭੋਲੇ ਕਾਹਨੂੰ ਬਣਦੇ ਆ ਇਹ।
1: ਬਿਲਕੁਲ ਆ ਜੀ,
0: ਜੋ ਲੋਕਾਂ ਨਾਲ ਹੁੰਦਾ ਆ ਨਾ ਉਹੀ ਇਹਨਾਂ ਨਾਲ ਹੋਣਾ ਆ।
1: ਹੋਣਾ ਆ ਜੀ, ਹੋਣਾ ਜੀ, ਕਾਨੂੰਨ ਸਾਹਿਬ ਲਈ
0: ਇੱਕੋ ਜਿਹਾ ਆ, ਲੋਕਾਂ ਨੂੰ ਨਹੀਂ ਚੱਕਦੇ ਅੱਧੀ ਰਾਤ ਨੂੰ
1: ਜੀ।
0: ਸੋ ਇਸ ਕਰਕੇ ਅਗਲਿਆਂ ਨੂੰ ਵੀ ਪਤਾ ਹੈਗਾ ਆ ਕਿ ਠੀਕ ਹੈ ਜੀ ਤੁਹਾ, ਪਰ ਪਤਾ ਕੀ ਚੱਕਰ ਆ, ਇੱਥੇ ਸੋਰਸ ਆਫ ਜਿਹੜਾ ਹੈਗਾ ਆ ਨਾ ਜੀ ਇਨਕਮ
1: ਜੀ,
0: ਉਹ ਓਹੋ ਹੀ ਆ ਜਿਹੜਾ BJP ਤਾਂ ਮਤਲਬ ਦੇਖ ਰਹੀ ਆ ਉਸ ਅੱਖ ਦੇ ਨਾਲ ਵੀ ਇਲੈਕਸ਼ਨ ਦੇ ਵਿੱਚ ਸੋਰਸ ਆਫ ਇਨਕਮ ਕਿਹੜਾ ਹੋਊਗਾ
1: ਜੀ।
0: ਉਹ ਸੋਰਸ ਆਫ ਇਨਕਮ ਜਿਹੜਾ ਹੈਗਾ ਇਹ ਆ, ਇਹ ਆਮ ਆਦਮੀ ਪਾਰਟੀ ਯੂਜ਼ ਕਰੀ ਜਾਂਦੀ ਆ, ਤੇ ਕੱਲ ਨੂੰ ਅਗਲਿਆਂ ਨੇ ਵੀ ਤਾਂ ਇਲੈਕਸ਼ਨ ਲੜਨਾ ਕਿ ਨਹੀਂ
1: ਲੜਨਾ ਹੈ ਜੀ। ਬਿਲਕੁਲ ਲੜਨਾ ਜੀ,
0: ਮਤ ਸੋਚੋ ਕਿ ਬਈ ਇਹ ਆਮ ਬੰਦੇ ਦੀ ਲੜਾਈ ਆ, ਆਮ ਵਿਅਕਤੀ ਦੀ ਲੜਾਈ, ਆਮ ਵੋਟਰ ਦੀ ਲੜਾਈ ਨਹੀਂ ਹੈ
1: ਜੀ,
0: ਪੋਲੀਟੀਕਲ ਪਾਰਟੀਆਂ ਦੀ ਲੜਾਈ ਆ। ਪਰ ਆਮ ਵੋਟਰ ਨੂੰ ਸਵਾਦ ਬਹੁਤ ਆ ਰਿਹਾ ਹਾਂਜੀ, ਸੋ ਇਸ ਕਰਕੇ ਅਸੀਂ ਤਾਂ ਸਵਾਦ ਲੈਣ ਵਾਲਿਆਂ ਚ ਆ ਜੀ, ਠੀਕ ਹੈ ਜੀ, ਚਲੋ ਕੋਈ ਗੱਲ ਨੀ, ਤੁਸੀਂ ਕਹਿੰਦੇ 4 ਸਾਲ 4.5 ਸਾਲ ਲੋਕਾਂ ਦੀਆਂ ਪੁੱਛਾਂ ਚਕਾਈ ਰੱਖੀਆਂ, ਤੇ ਹੁਣ ਜਦੋਂ ਭੱਜਦੇ ਦੇਖਦੇ ਆ ਲੋਕੀ ਵੀ ਬੜੇ ਖੁਸ਼ ਹੋ ਰਹੇ ਜੀ।
1: ਬਿਲਕੁਲ ਹੈ ਜੀ, ਪਰ ਸਿੰਘ ਸਾਹਿਬ ਇੱਕ ਚੀਜ਼ ਇਹਦੇ ਵਿੱਚ ਹੋਰ ਖੁੱਲ ਗਈ ਆ, ਜਿਵੇਂ ਕਿ ਪਿਛਲੇ ਸਮੇਂ ਤੋਂ DIG ਭੁੱਲਰ ਜਿਹੜੇ ਨੇ ਸਾਬਕਾ, ਉਹਨਾਂ ਦੀ ਗ੍ਰਿਫਤਾਰੀ ਸਾਰਾ ਕੁਝ ਹੋਇਆ। ਕੱਲ ਪਿਛਲੇ ਦਿਨਾਂ 'ਚ ਵੀ ਆਪਾਂ ਗੱਲ ਕੀਤੀ ਸੀ, ਦੁਬਾਰਾ ਉਹਨਾਂ ਦੀ ਗ੍ਰਿਫਤਾਰੀ ਦੀ ਗੱਲ ਕੀਤੀ ਤੇ CBI ਨੇ ਅੱਜ ਜਿਹੜਾ ਉਹਨਾਂ ਦਾ ਰਿਮਾਂਡ ਲੈ ਲਿਆ ਜੀ 14 ਦਿਨ ਦਾ। ਕਿਤੇ ਨਾ ਕਿਤੇ ਉਹ ਵੀ ਕੁਝ ਖੁਲਾਸੇ ਕਰਨਗੇ ਇਹਨਾਂ ਚੀਜ਼ਾਂ ਦੇ ਵਿੱਚ।
0: ਹਾਂਜੀ ਠੀਕ ਹੈ ਜੀ, ਉਹਦਾ ਕਾਰਨ ਇਹ ਹੈਗਾ ਨਾ ਕਿ ਕ੍ਰੋਸ ਕੁਐਸਚਨ ਹੋਣਾ ਜਿਹੜਾ ਆ ਵੀ ਮਤਲਬ ਸਰ ਇਸ ਵੇਲੇ ਨਵੀਂ ਜਿਹੜੀ ਆ CRPC ਜਿਹਨੂੰ ਕਹਿੰਦੇ ਹੈਗੇ ਆ ਜੀ BNSS ਭਾਰਤੀ ਨਾਏ ਸਹਿਤ ਹਾਂਜੀ ਸਹਾਇਤਾ, ਉਹਦਾ ਵਿੱਚ ਜਿਹੜਾ ਆ ਨਾ ਜੀ ਪਾਵਰਸ ਬਹੁਤ ਹੈਗੀਆਂ ਤੇ ਜਿਹੜਾ ਤੁਸੀਂ ਉਹ ਉਹਨਾਂ ਨੂੰ ਕਰ ਸਕਦੇ ਹੈਗੇ ਆ ਜੀ, ਰਿਮਾਂਡ ਲੈ ਸਕਦੇ ਹੈਗੇ ਆ ਆਫਟਰ ਦੇਅਰ ਜੁਡੀਸ਼ੀਅਲ ਰਿਮਾਂਡ ਵੀ ਤੁਸੀਂ ਪੁਲਿਸ ਰਿਮਾਂਡ ਲੈ ਸਕਦੇ ਆ ਜੀ। 3 ਮਹੀਨੇ ਤੱਕ ਦਾ ਰਿਮਾਂਡ ਹਾਸਲ ਕੀਤਾ ਜਾ ਸਕਦਾ ਜੀ ਵਿਦਇਨ 1 ਟ੍ਰਾਇਲ
1: ਜੀ।
0: ਸੋ ਇਸ ਕਰਕੇ ਉਹ ਚੀਜ਼ਾਂ ਜਿਹੜੀਆਂ ਹੈਗੀਆਂ ਦੇਖੋ ਉਹਨਾਂ ਨੂੰ ਜੇ ਕੁਛ ਨਵਾਂ ਲੱਭਦਾ ਹੈਗਾ ਆ ਤੇ ਉਹ ਕਰ ਸਕਦੇ ਹੈਗੇ ਆ ਜੀ।
1: ਜੀ ਬਿਲਕੁਲ ਹੈ ਜੀ।
0: ਪਰ ਸਾਹਿਬ ਗੱਲ ਏਦਾਂ ਹੈਗੀ ਆ, ਵੱਡੀ ਗੱਲ ਤਾਂ ਇਹ ਹੈਗੀ ਆ ਅੱਜ ਜਿਹੜਾ DIG ਕੱਚਾ ਸੀਗਾ ਉਹਨੂੰ ਪੱਕਾ ਕਰ ਦਿੱਤਾ, ਸਾਰੇ ਪੰਜਾਬ ਨੂੰ ਵਧਾਈ, ਪੰਜਾਬ ਨੂੰ 4.5 ਸਾਲ ਬਾਅਦ ਪੱਕਾ DIG ਮਿਲ ਗਿਆ ਜੀ। ਹਾਂਜੀ ਉਹ ਤਾਂ ਅਸੀਂ ਬਾਕੀ ਨੀ ਸੀ ਕਰਦੇ, ਉਹ ਤਾਂ ਅਸੀਂ ਸੋਹਣੀ ਦਾ ਘੜਾ ਸੁਣਾਇਆ ਉਹਨਾਂ ਨੂੰ ਵੀ ਭਾਈ ਕੱਚੇ ਹੁੰਦੇ ਕਿਸੇ ਦਾ ਯਾਰ ਨਾ ਤੇ ਕੱਚਿਆਂ ਦਾ ਹੁੰਦਾ ਇਤਵਾਰ ਨਾ, ਹੈਂਜੀ ਉਹ ਤਾਂ ਉਹਨਾਂ ਨੇ ਸੋਹਣੀ ਦਾ ਘੜਾ ਸੁਣ ਕੇ ਜਿਹੜਾ ਹੈਗਾ ਆ ਇਹਨੂੰ ਪੱਕਾ ਕੀਤਾ ਬਾਈ ਕੱਚੇ ਨਾਲ ਹੈਗਾ, ਕੱਚਿਆਂ ਦੀ ਯਾਰੀ ਜਿਹੜੀ ਏਦਾਂ ਦੀ ਹੁੰਦੀ ਆ।
1: ਪਰ ਸੈਨ ਸਾਹਿਬ ਜੇ ਪੱਕਾ ਸਮੇਂ ਦੇ ਵਿੱਚ CBI ਆਪਣੀ ਆਈ ਦੇ ਉੱਤੇ ਆਈ, ਚਾਹੇ DGP ਪੱਕਾ ਹੋਵੇ ਤੇ ਚਾਹੇ ਕੱਚਾ ਹੋਵੇ, ਜੇ ਉਹਨਾਂ ਦਾ ਵੀ ਨਾ ਕਿਤੇ ਨਾ ਕਿਤੇ ਇਹਨਾਂ ਚੀਜ਼ਾਂ ਦੇ ਵਿੱਚ ਆਉਂਦਾ ਹੋਇਆ ਕਿ ਉਹਨਾਂ ਨੂੰ ਵੀ ਹੱਥ ਪਾ ਸਕਦੇ ਆ
0: ਜੀ। ਪਰ ਇਥੋਂ ਤਾਂ ਇਨਕਾਰੀ ਨਹੀਂ ਕੀਤਾ ਜਾ ਸਕਦਾ, ਕੱਲ ਨੂੰ ਸਰਕਾਰ ਬਦਲਦੀ ਆ ਨਾ ਜੀ ਤੇ ਹਾਲਾਤ ਵੀ ਬਦਲ ਜਾਣਗੇ ਤੇ ਬੰਦਿਆਂ ਦਾ ਬਿਹੇਵ ਵੀ ਬਦਲ ਜਾਊਗਾ,
1: ਕਿਉਂਕਿ ਅਗਲੀਆਂ ਜਿਹੜੀਆਂ ਸਰਕਾਰਾਂ ਹੋਣੀਆਂ ਉਹਨਾਂ ਨੇ ਆਪਣੇ ਹਿਸਾਬ ਦੇ ਨਾਲ DGP ਲਾਉਣਾ ਜੀ, ਉਹਨਾਂ ਨੂੰ ਰਾਜ ਥੋੜੀ ਹੋਣਾ ਇਹ ਜੀ।
0: ਸਾਰ ਹੱਦ ਹੋ ਗਈ ਆ, ਜਦ ਮੈਂ ਤੁਹਾਡੀ ਮਤਲਬ ਮੰਨ ਲਓ ਮੈਂ ਤੁਹਾਡੀਆਂ ਸ਼ਰਤਾਂ ਤੇ ਕੰਮ ਕਰਨ ਨੂੰ ਤਿਆਰ ਆ, ਤੁਸੀਂ ਨਵਾਂ ਬੰਦਾ ਕਿਉਂ ਲਿਆਓਗੇ ਜੀ।
1: ਹਾਂਜੀ
0: ਹਾਂਜੀ 10 ਅੱਜ ਵੀ ਹਾਜ਼ਰ ਹੋ ਗਿਆ, ਸੋ ਇਸ ਕਰਕੇ ਮੇਰੀ ਇੰਨੀ ਹਾਜ਼ਰੀ ਕਬੂਲ ਕਰੋ, ਬਾਕੀ ਹੁਣ ਤੁਸੀਂ ਕਵਰ ਕਰੋ ਮੈਨੂੰ ਬੇਟੇ ਦਾ ਸੁਨੇਹਾ ਆ ਗਿਆ ਜੀ।
1: ਥੈਂਕ ਯੂ
0: ਸਰ, ਥੈਂਕ ਸਾਰੇ ਵੀਰਾਂ ਨੂੰ ਧੰਨਵਾਦ ਜੀ, ਸ਼ੁਕਰੀਆ ਜੀ ਸਾਰਿਆਂ ਦਾ, ਗ੍ਰੇਟਫੁਲ ਸਰ, ਸ਼ੁਕਰੀਆ ਜੀ। ਮੁਹੰਮਦ ਜੀ ਆ ਜਾਓ, ਤੁਸੀਂ ਤਾਂ ਆ ਜਾਓ, ਤੁਸੀਂ ਤਾਂ ਮੋਰਚਾ ਸਾਂਭ ਲਓ,
1: ਗ੍ਰੇਟਫੁਲ ਜੀ। ਹਾਂਜੀ ਥੈਂਕ ਯੂ, ਸਤਿ ਸ੍ਰੀ ਅਕਾਲ ਜੀ। ਦੋਸਤੋ ਇਸ ਜੀ ਐਡਵੋਕੇਟ ਰਾਜਨ ਸੈਣੀ ਸਰ ਸੰਖੇਪ ਦੇ ਵਿੱਚ ਅੱਜ ਗੱਲਬਾਤ ਕਰਕੇ ਗਏ ਨੇ ਤੇ ਲੋ ਆਪਾਂ ਅੱਗੇ ਵੱਧਦੇ ਹਾਂ ਹੋਰ ਜਿਹੜੀਆਂ ਖਬਰਾਂ ਨੇ, ਤੇ ਚੰਗੀਆਂ ਵੀ ਖਬਰਾਂ ਨੇ ਮਾੜੀਆਂ ਵੀ ਖਬਰਾਂ ਨੇ, ਪਰ ਜਿਹੜੀਆਂ ਹਕੂਮਤਾਂ ਨੇ ਉਹਨਾਂ ਦੇ ਖਿਲਾਫ਼ ਵੀ ਹੈ, ਪਰ ਕਿਤੇ ਨਾ ਕਿਤੇ ਜੋ ਐਕਸ਼ਨ ਹੋ ਰਿਹਾ ਲੋਕ ਕਿਤੇ ਨਾ ਕਿਤੇ ਕਹਿ ਸਕਦੇ ਆ ਜਾਂ ਮੀਡੀਆ ਦੇ ਵਿੱਚ ਜਾਂ ਜਿਹੜੇ ਸੁਹਿਰਦ ਲੋਕ ਨੇ ਪੰਜਾਬ ਦੀ ਹਾਲਾਤ ਤੇ ਹਾਲਤ ਦੇ ਉੱਤੇ ਸੋਚਦੇ ਵਿਚਾਰਦੇ ਆ ਰਹੇ ਆ ਲੰਮੇ ਸਮੇਂ ਤੋਂ, ਉਹ ਜ਼ਰੂਰ ਆਪਣੇ ਆਪ ਦੇ ਵਿੱਚ ਜੋ ਇਹ ਐਕਸ਼ਨ ਹੋ ਰਿਹਾ ਉਹਨਾਂ ਨੂੰ ਜਿਹੜਾ ਰਾਹਤ ਦੇ ਰੂਪ ਦੇ ਵਿੱਚ ਜਿਹੜਾ ਮਹਿਸੂਸ ਕਰ ਰਿਹਾ ਇਹ ਹੋਣਾ ਵੀ ਚਾਹੀਦਾ। ਵੈਸੇ ਤਾਂ ਸਵਾਲ ਇਹ ਵੀ ਖੜਾ ਹੁੰਦਾ ਕਿ ਜਦੋਂ ਛੋਟੀ ਜਿਹੀ ਵੀ ਮਾੜੀ ਜਿਹੀ ਚੋਰ ਮੋਰੀ ਜਦੋਂ ਨਿਕਲਦੀ ਹੈ ਉਦੋਂ ਹੀ ਇਹਨਾਂ ਚੀਜ਼ਾਂ ਦੇ ਉੱਤੇ ਐਕਸ਼ਨ ਹੋਣਾ ਚਾਹੀਦਾ ਹੈ, ਸਾਰਾ ਕੁਝ ਰਿਐਕਸ਼ਨ ਹੋਣਾ ਚਾਹੀਦਾ ਹੈ। ਪਰ ਆਖਰ ਦੇ ਵਿੱਚ ਚੋਣ ਮੁੱਦੇ ਵੀ ਨੇ ਤੇ ਹੋਰ ਸਾਰਾ ਸਿਲਸਿਲਾ ਹੈ ਉਹ ਵੀ ਨਾਲ ਦੀ ਨਾਲ ਚੱਲ ਰਿਹਾ। ਤੇ ਔਜਲਾ ਸਾਹਿਬ ਕਹਿੰਦੇ ਨੇ ਜਿੰਨਾ ਝੂਠ ਦਾ ਪ੍ਰਚਾਰ ਇਹ ਕਰ ਰਹੇ ਨੇ ਸਾਰਾ ਕੁਝ ਸਾਹਮਣੇ ਆ ਜਾਣਾ ਜੀ। ਤੇ ਅੱਜ ਵੈਸੇ ਕੱਲ ਰਾਤੀ ਖਬਰ ਕੀਤੀ ਸੀਗੀ ਕਿ ਸਕੂਲਾਂ ਦੇ ਵਿੱਚ ਜੋ ਕੁਝ ਮਾਪਿਆਂ ਤੋਂ ਅੱਜ 3 ਸਵਾਲ ਪੁੱਛੇ ਗਏ ਨੇ, ਬਾਕੀ ਰਿਪੋਰਟਾਂ ਕੱਲ ਨੂੰ ਲੱਗ ਜਾਣੀਆਂ ਨੇ ਤੇ ਉਹਦੇ ਵਿੱਚ ਵੀ ਪਬਲਿਸਿਟੀ ਸਟੰਟ ਹੀ ਕਹਿ ਸਕਦੇ ਆ, ਹੋਰ ਸਾਰੀਆਂ ਚੀਜ਼ਾਂ ਬੱਚਿਆਂ ਨੂੰ ਵੀ ਜਿਹੜਾ ਇਹਨਾਂ ਚੀਜ਼ਾਂ ਦੇ ਵਿੱਚ ਘੁੰਮਣ ਘੇਰੀ ਦੇ ਵਿੱਚ ਪਾਇਆ ਜਾ ਰਿਹਾ। ਸਾਡੇ ਤਾਂ ਇਹਨਾਂ ਮੁਲਕਾਂ ਦੇ ਵਿੱਚ ਜਦੋਂ ਬੱਚਿਆਂ ਨੂੰ ਅਸੀਂ ਫਾਲਤੂ ਦਾ ਕੋਈ ਆਮ ਸਵਾਲ ਨਹੀਂ ਕਰ ਸਕਦੇ ਤੇ ਉਹਨਾਂ ਨੂੰ ਸਿੱਧਾ ਹੀ ਰਾਜਨੀਤੀ ਦੇ ਵਿੱਚ ਜਿਹੜਾ ਉਤਾਰਿਆ ਜਾ ਰਿਹਾ। ਇਸੇ ਤਰ੍ਹਾਂ ਪੰਜਾਬ ਦੇ DGP ਦੀ ਗੱਲ ਕੀਤੀ ਹੈ ਤੇ ਉਸ ਤੋਂ ਬਾਅਦ ਬਾਤ ਪਾਉਂਦੇ ਹਾਂ ਜੰਤਰ ਮੰਤਰ ਦਾ ਜਿਹੜਾ ਮੁੱਦਾ ਚੱਲ ਰਿਹਾ ਤੇ ਰੇਲਾਂ ਰੁਕੀਆਂ ਨੇ ਉਹਨਾਂ ਦਾ ਜ਼ਿਕਰ ਕਰਦੇ ਹਾਂ ਤੇ ਇਸੇ ਤਰ੍ਹਾਂ ਪ੍ਰੋਟੈਸਟ ਉੱਥੇ ਵੀ ਜਿਹੜਾ ਪੂਰਾ ਚੱਲ ਰਿਹਾ ਤੇ ਉਹ ਵੀ ਕਹਿੰਦੇ ਨੇ ਕਿ ਭਾਈ ਸਾਨੂੰ ਕਿਸੇ ਦੀ ਮਤਲਬ ਕਿ ਆਗਿਆ ਲੈਣ ਦੀ ਜ਼ਰੂਰਤ ਨਹੀਂ ਹੈ ਤੇ ਕਿਉਂਕਿ ਆਗਿਆ ਕੈਂਸਲ ਕਰ ਦਿੱਤੀ ਹੈ ਵੀ ਤੁਸੀਂ ਪ੍ਰੋਟੈਸਟ ਨਹੀਂ ਕਰ ਸਕਦੇ ਹੋ ਤੇ ਉਹ ਜੰਤਰ ਮੰਤਰ ਦੀ ਜਿਹੜੀ ਹੈ ਮੰਗ ਕਰ ਰਹੇ ਆ, ਸਾਨੂੰ ਆਪਣੀ ਆਵਾਜ਼ ਉਠਾਉਣ ਦੇ ਲਈ ਉਹ ਜਗ੍ਹਾ ਚਾਹੀਦੀ ਹੈ ਤੇ ਉਹ ਕਹਿੰਦੇ ਭਾਈ ਨਹੀਂ, ਪਰ 10 ਤਰੀਕ ਨੂੰ ਕੱਲ ਨੂੰ ਹੁਣ ਵੱਡੇ ਪੱਧਰ ਦੇ ਉੱਤੇ ਅਗਲਿਆਂ ਨੇ ਕਹਿ ਦਿੱਤਾ ਕਿ ਭਾਈ ਜੋ ਤੁਸੀਂ ਕਰਨਾ ਹੈ ਕਰ ਲਓ, ਜੋ ਲਾਉਣਾ ਹੈ ਲਾ ਲਓ, ਸਾਨੂੰ ਇਜਾਜ਼ਤ ਦੀ ਜ਼ਰੂਰਤ ਨਹੀਂ ਹੈ। ਇਸੇ ਤਰ੍ਹਾਂ ਜਿਹੜੇ ਆ ਆਪਣੇ ਸੁਪਰੀਮ ਕੋਰਟ ਜਿਹੜੇ ਆ ਉਹਨਾਂ ਦੀਆਂ ਵੀ ਜੋ ਵਕੀਲ ਨੇ ਉਹ ਵੀ ਕਾਫੀ ਬਿਆਨਬਾਜ਼ੀ ਜਾਂ ਬਹੁਤ ਸਾਰੀਆਂ ਰੀਲਾਂ ਉਹਨਾਂ ਦੀਆਂ ਵੀ ਘੁੰਮ ਰਹੀਆਂ ਨੇ, ਉਹ ਵੀ ਇਸ ਚੀਜ਼ ਦੇ ਖਿਲਾਫ ਹੈ ਕਿ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਨੇ, ਉਹ ਬੈਠ ਕੇ ਗੱਲਬਾਤ ਕੀਤੀ ਜਾਣੀ ਚਾਹੀਦੀ ਹੈ। ਦਿੱਲੀ ਪੁਲਿਸ ਨੇ ਕਾਕਰੋਚ ਜਨਤਾ ਪਾਰਟੀ ਨੂੰ 10 ਅਕਤੂਬਰ ਨੂੰ ਜੰਤਰ ਮੰਤਰ ਦੇ ਉੱਤੇ ਧਰਨਾ ਦੇਣ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ। ਇਹ ਧਰਨਾ ਮੁੱਖ ਚੋਣ ਕਮਿਸ਼ਨਰ ਦੇ ਖਿਲਾਫ ਜਿਹੜਾ ਸੀ ਦਿੱਤਾ ਜਾਣਾ ਸੀ, ਤੇ ਪੁਲਿਸ ਨੇ ਕਿਹਾ ਕਿ ਪਾਰਟੀ ਨੇ ਧਰਨੇ ਦੀ ਅਰਜ਼ੀ ਜਿਹੜੀ ਆ ਬਹੁਤ ਦੇਰ ਦੇ ਨਾਲ ਦਿੱਤੀ ਸੀ ਤੇ ਪਹਿਲਾਂ ਵੀ ਜਿਹੜਾ ਨਿਯਮਾਂ ਦੀ ਉਲੰਘਣਾ ਕੀਤੀ ਸੀ। ਇਸ ਦੇ ਨਾਲ ਹੀ ਪੁਲਿਸ ਨੇ ਸ਼ਨੀਵਾਰ ਦੇ ਲਈ ਪੂਰੇ ਨਵੀਂ ਦਿੱਲੀ ਇਲਾਕੇ ਦੇ ਵਿੱਚ ਰੋਕੂ ਹੁਕਮ ਜਿਹੜਾ ਲਾਗੂ ਕਰ ਦਿੱਤੇ ਨੇ। ਜੁਆਇੰਟ ਪੁਲਿਸ ਕਮਿਸ਼ਨਰ ਨੂਪੁਰ ਪ੍ਰਸਾਦ ਨੇ ਜਿਹੜਾ ਦੱਸਿਆ ਕਿ CJP ਦੇ ਸਹਿ ਸੰਚਾਲਕ ਸੌਰਵ ਦਾਸ ਨੇ 7 ਅਕਤੂਬਰ ਨੂੰ ਅਰਜ਼ੀ ਦਿੱਤੀ ਸੀ। ਨਿਯਮਾਂ ਦੇ ਅਨੁਸਾਰ ਜੰਤਰ ਮੰਤਰ ਦੇ ਉੱਤੇ ਕਿਸੇ ਵੀ ਪ੍ਰੋਗਰਾਮ ਦੇ ਲਈ ਘੱਟੋ ਘੱਟ 10 ਦਿਨ ਪਹਿਲਾਂ ਜਿਹੜਾ ਅਰਜ਼ੀ ਦੇਣੀ ਲਾਜ਼ਮੀ ਹੁੰਦੀ ਹੈ। ਪੁਲਿਸ ਦੇ ਅਨੁਸਾਰ ਇਸ ਪਾਰਟੀ ਨੇ ਪਹਿਲਾਂ ਵੀ ਜਿਹੜਾ ਕਾਨੂੰਨ ਕਹਿੰਦੇ ਨਿਰਦੇਸ਼ਾਂ ਦੀ ਪਾਲਣਾ ਨਹੀਂ ਕੀਤੀ ਸੀ, ਪਰ ਉਨ੍ਹਾਂ ਦੇ ਜਿਹੜੇ ਲੋਕ ਨੇ ਜਿਹੜੇ CJP ਵਾਲੇ ਨੇ ਉਹ ਬਹੁਤ ਸਾਰੇ ਲੀਡਰ ਇਹ ਗੱਲ ਕਹਿ ਰਹੇ ਨੇ ਕਿ ਸਿਰਫ ਪਲਾਨ ਦੱਸਣਾ ਹੁੰਦਾ, ਪ੍ਰਸ਼ਾਸਨ ਨੇ ਆਪਣੀ ਡਿਊਟੀ ਕਰਨੀ ਹੁੰਦੀ ਹੈ, ਕੋਈ ਇਜਾਜ਼ਤ ਦੀ ਜ਼ਰੂਰਤ ਨਹੀਂ। ਬਾਕੀ ਕਾਨੂੰਨ ਘਾੜੇ ਜਿਹੜੇ ਨੇ ਉਹ ਦੱਸ ਸਕਦੇ ਆ ਕੀ ਕੁਝ ਕਰਨ ਦੀ ਜ਼ਰੂਰਤ ਹੁੰਦੀ ਹੈ। ਇਸ ਦੇ ਲਈ ਸ਼ਹਿਰ ਦੀ ਸੁਰੱਖਿਆ, ਟ੍ਰੈਫਿਕ ਅਤੇ ਅਮਨ ਕਾਨੂੰਨ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਧਰਨੇ ਦੀ ਮਨਜ਼ੂਰੀ ਨਹੀਂ ਦਿੱਤੀ ਗਈ ਹੈ। ਦਿੱਲੀ ਪੁਲਿਸ ਨੇ ਦੱਸਿਆ ਕਿ ਨਵੀਂ ਦਿੱਲੀ ਖੇਤਰ ਦੇ ਵਿੱਚ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ BNSS ਦੀ ਧਾਰਾ 163 ਲਾਗੂ ਹੈ। ਇਸ ਦੇ ਤਹਿਤ ਜਨਤਕ ਸੁਰੱਖਿਆ ਦੇ ਲਈ ਜ਼ਰੂਰੀ ਰੋਕਾਂ ਲਗਾਈਆਂ ਗਈਆਂ ਨੇ ਤੇ ਪੁਲਿਸ ਨੇ ਸਪਸ਼ਟ ਚੇਤਾਵਨੀ ਦਿੱਤੀ ਹੈ ਕਿ ਨਿਯਮ ਤੋੜਨ, ਤੋੜ ਫੋੜ ਕਰਨ ਜਾਂ ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਦੇ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਏਗੀ। ਪ੍ਰਦਰਸ਼ਨ ਜਿਹੜਾ ਹੈ ਉਹਦੇ ਮੱਦੇਨਜ਼ਰ ਦਿੱਲੀ ਪੁਲਿਸ ਨੇ ਦਿੱਲੀ ਮੈਟਰੋ ਨੂੰ 57 ਮੈਟਰੋ ਸਟੇਸ਼ਨ ਬੰਦ ਕਰਨ ਦੇ ਲਈ ਵੀ ਲਿਖਿਆ ਤੇ ਇਸ ਤੋਂ ਇਲਾਵਾ ਰੇਲਵੇ ਨੇ ਵੀ ਦਿੱਲੀ ਆਉਣ ਵਾਲੇ ਕਈ ਰੇਲ ਰੂਟਾਂ ਨੂੰ ਜਿਹੜਾ ਬੰਦ ਕਰ ਦਿੱਤਾ ਹੈ। ਇੰਟਰਨੈਸ਼ਨਲ ਖ਼ਬਰਾਂ ਦੇ ਵੱਲ ਨੂੰ ਝਾਤ ਮਾਰੀਏ ਤੇ ਦੋਸਤੋ OSAP ਫੰਡਿੰਗ ਓਨਟਾਰੀਓ ਦੇ ਵਿੱਚ ਜਿਹੜੇ ਨੇ ਵੱਡੇ ਖੁਲਾਸੇ ਹੋਏ ਨੇ, ਕਿਉਂਕਿ ਸਾਡੇ ਲੋਕ ਨਹੀਂ ਟਾਲਦੇ ਇੰਸ਼ੋਰੈਂਸਾਂ ਕਵਰ ਕਰਨ ਦੇ ਲਈ ਉਹਦੇ ਉੱਤੇ ਕਲੇਮ ਲੈਂਦੇ ਆ ਟੇਢੇ ਢੰਗ ਦੇ ਨਾਲ, ਤੇ ਉਹਦੇ ਵਿੱਚ ਜਿਹੜਾ ਵੱਡੇ ਘਪਲੇ ਦੀ ਜਿਹੜੀ ਸਾਹਮਣੇ ਜਿਹੜੀ ਹੈ ਪੁਸ਼ਟੀ ਹੋ ਗਈ ਹੈ। ਓਨਟਾਰੀਓ ਸਰਕਾਰ ਦੇ ਵੱਲੋਂ ਪ੍ਰਾਈਵੇਟ ਕੈਰੀਅਰ ਕਾਲਜਾਂ ਦਾ ਜਿਹੜਾ ਮਾਮਲਾ ਪੁਲਿਸ ਦੇ ਹਵਾਲੇ ਕੀਤਾ ਹੈ ਤੇ ਪੰਜਾਬੀ ਵਿਦਿਆਰਥੀਆਂ ਦੇ ਵਿੱਚ ਚਿੰਤਾ ਦਾ ਵਿਸ਼ਾ ਵੀ ਜਿਹੜਾ ਹੈ ਘੁੰਮ ਰਿਹਾ। ਓਨਟਾਰੀਓ ਸਰਕਾਰ ਨੇ ਪ੍ਰਾਈਵੇਟ ਕੈਰੀਅਰ ਕਾਲਜਾਂ ਦੇ ਵਿੱਚ ਵਿਦਿਆਰਥੀ ਵਿੱਤੀ ਸਹਾਇਤਾ ਭੁਗਤਾਨਾਂ ਦੇ ਨਾਲ ਜੁੜੇ ਮਾਮਲਿਆਂ ਨੂੰ ਓਨਟਾਰੀਓ ਪ੍ਰੋਵਿਸ਼ੀਅਲ ਪੁਲਿਸ ਜਿਹੜੀ ਹੈ OPP ਦੇ ਕੋਲ ਭੇਜ ਦਿੱਤਾ ਹੈ। ਇੱਕ ਮੁੱਢਲੀ ਆਡਿਟ ਰਿਪੋਰਟ ਦੇ ਵਿੱਚ ਅਧਿਕਾਰੀਆਂ ਨੇ ਓਨਟਾਰੀਓ ਸਟੂਡੈਂਟ ਅਸਿਸਟੈਂਸ ਪ੍ਰੋਗਰਾਮ ਉਹ SP ਹੋਣਾ ਜਾਂ OSPE ਲਿਖਿਆ ਹੋਇਆ ਉਹਦੀ ਪਾਰਦਰਸ਼ਨ ਨੂੰ ਲੈ ਕੇ ਗੰਭੀਰ ਚਿੰਤਾਵਾਂ ਜ਼ਾਹਰ ਕੀਤੀਆਂ ਨੇ। ਓਨਟਾਰੀਓ ਦੇ ਕਾਲਜਾਂ ਤੇ ਯੂਨੀਵਰਸਿਟੀਆਂ ਦੇ ਮੰਤਰੀ ਨੋਲਨ ਕੁਈਨ ਨੇ ਜਿਹੜਾ ਦੱਸਿਆ ਕਿ ਸੂਬੇ ਨੇ OSAP ਦੀ ਵਰਤੋਂ ਦੇ ਬਾਰੇ ਵੱਧ ਰਹੀਆਂ ਚਿੰਤਾਵਾਂ ਦੇ ਮੱਦੇਨਜ਼ਰ ਪ੍ਰਾਈਵੇਟ ਕੈਰੀਅਰ ਕਾਲਜਾਂ ਦੀਆਂ ਵਿਸ਼ੇਸ਼ ਜਾਂਚਾਂ ਸ਼ੁਰੂ ਕੀਤੀਆਂ ਸਨ ਤੇ ਬਾਅਦ ਦੇ ਵਿੱਚ ਆਡਿਟ ਫਰਮ ਜਿਹੜੀ ਹੈ KPMG ਨੂੰ ਜਿਹੜਾ ਇੱਕ ਵਿਆਪਕ ਸਮੀਖਿਆ ਸੌਂਪੀ ਸੀਗੀ। ਮੁੱਢਲੀਆਂ ਖੋਜਾਂ ਦੇ ਵਿੱਚ ਕਈ ਵੱਡੀਆਂ ਖਾਮੀਆਂ ਜਿਹੜੀਆਂ ਸਾਹਮਣੇ ਆਈਆਂ ਨੇ ਤੇ ਕਾਲਜਾਂ ਤੇ ਇਮੀਗ੍ਰੇਸ਼ਨ ਸੇਵਾ ਫਰਮਾਂ ਦੀ ਜਿਹੜੀ ਸਾਂਝੀ ਮਲਕੀਅਤ ਹੈ, ਨਾਕਾਫੀ ਵਿਦਿਆਰਥੀ ਤਸਦੀਕ ਪ੍ਰਕਿਰਿਆਵਾਂ ਦੇ ਵਿੱਚ ਨੇ, ਇਹ ਤਿੰਨ ਕਾਰਨ ਦੱਸੇ ਹੈ ਤੇ ਇੱਕੋ ਜਿਹੇ ਖੇਤਰਾਂ ਤੋਂ ਆਉਣ ਵਾਲੀਆਂ OSAP ਅਰਜ਼ੀਆਂ ਦੀ ਅਸਧਾਰਨ ਤੌਰ ਦੇ ਉੱਤੇ ਉੱਚੀ ਗਿਣਤੀ ਹੈ। ਸੂਬਾਈ ਸਰਕਾਰ ਨੇ ਇਸ ਮਾਮਲੇ ਦੇ ਬਾਰੇ ਆਡੀਟਰ ਜਨਰਲ ਨੂੰ ਸੂਚਿਤ ਕਰਦਿਆਂ ਹੋਇਆਂ OPP ਨੂੰ ਜਾਂਚ ਕਰਨ ਦੇ ਲਈ ਕਿਹਾ, ਹਾਲਾਂਕਿ ਅਜੇ ਤੱਕ ਕਿਸੇ ਵੀ ਤਰ੍ਹਾਂ ਦੇ ਅਧਿਕਾਰਤ ਦੋਸ਼ਾਂ ਦਾ ਐਲਾਨ ਨਹੀਂ ਕੀਤਾ ਗਿਆ। ਫੰਡਿੰਗ ਮੁਅੱਤਲ ਅਤੇ ਵਿਦਿਆਰਥੀਆਂ ਦੇ ਉੱਤੇ ਅਸਰ ਇਹ ਤਾਂ ਪਵੇਗਾ। ਇਹ ਜਾਂਚ ਓਨਟਾਰੀਓ ਦੇ ਪ੍ਰਾਈਵੇਟ ਕੈਰੀਅਰ ਕਾਲਜ ਸੈਕਟਰ ਦੇ ਉੱਤੇ ਵੱਧ ਰਹੀ ਸਖਤੀ ਦਾ ਹਿੱਸਾ ਹੈ। ਪਹਿਲਾਂ ਸਾਹਮਣੇ ਆਏ ਜਿਹੜੇ ਅੰਕੜਿਆਂ ਦੇ ਮੁਤਾਬਕ 7 ਕੈਰੀਅਰ ਕਾਲਜਾਂ ਨੂੰ 2024-25 ਅਕਾਦਮਿਕ ਸਾਲ ਦੇ ਦੌਰਾਨ ਲਗਭਗ $385 million ਦੇ OSAP ਗ੍ਰਾਂਟ ਮਿਲੇ ਸਨ। ਆਡਿਟ ਜਾਰੀ ਰਹਿਣ ਦੇ ਦੌਰਾਨ ਸੂਬਾਈ ਸਰਕਾਰ ਨੇ ਪ੍ਰਾਈਵੇਟ ਕੈਰੀਅਰ ਕਾਲਜਾਂ ਦੇ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਦਿੱਤੇ ਜਾਣ ਵਾਲੇ OSAP ਭੁਗਤਾਨਾਂ ਨੂੰ ਅਸਥਾਈ ਤੌਰ ਦੇ ਉੱਤੇ ਰੋਕ ਦਿੱਤਾ ਹੈ, ਜਿਸ ਦੇ ਨਾਲ ਸਿੱਖਿਆ ਸੰਸਥਾਵਾਂ ਤੇ ਵਿਦਿਆਰਥੀਆਂ ਦੇ ਵਿੱਚ ਅਨਿਸ਼ਚਿਤਤਾ ਦਾ ਜਿਹੜਾ ਮਾਹੌਲ ਬਣ ਗਿਆ। ਦੂਸਰੇ ਪਾਸੇ ਪੰਜਾਬ ਦੇ ਜਿਹੜੇ ਭਾਈਚਾਰੇ ਦੀ ਚਿੰਤਾ ਵਧੀ ਹੈ। ਇਸ ਸਾਰੇ ਘਟਨਾਕ੍ਰਮ ਦੇ ਉੱਤੇ ਪੰਜਾਬੀ ਭਾਈਚਾਰੇ ਦੇ ਵੱਲੋਂ ਡੂੰਘੀ ਨਜ਼ਰ ਰੱਖੀ ਜਾ ਰਹੀ ਹੈ, ਕਿਉਂਕਿ ਪੰਜਾਬ ਤੋਂ ਆਉਣ ਵਾਲੇ ਨੌਜਵਾਨ ਓਨਟਾਰੀਓ ਦੇ ਇਨ੍ਹਾਂ ਕੈਰੀਅਰ ਕਾਲਜਾਂ ਦੇ ਵਿੱਚ ਜਿਹੜਾ ਅੰਤਰਰਾਸ਼ਟਰੀ ਵਿਦਿਆਰਥੀ ਆਬਾਦੀ ਦਾ ਇੱਕ ਵੱਡਾ ਜਿਹੜਾ ਹਿੱਸਾ ਨੇ। ਭਾਵੇਂ ਕਿ ਜ਼ਿਆਦਾਤਰ ਅੰਤਰਰਾਸ਼ਟਰੀ ਵਿਦਿਆਰਥੀ OSAP ਦੇ ਯੋਗ ਨਹੀਂ ਹੁੰਦੇ ਹੈ ਤੇ ਸਿੱਧੇ ਤੌਰ ਦੇ ਉੱਤੇ ਇਸ ਫੰਡਿੰਗ ਫਰੀਜ਼ ਤੋਂ ਜਿਹੜਾ ਪ੍ਰਭਾਵਿਤ ਨਹੀਂ ਨੇ, ਪਰ ਕਾਲਜਾਂ ਦੇ ਵਿਰੁੱਧ ਕਿਸੇ ਵੀ ਸਖ਼ਤ ਕਾਰਵਾਈ ਦੇ ਨਾਲ ਕੋਰਸਾਂ, ਦਾਖਲਿਆਂ ਤੇ ਵਿਦਿਆਰਥੀ ਸੇਵਾਵਾਂ ਨੂੰ ਲੈ ਕੇ ਮੁਸ਼ਕਲਾਂ ਖੜੀਆਂ ਹੋ ਸਕਦੀਆਂ ਨੇ। ਫਿਲਹਾਲ ਸਰਕਾਰ ਦੇ ਵੱਲੋਂ ਵਿਦਿਆਰਥੀਆਂ ਦੇ ਵਿਰੁੱਧ ਕੋਈ ਵੀ ਇਮੀਗ੍ਰੇਸ਼ਨ ਕਾਰਵਾਈ ਦਾ ਐਲਾਨ ਨਹੀਂ ਕੀਤਾ ਗਿਆ, ਪਰ ਕਾਲਜ ਜਿਹੜੇ ਨੇ ਐਸੋਸੀਏਸ਼ਨ ਦੀ ਅਪੀਲ ਹੈ। ਕੈਰੀਅਰ ਕਾਲਜ ਓਨਟਾਰੀਓ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਜਿਨ੍ਹਾਂ

ਲਾਇਆ ਗਿਆ ਸੀ ਜਿਸ ਦਾ ਮਾਲਕ ਕੈਨੇਡੀਅਨ ਇੰਸਟੀਚਿਊਟ ਆਫ ਓਸਟੀਓਪੈਥਿਕ ਥੈਰਾਪੀ ਦਾ ਜਿਹੜਾ ਉਹ ਵੀ ਜਿਹੜਾ ਸਹਿ ਮਾਲਕ ਸੀਗਾ। ਸਾਡੇ ਲੋਕ ਦੇਖ ਲੋ ਕੀ ਕਰਦੇ ਆ, ਕਿੰਨਾ ਖਿਲਵਾੜ ਕਰਦੇ ਆ ਬੱਚਿਆਂ ਦੇ ਨਾਲ ਹੀ, ਆਪਣੇ ਲੋਕਾਂ ਨਾਲ ਹੀ। ਦੂਸਰੇ ਪਾਸੇ ਕੈਨੇਡਾ ਦੇ ਸੂਬੇ ਮੈਨੀਟੋਬਾ ਦੇ ਵਿਚ ਰਾਈਡ ਸ਼ੇਅਰ ਬੀਮਾ ਜਿਹੜਾ ਘੁਟਾਲੇ ਦਾ ਪਰਦਾ ਫਾਸ਼ਤ ਹੋਇਆ ਤੇ ਲੱਖਾਂ ਡਾਲਰ ਦੇ ਨੁਕਸਾਨ ਦਾ ਖਦਸ਼ਾ ਹੋਇਆ। 36 ਕਲੇਮਾਂ ਦੀ ਜਾਂਚ ਦੇ ਵਿਚ 1.99 ਲੱਖ ਡਾਲਰ ਦੀ ਰਕਮ ਸਾਹਮਣੇ ਆਈ ਹੈ। ਮੈਨੀਟੋਬਾ ਪਬਲਿਕ ਇੰਸ਼ੋਰੈਂਸ ਜਿਹੜਾ ਸੀ MPI ਨੇ ਰਾਈਡ ਸ਼ੇਅਰ ਡਰਾਈਵਰਾਂ ਦੇ ਵੱਲੋਂ ਬੀਮਾ ਨਿਯਮਾਂ ਦੀ ਉਲੰਘਣਾ ਤੇ ਕਥਿਤ ਧੋਖਾਧੜੀ ਦੇ ਵਿਰੁੱਧ ਸਖ਼ਤੀ ਕਰਦਿਆਂ ਫਰਵਰੀ 2026 ਤੋਂ ਅਜਿਹੇ ਮਾਮਲਿਆਂ ਦੇ ਵਿਚ 80% ਦੀ ਕਮੀ ਆਉਣ ਦਾ ਦਾਅਵਾ ਕੀਤਾ। ਜਾਂਚ ਦੇ ਦੌਰਾਨ ਸਾਹਮਣੇ ਆਇਆ ਕਿ ਕਈ ਡਰਾਈਵਰ ਰਾਈਡ ਸ਼ੇਅਰ ਸੇਵਾਵਾਂ ਦੇਣ ਦੇ ਬਾਵਜੂਦ ਘੱਟ ਪ੍ਰੀਮੀਅਮ ਵਾਲੀਆਂ ਨਿੱਜੀ ਵਾਹਨ ਬੀਮਾ ਪਾਲਿਸੀਆਂ ਵਰਤ ਰਹੇ ਸਨ, ਜਿੱਦਾਂ ਕਿ ਆਪਣੇ ਇੰਡੀਆ ਦੇ ਵਿਚ ਵੀ ਥਰਡ ਪਾਰਟੀ ਕਰਾ ਲੈਂਦੇ ਨੇ। MPI ਦੀ ਦਸੰਬਰ 2025 ਦੇ ਵਿਚ ਕੀਤੀ ਮੁੱਢਲੀ ਜਾਂਚ ਦੇ ਦੌਰਾਨ 400 ਤੋਂ ਵੱਧ ਰਾਈਡ ਸ਼ੇਅਰ ਵਾਹਨਾਂ ਦੇ ਨਮੂਨੇ ਦੀ ਜਾਂਚ ਕੀਤੀ ਗਈ। ਇਸ ਦੇ ਵਿਚ 1/4 ਤੋਂ ਵੱਧ ਵਾਹਨਾਂ ਦੇ ਕੋਲ ਲਾਜ਼ਮੀ ਵਹੀਕਲ ਫਾਰ ਹਾਇਰ VFH ਬੀਮਾ ਕਵਰੇਜ ਨਹੀਂ ਸੀਗੀ। ਜਾਂਚ ਦੇ ਮੁਤਾਬਕ ਕੁਝ ਡਰਾਈਵਰ ਰਾਈਡ ਸ਼ੇਅਰ ਜਿਹੜੇ ਨੇ ਪਲੇਟਫਾਰਮਾਂ ਦੇ ਨਾਲ ਜੁੜਨ ਤੋਂ ਬਾਅਦ ਆਪਣੀ ਬੀਮਾ ਪਾਲਿਸੀ ਨੂੰ ਵਪਾਰਕ ਵਰਤੋਂ ਦੇ ਲਈ ਲੋੜੀਂਦੀ ਕਵਰੇਜ ਤੋਂ ਬਦਲ ਕੇ ਘੱਟ ਜਿਹੜਾ ਪ੍ਰੀਮੀਅਮ ਹੈ ਉਹ ਵਾਲੀ ਨਿੱਜੀ ਵਰਤੋਂ ਦੀ ਪਾਲਿਸੀ ਕਰਵਾ ਲੈਂਦੇ ਸਨ, ਪਰ ਵਾਹਨ ਰਾਈਡ ਜਿਹੜੇ ਨੇ ਸ਼ੇਅਰ ਲਈ ਜਿਹੜਾ ਸੀ ਵਰਤਣਾ ਜਾਰੀ ਰੱਖਦੇ ਸੀ। MPI ਦੇ ਜਿਹੜੇ ਅਨੁਸਾਰ ਮੁਤਾਬਕ ਦਸੰਬਰ 2025 ਤੋਂ ਫਰਵਰੀ 2026 ਤੱਕ ਘੱਟ ਪ੍ਰੀਮੀਅਮ ਅਦਾ ਕੀਤੇ ਜਾਣ ਦੇ ਕਾਰਨ ਸੰਸਥਾ ਨੂੰ ਲਗਭਗ 2.60 ਲੱਖ ਡਾਲਰ ਦਾ ਨੁਕਸਾਨ ਹੋਇਆ। ਇਸ ਤੋਂ ਇਲਾਵਾ ਬੀਮਾ ਕਵਰੇਜ ਤੋਂ ਬਿਨਾਂ ਰਾਈਡ ਸ਼ੇਅਰ ਗਤੀਵਿਧੀਆਂ ਨਾਲ ਸੰਬੰਧਤ 36 ਦਾਅਵਿਆਂ ਦੀ ਪਛਾਣ ਕੀਤੀ ਹੈ, ਜਿਨ੍ਹਾਂ ਦੀ ਕੁੱਲ ਰਕਮ ਜਿਹੜੀ ਹੈ ਲਗਭਗ 1.99 ਲੱਖ ਜਿਹੜੀ ਡਾਲਰ ਦੱਸੀ ਗਈ ਹੈ। MPI ਦੇ ਪ੍ਰਧਾਨ ਅਤੇ CEO ਸਤਬੀਰ ਜਟਾਣਾ ਨੇ ਕਿਹਾ ਕਿ ਰਾਈਡ ਸ਼ੇਅਰ ਚਲਾਉਂਦੇ ਹੋਏ ਬੀਮੇ ਨੂੰ ਨਿੱਜੀ ਵਰਤੋਂ ਵਾਲੀ ਸ਼੍ਰੇਣੀ ਦੇ ਵਿਚ ਬਦਲਣਾ ਤੇ ਗੱਲ ਲੁਕਾਉਣਾ ਕਿ ਵਾਹਨ ਕਿਵੇਂ ਵਰਤਿਆ ਜਾ ਰਿਹਾ ਧੋਖਾਧੜੀ ਹੈ। ਉਨ੍ਹਾਂ ਦੇ ਮੁਤਾਬਕ ਸੰਸਥਾ ਪ੍ਰੀਮੀਅਮ ਨੂੰ ਕਿਫਾਇਤੀ ਤੇ ਸਥਿਰ ਰੱਖਣ ਦੇ ਲਈ ਇਸ ਮਾਮਲੇ ਨੂੰ ਗੰਭੀਰਤਾ ਦੇ ਨਾਲ ਲੈ ਰਹੀ ਹੈ। ਵਿਨੀਪੈਗ ਸਿਟੀ ਦੇ ਨਾਲ ਸਾਂਝੇ ਤੌਰ ਦੇ ਉੱਤੇ ਕੀਤੀ ਕਾਰਵਾਈ ਤਹਿਤ ਡਰਾਈਵਰਾਂ ਨੂੰ ਜੁਰਮਾਨੇ ਜਾਰੀ ਕੀਤੇ ਗਏ ਨੇ ਜਿਨ੍ਹਾਂ ਨੇ ਲੋੜੀਂਦੇ ਬੀਮੇ ਤੋਂ ਬਿਨਾਂ ਰਾਈਡ ਸ਼ੇਅਰ ਯਾਤਰਾਵਾਂ ਕਰਵਾਈਆਂ। MPI ਨੇ ਕਾਨੂੰਨ ਦੇ ਅਨੁਸਾਰ ਪੁਲਿਸ ਅਤੇ ਹੋਰ ਸੰਬੰਧਤ ਅਧਿਕਾਰੀਆਂ ਦੇ ਨਾਲ ਕਾਰਵਾਈ ਦੇ ਵਿਕਲਪਾਂ ਦੇ ਉੱਤੇ ਵਿਚਾਰ ਕਰਨ ਦੀ ਗੱਲ ਵੀ ਕਹੀ ਹੈ। ਆਖਰ ਚ ਇਸ ਦੇ ਦੌਰਾਨ ਉਬਰ ਕੈਨੇਡਾ ਨੇ ਵੀ ਸੁਝਾਅ ਦਿੱਤਾ ਕਿ ਮੈਨੀਟੋਬਾ ਦੇ ਵਿਚ ਵੀ ਹੋਰ ਸੂਬਿਆਂ ਵਾਂਗ ਰਾਈਡ ਸ਼ੇਅਰ ਕੰਪਨੀਆਂ ਦੇ ਵੱਲੋਂ ਯਾਤਰਾਵਾਂ ਦੇ ਲਈ ਸਮੂਹਿਕ ਬੀਮਾ ਕਵਰੇਜ ਖਰੀਦੀ ਜਾਣੀ ਚਾਹੀਦੀ ਹੈ ਤਾਂ ਜੋ ਹਰ ਡਰਾਈਵਰ ਨੂੰ ਵੱਖਰੇ ਤੌਰ ਦੇ ਉੱਤੇ ਬੀਮੇ ਦਾ ਪ੍ਰਬੰਧ ਨਾ ਕਰਨਾ ਪਵੇ। ਤੇ ਲਿਫਟ ਨੇ ਜਿਹੜਾ ਕਿਹਾ ਕਿ ਉਹ MPI ਅਤੇ ਵਿਨੀਪੈਗ ਸਿਟੀ ਦੇ ਨਾਲ ਮਿਲ ਕੇ ਇਹ ਯਕੀਨੀ ਬਣਾਉਣ ਦੇ ਲਈ ਕੰਮ ਕਰਦੀ ਰਹੇਗੀ ਕਿ ਡਰਾਈਵਰ ਬੀਮਾ ਅਤੇ ਨਿਯਮਤ ਜਿਹੜਾ ਲੋੜਾਂ ਦੀ ਪਾਲਣਾ ਕਰਨ। ਇਸੇ ਤਰ੍ਹਾਂ ਅਮਰੀਕਾ ਦੇ ਵਿਚ 2 ਲੱਖ ਭਾਰਤੀਆਂ ਦੀਆਂ ਕੱਟ ਦਿੱਤੀਆਂ ਗਈਆਂ ਨੇ ਵੋਟਾਂ ਤੇ ਟਰੰਪ ਪ੍ਰਸ਼ਾਸਨ ਦੀ ਵੱਡੀ ਕਾਰਵਾਈ ਕੀਤੀ ਗਈ ਹੈ। ਅਮਰੀਕਾ ਦੇ ਵਿਚ ਰਹਿ ਰਹੇ ਭਾਰਤੀਆਂ ਦੇ ਉੱਤੇ ਟਰੰਪ ਪ੍ਰਸ਼ਾਸਨ ਨੇ ਸਖ਼ਤ ਕਾਰਵਾਈ ਕੀਤੀ ਹੈ ਤੇ ਮੀਡੀਆ ਦੇ ਵਿਚ ਪ੍ਰਕਾਸ਼ਿਤ ਜਾਣਕਾਰੀ ਮੁਤਾਬਕ ਅਮਰੀਕਾ ਚ ਲਗਭਗ 2 ਲੱਖ ਭਾਰਤੀ ਅਮਰੀਕੀ ਵੋਟਰਾਂ ਦੇ ਨਾਂ ਵੋਟਰ ਸੂਚੀਆਂ ਦੇ ਵਿਚੋਂ ਹਟਾਏ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਪਿਛਲੇ ਸਮੇਂ ਦੇ ਵਿਚ ਫੰਡਿੰਗ ਇਨ੍ਹਾਂ ਨੇ ਅਲਾਟ ਕੀਤੀ ਸੀ, ਇਹਨੂੰ ਯੈਸ ਕਰ ਦਿੱਤੀ ਸੀ। ਡੋਨਲਡ ਟਰੰਪ ਦੇ ਦੁਆਰਾ ਚੋਣ ਚੁਣੌਤੀਆਂ ਦਾ ਸਾਹਮਣਾ ਕੀਤੇ ਜਾਣ ਦੇ ਦਰਮਿਆਨ ਇਸ ਕਦਮ ਨੂੰ ਰਾਜਨੀਤਿਕ ਤੌਰ ਦੇ ਉੱਤੇ ਬਹੁਤ ਮਹੱਤਵਪੂਰਨ ਮੰਨਿਆ ਜਾ ਰਿਹਾ। ਇਸ ਘਟਨਾਕ੍ਰਮ ਨੇ ਇਸ ਗੱਲ ਦੇ ਉੱਤੇ ਵੀ ਵੱਡੀ ਬਹਿਸ ਛੇੜ ਦਿੱਤੀ ਹੈ ਕਿ ਵੋਟਰ ਰਜਿਸਟਰੇਸ਼ਨਾਂ ਦੇ ਵਿਚ ਕੀਤੇ ਗਏ ਇਨ੍ਹਾਂ ਬਦਲਾਅ ਦੇ ਨਾਲ ਭਾਰਤੀ ਅਮਰੀਕੀ ਭਾਈਚਾਰੇ ਦੇ ਸਿਆਸੀ ਪ੍ਰਭਾਵ ਦੇ ਉੱਤੇ ਅਸਰ ਪਏਗਾ ਜੋ ਕਈ ਅਮਰੀਕੀ ਰਾਜਾਂ ਦੇ ਵਿਚ ਇਕ ਅਹਿਮ ਵੋਟ ਬੈਂਕ ਜਿਹੜਾ ਬਣ ਚੁੱਕਾ ਹੈ। ਦੂਜੇ ਪਾਸੇ ਇਨ੍ਹਾਂ ਦੋਸ਼ਾਂ ਦੀ ਸੁਤੰਤਰ ਤੌਰ ਦੇ ਉੱਤੇ ਕੋਈ ਪੁਸ਼ਟੀ ਨਹੀਂ ਹੋਈ ਕਿ ਵੋਟਰਾਂ ਨੂੰ ਖਾਸ ਤੌਰ ਦੇ ਉੱਤੇ ਉਨ੍ਹਾਂ ਦੀ ਭਾਰਤੀ ਅਮਰੀਕੀ ਪਛਾਣ ਦੇ ਕਾਰਨ ਜਾਂ ਟਰੰਪ ਦੀਆਂ ਚੋਣ ਸੰਭਾਵਨਾਵਾਂ ਨੂੰ ਪ੍ਰਭਾਵਿਤ ਕਰਨ ਦੇ ਲਈ ਸੂਚੀ ਦੇ ਵਿਚੋਂ ਹਟਾਇਆ ਗਿਆ। ਅਮਰੀਕਾ ਦੇ ਵਿਚ ਵੋਟਰ ਸੂਚੀਆਂ ਦੇ ਰੱਖ ਰਖਾਅ ਅਤੇ ਅਪਡੇਟ ਦਾ ਕੰਮ ਆਮ ਤੌਰ ਦੇ ਉੱਤੇ ਰਾਜ ਅਤੇ ਸਥਾਨਕ ਚੋਣ ਜਿਹੜੇ ਨੇ ਅਧਿਕਾਰੀਆਂ ਦੁਆਰਾ ਕੀਤਾ ਜਾਂਦਾ ਹੈ। ਅਧਿਕਾਰੀਆਂ ਦੇ ਅਨੁਸਾਰ ਹੀ ਵੋਟਰ ਰਜਿਸਟ੍ਰੇਸ਼ਨ ਹਟਾਉਣ ਪਿੱਛੇ ਦੂਜੀ ਥਾਂ ਰਹਿਣ ਚਲੇ ਜਾਣ, ਮੌਤ, ਡੁਪਲੀਕੇਟ ਰਿਕਾਰਡ ਜਾਂ ਰਜਿਸਟ੍ਰੇਸ਼ਨ ਦੀਆਂ ਸ਼ਰਤਾਂ ਪੂਰੀਆਂ ਨਾ ਕਰਨ ਵਰਗੇ ਆਮ ਤੇ ਨਿਯਮਤ ਕਾਰਨ ਹੁੰਦੇ ਨੇ। ਮੀਡੀਆ ਰਿਪੋਰਟਾਂ ਜੋ ਕਹਿੰਦੀਆਂ ਨੇ ਮੁਤਾਬਕ ਰਿਪਬਲਿਕਨ ਪਾਰਟੀ ਦੇ ਗਵਰਨਰ
ਵਾਲੇ 26 ਰਾਜਾਂ ਦੇ ਵਿੱਚ ਭਾਰਤੀ ਲੋਕਾਂ ਦੇ ਨਾਂ ਵੋਟਰ ਸੂਚੀ ਦੇ ਵਿੱਚੋਂ ਕੱਟੇ ਗਏ ਨੇ ਕਿਉਂਕਿ ਟਰੰਪ ਸਰਕਾਰ ਚੰਗੀ ਤਰ੍ਹਾਂ ਸਮਝਦੀ ਹੈ ਕਿ ਜ਼ਿਆਦਾਤਰ ਭਾਰਤੀ ਡੈਮੋਕ੍ਰੇਟਿਕ ਪਾਰਟੀ ਜਿਹੜੀ ਹੈ ਉੱਥੇ ਦੀ ਅਮਰੀਕਾ ਦੀ ਉਹਦੇ ਹਮਾਇਤੀ ਨੇ।

0: ਇਸ ਤੋਂ 24 ਦੀਆਂ ਰਾਸ਼ਟਰਪਤੀ ਚੋਣਾਂ ਦੇ ਦੌਰਾਨ ਵੀ 21 ਲੱਖ ਤੋਂ ਵੱਧ ਭਾਰਤੀ ਮੂਲ ਦੇ ਵੋਟਰਾਂ ਦੇ ਵਿੱਚੋਂ 65% ਨੇ ਡੈਮੋਕ੍ਰੇਟਿਕ ਪਾਰਟੀ ਦੇ ਹੱਕ ਦੇ ਵਿੱਚ ਵੋਟ ਪਾਈ ਹੈ। ਟਰੰਪ ਸਰਕਾਰ ਵੱਲੋਂ ਵੋਟਰ ਸੂਚੀਆਂ ਦੀ ਡੂੰਘਾਈ ਨਾਲ ਘੋਖ ਕਰਦਿਆਂ ਅਯੋਗ ਵੋਟਰਾਂ ਦੇ ਨਾਂ ਹਟਾਉਣ ਦਾ ਦਾਅਵਾ ਕੀਤਾ ਜਾ ਰਿਹਾ ਹੈ, ਪਰ ਵੱਖ ਵੱਖ ਜਥੇਬੰਦੀਆਂ ਨੇ ਦਾਅਵਾ ਕੀਤਾ ਹੈ ਕਿ ਯੋਗ ਵੋਟਰਾਂ ਨੂੰ ਵੀ ਲਾਂਭੇ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਹੀ ਅਮਰੀਕੀ ਕਾਂਗਰਸ ਵੋਮੈਨ ਜੈਪਾਲ ਨੇ ਮਾਈਕਰੋਸਾਫਟ ਨੂੰ ਗ੍ਰੀਨ ਕਾਰਡ ਪ੍ਰੋਗਰਾਮ ਤੋਂ ਬਾਹਰ ਕਰਨ ਦੇ ਫੈਸਲੇ ਦੀ ਆਲੋਚਨਾ ਕਰ ਦਿੱਤੀ ਹੈ। ਡੈਮੋਕ੍ਰੇਟਿਕ ਪਾਰਟੀ ਦੀ ਕਾਂਗਰਸ ਵੋਮੈਨ ਹੈ ਪ੍ਰਿਮਲਾ ਜੈਪਾਲ ਨੇ ਮਾਈਕਰੋਸਾਫਟ ਜਿਹੜਾ ਹੈ ਉਹਨੂੰ 27 ਲੇਬਰ ਸਰਟੀਫਿਕੇਸ਼ਨ ਪ੍ਰੋਗਰਾਮ ਤੋਂ ਮੁਅੱਤਲ ਕਰਨ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੀ ਅਗਵਾਈ ਵਾਲੇ ਪ੍ਰਸ਼ਾਸਨ ਦੇ ਫੈਸਲੇ ਦੀ ਤਿੱਖੀ ਆਲੋਚਨਾ ਕੀਤੀ ਹੈ। ਜੈਪਾਲ ਜਿਹੜੇ ਨੇ ਉਨ੍ਹਾਂ ਨੇ ਕਿਹਾ ਕਿ ਇਹ ਕਦਮ ਅਮਰੀਕਾ ਦੇ ਵਿੱਚ ਕਾਨੂੰਨੀ ਇਮੀਗ੍ਰੇਸ਼ਨ ਪ੍ਰਣਾਲੀ ਨੂੰ ਖਤਮ ਕਰਨ ਦੇ ਬਰਾਬਰ ਹੈ ਤੇ ਅਮਰੀਕਾ ਨੇ ਵੀਰਵਾਰ ਨੂੰ ਕੱਲ੍ਹ ਬੀਤੇ 8 ਸੂਚਨਾ ਟੈਕਨੋਲੋਜੀ IT ਕੰਪਨੀਆਂ ਨੂੰ ਸਥਾਈ ਲੇਬਰ ਸਰਟੀਫਿਕੇਸ਼ਨ ਪ੍ਰੋਗਰਾਮ ਤੋਂ ਮੁਅੱਤਲ ਕਰ ਦਿੱਤਾ ਹੈ, ਜਿਨ੍ਹਾਂ ਦੇ ਵਿੱਚ ਕਾਂਗਨੀਜੈਟ, ਇਨਫੋਸਿਸ, ਟਾਟਾ, ਵਿਪਰੋ, HCL, ਕੈਪ ਜੇ ਮਿਨੀ, ਮਾਈਕਰੋਸਾਫਟ ਅਤੇ ਅਡੋਬ ਸ਼ਾਮਲ ਨੇ। ਅਮਰੀਕੀ ਪ੍ਰਸ਼ਾਸਨ ਦਾ ਤਰਕ ਇਹਦੇ ਪਿੱਛੇ ਹੈ ਕਿ ਇਸ ਪ੍ਰਣਾਲੀ ਨੇ ਅਮਰੀਕੀ ਨਾਗਰਿਕਾਂ ਦੇ ਲਈ ਰੋਜ਼ਗਾਰ ਦੇ ਮੌਕੇ ਪ੍ਰਭਾਵਿਤ ਕੀਤੇ ਨੇ। ਵਾਸ਼ਿੰਗਟਨ ਰਾਜ ਦੀ ਜਿਹੜੀ ਹੈ ਨੁਮਾਇੰਦਗੀ ਕਰਨ ਵਾਲੀ ਜੈਪਾਲ ਨੇ ਵੀਰਵਾਰ ਨੂੰ ਕੱਲ੍ਹ ਬੀਤੇ 'ਚ ਕਿਹਾ ਕਿ ਤਕਨਾਲੋਜੀ ਦਿੱਗਜ ਮਾਈਕਰੋਸਾਫਟ ਜਿਹੜਾ ਇਮੀਗ੍ਰੇਸ਼ਨ ਪ੍ਰਣਾਲੀ ਦੇ ਵਿੱਚ ਸੁਧਾਰਾਂ ਦੀ ਵਕਾਲਤ ਕਰ ਰਹੀ ਹੈ। ਕੰਪਨੀ ਦਾ ਮੁੱਖ ਦਫ਼ਤਰ ਰੈਡਮੰਡ ਵਾਸ਼ਿੰਗਟਨ ਦੇ ਵਿੱਚ ਹੈ। ਜੈਪਾਲ ਦੀਆਂ ਟਿੱਪਣੀਆਂ ਨੂੰ ਮਾਈਕਰੋਸਾਫਟ ਦੇ ਬਚਾਅ ਦੇ ਵਜੋਂ ਦੇਖਿਆ ਗਿਆ, ਜਿਸ ਦੇ ਉੱਤੇ ਉਪ ਰਾਸ਼ਟਰਪਤੀ JD ਵੈਸ ਨੇ ਵੀ ਸਵਾਲ ਕੀਤਾ ਕਿ ਸਮਾਜਵਾਦ ਦਾ ਅਰਥ ਵੱਡੀਆਂ ਕੰਪਨੀਆਂ ਲਈ ਘੱਟ ਤਨਖਾਹ ਵਾਲੇ ਕਾਮਿਆਂ ਦੀ ਨਿਰੰਤਰ ਉਪਲਬਧਤਾ ਨੂੰ ਜਿਹੜੀ ਹੈ ਯਕੀਨੀ ਬਣਾਉਣਾ ਹੈ। ਪਰ ਦੂਸਰੇ ਪਾਸੇ ਜਿਹੜਾ ਇਹਦੇ ਵਿੱਚ ਇੱਕ ਗੱਲ ਕੀਤੀ ਹੈ JD ਵੈਸ ਨੇ, ਮੰਦਭਾਗੀ ਵੀ ਕਹਿ ਸਕਦੇ ਹਾਂ, ਜੋ ਉਹਨਾਂ ਦੀ ਬੋਲਬਾਣੀ ਹੈ ਉਹਦੇ ਵਿੱਚ ਜਵਾਬ ਭਾਰਤ ਦੇ ਵੱਲੋਂ ਵੀ ਆਇਆ। ਉਹ ਖਬਰ ਲੈ ਕੇ ਫਿਰ ਮੁਹੰਮਦ ਜੀ ਨਾਲ ਗੱਲਬਾਤ ਕਰਦੇ ਹਾਂ। ਕਹਿੰਦੇ ਨੇ ਇਤਰਾਜ਼ਯੋਗ ਹੈ ਇਹ ਭਾਸ਼ਾ, JD ਵੈਸ ਦੀ ਬੰਦੂਆ ਮਜ਼ਦੂਰ ਵਾਲੀ ਟਿੱਪਣੀ ਤੇ ਭੜਕਿਆ ਹੈ ਭਾਰਤ ਵੀ, ਸ਼ੁਕਰ ਹੈ ਭੜਕਿਆ। ਵਿਦੇਸ਼ ਮੰਤਰਾਲੇ ਨੇ ਦਾਅਵਿਆਂ ਨੂੰ ਦੱਸਿਆ ਬੇਬੁਨਿਆਦ ਤੇ ਅਮਰੀਕੀ ਕਾਮਿਆਂ ਦੀ ਥਾਂ ਨਹੀਂ ਲੈ ਸਕਦੇ ਵਿਦੇਸ਼ੀ ਗੁਲਾਮ, ਇਹ ਵੀ ਗੱਲ ਕਹੀ ਹੈ। ਤੇ ਮਾਈਕਰੋਸਾਫਟ ਦੇ H-1B ਵੀਜ਼ਾ ਵਰਤੋਂ ਤੇ US ਪ੍ਰਸ਼ਾਸਨ ਦਾ ਸਿਕੰਜਾ ਜਿਹੜਾ ਕੱਸਿਆ ਜਾ ਰਿਹਾ। ਭਾਰਤ ਨੇ H-1B ਵੀਜ਼ਾ ਭਰਤੀ ਨੂੰ ਲੈ ਕੇ ਅਮਰੀਕੀ ਉਪ ਰਾਸ਼ਟਰਪਤੀ JD ਵੈਸ ਦੀਆਂ ਟਿੱਪਣੀਆਂ ਦੀ ਸਖ਼ਤ ਸ਼ਬਦਾਂ ਦੇ ਵਿੱਚ ਆਲੋਚਨਾ ਕੀਤੀ ਹੈ। ਉਨ੍ਹਾਂ ਦੇ ਦਾਅਵਿਆਂ ਨੂੰ ਪੂਰੀ ਤਰ੍ਹਾਂ ਬੇਬੁਨਿਆਦ ਕਰਾਰ ਦਿੱਤਾ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਇਸ ਦੇ ਨਾਲ ਭਾਰਤੀਆਂ ਦੇ ਲਈ ਮੌਕੇ ਤਾਂ ਪੈਦਾ ਹੁੰਦੇ ਹੀ ਨੇ, ਨਾਲ ਹੀ ਇਹ ਅਮਰੀਕੀ ਕੰਪਨੀਆਂ ਨੂੰ ਬਿਹਤਰੀਨ ਪ੍ਰਤਿਭਾ, ਨਵੀਨਤਾ, ਖੋਜ, ਉਤਪਾਦਕਤਾ, ਮੁਕਾਬਲੇਬਾਜ਼ੀ ਤੇ ਰੋਜ਼ਗਾਰ ਪੈਦਾ ਕਰਨ ਦੇ ਵਿੱਚ ਵੀ ਮਦਦ ਕਰਦਾ ਹੈ। ਇਸ ਦੇ ਨਾਲ ਅਮਰੀਕਾ ਦੇ ਵਿੱਚ ਸ਼ੇਅਰ ਧਾਰਕਾਂ ਦੀ ਦੌਲਤ ਵੀ ਜਿਹੜੀ ਹੈ ਵੱਧਦੀ ਹੈ। JD ਵੈਸ ਨੇ ਅਮਰੀਕੀ ਕੰਪਨੀਆਂ ਦੇ ਵਿੱਚ ਕੰਮ ਕਰਨ ਵਾਲੇ ਵਿਦੇਸ਼ੀ ਕਰਮਚਾਰੀਆਂ ਨੂੰ ਬੰਧੂਆ ਮਜ਼ਦੂਰ ਕਿਹਾ ਸੀ ਤੇ ਵੈਸ ਨੇ ਅਮਰੀਕੀ ਕੰਪਨੀਆਂ ਮਾਈਕਰੋਸਾਫਟ ਨੂੰ ਸਭ ਤੋਂ ਵੱਧ ਵਿਦੇਸ਼ੀ ਬੰਧੂਆ ਮਜ਼ਦੂਰ ਰੱਖਣ ਵਾਲੀ ਕੰਪਨੀ ਵੀ ਦੱਸਿਆ। ਵਿਦੇਸ਼ ਮੰਤਰਾਲੇ ਨੇ ਇਸ ਮੁੱਦੇ ਦੇ ਉੱਤੇ ਅਮਰੀਕੀ ਉਪ ਰਾਸ਼ਟਰਪਤੀ ਵੈਸ ਦੀਆਂ ਟਿੱਪਣੀਆਂ ਦਾ ਖਾਸ ਤੌਰ ਦੇ ਉੱਤੇ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਦੀਆਂ ਗੱਲਾਂ ਬੇਬੁਨਿਆਦ ਨੇ ਤੇ ਇਸ ਸਚਾਈ ਨੂੰ ਨਜ਼ਰ ਅੰਦਾਜ਼ ਕਰਦੀਆਂ ਨੇ ਕਿ ਅਮਰੀਕਾ ਦੇ ਵਿੱਚ ਭਾਰਤੀ ਪੇਸ਼ੇਵਰ ਉਥੋਂ ਦੀ ਅਰਥ ਵਿਵਸਥਾ ਅਤੇ ਨਵੀਨਤਾ ਪ੍ਰਣਾਲੀ ਦੇ ਵਿੱਚ ਉੱਚ ਸਿੱਖਿਆ ਪ੍ਰਾਪਤ ਅਤੇ ਹੁਨਰਮੰਦ ਯੋਗਦਾਨ ਜਿਹੜਾ ਪਾਉਂਦੇ ਨੇ। ਮੰਤਰਾਲੇ ਨੇ ਕਿਹਾ ਕਿ ਅਸਲ ਦੇ ਵਿੱਚ ਅਮਰੀਕਾ ਦਾ ਇਤਿਹਾਸ ਖੁਦ ਕਈ ਪੀੜ੍ਹੀਆਂ ਦੇ ਪ੍ਰਵਾਸੀਆਂ ਦੇ ਨਾਲ ਬਣਿਆ ਹੈ, ਜਿਨ੍ਹਾਂ ਦੀ ਮਿਹਨਤ, ਉਦਮਸ਼ੀਲਤਾ ਅਤੇ ਨਵੀਨਤਾ ਨੇ ਦੇਸ਼ ਦੀ ਤਰੱਕੀ ਦੇ ਉੱਤੇ ਤੇ ਖੁਸ਼ਹਾਲੀ ਦੇ ਵਿੱਚ ਯੋਗਦਾਨ ਪਾਇਆ। ਅਜਿਹੀ ਭਾਸ਼ਾ ਦੀ ਵਰਤੋਂ ਕਰਨਾ ਜੋ ਦਰਦਨਾਕ ਇਤਿਹਾਸਕ ਤੇ ਬਸਤੀਵਾਦੀ ਵਿਰਾਸਤ ਦੀ ਯਾਦ ਦਿਵਾਉਂਦੀ ਹੋਵੇ ਬੇਹੱਦ ਅਪਮਾਨਜਨਕ ਹੈ। ਵਿਦੇਸ਼ ਮੰਤਰਾਲੇ ਨੇ ਆਖਿਰ ਚ ਕਿਹਾ ਕਿ PERM ਪ੍ਰੋਗਰਾਮ ਜਿਹੜਾ H-1B ਵੀਜ਼ਾ ਪ੍ਰੋਗਰਾਮ ਤੋਂ ਵੱਖਰਾ ਹੈ। ਮੰਤਰਾਲੇ ਨੇ ਭਰੋਸਾ ਦਵਾਇਆ ਕਿ PERM ਤਹਿਤ ਜਿਹੜਾ ਅਰਜ਼ੀਆਂ ਮੁਅੱਤਲ ਹੋਣ ਦੇ ਨਾਲ ਮੌਜੂਦਾ H-1B ਵੀਜ਼ੇ ਦੀਆਂ ਵੈਧਤਾ ਜਾਂ H-1B ਵੀਜ਼ਾ ਧਾਰਕਾਂ ਤੇ ਉਨ੍ਹਾਂ ਦੇ ਅਸ਼ਰਤਾਂ ਦੇ ਦਰਜੇ ਦੇ ਉੱਤੇ ਕੋਈ ਅਸਰ ਨਹੀਂ ਪਵੇਗਾ ਤੇ ਅਮਰੀਕੀ ਜਨਗਣਨਾ ਦੇ ਅੰਕੜਿਆਂ ਦੇ ਉੱਤੇ ਆਧਾਰਿਤ ਹਾਲੀਆ ਅੰਦਾਜ਼ਿਆਂ ਮੁਤਾਬਕ ਅਮਰੀਕਾ ਦੇ ਵਿੱਚ ਭਾਰਤੀ ਮੂਲ ਦੇ 52 ਲੱਖ ਤੋਂ ਵੱਧ ਲੋਕ ਜਿਹੜੇ ਨੇ ਰਹਿੰਦੇ ਨੇ। ਤੇ ਦੋਸਤੋ, ਅੱਗੇ ਜਾ ਕੇ ਇੱਕ ਦੋ ਖਬਰਾਂ ਹੋਰ ਨੇ ਤੇ ਉਸ ਤੋਂ ਬਾਅਦ ਫਿਰ ਆਪਾਂ ਗੱਲਾਂ ਬਾਤਾਂ ਵੀ ਕਰਦੇ ਹਾਂ ਤੇ ਕਿਤਾਬ ਦੀ ਵੀ ਬਾਤ ਪਾਉਂਦੇ ਹਾਂ। ਜੇ ਕਾਲ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ। ਮੁਹੰਮਦ ਜੀ ਜੁੜੇ ਨੇ ਦੁਬਈ ਤੋਂ, ਉਹਨਾਂ ਦੀ ਗੱਲਬਾਤ ਸੁਣ ਕੇ ਫਿਰ ਇੱਕ ਦੋ ਖਬਰਾਂ ਦੀ ਸਮਾਪਤੀ ਕਰਕੇ ਤੇ ਕਿਤਾਬ ਪੰਜਾਬ ਦਾ ਜ਼ਿਕਰ ਕਰਾਂਗੇ। ਉਸ ਤੋਂ ਪਹਿਲਾਂ ਕਾਲ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ, ਨਹੀਂ ਤਾਂ ਫਿਰ ਕਿਤਾਬ ਤੋਂ ਬਾਅਦ ਕਾਲ ਜਿਹੜੀ ਹੈ ਜ਼ਰੂਰ ਲੈ ਲਾਂਗੇ। ਸਤਿ ਸ੍ਰੀ ਅਕਾਲ ਮੁਹੰਮਦ ਜੀ, ਜੀ ਨਿੱਘਾ ਸਵਾਗਤ ਹੈ ਜੀ।
1: ਜੀ ਥੈਂਕ ਯੂ ਸੋ ਮਚ ਵੀਰ, ਵੀ ਭੁਪਿੰਦਰ ਜੀ ਚੀਜ਼ੇ ਵਸਦੇ ਰਹੋ ਤੇ ਮਾਨ ਮਤੇ ਸਰੋਤੇ ਜਿਹੜੇ ਹੈਗੇ ਆ ਉਹ ਵੀ ਚੀਜ਼ੇ ਵਸਦੇ ਰਹਿਣ।
0: ਸ਼ੁਕਰੀਆ।
1: ਰੇਡੀਓ ਦੁਆਬਾ, ਹਾਂ ਰੇਡੀਓ ਦੁਆਬਾ ਹਮੇਸ਼ਾ ਚੜ੍ਹਦੀ ਕਲਾ ਚ ਰਹੇ ਤੇ ਬਹੁਤ ਸੋਹਣਾ ਰਾਜਨ ਸੈਣੀ ਸਾਹਿਬ ਵੀ ਆਏ ਸੀ
0: ਜੀ
1: ਤੇ ਗੱਲਾਂ ਬਾਤਾਂ ਹੋਈਆਂ, ਬਿਲਕੁਲ ਉਮੀਦ ਜਾਗ ਰਹੀ ਹੈ ਜਿਹੜਾ ਹੈਗਾ
0: ਬਿਲਕੁਲ
1: ਹੈ ਕੁਛ ਨਾ ਕੁਛ ਜਿਹੜਾ ਹੈਗਾ ਬਿਹਤਰ ਹੋਵੇਗਾ ਮੁਤਵੱਕੋ ਹੈ ਤੇ ਹੋਣੀ ਵੀ ਚਾਹੀਦੀ ਹੈ ਕਿਉਂਕਿ ਕਹਿੰਦੇ ਨਾ ਆਸ ਦੇ ਉੱਤੇ ਜਮਾਨਾ ਜਿਹੜਾ ਹੈਗਾ ਸਾਰਾ ਚੱਲਦਾ ਹੈਗਾ, ਦੁਨੀਆ ਸਾਰੀ ਆਸ ਦੇ ਉੱਤੇ ਚੱਲਦੀ ਹੈ
0: ਜੀ।
1: ਉਮੀਦ ਕਹਿੰਦੇ ਕਦੀ ਵੀ ਨਾ ਉਮੀਦੀ ਨਾ ਕਰੋ
0: ਜੀ,
1: ਕਿਉਂਕਿ ਨਾ ਉਮੀਦੀ ਜਿਹੜੀ ਹੈਗੀ ਆ ਉਹ ਮਾਲਕ ਨੂੰ ਵੀ ਪਸੰਦ ਨਹੀਂ, ਕਿਉਂਕਿ ਉੱਤੇ ਜਿਹੜਾ ਜਿਹਨੇ ਸਾਨੂੰ ਪੈਦਾ ਕੀਤਾ ਉਹਨੂੰ ਵੀ ਪਸੰਦ ਨਹੀਂ। ਉਹ ਕਹਿੰਦਾ ਤੁਸੀਂ ਹਮੇਸ਼ਾ ਉਮੀਦ ਰੱਖੋ, ਕਦੀ ਨਾ ਕਹੋ ਵੀ ਲਵੀ ਮੇਰੀ ਉਮੀਦ ਟੁੱਟ ਗਈ ਹੈ,
0: ਬਿਲਕੁਲ
1: ਤੇ ਇਹ ਚੀਜ਼ਾਂ। ਤੇ ਬਾਕੀ ਮੈਂ ਇੱਕ ਗੱਲ ਕਰਨੀ ਚਾਹੁੰਦਾ ਸੀ ਛੋਟੀ ਜੀ, ਬਾਅਦ ਦੇ ਗੀਤ ਲੈ ਕੇ ਆਇਆ ਮੈਂ ਸ਼ੁਰੂ ਕਰ ਦੇਣਾ
0: ਜੀ।
1: ਇਹ ਆਪਣੇ NRI ਭਰਾ ਜਿਹੜੇ ਹੈਗੇ ਆ, ਦੇਖੋ ਜੀ ਬੜਾ ਸਲਿਊਟ ਹੈ ਇਹਨਾਂ ਨੂੰ ਜਿੱਥੇ ਜਿੱਥੇ ਵੀ ਹੈ, ਚਾਹੇ ਅਮਰੀਕਾ, ਅਫਰੀਕਾ, ਰਸ਼ੀਆ, ਫਰਾਂਸਾ, ਜਿੱਥੇ ਵੀ ਜਿੱਥੇ ਹੈ ਆ। ਤੇ ਕਹਿਣ ਦਾ ਮਤਲਬ ਹਿੱਸਾ ਇਹ ਹੈਗਾ ਵੀ ਹੁਣ ਬੜੇ ਕੰਮ ਤਾਂ ਬੜੇ ਕਰਦੇ ਪਏ
0: ਪਿੰਡਾਂ
1: ਦੇ ਵਿੱਚ ਵੀ, ਮੈਂ ਦੇਖਿਆ, ਮੈਂ ਆਪ ਵੀ ਜਦੋਂ ਛੁੱਟੀ ਗਿਆ ਬੜਾ ਕੁਛ ਇਹਨਾਂ ਨੇ ਉੱਥੇ ਬਣਾਇਆ ਹੋਇਆ,
0: ਬਿਲਕੁਲ
1: ਪਾਰਕਿੰਗ ਹੈਗੀ ਆ ਜਾਂ ਦੂਸਰਾ ਜਿਹੜਾ ਹੈਗਾ ਘੁੰਮਣ ਸੈਰ ਸਪਾਟੇ ਵਾਸਤੇ ਵੀ ਜਗ੍ਹਾ ਬਣਾਤੀਆਂ ਬਹੁਤ ਸੋਹਣੀਆਂ ਘੁੰਮਣ ਫਿਰਨ ਵਾਸਤੇ
0: ਜੀ।
1: ਜਦੋਂ ਇਹ ਇੰਨਾ ਕੁਛ ਕਰਦੇ ਪਏ ਆ ਤੇ ਦੂਸਰੇ ਪਾਸੇ ਕਿਸਾਨਾਂ ਦੀ ਹਾਲਤ ਜਿਹੜੀ ਹੈਗੀ ਆ ਬੜੀ ਖਸਤਾ ਹੋਈ ਪਈ ਆ,
0: ਤੇ
1: ਮੇਰੇ ਭੈਣੋ ਦੇ ਭਰਾਵੋ ਜਿਹੜਾ ਹੈਗਾ, ਚਲੋ ਭੈਣਾਂ ਨੂੰ ਤਾਂ ਮੈਂ ਕੀ ਕਹਿਣਾ, ਭਰਾ ਜਿਹੜੇ ਹੈਗੇ ਜਿਹੜਾ ਇੰਨਾ ਕਰਦੇ ਪਏ ਮਿਹਨਤਾਂ ਤੇ ਇਹੋ ਹੀ ਕਰਦੇ ਆ,
0: ਬਿਲਕੁਲ।
1: ਤੇ ਮਤਲਬ ਕਿ ਤੁਸੀਂ ਇੰਨਾ ਕੁਛ ਬਣਾਉਣੇ ਪਏ ਤਾਂ ਥੋੜਾ ਜਿਹਾ ਕਿਸਾਨਾਂ ਵੱਲ ਨੂੰ ਧਿਆਨ ਕਰੋ।
0: ਦੇਖੋ ਮਾਮਾ ਜੀ, ਇੱਥੇ ਚਲੋ
1: ਕਿਸਾਨ
0: ਕਰਦੇ ਨੇ
1: ਆਏ ਪਏ ਆ, ਉਹ
0: ਜਿਹੜਾ ਕਰਦੇ ਨੇ ਬਿਲਕੁਲ ਤੁਹਾਡੀ ਗੱਲ ਦਰੁਸਤ ਆ, ਪਰ ਇਹਨਾਂ ਮੁਲਕਾਂ ਚ ਵੀ ਹਾਲਾਤ ਜਿਹੜੇ ਹੁਣ ਉਹ ਪਹਿਲਾਂ ਵਰਗੇ ਨਹੀਂ ਰਹੇ ਜੀ। ਇੱਥੇ ਵੀ ਕਾਫੀ ਜਿਹੜਾ ਕੰਮ ਕਾਰ ਡਾਊਨ ਜਾ ਰਹੇ ਨੇ, ਪਤਾ ਨੀ ਕੱਲ ਜੋਬ ਹੈਗੀ ਆ ਨਹੀਂ ਹੈਗੀ ਆ, ਕਾਰੋਬਾਰ ਵੀ ਬਹੁਤ ਡਾਊਨ ਨੇ ਜੀ, ਸੈਲਰੀਆਂ ਘੱਟ ਗਈਆਂ, ਹੋਰ ਸਾਰੀਆਂ ਚੀਜ਼ਾਂ, ਮਹਿੰਗਾਈ ਇੱਥੇ ਵੀ ਬੜੀ ਆ, ਅੱਗ ਲੱਗੀ ਪਈ ਆ ਜੀ।
1: ਮੈਂ ਤੁਹਾਡੀ ਗੱਲ ਨਾਲ 100% ਸਹਿਮਤ ਆ, ਬਾਕੀ ਸਹੀ ਬਾਤ ਹੈ, ਗਲੋਬਲੀ ਜਿਹੜਾ ਹੈਗਾ ਇਹ ਜਿਹੜੀ ਹੈ ਨਾ ਇਹ ਉਥਲ ਪੁਥਲ ਹੋ ਗਈ
0: ਹੋ ਰਹੀ ਹੈ ਜੀ,
1: ਤੇ ਵਾਕਈ ਹਾਂ ਹੋ ਗਈ ਆ ਹੋ ਗਈ ਆ। ਤੇ ਮੈਂ ਸੌਰੀ ਕਿਉਂਕਿ ਮੈਂ
0: ਨਹੀਂ ਨਹੀਂ ਸੁਝਾਅ ਤੁਹਾਡਾ ਬਹੁਤ ਵਧੀਆ, ਚਲੋ ਹਰ ਵੇਲੇ ਫੜਦੇ ਨੇ ਜੀ
1: ਬਾਹਾਂ ਜਿਹੜੇ, ਦੇਖੋ ਕਹਿੰਦੇ ਨਾ ਵੀ ਯਾਰ ਇਹ ਫਲਾਣੀ ਜਗ੍ਹਾ ਕਿਸਾਨ ਨੇ ਖੁਦਕੁਸ਼ੀ ਕਰ ਲਈ, ਹੈ ਤੇ ਸਾਡੇ ਆਪਣਾ
0: ਜੀ ਜੀ ਜੀ ਬਿਲਕੁਲ ਬਿਲਕੁਲ
1: ਯਾਰ, ਥੋੜਾ ਜਿਹਾ ਉਹ ਕਿਉਂ ਕਰਦੇ ਪਏ, ਚਲੋ ਕਹਿੰਦੇ ਇਹ ਥੋੜਾ ਵੀ ਇੱਕ ਜਣੇ ਨੇ ਕਰਨਾ ਹੈਗਾ, ਕਹਿੰਦੇ ਨਾ ਪੰਜੀ ਪੰਜੀ ਦਸੀ ਦਸੀ ਵੀ ਪਾਈਏ ਤੇ ਜਿਹੜਾ ਹੈਗਾ ਕਿੱਥੇ ਕੰਮ ਪਹੁੰਚ ਜਾਣਾ ਆਪਾਂ ਕਹਿੰਦੇ ਹੁੰਦੇ ਹਾਂ,
0: ਬਿਲਕੁਲ।
1: ਮਤਲਬ ਕਿ ਜਿਹੜੇ ਵਿਚਾਰੇ ਜ਼ਿਆਦਾ ਕਰਜ਼ੇ ਥੱਲੇ ਦੱਬੇ ਆ, ਤੇ ਉਹਨਾਂ ਨਾਲ ਹਿੰਮਤ ਮਾਰ ਕੇ ਜਿਹੜਾ ਹੈਗਾ ਉਹਨਾਂ ਨੂੰ ਕਰਜ਼ੇ ਦੀ ਜਿਹੜੀ ਹੈਗੀ ਦਲਦਲ ਚੋਂ ਬਾਹਰ ਕੱਢਿਆ ਜਾਵੇ ਜਿਹੜਾ ਹੈਗਾ।
0: ਉਥੇ ਵੀ ਦੇਖੋ ਮੁਹੰਮਦ ਜੀ, ਉਹਦੇ ਵਿੱਚ ਵੀ ਹੈ ਕਿ ਚਲੋ ਜ਼ਮੀਨਾਂ ਹੈਗੀਆਂ ਸਾਰਾ ਕੁਝ ਹੈਗੀਆਂ, ਸੁਸਾਈਡ ਉਹਦਾ ਹੱਲ ਨਹੀਂ ਗਾ, ਉਹ ਤਾਂ ਤੁਸੀਂ ਪਰਿਵਾਰ ਨੂੰ ਹੋਰ ਵੀ ਡੂੰਘੇ ਟੋਏ ਦੇ ਵਿੱਚ, ਖਾਈ ਦੇ ਵਿੱਚ ਸਿੱਟ ਕੇ ਚਲੇ ਜਾਂਦੇ ਹੋ, ਆਪ ਤਾਂ ਤੁਸੀਂ ਚਲੋ ਵਿਹਲੇ ਹੋ ਜਾਂਦੇ ਇਹਨਾਂ ਕੰਮ ਤੋਂ, ਪਰ ਜਿਹੜਾ ਪਰਿਵਾਰ ਆ ਬਾਅਦ ਦੇ ਵਿੱਚ ਬੱਚੇ ਨੇ ਜਾਂ ਹੋਰ ਪਰਿਵਾਰਕ ਮੈਂਬਰ ਰਿਸ਼ਤੇਦਾਰ ਇਹਨਾਂ ਚੀਜ਼ਾਂ ਨੂੰ ਭੁਗਤਦੇ ਆ, ਉਹਨਾਂ ਨੂੰ ਪਤਾ ਕੀ ਬਣਦਾ ਤੇ, ਕਿਉਂਕਿ ਦੇਖੋ ਚਲੋ ਜ਼ਮੀਨ ਹੈ ਤੁਹਾਡੇ ਕੋਲ, ਉਹਦਾ ਕੁਝ ਹਿੱਸਾ ਜੇ ਤੁਸੀਂ ਨਹੀਂ ਉਹਨੂੰ ਮੈਨੇਜ ਕਰ ਪਾ ਰਹੇ ਜਾਂ ਘਰ ਦੇ ਖਰਚੇ ਨਹੀਂ ਹੈ, ਤਾਂ ਆਪਣੀ ਜਾਨ ਦੇਣ ਦੇ ਨਾਲ ਉਹ ਘੱਟੋ ਘੱਟ ਕੀ ਪਤਾ ਕਿ ਕੁਝ ਹਿੱਸਾ ਵੇਚ ਕੇ, ਜਾਂ ਜੇ ਉਹ ਕੰਮ ਦੇ ਵਿੱਚ ਕੁਝ ਨਹੀਂ ਬਚ ਰਿਹਾ ਤਾਂ ਉਹਨੂੰ ਵੇਚ ਕੇ ਤਾਂ ਆਪਣਾ ਕੋਈ ਹੋਰ ਕਾਰੋਬਾਰ ਉਸ ਪੈਸੇ ਦੇ ਨਾਲ ਖੋਲ ਲਓ, ਥੋੜਾ ਜਿਹਾ ਲਾਈਨ ਨੂੰ ਚੇਂਜ ਕਰ ਲਓ, ਜ਼ਿੰਦਗੀ ਦੇ ਜਿਹੜਾ ਤੁਹਾਡੇ ਰੂਟੀਨ ਹੈ ਉਹਨਾਂ ਨੂੰ ਬਦਲਣ ਦੀ ਕੋਸ਼ਿਸ਼ ਕਰੋ।
1: ਹਾਂ ਹਾਂ ਬਿਲਕੁਲ, ਬਹੁਤ ਗ੍ਰੇਟ ਆਈਡੀਆ ਤੁਸੀਂ ਦੱਸਿਆ ਹੈਗਾ, ਵੀ ਮਤਲਬ ਕਿ ਜਿਹੜਾ ਹੈਗਾ ਕੱਲ ਤੋਂ ਨਾ ਉਮੀਦੀ ਕਰਨੀ ਆ, ਜਿਹੜਾ ਹੈਗਾ ਚਲੋ ਜੇ ਪ੍ਰੋਬਲਮ ਚ ਵੀ ਆ ਗਿਆ ਤਾਂ ਜ਼ਮੀਨ ਤਾਂ ਹੈਗੀ ਆ ਨਾ, ਥੋੜਾ ਬਹੁਤਾ ਕਰਕੇ ਆਪਣਾ ਫਾਰਗ ਹੋਵੋ ਜਿਹੜਾ ਹੈਗਾ,
0: ਬਿਲਕੁਲ
1: ਚਿੰਤਾ ਜਿਹੜੀ ਹਟਾਓ ਉਹਨੂੰ ਇੱਕ ਪਾਸੇ ਜਿਹੜਾ ਹੈ ਨਾ, ਤੇ ਇਹ ਗੱਲਾਂ ਹੈਗੀਆਂ ਤਾਂ ਬਹੁਤ ਵਧੀਆ ਹੈ, ਗ੍ਰੇਟ ਆਈਡੀਆ ਤੁਹਾਡਾ ਵੀ,
0: ਥੈਂਕ ਯੂ ਜੀ।
1: ਜਿੱਥੇ ਵੀ ਮੈਸੇਜ ਆ ਰਿਹਾ ਉਮੀਦ ਵੀ ਭਰਾ ਜਿਹੜੇ ਹੈਗੇ ਤੇ ਜ਼ਰੂਰ ਫਾਇਦਾ ਲੈਣਗੇ ਇਸ ਆਈਡੀਆ ਦਾ, ਲਾਜ਼ਮ ਜਿਹੜਾ ਕਿਉਂ ਚਿੰਤਾ ਦੇ ਵਿੱਚ ਪੈਣ ਜਦੋਂ ਤੁਹਾਡੇ ਕੋਲ ਹੈਗਾ ਮਾਰਕ ਐਵੇਂ ਨਾ। ਤੇ ਲਓ ਜੀ ਫਿਰ ਗੀਤ ਜਿਹੜਾ ਹੈਗਾ ਮੈਂ ਲੈ ਕੇ ਆਇਆ,
0: ਜਰੂਰ ਜੀ ਜਰੂਰ।

ਛੁਰੀਆਂ ਸਾਨੂੰ ਜ਼ਖਮੀ ਕਰਤਾ। ਬੂੜਾ ਮਹਿੰਦੀ ਦਾ ਰੰਗ ਬਣਾਉਣ ਦੇ ਲਈ ਹੱਥੀਂ ਅੱਗ ਲਾਵੇ ਕੁਲੀ ਸਾਡੜੀ ਨੂੰ।

0: खुफिया खुफिया खुफिया खुफिया खुफिया रे पोटिया आई नंदनों, जिठ तू कराया जाके ब्यानी। खुफिया रे पोटिया आई नंदनों, जिठ तू कराया जाके ब्यानी। चंदरी कड़ी सानू दिल चो, लिया किसी होरी नू वसानी। खुफिया रे पोटी आई लंदनों, जिथे तू कराया जाके ब्यानी। खुफिया रे पोटी आई लंदनों, जिथे तू कराया जाके ब्यानी।
1: वाह
0: कसमा तू खादिया सी लखनी, एक भी ना तेरे कोलों फुकीनी। वेख के तू ओथे मैल मारिया, भुल गई अज साडी चुकीनी। कसमां तू खादिया सी लखनी, एक भी ना तेरे कोलों पुगनी। देख के तू ओथे मैल मारिया, भुल गई अज साडी चुकीनी। ओथे दे व्यापारियां ने मोलिया, तेनू चांदी दियां छिलड़ां वखानी। चंदरी कड़ी सानू दिल चो, लिया किसे होरे नू वसानी। खुफिया रे पोटिया आई लंदनों, जिथे तू कराया जाके ब्याहानी। खुफिया रे पोटिया आई लंदनों, जिथे तू कराया जाके ब्याहानी। शहर दे बहाने डुब जानिए, साडे कोलों मारगी उड़ारियां।
1: वाह जी
0: दिल दिया ठाडियां तू सदरां, पैरां थले लैके नी लताड़ियां। खैर दे बहाने डुब जानिए, साडे कोलों मारगी उड़ारियां। दिल दिया साडियां तू सदरां, पैरां थले लैके नी लताड़ियां। पैसियां दी गल सी जे भुखिए, तेरे कदमां च दिंदा वै निशानी। चंदरी कड़े सानू दिल चो, लिया किसे होरे नू वसानी। खुफिया रे पोटिया आई लंदनों, जिथे तू कराया जाके ब्यानी। खुफिया रे पोटिया आई लंदनों, जिथे तू कराया जाके ब्यानी। आऊगा नी लाली तेनू याद नी, जदों नैना रूप ना रंगनी। मार के उड़ारी उड़ जाऊगी, सदा ना जवानी रहनी संगनी। आऊगा नी लाली तेनू याद नी, जदों रहना रूप नाए रंगनी। मार के उड़ारी उड़ जाऊगी, सदा ना जवानी रहनी संगनी। रब करे तू भी उदो तड़पे, जिदा रही मैनू तड़पानी। चंदरी काढ़ी सानू दिल चो, लिया किसे होर नू वसानी। खुफिया रे पोटी आई लंदनों, जिथे तू कराया जाके ब्यानी। खुफिया रे पोटी आई लंदनों, जिथे तू कराया जाके
1: वाह जी,
0: ब्यानी। शुक्रिया।
1: क्या बात है मामा जी, बा कमाल जी, बहुत बहुत शुक्रिया खूबसूरत गाने दे ले जी। थैंक यू जी,
0: शुक्रिया।
1: थैंक यू, सत श्रीकाल जी। जी दोस्तों, ਇਸੇ ਜੀ ਮੁਹੰਮਦ ਜੀ ਦੁਬਈ ਤੋਂ ਜੁੜੇ ਸਨ ਤੇ ਲੰਡਨੋਂ ਖੂਫੀਆ ਰਿਪੋਰਟ ਦੀ ਗੱਲ ਕੀਤੀ ਹੈ ਤੇ ਭਾਰਤ ਤੋਂ ਵੀ ਖੂਫੀਆ ਰਿਪੋਰਟ ਦੀ ਜਿਹੜੀ ਹੈ ਆ ਗਈ ਹੈ ਖਬਰ ਕਿ ਜਗਤਾਰ ਸਿੰਘ ਹਵਾਰਾ ਦੇ ਇੱਕ ਦਿਨ ਦੀ ਪੈਰੋਲ ਲੈਣ ਦੇ ਲਈ ਸਹਿਮਤ ਹੋਣ ਦੇ ਚਰਚੇ ਨੇ ਤੇ ਬਿਮਾਰ ਮਾਤਾ ਨੂੰ ਮਿਲਣ ਦੇ ਲਈ ਮੰਗੀ ਸੀ ਪੈਰੋਲ 10 ਦਿਨਾਂ ਦੀ ਵੈਸੇ ਤੇ ਹਾਲੇ ਲਿਖਤੀ ਹੁਕਮ ਜਾਰੀ ਨਹੀਂ ਹੋਏ ਨੇ ਇਹਦੇ ਉੱਤੇ ਚਰਚਾ ਜਿਹੜੀ ਸ਼ੁਰੂ ਹੋ ਗਈ ਹੈ ਸਾਬਕਾ ਪੰਜਾਬ ਮੁੱਖ ਮੰਤਰੀ ਜਿਹੜੇ ਬੇਅੰਤ ਸਿੰਘ ਸਨ ਉਹਨਾਂ ਦੀ ਹੱਤਿਆ ਦੇ ਮਾਮਲੇ ਦੇ ਵਿੱਚ ਦਿੱਲੀ ਦੀ ਤਿਹਾੜ ਜੇਲ੍ਹ 'ਚ ਨਜ਼ਰਬੰਦ ਜਗਤਾਰ ਸਿੰਘ ਹਵਾਰਾ ਵੱਲੋਂ ਇੱਕ ਦਿਨ ਦੀ ਪੈਰੋਲ ਲੈਣ ਦੇ ਲਈ ਸਹਿਮਤ ਹੋਣ ਦੇ ਉੱਤੇ ਚਰਚੇ ਨੇ ਇਹ ਕਿਹਾ ਜਾ ਰਿਹਾ ਕਿ ਹਵਾਰਾ ਆਪਣੀ ਬਜ਼ੁਰਗ ਤੇ ਬਿਮਾਰ ਮਾਤਾ ਨੂੰ ਮਿਲਣ ਦੇ ਲਈ ਇੱਕ ਦਿਨ ਦੀ ਪੈਰੋਲ ਲੈਣ ਵਾਸਤੇ ਸਹਿਮਤ ਹੋ ਗਏ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਤੋਂ ਪਹਿਲਾਂ ਜਗਤਾਰ ਸਿੰਘ ਹਵਾਰਾ ਦੇ ਲਈ 10 ਦਿਨ ਦੀ ਪੈਰੋਲ ਦੇਣ ਦੀ ਸਿਫਾਰਿਸ਼ ਕੀਤੀ ਸੀ ਤੇ ਸੁਰੱਖਿਆ ਤੇ ਹੋਰ ਤਕਨੀਕੀ ਕਾਰਨਾਂ ਕਰਕੇ ਤਜਵੀਜ਼ ਜਿਹੜੀ ਸੀ ਅੰਤਮ ਰੂਪ ਨਹੀਂ ਲੈ ਸਕੀ ਸੀ ਪਰ ਹੋ ਸਕਦਾ ਹੈ ਕਿ ਹੁਣ ਇੱਕ ਦਿਨ ਦੀ ਜਿਹੜੀ ਹੈ ਪੈਰੋਲ ਉਹ ਦੇ ਸਕਦੇ ਨੇ ਬਾਕੀ ਦੇਖਦੇ ਹਾਂ ਕੀ ਕੁਝ ਜਿਹੜੀ ਅਪਡੇਟ ਆਉਂਦੀ ਹੈ ਇਸੇ ਤਰ੍ਹਾਂ ਵੋਟ ਚੋਰੀ ਦੇ ਮਾਮਲੇ ਦੇ ਉੱਤੇ ਸੁਪਰੀਮ ਕੋਰਟ ਦਾ ਰੁਖ ਕਰੇਗਾ ਹੁਣ ਰਾਹੁਲ ਗਾਂਧੀ ਇਹ ਜਿਹੜੇ ਬਿਆਨ ਆ ਰਹੇ ਨੇ ਤੇ ਇਸੇ ਤਰ੍ਹਾਂ ਹੀ ਜਿਹੜਾ ਦਿੱਲੀ ਦੇ ਵਿੱਚ ਕਾਫੀ ਜਿਹੜੀ ਹੈ ਕੱਲ੍ਹ ਦੇ ਲਈ ਤਿਆਰੀ ਹੋ ਚੁੱਕੀ ਹੈ ਤੇ ਉੱਥੇ ਕਾਫੀ ਕੁਝ ਜਿਹੜਾ ਕੀਤਾ ਜਾ ਰਿਹਾ ਜੰਤਰ ਮੰਤਰ ਦੇ ਉੱਤੇ 24 ਘੰਟਿਆਂ ਦੇ ਲਈ ਇੰਟਰਨੈਟ ਦਾ ਬੰਦ ਕਰਤਾ ਹੈ ਜੰਤਰ ਮੰਤਰ ਤੇ ਹੀ ਸਿਰਫ 1000 ਲੋਕਾਂ ਨੂੰ ਜਿਹੜਾ ਇਕੱਠੇ ਹੋਣ ਦੀ ਜਿਹੜੀ ਆਗਿਆ ਸ਼ਾਇਦ ਦਿੱਤੀ ਹੈ ਤੇ ਹੁਣ ਜਿਹੜੀ ਖਬਰ ਆ ਰਹੀ ਹੈ ਤੇ ਇਸੇ ਤਰ੍ਹਾਂ ਪੰਜਾਬ ਸਰਕਾਰ ਨੇ ਪੰਜਾਬ ਅਸੈਂਬਲੀ ਸੈਸ਼ਨ ਜਿਹੜਾ ਉਹ ਸੱਦ ਲਿਆ ਸਭਾ ਦਾ ਸਰਦ ਰੁੱਤ ਸੈਸ਼ਨ ਜਿਹੜਾ ਸ਼ੁਰੂ ਹੋਏਗਾ ਇਸ ਤਰ੍ਹਾਂ ਦੇ ਮੁੱਦੇ ਨੇ ਤੇ ਵਿਦੇਸ਼ੀ ਖਬਰਾਂ ਜਿਹੜੀਆਂ ਨੇ ਦੋਸਤੋ ਇੱਕ ਦੋ ਉਹਨਾਂ ਦੀ ਸਾਂਝ ਪਾ ਕੇ ਫਿਰ ਆਪਾਂ ਕਿਤਾਬ ਦੇ ਵੱਲ ਨੂੰ ਚੱਲਦੇ ਹਾਂ ਜਲਦੀ ਜਲਦੀ ਤੇ ਜੇ ਤੁਸੀਂ ਲਾਈਨਾਂ ਦੇ ਵਿੱਚ ਹਾਜ਼ਰੀ ਭਰਨੀ ਚਾਹੁੰਦੇ ਹੋ ਕਾਲ ਖੁੱਲੀ ਹੈ ਤੁਹਾਡੇ ਲਈ ਤੇ ਜ਼ਰੂਰ ਗੱਲਬਾਤ ਕਰ ਸਕਦੇ ਹੋ ਕੈਨੇਡਾ ਦੇ ਕਹਿੰਦੇ ਨੇ ਹੋਣਗੇ ਚਾਰ ਟੋਟੇ ਐਲਨ ਮਸਕ ਦੇ ਬਿਆਨ ਦੇ ਉੱਤੇ ਪੀਐਮ ਕਾਰਨੀ ਨੇ ਕਰਾਰਾ ਜਵਾਬ ਜਿਹੜਾ ਦਿੱਤਾ ਹੈ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਐਲਨ ਮਸਕ ਜਿਹੜਾ ਵੱਖਵਾਦੀ ਬਿਆਨ ਦੇ ਉੱਤੇ ਸਖ਼ਤ ਪ੍ਰਤੀਕਿਰਿਆ ਦਿੱਤੀ ਹੈ ਤੇ ਕਾਰਨੀ ਨੇ ਮਸਕ ਦੇ ਵੱਲੋਂ ਕਿਊਬੈਕ ਅਲਬਰਟਾ ਤੇ ਸਸਕੈਚਵਨ ਜਿਹੜਾ ਉਹਨੂੰ ਕੈਨੇਡਾ ਤੋਂ ਵੱਖ ਕਰਨ ਦੀ ਕੀਤੀ ਗਈ ਅਪੀਲ ਦਾ ਸਖ਼ਤ ਜਿਹੜਾ ਵਿਰੋਧ ਕਰ ਦਿੱਤਾ ਹੈ ਕਾਰਨੀ ਨੇ ਸਪਸ਼ਟ ਕੀਤਾ ਸ਼ਬਦਾਂ ਦੇ ਵਿੱਚ ਕਿਹਾ ਕਿ ਕੈਨੇਡਾ ਦਾ ਭਵਿੱਖ ਇੱਥੋਂ ਦੇ ਨਾਗਰਿਕ ਹੀ ਤੈਅ ਕਰਨਗੇ ਤੇ ਮਸਕ ਦੀਆਂ ਟਿੱਪਣੀਆਂ ਦੇ ਬਾਰੇ ਪੁੱਛੇ ਜਾਣ ਦੇ ਉੱਤੇ ਉਹਨਾਂ ਕਿਹਾ ਕਿ ਕੈਨੇਡਾ ਦਾ ਭਵਿੱਖ ਕੈਨੇਡੀਅਨਾਂ ਦੀਆਂ ਪਹਿਲਕਦਮੀਆਂ ਤੇ ਕਿਊਬੈਕ ਦੇ ਲੋਕਾਂ ਦੀਆਂ ਜਿਹੜੀਆਂ ਨੇ ਲੋੜਾਂ ਦੇ ਅਨੁਸਾਰ ਤੈਅ ਹੋਵੇਗਾ ਪ੍ਰਧਾਨ ਮੰਤਰੀ ਕਾਰਨੀ ਨੇ ਕਿਹਾ ਕਿ ਕੈਨੇਡੀਅਨਾਂ ਨੂੰ ਵਿਦੇਸ਼ੀ ਸਰਕਾਰਾਂ ਤੇ ਵੱਡੀਆਂ ਤਕਨਾਲੋਜੀ ਕੰਪਨੀਆਂ ਦੇ ਦਖਲ ਤੋਂ ਬਿਨਾਂ ਆਪਣੀਆਂ ਭਾਸ਼ਾਵਾਂ ਤੇ ਸਭਿਆਚਾਰ ਅਨੁਸਾਰ ਜਿਉਣ ਦੀ ਪੂਰੀ ਆਜ਼ਾਦੀ ਹੋਣੀ ਚਾਹੀਦੀ ਹੈ ਦੁਨੀਆਂ ਦੇ ਸਭ ਤੋਂ ਅਮੀਰ ਵਿਅਕਤੀ ਅਤੇ ਪਹਿਲੇ ਟ੍ਰਿਲੀਅਨ ਪਤੀ ਐਲਨ ਮਸਕ ਜਿਹੜਾ ਹੈ ਜੋ ਦੱਖਣੀ ਅਫਰੀਕਾ ਦੇ ਵਿੱਚ ਜਨਮੇ ਕੈਨੇਡੀਅਨ ਅਮਰੀਕੀ ਹਨ ਨੇ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਐਕਸ ਦੇ ਉੱਤੇ ਕਿਊਬੈਕ ਦੀ ਵੱਖਵਾਦੀ ਪਾਰਟੀ ਜਿਹੜੀ ਆ ਪਾਰਟੀ ਕਿਊਬੈਕੋਇਸ ਪੀ ਕਿਊ ਦੇ ਨੇਤਾ ਪਾਲ ਸੇਟ ਪੀਅਰ ਪਾਲਮੋਂਡਨ ਬਾਰੇ ਪੋਸਟ ਲਿਖੀ ਸੀ ਜਿਨ੍ਹਾਂ ਦੀ ਪਾਰਟੀ ਨੇ ਸੂਬਾਈ ਚੋਣਾਂ ਜਿੱਤੀਆਂ ਸੀਗੀਆਂ ਮਸਕ ਨੇ ਲਿਖਿਆ ਸੀ ਕਿ ਚੰਗਾ ਹੈ ਕਿ ਕਿਊਬਕ ਨੂੰ ਜਿਹੜਾ ਵੱਖ ਹੋ ਜਾਣਾ ਚਾਹੀਦਾ ਹੈ ਤੇ ਉਹ ਜ਼ਿਆਦਾ ਵਧੀਆ ਸਥਿਤੀ ਦੇ ਵਿੱਚ ਰਹਿਣਗੇ ਅਲਬਰਟਾ ਤੇ ਸਸਕੈਚਵਨ ਨੂੰ ਵੀ ਕਹਿੰਦੇ ਵੱਖ ਹੋ ਜਾਣਾ ਚਾਹੀਦਾ ਮੋਂਟਰੀਅਲ ਇਹ ਦੇਖੋ ਹੁਣ ਕਿੱਦਾਂ ਪਾੜਾ ਪਾ ਰਹੇ ਨੇ ਉਹਨਾਂ ਦੇ ਵਿੱਚ ਕਿਉਂਕਿ ਟਰੰਪ ਦੇ ਰਾਸ ਨਹੀਂ ਆਇਆ ਕੈਨੇਡਾ ਵਾਲੇ ਹੁਣ ਤੇ ਅਗਲਿਆਂ ਨੇ ਵੀ ਬਗਾਵਤ ਕਰ ਦਿੱਤੀ ਤੇ ਹੁਣ ਇਹਦੇ ਥਰੂ ਜਿਹੜਾ ਇਹ ਪਾੜਾ ਹੋਰ ਵੱਡਾ ਪਾ ਰਹੇ ਨੇ ਮੁਲਕ ਨੂੰ ਪਾੜਨਾ ਚਾਹੁੰਦੇ ਆ ਮੋਂਟਰੀਅਲ ਦੀ ਮੈਕਗਿਲ ਯੂਨੀਵਰਸਿਟੀ ਦੇ ਰਾਜਨੀਤੀ ਵਿਗਿਆਨ ਦੇ ਜਿਹੜੇ ਪ੍ਰੋਫੈਸਰ ਹੈ ਡੈਨੀਅਲ ਬਲੈਟ ਅਨੁਸਾਰ ਪਾਰਟੀ ਜਿਹੜਾ ਹੈ ਕਿਊਬੈਕੋਇਸ ਦੀ ਜਿਹੜੀ ਜਿੱਤ ਦਾ ਮਤਲਬ ਆਜ਼ਾਦੀ ਦਾ ਜਿਹੜਾ ਜਨਾਦੇਸ਼ ਨਹੀਂ ਹੈ ਪਾਰਟੀ ਨੂੰ ਲਗਭਗ 28% ਜਿਹੜੀ ਵੋਟਾਂ ਮਿਲੀਆਂ ਨੇ ਤੇ ਬਹੁਮਤ ਤੋਂ ਦੂਰ ਰਹੀ ਹੈ ਜਦੋਂ ਕਿ ਕਿਊਬੈਕ ਦੀ ਜਿਹੜੀ ਆਜ਼ਾਦੀ ਲਈ ਸਮਰਥਨ ਅਜੇ ਵੀ ਲਗਭਗ 30% ਤੇ ਹੀ ਹੈ ਤੇ ਉਹਦੇ ਅਨੁਸਾਰ ਚੋਣ ਨਤੀਜੇ ਆਜ਼ਾਦੀ ਨਾਲੋਂ ਕੁਲਿਸ਼ਨ ਅਵੇਨਰ ਕਿਊਬਿਕ ਸਰਕਾਰ ਨੂੰ ਹਟਾਉਣ ਦੀ ਇੱਛਾ ਤੋਂ ਜਿਹੜੇ ਵੱਧ ਪ੍ਰਭਾਵਿਤ ਸਨ ਆਖਰ ਦੇ ਵਿੱਚ ਕਹਿੰਦੇ ਨੇ ਆਪਣੇ ਮੁਕੱਦਮੇ ਜੀ ਜੁੜੇ ਉਹਨਾਂ ਦੀ ਗੱਲ ਸੁਣਦੇ ਆ ਦੂਜੇ ਪਾਸੇ ਅਲਬਰਟਾ ਦੇ ਵਿੱਚ 19 ਅਕਤੂਬਰ ਨੂੰ ਕੈਨੇਡਾ ਦੇ ਵਿੱਚ ਰਹਿਣ ਜਾਂ ਆਜ਼ਾਦੀ ਦੇ ਲਈ ਰੈਫਰੈਂਡਮ ਦੇ ਵੱਲ ਵਧਣ ਸੰਬੰਧੀ ਵੋਟਿੰਗ ਹੋਣੀ ਹੈ ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਨੇ ਕਿਹਾ ਕਿ ਉਹ ਕੈਨੇਡਾ ਦੇ ਵਿੱਚ ਰਹਿਣ ਦੇ ਵੱਖ ਜਿਹੜਾ ਪੱਖ ਦੇ ਵਿੱਚ ਵੋਟ ਪਾਉਣਗੇ ਤੇ ਸਮਿਥ ਦੇ ਅਨੁਸਾਰ ਉਹਨਾਂ ਦੀ ਸਰਕਾਰ ਤੇ ਕਾਰਨੀ ਸਰਕਾਰ ਵੱਲੋਂ ਮਿਲ ਕੇ ਮੁੱਦਿਆਂ ਨੂੰ ਹੱਲ ਕਰਨ ਦੇ ਨਾਲ ਸੂਬੇ ਦੇ ਵਿੱਚ ਵੱਖਵਾਦੀ ਭਾਵਨਾ ਕਮਜ਼ੋਰ ਹੋਈ ਹੈ ਇਸ ਦੇ ਨਾਲ ਹੀ ਸਸਕੈਚਵਨ ਦੀ ਜਿਹੜੇ ਹੈ ਪ੍ਰੀਮੀਅਰ ਸਕਾਟ ਮੋਹ ਨੇ ਵੀ ਮਸਕ ਦੀ ਪੋਸਟ ਦੇ ਉੱਤੇ ਇੱਕ ਸ਼ਬਦ ਦੇ ਵਿੱਚ ਜਵਾਬ ਦਿੰਦਿਆਂ ਲਿਖਿਆ ਨਹੀਂ ਤੇ ਲੋ ਦੋਸਤੋ ਅੱਗੇ ਵੱਧਦੇ ਹਾਂ ਮੁਕੱਦਮੇ ਜੀ ਜੀਆਂ ਨੂੰ ਜੀ ਨਿੱਘਾ ਸਵਾਗਤ ਹੈ ਬਾਈ ਜੀ
2: ਸਤਿ ਸ੍ਰੀ ਅਕਾਲ ਭਾਰਦਵਾ ਜੀ
1: ਸਤਿ ਸ੍ਰੀ ਅਕਾਲ ਜੀ ਜੀਆਂ ਨੂੰ ਜੀ ਕੀ ਹਾਲ ਚਾਲ ਹੈ ਜਨਾਬ
2: ਬਹੁਤ ਵਧੀਆ ਜੀ ਬਹੁਤ ਵਧੀਆ ਤੁਸੀਂ ਆਪਣੇ ਸੁਣਾਓ
1: ਠੀਕ ਠਾਕ ਜੀ ਬਸ ਲੱਗੇ ਹੋਏ ਆ ਜੀ
2: ਪਾਬੰਦੀ ਦਾ ਹੁਣ ਤਾਂ ਘਰੋਂ ਹੁਸ਼ਿਆਰਪੁਰ ਤੋਂ ਦੂਰ ਵਾਇਆ ਨਿਕਲਦੇ ਹੋਏ ਵਾਇਆ ਪਟਿਆਲੇ ਤੇ ਵਾਇਆ ਹਰਿਆਣੇ ਪਹੁੰਚੇ ਹੋਏ ਨੇ ਹੁਣ ਕਾਹਦੀ ਪਾਬੰਦੀ ਹੈ
1: ਨਹੀਂ ਪਾਬੰਦੀ ਹੈ ਪਰਿਵਾਰਕ ਪਾਬੰਦੀ ਕਹਿ ਸਕਦੇ ਨਾ ਪਰਿਵਾਰ ਤੋਂ ਵੱਡੀ ਕੋਟ ਕਿਹੜੀ ਹੈ
2: ਹਾਂ ਨਹੀਂ ਨਹੀਂ ਉਹ ਫੋਟੋ ਐ ਵੀ ਫੋਟੋ ਤੇ ਘਰ ਵੀ ਪਹੁੰਚ ਸਕਦੀ ਹੈ
1: ਜੀ
2: ਉਹਨੇ ਥੋੜੀ ਵੇਖਣਾ ਵੀ ਔਰਿਆਂ ਦਾ ਪਿੰਡ ਆਉਂਦਾ ਵਿਚਾਲੇ ਕੇ
1: ਬਿਲਕੁਲ ਹੈ ਜੀ
2: ਪੇਕਿਆਂ ਆਉਂਦਾ
1: ਜੀ
2: ਵੀ ਉਹ ਸੈਣੀ ਬਾਈ ਫਿਰ ਵਕੀਲ ਨੇ ਉਹ ਗੱਲ ਬਹੁਤ ਚੁਸਤ ਨੇ
1: ਜੀ
2: ਚਲੋ ਚੰਗੀ ਗੱਲ, ਮੈਂ ਤਾਂ ਸਵੇਰੇ ਕਹਿਣ ਦੇ, ਕਹਿੰਦੇ ਮੈਂ ਜਾਣਾ ਹੈ ਤੇ
1: ਹਾਂਜੀ
2: 2 ਦਿਨ ਹੋ ਸਕਦਾ ਮੈਂ ਸ਼ਾਮਿਲ ਨਾ ਹੋਵਾਂ ਪ੍ਰੋਗਰਾਮ 'ਚ।
1: ਬਿਲਕੁਲ ਹੈ ਜੀ
2: ਮੈਂ ਕਿਹਾ ਵੀ ਸਾਡੇ ਹਰਿਆਣੇ ਜਾਣਾ ਤੁਸੀਂ, ਮੈਂ ਵੀ ਤੁਹਾਡਾ,
1: ਜੀ
2: ਤੇ ਚੰਗੀ ਗੱਲ ਮੈਂ ਵੀ
1: ਬਿਲਕੁਲ ਹੈ।
2: ਤੇ ਆਉਣਾ ਮੈਨੂੰ ਨਾ ਇੱਕ ਗੱਲ ਯਾਦ ਆ ਗਈ, ਮੈਂ ਭਾਰਤ ਬਾਈ ਜੀ, ਮੈਂ ਅੱਜ ਕੱਲ ਸ਼ਮੀ ਬਾਈ ਜੀ ਵੀ ਨੀ ਜੁੜਦੇ, ਅੱਜ ਕੱਲ ਨੀ ਉਹਨਾਂ ਨੇ ਵਾਰ ਬਦਲਦੇ ਬਦਲਦੇ ਹੌਲੀ
1: ਹਾਂ ਜੀ,
2: ਹੌਲੀ
1: ਥੋੜਾ ਜਿਹਾ
2: ਬੁੱਧਵਾਰ
1: ਬੀਜੀ ਕੰਮ ਕਾਰ
2: ਵੀਰਵਾਰ
1: ਦੇ ਵਿੱਚ ਬੀਜੀ ਹੋਣ ਕਰਕੇ ਨਹੀਂ ਹੋਏ ਨੀ ਜੀ। ਹਾਂਜੀ ਕੋਈ ਨੀ, ਵੀਕਐਂਡ ਦੇ ਉੱਤੇ ਆ ਰਹੇ ਨੇ। ਹਾਂਜੀ
2: ਠੀਕ ਹੈ ਜੀ,
1: ਜੀ
2: ਸੱਚੜੇ ਨੂੰ, ਸੱਚੜੇ ਨੂੰ ਆ ਰਹੇ ਨੇ ਹੈ।
1: ਬਿਲਕੁਲ ਹੈ ਜੀ, ਸੰਡੇ ਪਿਛਲੇ ਵਾਰੀ ਉਹਨਾਂ
2: ਚਲੋ
1: ਨੂੰ
2: ਮੈਂ
1: ਬੁਖਾਰ
2: ਤੁਹਾਨੂੰ,
1: ਚੜ ਗਿਆ ਜੀ ਇਕਦਮ ਹੀ, ਤਾਂ ਕਰਕੇ ਫਿਰ ਢਿੱਲੇ ਮੱਠੇ ਹੋ ਜਾਂਦੇ ਆ।
2: ਨਹੀਂ ਚਲੋ ਕੋਈ ਨਾ, ਹੋ ਜਾਂਦਾ ਹੋ ਜਾਂਦਾ, ਚਲੋ ਇਹਦਾ ਦੁਨੀਆਦਾਰੀ ਆ ਤਾਂ ਫਿਰ
1: ਬਿਲਕੁਲ ਹੈ ਜੀ।
2: ਚੱਲ ਮੈਂ ਨਾ ਭਾਗਦੇ ਹੋਏ ਚਲੋ ਖਬਰਾਂ ਦੀ ਗੱਲ, ਮੈਂ ਤੁਹਾਨੂੰ, ਮੈਨੂੰ 2 ਲਾਈਨਾਂ ਬਖਸ਼ੀ ਦੀ ਗੱਲ ਤੋਂ ਯਾਦ ਆ ਗਈਆਂ।
1: ਹਾਂਜੀ
2: ਮੈਂ ਤੁਹਾਨੂੰ 2 ਲਾਈਨਾਂ ਸੁਣਾ ਦੇਣਾ, ਫਿਰ ਹੁਣ ਮੈਂ ਖਬਰਾਂ ਵਾਲੀ ਗੱਲ ਤੇ ਕਰਨੀ ਨਹੀਂ ਹੈਗੀ।
1: ਹੋਣ ਦਿਓ ਜੀ,
2: ਸੀ ਗਾਣਾ ਉਹਦਾ, ਫਿਰ ਭੁੱਲ ਗਿਆ ਮੈਨੂੰ, ਮੈਂ ਹੁਣ ਸੋਚਦਾ ਪਿਆ ਸੀ, ਮੈਂ ਵਿਚਾਰਦੇ ਵਿਚਾਰਦੇ ਦਿਮਾਗ ਚੋਂ ਨਿਕਲ ਗਿਆ ਕਹਿੰਦਾ
1: ਜੀ।
2: ਤੁਹਾਡੇ ਕੋਲ ਗੱਲ ਕਰਨ ਦੀ ਕੋਸ਼ਿਸ਼ ਕਰਦਾ ਪਿਆ ਸੀ
1: ਜੀ, ਪਟੇ ਤੇ ਚੜਦਾ,
2: ਚਲੋ ਹੋ ਸਕਦਾ ਮੈਂ ਪਟੇ ਤੇ ਚੜਦਾ ਨੀ, ਕਿਉਂਕਿ ਸ਼ੁਰੂ ਵਾਲੀਆਂ ਲਾਈਨਾਂ ਮਿਸਰ ਗਿਆ ਮੈਨੂੰ, ਐਂਡ ਵਾਲੀਆਂ ਤੇ ਹੁਣ ਯਾਦ ਨੇ, ਫਿਰ ਗੱਲ ਬਣਨੀ ਨੀ ਹੈਗੀ। ਹੁਣ ਕਈ ਵਾਰੀ ਇਹ ਵੀ ਹੁੰਦਾ ਵੀ ਕਈ ਵਾਰੀ ਉਹ ਚੜਦਾ ਹੋਵੇ ਪਟੇ ਤੇ, ਫਿਰ ਗੱਲ, ਚਲੋ ਕੋਈ ਗੱਲ ਨੀ, ਮੈਂ ਤੁਹਾਨੂੰ ਜੇ ਹੋ ਸਕਿਆ ਤਾਂ ਹੋ ਨੀ ਸਕਿਆ ਮੈਂ ਤੁਹਾਨੂੰ ਅੱਧੇ ਮੈਂ ਹੁਣੀ ਸੁਣ ਕੇ ਤੇ ਬਸ ਪਹਿਲਾ ਪਹਿਲਾ ਅੱਖਰ ਮੈਨੂੰ ਯਾਦ ਆ ਗਿਆ, ਤਾਂ
1: ਠੀਕ ਹੈ
2: ਉਹਨਾਂ ਦੁਆਰਾ।
1: ਆ ਜਾਓ ਜੀ, ਸ਼ੁਕਰੀਆ ਜੀ ਜੀ। ਦੋਸਤੋ ਮੁਕੱਦਰ ਜੀ ਜੁੜੇ ਸਨ ਨਾਲ, ਚਲੋ ਗੀਤ ਨੂੰ ਦੇਖ ਕੇ ਫਿਰ ਆਉਂਦੇ ਆ ਦੁਬਾਰਾ। ਤੇ ਦੋਸਤੋ ਔਜਲਾ ਸਾਹਿਬ ਲਿਖਦੇ ਨੇ ਕਿ ਐਲਾਨ ਮਸਕ ਤੁਸੀਂ ਭੁਲੇਖੇ ਨਾਲ ਸਹੀ ਕਹਿ ਗਏ, ਕਹਿੰਦੇ ਭਾਰਤ ਜੀ। ਹਾਂਜੀ ਜੀ, ਐਲਾਨ ਹੀ ਕਰਦਾ ਵੈਸੇ ਤਾਂ ਉਹ ਜੀ, ਐਲਨ ਐਲਨ ਐਲਨ ਮਸਕ ਹੈ ਜੀ ਵੈਸੇ ਉਹਦਾ ਨਾਂ, ਤੇ ਪਾਬੰਦੀ ਨਾਲ ਹੀ ਹੈ ਜੀ ਕਹਿੰਦੇ। ਹਾਂਜੀ ਅੱਛਾ ਜੀ, ਤੇ ਭੁੱਲਣਾ ਹੀ ਸੀ ਕਹਿੰਦੇ ਰਾਜਨ ਜੀ, ਹਰਿਆਣਾ ਦੇ ਵਿੱਚ ਨੇ ਤਾਂ ਲਾਗੇ ਨੇ ਨਾ ਕਹਿੰਦੇ ਹੁਣ। ਹਾਂਜੀ ਫਿਰ ਤਾਂ ਭੁੱਲਣਾ ਬਣਦਾ। ਲੋ ਦੋਸਤੋ ਆਖਰੀ ਖਬਰਾਂ ਦੇ ਵੱਲ ਨੂੰ ਵੱਧਦੇ ਹਾਂ। 400 ਸਾਲ ਉਮਰ ਤੇ 10 ਸਾਲ ਦਾ ਗਰਭ ਕਾਲ, ਇਹਨਾਂ ਮੱਛੀਆਂ ਨੂੰ ਕਿਉਂ ਮਾਰਨਾ ਚਾਹੁੰਦੇ ਨੇ ਲੋਕ? ਧਰਤੀ ਦੇ ਉੱਤੇ ਸਭ ਤੋਂ ਲੰਬੀ ਉਮਰ ਜਿਉਣ ਵਾਲੇ ਰੀੜ੍ਹ ਦੀ ਹੱਡੀ ਵਾਲੇ ਜੀਵ ਜਿਹੜੇ ਨੇ ਗ੍ਰੀਨਲੈਂਡ ਸ਼ਾਰਕ ਦੀ ਆਬਾਦੀ ਨੂੰ ਮਾਰਨ ਦੀ ਯੋਜਨਾ ਦੇ ਉੱਤੇ ਇੱਕ ਵੱਡਾ ਅੰਤਰਰਾਸ਼ਟਰੀ ਵਿਵਾਦ ਖੜਾ ਹੋ ਗਿਆ। ਗ੍ਰੀਨਲੈਂਡ ਦੇ ਕੁਝ ਜਿਹੜੇ ਸਥਾਨਕ ਮਛੇਰਿਆਂ ਦੇ ਵੱਲੋਂ ਆਪਣਾ ਮੱਛੀ ਫੜਨ ਦਾ ਕੀਮਤੀ ਜਿਹੜਾ ਸਮਾਨ ਹੈ ਬਚਾਉਣ ਦੇ ਲਈ ਲਗਭਗ 1000 ਗ੍ਰੀਨਲੈਂਡ ਸ਼ਾਰਕਾਂ ਨੂੰ ਮਾਰਨ ਦੀ ਮੰਗ ਕੀਤੀ ਗਈ ਸੀਗੀ, ਜਿਸ ਦੇ ਉੱਤੇ ਵਿਗਿਆਨੀਆਂ ਤੇ ਸਮੁੰਦਰੀ ਜੀਵ ਰੱਖਿਅਕਾਂ ਦੇ ਭਾਰੀ ਵਿਰੋਧ ਤੋਂ ਬਾਅਦ ਫਿਲਹਾਲ ਰੋਕ ਜਿਹੜੀ ਆ ਲਗਾ ਦਿੱਤੀ ਗਈ ਹੈ। ਇਹ ਪੂਰਾ ਮਾਮਲਾ ਗ੍ਰੀਨਲੈਂਡ ਦੇ ਪੱਛਮੀ ਤੱਟ ਦੇ ਉੱਤੇ ਸਥਿਤ ਅਵਾਨਾਤਾ ਨਗਰ ਪਾਲਿਕਾ ਦਾ ਹੈ ਤੇ ਸਥਾਨਕ ਮਛੇਰਿਆਂ ਨੇ ਸ਼ਿਕਾਇਤ ਕੀਤੀ ਸੀਗੀ ਕਿ ਇਹ ਸ਼ਾਰਕਾਂ ਉਨ੍ਹਾਂ ਦੇ ਮੱਛੀ ਫੜਨ ਵਾਲੇ ਜਾਲਾਂ ਤੇ ਕਾਂਟਿਆਂ ਦੇ ਵਿੱਚ ਫਸ ਜਾਂਦੀਆਂ ਨੇ, ਜਿਹਦੇ ਨਾਲ ਉਨ੍ਹਾਂ ਦਾ ਭਾਰੀ ਆਰਥਿਕ ਨੁਕਸਾਨ ਹੁੰਦਾ ਹੈ। ਇੱਕ 27 ਸਾਲਾ ਮਛੇਰੇ ਹੇਨਰਿਕ ਜੇਨਸੇਨ ਨੇ ਜਿਹੜਾ ਸੀ ਦੱਸਿਆ ਕਿ ਇਸੇ ਸਾਲ ਉਸਦੇ ਲਗਭਗ 6000 ਕਾਂਟੇ ਗੁੰਮ ਹੋ ਚੁੱਕੇ ਨੇ, ਜਿਸਦੇ ਨਾਲ ਇੱਕ ਹੀ ਦਿਨ ਦੇ ਵਿੱਚ ਲਗਭਗ 30000 ਡੈਨਿਸ਼ ਕਰੋਨ ਜਿਹੜੇ ਨੇ ਲਗਭਗ 4.5 ਹਜ਼ਾਰ ਅਮਰੀਕਨ ਡਾਲਰ ਦਾ ਸਮਾਨ ਜਿਹੜਾ ਬਰਬਾਦ ਹੋਇਆ। ਇਸ ਨੁਕਸਾਨ ਤੋਂ ਬਚਣ ਦੇ ਲਈ ਨਗਰ ਪਾਲਿਕਾ ਨੇ 1000 ਸ਼ਾਰਕਾਂ ਨੂੰ ਮਾਰਨ ਦੀ ਯੋਜਨਾ ਨੂੰ ਮਨਜੂਰੀ ਦਿੱਤੀ ਸੀ, ਜਿਸਦੇ ਤਹਿਤ ਹਰੇਕ ਸ਼ਾਰਕ ਦੇ ਦਿਲ ਦੇ ਬਦਲੇ ਜਿਹੜਾ ਸੀ ਲਗਭਗ $45 ਇਨਾਮ ਦੇਣ ਦਾ ਪ੍ਰਸਤਾਵ ਰੱਖਿਆ ਗਿਆ ਸੀਗਾ। ਦੂਜੇ ਪਾਸੇ ਸਮੁੰਦਰੀ ਜੀਵ ਵਿਗਿਆਨੀ ਜਿਹੜੇ ਨੇ ਉਨ੍ਹਾਂ ਨੇ ਇਸ ਯੋਜਨਾ ਦੇ ਉੱਤੇ ਗੰਭੀਰ ਚਿੰਤਾ ਪ੍ਰਗਟ ਕਰ ਦਿੱਤੀ। ਗ੍ਰੀਨਲੈਂਡ ਸ਼ਾਰਕ ਦੀ ਉਮਰ 400 ਸਾਲ ਤੋਂ ਵੀ ਵੱਧ ਹੁੰਦੀ ਹੈ। ਕਿਆ ਬਾਤ ਹੈ ਜੀ, ਇੰਨਾ ਲੰਮਾ ਸਮਾਂ ਜਿਉਂਦੀ ਹੈ ਗ੍ਰੀਨਲੈਂਡ ਸ਼ਾਰਕ ਜਿਹੜੀ ਹੈ, 400 ਸਾਲ ਤੋਂ ਵੱਧ ਉਹਦੀ ਉਮਰ ਹੁੰਦੀ ਹੈ। ਇਹ ਜੀਵ ਲਗਭਗ 150 ਸਾਲ ਦੀ ਉਮਰ ਦੇ ਵਿੱਚ ਜਾ ਕੇ ਜਿਨਸੀ ਤੌਰ ਦੇ ਉੱਤੇ ਬਾਲਗ ਹੁੰਦੀ ਹੈ ਬੱਲੇ ਜੀ, ਤੇ ਇਸਦਾ ਗਰਭ ਜਿਹੜਾ ਕਾਲ ਹੈ 10 ਸਾਲ ਤੋਂ ਵੱਧ ਸਮੇਂ ਤੱਕ ਚੱਲ ਸਕਦਾ ਹੈ। ਇੰਨੇ ਹੌਲੀ ਜੀਵਨ ਚੱਕਰ ਦੇ ਕਾਰਨ ਜੇਕਰ ਵੱਡੀ ਗਿਣਤੀ ਦੇ ਵਿੱਚ ਸ਼ਾਰਕਾਂ ਮਾਰੀਆਂ ਜਾਂਦੀਆਂ ਨੇ ਤਾਂ ਇਹ ਪ੍ਰਜਾਤੀ ਪੂਰੀ ਤਰ੍ਹਾਂ ਖਤਮ ਹੋ ਸਕਦੀ ਹੈ। ਅੰਤਰਰਾਸ਼ਟਰੀ ਸੰਸਥਾ ਜਿਹੜੀ ਹੈ IUCN ਨੇ 2020 ਦੇ ਵਿੱਚ ਹੀ ਇਸ ਨੂੰ ਅਸੁਰੱਖਿਅਤ ਪ੍ਰਜਾਤੀਆਂ ਦੀ ਸੂਚੀ ਦੇ ਵਿੱਚ ਰੱਖਿਆ ਸੀਗਾ ਤੇ ਵਾਤਾਵਰਨ ਸੰਗਠਨ ਓਸ਼ੀਅਨਸ ਨੌਰਥ ਕੈਲਾਲਿਟ ਨੁਨਾਤ ਜਿਹੜਾ ਉਹਦੇ ਨਿਰਦੇਸ਼ਕ ਜੈਸੇਰਾਕ ਪੋਲਸਨ ਦੇ ਅਨੁਸਾਰ ਸ਼ਾਰਕਾਂ ਨੂੰ ਮਾਰਨਾ ਮਸਲੇ ਦਾ ਸਥਾਈ ਜਿਹੜਾ ਹੱਲ ਨਹੀਂ ਹੈ। ਨਾਲ ਉਹਨਾਂ ਦੱਸਿਆ ਕਿ ਅਸਲੀ ਸਮੱਸਿਆ ਸਮੁੰਦਰ ਦੇ ਵਿੱਚ ਲੋੜ ਤੋਂ ਵੱਧ ਮੱਛੀਆਂ ਫੜਨਾ ਤੇ ਬਹੁਤ ਜ਼ਿਆਦਾ ਬੋਟਾਂ ਦੀ ਜਿਹੜੀ ਹੈ ਕਿਸ਼ਤੀਆਂ ਦੀ ਜਿਹੜੀ ਹੈ ਮੌਜੂਦਗੀ ਹੈ। ਫਿਲਹਾਲ ਜਿਹੜਾ ਉਹ ਕਹਿੰਦੇ ਨੇ ਇਸ ਸ਼ਿਕਾਰ ਦੇ ਯੋਜਨਾ ਦੇ ਉੱਤੇ ਰੋਕ ਲਗਾ ਦਿੱਤੀ ਗਈ ਹੈ ਪਰ ਇਸ ਵਿਵਾਦ ਨੇ ਮਨੁੱਖੀ ਜਿਹੜਾ ਆਜੀਵਿਕਾ ਅਤੇ ਦੁਰਲੱਭ ਸਮੁੰਦਰੀ ਜੀਵਾਂ ਦੀ ਸੁਰੱਖਿਆ ਵਿਚਕਾਰ ਇੱਕ ਵੱਡਾ ਸਵਾਲ ਵੀ ਖੜਾ ਕਰਕੇ ਰੱਖ ਦਿੱਤਾ ਹੈ। ਕਿਆ ਬਾਤ ਹੈ, ਮੈਨੂੰ ਨਹੀਂ ਪਤਾ ਸੀਗਾ ਪਹਿਲਾਂ ਇਹਦੇ ਬਾਰੇ ਤੇ ਬੜੀ ਵਧੀਆ ਜਾਣਕਾਰੀ ਹੈ ਇਸ ਖ਼ਬਰ ਦੇ ਵਿੱਚ ਕਿ ਜਿਹੜੀਆਂ ਇਹ ਸ਼ਾਰਕ ਜਿਹੜੀਆਂ ਗ੍ਰੀਨਲੈਂਡ ਦੀਆਂ ਸ਼ਾਰਕਸ ਨੇ ਉਹਨਾਂ ਦੀ ਉਮਰ 400 ਸਾਲ ਤੱਕ ਹੁੰਦੀ ਹੈ ਜਿਉਂਦੀਆਂ ਨੇ ਤੇ ਇਹ ਜਿਹੜਾ ਅਸਲ ਦੇ ਵਿੱਚ ਜਵਾਨੀ ਦੇ ਵਿੱਚ ਆਉਂਦੀਆਂ ਨੇ 150 ਸਾਲ ਜਦੋਂ ਉਹਨਾਂ ਦੀ ਉਮਰ 150 ਸਾਲ ਬੀਤ ਜਾਂਦੇ ਆ ਉਸ ਸਮੇਂ ਦੇ ਵਿੱਚ ਇਹ 150 ਸਾਲ ਦੇ ਵਿੱਚ ਜਾਣੀ ਕਿ ਮੁੱਛ ਫੁੱਟ ਗੱਭਰੂ ਮੁਟਿਆਰਾਂ ਹੁੰਦੀਆਂ ਨੇ ਤੇ ਉਸਦੇ ਵਿੱਚ ਫਿਰ ਉਸ ਤੋਂ ਬਾਅਦ 10 ਸਾਲ ਤੱਕ ਜਿਹੜੇ ਨੇ ਆਪਣੇ ਬੱਚੇ ਪੈਦਾ ਕਰ ਸਕਦੀਆਂ ਨੇ ਤੇ ਕਿਆ ਬਾਤ ਹੈ, ਕਿੰਨੀ ਸਲੋ ਲਾਈਫ ਇਹਨਾਂ ਦੀ ਚੱਲਦੀ ਹੈ ਕਿ ਕਿਤੇ ਬੰਦੇ ਦੀ ਵੀ ਇੱਦਾਂ ਹੋ ਜਾਵੇ ਤਾਂ ਕੀ ਬਣੇ ਜੀ 400 ਸਾਲ। ਸੈਣੀ ਸਾਹਿਬ ਇੱਕ ਦਿਨ ਕਹਿੰਦੇ ਸੀ ਕਿਸੇ ਗੁਰੂ ਦੇ ਕੋਲ ਗਏ ਸੀਗੇ ਕਿਸੇ ਦੇ ਗੱਲ ਸੁਣਾਉਂਦੇ ਸੀ ਪੁਰਾਣੀ ਕਿ ਉਹਨਾਂ ਨੂੰ ਪੁੱਛਿਆ ਤੁਹਾਡੀ ਉਮਰ ਕਿੰਨੀ ਆ ਉਹ ਕਹਿੰਦੇ ਜੇ ਦੱਸਿਆ ਤਾਂ ਤੁਸੀਂ ਯਕੀਨ ਨਹੀਂ ਕਰਨਾ ਤੇ ਛੱਡੋ ਪਰਾਂ ਕੀ ਗੱਲਬਾਤ ਕਰਨੀ ਹੈ ਤੇ ਉਹ 300-400 ਸਾਲ ਦੀ ਗੱਲ ਦੱਸਦੇ ਸੀਗੇ ਇੱਦਾਂ ਹੀ ਤੇ ਪਰ ਮੱਛੀਆਂ ਦੇ ਬਾਰੇ ਜਿਹੜਾ ਗ੍ਰੀਨ ਲੈਂਡ ਸ਼ਾਰਕ ਹੈ ਉਹਦੇ ਬਾਰੇ ਮੈਨੂੰ ਸਭ ਤੋਂ ਪਹਿਲਾਂ ਅੱਜ ਹੀ ਪਤਾ ਲੱਗਿਆ ਖਬਰ ਦੇ ਦੌਰਾਨ ਹੀ ਤੇ ਲੱਗਦਾ ਕਿ ਬੰਦੇ ਦੇ ਵਿੱਚ ਵੀ ਇਹ ਤਬਦੀਲੀ ਆਉਣ ਦੇ ਸਮੇਂ ਦੇ ਵਿੱਚ ਆਸ ਹੈ ਕੀ ਇਹਨਾਂ ਦਾ ਸੀਕਰਟ ਹੈ ਜੀ ਇੰਨਾ ਸ਼ਾਂਤ ਰਹਿੰਦੀਆਂ ਨੇ ਜਾਂ ਸਮੁੰਦਰ ਦੇ ਵਿੱਚ ਚਲੋ ਕਿਉਂਕਿ ਠੰਡੇ ਪਾਣੀ ਨੇ ਜੀ ਇਹਨਾਂ ਮੁਲਕਾਂ ਦੇ ਵਿੱਚ ਬਰਫ਼ ਦੇ ਥੱਲੇ ਸਾਰਾ ਕੁਝ ਚੱਲਦਾ ਹੈ ਜੀਵਨ। ਸਤਿ ਸ਼੍ਰੀ ਅਕਾਲ ਮੁਕੱਦਰ ਜੀ, ਜੀਆਂ ਨੂੰ ਜੀ ਨਿੱਘਾ ਸਵਾਗਤ ਹੈ। ਲੋ ਦੋਸਤੋ ਇਹ ਸੀ ਜੀ ਦੇਸ਼ ਭੇਦ ਦੀਆਂ ਖਬਰਾਂ ਤੇ ਆਪਾਂ ਮੁਕੱਦਰ ਜੀ ਦੀ ਗੱਲਬਾਤ ਸੁਣ ਕੇ ਫਿਰ ਆਪਾਂ ਚੱਲਦੇ ਹਾਂ ਅੱਜ ਦੇ ਜਿਹੜਾ ਕਿਤਾਬ ਦੇ ਵੱਲ ਨੂੰ ਪੰਜਾਬ ਮਾਊਂਟਬੈਟਨ ਤੋਂ ਲੈ ਕੇ ਫਿਰ ਅਗਲੇ ਇਤਿਹਾਸ ਦੀ ਗੱਲ ਕਰਦੇ ਹਾਂ ਕੀ ਕੁਝ ਵਾਪਰਦਾ ਤੇ ਉਹਦੇ ਵਿੱਚ ਉਹਦੇ ਸਾਂਝ ਪਾਉਂਦੇ ਹਾਂ ਕੁਝ ਸਮੇਂ ਦੇ ਵਿੱਚ ਔਰੰਗਜ਼ੇਬ ਤੋਂ ਮਾਊਂਟਬੈਟਨ ਤੱਕ ਦੇ ਇਤਿਹਾਸ ਦਾ ਜ਼ਿਕਰ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ ਔਜਲਾ ਆਪਣੇ ਸੋਰੀ ਮੁਕੱਦਰ ਬਾਈ ਜੀ, ਸਵਾਗਤ ਹੈ ਫਿਰ ਤੋਂ
2: ਜੀ। ਜੀ ਜੀ ਭਾਰਤ ਬਾਈ ਜੀ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ।
2: ਵੈਸੇ ਮੈਨੂੰ ਗੱਲ ਤਾਂ ਉਹ ਆਈ ਸੀ ਯਾਦ ਆਪਣਾ ਮੁਹੰਮਦ ਜੀ ਦੀ ਗੱਲ ਸੁਣ ਕੇ।
1: ਹਾਂਜੀ,
2: ਤੇ ਉਹ ਕਈ ਵਾਰੀ ਹੁੰਦਾ ਵੀ ਗੱਲ ਵਿਸਰ ਜਾਂਦੀ ਹੈ। ਮੇਰੀ ਪੂਰੀ ਯਾਦ ਸੀ ਤੇ ਹੁਣ ਮੈਂ ਚਾਹੁੰਦਾ ਸੀ ਮੈਂ ਵੀ ਚਲੋ ਨਾ ਤੇ ਪਰ ਔਜਲਾ ਬਾਈ ਦੇ ਥੱਲੇ ਨਾ ਟੀਚਰਾਂ ਜੀਆਂ ਸੁਣ ਕੇ ਫੇਰ ਮੇਰਾ ਜੀ ਕਰਦਾ ਮੈਂ ਵੀ ਹੁਣ ਸੁਣਾਈ
1: ਜੀ ਕਰਦਾ
2: ਜੀ ਕਰਦਾ ਵੀ ਜੀ ਕਰਦਾ ਤੈਨੂੰ ਘੋਲ ਬਿਠਾਵਾਂ ਜੀ
1: ਕਰਦਾ।
2: ਔਜਲਾ ਬਾਈ ਥੱਲੇ ਥੱਲੇ ਕਮੈਂਟ ਕਰੀ ਜਾਂਦੇ ਨੇ ਸਾਡੇ ਹਰਿਆਣੇ ਬਾਰੇ, ਏਡਾ ਵੀ ਨੀ ਸਾਡਾ ਹਰਿਆਣਾ ਬਾਈ ਜੀ, ਉਹ ਅਸੀਂ ਹਰਿਆਣੇ ਵਾਲੇ ਮੈਂ ਤੁਹਾਨੂੰ ਕਿਹਾ ਸੀ ਨਾ ਪਹਿਲਾਂ ਵੀ ਮੈਂ ਹਰਿਆਣੇ ਕਾ ਜਾਟ, ਅਰੇ ਪਿਆਰ ਕੀ ਹਾਮੀ ਭਰ ਦੂੰਗਾ
1: ਜੀ
2: ਹਰਿਆਣੇ ਜੀ, ਮੈਂ ਹਰਿਆਣੇ ਕਾ ਜਾਟ ਅਰੇ ਪਿਆਰ ਕੀ ਹਾਮੀ ਭਰ ਦੂੰਗਾ, ਤੀਨ ਪਾਂਚ ਮਤ ਕਰੀਏ ਗੋਡੇ ਨੀਚੇ ਨਰ ਲੀ ਉਹ ਮੈਨੂੰ ਨਾ ਆਪਣਾ ਗੱਲ ਯਾਦ ਆਉਂਦੀ ਪਈ ਸੀ ਜਦੋਂ ਕਿਹਾ ਉਹਨਾਂ ਨੇ ਆਪਣਾ ਮੁਹੰਮਦ ਜੀ ਨੇ
1: ਜੀ,
2: ਤੇ ਉਹ ਕਹਿੰਦੇ ਮੈਂ ਹੁਣ ਸੁਣਾ ਦਿਆਂ ਫਿਰ ਮੈਂ ਭੁੱਲਣਾ ਚਾਹਵਾਂ
1: ਦੁਬਾਰਾ
2: ਫਿਰ ਪੰਗਾ ਉਹ ਕਹਿੰਦੇ ਮੈਂ ਤੇਰੀ ਕਿਉਂ ਹੋ ਸਕਦੀ ਨਹੀਂ ਫਿਰ ਉਲਟਾ ਹੋ ਗਿਆ ਨਹੀਂ ਤੂੰ ਮੇਰੀ ਕਿਉਂ ਹੋ ਸਕਦੀ ਨਹੀਂ ਦੱਸ ਤੇਰੀ ਕੀ ਮਜਬੂਰੀ ਏ ਤੂੰ ਮੇਰੀ ਕਿਉਂ ਹੋ ਸਕਦੀ ਨਹੀਂ

0: ਇਹ ਦੱਸਣਾ ਬਹੁਤ ਜ਼ਰੂਰੀ ਹੈ,
1: ਵਾਹ ਜੀ
0: ਜੇ ਤੂੰ ਛੱਡ ਕੇ ਤੁਰ ਗਈ ਬੇਦਰਦੇ, ਤੇਰੇ ਮਗਰੋਂ ਅਸੀਂ ਫਨਾ ਹੋਣੇ, ਜੇ

0: ਨਿਕਲੀ ਫਿਰ ਦੱਸ ਕਿੱਧਰ ਨੂੰ ਜਾਵਾਂਗੇ। ਤੇਰਾ ਹੰਝੂਆਂ ਨਾਲ ਸਵਾਗਤ ਨੀ, ਤੇਰਾ ਹੰਝੂਆਂ ਨਾਲ ਸਵਾਗਤ ਨੀ, ਜਿੱਥੇ ਟੱਕਰੇਗੀ ਉਸ ਥਾਂ ਹੋਣੇ। ਤੇਰਾ ਹੰਝੂਆਂ ਨਾਲ ਸਵਾਗਤ ਨੀ, ਜਿੱਥੇ ਟੱਕਰੇਗੀ ਉਸ ਥਾਂ ਹੋਣੇ। ਜਿੰਨੇ ਟੁਕੜੇ ਹੋਣੇ ਦਿਲ ਦੇ ਨੀ, ਹਰ ਟੁਕੜੇ ਤੇ ਤੇਰਾ ਨਾਂ ਹੋਣੇ।
1: ਬਸ ਕਿਆ ਬਾਤ ਹੈ,
0: ਇੰਨੀ ਗੱਲਬਾਤ ਸੀ। ਮੈਨੂੰ ਮੁਹੰਮਦ ਜੀ ਦੀ ਗੱਲ ਸੁਣ ਕੇ ਯਾਦ ਆ ਗਈ ਸੀ ਗੱਲ
1: ਜੀ,
0: ਮੈਂ ਵੀ ਗਾਣਾ ਬਹੁਤ ਸੁਣਿਆ।
1: ਤੁਹਾਡੀ ਆਵਾਜ਼ ਸੁਣ ਕੇ ਦੇਖ ਲੋ, ਆਪਣੇ ਰਾਜਨ ਸੈਣੀ ਜੀ ਵੀ ਆ ਗਏ, ਕਹਿੰਦੇ ਵਾਹ ਜੀ ਵਾਹ ਮੁਕੱਦਰ
0: ਕਈ ਗਾਣੇ ਹੁੰਦੇ। ਅਸਲ ਚ ਅਸੀਂ ਪ੍ਰੋਫੈਸ਼ਨਲ ਸਿੰਗਰ ਨਹੀਂ ਹੈਗੇ, ਪਰ ਕਈ ਗਾਣੇ ਨਾ ਜਿਹੜੇ ਚੜੇ ਹੁੰਦੇ ਜਵਾਨ ਦੇ ਉੱਤੇ, ਉਹਦੇ ਚੋ ਥੋੜੀ ਬਹੁਤੀ ਸੁਰ ਲੈ ਧੱਕੇ ਨਾਲ ਹੀ ਰਲ ਜਾਂਦੀ ਹੈ
1: ਜੀ।
0: ਤੇ ਮੈਨੂੰ ਤਾਂ ਕਰਕੇ ਮੈਨੂੰ ਯਾਦ ਆ ਗਿਆ, ਤੇ ਚਲੋ ਗੱਲ ਉਹੀ ਆ ਫਿਰ, ਦਿਲਾਂ ਤੱਕ ਸਾਂਝ ਹੁੰਦੀ ਆ ਸੈਣੀ ਬਾਈ ਜੀ ਵੀ ਆ ਕੇ।
1: ਬਿਲਕੁਲ, ਥੈਂਕ ਯੂ ਭਾਈ ਜੀ, ਸ਼ੁਕਰੀਆ, ਵਧੀਆ ਲੱਗਿਆ ਜੁੜੇ ਤੁਸੀਂ
0: ਜੀ। ਬਾਕੀ ਔਜਲਾ ਬਾਈ ਜੀ ਦੇ ਟੀਚਰਾਂ ਨੇ ਜੋੜਤਾ, ਮੈਂ ਤਾਂ ਕਰਨ ਲੱਗਿਆ ਸੀ ਬੰਦ ਮੈਂ ਜੀ,
1: ਨਹੀਂ ਏਦਾਂ ਦੀਆਂ ਟੀਚਰਾਂ ਕਰ ਲੈਣੀਆਂ ਚਾਹੀਦੀਆਂ ਵੇ, ਜੇ ਕਿਸੇ ਨੂੰ ਨਾਲ ਜੋੜਦਾ ਹੈ।
0: ਨਹੀਂ ਕਰ ਲੈਣੀ ਚਾਹੀਦੀ। ਲਵ ਯੂ ਔਜਲਾ ਬਾਈ ਜੀ, ਸਤਿ ਸ੍ਰੀ ਅਕਾਲ।
1: ਥੈਂਕ ਯੂ, ਸਤਿ ਸ੍ਰੀ ਅਕਾਲ ਜੀ। ਦੋਸਤੋ, ਇਸੀ ਜੀ ਮੁਕੱਦਰ ਬਾਈ ਜੀ ਜੁੜੇ ਸੀ, ਤੇ ਲਓ ਫਿਰ ਆਪਾਂ ਜਲਦੀ ਜਲਦੀ ਆਖਰੀ ਖਬਰ ਕਰਕੇ ਤੇ ਫਿਰ ਆਪਾਂ ਜਿਹੜਾ ਨਾਵਲ ਵੱਲ ਨੂੰ, ਕਿਤਾਬ ਦੇ ਵੱਲ ਨੂੰ ਚੱਲਦੇ ਹਾਂ। ਤੇ ਆਖਰੀ ਖਬਰ ਜਿਸਦੇ ਉੱਤੇ ਟਰੰਪ ਦੀਆਂ ਵੀ ਅੱਖਾਂ ਸੀ ਨੋਬਲ ਪ੍ਰਾਈਜ਼ ਦੇ ਉੱਤੇ, ਤੇ ਦੇਖਦੇ ਹਾਂ ਅੱਜ ਫਰਾਈਡੇ ਵਾਲੇ ਦਿਨ ਨੂੰ ਕਿਹਦਾ ਜਿਹੜਾ ਨਾਮ ਆ ਗਿਆ ਸਾਹਮਣੇ। ਆਖਰੀ ਖਬਰ ਹੈ ਤੇ ਮਾਲ ਜੀ ਕਹਿੰਦੇ ਆ, ਬੜੀ ਮਾੜੀ ਗੱਲ ਹੈ ਮੁਕੱਦਰ ਜੀ, ਤੁਸੀਂ ਭੁੱਲਣ ਲੱਗ ਪਏ। ਚਲੋ ਸਾਡੀ ਉਮਰ ਦੇ ਭੁੱਲ ਜਾਣ ਤਾਂ ਹੋਰ ਗੱਲ ਹੈ। ਜਿੰਦਾ ਜੀਰਾ ਜੀ, ਭੁਪਿੰਦਰ ਭਾਰਤ ਜੀ ਤੇ ਦੁਆਬਾ ਰੇਡੀਓ ਸਾਰੇ ਸਰੋਤਾ ਪਰਿਵਾਰ ਨੂੰ ਸਤਿ ਸ੍ਰੀ ਅਕਾਲ ਭੇਜਦੇ ਆ ਜੀਰਾ ਤੋਂ। ਤੇ ਇਸੇ ਤਰ੍ਹਾਂ ਹੀ ਰਾਜਨ ਜੀ ਕਹਿੰਦੇ ਆ, ਮੁਕੱਦਰ ਜੀ ਬਹੁਤ ਖੂਬ ਜੀ, ਤੇ ਮੁਕੱਦਰ ਵੀਰ ਜੀ ਦਾਸ ਹਾਜ਼ਰ ਹੈ ਜੀ। ਤੇ ਮਾਲ ਜੀ ਕਹਿੰਦੇ ਆ, ਬਹੁਤ ਵਧੀਆ ਮੁਕੱਦਰ ਜੀ। ਤੇ ਲੋ ਦੋਸਤੋ, ਅੱਗੇ ਵੱਧਦੇ ਆ। ਨੋਬਲ ਪ੍ਰਾਈਜ਼ ਭਾਰਤੀ ਮੂਲ ਦੀ ਨਵਨੀਤਮ ਪਿੱਲੇ ਨੂੰ ਜਿਹੜਾ 2026 ਦਾ ਸ਼ਾਂਤੀ ਨੋਬਲ ਪੁਰਸਕਾਰ ਮਿਲ ਗਿਆ। ਨਾਰਵੇ ਦੀ ਨੋਬਲ ਕਮੇਟੀ ਨੇ 2026 ਦਾ ਜਿਹੜਾ ਸ਼ਾਂਤੀ ਨੋਬਲ ਪੁਰਸਕਾਰ ਭਾਰਤੀ ਮੂਲ ਦੀ ਨਵਨੀਤਮ ਨਵੀ ਪਿੱਲੇ ਨੂੰ ਜਿਹੜਾ ਦੇਣ ਦਾ ਐਲਾਨ ਕੀਤਾ। ਦੱਖਣੀ ਅਫਰੀਕਾ ਦੇ ਵਿੱਚ ਜਨਮੀ ਪਿੱਲੇ ਨੇ ਜਿਹੜਾ ਨਸਲੀ ਵਿਤਕਰੇ ਵਿਰੁੱਧ ਸੰਘਰਸ਼ ਕਰਨ ਵਾਲੇ ਨੈਲਸਨ ਮੰਡੇਲਾ ਸਮੇਤ ਕਈ ਲੋਕਾਂ ਦੀ ਮਦਦ ਕੀਤੀ ਸੀਗੀ। ਨਵੀਂ ਜਿਹੜਾ ਇਹ ਪਿੱਲੇ ਹੈ, ਦੱਖਣੀ ਅਫਰੀਕਾ ਦੀ ਨਾਗਰਿਕ ਅਤੇ ਕਾਨੂੰਨਦਾਨ ਨੇ। ਉਹਨਾਂ ਦਾ ਜਨਮ ਦੱਖਣੀ ਅਫਰੀਕਾ ਦੇ ਡਰਬਨ ਸ਼ਹਿਰ ਦੇ ਵਿੱਚ ਭਾਰਤੀ ਤਾਮਿਲ ਮੂਲ ਦੇ ਪਰਿਵਾਰ ਦੇ ਵਿੱਚ ਹੋਇਆ ਤੇ ਉਹਨਾਂ ਦੇ ਮਾਪੇ ਭਾਰਤ ਦੇ ਨਾਲ ਸੰਬੰਧਿਤ ਸਨ। ਪਿੱਲੇ ਨੂੰ ਜੰਗੀ ਅਪਰਾਧਾਂ ਤੇ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਅਤੇ ਕੌਮਾਂਤਰੀ ਕਾਨੂੰਨ ਨੂੰ ਮਜ਼ਬੂਤ ਕਰਨ ਦੇ ਲਈ ਕੀਤੇ ਯਤਨਾਂ ਵਾਸਤੇ ਇਹ ਸਨਮਾਨ ਦਿੱਤਾ ਗਿਆ। ਨੋਬਲ ਕਮੇਟੀ ਨੇ ਕਿਹਾ ਕਿ ਦੁਨੀਆਂ ਦੇ ਵਿੱਚ ਜੰਗਾਂ ਅਤੇ ਟਕਰਾਅ ਵੱਧ ਰਹੇ ਨੇ, ਅਜਿਹੇ ਸਮੇਂ ਸ਼ਾਂਤੀ ਕਾਇਮ ਰੱਖਣ ਦੇ ਲਈ ਕੌਮਾਂਤਰੀ ਕਾਨੂੰਨ ਦੀ ਪਾਲਣਾ ਕਰਨੀ ਅਤੇ ਇਸ ਨੂੰ ਜਿਹੜਾ ਹੋਰ ਵੀ ਮਜ਼ਬੂਤ ਬਣਾਉਣਾ ਬੇਹੱਦ ਜ਼ਰੂਰੀ ਹੈ। ਪੁਰਸਕਾਰ ਮਿਲਣ ਮਗਰੋਂ ਪਿੱਲੇ ਨੇ ਅਮਰੀਕੀ ਰਾਸ਼ਟਰਪਤੀ ਔਰਤ ਹੈ ਦੋਸਤੋ ਇਹ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਉੱਤੇ ਵਿਅੰਗ ਵੀ ਕੀਤਾ। ਜਦੋਂ ਉਨ੍ਹਾਂ ਦੇ ਸਾਥੀਆਂ ਨੇ ਪੁਰਸਕਾਰ ਮਿਲਣ ਦੇ ਉੱਤੇ ਤਾੜੀਆਂ ਮਾਰੀਆਂ ਤਾਂ ਪਿੱਲੇ ਨੇ ਮਜ਼ਾਕੀਆ ਅੰਦਾਜ਼ ਦੇ ਵਿੱਚ ਕਿਹਾ ਕਿ ਜੇ ਤੁਸੀਂ ਕੁਝ ਹੋਰ ਤਾੜੀਆਂ ਮਾਰੋਗੇ ਤਾਂ ਸ਼ਾਇਦ ਮੈਂ ਇਹ ਪੁਰਸਕਾਰ ਟਰੰਪ ਦੇ ਨਾਲ ਵੰਡ ਲਵਾਂ। ਨੋਬਲ ਕਮੇਟੀ ਦੇ ਮੁਖੀ ਨੇ ਕਿਹਾ ਕਿ ਨਾਰਵੇ ਤੋਂ ਜਿਹੜਾ ਫੋਨ ਆਵੇ ਤਾਂ ਜ਼ਰੂਰ ਚੁੱਕਿਓ। ਆਮ ਤੌਰ ਦੇ ਉੱਤੇ ਨੋਬਲ ਪੁਰਸਕਾਰ ਕਮੇਟੀ ਕਮੇਟੀ ਜਿਹੜੀ ਹੈ ਐਲਾਨ ਤੋਂ ਪਹਿਲਾਂ ਜੇਤੂ ਨੂੰ ਫੋਨ ਕਰਕੇ ਇਸ ਦੇ ਬਾਰੇ ਜਾਣਕਾਰੀ ਦਿੰਦੀ ਹੈ, ਪਰ ਇਸ ਵਾਰ ਕਮੇਟੀ ਦੀ ਪਿੱਲੇ ਦੇ ਨਾਲ ਗੱਲ ਨਹੀਂ ਹੋ ਸਕੀ ਹੈ। ਪੁਰਸਕਾਰ ਦੇ ਐਲਾਨ ਦੇ ਮਗਰੋਂ ਕਮੇਟੀ ਦੇ ਪ੍ਰਧਾਨ ਜੋਰਗਨ ਵਾਟਨੇ ਜਿਹੜੇ ਨੇ ਫਰਾਈ ਡਨੇਸ ਨੇ ਜਿਹੜਾ ਕਿਹਾ ਕਿ ਨਾਰਵੇ ਦਾ ਕੌਮਾਂਤਰੀ ਫੋਨ ਕੋਡ +47 ਹੈ, ਜਾਣੀ ਕਿ +47 ਹੈ। ਮੈਂ ਉਨ੍ਹਾਂ ਨੂੰ ਇਹੀ ਕਹਿਣਾ ਚਾਹਾਂਗਾ ਕਿ ਜੇ ਨਾਰਵੇ ਤੋਂ ਨਾਰਵੇ ਤੋਂ ਨੰਬਰ ਤੋਂ ਫੋਨ ਆਵੇ ਤੁਹਾਨੂੰ ਤਾਂ ਕਿਰਪਾ ਕਰਕੇ ਚੁੱਕ ਲਿਓ। ਉਨ੍ਹਾਂ ਨੇ ਕਿਹਾ ਕਿ ਇਸ ਸਾਲ ਦੇ ਪੁਰਸਕਾਰ ਰਾਹੀਂ ਕਮੇਟੀ ਦੁਨੀਆਂ ਨੂੰ ਇਹ ਯਾਦ ਦਿਵਾਉਣਾ ਚਾਹੁੰਦੀ ਹੈ ਕਿ ਦੇਸ਼ ਹੋਵੇ ਜਾਂ ਪੂਰੀ ਦੁਨੀਆਂ, ਕਾਨੂੰਨ ਦੀ ਪਾਲਣਾ ਕਰਨੀ ਜ਼ਰੂਰੀ ਹੈ। ਕਾਨੂੰਨ ਦੀ ਪਾਲਣਾ ਦੇ ਨਾਲ ਹੀ ਵਿਵਸਥਾ ਜਿਹੜੀ ਹੈ ਕਾਇਮ ਰਹਿੰਦੀ ਹੈ ਤੇ ਵਿਵਾਦਾਂ ਨੂੰ ਜਿਹੜੀ ਹਿੰਸਾ ਤੋਂ ਬਿਨਾਂ ਸੁਲਝਾਇਆ ਜਿਹੜਾ ਜਾ ਸਕਦਾ ਹੈ। ਚੰਗੀ ਗੱਲ ਹੈ ਜੀ, ਤੇ ਇੱਕ ਤਰ੍ਹਾਂ ਦਾ ਟਰੰਪ ਨੂੰ ਵੀ ਸਬਕ ਹੈ ਇਹਦੇ ਵਿੱਚੋਂ। ਕਾਨੂੰਨ ਤਾਂ ਉਹ ਵੀ ਬਹੁਤ ਭੰਗ ਕਰਦਾ ਹੈ, ਤੋੜਦਾ ਹੈ, ਮਰੋੜਦਾ ਹੈ, ਆਪਣੇ ਹਿਸਾਬ ਦੇ ਨਾਲ ਚਲਾਉਂਦਾ ਹੈ। ਲੋ ਦੋਸਤੋ, ਅੱਗੇ ਵੱਧਦੇ ਹਾਂ ਤੇ ਸੁਨੇਹੇ ਤੁਹਾਡੇ ਬਹੁਤ ਸਾਰੇ ਆ ਰਹੇ ਨੇ ਤੇ ਉਹਨਾਂ ਦੀ ਵੀ ਆਦ ਆਖਰ ਦੇ ਵਿੱਚ ਸਾਰ ਜ਼ਰੂਰ ਲਵਾਂਗੇ, ਗੱਲਬਾਤ ਸੁਣਾਵਾਂਗੇ, ਸਾਂਝੀ ਕਰਾਂਗੇ। ਪਰ ਉਸ ਤੋਂ ਪਹਿਲਾਂ ਆਪਾਂ ਕਿਤਾਬ ਦੇ ਵੱਲ ਨੂੰ ਚੱਲਦੇ ਹਾਂ। ਅੱਜ ਜਿਹੜਾ ਜਿੱਥੇ ਆਪਾਂ ਖਤਮ ਕੀਤੀ ਸੀ, ਥੋੜਾ ਜਿਹਾ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਤੇ ਅਗਲਾ ਲੜੀਵਾਰ ਚੈਪਟਰ ਤੁਹਾਡੇ ਲਈ ਜਿਹੜਾ ਪੰਦਰਵਾਂ ਤੁਹਾਡਾ ਸਾਂਝਾ ਕਰਨ ਜਾ ਰਹੇ ਹਾਂ ਤੁਹਾਡੇ ਲਈ ਇਸ ਦੇ ਕਿਤਾਬ ਦੇ ਵਿੱਚੋਂ। ਕਿਤਾਬ ਜਿਹੜੀ ਆਪਣੀ ਹੈਗੀ ਹੈ ਉਹਦਾ ਥੋੜਾ ਜਿਹਾ ਜ਼ਿਕਰ ਕਰ ਲਈਏ। ਜਦੋਂ ਪਿਛਲੇ ਦਿਨਾਂ 'ਚ ਇਸ ਦੀ ਸਮਾਪਤੀ ਕੀਤੀ ਸੀ, ਉਸ ਸਮੇਂ ਦੇ ਵਿੱਚ ਜਿਹੜਾ ਫਰਵਰੀ 1853 ਦਾ ਸਮਾਂ ਸੀ ਤੇ ਪੰਜਾਬ ਦਾ ਚੀਫ ਕਮਿਸ਼ਨਰ ਜਿਹੜਾ ਸੀ ਨਿਯੁਕਤ ਕੀਤਾ ਗਿਆ ਸੀ। ਉਸਦੇ ਨਾਲ ਰਾਬਰਟ ਮਿਟਗੁਮਰੀ ਜੁਡੀਸ਼ੀਅਲ ਕਮਿਸ਼ਨਰ ਤੇ ਡੋਨਲਡ ਮਕਲਿਊਡ ਮਾਲ ਜਿਹੜਾ ਸੀ ਕਮਿਸ਼ਨਰ ਲਾਏ ਗਏ ਸੀ ਤੇ ਥੋੜੇ ਦਿਨਾਂ ਦੇ ਬਾਅਦ ਹੀ ਖਾਲੀ ਨਿਗਾਹਾਂ ਲਟਕਿਆ ਨਿਗਾਹ ਜਿਹੜੀਆਂ ਸੀ ਖਾਲੀਆਂ ਦੇ ਨਾਲ ਲਟਕਿਆ ਉਦਾਸ ਚਿਹਰਾ ਲੈ ਕੇ ਲਾਰਸ ਜਿਹੜਾ ਸੀ ਸਦਾ ਦੇ ਲਈ ਜਿਹੜਾ ਸੀ ਲਾਹੌਰ ਦੇ ਵਿੱਚੋਂ ਚਲਿਆ ਗਿਆ ਸੀ। ਨਵੇਂ ਚੀਫ ਕਮਿਸ਼ਨਰ ਜਿਹੜੇ ਸਨ ਜਾਨ ਬਾਰੇ ਉਸਦਾ ਜੀਵਨੀਕਾਰ ਦੱਸਦਾ ਸੀ ਕਿ ਗਰਮੀ ਜਦੋਂ ਸਿਖਰ ਦੇ ਉੱਤੇ ਹੁੰਦੀ ਤਾਂ ਉਹਨੇ ਮਰੀ ਵਿਚਾਲਾ ਜਿਹੜਾ ਸੀ, ਮਰੀ ਜਿਹੜਾ ਪਾਕਿਸਤਾਨ ਦੇ ਵਿੱਚ ਚਲਿਆ ਗਿਆ, ਹੁਣ ਇਲਾਕਾ ਬਹੁਤ ਖੂਬਸੂਰਤ ਪਹਾੜੀ ਇਲਾਕਾ ਹੈ, ਤੇ ਉਹਨੇ ਮਰੀ ਵਿਚਲਾ ਜਿਹੜਾ ਆਪਣਾ ਘਰ ਮੁਰੰਮਤ ਕਰਵਾਇਆ ਪਰ ਉਸਦੀ ਜਿਹੜੀ ਸੀ ਉਂਗਲ ਉਦੋਂ ਵੀ ਜਿਹੜੀ ਪੰਜਾਬ ਦੀ ਨਬਜ਼ ਦੇ ਉੱਪਰ ਹੀ ਰਹੀ ਸੀ। ਤੇ ਪੰਜਾਬੀ ਬੋਲਣੀ ਤਾਂ ਉਹਨੂੰ ਜਿਹੜਾ ਨਹੀਂ ਸੀ ਆਉਂਦੀ। ਦਰਬਾਰ ਦੇ ਦੇਸੀ ਸਰਦਾਰਾਂ ਦੇ ਨਾਲ ਫਾਰਸੀ ਤੇ ਉਰਦੂ ਹਿੰਦੁਸਤਾਨੀ ਦੇ ਵਿੱਚ ਉਹ ਆਰਾਮ ਦੇ ਨਾਲ ਗੱਲਬਾਤ ਕਰਦਾ ਸੀ ਤੇ ਬੋਰਡ ਵੇਲਿਆਂ ਤੋਂ ਹੀ ਅੰਬਾਲਾ ਜਲੰਧਰ ਡਿਵੀਜ਼ਨਾਂ ਦੇ ਵਿੱਚ ਸਰਕਾਰੀ ਬੋਲੀ ਉਰਦੂ ਸੀਗੀ ਤੇ ਪੱਛਮੀ ਬੋਲੀ ਜਿਹੜੀ ਸੀ ਡਿਵੀਜ਼ਨਾਂ ਦੇ ਵਿੱਚ ਫਾਰਸੀ ਚੱਲਦੀ ਸੀਗੀ। ਇੱਥੇ ਦੋਸਤੋ ਆਪਾਂ ਸਮਾਪਤੀ ਕੀਤੀ ਸੀ ਤੇ ਅੱਗੇ ਇਸ ਕਿਤਾਬ ਦੇ ਜ਼ਰੀਏ ਕੀ ਕੁਝ ਵਾਪਰਦਾ ਹੈ ਉਹਦਾ ਆਪਾਂ ਅੱਗੇ ਜ਼ਿਕਰ ਕਰਦੇ ਹਾਂ ਤੁਹਾਡੇ ਨਾਲ ਇਸ ਕਿਤਾਬ ਦੇ ਵਿੱਚੋਂ। ਤੇ ਜਿੰਨਾ ਵੀ ਆਪਣਾ ਸਮਾਂ ਬਚਿਆ, ਅੱਧਾ ਘੰਟਾ 40 ਮਿੰਟ ਇਹਦੇ ਉੱਤੇ ਲਾਉਣ ਦੀ ਕੋਸ਼ਿਸ਼ ਕਰਦੇ ਹਾਂ ਤੇ ਲੜੀਵਾਰ ਭਾਗ ਤੁਹਾਡੇ ਨਾਲ ਅਗਲਾ ਸਾਂਝਾ ਕਰਦੇ ਹਾਂ ਤੇ ਫਿਰ ਉਸ ਤੋਂ ਬਾਅਦ ਆਪਾਂ ਆਗਿਆ ਵੱਲ ਨੂੰ ਵਧਾਂਗੇ। ਤੇ ਲਾਈਨਾਂ ਦੋਸਤੋ ਇਸ ਵਕਤ ਬੰਦ ਨੇ ਤੇ ਹੁਣ ਆਪਾਂ ਇੱਕ ਦੂਸਰੇ ਨਾਲ ਰਲ ਮਿਲ ਕੇ ਇਸ ਕਿਤਾਬ ਦੇ ਵਿੱਚੋਂ ਆਨੰਦ ਮਾਣਦੇ ਹਾਂ ਕੁਝ ਪਲ ਦੇ ਲਈ, ਤੇ ਜਿਸ ਦੇ ਵਿੱਚ ਇੱਕ ਦੂਸਰੇ ਦੀ ਨੌਲੇਜ ਵੱਧਦੀ ਹੈ ਤੇ ਕਿਤਾਬਾਂ ਦੇ ਨਾਲ ਵੀ ਜਿਹੜੀ ਹੈ ਸੁਰਤ ਜਿਹੜੀ ਹੈ ਰਲਦੀ ਹੈ। ਕਿਤਾਬ ਹੈ ਦੋਸਤੋ ਅੱਜ ਤੁਹਾਡੇ ਨਾਲ ਉਸੇ ਹੀ ਕਿਤਾਬ ਨੂੰ ਅੱਗੇ ਵਧਾਉਂਦੇ ਹਾਂ, ਪੰਜਾਬ ਔਰੰਗਜ਼ੇਬ ਤੋਂ ਮਾਊਂਟਬੈਟਨ ਤੱਕ ਦਾ ਇਤਿਹਾਸ, ਜਿਸ ਨੂੰ ਰਚਿਆ ਹੈ ਜੀ ਲੇਖਕ ਨੇ ਰਾਜਮੋਹਨ ਗਾਂਧੀ ਜੀ ਤੇ ਪੰਜਾਬੀ ਦੇ ਵਿੱਚ ਇਸਦਾ ਅਨੁਵਾਦ ਪ੍ਰੋਫੈਸਰ ਹਰਪਾਲ ਸਿੰਘ ਪੰਨੂ ਜੀ ਦਾ। ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਦੁਆਬਾ ਰੇਡੀਓ ਦਾ ਮੰਚ ਤੇ ਲੜੀਵਾਰ ਭਾਗ ਪੰਦਰਵਾਂ ਤੁਹਾਡੇ ਲਈ ਇਸ ਦੇ ਵਿੱਚੋਂ ਸਾਂਝਾ ਕਰਨ ਜਾ ਰਿਹਾ। ਦੇਖਦੇ ਹਾਂ ਅੱਜ ਇਸ ਚੈਪਟਰ ਦੇ ਵਿੱਚੋਂ ਆਪਾਂ ਨੂੰ ਕੀ ਦੇਖਣ ਨੂੰ ਤੇ ਸਿੱਖਣ ਨੂੰ ਮਿਲਦਾ ਤੇ ਕਿੱਥੇ ਜਾ ਕੇ ਕਹਾਣੀ ਇਹਦੀ ਹੈ ਅੱਗੇ ਜਿਹੜੀ ਹੈ ਖਤਮ ਹੁੰਦੀ ਹੈ ਜਾਂ ਅੱਗੇ ਵੱਧਦੀ ਹੈ। ਆਪਣੀ ਲੈਪਸ ਦੀ ਨੀਤੀ ਦੇ ਨਾਲ ਡਲਹੌਜ਼ੀ ਨੇ ਕਈ ਮਹਿਲ ਜਿਹੜੇ ਸੀ ਖਾਲੀ ਕਰ ਦਿੱਤੇ। ਲੈਪਸ ਦਾ ਜਿਹੜਾ ਕਾਨੂੰਨ ਇਹ ਹੈ ਕਿ ਜਿਸ ਰਾਜ ਘਰਾਣੇ ਦੇ ਵਿੱਚ ਮਰਦ ਵਾਰਸ ਨਹੀਂ ਰਿਹਾ ਉਸਦਾ ਰਾਜ ਜਿਹੜਾ ਅੰਗਰੇਜ਼ੀ ਰਾਜ ਦੇ ਵਿੱਚ ਮੌਤ ਦੇ ਉਪਰੰਤ ਮਿਲਾ ਲਿਆ ਜਾਵੇਗਾ। ਬੱਚਾ ਗੋਦ ਲੈ ਕੇ ਵਾਰਸ ਬਣਾ ਦੇਣ ਦੀ ਜਿਹੜੀ ਆਗਿਆ ਨਹੀਂ ਸੀਗੀ, ਜਾਣੀ ਕਿ ਸਾਰਾ ਕੁਝ ਕੁਰਕ ਕਰ ਲਿਆ ਜਾਵੇਗਾ। ਤੇ ਅੱਗੇ ਸ਼ਾਇਦ ਉਹਨਾਂ ਸਮਿਆਂ ਦੇ ਵਿੱਚ ਤਾਂ ਹੀ ਸੀ ਕਿ ਭਾਈ ਅੱਗੇ ਤੋਂ ਅੱਗੇ ਪੀੜ੍ਹੀ ਜਿਹੜੀ ਚੱਲਦੀ ਰਹੇ ਤੇ ਮੁੰਡਾ ਜਿਹੜਾ ਪਰਿਵਾਰ ਦੇ ਵਿੱਚ ਜ਼ਰੂਰੀ ਹੋਣਾ ਚਾਹੀਦਾ ਸੀ। ਵਿਛਣੀਆਂ ਸ਼ੁਰੂ ਹੋ ਗਈਆਂ, ਜਾਣੀ ਕਿ ਲਾਸ਼ਾਂ। 19 ਸਾਲਾਂ ਦਾ ਅਮੈਰੀਕਨ ਐਡਵਿਨ ਬਲੱਡ ਕਲਕੱਤੇ ਆ ਕੇ ਕੰਪਨੀ ਦੀ ਨੌਕਰੀ ਕਰਨ ਲੱਗਾ ਲਿਖਦਾ ਹੈ, ਡਲਹੌਜ਼ੀ ਵਾਸਤੇ ਭਾਰਤ ਸ਼ਾਨਦਾਰ ਖਿੱਤਾ ਬਣ ਗਿਆ। ਡਲਹੌਜ਼ੀ ਜੀਨੀਅਸ ਹੈ। ਜਾਨ ਜਿਹੜਾ ਲਾਰਸ ਦੇ ਡਲਹੌਜ਼ੀ ਦੇ ਨਾਲ ਮਤਭੇਦ ਵੀ ਹੋ ਜਾਂਦੇ ਸਨ। ਡਲਹੌਜ਼ੀ ਨੇ ਚਾਹਿਆ ਕਿ ਜਰਨੈਲ ਜੇਮਜ਼ ਆਟਰਮ ਨੂੰ ਪੇਸ਼ਾਵਰ ਦਾ ਕਮਿਸ਼ਨਰ ਜਿਹੜਾ ਸੀ ਲਾਇਆ ਜਾਵੇ, ਜੋ ਪਹਿਲਾਂ ਸਿੰਧ ਦਾ ਪ੍ਰਬੰਧ ਕਰਦਾ ਹੁੰਦਾ ਸੀ। ਜਾਨ ਚਾਹੁੰਦਾ ਸੀ ਹਰਬਰਟ ਐਡਵਰਡ ਲੱਗੇ, ਜੋ ਸਿਵਿਲੀਅਨ ਸੀਗਾ, ਤੇ ਪੇਸ਼ਾਵਰ ਨੂੰ ਜਿਹੜਾ ਸੀ ਸਿਵਿਲੀਅਨ ਚਾਹੀਦਾ ਸੀਗਾ। ਰਾਜ ਪ੍ਰਬੰਧ ਚਲਾਉਣ ਵਾਸਤੇ ਨਿੱਕੀ ਤੋਂ ਨਿੱਕੀ ਚੀਜ਼ ਦੇ ਵੱਲ ਪੂਰੀ ਅਹਿਤਿਆਤ ਦੀ ਜਿਹੜੀ ਲੋੜ ਹੁੰਦੀ ਹੈ ਤੇ ਫੌਰਨ ਧਿਆਨ ਦੇਣਾ ਹੁੰਦਾ ਹੈ। ਜਿਹੜੇ ਅਫਸਰ ਨਿਰੰਤਰ ਟ੍ਰੇਨਿੰਗ ਲੈਂਦੇ ਨੇ ਉਹੀ ਆਪਣੀ ਡਿਊਟੀ ਸਹੀ ਨਿਭਾਉਣਗੇ। ਅਸੀਂ ਜ਼ਬਾਨ ਰੰਗ ਤੇ ਧਰਮ ਸਦਕਾ ਇਹਨਾਂ ਲੋਕਾਂ ਦੇ ਵਿੱਚ ਅਜਨਬੀਆਂ, ਜਿਨ੍ਹਾਂ ਦੇ ਨਾਲ ਸਾਡਾ ਰਾਬਤਾ ਨਹੀਂ, ਜੋ ਅੱਖੜ ਹਨ, ਕੱਟੜ ਹਨ, ਜਾਂਗਲੀ ਨੇ, ਗੁਸੈਲੇ ਨੇ, ਉਹਨਾਂ ਨੂੰ ਰਾਜ਼ੀ ਕਰਨ ਵਾਸਤੇ ਬਹੁਤ ਚੌਕਸੀ ਤੇ ਜਿਹੜੀ ਹੈ ਯੋਗਤਾ ਚਾਹੀਦੀ ਹੁੰਦੀ ਹੈ। ਵਿਲੀਅਮ ਹੌਡਸਨ ਉੱਪਰ ਦੋਵਾਂ ਦੀ ਜਿਹੜੀ ਸਹਿਮਤੀ ਹੋ ਗਈ। ਜਿਹੜਾ ਨਿਧੜਕ ਸਿਪਾਹੀ ਸੀ ਡਲਹੌਜੀ ਨੇ ਇਸ ਨੂੰ ਫਰੰਟੀਅਰ ਗਾਈਡਸ ਰੈਜੀਮੈਂਟ ਦੀ ਜਿਹੜੀ ਕਮਾਨ ਦੇ ਰੱਖੀ ਸੀ। ਉਸਦੀਆਂ ਹਰਕਤਾਂ ਤੋਂ ਦੇਸੀ ਤੇ ਗੋਰੇ ਸਭ ਸਿਪਾਹੀ ਦੁਖੀ ਨੇ। ਹੈਨਰੀ ਲਾਰਸ ਨੇ ਜਿਹੜਾ ਸੀਗਾ ਉਹਨੂੰ ਕੁਝ ਫੰਡ ਵੀ ਦਿੱਤੇ ਤੇ ਉਹਨਾਂ ਦੀ ਦੁਰਵਰਤੋਂ ਦੇ ਬਾਰੇ ਖੱਪ ਵੀ ਪੈ ਗਈ। ਉਸ ਤੇ ਦੋਸ਼ ਲੱਗਿਆ ਕੇਦਾਰ ਖਾਨ ਨਾਮ ਦੇ ਅਮੀਰ ਸਰਦਾਰ ਦੇ ਉੱਪਰ ਹੌਡਸਨ ਨੇ ਕਹਿਰ ਢਾਇਆ। ਲਾਰਸ ਦੀ ਸਲਾਹ ਦੇ ਨਾਲ 1855 ਚ ਉਸ ਤੋਂ ਕਮਾਨ ਜਿਹੜੀ ਸੀ ਵਾਪਸ ਲੈ ਲਈ ਜਾਂਦੀ ਹੈ। ਰੂਸ ਆਪਣੇ ਮਿੱਤਰ ਪਰਸ਼ੀਆ ਦੇ ਨਾਲ ਮਿਲ ਕੇ ਕਿਸੇ ਇੱਧਰ ਭਾਰਤ ਦੇ ਵੱਲ ਨਾ ਚੜਾਵੇ। ਡਲਹੌਜੀ ਨੇ ਦੋਸਤ ਮੁਹੰਮਦ ਨੂੰ ਮਦਦ ਦੇਣੀ ਚਾਹੀ ਸੀ। ਲਾਰਸ ਇਸ ਦੇ ਬਾਰੇ ਕੁਝ ਨਾ ਬੋਲਿਆ, ਪਰ ਬੰਨੂ ਦਾ ਡੀਸੀ ਜਿਹੜਾ ਸੀ ਨਿਕਲਸਨ ਪੂਰਾ ਵਿਰੋਧੀ ਸੀਗਾ। ਮਈ 1854 ਦੇ ਵਿੱਚ ਨਿਕਲਸਨ ਨੇ ਪੇਸ਼ਾਵਰ ਦੇ ਕਮਿਸ਼ਨਰ ਹਰਬਰਟ ਐਡਵਰਡਸ ਨੂੰ ਲਿਖਿਆ, ਉਮੀਦ ਹੈ ਤੁਸੀਂ ਕਦੀ ਨਹੀਂ ਭੁੱਲੋਗੇ ਕਿ ਅਫਗਾਨ ਦਾ ਮਤਲਬ ਹੀ ਬੇਈਮਾਨ ਹੈ। ਉਹਨਾਂ ਦੇ ਆਪਣੇ ਘਰਾਂ ਦੇ ਵਿੱਚ ਪੁੱਤਰ ਪਿਓ ਨੂੰ ਦਗਾ ਦਿੰਦਾ ਹੈ, ਭਰਾ ਭਰਾ ਨੂੰ ਦਗਾ ਦਿੰਦਾ ਹੈ, ਬਿਨਾਂ ਕਿਸੇ ਹਿਚਕਚਾਹਟ ਦੇ। ਸਾਡੇ ਬੜੇ ਸਿਆਣੇ ਤਜਰਬੇਕਾਰ ਅਫਸਰਾਂ ਨੂੰ ਆਪਣੀ ਖੁੱਲ੍ਹ ਦਿੱਲੀ ਦੇ ਨਾਲ ਕੀਲ ਕੇ ਠੱਗ ਲਿਆ ਸੀ, ਤੇ ਇਸ ਦੇ ਨਾਲ ਅਫਗਾਨ ਇੰਨੇ ਖੁਸ਼ ਹੋਏ ਜਿਨ੍ਹਾਂ ਅਦਨ ਦੇ ਬਾਗ ਦੇ ਵਿੱਚ ਸੱਪ ਆਦਮ ਨੂੰ ਮੂਰਖ ਬਣਾ ਕੇ ਖੁਸ਼ ਹੋਇਆ ਸੀਗਾ। ਐਡਵਰਡਸ ਨੇ ਖੈਬਰ ਪਾਰ ਅਫਗਾਨਾਂ ਦੇ ਨਾਲ ਲਿੰਕ ਬਣਾ ਲਏ। ਡਲਹੌਜੀ ਦੀ ਨੀਤੀ ਦਾ ਹਮਾਇਤੀ ਹੋ ਗਿਆ। ਹੈਨਰੀ ਦੇ ਸ਼ੱਕ ਅਤੇ ਨਿਕਲਸਨ ਦੀ ਵਿਰੋਧਤਾ ਰੋਕ ਨਾ ਸਕੀ। 20 ਮਾਰਚ 1855 ਦਾ ਸਮਾਂ ਹੈ। ਖੈਬਰ ਦਰੇ ਦੇ ਉੱਪਰ ਦੋਸਤ ਮੁਹੰਮਦ ਦੇ ਇੱਕ ਬੇਟੇ ਨੇ ਤੇ ਜਾਨ ਲਾਰਸ ਨੇ ਅਫਗਾਨ ਸੰਧੀ ਦੇ ਉੱਤੇ ਹਸਤਾਖਰ ਕੀਤੇ ਕਿ ਦੋਵਾਂ ਦੇ ਦੋਸਤ ਇੱਕ ਦੂਜੇ ਦੇ ਦੋਸਤ ਰਹਿਣਗੇ ਤੇ ਇੱਕ ਦੂਜੇ ਦੇ ਲਈ ਦੁਸ਼ਮਣ ਧਿਰਾਂ ਦੇ ਵਿਰੁੱਧ ਚੱਲਣਗੇ। ਪੰਜਾਬ ਦੇ ਉੱਪਰ ਜਾਨ ਦੇ ਹੱਥ ਦੀ ਪਕੜ ਕਿੰਨੀ ਕੁ ਮਜ਼ਬੂਤ ਸੀਗੀ ਇਹ ਫਿਰ ਦੇਖਾਂਗੇ। ਡਲਹੌਜੀ ਇਉਂ ਸਮਝਣ ਲੱਗ ਪਿਆ ਕਿ ਇਸਦਾ ਸਿਰਜਣਹਾਰ ਮੈਂ ਹਾਂ, ਪੰਜਾਬ ਨੂੰ ਮਾਡਰਨ ਕੀਤਾ ਜਾਵੇ ਤੇ ਪੈਸਾ ਇਉਂ ਲਿਆ ਜਾਵੇ ਕਿ ਬਾਅਦ ਦੇ ਵਿੱਚ ਕਮਾਈ ਹੋਣ ਲੱਗ ਪਵੇ। ਇਹੋ ਜਿਹੇ ਗਵਰਨਰ ਜਨਰਲ ਦੇ ਨਾਲ ਸਿੰਜਣ ਦੇ ਲਈ ਲਾਰਸ ਦੇ ਕੋਲ ਨਿਡਰਤਾ ਤੇ ਤਿੱਖੀ ਨੀਝ ਜਿਹੜੀ ਦੋਵੇਂ ਚਾਹੀਦੀਆਂ ਨੇ। 1855 ਦੀਆਂ ਗਰਮੀਆਂ ਦੇ ਸਮੇਂ ਵਿੱਚ ਡਲਹੌਜੀ ਨੇ ਅਵਧ ਨੂੰ ਜਿਹੜਾ ਸੀ ਅੰਗਰੇਜ਼ੀ ਰਾਜ ਦੇ ਵਿੱਚ ਮਿਲਾਉਣ ਦਾ ਫੈਸਲਾ ਕਰ ਲਿਆ ਕਿ ਉਹਨੂੰ ਵੀ ਆਪਾਂ ਨਾਲ ਜੋੜ ਲਈਏ। ਉਸ ਤੋਂ ਬਾਅਦ ਬੇਸ਼ੱਕ ਇਹ ਬੰਗਾਲ ਆਰਮੀ ਨੂੰ ਫੌਜੀ ਜਵਾਨ ਦਿੰਦਾ ਸੀਗਾ ਤੇ 1837 ਦੇ ਵਿੱਚ ਇੱਕ ਸੰਧੀ ਵੀ ਕੀਤੀ ਗਈ ਜਿਸ ਦੇ ਵਿੱਚ ਭਰੋਸਾ ਦਿੱਤਾ ਗਿਆ ਸੀ ਕਿ ਅਵਧ ਨੂੰ ਜਿਹੜਾ ਸੀ ਮਿਲਾਇਆ ਨਹੀਂ ਜਾਵੇਗਾ ਇਹਦੇ ਵਿੱਚ। ਜਾਨ ਨੂੰ ਇਸ ਫੈਸਲੇ ਦਾ ਕਦੋਂ ਪਤਾ ਲੱਗਿਆ ਇਹ ਜਾਣਕਾਰੀ ਤਾਂ ਨਹੀਂ ਸਾਹਮਣੇ ਆਉਂਦੀ ਹੈ, ਪਰ ਉਹਦਾ ਜੀਵਨੀਕਾਰ ਜਿਹੜਾ ਹੈ ਰਿਟਾਇਰਮੈਨ ਤੋਂ ਬਾਅਦ ਉਸਨੂੰ ਜਿਹੜਾ ਮਿਲਦਾ ਰਿਹਾ ਦੱਸਦਾ ਹੈ ਕਿ 1856 ਦੇ ਵਿੱਚ ਜਦੋਂ ਅਵਧ ਮਿਲਾ ਲਿਆ ਗਿਆ ਸੀ ਨਾਲ ਜਾਨ ਇਸਦੇ ਹੱਕ ਦੇ ਵਿੱਚ ਨਿਤਰਿਆ ਸੀ ਤੇ ਫਰਵਰੀ 1856 ਚ ਡਲਹੌਜੀ ਤੇ ਜਾਨ ਕਲਕੱਤੇ ਦੇ ਵਿੱਚ ਆਖਰੀ ਵਾਰ ਮਿਲੇ ਸੀ। ਉਸ ਤੋਂ ਬਾਅਦ ਲਾਹੌਰ ਤੋਂ ਲੰਮੀ ਤੇ ਸਖ਼ਤ ਸਫ਼ਰ ਦੀ ਤਿਆਰੀ ਵਾਸਤੇ ਜਾਨ ਨੇ 14 ਸਾਲ ਦੀ ਨੌਕਰੀ ਦੇ ਦੌਰਾਨ ਪਹਿਲੀ ਵਾਰ ਛੁੱਟੀ ਲਈ ਸੀ। ਡਲਹੌਜੀ ਨੇ ਲਿਖਿਆ ਸੀ, ਜਿਨ੍ਹਾਂ ਦੇ ਨਾਲ ਮੈਂ ਇੰਡੀਆ ਦੇ ਵਿੱਚ ਕੰਮ ਕੀਤਾ ਉਹਨਾਂ ਦੇ ਵਿੱਚੋਂ ਇੱਕ ਤੁਸੀਂ ਹੋ ਪਿਆਰੇ ਜਾਨ, ਜਿਸ ਤੋਂ ਵਿਛੜਨ ਵਕਤ ਦਿਲ ਦੁੱਖ ਰਿਹਾ। ਡਲਹੌਜੀ ਦੀ ਵਾਪਸੀ ਤੋਂ ਥੋੜੇ ਕੁ ਦਿਨਾਂ ਦੇ ਪਿੱਛੋਂ ਸਰ ਜਾਨ ਲਾਰਸ ਜਿਹੜਾ ਸੀ ਉਹਨੂੰ ਚੀਫ਼ ਕਮਿਸ਼ਨਰ ਨਿਯੁਕਤ ਕਰ ਦਿੱਤਾ ਗਿਆ। ਕਲਕੱਤੇ ਦੇ ਵਿੱਚ ਡਲਹੌਜੀ ਦਾ ਜਿਹੜਾ ਸੀ ਡਲਹੌਜੀ ਦਾ ਉੱਤਰਾਧਿਕਾਰੀ ਚਾਰਲਸ ਜਾਨ ਕੈਨਿੰਗ ਆਇਆ, ਜਿਹਦਾ ਮਰਹੂਮ ਪਿਤਾ ਇੰਗਲੈਂਡ ਦਾ ਪ੍ਰਾਈਮ ਮਿਨਿਸਟਰ ਰਿਹਾ ਸੀ। ਡਲਹੌਜੀ ਵਾਂਗ ਚਾਰਲਸ ਵੀ ਪਹਿਲਾਂ ਮੰਤਰੀ ਮੰਡਲ ਦੇ ਵਿੱਚ ਰਿਹਾ। ਭਾਰਤ ਦੇ ਪੱਛਮੀ ਖਿੱਤੇ ਦੇ ਵਿੱਚ ਹੁਣ ਉਹਨੇ ਕਲਕੱਤੇ ਤੋਂ ਪੁੱਜ ਕੇ ਸੰਕਟਾਂ ਦੇ ਰੂਬਰੂ ਹੋਣਾ ਸੀਗਾ। ਰੂਸ ਦੀ ਹਮਾਇਤ ਹਾਸਲ ਕਰਕੇ ਪਰਸ਼ੀਆ ਨੇ ਅਫਗਾਨਿਸਤਾਨ ਦੇ ਵਿੱਚ ਹੇਰਾਤ ਦੇ ਉੱਪਰ ਆਪਣਾ ਹੱਕ ਜਿਹੜਾ ਸੀ ਜਿਤਾਇਆ। ਦੋਸਤ ਨੇ ਅੰਗਰੇਜ਼ਾਂ ਤੋਂ ਮਦਦ ਮੰਗੀ ਤੇ ਜੁਲਾਈ 1856 'ਚ ਲੰਡਨ ਤੋਂ ਐਲਾਨ ਹੋ ਗਿਆ ਕਿ ਪਰਸ਼ੀਆ ਨੇ ਜੇ ਹੇਰਾਤ ਦੇ ਉੱਤੇ ਹਮਲਾ ਕਰ ਦਿੱਤਾ ਤੇ ਅਸੀਂ ਸਮਝਾਂਗੇ ਬਰਤਾਨੀਆ ਤੇ ਹਮਲਾ ਹੋ ਗਿਆ। ਅੰਗਰੇਜ਼ ਅਫਗਾਨਿਸਤਾਨ ਦੇ ਵਿੱਚ ਫੌਜ ਭੇਜਣੀ ਨਹੀਂ ਸੀ ਚਾਹੁੰਦੇ। ਫੈਸਲਾ ਹੋ ਗਿਆ ਕਿ ਪਰਸ਼ੀਆ ਗਲਫ ਦੇ ਵਿੱਚ ਜੰਗੀ ਬੇੜਾ ਸਮੁੰਦਰ ਰਾਹੀਂ ਭੇਜਿਆ ਜਾਵੇਗਾ ਤੇ ਅੰਗਰੇਜ਼ ਫੌਜਾਂ ਪਰਸ਼ੀਆ ਜਾਣੀ ਕਿ ਆਪਣਾ ਈਰਾਨ ਦੀ ਗੱਲ ਹੋ ਰਹੀ ਹੈ, ਪਰਸ਼ੀਆ ਦੇ ਕਿਨਾਰੇ ਉੱਤਰ ਕੇ ਪੁਜੀਸ਼ਨਾਂ ਲੈ ਲੈਣ। ਕੈਨਿੰਗ ਨੇ ਜਾਣ ਦੀ ਸਲਾਹ ਦੇ ਲਈ ਇੱਕ ਜਿਹੜਾ ਸੀ ਸਲਾਹ ਲਈ ਕਿ ਇਸ ਫੌਜ ਦਾ ਕਮਾਂਡਰ ਕਿਸ ਨੂੰ ਲਿਆ ਜਾਵੇਗਾ। ਜਾਣ ਨੇ ਕਿਹਾ, ਮੇਰਾ ਵੱਡਾ ਭਰਾ ਹੈਨਰੀ ਠੀਕ ਰਹੇਗਾ। ਆਖਰ ਜੇਮਸ ਔਟਰਮ ਜਿਹੜਾ ਸੀ ਚੁਣਿਆ ਗਿਆ ਤੇ ਫੈਸਲਾ ਕਲਕੱਤੇ ਬੈਠੇ ਕੈਨਿੰਗ ਦਾ ਨਹੀਂ ਮਹਾਰਾਣੀ ਵਿਕਟੋਰੀਆ ਦਾ ਲੰਡਨ ਦੇ ਵਿੱਚ ਲਿਆ ਗਿਆ ਫੈਸਲਾ ਸੀਗਾ। ਕੈਨਿੰਗ ਦੀ ਜਿਹੜੀ ਇੱਛਾ ਸੀਗੀ ਕਿ ਦੋਸਤ ਦੇ ਨਾਲ ਸੰਧੀ ਉੱਪਰ ਮੁੜ ਦਸਤਖਤ ਕੀਤੇ ਜਾਣ ਕਿ ਅੰਗਰੇਜ਼ ਮਦਦ ਕਰਨ ਦੇ ਪਾਬੰਦ ਨੇ, ਉਹਨੇ ਜਾਣ ਦੀ ਸਲਾਹ ਲਈ। ਪੇਸ਼ਾਵਰ ਦੇ ਵਿੱਚ ਐਡਵਰਡਸ ਤੇ ਲਾਹੌਰ ਦੇ ਵਿੱਚ ਜਾਣ ਸੰਧੀ ਕਰਨ ਦੇ ਲਈ ਜੋਸ਼ ਦੇ ਵਿੱਚ ਸੀ। ਕੈਨਿੰਗ ਜਾਣ ਦੀ ਜਿਹੜੀ ਇਹ ਸਲਾਹ ਮੰਨ ਗਿਆ ਕਿ ਅਫਗਾਨਿਸਤਾਨ ਦੇ ਵਿੱਚ ਫੌਜ ਦੀ ਵਧੇਕ ਗਿਣਤੀ ਦੇ ਨਾਲ ਇੱਕ ਤਾਂ ਖਰਚਾ ਬਹੁਤ ਹੋਏਗਾ ਤੇ ਦੂਜਾ ਪ੍ਰਜਾ ਭੜਕ ਜਿਹੜੀ ਹੈ ਸਕਦੀ ਹੈ ਉੱਥੇ। ਖੈਬਰ ਤੋਂ ਸੰਧੀ ਕਰਨ ਦੇ ਲਈ ਜਾਨ ਜਿਹੜਾ ਸੀ ਫੌਜੀ ਟੁਕੜੀ ਦੇ ਨਾਲ ਤੁਰ ਪਿਆ ਤੇ ਸਿਪਾਹੀਆਂ ਨੂੰ ਖਬਰਦਾਰ ਕੀਤਾ ਕਿ ਕਿਤੇ ਵੀ ਦਗੇਬਾਜ਼ੀ ਹੋ ਸਕਦੀ ਹੈ, ਸਾਵਧਾਨ ਰਹਿਣਾ ਹੈ, ਘਾਤ ਲਾ ਕੇ ਹਮਲਾ ਹੋ ਸਕਦਾ ਹੈ, ਜਿੱਧਰੋਂ ਗੋਲੀ ਚੱਲਣ ਦੀ ਆਵਾਜ਼ ਸੁਣੋ ਤੁਰੰਤ ਉੱਧਰ ਹਮਲਾ ਕਰਨਾ ਹੈ। ਸਾਰਾ ਨਾਪ ਤੋਲ ਕੇ ਠੀਕ ਰਿਹਾ, ਹਮਲਾ ਤਾਂ ਕੀ ਹੋਣਾ, ਥਾਂ ਥਾਂ ਜਾਨ ਦਾ ਸਵਾਗਤ ਸਲੂਟਾਂ ਦੇ ਨਾਲ ਹੋ ਰਿਹਾ ਸੀ। 7 ਜਨਵਰੀ 1857 ਨੂੰ ਸੰਧੀ ਦੇ ਉੱਤੇ ਦਸਤਖਤ ਜਿਹੜੇ ਹੋ ਗਏ। ਸੰਧੀ ਦੀ ਇਸ ਰਸਮ ਦੇ ਵਿੱਚ ਨਿਕਲਸਨ ਦੀ ਗੈਰ ਹਾਜ਼ਰੀ ਤੋਂ ਸਭ ਹੈਰਾਨ ਨੇ। ਹੁਣ ਉਹ ਕਮਿਸ਼ਨਰ ਐਡਵਰਡਸ ਦੇ ਅਧੀਨ ਪੇਸ਼ਾਵਰ ਦਾ DC ਸੀ, ਇਸ ਕਰਕੇ ਚੀਫ ਕਮਿਸ਼ਨਰ ਦੇ ਦਰਬਾਰ ਦੇ ਵਿੱਚ ਉਸਨੂੰ ਹਾਜ਼ਰ ਹੋਣਾ ਚਾਹੀਦਾ ਸੀ। ਪਰ ਉਸਦੇ ਦਿਲ ਦੇ ਵਿੱਚ ਅਫਗਾਨਾਂ ਦੇ ਵਿਰੁੱਧ ਇੰਨੀ ਨਫ਼ਰਤ ਕਿ ਸੰਧੀ ਦੀ ਰਸਮ ਵੇਲੇ ਵੀ ਉਹ ਅਫਗਾਨਿਸਤਾਨ ਦੀ ਐਨ ਉਲਟ ਦਿਸ਼ਾ ਦੇ ਵਿੱਚ ਪੇਸ਼ਾਵਰ ਦੀ ਸਰਹੱਦ ਦੇ ਉੱਤੇ ਬੈਠਾ ਸੀ। ਨਵੰਬਰ 1856 'ਚ ਸ਼ੁਰੂ ਹੋਈ ਐਂਗਲੋ ਪਰਸ਼ੀਅਨ ਜੰਗ ਦੇ ਵਿੱਚ ਅਪ੍ਰੈਲ 1857 'ਚ ਖਤਮ ਹੋ ਗਈ। ਅੰਗਰੇਜ਼ ਜੇਤੂ ਰਹੇ, ਪਰਸ਼ੀਅਨ ਜਿਹੜੇ ਸਨ ਈਰਾਨੀ, ਉਹਨਾਂ ਨੇ ਹੇਰਾਤ ਤੋਂ ਦਾਅਵਾ ਹਟਾ ਲਿਆ, ਹੇਰਾਤ ਅਫਗਾਨਿਸਤਾਨ ਦੇ ਨਾਲ ਰਹੇਗਾ, ਇਹ ਗੱਲਬਾਤ ਹੋ ਗਈ। ਅਪ੍ਰੈਲ 1857 ਦਾ ਸਮਾਂ, ਉਹਦੇ ਵਿੱਚ ਜਾਨ ਲਾਰਸ ਨੂੰ ਪਤਾ ਲੱਗ ਗਿਆ ਕਿ ਨਵੀਂ ਰਾਈਫਲ ਇਨਫੀਲਡ ਦੇ ਕਾਰਤੂਸਾਂ ਦੀ ਚਰਬੀ ਕਾਰਨ ਬੰਗਾਲ ਆਰਮੀ ਦੇ ਜਵਾਨਾਂ ਦੇ ਵਿੱਚ ਬੇਚੈਨੀ ਪਈ ਹੋਈ ਹੈ। ਜਾਨ ਨੂੰ ਇਹ ਗੱਲ ਕੋਈ ਵੱਡੀ ਖਤਰਨਾਕ ਨਹੀਂ ਲੱਗੀ, ਪੰਜਾਬੀ ਸਿਪਾਹੀ ਵੀ ਇਹਨਾਂ ਕਾਰਤੂਸਾਂ ਨੂੰ ਛੂਹਣ ਤੋਂ ਇਨਕਾਰ ਕਰ ਰਹੇ ਸਨ। ਪਤਾ ਲੱਗਿਆ ਕਿ ਸੀਗਾ ਕਿ ਇਹਨਾਂ ਦੀ ਟੋਪੀ ਜਿਹੜੀ ਹੈ ਅੰਦਰ ਸੂਰ ਅਤੇ ਗਾਂ ਦੀ ਚਰਬੀ ਹੁੰਦੀ ਹੈ। ਲਾਰੰਸ ਨੇ ਜਿਹੜਾ ਸੋਚਿਆ ਸੀ ਕਿ 1000 ਗਜ ਦੂਰ ਤੱਕ ਮਾਰ ਕਰਨ ਵਾਲੀ ਬੰਦੂਕ ਦਾ ਕਾਰਨਾਮਾ ਦੇਖ ਕੇ ਸਿਪਾਹੀ ਇਸ ਫਜ਼ੂਲ ਗੱਲ ਨੂੰ ਨਜ਼ਰ ਅੰਦਾਜ਼ ਕਰ ਦੇਣਗੇ। ਆਪਣਾ ਉਹਦੇ ਉੱਤੇ ਫਿਲਮ ਵੀ ਬਣੀ ਹੈ ਨਾ, ਆਪਣਾ ਆਮਿਰ ਖਾਨ ਨੇ ਬਣਾਈ ਹੋਈ ਹੈ, ਜਦੋਂ ਕਹਿੰਦਾ ਕਿ ਅਸੀਂ ਭਾਈ ਅਸ ਸਾਨੂੰ ਜਿਹੜੀਆਂ ਗੋਲੀਆਂ ਜਾਂ ਤਾਂ ਕਾਰਤੂਸ ਹੋਰ ਦਿਓ, ਅਸੀਂ ਮੂੰਹ ਦੇ ਨਾਲ ਨਹੀਂ ਛਿੱਲਣੇ। ਇਹ ਖਬਰ ਅਜੀਬ ਲੱਗੀ ਕਿ ਕਲਕੱਤੇ 2 ਦੇਸੀ ਰੈਜੀਮੈਂਟਾਂ ਤੋਂ ਹਥਿਆਰ ਧਰਾ ਲਏ ਗਏ ਤੇ ਮਾਰਚ ਦੇ ਵਿੱਚ ਇਹੀ ਰੈਜੀਮੈਂਟਾਂ ਤੋੜ ਦਿੱਤੀਆਂ ਗਈਆਂ। ਅਪ੍ਰੈਲ ਦੇ ਵਿੱਚ ਇੱਕ ਮੰਗਲ ਪਾਂਡੇ ਨਾਂ ਦੇ 34ਵੀਂ ਰੈਜੀਮੈਂਟ ਦੀ ਸਿਪਾਹੀ ਨੂੰ ਫਾਂਸੀ ਦਿੱਤੀ ਗਈ ਸੀ। ਮੰਗਲ ਪਾਂਡੇ ਸ਼ਾਇਦ ਉਹਦਾ ਹੀ ਰੋਲ ਕੀਤਾ ਉਹਨੇ ਆਮਿਰ ਖਾਨ ਨੇ ਉਸ ਫਿਲਮ ਦੇ ਵਿੱਚ, ਕਿਉਂਕਿ ਉਸਨੇ ਅੰਗਰੇਜ਼ ਅਫਸਰਾਂ ਦਾ ਹੁਕਮ ਨਹੀਂ ਸੀ ਮੰਨਿਆ, 2 ਨੂੰ ਮਾਰਨ ਦਾ ਯਤਨ ਕੀਤਾ। ਇੱਕ ਹੋਰ ਖਬਰ ਮਿਲੀ, ਪਤਾ ਨਹੀਂ ਕਿਸ ਦੇ ਕਾਰਨ ਆਗਰੇ ਅਤੇ ਮੇਰਠ ਦੇ ਦੁਆਲੇ ਪਿੰਡੋਂ ਪਿੰਡੀ ਰੋਟੀਆਂ ਪਕਾ ਪਕਾ ਕੇ ਭੇਜੀਆਂ ਜਾ ਰਹੀਆਂ ਸਨ। ਜਾਨ ਨੂੰ ਖਿਆਲ ਆ ਗਿਆ, ਇੰਡੀਆ ਅਦਭੁਤ ਦੇਸ਼ ਹੈ ਭਾਈ, ਕਲਕੱਤਾ ਬਹੁਤ ਦੂਰ ਹੈ, ਉਹਦਾ ਆਪਣਾ ਪੰਜਾਬ ਠੀਕ ਹੈ। ਮਈ ਦੇ ਵਿੱਚ ਪਤਨੀ ਤੇ ਬੱਚਿਆਂ ਸਣੇ ਉਹ ਮਰੀ ਪਹਾੜੀ ਜਿਹੜਾ ਵੱਲ ਨੂੰ ਚੱਲ ਪੈਂਦਾ ਸੀਗਾ। ਮਈ ਦੇ ਵਿੱਚ ਲਾਹੌਰ ਗਰਮ ਵੀ ਬਹੁਤ ਹੋ ਗਿਆ ਸੀ, ਜਿੱਦਾਂ ਇੱਧਰ ਆਪਣੇ ਵਾਲੇ ਪਾਸੇ ਸ਼ਿਮਲੇ ਇਹਨਾਂ ਨੇ ਸਾਰਾ ਕੁਝ ਰਾਜਧਾਨੀ ਵੀ ਬਣਾਈ ਹੋਈ ਸੀ। 12 ਮਈ ਸਵੇਰ ਸਾਰ ਸੰਸਨੀ ਖੇਜ ਤਾਰ ਮਿਲ ਗਈ। ਖਬਰ 11 ਮਈ ਦਿੱਲੀ ਤੋਂ ਚੱਲ ਕੇ ਅੰਬਾਲੇ ਰਾਹੀਂ ਜਾਨ ਦੇ ਕੋਲ ਰਾਵਲ ਪਿੰਡੀ ਪੁੱਜੀ। ਤਾਰ ਦੇ ਵਿੱਚ ਲਿਖਿਆ ਸੀ, ਮੇਰਠ ਦੇ ਲੱਠ ਮਾਰ ਮੁਗਲ ਰਾਜਧਾਨੀ ਦਿੱਲੀ ਦੇ ਵਿੱਚ ਅੰਗਰੇਜ਼ਾਂ ਨੂੰ ਮਾਰ ਰਹੇ ਸਨ ਤੇ ਘਰਾਂ ਨੂੰ ਅੱਗਾਂ ਲਾ ਦਿੱਤੀਆਂ। ਅੰਬਾਲੇ ਤੋਂ ਲਾਹੌਰ ਵੀ ਤਾਰ ਗਈ, ਜਿੱਥੇ ਮਿੱਟ ਗੁਮਰੀ ਇੰਚਾਰਜ ਸੀਗੀ ਤੇ ਪੇਸ਼ਾਵਰ ਵੀ ਗਈ ਜਿੱਥੇ ਐਡਵਰਡਸ ਕਮਿਸ਼ਨਰ ਸੀਗਾ। ਇੱਕ ਤਾਰ ਹੋਰ ਆ ਗਈ, ਮੇਰਠ ਦੇ ਵਿੱਚ ਫਸਾਦ ਸ਼ੁਰੂ ਹੋ ਗਏ। 10 ਮਈ ਨੂੰ ਹਿੰਦੁਸਤਾਨੀ ਸਿਪਾਹੀਆਂ ਨੇ ਅੰਗਰੇਜ਼ ਮਾਰ ਦਿੱਤੇ। ਦਿੱਲੀ ਫਸਾਦ ਦੇ ਨਾਲੋਂ ਇਹ ਖਬਰ ਵੱਧ ਖਤਰਨਾਕ ਸੀਗੀ, ਕਿਉਂਕਿ ਮੇਰਠ ਦੇ ਵਿੱਚ ਹਿੰਦੁਸਤਾਨੀ ਸਿਪਾਹੀਆਂ ਦੇ ਨਾਲੋਂ ਅੰਗਰੇਜ਼ ਸਿਪਾਹੀਆਂ ਦੀ ਗਿਣਤੀ ਕਿਤੇ ਵਧੀਕ ਸੀਗੀ, ਜ਼ਿਆਦਾ ਸੀ। ਦਿੱਲੀ ਦੇ ਵਿੱਚ ਤਾਂ ਬਹੁਤ ਥੋੜੀ ਗਿਣਤੀ ਦੀ ਅੰਗਰੇਜ਼ ਫੌਜ ਸੀਗੀ। ਸ਼ੁਕਰ ਹੈ ਟੈਲੀਗ੍ਰਾਫ ਦੇ ਰਾਹੀਂ ਆਈ ਖਬਰ ਪੰਜਾਬੀ ਫੌਜਾਂ ਤੱਕ ਨਹੀਂ ਪੁੱਜੀ ਸੀ ਕਿ ਦਿੱਲੀ ਦੇ ਵਿੱਚ ਕਤਲੋ ਗਾਰਤ ਅਤੇ ਮੇਰਠ ਦੇ ਵਿੱਚ ਫੌਜੀ ਬਗਾਵਤ ਹੋ ਗਈ, ਨਹੀਂ ਤਾਂ ਪੰਜਾਬ ਦੇ ਵਿੱਚ ਵੀ ਇਹ ਕੁਝ ਸ਼ੁਰੂ ਹੋ ਜਾਣਾ ਸੀ। ਤੇ ਮਈ 1857 ਦੇ ਦੌਰਾਨ ਉਸਦੇ ਵਿੱਚ ਬੰਗਾਲ ਆਰਮੀ ਦੇ ਹਿੰਦੁਸਤਾਨੀ ਸਿਪਾਹੀਆਂ ਦੀ ਗਿਣਤੀ ਪੰਜਾਬ ਦੇ ਵਿੱਚ 36,000 ਸੀ। ਪੰਜਾਬ ਦੇ ਵਿੱਚ ਅੰਗਰੇਜ਼ ਫੌਜੀਆਂ ਦੀਆਂ 11 ਰੈਜੀਮੈਂਟਾਂ ਸਨ, ਜਿਨ੍ਹਾਂ ਦੇ ਵਿੱਚ 11,000 ਸਿਪਾਹੀ। ਇਹ ਰੈਜੀਮੈਂਟਾਂ ਇੱਕ ਦੂਜੇ ਤੋਂ ਦੂਰ ਪੰਜਾਬ ਦੀਆਂ ਪੇਸ਼ਾਵਰ ਤੇ ਅੰਬਾਲਾ ਸਰਹੱਦਾਂ ਦੇ ਉੱਪਰ ਤੈਨਾਤ। ਪੰਜਾਬ ਦੀ ਕੱਚੀ ਫੌਜ ਗਾਈਡਸ ਦੇ ਵਿੱਚ 14,000 ਜਵਾਨ ਸਨ ਤੇ ਪੰਜਾਬੀ ਤੇ ਪਖਤੂਨ। ਇਹ ਟਰਾਂਸ ਸਿੰਧ ਜਿਹੜੀ ਸੀ ਬਾਰਡਰ ਦੇ ਉੱਤੇ ਸੀ। ਇਸ ਤੋਂ ਇਲਾਵਾ ਪੰਜਾਬ ਦੀ ਦੇਸੀ ਫੌਜ ਦੇ ਵਿੱਚ 15,000 ਮਿਲਟਰੀ ਪੁਲਿਸ ਸੀ। ਮਿਲਟਰੀ ਪੁਲਿਸ ਦੀ ਲਾਹੌਰ ਡਿਵੀਜ਼ਨ ਦੀ ਕਮਾਨ ਰਿਚਰਡ ਲਾਰੰਸ ਕੋਲ ਸੀ। ਇਹ ਵੀ ਲਾਰੰਸ ਭਰਾਵਾਂ ਦੇ ਵਿੱਚੋਂ ਇੱਕੋ ਹੀ ਸੀ। ਪੰਜਾਬ ਦੇ ਵਿੱਚ ਹਰੇਕ ਥਾਂ ਦੇ ਉੱਤੇ ਅੰਗਰੇਜ਼ਾਂ ਦੇ ਨਾਲੋਂ ਭਾਰਤੀ ਸਿਪਾਹੀਆਂ ਦੀ ਗਿਣਤੀ ਵਧੀਕ ਸੀ, ਖਾਸ ਕਰਕੇ ਲਾਹੌਰ, ਰਾਵਲਪਿੰਡੀ, ਫਿਰੋਜ਼ਪੁਰ, ਜਲੰਧਰ, ਹੁਸ਼ਿਆਰਪੁਰ, ਅੰਮ੍ਰਿਤਸਰ, ਗੁਰਦਾਸਪੁਰ, ਸਿਆਲਕੋਟ, ਜੇਹਲਮ ਤੇ ਮੁਲਤਾਨ। ਲਾਹੌਰ ਤੋਂ ਰਾਵਲਪਿੰਡੀ ਦੂਰ ਹੋਣ ਕਰਕੇ ਟੈਲੀਗ੍ਰਾਫ ਸਿਸਟਮ ਡਾਊਨ ਸੀਗਾ। ਬਜਾਏ ਚੀਫ ਕਮਿਸ਼ਨਰ ਦੇ ਨਾਲ ਸਲਾਹ ਮਸ਼ਵਰਾ ਕਰਨ ਦੇ ਮਿੱਟ ਗੁਮਰੀ ਨੇ ਫੈਸਲਾ ਕੀਤਾ ਕਿ ਆਪਣੇ ਅਫਸਰਾਂ ਦੇ ਨਾਲ ਸਲਾਹ ਕਰਕੇ ਲਾਹੌਰ ਦੇ ਵਿੱਚ ਆਪੇ ਐਕਸ਼ਨ ਲਵਾਂਗੇ। ਪੇਸ਼ਾਵਰ ਦੇ ਵਿੱਚ ਨਿਕਲਸਨ ਤੇ ਐਡਵਰਡਸ ਨੇ ਇਹ ਕੀਤਾ। ਇਉਂ ਵਿਉਂਤ ਬਣਾਉਣੀ ਸੀਗੀ ਕਿ ਪੰਜਾਬ ਦੀਆਂ ਰੈਜੀਮੈਂਟਾਂ ਦੇ ਵਿੱਚ ਬਗਾਵਤ ਨਾ ਹੋ ਜਾਵੇ ਕਿਤੇ। ਦੂਰ ਅੰਦੇਸ਼ ਰਿਚਰਡ ਲਾਰੰਸ ਨੇ ਕਿਹਾ, ਦਿੱਲੀ ਵਿਚਲੇ ਅੰਗਰੇਜ਼ਾਂ ਨੂੰ ਵੀ ਤਾਂ ਪੰਜਾਬ ਨੇ ਹੀ ਬਚਾਉਣਾ ਹੈ, ਉਧਰ ਦੀ ਵੀ ਸੋਚੋ ਜਰਾ। ਲਾਰੰਸ ਦਾ ਜੀਵਨੀਕਾਰ ਲਿਖਦਾ ਹੈ, ਉਸਦੀ ਸਪਿਰਿਟ ਖੇਤਰੀ ਨਹੀਂ ਸਾਮਰਾਜਵਾਦੀ ਸੀਗੀ। ਤਾਰਾਂ ਨੂੰ ਪੜ੍ਹ ਕੇ, ਤਾਰਾਂ ਜਿਹੜੀਆਂ ਆ ਗਈਆਂ ਚਿੱਠੀਆਂ ਪੱਤਰ, ਤਾਰਾਂ ਪੜ੍ਹ ਕੇ ਆਪਣੀ ਆਰਾਮਗਾਹ ਦੇ ਵਿੱਚੋਂ ਜਾਨ ਹੈਨਰੀ ਨੇ ਛਾਲ ਮਾਰੀ। ਬੰਗਾਲ ਆਰਮੀ ਦੇ ਕਮਾਂਡਰ ਇਨ ਚੀਫ ਜਾਰਜ ਐਨਸਨ ਨੂੰ ਜਿਹੜਾ ਤਾਰ ਭੇਜੀ, ਉਹ ਇਸ ਵੇਲੇ ਸ਼ਿਮਲੇ ਦੇ ਵਿੱਚ ਸੀਗਾ। ਕਿਹਾ, ਹੇਠਾਂ ਉਤਰੋ ਤੇ ਫੌਜ ਲੈ ਕੇ ਤੁਰੰਤ ਦਿੱਲੀ ਪੁੱਜੋ। ਦੂਜੀ ਤਾਰ ਕਲਕੱਤੇ ਕੈਨਿੰਗ ਨੂੰ ਜਿਹੜੀ ਭੇਜੀ ਗਈ, ਉਹਦੇ ਵਿੱਚ ਲਿਖਿਆ ਉਹਨੇ, ਚੀਨ ਦੇ ਵਿੱਚ ਗਈਆਂ ਸਾਰੀਆਂ ਫੌਜਾਂ ਨੂੰ ਕਲਕੱਤੇ ਪੁੱਜਣ ਦੇ ਹੁਕਮ ਭੇਜ ਦਿਓ। ਉਸਨੂੰ ਪਤਾ ਸੀਗਾ ਅਸਲ ਬੌਸ ਤਾਂ ਲੰਡਨ ਦੇ ਵਿੱਚ ਬੈਠਾ ਸੀ। ਜਾਨ ਨੇ 15 ਮਈ ਨੂੰ ਕੰਪਨੀ ਦੇ ਚੇਅਰਮੈਨ ਰੋਸ ਮੰਗਲੇਸ਼ ਨੂੰ ਤਾਰ ਦੇ ਵਿੱਚ ਲਿਖਿਆ, ਇੰਡੀਆ

ਇੱਕ ਭਰੋਸੇਯੋਗ ਬ੍ਰਾਹਮਣ ਕਲਰਕ ਰਿਚਰਡ ਲਾਰੈਂਸ ਨੂੰ ਮਿਲਦਾ। ਲਾਰੈਂਸ ਲਾਹੌਰ ਮਿਲਟਰੀ ਚੀਫ ਸੀਗਾ ਤੇ ਉਹਨੂੰ ਦੱਸਿਆ ਕਿ 3 ਪੈਦਲ ਤੇ 1 ਘੋੜ ਸਵਾਰ 4 ਰੈਜੀਮੈਂਟਾਂ ਮੀਆਂ ਮੀਰ ਲਾਗੇ ਬੈਠੀਆਂ ਨੇ। ਆਪਣੀ ਗਰਦਨ ਦੇ ਉੱਤੇ ਉਂਗਲ ਰੱਖ ਕੇ ਉਹ ਕਹਿੰਦਾ ਹੈ, ਸਾਹਿਬ ਉਹ ਇਹ ਕੁਝ ਕਰਨ ਦੇ ਲਈ ਤਿਆਰ ਨੇ, ਜਾਣੀ ਕੀ ਗੱਲ ਕੱਟਣਗੇ, ਗਲ ਕੱਟਣਗੇ। ਇਹ ਖਬਰ ਲਾਹੌਰ ਦੇ ਕਾਰਜਕਾਰੀ ਹਾਕਮ ਮਿੱਟ ਗੁਮਰੀ ਦੇ ਕੋਲ ਪਹੁੰਚਾਈ ਗਈ। ਉਹਨੇ ਕਿਹਾ, ਫਟਾਫਟ ਜਲਦੀ ਤੋਂ ਜਲਦੀ ਉਹਨਾਂ ਤੋਂ ਹਥਿਆਰ ਧਰਾਓ ਘਰੇ। ਅੰਗਰੇਜ਼ ਅਫਸਰਾਂ ਨੇ ਇਹ ਕਾਰਵਾਈ ਕਰਨ ਦੇ ਵਿੱਚ ਹਿਚਕਚਾਹਟ ਨਹੀਂ ਦਿਖਾਈ, ਦਬਾ ਦਬ ਕਾਰਵਾਈ ਹੋਈ, ਕਿਉਂਕਿ ਉਹਨਾਂ ਨੂੰ ਮਾਮਲੇ ਦੀ ਸੰਗੀਨੀ ਦਾ ਪਤਾ ਨਹੀਂ ਸੀਗਾ। ਪਰ ਫਿਰ ਮੰਨ ਗਏ ਉਹ। ਲਾਹੌਰ ਤੋਂ ਰੈਜੀਮੈਂਟ ਅੱਧੀ ਰਾਤ ਮੀਆਂ ਮੀਰ ਪੁੱਜ ਗਈ ਤੇ ਭਾਰਤੀ ਸਿਪਾਹੀ ਗੋਰਿਆਂ ਤੋਂ ਕਿਤੇ ਵਡੇਰੀ ਗਿਣਤੀ ਦੇ ਵਿੱਚ ਸੀ। 81ਵੀਂ ਇਸ ਦੇਸੀ ਬਟਾਲੀਅਨ ਦੇ ਸਿਪਾਹੀਆਂ ਨੇ ਅਫਸਰਾਂ ਦਾ ਗੱਜਦਾ ਹੋਇਆ ਹੁਕਮ ਸੁਣਿਆ, ਹਥਿਆਰ ਜ਼ਮੀਨ ਦੇ ਉੱਤੇ ਲਾਈਨ ਦੇ ਵਿੱਚ ਰੱਖੋ। ਉਹਨਾਂ ਨੂੰ ਕੁਝ ਪਤਾ ਨਹੀਂ ਸੀਗਾ, ਕੁਝ ਨਹੀਂ ਕੀ ਹੋ ਕੀ ਰਿਹਾ, ਹਥਿਆਰ ਤਾਂ ਰੱਖਣੇ ਹੀ ਸਨ। ਸਾਹਮਣੇ ਪੂਰੀ ਰੈਜੀਮੈਂਟ ਹਥਿਆਰ ਬੰਦ ਲਾਹੌਰੋਂ ਆਈ ਖਲੋਤੀ ਪਈ ਸੀ। ਅਫਸਰ ਹੱਥਾਂ ਦੇ ਵਿੱਚ ਬੰਦੂਕਾਂ ਦੀ ਨਾਲੀ ਦੇ ਇਸ਼ਾਰੇ ਦੇ ਨਾਲ ਹਥਿਆਰ ਰੱਖਣ ਦੇ ਲਈ ਹੁਕਮ ਦੇ ਰਹੇ ਨੇ। ਮਿੱਟ ਗੁਮਰੀ ਨੂੰ ਮੀਆਂ ਮੀਰ ਵਾਲਾ ਸਫਲ ਤਜਰਬਾ ਵਧੀਆ ਲੱਗਿਆ ਸੀ। ਹੁਣ ਬਾਕੀ ਰੈਜੀਮੈਂਟਾਂ ਤੋਂ ਵੀ ਇਸੇ ਤਰ੍ਹਾਂ ਹਥਿਆਰ ਰਖਵਾਏ ਜਾਣਗੇ। ਆਮ ਤੌਰ ਦੇ ਉੱਤੇ ਡੀਸੀ ਹੁਕਮ ਦਿੰਦਾ ਹੈ, ਉਸਦੇ ਅਧੀਨ ਕੰਮ ਕਰਦਾ ਹੋਇਆ ਮੇਜਰ ਜਾਂ ਕਰਨਲ ਕਾਰਵਾਈ ਨੂੰ ਅੰਜਾਮ ਦੇ ਦਿੰਦਾ ਹੈ। ਕਿਤੇ ਕਿਤੇ ਤਾਂ ਅੰਗਰੇਜ਼ ਅਫਸਰ ਪੇਸ਼ ਕੀਤੇ ਗਏ, ਹਥਿਆਰਾਂ ਦੀ ਕਤਾਰ ਉੱਪਰ ਅੰਗਰੇਜ਼ ਆਪਣੀ ਨਿੱਜੀ ਕਿਰਪਾਨ ਉਤਾਰ ਕੇ ਵੀ ਰੱਖ ਦਿੰਦੇ ਤਾਂ ਕਿ ਇਸ਼ਾਰਾ ਜਾਵੇ ਕਿ ਸਾਰੇ ਹੀ ਹਥਿਆਰ ਜਮ੍ਹਾਂ ਕਰਵਾ ਰਹੇ ਨੇ, ਤੁਹਾਡੇ ਤੋਂ ਹੀ ਨਹੀਂ ਲੈ ਜਾ ਰਹੇ, ਸ਼ੱਕ ਨਾ ਹੋ ਜਾਵੇ। 13 ਤਾਰੀਕ ਵਾਲਾ ਦਿਨ ਸੀ, ਮੁੱਕਣ ਹੀ ਲੱਗਿਆ ਸੀ ਕਿ 81ਵੀਂ ਰੈਜੀਮੈਂਟ ਜਿਹੜੀ ਸੀ ਫਟਾਫਟ ਕਾਬੂ ਕੀਤੇ ਹਥਿਆਰਾਂ ਦੇ ਗੱਡਿਆਂ ਸਣੇ ਲਾਹੌਰ ਤੋਂ ਅੰਮ੍ਰਿਤਸਰ ਜਾ ਰਹੀ ਸੀ। ਅੰਮ੍ਰਿਤਸਰ ਤੇ ਇਸਦੇ ਆਲੇ ਦੁਆਲੇ ਦੇ ਕਿਲੇ ਜਿਵੇਂ ਗੋਬਿੰਦਗੜ੍ਹ ਆਦਿਕ ਸਿੱਖਾਂ ਨੂੰ ਜਿਹੜਾ ਸੀ ਪਿਆਰੇ ਸੀ, ਕਿਤੇ ਕੋਈ ਜਜ਼ਬਾ ਨਾ ਉੱਠ ਖਲੋਵੇ, ਕਿਤੇ ਖਾਸ ਨਿਗਰਾਨੀ ਦੇ ਵਿੱਚ ਰੱਖੇ ਗਏ। ਪਿਛਲੇ ਦਿਨ ਜਾਣੀ ਕਿ 12 ਤਰੀਕ ਨੂੰ ਮਿੱਟ ਗੁਮਰੀ ਨੇ ਲਾਹੌਰ ਤੋਂ ਜਿਹੜਾ ਸੀ ਫਿਰੋਜ਼ਪੁਰ ਹੁਕਮ ਭੇਜੇ ਕਿ ਸਾਵਧਾਨੀ ਰੱਖੋ, ਮੁਲਤਾਨ ਦੇ ਵਿੱਚ ਹਿੰਦੁਸਤਾਨੀ ਰੈਜੀਮੈਂਟ ਨੇੜੇ ਅੰਗਰੇਜ਼ੀ ਤੋਪਖਾਨਾ ਰੈਜੀਮੈਂਟ ਸੀਗੀ, ਸਾਵਧਾਨ ਹੋ ਗਈ, ਕਾਂਗੜੇ ਤਕੜਾਈ ਰੱਖੋ ਤਾਂ ਕਿ ਪਹਾੜੀ ਰਾਜਿਆਂ ਦੇ ਵੱਲੋਂ ਤਵੱਜੋ ਰਹੇ। ਲਾਰੈਂਸ ਨੇ ਬੀਵੀ ਬੱਚੇ ਮਰੀ ਭੇਜ ਦਿੱਤੇ ਤੇ ਆਪ ਰਾਵਲਪਿੰਡੀ ਪੜਾਓ ਕਰ ਦਿੱਤਾ। ਬੰਦਿਆਂ ਦੇ ਰਾਹੀਂ ਜਾਂ ਤਾਰਾਂ ਦੇ ਰਾਹੀਂ ਥਾਓ ਥਾਈ ਹੁਕਮ ਭੇਜਦਾ। ਹੁਕਮ ਮਿਸਾਲ ਵਜੋਂ ਸਾਰਾ ਸਰਕਾਰੀ ਖਜ਼ਾਨਾ ਪੰਜਾਬ ਪੁਲਿਸ ਦੀ ਨਿਗਰਾਨੀ ਦੇ ਵਿੱਚ ਨੇੜੇ ਦੇ ਮਿਲਟਰੀ ਸਟੇਸ਼ਨ ਦੇ ਕੋਲ ਭੇਜ ਦਿਓ। ਹਿੰਦੁਸਤਾਨੀ ਗਾਰਦ ਉੱਪਰ ਜਿਹੜਾ ਸੀ ਇਤਬਾਰ ਨਹੀਂ ਕਰਨਾ ਹੈ। ਸਿਪਾਹੀਆਂ ਦੇ ਸਾਰੇ ਖੱਤ ਰੋਕੋ, ਪੜ੍ਹੋ ਆਪ ਕੀ ਕੁਝ ਹੈ, ਮਜ਼ਬੂਤ ਦਿਲ ਦੇ ਨਾਲ ਕੰਮ ਕਰੋ। ਭੜਕਾਹਟ ਜਿਹੜੀ ਸੀ ਦਿਖਾਈ ਨਾ ਦੇਵੇ ਕਿਤੇ ਵੀ ਕਿ ਸਾਨੂੰ ਕੋਈ ਸ਼ੱਕ ਹੈ, ਪਰ ਗੜਬੜਾ ਵੀ ਹੋਇਆ। ਫਿਰੋਜ਼ਪੁਰ ਦੇ ਵਿੱਚ ਚੌਕਸੀ ਰਹੀ। 45ਵੀਂ ਦੇਸੀ ਇਨਫੈਂਟਰੀ ਬਗਾਵਤ ਦੇ ਉੱਤੇ ਉੱਤਰ ਆਈ ਤੇ ਦਿੱਲੀ ਦੇ ਬਾਗੀਆਂ ਦੀ ਹਮਾਇਤ ਦੇ ਵਿੱਚ ਹੋ ਗਈ। ਜੂਨ ਦੇ ਵਿੱਚ ਜਲੰਧਰ 3 ਦੇਸੀ ਰੈਜੀਮੈਂਟਾਂ ਨੇ ਬਗਾਵਤ ਕਰ ਛੱਡੀ, ਦਿੱਲੀ ਪਹੁੰਚ ਗਈਆਂ। ਇਹ ਜਾਨ ਲਾਰੈਂਸ ਦੇ ਉੱਤੇ ਬੰਬ ਡਿੱਗਣ ਵਾਂਗ ਸੀਗੀ। ਜਿਹਨੇ ਜਲੰਧਰ ਦੁਆਬ ਦੇ ਵਿੱਚ ਵਰੇ ਬਿਤਾਏ ਸਨ, ਬਹੁਤ ਸਾਲ ਉਹਨੇ ਉੱਥੇ ਕੰਮ ਕੀਤਾ। ਸਿਆਲਕੋਟ, ਜੇਹਲਮ ਤੇ ਰਾਵਲਪਿੰਡੀ ਦੇ ਵਿੱਚ ਬਗਾਵਤ ਹੋ ਗਈ, ਦਿੱਲੀ ਬਾਗੀਆਂ ਦੇ ਕੰਟਰੋਲ ਦੇ ਵਿੱਚ ਆ ਗਈ ਤੇ ਮੁਲਤਾਨ ਵਿੱਚ ਲਿੰਕ ਸੀਗਾ ਜਿਸ ਦੇ ਰਾਹੀਂ ਪੰਜਾਬ ਬਾਹਰਲੇ ਸੰਸਾਰ ਦੇ ਨਾਲ ਸੰਪਰਕ ਦੇ ਵਿੱਚ ਸੀਗਾ। ਮੁਲਤਾਨ ਦੇ ਵਿੱਚ 60 ਗੋਰੇ ਸਿਪਾਹੀ ਸੀ ਜਿਨ੍ਹਾਂ ਦੀ ਕਮਾਨ ਮੇਜਰ ਕਰਾਫੋਰਡ ਚਮਰਲੇਨ ਪਾਸ ਸੀਗੀ। ਮੇਜਰ ਨੇ ਹੁਸ਼ਿਆਰੀ ਦੇ ਨਾਲ 60 ਬੰਦਿਆਂ ਦੀ ਸਹਾਇਤਾ ਦੇ ਨਾਲ 3500 ਹਿੰਦੁਸਤਾਨੀ ਸਿਪਾਹੀਆਂ ਤੋਂ ਹਥਿਆਰ ਧਰਾ ਲਏ ਸੀ। ਜਲੰਧਰ ਦੀ ਗੜਬੜ ਦੇਖ ਕੇ ਲਾਰੈਂਸ ਨੇ ਮੇਜਰ ਨੂੰ ਸਖ਼ਤ ਅਹਤਿਆਤ ਵਰਤਣ ਦੇ ਲਈ ਕਿਹਾ। ਇਸ ਐਕਸ਼ਨ ਤੋਂ ਪਹਿਲਾਂ 4 ਹਫ਼ਤਿਆਂ ਤੱਕ ਮੇਜਰ ਹਥਿਆਰ ਧਰਾਉਣ ਬਾਰੇ ਜਿਹੜਾ ਹਿਚਕਚਾਉਂਦਾ ਰਿਹਾ ਸੀਗਾ ਵੀ ਕਿੱਦਾਂ ਕਰਾਂ। ਹਿੰਦੁਸਤਾਨੀ ਸਿਪਾਹੀ ਬਗਾਵਤ ਕਰਨੋਂ ਹਿਚਕਚਾਉਂਦੇ ਰਹੇ। ਸਿਪਾਹੀਆਂ ਦਾ ਮੁਲਤਾਨੀਆਂ ਦੇ ਨਾਲ ਸੰਪਰਕ ਨਾ ਬਣਿਆ ਜਿਹੜੇ 8 ਸਾਲ ਪਹਿਲਾਂ ਫਰੰਗੀਆਂ ਨੂੰ ਅੱਖਾਂ ਦਿਖਾਉਂਦੇ ਸੀ। ਹਰਬਰਟ ਨੂੰ ਪੇਸ਼ਾਵਰ ਦੇ ਵਿੱਚ ਤਾਰ 11 ਮਈ ਨੂੰ ਮਿਲਦਾ ਹੈ, ਜਿਹੜੀ ਲਾਰੈਂਸ ਨੂੰ ਰਾਵਲਪਿੰਡੀ ਦੇ ਵਿੱਚ ਤੇ ਮਿੱਟ ਗੁਮਰੀ ਨੂੰ ਲਾਹੌਰ 12 ਮਈ ਨੂੰ ਮਿਲੀ। 12 ਤਰੀਕ ਨੂੰ ਜਦੋਂ ਐਡਵਰਡਸ ਨੂੰ ਮੇਰਠ ਦੀ ਖ਼ਬਰ ਵੀ ਮਿਲ ਗਈ ਤੇ ਉਹਨੇ ਆਪਣੀ ਪਤਨੀ ਨੂੰ ਖਤ ਲਿਖਿਆ ਕਿ ਖਤਰਨਾਕ

ਦਾਵਤ ਹੋ ਗਈ ਹੈ ਜਿਹੜੀ ਹਰੇਕ ਸਟੇਸ਼ਨ ਦੇ ਉੱਤੇ ਪੁੱਜੇਗੀ। ਪਰ ਜੇ ਪੇਸ਼ਾਵਰ ਦੇ ਵਿੱਚ ਆ ਗਈ ਤਾਂ ਉਸ ਨੂੰ ਭਰੋਸਾ ਸੀ ਕਿ ਰੱਬ ਦੀ ਮਿਹਰ ਸਦਕਾ ਬਾਗੀਆਂ ਦਾ ਜਲਦੀ ਭੋਗ ਪਾ ਦਿਆਂਗੇ, ਕਿਉਂਕਿ ਵਾਦੀ ਦੇ ਵਿੱਚ 3 ਅੰਗਰੇਜ਼ ਰੈਜੀਮੈਂਟਾਂ ਨੇ ਤੇ ਤੋਪਖਾਨਾ ਗੋਰਿਆਂ ਦਾ। ਇੱਥੇ ਕੋਈ ਸਿਰ ਨਹੀਂ ਚੁੱਕ ਸਕਦਾ। ਐਡਵਰਡਸ ਇਸ ਗੱਲੋਂ ਵੀ ਖੁਸ਼ ਸੀਗਾ ਕਿ ਅਫਗਾਨ ਸੰਧੀ ਹੋ ਚੁੱਕੀ ਸੀ, ਸੋ ਇਧਰਲਾ ਪਾਸਾ ਤਾਂ ਸੁਰੱਖਿਅਤ ਹੈ। ਪਰਸ਼ੀਆ ਜਿਹੜਾ ਸੀ ਈਰਾਨ ਦਾ ਇਲਾਕਾ, ਉਹਨੂੰ ਅਜੇ ਹੁਣੇ ਹਰਾ ਕੇ ਤਾਂ ਹਟੇ ਆ। ਐਡਵਰਡਸ ਨੂੰ ਯਕੀਨ ਸੀ ਦੋਸਤ ਮੁਹੰਮਦ ਦੋਸਤਾਨਾ ਰਵੱਈਆ ਕਾਇਮ ਰੱਖੇਗਾ। ਮਈ ਦੇ ਵਿੱਚ ਡੀਸੀ ਨਿਕਲਸਨ ਪੇਸ਼ਾਵਰ ਦੇ ਵਿੱਚ ਸੀ। 13 ਤਰੀਕ ਨੂੰ ਐਡਵਰਡਸ, ਨਿਕਲਸਨ, ਬੁੱਢੇ ਮੇਜਰ ਜਨਰਲ ਟਾਮਸ ਰੀਡ ਤੇ 2 ਬ੍ਰਿਗੇਡੀਅਰ ਸਿਡਨੀ ਕਾਟਨ ਤੇ ਨੇਵਿਲ ਚਮਰਲੇਨ ਨੇ 5 ਮੈਂਬਰੀ ਯੁੱਧ ਕੌਂਸਲ ਬਣਾਈ। ਰਿੱਡ ਜਿਹੜਾ ਸੀ ਕਾਟਨ ਤੇ ਚਮਰਲੇਨ ਬੰਗਾਲ ਆਰਮੀ ਦੇ ਕਮਾਂਡਰ ਇਨ ਚੀਫ ਦੀ ਨਿਗਰਾਨੀ ਹੇਠ ਕੰਮ ਕਰਨਗੇ। ਐਡਵਰਡਸ ਤੇ ਨਿਕਲਸਨ ਲਾਰਸ ਅਧੀਨ ਇਹ ਖੁਦ ਵੀ ਫੌਜ ਦੇ ਵਿੱਚ ਟ੍ਰੇਨਡ ਸਨ। ਇਸ ਯੁੱਧ ਕੌਂਸਲ ਨੇ ਕੁਝ ਫੈਸਲੇ ਲੈ ਲਏ। ਇੱਕ ਇਹ ਸੀ ਕਿ ਚਮਰਲੇਨ ਦਿੱਲੀ ਦੇ ਵੱਲ ਮਾਰਚ ਕਰਦਾ ਹੋਇਆ ਆਪਣੀ ਰੈਜੀਮੈਂਟ ਦੇ ਜਿਹੜਾ ਉੱਡਣ ਦਸਤੇ ਦੀ ਜਿਹੜੀ ਕਮਾਨ ਕਰੇਗਾ, ਤਾਂ ਕਿ ਰਸਤੇ ਦੇ ਵਿੱਚ ਪੰਜਾਬ ਦਾ ਕੋਈ ਦਸਤਾ ਬਗਾਵਤ ਦੇ ਲਈ ਸਿਰ ਨਾ ਚੁੱਕੇ। ਪਹਿਲੋਂ 1720 ਦੇ ਵਿੱਚ ਜ਼ਕਰੀਆ ਖਾਨ ਨੇ ਵੀ ਇਸੇ ਤਰ੍ਹਾਂ ਦੇ ਉੱਡਣ ਦਸਤਿਆਂ ਦੇ ਨਾਲ ਸਿੱਖਾਂ ਦੀ ਬਗਾਵਤ ਦਬਾਈ ਸੀਗੀ। ਦੂਜਾ ਫੈਸਲਾ ਇਹ ਹੋਇਆ ਕਿ ਲਾਰੰਸ ਦੀ ਜਿਹੜੀ ਆਗਿਆ ਲੈ ਕੇ ਪੰਜਾਬ ਦੇ ਵਿੱਚ ਹੋਰ ਕੱਚੀ ਭਰਤੀ ਜਿਹੜੀ ਕੀਤੀ ਜਾਵੇ। ਇਸ ਯੁੱਧ ਕੌਂਸਲ ਦੀ ਕਾਰਵਾਈ ਫਰੈਡਰਿਕ ਰੋਬਰਟ ਨੇ ਲਿਖੀ, ਜੋ ਬਾਅਦ ਦੇ ਵਿੱਚ ਖੁਦ ਵੀ ਫੌਜ ਦਾ ਜਨਰਲ ਨਿਯੁਕਤ ਹੋਇਆ। ਵਿਚਾਰ ਵਟਾਂਦਰੇ ਦੇ ਵਿੱਚ ਰੋਬਰਟ ਨੂੰ ਅਹਿਸਾਸ ਹੋ ਗਿਆ ਕਿ ਨਿਕਲਸਨ ਦੇ ਵਿੱਚ ਗਜ਼ਬ ਦਾ ਹੌਸਲਾ ਹੈ। ਉਸਦੇ ਬੋਲ ਜੰਗੀ ਬਗਲ ਨੇ ਉਸਦੇ ਬੋਲ ਜਿਹੜੇ ਜੰਗੀ ਬਿਗਲ ਨੇ। ਪੇਸ਼ਾਵਰ ਜਿਹੜਾ ਸੀਗਾ ਉਹਦੇ ਵਿੱਚ ਇੱਕ ਇਮਾਰਤ ਲੱਭੀ ਜਿੱਥੇ ਲੋੜ ਪੈਣ ਦੇ ਉੱਤੇ ਗੋਰੇ ਪਰਿਵਾਰ ਸੁਰੱਖਿਅਤ ਰੱਖੇ ਜਾ ਸਕਦੇ ਸੀ। ਰਿੱਡ, ਚਮਰਲੇਨ ਅਤੇ ਐਡਵਰਡਸ ਜਾਨ ਲਾਰੰਸ ਦੇ ਨਾਲ ਸਲਾਹ ਮਸ਼ਵਰਾ ਕਰਨ ਰਾਵਲ ਪਿੰਡੀ ਵੱਲ ਤੁਰ ਪਿਆ। ਇਹਨਾਂ ਦੀ ਮੀਟਿੰਗ 16 ਮਈ ਨੂੰ ਹੋਈ। ਬੁੱਢੇ ਪੈਂਚ ਜਿਹੜੇ ਸਨ ਪੈਨਸ਼ਨੀਏ ਜੋ ਪੈਨਸ਼ਨ ਲੈਂਦੇ ਸੀ, ਬੁੱਢੇ ਪੈਨਸ਼ਨੀਏ ਬਾਦਸ਼ਾਹ ਬਹਾਦਰ ਸ਼ਾਹ ਜ਼ਫਰ ਦੀ ਅਸੀਸ ਦੇ ਨਾਲ ਬਗਾਵਤ ਸ਼ੁਰੂ ਹੋਈ ਸੀ, ਜੋ ਉਹਨੂੰ ਦਿੱਲੀ ਦੇ ਵਿੱਚ ਕਾਬੂ ਕਰਨਾ ਜ਼ਰੂਰੀ ਹੈ। ਪੰਜਾਬ ਦੇ ਅਫਸਰਾਂ ਨੂੰ ਪਤਾ ਸੀਗਾ ਕਿ ਦਿੱਲੀ ਦੇ ਵਿੱਚ ਬਗਾਵਤ ਕਾਮਯਾਬ ਹੋਣ ਦਾ ਅਸਰ ਪੇਸ਼ਾਵਰ ਤੋਂ ਕਲਕੱਤੇ ਤੱਕ ਪਵੇਗਾ। ਹਰ ਸਿਪਾਹੀ, ਹਰ ਸਿਵਿਲੀਅਨ ਪ੍ਰਭਾਵਿਤ ਹੋਵੇਗਾ। ਲਾਰੰਸ ਸਹਿਮਤ ਹੋ ਗਿਆ ਕਿ ਕੱਚੀ ਭਰਤੀ ਜਿਹੜੀ ਹੈ ਭਰਤੀ ਦੀ ਲੋੜ ਹੈ, ਉੱਡਣ ਦਸਤਿਆਂ ਦੀ ਲੋੜ ਹੈ। ਪਰ ਰਿੱਡ ਦੇ ਇਸ ਸੁਝਾਅ ਦੇ ਨਾਲ ਸਹਿਮਤ ਨਹੀਂ ਹੋਇਆ ਕਿ ਦਿੱਲੀ ਦੇ ਵੱਲ ਕੂਚ ਦੀ ਸਿਵਲ ਅਤੇ ਮਿਲਟਰੀ ਕਮਾਂਡ ਨਿਕਲਸਨ ਕੋਲ ਹੋਵੇ। ਪੇਸ਼ਾਵਰ ਦੇ ਵਿੱਚ ਵੀ ਤਾਂ ਨਿਕਲਸਨ ਚਾਹੀਦਾ ਹੈ। ਲਾਰੰਸ ਨੂੰ ਉਂਝ ਇਹ ਵੀ ਪਤਾ ਸੀ ਕਿ ਦਿੱਲੀ ਕੂਚ ਦੀ ਕਮਾਨ ਜੇ ਨਿਕਲਸਨ ਦੇ ਕੋਲ ਹੋਵੇ ਤਾਂ ਸ਼ਾਨ ਹੀ ਹੋਰ ਹੋਵੇਗੀ। ਪੰਜਾਬੀਆਂ ਨੂੰ ਉਸਦੇ ਹੌਸਲੇ ਦਾ ਪਤਾ ਸੀਗਾ। ਨਿਕਲਸਨ ਨੂੰ ਲੱਗਿਆ ਕਿ ਉਹ ਤਾਂ ਜੰਮਿਆ ਹੀ ਉੱਡਣ ਦਸਤੇ ਦੀ ਕਮਾਨ ਕਰਨ ਵਾਸਤੇ ਸੀਗਾ। ਇੱਕ ਮਹੀਨੇ ਦੇ ਇਸ ਸਮੇਂ ਦੇ ਵਿੱਚ ਉਹਨੇ ਫੈਸਲਾ ਕਰ ਲਿਆ ਸੀ। ਦਸਤੇ ਦੇ ਚੀਫ ਬ੍ਰਿਗੇਡੀਅਰ ਨੇਵਿਲ ਚਮਰਲੇਨ ਅਤੇ ਜਨਰਲ ਰਿੱਡ ਨੂੰ ਹੁਕਮ ਜਿਹੜਾ ਸੀ ਹੋ ਗਿਆ ਕਿ ਦੋਵੇਂ ਜਣੇ ਪਹਿਲੋਂ ਤੁਰੰਤ ਦਿੱਲੀ ਪੁੱਜੋ। ਰਿੱਡ ਤੇ ਲਾਰੰਸ ਦੇ ਵਿੱਚ ਸਹਿਮਤੀ ਹੋ ਗਈ ਕਿ ਹੁਣ ਉੱਡਣ ਦਸਤੇ ਦੀ ਅਗਵਾਈ ਚਮਰਲੇਨ ਦੀ ਥਾਂ ਨਿਕਲਸਨ ਕਰੇਗਾ। ਨਿਕਲਸਨ ਇਸ ਦਸਤੇ ਦੇ ਵਿੱਚ ਕੇਵਲ ਸ਼ਾਮਲ ਨਹੀਂ ਹੋਵੇਗਾ, ਤਰੱਕੀ ਲੈ ਕੇ ਬ੍ਰਿਗੇਡੀਅਰ ਬਣਿਆ ਤੇ ਨਿਕਲਸਨ ਕਮਾਨ ਸੰਭਾਲੇਗਾ। ਪੇਸ਼ਾਵਰੋਂ ਕੂਚ ਕਰਨ ਤੋਂ ਪਹਿਲਾਂ ਨਿਕਲਸਨ ਅਤੇ ਐਡਵਰਡਸ ਨੇ ਕੁਝ ਅਹਿਮ, ਖਤਰਨਾਕ, ਮੁਸ਼ਕਲ ਤੇ ਮਜ਼ਬੂਤ ਫੈਸਲੇ ਲਏ। ਫਰੰਟੀਅਰ ਦੇ ਸਿਪਾਹੀਆਂ ਦੀ ਡਾਕ ਚੈੱਕ ਕੀਤੀ। ਕੁਝ ਥਾਵਾਂ ਦੇ ਉੱਤੇ ਪਤਾ ਲੱਗਿਆ ਕਿ ਸਿਪਾਹੀ ਬਾਗੀਆਂ ਦੇ ਹਮਦਰਦ ਨੇ, ਉਹਨਾਂ ਨੂੰ ਸਜ਼ਾਵਾਂ ਦਿੱਤੀਆਂ। ਨਵੀਂ ਕੱਚੀ ਭਰਤੀ ਕੀਤੀ। 22 ਮਈ ਨੂੰ ਪੇਸ਼ਾਵਰ ਦੀਆਂ 3 ਰੈਜੀਮੈਂਟਾਂ ਦੇ ਹਥਿਆਰ ਧਰਾ ਲਏ। ਰੈਜੀਮੈਂਟਾਂ ਦੇ ਸਿਪਾਹੀ ਇਸ ਅਚਾਨਕ ਫੈਸਲੇ ਤੋਂ ਹਤਾਸ਼ ਤਾਂ ਹੋਏ, ਕਰ ਕੁਝ ਨਾ ਸਕੇ। ਇੱਕ ਇੱਕ ਕਰਕੇ ਜ਼ਮੀਨ ਦੇ ਉੱਤੇ ਹਥਿਆਰ ਰੱਖ ਦਿੱਤੇ। ਲਾਰੰਸ ਨੇ ਕਿਹਾ, ਪੇਸ਼ਾਵਰ ਦੇ ਹਥਿਆਰ ਜ਼ਬਤ ਕਰਨ ਦੇ ਨਾਲ ਬਾਗੀਆਂ ਨੂੰ ਵੱਡਾ ਝਟਕਾ ਲੱਗਿਆ। ਹਥਿਆਰ ਜ਼ਬਤ ਕਰਨ ਤੋਂ ਪਹਿਲਾਂ ਪੇਸ਼ਾਵਰ ਵਾਦੀ ਦੇ ਸਰਦਾਰਾਂ ਨੂੰ ਭਰਤੀ ਦੇ ਵਿੱਚ ਕੋਈ ਰੁਚੀ ਨਹੀਂ ਸੀ। ਐਡਵਰਡਸ ਨੂੰ ਇੱਕ ਬੁੱਢੇ ਸਰਦਾਰ ਨੇ ਕਿਹਾ ਸੀ, ਸਾਹਿਬ ਬਗਾਵਤ ਦੇ ਇਸ ਦੌਰ ਦੇ ਵਿੱਚ ਤੁਹਾਨੂੰ ਆਪਣਾ ਖਿਆਲ ਆਪ ਰੱਖਣਾ ਪਵੇਗਾ।
ਜਿਹੜੇ ਖਾਨ ਬਹਾਦਰ ਇੱਕ ਦਿਨ ਪਹਿਲਾਂ ਮੂਕ ਦਰਸ਼ਕ ਸਨ, ਹਥਿਆਰ ਜ਼ਬਤ ਕਰਨ ਦੀ ਕਾਰਵਾਈ ਪਿੱਛੋਂ ਭਰਤੀ ਕਰਵਾਉਣ ਦੇ ਲਈ ਸਰਗਰਮ ਹੋ ਗਏ। ਸੈਂਕੜੇ ਲੋਕ ਕਤਾਰਾਂ ਦੇ ਵਿੱਚ ਆ ਖਲੋਤੇ ਕਿ ਰੰਗ ਰੂਟ ਰੱਖ ਲਓ। ਵੱਡੇ ਪੈਮਾਨੇ ਦੇ ਉੱਤੇ ਕੱਚੀ ਭਰਤੀ ਹੋਈ। ਅਗਲੇ ਦਿਨ ਆਪਣੇ ਸ਼ਾਨਦਾਰ ਸੁਰਮਈ ਘੋੜੇ ਦੇ ਉੱਤੇ ਸਵਾਰ ਹੋ ਕੇ ਨਿਕਲਸਨ ਨੇ ਜਿਹੜਾ ਮਰਦਾਨ ਦੀ ਜੜੀ ਸੀ ਹਿੰਦੁਸਤਾਨੀ ਫੌਜ ਦੇ ਬਾਗੀਆਂ ਦਾ ਪਿੱਛਾ ਕੀਤਾ। ਬਾਗੀ ਟੁਕੜੀ ਜਿਹੜੀ ਸੀ ਢੋਲ ਵਜਾਉਂਦੀ, ਝੰਡੇ ਲਹਿਰਾਉਂਦੀ ਸਵਾਤਵਾਦੀ ਦੀਆਂ ਪਹਾੜੀਆਂ ਦੇ ਵਿੱਚੋਂ ਲੰਘ ਰਹੀ ਹੈ। ਮੀਲ ਦਰ ਮੀਲ ਇਹ ਪਿੱਛਾ ਉਦੋਂ ਤੱਕ ਜਾਰੀ ਰਿਹਾ ਜਦੋਂ ਤੱਕ ਆਖਰੀ ਸ਼ਿਕਾਰ ਨੂੰ ਫੁੰਡ ਦਿੱਤਾ। ਨਿਕਲਸਨ ਦੀ ਤਲਵਾਰ ਦਾ ਹਰੇਕ ਵਾਰ ਬਾਗੀ ਦੀ ਗਰਦਨ ਉਡਾਉਣ ਵਾਸਤੇ ਕਾਮਯਾਬ ਹੁੰਦਾ। ਜਿਹੜੇ ਬਾਗੀ ਨਿਕਲਸਨ ਤੋਂ ਬਚਦੇ ਉਹਨਾਂ ਦਾ ਕੰਮ ਅੱਖੜ ਪਖਤੂਣ ਕਬਾਇਲੀ ਤਮਾਮ ਕਰ ਦਿੰਦੇ। ਅਜੇ 15 ਸਾਲ ਪਹਿਲਾਂ ਪਖਤੂਣ ਅੰਗਰੇਜ਼ਾਂ ਦੇ ਵਿਰੁੱਧ ਲੜੇ ਤੇ ਅੰਗਰੇਜ਼ੀ ਹਿੰਦੁਸਤਾਨੀ ਫੌਜ ਦਾ ਨੁਕਸਾਨ ਕੀਤਾ। ਹੁਣ ਉਹ ਅੰਗਰੇਜ਼ਾਂ ਦੇ ਹੱਕ ਦੇ ਵਿੱਚ ਬਾਗੀਆਂ ਦੇ ਵਿਰੁੱਧ ਹੋ ਗਏ। ਪਖਤੂਣ ਹੱਕ ਦੇ ਵਿੱਚ ਹੋ ਗਏ ਤੇ ਭਲਾ ਹੋਇਆ, ਪਰ ਦੇਸੀ ਹਿੰਦੁਸਤਾਨੀ ਬਾਗੀਆਂ ਦੀ ਹਮਾਇਤ ਦੇ ਵਿੱਚ ਦਿੱਲੀ ਵੱਲ ਨੂੰ ਤੁਰ ਪਏ। ਲਾਰੈਂਸ ਨੇ ਜਿਹੜਾ ਸੀ ਪੇਸ਼ਾਵਰ ਦੀ ਸਾਰੀ ਅੰਗਰੇਜ਼ੀ ਸੈਨਾ ਨੂੰ ਦਿੱਲੀ ਕੂਚ ਕਰਨ ਦੇ ਲਈ ਕਿਹਾ। ਗੱਲ ਇੰਨੀ ਗੰਭੀਰ ਹੋ ਨਿਬੜੀ, ਸੋਚਿਆ ਕਿ ਦੋਸਤ ਮੁਹੰਮਦ ਨੂੰ ਕਿਹਾ ਜਾਵੇ ਅਸੀਂ ਦਿੱਲੀ ਵੱਲ ਜਾ ਰਹੇ ਹਾਂ, ਇੱਕ ਮਿੱਤਰ ਦੇ ਵਜੋਂ ਪੇਸ਼ਾਵਰ ਦੀ ਸੰਭਾਲ ਕਰਨੀ ਹੈ। ਤੈਂ ਦੋਸਤ ਮੁਹੰਮਦ ਦੀ ਮਦਦ ਲੈਣ ਦਾ ਲਾਰੈਂਸ ਦਾ ਜਿਹੜਾ ਸੀ ਮਸ਼ਵਰਾ, 11 ਜੂਨ ਪੇਸ਼ਾਵਰ ਪੁੱਜਾ। ਕਲਕੱਤੇ ਕੰਪਨੀ ਦੇ ਚੀਫ ਕੈਨਿੰਗ ਕੋਲ ਵੀ ਇਹ ਵਿਉਂਤ ਭੇਜੀ ਗਈ ਸੀ। 2 ਮਹੀਨਿਆਂ ਤੱਕ ਕੈਨਿੰਗ ਨੇ ਕੋਈ ਜਵਾਬ ਨਾ ਦਿੱਤਾ। ਸ਼ਾਇਦ ਉਸਦੇ ਕੋਲ ਸੁਨੇਹਾ ਪੁੱਜਿਆ ਹੀ ਨਾ ਹੋਵੇ, ਕਿਉਂਕਿ ਬਾਗੀਆਂ ਨੇ ਟੈਲੀਗ੍ਰਾਫ ਤਾਰਾਂ ਕੱਟ ਦਿੱਤੀਆਂ ਸਨ ਤੇ ਐਡਵਰਡਸ ਨੇ ਲਾਰੈਂਸ ਦੀ ਜਿਹੜੀ ਸਕੀਮ ਦਾ ਵਿਰੋਧ ਕੀਤਾ ਸੀ। ਜਦੋਂ ਲਾਰੈਂਸ ਦਾ ਜਿਹੜਾ ਖੱਤ ਪੁੱਜਿਆ, ਨਿਕਲਸਨ ਤੇ ਪੇਸ਼ਾਵਰ ਦੇ ਵਿੱਚ ਹੀ ਸੀਗਾ। ਉਹਨੇ ਵੀ ਵਿਰੋਧ ਕਰਤਾ। ਬ੍ਰਿਗੇਡੀਅਰ ਸਿਡਨੀ ਕਾਟਨ, ਜੋ ਪੇਸ਼ਾਵਰ ਦੇ ਵਿੱਚ ਅੰਗਰੇਜ਼ ਫੌਜ ਦਾ ਕਮਾਂਡਰ ਸੀ, ਉਹਨੇ ਵੀ ਵਿਰੋਧ ਕੀਤਾ। ਤਿੰਨਾਂ ਨੂੰ ਸਕੀਮ ਮਨਜ਼ੂਰ ਨਹੀਂ ਸੀ, ਉਹ ਕੱਲਾ ਰਹਿ ਗਿਆ। ਲਾਰੈਂਸ ਨੂੰ ਵਾਪਸੀ ਖੱਤ ਲਿਖਦਿਆਂ ਐਡਵਰਡਸ ਨੇ ਕਿਹਾ, ਪੇਸ਼ਾਵਰ ਦੇ ਵਿੱਚ ਨਿਰੰਤਰ ਮਜ਼ਬੂਤੀ ਬਣਾਈ ਰੱਖਣ ਦੀ ਸਖ਼ਤ ਜੜੀਆ ਜ਼ਰੂਰਤ ਹੈ। ਪੇਸ਼ਾਵਰ ਉਹ ਕੁੰਡੀ ਹੈ ਜਿਸ ਦੇ ਨਾਲ ਪੰਜਾਬ ਦਾ ਜਹਾਜ਼ ਬੰਨਿਆ ਹੋਇਆ ਹੈ। ਇਹ ਕੁੰਡੀ ਨਿਕਲ ਗਈ ਨਾ, ਸਾਰਾ ਜਹਾਜ਼ ਸਮੁੰਦਰ ਦੇ ਵੱਲ ਠਿੱਲ ਪਵੇਗਾ। ਟ੍ਰੋਟਰ ਲਿਖਦਾ ਹੈ ਕਿ ਲਾਰੈਂਸ ਦੀ ਜਿਹੜੀ ਸੀ ਇਹ ਸਕੀਮ ਚਿੰਤਾ ਘਬਰਾਹਟ ਦੇ ਵਿੱਚੋਂ ਪੈਦਾ ਹੋਈ ਸੀ। ਨਿਕਲਸਨ ਛੜਾ ਸੀ, ਮਾਂ ਆਇਰਲੈਂਡ ਦੇ ਵਿੱਚ ਸੀ ਤੇ ਐਡਵਰਡਸ ਦੀ ਮੇਮ ਬਰਤਾਨੀਆ ਚ। ਲਾਰੈਂਸ ਦੋਵਾਂ ਤੋਂ ਵੱਡੀ ਉਮਰ ਦਾ, ਉਸਦੀ ਪਤਨੀ ਉਸਦੇ ਨਾਲ ਸੀ, ਖਤਰੇ ਨੂੰ ਨੇੜੇ ਦੇਖ ਕੇ ਘਬਰਾ ਗਿਆ। ਐਡਵਰਡਸ ਤੇ ਨਿਕਲਸਨ ਜਵਾਨ ਸਨ, ਧਾਕੜ ਸਨ, ਆਸਵੰਦ ਸੀ। ਉਹਨਾਂ ਦੇ ਪਰਿਵਾਰ ਉਹਨਾਂ ਦੇ ਦੂਰ ਦੇਸ਼ਾਂ ਦੇ ਵਿੱਚ ਸੁਰੱਖਿਅਤ ਸੀ। ਅਗਸਤ ਦੇ ਵਿੱਚ ਕੈਨਿੰਗ ਦਾ ਜਵਾਬ ਆਉਂਦਾ। ਉਹਨੇ ਲਾਰੈਂਸ ਨੂੰ ਸਾਫ ਕਹਿ ਦਿੱਤਾ ਸੀ, ਆਖਰੀ ਦਮ ਤੱਕ ਪੇਸ਼ਾਵਰ ਉੱਪਰ ਆਪਣਾ ਕੰਟਰੋਲ ਰੱਖੋ। ਪਰ ਜਾਂ ਲਾਰੈਂਸ ਦਾ ਜਿਹੜਾ ਮਨ ਉੱਥੇ ਹੀ ਰੁਕਿਆ ਰਿਹਾ। ਉਸਦੇ ਖਿਆਲ ਦੇ ਵਿੱਚ ਖੈਬਰ ਫਰੰਟ ਨਹੀਂ, ਸਿੰਧ ਫਰੰਟ ਅੰਗਰੇਜ਼ਾਂ ਦਾ ਮਿੱਤਰ ਹੈ। ਅਫਗਾਨਾਂ ਦੇ ਨਾਲ ਥੋੜਾ ਬਹੁਤ ਮੇਲ ਮਿਲਾਪ ਜ਼ਰੂਰੀ ਹੈ, ਨਾਲੇ ਪੇਸ਼ਾਵਰ ਦੇ ਨਾਲੋਂ ਦਿੱਲੀ ਦਾ ਬਚਾਓ ਵਧੀਕ ਜ਼ਰੂਰੀ ਹੈ। 11 ਮਈ ਨੂੰ ਜਦੋਂ ਮੇਰਠ ਦੀ ਸੈਨਿਕ ਟੁਕੜੀ ਨੇ ਬਾਦਸ਼ਾਹ ਤੋਂ ਅਸੀਸ ਲੈ ਲਈ, ਬੁੱਢੇ ਬਾਦਸ਼ਾਹ ਨੇ ਖੁਦ ਮੁਖਤਾਰ ਹੋਣ ਦਾ ਐਲਾਨ ਵੀ ਕਰ ਛੱਡਿਆ। ਉਸ ਦਿਨ ਦਿੱਲੀ ਦੇ ਵਿੱਚ ਬਹੁਤ ਯੂਰਪੀਅਨ ਤੇ ਈਸਾਈ ਕਤਲ ਕਰ ਦਿੱਤੇ ਗਏ, ਜਿਨ੍ਹਾਂ ਅੰਗਰੇਜ਼ ਔਰਤਾਂ ਤੇ ਬੱਚਿਆਂ ਦੇ ਲਾਲ ਕਿਲੇ ਦੇ ਵਿੱਚ ਪਨਾਹ ਲਈ ਸੀ ਉਹ ਵੀ ਕਤਲ ਕਰ ਦਿੱਤੇ। ਬੇਸ਼ੱਕ ਇਹ ਕੰਮ ਕਰਨ ਦੇ ਲਈ ਬਾਦਸ਼ਾਹ ਨੇ ਨਹੀਂ ਕਿਹਾ ਸੀ। ਆਉਂਦੇ ਦਿਨਾਂ ਦੇ ਵਿੱਚ ਬੰਗਾਲ ਆਰਮੀ ਦੀਆਂ ਬਹੁਤ ਸਾਰੀਆਂ ਰੈਜੀਮੈਂਟ ਦਿੱਲੀ ਦੇ ਵੱਲ ਨੂੰ ਤੁਰ ਪਈਆਂ। ਗੰਗਾ ਜਮਨਾ ਦੁਆਬ ਫੌਜਾਂ ਹੀ ਫੌਜਾਂ, ਉਹਨਾਂ ਨੇ ਮੇਰਠ ਦੇ ਫੌਜੀਆਂ ਨੂੰ ਦਬਾ ਦਿੱਤਾ। ਉਸ ਤੋਂ ਬਾਅਦ ਆਗਰਾ ਕਾਬੂ ਕੀਤਾ। ਮਈ ਦੇ ਅਖੀਰਲੇ ਹਫ਼ਤੇ ਦਿੱਲੀ ਦੇ ਪੂਰਬ ਦੇ ਵੱਲ 12 ਮੀਲ ਹਿੰਡਨ ਟਾਊਨ ਦੇ ਵੱਲੋਂ ਆਰਕਡੇਲ ਵਿਲਸਨ ਦੀ ਫੌਜ ਆ ਰਹੀ ਸੀ, ਜੋ ਬਾਗੀਆਂ ਨੇ ਘੇਰ ਲਈ। ਲਾਰੈਂਸ ਜਿਹੜਾ ਸੀ ਜਿਸ ਤੇ ਵੱਡੀ ਫੋਰਸ ਦੀ ਮੰਗ ਕਰ ਰਿਹਾ ਸੀ, ਉਹ ਅੰਬਾਲੇ ਤੋਂ 24 ਮਈ ਨੂੰ ਦਿੱਲੀ ਦੇ ਵੱਲ ਚੱਲ ਪਈ। ਪਰ ਇਸਦੇ ਵਿੱਚ ਵੀ ਇੱਕ ਤਾਂ ਬਗਾਵਤੀ ਸੁਰ ਉੱਠ ਰਹੇ ਸਨ। ਸਿਪਾਹੀ ਬਿਮਾਰ ਹੋ ਰਹੇ ਨੇ, ਗੱਡੇ ਖਿੱਚਣ ਵਾਸਤੇ ਪਸ਼ੂਆਂ ਦੀ ਘਾਟ, ਸੋ ਦਿੱਲੀ ਪੁੱਜਣ ਦੇ ਵਿੱਚ ਦੇਰ ਹੋ ਰਹੀ ਹੈ। ਹੈਜਾ ਫੁੱਟ ਪਿਆ। ਇਸ ਸੈਨਾ ਦਾ ਜਰਨੈਲ ਐਨਸਮ ਖੁਦ ਬਿਮਾਰ ਹੋ ਗਿਆ ਤੇ ਕਮਾਨ ਹੈਨਰੀ ਬਰਨਡ ਨੇ ਸੰਭਾਲ ਲਈ। ਦਿੱਲੀ ਦਾ ਮੈਜਿਸਟ੍ਰੇਟ ਥਿਊ ਮੈਟਕਾਫ ਬਹੁਤ ਸਾਰੇ ਹੋਰ ਮੈਟਕਾਫਾਂ ਸਮੇਤ ਕੰਪਨੀ ਦੇ ਲਈ ਕੰਮ ਕਰ ਰਿਹਾ। ਦਿੱਲੀ ਦੇ ਵਿੱਚ 11 ਮਈ ਨੂੰ ਹੋਏ ਕਤਲੇਆਮ ਦੇ ਵਿੱਚ ਉਹ ਬਚ ਗਿਆ ਸੀ ਤੇ ਹੁਣ
ਬਦਲਾ ਲੈਣ ਦੇ ਲਈ ਉਤਾਵਲਾ ਪਿਆ ਸੀ। ਪਰ ਹੁਣ ਤੱਕ ਅਵਧ ਦੀ ਰਾਜਧਾਨੀ ਲਖਨਊ ਦੇ ਵਿੱਚ ਅੰਗਰੇਜ਼ਾਂ ਦਾ ਬਹੁਤ ਨੁਕਸਾਨ ਹੋਇਆ। ਲਖਨਊ ਤੋਂ 55 ਮੀਲ ਦੱਖਣ ਪੱਛਮ ਦੇ ਵੱਲ ਕਾਨਪੁਰ ਚ ਵੀ ਬੁਰਾ ਹਾਲ ਪਿਆ ਸੀ। ਇਸ ਵੇਲੇ ਅਵਧ ਦਾ ਚੀਫ ਕਮਿਸ਼ਨਰ ਹੈਨਰੀ ਲਾਰਸ ਸੀ ਤੇ ਮਾਰਚ 1857 ਚ ਕੈਨਿੰਗ ਨੇ ਰਾਜਪੂਤਾਨੇ ਤੋਂ ਬਦਲ ਕੇ ਨਵੇਂ ਕਾਬੂ ਕੀਤੇ ਅਵਧ ਦੇ ਵਿੱਚ ਹੈਨਰੀ ਦੀ ਬਦਲੀ ਕਰ ਦਿੱਤੀ। 30 ਮਈ ਨੂੰ ਬਾਗੀ ਜਿਹੜੇ ਸਨ ਸਿਪਾਹੀਆਂ ਨੇ ਤੇ ਅਵਧ ਦੇ ਨਵਾਬ ਦੇ ਵਫ਼ਾਦਾਰਾਂ ਨੇ ਨਵੇਂ ਚੀਫ ਕਮਿਸ਼ਨਰ ਹੈਨਰੀ ਨੂੰ, ਲਖਨਊ ਰਹਿੰਦੇ ਸਾਰੇ ਅੰਗਰੇਜ਼ਾਂ ਨੂੰ ਤੇ 700 ਭਾਰਤੀ ਫੌਜੀਆਂ ਨੂੰ ਜਿਹੜੇ ਅੰਗਰੇਜ਼ਾਂ ਦੇ ਵਫ਼ਾਦਾਰ ਸਨ, ਥੋੜੀਆਂ ਜਿਹੀਆਂ ਸਰਕਾਰੀ ਬਿਲਡਿੰਗਾਂ ਵਿੱਚ ਧੱਕ ਦਿੱਤਾ, ਜਿਸ ਨੂੰ ਰੈਜੀਡੈਂਸੀ ਏਰੀਆ ਕਿਹਾ ਜਾਂਦਾ ਸੀ, ਤੇ ਘਰਾਂ ਉਹਨਾਂ ਦੇ ਵਿੱਚ ਫਿਰ ਘੇਰਾ ਪਾ ਲਿਆ। ਲਖਨਊ ਦੀ ਜਨਤਾ ਬਾਗੀਆਂ ਦੇ ਵੱਲ ਸੀ। ਮੁਸ਼ਕਲ ਭਾਂਪਦੇ ਹੋਏ ਵੀ ਹੈਨਰੀ ਨੇ ਪਹਿਲੋਂ ਹੀ ਆਪਣੇ ਵਸਨੀਕਾਂ ਵਾਸਤੇ ਰਾਸ਼ਨ ਤੇ ਅਮਿਸ਼ਨਜ਼ ਜਮ੍ਹਾਂ ਕਰ ਰੱਖਿਆ ਸੀ। ਘੇਰਾਬੰਦੀ ਤੋਂ 3 ਦਿਨ ਪਹਿਲਾਂ ਉਹਨੇ ਲਾਰਸ ਕੈਨਿੰਗ ਨੂੰ ਲਿਖਿਆ ਸੀ। ਕੀ ਲਿਖਦਾ ਹੈ? ਹਾਲੇ ਤੱਕ ਤਾਂ ਅਵਧ ਦੇ ਵਿੱਚ ਸ਼ਾਂਤੀ ਹੈ। ਅਸੀਂ ਕੱਚੀ ਫੌਜ ਲਾਈਟ ਜਿਹੜੀ ਹੈ ਰੈਜੀਮੈਂਟ ਵਿਰੁੱਧ ਤੈਨਾਤ ਕਰ ਦਿੱਤੀ ਹੈ, ਪਰ ਹਨ ਤਾਂ ਦੋਵੇਂ ਪਾਸੇ ਹਿੰਦੁਸਤਾਨੀ ਹੀ। ਬੁਰਾ ਅਸਰ ਹੋ ਰਿਹਾ ਹੈ, ਦਿਨਾਂ ਦੇ ਵਿੱਚ ਨਾ ਸਹੀ, ਚਲੋ ਹਫ਼ਤਿਆਂ ਦੇ ਵਿੱਚ ਹੀ। ਜੇ ਦਿੱਲੀ ਸਾਡੇ ਕਾਬੂ ਨਾ ਆਈ ਨਾ ਤਾਂ ਸਾਡੀ ਇੱਜ਼ਤ ਖਤਮ ਹੋਊ। ਜਦੋਂ ਇੱਜ਼ਤ ਹੀ ਨਾ ਰਹੀ ਤਾਂ ਰਹਿ ਕੀ ਗਿਆ ਫਿਰ ਪਿੱਛੇ? ਧਰਮ, ਡਰ, ਨਫ਼ਰਤ ਦਾ ਅਸਰ ਹੋ ਰਿਹਾ। ਅਜੇ ਕੰਪਨੀ ਦਾ ਇਕਬਾਲ ਹੈ, ਇਹ ਚਲਾ ਗਿਆ, ਕਹਿੰਦਾ ਕਿ ਇਹ ਜੇ ਚਲਿਆ ਗਿਆ ਤਾਂ ਸਾਡਾ ਹਮਾਇਤੀ ਕੌਣ ਰਹੂ ਫਿਰ? ਪਿਛਲੇ ਕੁਝ ਦਿਨਾਂ ਤੋਂ ਕਈਆਂ ਦਾ ਜਿਹੜਾ ਸੀ ਗੱਲ ਕਰਨ ਦਾ ਤਰੀਕਾ ਬਦਲ ਗਿਆ। ਸਾਨੂੰ ਪੁੱਛਿਆ ਜਾਂਦਾ ਕਿ ਦਿੱਲੀ ਤੇ ਕਬਜ਼ਾ ਹੋ ਗਿਆ, ਕਦੋਂ ਹੋਏਗਾ? ਲਖਨਊ ਦੀ ਘੇਰਾਬੰਦੀ ਤੋਂ 1 ਹਫ਼ਤਾ ਪਿੱਛੋਂ 5 ਜੂਨ ਨੂੰ 4 ਦੇਸੀ ਰੈਜੀਮੈਂਟ ਦੇ ਬਾਗੀ ਸਿਪਾਹੀਆਂ ਨੇ ਕਾਨਪੁਰ ਕਾਬੂ ਕਰ ਲਿਆ। ਸੈਂਕੜੇ ਯੂਰਪੀਅਨ, ਕੁਝ ਬਿਮਾਰ, ਕੁਝ ਬੁੱਢੇ ਬੈਰਕਾਂ ਦੇ ਵਿੱਚ ਇਕੱਠੇ ਹੋ ਗਏ। ਇਹਨਾਂ ਦੀ ਅਗਵਾਈ ਜਰਨੈਲ ਹਿਊ ਵਿਲਰ ਕਰ ਰਿਹਾ ਸੀ। ਵਿਹੜੇ ਦੇ ਦੁਆਲੇ ਕੇਵਲ 4 ਫੁੱਟ ਉੱਚੀ ਕੱਚੀ ਕੰਧ ਸੀ ਤੇ ਲਖਨਊ ਅਤੇ ਕਾਨਪੁਰ ਦੀਆਂ ਘਟਨਾਵਾਂ ਨੇ ਬਾਗੀਆਂ ਦੇ ਹੌਸਲੇ ਬੁਲੰਦ ਕਰ ਛੱਡੇ ਸੀ। ਅੰਗਰੇਜ਼ ਮਾਯੂਸ ਹੋ ਗਏ। ਰਿਜ ਦੇ ਵੱਲੋਂ ਅੰਗਰੇਜ਼ ਗੋਲੇ ਤੇ ਗੋਲੇ ਦਾਗ ਰਹੇ ਨੇ, ਪਰ ਅੰਦਰੋਂ ਉਸ ਤੋਂ ਕਿਤੇ ਭਾਰੀ ਗੋਲਾਬਾਰੀ ਬਾਹਰ ਵੱਲ ਨੂੰ ਹੋ ਰਹੀ ਸੀ। ਹਫ਼ਤੇ ਬਾਅਦ ਹਫ਼ਤਾ ਲੰਘ ਰਿਹਾ। 2 ਜੁਲਾਈ ਨੂੰ ਅੰਗਰੇਜ਼ਾਂ ਨੇ ਰਿਜ ਤੋਂ ਦੇਖਿਆ, ਅੰਗਰੇਜ਼ਾਂ ਤੋਂ ਟਰੇਡ 5 ਬਾਗੀ ਰੈਜੀਮੈਂਟਾਂ ਦਿੱਲੀ ਦੇ ਅੰਦਰ ਭਾਰੀ ਅਸਲੇ ਸਮੇਤ ਦਾਖਲ ਹੋ ਰਹੀਆਂ ਨੇ। ਉਹਨਾਂ ਦੇ ਕੋਲ ਤੋਪਖਾਨਾ ਵੀ ਸੀਗਾ। ਰਿਜ ਦੇ ਉੱਪਰ ਨਿਰਾਸ਼ਤਾ ਸੀ ਤੇ ਦਿੱਲੀ ਸ਼ਹਿਰ ਦੇ ਵਿੱਚ ਵੀ ਹਾਲਾਤ ਖਰਾਬ ਹੋ ਰਹੇ ਸਨ। ਬਾਗੀ ਫੌਜੀ ਬਾਦਸ਼ਾਹ ਤੋਂ ਤਨਖਾਹ ਮੰਗ ਰਹੇ ਹੈ ਤੇ ਬਾਦਸ਼ਾਹ ਦੇ ਕੋਲ ਦੇਣ ਦੇ ਲਈ ਕੀ ਸੀਗਾ? ਜਬਰਨ ਜੋ ਹੱਥ ਆਉਂਦਾ ਲੁੱਟ ਲੈਂਦੇ। ਦਿੱਲੀ ਦੇ ਆਲੇ ਦੁਆਲੇ ਹਥਿਆਰਬੰਦ ਡਾਕੂ ਘੁੰਮ ਰਹੇ ਹੈ। ਅੰਦਰ ਰਾਸ਼ਨ ਘੱਟ ਰਿਹਾ। ਸਿਪਾਹੀ ਰਾਸ਼ਨ ਵਾਸਤੇ ਵੀ ਬਾਜ਼ਾਰਾਂ ਦੇ ਵਿੱਚ ਡਾਕੇ ਮਾਰਨ ਲੱਗ ਪਏ। ਰਾਸ਼ਨ ਦੀ ਕਮੀ ਰਿਜ ਦੇ ਉੱਤੇ ਵੀ ਸੀਗੀ ਤੇ ਦਿੱਲੀ ਦੇ ਅੰਦਰ ਅਤੇ ਬਾਹਰ ਬਿਮਾਰੀ ਦੇ ਨਾਲ ਵੀ ਮੌਤਾਂ ਹੋ ਰਹੀਆਂ ਨੇ। ਅੰਗਰੇਜ਼ਾਂ ਨੇ ਅੰਦਰਲੀ ਜਾਣਕਾਰੀ ਲੈਣ ਵਾਸਤੇ ਦੇਸੀ ਜਸੂਸ ਭੇਜ ਦਿੱਤੇ। ਜਾਨ ਲਾਰਸ ਦਿੱਲੀ ਵਾਸਤੇ ਫੌਜਾਂ ਇਕੱਤਰ ਕਰਕੇ ਲਿਆ ਰਿਹਾ ਹੈ। ਉਹ ਜਾਣਦੇ ਨੇ ਹੋਰਾਂ ਥਾਵਾਂ ਦੇ ਉੱਤੇ ਵੀ ਹਿਲਜੁਲ ਹੋ ਰਹੀ ਹੈ। ਕੈਨਿੰਗ ਦੇ ਹੁਕਮ ਦੇ ਅਨੁਸਾਰ 47 ਸਾਲ ਦਾ ਕਰਨਲ ਜੇਮਸ ਨੀਲ ਬਰਾਸਤਾ ਕਲਕੱਤਾ 9 ਜੂਨ ਨੂੰ 1st ਮਦਰਾਸ ਰੈਜੀਮੈਂਟ ਲੈ ਕੇ ਅਲਾਹਾਬਾਦ ਪੁੱਜ ਗਿਆ, ਜਿਸ ਹੈਨਰੀ ਹੈਵਲੋਕ ਨੇ ਅਪ੍ਰੈਲ ਦੇ ਵਿੱਚ ਪਰਸ਼ੀਆ ਨੂੰ ਈਰਾਨ ਨੂੰ ਹਰਾਇਆ ਸੀ। ਜੂਨ ਦੇ ਅਖੀਰ ਦੇ ਵਿੱਚ ਆਪਣੀ ਬਟਾਲੀਅਨ ਲੈ ਕੇ ਉਹ ਵੀ ਅਲਾਹਾਬਾਦ ਪੁੱਜ ਗਿਆ। 5ਵੀਂ ਮਦਰਾਸ ਰੈਜੀਮੈਂਟ ਦੇ 700 ਸਿਪਾਹੀ, ਜਿਨ੍ਹਾਂ ਨੂੰ ਕਿਹਾ ਗਿਆ ਸੀ ਕਿ ਚੀਨ ਦੇ ਵਿੱਚ ਜਾਣਾ ਹੈ, ਕਲਕੱਤੇ ਪੁੱਜ ਗਏ। ਰਾਵਲਪਿੰਡੀ ਤੋਂ ਲਾਰਸ ਅਤੇ ਕਲਕੱਤੇ ਤੋਂ ਕੈਨਿੰਗ ਦੇ ਦਖਲ ਸਦਕਾ ਚੀਨ ਜਾਂਦੀ ਇਹ ਸੈਨਾ ਸਿੰਗਾਪੁਰ ਤੋਂ ਕਲਕੱਤੇ ਵੱਲ ਮੁੜ ਪਈ। ਸਖ਼ਤ ਗਰਮੀ ਦੇ ਵਿੱਚ ਹੈਵਲੋਕ ਤੇ ਨੀਲ ਆਪਣੀਆਂ ਫੌਜਾਂ ਲੈ ਕੇ ਕਾਨਪੁਰ ਤੇ ਲਖਨਊ ਦੇ ਵੱਲ ਨੂੰ ਚੱਲ ਪਏ। ਲੋੜ ਪਈ ਦਿੱਲੀ ਤੱਕ ਜਾਣਗੇ। ਅਲਾਹਾਬਾਦ ਨੇੜੇ ਕੁਝ ਪਿੰਡਾਂ ਦੇ ਬੁੱਢਿਆਂ, ਔਰਤਾਂ ਤੇ ਬੱਚਿਆਂ ਨੂੰ ਅੰਗਰੇਜ਼ਾਂ ਨੇ ਇਹ ਕਹਿ ਕੇ ਮਾਰ ਸੁੱਟਿਆ ਕਿ ਬਾਗੀਆਂ ਦੇ ਨਾਲ ਰਲੇ ਹੋਏ ਹੋ, ਬਹੁਤੇ ਤਾਂ ਅੱਗ ਦੇ ਵਿੱਚ ਸਾੜੇ। ਅੰਗਰੇਜ਼ੀ ਸੈਨਾ ਕਾਨਪੁਰ ਤੋਂ ਅਜੇ ਦੂਰ ਸੀ ਜਦੋਂ 25 ਜੂਨ ਨੂੰ 3 ਹਫ਼ਤਿਆਂ ਦੀ ਘੇਰਾਬੰਦੀ ਪਿੱਛੋਂ ਘਿਰੇ ਹੋਏ ਜਰਨੈਲ ਵਿਲਰ ਨੇ ਗੋਲੀਬੰਦੀ ਦੇ ਲਈ ਆਤਮ ਸਮਰਪਣ ਕਰ ਦਿੱਤਾ। ਗੋਲੀਬਾਰੀ ਅਤੇ ਬਿਮਾਰੀ ਕਾਰਨ ਬਹੁਤ ਸਾਰੇ ਅੰਗਰੇਜ਼ ਘੇਰਾਬੰਦੀ ਦੇ ਦੌਰਾਨ ਮਰ ਗਏ ਸਨ।
ਜਿਸ ਆਦਮੀ ਅੱਗੇ ਉਹਨੇ ਸਮਰਪਣ ਕੀਤਾ ਉਹ ਪੇਸ਼ਵਾ ਖਾਨਦਾਨ ਦਾ ਜਿਹੜਾ ਸੀ ਨਾਨਾ ਸਾਹਿਬ ਸੀਗਾ, ਜੋ ਲੋਕਾਂ ਨੇ ਆਪਣਾ ਆਗੂ ਮੰਨ ਲਿਆ। ਲਾਰਸ ਨੇ ਇੱਕ ਖਤ ਵਿਲਰ ਨੂੰ ਭੇਜਿਆ ਕਿ ਨਾਨਾ ਸਾਹਿਬ ਤੇ ਇਤਬਾਰ ਨਹੀਂ ਕਰਨਾ, ਸੁਰੈਂਡਰ ਨਹੀਂ ਕਰਨਾ। ਪਰ ਵਿਲਰ ਨੇ ਖਤ ਆਉਣ ਤੋਂ ਪਹਿਲਾਂ ਹਥਿਆਰ ਸੁੱਟਤੇ। ਜਿਨ੍ਹਾਂ ਮਰਦਾਂ ਔਰਤਾਂ ਬੱਚਿਆਂ ਨੇ ਸਮਰਪਣ ਕੀਤਾ ਉਹਨਾਂ ਨੂੰ ਭਰੋਸਾ ਦਵਾਇਆ ਗਿਆ ਕਿ ਨਾਨਾ ਉਹਨਾਂ ਨੂੰ ਸੁਰੱਖਿਅਤ ਇਲਾਹਾਬਾਦ ਪਹੁੰਚਾਏਗਾ। ਦੋ ਦਿਨਾਂ ਦੇ ਬਾਅਦ ਕਾਨਪੁਰ ਦੇ ਗੰਗਾ ਘਾਟ ਉੱਪਰ ਕਿਸ਼ਤੀਆਂ ਦੇ ਵਿੱਚ ਸਵਾਰ ਹੋ ਕੇ ਸੁਰੱਖਿਅਤ ਥਾਂ ਜਾਣ ਵਾਸਤੇ ਤੁਰਨ ਲੱਗ ਪਏ। ਸਾਰੇ ਕਤਲ ਕਰ ਦਿੱਤੇ ਜਿਹੜੇ ਅਜੇ ਪਿੱਛੇ ਬੈਰਕਾਂ ਦੇ ਵਿੱਚ ਹੀ ਸਨ। ਬਿਮਾਰ ਜਾਂ ਕਮਜ਼ੋਰ ਉਹ ਜਾਂ ਮਾਰ ਦਿੱਤੇ ਜਾਂ ਬੰਦੀ ਬਣਾ ਲਏ ਗਏ। ਜੁਲਾਈ ਦੇ ਅੱਧ ਦੇ ਵਿੱਚ ਨਾਨਾ ਸਾਹਿਬ ਦੀ ਨਿਗਰਾਨੀ ਦੇ ਵਿੱਚ ਬੀਬੀ ਘਰ ਵਾਲੇ ਥਾਂ ਦੇ ਉੱਤੇ ਸਾਰੇ ਬੰਦੀ ਮਰਦ ਔਰਤਾਂ ਬੱਚੇ ਕਿਰਪਾਨਾਂ ਨਾਲ ਵੱਢੇ। ਇਸ ਥਾਂ ਦਾ ਨਾਮ ਹੀ ਬੀਬੀ ਘਰ ਕਤਲਗਾਹ ਜਿਹੜਾ ਪੈ ਗਿਆ। ਇਸ ਤੋਂ ਪਹਿਲਾਂ 4 ਜੁਲਾਈ ਨੂੰ ਘੇਰਾਬੰਦੀ ਦੇ ਵਿੱਚ ਬੈਠੇ ਹੈਨਰੀ ਲਾਰਸ ਦੇ ਨਜ਼ਦੀਕ ਬਾਹਰੋਂ ਤੋਪ ਦਾ ਗੋਲਾ ਆ ਕੇ ਫਟਿਆ ਤੇ ਉਸਦੀ ਮੌਤ ਹੋ ਗਈ। ਮਰਨ ਤੋਂ ਪਹਿਲਾਂ ਉਹਨੇ ਜਿਹੜਾ ਸੀ ਆਪਣੀ ਕਬਰ ਦੇ ਉੱਪਰ ਉਕਰਨ ਦੇ ਲਈ ਇਹ ਸ਼ਬਦ ਲਿਖਵਾਏ ਸੀ, ਕਹਿੰਦਾ ਕਿ ਇੱਥੇ ਹੈ ਹੈਨਰੀ ਲਾਰਸ ਜਿਸਨੇ ਫਰਜ਼ ਨਿਭਾਉਣ ਦੀ ਕੋਸ਼ਿਸ਼ ਕੀਤੀ। ਉਸਦੀ ਉਮਰ 51 ਸਾਲ ਸੀ ਤੇ ਵਰਦੇ ਗੋਲਿਆਂ ਦੇ ਵਿੱਚ ਫਟਾਫਟ ਜਿਹੜਾ ਮਾੜੀ ਮੋਟੀ ਕਬਰ ਪੁੱਟੀ ਤੇ ਲਿਟਾ ਕੇ ਥੋੜੀ ਕੁ ਮਿੱਟੀ ਉੱਪਰ ਪਾ ਦਿੱਤੀ। ਜਾਨ ਲਾਰਸ ਨੂੰ ਰਾਵਲਪਿੰਡੀ ਜਦੋਂ ਵੱਧਦੀ ਬਗਾਵਤ ਦਾ ਪਤਾ ਲੱਗਿਆ ਨਾ ਤਾਂ ਉਸਦਾ ਇੱਕੋ ਇੱਕ ਸਵਾਲ ਹੁੰਦਾ, ਸਿੱਖ ਕਿਸ ਤਰ੍ਹਾਂ ਚੱਲ ਰਹੇ ਨੇ। ਅਜੇ 9 ਸਾਲ ਪਹਿਲਾਂ ਬਹੁਤ ਸਖ਼ਤ ਯੁੱਧ ਮਗਰੋਂ ਸਿੱਖਾਂ ਨੂੰ ਹਰਾਇਆ ਸੀ। ਸਰਕਾਰ ਖਾਲਸਾ ਨੇ ਆਪਣੇ ਪੰਜਾਬ ਦੇ ਵਿੱਚ ਮੁਸਲਮਾਨਾਂ ਨੂੰ ਬਰਾਬਰ ਸਨਮਾਨ ਦਿੱਤਾ ਸੀ ਤੇ ਹੁਣ ਜਦੋਂ ਅੰਗਰੇਜ਼ਾਂ ਦੇ ਵਿਰੁੱਧ ਹਿੰਦੁਸਤਾਨ ਉੱਠਣ ਲੱਗਾ ਹੈ, ਸਿੱਖ ਅੰਗਰੇਜ਼ਾਂ ਦੇ ਖਿਲਾਫ਼ ਨਹੀਂ ਉੱਠਣਗੇ? ਉਹ ਸਵਾਲ ਕਰਦਾ ਹੈ, ਕਿਵੇਂ ਹੋ ਸਕਦਾ ਹੈ? ਅਜੇ ਹੁਣੇ ਤਾਂ ਹਥਿਆਰ ਸੁੱਟ ਕੇ ਉਹ ਖੇਤੀ ਕਰਨ ਲੱਗੇ ਸੀ। ਦਾਤੀਆਂ ਛੱਡ ਕੇ ਹਥਿਆਰਾਂ ਦੇ ਨਾਲ ਹੁਣ ਅੰਗਰੇਜ਼ ਦੁਸ਼ਮਣ ਤੋਂ ਬਦਲਾ ਨਹੀਂ ਲੈਣਗੇ? ਉਹ ਫਿਰ ਸਵਾਲ ਪੁੱਛਦਾ ਕਿ ਬਦਲਾ ਨਹੀਂ ਲੈਣਗੇ ਉਹ? ਲਾਰਸ ਨੂੰ ਸਿੱਖ ਸਿਪਾਹੀਆਂ ਦੇ ਬਾਰੇ ਪਤਾ ਸੀ ਕਿ ਉਹ ਹਿੰਦੁਸਤਾਨੀਆਂ ਨੂੰ ਪਸੰਦ ਨਹੀਂ ਕਰਦੇ। ਉਹਨਾਂ ਨੂੰ ਪੂਰਬੀ ਇਹ ਕਹਿੰਦੇ ਸਨ, ਪਰ ਇਹ ਸੱਚ ਹੈ ਕਿ ਰਾਜ ਕਰਨ ਵੇਲੇ ਹਿੰਦੂਆਂ ਨੂੰ ਤਾਕਤ ਦੇ ਵਿੱਚ ਹਿੱਸੇਦਾਰ ਬਣਾਇਆ ਸੀਗਾ। ਹਿੰਦੂ ਅਤੇ ਸਿੱਖ ਦੇ ਵਿੱਚ ਕੋਈ ਫਰਕ ਨਹੀਂ ਦੇਖਿਆ। ਮਈ 18 ਨੂੰ ਉਸਨੇ ਮਿੱਟ ਗੁਮਰੀ ਨੂੰ ਲਿਖਿਆ, ਮੈਂ ਸਿੱਖਾਂ ਤੋਂ ਵਧੀਕ ਮਾਮਲਾ ਨਹੀਂ ਉਗਰਾਹਾਂਗਾ। ਸਿੱਖਾਂ ਤੇ ਹਿੰਦੂਆਂ ਦੇ ਵਿੱਚ ਆਪਸੀ ਹਮਦਰਦੀ ਹੈ। ਮੈਂ ਸਿੱਖਾਂ ਦੀ ਦਸ਼ਾ ਹੌਲੀ ਹੌਲੀ ਤੇ ਸਾਵਧਾਨੀ ਦੇ ਨਾਲ ਸੁਧਾਰਾਂਗਾ। ਮੇਰੀ ਇੱਛਾ ਹੈ ਉਹ ਮੁਸਲਮਾਨਾਂ ਤੇ ਹਿੰਦੂਆਂ ਦੋਵਾਂ ਦੇ ਨਾਲ ਸੁਰ ਮਿਲਾ ਕੇ ਰੱਖਣ। 8 ਜੂਨ ਨੂੰ ਮੀਆਂ ਮੀਰ ਦੇ ਵਿੱਚ ਇੱਕ ਨਵੀਂ ਰਲੀ ਮਿਲੀ ਰੈਜੀਮੈਂਟ ਖੜੀ ਕੀਤੀ ਗਈ, ਜਿਸਦਾ ਨਾਮ ਰੱਖਿਆ ਗਿਆ 25ਵੀਂ ਪੰਜਾਬੀ ਰੈਜੀਮੈਂਟ। ਇਸ ਦੇ ਵਿੱਚ ਪੰਜਾਬੀ, ਸਿੱਖ ਤੇ ਮੁਸਲਮਾਨ ਤੇ ਹਿੰਦੂ ਡੋਗਰੇ ਸ਼ਾਮਲ ਕੀਤੇ। ਪੰਜਾਬ ਤੋਂ ਜੇ ਸਾਵਧਾਨ ਰਹਿਣਾ ਹੈ ਤਾਂ ਪੰਜਾਬ ਤੋਂ ਅੰਗਰੇਜ਼ਾਂ ਨੂੰ ਉਮੀਦਾਂ ਵੀ ਨੇ। 25 ਸਾਲ ਦੇ ਬਾਅਦ ਬੋਸਵਰਥ ਸਮਿਥ ਨੇ 1857 ਦੇ ਪੰਜਾਬ ਦੇ ਬਾਰੇ ਲਿਖਿਆ, ਕਹਿੰਦਾ ਹੈ ਕਿ ਮੁਸਲਮਾਨ ਵਿਰੁੱਧ ਸਿੱਖ ਦੇ ਮਨ ਦੇ ਵਿੱਚ ਨਫ਼ਰਤ ਹੈ ਕਿਉਂਕਿ ਉਸ ਹੱਥੋਂ ਤਸੀਹੇ ਮਿਲੇ, ਪਰ ਸਿੱਖਾਂ ਨੇ ਬਦਲੇ ਵੀ ਤਾਂ ਲਏ ਨੇ। ਸਖ਼ਤ ਜਾਨ ਪੰਜਾਬੀ ਕਿਸੇ ਧਰਮ ਜਾਂ ਜਾਤ ਦਾ ਹੋਵੇ ਗੈਰ ਪੰਜਾਬੀਆਂ ਨੂੰ ਬੰਦੇ ਨਹੀਂ ਸਮਝਦਾ, ਪਰ ਕੰਪਨੀ ਦੇ ਇਕਬਾਲ ਅਧੀਨ ਜਿੱਥੇ ਮੁਗਲ ਬੈਠਾ ਹੈ ਉਸ ਦਿੱਲੀ ਨੂੰ ਲੁੱਟਣ ਦਾ ਆਪਣਾ ਹੀ ਮਜ਼ਾ ਹੈ। ਯੁੱਧ ਲੜਨ ਦੇ ਲਈ ਸ਼ੌਕ, ਨਫ਼ਰਤ, ਬੇਇੱਜ਼ਤੀ, ਲਾਲਚ ਸਾਰਾ ਕੁਝ ਰਲਿਆ ਮਿਲਿਆ ਹੁੰਦਾ ਹੈ। ਯੁੱਧ ਦੇ ਇਹ ਤੱਤ ਵਰਤੇ ਜਾਣੇ ਚਾਹੀਦੇ ਨੇ। ਜਾਨ ਲਾਰਸ ਕੋਈ ਵਿਉਂਤ ਬਣਾਏਗਾ? ਯਾਦ ਆਇਆ, ਸਿੱਖ ਯੁੱਧ ਲੜਨ ਦਾ ਸ਼ੌਕੀਨ ਹੈ। ਜਿਨ੍ਹਾਂ ਚੀਜ਼ਾਂ ਨੂੰ ਪੰਜਾਬੀ ਪਸੰਦ ਨਹੀਂ ਕਰਦੇ ਉਹ ਪਛਾਣੋ ਤੇ ਲਾਭ ਦੇ ਲਈ ਵਰਤੋ ਉਹਨਾਂ ਤੋਂ। ਸਿੱਖ ਮੁਸਲਮਾਨ ਦਾ ਰਾਜ ਨਹੀਂ ਚਾਹੁੰਦਾ, ਸਿੱਖ ਸੱਤਾ ਤੇ ਕਾਬਜ਼ ਹੋਣ ਮੁਸਲਮਾਨ ਨਹੀਂ ਚਾਹੁੰਦਾ, ਸਾਰੇ ਪੰਜਾਬੀ ਪੂਰਬੀਆਂ ਨੂੰ ਨਹੀਂ ਚਾਹੁੰਦੇ। ਇਹਨਾਂ ਦੇ ਵਿੱਚ ਇਹ ਖ਼ਬਰ ਪਹੁੰਚਾ ਦਿਓ ਕਿ ਅੰਗਰੇਜ਼ਾਂ ਦੀ ਨਿਗਰਾਨੀ ਦੇ ਵਿੱਚ ਦਿੱਲੀ ਸੁੱਟਣ ਦਾ ਜਿਹੜਾ ਮੌਕਾ ਫਿਰ ਕਦੋਂ ਹੱਥ ਆਵੇਗਾ? ਫਿਰ ਲਾਰਸ ਸਿੱਖਾਂ ਤੇ ਮੁਸਲਮਾਨ ਪੰਜਾਬੀਆਂ ਦੇ ਹੱਥਾਂ ਦੇ ਵਿੱਚ ਹਥਿਆਰ ਫੜਾਏਗਾ ਤੇ ਇਹ ਹਥਿਆਰ ਜੇ ਕਦੇ ਚੱਲਣਗੇ ਤਾਂ ਅੰਗਰੇਜ਼ਾਂ ਦੇ ਖਿਲਾਫ਼ ਨਹੀਂ, ਇੱਕ ਦੂਜੇ ਦੇ ਖਿਲਾਫ਼ ਚੱਲਣਗੇ। ਲਾਰਸ ਨੇ ਜੇ ਪੁਰਾਣੇ ਸਿੱਖ ਫੌਜੀਆਂ ਦੇ ਮਾਮਲੇ ਘਟਾ ਦਿੱਤੇ ਸਨ, ਇਸ ਰਿਆਇਤ ਦੇ ਨਾਲ ਉਹ ਬਹੁਤੇ ਖੁਸ਼ ਨਹੀਂ ਹੋਏ। ਮੁਗਲ ਬਾਦਸ਼ਾਹ ਵਿਰੁੱਧ ਲੜ ਕੇ ਉਹਨਾਂ ਨੂੰ ਜਾਇਕਾ ਆ ਜਾਏਗਾ ਤਾਂ ਵੀ ਵੱਖ ਵੱਖ ਧਰਮਾਂ ਦੇ ਲੋਕਾਂ ਦੀ ਇੱਕ ਰੈਜੀਮੈਂਟ ਖੜੀ ਕਰਨੀ ਹੈ। ਲਾਰਸ ਨੇ 10 ਜੂਨ ਨੂੰ ਬ੍ਰਿਗੇਡੀਅਰ ਸਿਡਨੀ ਕਾਟਨ ਨੂੰ ਲਿਖਦਾ ਹੈ, ਕਹਿੰਦਾ ਹੈ
ਇਸ ਰੈਜੀਮੈਂਟ ਦੇ ਵਿੱਚ 10 ਕੰਪਨੀਆਂ ਹੋਣਗੀਆਂ, 4 ਸਿੱਖਾਂ ਦੀਆਂ, 2 ਮੁਸਲਮਾਨਾਂ ਦੀਆਂ, 2 ਪਹਾੜੀ ਰਾਜਪੂਤਾਂ ਦੀਆਂ ਤੇ 2 ਪਠਾਣਾਂ ਦੀਆਂ। ਤੁਸੀਂ ਚਾਹੋ ਤਾਂ ਪੇਸ਼ਾਵਰ ਦੇ ਵਿੱਚ 3 ਕੰਪਨੀਆਂ ਪਠਾਣਾਂ ਦੀਆਂ ਭਰਤੀ ਕਰ ਲਵੋ। ਇਸ ਖੱਤ ਦੇ ਵਿੱਚ ਲਾਰੈਂਸ ਕੁਝ ਹੋਰ ਵੀ ਜਾਣਕਾਰੀ ਦਿੰਦਾ ਹੈ ਤੇ ਉਹ ਪਠਾਣਾਂ ਨੂੰ ਸਿੱਖਾਂ ਤੋਂ ਵਧੇਕ ਬਹਾਦਰ ਸਮਝਦਾ ਹੈ, ਪਰ ਸਿੱਖਾਂ ਜਿੰਨਾ ਲੰਮਾ ਇਹਨਾਂ ਦਾ ਸਟੈਮਿਨਾ ਨਹੀਂ, ਜਿਹੜਾ ਡਿਸਿਪਲਨ ਨਹੀਂ ਹੈ, ਵਫਾਦਾਰੀ ਨਹੀਂ ਹੈ। ਪਠਾਨ ਥੋੜੇ ਕੁ ਪੈਸੇ ਜਮ੍ਹਾਂ ਕਰਕੇ ਨੌਕਰੀ ਛੱਡ ਸਕਦਾ ਹੈ। ਪੰਜਾਬੀ ਮੁਸਲਮਾਨ ਬਹਾਦਰ ਸਿਪਾਹੀ ਹੈ, ਪਰ ਪਠਾਨ ਜਿੰਨਾ ਧਾਕੜ ਨਹੀਂ ਹੈ, ਦਲੇਰ ਹੈ, ਹੱਠ ਧਰਮੀ ਨਹੀਂ ਹੈ। ਗਦਰ ਪਿੱਛੋਂ ਬ੍ਰਿਟਿਸ਼ ਪੰਜਾਬ ਦੀ ਆਰਮੀ ਤੇ ਮਿਲਟਰੀ ਪੁਲਿਸ ਦੇ ਵਿੱਚ, ਜਿਸ ਦੇ ਵਿੱਚ ਅੱਜ ਦਾ ਖੈਬਰ ਪਖਤੂਨਖਵਾ ਵੀ ਸੀਗਾ, ਕੁੱਲ 58,000 ਬੰਦੇ ਸਨ, ਜਿਨ੍ਹਾਂ ਦੇ ਵਿੱਚ 11,000 ਯੂਰਪੀਅਨ, 24,000 ਮੁਸਲਮਾਨ, 13,000 ਸਿੱਖ, 2,000 ਡੋਗਰੇ ਤੇ 80,000 ਹੋਰ ਹਿੰਦੂ। ਸਾਰਿਆਂ ਦੇ ਉੱਤੇ ਕਰੜੀ ਨਿਗਰਾਨੀ ਰੱਖੀ ਜਾਂਦੀ। ਲਾਰਸ ਦਾ ਇਹ ਅਸੂਲ ਸੀਗਾ ਕਿ ਕੰਪਨੀਆਂ ਦੇ ਫੌਜੀ ਧਰਮ ਦੇ ਵਿੱਚ, ਜਨਮ ਸਥਾਨ ਦੇ ਵਿੱਚ ਤੇ ਆਦਤਾਂ ਦੇ ਵਿੱਚ ਤੇ ਬੋਲੀਆਂ ਦੇ ਵਿੱਚ ਇੱਕ ਦੂਜੇ ਤੋਂ ਦੂਰ ਦੂਰ ਦੇ ਹੋਣ। ਘਟੀਆ ਜਿਹਾ ਮੁਹਾਵਰਾ ਹੈ, ਪਾੜੋ ਤੇ ਰਾਜ ਕਰੋ, ਜਾਨ ਲਾਰਸ ਦੀ ਨੀਤੀ ਤੇ ਪੂਰਾ ਉਤਰਦਾ ਹੈ। ਸਮਿਥ ਨੇ ਲਿਖਿਆ, ਆਖਰ ਚ ਇਸ ਦੇ ਨਾਲ ਸਾਰਥਕ ਸਿੱਟੇ ਹਾਸਲ ਹੋਏ ਨੇ। ਲਾਰਸ ਦੀ ਇਸ ਪਾਲਸੀ ਦੇ ਪਿੱਛੇ ਲੱਗਦਾ ਹੈ ਕਿ ਨਿਹਾਲ ਸਿੰਘ ਚਾਚੀ ਦਾ ਦਿਮਾਗ ਸੀਗਾ। ਸਾਲ 1842 ਦੀ ਜਲਾਲਾਬਾਦ ਵਾਲੀ ਲੜਾਈ ਵਿੱਚ ਇਹ ਸਿਪਾਹੀ ਬਚ ਗਿਆ ਸੀਗਾ ਤੇ ਅੰਗਰੇਜ਼ ਅਫਸਰਾਂ ਦੇ ਕੋਲ ਇਸਨੇ ਲਾਹੌਰ ਨੌਕਰੀ ਹਾਸਲ ਕਰ ਲਈ ਸੀ। ਸਮਿਥ ਨੇ 2 ਜਿਲਦਾਂ ਦੇ ਵਿੱਚ 10,051 ਪੰਨਿਆਂ, ਯਾਨੀ ਕਿ 1,051 ਪੰਨਿਆਂ ਦੀ ਜੋ ਜੀਵਨ ਕਥਾ ਲਿਖੀ ਸੀ, ਲਿਖੀ ਹੈ, ਉਸਦੇ ਵਿੱਚ ਅਣਗਿਣਤ ਪਾਤਰ ਨੇ। ਉਹਨਾਂ ਦੇ ਵਿੱਚ ਚਾਚੀ ਇਕੱਲਾ ਭਾਰਤੀ ਪਾਤਰ ਹੈ ਜਿਸ ਨੇ ਲਾਰਸ ਦੇ ਕੋਲ ਨੌਕਰੀ ਕੀਤੀ। ਉਸੇ ਨੇ ਲਾਰਸ ਨੂੰ ਦੱਸਿਆ ਸੀ ਕਿ ਸਿੱਖ ਸਰਦਾਰਾਂ ਨੂੰ ਸਰਦਾਰੀਆਂ ਵਾਪਸ ਦੇ ਦਿਓ, ਨਹੀਂ ਤਾਂ ਇਹ ਤੁਹਾਡੇ ਖਿਲਾਫ਼ ਹੋ ਜਾਣਗੇ। ਘੱਟ ਤੋਂ ਘੱਟ ਖਤਰਾ ਲੈਣ ਦੇ ਅਸੂਲ ਦੇ ਅਨੁਸਾਰ ਲਾਰੈਂਸ ਨੇ ਚਾਚੀ ਨੂੰ ਉਹਨਾਂ ਸਿੱਖ ਸਰਦਾਰਾਂ ਦੀ ਲਿਸਟ ਤਿਆਰ ਕਰਨ ਦੇ ਲਈ ਵੀ ਕਿਹਾ ਸੀ, ਜਿਨ੍ਹਾਂ ਨੇ 1848 ਦੇ ਵਿੱਚ ਬਗਾਵਤ ਕੀਤੀ ਤੇ ਨੁਕਸਾਨ ਉਠਾਇਆ। ਉਹਨਾਂ ਨੂੰ ਸਾਰਿਆਂ ਨੂੰ ਖੱਤ ਲਿਖ ਕੇ ਪੁੱਛੋ ਉਹਨਾਂ ਦੀਆਂ ਜ਼ਮੀਨਾਂ ਹਵੇਲੀਆਂ ਕਿੱਥੇ ਕਿੱਥੇ ਨੇ ਤੇ ਕਿਸ ਕਿਸ ਦੇ ਕਬਜ਼ੇ ਦੇ ਵਿੱਚ ਨੇ। ਇਹ ਯਤਨ ਪੂਰਾ ਕਾਮਯਾਬ, ਪੂਰਾ ਫਾਇਦੇਮੰਦ ਰਿਹਾ। ਮਲਵਈ ਰਾਜੇ ਬੇਸ਼ੱਕ ਅੰਗਰੇਜ਼ਾਂ ਦੇ ਹੱਕ ਦੇ ਵਿੱਚ ਲੜੇ, ਪਟਿਆਲਾ, ਨਾਭਾ, ਜੀਂਦ, ਕੈਥਲ ਇਹ ਰਾਜੇ ਵੀ ਮੰਨ ਗਏ ਕਿ ਕਿਸੇ ਦੀ ਜ਼ਮੀਨ ਕੁਰਕ ਹੈ ਤੇ ਧਨ ਖੋਇਆ ਹੈ, ਵਾਪਸ ਕਰੋ। ਲਾਰਸ ਨੇ ਅਫਸਰਾਂ ਨੂੰ ਲਿਖਿਆ, ਕਹਿੰਦਾ ਕਿ ਕੱਚੀ ਪੰਜਾਬੀ ਫੌਜ ਦੇ ਉੱਪਰ ਮੁਕੰਮਲ ਭਰੋਸਾ ਕਰੋ, ਬੰਗਾਲ ਆਰਮੀ ਦੇ ਦੇਸੀ ਤੇ ਪੱਕੇ ਫੌਜੀਆਂ ਉੱਪਰ ਭੁੱਲ ਕੇ ਵੀ ਭਰੋਸਾ ਨਹੀਂ ਕਰਨਾ ਹੈ। ਕੱਚੀ ਫੌਜ ਬਾਰਡਰਾਂ ਤੋਂ ਕੇਂਦਰ ਦੇ ਵਿੱਚ ਲੈ ਆਓ ਤੇ ਬੰਗਾਲ ਆਰਮੀ ਨੂੰ ਦਿੱਲੀ ਤੋਂ ਦੂਰ ਅਫਗਾਨ ਫਰੰਟ ਦੇ ਉੱਤੇ ਸੁੱਟੋ। ਅਫਗਾਨਾਂ ਨੂੰ ਉਹ ਬਹੁਤ ਬੁਰੇ ਲੱਗਦੇ ਨੇ। ਪੱਕੀ ਫੌਜ ਨੂੰ ਲੱਗਦੀ ਵਾਹ ਹਥਿਆਰ ਮੁਕਤ ਰੱਖੋ, ਜੇ ਬਗਾਵਤ ਛਿੜ ਜਾਵੇ ਨਾ ਤੇ ਹਥਿਆਰ ਨਸ਼ਟ ਕਰ ਦਿਓ, ਜੇ ਉਹ ਭੱਜਣ ਲੱਗਣ ਬਿਗਲ ਵਜਾ ਕੇ ਪਬਲਿਕ ਨੂੰ ਕਹੋ ਇਹਨਾਂ ਨੂੰ ਫੜ ਲੈਣ, ਇਹਨਾਂ ਦਾ ਰਲ ਮਿਲ ਕੇ ਸ਼ਿਕਾਰ ਕਰੋ। ਮਾਰਸ਼ਲ ਸਿੱਖ ਸਰਦਾਰਾਂ ਦੀਆਂ ਲਿਸਟਾਂ ਤਿਆਰ ਕਰੋ ਤੇ ਨੋਟ ਕਰੋ ਇਹ ਕਿੰਨਾ ਹਿੰਦੁਸਤਾਨੀਆਂ ਨੂੰ ਨਫ਼ਰਤ ਕਰਦੇ ਹੈ। ਊਠਾਂ ਦੇ ਸਮੇਤ ਹੋਰ ਭਾਰ ਢੋਣ ਵਾਲੇ ਪਸ਼ੂ ਖਰੀਦੋ ਤੇ ਖਾਸ ਥਾਵਾਂ ਦੇ ਉੱਤੇ ਰੱਖੋ ਜਿਨ੍ਹਾਂ ਤੇ ਚੜ ਕੇ ਦੁਸ਼ਮਣ ਦੀ ਹਰਕਤ ਦਿਸਣ ਦੇ ਵਿੱਚ ਸੋਖ ਰਵੇ। ਘੋੜ ਸਵਾਰ ਪੁਲਿਸ ਤੇ ਨਿਗਾਹ ਰੱਖੋ, ਇੱਧਰ ਉੱਧਰ ਫਿਰਦੇ ਫਕੀਰ ਨੂੰ ਗ੍ਰਿਫ਼ਤਾਰ ਕਰੋ, ਹਰੇਕ ਕਿਸ਼ਤੀ ਦੀ ਰਾਖੀ ਰੱਖੋ, ਹਰੇਕ ਸਿਪਾਹੀ ਦਾ ਖੱਤ ਪੜੋ ਤੇ ਰਹੋ ਸ਼ਾਂਤ ਤੇ ਖਾਮੋਸ਼। ਕੰਮ ਵਧੀਕ ਸੀਗਾ, ਬਿਮਾਰ ਵੀ ਹੋਇਆ, ਪਰ ਗਦਰ ਵਕਤ ਲਾਰੈਂਸ ਸ਼ਾਂਤ ਰਿਹਾ। ਪਿੰਡੀ ਤੋਂ 24 ਘੰਟਿਆਂ ਦਾ ਸਫ਼ਰ ਕਰਕੇ ਮਰੀ ਆਪਣੇ ਪਰਿਵਾਰ ਨੂੰ ਵੀ ਮਿਲ ਆਇਆ ਤੇ ਇੱਕ ਯਾਤਰੂ ਨੇ ਪਿੰਡੀ ਦੇ ਵਿੱਚ ਕਮੀਜ਼ ਦੀਆਂ ਬਾਹਾਂ ਉੱਪਰ ਚਾੜ ਕੇ ਉਹ ਆਪਣੇ ਡੋਲਿਆਂ ਦੇ ਵੱਲ ਨਜ਼ਰ ਮਾਰਦਾ ਦੇਖਿਆ। ਅਜਿਹਾ ਉਹ ਉਦੋਂ ਕਰਿਆ ਕਰਦਾ ਸੀ ਜਦੋਂ ਪੂਰੀ ਮੌਜ ਦੇ ਵਿੱਚ ਉਹ ਜਿਹੜਾ ਲਾਰੈਂਸ ਹੁੰਦਾ ਸੀ ਜੀ। ਦੋਸਤੋ, ਇਹ ਸੀ ਜੀ ਅੱਜ ਦਾ ਚੈਪਟਰ, ਕਿਤਾਬ ਪੰਜਾਬ ਔਰੰਗਜ਼ੇਬ ਤੋਂ ਮਾਊਂਟਬੈਟਨ ਤੱਕ ਦਾ ਇਤਿਹਾਸ। ਲੇਖਕ ਨੇ ਰਾਜਮੋਹਨ ਗਾਂਧੀ ਜੀ ਤੇ ਪੰਜਾਬੀ ਦੇ ਵਿੱਚ ਇਸਦਾ ਅਨੁਵਾਦ ਹਰਪਾਲ ਸਿੰਘ ਪੰਨੂ ਜੀ, ਪ੍ਰੋਫੈਸਰ ਹਰਪਾਲ ਸਿੰਘ ਪੰਨੂ ਜੀ ਦਾ, ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਦੁਆਬਾ ਰੇਡੀਓ ਦਾ ਮੰਚ। ਉਮੀਦ ਕਰਦੇ ਹਾਂ ਬਹੁਤ ਸਾਰੀਆਂ ਚੀਜ਼ਾਂ ਇਸ ਚੈਪਟਰ ਦੇ ਵਿੱਚੋਂ ਵੀ ਤੁਹਾਨੂੰ ਸਿੱਖਣ ਨੂੰ ਮਿਲੀਆਂ ਹੋਣਗੀਆਂ, ਆਨੰਦ ਆਇਆ ਪੜ੍ਹ ਕੇ ਵੀ।
ਤੇ ਥੋੜਾ ਜਿਹਾ ਟਾਈਮ ਚਾਹੇ ਵੱਧ ਲੱਗਿਆ, ਪਰ ਇਹਨਾਂ ਚੀਜ਼ਾਂ ਤੋਂ ਵੀ ਨਾਲ ਦੀ ਨਾਲ ਸਿੱਖਣ ਦੀ ਜ਼ਰੂਰਤ ਹੈ। ਕੌਣ ਕੌਣ ਸਾਡੇ ਖਿਲਾਫ਼ ਰਿਹਾ ਤੇ ਆਪਣਿਆਂ ਤੋਂ ਹੀ ਆਪਣਿਆਂ ਨੂੰ ਜਿਹੜਾ ਮਰਵਾਇਆ ਗਿਆ, ਪਾੜੋ ਤੇ ਰਾਜ ਕਰੋ ਦੀ ਨੀਤੀ, ਉਹੀ ਜਿਹੜੇ ਕਾਨੂੰਨ ਅੱਜ ਵੀ ਸਾਡੇ ਉੱਤੇ ਜਿਹੜੇ ਥੋਪੇ ਜਾ ਰਹੇ ਨੇ ਤੇ ਥੋਪੇ ਗਏ ਨੇ, ਉਹੀ ਕਾਨੂੰਨ ਚੱਲ ਰਹੇ ਨੇ ਤੇ ਉਹੀ ਸਿਸਟਮ ਉਸੇ ਤਰ੍ਹਾਂ ਬਰਕਰਾਰ ਹੈ। ਪਰ ਸਾਡੇ ਲੋਕ ਅਜੇ ਤੱਕ ਉਹਨਾਂ ਚੀਜ਼ਾਂ ਨੂੰ ਸਮਝ ਨਹੀਂ ਸਕੇ ਤੇ ਕਹਿੰਦੇ ਰਾਜ ਅਸੀਂ ਵੀ ਤਾਂ ਕਰਨਾ ਹੈ, ਚਾਹੇ ਗੋਰੇ ਹੋਣ ਤੇ ਚਾਹੇ ਕਾਲੇ ਹੋਣ, ਤੇ ਰਾਜ ਹੀ ਕਰਨਾ ਹੈ, ਨੀਤੀ ਚਾਹੇ ਜਿਹੜੀ ਮਰਜ਼ੀ ਹੋਵੇ, ਚਾਹੇ ਉਹੀ ਚਲਾਉਣੀ ਪੈ ਜਾਵੇ, ਗੱਲ ਤਾਂ ਰਾਜ ਕਰਨ ਦੀ ਹੈ। ਇਹ ਸੀ ਜੀ ਅੱਜ ਦਾ ਚੈਪਟਰ, ਪੰਜਾਬ ਔਰੰਗਜ਼ੇਬ ਤੋਂ ਮਾਊਂਟਬੈਟਨ ਤੱਕ ਦਾ ਇਤਿਹਾਸ ਕਿਤਾਬ ਦੇ ਵਿੱਚੋਂ। ਤੇ ਲੋ ਦੋਸਤੋ, ਆਖਰ ਦੇ ਵਿੱਚ ਤੁਹਾਡੇ ਸੁਨੇਹੇ ਲੈ ਕੇ ਮੈਂ ਆਗਿਆ ਲੈਂਦਾ। ਜੇ ਕਾਲ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ। ਕਿਵੇਂ ਲੱਗੀ ਇਹ ਕਿਤਾਬ ਦੇ ਵਿੱਚੋਂ ਅਗਲਾ ਚੈਪਟਰ? ਤੇ ਜਿਹੜੇ ਦੋਸਤ ਜਿਹੜੇ ਨੇ ਲੜੀ ਵਾਰਤਾ ਦੇ ਵਿੱਚ ਸੁਣਦੇ ਨੇ ਕਿਤਾਬ ਨੂੰ, ਉਹਨਾਂ ਦੇ ਲਈ ਇੱਕ ਚੈਪਟਰ ਜਿਹੜੇ ਨੇ ਸਾਰੇ ਵੱਖਰੇ ਕਰਕੇ ਵੀ ਪਾਏ ਜਾਂਦੇ ਆ, ਤੇ ਉਹਨਾਂ ਦੇ ਵਿੱਚੋਂ ਵੀ ਤੁਸੀਂ ਜਿਹੜਾ ਆਨੰਦ ਮਾਣ ਸਕਦੇ ਹੋ। ਦੁਆਬਾ ਰੇਡੀਓ ਉੱਤੇ ਜਾ ਕੇ ਵਟਸਐਪ ਗਰੁੱਪ ਜਿਹੜਾ ਆਪਣਾ ਹੈਗਾ, ਯੂਟਿਊਬ ਦਾ ਹੈਗਾ ਆ, ਉਹਦੇ ਉੱਤੇ, ਟੈਲੀਗ੍ਰਾਮ ਦੇ ਵਿੱਚ ਤੇ ਵੈਬਸਾਈਟ ਦੇ ਉੱਤੇ ਜਾ ਕੇ ਇਹਨਾਂ ਚੈਪਟਰਾਂ ਨੂੰ ਜਿਹੜਾ ਸੁਣ ਸਕਦੇ ਹੋ ਲਾਈਵ ਕਿਤਾਬ ਦੇ ਵਿੱਚੋਂ। ਗੁਰੀਮਾਨ ਜੀ ਸਤਿ ਸ਼੍ਰੀ ਅਕਾਲ ਕਹਿੰਦੇ ਆ, ਮੁਕੱਦਰ ਜੀ ਕਹਿੰਦੇ ਆ, ਬੈਨਰ ਬਾਈ ਜੀ ਸ਼ਾਇਦ ਪਤਾ ਨਹੀਂ ਕਿਹੜੇ ਬੈਨਰ ਦੀ ਗੱਲ ਕਰਦੇ ਆ, ਤੇ ਸ਼ਾਇਦ ਬੈਨਰ ਪਿੱਛੇ ਮੈਂ ਲਾਇਆ ਸੀ। ਹਾਂਜੀ, ਕਿਤਾਬ ਦਾ ਲਾਉਂਦਾ ਹੁੰਦਾ ਜਦੋਂ ਕਿਤਾਬ ਕਰਦਾ ਹੁੰਦਾ, ਸ਼ਾਇਦ ਉਹਦਾ ਜ਼ਿਕਰ ਕਰਦੇ ਆ। ਤੇ ਆਪ ਹੀ ਇਹ ਤਿਆਰ ਕੀਤਾ ਹੋਇਆ ਜੀ, ਤੇ ਖੂਬਸੂਰਤ ਬੈਨਰ ਹੈ। ਤੇ ਲੋ ਦੋਸਤੋ, ਆਖਰ ਦੇ ਵਿੱਚ ਤੁਹਾਡੇ ਸੁਨੇਹੇ ਕੀ ਕਹਿੰਦੇ ਆ ਤੇ ਉਹਨਾਂ ਦੀ ਬਾਤ ਪਾ ਕੇ ਫਿਰ ਆਪਾਂ ਆਗਿਆ ਲੈਂਦੇ ਹਾਂ। ਜੇ ਕਾਲ ਕਰਨੀ ਹੈ ਤਾਂ ਤੁਹਾਡਾ ਨਿੱਘਾ ਸਵਾਗਤ ਹੈ। ਆਖਰ ਦੇ ਵਿੱਚ ਸੁਰਿੰਦਰ ਕੌਰ ਮਾਲ ਜੀ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ ਜੀ US ਤੋਂ, ਤੇ ਪ੍ਰੋਗਰਾਮਾਂ ਨੂੰ ਸਪੋਰਟ ਵੀ ਕਰਦੇ ਆ। ਮੁਹੰਮਦ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਤੇ ਸਾਰੇ ਦੋਸਤਾਂ ਨੂੰ, ਪਰਿਵਾਰ ਨੂੰ। ਸਿਕੰਦਰ ਸਿੰਘ ਔਜਲਾ ਸਾਹਿਬ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ ਸਾਰੇ ਪਿਆਰਿਆਂ ਨੂੰ। ਤੇ ਮੁਹੰਮਦ ਜੀ ਕਹਿੰਦੇ ਗ੍ਰੇਟ ਥੋਟ ਟੂਡੇ ਜੀ, ਸ਼ੁਕਰੀਆ ਜੀ। ਤੇ ਸਤਿ ਸ਼੍ਰੀ ਅਕਾਲ ਵੀਰ ਸਿਕੰਦਰ ਜੀ ਤੇ ਦਵਿੰਦਰ ਭਾਰਤ ਜੀ UAE ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ। ਇਸੇ ਤਰ੍ਹਾਂ ਦੁਆਬਾ ਰੇਡੀ ਦੀ ਟੀਮ ਵੀ ਜੁੜੀ ਹੋਈ ਹੈ, ਸਤਿ ਸ਼੍ਰੀ ਅਕਾਲ ਭੇਜਦੇ ਨੇ। ਰਾਜਨ ਸੈਣੀ ਸਾਹਿਬ ਕਹਿੰਦੇ ਲਾਈਕ ਨੰਬਰ 6 ਜੀ, ਤੇ ਰਾਜਨ ਸੈਣੀ ਸਾਹਿਬ ਕਹਿੰਦੇ ਸਤਿ ਸ਼੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ। ਤੇ ਮੁਹੰਮਦ ਬਖਸ਼ੀ ਵੀਰ ਜੀ ਸਤਿ ਸ਼੍ਰੀ ਅਕਾਲ, ਅਦਾਬ ਹੈ ਜੀ। ਤੇ ਮੁਹੰਮਦ ਜੀ ਕਹਿੰਦੇ ਸਤਿ ਸ਼੍ਰੀ ਅਕਾਲ ਵੀਰ ਰਾਜਨ ਸੈਣੀ ਜੀ। ਔਜਲਾ ਸਾਹਿਬ ਕਹਿੰਦੇ ਨੇ ਕਿ ਜਿੰਨਾ ਝੂਠ ਦਾ ਪ੍ਰਚਾਰ ਇਹ ਕਰ ਰਹੇ ਨੇ ਸਾਰਾ ਕੁਝ ਸਾਹਮਣੇ ਹੈ ਜੀ। ਮੁਹੰਮਦ ਜੀ ਲਿਖਦੇ ਆ ਕਿ ਓਕੇ ਬ੍ਰਦਰ ਰਾਜਨ ਸੈਣੀ ਜੀ। ਤੇ ਮੁਕੱਦਰ ਜੀ ਲਿਖਦੇ ਸਤਿ ਸ਼੍ਰੀ ਅਕਾਲ ਪਿਆਰਿਓ। ਤੇ ਜਗਸੀਰ ਸਿੰਘ ਬਾਈ ਜੀ ਜੁੜੇ ਆ, ਸਾਰੇ ਮਿੱਤਰ ਪਿਆਰਿਆਂ ਨੂੰ ਪਿਆਰ ਭਾਈ ਸਤਿ ਸ਼੍ਰੀ ਅਕਾਲ ਸਾਂਝੀ ਕਰਦੇ ਆ ਜੀਆਂ ਨੂੰ ਜੀ। ਜਗਸੀਰ ਜੀ ਸਵਾਗਤ ਹੈ। ਤੇ ਇਸੇ ਤਰ੍ਹਾਂ ਆਪਣੇ ਮੁਕੱਦਰ ਜੀ ਲਿਖਦੇ ਆ, ਸੈਣੀ ਬਾਈ ਜੀ ਪਹੁੰਚ ਗਏ ਸਾਡੇ ਹਰਿਆਣੇ, ਮੈਂ ਗਰੁੱਪ ਦੇ ਵਿੱਚ ਵੀ ਪੁੱਛਿਆ ਸੀ, ਕਹਿੰਦੇ ਤੁਸੀਂ ਜਵਾਬ ਨਾ ਦਿੱਤਾ। ਤੇ ਮੁਕੱਦਰ ਜੀ ਕਹਿੰਦੇ ਵਾਹ ਜੀ ਵਾਹ ਸੈਣੀ ਬਾਈ ਜੀ, ਵੇਖ ਲਿਆ ਜੀ। ਹਾਂਜੀ। ਤੇ ਔਜਲਾ ਸਾਹਿਬ ਕਹਿੰਦੇ ਹਰਿਆਣਾ ਹੁਣ ਕਿੱਥੇ ਤੁਹਾਡਾ, ਉਹ ਤਾਂ ਕਹਿੰਦੇ ਕਾਗਜ਼ਾਂ ਦੇ ਵਿੱਚ ਵੱਖਰਾ ਆ, ਹੈਗਾ ਜੀ, ਹੋ ਗਿਆ ਜੀ, ਹੋ ਗਿਆ ਸੀ। ਮੁਕੱਦਰ ਜੀ ਕਹਿੰਦੇ ਔਜਲਾ ਬਾਈ ਜੀ ਕਾਗਜ਼ਾਂ ਦੇ ਵਿੱਚ ਹੋਰ ਕਿਸੇ ਦਾ, ਉਦਾਂ ਮੇਰਾ ਏ। ਜਿਵੇਂ ਦੇਬੀ ਕਹਿੰਦਾ ਹੈ, ਭਾਵੇਂ ਛੱਡ ਆਏ ਕਿਸੇ ਮਜਬੂਰੀ ਕਰਕੇ, ਪਰ ਸਾਡਾ ਹਰਿਆਣਾ ਤਾਂ ਸਾਡਾ ਹੀ ਹੈ। ਲਵ ਯੂ ਔਜਲਾ ਬਾਈ ਜੀ। ਤੇ ਔਜਲਾ ਸਾਹਿਬ ਕਹਿੰਦੇ ਨੇ ਬਸ ਪੈਸੇ ਚਾਹੀਦੇ ਨੇ, ਅਸੀਂ ਕੁਝ ਵੀ ਕਰ ਸਕਦੇ ਹਾਂ ਜੀ। ਤੇ ਇੱਕ ਅੱਗੇ ਔਜਲਾ ਸਾਹਿਬ ਕਹਿੰਦੇ ਦੌਲਤ ਸ਼ੋਹਰਤ ਦੇ ਲਈ ਪੰਜਾਬ ਕਿੱਥੇ ਲਿਆ ਖੜਾ ਕਰ ਦਿੱਤਾ ਇਹਨਾਂ। ਤੇ ਮੁਕੱਦਰ ਜੀ ਕਹਿੰਦੇ ਔਜਲਾ ਬਾਈ ਜੀ ਲਵ ਜੋ ਜੀ। ਤੇ ਹਰਵਿੰਦਰ ਜੋਲ ਭੈਣ ਜੀ US ਤੋਂ ਸਤਿ ਸ਼੍ਰੀ ਅਕਾਲ ਭੇਜਦੇ ਆ, ਤੇ ਔਜਲਾ ਸਾਹਿਬ ਸਪੋਰਟ ਵੀ ਕਰਦੇ ਆ ਪ੍ਰੋਗਰਾਮਾਂ ਨੂੰ, ਸ਼ੁਕਰੀਆ, ਧੰਨਵਾਦ ਹੈ ਜੀ। ਤੇ ਮੁਕੱਦਰ ਬਾਈ ਜੀ ਕਹਿੰਦੇ ਆ ਕਿ ਅੱਜ ਸਾਡੇ ਸੈਣੀ ਬਾਈ ਜੀ ਗੈਰ ਹਾਜ਼ਰ ਨੇ। ਨਹੀਂ ਜੀ, ਤੁਸੀਂ ਥੋੜਾ ਲੇਟ ਜੁੜਿਓ, ਅੱਜ ਜਲਦੀ ਹਾਜ਼ਰੀ ਭਰ ਕੇ ਜਿਹੜੇ ਨੇ ਉਹ ਗਏ ਚਲੇ ਗਏ ਨੇ, ਲਿਖਿਆ ਵੀ ਸੀ ਮੈਂ ਥੱਲੇ। ਤੇ ਮੁਕੱਦਰ ਜੀ ਭਾਰਤ ਬਾਈ ਜੀ ਤੇ ਸੁਰਜੀਤ ਭਾਰਤ ਸਾਡੇ ਮਦਰ ਸਤਿ ਸ਼੍ਰੀ ਅਕਾਲ ਭੇਜਦੇ ਨੇ। ਔਜਲਾ ਸਾਹਿਬ ਕਹਿੰਦੇ ਆ ਉਹ ਵੀ ਸਮਾਂ ਸੀ ਜਦੋਂ ਫੋਨ ਨਹੀਂ ਹੁੰਦੇ ਸੀ ਪਰ ਰਿਪੋਰਟ ਖੁਫੀਆ ਆ ਜਾਂਦੀ ਸੀ, ਭਾਵੇਂ ਵਕਤ ਲੰਘ ਜਾਂਦਾ ਸੀ। ਖੁਫੀਆ ਖੁਫੀਆ ਖੁਫੀਆ ਰਿਪੋਰਟ ਆਈ ਲੰਦਨੋਂ, ਕਿੱਥੇ ਨੀ ਕਿੱਥੇ ਕਰਾਇਆ ਜਾ ਕੇ ਵਿਆਹ ਨੀ। ਔਜਲਾ ਸਾਹਿਬ ਕਹਿੰਦੇ ਬਖਸ਼ੀ ਜੀ ਕਿਆ ਬਾਤ ਹੈ, ਗ੍ਰੇਟ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਮੁਹੰਮਦ ਜੀ ਕਹਿੰਦੇ ਸ਼ੁਕਰੀਆ ਜੀ ਵੀਰ ਸਿਕੰਦਰ ਜੀ, ਹਮੇਸ਼ਾ ਜਿਉਂਦੇ ਵਸਦੇ ਰਹੋ ਜੀ, ਆਮੀਨ, ਦਿੱਲੀ ਦੁਆਵਾਂ ਨੇ ਜੀ ਕਹਿੰਦੇ। ਔਜਲਾ ਸਾਹਿਬ ਕਹਿੰਦੇ ਐਲਾਨ ਮਸਕ ਤੁਸੀਂ ਭੁਲੇਖੇ ਨਾਲ ਸਹੀ ਕਹਿ ਗਏ ਕਹਿੰਦੇ ਭਾਰਤ ਵੀਰ। ਤੇ ਇਸੇ ਤਰ੍ਹਾਂ ਪਾਬੰਦੀ ਨਾਲ ਹੀ ਹੈ ਜੀ, ਤੇ ਭੁੱਲਣਾ ਹੀ ਸੀ ਰਾਜਨ ਜੀ, ਹਰਿਆਣਾ ਚ ਨੇ ਤਾਂ ਇੰਨਾ ਕੁ ਤਾਂ ਬਣਦਾ ਹੀ ਹੈ ਕਹਿੰਦੇ।
ਜੀਰਾ ਜੀ ਕਹਿੰਦੇ ਨੇ ਰਜਿੰਦਰ ਜੀਰਾ ਜੀ, ਭੁਪਿੰਦਰ ਭਾਰਤ ਜੀ ਤੇ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਰਜਿੰਦਰ ਜੀਰਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਜਗਤਾਰ ਭਾਰਤ ਜੀ ਇੰਡੀਆ ਤੋਂ ਸਤਿ ਸ੍ਰੀ ਅਕਾਲ ਕਹਿੰਦੇ ਨੇ, ਸਵਾਗਤ ਹੈ ਜੀ। ਤੇ ਇਸੇ ਤਰ੍ਹਾਂ ਮਾਲ ਸੁਰਿੰਦਰ ਜੀ ਕਹਿੰਦੇ, ਬੜੀ ਮਾੜੀ ਗੱਲ ਹੈ ਮੁਕੱਦਰ ਜੀ, ਤੁਸੀਂ ਭੁੱਲਣ ਲੱਗ ਪਏ। ਚਲੋ ਸਾਡੀ ਉਮਰ ਦੇ ਭੁੱਲ ਜਾਣ ਤਾਂ ਹੋਰ ਗੱਲ ਜੇ। ਤੇ ਰਾਜਨ ਸੈਣੀ ਸਾਹਿਬ ਕਹਿੰਦੇ, ਵਾਹ ਜੀ ਵਾਹ ਮੁਕੱਦਰ ਜੀ, ਕਿਆ ਬਾਤਾਂ ਨੇ। ਕਹਿੰਦੇ ਮੁਕੱਦਰ ਵੀਰ ਜੀ, ਦਾਸ ਹਾਜ਼ਰ ਹੈ ਜੀ। ਤੇ ਮਾਲ ਜੀ ਕਹਿੰਦੇ ਨੇ ਕਿ ਬਹੁਤ ਵਧੀਆ ਮੁਕੱਦਰ ਜੀ, ਜੀ ਸੈਣੀ ਬਾਈ ਜੀ ਗ੍ਰੇਟ ਕਹਿੰਦੇ ਮੁਕੱਦਰ ਜੀ। ਤੇ ਸੁਰਿੰਦਰ ਮਾਲ ਜੀ ਦਾ ਵੀ ਸ਼ੁਕਰੀਆ ਕਰਦੇ ਨੇ ਮੁਕੱਦਰ ਜੀ। ਮੁਹੰਮਦ ਜੀ ਕਹਿੰਦੇ ਮੁਕੱਦਰ ਜੀ ਗ੍ਰੇਟ ਜੋਬ ਜੀ। ਤੇ ਮਾਲ ਜੀ ਕਹਿੰਦੇ ਬਹੁਤ ਸੋਹਣਾ ਰੂਹ ਦੇ ਨਾਲ ਗਾਇਆ ਮੁਕੱਦਰ ਜੀ ਗੀਤ। ਤੇ ਸਿਕੰਦਰ ਜੀ ਔਜਲਾ ਸਾਹਿਬ ਕਹਿੰਦੇ ਨੇ ਜੀਓ ਮੁਕੱਦਰ ਵੀਰ ਜੀ। ਤੇ ਮੁਕੱਦਰ ਜੀ ਕਹਿੰਦੇ ਜੀ ਔਜਲਾ ਬਾਈ ਜੀ ਤੇ ਮੁਹੰਮਦ ਜੀ ਬਹੁਤ ਬਹੁਤ ਸ਼ੁਕਰੀਆ ਜੀ। ਤੇ ਮੁਹੰਮਦ ਜੀ ਕਹਿੰਦੇ ਆਲਵੇਜ਼ ਵੈਲਕਮ ਬ੍ਰਦਰ ਮੁਕੱਦਰ ਜੀ, ਤੇ ਸੋਹਣਾ ਪ੍ਰੋਗਰਾਮ, ਸੋਹਣੀ ਗੱਲਬਾਤ। ਤੇ ਕਹਿੰਦੇ ਨੇ ਪੇਸ਼ਕਾਰੀ ਜੀ ਸ਼ੁਕਰੀਆ ਜੀ ਕਹਿੰਦੇ ਆਪਣੇ ਮੁਹੰਮਦ ਜੀ। ਤੇ ਆਖਰ ਦੇ ਵਿੱਚ ਬੇਅੰਤ ਸੰਧੂ ਜੀ ਕਹਿੰਦੇ ਆ ਮੁਕੱਦਰ ਬਾਈ ਜੀ ਸਤਿ ਸ੍ਰੀ ਅਕਾਲ, ਤੇ ਬੈਨਰ ਬਾਈ ਜੀ ਤੇ ਮੁਕੱਦਰ ਜੀ ਲਿਖਦੇ ਆ। ਤੇ ਗੁਰੀ ਜੀ ਮਾਨ ਜੀ ਕਹਿੰਦੇ ਆ ਸਤਿ ਸ੍ਰੀ ਅਕਾਲ ਜੀ। ਗੁਰੀ ਮਾਨ ਜੀ ਥੋੜਾ ਜਿਹਾ ਲੇਟ ਹੋ ਜਾਂਦੇ ਆ ਜੀ ਸ਼ਾਇਦ। ਤੇ ਲਓ ਫਿਰ ਆਪਾਂ ਆਗਿਆ ਲੈਂਦੇ ਹਾਂ ਦੋਸਤੋ, ਤੇ ਕੱਲ ਨੂੰ ਨਹੀਂ ਹੁਣ ਆਪਾਂ ਜੁੜਾਂਗੇ ਸੋਮਵਾਰ ਨੂੰ, ਸਬੱਬ ਬਣੇਗਾ ਫਿਰ ਤੋਂ ਸੋਮਵਾਰ ਤੋਂ ਲੈ ਕੇ ਫਰਾਈਡੇ ਵਾਲੇ ਦਿਨ ਤੱਕ ਭਾਰਤੀ ਸਮਾਂ 9:30 ਤੋਂ ਲੈ ਕੇ ਤਕਰੀਬਨ 11:30-12 ਤੱਕ ਤੁਹਾਡੇ ਨਾਲ ਰਾਬਤਾ ਜੁੜਦਾ ਹੈ ਜੀ, ਤੇ ਸੋਮਵਾਰ ਤੋਂ ਫਰਾਈਡੇ ਵਾਲੇ ਦਿਨ ਤੱਕ। ਤੇ ਇਸੇ ਤਰ੍ਹਾਂ ਹੀ ਮਹਿਫਲ ਮਿੱਤਰਾਂ ਦੀ ਸਮਰਜੀਤ ਸਿੰਘ ਸ਼ੰਮੀ ਜੀ ਹਾਜ਼ਰ ਹੁੰਦੇ ਨੇ ਲੈ ਕੇ ਕੱਲ ਨੂੰ ਤੇ ਪਰਸੋਂ ਨੂੰ, ਜਾਣੀ ਕਿ ਸੈਟਰਡੇ ਤੇ ਸੰਡੇ ਭਾਰਤੀ ਸਮੇਂ ਦੇ ਅਨੁਸਾਰ ਲਾਈਵ ਪ੍ਰੋਗਰਾਮ 8:00-10:00 ਤੱਕ। ਤੇ ਉਹਨਾਂ ਦੇ ਨਾਲ ਮਹਿਫਲ ਦੇ ਵਿੱਚ ਜ਼ਰੂਰ ਜੁੜਨਾ ਹੈ ਮਹਿਫਲ ਮਿੱਤਰਾਂ ਦੀ ਪ੍ਰੋਗਰਾਮ, ਤੇ ਤੁਹਾਡਾ ਮੇਰਾ ਰਾਬਤਾ ਹੋਏਗਾ ਸੋਮਵਾਰ ਨੂੰ। ਤੇ ਉਹਨਾਂ ਜਾਂਦੇ ਜਾਂਦੇ ਦੋਸਤਾਂ ਦਾ ਸ਼ੁਕਰੀਆ, ਧੰਨਵਾਦ ਜਿਨ੍ਹਾਂ ਨੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ। ਹਰਵਿੰਦਰ ਜੋਲ ਭੈਣ ਜੀ, ਸੁਮਿਤ ਜੋਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਮਾਨ ਸਿੰਘ ਸੈਣੀ ਸਾਹਿਬ, ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ। ਜੇ ਕਿਸੇ ਦੋਸਤ ਦਾ, ਮਿੱਤਰ ਦਾ, ਸੱਜਣ ਦਾ ਨਾਮ ਰਹਿ ਗਿਆ ਹੋਵੇ ਦੋਸਤੋ, ਤੇ ਮਾਫ਼ੀ ਚਾਹਾਂਗਾ ਕਮੈਂਟਾਂ ਦੇ ਵਿੱਚ ਤੇ ਐਪ ਦੇ ਉੱਤੇ, ਵੈਬਸਾਈਟ, ਫੇਸਬੁੱਕ, ਯੂਟਿਊਬ, ਜਿੱਥੋਂ ਕਿਤੋਂ ਵੀ ਸੁਣ ਰਿਹਾ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ ਸਾਰਿਆਂ ਨੂੰ। ਭੁਪਿੰਦਰ ਭਾਰਤ ਵੱਲੋਂ ਪਿਆਰ ਭਰੀ ਤੇ ਨਿੱਘੀ ਸਤਿ ਸ੍ਰੀ ਅਕਾਲ, ਹੈਵ ਏ ਨਾਈਸ ਵੀਕਐਂਡ ਜੀ, ਤੇ ਸੋਮਵਾਰ ਨੂੰ ਮਿਲਦੇ ਹਾਂ ਫਿਰ ਤੋਂ ਨਵਾਂ ਨਵੇਲਾ ਪ੍ਰੋਗਰਾਮ ਲੈ ਕੇ। ਸਤਿ ਸ੍ਰੀ ਅਕਾਲ ਜੀ।

ದ್ವಾಪರ ರೇಡಿಯೋ. ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ ਤੇ ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਫਿਰ ਤੋਂ ਇੱਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਵਾਂ ਹਾਲ ਏ ਦੁਨੀਆਂ. ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਕੀ ਸਤਿ ਸ੍ਰੀ ਅਕਾਲ. ਦੋਸਤੋ, ਉਮੀਦ ਕਰਦੇ ਹਾਂ ਸਭ ਰਾਜ਼ੀ ਖੁਸ਼ੀ ਹੋਵੋਗੇ ਤੇ ਹੁਣ ਤੋਂ ਲੈ ਕੇ ਤਕਰੀਬਨ 2-2.5 ਘੰਟੇ ਤੁਹਾਡਾ ਮੇਰਾ ਰਾਬਤਾ ਲਾਈਵ ਪ੍ਰੋਗਰਾਮ ਦੇ ਦੌਰਾਨ ਜਿਹੜਾ ਹਰ ਰੋਜ਼ ਦੀ ਤਰ੍ਹਾਂ ਬਣਿਆ ਰਹੇਗਾ ਤੇ ਨਾਲ ਨਾਲ ਪੰਜਾਬ ਦੀਆਂ ਖਬਰਾਂ ਤੋਂ ਲੈ ਕੇ ਦੇਸ਼ ਵਿਦੇਸ਼ ਦੀਆਂ ਖਬਰਾਂ ਤੱਕ ਜਿਹੜੀ ਝਾਤ ਮਾਰਾਂਗੇ ਤੇ ਨਾਲ ਹੀ ਗੱਲਾਂ ਬਾਤਾਂ ਵੀ ਤੁਹਾਨੂੰ ਕੋਈ ਨਾ ਕੋਈ ਸੁਣਾਵਾਂਗੇ ਤੇ ਜ਼ਿੰਦਗੀ ਦੇ ਉੱਤੇ ਗੱਲਬਾਤ ਵੀ ਕਰਾਂਗੇ. ਸਮਾਂ ਤੇ ਸਥਿਤੀ ਜਿਹੜੀ ਇਜਾਜ਼ਤ ਦੇਵੇਗੀ ਤਾਂ ਜ਼ਰੂਰ ਤੁਹਾਨੂੰ ਅੱਜ ਅੰਮ੍ਰਿਤ ਕੌਰ ਬਡਰੁੱਖਾ ਉਹਨਾਂ ਜੀ ਦੀ ਕਲਮ ਦੇ ਵਿੱਚੋਂ ਹੀ ਇੱਕ ਨਵੀਂ ਕਹਾਣੀ ਤੁਹਾਡੇ ਰੂਬਰੂ ਕਰਨ ਦੀ ਕੋਸ਼ਿਸ਼ ਰਹੇਗੀ. ਬਾਕੀ ਜਿਵੇਂ ਸਮਾਂ ਇਜਾਜ਼ਤ ਦੇਵੇਗਾ ਉਸਦੇ ਮੁਤਾਬਕ ਜ਼ਰੂਰ ਆਪਾਂ ਚੱਲਦੇ ਰਹਾਂਗੇ. ਤੇ ਕੁਝ ਹੀ ਪਲਾਂ ਤੱਕ ਖਬਰਾਂ ਦੇ ਨਾਲ ਸਿਲਸਿਲੇ ਦੇ ਵਿੱਚ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਸਾਡੇ ਸਹਿਯੋਗੀ ਐਡਵੋਕੇਟ ਰਾਜਨ ਸੈਣੀ ਸਾਹਿਬ ਜੁੜਨਗੇ ਜੀ ਤੇ ਉਹਨਾਂ ਦੇ ਨਾਲ ਵਿਚਾਰ ਵਟਾਂਦਰਾ ਕਰਾਂਗੇ. ਕੁਝ ਜਿਹੜੇ ਨਵੇਂ ਹਾਲਾਤ ਨੇ ਪੰਜਾਬ ਦੇ ਵਿੱਚ, ਸਿਆਸਤ ਜਿਹੜੀ ਹੈ ਹਵਾ ਵੀ ਬਦਲ ਰਹੀ ਹੈ, ਮੌਸਮ ਵੀ ਬਦਲ ਰਿਹਾ ਤੇ ਬੱਦਲ ਵੀ ਜਿਹੜੇ ਨੇ ਗਰਜ ਰਹੇ ਨੇ. ਤੇ ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਸੀ ਪਰ ਲੱਭਦਾ ਕਿੱਥੇ ਹੈ, ਭੱਜੇ ਸਾਰੇ ਖਿਡਾਰੀ ਨੇ ਮੈਦਾਨ ਛੱਡ ਕੇ ਤੇ ਅਫਸਰਾਂ ਦੀ ਮੱਤ ਮਾਰੀ ਹੈ ਤੇ ਵਾਰਿਸ ਪੰਜਾਬ ਦੀ ਜਿਹੜੀ ਹੁਣ ਅਗਲੀ ਵਾਰੀ ਹੈ. ਇਸੇ ਤਰ੍ਹਾਂ ਮਾਹੌਲ ਜਿਹੜਾ ਸਿਆਸਤ ਦੇ ਵਿੱਚ ਕਾਫੀ ਗਰਮਾਇਆ ਹੋਇਆ ਉਹਦੇ ਬਾਰੇ ਵੀ ਵਿਚਾਰ ਵਟਾਂਦਰਾ ਕਰਾਂਗੇ. ਤੇ ਅੱਜ ਦੀਆਂ ਖਬਰਾਂ ਦੇ ਉੱਤੇ ਨਾਲ ਨਾਲ ਹਰਿਆਣੇ ਤੋਂ ਫਿਰ ਰਾਮ ਰਹੀਮ ਜਿਹੜਾ ਫਿਰ ਚਰਚਾ ਦੇ ਵਿੱਚ ਜਿਹੜਾ ਹੈ ਤੇ ਉਹਨਾਂ ਦੇ ਬਾਰੇ ਵੀ ਗੱਲ ਕਰਾਂਗੇ. ਅਕਾਲ ਤਖ਼ਤ ਸਾਹਿਬ ਦੇ ਉੱਤੋਂ ਕੁਝ ਅਪਡੇਟਸ ਨੇ ਉਹਦੇ ਵੀ ਝਾਤ ਨਾਲ ਮਾਰਾਂਗੇ. ਪਰ ਸਭ ਤੋਂ ਪਹਿਲਾਂ ਅੱਜ ਦੇ ਵਿਚਾਰ ਤੇ ਘੜੀਆਂ ਦੇ ਹਵਾਲੇ ਦੀ ਗੱਲ ਕਰਦੇ ਹਾਂ. ਸਮਾਂ ਪਿਲਰ ਦੀਆਂ ਘੜੀਆਂ ਦੇ ਉੱਤੇ ਇਸ ਵਕਤ ਸ਼ਾਮ ਦੇ 7:06 ਦਾ ਸਮਾਂ ਹੈ. ਭਾਰਤ ਦੇ ਵਿੱਚ ਰਾਤ ਦੇ 9:36 ਹੋ ਗਏ ਹੈ ਤੇ ਯੂਕੇ ਦੇ ਵਿੱਚ ਸ਼ਾਮ ਦੇ 5:00 ਘੜੀਆਂ ਦੇ ਉੱਤੇ ਜਿਹੜਾ 6 ਦਾ ਸਮਾਂ ਹੈ ਤੇ ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿੱਚ ਸਵੇਰ ਦੇ 9:06 ਤੇ ਇਸੇ ਤਰ੍ਹਾਂ ਅਮਰੀਕਾ ਤੇ ਟੋਰਾਂਟੋ ਤੇ ਨਿਊਯਾਰਕ ਦੇ ਵਿੱਚ ਦੁਪਹਿਰ ਦਾ ਸਮਾਂ ਹੈ 12:06 ਦਾ ਤੇ ਯੂਰਪੀਅਨ ਘੰਟਿਆਂ ਮੁਤਾਬਕ ਸਮਾਂ ਤੇ ਸਥਿਤੀ ਸ਼ਾਮ ਦੇ 6:06 ਘੜੀਆਂ ਜਿਹੜੀਆਂ ਨੇ ਦਰਸਾ ਰਹੀਆਂ ਨੇ ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ. ਬਾਕੀ ਤੁਸੀਂ ਜਿਹੜਾ ਦਰੁਸਤ ਕਰਵਾ ਸਕਦੇ ਹੋ ਜੇਕਰ ਕੋਈ ਤੰਗੀ ਪਰੇਸ਼ਾਨੀ ਹੈ, ਟੈਕਨੀਕਲ ਕੋਈ ਇਸ਼ੂ ਹੈਗਾ ਟੈਕਨੀਕਲ ਤੁਹਾਨੂੰ ਲੱਗਦਾ, ਤੇ ਯੂਟਿਊਬ ਦੇ ਉੱਤੇ ਜਿਹੜਾ ਕਮੈਂਟ ਕਰ ਸਕਦੇ ਹੋ ਚੈਟ ਦੇ ਵਿੱਚ ਤੇ dwabareadio.com ਵੈਬਸਾਈਟ ਦੇ ਉੱਤੇ ਜਾ ਕੇ ਵਿਜ਼ਿਟ ਕਰ ਸਕਦੇ ਹੋ. ਇਸੇ ਤਰ੍ਹਾਂ ਫੇਸਬੁੱਕ, ਯੂਟਿਊਬ ਐਪ, ਵੈਬਸਾਈਟ ਦੇ ਉੱਤੇ 4-5 ਮਾਧਿਅਮ ਨੇ ਜਿਸ ਦੇ ਰਾਹੀਂ ਤੁਸੀਂ ਦੁਆਬਾ ਰੇਡੀਓ ਨਾਲ ਜੁੜ ਸਕਦੇ ਹੋ ਤੇ ਤੁਹਾਡੇ ਲਈ ਐਪ ਜਿਹੜੀ ਹੈ ਐਂਡਰੋਇਡ ਦੀ ਉਹ ਅਪਡੇਟ ਕਰ ਦਿੱਤੀ ਗਈ ਹੈ ਨਵੇਂ ਫੋਨਾਂ ਦੇ ਵਿੱਚ. ਪੁਰਾਣੇ ਫੋਨਾਂ ਦੇ ਵਿੱਚ ਉਹ ਬੜੀ ਵਧੀਆ ਇਸ ਵਕਤ ਜਿਹੜੀ ਵਰਕਆਊਟ ਕਰ ਰਹੀ ਹੈ. ਕੋਈ ਉਹਦੇ ਬਾਰੇ ਤੰਗੀ ਪਰੇਸ਼ਾਨੀ ਹੋਵੇ ਤਾਂ ਜ਼ਰੂਰ ਤੁਸੀਂ ਸਾਨੂੰ ਦੱਸ ਸਕਦੇ ਹੋ. ਤੇ ਲਓ ਫਿਰ ਦੋਸਤੋ, ਕਰਦੇ ਹਾਂ ਸ਼ੁਰੂਆਤ ਅੱਜ ਦੇ ਵਿਚਾਰ ਦੇ ਨਾਲ. ਅੱਜ ਦਾ ਵਿਚਾਰ ਵੀ ਬਹੁਤ ਖੂਬਸੂਰਤ ਹੈ. ਕਹਿੰਦੇ ਨੇ ਕਿ ਪਰ ਪਹਿਲਾਂ ਆਪਾਂ ਅੱਜ ਦੇ ਦਿਹਾੜੇ ਦੀ ਗੱਲ ਕਰ ਲਈਏ. 7 ਅਕਤੂਬਰ 2026 ਦਾ ਦਿਹਾੜਾ ਤੇ ਬੁੱਧਵਾਰ ਵਾਲਾ ਦਿਨ ਹੈ. ਕਹਿੰਦੇ ਨੇ ਜ਼ਿੰਦਗੀ ਦਾ ਕੋਈ ਮਹੱਤਵ ਨਹੀਂ, ਕੋਈ ਕਿੰਨਾ ਚਿਰ ਜੀਵਿਆ, ਕਿੰਨੀ ਲੰਮੀ ਉਮਰ ਜਿਹੜੀ ਹੈ ਹੰਢਾਈ ਹੈ, ਅਸਲ ਗੱਲ ਇਹ ਹੁੰਦੀ ਹੈ ਕਿ ਕੋਈ ਕਿਵੇਂ ਜੀਵਿਆ, ਜ਼ਿੰਦਗੀ ਦੇ ਵਿੱਚ ਉਹਨੇ ਆਪਣੀ ਕੀ ਕੁਝ ਕੀਤਾ, ਲੋਕਾਂ ਦੇ ਪ੍ਰਤੀ ਕੀ ਕੀਤਾ, ਆਪਣੇ ਲਈ ਕੀ ਕੀਤਾ, ਜਾਂ ਸਮਾਜ ਦੇ ਲਈ ਕੀ ਕੀਤਾ, ਦੇਸ਼ ਦੇ ਲਈ, ਪਿੰਡ ਦੇ ਲਈ, ਸ਼ਹਿਰ ਦੇ ਲਈ, ਕਸਬੇ ਦੇ ਲਈ, ਜਾਂ ਲੋਕਾਂ ਦੇ ਪ੍ਰਤੀ ਉਹਨੇ ਕੀ ਕੀਤਾ, ਉਹ ਚੀਜ਼ਾਂ ਜਿਹੜੀਆਂ ਨੇ ਜ਼ਿਆਦਾ ਗਿਣੀਆਂ ਜਾਂਦੀਆਂ ਨੇ, ਅਹਿਮੀਅਤ ਰੱਖਦੀ ਹੈ, ਨਹੀਂ ਤਾਂ ਆਪਣੇ ਲਈ ਤਾਂ ਹਰ ਕੋਈ ਇਕੱਠਾ ਕਰ ਹੀ ਜਾਂਦਾ ਹੈ. ਜ਼ਿੰਦਗੀ ਨੂੰ ਸਾਲਾਂ ਦੀ ਗਿਣਤੀ ਦੇ ਨਾਲ ਨਾਪਣਾ ਠੀਕ ਸੋਚਣੀ ਦਾ ਪ੍ਰਤੀਕ ਨਹੀਂ ਹੈ, ਜੌਹਨਸਨ ਹੁਣੀ ਇਹ ਗੱਲਬਾਤ ਲਿਖਦੇ ਹੈ. ਬਹੁਤ ਛੋਟੀਆਂ ਉਮਰਾਂ ਦੇ ਵਿੱਚ ਵੱਡੇ ਵੱਡੇ ਕਾਰਜ ਜਿਹੜੇ ਕਰ ਗਏ, ਉਹ ਚਾਹੇ ਦੇਸ਼ ਭਗਤ ਨੇ, ਗਦਰੀ ਬਾਬੇ ਨੇ, ਚਾਹੇ ਉਹ ਫੌਜੀ ਜਵਾਨ ਨੇ ਤੇ ਚਾਹੇ ਉਹ ਵਿਗਿਆਨੀ ਨੇ, ਕਿਸੇ ਵੀ ਢਾਂਚੇ ਦੇ ਵਿੱਚ ਦੇਖ ਲਓ, ਕਿਸੇ ਵੀ ਕਿੱਤੇ ਦੇ ਵਿੱਚ ਦੇਖ ਲਓ, ਜੋ ਲੋਕਾਂ ਦੇ ਲਈ ਕੰਮ ਕਰ ਗਏ, ਉਹ ਚਾਹੇ ਛੋਟੀ ਉਮਰ ਹੈ ਚਾਹੇ ਵੱਡੀ ਉਮਰ ਹੈ, ਪਰ ਉਹਨਾਂ ਦੇ ਕੰਮਾਂ ਨੂੰ ਜਿਹੜਾ ਪਹਿਚਾਨਿਆ ਤੇ ਜਾਣਿਆ ਜਾਂਦਾ ਹੈ ਤੇ ਦਿਲਾਂ ਦੇ ਉੱਤੇ ਉਹ ਰਾਜ ਕਰਦੇ ਹੈ. ਇਸੇ ਤਰ੍ਹਾਂ ਅੱਜ ਜਿਹੜਾ 7 ਅਕਤੂਬਰ 1556 ਦੇ ਵਿੱਚ ਹੇਮੂ ਨੇ ਜਿਹੜਾ ਸੀ ਦਿੱਲੀ ਦੇ ਸਿੰਘਾਸਨ ਦੇ ਉੱਤੇ ਬੈਠਿਆ ਸੀਗਾ ਉਹ, ਤੇ ਦਿੱਲੀ ਤੋਂ ਆਪਣੇ ਨਾਲ ਆਪਣੇ ਨਵਦੀਪ ਸਿੰਘ ਜੀ ਵੀ ਜੁੜੇ ਹੋਏ ਨੇ. ਬਾਈ ਜੀ ਬੜੇ ਦਿਨਾਂ ਬਾਅਦ ਸਤਿ ਸ਼੍ਰੀ ਅਕਾਲ ਭੇਜਦੇ ਨੇ ਵੀਰ ਜੀ, ਤੇ ਸੁਰਿੰਦਰ ਮਾਲ ਜੀ ਯੂਐਸ ਤੋਂ ਸਤਿ ਸ਼੍ਰੀ ਅਕਾਲ ਭੇਜ ਰਹੇ ਨੇ, ਤੇ ਇਸੇ ਤਰ੍ਹਾਂ ਸੁਰਜੀਤ ਭਾਰਤ ਸਾਡੇ ਮਦਰ ਸਤਿ ਸ਼੍ਰੀ ਅਕਾਲ ਭੇਜਦੇ ਨੇ, ਤੇ ਮੁਹੰਮਦ ਜੀ ਵੀ ਸਤਿ ਸ਼੍ਰੀ ਅਕਾਲ ਵੀਰ ਭੁਪਿੰਦਰ ਜੀ ਤੇ ਆਲ ਦੁਆਬਾ ਰੇਡੀਓ ਨੂੰ ਭੇਜਦੇ ਨੇ ਦੁਬਈ ਤੋਂ.
1708 ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਜੋਤੀ ਜੋਤ ਸਮਾਏ ਤੇ 1885 ਦੇ ਵਿੱਚ ਡੈਨਮਾਰਕ ਦੇ ਭੌਤਿਕ ਵਿਗਿਆਨੀ ਹੋਏ ਨੇ ਨਿਲਸ ਬੋਰ ਦਾ ਜਿਹੜਾ ਜਨਮ ਹੁੰਦਾ ਹੈ ਤੇ 1907 ਦੇ ਵਿੱਚ ਭਾਰਤੀ ਇਨਕਲਾਬੀ ਤੇ ਇੱਕ ਆਜ਼ਾਦੀ ਘੁਲਾਟਣ ਦੁਰਗਾ ਭਾਬੀ ਜਿਹੜਾ ਦੁਰਗਾ ਭਾਬੀ ਦਾ ਜਨਮ ਹੁੰਦਾ ਹੈ ਤੇ 1930 ਦੇ ਵਿੱਚ ਸ਼ਹੀਦ ਭਗਤ ਸਿੰਘ ਤੇ ਉਸਦੇ 14 ਸਾਥੀਆਂ ਦੇ ਮੁਕੱਦਮੇ ਦਾ ਫੈਸਲਾ ਜਿਹੜਾ ਹੁੰਦਾ ਹੈ ਤੇ ਭਗਤ ਸਿੰਘ ਸੁਖਦੇਵ ਤੇ ਰਾਜਗੁਰੂ ਨੂੰ ਫਾਂਸੀ ਦਿੱਤੀ ਜਾਂਦੀ ਹੈ ਤੇ ਇਸੇ ਤਰ੍ਹਾਂ ਹੀ 7 ਲੋਕ ਇਹਦੇ ਵਿੱਚ ਹੋਰ ਸ਼ਾਮਲ ਨਾਲ ਕੀਤੇ ਜਾਂਦੇ ਹੈ ਜਿਹਦੇ ਵਿੱਚ ਪੰਡਿਤ ਕਿਸ਼ੋਰੀ ਲਾਲ ਜੈਦੇਵ ਸ਼ਿਵ ਵਰਮਾ ਬੀ ਕੇ ਸਿਨਹਾ ਕੇ ਐਨ ਤਿਵਾੜੀ ਗਿਆ ਪ੍ਰਸ਼ਾਦ ਤੇ ਮਹਾਂਵੀਰ ਸਿੰਘ ਉਹਨਾਂ ਨੂੰ ਉਮਰ ਕੈਦ ਤੇ ਕੁੰਦਨ ਲਾਲ ਨੂੰ 7 ਤੇ ਪ੍ਰੇਮ ਦੱਤ ਨੂੰ 5 ਸਾਲਾਂ ਦੀ ਜਿਹੜੀ ਹੈ ਸਜ਼ਾ ਤੇ ਦੇਸ਼ ਰਾਜ ਉਹਨਾਂ ਨੂੰ ਅਜੇ ਕੋਸ਼ ਨੂੰ ਜਤਿੰਦਰ ਸਨਿਆਲ ਜਿਹੜੇ ਬਰੀ ਕੀਤੇ ਜਾਂਦੇ ਹੈ। 1932 ਦੇ ਵਿੱਚ ਦੱਖਣੀ ਅਫਰੀਕੀ ਸਮਾਜ ਸੇਵੀ ਤੇ ਨੋਬਲ ਸ਼ਾਂਤੀ ਇਨਾਮ ਜੇਤੂ ਦੇਸਮੰਡ ਟੂਟੂ ਦਾ ਜਿਹੜਾ ਸੀ ਜਨਮ ਹੁੰਦਾ ਹੈ ਤੇ 1952 ਦੇ ਵਿੱਚ ਰੂਸੀ ਰਾਜਨੀਤੀ ਵੇਤਾ ਅਤੇ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਦਾ ਜਨਮ ਹੁੰਦਾ ਹੈ ਜੋ ਅਜੇ ਤੱਕ ਜਿਹੜਾ ਰੂਸ ਦੇ ਉੱਤੇ ਰਾਜ ਕਰ ਰਹੇ ਨੇ। 1963 ਦੇ ਵਿੱਚ ਅਮਰੀਕਨ ਰਾਸ਼ਟਰਪਤੀ ਜੇ ਐਫ ਕਨੇਡੀ ਜਿਹਨੇ ਬਾਕਮਾਲ ਕਾਰਜ ਕੀਤੇ ਹੈ ਲੋਕਾਂ ਦੇ ਹੱਕ ਦੀ ਗੱਲ ਕੀਤੀ ਹੈ ਉਹਨਾਂ ਨੂੰ ਅੱਜ ਵੀ ਦਿਲਾਂ ਦੇ ਵਿੱਚ ਯਾਦ ਕੀਤਾ ਜਾਂਦਾ ਹੈ ਤੇ ਮੱਥਾ ਲਾਇਆ ਉਹਨਾਂ ਵੱਡੀਆਂ ਪਾਵਰਾਂ ਦੇ ਨਾਲ ਜੇ ਜਿਹੜੀਆਂ ਲਗਾਮਾਂ ਅੱਜ ਟਰੰਪ ਦੀਆਂ ਲਗਾਮਾਂ ਜਿਹੜੀਆਂ ਕਾਬੂ ਕਰ ਰਹੇ ਨੇ ਤੇ ਉਹ ਮੱਥਾ ਜਿਹੜਾ ਸੀ ਜੇ ਐਫ ਕਨੇਡੀ ਉਹਨਾਂ ਨੇ ਲਾਇਆ ਸੀ ਉਹਨਾਂ ਸਮਿਆਂ ਦੇ ਵਿੱਚ ਤੇ ਉਹਨਾਂ ਨੂੰ ਇਹਨਾਂ ਚੀਜ਼ਾਂ ਦਾ ਖਮਿਆਜ਼ਾ ਵੀ ਭੁਗਤਣਾ ਪਿਆ। ਕਨੇਡੀ ਉਹਨਾਂ ਨੇ ਇੰਗਲੈਂਡ ਅਤੇ ਰੂਸ ਦੇ ਨਾਲ ਨਿਊਕਲੀਅਰ ਤਜਰਬਿਆਂ ਦੇ ਉੱਤੇ ਪਾਬੰਦੀ ਲਾਉਣ ਦੇ ਸਮਝੌਤੇ ਉੱਤੇ ਦਸਤਖਤ ਕੀਤੇ ਸੀ 1963 ਦੇ ਵਿੱਚ ਤੇ 1985 ਚ ਅਮਰੀਕਾ ਨੇ ਐਲਾਨ ਕਰਤਾ ਕਿ ਉਹ ਕੌਮਾਂਤਰੀ ਅਦਾਲਤ ਦੇ ਹਰ ਫੈਸਲੇ ਨੂੰ ਮੰਨਣ ਦਾ ਪਾਬੰਦ ਜਿਹੜਾ ਨਹੀਂ ਹੋਏਗਾ। 1997 ਦੇ ਵਿੱਚ ਪੰਜਾਬੀ ਦਾ ਨਾਟਕਕਾਰ ਗਲਪ ਤੇ ਲੇਖਕ ਖੋਜੀ ਆਲੋਚਕ ਸਿੰਘ ਜਿਹੜੇ ਸਨ ਸੰਤ ਸਿੰਘ ਸੇਖੋ ਉਹਨਾਂ ਦਾ ਦੇਹਾਂਤ ਹੁੰਦਾ ਹੈ। ਇਸੇ ਤਰ੍ਹਾਂ ਦੋਸਤੋ ਇਨਕਲਾਬੀ ਲਹਿਰ ਦੀ ਆਗੂ ਦੁਰਗਾ ਭਾਬੀ ਦਾ ਜ਼ਿਕਰ ਆਇਆ ਸੰਖੇਪ ਦੇ ਵਿੱਚ ਉਹਨਾਂ ਦਾ ਜ਼ਿਕਰ ਕਰਕੇ ਤੇ ਫਿਰ ਆਪਾਂ ਅੱਜ ਦੀਆਂ ਦੇਸ਼ ਤੇ ਦੀਆਂ ਖਬਰਾਂ ਦੇ ਵੱਲ ਨੂੰ ਚੱਲਦੇ ਹਾਂ। ਅੱਜ ਦੇ ਦਿਹਾੜੇ ਦੇ ਉੱਤੇ 7 ਅਕਤੂਬਰ 1907 ਨੂੰ ਅਲਾਹਾਬਾਦ ਵਿਖੇ ਬਾਂਕੇ ਬਿਹਾਰੀ ਲਾਲ ਦੇ ਘਰ ਜਮਨਾ ਦੇਵੀ ਦੀ ਕੁੱਖੋਂ ਉਹਨਾਂ ਦਾ ਜਨਮ ਹੁੰਦਾ ਹੈ। ਉਸਦੀ ਵਿਧਵਾ ਭੂਆ ਨੇ ਤੀਸਰੀ ਜਮਾਤ ਦੇ ਵਿੱਚੋਂ ਪੜ੍ਹਨ ਤੋਂ ਹਟਾ ਲਿਆ ਸੀ ਉਹਨੂੰ ਕਿਉਂਕਿ ਸਕੂਲ ਦੇ ਵਿੱਚ ਕਿਸੇ ਨੇ ਕੰਨਾਂ ਦੇ ਵਿੱਚੋਂ ਪਾਏ ਬੂੰਦੇ ਜਿਹੜੇ ਸੀ ਉਹਦੇ ਲਾਹ ਲਏ ਸਨ। 1919 ਦੇ ਵਿੱਚ ਉਹਦਾ ਵਿਆਹ ਭਗਵਤੀ ਚਰਨ ਵੋਹਰਾ ਉਹਨਾਂ ਦੇ ਨਾਲ ਹੋ ਜਾਂਦਾ। ਉਹ ਪਤਨੀ ਦੇ ਰੋਜ਼ਾਨਾ ਵਿਹਾਰ ਅਤੇ ਗਤੀਵਿਧੀਆਂ ਨੂੰ ਦੇਖਦੀ ਤੇ ਉਹਨਾਂ ਦੇ ਕੋਲ 3 ਮਕਾਨ ਸਨ ਜੋ ਕ੍ਰਾਂਤੀਕਾਰੀਆਂ ਦੇ ਅੱਡੇ ਸਨ। ਉਸਦੇ ਸਾਥੀ ਦੁਰਗਾ ਦੇਵੀ ਨੂੰ ਭਾਬੀ ਕਹਿੰਦੇ ਸਨ ਸਭ ਤੇ 3 ਤਰੀਕ ਤੇ ਦਸੰਬਰ ਦਾ ਮਹੀਨਾ 1925 ਨੂੰ ਲੜਕਾ ਉਹਨਾਂ ਦੇ ਘਰ ਪੈਦਾ ਹੁੰਦਾ ਹੈ ਜਿਸਦਾ ਨਾਂ ਵੀ ਸੁਚਿੰਦਰ ਸੱਚੀ ਰੱਖਿਆ ਗਿਆ। ਉਹ ਪਾਰਟੀ ਦੀ ਸਰਗਰਮ ਕਾਰਕੁਨ ਬਣ ਗਈ ਤੇ ਪਾਰਟੀ ਫੰਡ ਦੇ ਲਈ ਆਪਣੀਆਂ ਚੂੜੀਆਂ ਦੇ ਦਿੱਤੀਆਂ ਸਨ ਤੇ ਭਗਵਤੀ ਚਰਨ ਵੋਹਰਾ ਖਤਰੇ ਨੂੰ ਜਿਹੜਾ ਵੇਖ ਕੇ ਕਲਕੱਤਾ ਚਲਿਆ ਜਾਂਦਾ ਹੈ। ਉੱਥੇ ਸਰਗਰਮੀਆਂ ਕਰਨ ਲੱਗ ਪੈਂਦਾ ਹੈ ਤੇ ਸਾਂਡਰਸ ਦੇ ਕਤਲ ਤੋਂ ਬਾਅਦ ਸ਼ਹੀਦ ਭਗਤ ਸਿੰਘ ਲਾਹੌਰ ਤੋਂ ਕਲਕੱਤੇ ਜਾਣ ਦੇ ਲਈ ਦੁਰਗਾ ਭਾਬੀ ਜਿਹੜੀ ਹੈ ਉਹਨੂੰ ਜਿਹੜਾ ਪਤਨੀ ਬਣਾ ਕੇ ਅੰਗਰੇਜ਼ੀ ਮੇਮ ਦੇ ਰੂਪ ਦੇ ਵਿੱਚ ਆਪਣੇ ਬੱਚੇ ਨੂੰ ਲੈ ਕੇ ਕਲਕੱਤੇ ਪਹੁੰਚੀ ਜਿੱਥੇ ਭਗਵਤੀ ਪਹਿਲਾਂ ਹੀ ਜਿਹੜਾ ਉਹਦੀ ਉਡੀਕ ਕਰ ਰਿਹਾ ਸੀ। ਮਈ 1930 ਦੇ ਵਿੱਚ ਭਗਤ ਸਿੰਘ ਤੇ ਉਸਦੇ ਸਾਥੀਆਂ ਨੂੰ ਜੇਲ੍ਹ ਤੋਂ ਕੱਢਣ ਦੇ ਲਈ ਜਿਹੜਾ ਸੀ 1 ਜੂਨ 1930 ਦਾ ਜਿਹੜਾ ਦਿਨ ਫਿਕਸ ਕੀਤਾ ਗਿਆ ਸੀ ਪਰ 28 ਮਈ ਨੂੰ ਬੰਬ ਟੈਸਟ ਕਰਨ ਸਮੇਂ ਭਗਵਤੀ ਫੱਟੜ ਹੋ ਗਏ ਤੇ ਅਲਵਿਦਾ ਕਹਿਣ ਤੋਂ ਪਹਿਲਾਂ ਅਧੂਰੇ ਕਾਜ ਪੂਰੇ ਕਰਨ ਦਾ ਸੁਨੇਹਾ ਦਿੰਦੇ ਰਹੇ। ਫਿਰ 1 ਜੂਨ ਦਾ ਜਿਹੜਾ ਐਕਸ਼ਨ ਕਰਨ ਦੀ ਜ਼ਿੰਮੇਵਾਰੀ ਦੁਰਗਾ ਭਾਬੀ ਨੇ ਜਿਹੜੀ ਆਪ ਲੈ ਲਈ ਪਰ ਗਰਮੀ ਜ਼ਿਆਦਾ ਹੋਣ ਦੇ ਨਾਲ ਘਰ ਦੇ ਵਿੱਚ ਰੱਖੇ ਬੰਬ ਫੱਟ ਗਏ ਜਿਸਦੇ ਕਰਕੇ ਉੱਥੋਂ ਬਚ ਕੇ ਨਿਕਲਣਾ ਪਿਆ ਤੇ 9 ਤਰੀਕ ਤੇ 10ਵੇਂ ਮਹੀਨੇ ਦੇ ਵਿੱਚ 1930 ਨੂੰ ਫੈਸਲੇ ਦੇ ਮੁਤਾਬਕ ਫੌਜੀ ਟੇਲਰ ਨੂੰ ਗਵਰਨਰ ਹੈਲੀ ਸਮਝ ਕੇ ਦੁਰਗਾ ਨੇ ਗੋਲੀ ਚਲਾ ਕੇ ਜ਼ਖਮੀ ਕਰ ਸੁੱਟਿਆ ਤੇ 1932 ਦੇ ਵਿੱਚ ਲਾਹੌਰ ਵਿਖੇ ਆਤਮ ਸਮਰਪਣ ਕਰ ਦਿੱਤਾ। ਛੇਤੀ ਹੀ ਉਹਨਾਂ ਦੀ ਰਿਹਾਈ ਹੋ ਗਈ ਤੇ 1934 ਦੇ ਵਿੱਚ 10ਵੀਂ ਕਰਨ ਤੋਂ ਬਾਅਦ ਸਕੂਲ ਦੇ ਵਿੱਚ ਪੜ੍ਹਾਉਣ ਲੱਗ ਪਏ। 1937 ਦੇ ਵਿੱਚ ਕਾਂਗਰਸ ਕਮੇਟੀ ਦੇ ਪ੍ਰਧਾਨ ਬਣੇ। ਫਿਰ ਉਹਨਾਂ ਗਰੀਬ ਬੱਚਿਆਂ ਦੇ ਲਈ ਜਿਹੜਾ ਸੀ ਮਾਟੈਸਰੀ ਸਕੂਲ ਲਖਨਊ ਖੋਲ੍ਹ ਦਿੱਤਾ ਜੋ ਬਾਅਦ ਕਾਲਜ ਬਣ ਗਿਆ ਤੇ ਬਾਅਦ ਦੇ ਵਿੱਚ ਤੇ ਉਹ 90 ਸਾਲਾਂ ਦੀ ਉਮਰ ਦੇ ਵਿੱਚ 15 ਤਰੀਕ ਤੇ 10ਵੇਂ ਮਹੀਨੇ 1999 ਨੂੰ ਉਹਨਾਂ ਦਾ ਲਖਨਊ ਦੇ ਵਿੱਚ ਦੇਹਾਂਤ ਹੁੰਦਾ ਹੈ।
ਜੀ ਦੋਸਤੋ, ਇਸੇ ਤਰ੍ਹਾਂ ਪੰਜਾਬ ਦੀਆਂ ਖਬਰਾਂ ਤੋਂ ਲੈ ਕੇ ਦੇਸ਼ਾਂ ਵਿਦੇਸ਼ਾਂ ਤੱਕ ਚੱਲਦੇ ਆ, ਗੱਲਾਂ ਬਾਤਾਂ ਕਰਦੇ ਆ ਕੀ ਕਹਿੰਦੀਆਂ ਨੇ ਖਬਰਾਂ, ਤੇ ਨਾਲ ਨਾਲ ਅੱਗੇ ਜਾ ਕੇ 15-20 ਮਿੰਟਾਂ ਬਾਅਦ ਤੁਹਾਡੇ ਲਈ ਲਾਈਨਾਂ ਖੋਲ ਦਿੱਤੀਆਂ ਜਾਣਗੀਆਂ ਤੇ ਗੱਲਾਂ ਬਾਤਾਂ ਕਰਾਂਗੇ। ਐਡਵੋਕੇਟ ਰਾਜਨ ਸੈਣੀ ਸਾਹਿਬ ਦੇ ਨਾਲ ਸ਼ੁਰੂਆਤ ਕਰਾਂਗੇ ਤੇ ਉਸ ਤੋਂ ਨਾਲ ਨਾਲ ਜੇ ਤੁਹਾਡਾ ਵਿੱਚ ਕੋਈ ਸਵਾਲ ਹੋਵੇਗਾ ਤਾਂ ਲਿਖਤੀ ਵੀ ਸਾਂਝਾ ਕਰ ਸਕਦੇ ਹੋ, ਤੇ ਨਹੀਂ ਤਾਂ ਫਿਰ ਆਖਰ ਦੇ ਵਿੱਚ ਜਦੋਂ ਸੈਣੀ ਸਾਹਿਬ ਦੇ ਨਾਲ ਸਮਾਪਤੀ ਕਰਾਂਗੇ ਤੇ ਲਾਈਨ ਜਿਹੜੀ ਆ ਤੁਸੀਂ ਮਿਲਾ ਸਕਦੇ ਹੋ ਤੇ ਆਪਣੀ ਗੱਲਬਾਤ ਜਿਹੜੀ ਆ ਰੱਖ ਸਕਦੇ ਹੋ। ਤੇ ਲਓ ਫਿਰ ਚੱਲਦੇ ਆ ਪੰਜਾਬ ਦੀਆਂ ਖਬਰਾਂ ਤੋਂ ਲੈ ਕੇ ਦੇਸ਼ਾਂ ਵਿਦੇਸ਼ਾਂ ਦੀ ਗੱਲ ਕਰਦੇ ਆ ਕੀ ਕੁਝ ਜਿਹੜਾ ਵਾਪਰ ਰਿਹਾ ਤੇ ਕੀ ਕੁਝ ਜਿਹੜੀਆਂ ਤਬਦੀਲੀਆਂ ਹੋ ਰਹੀਆਂ ਨੇ ਸਿਆਸਤ ਦੇ ਵਿੱਚ, ਉਹ ਚਾਹੇ ਪੰਜਾਬ ਦੀ ਸਿਆਸਤ ਹੋਵੇ, ਚਾਹੇ ਕੇਂਦਰ ਦੀ ਹੋਵੇ ਤੇ ਚਾਹੇ ਹੋਵੇ ਆਪਣੀ ਸਿਆਸਤ ਆਪਣੇ ਪ੍ਰਦੇਸ਼ਾਂ ਦੀ, ਤੇ ਹਰ ਪਾਸੇ ਕਿਤੇ ਨਾ ਕਿਤੇ ਕੁਝ ਜਿਹੜਾ ਵਾਪਰ ਰਿਹਾ। ਪੰਜਾਬ ਦੀ ਸਿਆਸਤ ਦੇ ਵਿੱਚ 2027 ਦੀਆਂ ਚੋਣਾਂ ਤੋਂ ਪਹਿਲਾਂ ਕੀ ਸਿਆਸੀ ਤਾਪਮਾਨ ਵੱਧ ਰਿਹਾ, ਭ੍ਰਿਸ਼ਟਾਚਾਰ ਦੇ ਮਾਮਲਿਆਂ ਦੇ ਵਿੱਚ CBI ਤੇ ED ਦੀ ਵੱਧਦੀ ਜਿਹੜੀ ਸਰਗਰਮੀ ਹੈ, ਤੇ ਮੁੱਖ ਮੰਤਰੀ ਦੇ OSD ਰਾਜਵੀਰ ਸਿੰਘ ਘੁੰਮਣ ਦੇ ਨਾਲ ਜੁੜੀ ਜਾਂਚ ਚੱਲ ਰਹੀ ਹੈ ਤੇ ਅੱਜ ਦਿਖੇ ਨਹੀਂ ਨੇ ਕਿਤੇ, ਪੰਜਾਬ ਸਰਕਾਰ ਦੀ ਸੁਪਰੀਮ ਕੋਰਟ ਤੱਕ ਦੀ ਪਹੁੰਚ ਹੋਈ ਹੈ ਤੇ ਗਮਾਂਡਾ ਮਾਮਲੇ ਦੇ ਵਿੱਚ ਹਾਈਕੋਰਟ ਦਾ ED ਨੂੰ ਨੋਟਿਸ ਹੋ ਗਿਆ, ਤੇ ਦੂਜੇ ਪਾਸੇ ਅਕਾਲ ਤਖ਼ਤ ਸਾਹਿਬ ਅੱਗੇ ਸ਼੍ਰੋਮਣੀ ਕਮੇਟੀ ਮੈਂਬਰ ਜਸਵੰਤ ਸਿੰਘ ਪੜੈਨ ਵੱਲੋਂ ਆਪਣਾ ਸਪਸ਼ਟੀਕਰਨ ਜਿਹੜਾ ਦਿੱਤਾ ਗਿਆ। ਇਸੇ ਤਰ੍ਹਾਂ ਹੀ ਦੇਸ਼ ਵਿਦੇਸ਼ ਦੀਆਂ ਜਿਹੜੀਆਂ ਵੱਡੀਆਂ ਖਬਰਾਂ ਵੀ ਚਰਚਾ ਦੇ ਕੇਂਦਰ ਦੇ ਵਿੱਚ ਜਿਹੜੀਆਂ ਹੈਗੀਆਂ ਨੇ, ਜੰਤਰ ਮੰਤਰ ਉੱਤੇ ਰਾਹੁਲ ਗਾਂਧੀ ਤੇ ਵਿਰੋਧੀ ਧਿਰ ਦਾ ਜਿਹੜਾ ਪ੍ਰਦਰਸ਼ਨ, ਤੇ ਰੂਸ ਯੁਕਰੇਨ ਸੰਕਟ ਦੇ ਵਿੱਚ ਭਾਰਤ ਦੀ ਭੂਮਿਕਾ, ਫਰਾਂਸ ਦੇ ਵਿੱਚ ਵਿਦਿਆਰਥੀ ਅੰਦੋਲਨ ਜਿਹੜਾ ਹੈ ਸੋਮਵਾਰ ਤੋਂ ਸ਼ੁਰੂ ਹੋਇਆ, ਵੀਕਐਂਡ ਦੇ ਵਿੱਚ ਵੀ ਚੱਲਿਆ, ਕੋਸ਼ਿਸ਼ ਸੀ ਕਿ ਮੰਗਲਵਾਰ ਕੱਲ ਬੀਤੇ ਦੇ ਵਿੱਚ ਜਿਹੜਾ ਖਤਮ ਹੋ ਜਾਏਗਾ, ਪਰ ਉਹ ਖਤਮ ਹੋਣ ਦਾ ਨਾਂ ਨਹੀਂ ਲੈ ਰਿਹਾ। ਮੈਕਰੋਨ ਸਰਕਾਰ ਜਿਹੜੀ ਹੈ ਦੋ ਚਿੱਤੀ ਦੇ ਵਿੱਚ ਪਈ ਹੋਈ ਹੈ। ਪਾਕਿਸਤਾਨ, ਤੁਰਕੀ, ਸਾਊਦੀ ਅਰਬ ਦੀ ਰੱਖਿਆ ਸਾਂਝ ਅਤੇ ਕੈਨੇਡਾ ਦੇ ਵਿੱਚ ਪੰਜਾਬੀ ਨੌਜਵਾਨ ਦੀ ਹੱਤਿਆ ਸਮੇਤ ਕਈ ਜਿਹੜੀਆਂ ਅਹਿਮ ਖਬਰਾਂ ਨੇ, ਤੇ ਇਹਦੇ ਵਿੱਚ ਸਵਾਲ ਸਿਰਫ ਇਹ ਨਹੀਂ ਹੈ ਕਿ ਖਬਰਾਂ ਦੇ ਵਿੱਚ ਕੀ ਕੁਝ ਹੋ ਰਿਹਾ, ਸਵਾਲ ਨਾਲ ਇਹ ਵੀ ਹੈ ਕਿ ਇਹਨਾਂ ਘਟਨਾਵਾਂ ਦੇ ਪਿੱਛੇ ਦੀ ਸਿਆਸਤ ਕੀ ਹੈ। ਉਹਨੂੰ ਸਮਝਣ ਦੇ ਲਈ ਸਾਡੇ ਨਾਲ ਜੁੜਨਗੇ ਐਡਵੋਕੇਟ ਰਾਜਨ ਸੈਣੀ ਸਾਹਿਬ ਤੇ ਉਹਨਾਂ ਨਾਲ ਗੱਲਾਂ ਬਾਤਾਂ ਕਰਾਂਗੇ। ਪੰਜਾਬ ਦੀ 2027 ਦੀ ਰਾਜਨੀਤੀ ਕਿੱਧਰ ਜਾ ਰਹੀ ਹੈ, ਆਮ ਲੋਕਾਂ ਨੂੰ ਇਸ ਸਭ ਦਾ ਕੀ ਅਸਰ ਜਿਹੜਾ ਦੇਖਣ ਨੂੰ ਤੇ ਜਿਹੜਾ ਉਹਨਾਂ ਦੀਆਂ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਦੇ ਵਿੱਚ ਉਹਨਾਂ ਨੂੰ ਪ੍ਰਭਾਵਿਤ ਕਰੇਗਾ, ਆਪਣੀ ਰਾਏ ਜਿਹੜੀ ਆ ਤੁਸੀਂ ਜ਼ਰੂਰ ਕਮੈਂਟਾਂ ਦੇ ਵਿੱਚ ਵੀ ਦਿਓ, ਤੇ ਪ੍ਰੋਗਰਾਮ ਉਹਨਾਂ ਲੋਕਾਂ ਤੱਕ ਵੀ ਜ਼ਰੂਰ ਸ਼ੇਅਰ ਕਰੋ ਜੋ ਪੰਜਾਬ ਦੀ ਸਿਆਸਤ ਤੇ ਦੁਨੀਆਂ ਦੀਆਂ ਅਹਿਮ ਘਟਨਾਵਾਂ ਜਾਂ ਖਬਰਾਂ ਨੂੰ ਗਹਿਰਾਈ ਦੇ ਨਾਲ ਸਮਝਣਾ ਚਾਹੁੰਦੇ ਨੇ ਤੇ ਸਮਝਦੇ ਨੇ। ਤੇ ਇਸੇ ਤਰ੍ਹਾਂ ਨਾਲ ਤੁਸੀਂ ਵੀ ਲਾਈਕ ਤੇ ਸ਼ੇਅਰ ਕਰੋ ਦੋਸਤੋ, ਦੋਸਤਾਂ ਮਿੱਤਰਾਂ ਤੱਕ ਜ਼ਰੂਰ ਪਹੁੰਚਾ ਦਿਆ ਕਰੋ, ਇੰਨੀ ਸਾਡੀ ਗੁਜ਼ਾਰਿਸ਼ ਆ, ਹੋਰ ਤੁਹਾਡੇ ਕੋਲ ਕੁਝ ਨਹੀਂ ਮੰਗਦੇ। ਤੇ ਲਓ ਫਿਰ ਪੰਜਾਬ ਦੀਆਂ ਪਹਿਲੀਆਂ ਖਬਰਾਂ ਦੇ ਨਾਲ ਕਰਦੇ ਹਾਂ ਸ਼ੁਰੂਆਤ, ਕੀ ਕੁਝ ਜਿਹੜਾ ਪੰਜਾਬ ਦੀ ਸਿਆਸਤ ਦੇ ਵਿੱਚ ਚੱਲ ਰਿਹਾ। ਗੱਲਬਾਤ ਸ਼ੁਰੂ ਕਰਦੇ ਹਾਂ ਅਕਾਲ ਤਖ਼ਤ ਸਾਹਿਬ ਤੋਂ। ਅੱਜ ਜਿਹੜਾ ਉੱਥੇ ਸ਼੍ਰੋਮਣੀ ਕਮੇਟੀ ਮੈਂਬਰ ਜਸਵੰਤ ਸਿੰਘ ਪੁੜੈਨ ਸਪਸ਼ਟੀਕਰਨ ਦਿੰਦੇ ਹੋਏ ਨਜ਼ਰ ਆਏ ਨੇ, ਸ੍ਰੀ ਅਕਾਲ ਤਖ਼ਤ ਸਾਹਿਬ ਤੋਂ 15 ਜੂਨ ਨੂੰ ਗੁਰੂ ਦੋਖੀ ਤੇ ਖਾਲਸਾ ਪੰਥ ਵਿਰੋਧੀ ਐਲਾਨੇ ਗਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਬੀਤੇ ਦਿਨੀ ਮਿਲਣ ਵਾਲੇ ਜਿਹੜੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਸਵੰਤ ਸਿੰਘ ਪੜੈਨ ਨੇ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਆਪਣਾ ਸਪਸ਼ਟੀਕਰਨ ਸੌਂਪਿਆ ਤੇ ਖਿਮਾ ਜਾਂਚਨਾ ਜਿਹੜੀ ਕੀਤੀ ਹੈ। ਇਸੇ ਸੰਬੰਧੀ ਉਨ੍ਹਾਂ ਨੂੰ ਜਿਹੜਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਿਹੜੇ ਨੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਆਦੇਸ਼ ਦੇ ਅਨੁਸਾਰ 10 ਦਿਨਾਂ ਦੇ ਅੰਦਰ ਅੰਦਰ ਨਿੱਜੀ ਰੂਪ ਦੇ ਵਿੱਚ ਪੇਸ਼ ਹੋ ਕੇ ਆਪਣਾ ਸਪਸ਼ਟੀਕਰਨ ਦੇਣ ਦੇ ਲਈ ਕਿਹਾ ਗਿਆ ਸੀ। ਇਨ੍ਹਾਂ ਦੇ ਉੱਤੇ ਸ਼੍ਰੋਮਣੀ ਕਮੇਟੀ ਦੀਆਂ 71ਤਾਵਾਂ ਜਿਹੜੀਆਂ ਨੇ ਵਿੱਚ ਹਿੱਸਾ ਲੈਣ ਦੀ ਪਾਬੰਦੀ ਵੀ ਲਗਾਈ ਗਈ ਸੀ। ਅੱਜ ਇਸੇ ਸੰਬੰਧ ਦੇ ਵਿੱਚ ਜਸਵੰਤ ਸਿੰਘ ਪੁੜੈਨ ਸਕੱਤਰਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੁੱਜੇ ਆ ਤੇ ਉਨ੍ਹਾਂ ਨੇ ਆਪਣਾ ਸਪਸ਼ਟੀਕਰਨ ਤੇ ਖਿਮਾ ਜਾਂਚਨਾ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਉਨ੍ਹਾਂ ਨੂੰ ਸੌਂਪੀ ਹੈ। ਉਨ੍ਹਾਂ ਨੇ ਜਥੇਦਾਰ ਦੇ ਕੋਲ ਇਹ ਗੱਲ ਮੰਨੀ ਹੈ ਕਿ ਉਨ੍ਹਾਂ ਨੇ ਗੁਰੂ ਦੋਖੀ ਤੇ ਖਾਲਸਾ ਪੰਥ ਵਿਰੋਧੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਮਿਲ ਕੇ ਵੱਡੀ ਗਲਤੀ ਕੀਤੀ ਹੈ ਜਿਸ ਦਾ ਉਨ੍ਹਾਂ ਨੂੰ ਜਿਹੜਾ ਅਹਿਸਾਸ ਹੈ। ਪੁੜੈਨ ਨੇ ਕਿਹਾ ਕਿ ਮੁਲਾਕਾਤ ਪਿੱਛੇ ਉਨ੍ਹਾਂ ਦੀ ਕੋਈ ਗਲਤ ਭਾਵਨਾ ਨਹੀਂ ਸੀਗੀ ਤੇ ਉਨ੍ਹਾਂ ਦੀ ਭਾਵਨਾ ਪੰਥ ਪ੍ਰਸਤੀ ਵਾਲੀ ਸੀਗੀ ਤੇ ਉਨ੍ਹਾਂ ਇਸ ਭੁੱਲ ਦੇ ਲਈ ਖਿਮਾ ਜਾਂਚਨਾ ਕਰਦਿਆਂ ਆਖਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜੋ ਵੀ ਫੈਸਲਾ ਹੋਏਗਾ ਉਸਨੂੰ ਉਹ ਪ੍ਰਵਾਨ ਕਰ ਲੈਣਗੇ। ਉਨ੍ਹਾਂ ਨੇ ਕਿਹਾ ਕਿ ਉਹ ਚਾਹੁੰਦੇ ਨੇ ਕਿ ਇਹ ਹੋਈ ਅਵੱਗਿਆ ਦੇ ਲਈ ਉਨ੍ਹਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਤਨਖਾਹ ਲੱਗੇ ਤਾਂ ਜੋ ਉਹ ਸੁਰਖਰੂ ਹੋ ਕੇ ਵਿਚਾਰ ਜਿਹੜਾ ਫਿਰ ਤੋਂ ਵਿਚਰ ਸਕਣ ਤੇ ਉਨ੍ਹਾਂ ਦੇ ਮਨ ਦੇ ਉੱਤੇ ਕੋਈ ਬੋਝ ਨਾ ਰਹੇ।
ਸਕੱਤਰੇਤ ਦੇ ਇੰਚਾਰਜ ਬਗੀਚਾ ਸਿੰਘ ਉਨ੍ਹਾਂ ਨੇ ਵੀ ਕਿਹਾ ਕਿ ਜਸਵੰਤ ਸਿੰਘ ਪੁੜੈਨ ਦੇ ਵੱਲੋਂ ਦਿੱਤੀ ਗਈ ਜਿਹੜਾ ਦਿੱਤਾ ਗਿਆ ਸਪਸ਼ਟੀਕਰਨ ਹੈ ਉਹਦੇ ਉੱਤੇ ਕਈ ਕੀਤੀ ਖਿਮਾ ਜਾਚਨਾ ਪੰਜ ਸਿੰਘ ਸਹਿਬਾਨਾਂ ਦੀ ਇਕੱਤਰਤਾ ਦੇ ਵਿੱਚ ਜਿਹੜਾ ਵਿਚਾਰ ਕੇ ਸਿੰਘ ਸਹਿਬਾਨ ਦੇ ਵੱਲੋਂ ਫੈਸਲਾ ਕੀਤਾ ਜਾਏਗਾ। ਉਨ੍ਹਾਂ ਤੋਂ ਪਹਿਲਾਂ ਬਾਬਾ ਲੱਖਾ ਸਿੰਘ ਨਾਨਕਸਰ ਜਗਰਾਓਂ ਵਾਲੇ ਨੇ ਵੀ ਆਪਣੀ ਗਲਤੀ ਦਾ ਅਹਿਸਾਸ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਆਪਣਾ ਖਿਮਾ ਜਾਚਨਾ ਪੱਤਰ ਜਿਹੜਾ ਸੌਂਪਿਆ ਸੀਗਾ। ਦੂਸਰੇ ਪਾਸੇ ਸੁਪਰੀਮ ਕੋਰਟ ਦੇ ਵੱਲੋਂ ਇੱਕ ਪਾਸੇ ਪੰਜਾਬ ਦੇ ਵਿੱਚ ਰੇਡਾਂ ਤੇ ਦੂਸਰੇ ਪਾਸੇ ਸੁਪਰੀਮ ਕੋਰਟ ਦੇ ਵੱਲੋਂ ਪਟਿਆਲਾ ਧਰਮਕੋਟ ਤੇ ਬਾਘਾ ਪੁਰਾਣਾ ਦੇ 50 ਵਾਰਡਾਂ ਦੀ ਜਿਹੜੀ ਚੋਣ ਰੱਦ ਕਰ ਦਿੱਤੀ ਹੈ ਤੇ ਨਿਆਇਕ ਨਿਗਰਾਨੀ ਹੇਠ ਚੋਣਾਂ ਕਰਵਾਉਂਦੇ ਆਦੇਸ਼ ਜਿਹੜੇ ਨੇ ਲਾਗੂ ਕਰ ਦਿੱਤੇ ਨੇ। ਇਸੇ ਤਰ੍ਹਾਂ PCPCL ਜਿਹੜਾ ਉਹਦੀਆਂ ਬਹੁਤ ਸਾਰੀਆਂ ਖ਼ਬਰਾਂ ਨੇ। ਪੰਜਾਬ ਦੇ ਵਿੱਚ ਬਿਜਲੀ ਦੀ ਵੱਧਦੀ ਮੰਗ ਦੇ ਨਾਲ ਨਜਿੱਠਣ ਲਈ ਟਰਾਂਸਮਿਸ਼ਨ ਸਮਰੱਥਾ ਵਧਾਈ ਜਾਵੇਗੀ। CMD ਨੇ ਇਹ ਜਿਹੜੀ ਗੱਲ ਕਹੀ ਹੈ। ਸਰਕਾਰੀ ਵਿਭਾਗਾਂ ਦੇ ਵੱਲ ਬਕਾਇਆ ਜਿਹੜਾ 2500 ਕਰੋੜ ਰੁਪਏ ਦੀ ਵਸੂਲੀ ਦੇ ਲਈ ਯਤਨ ਜਿਹੜੇ ਨੇ ਤੇਜ਼ ਕਰ ਦਿੱਤੇ ਹੈ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਜਿਹੜੇ ਨੇ ਚੇਅਰਮੈਨ ਕਮ ਮੈਨੇਜਿੰਗ ਜਿਹੜੇ ਨੇ ਡਾਇਰੈਕਟਰ CMD ਦਾ ਅਹੁਦਾ ਸੰਭਾਲਣ ਤੋਂ ਤੁਰੰਤ ਬਾਅਦ ਗੁਰਕਿਰਤ ਕਿਰਪਾਲ ਸਿੰਘ ਉਨ੍ਹਾਂ ਨੇ ਦੱਸਿਆ ਕਿ ਸਰਕਾਰੀ ਵਿਭਾਗਾਂ ਦੇ ਵੱਲੋਂ ਬਕਾਇਆ ਚੱਲ ਰਹੇ 2500 ਕਰੋੜ ਰੁਪਏ ਤੋਂ ਵੱਧ ਦੇ ਬਿਜਲੀ ਬਿੱਲਾਂ ਦੀ ਵਸੂਲੀ ਲਈ ਯਤਨ ਤੇਜ਼ ਕੀਤੇ ਨੇ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਸੂਬੇ ਦੇ ਵਿੱਚ ਬਿਜਲੀ ਦੀ ਵੱਧਦੀ ਮੰਗ ਨੂੰ ਪੂਰਾ ਕਰਨ ਤੇ ਖਪਤਕਾਰ ਨੂੰ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਉਣ ਲਈ ਟਰਾਂਸਮਿਸ਼ਨ ਯਾਨੀ ਕਿ ਬਿਜਲੀ ਸੰਚਾਰਨ ਸਮਰੱਥਾ ਨੂੰ ਵਧਾਉਣ ਦੇ ਲਈ ਵੱਡੇ ਉਪਰਾਲੇ ਕੀਤੇ ਜਾ ਰਹੇ ਨੇ। ਅਹੁਦਾ ਸੰਭਾਲਣ ਤੋਂ ਬਾਅਦ ਆਪਣੇ ਪਹਿਲੇ ਰਸਮੀ ਗੱਲਬਾਤ ਦੇ ਦੌਰਾਨ ਗੁਰਕਿਰਤ ਕਿਰਪਾਲ ਸਿੰਘ ਉਨ੍ਹਾਂ ਨੇ ਸਪਸ਼ਟ ਕੀਤਾ ਹੈ ਕਿ ਸਿਰਫ ਬਿਜਲੀ ਉਤਪਾਦਨ ਵਧਾਉਣ ਦੇ ਉੱਤੇ ਹੀ ਧਿਆਨ ਕੇਂਦਰਿਤ ਕਰਨ ਦੀ ਬਜਾਏ PSPCL ਟਰਾਂਸਮਿਸ਼ਨ ਨੈਟਵਰਕ ਨੂੰ ਮਜ਼ਬੂਤ ਕਰੇਗੀ ਜੋ ਕਿ ਗ੍ਰਿਡ ਦੀ ਸਥਿਰਤਾ ਅਤੇ ਮੌਜੂਦਾ ਬਿਜਲੀ ਦੀ ਸੁਚੱਜੀ ਵੰਡ ਦੇ ਲਈ ਬਹੁਤ ਜ਼ਰੂਰੀ ਹੈ। CMD ਨੇ ਇਹ ਵੀ ਵਿਚਾਰ ਦੇ ਵਿੱਚ ਦੱਸਿਆ ਕਿ ਇਸ ਝੋਨੇ ਦੇ ਸੀਜ਼ਨ ਦੇ ਦੌਰਾਨ ਪੰਜਾਬ ਦੇ ਵਿੱਚ ਬਿਜਲੀ ਦੀ ਰਿਕਾਰਡ ਮੰਗ ਦਰਜ ਕੀਤੇ ਜਾਣ ਤੋਂ ਬਾਅਦ ਸਾਂਝੇ ਕੀਤੇ ਨੇ। ਇਸ ਵਾਰ ਪੰਜਾਬ ਦੇ ਵਿੱਚ ਬਿਜਲੀ ਦੀ ਮੰਗ 17,500 ਮੈਗਾਵਾਟ ਦੇ ਸਰਵ ਉੱਚ ਪੱਧਰ ਦੇ ਉੱਤੇ ਪਹੁੰਚੀ ਹੈ ਤੇ ਕਈ ਦਿਨਾਂ ਤੱਕ 16,500 ਮੈਗਾਵਾਟ ਤੋਂ ਉੱਪਰ ਜਿਹੜੀ ਬਣੀ ਰਹੀ ਦੱਸੀ ਗਈ ਹੈ। ਇਸੇ ਤਰ੍ਹਾਂ ਗਮਾਂਡਾ ਦੀ ਗੱਲ ਕਰੀਏ ਤੇ ED ਦੀ ਰੇਡ, ਹਾਈਕੋਰਟ ਦੇ ਵੱਲੋਂ ED ਨੂੰ ਨੋਟਿਸ ਜਾਰੀ ਹੋ ਗਿਆ ਤੇ 15 ਦਿਨਾਂ ਦੇ ਅੰਦਰ ਅੰਦਰ ਜਵਾਬ ਮੰਗ ਲਿਆ। ਪੰਜਾਬ ਸਰਕਾਰ ਦੀ ਪਟੀਸ਼ਨ ਦੇ ਉੱਤੇ ਡਿਵੀਜ਼ਨ ਬੈਂਚ ਦੇ ਵੱਲੋਂ ਸੁਣਵਾਈ ਹੋਈ ਹੈ ਤੇ ਹੁਣ 28 ਅਕਤੂਬਰ ਨੂੰ ਜਿਹੜੀ ਹੈ ਅਗਲੀ ਕਾਰਵਾਈ ਜਿਹੜੀ ਹੈ ਉਹਦੇ ਉੱਤੇ ਹੋਵੇਗੀ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਅੱਜ ਪੰਜਾਬ ਸਰਕਾਰ ਤੇ ਗਮਾਂਡਾ ਦੇ ਵੱਲੋਂ ਦਾਇਰ ਪਟੀਸ਼ਨ ਦੇ ਉੱਤੇ ਸੁਣਵਾਈ ਦੇ ਮਗਰੋਂ ED ਨੂੰ ਨੋਟਿਸ ਜਾਰੀ ਕਰ ਦਿੱਤਾ। ਹਾਈ ਕੋਰਟ ਦੇ ਚੀਫ਼ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਤੇ ਜਸਟਿਸ ਰੋਹਿਤ ਕਪੂਰ ਦੇ ਡਿਵੀਜ਼ਨ ਬੈਂਚ ਨੇ ED ਨੂੰ ਇਸ ਮਾਮਲੇ ਦੇ ਉੱਤੇ 15 ਦਿਨਾਂ ਦੇ ਵਿੱਚ ਜਵਾਬ ਦੇਣ ਦੇ ਲਈ ਕਿਹਾ। ਹੁਣ ਅਗਲੀ ਸੁਣਵਾਈ 28 ਅਕਤੂਬਰ ਨੂੰ ਹੋਣੀ ਹੈ। ਅੱਜ ਅਦਾਲਤ ਦੇ ਵਿੱਚ ED ਨੇ ਜਵਾਬ ਲਈ 2 ਹਫ਼ਤਿਆਂ ਦਾ ਸਮਾਂ ਦੇਣ ਦੀ ਮੰਗ ਕੀਤੀ ਸੀਗੀ। ਪੰਜਾਬ ਸਰਕਾਰ ਨੇ ਗਮਾਂਡਾ ਦਫ਼ਤਰ ਦੀ ED ਦੇ ਵੱਲੋਂ 22 ਤੋਂ 24 ਸਤੰਬਰ ਤੱਕ ਕੀਤੀ ਤਲਾਸ਼ੀ ਤੇ ਸਰਵੇਖਣ ਨੂੰ ਚੁਣੌਤੀ ਦਿੱਤੀ ਹੈ ਤੇ ਇਸ ਪਟੀਸ਼ਨ ਨੂੰ ਜ਼ਰੂਰੀ ਸੁਣਵਾਈ ਵਾਲੀ ਸੂਚੀ ਦੇ ਵਿੱਚ ਦਰਜ ਕੀਤਾ ਗਿਆ ਸੀ ਤੇ ਅੱਜ ਇਸ ਮਾਮਲੇ ਦੇ ਉੱਤੇ ਸੁਣਵਾਈ ਹੋਈ ਹੈ। ਪੰਜਾਬ ਸਰਕਾਰ ਨੇ ਪਟੀਸ਼ਨ ਦੇ ਵਿੱਚ ਭਾਰਤ ਸਰਕਾਰ ਤੇ ED ਤੋਂ ਇਲਾਵਾ ਹੋਰਨਾਂ ਨੂੰ ਵੀ ਧਿਰ ਬਣਾਇਆ। 22 ਤੋਂ 24 ਸਤੰਬਰ ਤੱਕ ਗਮਾਂਡਾ ਦਫ਼ਤਰ ਦੀ ED ਵੱਲੋਂ 50 ਘੰਟੇ ਦੇ ਕਰੀਬ ਤਲਾਸ਼ੀ ਲਈ ਗਈ ਸੀ ਤੇ ਦਫ਼ਤਰੀ ਰਿਕਾਰਡ ਦੇ 30 ਤੋਂ ਵੱਧ ਬੈਗ ਜ਼ਬਤ ਕੀਤੇ ਗਏ ਸਨ ਤੇ ਉੱਥੇ ਗੱਡੀਆਂ ਵੀ ਇਨ੍ਹਾਂ ਨੇ ਤੋੜੀਆਂ ਸੀ, ਵਿਰੋਧ ਪ੍ਰਦਰਸ਼ਨ ਕੀਤੇ ਸੀ ਤੇ ਸੀਨੀਅਰ ਅਧਿਕਾਰੀਆਂ ਦੇ ਮੋਬਾਈਲ ਫੋਨਾਂ ਤੇ ਹੋਰ ਇਲੈਕਟ੍ਰਾਨਿਕ ਉਪਕਰਨਾਂ ਦਾ ਡਾਟਾ ਕਾਪੀ ਕੀਤਾ ਗਿਆ ਸੀ। ਪਟੀਸ਼ਨ ਦੇ ਵਿੱਚ ਕਿਹਾ ਗਿਆ ਕਿ ਇਹ ਜਾਂਚ ਤ੍ਰਿਉਪਤੀ ਇਨਫਰਾ ਪ੍ਰੋਜੈਕਟਸ ਪ੍ਰਾਈਵੇਟ ਲਿਮਟਿਡ ਦੇ ਪ੍ਰਮੋਟਰਾਂ ਦੇ ਨਾਲ ਸੰਬੰਧਿਤ 238 ਕਰੋੜ ਰੁਪਏ ਦੇ ਕਥਿਤ ਬੈਂਕ ਘੁਟਾਲੇ ਬਾਰੇ CBI ਦੀ FIR ਦੇ ਆਧਾਰ ਦੇ ਉੱਤੇ ਸ਼ੁਰੂ ਕੀਤੀ ਗਈ ਦੱਸੀ ਗਈ ਸੀ। ਇਸ ਮਾਮਲੇ ਦੇ ਵਿੱਚ ਪੰਜਾਬ ਸਰਕਾਰ ਦੇ ਕਿਸੇ ਅਧਿਕਾਰੀ ਤੇ ਨਾ ਹੀ ਕਿਸੇ ਗਮਾਂਡਾ ਅਧਿਕਾਰੀ ਦਾ ਨਾਂ ਹੈ। ਪਟੀਸ਼ਨ ਦੇ ਵਿੱਚ ਮੰਗ ਕੀਤੀ ਗਈ ਹੈ ਕਿ ਤਲਾਸ਼ੀ ਅਤੇ ਸਰਵੇਖਣ ਦੀਆਂ ਮਨਜ਼ੂਰੀਆਂ ਰੱਦ ਕੀਤੀਆਂ ਜਾਣ। ਦੂਸਰੇ ਪਾਸੇ ਜੋ ਕੱਲ੍ਹ ਦੀਆਂ ਵੱਡੀਆਂ ਖ਼ਬਰਾਂ ਰਹੀਆਂ ਨੇ ਅੱਜ ਉਸੇ ਤਾਦਾਦ ਦੇ ਵਿੱਚ ਜਿਹੜੀਆਂ ਚੱਲਦੀਆਂ ਰਹੀਆਂ ਨੇ ਅੱਗੇ ਵੀ, ਪੰਜਾਬ ਦੇ ਵਿੱਚ ਜਿਹੜਾ ਕਰਪਸ਼ਨ ਕੇਸ ਹੈ, CBI ਦੇ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਦੇ OSD ਰਾਜਵੀਰ ਸਿੰਘ ਘੁੰਮਣ ਤਲਬ ਕੀਤੇ ਗਏ ਤੇ ਮੁੱਖ ਮੰਤਰੀ ਦੇ ਕੈਂਪ ਦਫ਼ਤਰ ਸਮੇਤ 8 ਥਾਵਾਂ ਦੇ ਉੱਤੇ ਰਾਤ ਜਿਹੜੀ ਹੈ CBI ਛਾਪੇਮਾਰੀ ਤੋਂ ਬਾਅਦ ਕਾਰਵਾਈ ਜਿਹੜੀ ਕੀਤੀ ਗਈ ਹੈ। ਕੇਂਦਰੀ ਜਾਂਚ ਬਿਊਰੋ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ OSD ਰਾਜਵੀਰ ਸਿੰਘ ਘੁੰਮਣ ਨੂੰ ਭ੍ਰਿਸ਼ਟਾਚਾਰ
ਭ੍ਰਿਸ਼ਟਾਚਾਰ ਦੇ ਦੋਸ਼ਾਂ ਦੇ ਨਾਲ ਜੁੜੇ ਮਾਮਲੇ 'ਚ ਅੱਜ ਦੁਪਹਿਰ 2:30 ਵਜੇ ਜਿਹੜਾ ਸੈਕਟਰ 30 ਸਥਿਤ CBI ਦਫ਼ਤਰ ਅੱਗੇ ਪੇਸ਼ ਹੋਣ ਦੇ ਲਈ ਕਿਹਾ ਗਿਆ ਸੀ। CBI ਦੇ ਵੱਲੋਂ ਰਾਜਵੀਰ ਸਿੰਘ ਘੁੰਮਣ ਅਤੇ 5 ਹੋਰਨਾਂ ਦੇ ਖਿਲਾਫ਼ FIR ਜਿਹੜੀ ਆ ਦਰਜ ਕਰਨ ਤੇ ਪੰਜਾਬ ਦੇ ਮੁੱਖ ਮੰਤਰੀ ਦੇ ਕੈਂਪ ਦਫ਼ਤਰ ਸਮੇਤ 8 ਵੱਖ ਵੱਖ ਥਾਵਾਂ ਦੇ ਉੱਤੇ ਛਾਪੇਮਾਰੀ ਤੇ ਤਲਾਸ਼ੀ ਅਭਿਆਨ ਚਲਾਉਣ ਤੋਂ ਬਾਅਦ ਸਾਹਮਣੇ ਆਈ ਹੈ। FIR ਦੇ ਵਿੱਚ ਨਾਮਜ਼ਦ ਹੋਰ ਵਿਅਕਤੀਆਂ ਜਿਹੜੇ ਕਿ ਨਿਤਿਨ ਗੋਹਲ, ਜਿਤਿਨ ਗੋਹਲ ਤੇ ਉਰਫ ਰਾਜਾ, ਰੋਮੀ ਰਾਜਾ ਮਹਾਜਨ,

ਇਹ ਛਾਪੇਮਾਰੀ 5:30 ਵਜੇ ਸ਼ਾਮ ਨੂੰ ਸ਼ੁਰੂ ਹੋ ਕੇ ਰਾਤ 11 ਵਜੇ ਤੱਕ ਜਾਰੀ ਰਹੀ ਹੈ। CBI ਦੇ ਅਨੁਸਾਰ ਤਲਾਸ਼ੀ ਦੌਰਾਨ ਜਿਹੜੇ ਨੇ ਲੈਪਟਾਪ, ਮੋਬਾਈਲ ਫੋਨ ਅਤੇ ਕਈ ਅਹਿਮ ਦਸਤਾਵੇਜ਼ ਜਿਹੜੇ ਜ਼ਬਤ ਕੀਤੇ ਗਏ ਨੇ ਤੇ ਪਰ ਮਾਨ ਸਾਹਿਬ ਕਹਿੰਦੇ ਨੇ ਇਹ ਕੁਝ ਨਹੀਂ ਮਿਲਿਆ ਤੇ ਆਪਾਂ ਹੀ ਕਲੀਨ ਚਿੱਟ ਦੇ ਰਹੇ ਨੇ ਆਪਣੇ ਆਪ ਨੂੰ। ਦੂਸਰੇ ਪਾਸੇ ਥਰਥੱਲੀ ਜਿਹੜੀ ਆ ਪੰਜਾਬ ਦੇ ਵਿਚ ਤੇ ਪਰਚਾ ਦਿੱਲੀ ਦੇ ਵਿਚ, ਭ੍ਰਿਸ਼ਟਾਚਾਰ ਮਾਮਲੇ ਦੇ ਵਿਚ CBI ਨੇ ਨਵੀਂ ਦਿੱਲੀ ਚ ਦਰਜ ਜਿਹੜਾ ਕਿਉਂ ਕੀਤਾ ਹੈ, FIR ਜਿਹੜੀ ਦਰਜ ਉੱਥੇ ਕਿਉਂ ਕੀਤੀ ਹੈ। ਕੇਂਦਰੀ ਜਾਂਚ ਬਿਊਰੋ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ OSD ਰਾਜਵੀਰ ਸਿੰਘ ਘੁੰਮਣ ਸਮੇਤ ਅੱਧੀ ਦਰਜਨ ਜਾਣਿਆਂ ਤੇ ਜਿਹੜਾ ਨਵੀਂ ਦਿੱਲੀ ਦੇ ਥਾਣਾ EO2 ਦੇ ਵਿਚ FIR ਦਰਜ ਕੀਤੀ ਹੈ ਤੇ ਮਾਮਲੇ ਦੀ ਜਾਂਚ CBI ਨਵੀਂ ਦਿੱਲੀ ਦੇ ASP ਸ੍ਰੀ KL ਮੋਸੇਸ ਨੂੰ ਜਿਹੜੀ ਸੌਂਪੀ ਗਈ ਹੈ। CBI ਨੇ FIR ਨੰਬਰ RC 22-02-026-E-0013 ਦਰਜ ਕੀਤੀ ਹੈ ਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵੱਲੋਂ 5 ਅਕਤੂਬਰ ਨੂੰ CBI ਨੂੰ ਇਸ ਮਾਮਲੇ ਦੀ ਜਾਂਚ ਸੌਂਪੀ ਗਈ ਸੀ ਤੇ 6 ਤਰੀਕ ਨੂੰ ਛਾਪਾ ਵੱਜ ਗਿਆ। CBI ਦੇ ਵੱਲੋਂ ਅੱਜ ਜਨਤਕ ਕੀਤੀ FIR ਦੇ ਅਨੁਸਾਰ ਹਾਈਕੋਰਟ ਦੇ ਹੁਕਮਾਂ ਦੇ ਮਗਰੋਂ ਫੌਰੀ ED ਨੇ ਈਮੇਲ ਜ਼ਰੀਏ DGP ਪੰਜਾਬ ਨੂੰ ਲਿਖੇ ਪੱਤਰਾਂ ਦੀ ਕਾਪੀ CBI ਨੂੰ ਭੇਜ ਦਿੱਤੀ ਸੀ। CBI ਨੇ 5 ਅਕਤੂਬਰ ਦੀ ਰਾਤ 11:49 ਦੇ ਉੱਤੇ FIR ਦਰਜ ਕਰ ਦਿੱਤੀ ਸੀ ਤੇ ਲੰਘੇ ਕੱਲ CBI ਨੇ ਕਰੀਬ 5 ਵਜੇ ਤੋਂ ਬਾਅਦ ਛਾਪੇਮਾਰੀ ਸ਼ੁਰੂ ਕੀਤੀ। ਇਸ FIR ਦੇ ਵਿਚ ED ਦੇ ਸਹਾਇਕ ਡਾਇਰੈਕਟਰ ਅਕਸ਼ੇ ਕੁਮਾਰ ਜਿਹੜੇ ਨੇ ਸ਼ਿਕਾਇਤਕਰਤਾ ਨੇ ਤੇ ਖਾਸ ਗੱਲ ਇਹ ਵੀ ਰਹੀ ਕਿ CBI ਨੇ ਇਸ ਮਾਮਲੇ ਦੀ FIR ਜਿਹੜੀ ਹੈ ਪੰਜਾਬ ਦੀ ਬਜਾਏ ਦਿੱਲੀ ਦੇ ਵਿਚ ਦਰਜ ਕੀਤੀ। ED ਨੇ CBI ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਦੀ ਕਾਪੀ ਭੇਜੀ। FIR ਦੇ ਵਿਚ ਰਾਜਵੀਰ ਸਿੰਘ ਘੁੰਮਣ ਤੋਂ ਇਲਾਵਾ ਨਿਤਿਨ ਗੋਲ, ਜਤਿਨ ਗੋਲ ਉਰਫ ਰਾਜਾ, ਰੋਮੀ ਰਾਜਾ ਮਹਾਜਨ, ਬੀਰ ਦਵਿੰਦਰ ਤੇ RS ਨਾਗਰਾ ਤੋਂ ਇਲਾਵਾ ਅਣਪਛਾਤੇ ਸਰਕਾਰੀ ਤੇ ਪ੍ਰਾਈਵੇਟ ਅਧਿਕਾਰੀ ਇਹਦੇ ਵਿਚ ਨਾਮਜ਼ਦ ਕੀਤੇ ਗਏ ਨੇ। ਇਸ ਮੁੱਦੇ ਨੂੰ ਲੈ ਕੇ ਜਿਹੜਾ ਹੋਰ ਵੀ ਵਿਵਾਦ ਵੱਧ ਰਿਹਾ, CBI ਅੱਗੇ ਪੇਸ਼ ਨਹੀਂ ਹੋਏ ਨੇ ਰਾਜਵੀਰ ਘੁੰਮਣ ਜੋ ਸ਼ਾਮ ਤੱਕ ਖਬਰ ਆ ਗਈ। ਜਾਂਚ ਅਧਿਕਾਰੀ ਕਰਦੇ ਰਹੇ ਨੇ ਉਨ੍ਹਾਂ ਦੀ ਉਡੀਕ ਤੇ ਮੁੱਖ ਮੰਤਰੀ ਦਫ਼ਤਰ ਨੇ ਸਮਨ ਮਿਲਣ ਤੋਂ ਇਨਕਾਰ ਕੀਤਾ ਹੈ। ਪੰਜਾਬ ਸਰਕਾਰ ਜਿਹੜੀ ਹੈ ਪਹੁੰਚ ਗਈ ਹੈ ਸੁਪਰੀਮ ਕੋਰਟ। ਸੰਘੀ ਏਜੰਸੀ ਦੇ ਅਧਿਕਾਰੀ ਮਿੱਥੇ ਸਮੇਂ ਤੋਂ ਬਾਅਦ ਤੱਕ ਵੀ ਜਿਹੜਾ ਰਾਜਵੀਰ ਸਿੰਘ ਘੁੰਮਣ ਦੀ ਉਡੀਕ ਕਰਦੇ ਰਹੇ ਪਰ ਉਹ ਨਜ਼ਰ ਹੀ ਨਾ ਪਏ। ਪੰਜਾਬ ਸਰਕਾਰ ਵੱਲੋਂ CBI ਜਾਂਚ ਦੇ ਖਿਲਾਫ਼ ਸੁਪਰੀਮ ਕੋਰਟ ਦੇ ਵਿਚ ਸਪੈਸ਼ਲ ਲੀਵ ਪਟੀਸ਼ਨ SLP ਦਾਇਰ ਕੀਤੀ ਗਈ ਹੈ ਜਿਹਦੀ ਸੁਣਵਾਈ 1-2 ਦਿਨਾਂ ਦੇ ਵਿਚ ਹੋਣੀ ਹੈ ਤੇ ਸਿਖਰਲੀ ਅਦਾਲਤ ਦੇ ਵਿਚ ਹੋਣ ਵਾਲੀ ਸੁਣਵਾਈ ਦੇ ਮੱਦੇਨਜ਼ਰ OSD ਰਾਜਵੀਰ ਘੁੰਮਣ ਨੇ ਜਿਹੜਾ CBI ਅੱਗੇ ਪੇਸ਼ ਹੋਣ ਤੋਂ ਫਿਲਹਾਲ ਕਿਨਾਰਾ ਕੀਤਾ ਹੈ ਕਿਉਂਕਿ ਪੰਜਾਬ ਸਰਕਾਰ ਨੂੰ ਸੁਪਰੀਮ ਕੋਰਟ ਤੋਂ ਇਸ ਮਾਮਲੇ ਦੇ ਵਿਚ ਰਾਹਤ ਮਿਲਣ ਦੀ ਜਿਹੜੀ ਹੈ ਝਾਕ ਰੱਖ ਰਹੇ ਨੇ। ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਤੇ ED ਵੱਲੋਂ DGP ਪੰਜਾਬ ਨੂੰ ਲਿਖੇ ਪੱਤਰਾਂ ਦੇ ਆਧਾਰ ਦੇ ਉੱਤੇ CBI ਨੇ ਰਾਜਵੀਰ ਘੁੰਮਣ ਤੋਂ ਇਲਾਵਾ ਨਿਤਿਨ ਗੋਹਲ, ਜਤਿਨ ਗੋਹਲ ਜਿਹੜੇ ਨਾਮ ਪਹਿਲਾਂ ਵੀ ਤੁਹਾਡੇ ਨਾਲ ਸਾਂਝੇ ਕੀਤੇ ਹੈ ਉਹਦੇ ਉੱਤੇ ਜਿਹੜੀ ਹੈ ਅਣਪਛਾਤਿਆਂ ਦੇ ਉੱਤੇ FIR ਦਰਜ ਕੀਤੀ ਹੈ ਤੇ CBI ਦੇ ਵੱਲੋਂ 2 ਮਹੀਨਿਆਂ ਦੇ ਅੰਦਰ ਅੰਦਰ ਇਸ ਮਾਮਲੇ ਦੀ ਜਾਂਚ ਰਿਪੋਰਟ ਅਦਾਲਤ ਨੂੰ ਸੌਂਪੀ ਜਾਣੀ ਦੱਸੀ ਗਈ ਹੈ। ਦੂਸਰੇ ਪਾਸੇ ਮਾਨ ਸਾਹਿਬ ਦਾ ਜਿਹੜਾ ਅੱਜ ਪਹਿਲਾ ਜਿਹੜਾ ਕਹਿ ਸਕਦੇ ਹਾਂ ਕਿ ਬਿਆਨ ਆਇਆ ਇਸ ਸਾਰੇ ਮਸਲਿਆਂ ਦੇ ਦੌਰਾਨ, ਕਹਿੰਦੇ ਨੇ ਕਿ ਭਾਜਪਾ ਦਾ ਕੰਮ ਕਰਨ ਦਾ ਇਹੋ ਹੀ ਤਰੀਕਾ ਹੈ, 7-8 ਘੰਟਿਆਂ ਦੇ ਵਿਚ ਕੁਝ ਨਹੀਂ ਮਿਲਿਆ। CM ਮਾਨ ਸਾਹਿਬ ਕਹਿੰਦੇ ਨੇ ਭ੍ਰਿਸ਼ਟਾਚਾਰ ਦੇ ਮਾਮਲੇ ਦੇ ਵਿਚ ਕੇਂਦਰੀ ਜਾਂਚ ਬਿਊਰੋ CBI ਦੇ ਵੱਲੋਂ ਆਪਣੇ ਵਿਸ਼ੇਸ਼ ਕਾਰਜ ਅਧਿਕਾਰੀ OSD ਦੇ ਘਰ ਛਾਪੇਮਾਰੀ ਕੀਤੇ ਜਾਣ ਤੋਂ 1 ਦਿਨ ਬਾਅਦ ਬੁੱਧਵਾਰ ਨੂੰ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਵਿਰੋਧੀਆਂ ਦੇ ਉੱਤੇ ਛਾਪੇਮਾਰੀ ਕਰਵਾਉਣਾ ਭਾਰਤੀ ਜਨਤਾ ਪਾਰਟੀ BJP ਦੇ ਕੰਮ ਕਰਨ ਦਾ ਤਰੀਕਾ ਹੈ। ਉਨ੍ਹਾਂ ਦਾਅਵਾ ਕੀਤਾ ਕਿ 7-8 ਘੰਟੇ ਚੱਲੀ ਇਸ ਤਲਾਸ਼ੀ ਦੇ ਦੌਰਾਨ ਕੇਂਦਰੀ ਏਜੰਸੀ ਨੂੰ ਕੁਝ ਵੀ ਇਤਰਾਜ਼ਯੋਗ ਜਾਂ ਸ਼ੱਕੀ ਨਹੀਂ ਮਿਲ ਸਕਿਆ। ਕਹਿੰਦੇ ਜੀ ਬਾਕੀ ਦੇਖਦੇ ਹਾਂ ਜੀ ਪੈਕਟ ਖੋਲਦੇ ਨੇ ਕੀ ਕੁਝ ਵਿੱਚੋਂ ਨਿਕਲੇਗਾ ਅੱਗੇ ਜਾ ਕੇ। ਚਲੋ ਸਰਕਾਰੀ ਧਿਰਾਂ ਤਾਂ ਕਹਿੰਦੀਆਂ ਨੇ ਜੀ ਸਾਡੇ ਨਾਲ ਧੱਕਾ ਹੋ ਰਿਹਾ ਜਾਂ ਸਾਨੂੰ ਤੰਗ ਪਰੇਸ਼ਾਨ ਕਰਦੇ ਆ ਜਾਂ ਚੋਣਾਂ ਦਾ ਮਾਹੌਲ ਲੱਗ ਗਿਆ ਇਸ ਕਰਕੇ ਸਾਨੂੰ ਦਬਾਉਣਾ ਚਾਹੁੰਦੇ ਨੇ ਜੀ, ਇਹ ਕਰਨਾ ਚਾਹੁੰਦੇ ਨੇ ਜੀ, ਪਰ ਇਹ ਵੀ ਸਿਆਸਤ ਚੱਲਦੀ ਹੈ ਵਿੱਚ। ਤੇ ਬਾਕੀ ਤੁਸੀਂ ਦੱਸ ਸਕਦੇ ਹੋ ਭਾਈ ਜੋ ਕੁਝ ਵਾਪਰਿਆ ਚੰਗਾ ਵਾਪਰਿਆ ਜਾਂ ਮਾੜਾ ਵਾਪਰਿਆ, ਜਾਂ ਜਿਵੇਂ ਕਿ ਕਹਿ ਰਹੇ ਨੇ 3 ਕਰੋੜ ਲੋਕਾਂ ਪੰਜਾਬੀਆਂ ਦਾ ਹੱਕ ਜਿਹੜਾ ਖੋਹਿਆ ਜਾ ਰਿਹਾ ਇਹ ਕਹਿੰਦੇ ਨੇ ਤੇ ਪੰਜਾਬੀ ਖੁਸ਼ ਵੀ ਨੇ ਵਿੱਚ। ਰਾਜਵੀਰ ਘੁੰਮਣ ਦੀ ਅਰਜ਼ੀ ਦੇ ਉੱਤੇ CBI ਨੂੰ ਜਿਹੜਾ ਨੋਟਿਸ ਜਾਰੀ ਹੋ ਗਿਆ ਉਹ ਕਾਹਤੋਂ ਹੋਇਆ ਹੈ, ਉਹਦਾ ਕਾਰਨ ਬਣਿਆ ਘੁੰਮਣ ਨੇ ਕਿਹਾ CBI ਨੇ ਅਦਾਲਤ ਤੋਂ FIR ਅਪਲੋਡ ਕਰਨ ਦੀ ਛੋਟ ਲੈ ਕੇ ਖੁਦ ਹੀ ਜਿਹੜਾ ਮੀਡੀਆ ਨੂੰ ਕਰਵਾ ਦਿੱਤੀ ਹੈ ਉਪਲਬਧ, ਕਿਉਂਕਿ ਪਬਲਿਕ ਹੋ ਗਈ ਇਹ ਤੇ ਇਹਦੇ ਬਾਰੇ ਉਹ ਰੋਲਾ ਪਾ ਰਹੇ ਨੇ ਹੁਣ। ਚੰਡੀਗੜ੍ਹ ਦੀ CBI ਅਦਾਲਤ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ OSD ਰਾਜਵੀਰ ਸਿੰਘ ਘੁੰਮਣ ਦੇ ਵੱਲੋਂ ਦਾਇਰ ਅਰਜ਼ੀ ਦੇ ਉੱਤੇ ਕੇਂਦਰੀ ਜਾਂਚ ਬਿਊਰੋ CBI ਨੂੰ ਜਿਹੜਾ ਨੋਟਿਸ ਜਾਰੀ

0: ਕੀਤਾ ਹੈ। ਓਐਸਡੀ ਰਾਜਵੀਰ ਘੁੰਮਣ ਨੇ ਅਰਜ਼ੀ ਦਾਇਰ ਕਰਕੇ ਕੇਂਦਰੀ ਜਾਂਚ ਬਿਊਰੋ ਖਿਲਾਫ ਅਦਾਲਤੀ ਹੁਕਮਾਂ ਦੀ ਉਲੰਘਣਾ ਜਿਹੜਾ ਅਦਾਲਤ ਦੀ ਮਾਨਹਾਨੀ ਦੀ ਕਾਰਵਾਈ ਸ਼ੁਰੂ ਕਰਨ ਦੀ ਮੰਗ ਕੀਤੀ ਹੈ। ਰਾਜਵੀਰ ਘੁੰਮਣ ਨੇ ਦਾਇਰ ਅਰਜ਼ੀ ਦੇ ਵਿਚ ਕਿਹਾ ਕਿ ਸੀਬੀਆਈ ਨੇ ਜਿਹੜਾ ਉਨ੍ਹਾਂ ਦੇ ਵਿਰੁੱਧ ਦਰਜ ਕੇਸ ਦੇ ਨਾਲ ਸੰਬੰਧਿਤ FIR ਜਿਹੜੀ ਹੈ ਉਹ ਆਪਣੀ ਆਨਲਾਈਨ ਅਪਲੋਡ ਕਰਨ ਤੋਂ ਛੋਟ ਮੰਗਣ ਦੇ ਲਈ ਅਦਾਲਤ ਦੇ ਵਿਚ ਅਰਜ਼ੀ ਦਾਇਰ ਕੀਤੀ ਸੀ, ਜਿਸ ਨੂੰ ਅਦਾਲਤ ਨੇ ਪ੍ਰਵਾਨ ਕਰ ਲਿਆ ਸੀ। ਇਸ ਦੇ ਬਾਵਜੂਦ ਸੀਬੀਆਈ ਨੇ ਮੀਡੀਆ ਤੇ ਆਮ ਜਨਤਾ ਤੱਕ FIR ਜਿਹੜੀ ਆ ਪਹੁੰਚਾ ਦਿੱਤੀ ਹੈ ਤਾਂ ਜੋ ਉਨ੍ਹਾਂ ਦਾ ਅਕਸ ਕਹਿੰਦੇ ਖਰਾਬ ਕੀਤਾ ਜਾ ਸਕੇ। ਘੁੰਮਣ ਵੱਲੋਂ ਪੇਸ਼ ਹੋਏ ਵਕੀਲ ਜਿਹੜੇ ਨੇ ਫੈਰੀ ਸੋਫਤ ਨੇ ਦਲੀਲ ਦਿੱਤੀ ਹੈ ਕਿ ਅਦਾਲਤ ਦੀ ਮਾਨਹਾਨੀ ਦਾ ਸਪਸ਼ਟ ਮਾਮਲਾ ਹੈ ਤੇ ਉਨ੍ਹਾਂ ਮੰਗ ਕੀਤੀ ਹੈ ਜਿਹੜੀ ਭਾਈ ਪੰਜਾਬੀਆਂ ਦੀ ਮਾਨਹਾਨੀ ਹੋ ਰਹੀ ਹੈ ਉਹ ਕਿੱਥੇ ਰਹੇਗੀ, ਤੁਹਾਨੂੰ ਆਪਣੀ ਪਈ ਹੋਈ ਹੈ। ਉਨ੍ਹਾਂ ਮੰਗ ਕੀਤੀ ਕਿ FIR ਨੂੰ ਜਨਤਕ ਕਰਨ ਤੱਕ ਦੀਆਂ ਘਟਨਾਵਾਂ ਦੇ ਕ੍ਰਮ ਦਾ ਜਿਹੜਾ ਰਿਕਾਰਡ ਲਿਆਉਣ, ਕੇਸ ਦੀ ਜਾਂਚ ਕਰ ਰਹੀ CBI ਦੀ ਜਿਹੜੀ ਪੂਰੀ ਟੀਮ ਅਤੇ CBI ਅਦਾਲਤ ਦੇ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਸਾਰੇ ਜ਼ਿੰਮੇਵਾਰ ਵਿਅਕਤੀ ਖਿਲਾਫ਼ ਜਿਹੜਾ ਮਾਨਹਾਨੀ ਦੀ ਕਾਰਵਾਈ ਸ਼ੁਰੂ ਕਰਨ ਦੇ ਹੁਕਮ ਜਾਰੀ ਕੀਤੇ ਜਾਣ ਤੇ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ CBI ਨੂੰ 12 ਅਕਤੂਬਰ 2026 ਨੂੰ ਜਵਾਬ ਦਾਖਲ ਕਰਨ ਦੇ ਲਈ ਨੋਟਿਸ ਜਾਰੀ ਕੀਤਾ। ਪਰ ਇੰਨਾ ਹੀ ਮਾਨਹਾਨੀ ਦਾ ਹੈਗਾ ਤੇ ਗ੍ਰਿਫ਼ਤਾਰੀ ਦਿਓ ਭਾਈ, ਸਾਰੀਆਂ ਚੀਜ਼ਾਂ ਦਾ ਸਾਹਮਣਾ ਕਰੋ। ਜੇ ਤੁਸੀਂ ਕੁਝ ਕੀਤਾ ਨਹੀਂ ਹੈ ਤੇ ਸਾਫ਼ ਸੁਥਰੇ ਬਾਹਰ ਆਓਗੇ, ਸਮਾਂ ਕਿ ਤੁਸੀਂ ਤਾਂ ਉਹਦੇ ਵਿੱਚੋਂ ਆਪਣੀ ਪੋਲੀਟਿਕਸ ਵੀ ਚਮਕਾਓਗੇ ਤੇ ਕਿਉਂ ਨਹੀਂ ਤੁਸੀਂ ਇਹਨਾਂ ਚੀਜ਼ਾਂ ਦਾ ਸਾਹਮਣਾ ਕਰ ਰਹੇ। ਜਾਓ ਮੇਲ ਕਰੋ ਉਹਨਾਂ ਦੇ ਨਾਲ, ਜਾਣੀ ਕਿ ਬੈਠ ਕੇ ਤਸੱਲੀ ਕਰਵਾਓ ਉਹਨਾਂ ਦੀ ਭਾਈ ਭਾਈ ਕੋਈ ਘਾਟਾ ਵਾਧਾ ਨਹੀਂ ਕੀਤਾ, ਕੋਈ ਇਹਦੇ ਵਿੱਚ ਕਰਪਸ਼ਨ ਦਾ ਮਾਮਲਾ ਨਹੀਂ ਹੈ, ਅਸੀਂ ਤੁਹਾਨੂੰ ਕੋਆਪਰੇਟ ਕਰ ਰਹੇ ਹਾਂ ਤੇ ਤੁਸੀਂ ਸਾਡਾ ਜੋ ਵੀ ਗੱਲਬਾਤ ਪੁੱਛਣੀ ਹੈ ਪੁੱਛੋ, ਕਰ ਦਿਓ ਮੀਡੀਆ ਦੇ ਵਿੱਚ ਕਰ ਦਿਓ ਜਾਂ ਆਨਲਾਈਨ ਹੀ ਸਾਰਾ ਕੁਝ ਕਰ ਦਿਓ, ਨਸ਼ਰ ਪਾਣੀ ਦਾ ਪਾਣੀ ਦੁੱਧ ਦਾ ਦੁੱਧ ਹੋ ਜਾਓ। ਪਰ ਤੁਸੀਂ ਤਾਂ ਆਪ ਜਿਹੜਾ ਭੱਜੇ ਹੋਏ ਹੋ, ਸਾਰੀਆਂ ਚੀਜ਼ਾਂ ਤੋਂ ਭੱਜ ਰਹੇ ਹੋ। ਤੇ ਦੂਸਰੇ ਪਾਸੇ ਸੰਗਰੂਰ ਦੇ ਵਿੱਚ ਇਹਨਾਂ ਚੀਜ਼ਾਂ ਦਾ ਜਸ਼ਨ ਮਨਾਇਆ ਗਿਆ ਤੇ CBI ਟੀਮ ਦਾ ਜਿਹੜਾ ਸਵਾਗਤ ਕਰਨਾ ਪੁਲਿਸ ਨੂੰ ਭਾਰੀ ਪੈ ਗਿਆ। ਇੱਕ SHO ਨੂੰ ਹੀ ਜਿਹੜਾ ਮੁਅੱਤਲ ਕਰ ਛੱਡਿਆ। ਘਰਾਚੋ ਦਾ ਪਿੰਡ ਬੜਾ ਮਸ਼ਹੂਰ ਹੋਇਆ। ਘਰਾਚੋ ਪਿੰਡ ਦੇ ਵਿੱਚ CBI ਟੀਮ ਦਾ ਫੁੱਲਾਂ ਦੇ ਨਾਲ ਸਵਾਗਤ ਕਰਨ ਤੇ ਲੱਡੂ ਵੰਡਣ ਤੋਂ ਬਾਅਦ ਪੁਲਿਸ ਦੀ ਕਾਰਵਾਈ ਹੋਈ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵਿਸ਼ੇਸ਼ ਜਿਹੜਾ ਕਾਰਜ ਅਧਿਕਾਰੀ OSD ਰਾਜਵੀਰ ਸਿੰਘ ਘੁੰਮਣ ਦੇ ਸੰਗਰੂਰ ਜ਼ਿਲ੍ਹੇ ਦੇ ਪਿੰਡ ਘਰਾਚੋ ਚ ਸਥਿਤ ਜਿਹੜਾ ਘਰ ਹੈ ਉਹਦੇ ਕੇਂਦਰੀ ਜਾਂਚ ਬਿਊਰੋ CBI ਦੇ ਵੱਲੋਂ ਮਾਰੇ ਛਾਪੇ ਤੋਂ ਬਾਅਦ ਕੱਲ ਹਲਚਲ ਜਿਹੜੀ ਤੇਜ਼ ਹੋ ਗਈ ਸੀ। CBI ਟੀਮ ਨੇ ਦੇ ਪੁੱਜਣ ਦੇ ਉੱਤੇ ਪਿੰਡ ਵਾਸੀਆਂ ਵੱਲੋਂ ਫੁੱਲਾਂ ਦੇ ਨਾਲ ਉਹਨਾਂ ਦਾ ਸਵਾਗਤ ਕੀਤਾ CBI ਟੀਮਾਂ ਦਾ ਤੇ ਮਿਠਾਈਆਂ ਵੰਡੀਆਂ ਤੇ ਢੋਲ ਵਜਾਏ ਤੇ ਕੁਝ ਘੰਟਿਆਂ ਬਾਅਦ ਹੀ ਸੰਗਰੂਰ ਪੁਲਿਸ ਨੇ ਇੱਕ SHO ਨੂੰ ਜਿਹੜਾ ਉੱਥੋਂ ਮੁਅੱਤਲ ਕਰ ਦਿੱਤਾ ਤੇ ਕੁਝ ਵਿਅਕਤੀਆਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ, ਜਿਨ੍ਹਾਂ ਨੂੰ 5 ਘੰਟਿਆਂ ਬਾਅਦ ਅੰਦਰ ਰੱਖ ਕੇ ਤੇ ਉਨ੍ਹਾਂ ਨੂੰ ਛੱਡ ਦਿੱਤਾ ਗਿਆ। ਇਹ ਘਟਨਾਕ੍ਰਮ ਉਸ ਦਿਨ ਵਾਪਰਿਆ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਖੁਦ ਸੰਗਰੂਰ ਦੇ ਦੌਰੇ ਤੇ ਸਨ। ਇਸ ਘਟਨਾ ਨੂੰ ਇਸ ਦੇ ਲਈ ਵੀ ਅਹਿਮ ਜਿਹੜਾ ਮੰਨਿਆ ਗਿਆ ਕਿਉਂਕਿ ਵਿਰੋਧੀ ਧਿਰਾਂ ਦੇ ਨਾਲ ਜੁੜੇ ਕੁਝ ਸਿਆਸੀ ਵਰਕਰਾਂ ਨੇ CBI ਛਾਪੇ ਦਾ ਸਵਾਗਤ ਕੀਤਾ ਸੀ। ਸੰਗਰੂਰ ਪੁਲਿਸ ਨੇ ਮੰਗਲਵਾਰ ਸ਼ਾਮ ਨੂੰ ਛਾਪੇਮਾਰੀ ਦੇ ਦੌਰਾਨ CBI ਦੀ ਗੱਡੀ ਦੇ ਉੱਤੇ ਫੁੱਲਾਂ ਦੀ ਵਰਖਾ ਜਿਹੜੀ ਕਰਨ ਦੇ ਦੋ ਵਿਅਕਤੀ ਜਿਹੜੇ ਸਨ ਉਨ੍ਹਾਂ ਨੂੰ ਹਿਰਾਸਤ ਚ ਲਿਆ ਸੀ ਤੇ ਡਿਊਟੀ ਦੇ ਵਿਚ ਅਣਗਹਿਲੀ ਵਰਤਣ ਦੇ ਦੋਸ਼ ਹੇਠ SHO ਨੂੰ ਜਿਹੜਾ ਜਸ਼ਪਾਲ ਸ਼ਰਮਾ ਨੂੰ ਮੁਅੱਤਲ ਕਰ ਦਿੱਤਾ। ਅਧਿਕਾਰੀਆਂ ਨੇ ਦੱਸਿਆ ਕਿ ਅੱਜ ਮੁੱਖ ਮੰਤਰੀ ਦੇ ਸੰਗਰੂਰ ਦੌਰੇ ਦੇ ਮੱਦੇਨਜ਼ਰ ਅਸੀਂ ਘਰਾਚੋ ਤੋਂ ਕੁਝ ਵਿਅਕਤੀਆਂ ਨੂੰ ਹਿਰਾਸਤ ਦੇ ਵਿਚ ਲਿਆ। ਇਸੇ ਤਰ੍ਹਾਂ ਡੇਰਾ ਮੁਖੀ ਸੌਦਾ ਸਾਧ ਫਿਰ ਚਰਚਾ ਦੇ ਵਿਚ ਹੈ ਕਿ ਗੁਰੂ ਜੀ ਖਿਲਾਫ਼ ਸਾਜ਼ਿਸ਼ ਹੈ। ਕਹਿੰਦੇ ਡੇਰਾ ਸੱਚਾ ਸੌਦਾ ਦੇ ਇਸ਼ਤਿਹਾਰ ਮਾਮਲੇ ਦੇ ਵਿਚ ਹਾਈਕੋਰਟ ਸਖ਼ਤ ਹੋਇਆ, ਅਪਰਾਧਿਕ ਮਾਨਹਾਨੀ ਤਹਿਤ ਖੁਦ ਨੋਟਿਸ ਲੈ ਲਿਆ। ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਦੋ ਅਖ਼ਬਾਰਾਂ ਦੇ ਵਿਚ ਛਪੇ ਡੇਰਾ ਸੱਚਾ ਸੌਦਾ ਦੇ ਇਕ ਇਸ਼ਤਿਹਾਰ ਦਾ ਸੂ ਮੋਟੋ ਖੁਦ ਜਿਹੜਾ ਨੋਟਿਸ ਲੈਂਦਿਆਂ ਆਖਿਆ ਕਿ ਇਸ ਦੀ ਸਮੱਗਰੀ ਅਦਾਲਤ ਦੇ ਵਕਾਰ ਨੂੰ ਠੇਸ ਪਹੁੰਚਾਉਣ, ਇਸ ਦੇ ਅਧਿਕਾਰ ਨੂੰ ਘਟਾਉਣ ਤੇ ਨਿਆਇਕ ਕਾਰਵਾਈਆਂ ਦੇ ਉੱਤੇ ਨਿਆਂ ਪ੍ਰਸ਼ਾਸਨ ਦੇ ਰਾਹ ਦੇ ਵਿਚ ਅੜਿੱਕਾ ਪਾਉਣ ਦੀ ਸਮਰੱਥਾ ਰੱਖਦੀ ਹੈ। ਅਦਾਲਤ ਨੇ ਇਹ ਵੀ ਹੁਕਮ ਦਿੱਤਾ ਕਿ ਇਸ ਮਾਮਲੇ ਨੂੰ ਅਪਰਾਧਿਕ ਮਾਨਹਾਨੀ ਪਟੀਸ਼ਨ ਦੇ ਵਜੋਂ ਦਰਜ ਕੀਤਾ ਜਾਵੇ। ਜਸਟਿਸ ਸੁਭਾਸ਼ ਮਹਿਲਾ ਨੇ ਜਿਹੜਾ ਸੀ 12 ਸਤੰਬਰ ਨੂੰ ਦੀ ਹਿੰਦੂ ਅਤੇ ਦੈਨਿਕ ਭਾਸਕਰ ਦੇ ਵਿਚ ਪਹਿਲੇ ਪੰਨੇ ਦੇ ਉੱਤੇ ਵਟ ਇਜ਼ ਡੇਰਾ ਸੱਚਾ ਸੌਦਾ ਜਿਹੜਾ ਸਿਰਲੇਖ ਦੇ ਹੇਠ ਛਪੇ ਇਸ਼ਤਿਹਾਰ ਦਾ ਨੋਟਿਸ ਲੈਣ ਤੋਂ ਬਾਅਦ 16 ਸਤੰਬਰ ਨੂੰ ਇਹ ਹੁਕਮ ਪਾਸ ਕੀਤਾ। ਰੋਸਟਰ ਦੇ ਅਨੁਸਾਰ ਇਹ ਮਾਮਲਾ ਕੋਰਟ ਜਿਹੜਾ ਔਨ ਇਟਸ ਔਨ ਮੋਸ਼ਨ ਵਰਸਿਜ਼ ਡੇਰਾ ਸੱਚਾ ਸੌਦਾ ਥਰੂ ਇਟਸ ਮੈਨੇਜਮੈਂਟ ਐਂਡ ਅਦਰਸ ਬੁੱਧਵਾਰ ਨੂੰ ਜਸਟਿਸ ਵਿਨੋਦ ਐਸ ਭਾਰਦਵਾਜ ਅਤੇ ਜਸਟਿਸ ਰਵਿੰਦਰ ਮਲਿਕ ਦੇ ਡਿਵੀਜ਼ਨ ਬੈਂਚ ਅੱਗੇ ਜਿਹੜਾ ਪੇਸ਼ ਕੀਤਾ ਗਿਆ। ਡੇਰੇ ਦੇ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਚੇਤਨ ਮਿੱਤਲ ਨੇ ਕਿਹਾ ਕਿ ਉਹ ਅਦਾਲਤ ਦੀ ਇਸ ਗੱਲੋਂ ਸਹਾਇਤਾ ਕਰਨਗੇ ਕਿ ਕਾਨੂੰਨ ਅਤੇ ਤੱਥਾਂ ਦੋਵਾਂ ਦੇ ਆਧਾਰ ਦੇ ਉੱਤੇ ਮਾਨਹਾਨੀ ਨਹੀਂ ਬਣਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਡੇਰਾ ਸੱਚਾ ਸੌਦਾ ਦੇ ਕਿਸੇ ਵੀ ਕੰਮ ਨੇ ਨਿਆਂਪਾਲਿਕਾ ਦੇ ਅਧਿਕਾਰ ਨੂੰ ਬਦਨਾਮ ਜਾਂ ਹੇਠਾਂ ਨਹੀਂ ਕੀਤਾ ਤੇ ਨਾ ਹੀ ਨਿਆਂ ਪ੍ਰਸ਼ਾਸਨ ਦੇ ਵਿੱਚ ਦਖਲ ਦਿੱਤਾ ਤੇ ਮਾਮਲੇ ਦੀ ਸੁਣਵਾਈ ਕਰਦਿਆਂ ਬੈਂਚ ਨੇ ਇਸ ਕੇਸ ਦੀ ਅੱਗੇ ਸੁਣਵਾਈ ਦੇ ਲਈ 25 ਨਵੰਬਰ ਦੀ ਮਿਤੀ ਜਿਹੜੀ ਹੈ ਤੈਅ ਕਰ ਦਿੱਤੀ ਹੈ। ਪੰਗਾ ਲੈਂਦਾ ਜੀ ਸਿੱਧਾ ਡੇਰੇ ਵਾਲਾ ਵੀ ਦੇਖ ਲਓ ਕੋਰਟਾਂ ਦੇ ਨਾਲ। ਜੰਤਰ ਮੰਤਰ ਦੇ ਉੱਤੇ ਜਿਹੜਾ ਪ੍ਰੋਟੈਸਟ ਚੱਲ ਰਿਹਾ ਕਾਫੀ ਅੱਜ ਖਿੱਚ ਧੂ ਜਿਹੜੀ ਦੇਖਣ ਨੂੰ ਮਿਲੀ ਉਹ ਵੀਡੀਓ ਜਿਹੜੀਆਂ ਕਾਫੀ ਵੱਧ ਰਹੀਆਂ ਨੇ। ਕੱਲ ਜਿਹੜੀ ਆ ਰਾਹੁਲ ਗਾਂਧੀ ਹੁਣਾਂ ਦੀ ਗ੍ਰਿਫਤਾਰੀ ਵੀ ਹੋਈ ਤੇ ਉਹਦੇ ਮਾਮਲੇ ਜਿਹੜੇ ਨੇ ਉਹਨਾਂ ਨੂੰ ਆਪਾਂ ਅੱਗੇ ਜਾ ਕੇ ਫਰੋਲਦੇ ਹਾਂ ਤੇ ਸੈਣੀ ਸਾਹਿਬ ਦੇ ਨਾਲ ਵੀ ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਹਾਂ ਇਹ ਖਬਰ ਕਰਕੇ। ਤੇ ਨਾਲ ਦੀ ਨਾਲ ਦੋਸਤੋ ਆਪਣੇ ਨਾਲ ਦੋਸਤ ਜੁੜ ਰਹੇ ਨੇ ਇੱਕ ਪਰਮਿੰਦਰ ਜੀ ਵੀ ਤੇ ਉਹਨਾਂ ਦੀ ਵੀ ਗੱਲ ਸੁਣਦੇ ਹਾਂ ਤੇ ਸੈਣੀ ਸਾਹਿਬ ਨੂੰ ਵੀ ਨਾਲ ਜੋੜਦੇ ਹਾਂ ਜੰਤਰ ਮੰਤਰ ਦੀ ਗੱਲ ਕਰਕੇ। ਤੇ ਮੇਰੇ ਤੇ 45 ਕੇਸ ਦਰਜ ਨੇ ਤੇ ਚਾਹੁੰਦਾ ਕਹਿੰਦੇ ਰਾਹੁਲ ਗਾਂਧੀ ਕਿ 100 ਹੋ ਜਾਣ। ਦਿੱਲੀ ਪੁਲਿਸ ਦੇ ਨਾਲ ਹੋਈ ਤਿੱਖੀ ਝੜਪ ਰਾਹੁਲ ਗਾਂਧੀ ਸਮੇਤ ਹੋਰ ਵਿਰੋਧੀ ਆਗੂਆਂ ਨੂੰ ਹਿਰਾਸਤ ਦੇ ਵਿੱਚ ਲੈ ਜਾਣ ਤੇ ਕਈ ਪ੍ਰਦਰਸ਼ਨਕਾਰੀਆਂ ਤੇ FIR ਜਿਹੜੀ ਆ ਦਰਜ ਹੋਣ ਤੋਂ ਇੱਕ ਦਿਨ ਬਾਅਦ ਇੰਡੀਆ ਗੱਠਜੋੜ ਨੇ ਬੁੱਧਵਾਰ ਨੂੰ ਕਥਿਤ ਵੋਟ ਚੋਰੀ ਖਿਲਾਫ ਆਪਣੀ ਲੜਾਈ ਨੂੰ ਜੰਤਰ ਮੰਤਰ ਲਿਜਾਣ ਦਾ ਫੈਸਲਾ ਕੀਤਾ ਸੀ। ਇਹ ਫੈਸਲਾ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਦੀ ਜਨਪਥ ਸਥਿਤ ਸਾਗਰ ਰਤਨਾ ਰੈਸਟੋਰੈਂਟ ਦੇ ਵਿੱਚ ਦੁਪਹਿਰ ਦੇ ਖਾਣੇ ਤੇ ਹੋਈ ਬੈਠਕ ਤੋਂ ਬਾਅਦ ਲਿਆ ਗਿਆ ਜਿੱਥੇ ਕਾਂਗਰਸ ਪ੍ਰਧਾਨ ਜਿਹੜੇ ਖੜਗੇ ਸਾਹਿਬ ਨੇ ਅਗਲੀ ਰਣਨੀਤੀ ਬਣਾਉਣ ਦੇ ਲਈ ਆਗੂਆਂ ਦੀ ਮੇਜ਼ਬਾਨੀ ਕੀਤੀ। ਇਸ ਤੋਂ ਬਾਅਦ ਸੰਸਦ ਮੈਂਬਰ ਰੈਸਟੋਰੈਂਟ ਤੋਂ 1 ਕਿਲੋਮੀਟਰ ਦੂਰ ਸਥਿਤ ਜੰਤਰ ਮੰਤਰ ਦੇ ਲਈ ਬੱਸਾਂ ਦੇ ਵਿੱਚ ਸਵਾਰ ਹੋ ਕੇ ਰਵਾਨਾ ਹੋਏ ਤਾਂ ਜੋ ਮੁੱਖ ਚੋਣ ਕਮਿਸ਼ਨਰ ਜਿਹੜੇ ਕਮਿਸ਼ਨਰ ਨੇ ਗਿਆਨੇਸ਼ ਕੁਮਾਰ ਦੇ ਖਿਲਾਫ਼ ਚੱਲ ਰਹੀ ਮੁਹਿੰਮ ਨੂੰ ਜਾਰੀ ਰੱਖਿਆ ਜਾ ਸਕੇ। ਇਹ ਕਦਮ ਮੰਗਲਵਾਰ ਨੂੰ ਵਾਪਰੀਆਂ ਹੰਗਾਮੇਦਾਰ ਘਟਨਾਵਾਂ ਤੋਂ ਬਾਅਦ ਚੁੱਕਿਆ ਗਿਆ। ਅੱਜ ਜਦੋਂ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਸੰਸਦ ਤੋਂ ਚੋਣ ਕਮਿਸ਼ਨ ਦੇ ਹੈੱਡਕੁਆਰਟਰ ਦੇ ਵੱਲ ਮਾਰਚ ਕੀਤਾ ਸੀ ਪਰ ਸੁਰੱਖਿਆ ਬਲਾਂ ਨੇ ਉਨ੍ਹਾਂ ਨੂੰ ਰੋਕ ਦਿੱਤਾ ਸੀਗਾ ਤੇ ਇਸ ਤੋਂ ਬਾਅਦ ਇਹ ਵਿਰੋਧ ਆਕਾਸ਼ਵਾਣੀ ਭਵਨ ਦੇ ਬਾਹਰ ਤਬਦੀਲ ਹੋਇਆ ਜਿੱਥੇ ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ ਵਾਡਰਾ ਤੇ ਹੋਰ ਕਈ ਸੀਨੀਅਰ ਆਗੂ ਲੰਮੇ ਧਰਨੇ ਤੇ ਬੈਠੇ ਤੇ ਬਾਅਦ ਦੇ ਵਿੱਚ ਉਨ੍ਹਾਂ ਨੂੰ ਹਿਰਾਸਤ ਦੇ ਵਿੱਚ ਵੀ ਲਿਆ ਗਿਆ। ਲੋ ਜੀ ਆਪਾਂ ਸੈਣੀ ਸਾਹਿਬ ਦੇ ਨਾਲ ਗੱਲਬਾਤ ਕਰਨ ਤੋਂ ਪਹਿਲਾਂ ਸੰਖੇਪ ਦੇ ਵਿੱਚ ਆਪਾਂ ਪਰਮਿੰਦਰ ਜੀ ਦੀ ਗੱਲ ਸੁਣ ਲਈਏ ਤੇ ਫਿਰ ਉਨ੍ਹਾਂ ਦੇ ਨਾਲ ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਹਾਂ। ਸਤਿ ਸ੍ਰੀ ਅਕਾਲ ਪਰਮਿੰਦਰ ਜੀ, ਜੀ ਅਨੂ ਜੀ ਫਗਵਾੜੇ ਵਾਲੇ ਸਵਾਗਤ ਹੈ ਜੀ। ਸਤਿ
1: ਸ੍ਰੀ
0: ਅਕਾਲ ਜੀ।
1: ਝਾੜੂ ਵਾਲੀ ਗੌਰਮੈਂਟ ਨੇ ਜਿੰਨਾ ਪੰਜਾਬ ਦੀ ਆਰਥਿਕਤਾ ਦਾ ਲੱਕ ਤੋੜਿਆ ਜੀ, ਜੇ ਹੁਣ ਸੋਚਿਆ ਜਾਵੇ ਤਾਂ ਜੀ ਆਪਣੇ ਕੋਲ ਜਿਦਾਂ ਪੰਜਾਬ ਦੇ ਕੋਲ ਕੋਈ ਹੋਰ ਤਜਰਬਾ ਕਰਨ ਲਈ ਮਤਲਬ ਰਹਿ ਨੀ ਮੁਹਰੇ ਜਾਂਦਾ ਜੀ।
0: ਜੀ ਬਿਲਕੁਲ ਹੈ ਜੀ,
1: ਹੈ ਨਾ ਭਾਜੀ। ਜੇ ਜਿਦਾਂ ਜੇ ਹਿਸਾਬ ਨਾਲ ਚਲੋ ਅਸੀਂ ਇਹ ਸੋਚਦੇ ਹੁਣ ਜਿਦਾਂ ਮਤਲਬ ਪ੍ਰਗਟ ਸਿੰਘ ਆ
0: ਜੀ
1: ਇੱਕ ਸੰਸੀਅਰ ਬੰਦਾ ਆ, ਜੇ ਚਲੋ ਮਤਲਬ ਪ੍ਰਮਾਤਮਾ ਕਿਰਪਾ ਕਰੇ ਜੀ ਉਹ ਮੁੱਖ ਮਤਲਬ ਕਾਂਗਰਸ ਜਿੱਤਵੇ ਤਾਂ ਮੁੱਖ ਮੰਤਰੀ ਬਣਵੇ ਤਾਂ ਕੁਛ ਸ਼ਾਇਦ ਕੋਈ ਸੁਧਾਰ ਹੋ ਜਾਵੇ
0: ਜੀ ਜੀ।
1: ਨਹੀਂ ਤਾਂ ਜਿੰਨੀ ਕਿ ਜਿੰਨਾ ਕਿ ਇਹਨੂੰ ਸਾਨੂੰ ਡੂੰਘੀ ਖੜ ਚ ਧੱਕ ਦਿੱਤਾ ਜੀ ਨਾ ਆਰਥਿਕ ਤੌਰ ਤੇ
0: ਜੀ।
1: ਅਗਰ ਏਦੋਂ ਬਾਅਦ ਜਿੱਦਾਂ ਭਾਜੀ ਬਾਰਸ ਪੰਜਾਬ ਦੇ ਕਹਿੰਦੇ ਹੈਗੇ ਜਾਂ ਹੋਰ ਕੋਈ ਏਦਾਂ ਕਹਿੰਦੇ ਆ,
0: ਬਿਲਕੁਲ ਹੈ ਜੀ,
1: ਅਗਰ ਭਾਜੀ ਉਹ ਆ ਜਾਂਦੇ ਤਾਂ ਮੁੜ ਕੇ ਉਦੋਂ ਜੇ ਮਤਲਬ 50 ਸਾਲਾਂ ਬਾਅਦ ਉਦੋਂ ਬਾਅਦ ਮਤਲਬ ਮੁੜ ਕੇ ਕੋਈ ਆਸ ਹੀ ਹੈ ਨੀ ਜੀ ਫਿਰ ਪੰਜਾਬ ਮੁੜ ਕੇ ਬਚ ਜਾਊਗੇ
0: ਜੀ।
1: ਤਾਂ ਇਸ ਕਰਕੇ ਵੀ ਚਲੋ ਜੇ ਪ੍ਰਮਾਤਮਾ ਕੋਈ ਕਿਰਪਾ ਕਰ ਦੇਵੇ ਜਿੱਦਾਂ ਚਲੋ ਮਤਲਬ ਅਸੀਂ ਤਾਂ ਇਹ ਕਹਿੰਦਾ ਹੁਣ ਪ੍ਰਗਟ ਸਿੰਘ ਏਦਾਂ ਚਲੋ ਭਾਜੀ ਉਹ ਤੇ ਆਸ ਬਹੁਤ ਹੈ ਜੀ ਉਸ ਬੰਦੇ ਤੇ। ਇੱਕ ਆਖਰੀ ਆਸ ਆ ਵੀ ਜੇ ਪੰਜਾਬ ਦੇ ਉੱਤੇ ਜਿੱਦਾਂ ਚਲੋ ਜੇ ਕਹਿੰਦਾ ਪੰਜਾਬ ਬਈ ਜੇ ਕਾਂਗਰਸੀ ਗੌਰਮੈਂਟ ਬਣ ਜਾਵੇ ਤਾਂ ਉਹ ਮੁੱਖ ਮੰਤਰੀ ਬਣ ਜਾਓ, ਹਾਂ ਉਹ ਕੁਛ ਕਰ ਸਕਦਾ ਜੀ।
0: ਬਿਲਕੁਲ ਹੈ ਜੀ, ਉਹ ਤਾਂ ਬਾਕੀ ਡਿਪੈਂਡ ਆ ਜੀ ਲੋਕਾਂ ਦੇ ਕਿਹਦੀ ਕੀ ਪਸੰਦ ਹੈ, ਬਾਕੀ ਦੇਖਦੇ ਆ ਜੀ ਕੀ ਕੁਝ ਕਰਦੇ ਨੇ ਜੀ
1: ਭਾਜੀ। ਲੋਕਾਂ ਨੂੰ ਭਾਜੀ ਹੁਣ ਕਈਆਂ ਤਾਂ ਲੋਕਾਂ ਨੂੰ ਪੁੱਛ ਉਹ ਮਤਲਬ ਜਿਹੜਾ ਪੈਸੇ ਮਿਲੀ ਜਾਂਦੇ ਲੋਕੀ ਇਹਨਾਂ ਹੀ ਮਤਲਬ ਬਲੇ ਸਾਨੂੰ ਪਏ ਜਿਹੜਾ 1000 ਰੁਪਇਆ ਜਾਂ 1500 5-4 ਮਹੀਨੇ ਮਿਲ ਗਿਆ ਜੀ
0: ਬਿਲਕੁਲ। ਬਾਕੀ ਦੇਖਦੇ ਆ
1: ਮਾਲਾ
0: ਜੀ।
1: ਇਲੈਕਸ਼ਨ ਹੋਏ ਲੈ ਇਲੈਕਸ਼ਨ ਤੋਂ ਬਾਅਦ ਭਾਜੀ ਫੇਰਾ ਮਿਲ ਲੈਣੀ ਜੀ
0: ਬਿਲਕੁਲ ਆ ਜੀ, ਬਿਲਕੁਲ ਦਰੁਸਤ ਹੈ ਜੀ
1: ਜੇ ਜਿਹੋ ਜਿਹਾ ਹਾਲਾਤ ਆ ਜੀ
0: ਜੀ ਜੀ ਜੀ ਬਿਲਕੁਲ ਹੈ ਜੀ
1: ਤਾਂ ਜਿਹੋ ਜਿਹਾ ਲਾ ਐਂਡ ਆਰਡਰ ਆ ਭਾਜੀ ਉਹਦਾ ਗੱਲ ਛੱਡ ਦਿਓ ਜੀ
0: ਜੀ ਜੀ ਜੀ
1: ਮੰਨ ਲਓ ਪਰਮਾਤਮਾ ਹੀ ਰੱਬ ਰਾਖਾ ਆ ਭਾਜੀ ਹੁਣ ਤੁਸੀਂ ਜਾਣੇ ਆ ਮੰਨ ਲਓ ਓਦਾਂ ਵੀ ਜੇ ਹੁਣ ਮੰਨ ਲਓ ਪਿੰਡਾਂ ਦੇ ਵਿੱਚ ਵੀ ਆਪਣੇ ਹੁਣ ਦੁਆਬੇ ਚ ਵੀ ਆ ਜਿਹੜਾ ਮਾੜਾ ਮੋਟਾ ਕੋਈ ਬੰਦਾ ਕੰਮ ਕਰਦਾ ਭਾਜੀ
0: ਜੀ
1: ਉਹ ਬੰਦਾ ਬੰਦਾ ਡਰਦਾ ਆ ਜੀ
0: ਬਿਲਕੁਲ। ਕੱਲ ਠੇਕਾ ਇੱਕ ਲੁੱਟ ਕੇ ਲੈ ਗਏ ਜੀ ਦੁਆਬੇ ਦੇ ਵਿੱਚ, 14 ਲੱਖ ਦੀ ਸ਼ਰਾਬ ਹੀ ਲੁੱਟ ਕੇ ਲੈ ਗਏ ਜੀ।
1: ਭਾਜੀ ਅਸੀਂ ਪਿਛਲੇ ਸਾਲ ਚਲੋ ਸਾਡੇ ਤਾਇਆ ਜੀ ਦਾ ਲੜਕਾ ਆ ਮਿਰਕਾ ਜੀ
0: ਜੀ
1: ਉਹਦੇ ਨਾਲ ਚਲੋ ਅਸੀਂ ਸਾਂਝੀ ਲਈ ਸੀ ਜਿਹਦਾ ਮੰਨ ਲਾ 7-8 ਕੇ ਜ਼ਮੀਨ ਦੇ ਲਏ 7 ਕਿੱਲੇ
0: ਜੀ ਜੀ
1: ਮੈਂ ਮੰਨ ਲਾ ਅੱਜ ਕੱਲ ਮੈਨੂੰ ਜੀ ਉਸਦੇ ਪੇਗਾ ਉਹ ਮੰਨ ਲਾ ਇੱਕ ਫੋਨ ਆਇਆ ਉਹ ਆਇਆ ਬਾਈ ਮਸਤੇਕ ਵੀ
0: ਜੀ
1: ਚੱਕ ਨੀ ਹੋਇਆ ਅਸੀਂ
0: ਜੀ ਜੀ
1: ਅਸੀਂ ਅਸੀਂ ਕਣਕ ਵੱਢਦੇ ਸੀ ਉਹਦੇ ਜੀ
0: ਜੀ
1: ਮੈਂ ਮਸ਼ੀਨ ਤੇ ਜਦੋਂ ਮੁੜ ਕੇ ਜਦੋਂ ਮੰਨ ਲਾ ਮੈਂ ਫੋਨ ਕੀਤਾ ਮੈਂ ਪਹਿਲਾਂ ਸ਼ੋਅ ਨਾ ਜਦੋਂ ਮੁੜ ਕੇ ਉਹ ਜਿੱਦਾਂ ਮੰਨ ਲਾ ਕੀਤਾ ਮੁੜ ਕੇ ਫਿਰ ਜਿਹੜਾ ਟਰੂ ਕਲਰ ਦੇ ਸ਼ੋਅ ਹੋਇਆ ਜਦੋਂ ਮੰਨ ਉਹ ਮੈਂ ਆਨ ਕੀਤਾ ਟਰੂ ਕਲਰ ਉਹ ਮੰਨ ਲਾ ਡਾਊਨ ਲਿਖਿਆ ਜਦੋਂ ਮੈਂ ਉਹਨੂੰ ਉਹਨੂੰ ਮੈਨੂੰ ਕਿਹਾ ਮੈਂ ਕਿਹਾ ਹਾਂਜੀ ਤੁਸੀਂ ਕੌਣ
0: ਜੀ
1: ਤੁਸੀਂ ਕਹਿੰਦਾ ਫੋਨ ਕੀਤਾ ਯਾਰ ਮੈਂ ਕਿਹਾ ਅਸੀਂ ਤੁਹਾਨੂੰ ਫੋਨ ਕੀਤਾ ਹੀ ਨਹੀਂ
0: ਜੀ
1: ਤਾਂ ਮੁੜ ਕੇ ਕਹਿੰਦਾ ਅੱਛਾ ਕਹਿੰਦਾ ਮੈਨੂੰ ਮੈਂ ਕਹਿੰਦਾ ਤੁਹਾਡਾ ਕਾਲ ਆਈ ਸੀ ਤਾਂ ਮੈਂ ਕਿਹਾ ਤੁਸੀਂ ਕਿੱਥੋਂ ਬੋਲਦੇ ਕਹਿੰਦਾ ਯੂਪੀ ਤੋਂ ਬੋਲਦੇ ਆ
0: ਜੀ
1: ਕਹਿੰਦਾ
0: ਜੀ
1: ਬਾਈ ਮਿਸਟੇਕ ਹੈ ਲਾਗੇ ਮੰਨ ਲਾ ਮੈਂ ਤੁਹਾਨੂੰ ਇਹ ਗੱਲ ਦੱਸਾਂ ਭਾਜੀ ਅੱਜ ਤਾਂ ਅੱਜ ਕੱਲ ਚਾਹੇ ਪਿੰਡਾਂ ਚ ਆ ਚਾਹੇ ਸ਼ਹਿਰ ਚ ਇੱਥੇ ਹੁਣ ਮਤਲਬ ਜਿਹੜਾ ਬੰਦਾ ਜੇ ਕਿਸੇ ਕੋਈ ਕੋਈ ਮਿਹਨਤ ਕਰਕੇ ਕੋਈ 4 ਪੈਸੇ ਕਮਾਉਂਦਾ ਅਗਲਾ ਫਿਰ ਚੁੱਪ ਕਰਕੇ ਬਹਿੰਦਾ ਅਗਲਾ ਕਹਿੰਦਾ ਕੋਈ ਨਾ ਤਾਂ ਕੋਈ ਚੀਜ਼ ਲਓ
0: ਜੀ
1: ਭਾਜੀ ਹੁਣ ਨਾਲ ਤੁਸੀਂ ਕੋਈ ਹੁਣ ਜਿੱਦਾਂ ਦਾ ਸਮਾਂ ਆ ਰਿਹਾ ਨਾ ਤਾਂ ਕੋਈ ਪ੍ਰੋਪਰਟੀ ਦਾ ਸੌਦਾ ਕਰੋ ਨਾ ਕੋਈ
0: ਬਿਲਕੁਲ
1: ਤੁਸੀਂ ਨਵੀਂ ਲਿਆ ਸਾਡੇ ਕੋਈ ਮਤਲਬ ਹੋਰ ਕੋਈ ਚੀਜ਼ ਨਾ ਲਓ ਜੀ
0: ਬਿਲਕੁਲ
1: ਜੇ ਮਾੜਿਆ ਤੁਸੀਂ ਲੈਣੇ ਆ ਭਾਜੀ ਉਸਨੇ ਅਗਲੇ ਇੱਥੇ ਧਮਕਾਉਣ ਲੱਗ ਪਏ ਨੇ ਕੀ ਬੰਦਾ ਕਰ ਲੂਗਾ ਕੀ
0: ਹਾਂ ਬਿਲਕੁਲ ਹੈ ਜੀ ਇਹ ਤਾਂ ਹੈ ਜੀ ਬਿਲਕੁਲ ਹੈ। ਬਾਕੀ ਸੈਣੀ ਸਾਹਿਬ ਨੂੰ ਪੁੱਛਦੇ ਆ ਜੀ ਕੀ ਕਹਿੰਦੇ ਆ ਸਾਰੇ ਹਾਲਾਤਾਂ ਦੇ ਬਾਰੇ।
1: ਚਲੋ ਸੈਣੀ ਸਾਹਿਬ ਤਾਂ ਭਾਜੀ ਹੁਣੀ ਤਾਂ ਬਹੁਤ ਚਲੋ ਠੱਲਦੇ ਹੋਏ ਇਨਸਾਨ ਆ ਜੀ
0: ਬਿਲਕੁਲ ਹੈ ਜੀ ਬਿਲਕੁਲ
1: ਉਹ ਤਾਂ ਚਲੋ ਮੰਨ ਲਾ ਉਹਨਾਂ ਦੇ ਬਹੁਤ ਵਧੀਆ ਉਹਨਾਂ ਦੀ ਚਲੋ ਮੰਨ ਲਾ ਸਿੰਘ ਭਾਜੀ ਹੁਣੀ ਇਹ ਹੋਏ ਆਪਣੇ ਸਿਕੰਦਰ ਭਾਜੀ ਹੁਣੀ ਹੋਏ ਅਮਰੀਕਾ ਵਾਲੇ ਮੰਨ ਲਾ ਇਹਨਾਂ ਨੂੰ ਇਹ ਹੁਣ ਇਹ ਗੱਲ ਕਰਦੇ ਬਾਕੀ ਮੁਕੰਦਰ ਸਿੰਘ ਹੁਣੀ ਜਿੱਦਾਂ ਮੰਨ ਲਾ ਸਾਰੇ ਗੱਲ ਕਰਦੇ ਮੁਹੰਮਦ ਹੀ ਆ ਜਾਂਦੇ ਜਦੋਂ ਮੰਨ ਲਾ ਉਹ ਰੰਗ ਬੰਨਦੇ ਆ ਤਾਂ ਉਹ ਸਾਰਾ ਆਪਣਾ ਵਧੀਆ ਪ੍ਰੋਗਰਾਮ ਵਧੀਆ ਹੋ ਜਾਂਦਾ ਜੀ ਪ੍ਰੋਗਰਾਮ
0: ਸਭ ਤੁਹਾਡੇ ਨਾਲ ਹੀ
1: ਹਨਾ ਇਹਦਾ ਚਲੋ
0: ਜੀ
1: ਨਹੀਂ ਨਹੀਂ ਭਾਜੀ ਚਲੋ ਇਹਨਾਂ ਦਾ ਪ੍ਰਮਾਤਮਾ ਨਾਲ ਸਾਰਿਆਂ ਨੂੰ ਚੜ੍ਹਦੀ ਕਲਾ ਵਾਜੇ ਜੀ
0: ਥੈਂਕ ਯੂ ਜੀ ਥੈਂਕ ਯੂ ਥੈਂਕ ਯੂ
1: ਬਾਕੀ ਆਪਣਾ ਪ੍ਰੋ ਇਹੀ ਹੈ ਦੁਆਬਾ ਰੇਡੀਓ ਨੂੰ ਵੀ ਦਿਨ ਦੁੱਗਣੀ ਰਾਤ ਚੌਗਣੀ
0: ਸ਼ੁਕਰੀਆ ਸ਼ੁਕਰੀਆ ਜੀ ਦੁਆਵਾਂ ਲਈ ਬਹੁਤ ਬਹੁਤ ਸ਼ੁਕਰੀਆ
1: ਓਕੇ ਭਾਜੀ ਹੈ ਨਾ ਧੰਨਵਾਦ ਜੀ
0: ਸਤਿ ਸ੍ਰੀ ਅਕਾਲ
1: ਓਕੇ ਭਾਜੀ ਧੰਨਵਾਦ ਜੀ ਹੈ ਨਾ ਸਤਿ ਸ੍ਰੀ ਅਕਾਲ ਜੀ ਧੰਨਵਾਦ ਸਮਾਂ ਦੇਣ ਲਈ
0: ਜੀ ਸ਼ੁਕਰੀਆ ਜੀ ਜੀ ਦੋਸਤੋ ਇਸ ਤਰ੍ਹਾਂ ਜੀ ਫਗਵਾੜੇ ਤੋਂ ਪਰਮਿੰਦਰ ਜੀ ਤੇ ਲੋ ਆਪਣੇ ਨਾਲ ਜੁੜ ਚੁੱਕੇ ਨੇ ਐਡਵੋਕੇਟ ਰਾਜਨ ਸੈਣੀ ਸਾਹਿਬ ਤੇ ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਆਂ। ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਸੀ ਪਰ ਲੱਭਦਾ ਕਿੱਥੇ ਹੈ ਤੇ ਭੱਜ ਗਏ ਨੇ ਸਾਰੇ ਜਿਹੜੇ ਸਿਆਸਤ ਦੇ ਖਿਡਾਰੀ ਕਿਤੇ ਨਾ ਕਿਤੇ ਅਲੋਪ ਹੋ ਗਏ ਲੱਗਦੇ ਆ ਦਿਖਦੇ ਨਹੀਂ ਹੈ ਤੇ ਅਫਸਰਾਂ ਦੀ ਮੱਤ ਜਿਹੜੀ ਹੈ ਘੁੰਮੀ ਫਿਰਦੀ ਹੈ ਦੇਖਦੇ ਆ ਉਹਨਾਂ ਦੇ ਬਾਰੇ ਵੀ ਤੇ ਵਾਰਸ ਪੰਜਾਬ ਦੀ ਅਗਲੀ ਵਾਰੀ ਹੈ ਤੇ ਦੇਖਦੇ ਆ ਕਿਹਨੂੰ ਤਾਰਦੇ ਨੇ। ਤੇ ਸਤਿ ਸ੍ਰੀ ਅਕਾਲ ਜੀ ਐਡਵੋਕੇਟ ਰਾਜਨ ਸੈਣੀ ਸਾਹਿਬ ਜੀ ਨੂੰ ਜੀ ਨਿੱਘਾ ਸਵਾਗਤ ਹੈ ਜੀ।
2: ਭਾਰਤ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਨੇ ਸੈਣੀ ਸਾਹਿਬ?
2: ਹਾਲ ਚਾਲ ਠੀਕ ਹੈ ਜੀ।
0: ਜੀ
2: ਕਹਿੰਦੇ ਹੁੰਦੇ ਆ ਨਾ ਕਿ ਵੱਡਿਆਂ ਦਾ ਜਿਹੜਾ ਆਸ਼ੀਰਵਾਦ ਆ ਉਹ ਤੇ ਉਹਨਾਂ ਦਾ ਹੁਕਮ ਜਿਹੜਾ ਆ ਉਹਦੀ ਤਮੀਲ ਕਰਨੀ ਜਿਹੜੀ ਆ ਉਹਦੇ ਬੰਦੇ ਨੂੰ ਤਰੱਕੀਆਂ ਬਖਸ਼ਦੀ ਆ ਜੀ।
0: ਬਿਲਕੁਲ
2: ਕੱਲ ਜੋਲ ਭੈਣ ਜੀ ਨੇ ਕਿਹਾ ਸੀ ਮੇਰੇ ਮਨ ਦੇ ਵਿੱਚ ਆਂਦਾ ਸੀ ਤੇ ਉਹਨਾਂ ਨੇ ਫਿਰ ਬਾਅਦ ਦੇ ਵਿੱਚ ਜਦੋਂ ਗੱਲਬਾਤ ਕੀਤੀ ਤੇ ਉਹਨਾਂ ਨੇ ਕਿਹਾ ਬਿਲਕੁਲ ਤੁਸੀਂ ਜਿਹੜਾ ਹੈਗਾ ਆ ਵੀ ਪ੍ਰੋਗਰਾਮ ਦੀ ਸ਼ੁਰੂਆਤ ਜਿਹੜੀ ਆ ਗੁਰਬਾਣੀ ਦੇ ਕਿਸੇ ਨਾ ਕਿਸੇ ਸ਼ਲੋਕ ਤੋਂ ਕਿਸੇ ਨਾ ਕਿਸੇ ਪੰਕਤੀ ਤੋਂ ਸ਼ੁਰੂ ਕਰਿਆ ਕਰੋ ਜੀ।
0: ਬਿਲਕੁਲ
2: ਤੇ ਆਪਾਂ ਅੱਜ ਤੋਂ ਹੀ ਇਸ ਚੀਜ਼ ਦੀ ਸ਼ੁਰੂਆਤ ਕੱਲ ਮੇਰੇ ਮਨ ਚ ਸੀ ਮੈਨੂੰ ਇਹ ਸੀ ਵੀ ਮੈਨੂੰ ਕੋਈ ਉਚਾਰਨ ਗਲਤ ਨਾ ਹੋ ਜਾਏ। ਹਾਂਜੀ
0: ਜੀ
2: ਸੋ ਅੱਜ ਆਪਾਂ ਉਥੋਂ ਹੀ ਸ਼ੁਰੂਆਤ ਕਰਦੇ ਆ ਜੀ। ਉਹਨਾਂ ਨੇ ਨੌਵੇਂ ਪਾਤਸ਼ਾਹ ਦੇ ਕਿਹਾ ਸੀ ਸ਼ਲੋਕ ਤੇ ਆਪਾਂ ਨੌਵੇਂ ਪਾਤਸ਼ਾਹ ਦਾ ਹੀ ਸ਼ਲੋਕ ਆ ਜੀ ਕਿ ਸੋਠ ਮਹੱਲਾ ਨੌਵਾਂ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ ਸੁਖ ਸਨੇਹ ਔਰ ਭੈ ਨਹੀਂ ਜਾ ਕੇ ਕਾਂਚਨ ਮਾਟੀ ਮਾਨੇ ਰਹਾਉ ਨਾ ਨਿੰਦਿਆ ਨਾ ਉਸਤਤ ਜਾ ਕੇ ਲੋਭ ਮੋਹ ਅਭਿਮਾਨਾ ਹਰਖ ਸੋਗ ਤੇ ਰਹੇ ਨਿਆਰੋ ਨਾ ਹੀ ਮਾਨ ਅਪਮਾਨਾ ਆਸਾ ਮਨਸਾ ਸਗਲ ਤਿਆਗੇ ਜਗ ਤੇ ਰਹੇ ਨਿਰਾਸਾ ਕਾਮ ਕ੍ਰੋਧ ਜੇ ਪਰਸੇ ਨਾਹੀ ਤੈ ਘਟ ਬ੍ਰਹਮ ਨਿਵਾਸਾ ਗੁਰ ਕਿਰਪਾ ਜੇ ਨਰਪੋ ਕੀਨੀ ਤੇ ਇਹ ਜੁਗਤ ਪਛਾਣੀ ਨਾਨਕ ਲੀਨ ਭਇਓ ਗੋਬਿੰਦ ਸੋ ਜੋ ਪਾਣੀ ਸੰਗ ਪਾਣੀ
0: ਜੀ।
2: ਸੋ ਭਾਰਤ ਸਾਹਿਬ ਇਹ ਉਹ ਸ਼ਲੋਕ ਆ ਵੀ ਜਿਹਦੇ ਤੋਂ ਮਤਲਬ ਕਿਸੇ ਵੀ ਬ੍ਰਹਮ ਗਿਆਨੀ ਨੂੰ ਉਹਦੀ ਕਸੌਟੀ ਤੋਂ ਪਰਖਿਆ ਜਾਂਦਾ ਜੀ।
0: ਬਿਲਕੁਲ
2: ਇਹ ਮਤਲਬ ਦੁੱਖ ਸੁੱਖ ਜਿਹਦੇ ਵਾਸਤੇ ਬਰਾਬਰ ਹੋਣ ਜੀ
0: ਜੀ
2: ਹਾਂਜੀ, ਤੇ ਸੋਨਾ ਮਿੱਟੀ ਬਰਾਬਰ ਹੋਵੇ
0: ਜੀ,
2: ਨਾ ਉਹਨੂੰ ਨਿੰਦਿਆ ਨਾ ਫਰਕ ਪਵੇ, ਨਾ ਉਹਨੂੰ ਸਿਫਤ ਨਾ ਫਰਕ ਪਵੇ
0: ਜੀ,
2: ਨਾ ਉਹਦੇ ਚ ਲੋਭ ਹੋਵੇ, ਨਾ ਉਹਦੇ ਵਿਚ ਅਭਿਮਾਨ ਹੋਵੇ, ਨਾ ਮੋਹ ਹੋਵੇ ਜੀ, ਉਹਨੂੰ ਕੋਈ ਜਿਹੜਾ ਹੈਗਾ ਜਾਂ ਸੋਗ ਨਾ ਹੋਵੇ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਉਹ ਤੋਂ ਤੁਸੀਂ ਜਿਹੜਾ ਆ ਅੰਦਾਜ਼ਾ ਲਾਓਗੇ ਕਿ ਹਾਂਜੀ ਦੂਜ ਭਾਵਨਾ ਨਹੀਂ ਹੋਏਗੀ ਉਹਦੇ ਵਿਚ
0: ਜੀ,
2: ਤੇ ਕਾਮ ਕ੍ਰੋਧ ਜੋ ਪਰਸੇ ਨਾਹੀ ਤੈ ਘਟ ਬ੍ਰਹਮ ਨਿਵਾਸਾ, ਜਿਹੜਾ ਆ ਇਹ ਸਾਰੇ ਜਿਹੜੇ ਵਿਕਾਰ ਆ ਉਹਨਾਂ ਦੇ ਉੱਤੇ ਉਹਨੇ ਜਿੱਤ ਕੀਤੀ ਹੋਵੇ ਤੇ ਉਹਦੇ ਅੰਦਰ ਜਿਹੜਾ ਹੈਗਾ ਪ੍ਰਭੂ ਦਾ ਜਿਹੜਾ ਨਿਵਾਸ ਪ੍ਰਭੂ ਪ੍ਰਗਟ ਹੋਇਆ ਆ ਹੁੰਦਾ ਜੀ।
0: ਬਿਲਕੁਲ,
2: ਤੇ ਉਹਨਾਂ ਨਾਲੇ ਕਿਹਾ ਵੀ ਇਹ ਕਿਰਪਾ ਜਿਹਦੇ ਤੇ ਕੀਤੀ ਜਾਂਦੀ ਹੈਗੀ ਫਿਰ ਉਹਦੇ ਆਪਸ ਦੇ ਵਿਚ ਜਿਹੜਾ ਹੈਗਾ ਨਾ ਜਿੱਦਾਂ ਪਾਣੀ ਤੇ ਫਰਕ ਨਹੀਂ ਕੀਤਾ ਜਾ ਸਕਦਾ ਜੀ, ਤੇ ਪਰਮਾਤਮਾ ਦੇ ਵਿਚ ਤੇ ਉਹਦੇ ਵਿਚ ਫਿਰ ਫਰਕ ਨਹੀਂ ਕੀਤਾ ਜਾਂਦਾ
0: ਜਾ ਸਕਦਾ ਜੀ ਜੀ।
2: ਬਿਲਕੁਲ, ਇਸ ਕਰਕੇ ਜਿਹੜਾ ਹੈਗਾ ਅੱਜ ਦੀ ਸ਼ੁਰੂਆਤ ਇਥੋਂ ਕਰਦੇ ਹੋਏ ਆਪਣੇ ਵੱਡੇ ਭੈਣ ਜੀ ਦੇ ਹੁਕਮਾਂ ਦੀ ਤਮੀਲ ਕਰਦੇ ਆ ਜੀ।
0: ਬਿਲਕੁਲ,
2: ਦੂਜਾ ਜਿਹੜਾ ਹੈਗਾ ਭਾਰੇ ਸਾਹਿਬ ਮੈਂ ਵਾਕਈ ਮਤਲਬ ਜਿਹੜਾ ਹੈਗਾ ਆ ਤੇ ਮੁਹੰਮਦ ਸਾਹਿਬ ਦਾ ਗੀਤ ਸੁਣਦੇ ਹੀ ਸੌ ਗਿਆ ਸੀਗਾ
0: ਜੀ,
2: ਤੇ ਮੈਂ ਸਵੇਰੇ ਜਦੋਂ ਉੱਠ ਕੇ ਸੁਣਿਆ ਸੀ ਪ੍ਰੋਗਰਾਮ ਬਾਕੀ, ਤੇ ਮੈਂ ਜੀਰਾ ਸਾਹਿਬ ਦਾ ਇੱਕ ਸਵਾਲ ਸੀਗਾ ਕੱਲ ਉਥੋਂ ਜਿਹੜਾ ਆ ਮਤਲਬ ਆਪਾਂ ਲੈ ਲੈਣੇ ਜੀ।
0: ਉਹਨਾਂ ਦਾ ਸਵਾਲ ਸਾਹਿਬ ਨੇ ਕਿਹਾ ਸੀ ਸੁਪਰੀਮ ਕੋਰਟ ਦਾ ਜਾਂ ਹਾਈ ਕੋਰਟ ਦੇ ਜਿਹੜੇ ਜੱਜ ਨੇ ਉਹਨਾਂ ਕੋਲ ਪਹੁੰਚ ਜਾਂਦੇ ਨੇ ਜੀ ਸਰਕਾਰੀ ਬੰਦੇ ਜਾਂ ਕੁਝ ਵੀ ਐਕਸ਼ਨ ਹੁੰਦਾ ਤਾਂ ਉਹ, ਚਲੋ ਕੱਲ ਮੈਂ ਕਲੀਅਰ ਵੀ ਕੀਤਾ ਜਿੰਨੀ ਕੁ ਮੈਨੂੰ ਜਾਣਕਾਰੀ ਸੀ, ਤੁਸੀਂ ਬਾਕੀ ਵਿਸਤਾਰ ਦੇ ਵਿੱਚ ਜ਼ਰੂਰ ਦੱਸੋ, 24 ਘੰਟੇ ਉਹ ਐਸੇ ਅਵੇਲੇਬਲ ਹੁੰਦੇ ਆ, ਬਾਕੀ ਤੁਸੀਂ ਸਾਰਾ ਕੁਝ ਦੱਸ ਸਕਦੇ ਹੋ ਜੀ।
2: ਉਹਨਾਂ ਦਾ ਸਵਾਲ ਸੀ ਵੀ ਅੱਧੀ ਰਾਤ ਨੂੰ ਸੁਪਰੀਮ ਕੋਰਟ ਖੁੱਲ ਜਾਂਦੀ ਹੈ ਜੀ,
0: ਬਿਲਕੁਲ ਆਮ ਲੋਕਾਂ ਲਈ ਨਹੀਂ।
2: ਹਾਂਜੀ, ਨਹੀਂ ਜੀ, ਗੱਲ ਏਦਾਂ ਹੈਗੀ ਅੱਜ ਕੱਲ ਜਿਹੜਾ ਹੈਗਾ ਆ ਪਹਿਲਾਂ ਵੀ ਏਦਾਂ ਹੀ ਹੈਗਾ ਸੀਗਾ ਕਿ ਜਿਹੜੇ ਜੱਜ ਜਿਹੜੇ ਆ ਜਿਹੜਾ ਕੋਰਟ ਟਾਈਮ ਹੁੰਦਾ ਨਾ ਜੀ ਉਹਦੇ ਵਿੱਚ ਤਾਂ ਜੱਜ ਸਾਰੇ ਡਿਊਟੀ ਤੇ ਹੁੰਦੇ ਆ, ਉਹ ਤੋਂ ਬਾਅਦ ਜਿਹੜਾ ਆ ਇੱਕ ਜੱਜ ਦੋ ਜੱਜ ਜਿਹੜੇ ਹੈਗੇ ਆ ਉਹ ਹਮੇਸ਼ਾ ਡਿਊਟੀ ਮੈਜਿਸਟਰੇਟ ਦੇ ਤੌਰ ਤੇ ਜਾਂ ਡਿਊਟੀ ਦੇ ਉੱਤੇ ਹੁੰਦੇ ਆ, 24 ਘੰਟੇ ਦੇ ਮੁਲਾਜ਼ਮ ਹੁੰਦੇ ਆ, ਔਰ ਹਰ ਇੱਕ ਜੱਜ ਦੇ ਘਰ ਜਿਹੜਾ ਹੈਗਾ ਆ ਉਹਨੂੰ ਇਹ ਜ਼ਰੂਰੀ ਹੁੰਦਾ ਆ ਕਿ ਉਹਨੇ ਇੱਕ ਕੈਂਪ ਆਫਿਸ ਬਣਾ ਕੇ ਰੱਖਣਾ ਜੀ, ਜਿੱਦਾਂ ਉਹਨਾਂ ਨੇ ਮਤਲਬ ਜਿਹੜਾ ਹੈਗਾ ਆ ਈ ਫਾਈਲਿੰਗ ਕੀਤੀ ਆ ਰਾਤ ਦੇ ਟਾਈਮ ਦੇ ਉੱਤੇ ਨੌਕ ਕੀਤਾ ਹੈਗਾ ਆ ਜੀ, ਤੇ ਉਸ ਵੇਲੇ ਉਸ ਜੱਜ ਨੂੰ ਜਿਹਦੀ ਵੀ ਡਿਊਟੀ ਹੋਈ ਹੈਗੀ ਆ ਜੀ ਜਿਹੜਾ ਬੰਦਾ ਹੈਗਾ ਉਹਨੇ ਸੁਣਨਾ ਪੈਣਾ ਕਿਉਂਕਿ ਚੀਫ ਜਸਟਿਸ ਦਾ ਰੋਸਟਰ ਹੋਊਗਾ ਤੇ ਉਹਦੀ ਹੋਏਗੀ, ਤੇ ਉਹਨੇ ਰਾਤ ਨੂੰ ਉਸੇ ਵੇਲੇ ਟੇਕ ਅਪ ਕਰਨਾ, ਬਾਕੀ ਵੀਡੀਓ ਕਾਨਫਰੰਸਿੰਗ ਹੁੰਦੀ ਹੈਗੀ ਆ ਉਹ ਸਾਰਾ ਲਗਾਇਆ ਹੁੰਦਾ, ਤਾਂ ਹੋਰ ਉੱਥੇ ਇਨ ਪਰਸਨ ਕੋਰਟ ਦੇ ਵਿੱਚ ਸੁਪਰੀਮ ਕੋਰਟ ਕੋਈ ਨਹੀਂ ਜਾਂਦਾ ਵੀ ਤਾਲੇ ਖੋਲ ਦਿਓ ਰਾਤ ਨੂੰ ਚੌਕੀਦਾਰ ਨੂੰ ਜਗਾਓ, ਏਦਾਂ ਦਾ ਕੁਛ ਨਹੀਂ ਹੁੰਦਾ ਜੀ, ਏਦਾਂ ਦਾ ਕੁਛ ਨਹੀਂ ਹੈ, ਸਿਰਫ ਜਿਹੜਾ ਹੁੰਦਾ ਆ ਕਿ ਵੀਡੀਓ ਕਾਨਫਰੰਸਿੰਗ ਰਾਹੀਂ ਇਹਨਾਂ ਦੇ ਆਫਿਸ ਦੇ ਵਿੱਚ ਜਿਹੜਾ ਹੈਗਾ ਆ ਉਹ ਲੱਗੇ ਹੁੰਦੇ ਆ ਸਾਰੇ ਕੁਛ, ਉੱਥੇ ਵੀਡੀਓ ਕਾਨਫਰੰਸਿੰਗ ਰਾਹੀਂ ਗੱਲਬਾਤ ਸੁਣ ਲਈ ਜਾਂਦੀ ਆ ਤੇ ਵੀਡੀਓ ਕਾਨਫਰੰਸਿੰਗ ਰਾਹੀਂ ਹੀ ਜਵਾਬ ਦੇ ਦਿੱਤਾ ਜਾਂਦਾ ਹੈਗਾ ਆ ਜੀ। ਬਾਕੀ ਇਹ ਜਿੰਨੇ ਜਿਹੜੇ ਹੈਗੇ ਆ ਕੋਰਟ ਜੱਜ ਹੁੰਦੇ ਆ ਹਰ ਵੇਲੇ ਇੱਕ ਜੱਜ ਜਿਹੜਾ ਹੈਗਾ ਆ ਉਹ ਡਿਊਟੀ ਮੈਜਿਸਟਰੇਟ ਦੇ ਤੌਰ ਤੇ ਹਰ ਸਟੇਸ਼ਨ ਦੇ ਉੱਤੇ ਅਵੇਲੇਬਲ ਹੁੰਦਾ ਜੀ, ਉਹਨੂੰ ਅੱਧੀ ਰਾਤ ਨੂੰ ਕੋਈ ਮਤਲਬ ਜਿੱਦਾਂ ਕਿਸੇ ਕੋਈ ਲੇਡੀ ਆ ਜਾਂ ਕੋਈ ਡੈਥ ਹੋ ਜਾਂਦੀ ਹੈਗੀ ਜਾਂ ਮਤਲਬ ਸੀਰੀਅਸ ਇੰਜਰਡ ਹੈਗੀ ਆ ਹੈਂਜੀ, ਤੇ ਉਹ ਡਾਇੰਗ ਡੈਕਲਾਰੇਸ਼ਨ ਉਹਨੂੰ ਕਹਿੰਦੇ ਵੀ ਉਹ ਬੰਦੇ ਦਾ ਪਤਾ ਹੈਗਾ ਜੀ, ਪਤਾ ਨੀ ਬਚਦਾ ਕਿ ਨਹੀਂ ਬਚਦਾ ਜੀ, ਉਹ ਸਟੇਟਮੈਂਟ ਰਿਕਾਰਡ ਕਰਨੀ ਹੁੰਦੀ ਹੈ ਜੀ, ਉਹ ਮੈਜਿਸਟ੍ਰੇਟ ਦੇ ਸਾਹਮਣੇ ਕੀਤੀ ਜਾਂਦੀ ਹੈ ਜੀ, ਤੇ ਹੌਸਪੀਟਲ ਤੋਂ ਫੋਨ ਆ ਸਕਦਾ ਹੈਗਾ ਜੀ ਵੀ ਸਾਡੇ ਕੋਈ ਪੇਸ਼ੈਂਟ ਆਇਆ ਆ ਵੀ ਜਿਹਦਾ ਪਤਾ ਨੀ ਉਹ ਆਪਣਾ ਬਿਆਨ ਦੇਣਾ ਚਾਹੁੰਦਾ ਹੈ ਵੀ ਪਤਾ ਨੀ ਬਚੇ ਕਿ ਨਾ ਬਚੇ, ਉੱਥੇ ਵੀ ਉਹਨੂੰ ਜੱਜ ਨੂੰ ਇਨ ਪਰਸਨ ਵੀ ਜਾਣਾ ਪੈਂਦਾ ਹੈ, ਉਹ ਜਾ ਕੇ ਉਹਦੀ ਸਟੇਟਮੈਂਟ ਲੈ ਕੇ ਆਉਂਦਾ ਹੈਗਾ ਜਾਂ ਰਿਕਾਰਡ ਕਰਕੇ ਲਿਆਉਂਦਾ ਹੈ ਜਿਹਨੂੰ ਡਾਇੰਗ ਡੈਕਲਾਰੇਸ਼ਨ ਕਿਹਾ ਜਾਂਦਾ ਹੈ।
0: ਉਸੇ ਤਰ੍ਹਾਂ ਇਸ ਕਰਕੇ ਹਸਪਤਾਲਾਂ ਦੇ ਵਿੱਚ ਐਮਰਜੈਂਸੀ ਹੁੰਦੀ ਹੈ ਰਾਤ ਨੂੰ 24 ਘੰਟੇ ਸਾਰਾ ਕੁਛ,
2: ਬਿਲਕੁਲ ਜੀ ਐਮਰਜੈਂਸੀ ਜਿਹੜੀ ਹੈਗੀ ਆ ਉਹ ਬਿਲਕੁਲ ਐਮਰਜੈਂਸੀ ਦੇ ਉੱਤੇ ਜਿਹੜਾ ਹੈਗਾ ਆ ਇਹ ਚੀਜ਼ਾਂ ਜਿਹੜੀਆਂ, ਤੇ ਨਿਆਂ ਦੀ ਦੇਵੀ ਹਮੇਸ਼ਾ ਜਾਗਦੀ ਰਹਿੰਦੀ ਹੈ ਜੀ, ਨਿਆਂ ਦੀ ਦੇਵੀ ਨਹੀਂ ਸੌਂਦੀ, ਪਰ ਕਰੀਏ ਕੀ ਸਾਡੀ ਸੋਸਾਇਟੀ ਦੇ ਵਿੱਚ ਜਿਹੜੇ ਹੈਗੇ ਆ ਕਹਿੰਦੇ ਜਿਸ ਸੋਸਾਇਟੀ ਦੇ ਵਿੱਚ ਜ਼ਿਆਦਾ ਕਾਨੂੰਨਾਂ ਦੀ ਲੋੜ ਪਵੇ ਸਮਝ ਲਓ ਉਹ ਸੋਸਾਇਟੀ ਜਿਹੜੀ ਹੈਗੀ ਆ ਭਈ ਬਹੁਤੀ ਸਿਵਿਲਾਈਜ਼ਡ ਨਹੀਂਗੀ, ਸਿਵਿਲਾਈਜ਼ਡ ਸੋਸਾਇਟੀ ਦੇ ਵਿੱਚ ਘੱਟ ਕਾਨੂੰਨਾਂ ਦੀ ਲੋੜ ਪੈਂਦੀ ਹੁੰਦੀ ਆ, ਤੇ ਜਿਹੜੀਆਂ ਡਿਵੈਲਪਿੰਗ ਹੁੰਦੀਆਂ ਕੰਟਰੀਜ਼ ਉਹਨਾਂ ਦੇ ਵਿੱਚ ਕਿਉਂਕਿ ਸੋਸਾਇਟੀ ਬਹੁਤੀ ਸਿਵਿਲਾਈਜ਼ਡ ਨਹੀਂ ਹੁੰਦੀ ਇਸ ਕਰਕੇ ਉੱਥੇ ਕਾਨੂੰਨਾਂ ਦੀ ਜ਼ਿਆਦਾ ਲੋੜ ਪੈਂਦੀ ਹੈ ਜੀ।
0: ਤੇ ਸੈਣੀ ਸਾਹਿਬ ਕੋਰੋਨਾ ਦੀ ਗੱਲ ਕਰ ਰਹੇ ਸੀ ਤੁਸੀਂ, ਤੇ ਜਿਹੜਾ ਐਫ ਆਈ ਆਰ ਦਾ ਰੋਲਾ ਪੈ ਰਿਹਾ ਉਹਦੇ ਵਿੱਚ ਕਿ ਭਾਈ ਇਹ ਜਨਤਕ ਕਰ ਦਿੱਤੀ ਹੈ, ਉਹਨਾਂ ਨੇ ਇਹਦੇ ਉੱਤੇ ਗੱਲਬਾਤ ਵੀ ਲਈ ਸੀ ਸਾਰਾ ਕੁਝ ਰਾਜਵੀਰ ਘੁੰਮਣ ਉਹਨਾਂ ਦੇ ਜਿਹੜੇ ਵਕੀਲ ਨੇ, ਪਰ ਇਹ ਮਸਲਾ ਕੀ ਹੈ ਜੀ ਅਸਲ ਦੇ ਵਿੱਚ, ਕੀ ਇਹਨਾਂ ਨੂੰ ਕੋਈ ਫਰਕ ਪੈਂਦਾ? ਕਹਿੰਦੇ ਸਾਡੀ ਛਵੀ ਨੂੰ ਖਰਾਬ ਕੀਤਾ ਜਾ ਰਿਹਾ ਜੀ, ਪਰ ਇਹ ਪੇਸ਼ ਕਿਉਂ ਨਹੀਂ ਹੋਏ ਫਿਰ ਜੀ?
2: ਗੱਲ ਏਦਾਂ ਜੀ, ਪੇਸ਼ ਤਾਂ ਹੁਣ ਵੀ ਨਹੀਂ ਹੋਏ
0: ਜੀ,
2: ਤੇ ਇਹ ਗੱਲ ਇਹਨਾਂ ਨੂੰ ਦੇਖੋ ਈਡੀ ਦੇ ਜਿਹੜੀ ਆ ਪੰਜਾਬ ਸਰਕਾਰ ਨੂੰ ਚਿੱਠੀ ਲਿਖੀ ਸੀ
0: ਜੀ
2: ਕਿ ਤੁਸੀਂ ਜਿਹੜਾ ਆ ਇਹਦੇ ਤੇ ਐਫ ਆਈ ਆਰ ਦਰਜ ਕਰਕੇ ਇਨਕੁਆਇਰੀ ਕਰੋ, ਕਿਉਂਕਿ ਈਡੀ ਨੇ ਜਿਹੜਾ ਪਹਿਲਾਂ ਛਾਪਾ ਮਾਰਿਆ ਸੀ ਉਹਦੇ ਵਿੱਚ ਉਹਨੂੰ ਕੁਝ ਦਸਤਾਵੇਜ਼ ਇੱਦਾਂ ਦੇ ਮਿਲੇ ਸੀ ਜਿਸ ਤੋਂ ਉਹਨੂੰ ਪਤਾ ਲੱਗਿਆ ਸੀ ਕਿ ਮੁੱਖ ਮੰਤਰੀ ਦੇ ਘਰ ਦੇ ਅੰਦਰ ਜਾਂ ਉਹਨਾਂ ਦੇ ਬੜੇ ਕਲੋਜ਼ ਐਸੋਸੀਏਟ ਜਿਹੜੇ ਹੈਗੇ ਆ ਜਿਹੜੇ ਇਸ ਵੇਲੇ ਮੁਲਜ਼ਮ ਰੱਖੇ ਉਹਨਾਂ ਨੇ, ਇਹ ਬੰਦੇ ਵੀ ਕੈਸ਼ ਫੋਰ ਟਰਾਂਸਫਰ ਜਾਣੀ ਕਿ ਕਿਸੇ ਬੰਦੇ ਦੀ ਟਰਾਂਸਫਰ ਵਾਸਤੇ ਜਿਹੜਾ ਆ ਪੈਸੇ ਲੈ ਕੇ ਤੇ ਟਰਾਂਸਫਰਾਂ ਕਰਦੇ ਸੀ, ਪੋਸਟਿੰਗ ਦਿੰਦੇ ਸੀ ਜੀ,
0: ਟੈਂਡਰੇ
2: ਹੁੰਦੇ ਸੀ, ਹਾਂਜੀ ਜ਼ਮੀਨਾਂ ਦੇ ਮਾਮਲੇ ਸੀ, ਉਹਨਾਂ ਨੇ ਨੌਂ ਡਿਪਾਰਟਮੈਂਟ ਜਿਹੜੇ ਹੈਗੇ ਆ ਉਹਨਾਂ ਦੇ ਵਿੱਚ ਜਿਹੜੇ ਆ ਇਹ ਕਾਲੇ ਮਾਲੇ ਦੱਸੇ ਸੀਗੇ ਜੀ ਵੀ ਇਹਦੇ ਵਿੱਚ ਐਫ ਆਈ ਆਰ ਦਰਜ ਕਰੋ ਤੇ ਅੱਗੇ ਫਰਦਰ ਇਨਵੈਸਟੀਗੇਸ਼ਨ ਕਰੋ ਜੀ। ਡੀ ਜੀ ਪੀ ਨੂੰ ਲਿਖਿਆ ਸੀ, ਡੀ ਜੀ ਪੀ ਹੁਣੀ ਸਰਕਾਰ ਤੋਂ ਬਾਹਰ ਥੋੜਾ ਜਾ ਸਕਦੇ ਸੀ ਜੀ, ਸੋ ਇੱਕ ਇਹਨਾਂ ਨੇ ਇਮਚਿਓਰਟੀ ਵੀ ਦਿਖਾਈ ਜੀ, ਜੇ ਉਹ ਐਫ ਆਈ ਆਰ ਦਰਜ ਕਰ ਲੈਂਦੇ ਤੇ ਇਹ ਨੌਬਤ ਹੀ ਨਾ ਆਉਂਦੀ ਜੀ। ਇਹਨਾਂ ਨੇ 67 ਦਿਨ ਜਿਹੜਾ ਹੈਗਾ ਆ ਨਾ ਜੀ ਓਦਾਂ ਹੀ ਡਿਲੇ ਕਰਦੇ ਰਹੇ, ਉਹਨਾਂ ਨੇ 4 ਚਿੱਠੀਆਂ ਪਾਈਆਂ ਡਿਲੇ ਕਰਦੇ ਰਹੇ
0: ਜੀ।
2: ਅਲਟੀਮੇਟਲੀ ਜਿਹੜਾ ਹੈਗਾ ਆ ਇੱਕ ਵਕੀਲ ਸਾਹਿਬ ਨੇ ਜਿਹੜਾ ਆ ਉੱਥੇ ਹਾਈ ਕੋਰਟ ਦੇ ਵਿੱਚ ਇਹਨਾਂ ਤੱਥਾਂ ਦੇ ਆਧਾਰ ਦੇ ਉੱਤੇ ਜਿਹੜਾ ਆ ਪੀ ਆਈ ਆਈ ਪਾਈ ਕਿ ਇਹ ਤਾਂ ਭਾਈ ਇਹਨਾਂ ਨੇ ਕੁਛ ਨੀ ਕਰਨਾ, ਏਡੀ ਵੱਡੀ ਪੰਜਾਬ ਚ ਲੁੱਟ ਹੋਈ ਹੈਗੀ ਆ ਤੇ ਇਹਦਾ ਜਿਹੜਾ ਆ ਸੀ ਬੀ ਆਈ ਨੂੰ ਇਹਦਾ ਕੇਸ ਦੇ ਦਿੱਤਾ ਜਾਵੇ
0: ਜੀ,
2: ਕਿਉਂਕਿ ਈਡੀ ਆਪ ਐਫ ਆਈ ਆਰ ਦਰਜ ਨੀ ਕਰ ਸਕਦੀ ਜਦੋਂ ਇਹ ਜਾਂ ਸੀ ਬੀ ਉਹਨਾਂ ਨੂੰ ਇਹ ਸੀ ਵੀ ਐਫ ਆਈ ਆਰ ਦਰਜ ਕਰੋ ਤੇ ਸਾਡੇ ਕੋਲ ਜਿਹੜਾ ਸਫੀਸ਼ੈਂਟ ਐਵੀਡੈਂਸ ਆ ਉਹ ਲਓ ਤੇ ਅੱਗੇ ਗਾਂਹ ਪ੍ਰੋਸੀਡ ਕਰੋ
0: ਜੀ,
2: ਪਰ ਉਹ ਕਹਿੰਦੇ ਹੁੰਦੇ ਨਾ ਜੀ ਤੇ ਸੋਹਣੀ ਜਿਹੜੀ ਆ ਨਾ ਘੜੇ ਦੇ ਵਿੱਚ ਤਰਦੀ ਇਸੇ ਕਰਕੇ ਨਹੀਂ ਸੀ ਤਰ ਸਕੀ ਕਿ ਉਹ ਕੱਚਾ ਸੀਗਾ ਘੜਾ
0: ਜੀ,
2: ਹਾਂਜੀ ਉਹ ਕਹਿੰਦੇ ਨਾ ਵੀ ਕੱਚਿਆਂ ਤੇ ਕਰੀਏ ਐਤਵਾਰ ਨਾ ਕੱਚੇ ਹੁੰਦੇ ਕਿਸੇ ਤੇ ਹੈ ਤੀ ਯਾਰ ਨਾ, ਹਾਂਜੀ
0: ਬਿਲਕੁਲ ਹੈ ਜੀ,
2: ਏਦਾਂ ਹੀ ਇੱਥੇ ਕੱਚਾ ਡੀ ਜੀ ਪੀ ਸੀਗਾ ਉਹ ਕੱਚੇ ਡੀ ਜੀ ਪੀ ਦੇ ਉੱਤੇ ਜਿਹੜਾ ਹੈਗਾ ਆ ਜੇ ਤਾਂ ਉਹ ਪੱਕਾ ਹੁੰਦਾ ਜੀ ਉਹ ਕਰ ਲੈਂਦਾ ਐਫ ਆਈ ਆਰ ਦਰਜ, ਅੱਜ ਆਹ ਕੰਸੀਕੁਐਂਸੀ ਦੀ ਨਾ ਹੁੰਦੇ
0: ਜੀ,
2: ਜਦੋਂ ਤੁਹਾਨੂੰ ਪਤਾ ਸੀਗਾ ਵੀ ਹਾਂਜੀ ਇੱਥੇ ਤੱਕ ਗੱਲ ਆਈ ਹੈ ਜੀ। ਇਹਨਾਂ ਨੇ 67 ਡੇਜ਼ 67 ਦਿਨ ਦੀ ਡਿਲੇ
0: ਜੀ,
2: ਹਾਈ ਕੋਰਟ ਨੇ ਜਿਹੜਾ ਹੈਗਾ ਆ ਆਪਣੇ ਆਰਡਰ ਦੇ ਵਿੱਚ ਸਾਰੀ ਚੀਜ਼ ਨੂੰ ਵਿਸਥਾਰ ਪੂਰਵਕ ਲਿਖ ਕੇ ਤੇ ਸੀ ਬੀ ਆਈ ਨੂੰ ਜਾਂਚ ਦੇਤੀ
0: ਜੀ,
2: ਇਹ ਅੱਧੀ ਰਾਤ ਨੂੰ ਦੌੜੇ ਵੀ ਸੀਗੇ ਜੀ ਵੀ ਉੱਥੇ ਸੁਪਰੀਮ ਕੋਰਟ ਤੋਂ ਸਟੇ ਮਿਲ ਜਾਏ ਜੀ। ਇਹਨਾਂ ਦਾ ਕਹਿਣਾ ਇਹ ਸੀਗਾ ਜੀ ਵੀ ਪੰਜਾਬ ਨੇ ਜਿਹੜਾ ਆ 2020 ਦੇ ਵਿੱਚ ਵੀ ਇਸ ਚੀਜ਼ ਬਾਰੇ ਜਿਹੜਾ ਆ ਵੀ ਸੀ ਬੀ ਆਈ ਤੋਂ ਜਿਹੜੀ ਆ ਕੰਸੈਂਟ ਵਿਦਡਰਾ ਕੀਤੀ ਆ ਕਿ ਸੀ ਬੀ ਆਈ ਸਾਡੀ ਸਟੇਟ ਦੇ ਵਿੱਚ ਦਖਲ ਨਹੀਂ ਦੇ ਸਕਦੀ
0: ਜੀ,
2: ਦਖਲ ਨਹੀਂ ਦੇ ਸਕਦੀ, ਦੋ ਹਾਲਤਾਂ ਚ ਦਖਲ ਦੇ ਸਕਦੀ ਹੈਗੀ ਆ ਜੀ ਹਮੇਸ਼ਾ ਵੀ ਜੇ ਸਰਕਾਰ ਆਪ ਚਾਹੇ ਤੇ ਦੂਜਾ ਜੇ ਹਾਈ ਕੋਰਟ ਚਾਹੇ ਜਾਂ ਸੁਪਰੀਮ ਕੋਰਟ ਚਾਹੇ, ਕੋਰਟ ਚਾਹੇ ਤੇ ਤਾਂ ਵੀ ਸੀ ਬੀ ਆਈ ਆ ਸਕਦੀ ਹੈ
0: ਜੀ।
2: ਇਹਨਾਂ ਨੇ ਇਸ ਚੀਜ਼ ਦੇ ਉੱਤੇ ਗੁਹਾਰ ਲਾਤੀ ਜੀ ਵੀ ਇਹ ਫੈਡਰਲ ਸਟਰਕਚਰ ਜਿਹੜਾ ਆ ਉਹਨੂੰ ਖਤਰਾ ਆ ਜੀ,
0: ਆਪਣੇ ਹੱਥ ਵੱਢ ਕੇ ਦਿੱਲੀ ਨੂੰ ਦਿੱਤੇ ਹੋਏ ਨੇ ਜੀ, ਉਹ ਫੈਡਰਲ ਕਿਹੜਾ ਰਹਿ ਗਿਆ ਢਾਂਚਾ ਫਿਰ ਸਾਡਾ ਜੀ,
2: ਚੱਕਰ ਆਹੀ ਆ ਨਾ ਜੀ ਜਿੱਦਾਂ ਤੁਸੀਂ ਮੈਮੋਰੰਡਮ ਆਫ ਅੰਡਰਸਟੈਂਡਿੰਗ ਜਿਹੜੇ ਕਰਦੇ ਹੈਗੇ ਆ ਜੀ, ਨੌਲੇਜ ਸ਼ੇਅਰਿੰਗ ਐਗਰੀਮੈਂਟ ਕਰਦੇ ਆ ਜੀ, ਉਹ ਜਿਹੜੀ ਨੌਲੇਜ ਸ਼ੇਅਰ ਕੀਤੀ ਆ ਨਾ ਜੀ ਉਹੀ ਅੱਜ ਜਿਹੜੀ ਆ ਤੁਹਾਨੂੰ ਮਤਲਬ ਬਦਨਾਮ ਕਰ ਰਹੀ ਹੈ ਜੀ। ਹਾਂਜੀ, ਸੋ ਇਸ ਕਰਕੇ ਮੁੱਖ ਮੰਤਰੀ ਸਾਹਿਬ ਦੇ ਬਹੁਤ ਹੀ ਨਜ਼ਦੀਕੀ ਐਸੋਸੀਏਟਸ ਜਿਹੜੇ ਹੈਗੇ ਆ ਉਹਨਾਂ ਤੇ ਹੱਥ ਪੈ ਰਿਹਾ ਜੀ। ਹੁਣ ਰਾਜਵੀਰ ਘੁੰਮਣ ਹੋਣੀ ਤਾਂ ਜਿਹੜਾ ਆ ਉਹ ਉੱਥੇ ਮਿਲੇ ਨੇ ਜੀ, ਉਹਨਾਂ ਦਾ ਪਿੰਡ ਘਰਾਂ ਚੋ ਸਾਨੂੰ ਵੀ ਨਹੀਂ ਸੀ ਪਤਾ ਪਰ ਹੁਣ ਬੜਾ ਮਸ਼ਹੂਰ ਹੋ ਗਿਆ ਜੀ
0: ਜੀ,
2: ਸੋ ਉੱਥੇ ਲੋਕੀ ਤੇ ਜਿਹੜੇ ਆ ਵੱਡੀ ਗੱਲ ਇਹ ਆ ਕਿ ਕਿਸੇ ਬੰਦੇ ਦੇ ਪਿੰਡ ਦੇ ਵਿੱਚ ਜਿਹੜਾ ਆ ਉਹਦੇ ਅਗੇਂਸਟ ਪੁਲਿਸ ਜਾਵੇ ਤੇ ਲੋਕੀ ਜਿਹੜੀ ਆ ਉਹ ਵਿਰੋਧ ਕਰਦੇ ਹੁੰਦੇ ਆ ਜੀ ਵੀ ਸਾਡਾ ਬੰਦਾ ਨਿਰਦੋਸ਼ ਆ ਤੇ ਤੁਸੀਂ ਕਿਉਂ ਫੜਨ ਆਏ ਆ ਜੀ, ਤੇ ਇਹਨਾਂ ਦੇ ਪਿੰਡ ਦੇ ਵਿੱਚ ਜਿਹੜਾ ਆ ਲੋਕਾਂ ਨੇ ਫੁੱਲ ਸਿੱਟੇ ਜੀ, ਉਸ ਪਹਿਲੀ ਵਾਰੀ ਹੋਣਾ ਕਿ ਸੀ ਬੀ ਆਈ ਦੀ ਟੀਮ ਕਿਤੇ ਗਈ ਤੇ ਉਹਨਾਂ ਤੇ ਫੁੱਲ ਵਰਸਾਏ ਗਏ
0: ਜੀ,
2: ਹੈ ਜੀ ਤੇ ਇਹਨਾਂ ਨੂੰ ਇੰਨਾ ਕੁ ਦੁੱਖ ਲੱਗਿਆ ਜੀ ਹੈ ਤਾਂ ਇੱਕ ਅਗਲੇ ਬੰਦਿਆਂ ਦੀ ਆਪਣੀ ਫੀਲਿੰਗ ਆ ਨਾ, ਉਹਨਾਂ ਨੇ ਆਪਣਾ ਜਿਹੜਾ ਆ ਵੀ ਆਪਾਂ ਜੇ ਕਹਿੰਦੇ ਆ ਵੀ ਵਿਚਾਰਾਂ ਦੀ ਆਜ਼ਾਦੀ ਆ ਪ੍ਰਗਟਾਵੇ ਦੀ, ਹਾਂਜੀ ਜੇ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਹੈਗੀ ਆ ਤੇ ਫਿਰ ਤੁਹਾਨੂੰ ਇਹਦੇ ਵਿੱਚ ਏਦਾਂ ਕੀ ਦੁੱਖ ਲੱਗਿਆ ਕਿ ਅਗਲਿਆਂ ਨੇ ਫੁੱਲ ਸਿੱਟ ਦਿੱਤੇ? ਨਹੀਂ ਜੇ ਉਹ ਵੱਟੇ ਵਾਰਦੇ ਤੇ ਫਿਰ ਜਿਹੜਾ ਹੈਗਾ ਜਾਂ ਠੀਕ ਸੀ ਤੁਸੀਂ ਜਿਹੜਾ ਜਿੱਦਣ ਉਹਨਾਂ ਨੇ ਇੱਥੇ ਈੜੀ ਦੀ ਹਵਾ ਕੱਢੀ ਹੈਂਜੀ ਉਹਨਾਂ ਦੀ ਗੱਡੀ ਭੰਨੀ, ਉਹਨਾਂ ਦਾ ਉਹਦੇ ਉਹਨਾਂ ਦੇ ਤਾਂ ਤੁਸੀਂ ਕੋਈ ਐਕਸ਼ਨ ਲਿਆ ਨੀ। ਇੱਥੇ ਜਿਹਨਾਂ ਨੇ ਮਾੜੇ ਜੇ ਫੁੱਲ ਵਰਸਾਏ ਤੇ ਇਹਨਾਂ ਨੇ ਚੁੱਪ ਕਰਕੇ ਜਿਹੜਾ ਹੈਗਾ ਆ ਜੀ ਉੱਥੇ ਇੱਕ SHO ਸਸਪੈਂਡ ਕਰ ਦਿੱਤਾ। SHO ਨੂੰ ਸੁਪਨਾ ਆਉਣਾ ਸੀਗਾ ਵੀ ਭਾਈ ਉਹਨਾਂ ਨੇ ਫੁੱਲ ਵਰਸਾਉਣੇ ਆ,
0: ਬਿਲਕੁਲ
2: ਦੂਜਾ ਜਿਹੜਾ ਹੈਗਾ ਆ ਉਹਨਾਂ ਬੰਦਿਆਂ ਤੇ ਪਰਚਾ ਦਰਜ ਕਰ ਦਿੱਤਾ ਉਹਨਾਂ ਬੰਦਿਆਂ ਨੂੰ ਇਹ BJP ਕਰਕੇ ਜਿਹੜਾ ਆ ਕਰ ਰਹੇ ਸੀ ਵੀ BJP ਕਰਾਉਂਦੀ ਪਈ ਏਦਾਂ ਕਰਕੇ ਅਗਲਿਆਂ ਨੇ ਸਪਸ਼ਟ ਕਿਹਾ ਭਾਈ ਅਸੀਂ ਕਿਸੇ BJP ਪਾਰਟੀ ਨਾਲ ਨੀ ਨਾ ਕਾਂਗਰਸ ਪਾਰਟੀ ਨਾਲ, ਅਸੀਂ ਵਾਰਸ ਪੰਜਾਬ ਦੇ ਜਿਹੜੇ ਵਲੰਟੀਅਰ ਆ ਜਾਂ ਉਹਨਾਂ ਦੇ ਵਰਕਰ ਆ, ਅਸੀਂ ਸਾਡੀ ਪਾਰਟੀ ਵਾਰਸ ਪੰਜਾਬ ਪਾਰਟੀ ਹੈਗੀ, ਅਸੀਂ ਇਹਦਾ ਵਿਰੋਧ ਕਰਦੇ ਇਸ ਚੀਜ਼ ਤੋਂ ਸਵਾਗਤ ਕਰਦੇ ਹੈਗੇ ਆ।
0: ਪਰ ਇਹ ਚੀਜ਼ ਦਾ ਸਹੀ ਸਰ ਜੇ ਇਮਾਨਦਾਰ ਨੇ ਤੇ ਸਾਹਮਣਾ ਕਿਉਂ ਨੀ ਕਰ ਰਹੇ ਇਸ ਚੀਜ਼ ਦਾ? ਔਜਲਾ ਸਾਹਿਬ ਨੇ ਵੀ ਲਿਖਿਆ ਜੇ ਇਮਾਨਦਾਰ ਨੇ ਤਾਂ ਫਿਰ ਭੱਜੇ ਕਿਉਂ ਨੇ ਜੀ?
2: ਸਰ ਤੁਸੀਂ ਨਾ ਅੱਜ ਪ੍ਰੋਗਰਾਮ ਦੇ ਸ਼ੁਰੂਆਤ ਦੇ ਵਿੱਚ
0: ਜੀ
2: ਭਾਬੀ ਦੀ ਗੱਲ ਕੀਤੀ ਕਿ ਜਿਹੜੀ ਭਾਬੀ ਕ੍ਰਾਂਤੀ ਦੀ ਹੈਗੇ ਸੀ ਵੀ ਉਹਨੇ ਆਪਣੀਆਂ ਚੂੜੀਆਂ ਦੇ ਦਿੱਤੀਆਂ ਕ੍ਰਾਂਤੀ ਵਾਸਤੇ,
0: ਬਿਲਕੁਲ ਜੀ
2: ਹੈਂਜੀ। ਇੱਥੇ ਅੱਜ ਜਿਹੜੀ ਨਕਲੀ ਕ੍ਰਾਂਤੀ ਆ ਜੀ ਉਹਨੇ ਜਿਹੜਾ ਲੋਕਾਂ ਦੀਆਂ ਚੂੜੀਆਂ ਲਾ ਕੇ ਆਪਣੀ ਦੁਰਗਾ ਭਾਬੀ ਦੀ ਗੱਲ ਕਰਦੇ ਸੀ ਤੁਸੀਂ ਤੇ ਉਹ ਦੁਰਗਾ ਭਾਬੀ ਨੇ ਆਪਣੀਆਂ ਚੂੜੀਆਂ ਲਾ ਕੇ ਦੇਤੀਆਂ ਦੇਸ਼ ਵਾਸਤੇ ਜੀ,
0: ਬਿਲਕੁਲ ਜੀ।
2: ਤੇ ਅੱਜ ਦੇ ਜਿਹੜੇ ਹੈਗੇ ਆ ਭਾਈ ਦੇਸ਼ ਭਗਤਾਂ ਦੀ ਪਾਰਟੀ ਇਨਕਲਾਬੀਆਂ ਨੇ ਜਿਹੜਾ ਹੈਗਾ ਆ ਉਹਨਾਂ ਨੇ ਦੂਜਿਆਂ ਦੀਆਂ ਚੂੜੀਆਂ ਲਾ ਕੇ ਆਪਣੇ ਪਾ ਲਈਆਂ,
0: ਬਿਲਕੁਲ
2: ਹਾਂਜੀ
0: ਜੀ।
2: ਤੇ ਉਹ ਇਸ ਕਰਕੇ ਜਿਹੜਾ ਆ ਜਦੋਂ ਸਾਰਾ ਕੁਛ ਬਦਲ ਹੀ ਗਿਆ ਕਿ ਇਹ ਤਾਂ ਸਰ ਕਿੱਥੇ ਮਤਲਬ ਜਿਹੜਾ ਹੈਗਾ ਤੁਸੀਂ ਕੀ ਐਕਸਪੈਕਟ ਕਰਦੇ ਹੈਗੇ ਆ ਕਿ ਇਹ ਆਪ ਪੇਸ਼ ਹੋ ਜਾਣਗੇ ਜੀ?
0: ਜੀ
2: ਇਹ ਜਿੱਦਾਂ ਮਤਲਬ ਮਜੀਠੀਆ ਸਾਹਿਬ ਨੇ ਪ੍ਰੈਸ ਕਾਨਫਰੰਸ ਕੀਤੀ ਜੀ, ਉਹਨਾਂ ਨੇ ਰਿਵੀਲ ਕੀਤਾ ਕਿ ਕਹਿੰਦੇ ਬੱਸਾਂ ਚ ਭੱਜੇ ਆ ਜੀ ਅਨਆਡੈਂਟੀਫਾਈਡ ਵਹੀਕਲ ਜਿਹੜੇ ਹੈਗੇ ਆ ਵੀ ਉਹਨਾਂ ਨੰਬਰਾਂ ਦੀਆਂ ਗੱਡੀਆਂ ਜਿਹੜੀਆਂ ਕਈ ਦੀਆਂ ਨਹੀਂ ਜੀ।
0: ਜੀ
2: ਫੇਰ ਉਹਨਾਂ ਨੇ ਅੱਗੇ ਫਰਦਰ ਕਿਹਾ ਵੀ ਜਦੋਂ ਤੋਂ ED ਦਾ ਛਾਪਾ ਪਿਆ ਇਹਨਾਂ ਨੇ ਉਦੋਂ ਤੋਂ ਹੀ ਸਮਾਨ ਟਿਕਾਣੇ ਲਾਉਣਾ ਸ਼ੁਰੂ ਕਰ ਦਿੱਤਾ ਸੀ, ਆਪਣੇ ਫੋਨ ਨੰਬਰ ਵਗੈਰਾ ਬਦਲ ਲਏ ਸੀ
0: ਜੀ,
2: ਔਰ ਉਹਨਾਂ ਨੇ ਇੱਕ ਬਹੁਤ ਹੀ ਸੀਰੀਅਸ ਐਲੀਗੇਸ਼ਨ ਲਗਾਇਆ
0: ਜੀ
2: ਕਿ ਇਹਨਾਂ ਨੇ ਜਿਹੜੇ ED ਦੇ ਦਫ਼ਤਰ ਹੈਗੇ ਆ ਜਲੰਧਰ ਹਾਂਜੀ ਚੰਡੀਗੜ੍ਹ ਇਹਨਾਂ ਦਫ਼ਤਰਾਂ ਦੇ ਵਿੱਚ ਇਹਨਾਂ ਦੇ ਫੋਨ ਟੇਪ ਹੁੰਦੇ ਸੀ ਇਹਨਾਂ ਦੇ ਆਫਿਸਰਸ ਦੇ, ਉਹ ਫੋਨ ਟੇਪਿੰਗ ਕਰਕੇ ਤੇ ਉਹ ਜਿਹੜਾ ਆ ਪਤਾ ਲੱਗ ਜਾਂਦਾ ਸੀ ਉਹਨਾਂ ਦੀ ਜੋ ਗੱਲਬਾਤ ਹੁੰਦੀ ਸੀ ਤੇ ਉਹਦੇ ਕਰਕੇ ਕਹਿੰਦੇ ਵੀ DGP ਕਰਵਾ ਰਿਹਾ ਸੀ ਇਹ ਸਾਰਾ ਕੁਛ, ਇਹਨਾਂ ਨੂੰ ਦੱਸ ਦਿੰਦੇ ਸੀ ਵੀ ਉਹ ਚੱਲ ਪਏ ਆ ਜੀ ਤੇ ਇੱਧਰ ਆ ਰਹੇ ਆ ਜੀ ਫਲਾਨੀ ਜਗ੍ਹਾ ਜਾ ਰਹੇ ਆ, ਕਿਉਂਕਿ ਫੋਨ ਦੇ ਉੱਤੇ ਤਾਂ ਤਾਲਮੇਲ ਹੋਣਾ ਹੀ ਅਫਸਰਾਂ ਦਾ,
0: ਬਿਲਕੁਲ ਜੀ।
2: ਸੋ ਇਸ ਕਰਕੇ ਤੇ ਉਹ ਕਹਿੰਦੇ ਉਸ ਤੋਂ ਬਾਅਦ ਜਦੋਂ ਇਹਨਾਂ ਦੀ ED ਪਹਿਲੀ ਵਾਰੀ ਆਈ ਆ ਤੇ ਉਦੋਂ ਅਚਨਚੇਤ ਆਈ ਸੀ ਤੇ ਉਦੋਂ ਇਹਨਾਂ ਦਾ ਜਿਹੜਾ ਹੈਗੇ ਪੈਸਿਆਂ ਵਾਲੇ ਟੈਚੀ ਜਿਹੜੇ ਉਪਰੋਂ ਡਿੱਗ ਪਏ ਸੀ ਤੇ ਨੋਟ ਖਿਲ ਰਹੇ ਆ ਤੇ ਉਸ ਤੋਂ ਪਤਾ ਲੱਗ ਗਿਆ ਲੋਕਾਂ ਨੂੰ ਵੀ ਲੋਕਾਂ ਨੂੰ ਵੀ ਪਤਾ ਲੱਗ ਗਿਆ ਸੀ ਇੰਪ੍ਰੈਸ਼ਨ ਵੀ ਭਾਈ ਇੱਥੇ ਜਿਹੜਾ ਆ ਦਾਲ ਚ ਕਾਲਾ ਆ ਜੀ,
0: ਜੀ ਬਿਲਕੁਲ।
2: ਸੋ ਇਸ ਕਰਕੇ ਜਿਹੜਾ ਆ ਏਡੇ ਵੱਡੇ ਸੀਰੀਅਸ ਐਲੀਗੇਸ਼ਨ ਲੱਗ ਰਹੇ ਹੈਗੇ ਆ ਔਰ ਲੱਗ ਰਹੇ ਕੀ ਹੈਗੇ ਆ ਜੀ ਉਹ ਪਹਿਲੀ ਨਜ਼ਰ ਦੇ ਵਿੱਚ ਜਿਹੜੇ ਆ ਉਹ ਸੱਚ ਵੀ ਪ੍ਰਤੀਤ ਹੋ ਰਹੇ ਆ ਜੀ।
0: ਜੀ
2: ਹੁਣ ਕਿੱਡੀ ਸ਼ਰਮ ਦੀ ਗੱਲ ਹੈਗੀ ਆ ਜੀ, ਕੱਲ ਤੁਹਾਡਾ ਜਿਹੜਾ ਆ ਚੀਫ ਸੈਕਟਰੀ ਆ ਉਹਨੂੰ ਹਾਈ ਕੋਰਟ ਨੇ ਕ੍ਰਿਮੀਨਲ ਕੰਟੈਂਪਟ ਦਾ ਨੋਟਿਸ ਦਿੱਤਾ,
0: ਬਿਲਕੁਲ।
2: ਹੁਣ ਜਿੱਦਾਂ ਇਹ ਭਾਸ਼ਣ ਦਿੰਦੇ ਸੀ ਵੀ 70 ਸਾਲਾਂ ਚ ਪਹਿਲੀ ਵਾਰੀ ਹੋਇਆ ਤੇ ਇਹ ਵੀ 70 ਸਾਲਾਂ ਚ ਪਹਿਲੀ ਵਾਰੀ ਹੋਇਆ ਜੀ ਕਿ ਚੀਫ ਸੈਕਟਰੀ ਨੂੰ ਕ੍ਰਿਮੀਨਲ ਜਿਹੜਾ ਹੈਗਾ ਆ ਕੰਟੈਂਪਟ ਦਾ ਨੋਟਿਸ ਗਿਆ ਜੀ। ਉਹਨੂੰ ਕਿਹਾ ਵੀ ਤੁਸੀਂ ਐਫੀਡੈਵਿਟ ਦੇ ਵਿੱਚ ਝੂਠ ਬੋਲਿਆ ਜੀ, ਜੇ ਐਫੀਡੈਵਿਟ ਦੇ ਵਿੱਚ ਝੂਠ ਬੋਲਿਆ ਹੈਗਾ ਆ ਜੀ ਸੌਂ ਖਾ ਕੇ ਝੂਠ ਬੋਲ ਸਕਦੇ ਆ ਤੇ ਇਹ ਆਮ ਬੰਦੇ ਨਾਲ ਕੀ ਕਰ ਬਿਹੇਵੀਓਗਾ ਜੀ ਇਹਨਾਂ ਦਾ, ਉੱਥੇ ਵੀ ਤਾਂ ਝੂਠ ਬੋਲਦੇ ਹੀ ਹੋਣਗੇ ਜੀ।
0: ਜੀ
2: ਸੋ ਇਸ ਕਰਕੇ ਜਿਹੜਾ ਆ ਹੁਣ ਇਹ ਭੱਜੇ ਆ ਜੀ ਤੇ ਦੇਖੋ ਕਿੱਡੀ ਵੱਡੀ ਗੱਲ ਹੈਗੀ ਆ ਕਿ 6 ਬੰਦਿਆਂ ਦਾ ਏਅਰਪੋਰਟ ਦੇ ਉੱਤੇ ਅਲਰਟ ਕਰ ਦਿੱਤਾ ਗਿਆ ਹੈਗਾ ਆ ਜੀ ਕਿ ਇਹ ਦੇਸ਼ ਰੈੱਡ ਕਾਰਨਰ ਨੋਟਿਸ ਜਾਰੀ ਹੋ ਗਿਆ ਤਾਂ ਕਿ ਇਹ
0: 50 ਤੋਂ 53 ਬੰਦੇ ਆ ਰਹੇ ਨੇ ਜੀ,
2: ਲੁੱਕਆਊਟ ਨੋਟਿਸ ਜਾਰੀ ਹੋਇਆ ਜੀ।
0: ਹਾਂਜੀ ਰੈੱਡ ਅਲਰਟ ਆ ਜੀ, ਬਿਲਕੁਲ ਆ ਜੀ।
2: ਤੇ ਰੈੱਡ ਅਲਰਟ ਪਰ ਸਭ ਵਰਲਡ ਮੈਂ ਗਲਤ ਬੋਲਿਆ ਸੀ, ਇਹ ਜਿਹੜਾ ਹੈਗਾ ਨਾ ਜੀ ਉਹ ਇਹ ਇੰਟਰਪੋਲ ਦਾ ਹੁੰਦਾ ਹੈ ਜੀ, ਇਹਨਾਂ ਦਾ ਲੁੱਕਆਊਟ ਨੋਟਿਸ, ਇਹਨੂੰ ਲੁੱਕਆਊਟ ਨੋਟਿਸ ਕਿਹਾ ਜਾਂਦਾ ਹੈਗਾ
0: ਏਅਰਪੋਰਟ ਦੇ ਉੱਤੇ,
2: ਏਅਰਪੋਰਟ ਦੇ ਉੱਤੇ ਜਿਹੜਾ ਦਿੱਤਾ ਜਾਂਦਾ ਹੈਗਾ ਆ ਜੀ। ਤੇ ਉਹ ਇਸ ਕਰਕੇ ਉਹ ਲੁੱਕ ਆਊਟ ਨੋਟਿਸ ਜਿਹੜਾ ਆ ਇਹਨਾਂ ਦਾ ਹੋਇਆ ਆ ਹੁਣ ਦੇਖੋ ਜੀ ਬਾਕੀ ਇਹਨਾਂ ਦੇ ਵਿੱਚ ਉਧਰ ਦੂਜਾ ਜਿਹੜਾ ਹੈਗਾ ਸੀਗਾ ਇਹਨਾਂ ਦਾ ਗਰੇਵਾਲ ਸਾਂਢੂ ਮਾਨ ਸਾਹਿਬ ਦਾ ਉਹਨੂੰ ਵੀ ਸਮਨ ਕਰ ਲਿਆ ਗਿਆ ਹੈਗਾ ਆ ਜੀ ਹੁਣ ਉਹਦਾ ਤਾਂ ਪਤਾ ਲੱਗਦਾ ਹੈਗਾ ਜੀ ਉਹ ਪਹਿਲਾਂ ਹੀ ਵਿਦੇਸ਼ ਨਿਕਲ ਗਿਆ ਆ ਜੀ ਤੋ ਇਸ ਕਰਕੇ ਮਹਾਰਾਜ ਜਿਹੜਾ ਤੁਹਾਡਾ ਪਹਿਲਾ ਹੈਡਿੰਗ ਸੀਗਾ ਨਾ ਜੀ ਵੀ ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਸੀ ਪਰ ਲੱਭਦਾ ਕਿੱਥੇ ਆ ਹਾਂਜੀ ਉਹ ਲੱਭਦਾ ਨੀ ਜੀ ਮੋਰ ਓਵਰ ਇਹ ਆਈਡੀਆ ਮੈਨੂੰ ਆਪਣੇ ਵੀਰ ਨਾ ਕਾਲੇਕਾ ਸਾਹਿਬ ਨਰਿੰਦਰ ਪਾਲ ਕਾਲੇਕਾ ਹੈਗੇ ਆ ਜੀ ਤੇ ਉਹ ਆਪਣਾ ਪ੍ਰੋਗਰਾਮ ਸਵੇਰ ਨੂੰ ਸੁਣਦੇ ਹੁੰਦੇ ਆ ਜੀ
0: ਥੈਂਕ ਯੂ ਜੀ
2: ਤੇ ਉਹ ਉਹਨਾਂ ਦੇ ਨਾ ਪਹਿਲਾਂ ਭਾਰਤ ਸਾਹਿਬ ਜਿਹੜਾ ਆ ਆਈਡੀਆ ਕੁਛ ਹੋਰ ਸੀਗਾ ਹੈਡਿੰਗ ਕੁਛ ਹੋਰ ਸੀ ਉਹ ਫਿਰ ਮੈਂ ਤਾਂ ਹੀ ਤੁਹਾਨੂੰ ਬੇਨਤੀ ਕੀਤੀ ਉਹਨਾਂ ਨੇ ਮੈਨੂੰ ਲਿਖ ਕੇ ਭੇਜਿਆ ਇੱਦਾਂ ਉਹਨਾਂ ਨੇ ਲਿਖਿਆ ਕਹਿੰਦੇ ਸੈਣੀ ਸਾਹਿਬ ਉਹਨਾਂ ਨੇ ਆਹਾ ਵਰਲਡਿੰਗ ਲਿਖੀ ਮੈਨੂੰ ਬੜੀ ਪਸੰਦ ਆਈ ਮੈਂ ਉਹਨਾਂ ਨੂੰ ਉਸੇ ਵੇਲੇ ਕਿਹਾ ਕਾਲੇਕਾ ਸਾਹਿਬ ਵੀ ਦੁਆਬਾ ਰੇਡੀਓ ਤੇ ਅੱਜ ਜਿਹੜਾ ਹੈਗਾ ਆ ਖਬਰਾਂ ਦਾ ਮੇਨ ਹੈਡਿੰਗ ਹੀ ਇਹ ਹੋਊਗਾ ਜੀ ਤੇ ਮੈਨੂੰ ਵਰਲਡਿੰਗ ਤੁਹਾਡੀ ਬੜੀ ਵਧੀਆ ਲੱਗੀ ਜੀ
0: ਬਿਲਕੁਲ
2: ਇਸ ਕਰਕੇ ਇਹ ਹੁਣ ਲੱਭਦਾ ਕਿੱਥੇ ਹੈਗਾ ਆ ਜੀ ਤੇ ਇਹ ਯਾਰ ਜਿਹੜਾ ਅੱਛਾ ਮਾਨ ਸਾਹਿਬ ਦੀ ਸੁਣ ਲੋ ਜੀ ਕਿਆ ਗੱਲ ਹੈਗੀ ਆ ਜੀ ਪਹਿਲਾਂ ਤਾਂ ਇਹ ਬਾਈ ਇਹਨਾਂ ਨੇ ਕਿਹਾ ਜੀ ਵੀ ਇਹ ਜਿਹੜੇ ਛਾਪੇ ਇਹ 3 ਕਰੋੜ ਪੰਜਾਬੀਆਂ ਨੇ ਦਾ ਜਿਹੜਾ ਹੈਗਾ ਅਪਮਾਨ ਆ ਜੀ ਹਾਂਜੀ ਉਹ ਅੱਛਾ ਲੋਕਾਂ ਨੇ ਪ੍ਰਤੀਕਿਰਿਆ ਦਿੱਤੀ ਵੀ ਭਾਈ ਅਸੀਂ ਪੰਜਾਬੀ ਵਿੱਚ ਕਿੱਥੋਂ ਇਨਵੋਲਵ ਹੋ ਗਏ ਇਹ ਤੁਸੀਂ ਜਾਣੋ ਤੁਹਾਡੀ ਦਿੱਲੀ ਵਾਲੀ ਟੀਮ ਜਾਣੇ ਜੀ ਹਾਂਜੀ ਮਲਾਈਆਂ ਖਾਓ ਤੁਸੀਂ ਤੇ ਡੰਡੇ ਖਾਈਏ ਅਸੀਂ
0: ਇਹ ਕਿਉਂ ਜੀ
2: ਉਹ ਪੰਜਾਬੀਆਂ ਨੇ ਆਪਣੇ ਆਪ ਨੂੰ ਵੱਖਰੇ ਕਰ ਲਿਆ ਜੀ ਇਹਨਾਂ ਨਾਲੋਂ ਉਹ ਫਿਰ ਜਿਹੜਾ ਹੈਗਾ ਹੁਣ ਸ਼ਾਮ ਨੂੰ ਜਿਹੜਾ ਇਹਨਾਂ ਨੇ ਕਹਿ ਦਿੱਤਾ ਕਹਿੰਦੇ ਕੁਛ ਨੀ ਲੱਭਿਆ ਜੀ ਕੁਛ ਨੀ ਮਿਲਿਆ ਜੀ ਹੈਜੀ ਸੀਬੀਆਈ ਵੀ ਹੱਥ ਖੜੇ ਕਰ ਗਈ ਹੈਗੀ ਉਹ ਕਹਿੰਦੇ ਕੱਖ ਕੁਛ ਨੀ ਹੈਗਾ ਇਹਨਾਂ ਕੋ ਤੇ ਮਜੀਠੀਆ ਸਾਹਿਬ ਨੇ ਤੇ ਜਿਹੜਾ ਹੈਗਾ ਆ ਬਈ ਭਾਈ ਪੂਰਾ ਉਹ ਕਹਿੰਦੇ ਦੇਖ ਲਾ ਲੈ ਉਹ ਕਲੀਨ ਚਿੱਟ ਫਿਰ ਜਾਂਦੇ ਵੀ ਭੱਜੀਏ ਕਿਉਂ ਫਿਰਦੇ ਆ ਜੇ ਤੁਹਾਨੂੰ ਕੁਛ ਨੀ ਮਿਲਿਆ ਤੇ ਫਿਰ ਕਲੀਨ ਚਿੱਟ ਮਿਲ ਗਈ ਆ ਤੇ ਫਿਰ ਇਹਨਾਂ ਦਾ ਇੱਕ ਬੰਦਾ ਜਿਹੜਾ ਹੈਗਾ ਆ ਜੀ ਉਹ ਵੀਰ ਦਵਿੰਦਰ
0: ਹਾਂਜੀ
2: ਉਹ ਕਹਿੰਦੇ ਹੈਗੇ ਆ ਪੀ ਸੀ ਬੀ ਆਈ ਨੇ ਦੇ ਮਤਲਬ ਸ਼ਿਕੰਜੇ ਚ ਹੈਗਾ ਆ ਜੀ ਉਹ ਲੈ ਗਏ ਆ ਜੀ ਅਗਲੇ ਤੇ ਬਾਕੀ ਹੁਣ ਇਹ ਦਿੱਲੀ ਐਫ ਆਈ ਆਰ ਹੋਈ ਆ ਤੇ ਦਿੱਲੀ ਹੀ ਇਹਨਾਂ ਨੂੰ ਪੇਸ਼ੀਆਂ ਭੁਗਤਣੀਆਂ ਪੈਣੀਆਂ ਜੀ ਦੇਖਦੇ ਆ ਜੀ ਕਿ ਸੀ ਬੀ ਆਈ ਕਿੱਥੇ ਤੱਕ ਤਹਿ ਤੱਕ ਜਾਂਦੀ ਹੈਗੀ ਆ ਤੇ ਕਿਹੜੀ ਕਿਹੜੀ ਚੀਜ਼ ਜਿਹੜੀ ਆ ਉਹਨੂੰ ਅਸਟੈਬਲਿਸ਼ ਕਰਨ ਦੇ ਵਿੱਚ ਕਾਮਯਾਬ ਹੁੰਦੀ ਆ ਜੀ
0: ਪਟਿਆਲਾ ਹਾਊਸ ਹੈਗਾ ਜੀ ਉੱਥੇ ਆਪਣਾ ਉੱਥੇ ਕਿਹੜੀ ਗੱਲ ਹੈ
2: ਸਰ ਉਹ ਤਾਂ ਉਦੋਂ ਹੋਊ ਨਾ ਜੀ ਮਹੀਨੇ ਤਾਂ 4 ਹੈਗੇ ਦੋਵਾਂ ਮਹੀਨਿਆਂ ਦੇ ਵਿੱਚ ਉਹਨਾਂ ਨੇ ਜਿਹੜਾ ਹੈਗਾ ਆ ਸਟੇਟਸ ਰਿਪੋਰਟ ਦੇਣੀ ਆ ਇਹ ਨੀ ਪਤਾ ਹੈਗਾ ਵੀ ਇਨਕੁਆਇਰੀ ਜਿਹੜੀ ਆ ਉਹ ਕੰਪਲੀਟ ਕਰਨੀ ਉਹਨਾਂ ਨੇ ਸਟੇਟਸ ਰਿਪੋਰਟ ਦੇਣੀ ਆ ਹਾਈ ਕੋਰਟ ਦੇ ਵਿੱਚ ਉਹਨਾਂ ਨੇ ਸਮਥਿੰਗ ਦਿਖਾ ਦੇਣਾ ਆ ਜੀ ਸਮਥਿੰਗ ਦਿਖਾ ਦਿਓ
0: ਕਾਨੂੰਨੀ
2: ਉਹਦੇ ਵਾਸਤੇ ਅੱਗੇ ਟਾਈਮ ਮਿਲ ਜਾਣਾ ਜੀ ਹਾਂਜੀ ਜੀ
0: ਮੈਂ ਮਨ ਚ ਵਿਚਾਰ ਆ ਰਿਹਾ ਸੀ ਜਿਵੇਂ ਚੋਣਾਂ ਦਾ ਇਹ ਵੀ ਰੋਲਾ ਪਾ ਰਹੇ ਨੇ ਜਾਂ ਚੋਣਾਂ 2027 ਦੀਆਂ ਅੱਗੇ ਆ ਰਹੀਆਂ ਨੇ ਜਿੱਦਾਂ ਕਿ ਇਸ ਤਰ੍ਹਾਂ ਦੀਆਂ ਚੀਜ਼ਾਂ ਜੇ ਵੱਡੇ ਘੁਟਾਲਿਆਂ ਦੇ ਵਿੱਚ ਨਾਮ ਆ ਜਾਂਦਾ ਹੈ ਹਕੂਮਤ ਦੇ ਵਿੱਚ ਹਕੂਮਤ ਕਰ ਰਹੀਆਂ ਜਿਹੜੀਆਂ ਨੇ ਪਾਰਟੀਆਂ ਨੇ ਤੇ ਕੀ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਉੱਤੇ ਕੁਝ ਪਾਬੰਦੀਆਂ ਵੀ ਲੱਗ ਸਕਦੀਆਂ ਜਾਂ ਚੋਣ ਤੋਂ ਬਾਹਰ ਵੀ ਹੋ ਸਕਦੀਆਂ ਨੇ ਜੀ ਇਹ ਕਾਨੂੰਨੀ ਤੌਰ ਦੇ ਉੱਤੇ ਦੇਖਿਆ ਜਾਵੇ
2: ਨਹੀਂ ਸਰ ਲੋਕਤੰਤਰ ਦੇ ਵਿੱਚ ਏਡੇ ਵੱਡੀਆਂ ਗੱਲਾਂ ਜਿਹੜੀ ਹੈਗੀ ਆ ਕਿਸੇ ਬੰਦੇ ਨੂੰ ਜਾਂ ਪਾਰਟੀ ਨੂੰ ਇਲੈਕਸ਼ਨ ਤੋਂ ਜਿਹੜਾ ਹੈਗਾ ਆ ਵੀ ਪਾਰਟਿਸਪੇਟ ਕਰਨ ਤੋਂ ਰੋਕਣਾ
0: ਜੀ
2: ਇਹ ਤਾਂ ਨਹੀਂ ਕੋਟਾਂ ਕਰਦੀਆਂ ਹੁੰਦੀਆਂ
0: ਜੀ
2: ਕਿਉਂਕਿ ਲੋਕਤੰਤਰ ਦੇ ਵਿੱਚ ਡੈਮੋਕਰੇਸੀ ਨੂੰ ਤਾਂ ਇਨਕਰੇਜ ਕਰਦੀ ਹੈਗੀਆਂ ਇੰਸਟੀਟਿਊਸ਼ਨ ਡੈਮੋਕਰੈਟਿਕ ਇੰਸਟੀਟਿਊਸ਼ਨ ਇਨਕਰੇਜ ਹੀ ਕਰਦੀਆਂ ਹੁੰਦੀਆਂ
0: ਜੀ
2: ਸਵਾਲ ਇਹ ਹੈਗਾ ਆ ਕਿ ਜਿਹੜੇ ਬੰਦਾ ਗਲਤ ਕਰ ਰਿਹਾ ਹੈਗਾ ਆ ਜੀ ਉਹਨੂੰ ਪੈਨਲਾਈਜ਼ ਕਰਨਾ ਜਿਹੜਾ ਆ ਉਹ ਬਣਦਾ ਜੀ
0: ਜੀ
2: ਹੁਣ ਪਾਰਟੀਆਂ ਦੇ ਵਿੱਚ ਵੀ ਜਿਹੜਾ ਆ ਵੀ ਸਾਰੀਆਂ ਪਾਰਟੀਆਂ ਜਿਹੜੀਆਂ ਉਹ ਗਲਤ ਨਹੀਂ ਹੋ ਸਕਦੀਆਂ ਤੇ ਸਾਰੀਆਂ ਪਾਰਟੀਆਂ ਚ ਚੰਗੇ ਬੰਦੇ ਵੀ ਹੁੰਦੇ ਹੈਗੇ ਆ ਜੀ
0: ਜੀ
2: ਸੋ ਇਸ ਕਰਕੇ ਹਰ ਇੱਕ ਪਾਰਟੀ ਦੇ ਵਿੱਚ ਜਿਹੜਾ ਆ ਵੀ ਕੋਈ ਚੰਗਾ ਬੰਦਾ ਵੀ ਹੋ ਸਕਦਾ ਜੀ
0: ਜੀ
2: ਸੋ ਇਸ ਕਰਕੇ ਜਿਹੜਾ ਆ ਉਹ ਉਹਦੇ ਤੇ ਤੁਸੀਂ ਜਿਹੜੇ ਬਾਕੀਆਂ ਦੇ ਨਾਲ ਜਿਹੜੇ ਗਿਲਟੀ ਹੈਗੇ ਆ ਉਹਨਾਂ ਨੂੰ ਪਨਿਸ਼ ਕਰਦੇ ਕਰਦੇ ਜਿਹੜੇ ਆ ਤੁਸੀਂ ਇਨੋਸੈਂਟ ਨੂੰ ਕਿਉਂ ਪਨਿਸ਼ ਕਰੋ ਸੋ ਇਸ ਕਰਕੇ ਉਹ ਤੇ ਨਹੀਂ ਹੁੰਦਾ ਹੈ ਜੀ ਵੀ ਚੋਣ ਪ੍ਰਕਿਰਿਆ ਦੇ ਵਿੱਚ ਨਹੀਂ ਇਹ ਦਖਲ ਦਿੰਦੀਆਂ ਹੁੰਦੀਆਂ ਕੋਰਟਾਂ ਬਟ ਹਾਂਜੀ ਆਹ ਜਿਹੜੀ ਹੈਗੀ ਆ ਕਿ ਏਜੰਸੀਜ਼ ਹੈਗੀਆਂ ਆ ਕਿ ਜੇ ਕੋਈ ਗਲਤ ਕਰ ਰਿਹਾ ਆ ਤੇ ਉਹਨੂੰ ਪ੍ਰੋਸੀਕਿਊਟ ਕੀਤਾ ਜਾਏ ਉਹਦੇ ਵਾਸਤੇ ਵੱਖਰੇ ਵੱਖਰੇ ਰਸਤੇ ਹੈਗੇ ਆ ਜੀ ਉਹ ਉਹਨਾਂ ਰਸਤਿਆਂ ਤੇ ਚੱਲਿਆ ਜਾ ਸਕਦਾ ਆ ਜੀ
0: ਬਿਲਕੁਲ
2: ਜੀ ਭਰਤ ਸਾਹਿਬ
0: ਤੇ ਸੈਣ ਸਾਹਿਬ ਡੇਰਾ ਸੱਚਾ ਸੌਦਾ ਦੀ ਗੱਲ ਕਰ ਲਈ ਤੇ ਇਹ ਵੀ ਸਿੱਧਾ ਜਿਹੜਾ ਕੋਰਟ ਦੇ ਨਾਲ ਹੀ ਪੰਗੇ ਲੈਣ ਲੱਗ ਗਏ ਨੇ ਜੀ ਇਸ਼ਤਿਹਾਰਾਂ ਦੇ ਮਾਮਲੇ ਦੇ ਵਿੱਚ ਤੇ ਮਾਨ ਹਾਨੀ ਤਹਿਤ ਖੁਦ ਹੀ ਜਿਹੜਾ ਸੂ ਮੋਟੋ ਲੈ ਲਿਆ ਕੋਰਟ ਨੇ ਜੀ
2: ਸਰ ਗੱਲ ਏਦਾਂ ਹੈਗੀ ਆ ਉਹ ਇੱਕ ਕਿਸਮ ਦਾ ਜਿਹੜਾ ਆਰਟੀਕਲ ਛਪੇ ਨਾ ਜੀ, ਉਹ ਇੱਕ ਕਿਸਮ ਦਾ ਕੋਰਟ ਦੀ ਵਿਜ਼ਡਮ ਤੇ ਸਵਾਲ ਉਠਾਏ ਸੀ।
0: ਬਿਲਕੁਲ ਜੀ, ਇੱਕ ਤਾਂ ਤੁਹਾਨੂੰ ਹਰ ਵਾਰੀ ਸਾਲ ਦੇ ਵਿੱਚ ਦੋ ਤਿੰਨ ਵਾਰੀ ਤੁਹਾਨੂੰ ਰਿਹਾਈ ਮਿਲ ਜਾਂਦੀ ਹੈ, ਰਿਹਾਈ ਨੀ ਸੋਰੀ ਆਪਣੀ
2: ਮਿਲਦੀ ਹੈ ਜੀ, ਜਿੱਦਾਂ ਮਰਜ਼ੀ
0: ਜੀ।
2: ਪਰ ਗੱਲ ਇਹਦਾ ਨਾ ਜੀ ਕਿ ਉਹ ਜਿਹੜਾ ਕੋਰਟ ਦੇ ਫੈਸਲੇ ਦੇ ਉੱਤੇ ਜਿਹੜਾ ਇਹ ਆ ਕਿ ਤੁਸੀਂ ਉਹਨੂੰ ਮਤਲਬ ਕਰ ਸਕਦੇ, ਉਹਦਾ ਅਨਾਲਿਸਿਸ ਕਰ ਸਕਦੇ ਹੈਗੇ ਆ ਟੈਕਨੀਕਲੀ, ਨਾ ਕਿ ਤੁਸੀਂ ਇਹ ਗੱਲ ਕਹੋ ਕਿ ਹਾਂ ਜੀ ਵੀ ਜਿੱਦਾਂ ਕੋਰਟ ਦੇ ਜਿਹੜਾ ਇਹ ਆ ਵੀ
0: ਸਚਾਈ
2: ਕੁਛ ਹੋਰ ਸੀ। ਤੇ ਮਤਲਬ ਇਹਨਾਂ ਨੇ ਇੱਕ ਏਦਾਂ ਸ਼ੋਅ ਕੀਤਾ ਵੀ ਜਿੱਦਾਂ ਕੋਰਟ ਨੇ ਜਿਹੜਾ ਆ ਕਿਸੇ ਕੋਨਸਪੀਰੇਸੀ ਦੇ ਤਹਿਤ ਬਾਬੇ ਨੂੰ ਫਸਾਇਆ ਹੋਵੇ।
0: ਅੱਛਾ ਜੀ, ਕਿਆ ਬਾਤ ਹੈ ਜੀ।
2: ਕੋਰਟ ਦਾ ਥੋੜਾ ਜਿਹੜਾ ਹੈਗਾ ਆ ਜੀ ਵੀ ਕੋਰਟ ਦੀ ਕਿਸੇ ਨਾਲ ਕੀ ਲਾਗ ਡਾਟ ਹੈਗੀ ਆ ਜੀ, ਕੋਰਟ ਕੋਲ ਤਾਂ ਜਿਹੜੇ ਫਾਈਲ ਆਏਗੀ ਉਹਦੇ ਤੇ ਜੱਜ ਜਿਹੜਾ ਆ ਉਹ ਮੰਥਨ ਕਰਕੇ ਆਪਣਾ ਵਿਊ ਦੇਗਾ ਜੀ। ਔਰ ਫਿਰ ਕਿੱਡੀ ਮਜ਼ੇ ਵਾਲੀ ਗੱਲ ਆ ਕਿ ਜਿੱਡਾ ਮਰਜ਼ੀ ਮਤਲਬ ਹੋਵੇ ਵੱਡਾ ਕ੍ਰਿਮੀਨਲ, ਉਹਨੂੰ ਵੀ ਅਪੀਲ ਦਾ ਰਾਈਟ ਹੈਗਾ ਆ ਕਿ ਭਾਈ ਠੀਕ ਆ ਭਾਈ ਹਿਊਮਨ ਬੀਇੰਗ ਆ ਤੇ ਕਿਸੇ ਬੰਦੇ ਦੀ ਆਬਜ਼ਰਵੇਸ਼ਨ ਜਿਹੜੀ ਕੁਛ ਹੋ ਸਕਦੀ ਹੈਗੀ, ਕਿਸੇ ਦੀ ਕੁਛ ਹੋ ਸਕਦੀ ਆ, ਅਗਲੇ ਦੀ ਲਾਅ ਬਾਰੇ ਅੰਡਰਸਟੈਂਡਿੰਗ ਚ ਗਲਤੀ ਹੋ ਸਕਦੀ ਹੈਗੀ ਆ, ਉਹਨੂੰ ਫੇਰ ਰੀਚੈਕ ਕਰਨ ਵਾਸਤੇ ਜਿੱਦਾਂ ਦਿੱਤਾ ਜਾਂਦਾ ਹੈਗਾ ਜੀ ਅੱਗੇ ਹਾਇਰ ਕੋਰਟਸ ਹੈਗੀਆਂ ਜੀ, ਉਹ ਤੋਂ ਅੱਗੇ ਫੇਰ ਵੀ ਸੈਟਿਸਫਾਈ ਨੀ ਹੈਗਾ, ਫੇਰ ਤੀਜਾ ਚੈਨਲ ਹੈਗਾ ਵੀ ਹੋਰ ਅੱਗੇ ਜਿਹੜਾ ਹੈਗਾ ਵੀ ਮਨਿਊਟਲੀ ਪੁਣ ਲਓ ਜੀ। ਹਾਂਜੀ, ਭਾਈ ਸੁਪਰੀਮ ਕੋਰਟ ਤੱਕ ਜਿਹੜਾ ਆ ਵੀ ਮਨਿਊਟਲੀ ਚੈੱਕ ਕਰ ਲਓ ਵੀ ਭਾਈ ਜਿਹੜਾ ਆ ਅਗਲਾ ਬੰਦਾ ਜੋ ਕਹਿੰਦਾ ਹੈਗਾ ਵੀ ਇਨਸਾਫ਼ ਦੇ ਤਰਾਜੂ ਦੇ ਵਿੱਚ ਇਹ ਠੀਕ ਹੈ ਜੀ। ਸੋ ਇਸ ਕਰਕੇ ਜਿਹੜਾ ਆ ਉਹ ਆਰਟੀਕਲ ਜਿਹੜੇ ਹੈਗੇ ਆ ਉਹ ਇਸ ਤਰੀਕੇ ਦੇ ਲਿਖੇ ਸੀ ਜਿਹਦੇ ਵਿੱਚ ਕੋਰਟ ਨੇ ਜਿੱਦਾਂ ਕਿਸੇ ਕੋਨਸਪੀਰੇਸੀ ਦੇ ਤਹਿਤ ਉਹਨਾਂ ਨੂੰ ਸਜ਼ਾ ਦਿੱਤੀ ਹੁੰਦੀ ਆ, ਇਸੇ ਕਰਕੇ ਕੋਰਟ ਨੇ ਉਹ ਆਰਟੀਕਲ ਦੇ ਬੇਸ ਦੇ ਉੱਤੇ ਸੂਓ ਮੋਟੋ ਨੋਟਿਸ ਲੈ ਕੇ ਤੇ ਇਹਨਾਂ ਨੂੰ ਕ੍ਰਿਮੀਨਲ, ਉਹਦੇ ਵਿੱਚ ਕ੍ਰਿਮੀਨਲ ਕੰਟੈਂਪਟ ਦੇ ਵਿੱਚ ਆਊਗਾ ਉਹ ਬੰਦਾ ਆਡੀਟਰ ਜਿਹੜੇ ਬੰਦੇ ਦੇ, ਤੇ ਦੂਜਾ ਜਿਹੜਾ ਹੈਗਾ ਆ ਜਿਹਨੇ ਉਹ ਆਰਟੀਕਲ ਲਿਖਿਆ ਉਹ ਬੰਦੇ ਜਿਹੜੇ ਹੈਗੇ ਆ ਉਹ ਪ੍ਰੋਸੀਕਿਊਟ ਕੀਤੇ ਜਾ ਸਕਦੇ ਆ ਜੀ।
0: ਬਿਲਕੁਲ ਹੈ
2: ਜੀ। ਇੱਕ ਅੱਜ ਪਰ ਖਬਰ ਜਿਹੜੀ ਹੈਗੀ ਆ ਤੁਸੀਂ ਰਹਿ ਗਈ ਤੁਹਾਡੇ ਕੋਲੋਂ ਜਾਂ ਦੇਖ ਨਹੀਂ ਸਕੇ, ਇਹ ਜਦੋਂ ਸ਼ਾਮ ਦੇ ਟਾਈਮ ਤੇ ਨਾ ਜੀ ਅੱਜ
0: ਜੀ
2: ਤੇ ਜਸਟਿਸ ਰਣਜੀਤ ਸਿੰਘ ਹੋਣਾ ਨੇ ਵੀ ਪ੍ਰੈਸ ਕਾਨਫਰੰਸ ਕੀਤੀ ਸੀ।
0: ਹਾਂ ਮੈਂ ਮਿਸ ਕਰ ਗਿਆ ਜੀ, ਤੁਸੀਂ ਕਰ ਲੋ ਕੱਲ।
2: ਹਾਂਜੀ, ਉਹ ਮੈਂ ਦੱਸਦਾ ਜੀ, ਉਹਦੇ ਵਿੱਚ ਉਹਨਾਂ ਨੇ ਮੁੱਦਾ ਚੱਕਿਆ ਹੈਗਾ ਆ ਜਿਹੜਾ ਸੰਗਰੂਰ ਦੇ ਵਿੱਚ ਉਹ ਲੜਕਾ ਸਨਮਦੀਪ ਜਿਹੜਾ ਆ ਜਿਹਦਾ ਸੰਸਕਾਰ ਜਿਹੜਾ ਆ ਲਵਾਰਸ ਕਹਿ ਕੇ ਕਰ ਦਿੱਤਾ ਗਿਆ, ਉਹ ਉਹਦੇ ਤੇ ਡਾਕਟਰ ਪਿਆਰੇ ਲਾਲ ਗਰਗ ਹੋਣੀ, ਉਹਨਾਂ ਨੇ ਤਾਂ ਪਿਆਰੇ ਲਾਲ ਗਰਗ ਹੋਣਾ ਦਾ ਤਾਂ ਲੌਜਿਕ ਹੀ ਬਹੁਤ ਵਧੀਆ ਹੁੰਦੇ ਆ ਜੀ, ਉਹਨਾਂ ਨੇ ਇਸ ਚੀਜ਼ ਨੂੰ ਐਜ ਏ ਹਿਊਮਨ ਰਾਈਟ ਦੀ ਵਾਇਓਲੇਸ਼ਨ, ਉਹ ਕਹਿੰਦੇ ਵੀ ਭਾਈ ਜਿਉਂਦਾ ਬੰਦਾ ਤਾਂ ਬੋਲ ਸਕਦਾ ਮੁਰਦਾ ਤਾਂ ਬੋਲ ਹੀ ਨਹੀਂ ਸਕਦਾ
0: ਜੀ,
2: ਤੇ ਇਸ ਕਰਕੇ ਜੇ ਜਿਹੜਾ ਆ ਮੁਰਦੇ ਵਾਸਤੇ ਕੌਣ ਲੜੂਗਾ, ਇਸ ਕਰਕੇ ਮੁਰਦੇ ਵਾਸਤੇ ਸਾਡੀ ਸੰਸਥਾ ਲੜੂਗੀ, ਮੁਰਦੇ ਦਾ ਰਾਈਟ ਹੈਗਾ ਆ ਜੀ।
0: ਬਿਲਕੁਲ,
2: ਉਹਦਾ ਜਿਹੜਾ ਆ ਤੁਸੀਂ ਇੱਕ ਪਾਸੇ ਤੁਹਾਨੂੰ ਬੰਦੇ ਦਾ ਨਾਂ ਪਤਾ ਆ, ਵਲਦੀਅਤ ਪਤਾ ਆ, ਉਹਦਾ ਪਿੰਡ ਪਤਾ ਆ, ਤੇ ਫੇਰ ਜਿਹੜਾ ਹੈਗਾ ਉਹਦਾ ਸੰਸਕਾਰ ਜਿਹੜਾ ਹੈਗਾ ਆ ਤੁਸੀਂ ਉਹ ਫਾਰਮ ਭਰਦੇ ਆ ਵੀ ਜਿੱਥੇ ਲਵਾਰਸ ਵਾਲਾ ਹੈਗਾ ਆ ਜੀ।
0: ਬਿਲਕੁਲ ਆ ਜੀ, ਐਡਰੈਸ ਹੈਗਾ ਸਾਰਾ ਕੁਝ,
2: ਉਹਨਾਂ ਨੇ ਵੀ ਪਹਿਲਾਂ ਜਿਹੜਾ ਹੈਗਾ ਆ ਉਹਨਾਂ ਦੇ ਗਰਾਊਂਡ ਦੇ ਉੱਤੇ ਜਿਹੜੇ ਆ ਇੱਕ ਵਕੀਲ ਸਾਹਿਬ ਹੈਗੇ ਸੀ ਸੰਗਰੂਰ ਦੇ, ਉਹਨਾਂ ਨੇ ਬਕਾਇਦਾ ਤੌਰ ਤੇ ਉਸ ਬੰਦੇ ਕੋਲੋਂ ਐਫੀਡੈਵਿਟ ਲੈ ਕੇ ਕਿ ਮੇਰੇ ਕੋਲੋਂ ਜੀ ਇਸ ਤਰੀਕੇ ਨਾਲ ਸੰਸਕਾਰ ਵਾਸਤੇ ਜਿਹੜਾ ਆਹ ਫਾਰਮ ਭਰਾਇਆ ਸੀ ਲਵਾਰਸ ਵਾਲਾ, ਫੇਰ ਇਹਨਾਂ ਨੇ ਬਾਅਦ ਦੇ ਵਿੱਚ ਉਲਟਾ ਜਿਹੜਾ ਆ ਉਹਨਾਂ ਦੇ ਪਰਿਵਾਰ ਨੂੰ ਉਸ ਬੰਦੇ ਦੇ ਸੁਸਾਈਡ ਜਿਹਨ ਕੀਤਾ ਹੈਗਾ ਸੀ ਉਹਦੇ ਪਰਿਵਾਰ ਦੇ ਉੱਤੇ ਜਿਹੜਾ ਆ ਇੱਕ ਪਰਚਾ ਦਰਜ ਕਰ ਦਿੱਤਾ ਜੀ ਉਹਨਾਂ ਨੂੰ ਵੀ ਇਹ ਬੰਦਾ ਜਿਹੜਾ ਹੈਗਾ ਆ ਵੀ ਸੰਸਕਾਰ ਦੇ ਵਿੱਚ ਵਿਘਨ ਪਾਉਣ ਦਾ ਪਰਚਾ ਘਰਦਿਆਂ ਤੇ ਦਰਜ ਕਰ ਦਿੱਤਾ
0: ਜੀ। ਬਿਲਕੁਲ,
2: ਮਤਲਬ ਜਿਹੜਾ ਹੈਗਾ ਵੀ ਤੁਹਾਨੂੰ ਜਿਆਦਾ ਹੇਜ ਸੀਗਾ ਜੀ, ਉਹ ਕਹਿੰਦੇ ਹੈਗੇ ਆ ਵੀ ਉਸ ਕੇਸ ਦੇ ਵਿੱਚ ਜਿਹੜਾ ਸਿਰਫ ਇੰਨਾ ਸੀ ਕਿ ਉਹ ਬੰਦੇ ਨੇ ਸੁਸਾਈਡ ਕੀਤਾ ਸੀ ਤੇ ਉਹ ਨਾਲ ਜਿਹੜਾ ਆ ਅਮਨ ਅਰੋੜਾ ਪ੍ਰੈਜੀਡੈਂਟ ਜਿਹੜਾ ਹੈਗਾ ਆ ਆਮ ਆਦਮੀ ਪਾਰਟੀ ਦਾ ਸਟੇਟ ਪ੍ਰੈਜੀਡੈਂਟ ਐਜ ਵੈਲ ਐਜ ਮਿਨਿਸਟਰ ਉਹਦੇ ਖਿਲਾਫ ਜਿਹੜਾ ਆ ਉਹਨਾਂ ਨੇ ਨਾਲ ਕਿਹਾ ਸੀ, ਉਹ ਕਹਿੰਦੇ ਵੀ ਜਿਹੜਾ ਆ ਉਹ ਬੰਦੇ ਨੇ ਉਹ ਬਾਕੀ ਤਾਂ ਇਨਵੈਸਟੀਗੇਸ਼ਨ ਦਾ ਮਾਮਲਾ ਆ ਕਿ ਉਹਨੇ ਜਿਹੜੀ ਆ ਵੀ ਅਬੈਟਮੈਂਟ ਟੂ ਕਮਿਟ ਸੁਸਾਈਡ ਜਿਹੜਾ ਆ ਉਹਨੂੰ ਉਕਸਾਉਣ ਦੇ ਵਿੱਚ ਉਹਨੂੰ ਸੁਸਾਈਡ ਵਾਸਤੇ ਉਕਸਾਉਣ ਦੇ ਵਿੱਚ ਅਮਨ ਅਰੋੜੇ ਦਾ ਕਿੰਨਾ ਹੱਥ ਹੈਗਾ ਜੀ, ਤੇ ਬਾਕੀ ਜਿਹੜਾ ਹੈਗਾ ਅੱਗੇ ਜਿਹੜਾ ਜੋ ਘਟਨਾਵਾਂ ਵਾਪਰੀਆਂ ਉਹ ਵੀ ਮੰਤਰੀ ਦੇ ਇਸ਼ਾਰੇ ਤੇ ਹੀ ਵਾਪਰੀਆਂ ਆ ਜੀ, ਤੇ ਇਸ ਕਰਕੇ ਉਸ ਬੰਦੇ ਦਾ ਲਵਾਰਸ ਤੌਰ ਤੇ ਜਿਹੜਾ ਆ ਸੰਸਕਾਰ ਹੋਇਆ ਆ, ਅਸੀਂ ਉਹਦੇ ਮਾਮਲੇ ਨੂੰ ਕੋਰਟ ਦੇ ਵਿੱਚ ਲੈ ਕੇ ਜਾ ਰਹੇ ਹੈਗੇ ਆ ਜੀ, ਉਹਦੇ ਵਾਸਤੇ ਅਸੀਂ ਜਸਟਿਸ ਦੀ ਮੰਗ ਕਰਾਂਗੇ ਜੀ।
0: ਬਿਲਕੁਲ।
2: ਔਰ ਉਸੇ ਪ੍ਰੈਸ ਕਾਨਫਰੰਸ ਦੇ ਵਿੱਚ ਜਿਹੜਾ ਆ ਉਹ ਇੱਕ ਪੁਆਇੰਟ ਇਹ ਵੀ ਰੇਜ਼ ਹੋਇਆ ਜੀ, ਵੀ ਜਿਹੜਾ 5 ਕਰੋੜ ਵਾਲਾ ਜਿਹੜਾ ਆ ਉਹ ਕਹਿੰਦੇ ਸੀ ਕੇਸ ਦੇ ਵਿੱਚ ਇਹਨਾਂ ਨੇ ਕੇਸ ਲਾਇਆ ਸੀ
0: ਜੀ
2: ਡਾਕਟਰ ਗੁਰਪ੍ਰੀਤ ਕੌਰ ਨੇ, ਵਿਦ ਕੰਸੀਲਮੈਂਟ ਆਫ ਫੈਕਟਸ, ਜਿਹੜੇ ਤੱਥ ਪੂਰੇ ਨਹੀਂ ਸੀ ਬਿਆਨ ਕੀਤੇ ਜੀ, ਤੇ ਜਿਹਦੇ ਤੇ ਕੋਰਟ ਅਨੁਆਇਡ ਹੋਇਆ ਸੀ ਜੀ, ਤੇ ਕੋਰਟ ਨੇ ਕਿਹਾ ਸੀ ਵੀ ਜਸਟਿਸ ਰਣਜੀਤ ਸਿੰਘ ਚਾਹੁਣ ਤੇ ਕੰਪਨਸੇਸ਼ਨ ਲੈ ਸਕਦੇ ਆ ਜੀ, ਤੇ ਉਹ ਕਹਿੰਦੇ ਵੀ ਭਾਈ ਅਸੀਂ ਕੰਪਨਸੇਸ਼ਨ ਜ਼ਰੂਰ ਲਵਾਂਗੇ, ਸਾਨੂੰ ਕੁਛ ਨਹੀਂ ਚਾਹੀਦਾ, ਅਸੀਂ ਇਹਨਾਂ ਕੋਲੋਂ ਜਿਹੜਾ ਪੈਸਾ ਵਸੂਲ ਕਰਾਂਗੇ ਬਤੌਰ ਕੰਪਨਸੇਸ਼ਨ ਜੋ ਸਾਨੂੰ ਕੋਰਟ ਦੇਗੀ ਤਿਲ ਫੁੱਲ, ਉਹ ਅਸੀਂ ਫ੍ਰੀ ਲੀਗਲ ਏਡ ਦੇ ਵਿੱਚ ਜਿਹੜਾ ਆ ਉਹ ਦੇ ਦਿਆਂਗੇ, ਦਾਨ ਕਰ ਦਿਆਂਗੇ ਜੀ।
0: ਬਿਲਕੁਲ।
2: ਤੇ ਗਰੀਬਾਂ ਨੂੰ ਜਿੱਥੇ ਜਿਹੜਾ ਹੈਗਾ ਨਿਆਂ ਮਿਲਣ ਵਾਸਤੇ ਜਿਹੜਾ ਆ ਉਹ ਉੱਥੇ ਜਿਹੜਾ ਅਸੀਂ ਦਾਨ ਕਰ ਦਿਆਂਗੇ, ਪਰ ਅਸੀਂ ਇਹਨਾਂ ਦੇ ਉੱਤੇ ਉਹ ਫਾਈਲ ਜ਼ਰੂਰ ਕਰਾਂਗੇ ਜੀ। ਸੋ ਇਹ ਦੋ ਚੀਜ਼ਾਂ ਇੰਪੋਰਟੈਂਟ ਸੀਗੀਆਂ ਜਿਹੜੀਆਂ ਮਿਸ ਹੋ ਗਈਆਂ ਸੀਗੀਆਂ ਜੀ, ਤੇ ਮੈਂ ਕਿਹਾ ਵੀ ਸਾਂਝੀਆਂ ਕਰ ਦਈਏ
0: ਜੀ। ਤੇ ਸੈਣੀ ਸਾਹਿਬ, ਜਿਵੇਂ ਕਿ ਚਲੋ ਆਮ ਆਦਮੀ ਪਾਰਟੀ ਦੀ ਗੱਲ ਚੱਲ ਰਹੀ ਸੀ, ਜੇ ਕੁਝ ਜਿਹੜਾ ਮੀਡੀਆ ਦੇ ਵਿੱਚ ਇਸ ਤਰ੍ਹਾਂ ਦੀ ਵੀ ਚਰਚਾ ਚੱਲ ਰਹੀ ਹੈ ਕਿ ਜਿਹੜਾ ਚਲੋ ਮਾਨ ਸਾਹਿਬ ਨੇ ਵੀ ਇਹ ਗੱਲ ਕਹੀ ਹੈ ਕਿ ਬੀਜੇਪੀ ਧੱਕਾ ਕਰ ਰਹੀ ਹੈ ਜਾਂ ਹੋਰ ਸਾਰੀਆਂ ਚੀਜ਼ਾਂ ਨੇ, ਸਮੇਂ ਦੇ ਨਾਲ ਨਾਲ ਜੋ ਹਾਲਾਤ ਬਣਦੇ ਆ ਜਾਂ ਚੋਣਾਂ ਦਾ ਮਾਹੌਲ ਹੈ ਹੋਰ ਸਾਰੀਆਂ ਚੀਜ਼ਾਂ, ਪਰ ਕਿਵੇਂ ਦੇਖਦੇ ਹੋ ਕਿ ਸੱਚੀ ਹੀ ਧੱਕਾ ਹੋ ਰਿਹਾ ਜੀ? ਜੇ ਇਹਨਾਂ ਚੀਜ਼ਾਂ ਦੇ ਉੱਤੇ ਐਕਸ਼ਨ ਨਾ ਲਿਆ ਜਾਵੇ ਤਾਂ ਲੋਕ ਜਾਂ ਪੱਤਰਕਾਰ ਜਾਂ ਕਹਿ ਲਓ ਕਿ ਜਿਹੜੇ ਵਿਦਵਾਨ ਲੋਕ ਨੇ ਉਹ ਉਦਾਂ ਪਹਿਲਾਂ ਰੌਲਾ ਪਾਉਂਦੇ ਰਹਿੰਦੇ ਆ ਕਿ ਭਾਈ ਐਕਸ਼ਨ ਨਹੀਂ ਹੋ ਰਿਹਾ, ਇੰਨਾ ਕੁਝ ਵਾਪਰ ਰਿਹਾ, ਤੇ ਜੇ ਕੁਝ ਇਸ ਤਰ੍ਹਾਂ ਦਾ ਚਾਹੇ ਉਹ ਦੇਸ਼ ਦੀਆਂ ਏਜੰਸੀਆਂ ਨੇ ਜਾਂ ਕੁਝ ਵੀ ਸੰਸਥਾਵਾਂ ਨੇ ਉਹ ਚੀਜ਼ਾਂ ਨੂੰ ਕਾਬੂ ਕਰਨ ਦੇ ਉੱਤੇ ਕੁਝ ਮਤਲਬ ਕਿ ਐਕਸ਼ਨ ਕਰਦੇ ਆ, ਤਾਂ ਫਿਰ ਉਹ ਮੇਰੇ ਵਰਗੇ ਜਿਹੜੇ ਨੇ ਦੂਸਰੇ ਪਾਸੇ ਨੂੰ ਹੋ ਜਾਂਦੇ ਆ ਕਿ ਭਾਈ ਇਹ ਤਾਂ ਧੱਕਾ ਹੋ ਰਿਹਾ ਜੀ, ਇਹ ਤਾਂ ਸਿਆਸੀ ਰੰਗਤ ਹੈ ਜੀ ਜਾਂ ਸਿਆਸੀ ਲਾਹਾ ਲਿਆ ਜਾ ਰਿਹਾ ਜੀ। ਕਿਵੇਂ ਦੇਖਦੇ ਹੋ ਸਾਰੀਆਂ ਚੀਜ਼ਾਂ ਨੂੰ? ਲੋਕਾਂ ਦੇ ਵਿੱਚ ਜਿਹੜਾ ਮੈਸੇਜ ਜਾਣਾ ਚਾਹੀਦਾ ਹੈ, ਮਤਲਬ ਕਿ ਉਹਨੂੰ ਲੋਕ ਜਾਗਰੂਕ ਕਿਵੇਂ ਹੋਣਗੇ ਜੇ ਅਸੀਂ ਉਹੀ ਕਹਿ ਲਓ ਕਿ ਡਬਲ ਮਾਈਂਡਡ ਜੇ ਮੀਡੀਆ ਹੀ ਉਹਨਾਂ ਨੂੰ ਰੱਖੇਗਾ ਜੀ।
2: ਭਾਰਤ ਸਾਹਿਬ ਦੇਖੋ, ਸਿਆਸੀ ਸਮਝਦਾ ਤਾਂ ਹੈਗਾ ਜੀ, ਪਰਸਨ ਟੂ ਪਰਸਨ ਵੇਰੀ ਕਰਦੀ ਹੈਗੀ ਆ ਜੀ
0: ਜੀ,
2: ਬਟ ਜੋ ਸਟੇਟ ਦੇ ਵਿੱਚ ਹੋਇਆ ਨਾ ਜੀ, ਹੁਣ ਪਤਾ ਨੀ, ਮੈਨੂੰ ਨੀ ਪਤਾ ਵੀ ਮਾਨ ਸਾਹਿਬ ਇੰਨੇ ਸਿਆਣੇ ਇਹਨਾਂ ਨੂੰ ਕਿਉਂ ਨੀ ਨਜ਼ਰ ਆਇਆ
0: ਜੀ,
2: ਜਾਂ ਇਹ ਜਾਣ ਬੁੱਝ ਕੇ ਜਿਹੜਾ ਆ ਇਸ ਚੀਜ਼ ਨੂੰ ਇਹਨਾਂ ਦਾ ਅੰਦਰਲਾ ਕਰੈਕਟਰ ਅਸੀਂ ਨੀ ਸਮਝ ਸਕੇ ਜੀ।
0: ਜੀ,
2: ਜਿਹੜਾ ਬੰਦਾ ਇਹ ਕਹਿੰਦਾ ਹੋਵੇ ਕਿ ਗਲਤ ਪੈਸਾ ਖਾਣ ਨਾਲ ਉਹ ਤਾਂ ਸਲਫਾਸ ਖਾ ਲੈਣੀ ਚੰਗੀ
0: ਜੀ,
2: ਹਾਂਜੀ, ਹੁਣ ਅੱਜ ਕਹਿੰਦੇ ਹੈਗੇ ਆ, ਮੈਨੂੰ ਨੀ ਪਤਾ, ਮੈਂ ਨੀ ਮੰਨਦਾ ਹੈਗਾ ਕਿ ਜਿਹੜਾ ਟਵੀਟ ਪੜ੍ਹ ਕੇ ਦੱਸਿਆ ਮਜੀਠੀਆ ਸਾਹਿਬ ਨੇ ਤੇ ਮਾਨ ਸਾਹਿਬ ਦੀ ਵਾਈਫ ਦਾ ਟਵੀਟ ਆ ਵੀ ਸਰਵਹਾਸ ਕਈ ਵਾਰੀ ਲੱਭਦੀ ਨੀ ਹੁੰਦੀ,
0: ਹਾਂਜੀ,
2: ਤੇ ਉਹ ਏਦਾਂ ਦੀ ਗੱਲ ਕਿਉਂ ਕਰੇਗੀ ਜੀ? ਜਾਂ ਮਤਲਬ ਜਿਹੜਾ ਹੈਗਾ ਆ ਉਹ ਪਹਿਲੀ ਵਾਈਫ ਨਾ ਹੋਵੇ ਜੀ,
0: ਜੀ,
2: ਤੇ ਬਟ ਨੈਚੁਰਲ ਆ ਉਹ, ਕਿਉਂਕਿ ਬਾਕੀ ਇੱਥੇ ਤਾਂ ਉਹਨਾਂ ਦਾ ਜਿਹੜਾ ਆ ਫੇਸਬੁੱਕ ਜਿਹੜਾ ਆ ਬਲੌਕ ਕੀਤਾ ਆ ਇਹਨਾਂ ਨੇ ਪਹਿਲੀ ਵਾਈਫ ਦਾ, ਤੇ ਹੋ ਸਕਦਾ ਇਹ ਆ ਕਿ ਮਜੀਠੀਆ ਸਾਹਿਬ ਕੋਈ ਇਨਫੋਰਮੇਸ਼ਨ ਹੋਵੇ ਵੀ ਉਹਨੇ ਏਦਾਂ ਦਾ ਟਵੀਟ ਕੀਤਾ ਹੈਗਾ ਜੀ, ਤੇ ਹੁਣ ਸਲਵਾਸ ਮਿਲਦੀ ਨੀ ਪਈ
0: ਜੀ,
2: ਤੇ ਜਿਹਨੂੰ ਪਤਾ ਹੈਗਾ ਆ ਜੀ ਵੀ ਏਡੀ ਵੱਡੀ ਕਰਪਸ਼ਨ ਹੋਈ ਆ ਜੀ, ਤੇ ਅੱਜ ਵੀ ਮੈਂ ਦੇਖਦਾ ਪਿਆ ਸੀ ਜੀ ਇੱਕ ਇੰਟਰਵਿਊ ਸਪੀਕਰ ਸਾਹਿਬ ਕਿਤੇ ਦੱਸਦੇ ਪਏ ਜੀ, ਅਗਲੇ ਨੇ ਕਿਹਾ ਭਾਈ ਤੁਸੀਂ ਕਰਜ਼ਾ ਬੜਾ ਲਾ ਲਿਆ, ਸਟੇਟ ਅੱਗੇ ਚਲਾਉਣੀ ਰਨ ਕਰਨੀ ਔਖੀ ਹੋਊਗੀ, ਉਹ ਕੁੱਦ ਕੁੱਦ ਪੈਣ ਲੱਗ ਪਏ। ਪਹਿਲੀਆਂ ਸਰਕਾਰਾਂ ਨੇ ਲਿਆ, ਪਹਿਲੀਆਂ ਸਰਕਾਰਾਂ ਨੇ ਤਾਂ ਆਪਣੇ ਜਿਹੜੇ ਹੈਗੇ ਬਾਹਰਲੇ ਦੇਸ਼ਾਂ ਦੇ ਵਿੱਚ ਜਿਹੜਾ ਆ ਪਾਰਕਿੰਗ ਲੋਟ ਬਣਾ ਲਏ ਆਪਣੇ, ਉਹ ਬਣਾ ਲਿਆ, ਆਹ ਬਣਾ ਲਿਆ ਜੀ, ਇੰਗਲੈਂਡ ਚ ਬਣਾ ਲਿਆ ਜੀ, ਆਸਟ੍ਰੇਲੀਆ ਚ ਬਣਾ ਲਿਆ ਜੀ, ਹਾਂਜੀ, ਪਹਿਲੀ ਵਾਰੀ ਹੈਗਾ ਆ ਕਹਿੰਦਾ ਪੰਜਾਬੀਆਂ ਦਾ ਪੈਸਾ ਪੰਜਾਬੀਆਂ ਤੇ ਲੱਗ ਰਿਹਾ।
0: ਨਹੀਂ ਸਾਈ ਸਾਹਿਬ, ਉਦੋਂ ਤਾਂ ਕਹਿੰਦੇ ਸੀ ਫਾਈਲਾਂ ਪਈਆਂ ਨੇ ਮੇਰੇ ਟੇਬਲ ਦੇ ਉੱਤੇ, ਉਹ ਟੇਬਲ ਤੇ ਪਈਆਂ ਰਹਿ ਗਈਆਂ ਜੀ।
2: ਬਸ ਇਹੀ ਚੱਕਰ ਹੈਗਾ ਨਾ ਜੀ, ਉਹ ਸਾਰਾ ਉਹ ਤਾਂ ਇੱਕ ਬਲੈਕਮੇਲਿੰਗ ਦੀ ਨੀਤੀ ਸੀ ਜੀ, ਕਾਂਗਰਸ ਦੇ ਪ੍ਰਧਾਨ ਨੂੰ ਬਲੈਕਮੇਲ ਕੀਤਾ, ਕਾਂਗਰਸ ਦੇ ਪ੍ਰਧਾਨ ਨੇ 4.5 ਸਾਲ ਇਹਨਾਂ ਦੇ ਬੜੇ ਮਜ਼ੇ ਦੇ ਨਿਗਾਤੇ ਜੀ, ਕਾਂਗਰਸ ਨੂੰ ਜਦ ਤੱਕ ਹੋਸ਼ ਆਈ ਹੈ ਤਦ ਤੱਕ ਤਾਂ ਅੱਧਾ ਮੇਲਾ ਲੁੱਟਿਆ ਜਾ ਚੁੱਕਿਆ ਸੀ।
0: ਬਿਲਕੁਲ ਜੀ, ਬਿਲਕੁਲ ਹੈ ਜੀ।
2: ਹਾਂਜੀ
0: ਤੇ ਸੈਣੀ ਸਾਹਿਬ, ਅੱਜ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਨੌਜਵਾਨਾਂ ਦਾ ਦਿਲ ਜਿੱਤਣ ਨੂੰ ਫਿਰਦੇ ਆ, ਜਿਹੜਾ ਜੈਨ ਜੀ ਦਾ ਸਾਰਾ ਪ੍ਰੋਸੈਸ ਹੈ, ਚਲੋ ਦਿੱਲੀ ਬੰਬੇ ਜਾਂ ਹੋਰ ਵੱਡੇ ਸ਼ਹਿਰਾਂ ਦੇ ਵਿੱਚ ਚੱਲ ਰਿਹਾ, ਰਾਹੁਲ ਗਾਂਧੀ ਵੀ ਨਾਲ ਹੈ ਜਾਂ ਹੋਰ ਸਾਰੀਆਂ ਇੰਡੀਆ ਗੱਠਜੋੜ ਵੀ ਹਮਾਇਤ ਕਰ ਰਿਹਾ, ਪਰ ਪੰਜਾਬ ਦੇ ਵਿੱਚ ਜਿਹੜੀ ਸਿਆਸਤ ਚੱਲ ਰਹੀ ਹੈ, ਪੰਜਾਬ ਦੇ ਵਿੱਚ ਸੁਖਬੀਰ ਸਿੰਘ ਬਾਦਲ ਅੱਜ ਜੈਨ ਜੀ ਨੂੰ ਲਭਾਉਂਦੇ ਨਜ਼ਰ ਆਏ ਨੇ ਅਤੇ ਪੈਂਟ ਸ਼ਰਟ ਪਾ ਕੇ ਜਿਹੜਾ ਨੌਜਵਾਨਾਂ ਦੇ ਵਿੱਚ ਵਿਚਰ ਰਹੇ ਨੇ ਜੀ, ਕਿਵੇਂ ਦੇਖਦੇ ਹੋ ਜੀ?
2: ਚਲੋ ਕੋਈ ਗੱਲ ਨੀ, ਉਹਨਾਂ ਨੂੰ ਵੀ ਹੱਕ ਆ ਇਸ ਚੀਜ਼
0: ਦਾ, ਬਿਲਕੁਲ ਹੈ ਜੀ।
2: ਪਰ ਉਹਨਾਂ ਨੂੰ ਕੋਈ ਚੀਜ਼ ਜਿਹੜੀ ਆ ਦੱਸਣ ਦੀ ਜਾਂ ਪੁੱਛਣ ਦੀ ਲੋੜ ਹੈਗੀ ਆ ਜੀ? ਐਸੀ ਤਾਂ ਕੋਈ ਚੀਜ਼ ਨੀ, 25 ਸਾਲਾਂ ਦੀ ਸਿਆਸਤ ਆ ਉਹਨਾਂ ਦੀ ਜੀ।
0: ਜੀ
2: ਵੱਡੇ ਬਾਦਲ ਸਾਹਿਬ 5 ਵਾਰੀ ਦੇ ਮੁੱਖ ਮੰਤਰੀ
0: ਜੀ,
2: ਉਹਨਾਂ ਕੋਲ ਕਿਹੜਾ ਮੁੱਦਾ ਹੈਗਾ ਸੀ ਜਿਹੜਾ ਨਾ ਇਹ ਜਿਹੜਾ ਹੈਗਾ ਜਾਂ ਕਿਸੇ ਦੂਜੀ ਸਟੇਟ ਤੋਂ ਆਏ ਆ ਕਿ ਜੇ ਉਹਨਾਂ ਨੂੰ ਪੰਜਾਬੀਆਂ ਦੇ ਟੈਂਪਰਾਮੈਂਟ ਦਾ ਨਾ ਪਤਾ ਹੋਵੇ,
0: ਰਗ ਰਗ ਤੋਂ ਵਾਕਫ ਨੇ
2: ਜੈਨ। ਹਾਂਜੀ ਤੇ ਜੈਨ ਜੀ ਜਿਹੜੀ ਹੈਗੀ ਆ ਇਹਨਾਂ ਤੋਂ ਮਤਲਬ ਕਿਹੜਾ ਭਈ ਦੂਰ ਹੈਗੀ ਸੀ
0: ਜੀ,
2: ਇਹ ਜੈਨ ਜੀ ਇਹਨਾਂ ਦੇ ਹੱਥਾਂ ਦੇ ਵਿੱਚ ਹੀ ਬਚਪਨ ਸੀ ਇਹਨਾਂ ਦਾ, ਤੇ ਇਹਨਾਂ ਦੇ ਹੱਥਾਂ ਦੇ ਵਿੱਚ ਹੀ ਜਵਾਨੀ ਆ ਜੀ।
0: ਜੀ
2: ਜੈਨ ਜੀ ਨੂੰ ਉਦੋਂ ਨੀ ਸਾਂਭਿਆ ਜੀ, ਅੱਜ ਜਿਹੜੇ ਵਿਦੇਸ਼ਾਂ ਦੇ ਵਿੱਚ ਬੈਠੇ ਆ ਇਹ ਵੀ ਕਿਸੇ ਟਾਈਮ ਤੇ ਜੈਨ ਜੀ ਸੀ। ਨੌਕਰੀਆਂ ਦਾ ਹਾਲ ਤਾਂ ਉਦੋਂ ਹੀ ਜਿਹੜਾ ਕਾਲਾ ਦੌਰ ਚੱਲ ਪਿਆ ਤਾ ਜੀ, ਕੋਈ ਮਜਬੂਰੀ ਦੇ ਮਾਰੇ ਉਦੋਂ ਵੀ ਤੁਹਾਡਾ ਪੁਲਿਸ ਰੂਲ ਹੀ ਸੀ ਜਿੱਦਾਂ ਦਾ ਅੱਜ ਆ ਜੀ ਪੁਲਿਸ ਰੂਲ। ਪਰ ਅੱਜ ਸਾਹਿਬ ਤੁਸੀਂ ਯਕੀਨ ਕਰੋ, ਚਾਹੇ ਰੇਡੀਓ ਤੇ ਬੋਲਦੇ ਆ ਚਾਹੇ ਬਾਹਰ ਬੋਲਦੇ ਆ, ਜਿਹੜਾ ਹੈਗਾ ਆ ਫ੍ਰੀ ਐਕਸਪ੍ਰੈਸ਼ਨ ਅਸੀਂ ਨਹੀਂ ਦੇ ਸਕਦੇ ਜੀ,
0: ਬਿਲਕੁਲ
2: ਸਾਨੂੰ ਬੜਾ ਸੋਚ ਕੇ ਬੋਲਣਾ ਪੈਂਦਾ ਤੇ ਸੰਕੋਚ ਕੇ ਬੋਲਣਾ ਪੈਂਦਾ
0: ਜੀ।
2: ਉਹਦਾ ਕਾਰਨ ਇਹ ਹੈਗਾ ਆ ਕਿ ਤੁਸੀਂ ਤਾਂ ਜਦੋਂ ਦੀ ਅਸੀਂ ਤਾਂ ਜਦੋਂ ਦੀ ਹੋਸ਼ ਸੰਭਾਲੀ ਹੈਗੀ ਆ, ਇਹ ਪੁਲਿਸ ਸਟੇਟ ਹੀ ਬਣੀ ਹੈ ਜੀ ਸਟੇਟ
0: ਜੀ,
2: ਕਿਉਂਕਿ ਕਿ ਜਿਹੜੀ ਵੀ ਪਾਰਟੀ ਆਈ ਉਹਨੇ ਪੁਲਿਸ ਨੂੰ ਜਿਹੜਾ ਹੈਗਾ ਆ ਆਪਣੇ ਇਹ ਟੂਲ ਵਜੋਂ ਵਰਤਿਆ ਜੀ, ਜਿਹੜਾ ਕੋਈ ਸਿਆਸੀ ਵਿਰੋਧੀ ਸੀ ਉਹਨੂੰ ਦਬਾ ਲਓ ਜੀ, ਜਿਹੜਾ ਕੋਈ ਪਬਲਿਕ ਦੇ ਵਿੱਚੋਂ ਜਿਹੜਾ ਹੈਗਾ ਆ ਕੋਈ ਗੱਲ ਕਰਦਾ ਏਦਾਂ ਦਾ ਉਹਨੂੰ ਦਬਾ ਲਓ ਜੀ। ਪਹਿਲਾਂ ਘੱਟ ਸੀ ਹੁਣ ਥੋੜਾ ਵੱਧ ਹੋ ਗਿਆ ਜੀ, ਤੋਂ ਇਸ ਕਰਕੇ ਜਿਹੜਾ ਹੈਗਾ ਤੇ ਇਸ ਕਰਕੇ ਬਾਦਲ ਸਾਹਿਬ ਨੇ ਇਹ ਜਿਹੜੀ ਹੁਣ ਔਜਲਾ ਸਾਹਿਬ ਹੋਣੀ ਜਦੋਂ ਗਏ ਹੈਗੇ ਉਦੋਂ ਕਿਹੜਾ ਇੱਥੇ ਜਿਹੜਾ ਇਹ ਰੁਜ਼ਗਾਰ ਇੱਥੇ ਘੁੰਮਦਾ ਫਿਰਦਾ ਸੀ ਜੀ, ਉਦੋਂ ਇਹਨਾਂ ਦੀਆਂ ਸਰਕਾਰਾਂ ਸੀ। ਉਸ ਤੋਂ ਬਾਅਦ ਦੇ ਵਿੱਚ ਜਿਹੜੇ ਬੱਚੇ ਆਏ ਉਹ ਤੋਂ ਬਾਅਦ ਚ ਜਿਹੜੇ ਬੱਚੇ ਆਏ ਉਹਨਾਂ ਨੇ ਦੇਖਿਆ ਭਾਈ ਇੱਥੇ ਐਜੂਕੇਸ਼ਨ ਦਾ ਮੁੱਲ ਨੀ ਪੈਂਦਾ, ਇੱਥੇ ਪੀ ਐਚ ਡੀ ਕਰਕੇ ਵੀ ਡੰਡੇ ਖਾਣੇ ਪੈਂਦੇ ਹੈਗੇ ਆ ਜੀ, ਤੇ ਸਰਕਾਰ ਦੇ ਟੈਨਿਓਰ ਚ ਦੇਖ ਲਓ ਟੀਚਰ ਕਿੰਨੀ ਵਾਰੀ ਕੁੱਟੇ ਗਏ ਆ ਜੀ,
0: ਬਿਲਕੁਲ
2: ਕਿਹੜਾ ਵਰਗ ਆ ਜਿਹੜਾ ਨਹੀਂ ਕੁੱਟਿਆ ਜੀ, ਕਿਸਾਨ ਕੁੱਟੇ ਹੈਗੇ ਆ, ਸਫਾਈ ਕਰਮਚਾਰੀ ਕੁੱਟੇ ਆ, ਮੁਲਾਜ਼ਮ ਕੁੱਟੇ ਆ ਜੀ, ਤੇ ਇੱਥੇ ਤੱਕ ਟਰਾਲੀਆਂ ਚੱਕਣ ਦਾ ਐਲੀਗੇਸ਼ਨ ਤੱਕ ਇਹਨਾਂ ਤੇ ਲੱਗਾ ਜੀ। ਬਟ ਇਹਨਾਂ ਕੁਛ ਹੋਣ ਦੇ ਬਾਵਜੂਦ ਵੀ ਅਕਾਲੀ ਦਲ ਜਿਹੜੀ ਕਿ ਸਾਡੀ ਖੇਤਰੀ ਪਾਰਟੀ ਸੀ ਆਪਣਾ ਮੋਮੈਂਟਮ ਕਿਉਂ ਨਹੀਂ ਬਣਾ ਸਕੀ? ਬਾਦਲ ਸਾਹਿਬ ਨੂੰ ਇਹ ਸੋਚਣਾ ਚਾਹੀਦਾ ਜੀ, ਉਹਨਾਂ ਨੂੰ ਤਾਂ ਸਾਰਾ ਕੁਛ ਪਤਾ ਹੈਗਾ ਹੈ ਜੀ। ਸੋ ਇਸ ਕਰਕੇ ਚਲੋ ਇਲੈਕਸ਼ਨ ਦਾ ਦੌਰ ਹੈਗਾ ਆ ਜੀ, ਲੋਕਾਂ ਨਾਲ ਜਿਹੜਾ ਹੈਗਾ ਨਾ ਇਹ ਚੀਜ਼ਾਂ ਇਹ ਵੀ ਪੇ ਕਰਦੀਆਂ ਜੀ, ਜਿਹੜਾ ਪਰਸਨ ਟੂ ਪਰਸਨ ਕਨੈਕਟ ਕਰਨਾ ਨਾ ਜੀ, ਉਹਦੇ ਵਿੱਚ ਲੋਕੀ ਬੜੇ ਖੁਸ਼ ਹੁੰਦੇ ਹੈਗੇ ਜੀ, ਵੀ ਹਾਂ ਜੀ ਲੀਡਰ ਨੇ ਸਾਡੇ ਨਾਲ ਫੋਟੋ ਖਿਚਾ ਲਈ, ਤੇ ਲੀਡਰਾਂ ਨੂੰ ਵੀ ਪਤਾ ਹੁੰਦਾ ਹੈ ਵੀ ਭਾਈ ਜਦੋਂ ਤੱਕ ਸਾਨੂੰ ਸੱਤਾ ਨਹੀਂ ਮਿਲਦੀ ਹੈਗੀ ਤਦ ਤੱਕ ਹੀ ਅਸੀਂ ਫੋਟੋ ਖਿਚਾਉਣੀ ਆ, ਬਾਅਦ ਦੇ ਵਿੱਚ ਤੁਹਾਡੀ ਇਸ ਫੋਟੋ ਤੁਸੀਂ ਇਹ ਫੋਟੋ ਹੀ ਦੇਖੋਗੇ, ਬੰਦਾ ਤਾਂ ਨਹੀਂ ਤੁਹਾਨੂੰ ਦਿਸਣਾ।
0: ਬਿਲਕੁਲ ਹੈ ਜੀ,
2: ਹਾਂਜੀ
0: ਜੀ।
2: ਸੋ ਇਸ ਕਰਕੇ ਇਹ ਅੱਜ ਕੱਲ ਦਾ ਸਮਾਂ ਏਦਾਂ ਦਾ ਹੈਗਾ ਜੀ ਵੀ ਥੋੜਾ ਬਹੁਤ ਜਿਹੜਾ ਆ ਪਬਲਿਕ ਦੇ ਵਿੱਚ ਵਿਚਰਨਾ ਹੀ ਪੈਂਦਾ ਆ, ਲੋਕਾਂ ਦੀ ਪਤਾ ਸਾਰਾ ਕੁਛ ਹੁੰਦਾ ਆ, ਫੇਰ ਵੀ ਅਗਲੇ ਨੂੰ ਸੁਣਨਾ ਪੈਂਦਾ ਹੈਗਾ ਆ ਜੀ, ਇਸ ਕਰਕੇ ਇਸੇ ਇੰਟੈਂਸ਼ਨ ਨਾਲ ਘੁੰਮ ਰਹੇ ਹੈਗੇ ਆ ਜੀ। ਬਾਕੀ ਜੋ ਵੀ ਮਰਜ਼ੀ ਕਰੀ ਜਾਣ ਜੀ, ਜੋ ਆ ਜਿਹੜਾ ਹੈਗਾ ਆ ਬੀਬੀ ਇਹਨਾਂ ਦਾ ਬੇੜਾ ਗਰਕ ਕਰਕੇ ਗਈ ਆ ਜੀ, ਉਹਨੇ ਏਦਾਂ ਦੇ ਐਕਸਪੋਜ਼ ਕਰ ਦਿੱਤੇ ਹੈਗੇ ਆ ਜੀ ਵੀ ਕੋਈ ਵੀ ਸੰਜੀਦਾ ਸਿੱਖ ਜਿਹੜਾ ਆ ਉਹ ਜਦੋਂ ਇਹਨਾਂ ਦੀ ਗੱਲ ਕਰੋ ਨਾ ਜੀ ਉਹ ਗੁੱਸੇ ਜਾ ਜਾਂਦਾ ਜੀ, ਇਸੇ ਕਰਕੇ ਕਿ ਭਾਈ ਧਾਰਮਿਕ ਸਥਾਨਾਂ ਤੇ ਏਦਾਂ ਦਾ ਸੁਹਾਵਾ ਇਹਨਾਂ ਨੇ ਹਾਲ ਕਰ ਦਿੱਤਾ ਜੀ।
0: ਬਿਲਕੁਲ ਹੈ ਜੀ,
2: ਉਹ 1 ਲੱਖ ਰੁਪਈਆ ਉਹਨੂੰ ਇੱਕ ਪਾਸੇ ਤੁਸੀਂ ਉਹਨੂੰ ਕਹਿੰਦੇ ਵੀ ਮਾਨਸਿਕ ਰੋਗੀ ਆ, ਉਹਨੂੰ 1 ਲੱਖ ਰੁਪਈਆ ਉਧਰ ਦੇ ਰਹੇ ਹੈਗੇ ਆ ਜੀ, ਸਹਾਇਤਾ ਦੇ ਰਹੇ ਆ, ਤੇ ਦੂਜੇ ਪਾਸੇ ਕਹਿੰਦੇ ਉਹ ਸਰਾਂ ਦੇ ਵਿੱਚ ਰਹੀ ਹੈਗੀ, ਫੇਰ ਕੀ ਹੋ ਗਿਆ ਜੀ ਉਹ ਪੇ ਕਰਦੀ ਸੀ ਉੱਥੇ ਮੁਫ਼ਤ ਚ ਨਹੀਂ ਰਹਿੰਦੀ ਸੀ, ਜੇ ਉਹ ਪੇ ਕਰ ਸਕਦੀ ਸੀ ਤੇ ਫੇਰ ਤੁਸੀਂ ਜਿਹੜਾ ਆ ਮਤਲਬ ਉਹ ਸਮਰੱਥ ਆ ਹਾਂਜੀ, ਤੇ ਫੇਰ ਤੁਸੀਂ ਜਿਹੜਾ ਹੈਗਾ ਆ ਉਹਨੂੰ ਕਿਉਂ 1 ਲੱਖ ਰੁਪਈਆ ਦੀ ਪੇਮੈਂਟ ਦਿੱਤੀ ਜੀ?
0: ਜੀ ਬਿਲਕੁਲ ਹੈ ਜੀ, ਤੇ ਸੈਣੀ ਸਾਹਿਬ
2: ਪਿਛਲੇ ਦਿਨਾਂ ਦੇ ਵਿੱਚ ਹੈਗੇ ਜੀ ਕੋਈ ਐਲੀਗੇਸ਼ਨ ਝੂਠੇ ਆ, ਅਸੀਂ ਮੰਨ ਲੈਂਦੇ ਐਲੀਗੇਸ਼ਨ ਝੂਠੇ ਆ, ਪਰ ਜੋ ਰਿਕਾਰਡ ਮੁਤਾਬਕ ਬੋਲ ਰਹੇ ਹੈਗੇ ਉਹ ਵੀ ਤਾਂ ਸੈਟੀਸਫਾਈ ਦੇਣਾ ਤੁਸੀਂ ਕਰ ਸਕਦੇ ਪਏ।
0: ਬਿਲਕੁਲ ਹੈ ਜੀ, ਬਿਲਕੁਲ ਜੀ
2: ਹਾਂਜੀ ਜੀ ਬਾਰਾ ਸਾਹਿਬ
0: ਤੇ ਸੈਣੀ ਸਾਹਿਬ ਪਿਛਲੇ ਦਿਨਾਂ ਦਾ ਮਾਮਲਾ ਚਲੋ ਤਕਰੀਬਨ ਕਾਫੀ ਸਮਾਂ ਹੀ ਹੋ ਗਿਆ ਆਪਣੇ ਜਿਹੜੇ ਭੁੱਲਰ ਸਾਹਿਬ ਦਾ ਮਾਮਲਾ ਚੱਲ ਰਿਹਾ ਸੀ ਮਨੀ ਲਾਂਡਰਿੰਗ ਮਾਮਲੇ ਚ ਅਦਾਲਤ ਨੇ ਜਿਹੜਾ ਮਨੀ ਲਾਂਡਰਿੰਗ ਕੇਸ ਦੇ ਵਿੱਚ ਸਾਬਕਾ DIG ਭੁੱਲਰ ਦੇ ਜਿਹੜੇ ਨੇ ਨਵੇਂ ਪ੍ਰੋਡਕਸ਼ਨ ਜਿਹੜੇ ਨੇ ਵਾਰੰਟ ਜਾਰੀ ਕਰ ਦਿੱਤੇ ਐ ਤੇ 9 ਅਕਤੂਬਰ 2026 ਨੂੰ ਅਦਾਲਤ ਦੇ ਵਿੱਚ ਪੇਸ਼ ਕਰਨ ਦੇ ਨਿਰਦੇਸ਼ ਦੇ ਦਿੱਤੇ ਐ ਤੇ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਵੱਲੋਂ ਜਿਹੜੀ ਐ ਅਰਜੀ ਦਿੱਤੀ ਗਈ ਸੀ ਤੇ ਪਿਛਲੇ ਸਮੇਂ ਚ ਉਹਨਾਂ ਨੂੰ ਜਿਹੜਾ ਸੀ ਕੋਰਟ ਦੇ ਅੱਗੇ ਪੇਸ਼ ਨਹੀਂ ਕੀਤਾ ਗਿਆ ਤੇ ਉਸ ਤੋਂ ਬਾਅਦ ਹੁਣ ਇਹ ਜਿਹੜੇ ਨਵੇਂ ਨਿਰਦੇਸ਼ ਦੇ ਦਿੱਤੇ ਨੇ ਜੀ
2: ਜੀ ਭਰਾ ਸਾਹਿਬ ਆਵਾਜ਼ ਆ ਰਹੀ ਜੀ?
0: ਆ ਗਈ ਆ ਗਈ ਜੀ, ਆ ਜਾਓ ਲੰਘੇ ਹੋ ਜੀ।
2: ਉਹ ਨੈਟਵਰਕ ਉੱਡ ਗਿਆ ਜੀ।
0: ਅੱਛਾ ਜੀ ਜੀ, ਸਵਾਲ ਸੁਣ ਹੀ ਲਿਆ ਹੋਣਾ?
2: ਹਾਂਜੀ ਨਹੀਂ ਮੈਂ ਸੁਣਿਆ ਨੀ ਜੀ, ਕਾਇੰਡਲੀ ਰਿਪੀਟ ਕਰ ਦਿਓ ਜੀ।
0: ਗੱਲਬਾਤ ਕਰ ਰਿਹਾ ਸੀ ਸੈਣੀ ਸਾਹਿਬ ਕਿ ਜਿਹੜੇ ਆਪਣੇ ਸਾਬਕਾ DIG ਸਨ ਭੁੱਲਰ ਸਾਹਿਬ, ਉਹਨਾਂ ਦਾ ਪਿਛਲੇ ਸਮੇਂ
2: ਪ੍ਰੋਡਕਸ਼ਨ ਬ੍ਰਾਂਟ, ਹਾਂਜੀ ਉਹਨਾਂ ਦੀ ਪ੍ਰੋਡਕਸ਼ਨ ਬ੍ਰਾਂਟ,
0: ਹਾਂਜੀ
2: ਭਰਾ ਸਾਹਿਬ ਇਹ ਤਾਂ ਜਿਹੜਾ ਹੈਗਾ ਆ ਵੀ ਇਹ ਕਾਨੂੰਨੀ ਪ੍ਰੋਸੈਸ ਹੈਗੀ ਆ ਜੀ। ਪ੍ਰੋਡਕਸ਼ਨ ਵਾਰੰਟ ਇਹ ਹੈਗੀ ਆ ਕਿ ਜੇ ਕਿਤੇ ਦੂਜੇ ਜਗ੍ਹਾ ਤੇ ਲੈ ਕੇ ਜਾਣਾ ਹੁੰਦਾ ਆ ਤੇ ਉਸ ਵੇਲੇ ਪ੍ਰੋਡਕਸ਼ਨ ਵਾਰੰਟ ਜਾਰੀ ਕੀਤੇ ਜਾਂਦੇ ਹੈਗੇ ਪੇਸ਼ੀ ਵਾਸਤੇ। ਅਦਰਵਾਈਜ਼ ਸਰ 7.5 ਕਰੋੜ ਰੁਪਇਆ ਕੈਸ਼ ਨਿਕਲਿਆ ਜੀ ਇਹਨਾਂ ਕੋਲੋਂ
0: ਜੀ,
2: 2.5 ਕਰੋੜ ਦਾ ਸੋਨਾ
0: ਬਿਲਕੁਲ ਆ ਜੀ।
2: ਔਰ ਜਿਹੜਾ ਹੈਗਾ ਹੁਣ ਪਤਾ ਲੱਗਦਾ ਆ ਕਿ ਇਹਨਾਂ ਦਾ ਵੀ ਮਾਮਲਾ ਜਿਹੜਾ ਆ ਇੱਦਾਂ ਹੀ ਸੀ ਵੀ ਇਹਨਾਂ ਨੇ ਵੀ ਪੋਸਟਿੰਗ ਜਿਹੜੀ ਆ ਕੈਸ਼ ਦੇ ਕੇ ਹੀ ਲਈ ਸੀ ਜੀ।
0: ਜੀ
2: ਪੰਜਾਬ ਦੇ ਵਿੱਚ ਹੋਣ ਕਰਕੇ ਇਹਨਾਂ ਨੂੰ ਇਹ ਸੀ ਵੀ ਪੰਜਾਬ ਪੁਲਿਸ ਨੇ ਇੱਥੇ ਰੇਡ ਕਰਨੀ, ਇੱਥੇ CBI ਤਾਂ ਆ ਹੀ ਨਹੀਂ ਸਕਦੀ ਜੀ।
0: ਜੀ
2: CBI ਨੇ ਟ੍ਰੈਪ ਲਾ ਕੇ ਤੇ ਚੰਡੀਗੜ੍ਹ ਦਾ ਵਕੂਆ ਬਣਾ ਕੇ ਤੇ ਉੱਥੋਂ ਅਰੈਸਟ ਕਰ ਲਿਆ ਜੀ।
0: ਬਿਲਕੁਲ ਹੈ ਜੀ।
2: ਸੋ ਇਸ ਕਰਕੇ ਮਾੜਾ ਟਾਈਮ ਪਤਾ ਨੀ ਹੁੰਦਾ ਕਿਹੜੇ ਵੇਲੇ ਆ ਜਾਵੇ ਜੀ। ਤੇ ਸਿਆਣੇ ਇਹ ਵੀ ਕਹਿੰਦੇ ਹੁੰਦੇ ਆ ਵੀ ਜੀ 100 ਦਿਨ ਚੋਰ ਦਾ ਤੇ 1 ਦਿਨ ਸਾਧ ਦਾ
0: ਜੀ।
2: ਇਸ ਕਰਕੇ ਜਿਹੜਾ ਹੈਗਾ ਆ ਇਹਨਾਂ ਦਾ ਵੀ ਔਖਾ ਆ ਜੀ। ਜਦੋਂ ਇੱਕ ਵਾਰੀ ਟਰੈਕ ਤੋਂ ਲੱਥ ਜਾਂਦੀ ਆ ਨਾ ਜੀ ਗੱਡੀ, ਉਹ ਫੇਰ ਕਿਉਂਕਿ ਦੇਖੋ ਨਾ ਪਿੱਛੇ ਸੁਪਰੀਮ ਕੋਰਟ ਚ ਗਏ ਸੀ, ਸੁਪਰੀਮ ਕੋਰਟ ਨੇ ਕਿਹਾ ਵੀ ਤੁਸੀਂ ਇਹਨੂੰ ਵਿਡਰਾ ਹੀ ਕਰ ਲੋ ਜੇ ਕਰਨੀ ਆ ਤੇ, ਹਾਂਜੀ ਇਹਦੇ ਵਿੱਚ ਕੋਈ ਮੈਰਿਟ ਤਾਂ ਹੈ ਨੀ ਬੇਲ ਐਪਲੀਕੇਸ਼ਨ ਦੇ ਵਿੱਚ ਜਿਹੜਾ ਹੈਗਾ ਆ। ਇਹਨਾਂ ਨੇ ਫਿਰ ਬਹਾਨੇ ਨਾਲ ਤਰੀਕ ਲੈ ਲਈ ਜੀ ਇਹਨਾਂ ਦੇ ਵਕੀਲ ਨੇ
0: ਜੀ।
2: ਉਹਨਾਂ ਦੇ ਦਿਮਾਗ ਚ ਹੋਊਗਾ ਵੀ ਜੇ ਕੋਈ ਬੈਂਚ ਬਦਲ ਜਾਊਗੀ
0: ਜੀ
2: ਤੇ ਫਿਰ ਉੱਥੇ ਦੇਖ ਲਾਂਗੇ ਟਰਾਈ ਕਰਕੇ
0: ਜੀ।
2: ਬਟ ਔਖਾ ਸਰ, ਨਹੀਂ ਜਦੋਂ ਇੱਕ ਵਾਰੀ ਟਰੈਕ ਤੋਂ ਉਤਰ ਗਏ ਫੇਰ ਉਤਰ ਗਏ
0: ਉਤਰ ਗਏ।
2: ਨਾਲੇ ਸਰ ਪਤਾ ਨੀ ਕੀ ਆ ਵੀ ਕਰਪਸ਼ਨ ਦਾ ਇੰਨਾ ਕੁ ਜ਼ੋਰ ਬੋਲਬਾਲਾ ਹੋ ਗਿਆ। ਅਫਸਰ ਜਿਹੜੇ ਹੈਗੇ ਆ ਇੰਨੀਆਂ ਇੰਨੀਆਂ ਤਨਖਾਹਾਂ ਜੀ, ਇਹਨਾਂ ਨੂੰ ਕੰਟੈਂਟਮੈਂਟ ਆਫ ਮਾਇੰਡ ਹੈ ਹੀ ਨੀ, ਰੱਜਦਾ ਹੀ ਨੀ ਜੀ।
0: ਬਿਲਕੁਲ ਹੈ ਜੀ ਜੀ।
2: ਡਿਊਟੀ ਕਿਸੇ ਨੂੰ ਡਿਊਟੀ ਦਾ ਮਤਲਬ ਹੀ ਨੀ ਪਤਾ ਵੀ ਡਿਊਟੀ ਕੀ ਹੈਗੀ ਜੀ। ਪਤਾ ਆ ਵੀ ਪੈਸੇ ਕਿੱਦਾਂ ਇੱਠਣੇ ਹੈਗੇ ਆ, ਪਤਾ ਨੀ ਕੀ ਕਰਨਾ ਇੰਨਾ ਇੰਨਾ ਪੈਸਾ ਇਹਨਾਂ ਲੋਕਾਂ ਨੇ
0: ਜੀ। ਬਿਲਕੁਲ ਹੈ ਜੀ।
2: ਇਹ ਮੈਨੂੰ ਲੱਗਦਾ ਕੌਂਸਲਿੰਗ ਚਾਹੀਦੀ ਹੈ, ਥੋੜੀ ਬਹੁਤੀ ਕੌਂਸਲਿੰਗ ਹੋਣੀ ਚਾਹੀਦੀ ਹੈ ਇਸ ਚੀਜ਼ ਦੇ ਉੱਤੇ।
0: ਬਿਲਕੁਲ
2: ਭਾਈ ਆਪਾਂ ਧਾਰਮਿਕ ਅਡੰਬਰ ਕਰਦੇ ਹੈਗੇ ਆ, ਹਰ ਇੱਕ ਬੰਦਾ ਬੜਾ ਧਾਰਮਿਕ ਬਣ ਬਣ ਬਹਿੰਦਾ ਆ ਜੀ, ਪਾਠ ਵੀ ਸੁਣਦਾ ਆ ਜੀ ਸਾਰਾ ਕੁਛ, ਉਹਦੇ ਬਾਵਜੂਦ ਜਿਹੜੀ ਆ ਤੇ ਅਮਲਾਂ ਦੇ ਵਿੱਚ ਜਿਹੜਾ ਆ ਸਾਡੇ ਲੋਕ ਬਹੁਤ ਹੀ ਹੌਲੇ ਆ ਜੀ
0: ਜੀ ਸਾਹਮਣੇ ਆ ਰਿਹਾ। ਪਿਛਲੇ ਦਿਨਾਂ ਚ ਆਪਾਂ ਗੱਲ ਵੀ ਕੀਤੀ ਸੀ ਰਾਜੋਆਣਾ ਸਾਹਿਬ ਦੇ ਮਾਮਲੇ ਚ, ਤੇ ਉਹਦੇ ਵਿਚ ਉਹਨਾਂ ਨੇ ਸਿੱਧੀ ਜਿਹੜੀ ਸੀ ਮੋਦੀ ਹੋਣਾ ਨੂੰ ਵੀ ਇੱਕ ਲੈਟਰ ਲਿਖਿਆ ਸੀ, ਤੇ ਉਸ ਤੋਂ ਬਾਅਦ ਅੱਜ ਜਿਹੜੀਆਂ ਖਬਰਾਂ ਆ ਰਹੀਆਂ ਨੇ ਰਾਜੋਆਣਾ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ਦੇ ਵਿੱਚ ਬਦਲਣ ਦੀ ਪਟੀਸ਼ਨ ਦੇ ਉੱਤੇ ਜਿਹੜਾ ਸੁਪਰੀਮ ਕੋਰਟ ਦੇ ਵੱਲੋਂ ਸੁਣਵਾਈ ਜਿਹੜੀ ਰੱਖੀ ਗਈ ਆ 28 ਅਕਤੂਬਰ ਨੂੰ ਹੋਣ ਜਾ ਰਹੀ ਆ ਜੀ।
2: ਮੈਨੂੰ ਲੱਗਦਾ ਹੈ ਜੀ ਵੀ ਪਹਿਲੇ ਝਟਕੇ ਦੇ ਵਿੱਚ ਹੀ ਜਿਹੜਾ ਹੈਗਾ ਆ ਉਹ ਇਹਨੂੰ ਕਰ ਦੇਣਗੇ
0: ਜੀ।
2: ਮੈਨੂੰ ਨਹੀਂ ਲੱਗਦਾ ਕਿ ਬਹੁਤ ਜ਼ਿਆਦਾ ਉੱਥੇ ਜਿਹੜਾ ਤਰਕ ਦੇਣੇ ਪੈਣਗੇ ਜੀ
0: ਜੀ।
2: ਤੇ ਜੇ ਉਹ ਕਰਦੇ ਆ ਤੇ ਮਨਿਊਟ ਵੀ ਥੋੜਾ ਜਿਹਾ ਦੇਖ ਲੈਂਦੇ ਹੈਗੇ ਆ, ਤੇ ਵੈਸੇ ਤਾਂ ਇਹ ਹਿਊਮਨ ਰਾਈਟ ਦਾ ਵਾਇਲੇਸ਼ਨ ਆ ਕਿ ਇੱਕ ਬੰਦਾ ਜਿਹੜਾ ਆ ਤੁਸੀਂ ਉਹਦੇ ਉੱਤੇ ਇੱਕ ਤਾਂ ਹੁੰਦਾ ਸਜ਼ਾ ਦੇਣੀ, ਇੱਕ ਰੋਜ਼ ਡਰਾ ਟਰਾ ਕੇ ਜੀ ਫਾਂਸੀ ਚੱਕੀ ਦੇ ਵਿੱਚ ਇੰਨੇ ਸਾਲਾਂ ਤੋਂ, ਇੱਕ ਉਮਰ ਕੈਦ ਤਾਂ ਪਹਿਲਾਂ ਹੀ ਅਗਲੇ ਨੇ ਭੋਗ ਲਈ ਹੈ ਜੀ ਇਹ ਕਿਸਮ ਦੀ। ਤੇ ਇਸ ਕਰਕੇ ਉਹ ਕਰ ਦੇਣਗੇ ਜੀ, ਮੈਨੂੰ ਉਮੀਦ ਆ ਜੀ ਕਿ ਬਹੁਤਾ ਜ਼ਿਆਦਾ ਟਿਕਾ ਟਿੱਪਣੀ ਨਹੀਂ ਹੋਏਗੀ ਤੇ ਉਹ ਵੈਸੇ ਹੀ ਕਨਵਰਟ ਕਰ ਦੇਣਗੇ
0: ਜੀ। ਪਰ ਜੇ ਕਰ ਦਿੰਦੇ ਨੇ ਤਾਂ ਸਾਡੀ ਸਾਹਿਬ ਅਕਾਲੀ ਦਲ ਜਾਂ ਜਿਹੜਾ ਸਿੱਖ ਸਿਆਸਤ ਆ ਉਹਦੇ ਵਿੱਚ ਵੀ ਤਬਦੀਲੀ ਆਉਣ ਦੇ ਸਮੇਂ ਦੇ ਵਿੱਚ ਦੇਖੀ ਜਾਏਗੀ ਇਸ ਮੁੱਦੇ ਨੂੰ ਕੈਸ਼ ਕਰਨ ਦੀ
2: ਜੀ। ਸਰ ਪੈਣਾ ਫਰਕ
0: ਜੀ
2: ਸਰ ਕਿ ਆਹ ਕਾਂਡ ਨਾ ਹੁੰਦਾ
0: ਜੀ,
2: ਮਤਲਬ ਵਾ ਬੀਬੀ ਵਾਲਾ ਬਹਿਰੀਨ ਵਾਲੀ ਬੀਬੀ,
0: ਹਾਂਜੀ
2: ਇਹ ਕਾਂਡ ਨਾ ਹੁੰਦਾ ਤੇ ਹੁਣ ਤੱਕ ਤਾਂ ਅਕਾਲੀ ਦਲ ਦਾ ਮੋਮੈਂਟਮ ਬਣ ਜਾਣਾ ਸੀਗਾ ਜੀ, ਤੇ ਇੱਕ ਅੱਧਾ ਇੱਦਾਂ ਦਾ ਇੰਸੀਡੈਂਟ ਹੋ ਜਾਂਦਾ ਹੋਰ ਤੇ ਬਸ ਜਿਹੜਾ ਹੈਗਾ ਆ ਲੋਕੀ ਤਾਂ ਸਬਸਟੀਟਿਊਟ ਚਾਹੁੰਦੇ, ਲੋਕਾਂ ਨੂੰ ਦਿਸਦਾ ਕੋਈ ਨੀ ਪਿਆ ਜੀ। ਲੋਕੀ ਪਿਆਰ ਕਰਦੇ ਆਪਣੀ ਖੇਤਰੀ ਪਾਰਟੀ, ਚਾਹੁੰਦੇ ਹੈਗੇ ਵੀ ਸਾਡੀ ਖੇਤਰੀ ਪਾਰਟੀ ਹੋਵੇ, ਵੀ ਸਾਡੇ ਤਾਂ ਦਿੱਲੀ ਨਾਲ ਹਮੇਸ਼ਾ ਟਕਰਾ ਰਿਹਾ ਹੈਗਾ, ਅਸੀਂ ਤਾਂ ਗਲਤੀ ਨਾਲ ਜਿਹੜੀ ਪਾਰਟੀ ਲਏ ਉਹਨਾਂ ਨੇ ਦਿੱਲੀ ਇੱਥੇ ਲਿਆ ਕੇ ਬਿਠਾ ਲਈ,
0: ਬਿਲਕੁਲ
2: ਹਾਂਜੀ, ਅੱਗੇ ਅਸੀਂ ਦਿੱਲੀ ਨਾਲ ਲੜਦੇ ਸੀ, ਹੁਣ ਦਿੱਲੀ ਜਿਹੜੀ ਹੈਗੀ ਆ ਸਾਡੇ ਘਰ ਜਾ ਕੇ ਲੜਦੀ ਆ ਜੀ,
0: ਬਿਲਕੁਲ ਹੈ ਜੀ।
2: ਸੋ ਇਸ ਕਰਕੇ ਇਹਨਾਂ ਦਾ ਨਾ ਜੀ ਠੀਕ ਹੈ, ਇੱਦਾਂ ਦਾ ਕੋਈ ਇਸ਼ੂ ਜਿਹੜਾ ਹੋਊਗਾ ਉਹ ਡੈਫੀਨੇਟਲੀ ਫਰਕ ਪਾਊਗਾ ਜੀ, ਬਟ ਆਹ ਜਿਹੜਾ ਬਹਿਰੀਨ ਵਾਲੀ ਬੀਬੀ ਵਾਲਾ ਕੇਸ ਹੈ ਇਹ ਲੋਕਾਂ ਦੇ ਦਿਮਾਗ ਚੋਂ ਨਹੀਂ ਨਿਕਲਦਾ ਸਰ, ਅਸੀਂ ਬਹੁਤ ਬੰਦਿਆਂ ਨਾਲ ਗੱਲ ਕਰਕੇ ਦੇਖੀ ਆ ਜੀ,
0: ਬਿਲਕੁਲ
2: ਉਧਰੋਂ ਜਿਹੜਾ ਹੈਗਾ ਯੂਥ ਜਿਹੜਾ ਇਹਨਾਂ ਤੋਂ ਪਹਿਲਾਂ ਟੁੱਟਿਆ ਆ ਜੀ।
0: ਜੀ ਜੀ

0: ਹੈ ਹੀ ਕਹਿੰਦੇ ਜੀ। ਤੇ ਨਾਨਾ ਰਾਜਨ ਜੀ ਸਾਰਾ ਕੁਝ ਕਹਿੰਦੇ ਭੁੱਲਰ ਦੇ ਘਰ ਰੱਖਿਆ ਸੀ ਜੀ। ਤੇ 22 ਦੇ ਵਿੱਚ ਬਾਦਲ ਕਹਿੰਦਾ ਸੀ 10 ਲੱਖ ਦਵਾਂਗੇ ਬਾਹਰ ਜਾਣ ਵਾਲੇ ਬੱਚਿਆਂ ਨੂੰ। ਅੱਜ ਵੀ ਜਿਹੜੀਆਂ ਖਬਰਾਂ ਔਜਲਾ ਸਾਹਿਬ ਲੱਗੀਆਂ ਨੇ ਤੇ ਅੱਜ ਵੀ ਉਹਦੇ ਵਿੱਚ ਵੀ ਜਿਹੜੇ ਇਹੋ ਚੀਜ਼ਾਂ ਹੀ ਜਿਹੜੀਆਂ ਦਾਅਵੇ ਕਰ ਰਹੇ ਨੇ ਕਿ ਉਹਨਾਂ ਨੇ ਹੁਣ 10 ਸਾਲ ਦੀ ਜਿਹੜੀਆਂ ਨਸ਼ਾ ਦੇ ਮਾਮਲੇ ਦੇ ਵਿੱਚ ਜਿਹੜੀ ਹੈ ਸੁਖਬੀਰ ਸਿੰਘ ਬਾਦਲ ਉਹਨਾਂ ਨੇ ਕਿਹਾ ਕਿ ਭਾਈ 10 ਸਾਲ ਦੀ ਸਜ਼ਾ ਜਿਹੜੀ ਹੈ ਅਸੀਂ ਰੱਖਾਂ ਉਹਦੇ ਕਾਨੂੰਨ ਲਿਆਵਾਂਗੇ ਤੇ ਨਾਲ ਹੋਰ ਵੀ ਵਾਅਦੇ ਜਿਹੜੇ ਨੇ ਕਰ ਰਹੇ ਆ, ਦੇਖਦੇ ਅੱਗੇ ਜਾ ਕੇ ਕਿੱਥੇ ਜਾ ਕੇ ਨਿਬੜਦੀ ਹੈ। ਤੇ ਅੱਜ ਪੈਂਟ ਸ਼ਰਟ ਦੇ ਵਿੱਚ ਮੋਗੇ ਦੇ ਵਿੱਚ ਨਜ਼ਰ ਆਏ ਨੇ ਤੇ ਦੇਖਦੇ ਆ ਲੁਭਾਉਣ ਦੇ ਵਿੱਚ ਕਿੰਨੇ ਕੁ ਕਾਮਯਾਬ ਹੁੰਦੇ ਆ, ਨੌਜਵਾਨੀ ਨੂੰ ਨਾਲ ਲੈਂਦੇ ਨੇ। ਤੇ ਇਸੇ ਤਰ੍ਹਾਂ ਦੋਸਤੋ ਅਗਲੀਆਂ ਖਬਰਾਂ ਦੇ ਵੱਲ ਨੂੰ ਵੱਧਦੇ ਆ ਤੇ ਜੋ ਵਿਦੇਸ਼ੀ ਖਬਰਾਂ ਦੇ ਵੱਲ ਧਿਆਨ ਮਾਰਦੇ ਆ ਥੋੜਾ ਜਿਹਾ, ਕਾਫੀ ਕੁਝ ਇਹਨਾਂ ਮੁਲਕਾਂ ਦੇ ਵਿੱਚ ਵੀ ਉਥਲ ਪੁਥਲ ਜਿਹੜੀ ਆ ਚੱਲ ਰਹੀ ਹੈ ਤੇ ਕੀ ਕੁਝ ਹੋ ਰਿਹਾ ਉਹਦੇ ਵੱਲ ਝਾਤ ਮਾਰਨ ਦੀ ਕੋਸ਼ਿਸ਼ ਕਰਦੇ ਆ। ਤੇ ਨਾਲ ਨਾਲ ਤੁਹਾਡਾ ਵੀ ਜਿਹੜਾ ਸਵਾਗਤ ਰਹੇਗਾ ਜਿਵੇਂ ਸੈਣੀ ਸਾਹਿਬ ਜ਼ਿਕਰ ਕਰਕੇ ਹੀ ਗਏ ਨੇ। ਤੇ ਮਨ ਦੇ ਵਿੱਚ ਕੋਈ ਵਿਚਾਰ ਆਉਂਦਾ ਹੈ ਤਾਂ ਗੱਲਬਾਤ ਦੇ ਵਿੱਚ ਸਾਂਝ ਜਿਹੜੀ ਹੈ ਤੁਸੀਂ ਵੀ ਪਾ ਸਕਦੇ ਹੋ, +358 44 976 19 ਬਾਰ ਸਟੂਡੀਓ ਦਾ ਨੰਬਰ ਹੈ। ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹਰਵਿੰਦਰ ਜੋਲ ਭੈਣ ਜੀ, ਸੁਮਿਤ ਜੋਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ। ਤੇ ਰਸ਼ੀਆ ਦੀ ਗੱਲ ਕਰਦੇ ਆ, ਉਮੀਦ ਕਰਦੇ ਆ ਜੇ ਕੁਝ ਸੁੱਖ ਦਾ ਸੁਨੇਹਾ ਆਉਂਦਾ, ਚਾਹੇ ਉਹ ਯੂਕਰੇਨ ਹੈ ਤੇ ਚਾਹੇ ਹੋਰ ਮੁਲਕਾਂ ਦੇ ਵਿੱਚ ਜਿੱਥੇ ਜਿੱਥੇ ਵੀ ਜੰਗਾਂ ਦਾ ਮਾਹੌਲ ਬਣਿਆ, ਈਰਾਨ ਹੈ ਤਾਂ ਉੱਥੇ ਜੇਕਰ ਸੁੱਖ ਸ਼ਾਂਤੀ ਹੁੰਦੀ ਹੈ ਤਾਂ ਚੰਗਾ ਹੁੰਦਾ ਹੈ। ਦੁਨੀਆਦਾਰੀ ਦੇ ਵਿੱਚ ਵੀ ਮਹਿੰਗਾਈ ਜਿਹੜੀ ਹੈ ਪੂਰੀ ਐਨ ਅੰਬਰ ਨੂੰ ਛੂਹ ਰਹੀ ਹੈ। ਯੂਕਰੇਨ ਸੰਕਟ ਨੂੰ ਹੱਲ ਕਰਨ ਦੇ ਲਈ ਮਦਦ ਕਰਨ ਦੀ ਭਾਰਤ ਦੀ ਤਿਆਰੀ ਦੇ ਲਈ ਰੂਸ ਦਾ ਜਿਹੜਾ ਧੰਨਵਾਦ ਹੈ ਕ੍ਰੈਮਲਿਨ ਨੇ ਕੀਤਾ ਹੈ। ਰੂਸ ਦੇ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਦੇ ਇੱਕ ਮੁੱਖ ਸਹਿਯੋਗੀ ਨੇ ਬੁੱਧਵਾਰ ਅੱਜ ਕਿਹਾ ਕਿ ਭਾਰਤ ਨੇ ਯੂਕਰੇਨ ਸੰਕਟ ਨੂੰ ਹੱਲ ਕਰਨ ਦੇ ਵਿੱਚ ਇੱਕ ਸੰਭਵ ਜਿਹੜਾ ਯੋਗਦਾਨ ਪਾਉਣ ਦੀ ਆਪਣੀ ਤਿਆਰੀ ਦਾ ਐਲਾਨ ਕੀਤਾ ਹੈ। ਰੂਸ ਨਵੀਂ ਦਿੱਲੀ ਦੀ ਇਸ ਤਿਆਰੀ ਅਤੇ ਵਿਚਾਰਾਂ ਦੇ ਲਈ ਧੰਨਵਾਦੀ ਹੈ। ਕ੍ਰੈਮਲਿਨ ਦੇ ਬੁਲਾਰੇ ਦਮਿਤਰੀ ਪੇਸਕੋਵ ਨੇ ਮੀਡੀਆ ਦੀਆਂ ਉਨ੍ਹਾਂ ਰਿਪੋਰਟਾਂ ਦੇ ਬਾਰੇ ਪੁੱਛੇ ਗਏ ਸਵਾਲ ਦਾ ਜਵਾਬ ਦਿੰਦੇ ਹੋਏ ਇਹ ਟਿੱਪਣੀਆਂ ਕੀਤੀਆਂ ਨੇ ਕਿ ਭਾਰਤ ਨੇ ਯੂਕਰੇਨ ਸੰਕਟ ਦੇ ਸ਼ਾਂਤੀਪੂਰਨ ਹੱਲ ਦੇ ਲਈ ਇੱਕ ਨਵਾਂ 3 ਭਾਗਾਂ ਵਾਲਾ ਜਿਹੜਾ ਪ੍ਰਸਤਾਵ ਭੇਜਿਆ ਹੈ। ਪੇਸਕੋਵ ਨੂੰ ਸਰਕਾਰੀ ਖਬਰ ਏਜੰਸੀ ਟਾਸ ਦੇ ਹਵਾਲੇ ਦੇ ਨਾਲ ਕਿਹਾ ਗਿਆ ਕਿ ਦਰਅਸਲ ਭਾਰਤ ਯੂਕਰੇਨ ਦੇ ਆਲੇ ਦੁਆਲੇ ਦੀ ਸਥਿਤੀ ਨੂੰ ਹੱਲ ਕਰਨ ਦੇ ਵਿੱਚ ਇੱਕ ਸੰਭਵ ਯੋਗਦਾਨ ਪਾਉਣ ਦੀ ਤਿਆਰੀ ਦਾ ਐਲਾਨ ਕਰ ਰਿਹਾ ਤੇ ਅਸੀਂ ਆਪਣੇ ਭਾਰਤੀ ਦੋਸਤਾਂ ਦੀ ਅਜਿਹੀ ਤਿਆਰੀ ਜਿਹੜੀ ਹੈ ਤੇ ਪੇਸ਼ ਕੀਤੇ ਜਾ ਰਹੇ ਵਿਚਾਰਾਂ ਦੇ ਲਈ ਧੰਨਵਾਦੀ ਹਾਂ। ਇਹ ਟਿੱਪਣੀਆਂ ਯੂਕਰੇਨ ਦੇ ਵਿਦੇਸ਼ ਮੰਤਰੀ ਜਿਹੜੇ ਨੇ ਐਂਡਰੀ ਸਬੀਹਾ ਵੱਲੋਂ ਰੂਸ ਦੇ ਨਾਲ ਸੰਭਵ ਜੰਗਬੰਦੀ ਦੇ ਲਈ ਭਾਰਤ ਦੇ ਪ੍ਰਸਤਾਵ ਨੂੰ ਕੀਵ ਨੂੰ ਜਿਹੜਾ ਪ੍ਰਾਪਤ ਹੋਏ 4 ਪ੍ਰਸਤਾਵਾਂ ਦੇ ਵਿੱਚੋਂ ਸਭ ਤੋਂ ਵਿਆਪਕ ਕਰਾਰ ਦਿੱਤੇ ਜਾਣ ਤੋਂ ਕੁਝ ਦਿਨਾਂ ਦੇ ਬਾਅਦ ਆਈਆਂ ਨੇ। ਹੋਰ ਪ੍ਰਸਤਾਵ ਤੁਰਕੀ, ਮਿਸਰ ਅਤੇ ਅਮਰੀਕਾ ਦੇ ਵੱਲੋਂ ਆਏ ਸਨ। ਯੂਰਪੀਅਨ ਜਿਹੜਾ ਪ੍ਰਾਵਡਾ ਅਖਬਾਰ ਦੇ ਹਵਾਲੇ ਦੇ ਨਾਲ ਸਿਬਾਹਾ ਜਿਹੜੇ ਨੇ ਕੀਵ ਦੇ ਵਿੱਚ ਸ਼ੁੱਕਰਵਾਰ ਨੂੰ ਪੱਤਰਕਾਰਾਂ ਨੂੰ ਦੱਸਿਆ ਉਹਨਾਂ ਨੇ ਕਿ ਸਾਡੇ ਕੋਲ 4 ਪ੍ਰਸਤਾਵ ਨੇ, ਸਭ ਤੋਂ ਵਿਆਪਕ ਜਿਹੜਾ ਭਾਰਤ ਦਾ ਪ੍ਰਸਤਾਵ ਹੈ ਤੇ ਅਸੀਂ ਊਰਜਾ ਤੇ ਕਾਲਾ ਸਾਗਰ ਜੰਗਬੰਦੀ ਲਈ ਤਿਆਰ ਹਾਂ, ਪਰ ਸਿਰਫ ਇਸ ਸੁਮੇਲ ਦੇ ਵਿੱਚ। ਹੁਣ ਆਪਣੇ 5ਵੇਂ ਸਾਲ ਦੇ ਵਿੱਚ ਦਾਖਲ ਹੋ ਚੁੱਕੇ ਹਾਂ। ਰੂਸ ਯੂਕਰੇਨ ਯੁੱਧ ਕਾਰਨ ਹਜ਼ਾਰਾਂ ਨਾਗਰਿਕ ਮਾਰੇ ਗਏ ਨੇ ਤੇ ਲੱਖਾਂ ਜਿਹੜੇ ਨੇ ਬੇਘਰ ਹੋ ਚੁੱਕੇ ਹੈ। ਪਿਛਲੇ ਹਫ਼ਤੇ ਰਾਸ਼ਟਰਪਤੀ ਪੁਤਿਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕੋਲ ਯੂਕਰੇਨ ਸੰਕਟ ਦੇ ਆਪਸੀ ਹੱਲ ਦੇ ਬਾਰੇ ਬਹੁਤ ਵਧੀਆ ਜਿਹੜੇ ਵਿਚਾਰ ਨੇ। ਅੱਗੇ ਚੱਲਾਂਗੇ, ਫਰਾਂਸ ਦੀਆਂ ਗੱਲਾਂ ਬਾਤਾਂ ਵੀਕਐਂਡ ਤੋਂ ਆਪਾਂ ਕਰਦੇ ਆ ਰਹੇ ਹਾਂ ਤੇ ਸੋਮਵਾਰ ਮੰਗਲਵਾਰ ਜਿਹੜਾ ਸੀਗਾ ਕੋਸ਼ਿਸ਼ ਸੀ ਕਿ ਭਾਈ ਇਸ ਨੂੰ ਕੰਟਰੋਲ ਕਰ ਲਿਆ ਜਾਵੇਗਾ, ਪਰ ਨਹੀਂ, ਅਜੇ ਤੱਕ ਉੱਥੇ ਸਾਰਾ ਕੁਝ ਉਸੇ ਤਰ੍ਹਾਂ, ਜਿਹੜੇ ਵਿਦਿਆਰਥੀ ਨੇ ਆਪਣਾ ਪੂਰਾ ਰੋਸ ਜਿਹੜਾ ਉੱਥੇ ਜਿਤਾ ਰਹੇ ਨੇ। ਮੁਹੰਮਦ ਜੀ, ਜੀਆਨੂ ਜੀ ਦੁਬਈ ਤੋਂ ਨਿੱਘਾ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ।
1: ਰੇਡੀਓ ਦੁਆਬਾ ਹਮੇਸ਼ਾ ਚੜ੍ਹਦੀ ਕਲਾ ਕੀ ਰਵੇ, ਦਿੱਲੀ ਦੁਆਬਾ,
0: ਸ਼ੁਕਰੀਆ ਜੀ।
1: ਬਿਲਕੁਲ ਸਹੀ ਆ, ਮੈਂ ਵੈਸੇ ਤਿਆਰੀ ਦੇ ਵਿੱਚ ਹੀ ਸੀ, ਮੈਂ ਕਿਹਾ ਚਲੋ ਜਦੋਂ ਮੌਕਾ ਲੱਗ ਗਿਆ ਜਦੋਂ ਆਪਣਾ ਖਬਰਾਂ ਦਾ
0: ਬਾਤਚੀਤ
1: ਗੱਲ ਕਰ ਰਹੀ ਹੈ, ਮਤਲਬ ਬਿਲਕੁਲ ਆਸ ਤਾਂ ਬੱਝੀ ਪਈ ਆ ਆਪਣਾ ਵੀਰ ਭੁਪਿੰਦਰ ਜੀ, ਆਸ ਬੱਝੀ ਆ

0: ਕਿ ਜਰੂਰ ਜਿਹੜਾ ਹੈਗਾ ਉਹ ਨਿਖਾਰ ਆਏਗਾ ਔਰ ਜਰੂਰ ਉਹ ਵਕਤ ਦੂਰ ਨਹੀਂ ਗਾ ਜਦੋਂ ਜਿਹੜਾ ਹੈਗਾ ਆਵਾਮ ਦੀਆਂ ਸਾਰੀਆਂ ਖੁਆਇਸ਼ਾਂ ਵੀ ਪੂਰੀਆਂ ਹੋਣਗੀਆਂ
1: ਜੀ
0: ਤੇ ਜਰੂਰ ਜਿਹੜਾ ਹੈਗਾ ਉਹ ਵਕਤ ਆਵੇਗਾ। ਸਾਡੀਆਂ ਦਿਲੀ ਦੁਆਵਾਂ ਹਮੇਸ਼ਾ ਨਾਲ ਹੈਗੀਆਂ
1: ਜੀ
0: ਤੇ ਪਰਮਾਤਮਾ ਉੱਪਰ ਸੁਣਦਾ ਪਿਆ ਹੈਗਾ, ਉਹ ਤਾਂ
1: ਬਿਲਕੁਲ
0: ਜਰੂਰ ਕਰੇਗਾ ਕੁਛ ਜੀ। ਤੇ ਮੈਂ ਇੱਕ ਗੀਤ ਲੈ ਕੇ ਆਇਆ, ਜੇ ਹੁਣ ਤੁਹਾਡੀ ਇਜਾਜ਼ਤ ਹੋਵੇ ਤਾਂ ਚਲੋ ਫਿਰ ਮੈਂ ਗੁਣਗੁਣਾ ਦੇਣਾ, ਰੂਹਦਾਰੀ ਕਰ ਲਈ
1: ਜੀ।
0: ਤੇ ਜਾਂ ਕੁਛ ਪੁੱਛਣਾ ਤਾਂ ਨਹੀਂ ਕਰ
1: ਨਹੀਂ
0: ਸਕਦੇ
1: ਆਜ ਕਰੋ ਕਰੋ ਜਰੂਰ ਸਾਂਝਾ ਕਰੋ ਜੀ ਗੀਤ। ਹਾਂਜੀ
0: ਸਾਂਝਾ ਕਰੋ ਜੀ।

0: वाह
1: वालियां तू यारियां कौन तेरे हथ रू पूजू तनू कौन संभालू कन तेरा जग राज का करे और किते जा चढ़े बूहे पीला पीला तो सुख सुख रोना पेंदा लुक लुक तो टोके बूहे बारिया सानू पागला दिलावे सानू लालिया तू यारिया बड़ा समझाया तेनू समझ न आया तेनू कातों कर दाए दिलदारिया लाए सानू पागला दिलावे सानू लालिया तू यारिया लालियां तू यारियां लालियां तू यारियां लालियां तू यारियां।
0: वाह जी वाह, क्या बात है मोहम्मद जी, बा कमाल। हर बार दी तरह माल जी, राजन सैनी जी, सारे दोस्त पसंद कर रहे ने जी। बहुत खूबसूरत गीत सांझा कीता तुसी, शुक्रिया जी,
2: शुक्रिया।
0: थैंक यू जी, थैंक यू जी, सासिकल जी। दोस्तों ए सन जी अपने नाल दुबई तो मोहम्मद जी गलबात करके गए ने, नाल गीत दा जड़ा रूंगा दे के गए ने। ते इसे तरह दोस्तों खबरां दे वल नूं चलदे आं, समाप्ति करदे आं खबरां दी ते फिर तुहानू कहानी दे वल नूं लैके चलदे आं। पिप्पल ते परेत, फ्रांस जड़ा है ओदे विच स्कूलां दे विच प्रोटेस्ट जड़ा ओह बरकरार है। फ्रांस दे विच विद्यार्थी मुजारे हो रहे ने ते स्कूल अगे रोकां लाउण दे लई कुंडेदान ते साइकल जड़े सुट्टे गए ने। ते पोलैंड दे विच वी अज जड़ा एक स्कूल दे विच मंदभागी घटना वापरी है, चाकू वगैरा लैके उत्थे अटैकर जड़ा पहुंचिया। फ्रांस दे विच अंदोलन कर रहे जड़े विद्यार्थी ने अज मुड़ अपने हाई स्कूलां दे खिलाफ रोस मुजहरे कीते ने। ते पैरिस दे 20वें जिले विचले हेलेन बाउचर हाई स्कूल दे विच मुजहराकारियां ने स्कूल दे सामने बैरीकेड बनाउण दे लई कूड़ेदान ते साइकलां सुट दित्तियां। देश भर दे होर सैकड़े स्कूलां दी तरह यह स्कूल भी बंद सीगा ते स्कूलां दे विच वड्डे पद्धर दे उत्ते नुकसान पुज्जण दे उत्ते ते स्टाफ विद्यार्थी ते पुलिस मुलाजमां ते जख्मी होण दीआं वधदीआं घटनावां दे दरमियान विखावाकारियां नूं ठल्लण दे लई अधिकारियां ने जिहड़ा पिछले हफ्ते ही स्कूल बंद करना जिहड़े सी शुरू कर दित्ते सी। अज सवेरे फ्रांसीसी मीडिया ने दूजे शहरां दे उत्ते कस्बियां दे विच वी रोस मुझारियां दी खबरां जिहड़ियां ने दित्तियां ने, क्योंकि लेबर यूनियना ने जिहड़ा मजदूरां नूं हाई स्कूल अंदोलन दी हमायत दे विच अज रोस विखावे करन दा सद्दा दित्ता होया सी। इह अंदोलन राष्ट्रपति एमैनुअल मैक्रो दी जिहड़ी सरकार नूं हिला रिहा है। पुलिस ने हुण तक 5000 तों वध लोकां नूं गिरफ्तार कीता है, जिन्हां दे विच 75% जिहड़े ने नाबालक दसे जा रहे ने। पर इस मुद्दे नूं लैके ट्रंप साहब जिहड़े ने जाति दा जां धर्म दा पत्ता खेड रहे ने। ओह कहिंदे ने महान देश जिहड़ा है फ्रांस उत्ते कब्जा करन दी कोशिश दे विच है, जिहड़े है भाईचारियां दी गल कीती है। ट्रंप ने फ्रांस प्रदर्शन दे उत्ते बयान दित्ता है। फ्रांस दे विच सिक्ख्या बजट ते स्टाफ दी घाट नूं लैके विद्यार्थियां दे वल्लों कीते जा रहे देश पद्धरी प्रदर्शनां दे उत्ते अमेरिकी राष्ट्रपति ट्रंप ने वड्डा बयान दित्ता है ते लोकां नूं लड़ाउण दे वास्ते दित्ता है। ट्रंप ने दावा कीता कि फ्रांस दे विच चल रहा विरोध प्रदर्शन बेकाबू हुई इमीग्रेशन दा नतीजा है ते उन्हां कहा है कि ए इस्लाम द्वारा देश दे उत्ते कब्जा करन दी कोशिश है। ट्रंप ने अपने सोशल मीडिया प्लेटफार्म ट्रूथ सोशल दे उत्ते पोस्ट करदे लिखिया, फ्रांस दे विच जो कुछ वापर रहा ओह बेकाबू हुई मास माइग्रेशन दे कारण हो रहा, यह मुद्दा स्कूलां दा नहीं सगो ए इस्लाम दे द्वारा एक महान देश दे उत्ते कब्जा करन दी कोशिश है। भाई कल्ले उत्थे इस्लाम वाले ही नहीं है, होर बहुत सारे लोग बसदे है। ट्रंप दा यह बयान अजिहे समय आया जदों पैरिस सने पूरा फ्रांस प्रदर्शन दे विच घिरिया होया है। इत्थे विद्यार्थी ते लखां लोग एजुकेशन सिस्टम दे विच सुधार दीआं मंगां नूं लैके सड़कां दे उत्ते जिहड़े ने उतरे होए ने। इस तरह सऊदी अरब दे विच फौजां दी तैनाती दे लई पाकिस्तान ते तुर्की सहमत होए ने ते मक्का अलायंस फार डिफेंस ਮੱਕਾ ਅਲਾਇੰਸ ਫਾਰ ਡਿਫੈਂਸ ਦੀ ਜਿਹੜੀ ਹੰਗਾਮੀ ਮੀਟਿੰਗ ਦੇ ਦੌਰਾਨ ਇਹ ਫੈਸਲਾ ਜਿਹੜਾ ਹੋਇਆ। ਪਾਕਿਸਤਾਨ ਨੇ ਤੁਰਕੀ ਖਾੜੀ ਮੁਲਕਾਂ ਦੇ ਉੱਤੇ ਹੂਤੀ ਹਮਲਿਆਂ ਦੇ ਦਰਮਿਆਨ ਤਿੰਨ ਧਿਰੀ ਰੱਖਿਆ ਸਮਝੌਤੇ ਤਹਿਤ ਸਾਊਦੀ ਅਰਬ ਦੇ ਵਿਚ ਆਪਣੇ ਸਲਾਮਤੀ ਦਸਤੇ ਤੈਨਾਤ ਕਰਨ ਦੇ ਲਈ ਸਹਿਮਤ ਹੋ ਗਏ ਨੇ ਤੇ ਸਾਂਝੇ ਬਿਆਨ ਦੇ ਮੁਤਾਬਕ ਤਿੰਨਾਂ ਦੇ ਮੁਲਕਾਂ ਨੇ ਖੇਤਰੀ ਮੁੱਦਿਆਂ ਤੇ ਸਾਊਦੀ ਅਰਬ ਨੂੰ ਦਰਪੇਸ਼ ਖਤਰਿਆਂ ਨੂੰ ਮੁਖਾਤਿਬ ਹੋਣ ਦੇ ਲਈ ਸੋਮਵਾਰ ਅੱਜ ਬੀਤੇ ਦੇ ਵਿਚ ਜਿਹੜਾ ਪਰਸੋਂ ਰਿਆਦ ਦੇ ਵਿਚ ਮੱਕਾ ਅਲਾਇੰਸ ਫਾਰ ਡਿਫੈਂਸ ਦੀ ਰਣਨੀਤਿਕ ਰਾਜਨੀਤਿਕ ਅਤੇ ਰੱਖਿਆ ਕਮੇਟੀ ਐਸ ਪੀ ਡੀ ਸੀ ਦੀ ਜਿਹੜੀ ਹੰਗਾਮੀ ਮੀਟਿੰਗ ਸੱਦੀ ਸੀ। ਪਾਕਿਸਤਾਨ, ਸਾਊਦੀ ਅਰਬ ਅਤੇ ਤੁਰਕੀ ਨੇ ਅਗਸਤ ਦੇ ਵਿਚ ਤਿੰਨ ਧਿਰੀ ਰੱਖਿਆ ਸਮਝੌਤਾ ਸਹੀ ਬੰਦ ਕੀਤਾ ਜਿਸਦਾ ਮੁੱਖ ਮਕਸਦ ਬਾਹਰੀ ਹਮਲੇ ਦੇ ਟਾਕਰੇ ਦੇ ਲਈ ਚੌਕਟਾ ਜਿਹੜਾ ਕਾਇਮ ਕਰਨਾ ਸੀ। ਸਮਝੌਤੇ ਦੇ ਤਹਿਤ ਤੈਅ ਕੀਤੀਆਂ ਗਿਆ ਜਿਹੜਾ ਉਨ੍ਹਾਂ ਦੇ ਵਿਚੋਂ ਕਿਸੇ ਵੀ ਇਕ ਮੁਲਕ ਦੇ ਉਤੇ ਹਥਿਆਰਬੰਦ ਹਮਲੇ ਨੂੰ ਸਾਰਿਆਂ ਉਤੇ ਹਮਲਾ ਮੰਨਿਆ ਜਾਵੇਗਾ। ਇਸੇ ਤਰ੍ਹਾਂ ਜਾਨਲੇਵਾ ਇੰਜੈਕਸ਼ਨ ਦੇ ਜ਼ਰੀਏ ਮੌਤ ਦੀ ਸਜ਼ਾ ਤੋਂ ਬਚਣ ਵਾਲੀ ਅਮਰੀਕਾ ਦੀ ਜਿਹੜੀ ਮਹਿਲਾ ਹੈ ਉਹਨੂੰ ਹੋਸ਼ ਆ ਗਿਆ। ਉਹਨੂੰ ਦੋ ਵਾਰੀ ਤਕਰੀਬਨ ਕੋਸ਼ਿਸ਼ ਕੀਤੀ ਹੈ ਉਹਨੂੰ ਡੈਥ ਦੇਣ ਦੀ, ਪਰ ਉਹ ਬਚ ਜਾਂਦੀ ਹੈ। ਇਹਦੇ ਵਿਚ ਜਿਹੜਾ ਜ਼ਹਿਰੀਲੇ ਟੀਕਿਆਂ ਤੋਂ ਬਾਅਦ ਵੀ ਕਿਵੇਂ ਜਿੰਦਾ ਰਹਿ ਰਹੀ ਹੈ ਉਹ ਕ੍ਰਿਸਟਾ, ਉਹਦੇ ਬਾਰੇ ਜਿਹੜੀ ਹੈ ਖ਼ਬਰਾਂ ਯੂਰਪੀਅਨ ਕੰਟਰੀਆਂ ਦੇ ਵਿਚ ਵੀ ਚੱਲ ਰਹੀਆਂ ਨੇ। ਵਕੀਲਾਂ ਨੇ ਕਿਹਾ ਕਿ ਅਮਰੀਕਾ ਦੇ ਵਿਚ ਮੌਤ ਦੀ ਸਜ਼ਾ ਪਾਉਣ ਵਾਲੀ ਕ੍ਰਿਸਟਾ ਪਾਈਕ ਹੁਣ ਹੋਸ਼ ਦੇ ਵਿਚ ਹੈ ਤੇ ਗੱਲਬਾਤ ਕਰ ਰਹੀ ਹੈ। ਪਾਈਕ ਨੂੰ ਪਿਛਲੇ ਹਫ਼ਤੇ ਜਾਨਲੇਵਾ ਇੰਜੈਕਸ਼ਨ ਦੇ ਜ਼ਰੀਏ ਜਿਹੜਾ ਸੀ ਮੌਤ ਦੀ ਸਜ਼ਾ ਦੇਣ ਦੀ ਕੋਸ਼ਿਸ਼ ਅਸਫਲ ਰਹਿਣ ਤੋਂ ਬਾਅਦ ਹਸਪਤਾਲ ਦੇ ਵਿਚ ਦਾਖਲ ਕਰਵਾਇਆ ਗਿਆ ਸੀ। ਪਾਈਕ ਦੇ ਵਕੀਲਾਂ ਨੇ ਕਿਹਾ ਕਿ ਪਾਈਕ ਨੂੰ ਹਸਪਤਾਲ ਦੇ ਵਿਚ ਹੱਥਕੜੀਆਂ ਲਗਾ ਕੇ ਰੱਖਿਆ ਗਿਆ। ਪਾਈਕ ਨੂੰ 1995 ਦੇ ਵਿਚ ਕੋਲਿਨ ਸਲੇਮਰ ਦੇ ਕਤਲ ਤੋਂ ਬਾਅਦ ਮੌਤ ਦੀ ਸਜ਼ਾ ਸੁਣਾਈ ਸੀ ਤੇ ਪਿਛਲੇ ਬੁੱਧਵਾਰ ਨੂੰ ਟੈਨੇਸੀ ਦੇ ਵਿਚ ਉਨ੍ਹਾਂ ਨੂੰ ਜਾਨਲੇਵਾ ਇੰਜੈਕਸ਼ਨ ਦੇਣ ਦੀਆਂ ਦੋ ਅਸਫਲ ਕੋਸ਼ਿਸ਼ਾਂ ਰਹੀਆਂ, ਪਰ ਜਿਹੜਾ ਉਹ ਬਚ ਗਈ ਹੈ। ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਹ ਕਈ ਦਿਨ ਤੱਕ ਬੇਹੋਸ਼ ਰਹੀ। ਇਸ ਦੇ ਦੌਰਾਨ ਡਾਕਟਰਾਂ ਨੇ ਉਨ੍ਹਾਂ ਦੇ ਸਰੀਰ ਦੇ ਵਿਚ ਇੰਜੈਕਟ ਕੀਤੇ ਗਏ ਰਸਾਇਣ ਨੂੰ ਜਿਹੜਾ ਬਾਹਰ ਕੱਢਿਆ। ਮਾਹਰਾਂ ਤੇ ਉਨ੍ਹਾਂ ਦੀ ਕਾਨੂੰਨੀ ਟੀਮ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਇਸ ਤਰ੍ਹਾਂ ਠੀਕ ਹੋਣਾ ਹੈਰਾਨੀਜਨਕ ਹੈ ਤੇ ਮੰਨਿਆ ਜਾਂਦਾ ਹੈ ਕਿ ਉਹ ਜਾਨਲੇਵਾ ਇੰਜੈਕਸ਼ਨ ਤੋਂ ਬਚਣ ਵਾਲੀ ਇਕੱਲੀ ਮਹਿਲਾ ਹੈ ਹੁਣ ਤੱਕ ਦੀ। ਉਨ੍ਹਾਂ ਦੇ ਵਕੀਲਾਂ ਦਾ ਕਹਿਣਾ ਹੈ ਕਿ ਉਸਦੀ ਸਿਹਤ ਜਿਹੜੀ ਉਹਦੇ ਵਿਚ ਸੁਧਾਰ ਨੂੰ ਡਾਕਟਰੀ ਭਾਸ਼ਾ ਦੇ ਵਿਚ ਅਸਧਾਰਨ ਦੱਸਿਆ ਤੇ ਉਨ੍ਹਾਂ ਦਾ ਕਹਿਣਾ ਹੈ ਕਿ ਪਾਈਕ ਦੇ ਪੂਰੀ ਤਰ੍ਹਾਂ ਠੀਕ ਹੋਣ ਦੀ ਸੰਭਾਵਨਾ ਦੇ ਬਾਰੇ ਵਿਚ ਫਿਲਹਾਲ ਕੋਈ ਸਪਸ਼ਟ ਜਾਣਕਾਰੀ ਜਿਹੜੀ ਹੈ ਨਹੀਂ ਦਿੱਤੀ ਗਈ ਹੈ। ਇਸੇ ਤਰ੍ਹਾਂ ਕੈਨੇਡਾ ਦੇ ਵਿਚ ਜਿਹੜਾ ਲੈਗਲੀ ਦੇ ਵਿਚ ਪੰਜਾਬੀ ਦੀ ਹੱਤਿਆ ਹੋਈ ਹੈ, ਦੋ ਪੰਜਾਬੀ ਹਥਿਆਰਾਂ ਦੀ ਖੇਪ ਸਮੇਤ ਜਿਹੜੇ ਕਾਬੂ ਕੀਤੇ ਗਏ ਹੈ। ਲੈਗਲੀ ਦੇ ਵਿਚ ਅਣਪਛਾਤਿਆਂ ਦੇ ਵੱਲੋਂ ਇਕ ਪੰਜਾਬੀ ਨੌਜਵਾਨ ਦੀ ਹੱਤਿਆ ਕਰ ਦਿੱਤੀ ਗਈ ਤੇ ਦੂਜੇ ਪਾਸੇ ਵਿਨੀਪੈਗ ਨੇੜੇ ਜਿਹੜਾ ਸੀਗਾ ਪੁਲਿਸ ਨੇ ਦੋ ਪੰਜਾਬੀਆਂ ਨੂੰ ਨਜਾਇਜ਼ ਹਥਿਆਰਾਂ, ਕਾਰਤੂਸਾਂ ਦੀ ਵੱਡੀ ਖੇਪ ਤੇ ਨਗਦੀ ਸਮੇਤ ਜਿਹੜਾ ਬਰਾਮਦ ਉਨ੍ਹਾਂ ਨੂੰ ਕੀਤਾ ਹੈ। ਲੈਗਲੀ ਦੇ ਵਿਚ ਮਾਰੇ ਗਏ ਵਿਅਕਤੀ ਦੀ ਪਛਾਣ ਪੁਲਿਸ ਨੇ ਅਜੇ ਤੱਕ ਜਾਰੀ ਨਹੀਂ ਕੀਤੀ, ਪਰ ਇਹ ਪੁਸ਼ਟੀ ਹੋ ਗਈ ਹੈ ਕਿ ਉਹ 23 ਸਾਲਾਂ ਦਾ ਇਕ ਪੰਜਾਬੀ ਨੌਜਵਾਨ ਹੈ ਜਿਸ ਦੀ ਪਛਾਣ ਜਿਹੜੀ ਹੈ ਜੀਵਨ ਜੋਲ ਦੱਸੀ ਜਾ ਰਹੀ ਹੈ। ਦੂਜੇ ਪਾਸੇ ਵਿਨੀਪੈਗ ਜਿਹੜਾ ਬਾਰੇ ਪੁਲਿਸ ਨੇ ਦੋਵਾਂ ਵਿਅਕਤੀਆਂ ਦੀ ਪਛਾਣ ਰਵਿੰਦਰ ਚਾਹਲ 48 ਸਾਲਾਂ ਤੇ ਕੁਲਵਿੰਦਰ ਚਾਹਲ 38 ਸਾਲਾਂ ਦੇ ਵਜੋਂ ਕੀਤੀ ਹੈ, ਜੋ ਵੈਸਟ ਸੇਟ ਪਾਲ ਕਸਬੇ ਦੇ ਰਹਿਣ ਵਾਲੇ ਨੇ ਤੇ ਭਾਈਚਾਰੇ ਦੇ ਵਿਚ ਚੰਗੀ ਜਾਣ ਪਛਾਣ ਉਹ ਰੱਖਦੇ ਹੈ। ਲੈਗਲੀ ਪੁਲਿਸ ਨੇ ਦੱਸਿਆ ਇਹਦੇ ਵਿਚ ਕਿ ਬੀਤੀ ਰਾਤ ਉਨ੍ਹਾਂ ਨੂੰ 200 ਸਟਰੀਟ ਅਤੇ 60 ਐਵਨਿਊ ਸਥਿਤ ਜਿਹੜਾ ਪਲਾਜ਼ਾ ਦੇ ਵਿਚ ਗੋਲੀ ਚੱਲਣ ਦੀ ਸੂਚਨਾ ਮਿਲੀ ਸੀ ਤੇ ਮੌਕੇ ਦੇ ਉੱਤੇ ਪਹੁੰਚ ਕੇ ਵੇਖਿਆ ਕਿ ਇਕ ਮਹਿੰਗੀ ਕਾਰ ਦੇ ਵਿਚ ਗੋਲੀਆਂ ਦੇ ਨਾਲ ਜ਼ਖਮੀ ਨੌਜਵਾਨ ਤੜਫ ਰਿਹਾ ਤੇ ਡਾਕਟਰੀ ਮਦਦ ਦੇ ਨਾਲ ਉਸਦੀ ਜਾਨ ਜਿਹੜੀ ਹੈ ਬਚਾਉਣ ਦੇ ਯਤਨਾਂ ਦੇ ਦੌਰਾਨ ਹੀ ਉਸਨੇ ਜਿਹੜਾ ਦਮ ਤੋੜ ਦਿੱਤਾ ਹੈ। ਤੇ ਲੋ ਦੋਸਤੋ, ਇਹ ਸੀ ਜੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਤੇ ਅਗਲੀ ਲਾਈਨ ਦੇ ਉੱਤੇ ਆਪਣੇ ਨਾਲ ਨੇ ਹਰਵਿੰਦਰ ਜੋਲ ਭੈਣ ਜੀ, ਉਹਨਾਂ ਦੀ ਗੱਲਬਾਤ ਸੁਣਦੇ ਹਾਂ ਤੇ ਸਮਾਂ ਜੇ ਇਜਾਜ਼ਤ ਦੇਵੇਗਾ ਤਾਂ ਕਹਾਣੀ ਦੀ ਸਾਂਝ ਪਾਉਂਦੇ ਹਾਂ। ਸਤਿ ਸ੍ਰੀ ਅਕਾਲ ਜੀ ਜੋਲ ਭੈਣ ਜੀ, ਜੀ ਨੂੰ ਜੀ ਸਵਾਗਤ ਹੈ ਜੀ।
3: ਹਾਂਜੀ, ਸਤਿ ਸ੍ਰੀ ਅਕਾਲ ਸਾਰਿਆਂ ਨੂੰ, ਸਤਿ ਸ੍ਰੀ ਅਕਾਲ
4: ਜੀ
3: ਨੂੰ ਜੀ।
4: ਹਾਂਜੀ, ਮੈਂ ਤਾਂ ਬਸ ਇੱਕ ਮਿੰਟ ਹੀ ਲੈਣਾ ਤੁਹਾਡਾ
3: ਜੀ। ਤੁਸੀਂ ਖੁੱਲਾ ਟਾਈਮ ਲਓ, ਇਦਾਂ ਦੀ ਕੋਈ ਆਪਾਂ ਨੂੰ ਜਾਣਦੇ ਨਹੀਂ ਜੀ।
4: ਹਾਂਜੀ, ਜਿਹੜੀ ਇਹਨੇ ਨੇ ਕਹਾਣੀ ਸੁਣਦੇ ਆ ਫਿਰ ਤਾਂ, ਜਿਹੜੀ ਉਹ ਲੇਡੀ ਨੂੰ ਜਿਨ੍ਹਾਂ ਨੇ ਇੰਜੈਕਸ਼ਨ ਦਿੱਤਾ, ਤੁਸੀਂ ਉਸਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ?
3: ਭੈਣ ਜੀ ਪਤਾ ਨੀ, ਚਲੋ ਉਹਨੇ ਜਿਹੜੀ ਗਲਤੀ ਕੀਤੀ ਸੀ ਮੇਰੇ ਖਿਆਲ ਨਾਲ, ਜੇ ਮੈਂ ਗਲਤ ਨਹੀਂ ਤਾਂ 20 ਸਾਲਾਂ ਦੀ ਸੀ ਉਸ ਸਮੇਂ ਦੇ ਵਿੱਚ।
4: ਨਹੀਂ ਨਹੀਂ, ਉਹ ਤਾਂ ਉਹਨਾਂ ਜਿਹੜਾ ਕੁਛ ਹੋਇਆ ਚਲੋ ਪਤਾ ਹਨਾ, ਜਿਵੇਂ ਵੀ ਸੀ ਗਲਤੀ ਕੀਤੀ, ਪਰ ਜਿਹੜੀ ਇੰਜੈਕਸ਼ਨ ਦੇਣ ਤੋਂ ਬਾਅਦ ਵੀ ਬਚ ਜਾਣਾ, ਉਹਦੇ ਬਾਰੇ ਕੀ ਕਹਿਣਾ?
3: ਕਹਿ ਸਕਦੇ ਹਾਂ ਕਿ ਉਹਦੀ ਮੌਤ ਹਜੇ ਨਿਰਧਾਰਿਤ ਨਹੀਂ ਹੈ ਕੁਦਰਤ ਵੱਲੋਂ, ਇਹ ਵੀ ਬਿਲੀਵ ਕਰ ਸਕਦੇ ਹਾਂ ਜੀ।
4: ਪਰ ਹਾਂਜੀ, ਪਰ ਸਾਹਿਬ ਉਹਦੀ ਬੋਡੀ ਨੇ ਇੰਨੀ ਮਤਲਬ ਕਿ ਹੁਣ ਜਿਹੜੇ ਇੰਜੈਕਸ਼ਨ ਦਿੰਦੇ ਨੇ ਜਿਹੜਾ ਵੀ ਕੋਈ ਹੁੰਦਾ ਓਹਨੂੰ ਕਿਵੇਂ ਰਿਜੈਕਟ
0: ਕਰਤਾ?
4: ਹਾਂਜੀ ਨਹੀਂ ਓਹਨੇ ਕਿਵੇਂ ਨੀ ਓਹਦੀ ਬੋਡੀ ਨੇ ਅਕਸੈਪਟ ਕੀਤਾ? ਹਾਂਜੀ ਉਹ ਕੀ ਗੱਲ ਆ ਵੀ ਕੀ ਹੋਏ ਤੁਸੀਂ ਕੀ ਸੋਚਦੇ?
0: ਇਹਦੇ ਬਾਰੇ ਕਹਿ ਨੀ ਕਰ ਸਕਦੇ ਭੈਣ ਜੀ ਡਾਕਟਰੀ ਤੌਰ ਤੇ, ਤੁਸੀਂ ਕੀ ਸੋਚਦੇ ਹੋ? ਤੁਸੀਂ ਜਰੂਰ ਆਪਣੇ ਵਿਚਾਰ ਸਾਂਝੇ ਕਰੋ ਜੀ।
4: ਉਹ ਕਹਿੰਦੇ ਨੇ ਦੋ ਵਾਰ ਇੰਜੈਕਸ਼ਨ?
0: ਹਾਂਜੀ ਦੋ ਵਾਰੀ ਉਹਨੂੰ ਕੋਸ਼ਿਸ਼ ਕੀਤੀ ਹੈ ਜੀ ਬਿਲਕੁਲ।
4: ਮਤਲਬ ਕਿ ਇਹ ਜਿਹੜਾ ਇੰਜੈਕਸ਼ਨ ਆ, ਜੇ ਮੈਂ ਗਲਤ ਨਹੀਂ ਤਾਂ ਮੇਰੇ ਖਿਆਲ ਤੁਹਾਡੋ ਜਿਹੜਾ ਵੇਟ ਹੁੰਦਾ ਹੋਰ ਹੁੰਦਾ ਸਾਰੇ ਦੇ ਮੁਤਾਬਕ ਲਾਉਂਦੇ
0: ਹੋਣਗੇ
4: ਡੋਜ਼ ਆ ਜਿਹੜੀ। ਹਾਂਜੀ ਜਿਵੇਂ ਇੰਨੇ ਵੇਟ ਵਾਲਾ ਇਹ ਜਿਹਾ ਬੰਦਾ ਤੇ ਇੰਨੀ ਸਹਿ ਸਕਦਾ ਇਹ ਤੇ, ਪਰ ਦੋ ਵਾਰ ਦੀ ਪੋਇਜ਼ਨ ਨੂੰ ਮੈਂ
0: ਜੀ
4: ਬਈ ਤੁਹਾਨੂੰ ਲੱਗਦਾ ਵੀ ਕੋਈ ਗੜਬੜੀ ਹੋਊਗੀ?
0: ਕਹਿ ਨੀ ਸਕਦੇ ਜੀ। ਅੱਛਾ ਜੀ ਮੈਂ ਚਲੋ ਆਪਣੀ ਹੱਡ ਬੀਤੀ ਦੱਸਦਾ ਤੁਹਾਨੂੰ। ਇਸੇ ਗੱਲ ਦੇ ਵਿੱਚ ਮੈਨੂੰ ਯਾਦ ਆ ਗਿਆ, ਮੇਰਾ ਕਜ਼ਨ ਕੈਨੇਡਾ ਦੇ ਵਿੱਚ, ਚਲੋ ਕਦੇ ਉਹਨੂੰ ਦਿਮਾਗੀ ਤੌਰ ਦੇ ਉੱਤੇ ਕਦੇ ਦਿਮਾਗ ਤੇ ਕਦੇ ਉਹਨੂੰ ਪੇਨ ਨਹੀਂ ਹੋਈ ਸੀਗੀ, ਤੇ ਇੱਕੋ ਵਾਰੀ ਪੇਨ ਪੂਨ ਹੋਈ। ਉਹ ਗੋਲੀਆਂ ਗੁਲੀਆਂ ਵੀ ਨਹੀਂ ਖਾਂਦਾ ਹੁੰਦਾ ਸੀ, ਏਦਾਂ ਕੁਝ ਵੀ ਪੇਨ ਕਿਲਰ ਜਾਂ ਕਿੱਦਾਂ। ਤਾਂ ਉਹ ਸਾਰੀ ਦਿਹਾੜੀ ਮਤਲਬ ਕਿ ਆਪਣੇ ਉਹ ਪਿਆ ਰਿਹਾ ਜੀ ਉੱਪਰ ਬੈਡ ਦੇ ਉੱਤੇ, ਤੇ ਬਾਅਦ ਚੋਂ ਸਾਡੇ ਚਾਚੀ ਜੀ ਨੇ ਉਹਨੂੰ ਕਿਹਾ ਵੀ ਹੋਸਪਿਟਲ ਚ ਆਇਆ ਜੇ ਨਹੀਂ ਫਰਕ ਪੈਂਦਾ, ਗੋਲੀ ਖਾ ਵੀ ਲਈ ਆ ਫਿਰ ਵੀ ਨਹੀਂ ਪਿਆ। ਤੇ ਉਹ ਗਿਆ ਤੇ ਉਹ ਜਦੋਂ ਸੀ ਟੀ ਸਕੈਨ ਕੀਤਾ ਉਹਨਾਂ ਨੇ ਨਾਲ ਦੀ ਨਾਲ 2 ਘੰਟਿਆਂ ਚ ਦੱਸ ਦਿੱਤਾ ਵੀ ਹਾਂ ਤੈਨੂੰ ਟਿਊਮਰ ਹੈ ਤੇ ਓਪਰੇਟ ਕਰਨਾ ਪੈਣਾ। ਉਹਨਾਂ 3-4 ਘੰਟਿਆਂ ਦੇ ਵਿੱਚ ਹੀ ਉਹ 5-6 ਘੰਟਿਆਂ ਦੇ ਵਿੱਚ ਸਾਰੀ ਕਾਰਵਾਈ ਕਰ ਦਿੱਤੀ ਜੀ, ਤੇ ਅਗਲੇ ਦਿਨ 2-3 ਦਿਨਾਂ ਬਾਅਦ ਉਹਨੂੰ ਛੁੱਟੀ ਦੇ ਦਿੱਤੀ ਰਿਮੂਵ ਕਰਕੇ ਬ੍ਰੇਨ ਟਿਊਮਰ। ਤੇ ਮੁੜ ਕੇ ਉਹਨੂੰ ਸ਼ੂਗਰ ਵਗੈਰਾ ਵੱਧ ਗਈ ਤੇ ਘਰ ਵਿੱਚ ਫਿਰ ਉਹ ਹੋਸਪਿਟਲ ਦੁਬਾਰਾ ਲੈ ਗਏ। ਉਹ ਕੰਟਰੋਲ ਦੇ ਵਿੱਚ ਨਹੀਂ ਆਉਂਦੀ ਸੀ। ਉਹ ਤੋਂ ਬਾਅਦ 2-3 ਦਿਨ ਹਫ਼ਤਾ ਖੰਡ ਰਿਹਾ ਹੋਸਪਿਟਲ ਤੇ ਕੋਮੇ ਦੇ ਵਿੱਚ ਚਲ ਗਿਆ। ਤੇ ਉਹ ਤੋਂ ਬਾਅਦ ਉਹਦੀ ਬੋਡੀ ਜਿਹੜੀ ਸੀ ਉਹ ਮਤਲਬ ਕਿ ਸਾਰੇ ਔਰਗਨ ਜਿਹੜੇ ਨੇ ਹੌਲੀ ਹੌਲੀ ਉਹ ਫੇਲ ਹੋਣ ਲੱਗ ਗਿਆ ਜੀ, ਪਾਣੀ ਬਣ ਗਿਆ ਮਤਲਬ ਕਿ ਖੂਨ ਵੀ। ਤੇ ਆਖਰ ਦੇ ਵਿੱਚ ਡਿਸੀਜ਼ਨ ਲੈਣਾ ਪਿਆ ਕਿ ਮਤਲਬ ਕਿ ਇਹਨੂੰ ਚਲੋ ਕਿਉਂ ਤੜਪਾਉਂਦੇ ਆ, ਕਿਉਂਕਿ ਡਾਕਟਰ ਦੱਸਦੇ ਇੱਥੇ ਕਿ ਬਹੁਤ ਪੇਨ ਦੇ ਵਿੱਚ ਆਉਂਦੇ ਆ, ਆਪਾਂ ਦੇਖ ਨਹੀਂ ਸਕਦੇ ਉਹਨਾਂ ਨੂੰ, ਪਰ ਅੰਦਰ ਅੰਦਰ ਬਹੁਤ ਉਹ ਜਿਹੜਾ
4: ਆਪਣੇ ਆਪ ਨੂੰ
0: ਘੁਲਦੇ ਆ ਜੀ ਉਸ ਸਮੇਂ ਦੇ ਵਿੱਚ ਤੇ ਤਕਲੀਫ ਚ ਹੁੰਦੇ ਆ। ਤੇ ਉਹ ਡਿਸਾਈਡ ਹੋ ਗਿਆ ਪਰਿਵਾਰ ਦੇ ਵੱਲੋਂ ਚਲੋ ਫਿਰ ਇਹਨੂੰ ਹੁਣ ਅਲਵਿਦਾ ਹੀ ਕਰਾਂਗੇ, ਹੋਰ ਕੀ ਕਰਾਂਗੇ ਨਾ, ਜ਼ਰੂਰ ਤੜਪਾਉਣਾ, ਹੋਰ ਜੋ ਤਾਂ ਹੋਣਾ ਸੀ ਹੋ ਗਿਆ ਜੀ, ਉਹਨੂੰ ਕੀ ਰੋਕ ਸਕਦੇ
4: ਹੁਣ।
0: ਤੇ ਡਾਕਟਰ ਨੇ ਉਹਨੂੰ ਜਿੱਦਾਂ ਘਟਨਾ ਦੀ ਤੁਸੀਂ ਗੱਲ ਕਰ ਰਹੇ ਹੋ ਉਹਨੂੰ ਡਿਕਲੇਅਰ ਕਰ ਦਿੱਤਾ, ਤੇ ਉਹ ਮਤਲਬ ਕਿ 5 ਮਿੰਟਾਂ ਬਾਅਦ ਫਿਰ ਉੱਠ ਕੇ ਬਹਿ ਗਿਆ ਜੀ। ਹਾਂਜੀ ਮਤਲਬ ਕਿ ਉਹਦੀ ਬੋਡੀ ਐਕਸ਼ਨ ਕਰ ਰਹੀ ਸੀ ਮਤਲਬ ਕਿ ਉਸ ਚੀਜ਼ ਦਾ ਕਿ ਹਲੇ ਡੈਡ ਨਹੀਂ ਆ, ਕਿ ਉਹਨੂੰ ਡਿਕਲੇਅਰ ਵੀ ਕਰ ਦਿੱਤਾ ਸੀ ਡੈਡ ਜੀ। ਤੇ ਕਾਫੀ ਪ੍ਰੋਬਲਮ ਦੇ ਬਾਅਦ ਉਹਦੀ ਜਾਨ ਨਿਕਲੀ ਕਹਿ ਸਕਦੇ ਆ, ਕਿ ਫਿਰ ਡਾਕਟਰਾਂ ਨੇ ਉਹਨੂੰ ਟ੍ਰੀਟ ਕੀਤਾ, ਫਿਰ ਜਾ ਕੇ ਕਿਤੇ ਸਮਾਪਤ ਹੋਇਆ ਜੀ। ਜੀ ਉਹ ਹੋ ਸਕਦਾ ਭੈਣ ਜੀ ਕੋਈ ਬੋਡੀ ਦਾ ਹੈ ਸਕਦੇ ਕਹਿ ਸਕਦੇ ਆ ਕਿ ਉਹ ਚੀਜ਼ਾਂ ਨੂੰ ਅਸੈਪਟ ਨਹੀਂ ਕਰਦੀ, ਜਾਂ ਸਾਡੇ ਫਾਦਰ ਸਾਹਿਬ ਦੇ ਵੀ ਹਨਾ ਕੋਈ ਮੱਖੀ ਲੜ ਜਾਵੇ ਜਾਂ ਜਿੱਦਾਂ ਮਤਲਬ ਕਿ ਮਖੀਲ ਦੀ ਜਾਂ ਕਿੱਦਾਂ ਉਹ ਨਾਲ ਦੀ ਨਾਲ ਹੀ ਲੜ ਕੇ ਥੱਲੇ ਡਿੱਗ ਪੈਂਦੀ ਜੀ।
4: ਇੱਕ ਬੰਦਾ ਹੁੰਦਾ ਜਿਵੇਂ ਤੜਫਦਾ ਰਹਿੰਦਾ,
0: ਖਾਜ
4: ਹੁੰਦੀ ਆ, ਲਾਲ ਹੋ ਜਾਂਦੀ ਆ। ਹਾਂਜੀ ਤੇ ਕਈਆਂ ਦੇ ਹੁਣ ਮੱਛਰ ਲੜਦਾ ਹੀ ਨੀ ਹੈਗਾ
0: ਬਿਲਕੁਲ।
4: ਤੇ ਪਰ ਉਹ ਤਾਂ ਚਲੋ, ਪਰ ਇਹ ਤਾਂ ਪੋਇਜ਼ਨ ਸੀ, ਦੋ ਪੋਇਜ਼ਨ ਦੋ ਇੰਜੈਕਸ਼ਨ ਤੋਂ ਬਾਅਦ ਵੀ
0: ਬਾਅਦ ਵੀ ਹੈ ਜੀ ਨਹੀਂ ਹੋਇਆ ਸੀ,
4: ਯਾਨੀ ਕਿ ਇੰਨੀ ਬੋਡੀ ਦਾ ਸਿਸਟਮ ਦੇ ਵਿੱਚ ਤਾਂ ਜਿਵੇਂ ਆਪਾਂ ਅੱਗੇ ਕਹਿੰਦੇ ਸੀਗੇ ਵੀ ਲਤਾ ਮੰਗੇਸ਼ਕਰ ਦੇ ਗਲ ਦਾ ਕਈ ਚਾਹੁੰਦੇ ਨੇ ਵੀ ਦੇਖਿਆ ਜਾਵੇ ਇਹਦੇ ਗਲ ਦੇ ਵਿੱਚ ਇੰਨੀ ਸੁਰੀਲੀ ਆਵਾਜ਼ ਕਿਵੇਂ ਆ, ਬਈ ਇਹਦਾ ਦੇਖਿਆ
0: ਕਰਨਾ ਚਾਹੀਦਾ,
4: ਟੈਸਟ ਕਰਾਇਆ ਜਾਵੇ। ਤੇ ਇਹ ਤਾਂ ਵਾਕਈ ਇੱਕ ਕੀ ਕਹਿੰਦੇ ਹੁੰਦੇ ਨੇ
0: ਜਾਂ ਭੈਣ ਜੀ ਇੱਕ ਸਾਈਕੋਲੋਜੀ ਪੱਖ ਵੀ ਹੋ ਸਕਦਾ, ਜਿੱਦਾਂ ਆਪਾਂ ਮੈਡੀਸਿਨ ਖਾ ਲੈਂਦੇ ਆ ਨਾ, ਆਪਾਂ ਸੰਕੇਤ ਦੇ ਦਿੰਦੇ ਆ ਆਪਣੇ
4: ਬਾਰੇ ਸਭ। ਦੋ ਇੰਜੈਕਸ਼ਨ ਇੰਨੇ ਇੰਨੇ ਸਟਰੋਂਗ ਇੰਜੈਕਸ਼ਨ ਜਿਹੜੇ ਬੰਦਿਆਂ ਨੇ ਉਹ ਹੁਣ ਪਹਿਲੀ ਵਾਰੀ ਤਾਂ ਨੀ ਦਿੱਤੇ,
0: ਇੰਜੈਕਸ਼ਨ
4: ਦੇ ਨਾਲ ਹੀ ਮਾਰਦੇ ਨੇ ਇਹ ਜਦੋਂ
0: ਦਿੰਦੇ
4: ਨੇ ਹੁਣ ਜਿਹੜੀ ਸਜ਼ਾ ਦਿੰਦੀ ਆ। ਤੇ ਹੁਣ ਬਾਕੀ ਵੀ ਬੰਦੇ ਨੇ ਜਿਹੜੇ ਆਪਾਂ ਵੈਸੇ ਹੀ ਕਹਿ ਦਿੰਦੇ ਆ ਬਈ ਆਦਮੀ ਆ, ਔਰਤ ਤੋਂ ਜ਼ਿਆਦਾ ਫਿਜ਼ੀਕਲੀ ਕਹਿ ਲਓ ਜਾਂ ਜਿਵੇਂ ਵੀ
0: ਸਟਰੋਂਗ ਆ,
4: ਤੇ ਜੇ ਬੰਦੇ ਉਸ ਇੰਜੈਕਸ਼ਨ ਨਾਲ ਮਰਦੇ ਨੇ, ਇਹ ਤਾਂ ਫੇਰ ਇੱਕ ਕੁੜੀ ਸੀਗੀ
0: ਤੇ
4: ਫੇਰ ਲੇਡੀ ਸੀ,
0: ਮਤਲਬ ਇੱਕ
4: ਬਹੁਤ ਇੱਕ ਚਮਤਕਾਰ
0: ਬਿਲਕੁਲ ਬਿਲਕੁਲ।
4: ਇਹ ਤਾਂ ਫਿਰ ਆਪਣੇ ਹੁਣ ਜਿਵੇਂ ਕਹਿੰਦੇ ਨੀ ਹੈਗੇ ਵੀ ਅੱਜ ਮੈਂ ਹੁਣ ਤੁਸੀਂ ਦੱਸਿਆ ਤੁਹਾਡੇ ਉਹ ਕਜ਼ਨ ਦਾ ਬਈ ਹਨਾ, ਜਿਵੇਂ ਆਪਣੇ ਕੋਈ ਦੱਸਦੇ ਹੁੰਦੇ ਵੀ ਪੁਰਾਣੇ ਟਾਈਮ ਚ ਆਏ ਹੋਏ ਆ, ਉਹ ਬੰਦਾ ਉੱਠ ਕੇ ਬੈਠ ਗਿਆ, ਉਹਨੂੰ ਜਦੋਂ ਮਤਲਬ ਸਿਵਿਆਂ ਚ ਲੈ ਕੇ ਗਏ ਤਾਂ ਉੱਠ ਕੇ ਤੁਰ ਪਿਆ ਹੋ ਗਿਆ, ਤਾਂ ਇਹਦਾ ਮਤਲਬ ਤਾਂ ਇਹ ਗੱਲਾਂ ਨੂੰ ਸੱਚ ਕਰਦਾ ਇਹ
3: ਬਿਲਕੁਲ। ਇੱਕ ਭੈਣ ਜੀ ਇੱਕ ਹੋਰ ਮੈਂ ਜਿੱਦਾਂ ਸਾਈਕੋਲੋਜੀ ਪੱਖ ਤੋਂ ਸੋਚਦਾ ਤਾਂ ਉਹਦੇ ਵਿੱਚ ਇਹ ਹੈ ਕਿ ਜਿੱਦਾਂ ਬਹੁਤ ਸਮਾਂ ਪਹਿਲਾਂ ਅਮਰੀਕਾ ਦੇ ਵਿੱਚ ਇੱਕ ਤਜਰਬਾ ਕੀਤਾ ਗਿਆ ਸੀ ਕਿ ਕੋਬਰਾ ਲੜਾਉਣਾ ਤੇਰੇ ਤੇ, ਇੱਕ ਬਹੁਤ ਕ੍ਰਿਮੀਨਲ ਵੱਡਾ ਸੀਗਾ, ਉਹ ਕਹਿੰਦੇ ਤੂੰ ਮਰਨਾ ਤਾਂ ਹੈਗਾ, ਮਤਲਬ ਕਿ ਤੇਰੇ ਉੱਤੇ ਇੱਕ ਟੈਸਟ ਕਰਨਾ ਚਾਹੁੰਦੇ ਹਾਂ ਅਸੀਂ, ਤੇ ਤੂੰ ਉਸ ਚੀਜ਼ ਨੂੰ ਜੇ ਆਗਿਆ ਦਿੰਦਾ ਤਾਂ ਅਸੀਂ ਕਰ ਸਕਦੇ ਹਾਂ, ਤੂੰ ਮਰਨਾ ਤਾਂ ਫਜ਼ੂਲ ਹੈਗਾ ਹੀ ਆ, ਮਤਲਬ ਕਿ ਸ਼ਾਇਦ ਲੋਕ ਤੈਨੂੰ ਚੇਤੇ ਕਰਨਗੇ ਜੇ ਤੂੰ ਸਾਡੇ ਨਾਲ ਸਹਿਮਤ ਹੋਵੇਗਾ ਇਸ ਚੀਜ਼ ਚ। ਤੇ ਉਹਨਾਂ ਨੇ ਉਹਨੂੰ ਇਹ ਸਟੋਰੀ ਸੁਣਾਈ ਸੀ ਕਿ ਤੇਰੇ ਕੋਬਰਾ ਲੜਾਉਣਾ ਸੀ, ਤੇ ਕੋਬਰਾ ਉਹਦੇ ਲੜਾਇਆ ਨੀ ਗਿਆ ਸੀ, ਤੇ ਡਾਕਟਰੀ ਸਾਰਾ ਉਹਨਾਂ ਨੇ ਕਰ ਕੁਰ ਕੇ ਤੇ ਉਹਦੇ ਉੱਤੇ ਨਿਸ਼ਾਨ ਬਣਾ ਦਿੱਤੇ ਸੀ ਜਿੱਥੇ ਵੀ ਉਹਨੂੰ ਟੱਚ ਕਰਾਇਆ ਸੀ ਕੋਬਰੇ ਨੂੰ, ਤੇ ਪਰ ਕੋਬਰਾ ਉਹਨਾਂ ਦੇ ਕੋਲ ਹੈ ਹੀ ਨੀ ਸੀਗਾ ਜੀ, ਲੜਾਇਆ ਨੀ ਸੀ, ਸਿਰਫ ਉਹ ਸਰਿੰਜ ਦੇ ਨਾਲ ਜਿਹੜਾ ਕਹਿ ਲੋ ਕਿ ਆਪਣੇ ਪਿੰਨ ਦੇ ਨਾਲ ਜਿਹੜਾ ਸੀ ਉਹਨੂੰ
4: ਝੂਠਾ ਕਰ ਦਿੱਤਾ,
3: ਤੇ ਉਹਦੀ ਬੋਡੀ ਹੀ ਏਦਾਂ ਦੇ ਕੈਮੀਕਲ ਬਣਾਉਣ ਲੱਗ ਗਏ ਸੀ ਕਿ ਉਸ ਸਾਰਾ ਸਰੀਰ ਹੀ ਪੋਇਜ਼ਨ ਦੇ ਵਿੱਚ ਤਬਦੀਲ ਹੋ ਗਿਆ ਬਲੱਡ, ਤੇ ਉਹ ਮਰ ਗਿਆ ਸੀ ਜੀ
4: ਆਪਣੇ ਆਪ ਹੀ।
3: ਹਾਂਜੀ, ਕਿਉਂਕਿ ਉਹ ਮੈਸੇਜ ਦੇ ਦਿੱਤਾ ਨਾ ਉਹਨੇ ਬ੍ਰੇਨ ਨੂੰ ਕਿ ਮੇਰੇ ਕੋਬਰਾ ਲੜਿਆ ਜੀ,
4: ਲੜ ਗਿਆ।
3: ਹਾਂਜੀ,
4: ਚਲੋ ਮੈਂ ਤਾਂ ਵੈਸੇ ਉਦਣ ਦੀ ਮੈਂ ਵੀ ਨਿਊਜ਼ ਪੜ੍ਹਦੀ ਆ, ਮੈਂ ਸੋਚਦੀ ਆ ਮੈਂ ਕਿਹਾ ਵੀ
3: ਕਾਫੀ ਚਰਚਾ ਦੇ ਵਿੱਚ ਆ ਜੀ ਇੱਥੇ ਯੂਰਪ ਦੇ ਵਿੱਚ, ਬਹੁਤ ਚਰਚਾ ਦੇ ਵਿੱਚ ਆ ਜੀ।
4: ਹਾਂ ਵੀ ਇੰਨੀ ਕਿੰਨੀ ਵੈਲ ਪਾਵਰ ਸੀ ਉਸ ਲੇਡੀ ਦੀ ਜਿਹੜੀ ਦੇਖ ਲੋ ਹਨਾ,
3: ਤੇ
4: ਜਿਹਨੇ ਸਾਰੀ ਉਮਰ ਹੀ ਹੁਣ ਕਿਹੜਾ ਉਹ ਬਾਹਰ ਆਈ ਆ, ਉਹ ਤਾਂ ਅੰਦਰ ਹੀ ਆ, ਉਹ
3: ਅੰਦਰ ਹੀ ਆ ਜੀ, 50 ਸਾਲ ਦੀ ਹੋ ਗਏ ਮਤਾਂ ਲੱਗਦਾ ਹੁਣ, 20 ਸਾਲਾਂ ਦੀ ਸੀ ਜਦੋਂ ਉਹ ਇਹਨੇ ਕੀਤਾ ਸੀ ਇਹ, ਤੇ ਹੁਣ ਤਾਂ ਕਾਫੀ ਉਮਰ ਹੋਈ ਆ ਜੀ।
4: ਚਲੋ ਹਾਂਜੀ, ਮੈਂ ਤਾਂ ਬਸ ਇਹੀ ਪੁੱਛਣਾ ਸੀ, ਤੁਸੀਂ ਨਿਊਜ਼ ਕੀਤੀ, ਮੈਂ ਕਿਹਾ ਮੈਂ ਤੁਹਾਡੇ ਵਿਚਾਰ ਵੀ ਲਵਾਂ ਪੁੱਛਾਂ ਵੀ
3: ਜੀ।
4: ਹਾਂਜੀ,
3: ਨਹੀਂ ਸ਼ਾਇਦ ਕਹਿ ਸਕਦੇ ਤੁਹਾਡੀ ਜੇਲਾਂ ਦੇ ਵਿੱਚ ਰੋਟੀ ਪਾਣੀ ਬਹੁਤ ਸਟਰੋਂਗ ਲਾਉਂਦੇ ਆ ਜੀ, ਵਧੀਆ ਡਾਇਟ ਦਿੰਦੇ ਆ ਜੀ।
4: ਚਲੋ ਠੀਕ ਆ,
3: ਥੈਂਕ ਯੂ ਭੈਣ ਜੀ, ਥੈਂਕ ਯੂ, ਸ਼ੁਕਰੀਆ, ਸਤਿ ਸ੍ਰੀ
4: ਅਕਾਲ ਸੁਣਦੇ ਆ
3: ਜੀ। ਦੋਸਤੋ, ਇਸ ਤਰ੍ਹਾਂ ਜੀ ਆਪਣੇ ਨਾਲ ਹਰਵਿੰਦਰ ਚੌਲ ਭੈਣ ਜੀ ਜੁੜੇ ਸੀ ਆਖਰ ਦੇ ਵਿੱਚ, ਦੋਸਤੋ ਤੁਹਾਡੇ ਨਾਲ ਸਾਂਝੀ ਵਾਅਦਾ ਕੀਤਾ ਸੀ ਕਹਾਣੀ ਦਾ, ਤੇ ਕਹਾਣੀ ਸੁਣਾਉਂਦੇ ਆ ਭੂਤਾਂ ਪ੍ਰੇਤਾਂ ਦੀ ਥੋੜੀ ਜਿਹੀ, ਤੇ ਉਹਦੀ ਸਾਂਝ ਪਾ ਕੇ ਫਿਰ ਆਪਾਂ ਆਗਿਆ ਲੈਂਦੇ ਆ, ਤੇ ਉਸ ਤੋਂ ਬਾਅਦ ਜੇ ਕਾਲ ਕਰਨੀ ਚਾਹੋਗੇ ਤੇ ਆਪਣੇ ਵਿਚਾਰ ਕਿਸੇ ਵੀ ਮਸਲੇ ਤੇ ਦੇਣਾ ਚਾਹੋਗੇ ਤੇ ਸੰਖੇਪ ਦੇ ਵਿੱਚ ਜ਼ਰੂਰ ਸਵਾਗਤ ਰਹੇਗਾ। ਤੇ ਲੋ ਫਿਰ ਆਪਾਂ ਚੱਲਦੇ ਆ ਕਹਾਣੀ ਦੇ ਵੱਲ ਨੂੰ। ਕਹਾਣੀ ਕੀ ਕਹਿੰਦੀ ਹੈ, ਕਹਾਣੀ ਹੈ ਜੀ ਆਪਣੀ ਗੱਲਬਾਤ ਕਰਦੇ ਆ, ਕਹਾਣੀ ਹੈ ਦੋਸਤੋ ਅੰਮ੍ਰਿਤ ਕੌਰ ਬਡਰੁੱਖਾ ਉਹਨਾਂ ਜੀ ਦੀ ਕਲਮ ਦੇ ਵਿੱਚੋਂ, ਹਰ ਵਾਰ ਦੀ ਤਰ੍ਹਾਂ ਉਹਨਾਂ ਦੀਆਂ ਕਹਾਣੀਆਂ ਦੇ ਨਾਲ ਤੁਹਾਨੂੰ ਰੂਬਰੂ ਕਰ ਰਹੇ ਹਾਂ, ਤੇ ਅੱਜ ਦੀ ਕਹਾਣੀ ਇਸ ਹਫ਼ਤੇ ਦੀ ਰਹੇਗੀ ਪਿੱਪਲ ਤੇ ਪ੍ਰੇਤ, ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਤੇ ਦੁਆਬਾ ਰੇੜੀ ਦਾ ਮੰਚ, ਦੇਖਦੇ ਹਾਂ ਕਹਾਣੀ ਕੀ ਸਮਝਾਉਣਾ ਤੇ ਕੀ ਕਹਿਣਾ ਚਾਹੁੰਦੀ ਹੈ। ਭਜਨੋ ਮੈਨੂੰ ਇੱਕ ਗੱਲ ਦੱਸ, ਮੁੰਡਾ ਤੇਰਾ ਫੌਜੀ, ਧੀ ਤੇਰੀ ਆਪਦੇ ਘਰੇ ਵਸਦੀ ਰਸਦੀ, ਤਿੰਨ ਜਣੇ ਹੋ ਤੁਸੀਂ, ਫਿਰ ਐ ਮੈਸਾਂ ਨੂੰ ਵੇਚੋ ਪਰੇ। ਦਿਆਲ ਕੌਰ ਨੇ ਅਜੇ ਗੱਲ ਪੂਰੀ ਹੀ ਨਹੀਂ ਸੀ ਕੀਤੀ ਤੇ ਭਜਨੋਂ ਮੱਝਾਂ ਦੇ ਲਈ ਬੱਠਲ ਜਿਹੜਾ ਸੀ ਵਿੱਚ ਪਾਈ ਹੋਈ ਖਲ ਵਿੱਚ ਪਾਣੀ ਪਾਉਂਦੀ ਬੋਲੀ, ਨਾ ਨਾ ਨਾ ਨਾ ਅੰਮਾ ਜੀ, ਸਾਨੂੰ ਨਹੀਂ ਸਰਦਾ ਘਰ ਦੇ ਦੁੱਧ ਬਿਨਾਂ, ਮੁੱਲ ਦੇ ਕਿਹੜੇ ਦੁੱਧ ਹੁੰਦੇ ਨੇ, ਪਾਣੀ ਤਾਂ ਇੱਕ ਪਾਸੇ ਰਿਹਾ, ਹੋਰ ਪਤਾ ਨਹੀਂ ਕੀ ਅੱਗ ਸੁਆਹ ਪਾਉਂਦੇ ਨੇ ਇਹਨਾਂ ਦੇ ਵਿੱਚ। ਹਾਂ ਇਹ ਤਾਂ ਤੇਰੀ ਗੱਲ ਠੀਕ ਹੈ, ਦਿਆਲ ਕੌਰ ਨੇ ਜਿਹੜਾ ਸੀਗਾ, ਦਿਆਲ ਕੌਰ ਨੇ ਸਹਿਮਤੀ ਜਿਹੜੀ ਦਿੱਤੀ, ਨਾਲੇ ਜਦੋਂ ਤੇਜ ਛੁੱਟੀ ਆਉਂਦਾ ਹੈ ਤਾਂ ਖੋਆ ਪੰਜੀਰੀ ਬਣਾ ਦਿੰਦੀ ਆ, ਉਹਦਾ ਮੁੰਡਾ ਜਦੋਂ ਫੌਜ ਚੋਂ ਛੁੱਟੀ ਆਉਂਦਾ ਹੈ ਘਰੇ ਖਾਣ ਨੂੰ ਵੀ ਤੇ ਨਾਲ ਵੀ ਲੈ ਜਾਂਦਾ ਹੈ, ਉੱਥੇ ਕਿਹੜਾ ਖਾਂਦਾ ਹੋ ਵਿਚਾਰਾ, ਨਾਲ ਦੇ ਹੀ ਛੱਕ ਜਾਂਦੇ ਹੋਣਗੇ, ਦਿਆਲ ਕੌਰ ਮੂੰਹ ਜਿਹਾ ਮਰੋੜ ਕੇ ਆਖਦੀ ਹੈ। ਹਾਏ ਹਾਏ ਅੰਮਾ ਜੀ ਕੀ ਗੱਲਾਂ ਕਰਦੇ ਹੋ ਤੁਸੀਂ, ਉਹ ਵੀ ਤਾਂ ਮੇਰੇ ਤੇਜ ਵਰਗੇ ਹੀ ਨੇ, ਤੇਜ ਨੂੰ ਤਾਂ ਮੈਂ ਘਰੇ ਹੀ ਬਥੇਰਾ ਖਵਾ ਦਿੰਦੀ ਹਾਂ, ਜੇ ਸੱਚ ਪੁੱਛੋ ਇਹਦਾ ਤਾਂ ਮੈਂ ਤਾਂ ਭੇਜਦੀ ਹੈਗੀ ਉਹਦੇ ਸਾਥੀਆਂ ਵਾਸਤੇ ਹੁੰਦੀ ਹਾਂ, ਅੰਦਰ ਠੰਡ ਜੀ ਪੈ ਜਾਂਦੀ ਹੈ ਜਦੋਂ ਤੇਜ ਫੋਨ ਕਰਕੇ ਦੱਸਦਾ ਹੁੰਦਾ ਨਾ ਬਈ ਕਿਵੇਂ ਸਾਰੇ ਦੋਸਤ ਚਾਹ ਦੇ ਨਾਲ ਖਾਂਦੇ ਨੇ, ਉਹਨੇ ਖੁਸ਼ੀ ਦੇ ਵਿੱਚ ਖੀਵੀ ਹੁੰਦਿਆਂ ਕਿਹਾ ਸੀ। ਇਹਨੇ ਨੂੰ ਭਜਨ ਕੌਰ ਦੀ ਨੂੰ ਪਾਲੀ ਚਾਹ ਬਣਾ ਕੇ ਲੈ ਆਉਂਦੀ ਹੈ। ਚਾਹ ਰੱਖ ਕੇ ਦਿਆਲ ਕੌਰ ਦੇ ਪੈਰੀ ਹੱਥ ਲਾਏ। ਦਿਆਲ ਕੌਰ ਨੇ ਮੋਢੇ ਉੱਤੇ ਹੱਥ ਰੱਖ ਦਿੱਤਾ। ਤੂੰ ਚਾਹ ਬਣਾਉਣ ਨੂੰ ਕਿਹੜੇ ਵੇਲੇ ਕਹਿਤਾ ਕੁੜੇ, ਮੈਨੂੰ ਤਾਂ ਪਤਾ ਬਣਾ ਲੱਗਿਆ, ਦਿਆਲ ਕੌਰ ਨੇ ਧੀਮੀ ਜਿਹੀ ਆਵਾਜ਼ ਦੇ ਵਿੱਚ ਪੁੱਛਿਆ। ਕਹਿਣ ਦੀ ਕੀ ਗੱਲ ਹੈ ਭਲਾ, ਉਹਨੂੰ ਪਤਾ ਹੈ ਬਈ ਬੁੜੀਆਂ ਚਾਹ ਦੇ ਨਾਲ ਹੀ ਚੱਲਦੀਆਂ ਨੇ, ਕਹਿ ਕੇ ਭਜਨ ਕੌਰ ਹੱਸ ਪੈਂਦੀ ਹੈ। ਤੇ ਉਹਨਾਂ ਕਿੰਨੀ ਦੇਰ ਤੱਕ ਗੱਲਾਂ ਕਰਦੀਆਂ ਰਹੀਆਂ। ਦਿਆਲ ਕੌਰ ਸਾਰੇ ਪਿੰਡ ਦੀ ਖਬਰ ਰੱਖਦੀ ਸੀ। ਅਸਲ ਚ ਭਜਨ ਕੌਰ ਕੰਮ ਵੀ ਕਰ ਰਹੀ ਤੇ ਦਿਆਲ ਕੌਰ ਦੇ ਨਾਲ ਗੱਲਾਂ ਵੀ। ਸੂਰਜ ਆਪਣੀ ਲਾਲੀ ਬਖੇਰਦਾ ਹੋਇਆ ਲਹਿੰਦੇ ਵੱਲ ਨੂੰ ਜਿਹੜਾ ਉੱਤਰਦਾ ਵੱਡਾ ਵੱਡਾ ਦਿਸਣ ਲੱਗ ਪਿਆ ਸੀ। ਪੰਛੀਆਂ ਦੇ ਵੀ ਆਪਣੇ ਘਰਾਂ ਨੂੰ ਵਾਪਸੀ ਹੋ ਰਹੀ ਹੈ। ਕਈ ਰੁੱਖਾਂ ਤੇ ਵੇਲ ਬੂਟਿਆਂ ਨੇ ਵੀ ਆਪਣੇ ਪੱਤਿਆਂ ਨੂੰ ਇਕੱਠਿਆ ਕਰਨਾ ਸ਼ੁਰੂ ਕਰ ਦਿੱਤਾ ਹੈ। ਬੀਜੀ ਮੈਂ ਧਾਰ ਕੱਢ ਲਿਆਵਾਂ, ਫੇਰ ਕੁਵੇਲਾ ਹੋ ਜਾਊਗਾ, ਪਾਲੀ ਨੇ ਆਪਣੀ ਸੱਸ ਨੂੰ ਕਿਹਾ। ਬਹੂ ਕੱਲੀ ਜਾਊਂਗੀ ਕੁੜੇ, ਦਿਆਲ ਕੌਰ ਨੂੰ ਜਿਹੜਾ ਪੁੱਛਿਆ। ਆਹੋ ਪਿੱਪਲ ਲੰਘ ਕੇ ਬਾਹਰਲਾ ਘਰ ਹੈਗਾ, ਕਿਹੜਾ ਬਹੁਤੀ ਦੂਰੇ ਜਾਣਾ ਹੈ, ਉੱਥੇ ਇਹਦਾ ਬਾਪੂ ਹੈਗਾ ਹੀ ਹੈ। ਕੱਲ ਨਾਈਆਂ ਦੀ ਕੁੜੀ ਨੂੰ ਪਿੱਪਲ ਹੇਠਾਂ ਦੀ ਲੰਘਦੀ ਨੂੰ ਨਾ ਦੌਰਾ ਪੈ ਗਿਆ ਸੀ, ਧੌਲੇ ਕਰਾ ਕੇ ਮਸਾਂ ਠੀਕ ਹੋਈ ਹੈ। ਕਹਿੰਦੇ ਨੇ ਇਸ ਪਿੱਪਲ ਤੇ ਜਿਹੜਾ ਪ੍ਰੇਤ ਰਹਿੰਦਾ ਹੈ ਨਾ, ਉਹਦੀ ਝਪਟ ਦੇ ਵਿੱਚ ਆ ਗਈ, ਦਿਆਲ ਕੌਰ ਨੇ ਦੱਸਿਆ। ਵਹਿਮ ਨੇ ਅੰਮਾ ਜੀ ਸਾਰੇ ਇਹ, ਐਵੇਂ ਨਾ ਹਰ ਚੀਜ਼ ਦੇ ਉੱਤੇ ਤੁਸੀਂ ਵਿਸ਼ਵਾਸ ਕਰਿਆ ਕਰੋ। ਧੱਖ ਜਿੰਨੀ ਤਾਂ ਕੁੜੀ ਹੈ, ਕੋਈ ਕਮਜ਼ੋਰੀ ਹੋਊਗੀ ਸਰੀਰ ਦੇ ਵਿੱਚ ਤਾਂ ਇੱਦਾਂ ਹੁੰਦਾ ਹੈ, ਐਵੇਂ ਵਹਿਮਾਂ ਦੇ ਵਿੱਚ ਪਏ ਹੋ। ਦਿਆਲ ਕੌਰ ਨੇ ਇਸ ਪੁਰਾਣੇ ਵੱਡੇ ਪਿੱਪਲ ਦੇ ਨਾਲ ਸੰਬੰਧਿਤ ਹੋਰ ਵੀ ਕਈ ਗੱਲਾਂ ਸੁਣਾਈਆਂ। ਪਾਲੀ ਨੇ ਬਾਲਟੀ ਧੋਂਦਿਆਂ ਹੋਇਆਂ ਦਿਆਲ ਕੌਰ ਦੀਆਂ ਸਾਰੀਆਂ ਗੱਲਾਂ ਸੁਣ ਲਈਆਂ ਤੇ ਧਾਰ ਕੱਢਣ ਚਲੀ ਗਈ। ਅੱਜ ਉਹਨੂੰ ਪਿੱਪਲ ਦਾ ਰੁੱਖ ਬਦਲਿਆ ਬਦਲਿਆ ਲੱਗਿਆ, ਜਿਵੇਂ ਕਿਸੇ ਮਾੜੀ ਰੂਹ ਦੀ ਮਾਰ ਦੇ ਵਿੱਚ ਆਇਆ ਹੋਵੇ। ਪੱਤਿਆਂ ਦੇ ਵਿੱਚੋਂ ਲੰਘਦੀ ਹਵਾ ਦੀ ਡਰਾਉਣੀ ਜਿਹੀ ਆਵਾਜ਼ ਉਸ ਦੇ ਅੰਦਰ ਘਬਰਾਹਟ ਪੈਦਾ ਕਰਨ ਲੱਗ ਪਈ। ਧਾਰ ਕੱਢ ਕੇ ਮੁੜੀ ਤਾਂ ਮੂੰਹ ਹਨੇਰਾ ਹੋ ਚੁੱਕਿਆ। ਉਹਨੂੰ ਲੱਗਿਆ ਕਿ ਜਿਵੇਂ ਉਸਦੇ ਪਿੱਛੇ ਪੈਰਾਂ ਦੀ ਭਿੜਕ ਜਿਹੀ ਹੋਵੇ। ਪਿੱਛੇ ਮੁੜ ਕੇ ਦੇਖਣ ਦੀ ਹਿੰਮਤ ਨਾ, ਡਰ ਨਾਲ ਹੌਲ ਜੇ ਪੈਣ। ਦਿਆਲੋ ਦੀਆਂ ਗੱਲਾਂ ਉਸਦੇ ਮਨੋਂ ਨਹੀਂ ਸਨ ਉਤਰ ਰਹੀਆਂ। ਉਹਨੇ ਰਾਤ ਨੂੰ ਆਪਣੀ ਸੱਸ ਦੇ ਨਾਲ ਗੱਲ ਛੇੜੀ ਪਰ ਉਸਨੇ ਕੋਈ ਤਸੱਲੀ ਬਖਸ਼ ਜਵਾਬ ਨਾ ਦਿੱਤਾ। ਇੱਕ ਦਿਨ ਪਾਲੀ ਦਿਨ ਛਿਪਣ ਤੋਂ ਪਹਿਲਾਂ ਹੀ ਜਿਹੜਾ ਧਾਰ ਕੱਢ ਲਿਆਈ ਸੀ। ਮੱਝ ਨੇ ਦੁੱਧ ਥੋੜਾ ਦਿੱਤਾ, ਨਾਲੇ ਵਾਰ ਵਾਰ ਪੈਰ ਚੁੱਕਦੀ ਰਹੀ। ਦੁੱਧ ਜਿਹੜਾ ਸੀ ਸੰਭਾਲਣ ਦਾ ਕੰਮ ਭਜਨ ਕੌਰ ਜਿਹੜੀ ਸੀ ਆਪ ਕਰਦੀ ਹੁੰਦੀ ਸੀ। ਪਾਲੀ ਇੰਨੀ ਸਾਜਰੇ ਨਾ ਧਾਰ ਕੱਢਿਆ ਕਰ ਤੂੰ, ਰਾਤਾਂ ਵੱਡੀਆਂ ਨੇ, ਡੰਗਰ ਔਖ ਮੰਨ ਜਾਂਦੇ ਐ। ਦੇਖ ਅੱਜ ਦੁੱਧ ਕਿੰਨਾ ਘੱਟ ਹੈ, ਭਜਨ ਨੇ ਦੁੱਧ ਪੁਣ ਕੇ ਪਤੀਲੇ ਦੇ ਵਿੱਚ ਪਾਉਂਦਿਆਂ ਕਹਿ ਦਿੱਤਾ। ਜਿਉਂ ਜਿਉਂ ਸ਼ਾਮ ਹੁੰਦੀ ਪਾਲੀ ਨੂੰ ਡੋਬ ਪੈਣ ਲੱਗ ਪੈਂਦੇ ਤੇ ਬਾਹਰਲੇ ਘਰ ਜਾਣ ਦਾ ਇੱਕ ਮਿੰਟ ਦਾ ਰਸਤਾ ਉਸਨੂੰ ਜਿਹੜਾ ਸੀ ਭਵ ਸਾਗਰ ਪਾਰ ਕਰਨ ਤੋਂ ਵੀ ਔਖਾ ਲੱਗਦਾ ਸੀਗਾ। ਇੱਕ ਦਿਨ ਦੁਪਹਿਰ ਵੇਲੇ ਪਿੱਪਲ ਹੇਠਾਂ ਲੋਕਾਂ ਦੀ ਭੀੜ ਲੱਗੀ ਹੋਈ, ਗਵਾਂਢੀਆਂ ਦੀ ਨੂੰਹ ਡਿੱਗ ਗਈ। ਪਤਾ ਹੀ ਨਹੀਂ ਲੱਗਿਆ ਮੈਂ ਕਿਵੇਂ ਡਿੱਗ ਪਈ, ਬਸ ਐ ਲੱਗਿਆ ਕਿ ਇੱਕ ਵਾਰੀ ਜਿਵੇਂ ਕਿਸੇ ਨੇ ਪਿੱਛੋਂ ਧੱਕਾ ਮਾਰਿਆ ਹੁੰਦਾ। ਉਹ ਕਹਿ ਰਹੀ ਹੈ ਧੱਕੇ ਤਾਂ ਵੱਜਣ ਗਈ ਜਦੋਂ ਪਾਊਡਰ ਸੁਰਖੀਆਂ ਲਾ ਕੇ ਇੱਥੋਂ ਦੀਆਂ ਲੰਘੋਗੀਆਂ, ਦਿਆਲ ਕੌਰ ਨੇ ਸੋਟੀ ਸੰਭਾਲਦਿਆਂ ਕਿਹਾ। ਹੁਣ ਤਾਂ ਪਾਲੀ ਜਦੋਂ ਬਾਹਰਲੇ ਘਰ ਜਾਂਦੀ ਹੈ ਉਹਨੂੰ ਕੰਬਣੀ ਜਿਹੀ ਛਿੜ ਪੈਂਦੀ ਹੈ। ਉਸਦਾ ਜੀ ਜਿਹੜਾ ਕਰਦਾ ਹੈ ਕਿ ਉਹ ਕਹਿ ਦੇਵੇ ਕਿ ਉਸਦੇ ਕੋਲੋਂ ਧਾਰ ਨਹੀਂ ਕੱਢੀ ਜਾਂਦੀ, ਪਰ ਉਸਨੂੰ ਕੋਈ ਬਹਾਨਾ ਨਾ ਲੱਭਦਾ। ਕੰਮ ਤੋਂ ਜੀ ਚੁਰਾਉਣਾ ਤਾਂ ਉਸਨੇ ਸਿੱਖਿਆ ਹੀ ਨਾ ਸੀ ਪਹਿਲਾਂ ਤੋਂ ਹੀ। ਬਾਹਰਲੇ ਘਰ ਜਾਂਦਿਆਂ ਨਿੱਕਾ ਜਿਹਾ ਖੜਾਕ ਵੀ ਉਸਦੀ ਜਾਨ ਕੱਢ ਕੇ ਰੱਖ ਦਿੰਦਾ ਹੁੰਦਾ ਸੀ। ਸਹਿਮ ਦੇ ਕਾਰਨ ਉਸਦੀ ਸਿਹਤ ਤੇ ਵੀ ਅਸਰ ਪੈ ਰਿਹਾ, ਉਸਦਾ ਚਿਹਰਾ ਵੀ ਜਿਹੜਾ ਪੀਲਾ ਪੈ ਗਿਆ। ਇਸੇ ਤਰ੍ਹਾਂ ਮਹੀਨਾ ਡੇਢ ਮਹੀਨਾ ਲੰਘ ਗਿਆ। ਇੱਕ ਦਿਨ ਭਜਨ ਕੌਰ ਦੀ ਧੀ ਜਿਹੜੀ ਸੀ ਪ੍ਰੀਤ ਤੇ ਜਵਾਈ ਉਹਨਾਂ ਨੂੰ ਜਿਹੜਾ ਮਿਲਣ ਆ ਗਏ। ਭਾਬੀ ਨੀ ਭਾਬੀ ਤੈਨੂੰ ਕੀ ਹੋ ਗਿਆ, ਤੂੰ ਬਿਮਾਰ ਹੈ, ਸਾਨੂੰ ਕਿਉਂ ਨਹੀਂ ਦੱਸਿਆ ਤੂੰ। ਪ੍ਰੀਤ ਨੇ ਪਾਲੀ ਨੂੰ ਘੁੱਟ ਕੇ ਜੱਫੀ ਪਾਉਂਦਿਆਂ ਹੋਇਆਂ ਕਿੰਨੇ ਸਾਰੇ ਸਵਾਲ ਕਰ ਛੱਡੇ। ਭਜਨੋਂ ਆਪਣੇ ਧੀ ਜਵਾਈ ਨੂੰ ਬੜੇ ਚਾਅ ਦੇ ਨਾਲ ਜਿਹੜਾ ਮਿਲੀ ਤੇ ਬੈਠਕ ਦੇ ਵਿੱਚ ਬਿਠਾ ਦਿੱਤਾ। ਪਾਲੀ ਪਾਣੀ ਲੈ ਆਈ, ਪ੍ਰੀਤ ਪਾਣੀ ਦਾ ਗਲਾਸ ਫੜ ਕੇ ਭਾਬੀ ਦੇ ਨਾਲ ਹੀ ਰਸੋਈ ਦੇ ਵਿੱਚ ਚਲੀ ਜਾਂਦੀ ਹੈ। ਉਹਨੇ ਫਿਰ ਪਾਲੀ ਨੂੰ ਉਸਦੀ ਸਿਹਤ ਦੇ ਬਾਰੇ ਪੁੱਛਿਆ ਵੀ ਕਿਵੇਂ ਹੈ। ਮੈਂ ਬਿਲਕੁਲ ਠੀਕ ਠਾਕ ਹਾਂ, ਤੂੰ ਕਿਉਂ ਫਿਕਰ ਕਰਦੀ ਆ। ਉਹਨੇ ਮੁਸਕਰਾਉਣ ਦੀ ਜਿਹੜੀ ਸੀ ਕੋਸ਼ਿਸ਼ ਕੀਤੀ ਤੇ ਦੁੱਧ ਗੈਸ ਦੇ ਉੱਤੇ ਰੱਖ ਛੱਡਿਆ। ਭਜਨੋ ਵੀ ਜਵਾਈ ਤੋਂ ਉਸਦੇ ਮਾਪਿਆਂ ਦਾ ਹਾਲ ਚਾਲ ਪੁੱਛ ਕੇ ਬਾਹਰ ਆ ਗਈ। ਮਾਂ ਕੀ ਹੋ ਗਿਆ ਭਾਬੀ ਨੂੰ, ਉਸਨੇ ਭਜਨ ਕੌਰ ਨੂੰ ਪੁੱਛ ਲਿਆ। ਕੀ ਦੱਸਾਂ ਕੁੜੇ, ਦਿਆਲੋ ਬੁੜੀ ਆ ਬੈਠਦੀ ਹੈ, ਮੈਨੂੰ ਤਾਂ ਲੱਗਦਾ ਉਹਦੀ ਨਜ਼ਰ ਲੱਗ ਗਈ। ਨਾ ਤਾਂ ਸਿਆਣੀ ਬਿਆਣੀ ਨੂੰ ਕਿਹਾ ਜਾਵੇ ਬਈ ਆਪਦੇ ਘਰੇ ਵਗ ਜਾ। ਅੱਗੇ ਤਾਂ ਕਦੇ ਭਜਨੋ ਨੇ ਧਿਆਨ ਨਹੀਂ ਸੀ ਦਿੱਤਾ, ਪਰ ਧੀ ਦੇ ਕਹਿਣ ਦੇ ਉੱਤੇ ਉਹਨੂੰ ਵੀ ਪਾਲੀ ਲਿਸੀ ਜਿਹੀ ਲੱਗਣ ਲੱਗ ਪਈ। ਨਜ਼ਰਾਂ ਨੁਜ਼ਰਾਂ ਕਾਹਨੂੰ ਲੱਗਦੀਆਂ ਨੇ, ਆਪਦੇ ਮਾਪਿਆਂ ਨੂੰ ਉਧਰ ਹੀ ਹੋਊ। ਇੰਨੇ ਨੂੰ ਜਾਣੀ ਕਿ ਮਿਸ ਕਰਦੀ ਹੋਊਗੀ ਆਪਣੇ ਮਾਂ ਪਿਓ ਨੂੰ, ਵੀ ਉੱਥੇ ਭੇਜ ਦਿਓ ਭਾਈ। ਇੰਨੇ ਨੂੰ ਪਾਲੀ ਵੀ ਖਾਣ ਪੀਣ ਦਾ ਸਮਾਨ ਲੈ ਕੇ ਆ ਜਾਂਦੀ ਹੈ। ਪ੍ਰੀਤ ਨੇ ਪਾਲੀ ਨੂੰ ਸੁਣਾ ਕੇ ਕਿਹਾ, ਮੈਨੂੰ ਤਾਂ ਲੱਗਦਾ ਭਾਬੀ ਤੇਜ ਵੀਰੇ ਨੂੰ ਉਧਰ ਹੀ ਪਈ ਹੈ, ਜਾਣੀ ਕਿ ਆਪਣੇ ਘਰ ਵਾਲੇ ਨੂੰ ਮਿਸ ਕਰਦੀ ਹੈ। ਪ੍ਰੀਤ ਨੇ ਮੁਸਕਰਾ ਕੇ ਨਣਦ ਦੇ ਵੱਲ ਜਿਹੜਾ ਮਿੱਠੀ ਜਿਹੀ ਘੂਰੀ ਵੱਟੀ, ਆ ਜਾਓ ਅੰਦਰ, ਬਾਹਰ ਤਾਂ ਮੱਖੀਆਂ ਭਿਣ ਭਿਣ ਕਰਦੀਆਂ ਫਿਰਦੀਆਂ ਨੇ। ਪਾਲੀ ਨੇ ਬੈਠਕ ਦੇ ਵੱਲ ਜਾਂਦਿਆਂ ਕਹਿ ਦਿੱਤਾ, ਨਾਲੇ ਵੀਰ ਜੀ ਕੱਲੇ ਬੈਠੇ ਨੇ। ਪਾਲੀ ਨੇ ਪ੍ਰੀਤ ਦੇ ਵੱਲ ਜਿਹੜਾ ਮਸ਼ਕਰੀ ਭਰੀ ਮੁਸਕਾਨ ਸੁੱਟਦਿਆਂ ਕਹਿ ਦਿੱਤਾ। ਇਸ ਤੋਂ ਪਹਿਲਾਂ ਕਿ ਪ੍ਰੀਤ ਕੁਝ ਬੋਲਦੀ, ਬਾਪੂ ਜੀ ਨੇ ਖੰਗੂਰਾ ਮਾਰਿਆ ਤੇ ਪ੍ਰੀਤ ਤੇ ਉਸਦਾ ਪਤੀ ਬੜੇ ਅਦਬ ਦੇ ਨਾਲ ਬਾਪੂ ਜੀ ਨੂੰ ਜਿਹੜਾ ਮਿਲੇ। ਪਾਲੀ ਦੇ ਚਿਹਰੇ ਦੇ ਉੱਤੇ ਅੱਜ ਥੋੜੀ ਰੌਣਕ ਸੀਗੀ। ਕੰਮ ਤਾਂ ਭਾਵੇਂ ਬਹੁਤ ਜ਼ਿਆਦਾ ਸੀ, ਪਰ ਉਸਦੀ ਜਿਹੜੀ ਨੰਦ ਉਸਦੇ ਨਾਲ ਨਾਲ ਰਹੀ ਸੀ। ਅੱਜ ਉਸਨੂੰ ਬਾਹਰਲੇ ਘਰ ਜਾਂਦੀ ਨੂੰ ਵੀ ਬਹੁਤਾ ਡਰ ਨਾ ਲੱਗਿਆ, ਕਿਉਂਕਿ ਪ੍ਰੀਤ ਉਸਦੇ ਨਾਲ ਸੀ, ਦੋਵੇਂ ਇਕੱਠੀਆਂ ਸੀ। ਕੰਮ ਧੰਦੇ ਨਿਪਟਾਉਂਦਿਆਂ ਬਹੁਤ ਰਾਤ ਹੋ ਚੁੱਕੀ ਸੀ, ਭਜਨੋ ਵੀ ਥੱਕ ਚੁੱਕੀ ਹੈ। ਪ੍ਰੀਤ ਅਤੇ ਪਾਲੀ ਨਿੱਕੀਆਂ ਨਿੱਕੀਆਂ ਗੱਲਾਂ ਕਰਕੇ ਹੱਸ ਰਹੀਆਂ। ਪਾਲੀ ਨੂੰ ਯਾਦ ਆਇਆ ਕਿ ਦੁੱਧ ਵਾਲਾ ਡੋਲੂ ਤਾਂ ਬਾਹਰ ਵਿਹੜੇ ਦੇ ਵਿੱਚ ਹੀ ਰਹਿ ਗਿਆ। ਜਦੋਂ ਡੋਲੂ ਕੀਲੀ ਤੋਂ ਜਿਹੜਾ ਸੀ ਲਾਹ ਕੇ ਮੁੜੀ ਨਾ, ਤਾਂ ਇੱਕਦਮ ਉਸਦੀ ਨਿਗਾਹ ਪਿੱਪਲ ਦੇ ਰੁੱਖ ਦੇ ਵੱਲ ਨੂੰ ਗਈ, ਉਸਦਾ ਤਰਾਹ ਨਿਕਲ ਗਿਆ। ਇੱਕ ਕਾਲਾ ਹੱਥਾਂ ਪੈਰਾਂ ਵਾਲਾ ਵੱਡਾ ਸਾਰਾ ਆਕਾਰ ਉਸਨੇ ਦੇਖਿਆ। ਉਹ ਭੱਜ ਕੇ ਅੰਦਰ ਜਾ ਵੜੀ ਤੇ ਉਹਨੇ ਆਪਣੇ ਆਪ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ। ਪ੍ਰੀਤ ਦੇ ਪੁੱਛਣ ਦੇ ਉੱਤੇ ਵੀ ਉਸਨੇ ਕੁਝ ਨਾ ਦੱਸਿਆ। ਥੋੜੀ ਦੇਰ ਦੇ ਬਾਅਦ ਪ੍ਰੀਤ ਨੂੰ ਵੀ ਨੀਂਦ ਨੇ ਜਿਹੜਾ ਆਦ ਪੋਚਿਆ। ਪਾਲੀ ਨੇ ਲਾਈਟ ਬੰਦ ਕਰਤੀ, ਪਰ ਉਸਨੂੰ ਨੀਂਦ ਨਹੀਂ ਸੀ ਆ ਰਹੀ। ਕੁਝ ਸਮੇਂ ਬਾਅਦ ਪਾਲੀ ਦੀ ਚੀਕ ਨੇ ਜਿਹੜਾ ਪ੍ਰੀਤ ਤੇ ਭਜਨੋ ਨੂੰ ਜਗਾ ਛੱਡਿਆ। ਪ੍ਰੀਤ ਨੇ ਪਾਲੀ ਨੂੰ ਝੰਜੋੜਿਆ, ਉਹ ਬੁੜਬੜਾ ਰਹੀ ਸੀ ਤੇ ਪਿੱਪਲ ਪ੍ਰੇਤ ਮੇਰੇ ਪਿੱਛੇ, ਪਿੱਪਲ ਪ੍ਰੇਤ ਮੇਰੇ ਪਿੱਛੇ। ਉਹ ਪ੍ਰੀਤ ਦੇ ਨਾਲ ਚਿੰਬੜ ਰਹੀ ਜਿਵੇਂ ਕੋਈ ਸਹਿਮਿਆ ਬੱਚਾ ਆਪਣੀ ਮਾਂ ਦੀ ਬੁੱਕਲ ਦੇ ਵਿੱਚ ਲੁਕਦਾ ਹੈ। ਪ੍ਰੀਤ ਨੇ ਪਾਲੀ ਨੂੰ ਆਪਣੇ ਨਾਲ ਘੁੱਟਦਿਆਂ ਉਸਨੂੰ ਜਗਾਇਆ। ਭਜਨੋ ਨੇ ਪਾਲੀ ਦੇ ਮੱਥੇ ਦੇ ਉੱਤੇ ਹੱਥ ਫੇਰਿਆ ਤੇ ਮਿੱਠੀ ਮਿੱਠੀ ਠੰਡ ਹੋਣ ਦੇ ਬਾਵਜੂਦ ਵੀ ਪਸੀਨੇ ਨਾਲ ਭਿੱਜਿਆ ਹੋਇਆ ਸੀ। ਪਾਲੀ ਦੀ ਜਿਹੜੀ ਸੀ ਬੜਬੜਾਹਟ ਸੁਣ ਕੇ ਭਜਨੋ ਦੀ ਤਾਂ ਜਿਵੇਂ ਜਾਨ ਹੀ ਨਿਕਲ ਗਈ ਹੋਵੇ। ਪਾਲੀ ਉੱਠ ਕੇ ਬੈਠ ਜਾਂਦੀ ਹੈ। ਪੁੱਛਣ ਦੇ ਉੱਤੇ ਉਸਨੇ ਇਹੀ ਕਿਹਾ ਕਿ ਉਸਨੂੰ ਡਰਾਉਣਾ ਸੁਪਨਾ ਆਇਆ ਸੀ, ਰਾਤ ਦੇ 2 ਵਜੇ ਨੇ। ਭਜਨ ਕੌਰ ਸੋਚ ਰਹੀ ਹੈ ਕਿ ਉਹ ਤਾਂ ਲੋਕਾਂ ਦੀਆਂ ਗੱਲਾਂ ਉੱਤੇ ਯਕੀਨ ਨਹੀਂ ਸੀ ਕਰਦੀ ਹੁੰਦੀ ਕਿ ਭੂਤ ਪ੍ਰੇਤ ਵੀ ਹੁੰਦੇ ਨੇ। ਉਹ ਦਿਆਲੋ ਬੁੜੀ ਦੇ ਬਾਰੇ ਸੋਚ ਰਹੀ ਹੈ, ਕੀ ਪਤਾ ਉਸਦੀਆਂ ਗੱਲਾਂ ਸੱਚ ਹੋਣ। ਹੁਣ ਉਹ ਕੀ ਕਰੇਗੀ, ਕਿੱਥੇ ਲਈ ਫਿਰੇਗੀ ਨੂੰਹ ਨੂੰ ਆਪਣੀ ਨੂੰ। ਉਹ ਇਹਨਾਂ ਸੋਚਾਂ ਦੇ ਵਿੱਚ ਡੁੱਬਦੀ ਜਾਂਦੀ ਹੈ ਤੇ ਕਦੇ ਪੁੱਤ ਦੇ ਬਾਰੇ ਸੋਚਦੀ ਹੈ, ਕਦੇ ਪਤੀ ਦੇ ਬਾਰੇ, ਜਿਹੜੇ ਓਪਰੀਆਂ ਰੂਹਾਂ ਦੇ ਵਿੱਚ ਭੋਰਾ ਯਕੀਨ ਨਹੀਂ ਸਨ ਰੱਖਦੇ ਹੁੰਦੇ। ਤੇ ਇਹਨਾਂ ਨੂੰ ਕਿੱਦਾਂ ਸਮਝਾਓ, ਸਗੋਂ ਇਹਨਾਂ ਗੱਲਾਂ ਦਾ ਮਖੌਲ ਉਡਾਉਂਦੇ। 4 ਕੁ ਵਜੇ ਤਾਂ ਗੁਰਦੁਆਰਾ ਸਾਹਿਬ ਵਾਲੇ ਭਾਈ ਨੇ ਉੱਠਣ ਦੇ ਲਈ ਤੇ ਅੰਮ੍ਰਿਤ ਵੇਲੇ ਦਾ ਲਾਹਾ ਲੈਣ ਦੇ ਲਈ ਹੋਕਾ ਦੇ ਦਿੱਤਾ। ਭਜਨ ਕੌਰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਕਰਦੀ ਹੋਈ ਉੱਠ ਖੜੀ ਹੋਈ ਤੇ ਪ੍ਰੀਤ ਤੇ ਪਾਲੀ ਸੁੱਤੀਆਂ ਪਈਆਂ ਨੇ। ਉਹ ਬਿਨਾਂ ਖੜਕਾ ਕੀਤਿਆਂ ਬਾਹਰ ਆਈ, ਚਾਹ ਰੱਖ ਕੇ ਕੰਮ ਧੰਦੇ ਜਾ ਲੱਗੀ। ਥੋੜੀ ਦੇਰ ਬਾਅਦ ਪ੍ਰੀਤ ਵੀ ਉੱਠ ਕੇ ਬਾਹਰ ਆ ਗਈ। ਤੋ ਉਹਨੇ ਮਾਂ ਨੂੰ ਦੱਸਿਆ ਕਿ ਪਾਲੀ ਰਾਤ ਬਾਹਰੋਂ ਦੁੱਧ ਵਾਲਾ ਡੋਲੂ ਚੁੱਕਣ ਦੇ ਲਈ ਜਿਹੜਾ ਗਈ, ਡਰੀ ਹੋਈ ਲੱਗਦੀ ਸੀ, ਪਰ ਪੁੱਛਣ ਦੇ ਉੱਤੇ ਉਸਨੇ ਕੁਝ ਨਾ ਦੱਸਿਆ ਸੀ। ਭਜਨੋ ਆਪ ਹੀ ਸਾਰੇ ਕੰਮ ਨਿਪਟਾਉਣ ਲੱਗ ਪਈ। ਉਹਨੇ ਪਾਲੀ ਨੂੰ ਜਗਾਉਣਾ ਜਿਹੜਾ ਸੀ ਠੀਕ ਨਾ ਸਮਝਿਆ ਤੇ ਉਹ ਬਾਲਟੀ ਚੁੱਕ ਕੇ ਖੁਦ ਹੀ ਧਾਰ ਕੱਢਣ ਦੇ ਲਈ ਚਲੀ ਗਈ, ਪਰ ਮੱਝ ਨੇ ਉਹਨੂੰ ਜਿਹੜਾ ਸੀ ਹੱਥ ਵੀ ਨਾ ਲਾਉਣ ਦਿੱਤਾ ਤੇ ਛਾਲ ਮਾਰ ਕੇ ਉਹ ਗਈ ਤੇ ਉਹ ਗਈ। ਕਿੰਨੀ ਵਾਰੀ ਕਿਹਾ ਬਈ 2-4 ਦਿਨਾਂ ਬਾਅਦ ਆਪ ਵੀ ਧਾਰ ਕੱਢ ਲਿਆ ਕਰ, ਪਰ ਤੈਨੂੰ ਤਾਂ ਹੁਣ ਸੁੱਖ ਪੈ ਗਿਆ ਨਾ, ਨੌਂ ਜੂ ਆ ਗਈ। ਭਜਨ ਕੌਰ ਦਾ ਪਤੀ ਮੱਝ ਅੱਗੋਂ ਪੱਠਿਆਂ ਦੇ ਵਿੱਚ ਹੱਥ ਫੇਰਦਿਆਂ ਬੁੜਬੁੜ ਕਰ ਰਿਹਾ। ਭਜਨ ਕੌਰ ਕੁਝ ਨਾ ਬੋਲੀ, ਬਾਲਟੀ ਉੱਥੇ ਛੱਡ ਕੇ ਘਰੇ ਆ ਗਈ ਤੇ ਪਾਲੀ ਤਾਂ ਅਜੇ ਵੀ ਨਹੀਂ ਸੀ ਉੱਠੀ ਹੋਈ। ਉਹਨੇ ਪਾਲੀ ਨੂੰ ਉਠਾਉਣ ਦੇ ਲਈ ਉਸਦੀ ਬਾਂਹ ਦੇ ਉੱਤੇ ਹੱਥ ਲਾਇਆ ਤੇ ਉਸਨੂੰ ਬਾਂਹ ਗਰਮ ਲੱਗੀ। ਉਹਨੇ ਜਿਹੜਾ ਮੱਥੇ ਨੂੰ ਹੱਥ ਲਾਇਆ ਤੇ ਪਾਲੀ ਨੂੰ ਬੁਖਾਰ ਸੀਗਾ। ਪਾਲੀ ਜਾਗ ਪਈ ਪਰ ਉਸਦੇ ਕੋਲੋਂ ਉੱਠਿਆ ਨਾ ਸਾ ਗਿਆ। ਪ੍ਰੀਤ ਨੇ ਪਾਲੀ ਨੂੰ ਉੱਠਣ ਤੋਂ ਮਨਾ ਵੀ ਕੀਤਾ ਤੇ ਆਪਣੇ ਪਰਸ ਦੇ ਵਿੱਚੋਂ ਕੱਢ ਕੇ ਬੁਖਾਰ ਉਤਾਰਨ ਦੇ ਲਈ ਗੋਲੀ ਦੇਣ ਲੱਗੀ ਤਾਂ ਭਜਨ ਉਹਨੇ ਰੋਕਦਿਆਂ ਕਿਹਾ, ਕਹਿੰਦੇ ਨੇ ਕਿ ਬਿਨਾਂ ਡਾਕਟਰ ਦੀ ਸਲਾਹ ਦੇ ਦਵਾਈ ਨਹੀਂ ਲੈਣੀ ਚਾਹੀਦੀ ਹੁੰਦੀ। ਥੋੜੀ ਦੇਰ ਤਾਂ ਪ੍ਰੀਤ ਪਾਲੀ ਦੇ ਕੋਲ ਹੀ ਬੈਠੀ ਰਹੀ, ਫਿਰ ਉਹਨੇ ਪਾਲੀ ਦੀ ਚੁੰਨੀ ਲਈ ਤੇ ਬੁੱਕਲ ਮਾਰ ਕੇ ਥੋੜਾ ਮੂੰਹ ਲੁਕਾਇਆ, ਧਾਰ ਕੱਢਣ ਚਲੀ ਗਈ ਤੇ ਇੱਕ ਦੋ ਵਾਰ ਮੱਝ ਨੇ ਪੈਰ ਚੁੱਕਿਆ ਪਰ ਫਿਰ ਵੀ ਖੜ ਗਈ। ਪਿੰਡ ਵਿੱਚੋਂ ਹੀ ਡਾਕਟਰ ਬੁਲਾਇਆ ਗਿਆ। ਉਹਨੇ ਕਿਹਾ ਮੌਸਮੀ ਬੁਖਾਰ ਹੈ, ਕੋਈ ਗੱਲ ਨਹੀਂ ਹੈ, ਪਰ ਸ਼ਾਮ ਤੱਕ ਬੁਖਾਰ ਨਾ ਉਤਰਿਆ। ਪ੍ਰੀਤ ਦਾ ਪਤੀ ਪਾਲੀ ਦੀ ਹਾਲਤ ਦੇਖ ਕੇ ਪ੍ਰੀਤ ਨੂੰ 2 ਕੁ ਦਿਨਾਂ ਦੇ ਲਈ ਛੱਡ ਕੇ ਚਲਿਆ ਗਿਆ। ਦਿਨ ਦੇ ਵਿੱਚ ਦਿਆਲ ਕੌਰ ਬੜੀ ਜਿਹੜਾ ਕਈ ਗੇੜੇ ਮਾਰ ਗਈ। ਭਜਨ ਕੌਰ ਨੇ ਉਸਨੂੰ ਪਾਲੀ ਦੇ ਡਰਨ ਦੇ ਬਾਰੇ ਦੱਸਿਆ ਤੇ ਪਿੱਪਲ ਦੇ ਨਾਲ ਜੁੜੀਆਂ ਉਸਨੇ 4 ਕਹਾਣੀਆਂ ਹੋਰ ਸੁਣਾਤੀਆਂ। ਮੈਂ ਤਾਂ ਕਿੰਨੇ ਦਿਨਾਂ ਦੀ ਦੇਖਦੀ ਹਾਂ ਤੇਰੀ ਨੂੰਹ ਨੂੰ ਭੈਣੇ, ਗੁੱਸਾ ਨਾ ਕਰੀ ਭਜਨੋ, ਇਹ ਝਪਟ ਦੇ ਵਿੱਚ ਆਈ ਹੋਈ ਹੈ, ਕਿਸੇ ਚੰਗੇ ਸਿਆਣੇ ਤੋਂ ਇਲਾਜ ਕਰਵਾ, ਨਹੀਂ ਤਾਂ ਪਛਤਾਉਂਦੀ ਰਹਿ ਜਾਏਗੀ ਪਿੱਛੋਂ ਫਿਰ। ਦਿਆਲ ਕੌਰ ਦੀਆਂ ਗੱਲਾਂ ਸੁਣ ਕੇ ਭਜਨ ਕੌਰ ਹੋਰ ਵੀ ਡਰ ਗਈ। ਭਜਨ ਕੌਰ ਨੇ ਆਪਣੇ ਪਤੀ ਨੂੰ ਸਾਰਾ ਕੁਝ ਦੱਸਿਆ ਵੀ ਆਹ ਭਾਣਾ ਵਾਪਰਿਆ। ਪਹਿਲਾਂ ਤਾਂ ਉਹ ਭਜਨੋ ਨੂੰ ਭੱਜ ਕੇ ਪੈ ਗਿਆ ਪਰ ਨੌਂ ਦੀ ਹਾਲਤ ਦੇਖ ਕੇ ਉਹ ਵੀ ਘਬਰਾ ਜਿਆ ਗਿਆ। ਪ੍ਰੀਤ ਪਾਲੀ ਦੇ ਕੋਲ ਹੀ ਰਹੀ। ਪਾਲੀ ਨੇ ਪ੍ਰੀਤ ਨੂੰ ਸਾਰੀਆਂ ਗੱਲਾਂ ਦੱਸ ਦਿੱਤੀਆਂ, ਕਿਵੇਂ ਉਸਦੇ ਪਿੱਛੇ ਪੈਰਾਂ ਦੀ ਬਿੜਕ ਆਉਂਦੀ ਤੇ ਉਸਨੂੰ ਪਿੱਪਲ ਦੇ ਕੋਲੋਂ ਲੰਘਦਿਆਂ ਡਰ ਲੱਗਦਾ ਹੁੰਦਾ। ਰਾਤ ਨੂੰ ਪਿੱਪਲ ਤੇ ਕਾਲਾ ਪਰਛਾਵਾਂ ਦੇਖਿਆ। ਪ੍ਰੀਤ ਨੇ ਆਪਣੇ ਮਾਂ ਪਿਓ ਨੂੰ ਦੱਸਿਆ ਇਹ। ਬੁਖਾਰ ਤਾਂ ਦੂਜੇ ਦਿਨ ਠੀਕ ਹੋ ਗਿਆ ਪਰ ਕਮਜ਼ੋਰੀ ਕਰਕੇ ਉੱਠਿਆ ਨਹੀਂ ਸੀ ਜਾ ਰਿਹਾ ਪਾਲੀ ਕੋਲੋਂ ਤੇ ਅਖੀਰ ਤੇ ਪਾਲੀ ਦੇ ਮਾਂ ਪਿਓ ਨੂੰ ਜਿਹੜਾ ਸੀ ਉਸਦੀ ਬਿਮਾਰੀ ਦੇ ਬਾਰੇ ਜਾਣਕਾਰੀ ਦਿੱਤੀ ਗਈ ਪਰ ਭਾਈ ਆਹ ਕੰਮ ਹੋ ਗਿਆ। ਦੂਜੇ ਦਿਨ ਸਵੇਰੇ ਹੀ ਪਾਲੀ ਦਾ ਪਿਓ ਵੀ ਆ ਗਿਆ। ਉਹ 10 ਕੁ ਜਮਾਤਾਂ ਪੜਿਆ ਹੋਣ ਕਰਕੇ ਤੇ ਪੜ੍ਹੇ ਲਿਖੇ ਸਿਆਣੇ ਬੰਦਿਆਂ ਦੀ ਸੋਭਤ ਦੇ ਵਿੱਚ ਰਹਿਣ ਕਰਕੇ ਵਹਿਮਾਂ ਭਰਮਾਂ ਤੋਂ ਥੋੜਾ ਦੂਰ ਤੇ ਦਲੀਲ ਦੇ ਕੇ ਜਿਹੜਾ ਸੀ ਤਰਕ ਦੇ ਨਾਲ ਆਪਣੀ ਗੱਲ ਮਨਵਾਉਣ ਵਾਲਾ ਬੰਦਾ ਸੀ। ਬੂਹੇ ਅੱਗੇ ਮੋਟਰਸਾਈਕਲ ਖੜਾ ਦੇਖ ਕੇ ਦਿਆਲ ਕੌਰ ਵੀ ਆ ਗਈ। ਪਾਲੀ ਦੇ ਪਿਓ ਨੇ ਸਭ ਦੀਆਂ ਗੱਲਾਂ ਸੁਣੀਆਂ ਪਰ ਉਸਦੀ ਦਲੀਲ ਦਾ ਕੋਈ ਅਸਰ ਨਾ ਹੋਇਆ। ਦਿਆਲ ਕੌਰ ਉਸਦੀ ਹਰ ਗੱਲ ਕਾਟ ਕਰਦੀ। ਉਸਦੇ ਉਹਨੇ ਜਿਹੜਾ ਸੀ ਬਜ਼ੁਰਗ ਦੇ ਨਾਲ ਬਹਿਸ ਕਰਨੀ ਠੀਕ ਨਾ ਸਮਝੀ ਤੇ ਉਹਨੇ ਪਿੱਪਲ ਹੇਠੋਂ ਇੱਕ ਪੱਥਰ ਜ਼ਰੂਰ ਉਖਾੜ ਦਿੱਤਾ ਸੀ ਕਿਉਂਕਿ ਉਸਦੇ ਨਾਲ ਕਈ ਲੋਕਾਂ ਨੇ ਠੋਕਰ ਖਾਧੀ ਸੀ। ਮੈਂ ਦੁਪਹਿਰ ਤੋਂ ਬਾਅਦ ਦਵਾਈ ਲੈ ਕੇ ਆਊਂਗਾ ਪਾਲੀ ਵਾਸਤੇ, ਉਹਨੇ ਕਿਹਾ। ਦਵਾਈ ਤਾਂ ਕਿੰਨੇ ਦਿਨਾਂ ਦੀ ਖਾਈ ਰਹੀ ਹੈ ਇਹ, ਦਵਾਈ ਨਹੀਂ ਕੰਮ ਕਰਦੀ ਭਾਈ ਹੁਣ, ਦਿਆਲ ਕੌਰ ਨੇ ਜਾਂਦੇ ਹੋਏ ਨੂੰ ਆਪਣਾ ਸੁਝਾਅ ਦੇ ਦਿੱਤਾ। ਉਹ 2 ਘੰਟਿਆਂ ਬਾਅਦ ਹੀ ਵਾਪਸ ਆ ਗਿਆ। ਉਹਨੇ ਪ੍ਰੀਤ ਨੂੰ ਇੱਕ ਤਬੀਤ ਫੜਾਇਆ ਤੇ ਭਜਨ ਕੌਰ ਨੇ ਕੰਬਦੇ ਹੱਥਾਂ ਦੇ ਨਾਲ ਜੱਕੋ ਤੱਕੀ ਦੇ ਵਿੱਚ ਪਾਲੀ ਦੇ ਡੋਲੇ ਦੇ ਨਾਲ ਬੰਨ ਛੱਡਿਆ। ਮੈਂ ਤਾਂ ਇਹਨਾਂ ਗੱਲਾਂ ਨੂੰ ਮੰਨਦਾ ਨਹੀਂ ਸੀ ਪਰ ਬੱਚਿਆਂ ਦੀ ਤਕਲੀਫ ਮਾਪਿਆਂ ਤੋਂ ਬੜਾ ਕੁਝ ਕਰਵਾ ਛੱਡਦੀ ਹੈ। ਪੁੱਤ ਪਾਲੀ ਨਹੀਂ ਪਾਲੀ, ਇਹਨੂੰ ਜੂਠਾ ਹੱਥ ਨਹੀਂ ਲਾਉਣਾ, ਬਹੁਤ ਸ਼ਕਤੀ ਹੈ ਇਹਦੇ ਵਿੱਚ, ਕੋਈ ਬੁਰੀ ਰੂਹ ਨੇੜੇ ਨਹੀਂ ਫਟਕ ਸਕਦੀ ਹੈ। ਥੋੜੀ ਦੇਰ ਗੱਲਾਂ ਬਾਤਾਂ ਕਰਕੇ ਉਹਨੇ ਜਿਹੜਾ ਧੀ ਦੇ ਸਿਰ ਦੇ ਉੱਤੇ ਹੱਥ ਰੱਖਿਆ ਤੇ ਸਾਰਿਆਂ ਨੂੰ ਹੱਥ ਜੋੜੇ ਤੇ ਜਾਣ ਦੀ ਇਜਾਜ਼ਤ ਮੰਗ ਲਈ। ਚੰਗਾ ਭਾਈ ਮੈਂ ਚੱਲਦਾ। 2 ਕੁ ਦਿਨਾਂ ਦੇ ਵਿੱਚ ਹੀ ਪਾਲੀ ਠੀਕ ਹੋਣ ਲੱਗ ਪਈ। 1-2 ਦਿਨ ਤਾਂ ਪ੍ਰੀਤ ਨੇ ਧਾਰ ਕੱਢੀ। ਪਾਲੀ ਠੀਕ ਹੋਈ ਤਾਂ ਪ੍ਰੀਤ ਸਹੁਰੇ ਚਲੀ ਗਈ ਆਪਣੇ। ਹੁਣ ਭਜਨੋ ਤੇ ਪਾਲੀ ਦੋਵੇਂ ਇਕੱਠੀਆਂ ਹੀ ਹਿਜੜਾ ਬਾਹਰਲੇ ਘਰ ਜਾਂਦੀਆਂ। 5-7 ਦਿਨ ਤਾਂ ਇਸ ਤਰ੍ਹਾਂ ਹੁੰਦਾ ਰਿਹਾ। 1 ਦਿਨ ਭਜਨ ਕੌਰ ਨੂੰ ਪਤਾ ਨਹੀਂ ਕਿ ਕੰਮ ਆ ਪਿਆ ਕਿਤੇ। ਪਾਲੀ ਨੂੰ ਇਕੱਲਿਆਂ ਹੀ ਜਾਣਾ ਪੈ ਗਿਆ। ਜਦੋਂ ਵਾਪਸ ਆ ਰਹੀ ਸੀ ਤਾਂ ਉਸਨੂੰ ਪਿੱਛੇ ਪੈਰਾਂ ਦੀ ਬਿੜਕ ਜਿਹੜੀ ਮਹਿਸੂਸ ਹੋਈ, ਫਿਰ ਉਹ ਅੰਦਰੋਂ ਕੰਬ ਗਈ ਕਿ ਇਹ ਕੀ ਹੋ ਗਿਆ। ਦੂਜੇ ਹੀ ਪਲ ਉਹਨੇ ਬਾਂਹ ਦੇ ਨਾਲ ਬੰਨੇ ਤਬੀਤ ਨੂੰ ਹੱਥ ਪਾ ਲਿਆ। ਬਿੜਕ ਉਸਨੂੰ ਉਹਦੇ ਬਿਲਕੁਲ ਨੇੜੇ ਲੱਗੀ। ਉਹਨੇ ਪਿੱਛੇ ਨੂੰ ਦੇਖਿਆ ਕਿ ਬਿੱਲੀ ਉਸਦੇ ਪਿੱਛੇ ਆ ਰਹੀ ਸੀ, ਸ਼ਾਇਦ ਦੁੱਧ ਵਾਲੀ ਬਾਲਟੀ ਕਰਕੇ। ਪਾਲੀ ਆਪਣੇ ਅੰਦਰ ਨਵੀਂ ਸ਼ਕਤੀ ਮਹਿਸੂਸ ਕਰਦੀ। ਉਹ ਕਈ ਵਾਰੀ ਡੋਲੇ ਦੇ ਉੱਤੇ ਹੱਥ ਰੱਖ ਕੇ ਪਿੱਪਲ ਦੇ ਵੱਲ ਦੇਖਦੀ, ਜਿਵੇਂ ਉਹ ਪ੍ਰੇਤ ਨੂੰ ਭਸਮ ਕਰਨ ਦੀ ਜਿਹੜੀ ਸੀ ਸ਼ਕਤੀ ਰੱਖਦੀ ਹੋਵੇ। ਪਾਲੀ ਹੁਣ ਡਰਦੀ ਨਹੀਂ ਸੀ। ਜੇ ਕਦੇ ਉਸਨੂੰ ਡਰ ਲੱਗਦਾ ਵੀ ਤਾਂ ਉਸਨੂੰ ਆਪਣੇ ਬਾਪੂ ਦੀਆਂ ਗੱਲਾਂ ਯਾਦ ਆਉਣ ਲੱਗ ਪੈਂਦੀਆਂ। ਇਹਦੇ ਵਿੱਚ ਬਹੁਤ ਸ਼ਕਤੀ ਹੈ, ਕੋਈ ਬੁਰੀ ਰੂਹ ਨੇੜੇ ਨਹੀਂ ਫਟਕ ਸਕਦੀ ਤੇਰੇ। ਇਸੇ ਤਰ੍ਹਾਂ ਡੇਢ ਕੁ ਮਹੀਨਾ ਲੰਘ ਜਾਂਦਾ। ਕਈ ਵਾਰ ਉਹ ਸੋਚਦੀ ਕਿ ਉਸਦੀ ਤਕਲੀਫ ਨੇ ਬਾਪੂ ਨੂੰ ਕਿਹੜੇ ਰਾਹ ਤੋਰ ਛੱਡਿਆ। ਜਿਸ ਪਾਸੇ ਜਾਣ ਤੋਂ ਉਹ ਦੂਜਿਆਂ ਨੂੰ ਰੋਕਦਾ ਸੀ, ਅੱਜ ਆਪ ਸਿਆਣਿਆਂ ਦੇ ਦਰਾਂ ਦੇ ਉੱਤੇ ਸਿਰ ਝੁਕਾਉਂਦੇ ਨੇ। ਇੱਕ ਵਾਰੀ ਉਹਨੇ ਆਪਣੇ ਬਾਪੂ ਨੂੰ ਕਿਹਾ ਵੀ ਕਿ ਉਸਦੇ ਕਰਕੇ ਉਹਨਾਂ ਨੂੰ ਆਪਣੇ ਅਸੂਲ ਛੱਡਣੇ ਪਏ ਨੇ, ਔਲਾਦ ਪਿੱਛੇ ਬੜਾ ਕੁਝ ਕਰਨਾ ਪੈਂਦਾ। ਉਹਨੇ ਇਹ ਕਹਿ ਕੇ ਗੱਲ ਟਾਲ ਛੱਡੀ ਸੀ। ਕੋਈ ਮਹੀਨੇ ਡੇਢ ਮਹੀਨੇ ਪਿੱਛੋਂ ਪਾਲੀ ਦਾ ਪਿਓ ਪਤਾ ਲੈਣ ਫਿਰ ਤੋਂ ਆ ਗਿਆ। ਧੀ ਨੂੰ ਦੇਖ ਕੇ ਬੜਾ ਖੁਸ਼ ਹੋਇਆ। ਸਬਾਬਾ ਦੇ ਨਾਲ ਉਸ ਦਿਨ ਭਜਨ ਕੌਰ ਦੀ ਧੀ ਪ੍ਰੀਤ ਤੇ ਜਵਾਈ ਵੀ ਮਿਲਣ ਆਏ ਹੋਏ ਸੀ। ਸਾਰੇ ਜਣੇ ਬੜੇ ਖੁਸ਼ ਤੇ ਪਾਲੀ ਹੁਣ ਬਿਲਕੁਲ ਠੀਕ ਠਾਕ। ਪਾਲੀ ਪੁੱਤ, ਆ ਤਬੀਤ ਜਿਹੜਾ ਨਾ ਜੂਠਾ ਹੋ ਗਿਆ ਤੇਰਾ। ਪੂਰਨ ਮਾਛੀ ਨੂੰ ਗ੍ਰਹਿਣ ਲੱਗਿਆ ਸੀ ਨਾ ਚੰਦ ਨੂੰ, ਆ ਖੋਲ ਕੇ ਦਿਓ ਮੈਨੂੰ, ਹੁਣ ਬਦਲਣਾ ਪਊ, ਹੁਣ ਤਾਂ ਨਵਾਂ ਲਿਆਓ। ਅਸੀਂ ਤਾਂ ਕਦੇ ਵੀ ਆ ਧਾਗਿਆਂ ਸੂਤਿਆਂ ਦੇ ਵਿੱਚ ਯਕੀਨ ਨਹੀਂ ਕਰਿਆ, ਪਰ ਹੁਣ। ਭਜਨ ਕੌਰ ਦੇ ਪਤੀ ਨੇ ਉਦਾਸ ਜਿਹੀ ਆਵਾਜ਼ ਦੇ ਵਿੱਚ ਕਿਹਾ, ਕਿਹੜੇ ਸਿਆਣੇ ਤੋਂ ਲਿਆਂਦਾ ਤਬੀਤ ਭਾਈ, ਜੇ ਦੱਸ ਦੇਵੇਂ ਕਿਸੇ ਹੋਰ ਦਾ ਵੀ ਭਲਾ ਹੋ ਜਾਊ। ਦਿਆਲ ਕੌਰ ਨੇ ਪੁੱਛਿਆ, ਆ ਨਾ ਤੁਹਾਡੇ ਨਾਲ ਲੱਗਦਾ ਸ਼ਹਿਰ ਹੈ ਵਿੱਚ ਮੈਂ ਮਾਤਾ ਜੀ ਹੈਗੇ ਨੇ ਨਾ। ਪਾਲੀ ਨੇ ਤਬੀਤ ਖੋਲ ਕੇ ਆਪਣੇ ਬਾਪੂ ਨੂੰ ਫੜਾ ਤਾ, ਪਰ ਉਸਦਾ ਦਿਲ ਨਹੀਂ ਸੀ ਕਰ ਰਿਹਾ, ਕਿਉਂਕਿ ਇਸ ਤਬੀਤ ਦੇ ਕਰਕੇ ਹੀ ਤਾਂ ਪ੍ਰੇਤ ਤੋਂ ਖਹਿੜਾ ਛੁੱਟਿਆ ਤੇ ਉਸਦੇ ਵਿੱਚ ਨਵੀਂ ਤਾਕਤ ਆਈ, ਬਲ ਆਇਆ, ਕੌਨਫੀਡੈਂਸ ਵਧਿਆ। ਹੁਣ ਤਬੀਤ ਦੀ ਜ਼ਰੂਰਤ ਵੀ ਨਹੀਂ, ਬਸ ਇਸਦੇ ਉੱਤੇ ਲਿਖੇ ਮੰਤਰ ਦਾ ਧਿਆਨ ਕਰ ਲੈਣਾ, ਬੁਰੀਆਂ ਰੂਹਾਂ ਦੂਰ ਰਹਿਣਗੀਆਂ। ਪਾਲੀ ਦੇ ਬਾਪੂ ਨੇ ਵੱਡੇ ਸਾਰੇ ਚੌਰਸ ਤਬੀਤ ਦੇ ਵਿੱਚੋਂ ਮੰਤਰ ਵਾਲਾ ਕਾਗਜ਼ ਦਾ ਟੁਕੜਾ ਕੱਢਦਿਆਂ ਕਹਿ ਦਿੱਤਾ। ਸਾਰੇ ਜਣੇ ਉਸ ਲਿਖੇ ਮੰਤਰ ਨੂੰ ਦੇਖਣਾ ਚਾਹੁੰਦੇ ਸਨ ਕਿ ਭਾਈ ਕੀ ਲਿਖਿਆ। ਪਾਲੀ ਦੇ ਬਾਪੂ ਨੇ ਕਾਗਜ਼ ਦੀਆਂ ਕਈ ਤਹਾਂ ਖੋਲੀਆਂ, ਸਾਰੇ ਦੇਖ ਕੇ ਹੈਰਾਨ ਪਰੇਸ਼ਾਨ ਰਹਿ ਗਏ। ਕਾਗਜ਼ ਤਾਂ ਦੋਵਾਂ ਪਾਸਿਆਂ ਤੋਂ ਸਾਫ਼ ਸੀਗਾ, ਕੁਝ ਵੀ ਨਹੀਂ ਸੀ ਲਿਖਿਆ ਹੋਇਆ, ਸਾਰੇ ਪਾਸੇ ਚੁੱਪ। ਪਾਲੀ ਆਪਣੇ ਬਾਪੂ ਦੀ ਹੁਸ਼ਿਆਰੀ ਸਮਝ ਗਈ, ਪਰ ਬਾਪੂ ਕਾਲਾ ਪਰਛਾਵਾਂ ਉਹ ਕੀ ਹੈ। ਉਹਨੇ ਸਵਾਲੀਆਂ ਨਜ਼ਰਾਂ ਦੇ ਨਾਲ ਬਾਪੂ ਦੇ ਵੱਲ ਤੱਕਿਆ। ਆਪਣੇ ਕੁੜਤੇ ਦੇ ਖਿੱਸੇ ਦੇ ਵਿੱਚੋਂ ਹੱਥ ਪਾ ਕੇ ਉਹਨੇ ਵਰਤੀਆਂ ਸਰਿੰਜਾਂ ਤੇ ਗੋਲੀਆਂ ਦੇ ਖਾਲੀ ਪੱਤੇ ਅੱਧ ਸੜੇ ਕਾਗਜ਼ ਦਿਖਾਏ। ਇਹ ਉਸਨੂੰ ਪਿੱਪਲ ਦੇ ਮੁੱਢ ਕੋਲੋਂ ਜਿਹੜੇ ਮਿਲੇ ਸਨ। ਨਸ਼ੇ, ਕਹਿੰਦੀ ਨਸ਼ੇ? ਭਜਨੋ ਦੇ ਪਤੀ ਨੇ ਹੈਰਾਨੀ ਦੇ ਨਾਲ ਪੁੱਛਿਆ। ਜੀ ਹਾਂ ਭਾਈ ਸਾਹਿਬ, ਹਾਂ ਭਾਈ ਸਾਹਿਬ, ਇਹ ਪ੍ਰੇਤ ਹੈ, ਪ੍ਰੇਤ ਜਿਹੜਾ ਲੋਕਾਂ ਦੇ ਘਰ ਬਰਬਾਦ ਕਰ ਰਿਹਾ। ਜੀ ਦੋਸਤੋ, ਇਹ ਸੀ ਜੀ ਬਾਕਮਾਲ ਕਹਾਣੀ ਸੁਨੇਹਾ ਦਿੰਦੀ ਭੂਤਾਂ ਪ੍ਰੇਤਾਂ ਦੀ, ਪਰ ਸੁਨੇਹਾ ਵਿੱਚੋਂ ਨਸ਼ੇ ਦਾ ਦੇ ਗਈ ਹੈ, ਤੇ ਜੋ ਕਿ ਉੱਥੇ ਬੈਠ ਕੇ ਨਸ਼ੇੜੀ ਜਿਹੜੇ ਨੇ ਪਿੱਪਲ ਦੇ ਥੱਲੇ ਬੈਠ ਕੇ ਸਾਰਾ ਕੁਝ ਕਰਦੇ ਹੋਣਗੇ। ਖੜਾਕ ਆਉਂਦਾ ਸੀ, ਹੋਰ ਸਾਰੀਆਂ ਚੀਜ਼ਾਂ ਆਉਂਦੀਆਂ ਸੀ, ਹਨੇਰਾ ਹੁੰਦਾ ਸੀ ਤੇ ਕਿਸੇ ਦਾ ਹੌਸਲਾ ਨਹੀਂ ਹੁੰਦਾ ਸੀ ਕਿ ਉਧਰ ਵੱਲ ਨੂੰ ਝਾਤ ਮਾਰ ਕੇ ਦੇਖ ਲਵੇ, ਕਿਉਂਕਿ ਇੱਕ ਜਿਹੜਾ ਫੋਬੀਆ ਪੈ ਜਾਂਦਾ ਮਨ ਦੇ ਵਿੱਚ, ਉਹ ਚਾਹੇ ਸਿਆਸਤ ਦਾ ਹੋਵੇ, ਧਰਮ ਦਾ ਹੋਵੇ, ਭੂਤਾਂ ਪ੍ਰੇਤਾਂ ਦਾ ਹੋਵੇ ਜਾਂ ਕਿਸੇ ਵੀ ਚੀਜ਼ ਦਾ ਹੋਵੇ, ਉਹ ਚੀਜ਼ ਮਾੜੀ ਹੈ ਤੇ ਉਹ ਜਦੋਂ ਜ਼ਿਆਦਾ ਉਹਦੇ ਉੱਤੇ ਗੱਲਬਾਤ ਕਰਦੇ ਹਾਂ ਫਿਰ ਉਸ ਤੋਂ ਹੀ ਆਪਾਂ ਨੂੰ ਡਰ ਲੱਗਣ ਲੱਗ ਜਾਂਦਾ ਤੇ ਉਹ ਦਿਮਾਗ ਦੇ ਵਿੱਚ ਹੌਲੀ ਹੌਲੀ ਬਹਿਣ ਲੱਗ ਜਾਂਦਾ ਚੀਜ਼ਾਂ, ਤੇ ਇਹ ਸਾਰਾ ਜੇ ਕਹਾਣੀ ਜਿਹੜੀ ਹੈ ਵਿੱਚੋਂ ਨਸ਼ਰ ਹੁੰਦੀ ਹੈ। ਤੇ ਪਿੱਪਲ ਤੇ ਪ੍ਰੇਤ, ਅੰਮ੍ਰਿਤ ਕੌਰ ਬਡਰੁੱਖਾਂ ਜੀ ਦੀ ਕਲਮ ਦੇ ਵਿੱਚੋਂ ਹਰ ਵਾਰ ਦੀ ਤਰ੍ਹਾਂ ਬਾਕਮਾਲ ਕਹਾਣੀ, ਬਹੁਤ ਸਾਰੀਆਂ ਚੀਜ਼ਾਂ ਉਹਨਾਂ ਤੋਂ ਸਿੱਖਣ ਨੂੰ ਜਿਹੜੀਆਂ ਇਹਨਾਂ ਕਹਾਣੀਆਂ ਦੇ ਵਿੱਚੋਂ ਮਿਲਦੀਆਂ ਨੇ, ਤੇ ਸਮਾਜ ਦੇ ਪ੍ਰਤੀ ਜਾਗਰੂਕਤਾ ਤੇ ਲੋਕਾਂ ਨੂੰ ਜਿਹੜਾ ਸੈਲਫ ਕੌਨਫੀਡੈਂਸ ਤੇ ਆਪਣੇ ਆਪ ਦੇ ਉੱਤੇ ਨਿਰਭਰ ਹੋਣ ਦੀਆਂ ਗੱਲਾਂ ਤੇ ਹੋਰ ਸਾਰੀਆਂ ਜਿਹੜੀਆਂ ਕੁਰੇਤਾਂ ਨੇ ਸਾਡੇ ਸਮਾਜ ਦੇ ਵਿੱਚ, ਸਾਡੇ ਆਪਣਿਆਂ ਦੇ ਵਿੱਚ, ਉਹਨਾਂ ਨੂੰ ਪਰੇ ਕਰਨ ਦਾ ਜਿਹੜਾ ਸੁਨੇਹਾ ਦਿੰਦੀਆਂ ਨੇ। ਲੋ ਦੋਸਤੋ, ਇਹ ਸੀ ਜੀ ਕਹਾਣੀ ਪਿੱਪਲ ਤੇ ਪ੍ਰੇਤ। ਮੈਂ ਤੁਹਾਡਾ ਦੋਸਤ ਭੁਪਿੰਦਰ ਪਰ ਦੁਆਬਾ ਰੇਡੀਓ ਦਾ ਮੰਚ ਤੇ ਕਹਾਣੀਕਾਰ ਅੰਮ੍ਰਿਤ ਕੌਰ ਬਡਰੁੱਖਾਂ ਜੀ ਦੀ ਕਲਮ ਦੇ ਵਿੱਚੋਂ ਕਹਾਣੀ ਪਿੱਪਲ ਤੇ ਪ੍ਰੇਤ। ਤੇ ਇਸੇ ਤਰ੍ਹਾਂ ਦੋਸਤੋ ਲਾਈਨਾਂ ਖੁੱਲੀਆਂ ਨੇ ਤੇ ਕਾਲ ਕਰ ਸਕਦੇ ਹੋ ਆਖਰ ਦੇ ਵਿੱਚ, ਫਿਰ ਸਮਾਪਤੀ ਕਰਦੇ ਹਾਂ 2-3 ਮਿੰਟ ਦੇ ਵਿੱਚ, ਤੇ ਜੇ ਕਾਲ ਆ ਜਾਂਦੀ ਠੀਕ ਹੈ, ਨਹੀਂ ਤਾਂ ਫਿਰ ਆਪਾਂ ਤੁਹਾਡੇ ਸੁਨੇਹੇ ਲੈਂਦੇ ਹਾਂ ਤੇ ਸੁਨੇਹਿਆਂ ਦੇ ਵਿੱਚ ਤੁਹਾਡੇ ਜਿਹੜੇ ਖੂਬਸੂਰਤ ਅੰਦਾਜ਼ ਨੇ ਉਹਨਾਂ ਦੀ ਸਾਂਝ ਪਾਉਣ ਦੀ ਕੋਸ਼ਿਸ਼ ਕਰਦੇ ਹਾਂ।
0: +358 44 9 ਵਾਟ ਸਟੂਡੀਓ ਦਾ ਨੰਬਰ ਹੈ, ਹਰ ਵੇਲੇ ਸਕਰੀਨ ਦੇ ਉੱਤੇ ਵੀ ਚੱਲਦਾ ਰਹਿੰਦਾ ਨਾਲ ਨਾਲ ਯੂਟਿਊਬ ਦੇ ਉੱਤੇ, ਤੇ ਸੋਮਵਾਰ ਤੋਂ ਲੈ ਕੇ ਫਰਾਈਡੇ ਵਾਲੇ ਦਿਨ ਤੱਕ ਤੁਹਾਡੇ ਨਾਲ ਸਾਂਝ ਪਾਉਂਦੇ ਹਾਂ ਦੋਸਤੋ ਪ੍ਰੋਗਰਾਮਾਂ ਦੇ ਵਿੱਚ। ਤੇ ਸਭ ਤੋਂ ਪਹਿਲਾਂ ਸੁਨੇਹਾ ਦੀ ਗੱਲ ਕਰ ਲਈ ਹੈ, ਜਿਸ ਦੇ ਵਿੱਚ ਸੁਰਿੰਦਰ ਕੌਰ ਮਾਲ ਜੀ ਸਤਿ ਸ਼੍ਰੀ ਅਕਾਲ ਭੇਜੀ ਹੈ ਜੀ, ਅਮਰੀਕਾ ਤੋਂ ਨਵਦੀਪ ਸਿੰਘ ਜੀ ਦਿੱਲੀ ਵਾਲੇ ਬਾਈ ਜੀ ਸਤਿ ਸ਼੍ਰੀ ਅਕਾਲ ਭੇਜਦੇ ਆ, ਸੁਰਜੀਤ ਭਾਰਤ ਜੀ ਸਾਡੇ ਮਦਰ ਸਤਿ ਸ਼੍ਰੀ ਅਕਾਲ ਕਹਿੰਦੇ ਨੇ, ਤੇ ਮੁਹੰਮਦ ਜੀ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ। ਮੁਹੰਮਦ ਜੀ ਕਹਿੰਦੇ ਆ ਗੋਲਡਨ ਥੋਟ ਟੂਡੇ ਜੀ, ਵੀਰ ਭੁਪਿੰਦਰ ਜੀ ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ ਮੁਹੰਮਦ ਜੀ। ਤੇ ਰਾਜਨ ਸੈਣੀ ਸਾਹਿਬ ਲਾਈਕ ਨੰਬਰ 3 ਕਹਿੰਦੇ ਆ, ਤੇ ਸਤਿ ਸ਼੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਜੀ। ਦਵਿੰਦਰ ਭਾਰਤ ਜੀ ਯੂਏ ਤੋਂ ਸਤਿ ਸ਼੍ਰੀ ਅਕਾਲ ਕਹਿੰਦੇ ਨੇ ਜੀ, ਜਿਆਂ ਨੂੰ ਜੀ। ਰਾਜਨ ਸੈਣੀ ਸਾਹਿਬ ਕਹਿੰਦੇ ਮੁਹੰਮਦ ਬਖਸ਼ੀ ਵੀਰ ਜੀ ਅਦਾਬ ਹੈ ਜੀ, ਤੇ ਮੁਹੰਮਦ ਜੀ ਨੇ ਵੀ ਰਾਜਨ ਜੀ ਨੂੰ ਸਤਿ ਸ਼੍ਰੀ ਅਕਾਲ ਭੇਜੀ ਹੈ। ਤੇ ਇਕਬਾਲ ਮਾਂਗਰ ਜੀ ਕੈਲੀਫੋਰਨੀਆ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ, ਤੇ ਗੁਰਮੇਲ ਦਾਦੂ ਜੀ ਜੁੜੇ ਹੋਏ ਨੇ ਜੀ, ਅੱਜ ਲਾਈਵ ਪ੍ਰੋਗਰਾਮ ਸੁਣ ਰਹੇ ਨੇ, ਕਮੈਂਟ ਆਇਆ ਬੜੇ ਦਿਨਾਂ ਬਾਅਦ, ਸਤਿ ਸ਼੍ਰੀ ਅਕਾਲ, ਵੈਸੇ ਸੁਣਦੇ ਰੋਜ਼ ਹੀ ਹੈ। ਪਰਮਿੰਦਰ ਬੰਨ ਜੀ ਫਗਵਾੜੇ ਤੋਂ ਸਤਿ ਸ਼੍ਰੀ ਅਕਾਲ ਭਾਰਤ ਸਾਹਿਬ, ਤੇ ਸਾਰੇ ਸਤਿਕਾਰ ਸੱਜਣਾਂ ਨੂੰ ਸਤਿ ਸ਼੍ਰੀ ਅਕਾਲ ਤੇ ਗੱਲਬਾਤ ਵੀ ਕਰਕੇ ਗਏ ਨੇ। ਮੁਕੱਦਰ ਬਾਈ ਜੀ ਚੁੱਪ ਚਪੀ ਤੇ ਸੁਣ ਰਹੇ ਆ, ਸਤਿ ਸ਼੍ਰੀ ਅਕਾਲ ਪਿਆਰਿਓ ਕਹਿੰਦੇ ਨੇ। ਤੇ ਇਸੇ ਤਰ੍ਹਾਂ ਆਪਣੇ ਨਾਲ ਜੁੜ ਰਹੇ ਨੇ ਸੁਰਿੰਦਰ ਕੌਰ ਮਾਲ ਜੀ, ਉਹਨਾਂ ਦੀ ਵੀ ਗੱਲਬਾਤ ਸੁਣਦੇ ਹਾਂ। ਤੇ ਜਗਸੀਰ ਸਿੰਘ ਬਾਈ ਜੀ ਜੁੜੇ ਹੈ, ਸਤਿ ਸ਼੍ਰੀ ਅਕਾਲ ਜੀ ਸਾਰੇ ਦੋਸਤਾਂ ਮਿੱਤਰਾਂ ਨੂੰ ਕਹਿੰਦੇ ਨੇ। ਜਲੌਰ ਸਿੰਘ ਬਾਈ ਜੀ ਸਤਿ ਸ਼੍ਰੀ ਅਕਾਲ ਕਹਿੰਦੇ ਹਨ ਜੀ, ਸਭ ਨੂੰ ਜੀ, ਦੋਸਤਾਂ ਨੂੰ, ਜੀਆਂ ਨੂੰ ਜੀ ਸਵਾਗਤ ਹੈ। ਰਜਿੰਦਰ ਜੀਰਾ ਜੀ, ਭੁਪਿੰਦਰ ਭਾਰਤ ਜੀ ਤੇ ਦੁਆਬਾ ਰੇਡ ਦੇ ਸਾਰੇ ਸਰੋਤਾ ਪਰਿਵਾਰ ਨੂੰ ਜੀਰਾ ਵੱਲੋਂ ਪਿਆਰ ਭਾਈ ਸਤਿ ਸ਼੍ਰੀ ਅਕਾਲ। ਜਲੌਰ ਸਿੰਘ ਜੀ ਕਹਿੰਦੇ ਆ 30 ਮਿੰਟ ਅਸੀਂ ਲੇਟ ਜੁੜੇ ਸਰ, ਵੈਰੀ ਸੋਰੀ। ਨਹੀਂ ਕੋਈ ਗੱਲ ਨਹੀਂ ਜੀ, ਬਾਅਦ ਦੇ ਵਿੱਚ ਵੀ ਸੁਣ ਸਕਦੇ ਹੋ, ਤੇ ਜਲਦੀ ਜੁੜ ਜਾ ਕਰੋ, ਵੈਸੇ ਚੰਗਾ ਹੁੰਦਾ। ਸ਼ੁਰੂ ਤੋਂ ਹੋਰ ਵੀ ਬਹੁਤ ਸਾਰੀਆਂ ਗੱਲਾਂ ਬਾਤਾਂ ਚੱਲਦੀਆਂ ਨੇ, ਉਹਦੇ ਵਿੱਚ ਤੁਹਾਡੇ ਮਨਾਂ ਦੇ ਵਿੱਚ ਵੀ ਵਿਚਾਰ ਆਉਂਦੇ ਆ, ਉਹਦੇ ਉੱਤੇ ਤੁਸੀਂ ਵੀ ਕਾਲ ਕਰਕੇ ਵਿਚਾਰ ਸਾਂਝੇ ਕਰ ਸਕਦੇ ਹੋ ਦੋਸਤੋ। ਤੇ ਕੱਲੀਆਂ ਖਬਰਾਂ ਨਹੀਂ, ਹੋਰ ਬਹੁਤ ਸਾਰਾ ਕੁਝ ਆਪਾਂ ਪ੍ਰੋਗਰਾਮ ਦੇ ਵਿੱਚ ਰਲਵਾਂ ਮਿਲਵਾਂ ਹੁੰਦਾ। ਜਗਸੀਰ ਸਿੰਘ ਜੀ ਕਹਿੰਦੇ ਆ ਸੈਣੀ ਸਾਹਿਬ ਆ ਜਾਓ, ਹੁਣ ਮੀਂਹ ਹਟ ਗਿਆ ਜੀ। ਜਲੌਰ ਸਿੰਘ ਜੀ ਕਹਿੰਦੇ ਆ ਪ੍ਰੋਗਰਾਮ ਘੰਟਾ ਐਡਵਾਂਸ ਹੋ ਜਾਏ ਤਾਂ ਸੋਨੇ ਤੇ ਕਹਿੰਦੇ ਸੁਹਾਗਾ ਹੋ ਜਾਏਗਾ ਜੀ, ਸਾਡੇ ਇੱਥੇ ਟਾਈਮ ਬਦਲਣਾ ਜੀ, ਮੈਨੂੰ ਹੋਰ ਵੀ ਅਰਲੀ ਹੋ ਜਾਣਾ, ਤੇ ਤਾਂ ਕਰਕੇ ਮੈਂ ਬਹੁਤ ਬਹੁਤ ਬਹੁਤ ਬਹੁਤ ਹੱਦ ਤੱਕ ਰੱਖਿਆ ਹੋਇਆ ਪ੍ਰੋਗਰਾਮ। ਤੇ ਕੱਲ ਨੂੰ ਵੀ ਜੁੜਦੇ ਹਾਂ ਤੁਹਾਡੇ ਨਾਲ, ਦੇਖਦੇ ਹਾਂ ਕਿੱਦਾਂ ਹੁੰਦੀ ਹੈ। ਇੱਕ ਦੋ ਮੀਟਿੰਗਾਂ ਵੀ ਨੇ, ਜਿੱਦਾਂ ਹੀ ਫ੍ਰੀ ਹੋਵਾਂਗੇ ਤੁਹਾਨੂੰ ਜ਼ਰੂਰ ਅਪਡੇਟ ਕੀਤਾ ਜਾਵੇਗਾ, ਪਰ ਪ੍ਰੋਗਰਾਮ ਕਰਨ ਦੀ ਪੂਰੀ ਉਮੀਦ ਹੈ। ਮਾਨ ਸਿੰਘ ਸੈਣੀ ਸਾਹਿਬ ਸਤਿ ਸ਼੍ਰੀ ਅਕਾਲ ਕਹਿੰਦੇ ਨੇ, ਮੁਹੰਮਦ ਜੀ ਸਤਿ ਸ਼੍ਰੀ ਅਕਾਲ ਸ਼ੁਕਰੀਆ ਕਹਿੰਦੇ ਆ, ਤੇ ਜਗਸੀਰ ਜੀ ਕਹਿੰਦੇ ਆ ਸੈਣੀ ਸਾਹਿਬ ਬਹੁਤ ਬਹੁਤ ਧੰਨਵਾਦ, ਤੁਸੀਂ ਗੁਰੂ ਜੀ ਨੂੰ ਗੁਰੂ ਨੂੰ ਯਾਦ ਕੀਤਾ ਸ਼ੁਰੂ ਦੇ ਵਿੱਚ ਜੀ। ਤੇ ਔਜਲਾ ਸਾਹਿਬ ਸਤਿ ਸ਼੍ਰੀ ਅਕਾਲ ਕਹਿੰਦੇ ਆ, ਇਹ ਤਾਂ ਕਹਿੰਦੇ 3 ਕਰੋੜ ਪੰਜਾਬੀਆਂ ਦੇ ਨਾਲ ਧੱਕਾ ਹੈ, ਤੇ ਜੇ ਇਮਾਨਦਾਰ ਨੇ ਤੇ ਫਿਰ ਭੱਜੇ ਕਿਉਂ ਨੇ। ਤੇ ਹੋਰ ਦੋਸਤੋ ਸੁਨੇਹੇ ਲੈਣੇ ਆਖਰ ਦੇ ਵਿੱਚ, ਤੇ ਆਪਣੇ ਨਾਲ ਸੁਰਿੰਦਰ ਕੌਰ ਮਾਲ ਜੀ ਜੁੜੇ ਆ, ਉਹਨਾਂ ਦੀ ਗੱਲਬਾਤ ਸੁਣਦੇ ਆ। ਸਤਿ ਸ੍ਰੀ ਅਕਾਲ ਭੈਣ ਜੀ, ਜੀਆਂ ਨੂੰ ਜੀ ਸਵਾਗਤ ਹੈ ਜੀ।
5: ਹਾਂਜੀ ਭੁਪਿੰਦਰ ਜੀ, ਸਤਿ ਸ੍ਰੀ ਅਕਾਲ ਤੁਹਾਨੂੰ ਤੇ ਸਭ ਦੁਆਬਾ ਪਰਿਵਾਰ ਨੂੰ,
0: ਸਤਿ ਸ੍ਰੀ ਅਕਾਲ ਜੀ।
5: ਸਾਰਿਆਂ ਦੀ ਗੱਲਬਾਤ ਸੁਣ ਰਹੀ ਸੀ ਤੇ ਮੁਗਲਵਾਣੀ ਹੁਣ ਭੈਣ ਜੀ ਦੀ ਗੱਲ ਸੁਣੀ, ਉਹ ਤੁਹਾਨੂੰ ਕੁਐਸਚਨ ਕਰ ਰਹੇ ਸੀ।
0: ਹਾਂਜੀ,
5: ਤੇ ਮੈਂ ਇੱਕ ਤਾਂ ਇਹੀ ਸੋਚਦੀ ਆ ਭਈ ਬਸ ਕੁਝ ਚੀਜ਼ਾਂ ਜਾਣੀ ਕਿ ਨਾ ਉਸ ਵਾਹਿਗੁਰੂ ਦੇ ਹੱਥ ਹੁੰਦੀ ਆ,
0: ਇੱਕ
5: ਚੀਜ਼ ਮੈਂ ਹੋਰ ਮੰਨਦੀ ਆ, ਜਿੱਦਾਂ ਤੁਸੀਂ ਵੀ ਕਹਿ ਰਹੇ ਸੀ ਬੰਦੇ ਦੀ ਬਿੱਲ ਪਾਵਰ ਹੁੰਦੀ, ਮੈਂ ਇਹ ਸੋਚਦੀ ਉਹ ਕੁੜੀ ਦੀ ਬਿੱਲ ਪਾਵਰ ਇਹ ਨਹੀਂ ਹੋਗੀ, ਉਹ ਕਹਿੰਦੀ ਹੋਣੀ ਭੀ ਤੁਸੀਂ ਜਿੱਦਾਂ ਮਰਜ਼ੀ ਕਰ ਲਓ, ਤੁਹਾਡੇ ਰਾਹੀਂ ਨਹੀਂ ਮੈਂ ਮਰਨਾ, ਪਰ ਜਦੋਂ ਮਰਨਾ ਉਦੋਂ ਮਰਨਾ।
0: ਬਿਲਕੁਲ ਹਾਂ ਜੀ,
5: ਹਾਂ
0: ਜਾਂ ਦਵਾਈ ਨਕਲੀ ਹੋ ਸਕਦੀ
5: ਹੈ, ਇਹ ਵੀ ਹੋ ਸਕਦਾ। ਯੈਸ ਹਾਂਜੀ, ਇਹ ਵੀ ਹੋ ਸਕਦਾ ਤੇ ਜਿੱਦਾਂ ਉਹ ਕੋਬਰੇ ਦੀ ਗੱਲ ਆ ਤਾਂ ਤੁਹਾਨੂੰ ਮੈਂ ਦੱਸਦੀ ਆ, ਉਹਨੂੰ ਸਿਰਫ ਸੂਈ ਲਾਈ ਸੀ, ਉਹ ਸੂਈ ਤਾਂ ਉਹਨੂੰ ਉਦਾਂ ਚਵੋਇਆ ਤਾਂ ਉਹਨੂੰ ਇਹ ਹੋ ਗਿਆ ਵੀ ਹੁਣ ਮੇਰੇ ਡੰਗ ਕੋਬਰੇ ਨੇ ਮਾਰਿਆ, ਪਰ ਡੰਗ ਤਾਂ ਕੋਬਰੇ ਨੇ ਨਹੀਂ ਸੀ ਮਾਰਿਆ, ਉਹ ਤੁਹਾਨੂੰ ਇੱਕ ਐਕਸਪੈਰੀਮੈਂਟ ਕੀਤਾ ਸੀ
0: ਡਰ ਨਾਲ ਹੀ। ਪੈਂਦੀ ਦੇਖੋ ਜਿੱਦਾਂ ਹੁਣ ਕਹਾਣੀ ਦੇ ਵਿੱਚ ਵੀ ਆ, ਸਾਡੇ ਅੰਦਰ ਉਹ ਫੋਬੀਆ ਜਾਂ ਉਹ ਸਾਰੀਆਂ ਚੀਜ਼ਾਂ ਕੈਮੀਕਲ ਰਿਐਕਸ਼ਨ ਹੁੰਦੇ ਆ, ਬੋਡੀ ਸਾਡੀ ਬਹੁਤ ਵੱਡੇ ਪੱਧਰ ਤੇ ਕੈਮੀਕਲਾਂ ਦੇ ਨਾਲ ਭਰੀ ਪਈ ਹੈ, ਤੇ ਉਹਨਾਂ ਦੇ ਨਾਲ ਹੀ ਸਾਰੇ ਕੁਝ ਹੋਈ ਜਾਂਦਾ ਜੀ, ਖੂਨ ਦਾ ਮਤਲਬ ਕਿ ਜ਼ਹਿਰ ਵੀ ਬਣ ਸਕਦਾ ਜੀ, ਸਾਰੀਆਂ ਚੀਜ਼ਾਂ ਹੋ ਸਕਦੀਆਂ।
5: ਬਸ ਇਹੀ ਮੈਂ ਵੀ ਆਪਣੇ ਆਪਣੀ ਜ਼ਿੰਦਗੀ ਦੀ ਇੱਕ ਸਾਂਝ ਪਾ ਤੁਹਾਨੂੰ ਦੱਸਣ ਲੱਗੀ ਆ, ਮੇਰੇ ਨਾਲ ਵੀ ਇਦਾਂ ਇੱਕ ਵਾਰ ਹੋਇਆ, ਮੇਰੇ ਨਾਲ ਇਦਾਂ ਹੋਇਆ ਭੁਪਿੰਦਰ ਜੀ, ਫਿਰ ਮੈਰਿਜ ਤੋਂ ਬਾਅਦ ਜਿੱਦਾਂ ਹੁਣ ਮੇਰਾ ਯਕੀਨ ਨਹੀਂ ਸੀ ਵੀ ਨਾ ਕੋਈ ਸਾਡੇ ਸੇਮੀਆਂ ਆਪਣਾ ਦੂਜੇ ਸੱਪਾਂ ਦੇ ਚੜ੍ਹਦਾ ਹੁੰਦਾ ਸੀ, ਗੁੱਗੇ ਤੇ ਚੜ੍ਹਦਾ ਸੀ ਬਸ,
0: ਤੇ
5: ਨਾ ਮੇਰਾ ਇੱਕ ਤਿੰਨ ਗੱਲਾਂ ਵਿੱਚ ਬਿਲੀਵ ਸੀ, ਪਰ ਹੁਣ ਜਿੱਦਾਂ ਮੇਰੇ ਸਹੁਰੇ ਉਹ ਕਹਿੰਦੇ ਸੀ ਤੇ ਖੇਤਾਂ ਵਿੱਚ ਜਗ੍ਹਾ ਸੀ ਉਹ ਮੰਨਦੇ ਸੀਗੇ, ਸੀ ਉੱਥੇ ਸਾਲ ਪਿੱਛੋਂ ਗੁੱਗੇ ਨੂੰ ਸੇਮੀਆਂ ਚੜ੍ਹਾ ਕੇ ਆਉਂਦੇ ਸੀ, ਕਹਿੰਦੇ ਸੀ ਸਾਡੇ ਖੇਤਾਂ ਵਿੱਚ ਜਗ੍ਹਾ ਹਨਾ, ਤੁਹਾਨੂੰ ਮੈਂ ਦੱਸ ਦੇਣੀ ਹੈ। ਮੇਰੇ ਕੋਲ ਭੁਪਿੰਦਰ ਜੀ ਕਿਆ ਹੋ ਗਿਆ, ਮੈਂ ਕਿਹਾ ਆਪਣਾ ਤਾਂ ਆਪਣਾ ਆਪਾਂ ਨੂੰ ਤਾਂ ਜੇ ਚੜਾਉਣੀਆਂ ਚੜਾਉਣੀਆਂ ਪਈਆਂ, ਮੈਂ ਕਿਹਾ ਆਪਾਂ ਤਾਂ ਨੀ ਚੜਾਇਆ ਕਰਨਾ ਹਨਾ
0: ਜੀ,
5: ਉਹ ਸਾਡੇ ਇੱਕ ਹੁੰਦੀ ਸੀ ਪਾਪਾ ਜੀ ਦੀ ਭੂਆ ਹੁੰਦੀ ਸੀ, ਜਾਣੀ ਕਿ ਮੇਰੇ ਫਾਦਰ ਇਨ-ਲਾਅ ਦੀ ਭੂਆ ਭੂਆ ਹੁੰਦੇ ਸੀ ਸਾਡੇ, ਮੇਰੀ ਮਦਰ ਇਨ-ਲਾਅ ਤੋਂ ਵੀ ਛੋਟੀ, ਉਦਾਂ ਕਹਿੰਦੇ ਸੀ ਮੈਨੂੰ ਭੂਆ ਕਹੋ ਹਨਾ। ਅੱਛਾ ਉਹਨੇ ਜਦੋਂ ਇੱਦਾਂ ਕਿਹਾ ਕਹਿੰਦੇ ਤੇ ਆਹ ਤਾਂ ਤੂੰ ਜਿਹੜੀ ਗੱਲ ਕਹੀ ਆ ਨਾ ਬਹੁਤ ਗੱਲ ਗਲਤ ਕਹੀ ਆ, ਤੇ ਹੁਣ ਤਾਂ ਤੈਨੂੰ ਇਹਦਾ ਅਫਜਾਨਾ ਜਿਹਾ ਭੁਗਤਣਾ ਹੀ ਪਊਗਾ ਹਨਾ।
3: ਉਹ ਵਹਿਮ ਬੰਦੇ ਦੇ ਪੈ ਜਾਂਦਾ ਜੀ ਮਨ ਚ, ਫਿਰ ਡਰ ਪੈ।
5: ਭੁਪਿੰਦਰ ਜੀ ਮੈਂ ਡਰ ਗਈ ਸੱਚੀ
3: ਜੀ।
5: ਭੁਪਿੰਦਰ ਜੀ ਅੱਛਾ ਮੈਂ ਇੰਨੀ ਡਰ ਗਈ, ਉਹ ਤੁਹਾਨੂੰ ਮੈਂ ਦੱਸਦੀ ਡਰ ਗਈ ਤਾਂ ਚਲੋ ਮੰਨ ਲਿਆ, ਡਰ ਗਈ ਤਾਂ ਮੈਨੂੰ ਰਾਤ ਨੂੰ ਸੁਪਨਾ ਆਉਣਾ ਚਾਹੀਦਾ। ਪਰ ਜਿੱਦਾਂ ਹੁਣ ਮੈਂ ਅਸੀਂ ਰੋਟੀ ਬਣਾਉਣੀ, ਹੁਣ ਜੱਟਾਂ ਦੇ ਘਰਾਂ ਵਿੱਚ ਖੇਤਾਂ ਵਿੱਚ ਤੁਹਾਨੂੰ ਪਤਾ ਹੁੰਦਾ ਪੀੜ ਪੂੜ ਹੁੰਦਾ ਦੂਜੇ ਗੰਨਿਆਂ ਦਾ, ਤੇ ਉਹਦੇ ਨਾਲ ਅਸੀਂ ਰੋਟੀ ਰਾਟੀ ਬਣਾਈ ਦੀ ਸੀ। ਕਰਦੇ ਭੁਪਿੰਦਰ ਜੀ ਮੈਂ ਰੋਟੀ ਬਣਾ ਰਹੀ ਹਾਂ, ਮੇਰੇ ਹੱਥਾਂ ਚੋਂ ਜਿਸ ਚੁੱਲ੍ਹੇ ਚ ਮੈਂ ਪੀੜ ਪਾਉਣ ਲੱਗੀ ਤਾਂ ਮੇਰੇ ਹੱਥਾਂ ਵਿੱਚ ਪੋਲ ਗਿਆ ਹੋ ਗਿਆ ਹਨਾ। ਫੇਰ ਮੈਂ ਸੁੱਤੀ ਪਈ ਆ ਤਾਂ ਮੈਂ ਤਾਂ ਇਕਬਾਲ, ਮੇਰੀ ਇਕਬਾਲ ਮੇਰੇ ਖਿਆਲ ਸਾਲਕ ਦੀ ਸੀਗੀ, ਮੈਂ ਸੁੱਤੀ ਪਈ ਆ। ਭੁਪਿੰਦਰ ਜੀ ਮੈਨੂੰ ਏਦਾਂ ਲੱਗੇ ਮੇਰੇ ਢਿੱਡ ਦੇ ਕੁਛ ਤੁਰਿਆ ਜਾ ਰਿਹਾ, ਮੈਂ ਐਨ ਤਬਸਰ ਚੁੱਕ ਕੇ ਸੁੱਟਿਆ। ਮੈਂ ਬੀਜੀ ਨੂੰ ਹੱਕ ਜੋੜ ਦੀ ਮਾਰੀ ਹੈ ਨਾ, ਕਿਉਂਕਿ ਉਹ ਮੱਛਰਦਾਨੀ ਹੁੰਦੀ ਨਾ, ਮੱਛਰਦਾਨੀ ਵਿੱਚ ਅਸੀਂ ਪਈਆਂ ਸੀ ਮਾਤੀ ਹੈ ਨਾ। ਜਦੋਂ ਮੈਂ ਬੀਜੀ ਨੂੰ ਕਿਹਾ, ਮੈਂ ਕਿਹਾ ਬੀਜੀ ਸੱਪ, ਬੀਜੀ ਕਹਿੰਦੇ ਲੈ ਸੱਪ ਤੈਨੂੰ ਇਹਨੂੰ ਭੁਲੇਖਾ ਲੱਗਾ ਹੋਣਾ। ਮੈਂ ਕਿਹਾ ਨਹੀਂ, ਤੇ ਮੈਂ ਏਦਾਂ ਮੈਂ ਕਿਹਾ ਆਪਣੇ ਢਿੱਡ ਤੋਂ ਲਾ ਕੇ ਸਿੱਟਿਆ ਹਨਾ। ਤੇ ਜਦੋਂ ਮੈਂ ਦੂਜਾ ਦੱਸਿਆ ਤਾਂ ਉਹਨੇ ਉੱਥੇ ਜਿਹੜੀ ਤਲਾਈ ਜਿਹੀ ਤੜਕੇ ਜਿਹਨੂੰ ਠੰਡ ਹੋਣੀ ਆ ਲੈਣੀਆਂ, ਉਹ ਤਲਾਈ ਦੇ ਥੱਲੇ ਸੱਚੀ ਬੋਲ ਗਿਆ ਸੀਗਾ ਹਨਾ। ਉਹਨੇ ਆਪ ਦੇਖਿਆ ਹਨਾ, ਜਾਣੀ ਕਿ ਉਹ ਚੀਜ਼ ਦਾ ਕੀ ਰਿਐਕਸ਼ਨ ਹੋਇਆ ਪਿਆ ਮੈਨੂੰ ਸੱਚੀ ਉਹ ਤਾਂ ਰੀਅਲ ਲਾਈਫ ਵਿੱਚ ਦੱਸਣ ਲੱਗ ਪਏ।
3: ਪਰਵਰਿਸ਼ ਦੇ ਵਿਚ ਦੇਖੋ ਨਾ, ਛੋਟੇ ਹੁੰਦੇ ਮੈਂ ਵੀ ਚਲੋ ਕਦੇ ਭੂਆ ਦੇ ਜਾਣਾ, ਤੇ ਉਹ ਨਾਲ ਨਾ ਘਰ ਦੇ ਉਹਨਾਂ ਦੇ ਖੋਲਾ ਹੁੰਦਾ ਸੀ ਖਾਲੀ, ਤੇ ਘਰ ਪੁਰਾਣਾ ਸੀਗਾ, ਕੋਈ ਰਹਿੰਦਾ ਰੂੰਦਾ ਨੀ ਹੁੰਦਾ ਸੀ ਸ਼ਾਇਦ, ਤੇ ਘਾਹ ਫੂਸ ਹੋਰ ਦਰਖਤ ਰੁੱਤ ਕਾਫੀ ਜਿਹੜੇ ਵਿਹੜੀਆਂ ਪਹਿਲਾਂ ਖੁੱਲੇ ਹੁੰਦੇ ਸੀ ਜੀ। ਤੇ ਅਸੀਂ ਨਾ ਜਦੋਂ ਲਾਈਟ ਚਲੇ ਜਾਣੀ ਤਾਂ ਕੋਠੇ ਦੇ ਉੱਤੇ ਚੜ ਕੇ ਪਿੰਡ ਉੱਥੇ ਮਤਲਬ ਕਿ ਸੋਣਾ, ਤੇ ਸਾਡੀ ਭੂਆਈ ਦਾ ਲੜਕਾ ਹੀ ਸੀਗਾ, ਤੇ ਉਹਨੇ ਕਹਿਣਾ ਉਹ ਡਰਾਉਣ ਦੇ ਮਾਰੇ ਆਪਾਂ ਕਹਿ ਦਿੰਦੇ ਬੱਚੇ ਨੂੰ ਨਾ, ਉਹ ਦੇਖ ਉੜਨਾ ਭੂਤ ਰਹਿੰਦਾ ਉੱਥੇ ਕਹਿੰਦੇ ਪਰਾਲਾ, ਉਹ ਮੈਂ ਉਹ ਤੋਂ ਡਰਦਾ, ਮੈਂ ਮਤਲਬ ਕਿ ਦਰਖਤ ਵੱਲ ਨੂੰ ਨੀ ਦੇਖਦਾ ਹੁੰਦਾ ਸੀ ਉਧਰ, ਵੀ ਹਾਂ ਰਾਤ ਨੂੰ ਹਨੇਰਾ ਹੋ ਜਾਂਦਾ ਸੀ। ਹਾਂਜੀ
5: ਅੱਛਾ ਭੁਪਿੰਦਰ ਜੀ ਨਹੀਂ ਇਦਾਂ ਹੁੰਦੀ ਆ ਡਰਾਉਂਦੇ ਆ ਸੱਚੇ ਨਿਆਣਿਆਂ ਨੂੰ। ਦੁਪਹਿਰ ਨੂੰ ਵੀ ਜਿਸ ਲਈ ਨਿਆਣੇ ਬਾਹਰ ਨੂੰ ਜਾਂਦੇ ਸੀ ਘੁੰਮਣ ਫਿਰਨਾ, ਮੰਮੀਆਂ ਸੁੱਤੀਆਂ ਪਈਆਂ ਤਾਂ ਕਿਸੇ ਦੀਆਂ ਅੰਬੀਆਂ ਚੁੱਕਣ, ਅੰਬਾਂ ਦੇ ਥੱਲੋਂ ਅੰਬ ਚੁੱਕਣ ਚੜ੍ਹ ਚੜ੍ਹਣ, ਕਦੇ ਕੁਛ
3: ਸਾਡੇ ਸਮੇ ਪੈ ਜੀ ਇਹ ਵੀ ਸੀਗਾ ਕਿ ਸਲੇਡਾ ਸਲੇਡਾ ਪੈ ਜਾਂਦਾ ਜੀ, ਸਲੇਡਾ ਆ ਗਿਆ ਜੀ, ਆ ਗਿਆ ਜੀ, ਸਿੱਟ ਡਿੱਗ ਪੈਂਦੀ ਹੈ ਜੀ, ਕੁਛ ਏਦਾਂ ਦੇ ਉਹਨਾਂ ਤੋਂ ਚੀਜ਼ਾਂ ਤੋਂ ਡਰਦੇ ਰਹਿੰਦੇ। ਜਦੋਂ ਵੱਡੇ ਹੋਏ ਫਿਰ ਪਤਾ ਲੱਗਿਆ ਜੀ ਇਹ ਕੁਛ ਵੀ ਨੀ ਹੈਗਾ ਜੀ ਏਦਾਂ ਦੀਆਂ ਚੀਜ਼ਾਂ।
5: ਅੱਛਾ ਭੁਪਿੰਦਰ ਜੀ ਫਿਰ ਉਹ ਚੀਜ਼ਾਂ ਨਾ ਹੌਲੀ ਹੌਲੀ ਜੇ ਮੈਂ ਅੱਖੀ ਵੀ ਦੇਖ ਲਿਆ ਦੋ ਤਿੰਨ ਵਾਰ ਸੱਪ। ਫਿਰ ਮੈਂ ਉਦੋਂ ਜੇਵੀਟੀ ਟੀਚਰ ਟ੍ਰੇਨਿੰਗ ਕਰ ਰਹੀ ਸੀ, ਤੁਸੀਂ ਦੇਖੋ ਸਾਰੇ ਘਰ ਦੇ ਸੁੱਤੇ ਪਏ, ਅਜੇ 6:30 ਸੌ ਜਾਂਦੇ ਸੀ 8:30 ਵਜੇ, ਅਜੇ 9:30 ਵਜੇ ਹੋ ਗਏ। ਤਾਂ ਮੈਂ ਦੇਖਿਆ ਕਿ ਮੈਂ ਤਾਂ ਮੰਜੇ ਤੇ ਪੈਰ ਰੱਖ ਕੇ ਤਾਂ ਬੜੀ ਸੋਹਣੀ ਪੜ ਰਹੀ, ਤਾਂ ਮੇਰੇ ਮੂਹਰੇ 3-4 ਫੁੱਟ ਲੰਬਾ ਸੱਪ ਆ ਗਿਆ ਹਨਾ। ਮੈਂ ਦੇਖਿਆ ਉਹ ਸੱਚੀ ਏਦਾਂ ਨੀ ਵੀ ਮੈਨੂੰ ਸੁਪਨਾ, ਮੈਂ ਸੱਚੀ ਪੜਦੀ ਮਾਰੀ, ਮੈਂ ਕਿਹਾ ਹਾਏ ਬੀਜੀ ਸੱਪ ਹਨਾ। ਉਹ ਜਦ ਦੇਖਿਆ ਤਾਂ ਉਹ ਅੰਦਰ ਨੂੰ ਵੜ ਗਿਆ। ਭੁਪਿੰਦਰ ਜੀ ਮੈਂ ਜਦ ਅੰਦਰੋਂ ਆਪਣੀ ਵਰਦੀ ਵੀ ਚੁੱਕਣ ਜਾਂਦੀ ਸੀ, ਫਿਰ 2 ਸਾਲ ਵਰਦੀ ਪਾਈ, ਯੂਨੀਫਾਰਮ ਪਾ ਕੇ ਜਾਣਾ ਸੀ ਸਫੇ ਨੂੰ, ਤਾਂ ਭੁਪਿੰਦਰ ਜੀ ਉਹ ਮੈਂ ਜਾਣੀ ਕਿ ਯੂਨੀਫਾਰਮ ਵੀ ਆਪਣੇ ਚੁੱਕਣ ਜਾਣਾ, ਤਾਂ ਮੈਂ ਤੋੜੀ ਨੇ ਦਵੀੜ ਲਾ ਕੇ ਆਉਣਾ ਬਾਹਰ, ਤੇ ਮੈਨੂੰ ਇਹ ਲੱਗਣਾ ਫਿਰ ਮੈਨੂੰ ਇੱਧਰੋਂ ਵੀ ਖਾ ਲਿਆ ਇੱਧਰੋਂ ਵੀ ਭਣ ਲੈਣਾ ਸੱਪ ਨੇ, ਤੇ ਇੰਨਾ ਉਹ ਦਹਿਲ ਮੇਰੇ ਪੈ ਗਿਆ ਭੁਪਿੰਦਰ ਜੀ। ਮੈਂ ਰਾਤੇ ਨੂੰ ਮੇਰੀਆਂ ਨੀਂਦਾਂ ਵੀ ਖਰਾਬ ਸੀ ਸਾਰੀਆਂ, ਮੇਰੀਆਂ ਰੋਜ਼ ਦੀਆਂ ਰਾਤਾਂ ਖਰਾਬ ਹੁੰਦੀਆਂ ਸੀ, ਮੈਂ ਰਾਤੇ ਸੁਪਨੇ ਵਿੱਚ ਵੀ ਸੱਪ ਦਿਸਦਾ ਹੁੰਦਾ ਸੀ, ਇੱਥੇ ਤੱਕ ਮੈਂ ਹੋ ਗਈ ਸੀ ਹਨਾ। ਅੱਛਾ ਫਿਰ ਮੇਰੇ ਹਸਬੈਂਡ ਜਿਹੜੇ ਆ ਉਹ 6 ਫੁੱਟ ਲੰਬੇ, ਭੁਪਿੰਦਰ ਜੀ ਮੈਂ ਦੇਖਣਾ ਫਿਰ ਇਹਨਾਂ ਦੇ ਮੰਜੇ ਤੋਂ ਵੀ ਪੈਰ ਥੋੜੇ ਜਿਹੇ ਬਾਹਰ ਨੂੰ ਜਾਂਦੇ ਆ 4-5 ਇੰਚ ਹਨਾ। ਭੁਪਿੰਦਰ ਜੀ ਸਾਰੀ ਰਾਤ ਮੈਂ ਉੱਥੇ, ਉਹਦੇ ਲਾਈਟਾਂ ਤਾਂ ਹੁੰਦੀਆਂ ਸੀ, ਦੀਵਾ ਜਗਾ ਕੇ ਰੱਖਣਾ ਜਾਂ ਲਾਲਟਨ ਜਗਾ ਕੇ ਰੱਖਣੇ, ਤੇ ਕਿਤੇ ਮੈਂ ਜਾਗਦੀ ਰਹਿਣਾ ਤੇ ਕਿਤੇ ਸਪਨਾ ਇੱਧਰ ਉੱਧਰ, ਉਹ ਇੰਨਾ ਪਹਿਲ ਪੈ ਗਿਆ ਨਾ ਭੁਪਿੰਦਰ ਜੀ ਮੇਰੀ ਜ਼ਿੰਦਗੀ ਦੀ, ਜਾਣੀ ਕਿ ਮੈਂ ਕਦੇ ਭੁੱਲ ਨੀ ਸਕਦੀ ਤੇ ਕਿੰਨਾ ਖੁਸ਼ ਹੋਇਆ। ਫਿਰ ਮੈਨੂੰ ਸਾਰੇ ਕਹਿੰਦੇ ਤੂੰ ਏਦਾਂ ਕਰ, ਉੱਥੇ ਮੱਥਾ ਟੇਕਿਆ, ਚੱਲ ਜੀ ਮੱਥਾ ਟੇਕਣ ਚਲ ਗਿਆ। ਫਿਰ ਵੀ ਨੀ ਕੁਛ ਸੱਪ ਦਿੰਦੇ ਸੀ ਜੀ ਮੈਨੂੰ, ਰਾਤਾਂ ਨੂੰ ਕਿੱਦਾਂ ਏਦਾਂ ਹੋਣਾ। ਤੇ ਮੈਂ ਇਕਬਾਲ ਨੂੰ ਚੁੱਕਿਆ ਤੇ ਉਹਦੇ ਚੁੱਕਿਆ, ਮੈਂ ਕਿਤੇ ਜਾ ਰਹੀ ਹਾਂ ਸਮਝੋ, ਉਹਦੇ ਪੈਰ ਨੂੰ ਦੰਦੀ ਵੱਢਣ ਲੱਗਾ। ਇਹ ਸੁਪਨੇ ਮੈਨੂੰ ਇੱਦਾਂ ਆਉਂਦੇ ਸੀ ਫਿਰ, ਜਾਣੀ ਕਿ ਮੈਂ ਇੰਨੀ ਡਰ ਗਈ ਸੀਗੀ ਹਨਾ, ਮੇਰੇ ਦਿਮਾਗ ਚ ਇਹ ਚੀਜ਼ ਆ ਗਈ ਸੀ। ਤਾਂ ਫਿਰ ਭੁਪਿੰਦਰ ਜੀ ਮੈਨੂੰ ਕਿਸੇ ਨੇ ਕਿਹਾ ਇੱਥੇ ਜਲੰਧਰ ਇੱਕ ਜਗ੍ਹਾ ਆਇਆ ਬਾਬਾ ਸੋਢਲ ਗੁਰਦੁਆਰੇ,
3: ਕਹਿੰਦੇ ਤੁਸੀਂ ਉੱਥੇ ਮੱਥਾ ਟੇਕਿਆ?
5: ਹਾਂਜੀ, ਕਹਿੰਦੇ ਉੱਥੇ ਮੱਥਾ ਟੇਕਿਆ ਹੋ ਇੱਕ ਵਾਰੀ, ਮੁੜ ਕੇ ਨੀ ਤੁਹਾਨੂੰ ਕਦੇ ਵੀ ਦਿਸੂਗਾ। ਪਰ ਹੁਣ ਮੇਰੀ ਇੱਕ ਇਹ ਪ੍ਰੋਬਲਮ ਵੀ ਬਾਬੇ ਸੋਢਲ ਤੱਕ ਆਪਣੇ ਪਿੰਡ ਤੋਂ ਪਹਿਲਾਂ ਪਿੰਡ ਤੋਂ ਬੰਗਿਆ ਤੱਕ ਆਉਂਗੀ, ਦੂਜਾ ਲਊਂਗੀ ਕੋਈ ਟੈਂਪੂ ਲਊ ਜਾਂ ਕੁਛ
3: ਲਊਂਗੀ,
5: ਚਿਰ ਮੈਂ ਭੁੱਖੀ ਨੀ ਸੀ ਰਹਿ ਸਕਦੀ ਭੁਪਿੰਦਰ ਜੀ, ਮੈਂ ਇੰਨਾ ਚਿਰ ਮੈਂ ਭੁੱਖੀ ਰਹੂ ਬਾਬੇ ਮੱਥਾ ਟੇਕਣ ਜਾਣ ਤੋਂ। ਜਿੰਦੀ ਪ੍ਰੋਬਲਮ ਹੈ
0: ਜੀ।
5: ਫੇਰ ਵੀ ਭਵਿੰਦਰ ਜੀ, ਪਰ ਹੁਣ ਸੁਪਨੇ ਮੈਨੂੰ ਰੋਜ਼ ਆਉਂਦੇ ਸੀ ਕਿਉਂਕਿ ਮੈਂ ਮੈਨੂੰ ਇਹ ਨਹੀਂ ਸੀ। ਫੇਰ ਇੱਕ ਮੇਰੀ ਸਹੇਲੀ ਸੀ ਸਾਡੇ ਪਿੰਡ ਦੇ ਕੋਲੇ, ਨੋਰਾ ਸੀਗਾ ਪਿੰਡ ਦੂਜਾ, ਤੇ ਮੈਂ ਕੰਮੇ ਪੜਾਉਂਦੀ ਸੀ, ਨੋਰੇ ਦੀ ਕੁੜੀ ਸੀ। ਤਾਂ ਉਹਨਾਂ ਦੀ ਬੈਂਸੀ, ਉਹਦੀ ਸੱਸ ਕਹਿੰਦੀ ਪੀ ਇੱਥੇ ਸਾਡੇ ਪਿੰਡ ਆ ਨਾ ਪੇ ਸ਼ਿਵਜੀ ਦੇ ਮੰਦਿਰ ਤੇ ਏਦਾਂ ਹੁੰਦਾ ਆ, ਤੇ ਜਿੰਨੀਆਂ ਵੀ ਕੁੜੀਆਂ ਸਾਡੇ ਪਿੰਡ ਦੀਆਂ ਚਾਹੇ ਵਿਆਹ ਹੋ ਕੇ ਜਾ ਚੁੱਕੀਆਂ ਆ ਇਸ ਪਿੰਡ ਦੀਆਂ, ਉਹਨਾਂ ਨੇ ਸਾਲ ਚ ਇੱਕ ਵਾਰ ਆਉਣਾ ਹੁੰਦਾ, ਬਾਹਮਣ ਜਰੂਰ ਇੱਥੇ ਬਿਠਾਲਣਾ ਹੁੰਦਾ, ਜਾਣੀ ਕਿ ਆਟਾ ਉਟਾ ਦੇਣਾ ਹੁੰਦਾ, ਕੁਛ ਵੀ ਮੱਥਾ ਉੱਥੇ ਟੇਕਣਾ ਪਏ ਉੱਥੇ ਹੈ। ਮੈਨੂੰ ਕਹਿੰਦੇ ਤੂੰ ਕੁਛ ਨੀ ਕਰਨਾ, ਤੈਨੂੰ ਕੁਛ ਕਰਨ ਦੀ ਲੋੜ ਨੀ, ਬਸ ਤੂੰ ਘਰੋਂ ਆਟਾ ਦਾਲ ਲੈ ਆਈ, ਉਹਨੇ ਆਪੇ ਬਣਾ ਦੇਣਾ। ਹੁਣ ਅਗਰ ਉਹ ਖਬਰੇ ਮੇਰੇ ਦਿਮਾਗ ਚ ਇਹ ਚੀਜ਼ ਬੈਠ ਗਈ ਪੀ ਮੈਂ ਹੁਣ ਠੀਕ ਹੋ ਜਾਣਾ। ਭੁਪਿੰਦਰ ਜੀ ਮੈਂ ਉਹਨਾਂ ਨੇ ਦੇਤਾ, ਉਹਨੇ ਉਹ ਕਰ ਦਿੱਤਾ ਜੋ ਕਰਨਾ ਸੀ, ਰੋਟੀਆਂ ਬਣਾ ਕੇ ਪ੍ਰਸ਼ਾਦੇ ਬਣਾ ਕੇ ਛਕਾਤੇ, ਜਿੱਦਾਂ ਬਾਕੀਆਂ ਦੇ
0: ਛਕਾਉਂਦੇ ਸੀ।
5: ਹਾਂਜੀ ਹਾਂਜੀ ਭੁਪਿੰਦਰ ਜੀ, ਉਹ ਤੋਂ ਬਾਅਦ ਫਿਰ ਮੈਨੂੰ ਸੁਪਨੇ ਨੀ ਆਏ। ਹੁਣ ਆਇਆ ਤੁਹਾਨੂੰ ਮੈਂ ਦੱਸਦੀ, ਪਿਛਲੇ ਸਾਲ ਮੈਂ ਇੰਡੀਆ ਨੂੰ ਚੱਲੀ, ਇੱਥੇ ਮੈਨੂੰ 3-4 ਖੁਸ਼ਬੂ ਗਈ ਆਪਣੇ ਘਰ, ਸੁਣ ਸਾਡੇ ਆਲੇ ਦੁਆਲੇ ਬਥੇਰੇ ਤੁਰੇ ਫਿਰਦੇ ਰਹਿੰਦੇ ਹੈ, ਮੈਂ ਉਹ 3-4 ਆਪ ਮਾਰ ਦਿੱਤੇ। ਮੈਂ ਕਿਹਾ ਹੁਣ ਮੈਨੂੰ ਕੁਛ ਨੀ ਹੁੰਦਾ, ਘੁੰਮਣੇ ਫਿਰਨੇ। ਫਿਰ ਹੁਣ ਮੈਂ ਓਦਾਂ 1 ਸਾਲ ਹੋ ਗਿਆ, ਮੈਂ ਹੁਣ ਹਟ ਗਈ, ਹੁਣ ਨੀ ਮੈਂ ਮਾਰਦੀ, ਨਹੀਂ ਤਾਂ ਮੈਂ ਹੁਣ ਮਾਰ ਦਿੰਦੀ ਹੁੰਦੀ ਸੀ ਪੀ ਚੱਲ ਅੰਦਰ ਨਾ ਕਿਤੇ ਮਾੜੀ ਜਿਹੀ ਝੀਤ ਜੇ ਹੋਵੇ, ਕਿਤੇ ਅੰਦਰ ਵੜ ਜਾਵੇ ਜਾਂ ਕਿੱਦਾਂ ਗਰਾਹ ਜਿਹਾ ਜਾਂ ਕਿੱਦਾਂ, ਹਨਾ। ਪਰ ਹੁਣ ਮੈਨੂੰ ਫਿਰ ਸਮਝਾਇਆ ਬੇਟੇ ਨੇ, ਕਹਿੰਦਾ ਮੰਮੀ ਤੁਸੀਂ ਏਦਾਂ ਕਿੱਦਾਂ ਫਿਰ ਕੱਲੇ ਮਾਰਨੇ, ਕਹਿੰਦੇ ਇਹਨਾਂ ਨੇ ਵੀ ਇੱਥੇ ਹੀ ਘੁੰਮਣਾ, ਇਹੀ ਉਹਨਾਂ ਦੀ ਵੀ ਇਹੀ ਧਰਤੀ ਹੈ
0: ਸਾਡੀ। ਆਪਣੇ ਤਾਂ ਚਲੋ ਇਹਨਾਂ ਮੁਲਕਾਂ ਦੇ ਵਿੱਚ ਜੇ ਤੁਹਾਡੇ ਇੱਦਾਂ ਜ਼ਿਆਦਾ ਪ੍ਰੋਬਲਮ ਆ ਨਾ, ਤਾਂ ਸਾਡੇ ਉੱਥੇ ਫਾਰਮ ਹਾਊਸ ਦੇ ਉੱਤੇ ਆ, ਜਾਂ ਇੱਥੇ ਫਿਨਲੈਂਡ ਦੇ ਵਿੱਚ ਬਹੁਤ ਸਾਰੇ ਕੁਝ ਏਰੀਏ ਇੱਦਾਂ ਦੇ ਆ ਜਿੱਥੇ ਪੱਥਰ ਵਗੈਰਾ ਜ਼ਿਆਦਾ ਨੇ, ਤਾਂ ਉਸ ਏਰੀਏ ਦੇ ਵਿੱਚ ਹੈਗੇ ਨੇ ਸੱਪ ਵਗੈਰਾ ਸਨੇਕ ਜ਼ਿਆਦਾ। ਤਾਂ ਆਪਣੇ ਤਾਂ ਇੱਕ ਉਹ ਡਿਵਾਈਸ ਆਉਂਦੀ ਆ ਜੀ, ਉਹ ਮਤਲਬ ਕਿ ਜ਼ਮੀਨ ਦੇ ਵਿੱਚ ਗੱਡ ਦਿਓ ਤੇ ਉਹ ਵਾਈਬ੍ਰੇਸ਼ਨ ਕਰਨ ਲੱਗ ਜਾਂਦੀ ਹੈ ਜੀ, ਤੇ ਉਹ ਆਪੇ ਸੱਪ ਫਿਰ ਉਹ ਚਲੇ ਜਾਂਦੇ, ਉੱਥੇ ਲਾਗੇ ਨਹੀਂ ਆਉਂਦੇ ਜੀ ਫਿਰ ਏਰੀਏ ਚ, ਕਿਉਂਕਿ ਸੱਪ ਜਿਹੜਾ ਉਹ ਫੀਲ ਹੀ ਕਰ ਸਕਦਾ ਹੈ। ਹਾਂਜੀ, ਕਿਉਂਕਿ
5: ਸਾਡੇ ਪੂਲ ਵਿੱਚ ਭੁਪਿੰਦਰ ਜੀ ਇੱਕ ਡਿੱਗ ਗਿਆ, ਕਿੱਡੇ ਬੜਾ ਹੈ ਨਾ।
0: ਅੱਛਾ ਜੀ,
5: ਤੇ ਜਿਹੜੇ ਪੂਲ ਦੀ ਸਫਾਈ ਕਰਨ ਆਉਂਦੇ ਆ, ਮੈਂ ਉਹਨਾਂ ਨੂੰ ਕਿਹਾ ਇਹ ਤੁਸੀਂ ਕੱਢ ਦੋ, ਮੈਨੂੰ ਉਹ ਕਹਿੰਦੇ ਤੁਸੀਂ ਰੱਖਣਾ, ਉਹ ਮੈਂ ਕਿਹਾ ਕਿੱਥੇ, ਮੈਨੂੰ ਪੁੱਛਦੇ ਆ ਫਿਰ ਰੱਖਣਾ, ਮੈਂ ਕਿਹਾ ਇਹਨੂੰ ਮਾਰ ਦੋ ਪਰੇ ਕਰਕੇ, ਫਿਰ ਉਹਨੇ ਪਰੇ ਜਿਹਾ ਕਰਕੇ ਨਾ 20 ਫੁੱਟ ਤੇ ਜਾ ਕੇ ਉੱਥੇ ਮਾਰ ਦਿੱਤਾ ਤੇ ਕੀਤਾ। ਤਾਂ ਮੈਂ ਕਿਹਾ ਕਿੱਥੇ ਪੁਰਾਣੀ ਜਿਹੀ ਕਹਾਣੀ

0: ਨੀ ਕਰਨਾ ਪਰ ਸਾਡੇ ਖੇਤਾਂ ਵਿੱਚ ਜਗ੍ਹਾ ਤੂੰ ਇੱਦਾਂ ਕਿੱਦਾਂ ਕਹੇ ਤਾਂ ਮੈਂ ਨੀ ਇੱਦਾਂ ਕਰਿਆ ਕਰੂੰ ਜਾਂ ਕਿੱਦਾਂ, ਪਰ ਚੜਾਉਂਦੀ ਤਾਂ ਮੈਂ ਚੜਾਈਆਂ ਨੇ ਉਹ ਤੋਂ ਬਾਅਦ ਮੈਂ, ਕਿਉਂਕਿ ਮੈਂ ਪਹਿਲੇ ਕਹਿੰਦੀ ਸੀ ਮੈਂ ਨਹੀਂ ਚੜਾਇਆ ਕਰਨੀਆਂ, ਠੀਕ ਹੈ ਮੈਂ ਨਹੀਂ ਚਾਹੁੰਦੀ ਨਹੀਂ ਚੜਾਉਂਦੀ, ਮੇਰੇ ਆਪਣੇ ਮਨਸਾ ਨਹੀਂ ਹੈਗੇ, ਜਿਹੜੇ ਘਰ ਦੇ ਕਰਦੇ ਆ ਤਾਂ ਕਰੀ ਜਾਂਦੇ ਸੀ, ਮੇਰੀ ਮਦਰ ਇਨ ਲਾਅ ਕਰਦੇ ਸੀ ਠੀਕ ਹੈ, ਤੇ ਉਹਨਾਂ ਤੋਂ ਬਾਅਦ ਮੈਂ ਨੀ ਭੁਪਿੰਦਰ ਜੀ ਕਰਦੀ,
1: ਬਿਲਕੁਲ
0: ਪਰ ਮੈਨੂੰ ਜਿਹੜਾ ਮੇਰੇ ਮਨ ਚ ਵਹਿਮ ਭਾਵਤਾ ਸੀ
1: ਉਹ ਤਾਂ ਭੈਣ ਜੀ ਕਹਿ ਸਕਦੇ ਚਲੋ ਆਪਣੇ ਇਹਨਾਂ ਮੁਲਕਾਂ ਚ ਪਿਆਰ ਮੁਹੱਬਤ ਜਾਨਵਰਾਂ ਦੇ ਨਾਲ ਬਹੁਤ ਹੈ, ਉਹ ਤਾਂ ਚਲੋ ਇਹ ਚੀਜ਼ਾਂ ਨੂੰ, ਆਪਣੇ ਥੋੜਾ ਜਿਹਾ ਇਹ ਹੈ ਕਿ ਉਹਨਾਂ ਚੀਜ਼ਾਂ ਤੋਂ ਡਰਦੇ ਆ ਜਾਂ ਉਹ ਕਿਤੇ ਨਾ ਕਿਤੇ ਉਹਨਾਂ ਨੂੰ ਬਚਾਉਣ ਦੇ ਲਈ ਵੀ ਇਹ ਚੀਜ਼ਾਂ, ਹੁਣ ਦੇਖੋ ਮੈਂ ਪਿਛਲੇ ਦਿਨਾਂ ਚ ਗੱਲ ਕੀਤੀ ਸੀ ਸੱਪਾਂ ਦੇ ਬਾਰੇ ਹੀ ਕਿ ਸਾਡੇ ਲੋਕ ਕਹਿੰਦੇ ਨੇ ਦੁੱਧ ਪਿਲਾ ਦਈਏ, ਸੱਪ ਕਦੇ ਵੀ ਦੁੱਧ ਨਹੀਂ ਪੀਂਦਾ ਜੀ, ਤੇ ਉਹ ਤਾਂ ਅਸੀਂ ਉਹਨੂੰ ਮੌਤ ਨੂੰ ਉਹਦੀ ਨੂੰ ਸੱਦਾ ਦੇ ਰਹੇ ਹਾਂ, ਜਦੋਂ ਹਨਾ ਡੀਹਾਈਡਰੇਟ ਹੋਏਗਾ ਨਾ ਸੱਪ ਤੇ ਪਾਣੀ ਵੀ ਉਦੋਂ ਹੀ ਪੀਂਦਾ ਹੈ ਉਹ, ਉਸ ਵੇਲੇ ਉਹ ਜੋ ਉਹਨੂੰ ਮਿਲਿਆ ਲਿਕੁਇਡ ਦੇ ਤੌਰ ਦੇ ਉੱਤੇ ਫਿਰ ਉਹਨੇ ਡਰਿੰਕ ਕਰਨਾ, ਕਿਉਂਕਿ ਦੁੱਧ ਜਿਹੜਾ ਉਹ ਪਾਣੀ ਦੇ ਨਾਲ ਉਹ ਬਹੁਤ ਮੋਟਾ ਹੁੰਦਾ ਤੇ ਜਦੋਂ ਉਹ ਸਾਹ ਲੈਂਦੇ ਆ ਕਿਉਂਕਿ ਉਹ ਨੱਕ ਤੇ ਉਹਨਾਂ ਦਾ ਸਾਹ ਰਗ ਇੱਕੋ ਹੀ ਹੈ ਜੀ, ਤੇ ਉਹ ਜਦੋਂ ਫਿਰ ਉਹ ਪਾਣੀ ਜਿਹੜਾ ਦੁੱਧ ਜਿਹੜਾ ਉਹ ਫਿਰ ਜਦੋਂ ਪੀਂਦੇ ਨੇ ਤਾਂ ਉਹ ਕਿਤੇ ਨਾ ਕਿਤੇ ਉਹਨਾਂ ਦਾ ਸਾਹ ਵੀ ਬੰਦ ਕਰ ਸਕਦਾ, ਇਸ ਕਰਕੇ ਜਿਹੜਾ ਇੰਡੀਆ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜੇ ਬਹੁਤ ਓਰਿਜਿਨਲ ਸੱਪ ਹੈਗੇ ਨੇ ਉਹਨਾਂ ਹਿੱਸਿਆਂ ਦੇ ਆਪਣੇ ਖਿੱਤੇ ਦੇ ਕੋਬਰਾ ਹੋ ਗਿਆ ਜੋ ਉਹ ਬਹੁਤ ਵੱਡੇ ਪੱਧਰ ਦੇ ਉੱਤੇ ਮਰ ਰਹੇ ਨੇ ਜੀ ਇਹ ਕਾਰਨਾਂ ਦੇ ਕਰਕੇ, ਤੇ ਸੱਪ ਕਦੇ ਵੀ ਪੀਂਦਾ ਨਹੀਂ ਜੀ ਦੁੱਧ ਨਹੀਂ
0: ਪੀਂਦਾ
1: ਜੀ, ਹਾਂਜੀ
0: ਹੁਣ ਵੀ ਅਜੇ ਤੱਕ ਵੀ ਭੁਪਿੰਦਰ ਜੀ ਇਦਾਂ ਹੀ ਕਰਦੇ ਆ,
1: ਹੁਣ ਦੇਖੋ ਆਪਣੇ ਮਨਾਂ ਦੇ ਵਿੱਚ
0: ਕੱਚੀ ਲੱਸੀ ਜਾ ਕੇ ਚੜਾਉਂਦੇ ਆ ਆਲੇ ਦੁਆਲੇ ਛਿੱਟੇ ਦਿੰਦੇ ਉੱਥੇ ਜਿਹੜੀ ਜਗ੍ਹਾ ਆ ਇਦਾਂ ਹੀ ਕਰਦੇ
1: ਆ ਭੈਣ ਜੀ, ਕਾਰਨ ਆ ਨਾ ਦੇਖੋ ਉਹਨੂੰ ਸੱਪ ਨੂੰ ਪਤਾ ਹੈ ਕਿ ਇਹ ਮੇਰੇ ਲਈ ਜ਼ਹਿਰ ਆ ਜਾਂ ਮੈਂ ਮਰਨਾ ਇਹ ਪੀ ਕੇ, ਉਹ ਭੱਜਦਾ ਹੈ ਜੀ ਉਹ ਕਹਿੰਦਾ ਛੱਡੋ ਮੇਰੀ ਜਾਨ, ਹਾਂਜੀ
0: ਹਾਂ
1: ਜੀ
0: ਬਸ ਆਏ ਹਾਂ, ਮੈਂ ਕਿਹਾ ਫੇਰ ਹੁਣ ਮੈਂ ਇਹ ਸ਼ੇਅਰ ਕਰੀ ਦੀ ਮਾਂ ਫੇਰ ਕਿੰਨੇ ਚ
1: ਨਹੀਂ ਬਹੁਤ ਵਧੀਆ
0: ਲੱਗ ਰਹੀ ਸੀ ਭੈਣ ਜੀ ਦੀਆਂ ਗੱਲਾਂ ਵੀ
1: ਜੀ,
0: ਤੇ ਹੁੰਦੇ ਤਾਂ ਫੇਰ ਉਹੀ ਗੱਲ ਆਪੇ ਮਨ ਚ ਹੁੰਦੀ ਆ, ਉਹ ਕੁੜੀ ਦੇ ਹੋ ਸਕਦਾ ਟੀਕਾ ਅਸਲੀ ਨਾ ਵੀ ਹੋਵੇ, ਤਾਂ ਵਾਹਿਗੁਰੂ ਜਾਣਦਾ ਜਿਹੜੇ ਜਿਹਨੇ ਲਾਇਆ ਹੋ ਉਹਨਾਂ ਨੂੰ ਪਤਾ ਹੋ ਸਕਦਾ ਉਹਦੀ ਬਿਲ ਪਾਵੇ, ਕਈ ਵਾਰ ਤੁਹਾਨੂੰ ਮੈਂ ਦੱਸਦੀ ਆ ਜਿੱਦਾਂ ਦੇ ਵੀ ਆਪਣੇ ਵਿਚਾਰ ਹੋ ਜਾਂਦੇ ਆ ਭੁਪਿੰਦਰ ਜੀ ਉਦਾਂ ਦਾ ਸਾਡਾ ਸਿਰ ਉਹ ਜਾਂਦਾ ਆ,
1: ਤੁਹਾਨੂੰ
0: ਮੈਂ ਦੱਸਦੀ ਮੇਰੇ ਚ ਜਿੱਦਾਂ ਮੈਨੂੰ ਆਲੂ ਗੋਭੀ ਲੋਕਾਂ ਨੂੰ ਆਲੂ ਗੋਭੀ ਬਹੁਤ ਪਸੰਦ ਹੁੰਦੀ, ਮੈਨੂੰ ਪਸੰਦ ਨੀ ਹੁੰਦੀ, ਜਿੱਦਾਂ ਮੈਨੂੰ ਗੋਭੀ ਦਾ ਪਸੰਦ ਹੈ ਜੇ ਮੈਂ ਗੋਭੀ ਨੂੰ ਕੱਦੂਕਸ ਕਰਕੇ ਨਾ ਅਦਰਕ ਵਗੈਰਾ ਪਾ ਕੇ ਉਹਦੇ ਪਰੌਂਠਾ ਬਣਾ ਲਵਾਂ ਠੀਕ ਹੈ, ਜੇ ਮੈਂ ਸਬਜ਼ੀ ਖਾਣੀ ਮੈਨੂੰ ਏਦਾਂ ਲੱਗਦਾ ਮੈਨੂੰ ਬਾਏ ਹੋਣੇ ਮੇਰਾ ਕੱਚਾ ਕੱਚਾ ਦਿਲ ਹੋਣਾ ਹਨਾ, ਇਹ ਫਿਰ ਮੇਰੇ ਚੇਚੇ ਹੋਊਗੀ ਫਿਰ ਜੇ ਮੈਂ ਉਹਨੂੰ ਪਰੌਂਠਾ ਬਣਾਉਣੀ ਫਿਰ ਮੈਨੂੰ ਕੁਛ ਨੀ ਹੁੰਦਾ
1: ਜੀ। ਹੁਣ ਦੇਖੋ ਪਿਛਲੇ ਸਮੇਂ ਚ ਸ਼ਾਇਦ ਤੁਹਾਨੂੰ ਵੀ ਯਾਦ ਹੋਏਗਾ ਉੱਥੇ ਰੋਲਾ ਪਿਆ ਸੀ ਕਿ ਪਿੱਪਲ ਜਿਹੜੇ ਨੇ ਦੁੱਧ ਪੀਣ ਲੱਗ ਗਏ ਜਾਂ ਪਤਾ ਨੀ ਕਿ ਇੱਦਾਂ ਦਾ ਪੱਥਰ ਜਿਹੜੇ ਸੀਗੇ ਮੂਰਤੀਆਂ ਜਿਹੜੀਆਂ ਸੀ ਆਪਣੇ ਸੋਰੀ ਸ਼ਿਵਲਿੰਗ ਸੀਗੇ ਉਹ ਦੁੱਧ ਪੀਣ ਲੱਗ ਗਏ, ਏਦਾਂ ਦਾ ਰੁਝਾਨ ਚੱਲਿਆ। ਫਿਰ ਇੱਕ ਵਾਰੀ ਫਸਲਾਂ ਦੀ ਆਪਣੇ ਕੱਦੂ ਸੀਗਾ ਸ਼ਾਇਦ ਮੇਰੇ ਖਿਆਲ ਨਾਲ ਉਹਦੇ ਪੱਤਿਆਂ ਦੇ ਉੱਤੇ ਮਤਲਬ ਕਿ ਏਦਾਂ ਕੋਈ ਬਿਮਾਰੀ ਆਈ ਸੀ ਤੇ ਉਹਦੇ ਉੱਤੇ ਲੀਕ ਪੈ ਜਾਂਦੀ ਹੁੰਦੀ ਸੀ ਵਾਈਟ ਕਲਰ ਦੀ ਥੋੜੀ, ਤੇ ਕਹਿੰਦੇ ਇਹਦੇ ਉੱਤੇ ਉਹ ਸੱਪ ਲੰਘ ਗਿਆ ਜੀ ਇਹ ਖਾਣ ਯੋਗ ਨਹੀਂ ਆ, ਤੇ ਟਰਾਲੀਆਂ ਸਿੱਟ ਦਿੱਤੀਆਂ ਸੀ ਜੀ, ਏਦਾਂ ਦੀਆਂ ਵੀ ਚੱਲੀਆਂ ਗੱਲਾਂ
0: ਕਦੇ ਕਹਿੰਦੇ ਸੀਗੇ ਉਹ ਸਟੋਵ ਦੇ ਪੁੱਛਾਂ ਦੇ
1: ਹਾਂਜੀ ਬਿਲਕੁਲ
0: ਸੱਚੀ ਹਿਲਦਾ ਹੁੰਦਾ ਸੀ
1: ਜੀ ਬਿਲਕੁਲ ਜੀ,
0: ਮੈਂ ਉਹ ਆਪ ਹੀ ਦੇਖਿਆ ਸਟੋਵ ਹਿਲਦਾ
1: ਤੇ
0: ਉਹ ਮੈਂ ਬਹੁਤ ਛੋਟੀ ਜਿਹੀ ਸੀਗੀ ਵੀ ਮਤਲਬ ਇਹ ਪਤਾ ਨੀ ਤਾਂ ਬਈ ਖਬਰੇ ਆਪਣੇ ਦਿਮਾਗ ਨੂੰ ਜਿੱਦਾਂ ਉਹ ਕਹਿ ਦਿੰਦੇ ਆ ਪਹਿਲਾਂ ਇਹ ਹਿਲਦਾ ਹਨਾ, ਤੁਸੀਂ ਜੋ ਪੁੱਛੋਗੇ ਉਹਨੂੰ ਦੱਸਣ ਲੱਗ ਪੈਣਾ,
1: ਜਾਂ
0: ਤਾਂ ਫਿਰ ਆਪਣਾ ਦਿਮਾਗ ਉਦਾਂ ਦਾ ਹੋ ਜਾਂਦਾ ਉਸ ਵੇਲੇ ਅੱਖਾਂ ਆਪਣੀ ਏਦਾਂ ਦੀਆਂ ਹੋ ਜਾਂਦੀਆਂ, ਅਸੀਂ ਉਹਨੂੰ ਹਿਲਦਾ ਦੇਖਣਾ ਚਾਹੁੰਦੇ ਹੋ ਹਿਲਣ ਲੱਗ ਪਾ
1: ਬਿਲਕੁਲ ਜੀ ਬਿਲਕੁਲ,
0: ਮੈਂ ਤਾਂ ਕਹਿੰਦੀ ਇਹ ਪੋਤੇ ਆਪਣੇ ਦਿਮਾਗ ਵਿੱਚ ਹੋ ਜਾਂਦੀ ਜਿਹੜੀ ਵੀ ਚੀਜ਼ ਸਾਡੇ ਆ ਜਾਂਦੀ ਹੈ ਨਾ ਦਿਮਾਗ ਦੇ ਵਿੱਚ ਉਦਾਂ ਸਾਨੂੰ ਹੋਣ ਲੱਗ ਪੈਂਦਾ,
1: ਜਿੱਦਾਂ
0: ਤੁਸੀਂ ਸੋਚਦੇ ਆ ਮੈਂ ਆਹ ਕੰਮ ਕਰ ਸਕਦਾ ਕਰ ਸਕਦਾ, ਤਾਂ ਤੁਹਾਨੂੰ ਅੰਦਰੇ ਹੀ ਅੰਦਰ ਤੋਂ ਉਹੀ ਜਿੱਦਾਂ ਨਾ ਕਹਿ ਦਿੰਦੇ ਰੱਬ ਕਹਿੰਦਾ ਤੂੰ ਇੱਕ ਪਾਸੇ ਤੁਰਨ ਦੀ ਕੋਸ਼ਿਸ਼ ਕਰ ਮੈਂ ਤੇਰੇ ਅੱਗੇ ਦਸ ਰਾਹ ਖੋਲਦਾ, ਵਾਕਈ ਉਹ ਗੱਲ ਹੋ ਜਾਂਦੀ ਜਦ ਤੁਸੀਂ ਕੋਸ਼ਿਸ਼ ਕਰਦੇ ਆ, ਕੋਸ਼ਿਸ਼ ਕਰ ਲਈ ਕਿਸੇ ਨੂੰ ਕੰਮ ਕਰਨ ਲਈ ਤਾਂ ਮਤਲਬ ਅੱਧਾ ਕੰਮ ਤਾਂ ਹੋ ਗਿਆ, ਮਤਲਬ ਤੁਸੀਂ ਖੜੇ ਹੋ ਗਏ
1: ਕਰਨ ਲਈ ਤਿਆਰ ਹੋ ਗਏ ਜੀ,
0: ਉਹੀ ਆ ਜੇ ਆਪਣੀ ਮਾੜੀ ਗੱਲ ਸੋਚ ਲਈ ਸੱਪ ਦਿਸਣਾ ਤਾਂ ਫਿਰ
1: ਦਿਸਣਾ ਹੀ ਆ ਜੀ,
0: ਇਹੀ ਹੋ ਸਕਦਾ
1: ਜੀ ਬਿਲਕੁਲ,
0: ਹਾਂ ਕੁੜੀ ਹਿੰਦੇ ਮੈਂ ਇਹੀ ਜੇ ਤਾਂ ਸੋਚਦੀ ਆ ਭੇਜ ਜਾ ਉਹਦੀ ਦਿਲ ਫਾਬਰੀ ਉਹਦੇ ਦਿਮਾਗ ਚ ਆਇਆ ਹੋ ਕੁਛ ਨੀ, ਇਹ ਜ਼ਹਿਰ ਜ਼ਰੂਰ ਮੈਨੂੰ ਕੁਛ ਨੀ ਕਰ ਸਕਦਾ
1: ਜੀ ਬਿਲਕੁਲ ਜੀ,
0: ਹੋ ਸਕਦਾ ਨਹੀਂ ਜੀਤਾ ਹੋ ਗਏ ਅੰਦਰ ਵੀ ਸਾਡੇ ਬਹੁਤ ਜ਼ਹਿਰੀਲੀਆਂ ਚੀਜ਼ਾਂ ਜਿਹੜੀਆਂ ਜਿਹੜੇ ਅੰਦਰ ਚਰਮੀਆਂ ਉਹ ਇੰਨੇ ਫਾਈਟ ਕਰਦੇ, ਤੁਸੀਂ ਦੇਖੋ ਬੁਖਾਰ ਚੜ੍ਹਦੇ ਸਭ ਕੁਛ ਉਹ ਸਾਰੀਆਂ ਬਿਮਾਰੀਆਂ ਨਾਲ ਲੜਦੇ ਆ, ਅੰਦਰਲੀ ਸਟਰੈਂਥ ਜਿਹੜੀ ਹੁੰਦੀ ਆ ਉਹਦੇ ਨਾਲ ਹੀ ਆਪਾਂ ਲੜਦੇ
1: ਆ ਬਿਲਕੁਲ ਹੈ ਜੀ ਇਮਿਊਨ ਸਿਸਟਮ ਹੈ ਜੀ,
0: ਚਲੋ ਭੁਪਿੰਦਰ ਜੀ
1: ਹੁਣ ਤਾਂ
0: ਤੁਹਾਡਾ ਟਾਈਮ ਜਾ
1: ਗਿਆ, ਥੈਂਕ ਯੂ, ਨਹੀਂ ਨਹੀਂ ਕੋਈ ਗੱਲ ਨਹੀਂ, ਥੈਂਕ ਯੂ ਸ਼ੁਕਰੀਆ,
0: ਹਾਂਜੀ ਓਕੇ ਸਤਿ ਸ਼੍ਰੀ ਅਕਾਲ
1: ਜੀ, ਵਿਚਾਰਨ ਲਈ ਸ਼ੁਕਰੀਆ ਸਤਿ ਸ਼੍ਰੀ ਅਕਾਲ ਜੀ, ਦੋਸਤੋ ਇਸਾਂ ਜੀ ਆਖਰ ਦੇ ਵਿੱਚ ਸੁਰਿੰਦਰ ਕੌਰ ਮਾਲ ਜੀ ਤੇ ਕੁਝ ਸੁਨੇਹੇ ਰਹਿ ਗਏ ਸੀ ਉਹਨਾਂ ਦੀ ਸਾਂਝ ਪਾ ਕੇ ਫਿਰ ਮੈਂ ਆਗਿਆ ਲੈਣਾ ਔਜਲਾ ਸਾਹਿਬ।

ਕਹਿੰਦੇ ਬਖਸ਼ੀ ਜੀ ਕਿਆ ਬਾਤ ਹੈ ਜੀ, ਮਜ਼ਾ ਆ ਗਿਆ ਤੇ ਲੱਭਦਾ ਕਿੱਥੋਂ ਹੈ, ਤੇ ਇਹ ਵੀ ਲਿਖਿਆ ਨਾਲ। ਤੇ ਅੱਗੇ ਕਹਿੰਦੇ ਨੇ ਜਿਨ੍ਹਾਂ ਨੇ ਇਹਨਾਂ ਨੂੰ ਵੋਟ ਪਾਈ ਸੀ ਮੈਨੂੰ ਤਾਂ ਉਹ ਵੀ ਕਹਿੰਦੇ ਨਹੀਂ ਚੰਗੇ ਲੱਗਦੇ ਹੁਣ ਕਹਿੰਦੇ ਸੀ ਸੈਣੇ ਆਪਣੇ। ਔਜਲਾ ਸਾਹਿਬ ਲਿਖਦੇ ਨੇ, ਪਰਮਿੰਦਰ ਬਾਂਜੀ ਲਿਖਦੇ ਆ ਫਗਵਾੜੇ ਤੋਂ, ਭਾਜੀ ਇਹਨਾਂ ਦੇ ਨਾਲ ਤਾਂ ਉਹ ਹਾਜ਼ਰੀ ਵਾਲੀ ਗੱਲ ਹੋਈ ਹੈ ਕਿ ਸ਼ੇਰ ਆ ਗਿਆ ਸ਼ੇਰ ਆ ਗਿਆ। 4 ਸਾਲ ਪਹਿਲਾਂ ਤਾਂ ਇਹ ਆਖਦੇ ਸੀ ਕਿ ਸਾਡੇ MLA ਨੂੰ ਭਾਜਪਾ 5-5 ਕਰੋੜ ਦੀ ਆਫਰ ਕਰ ਰਹੀ ਹੈ, ਪਰ ਇਹ ਤਾਂ ਕਹਿੰਦੇ 1000 ਕੁ ਰੁਪਏ ਪਿੱਛੇ ਹੀ ਕਹਿੰਦੇ ਆਪਣਾ ਇਮਾਨ ਵੇਚ ਰਹੇ ਨੇ ਜੀ। ਜੋਲ ਭੈਣ ਜੀ US ਤੋਂ ਸਤਿ ਸ੍ਰੀ ਅਕਾਲ ਭੇਜਦੇ ਨੇ, ਬੇਅੰਤ ਸੰਧੂ ਜੀ ਤੇ ਬਹੁਤ ਸਾਰੇ ਸੁਨੇਹ ਨੇ ਸਤਿ ਸ੍ਰੀ ਅਕਾਲ ਜੀ ਤੇ ਭੇਜ ਰਹੇ ਨੇ ਸਾਰੇ ਪਰਿਵਾਰ ਨੂੰ, ਤੇ ਰਾਜਨ ਸੈਣੀ ਜੀ ਨੂੰ, ਮੁਕੱਦਰ ਜੀ ਨੂੰ ਸਤਿ ਸ੍ਰੀ ਅਕਾਲ ਭੇਜਦੇ ਆ, ਤੇ ਔਜਲਾ ਸਾਹਿਬ ਨੂੰ। ਔਜਲਾ ਸਾਹਿਬ ਕਹਿੰਦੇ 22 ਦੇ ਵਿੱਚ ਬਾਦਲ ਕਹਿੰਦਾ ਸੀ 10 ਲੱਖ ਦੇਵਾਂਗੇ ਬਾਹਰ ਜਾਣ ਵਾਲੇ ਬੱਚਿਆਂ ਨੂੰ, ਹੁਣ ਕਹਿੰਦੇ ਕਿੱਥੇ ਨੇ। ਤੇ ਔਜਲਾ ਸਾਹਿਬ ਕਹਿੰਦੇ ਅਜੇ ਤਾਂ ਸ਼ੁਕਰ ਕਰਨ ਵਾਹਿਗੁਰੂ ਦਾ ਬੀਬੀ ਹੈ ਜੀ ਅਜੇ। ਨਾ ਨਾ ਰਾਜਨ ਜੀ, ਸਾਰਾ ਕੁਝ ਭੁੱਲਰ ਦੇ ਘਰ ਰੱਖਿਆ ਸੀ ਕਹਿੰਦੇ ਜੀ ਔਜਲਾ ਸਾਹਿਬ। ਤੇ ਰਾਜਨ ਸੈਣੀ ਸਾਹਿਬ ਔਜਲਾ ਸਾਹਿਬ ਸਤਿ ਸ੍ਰੀ ਅਕਾਲ, ਬਿਲਕੁਲ ਠੀਕ ਜੀ, ਤੇ ਹੁਣ ਅਸੀਂ ਕਿੱਥੋਂ ਚੰਗੇ ਲੱਗਣਾ ਜੀ, ਹਾ ਹਾ ਹੱਸ ਰਹੇ ਨੇ। ਤੇ ਮਤਲਬ ਕਿ ਵੋਟ ਦੀ ਗੱਲ ਕੀਤੀ ਸੀ ਨਾ ਜਿਹਨਾਂ ਨੇ ਇਹਨਾਂ ਨੂੰ ਜਿਤਾਇਆ ਆ, ਇਸ ਕਰਕੇ ਉਹ ਕਹਿੰਦੇ ਭਾਈ ਅਸੀਂ ਵੀ ਵੋਟ ਪਾਈ ਸੀ। ਸੈਣੀ ਸਾਹਿਬ ਕਹਿੰਦੇ ਵਾਹ ਜੀ ਵਾਹ, ਕਿਆ ਬਾਤ ਆ ਮੁਹੰਮਦ ਬਖਸ਼ੀ ਜੀ, ਤੇ ਵੀਰ ਜੀ ਥੈਂਕ ਯੂ ਕਹਿੰਦੇ। ਤੇ ਮਾਲ ਜੀ ਲਿਖਦੇ ਆ ਕਿ ਮੋਸਟ ਬਿਊਟੀਫੁਲ ਲਾਇਰੰਸ ਬਖਸ਼ੀ ਜੀ, ਕਿਆ ਬਾਤ ਹੈ ਜੀ। ਮੁਹੰਮਦ ਜੀ ਨੇ ਸ਼ੁਕਰੀਆ ਅਦਾ ਕੀਤਾ ਸਭ ਦੋਸਤਾਂ ਦਾ ਐਪਰੀਸ਼ੀਏਟ ਕਰਨ ਦੇ ਲਈ। ਤੇ ਮਾਲ ਜੀ ਕਹਿੰਦੇ ਆ ਉਸਦੀ ਵਿਲ ਪਾਵਰ ਹੀ ਕਹਿੰਦੇ ਹੋਵੇਗੀ ਕਿ ਮੈਂ ਤੁਹਾਡੇ ਮਾਰਿਆ ਨਹੀਂ ਮਰਨਾ ਹੈ। ਮੁਕੱਦਰ ਬਾਈ ਜੀ ਕਹਿੰਦੇ ਵਾਹ ਜੀ ਵਾਹ ਸੈਣੀ ਬਾਈ ਜੀ, ਸੈਣੀ ਸਿਆ ਬਾਈ ਸਿਆ। ਮੁਹੰਮਦ ਜੀ ਕਹਿੰਦੇ ਸਤਿ ਸ੍ਰੀ ਅਕਾਲ ਵੀਰ ਮੁਕੱਦਰ ਜੀ। ਤੇ ਜਗਤਾਰ ਭਾਰਤ ਜੀ ਨੇ ਇੰਡੀਆ ਤੋਂ ਸਤਿ ਸ੍ਰੀ ਅਕਾਲ ਭੇਜੀ ਹੈ, ਤੇ ਮੁਹੰਮਦ ਜੀ ਨੇ ਕਿਹਾ ਇੰਟਰਸਟਿੰਗ ਐਂਡ ਮੋਟੀਵੇਸ਼ਨਲ ਸਟੋਰੀ ਜੀ, ਸ਼ੁਕਰੀਆ ਜੀ। ਲਓ ਦੋਸਤੋ, ਇਸ ਜਿੰਨੇ ਸੁਨੇਹੇ ਮੇਰੇ ਤੱਕ ਪੁੱਜੇ ਨੇ, ਤੇ ਜੇ ਕਿਸੇ ਦੋਸਤ ਦਾ ਰਹਿ ਗਿਆ ਹੋਵੇ ਸੁਨੇਹਾ, ਨਾਮ ਲੈਣਾ ਰਹਿ ਗਿਆ ਹੋਵੇ, ਮਾਫ਼ੀ ਚਾਹਵਾਂਗਾ। ਤੇ ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ ਸਾਰਿਆਂ ਨੂੰ। ਭੁਪਿੰਦਰ ਭਾਰਤ ਵੱਲੋਂ ਇਸ ਦੇ ਨਾਲ ਹੀ ਆ ਪਿਆਰ ਭਰੀ ਤੇ ਨਿੱਘੀ ਸਤਿ ਸ੍ਰੀ ਅਕਾਲ। ਜਾਂਦੇ ਜਾਂਦੇ ਇੱਕ ਗੀਤ ਛੱਡ ਕੇ ਚੱਲਿਆ, ਐਪ ਦੇ ਉੱਤੇ ਵੈਬਸਾਈਟ ਦੇ ਉੱਤੇ ਇੰਜੋਏ ਕਰ ਸਕਦੇ ਹੋ, ਫੇਸਬੁੱਕ ਯੂਟਿਊਬ ਦੇ ਉੱਤੇ ਗੀਤ ਦੋਸਤੋ ਨਹੀਂ ਚੱਲੇਗਾ। ਤੇ ਮੈਨੂੰ ਦਿਵਾ ਗਿਆ, ਕੱਲ ਨੂੰ ਮਿਲਦੇ ਹਾਂ ਭਾਰਤੀ ਸਮੇਂ ਦੇ ਅਨੁਸਾਰ 9:30 ਵਜੇ ਫਿਰ ਤੋਂ ਨਵਾਂ ਨਵੇਲਾ ਕੁਝ ਨਾ ਕੁਝ ਲੈ ਕੇ ਜੀ। ਇਸ ਦੇ ਨਾਲ ਹੀ ਪਿਆਰ ਭਰੀ ਤੇ ਨਿੱਘੀ ਸਤਿ ਸ੍ਰੀ ਅਕਾਲ ਹੈ ਦੋਸਤੋ।

Yo te

Sorry.

0: ద్వాపర రేడియో.
1: ਰੇਡੀਓ ਦੇ ਪਿਆਰੇ ਸਰੋਤਿਓ, ਪ੍ਰੋਗਰਾਮ ਕਵੀ ਦਰਬਾਰ ਦੇ ਵਿਚ ਹਰਵੰਸ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ. ਪਿਆਰੇ ਸਰੋਤਿਓ, ਅੱਜ 27 ਦਸੰਬਰ 2020 ਦਿਨ ਐਤਵਾਰ ਹੈ, ਸ਼ਾਮ ਦੇ 5 ਵਜਦੇ ਹਨ ਤੇ ਅਸੀਂ ਆਪਣਾ ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਲੈ ਕੇ ਹਾਜ਼ਰ ਹਾਂ. ਇਸ ਵਾਰ ਕੁਝ ਤਕਨੀਕੀ ਮਜਬੂਰੀਆਂ ਕਾਰਨ ਜਿਹੜਾ ਆ ਬਹੁਤ ਕਾਹਲੀ ਦੇ ਵਿੱਚ ਇਹ ਪ੍ਰੋਗਰਾਮ ਤਿਆਰ ਕਰ ਰਹੇ ਹਾਂ ਅਤੇ ਇਸ ਦੇ ਵਿੱਚ ਬਹੁਤ ਸਾਰੀਆਂ ਖਾਮੀਆਂ ਹੋਣਗੀਆਂ. ਇਹਨਾਂ ਖਾਮੀਆਂ ਨੂੰ ਸਾਰਿਆਂ ਨੇ ਨਜ਼ਰਅੰਦਾਜ਼ ਕਰਦੇ ਹੋਏ ਇਸ ਕਵੀ ਦਰਬਾਰ ਦਾ ਆਨੰਦ ਮਾਣਨ ਦੀ ਕੋਸ਼ਿਸ਼ ਕਰਨੀ ਅਤੇ ਸਭ ਤੋਂ ਪਹਿਲਾਂ ਇਸ ਕਵੀ ਦਰਬਾਰ ਦਾ ਆਗਾਜ਼ ਕਰਨ ਲਈ ਮੈਂ ਪਟਿਆਲਾ ਤੋਂ ਸ਼ਾਇਰ ਸਰਦੂਲ ਸਿੰਘ ਭੱਲਾ ਜੀ ਨੂੰ ਸੱਦਾ ਦਿਆਂਗਾ. ਉਹ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਲਾਲਾਂ ਬਾਰੇ, ਛੋਟੇ ਸਾਹਿਬਜ਼ਾਦਿਆਂ ਬਾਰੇ ਆਪਣੀ ਇੱਕ ਕਵਿਤਾ ਜਿਹੜੀ ਲੈ ਕੇ ਹਾਜ਼ਰ ਹੋ ਰਹੇ ਨੇ ਸਰਦੂਲ ਸਿੰਘ ਭੱਲਾ ਜੀ. ਦੁਆਬਾ ਰੇਡੀਓ ਦੇ ਮੰਚ ਤੇ ਤੁਹਾਡਾ ਨਿੱਘਾ ਸਵਾਗਤ ਹੈ.
2: ਮੈਂ SS ਭੱਲਾ ਪਟਿਆਲਾ. ਅੱਜ ਛੋਟੇ ਸਾਹਿਬਜ਼ਾਦਿਆਂ ਨੂੰ ਠੰਡੇ ਬੁਰਜ ਵਿੱਚ ਮਾਤਾ ਗੁਜਰ ਜੀ ਸਮੇਤ ਕੈਦ ਕੀਤਾ ਗਿਆ ਸੀ. ਕਹਿਰਾਂ ਦੀ ਠੰਡ ਪੈ ਰਹੀ ਸੀ, ਪਰ ਉਹ ਬੱਚੇ ਮਾਤਾ ਭੁੱਖੇ ਭਾਣੇ ਬਿਨਾਂ ਕਿਸੇ ਕੱਪੜੇ ਦੀ ਓਟ ਉਸ ਠੰਡੇ ਬੁਰਜ ਦੇ ਵਿੱਚ ਬੈਠੇ ਪਏ ਸਨ, ਜਿਨ੍ਹਾਂ ਦੀ ਇੱਕ ਕਵਿਤਾ ਮੈਂ ਲਿਖੀ ਹੈ, ਉਹ ਕਿਰਪਾ ਕਰਕੇ ਸੁਣਨਾ. ਬੱਚੇ ਦਾਦੀ ਨੂੰ ਕੀ ਕਹਿੰਦੇ ਹਨ, ਇਹ ਕਵਿਤਾ ਮੇਰੀ ਭਾਸ਼ਾ ਭਾਗ ਨੇ ਅਵਲ ਕਵਿਤਾ ਕਰਕੇ ਸਨਮਾਨਿਤ ਕੀਤਾ ਸੀ. ਸਰਵਣ ਕਰੋ ਜੀ. ਸਾਬ ਜਾਦੇ ਆਖਣ ਦਾ ਦੀਏ ਨੀ,

ਕਰਦੇ ਠੰਡੇ ਬੁਰਜ ਦਾਤੀ ਦੀ ਛਾਤੀ ਨਾਲ ਲੱਗ ਕੇ ਤਿੰਨੇ ਨਹੀਂ ਠਰਦੇ ਤਾਕਤ ਨਹੀਂ ਜੋ ਝੁਕਾ ਸਕੇ ਗੋਬਿੰਦ ਦੇ ਬੱਟਿਆਂ ਬੱਚਿਆਂ ਨੂੰ ਕਿਸੇ ਵੀ ਗੁਰਜ ਵਿੱਚ ਸੁਬਾ ਸਰਹੰਦ ਨੇ ਜਦੋਂ ਦਾਦੀ ਪੋਤਿਆਂ ਨੂੰ ਕੈਦ ਕੀਤਾ ਠੰਡੇ ਬੁਰਜ ਵਿੱਚ।

ਦੇ ਧਰਮ ਵਿੱਚ ਰਹਿਣਾ, ਸਦਾ ਪਿਤਾ ਦੇ ਧਰਮ ਵਿੱਚ ਨਾ ਡੋਲਣਾ ਉਹਦੇ ਕਿਸੇ ਭਰਮ ਵਿੱਚ। ਪੋਤਿਓ ਕਬੂਲ ਕਰ ਲੈਣਾ ਮੌਤ, ਰੱਖਣਾ

ਜਿਨੀ ਨਿੱਘੀ ਦਾ ਦੀਦੀ ਗੋਦ ਚ ਹੈ ਉਹ ਨਾ ਕਿਸੇ ਵੀ ਸੂਰਜ ਵਿੱਚ, ਦਾਦੀ ਮਾਂ ਦੀ ਗੋਦੀ ਦੀ ਗਰਮਾਈ ਇੰਨੀ ਗਰਮੀ ਲੱਗੇ ਅੱਜ ਠੰਡੇ ਬੁਰਜ ਵਿੱਚ, ਬੱਚਿਆਂ ਦੀ ਦੇਖ ਅੜੀ ਸੂਬੇ ਦੀ ਈਨ ਕਬੂਲ ਨਹੀਂ ਕਰਦੇ, ਬੱਚੇ ਗੁਰੂ ਗੋਬਿੰਦ ਸਿੰਘ ਜੀ ਦੇ ਜੋ ਕਿਸੇ ਤੋਂ ਵੀ ਨਹੀਂ ਡਰਦੇ।

ਅੱਜ ਉਹਨਾਂ ਦੀ ਯਾਦ ਵਿੱਚ ਨਗਰ ਕੀਰਤਨ ਤੇ ਥਾਂ ਥਾਂ ਦੀਵਾਨ ਲੱਗਣਗੇ। ਸਿੱਖਾਂ ਦੇ ਬੱਚੇ ਅੱਜ ਪੱਗਾਂ ਦੀ

ਸੀ, ਪਰ ਉਹ ਖਾਲਸਾ ਸਿਰਾਂ ਨੂੰ ਕੱਜਣ ਲਈ ਰੁਮਾਲ ਟੋਪੀਆਂ ਪਹਿਨ ਕੇ ਆਇਆ ਸੀ। ਲੱਭਣਗੇ ਦਾਦੀ ਮਾਂ ਦੇ ਸਾਹਿਬਜ਼ਾਦਿਆਂ ਦੀ ਕੁਰਬਾਨੀ ਖੋਜ ਤੇ ਖੁਰਜ ਵਿੱਚੋਂ, ਦਾਦੀ ਮਾਂ ਦੀ ਗੋਦੀ ਵਿੱਚ ਗਰਮਾਈ ਇਤਨੀ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸਰਦੂਲ ਸਿੰਘ ਭੱਲਾ, ਪਟਿਆਲਾ।
1: ਸਰਦੂਲ ਸਿੰਘ ਭੱਲਾ ਜੀ ਤੋਂ ਬਾਅਦ ਹੁਣ ਮੈਂ ਅਮਰੀਕਾ ਵੱਸਦੇ ਸਾਡੇ ਸ਼ਾਇਰ ਗੁਰਮੋਹਨ ਸਿੰਘ ਜੀ ਨੂੰ ਸਦਾ ਦਿਆਂਗਾ। ਉਹ ਵੀ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨਾਲ ਸੰਬੰਧਿਤ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਗੁਰਮੋਹਨ ਸਿੰਘ ਜੀ, ਦੁਆਬਾ ਰੇਡੀਓ ਦੇ ਮੰਚ 'ਤੇ ਤੁਹਾਡਾ ਨਿੱਘਾ ਸਵਾਗਤ ਹੈ।
2: ਮੇਰੀ ਕਵਿਤਾ ਜੀ, ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ। ਤੁਰ ਪਏ ਦੋਵੇਂ ਲਾਡਲੇ ਜਦ ਫਤਿਹ ਬੁਲਾ ਕੇ, ਜਾਂਦੀ ਵਾਰੀ ਮਾਂ ਦੇ ਹੱਥ ਚਰਣੀ ਲਾ ਕੇ, ਬੁੱਲਾਂ ਵਿੱਚੋਂ ਪਰਤ ਕੇ ਬੋਲੇ ਮੁਸਕਾ ਕੇ, ਤੂੰ ਨੀ ਆਉਣਾ ਮੀਂਹ ਬਹੁਤਾ ਚਿਰ ਲਾ ਕੇ, ਉਹ ਜਾਓ ਮੇਰੇ ਬੱਚਿਓ ਮੈਂ ਮਗਰੇ ਆਵਾਂ, ਪੁੱਤਾਂ ਬਾਜੋਂ ਜਿਉਂਦੀਆਂ ਕਦ ਸੁਣੀਆਂ ਮਾਵਾਂ, ਮਾਂ ਪੁੱਤਰਾਂ ਦੀ ਸਾਂਝ ਜਿਉਂ ਚਾਨਣ ਪਰਛਾਵਾਂ, ਅੱਜ ਤੋੜ ਘਰਾਂ ਦੀਆਂ ਰੌਣਕਾਂ ਮੈਂ ਸਵਰਗ ਵਸਾਵਾਂ। ਕੁਝ ਗੱਲਾਂ ਕਰਦੇ ਨੇ ਬੱਚੇ। ਦਿਲ ਜਾਂਦੀ ਵਾਰ ਦਾ ਪਿਆਰ ਸਾਡੀ ਅੰਮੀਏ ਨੀ,

0: ਓ ਸਰਸਾ ਦੇ ਕੰਡੇ ਮਾਤਾ ਪੈ ਗਿਆ ਵਿਛੋੜਾ ਨੀ, ਸਰਸਾ ਦੇ ਕੰਡੇ ਮਾਤਾ ਪੈ ਗਿਆ ਵਿਛੋੜਾ ਨੀ, ਚੁੰਦਰ ਚੰਡਾਲ ਗੰਗੂ ਮਾਰ ਦਿੱਤਾ ਲੋੜਾ ਨੀ, ਹੁਣ ਖਾ ਕੇ ਹੋ ਗਿਆ ਗਦਾਰ ਸਾਡੀ ਅੰਮੀਏ ਨੀ, ਅੱਜ ਸਾਨੂੰ ਰੀਜਾਣਾ ਸ਼ਿੰਗਾਰ ਸਾਡੀ ਅੰਮੀਏ ਨੀ, ਅੱਜ ਸਾਨੂੰ ਰੀਜਾਣਾ ਸ਼ਿੰਗਾਰ, ਉਹ ਸੁਰਗਾਂ ਚ ਹੋਣਾ ਬਾਬਾ ਚਿਰਾਂ ਦਾ ਉਡੀਕਦਾ, ਸੁਰਗਾਂ ਚ ਹੋਣਾ ਬਾਬਾ ਚਿਰਾਂ ਦਾ ਉਡੀਕਦਾ, ਉੱਥੇ ਹੀ ਮਲਾਪ ਹੋਣਾ ਵੱਡੇ ਵੀਰ ਜੀਤ ਦਾ, ਨਾਲੇ ਹੋਣਾ ਉਡੀਕਦਾ ਜੁਝਾਰ ਸਾਡੀ ਅੰਮੀਏ ਨੀ, ਅੱਜ ਸਾਨੂੰ ਰੀਜਾਣਾ ਸ਼ਿੰਗਾਰ ਸਾਡੀ ਅੰਮੀਏ ਨੀ, ਅੱਜ ਸਾਨੂੰ ਰੀਜਾਣਾ ਸ਼ਿੰਗਾਰ, ਉਹ ਜੋਰਾਵਾਰ ਤੇਰਾ ਮਾਤਾ ਜਿੱਤਿਆ ਨਾ ਜਾਊਗਾ, ਜੋਰਾਵਾਰ ਤੇਰਾ ਮਾਤਾ ਜਿੱਤਿਆ ਨਾ ਜਾਊਗਾ, ਉਹ ਬੰਨ ਕੇ ਦਸਹਿਰੇ ਲਾੜੀ ਮੌਤ ਨੂੰ ਵਿਆਊਗਾ, ਸਾਡਾ ਲਾੜੀ ਮੌਤ ਨਾ ਤਿਆਰ ਸਾਡੀ ਅੰਮੀਏ ਨੀ, ਅੱਜ ਸਾਨੂੰ ਰੀਜਾਣਾ ਸ਼ਿੰਗਾਰ ਸਾਡੀ ਅੰਮੀਏ ਨੀ, ਅੱਜ ਸਾਨੂੰ ਰੀਜਾਣਾ ਸ਼ਿੰਗਾਰ, ਓ ਫਤਿਹ ਸਿੰਘ ਤੇਰਾ ਫਤਿਹ ਪਾਊਗਾ ਮੈਦਾਨ ਚੋਂ, ਫਤਿਹ ਸਿੰਘ ਤੇਰਾ ਫਤਿਹ ਪਾਊਗਾ ਮੈਦਾਨ ਚੋਂ, ਓ ਕਰ ਦੂ ਮਸਾਲ ਕੈਮ ਵੱਖਰੀ ਜਹਾਨ ਚੋਂ, ਖੁੰਡੀ ਕਰ ਦੇਣੀ ਤਲ ਵਾਰ ਸਾਡੀ ਅੰਮੀਏ ਨੀ, ਅੱਜ ਸਾਨੂੰ ਰੀਜਾਣਾ ਸ਼ਿੰਗਾਰ ਸਾਡੀ ਅੰਮੀਏ ਨੀ, ਅੱਜ ਸਾਨੂੰ ਰੀਜਾਣਾ ਸ਼ਿੰਗਾਰ, ਓਏ ਅੱਜ ਪੋਤੇ ਆਪਣੇ ਤੂੰ ਰੀਜਾਣਾ ਸ਼ਿੰਗਾਰ ਦੇ, ਅੱਜ ਪੋਤੇ ਆਪਣੇ ਤੂੰ ਰੀਜਾਣਾ ਸ਼ਿੰਗਾਰ ਦੇ, ਓ ਚਿਣ ਚਿਣ ਸੀਸ ਉੱਤੇ ਬੰਨ ਦਸਤਾਰ ਦੇ, ਕਾਲ ਜੇ ਨਲਾ ਲੈ ਜਾਂਦੀ ਵਾਰ ਸਾਡੀ ਅੰਮੀਏ ਨੀ, ਅੱਜ ਸਾਨੂੰ ਰੀਜਾਣਾ ਸ਼ਿੰਗਾਰ ਸਾਡੀ ਅੰਮੀਏ ਨੀ, ਅੱਜ ਸਾਨੂੰ ਰੀਜਾਣਾ ਸ਼ਿੰਗਾਰ, ਓ ਨੀਹਾਂ ਵਿੱਚ ਚਿਣ ਦੇਣਾ ਚੰਦਰੇ ਚੰਡਾਲਾਂ ਨੇ, ਨੀਹਾਂ ਵਿੱਚ ਚਿਣ ਦੇਣਾ ਚੰਦਰੇ ਚੰਡਾਲਾਂ ਨੇ, ਮੰਨਣੀ ਨਾਈਨ ਤੇਰੇ ਸ਼ੂਰਵੀਰ ਲਾਲਾਂ ਨੇ, ਉਡੀਕਦੀ ਹੈ ਖੂਨਣ ਦੁਆਰ ਸਾਡੀ ਅੰਮੀਏ ਨੀ, ਅੱਜ ਸਾਨੂੰ ਰੀਜਾਣਾ ਸ਼ਿੰਗਾਰ ਸਾਡੀ ਅੰਮੀਏ ਨੀ, ਅੱਜ ਸਾਨੂੰ ਰੀਜਾਣਾ ਸ਼ਿੰਗਾਰ, ਓ ਪੈਣਗੇ ਵਿਛੋੜੇ ਅੱਜ ਰੂਹਾਂ ਨਾਲੋਂ ਬੁੱਤਾਂ ਦੇ, ਓ ਪੈਣਗੇ ਵਿਛੋੜੇ ਅੱਜ ਰੂਹਾਂ ਨਾਲੋਂ ਬੁੱਤਾਂ ਦੇ, ਬੁਰੇ ਹੁੰਦੇ ਦੁੱਖ ਮਾਤਾ ਮਾਪਿਆਂ ਨੂੰ ਪੁੱਤਾਂ ਦੇ, ਸੁਖ ਮੰਗੇ ਸਾਰਾ ਸਨ ਹਰ ਸਾਡੀ ਅੰਮੀਏ ਨੀ, ਅੱਜ ਸਾਨੂੰ ਰੀਜਾਣਾ ਸ਼ਿੰਗਾਰ ਸਾਡੀ ਅੰਮੀਏ ਨੀ, ਅੱਜ ਸਾਨੂੰ ਰੀਜਾਣਾ ਸ਼ਿੰਗਾਰ।
1: ਗੁਰਮੋਹਨ ਸਿੰਘ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਨਿਊਜ਼ੀਲੈਂਡ ਦੇ ਵਿੱਚ ਵਸੀ ਸਾਡੀ ਸ਼ਾਇਰਾ ਨਰੇਸ਼ ਕੁਮਾਰੀ ਨੂੰ। ਨਰੇਸ਼ ਕੁਮਾਰੀ ਆਪਣੀ ਇੱਕ ਕਵਿਤਾ ਜਿਹੜੀ ਲੈ ਕੇ ਹਾਜ਼ਰ ਹੋ ਰਹੀ ਹੈ ਉਹ ਕਵਿਤਾ ਹੈ ਪਰਿਵਾਰ ਵਿਛੋੜੇ ਨਾਲ ਸੰਬੰਧਿਤ, ਕਿਉਂਕਿ ਇਸੇ ਮਹੀਨੇ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਆਨੰਦਪੁਰ ਦਾ ਕਿਲ੍ਹਾ ਛੱਡਿਆ ਤਾਂ ਸਰਸਾ ਨਦੀ ਪਾਰ ਕਰਦਿਆਂ ਹੋਇਆ ਜਦੋਂ ਉਹਨਾਂ ਦਾ ਪਰਿਵਾਰ ਦਾ ਵਿਛੋੜਾ ਪਿਆ ਉਸ ਸਮੇਂ ਨੂੰ ਲੈ ਕੇ ਨਰੇਸ਼ ਕੁਮਾਰੀ ਜੀ ਆਪਣੀ ਕਵਿਤਾ ਲੈ ਕੇ ਹਾਜ਼ਰ ਨੇ। ਨਰੇਸ਼ ਕੁਮਾਰੀ ਜੀ, ਦੁਆਬਾ ਰੇਡੀ ਦੇ ਮੰਚ ਤੇ ਤੁਹਾਡਾ ਨਿੱਘਾ ਸਵਾਗਤ ਹੈ।
2: ਸਤਨਾਮ ਸ੍ਰੀ ਵਾਹਿਗੁਰੂ। ਦਸਮ ਪਿਤਾ ਕਲਗੀਧਰ ਸਰਬੰਸ ਦਾਨੀ ਮਹਾਰਾਜ ਜੀ ਦੇ ਪਰਿਵਾਰ ਵਿਛੋੜੇ ਨੂੰ ਕਲਮ ਬੰਦ ਕਰਦਿਆਂ ਹੋਇਆ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੇ ਵਿਛੋੜੇ ਦਾ ਬਿਰਤਾਂਤ ਆਪਣੀ ਤੁੱਛ ਜਿਹੀ ਕਲਮ ਤੋਂ ਕਰਨ ਲੱਗੀ ਹਾਂ। ਸਮਾਤ ਫਰਮਾਇਓ। ਵਿਛੜਿਆ ਪਰਿਵਾਰ ਕਲਗੀਧਰ ਦਾ, ਵਿਛੜਿਆ ਪਰਿਵਾਰ ਕਲਗੀਧਰ ਦਾ, ਪੋਹ ਦੀ ਰਾਤ ਕਾਲੀ ਬੋਲੀ ਜਦ ਆਈ, ਝੱਖੜ ਝਾਂਗੀ ਤੂਫਾਨ ਸਣੇ ਸਰਸਾ ਹੜ੍ਹ ਨਾਲ ਉਫਨਾਈ, ਤਦ ਫਰੇਬੀ ਗੰਗੂ ਕਰ ਦਿੱਤੇ ਬਾਲਕ ਜਿਹੇ ਕਰੂੰਬਲਾਂ ਹਵਾਲੇ ਜ਼ਾਲਮਾਂ, ਕੰਧਾਂ ਕੂਕਣ ਕੋਠੇ ਕੂਕਣ ਕੂਕੇ ਪਈ ਲੁਕਾਈ, ਔਰਤਾਂ ਬੱਚਿਆਂ ਬੁੱਢਿਆਂ ਰਲ ਕੇ ਪਾਈ ਹਾਲ ਦੁਹਾਈ, ਕੰਨੀ ਪੈਂਦੇ ਵੈਣ ਸੀ ਸੁਣ ਕੇ ਮਾਤਾ ਗੁਜਰੀ ਮੂਰਛਾਈ, ਬੱਚਿਆਂ ਦੁੱਖ ਭਾਰਾ ਡਾਢਾ ਦਾਦੀ ਹੋਸ਼ ਨਾ ਆਈ, ਈਨ ਮਨਾਉਣ ਲਈ ਵਜ਼ੀਰ ਖਾਨ ਨੇ ਵਿਉਂ ਤਾਂ ਵੱਡੀ ਬਣਾਈ, ਲਾਲ ਸਨ ਉਹ ਗੋਬਿੰਦ ਦੇ ਅੱਗੇ ਜਿਨ੍ਹਾਂ ਦੇ ਇੱਕ ਵੀ ਕੰਮ ਨਾ ਆਈ। ਅੱਗੇ ਧਿਆਨ ਦਿਓ, 8-9 ਸਾਲ ਦੇ ਜ਼ੋਰਾਵਰ ਤੇ ਫਤਿਹ ਸਿੰਘ ਹਿੰਮਤ ਜਦ ਦਿਖਾਈ, ਦੇਖ ਜਨੂਨ ਕੌਮ ਲਈ ਫਿਰ ਮੁਗਲਾਂ ਦੀ ਜਾਨ ਤੇ ਬਣ ਆਈ, ਹੁਣ ਉਹ ਘੜੀ ਵੀ ਆ ਗਈ, ਉਹ ਘੜੀ ਵੀ ਆ ਗਈ ਜਦ ਹੁਕਮ ਦਿੱਤਾ ਜ਼ਾਲਮ ਕੰਧ ਕਢਾਉਣ ਦਾ, ਫੁੱਲ ਭਰਦੀਆਂ ਕਰੂੰਬਲਾਂ ਨੂੰ ਲੱਗਿਆ ਦੇਣ ਵਿੱਚ ਕੰਧਾਂ ਦੇ ਰਤਾ ਕੋ ਰਹਿਮ ਨਾ ਆਈ, ਕੰਧਾਂ ਕੂਕਣ ਕੋਠੇ ਕੂਕਣ ਕੂਕੇ ਕੁੱਲ ਲੁਕਾਈ, ਮੰਗੇ ਦੁਨੀਆ ਭੀਖ ਰਹਿਮ ਦੀ ਪਰ ਪਾਪੀ ਟੀਸ ਨਾ ਆਈ। ਅੱਗੇ ਦੇਖਿਓ, ਚਿਣ ਦਿੱਤਾ ਲਾਲਾਂ ਦੋਹਾਂ ਵਿੱਚ ਦੀਵਾਰਾਂ, ਚਿਣ ਦਿੱਤਾ ਲਾਲਾਂ ਦੋਹਾਂ ਵਿੱਚ ਦੀਵਾਰਾਂ, ਕਲਪ ਦੀ ਬਿਲਖ ਦੀ ਮਾਤਾ ਗੁਜਰੀ ਸਵਰਗ ਸਿਧਾਈ। ਜ਼ਰਾ ਕੁ ਸੋਚੋ, ਪੋਟੇ ਪੋਟੇ ਲਾਲਾਂ ਨੂੰ ਸਾਹ ਕਿਵੇਂ ਫਿਰ ਆਇਆ ਹੋਵੇਗਾ, ਜ਼ਰਾ ਕੁ ਸੋਚੋ ਪੋਟੇ ਪੋਟੇ ਲਾਲਾਂ ਨੂੰ ਸਾਹ ਕਿਵੇਂ ਫਿਰ ਆਇਆ ਹੋਵੇਗਾ, ਸਾਹ ਬਿਨਾਂ ਫਿਰ ਤੜਫੇ ਕਿਵੇਂ ਹੋਣਗੇ, ਮੌਤ ਫਿਰ ਹੋਵੇਗੀ ਕਿਵੇਂ ਆਈ। ਫੇਰ ਉੱਠੀ ਨੇਕ ਰੂਹ ਟੋਡਰ ਮੱਲ ਦੀ ਸੁਣੋ ਕਹਾਣੀ, ਜ਼ਾਬਰਾਂ ਅੱਗੇ ਮਾਰ ਕੇ ਤਰਲੇ ਥਾਂ ਜੋ ਮੰਗੀ ਸੰਸਕਾਰ ਲਈ, ਸਾਰੀ ਪੂੰਜੀ ਵਿਛਾ ਦਿੱਤੀ ਥਾਂ ਉਸ ਲਈ, ਕਰ ਸੰਸਕਾਰ ਫਿਰ ਉੱਥੇ ਯਾਦਗਾਰ ਬਣਾਈ, ਉੱਥੇ ਯਾਦਗਾਰ ਬਣਾਈ। ਸਤਨਾਮ ਸ੍ਰੀ ਵਾਹਿਗੁਰੂ।
1: ਨਰੇਸ਼ ਕੁਮਾਰੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਮੋਗਾ ਦੇ ਸ਼ਾਇਰ ਹਰਪ੍ਰੀਤ ਪੱਤੋ ਜੀ ਨੂੰ। ਹਰਪ੍ਰੀਤ ਪੱਤੋ ਜੀ ਜਿਹੜੀ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਇਸ ਕਵਿਤਾ ਦੇ ਵਿੱਚ, ਉਹ ਜਿੱਥੇ ਸਾਡੇ ਸਿੱਖ ਇਤਿਹਾਸ ਨੂੰ, ਜਿਹੜਾ ਕਿ ਸਾਡੇ ਪੰਜਾਬੀ ਸੱਭਿਆਚਾਰ ਦਾ ਇੱਕ ਵਿਸ਼ੇਸ਼ ਅੰਗ ਹੈ, ਅਤੇ ਉਸ ਦਾ ਸੰਬੰਧ ਕਿਵੇਂ ਸਾਡੇ ਮੌਜੂਦਾ ਜਿਹੜਾ ਸੰਘਰਸ਼ਾਂ ਦੇ ਨਾਲ ਜੁੜਿਆ ਹੋਇਆ, ਇਸ ਨੂੰ ਲੈ ਕੇ ਹਾਜ਼ਰ ਹੋ ਰਹੇ ਨੇ ਹਰਪ੍ਰੀਤ ਪੱਤੋ ਜੀ। ਹਰਪ੍ਰੀਤ ਪੱਤੋ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
3: ਹਾਂਜੀ, ਮੈਂ ਹਰਪ੍ਰੀਤ ਪੱਤੋ ਇੱਕ ਰਚਨਾ ਲੈ ਕੇ ਹਾਜ਼ਰਾਂ ਜੀ। ਸਾਡੇ ਗੁਰੂਆਂ ਨੇ ਕਿੰਨੇ ਕਸ਼ਟ ਝੱਲੇ, ਠੰਡਾ ਗਰਮੀਆਂ ਨਾਲ ਸਾਨੂੰ ਡਰਾਉਣ ਮੀਆਂ। ਸਾਡੇ ਗੁਰੂਆਂ ਨੇ ਕਿੰਨੇ ਕਸ਼ਟ ਝੱਲੇ, ਠੰਡਾ ਗਰਮੀਆਂ ਨਾਲ ਸਾਨੂੰ ਡਰਾਉਣ ਮੀਆਂ। ਜਾ ਕੇ ਪੁੱਛ ਲਾ ਠੰਡੇ ਬੁਰਜ ਕੋਲੋਂ ਜਾਂ ਵਿੱਚ ਲਾਹੌਰ ਜੋ ਭੱਠ ਤਪਾਉਣ ਮੀਆਂ। ਜਾ ਕੇ ਪੁੱਛ ਲਾ ਠੰਡੇ ਬੁਰਜ ਕੋਲੋਂ ਜਾਂ ਵਿੱਚ ਲਾਹੌਰ ਜੋ ਭੱਠ ਤਪਾਉਣ ਮੀਆਂ। ਸਾਡਾ ਜਨਮ ਖੰਡੇ ਦੀ ਧਾਰ ਵਿੱਚੋਂ ਚੁੱਕ ਸੀਸ ਜੋ ਦਿੱਲੀਓਂ ਲਿਆਉਣ ਮੀਆਂ। ਸਾਡੀਆਂ ਰਗਾਂ ਵਿੱਚ ਖੂਨ ਉਹਨਾਂ ਯੋਧਿਆਂ ਦਾ ਵਿੱਚ ਲੰਡਨ ਦੇ ਬੈਰੀ ਨੂੰ ਮੁਕਾਉਣ ਮੀਆਂ। ਸਾਡੀਆਂ ਰਗਾਂ ਵਿੱਚ ਖੂਨ ਉਹਨਾਂ ਯੋਧਿਆਂ ਦਾ ਵਿੱਚ ਲੰਡਨ ਦੇ ਬੈਰੀ ਨੂੰ ਮੁਕਾਉਣ ਮੀਆਂ। ਅਸੀਂ ਲਾ ਲਿਆ ਦਿੱਲੀ ਦੇ ਵਿੱਚ ਡੇਰਾ, ਆਏ ਹਾਕਮ ਤੋਂ ਹੱਕ ਮਣਵਾਉਣ ਮੀਆਂ। ਮਜ਼ਦੂਰ ਕਿਸਾਨ ਦੁਕਾਨਦਾਰ ਹੋਏ ਇਕੱਠੇ, ਆਏ ਦਿੱਲੀ ਨੂੰ ਅਸੀਂ ਵਿਆਹੁਣ ਮੀਆਂ। ਹੱਕ ਲੈ ਕੇ ਜਾਵਾਂਗੇ ਦਿੱਲੀਏ ਨੀ, ਲੱਖ ਦੁਸ਼ਮਣ ਸਾਨੂੰ ਭਰਮਾਉਣ ਮੀਆਂ। ਹੱਕ ਲੈ ਕੇ ਜਾਵਾਂਗੇ ਦਿੱਲੀਏ ਨੀ, ਲੱਖ ਦੁਸ਼ਮਣ ਸਾਨੂੰ ਭਰਮਾਉਣ ਮੀਆਂ। ਨਹੀਂ ਆਉਣਾ ਵਿੱਚ ਤੇਰੇ ਫੋਕੇ, ਲਾਰਿਆਂ ਦੇ ਤਾਂ ਹੀ ਲੱਗੀਆਂ ਸ਼ਹਿਰ ਵਸਾਉਣ ਮੀਆਂ। ਹਰਪ੍ਰੀਤ ਪੱਤੋ ਗੁਰੂਆਂ ਦਾ ਸਾਨੂੰ ਥਾਪੜਾ ਏ, ਲੜਾਂਗੇ ਨਾਲ ਹਾਥੀ ਜੇ ਗੁਰੂ ਲੜਾਉਣ ਮੀਆਂ। ਹਰਪ੍ਰੀਤ ਪੱਤੋ ਗੁਰੂਆਂ ਦਾ ਸਾਨੂੰ ਥਾਪੜਾ ਏ, ਲੜਾਂਗੇ ਨਾਲ ਹਾਥੀ ਜੇ ਗੁਰੂ ਲੜਾਉਣ ਮੀਆਂ। ਧੰਨਵਾਦ ਜੀ, ਮੈਂ ਹਰਪ੍ਰੀਤ ਪੱਤੋ।
1: ਹਰਪ੍ਰੀਤ ਪੱਤੋ ਜੀ ਤੋਂ ਬਾਅਦ ਹੁਣ ਮੈਂ ਪੰਜਾਬ ਦੇ ਇਲਾਕਾ ਮਾਝੇ ਦੇ ਜ਼ਿਲ੍ਹਾ ਤਰਨ ਤਾਰਨ ਤੋਂ ਸਾਡੇ ਸ਼ਾਇਰ ਬਲਵੀਰ ਲਹਿਰੀ ਜੀ ਨੂੰ ਸੱਦਾ ਦਿਆਂਗਾ। ਬਲਵੀਰ ਲਹਿਰੀ ਜੀ ਆਪਣੀ ਜਿਹੜੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ, ਉਹ ਵੀ ਦਸਵੇਂ ਪਾਤਸ਼ਾਹ ਦੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨਾਲ ਸੰਬੰਧਿਤ ਰਚਨਾ ਹੈ। ਬਲਵੀਰ ਲਹਿਰੀ ਜੀ ਦੁਆਬਾ ਰੈਡੀ ਦੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ ਜੀ।
4: ਦੁਆਬਾ ਰੇਡੀਓ ਦੇ ਸਮੂਹ ਸਟਾਫ ਮੈਂਬਰਾਂ ਨੂੰ ਅਤੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜਿਵੇਂ ਕਿ ਆਪ ਸਾਰਿਆਂ ਨੂੰ ਪਤਾ ਹੀ ਹੈ ਕਿ ਇਹ ਸ਼ਹੀਦੀ ਹਫ਼ਤਾ ਚੱਲ ਰਿਹਾ ਹੈ। ਇਸ ਹਫ਼ਤੇ ਵਿੱਚ ਸਾਡੇ ਕਲਗੀਆਂ ਵਾਲੇ ਦਸ਼ਮੇਸ਼ ਪਿਤਾ ਜੀ ਦਾ ਸਾਰਾ ਪਰਿਵਾਰ ਹੀ ਖੇਰੂੰ ਖੇਰੂੰ ਹੋ ਗਿਆ ਸੀ। ਉਹਨਾਂ ਦੀ ਸ਼ਹਾਦਤ ਨੂੰ ਮੈਂ ਨਮਨ ਕਰਦਾ ਹੋਇਆ ਛੋਟੇ ਸਾਹਿਬਜ਼ਾਦਿਆਂ 'ਤੇ ਇੱਕ ਰਚਨਾ ਕਹਿ ਰਿਹਾ ਹਾਂ ਜੀ। ਜੇ ਕੋਈ ਗਲਤੀ ਹੋਵੇ ਤਾਂ ਦਾਸ ਨੂੰ ਮਾਫ਼ ਕਰ ਦੇਣਾ। ਸੁਣੋ ਜੀ ਕਵਿਤਾ। ਧੰਨ ਮਾਤਾ ਗੁਜਰੀ, ਧੰਨ ਉਸਦੇ ਲਾਲ ਸੀ। ਧੰਨ ਮਾਤਾ ਗੁਜਰੀ, ਧੰਨ ਉਸਦੇ ਲਾਲ ਸੀ। ਛੋਟੀ ਉਮਰੇ ਪੀ ਗਏ ਜਾਮ ਸ਼ਹਾਦਤ ਦਾ, ਨੋਖੀ ਖੜੀ ਕੀਤੀ ਜੱਗ 'ਤੇ ਮਿਸਾਲ ਸੀ। ਨੋਖੀ ਖੜੀ ਕੀਤੀ ਜੱਗ 'ਤੇ ਮਿਸਾਲ ਸੀ। ਚੰਦ ਮੋਹਰਾਂ ਦੀ ਖਾਤਰ ਗੰਗੂ ਪਾਪੀ ਕਹਿਰ ਕਮਾਇਆ ਸੀ। ਚੰਦ ਮੋਹਰਾਂ ਦੀ ਖਾਤਰ ਗੰਗੂ ਪਾਪੀ ਕਹਿਰ ਕਮਾਇਆ ਸੀ। ਦਾਦੀ ਪੋਤਿਆਂ ਤਾਈਂ ਪਾਪੀ ਨੇ ਮੁਗਲਾਂ ਕੋਲ ਪਹੁੰਚਾਇਆ ਸੀ। ਦਾਦੀ ਪੋਤਿਆਂ ਤਾਈਂ ਪਾਪੀ ਨੇ ਮੁਗਲਾਂ ਕੋਲ ਪਹੁੰਚਾਇਆ ਸੀ। ਖੱਟੀ ਜਾਗੀ ਉੱਤੇ ਲਾਣਤ ਪਾਪੀ ਨੇ, ਖੱਟੀ ਜਾਗੀ ਉੱਤੇ ਲਾਣਤ ਪਾਪੀ ਨੇ ਯੋਧਿਆਂ ਝੰਡਾ ਧਰਮ ਦਾ ਉੱਚਾ ਚੁਲਾਇਆ ਸੀ। ਯੋਧਿਆਂ ਝੰਡਾ ਧਰਮ ਦਾ ਉੱਚਾ ਚੁਲਾਇਆ ਸੀ। ਆਤ ਦੀ ਠੰਡ ਅਤੇ ਬੁਰਜ ਵੀ ਠੰਡਾ ਸੀ, ਆਤ ਦੀ ਠੰਡ ਅਤੇ ਬੁਰਜ ਵੀ ਠੰਡਾ ਸੀ। ਦਾਦੀ ਅਤੇ ਪੋਤੇ ਵਿੱਚ ਬੁਰਜ ਦੇ ਇਕੱਲੇ ਸੀ। ਰੱਬ ਜਾਣੇ ਦਾਦੀ ਅਤੇ ਪੋਤਿਆਂ ਨੇ ਕੀ ਦੁਖੜੇ ਸਰੀਰ ਉੱਤੇ ਝੱਲੇ ਸੀ, ਕੀ ਦੁਖੜੇ ਸਰੀਰ ਉੱਤੇ ਝੱਲੇ ਸੀ। ਔਖੇ ਵੇਲੇ ਵੀ ਮਾਤਾ ਗੁਜਰ ਕੌਰ ਰੱਬ ਦਾ ਸ਼ੁਕਰ ਮਨਾਉਂਦੀ ਰਹੀ, ਔਖੇ ਵੇਲੇ ਵੀ ਮਾਤਾ ਗੁਜਰ ਕੌਰ ਰੱਬ ਦਾ ਸ਼ੁਕਰ ਮਨਾਉਂਦੀ ਰਹੀ। ਧਰਮ 'ਚ ਰਹਿਣਾ ਸਦਾ ਪੱਕੇ ਬੱਚਿਓ, ਪੋਤਿਆਂ ਨੂੰ ਉਹ ਸਿਖਾਉਂਦੀ ਰਹੀ, ਪੋਤਿਆਂ ਨੂੰ ਉਹ ਸਿਖਾਉਂਦੀ ਰਹੀ। ਵਿੱਚ ਸੂਬੇ ਦੀ ਕਚਹਿਰੀ ਜਾ ਕੇ ਲਾਲ ਬਿਲਕੁਲ ਨਾ ਘਬਰਾਏ ਸੀ, ਵਿੱਚ ਸੂਬੇ ਦੀ ਕਚਹਿਰੀ ਜਾ ਕੇ ਲਾਲ ਬਿਲਕੁਲ ਨਾ ਘਬਰਾਏ ਸੀ। ਨਾ ਮੰਨੀ ਈਨ ਇਸਲਾਮ ਵਾਲੀ, ਅਤੇ ਸੂਬੇ ਦੇ ਸਾਰੇ ਲਾਲਚ ਠੁਕਰਾਏ ਸੀ, ਸੂਬੇ ਦੇ ਸਾਰੇ ਲਾਲਚ ਠੁਕਰਾਏ ਸੀ। ਤਿਆਗੋ ਆਪਣਾ ਧਰਮ ਬਚਿਓ, ਸੂਬੇ ਬੜਾ ਜ਼ੋਰ ਪਾਇਆ ਸੀ। ਤਿਆਗੋ ਆਪਣਾ ਧਰਮ ਬਚਿਓ, ਸੂਬੇ ਬੜਾ ਜ਼ੋਰ ਪਾਇਆ ਸੀ। ਲਹਿਰੀ ਅੱਤ ਜ਼ੁਲਮ ਦੀ ਹੋ ਗਈ ਅਤੇ ਕਾਜੀ ਨੇ ਫਤਵਾ ਲਾਇਆ ਸੀ, ਕਾਜੀ ਨੇ ਫਤਵਾ ਲਾਇਆ ਸੀ। ਛੋਟੇ ਮਾਸੂਮ ਲਾਲਾਂ ਤਾਈਂ ਗਿਆ ਨੀਹਾਂ ਵਿੱਚ ਚਿਣਵਾਇਆ ਸੀ, ਗਿਆ ਨੀਹਾਂ ਵਿੱਚ ਚਿਣਵਾਇਆ ਸੀ। ਧਰਮੀ ਯੋਧੇ ਜਾਨ ਵਾਰ ਗਏ, ਪਰ ਧਰਮ ਨੂੰ ਦਾਗ ਨਾ ਲਾਇਆ ਸੀ, ਪਰ ਧਰਮ ਨੂੰ ਦਾਗ ਨਾ ਲਾਇਆ ਸੀ। ਸੁਣ ਕੇ ਲਾਲਾਂ ਦੀ ਖਬਰ ਸ਼ਹੀਦੀ ਵਾਲੀ, ਮਾਤਾ ਗੁਜਰ ਕੌਰ ਨੇ ਵੀ ਡੇਰਾ ਸਵਰਗਾਂ ਵਿੱਚ ਲਾਇਆ ਸੀ, ਮਾਤਾ ਗੁਜਰ ਕੌਰ ਨੇ ਵੀ ਡੇਰਾ ਸਵਰਗਾਂ ਵਿੱਚ ਲਾਇਆ ਸੀ। ਧੰਨਵਾਦ ਜੀ।
1: ਬਲਵੀ ਲਹਿਰੀ ਜੀ ਤੋਂ ਬਾਅਦ ਹੁਣ ਮੈਂ ਸਾਦਾ ਦੇਣ ਜਾ ਰਿਹਾ ਪਟਿਆਲਾ ਵਾਸੀ ਸਾਡੀ ਸ਼ਾਇਰਾ ਆਸ਼ਾ ਸ਼ਰਮਾ ਜੀ ਨੂੰ। ਆਸ਼ਾ ਸ਼ਰਮਾ ਜੀ ਵੀ ਇੱਕ ਧਾਰਮਿਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਆਸ਼ਾ ਸ਼ਰਮਾ ਜੀ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ।
5: ਰਿਟਾਇਰਡ ਬੈਂਕ ਮੈਨੇਜਰ, ਇੱਕ ਕਵਿਤਾ ਗੁਰੂ ਨਾਨਕ ਦੇਵ ਜੀ ਦੇ 550 ਸਾਲ ਦਾ ਦਿਵਸ ਤੇ ਬੋਲਣਾ ਚਾਹੁੰਦੀ ਹਾਂ, ਜਿਸ ਦਾ ਨਾਮ ਹੈ ਹਾਂ ਲੋੜ ਹੈ ਅੱਜ। ਹਾਂ ਲੋੜ ਹੈ ਅੱਜ, ਹਾਂ ਲੋੜ ਹੈ ਅੱਜ ਇੱਕ ਐਸੇ ਗੁਰੂ ਦੀ ਜੋ ਸਮਾਜ ਨੂੰ ਬਦਲੇ, ਇਤਿਹਾਸ ਨੂੰ ਬਦਲੇ, ਜੋ ਜ਼ੁਲਮ ਨੂੰ ਰੋਕੇ, ਜੋ ਜ਼ਬਰ ਨੂੰ ਕੁਚਲੇ, ਜੋ ਧਰਮ ਨੂੰ ਸਮਝੇ, ਇਨਸਾਨੀ ਮਰਮ ਨੂੰ ਸਮਝੇ, ਜੋ ਗੱਦਾਰੀ ਦੀ ਮਰਜ਼ ਹੋਵੇ ਮੱਕਾਰੀ ਦਾ ਕਰਜ਼ ਹੋਵੇ, ਹਾਂ ਜੋ ਗੱਦਾਰੀ ਦੀ ਮਰਜ਼ ਹੋਵੇ ਮੱਕਾਰੀ ਦਾ ਕਰਜ਼ ਹੋਵੇ, ਹਾਂ ਇੱਕ ਐਸੀ ਰੂਹ ਦੀ ਤਲਾਸ਼ ਹੈ ਅੱਜ। ਹਾਂ ਇੱਕ ਐਸੀ ਰੂਹ ਦੀ ਤਲਾਸ਼ ਹੈ ਅੱਜ, ਇੱਕ ਐਸੇ ਪੈਗੰਬਰ ਦੀ ਆਸ ਹੈ ਅੱਜ, ਜੋ ਹਨੇਰੇ ਮੁਕਾਵੇ, ਜੋ ਹਨੇਰੇ ਮੁਕਾਵੇ, ਚਾਨਣ ਫੈਲਾਵੇ, ਵਹਿਮਾਂ ਭਰਮਾਂ ਚੋਂ ਕੱਢ ਲਿਆਵੇ। ਜੋ ਹਨੇਰੇ ਮੁਕਾਵੇ, ਚਾਨਣ ਫੈਲਾਵੇ, ਵਹਿਮਾਂ ਭਰਮਾਂ ਚੋਂ ਕੱਢ ਲਿਆਵੇ। ਜਿਉਂਦਿਆਂ ਦੀ ਉਮੀਦ ਵਿੱਚ ਜੀਵਨ ਜਗਾਵੇ, ਜਿਉਂਦਿਆਂ ਦੀ ਉਮੀਦ ਵਿੱਚ ਜੀਵਨ ਜਗਾਵੇ। ਮਜ਼ਲੂਮਾਂ ਨੂੰ ਫੇਰ ਸੀਨੇ ਨਾਲ ਲਾਵੇ, ਸ਼ਾਹਾਂ ਨੂੰ ਸੱਚਾ ਸੌਦਾ ਸਿਖਾਵੇ, ਜ਼ਬਰ ਨੂੰ ਪੰਜੇ ਨਾਲ ਠਹਿਰਾਵੇ। ਸ਼ਾਹਾਂ ਨੂੰ ਸੱਚਾ ਸੌਦਾ ਸਿਖਾਵੇ, ਜ਼ਬਰ ਨੂੰ ਪੰਜੇ ਨਾਲ ਠਹਿਰਾਵੇ। ਰਿਸ਼ਤਿਆਂ ਦੇ ਰੀਥਿਆਂ ਨੂੰ ਮਿੱਠਾ ਕਰ ਜਾਵੇ। ਹਾਂ ਤਲਾਸ਼ ਹੈ, ਹਾਂ ਤਲਾਸ਼ ਹੈ ਅੱਜ ਇੱਕ ਐਸੇ ਮੁਰਸ਼ਦ ਦੀ, ਜੋ ਮਾਨਤਾ ਨੂੰ ਸਹੀ ਰਾਹ ਦਿਖਾਵੇ, ਪਖੰਡੀਆਂ ਨੂੰ ਬੇਨਕਾਬ ਕਰ ਜਾਵੇ। ਜ਼ਿੰਦਗੀ ਤੇ ਮੌਤ ਦਾ ਫਲਸਫਾ ਦੱਸ ਕੇ, ਜ਼ਿੰਦਗੀ ਤੇ ਮੌਤ ਦਾ ਫਲਸਫਾ ਦੱਸ ਕੇ, ਕਰਮ ਦਾ ਮਹੱਤਵ ਦੇ ਜਾਵੇ। ਨਿਠੱਲਿਆਂ ਨੂੰ ਕੰਮ ਕਰਨਾ ਸਿਖਾਵੇ, ਕਿਰਤ ਕਰਨੀ, ਵੰਡ ਛਕਣਾ, ਨਾਮ ਜਪਣਾ ਸਾਰਥਕ ਕਰ ਜਾਵੇ। ਹਾਂ ਤਲਾਸ਼ ਹੈ, ਹਾਂ ਤਲਾਸ਼ ਹੈ ਅੱਜ ਇੱਕ ਐਸੀ ਸ਼ਕਤੀ ਦੀ, ਹਾਂ ਤਲਾਸ਼ ਹੈ ਅੱਜ ਇੱਕ ਐਸੀ ਸ਼ਕਤੀ ਦੀ, ਜੋ ਨਿਓਟਿਆਂ ਦੀ ਓਠ ਹੋਵੇ ਨਿਮਾਣਿਆਂ ਦਾ ਮਾਣ ਹੋਵੇ, ਜੋ ਨਿਓਟਿਆਂ ਦੀ ਓਠ ਹੋਵੇ ਨਿਮਾਣਿਆਂ ਦਾ ਮਾਣ ਹੋਵੇ, ਨਿਆਸਰਿਆਂ ਦੀ ਆਸ ਹੋਵੇ ਭੁੱਲਿਆਂ ਦਾ ਵਿਸ਼ਵਾਸ ਹੋਵੇ, ਜੋ ਨਿਆਸਰਿਆਂ ਦੀ ਆਸ ਹੋਵੇ ਭੁੱਲਿਆਂ ਦਾ ਵਿਸ਼ਵਾਸ ਹੋਵੇ, ਦਰਦਮੰਦਾਂ ਦਾ ਦਰਦੀ ਹੋਵੇ, ਦੂਰ ਜਿਸ ਤੋਂ ਖੁਦਗਰਜੀ ਹੋਵੇ। ਜੋ ਮੇਰੀ ਅਰਦਾਸ ਨੂੰ ਸੁਣਦਾ ਹੋਵੇ, ਹਾਂ ਜੋ ਮੇਰੀ ਅਰਦਾਸ ਨੂੰ ਸੁਣਦਾ ਹੋਵੇ, ਵਿਸ਼ਵ ਨੂੰ ਜਿਉਣ ਦੀ ਜਗ੍ਹਾ ਬਣਾਵੇ, ਇਸ ਵਿਸ਼ਵ ਨੂੰ ਜਿਉਣ ਦੀ ਜਗ੍ਹਾ ਬਣਾਵੇ, ਸਤਯੁਗ ਵਾਪਿਸ ਲਿਆਵੇ, ਹਾਂ ਸਤਯੁਗ ਵਾਪਿਸ ਲਿਆਵੇ। ਸ਼ੁਕਰੀਆ।
1: ਰੇਡੀਓ ਦੇ ਪਿਆਰੇ ਸਰੋਤਿਓ, ਆਸ਼ਾ ਸ਼ਰਮਾ ਜੀ ਤੋਂ ਬਾਅਦ ਹੁਣ ਮੈਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਵਸਦੇ ਸ਼ਾਇਰ ਸੇਵਾ ਸਿੰਘ ਨੂਰਪੁਰੀ ਜੀ ਨੂੰ ਸੱਦਾ ਦੇਣ ਜਾ ਰਿਹਾ। ਉਹ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਅਤੇ ਜਿਹੜੀ ਉਹ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਇੱਕ ਇਤਿਹਾਸਿਕ ਘਟਨਾ ਜਿਹੜੀ ਕਿ ਦਸਵੇਂ ਪਾਤਸ਼ਾਹ ਜੀ ਦੇ ਪਰਿਵਾਰ ਨਾਲ ਸੰਬੰਧਿਤ ਹੈ ਅਤੇ ਨਾਲ ਦੀ ਨਾਲ ਕਹਿ ਲਈਏ ਸਿੱਖ ਇਤਿਹਾਸ ਨਾਲ ਸੰਬੰਧਿਤ ਹੈ ਅਤੇ ਜਿਸ ਸਮੇਂ ਪਰਿਵਾਰ ਦਾ ਵਿਛੋੜਾ ਪਿਆ ਉਸ ਸਮੇਂ ਨੂੰ ਜਿਹੜਾ ਆ ਉਹਨਾਂ ਨੇ ਕਲਮਬੰਦ ਕੀਤਾ ਹੈ। ਸੇਵਾ ਸਿੰਘ ਨੂਰਪੁਰੀ ਜੀ ਤੁਹਾਡਾ ਨਿੱਘਾ ਸਵਾਗਤ ਹੈ।
6: ਦੁਆਬਾ ਰੇਡੀਓ ਦੇ ਪਿਆਰੇ ਸਰੋਤੋ ਅਤੇ ਕਵੀ ਜਨੋ, ਮੈਂ ਆਪ ਦੀ ਸੇਵਾ ਵਿੱਚ ਇੱਕ ਕਵਿਤਾ ਪਰਿਵਾਰ ਵਿਛੋੜਾ ਲੈ ਕੇ ਹਾਜ਼ਰ ਹਾਂ ਜੀ, ਸਿੱਖ ਇਤਿਹਾਸ ਦੇ ਪੰਨਿਆਂ ਦੇ ਵਿੱਚੋਂ। ਗੌਰ ਫਰਮਾਣਾ ਜੀ। ਰਾਤ ਪੋਹਦੀ ਸੀ ਹੱਡਾਂ ਨੂੰ ਠਾਰ ਦੀ, ਆਨੰਦਪੁਰੀ ਵਿਛੋੜਾ ਨਾ ਸਹਾਰ ਦੀ, ਦੁਸ਼ਮਣਾਂ ਨੇ ਸੀ ਘੇਰਾ ਪਾ ਲਿਆ, ਝੂਠੀਆਂ ਸਹੁੰਆਂ ਖਾਂ ਭਰਮਾ ਲਿਆ, ਬਚਿੱਤਰ ਸਿੰਘ ਹਾਥੀ ਨੂੰ ਚੰਬਦਾ, ਕਿਲ੍ਹਾ ਆਨੰਦਗੜ੍ਹ ਵੀ ਸੀ ਕੰਬਦਾ, ਗੁਰਾਂ ਹੁਕਮ ਖਾਲਸੇ ਤੋਂ ਸੀ ਲਿਆ, ਫਿਰ ਸਿਰ ਮੱਥੇ 'ਤੇ ਸੀ ਪਾ ਲਿਆ, ਉਹ ਚੰਦਰੀ ਕਾਲੀ ਬੋਲੀ ਰਾਤ ਸੀ, ਉੱਤੋਂ ਸ਼ਮਸ਼ਮ ਹੁੰਦੀ ਬਰਸਾਤ ਸੀ, ਆਖ ਕੇ ਆਨੰਦਪੁਰੀ ਨੂੰ ਅਲਵਿਦਾ, ਦੱਖਣ ਵੱਲ ਨੂੰ ਸਾਰੇ ਹੋ ਤੁਰੇ ਵਿਦਾ। ਮਾਤਾ ਗੁਜਰੀ ਦੇ ਸੰਘ ਪਰਿਵਾਰ ਸੀ, ਸਿੰਘ ਸੂਰੇ ਖੁਦ ਸੱਚੀ ਸਰਕਾਰ ਸੀ, ਪਹਾੜੀ ਰਾਜੇ ਮੁਗਲ ਕਸਮਾਂ ਭੁੱਲੇ, ਗੁਰੂ ਜੀ ਨੂੰ ਮਾਰ ਮਕਾਨ 'ਤੇ ਤੁੱਲੇ। ਮਗਰ ਫੌਜਾਂ ਨੇ ਭੀਰਾਂ ਕੱਤੀਆਂ, ਸਰਸੇ ਨਦੀ ਅੱਗੋਂ ਸ਼ਰਮਾਂ ਲੱਥੀਆਂ, ਜਿਉਂ ਨਾਲ ਦੁਸ਼ਮਣਾਂ ਰਲ ਗਿਆ, ਠਾਠਾਂ ਮਾਰ ਗੁਰਾਂ ਦੇ ਗੜ ਪਿਆ। ਉੱਚੀ ਥਾਂ ਦੇਖ ਕੇ ਡੇਰਾ ਲਾ ਲਿਆ, ਪਿਆਰੇ ਸਿੰਘਾਂ ਨੂੰ ਵੀ ਬਿਠਾ ਲਿਆ। ਸਾਰੀ ਰਾਤ ਗੁਜ਼ਾਰੀ ਦਰਿਆ ਕੰਢੇ, ਰਾਜ ਸਾਹਿਬ ਦੇ ਪ੍ਰਸ਼ਾਦ ਵੰਡੇ। ਦਿਨ ਚੜ੍ਹੇ ਮੁਗਲਾਂ ਹੱਲਾ ਬੋਲਿਆ, ਫਿਰ ਸਿੰਘਾਂ ਦਾ ਖੂਨ ਵੀ ਖੋਲਿਆ। ਇੰਝ ਗਹਿਗਚ ਜੰਗ ਛਿੜ ਪਈ, ਲੋਥਾਂ ਦੀ ਗਿਣਤੀ ਨਾ ਹੁੰਦੀ ਪਈ। ਸਰਸੇ 'ਚ ਸੰਗ ਸਾਰਾ ਠਿੱਲ ਪਿਆ, ਪਰਿਵਾਰ ਵਿਛੋੜੇ ਦਾ ਸੱਲ ਪਿਆ। ਜ਼ੋਰਾ ਵਰ ਫਤਿਹ ਸਿੰਘ ਬੱਖ ਹੋਏ, ਮਾਤਾ ਗੁਜਰੀ ਜੀ ਲੱਖ ਤੋਂ ਕੱਖ ਹੋਏ। ਅਜੀਤ ਜਿਆਰ ਅਤੇ ਜਸਮੇਸ਼ ਪਿਤਾ ਜਾ ਚਮਕੌਰ ਗੜੀ ਨੂੰ ਸੰਭਾਲ ਲਿੱਤਾ। ਇੰਝ ਪਰਿਵਾਰ ਵਿਛੋੜਾ ਪੈ ਗਿਆ, ਖਾਲਸਾ ਅਣਗਾਹੇ ਰਾਹ ਪੈ ਗਿਆ। ਅਜੀਤ ਜਿਆਰ ਅਤੇ ਦਸ਼ਮੇਸ਼ ਪਿਤਾ ਜਾ ਚਮਕੌਰ ਗੜੀ ਨੂੰ ਸੰਭਾਲ ਲਿੱਤਾ। ਇੰਝ ਪਰਿਵਾਰ ਵਿਛੋੜਾ ਪੈ ਗਿਆ, ਖਾਲਸਾ ਅਣਗਾਹੇ ਰਾਹ ਪੈ ਗਿਆ, ਖਾਲਸਾ ਅਣਗਾਹੇ ਰਾਹ ਪੈ ਗਿਆ। ਥੈਂਕ ਯੂ ਜੀ, ਧੰਨਵਾਦ ਜੀ।
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਸੇਵਾ ਸਿੰਘ ਨੂਰਪੁਰੀ ਜੀ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਲੁਧਿਆਣਾ ਦੀ ਤਹਿਸੀਲ ਰਾਏਕੋਟ ਦੇ ਪਿੰਡ ਸੀਵੀਆ ਤੋਂ ਬਲਵੀਰ ਕੌਰ ਸੀਵੀਆ ਜੀ ਨੂੰ। ਉਹ ਇਤਿਹਾਸਿਕ ਘਟਨਾ ਹਾ ਦਾ ਨਾਰਾ ਨਾਲ ਸੰਬੰਧਿਤ ਆਪਣੀ ਲਿਖੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਬਲਵੀਰ ਕੌਰ ਸੀਵੀਆ ਜੀ, ਦੁਆਬਾ ਰੇਡੀਓ ਦੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿਚ ਤੁਹਾਡਾ ਨਿੱਘਾ ਸਵਾਗਤ ਹੈ।
7: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਅੱਜ ਤੁਹਾਡੇ ਸਾਹਮਣੇ ਆਪਣੀ ਪਹਿਲੀ ਪ੍ਰਵਾਸ ਕਿਤਾਬ ਦੇ ਵਿੱਚੋਂ ਇੱਕ ਰਚਨਾ ਸਾਂਝੀ ਕਰਨ ਜਾ ਰਹੀ ਹਾਂ, ਜਿਸ ਦਾ ਵਿਸ਼ਾ ਹੈ ਜੀ ਹਾ ਦਾ ਨਾਰਾ ਮਾਰਨਾ। ਝੂਠਾ ਫਤ

0: ਹਦ ਨਰ ਮਰਦਾ ਹਦ ਨਰ ਮਰਦਾ ਨਵਾਬ ਸ਼ੇਰ ਖਾਨ ਜੀ ਹਦ ਨਰ ਮਰਦਾ ਹੱਥ ਜੋੜ ਖੜਾ ਅਰਜ ਗੁਜ਼ਾਰਦਾ ਨੈਣੀ ਅੱਥਰ ਉੱਤੇ ਮਨੋ ਤਾਹਾਂ ਮਾਰਦਾ ਮਜ਼ਬੂਰ ਹੈ ਸਿਪਾਹੀ ਸਰਕਾਰ ਦਾ ਕਹਿੰਦਾ ਇਹੋ ਜਿਹੀ ਸਜ਼ਾ ਦੱਸੇ ਨਾ ਕੁਰਾਨ ਜੀ ਹਾਦਾ ਨਾਰਾ ਮਾਰਦਾ ਹਾਦਾ ਨਾਰਾ ਮਾਰਦਾ ਨਵਾਬ ਸ਼ੇਰ ਖਾਨ ਜੀ ਹਾਦਾ ਨਾਰਾ ਮਾਰਦਾ ਸੁਬਾ ਸਰਹੰਦ ਦੇ ਅੱਗੇ ਖੜ ਗਿਆ ਸੁੱਚੇ ਮੁਸਲਮਾਨ ਨੂੰ ਗੁੱਸਾ ਚੜ ਗਿਆ ਸੱਚ ਕਹਿਣ ਉੱਤੇ ਸੂਰਮਾ ਸੀ ਅੜ ਗਿਆ ਕਹਿੰਦਾ ਸ਼ਰ ਸਰ ਝੂਠਾ ਤੁਹਾਡਾ ਫੁਰਮਾਨ ਜੀ ਹਾਦਾ ਨਾਰਾ ਮਾਰਦਾ ਹਾਦਾ ਨਾਰਾ ਮਾਰਦਾ ਨਵਾਬ ਸ਼ੇਰ ਖਾਨ ਜੀ ਹਾਦਾ ਨਾਰਾ ਮਾਰਦਾ ਕਹਿੰਦਾ ਬੱਚਿਆਂ ਤੋਂ ਹੋਇਆ ਕੀ ਕਸੂਰ ਹੈ ਸਜ਼ਾ ਮੌਤ ਵਾਲੀ ਦਿੰਦੇ ਕਿਉਂ ਹਜ਼ੂਰ ਹੈ ਮੈਨੂੰ ਤੁਹਾਡੀ ਨੌਕਰੀ ਨਾ ਮਨਜ਼ੂਰ ਹੈ ਫਿੱਟ ਲਾਣ ਤਾਂ ਦਿਓਗਾ ਤੁਸਾਂ ਨੂੰ ਜਹਾਨ ਜੀ ਹਾਦਾ ਨਾਰਾ ਮਾਰਦਾ ਹਾਦਾ ਨਾਰਾ ਮਾਰਦਾ ਨਵਾਬ ਸ਼ੇਰ ਖਾਨ ਜੀ ਹਾਦਾ ਨਾਰਾ ਮਾਰਦਾ ਤੁਹਾਡਾ ਵੈਰ ਹੈ ਗੋਬਿੰਦ ਸਿੰਘ ਨਾਲ ਜੀ ਉਹਦੇ ਨਾਲ ਲੜੋ ਬਣ ਕੇ ਮਿਸ਼ਾਲ ਜੀ ਮਾਰੋ ਉਹਨੂੰ ਭਾਵੇਂ ਕਰਕੇ ਹਲਾਲ ਜੀ ਇਹਨਾਂ ਨਿਰਦੋਸ਼ੀਆਂ ਦੀ ਕਾਤੋਂ ਲੈਂਦੇ ਜਾਨ ਜੀ ਹਾਦਾ ਨਾਰਾ ਮਾਰਦਾ ਹਾਦਾ ਨਾਰਾ ਮਾਰਦਾ ਨਵਾਬ ਸ਼ੇਰ ਖਾਨ ਜੀ ਹਾਦਾ ਨਾਰਾ ਮਾਰਦਾ ਕਹਿੰਦਾ ਤੁਹਾਡੀ ਨੌਕਰੀ ਨੂੰ ਮਾਰੀ ਲੱਤ ਹੈ ਮੇਰੇ ਵਿੱਚ ਇਸਲਾਮੀ ਇੱਕ ਸੱਤ ਹੈ ਬਲਵੀਰ ਕੌਰ ਲਿਖ ਦਿੱਤਾ ਸੱਚ ਹੈ ਰਾਮਗੜ੍ਹ ਸੀਵੀਆਂ ਵੀ ਹੈ ਕਦਰਦਾਨ ਜੀ ਹਾਦਾ ਨਾਰਾ ਮਾਰਦਾ ਹਾਦਾ ਨਾਰਾ ਮਾਰਦਾ ਨਵਾਬ ਸ਼ੇਰ ਖਾਨ ਜੀ ਹਾਦਾ ਨਾਰਾ ਮਾਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਕਵੀ ਦਰਬਾਰ ਦੇ ਵਿੱਚ ਸੱਦਾ ਦੇਣ ਜਾ ਰਹੇ ਹਾਂ ਡਾਕਟਰ ਇੰਦਰਪਾਲ ਕੌਰ ਜੀ ਨੂੰ ਜਿਹੜੇ ਕਿ ਆਪਣੀ ਕਵਿਤਾ ਕੋਸ਼ਿਸ਼ ਜ਼ਰੂਰੀ ਹੈ ਲੈ ਕੇ ਹਾਜ਼ਰ ਹੋ ਰਹੇ ਨੇ ਡਾਕਟਰ ਇੰਦਰਪਾਲ ਕੌਰ ਜੀ ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ
2: ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਸ਼੍ਰੀ ਹਰਬੰਸ ਹਿਉਨ ਜੀ ਦਾ ਤਹਿ ਦਿਲੋਂ ਸ਼ੁਕਰੀਆ ਅਦਾ ਕਰਦੀ ਹਾਂ ਜਿਨ੍ਹਾਂ ਨੇ ਮੈਨੂੰ ਦੁਆਬਾ ਰੇਡੀਓ ਲਾਈਵ ਚੈਨਲ 'ਤੇ ਆਪਣੀ ਕਵਿਤਾ ਪੇਸ਼ ਕਰਨ ਦਾ ਮੌਕਾ ਪ੍ਰਦਾਨ ਕੀਤਾ ਹੈ ਮੇਰੀ ਕਵਿਤਾ ਹੈ ਕੋਸ਼ਿਸ਼ ਜ਼ਰੂਰੀ ਹੈ ਮੈਂ ਇਹ ਤਾਂ ਨਹੀਂ ਕਹਿੰਦੀ ਕਿ ਜੰਗ ਜ਼ਰੂਰੀ ਹੈ ਮੈਂ ਇਹ ਤਾਂ ਨਹੀਂ ਕਹਿੰਦੀ ਕਿ ਜੰਗ ਜ਼ਰੂਰੀ ਹੈ ਪਰ ਜਿੰਨਾ ਹੋ ਸਕੇ ਇਸ ਤੋਂ ਬਚ ਕੇ ਜ਼ਿੰਦਗੀ ਲਈ ਮਨ ਦੀ ਸ਼ਾਂਤੀ ਖਾਤਰ ਕੋਸ਼ਿਸ਼ ਜ਼ਰੂਰੀ ਹੈ ਮੈਂ ਇਹ ਤਾਂ ਨਹੀਂ ਕਹਿੰਦੀ ਕਿ ਹੱਥ 'ਤੇ ਹੱਥ ਧਰ ਕੇ ਬੈਠ ਜਾਓ ਮੈਂ ਇਹ ਤਾਂ ਨਹੀਂ ਕਹਿੰਦੀ ਕਿ ਹੱਥ 'ਤੇ ਹੱਥ ਧਰ ਕੇ ਬੈਠ ਜਾਓ ਪਰ ਕੁਛ ਪਾਉਣ ਲਈ ਕੁਛ ਖੋਣਾ ਪਰ ਕੁਛ ਪਾਉਣ ਲਈ ਕੁਛ ਖੋਣਾ ਸੰਘਰਸ਼ ਕਰਦੇ ਰਹਿਣਾ ਅਤੇ ਸਬਰ ਦਾ ਪੱਲਾ ਫੜਨ ਲਈ ਵੀ ਕੋਸ਼ਿਸ਼ ਜ਼ਰੂਰੀ ਹੈ ਮੈਂ ਇਹ ਤਾਂ ਨਹੀਂ ਕਹਿੰਦੀ ਕਿ ਹਰ ਵੇਲੇ ਗਲਤ ਕਦਰਾਂ ਕੀਮਤਾਂ ਨਾਲ ਹੀ ਸਮਝੌਤਾ ਕੀਤਾ ਜਾਵੇ ਮੈਂ ਇਹ ਤਾਂ ਨਹੀਂ ਕਹਿੰਦੀ ਕਿ ਹਰ ਵੇਲੇ ਗਲਤ ਕਦਰਾਂ ਕੀਮਤਾਂ ਨਾਲ ਹੀ ਸਮਝੌਤਾ ਕੀਤਾ ਜਾਵੇ ਪਰ ਸਮਝੌਤਿਆਂ ਦੀ ਜ਼ਿੰਦਗੀ ਜਿਉਣ ਲਈ ਰਿਸ਼ਤਿਆਂ ਸੰਗ ਤੁਰਨਾ ਅਤੇ ਆਪਸੀ ਸਮਝ ਦਾ ਹੋਣ ਲਈ ਵੀ ਕੋਸ਼ਿਸ਼ ਜ਼ਰੂਰੀ ਹੈ ਮੈਂ ਇਹ ਤਾਂ ਨਹੀਂ ਕਹਿੰਦੀ ਕਿ ਜੰਗ ਜ਼ਰੂਰੀ ਹੈ ਮੈਂ ਇਹ ਵੀ ਨਹੀਂ ਕਹਿੰਦੀ ਕਿ ਹੱਥ 'ਤੇ ਹੱਥ ਧਰ ਕੇ ਬੈਠ ਜਾਓ ਮੈਂ ਇਹ ਵੀ ਨਹੀਂ ਕਹਿੰਦੀ ਕਿ ਹਰ ਵੇਲੇ ਗਲਤ ਕਦਰਾਂ ਕੀਮਤਾਂ ਨਾਲ ਸਮਝੌਤਾ ਕਰ ਜਾਓ ਪਰ ਜ਼ਿੰਦਗੀ ਦੇ ਲਈ ਮਨ ਦੀ ਸ਼ਾਂਤੀ ਖਾਤਰ ਕੋਸ਼ਿਸ਼ ਜ਼ਰੂਰੀ ਹੈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ
1: ਡਾਕਟਰ ਇੰਦਰਪਾਲ ਕੌਰ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਹੁਸ਼ਿਆਰਪੁਰ ਜ਼ਿਲ੍ਹੇ ਦੀ ਜੰਪਲ ਸ਼ਾਇਰਾ ਨਿਮੀ ਵਿਸ਼ੇਸ਼ ਜੀ ਨੂੰ ਜਿਹੜੇ ਕਿ ਪੰਜਾਬੀ ਹਿੰਦੀ ਦੇ ਵਿੱਚ ਬਹੁਤ ਵਧੀਆ ਰਚਨਾਵਾਂ ਲਿਖਦੇ ਨੇ ਅਤੇ ਨਾਲ ਦੀ ਨਾਲ ਉਹਨਾਂ ਦੀਆਂ ਬਹੁਤ ਸਾਰੀਆਂ ਕਿਤਾਬਾਂ ਵੀ ਛਪੀਆਂ ਹੋਈਆਂ ਨੇ ਅਤੇ ਸਾਡੀ ਕਾਮਹਿਫਲ ਦੇ ਵਿੱਚ ਉਹਨਾਂ ਨੇ ਆਉਣਾ ਸ਼ੁਰੂ ਕੀਤਾ ਹੈ ਅਤੇ ਦੁਆਬਾ ਰੇਡੀਓ ਨਾਲ ਕਾਫੀ ਦੇਰ ਤੋਂ ਜੁੜੇ ਹੋਏ ਨੇ ਉਹਨਾਂ ਦਾ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਇੱਕ ਵਾਰ ਫਿਰ ਨਿੱਘਾ ਸਵਾਗਤ ਹੈ ਨਿਮੀ ਵਿਸ਼ੇਸ਼ ਜੀ ਜੀ ਆਇਆਂ ਨੂੰ
3: ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਸੁੰਨੀ ਦਿੱਲੀਏ ਖਿਸਿਆਣੀ ਬਿੱਲੀਏ ਸੁੰਨੀ ਦਿੱਲੀਏ ਖਿਸਿਆਣੀ ਬਿੱਲੀਏ ਜਿੱਤਾਂਗੇ ਅਸੀਂ ਤੇ ਹਰੇਂਗੀ ਤੂੰ ਮੇਰੇ ਦੇਸ਼ ਦਾ ਆਪਣੇ ਦੇਸ਼ ਦਾ ਕਦੇ ਭਲਾ ਨਾ ਕੀਤਾ ਤੂੰ ਦੋ ਚਾਰ ਮਦਾਰੀਆਂ ਦੇ ਲੱਗ ਪਿੱਛੇ ਦੇਸ਼ ਦੀ ਜਨਤਾ ਨੂੰ ਨਚਾਉਂਦੀ ਰਹੀ। ਇੱਕ ਦਿਨ ਆਪਣੇ ਹੀ ਜਾਲਾਂ 'ਚ ਫਸ ਕੇ ਬਰਬਾਦ ਆਪਾਂ ਕਰੇਂਗੀ ਤੂੰ, ਜਿੱਤਾਂਗੇ ਅਸੀਂ ਤੇ ਹਰੇਂਗੀ ਤੂੰ। ਜਿੰਨੇ ਤਸੀਹੇ ਦੇ ਰਹੀ ਕਿਸਾਨ ਬਜ਼ੁਰਗਾਂ ਭੈਣਾਂ ਵੀਰਾਂ ਤੇ ਨਿੱਕੇ ਨਿੱਕੇ ਬੱਚਿਆਂ ਨੂੰ ਰੱਖੀ ਚੇਤੇ, ਇਦੋਂ ਵੱਧ ਤਸੀਹੇ ਇੱਕ ਦਿਨ ਜਰੇਂਗੀ ਤੂੰ, ਜਿੱਤਾਂਗੇ ਅਸੀਂ ਤੇ ਹਰੇਂਗੀ ਤੂੰ। ਨਾ ਹੋਇਆ ਕੰਮ ਤੈਥੋਂ ਕਦੇ ਕੋਈ ਚੰਗਾ, ਚੰਗੇ ਦਿਨ ਆਉਣਗੇ ਚੰਗੇ ਦਿਨ ਆਉਣਗੇ ਪਰ ਨਾ ਆਏ। ਨਾ ਕੀਤੀਆਂ ਸੀ ਕਦੇ ਜਿਹੇ ਮਾੜੇ ਦਿਨਾਂ ਦੀਆਂ ਮੰਗਾਂ, ਜੇ ਜੋ ਤੂੰ ਕਿਹਾ ਭੋਲੀ ਜਨਤਾ ਕਰਦੀ ਰਹੀ, ਜੋ ਤੂੰ ਕਿਹਾ ਭੋਲੀ ਜਨਤਾ ਕਰਦੀ ਰਹੀ, ਵਜਾਉਂਦੀ ਰਹੀ ਤਾਲੀਆਂ ਥਾਲ ਕਦੇ ਦੀਵੇ ਬਾਲਣ ਲਈ, ਉਹਨਾਂ 'ਚ ਭਰੋਸੇ ਦਾ ਤੇਲ ਭਰਦੀ ਰਹੀ। ਅੱਜ ਜਿਵੇਂ ਦੁਖੀ ਸੜਕਾਂ 'ਤੇ ਫਿਰੇ ਰੋਂਦਾ ਰੁਲਦਾ ਅੰਨਦਾਤਾ, ਰੱਖੀ ਚੇਤੇ ਉਵੇਂ ਹੀ ਇੱਕ ਦਿਨ ਖੂਨ ਦੇ ਹੰਝੂਆਂ ਦੀ ਨਦੀ ਵਿੱਚ ਤਰੇਂਗੀ ਤੂੰ। ਸੋਨੀ ਦਿੱਲੀਏ ਖਿਸਿਆਣੀ ਮਿਲੀਏ, ਜਿੱਤਾਂਗੇ ਅਸੀਂ ਤੇ ਹਰੇਂਗੀ ਤੂੰ, ਜਿੱਤਾਂਗੇ ਅਸੀਂ ਤੇ ਹਰੇਂਗੀ ਤੂੰ। ਜੈ ਜਵਾਨ ਜੈ ਕਿਸਾਨ।
1: ਸ਼ਹੀਦ ਤੋਂ ਬਾਅਦ ਹੁਣ ਮੈਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬੜਾ ਚੌਰ ਦੇ ਪਿੰਡ ਗਰਲੇ ਢਾਹਾਂ ਤੋਂ ਮਹਿੰਦਰ ਮਾਨ ਜੀ ਨੂੰ ਸੱਦਾ ਦੇਣ ਜਾ ਰਿਹਾ। ਉਹ ਸਾਡੀਆਂ ਕਾਮੇ ਫਰਾਂ ਦੇ ਵਿੱਚ ਅਕਸਰ ਆਉਂਦੇ ਰਹਿੰਦੇ ਨੇ, ਇਸ ਵਾਰ ਫਿਰ ਸਾਡੇ ਵਿਸ਼ੇਸ਼ ਸੱਦੇ ਦੇ ਉੱਤੇ ਹਾਜ਼ਰ ਹੋਏ ਨੇ। ਮਹਿੰਦਰ ਮਾਨ ਜੀ ਇਸ ਵਾਰ ਆਪਣੀ ਜੋ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਹੈ ਦਿੱਲੀ ਦਾ ਜੋ ਇਸ ਵੇਲੇ ਕਿਸਾਨ ਸੰਘਰਸ਼ ਚੱਲ ਰਿਹਾ ਉਸ ਨਾਲ ਸੰਬੰਧਿਤ। ਮਹਿੰਦਰ ਮਾਨ ਜੀ ਦੁਆਬਾ ਰੇਡੀ ਦੇ ਮੰਚ 'ਤੇ ਨਿੱਘਾ ਸਵਾਗਤ ਹੈ ਜੀ।
4: ਅੱਜ ਦੇ ਕਵੀ ਦਰਬਾਰ ਵਿੱਚ ਮੈਂ ਆਪਣੀ ਇੱਕ ਕਵਿਤਾ ਵਹਿਮ ਲੈ ਕੇ ਹਾਜ਼ਰ ਹੋਇਆ ਹਾਂ। ਕਵਿਤਾ ਪੇਸ਼ ਹੈ ਜੀ, ਦਿੱਲੀ ਦੇ ਹਾਕਮਾਂ ਇਹ ਵਹਿਮ ਹੈ ਤੈਨੂੰ ਕਿ ਅਸੀਂ ਤੇਰੇ ਕੋਲੋਂ ਕੁਝ ਮੰਗਣ ਲਈ ਦਿੱਲੀ ਦੇ ਸਿੰਘੂ ਕੁੰਡਲੀ ਅਤੇ ਟਿੱਕਰੀ ਬਾਰਡਰਾਂ 'ਤੇ ਬੱਚਿਆਂ ਔਰਤਾਂ ਅਤੇ ਬਜ਼ੁਰਗਾਂ ਨਾਲ ਕੜਾਕੇ ਦੀ ਠੰਡ ਵਿੱਚ ਲਾਈ ਬੈਠੇ ਹਾਂ ਧਰਨੇ। ਤੈਨੂੰ ਸ਼ਾਇਦ ਇਹ ਪਤਾ ਨਹੀਂ ਕਿ ਅਸੀਂ ਵੱਟ ਪਿੱਛੇ ਕਿਸੇ ਵੀ ਹੱਦ ਤੱਕ ਚਲੇ ਜਾਂਦੇ ਹਾਂ, ਕਿਉਂਕਿ ਸਾਨੂੰ ਆਪਣੇ ਖੇਤ ਆਪਣੀ ਮਾਂ ਤੋਂ ਵੀ ਵੱਧ ਹੁੰਦੇ ਨੇ ਪਿਆਰੇ। ਪਰ ਤੂੰ ਤਾਂ ਤਿੰਨ ਖੇਤੀ ਕਾਨੂੰਨ ਬਣਾ ਕੇ ਕਾਰਪੋਰੇਟ ਘਰਾਣਿਆਂ ਨੂੰ ਸਾਡੇ ਖੇਤਾਂ 'ਤੇ ਕਾਬਜ਼ ਹੋਣ ਲਈ ਰਾਹ ਦਿੱਤਾ ਹੈ ਖੋਲ, ਪਰ ਅਸੀਂ ਤੈਨੂੰ ਅਤੇ ਕਾਰਪੋਰੇਟ ਘਰਾਣਿਆਂ ਨੂੰ ਕਿਸੇ ਵੀ ਹਾਲਤ ਵਿੱਚ ਆਪਣੇ ਖੇਤਾਂ 'ਤੇ ਨਹੀਂ ਹੋਣ ਦੇਵਾਂਗੇ ਕਾਬਜ਼, ਚਾਹੇ ਸਾਨੂੰ ਆਪਣੇ ਖੇਤ ਬਚਾਉਣ ਲਈ ਆਪਣੀਆਂ ਜਾਨਾਂ ਹੀ ਕਿਉਂ ਨਾ ਵਾਰਨੀਆਂ ਪੈ ਜਾਣ।
1: ਤੁਹਾਨੂੰ ਦੇ ਪਿਆਰੇ ਸਰੋਤਿਓ, ਹੁਣ ਮੈਂ ਹਰਿਆਣਾ ਦੀ ਇਤਿਹਾਸਿਕ ਨਗਰੀ ਕੁਰਖੇਤਰ ਦੇ ਵਿੱਚ ਵਸਦੇ ਸਾਡੇ ਸ਼ਾਇਰ ਹਰਵਿੰਦਰ ਸਿੰਘ ਜੀ ਨੂੰ ਸੱਦਾ ਦੇਣ ਜਾ ਰਿਹਾ, ਜਿਹੜੇ ਕਿ ਟਰਾਂਸਪੋਰਟ ਦੇ ਮਹਿਕਮੇ ਦੇ ਵਿੱਚ ਖੇਲੀ ਜਾਂ ਟਰਾਂਸਪੋਰਟ ਖੇਤਰ ਦੇ ਵਿੱਚ ਕਾਰੋਬਾਰ ਕਰਦੇ ਨੇ, ਅਤੇ ਇਸ ਦੇ ਨਾਲ ਦੀ ਨਾਲ ਉਹਨਾਂ ਨੂੰ ਸਾਹਿਤ ਵਰਗੀ ਜਿਹੜੀ ਹੈ ਸੰਵੇਦਨਸ਼ੀਲ ਕਲਾ ਦੇ ਨਾਲ ਵੀ ਪਿਆਰ ਹੈ। ਉਹ ਸਾਡੇ ਕਵੀ ਦਰਬਾਰ ਦੇ ਵਿੱਚ ਪਹਿਲੀ ਵਾਰੀ ਆ ਰਹੇ ਨੇ, ਅਸੀਂ ਉਹਨਾਂ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਜੀ ਆਇਆਂ ਕਹਿੰਦੇ ਹਾਂ। ਹਰਵਿੰਦਰ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ।
5: ਸਾਰੇ ਸਰੋਤਿਆਂ ਨੂੰ ਹਰਵਿੰਦਰ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਭ ਤੋਂ ਪਹਿਲਾਂ ਮੈਂ ਦੁਆਬਾ ਰੇਡੀਓ ਅਤੇ ਹਰਬੰਸ ਸੀਓ ਜੀ ਦਾ ਧੰਨਵਾਦ ਕਰਨਾ ਚਾਹੂੰਗਾ, ਜਿਨ੍ਹਾਂ ਨੇ ਇਸ ਮੰਚ 'ਤੇ ਮੈਨੂੰ ਬੁਲਾਇਆ ਅਤੇ ਆਪ ਜੀ ਦੇ ਸਨਮੁੱਖ ਹੋਣ ਦਾ ਮੌਕਾ ਬਖਸ਼ਿਆ। ਹੁਣ ਮੈਂ ਪੇਸ਼ ਕਰ ਰਿਹਾ ਹਾਂ ਆਪਣੀ ਇੱਕ ਰਚਨਾ। ਆਸ ਹੈ ਆਪ ਜੀ ਇਸ ਤੋਂ ਜ਼ਰੂਰ ਪਸੰਦ ਕਰੋਗੇ। ਪੇਸ਼ ਹੈ। ਹਾਂ ਅੱਜ ਮੈਂ ਮੁਕੰਮਲ ਹੋ ਗਿਆ, ਹਾਂ ਅੱਜ ਮੈਂ ਮੁਕੰਮਲ ਹੋ ਗਿਆ, ਇਹ ਕੀ ਛਕਾਇਆ ਹੈ ਤੂੰ ਮੈਨੂੰ ਇਸ ਪਵਿੱਤਰ ਬਾਟੇ 'ਚੋਂ। ਇਹ ਦੋ ਕੁੱਟਾਂ ਛਕਦੇ ਹੀ ਤ੍ਰਿਪਤ ਹੋ ਗਈ ਜਨਮਾਂ ਜਨਮਾਂ ਦੀ ਪਿਆਸ ਤੇ ਵਰਤ ਗਈ ਹੈ ਠੰਡ ਮੇਰੇ ਹਿਰਦੇ ਅੰਦਰ ਜਿਵੇਂ ਸਦੀਆਂ ਤੋਂ ਸੜਦੇ ਮੱਚਦੇ ਸੂਰਜ ਦੇ ਕਿਸੇ ਨੇ ਪ੍ਰੇਮ ਦੀ ਵਰਖਾ ਕਰਕੇ ਉਸਨੂੰ ਠੰਡਾ ਠਾਰ ਕਰ ਦਿੱਤਾ ਹੋਵੇ। ਇੱਕ ਚੁੱਪ ਵਰਤ ਗਈ ਹੈ ਮੇਰੇ ਚਾਰੇ ਪਾਸੇ ਜਿਵੇਂ ਕੋਈ ਸੁੰਨ ਸਮਾਧੀ ਵਿੱਚ ਹੋਵੇ ਅਤੇ ਮਹਿਸੂਸ ਹੁੰਦੀ ਹੈ ਇੱਕ ਰੁਬਾਈ ਜਿਵੇਂ ਕੋਈ ਅਨਹਦ ਨਾਦ ਕੀ ਚੁਕਾਇਆ ਹੈ ਐਸਾ ਐ ਮੇਰੇ ਰਹਿਨੁਮਾ ਕਿ ਮੈਂ ਹੋ ਗਿਆ ਹਾਂ ਆਜ਼ਾਦ ਹਰ ਬੰਧਨ ਤੋਂ।

0: ਇਸ ਲਈ ਉਹਨਾਂ ਦਾ ਵੀ ਦੁਆਬਾ ਰੇਡੀਓ ਦੇ ਮੰਚ 'ਤੇ ਨਿੱਘਾ ਸਵਾਗਤ ਹੈ। ਜਗਵੰਤ ਖੇੜਾ ਜੀ ਕਿਸਾਨੀ ਨਾਲ ਸੰਬੰਧਿਤ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਜਗਵੰਤ ਖੇੜਾ ਜੀ, ਤੁਹਾਡਾ ਨਿੱਘਾ ਸਵਾਗਤ ਹੈ।
1: ਮੇਰੀ ਅੱਜ ਦੀ ਕਵਿਤਾ ਦਾ ਸ਼ੀਰਸ਼ਕ ਹੈ ਜੱਟਾਂ ਦੀ ਜ਼ਿੰਦਗੀ। ਖੇਤੀਬਾੜੀ ਦਾ ਆਧਾਰ ਹੈ ਜੱਟਾਂ ਦੀ ਜ਼ਿੰਦਗੀ, ਰਹਿੰਦੀ ਪੱਬਾਂ ਭਾਰ ਹੈ ਜੱਟਾਂ ਦੀ ਜ਼ਿੰਦਗੀ। ਖੇਤੀਬਾੜੀ ਦਾ ਆਧਾਰ ਹੈ ਜੱਟਾਂ ਦੀ ਜ਼ਿੰਦਗੀ, ਰਹਿੰਦੀ ਪੱਬਾਂ ਭਾਰ ਹੈ ਜੱਟਾਂ ਦੀ ਜ਼ਿੰਦਗੀ। ਸਦਾ ਰੱਬ ਦੀ ਰਜ਼ਾ ਚ ਮਸਤ ਰਹਿੰਦੀ ਹੈ, ਹਮੇਸ਼ਾ ਕਰਦੀ ਖੇਤਾਂ ਵਿਚ ਗਸ਼ਤ ਰਹਿੰਦੀ ਹੈ। ਸਦਾ ਰੱਬ ਦੀ ਰਜ਼ਾ ਵਿਚ ਮਸਤ ਰਹਿੰਦੀ ਹੈ, ਕਰਦੀ ਹਮੇਸ਼ਾ ਖੇਤਾਂ ਵਿਚ ਗਸ਼ਤ ਰਹਿੰਦੀ ਹੈ। ਤਿੱਖੀ ਤੇਜ ਤਰਾਰ ਹੈ ਜੱਟਾਂ ਦੀ ਜ਼ਿੰਦਗੀ, ਖੇਤੀਬਾੜੀ ਦਾ ਆਧਾਰ ਹੈ ਜੱਟਾਂ ਦੀ ਜ਼ਿੰਦਗੀ, ਰਹਿੰਦੀ ਪੱਬਾਂ ਭਾਰ ਹੈ ਜੱਟਾਂ ਦੀ ਜ਼ਿੰਦਗੀ। ਵਿਚਾਰੀ ਉਲਝੀ ਰਹਿੰਦੀ ਹੈ ਉਹ ਕੇਸਾਂ ਵਿਚ, ਵਿਚਾਰੀ ਉਲਝੀ ਰਹਿੰਦੀ ਹੈ ਉਹ ਕੇਸਾਂ ਵਿਚ, ਜਾਂ ਬਸ ਜਾਂਦੀ ਹੈ ਜਾ ਕੇ ਪ੍ਰਦੇਸਾਂ ਵਿਚ। ਵਕੀਲਾਂ ਲਈ ਰੁਜ਼ਗਾਰ ਹੈ ਜੱਟਾਂ ਦੀ ਜ਼ਿੰਦਗੀ, ਖੇਤੀਬਾੜੀ ਦਾ ਆਧਾਰ ਹੈ ਜੱਟਾਂ ਦੀ ਜ਼ਿੰਦਗੀ, ਰਹਿੰਦੀ ਪੱਬਾਂ ਭਾਰ ਹੈ ਜੱਟਾਂ ਦੀ ਜ਼ਿੰਦਗੀ। ਆਪਣੀ ਪੂਰੀ ਬਾਹ ਲਾਉਂਦੀ ਅਕਸਰ ਵਿਆਹਾਂ ਤੇ, ਸ਼ਰਾਬਾਂ ਪੀਂਦੀ ਤੇ ਪਿਲਾਉਂਦੀ ਅਕਸਰ ਵਿਆਹਾਂ ਤੇ। ਆਪਣੀ ਪੂਰੀ ਬਾਹ ਲਾਉਂਦੀ ਅਕਸਰ ਵਿਆਹਾਂ ਤੇ, ਸ਼ਰਾਬਾਂ ਪੀਂਦੀ ਤੇ ਪਿਲਾਉਂਦੀ ਅਕਸਰ ਵਿਆਹਾਂ ਤੇ। ਆੜਤੀਆਂ ਦੀ ਕਰਜ਼ਦਾਰ ਹੈ ਜੱਟਾਂ ਦੀ ਜ਼ਿੰਦਗੀ, ਆੜਤੀਆਂ ਦੀ ਕਰਜ਼ਦਾਰ ਹੈ ਜੱਟਾਂ ਦੀ ਜ਼ਿੰਦਗੀ, ਖੇਤੀਬਾੜੀ ਦਾ ਆਧਾਰ ਹੈ ਜੱਟਾਂ ਦੀ ਜ਼ਿੰਦਗੀ, ਰਹਿੰਦੀ ਪੱਬਾਂ ਭਾਰ ਹੈ ਜੱਟਾਂ ਦੀ ਜ਼ਿੰਦਗੀ। ਦੁਖੀ ਹੈ ਅੱਜ ਕੱਲ ਸਤੌਲੇ ਵਿਵਹਾਰਾਂ ਤੋਂ, ਦੁਖੀ ਹੈ ਅੱਜ ਕੱਲ ਸਤੌਲੇ ਵਿਵਹਾਰਾਂ ਤੋਂ, ਚਿੰਤਤ ਹੈ ਬੜੀ ਪੈਣ ਵਾਲੀਆਂ ਮਾਰਾਂ ਤੋਂ। ਦੁਖੀ ਹੈ ਅੱਜ ਕੱਲ ਸਤੌਲੇ ਵਿਵਹਾਰਾਂ ਤੋਂ, ਚਿੰਤਤ ਹੈ ਬੜੀ ਪੈਣ ਵਾਲੀਆਂ ਮਾਰਾਂ ਤੋਂ। ਮਾਰੂ ਨੀਤੀਆਂ ਦੀ ਸ਼ਿਕਾਰ ਹੈ ਜੱਟਾਂ ਦੀ ਜ਼ਿੰਦਗੀ, ਖੇਤੀਬਾੜੀ ਦਾ ਆਧਾਰ ਹੈ ਜੱਟਾਂ ਦੀ ਜ਼ਿੰਦਗੀ, ਰਹਿੰਦੀ ਪੱਬਾਂ ਭਾਰ ਹੈ ਜੱਟਾਂ ਦੀ ਜ਼ਿੰਦਗੀ। ਉਹਦੀ ਰੂਹ ਵਿਚ ਗੁਰਬਾਣੀ ਦਾ ਬਾਸ ਹੈ, ਉਹਦੀ ਰੂਹ ਵਿਚ ਗੁਰਬਾਣੀ ਦਾ ਬਾਸ ਹੈ, ਅਧਿਕਾਰਾਂ ਲਈ ਬਖੂਬੀ ਅਹਿਸਾਸ ਹੈ। ਉਹਦੀ ਰੂਹ ਵਿਚ ਗੁਰਬਾਣੀ ਦਾ ਬਾਸ ਹੈ, ਅਧਿਕਾਰਾਂ ਲਈ ਬੇਖੂਬੀ ਅਹਿਸਾਸ ਹੈ। ਗਰੀਬੀ ਅਮੀਰੀ ਵਿਚਕਾਰ ਹੈ ਜੱਟਾਂ ਦੀ ਜ਼ਿੰਦਗੀ, ਖੇਤੀਬਾੜੀ ਦਾ ਆਧਾਰ ਹੈ ਜੱਟਾਂ ਦੀ ਜ਼ਿੰਦਗੀ, ਰਹਿੰਦੀ ਪੱਬਾਂ ਭਾਰ ਹੈ ਜੱਟਾਂ ਦੀ ਜ਼ਿੰਦਗੀ। ਸ਼ਹਿਨਸ਼ਾਹ ਦਿਖਾਉਂਦੇ ਨੇ ਉਹਨੂੰ ਗੀਤਾਂ ਵਿਚ, ਧਰਨੇ ਤੇ ਬੈਠੀ ਹੈ ਪੋਹ ਦੀਆਂ ਸੀਤਾਂ ਵਿਚ। ਸ਼ਹਿਨਸ਼ਾਹ ਦਿਖਾਉਂਦੇ ਨੇ ਉਹਨੂੰ ਗੀਤਾਂ ਵਿਚ, ਧਰਨੇ ਤੇ ਬੈਠੀ ਹੈ ਪੋਹ ਦੀਆਂ ਸੀਤਾਂ ਵਿਚ। ਲੜਨ ਮਰਨ ਲਈ ਤਿਆਰ ਹੈ ਜੱਟਾਂ ਦੀ ਜ਼ਿੰਦਗੀ, ਖੇਤੀਬਾੜੀ ਦਾ ਆਧਾਰ ਹੈ ਜੱਟਾਂ ਦੀ ਜ਼ਿੰਦਗੀ, ਰਹਿੰਦੀ ਪੱਬਾਂ ਭਾਰ ਹੈ ਜੱਟਾਂ ਦੀ ਜ਼ਿੰਦਗੀ, ਖੇਤੀਬਾੜੀ ਦਾ ਆਧਾਰ ਹੈ ਜੱਟਾਂ ਦੀ ਜ਼ਿੰਦਗੀ। ਦੋਸਤੋ, ਮੇਰੀ ਅਗਰ ਜੇ ਕਵਿਤਾ ਆਪਕੋ ਪਸੰਦ ਆਈ ਹੋ ਤੋ ਮੇਰੇ ਯੂਟਿਊਬ ਚੈਨਲ ਖੇੜਾ ਪੰਜਾਬੀ ਕੋ ਲਾਈਕ ਕਰੇ, ਸ਼ੇਅਰ ਕਰੇ, ਸਬਸਕ੍ਰਾਈਬ ਕਰੇ। ਧੰਨਵਾਦ, ਸਤਿ ਸ੍ਰੀ ਅਕਾਲ।
0: ਖੇੜਾ ਜੀ ਤੋਂ ਬਾਅਦ ਹੁਣ ਮੈਂ ਸਾਦਾ ਦੇਣ ਜਾ ਰਿਹਾ ਰਾਜਪੁਰਾ ਦੇ ਵਿਚ ਵਸਦੀ ਸਾਡੀ ਸ਼ਾਇਰਾ ਸ਼ਰਨਜੀਤ ਕੌਰ ਪ੍ਰੀਤ ਜੀ, ਉਹ ਵੀ ਆਪਣੀ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਸ਼ਰਨਜੀਤ ਕੌਰ ਜੀ ਪ੍ਰੀਤ ਜਿਹੜੇ ਨੇ ਉਹ ਅੱਗੇ ਵੀ ਸਾਡੇ ਕਵੀ ਦਰਬਾਰਾਂ ਦੇ ਵਿੱਚ ਆਉਂਦੇ ਰਹਿੰਦੇ ਨੇ, ਇਸ ਵਾਰ ਫਿਰ ਆਏ ਨੇ, ਉਹਨਾਂ ਦਾ ਨਿੱਘਾ ਸਵਾਗਤ ਹੈ। ਸ਼ਰਨਜੀਤ ਕੌਰ ਪ੍ਰੀਤ ਜੀ, ਸਵਾਗਤ ਹੈ।
2: ਹਾਂਜੀ, ਦੁਆਬਾ ਰੇਡੀਓ ਦੇ ਸਾਰੇ ਮੈਂਬਰ ਸਹਿਬਾਨ ਨੂੰ ਮੈਂ ਸ਼ਰਨਜੀਤ ਕੌਰ ਪ੍ਰੀਤ ਰਾਜਪੁਰਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਮੈਂ ਇਸ ਗਰੁੱਪ ਦਾ ਬਹੁਤ ਧੰਨਵਾਦ ਕਰਦੀ ਹਾਂ ਜੀ, ਜਿਨ੍ਹਾਂ ਨੇ ਸਾਨੂੰ ਨਾ ਚੀਜ਼ਾਂ ਨੂੰ ਮਾਣ ਬਖਸ਼ਿਆ। ਸਾਰੇ ਮੈਂਬਰ ਸਹਿਬਾਨਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਪੇਸ਼ ਹੈ ਜੀ ਮੇਰੀ ਰਚਨਾ। ਅੱਗ ਦੀ ਮੰਡੀ ਜਦ ਮੈਂ ਆਈ, ਅੱਗ ਦੀ ਮੰਡੀ ਜਦ ਮੈਂ ਆਈ, ਵੇਖ ਕੇ ਮੇਰੀ ਰੂਹ ਕੁਮਲਾਈ। ਕੋਈ ਅੰਬਰੋਂ ਟੁੱਟਿਆ ਤਾਰ ਆਏ, ਦਿਲ ਤੇ ਬੋਝ ਜੋ ਭਾਰ ਆਏ। ਹੰਝੂ ਖਾਰੇ ਅਗਵਰ ਸਾਵਣ, ਆਪਣੇ ਹੀ ਆਪਣਿਆਂ ਨੂੰ ਖਾਵਣ। ਬਦੋ ਬਦੀ ਲੁੱਟੀ ਜਾਵਣ, ਵਿੱਚ ਨੈਣਾਂ ਦੇ ਉਦਾਸੀ ਛਾਈ। ਵੇਖ ਕੇ ਮੇਰੀ ਰੂਹ ਕਮਲਾਈ, ਟੁੱਟੀ ਲਟੈਣ ਥੰਮ ਮੇਰੇ ਦੀ।

0: ਟੁੱਟੀ ਲੁਟੈਨ ਥੰਮ ਮੇਰੇ ਦੀ, ਪਈ ਨਬੁੱਕਤ ਕੰਮ ਮੇਰੇ ਦੀ, ਬੇਕਦਰੀ ਹੋਈ ਚੰਮ ਮੇਰੇ ਦੀ, ਜਿੰਦ ਮੇਰੀ ਹੁਣ ਤਾਂ ਘਬਰਾਈ, ਵੇਖ ਕੇ ਮੇਰੀ ਰੂਹ ਕਮਲਾਈ। ਪ੍ਰੀਤ ਤੂੰ ਚੁੱਪ ਹੀ ਰਹਿਣਾ, ਹੁਣ ਪ੍ਰੀਤ ਤੂੰ ਚੁੱਪ ਹੀ ਰਹਿਣਾ, ਕਾਹਦਾ ਕਿਸੇ ਨੂੰ ਦੁੱਖੜਾ ਕਹਿਣਾ, ਰੋਗ ਹਿਜਰ ਦਾ ਸਹਿਣਾ ਪੈਣਾ, ਸੋਚ ਲੈ ਇਹ ਕੁਦਰਤ ਦੀ ਸਜਾਈ, ਵੇਖ ਕੇ ਮੇਰੀ ਰੋ ਕਮਲਾਈ। ਟੋਟੇ ਟੋਟੇ ਹੋ ਕੇ ਟੁੱਟੀ, ਟੋਟੇ ਟੋਟੇ ਹੋ ਕੇ ਟੁੱਟੀ, ਵਿੱਚ ਕੰਡਿਆਂ ਦੇ ਜਾ ਕੇ ਸੁੱਟੀ, ਹੁਣ ਤਾਂ ਸਾਹਾਂ ਦੀ ਡੋਰ ਵੀ ਟੁੱਟੀ, ਐਸੀ ਜ਼ਹਿਰ ਦੀ ਰੋਟੀ ਖਵਾਈ, ਵੇਖ ਕੇ ਮੇਰੀ ਰੂਹ ਕਮਲਾਈ। ਅੱਗ ਦੀ ਮੰਡੀ ਜਦ ਮੈਂ ਆਈ, ਵੇਖ ਕੇ ਮੇਰੀ ਰੂਹ ਕਮਲਾਈ, ਕੋਈ ਅੰਬਰੋਂ ਟੁੱਟਿਆ ਤਾਰ ਆਏ, ਦਿਲ ਤੇ ਬੋਝ ਜੋ ਭਾਰ ਆਏ। ਹਾਂਜੀ, ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ, ਧੰਨਵਾਦ ਜੀ।
1: ਦਰਬਾਰ ਦੇ ਅਖੀਰ ਦੇ ਵਿੱਚ ਹੁਣ ਮੈਂ ਸੱਦਾ ਦੇਣ ਜਾ ਰਿਹਾ ਹਾਂ ਮੋਹਾਲੀ ਦੇ ਵਿੱਚ ਵਸਦੀ ਸਾਡੀ ਹਿੰਦੀ ਸ਼ਾਇਰਾ ਨੇਹਾ ਸ਼ਰਮਾ ਜੀ ਨੂੰ। ਨੇਹਾ ਸ਼ਰਮਾ ਜੀ ਆਪਣੀ ਹਿੰਦੀ ਦੀ ਇੱਕ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ। ਨੇਹਾ ਸ਼ਰਮਾ ਜੀ ਸਾਡੀ ਕਵੀ ਦਰਬਾਰ ਦੇ ਵਿੱਚ ਪਹਿਲੀ ਵਾਰੀ ਆ ਰਹੇ ਨੇ, ਇਸ ਕਾਰਨ ਅਸੀਂ ਉਹਨਾਂ ਦਾ ਦੁਆਬਾ ਰੇਡੀਓ ਦੇ ਮੰਚ 'ਤੇ ਦਿਲ ਦੀਆਂ ਗਹਿਰਾਈਆਂ ਤੋਂ ਸਵਾਗਤ ਕਰਦੇ ਹਾਂ। ਨੇਹਾ ਜੀ, ਆਸ ਕਰਦੇ ਹਾਂ ਤੁਸੀਂ ਹਰ ਵਾਰ ਜਿਹੜਾ ਆ ਸਾਡੇ ਕਵੀ ਦਰਬਾਰਾਂ ਦੇ ਵਿੱਚ ਹਾਜ਼ਰੀ ਭਰਦੇ ਰਹੋਗੇ, ਨਾਲ ਦੀ ਨਾਲ ਸਾਡੇ ਕਵੀ ਦਰਬਾਰਾਂ ਨੂੰ ਜਿਹੜਾ ਸੁਣਦੇ ਵੀ ਰਹੋਗੇ। ਨੇਹਾ ਸ਼ਰਮਾ ਜੀ, ਤੁਹਾਡਾ ਨਿੱਘਾ ਸਵਾਗਤ ਹੈ ਜੀ ਆਇਆਂ ਨੂੰ।
2: ਨਮਸਕਾਰ, ਮੈਂ ਨੇਹਾ ਸ਼ਰਮਾ ਨੇ ਮੋਹਾਲੀ ਪੰਜਾਬ ਸੇ ਆਪਣੀ ਰਚਨਾ ਪ੍ਰਸਤੁਤ ਕਰ ਰਹੀ ਹੂੰ ਗੁਜ਼ਰਤੇ ਵਰਸ਼ ਕੇ ਸਾਥ। ਗੁਜ਼ਰਤੇ ਵਰਸ਼ ਕੇ ਸਾਥ ਇਤਨਾ ਕਰਮ ਕਰ ਮੇਰੇ ਦਾਤਾ, ਗੁਜ਼ਰਤੇ ਵਰਸ਼ ਕੇ ਸਾਥ ਇਤਨਾ ਕਰਮ ਕਰ ਮੇਰੇ ਦਾਤਾ, ਖੁਸ਼ੀ ਭਰਾ ਹੋ ਹਰ ਲਮਹਾ ਜੋ ਅਬ ਜੀਵਨ ਮੇਂ ਮੇਰੇ ਆਤਾ, ਨਾ ਹੋ ਕੋਈ ਦੁੱਖ ਨਾ ਤਕਲੀਫ ਜੀਵਨ ਮੇਂ, ਹਰ ਇੱਕ ਕੋ ਸੁਖ ਭਰਾ ਵਕਤ ਹੀ ਹੈ ਭਾਤਾ। ਗੁਜ਼ਰਤੇ ਵਰਸ਼ ਕੇ ਸਾਥ ਇਤਨਾ ਕਰ ਐ ਇਨਸਾਨ, ਜੋ ਕੀਏ ਹੈ ਕਰਮ ਤੂਨੇ ਪ੍ਰਾਇਸ਼ਚਿਤ ਉਨਕਾ ਕਰ ਐ ਇਨਸਾਨ, ਵੋ ਦਯਾਲੂ ਹੈ ਕਰੁਣਾ ਨਿਧਾਨ ਹੈ ਬਖਸ਼ਣ ਹਾਰਾ ਹੈ, ਵੋ ਦਯਾਲੂ ਹੈ ਕਰੁਣਾ ਨਿਧਾਨ ਬਖਸ਼ਣ ਹਾਰਾ ਹੈ, ਛੋੜ ਕਰ ਦੰਭ ਔਰ ਘਮੰਡ ਸ਼ਰਨਾਗਤ ਉਸਕਾ ਬਨ ਐ ਇਨਸਾਨ, ਕਰਕੇ ਪਾਪ ਤੂੰ ਐ ਮੂਰਖ, ਕਰਕੇ ਪਾਪ ਤੂੰ ਐ ਮੂਰਖ ਕਿਉਂ ਇਤਰਾਤਾ ਫਿਰਤਾ ਹੈ, ਕਰਕੇ ਪਾਪ ਤੂੰ ਐ ਮੂਰਖ ਕਿਉਂ ਇਤਰਾਤਾ ਫਿਰਤਾ ਹੈ, ਕਿਉਂ ਮਜ਼ਲੂਮ ਪਰ ਜ਼ੁਲਮ ਕਰ ਗਰਤ ਮੇਂ ਜਾ ਗਿਰਤਾ ਹੈ, ਸਮਝਤਾ ਹੈ ਖੁਦਾ ਖੁਦ ਕੋ ਬੇਜ਼ੁਬਾ ਕੋ ਸਤਾਤਾ ਹੈ, ਕਿਉਂ ਖੋਦਤਾ ਹੈ ਕਬਰ ਆਪਣੀ ਖੁਦ ਹੀ ਕਫਨ ਆਪਣਾ ਸਿਲਤਾ ਹੈ। ਗੁਜ਼ਰਤੇ ਵਰਸ਼ ਕੇ ਸਾਥ ਗੁਜ਼ਰਤਾ ਵਕਤ ਗੁਜ਼ਰ ਜਾਏ, ਗੁਜ਼ਰਤੇ ਵਰਸ਼ ਕੇ ਸਾਥ ਗੁਜ਼ਰਤਾ ਵਕਤ ਗੁਜ਼ਰ ਜਾਏ, ਗੁਜ਼ਰ ਗਿਆ ਜੋ ਵਕਤ ਨਾ ਫਿਰ ਵੋ ਲੌਟ ਕਰ ਆਏ, ਉਠਾ ਕਰ ਹੱਥ ਆਪਣੇ ਸਜਦੇ ਮੇਂ ਝੁਕਾ ਕਰ ਸਰ ਆਪਣਾ, ਉਠਾ ਕਰ ਹੱਥ ਆਪਣੇ ਸਜਦੇ ਮੇਂ ਝੁਕਾ ਕਰ ਸਰ ਆਪਣਾ, ਦੁਆ ਕਰੋ ਅਬ ਕੇ ਬਰਸ ਖੁਸ਼ੀਓਂ ਭਰਾ ਹਰ ਇੱਕ ਪਲ ਆਏ, ਦੁਆ ਕਰੋ ਅਬ ਕੇ ਬਰਸ ਖੁਸ਼ੀਓਂ ਭਰਾ ਹਰ ਇੱਕ ਪਲ ਆਏ। ਧੰਨਵਾਦ।
1: ਸ਼ਰਮਾ ਜੀ ਤੋਂ ਬਾਅਦ ਇੱਕ ਮੈਂ ਹੋਰ ਕੁਝ ਸਾਖੀ ਕਰਨ ਲੱਗਾ, ਇੱਕ ਸਾਡੇ ਸ਼ਾਇਰ ਨੇ ਫਿਰੋਜ਼ਪੁਰ ਤੋਂ ਕਮਲ ਦਾਸ ਜੀ, ਉਹ ਵੀ ਆਪਣੀ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਕਮਲ ਦਾਸ ਫਿਰੋਜ਼ਪੁਰ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ ਜੀ ਆਇਆਂ ਨੂੰ।
3: ਜ਼ਿੰਦਗੀ

ਦਾਸ ਜੀ ਦੀ ਇਸ ਰਚਨਾ ਦੇ ਨਾਲ ਹੀ ਸਾਡਾ ਅੱਜ ਦਾ ਇਹ ਕਵੀ ਦਰਬਾਰ ਇੱਥੇ ਸਮਾਪਤ ਹੁੰਦਾ ਹੈ। ਇਹ ਕਵੀ ਦਰਬਾਰ ਜਿਹੜਾ ਹੈ ਅਸੀਂ ਬਹੁਤ ਕਾਹਲੀ ਦੇ ਵਿੱਚ, ਬਹੁਤ ਘੱਟ ਸਮੇਂ ਦੇ ਵਿੱਚ ਅਤੇ ਬੜੀਆਂ ਤੰਗੀ ਦੇ ਨਾਲ ਤਾਂ ਤਿਆਰ ਕੀਤਾ ਹੈ, ਅਤੇ ਇਸ ਕਾਰਨ ਇਸ ਦੀਆਂ ਜਿੰਨੀਆਂ ਵੀ ਗਲਤੀਆਂ ਹੋਣ ਉਸ ਲਈ ਮੈਂ ਖੁਦ ਜ਼ਿੰਮੇਵਾਰ ਹਾਂ। ਅਤੇ ਇਸ ਲਈ ਮੈਂ ਆਸ ਕਰਦਾ ਹਾਂ ਵੀ ਸਾਰੀਆਂ ਕਮੀਆਂ ਪੇਸ਼ੀਆਂ ਨੂੰ ਸਾਹਮਣੇ ਰੱਖਦੇ ਹੋਏ ਜਿਹੜਾ ਫਿਰ ਵੀ ਤੁਸੀਂ ਇਸ ਕਵੀ ਦਰਬਾਰ ਨੂੰ ਪਸੰਦ ਕਰੋਗੇ, ਬਹੁਤ ਬਹੁਤ ਮਿਹਰਬਾਨੀ। ਅੰਤ ਦੇ ਵਿੱਚ ਹਰਬੰਸ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ਼੍ਰੀ ਅਕਾਲ, ਕੁਦਰਤ ਖੈਰ ਕਰੇ, ਅਲਵਿਦਾ ਪਿਆਰੇ ਦੋਸਤੋ।

0: ದ್ವಾಪ ರೇಡಿಯೋ.
1: ਦੋਸਤੋ ਦੁਆਬਾ ਰੇਡੀਓ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਮੈਂ ਸੁਖਵੀਰ ਜੋਗਾ ਲੈ ਕੇ ਆਇਆ ਹਾਂ ਤੁਹਾਡੇ ਲਈ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ। ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਹਰ ਵਿਦਿਆਰਥੀ, ਨੌਜਵਾਨ ਅਤੇ ਉਹਨਾਂ ਦੇ ਮਾਤਾ ਪਿਤਾ ਦਾ ਇੱਕ ਨਿਸ਼ਾਨਾ ਹੁੰਦਾ ਹੈ ਕਿ ਉਹਨਾਂ ਦਾ ਬੱਚਾ ਪੜ੍ਹ ਲਿਖ ਕੇ ਕਿਸੇ ਚੰਗੇ ਕੰਮ ਕਾਰ ਉੱਤੇ ਲੱਗ ਜਾਵੇ, ਤਾਂ ਕਿ ਉਹ ਇੱਜ਼ਤ ਨਾਲ ਚਾਰ ਪੈਸੇ ਕਮਾਉਣ ਵਾਲਾ ਬਣ ਕੇ ਆਪਣੇ ਭਵਿੱਖ ਨੂੰ ਵਧੀਆ ਢੰਗ ਨਾਲ ਜੀ ਸਕੇ। ਇੱਕ ਪਾਸੇ ਜਿੱਥੇ ਬੇਰੁਜ਼ਗਾਰ ਨੌਜਵਾਨਾਂ ਦੀ ਭੀੜ ਹਰ ਦਿਨ ਵੱਧ ਰਹੀ ਹੈ, ਉੱਥੇ ਬਹੁਤ ਸਾਰੇ ਖੇਤਰ ਅਜਿਹੇ ਵੀ ਹਨ ਜਿਨ੍ਹਾਂ ਬਾਰੇ ਉਹਨਾਂ ਨੂੰ ਜਾਣਕਾਰੀ ਨਹੀਂ ਹੈ। ਅੱਜ ਦਾ ਵਿਸ਼ਾ ਹੈ ਮੀਡੀਆ ਦੇ ਖੇਤਰ ਵਿੱਚ ਰੋਜ਼ਗਾਰ ਦੇ ਮੌਕੇ। ਮੀਡੀਆ ਬੜੀ ਚਕਾਚੌਂਦ ਵਾਲਾ ਖੇਤਰ ਹੈ ਜਿਸ ਵਿੱਚ ਪੈਸਾ ਵੀ ਬਹੁਤ ਹੈ, ਪਰ ਇਹ ਬੜੀ ਜ਼ਿੰਮੇਵਾਰੀ ਨਾਲ ਨਿਭਾਉਣ ਵਾਲਾ ਕਾਰਜ ਹੈ। ਇਸ ਵਿਸ਼ੇ ਉੱਤੇ ਗੱਲਬਾਤ ਕਰਨ ਲਈ ਸਾਡੇ ਨਾਲ ਮਹਿਮਾਨ ਹਨ ਮੈਡਮ ਸਹਿਬਾਨਾ ਜੀ, ਜੋ ਕਿ ਜ਼ਿਲ੍ਹਾ ਰੁਜ਼ਗਾਰ ਅਤੇ ਉੱਦਮ ਬਿਊਰੋ ਬਰਨਾਲਾ ਵਿੱਚ ਕਰੀਅਰ ਕੌਂਸਲਰ ਹਨ। ਸਹਿਬਾਨਾ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਦੁਆਬਾ ਰੇਡੀਓ ਉੱਤੇ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।
2: ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ।
1: ਹਾਂਜੀ, ਆਪਾਂ ਸ਼ੁਰੂਆਤ ਕਰਾਂਗੇ। ਮੈਡਮ, ਗੱਲ ਕਰਨੀ ਚਾਹਾਂਗਾ ਮੀਡੀਆ ਦੇ ਖੇਤਰ ਵਿੱਚ ਰੁਜ਼ਗਾਰ ਦੇ ਮੌਕਿਆਂ ਬਾਰੇ ਆਪਾਂ ਗੱਲ ਕਰਨੀ ਹੈ।
2: ਹਾਂਜੀ,
1: ਇਸ ਖੇਤਰ ਦੇ ਵਿੱਚ ਮੀਡੀਆ ਦੇ ਵਿੱਚ ਕਿਹੜੇ ਕਿਹੜੇ ਕੰਮ ਆ ਜਾਂਦੇ ਨੇ?
2: ਜਦੋਂ ਅਸੀਂ ਮੀਡੀਆ ਦੀ ਗੱਲ ਕਰਦੇ ਹਾਂ ਤਾਂ ਬੇਸਿਕਲੀ ਅਸੀਂ ਸੰਚਾਰ ਦੀ ਗੱਲ ਕਰ ਰਹੇ ਹੁੰਦੇ ਹਾਂ।
1: ਹਾਂਜੀ,
2: ਤੇ ਅੱਜ ਦੇ ਦੌਰ ਵਿੱਚ ਅਜਿਹਾ ਕੋਈ ਵੀ ਕੰਮ ਨਹੀਂ ਹੈ ਜਿਹੜਾ ਸੰਚਾਰ ਦੇ ਬਿਨਾਂ ਸੰਭਵ ਹੈ।
1: ਬਿਲਕੁਲ ਜੀ,
2: ਮੀਡੀਆ ਦਾ ਖੇਤਰ ਬਹੁਤ ਹੀ ਜ਼ਿਆਦਾ ਵਿਸ਼ਾਲ ਹੋ ਚੁੱਕਿਆ ਹੈ ਹੁਣ।
1: ਹਾਂਜੀ,
2: ਇਹਨਾਂ 'ਚ ਸਭ ਤੋਂ ਪਹਿਲਾਂ ਪ੍ਰਿੰਟ ਮੀਡੀਆ, ਜਿੱਦਾਂ ਕਿ ਅਖਬਾਰ ਹੋ ਗਏ, ਮੈਗਜ਼ੀਨਸ ਹੋ ਗਏ, ਇਹ ਸਾਰਾ ਸਾਡਾ ਪ੍ਰਿੰਟ ਮੀਡੀਆ ਆ ਜਾਂਦਾ ਹੈ ਜਿਹੜਾ ਕਿ ਬਹੁਤ ਹੀ ਪੁਰਾਣਾ ਵੀ ਹੈ।
1: ਹਾਂਜੀ,
2: ਤੇ ਇਸ ਤੋਂ ਇਲਾਵਾ ਨਾਲ ਹੀ ਇਹਦੇ ਇਲੈਕਟ੍ਰੋਨਿਕ ਮੀਡੀਆ ਵੀ ਜੁੜ ਜਾਂਦਾ ਹੈ, ਜਿਹੜਾ ਕਿ ਜਿਹਦੇ ਵਿੱਚੋਂ ਅਸੀਂ ਸਭ ਤੋਂ ਜ਼ਿਆਦਾ ਵਾਕਿਫ ਹੀ ਹਾਂ। ਮੋਸਟਲੀ ਅਸੀਂ ਟੀਵੀ ਚੈਨਲਸ ਦੇਖਦੇ ਰਹਿੰਦੇ ਹਾਂ, ਟੀਵੀ ਹੋ ਗਿਆ, ਰੇਡੀਓ ਹੋ ਗਿਆ, ਯੂਟਿਊਬ, ਇਹ ਸਾਰੀਆਂ ਜੋ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਆ ਜਾਂਦੀਆਂ ਨੇ।
1: ਹਾਂਜੀ,
2: ਤੇ ਇਸ ਤੋਂ ਇਲਾਵਾ ਮੀਡੀਆ ਦੇ ਖੇਤਰ ਵਿੱਚ ਪਬਲਿਕ ਰਿਲੇਸ਼ਨ ਹੋ ਗਿਆ, ਐਡਵਰਟਾਈਜ਼ਿੰਗ, ਫੋਟੋਗ੍ਰਾਫੀ, ਵੀਡੀਓਗ੍ਰਾਫੀ ਵਰਗੇ ਖੇਤਰ ਵੀ ਜੁੜ ਜਾਂਦੇ ਨੇ।
1: ਹਾਂਜੀ,
2: ਤੇ ਅੱਜ ਕੱਲ ਇੰਟਰਨੈਟ ਦਾ ਜ਼ਮਾਨਾ ਹੋਣ ਕਰਕੇ ਕਈ ਹੋਰ ਨਵੀਆਂ ਟਰਮਸ ਵੀ ਮੀਡੀਆ ਦੇ ਨਾਲ ਜੁੜ ਚੁੱਕੀਆਂ ਨੇ, ਜਿੱਦਾਂ ਨਿਊ ਮੀਡੀਆ ਨੇ ਜਨਮ ਲੈ ਲਿਆ ਹੈ, ਜਿੱਦਾਂ ਕਿ ਆਨਲਾਈਨ ਰੇਡੀਓ, ਆਨਲਾਈਨ ਟੀਵੀ, ਆਨਲਾਈਨ ਵੈਬ ਚੈਨਲਸ, ਤੇ ਵੱਖਰੀਆਂ ਵੱਖਰੀਆਂ ਨਿਊਜ਼ ਵੈਬਸਾਈਟਸ ਹੋ ਗਿਆ, ਪੋਰਟਲਸ ਹੋ ਗਏ, ਐਪਲੀਕੇਸ਼ਨਸ ਹੋ ਗਈਆਂ, ਡਿਫਰੈਂਟ ਡਿਫਰੈਂਟ ਯੂਟਿਊਬ ਨਿਊਜ਼ ਚੈਨਲਸ ਹੋ ਗਏ, ਤੇ ਇਹ ਸਾਰੀਆਂ ਚੀਜ਼ਾਂ ਨੇ ਸਾਡੇ ਮੀਡੀਆ ਦੇ ਜੋ ਖੇਤਰ ਨੂੰ ਹੋਰ ਵੀ ਜ਼ਿਆਦਾ ਵਿਸ਼ਾਲ ਕਰ ਦਿੱਤਾ ਹੈ। ਤੇ ਇਸ ਦੇ ਨਾਲ ਹੀ ਮੀਡੀਆ ਦੇ ਨਾਲ ਜੁੜੀਆਂ ਹੋਈਆਂ ਇੱਕ ਹੋਰ ਖੇਤਰ ਜਿਹਨੂੰ ਅਸੀਂ ਟੈਕਨੋਲੋਜੀ, ਜਿਹੜੀ ਟੈਕਨੋਲੋਜੀ ਮੀਡੀਆ ਦੇ ਵਿੱਚ ਯੂਜ਼ ਹੁੰਦੀ ਹੈ, ਉਸਨੂੰ ਮੀਡੀਆ ਟੈਕਨੀਸ਼ੀਅਨਸ ਆਖ ਸਕਦੇ ਹਾਂ। ਇਹ ਖੇਤਰ ਵੀ ਸਾਡੇ ਮੀਡੀਆ ਦੇ ਖੇਤਰ ਦੇ ਨਾਲ ਜੁੜਿਆ ਹੋਇਆ ਖੇਤਰ ਹੀ ਹੈ।
1: ਬਿਲਕੁਲ ਜੀ, ਅੱਗੇ ਆਪਾਂ ਗੱਲ ਕਰਾਂਗੇ ਵੀ ਜੇ ਤੁਸੀਂ ਗੱਲ ਕੀਤੀ ਹੈ ਪ੍ਰਿੰਟ ਮੀਡੀਆ ਦੀ।
2: ਹਾਂਜੀ,
1: ਪ੍ਰਿੰਟ ਮੀਡੀਆ ਦੇ ਵਿੱਚ ਸਾਡੇ ਨੌਜਵਾਨਾਂ ਲਈ ਕਿਹੜੇ ਕਿਹੜੇ ਕੰਮ ਉਪਲਬਧ ਹਨ?
2: ਪ੍ਰਿੰਟ ਮੀਡੀਆ ਜੋ ਹੈ ਇੱਕ ਸਾਡਾ ਬੜਾ ਹੀ ਪੁਰਾਣਾ ਮੀਡੀਆ ਹੈ, ਜਿਹਦੇ ਵਿੱਚ ਅਖਬਾਰ, ਮੈਗਜ਼ੀਨਸ ਆ ਜਾਂਦੀਆਂ ਨੇ। ਤੇ ਇਹਦੇ ਵਿੱਚ ਅਕਸਰ ਹੀ ਨੌਜਵਾਨ ਜਦੋਂ ਕੋਰਸ ਕੰਪਲੀਟ ਕਰਦੇ ਆ ਤਾਂ ਉਹਨਾਂ ਨੂੰ ਪਹਿਲਾਂ ਐਜ਼ ਅ ਟ੍ਰੇਨੀ ਪੱਤਰਕਾਰ ਭਰਤੀ ਕੀਤਾ ਜਾਂਦਾ ਹੈ ਪ੍ਰਿੰਟ ਮੀਡੀਆ ਦੇ ਵਿੱਚ।
1: ਅੱਛਾ ਜੀ,
2: ਤੇ ਫਿਰ ਉਹ ਆਪਣੇ ਹਾਰਡਵਰਕ ਨਾਲ ਹੌਲੀ ਹੌਲੀ ਪ੍ਰੋਗਰੈਸ ਕਰਦੇ ਹੋਏ ਉਹ ਸਬ ਐਡੀਟਰ ਦੀਆਂ ਪੋਸਟਾਂ ਤੱਕ ਚਲੇ ਜਾਂਦੇ ਨੇ, ਦੈਨ ਉਹ ਐਡੀਟਰ ਦੀ ਪੋਸਟ ਤੱਕ ਵੀ ਚਲੇ ਜਾਂਦੇ ਨੇ। ਤੇ ਇਸ ਦੇ ਨਾਲ ਹੀ ਮੈਂ ਇੱਕ ਚੀਜ਼ ਹਾਈਲਾਈਟ ਜਿਹੜੀ ਇੱਥੇ ਕਰਨਾ ਚਾਹਾਂਗੀ ਕਿ ਇਹ ਪੋਸਟਾਂ ਤੱਕ ਪਹੁੰਚਣ ਲਈ ਜਾਂ ਫਿਰ ਇਸ ਖੇਤਰ ਦੇ ਵਿੱਚ ਸਫਲਤਾ ਹਾਸਲ ਕਰਨ ਦੇ ਲਈ ਜੋ ਇੱਕ ਪਰਸਨ ਦੇ ਵਿੱਚ ਐਬਿਲਿਟੀ ਹੋਣੀ ਚਾਹੀਦੀ ਹੈ, ਉਹ ਹੋਣੀ ਚਾਹੀਦੀ ਹੈ ਕਿ ਲੈਂਗੁਏਜ ਵਿੱਚ ਮੁਹਾਰਤ ਹੋਣਾ ਬਹੁਤ ਜ਼ਰੂਰੀ ਹੈ।
1: ਬਿਲਕੁਲ ਜੀ, ਹਾਂਜੀ,
2: ਵਿਅਕਤੀ ਦਾ ਅਗਰ ਉਹ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਦੇ ਵਿੱਚ ਜਾਣਾ ਚਾਹੁੰਦਾ ਹੈ, ਉਸ 'ਚ ਸਫਲਤਾ ਹਾਸਲ ਕਰਨਾ ਚਾਹੁੰਦਾ ਹੈ, ਤਾਂ ਉਸਨੂੰ ਲੈਂਗੁਏਜ ਦਾ ਗਿਆਨ ਹੋਣਾ ਬਹੁਤ ਜ਼ਰੂਰੀ ਹੈ। ਭਾਸ਼ਾ ਦੀ ਮੁਹਾਰਤ ਦੇ ਨਾਲ ਹੀ ਬੱਚਾ ਬਹੁਤ ਅੱਗੇ ਦੀ ਅੱਗੇ ਪਹੁੰਚ ਸਕਦਾ ਹੈ। ਅਗਰ ਕਿਸੇ ਨੂੰ ਅੱਛਾ ਰਾਈਟਰ ਰਾਈਟਿੰਗ ਸਕਿੱਲਸ ਨੇ, ਕਿਸੇ ਦੇ ਵਿੱਚ ਰਾਈਟਿੰਗ ਸਕਿੱਲਸ ਨੇ, ਤੇ ਉਹ ਆਪਣੇ ਲਿਖੇ ਹੋਏ ਵਿਸ਼ੇ ਨੂੰ ਅੱਛੇ ਤਰੀਕੇ ਦੇ ਨਾਲ ਬੜੇ ਬਿਊਟੀਫੁਲ ਸ਼ਬਦਾਂ ਦੇ ਵਿੱਚ ਐਕਸਪ੍ਰੈਸ ਕਰ ਸਕਦਾ ਹੈ, ਤਾਂ ਉਹ ਸਾਰੀਆਂ ਚੀਜ਼ਾਂ ਦੇ ਨਾਲ ਉਹਦੀ ਸਕਸੈਸ ਦੇ ਚਾਂਸਸ ਜਿਹੜੇ ਨੇ ਥੋੜੇ ਹੋਰ ਵੱਧ ਜਾਂਦੇ ਨੇ।
1: ਹਾਂਜੀ, ਪ੍ਰਿੰਟ ਮੀਡੀਆ ਦੇ ਵਿੱਚ ਤਾਂ ਭਾਸ਼ਾ ਦਾ ਜਿਹੜਾ ਗਿਆਨ ਹੋਣਾ,
2: ਹਾਂ,
1: ਤੇ ਜਾਂ ਕੰਪਿਊਟਰ ਟਾਈਪਿੰਗ, ਇਹਦਾ ਹੋਰ ਵੀ ਜ਼ਿਆਦਾ ਮਹੱਤਵ ਹੈ।
2: ਬਿਲਕੁਲ, ਇਸ ਦੇ ਨਾਲ ਹੀ ਜਿੱਦਾਂ ਇੱਕ ਵਿਅਕਤੀ ਨੂੰ ਅਗਰ ਭਾਸ਼ਾ ਮਲਟੀ ਲੈਂਗੁਏਜਸ ਆਉਂਦੀਆਂ ਨੇ, ਜ਼ਿਆਦਾ ਭਾਸ਼ਾ ਆਉਂਦੀਆਂ ਨੇ, ਜਿਵੇਂ ਉਸਨੂੰ ਇੰਗਲਿਸ਼, ਪੰਜਾਬੀ, ਹਿੰਦੀ, ਉਰਦੂ, ਭਾਸ਼ਾਵਾਂ ਦਾ ਗਿਆਨ ਹੈ ਤਾਂ
1: ਹਾਂਜੀ
2: ਐਜ਼ ਅ ਟਰਾਂਸਲੇਟਰ ਵੀ ਕੰਮ ਕਰ ਸਕਦਾ ਹੈ ਮੀਡੀਆ ਦੇ ਵਿੱਚ।
1: ਬਿਲਕੁਲ
2: ਤੇ ਇਹਦੇ ਨਾਲ ਹੀ ਜਿੱਦਾਂ ਤੁਸੀਂ ਕਿਹਾ ਕੰਪਿਊਟਰ ਨੌਲੇਜ ਦਾ ਹੋਣਾ ਬਹੁਤ ਜ਼ਰੂਰੀ ਹੈ ਅੱਜ ਦੇ ਟਾਈਮ
1: ਹਾਂਜੀ
2: ਵਿੱਚ। ਅਗਰ ਕੋਈ ਪ੍ਰਿੰਟ ਮੀਡੀਆ ਦੇ ਵਿੱਚ ਇੰਟਰਸਟ ਰੱਖਦਾ ਹੈ ਤਾਂ ਉਹਨੂੰ ਜਿਹੜੀ ਭਾਸ਼ਾ ਦੇ ਵਿੱਚ ਮੁਹਾਰਤ ਹਾਸਲ ਹੈ ਉਸ ਭਾਸ਼ਾ ਦੇ ਵਿੱਚ ਉਸਨੂੰ ਟਾਈਪਿੰਗ ਆਉਣਾ ਬਹੁਤ ਜ਼ਰੂਰੀ ਹੈ।
1: ਸਹੀ ਗੱਲ ਹੈ ਜੀ।
2: ਤੇ ਟਾਈਪਿੰਗ ਦੇ ਨਾਲ ਨਾਲ ਹੀ ਜਿੱਦਾਂ ਅਗਰ ਉਸਨੂੰ ਕੰਪਿਊਟਰ ਦੀ ਥੋੜੀ ਨੌਲੇਜ ਹੁੰਦੀ ਹੈ ਤਾਂ ਉਹ ਪੇਜ ਡਿਜ਼ਾਈਨ ਕਰ ਸਕਦਾ ਹੈ, ਲੇਆਊਟ ਡਿਜ਼ਾਈਨਰ ਦਾ ਕੰਮ ਵੀ ਕਰ ਸਕਦਾ ਹੈ ਮੀਡੀਆ ਦੇ
1: ਹਾਂਜੀ
2: ਵਿੱਚ। ਤੇ ਇਹਦੇ ਨਾਲ ਹੀ ਉਹਨੂੰ ਥੋੜੇ ਛੋਟੇ ਛੋਟੇ ਸੋਫਟਵੇਅਰ ਜਿੱਦਾਂ ਜਿਹਨੂੰ ਅਸੀਂ ਪੇਜ ਮੇਕਰ ਜਾਂ ਕੁਆਰਕ ਸਪੈਰਸ ਬੋਲਦੇ ਹਾਂ ਤਾਂ ਇਹਨਾਂ ਦੀ ਵੀ ਨੌਲੇਜ ਅਗਰ ਥੋੜੀ ਬਹੁਤ ਹੁੰਦੀ ਹੈ ਤਾਂ ਉਸਦੀ ਸਕਸੈਸ ਦੇ ਜੋ ਚਾਂਸਸ ਹੈ ਉਹ ਥੋੜੇ ਹੋਰ ਵੱਧ ਜਾਂਦੇ ਨੇ।
1: ਅੱਜ ਕੱਲ੍ਹ ਤਾਂ ਇਹ ਵੀ ਹੈਗਾ ਵੀ ਜਿਹੜੇ ਅਖਬਾਰ ਨੇ ਉਹ ਨੈਸ਼ਨਲ ਪੱਧਰ ਤੇ ਛਪਦੇ ਆ ਜਾਂ ਸਟੇਟ ਪੱਧਰ ਤੇ ਛਪਦੇ ਆ, ਉਸ ਤੋਂ
2: ਹਾਂਜੀ
1: ਬਾਅਦ ਉਹਨਾਂ ਨੇ ਸਾਰਿਆਂ ਨੇ ਜ਼ਿਲ੍ਹਿਆਂ ਦੇ ਵਿੱਚ ਆਪਣੇ ਆਪਣੇ ਦਫ਼ਤਰ ਖੋਲ੍ਹੇ ਹੋਏ ਆ,
2: ਹਾਂਜੀ
1: ਜ਼ਿਲ੍ਹਿਆਂ ਦੇ ਵਿੱਚ ਵੀ ਜਿਹੜਾ ਹੈਗਾ ਕੰਮ ਮਿਲ
2: ਹਾਂ
1: ਸਕਦਾ ਮੇਰੇ
2: ਬਿਲਕੁਲ
1: ਖਿਆਲ ਦੇ ਵਿੱਚ।
2: ਹਾਂਜੀ ਹਾਂ, ਡਿਸਟ੍ਰਿਕਟ ਲੈਵਲ ਤੇ ਵੀ ਪੋਸਟਾਂ ਹੋ ਜਾਂਦੀਆਂ ਨੇ
1: ਹਾਂਜੀ
2: ਔਰ ਜ਼ਿਲ੍ਹਿਆਂ ਦੇ ਸਟੇਟ ਪੱਧਰ ਦੇ ਉੱਪਰ ਵੀ ਇਸ ਦੇ ਵਿੱਚ ਬਹੁਤ ਸਾਰੀਆਂ ਪੋਸਟਾਂ ਹੁੰਦੀਆਂ ਨੇ। ਤੇ ਇਸ ਦੇ ਵਿੱਚ ਪ੍ਰਾਈਵੇਟ ਤੇ ਗਵਰਨਮੈਂਟ ਦੋਨੋਂ ਹੀ ਸੈਕਟਰਸ ਸਾਡੇ ਲਈ ਓਪਨ ਰਹਿੰਦੇ ਨੇ। ਅਗਰ ਕੋਈ ਪਰਸਨ
1: ਪ੍ਰਾਈਵੇਟ ਜਾਂ ਸਰਕਾਰੀ ਖੇਤਰ ਦੀ ਗੱਲ ਕਰਨ ਦੇ ਨਾਲ ਨਾਲ ਜੇ ਆਪਾਂ ਉਸ ਤੋਂ ਪਹਿਲਾਂ ਗੱਲ ਕਰੀਏ ਵੀ ਇਹਦੇ ਲਈ ਕੋਰਸ ਕਿਹੜੇ ਕਿਹੜੇ ਕਰਨੇ ਚਾਹੀਦੇ ਨੇ
2: ਜੀ? ਹਾਂਜੀ,
1: ਜਾਂ ਕਰਵਾਏ ਜਾਂਦੇ ਨੇ ਜਿਹੜੇ ਕੋਰਸ?
2: ਹਾਂਜੀ, ਕਾਫੀ ਅਗਰ ਮੈਂ ਪੰਜਾਬ ਦੇ ਵਿੱਚ ਆਪਾਂ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਕਾਫੀ ਅੱਛੀਆਂ ਯੂਨੀਵਰਸਿਟੀਜ਼ ਪਲੱਸ ਕਾਲਜਸ ਹੈਗੇ ਨੇ ਜਿਹੜੇ ਮਾਸਟਰਸ ਐਂਡ ਗ੍ਰੈਜੂਏਸ਼ਨ ਇਨ ਮਾਸ ਕਮਿਊਨੀਕੇਸ਼ਨ ਐਂਡ ਜਰਨਲਿਜ਼ਮ ਚ ਕਰਵਾਉਂਦੇ ਆ। ਤਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਜਿਵੇਂ ਪੰਜਾਬੀ ਯੂਨੀਵਰਸਿਟੀ ਦਾ ਜਰਨਲਿਜ਼ਮ ਡਿਪਾਰਟਮੈਂਟ ਹੈ, ਉਹ ਆਫਰ ਕਰਦਾ ਹੈ BA JMC ਗ੍ਰੈਜੂਏਸ਼ਨ, ਹਾਂਜੀ BA ਇਨ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ, ਜਿਹਦੇ ਲਈ ਉਹ ਆਪਣਾ ਇੱਕ ਸਪੈਸ਼ਲ ਐਂਟਰੈਂਸ ਐਗਜ਼ਾਮ ਲੈਂਦਾ ਹੈ। ਜੋ ਬੱਚੇ ਦਾ ਐਂਟਰੈਂਸ ਐਗਜ਼ਾਮ ਕਲੀਅਰ ਹੋ ਜਾਂਦਾ ਹੈ ਤਾਂ ਉਹਨਾਂ ਬੱਚਿਆਂ ਨੂੰ ਗ੍ਰੈਜੂਏਸ਼ਨ ਦੇ ਵਿੱਚ ਉੱਥੇ BA ਮਤਲਬ ਗ੍ਰੈਜੂਏਸ਼ਨ ਦੇ ਵਿੱਚ ਉੱਥੇ ਐਡਮਿਸ਼ਨ ਮਿਲ ਜਾਂਦੀ ਹੈ। ਤੇ ਇਸ ਦੇ ਨਾਲ ਹੀ ਉਹ ਗ੍ਰੈਜੂਏਸ਼ਨ ਤੋਂ ਬਾਅਦ ਮਾਸਟਰਸ ਲਈ ਵੀ ਉੱਥੇ ਸੇਮ ਹੀ ਡਿਪਾਰਟਮੈਂਟ 'ਚ ਅਪਲਾਈ ਕਰ ਸਕਦਾ ਹੈ। ਬੜਾ ਹੀ ਅੱਛਾ ਡਿਪਾਰਟਮੈਂਟ ਮੰਨਿਆ ਜਾਂਦਾ ਹੈ ਪੰਜਾਬੀ ਯੂਨੀਵਰਸਿਟੀ ਦਾ ਇਹ ਡਿਪਾਰਟਮੈਂਟ। ਤੇ ਇਸ ਦੇ ਨਾਲ ਇੱਕ ਹੋਰ ਡਿਪਾਰਟਮੈਂਟ ਵੀ ਹੈ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਹੀ ਜਿਹੜਾ BJMC ਕਰਵਾਉਂਦਾ ਹੈ। ਇਹ ਜਿਹੜੀ BJMC ਹੈ ਉਹ ਹੈਗੀ ਮੇਨ ਫਿਲਮ ਟੀਵੀ ਐਂਡ ਫਿਲਮਸ ਦੇ ਵਿੱਚ। ਮਤਲਬ ਅਗਰ ਕੋਈ ਪਰਸਨ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਜਾਣਾ ਚਾਹੁੰਦਾ ਹੈ ਤਾਂ ਉਹਦੇ ਲਈ ਇਹ ਬੈਸਟ ਆਪਸ਼ਨ ਹੈ। ਔਰ ਜੋ ਮੈਂ ਪਹਿਲਾਂ ਦੱਸ ਚੁੱਕੀ ਹਾਂ ਉਹ ਜਿਹੜੀ ਹੈ ਉਹ ਸਾਰਾ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਜੋ ਜਿੱਦਾਂ ਪ੍ਰਿੰਟ ਮੀਡੀਆ ਪਲੱਸ ਇਲੈਕਟ੍ਰੋਨਿਕ ਮੀਡੀਆ ਉਹ ਦੋਨੋਂ ਹੀ ਸ਼ਾਮਿਲ ਹੋ ਜਾਂਦੇ ਨੇ ਉਹਦੇ ਵਿੱਚ। ਤੇ ਇਹ ਜਿਹੜਾ ਸੈਕਿੰਡ ਵਾਲਾ ਹੈ ਇਹ ਸਪੈਸੀਫਾਈਡ ਟੀਵੀ ਐਂਡ ਫਿਲਮਸ ਦੇ ਲਈ ਹੁੰਦਾ ਹੈ।
1: ਹਾਂਜੀ, ਇਲੈਕਟ੍ਰੋਨਿਕ ਮੀਡੀਆ ਦੀ ਗੱਲ ਕਰ ਲੈਂਦੇ ਆਪਾਂ ਨਾਲ ਨਾਲ, ਉਹ ਵੀ ਦੱਸੋ।
2: ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਗ੍ਰੈਜੂਏਸ਼ਨ ਜਾਂ ਪੋਸਟ ਗ੍ਰੈਜੂਏਸ਼ਨ ਤੋਂ ਬਾਅਦ ਜਿੱਦਾਂ ਮਤਲਬ ਬੱਚੇ ਗ੍ਰੈਜੂਏਸ਼ਨ ਕੰਪਲੀਟ ਕਰਦੇ ਆ ਜਾਂ ਪੋਸਟ ਗ੍ਰੈਜੂਏਸ਼ਨ ਕੰਪਲੀਟ ਕਰਦੇ ਆ ਮਾਸ ਮੀਡੀਆ ਸਟੱਡੀਜ਼ ਦੇ ਵਿੱਚ, ਤਾਂ ਉਹਨਾਂ ਦਾ ਅਕਸਰ ਇਹ ਕੰਸਰਨ ਹੁੰਦਾ ਕਿ ਹੁਣ ਅਸੀਂ ਪ੍ਰਿੰਟ ਮੀਡੀਆ ਜੁਆਇਨ ਕਰੀਏ ਜਾਂ ਫਿਰ ਇਲੈਕਟ੍ਰੋਨਿਕ ਮੀਡੀਆ ਜੁਆਇਨ ਕਰੀਏ। ਬੇਸਿਕਲੀ ਇਹਨਾਂ ਦੋਨਾਂ ਤਰ੍ਹਾਂ ਦੇ ਮੀਡੀਆ 'ਚ ਕੰਮ ਕਰਨ ਦੇ ਲਈ ਕੋਰਸਿਸ ਤਾਂ ਡਿਫਰੈਂਟ ਡਿਫਰੈਂਟ ਨਹੀਂ ਹੁੰਦੇ, ਸੇਮ ਹੀ ਕੋਰਸਿਸ ਹੁੰਦੇ ਆ। ਬਸ ਚੋਇਸ ਦਾ ਥੋੜਾ ਫਰਕ ਪੈ ਜਾਂਦਾ ਕਿ ਕੋਈ ਬੱਚਾ ਪ੍ਰਿੰਟ 'ਚ ਜਾਣਾ ਚਾਹੁੰਦਾ ਤੇ ਕੋਈ ਇਲੈਕਟ੍ਰੋਨਿਕ 'ਚ ਜਾਣਾ ਚਾਹੁੰਦਾ ਹੈ। ਤੇ ਇਲੈਕਟ੍ਰੋਨਿਕ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਆ ਜਿੱਦਾਂ ਕਿ ਅਸੀਂ ਦੇਖਦੇ ਆ ਨਿਊਜ਼ ਚੈਨਲਸ ਦੇ ਵਿੱਚ ਨਿਊਜ਼ ਐਂਕਰਸ ਹੁੰਦੇ ਆ,
1: ਹਾਂਜੀ,
2: ਹੈ ਨਾ, ਤਾਂ ਉਹ ਨਿਊਜ਼ ਐਂਕਰ ਐਜ਼ ਅ ਨਿਊਜ਼ ਐਂਕਰ ਅਗਰ ਕਿਸੇ ਬੱਚੇ ਨੂੰ ਬਹੁਤ ਅੱਛਾ ਉਹ ਆਪਣੇ ਲੈਂਗੁਏਜ ਉਸਨੂੰ ਲੈਂਗੁਏਜ ਮੁਹਾਰਤ ਹੈਗੀ ਹੈ, ਭਾਸ਼ਾ ਮੁਹਾਰਤ ਹੈ, ਤੇ ਉਹ ਆਪਣੇ ਸ਼ਬਦਾਂ ਨੂੰ ਬੜੀ ਬਿਊਟੀਫੁਲ ਤਰੀਕੇ ਦੇ ਨਾਲ ਐਕਸਪ੍ਰੈਸ ਕਰਨ ਦੀ ਕਲਾ ਤੋਂ ਵਾਕਿਫ ਹੈ ਤਾਂ ਉਹ ਇੱਕ ਅੱਛਾ ਐਂਕਰ ਬਣ ਸਕਦਾ ਹੈ ਟੀਵੀ ਤੇ।
1: ਆਪਾਂ ਕਹਿ ਸਕਦੇ ਹਾਂ ਵੀ ਜਿਸ ਤਰ੍ਹਾਂ ਜੇ ਅਖਬਾਰੀ ਲਾਈਨ ਦੇ ਵਿੱਚ ਜਾਣਾ, ਪ੍ਰਿੰਟ ਮੀਡੀਆ ਦੇ ਵਿੱਚ ਜਾਣਾ, ਤਾਂ ਉਹਦੇ ਵਿੱਚ ਸਾਡੇ ਕੋਲੇ ਗੱਲਬਾਤ ਜਿਹੜੀ ਹੈਗੀ ਗੱਲ ਨੂੰ ਪੇਸ਼ ਕਰਨ ਲਈ ਲਿਖਣ ਦੀ ਲਿਖਣ ਦਾ ਹੁਨਰ ਹੋਣਾ ਚਾਹੀਦਾ,
2: ਰਾਈਟਿੰਗ,
1: ਉਹ ਇੱਕ ਵਧੀਆ ਲਿਖਾਰੀ ਹੋਣਾ ਚਾਹੀਦਾ। ਤੇ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਵੀ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ, ਤਾਂ ਜਿਹੜਾ ਹੈਗਾ ਉਹ ਇੱਕ ਬੁਲਾਰਾ ਵਧੀਆ ਹੋਣਾ ਚਾਹੀਦਾ, ਉਹਨੂੰ ਗੱਲਬਾਤ ਕਰਨ ਦਾ ਢੰਗ ਵਧੀਆ ਹੋਣਾ ਚਾਹੀਦਾ।
2: ਬਿਲਕੁਲ ਬਿਲਕੁਲ, ਹਾਂਜੀ। ਤੇ ਇਸ ਦੇ ਨਾਲ ਹੀ ਬਿਹਾਈਂਡ ਕੈਮਰਾ ਵੀ ਬਹੁਤ ਸਾਰੇ ਹੋਰ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਪੋਸਟਾਂ ਆ ਜਾਂਦੀਆਂ ਨੇ, ਜਿੱਦਾਂ ਸਕ੍ਰਿਪਟ ਰਾਈਟਰ ਹੋ ਗਿਆ ਜਿਹੜੇ ਕਿ ਸਕ੍ਰਿਪਟ ਤਿਆਰ ਕਰਦੇ ਆ, ਨਿਊਜ਼ ਪ੍ਰੋਡਿਊਸਰਸ ਹੋ ਗਿਆ ਇਹ ਨਿਊਜ਼ ਪ੍ਰੋਡਿਊਸ ਕਰਦੇ ਆ ਬਣਾਉਂਦੇ ਆ, ਗ੍ਰਾਫਿਕਸ ਨੂੰ ਤਿਆਰ ਕਰਨ ਵਾਲੇ ਹੋ ਗਏ, ਗ੍ਰਾਫਿਕ ਡਿਜ਼ਾਈਨਰ ਹੋ ਗਿਆ, ਕੈਮਰਾਮੈਨ, ਲਾਈਟਸਮੈਨ ਤੋਂ ਐਂਡ ਇਸ ਦੇ ਨਾਲ ਨਾਲ ਹੋਰ ਜਿੰਨੀਆਂ ਵੀ ਮਤਲਬ ਹਰ ਇੱਕ ਤਕਰੀਬਨ ਹਰ ਨਿਊਜ਼ ਚੈਨਲ ਦਾ ਇੱਕ ਜੁੜਿਆ ਹੋਇਆ ਇੰਟਰਨੈਟ ਦੇ ਵੱਧ ਜਾਣ ਦੇ ਕਾਰਨ ਜਿਹੜਾ ਹਰ ਇੱਕ ਨਿਊਜ਼ ਚੈਨਲ ਆਪਣੀ ਨਿਊਜ਼ ਨੂੰ ਇੰਟਰਨੈਟ ਦੇ ਉੱਪਰ ਵੀ ਪਾਉਂਦਾ ਹੈ ਤਾਂ ਉਹਦੇ ਲਈ ਵੀ ਉਹ ਡਿਫਰੈਂਟ ਪੋਸਟਾਂ ਕ੍ਰੀਏਟ ਕੀਤੀਆਂ ਹੁੰਦੀਆਂ ਨੇ ਉਹਨਾਂ ਨੇ। ਸੋ
1: ਹਾਂਜੀ
2: ਦੇਰ
1: ਹਾਂਜੀ
2: ਆਰ ਨੰਬਰ ਆਫ ਪੋਸਟ ਅਵੇਲੇਬਲ ਇਨ ਮਾਸ ਮੀਡੀਆ ਇਨ ਜਰਨਲਿਜ਼ਮ ਸੈਕਟਰ।
1: ਹਾਂਜੀ ਹਾਂਜੀ
2: ਹਾਂਜੀ
1: ਇਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਜਿਹੜਾ ਅੱਜ ਸੋਸ਼ਲ ਮੀਡੀਆ ਦਾ
2: ਜੀ
1: ਦੌਰ ਹੈਗਾ। ਸੋਸ਼ਲ ਮੀਡੀਆ ਦਾ ਅਸੀਂ ਦੇਖ ਰਹੇ ਹਾਂ ਵੀ ਹਰ ਪਾਸੇ ਜਿਹੜੇ ਹੈਗੇ ਨੌਜਵਾਨ ਹੈ ਖਾਸ ਕਰਕੇ ਵੱਡੀ ਵੱਡੀ ਗਿਣਤੀ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਸਰਗਰਮ ਨੇ।
2: ਹਾਂਜੀ
1: ਸੋਸ਼ਲ ਮੀਡੀਆ ਦੇ ਬਾਰੇ ਵਿੱਚ ਵਿਸਥਾਰ ਦੇ ਵਿੱਚ ਤੁਸੀਂ ਜਾਣਕਾਰੀ ਦਿਓ ਵੀ ਇੱਥੇ ਕਿਹੜੇ ਕਿਹੜੇ ਕੰਮ ਮਿਲ ਸਕਦੇ ਆ, ਰੁਜ਼ਗਾਰ ਦੇ ਮੌਕਿਆਂ ਬਾਰੇ ਦੱਸੋ।
2: ਹਾਂਜੀ ਦੇਖੋ ਜਿੱਦਾਂ ਸੋਸ਼ਲ ਮੀਡੀਆ ਹੈ ਅੱਜ ਕੱਲ ਆਪਣੇ ਹਰ ਇੱਕ ਏਜ ਗਰੁੱਪ ਦਾ ਪਰਸਨ ਮੰਨ ਲਓ ਜਾਂ ਫਿਰ ਨੌਜਵਾਨ ਪੀੜ੍ਹੀ ਮੰਨ ਲਓ ਤੇ ਜਾਂ ਜਿੰਨੇ ਵੀ ਸੈਲੀਬ੍ਰਿਟੀਜ਼ ਨੇ ਪੋਲੀਟੀਸ਼ੀਅਨਸ ਨੇ ਜਾਂ ਫਿਰ ਜਿੰਨੇ ਵੀ ਕੋਈ ਰੀਨੋਨਡ ਪਰਸਨੈਲਿਟੀਜ਼ ਨੇ ਉਹ ਸਾਰੇ ਹੀ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਜ਼ਰੂਰ ਬਣਾਉਂਦੇ ਨੇ। ਜਿੱਦਾਂ ਫੇਸਬੁੱਕ ਹੋ ਗਿਆ, ਟਵਿੱਟਰ ਹੋ ਗਿਆ, ਇੰਸਟਾਗ੍ਰਾਮ ਹੋ ਗਿਆ, ਇਹ ਸਾਰੇ ਆਪਣੇ ਮੇਨ ਕਹਿ ਸਕਦੇ ਹਾਂ ਅਸੀਂ ਸੋਸ਼ਲ ਮੀਡੀਆ ਅਕਾਊਂਟਸ ਨੇ ਜਿਨ੍ਹਾਂ ਤੇ ਸਾਰੇ ਸੈਲੀਬ੍ਰਿਟੀਜ਼ ਆਪਣਾ ਅਕਾਊਂਟ ਬਣਾ ਕੇ ਆਪਣੀਆਂ ਜੋ ਵੀ ਉਹਨਾਂ ਦੀਆਂ ਗਤੀਵਿਧੀਆਂ ਨੇ ਉਹਨਾਂ ਦਾ ਪ੍ਰਚਾਰ ਕਰਦੇ ਹਾਂ।
1: ਹਾਂਜੀ
2: ਤਾਂ ਇਹਦੇ ਵਿੱਚ ਮੋਸਟਲੀ ਜਿਹੜੇ ਸੋਸ਼ਲ ਮੀਡੀਆ ਅਕਾਊਂਟਸ ਨੇ ਇਹਨਾਂ ਨੂੰ ਚਲਾਉਣ ਦੇ ਲਈ ਉਹਨਾਂ ਨੇ ਗ੍ਰੈਜੂਏਟਸ, ਮੀਡੀਆ ਗ੍ਰੈਜੂਏਟਸ ਹੀ ਹਾਇਰ ਕੀਤੇ ਹੁੰਦੇ ਆ। ਤਾਂ ਇਹਦੇ ਵਿੱਚ ਵੀ ਇੱਕ ਸਾਡੇ ਲਈ ਓਪਰਚੁਨਿਟੀ ਵੱਧ ਜਾਂਦੀ ਹੈ ਕਿ ਜਿਹੜੇ ਇੱਦਾਂ ਦੇ ਕੋਰਸਿਸ ਦੇ ਵਿੱਚ ਬੱਚੇ ਕਰਦੇ ਆ ਉਹ ਐਜ਼ ਅ ਮੀਡੀਆ ਗ੍ਰੈਜੂਏਟਸ ਵੀ ਹਾਇਰ ਕੀਤੇ ਜਾ ਸਕਦੇ ਆ ਅੱਛੇ ਅੱਛੇ ਪਰਸਨੈਲਿਟੀਜ਼ ਦੇ ਥਰੂ ਜਾਂ ਫਿਰ ਕੋਈ ਵੀ ਅੱਛੇ ਕਿਸੇ ਵੀ ਚੈਨਲ ਦੇ ਵਿੱਚ ਜਾਂ ਕਿਸੇ ਵੀ ਤਰੀਕੇ ਦੇ ਨਾਲ। ਔਰ ਇਸ ਦੇ ਨਾਲ ਹੀ ਜਿਹੜਾ ਸੋਸ਼ਲ ਮੀਡੀਆ ਹੈ ਉਹ ਸਿਮਿਲਰਲੀ ਅਖਬਾਰਾਂ ਔਰ ਟੀਵੀ ਦੀ ਤਰ੍ਹਾਂ ਹੀ ਕੰਮ ਕਰਦਾ ਹੈ ਮੋਸਟਲੀ।
1: ਅੱਛਾ ਜੀ।
2: ਜਿੰਨੇ ਵੀ ਹਾਂਜੀ ਮਤਲਬ ਜਿੰਨਾ ਵੀ ਉਹ ਪੋਸਟਾਂ ਆਉਂਦੀਆਂ ਨੇ ਉਹਦੇ ਉੱਪਰ ਰਾਈਟਿੰਗ ਸਕਿੱਲਸ ਬੜਾ ਧਿਆਨ ਹੁੰਦਾ ਹੈ ਕਿ ਰਾਈਟਿੰਗ ਸਕਿੱਲਸ ਅੱਛੇ ਹੋਣੇ ਚਾਹੀਦੇ ਹੈ। ਤਾਂ ਨੌਜਵਾਨ ਜਿਹੜੇ ਹੈ ਇਸ ਦੇ ਵਿੱਚ ਐਜ਼ ਅ ਮੀਡੀਆ ਗ੍ਰੈਜੂਏਟਸ ਕੰਮ ਕਰ ਸਕਦੇ ਨੇ। ਪ੍ਰਾਈਵੇਟ ਪਲੱਸ ਗਵਰਨਮੈਂਟ ਦੋਨਾਂ ਹੀ ਸੈਕਟਰਸ ਦੇ ਵਿੱਚ ਇਹ ਵੀ ਓਪਰਚੁਨਿਟੀ ਜਿਹੜੀ ਹੈ ਓਪਨ ਰਹਿੰਦੀ ਹੈ। ਤੇ ਮੋਸਟਲੀ ਜਿਹੜੇ ਜਿੱਦਾਂ ਬੜੇ ਕੋਈ ਵੀ ਪੋਲੀਟੀਕਲ ਪਾਰਟੀ ਹੈ ਜਾਂ ਕੋਈ ਪੋਲੀਟੀਸ਼ੀਅਨ ਹੈ ਜਾਂ ਫਿਰ ਕੋਈ ਐਕਟਰਸ ਹੈ, ਐਕਟਰਸ ਹੈ, ਤਾਂ ਬੜੇ ਮਤਲਬ ਉਹ ਹਰ ਤਰ੍ਹਾਂ ਦੀ ਆਪਣੀ ਜਿਹੜੀ ਐਕਟੀਵਿਟੀਜ਼ ਨੇ ਉਹ ਮੀਡੀਆ ਉੱਪਰ ਪਾਉਣ ਦੇ ਲਈ ਉਹਨਾਂ ਨੂੰ ਇੱਕ ਐਸੇ ਇੱਕ ਸਪੈਸੀਫਾਈਡ ਸ਼ਬਦਾਵਲੀ ਦੀ ਜ਼ਰੂਰਤ ਹੁੰਦੀ ਹੈ ਜਿਨ੍ਹਾਂ ਦਾ ਜੋ ਉਸ ਨੂੰ ਬਿਊਟੀਫੁਲ ਤਰੀਕੇ ਦੇ ਨਾਲ ਲਿਖ ਕੇ ਤਾਂ ਕਿ ਉਹਨਾਂ ਦੀ ਜਿਹੜੀ ਪੋਸਟ ਹੈ ਬੜੀ ਐਕਸਪ੍ਰੈਸਿਵ, ਬੜੀ ਅੱਛੀ ਲੱਗ ਸਕੇ। ਇਸ ਕਰਕੇ ਉਹ ਅਕਸਰ ਮੀਡੀਆ ਪਰਸੋਨਲਸ ਨੂੰ ਹੀ ਹਾਇਰ ਕਰਦੇ ਹੈ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਨੂੰ ਦੇਖਣ ਦੇ ਲਈ।
1: ਜਦੋਂ ਜੇ ਆਪਾਂ ਗੱਲ ਕਰੀਏ ਵੀ ਜਿਹੜੀਆਂ ਫੇਮਸ ਹਸਤੀਆਂ ਨੇ, ਚੰਗੀਆਂ ਜਿਹੜੀਆਂ ਸੋਹਰਤ ਵਾਲੀਆਂ ਸ਼ਖਸੀਅਤਾਂ ਨੇ, ਉਹ ਤਾਂ ਫਿਰ ਜਿਹੜਾ ਹੈਗਾ ਵੀ ਜਿਹੜੇ ਮੀਡੀਆ ਕਰਮੀ ਨੇ ਆਪਣੇ ਨਾਲ ਜੋੜਦੇ ਆ ਉਹਨਾਂ ਨੂੰ ਫਿਰ ਆਮਦਨ ਪੱਖੋਂ ਵੀ ਉਹਨਾਂ ਨੂੰ ਚੰਗੀ ਮਦਦ ਕਰਦੇ ਹੋਣਗੇ ਜਾਂ ਉਹਨਾਂ ਨੂੰ ਚੰਗੀ ਪੇ ਕਰਦੇ ਹੋਣਗੇ।
2: ਬਿਲਕੁਲ ਉਹਨਾਂ ਦੇ ਅੱਛੀ ਇਨਕਮ ਸੋਰਸ ਵੀ ਅੱਛਾ ਹੋ ਜਾਂਦਾ ਓਬਵੀਅਸ ਹੈ ਕਿ ਜੇ ਅਗਰ ਉਹਨਾਂ ਦਾ ਸੋਸ਼ਲ ਮੀਡੀਆ ਅਕਾਊਂਟ ਬੜਾ ਅੱਛਾ ਚੱਲ ਰਿਹਾ। ਅੱਜ ਕੱਲ ਹਰ ਕੋਈ ਸੋਸ਼ਲ ਮੀਡੀਆ ਨੂੰ ਫੋਲੋ ਕਰਦਾ ਹੈ ਕਿ ਫੋਲੋਅਰਸ ਦੇਖਦੇ ਆ, ਅਗਰ ਕੋਈ ਵੀ ਅੱਛਾ ਉਹਨਾਂ ਦੇ ਅੱਛੇ ਪੋਸਟਾਂ ਪਾਈਆਂ ਹੁੰਦੀਆਂ ਨੇ, ਪੋਸਟ ਅੱਛੀ ਪਾਈ ਹੋਏਗੀ ਤਾਂ ਉਹਨਾਂ ਦੇ ਫੋਲੋਅਰਸ ਵੱਧਦੇ ਆ। ਤਾਂ ਓਬਵੀਅਸ ਜੀ ਗੱਲ ਹੈ ਕਿ ਉਹਨਾਂ ਲਈ ਜੋ ਸੋਸ਼ਲ ਮੀਡੀਆ ਹੈ ਉਹ ਬੜਾ ਹੀ ਇੱਕ ਅੱਛਾ ਸੋਰਸ ਹੈ ਆਪਣੇ ਆਪ ਨੂੰ ਜਨਤਾ ਤੱਕ ਪਹੁੰਚਾਉਣ ਦਾ। ਇਸ ਕਰਕੇ ਉਹ ਜਿੰਨਾ ਅੱਛਾ ਕੋਈ ਵੀ ਪਰਸਨ ਉਹਨਾਂ ਲਈ ਕੰਮ ਕਰੇਗਾ ਉਹਨਾਂ ਨੂੰ ਅੱਛੀ ਪੇਮੈਂਟ ਵੀ ਨਾਲ ਮਿਲੇਗੀ ਹੀ।
1: ਬਿਲਕੁਲ ਬਿਲਕੁਲ ਹਾਂਜੀ
2: ਜੀ।
1: ਜੇ ਆਪਾਂ ਇਹਦੇ ਵਿੱਚ ਗੱਲ ਕਰੀਏ ਸਰਕਾਰੀ ਨੌਕਰੀਆਂ ਦੀ, ਸਰਕਾਰੀ ਕੰਮਕਾਰ ਦੀ, ਉਹ ਚਾਹੇ ਪ੍ਰਿੰਟਿੰਗ ਮੀਡੀਆ ਹੋ ਗਿਆ ਜਾਂ ਹੈਗਾ ਇਲੈਕਟ੍ਰੋਨਿਕ ਮੀਡੀਆ ਹੋ ਗਿਆ ਜਾਂ ਇਹਦੇ ਵਿੱਚ ਸੋਸ਼ਲ ਮੀਡੀਆ ਵੀ ਹੋ ਸਕਦਾ, ਤਾਂ ਇਹਦੇ ਬਾਰੇ ਵੀ ਦੱਸੋ।
2: ਜਿੱਦਾਂ ਅਸੀਂ ਅਗਰ ਗਵਰਨਮੈਂਟ ਸੈਕਟਰ ਦੀ ਗੱਲ ਕਰਦੇ ਹਾਂ, ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ ਕਿ ਐਡਵਰਟਾਈਜ਼ਿੰਗ ਹੋ ਗਿਆ ਆਪਣਾ, ਗਵਰਨਮੈਂਟ ਨੇ ਆਪਣੇ ਹਰ ਤਰ੍ਹਾਂ ਦੇ ਜੋ ਪ੍ਰੋਜੈਕਟਸ ਵਗੈਰਾ ਹੁੰਦੇ ਆ ਉਹਨਾਂ ਨੂੰ ਐਡਵਰਟਾਈਜ਼ ਕਰਨਾ ਹੁੰਦਾ ਹੈ, ਜਾਂ ਫਿਰ ਅਸੀਂ APRO ਤੁਸੀਂ ਸੁਣਿਆ ਹੋਏਗਾ ਪਬਲਿਕ ਰਿਲੇਸ਼ਨ ਜੋ ਦਫ਼ਤਰ ਨੇ ਉਹਨਾਂ ਦੇ ਵਿੱਚ ਵੀ ਪੋਸਟਾਂ ਹੁੰਦੀਆਂ ਨੇ APRO ਦੀਆਂ, DPRO ਦੀਆਂ, ਜਿਹੜੀਆਂ ਕਿ ਇੱਕ ਸਪੈਸ਼ਲੀ PPSC ਟੈਸਟ ਦੇ ਥਰੂ ਨਿਕਲਦੀਆਂ ਨੇ।
1: ਬਿਲਕੁਲ ਜੀ।
2: ਤਾਂ ਹਾਂਜੀ ਉਹਨਾਂ ਦੇ ਵਿੱਚ ਵੀ ਕਾਫੀ ਸਕੋਪ ਵੱਧ ਜਾਂਦਾ ਹੈ ਸਟੂਡੈਂਟਸ ਦਾ, ਤਾਂ ਬੱਚੇ ਇਨ ਗਵਰਨਮੈਂਟ ਸੈਕਟਰ ਵੀ ਅੱਛੇ ਅੱਛਾ ਰੁਜ਼ਗਾਰ ਲੈ ਸਕਦੇ ਹੈ, ਅੱਛਾ ਵਧੀਆ ਸੈਟਲ ਹੋ ਸਕਦੇ ਹੈ। ਬਟ ਸਾਡੇ ਨੌਜਵਾਨ ਮੋਸਟਲੀ ਇਹਨਾਂ ਸਾਰੀਆਂ ਚੀਜ਼ਾਂ ਬਾਰੇ ਅਨਅਵੇਅਰ ਹੁੰਦੇ ਆ, ਉਹਨਾਂ ਨੂੰ ਨਹੀਂ ਪਤਾ ਕਿ ਅਸੀਂ ਇਸ ਸੈਕਟਰ ਦੇ ਵਿੱਚ ਅਕਸਰ ਬੱਚੇ ਕਰਨ ਤੋਂ ਲਾਈਕ ਉਹ ਜਦੋਂ ਕੋਰਸ ਕਰ ਵੀ ਲੈਂਦੇ ਆ ਤਾਂ ਉਸ ਤੋਂ ਬਾਅਦ ਵੀ ਬੱਚੇ ਕਨਫਿਊਜ਼ ਰਹਿੰਦੇ ਆ ਕਿ ਅਸੀਂ ਕਿੱਥੇ ਨੌਕਰੀ ਲੱਭੀਏ।
1: ਬਿਲਕੁਲ
2: ਤਾਂ
1: ਜੀ
2: ਉਹਦੇ ਲਈ ਬੇਸਿਕਲੀ ਜੋ ਹੈ ਇਹਨਾਂ ਇਹ ਸਾਰੀਆਂ ਆਪਸ਼ਨਸ ਹੈਲਪਫੁਲ ਹੋ ਸਕਦੀਆਂ ਨੇ ਜਿਹੜੀਆਂ ਕਿ ਆਪਾਂ ਇਸ ਸੈਸ਼ਨ ਦੌਰਾਨ ਡਿਸਕਸ ਕੀਤੀਆਂ ਨੇ।
1: ਹਾਂਜੀ, ਸਰਕਾਰੀ ਮੀਡੀਆ ਦੀ ਤਾਂ ਆਪਾਂ ਜੇ ਗੱਲ ਕਰੀਏ, ਨਾਲ ਇਹਦੇ ਵਿੱਚ ਦੇਖੋ ਦੂਰਦਰਸ਼ਨ ਵੀ ਹੈ,
2: ਹਾਂਜੀ ਹਾਂ
1: ਦੂਰਦਰਸ਼ਨ ਕੇਂਦਰ ਹੋ ਗਿਆ ਨੈਸ਼ਨਲ ਪੱਧਰ 'ਤੇ, ਅੱਗੇ ਨਿਊਜ਼ ਚੈਨਲ ਵੀ ਚੱਲਦੇ, ਅੱਗੇ ਖੇਤਰੀ ਚੈਨਲ ਚੱਲਦੇ ਨੇ, ਇਸੇ ਤਰ੍ਹਾਂ ਜਿਹੜਾ ਹੈਗਾ ਵੀ ਲੋਕ ਸਭਾ ਰਾਜ ਸਭਾ ਉਹ ਜਿਹੜੇ ਹੈਗੇ ਨੇ ਚੈਨਲ ਵੀ ਚੱਲਦੇ ਨੇ, ਹੋਰ ਵੀ ਬਹੁਤ ਸਾਰੇ ਨੇ ਜਿਹੜੇ ਚੈਨਲ ਮੇਰੇ ਖਿਆਲ ਦੇ ਵਿੱਚ
2: ਹਾਂਜੀ ਹਾਂ
1: ਸਰਕਾਰੀ
2: ਜਿਹੜੇ
1: ਤੌਰ 'ਤੇ ਚੱਲ ਰਹੇ ਨੇ, ਉਹਨਾਂ ਦੇ ਵਿੱਚ ਵੀ ਕੰਮ ਕਾਰ ਹੋਵੇਗਾ,
2: ਉਹਨਾਂ 'ਚ ਵੀ ਕੰਮ ਹੋ ਸਕਦੇ ਐਜ਼ ਅ ਐਂਕਰ, ਐਜ਼ ਅ ਸਕ੍ਰਿਪਟ ਰਾਈਟਰ, ਉਹੀ ਡੈਜ਼ਿਗਨੇਸ਼ਨ ਸੇਮ ਹੋ ਜਾਣਗੇ, ਬਸ ਸੈਕਟਰ ਦਾ ਹੀ ਫਰਕ ਹੈ ਕਿ ਪ੍ਰਾਈਵੇਟ ਜਾਂ ਗਵਰਨਮੈਂਟ ਕੋਈ ਵੀ ਚੈਨਲ ਦੇ ਵਿੱਚ ਅਗਰ ਉਹ ਕੰਮ ਕਰ ਰਹੇ ਹੈ।
1: ਹਾਂਜੀ, ਨੌਜਵਾਨ ਪੀੜ੍ਹੀ ਦੀ ਆਪਾਂ ਗੱਲ ਕਰਦੇ ਹਾਂ ਵੀ ਅਕਸਰ ਉਹ ਮੋਬਾਈਲ ਦੇ ਵਿੱਚ ਗੱਡੇ ਰਹਿੰਦੇ ਨੇ, ਹੈ ਨਾ, ਹਰ ਟਾਈਮ ਉਹਨਾਂ ਦੀਆਂ ਨਜ਼ਰਾਂ ਜਿਹੜੀਆਂ ਹੈਗੀਆਂ ਮੋਬਾਈਲ ਦੇ ਉੱਤੇ ਹੁੰਦੀਆਂ, ਹਰ ਟਾਈਮ ਉਹਨਾਂ ਦੇ ਹੱਥ ਦੇ ਵਿੱਚ ਮੋਬਾਈਲ ਹੈ, ਉਹ ਸੋਸ਼ਲ ਮੀਡੀਆ ਬਹੁਤ ਜ਼ਿਆਦਾ ਵਰਤਦੇ, ਵਟਸਐਪ, ਫੇਸਬੁੱਕ, ਇੰਸਟਾ ਵਗੈਰਾ ਜਾਂ ਹੋਰ ਜਿਹੜੇ ਐਪਸ ਹੈਗੇ ਨੇ,
2: ਬਿਲਕੁਲ
1: ਇਹਨਾਂ ਐਪਸ ਦੇ ਉੱਤੇ ਉਹ ਆਪਣਾ ਬਹੁਤ ਸਾਰਾ ਟਾਈਮ ਵਿਅਰਥ ਗਵਾਉਂਦੇ ਆ,
2: ਬਿਲਕੁਲ
1: ਪੋਸਟਾਂ ਫਾਰਵਰਡ ਕਰਤੀਆਂ ਕਿਸੇ 'ਤੇ, ਕਮੈਂਟ ਕਰਤੇ। ਅੱਜ ਕੱਲ੍ਹ ਤਾਂ ਹੋਰ ਚੱਲਿਆ ਬੜਾ ਦੌਰ ਕਿ ਜਿਹੜੇ ਨੌਜਵਾਨ ਨੇ ਉਹ ਇੱਕ ਦੂਜੇ ਕਲਾਕਾਰਾਂ ਨਾਲ ਦੇ ਮਗਰ ਲੱਗ ਕੇ ਉਹਨਾਂ ਮਗਰ ਉਹ ਕਰੀ ਜਾਂਦੇ ਨੇ, ਉਹਨਾਂ ਦੇ ਫੈਨ ਬਣ ਬਣ ਕੇ ਇੱਕ ਦੂਜੇ ਨਾਲ ਲੜਾਈ ਝਗੜੇ ਕਰੀ ਜਾਂਦੇ ਨੇ
2: ਜੀ।
1: ਇਸ ਟਾਈਮ ਦੇ ਵਿੱਚ ਜੇ ਆਪਾਂ ਮੋਬਾਈਲ ਸਾਡੇ ਹੱਥ 'ਚ ਹੈਗਾ, ਮੋਬਾਈਲ ਤੋਂ ਕਿਵੇਂ ਆਮਦਨ ਦੇ ਸਾਧਨ ਬਣਾਏ ਜਾ ਸਕਦੇ ਨੇ ਇਹਨਾਂ ਐਪਸ ਦੇ ਰਾਹੀਂ, ਉਹਦੇ ਬਾਰੇ ਵੀ ਆਪਾਂ ਚਰਚਾ ਕਰਨੀ ਚਾਹਾਂਗੇ।
2: ਬਿਲਕੁਲ, ਤੁਸੀਂ ਬੜੀ ਇੱਕ ਅੱਛਾ, ਬੜਾ ਹੀ ਅੱਛਾ ਕੁਐਸਚਨ ਪੁੱਛਿਆ ਕਿ ਅੱਜ ਕੱਲ੍ਹ ਜੋ ਜਿਹੜੀ ਸਾਡੀ ਪੀੜ੍ਹੀ ਹੈ, ਨੌਜਵਾਨ ਪੀੜ੍ਹੀ ਹੈ, ਬੜਾ ਹੀ ਟਾਈਮ ਵੇਸਟ ਕਰ ਰਹੀ ਹੈ ਇੰਟਰਨੈਟ ਦੇ ਨਾਲ, ਮੋਬਾਈਲਸ ਦੇ ਨਾਲ, ਬੜਾ ਹੀ ਜ਼ਿਆਦਾ ਟਾਈਮ ਵੇਸਟ ਹੋ ਰਿਹਾ ਉਹਨਾਂ ਦਾ।
1: ਹਾਂਜੀ,
2: ਜਿਹੜਾ ਕਿ ਇਸ ਦੇ ਨਾਲ ਕੀ ਹੈ ਕਿ ਇੱਕ ਤਾਂ ਇਹ ਚੀਜ਼ ਸਾਨੂੰ ਜਿਹੜੀ ਸਾਡੀ ਨਵੀਂ ਪੀੜ੍ਹੀ, ਜਿਹੜੀ ਸਾਡੀ ਅਡੋਲਸੈਂਟ ਸਟੇਜ ਹੈ, ਜਿਹੜੇ ਮਤਲਬ ਆਪਣੇ 10ਵੀਂ 12ਵੀਂ ਦੇ ਬੱਚੇ ਆ, ਇਹਨਾਂ ਨੂੰ ਸਮਝਾਉਣ ਦੀ ਜ਼ਰੂਰਤ ਹੈ ਇੱਕ ਪ੍ਰੋਪਰ, ਕਿ ਉਹਨਾਂ ਲਈ ਕਿਹੜੀਆਂ ਚੀਜ਼ਾਂ ਸਹੀ ਨੇ, ਕਿਹੜੀ ਐਪਸ ਅੱਛੀਆਂ ਨੇ ਜਿਹੜੀਆਂ ਉਹ ਯੂਜ਼ਫੁਲ ਤਰੀਕੇ ਦੇ ਨਾਲ ਯੂਜ਼ ਕਰ ਸਕਦੇ ਆ ਔਰ ਅੱਗੇ ਵੱਧ ਸਕਦੇ ਆ। ਉਹਨਾਂ ਨੂੰ ਇਹ ਸਮਝਾਉਣ ਦੀ ਜ਼ਰੂਰਤ ਹੈ ਕਿ ਉਹ ਕਿੱਦਾਂ ਇਸ ਮੋਬਾਈਲ ਦਾ ਯੂਜ਼ ਕਰਕੇ ਜਾਂ ਇੰਟਰਨੈਟ ਦਾ ਯੂਜ਼ ਕਰਕੇ ਬਹੁਤ ਹੀ ਅੱਛੀਆਂ ਚੀਜ਼ਾਂ ਲੱਭ ਸਕਦੇ ਆ ਜਾਂ ਕਰ ਸਕਦੇ ਆ, ਜਿੱਦਾਂ ਕਿ ਕੋਈ ਵੀ ਅਸੀਂ ਗਵਰਨਮੈਂਟ ਐਗਜ਼ਾਮ ਦੀ ਤਿਆਰੀ ਕਰ ਸਕਦੇ ਆ ਮੋਬਾਈਲ ਇੰਟਰਨੈਟ ਦੇ ਥਰੂ। ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਸਾਨੂੰ ਯੂਟਿਊਬ ਦੇ ਉੱਪਰ ਜਾਂ ਫਿਰ ਡਿਫਰੈਂਟ ਡਿਫਰੈਂਟ ਐਪਸ ਦੇ ਉੱਪਰ ਸਾਨੂੰ ਬਿਲਕੁਲ ਫ੍ਰੀ ਆਫ ਕੋਸਟ ਮਿਲ ਜਾਂਦੀਆਂ ਨੇ, ਰੀਜਨਿੰਗ ਹੋ ਗਿਆ ਜਾਂ ਫਿਰ ਕੋਈ ਵੀ ਕਰੰਟ ਅਫੇਅਰਸ ਦੀ ਤਿਆਰੀ ਕਰਨੀ ਹੈ ਜਾਂ ਕੋਈ ਗਵਰਨਮੈਂਟ ਐਗਜ਼ਾਮ ਦੀ ਤਿਆਰੀ ਕਰਨੀ ਹੈ ਤਾਂ ਉਹ ਅਸੀਂ ਬਿਲਕੁਲ ਅੱਛੇ ਤਰੀਕੇ ਦੇ ਨਾਲ ਫ੍ਰੀ ਆਫ ਕੋਸਟ ਇੰਟਰਨੈਟ ਦੀ ਸਹਾਇਤਾ ਦੇ ਨਾਲ ਅਸੀਂ ਕਰ ਸਕਦੇ ਹਾਂ।
1: ਬਿਲਕੁਲ ਜੀ,
2: ਤੇ ਜਿੱਦਾਂ ਕੋਈ ਨਵੀਆਂ ਪੋਸਟਾਂ ਨਿਕਲਦੀਆਂ ਨੇ, ਅਗਰ ਸਾਡੇ ਕੋਲ ਇੰਟਰਨੈਟ ਅਵੇਲੇਬਲ ਹੈ, ਫੋਨ ਅਵੇਲੇਬਲ ਹੈ, ਤਾਂ ਅਸੀਂ ਉਹ ਫਾਇੰਡ ਆਊਟ ਕਰ ਸਕਦੇ ਹਾਂ ਕਿ ਕਿਹੜੀਆਂ ਪੋਸਟਾਂ ਨਿਕਲੀਆਂ ਨੇ ਸਾਡੀ ਕੁਆਲੀਫਿਕੇਸ਼ਨ ਦੇ ਅਕੋਰਡਿੰਗ, ਅਗਰ ਸਾਨੂੰ ਕੋਈ ਮਿਲ ਜਾਂਦੀ ਹੈ ਤਾਂ ਅਸੀਂ ਉਸ ਨੂੰ ਅਪਲਾਈ ਕਰ ਸਕਦੇ ਹਾਂ। ਇਸ ਤਰ੍ਹਾਂ ਨਾਲ ਮਤਲਬ ਜੋ ਇੰਟਰਨੈਟ ਹੈ ਇਸ ਦੇ ਬਹੁਤ ਹੀ ਯੂਜ਼ਫੁਲ ਤਰੀਕੇ ਨੇ ਇਸ ਨੂੰ ਯੂਜ਼ ਕਰਨ ਦੇ, ਬਟ ਅਗਰ ਅਸੀਂ ਟਾਈਮ ਵੇਸਟ ਕਰਨਾ ਹੈ, ਟਾਈਮ ਵੇਸਟ ਕਰਨ ਦੇ ਨਾਲ ਘੰਟੇ ਘੰਟੇ ਬਿਤਾ ਦੇਣਾ, ਬੈਠੇ ਰਹਿਣਾ, ਚੈਟ ਕਰੇ ਜਾਣਾ ਜਾਂ ਫਿਰ ਕੁਛ ਵੀ ਬਸ ਦੇਖੇ ਜਾਣਾ, ਤਾਂ ਇਸ ਦੇ ਨਾਲ ਬੇਸਿਕਲੀ ਤਾਂ ਕੁਛ ਨਹੀਂ ਹੋਣਾ, ਫਿਊਚਰ ਤਾਂ ਬਿਲਕੁਲ ਤੁਹਾਡਾ ਅੱਗੇ ਨਹੀਂ ਜਾ ਸਕਦਾ ਹੈਗਾ। ਇਸ ਦੇ ਨਾਲ ਕੀ ਹੋਣਾ ਹੈ ਕਿ ਤੁਹਾਡਾ ਆਪਣਾ ਟਾਈਮ ਹੀ ਵੇਸਟ ਹੋਣਾ, ਪਲੱਸ ਤੁਹਾਡੀ ਸਟੱਡੀਜ਼ ਦਾ ਨੁਕਸਾਨ ਹੋਣਾ, ਤੇ ਮੋਰ ਓਵਰ ਤੁਸੀਂ ਉਹ ਜਿਹੜਾ ਇੰਨਾ ਅੱਛਾ ਯੂਜ਼ਫੁਲ ਟਾਈਮ, ਜੋ ਇੰਨਾ ਪ੍ਰੀਸ਼ੀਅਸ ਟਾਈਮ ਤੁਹਾਡੇ ਕੋਲ ਹੈ, ਉਹ ਕਦੀ ਵਾਪਸ ਨਹੀਂ ਆਉਣਾ, ਤਾਂ ਵੇਸਟ ਹੋ ਜਾਏਗਾ।
1: ਹਾਂ, ਇਸ ਤਰ੍ਹਾਂ ਆਪਾਂ ਦੇਖਦੇ ਹਾਂ ਵੈੱਬ ਚੈਨਲ ਬਹੁਤ ਬਣੇ ਹੋਏ ਨੇ ਗੇ, ਬਹੁਤ ਸਾਰੇ ਵੈੱਬ ਚੈਨਲ, ਯੂਟਿਊਬ ਚੈਨਲ ਨੇ ਗੇ, ਉਹ ਚੈਨਲਾਂ ਦੇ ਰਾਹੀਂ ਵੀ ਬਹੁਤ ਸਾਰੇ ਨੌਜਵਾਨ ਜਿਹੜਾ ਹੈਗਾ ਕਮਾਈ ਕਰ ਰਹੇ ਨੇ।
2: ਹਾਂ ਬਿਲਕੁਲ, ਕਮਾਈ ਦੇ ਜੋ ਰੁਜ਼ਗਾਰ ਦਾ ਜਿੱਦਾਂ ਤੁਸੀਂ ਕਹਿ ਰਹੇ ਹੋ, ਜਿੱਦਾਂ ਕਿ ਬੱਚਿਆਂ ਦੇ ਵਿੱਚ ਨਾ ਬਹੁਤ ਅੱਛੀਆਂ ਕੁਆਲਿਟੀਜ਼ ਹੁੰਦੀਆਂ ਨੇ, ਕਈ ਬੱਚੇ ਨਾ ਬੜਾ ਅੱਛੀ ਕੁਆਲਿਟੀ, ਕੋਈ ਬੱਚਾ ਅੱਛੀ ਸਿੰਗਿੰਗ ਜਾਣਦਾ ਹੈ ਜਾਂ ਕੋਈ ਬੱਚਾ ਅੱਛਾ ਰਾਈਟਰ ਹੁੰਦਾ ਹੈ, ਠੀਕ ਹੈ, ਕੋਈ ਬੱਚਾ ਅੱਛਾ ਸਪੀਕਰ ਹੁੰਦਾ ਹੈ, ਤਾਂ ਉਹ ਡਿਫਰੈਂਟ ਡਿਫਰੈਂਟ ਹਰ ਇੱਕ ਪਰਸਨ ਦੇ ਵਿੱਚ ਇੱਕ ਯੂਨੀਕ ਕੁਆਲਿਟੀ ਜੋ ਕੁਦਰਤ ਨੇ ਪਾਈ ਹੈ ਉਹ ਹਰੇਕ ਪਰਸਨ 'ਚ ਹੈ, ਬਟ ਬੱਚੇ ਕੀ ਹੈ, ਬੱਚੇ ਨੂੰ ਉਸਨੂੰ ਪਹਿਚਾਨਣਾ ਚਾਹੀਦਾ। ਅਗਰ ਉਹ ਪਹਿਚਾਨ ਲੈਂਦਾ ਉਸਨੂੰ, ਤਾਂ ਜਿੱਦਾਂ ਉਹ ਅਗਰ ਉਸਨੇ ਸੋਸ਼ਲ ਮੀਡੀਆ ਦੇ ਥਰੂ, ਅਗਰ ਉਹ ਸੋਸ਼ਲ ਮੀਡੀਆ ਨੂੰ ਇੰਨਾ ਜ਼ਿਆਦਾ ਲਾਈਕ ਕਰਦਾ ਤਾਂ ਇਸ ਨੂੰ ਆਪਣਾ ਰੁਜ਼ਗਾਰ ਬਣਾ ਸਕਦਾ ਹੈ। ਕਿੱਦਾਂ, ਜਿੱਦਾਂ ਉਹ ਆਪਣੇ ਸੋਸ਼ਲ ਮੀਡੀਆ ਤੇ ਅਕਾਊਂਟ ਬਣਾ ਲਿਆ ਉਹਨੇ, ਤੇ ਉਸ ਅਕਾਊਂਟ ਦੇ ਵਿੱਚ ਉਹ ਆਪਣੀਆਂ ਵੀਡੀਓਜ਼ ਪੋਸਟ ਕਰ ਰਿਹਾ ਹੈ, ठीक है, अपनी कोई भी क्रिएटिविटी, अगर उसमें कोई पेंटिंग आंदी है तो वो अपनी पेंटिंग, कोई भी अपनी पेंटिंग बना के, या फिर कोई अच्छा कुछ भी, कोई मेकअप आर्टिस्ट बनना चाहता है या फिर कुछ भी, कोई अच्छी चीज उस दे विच बना के पोस्ट करे जा रहे हैं तो उसनों लाइक्स आंदे हैं, तो उस दे नाल उसनों उसदी इनकम दा सोर्स भी वो एक तरह नाल जो सोशल मीडिया है उसनों बना सकता है।
1: बिल्कुल हाँ जी, जिस तरह कोई जिहड़े हैगे आपणे आले दुआले बहुत सारीआं इहो जिहीआं गल्लां हुंदीआं ने, इहो जिहे कम्म हुंदे ने जिन्हां बारे असीं जानकारी दे सकदे हां वी साडे एरिए दे विच आह कम्म हो रहे ने,
2: बिल्कुल
1: उहनां दी वीडियो
2: बिल्कुल,
1: बणा के जां असीं
2: हाँ
1: होर
2: जी
1: जानकारी प्राप्त करके उहनां बारे
2: हाँ जी
1: वीडियो बणा के वी पा सकदे हां।
2: बिल्कुल
1: ते
2: बिल्कुल,
1: इक मेरे ख्याल दे विच नौजवानां नूं इह वी नहीं पता कि जिहड़ा यूट्यूब है जां फेसबुक है, इस तरह दीआं कई ऐप्स हैगीआं ने जिहड़ियां उत्थे अकाउंट बणा के कम्म करन वालिआं नूं पैसे वी दिंदीआं ने।
2: हाँ बिल्कुल,
1: हाँ जी, इहदे बारे वी जे तुसीं थोड़ा ही विस्तार च गल करो तो वधिया होवेगा।
2: इस दे विच ये है कि देखो जिदा मैं तुहानू पहले ही कहा, जे अगर तुसी कोई अच्छा काम कर रहे हो
1: हाँ जी
2: तां उस नू लाइक्स, ज्यादा लाइक्स मिलते हैं, तो ज्यादा लाइक्स मिलन वालियां जो भी वीडियोस ने जा जो भी है तां उहनां
1: जानना दे
2: नू,
1: व्यू ज्यादा होंगे है।
2: हाँ जी व्यूज ज्यादा होंगे तां उह उहनां नू हायर भी, मतलब उहनां नू एडवरटाइजमेंट लई यूज भी करते हैं।
1: हाँ जी
2: हाँ जी, तो उहदे विच कोई अच्छे प्रोडक्ट दी एडवरटाइजिंग दे लई वो यूज करना है अगर किसी ने, तां वो एडवरटाइजमेंट पाउण वाला तुहानू पेमेंट करेगा और अपनी एडवरटाइजमेंट उहनां दी वीडियोस वगैरह दे विच पाणी शुरू कर देंगे,
1: हाँ
2: तां
1: जी,
2: इस दे थ्रू भी तुहाडा इनकम दा सोर्स जो है जनरेट हो जाएगा एक।
1: साडे नौजवानां नूं इह वी दस्सण दी गल्ल है, देखो वी जिहड़े कलाकार ने उह आपस दे विच इक दूजे नाल विवाद छेड़दे, इस तरह दीआं गल्लां करदे है, इक दो कलाकार जिहड़े इक दूजे दे विरुद्ध बोलदे ने ते नौजवान उहनां दी हां च हां मिलाउंदे, उहनां दे पिछे लड़ाई झगड़े करदे ने, पर उहनां दे व्यू वधदे ने, उह सिर्फ इस चीज़ दा फायदा लैंदे ने नौजवानां नूं मगर ला के वी ये कोई विवादित गल करके किसी प्रति, ते नौजवान उन्होंने देखते हैं उन्होंने व्यू भी वधते हैं ते वो कमाई कर रहे हैं, ये अपना जो है एनर्जी समा पैसा वो इधर
2: सब, हाँ
1: व्यस्त
2: जी
1: करते हैं।
2: बिल्कुल, मैं इस पक्ष दे विच नहीं हाँ कि साडे अज दे जो नौजवान है वो इन्ना ज्यादा एक्टिवली या फिर इमोशनली किसे किसे भी कलाकार नाल, किसे भी नाल अटैच्ड होन,
1: हाँ जी
2: क्योंकि एक तां बेसिकली उन्हां दी जो उम्र है इस टाइम ते, जो एक नौजवान पीढ़ी है साडी, उन्हां नू सब तो ज्यादा उन्हां दे लई प्रायोरिटी उन्हां दा फ्यूचर होना चाहिदा है।
1: बिल्कुल
2: जो
1: जी
2: लोग अपना फ्यूचर बना के ऑलरेडी सेट हो चुके ने, जिदा कि साडे तुसी कह रहे हो कि कलाकार हैं या जो भी हैगे हैं अपने
1: हाँ जी
2: सेलिब्रिटीज हैं या व्हाटएवर, तां उहदा एक तरह नाल अपना फ्यूचर करियर सब कुछ बना के सेट ने ऑलरेडी, उन्हां उन्हां दे पिछे अपना टाइम वेस्ट करन तो अच्छा है उन्हां दे पिछे अपने अपने रिलेशंस, अपने फ्रेंड्स नाल लड़ाई झगड़े करके झगड़े करके मतलब
1: हाँ
2: दूरियां
1: जी
2: बना नालों अच्छा है कि तुसी अपने फ्यूचर दा कुछ कर लो।
1: बिल्कुल
2: जिन्ना देर तुसी एक सोशल मीडिया अकाउंट दे उपर किसे कलाकार दा या किसी भी सेलिब्रिटी दा कुछ भी रिव्यू पढ़ रहे हो या फिर वीडियो देख रहे हो, कुछ भी कर रहे हो, ठीक है, तां वो ठीक है, तुसी एक एंटरटेनमेंट पर्पस दे लिए देखो उन्हें, उत्थे ही छड़ दो,
1: बिल्कुल जी
2: डोंट टेक इट पर्सनली, उस नू
1: बिल्कुल
2: पर्सनली ना लो, उस नू इमोशनली उस दे नाल अटैच होने की कोई लोड़ नहीं है, उस नू तुसी अपने नाल मतलब उस नू सिर्फ तुसी एक एज अ एंटरटेनमेंट सोर्स यूज करो, नॉट फॉर तुहाडे जो इमोशंस है उन्हां नू उन्हां दे नाल लिंक ना करो कदे भी।
1: हाँ जी हाँ जी
2: तुहाडे जो इमोशंस है वो तुहाडी फैमिलीज लई होने चाहीदी है, तुहाडे करियर लई होने चाहीदी है, तुहानू जो तुहाडा प्राइम मेन फोकस होना चाहीदा वो तुहाडा करियर होना चाहीदा है।
1: बिल्कुल
2: अपने
1: जी
2: करियर दा एक गोल, एक एम सेट करो, कोई अच्छी पोजीशन ते पहुंचो, कुछ ऐसा करो जिदे नाल तुसी अपनी सोसाइटी नू प्रोग्रेस कर सको, अपनी फैमिलीज नू प्रोग्रेस च लेके आ सको।
1: हाँ जी मैडम, तुसी बहुत वधिया विचार मीडिया के खेत्र संबंधी पेश किए, नौजवानों ने एक वधिया दिशा दिती, असी तुहाडा धन्नवाद करते हैं। तो अखीर दे विच मैं चाहांगा भी जे कोई होर तुसी गल खास गल इस खेत्र बारे करनी चाहो तां जरूर सांझी करो एक मिनट दे विच।
2: थैंक यू, मैं भी बहुत धन्नवाद करदी हां जी दुआबा रेडियो दा कि तुहानू तुसी मैनू मौका दिता तुहाडे नाल जुड़न दा और नौजवानां तक अपने व्यूज पहुंचाण दा,
1: हाँ जी
2: ते मेरा जो नौजवान पीढ़ी है साडी उहनां दे लई यही एक लाइक एक मैं उहनां नू सिर्फ एक यही ਚੀਜ਼ ਦੱਸਣਾ ਚਾਹਾਂਗੀ ਕਿ ਤੁਹਾਨੂੰ ਸਭ ਤੋਂ ਪਹਿਲਾਂ ਉਹਨਾਂ ਲਈ ਆਪਣਾ ਏਮ ਔਰ ਆਪਣਾ ਫਿਊਚਰ ਸਿਕਿਓਰ ਕਰਨਾ ਪ੍ਰਾਈਮ ਫੋਕਸ ਹੋਣਾ ਚਾਹੀਦਾ ਹੈ। ਸਭ ਤੋਂ ਪਹਿਲਾਂ ਤੁਸੀਂ ਆਪਣਾ ਫਿਊਚਰ ਸੈੱਟ ਕਰੋ, ਉਸ ਤੋਂ ਬਾਅਦ ਕੋਈ ਵੀ ਨੈਕਸਟ ਜੋ ਸਟੈਪ ਹੈ ਤੁਹਾਡੇ ਲਈ ਜ਼ਰੂਰੀ ਹੋਏਗਾ। ਸਭ ਤੋਂ ਫਸਟ ਪ੍ਰਾਇਓਰਿਟੀ ਤੁਹਾਨੂੰ ਆਪਣੇ ਫਿਊਚਰ ਨੂੰ, ਆਪਣੇ ਕਰੀਅਰ ਨੂੰ ਹੀ ਦੇਣੀ ਚਾਹੀਦੀ ਹੈ।
1: ਹਾਂਜੀ ਬਿਲਕੁਲ, ਇਹ ਤਾਂ ਹੈਗਾ ਹੀ ਹੈ ਜੀ। ਮੈਡਮ ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਅਤੇ ਤੁਸੀਂ ਸਾਡੇ ਨਾਲ ਵਿਚਾਰ ਸਾਂਝੇ ਕੀਤੇ, ਬੜੀਆਂ ਕੀਮਤੀ ਗੱਲਾਂ ਕੀਤੀਆਂ ਨੇ। ਮੈਂ ਸਮਝਦਾ ਜਿਹੜੇ ਸਾਡੇ ਸਰੋਤੇ ਨੇ ਉਹ ਇਹਨਾਂ ਗੱਲਾਂ ਨੂੰ ਗੰਭੀਰਤਾ ਨਾਲ ਇਹਨਾਂ ਬਾਰੇ ਸੋਚਣਗੇ, ਵਿਚਾਰਨਗੇ ਅਤੇ ਆਪਣੀ ਜ਼ਿੰਦਗੀ ਦੇ ਵਿੱਚ ਅਪਣਾਉਣਗੇ, ਅਤੇ ਮੀਡੀਆ ਦੇ ਖੇਤਰ ਨੂੰ ਅਪਣਾ ਕੇ ਇਸ ਖੇਤਰ ਦੇ ਵਿੱਚ ਆਪਣਾ ਭਵਿੱਖ ਸੰਵਾਰਨ ਲਈ ਯਤਨ ਕਰਨਗੇ। ਅਤੇ ਮੈਂ ਸਮਝਦਾ ਜਿਹੜਾ ਮੀਡੀਆ ਦਾ ਖੇਤਰ ਹੈ ਇਹ ਅੱਜ ਦੀ ਨੌਜਵਾਨ ਪੀੜ੍ਹੀ ਦੇ ਲਈ ਬਹੁਤ ਹੀ ਵਧੀਆ ਖੇਤਰ ਹੈ, ਜਿੱਥੇ ਉਹ ਆਪਣਾ ਭਵਿੱਖ ਬੜੇ ਵਧੀਆ ਪਾਸੇ ਲੈ ਕੇ ਜਾ ਸਕਦੇ ਨੇ, ਅਤੇ ਉਹ ਨਾਲ ਨਾਲ ਜਿਹੜੀ ਹੈ ਇਸ ਖੇਤਰ ਦੇ ਵਿੱਚ ਸਾਨੂੰ ਜਿਹੜੀ ਹੈਗੀ ਹੈ ਪਬਲਿਕ ਦੇ ਵਿੱਚ ਇੱਕ ਨਵੀਂ ਪਹਿਚਾਣ ਵੀ ਮਿਲਦੀ ਹੈ। ਮੈਡਮ ਸਾਹਿਬਾਨਾ ਜੀ ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਹੁਣ ਵੇਲਾ ਹੋ ਗਿਆ ਇਹ ਪ੍ਰੋਗਰਾਮ ਸਮਾਪਤ ਕਰਨ ਦਾ, ਅਗਲੀ ਵਾਰ ਫਿਰ ਮਿਲਾਂਗੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਦੁਆਬਾ ਰੇਡੀਓ ਉੱਤੇ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹਿ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ। ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

0: ದ್ವಾಪ ರೇಡಿಯೋ.
1: ਦੁਆਬਾ ਰੇਡੀਓ ਦੇ ਸਰੋਤਿਆਂ ਦਾ ਮੈਂ ਸੁਖਵੀਰ ਜੋਗਾ ਸਵਾਗਤ ਕਰਦਾ ਹਾਂ ਜੀ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ। ਅੱਜ ਅਸੀਂ ਗੱਲ ਕਰਾਂਗੇ ਉਦਯੋਗਿਕ ਖੇਤਰ ਦੇ ਵਿੱਚ ਰੁਜ਼ਗਾਰ ਅਤੇ ਸਿੱਖਿਆ ਦੇ ਮੌਕਿਆਂ ਬਾਰੇ। ਗੱਲ ਕਰਨ ਲਈ ਮੇਰੇ ਨਾਲ ਨੇ ਮੈਡਮ ਸਹਿਬਾਨਾ ਜੀ। ਸਹਿਬਾਨਾ ਜੀ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।
2: ਧੰਨਵਾਦ ਸੁਖਬੀਰ ਜੀ, ਮੈਂ ਬਹੁਤ ਧੰਨਵਾਦ ਕਰਦੀ ਹਾਂ ਦੁਆਬਾ ਰੇਡੀਓ ਦਾ ਵੀ ਕਿ ਮੈਨੂੰ ਸਰੋਤਿਆਂ ਦੇ ਨਾਲ ਆਪਣੇ ਵਿਚਾਰ ਸਾਂਝੇ ਕਰਨ ਦਾ ਮੌਕਾ ਮਿਲ ਰਿਹਾ ਹੈ।
1: ਹਾਂਜੀ, ਆਪਾਂ ਅੱਜ ਗੱਲ ਕਰਾਂਗੇ ਉਦਯੋਗਿਕ ਖੇਤਰ ਵਿੱਚ ਰੁਜ਼ਗਾਰ ਦੇ ਮੌਕਿਆਂ ਬਾਰੇ। ਸ਼ੁਰੂਆਤ ਦੇ ਵਿੱਚ ਇਹ ਦੱਸੋ ਕਿ ਉਦਯੋਗਿਕ ਖੇਤਰ ਵਿੱਚ ਕਿਹੜੇ ਕਿਹੜੇ ਕੀ ਆ ਜਾਂਦਾ ਹੈਗਾ।
2: ਹਾਂਜੀ, ਉਦਯੋਗਿਕ ਖੇਤਰ ਦੇਖੋ ਜੀ, ਜਿੱਦਾਂ ਹੀ ਮਤਲਬ ਸਾਡੇ ਜਿਹੜੇ ਵਿਦਿਆਰਥੀ ਵਰਗ ਹੈ ਉਹ ਪਲੱਸ 1 ਔਰ ਪਲੱਸ 2 ਦੇ ਵਿੱਚ ਹੁੰਦੇ ਆ ਜਾਂ 10th ਪਾਸ ਕਰਦੇ ਆ, 10th ਪਾਸ ਕਰਨ ਤੋਂ ਬਾਅਦ ਤੁਰੰਤ ਉਹਨਾਂ ਦੇ ਦਿਮਾਗ ਦੇ ਵਿੱਚ ਇੱਕ ਕੁਐਸਚਨ ਅਰਾਈਜ਼ ਹੋਣਾ ਜ਼ਰੂਰ ਸ਼ੁਰੂ ਹੋ ਜਾਂਦਾ ਹੈ ਕਿ ਮੈਂ ਕਿਹੜੇ ਖੇਤਰ ਦੇ ਵਿੱਚ ਜਾਣਾ ਹੈ, ਮੈਂ ਕਿਵੇਂ ਦਾ ਕੋਰਸ ਕਰਨਾ ਹੈ, ਮੈਂ ਕੋਈ ਡਿਗਰੀ ਕਰਨੀ ਹੈ ਜਾਂ ਮੈਂ ਪਲੱਸ 1 ਤੇ ਪਲੱਸ 2 ਕਰਨੀ ਹੈ। ਤਾਂ ਇਹ ਬੜਾ ਹੀ ਕਾਮਨ ਜਿਹਾ ਕੁਐਸਚਨ ਹੈ ਜਿਹੜਾ ਸਾਰੇ ਵਿਦਿਆਰਥੀਆਂ ਦੇ ਦਿਮਾਗ 'ਚ ਹੁੰਦਾ ਹੈ। ਤੇ ਜਿਹੜਾ ਅੱਜ ਅਸੀਂ ਗੱਲ ਕਰਨ ਵਾਲੇ ਹਾਂ ਉਦਯੋਗਿਕ ਖੇਤਰ ਬਾਰੇ, ਤਾਂ ਇਹ ਜਿਹੜਾ ਪੂਰਨ ਰੂਪ ਦੇ ਵਿੱਚ ਜਿਹੜਾ ਸਾਡਾ ਸਕਿੱਲ ਹੈ ਸਾਡੇ ਹੁਨਰ ਦੇ ਉੱਪਰ ਡਿਪੈਂਡ ਕਰਦਾ ਇਹ।
1: ਅੱਛਾ ਜੀ।
2: ਹਾਂਜੀ, ਜਿੱਦਾਂ ਉਦਯੋਗਿਕ ਖੇਤਰ ਦੇ ਵਿੱਚ ਬੱਚੇ ਅਗਰ ਜਾਣਾ ਚਾਹੁੰਦੇ ਨੇ ਤਾਂ ਉਹਦੇ ਲਈ ਉਹਨਾਂ ਨੂੰ ਜ਼ਿਆਦਾ ਆਪਣੇ ਹੁਨਰ ਦਾ ਜਿਹੜਾ ਨਿਰਮਾਣ ਕਰਨਾ ਬਹੁਤ ਜ਼ਰੂਰੀ ਹੈ, ਕਿਉਂਕਿ ਉਦਯੋਗਿਕ ਖੇਤਰ ਦੇ ਵਿੱਚ ਕੀ ਹੈ ਕਿ ਬਹੁਤ ਸਾਰੇ ਜਿਹੜੇ ITI ਜਿੱਦਾਂ ਕਿ ITI ਨੇ ਇਹ ਕੋਰਸ ਆਫਰ ਕਰਦੀਆਂ ਨੇ, ਠੀਕ ਹੈ। ਇਹਦੇ ਵਿੱਚ ਸਕਿੱਲ ਇੰਡੀਆ ਕਰਕੇ ਸਾਡੇ ਗਵਰਨਮੈਂਟ ਵੀ ਕਾਫੀ ਸਾਰੇ ਪ੍ਰੋਗਰਾਮ ਲਾਂਚ ਕਰ ਰਹੀ ਹੈ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਦੇ ਥਰੂ ਜਾਂ ਸਕਿੱਲ ਇੰਡੀਆ ਦੇ ਥਰੂ ਸਾਡੇ ਜਿਹੜੇ ਵਿਦਿਆਰਥੀਆਂ ਨੂੰ ਸਕਿੱਲ ਪ੍ਰੋਵਾਈਡ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਜਿਹੜੇ ਸਾਡਾ ਬੇਰੁਜ਼ਗਾਰ ਵਰਗ ਹੈ ਉਹਨੂੰ ਹੁਨਰ ਦੇ ਕੇ ਕੋਈ ਨਾ ਕੋਈ ਕਿਸੇ ਵਧੀਆ ਉਦਯੋਗਿਕ ਖੇਤਰ ਦੇ ਵਿੱਚ ਸੈਟਲ ਕੀਤਾ ਜਾ ਸਕੇ ਜਾਂ ਕਿਸੇ ਹੋਰ ਵਧੀਆ ਕੰਪਨੀ ਦੇ ਵਿੱਚ ਜਾਂ ਫਿਰ ਕਿਸੇ ਵੀ ਤਰ੍ਹਾਂ ਨਾਲ ਉਹਨੂੰ ਇੰਪਲੋਇਬਲ ਸਕਿੱਲ ਦਿੱਤੇ ਜਾ ਸਕਣ।
1: ਅੱਛਾ ਜੀ।
2: ਤੇ ਜਦੋਂ ਅਸੀਂ ਉਦਯੋਗਿਕ ਖੇਤਰ ਦੇ ਵਿੱਚ ਜਾਣ ਬਾਰੇ ਗੱਲ ਕਰਦੇ ਹਾਂ ਤਾਂ ਇਹਦੇ ਵਿੱਚ ਸਾਡੇ ਬੱਚਿਆਂ ਨੂੰ ਜਿਹੜੇ ਕੋਰਸਾਂ ਦੀ ਜ਼ਰੂਰਤ ਹੈ ਤਾਂ ਉਹਨਾਂ ਕੋਰਸਾਂ ਦੇ ਵਿੱਚ ਸਾਡੇ ਕੋਲ ਜਿਵੇਂ ਟੂਲ ਐਂਡ ਡਾਈ ਮੇਕਰ ਇੰਜੀਨੀਅਰਿੰਗ ਹੋ ਗਿਆ, ਡਰੋਟਮੈਨ ਹੋ ਗਿਆ, ਡੀਜ਼ਲ ਮਕੈਨਿਕ ਇੰਜੀਨੀਅਰਿੰਗ, ਫਿਟਰ, ਵੈਲਡਰ, ਮੋਟਰ ਡਰਾਈਵਿੰਗ ਕਮ ਮਕੈਨਿਕ ਹੋ ਗਿਆ, ਇਲੈਕਟ੍ਰੀਸ਼ੀਅਨ ਹੋ ਗਏ, ਸਟੀਲ ਮੈਟਲ ਵਰਕਰ ਹੋ ਗਏ, ਕਾਰਪੇਂਟਰ, ਪਲੰਬਰ, ਤਾਂ ਕਾਫੀ ਸਾਰੇ
1: ਮਤਲਬ ਇਹ ਹੈ ਵੀ ਜਿੰਨੇ ਵੀ ਆਪਣੇ ਆਲੇ ਦੁਆਲੇ ਕੰਮ ਚੱਲਦੇ ਹੈ ਸਾਰਿਆਂ ਨਾਲ ਸੰਬੰਧਿਤ ਕੋਰਸ ਹੋ ਗਏ।
2: ਬਿਲਕੁਲ ਹਾਂਜੀ, ਜਿੱਦਾਂ ਸਾਰੀ ਮਕੈਨਿਕ ਦਾ ਵੀ ਕੰਮ ਇਹਦੇ ਵਿੱਚ ਆ ਜਾਂਦਾ ਹੈ, ਇਲੈਕਟ੍ਰੀਸ਼ੀਅਨ ਦਾ ਸਾਨੂੰ ਆਮ ਹੀ ਘਰਾਂ ਦੇ ਵਿੱਚ ਜ਼ਰੂਰਤ ਪੈਂਦੀ ਹੈ। ਤਾਂ ਇਹ ਸਾਡੇ ਆਲੇ ਦੁਆਲੇ ਦੇ ਜਿੰਨੇ ਵੀ ਛੋਟੇ ਮੋਟੇ ਕੰਮ ਹੈਗੇ ਹੈ ਤਾਂ ਉਹ ਸਾਰੇ ਹੀ ਸਾਡੇ ਜਿਹੜਾ ਉਦਯੋਗਿਕ ਖੇਤਰ ਹੈ ਇਹਦੇ ਵਿੱਚ ਆ ਜਾਂਦੇ ਨੇ। ਔਰ ਇਹ ਸਾਰੇ ਜਿਹੜੇ ਕੋਰਸ ਨੇ, ਡਿਪਲੋਮਾ ਕੋਰਸ ਨੇ, ਇਹ ITI ਦੇ ਥਰੂ ਅਵੇਲੇਬਲ ਨੇ, ਸਾਡੇ ਪੰਜਾਬ ਦੇ ਵਿੱਚ ਅਵੇਲੇਬਲ ਨੇ। ਤੇ ਇਹਦੇ ਥਰੂ ਜਿੱਦਾਂ ਇਹਨਾਂ ਦਾ ਕੋਈ ਜ਼ਿਆਦਾ ਉਹ ਨਹੀਂ ਹੁੰਦਾ ਹੈਗਾ ਵੀ ਤੁਹਾਨੂੰ ਦੋ ਦੋ ਚਾਰ ਚਾਰ ਸਾਲ ਜਾਂ ਤਿੰਨ ਤਿੰਨ ਸਾਲ ਲਗਾਉਣੇ ਪੈਣਗੇ, ਮੈਕਸਿਮਮ ਇਹ 2 ਸਾਲ ਦੇ ਹੁੰਦੇ ਨੇ।
1: ਅੱਛਾ ਜੀ, ਕੋਈ ਵੀ ਕੋਰਸ ਦੋ ਸਾਲ ਦਾ
2: ਮਿਨੀਮਮ ਆਪਾਂ ਲਗਾ ਲਓ 1 ਸਾਲ ਦਾ ਹੁੰਦਾ ਹੈ ਤੇ ਮੈਕਸਿਮਮ ਅਸੀਂ 2 ਸਾਲ ਦਾ ਲਗਾ ਕੇ ਚੱਲਦੇ ਹਾਂ।
1: ਅੱਛਾ ਜੀ, ਮਤਲਬ ਇਹ ਕੋਰਸ ਨੇ ਜਿਹੜੇ ਕਾਫੀ ਲਾਹੇਵੰਦ ਨੇ ਵਿਦਿਆਰਥੀਆਂ ਲਈ।
2: ਹਾਂਜੀ, ਕਾਫੀ ਜ਼ਿਆਦਾ ਫਾਇਦੇਮੰਦ ਨੇ। ਅਗਰ ਬੱਚਾ ਚਾਹੁੰਦਾ ਹੈ ਕਿ ਉਹ ਬਹੁਤ ਜਲਦੀ ਆਪਣਾ ਇਨਕਮ ਸੋਰਸ ਜਨਰੇਟ ਕਰ ਲਵੇ, ਹੈਨਾ।
1: ਹਾਂਜੀ,
2: ਤੇ ਜਿੱਦਾਂ ਹੁਣ ਸਾਡੇ ਵਿਦਿਆਰਥੀ ਵਰਗ ਹੈ, ਸਾਰੇ ਵਿਦਿਆਰਥੀ ਡਾਕਟਰ ਨਹੀਂ ਬਣ ਸਕਦੇ, ਸਾਰੇ ਹੀ ਵਿਦਿਆਰਥੀ ਇੰਜੀਨੀਅਰ ਨਹੀਂ ਬਣ ਸਕਦੇ, ਸਾਰੇ ਵਿਦਿਆਰਥੀ ਜਿਹੜੇ ਵੱਡੀ ਵੱਡੀ ਡਿਗਰੀਜ਼ ਨੇ ਜਿਹੜੀ ਉਹਨਾਂ ਦੇ ਵਿੱਚ ਐਡਮਿਸ਼ਨ ਨਹੀਂ ਲੈ ਪਾਉਂਦੇ।
1: ਠੀਕ ਹੈ ਜੀ।
2: ਤਾਂ ਹੁਣ ਇੱਥੇ ਸਾਡੇ ਕੋਲ ਉਹਨਾਂ ਕੋਲ ਜਿਹੜਾ ਸਕਸੈਸ ਹਾਸਲ ਕਰਨ ਦਾ ਦੂਸਰਾ ਰਸਤਾ ਰਹਿ ਜਾਂਦਾ ਹੈ ਉਹ ਹੈਗਾ ITIs। ਤਾਂ ਇਹਦੇ ਵਿੱਚ ਕੀ ਹੁੰਦਾ ਹੈ, ਜਿਹੜੇ ITIs ਨੇ ਇਹਦੇ ਵਿੱਚ ਇੱਕ ਤਾਂ ਬੱਚਾ ਬੜਾ ਜਲਦੀ ਇੰਪਲੋਇਬਲ ਹੋ ਜਾਂਦਾ ਹੈ, ਠੀਕ ਹੈ। ਉਹਦੇ ਵਿੱਚ ਜਿੱਦਾਂ ਹੀ ਉਹ 10th ਤੋਂ ਬਾਅਦ ਜਾਂ ਫਿਰ 12th ਤੋਂ ਬਾਅਦ ਉਹ ਆਪਣੀ 10th 12th ਤੋਂ ਬਾਅਦ ਇੱਕ ਕੋਰਸ ਕਰਦਾ ਹੈ ਤਾਂ ਉਹ ਤੋਂ ਬਾਅਦ ਉਹ 2 ਸਾਲ ਬਾਅਦ ਕੰਪਲੀਟਲੀ ਤਿਆਰ ਹੁੰਦਾ ਕਿਤੇ ਵੀ ਕੰਮ ਕਰਨ ਦੇ ਲਈ।
1: ਅੱਛਾ
2: ਤਾਂ
1: ਜੀ,
2: ਇੱਕ ਤਾਂ ਇਹ ਹੈ ਕਿ ਜਿਹੜੇ ਬੱਚੇ ਜਲਦੀ ਇਨਕਮ ਸੋਰਸ ਜਨਰੇਟ ਕਰਨਾ ਚਾਹੁੰਦੇ ਨੇ, ਆਪਣਾ ਕੋਈ ਕਮਾਈ ਦਾ ਸਾਧਨ ਬਣਾਉਣਾ ਚਾਹੁੰਦੇ ਨੇ ਜਲਦੀ ਜਲਦੀ ਘੱਟ ਏਜ ਦੇ ਵਿੱਚ, ਤਾਂ ਉਹਨਾਂ
1: ਹਾਂਜੀ
2: ਲਈ ਇਹ ਬੜਾ ਲਾਹੇਵੰਦ ਕੋਰਸ ਹੈ। ਇਹ ITI ਦੇ ਸਾਰੇ ਬੜੀ ਲਾਹੇਵੰਦ ਕੋਰਸ ਨੇ।
1: ਅੱਛਾ ਜੀ,
2: ਹਾਂਜੀ
1: ਇਹਨਾਂ ਜਿਹੜੇ ਕੋਰਸ ਨੇ ਇਹਨਾਂ ਨੂੰ ਪ੍ਰਾਈਵੇਟ ਖੇਤਰ ਦੇ ਵਿੱਚ ਕੰਮ ਮਿਲਦਾ ਹੈ ਜਾਂ ਸਰਕਾਰੀ ਖੇਤਰ ਦੇ ਵਿੱਚ, ਜਾਂ ਉਹ ਆਪਣਾ ਕਾਰੋਬਾਰ ਕਰ ਸਕਦੇ ਆ?
2: ਹਾਂਜੀ, ਇਸ ਤੋਂ ਪਹਿਲਾਂ ਕਿ ਮੈਂ ਤੁਹਾਨੂੰ ਇਸ ਬਾਰੇ ਦੱਸਾਂ ਕਿ ਇਹਦੇ ਵਿੱਚ ਕਿਹੜੀਆਂ ਕਿਹੜੀਆਂ ਜੋਬਸ ਅਵੇਲੇਬਲ ਨੇ, ਮੈਂ
1: ਹਾਂਜੀ
2: ਤੁਹਾਨੂੰ ਇੱਕ ਚੀਜ਼ ਹੋਰ ਵੀ ਦੱਸ ਦਿੰਦੀ ਹਾਂ ਕਿ ਇਹਦੇ ਜਿਹੜੇ ਹੁਣ ਜਿੱਦਾਂ ਹੀ ਅਸੀਂ ਉਦਯੋਗਿਕ ਖੇਤਰ ਬਾਰੇ ਗੱਲ ਕਰਦੇ ਹਾਂ, ਇੰਡਸਟਰੀਅਲ ਖੇਤਰ ਬਾਰੇ ਗੱਲ ਕਰਦੇ ਹਾਂ, ਤਾਂ ਕਾਫੀ ਵਾਰੀ ਬੱਚਿਆਂ ਦੇ ਦਿਮਾਗ ਦੇ ਵਿੱਚ, ਵਿਦਿਆਰਥੀਆਂ ਦੇ ਦਿਮਾਗ 'ਚ ਇਹ ਚੀਜ਼ ਗੱਲ ਆ ਜਾਂਦੀ ਹੈ
1: ਹਾਂਜੀ
2: ਕਿ ਪਤਾ ਨਹੀਂ ਸਾਨੂੰ ਕਿੰਨਾ ਜ਼ਿਆਦਾ ਪੜ੍ਹਨਾ ਪਏਗਾ ਇਸ ਖੇਤਰ ਦੇ ਵਿੱਚ ਸਫਲਤਾ ਹਾਸਿਲ ਕਰਨ ਦੇ ਲਈ।
1: ਅੱਛਾ
2: ਤਾਂ
1: ਜੀ,
2: ਉੱਥੇ ਮੈਂ ਤਾਂ ਇਹ ਗੱਲ ਕਲੀਅਰ ਕਰਨਾ ਚਾਹੁੰਦੀ ਹਾਂ ਕਿ ਕੁਝ ਕੋਰਸ ਇਹੋ ਜਿਹੇ ਵੀ ਨੇ ਜਿਹੜੇ 8ਵੀਂ ਪਾਸ ਬੱਚੇ ਵੀ ਕਰ ਸਕਦੇ ਨੇ,
1: ਅੱਛਾ ਜੀ,
2: ਤੇ ਕੁਝ ਕੋਰਸ ਹੈਗੇ ਨੇ ਜਿਹੜੇ 10ਵੀਂ ਪਾਸ ਬੱਚੇ ਵੀ ਕਰ ਸਕਦੇ ਨੇ, ਤੇ 12ਵੀਂ ਤੋਂ ਬਾਅਦ ਵੀ ਇਹੋ ਜਿਹੇ ਕੋਰਸ ਅਵੇਲੇਬਲ ਨੇ। ਮਤਲਬ ਇਹਦੇ ਲਈ
1: ਅੱਛਾ
2: ਕੋਈ ਜ਼ਿਆਦਾ ਤੁਹਾਨੂੰ ਵੱਡੀ ਡਿਗਰੀ ਕਰਨ ਤੋਂ ਬਾਅਦ ਇਹ ਨਹੀਂ ਹੈ ਕਿ ਤੁਸੀਂ ਤੁਹਾਡੀ ਐਲੀਜੀਬਿਲਿਟੀ ਬਣੂਗੀ। ਜਿਹੜੇ ਬੱਚੇ 10ਵੀਂ 12ਵੀਂ ਤੋਂ ਬਾਅਦ ਚਾਹਣ ਤਾਂ ਉਹ ਇਹ ਕੋਰਸ ਕਰ ਸਕਦੇ ਨੇ।
1: ਠੀਕ ਹੈ, ਮਤਲਬ ਵੀ ਜ਼ਿਆਦਾ ਪੜ੍ਹਨ ਲਿਖਣ ਦੀ ਲੋੜ ਨਹੀਂ ਹੈਗੀ,
2: ਹਾਂਜੀ
1: ਇੱਧਰ ਜਿਹੜਾ ਹੈਗਾ ਹੁਨਰ ਆਪਣਾ ਵਿਕਸਿਤ ਕਰ
2: ਹਾਂਜੀ
1: ਸਕਦੇ ਆ।
2: ਇੱਕ ਚੀਜ਼ ਹੋਰ ਵੀ ਮੈਂ ਇਹਦੇ ਵਿੱਚ ਐਡ ਕਰਨਾ ਚਾਹੂੰਗੀ, ਜਿੱਦਾਂ ਜਿਹੜੇ ਬੱਚਿਆਂ ਦਾ ਨਾ ਜ਼ਿਆਦਾ ਹੋਲਡ ਥਿਅਰੀ ਪਾਰਟ ਤੇ ਨਹੀਂ ਹੁੰਦਾ, ਜਿਨ੍ਹਾਂ ਬੱਚਿਆਂ ਨੂੰ ਜ਼ਿਆਦਾ ਲਿਖਣ ਪੜ੍ਹਨ ਦੇ ਵਿੱਚ ਇੰਟਰਸਟ ਘੱਟ ਹੁੰਦਾ ਥੋੜ੍ਹਾ,
1: ਹਾਂਜੀ
2: ਤਾਂ ਉਹ ਬੱਚਿਆਂ ਨੂੰ ਪ੍ਰੈਕਟੀਕਲ ਕੰਮ ਕਰਨ ਦੇ ਵਿੱਚ ਚੀਜ਼ਾਂ ਨੂੰ ਜੋੜ ਕੇ ਤੋੜ ਕੇ ਦੇਖਣਾ, ਉਹਨਾਂ 'ਚ ਮਕੈਨੀਕਲ ਸਕਿੱਲਸ ਹੁੰਦੇ ਨੇ ਜਾਂ ਇੱਦਾਂ ਦੀਆਂ ਚੀਜ਼ਾਂ ਕਰਨਾ ਬੱਚੇ ਨੂੰ ਅੱਛਾ ਲੱਗਦਾ ਏ।
1: ਕੀ
2: ਤਾਂ
1: ਮਤਲਬ ਇਹ ਜਿਹੜੇ ਕੋਰਸ ਨੇ ਇਹ ਹੱਥੀ ਕੰਮ ਕਰਨ ਵਾਲੇ ਨੇ ਜਾਂ?
2: ਬਿਲਕੁਲ ਬਿਲਕੁਲ, ਜਿਹੜੇ ਵੀ ਇੰਡਸਟਰੀਅਲ ਟ੍ਰੇਨਿੰਗ ਕੋਰਸਸ ਇਹ ਅਵੇਲੇਬਲ ਨੇ, ਇਹ ਸਾਰੇ ਹੀ ਇਹਦੇ ਵਿੱਚ ਬੱਚੇ ਨੂੰ ਹੁਨਰ ਮਿਲਦਾ ਏ, ਉਹਨਾਂ ਦੇ ਹੱਥਾਂ ਨੂੰ ਸਕਿੱਲ ਮਿਲਦੇ ਆ ਤਾਂ ਕਿ ਉਹ ਆਪਣੇ ਇਹ ਸਾਰਾ ਹੈਂਡ ਸਕਿੱਲਸ ਦੇ ਉੱਪਰ ਬੇਸਡ ਹੈ।
1: ਅੱਛਾ ਜੀ,
2: ਤਾਂ ਇਹਦੇ ਵਿੱਚ ਫਿਜ਼ੀਕਲ ਪਲੱਸ ਥਰੈਟੀਕਲ ਹੁੰਦਾ ਏ, ਬਟ ਫਿਜ਼ੀਕਲ ਇਸ 'ਚ ਬਹੁਤ ਜ਼ਿਆਦਾ ਮੈਟਰ ਕਰਦਾ ਏ।
1: ਜਿਹੜੇ ਇਹ ਪ੍ਰਾਈਵੇਟ ਸੰਸਥਾਵਾਂ ਕਰਾਉਂਦੀਆਂ ਸਰਕਾਰੀ ਕਰਾਉਂਦੀਆਂ?
2: ਦੇਖੋ ਜੀ, ਇਹ ਮਤਲਬ ਜਦੋਂ ਅਸੀਂ ITI ਦੀ ਗੱਲ ਕਰਦੇ ਹਾਂ ਤਾਂ ਇਹ ਪ੍ਰਾਈਵੇਟ ਸੰਸਥਾਵਾਂ ਵੀ ਕਰਵਾਉਂਦੀਆਂ ਨੇ ਤੇ
1: ਹਾਂਜੀ
2: ਗਵਰਨਮੈਂਟ ITIs ਵੀ ਕਰਵਾਉਂਦੀਆਂ ਨੇ, ਪਰ ਮੈਂ ਇੱਥੇ ਇੱਕ ਗੱਲ ਸਪਸ਼ਟ ਕਰਨਾ ਚਾਹੂੰਗੀ ਵਿਦਿਆਰਥੀਆਂ ਨੂੰ ਕਿ ਜੇਕਰ ਉਹ ITI ਕਰਨਾ ਚਾਹੁੰਦੇ ਨੇ ਤਾਂ ਉਹ ਹਮੇਸ਼ਾ ਗਵਰਨਮੈਂਟ ITI ਦੇ ਵਿੱਚ ਹੀ ਦਾਖਲਾ ਲੈਣ।
1: ਅੱਛਾ ਜੀ,
2: ਉਹਦੇ ਵਿੱਚ ਇਹ ਚੀਜ਼ ਹੈ ਕਿ ਉਹਨਾਂ ਨੂੰ ਉੱਥੇ ਜ਼ਿਆਦਾ ਸਿੱਖਣ ਦਾ ਮੌਕਾ ਮਿਲ ਸਕਦਾ ਹੈ ਤੇ ਉੱਥੇ ਜਿਹੜੇ ਵੀ ਇੰਸਟਰੂਮੈਂਟਸ ਨੇ ਜਾਂ ਫਿਜ਼ੀਕਲ ਜਿਹੜੀ ਉਹਨਾਂ ਦੀ ਟ੍ਰੇਨਿੰਗ ਹੈ ਉਹ ਜ਼ਿਆਦਾ ਅੱਛੇ ਤਰੀਕੇ ਦੇ ਨਾਲ ਹੋ ਜੂਗੀ।
1: ਅੱਛਾ ਜੀ,
2: ਤੇ ਹਾਂਜੀ, ਇਹਦੇ ਲਈ ਬੜਾ ਈਜ਼ੀ ਪ੍ਰੋਸੈਸ ਹੈ ਇਹਦੇ ਵਿੱਚ ਐਡਮਿਸ਼ਨ ਲੈਣ ਦਾ ਵੀ, ਉਹਨਾਂ ਨੂੰ ਇੱਕ ਪੋਰਟਲ ਦੇ ਥਰੂ ਆਨਲਾਈਨ ਅਪਲਾਈ ਕਰਨਾ ਪੈਂਦਾ ਹੈ ਤੇ ਬਹੁਤ ਹੀ ਹਿਊਜ ਅਮਾਊਂਟ ਦੇ ਵਿੱਚ ਜਿਹੜੇ ITI ਕੋਰਸਿਸ ਅਵੇਲੇਬਲ ਨੇ, ਜਿੱਦਾਂ ਪਟਿਆਲਾ ਹੋ ਗਿਆ, ਲੁਧਿਆਣਾ ਹੋ ਗਿਆ, ਬਰਨਾਲਾ ਹੋ ਗਿਆ, ਸਾਡੇ ਸਾਰੇ ਹੀ ਜ਼ਿਲ੍ਹਿਆਂ ਦੇ ਵਿੱਚ ਹਰੇਕ ਜ਼ਿਲ੍ਹੇ ਵਿੱਚ ਘੱਟੋ ਘੱਟ 2 ITIs ਤਾਂ ਹੈਗੀਆਂ ਹੀ ਹੈਗੀਆਂ ਨੇ ਮਿਨੀਮਮ।
1: ਅੱਛਾ ਜੀ,
2: ਮੈਕਸੀਮਮ ਵੱਡੇ ਜ਼ਿਲ੍ਹਿਆਂ 'ਚ ਜ਼ਿਆਦਾ ITIs ਵੀ ਹੋ ਸਕਦੀਆਂ ਨੇ,

0: Export Kitchen Cabinets LDD Custom Kitchen Work Custom Kitchen Cabinets Entertainment Units Fire Placement Vanities and Bars We do whole renovation. Contact us on office.bestfood@gmail.com or call Vic Parage 604-377-1092, British Columbia. Bestfood Kitchen Cabinets, LDD.
1: Washington Freight Service. ਸਿਆਟਲ ਦੇ ਲੋਡ ਡਰਾਈਵਿੰਗ ਜੋਬ ਦੇ ਲਈ ਧਿਆਨ ਦਿਓ ਵਾਸ਼ਿੰਗਟਨ ਫਰੇਟ ਸਰਵਿਸ ਕੰਟੈਕਟ ਨੰਬਰ ਪੌਲ ਸੰਧੂ 253-266-6924 ਗੈਰੀ ਧਾਲੀਵਾਲ 206-354-4060 ਆਫਿਸ 206-575-6257 15th ਸਾਊਥ ਗ੍ਰੈਡੀਵੇ ਸੁਈਟ 436 Renton, Washington, 98057, WashingtonFreightService.com
2: ਮਹਿਫਿਲ ਮਿੱਤਰਾਂ ਦੀ ਹਰ ਸ਼ਨੀਵਾਰ ਤੇ ਐਤਵਾਰ ਤੁਹਾਡੇ ਆਪਣੇ ਦੁਆਬਾ ਰੇਡੀਓ ਦੇ ਉੱਤੇ ਸ਼ਾਮ ਨੂੰ 8 ਵਜੇ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਲਈ ਸੰਪਰਕ ਨੰਬਰ 9378355594 ਪ੍ਰੋਗਰਾਮ ਮਹਿਫਿਲ ਮਿੱਤਰਾਂ ਦੀ
3: ਦੁਆਬਾ ਰੇਡੀਓ
1: ਜੀ ਦੋਸਤੋ ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ ਤੇ ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ 'ਚ ਫਿਰ ਤੋਂ ਇੱਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲੇ ਦੁਨੀਆ ਆਪ ਸਭ ਨੂੰ ਆਦਾਬ ਸਲਾਮ ਨਮਸਤੇ ਤੇ ਪਿਆਰ ਭਰੀ ਨਿੱਕੀ ਸਤਿ ਸ਼੍ਰੀ ਅਕਾਲ ਦੋਸਤੋ ਉਮੀਦ ਕਰਦੇ ਹਾਂ ਸਭ ਰਾਜੀ ਖੁਸ਼ੀ ਹੋਣਗੇ ਹੁਣ ਤੋਂ ਲੈ ਕੇ ਤਕਰੀਬਨ 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ ਬਾਕੀ ਤੁਸੀਂ ਜ਼ਰੂਰ ਕਮੈਂਟ ਕਰਕੇ ਵੀ ਜਿਹੜਾ ਦਰੁਸਤ ਕਰਵਾ ਸਕਦੇ ਹੋ ਤੇ ਅੱਜ ਦੋਸਤੋ 14 ਅਕਤੂਬਰ 2026 ਦਾ ਦਿਹਾੜਾ ਹੈ ਤੇ ਗੱਲਾਂ ਬਾਤਾਂ ਲੈ ਕੇ ਹਾਜ਼ਰ ਹਾਂ ਤੇ ਲਾਈਨਾਂ ਤੁਹਾਡੇ ਲਈ ਖੁੱਲ੍ਹੀਆਂ ਰਹਿਣਗੀਆਂ +358 44 976 1919 ਸਟੂਡੀਓ ਦਾ ਨੰਬਰ ਰਹੇਗਾ ਫਿਲਹਾਲ ਸਟੂਡੀਓ ਤੋਂ 2 ਘੰਟੇ 225 ਘੰਟੇ ਤੁਹਾਡਾ ਮੇਰਾ ਰਾਬਤਾ ਸੋਮਵਾਰ ਤੋਂ ਲੈ ਕੇ ਫਰਾਈਡੇ ਵਾਲੇ ਦਿਨ ਤੱਕ ਬਣਦਾ ਹੈ ਅਤੇ ਜਿਸ ਦੇ ਵਿੱਚ ਵੱਖਰੇ ਵੱਖਰੇ ਹਰ ਰੋਜ਼ ਕੁਝ ਨਾ ਕੁਝ ਗੱਲਬਾਤ ਖਬਰਾਂ ਦਾ ਸਿਲਸਿਲਾ ਉਹਦੇ ਉੱਤੇ ਗੱਲਾਂ ਬਾਤਾਂ ਅਤੇ ਚਲੰਤ ਮਾਮਲੇ ਜਿਹੜੇ ਨੇ ਨਾਲ ਨਾਲ ਜ਼ਿੰਦਗੀ ਦੀ ਬਾਤ ਅਤੇ ਵੱਖਰੇ ਵੱਖਰੇ ਜਿਹੜੇ ਆ ਹੋਰ ਸਾਰੀਆਂ ਜਾਣਕਾਰੀ ਭਰਪੂਰ ਗੱਲਾਂ ਬਾਤਾਂ ਕੀਤੀਆਂ ਜਾਂਦੀਆਂ ਨੇ ਅਤੇ ਨਾਲ ਨਾਲ ਕਿਤਾਬਾਂ ਦੇ ਨਾਲ ਵੀ ਜੋੜਿਆ ਜਾਂਦਾ ਹੈ ਅਤੇ ਜ਼ਿਆਦਾ ਸਮਾਂ ਖਰਾਬ ਨਾ ਕਰਦੇ ਹੋਏ ਦੋਸਤੋ ਕਿਉਂਕਿ ਪਹਿਲਾਂ ਹੀ ਆਪਾਂ 10-12 ਮਿੰਟ ਲੇਟ ਹਾਂ ਅਤੇ ਸਮਾਂ ਸਥਿਤੀ ਤੁਹਾਨੂੰ ਪਤਾ ਹੀ ਹੈ ਅਤੇ ਗੱਲਬਾਤ ਦੀ ਸ਼ੁਰੂਆਤ ਕਰ ਲੈਂਦੇ ਹਾਂ ਪੰਜਾਬ ਬੰਦ ਹੈ ਅਤੇ ਝੋਟੇ ਦੀ ਮੰਗ ਹੈ ਅਤੇ ਕੱਲ੍ਹ ਨੂੰ ਜਿਹੜਾ ਕਾਫੀ ਜਿਹੜਾ ਪੰਜਾਬ ਦੇ ਵਿੱਚ ਰੌਲਾ ਰੱਪਾ ਜਿਹੜਾ ਅੱਜ ਵੀ ਕਾਫੀ ਪਿਆ ਹੈ ਅਤੇ ਉਸ ਤੋਂ ਬਾਅਦ ਪੰਜਾਬ ਬੰਦ ਦਾ ਜਿਹੜਾ ਐਲਾਨ ਕਰ ਦਿੱਤਾ ਗਿਆ ਹੈ ਅਤੇ ਚੁੱਪ ਕਰ ਦੜਵੱਟ ਅਤੇ ਜੋ ਹਾਲਾਤ ਬਣੇ ਹੋਏ ਨੇ ਜੋ ਕੁਝ ਵੀ ਜੇ ਕੋਈ ਮੋਹਰੇ ਆਉਂਦਾ ਹੈ ਕੋਈ ਮੁੱਦੇ ਚੱਕਦਾ ਹੈ ਅਤੇ ਘੱਟੋ ਘੱਟ ਜੋ ਸਥਿਤੀਆਂ

0: ਸਥਿਤੀਆਂ ਬਣਦੀਆਂ ਨੇ, ਫਿਰ ਇਹੀ ਲੱਗਦਾ ਹੈ ਆਖਰ 'ਚ ਕਹਿਣਾ ਪੈਂਦਾ ਹੈ ਚੁੱਪ ਕਰ ਅਤੇ ਦੜ ਵੱਟ। ਅਤੇ ਜੇ ਮਨਸੂਰ ਨਾ ਬੋਲਦਾ ਅਤੇ ਉਹਦੀ ਵੀ ਗੱਲਬਾਤ ਕਰਾਂਗੇ, ਅਤੇ ਬਾੜ ਖੇਤ ਨੂੰ ਆਪ ਹੀ ਖਾਣ ਲੱਗੀ ਹੈ ਅਤੇ ਉਹਦੇ ਰਿਜ਼ਲਟ ਵੀ ਜਿਹੜੇ ਨੇ ਸਾਹਮਣੇ ਆਉਣ ਲੱਗੇ ਨੇ, ਉਹਦੇ ਜਾ ਕੇ ਅੱਗੇ ਜਾ ਕੇ ਵਿਸਤਾਰ ਦੇ ਵਿੱਚ ਖਬਰਾਂ ਦੀ ਨਾਲ ਨਾਲ ਜਿਹੜੀ ਹੈ ਉਹਦੇ ਉੱਤੇ ਵਾਰਤਾਲਾਪ ਵੀ ਕਰਾਂਗੇ। ਅੱਜ ਦੇ ਵਿਚਾਰ ਦੇ ਨਾਲ ਸ਼ੁਰੂਆਤ ਕਰਦੇ ਹਾਂ, ਜਿਸ ਦੇ ਵਿੱਚ ਦੋਸਤੋ ਅੱਜ ਦਾ ਵਿਚਾਰ ਕਹਿੰਦਾ ਹੈ ਕੀ ਕਹਿੰਦਾ ਹੈ, ਕਹਿੰਦਾ ਹੈ ਕਿ ਸਫਲ ਇਨਸਾਨ ਬਣਨ ਦੀ ਥਾਂ ਚੰਗੇ ਸਿਧਾਂਤਾਂ ਦੇ ਵਾਲੇ ਚੰਗੇ ਇਨਸਾਨ ਬਣਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਲਾਲਾ ਹਰਦਿਆਲ ਹੋਣੀ ਇਹ ਗੱਲ ਲਿਖਦੇ ਹੈ। ਅਤੇ ਅੱਜ ਦੇ ਦਿਹਾੜੇ ਦੇ ਉੱਤੇ 14 ਅਕਤੂਬਰ 1856 ਦੇ ਵਿੱਚ ਸ਼ਿਮਲਾ ਦੇ ਵਿੱਚ ਯੂਨੀਵਰਸਿਟੀ ਆਫ ਪੰਜਾਬ ਦੀ ਸਥਾਪਨਾ ਕੀਤੀ ਗਈ ਸੀ। 1884 ਦੇ ਵਿੱਚ ਗਦਰ ਲਹਿਰ ਦੇ ਮੋਢੀ ਆਗੂ ਅਤੇ ਦੇਸ਼ ਭਗਤ ਲਾਲਾ ਹਰਦਿਆਲ ਹੋਣਾ ਦਾ ਜਨਮ ਹੋਇਆ ਸੀ। 1884 ਦੇ ਵਿੱਚ ਅਮੈਰੀਕਾ ਦੇ ਵਿਗਿਆਨੀ ਜਾਰਜ ਈਸਟਮੈਨ ਨੂੰ ਫੋਟੋਗ੍ਰਾਫਿਕ ਫਿਲਮ ਦਾ ਜਿਹੜਾ ਪੈਟੈਂਟ ਮਿਲ ਗਿਆ ਸੀ। ਅਤੇ ਇਸੇ ਤਰ੍ਹਾਂ 1947 ਦੇ ਵਿੱਚ ਪਹਿਲੀ ਵਾਰ ਹਵਾਈ ਜਹਾਜ਼ ਆਵਾਜ਼ ਤੋਂ ਵੀ ਤੇਜ਼ ਜਿਹੜੀ ਰਫ਼ਤਾਰ ਦੇ ਨਾਲ ਉੱਡਿਆ ਸੀਗਾ। 1964 ਦੇ ਵਿੱਚ ਪ੍ਰਸਿੱਧ ਲੇਖਕ ਮਾਰਟਿਨ ਲੂਥਰ ਕਿੰਗ ਨੂੰ ਸਭ ਤੋਂ ਛੋਟੀ ਉਮਰ ਦੇ ਵਿੱਚ ਮਿਲਿਆ ਸੀ ਸ਼ਾਂਤੀ ਨੋਬਲ ਜਿਹੜਾ ਸੀ ਇਨਾਮ ਪੁਰਸਕਾਰ। ਅਤੇ ਅੱਜ ਜਿਹੜਾ ਹੈ ਵਰਲਡ ਸਟੈਂਡਰਡਸ ਡੇ ਵੀ ਜਿਹੜਾ ਮਨਾਇਆ ਜਾਂਦਾ ਹੈ। ਅਤੇ ਦੇਸ਼ ਭਗਤਾਂ ਦੀ ਗੱਲ ਹੋਈ ਹੈ, ਲਾਲਾ ਹਰਦਿਆਲ ਹੋਣਾ ਦੀ ਗੱਲ ਦੇ ਨਾਲ ਸ਼ੁਰੂਆਤ ਕਰਦੇ ਹਾਂ ਪ੍ਰੋਗਰਾਮ ਦੀ। ਅਤੇ ਆਪਣੇ ਬੰਧੂ ਵਿਸ਼ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਪੰਜਾਬ ਬੰਦ ਠੀਕ ਹੈ ਜੀ। ਅਤੇ ਇਸੇ ਤਰ੍ਹਾਂ ਮਾਨ ਸਿੰਘ ਸੈਣੀ ਸਾਹਿਬ ਹੈਲਸਿੰਕੀ ਫਿਲਨਰ ਤੋਂ ਜੁੜੇ ਹੋਏ ਨੇ, ਸਤਿ ਸ਼੍ਰੀ ਅਕਾਲ ਭੇਜਦੇ ਨੇ ਸਾਰੇ ਸਰੋਤਾ ਪਰਿਵਾਰ ਨੂੰ। ਦੁਆਬਾ ਰੇਡੀਓ ਦੇ ਜੀਆਂ ਨੂੰ ਜੀ ਸਵਾਗਤ ਹੈ ਜੀ। ਅਤੇ ਨਾਲ ਦੀ ਨਾਲ ਦੋਸਤੋ ਗੱਲ ਕਰ ਰਿਹਾ ਸੀ ਲਾਲਾ ਹਰਦਿਆਲ ਹੋਣਾ ਦੀ, ਉਹਨਾਂ ਦੇ ਨਾਲ ਸ਼ੁਰੂਆਤ ਕਰਦੇ ਹਾਂ ਅੱਜ ਦੇ ਪ੍ਰੋਗਰਾਮ ਦੀ। ਗਦਰ ਪਾਰਟੀ ਦੇ ਪ੍ਰਮੁੱਖ ਆਗੂ, ਪ੍ਰਭਾਵਸ਼ਾਲੀ ਬੁਲਾਰੇ, ਪ੍ਰਸਿੱਧ ਵਿਦਵਾਨ ਅਤੇ ਕਈ ਭਾਸ਼ਾਵਾਂ ਦੇ ਗਿਆਤਾ, ਉਹਨਾਂ ਦਾ ਜਨਮ ਅੱਜ ਦੇ ਦਿਨ ਦੇ ਉੱਤੇ 1884 ਨੂੰ ਦਿੱਲੀ ਵਿਖੇ ਗੌਰੀ ਦਿਆਲ ਮਾਥੁਰ, ਜੋ ਕਿ ਕਚਹਿਰੀ ਦੇ ਵਿੱਚ ਇੱਕ ਰੀਡਰ ਸਨ, ਉਹਨਾਂ ਦੇ ਘਰ ਜਿਹੜਾ ਹੁੰਦਾ ਹੈ। ਅਤੇ ਲਾਲਾ ਜੀ ਦੇ ਤਿੰਨੇ ਭਰਾ ਜਿਹੜੇ ਸਨ ਵਕਾਲਤ ਕਰਦੇ ਸੀ। ਇਹਨਾਂ ਨੇ ਸਕੂਲੀ ਵਿੱਦਿਆ ਦੇ ਨਾਲ ਨਾਲ ਹਿੰਦੂ ਗ੍ਰੰਥਾਂ ਜਾਣੀ ਕਿ ਗੀਤਾ, ਮਨੂ ਸਿਮਰਤੀ ਅਤੇ ਰਿਗ ਵੇਦ ਦਾ ਵੀ ਜਿਹੜਾ ਗਹਿਰਾ ਅਧਿਐਨ ਕੀਤਾ ਸੀ। ਪਹਿਲਾਂ ਅੰਗਰੇਜ਼ ਅਤੇ ਫਿਰ ਇਤਿਹਾਸ ਦੀ MA ਜਿਹੜੀ ਸੀ ਕੀਤੀ, ਜਾਣੀ ਕਿ ਅੰਗਰੇਜ਼ੀ ਦੀ MA ਅਤੇ ਇਤਿਹਾਸ ਦੀ MA ਕੀਤੀ। ਕਿਤਾਬਾਂ ਪੜ੍ਹਨ ਦੇ ਬਹੁਤ ਸ਼ੌਕੀਨ ਸਨ ਅਤੇ ਇੱਕ ਵਾਰ ਇੱਕੋ ਦਿਨ ਲਾਇਬ੍ਰੇਰੀ ਦੇ ਵਿੱਚ ਬੈਠ ਕੇ ਅੰਗਰੇਜ਼ੀ ਦੇ 4 ਵੱਡੇ ਨਾਵਲ ਪੜ੍ਹ ਕੇ ਲਾਇਬ੍ਰੇਰੀਅਨ ਜਿਹੜੇ ਸਨ ਉਹਨਾਂ ਨੂੰ ਵੀ ਹੈਰਾਨ ਕਰ ਛੱਡਿਆ ਸੀ। ਉਹਨਾਂ ਦੀ ਯਾਦਦਾਸ਼ਤ ਦੇ ਵਿੱਚ ਜਿਹੜਾ ਕਿ ਇੱਕ ਕੰਪਿਊਟਰ ਦੀ ਤਰ੍ਹਾਂ ਕੰਮ ਕਰਦਾ ਸੀ। ਅਤੇ 1905 ਇੰਗਲੈਂਡ ਦੀ ਆਕਸਫੋਰਡ ਯੂਨੀਵਰਸਿਟੀ ਦੇ ਵਿੱਚ ਦਾਖਲ ਹੋ ਜਾਂਦੇ ਹੈ ਅਤੇ ਉਹਨਾਂ ਦੀ ਪਤਨੀ ਜਿਹੜੀ ਸੀ ਸੁੰਦਰ ਰਾਣੀ ਵੀ ਨਾਲ ਹੀ ਵਿਦੇਸ਼ ਜਿਹੜੀ ਚਲੀ ਜਾਂਦੀ ਹੈ। ਸ਼ਾਮ ਜੀ ਕ੍ਰਿਸ਼ਨਨ ਵਰਮਾ ਜੀ ਦਾ ਇੰਡੀਆ ਹਾਊਸ ਕ੍ਰਾਂਤੀਕਾਰੀਆਂ ਦਾ ਅੱਡਾ ਸੀਗਾ, ਇੱਥੇ ਉਹਨਾਂ ਦੀ ਮੁਲਾਕਾਤ ਇਨਕਲਾਬੀ ਆਗੂਆਂ ਦੇ ਨਾਲ ਹੁੰਦੀ ਰਹਿੰਦੀ ਸੀ। ਦੇਸ਼ ਵਾਪਸ ਪਰਤਣ ਦੇ ਉੱਤੇ ਆਪਣੀ ਗਰਭਵਤੀ ਪਤਨੀ ਤੋਂ ਸਦਾ ਦੇ ਲਈ ਵਿਦਾਇਗੀ ਲੈ ਕੇ ਗਏ ਉਹ ਲੈ ਲਈ, ਤਾਂ ਜੋ ਕ੍ਰਾਂਤੀਕਾਰੀ ਕੰਮਾਂ ਦੇ ਵਿੱਚ ਵੱਧ ਚੜ੍ਹ ਕੇ ਜਿਹੜਾ ਆਪਣਾ ਹਿੱਸਾ ਪਾ ਸਕਣ। 1907 ਦੇ ਵਿੱਚ ਪਗੜੀ ਸੰਭਾਲ ਜੱਟਾਂ ਲਹਿਰ ਦੀ ਜਿਹੜੀ ਸ਼ੁਰੂਆਤ ਹੁੰਦੀ ਹੈ ਉਹਦੀ ਘਟਨਾ ਤੋਂ ਬਹੁਤ ਪ੍ਰਭਾਵਿਤ ਹੋਏ ਅਤੇ ਉਹ ਅੰਗਰੇਜ਼ ਸਾਮਰਾਜ ਦੇ ਉਲਟ ਹੋ ਗਏ। 1912 ਦੇ ਵਿੱਚ ਕੈਲੀਫੋਰਨੀਆ ਦੀ ਯੂਨੀਵਰਸਿਟੀ ਦੇ ਵਿੱਚ ਭਾਰਤੀ ਫਲਸਫੇ ਦੇ ਉੱਤੇ ਸੰਸਕ੍ਰਿਤ ਦੇ ਪ੍ਰੋਫੈਸਰ ਲੱਗ ਗਏ ਅਤੇ ਕੁਝ ਮਹੀਨਿਆਂ ਬਾਅਦ ਹੀ ਨੌਕਰੀ ਤੋਂ ਅਸਤੀਫਾ ਦੇ ਕੇ ਇਨਕਲਾਬੀ ਕਾਰਜਾਂ ਦੇ ਵਿੱਚ ਰੁੱਝ ਜਾਂਦੇ ਹੈ। 1912 ਦੇ ਵਿੱਚ ਬਰਕਲੇ ਯੂਨੀਵਰਸਿਟੀ ਦੇ ਵਿੱਚ ਲੈਕਚਰ ਦੇਣ ਗਏ ਸੀ, ਜਿੱਥੇ ਕਰਤਾਰ ਸਿੰਘ ਸਰਾਭਾ ਵੀ ਪੜ੍ਹ ਰਿਹਾ ਸੀ, ਜਿਨ੍ਹਾਂ ਦੇ ਪ੍ਰਭਾਵ ਦੇ ਨਾਲ ਗਦਰ ਕਰਨ ਦੇ ਜਿਹੜਾ ਇਨਕਲਾਬੀ ਰਾਹ ਜਿਹੜਾ ਤੁਰ ਪਿਆ। 21 ਅਪ੍ਰੈਲ 1913 ਨੂੰ ਵੱਖ ਵੱਖ ਖੇਤਰਾਂ ਦੇ ਵਿੱਚ ਜਿਹੜੀ ਸੀਗੀ ਕੰਮ ਕਰਦੇ ਹੋਏ ਇਨਕਲਾਬੀਆਂ ਨੇ ਹਿੰਦੀ ਐਸੋਸੀਏਸ਼ਨ ਆਫ ਪੈਸੇਫਿਕ ਕੋਸਟ ਜਿਹੜਾ ਉਹਦਾ ਨਾਂ ਦੀ ਜਿਹੜੀ ਜਥੇਬੰਦੀ ਦਾ ਗਠਨ ਕਰ ਲਿਆ, ਜਿਸਦਾ ਉਦੇਸ਼ ਹਥਿਆਰਬੰਦ ਇਨਕਲਾਬ ਦੇ ਰਾਹੀਂ ਅੰਗਰੇਜ਼ ਹਕੂਮਤ ਤੋਂ ਦੇਸ਼ ਆਜ਼ਾਦ ਕਰਵਾਉਣਾ ਅਤੇ ਆਜ਼ਾਦੀ ਤੋਂ ਬਾਅਦ ਬਰਾਬਰੀ ਦੇ ਆਧਾਰ ਦੇ ਉੱਤੇ ਲੋਕ ਰਾਜ ਸਥਾਪਿਤ ਕਰਨਾ ਸੀਗਾ। ਜਥੇਬੰਦੀ ਦੇ ਪ੍ਰਧਾਨ ਬਾਬਾ ਸੋਹਣ ਸਿੰਘ ਭਕਣਾ ਅਤੇ ਸਕੱਤਰ ਲਾਲਾ ਹਰਦਿਆਲ ਜੀ ਬਣ ਗਏ। 1 ਨਵੰਬਰ ਤੋਂ ਸ਼ੁਰੂ ਹੋਏ ਗਦਰ ਅਖਬਾਰ ਦੇ ਪਹਿਲੇ ਸੰਪਾਦਕ ਲਾਲਾ ਜੀ ਬਣੇ। ਨਵੇਂ ਨਿਕਲੇ ਤਾਰੇ ਵਾਂਗ ਗਦਰ ਦੀ ਕਾਮਯਾਬੀ ਦੇ ਪਿੱਛੇ ਲਾਲਾ ਜੀ ਅਤੇ ਰਾਮ ਚੰਦਰ ਪਿਸ਼ੋਰੀਆ ਦੀ ਮਿਹਨਤ ਸੀਗੀ, ਜਿਨ੍ਹਾਂ ਨੇ ਗਦਰ ਲਹਿਰ ਦੇ ਵਿੱਚ ਅਹਿਮ ਰੋਲ ਅਦਾ ਕੀਤਾ। ਅਤੇ ਲਾਰਡ ਹਾਰਡਿੰਗ ਉੱਪਰ ਹਮਲੇ ਦੇ ਲਈ ਮਾਈਕਲ ਅਡਵਾਇਰ ਨੇ ਲਾਲਾ ਜੀ ਨੂੰ ਜ਼ਿੰਮੇਵਾਰ ਜਿਹੜਾ ਸੀ ਕਿਹਾ ਸੀਗਾ। ਸਨ ਫਰਾਂਸਿਸਕੋ ਦੇ ਵਿੱਚ ਭਾਸ਼ਣ ਦੇਣ ਤੋਂ ਪਹਿਲਾਂ 25 ਮਾਰਚ 1914 ਨੂੰ ਗ੍ਰਿਫਤਾਰੀ ਵਾਰੰਟ ਲੈ ਕੇ ਉਹ ਜਿਹੜੇ ਸੀ ਆਈ ਡੀ ਵਾਲੇ ਆ ਗਏ ਅਤੇ ਅਗਲੇ ਦਿਨ ਉਹ ਜਿਹੜਾ ਖੁਦ ਪੇਸ਼ ਹੋ ਜਾਂਦੇ ਆ। ਉਹਨਾਂ ਨੂੰ ਜ਼ਬਰਦਸਤੀ ਦੇਸ਼ ਤੋਂ ਬਾਹਰ ਕੱਢਣ ਦੇ ਲਈ ਗ੍ਰਿਫਤਾਰ ਜਿਹੜਾ ਕਰ ਲਿਆ ਗਿਆ। ਉੱਥੋਂ ਦੇ ਇੱਕ ਅਮੀਰ ਔਰਤ ਨੇ $1,000 ਦੀ ਜ਼ਮਾਨਤ ਦਿੱਤੀ ਅਤੇ ਰਿਹਾਅ ਕਰਵਾ ਲਿਆ। ਸਾਥੀਆਂ ਦੇ ਕਹਿਣ ਦੇ ਉੱਤੇ ਭੇਸ ਬਦਲ ਕੇ ਇਟਲੀ ਅਤੇ ਫਿਰ ਸਵਿਟਜ਼ਰਲੈਂਡ ਦੇ ਉੱਥੇ ਪਹੁੰਚ ਗਏ। ਦੇਸ਼ ਤੋਂ ਬਾਹਰ ਜਾਣ ਦੇ ਉੱਤੇ ਕਾਫ਼ੀ ਮੁਜ਼ਾਹਰੇ ਵੀ ਹੋਏ। ਉੱਥੇ ਪਹੁੰਚ ਕੇ ਬੰਦੇ ਮਾਤਰਮ ਨਾਂ ਦਾ ਪਰਚਾ ਕੱਢਣ ਲੱਗ ਗਏ, ਸ਼ੁਰੂ ਕਰ ਦਿੱਤਾ। ਅਤੇ 1934 ਦੇ ਵਿੱਚ ਉਹਨਾਂ ਦੀ ਪ੍ਰਸਿੱਧ ਕਿਤਾਬ ਸੀ ਹਿੱਟਸ ਫਾਰ ਆਪਣੀ ਸੈਲਫ ਕਲਚਰ ਛਪ ਗਈ, ਜਿਸ ਦੇ ਵਿੱਚ ਲਾਲਾ ਹਰਦਿਆਲ ਦੀ ਨੀਤੀ ਅਤੇ ਫਲਸਫੇ ਸੰਬੰਧੀ ਜਿਹੜਾ ਵਿਚਾਰਾਂ ਵਾਲੀ ਕਿਤਾਬ ਸੀਗੀ। ਉਹਨਾਂ ਧਰਮ ਅਤੇ ਫਲਸਫੇ ਦੇ ਉੱਤੇ ਕਈ ਕਿਤਾਬਾਂ ਲਿਖੀਆਂ। ਜਰਮਨੀ, ਤੁਰਕੀ, ਇੰਗਲੈਂਡ ਵੀ ਗਏ ਅਤੇ ਅੰਗਰੇਜ਼ ਜਿਹੜੇ ਸਨ, ਅੰਗਰੇਜ਼ੀ, ਉਰਦੂ, ਪੰਜਾਬੀ, ਸੰਸਕ੍ਰਿਤ, ਫਾਰਸੀ, ਜਰਮਨੀ, ਸਵੀਡਿਸ਼ ਭਾਸ਼ਾ ਦੇ ਜਿਹੜਾ ਮਹਾਨ ਵਿਦਵਾਨ ਸਨ। 1938 ਨੂੰ ਅੰਗਰੇਜ਼ ਸਰਕਾਰ ਨੇ ਭਾਰਤ ਜਾਣ ਦੀ ਆਗਿਆ ਦੇ ਦਿੱਤੀ, ਪਰ ਉਹ ਪਹੁੰਚ ਨਹੀਂ ਸਕੇ। ਅਮਰੀਕਾ ਦੇ ਫਿਲਾਡੇਲਫੀਆ ਸ਼ਹਿਰ ਦੇ ਵਿੱਚ ਭਾਸ਼ਣ ਦੇਣ ਗਏ। ਉੱਥੇ ਹੀ 4 ਮਾਰਚ 1939 ਨੂੰ ਦੇਹਾਂਤ ਹੋ ਗਿਆ। ਉਹਨਾਂ ਆਪਣੀ ਗਰਭਵਤੀ ਪਤਨੀ ਨੂੰ ਛੱਡਣ ਤੋਂ ਜਿਹੜਾ ਬਾਅਦ ਪੈਦਾ ਹੋਈ ਲੜਕੀ ਦਾ ਮੂੰਹ ਵੀ ਨਾ ਦੇਖਿਆ, ਪਰ ਉਸਦੀ ਪਤਨੀ ਲਾਲਾ ਜੀ ਦੀਆਂ ਕੀਤੀਆਂ ਜਾ ਰਹੀਆਂ ਸਰਗਰਮੀਆਂ ਦੇ ਬਾਰੇ ਉਹਨਾਂ ਨੂੰ ਦੱਸਦੀ ਰਹੀ ਅਤੇ ਲਾਲਾ ਜੀ ਨੇ ਸੱਚ ਅਤੇ ਦਲੇਰੀ ਨੂੰ ਸੁੰਦਰਤਾ ਅਤੇ ਝੂਠ ਅਤੇ ਬੁੱਝਦਿਲੀ ਨੂੰ ਕਰਤੂਤਾਂ ਦੱਸਦਿਆਂ ਹੋਇਆਂ ਕਿਹਾ ਕਿ ਇਹਨਾਂ ਦੇ ਵਿੱਚੋਂ ਇੱਕ ਹੀ ਰਸਤਾ ਚੁਣਿਆ ਜਾ ਸਕਦਾ ਹੈ, ਨਾ ਕਿ ਕੋਈ ਵਿੱਚ ਵਿਚਾਲੜਾ। ਗਦਰ ਦੇ ਵਿੱਚ ਉਹਨਾਂ ਬਾਰੇ ਛਪੇ ਕਵਿਤਾ ਵਿੱਚੋਂ ਡੇਰਾ ਅਮਰੀਕਾ ਦੇ ਵਿੱਚ ਆਣ ਲਾਇਆ। ਹਰਦਿਆਲ ਹੋਰੀ ਮਿਹਰਬਾਨ ਹੋ ਗਏ, ਝੰਡਾ ਗਦਰ ਦਾ ਆਣ ਬੁਲੰਦ ਕੀਤਾ। ਇਕੱਠੇ ਸਿੱਖ, ਹਿੰਦੂ, ਮੁਸਲਮਾਨ ਹੋ ਗਏ, ਹੋਕਾ ਫੇਰਿਆ ਗਦਰ ਅਖਬਾਰ ਸਾਰੇ, ਅੱਖਾਂ ਖੁੱਲ੍ਹੀਆਂ, ਲੋਕ ਹੈਰਾਨ ਹੋ ਗਏ। ਜੀ ਦੋਸਤੋ, ਇਹ ਸੀ ਜੀ ਲਾਲਾ ਹਰਦਿਆਲ ਜੀ ਦੇ ਬਾਰੇ ਜਾਣਕਾਰੀ ਸੰਖੇਪ ਦੇ ਵਿੱਚ। ਅਤੇ ਅਗਲੀਆਂ ਗੱਲਾਂ ਬਾਤਾਂ ਆਪਾਂ ਪੰਜਾਬ ਦੀਆਂ ਅਤੇ ਦੇਸ਼ ਦੇ ਦੀਆਂ ਖਬਰਾਂ ਦੇ ਵੱਲ ਨੂੰ ਚੱਲਦੇ ਹਾਂ। ਕੀ ਕਹਿੰਦੀਆਂ ਨੇ ਅੱਜ ਦੀਆਂ ਦੇਸ਼ ਦੇ ਦੀਆਂ ਖਬਰਾਂ ਅਤੇ ਉਹਨਾਂ ਦੇ ਉੱਤੇ ਚਰਚਾਵਾਂ ਦੀ ਜਿਹੜੀ ਹੈ ਫਿਰ ਗੱਲਬਾਤ ਜਿਹੜੀ ਆ ਅੱਗੇ ਖੋਲਦੇ ਹਾਂ। ਅਤੇ ਲਾਈਨਾਂ ਤੁਹਾਡੇ ਲਈ ਖੁੱਲ੍ਹੀਆਂ ਰਹਿਣਗੀਆਂ 15-20 ਮਿੰਟ ਤੱਕ, ਜਿਹੜਾ ਸੈਣੀ ਸਾਹਿਬ ਦੇ ਨਾਲ ਗੱਲਾਂ ਬਾਤਾਂ ਕਰਾਂਗੇ, ਉਸ ਤੋਂ ਬਾਅਦ ਤੁਹਾਡਾ ਵੀ ਸਵਾਗਤ ਰਹੇਗਾ। ਅਤੇ ਲਓ ਫਿਰ ਕਰਦੇ ਹਾਂ ਸ਼ੁਰੂਆਤ ਅੱਜ ਦੇ ਜੋ ਮੁੱਦੇ ਨੇ। ਨਸ਼ਾ ਬਣਿਆ 2027 ਦੀਆਂ ਚੋਣਾਂ ਦੇ ਲਈ ਸਭ ਤੋਂ ਵੱਡਾ ਅੜਿੱਕਾ। ਕੀ ਪੰਜਾਬ ਦੇ ਵਿੱਚ ਨਸ਼ਿਆਂ ਦੇ ਖਿਲਾਫ ਜੰਗ ਸੱਚਮੁੱਚ ਜਿੱਤੀ ਜਾ ਰਹੀ ਹੈ ਜਾਂ ਸਿਸਟਮ ਦੇ ਅੰਦਰ ਹੀ ਲੁਕੇ ਨੇ ਵੱਡੇ ਸਵਾਲ? ਸਰਹੱਦ ਦੇ ਉੱਤੇ ਨਸ਼ਾ ਰੋਕਣ ਦੇ ਲਈ ਤਾਇਨਾਤ ਪੁਲਿਸ ਮੁਲਾਜ਼ਮ ਦੇ ਕੋਲੋਂ 15 ਕਿਲੋ ਹੈਰੋਇਨ ਦੀ ਬਰਾਮਦ ਕੀਤੀ ਹੈ। ਉੱਤੋਂ ਲੈ ਕੇ ਪਰਵਿੰਦਰ ਸਿੰਘ ਝੋਟੇ ਦੇ ਕਤਲ ਦੇ ਮਗਰੋਂ ਉੱਠੇ ਜਨਤਕ ਜਿਹੜੇ ਨੇ ਰੋਸ ਦੇ ਸਵਾਲ ਖੜ੍ਹੇ ਹੋ ਰਹੇ ਨੇ। 15 ਅਕਤੂਬਰ ਕੱਲ੍ਹ ਨੂੰ ਦਿਹਾੜੇ ਦੇ ਉੱਤੇ ਪੰਜਾਬ ਬੰਦ ਅਤੇ ਸਰਕਾਰ ਦੀ ਜਵਾਬਦੇਹੀ ਤੱਕ ਜਿਹੜਾ ਸਾਰੇ ਫੈਸਲਿਆਂ ਦੇ ਉੱਤੇ ਨਜ਼ਰ ਜਿਹੜੀ ਘੁਮਾਵਾਂਗੇ। ਪੰਜਾਬ ਦੇ ਸਭ ਤੋਂ ਗੰਭੀਰ ਮੁੱਦਿਆਂ ਦੇ ਉੱਤੇ ਸਿੱਧੇ ਸਵਾਲ ਜਿਹੜੇ ਨੇ ਖੜ੍ਹੇ ਹੋ ਰਹੇ ਨੇ। ਕਿ ਨਸ਼ਿਆਂ ਦੇ ਵਿਰੁੱਧ ਕਾਰਵਾਈ ਦੇ ਨਾਲ ਪੰਜਾਬ ਦੇ ਨੌਜਵਾਨਾਂ ਦਾ ਭਵਿੱਖ ਬਦਲੇਗਾ? ਕਿ ਸਿਆਸਤ ਦੇ ਵਿੱਚ ਇਸ ਮੁੱਦੇ ਦੇ ਉੱਤੇ ਜਵਾਬਦੇਹ ਹੋਵੇਗੀ ਸਿਆਸਤ? ਅਤੇ ਲੋਕਾਂ 'ਤੇ ਭਰੋਸੇ ਦੀ ਅਸਲ ਕਸੌਟੀ ਕੀ ਹੈ? ਦੇਸ਼ ਵਿਦੇਸ਼ ਦੀਆਂ ਅਹਿਮ ਖਬਰਾਂ ਦੇ ਨਾਲ ਨਾਲ ਸੱਤਾ ਤੋਂ ਸਿਸਟਮ ਤੱਕ ਸਵਾਲ ਅਤੇ ਪੰਜਾਬ ਦੇ ਭਵਿੱਖ ਦੇ ਨਾਲ ਜੁੜੇ ਮੁੱਦੇ ਨੇ। ਸੁਪਰੀਮ ਕੋਰਟ ਦੇ ਵਿੱਚ ਜਗਤਾਰ ਸਿੰਘ ਹਵਾਰਾ ਦੀ ਪਟੀਸ਼ਨ, ਹੁਸ਼ਿਆਰਪੁਰ ਦੇ ਵਿੱਚ ਗੈਰ ਕਾਨੂੰਨੀ ਮਾਈਨਿੰਗ ਦੀ ਜਾਂਚ, ਪੈਟਰੋਲ ਪੰਪਾਂ ਦੇ ਉੱਤੇ UPI ਭੁਗਤਾਨ ਬੰਦ ਕਰਨ ਦੀ ਚੇਤਾਵਨੀ, ਰੂਸ ਯੂਕਰੇਨ ਜੰਗ ਦੇ ਵਿੱਚ ਫਸੇ ਭਾਰਤੀਆਂ ਦਾ ਦਰਦ, ਕੈਨੇਡਾ ਦੀ ਨਵੀਂ ਇਮੀਗ੍ਰੇਸ਼ਨ ਨੀਤੀ ਅਤੇ ਮੈਨੀਟੋਬਾ ਵਿਧਾਨ ਸਭਾ ਦੇ ਵਿੱਚ ਸਿੱਖ ਵਿਰੋਧੀ ਨਫ਼ਰਤ ਦੇ ਖਿਲਾਫ ਮਤੇ ਸਮੇਤ ਕਈ ਅਹਿਮ ਜਿਹੜੇ ਨੇ ਖਬਰਾਂ ਦੇ ਉੱਤੇ ਚਰਚਾ ਕਰਦੇ ਹਾਂ। ਅਤੇ ਤੁਹਾਡੀ ਇਹਦੇ ਬਾਰੇ ਕੀ ਰਾਏ ਰਹੇਗੀ? ਤੁਸੀਂ ਜਿਹੜਾ ਕੀ ਸੋਚਦੇ ਹੋ ਕਿ ਪੰਜਾਬ ਦੇ ਵਿੱਚ ਨਸ਼ਿਆਂ ਦਾ ਮੁੱਦਾ 2027 ਦੀਆਂ ਚੋਣਾਂ ਦੀ ਦਿਸ਼ਾ ਤੈਅ ਕਰੇਗਾ? ਆਪਣੀ ਸੋਚ ਜ਼ਰੂਰ ਸਾਨੂੰ ਦੱਸੋ ਅਤੇ ਕਮੈਂਟਾਂ ਦੇ ਵਿੱਚ ਵੀ ਤੁਸੀਂ ਜਿਹੜੀਆਂ ਟਿੱਪਣੀਆਂ ਕਰਕੇ ਨਾਲ ਨਾਲ ਜੁੜ ਸਕਦੇ ਹੋ। ਅਤੇ ਲਓ ਫਿਰ ਕਰਦੇ ਹਾਂ ਸ਼ੁਰੂਆਤ ਪੰਜਾਬ ਦੀਆਂ ਖਬਰਾਂ ਦੇ ਨਾਲ। ਐਂਟੀ ਡਰੋਨ ਬੱਸ ਦਾ ਸਿਪਾਹੀ ਨਸ਼ੇ ਦਾ ਸੌਦਾਗਰ ਨਿਕਲਿਆ। 15 ਕਿਲੋ ਹੈਰੋਇਨ ਦੇ ਸਮੇਤ ਕੌਮਾਂਤਰੀ ਸਰਹੱਦ ਤੋਂ ਫੜਿਆ ਗਿਆ ਅਤੇ ਉਹਦੇ ਉੱਤੇ ਮਾਨ ਸਾਹਿਬ ਦੀ ਫੋਟੋ ਜਿਹੜੀ ਹੈ ਬੱਸ ਦੇ ਉੱਤੇ ਲੱਗੀ ਨਜ਼ਰ ਆਉਂਦੀ ਹੈ। ਪੰਜਾਬ ਪੁਲਿਸ ਦੇ ਲਈ ਇਹ ਕਾਰਨਾਮਾ ਸ਼ਰਮਸਾਰ ਜਿਹੜਾ ਕਰਨ ਵਾਲਾ ਹੈ ਕਿ ਸਰਹੱਦ ਪਾਰੋਂ ਨਸ਼ਾ ਤਸਕਰੀ ਰੋਕਣ ਦੇ ਲਈ ਲਾਏ ਐਂਟੀ ਡਰੋਨ ਸਿਸਟਮ 'ਤੇ ਤੈਨਾਤ ਪੰਜਾਬ ਪੁਲਿਸ ਦਾ ਸਿਪਾਹੀ ਨਸ਼ਾ ਤਸਕਰੀ ਕਰਦਾ ਫੜਿਆ ਗਿਆ। ਬਾਜ ਅੱਖ ਬੈਨਰ ਹੇਠ ਕੌਮਾਂਤਰੀ ਸਰਹੱਦ ਦੇ ਉੱਤੇ ਖੜੀ ਕੀਤੀ ਐਂਟੀ ਡਰੋਨ ਸਿਸਟਮ ਵਾਲੀ ਬੱਸ ਦੇ ਉੱਤੇ ਤੈਨਾਤ ਪੰਜਾਬ ਪੁਲਿਸ ਦੇ ਸਿਪਾਹੀ ਕਰਮ ਸਿੰਘ, ਜੋ ਕਿ 729 ਨੂੰ ਨਾਰਕੋਟਿਕਸ ਕੰਟਰੋਲ ਬਿਊਰੋ ਅਤੇ BSF ਨੇ ਲੰਘੀ ਜਿਹੜੀ ਰਾਤੇ ਫੜ ਲਿਆ। ਤਰਨ ਤਾਰਨ ਪੁਲਿਸ ਦਾ ਸਿਪਾਹੀ ਕਰਮ ਸਿੰਘ ਪਿੰਡ ਭੂਸੇ ਦਾ ਜਿਹੜਾ ਰਹਿਣ ਵਾਲਾ ਹੈ ਅਤੇ ਥਾਣਾ ਖਾਲੜਾ ਦੇ ਖੇਤਰ ਦੇ ਵਿੱਚ ਕੌਮਾਂਤਰੀ ਸਰਹੱਦ ਦੇ ਉੱਤੇ ਐਂਟੀ ਡਰੋਨ ਸਿਸਟਮ ਅਤੇ ਉਸਦੀ ਤੈਨਾਤੀ ਸੀਗੀ। ਉਸਦੇ ਕੋਲੋਂ 15 ਕਿਲੋ ਹੈਰੋਇਨ ਫੜੀ ਗਈ ਹੈ। ਪੰਜਾਬ ਪੁਲਿਸ ਨੇ ਜਿਸ ਸਿਪਾਹੀ ਨੂੰ ਸਰਹੱਦ ਪਾਰੋਂ ਨਸ਼ਾ ਤਸਕਰੀ ਰੋਕਣ ਦੇ ਲਈ ਤੈਨਾਤ ਕੀਤਾ, ਉਹ ਸਿਪਾਹੀ ਹੀ ਨਸ਼ੇ ਦਾ ਸੌਦਾਗਰ ਨਿਕਲਿਆ। ਵੇਰਵਿਆਂ ਦੇ ਅਨੁਸਾਰ ਲੰਘੀ ਰਾਤ ਉਸਨੂੰ ਉਦੋਂ ਜਿਹੜਾ ਕਾਬੂ ਕੀਤਾ ਗਿਆ ਜਦੋਂ ਡਿਊਟੀ ਖਤਮ ਹੋਣ ਮਗਰੋਂ ਆਪਣੇ ਪਿੰਡ ਆ ਰਿਹਾ ਸੀ। ਸਿਪਾਹੀ ਕਰਮ ਸਿੰਘ ਖੁਦ ਵੀ ਨਸ਼ਾ ਕਰਦਾ ਹੈ। ਹੁਣ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਸਨੇ 15 ਕਿਲੋ ਦੀ ਇਹ ਖੇਪ ਕਿਵੇਂ ਪ੍ਰਾਪਤ ਕੀਤੀ ਹੈ। ਐਂਟੀ ਡਰੋਨ ਸਿਸਟਮ ਜ਼ਰੀਏ ਪਾਕਿਸਤਾਨ ਦੇ ਵਿੱਚੋਂ ਡਰੋਨ ਦੇ ਰਾਹੀਂ ਆਉਣ ਵਾਲੇ ਨਸ਼ੇ ਦਾ ਪਤਾ ਲਗਾਇਆ ਜਾਂਦਾ ਹੈ। ਤਰਨ ਤਾਰਨ ਦੇ DSP ਸੁਖਬੀਰ ਸਿੰਘ ਨੇ ਦੱਸਿਆ ਕਿ ਅੱਜ ਸਵੇਰ ਵਕਤ ਜਿਹੜਾ ਸੀ ਨਾਰਕੋਟਿਕਸ ਕੰਟਰੋਲ ਬਿਊਰੋ ਨੇ ਇਹ ਮਾਮਲਾ ਫੜਿਆ, ਜਿਸ ਦੀ ਪ੍ਰਕਿਰਿਆ ਜਿਹੜੀ ਹੈ ਚੱਲ ਰਹੀ ਹੈ। ਚੌਲ ਮਿੱਲ ਦੇ ਵਿੱਚੋਂ ਜਿਹੜੇ ਨੇ ਝੋਨੇ ਦੀਆਂ 2000 ਬੋਰੀਆਂ ਬਿਨਾਂ ਰਿਕਾਰਡ ਬਰਾਮਦ ਕੀਤੀਆਂ ਗਈਆਂ ਨੇ। ਸ਼ੈਲਰ ਮਾਲਕ ਨੂੰ 1.70 ਲੱਖ ਰੁਪਏ ਦਾ ਜੁਰਮਾਨਾ ਜਿਹੜਾ ਕੀਤਾ ਗਿਆ ਹੈ। ਝੋਨੇ ਦੀ ਖਰੀਦ ਅਤੇ ਸਾਂਭ ਸੰਭਾਲ ਸੰਬੰਧੀ ਸਰਕਾਰੀ ਨਿਯਮਾਂ ਦੀ ਕਥਿਤ ਉਲੰਘਣਾ ਦੇ ਮਾਮਲੇ 'ਚ ਜ਼ਿਲ੍ਹਾ ਮੰਡੀ ਅਧਿਕਾਰੀ ਦੀ ਟੀਮ ਨੇ ਬੇਲਾ ਸਥਿਤ ਬਨਵੈਤ ਰਾਈਸ ਮਿੱਲ ਦੇ ਵਿੱਚੋਂ 250 ਬੋਰੀਆਂ ਬਿਨਾਂ ਰਿਕਾਰਡ ਝੋਨਾ ਬਰਾਮਦ ਕਰ ਲਿਆ। ਵਿਭਾਗ ਦੇ ਵੱਲੋਂ ਸ਼ੈਲਰ ਮਾਲਕ ਨੂੰ 1,70,961 ਰੁਪਏ ਦਾ ਜੁਰਮਾਨਾ ਕੀਤਾ ਗਿਆ। ਜ਼ਿਲ੍ਹਾ ਮੰਡੀ ਅਧਿਕਾਰੀ ਸੁਰਿੰਦਰ ਪਾਲ ਨੇ ਦੱਸਿਆ ਕਿ ਝੋਨੇ ਦੀ ਖਰੀਦ ਦੇ ਪ੍ਰਬੰਧਾਂ ਜਾਂ ਜਾਇਜ਼ਾ ਲੈਣ ਦੇ ਲਈ ਬੇਲਾ ਦੀ ਅਨਾਜ ਮੰਡੀ ਦੇ ਵਿੱਚ ਚੈਕਿੰਗ ਕੀਤੀ ਜਾ ਰਹੀ ਸੀ। ਇਸ ਦੇ ਦੌਰਾਨ ਬਨਵੈਤ ਰਾਈਸ ਮਿੱਲ ਦੀ ਜਿਹੜੀ ਜਾਂਚ ਕਰਨ ਦੇ ਉੱਤੇ 2,050 ਬੋਰੀਆਂ ਝੋਨਾ ਜਿਹੜਾ ਬਿਨਾਂ ਲੁੜੀਂਦੇ ਰਿਕਾਰਡ ਤੋਂ ਮਿਲਿਆ। ਜ਼ਿਲ੍ਹਾ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਦੇ ਵੱਲੋਂ ਸ਼ੈਲਰ ਪੰਸਪ ਖਰੀਦ ਏਜੰਸੀ ਨੂੰ ਅਲਾਟ ਕੀਤਾ ਗਿਆ ਸੀਗਾ। ਨਿਯਮਾਂ ਅਨੁਸਾਰ ਸ਼ੈਲਰ ਮਾਲਕ ਨੂੰ 3 ਦਿਨਾਂ ਦੇ ਅੰਦਰ ਅੰਦਰ ਖਰੀਦ ਏਜੰਸੀ ਨਾਲ ਲਿਖਤੀ ਸਮਝੌਤਾ ਕਰਨਾ ਲਾਜ਼ਮੀ ਸੀ, ਪਰ ਅਜਿਹਾ ਨਹੀਂ ਕੀਤਾ ਗਿਆ। ਇਸ ਦੇ ਬਾਵਜੂਦ ਸ਼ੈਲਰ ਦੇ ਵਿੱਚ ਝੋਨਾ ਰੱਖਿਆ ਗਿਆ, ਜਿਸ ਨੂੰ ਨਿਯਮਾਂ ਦੀ ਉਲੰਘਣਾ ਮੰਨਦਿਆਂ ਜੁਰਮਾਨਾ ਕੀਤਾ ਗਿਆ। ਪੰਸਪ ਦੇ ਜ਼ਿਲ੍ਹਾ ਮੈਨੇਜਰ ਗੌਰਵ ਆਲੂਵਾਲੀਆ ਨੇ ਪੁਸ਼ਟੀ ਕਰਦਿਆਂ ਕਿਹਾ ਕਿ ਬਨਵੈਤ ਰਾਈਸ ਮਿੱਲ ਦੇ ਨਾਲ ਨਿਰਧਾਰਿਤ ਸਮੇਂ ਦੇ ਅੰਦਰ ਸਮਝੌਤਾ ਨਹੀਂ ਹੋਇਆ। ਚੈਕਿੰਗ ਟੀਮ ਦੇ ਵਿੱਚ ਕਲਰਕ ਮਨਜੀਤ ਸ਼ਰਮਾ, ਮਾਰਕੀਟ ਕਮੇਟੀ ਸ੍ਰੀ ਚਮਕੌਰ ਸਾਹਿਬ ਦੇ ਸਕੱਤਰ ਅਰਵਿੰਦ ਕੁਮਾਰ ਅਤੇ ਬੇਲਾ ਦੇ ਮੰਡੀ ਸੁਪਰਵਾਈਜ਼ਰ ਜਿਹੜੇ ਸਨ ਬਲਜੀਤ ਸਿੰਘ ਉੱਥੇ ਸ਼ਾਮਲ ਸਨ। ਦੂਸਰੇ ਪਾਸੇ ਮੰਡੀਆਂ 'ਚ ਭਾਈ ਸਾਰਾ ਕੁਝ ਰੋਲ ਵੀ ਰਿਹਾ ਹੈ, ਝੋਨਾ ਜਾਂ ਹੋਰ ਸਾਰੀਆਂ ਫਸਲਾਂ ਆ ਚੁੱਕੀਆਂ ਨੇ। ਦੂਸਰੇ ਪਾਸੇ ਪੰਜਾਬ ਬੰਦ ਕੱਲ੍ਹ ਨੂੰ ਜਿਹੜਾ 15 ਅਕਤੂਬਰ ਦੇ ਬੰਦ ਦੇ ਕਾਰਨ ਆਪ ਵਿਧਾਇਕਾਂ ਦੀ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਉੱਤੇ ਪੇਸ਼ੀ ਦਾ ਸਮਾਂ ਵੀ ਬਦਲਿਆ ਗਿਆ ਅਤੇ SGPC ਜਾਂ ਸ਼੍ਰੋਮਣੀ ਅਕਾਲੀ ਦਲ ਜਾਂ ਹੋਰ ਜਿਹੜੀਆਂ ਕਾਂਗਰਸ ਹੈ, BJP ਹੈ, ਇਹਨਾਂ ਚੀਜ਼ਾਂ ਨੂੰ ਜਿਹੜਾ ਸਮਰਥਨ ਵੀ ਕਰ ਰਹੀਆਂ ਨੇ। ਪਰਵਿੰਦਰ ਸਿੰਘ ਦੇ ਕਤਲ ਦੇ ਰੋਸ ਦੇ ਵਜੋਂ ਉਸਦੇ ਪਰਿਵਾਰ ਵੱਲੋਂ 15 ਅਕਤੂਬਰ ਨੂੰ ਕੱਲ੍ਹ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ, ਜਿਸ ਦੇ ਤਹਿਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰਤ ਵਿਖੇ ਵੀ ਆਪ ਵਿਧਾਇਕਾਂ ਦੀ ਪੇਸ਼ੀ ਦਾ ਦਿਨ ਜਿਹੜਾ ਸੀ ਅਤੇ ਸਮਾਂ ਜਿਹੜਾ ਸੀ ਤਬਦੀਲ ਕੀਤਾ ਗਿਆ। ਜਿਹੜਾ ਪਿਛਲੇ ਦਿਨਾਂ ਦੇ ਵਿੱਚ ਲੁਧਿਆਣਾ ਤੋਂ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਦੇ ਮਾਮਲੇ ਸੰਬੰਧੀ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਉੱਤੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਕੁਝ ਵਿਧਾਇਕਾਂ ਅਤੇ ਆਗੂਆਂ ਨੂੰ 15 ਅਕਤੂਬਰ ਨੂੰ ਕੱਲ੍ਹ ਦੇ ਦਿਹਾੜੇ ਦੇ ਉੱਤੇ ਦੁਪਹਿਰ 12 ਵਜੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰਤ ਵਿਖੇ ਨਿੱਜੀ ਰੂਪ ਦੇ ਵਿੱਚ ਪੇਸ਼ ਹੋ ਕੇ ਆਪਣਾ ਸਪਸ਼ਟੀਕਰਨ ਦੇਣ ਦੇ ਲਈ ਸੱਦਿਆ ਗਿਆ ਸੀਗਾ। ਇਸ ਦੇ ਦੌਰਾਨ ਬੀਤੇ ਕੱਲ੍ਹ ਨਸ਼ਿਆਂ ਦੇ ਵਿਰੁੱਧ ਆਵਾਜ਼ ਉਠਾਉਣ ਵਾਲੇ ਮਾਨਸਾ ਦੇ ਪਰਵਿੰਦਰ ਸਿੰਘ ਦੇ ਕਤਲ ਦੇ ਰੋਸ ਦੇ ਵਜੋਂ ਉਹਨਾਂ ਦੇ ਪਰਿਵਾਰ ਵੱਲੋਂ 15 ਅਕਤੂਬਰ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ। ਸਕੱਤਰੇ ਤੇ ਇੰਚਾਰਜ ਬਗੀਚਾ ਸਿੰਘ ਉਹਨਾਂ ਨੇ ਕਿਹਾ ਕਿ ਇਸ ਦੇ ਮੱਦੇਨਜ਼ਰ ਸ੍ਰੀ ਅਕਾਲ ਤਖ਼ਤ ਸਾਹਿਬ ਜਿਹੜੇ ਨੇ ਦੇ ਜਥੇਦਾਰ ਦੇ ਵੱਲੋਂ ਹੋਏ ਆਦੇਸ਼ ਦੇ ਅਨੁਸਾਰ 15 ਅਕਤੂਬਰ ਨੂੰ ਸੱਦੇ ਗਏ ਵਿਧਾਇਕਾਂ ਨੂੰ ਹੁਣ 16 ਅਕਤੂਬਰ ਸਵੇਰੇ 11 ਵਜੇ ਸਕੱਤਰਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਨਿੱਜੀ ਰੂਪ ਦੇ ਵਿੱਚ ਪੇਸ਼ ਹੋਣ ਦੇ ਲਈ ਪੱਤਰ ਜਾਰੀ ਕਰ ਦਿੱਤੇ ਨੇ। ਸਕੱਤਰਤ ਇੰਚਾਰਜ ਨੇ ਜਿਹੜਾ ਕਿਹਾ ਕਿ 15 ਅਕਤੂਬਰ ਨੂੰ ਸਕੱਤਰਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਘੋਖ ਜਿਹੜੀ ਹੈ ਕਮੇਟੀ ਦੀ ਇਕੱਤਰਤਾ ਵੀ ਰੱਖੀ ਗਈ ਸੀ, ਜਿਸ ਦੇ ਤਹਿਤ ਵੱਖ ਵੱਖ ਮਾਮਲਿਆਂ ਨਾਲ ਸੰਬੰਧਿਤ ਧਿਰਾਂ ਨੂੰ ਸੱਦਿਆ ਗਿਆ, ਪਰੰਤੂ ਪੰਜਾਬ ਬੰਦ ਦੇ ਸੱਦੇ ਦਾ ਸਮਰਥਨ ਕਰਦਿਆਂ ਹੋਇਆਂ ਇਹ ਇਕੱਤਰਤਾ ਫਿਲਹਾਲ ਮੁਲਤਵੀ ਕਰ ਦਿੱਤੀ ਗਈ ਹੈ ਅਤੇ ਇਸ ਸੰਬੰਧੀ ਅਗਲੀ ਤਾਰੀਖ ਸੰਬੰਧਿਤ ਧਿਰਾਂ ਨੂੰ ਦੱਸੀ ਜਿਹੜੀ ਦਿੱਤੀ ਜਾਵੇਗੀ। ਜਗਤਾਰ ਸਿੰਘ ਹਵਾਰਾ ਦੀ ਪਟੀਸ਼ਨ ਦੇ ਉੱਤੇ ਜਿਹੜਾ ਹੈ IB ਤੋਂ ਰਾਏ ਲੈਣ ਦੀ ਹੁਕਮ ਦੇ ਦਿੱਤੇ ਗਏ ਨੇ ਵੀ ਕੀ ਹਾਲਾਤ ਨੇ ਤਿਹਾੜ ਤੋਂ ਪੰਜਾਬ ਦੀ ਜੇਲ੍ਹ ਦੇ ਵਿੱਚ ਤਬਦੀਲ ਕਰਨ ਦੀ ਮੰਗ ਜਿਹੜੀ ਹੋ ਰਹੀ ਹੈ। ਸੁਪਰੀਮ ਕੋਰਟ ਨੇ ਅੱਜ ਦਿੱਲੀ ਸਰਕਾਰ ਨੂੰ ਹੁਕਮ ਦਿੱਤਾ ਹੈ ਕਿ ਉਹ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਉਹਨਾਂ ਦੀ ਹੱਤਿਆ ਦੇ ਮਾਮਲੇ ਦੇ ਵਿੱਚ ਦੋਸ਼ੀ ਜਗਤਾਰ ਸਿੰਘ ਹਵਾਰਾ ਦੀ ਪਟੀਸ਼ਨ ਦੇ ਉੱਤੇ ਇੰਟੈਲੀਜੈਂਸ ਬਿਊਰੋ IB ਦੀ ਜਿਹੜੀ ਰਾਏ ਲਵੇ। ਉਹ ਕੀ ਕਹਿੰਦੇ ਨੇ, ਹਵਾਰਾ ਨੇ ਖੁਦ ਨੂੰ ਦਿੱਲੀ ਦੀ ਤਿਹਾੜ ਜੇਲ੍ਹ ਦੇ ਤੋਂ ਜਿਹੜਾ ਸੀ ਪੰਜਾਬ ਦੀ ਕਿਸੇ ਵੀ ਜੇਲ੍ਹ ਦੇ ਵਿੱਚ ਤਬਦੀਲ ਕੀਤੇ ਜਾਣ ਦੀ ਮੰਗ ਕੀਤੀ ਹੈ। ਮਾਮਲੇ ਦੀ ਅਗਲੀ ਸੁਣਵਾਈ 4 ਹਫ਼ਤੇ ਦੇ ਬਾਅਦ ਹੋਵੇਗੀ। ਬੱਬਰ ਖਾਲਸਾ ਦੇ ਖਾੜਕੂ ਹਵਾਰਾ ਨੂੰ 1995 ਦੇ ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਦੀ ਹੱਤਿਆ ਨਾਲ ਜੁੜੇ ਮਾਮਲੇ ਦੇ ਵਿੱਚ ਉਮਰ ਕੈਦ ਦੀ ਸਜ਼ਾ ਮਿਲੀ ਹੋਈ ਹੈ ਅਤੇ ਜਸਟਿਸ MS ਸੁਦਰੇਸ਼ ਅਤੇ ਜਸਟਿਸ PB ਵਰਾਲੇ ਦੇ ਬੈਂਚ ਨੇ ਕਿਹਾ ਕਿ ਇਹ ਸੰਵੇਦਨਸ਼ੀਲ ਮਾਮਲਾ ਹੈ ਅਤੇ ਅਦਾਲਤ ਸੂਬਾ ਸਰਕਾਰ ਦੀ ਸਲਾਹ ਦੇ ਖਿਲਾਫ਼ ਨਹੀਂ ਜਾ ਸਕਦੀ ਹੈ। ਦਿੱਲੀ ਸਰਕਾਰ ਦੇ ਵੱਲੋਂ ਪੇਸ਼ ਵਧੀਕ ਸੋਲਿਸਟਰ ਜਨਰਲ ASG ਐਸ਼ਵਰਿਆ ਭਾਟੀ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਹਵਾਰਾ ਜੇਲ੍ਹ ਤੋਂ ਫਰਾਰ ਹੋਣ ਦੀ ਘਟਨਾ ਦੇ ਵਿੱਚ ਸ਼ਾਮਲ ਸੀਗਾ ਅਤੇ ਹੱਤਿਆ ਦੇ ਮਾਮਲੇ ਦੇ ਵਿੱਚ ਉਸਦੀ ਮੌਤ ਦੀ ਸਜ਼ਾ ਉਮਰ ਕੈਦ ਦੇ ਵਿੱਚ ਤਬਦੀਲ ਕਰ ਦਿੱਤੀ ਗਈ ਸੀ। ਭਾਟੀ ਨੇ ਕਿਹਾ ਕਿ ਉਸ ਨੂੰ ਕਿਸੇ ਹੋਰ ਜੇਲ੍ਹ ਦੇ ਵਿੱਚ ਭੇਜਣ ਨਾਲ ਉਸਦੇ ਫਰਾਰ ਹੋਣ ਦਾ ਖਦਸ਼ਾ ਵੱਧ ਸਕਦਾ ਹੈ ਅਤੇ ਭਾਟੀ ਨੇ ਪੰਜਾਬ ਸਰਕਾਰ ਵੱਲੋਂ ਦਾਖਲ ਹਲਫ਼ਨਾਮੇ ਦਾ ਵੀ ਜ਼ਿਕਰ ਕੀਤਾ ਹੈ ਅਤੇ ਕਿਹਾ ਕਿ ਹਵਾਰਾ ਨੂੰ ਪੰਜਾਬ ਦੇ ਵਿੱਚ ਤਬਦੀਲ ਕਰਨ ਨਾਲ ਉੱਥੇ ਕਾਨੂੰਨ ਪ੍ਰਬੰਧ ਪ੍ਰਭਾਵਿਤ ਹੋਵੇਗਾ। ਪਰ ਸਰਕਾਰ ਇੱਕ ਪਾਸੇ ਕਹੀ ਜਾਂਦੀ ਹੈ, ਭਾਈ ਕੱਲ੍ਹ ਵੀ ਆਪਾਂ ਖਬਰ ਕੀਤੀ ਸੀ ਕਿ ਸਾਨੂੰ ਕੋਈ ਸਾਰਾ ਅਸੀਂ ਅਮਨ ਕਾਨੂੰਨ ਨੂੰ ਦੇਖਾਂਗੇ, ਕੋਈ ਪ੍ਰੋਬਲਮ ਨਹੀਂ ਹੈ, ਅਤੇ ਇੱਧਰ ਭਾਈ ਇਹ ਵਕੀਲ ਸਾਹਿਬ ਕਹਿੰਦੇ ਨੇ ਸੋਲਿਸਟਰ ਜਨਰਲ ਕਿ ਪੰਜਾਬ ਸਰਕਾਰ ਕਹਿੰਦੀ ਹੈ ਕਿ ਜੇ ਤਬਦੀਲ ਕਰੋਗੇ ਤਾਂ ਅਮਨ ਕਾਨੂੰਨ ਜਿਹੜਾ ਪ੍ਰਭਾਵਿਤ ਹੋ ਸਕਦਾ ਹੈ, ਪ੍ਰਬੰਧ ਜਿਹੜੇ ਨੇ। ਹਵਾਰਾ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਕੋਲਿਨ ਗਜ਼ਾਲਵਿਸ ਨੇ ਜਿਹੜਾ ਕਿਹਾ ਕਿ ਜਦੋਂ ਪੰਜਾਬ ਦੇ ਮੁੱਖ ਮੰਤਰੀ ਦਾ ਕਤਲ ਹੋਇਆ ਸੀ ਉਸ ਸਮੇਂ ਹਵਾਰਾ ਦੀ ਉਮਰ ਸਿਰਫ 21 ਸਾਲ ਸੀ ਅਤੇ ਇਸ ਘਟਨਾ ਨੂੰ 31 ਸਾਲ ਬੀਤ ਚੁੱਕੇ ਹੈ। ਹਵਾਰਾ ਦੀ ਮਾਂ ਬਹੁਤ ਬਜ਼ੁਰਗ ਹੈ ਅਤੇ ਉਹਨਾਂ ਦੀ ਉਮਰ 82 ਸਾਲ ਹੈ ਅਤੇ ਉਹਨਾਂ ਦੀ ਹਾਲਤ ਗੰਭੀਰ ਹੈ। ਉਹ ਪੰਜਾਬ ਦੀ ਉੱਚ ਸੁਰੱਖਿਆ ਵਾਲੀ ਜੇਲ੍ਹ ਦੇ ਵਿੱਚ ਤਬਦੀਲ ਕੀਤੇ ਜਾਣ ਦੀ ਮੰਗ ਕਰ ਰਹੇ ਹੈ ਅਤੇ ਰਿਹਾਈ ਦੀ ਨਹੀਂ ਕਰ ਰਹੇ ਨੇ। ਦੂਸਰੇ ਪਾਸੇ ਵਿਸਤਾਰ ਦੇ ਵਿੱਚ ਚੱਲਦੇ ਹਾਂ, ਜੋ ਅੱਜ ਕੁਝ ਵਾਪਰਿਆ ਸਾਰਾ ਕੁਝ, ਪਰਵਿੰਦਰ ਝੋਟਾ ਮਰਡਰ ਜਿਹੜਾ ਹੋਇਆ, ਮੁੱਖ ਮੁਲਜ਼ਮ ਜਿਹੜੇ ਨੇ ਅਸ਼ਵਨੀ ਕੁਮਾਰ ਦੇ ਘਰ ਦੇ ਉੱਤੇ ਬਲਡੋਜ਼ਰ ਚਲਾਇਆ ਗਿਆ ਅਤੇ ਮੈਡੀਕਲ ਸਟੋਰ ਨੂੰ ਵੀ ਅੱਗ ਲਾਈ ਗਈ ਹੈ। ਗੁੱਸੇ ਦੇ ਵਿੱਚ ਆਏ ਭੀੜ ਨੇ ਜਿਹੜਾ ਪਹਿਲਾਂ ਦੁਕਾਨ ਨੂੰ ਅੱਗ ਲਾਈ ਹੈ। ਮਾਨਸਾ ਵਿਖੇ ਪਰਵਿੰਦਰ ਸਿੰਘ ਝੋਟੇ ਨੂੰ ਗੋਲੀਆਂ ਮਾਰ ਕੇ ਕਤਲ ਕਰਨ ਵਾਲੇ ਅਸ਼ਵਨੀ ਕੁਮਾਰ ਦੇ ਮੈਡੀਕਲ ਸਟੋਰ ਨੂੰ ਅੱਜ ਬਾਅਦ ਦੁਪਹਿਰ ਭੜਕੀ ਹੋਈ ਭੀੜ ਦੇ ਵੱਲੋਂ ਅੱਗ ਲਗਾ ਦਿੱਤੀ ਗਈ ਅਤੇ ਇਸ ਤੋਂ ਪਹਿਲਾਂ ਗੁੱਸੇ ਦੇ ਵਿੱਚ ਆਏ ਨੌਜਵਾਨਾਂ ਦੇ ਵੱਲੋਂ ਉਸਦੇ ਮੈਡੀਕਲ ਸਟੋਰ ਦੀ ਭੰਨ ਤੋੜ ਕੀਤੀ ਗਈ ਸੀ। ਨੌਜਵਾਨਾਂ ਵੱਲੋਂ ਇੱਕ JCB ਮਸ਼ੀਨ ਕਿਸੇ ਤੋਂ ਫੜ ਕੇ ਖੁਦ ਚਲਾ ਕੇ ਦੁਕਾਨ ਢਾਉਣੀ ਸ਼ੁਰੂ ਕਰ ਦਿੱਤੀ ਗਈ ਅਤੇ ਮਗਰੋਂ ਤੇਲ ਪਾ ਕੇ ਅੱਗ ਲਗਾ ਦਿੱਤੀ ਗਈ। ਭੜਕੀ ਹੋਈ ਭੀੜ ਅੱਗੇ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਕੋਈ ਵਾਹ ਨਾ ਕਹਿੰਦੇ ਚੱਲੀ। ਇਸ ਦੇ ਦੌਰਾਨ ਹੀ ਪੁਲਿਸ ਦੀ ਅਗਵਾਈ ਹੇਠ ਬਾਅਦ ਦੁਪਹਿਰ ਅਸ਼ਵਨੀ ਕੁਮਾਰ ਦੇ ਘਰ ਉੱਪਰ ਪੀਲਾ ਪੰਜਾ ਚਲਾਇਆ ਗਿਆ ਅਤੇ ਪੀਲਾ ਪੰਜਾ ਪੰਜਾਬ ਸਰਕਾਰ ਵੱਲੋਂ ਪਹਿਲਾਂ ਹੀ ਅਨੇਕਾਂ ਨਸ਼ਾ ਤਸਕਰਾਂ ਦੇ ਘਰਾਂ ਦੇ ਉੱਪਰ ਕਹਿੰਦੇ ਚਲਾਇਆ ਜਾ ਚੁੱਕਿਆ ਅਤੇ ਅੱਜ ਵੀ ਨਸ਼ਿਆਂ ਦੇ ਤਸਕਰ ਦੇ ਵਜੋਂ ਉਸਦਾ ਜਿਹੜਾ ਘਰ ਢਾਇਆ ਗਿਆ। ਗੋਲੀ ਚਲਾਉਣ ਤੋਂ ਪਹਿਲਾਂ ਮੁਲਜ਼ਮ ਨੇ ਕਿਸ ਦੇ ਨਾਲ ਫੋਨ ਦੇ ਉੱਤੇ ਗੱਲਬਾਤ ਕੀਤੀ ਸੀ ਜਿੱਦਣ ਇਹ ਘਟਨਾ ਵਾਪਰੀ ਹੈ ਉਦੋਂ ਤੋਂ ਇਹ ਗੱਲ ਜਿਹੜੀ ਸੀ ਸਵਾਲਾਂ ਦੇ ਘੇਰੇ 'ਚ ਸੀ। ਪਰ ਅੱਜ DIG ਦਾ ਜਿਹੜਾ ਖੁਲਾਸਾ ਹੋਇਆ ਇਸ ਮੁੱਦੇ ਦੇ ਵਿੱਚ, ਉਹਨਾਂ ਨੇ ਕਿਹਾ ਕਿ ਇਸ ਮਾਮਲੇ ਸੰਬੰਧੀ DIG ਬਠਿੰਡਾ ਰੇਂਜ ਦੇ ਜਿਹੜੇ ਨੇ ਹਰਜੀਤ ਸਿੰਘ, ਉਹਨਾਂ ਨੇ ਖੁਲਾਸਾ ਕੀਤਾ ਹੈ ਕਿ ਪਰਵਿੰਦਰ ਝੋਟਾ ਦਾ ਕਤਲ ਕਰਨ ਤੋਂ ਪਹਿਲਾਂ ਮੈਡੀਕਲ ਸਟੋਰ ਦਾ ਮਾਲਕ ਅਸ਼ਵਨੀ ਕੁਮਾਰ ਆਪਣੇ ਮੋਬਾਈਲ ਫੋਨ ਦੇ ਉੱਤੇ ਪਰਿਵਾਰ ਦੇ ਕਿਸੇ ਜਿਹੜਾ ਮੈਂਬਰ ਦੇ ਨਾਲ ਗੱਲਬਾਤ ਕਰ ਰਿਹਾ ਸੀ। ਪੁਲਿਸ ਇਸ ਗੱਲਬਾਤ ਸਮੇਤ ਮਾਮਲੇ ਨਾਲ ਜਿਹੜਾ ਜੁੜੇ ਹੋਰ ਪਹਿਲੂਆਂ ਦੀ ਜਾਂਚ ਕਰ ਰਹੀ ਹੈ। DIG ਹਰਜੀਤ ਸਿੰਘ ਉਹਨਾਂ ਦੱਸਿਆ ਕਿ ਪੁਲਿਸ ਦੇ ਵੱਲੋਂ ਇਸ ਘਟਨਾ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ ਅਤੇ ਜਾਂਚ ਦਾ ਘੇਰਾ ਜਿਹੜਾ ਵਧਾਇਆ ਗਿਆ ਹੈ। ਜਾਂਚ ਏਜੰਸੀਆਂ ਘਟਨਾ ਤੋਂ ਪਹਿਲਾਂ ਅਤੇ ਬਾਅਦ ਦੇ ਹਾਲਾਤਾਂ ਨੂੰ ਸਮਝਣ ਦੇ ਲਈ ਵੱਖ ਵੱਖ ਤੱਥਾਂ ਦੀ ਜਿਹੜੀ ਹੈ ਪੜਤਾਲ ਕਰ ਰਹੀਆਂ ਨੇ। ਇਸ ਦੇ ਨਾਲ ਹੀ ਜਿਹੜਾ ਪਰਵਿੰਦਰ ਝੋਟਾ ਕਤਲਕਾਂਡ ਹੈ, ਕੌਮੀ ਘੱਟ ਗਿਣਤੀ ਕਮਿਸ਼ਨ ਨੇ ਇਹਦੇ ਵਿੱਚ ਗੰਭੀਰ ਨੋਟਿਸ ਲੈ ਲਿਆ ਅਤੇ ਪੰਜਾਬ ਦੇ DGP ਤੋਂ ਜਿਹੜੀ ਹੈ ਰਿਪੋਰਟ ਮੰਗ ਲਈ ਹੈ। ਕੌਮੀ ਘੱਟ ਗਿਣਤੀ ਕਮਿਸ਼ਨ ਨੇ ਮਾਨਸਾ ਜ਼ਿਲ੍ਹੇ ਦੇ ਵਿੱਚ ਪਰਵਿੰਦਰ ਸਿੰਘ ਝੋਟਾ, ਜੋ ਇੱਕ ਸਿੱਖ ਨੌਜਵਾਨ ਸੀ, ਉਹਦੇ ਕਤਲ ਦੇ ਮਾਮਲੇ ਦਾ ਗੰਭੀਰ ਨੋਟਿਸ ਲਿਆ ਗਿਆ ਹੈ ਅਤੇ ਕੌਮੀ ਕਮਿਸ਼ਨ ਨੇ ਪੰਜਾਬ ਦੇ DGP ਨੂੰ ਪੱਤਰ ਭੇਜ ਕੇ ਇਸ ਪੂਰੇ ਮਾਮਲੇ ਦੀ ਵਿਸਤਾਰ ਰਿਪੋਰਟ ਮੰਗੀ ਹੈ। ਕਮਿਸ਼ਨ ਵੱਲੋਂ ਪੁਲਿਸ ਪ੍ਰਸ਼ਾਸਨ ਨੂੰ ਹੁਣ ਤੱਕ ਕੀਤੀ ਗਈ ਕਾਰਵਾਈ ਅਤੇ ਇਸ ਕੇਸ ਦੇ ਨਾਲ ਜੁੜੇ ਸਾਰੇ ਵੇਰਵੇ ਜਲਦੀ ਤੋਂ ਜਲਦੀ ਪੇਸ਼ ਕਰਨ ਦੇ ਲਈ ਕਿਹਾ ਗਿਆ। ਪਰਵਿੰਦਰ ਸਿੰਘ ਝੋਟਾ ਦੀ ਜਿਹੜੀ ਹੈ ਮੌਤ ਅਤੇ ਇਸ ਦੇ ਨਾਲ ਜੁੜੇ ਹਾਲਾਤਾਂ ਦੇ ਕਾਰਨ ਸੂਬੇ ਦੇ ਵਿੱਚ ਕਾਫ਼ੀ ਰੋਹ ਦੇਖਣ ਨੂੰ ਮਿਲਿਆ, ਜਿਸ ਤੋਂ ਬਾਅਦ ਘੱਟ ਗਿਣਤੀ ਕਮਿਸ਼ਨ ਨੇ ਖੁਦ ਇਸ ਦਾ ਜਿਹੜਾ ਨੋਟਿਸ ਲਿਆ ਹੈ। ਦੂਸਰੇ ਪਾਸੇ ਉਹਨਾਂ ਦੇ ਪਿਤਾ ਦੇ ਬਿਆਨ ਜਿਹੜੇ ਨੇ ਆਏ ਨੇ ਅਤੇ ਉਹਦੇ ਉੱਤੇ ਬਿਆਨਾਂ ਦੇ ਉੱਤੇ FIR ਦਰਜ ਹੋ ਗਈ ਹੈ, 2 ਗ੍ਰਿਫਤਾਰੀਆਂ ਹੋਈਆਂ ਨੇ। ਪਿਤਾ ਸਾਬਕਾ ਫੌਜੀ ਭੀਮ ਸਿੰਘ ਦੇ ਬਿਆਨਾਂ ਦੇ ਉੱਤੇ ਬੁੱਧਵਾਰ ਜਿਹੜਾ ਕੱਲ੍ਹ ਬੀਤੇ 'ਚ ਸੌਰੀ ਅੱਜ ਬੁੱਧਵਾਰ ਹੈ ਜੀ, ਮਾਫੀ ਚਾਹੁੰਦਾ। ਬੁੱਧਵਾਰ ਨੂੰ ਅੱਜ FIR ਦਰਜ ਕੀਤੀ ਗਈ ਹੈ ਤੇ FIR ਦੇ ਅਨੁਸਾਰ ਦੁਕਾਨ ਦੇ ਮਾਲਕ ਅਸ਼ਵਨੀ ਕੁਮਾਰ, ਉਸਦੇ ਦੋ ਸਾਥੀਆਂ ਤੇ ਘਟਨਾ ਵੇਲੇ ਫੋਨ ਦੇ ਉੱਤੇ ਗੱਲ ਕਰ ਰਹੇ ਇੱਕ ਵਿਅਕਤੀ ਨੇ ਕਥਿਤ ਤੌਰ ਦੇ ਉੱਤੇ ਝੋਟਾ ਦਾ ਕਤਲ ਜਿਹੜਾ ਉਹਦੀ ਸਾਜ਼ਿਸ਼ ਰਚੀ ਸੀ। ਆਪਣੀ ਸ਼ਿਕਾਇਤ ਦੇ ਵਿੱਚ ਭੀਮ ਸਿੰਘ ਨੇ ਦੱਸਿਆ ਕਿ ਉਹਨਾਂ ਦਾ ਪੁੱਤਰ ਇੱਕ ਨਸ਼ਾ ਵਿਰੋਧੀ ਯੋਧਾ ਸੀ ਜਿਸ ਨੇ ਕੁਝ ਸਿਆਸਤਦਾਨਾਂ ਤੇ ਸਰਕਾਰੀ ਅਧਿਕਾਰੀਆਂ ਦੀ ਨਾਰਾਜ਼ਗੀ ਖੱਟੀ ਸੀ। ਭੀਮ ਸਿੰਘ ਨੇ ਦਾਅਵਾ ਕੀਤਾ ਕਿ ਮੰਗਲਵਾਰ ਨੂੰ ਜਦੋਂ ਉਹਨਾਂ ਨੇ ਗੋਲੀਆਂ ਚੱਲਣ ਦੀ ਘਟਨਾ ਸੁਣੀ ਤਾਂ ਉਹ ਜ਼ਿਲ੍ਹਾ ਅਦਾਲਤ ਦੇ ਵਿੱਚ ਸਨ ਤੇ ਉਹਨਾਂ ਨੂੰ ਸੂਚਨਾ ਮਿਲੀ ਕਿ ਝੋਟਾ ਜਿਹੜਾ ਉਹਨੂੰ ਗੋਲੀ ਲੱਗ ਗਈ ਹੈ। ਉਹਨਾਂ ਪੁਲਿਸ ਦੇ ਕੋਲ ਦਰਜ ਸ਼ਿਕਾਇਤ ਦੇ ਵਿੱਚ ਦੋਸ਼ ਲਾਇਆ ਕਿ ਮੈਂ ਆਪਣੇ ਪੁੱਤਰ ਨੂੰ ਖੂਨ ਦੇ ਨਾਲ ਲੱਥ-ਪੱਥ ਜੁੱਤੀਆਂ ਦੀ ਇੱਕ ਦੁਕਾਨ ਦੇ ਵੱਲ ਜਾਂਦਿਆਂ ਦੇਖਿਆ ਤੇ ਅਸ਼ਵਨੀ ਦੇ ਹੱਥ ਦੇ ਵਿੱਚ ਪਿਸਤੌਲ ਸੀ ਤੇ ਕੁਝ ਹੋਰ ਵਿਅਕਤੀ ਉਸਦੇ ਨਾਲ ਸਨ। ਅਸ਼ਵਨੀ ਨੇ ਮੇਰੇ ਸਾਹਮਣੇ ਮੇਰੇ ਪੁੱਤਰ ਦੇ ਉੱਤੇ ਗੋਲੀਆਂ ਚਲਾ ਦਿੱਤੀਆਂ। ਦੂਸਰੇ ਪਾਸੇ ਵੈਸੇ ਪਤਾ ਨਹੀਂ, ਚਲੋ ਉਸ ਸਮੇਂ ਮੌਕੇ ਦੇ ਵਿੱਚ ਕਿੱਦਾਂ ਆ ਸਕਦੇ ਆ, ਕੁਝ ਸੈਕਿੰਡ ਦੇ ਵਿੱਚ ਹੀ ਤਾਂ ਸਾਰਾ ਕੁਝ ਵਾਪਰਿਆ। ਜ਼ਿਲ੍ਹਾ ਅਦਾਲਤ ਦੂਰ ਵੀ ਹੋਏਗੀ, ਘੱਟੋ ਘੱਟ 100 ਮੀਟਰ 200 ਮੀਟਰ ਹੋਏਗੀ, ਤਾਂ ਉਹ ਤਾਂ ਘਟਨਾ ਵਾਪਰ ਚੁੱਕੀ ਸੀ ਉਸ ਸਮੇਂ। ਨਾ ਕਿਸੇ ਮੁਲਜ਼ਮ ਨੂੰ ਨਾ ਕਿਸੇ ਸਾਜ਼ਿਸ਼ ਘਾੜੇ ਨੂੰ ਬਖਸ਼ਾਂਗੇ, ਮੁੱਖ ਮੰਤਰੀ ਦਾ ਬਿਆਨ ਆਇਆ, ਅੱਜ ਪਹਿਲੀ ਵਾਰੀ ਬੋਲੇ ਨੇ। ਭਗਵੰਤ ਮਾਨ ਦੇ ਵੱਲੋਂ ਅਮਨ ਸ਼ਾਂਤੀ ਬਣਾ ਕੇ ਰੱਖਣ ਦੀ ਅਪੀਲ ਕੀਤੀ ਗਈ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਦੇ ਲੋਕਾਂ ਨੂੰ ਸ਼ਾਂਤੀ ਬਣਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮਾਨਸਾ 'ਚ ਜਿਹੜਾ ਪਰਵਿੰਦਰ ਦੇ ਹੱਤਿਆ ਦੇ ਮਾਮਲੇ ਦੇ ਵਿੱਚ ਕਿਸੇ ਵੀ ਮੁਲਜ਼ਮ ਨੂੰ ਬਖਸ਼ਿਆ ਨਹੀਂ ਜਾਏਗਾ ਤੇ ਉਹਨਾਂ ਸੂਬੇ ਦੇ DGP ਗੌਰਵ ਯਾਦਵ ਨੂੰ ਸਖ਼ਤ ਨਿਰਦੇਸ਼ ਵੀ ਦਿੱਤੇ ਨੇ ਕਿ ਇਸ ਮਾਮਲੇ ਦੀ ਤਹਿ ਤੱਕ ਜਾਂਚ ਕੀਤੀ ਜਾਵੇ। ਅੱਜ ਇੱਕ ਵੀਡੀਓ ਸੁਨੇਹੇ ਦੇ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਪੁਲਿਸ ਇਸ ਕੇਸ ਦੀ ਜਾਂਚ ਦੇ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੇਗੀ। ਉਹਨਾਂ ਕਿਹਾ ਕਿ ਮੁਲਜ਼ਮਾਂ ਨੂੰ ਸਖ਼ਤ ਸਜ਼ਾ ਦਿੱਤੀ ਜਾਏਗੀ। ਜੇਕਰ ਇਸ ਹੱਤਿਆ ਪਿੱਛੇ ਕੋਈ ਸਾਜ਼ਿਸ਼ ਵੀ ਸਾਹਮਣੇ ਆਈ ਤਾਂ ਸਾਜ਼ਿਸ਼ ਘਾੜੇ ਨੂੰ ਵੀ ਬਖਸ਼ਿਆ ਨਹੀਂ ਜਾਏਗਾ। ਮੁੱਖ ਮੰਤਰੀ ਨੇ ਪਰਵਿੰਦਰ ਦੇ ਪਰਿਵਾਰ ਦੇ ਨਾਲ ਹਮਦਰਦੀ ਜ਼ਾਹਰ ਕਰਦਿਆਂ ਕਿਹਾ ਕਿ ਇੱਕ ਜਵਾਨ ਪੁੱਤ ਦੇ ਚਲੇ ਜਾਣ ਦਾ ਬਹੁਤ ਦੁੱਖ ਹੈ ਤੇ ਅਜਿਹੀ ਘਟਨਾ ਵਾਪਰਨੀ ਨਹੀਂ ਚਾਹੀਦੀ ਸੀ। ਮੁੱਖ ਮੰਤਰੀ ਨੇ ਕਿਹਾ ਕਿ ਇਸ ਹੱਤਿਆ ਦੇ ਮੁੱਖ ਮੁਲਜ਼ਮ ਨੂੰ ਕਾਬੂ ਕਰ ਲਿਆ ਗਿਆ ਤੇ ਮੁੱਖ ਮੰਤਰੀ ਨੇ ਆਪ ਸਰਕਾਰ ਦੀ ਨਸ਼ਿਆਂ ਦੇ ਖਿਲਾਫ ਜ਼ੀਰੋ ਟੋਲਰੈਂਸ ਜਿਹੜੀ ਹੈ ਦੱਸੀ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਕਿਸੇ ਦੀ ਪੁਸ਼ਤ ਪਨਾਹੀ ਨਹੀਂ ਕਰਦੀ ਹੈ ਤੇ ਨਾ ਹੀ ਕਦੇ ਕੀਤੀ ਹੈ। ਪੰਜਾਬ ਦੇ ਲੋਕਾਂ ਨੂੰ ਅਮਨ ਸ਼ਾਂਤੀ ਬਣਾ ਕੇ ਰੱਖਣ ਦੀ ਅਪੀਲ ਕਰਦਿਆਂ ਇਹ ਵੀ ਕਿਹਾ ਗਿਆ ਕਿ ਪੰਜਾਬ ਦੇ ਲੋਕ ਉਹਨਾਂ ਤੇ ਭਰੋਸਾ ਕਰਨ ਤੇ ਕਿਸੇ ਤਰ੍ਹਾਂ ਦੀਆਂ ਅਫਵਾਹਾਂ ਦੇ ਉੱਤੇ ਯਕੀਨ ਨਾ ਕਰਨ। ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਹਰ ਤਰ੍ਹਾਂ ਦੇ ਨਸ਼ੇ, ਚਾਹੇ ਉਹ ਮੈਡੀਕਲ ਕੈਮੀਕਲ ਨਸ਼ਾ ਹੈ ਚਾਹੇ ਕੋਈ ਹੋਰ ਨਸ਼ਾ ਹੈ, ਉਹਦੇ ਖਿਲਾਫ਼ ਪੂਰੀ ਤਰ੍ਹਾਂ ਲੜ ਰਹੀ ਹੈ ਤੇ ਪੰਜਾਬ ਸਰਕਾਰ ਨੇ ਯੁੱਧ ਨਸ਼ਿਆਂ ਵਿਰੁੱਧ ਛੇੜਿਆ ਹੋਇਆ ਦੱਸਿਆ ਗਿਆ ਹੈ। ਇੱਕ ਖਬਰ ਲੈ ਕੇ ਹੋਰ ਫਿਰ ਆਪਾਂ ਚੱਲਦੇ ਹਾਂ, ਸੈਣੀ ਸਾਹਿਬ ਨਾਲ ਗੱਲਾਂ ਬਾਤਾਂ ਕਰਦੇ ਹਾਂ। ਪੰਜਾਬ ਅਨਲੀਗਲ ਜਿਹੜੀ ਮਾਈਨਿੰਗ ਹੋ ਰਹੀ ਹੈ ਉਹਦੇ ਉੱਤੇ ਅੱਜ CBI ਟੀਮ ਹੈ ਜਿਹੜੀ ਵੱਲੋਂ ਕੰਢੀ ਖੇਤਰ ਦੇ ਸਟੋਨ ਕਰਸ਼ਰਾਂ ਦਾ ਦੌਰਾ ਕੀਤਾ ਗਿਆ। ਕੇਂਦਰੀ ਜਾਂਚ ਏਜੰਸੀ CBI ਦੀ ਟੀਮ ਦੇ ਵੱਲੋਂ ਤਲਵਾੜਾ ਤੇ ਆਸ ਪਾਸ ਦੇ ਕੰਢੀ ਖੇਤਰ ਦੇ ਵਿੱਚ ਗੈਰ ਕਾਨੂੰਨੀ ਖਣਨ ਮਾਈਨਿੰਗ ਦੇ ਮਾਮਲੇ ਸੰਬੰਧੀ ਵਿਸ਼ੇਸ਼ ਦੌਰਾ ਕੀਤਾ ਗਿਆ। ਜਾਂਚ ਦੇ ਦੌਰਾਨ CBI ਦੀ ਟੀਮ ਨੇ ਇਲਾਕੇ ਦੇ ਮਾਸਟਰ ਸਟੋਨ ਕਰਸ਼ਰ ਸਮੇਤ ਹੋਰ ਮਾਈਨਿੰਗ ਵਾਲੀਆਂ ਥਾਵਾਂ ਦੇ ਉੱਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਜਾਂਚ ਟੀਮ ਦੇ ਇਸ ਦੌਰੇ ਤੋਂ ਬਾਅਦ ਇਲਾਕੇ ਦੇ ਸਟੋਨ ਕਰਸ਼ਰ ਜਿਹੜੇ ਨੇ ਮਾਲਕਾਂ ਤੇ ਖਣਨ ਕਾਰੋਬਾਰੀਆਂ ਦੇ ਵਿੱਚ ਹੜਕੰਪ ਵੀ ਮਚਿਆ। ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਬੀਤੇ ਦਿਨੀ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਹੋ ਰਹੀ ਗੈਰ ਕਾਨੂੰਨੀ ਖਣਨ ਦੀ ਮੁੱਢਲੀ ਜਾਂਚ ਜਿਹੜੀ ਸੀ CBI ਨੂੰ ਸੌਂਪ ਦਿੱਤੀ ਸੀ ਤੇ ਹਾਈਕੋਰਟ ਦੇ ਚੀਫ਼ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਤੇ ਜਸਟਿਸ ਰੋਹਿਤ ਕਪੂਰ ਦੇ ਬੈਂਚ ਨੇ ਨਿਰਦੇਸ਼ ਦਿੱਤੇ ਸਨ ਕਿ CBI ਇਸ ਖੇਤਰ ਦੇ ਵਿੱਚ ਡਰੋਨ ਸਰਵੇ ਕਰਵਾਵੇ ਤੇ ਡਰੋਨ ਸਰਵੇਖਣ ਜਾਂ ਸੈਟੇਲਾਈਟ ਦੇ ਰਾਹੀਂ ਤਸਵੀਰਾਂ ਹਾਸਲ ਕਰਨ ਦੇ ਉੱਤੇ ਆਉਣ ਵਾਲਾ ਪੂਰਾ ਖਰਚਾ ਪੰਜਾਬ ਸਰਕਾਰ ਚੁੱਕੇਗੀ। CBI ਆਪਣੀ ਰਿਪੋਰਟ 7 ਦਸੰਬਰ ਤੱਕ ਅਦਾਲਤ ਦੇ ਵਿੱਚ ਪੇਸ਼ ਕਰੇਗੀ। ਹਾਈਕੋਰਟ ਦੇ ਵਿੱਚ ਰਾਹੁਲ ਮਨਚੰਦਾ ਦੇ ਵੱਲੋਂ ਪਟੀਸ਼ਨ ਦਾਇਰ ਕੀਤੀ ਗਈ ਸੀ ਜਿਸ ਦੇ ਉੱਤੇ ਸੁਣਵਾਈ ਦੇ ਮਗਰੋਂ CBI ਜਾਂਚ ਕਰਾਏ ਜਾਣ ਦਾ ਫੈਸਲਾ 18 ਸਤੰਬਰ ਨੂੰ ਸੁਣਾਇਆ ਗਿਆ ਹੈ। ਪਟੀਸ਼ਨ ਦੇ ਵਿੱਚ ਗੈਰ ਕਾਨੂੰਨੀ ਖਨਨ ਦੇ ਬਾਰੇ ਪੇਸ਼ ਕੀਤੇ ਸਬੂਤਾਂ ਨੂੰ ਜਾਂਚਣ ਤੋਂ ਬਾਅਦ ਅਦਾਲਤ ਨੇ ਪਿਛਲੇ ਮਹੀਨੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੂੰ ਹੁਸ਼ਿਆਰਪੁਰ ਦੇ ਨਾਲ ਸੰਬੰਧਿਤ ਥਾਵਾਂ ਦਾ ਨਿਰੀਖਣ ਕਰਕੇ ਹਫ਼ਤੇ ਦੇ ਅੰਦਰ ਅੰਦਰ ਰਿਪੋਰਟ ਸੌਂਪਣ ਦੇ ਨਿਰਦੇਸ਼ ਦਿੱਤੇ ਸਨ। ਰਿਪੋਰਟ ਦੇ ਵਿੱਚ ਜ਼ਿਲ੍ਹੇ ਦੇ ਕਈ ਪਿੰਡਾਂ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਗੈਰ ਕਾਨੂੰਨੀ ਖਨਨ ਹੋਣ ਦੀ ਪੁਸ਼ਟੀ ਕੀਤੀ ਗਈ। ਕਈ ਥਾਵਾਂ ਦੇ ਉੱਤੇ ਤਾਂ 20 ਤੋਂ 110 ਫੁੱਟ ਤੱਕ ਖਨਨ ਕੀਤੀ ਪਾਈ ਗਈ ਹੈ। ਇਸੇ ਤਰ੍ਹਾਂ ਟੀਮ ਦੇ ਜਿਹੜੇ ਜਾਂਚ ਟੀਮ ਹੈ ਉਹਦੇ ਕੰਮ ਦੇ ਵਿੱਚ ਅੜਿੱਕੇ ਪਾਉਣ ਦੇ ਲਈ ਉਹਨਾਂ ਨੂੰ ਗਲਤ ਪਾਸੇ ਲਿਜਾਣ ਅਤੇ ਰਸਤੇ ਬੰਦ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ। ਇਸ ਦੇ ਬਾਵਜੂਦ ਟੀਮ ਨੂੰ ਕਈ ਸਟੋਨ ਕਰਸ਼ਰਾਂ ਦੇ ਖਣਨ ਸਮੱਗਰੀ ਦੇ ਤਾਜ਼ਾ ਢੇਰ ਮਿਲੇ। ਹਾਲਾਂਕਿ ਸਟਾਫ ਟਿੱਪਰ ਅਤੇ JCB ਮਸ਼ੀਨਾਂ ਮੌਕੇ ਦੇ ਉੱਤੇ ਛੱਡ ਕੇ ਭੱਜੇ। ਰਿਪੋਰਟ ਦੇ ਵਿੱਚ ਇਹ ਵੀ ਖਦਸ਼ਾ ਹੈ ਕਿ ਜਿਤਾਇਆ ਗਿਆ ਕਿ ਜਾਂਚ ਦੀ ਜਾਣਕਾਰੀ ਖਣਨ ਮਾਫੀਆ ਤੱਕ ਪਹੁੰਚਾ ਜਿਹੜੀ ਹੈ ਦਿੱਤੀ ਗਈ ਸੀਗੀ ਪਹਿਲਾਂ ਹੀ ਅਤੇ ਉੱਥੋਂ ਉਹ ਫਰਾਰ ਹੋ ਗਏ। ਇੱਕ ਖਨਨ ਡਾਇਰੈਕਟਰ ਦੇ ਕਾਰਜਕਾਲ ਦੇ ਦੌਰਾਨ ਪੰਜਾਬ ਦੇ ਵਿੱਚ 104 ਨਵੇਂ ਸਟੋਨ ਕਰਸ਼ਰਾਂ ਨੂੰ ਪ੍ਰਵਾਨਗੀ ਦਿੱਤੀ ਗਈ ਸੀਗੀ, ਜੋ ਜਾਣਕਾਰੀ ਹੁਣ ਆਈ ਹੈ ਇਹਨਾਂ ਦੇ ਵਿੱਚੋਂ 23 ਇਕੱਲੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਸਨ ਅਤੇ ਕੌਮੀ ਗ੍ਰੀਨ ਟ੍ਰਿਬਿਊਨਲ ਦੇ ਨਿਰਦੇਸ਼ਾਂ ਦੀ ਉਲੰਘਣਾ ਕਰਕੇ ਪ੍ਰਵਾਨਗੀਆਂ ਜਿਹੜੀਆਂ ਦਿੱਤੀਆਂ ਗਈਆਂ ਦੱਸੀਆਂ ਜਾ ਰਹੀਆਂ ਨੇ। ਲਓ ਦੋਸਤੋ, ਇਹ ਨੇ ਜੀ ਗੱਲਾਂ ਬਾਤਾਂ ਅਤੇ ਪੰਜਾਬ ਅਤੇ ਹਰਿਆਣਾ ਦੇ ਵਿੱਚ ਪੈਟਰੋਲ ਪੰਪਾਂ ਮਾਲਕਾਂ ਦੇ ਜਿਹੜਾ ਐਲਾਨ ਆ ਗਿਆ ਹੈ UPI ਦੇ ਰਾਹੀਂ ਭੁਗਤਾਨ ਬੰਦ ਕਰਨ ਦੀ ਚੇਤਾਵਨੀ ਦੇ ਦਿੱਤੀ ਹੈ। ਭਾਈ ਉਹਨਾਂ ਨੇ ਵੀ ਕਹਿੰਦੇ ਭਾਈ ਇਹ ਅਸੀਂ ਸੁਵਿਧਾ ਨਹੀਂ ਦੇਵਾਂਗੇ, ਕਿਉਂਕਿ MDR ਉੱਤੇ ਨਾਰਾਜ਼ਗੀ ਦਾ ਪ੍ਰਗਟਾਵਾ ਉਹ ਕਰ ਰਹੇ ਨੇ ਅਤੇ ਸਾਨੂੰ ਕਹਿੰਦੇ ਅੱਗੇ ਹੀ ਇੰਨੀਆਂ ਤੰਗੀਆਂ ਪਰੇਸ਼ਾਨੀਆਂ ਦੇ ਵਿੱਚੋਂ ਲੰਘਣਾ ਪੈ ਰਿਹਾ ਹੈ ਅਤੇ ਡੀਲਰਾਂ ਦੇ ਇਸ ਸਖ਼ਤ ਫੈਸਲੇ ਦੇ ਨਾਲ ਆਮ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਕਿਉਂਕਿ ਜਿੱਥੋਂ ਡੀਜ਼ਲ ਵਗੈਰਾ ਜਾਂ ਪਵਾਉਂਦੇ ਨੇ ਜਾਂ ਲੈਂਦੇ ਨੇ, ਅੱਗੇ ਵੀ ਜਿਹੜੇ ਪੈਟਰੋਲ ਪੰਪ ਨੇ ਉਹਨਾਂ ਦੇ ਉੱਤੇ ਪਹਿਲਾਂ ਹੀ ਕਹਿੰਦੇ ਇੰਨੀਆਂ ਕੁ ਪਾਬੰਦੀਆਂ ਨੇ ਜਾਂ ਇੰਨੀਆਂ ਕੁ ਚੀਜ਼ਾਂ ਸਾਨੂੰ ਸਾਰੀਆਂ ਹੈਂਡਲ ਕਰਨੀਆਂ ਪੈਂਦੀਆਂ ਨੇ ਅਤੇ ਉਹਨਾਂ ਦੇ ਵਿੱਚੋਂ ਲੰਘਣਾ ਪੈਂਦਾ ਅਤੇ ਉੱਤੋਂ ਤੁਸੀਂ ਆਹ ਸਾਡੇ ਉੱਤੇ ਹੋਰ ਜਿਹੜੀਆਂ ਚੀਜ਼ਾਂ ਪਾ ਰਹੇ ਹੋ, ਖਰਚੇ ਸਾਡੇ ਵਧਾ ਰਹੇ ਹੋ। ਆਪਣੇ ਨਾਲ ਦੋਸਤੋ ਜੁੜ ਚੁੱਕੇ ਨੇ ਐਡਵੋਕੇਟ ਰਾਜਨ ਸੈਣੀ ਸਾਹਿਬ, ਉਹਨਾਂ ਦਾ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਸੈਣੀ ਸਾਹਿਬ ਜੀ, ਨੂੰ ਜੀ ਨਿੱਘਾ ਸਵਾਗਤ ਹੈ ਜੀ।
1: ਸਤਿ ਸ਼੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜੀ? ਸਭ ਤੋਂ ਪਹਿਲਾਂ ਤਾਂ ਅੱਜ ਸ਼ਾਇਦ ਤੁਸੀਂ ਚਲੋ ਸਲੋਕ ਵੀ ਪੜ੍ਹਨਾ ਹੈ, ਪਰ ਉਸ ਤੋਂ ਪਹਿਲਾਂ ਤੁਹਾਨੂੰ ਵਧਾਈਆਂ ਦੇ ਲਈਏ। ਤੁਹਾਡੀਆਂ 30ਵੇਂ ਵਿਆਹ ਦੀ ਵਰ੍ਹੇਗੰਢ ਦੇ ਉੱਤੇ ਬਹੁਤ ਬਹੁਤ ਮੁਬਾਰਕਬਾਦ ਹੈ ਜੀ, ਅਤੇ ਹੱਸਦੇ ਵੱਸਦੇ ਰਹੋ ਅਤੇ ਇਹ ਜਿਹੜੀ ਹੈ ਵਰ੍ਹੇਗੰਢ, ਮੈਂ ਸੋਚਾਂਗਾ ਕਿ 130 ਸਾਲ ਤੱਕ ਵੀ ਆਪਾਂ ਮਨਾਵਾਂਗੇ ਜੀ, ਸੋਮਾਂ ਵੀ ਨਾਲ ਲਾ ਦੇਣਾ ਆਪਾਂ।
1: ਸ਼ੁਕਰੀਆ ਜੀ, ਸ਼ੁਕਰੀਆ, ਬਹੁਤ ਮਿਹਰਬਾਨੀ ਜੀ। ਆਪਾਂ ਸ਼ਲੋਕ ਵੀ ਇਹੀ ਪੜ੍ਹ ਦੇਣਾ ਜੀ, ਨਾਨਕ ਹਰ ਪ੍ਰਭ ਤਿਨਾ ਮਲਾਇਆ ਜਿਨ੍ਹਾਂ ਧੁਰੋਂ ਪਏ ਸੰਯੋਗ। ਸਤਿਗੁਰ ਦਾਤੇ ਕਾਜ ਰਚਾਇਆ ਆਪਣੀ ਮਿਹਰ ਕਰਾਈ, ਤੇ ਦਾਸਾਂ ਕੇ ਕਾਰਜ ਆਪ ਸਵਾਰੇ ਇਹ ਉਸ ਦੀ ਵਡਿਆਈ।
0: ਹਾਂਜੀ, ਬਹੁਤ
1: ਪਾਰੇ ਸਾਹਿਬ, ਇੱਦਾਂ ਆ ਇੱਕ ਚੰਗਾ ਜੀਵਨ,
0: ਚੰਗਾ ਜੀਵਨ ਸਾਥੀ ਕਰਮਾਂ ਨਾਲ ਹੀ ਮਿਲਦਾ ਹੈ ਨਾ ਜੀ ਕਹਿੰਦੇ।
1: ਮੈਂ ਉਹੀ ਕਹਿਣ ਲੱਗਾ ਸੀ ਜੀ, ਵੀ ਇੱਕ ਚੰਗਾ ਜੀਵਨ ਸਾਥੀ ਮਿਲ ਜਾਏ ਤੇ ਜ਼ਿੰਦਗੀ ਸੁਖਾਲੀ ਨਿਕਲ ਜਾਂਦੀ ਹੈ ਜੀ, ਨਹੀਂ ਤਾਂ ਇਹ ਜ਼ਿੰਦਗੀ ਬੰਦੇ ਦੀ ਨਰਕ ਬਣ ਜਾਂਦੀ ਹੈ ਜੀ। ਇੱਕ ਚੰਗਾ ਜੀਵਨ ਸਾਥੀ ਮਿਲ ਜਾਏ ਤੇ ਫਿਰ ਜਿਹੜਾ ਆ ਤੁਹਾਨੂੰ ਦੋਸਤ ਦੀ ਕਮੀ ਨਹੀਂ ਰਹਿੰਦੀ।
0: ਬਿਲਕੁਲ,
1: ਉਹੀ ਪਤੀ ਤੇ ਪਤਨੀ ਕਾਮਯਾਬ ਰਹਿੰਦੇ ਹੈਗੇ ਆ ਜੀ, ਜਿਹੜੇ ਇੱਕ ਦੂਜੇ ਨੇ ਇਮੋਸ਼ਨਲੀ ਸਮਝਦੇ ਹੈਗੇ ਆ ਤੇ ਇੱਕ ਦੋਸਤਾਂ ਦੀ ਤਰ੍ਹਾਂ ਵਿਹਾਰ ਕਰਦੇ ਹੈਗੇ ਆ ਜੀ, ਉਹ ਕਾਮਯਾਬ ਰਹਿੰਦੇ ਹੈਗੇ ਜੀ।
0: ਪਰ ਸਾਈਂ ਸਰ, ਜਿੱਥੇ ਮਾੜੀ ਮੋਟੀ ਜਿਹੜਾ ਤੁਹਾਡਾ ਜ਼ਿੰਦਗੀ ਦਾ ਐਕਸਪੀਰੀਅੰਸ ਜ਼ਿਆਦਾ ਆ ਤੇ ਥੋੜੀ ਬਹੁਤੀ ਜਿਹੜੀ ਨੋਕ ਝੋਕਾ ਉਹ ਵੀ ਜ਼ਰੂਰੀ ਆ ਨਾਲ ਜੀ, ਨਹੀਂ ਹੁੰਦੀ ਤਾਂ ਬੰਦੇ ਦਾ ਫਿਰ ਮਤਲਬ ਕਿ ਇੰਟਰਸਟ ਕਹਿ ਲਓ ਜਾਂ ਇੱਕ ਦੂਸਰੇ ਦੇ ਨਾਲ ਗੱਲਬਾਤ ਕਰਨ ਦਾ ਚੱਜ ਕਹਿ ਲਓ, ਕਿਤੇ ਨਾ ਕਿਤੇ ਮਾੜੀ ਮੋਟੀ ਫਾਈਟ ਜਿਹੜੀ ਆ ਉਹ ਵੀ ਜ਼ਰੂਰੀ ਆ, ਸਮਝਦੇ ਹੋ? ਉਹ ਬੂਸਟ ਕਰਨ ਦਾ ਕੰਮ ਕਰਦੀ ਆ ਜੀ ਰਿਸ਼ਤੇ ਨੂੰ ਵੀ।
1: ਹਾਂਜੀ, ਚਲੋ ਠੀਕ ਗੱਲ ਹੈਗੀ ਆ, ਪਰ ਉਹ ਪਰ ਸਭ ਗੱਲ ਇਦਾਂ ਆ ਵੀ ਰਿਸ਼ਤੇ ਦੇ ਵਿੱਚ ਰਿਸਪੈਕਟ ਹੋਣੀ ਬਹੁਤ ਜ਼ਰੂਰੀ ਆ। ਹਾਂ,
0: ਸੈਲਫ ਰਿਸਪੈਕਟ ਦੋਵਾਂ ਦੀ ਹੋਣੀ ਚਾਹੀਦੀ ਹੈ।
1: ਹਾਂ ਬਿਲਕੁਲ, ਜੇ ਤੁਸੀਂ ਰਿਸ਼ਤੇ ਨੂੰ ਰਿਸਪੈਕਟ ਦਿਓਗੇ ਨਾਲੇ ਦੂਜਾ ਆ ਨਾ ਜੀ, ਪਹਿਲਾਂ ਨਾ ਸਾਡੀ ਪਰਵਰਿਸ਼ ਜਿਹੜੀ ਹੈਗੀ ਆ ਇਹ ਇਸ ਤਰੀਕੇ ਨਾਲ ਨਹੀਂ ਹੁੰਦੀ ਕਿ ਜਿਹੜਾ ਅਸੀਂ ਸਾਨੂੰ ਅਸੀਂ ਦੂਜੇ ਨੂੰ ਨਾ ਖਾਸ ਕਰਕੇ ਕੋਈ ਵੀ ਬੰਦਾ ਆ ਉਹ ਆਪਣਾ ਬੱਚੇ ਨੂੰ ਤੇ ਆਪਣੀ ਵਾਈਫ ਨੂੰ ਇੱਕ ਕਮੋਡਿਟੀ ਸਮਝਦਾ, ਇੱਕ ਵਸਤੂ ਸਮਝਦਾ ਆ ਜੀ,
0: ਪ੍ਰੋਪਰਟੀ।
1: ਜਦ ਪਰਮਾਤਮਾ, ਹਾਂ ਪ੍ਰੋਪਰਟੀ ਸਮਝਦਾ, ਪ੍ਰੋਪਰਟੀ ਸਮਝਦਾ, ਪ੍ਰੋਪਰਟੀ ਦਾ ਮਤਲਬ ਇਹ ਹੁੰਦਾ ਹੈਗਾ ਆ ਕਿ ਉਹਦਾ ਤਾਂ ਕੋਈ ਮਨ ਨੀ ਹੁੰਦਾ, ਉਹਦਾ ਤਾਂ ਕੋਈ ਮਤਲਬ ਦਿਮਾਗ ਨੀ ਹੁੰਦਾ। ਸੋ ਇਹ ਪਰ ਇਹ ਹੁੰਦਾ ਕੀ ਆ ਕਿ ਕੁਦਰਤ ਨੇ ਉਹਨੂੰ ਵੀ ਜਿਹੜਾ ਹੈਗਾ ਆ ਦਿਮਾਗ ਵੀ ਬਖਸ਼ਿਆ ਹੁੰਦਾ ਤੇ ਮਨ ਵੀ ਬਖਸ਼ਿਆ ਹੁੰਦਾ ਆ।
0: ਬਿਲਕੁਲ,
1: ਤੇ ਇਸ ਕਰਕੇ ਇੱਥੇ ਗਲਤੀ ਖਾ ਜਾਂਦਾ ਬੰਦਾ, ਹੋਰ ਕੋਈ ਗੱਲ ਨੀ ਜੀ।
0: ਬਿਲਕੁਲ,
1: ਜਦੋਂ ਤੁਸੀਂ ਜਿਹੜਾ ਹੈਗਾ ਆ ਇਹ ਸੋਚ ਲੈਂਦੇ ਹੈਗੇ ਆ ਕਿ ਹਾਂ ਠੀਕ ਹੈ ਜੀ, ਵੀ ਅਗਲੇ ਦੇ ਬੰਦੇ ਦੇ ਵੀ ਆਪਣਾ ਦਿਮਾਗ ਆ, ਆਪਣਾ ਮਨ ਹੈਗਾ ਆ ਜੀ, ਤੇ ਉਹਦੀ ਆਪਣੀ ਸੋਚ ਹੈਗੀ ਆ, ਤੇ ਜਿੱਦਾਂ ਹਰ ਇੱਕ ਬੰਦੇ ਨੂੰ ਜਿਹੜਾ ਆ ਇਹ ਹੁੰਦਾ ਆ ਕਿ ਮੈਂ ਸਹੀ ਆ
0: ਜੀ,
1: ਠੀਕ ਹੈ ਜੀ, ਕੋਈ ਵੀ ਬੰਦਾ ਜਿਹੜਾ ਆ ਉਹਨੂੰ ਇਹ ਹੁੰਦਾ ਵੀ ਮੈਂ ਸਹੀ ਆ ਜੀ।
0: ਬਿਲਕੁਲ,
1: ਤੇ ਕਾਮਯਾਬ ਜ਼ਿੰਦਗੀ ਜੀਣ ਦਾ ਇੱਕੋ ਹੀ ਹੈਗਾ ਆ ਜੀ, ਕਿ ਹਮੇਸ਼ਾ ਇਹ ਸੋਚਦੇ ਰਹੋ ਕਿ ਕਿਤੇ ਮੈਂ ਗਲਤ ਤਾਂ ਨੀ।
0: ਬਿਲਕੁਲ,
1: ਹਾਂਜੀ,
0: ਅਹਿਮੀਅਤ
1: ਦੂਜੇ ਬੰਦੇ ਦਾ ਵਿਊ, ਹਾਂ ਬਿਲਕੁਲ ਜੀ, ਦੂਜੇ ਦਾ ਵਿਊ ਪੁਆਇੰਟ ਜਿਹੜਾ ਆ ਉਹਨੂੰ ਰਿਸਪੈਕਟ ਦੇਣੀ ਜਿਹੜੀ ਆ ਉਹ ਜ਼ਰੂਰੀ ਹੁੰਦੀ ਆ ਜੀ। ਬਾਕੀ ਸਗੋਂ ਨਾ ਜੀ, ਮੇਰੇ ਤਾਂ ਮਿੱਤਰ ਆਪਣੇ ਪਿਆਰੇ ਹੱਸਦੇ ਸੀ, ਇੱਕ ਦੇ ਜਗਦੇਵ ਸੰਧੂ ਵੀਰ ਜੀ ਮੈਨੂੰ ਕਹਿੰਦੇ ਵੀ ਸੈਣੀ ਸਾਹਿਬ ਤੁਸੀਂ ਨਾ ਕੋਈ ਪਿਛਲੇ ਜਨਮ ਚ ਕੋਈ ਚੰਗਾ ਕੰਮ ਪੁੰਨ ਦਾ ਕੰਮ ਕਰ ਲਿਆ ਜਿਹੜਾ ਤੁਹਾਨੂੰ ਨਾ ਵੀ
0: ਜੀ
1: ਏਡਾ ਅੱਛਾ ਜੀਵਨ ਸਾਥੀ ਮਿਲਿਆ ਆ।
0: ਜੀ
1: ਮੈਂ ਕਿਹਾ ਵੀਰ ਜੀ ਵੀ ਤੁਸੀਂ ਮੇਰਾ ਸੁਭਾਅ ਚੰਗੀ ਤਰ੍ਹਾਂ ਜਾਣਦੇ ਆ।
0: ਜੀ
1: ਕਹਿੰਦੇ ਹਾਂਜੀ। ਮੈਂ ਕਿਹਾ ਫਿਰ ਤੁਹਾਨੂੰ ਲੱਗਦਾ ਕਿ ਮੈਂ ਪਿਛਲੇ 7 ਜਨਮਾਂ ਚ ਵੀ ਕੋਈ ਚੰਗਾ ਕੰਮ ਕੀਤਾ ਹੋਊ? ਕਹਿੰਦੇ
0: ਜੀ
1: ਯਾਰ ਇਹ ਤਾਂ ਨਹੀਂ ਲੱਗਦਾ। ਤੇ
0: ਜੀ
1: ਮੈਂ ਕਿਹਾ ਇਹਦੇ ਕੋਲੋਂ ਕੋਈ ਬਿੱਲੀ ਬੁੱਲੀ ਮਰ ਗਈ ਲੱਗਦੀ ਆ, ਹੋਰ ਕੁਛ ਨਹੀਂ ਹੈਗੀ ਪਿਛਲੇ ਜਨਮ ਚ, ਤਾਂ ਕਰਕੇ
0: ਜੀ ਬਿੱਲੀ
1: ਮੈਂ
0: ਤਾਰ
1: ਤਾਂ ਕੋਈ
0: ਕੀਤੀ ਆ
1: ਪੁੰਨ
0: ਜੀ।
1: ਨਹੀਂ ਕੀਤਾ, ਇਹਦੇ ਕੋਲ ਇਹਨੇ ਕੋਈ ਬਿੱਲੀ ਮਾਰ ਦਿੱਤੀ ਆ ਜੀ, ਜਿਹਦੇ ਕਰਕੇ ਵਿਚਾਰੀ ਭੁਗਤਦੀ ਪਈ ਹੈ ਜੀ ਸਾਡੇ
0: ਜੀ
1: ਵਰਗੇ ਬੰਦੇ ਨਾਲ।
0: ਜੀ ਨਹੀਂ ਜੀ, ਪਿਆਰ ਮੁਹੱਬਤ
1: ਐਨੀਵੇ
0: ਬਣਿਆ ਚਾਹੀਦਾ ਹੈ
1: ਹਾਸੇ
0: ਜੀ, ਬਿਲਕੁਲ
1: ਖੇਡਿਆਂ ਨਾਲ ਜ਼ਿੰਦਗੀ ਨਿਕਲ ਜਾਏ ਤੇ
0: ਨਿਕਲ
1: ਵਧੀਆ
0: ਜਾਂਦੀ
1: ਹੁੰਦੀ
0: ਹੈ
1: ਆ ਜੀ।
0: ਬਿਲਕੁਲ ਹੈ ਜੀ।
1: ਜੀ ਪਰੇ ਸਾਹਿਬ,
0: ਤੇ ਸੈਣੀ ਸਾਹਿਬ ਇੱਕ, ਚਲੋ ਇਹ
1: ਬਾਕੀ
0: ਤਾਂ ਜ਼ਿੰਦਗੀ ਦੇ ਬਹੁਤ ਸਾਰੇ ਪਹਿਲੂ ਨੇ, ਇਹ ਛੋਟੀਆਂ ਛੋਟੀਆਂ ਖੁਸ਼ੀਆਂ ਚਾਂ ਉਹ ਯਾਦਦਾਸ਼ਤ, ਜਦੋਂ ਪਹਿਲੇ ਸਮੇਂ ਦੇ ਵਿੱਚ ਜਦੋਂ ਯਾਦ ਕਰਦੇ ਹਾਂ, ਜਦੋਂ ਇੱਕ ਦੂਸਰੇ ਦੇ ਨਾਲ ਪਹਿਲੀ ਵਾਰ ਨਜ਼ਰਾਂ ਮਿਲੀਆਂ ਜਾਂ ਦੇਖਿਆ ਇੱਕ ਦੂਸਰੇ ਨੂੰ, ਉਹਨਾਂ ਸਮਿਆਂ ਦੇ ਵਿੱਚ ਵੀ ਚਲੋ ਅੱਜ ਦੇ ਸਮੇਂ ਦੇ ਵਿੱਚ ਬਹੁਤ ਫਰਕ ਆ ਗਿਆ। ਤੇ ਬਜ਼ੁਰਗਾਂ ਤੋਂ ਸੁਣਦੇ ਹੁੰਦੇ ਸੀਗੇ ਕਿ ਜਦੋਂ ਉਹਨਾਂ ਦੇ ਵਿਆਹ ਹੋਏ ਆ ਤਾਂ ਫੋਟੋ ਤੱਕ ਵੀ ਨਹੀਂ ਦੇਖਦੇ ਹੁੰਦੇ ਸੀ, ਤੇ ਮੁੰਡਾ ਦੇਖ ਜਾਂਦੇ ਹੁੰਦੇ ਸੀ, ਸਾਰਾ ਕੁਝ ਹੋ ਜਾਂਦਾ ਸੀਗਾ। ਚਲੋ ਤੁਹਾਡੇ ਸਮੇਂ ਤਾਂ ਉਹ ਚੀਜ਼ਾਂ ਸ਼ਾਇਦ ਤਬਦੀਲ ਹੋ ਚੁੱਕੀਆਂ ਹੋਣਗੀਆਂ, ਜੱਜ ਦੇ ਜ਼ਮਾਨੇ ਦੇ ਵਿੱਚ ਤਾਂ ਸਾਰਾ ਕੁਝ ਹੀ ਬਦਲ ਗਿਆ ਜੀ, ਸਾਰਾ ਉੱਪਰ ਥੱਲੇ ਹੋ ਗਿਆ।
1: ਨਹੀਂ ਭਾਰੇ ਸਾਹਿਬ, ਮੈਂ ਮਤਲਬ ਇਸ ਗੱਲੋਂ ਹੈਗਾ ਆ ਕਿ ਮੈਂ ਇਹ ਸੋਚਿਆ ਆ ਸੀ ਵੀ ਮੈਂ ਜਿਹੜੀ ਲੜਕੀ ਇੱਕ ਵਾਰੀ ਦੇਖ ਲਈ ਮੈਂ ਨਾਂਹ ਨਹੀਂ ਕਰਕੇ ਆਣੀ।
0: ਜੀ
1: ਮੈਂ ਆਪਣੇ ਘਰਦਿਆਂ ਨੂੰ ਕਿਹਾ ਆ ਸੀ ਵੀ ਭਾਈ ਤੁਸੀਂ ਮੈਨੂੰ ਦਿਖਾਇਆ ਹੀ ਉਹ ਵੀ
0: ਜੀ
1: ਜਿੱਥੇ ਜਿਹੜਾ ਤੁਹਾਡਾ ਮਨ ਜੰਮਦਾ ਹੋਵੇ, ਮੈਨੂੰ ਨਹੀਂ ਦਿਖਾਣਾ ਹੈ
0: ਬਿਲਕੁਲ
1: ਜਿੱਦਾਂ ਮਰਜ਼ੀ ਆ।
0: ਜੀ
1: ਤੋ ਜਦੋਂ ਮੈਂ ਕਿਸੇ ਦੀ ਧੀ ਭੈਣ ਦੇਖ ਲਈ ਤੇ ਮੈਂ ਨਾਂਹ ਨਹੀਂ ਕਰੂੰਗਾ
0: ਜੀ
1: ਹਾਂਜੀ। ਤੇ ਉਹ ਹੁਣ ਇਸ ਚੀਜ਼ ਦੇ ਉੱਤੇ ਧਰਮ ਸੰਕਟ ਜੀ ਸੀਗੀ, ਤੇ ਮੇਰੀ ਛੋਟੀ ਸਿਸਟਰ ਜਿਹੜੀ ਹੈਗੀ ਉਹ ਦੇਖ ਕੇ ਆਈ ਸੀ, ਉਹ ਮੈਨੂੰ ਕਹਿੰਦੀ 90% ਮੇਰੇ ਵੱਲੋਂ ਆਇਆ, ਤੇ ਮੈਂ ਕਿਹਾ 100% ਦਾ ਕਿਤੇ ਹੋਇਆ ਹੀ ਨਹੀਂ ਜੀ।
0: ਜੀ
1: ਤੇ ਤੁਸੀਂ ਯਕੀਨ ਕਰੋ ਕਿ ਮੈਂ ਅੰਗੇਜਮੈਂਟ ਵਾਲੇ ਦਿਨ ਆਪਣੀ ਵਾਈਫ ਨੂੰ ਮਿਲਿਆ ਸੀ, ਜਦੋਂ ਜਾਣੀ ਕਿ ਪਹਿਲੀ ਵਾਰੀ ਜਦੋਂ ਦੇਖਿਆ,
0: ਜੀ
1: ਨਾਲ ਹੀ ਇਹ ਪਤਾ ਸੀ ਕਿ ਮੁੰਡੇ ਨੇ ਨਾਂਹ ਨਹੀਂ ਕਰਨੀ ਹੈਗੀ ਜੀ, ਉੱਥੇ ਹੀ ਸਾਡਾ ਰੋਕਾ ਰਾਕਾ ਹੋ ਗਿਆ। ਉਹ ਤੋਂ ਬਾਅਦ ਜਿਹੜਾ ਆ ਮੈਂ ਦੂਜੀ ਵਾਰੀ ਆ ਵਿਆਹ ਦੇ ਉੱਤੇ ਜਿਹੜਾ ਉਹ
0: ਜੀ
1: 8-9 ਮਹੀਨਿਆਂ ਬਾਅਦ, ਔਰ ਮੈਨੂੰ ਇਹ ਸੀਗਾ ਕਿ ਮੈਂ ਜੇ ਕਿਤੇ ਰਾਹ ਕੰਢੇ ਮੈਨੂੰ ਮਿਲ ਪਿਆ ਤੇ ਮੈਂ ਪਛਾਣ ਨਹੀਂ ਸੀ ਸਕਦਾ
0: ਕਿਆ
1: ਹਾਂਜੀ,
0: ਬਾਤ ਹੈ ਜੀ।
1: ਕਿਉਂਕਿ
0: ਜੀ
1: ਇੰਨਾ ਹਾਂਜੀ, ਪਰ ਇਹ ਆ ਕਿ ਪਤਾ ਸੀਗਾ ਵੀ
0: ਜੀ
1: ਹਾਂ ਠੀਕ ਗੱਲ ਹੈਗੀ ਆ, ਵੀ ਇੱਕ ਲੱਗ ਜਾਂਦਾ ਜੀ ਪਤਾ ਬੰਦੇ ਦਾ ਵੀ ਹਾਂ
0: ਬਿਲਕੁਲ
1: ਠੀਕ ਹੈ, ਆਪਣੇ ਨਾਲ ਨੇਚਰ ਮਿਲ ਜਾਣੀ ਹੈ ਜੀ।
0: ਜੀ
1: ਸੋ
0: ਬਿਲਕੁਲ,
1: ਚੰਗਾ ਔਰਤ ਦੀ ਨਿਸ਼ਾਨੀ ਇਹ ਹੁੰਦੀ ਹੈਗੀ ਹੈ ਜੀ, ਉਹ ਬੰਦੇ ਨੂੰ ਨਹੀਂ ਅਪਣਾਉਂਦੀ, ਬੰਦੇ ਦੇ ਪਰਿਵਾਰ ਨੂੰ ਅਪਣਾਉਂਦੀ ਆ।
0: ਅਪਣਾਉਂਦੀ ਹੈ ਜੀ, ਬਿਲਕੁਲ ਹੈ ਜੀ।
1: ਹਾਂਜੀ,
0: ਕਹਿੰਦੇ
1: ਜਿਹੜੀ
0: ਘਰ ਤਾਂ
1: ਔਰਤ
0: ਸੈਣੀ ਸਾਹਿਬ ਹਰ ਕੋਈ ਪਾ
1: ਪਰਿਵਾਰ ਨੂੰ
0: ਲੈਂਦਾ
1: ਆ
0: ਹੈ,
1: ਕੇ
0: ਪਰ
1: ਅਪਣਾਏਗੀ ਨਾ ਜੀ,
0: ਮਕਾਨ ਤਾਂ ਹਰ ਕੋਈ ਪਾ ਲੈਂਦਾ, ਪਰ ਉਹਨੂੰ ਘਰ ਜਿਹੜੀ ਆ ਕੇ ਔਰਤ ਬਣਾਉਂਦੀ ਹੈ, ਜਦੋਂ ਸਜਾਉਂਦੀ ਹੈ ਸਾਰੀਆਂ ਚੀਜ਼ਾਂ ਖੁਸ਼ੀ ਦੇ ਨਾਲ, ਹਰ ਚੀਜ਼ ਨੂੰ ਪਰਫੈਕਟ ਕਰਦੀ ਹੈ, ਘਰ ਤਾਂ ਅਸਲ ਦੇ ਵਿੱਚ
1: ਨਹੀਂ
0: ਉਦੋਂ
1: ਜੀ,
0: ਬਣਦਾ ਜੀ।
1: ਜਦੋਂ ਰਿਸ਼ਤਿਆਂ ਨੂੰ ਅਹਿਮੀਅਤ ਦੇਣੀ ਹੈਗੀ ਆ ਨਾ
0: ਜੀ,
1: ਜੀ, ਬੰਦਾ ਤਾਂ ਬੰਦੇ ਨੇ ਤਾਂ ਫੇਰੇ ਲਏ ਹੁੰਦੇ, ਜਨਾਨੀ ਬੰਦਾ ਤਾਂ ਬਾਹਰ ਜਾਂਦੀ, ਜਨਾਨੀ ਤੋਂ ਹੁੰਦਾ ਹੀ ਨਹੀਂ ਜੀ।
0: ਜੀ
1: ਜਿਹੜੀ ਜਨਾਨੀ ਆਪਣੇ ਸੱਸ ਸਹੁਰੇ ਨਾਲ ਇਹਦਾ ਰਿਸ਼ਤਿਆਂ ਨੂੰ ਅਹਿਮੀਅਤ ਦਿੰਦੀ ਹੈਗੀ ਆ ਜੀ,
0: ਜੀ
1: ਇੰਪੋਰਟੈਂਸ ਦਿੰਦੀ ਹੈਗੀ ਆ ਜੀ,
0: ਬਿਲਕੁਲ ਹੈ
1: ਤੇ ਉਹ ਇੰਨਾ ਕੁ ਫੇਸ ਬਣਾ ਲੈਂਦੀ ਹੈਗੀ ਆ ਕਿ ਉਹ ਮਤਲਬ ਉਹਨੂੰ ਇਹ ਹੁੰਦਾ ਹੈਗਾ ਕਿ ਬੰਦੇ ਨੂੰ ਇਹ ਵੀ ਉਹ ਆ ਕੇ ਫੀਲਿੰਗ ਉਹਦੇ ਵਿੱਚ ਹੁੰਦੀ ਕਿ ਇਹ
0: ਜੀ,
1: ਘਰ ਮੇਰਾ ਆ ਜੀ,
0: ਪਰ
1: ਜਿਹਨੇ ਇਹ ਫੀਲਿੰਗ ਆਪਣੇ ਆਪ 'ਚ
0: ਜੀ,
1: ਲੈਂਦੀ
0: ਪਰ ਬਹੁਤ ਸਾਰੇ
1: ਉਹ
0: ਪਰਿਵਾਰ
1: ਫਿਰ
0: ਸੈਣੀ
1: ਜਿਹੜਾ
0: ਸਾਹਿਬ
1: ਹੈਗਾ।
0: ਅੱਜ ਜਿੱਦਾਂ ਸੋਚ ਬਦਲ ਗਈ ਆ, ਇਹ ਚੀਜ਼ ਨੂੰ ਸੋਚਦੇ ਨਹੀਂ ਗੇ ਕਿ ਇੱਕ ਔਰਤ ਜਿਹੜੀ ਆ, ਪਹਿਲਾਂ ਤਾਂ ਆਪਣਾ ਸਾਰਾ ਪਰਿਵਾਰ ਜਿੱਥੇ ਜੰਮੀ ਪਲੀ ਆ, ਜਿਸ ਪਰਿਵਾਰ ਦੇ ਵਿੱਚ ਰਹੀ ਹੈ, ਉਹ ਸੈਕਰੀਫਾਈਸ ਕਰਦੀ ਆ, ਜੇ ਉਹੀ ਚੀਜ਼ ਬੰਦੇ ਨੂੰ ਕਰਨੀ ਪੈ ਜਾਵੇ ਤਾਂ ਕਿੰਨਾ ਔਖਾ ਹੋਊਗਾ ਹੋਰ ਪਰਿਵਾਰ ਦੇ ਵਿੱਚ ਜਾ ਕੇ ਐਡਜਸਟ ਕਰਨਾ। ਕਦੇ ਕਿਸੇ ਨੇ ਇਸ ਤਰ੍ਹਾਂ ਦਾ ਤਜਰਬਾ ਕੀਤਾ ਹੋਏਗਾ ਜੀ? ਉਹਨਾਂ ਦੀ ਜਗ੍ਹਾ ਦੇ ਉੱਤੇ ਖੜਾ ਹੋ ਕੇ ਦੇਖਿਆ ਹੋਏਗਾ ਕਦੇ ਵੀ ਇੱਦਾਂ ਕਿੱਦਾਂ ਵਾਪਰਦੀ ਆ, ਜਾਂ ਕੀ ਕੁਝ ਜਿਹੜਾ ਸਹਿਣਾ ਪੈਂਦਾ ਹੈ, ਕਿੱਦਾਂ ਉੱਥੇ ਐਡਜਸਟ ਹੋਣਾ ਪੈਂਦਾ ਹੈ ਨਵੇਂ ਘਰ ਦੇ ਵਿੱਚ, ਨਵੇਂ ਪਰਿਵਾਰ ਦੇ ਵਿੱਚ, ਤੇ ਉੱਪਰੋਂ ਵਿਆਹ, ਸਾਰਾ ਕੁਝ, ਸਾਰੀਆਂ ਚੀਜ਼ਾਂ ਨਾਲ ਨਾਲ ਚੱਲਦੀਆਂ ਨੇ, ਇੰਨਾ ਕੁਇਕ ਹੋ ਜਾਂਦਾ ਸਾਰਾ ਕੁਝ, ਜ਼ਿੰਦਗੀ ਹੀ ਪਲਟਾ ਖਾ ਜਾਂਦੀ ਕਹਿ ਸਕਦੇ ਹਾਂ।
1: ਪਰ ਚੋ ਇਹ ਦੇਖੋ, ਜੇ ਜੇ ਲੜਕੀ ਜਾ ਕੇ ਦੂਜੇ ਘਰ ਦੇ ਵਿੱਚ ਵੱਸਦੀ ਹੈਗੀ ਨਾ, ਤੇ ਪਰਮਾਤਮਾ ਨੇ ਉਹਨੂੰ ਇਹ ਗ੍ਰੇਟਨੈਸ ਦਿੱਤੀ
0: ਦਿੱਤੀ
1: ਆ
0: ਹੋਈ ਹੈ ਜੀ।
1: ਹਾਂਜੀ, ਉਹ ਮਤਲਬ ਜਿਹੜਾ ਹੈਗਾ ਇਹ ਆ, ਜਾ ਕੇ ਉਹਨੂੰ ਪਤਾ ਲੱਗ ਜਾਂਦਾ ਹੈ ਵੀ ਜਿਸ ਘਰ 'ਚ ਮੈਂ ਜਾ ਰਹੀ ਹਾਂ ਅਸਲੀ ਘਰ ਮੇਰਾ ਉਹ ਆ।
0: ਜੀ
1: ਹਾਂਜੀ, ਉਹ ਕਿਉਂਕਿ ਸ਼ੁਰੂ ਤੋਂ ਪਰਵਰਿਸ਼ ਦੇ ਉੱਤੇ ਵੀ ਹੁੰਦਾ ਹੈਗਾ ਇਹ ਵੀ ਸਾਰੇ ਬੰਦ ਇਹੀ ਫੀਡ ਕੀਤਾ ਜਾਂਦਾ ਕੁੜੀਆਂ ਦੇ,
0: ਜੀ
1: ਫਿਰ ਉਹ ਜਿਹੜਾ ਤੇ ਹੁਣ ਅੱਗੇ ਜਿਹੜਾ ਹੈਗਾ ਮਾਡਰਨ ਟਾਈਮ ਦੇ ਵਿੱਚ ਜਿਹੜਾ ਆ ਉਹ ਸਾਰਾ ਡਰ ਲੱਗਦਾ ਹੁਣ ਅਸੀਂ ਵੀ ਇੱਕ ਬੱਚੇ ਦੇ ਬਾਪ ਆ, ਤੇ
0: ਜੀ
1: ਸਾਨੂੰ ਵੀ ਇਹੀ ਡਰ ਹੁੰਦਾ ਆ ਵੀ ਯਾਰ ਲੜਕੀਆਂ ਅੱਜ ਕੱਲ੍ਹ ਦਾ ਸੁਭਾਅ ਜਿੱਦਾਂ ਦਾ ਲੜਕੀਆਂ ਦਾ ਹੈਗਾ ਵੀ
0: ਜੀ,
1: ਸਾਨੂੰ ਅੱਛੀ ਇੱਕ ਲੜਕੀ ਵੀ ਜਿੱਦਾਂ ਦਾ ਤੇ ਆਪਣਾ ਪਰਿਵਾਰ ਹੈਗਾ ਉਸ ਹਿਸਾਬ ਤੇ ਜਿਹੜੀ ਹੈਗੀ ਲੜਕੀ ਮਿਲ ਜਾਏ ਜੀ।
0: ਬਿਲਕੁਲ ਹੈ ਜੀ,
1: ਮੈਨੂੰ ਮੈਨੂੰ ਔਜਲਾ ਸਾਹਿਬ ਨੇ ਇੱਕ ਗੱਲ ਦੀ ਇੰਸ਼ੋਰੈਂਸ ਦਿੱਤੀ ਸੀ ਮੈਨੂੰ, ਕਹਿੰਦੇ ਤੁਹਾਨੂੰ ਨੂੰ ਬਹੁਤ ਸੇਵਾ ਕਰਨ ਵਾਲੀ ਮਿਲਣੀ ਆ। ਮੈਂ ਕਿਹਾ
0: ਜੀ
1: ਜੀ ਉਹ ਕਿੱਦਾਂ ਤੁਸੀਂ ਕਹਿ ਸਕਦੇ ਆ?
0: ਜੀ
1: ਤੇ ਉਹ ਕਹਿੰਦੇ ਵੀ ਜਿੱਦਾਂ ਮਤਲਬ ਜਿਹੜਾ ਆ ਵੀ ਤੇਰੀ ਵਾਈਫ ਆਪਣੀ ਸੱਸ ਦੀ ਸੇਵਾ ਕਰਦੀ ਆ, ਉਦਾਂ ਹੀ ਕਹਿੰਦੇ ਤੁਹਾਨੂੰ ਮਿਲੂਗੀ
0: ਜੀ
1: ਵੀ ਇਹ ਰੈਸੀਪ੍ਰੋਕਲੀ ਹੁੰਦਾ ਹੈਗਾ ਆ ਵੀ ਜੋ
0: ਬਿਲਕੁਲ
1: ਤੁਸੀਂ
0: ਨਹੀਂ
1: ਦਿੰਦੇ ਆ ਨਾ
0: ਹੁੰਦੀ।
1: ਉਹ ਹੀ ਤੁਹਾਡੇ ਕੋਲ ਵਾਪਸ ਮੁੜ ਕੇ ਆਉਂਦਾ ਆ ਜੀ।
0: ਵਾਹ ਜੀ,
1: ਸੋ ਇਹ ਲਾਈਫ ਆ ਜੀ, ਇਹ ਲਾਈਫ ਦਾ ਸਰਕਲ ਆ ਜੀ
0: ਸਰਕਲ ਹੈ ਜੀ, ਬਿਲਕੁਲ ਹੈ
1: ਬਾਕੀ।
0: ਸੈਨੀ ਸਾਹਿਬ
1: ਹਾਂਜੀ
0: ਜੀ।
1: ਚਲੋ ਆ ਜਾਓ ਜੀ ਹੁਣ ਖਬਰਾਂ ਤੇ,
0: ਤੇ ਸੈਣੀ ਸਾਹਿਬ
1: ਦੇਖੀਏ ਜੀ।
0: ਪੰਜਾਬ ਬੰਦ ਦਾ ਐਲਾਨ ਤਾਂ ਚਲੋ ਕੱਲ ਦਾ ਹੀ ਹੋਈ ਜਾ ਰਿਹਾ, ਤੇ ਦੂਸਰੇ ਪਾਸੇ ਜਿਹੜਾ ਝੋਟੇ ਦੀ ਮੰਗ ਜਿਹੜੀ ਹੈ ਹੋਰ ਸਾਰੇ ਕੁਝ ਵਧੀ ਜਾ ਰਿਹਾ, ਬਹੁਤ ਸਾਰੇ ਵਿਵਾਦ ਵੀ ਨਾਲ ਜੁੜੇ ਨੇ। ਅੱਜ ਜੋ ਭੰਨ ਤੋੜ ਹੋਈ ਹੈ ਜਾਂ ਇੱਕ ਪਾਸੇ ਤਾਂ ਉਹਨੂੰ ਦੋ ਪਾਸਿਆਂ ਤੋਂ ਦੇਖਿਆ ਜਾ ਰਿਹਾ ਕਿ ਇੱਕ ਤਾਂ ਸਰਕਾਰੀ ਤੰਤਰ ਦੇ ਵੱਲੋਂ ਇਹ ਚੀਜ਼ਾਂ ਕਰਵਾਈਆਂ ਜਾਂਦੀਆਂ ਨੇ, ਤੇ ਦੂਸਰਾ ਉਹਨਾਂ ਦੇ ਫਾਦਰ ਸਾਹਿਬ ਜਿਹੜੇ ਨੇ ਉਹਨਾਂ ਨੇ ਕਿਹਾ ਕਿ ਇਹ ਸਾਰਾ ਮੈਂ ਇਸ ਚੀਜ਼ ਦੇ ਖਿਲਾਫ ਆ ਜਿਨ੍ਹਾਂ ਨੇ ਇਹ ਹਰਕਤ ਕੀਤੀ ਹੈ, ਤੇ ਮੈਂ ਉਹਨਾਂ ਦਾ ਹਮਾਇਤ ਨਹੀਂ ਕਰਦਾ, ਜੋ ਮੇਰੀ ਸਾਡੀ ਕਮੇਟੀ ਬਣੀ ਹੈ ਉਹ ਫੈਸਲੇ ਲਵੇਗੀ ਉਹ ਕਰੇਗੀ, ਉਹਦੇ ਨਾਲ ਮੈਂ ਸਾਰਾ ਸਹਿਮਤ ਹੋਵਾਂਗਾ। ਤੇ ਇਸ ਚੀਜ਼ਾਂ ਤੋਂ ਜਿਹੜਾ ਉਹ ਕਾਫੀ ਖਫਾ ਵੀ ਨੇ ਕਿ ਅੱਗ ਲਾਈ ਗਈ ਜਾਂ ਭੰਨ ਤੋੜ ਕੀਤੀ ਗਈ ਹੈ, ਇਹ ਵੀ ਸਾਰੇ ਮਾਮਲੇ ਨਾਲ ਨਾਲ ਚੱਲ ਰਹੇ ਨੇ। ਤੇ ਬਹੁਤ ਸਾਰੇ ਲੋਕ ਇਹਦੇ ਵਿੱਚ ਖੁਸ਼ ਨੇ ਕਿ ਉਹਨੂੰ ਉਜਾੜ ਦਿੱਤਾ ਗਿਆ, ਉਹਦਾ ਸਾਰਾ ਕਾਰੋਬਾਰ ਬਰਬਾਦ ਕਰ ਦਿੱਤਾ ਗਿਆ, ਉਹਦੇ ਵਿੱਚ ਖੁਸ਼ੀ ਇਜ਼ਹਾਰ ਕਰ ਰਹੇ ਨੇ ਜੀ।
1: ਭਾਰਤ ਸਾਹਿਬ ਜਿਹੜੀ ਭੀੜ ਹੁੰਦੀ ਆ ਨਾ ਉਹਦਾ ਦਿਮਾਗ ਨਹੀਂ ਹੁੰਦਾ ਜੀ।
0: ਜੀ
1: ਹੁਣ ਇਹ ਆ ਕਿ ਚਲੋ ਬਹੁਤ ਪਰ ਉਹ ਮੈਂ ਨਾ ਜੀ ਟੀ ਸ਼ਰਟ ਵਾਲੀ ਉਹਦੀ ਫੋਟੋ ਦੇਖੀ
0: ਜੀ
1: ਪਰਮਿੰਦਰ ਸਿੰਘ ਝੋਟੇ ਦੀ
0: ਜੀ ਸਪੋਰਟਸ ਟੀ ਸ਼ਰਟ
1: ਸਰ
0: ਪਾਈ ਜਾਂਦੀ ਹੈ
1: ਰੂ ਹਾਂ ਜੀ ਸਰ ਉਹ ਮਤਲਬ ਰੂਹ ਰਾਜੀ ਹੁੰਦੀ ਆ ਉਹਦਾ ਸਰੀਰ ਦੇਖ ਕੇ,
0: ਜੀ
1: ਐਡਾ ਪਲਿਆ ਆ ਪੁੱਤ ਜਵਾਨ ਪੁੱਤ ਕਿਸੇ ਦਾ ਜਾਵੇ
0: ਜੀ,
1: ਤੇ ਇਹ ਤੋਂ ਵੱਡੀ ਤ੍ਰਾਸਦੀ ਕੀ ਹੁੰਦੀ ਆ। ਮੈਂ ਫੇਰ ਵੀ ਉਸ ਬਾਪ ਦਾ ਜਿਗਰਾ ਸਮਝਦਾ ਆ ਕਿ ਜਿਹੜਾ ਹੁਣ ਅੱਜ ਉਹਦੇ ਇਨਸਾਫ ਦੀ ਮੰਗ ਲਈ ਇੰਨੇ ਬੰਦਿਆਂ ਦੇ ਵਿੱਚ ਜਿਹੜਾ ਆ ਬਹਿ ਕੇ ਗੱਲ ਕਰ ਰਿਹਾ ਹੈਗਾ, ਨਹੀਂ ਤਾਂ ਲੱਕ ਟੁੱਟ ਜਾਂਦਾ ਸਰ।
0: ਬਿਲਕੁਲ
1: ਦੁਨੀਆ ਦਾ ਸਭ ਤੋਂ ਵੱਡਾ ਦੁੱਖ ਆ ਇਹ
0: ਜਵਾਨ
1: ਕਿ
0: ਪੁੱਤ ਦੀ ਅਰਥੀ
1: ਪਿਓ
0: ਚੱਕਣੀ ਪੈ ਜਾਵੇ, ਮੁੜ
1: ਜਵਾਨ
0: ਲਾਉਣੇ
1: ਪੁੱਤ
0: ਪੈ
1: ਦੀ ਅਰਥੀ ਚੱਕਣੀ ਜਿਹੜੀ ਹੈਗੀ ਆ ਉਹ ਦੁਨੀਆ ਦਾ ਸਭ ਤੋਂ ਵੱਡਾ ਦੁੱਖ ਗਿਣਿਆ
0: ਬਿਲਕੁਲ
1: ਗਿਆ ਇਹ,
0: ਬਿਲਕੁਲ ਹੈ ਜੀ
1: ਤੇ ਜਿਹੜਾ ਉਸ ਬੰਦੇ ਨੇ ਬੀਅਰ ਕਰਨਾ ਆ ਜੀ।
0: ਜੀ
1: ਪਰ ਉਹ ਇਸ ਚੀਜ਼ ਉਹਨੂੰ ਕੋਈ ਨਮੋਸ਼ੀ ਇਸ ਕਰਕੇ ਨਹੀਂ ਹੈ ਕਿ ਉਹਦਾ ਪੁੱਤ ਜਿਹੜਾ ਆ ਇੱਕ ਗੁੱਡ ਕਾਜ਼ ਵਾਸਤੇ ਜਿਹੜਾ ਗਿਆ
0: ਜੀ,
1: ਵੀ ਉਹ ਇੱਕ ਅੱਛਾ ਕੰਮ ਕਰ ਰਿਹਾ ਸੀ ਜੀ, ਇਹ
0: ਜੀ
1: ਇੱਕ ਮੈਟਰ ਆਫ ਪ੍ਰਾਊਡ ਹੁੰਦਾ ਆ ਜੀ ਬੰਦੇ ਵਾਸਤੇ ਵੀ
0: ਜੀ
1: ਠੀਕ ਆ ਜੀ ਹੋਇਆ ਜੋ ਹੋਇਆ ਆ, ਪਰ ਆਹ ਜਿਹੜਾ ਆ ਕਿ ਮੇਰਾ ਪੁੱਤ ਚੰਗੇ ਕੰਮ ਕਰਦਾ ਜਿਹੜਾ ਆ,
0: ਜੀ
1: ਹੁਣ ਕਿਸੇ ਦਾ ਨਸ਼ਾ ਖਾ ਕੇ ਟੀਕਾ ਲਾਉਂਦਾ ਮਰ ਜਾਂਦਾ ਹੈਗਾ ਆ ਜੀ, ਤਾਂ ਮਾਂ ਬਾਪ ਨੂੰ ਵੀ ਨਮੋਸ਼ੀ ਜੀ, ਉਹ ਦੱਸਣ
0: ਬਿਲਕੁਲ
1: ਜੋਗੇ ਹੀ ਨਹੀਂ ਹੁੰਦੇ ਕਿਸੇ ਨੂੰ ਵੀ ਭਾਈ ਕੀ ਹੋਇਆ ਕੀ ਨਹੀਂ ਹੋਇਆ ਜੀ, ਚੱਕ ਕੇ ਕਹਿੰਦੇ ਫਟਾਫਟ ਸੰਸਕਾਰ ਕਰੋ ਜੀ ਹੈ
0: ਬਿਲਕੁਲ
1: ਜੀ। ਸੋ ਇਹ ਚੀਜ਼ਾਂ ਜਿੱਥੋਂ ਹੁੰਦਾ ਆ ਵੀ ਜਾਣੇ ਜਾਣੇ ਦਾ ਫਰਕ ਹੁੰਦਾ ਜੀ,
0: ਜੀ
1: ਤੇ ਬਾਕੀ ਹੁਣ ਜਿਹੜੇ ਬੰਦੇ ਹੁੱਲੜਬਾਜੀ ਕੀਤੀ ਜਾਂ ਉਹਨਾਂ ਨੇ ਜਿਹੜਾ ਇਹ ਕੀਤਾ ਉਹਨਾਂ ਦਾ ਆਪਣਾ ਰੋਸ ਹੈਗਾ ਆ ਜੀ, ਤੇ ਇੱਕ ਰੈਪੂਟੇਸ਼ਨ ਜਿਹੜੀ ਹੁੰਦੀ ਨਾ ਉਹ ਟਰੈਵਲ ਕਰਦੀ ਹੁੰਦੀ ਆ ਜੀ, ਵੀ ਉਹਦੀ ਰੈਪੂਟੇਸ਼ਨ ਸੀ ਇਸ ਚੀਜ਼ ਦੇ ਉੱਤੇ, ਤੇ ਇਸ ਵੇਲੇ ਜੋ ਹਾਲਾਤ ਹੈਗੇ ਆ ਜੀ, ਜੋ ਨਸ਼ੇ ਜਿਹੜੇ ਆ ਖਾਸ ਕਰਕੇ ਇਹ ਕੈਮੀਕਲ ਨਸ਼ੇ ਇਹ ਬੰਦੇ ਨੂੰ ਲੈ ਕੇ ਬਹਿ ਜਾਂਦੇ ਹੈਗੇ ਆ ਜੀ, ਤੇ ਉਸੇ ਕਰਕੇ ਯੂਥ ਜਿਹੜਾ ਆ ਸਰ, ਯੂਥ ਵੈਸੇ ਵੀ ਸਾਡਾ ਜਿਹੜਾ ਆ ਉਹ ਬਹੁਤ ਜ਼ਿਆਦਾ ਅਗਰੈਸ਼ਨ ਦੇ ਵਿੱਚ ਹੈਗਾ ਬਹੁਤ ਜ਼ਿਆਦਾ।
0: ਜੀ
1: ਹੁਣ ਉਹਦੀ ਨਾ ਗ੍ਰੈਵਿਟੀ ਜਦੋਂ ਮਤਲਬ ਜਿਹੜੀ ਭੀੜ ਆ ਇਹ ਉਸ ਚੀਜ਼ ਦੀ ਗੱਲ ਸਮਝਦੀ ਨਹੀਂ ਵੀ ਉਸਦੀ ਦੁਕਾਨ ਦਾ ਇਸ ਤਰੀਕੇ ਨਾਲ, ਕਿਉਂਕਿ ਸੀਨ ਆਫ ਕ੍ਰਾਈਮ ਉਹਨੂੰ ਇੰਟੈਕਟ ਰੱਖਣਾ ਬਹੁਤ ਜ਼ਰੂਰੀ ਸੀ।
0: ਪੁਲਿਸ ਪ੍ਰੋਪਰਟੀ ਬਣ ਜਾਂਦੀ ਹੈ ਬਿਲਕੁਲ ਹੈ ਜੀ, ਉਹਨੂੰ ਕਵਰ
1: ਹਾਂ ਜੀ,
0: ਦੇਣਾ
1: ਆਪਾਂ ਚਾਹੁੰਦੇ ਸੀਗੇ ਵੀ ਮਤਲਬ ਜਿਹੜਾ ਆ ਚਲੋ ਜੇ ਤੁਸੀਂ ਜਿਹੜਾ ਆ ਉਹਦੀ ਦੁਕਾਨ ਦਾ ਉਹਦੀ ਤਾਂ ਦੁਕਾਨ ਦੀ ਬਕਾਇਦਾ ਤੌਰ ਤੇ ਜਿਹੜਾ ਆ ਡਰੱਗ ਇੰਸਪੈਕਟਰ ਲਿਆ ਕੇ ਨਾਲ ਜਿਹੜਾ ਆ ਉਹਦੀ ਦੁਕਾਨ ਦੀ ਤਲਾਸ਼ੀ ਲਈ ਜਾਂਦੀ, ਜਿਹੜੇ ਜਿਹੜੇ ਇਲੀਗਲ ਜਿਹੜੀਆਂ ਚੀਜ਼ਾਂ ਮਿਲਦੀਆਂ ਜੀ ਕੋਈ ਹਾਂਜੀ, ਤੇ
0: ਬਿਲਕੁਲ
1: ਮੈਡੀਸਨ ਏਦਾਂ ਦੀ ਪਰ ਜਿਹੜੀ ਇਹ ਆਪਾਂ ਪ੍ਰਸਕ੍ਰਿਪਸ਼ਨ ਤੋਂ ਬਿਨਾਂ ਨਹੀਂ ਮਿਲ ਸਕਦੀ ਜਾਂ
0: ਜੀ
1: ਕਿੱਦਾਂ ਹੈਗਾ ਜਾਂ ਤਾਂ ਬਕਾਇਦਾ ਤੌਰ ਤੇ ਸਰ ਜਦੋਂ ਚੈਕਿੰਗ ਕਰਦੇ ਬੜੀ ਮਨਿਊਟਲੀ ਚੈਕਿੰਗ ਹੁੰਦੀ ਹੈ ਜੀ ਵੀ ਕਿਹਦੀ ਬਿਲਿੰਗ ਹੋਈ ਆ, ਕਿੰਨਾ
0: ਦਵਾਈਆਂ ਦੀ
1: ਸਟਾਕ
0: ਡੇਟ
1: ਹੈਗਾ
0: ਐਕਸਪਾਇਰ
1: ਆ
0: ਜਾਂ ਹੋਰ ਸਾਰੀਆਂ ਚੀਜ਼ਾਂ ਸਾਰਾ ਕੁਝ ਹੀ ਉਹ
1: ਹਾਂਜੀ
0: ਬਿਲਕੁਲ ਹੈ
1: ਉਹ ਸਾਰਾ, ਤੇ ਇਹਦੇ ਵਿੱਚ ਜਿਹੜੀ ਹੈਗੀ ਆ ਕਿਹੜੀ ਕਿਹੜੀ ਇੰਟੋਕਸੀਕੈਂਟਸ ਕਿਹੜੇ ਹੈਗੇ ਆ
0: ਜੀ,
1: ਜੀ ਇਹ ਜਿਹੜਾ ਇਹ ਸਰ ਇਹਨਾਂ ਦੇ ਉੱਤੇ ਨਾ ਡਰੱਗ ਐਂਡ ਕੋਸਮੈਟਿਕ ਐਕਟ
0: ਹਾਂਜੀ
1: ਲੱਗਦਾ ਆ, ਨਾਰਕੋਟਿਕ ਐਕਟ ਨਹੀਂ ਲੱਗਦਾ,
0: ਜੀ
1: ਇਸੇ ਕਰਕੇ
0: ਬਿਲਕੁਲ ਹੈ ਜੀ
1: ਇਹ ਫਿਰ ਜਿਹੜਾ ਆ ਉਹ, ਕਿਉਂਕਿ ਜਿਹੜੀ ਵੀ ਦਵਾਈ ਤੁਸੀਂ ਕਹਿੰਦੇ ਆ ਨਸ਼ੇ ਵਾਸਤੇ ਆ ਉਹ ਨਸ਼ੇ ਵਾਸਤੇ ਇਸ ਕਰਕੇ ਹੈਗੀ ਆ ਕਿਉਂਕਿ ਉਹਦੇ ਵਿੱਚ ਨਾ ਉਹ ਵੱਧ ਮਾਤਰਾ ਦੇ ਵਿੱਚ ਲਈ ਜਾਂਦੀ ਹੈਗੀ ਆ ਤੇ ਨਸ਼ਾ ਬਣ ਜਾਂਦੀ ਹੈਗੀ, ਅਦਰਵਾਈਜ਼ ਉਹ ਕਿਸੇ ਨਾ ਕਿਸੇ ਤਾਂ ਡਿਜ਼ੀਜ਼ ਵਾਸਤੇ ਬਣੀ ਆ ਨਾ ਜੀ।
0: ਬਣੀ ਹੈ ਜੀ
1: ਹਾਂਜੀ ਆਪਾਂ ਜਿਹੜੇ ਹੈਗੇ ਆਹ ਹੁਣ ਇਹ ਸਰ ਮੈਨੂੰ ਨਾ ਬਹੁਤ ਹੀ ਕਿਸੇ ਨੇੜੇ ਦੇ ਬੰਦੇ ਨੇ ਇਹ ਗੱਲ ਦੱਸੀ ਸੀ, ਅੱਜ ਨਹੀਂ ਦੱਸੀ, ਇਹ ਕਾਫੀ ਦੇਰ ਪਹਿਲਾਂ ਇਹ ਦੱਸੀ।
0: ਜੀ
1: ਮੈਂ ਉਹਨੂੰ ਕਿਹਾ ਵੀ ਭਾਈ ਇਹ ਜਿਹੜੀ ਦਵਾਈਆਂ ਬਣਦੀਆਂ ਕਿੱਥੇ ਹੈਗੀਆਂ?
0: ਜੀ
1: ਉਹ ਕਹਿੰਦਾ ਵੀ ਮੈਡੀਕਲ ਸਟੋਰ ਤੇ ਹੀ ਬੈਠੇ ਸੀ। ਉਹ
0: ਜੀ
1: ਕਹਿੰਦਾ ਜਿਹੜਾ ਸਾਡਾ ਇੱਥੇ ਦਾ ਏਰੀਏ ਦਾ ਡਰੱਗ ਇੰਸਪੈਕਟਰ ਆ ਭਾਈ, ਇਹਦੀ ਫੈਕਟਰੀ ਆ,
0: ਕਿਆ ਬਾਤ ਹੈ ਜੀ।
1: 2 ਨੰਬਰ ਚ ਲੱਗੀਆਂ ਆਈਆਂ,
0: ਜੀ
1: ਉੱਥੇ ਚੀਜ਼ ਬਣਦੀ ਹੈਗੀ ਆ, ਉਹੀ ਗਾਂ ਜਿਹੜੇ ਹੈਗੇ ਆ ਸਪਲਾਈ ਕਰਦੇ ਹੈਗੇ ਤੇ ਉੱਥੋਂ ਹੀ ਫਿਰ ਕਹਿੰਦੇ ਸਾਨੂੰ ਦੇਣੀਆਂ ਪੈਂਦੀਆਂ ਭਾਈ।
0: ਜੀ
1: ਸੋ ਜੇ ਇਹ ਇਹ ਏਦਾਂ ਦੀ ਹਰ ਗੱਲ ਹੈਗੀ ਆ ਤੇ ਫਿਰ ਤਾਂ ਜਿਹੜਾ ਆ ਇਹ ਬਹੁਤ ਮਨਿਊਟਲੀ ਜਿਹੜੀ ਆ, ਜੇ ਤਾਂ ਉਹ CBI ਦੀ ਮੰਗ ਕਰ ਰਹੇ ਆ ਵੀ ਇਨਕੁਆਇਰੀ ਦੀ,
0: ਜੀ
1: ਵੀ ਇਹ ਮਨਿਊਟਲੀ ਚੈੱਕ ਕੀਤਾ ਜਾਵੇ ਵੀ ਇਹ ਆਉਂਦੀਆਂ ਕਿੱਥੋਂ ਆ ਜੀ। ਹੁਣ
0: ਇਹਦੇ ਵਿੱਚ
1: ਦੇਖੋ
0: ਜੀ
1: ਉਹ ਜਿਹੜਾ ਸਿਗਨੇਚਰ ਕੈਪਸੂਲ ਕਹਿੰਦੇ ਆ ਨਾ ਜੀ,
0: ਜੀ
1: ਉਹ ਕਹਿੰਦੇ ਪ੍ਰਸਕ੍ਰਾਈਬ ਮਾਤਰਾ ਦੇ ਵਿੱਚ ਸਰਵਾਈਕਲ ਵਾਸਤੇ 75 mg ਰਿਕਮੈਂਡਡ ਆ,
0: ਜੀ
1: ਤੇ ਉਹ ਉੱਥੇ ਜਿਹੜਾ ਆ ਦਿੱਤਾ ਜਾਂਦਾ ਜੀ।
0: ਜੀ
1: ਉਹਨੇ ਕੀ ਕੀਤਾ ਜੀ, 300 mg ਤੱਕ ਜਿਹੜਾ ਹੈਗਾ ਆ ਉਸ ਕੈਪਸੂਲ ਦੇ ਵਿੱਚ ਮੈਡੀਸਨ ਪਾ ਦਿੱਤੀ, ਜਿਹਦੇ ਨਾਲ ਉਹ ਜਿਹੜਾ ਆ ਨਸ਼ੇ ਦਾ ਕੰਮ ਕਰਦਾ ਜਾਂ
0: ਜੀ
1: ਬੰਦੇ ਨੂੰ ਬੂਸਟ ਕਰਦਾ ਹੈਗਾ ਆ ਜੀ, ਤੇ
0: ਜੀ
1: ਅਡਿਕਸ਼ਨ ਹੋ ਜਾਂਦੀ ਉਹਦੀ ਜੀ।
0: ਜੀ
1: ਉਹ ਇਸ ਕਰਕੇ ਇਸ ਤਰੀਕੇ ਦੇ ਨਾਲ ਜਿਹੜੇ ਆ, ਹੈ ਤਾਂ ਇਹ ਸਾਇੰਟੀਫਿਕ ਹੀ ਹੈਗੀ ਹੈ, ਐਨਾਲਿਸਿਸ ਦਾ ਵਿਸ਼ਾ ਆ ਜੀ।
0: ਬਿਲਕੁਲ ਹੈ ਜੀ।
1: ਤੋ ਇੱਕ ਵਾਰੀ ਸ਼ਾਇਦ ਡਾਕਟਰ ਪੱਟੀ ਸਾਹਿਬ ਜੇ ਪ੍ਰੋਗਰਾਮ ਸੁਣਦੇ ਹੋਣ ਤੇ ਮੇਰੀ ਬੇਨਤੀ ਆ ਕਿ ਉਹ ਨਾ ਜ਼ਰੂਰ ਅੱਜ ਕਾਲ ਲਾਣ ਜੀ।
0: ਜੀ
1: ਇੱਕ ਵਾਰੀ ਸ਼ਾਇਦ ਤੁਸੀਂ ਦੇਖਿਆ ਹੋਣਾ ਵੀ ਡਾਕਟਰ ਪੱਟੀ ਸਾਹਿਬ ਨੇ ਇਹ ਗੱਲ ਦੱਸੀ ਸੀ ਕਿ ਮੇਰੇ ਕੋਲ ਕੋਈ ਪੇਸ਼ੈਂਟ ਆ ਗਿਆ ਕਹਿੰਦੇ,
0: ਜੀ
1: ਹੈ ਜੀ, ਤੇ ਕਹਿੰਦੇ ਮੈਂ ਮਤਲਬ ਲਾ ਲਿਆ ਅੰਦਾਜ਼ਾ ਵੀ ਭਾਈ ਇਹ ਜਿਹੜਾ ਹੈਗਾ ਆ ਵੀ ਨਸ਼ਾ ਨੁਸ਼ਾ ਕਰਨ ਵਾਲਾ ਬੰਦਾ ਆ ਜਾਂ ਇੱਦਾਂ ਕਰਕੇ। ਕਹਿੰਦੇ ਮੈਂ ਕਿਹਾ
0: ਜੀ
1: ਵੀ ਕਿਹੜੀ ਕੀ ਖਾਣਾ ਹੁੰਦਾ ਕਿ ਕੈਪਸੂਲ ਖਾਣਾ ਹੁੰਦਾ,
0: ਜੀ
1: ਹੈ ਜੀ। ਕਹਿੰਦੇ ਜਿਸ ਮੈਡੀਸਨ ਜਿਸ ਡਿਜ਼ੀਜ਼ ਕਰਕੇ ਆਇਆ ਸੀ ਉਸ ਡਿਜ਼ੀਜ਼ ਵਾਸਤੇ ਮੈਂ ਉਹਨੂੰ ਉਹ ਦਵਾਈ ਦੇਣੀ ਸੀ ਜੀ,
0: ਜੀ
1: ਉਹ ਕੈਪਸੂਲ ਜਿਹੜੇ ਹੈਗੇ ਮੈਂ ਉਹਨੂੰ ਜੇ ਦੇ ਸਕਦਾ ਸੀ ਤੇ ਮੈਂ ਇੱਕ ਕੈਪਸੂਲ ਜਿਹੜਾ ਹੈਗਾ ਜਾਂ ਸਵੇਰੇ ਤੇ ਇੱਕ ਸ਼ਾਮ ਦੇ ਸਕਦਾ ਸੀ।
0: ਜੀ
1: ਉਹ 4 ਕੈਪਸੂਲ ਜਿਹੜੇ ਹੈਗੇ ਜੋ
0: ਦਿਹਾੜੀ ਦੇ
1: ਸੀ
0: ਖਾ
1: ਉਹ
0: ਲੈਂਦਾ,
1: 4 ਕੈਪਸੂਲ ਸਵੇਰੇ ਖਾਂਦਾ ਸੀ, 4 ਦੁਪਹਿਰੇ ਤੇ 4 ਸ਼ਾਮ ਨੂੰ, ਉਹ 12 ਕੈਪਸੂਲ ਖਾ ਰਿਹਾ ਸੀ ਉਹ।
0: ਜੀ
1: ਕਹਿੰਦੇ ਮੈਂ ਕਿਹਾ ਮੈਂ ਉਹ ਕਿਤਾਬ ਹੀ ਨਹੀਂ ਪੜ੍ਹੀ ਜਿਹੜੀ ਇਹ ਦੱਸਦੀ ਹੋਵੇ ਵੀ ਆਹ ਡੋਜ਼ ਬੰਦਾ ਲੈ ਕੇ
0: ਇੰਨੀ
1: ਜਿੰਦਾ
0: ਵੱਡੀ
1: ਰਹਿ
0: ਮਾਤਰਾ,
1: ਸਕਦਾ।
0: ਬਿਲਕੁਲ।
1: ਹਾਂਜੀ ਸੋ ਇਸ ਕਰਕੇ ਜਿਹੜਾ ਹੈਗਾ ਆ ਪਤਾ ਨੀ ਕਿੱਥੇ ਕੁ ਤੱਕ ਲੋਕਾਂ ਨੇ ਆਪਣੇ ਸਰੀਰ ਜਿਹੜੇ ਹੈਗੇ ਆ, ਫਿਰ ਉਹ ਇਹੋ ਜਿਹੇ ਬੰਦਿਆਂ ਦੀ ਲਾਈਫ ਥੋੜੀ ਹੁੰਦੀ ਆ
0: ਨਹੀਂ
1: ਸਰ,
0: ਜੀ ਨਹੀਂ
1: ਕਿਉਂਕਿ ਮਤਲਬ ਜਿਹੜਾ ਆ ਉਹ ਸਰੀਰ ਪਤਾ ਹੀ ਨੀ ਕਿਹੜੇ ਵੇਲੇ ਜਿਹੜਾ ਅਨਾਰ ਵਾਂਗੂ ਜਿੱਦਾਂ ਅਨਾਰ ਚੱਲ ਕੇ ਤੇ ਇੱਕਦਮ ਖਤਮ ਹੋ ਜਾਂਦਾ,
0: ਜੀ
1: ਉਸੇ ਤਰੀਕੇ ਨਾਲ ਇਹ ਚੀਜ਼ਾਂ ਜਿਹੜੀਆਂ ਬੰਦੇ ਨੂੰ ਖਤਮ ਕਰ ਦਿੰਦੀਆਂ ਜੀ।
0: ਇਹ ਚੀਜ਼ ਸੈਣੀ ਸਾਹਿਬ ਚਲੋ ਮੈਂ ਪਹਿਲਾਂ ਦਾ ਵੀ ਕਹਿੰਦਾ ਆ ਰਿਹਾ ਕਿ ਚਲੋ ਆਪ ਤੁਹਾਨੂੰ ਵੀ ਚੇਤਾ ਹੋਣਾ ਵੈ, ਉਦੋਂ ਔਜਲਾ ਸਾਹਿਬ ਵੀ ਮੈਨੂੰ ਪੁੱਛਦੇ ਸੀ ਕਹਿੰਦੇ ਤੁਹਾਡੇ ਸਿਰਫ 8,000 ਆਬਾਦੀ ਹੈ ਤਾਂ ਇੱਕੋ ਮੈਡੀਕਲ ਸਟੋਰ ਆ ਇੱਥੇ, ਮਤਲਬ ਕਿ ਫਿਨਲੈਂਡ ਦੇ ਵਿੱਚ ਮੈਂ ਜਦੋਂ ਗੱਲ ਦੱਸੀ ਉਹਨਾਂ ਨੂੰ ਤਾਂ। ਹੁਣ ਦੇਖੋ ਪੰਜਾਬ ਦੇ ਵਿੱਚ ਕਿੱਡੇ ਵੱਡੇ ਪੱਧਰ ਦੇ ਉੱਤੇ ਮੈਡੀਕਲ ਸਟੋਰ ਖੁੱਲ੍ਹੇ ਹੋਏ ਨੇ, ਜਾਂ ਜਿਹੜੇ ਆਮ ਲੋਕ ਵੀ ਹੈ ਉਹ ਉਹਨਾਂ ਦੀ ਵੀ ਜ਼ਿੰਮੇਵਾਰੀ ਬਣਦੀ ਹੈ, ਜਾਂ ਡਾਕਟਰ ਦੀ ਜਿੰਨਾ ਚਿਰ ਪਰਚੀ ਲਿਖੀ ਨਹੀਂ ਜਾਂਦੀ ਜਾਂ ਉਹਦੇ ਸਿਗਨੇਚਰ ਨਹੀਂ ਕੀਤੇ ਜਾਂਦੇ, ਸਟੈਂਪ ਨਹੀਂ ਲੱਗਦੀ, ਉਹਨਾਂ ਚਿਰ ਨਹੀਂ ਮੈਡੀਸਨ ਜਿਹੜੀ ਆ ਪ੍ਰੋਵਾਈਡ ਕਰਾ ਸਕਦੇ ਆ ਜਾਂ ਦਿੱਤੀ ਜਾ ਸਕਦੀ ਹੈ, ਕਿਉਂਕਿ ਉਹ ਆਪ ਡਾਕਟਰ ਨਹੀਂ ਗੇ ਉਹ ਜਿਹੜੇ, ਜਿੱਦਾਂ ਹੁਣ ਦੇਖੋ ਆਮ ਲੋਕ ਜਿਹੜੇ ਨੇ ਕਹਿ ਲਓ ਕਿ ਚਾਹੇ ਮਿਡਲ ਕਲਾਸ ਹੈ ਚਾਹੇ ਉਹ ਗਰੀਬੀ ਦੇ ਵਿੱਚ ਜਿਹੜੇ ਨੇ ਲੋਕ ਜਾਂ ਮਜ਼ਦੂਰੀ ਕਰਦੇ ਆ, ਬਹੁਤ ਕਹਿ ਸਕਦੇ ਹਾਂ ਕਿ ਉਹਨਾਂ ਹੈਂਡ ਤੋਂ ਮਾਊਥ ਵਾਲਾ ਕੰਮ ਆ, ਅਤੇ ਉਹ ਡਾਕਟਰ ਦੇ ਜਾਣ ਤੋਂ ਪਹਿਲਾਂ ਉਹ ਸੋਚਦੇ ਆ ਚਲੋ ਮੈਡੀਕਲ ਦੇ ਉੱਤੇ ਜਾ ਕੇ ਤਾਂ ਉਹਨਾਂ ਨੂੰ ਆਪਣਾ ਦਰਦ ਦੱਸ ਦਿੰਦੇ ਆ, ਅਤੇ ਉਹ ਉਹਨਾਂ ਨੂੰ ਜਾ ਕੇ ਵੀ ਇਹ ਕਹਿੰਦੇ ਡਾਕਟਰ ਸਾਹਿਬ ਮੈਨੂੰ ਮਤਲਬ ਕਿ ਆਹ ਚੀਜ਼ ਦੀ ਪ੍ਰੋਬਲਮ ਹੈ, ਇਹਦੀ ਮੈਡੀਸਨ ਦੇ ਦਿਓ। ਉਹ ਫਿਰ ਨਬਜ਼ ਨੁਬਜ਼ ਦੇ ਕੇ ਟੂਟੀਆਂ ਟਾਟੀਆਂ ਲਾ ਕੇ ਮਾੜੀਆਂ ਮੋਟੀਆਂ ਫੋਰਮੈਲਿਟੀ ਕਰਕੇ ਤਾਂ ਦਵਾਈ ਦੇ ਦਿੰਦਾ 3 ਖੁਰਾਕਾਂ ਬਣਾ ਕੇ ਜੀ, ਅਤੇ ਮੇਰੇ ਖਿਆਲ ਨਾਲ ਦੇ ਤਾਂ ਉਹ ਇੱਦਾਂ ਦੇ ਨਹੀਂ ਸਕਦੇ, ਮੈਡੀਕਲ ਸਟੋਰ ਤੋਂ ਸਿੱਧਾ ਦੇ ਸਕਦੇ ਆ ਜੀ, ਪਰ ਲੋਕਾਂ ਦੀ ਵੀ ਤਾਂ
1: ਨਹੀਂ ਸਰ
0: ਜਾਗਰੂਕਤਾ ਉਹਦੇ
1: ਉਹ
0: ਵਿੱਚ
1: ਇੱਕ
0: ਚਾਹੀਦੀ ਆ ਨਾ ਇਸ ਚੀਜ਼ ਦੇ ਵਿੱਚ ਕਿ ਅਸੀਂ ਡਾਕਟਰ ਕੋਲ ਜਾਈਏ, ਸਪੈਸ਼ਲਿਸਟ ਜਿਹੜਾ ਹੈਗਾ ਕੋਈ ਨਾ ਕੋਈ ਉਹਦੀ ਉਹ ਤੋਂ ਜਿਹੜੀ ਆ ਦਵਾਈ ਲਿਖਾਈਏ, ਨਾ ਕਿ ਆਪ ਹੀ ਸਿੱਧਾ ਮੈਡੀਕਲ ਸਟੋਰ ਤੋਂ ਜਾਈਏ ਤੇ ਉਹਨੂੰ ਕਹੋ ਚਲੋ ਜਿਹੜਾ ਪੇਨ ਕਿਲਰ ਆ ਜਾਂ ਕੁਝ ਚੀਜ਼ਾਂ ਨੇ ਉਹ ਤਾਂ ਦਿੱਤੀਆਂ ਜਾ ਸਕਦੀਆਂ, ਜਾਂ ਉਹ ਵੀ ਸਾਡੇ ਵੀ ਇੱਥੇ ਦੇਖੋ ਹੁਣ ਸਿਰਫ ਇੱਕ ਪਰਿਵਾਰ ਨੂੰ ਜਾਂ ਇੱਕ ਬੰਦੇ ਨੂੰ ਇੱਕ ਪੈਕਟ ਹੀ ਆ, ਚਾਹੇ ਉਹ ਪੇਨ ਕਿਲਰ ਆ ਜੀ, ਉਹਦੇ ਵਿੱਚ 30 ਗੋਲੀਆਂ ਹੁੰਦੀਆਂ ਨੇ, ਤੇ ਉਹ ਚਾਹੇ ਆਪਣਾ ਪੈਨਾਡੋਲ ਹੋ ਗਈ ਜਾਂ ਕੁਝ ਵੀ ਇਸ ਤਰ੍ਹਾਂ ਦੀ ਜਿਹੜੀ ਵੀ ਇਹਨਾਂ ਮੁਲਕਾਂ 'ਚ ਆਉਂਦੀਆਂ ਨੇ, ਤਾਂ ਉਹ ਇੱਕ ਪੈਕਟ ਤੋਂ ਵੱਧ ਨਹੀਂ ਲੈ ਸਕਦੇ ਜੀ ਅਸੀਂ, ਤੇ ਉੱਥੇ ਹੁਣ ਇੰਡੀਆ ਦੇ ਵਿੱਚ ਉਹ ਚੀਜ਼ ਦੀ ਅਗਲੇ ਆਪਣੀ ਜਿਹੜੀ ਹੈ ਬੇਕਰੀ ਦੇਖਦੇ ਆ ਵੀ ਕਿੰਨਾ ਵਿਕਰੀ ਹੁੰਦੀ ਹੈ, ਤੇ ਅਸੀਂ ਵੱਧ ਤੋਂ ਵੱਧ ਚੀਜ਼ ਵੇਚੀਏ ਤੇ ਆਪਣਾ ਪ੍ਰੋਫਿਟ ਕਮਾਈਏ ਜੀ, ਗਲਤੀਆਂ ਤਾਂ ਦੋਵਾਂ ਪਾਸਿਆਂ ਤੋਂ ਹੀ ਨੇ ਜੀ।
1: ਭਾਰਤ ਸਾਹਿਬ ਸਾਡਾ ਮੁਲਕ ਗਰੀਬ ਮੁਲਕ ਆ ਤੇ ਆਬਾਦੀ ਬਹੁਤ ਜ਼ਿਆਦਾ,
0: ਜੀ
1: ਇੱਥੇ ਹਰ ਕੋਈ ਬੰਦਾ ਜਿਹੜਾ ਹੈਗਾ ਆ ਇੱਕ ਕੁਆਲੀਫਾਈਡ ਡਾਕਟਰ ਦੀ ਪ੍ਰਸਕ੍ਰਿਪਸ਼ਨ ਜਿਹੜੀ ਆ ਉਹ ਅਫੋਰਡ ਨਹੀਂ ਕਰ ਸਕਦਾ।
0: ਜੀ
1: ਅਸੀਂ ਕਹਿ ਦਿੰਦੇ ਹੈਗੇ ਆ ਇਹ ਚੀਜ਼ਾਂ ਜਿਹੜੀਆਂ ਜੇ ਪੋਜ਼ਿਟਿਵ ਵੇ ਦੇ ਵਿੱਚ ਆਉਣ ਤੇ ਇਹ ਸਾਡੇ ਜਿਹੜੇ ਹੈਗੇ ਆ ਮੈਡੀਕਲ ਇਹ ਫੀਲਡ ਦੀ ਬੈਕਬੋਨ ਆ ਜੀ।
0: ਬਿਲਕੁਲ ਹੈ।
1: ਬਹੁਤ ਸਾਰੀ ਆਬਾਦੀ, ਇਹ ਨਹੀਂ ਹੈ ਕਿ ਆਪਾਂ ਸਾਰਿਆਂ ਨੂੰ ਇੱਕੋ ਰੱਸੇ ਬੰਨ ਦਈਏ,
0: ਬਿਲਕੁਲ ਹੈ ਜੀ,
1: ਪਰ
0: ਬਿਲਕੁਲ ਹੈ।
1: ਉਹ ਹੈਲਪਫੁਲ ਹੈਗੇ ਆ। ਕਈ ਬੰਦੇ ਬੜੇ ਕੁਆਲੀਫਾਈਡ ਹੈਗੇ ਆ ਜੀ,
0: ਜੀ
1: ਮੈਂ ਇਹੋ ਜਿਹੇ ਕੈਮਿਸਟ ਉਹਨਾਂ ਨੂੰ ਜਾਣਦਾ ਆ
0: ਜੀ
1: ਜਿਹੜੇ ਬੜੇ ਕੁਆਲੀਫਾਈਡ ਹੈਗੇ ਆ, ਔਰ ਡਾਕਟਰ ਵੀ ਉਹਨਾਂ ਨਾਲ ਸਲਾਹ ਕਰਦੇ ਆ ਜੀ।
0: ਜੀ
1: ਸੋ ਇਸ ਕਰਕੇ ਬਾਕੀ ਤਜਰਬਾ ਹੋ ਜਾਂਦਾ ਜੀ।
0: ਜੀ
1: ਸਵਾਲ ਤਾਂ ਇਹ ਹੈਗਾ ਕਿ ਜਿਹੜੇ ਬੰਦੇ ਇੱਦਾਂ ਗਲਤ ਕੰਮ ਕਰਦੇ ਹੈਗੇ ਆ ਜੀ, ਉਹਨਾਂ ਬੰਦਿਆਂ ਵਾਸਤੇ ਜਿਹੜੇ ਆ ਉਹ ਤਾਂ ਹੀ ਕਰ ਸਕਦੇ ਹੈਗੇ ਆ ਜਦੋਂ ਉਹਨਾਂ ਨੂੰ ਉੱਪਰੋਂ ਸ਼ੈ ਹੈਗੀ ਆ ਉਹ ਆਪਣੇ ਆਪ ਚ ਨਹੀਂ ਕਰ ਸਕਦੇ,
0: ਚੈੱਕਆਊਟ ਨਹੀਂ ਕਰਨਾ
1: ਕਿਉਂਕਿ
0: ਜੀ, ਬਿਲਕੁਲ ਹੈ।
1: ਇਹ ਚੀਜ਼ ਜਿਹੜੀ ਆ ਰਹੀ ਹੈਗੀ ਆ ਕਿ ਇਹਨਾਂ ਦੀ ਮੈਨੂਫੈਕਚਰਿੰਗ ਜਿਹੜੀ ਹੁੰਦੀ ਹੈ ਇਸ ਮੈਡੀਸਨ ਦੀ,
0: ਜੀ
1: ਉਹ ਡਿਪਾਰਟਮੈਂਟ ਦੇ ਵਿੱਚ ਹੀ ਬੰਦੇ ਜਿਹੜੇ ਆ ਆਫਿਸਰ ਬੈਠੇ ਆ
0: ਜੀ
1: ਉਹਨਾਂ ਦੁਆਰਾ ਹੀ ਇਨਵੈਸਟਮੈਂਟ ਕਰਕੇ ਤੇ ਫੈਕਟਰੀਆਂ ਲਾਈਆਂ ਹੋਈਆਂ ਜੀ,
0: ਬਿਲਕੁਲ ਹੈ।
1: ਜਿਹੜੀਆਂ ਕਿ ਹਿਡਨ ਆ, ਔਰ ਉਹ ਉੱਥੋਂ ਕਿਉਂਕਿ ਉਹ ਮਹਿਕਮੇ ਦੇ ਵਿੱਚ ਹੈਗੇ, ਉਹਨਾਂ ਨੂੰ ਪਤਾ ਕਿੱਥੇ ਅਸੀਂ
0: ਚੋਰ ਮੋਰੀ
1: ਡਿਸਟ੍ਰਿਬਿਊਟ
0: ਪਤਾ
1: ਕਰਨੀ ਆ ਕਿਹਨੂੰ, ਹਾਂਜੀ ਭਈ ਡਿਸਟ੍ਰੀਬਿਊਟਰ ਕਿਹਨੂੰ ਬਣਾਉਣਾ ਆ, ਉਹਨੂੰ ਭਾਈਵਾਲ ਬਣਾ ਲੈਣਾ ਹੈਗਾ ਕਿਸੇ ਵੱਡੇ ਕੈਮਿਸਟ ਸ਼ੋਪ ਵਾਲੇ ਨੂੰ ਜੀ,
0: ਜੀ
1: ਉੱਥੋਂ ਜਿਹੜਾ ਹੈਗਾ ਆ ਅੱਗੇ ਸਾਰਿਆਂ ਨੂੰ ਛੋਟਿਆਂ ਨੂੰ ਸਪਲਾਈ ਕਰ ਦੇਣੀ ਹੈਗੀ ਜੀ। ਇਹ
0: ਬਿਲਕੁਲ ਹੈ
1: ਪਰ ਇਹ ਡਿਸਟ੍ਰਿਕਟ ਵਾਈਜ਼ ਵੀ ਹੈਗਾ ਸਰ, ਨੈਕਸਸ
0: ਜੀ,
1: ਜਿਹੜਾ ਹੈ ਨਾ ਜੀ, ਇਹ ਡਿਸਟ੍ਰਿਕਟ ਵਾਈਜ਼ ਵੀ ਨੈਕਸਸ ਵੱਖਰਾ
0: ਹੈਗਾ
1: ਵੱਖਰਾ ਹੈਗਾ ਆ
0: ਜੀ,
1: ਜੀ ਕਿਸੇ
0: ਬਿਲਕੁਲ ਹੈ।
1: ਏਰੀਏ ਦੇ ਵਿੱਚ ਜਿਹੜਾ ਹੈਗਾ ਕੋਈ ਮੈਡੀਸਨ ਪਾਪੂਲਰ ਆ, ਕਿਸੇ ਏਰੀਏ 'ਚ ਕੋਈ ਮੈਡੀਸਨ ਪਾਪੂਲਰ ਆ ਜੀ,
0: ਜੀ
1: ਆ
0: ਪਰ
1: ਅਮਲੀਆਂ ਦੇ ਵਿੱਚ ਜੀ।
0: ਸਾਇੰਸ ਸਾਹਿਬ ਜਿੱਥੇ ਆਪਣੀ ਗੱਲ ਕਰਦੇ ਹੈ ਕਿ ਪੰਜਾਬ ਦਾ ਰੈਵਨਿਊ ਜਿਹੜਾ ਹੈਗਾ, ਰੈਵਨਿਊ ਹੈਗਾ ਉਹ ਸਿਰਫ ਸ਼ਰਾਬ ਤੋਂ ਹੀ ਲਿਆ ਜਾਂਦਾ ਜਾਂ ਹੋਰ ਸਾਰੀਆਂ ਚੀਜ਼ਾਂ, ਜੇ ਇਹਨਾਂ ਚੀਜ਼ਾਂ ਦੇ ਉੱਤੇ ਚੈੱਕਆਊਟ ਲਗਾਤਾਰਤਾ ਦੇ ਵਿੱਚ ਦੇਖਿਆ ਜਾਵੇ, ਉਹ ਚਾਹੇ ਖਾਣ ਪੀਣ ਦੀਆਂ ਵਸਤਾਂ ਹੀ ਕਿਉਂ ਨਹੀਂ ਨੇ, ਕੋਈ ਉਹਦੇ ਵਿੱਚ ਜਿਹੜੀ ਵੀ ਗੱਲ ਕਰ ਲਓ ਚਾਹੇ ਘਰੇ ਹੀ ਕਰ ਲਓ, ਕਹਿੰਦੇ ਇੱਥੇ ਸ਼ੁੱਧ ਨਹੀਂ ਆਉਂਦਾ ਜੀ, ਕੋਈ ਚੱਜ ਦੀ ਅਸਲੀ ਚੀਜ਼ ਨਹੀਂ ਮਿਲਦੀ ਜੀ, ਤਾਂ ਉਹ ਉਹਦੇ ਉੱਤੇ ਜੇ ਇੰਨਾ ਕਈ ਦਬਾਅ ਬਣਾਇਆ ਜਾ ਸਕੇ ਜਾਂ ਉਹਦੇ ਉੱਤੇ ਜਿਹੜੇ ਮਹਿਕਮੇ ਨੇ ਆਪਣੀਆਂ ਬਣਦੀਆਂ ਜ਼ਿੰਮੇਵਾਰੀਆਂ ਨਿਭਾਉਣ, ਉਹ ਚਾਹੇ ਡਰੱਗ ਦੇ ਵਿੱਚ ਹੈ ਤੇ ਚਾਹੇ ਉਹ ਆਪਣਾ ਖਾਣ ਪੀਣ ਦੀਆਂ ਵਸਤਾਂ ਨੇ, ਹੈਲਥ ਦੇ ਨਾਲ ਜੁੜੀਆਂ ਚੀਜ਼ਾਂ ਨੇ, ਤਾਂ ਮੈਨੂੰ ਲੱਗਦਾ ਕਿ ਪੰਜਾਬ ਦਾ ਤਾਂ ਖਜ਼ਾਨਾ ਹੀ ਨਾ ਖਾਲੀ ਹੋਵੇ ਜੀ ਉਸ ਹਿਸਾਬ ਦੇ ਨਾਲ, ਨਾਲੇ ਲੋਕਾਂ ਉਹਨਾਂ ਬਾਕੀਆਂ ਨੂੰ ਜਿਹੜੇ ਨੇ ਜਿਹੜੇ ਇਦਾਂ ਦਾ ਕੰਮ ਕਰਦੇ ਉਹਨਾਂ ਨੂੰ ਕੰਨ ਹੋਣਗੇ ਜੀ।
1: ਸਰ ਹਜ਼ਾਰਾਂ ਕਰੋੜ ਰੁਪਈਆ, ਹਜ਼ਾਰਾਂ ਕਰੋੜ ਰੁਪਈਆ ਮੈਂ ਕਹਿ ਰਿਹਾ ਜੀ,
0: ਜੀ
1: ਹਰ ਮਹੀਨੇ ਸਾਡਾ ਦੂਜੀਆਂ ਸਟੇਟਸ ਨੂੰ ਜਾਂਦਾ ਆ, ਜਿੱਥੋਂ ਅਸੀਂ ਹਰਬਲ ਨਸ਼ੇ ਜਿਹੜੇ ਆ
0: ਜੀ
1: ਅਫੀਮ ਤੇ ਭੁੱਕੀ ਇਹ ਇੰਪੋਰਟ ਕਰਦੇ ਹੈਗੇ ਆ,
0: ਜੀ
1: ਚਾਹੇ ਸਮਗਲ ਹੋ ਕੇ ਹੀ ਆਉਂਦਾ ਆ
0: ਜੀ,
1: ਪਰ ਉਹ ਪੈਸਾ ਤਾਂ ਉਹਨਾਂ ਸਟੇਟਾਂ ਨੂੰ
0: ਸਟੇਟਾਂ
1: ਜਾਂਦਾ
0: ਨੂੰ
1: ਨਾ ਜੀ।
0: ਜਾਂਦਾ ਜੀ।
1: ਸੋ ਇਸ ਕਰਕੇ ਜਿਹੜਾ ਆ ਇਹਦੇ ਤੇ ਨਾ ਜੀ ਸਰ ਬਹੁਤ ਰੈਸ਼ਨਲ ਜਿਹੜਾ ਆ ਥਿੰਕਿੰਗ ਚਾਹੀਦੀ ਆ,
0: ਜੀ
1: ਮਤਲਬ ਉਹ ਬੰਦੇ ਸੰਜੀਦਾ ਜਿਹੜੇ ਮਤਲਬ ਇਸ ਚੀਜ਼ ਦਾ ਗਿਆਨ ਰੱਖਦੇ ਹੋਣ, ਇਹਨਾਂ ਦੇ ਇੰਪੈਕਟ ਦਾ ਗਿਆਨ ਰੱਖਦੇ ਹੋਣ ਜੀ,
0: ਜੀ
1: ਤੇ ਐਟ ਦਾ ਸੇਮ ਟਾਈਮ ਪੋਲੀਟੀਸ਼ੀਅਨ ਜਿਹਨਾਂ ਨੂੰ ਇਸ ਚੀਜ਼ ਦੇ ਨੂੰ ਇੰਪਲੀਮੈਂਟ ਕਰ ਸਕਦੇ ਹੋਣ ਤੇ ਪੰਜਾਬ ਦੇ ਹਿੱਤ ਵਿੱਚ ਸੋਚ ਸਕਦੇ ਹੋਣ, ਇਹੋ ਜਿਹੇ ਬੰਦੇ ਚਾਹੀਦੇ ਆ ਜੀ।
0: ਜੀ
1: ਹੁਣ ਦੇਖੋ ਡਾਕਟਰ ਗਾਂਧੀ ਨੇ ਜਿਹੜੀ ਜੇ ਗੱਲ ਕਹੀ ਸੀਗੀ ਜੀ, ਰਵਾਇਤੀ ਨਸ਼ਿਆਂ ਦੇ ਉੱਤੇ ਉਹਨਾਂ ਨੇ ਪੋਸਤ ਦੀ ਖੇਤੀ ਦੀ ਵਕਾਲਤ ਵੀ ਕੀਤੀ ਸੀ,
0: ਜੀ
1: ਉਹਨਾਂ ਨੇ ਇਹ ਦੱਸਣ ਦਾ ਯਤਨ ਕੀਤਾ ਸੀ ਵੀ ਭਾਈ ਇਹ ਹਰਬਲ ਨਸ਼ੇ ਜਿਹੜੇ ਹੈਗੇ ਆ ਇਹ ਸਿਹਤ ਲਈ ਮਾਰੂ ਨਹੀਂ ਹੈ,
0: ਜੀ
1: ਮਾਰੂ ਨਸ਼ੇ ਜਿਹੜੇ ਆ ਇਹ ਆ ਜਿਹੜੀ ਆਹ ਦਵਾਈਆਂ ਦੇ ਕੈਮਿਸਟ ਸ਼ੋਪ ਤੋਂ ਆਪਾਂ ਲੈਣੇ ਹੈਗੇ ਜੀ,
0: ਜੀ
1: ਇਹ ਫਾਰਮਾਸਿਸਟ ਜਿਹੜੀ ਹੈਗੀ ਆ ਫਾਰਮੇਸੀ ਜਿਹੜੀ ਆ ਨਾ ਜੀ ਇਹਦੇ ਵਿੱਚ ਹੀ ਜਿਹੜਾ ਆ ਇਹਨਾਂ ਨੇ ਹੀ ਦਬਾਅ ਪਾ ਕੇ ਜਿਹੜੇ ਆ ਸਾਡੇ ਜਿਹੜੇ
0: ਜੀ ਜੀ
1: ਕਿ ਇਹ ਬੜਾ ਵੱਡਾ ਸਾਡਾ ਇੰਡਸਟਰੀ ਬਹੁਤ ਵੱਡੀ ਆ ਜੀ ਇਹ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
1: ਹਾਂਜੀ ਸੋ ਇਸ ਕਰਕੇ ਇਹ ਜਿਹੜਾ ਆ ਸਰਕਾਰਾਂ ਨੂੰ ਫੰਡਿੰਗ ਕਰਦੇ ਹੈਗੇ ਆ ਜੀ, ਤੇ ਸਰਕਾਰਾਂ ਫੇਰ ਬੈਕ ਦੇ ਉੱਤੇ ਆ ਜਾਂਦੀਆਂ ਆ ਜੀ,
0: ਜੀ
1: ਤੇ ਮਹਿਕਮਾ ਜਿਹੜਾ ਹੈਗਾ ਆ ਉਹਦੀ ਮਿਲੀ ਭੁਗਤ ਜਿਹੜੀ ਆ ਜਿਹੜੀ CBI ਇਨਕੁਆਇਰੀ ਦੀ ਮੰਗ ਕੀਤੀ ਜਾ ਰਹੀ ਆ ਨਾ ਜੀ,
0: ਜੀ
1: ਉਹ ਉਹਦੀ ਵਜ੍ਹਾ ਇਹ ਹੀ ਆ ਜੀ ਇਹਦੇ ਵਿੱਚ, ਨਾਲ ਇਹ ਕਿ ਉਸ ਬੰਦੇ ਨੇ ਜਿਹਦਾ ਨਾਂ ਅਸ਼ਵਨੀ ਆ ਉਹਨੇ ਗੋਲੀ ਚਲਾਉਣ ਤੋਂ ਪਹਿਲਾਂ
0: ਜੀ
1: ਕਿਸੇ ਬੰਦੇ ਨੂੰ ਫੋਨ ਕੀਤਾ ਜੀ,
0: ਜੀ
1: ਫੋਨ ਕਰਨ ਤੋਂ ਬਾਅਦ ਹੀ ਉਹ ਅਗਰੈਸਿਵ ਹੋਇਆ, ਪਹਿਲਾਂ ਉਹਨੇ ਪਿਸਟਲ ਜਿਹੜਾ ਸੀ ਉਹ ਪਿੱਛੇ ਰੱਖਿਆ ਆਇਆ ਸੀ,
0: ਜੀ
1: ਪਿਸਟਲ ਆ ਜਾਂ ਰਿਵਾਲਵਰ ਆ ਉਹ ਉਹਨੇ ਪਿੱਛੇ ਰੱਖਿਆ ਆਇਆ ਸੀਗਾ ਜੀ,
0: ਜੀ
1: ਜਦੋਂ ਮਤਲਬ ਉਹ ਫੋਨ ਕਾਲ ਤੋਂ ਬਾਅਦ ਉਹ ਥੋੜਾ ਜਿਹਾ ਜਿਹੜਾ ਆ ਵੀ ਇਸ ਚੀਜ਼ ਦੇ ਉੱਤੇ ਅਗਰੈਸ਼ਨ ਦਿਖਾਇਆ ਉਹਨੇ ਅੱਗੇ ਕਰਕੇ ਹੱਥ ਫੜ ਲਿਆ ਜੀ, ਲੋਡ ਉਹਨੇ ਪਹਿਲਾਂ ਕਰ ਲਿਆ ਆਇਆ ਸੀ, ਇਹ ਮਤਲਬ ਉਹ ਸੈਂਟੀਮੈਂਟ ਨੂੰ ਜੱਜ ਨਹੀਂ ਕਰ ਸਕੇ,
0: ਜੀ
1: ਪਰਮਿੰਦਰ ਵੀ ਨਹੀਂ ਜੱਜ ਕਰ ਸਕਿਆ ਤੇ ਨਾਲ ਜਿਹੜੇ ਬੰਦੇ ਸੀ ਉਹ ਵੀ ਜੱਜ ਨਹੀਂ ਕਰ ਸਕੇ,
0: ਜੀ
1: ਜਾਂ ਤਾਂ ਲੋਕਲ ਹੋਣ ਦੇ ਨਾਤੇ, ਕਿਉਂਕਿ ਦੋਨੇ ਤਾਂ ਜਾਣਦੇ ਸੀ, ਕੋਈ ਅਨਨੋਨ ਥੋੜਾ ਸੀ ਜੀ,
0: ਜੀ
1: ਲੋਕਲ ਹੋਣ ਦੇ ਨਾਤੇ ਉਹਨੂੰ ਇਹ ਸੀਗਾ ਕਿ ਇਹਨੇ ਕਿਹੜਾ ਚਲਾ ਸਾਡੇ ਤੇ ਚਲਾ ਦੇਣਾ
0: ਜੀ
1: ਹੈਗਾ, ਕੋਈ ਗੈਰ ਥੋੜਾ ਹੈਗਾ ਆ ਜੀ, ਆਪਣੇ ਏਰੀਏ ਦਾ ਹੀ ਬੰਦਾ ਆ।
0: ਜੀ
1: ਸੋ ਇਸ ਕਰਕੇ ਜਿਹੜਾ ਆ ਉਹ ਅੰਡਰ ਐਸਟੀਮੇਟ ਲੈ ਗਏ ਤੇ ਉਹਨੇ ਬੰਦੇ ਨੇ ਜਿਹੜਾ ਆ ਉਹ ਆਪਣਾ ਕੰਮ ਕਰਤਾ। ਹੁਣ
0: ਜੀ
1: ਇਸ ਚੀਜ਼ ਦੇ ਉੱਤੇ ਜਿਹੜਾ ਆ ਸਾਰਿਆਂ ਦੀ ਸ਼ੰਕਾ ਆ ਕਿ ਜਿਸ ਵੀ ਬੰਦੇ ਨੂੰ ਉਹਨੇ ਫੋਨ ਕੀਤਾ ਇਹ ਚੀਜ਼ ਦੇਖੀ ਜਾਏ, ਆਇਆ ਉਹ ਕੋਈ ਅਧਿਕਾਰੀ ਸੀ,
0: ਜੀ
1: ਪੁਲਿਸ ਅਧਿਕਾਰੀ ਸੀ ਜਾਂ ਉਹਦਾ ਪਰਿਵਾਰਕ ਮੈਂਬਰ ਸੀ, ਉਹਨੇ ਕਿਹਨੂੰ ਫੋਨ ਕੀਤਾ, ਜਿਸ ਤੋਂ ਬਾਅਦ
0: ਜੀ
1: ਉਹਨੇ ਜਿਹੜਾ ਆ ਡਿਸਾਈਡ ਕਰ ਲਿਆ ਕਿ ਲੈਟ ਫਿਨਿਸ਼ ਹਿਮ,
0: ਜੀ
1: ਹੈ ਜੀ, ਕਿਉਂਕਿ ਇਹ ਸਿਗਨਲ ਜਾਂਦਾ ਹੈਗਾ ਆ ਕਿ ਜਦੋਂ ਫੋਨ ਕਰਕੇ ਹਟਿਆ ਹੈਗਾ ਆ ਤੇ ਜਿੱਦਾਂ ਅਗਲੇ ਬੰਦੇ ਨੇ ਇਹ ਗੱਲ ਕਿਹਾ ਹੀ ਹੋਵੇ ਕਰ ਸਮੱਸਿਆ, ਕਿਉਂਕਿ
0: ਜੀ
1: ਉਹਨੇ ਇੱਕ ਗੋਲੀ ਨਹੀਂ ਨਾ ਚਲਾਈ, ਫਿਰ ਤਾਂ ਉਹਨੇ ਜਿਹੜਾ ਹੈਗਾ ਧਾਰ ਕੇ ਕਤਲ ਕੀਤਾ ਜੀ,
0: ਬਿਲਕੁਲ ਆ ਜੀ,
1: ਉਸ ਤੋਂ ਬਾਅਦ ਤਾਂ ਉਹਨੇ ਧਾਰ ਕੇ ਕਤਲ ਕੀਤਾ, ਪਿੱਛੇ ਜਾ ਕੇ ਗੋਲੀਆਂ ਮਾਰੀਆਂ ਜੀ,
0: ਮਾਰੀਆਂ ਨੇ ਜੀ।
1: ਸਗੋਂ ਉਹ ਹਾਂਜੀ ਫਿਰ ਉਹ ਪਿਸਤੌਲ ਚਲਾਉਂਦਾ ਹੀ ਚਲ ਗਿਆ ਜੀ, ਤਿੰਨ
0: ਜੀ
1: ਬੰਦੇ ਹੋਰ ਇੰਜਰਡ ਜਿਹੜੇ ਆ ਨਾ ਜੀ ਇਸੇ ਕਰਕੇ ਆ ਨਾ ਜੀ।
0: ਜੀ ਇਹਦੇ ਵਿੱਚ ਸਾਇੰਸ ਸਾਹਿਬ ਇੱਕ ਚੀਜ਼
1: ਹਾਂਜੀ
0: ਹੋਰ ਸਾਹਮਣੇ ਆ ਰਹੀ ਹੈ, ਜਿਵੇਂ ਕਿ ਅੱਜ FIR ਉਹਨਾਂ ਦੇ ਫਾਦਰ ਦੇ ਬਿਆਨ ਦਰਜ ਕੀਤੇ ਗਏ ਨੇ। ਉਹ ਕਹਿੰਦੇ ਮੈਂ ਜ਼ਿਲ੍ਹਾ ਅਦਾਲਤ ਦੇ ਵਿੱਚ ਸੀ ਜਦੋਂ ਮੈਨੂੰ ਪਤਾ ਲੱਗਿਆ ਗੋਲੀਆਂ ਚੱਲੀਆਂ ਨੇ, ਤੇ ਉਹ ਕਹਿੰਦੇ ਮੈਂ ਆਪ ਆ ਕੇ ਵੀ ਦੇਖਿਆ ਤੇ ਉਹਨੂੰ ਗੋਲੀਆਂ ਮਾਰਦੇ ਹੋਏ ਨੂੰ, ਪਤਾ ਨਹੀਂ ਉਹਦੇ ਵਿੱਚ ਕਿੰਨੀ ਕੁ ਤੇਜ਼ੀ ਦੇ ਨਾਲ ਉੱਥੇ ਪਹੁੰਚੇ ਹੋਣਗੇ, ਉਹਦੇ ਉੱਤੇ ਚਲੋ ਕੁਐਸਚਨ ਮਾਰਕ ਨਹੀਂ ਕਰ ਸਕਦੇ, ਬਾਕੀ ਜੋ ਵੀ ਉਹਨਾਂ ਦੇ ਬਿਆਨ ਦਰਜ ਕੀਤੇ ਹੈ। ਪਰ ਦੂਸਰੇ ਪਾਸੇ ਅੱਜ ਜਿਹੜੀਆਂ ਖਬਰਾਂ ਹੋਰ ਵੀ ਆ ਰਹੀਆਂ ਨੇ, ਸ਼ਾਮ ਤੱਕ 10 ਛਾਪੇ ਉਹਦੇ ਉੱਤੇ ਪਏ ਸੀ ਜੀ ਦੁਕਾਨ ਤੇ ਪਹਿਲਾਂ ਵੀ, ਤੇ 3 ਵਾਰ ਉਹਦਾ ਲਾਇਸੈਂਸ ਜਿਹੜਾ ਮੁਅੱਤਲ ਕਰ ਦਿੱਤਾ ਗਿਆ ਸੀਗਾ ਦੁਕਾਨ ਦਾ, ਫਿਰ ਵੀ ਜਿਹੜਾ ਬੇਖੌਫ ਚੱਲਦਾ ਰਿਹਾ ਇਹ ਸਾਰਾ ਕਾਰੋਬਾਰ, ਤੇ ਝੋਟੇ ਤੇ ਗੋਲੀ ਚਲਾਉਣ ਵਾਲੇ ਦਾ ਗੈਰ ਕਾਨੂੰਨੀ ਜਿਹੜਾ ਕਾਰੋਬਾਰ ਚੱਲਦਾ ਰਿਹਾ ਦੱਸਿਆ ਜਾ ਰਿਹਾ ਜੀ, ਇੰਨਾ ਕੁਝ ਹੋਣ ਦੇ ਬਾਵਜੂਦ ਵੀ।
1: ਤੁਸੀਂ ਦੇਖੋ ਵੀ ਇਹ ਵੀ ਤਾਂ ਸਿਸਟਮ ਦੀ ਨਲਾਇਕੀ ਆ,
0: ਜੀ
1: ਇਹ ਗੱਲਾਂ ਦੱਸ ਕੇ ਅੱਜ ਜਿਹੜਾ ਇਹ ਆ ਲੋਕਾਂ ਦੇ ਜ਼ਖਮਾਂ ਤੇ ਲੂਣ ਪਾਉਂਦੇ ਆ,
0: ਪਾਉਂਦੇ ਆ ਬਿਲਕੁਲ।
1: ਹਾਂਜੀ
0: ਪਹਿਲਾਂ ਤੁਸੀਂ ਕਿੱਥੇ ਸੀ ਜੀ, ਸੀਲ ਕਿਉਂ ਨਹੀਂ
1: ਪਹਿਲਾਂ
0: ਕੀਤੀ
1: ਤੁਸੀਂ
0: ਦੁਕਾਨ?
1: ਕਿੱਥੇ ਸੀ? ਅੱਜ ਤੁਸੀਂ ਉਹਦਾ ਮਕਾਨ ਢਾਉਣ ਚ ਲੱਗਾ ਜੀ, ਇਲੀਗਲ, ਤੁਹਾਨੂੰ
0: ਜੀ
1: ਅੱਜ ਹੀ ਪਤਾ ਲੱਗਾ ਇਲੀਗਲ ਸੀਗਾ ਜੀ,
0: ਜੀ
1: ਕੁਛ ਵੀ ਨਹੀਂ, ਲੋਕਾਂ ਦਾ ਆਈਵਾਸ਼ ਕੀਤਾ ਜਾ ਰਿਹਾ ਹੈਗਾ ਆ ਜੀ, ਲੋਕਾਂ ਨੂੰ ਦੇਖਿਆ ਜਾਂਦਾ ਵੀ ਇਹ ਲੋਕਾਂ ਦਾ ਰੌਬ ਥੋੜਾ ਜਿਹਾ ਘੱਟ ਗਿਆ ਜੀ,
0: ਜੀ
1: ਉਹਦਾ ਘਰ ਢਾਓ ਨਾ ਢਾਓ, ਜਿਹਦਾ ਘਰ ਢੱਠਣਾ ਸੀ ਉਹਦਾ ਤਾਂ ਢੱਠ ਗਿਆ ਹੈ
0: ਜੀ,
1: ਜੀ ਉਹਦੇ ਛੋਟੇ ਛੋਟੇ ਬੱਚੇ, ਉਹਦੀ ਵਿਧਵਾ ਜਨਾਨੀ, ਉਹਨੇ ਜ਼ਿੰਦਗੀ ਪਈ ਉਹਦੇ ਅੱਗੇ ਹੈ
0: ਜੀ,
1: ਜੀ, ਤੇ ਉਹਦੇ ਬੁੱਢੇ ਮਾਂ ਬਾਪ, ਉਹਨਾਂ
0: ਜੀ
1: ਦਾ ਘਰ ਤਾਂ ਢੱਠ ਗਿਆ ਜੀ ਨਾ ਜੀ। ਸੋ ਇਸ ਕਰਕੇ ਇਹ ਐਨੀਵੇ ਬਾਕੀ ਜਿਹੜਾ ਹੈਗਾ ਆ ਹੁਣ ਜਿੱਥੇ ਤੱਕ FIR ਦੀ ਗੱਲ ਹੈ ਨਾ ਜੀ, ਇਹ ਪੁਲਿਸ ਦਾ ਇੱਕ ਤਰੀਕਾ ਹੀ ਹੁੰਦਾ ਸਰ,
0: ਜੀ
1: ਕੋਈ ਰੋਡ ਐਕਸੀਡੈਂਟ ਤੇ ਮਰ ਜਾਂਦਾ ਹੈਗਾ ਆ ਨਾ ਜੀ, ਤੇ ਫੇਰ ਕੀ ਕਰਦੇ ਹੈਗੇ ਆ ਜੀ, ਉੱਥੇ ਮੌਕੇ ਦੇ ਉੱਤੇ ਭਾਵਾਂ ਘਰ ਦਾ ਨਾਂ ਵੀ ਹੋਵੇ,
0: ਜੀ
1: ਫੇਰ ਉਹਦੇ ਘਰ ਤੋਂ ਘਰੋਂ ਉਹਦੇ ਕੋਈ ਨਾ ਕੋਈ ਮੈਂਬਰ ਚੱਕਣਾ ਉਹਨੂੰ, ਉਹ ਉਸ ਐਕਸੀਡੈਂਟ ਵਾਲੇ ਵਹੀਕਲ ਦੇ ਪਿੱਛੇ ਪਿੱਛੇ ਦੂਜੇ ਵਹੀਕਲ ਤੇ ਬਿਠਾਉਣਾ ਕਿ ਮੈਂ ਪਿੱਛੇ ਜਾ ਰਿਹਾ ਸੀ ਜਾਂ ਇੱਦਾਂ
0: ਜੀ
1: ਕਰਕੇ।
0: ਜੀ
1: ਤਾਂ ਮੈਂ ਜੀ ਸਰ ਸਾਡੇ ਇੱਥੇ ਨਾ ਮਤਲਬ ਕੁਛ ਇੱਕ ਟ੍ਰੈਡੀਸ਼ਨ ਬਣੇ ਆ ਪੁਲਿਸ ਦੇ, ਪੁਲਿਸ ਦਿਮਾਗ ਲਾਉਂਦੀ ਨੇ, ਹੁਣ ਇਸ ਕਤਲ ਦੇ ਵਿੱਚ ਜਿਹੜਾ ਹੈਗਾ ਆ ਤੁਹਾਡੇ ਕੋਲ ਲਾਈਵ ਵੀਡੀਓ ਹੈਗੀ ਆ, ਤੁਸੀਂ ਮਦਈ ਮੁਕੱਦਮਾ ਜਿਹਨੂੰ ਮਰਜ਼ੀ ਬਣਾ ਲਓ, ਉਹ
0: ਬਿਲਕੁਲ
1: ਲੱਖ ਬਿਆਨਾਂ ਤੋਂ ਮੁੱਕਰ ਜਾਏ ਹੈ
0: ਨਹੀਂ,
1: ਜੀ,
0: ਦੇਖੋ
1: ਉਹ
0: ਆਲੇ ਦੁਆਲੇ
1: ਸਿਰਫ
0: ਕਿੰਨੀਆਂ
1: ਪੁਲਿਸ
0: ਦੁਕਾਨਾਂ ਨੇ ਸੈਣੀ
1: ਆਪ
0: ਸਾਹਿਬ, ਸੈਣੀ ਸਾਹਿਬ ਕਿੰਨੀਆਂ ਦੁਕਾਨਾਂ ਨੇ ਆਲੇ ਦੁਆਲੇ, ਤੁਸੀਂ ਉਹਨਾਂ ਨੂੰ ਕਿਉਂ ਨਹੀਂ ਪੁੱਛਦੇ ਕਾਰਵਾਈ ਦੇ ਵਿੱਚ ਭਾਈ ਤੁਸੀਂ ਕੀ ਦੇਖਿਆ ਕੀ ਗੱਲਬਾਤ ਹੋਈ ਆ, ਉਹ ਗਵਾਹ ਬਣ ਸਕਦੇ ਨੇ ਉਸ ਚੀਜ਼ ਦਾ, ਕਿਉਂ ਨਹੀਂ ਉਹਨਾਂ ਨੂੰ ਪੁੱਛਿਆ ਜਾ ਰਿਹਾ, ਕੋਈ ਵੀ ਨਹੀਂ ਅੱਗੇ ਆਉਂਦਾ ਉਸ ਚੀਜ਼
1: ਸਰ
0: ਦੇ ਵਿੱਚ,
1: ਗਵਾਹ
0: ਗਵਾਂਢ ਦੇ ਵਿੱਚੋਂ
1: ਸਰ ਗਵਾਹ ਤਾਂ ਪੁਲਿਸ ਆਪ ਹੀ ਤਾਂ ਲਿਖ ਲੈਂਦੀ ਹੈ ਜੀ, ਮਦਈ ਮੁਕੱਦਮਾ ਘਰ ਦੇ ਬੰਦੇ ਨੂੰ ਇਸ ਕਰਕੇ ਬਣਾਉਂਦੇ ਆ ਨਾ ਜੀ, ਤਾਂ ਕਿ ਬਾਕੀ ਜੇ ਕੱਲ ਨੂੰ ਅਗਲਾ ਬੰਦੇ ਤੇ ਹੈਗਾ ਬਾਹਰਲੇ ਬੰਦੇ ਨੂੰ ਬਣਾਉਣਗੇ ਤੇ ਹੋ ਸਕਦਾ ਹੈਗਾ ਕਿ ਪੈਸੇ ਪੂਸੇ ਲੈ ਕੇ ਜਾਂ ਗਵਾਹੀ ਇੱਧਰ ਉੱਧਰ ਕਰ ਦੇ ਜਾਂ ਪਰਿਵਾਰ ਦੀ ਸੈਟੀਸਫੈਕਸ਼ਨ ਨਾ ਹੋਵੇ,
0: ਜੀ
1: ਜਿਹਨਾਂ ਦਾ ਗਿਆ ਆ ਉਹਨਾਂ ਨੂੰ ਹੀ ਮਦਈ ਮੁਕੱਦਮਾ ਬਣਾ ਲਿਆ ਜਾਏ, ਫਿਰ ਵਿੱਚ ਕੀ ਕਰਦੇ ਆ ਆਟੇ ਦੇ ਵਿੱਚ ਨਾ ਥੋੜਾ ਥੋੜਾ ਲੂਣ ਪਾਉਣਾ ਸ਼ੁਰੂ ਕਰ ਦਿੰਦੇ ਆ,
0: ਬਿਲਕੁਲ ਆ ਜੀ,
1: ਉਹ ਆਟੇ ਦੇ ਵਿੱਚ ਲੂਣ ਪਾਉਣਾ ਸ਼ੁਰੂ ਕਰ ਦਿੰਦੇ ਆ, ਜਿੱਦਾਂ ਮੈਂ ਜ਼ਿਲ੍ਹਾ ਇੱਕ ਪਾਸੇ ਆਹ ਲਾਈਨ ਜ਼ਰੂਰੀ ਲਿਖਣੀ ਸੀ ਜੀ,
0: ਜੀ
1: ਤੇ ਮੈਂ ਜ਼ਿਲ੍ਹਾ ਕਚਹਿਰੀ ਦੇ ਵਿੱਚ ਸੀਗਾ ਜੀ,
0: ਬਿਲਕੁਲ
1: ਹੁਣ ਅਗਲਾ ਬੰਦੇ ਨੇ ਉਹ ਵਕੀਲ ਨੂੰ 4 ਸਵਾਲ ਦੇਤੇ ਨਾ ਵੀ ਭਾਈ ਜ਼ਿਲ੍ਹਾ ਕਚਹਿਰੀ ਕਿੱਥੇ ਹੈਗੀ ਆ ਤੇ ਉੱਥੋਂ ਦੁਕਾਨ ਦੀ ਦੂਰੀ ਕਿੰਨੀ ਆ ਜੀ,
0: ਕੁਝ ਹੀ
1: ਹੈ
0: ਸੈਕਿੰਡ
1: ਜੀ,
0: ਦੇ ਵਿੱਚ ਤਾਂ
1: ਤੁਸੀਂ
0: ਫਾਇਰ ਹੋ
1: ਕਾਹਦੇ
0: ਗਏ
1: ਤੇ
0: ਨੇ,
1: ਗਏ ਸੀ, ਤੁਸੀਂ ਘਰੋਂ ਕਿੰਨੇ ਵਜੇ ਚੱਲੇ ਸੀ,
0: ਜੀ
1: ਉੱਥੇ ਕਿੰਨੇ ਕਚਹਿਰੀ ਕਿੰਨੇ ਵਜੇ ਪਹੁੰਚੀ ਹੈਗੇ ਆ,
0: ਜੀ
1: ਕਿੰਨੇ ਵਜੇ ਤੁਹਾਨੂੰ ਪਤਾ ਲੱਗਾ ਜੀ ਕਿ
0: ਬਿਲਕੁਲ
1: ਤੁਸੀਂ ਉੱਥੋਂ ਫਿਰ ਚੱਲੇ ਆ ਹੈ ਜੀ, ਤੇ ਕਿੰਨਾ ਟਾਈਮ ਤੁਹਾਨੂੰ ਪਹੁੰਚਦਿਆਂ ਨੂੰ ਲੱਗਾ ਤੇ
0: ਜੀ
1: ਇਸ ਇੰਸੀਡੈਂਟ ਕਿੰਨੇ ਉਹ ਇੰਸੀਡੈਂਟ ਦਾ ਸਮਾਂ ਆ ਜਾਣਾ ਹੈਗਾ ਜੀ ਵੀ ਕਿੰਨੇ ਵਜੇ ਹੋਇਆ ਜੀ,
0: ਬਿਲਕੁਲ
1: ਤੇ ਉਹ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨਾ ਇਹ ਇੱਕ ਵੇ ਦੇਣ ਵਾਲੀ ਹੁੰਦੀ ਹੈ ਗੱਲ, ਵੀ ਅਕਿਊਜ਼ ਨੂੰ ਇੱਕ ਰਸਤਾ ਦੇਣ
0: ਰਾਹ ਮਿਲ
1: ਦੀ,
0: ਜਾਂਦਾ ਜੀ, ਬਿਲਕੁਲ ਜੀ,
1: ਫਿਰ ਖਾਮੀਆਂ ਤਾਂ ਉਸ ਐਫ ਆਈ ਆਰ ਦੇ ਵਿੱਚ ਹੈਗੀਆਂ ਜੀ। ਮਾਣਕ ਗੋਇਲ ਕਹਿੰਦੇ ਸੀ ਜੀ ਕਿ
0: ਜੀ
1: ਅਸੀਂ ਇਹਨੂੰ ਮਨਿਊਟਲੀ ਦੇਖਾਂਗੇ,
0: ਜੀ
1: ਕਿਉਂਕਿ ਉੱਥੇ ਅਸ਼ਵਨੀ ਕੁਮਾਰ ਹੀ ਲਿਖਿਆ ਆ ਜੀ, ਨਾ ਉਹਦੀ ਕੋਈ ਵਲਦੀਅਤ ਲਿਖੀ ਆ,
0: ਜੀ ਵਾਲਦ
1: ਨਾ ਉਹਦਾ
0: ਵਗੈਰਾ
1: ਕੋਈ ਐਡਰੈਸ ਲਿਖਿਆ ਆ ਜੀ।
0: ਜੀ
1: ਤੇ ਹਾਉ ਯੂ ਕੈਨ ਸੇ ਹੈ ਜੀ
0: ਜੀ
1: ਕਿ ਕੱਲ ਨੂੰ ਆਈਡੈਂਟੀਫਿਕੇਸ਼ਨ ਤੇ ਡਾਊਟ ਆ ਜਾਂਦਾ ਜਾਂ ਕਿੱਦਾਂ ਹੈਗੀ ਆ, ਸੋ ਜੇ ਉਹ ਲਾਈਵ ਵੀਡੀਓ ਨਾ ਹੋਵੇ ਤੇ
0: ਜੀ
1: ਇਸ ਕੇਸ ਦੇ ਵਿੱਚ ਕੀ ਕਰੋਗੇ
0: ਕੁਛ
1: ਤੁਸੀਂ?
0: ਵੀ ਨਹੀਂ ਰਿਹਾ ਸੀ
1: ਸੋ
0: ਵਿੱਚ।
1: ਇਸ ਕਰਕੇ ਉਹਦੀ ਵਲਦੀਅਤ ਲਿਖੋ, ਉਹਦਾ ਐਡਰੈਸ ਚਾਹੇ ਤੁਸੀਂ ਆਹ ਹੀ ਪਾ ਦਿਓ ਜਿਹੜਾ ਘਰ ਢਾਉਣ ਦੇ ਪਏ ਆ, ਉਹੀ ਪਾ
0: ਜੀ
1: ਦਿਓ, ਚਾਹੇ ਉਹ
0: ਜੀ
1: ਰਹਿੰਦਾ ਕਿਤੇ ਹੋਰ ਆ, ਨਹੀਂ ਕਿਸੇ ਨੂੰ ਪਤਾ,
0: ਜੀ
1: ਖਾਸ ਕਰਕੇ ਪੁਲਿਸ ਨੂੰ ਤਾਂ ਪਤਾ ਹੀ ਹੋਊ ਵੀ ਕਿੱਥੇ ਰਹਿੰਦਾ।
0: ਜੀ ਨਾਲੇ ਸਹੀ
1: ਸੋ
0: ਸਮੇਂ
1: ਇਸ
0: ਦੇ ਵਿੱਚ
1: ਕਰਕੇ
0: ਜਿਵੇਂ ਕਿ ਇਹਨਾਂ ਨੇ ਬਲਡੋਜ਼ਰ ਲਾਉਣ ਦਾ ਦਾਅਵਾ ਕੀਤਾ ਹੈ ਕਿ ਉਹਦੇ ਤੋਂ ਸਾਰਾ ਕੁਝ ਰਿਕਵਰ ਹੋ ਗਿਆ ਸੀ, ਇਹ ਪ੍ਰੂਫ ਹੋ ਗਿਆ ਸੀ ਕਿ ਉਹ ਡਰੱਗ ਵੇਚਦਾ ਸੀ ਜਾਂ ਕੁਝ ਕਰਦਾ ਸੀ, ਜਿਹੜਾ ਬਲਡੋਜ਼ਰ ਚਲਾ ਦਿੱਤਾ ਜਾਂ ਉਹਦੀ ਜਿਹੜੀ ਹੈ ਪ੍ਰਾਪਰਟੀ ਜ਼ਬਤ ਕਰ ਲਈ ਜਾਂ ਕੁਰਕ ਕਰ ਲਈ।
1: ਗੱਲ ਇਹ ਹੈਗੀ ਨਾ ਜੀ

0: ਉਹ ਕਹਿੰਦੇ ਅਸੀਂ ਮਤਲਬ ਕਿ ਜੋ ਤੁਹਾਡੀਆਂ ਚਾਲਾਂ ਨੇ ਉਹਨਾਂ ਨੂੰ ਬਖੂਬੀ ਸਮਝਦੇ ਹਾਂ ਜੀ।
1: ਦੇਖੋ ਸਰ, ਦੁਕਾਨ ਦਾ ਵੀ ਜਿਹੜਾ ਜਿਹਾ ਢਾਉਣਾ ਉਹ ਮੁਲਜ਼ਮ ਦੇ ਹੱਕ 'ਚ ਜਾਂਦੀਆਂ ਚੀਜ਼ਾਂ ਜੀ।
0: ਜੀ
1: ਹੁਣ ਸਵਾਲ ਇਹ ਹੈਗਾ ਆ ਵੀ ਕਰ ਕੌਣ ਰਿਹਾ ਆ ਤੇ ਕਰਾ ਕੌਣ
0: ਕਰਾ
1: ਰਿਹਾ
0: ਕੌਣ
1: ਆ।
0: ਰਿਹਾ ਜੀ?
1: ਤੇ ਮੈਂ ਮਤਲਬ ਬੜੇ ਆਦਬ ਨਾਲ ਕਹਿੰਦਾ ਆ ਕਿ ਮੇਰੀ ਸ਼ੰਕਾ ਤਾਂ ਇਹ ਹੈਗੀ ਆ ਕਿ ਵਿੱਚ ਜਿਹੜੇ ਆ ਬੰਦੇ ਉਹ ਆਪਣੀ ਰਾਜਨੀਤੀ ਵੀ ਚਮਕਾਉਣਗੇ ਜੀ।
0: ਚਮਕਾਉਣਗੇ ਜੀ, ਲੱਗੇ ਹੋਏ ਨੇ, ਬਿਲਕੁਲ ਹੈ ਜੀ।
1: ਦੇਖੋ ਨਾ ਜੀ, ਦੀਪ ਸਿੱਧੂ ਦੀ ਡੈਥ ਹੋਈ
0: ਜੀ
1: ਹੈ ਜੀ, ਉਦੋਂ ਮਾਨ ਦਲ ਵਾਲਿਆਂ �ਨੇ ਜਿਹੜਾ ਆ ਆਪਣਾ
0: ਯੂਐਨ ਚ ਮਾਮਲਾ
1: ਕਰ
0: ਚੱਕਣ ਦੀ
1: ਦਿੱਤਾ
0: ਗੱਲ
1: ਜੀ।
0: ਕਰਦੇ ਜੀ।
1: ਹਾਂ ਭਾਈ, UN ਤੋਂ ਵਿੱਚ ਮਾਮਲਾ ਚੱਕਣ ਦੀ ਗੱਲ ਕਹਿਤੀ ਜੀ
0: ਜੀ
1: ਮੈਨੂੰ ਨਾ ਜੀ। ਸਵੇਰ ਦਾ ਉਹਦਾ ਮਾਨ ਦਾ ਨਾਂ ਹੀ ਭੁੱਲ ਜਾਂਦਾ ਜੀ ਬਾਰ ਬਾਰ,
0: ਆਪਣੇ
1: ਸਿਮਰਨਜੀਤ ਸਿੰਘ ਮਾਨ।
0: ਸਿਮਰਜੀਤ ਸਿੰਘ
1: ਹਾਂ
0: ਮਾਨ ਹੈ
1: ਜੀ,
0: ਜੀ।
1: ਸਿਮਰਜੀਤ ਸਿੰਘ ਮਾਨ। ਤੇ ਉਹ ਮਤਲਬ ਬਾਰ ਬਾਰ ਮਾਮਲਾ ਚੱਕ ਕੇ ਕਹੇ ਜੀ, ਉੱਥੇ ਉਹਨੇ ਕੈਸ਼ ਕੀਤਾ ਉਸ ਚੀਜ਼ ਨੂੰ, ਤੇ ਸਿੱਧੂ ਮੂਸੇ ਵਾਲੇ ਦੀ ਮੌਤ ਨੂੰ ਜਿਹੜਾ ਆ
0: ਜੀ
1: ਉਹਨੂੰ ਕੈਸ਼ ਕਰਕੇ ਤੇ ਆਪਣੀ MP ਵਾਲੀ ਇਲੈਕਸ਼ਨ ਕੱਢ ਕੇ ਉਹ ਲੈ ਗਏ ਜੀ
0: ਬਿਲਕੁਲ,
1: ਹੈ
0: ਨਾਲ
1: ਜੀ।
0: ਦੋ ਹੋਰ ਬਣਾ ਲਏ ਜੀ,
1: ਤੇ
0: ਅੰਮ੍ਰਿਤਪਾਲ ਵੀ ਬਣ ਗਿਆ ਤੇ ਨਾਲ ਦੂਸਰਾ
1: ਪੰਥਕ ਰੰਗ ਦੇ ਕੇ ਸੰਗਰੂਰ ਵਾਲੀ ਸ਼ੀਟ ਕੱਢ
0: ਜੀ
1: ਲਗਾਏ ਜੀ ਤੇ MP ਬਣ ਗਏ।
0: ਜੀ
1: ਤੋ ਬਾਅਦ ਦੇ ਵਿੱਚ ਕਿਸੇ ਦਾ ਕੀਤਾ ਕੁਛ, ਕਿਸੇ
0: ਨਾ
1: ਦਾ
0: ਜੀ।
1: ਨਹੀਂ ਕੁਛ ਕੀਤਾ ਜੀ ਬਸ ਉਹ। ਤੇ ਇਸ ਕਰਕੇ ਇਹ ਰਾਜਨੀਤਿਕ ਲੋਕ ਜਿਹੜੇ ਹੈਗੇ ਇਹਨਾਂ ਨੂੰ ਨਹੀਂ ਮਤਲਬ ਹੁੰਦਾ ਵੀ ਕਿਸੇ ਦਾ ਧੀ ਪੁੱਤ ਗਿਆ, ਕਿਸੇ ਦਾ ਕੁਛ,
0: ਜੀ
1: ਉਹਨਾਂ ਨੇ ਅਪਰਚੁਨਿਟੀ ਦਾ ਫਾਇਦਾ ਲੈਣਾ ਹੁੰਦਾ ਹੈ ਜੀ।
0: ਬਿਲਕੁਲ
1: ਪਰ ਸਵਾਲ ਇਹ ਆ ਜੀ ਕਿ ਇੱਕ ਚੀਜ਼ ਕਹੀ ਜਾਂਦੀ ਆ ਕਿ ਹਿਸਟਰੀ ਰਿਪੀਟਸ ਇਟਸੈਲਫ,
0: ਜੀ
1: ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਆ ਜੀ।
0: ਜੀ
1: ਯਾਦ ਕਰੋ ਜੀ ਵੀ 12 ਸਾਲ ਪਹਿਲਾਂ ਸਮਾਂ ਕੀ ਸੀ ਜੀ, 12 ਤਰੀਕ ਸੀ,
0: ਜੀ
1: ਇਹੀ
0: ਬਰਗਾੜੀਆਂ ਦਾ
1: ਮਹੀਨਾ
0: ਨਾਮ।
1: ਸੀ ਹੈ ਜੀ ਜਦੋਂ ਇਹ ਬਰਗਾੜੀ ਵਾਲਾ ਕੰਮ ਹੋਇਆ ਸੀ ਜੀ,
0: ਜੀ
1: ਤੇ 14 ਨੂੰ ਗੋਲੀ ਚੱਲੀ ਸੀ ਜੀ, ਤੇ ਅੱਜ ਉੱਥੇ ਜਿਹੜਾ ਆ ਭਈ ਲਾਹਨਤ ਵੀ ਪਾਈ ਗਈ ਸਰਕਾਰਾਂ ਨੂੰ ਵੀ
0: ਜੀ
1: ਜਦੋਂ ਜਦੋਂ ਇਨਸਾਫ਼ ਨਹੀਂ ਮਿਲਦਾ ਤੇ ਹਰ ਸਾਲ ਜਿਹੜਾ ਆ ਉੱਥੇ ਇਹ ਲਾਹਨਤ ਪੱਤਰ ਜਿਹੜਾ ਆ ਬਣਾਇਆ ਜਾਂਦਾ।
0: ਜੀ
1: ਔਰ ਅੱਜ ਦੀ ਦੇਖੋ ਤਰਾਸਦੀ ਕਿ ਉਹਨਾਂ ਨੇ ਲਾਹਨਤ ਪੱਤਰ ਪੜਨ ਰਹੇ ਸੀ ਜੀ, ਜਿਹੜਾ ਮੁੱਖ ਮੰਤਰੀ ਜਿਹੜਾ ਵੀ ਗੱਦੀ ਤੇ ਆਸੀਨ ਹੁੰਦਾ ਆ ਵੀ
0: ਜੀ
1: ਉਹਨੂੰ ਦਿੱਤਾ ਜਾਂਦਾ ਹੈਗਾ ਆ ਕਿ ਭਾਈ ਮੌਜੂਦਾ ਸਮੇਂ ਦੇ ਵਿੱਚ ਆ ਜੋ ਜੋ ਪ੍ਰੋਬਲਮ ਹੈਗੀਆਂ, ਕਰੰਟ ਪ੍ਰੋਬਲਮ
0: ਜੀ
1: ਜਿਹਦੇ ਤੇ ਉਹ ਫੇਲ ਹੋਏ ਆ ਤੇ ਇਨਸਾਫ਼ ਦੇਣ ਤੋਂ ਫੇਲ ਹੋਏ ਆ ਜੀ,
0: ਜੀ
1: ਤੇ ਅੱਜ ਉੱਥੇ ਕੁਲਤਾਰ ਸਿੰਘ ਸੰਧਵਾਂ ਵੀ ਉੱਥੇ ਹੀ ਸੀ ਜੀ,
0: ਜੀ ਉਹ
1: ਉਹ
0: ਤਾਂ
1: ਹੱਥ
0: ਕਹਿੰਦੇ ਮੈਂ
1: ਜੋੜ ਕੇ
0: ਅਸਤੀਫਾ ਦੇ
1: ਖੜਾ
0: ਕੇ
1: ਹੈਗਾ
0: ਤੁਹਾਡੇ 'ਚ
1: ਆ।
0: ਬਹਿ ਜਾਊਂਗਾ ਜੀ ਜੇ ਨਸ਼ਾ ਖਤਮ ਨਾ ਹੋਇਆ ਜੀ।
1: ਸਾਰੇ ਉਹ ਪੜ੍ਹਦੇ ਪਏ ਆ, ਪਿੱਛੇ ਖੜਾ ਸੁਣ ਰਿਹਾ ਹੈਗਾ ਆ ਕਿ ਦਿੱਲੀ ਵਾਲਿਆਂ ਦੇ ਅੱਗੇ ਤੁਸੀਂ ਸਾਡੇ ਸਰੈਂਡਰ ਕਰ ਦਿੱਤਾ
0: ਜੀ
1: ਹੈ ਜੀ, ਤੁਸੀਂ ਕੋਠੀਆਂ ਸਾਰਿਆ ਮਾਮਲਾ ਉਹਨਾਂ ਨੇ, ਔਰ ਇੱਥੇ ਤੱਕ ਕਿ ਮੁੱਖ ਮੰਤਰੀ ਨੇ ਜਿਹੜਾ ਹੈਗਾ ਆ ਕਿ ਆਪਣੇ ਡਰੱਗ ਵਾਲਿਆਂ ਨੂੰ ਸ਼ੈਲਟਰ ਦਿੱਤੀ ਹੈ ਜੀ, ਉਹ ਸਾਰਾ ਜਿਹੜਾ ਆ ਭਈ ਨਸ਼ਾ ਜਿਹੜਾ ਆ ਉਹ ਵਿਕਦਾ ਰਿਹਾ, ਤੁਸੀਂ ਕੁਛ
0: ਜੀ
1: ਨਹੀਂ ਕੀਤਾ ਜੀ, ਉਹ ਸਾਰੇ ਜਿੰਨੇ ਦੋਸ਼ ਹੈਗੇ ਸੀ। ਤੇ ਵੱਡੀ ਮਜੇ ਦੀ ਗੱਲ ਤੇ ਵੀ ਸੁਖਵਾਲ ਖਹਿਰਾ ਦੂਜੇ ਪਾਸੇ ਖੜਾ ਹੈਗਾ ਆ ਤੇ ਇੱਧਰ ਖੜਾ ਹੈਗਾ ਆ ਜੀ,
0: ਜੀ
1: ਅੱਜ ਤੱਕ ਜੋ ਜੋ ਸੁਖਪਾਲ ਖਹਿਰਾ ਨੇ ਮੁੱਦੇ ਚੱਕੇ ਹੈਗੇ ਸੀ ਉਹ ਲਾਹਨਤ ਪੱਤਰ ਦੇ ਵਿੱਚ ਜਿਹੜੇ ਕਿ ਪੜ੍ਹੇ ਜਾ ਰਹੇ ਸੀ ਤੇ
0: ਜੀ
1: ਸਪੀਕਰ ਹੈਲਪਲੈਸ ਹੋ ਕੇ ਤੇ ਸੁਣ ਰਿਹਾ ਸੀ।
0: ਸੁਣ ਰਿਹਾ ਸੀ ਜੀ, ਬਿਲਕੁਲ ਇੱਥੇ ਨਹੀਂ
1: ਹਾਂਜੀ,
0: ਕਿਹਾ ਗਿਆ ਜੀ
1: ਔਰ
0: ਬੈਠੋ ਬੈਠੋ।
1: ਗੱਲ ਤਾਂ ਇਹੀ ਆ ਨਾ ਜੀ, ਹੁਣ ਸਵਾਲ ਇਹ ਹੈਗਾ ਆ ਕਿ ਇਹਨਾਂ ਨੇ ਜਿੱਦਾਂ ਉਦੋਂ ਪ੍ਰੋਪੋਗੰਡਾ ਕਰਕੇ ਅਕਾਲੀਆਂ ਦੇ ਖਿਲਾਫ ਮਾਹੌਲ ਬਣਾਇਆ ਸੀਗਾ ਜੀ,
0: ਜੀ
1: ਅੱਜ ਕੁਦਰਤ ਨੇ ਏਦਾਂ ਦਾ ਮਾਹੌਲ ਇਹਨਾਂ ਦੇ ਖਿਲਾਫ ਬਣਾ ਦਿੱਤਾ
0: ਬਿਲਕੁਲ ਹੈ ਜੀ। ਜੀ
1: ਹੈ ਜੀ। ਹੁਣ ਸੈਂਟਰ ਦੇ ਵਿੱਚ ਵੀ ਤੁਸੀਂ ਦੇਖੋ ਨਾ
0: ਜੀ
1: ਭਈ, ਅੰਨਾ ਹਜ਼ਾਰੇ ਦੇ ਅੰਦੋਲਨ ਦੇ ਜਿਹੜਾ ਹੈਗਾ ਆ ਉਹਦੇ ਵਿੱਚੋਂ ਇੱਕ ਪਾਰਟੀ ਕੱਢ ਦਿੱਤੀ ਤੇ
0: ਜੀ
1: BJP ਲਈ ਇੱਕ ਜਿਹੜਾ ਹੈਗਾ ਆ ਸੱਤਾ ਦਾ ਰਸਤਾ ਸਾਫ਼ ਕੀਤਾ, ਔਰ
0: ਜੀ
1: ਜਿਸ ਰਸਤੇ ਰਾਹੀਂ ਗਏ ਸੀਗੇ ਜੀ ਉਹੀ ਰਸਤਾ ਅੱਜ ਜਿਹੜਾ ਹੈਗਾ ਆ ਦੂਜਿਆਂ ਨੇ ਅਡੋਪਟ ਕੀਤਾ ਆ ਤੇ ਇਹਨਾਂ ਦੇ ਨੱਕ 'ਚ ਦਮ ਕੀਤਾ ਆ
0: ਜੀ
1: ਹੈਗਾ ਜੀ।
0: ਪਰ ਇੱਕ ਗੱਲ ਸੈਣੀ ਸਾਹਿਬ, ਮੈਂ ਸੋਚ ਰਿਹਾ ਸੀ ਜਦੋਂ ਵੀ ਪੰਜਾਬ ਦੇ ਵਿੱਚ ਮਾਨ ਸਾਹਿਬ ਘਿਰਦੇ ਨੇ ਨਾ, ਤਾਂ ਉਦੋਂ ਨਾ ਤਾਂ ਸ਼ਸ਼ੋਦੀਆ ਬੋਲਦਾ ਹੈ ਤੇ ਨਾ ਹੀ ਕੇਜਰੀਵਾਲ। ਹਫ਼ਤਾ 2 ਹਫ਼ਤੇ ਇਦਾਂ ਦਾ ਮੌਨ ਧਾਰ ਜਾਂਦੇ ਨੇ ਕਿ ਇਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਹੋ ਕੀ ਰਿਹਾ ਜੀ।
1: ਇਸ ਵੇਲੇ ਦੀ ਜੋ ਸਿਚੁਏਸ਼ਨ ਆ ਸਰ,
0: ਜੀ
1: ਉਹ ਜੇ ਕੁਛ ਬੋਲਣਗੇ ਨਾ ਜੀ ਤੇ ਉਹ ਉਹਨਾਂ ਦੀ ਪਾਰਟੀ ਦੇ ਅਗੇਂਸਟ ਹੀ ਜਾਣਾ ਆ,
0: ਭਾਂਬੜ
1: ਹੱਕ ਚ
0: ਬਲੂਗਾ
1: ਨਹੀਂ
0: ਜੀ।
1: ਜਾਣਾ, ਭਾਂਬੜ ਬਲੂਗਾ ਕਿਉਂਕਿ ਇਸ ਵੇਲੇ ਪੰਜਾਬ ਦਾ ਜੋ ਸੈਂਟੀਮੈਂਟ ਆ ਨਾ ਜੀ,
0: ਜੀ
1: ਪੰਜਾਬ ਵਾਲੇ ਤਾਂ ਦਿੱਲੀ ਵਾਲਿਆਂ ਨੂੰ ਦੇਖ ਨਹੀਂ ਸਿਖਾਉਂਦੇ ਪਏ, ਉਹਨਾਂ ਨੂੰ ਇਹ ਹੈਗਾ ਆ ਕਿ ਇਹ ਉਹ ਬੰਦੇ ਹੈਗੇ ਜਿਹਨਾਂ ਨੇ ਸਾਡੇ ਆ 50 ਸਾਲ ਜਿਹੜਾ ਆ ਸਾਡੇ ਪੰਜਾਬ ਨੂੰ ਲੁੱਟਿਆ ਜੀ,
0: ਜੀ
1: ਇਹ ਫੀਲਿੰਗ ਜਿਹੜੀ ਆ ਸਾਰਿਆਂ ਦੇ ਮਨ ਚ ਆ ਜੀ।
0: ਜੀ
1: ਔਰ ਕੁਛ ਨਾ ਕੁਛ ਜਿਹੜਾ ਹੈਗਾ ਰੋਜ਼ ਆ CBI ਆ ਗਈ ਜੀ ਤੇ ਕਦੀ ED
0: ED
1: ਆ
0: ਆ
1: ਗਈ
0: ਗਈ।
1: ਜੀ, ਉਹਨਾਂ ਨੇ ਆ ਕੇ ਜਿਹੜੇ ਇਹ ਖੁਲਾਸੇ ਕਰਦੇ ਹੈਗੇ ਆ
0: ਜੀ
1: ਉਹਦੇ ਨਾਲ ਸਟੇਟ ਦੇ ਲੋਕ ਜਿਹੜੇ ਆ ਇਹਨਾਂ ਨੂੰ ਨਹੀਂ

0: ਵੀ ਪਤਾ, ਉਹਨਾਂ ਨੂੰ ਵੀ ਪਤਾ ਲੱਗ ਜਾਂਦਾ ਹੈਗਾ ਭਾਈ ਇਹਨਾਂ ਨੇ
1: ਬਿਲਕੁਲ
0: ਕਿੱਥੋਂ ਕਿੰਨੀ ਲੁੱਟ ਕੀਤੀ ਜੀ। ਹੁਣ
1: ਜੀ
0: 78 ਕਰੋੜ ਰੁਪਏ ਦਾ ਆ ਗਿਆ ਹੈਗਾ ਜੀ ਇੱਕ ਹੋਰ
1: ਜੀ
0: ਘੁਟਾਲਾ, ਕ੍ਰਿਕਟ ਘੁਟਾਲਾ।
1: ਬਿਲਕੁਲ ਹੈ ਜੀ,
0: ਮੈਂ ਤਾਂ ਕਿਹਾ ਵੀ ਇੱਕ ਅੱਧਾ ਬਖਸ਼ ਦੇਣਾ ਚਾਹੀਦਾ, ਵੀ ਇੰਨੇ ਸੌਦੇ ਤੋਲ ਦਿੱਤੇ, ਇੱਕ ਅੱਧਾ ਨਾ ਵੀ ਤੋਲ ਦੇ ਤਾਂ ਕੀ ਸੀਗਾ ਜੀ।
1: ਬਿਲਕੁਲ
0: ਤੇ ਪਰ ਅਗਲੇ ਵੀ ਕਹਿੰਦੇ ਵੀ ਗਿਣ ਗਿਣ ਕੇ ਜਿਹੜਾ ਹੈਗਾ ਆ ਤੁਹਾਨੂੰ ਤੁਹਾਡੇ ਪਾਪ ਗਣਾਏ ਜਾਣਗੇ।
1: ਗਿਣਾਏ ਜਾਣਗੇ ਜੀ।
0: ਹਾਂਜੀ,
1: ਜੀ
0: ਆ ਲੇਖਾ ਰੱਬ ਮੰਗੇ ਸੀ ਆ ਤੂੰ ਆਇਓ ਕਿਹੜੋ ਕੰਮ। ਹਾਂਜੀ, ਤੇ
1: ਜੀ
0: ਉਹ ਤਾਂ ਅਗਲੇ ਇੱਦਾਂ ਕਰਨ ਲੱਗੇ ਹੈਗੇ ਜਿੱਦਾਂ ਉੱਪਰ ਵਾਲਾ ਲੇਖਾ ਲੈਣ ਲੱਗਾ ਹੁੰਦਾ ਨਾ ਜੀ,
1: ਜੀ
0: ਏਦਾਂ ਹੀ ਦਿੱਲੀ ਵਾਲੇ ਲੇਖਾ ਲੱਗੇ ਆ, ਦਿੱਲੀ ਵਾਲਿਆਂ ਦਾ ਹੀ ਲੈਣ ਜੀ।
1: ਜੀ
0: ਤੇ ਉਹ ਹੁਣ 78 ਕਰੋੜ ਰੁਪਏ ਦਾ ਇੱਕ ਹੋਰ ਘੁਟਾਲਾ, ਉਹਦੀ ਵੀ ਕਹਿੰਦੇ ਆ ਜਾਂਚ ਜਿਹੜੀ ED ਨੇ ਕੰਮ ਸ਼ੁਰੂ ਕਰ ਦਿੱਤਾ ਜੀ।
1: ਜੀ
0: ਤੇ ਕਿਉਂਕਿ ਮਨੀ ਲਾਂਡਰਿੰਗ ਜਿੱਥੇ ਹੁੰਦੀ ਆ ਨਾ ਜੀ, ਉੱਥੇ ED ਦੀ ਜੁਰਿਸਡਿਕਸ਼ਨ ਬਣ ਜਾਂਦੀ ਆ
1: ਬਣ
0: ਜੀ।
1: ਜਾਂਦੀ ਹੈ
0: ED ਨੂੰ ਕਾਰਵਾਈ ਸ਼ੁਰੂ ਕਰਨ ਤੋਂ ਪਹਿਲਾਂ ਨਾ ਕਿਸੇ ਨਾ ਕਿਸੇ FIR ਦਾ ਆਸਰਾ ਲੈਣਾ ਪੈਂਦਾ ਹੁੰਦਾ ਜੀ, ਵੀ FIR ਜਿਹੜੀ ਹੈਗੀ ਕੋਈ ਕੇਂਦਰੀ ਏਜੰਸੀ ਜਾਂ ਸਟੇਟ ਏਜੰਸੀ ਉਹ ਦਾਇਰ ਕਰੇ,
1: ਜੀ
0: ਉਸ ਤੋਂ ਅੱਗੇ ਜਿਹੜੀ ED ਇਨਵੈਸਟੀਗੇਸ਼ਨ ਕਰਕੇ ਤੇ ਉਹਨੂੰ ਸਿਰੇ ਲਾਉਂਦੀ ਆ ਜੀ।
1: ਜੀ
0: ਹੁਣ ਉਹਨਾਂ ਕੋਲ ਜਿਹੜਾ ਆ FIR ਹੋ ਗਈ ਹੈਗੀ ਆ ਜੀ, ਜਿਹੜੀ CBI ਨੇ ਕੀਤੀ ਆ ਜੀ,
1: ਜੀ
0: ਤੇ ਉਹਦੇ ਸੰਬੰਧ ਦੇ ਵਿੱਚ ਹੀ ਅੱਗੇ ਜਿਹੜਾ ਹੈਗਾ ED ਨੇ ਆਪਣੀ FIR ਇੱਕ ਕਰ ਲਈ ਹੈਗੀ ਆ ਜੀ।
1: ਬਿਲਕੁਲ ਹੈ ਜੀ,
0: ਤੇ
1: ਜੀ
0: ਉਹ ਹੁਣ ਮਨੀ ਟ੍ਰੇਲ ਜਿਹੜੀ ਆ, ਕਿਉਂਕਿ 10 ਲੱਖ ਰੁਪਏ ਦੀ ਐਂਟਰੀ ਕਹਿੰਦੇ ਉਹਦੇ ਖਾਤੇ ਦੇ ਵਿੱਚ ਸਿੱਧੀ ਗਈ ਇੱਕ
1: ਜੀ
0: ਟ੍ਰਾਂਸਫਰ ਪੋਸਟਿੰਗ ਦੇ ਕੇਸ ਦੇ ਵਿੱਚ ਰਾਜਵੀਰ ਸਿੰਘ ਘੁੰਮਣ ਦੇ ਜੀ,
1: ਜੀ
0: ਜਿਹੜੀ ਅਨਅਕਾਊਂਟਡ ਆ। ਹਾਂਜੀ, ਉਹਦਾ ਪਤਾ ਨਹੀਂ ਹੈਗਾ ਆ ਜੀ, ਉਹ ਆਪਣੇ ਆਪ ਦੱਸਣਾ ਪਏਗਾ ਜੀ।
1: ਜੀ
0: ਮੈਨੂੰ ਉਮੀਦ ਹੈ ਜੀ ਕਿ ਉਹਨਾਂ ਨੇ ਜਿਹੜਾ ਆ CBI ਨੇ ਛੇਤੀ ਹੀ ਸੁਪਰੀਮ ਕੋਰਟ ਕੋਲੋਂ ਇਹਦੀ ਕਸਟੋਡੀਅਲ ਇੰਟਰੋਗੇਸ਼ਨ ਦੀ ਮੰਗ ਕਰ ਲੈਣੀ
1: ਕਰ
0: ਹੈ ਜੀ।
1: ਲੈਣੀ ਹੈ ਜੀ, ਬਿਲਕੁਲ ਹੈ, ਉਹ ਕਹਿ ਦੇਣਗੇ ਵੀ
0: ਜੀ ਭਰੇ
1: ਕੋਪਰੇਟ
0: ਸਾਹਿਬ,
1: ਨਹੀਂ ਕਰਦੇ, ਨਹੀਂ ਭਾਈ ਚੱਕਣਾ ਹੀ ਪੈਣਾ ਹੈ। ਬਿਲਕੁਲ ਹੈ ਜੀ।
0: ਇੱਕ ਸਰ ਬੇਨਤੀ ਹੋਰ ਜੀ,
1: ਜੀ
0: ਕਿ ਕੱਲ ਨੂੰ ਸਵੇਰੇ ਜਿਹੜਾ ਹੈਗਾ ਆ ਇਹਨਾਂ ਨੇ ਜਿਹੜੀ ਬੰਦ ਦੀ ਕਾਲ ਕੀਤੀ ਆ ਨਾ ਜੀ,
1: ਹਾਂਜੀ
0: ਤੇ ਉਹਦਾ ਹੁਣ ਦੇਖਦੇ ਹੈਗੇ ਆ ਸਰ। ਸਾਡੇ ਜਿਹੜੇ ਆ ਸਾਰੀਆਂ ਜਥੇਬੰਦੀਆਂ ਨੂੰ ਅਪੀਲ ਕੀਤੀ ਹੈਗੀ ਆ ਜੀ,
1: ਜੀ
0: ਤੇ ਸਾਡੀਆਂ ਬਾਰ ਐਸੋਸੀਏਸ਼ਨ ਜਿਹੜੀਆਂ ਹੈਗੀਆਂ ਜੀ ਉਹ ਵੀ ਇਹਦੇ ਸਮਰਥਨ ਚ ਆ ਗਈਆਂ ਜੀ।
1: ਜੀ
0: ਤੇ ਦੇਖੋ ਸਾਨੂੰ ਸਾਡਾ ਕੰਮ ਜਿੱਦਾਂ ਹੈਗਾ ਜ਼ਰੂਰੀ ਸੇਵਾਵਾਂ ਵਾਲਾ ਹੁੰਦਾ ਹੀ ਆ ਜੀ ਇੱਕ ਕਿਸਮ ਦਾ, ਕਿਉਂਕਿ ਸਾਡੀਆਂ ਕੋਰਟਾਂ ਥੋੜਾ ਬੰਦ ਹੋਣੀਆਂ ਜੀ,
1: ਬਿਲਕੁਲ ਹੈ ਜੀ,
0: ਕੋਰਟਾਂ ਤਾਂ ਖੁੱਲਣੀਆਂ ਹੀ ਆ ਤੇ ਲੋਕਾਂ ਦੇ ਕੇਸਾਂ 'ਚ ਆਵਾਜ਼ਾਂ ਵੀ ਪੈਣੀਆਂ ਜੀ,
1: ਜੀ
0: ਤੇ ਸਾਨੂੰ ਤਰੀਕਾਂ ਵੀ ਲੈਣੀਆਂ ਪੈਣੀਆਂ ਹੈਗੀਆਂ ਜੀ। ਤੇ ਇਹੋ ਜਿਹੇ ਦੇ ਵਿੱਚ ਦੇਖੋ ਜਦੋਂ ਬੰਦ ਹੋ ਗਿਆ
1: ਜੀ
0: ਸਵੇਰੇ 6 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਬੰਦ ਆ ਜੀ,
1: ਜੀ
0: ਤੇ ਲੋਕ ਕਚਹਿਰੀਆਂ ਦੇ ਵਿੱਚ ਕਿੱਦਾਂ ਪਹੁੰਚਣਗੇ, ਤੇ
1: ਜੀ
0: ਜਿਹੜਾ ਬੰਦਿਆਂ ਨੇ ਤਰੀਕ ਭੁਗਤਣੀ ਆ ਦੋਸ਼ੀ ਕੋਰਟਾਂ 'ਚ ਕਿੱਦਾਂ ਹਾਜ਼ਰ ਹੋਣਗੇ,
1: ਜੀ
0: ਇਹੋ ਜਿਹੀ ਸਥਿਤੀ। ਵਕੀਲਾਂ ਨੇ ਤਾਂ ਪਹੁੰਚਣਾ ਹੀ ਪੈਂਦਾ ਜੀ, ਸਾਨੂੰ ਤਾਂ ਪਹੁੰਚਣਾ ਹੀ ਪੈਂਦਾ ਜੀ, ਚਾਹੇ ਜਿੱਦਣ ਮਰਜ਼ੀ ਰੋਡ ਕਲੋਜ਼ ਹੋਵੇ ਜਾਂ ਜੋ ਮਰਜ਼ੀ ਹੋਵੇ ਜੀ,
1: ਜੀ ਬਿਲਕੁਲ ਹੈ ਜੀ,
0: ਕਿਉਂਕਿ ਜਿਹੜੇ ਮੁਲਜ਼ਮ ਨਹੀਂ ਆਏ ਹੋਣਗੇ ਉਹਨਾਂ ਦੀ ਜਗ੍ਹਾ ਤੇ ਅਸੀਂ ਜਿਹੜਾ ਹੈਗਾ ਆ ਆਪਣੇ ਵੱਲੋਂ ਐਪਲੀਕੇਸ਼ਨ ਦੇ ਕੇ ਉਹਨਾਂ ਦੀ ਹਾਜ਼ਰੀ ਲਵਾਵਾਂਗੇ ਜੀ।
1: ਜੀ ਬਿਲਕੁਲ ਹੈ
0: ਤੇ ਬਾਕੀ ਕੇਸਾਂ ਦੇ ਵਿੱਚ ਜਿਹੜਾ ਆ ਤਰੀਕਾਂ ਲੈਣੀਆਂ ਹੁੰਦੀਆਂ ਲੋਕਾਂ ਦੀਆਂ ਜੀ,
1: ਜੀ
0: ਸੋ ਇਸ ਕਰਕੇ ਇਹ ਹੁੰਦਾ ਆ ਜੀ, ਪਬਲਿਕ ਨੂੰ ਇਨਕਨਵੀਨੀਅੰਸ ਤਾਂ ਹੁੰਦੀ ਆ ਜੀ।
1: ਜੀ
0: ਹੁਣ ਹੁਣ ਤੱਕ ਜਿਹੜਾ ਹੈਗਾ ਆ ਸਕੂਲਾਂ ਤੋਂ ਮੈਸੇਜ ਨਹੀਂ ਆਇਆ ਜੀ ਕੋਈ,
1: ਜੀ
0: ਕੱਲ ਨੂੰ ਸਕੂਲ ਬੰਦ ਰਹਿਣਗੇ ਕਿ ਨਹੀਂ, ਕਿਉਂਕਿ 6 ਵਜੇ ਤੱਕ ਤਾਂ ਕਿਹੜੀ ਬੱਸ ਚੱਲ ਜਾਏਗੀ ਜੀ, ਬੱਸਾਂ ਦੇ ਵਿੱਚ ਬੱਚੇ ਆਉਣੇ ਆ ਜੀ,
1: ਬਿਲਕੁਲ ਹੈ ਜੀ, ਦਰੁਸਤ ਹੈ ਜੀ, ਜੀ
0: ਨਾ ਰੋਕੇ ਕੋਈ ਨਾ ਰੋਕੇ, ਜੇ 6 ਵਜੇ ਤੋਂ ਬਾਅਦ ਜਿਹੜਾ ਹੈਗਾ ਆ ਜਦੋਂ ਬੱਸਾਂ 7 ਵਜੇ 7:30 ਵਜੇ ਜਿਹੜੀ ਆ
1: ਜੀ
0: 8 ਵਜੇ ਚੱਲਦੀਆਂ ਜੀ,
1: ਜੀ
0: ਬੱਚੇ ਲੈ ਕੇ ਆਉਂਦੀਆਂ ਆ ਜੀ, ਉਹ ਰਸਤੇ
1: ਬਿਲਕੁਲ
0: ਦੇ ਵਿੱਚ ਕਿਤੇ ਰੋਕ ਲਈ, ਰੋਡ ਬਲੌਕ ਹੋ ਗਈ ਤੇ ਬੱਚੇ ਫਸੇ ਰਹਿਣਗੇ ਜੀ।
1: ਰਹਿਣਗੇ ਜੀ, ਬਿਲਕੁਲ ਹੈ
0: ਸੋ
1: ਜੀ,
0: ਇਸ ਕਰਕੇ ਇਹਨਾਂ ਅਥਾਰਟੀਜ਼ ਨੂੰ ਵੀ ਛੇਤੀ ਤੋਂ ਛੇਤੀ ਜਿਹੜਾ ਟਾਈਮਲੀ ਜਿਹੜਾ ਆ ਬੱਚਿਆਂ ਨੂੰ ਇੰਟੀਮੇਟ ਕਰਨਾ ਚਾਹੀਦਾ ਜਾਂ ਦੱਸਣਾ ਚਾਹੀਦਾ ਜੀ
1: ਜੀ
0: ਵੀ ਭਾਈ ਸਕੂਲ ਲੱਗਣੇ ਆ ਜਾਂ ਨਹੀਂ
1: ਨਹੀਂ
0: ਲੱਗਣੇ, ਕਿ
1: ਲੱਗਣੇ
0: ਕੀ
1: ਜੀ,
0: ਤੁਹਾਨੂੰ ਸਰਕਾਰ ਨੇ ਕੋਈ ਇੰਸ਼ੋਰੈਂਸ ਦਿੱਤੀ ਆ ਜੀ
1: ਜੀ
0: ਵੀ ਭਾਈ ਹਾਂ ਜੀ ਵੀ ਤੁਸੀਂ ਸਕੂਲ ਲਾਓ ਅਸੀਂ ਆਪੇ ਜਿਹੜਾ ਹੈਗਾ ਹੈਲਪ ਕਰਾਂਗੇ,
1: ਜੀ
0: ਜਾਂ
1: ਬਿਲਕੁਲ ਜੀ
0: ਸਰਕਾਰ ਤਾਂ ਚੁੱਪ ਕਰਕੇ ਇੱਕਦਮ ਸਪੈਕਟੇਟਰ ਬਣੀ ਗਈ ਆ ਜੀ।
1: ਜੀ ਤੇ ਸੈਣੀ ਸਾਹਿਬ
0: ਦੂਜਾ
1: ਇੱਕ
0: ਉਹਨਾਂ
1: ਟਿੱਪਣੀ ਲੈ ਕੇ ਫਿਰ ਔਜਲਾ ਸਾਹਿਬ ਨਾਲ ਜੁੜੇ ਨੇ, ਉਹਨਾਂ ਦੀ ਗੱਲ ਸੁਣਦੇ ਆ। ਜਿਹੜਾ 15 ਕਿਲੋ ਹੈਰੋਇਨ ਫੜੀ ਹੈ ਜੀ, ਆ ਜਿਹੜਾ ਕਹਿੰਦੇ ਨੇ ਕਿ ਜ਼ੀਰੋ ਟੋਲਰੈਂਸ ਹੈ ਜਿਹੜਾ ਨਸ਼ੇ ਦੇ ਮਾਮਲੇ ਦੇ ਵਿੱਚ, ਅੱਜ ਮਾਨ ਸਾਹਿਬ ਨੇ ਵੀਡੀਓ ਦੇ ਵਿੱਚ ਵੀ ਜਿਹੜਾ ਸੁਨੇਹਾ ਦਿੱਤਾ ਹੈ, ਪਰ ਦੂਸਰੇ ਪਾਸੇ ਐਂਟੀ ਡਰੋਨ ਬੱਸ ਜਿਹਦੇ ਉੱਤੇ ਮਾਨ ਸਾਹਿਬ ਦੀ ਆਪਣੀ ਫੋਟੋ ਲੱਗੀ ਆ ਹੱਥ ਜੋੜ ਕੇ, ਤੇ ਸਾਰਾ ਕੁਝ ਉਹਦੇ ਉੱਤੇ ਲਿਖਿਆ ਹੋਇਆ ਹੈ, ਨਸ਼ੇ ਖਿਲਾਫ ਮੁਹਿੰਮਾਂ ਜੋ ਵੀ ਚੱਲ ਰਹੀਆਂ ਨੇ ਤੇ ਯੁੱਧ ਨਸ਼ਿਆਂ ਵਿਰੁੱਧ। ਤੇ ਇਹ ਕਰਮ ਸਿੰਘ ਕਿਹੜੇ ਕਰਮ ਕਮਾ ਗਿਆ ਜੀ?
0: ਭਾਈ ਸਾਹਿਬ ਇਹਦਾ ਥੱਲੇ ਜਿਹੜਾ ਆਖਰੀ ਹੈਡਿੰਗ ਆ ਇਹਨੂੰ ਹੀ ਸੰਬੋਧਨ ਦੇ ਆ ਵੀ ਬਾੜੀ ਖੇਤ ਨੂੰ ਖਾਣ ਲੱਗੇ ਜੀ।
1: ਜੀ
0: ਸਵਾਲ ਤਾਂ ਇਹ ਹੈਗਾ ਨਾ ਜੀ, ਜਿਹੜੀ ਤੁਸੀਂ ਆਹ ਗੱਲਾਂ ਕਰਦੇ ਆ ਇਹ ਵੀ ਇਹਨਾਂ ਨੇ ਡਾਇਆ ਜੀਰੋ ਟੋਲਰੈਂਸ ਜੇ ਵੋ, ਇਹ
1: ਜੀ
0: ਸਾਰਾ ਕੁਛ ਇਹਨਾਂ ਨੇ ਨਾ ਜੀ ਰਟੇ ਰਟਾਏ ਡਾਇਲੋਗ ਹੁੰਦੇ ਆ ਜੀ।
1: ਜੀ
0: ਜਿਹੜੀ ਸਰਕਾਰ ਹੈ ਜਿਹੜੀ ਕਹੂਗੀ ਵੀ ਹੈਵ ਟੋਲਰੈਂਸ,
1: ਜੀ
0: ਹਾਂਜੀ ਕਿਹੜੀ ਸਰਕਾਰ ਕਹੂਗੀ ਕਿ ਨਸ਼ਿਆਂ ਦੇ ਮੁੱਦੇ ਤੇ ਸਾਡੀ ਟੋਲਰੈਂਸ ਆ?
1: ਜੀ
0: ਕਿਹੜੀ ਸਰਕਾਰ ਕਹੂਗੀ ਕਿ ਹਾਂ ਜੀ ਵੀ ਕਿਸੇ ਵੀ ਗੈਰ ਕਾਨੂੰਨੀ ਕੰਮ ਦੇ ਵਿੱਚ ਸਾਡੀ ਟੋਲਰੈਂਸ ਆ ਜੀ?
1: ਬਿਲਕੁਲ ਹੈ ਜੀ,
0: ਸਰਕਾਰ ਨੇ ਤਾਂ ਜ਼ੀਰੋ ਟੋਲਰੈਂਸ ਹੀ ਕਹਿਣਾ ਨਾ
1: ਦੱਸਣੀ
0: ਜੀ,
1: ਆ ਜੀ
0: ਉਹ
1: ਬਿਲਕੁਲ।
0: ਰਿਟਾਇਰ ਰਿਟਾਇਰ ਡਾਇਲੋਗ ਹੁੰਦਾ ਹੈਗਾ ਜਾਂ ਅਦਰਵਾਈਜ਼ ਟੋਲਰੈਂਸ ਇੰਨੀ ਕੁ ਹੈਗੀ ਆ ਤੇ ਤੁਹਾਡੇ ਸਾਹਮਣੇ ਇੱਕ ਨਸ਼ੇ ਦਾ ਵਿਰੋਧ ਕਰਦੇ ਬੱਚਾ ਜਿਹੜਾ ਆ ਉਹਦੀ ਡੈਥ ਹੋ ਗਈ ਆ,
1: ਜੀ
0: ਹੈ ਜੀ ਨੌਜਵਾਨ
1: ਜੀ
0: ਤੇ ਇੱਧਰ ਜਿਹੜਾ ਹੈਗਾ ਤੁਹਾਡਾ ਇੱਕ ਜਿਹੜਾ ਰੱਖਿਅਕ ਸੀ ਭਕਸ਼ਕ ਬਣਿਆ ਆ ਜੀ ਤੇ
1: ਜੀ
0: ਜਿਹਨੂੰ ਵਰਦੀ ਪਵਾਈ ਹੈਗੀ ਆ ਤੇ ਉਹਦੇ ਬਾਰਡਰ ਦੇ ਉੱਤੇ ਉਹਦੀ ਡਿਊਟੀ ਹੈਗੀ ਆ ਜੀ ਵੀ ਐਂਟੀ ਡਰੋਨ ਜਿਹੜਾ ਆ ਸਿਸਟਮ ਉਹ ਦੇਖਣਾ ਆ ਜੀ ਤੇ
1: ਜੀ
0: ਉਹ ਡਰੋਨ ਜਿਹੜੇ ਆਉਂਦੇ ਹੈਗੇ ਉਹਨਾਂ ਨਾਲ ਹੀ ਪੈਕਟ ਚੱਕੀ ਫਿਰਦਾ ਜੀ, 15 ਕਿਲੋ ਹੀਰੋਇਨ ਲਈ ਫਿਰਦਾ ਜੀ,
1: ਬਿਲਕੁਲ
0: ਖਰੇ ਕਿੰਨੇ ਪੁਲਿਸ ਵਾਲੇ ਇਹਨਾਂ ਕੰਮਾਂ 'ਚ ਇਨਵੋਲਵ ਹੈਗੇ ਆ ਜੀ।
1: ਬਿਲਕੁਲ ਹੈ ਜੀ। ਤੇ ਔਜਲਾ ਸਾਹਿਬ ਸਵਾਗਤ ਹੈ ਜੀ ਆਨੂੰ, ਸਤਿ ਸ਼੍ਰੀ ਅਕਾਲ ਜੀ।
2: ਸਤਿ ਸ਼੍ਰੀ ਅਕਾਲ ਜੀ,
0: ਵੀਰ ਜੀ
2: ਦੋਨੋਂ
0: ਸਤਿ ਸ਼੍ਰੀ
2: ਵੀਰਾਂ ਨੂੰ
0: ਅਕਾਲ,
2: ਸਲਾਮ ਹੋਤੇ ਹੋ ਜੀ।
1: ਸਤਿ ਸ਼੍ਰੀ ਅਕਾਲ ਜੀ,
2: ਦੇਖੋ ਚਲੋ ਜਵਾਕਾਂ ਦਾ ਨਹੀਂ ਵੀ ਸਕੂਲ ਲੱਗੋ ਕੋਈ ਗੱਲ ਨਹੀਂ, ਜੇ ਵਕੀਲਾਂ ਦਾ ਇੰਨਾ ਜਾਣਾ ਜ਼ਰੂਰੀ ਆ ਉਹ ਹੁਣੇ ਪਹੁੰਚ ਜਾਣ ਜੀ ਕੋਰਟ ਉੱਥੇ ਕੈਬਨ ਦੇ ਵਿੱਚ ਆਪਦਾ
1: ਰਾਤ
2: ਇਹਦੇ
1: ਨੂੰ
2: ਲੋਕਾਂ
1: ਜੀ।
2: ਲਈ ਸੇਵਾਵਾਂ ਤਾਂ ਦੇਣ ਜੀ।
1: ਜੀ
2: ਹਾਂਜੀ,
0: ਮੈਂ ਜੀ ਭਾਰਤ ਸਾਹਿਬ ਨੂੰ ਦੱਸ ਹੀ ਇਸੇ ਕਰਕੇ ਰਿਹਾ, ਤੁਹਾਡਾ ਹੀ ਮੇਰੀ ਸਾਰ ਭਾਰਤ ਸਾਹਿਬ ਮੇਰੀ ਛੇਤੀ ਛੁੱਟੀ ਕਰ ਦਿਓ, ਮੈਨੂੰ ਲੱਗਦਾ 4 ਵਜੇ ਸਵੇਰੇ ਜਾਣਾ ਪਊਗਾ।
1: ਜੀ
0: ਹਾਂਜੀ
1: ਜੀ,
2: ਤੁਸੀਂ ਇਹ ਦੇਖੋ ਰਾਜਨ ਜੀ, ਆਪਾਂ ਫੇਰ ਵੀ ਗੱਲ ਕਰਦੇ ਸੀ, ਅਸਲ 'ਚ ਸਾਡਾ ਸਿਸਟਮ ਖਿਲਾਫ਼ ਸੋ ਗਿਆ, ਤੁਸੀਂ ਹੋ ਹੁਣ ਜੇ ਜੱਜੇ ਰਲ ਕੇ ਤੇ ਤੁਸੀਂ ਉਹ ਰਲ ਕੇ ਜਿਹਨੇ ਸ਼ਰੇਆਮ ਜੁਰਮ ਕੀਤਾ ਵੇ ਉਹਨੂੰ ਇਹ ਛਡਾਏਂਗੇ, ਉਹ
1: ਬਿਲਕੁਲ
2: ਉਹਨੂੰ ਇਹ ਸੱਚਾ ਸਾਬਤ ਕਰੇਂਗੇ ਉਹ। ਹੁਣ ਡਰੱਗ ਇੰਸਪੈਕਟਰ ਦੀ ਆਪਦੀ ਫੈਕਟਰੀ ਹੈ ਤੇ ਫਿਰ ਇਹ ਚੀਜ਼ਾਂ ਰੋਕੂ ਕੌਣ ਜੀ?
1: ਕੋਈ ਬਣੇ ਜੀ, ਬਿਲਕੁਲ।
2: ਹਾਂਜੀ, ਇਹ ਮਹਿਕਮੇ ਕਈ ਤਾਂ ਸਾਡੇ ਪੰਜਾਬ ਚ ਨੇ ਜਿਹੜੇ ਜਿਵੇਂ ਲਾ ਲਓ ਮਾਲ ਮਹਿਕਮਾ ਪਟਵਾਰੀ ਲਾ ਲਓ ਜਾਂ ਪੁਲਿਸ ਵਾਲੇ ਜਿਹੜੇ ਫੇਸ ਕਰਦੇ ਆ ਲੋਕਾਂ ਨੂੰ ਉਹ ਵੱਧ ਬਦਨਾਮ ਨੇ, ਮਹਿਕਮੇ ਤਾਂ ਇਹੋ ਜਿਹੇ ਨੇ ਤੁਸੀਂ ਸੋਚ ਵੀ ਨਹੀਂ ਜਿਹੜੇ ਅਰਬ ਰੁਪਈਆ ਬਣਾਉਂਦੇ ਨੇ,
1: ਬਿਲਕੁਲ ਹੈ ਜੀ,
2: ਜਿਹੜੇ ਦੇਖਦੇ ਨਹੀਂ ਹੈ। ਮੈਂ ਤੁਹਾਨੂੰ ਇੱਕ ਛੋਟੀ ਜਿਹੀ, ਚਲੋ ਆਪਾਂ ਸਾਰਾ ਹੀ ਪਤਾ, ਲੁਧਿਆਣਾ ਦੇਖੋ
1: ਜੀ,
2: ਇੰਡਸਟਰੀ ਇੰਸਪੈਕਟਰ ਦੀ ਕੀ ਜੋਬ ਹੁੰਦੀ ਹੈ ਜੀ?
1: ਜੀ
2: ਹੁਣ ਦੇਖਣੀ ਹੈ ਨਾ ਫੈਕਟਰੀ,
1: ਬਿਲਕੁਲ।
2: ਉਹਨਾਂ ਨੇ ਬੋਰ ਕਰ ਕਰ ਉਹ ਜ਼ਹਿਰੀਲੇ ਪਾਣੀ ਲੁਧਿਆਣੇ ਚ ਪਾਤੇ ਤੇ ਅੱਜ ਲੁਧਿਆਣੇ ਦਾ ਪਾਣੀ ਨਹਾਉਣ ਯੋਗ ਵੀ ਨਹੀਂ ਰਿਹਾ
1: ਜੀ,
2: ਰਹਿੰਦਾ ਕੌਣ ਉੱਥੇ? ਸੋ ਸਾਡੇ ਸਿਸਟਮ ਤਾਂ ਦੇਖੋ ਕਿਵੇਂ ਇਹਨਾਂ ਨੇ ਆਪਦੇ ਨਿੱਜ ਲਈ, ਮਤਲਬ ਹੋਇਆ ਕੀ ਹੋਣਾ ਕੀ ਆ, ਹੁੰਦੇ ਹੁੰਦੇ ਇੱਕ ਦਿਨ ਤਾਂ ਨਹੀਂ ਇਹ ਕੰਮ ਹੋਇਆ, ਮਤਲਬ ਇਹ 50 ਸਾਲਾਂ ਤੋਂ ਚੱਲਦਾ ਚੱਲਦਾ ਅੱਜ ਇੱਥੇ ਤੱਕ ਆ ਗਿਆ। ਹਰ ਚੀਜ਼ ਜਿਹਨੇ ਰਾਖੀ ਕਰਨੀ ਸੀ, ਜਿਹਨੇ ਆਪਦੀ ਸਹੀ ਫਰਜ਼ ਨਿਭਾਉਣੀ ਸੀ, ਜਿਹੜੇ ਚੇਅਰ ਨੇ ਸਾਨੂੰ ਜਸਟਿਸ ਕਰਨਾ ਸੀ, ਉਹ ਤਾਂ ਇਨਜਸਟਿਸ 'ਤੇ ਆ ਗਏ।
1: ਬਿਲਕੁਲ,
2: ਖੇਤੀਬਾੜੀ ਇੰਸਪੈਕਟਰ ਲੈ ਲਓ, ਉਹਨਾਂ ਦੇ ਆਪਦੇ ਦਵਾਈਆਂ ਦਾ ਦੁਕਾਨਾਂ ਖੋਲੀਆਂ ਹੋਈਆਂ ਨੇ
1: ਜੀ,
2: ਇਹ ਲੈ ਲਓ ਇਹਨਾਂ ਦੇ ਆਪਦੇ ਖੋਲੇ ਹੋਏ ਨੇ,
1: ਟੂਰ ਮਿਲਦੇ ਆ
2: ਚਾਈ ਵਾਲਿਆਂ ਦੇ ਆਪਦੇ ਠੇਕੇ ਲਏ ਹੋਏ ਨੇ ਜੀ। ਹਾਂਜੀ, ਪੁਲਿਸ ਵਾਲੇ ਆਪਦੀ ਜੀਪ 'ਚ ਨਸ਼ਾ ਵੇਚੀ ਜਾਂਦੇ ਨੇ ਜੀ
1: ਜੀ,
2: ਫਿਰ ਰੋਕੂਗਾ ਕੌਣ?
1: ਮੰਤਰੀਆਂ ਦੀਆਂ ਗੱਡੀਆਂ ਦੇ ਵਿੱਚ ਪਹਿਲਾਂ ਵੀ ਹੁੰਦੇ ਸੀ ਲਾਲ ਬੱਤੀ ਗੱਡੀ ਦੇ ਵਿੱਚ ਸਾਰਾ
2: ਉਹਨਾਂ
1: 'ਚ
2: ਪੈਸਾ ਆਟੋ ਆਟੋ ਆਈ ਚੱਲੀ ਜਾਂਦਾ ਜੀ,
1: ਚੱਲੀ ਜਾਂਦੀ
2: ਉਹਦਾ ਸਾਰਾ ਕੁਝ। ਇਹ ਤਾਂ ਮੰਤਰੀ ਦਾ ਦੇਖੋ ਪੋਲਿਟਿਕਸ ਦਾ ਇੱਕ ਅੰਬਰੇਲਾ ਹੋ ਗਈ ਨਾ, ਇੰਸ਼ੋਰੈਂਸ ਦੇ ਉੱਪਰ ਤੋਂ ਇੰਸ਼ੋਰੈਂਸ ਹੈ,
1: ਬਿਲਕੁਲ ਹੈ ਜੀ,
2: ਉਹ ਫਿਰ ਸਾਰਿਆਂ ਨੂੰ ਕਵਰ ਕਰਦੇ ਨੇ
1: ਜੀ,
2: ਫਿਰ ਤੁਸੀਂ ਆਪਾਂ ਕਿੱਥੋਂ ਸੁਧਾਰ ਹੋਊਗਾ? ਲੱਗਦਾ ਕਿਸੇ ਪਾਸਿਓ ਵੀ ਮਤਲਬ ਕੋਈ ਤੁਹਾਨੂੰ ਵੇ ਲੱਗਦਾ ਇਹਦੇ ਵਿੱਚ ਵੀ ਇੱਥੋਂ ਇਹ ਸੁਧਾਰ ਕਰ ਲੈਣਗੇ?
1: ਨਾ ਜੀ, ਨਾ ਜੀ,
2: ਸਰਕਾਰਾਂ ਬਦਲਦੀਆਂ ਉਹ ਮਤਲਬ ਉਹ ਜਿਵੇਂ ਇੱਕ ਛੋਟੀ ਜਿਹੀ ਗੱਲ ਕਹਿ ਦਈ ਹੁੰਦੀ ਵੀ ਅੱਗੇ ਗੱਡੀਆਂ ਬਠਿੰਡੇ ਭੱਜ ਜਾਂਦੀਆਂ ਫਿਰ ਪਟਿਆਲੇ ਆ ਜਾਂਦੀਆਂ ਸੀ, ਪਰ ਗੱਡੀਆਂ ਦੇ ਰਾਹੇ ਬਦਲਦੇ ਨੇ,
1: ਬਦਲਦੇ ਨੇ ਜੀ,
2: ਬਾਕੀ ਤਾਂ ਉਹੀ ਚੱਲੀ ਜਾਂਦਾ, ਉਧਰੋਂ ਪੈਸੇ ਜਾਣਾ ਇਧਰੋਂ ਜਾਣ ਲੱਗ ਜਾਂਦੇ ਨੇ
1: ਜੀ।
2: ਮਤਲਬ ਪੰਜਾਬ, ਪੰਜਾਬੀਅਤ, ਸਾਡੀ ਜਵਾਨੀ, ਸਾਡਾ ਭਵਿੱਖ, ਸਾਡੀ ਐਜੂਕੇਸ਼ਨ ਵਾਲੇ ਨੇ ਜਿਹੜੇ ਉਹ ਦੇਖੋ ਆਪ ਆ ਜਿਹੜੇ ਕੁੱਟ ਖਾਂਦੇ ਨੇ ਰੋਜ਼ ਵੀ ਸਾਨੂੰ ਪੱਕੇ ਕਰੋ ਸਰਕਾਰੀ ਸਕੂਲ 'ਚ, ਇਹਨਾਂ ਦੇ ਜਵਾਕ ਪ੍ਰਾਈਵੇਟ ਸਕੂਲਾਂ 'ਚ ਪੜ੍ਹਦੇ ਨੇ,
1: ਪੜ੍ਹਦੇ ਨੇ ਜੀ, ਬਿਲਕੁਲ
2: ਤੇ ਤੁਹਾਨੂੰ ਕੀ ਲੋੜ ਆ ਸਰਕਾਰੀ ਸਕੂਲ 'ਚ ਜੋਬ ਕਰਨ ਦੀ? ਤੁਸੀਂ ਕਿਉਂ ਕੁੱਟ ਖਾਂਦੇ ਉਹਦੇ ਪਿੱਛੇ ਹੀ
1: ਜੀ? ਬਿਲਕੁਲ
2: ਹਾਂਜੀ ਰਾਜੇ ਜੀ।
0: ਵੀਰ ਜੀ ਏਦਾਂ ਨਾ ਮੈਂ ਬੜਾ ਪ੍ਰਭਾਵਿਤ ਹੋਇਆ, ਮੈਂ ਕਿਹਾ ਯਾਰ ਭਾਈ ਬੰਦਾ ਬੜਾ ਮਿਹਨਤੀ ਆ, ਟੈਕਸੀ ਮੈਂ ਹਾਇਰ ਕੀਤੀ ਸੀ
1: ਜੀ,
0: ਮੈਂ ਕਿਹਾ ਵੀ ਇਸ ਬੰਦੇ ਨੇ ਟੈਕਸੀ ਪਾ ਕੇ 12 ਟੈਕਸੀਆਂ ਬਣਾ ਲਈਆਂ ਜੀ, ਵੀ ਬੜਾ ਬੰਦਾ ਮਿਹਨਤੀ ਆ ਜੀ
1: ਜੀ।
0: ਉਹ ਮੁੜ ਕੇ ਉਹਦਾ ਡਰਾਈਵਰ ਨੇ ਮੈਨੂੰ ਦੱਸਿਆ, ਕਹਿੰਦਾ ਭਾਜੀ ਇਹਦੀਆਂ ਆਪਣੀਆਂ ਤਾਂ 2 ਆ 10 ਤਾਂ ਇਹਦੇ ਭਰਾ ਦੀਆਂ। ਮੈਂ ਕਿਹਾ ਉਹ ਕੀ ਕਰਦਾ? ਕਹਿੰਦਾ ਉਹ ਪੁਲਿਸ ਵਿੱਚ ਆ। ਪਰ ਇਹ ਕਹਿੰਦਾ ਕਿਸੇ ਨੂੰ ਦੱਸਦੇ ਨਹੀਂ ਹੈਗੇ, ਪਰ ਮੈਨੇਜ ਸਾਰਾ ਕੁਛ ਇਹੀ ਕਰਦਾ ਹੈਗਾ, ਪਰ 10 ਉਹਦੀਆਂ ਆ ਜੀ, ਪੈਸੇ ਉਹਦੇ ਲੱਗੇ ਆ।
1: ਹੁਣ ਦੇਖੋ ਜਿਹੜਾ ਔਜਲਾ ਸਾਹਿਬ ਨੇ
0: ਐਸਾ
1: ਜ਼ਿਕਰ
0: ਕਿਹੜਾ,
1: ਕੀਤਾ, ਹਾਂਜੀ ਸੈਣੀ ਸਾਹਿਬ, ਔਜਲਾ ਸਾਹਿਬ ਨੇ ਲੁਧਿਆਣੇ ਦਾ ਜ਼ਿਕਰ ਕੀਤਾ ਹੈ, ਇਦਾਂ ਹੀ ਤੁਸੀਂ ਦੇਖ ਲਓ ਚਾਹੇ ਆਪਣੇ ਜਲੰਧਰ ਦੇ ਹਾਲਾਤ ਦੇਖ ਲਓ, ਉੱਥੇ ਬਹੁਤ ਸਾਰੇ ਲੋਕ ਐਸੇ ਨੇ MC ਹੋ ਗਏ ਜਾਂ ਜਿਹੜੇ ਕਹਿ ਲਓ ਕਿ ਜਾਂ ਮੰਤਰੀ ਹੋ ਗਏ ਜਾਂ MLA ਹੋ ਗਏ, ਉਹਨਾਂ ਨੇ ਰਿਕਸ਼ੇ ਪਾਏ ਹੋਏ ਨੇ ਜੀ, ਉਹ ਰਿਕਸ਼ਿਆਂ ਦੇ ਉੱਤੋਂ ਪੈਸਾ ਇਕੱਠਾ ਕਰੀ ਜਾਂਦੇ ਆ ਜੀ।
0: ਭਾਰੇ ਸਾਹਿਬ ਦੇਖੋ ਬਿਜ਼ਨਸ ਕਰਨਾ ਕੋਈ ਮਾੜੀ ਨਹੀਂ ਗੱਲ,
1: ਜੀ
0: ਪਰ ਮੈਨੂੰ ਇਹ ਆ ਕਿ ਪੁਲਿਸ ਵਾਲਾ ਐਸਾ ਕੋਈ ਨਹੀਂ ਹੈ ਜਿਹਨੇ ਦੋ ਚਾਰ ਧੰਦੇ ਜਿਹੜੇ ਆ ਨਾਲ ਹੋਰ ਨਹੀਂ ਰੱਖੇ
1: ਨਹੀਂ
0: ਹੋਏ।
1: ਰੱਖੇ ਨੇ ਜੀ, ਸਾਈਡ ਬਿਜ਼ਨਸ ਹੈ ਉਹਨਾਂ ਦੇ।
0: ਹਾਂਜੀ, ਉਹ ਅੰਡਰ ਦਾ ਕਵਰ ਆਫ ਦਿਸ ਖਾਕੀ
1: ਜੀ
0: ਉਹ ਬਹੁਤ ਧੰਦੇ ਕਰਦੇ ਹੈਗੇ ਆ ਜੀ, ਤੇ ਜਿਹੜੇ ਏਦਾਂ ਦੇ ਕਰਦੇ ਹੈਗੇ ਉਹ ਤਾਂ ਚਲੋ ਠੀਕ ਹੈਗੇ ਆ, ਤੇ ਜਿਹੜੇ ਗਾਹ ਆ ਅਗਲੇ ਰਾਜ ਇਹਨਾਂ ਨੂੰ ਨਹੀਂ ਆਉਂਦਾ ਹੈਗਾ, ਇਹ ਉਹ ਵਿੱਚ ਜਿਹੜਾ
1: ਜੀ
0: ਆ ਨਸ਼ੇ ਵਾਲਾ ਫੇਰਾ ਵੀ ਲਾ ਲੈਂਦੇ ਆ ਜੀ,
1: ਬਿਲਕੁਲ
0: ਤੇ
1: ਹੈ ਜੀ।
0: ਇਸ ਕਰਕੇ ਹੁਣ ਸਕਰੂਟਨੀ ਹੁਣ ਕਰੂਗਾ ਕੌਣ ਸਰ?
1: ਜੀ
0: ਸੋਚਦਾ ਤਾਂ ਅਸੀਂ ਮਤਲਬ ਹਰ ਇੱਕ ਬੰਦੇ ਦਾ ਮਨ ਬਹੁਤ ਕੁਛ ਸੋਚਦਾ ਕਿ
1: ਜੀ
0: ਇੱਥੇ ਸਿਸਟਮ ਚ ਆ ਸੁਧਾਰ ਹੋ ਜਾਣਾ ਚਾਹੀਦਾ, ਪਰ ਕਰੀਏ ਕੀ, ਕਰੂਗਾ ਕੌਣ? ਉੱਪਰ ਤੋਂ
1: ਬਿਲਕੁਲ,
0: ਲੈ ਕੇ ਥੱਲੇ ਤੱਕ ਜਿਹੜਾ ਹੈਗਾ ਆ ਸਾਰਾ ਕੁਛ ਤਾਂ ਬੇੜਾ ਗਰਕ ਹੋਇਆ ਆ ਜੀ।
1: ਗਰਕ ਹੋਇਆ ਹੈ
0: ਹਰ ਇੱਕ ਬੰਦਾ ਕਹਿੰਦਾ ਮੈਨੂੰ ਦੇ ਜੋ, ਮੈਂ ਕਿੱਥੇ ਲੁੱਟ ਮਾਰ ਕਰ ਸਕਦਾ ਹੈਗਾ,
1: ਜੀ
0: ਪਤਾ ਨੀ ਪੈਸੇ ਦੀ ਕਿੰਨੀ ਕੁ ਭੁੱਖ ਪੈ ਗਈ ਹੈਗੀ ਆ ਜੀ।
1: ਜੀ
0: ਸੋ ਇਸ
1: ਬਿਲਕੁਲ,
0: ਕਰਕੇ ਜਿਹੜਾ ਆ ਇਹ ਸਾਰੇ ਸਿਸਟਮ ਦਾ ਹਾਲ ਹੀ ਇਹ ਹੋਇਆ ਆ ਜੀ।
1: ਜੀ ਬਿਲਕੁਲ ਹੈ ਜੀ
0: ਜੀ ਵੀਰ
1: ਜੀ।
0: ਜੀ
1: ਤੇ ਸੈਣੀ ਸਾਹਿਬ, ਹਾਂਜੀ ਔਜਲਾ ਸਾਹਿਬ ਕੰਟੀਨਿਊ ਪਲੀਜ਼।
3: ਕਿਉਂਕਿ ਦੇਖੋ ਉਹੀ ਗੱਲ ਕਰਦੇ ਆ ਕਿ ਜਿਨ੍ਹਾਂ ਨੇ ਸਿਸਟਮ ਸੁਧਾਰਨਾ ਸੀ, ਜਿਨ੍ਹਾਂ ਨੇ ਸਾਡੀ ਰਖਵਾਲੀ ਕਰਨੀ ਸੀ, ਜਿਨ੍ਹਾਂ ਨੇ ਇਸ ਚੀਜ਼ ਨੂੰ ਸੇਧ ਦੇਣੀ ਸੀ,
1: ਜੀ
3: ਉਹੀ ਕਿੱਧਰ ਨੂੰ ਤੁਰੇ ਹੋਏ ਨੇ?
1: ਜੀ
3: ਆਹ ਕੋਈ ਵੀ ਦੇਖ ਲਓ, ਅਸੀਂ ਅੱਜ ਤੱਕ ਕਿਸੇ ਨਤੀਜੇ ਦੇ ਪਹੁੰਚਦੇ ਨਹੀਂ, ਆ ਹਲਾ ਲਾ ਹੈ ਆ
1: ਜੀ
3: ਹੋ ਕੇ ਹਟ ਜੂ। ਹਾਂਜੀ, ਜਿਵੇਂ ਅੱਗੇ ਸੀਗਾ ਕਿਸਾਨਾਂ ਦਾ ਮੋਰਚਾ, ਉਹ ਚ ਕਿੰਨੇ ਚੈਨਲ ਬਣ ਕੇ ਨਿਕਲੇ ਤੇ ਕਿੰਨੇ ਲੀਡਰ ਬਣ ਕੇ
1: ਬਣ ਕੇ
3: ਨਿਕਲੇ,
1: ਨਿਕਲਿਆ ਜੀ।
3: ਇਹਦੇ ਵਿੱਚੋਂ ਦੋ ਚਾਰ ਰੋਟੀਆਂ ਛੇਕ ਜਾਣਗੇ ਜੀ।
1: ਔਜਲਾ ਸਾਹਿਬ ਸੇਕ ਰਹੇ ਨੇ ਇੱਥੇ ਇਹਨਾਂ ਮੁਲਕਾਂ ਦੇ ਵਿੱਚ, ਦੇਖੋ ਬਾਹਰਲੇ ਮੁਲਕਾਂ 'ਚ, ਕੈਨੇਡਾ, ਅਮਰੀਕਾ, ਇੰਗਲੈਂਡ ਦੇ ਵਿੱਚ ਤਾਂ ਖਾਸ ਕਰਕੇ, ਇੱਥੇ ਉਹ ਗੋ ਫੰਡ ਦੇ ਨਾਂ ਦੇ ਉੱਤੇ ਬਥੇਰਾ ਕੁਝ ਚੱਲਦਾ ਹੈ ਜੀ। ਪੈਸਾ ਇਕੱਠਾ ਕਰੀ ਜਾਂਦੇ ਆ ਜੀ ਅਗਲੇ ਦੇ ਨਾਂ ਤੇ, ਚਾਹੇ ਪਰਿਵਾਰ ਨੂੰ ਪਤਾ
3: ਹਰ ਇੱਕ
1: ਹੋਵੇ ਨਾ
3: ਬੰਦੇ
1: ਪਤਾ ਹੋਵੇ।
3: ਹਰ ਇੱਕ ਬੰਦੇ ਉਹੀ ਜਿਹਦਾ ਜਿਹਦੇ ਨੂੰ ਦਾ ਲੱਗਦਾ ਹੈ
1: ਜੀ,
3: ਕਿ ਮਤਲਬ ਉਹਨੇ ਦਾਲ ਲਾਉਣਾ ਜੀ, ਆਪਦਾ ਰੋਟੀ ਸੇਕਣੀ ਹੈ, ਸੇਕ ਕੇ ਤੁਰਦਾ
1: ਸੇਕਣੀ
3: ਲੱਗਣਾ ਜੀ।
1: ਬਿਲਕੁਲ ਹੈ ਜੀ।
3: ਆ ਬਣਾਏ ਸੀਗੇ ਤੁਸੀਂ ਦੇਖੋ, ਮਤਲਬ ਇਹ ਨਾ ਇਹਨੂੰ ਇਕੱਲਾ ਤੁਸੀਂ ਇਹ ਨਾ ਦੇਖੋ ਕਿ ਇੱਕ ਮੁੰਡਾ ਮਰਿਆ,
1: ਜੀ
3: ਇਹ ਟੋਟਲ 4.5 ਸਾਲ ਦਾ ਜੋ ਗੌਰਮੈਂਟ ਨੇ ਕਰਿਆ ਇਹ ਉਹਦਾ ਰੋਹ ਹੈ,
1: ਘੜਾ ਫੁੱਟਿਆ ਕਹਿ ਲਓ ਜਦੋਂ
3: ਉਹ ਰੋਹ ਆ ਲੋਕਾਂ ਦੇ ਅੰਦਰ।
1: ਬਿਲਕੁਲ
3: ਅੱਗੇ ਇਹਨਾਂ ਨੇ ਦੇਖੋ ਲੋਕ ਦਵਾਏ ਕਿਸ ਤਰੀਕੇ ਨਾਲ ਨੇ, ਇਹਨਾਂ ਨੇ ਲੋਕਾਂ ਨੂੰ ਸਾਹ ਲੈਣ ਜੋਗਾ ਛੱਡਿਆ, ਮੀਡੀਆ ਇਹਨਾਂ ਨੇ ਗਲ ਘੁੱਟ ਲਿਆ।
1: ਜੀ
3: ਕੋਈ ਕਾਲੀ ਕਾਲੀ ਚੁੰਨੀ ਲੈ ਕੇ ਕੁੜੀ ਇਹਨਾਂ ਦੀ ਰੈਲੀ ਚ ਨਹੀਂ ਜਾ ਸਕਦੀ, ਕੋਈ ਕਾਲੀ ਪੱਗ ਬੰਨ ਕੇ, ਮਤਲਬ
1: ਜੀ
3: ਕਿੱਥੇ ਤੱਕ ਇਹਨਾਂ ਨੇ ਸਾਹ ਘੁੱਟਿਆ ਲੋਕਾਂ ਨੇ, ਔਖੇ ਸਖਾਲੇ ਟਾਈਮ ਕੱਢ ਲਿਆ ਕਿਉਂਕਿ ਪਰਚੇ ਦਰਜ ਕਰ ਦਿੰਦੇ ਨੇ,
1: ਜੀ
3: ਰਹਿਣਾ ਕਿਹੜਾ ਸੌਖਾ ਹੈ,
1: ਬਿਲਕੁਲ
3: ਪੁਲਿਸ ਨੂੰ ਅਗਲਾ ਮਾੜਾ ਬੰਦੇ ਮਗਰ ਕੋਈ ਜਾਂਦਾ ਵੀ ਨਹੀਂ ਵਿਚਾਰੇ ਤੇ,
1: ਜੀ
3: ਤਕੜੇ ਇਹ ਕੰਮਾਂ ਚ ਆਉਂਦੇ ਹੀ ਨਹੀਂ।
1: ਜੀ
3: ਸੋ ਉਹ ਜਿਹੜਾ ਰੋ, ਜੇ ਮੈਂ ਕਹਿੰਦਾ ਅੱਜ ਚੋਣ ਜਾਬਤਾ ਲੱਗ ਜਾਵੇ ਮੈਂ ਲਿਖ ਕੇ ਦਿੰਦਾ, ਇਹ ਦਿੱਲੀ ਵਾਲਿਆਂ ਨੇ ਦਿੱਲੀ ਨੂੰ ਭੱਜਣਾ, ਪੰਜਾਬ ਵਾਲੇ ਵੀ ਦਿੱਲੀ ਨੂੰ ਜਾਣਗੇ,
1: ਜਾਣੇ ਨੇ ਜੀ। ਬਿਲਕੁਲ ਹੈ,
3: ਇਹਨਾਂ ਦਾ ਹਾਲ ਇਹ ਹੋਣਾ,
0: ਬਿਲਕੁਲ ਜੀ ਬਿਲਕੁਲ,
3: ਇਹਨਾਂ ਦੇ ਆਪਦੇ ਤਾਂ ਪੈਰ ਹੈ ਨਹੀਂ ਕਿਸੇ ਦੇ,
1: ਜੀ
3: ਆਪਦੀ ਤਾਂ ਅੱਧੇ ਹੀ ਤਾਂ ਪਹਿਲਾਂ ਕੋਈ ਵੋਟ ਹੀ ਨਹੀਂ ਪਾਉਣ ਦੇ ਨਾਲ ਪਿੰਡ 40% MLA ਦਾ ਇਹੋ ਜਿਹੇ ਨੇ, ਮੈਨੂੰ ਦੇਖ ਕੇ ਉਹਨਾਂ ਦੀ ਸ਼ਕਲ ਇਹੋ ਜਿਹੀ ਲੱਗਦੀ ਹੈ,
1: ਜੀ ਬਿਲਕੁਲ ਹੈ,
3: ਜਿਹਨਾਂ ਨੂੰ ਅਜੇ ਤੱਕ ਗੱਲ ਕਰਨ ਦਾ ਤਾਂ ਤਰੀਕਾ ਨਹੀਂ ਆਇਆ, ਗਿਆਸਪੁਰਾ ਦੇਖ ਲਓ,
1: ਜੀ
3: ਜਿਹਨੂੰ ਅਜੇ ਤੱਕ ਇਹੀ ਨਹੀਂ ਪਤਾ ਲੱਗ ਮੈਂ ਕਿੱਥੇ ਖੜ ਕੇ ਕੀ ਗੱਲ ਕਰਨੀ ਹੈ,
1: ਜੀ
3: ਇਹ ਦਿਮਾਗ ਖਰਾਬ ਆ ਨਾ,
1: ਬਿਲਕੁਲ ਹੈ ਜੀ,
3: ਕਿ ਪੀਣ ਨੂੰ ਤਾਂ ਟੋਭੇ ਦਾ ਪਾਣੀ ਹੈ ਕਿ ਹੈ ਨਹੀਂ ਸੀ ਤੇ ਇਹਨਾਂ ਨੂੰ ਬਿਸਲਰੀ ਮਿਲਣ ਲੱਗ ਗਿਆ,
1: ਜੀ
3: ਉਹਨੇ ਦਿਮਾਗ ਹੀ ਖਰਾਬ ਕਰਤਾ ਨਾ,
1: ਕਰਤਾ ਜੀ ਜੀ।
3: ਕੋਈ ਪੱਖ ਛੱਡਿਆ, ਧਰਮ
0: ਚੋਂ
3: ਪੱਖੋਂ ਖੜ ਕੇ ਸਾਡੇ ਤਖਤ ਤੇ ਖੜ ਕੇ ਤੂੰ ਕੀ ਬੋਲ ਰਿਹਾ
1: ਜੀ,
3: ਮੈਂ ਕਹਿੰਦਾ ਪਤਾ ਨਹੀਂ ਕਿਉਂ ਕਾਨੂੰਨ ਇਹ ਇਹਨਾਂ, ਜਿਹੜਾ ਬੰਦਾ ਆਪਦੇ ਮੂੰਹੋਂ ਕਹਿੰਦਾ ਉਹਦੇ ਐਕਟ ਕਿਉਂ ਨਹੀਂ ਹੋਣਾ ਚਾਹੀਦਾ, SC ST ਵਾਲਾ ਇਹਦੇ ਵੀ ਹੋਣਾ ਚਾਹੀਦਾ,
1: ਹੋਣਾ ਚਾਹੀਦਾ ਜੀ ਬਿਲਕੁਲ, ਚਾਹੇ ਉਸੇ
3: ਫਾਇਦਾ ਵੀ ਇੱਕ ਇਨਸਾਨ ਹੈ, ਜੇ ਦੂਜਾ ਵੀ ਦੂਜਾ ਕਹਿੰਦਾ ਉਹ ਤੇ ਐਕਟ ਹੁੰਦਾ ਇਹਦੇ ਵੀ ਲੱਗਣਾ ਚਾਹੀਦਾ, ਨਾਲ
1: ਕੈਸ਼ ਵੀ ਤਾਂ ਇਹ ਵੀ ਕਰਦੇ ਆ ਨੇ ਜੀ, ਕੈਸ਼ ਤਾਂ
3: ਕਰਦੇ ਹੀ ਨੇ ਹਰ ਗੱਲ 'ਚ, ਕੈਸ਼ ਕਰਦੇ ਨੇ
1: ਜੀ,
3: ਬਾਕੀ ਸਹੂਲਤਾਂ ਬਾਕੀਆਂ ਨੂੰ ਵੱਧ ਨੇ ਤੇ ਕੈਸ਼ ਇਹ ਕਰਦੇ ਨੇ,
1: ਬਿਲਕੁਲ ਹੈ ਜੀ।
3: ਤੇ ਆਮ ਬੰਦਾ ਕੋਈ ਵੀ ਜਿਹੜਾ ਜਨਰਲ ਕਾਸਟ 'ਚ ਆਉਂਦਾ, ਚਾਹੇ ਵਿਚਾਰੇ ਕੋਲ ਦਾਤੀਆਂ ਘੜ ਨੂੰ ਜਾਂ ਅੱਧਾ ਕਿੱਲਾ ਬੱਕਰੀ ਵਾਲਾ ਹੈ ਨਹੀਂ, ਤੇ ਉਹ ਕੁਛ ਨਹੀਂ ਕਹਿ ਸਕਦਾ ਇਹਨਾਂ ਨੂੰ, ਤੇ ਚਾਹੇ ਭੁੱਖਾ ਮਰੇ,
1: ਬਿਲਕੁਲ ਹੈ ਜੀ,
3: ਉਹ ਇੱਕ ਜਨਰਲ ਕਾਸਟ ਨੂੰ ਬਿਲੋਂਗ ਕਰਦਾ ਜੀ, ਬਸ ਆਹੀ ਪੁੱਛ ਰਹੇਗੀ,
1: ਬਿਲਕੁਲ ਹੈ ਜੀ,
3: ਬਾਕੀ ਫੁੱਲੀਆਂ ਤਾਂ ਇਹ ਖਾ ਲੈਂਦੀਆਂ, ਡੰਡੇ ਉਹਨਾਂ ਦੇ ਥੱਲੇ ਰਹਿ ਕੇ ਖਾਣ ਨੂੰ ਚੱਬਣ ਨੂੰ ਉਹਨਾਂ ਨੂੰ,
1: ਦਰੁਸਤ ਹੈ ਜੀ ਜੀ ਜੀ।
3: ਹਾਂਜੀ ਰਾਜੀ ਕੀ ਕਹਿੰਦੇ ਜੀ ਤੁਸੀਂ?
0: ਵੀਰ ਜੀ ਗੱਲ ਤਾਂ ਇਹ ਹੈਗਾ ਆ ਕਿ ਹੁਣ ਤਾਂ ਇਹ ਆ ਕਿ ਇਹ ਇੰਨੀ ਅਕਲ ਦੇ ਮਾਲਕ ਹੈ ਨਹੀਂ ਸੀ, ਰੱਬ ਨੇ ਨਾ ਇਹਨਾਂ ਦੀ ਝੋਲੀ ਬਹੁਤ ਜ਼ਿਆਦਾ ਭਰ ਦਿੱਤੀ, ਇਹਨਾਂ ਕੋਲ ਨਹੀਂ ਸਾਂਭ ਹੋਇਆ ਜੀ, ਇਹ ਹੁਣ ਕਿੱਥੋਂ ਇਹ ਇੰਨਾ ਜ਼ਿਆਦਾ ਹੈਗਾ ਆ ਵੀ ਆਪਣੀ ਅਕਲ ਦਾ ਇਸਤੇਮਾਲ ਕਰ ਲੈਣਗੇ ਜੀ। ਉਹ ਜਿਹੜਾ ਆ ਵੀ ਤੁਸੀਂ ਜਿੱਥੇ ਚਾਰ ਵਰਨਾ ਕੋ ਇੱਕ ਮਤਲਬ ਜਿਹੜਾ ਆ ਉੱਥੇ ਕਹਿੰਦਾ ਵੀ ਚੌ ਵਰਨਾ ਕੋ ਸਾਂਝਾ, ਇੱਕ ਉਪਦੇਸ਼ ਚਾਰ ਵਰਨਾ ਕੋ ਸਾਂਝਾ, ਚਾਰ ਦਰਵਾਜੇ ਉਹਨਾਂ ਨੇ ਹੈਂਜੀ ਉਹਨਾਂ ਨੇ ਤਾਂ ਸਾਰੇ ਜਿਹੜੇ ਹੈਗੇ ਆ ਬਰਾਬਰ ਕੀਤੇ ਇਹ ਬੰਦਿਆਂ ਦੇ ਦਿਮਾਗ ਦੇ ਵਿੱਚ ਵੀ ਤੁਸੀਂ ਜਾਤੀਵਾਦ ਨੂੰ ਉੱਥੇ ਜਿਹੜਾ ਆ ਸਿੱਖਿਜ਼ਮ ਤਾਂ ਖੰਡਨ ਕਰਦੀ ਹੈ ਜਾਤੀਵਾਦ ਦਾ ਹੈਂਜੀ, ਤੇ ਤੁਸੀਂ ਉੱਥੇ ਜਾ ਕੇ ਤੇ ਆਪਣਾ ਜਾਤੀ ਵਾਲਾ ਕਾਰਡ ਖੇਡਣ ਲੱਗ ਪਏ ਆ ਜੀ।
1: ਜੀ ਬਿਲਕੁਲ ਹੈ ਜੀ,
3: ਜਵਾਬ
0: ਤੋ
3: ਦੇਣਾ
0: ਇਸ
3: ਤੁਹਾਨੂੰ
0: ਕਰਕੇ
3: ਯਾਦ
0: ਨਾ
3: ਰੱਖਿਓ
0: ਬੰਦਿਆਂ
3: ਜੀ ਤੁਸੀਂ।
0: ਬੇਸਕ ਹੀ ਨਹੀਂ ਪਤਾ ਹੈਗਾ ਜੀ ਉਸ ਚੀਜ਼ ਦਾ।
1: ਜੀ
3: ਇੱਕ ਨਾ ਰਾਜੇ ਜੀ ਬਹੁਤ ਬੜਾ ਭੁਲੇਖਾ ਹੁੰਦਾ, ਪੈਸੇ ਤੇ ਅਕਲ ਦਾ ਕੋਈ ਮੇਲ ਨਹੀਂ, ਅਸੀਂ ਅਕਲ ਨੂੰ ਪੈਸੇ ਰਾਹੀਂ ਦੇਖਣ ਲੱਗ ਗਏ,
1: ਜੀ
3: ਸਮਝ ਗਏ ਜੀ।
1: ਤਾਂ ਹੀ ਤਾਂ ਜਨਾਜ਼ਾ ਨਿਕਲ ਰਿਹਾ ਜੀ ਅਕਲ ਦਾ,
0: ਬਿਲਕੁਲ ਜੀ
3: ਨਿਕਲ ਰਿਹਾ ਜੀ,
0: ਬਿਲਕੁਲ ਬਿਲਕੁਲ।
3: ਕਦੇ ਇਹੋ ਜਿਹੇ ਹਾਲਾਤ ਦੇਖੇ, ਕਦੇ ਤੁਸੀਂ ਕੋਈ MLA, ਕਦੇ ਕੋਈ ਮੰਤਰੀ ਕੋਈ ਨੀਂਹ ਪੱਥਰ ਰੱਖਦਾ ਦੇਖਿਆ ਆ
1: ਨਾ
3: ਪਿਛਲੇ
1: ਜੀ
3: 4 ਸਾਲਾਂ ਚ?
1: ਨਾ ਜੀ,
3: ਇਹਨਾਂ ਦਾ ਪੱਥਰ ਵੀ ਨੀਂਹ ਪੱਥਰ ਵੀ ਇਹਨਾਂ ਦੇ ਲਿਖਵਾਏ ਟੋਇਲਟਾਂ ਦੇ, ਸਕੂਲ ਦੀਆਂ ਦੇ, ਉੱਥੇ
1: ਨੀਂਹ
3: ਭੇਜਤੇ।
1: ਪੱਥਰ ਵੀ ਉਹ ਸੀਗੇ ਜੀ ਜਿਹੜੇ
0: ਬਿਲਕੁਲ
1: ਚੱਕ ਕੇ ਨਾਲ ਹੀ ਲੈ
0: ਉਹ
1: ਜਾਂਦੇ ਸੀ
0: ਟੋਇਲਟ
1: ਬੂਥ ਚ।
0: ਤਾਂ ਨਹੀਂ
3: ਦੇਖੋ
0: ਨਹੀਂ
3: ਇਹਨਾਂ ਦੀ
0: ਟੋਇਲਟ
3: ਕਿੰਨੀ,
0: ਤਾਂ ਨਹੀਂ
3: ਕਾਤ ਇਹਨਾਂ ਨੂੰ ਕਿਵੇਂ ਦਿਖਾਈ ਗਈ, ਕਾਤ ਦੇ ਤੁਸੀਂ ਕਿੰਨੀ ਕਿਹੜੀ ਕਾਤ ਦੇ ਮਾਲਕ ਹੋ, ਕਾਤ ਮੈਂ ਕਹਿੰਦਾ ਉਹ ਇਹਨਾਂ ਦੀ ਕਾਤ ਸੀ ਜਿਹੜੀ ਦਿਖਾਈ ਇਹਨਾਂ ਨੂੰ,
1: ਜੀ
3: ਇਹਨਾਂ ਨੂੰ ਟੋਇਲਟਾਂ ਦੇ ਉਦਘਾਟਨ ਕਰਨ ਭੇਜਦਾ
1: ਜੀ
3: ਇੱਕ MLA ਨੂੰ,
1: ਬਿਲਕੁਲ
3: ਵੀਰ ਸਕੂਲ ਦੇ ਜਿਹੜੇ
0: ਟੋਇਲਟ ਦਾ ਨਹੀਂ ਜੀ, ਟੋਇਲਟ ਦਾ ਵੀ ਕਰ ਦਿੰਦੇ ਤਾਂ ਵੀ ਇਹਨਾਂ ਦੀ ਇੱਜ਼ਤ ਹੁੰਦੀ, ਟੋਇਲਟ ਰਿਪੇਅਰ ਦਾ
1: ਜੀ
0: ਉਹਦਾ
3: ਰਿਪੇਅਰ
0: ਕੀ
3: ਦਾ,
0: ਪੱਥਰ ਵੀ ਟੋਇਲਟ ਦੀ ਰਿਪੇਅਰ ਕਰਨ ਦਾ
3: ਉਹ
0: ਜੀ।
3: ਆਏ ਵੀ
0: ਹਾਂਜੀ
3: ਬੇਚਾਰੇ
0: ਦੇਖੋ
3: ਰਿਪੇਅਰ ਕਰਦੀ ਆ ਸੀ, ਕੋਈ ਫੋਨ ਰਿਪੇਅਰ ਕਰਦਾ ਸੀ, ਕੋਈ ਟੋਇਲਟ ਰਿਪੇਅਰ ਕਰਦਾ ਸੀ, ਉਹੀ ਕੋ ਕਰਵਾਉਣਾ ਸੀ ਇਹਨਾਂ ਤੋਂ,
1: ਬਿਲਕੁਲ ਹੈ ਜੀ।
3: ਹਾਂਜੀ ਤੇ ਜਿਹੜੇ ਮੁੱਖ ਮੰਤਰੀ ਨੇ ਨੀ ਪੱਥਰ ਰੱਖਣੇ ਉਹ ਤੇ ਇੱਕ ਤੇ ਵੀ ਦੱਸੋ ਕਿਹੜੇ ਤੇ ਕੰਮ ਹੋਇਆ ਹੋਇਆ,
1: ਨਾ ਜੀ ਨਾ
0: ਨਾ ਜੀ ਨਾ, ਇੱਕ ਤੇ ਵੀ ਦੱਸੋ ਕਿਤੇ ਗਾਹਾਂ ਇੱਟ ਲੱਗੀ ਹੋਵੇ
1: ਜੀ,
3: ਦਿਖਾਵੇ ਤੇ ਕਰੋੜਾਂ ਅਰਬਾਂ ਰੁਪਇਆ ਦਿਖਾਵੇ ਤੇ ਖਰਚਤਾ
1: ਖਰਚਤਾ ਜੀ, ਉਹੀ ਲਾਇਆ ਹੁੰਦਾ ਤਾਂ
0: ਅਖਬਾਰਾਂ ਦੇ ਇਸ਼ਤਿਹਾਰ
1: ਜੀ,
3: ਉਹੀ ਦਿਖਾਵੇ ਤੇ ਜੀ ਸਾਰਾ ਕੁਝ ਦਿਖਾਵਾ, ਉਹਦੇ ਵਿੱਚ ਦਿਖਾਵਾ ਕਰਿਆ ਕਰਿਆ ਕੁਛ ਨਹੀਂ
1: ਜੀ, ਬਿਲਕੁਲ ਹੈ ਜੀ।
3: ਤੇ ਆਹ ਪਹਿਲਾਂ ਕਹਿ ਰਿਹਾ ਅਕਾਲੀ ਸਰਕਾਰ ਵੇਲੇ ਵੀ ਜੇ 9.5 ਸਾਲ ਚ ਕੁਛ ਕੀਤਾ ਉਹ ਫਿਰ ਇਸ਼ਤਿਹਾਰ ਲਾਉਣ ਦੀ ਕੀ ਲੋੜ ਆ, ਫਿਰ ਤੈਨੂੰ ਕੀ ਲੋੜ ਆ, ਉਹਦਾ ਤਾਂ ਆਪੇ ਪਤਾ ਲੱਗ ਜਾਣਾ ਲੋਕਾਂ ਨੇ
1: ਜੀ। ਅਕਾਲੀਆਂ ਦੇ ਕੀਤੇ ਕੰਮ ਤਾਂ ਦੀਦੇ ਆ ਨਾ, ਜਿਹੜੇ ਉਹਨਾਂ ਨੇ ਕੀਤੇ ਉਸ ਸਮੇਂ ਦੇ ਵਿੱਚ, ਚਾਹੇ ਕਾਂਗਰਸ ਨੇ ਕੀਤੇ ਆ,
3: ਕਰੇ ਆ ਜੀ, ਮੈਂ ਨੀ ਕਹਿੰਦਾ ਕਰੇ, ਚਲੋ ਉਹਨਾਂ ਨੇ ਗਲਤੀਆਂ ਕੀਤੀਆਂ, ਉਹਨਾਂ ਨੂੰ ਸਜ਼ਾ
1: ਕੀਤੀਆਂ
3: ਦਿੱਤੀ,
1: ਨੇ
3: ਤਾਂ
1: ਬਿਲਕੁਲ
3: ਤਾਂ ਹੀ ਤੁਹਾਨੂੰ ਲੈ ਕੇ ਆਏ ਆ,
1: ਬਿਲਕੁਲ ਆ ਜੀ,
3: ਤਾਂ ਹੀ ਅੱਕੇ ਹੋਏ ਨੇ ਤੁਹਾਨੂੰ ਵੋਟਾਂ ਪਾਈਆਂ ਸੀ ਨਾ
1: ਜੀ।
3: ਇਹਦਾ ਬਾਕੀ ਟਾਊਨ ਖਹਿਰਾ ਸਾਹਿਬ ਦੇ ਬਧੂਆ ਮਜ਼ਦੂਰ ਨੇ, ਹੋਰ ਕੀ ਹੋਰ ਕੋ ਕੌਣ ਹੁੰਦੇ ਨੇ,
1: ਬਿਲਕੁਲ
3: ਕੋਈ ਹੈ ਇਹਨਾਂ ਦੀ ਕੋਈ ਅਹਿਮੀਅਤ
1: ਜੀ?
3: ਤੁਹਾਨੂੰ ਕੋਠੀਆਂ ਤੁਹਾਨੂੰ ਨਹੀਂ ਮਿਲੀਆਂ ਐਜ ਏ ਕੈਬਨਿਟ ਮਿਨਿਸਟਰ ਹੋਣ ਦੇ ਬਾਅਦ, ਤੁਹਾਡੇ ਹਾਲਾਤ ਕੀ ਕਰੇ ਹੋਏ ਨੇ ਇਹਨਾਂ ਨੇ,
1: ਬਿਲਕੁਲ ਹੈ ਜੀ,
3: ਜ਼ਮੀਰ ਮਾਰ ਕੇ ਰੱਖ,
0: ਤਨਖਾਹ ਦੇ ਵਿੱਚ ਤਨਖਾਹ ਚੋਂ ਹਿੱਸਾ ਲੈਂਦੇ ਅਗਲੇ, ਹੈ ਜੀ, ਉਹ
1: ਪਤਾ
0: ਨਹੀਂ ਆਰਾਮ ਨਾਲ ਦਿੰਦੇ 10,000 ਰੁਪਇਆ
1: ਪਾਰਟੀ ਫੰਡ ਲੈਂਦੇ ਆ,
0: ਉਹ ਪਾਰਟੀ ਫੰਡ ਕਾਹਦਾ ਹੈਗਾ ਜੀ।
3: ਮੰਤਰੀ ਹੈ ਕਿੰਨੇ ਵਧੀਆ, ਇਹਦੇ ਘੁੰਮਿਆ ਕਿਉਂ ਨਹੀਂ, ਮੈਂ ਰੋਜ਼ ਇਹਨੂੰ ਖੰਨੇ ਹੀ ਦੇਖਦਾ
1: ਜੀ,
3: ਯਾਰ ਮੰਤਰੀਆਂ ਤੂੰ ਤੇਰੇ ਖੰਨੇ ਬੈਠਣ ਦਾ ਕੰਮ ਹੈ
1: ਜੀ,
3: ਸਾਰੇ ਮੰਤਰੀ ਆਈ ਹੁਣ ਇਹਨੇ, ਜਿਹੜਾ ਕੋਈ ਸਾਹਨੇ ਵਾਲ ਨੂੰ ਬਿਲੋਂਗ ਕਰਦਾ ਸਾਹਨੇ ਵਾਲ ਬੈਠਾ ਹੋਣਾ ਉਹ
1: ਜੀ,
3: ਜਿਹੜਾ ਕਹਿੰਦੇ ਮਕੇਰੀਆਂ ਨੂੰ ਬਿਲੋਂਗ ਕਰਦਾ ਉਹ ਮਕੇਰੀਆਂ ਬੈਠਾ ਹੋਊ
1: ਜੀ,
3: ਕਿਉਂਕਿ ਚੰਡੀਗੜ੍ਹ ਦੇ ਇਹਨੇ ਕੋਈ ਹੈ ਨਹੀਂ ਬੈਠਣ ਨੂੰ ਕੁਛ,
1: ਨਾ ਜੀ ਨਾ,
3: ਨਾ ਇਹਨਾਂ ਨੂੰ ਕੋਈ ਰੂਲ ਰੈਗੂਲੇਸ਼ਨ ਪਤਾ ਸੀ ਸਾਰਾ ਕੁਝ, ਮਤਲਬ ਗਹਿਣੇ ਰੱਖ ਕੇ ਮੰਤਰੀ ਬਣੇ ਉਹਨੇ, ਜਿਵੇਂ ਉਹਨਾਂ ਨੇ ਸੁਣਾਈ ਸੀ ਨਾ ਇੱਕ ਗਰੇਵਾਲ ਆ, ਉਹਦਾ ਨਾਂ ਥੋੜ੍ਹਾ ਜਿਹਾ ਅਬਾਬ ਗਰੇਵਾਲ, ਉਹਦੀ ਮੈਨੂੰ ਉਹ ਕਹਿੰਦਾ ਮੰਤਰੀ ਬਣਾਉਣ ਤੋਂ ਪਹਿਲਾਂ ਇਹਨਾਂ ਤੋਂ ਅਸਤੀਫਾ ਲਿਆ ਹੁੰਦਾ
1: ਜੀ,
3: ਵੀ ਜੇ ਤੂੰ ਕਦੇ ਕੋਈ ਸਾਡੇ ਵਿਰੁੱਧ ਗਿਆ ਮਾੜਾ ਜਿਹਾ, ਅਸਤੀਫਾ ਤੇਰਾ ਆਲਰੇਡੀ ਤੇਰੇ ਕੋਲ, ਤੈਨੂੰ ਕਹਿੰਦੇ ਇਹਨੇ ਅਸਤੀਫਾ ਦੇ ਦਿੱਤਾ ਜੀ,
1: ਬਿਲਕੁਲ ਹੈ ਜੀ,
3: ਬੰਦਾ ਲੱਤਾਂ ਕੰਮ ਦੀਆਂ ਜਾਂਦਾ, ਕਹਿੰਦਾ ਚੱਲ ਮੇਰੇ ਨਾਲ 2 ਗੱਡੀਆਂ ਤਾਂ ਲੱਗੀਆਂ ਅੱਗੇ ਪਿੱਛੇ, ਇੱਥੇ ਖੜੇ ਹਾਂ ਜੀ ਅਸੀਂ,
1: ਬਿਲਕੁਲ
3: ਪੰਜਾਬ ਜਾਵੇ ਢੱਠੇ ਖੂਹ ਚ
1: ਜੋ ਮਰਜ਼ੀ ਹੋਵੇ ਜੀ,
3: ਜਾ ਰਿਹਾ ਜੀ, ਅੱਜ ਦੇਖੋ ਪੰਜਾਬ ਖੜਾ, ਅੱਜ
1: ਖੜਾ ਹੈ,
3: ਤੇ ਤਰੱਕੀ ਕਿੱਥੋਂ ਕਰਨੀ ਹੈ ਜੀ,
1: ਬਿਲਕੁਲ ਹੈ,
3: ਜਿਹੜਾ 1,000 ਕਰੋੜਾਂ ਰੁਪਇਆ ਖਜ਼ਾਨੇ ਨੂੰ ਜਾਣਾ ਤੇ ਉਹ ਤਾਂ ਲੋਕਾਂ ਦੀਆਂ ਜੇਬਾਂ 'ਚ ਜਾਈ ਜਾਂਦਾ,
1: ਜੇਬਾਂ 'ਚ ਜਾਈ ਜਾਂਦਾ,
3: ਤੇ ਸਰਕਾਰ ਚੱਲਦੀ ਹੈ ਸੈਂਟਰ ਤੋਂ ਕਰਜ਼ਾ ਲੈ ਕੇ
1: ਜੀ,
0: ਬਿਲਕੁਲ ਜੀ
1: ਜੀ,
3: ਹਾਲਾਤ ਇਹ ਨੇ ਨਾ,
1: ਬਿਲਕੁਲ
3: ਐਸਟ ਦੇਖੋ ਪੰਜਾਬ 'ਚ ਕਿੰਨੇ ਆ, ਜਿਵੇਂ ਰਾਜੇ ਨੇ ਦੱਸ ਕੇ ਹਟਿਆ ਵੀ ਚਲੋ ਨਸ਼ਾ ਖੋਲ ਵੀ ਦੇਣੇ, ਜਿਵੇਂ ਠੇਕਿਆਂ ਤੇ ਸ਼ਰਾਬ ਵਿਕਦੀ ਹੈ, ਕੋਈ ਇਹੋ ਜਿਹਾ ਸਿਸਟਮ ਕਰ ਦੇਣ, ਘੱਟੋ ਘੱਟ ਪੰਜਾਬ ਨੂੰ ਰੈਵਨਿਊ ਤਾਂ ਆਊ ਜਿਹੜਾ ਬਾਹਰ ਨੂੰ ਜਾਂਦਾ,
1: ਬਿਲਕੁਲ ਆਏਗਾ ਜੀ, ਰੈਵਨਿਊ ਤਾਂ ਔਜਲਾ ਸਾਹਿਬ ਬਥੇਰਾ, ਦੇਖੋ ਹੁਣ ਆਪਾਂ ਗੱਲ ਕੀਤੀ ਹੈ ਚਲਾਨ ਹੋ ਸਕਦੇ ਹੈ ਜਾਂ ਕਹਿ ਲਓ ਕਿ ਆ ਜਿੰਨੀ ਚਾਹੇ ਹੈਲਥ ਡਿਪਾਰਟਮੈਂਟ ਆ ਉਹ ਆਪਣੇ ਕੰਮ ਦੇ ਉੱਤੇ ਲੱਗਣ, ਜਾਓ ਤਾਂ ਉੱਥੇ ਕੋਈ ਮਿਲਾਵਟ ਵਾਲੀ ਚੀਜ਼ ਮਿਲ ਜਾਵੇ ਜਾਂ ਲੋਕਾਂ ਤੱਕ ਸ਼ੁੱਧ ਚੀਜ਼ ਨਾ ਪਹੁੰਚੇ, ਤਾਂ ਜੇ ਉਹ ਪੂਰਾ ਆਪਣਾ ਅਥਾਰਟੀ ਦੇ ਵਿੱਚ ਕੰਮ ਕਰਨ, ਏਦਾਂ ਮੈਡੀਕਲ ਸਟੋਰਾਂ ਦੀ ਚੈੱਕਅਪ ਕਰਨ,
3: ਅਸੀਂ ਵੀ ਆਏ ਹੋਏ ਇੱਥੇ, ਤੁਸੀਂ ਵੀ ਫਿਨਲੈਂਡ ਬੈਠੇ ਹੋ, ਕੈਨੇਡਾ, ਅਮਰੀਕਾ, ਸਾਡੇ ਤਾਂ ਪੰਜਾਬ ਦੀ ਜੀਓਗ੍ਰਾਫੀ ਬਦਲੀ ਜਾ ਰਹੀ ਹੈ
1: ਜੀ,
3: ਤੇ ਨਾਲ ਦੀਆਂ ਸਟੇਟਾਂ 'ਚ ਤੁਸੀਂ ਵਿਸ਼ਵਾਸ ਆਉਣ ਹੀ ਲਿਆ ਸਕਦੇ, ਤੇ ਪੰਜਾਬ 'ਚ ਵੋਟ ਵੀ ਬਣਾ ਲਓ ਚਾਹੇ
1: ਬਣਾ ਲਓ ਜੀ, ਬਿਲਕੁਲ ਹੈ ਜੀ,
3: ਭੂਸ਼ਣ ਬੈਂਸ ਪਿਆ ਕਹਿ ਰਹੇ ਨਾ, ਕਿਉਂਕਿ ਉੱਥੇ ਵੋਟਾਂ ਹੀ ਪ੍ਰਵਾਸੀਆਂ ਦੀ, ਮੈਂ ਹਰੂੰਗਾ,
1: ਬਿਲਕੁਲ
3: ਮਸਲਾ ਤਾਂ ਆਪਦੇ ਜਿੱਤਣ ਤੱਕ ਤਾਂ ਖੜਾ, ਤੇ ਪੰਜਾਬ ਦਾ
1: ਵੋਟ ਦਾ
3: ਆਉਣ ਵਾਲੇ ਸਮੇਂ 'ਚ ਪੰਜਾਬ ਕਿੱਧਰ ਨੂੰ ਜਾਣਾ, ਤੇ ਇਹ ਮੈਂ ਇਹ ਨਹੀਂ ਕਹਿੰਦਾ ਕਿ ਸਾਡੇ ਪੰਜਾਬੀ ਕ੍ਰਾਈਮ ਦੇ ਵਿੱਚ ਨਹੀਂ ਹੈਗੇ, ਹੈਗੇ ਨੇ ਜੀ, ਜੇ ਗੈਂਗਸਟਰ ਕਹੀਏ, ਨਹੀਂ ਹੈਗੇ ਉਹਨਾਂ ਦੇ ਨਾਮ ਬੋਲਦਾ,
1: ਜੀ
3: ਪਰ ਜਿਹੜੇ ਛੋਟੇ ਮੋਟੇ ਕ੍ਰਾਈਮ ਇਹ ਲੋਕ ਆ ਕੇ ਕਰਦੇ ਨੇ, ਉਹਨਾਂ ਨੂੰ ਤੁਸੀਂ ਕਿਵੇਂ ਇੱਕ ਟ੍ਰੇਸ ਕਰੇਂਗੇ ਜੀ?
1: ਬਿਲਕੁਲ ਹੈ ਜੀ,
3: ਕੌਣ ਆਇਆ, ਕਿੱਥੋਂ ਆਇਆ?
0: ਬਿਲਕੁਲ ਜੀ,
1: ਤੁਸੀਂ ਦੇਖੋ ਜਿਹੜਾ ਝੁੱਗੀਆਂ ਝੌਂਪੜੀਆਂ ਦੇ ਵਿੱਚ ਬਥੇਰਾ ਕੁਝ ਹੋ ਰਿਹਾ ਹੈ, ਉੱਥੇ ਕਿਹੜਾ ਕੋਈ
3: ਬਹੁਤ ਕੁਝ ਹੋ,
1: ਲੈਣ ਦੇਣ
3: ਸਾਰਿਆਂ
1: ਹੈ,
3: ਨੂੰ ਭੈੜਾ ਨਸ਼ਾ ਤਾਂ ਉੱਥੇ ਵੇਚਦਾ ਹੈ,
1: ਉਹ ਹੋ ਗਿਆ
3: ਉਹ
1: ਜਾਂ
3: ਵੇਚਦੇ ਨੇ
1: ਹਥਿਆਰ ਹੋ ਗਏ ਸਾਰਾ ਕੁਝ, ਕਿਉਂਕਿ ਉਹਨਾਂ ਦੇ ਉੱਤੇ ਸ਼ੱਕ ਨਹੀਂ ਜਾਂਦਾ ਆਮ ਜਿਹੜਾ ਚੀਜ਼ਾਂ ਦੇ ਉੱਤੇ ਜੀ, ਚਾਹੇ ਉਹ ਵੱਡੇ ਵੱਡੇ ਕਹਿ ਲਓ ਕਿ ਆ ਬੰਬਈ ਵਰਗੇ
3: ਬਿਲਕੁਲ
1: ਮੁਲਕ ਨੇ, ਮੁਲਕ ਕਹਿ ਦਿੱਤਾ ਸ਼ਹਿਰ ਨੇ, ਉੱਥੇ ਬਥੇਰਾ ਕੁਝ ਲੱਭਦਾ ਜੀ ਉੱਥੇ।
3: ਉਹ ਜਿਹੜਾ ਪੰਜਾਬ ਦਾ ਸਾਡਾ ਆਉਣ ਵਾਲੇ 5-7 ਸਾਲਾਂ ਨੂੰ 10 ਸਾਲਾਂ ਨੂੰ ਜੋ ਸੈਨੋਰਟੀ ਚੇਂਜ ਹੋਣੀ ਆ,
1: ਜੀ
3: ਅੱਧਿਆਂ ਦੀ ਤਾਂ ਉਦੋਂ ਅੱਖਾਂ ਖੁੱਲਣੀਆਂ ਨੇ,
1: ਖੁੱਲੜੀਆਂ ਨੇ ਜੀ ਬਿਲਕੁਲ,
3: ਫਿਰ ਇਹਨਾਂ ਨੂੰ ਪਤਾ ਲੱਗੂ, ਫਿਰ ਖੁੱਲਣੀਆਂ ਵੀ ਹੈ ਨਹੀਂ ਇਹਨਾਂ ਦੀਆਂ, ਦੰਦਾਂ ਨਾਲ ਵੀ
1: ਜੀ
3: ਨਹੀਂ ਖੁੱਲਣੀਆਂ, ਕਿਤੇ ਕਹਿੰਦੇ ਦੰਦਾਂ ਨਾਲ ਖੁੱਲ ਜਾਂਦੀਆਂ ਨੇ, ਹੁਣ ਦੰਦਾਂ ਨਾਲ ਵੀ ਨਹੀਂ ਖੁੱਲਣੀਆਂ ਹੁਣ,
1: ਜੀ ਬਿਲਕੁਲ ਹੈ ਜੀ, ਦਰੁਸਤ ਹੈ ਜੀ,
3: ਜਦੋਂ
0: ਹੁਣ
3: ਵੋਟਾਂ
0: ਬਣ ਗਏ
3: ਲੈਣੀਆਂ
0: ਹਾਲਾਤ ਜੀ,
3: ਪਈਆਂ
1: ਜੀ
0: ਹੁਣ
1: ਬਿਲਕੁਲ
0: ਹਾਲਾਤ ਬਣ
1: ਬਿਲਕੁਲ
0: ਗਏ ਇਦਾਂ ਦੇ
1: ਜੀ
3: ਤੁਸੀਂ
0: ਜੀ
3: ਇੱਕ ਚੀਜ਼ ਦੇਖੋ, ਆਪ ਤੁਸੀਂ ਕਹਿੰਦੇ ਆ ਜੀ MLA ਨਾ ਵੀ ਬਣ, ਆ ਸਾਡੇ ਆਪਦੇ MLA ਬਣੇ, ਅੱਜ ਰੂਲ ਕੌਣ ਕਰ ਰਿਹਾ,
1: ਜੀ
3: ਕੌਣ ਰੂਲ ਕਰ ਰਿਹਾ ਸਰਕਾਰ ਨੂੰ ਅੱਜ?
1: ਦਿੱਲੀ ਵਾਲੇ
0: ਬਿਲਕੁਲ ਜੀ ਬਿਲਕੁਲ, ਉੱਪਰ ਵਾਲੇ ਦਿੱਲੀ ਵਾਲੇ ਹੀ ਆ,
3: ਫਿਰ ਜਦੋਂ ਇਹਨਾਂ ਦੀ ਬਹੁਤ ਆਦਤ ਹੋ ਗਈ, ਚਾਹੇ ਇਹਨਾਂ ਨੂੰ ਆ ਹੁਣ ਵੀ ਤਾਂ ਜਿਹਦੇ ਕੋਲ ਸਾਈਕਲ ਦਾ ਲਾਇਸੈਂਸ ਸੀ ਉਹਨੂੰ ਸਟੇਟ ਫੜਾਈ ਹੋਈ ਹੈ, ਤੇ ਚਲਾ ਤਾਂ ਕੋਈ ਹੋਰ ਰਿਹਾ ਨਾ, ਫਿਰ
1: ਜੀ
3: ਇਹਨਾਂ ਚੋਂ ਵੀ ਜਿੱਤ ਕੇ ਕੋਈ ਬਣ ਕੇ ਚਲਾਉਣ ਵਾਲੇ ਤਾਂ ਬਥੇਰੇ ਨੇ,
1: ਜੀ
0: ਬਿਲਕੁਲ ਜੀ,
3: ਅਬ ਇੰਸਪੈਕਟਰ ਦੀ ਇੱਕ ਦੀ ਆਈ ਸੀ, ਉਹ ਕਹਿੰਦਾ ਵੀ ਹਿਮਾਚਲ ਜੀ ਜੇ ਰੇਹੜੀ ਲਾਉਣੀ ਆ ਪੰਜਾਬੀ ਨੇ, ਕਿਤੇ ਜਾ ਕੇ ਸਾਡੇ ਥਾਣੇ 'ਚ NCO ਲੈਣ ਨੂੰ ਸਾਨੂੰ ਚਿੱਠੀ ਆ ਜਾਂਦੀ ਹੈ ਵੀ NCO ਲੈ ਕੇ ਦਿਓ, ਤੇ
1: ਜੀ
3: ਪੰਜਾਬ 'ਚ ਕੋਈ NCO ਨਹੀਂ, ਤੁਸੀਂ ਜੋ
1: ਜੋ
3: ਜਿਹੜਾ ਮਰਜ਼ੀ
1: ਦਿਲ
3: ਆਵੇ ਜਿਹੜਾ
1: ਕਰਦਾ
3: ਮਰਜ਼ੀ
1: ਖੋਲ
3: ਲਓ ਜੀ,
1: ਉਹੀ ਬਿਲਕੁਲ
3: ਜੋ ਮਰਜ਼ੀ ਵੇਚੀ ਚੱਲੋ ਜੀ,
1: ਜੀ
3: ਚਾਹੇ ਗੰਦੇ ਪਾਣੀ ਦੇ ਪਕੌੜੇ ਬਣਾ ਬਣਾ ਵਿੱਚ ਹੀ ਚੱਲੋ,
1: ਵੇਚੀ
3: ਕਿੰਨੀ
1: ਜਾਓ,
3: ਗਰੀਬ ਮੂਵੀਆਂ ਦੇਖਦੇ ਆਪਾਂ, ਕੋਈ ਪੁੱਛਣ ਵਾਲਾ ਹੈਗਾ?
1: ਨਾ ਨਾ ਨਾ ਨਾ ਬਿਲਕੁਲ ਹੈ ਜੀ,
3: ਜਿੱਥੇ ਮਰਜ਼ੀ ਰੇਹੜੀ ਲਾ ਲਓ, ਇਹ ਵੀ ਹੈ ਨਹੀਂ ਤੁਹਾਨੂੰ ਵੀ ਕੋਈ ਤੁਹਾਨੂੰ ਸਪਾਟ ਮਿਲਿਆ, ਜਿੱਥੇ ਤੇਰਾ ਜੀ ਕਰਦਾ ਲਾ ਲੈ
1: ਜੀ,
3: ਤੁਹਾਨੂੰ ਦੁਕਾਨ ਲੈਣ ਦੀ ਵੀ ਲੋੜ ਨਹੀਂ, ਸਾਡਾ ਤਾਂ ਇੰਨਾ ਵਧੀਆ ਸਿਸਟਮ ਹੈ ਇੱਥੇ,
1: ਬਿਲਕੁਲ ਹੈ ਜੀ,
3: ਕੋਈ ਫੂਡ ਦੀ ਰੂਲ ਐਂਡ ਰੈਗੂਲੇਸ਼ਨ ਹੈ ਨਹੀਂ ਵੀ ਮਤਲਬ ਕੀ ਹੋਣਾ ਚਾਹੀਦਾ,
1: ਜੀ
3: ਠੀਕ ਹੈ ਜੀ,
1: ਥੈਂਕ ਯੂ
3: ਧੰਨਵਾਦ
1: ਅਜਲਾ
3: ਜੀ,
1: ਸਾਹਿਬ,
3: ਥੈਂਕ ਯੂ,
1: ਸ਼ੁਕਰੀਆ ਜੀ, ਸ਼ੁਕਰੀਆ,
0: ਥੈਂਕ ਯੂ ਵੀਰ ਜੀ, ਥੈਂਕ ਯੂ, ਸ਼ੁਕਰੀਆ ਜੀ,
1: ਤੇ
0: ਸ਼ੁਕਰੀਆ
1: ਸੈਣੀ ਸਾਹਿਬ ਮੁਕੱਦਰ ਜੀ ਦੀ ਵੀ ਗੱਲ ਸੁਣ ਲਈ ਹੈ, ਨਾਲ ਫਿਰ ਆਪਾਂ ਜਗਤਾਰ ਸਿੰਘ ਹਵਾਰਾ ਜੀ ਦੀ ਗੱਲ
0: ਮੈਨੂੰ
1: ਕਰ,
0: ਪਹਿਲਾਂ ਛੁੱਟੀ ਦੇ ਦਿੰਦੇ ਜੀ,
1: ਲਓ ਫਿਰ ਇੱਕ ਮਿੰਟ
0: ਮੁਕੱਦਰ ਜੀ
1: ਰੁਕਿਓ,
0: ਦੀ ਮੈਂ
1: ਮੇਰਾ
0: ਜਾਂਦਾ ਜਾਂਦਾ ਸੁਣਦਾ,
1: ਹਾਂਜੀ ਇੱਕ ਮਿੰਟ ਫਿਰ ਤੁਹਾਡੀ ਟਿੱਪਣੀ ਲੈ ਲਵਾਂ ਪਹਿਲਾਂ, ਫਿਰ ਮੁਕੱਦਰ ਜੀ ਦੀ ਗੱਲ ਸੁਣ ਕੇ ਫਿਰ ਤੁਸੀਂ ਛੁੱਟੀ ਲੈ ਲਿਓ। ਜਿਹੜਾ ਜਗਤਾਰ ਸਿੰਘ ਹਵਾਰਾ ਦੀ ਉਹਨਾਂ ਦੀ ਗੱਲ ਹੈ ਸੈਣੀ ਸਾਹਿਬ, ਉਹ ਜੇਲ੍ਹ ਤਬਦੀਲ ਕਰਨ ਦੀ ਗੱਲ ਕਰਦੇ ਆ, ਤਿਹਾੜ ਤੋਂ ਪੰਜਾਬ ਦੀ ਜਿਹੜੀ ਮਰਜ਼ੀ ਜੇਲ੍ਹ ਦੇ ਵਿੱਚ ਤਬਦੀਲ ਕਰ ਦਿਓ, ਇੱਕ ਪਾਸੇ ਤਾਂ ਪੰਜਾਬ ਸਰਕਾਰ ਜਿਹੜੀਆਂ ਵੀਡੀਓ ਵੀ ਪਾਉਂਦੀ ਹੈ, ਗੱਲ ਵੀ ਕਰਦੀ ਹੈ ਕਿ ਸਾਨੂੰ ਕੋਈ ਓਬਜੈਕਸ਼ਨ ਨਹੀਂ ਹੈ ਅਤੇ ਅਮਨ ਕਾਨੂੰਨ ਦੀ ਸਥਿਤੀ ਸਾਡੇ ਵੱਲੋਂ ਪੂਰੀ ਜਿਹੜੀ ਹੈ ਸੁਰੱਖਿਅਤ ਰੱਖੀ ਜਾਏਗੀ, ਸਾਨੂੰ ਕੋਈ ਓਬਜੈਕਸ਼ਨ ਨਹੀਂ ਹੈ, ਪਰ ਸੋਲਿਸਟਰ ਜਨਰਲ ਜਾ ਕੇ ਕਹਿੰਦਾ ਹੈ ਉੱਥੇ ਭਾਈ ਕੋਰਟ ਦੇ ਵਿੱਚ ਕਿ ਪੰਜਾਬ ਦੀ ਜਿਹੜੀ ਹੈ ਅਮਨ ਕਾਨੂੰਨ ਦੀ ਸਥਿਤੀ ਆ ਉਹ ਪ੍ਰਭਾਵਿਤ ਹੋ ਸਕਦੀ ਹੈ ਜੀ, ਇਹ ਡਬਲ ਪਾਸੇ ਗੇਮ ਚੱਲ ਰਹੀ ਹੈ।
0: ਬਿਲਕੁਲ ਸਰ ਬਿਲਕੁਲ, ਲੋਕਾਂ ਦਾ ਆਈ ਵਾਸ਼ ਆ, ਜੇ ਤੁਸੀਂ ਪਹਿਲਾਂ ਐਫੀਡੈਵਿਟ ਦੇ ਵਿੱਚ ਬੈਠੇ ਹੈਗੇ ਆ ਜੀ, ਤੇ ਤੁਹਾਨੂੰ ਚਾਹੀਦਾ ਹੈਗਾ ਆ ਭਈ ਹੁਣ ਦੁਬਾਰਾ ਜਿਹੜਾ ਆ ਐਪਲੀਕੇਸ਼ਨ ਦੇ ਕੇ, ਕਿ ਅਸੀਂ ਪਹਿਲਾਂ ਜੋ ਐਫੀਡੈਵਿਟ ਦਿੱਤਾ ਸੀ ਉਹਦੇ ਵਿੱਚ ਹੁਣ ਕਿਉਂਕਿ ਡਿਊ ਟੂ ਚੇਂਜ ਇਨ ਸਰਕਮਸਟਾਂਸਿਸ ਹਾਲਾਤ ਬਦਲ ਗਏ ਆ, ਤੇ ਹੁਣ ਜਿਹੜਾ ਹੈਗਾ ਆ ਨਵੇਂ ਸਿਰੇ ਤੋਂ ਅਸੀਂ ਇਸ ਚੀਜ਼ ਦੇ ਉੱਤੇ ਵਿਚਾਰ ਕੀਤਾ ਆ ਜੀ, ਕਿ ਬੰਦਾ 31 ਸਾਲ ਤੋਂ ਅੰਦਰ ਬੈਠਾ ਹੈਗਾ ਆ ਜੀ, ਤੇ ਜਦੋਂ ਉਸ ਬੰਦੇ ਨੇ ਕ੍ਰਾਈਮ ਕੀਤਾ ਸੀ ਉਹਦੀ ਉਮਰ 28 ਸਾਲ ਸੀ, ਇਸ ਵੇਲੇ ਉਹਦੀ ਉਮਰ ਜਿਹੜੀ ਹੈਗੀ ਆ ਹਾਂਜੀ
1: 21 ਸਾਲ ਸੀ,
0: ਤੇ ਇਸ ਵੇਲੇ ਇੱਕ ਹਾਂਜੀ 52 ਸਾਲ ਉਮਰ ਹੋ ਗਈ ਆ ਜੀ, ਤੇ ਉਹ ਬੰਦਾ ਜਿਹੜਾ ਆ ਵੀ ਹੁਣ ਉਹ ਐਨਰਜੈਟਿਕ ਨਹੀਂ ਹੈ, ਤੇ ਨਾ ਹੀ ਦੇਰ ਦਿਨੋਂ, ਕਿਉਂਕਿ ਬੜੈਲ ਜਿਹੜਾ ਹੈਗਾ ਉਹ ਗੇਲ ਬ੍ਰੇਕ ਮਾਮਲੇ ਦੇ ਕਰਕੇ ਜਿਹੜਾ ਆ ਉਹਦਾ ਬੈਨੀਫਿਟ, ਤੇ ਸਰਕਾਰ ਨੇ ਆ ਸਥਿਤੀ ਨੂੰ ਪੂਰੀ ਤਰ੍ਹਾਂ ਵਾਚ ਲਿਆ ਆ, ਤੇ ਹੁਣ ਉਹ ਤੋਂ ਕੋਈ ਖਤਰਾ ਨਹੀਂ ਹੈਗਾ ਆ ਜੀ, ਤੇ ਜੇ ਅਸੀਂ ਜਿਹੜਾ ਆ ਅਪੁਖਤਾ ਪ੍ਰਬੰਧ ਕਰ ਲਾਂਗੇ ਜੀ ਉਹਨੂੰ ਰੱਖਣ ਦੇ ਵੀ, ਤੇ ਇੱਥੇ ਜਿਹੜਾ ਹੈਗਾ ਆ ਸਟੇਟ ਦੇ ਵਿੱਚ ਤੇ ਕੋਈ ਅਮਨ ਭੰਗ ਹੋਣ ਦਾ ਕੋਈ ਅੰਦੇਸ਼ਾ ਨਹੀਂ ਹੈਗਾ ਜੀ, ਤੇ ਉਹ ਆਪਣੇ ਆਪ ਹੀ ਜਿਹੜਾ ਇਹ ਕੰਸਿਡਰ ਹੋ ਜਾਣਾ ਸੀ, ਪਰ ਇਹਨਾਂ ਨੇ ਇੱਥੇ ਚਿੱਠੀਆਂ ਲੋਕਾਂ ਨੂੰ ਕਹਿੰਦੇ ਰਹੇ ਹੈਗੇ ਜੀ, ਪਰ ਐਫੀਡੈਵਿਟ ਜਿਹੜਾ ਜੁਡੀਸ਼ੀਅਲ ਰਿਕਾਰਡ ਦੇ ਵਿੱਚ ਹੈਗਾ ਉਹ ਇਹੀ ਦੱਸ ਰਿਹਾ ਹੈਗਾ ਜੀ ਕਿ ਇੱਥੇ ਅਮਨ ਭੰਗ ਹੋ ਸਕਦਾ ਆ ਜੀ, ਤੇ ਮਾਹੌਲ ਖਰਾਬ ਹੋ ਸਕਦਾ ਆ ਜੀ, ਤੇ ਫਿਰ ਕੋਰਟਾਂ ਨੇ ਤਾਂ ਜਿਹੜਾ ਹੈਗਾ ਆ ਇਸ ਐਫੀਡੈਵਿਟ ਨੂੰ ਇਗਨੋਰ ਥੋੜਾ ਕਰਨਾ ਜੀ, ਉਹਨਾਂ ਨੇ ਉਹਦੇ ਅਕੋਰਡਿੰਗਲੀ ਫੈਸਲਾ ਕਰਨਾ ਜੀ ਜੋ ਰਿਕਾਰਡ ਦੇ ਉੱਤੇ ਤੁਸੀਂ ਲਿਖ ਕੇ ਦਿੱਤਾ ਆ ਜੀ, ਤੋਂ ਇਸ ਕਰਕੇ ਇਹ ਧੋਖਾ ਹੀ ਆ ਜੀ ਜਿਹੜਾ ਐਵੇਂ ਚਿੱਠੀਆਂ ਚੁੱਠੀਆਂ ਵਾਲੀ ਗੱਲ ਹੈਗੀ
1: ਗੱਲ
0: ਉਹ
1: ਬਿਲਕੁਲ
0: ਨਾ ਜੀ, ਨਾ ਨਾ ਮੀਟਿੰਗਾਂ ਕਰਨ ਦਾ ਫਾਇਦਾ ਕੀ ਹੈ ਜੀ
1: ਜੀ, ਤੇ
0: ਜੀ
1: ਸੈਂਟ ਸਾਹਿਬ 2 ਮਿੰਟ ਹੋਰ ਲੈਣਾ ਜੇ ਤੁਹਾਨੂੰ ਲੱਗਿਆ ਤਾਂ ਜ਼ਰੂਰ ਤੁਸੀਂ ਡ੍ਰੌਪ ਕਰ ਦਿਓ। ਮੁਕੱਦਰ ਜੀ ਸਵਾਗਤ ਹੈ ਜੀ ਅਨੁਜੀ ਬਾਈ ਜੀ।
0: ਹਾਂ ਹਾਂ ਜੀ ਮੁਕੱਦਰ ਜੀ ਸਤਿ ਸ਼੍ਰੀ ਅਕਾਲ,
1: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ।
2: ਵੈਸੇ ਤਾਂ ਸੈਣੀ ਬਾਈ ਜੀ ਨੇ ਮੇਰੀਆਂ ਗੱਲਾਂ ਸਾਰੀਆਂ ਸੁਣੀਆਂ ਹੀ ਹੈਗੀਆਂ ਨੇ। ਮੈਂ ਜਿਹੜੀ ਗੱਲ ਕਰਨੀ ਚਾਹੁੰਦਾ ਸੀ, ਜਿਵੇਂ
1: ਜ਼ਰੂਰ ਜੀ
2: ਔਜਲਾ ਬਾਈ ਜੀ ਵੀ ਗੱਲ ਕਰਦੇ ਪਏ ਸੀ ਵੀ
1: ਜੀ
2: ਫਰਕ ਕਿਵੇਂ ਪਊਗਾ।
1: ਜੀ
2: ਫਰਕ ਬਾਈ ਜੀ ਜਿੰਨਾ ਚਿਰ ਅਸੀਂ ਲੋਕ ਜ਼ਿੰਮੇਵਾਰ ਨਹੀਂ ਨਾ ਹੁੰਦੇ, ਮੈਂ ਅੱਗੇ ਵੀ ਅਕਸਰ ਹੀ ਗੱਲ ਕਰ
1: ਜੀ
2: ਵੀ ਮੈਂ ਬਾਈ ਜੀ ਅਸੀਂ ਆਪਣੇ ਘਰੇ ਮੰਨ ਲਓ ਕਮਾਉਂਦੇ ਹਾਂ, ਖਾਂਦੇ ਹਾਂ, ਥੋੜੀ ਖਾਈਏ ਬਹੁਤੀ ਖਾਈਏ,
1: ਜੀ
2: ਮੈਨੂੰ ਤਾਂ ਕਦੇ ਬਾਈ ਜੀ ਕੋਈ ਰੈਲੀ 'ਚ ਲੈ ਕੇ ਨਹੀਂ ਗਿਆ।
1: ਜੀ
2: ਮੈਂ ਜਿਮ
1: ਬਿਲਕੁਲ
2: ਲੈ
1: ਜੀ
2: ਕੇ ਵੀ ਤੁਰ ਜੇ, ਮੈਂ ਆ ਭਗਵੰਤ ਮਾਨ ਹੋਵੇ, ਭਾਵੇਂ ਕੈਪਟਨ ਹੋਵੇ, ਭਾਵੇਂ ਫਲਾਣਾ ਹੋਵੇ, ਢਮਕਾਣਾ ਹੋਵੇ,
1: ਜੀ
2: ਮੈਂ ਇਹ ਕਿਉਂ ਕਿਉਂ ਬਾਈ ਜੀ ਇਹ ਸਾਡੇ ਟੈਕਸ ਦੇ ਪੈਸੇ ਤੇ ਇਹ ਹੈਲੀਕਾਪਟਰਾਂ 'ਚ ਫਿਰਦੇ ਨੇ, ਮੰਨ ਲਓ ਗੱਡੀਆਂ 'ਤੇ ਫਿਰਦੇ ਨੇ, ਸਾਡੇ ਟੈਕਸ ਦੇ ਪੈਸੇ 'ਤੇ ਫਿਰਦੇ ਨੇ ਨਾ, ਆਪਣੇ
1: ਬਿਲਕੁਲ
2: ਘਰੋਂ ਤਾਂ ਨਹੀਂ ਫਿਰਦੇ
1: ਜੀ
2: ਹੈ। ਤੇ ਮੈਂ ਕਿਉਂ ਕਹਾਂ ਵੀ ਕੈਪਟਨ ਜਿੰਦਾਬਾਦ ਤੇ ਭਗਵੰਤ ਮਾਨ ਜਿੰਦਾਬਾਦ ਹੈ ਜੀ
1: ਬਿਲਕੁਲ ਹੈ ਜੀ
2: ਹੈ। ਮੈਂ ਇਹ ਇਹ ਸਾਡੇ ਟੈਕਸ ਦੇ ਪੈਸੇ ਸਾਡੇ ਸਾਡੇ ਨੁਮਾਇੰਦੇ ਚੁਣੇ ਹੋਏ ਨੇ ਵੀ ਸਾਡੇ ਵਾਸਤੇ ਕੰਮ ਕਰਨਾ ਹੈ,
1: ਜੀ
2: ਤੇ ਅਸੀਂ ਬਣਾਇਆ ਹੋਇਆ ਬਾਈ ਜੀ ਇਹਨਾਂ ਨੂੰ ਰੱਬ
1: ਜੀ
2: ਹੈ, ਫਲਾਣਾ ਜਿੰਦਾਬਾਦ, ਧਮਕਾਣਾ ਜਿੰਦਾਬਾਦ, ਛੋਟੇ ਤੋਂ ਛੋਟਾ ਕੋਈ ਚੇਅਰਮੈਨ ਹੈ, ਕੋਈ ਦੂਜਾ ਹੈ, ਚਾਰ
1: ਜੀ
2: ਬੰਦੇ ਲਾਲਾ ਲਾਲਾ ਕਰਦੇ ਉਹਦੇ ਮਗਰ ਫਿਰਦੇ ਤੁਰੇ ਫਿਰਦੇ ਨੇ, ਚਾਰ ਉਹਦੇ ਮਗਰ ਤੁਰੇ ਫਿਰਦੇ ਨੇ
1: ਜੀ
2: ਹੈ। ਤੇ ਫਿਰ ਕਸੂਰ ਸਾਡੇ ਲੋਕਾਂ ਦਾ ਕਿ ਇਹਨਾਂ ਲੀਡਰਾਂ ਦਾ ਬਾਈ ਜੀ?
1: ਬਿਲਕੁਲ ਹੈ ਜੀ
2: ਮੈਂ ਅੱਜ ਵੀ ਅਸਲ 'ਚ ਨਾ ਸਾਡੇ ਲੋਕੀ ਇਮੋਸ਼ਨਲੀ ਸੋਚਦੇ ਨੇ, ਸੈਣੀ ਬਾਈ ਜੀ ਨਾਲ ਵੀ ਮੈਂ ਗੱਲ ਕਰਦਾ ਪਿਆ ਸੀ
1: ਜੀ
2: ਵੀ ਆਹ ਹੁਣ ਝੋਟਾ ਝੋਟਾ ਮਰਿਆ ਬਾਈ ਜੀ,
1: ਜੀ
2: ਉਹਨੂੰ ਸ਼ਹੀਦ ਵੀ ਕਹਿੰਦੇ ਨੇ, ਕਈ ਕੁਛ ਵੀ ਕਹਿੰਦੇ ਨੇ, ਪਰ ਉਹ
1: ਬਿਲਕੁਲ ਹੈ ਜੀ
2: ਆਪਣੀ ਜਾਨ ਗਵਾਈ ਉਹਨੇ ਹੈ,
1: ਬਿਲਕੁਲ ਹੈ ਜੀ
2: ਵੈਪਨ ਦੇ ਸਾਹਮਣੇ ਸਾਹਮਣੇ ਖੜ ਕੇ ਤੁਸੀਂ ਵੀ
1: ਜੀ
2: ਅਗਲਾ ਉਹੀ ਗੱਲ ਲੋਡ ਕਰੀ ਫਿਰਦਾ ਵੈਪਨ, ਤੁਸੀਂ ਉਹਦੇ ਸਾਹਮਣੇ ਖੜ ਕੇ, ਤੇ ਮੈਂ ਨਾ ਜਿੰਨੇ ਹੁਣ ਉੱਥੇ ਅੱਜ ਸਿਆਸਤ ਕਰਦੇ ਪਏ ਨੇ, ਲੱਖੇ ਸਿਧਾਣੇ ਹਰੀ ਤੇ
1: ਜੀ
2: ਭਾਨੇ ਸਿੱਧੂ ਵਾਲੇ, ਸਾਰੀਆਂ ਪਾਰਟੀਆਂ ਨੂੰ ਨਿੰਦਦੇ ਪਏ ਨੇ, ਅਸੀਂ ਵੀ ਨਿੰਦਦੇ ਹਾਂ
1: ਬਿਲਕੁਲ
2: ਅਸੀਂ, ਕਿਉਂਕਿ ਅਸੀਂ ਅਸੀਂ ਸਿਆਸਤ ਨਹੀਂ ਕਰਨੀ ਉਹਦੇ ਚੋਂ, ਪਰ
1: ਬਿਲਕੁਲ
2: ਮੈਂ ਮੇਰਾ ਇੱਕ ਸਵਾਲ ਹੈ, ਇੱਕ ਇੱਕ ਸਵਾਲ ਇਹਨਾਂ ਨੂੰ ਵੀ ਮੈਨੂੰ ਮੈਨੂੰ ਜਵਾਬ ਨਹੀਂ ਮਿਲਿਆ ਨਾ ਹੀ ਕਿਸੇ ਨੇ ਦੇਣਾ,
1: ਜੀ
2: ਵੀ ਜਦੋਂ ਦੀਪ ਸਿੱਧੂ ਦੀ ਡੈਥ ਹੋਈ ਸੀ
1: ਜੀ
2: ਇਹ ਲੱਖੇ ਸਿਧਾਣੇ ਹਰੀ ਸਿਮਰਨਜੀਤ ਮਾਨ ਨਾਲ ਸੀ, ਕਿਉਂਕਿ
1: ਜੀ
2: ਦੀਪ ਸਿੱਧੂ ਵੀ ਉਹਨਾਂ ਦੇ ਨਾਲ ਹੀ ਸੀ ਉਦੋਂ,
1: ਬਿਲਕੁਲ ਹੈ ਜੀ
2: ਠੀਕ ਹੈ। ਸਿਮਰਨਜੀਤ ਮਾਨ ਨੇ ਇੱਕ ਗੱਲ ਕਹੀ, ਕਹਿੰਦਾ ਵੀ ਦੀਪ ਸਿੱਧੂ ਦੇ ਮੱਥੇ 'ਚ ਗੋਲੀ ਵੱਜੀ ਸੀ,
1: ਜੀ
2: ਬਿਆਨ ਨੇ ਔਨ ਰਿਕਾਰਡ ਬਿਆਨ ਨਹੀਂ ਹੈ,
1: ਬਿਲਕੁਲ ਹੈ ਜੀ।
2: ਅੱਜ ਦੇ ਅੱਜ ਸਾਡੇ ਇਮੋਸ਼ਨਲ ਇਮੋਸ਼ਨਲ ਹੋਏ ਫਿਰਦੇ ਨੇ ਜੀ, ਝੋਟਾ ਜਾਣ ਦੇ ਗਿਆ ਜੀ, ਉਹ ਸ਼ਹੀਦ ਹੋ ਗਿਆ ਜੀ, ਫਲਾਣਾ ਹੋ
1: ਜੀ
2: ਗਿਆ, ਇਹਨਾਂ ਨੇ ਉਹ ਸਿਮਰਨਜੀਤ ਮਾਨ ਹੁਣ ਅੱਜ ਵਾਰਸ ਪੰਜਾਬ 'ਚ ਫਿਰਦੇ ਨੇ,
1: ਬਿਲਕੁਲ ਹੈ
2: ਸਿਮਰਨਜੀਤ ਮਾਨ ਹਰੀ ਕਿਤੇ ਫਿਰਦੇ ਨੇ ਹੈ,
1: ਫਿਰਦੇ ਨੇ ਜੀ।
2: ਇਹਨਾਂ ਨੇ ਕਦੇ ਕਦੇ ਪੁੱਛਿਆ ਵੀ ਤੁਸੀਂ ਲੱਖੇ ਸਿਧਾਣੇ ਹਰੀ ਜਵਾਬ ਦੇ ਦੇਣਾ ਵੀ ਉਹਨੂੰ ਜਿਹਨੂੰ ਤੁਸੀਂ ਬੁੱਢਾ ਸ਼ੇਰ, ਇਹ ਆਪ ਲੱਖੇ ਸਿਧਾਣੇ ਹਰੀ ਕਹਿੰਦੇ ਵੀ ਇਹ ਬੁੱਢਾ ਸ਼ੇਰ ਹੈ ਜੀ, ਇਹਨੇ ਸਟੈਂਡ ਲਿਆ ਹੈ ਜੀ,
1: ਜੀ
2: ਸਟੈਂਡ ਕੀ ਲਿਆ ਵੀ ਉਹ ਇੱਕ ਖਲੋ ਕੇ ਲੋਕਾਂ ਦੇ ਸਾਹਮਣੇ ਇੱਕ ਨਾਰਾ ਲਾਤਾ ਜੀ, ਖਾਲਿਸਤਾਨ ਜ਼ਿੰਦਾਬਾਦ,
1: ਜੀ
2: ਇਹ ਸਟੈਂਡ ਸੀ,
1: ਬਿਲਕੁਲ
2: ਹੋਰ ਤਾਂ ਕੋਈ ਸਟੈਂਡ ਨਹੀਂ ਸੀ,
1: ਨਾ ਜੀ
2: ਕੀ ਹੋਰ ਕੁਛ ਕੀਤਾ
1: ਨਹੀਂ
2: ਹੈ,
1: ਜੀ
2: ਤੇ ਅੱਜ ਇਹ ਲੱਖੇ ਸਿਧਾਣੇ ਹਰੀ ਉਧਰੋਂ ਨਿਕਲ ਕੇ ਤੇ ਹੁਣ ਵਾਰਸ ਪੰਜਾਬ ਤੇ ਫਿਰਦੇ ਨੇ,
1: ਫਿਰਦੇ ਨੇ ਜੀ,
2: ਹੈ
1: ਸੂਤ ਲੋਨ ਨੂੰ ਤਾਂ ਇਹ ਵੀ ਫਿਰਦੇ ਨੇ,
2: ਦੀਪ
1: ਬਿਲਕੁਲ ਹੈ
2: ਸਿੱਧੂ ਦੇ
1: ਜੀ
2: ਮੱਥੇ 'ਚ ਗੋਲੀ ਵੱਜੀ ਸੀ ਤੇ ਫਿਰ
1: ਜੀ,
2: ਤੁਸੀਂ ਵਿਖਾਈ ਕਿਉਂ ਨੀ ਵੀ ਗੋਲੀ ਕਿੱਥੇ ਵੱਜੀ ਸੀ,
1: ਬਿਲਕੁਲ ਹੈ ਜੀ
2: ਬਾਈ ਜੀ ਅਸੀਂ ਸਾਹਮਣੇ ਦੇਖਦੇ ਹੋਏ, ਮੈਂ ਕਹਿੰਦਾ ਵੀ ਚਲੋ ਆਪਾਂ ਇੱਕ ਇੱਕ ਗੱਲ ਇਹ ਮੰਨ ਲੈਂਦੇ ਵੀ ਐਕਸੀਡੈਂਟ ਕਿਸੇ ਨੇ ਕਰਵਾਤਾ ਹੋਊਗਾ
1: ਜੀ,
2: ਪਰ ਤੁਸੀਂ ਇੱਕ ਗੱਲ ਤੇ ਸਟੈਂਡ ਤਾਂ ਕਰ ਲਓ ਵੀ
1: ਜੀ
2: ਉਹਦੇ ਐਕਸੀਡੈਂਟ ਹੋਇਆ ਸੀ ਕਿ ਜਾਂ ਉਹਦੇ ਗੋਲੀ ਵੱਜੀ ਸੀ,
1: ਬਿਲਕੁਲ ਹੈ ਜੀ
2: ਅਸੀਂ ਐਡੇ ਇਮੋਸ਼ਨਲ ਤੇ ਐਡੇ ਬੇਵਕੂਫ ਲੋਕ ਹਾਂ ਬਾਈ ਜੀ, ਇਹਨਾਂ ਲੀਡਰਾਂ ਨੂੰ ਸਾਨੂੰ ਇਮੋਸ਼ਨਲੀ ਵਰਤਣਾ ਕਿੰਨਾ ਕੁ ਔਖਾ ਬਾਈ ਜੀ,
1: ਈਜ਼ੀ ਹੈ। ਹੁਣ ਦੇਖੋ ਮੁਕੱਦਰ ਬਾਈ ਜੀ, ਹੁਣ ਆਪਣੇ ਲੱਖੇ ਹੁਣੀ ਦੇਖ ਲਓ ਕੀ ਅਥਾਰਟੀ ਰੱਖਦੇ ਨੇ ਜਾਂ ਕੀ ਹੈ ਇਹਨਾਂ ਨੇ, ਕਾਹਤੋਂ ਇਹਨਾਂ ਨੂੰ ਗੰਨਮੈਨ ਸਰਕਾਰੀ ਮਿਲੇ ਹੋਏ ਨੇ, ਮੈਨੂੰ ਤਾਂ ਸਮਝੋ ਬਾਹਰ ਹੈ ਜੀ,
2: ਸਰਕਾਰ ਦੇ ਖਿਲਾਫ ਨੇ,
1: ਸਰਕਾਰ ਦੇ ਖਿਲਾਫ ਨੇ ਜੀ, ਤੇ ਗੰਨਮੈਨ ਸਰਕਾਰ ਦੇ ਲਈ ਫਿਰਦੇ ਨੇ,
2: ਗੰਨਮੈਨ ਸਰਕਾਰ ਦੇ ਲਈ ਫਿਰ
1: ਜੀ
2: ਗੱਲ ਗੱਲ ਤਾਂ ਭਾਰਤ ਬਾਈ ਜੀ ਸਾਡੇ ਅਸਲ 'ਚ ਨਾ ਇਹ ਇਹ ਕਹਾਣੀ ਸਮਝ ਵੀ ਪਤਾ ਨਹੀਂ ਆਉਂਦੀ ਹੈ ਜਾਂ ਅਸੀਂ ਇਮੋਸ਼ਨਲੀ ਇੰਨੇ ਆ ਵੀ ਸਾਡੇ ਉਹ ਕਹਾਣੀ ਖਾਨੇ 'ਚ ਹੀ ਨਹੀਂ ਪੈਂਦੀ
1: ਬਿਲਕੁਲ
2: ਹੈਗੀ।
1: ਹੁਣ ਅੰਮ੍ਰਿਤਪਾਲ ਹੁਣੀ ਵੀ ਦੇਖ ਲਓ ਬਾਈ ਜੀ, ਦੇਖ ਲਓ ਉਹ ਹੀ ਕਹਿੰਦੇ ਸੀਗੇ ਉਹਨਾਂ ਦਾ ਵੀ ਜਿਹੜਾ ਫਿਊਚਰ ਦੇਖ ਲਓ, ਪਿਛੋਕੜ ਦਾ ਦੇਖ ਲਓ, ਪਿਛੋਕੜ ਦੇਖ ਲਓ ਜੋ ਕੁਝ ਉਹ ਫੇਸਬੁੱਕਾਂ ਦੇ ਉੱਤੇ ਜਾਂ ਪੇਜ ਚਲਾਉਂਦੇ ਆਏ ਨੇ, ਇੰਜਨ ਮਹਿਕਮਾ ਹੋਰ ਮਹਿਕਮਾ ਕੀ ਕੁਝ ਕਰਦੇ ਆਏ ਨੇ, ਤੇ ਉਹ ਤੋਂ ਬਾਅਦ ਗੁਰੂ ਘਰਾਂ ਦੇ ਵਿੱਚ ਜੋ ਕੁਝ ਵਾਪਰਿਆ ਉਹ ਸਾਰਾ ਵਿਵਾਦ ਤੋਂ ਉਹ ਅਗਲੇ MP ਦੀ ਸੀਟ ਕੱਢ ਗਏ ਜੀ ਮੁੜ ਕੇ, ਤੇ ਅੱਜ ਉਹ ਪੈਨਸ਼ਨ ਲਵਾ ਕੇ ਆਰਾਮ ਨਾਲ ਬੈਠੇ ਨੇ। ਉਸੇ ਉਸੇ ਸੰਵਿਧਾਨ ਦੇ ਥੱਲੇ ਉਹ ਕਹਿੰਦੇ ਸੀ ਅਸੀਂ ਸੌਣ ਹੀ ਖਾਣੀ, ਤੇ ਉਸੇ ਸੰਵਿਧਾਨ ਦੀ ਸੌਂ ਖਾ ਕੇ ਤੇ ਹੁਣ ਕਹਿੰਦੇ ਉਹੀ ਸਰਕਾਰ ਸਾਡੇ ਨਾਲ ਧੱਕਾ ਕਰ ਰਹੀ ਹੈ ਜੀ।
2: ਭਾਰਤ ਬਾਈ ਜੀ ਫਿਰ ਫਿਰ ਫਿਰ ਮੈਂ ਇਹ ਆਪਾਂ ਇਹ ਕਹੀਏ ਵੀ ਇਹ ਲੀਡਰਾਂ ਨੂੰ ਆਪਾਂ ਕਹੀਏ ਵੀ ਆ ਸੁਧਾਰ ਹੋ ਜਾਊਗਾ ਜਾਂ ਅਸੀਂ, ਇਹ ਸਾਡੇ ਸਾਹਮਣੇ ਸਾਡੇ ਲੋਕਾਂ ਦੇ ਸਾਹਮਣੇ ਹੁੰਦਾ ਪਿਆ ਸਾਰਾ ਕੁਝ,
1: ਬਿਲਕੁਲ ਹੈ ਜੀ,
2: ਅਸੀਂ ਵੇਖਦੇ ਪਏ ਹਾਂ ਵੀ ਇੱਕ ਪਾਸੇ ਸੰਵਿਧਾਨ ਦੀ ਸਹੁੰ ਚੁੱਕਦੇ ਪਏ ਨੇ, ਇੱਕ ਪਾਸੇ ਉਹੀ ਬੰਦਾ ਜਾ ਕੇ ਉਹ ਕਹਿੰਦਾ ਪਿਆ ਵੀ ਆ ਫੈਕਟਰੀ ਚ ਵੜ ਜਾਓ ਜੀ,
1: ਜੀ
2: ਤੇ ਜੇ ਮਰ ਜਾਓਗੇ ਦੋ ਚਾਰ ਤੇ ਕਿਹੜੀ ਮੱਸਿਆ ਲੱਗਣੋਂ ਹਟ
1: ਮੱਸਿਆ
2: ਜਾਊਗੀ।
1: ਲੱਗਣੀ ਹਟ
2: ਇੱਕ
1: ਜਾਣੀ।
2: ਪਾਸੇ ਉਹ ਪਾਸਪੋਰਟ ਨੂੰ ਕਹਿੰਦਾ ਵੀ
1: ਮੈਂ ਨਹੀਂ ਮੰਨਦਾ ਇਹਨੂੰ
2: ਇਹ ਜਿਹੜਾ ਟਰੈਵਲ ਦਾ ਡਾਕੂਮੈਂਟ
1: ਜੀ।
2: ਹੈ ਜੀ, ਉਹੀ ਬੰਦਾ ਯੂ ਟਰਨ ਮਾਰ ਕੇ, ਤੇ ਅੱਜ ਉਹੀ ਬੰਦਾ ਕਹਿੰਦਾ ਵੀ ਮੈਂ ਇਲੈਕਸ਼ਨ ਲੜਨਾ ਹੈ,
1: ਜੀ
2: ਤੇ ਸਾਡੇ ਹੀ ਲੋਕ ਫਿਰ ਹੁਣ ਬਾਈ ਜੀ
1: ਨਹੀਂ
2: ਫਿਰ
1: ਉਹੀ ਪਰਿਵਾਰ
2: ਸਾਡੀ
1: ਦੇਖੋ
2: ਬੇਵਕੂਫੀ ਦੀ, ਤੇ ਫਿਰ ਅਸੀਂ
1: ਮੁਕੱਦਰ ਬਾਈ
2: ਕੀ
1: ਜੀ,
2: ਕਰਾਂਗੇ।
1: ਮੁਕੱਦਰ ਬਾਈ ਜੀ ਉਹੀ ਪਰਿਵਾਰ ਦੂਸਰੇ ਪਰਿਵਾਰਾਂ ਨੂੰ ਕਹਿੰਦਾ ਕਿ ਸਿਆਸਤ ਦੇ ਵਿੱਚ ਜਿਹੜਾ ਪਾਰਟੀਆਂ ਦੇ ਵਿੱਚ ਪਰਿਵਾਰਵਾਦ ਹੈ, ਤੇ ਉਹੀ ਆਪਣਾ ਪਰਿਵਾਰ ਲੈ ਕੇ ਉਹਦੇ ਚਾਚੇ ਤਾਇਆਂ ਦੇ ਜਾਂ ਸਾਰੇ ਇੱਕ ਦੂਜੇ ਨੂੰ ਟਿਕਟਾਂ ਵੀ ਵੰਡੀ ਜਾਂਦੇ ਹੈ, ਭਰਤੀ ਵੀ ਕਰਾਈ ਜਾਂਦੇ ਹੈ, ਪਾਰਟੀ ਦੇ ਅਹੁਦੇਦਾਰ ਵੀ ਬਣੇ ਹੋਏ ਨੇ, ਸਾਰਾ ਕੁਝ ਪਰਿਵਾਰ ਦੇ ਵਿੱਚ ਰੱਖਿਆ ਹੋਇਆ ਹੈ।
2: ਨਹੀਂ ਨਹੀਂ ਨਹੀਂ ਭਾਰਤ ਬਾਈ ਜੀ, ਕਾਂਗਰਸ ਬਾਰੇ ਆਪਾਂ ਆਪਣੇ ਲੋਕ ਜਿਹੜੇ ਕਾਂਗਰਸ ਦੇ ਖਿਲਾਫ ਨੇ ਉਹ ਕਹਿੰਦੇ ਨੇ ਵੀ 84 ਤੇ
1: ਜੀ
2: ਉਹਨਾਂ ਨੇ ਹਮਲਾ ਕਰਾਇਆ ਜੀ,
1: ਜੀ
2: ਇਹੀ ਕਹਿੰਦੇ ਨੇ।
1: ਬਿਲਕੁਲ
2: ਇਹ ਇਹ ਹੁਣ ਤੱਕ ਆ 2017-18 ਤੱਕ ਇਹ ਕਾਂਗਰਸ ਨੂੰ ਵੋਟਾਂ ਪਾਉਂਦੇ ਆਏ
1: ਜੀ, ਬਿਲਕੁਲ ਹੈ ਜੀ। ਤੁਸੀਂ ਦੇਖੋ ਇਹ ਵੀ
2: ਅੱਜ
1: ਹੁਣ ਆਪਾਂ ਕਿੰਨੀ ਵਾਰੀ ਗੱਲ ਕੀਤੀ ਹੈ, ਜਦੋਂ ਇਹ ਸਾਰਾ ਕੁਝ 84 ਵਾਪਰਿਆ ਉਸ ਤੋਂ ਬਾਅਦ ਸਰਕਾਰ ਕਿਹਦੀ ਆਈ ਹੈ ਜੀ?
2: ਉਹੀ ਤਾਂ ਗੱਲ ਹੈ,
1: ਕਾਂਗਰਸ ਦੀ ਬਣੀ ਆ ਨਾ ਸਰਕਾਰ, ਫਿਰ ਕਿਉਂ ਬਣੀ ਆ?
2: ਨਹੀਂ ਆਪ ਮੈਂ
1: ਹੁਣ ਆ ਬੇਦਬੀ
2: ਉਹੀ ਗੱਲ
1: ਮਾਮਲਾ
2: ਕਹਿਣਾ
1: ਹੋਇਆ ਸੀ
2: ਚਾਹੁੰਦਾ
1: ਬਾਈ ਜੀ,
2: ਭਾਈ
1: ਦੇਖੋ ਬੇਦਬੀ ਮਾਮਲਾ ਹੋਇਆ, ਉਹਦੇ ਵਿੱਚ ਅਕਾਲੀ ਘੇਰੇ, ਸਰਕਾਰ ਕਿਹਦੀ ਬਣੀ? ਆਮ ਆਦਮੀ ਪਾਰਟੀ ਦੀ।
2: ਬਿਲਕੁਲ
1: ਹਾਂਜੀ, ਕੀ
2: ਆਮ
1: ਨਿਕਲਿਆ
2: ਆਦਮੀ
1: ਉਹਦੇ
2: ਪਾਰਟੀ
1: ਵਿੱਚੋਂ?
2: ਬਿਲਕੁਲ
1: ਉਹ ਕਿਹਦੇ ਫਾਇਦੇ 'ਚ ਜਾਂਦੇ ਆ
2: ਤੁਸੀਂ
1: ਸਾਰੀਆਂ ਚੀਜ਼ਾਂ ਦੇਖੋ ਤਾਂ, ਜਿਹੜਾ ਕਰਾਉਂਦਾ ਆ ਜਾਂ ਕਰਦਾ ਆ ਉਹਦੇ ਵਿੱਚ ਹੁਣ।
2: ਤੁਸੀਂ ਦੇਖੋ ਵੀ ਬੇਅਦਬੀ ਦੇ ਕੇਸ ਲੱਖ ਹੋਏ ਹੋਣ, ਇਲਜ਼ਾਮ ਲੱਗੇ ਹੋਣ
1: ਜੀ,
2: ਫਲਾਣੇ ਤੇ ਟਮਕਾਣੇ ਦੇ, ਤੇ ਆਮ ਆਦਮੀ ਪਾਰਟੀ ਦਾ ਇਕੱਲਾ ਬੰਦਾ ਸੀ ਮਲੇਰਕੋਟ ਦੇ ਜਿਹੜੇ, ਜਿਹਨੂੰ ਕੁਰਾਨ ਦੀ ਬੇਅਦਬੀ
1: ਕੁਰਾਨ
2: ਕਰਨ
1: ਸ਼ਰੀਫ ਦਾ।
2: ਸਜ਼ਾ
1: ਹਾਂ ਜੀ
2: ਹੋਈ ਹੈ।
1: ਬਿਲਕੁਲ ਆਈ ਆ ਜੀ।
2: ਫਿਰ ਬਾਈ ਜੀ ਹੁਣ ਸਾਡੇ ਜੇ ਹੁਣ ਵੀ ਖਾਨੇ ਨਾ ਪਵੇ ਬਾਈ, ਮੈਂ ਤਾਂ
1: ਫਿਰ ਕੀ ਕਹਿ ਸਕਦੇ ਆ
2: ਅਸੀਂ
1: ਜੀ? ਬਿਲਕੁਲ ਹੈ
2: ਕੀ ਕੀ ਕਹਿ ਸਕਦੇ ਹੈ,
1: ਜੀ
2: ਅਸੀਂ ਇਮੋਸ਼ਨਲ ਹੋਏ। ਮੇਰੇ ਨਾਲ ਕਈ ਸੱਜਣਾ ਸੈਣੀ ਬਾਈ ਜੀ ਨੇ ਵੇਖਿਆ ਤਮਾਸ਼ਾ ਮੇਰੇ ਨਾਲ ਲੜੀ ਜਾਂਦੇ, ਤੁਸੀਂ ਆਹ ਕਹਿੰਦੇ ਹੋ ਜੀ,
1: ਜੀ
2: ਮੈਂ ਵੀ ਝੋਟਿਆ ਝੋਟਾ ਝੋਟਾ ਤੁਰ ਗਿਆ, ਉਹ ਹਥਿਆਰ ਦੇ ਸਾਹਮਣੇ ਖਲੋ ਗਿਆ। ਮੈਂ
1: ਜੀ
2: ਕਹਿੰਦਾ ਵੀ ਉਹ ਆਪਣੀ ਜਾਨ ਬਚਾ ਸਕਦਾ ਸੀ, ਜੇ ਉਹ ਚੰਗਾ ਕੰਮ ਕਰਦਾ ਸੀ ਤੇ ਉਹ ਹੋਰ ਵੀ ਕਰ ਸਕਦਾ ਆ।
1: ਬਿਲਕੁਲ ਹੈ।
2: ਤੇ ਅਸੀਂ ਹਥਿਆਰ ਦੇ ਸਾਹਮਣੇ ਬਾਈ ਜੀ ਅਸੀਂ ਖਲੋ ਕੇ ਆਪਣੀ ਜਾਨ ਦੇ ਕੇ, ਤੇ ਅਸੀਂ ਕੀ ਖੱਟਿਆ
1: ਜੀ?
2: ਤੇ ਇਹ ਇਹ ਜਿੰਨਾ ਟੋਲਾ ਅੱਜ ਉਹ ਸਾਡੇ ਵਰਗੇ ਤਾਂ ਜਿਹੜੇ ਇਮੋਸ਼ਨਲ ਨਹੀਂ ਇੱਕ ਸਹੀ ਤਰੀਕੇ ਨਾਲ ਸੋਚਦੇ ਨੇ, ਕੱਲਾ ਇਮੋਸ਼ਨ ਦੇ ਹਿਸਾਬ ਨਾਲ ਨਹੀਂ ਸੋਚਦੇ
1: ਬਾਈ ਜੀ। ਜੇ ਉਹ ਤੁਸੀਂ ਲੜਨਾ ਵੀ ਆ ਨਾ ਤਾਂ ਲੜਾਈ ਵੀ, ਹੁਣ ਦੇਖੋ ਗੁਰੂ ਸਾਹਿਬ ਦੇ ਸਮੇਂ ਦੇ ਵਿੱਚ ਵੀ ਜਦੋਂ ਜ਼ਿਕਰ ਆਉਂਦਾ ਹੈ ਜੰਗਾਂ ਲੜੀਆਂ ਨੇ ਉਹਨਾਂ ਨੇ, ਚਲੋ ਆਨੰਦਪੁਰ ਸਾਹਿਬ ਦਾ ਕਿਲਾ ਵੀ ਛੱਡਿਆ ਹੈ, ਸਾਰਾ ਕੁਝ ਕੀਤਾ ਹੈ, ਕੁਝ ਲੋਕ ਉਹਨਾਂ ਦੇ ਨਾਲ ਉਹ ਚੀਜ਼ ਨੂੰ ਜੋੜ ਕੇ ਦੇਖਦੇ ਆ, ਪਰ ਗੁਰੂ ਸਾਹਿਬ ਦੀਆਂ ਨੀਤੀਆਂ ਜੋ ਸੀਗੀਆਂ ਜਾਂ ਉਹਨਾਂ ਨੇ ਜੋ ਰਾਜਨੀਤੀ ਦੇ ਵਿੱਚ ਜਾਂ ਜੰਗਾਂ ਦੇ ਦੌਰਾਨ ਸਾਰਾ ਕੁਝ ਨੀਤੀ ਘਾੜੇ ਵੀ ਸੀਗੇ, ਆਪ ਹੀ ਸਾਰਾ ਕੁਝ ਉਹ ਕੀਤਾ ਉਹਨਾਂ ਨੇ ਨਾਲ ਰਲ ਕੇ ਸਾਰਿਆਂ ਦੇ, ਤਾਂ ਕੀ ਉੱਥੇ ਤੱਕ ਸਾਡੀ ਸੋਚ ਜਾਂਦੀ ਹੈ ਕਿ ਸਿਰਫ ਜ਼ੋਰ ਦੀ ਲੜਾਈ ਹੈ ਸਿਰਫ? ਤੁਸੀਂ ਸਮਝਦੇ ਹੋ ਉਸ ਸਮੇਂ ਡਿਕਟੇਟਰਸ਼ਿਪ ਸੀ, ਅੱਜ ਜਿਹੜੀ ਹੈ ਉਹਨਾਂ ਨੇ ਉਸ ਸਮੇਂ ਵੀ ਆਪਣੀ ਜਿਹੜੀ ਹੈ ਨਾਲ ਨਾਲ ਦਿਮਾਗੀ ਸਾਰੀ ਗੇਮ ਵੀ ਤਾਂ ਨਾਲ ਨਾਲ ਚਲਾਈ ਆ ਨਾ ਉਹਦੇ, ਇਕੱਲਾ ਇਹ ਥੋੜ੍ਹੀ ਵੀ ਧੱਕਾ ਹੀ ਧੱਕੇ ਦੇ ਨਾਲ ਜਾਂ ਸਾਡੇ ਕੋਲ ਫੌਜ ਵੱਧ ਸੀ ਉਹਦੇ ਨਾਲ ਹੀ ਲਾਹਾ ਲੈ ਲਿਆ, ਤੁਹਾਡੀ ਨੀਤੀ ਵੀ ਤਾਂ ਕੁਝ ਨਾ ਕੁਝ ਹੋਣੀ ਚਾਹੀਦੀ ਹੈ ਨਾ ਕਿ ਤੁਸੀਂ ਕਿੱਥੇ ਖੜਨਾ ਹੈ।
2: ਗੱਲ ਤਾਂ ਭਾਰਤ ਬਾਈ ਜੀ ਉਹੀ ਹੈ, ਜੇ ਇੰਨੀ ਗੱਲ ਸਾਡੇ ਸਮਝ ਆ ਜਾਣਾ ਤੇ ਫਿਰ ਉਹ ਗੱਲ ਗੱਲ ਹੀ ਮੁੱਕ ਜਾਂਦੀ ਹੈ
1: ਗੱਲ।
2: ਬਾਈ
1: ਸਿਰਫ
2: ਮੈਂ ਤਾਂ
1: ਮੁਕੱਦਰ ਭਾਈ ਇਹ ਆ, ਲੋਕ
2: ਸਮਝਦੇ
1: ਸਮਝਦੇ ਆ ਕਿ ਸਿਰ ਦੇਣ ਦੇ ਨਾਲ ਸਾਰਾ ਕੁਝ ਮਿਲ ਜਾਣਾ,
2: ਨਹੀਂ ਸਿਰ ਦੇਣ ਦੇ ਨਾਲ ਤਾਂ ਟਵਾਣਾ ਸਾਹਿਬ ਕਈ ਵਾਰੀ ਕਹਿੰਦੇ
1: ਜੀ
2: ਹੁੰਦੇ ਵੀ ਉਹ ਆਪਣਾ ਕਪੂਰ ਸਿੰਘ ਕਹਿੰਦੇ ਵੀ ਜੇ ਸਿਰ ਦੇਣ ਦੇ ਨਾਲ ਮਿਲਦਾ ਤੇ ਬੱਕਰਾ ਸਥਾਨ ਬਣ ਜਾਂਦਾ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
2: ਪਰ ਉਹ ਗੱਲ ਗੱਲ ਭਾਰਤ ਬਾਈ ਜੀ ਜਿਹੜੀ ਅਸੀਂ ਸਿਰਫ ਇੱਕ ਗੱਲ ਜਿਹੜੀ ਸਾਡੇ ਹੱਥ ਵਾਸ ਹੈ ਵੀ ਅਸੀਂ ਜਿਹਨੂੰ ਵੀ ਲੀਡਰ ਨੂੰ ਚੁਣਨੇ ਆ
1: ਜੀ
2: ਵੀ ਉਹ ਉਹਨੂੰ ਅਸੀਂ ਜ਼ਿੰਮੇਵਾਰੀ ਇੱਕ ਦਿੰਦੇ ਹਾਂ ਵੀ ਤੂੰ ਸਾਡੇ ਸਮਾਜ ਦਾ ਇੰਨੇ ਦਾਇਰੇ ਦਾ ਨੁਮਾਇੰਦਾ
1: ਜੀ,
2: ਤੇ ਤੈਨੂੰ ਤੈਨੂੰ ਅਸੀਂ ਫੈਸਿਲਿਟੀਆਂ ਦਾਂਗੇ, ਤੂੰ ਸਾਡੇ ਵਾਸਤੇ ਡਿਸੀਜਨ ਲੈਣੇ।
1: ਮੈਨੂੰ ਤਾਂ ਇਹ ਲੱਗਦਾ ਕਿ ਹੁਣ ਜਿੱਦਾਂ ਇਹ ਆਪਣਾ ਨਾ ਲਿਖਦੇ ਨੇ ਆਪਣਾ ਮੈਨੀਫੈਸਟੋ ਲਿਖਦੇ ਨੇ, ਮੈਨੂੰ ਲੱਗਦਾ ਇਲਾਕੇ ਦੇ ਲੋਕਾਂ ਨੂੰ ਇਹ ਕਰਨਾ ਚਾਹੀਦਾ ਵੀ ਆ ਆਪਣਾ ਕੀ ਮਿਲਦਾ ਹੁੰਦਾ ਸਟਾਂਪ ਪੇਪਰ, ਉਹਦੇ ਉੱਤੇ ਲਿਖਾਓ ਵੀ ਆਹ ਸ਼ਰਤਾਂ ਨੇ ਇਲਾਕੇ ਦੇ, ਆਹ ਕੰਮ ਕਰਨੇ ਨੇ, ਜੇ ਤੂੰ ਨਾ ਕੀਤੇ ਨਾਲ ਦੀ ਨਾਲ ਆਹ ਪਿਆ ਤੇਰਾ ਸਿਗਨੇਚਰ ਤੇ ਚੱਕੋ ਦੇ ਬਾਹਰ ਹੋ ਆਰਾਮ ਨਾਲ ਚੁੱਪ ਕਰਕੇ।
2: ਥੋੜਾ ਜਿਹਾ ਚਲੋ ਮੇਰੇ ਤਾਂ ਸੈਣੀ ਬਾਈ ਜੀ ਵਿਚਾਰਾਂ ਦਾ ਡਿਫਰੈਂਸ ਹੈ
1: ਜੀ,
2: ਵੈਸੇ ਨਾ ਉਹ ਆ ਮੁਤੋਜ ਮਾਨਹਰਾ ਨੇ ਪਾਰਟੀ ਬਣਾਈ ਹੈ, ਪਰ ਮੈਨੂੰ ਇੱਕ ਗੱਲ ਉਹਨਾਂ ਦੀ ਵਧੀਆ ਲੱਗੀ ਹੈ ਵੀ ਚਲੋ ਉਹਨਾਂ ਨੂੰ ਪਤਾ ਨੀ, ਮੈਨੂੰ ਲੱਗਦਾ ਹੁੱਟਾ ਪੈਣਗੀਆਂ ਜਾਂ ਨਹੀਂ ਪੈਣਗੀਆਂ ਜਾਂ ਕੁਛ ਵੀ ਹੈ, ਪਰ ਉਹਨਾਂ ਨੇ ਘੱਟੋ ਘੱਟ ਇਹ ਗੱਲ ਕਹੀ ਹੈ ਵੀ ਜਿਹੜੀ ਵੀ ਜਿਹੜੀਆਂ ਗਲਤ ਸਬਸਿਡੀਆਂ ਨੇ ਅਸੀਂ ਉਹ ਵਾਪਸ ਲਵਾਂਗੇ
1: ਜੀ,
2: ਤੇ ਅਸੀਂ ਐਫੀਡੈਵਿਟ ਤੇ ਲਿਖ ਕੇ ਦਿਆਂਗੇ ਵੀ ਜੇ ਸਾਡਾ ਕੋਈ ਬੰਦਾ ਵੀ ਮੰਨ ਲਓ ਵੀ ਇੱਕ ਹੱਦ ਤੋਂ ਵੱਧ ਪੈਸੇ ਲਾਉਂਦਾ, ਦੂਜਾ ਵੀ ਤੁਹਾਡੇ ਜਿਹੜੇ ਕੀਤੇ ਹੋਏ ਵਾਅਦੇ ਨੇ ਉਹਨਾਂ ਦੇ ਪੂਰਾ ਨਹੀਂ ਉਤਰਦਾ, ਤੇ ਅਸੀਂ ਵੀ ਆਪਣੀ ਸੀਟ ਛੱਡ ਕੇ ਵਾਪਸ ਆਵਾਂਗੇ।
1: ਜੀ
2: ਵੀ ਘੱਟੋ ਘੱਟ ਉਹਨਾਂ ਨੇ, ਮੈਂ ਇੱਕ ਗੱਲ ਤੋਰਨ ਦੀ ਗੱਲ ਹੁੰਦੀ ਹੈ ਵੀ
1: ਬਿਲਕੁਲ
2: ਉਹ
1: ਹੈ ਜੀ,
2: ਮੈਨੂੰ ਉਹ ਗੱਲ ਵਧੀਆ ਲੱਗੀ ਤੇ ਉਸ ਗੱਲ ਤੇ ਆ ਲੱਕੇ ਸਿਧਾਣੇ ਹਰੀ ਕੀ ਕਹਿਣਦੇ ਨੇ, ਕਹਿੰਦੇ ਜੇ 4 ਅੱਖਰ ਕਾਲੇ ਕਾਗਜ਼ ਤੇ ਲਿਖਤੇ ਤੇ ਫਿਰ ਕੀ ਹੁੰਦਾ, ਕਹਿੰਦੇ ਜ਼ਬਾਨ ਦਾ ਮੁੱਲ ਹੁੰਦਾ। ਜ਼ਬਾਨ ਦਾ ਤੇ ਆ ਸਾਰੇ ਜ਼ਬਾਨ ਦਾ ਮੁੱਲ ਹੀ ਤੇ ਹੁਣ ਤੱਕ
1: ਨਹੀਂ
2: ਵਹਿੰਦੇ
1: ਤਾਂ ਫਿਰ
2: ਆਉਂਦੇ ਆ
1: ਪੰਜਾਬੀ ਮਾਂ ਬੋਲੀ ਦਾ ਕਾਹਤੋਂ
2: ਸਾਡੀ।
1: ਰੌਲਾ ਪਾਉਂਦੇ ਆ ਭਈ, ਉਹ ਉੱਪਰ ਲਿਖਣੀ ਚਾਹੀਦੀ ਆ, 4 ਅੱਖਰ ਉੱਥੇ ਹੀ ਹੁੰਦੇ ਆ, ਪਿੰਡ ਦਾ ਨਾਂ, ਸ਼ਹਿਰ ਦਾ ਨਾਂ ਹੀ
2: ਨਹੀਂ
1: ਲਿਖਿਆ ਹੁੰਦਾ
2: ਜਵਾਨ ਵਾਸਤੇ ਤਾਂ ਇਹੀ
1: ਜੀ
2: ਭਗਵੰਤ ਮਾਨ ਕਹਿੰਦਾ ਸੀ ਵੀ ਮੁੱਖ ਮੰਤਰੀ ਉਹ ਸੀ ਲੈਣ ਤੇ ਲੱਗ ਕੇ
1: ਜੀ
2: ਸਿਲੰਡਰ ਲਊਗਾ, ਹੈ ਉਹ
1: ਜੀ,
2: ਜਵਾਨ ਦਾ ਹੀ ਮੁੱਲ ਸੀ ਨਾ।
1: ਉਹ
2: ਤੇ
1: ਭਾਈ
2: ਘੱਟੋ ਘੱਟ ਉਹ ਮੈਨੂੰ ਮੈਨੂੰ ਮੈਨੂੰ ਨਾ ਉਹ ਗੱਲ ਉਹਨਾਂ ਦੀ ਠੀਕ ਲੱਗੀ ਵੀ ਉਹਨਾਂ ਨੇ ਇੱਕ ਤਾਂ ਮੈਨੂੰ ਨਹੀਂ ਪਤਾ ਵੀ ਉਹਨਾਂ ਦੀ ਕਿੱਥੋਂ ਤੱਕ ਗੱਲ ਜਾਏਗੀ,
1: ਜੀ
2: ਵੀ ਜਿਹੜੀ ਉਹਨਾਂ ਨੇ ਇੱਕ ਗੱਲ ਕਹੀ ਵੀ ਅਸੀਂ ਆ ਜਿਹੜੀਆਂ ਗੈਰ ਜ਼ਰੂਰੀ ਸਬਸਿਡੀਆਂ ਨੇ ਅਸੀਂ ਵਾਪਸ ਲਵਾਂਗੇ,
1: ਜੀ
2: ਵੀ ਜਿਨ੍ਹਾਂ ਨੂੰ ਲੋੜ ਹੈ ਉਹਨਾਂ ਨੂੰ ਦੇਵਾਂਗੇ ਅਸੀਂ।
1: ਜੀ
2: ਤੇ ਦੂਜੀ ਗੱਲ ਇਹ ਵੀ ਜਿਹੜੀ ਉਹਨਾਂ ਨੇ ਆ ਵੀ ਅਸੀਂ ਗੈਰ ਜ਼ਰੂਰੀ ਖਰਚਾ ਨਹੀਂ ਕਰਨਾ, ਜਿੰਨਾ ਇਲੈਕਸ਼ਨ ਕਮਿਸ਼ਨ ਕਹਿੰਦਾ ਵੀ ਜੇ ਤੁਹਾਨੂੰ ਲੱਗੂਗਾ ਵੀ ਉਦੋਂ ਵੱਧ ਤੁਸੀਂ ਟੈਂਟ ਲਾਉਂਦੇ ਹੋ ਜਾਂ ਕੁਛ ਕਰਦੇ ਹੋ
1: ਜੀ
2: ਵੀ ਫਿਰ ਤੁਸੀਂ ਸਾਨੂੰ ਕੋਈ ਵੋਟ ਨਾ ਪਾਇਓ,
1: ਜੀ
2: ਉਹ ਮੈਨੂੰ ਵੈਸੇ ਮੈਂ ਇਹਨਾਂ ਨੂੰ ਕਿਉਂਕਿ ਆਪਾਂ ਬਾਈ ਜੀ ਇਹ ਨਹੀਂ ਹੈਗਾ ਵੀ ਇਮੋਸ਼ਨਲੀ ਹੋ ਕੇ ਕਦੀ ਕਿਸੇ ਦੇ ਮਗਰ ਤੁਰ ਪਈਏ,
1: ਅਸਲ 'ਚ ਨਾ
2: ਇਹ ਗੱਲ
1: ਮੁਕੱਦਰ ਭਾਈ
2: ਚਲੋ ਆਪਾਂ
1: ਸਾਡਾ ਆਪਣੇ ਲੋਕਾਂ ਦਾ ਹਿਸਾਬ ਹੀ ਇਹ ਬਣ ਗਿਆ ਕਿ ਹਰ 2-4 ਮਹੀਨੇ ਜਾਂ 6 ਮਹੀਨੇ ਬਾਅਦ ਸਾਨੂੰ ਨਵਾਂ ਬਾਪੂ ਚਾਹੀਦਾ ਹੈ, ਉਹ ਵੀ ਗੱਲ ਹੁੰਦੀ ਹੈ, ਨਵੀਂ ਫੋਟੋ ਲੱਗ ਜਾਂਦੀ ਹੈ ਜੀ। ਹਾਂਜੀ
2: ਨਹੀਂ ਨਹੀਂ ਬਿਲਕੁਲ ਬਿਲਕੁਲ ਗੱਲ ਉਹੀ ਹੈ, ਪਰ ਮੈਂ ਉਹਨਾਂ ਨੇ ਮੈਂ ਉਹਨਾਂ ਦੀ ਗੱਲ ਤੇ ਤਾਂ ਵੈਸੇ ਮੈਂ ਮਤੋਜ ਮਾਨ ਹਾਂ ਦੀ ਬਾਹਲੀਆਂ ਗੱਲਾਂ ਦੇ ਨਾਲ ਉਹਨਾਂ ਦੀਆਂ ਨਾਲ ਵੀ ਸਹਿਮਤ ਨਹੀਂ,
1: ਬਿਲਕੁਲ
2: ਪਰ ਉਹ ਚਲੋ ਇੱਕ ਇੱਕ ਗੱਲ ਉਹਨਾਂ ਨੇ ਚਲਾਈ ਹੈ ਵੀ ਉਹ ਗੱਲ ਜੇ ਉਹ
1: ਜੀ
2: ਇੱਕ ਸਹੀ ਹੈ ਤਾਂ ਉਹ ਚੱਲਣੀ ਚਾਹੀਦੀ,
1: ਬਿਲਕੁਲ ਨਹੀਂ
2: ਭਾਵੇਂ
1: ਚੰਗੀ ਆ ਜੇ
2: ਐਕਸੀਡੈਂਟ
1: ਕਰਦੇ ਨੇ,
2: ਦੇਣ ਸਾਰੇ
1: ਬਿਲਕੁਲ
2: ਕਿਹਾ
1: ਆਪਣੀ ਗੱਲ
2: ਤੇ
1: ਤੇ ਖੜਦੇ ਨੇ ਤਾਂ,
2: ਭਾਵੇਂ ਕੋਈ ਵੀ ਗੱਲ ਹੈ
1: ਜੀ,
2: ਪਰ ਪਹਿਲੀ ਜ਼ਿੰਮੇਵਾਰੀ ਜਿੰਨਾ ਚਿਰ ਭਾਰਤ ਬਾਈ ਜੀ ਅਸੀਂ ਆਪ ਲੈਣ ਨੂੰ ਤਿਆਰ ਨਹੀਂ ਨਾ ਹੁੰਦੇ
1: ਜੀ,
2: ਵੀ ਅਸੀਂ ਅੱਜ ਜਿੰਦਾਬਾਦ, ਅਗਲਾ ਤਾਂ ਕਹਿੰਦਾ ਵੀ ਨਹੀਂ ਹੈਗਾ
1: ਜੀ,
2: ਉਹ ਤਾਂ ਸਟੇਜ ਤੋਂ ਖੜਾ ਕਹੀ ਜਾਂਦਾ ਵੀ ਨਾ ਨਾ ਨਾਰਾ ਤੇ ਮਗਰ ਵਾਲੇ ਲਾਲਾ ਲਾਲਾ ਦੇ ਜਿੰਦਾਬਾਦ, ਭਾਵੇਂ
1: ਜੀ
2: ਉੱਥੇ ਅਫਸੋਸ ਹੀ ਹੋਵੇ ਤਾਂ ਉਹ ਨਾਰਾ ਕੋਈ ਹੋਰ ਲਾਉਂਦੇ ਹੁੰਦੇ ਨੇ,
1: ਜੀ
2: ਤੇ ਜਿੰਨਾ ਚਿਰ ਅਸੀਂ ਆਪਣੀ ਜ਼ਿੰਮੇਵਾਰੀ ਨਹੀਂ ਨਾ ਲੈਂਦੇ ਹੈਗੇ ਬਾਈ ਜੀ, ਉਹਨਾਂ
1: ਬਿਲਕੁਲ
2: ਚਿਰ
1: ਹੈ
2: ਕੋਈ ਸੁਧਾਰ ਹੋਣ ਦੀ ਕੋਈ ਗੁੰਜਾਇਸ਼ ਨਹੀਂ, ਪਾਰਟੀ ਕੋਈ ਬਦਲ ਲਓ
1: ਜੀ,
2: ਤੁਸੀਂ, ਮੈਂ ਮੇਰੇ ਮੇਰੇ ਮਗਰ ਭਾਰਤ ਬਾਈ ਜੀ ਜਾਂ ਤੁਸੀਂ ਜਿਵੇਂ ਦੇ ਆਪਣਾ ਸਿਸਟਮ ਹੈ, ਤੁਹਾਡੇ ਮਗਰ ਵੀ 4 ਬੰਦੇ ਜੇ 4 ਚਪੇਰੇ ਵਾਲੇ ਇਹੀ ਕਹਿਣ ਵਾਲੇ ਹੋਣ ਵੀ
1: ਜੀ
2: ਭਾਰਤ ਬਾਈ ਤੁਸੀਂ ਸਹੀ ਹੋ,
1: ਬਿਲਕੁਲ
2: ਜੋ ਤੁਸੀਂ ਕਹਿ ਤਾ ਸਹੀ ਹੋ, ਤੇ ਤੁਸੀਂ ਤੁਸੀਂ ਵੀ ਇਹ ਸੋਚਣਾ ਵੀ ਮੈਂ ਸਹੀ,
1: ਮੈਂ ਸਹੀ
2: ਤੇ ਜੇ ਉਹਦੇ 'ਚ ਇੱਕ ਅੱਧਾ ਬੰਦਾ ਵੀ ਇਹ ਗੱਲ ਕਹਿਣ ਨੂੰ ਵੀ ਨਹੀਂ ਬਾਈ ਆਹ ਗੱਲ ਗਲਤ ਹੈ ਤੇਰੀ,
1: ਜੀ ਬਿਲਕੁਲ ਹੈ ਜੀ,
2: ਉਹ ਗੱਲ ਤਾਂ ਉਹੀ ਹੈ ਵੀ ਉਹ ਜਦੋਂ ਫਿਰ ਮਗਰ ਚਿਮਚੇ ਫਿਰਦੇ ਨੇ ਅੱਜ ਕੜਛੀਆਂ, ਜਿੰਦਾਬਾਦ ਜਿੰਦਾਬਾਦ ਤੂੰ ਕਹਿ ਤਾ, ਹੁਣ ਅੱਜ ਵੀ ਉਹ ਲੱਖਾਂ ਸਧਾਣਾ ਬੋਲਣ ਦਿਆ ਸੀ ਉੱਥੇ, ਲੱਖੇ ਸਧਾਣੇ ਤੇਰੀ ਸੋਚ ਤੇ ਪਹਿਰਾ ਦਿਆਂਗੇ
1: ਜੀ,
2: ਕਿਹੜੀ
1: ਕੀ ਬਾਤ ਹੈ
2: ਬੋਲਣੀ ਹੈ,
1: ਜੀ ਜੀ
2: ਇਸ ਕਰਕੇ ਜਿੰਨਾ ਚਿਰ ਅਸੀਂ ਆਪਣੀ ਪਹਿਲੇ ਸਟੈਪ ਤੇ ਅਸੀਂ ਆਪਣੀ ਜ਼ਿੰਮੇਵਾਰੀ ਨਹੀਂ ਲੈਂਦੇ ਹੈਗੇ
1: ਜੀ,
2: ਉਹਨਾਂ ਚਿਰ ਭਾਵੇਂ ਤੁਸੀਂ ਕਿਸੇ ਨੂੰ ਚੁਣ ਲਓ ਕਿਹਨੂੰ ਮਰਜ਼ੀ ਲੈਓ ਇਹੀ
1: ਬਿਲਕੁਲ
2: ਹਾਲਾਤ ਰਹਿਣੇ ਨੇ,
1: ਰਹਿਣੇ
2: ਤੇ
1: ਨੇ,
2: ਹੈ ਇਹੀ ਮੇਰੀ ਤਾਂ ਇੰਨੀ ਕੋਈ ਗੱਲਬਾਤ ਹੈ ਬਾਈ ਜੀ,
1: ਥੈਂਕ ਯੂ ਬਾਈ ਜੀ,
2: ਬਾਕੀ
1: ਸ਼ੁਕਰੀਆ, ਚੰਗਾ ਲੱਗਿਆ ਜੁੜੇ,
2: ਠੀਕ ਹੈ ਬਾਈ,
1: ਥੈਂਕ ਯੂ ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ। ਲਓ ਦੋਸਤੋ, ਇਹ ਸਾਂਝੀ ਮੁਕੱਦਰ ਬਾਈ ਜੀ ਗੱਲਬਾਤ ਕਰਕੇ ਗਏ ਨੇ ਤੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ ਤੇ ਨਾਲ ਨਾਲ ਹੈਪੀ ਬਰਥਡੇ ਦੀਆਂ ਮੁਬਾਰਕਬਾਦ ਵੀ ਹੋ ਰਹੀਆਂ ਨੇ ਸੁਰਿੰਦਰ ਮਾਲ ਜੀ ਦੇ ਸਾਨੇ ਲਾ ਦੇ ਜਿਹੜੇ ਨੇ ਬਰਥਡੇ ਦੀਆਂ, ਬਹੁਤ ਬਹੁਤ ਸਾਰੇ ਦੁਆਬਾ ਰੇਡੀਓ ਪਰਿਵਾਰ ਸਰੋਤਾ ਪਰਿਵਾਰ ਵੱਲੋਂ ਬਹੁਤ ਬਹੁਤ ਮੁਬਾਰਕਬਾਦ ਹੈ। ਤੇ ਇਸੇ ਤਰ੍ਹਾਂ ਪਹਿਲਾਂ ਜ਼ਿਕਰ ਕੀਤਾ ਸੀ ਆਪਣੇ ਰਾਜਨ ਸੈਣੀ ਸਾਹਿਬ ਦਾ, ਉਹਨਾਂ ਦੀ ਅੱਜ 30ਵੀਂ ਵਰ੍ਹੇਗੰਢ ਹੈ ਜੀ ਵਿਆਹ ਦੀ, ਤੇ ਉਹਨਾਂ ਨੂੰ ਵੀ ਮੁਬਾਰਕਬਾਦ ਹੈ। ਗੱਲਬਾਤ ਉੱਥੋਂ ਹੀ ਸ਼ੁਰੂ ਹੋਈ ਸੀ ਸਾਰੇ ਦੁਆਬਾ ਰੇਡੀਓ ਪਰਿਵਾਰ ਵੱਲੋਂ ਜੀ। ਤੇ ਦੋਸਤੋ, ਚੱਲਦੇ ਆ ਇੰਟਰਨੈਸ਼ਨਲ ਖਬਰਾਂ ਦੇ ਵੱਲ ਨੂੰ, ਸਮਾਂ ਵੀ ਕਾਫੀ ਹੋ ਗਿਆ, ਪਤਾ ਨਹੀਂ ਲੱਗਿਆ ਜੀ ਅੱਜ ਸਮੇਂ ਦਾ ਗੱਲਾਂ ਬਾਤਾਂ ਕਰਦਿਆਂ ਨੂੰ। ਤੇ ਰੂਸ ਫੌਜ ਜਿਹੜੀ ਹੈ ਉਹਦੇ ਵਿੱਚ ਭਰਤੀ ਕੀਤੇ ਗਏ 267 ਭਾਰਤੀਆਂ ਦੇ ਵਿੱਚੋਂ 51 ਦੀ ਮੌਤ ਹੋ ਗਈ ਹੈ ਤੇ 77 ਅਜੇ ਤੱਕ ਵੀ ਜਿਹੜੀ ਲਾਪਤਾ ਦੱਸੇ ਜਾ ਰਹੇ ਨੇ। ਸੁਪਰੀਮ ਕੋਰਟ ਨੇ ਬੁੱਧਵਾਰ ਅੱਜ ਜਿਹੜਾ ਵਿਦੇਸ਼ ਮੰਤਰਾਲੇ ਨੂੰ ਰੂਸ ਯੂਕਰੇਨ ਯੁੱਧ ਦੇ ਵਿੱਚ ਲੜਦੇ ਹੋਏ ਮਾਰੇ ਗਏ ਭਾਰਤੀਆਂ ਦੇ ਪਰਿਵਾਰ ਨੂੰ ਸਹਾਇਤਾ ਤੇ ਮੁਆਵਜ਼ਾ ਦੇਣ ਦੇ ਲਈ ਇੱਕ ਜਨਤਕ ਨੋਟੇ ਜਾਰੀ ਕਰਨ ਦੇ ਉੱਤੇ ਵਿਚਾਰ ਕਰਨ ਦੇ ਲਈ ਕਹਿ ਦਿੱਤਾ ਹੈ। ਚੀਫ ਜਸਟਿਸ ਸੂਰਿਆ ਕਾਂਤ ਤੇ ਜਸਟਿਸ ਜੋਏ ਮਾਲੀਆ ਬਾਗਚੀ ਦੇ ਬੈਂਚ ਨੇ ਸਾਹਮਣੇ ਵਿਦੇਸ਼ ਮੰਤਰਾਲੇ ਨੇ ਅਹਿਮ ਅੰਕੜੇ ਪੇਸ਼ ਕੀਤੇ ਨੇ ਤੇ ਰਿਪੋਰਟ ਦੇ ਮੁਤਾਬਕ ਧੋਖੇ ਦੇ ਨਾਲ ਰੂਸੀ ਫੌਜ ਦੇ ਵਿੱਚ ਭਰਤੀ ਕੀਤੇ ਗਏ ਕੁੱਲ 267 ਭਾਰਤੀਆਂ ਦੇ ਵਿੱਚੋਂ 51 ਦੀ ਮੌਤ ਹੋ ਚੁੱਕੀ ਹੈ। 139 ਨੂੰ ਫੌਜ ਦੇ ਵਿੱਚੋਂ ਕੱਢ ਦਿੱਤਾ ਗਿਆ ਤੇ 77 ਦਾ ਅਜੇ ਤੱਕ ਵੀ ਕੋਈ ਥੋਹ ਪਤਾ ਨਹੀਂ ਲੱਗ ਸਕਿਆ। ਰੂਸ ਦੇ ਵਿੱਚ ਭਾਰਤੀ ਦੂਤਾਵਾਸ 77 ਲੋਕਾਂ ਨੂੰ ਲੱਭਣ ਦੀ ਕੋਸ਼ਿਸ਼ ਕਰ ਰਿਹਾ ਤੇ ਜਿਨ੍ਹਾਂ ਦੇ ਵਿੱਚੋਂ 7 ਦੇ ਰੂਸੀ ਅਧਿਕਾਰੀਆਂ ਦੇ ਦੁਆਰਾ ਲਾਪਤਾ ਹੋਣ ਦੀ ਪੁਸ਼ਟੀ ਵੀ ਜਿਹੜੀ ਕੀਤੀ ਗਈ ਹੈ। ਇਸੇ ਤਰ੍ਹਾਂ DNA ਜਾਂ ਹੋਰ ਸਾਰੀਆਂ ਚੀਜ਼ਾਂ ਤੋਂ ਕੋਸ਼ਿਸ਼ ਹੋ ਰਹੀ ਹੈ। ਸੁਪਰੀਮ ਕੋਰਟ ਨੇ ਪੰਜਾਬ ਅਤੇ ਹਰਿਆਣਾ, ਰਾਜਸਥਾਨ ਅਤੇ ਹਿਮਾਚਲ ਪ੍ਰਦੇਸ਼ ਦੀਆਂ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀਆਂ ਨੂੰ ਵੀ ਆਦੇਸ਼ ਦੇ ਦਿੱਤੇ ਨੇ ਇਹਦੇ ਵਿੱਚ ਕਿ ਉਹ ਪੀੜਤ ਪਰਿਵਾਰਾਂ ਨੂੰ ਕਾਗਜ਼ੀ ਕਾਰਵਾਈ ਅਤੇ ਮ੍ਰਿਤਕ ਦੇਹਾਂ ਦੀ ਪਛਾਣ ਦੇ ਲਈ ਹੋਣ ਵਾਲੇ DNA ਟੈਸਟਾਂ ਦੇ ਵਾਸਤੇ ਮੁਫਤ ਕਾਨੂੰਨੀ ਜਿਹੜੀਆਂ ਸਹਾਇਤਾ ਜਿਹੜੀ ਹੈ ਦੇਣ ਦੀ ਗੱਲ ਕਹੀ ਹੈ। ਦੂਸਰੇ ਪਾਸੇ ਲੁੱਟ ਦੀ ਯੋਜਨਾ ਮੈਂ ਬਣਾਈ ਸੀ ਪਿਛਲੇ ਸਮੇਂ ਤੋਂ, ਸੋਨੇ ਦਾ ਮਾਮਲਾ ਜਿਹੜਾ ਕੈਨੇਡਾ ਦੇ ਵਿੱਚ ਹੈ ਉਹਦੀ ਜਿਹੜੀ ਹੈ ਸੁਣਵਾਈ ਸ਼ੁਰੂ ਹੋਈ ਹੈ। ਕੈਨੇਡਾ $2.5 ਕਰੋੜ ਦੇ ਸੋਨੇ ਦੀ ਲੁੱਟ ਮਾਮਲੇ ਦੇ ਵਿੱਚ ਗਵਾਹ ਦੇ ਵੱਲੋਂ ਵੱਡਾ ਖੁਲਾਸਾ ਅੱਜ ਕਰ ਦਿੱਤਾ ਗਿਆ। ਲੁੱਟਿਆ ਸੋਨਾ ਦੁਬਈ ਜਾਂ ਭਾਰਤ ਪਹੁੰਚਾਇਆ, ਗਵਾਹ ਜਿਹੜੇ ਨੇ ਅਰਸਾਲਨ ਚੌਧਰੀ ਨੇ ਇਹ ਜਿਹੜੀ ਗੱਲਬਾਤ ਕਹਿ ਦਿੱਤੀ ਹੈ। 3.5 ਸਾਲ ਪਹਿਲਾਂ ਟੋਰਾਂਟੋ ਦੇ ਪੀਅਰਸਨ ਹਵਾਈ ਅੱਡੇ ਤੋਂ $2.5 ਕਰੋੜ ਦੇ ਸੋਨੇ ਅਤੇ ਨਗਦੀ ਦੀ ਲੁੱਟ ਦੇ ਮਾਮਲੇ 'ਚ ਏਅਰ ਕੈਨੇਡਾ ਦੇ ਕਾਰਗੋ ਮੈਨੇਜਰ ਪਰਮਪਾਲ ਸਿੱਧੂ ਵਿਰੁੱਧ ਸ਼ੁਰੂ ਹੋਈ ਕਾਰਵਾਈ ਦੇ ਦੌਰਾਨ ਇਸੇ ਮਾਮਲੇ ਦੇ ਵਿੱਚ ਇਸੇ ਸਾਲ ਸਜ਼ਾ ਯਾਫਤਾ ਹੋਏ ਜਿਹੜੇ ਨੇ ਅਰਸਾਲਨ ਚੌਧਰੀ ਜਿਹੜੇ ਨੇ ਉਹਨਾਂ ਨੇ ਗਵਾਹੀ ਦਿੰਦਿਆਂ ਮੰਨ ਲਿਆ ਕਿ ਲੁੱਟ ਦੀ ਸਾਰੀ ਯੋਜਨਾ ਉਸਨੇ ਹੀ ਘੜੀ ਸੀਗੀ ਅਤੇ ਉਸਦੀ ਪਰਮਪਾਲ ਸਿੱਧੂ ਦੇ ਨਾਲ ਕੋਈ ਸਾਂਝ ਨਹੀਂ ਸੀ। 4 ਸਾਲ ਦੀ ਸਜ਼ਾ ਕੱਟ ਰਹੇ ਚੌਧਰੀ ਨੇ ਸਰਕਾਰੀ ਵਕੀਲਾਂ ਦੇ ਵੱਲੋਂ ਪੇਸ਼ ਕੀਤੀ ਗਈ ਜਿਹੜੀ ਹੈ ਲਿਖਤੀ ਸੰਦੇਸ਼ਾਂ ਬਾਰੇ ਕੀਤੇ ਸਵਾਲਾਂ ਦੇ ਜਵਾਬ ਦੇ ਵਿੱਚ ਇਹ ਜੜਾ ਕਹਿ ਕੇ ਟਾਲ ਦਿੱਤੇ ਕਿ ਉਸਨੂੰ ਜਿਹੜਾ ਇੰਨੀ ਪੁਰਾਣੀ ਗੱਲ ਦੇ ਬਾਰੇ ਕੁਝ ਵੀ ਯਾਦ ਨਹੀਂ। ਲੁੱਟੇ ਗਏ 400 ਕਿਲੋ ਸੋਨੇ ਦੀਆਂ ਜਿਹੜੀਆਂ ਨੇ 600 ਇੱਟਾਂ ਦੇ ਵਿੱਚੋਂ ਤੀਜਾ ਹਿੱਸਾ ਵੰਡਾਉਣ ਨੂੰ ਜਿਹੜਾ ਮੰਨਦਿਆਂ ਚੌਧਰੀ ਨੇ ਕਿਹਾ ਕਿ ਸੋਨੇ ਦੀਆਂ ਕੁਝ ਇੱਟਾਂ ਉਸਨੇ ਇੱਕ ਘਰ ਦੇ ਵਿੱਚ ਲੁਕੋਈਆਂ ਸਨ ਅਤੇ ਜਿਸ ਦੇ ਵਿੱਚੋਂ ਕੁਝ ਹਿੱਸਾ ਉਸਨੇ ਸੋਨਾ ਜਿਹੜਾ ਸੀ ਢਾਲਣ ਵਾਲੇ ਨੂੰ 3 ਲੱਖ ਦੇ ਵਿੱਚ ਜਿਹੜਾ ਵੇਚਿਆ ਅਤੇ ਪਾਕਿਸਤਾਨ ਖਿਸਕ ਗਿਆ। ਉਹਨੇ ਦੱਸਿਆ ਕਿ ਜਦੋਂ ਉਹ ਪਾਕਿਸਤਾਨ ਪਹੁੰਚਿਆ ਤਾਂ ਕਿਸੇ ਗਰੋਹ ਨੂੰ ਭਿਣਕ ਲੱਗੀ ਅਤੇ ਉਸਨੂੰ ਜਿਹੜਾ ਅਗਵਾ ਕਰਕੇ ਸਾਰਾ ਪੈਸਾ ਖੋਹ ਲਿਆ ਗਿਆ ਅਤੇ ਉਸਨੂੰ ਬੰਦੀ ਬਣਾ ਕੇ ਕੈਨੇਡਾ ਲਿਆਂਦਾ ਗਿਆ ਅਤੇ ਰਹਿੰਦਾ ਸੋਨਾ ਵੀ ਜਿਹੜਾ ਉੱਤੋਂ ਖੋਹ ਕੇ ਲੈ ਗਏ। ਅਰਸਾਲਨ ਜਿਹੜਾ ਚੌਧਰੀ ਹੈ ਉਹਨੇ ਅੱਜ ਦੀ ਗਵਾਹੀ ਦੇ ਵਿੱਚ ਸਰਕਾਰੀ ਵਕੀਲਾਂ ਦੇ ਕਿਸੇ ਵੀ ਸਵਾਲ ਦਾ ਸਪਸ਼ਟ ਉੱਤਰ ਦੇਣ ਦੀ ਬਜਾਏ ਗੁੰਝਲਦਾਰ ਜਵਾਬ ਦਿੰਦੇ ਹੋਏ ਕੇਸ ਨੂੰ ਹੋਰ ਉਲਝਾ ਦਿੱਤਾ ਹੈ। ਉਸਦੀ ਗਵਾਹੀ ਕੁੱਲ ਵੀ ਜਿਹੜਾ ਕੱਲ੍ਹ ਵੀ ਜਾਰੀ ਰਹੇਗੀ ਅਤੇ ਸਾਰੀ ਯੋਜਨਾ ਮੈਂ ਉਲੀਕੀ ਕਹਿ ਕੇ ਇੱਕ ਜਿਹੜਾ ਤਰ੍ਹਾਂ ਉਸਨੇ ਸਾਰਾ ਦੋਸ਼ ਆਪਣੇ ਸਿਰ ਮੜ ਲਿਆ ਕਿਉਂਕਿ ਉਸਨੂੰ 6 ਮਹੀਨੇ ਪਹਿਲਾਂ ਇਸੇ ਕੇਸ ਦੇ ਵਿੱਚ 4 ਸਾਲ ਦੀ ਕੈਦ ਹੋ ਚੁੱਕੀ ਹੈ ਅਤੇ ਅਦਾਲਤ ਨੇ 40 ਸਾਲਾਂ ਦੇ ਵਿੱਚ $2.2 ਕਰੋੜ ਡਾਲਰ ਮੋੜਨ ਦੇ ਲਈ ਵੀ ਇਹਨੂੰ ਕਿਹਾ ਹੈ। April 2023 ਦੇ ਵਿੱਚ ਵਾਪਰੀ ਇਸ ਲੁੱਟ ਦੇ ਵਿੱਚ ਪਰਮਪਾਲ ਸਿੱਧੂ ਤੇ ਦੋਸ਼ ਨੇ ਕਿ ਉਹ ਵਿਦੇਸ਼ਾਂ ਤੋਂ ਏਅਰ ਕੈਨੇਡਾ ਦੀ ਉਡਾਨ ਅਤੇ ਕਾਰਗੋ ਰਾਹੀਂ ਆਇਆ 4 ਕੁਇੰਟਲ ਸ਼ੁੱਧ ਸੋਨਾ ਅਤੇ ਕਰੰਸੀ ਨੋਟਾਂ ਦੇ ਬਕਸੇ ਜਾਲੀ ਵੇਬਿਲ ਰਾਹੀਂ ਜਿਹੜਾ ਲੁਟੇਰੇ ਟੋਲੇ ਦੇ ਵਿਅਕਤੀਆਂ ਨੂੰ ਡਿਲੀਵਰ ਕਰਵਾਏ ਸਨ ਅਤੇ ਜਿਸ ਨੂੰ ਉਹ ਟਰੱਕ ਦੇ ਵਿੱਚ ਲੱਦ ਕੇ ਫਰਾਰ ਹੋ ਗਏ ਸੀਗੇ। ਅਗਲੀਆਂ ਖਬਰਾਂ ਕੈਨੇਡਾ ਦੀਆਂ ਨੇ। ਇੱਕ ਜਿਹੜਾ ਵਿਧਾਨ ਸਭਾ ਦੇ ਵਿੱਚ ਕੈਨੇਡਾ ਦੇ ਵਿੱਚ ਸਿੱਖ ਐਂਟੀ ਕੈਨੇਡਾ ਦੇ ਵਿੱਚ ਐਂਟੀ ਸਿੱਖ ਹੇਟ ਜਿਹੜਾ ਹੈ ਉਹਦੇ ਵਿਰੁੱਧ ਇੱਕ ਜਿਹੜਾ ਸਿੱਖ ਵਿਰੋਧੀ ਨਫ਼ਰਤ ਦੇ ਖਿਲਾਫ਼ ਇਤਿਹਾਸਕ ਮਤਾ ਜਿਹੜਾ ਸਰਬਸੰਮਤੀ ਦੇ ਨਾਲ ਪਾਸ ਕੀਤਾ ਹੈ ਉਹਦੀ ਖਬਰ ਵੀ ਲੈਂਦੇ ਹਾਂ। ਪਰ ਨਾਲ ਮੁਹੰਮਦ ਜੀ ਜੁੜੇ ਨੇ, ਉਹਨਾਂ ਦਾ ਸਵਾਗਤ ਕਰਦੇ ਹਾਂ ਦੁਬਈ ਤੋਂ। ਸਤਿ ਸ਼੍ਰੀ ਅਕਾਲ ਮੁਹੰਮਦ ਜੀ, ਸਵਾਗਤ ਹੈ ਜੀ।
4: ਕੈਨੇਡਾ ਦੀਆਂ ਨੇ ਇੱਕ ਜਿਹੜਾ ਵਿਧਾਨ ਸਭਾ ਦੇ ਵਿੱਚ ਸਿੱਖ ਐਂਟੀ
1: ਹਾਂਜੀ
4: ਕੈਨੇਡਾ ਦੇ ਵਿੱਚ
1: ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ।
4: ਉਹਦੇ ਵਿਰੁੱਧ ਇੱਕ ਜਿਹੜਾ
1: ਆਪਣੇ
4: ਸਿੱਖ ਵਿਰੋਧੀ ਨਫ਼ਰਤ ਦੇ ਖਿਲਾਫ਼ ਇਤਿਹਾਸਕ
1: ਕਿੱਥੇ ਚੱਲ ਗਿਆ ਜੀ
4: ਸਰਬਸੰਮਤੀ ਦੇ ਨਾਲ ਪਾਸ ਕੀਤਾ ਹੈ ਉਹਦੀ
1: ਸਤਿਕਾਲ ਜੀ ਮੁਹੰਮਦ ਜੀ, ਸਵਾਗਤ ਹੈ
5: ਜੀ। ਸਤਿਕਾਲ ਵੀਰ ਭੁਪਿੰਦਰ ਜੀ, ਜਿੰਦੇ ਵਾਸਤੇ ਰਵੋ
1: ਜੀ, ਆਨੂ ਜੀ
5: ਮਾਨ ਮਤੇ ਜੀ, ਮਾਨ ਮਤੇ ਸੋਟੇ ਵੀ ਜਿੰਦੇ ਵਾਸਤੇ ਰਹਿਣ,
1: ਸ਼ੁਕਰੀਆ
5: ਤੇ ਰੇਡੀਓ ਦੁਆਬਾ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਵੇ, ਦਿਲੀ ਦੁਆਵਾਂ। ਤੇ ਮੈਂ ਤਾਂ ਕਰਕੇ ਅੱਜ ਨਾ ਰਾਜਨ ਸੈਣੀ ਸਾਹਿਬ ਦਾ ਅੱਜ ਮੇਰੇ ਖਿਆਲ ਚ ਮੈਰਿਜ ਐਨਵਰਸਰੀ ਹੈ।
1: ਹਾਂਜੀ ਹਾਂਜੀ ਬਿਲਕੁਲ ਹੈ ਜੀ, 30ਵੀਂ ਵਰੇ।
5: ਮੈਂ ਕਿਹਾ ਚਲੋ ਉਹਨਾਂ ਨੂੰ ਡੈਡੀਕੇਟ ਕਰਨਾ ਸੌਂਗ, ਤੇ ਮੈਂ ਕਿਹਾ ਚਲੋ ਮੈਂ ਸੌਂਗ ਜ਼ਰੂਰ ਜਿਹੜਾ ਹੈਗਾ ਲੈ ਕੇ ਜਾਵਾਂਗਾ। ਤੇ ਲਓ ਜੀ ਫਿਰ ਸੌਂਗ ਜਿਹੜਾ ਹੈਗਾ ਮੈਂ ਰਾਜਨ ਸੈਣੀ ਸਾਹਿਬ ਨੂੰ ਡੈਡੀਕੇਟ ਆ
1: ਜੀ।
5: ਤੇ ਇਹ ਜਿਹੜਾ ਸੌਂਗ ਇਸ ਤਰ੍ਹਾਂ ਹੈਗਾ ਵੀ ਜਿਹੜੇ ਸਾਡੇ ਭਰਜਾਈ ਆ ਉਹ ਰਾਜਨ ਸੈਣੀ ਸਾਹਿਬ ਨੂੰ ਕਹਿ ਰਹੇ, ਯਾਨੀ ਕਿ ਇਸ ਤਰ੍ਹਾਂ ਉਹਨਾਂ ਦੀ ਉਹਨਾਂ ਵੱਲੋਂ ਆ,
1: ਠੀਕ ਹੈ।
5: ਤੇ ਲਓ ਜੀ ਮੈਂ ਜਿਹੜਾ ਹੈਗਾ ਸ਼ੁਰੂ ਕਰ ਦਾਂਗਾ
1: ਜੀ। ਜ਼ਰੂਰ ਜੀ
5: ਜੀ ਜੀ ਅੱਜ ਹੋ ਗਿਆ ਏ ਸਾਲ ਹੋਇਆ ਤੇਰਾ ਮੇਰਾ ਵਿਆਹ ਵੇ, ਪਹਿਲੇ ਦਿਨ ਜਿੰਨਾ ਤੈਨੂੰ ਅੱਜ ਵੀ ਏ
1: ਕਿਆ
5: ਚਾਵੇ।
1: ਬਾਤ ਹੈ ਜੀ,
5: ਅੱਜ ਹੋ ਗਿਆ ਏ ਸਾਲ ਹੋਇਆ ਤੇਰਾ ਮੇਰਾ ਵਿਆਹ ਵੇ, ਪਹਿਲੇ ਦਿਨ ਜਿੰਨਾ ਤੈਨੂੰ ਅੱਜ ਵੀ ਏ ਚਾਵੇ। ਮੇਰੀ ਵੀ ਉਮਰ ਤੈਨੂੰ ਲੱਗੇ ਸੋਹਣਿਆ, ਮੇਰੀ ਵੀ ਉਮਰ ਤੈਨੂੰ ਲੱਗੇ ਸੋਹਣਿਆ, ਮੇਰੇ ਕਰਕੇ ਤੂੰ ਦਿੱਤੇ ਚਾ ਛੱਡ ਵੇ, ਜਿੱਦਾਂ ਦਾ ਮੈਂ ਸੋਚਦੀ ਹੁੰਦੀ ਸੀ ਸੋਹਣਿਆ, ਤੂੰ ਉਹਦੇ ਨਾਲੋਂ ਮਿਲਿਆ ਏ ਕਿਤੇ ਵੱਧ ਵੇ,
1: ਵਾਹ
5: ਜਿੱਦਾਂ ਦਾ ਮੈਂ ਸੋਚਦੀ ਹੁੰਦੀ ਸੀ ਸੋਹਣਿਆ, ਤੂੰ ਉਹਦੇ ਨਾਲੋਂ ਮਿਲਿਆ ਏ ਕਿਤੇ ਵੱਧ ਕੇ, ਵੀ ਸ਼ੌਂਕ ਜਿਹੜੇ ਹੁਣ ਤੱਕ ਪਏ ਸੀ ਅਧੂਰੇ, ਦਿਨਾਂ ਵਿੱਚ ਸੋਹਣਿਆ ਤੂੰ ਕਰ ਦਿੱਤੇ ਪੂਰੇ, ਚਾਅ ਜਿਹੜੇ ਹੁਣ ਤੱਕ ਪਏ ਸੀ ਅਧੂਰੇ, ਦਿਨਾਂ ਵਿੱਚ ਸੋਹਣਿਆ ਤੂੰ ਕਰ ਦਿੱਤੇ ਪੂਰੇ, ਇੱਕ ਸੂਟ ਮੰਗਾ ਚਾਰ ਲੈ ਕੇ ਦਿੰਨਾ ਏ, ਜਦ ਵੀ ਮੈਂ ਸ਼ੋਪਿੰਗ ਤੇ ਜਾਵਾਂ ਤੇਰੇ ਨਾਲ ਵੇ, ਜਿੱਦਾਂ ਦਾ ਮੈਂ ਸੋਚਦੀ ਹੁੰਦੀ ਸੀ ਸੋਹਣਿਆ, ਤੂੰ ਉਹਦੇ ਨਾਲੋਂ ਮਿਲਿਆ ਏ ਕਿਤੇ ਵੱਧ ਕੇ, ਜਿੱਦਾਂ ਦਾ ਮੈਂ ਸੋਚਦੀ ਹੁੰਦੀ ਸੀ ਸੋਹਣਿਆ, ਤੂੰ ਉਹਦੇ ਨਾਲੋਂ ਮਿਲਿਆ ਏ ਕਿਤੇ ਵੱਧ ਕੇ,
1: ਕਿਆ ਬਾਤ
5: ਹਾਏ
1: ਹੈ
5: ਵੇ
1: ਜੀ,
5: ਘਰ ਦਾਏ, ਹਾਏ ਵੇ ਘਰ ਦਾਏ ਪਿਆਰ ਚੰਨਾ ਬਾਲਾ ਵੇ ਤੂੰ ਮੈਨੂੰ, ਮੇਰੀ ਹੀ ਨਜ਼ਰ ਕਿਤੇ ਲੱਗ ਜਾਏ ਨਾ ਤੈਨੂੰ,
1: ਤੈਨੂੰ
5: ਹਾਏ ਵੀ ਪਾਲਾ ਕਰਦਾ ਏ ਚੰਨਾ ਪਿਆਰ ਵੇ ਤੂੰ ਮੈਨੂੰ, ਮੇਰੀ ਹੀ ਨਜ਼ਰ ਕਿਤੇ ਲੱਗ ਜਾਏ ਨਾ ਤੈਨੂੰ, ਸਾਰਾ ਦਿਨ ਸਾਰਾ ਦਿਨ ਘੁੰਮਦਾ ਰਹਿਣਾ ਏ ਅੱਗੇ ਪਿੱਛੇ, ਲੰਘ ਜਾਂਦਾ ਦਿਨ ਪਤਾ ਲੱਗਦਾ ਨਾ ਵੇ, ਜਿੱਦਾਂ ਦਾ ਮੈਂ ਸੋਚਦੀ ਹੁੰਦੀ ਸੀ ਸੋਹਣਿਆ, ਤੂੰ ਉਹਦੇ ਨਾਲੋਂ ਮਿਲਿਆ ਏ ਕਿਤੇ ਵੱਧ ਕੇ, ਜਿੱਦਾਂ ਦਾ ਮੈਂ ਸੋਚਦੀ ਹੁੰਦੀ ਸੀ ਸੋਹਣਿਆ, ਤੂੰ ਉਹਦੇ ਨਾਲੋਂ ਮਿਲਿਆ ਏ ਕਿਤੇ ਵੱਧ ਕੇ,
1: ਬਹੁਤ
5: ਹਾਂ ਰੁੱਸੀ ਨੂੰ ਮਨਾਉਣਾ, ਰੁੱਸੀ ਨੂੰ ਮਨਾਉਣਾ ਤੇਰੇ ਕੋਲ ਟੰਗ ਵੀ, ਖੁਦ ਹੀ ਬਣਾ ਕੇ ਦਿੰਨਾ ਤੂੰ ਬੈਡ ਟੀ, ਰੁੱਸੀ ਨੂੰ ਮਨਾਉਣਾ ਤੇਰੇ ਕੋਲ ਟੰਗ ਵੀ, ਖੁਦ ਹੀ ਬਣਾ ਕੇ ਦਿੰਨਾ ਤੂੰ ਬੈਡ ਟੀ, ਸੱਚੀ ਜਾਣੀ ਜੀਤਿਆ ਵੇ ਕਾਲਾਂ ਵਾਲੀਆ, ਕਦੇ ਕਦੇ ਕਰ ਦਿੰਨਾ ਪੂਰੀ ਹੱਦ ਵੇ, ਜਿੱਦਾਂ ਦਾ ਮੈਂ ਸੋਚਦੀ ਹੁੰਦੀ ਸੀ ਸੋਹਣਿਆ, ਤੂੰ ਉਹਦੇ ਨਾਲੋਂ ਮਿਲਿਆ ਏ ਕਿਤੇ ਵੱਧ ਕੇ, ਅੱਜ ਹੋ ਗਿਆ ਏ ਸਾਲ ਹੋਇਆ ਤੇਰਾ ਮੇਰਾ ਵਿਆਹ ਵੇ, ਪਹਿਲੇ ਦਿਨ ਜਿੰਨਾ ਤੈਨੂੰ ਅੱਜ ਵੀ ਏ ਚਾਵੇ, ਮੇਰੀ ਵੀ ਉਮਰ ਤੈਨੂੰ ਲੱਗੇ ਸੋਹਣਿਆ, ਮੇਰੇ ਕਰਕੇ ਤੂੰ ਦਿੱਤੇ ਚਾ ਛੱਡ ਵੇ, ਜਿੱਦਾਂ ਦਾ ਮੈਂ ਸੋਚਦੀ ਹੁੰਦੀ ਸੀ ਸੋਹਣਿਆ, ਤੂੰ ਉਹਦੇ ਨਾਲੋਂ ਮਿਲਿਆ ਏ ਕਿਤੇ ਵੱਧ ਕੇ, ਜਿੱਦਾਂ ਦਾ ਮੈਂ ਸੋਚਦੀ ਹੁੰਦੀ ਸੀ ਸੋਹਣਿਆ, ਤੂੰ ਉਹਦੇ ਨਾਲੋਂ ਮਿਲਿਆ ਏ ਕਿਤੇ ਵੱਧ ਕੇ।
1: ਵਾਹ ਜੀ ਵਾਹ, ਬਹੁਤ ਖੂਬ ਮਾਮਾ ਜੀ, ਬਾ ਕਮਾਲ ਬੋਲ ਤੇ ਬਹੁਤ ਬਹੁਤ ਸ਼ੁਕਰੀਆ ਸਮਰਪਿਤ ਕਰਨ ਦੇ ਲਈ ਜੀ, ਗੀਤ ਜਿਹੜਾ ਸੈਣੀ ਸਾਹਿਬ ਨੂੰ, ਸ਼ੁਕਰੀਆ, ਥੈਂਕ ਯੂ ਜੀ,
5: ਜੀ ਸ਼ੁਕਰੀਆ, ਜਿੰਦੇ ਵਾਸਤੇ
1: ਸਤਿ
5: ਰਹੋ,
1: ਸ੍ਰੀ ਅਕਾਲ ਜੀ,
5: ਜੀ
1: ਸ਼ੁਕਰੀਆ,
5: ਥੈਂਕ ਯੂ ਸੋ ਮਚ, ਸਤਿ ਸ੍ਰੀ ਅਕਾਲ
1: ਜੀ। ਦੋਸਤੋ, ਇਹ ਸਨ ਜੀ ਆਪਣੇ ਨਾਲ ਮੁਹੰਮਦ ਜੀ ਦੁਬਈ ਤੋਂ ਜੁੜੇ ਸਨ ਤੇ ਗੀਤ ਸਾਂਝਾ ਕਰਕੇ ਗਏ ਨੇ ਰਾਜਨ ਸੈਣੀ ਸਾਹਿਬ ਨੂੰ ਤੇ ਦੇ ਕੇ ਗਏ ਨੇ ਜੀ ਵਧਾਈਆਂ ਤੇ ਉਹਨਾਂ ਦੀ 30ਵੀਂ ਵਰ੍ਹੇਗੰਢ ਦੇ ਉੱਤੇ। ਤੇ ਦੋਸਤੋ, ਇਸੇ ਤਰ੍ਹਾਂ ਹੀ ਕੈਨੇਡਾ ਦੀ ਗੱਲ ਕਰ ਲਈਏ ਤੇ ਐਂਟੀ ਸਿੱਖ ਹੇਟ ਦਾ ਜਿਹੜਾ ਵਿਵਾਦ ਉੱਠਿਆ ਉਹਦੇ ਵਿੱਚ ਕੈਨੇਡਾ ਦੇ ਸੂਬੇ ਮੈਨੀਟੋਬਾ ਦੇ ਵਿੱਚ ਸਿੱਖ ਭਾਈਚਾਰੇ ਦੇ ਵਿਰੁੱਧ ਨਫ਼ਰਤ ਤੇ ਵਿਤਕਰੇ ਦੀਆਂ ਘਟਨਾਵਾਂ ਦੇ ਖਿਲਾਫ਼ ਸਿਆਸੀ ਪੱਧਰ ਦੇ ਉੱਤੇ ਅਹਿਮ ਆਵਾਜ਼ ਉੱਠੀ ਹੈ। ਬਰੋਜ਼ ਹਲਕੇ ਤੋਂ ਜਿਹੜਾ ਨਿਊ ਡੈਮੋਕ੍ਰੇਟਿਕ ਪਾਰਟੀ NDP ਦੇ ਵਿਧਾਇਕ ਦਲਜੀਤ ਪਾਲ ਜਿਹੜੇ ਬਰਾੜ ਨੇ, ਉਹਨਾਂ ਦੇ ਵੱਲੋਂ ਪੇਸ਼ ਕੀਤਾ ਗਿਆ ਸਿੱਖ ਵਿਰੋਧੀ ਨਫ਼ਰਤ ਦੇ ਖਿਲਾਫ਼ ਖੜ੍ਹੇ ਹੋਣਾ ਸਿਰਲੇਖ ਵਾਲਾ ਮਤਾ ਮੈਨੀਟੋਬਾ ਦੀ ਜਿਹੜੀ ਹੈ ਵਿਧਾਨ ਸਭਾ ਦੇ ਵਿੱਚ ਸਰਬਸੰਮਤੀ ਦੇ ਨਾਲ ਪਾਸ ਕੀਤਾ ਗਿਆ ਹੈ। ਤੇ ਇਸ ਮਤੇ ਦੇ ਰਾਹੀਂ ਸਿੱਖ ਭਾਈਚਾਰੇ ਦੇ ਨਾਲ ਇੱਕਜੁੱਟਤਾ ਦਾ ਪ੍ਰਗਟਾਵਾ ਕਰਦਿਆਂ ਨਸਲਵਾਦ, ਧਾਰਮਿਕ ਵਿਤਕਰੇ ਅਤੇ ਅਸਹਿਣਸ਼ੀਲਤਾ ਦੀ ਜਿਹੜੀ ਸਖ਼ਤ ਨਿਖੇਧੀ ਕੀਤੀ ਗਈ ਹੈ। ਮਤਾ ਨੋਟਿਸ ਨੰਬਰ 16 ਦੇ ਵਿੱਚੋਂ ਪੇਸ਼ ਕੀਤਾ ਗਿਆ ਤੇ ਇਸ ਨੂੰ ਸਾਰਿਆਂ ਹੀ ਪਾਰਟੀਆਂ ਦਾ ਸਮਰਥਨ ਮਿਲ ਗਿਆ, ਜਿਨ੍ਹਾਂ ਦੇ ਵਿੱਚ ਲਿਬਰਲ ਪਾਰਟੀ ਦੀ ਵਿਧਾਇਕ ਸਿੰਡੀ ਲੈਮੁਰਸਨ ਅਤੇ NDP ਦੇ ਵਿਧਾਇਕ JD ਦੇਵਗਨ ਵੀ ਜਿਹੜੇ ਸ਼ਾਮਲ ਨੇ। ਮਤੇ ਦੇ ਵਿੱਚ ਕਿਹਾ ਗਿਆ ਕਿ ਮੈਨੀਟੋਬਾ ਦੀ ਅਸਲ ਤਾਕਤ ਇਸ ਦੀ ਵਿਭਿੰਨਤਾ ਦੇ ਵਿੱਚ ਵੱਸਦੀ ਹੈ ਤੇ ਸਿੱਖ ਭਾਈਚਾਰੇ ਨੇ ਸੂਬੇ ਤੇ ਸਮੁੱਚੇ ਕੈਨੇਡਾ ਦੇ ਸਮਾਜਿਕ, ਭਾਈਚਾਰਕ, ਆਰਥਿਕ ਤੇ ਜਨਤਕ ਜੀਵਨ ਦੇ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ। ਸਿਹਤ ਸੰਭਾਲ, ਡਾਕਟਰੀ ਵਿਗਿਆਨ, ਸਿੱਖਿਆ, ਜਨਤਕ ਸੇਵਾ, ਨਿਆਂ ਪ੍ਰਸ਼ਾਸਨ, ਰਾਜਨੀਤੀ, ਖੇਡਾਂ ਤੇ ਵਿਗਿਆਨ, ਟੈਕਨੋਲੋਜੀ, ਇੰਜੀਨੀਅਰਿੰਗ ਅਤੇ ਗਣਿਤ ਵਰਗੇ ਖੇਤਰਾਂ ਦੇ ਵਿੱਚ ਸਿੱਖ ਭਾਈਚਾਰੇ ਦੇ ਮੈਂਬਰਾਂ ਨੇ ਆਪਣੀ ਮਿਹਨਤ, ਅਗਵਾਈ ਅਤੇ ਪ੍ਰਾਪਤੀਆਂ ਨਾਲ ਸੂਬੇ ਦੀ ਤਰੱਕੀ ਦੇ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਮਤੇ ਦੇ ਵਿੱਚ ਸਿੱਖ ਭਾਈਚਾਰੇ ਨੂੰ ਨਿਸ਼ਾਨਾ ਬਣਾਉਂਦੀ ਨਫ਼ਰਤੀ ਗ੍ਰੈਫਟੀ ਜਿਹੜੀ ਹੈ ਗ੍ਰੈਫਿਟੀ ਅਤੇ ਡਰੋਨ ਧਮਕਾਉਣ ਦੀਆਂ ਹੋਰ ਕਾਰਵਾਈਆਂ ਦੇ ਉੱਤੇ ਵੀ ਚਿੰਤਾ ਪ੍ਰਗਟ ਕੀਤੀ ਗਈ ਹੈ। ਇਸ ਦੇ ਵਿੱਚ ਕਿਹਾ ਗਿਆ ਕਿ ਅਜਿਹੀਆਂ ਘਟਨਾਵਾਂ ਨਾ ਸਿਰਫ ਸੰਬੰਧਿਤ ਭਾਈਚਾਰੇ ਨੂੰ ਨੁਕਸਾਨ ਪਹੁੰਚਾਉਂਦੀਆਂ ਨੇ, ਸਗੋਂ ਇਹ ਵੀ ਦਰਸਾਉਂਦੀਆਂ ਨੇ ਕਿ ਨਸਲਵਾਦ, ਵਿਤਕਰਾ ਅਤੇ ਧਾਰਮਿਕ ਅਸਹਿਣਸ਼ੀਲਤਾ ਅਜੇ ਵੀ ਲੋਕਾਂ ਦੀ ਸੁਰੱਖਿਆ ਅਤੇ ਭਲਾਈ ਦੇ ਲਈ ਚੁਣੌਤੀ ਬਣੇ ਹੋਏ ਨੇ। ਮਤੇ ਦੇ ਵਿੱਚ ਇਹ ਵੀ ਕਿਹਾ ਗਿਆ ਕਿ ਮੌਜੂਦਾ ਸਮੇਂ ਦੇ ਵਿੱਚ ਮੈਨੀਟੋਬਾ ਅਤੇ ਕੈਨੇਡਾ ਦੇ ਲੋਕ ਕਈ ਤਰ੍ਹਾਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਨੇ ਅਤੇ ਅਜਿਹੇ ਹਾਲਾਤ ਜਿਹੜੇ ਉਹਦੇ ਵਿੱਚ ਏਕਤਾ, ਆਪਸੀ ਸਮਝ ਅਤੇ ਸਤਿਕਾਰ ਇੱਕ ਮਜ਼ਬੂਤ ਅਤੇ ਸਾਂਝੇ ਭਵਿੱਖ ਦੀ ਉਸਾਰੀ ਦੇ ਲਈ ਬੇਹੱਦ ਜ਼ਰੂਰੀ ਨੇ। ਵਿਧਾਨ ਸਭਾ ਨੇ ਇਸ ਵਚਨਬੱਧਤਾ ਨੂੰ ਦੁਹਰਾਇਆ ਕਿ ਮੈਨੀਟੋਬਾ ਦੇ ਲੋਕ ਨਫ਼ਰਤ ਦੇ ਵਿਰੁੱਧ ਇਕਜੁੱਟ ਹੋ ਕੇ ਖੜ੍ਹੇ ਹਨ ਅਤੇ ਅਜਿਹਾ ਸਮਾਜ ਸਿਰਜਣ ਦੇ ਲਈ ਯਤਨਸ਼ੀਲ ਨੇ ਜਿੱਥੇ ਹਰ ਵਿਅਕਤੀ ਨੂੰ ਸਤਿਕਾਰ, ਬਰਾਬਰੀ ਅਤੇ ਅਪਣੱਤ ਜੜੀ ਮਿਲੇ। ਇਸੇ ਤਰ੍ਹਾਂ ਵਿਨੀਪੈਗ ਦੇ ਵਿੱਚ ਨਗਰ ਕੀਰਤਨ ਦੇ ਸਮਾਗਮ ਤੋਂ ਪਹਿਲਾਂ ਸਿੱਖ ਵਿਰੋਧੀ ਗ੍ਰੈਫਿਟੀ ਅਤੇ ਨਫ਼ਰਤੀ ਘਟਨਾਵਾਂ ਸਾਹਮਣੇ ਆਉਂਦੇ ਮੱਦੇਨਜ਼ਰ ਇਸ ਮਤੇ ਦੀ ਮਹੱਤਤਾ ਹੋਰ ਵੀ ਵੱਧ ਜਾਂਦੀ ਹੈ। ਇਸ ਮੌਕੇ ਵਿਧਾਨ ਸਭਾ ਦੀ ਗੈਲਰੀ ਦੇ ਵਿੱਚ ਵੱਖ ਵੱਖ ਭਾਈਚਾਰਿਆਂ ਦੇ ਲਗਭਗ 75 ਲੋਕ ਮੌਜੂਦ ਸਨ, ਜਿਨ੍ਹਾਂ ਨੇ ਇਸ ਇਤਿਹਾਸਕ ਕਾਰਵਾਈ ਨੂੰ ਦੇਖਿਆ ਵੀ ਹੈ ਅਤੇ ਉਹਨਾਂ ਦੀ ਹਾਜ਼ਰੀ ਨੇ ਇਸ ਮੁੱਦੇ ਦੇ ਪ੍ਰਤੀ ਭਾਈਚਾਰਕ ਦਿਲਚਸਪੀ ਅਤੇ ਇਕਜੁੱਟਤਾ ਨੂੰ ਵੀ ਉਜਾਗਰ ਕੀਤਾ ਹੈ। ਭਾਵੇਂ ਮੈਨੀਟੋਬਾ ਦੇ ਵਿੱਚ ਸਿੱਖ ਆਬਾਦੀ ਅਨੁਪਾਤਕ ਤੌਰ ਦੇ ਉੱਤੇ ਘੱਟ ਹੈ, ਪਰ ਸਿੱਖ ਭਾਈਚਾਰੇ ਨੇ ਆਪਣੀ ਮਿਹਨਤ, ਸੇਵਾ ਅਤੇ ਅਗਵਾਈ ਰਾਹੀਂ ਸੂਬੇ ਦੇ ਸਮਾਜਿਕ ਜੀਵਨ ਦੇ ਵਿੱਚ ਅਹਿਮ ਸਥਾਨ ਜਿਹੜਾ ਬਣਾਇਆ ਹੋਇਆ। ਵਿਧਾਇਕ ਦਲਜੀਤਪਾਲ ਬਰਾੜ ਦੀ ਇਹ ਪਹਿਲਕਦਮੀ ਸਿੱਖ ਵਿਰਸੇ ਅਤੇ ਪਛਾਣ ਨੂੰ ਮਾਨਤਾ ਦਿਵਾਉਣ ਦੇ ਲਈ ਕੀਤੇ ਗਏ ਉਹਨਾਂ ਦੇ ਪਿਛਲੇ ਯਤਨਾਂ ਦੀ ਲੜੀ ਦਾ ਜਿਹੜਾ ਇੱਕ ਹਿੱਸਾ ਹੈ। ਇਸ ਤੋਂ ਪਹਿਲਾਂ ਉਹਨਾਂ ਦੀ ਅਗਵਾਈ ਹੇਠ ਹੀ ਪੇਸ਼ ਕੀਤਾ ਗਿਆ ਬਿੱਲ 227 ਦੀ ਟਰਬਨ ਡੇ ਐਕਟ ਜਿਹੜਾ ਸੀ ਉਹਦੇ ਵਿੱਚ ਸ਼ਾਹੀ ਪ੍ਰਵਾਨਗੀ ਹਾਸਲ ਕਰ ਚੁੱਕਿਆ ਹੈ। ਇਸ ਕਾਨੂੰਨ ਦੇ ਤਹਿਤ ਹਰ ਸਾਲ 13 ਅਪ੍ਰੈਲ ਨੂੰ ਮੈਨੀਟੋਬਾ ਦੇ ਵਿੱਚ ਦਸਤਾਰ ਦਿਵਸ ਦੇ ਵਜੋਂ ਮਾਨਤਾ ਦਿੱਤੀ ਗਈ ਹੈ। ਅਸਲ ਚੁਣੌਤੀ ਇਹ ਵੀ ਹੈ ਕਿ ਸਰਕਾਰਾਂ ਵੱਖ ਵੱਖ ਭਾਈਚਾਰਿਆਂ ਦੀਆਂ ਤਰਜੀਹਾਂ ਅਤੇ ਆਮ ਲੋਕਾਂ ਦੀਆਂ ਰੋਜ਼ਾਨਾ ਦੀਆਂ ਜਿਹੜੀਆਂ ਨੇ ਲੋੜਾਂ ਵਿਚਕਾਰ ਸੰਤੁਲਨ ਕਿਵੇਂ ਕਾਇਮ ਕਰਦੀਆਂ ਨੇ। ਇੱਕ ਨਿਆਂਪੂਰਨ ਅਤੇ ਸਮਾਵੇਸ਼ੀ ਸਮਾਜ ਦੀ ਨੀਂਹ ਤਾਂ ਹੀ ਮਜ਼ਬੂਤ ਹੋ ਸਕਦੀ ਹੈ ਜਦੋਂ ਹਰ ਨਾਗਰਿਕ ਨੂੰ ਕਾਨੂੰਨ ਅਧੀਨ ਜਿਹੜੀ ਬਰਾਬਰ ਸੁਰੱਖਿਆ, ਬਰਾਬਰ ਅਧਿਕਾਰ ਅਤੇ ਸਤਿਕਾਰ ਜਿਹੜਾ ਮਿਲੇ। ਚੰਗਾ ਫੈਸਲਾ ਹੈ ਜੀ। ਅਤੇ ਦੂਸਰੇ ਪਾਸੇ ਕੈਨੇਡਾ ਦੀ ਇਮੀਗ੍ਰੇਸ਼ਨ ਦੀ ਨਵੀਂ ਨੀਤੀ ਜਾਰੀ ਕਰ ਦਿੱਤੀ ਗਈ ਹੈ। ਸਥਾਈ ਆਮਦ ਦੇ ਉੱਤੇ ਲਗਾਮ ਲਾ ਦਿੱਤੀ ਹੈ ਅਤੇ ਹੁਨਰਮੰਦਾਂ ਨੂੰ ਤਰਜੀਹ ਦਿੱਤੀ ਜਾਵੇਗੀ। ਇਹਦੇ ਵਿੱਚ ਕੀ ਬਦਲਾਅ ਆਏ ਨੇ? ਕੈਨੇਡਾ ਸਰਕਾਰ ਵੱਲੋਂ ਜਾਰੀ ਕੀਤੇ ਗਏ 226 ਤੋਂ 28 ਦੇ ਇਮੀਗ੍ਰੇਸ਼ਨ ਲੇਵਲਸ ਪਲਾਨ ਦੀ ਜਿਹੜੀ ਹੈ ਪੂਰਕ ਜਾਣਕਾਰੀ ਨੇ ਜਿਹੜਾ ਸਪਸ਼ਟ ਕਰ ਦਿੱਤਾ ਕਿ ਕੈਨੇਡਾ ਹੁਣ ਖੁੱਲ੍ਹੇ ਦਰਵਾਜ਼ਿਆਂ ਦੀ ਨੀਤੀ ਤੋਂ ਹਟ ਕੇ ਇੱਕ ਸੰਤੁਲਿਤ ਅਤੇ ਕਾਬੂ ਹੇਠਲੇ ਸਿਸਟਮ ਦੇ ਵੱਲ ਨੂੰ ਵੱਧ ਰਿਹਾ। ਸਰਕਾਰ ਦਾ ਉਦੇਸ਼ ਪੱਕੀ ਰਿਹਾਇਸ਼, PR ਦੇ ਦਾਖਲਿਆਂ ਨੂੰ ਸਥਿਰ ਰੱਖਣਾ, ਅਸਥਾਈ ਵਸਨੀਕਾਂ ਦੀ ਗਿਣਤੀ ਘਟਾਉਣਾ ਅਤੇ ਦੇਸ਼ ਦੀਆਂ ਆਰਥਿਕ ਲੋੜਾਂ ਦੇ ਅਨੁਸਾਰ ਹੁਨਰਮੰਦ ਕਾਮਿਆਂ ਨੂੰ ਤਰਜੀਹ ਦੇਣਾ ਹੈ। ਇਸ ਨੀਤੀਗਤ ਤਬਦੀਲੀ ਪਿੱਛੇ ਕਈ ਆਰਥਿਕ ਅਤੇ ਸਮਾਜਿਕ ਕਾਰਕ ਨੇ। ਪਿਛਲੇ ਕੁਝ ਸਾਲਾਂ ਦੇ ਦੌਰਾਨ ਕੈਨੇਡਾ ਦੇ ਕਈ ਸ਼ਹਿਰਾਂ ਦੇ ਵਿੱਚ ਮਕਾਨਾਂ ਦੀ ਘਾਟ, ਕਿਰਾਏ ਦੇ ਵਿੱਚ ਵਾਧਾ, ਸਿਹਤ ਸੇਵਾਵਾਂ ਤੱਕ ਪਹੁੰਚ ਅਤੇ ਬੁਨਿਆਦੀ ਢਾਂਚੇ ਦੀ ਸਮਰੱਥਾ ਦੇ ਬਾਰੇ ਚਿੰਤਾਵਾਂ ਵਧੀਆਂ ਨੇ। ਇਸ ਪਿਛੋਕੜ ਦੇ ਵਿੱਚ ਸਰਕਾਰ ਦੇ ਲਈ ਇੱਕ ਵੱਡੀ ਚੁਣੌਤੀ ਇਹ ਵੀ ਰਹੀ ਹੈ ਕਿ ਉਹ ਇਮੀਗ੍ਰੇਸ਼ਨ ਦੇ ਰਾਹੀਂ ਅਰਥਚਾਰੇ ਦੀਆਂ ਲੋੜਾਂ ਪੂਰੀਆਂ ਕਰੇ, ਪਰ ਨਾਲ ਹੀ ਰਿਹਾਇਸ਼, ਜਨਤਕ ਸੇਵਾਵਾਂ ਅਤੇ ਰੋਜ਼ਗਾਰ ਬਾਜ਼ਾਰ ਦੇ ਉੱਤੇ ਪੈ ਰਹੇ ਦਬਾਅ ਨੂੰ ਵੀ ਸੰਭਾਲੇ। ਮਕਾਨਾਂ ਦੀ ਘਾਟ ਜਾਂ ਸਿਹਤ ਸੇਵਾਵਾਂ ਦੇ ਉੱਤੇ ਦਬਾਅ ਨੂੰ ਜਿਹੜਾ ਸਿਰਫ ਇਮੀਗ੍ਰੇਸ਼ਨ ਦੇ ਨਾਲ ਜੋੜਨਾ ਸਹੀ ਨਹੀਂ ਹੋਵੇਗਾ। ਯੋਜਨਾ ਦੇ ਮੁਤਾਬਕ 226, 27 ਅਤੇ 228 ਦੇ ਵਿੱਚ ਹਰ ਸਾਲ 380,000 ਨਵੇਂ ਸਥਾਈ ਨਿਵਾਸੀਆਂ ਨੂੰ ਦਾਖਲਾ ਦੇਣ ਦਾ ਜਿਹੜਾ ਟੀਚਾ ਰੱਖਿਆ। ਇਸ ਦੀ ਨਿਰਧਾਰਿਤ ਹੱਦ 3.5 ਲੱਖ ਤੋਂ 4,20,000 ਤੱਕ ਹੈ। ਦੂਜੇ ਪਾਸੇ ਅਸਥਾਈ ਕਾਮਿਆਂ ਅਤੇ ਕੌਮਾਂਤਰੀ ਵਿਦਿਆਰਥੀਆਂ ਦੀ ਨਵੀਂ ਆਮਦ ਦਾ ਜਿਹੜਾ ਟੀਚਾ 226 'ਚ 3,85,000 ਤੋਂ ਘਟਾ ਕੇ 227-28 ਦੇ ਵਿੱਚ 3,70,000 ਸਾਲਾਨਾ ਕਰਨ ਦੀ ਯੋਜਨਾ ਹੈ। ਸਰਕਾਰ 227 ਦੇ ਅੰਤ ਤੱਕ ਅਸਥਾਈ ਵਸਨੀਕਾਂ ਦੀ ਗਿਣਤੀ ਕੁੱਲ ਆਬਾਦੀ ਦੇ 5% ਤੋਂ ਹੇਠਾਂ ਲਿਆਉਣਾ ਚਾਹੁੰਦੀ ਹੈ ਅਤੇ ਆਰਥਿਕ ਸ਼੍ਰੇਣੀ ਦੇ ਤਹਿਤ 226 ਦੇ ਵਿੱਚ 2,39,800 ਦਾਖਲਿਆਂ ਦਾ ਟੀਚਾ ਰੱਖਿਆ ਗਿਆ ਹੈ, ਜਦਕਿ 227 ਅਤੇ 28 ਦੇ ਲਈ ਇਹ ਗਿਣਤੀ 2,44,700 ਸਾਲਾਨਾ ਹੈ। ਫੈਡਰਲ ਹਾਈ ਸਕਿੱਲਡ ਸ਼੍ਰੇਣੀ ਦੇ ਲਈ 1,09,000 ਅਤੇ ਪ੍ਰੋਵਿਸ਼ੀਅਲ ਨੋਮੀਨੀ ਪ੍ਰੋਗਰਾਮ ਜਿਹੜਾ PNP ਦੇ ਲਈ 91,500 ਦਾਖਲਿਆਂ ਦਾ ਟੀਚਾ ਦਿੱਤਾ ਗਿਆ। 227 ਅਤੇ 228 ਦੇ ਵਿੱਚ PR ਦਾਖਲਿਆਂ ਦਾ 64% ਆਰਥਿਕ ਸ਼੍ਰੇਣੀ ਦੇ ਰਾਹੀਂ ਕਰਨ ਦਾ ਜਿਹੜਾ ਟੀਚਾ ਵੀ ਇਸੇ ਰਣਨੀਤੀ ਦਾ ਜਿਹੜਾ ਹਿੱਸਾ ਰਹੇਗਾ। ਤੇ ਦੂਸਰੇ ਪਾਸੇ ਗ੍ਰੀਨਲੈਂਡ ਤੇ ਟਰੰਪ ਸਾਹਿਬ ਅਜੇ ਵੀ ਅੱਖ ਰੱਖ ਕੇ ਬੈਠੇ ਨੇ ਗ੍ਰੀਨਲੈਂਡ ਦੇ ਉੱਤੇ। ਕਹਿੰਦੇ ਨੇ ਕਿ ਗੈਸ ਦੇ ਖੂਹਾਂ ਦੀ ਖੁਦਾਈ ਜਲਦੀ ਸ਼ੁਰੂ ਹੋਵੇਗੀ, ਟਰੰਪ ਇਹ ਦਾਅਵਾ ਕਰ ਰਿਹਾ। ਟਰੰਪ ਨੇ ਕਿਹਾ ਕਿ ਗ੍ਰੀਨਲੈਂਡ ਦੇ ਵਿੱਚ ਜਲਦੀ ਵੱਡੇ ਪੱਧਰ ਦੇ ਉੱਤੇ ਤੇਲ, ਗੈਸ ਤੇ ਖਣਿਜਾਂ ਦੀ ਖੋਜ ਅਤੇ ਨਿਕਾਸੀ ਸ਼ੁਰੂ ਹੋ ਜਾਏਗੀ ਤੇ ਸੋਸ਼ਲ ਮੀਡੀਆ ਪਲੇਟਫਾਰਮ ਟਰੁੱਥ ਸੋਸ਼ਲ ਤੇ ਪੋਸਟ ਕੀਤੇ ਇੱਕ ਸੰਦੇਸ਼ ਦੇ ਵਿੱਚ ਉਹਨਾਂ ਨੇ ਮਾਹਰਾਂ ਦਾ ਹਵਾਲਾ ਦਿੰਦੇ ਹੋਏ ਇਹ ਗੱਲ ਕਹੀ ਹੈ ਕਿ ਉੱਥੇ ਆਸਾਨੀ ਦੇ ਨਾਲ ਉਪਲਬਧ ਜਿਹੜਾ ਤੇਲ ਹੈ ਉਹਦੀ ਮਾਤਰਾ ਦੁਨੀਆ ਦੇ ਵਿੱਚ ਕਿਤੇ ਵੀ ਵੱਧ ਉਹਦੇ ਤੋਂ ਵੱਧ ਹੈ। ਹਾਲਾਂਕਿ ਉਹਨਾਂ ਨੇ ਇਸ ਯੋਜਨਾ ਦੇ ਬਾਰੇ ਵਾਧੂ ਵੇਰਵੇ ਸਾਂਝੇ ਨਹੀਂ ਕੀਤੇ ਨੇ। ਗੌਰਤਲਬ ਇਹ ਵੀ ਹੈ ਕਿ ਟਰੰਪ ਨੇ ਡੈਨਮਾਰਕ ਦੇ ਖੁਦ ਮੁਖਤਿਆਰ ਖੇਤਰ ਗ੍ਰੀਨਲੈਂਡ ਦੇ ਉੱਤੇ ਕੰਟਰੋਲ ਹਾਸਲ ਕਰਨ ਜਾਂ ਇਸ ਦੇ ਵਿਸ਼ਾਲ ਕੁਦਰਤੀ ਸਰੋਤਾਂ ਤੱਕ ਪਹੁੰਚ ਕਰਨ ਦੇ ਬਾਰੇ ਲਗਾਤਾਰ ਗੱਲ ਕੀਤੀ ਹੈ। ਪਿਛਲੇ ਮਹੀਨੇ ਅਮਰੀਕਾ, ਡੈਨਮਾਰਕ ਅਤੇ ਗ੍ਰੀਨਲੈਂਡ ਵਿਚਕਾਰ ਇੱਕ ਸਮਝੌਤਾ ਹੋਇਆ ਸੀਗਾ ਜਿਸ ਨੂੰ ਤਣਾਅ ਘਟਾਉਣ ਦੀ ਕੋਸ਼ਿਸ਼ ਦੇ ਵਜੋਂ ਦੇਖਿਆ ਗਿਆ। ਇਹ ਸਮਝੌਤਾ ਡੈਨਮਾਰਕ ਦੀ ਪ੍ਰਭੂ ਸੱਤਾ ਅਤੇ ਗ੍ਰੀਨਲੈਂਡ ਦੇ ਲੋਕਾਂ ਦੇ

ਸੈਨੇਟਰ ਨੇ ਟਰੰਪ ਦੇ ਨਵੇਂ ਦਾਅਵੇ ਦੇ ਅਧਿਕਾਰਤ ਤੌਰ ਦੇ ਉੱਤੇ ਜਵਾਬ ਨਹੀਂ ਦਿੱਤਾ ਹੈ। ਅਤੇ ਈਰਾਨ ਦੇ ਉੱਤੇ ਹਮਲਾ ਕਰਨ ਸੰਬੰਧੀ ਨੇਤਨਯਾਹੂ ਦਾ ਬਿਆਨ ਆ ਗਿਆ, ਕਹਿੰਦੇ ਕਿਉਂਕਿ ਚੋਣਾਂ ਦਾ ਮਾਹੌਲ ਉੱਥੇ ਵੀ ਬਣ ਗਿਆ ਹੈ, ਕਹਿੰਦਾ ਹੁਣ ਹਮਲਾ ਕਰੀਏ ਕਿ ਨਾ ਕਰੀਏ। ਇਜ਼ਰਾਈਲ ਦੀਆਂ ਆਉਣ ਵਾਲੀਆਂ ਚੋਣਾਂ ਤੋਂ ਪਹਿਲਾਂ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਅਮਰੀਕਾ ਜਾਂ ਇਜ਼ਰਾਈਲ ਦੇ ਵੱਲੋਂ ਈਰਾਨ ਦੇ ਉੱਤੇ ਹਮਲਾ ਕਰਨ ਦੀ ਸੰਭਾਵਨਾ ਨੂੰ ਰੱਦ ਕਰ ਦਿੱਤਾ ਹੈ। ਆਰਮੀ ਰੇਡੀਓ ਦੇ ਨਾਲ ਇੱਕ ਇੰਟਰਵਿਊ ਦੇ ਵਿੱਚ ਨੇਤਨਯਾਹੂ ਨੇ ਕਿਹਾ ਕਿ ਮੇਰੀ ਰਾਏ ਦੇ ਵਿੱਚ ਇਸ ਵੇਲੇ ਇਹ ਸਾਡੇ ਲਈ ਸੰਵਿਧਾਨਜਨਕ ਨਹੀਂ ਹੈ। ਕਿਆ ਬਾਤ ਹੈ, ਹੁਣ ਸੰਵਿਧਾਨ ਚੇਤੇ ਆ ਗਿਆ। ਇਜ਼ਰਾਈਲੀ ਮੀਡੀਆ ਦੇ ਅਨੁਸਾਰ ਉਸੇ ਇੰਟਰਵਿਊ ਦੇ ਵਿੱਚ ਨੇਤਨਯਾਹੂ ਨੇ ਇਹ ਵੀ ਸਪਸ਼ਟ ਕੀਤਾ ਕਿ ਜੇਕਰ ਉਹਨਾਂ ਦਾ ਗੱਠਜੋੜ ਆਉਣ ਵਾਲੀਆਂ ਚੋਣਾਂ ਦੇ ਵਿੱਚ ਜਿੱਤਦਾ ਤਾਂ ਕੱਟੜਪੰਥੀ ਸੱਜੇ ਪੱਖੀ ਪਾਰਟੀ ਉਟਜ਼ਮਾ ਯਹੂਦੀਤ ਦੇ ਰਾਸ਼ਟਰੀ ਸੁਰੱਖਿਆ ਮੰਤਰੀ ਇਤਾਮਾਰ ਬੇਨ ਗਵੀਰ ਨੂੰ ਅਗਲੀ ਸਰਕਾਰ ਦੇ ਵਿੱਚ ਰੱਖਿਆ ਮੰਤਰੀ ਨਿਯੁਕਤ ਨਹੀਂ ਕੀਤਾ ਜਾਵੇਗਾ। ਨੇਤਨਯਾਹੂ ਨੇ ਕਿਹਾ ਕਿ ਮੈਂ ਜਾਣਦਾ ਹਾਂ ਕਿ ਉਹ ਇਹ ਜਿਹੜਾ ਅਹੁਦਾ ਚਾਹੁੰਦਾ ਹੈ, ਪਰ ਇਸ ਸੰਬੰਧੀ ਉਹ ਫੈਸਲਾ ਨਹੀਂ ਲੈ ਸਕਦਾ। ਰੱਖਿਆ ਮੰਤਰਾਲਾ ਲਿਕੁਡ ਪਾਰਟੀ ਦੇ ਕੋਲ ਰਹੇਗਾ। ਇਹ ਬਿਆਨ ਅਜਿਹੇ ਸਮੇਂ ਆ ਰਹੇ ਨੇ ਜਦੋਂ ਹਾਲ ਹੀ ਦੇ ਵਿੱਚ ਇਜ਼ਰਾਈਲੀ ਮੀਡੀਆ ਰਿਪੋਰਟਾਂ ਦੇ ਵਿੱਚ ਦਾਅਵਾ ਕੀਤਾ ਗਿਆ ਸੀਗਾ ਕਿ ਨੇਤਨਯਾਹੂ ਨੇ ਅਮਰੀਕੀ ਰਾਸ਼ਟਰਪਤੀ ਟਰੰਪ ਨੂੰ ਇਜ਼ਰਾਈਲ ਦੀਆਂ 27 ਅਕਤੂਬਰ ਦੀਆਂ ਚੋਣਾਂ ਤੋਂ ਪਹਿਲਾਂ ਈਰਾਨ ਵਿਰੁੱਧ ਕਾਰਵਾਈ ਮੁੜ ਸ਼ੁਰੂ ਕਰਨ ਦੀ ਅਪੀਲ ਕੀਤੀ ਸੀਗੀ। ਇਸ ਦੇ ਦੌਰਾਨ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਈਰਾਨ ਮੁੱਦੇ ਦੇ ਉੱਤੇ ਜਲਦੀ ਹੀ ਫੈਸਲਾ ਲੈਣ ਦੀ ਸਹੁੰ ਖਾ ਰਹੇ ਨੇ ਅਤੇ ਗੌਰਤਲਬ ਇਹ ਵੀ ਰਿਹਾ ਕਿ ਪਹਿਲਾਂ ਇਜ਼ਰਾਈਲ ਅਤੇ ਅਮਰੀਕਾ ਅਕਸਰ ਈਰਾਨ ਦੇ ਉੱਤੇ ਸੰਭਾਵੀ ਹਮਲਿਆਂ ਦੀਆਂ ਰਿਪੋਰਟਾਂ ਨੂੰ ਖਾਰਜ ਕਰਦੇ ਰਹੇ ਨੇ ਤਾਂ ਜੋ ਇਸਲਾਮੀ ਗਣਰਾਜ ਨੂੰ ਸੁਚੇਤ ਹੋਣ ਦਾ ਜਿਹੜਾ ਮੌਕਾ ਨਾ ਦਿੱਤਾ ਜਾ ਸਕੇ। ਫਰਾਂਸ ਦੀ ਗੱਲ ਕਰੀਏ ਤਾਂ ਫਰਾਂਸ ਦੇ ਵਿੱਚ ਵਿਦਿਆਰਥੀਆਂ ਦੇ ਰੋਸ ਮੁਜ਼ਾਹਰੇ ਉਸੇ ਤਰ੍ਹਾਂ ਜਾਰੀ ਨੇ। ਉੱਥੇ ਹੁਣ ਸਵੀਡਿਸ਼ ਕਾਰਕੁਨ ਜਿਹੜੇ ਨੇ ਗ੍ਰੇਟਾ ਥੁਨਬਰਗ, ਉਹਨੇ ਵੀ ਅੱਜ ਪੈਰਿਸ ਦੇ ਵਿੱਚ ਮਜ਼ਦੂਰਾਂ ਦੀ ਬਹੁਗਿਣਤੀ ਵਾਲੇ ਨੀਮ ਸ਼ਹਿਰੀ ਇਲਾਕੇ ਦੇ ਹਾਈ ਸਕੂਲ ਦੇ ਬਾਹਰ ਰੋਸ ਮੁਜ਼ਾਹਰੇ ਵਿੱਚ ਹਿੱਸਾ ਲੈ ਲਿਆ। ਫਰਾਂਸ ਦੇ ਵਿਦਿਆਰਥੀ ਸਕੂਲਾਂ ਦੇ ਵਿੱਚ ਮਾੜੇ ਹਾਲਾਤ ਦੇ ਖਿਲਾਫ਼ ਪਿਛਲੇ ਕੁਝ ਸਮੇਂ ਤੋਂ ਰੋਸ ਮੁਜ਼ਾਹਰੇ ਕਰ ਰਹੇ ਨੇ। ਅਧਿਆਪਕਾਂ ਦੀ ਘਾਟ, ਕਲਾਸਾਂ ਦੇ ਵਿੱਚ ਭੀੜ ਅਤੇ ਸਹੂਲਤਾਂ ਦੀ ਖਸਤਾ ਹਾਲਤ ਖਿਲਾਫ਼ ਦੇਸ਼ ਪੱਧਰੀ ਅੰਦੋਲਨ ਹੁਣ ਚੌਥੇ ਹਫ਼ਤੇ ਦੇ ਵਿੱਚ ਦਾਖਲ ਹੋ ਚੁੱਕਿਆ ਹੈ। ਵਿਦਿਆਰਥੀਆਂ ਦੇ ਵੱਲੋਂ ਰੋਸ ਮਾਰਚ ਦੇ ਉੱਤੇ ਸੈਂਕੜੇ ਸਕੂਲਾਂ ਦੀ ਨਾਕੇਬੰਦੀ ਕੀਤੀ ਜਾ ਰਹੀ ਹੈ। ਕਈ ਥਾਵਾਂ ਦੇ ਉੱਤੇ ਉਹਨਾਂ ਦੀਆਂ ਪੁਲਿਸ ਦੇ ਨਾਲ ਝੜਪਾਂ ਵੀ ਹੋਈਆਂ ਨੇ। ਸਵੇਰ ਸਮੇਂ ਪੈਰਿਸ ਅਤੇ ਹੋਰ ਸ਼ਹਿਰਾਂ ਦੇ ਵਿੱਚ ਕਈ ਸਕੂਲਾਂ ਦੇ ਦਰਵਾਜ਼ਿਆਂ ਦੇ ਬਾਹਰ ਵਿਦਿਆਰਥੀ ਇਕੱਠੇ ਹੋਏ, ਜਿਨ੍ਹਾਂ ਹੱਥਾਂ ਦੇ ਵਿੱਚ ਪੋਸਟਰ ਲਾਊਡ ਸਪੀਕਰ ਫੜੇ ਹੋਏ ਨੇ, ਨਾਰੇਬਾਜ਼ੀ ਕਰ ਰਹੇ ਸਨ। ਸਿੱਖਿਆ ਮੰਤਰੀ ਐਡਵਰਡ ਗੈਫਰੇ ਨੇ ਫਰਾਂਸ ਇੰਟਰ ਰੇਡੀਓ ਨੂੰ ਦੱਸਿਆ ਕਿ ਤਕਰੀਬਨ 200 ਸਕੂਲ ਬੰਦ ਨੇ। ਕੁਝ ਸਕੂਲ ਵਿਦਿਆਰਥੀਆਂ ਦੇ ਰੋਸ ਮਾਰਚ ਦੇ ਕਾਰਨ ਸੁਰੱਖਿਆ ਤਹਿਤ ਬੰਦ ਕੀਤੇ ਗਏ ਨੇ ਅਤੇ ਵਾਤਾਵਰਨ ਕਾਰਕੁਨ ਥੁਨਬਰਗ ਜਿਹੜੀ ਹੈ ਸਵੀਡਨ ਦੀ, ਉਹਨੇ ਕਿਹਾ ਕਿ ਫਰਾਂਸੀਸੀ ਵਿਦਿਆਰਥੀ ਵੱਡੀ ਹਮਾਇਤ ਦੇ ਹੱਕਦਾਰ ਨੇ। ਪੈਰਿਸ ਦੇ ਉੱਤਰ ਵਿੱਚ ਸੇਂਟ ਡੈਨਿਸ ਦੇ ਵਿੱਚ ਲਿਸੀ ਪੌਲ ਇਲੁਆਰਡ ਸਕੂਲ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਉਹਨੇ ਕਿਹਾ ਕਿ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਪੂਰੀ ਦੁਨੀਆ ਦੇ ਵਿੱਚ ਅਸੀਂ ਇਹਨਾਂ ਘਟਨਾਕ੍ਰਮਾਂ ਦੇ ਉੱਤੇ ਨਜ਼ਰ ਰੱਖ ਰਹੇ ਹਾਂ। ਅਸੀਂ ਉਹਨਾਂ ਨੌਜਵਾਨਾਂ ਤੋਂ ਪ੍ਰੇਰਿਤ ਹਾਂ ਜੋ ਆਪਣੇ ਬੁਨਿਆਦੀ ਹੱਕਾਂ ਦੀ ਮੰਗ ਕਰ ਰਹੇ ਨੇ ਅਤੇ ਥੁਨਬਰਗ ਨੇ ਵਿਦਿਆਰਥੀਆਂ ਦੇ ਖਿਲਾਫ਼ ਪੁਲਿਸ ਦੀ ਕਾਰਵਾਈ ਦੀ ਵੀ ਆਲੋਚਨਾ ਜਿਹੜੀ ਕੀਤੀ ਹੈ। ਆਸਟ੍ਰੇਲੀਆ ਦੀ ਗੱਲ ਕਰੀਏ, ਜਿਵੇਂ ਕਿ ਹੁਣ ਘਟਾ ਰਿਹਾ ਕੈਨੇਡਾ ਵੀ ਭੂਗੋਲਿਕ ਮਾਹੌਲ ਨੂੰ ਦੇਖਦੇ ਹੋਏ, ਅਤੇ ਇਸੇ ਤਰ੍ਹਾਂ ਆਸਟ੍ਰੇਲੀਆ ਜਿਹੜਾ ਹੈ ਉਹਦਾ ਭੂਗੋਲਿਕ ਨਕਸ਼ਾ ਬਦਲਣ ਦੀ ਤਿਆਰੀ ਜਿਹੜੀ ਹੋ ਚੁੱਕੀ ਹੈ, ਕਿਉਂਕਿ ਜਿਹੜੀਆਂ ਚੀਜ਼ਾਂ ਦੇ ਹਾਲਾਤਾਂ ਦੇ ਵਿੱਚੋਂ ਕੈਨੇਡਾ ਇਸ ਵਕਤ ਨਿਕਲ ਰਿਹਾ, ਉਹਨਾਂ ਹਾਲਾਤਾਂ ਦੇ ਵਿੱਚੋਂ ਕਦੇ ਆਸਟ੍ਰੇਲੀਆ ਪਹਿਲਾਂ ਇੱਕ ਦਹਾਕਾ ਨਿਕਲ ਚੁੱਕਿਆ ਹੈ ਅਤੇ ਹੁਣ ਉੱਥੇ ਜਿਹੜਾ ਆਬਾਦੀ ਵੱਧ ਰਹੀ ਹੈ ਅਤੇ ਵੱਧਦੀ ਆਬਾਦੀ ਵਾਲੇ ਇਲਾਕਿਆਂ ਦੀ ਹੁਣ ਨਵੇਂ ਤੌਰ ਦੇ ਉੱਤੇ ਪਛਾਣ ਕੀਤੀ ਜਾ ਰਹੀ ਹੈ। ਆਸਟ੍ਰੇਲੀਆ ਦੇ ਵਿੱਚ ਤੇਜ਼ੀ ਨਾਲ ਬਦਲ ਰਹੀ ਆਬਾਦੀ ਅਤੇ ਫੈਲਦੇ ਸ਼ਹਿਰਾਂ ਦੇ ਦਰਮਿਆਨ ਆਸਟ੍ਰੇਲੀਆ ਅੰਕੜਾ ਬਿਊਰੋ ABS ਨੇ ਦੇਸ਼ ਦੇ ਭੂਗੋਲਿਕ ਅੰਕੜਿਆਂ ਦੀ ਨਵੀਂ ਪ੍ਰਣਾਲੀ ਦਾ ਚੌਥਾ ਸੰਸਕਰਨ ਜਾਰੀ ਕਰ ਦਿੱਤਾ ਹੈ। ਇਹ ਜੁਲਾਈ 2026 ਤੋਂ ਜੂਨ 2031 ਤੱਕ ਲਾਗੂ ਰਹੇਗਾ ਅਤੇ ਨਵੀਂ ਪ੍ਰਣਾਲੀ ਰਾਹੀਂ ਆਬਾਦੀ, ਰਿਹਾਇਸ਼, ਰੋਜ਼ਗਾਰ, ਉਪਨਗਰਾਂ ਅਤੇ ਸਥਾਨਕ ਕੌਂਸਲਾਂ ਦੇ ਨਾਲ ਸੰਬੰਧਿਤ ਅੰਕੜਿਆਂ ਨੂੰ ਵਧੇਰੇ ਸੁਚੱਜੇ ਢੰਗ ਦੇ ਨਾਲ ਪੇਸ਼ ਕੀਤਾ ਜਾ ਸਕੇਗਾ। ਖਾਸ ਗੱਲ ਇਹਦੇ ਵਿੱਚ ਇਹ ਵੀ ਹੈ ਕਿ ਇਸ ਦਾ ਲਾਭ ਜਿਹੜਾ ਭਾਰਤੀ ਅਤੇ ਪੰਜਾਬੀ ਭਾਈਚਾਰੇ ਦੀ ਵੱਧਦੀ ਵਸੋਂ ਵਾਲੇ ਇਲਾਕਿਆਂ ਦੇ ਅੰਕੜਿਆਂ ਨੂੰ ਜਿਹੜਾ ਸਮਝਣ ਦੇ ਵਿੱਚ ਵੀ ਹੋ ਸਕਦਾ ਹੈ। ਸਿਡਨੀ ਦੇ ਪੱਛਮੀ ਇਲਾਕਿਆਂ ਸਮੇਤ ਹੋਰ ਸ਼ਹਿਰਾਂ ਦੇ ਵਿੱਚ ਭਾਰਤੀ ਮੂਲ ਦੇ ਲੋਕਾਂ ਦੀ ਰਿਹਾਇਸ਼, ਆਬਾਦੀ ਅਤੇ ਰੋਜ਼ਗਾਰ ਦੇ ਰੁਝਾਨਾਂ ਦਾ ਅਧਿਐਨ ਕਰਨਾ ਸੁਖਾਲਾ ਹੋ ਜਾਵੇਗਾ। ਇਸ ਦੇ ਨਾਲ ਸਕੂਲਾਂ, ਹਸਪਤਾਲਾਂ, ਆਵਾਜਾਈ ਅਤੇ ਹੋਰ ਸਰਕਾਰੀ ਸਹੂਲਤਾਂ ਦੀ ਭਵਿੱਖੀ ਯੋਜਨਾਬੰਦੀ ਦੇ ਵਿੱਚ ਵੀ ਮਦਦ ਮਿਲ ਸਕਦੀ ਹੈ। ਇਹ ਕੋਈ ਨਵੀਂ ਕਾਨੂੰਨੀ ਹੱਦਬੰਦੀ ਜਾਂ ਭਾਰਤੀ ਆਬਾਦੀ ਦੀ ਵੱਖਰੀ ਗਿਣਤੀ ਨਹੀਂ ਹੈ, ਸਗੋਂ 2026 ਦੀ ਜਨਗਣਨਾ ਦੇ ਅੰਕੜਿਆਂ ਨੂੰ ਸਮਝਣ ਦਾ ਨਵਾਂ ਭੂਗੋਲਿਕ ਜਿਹੜਾ ਆਧਾਰ ਦੱਸਿਆ ਜਾ ਰਿਹਾ। ਆਖਰ 'ਚ ਗੱਲ ਕਰੀਏ ਤਾਂ ਰੂਸ ਡੀਜ਼ਲ ਸਾਡੇ ਲਈ ਨਹੀਂ ਸਗੋਂ ਵਿਸ਼ਵ ਬਾਜ਼ਾਰਾਂ ਦੇ ਲਈ ਹੈ। ਦੇਖ ਲਓ, ਪੌੜੀ ਦੇ ਉੱਤੇ ਚੜਾ ਕੇ ਪੌੜੀ ਖਿੱਚ ਲਈ ਯੂਕਰੇਨ ਵਾਲੇ ਦੀ, ਅਤੇ ਹੁਣ ਕਹਿੰਦਾ ਭਾਈ

ਉਹਨੂੰ ਲੀਡਰ ਨੂੰ ਬਦਲਣਾ ਦੀ ਵੀ ਗੱਲ ਕਰਦਾ ਹੈ ਟਰੰਪ, ਅਤੇ ਹੁਣ ਜਿਹੜਾ ਸੰਧੀ ਕਰ ਲਈ ਹੈ ਆਪਣੀ ਰੂਸ ਦੇ ਨਾਲ। ਟਰੰਪ ਨੇ ਕਿਹਾ ਕਿ ਰੂਸੀ ਰਿਫਾਈਨਰੀਆਂ ਤੋਂ ਮਿਲਣ ਵਾਲਾ ਇੰਧਨ ਵਿਸ਼ਵ ਬਾਜ਼ਾਰ ਨੂੰ ਸਥਿਰ ਕਰਨ ਦੇ ਲਈ ਹੈ, ਜੋ ਕਿ ਉੱਚ ਕੀਮਤਾਂ ਤੋਂ ਪ੍ਰਭਾਵਿਤ ਹੋਇਆ। ਅਤੇ ਟਰੰਪ ਨੇ 9 ਅਕਤੂਬਰ ਨੂੰ ਐਲਾਨ ਕੀਤਾ ਸੀਗਾ ਕਿ ਰੂਸ ਜਿਹੜਾ 300 ਲੱਖ ਟਨ ਜਿਹੜਾ ਤੋਂ ਵੱਧ ਡੀਜ਼ਲ ਦੀ ਸਪਲਾਈ ਕਰੇਗਾ, ਅਤੇ ਇਸ ਤੋਂ ਬਾਅਦ ਨਵੰਬਰ ਦੇ ਵਿੱਚ 500 ਜਿਹੜਾ ਟਨ ਆਪਣੀ 50 ਲੱਖ ਟਨ ਜੀ ਬਣ ਜਾਂਦਾ 50 ਲੱਖ ਟਨ, ਅਤੇ ਇਸ ਤੋਂ ਜਿਹੜਾ ਬਾਅਦ ਕਹਿੰਦੇ ਥੋੜ੍ਹੇ ਦੇਰ ਬਾਅਦ 10 ਲੱਖ ਟਨ ਦੀ ਵਾਧੂ ਸਪਲਾਈ ਕੀਤੀ ਜਾਵੇਗੀ। ਇਹਨਾਂ ਸ਼ਿਪਮੈਂਟਾਂ ਦੀ ਸਪਲਾਈ ਨੂੰ ਸੁਚਾਰੂ ਬਣਾਉਣ ਦੇ ਲਈ ਅਮਰੀਕੀ ਖਜ਼ਾਨਾ ਵਿਭਾਗ ਨੇ ਇੱਕ ਸਥਾਈ ਲਾਇਸੈਂਸ ਜਾਰੀ ਕੀਤਾ ਹੈ ਅਤੇ ਆਪ ਸੌਦਾ ਕਰ ਲਿਆ, ਅਤੇ ਬਾਕੀ ਦੁਨੀਆ ਦੇਖ ਲਓ ਕਿਹੜੇ ਰਾਹ ਪਾਈ ਹੋਈ ਹੈ ਇਹਨੇ। ਇਸ ਦੇ ਤਹਿਤ ਵਿਸ਼ਵ ਬਾਜ਼ਾਰਾਂ ਦੇ ਵਿੱਚ ਰੂਸੀ ਡੀਜ਼ਲ ਦੀ ਸਪਲਾਈ ਦੇ ਉੱਤੇ ਪਾਬੰਦੀਆਂ ਦੇ ਵਿੱਚ 7 ਅਪ੍ਰੈਲ 2027 ਤੱਕ ਢਿੱਲ ਦਿੱਤੀ ਗਈ ਹੈ, ਅਤੇ ਇਹ ਕਦਮ ਨਵੰਬਰ ਦੇ ਵਿੱਚ ਅਮਰੀਕੀ ਮੱਧਕਾਲੀ ਕਾਂਗਰਸ ਚੋਣਾਂ ਤੋਂ ਪਹਿਲਾਂ ਆਇਆ। ਇਰਾਨ ਯੁੱਧ ਕਾਰਨ ਸਪਲਾਈ ਦੇ ਵਿੱਚ ਵਿਘਨ ਪੈਣ ਦੇ ਕਾਰਨ ਡੀਜ਼ਲ ਦੀਆਂ ਕੀਮਤਾਂ ਦੇ ਵਿੱਚ ਤੇਜ਼ੀ ਨਾਲ ਵਾਧਾ ਹੋਇਆ। ਟਰੰਪ ਨੇ ਮੰਗਲਵਾਰ ਨੂੰ ਇੱਥੇ ਪੱਤਰਕਾਰਾਂ ਨੂੰ ਕਿਹਾ ਕਿ ਇਹ ਇੱਕ ਡੀਜ਼ਲ ਸਮਝੌਤਾ ਹੈ ਅਤੇ ਸਾਡੇ ਲਈ ਨਹੀਂ, ਇਹ ਵਿਸ਼ਵ ਬਾਜ਼ਾਰਾਂ ਦੇ ਵਿੱਚ ਜਾਰੀ ਕੀਤਾ ਜਾ ਰਿਹਾ ਅਤੇ ਇਹ ਸਾਨੂੰ ਸਪਲਾਈ ਨਹੀਂ ਕੀਤਾ ਜਾ ਰਿਹਾ। ਕਿਆ ਬਾਤ ਹੈ ਜੀ, ਇਹ ਹੈ ਜੀ ਪੋਲੀਟਿਕਸ। ਅਤੇ ਹੁਣ ਬਾਕੀਆਂ ਨੂੰ ਕਹਿੰਦਾ ਕਿ ਉਹਨੂੰ ਕਮਜ਼ੋਰ ਕਰੋ ਆਰਥਿਕ ਪੱਖ ਤੋਂ, ਅਤੇ ਆਪ ਜਿਹੜਾ ਸਾਰਾ ਕੁਝ ਉਹਦੇ ਤੋਂ ਲਈ ਜਾ ਰਿਹਾ, ਅਤੇ ਹਾਲਾਤ ਨੇ ਜੀ, ਅਤੇ ਲੋਕ ਜਿਹੜੇ ਨੇ ਆਮ ਇਹਨਾਂ ਜੰਗਾਂ ਦੇ ਪੁੜਾਂ ਦੇ ਵਿੱਚ ਪਿਸ ਰਹੇ ਨੇ, ਮਹਿੰਗਾਈ ਦੇ ਵਿੱਚ ਵੀ ਅਤੇ ਜੰਗਾਂ ਦੇ ਵਿੱਚ ਵੀ ਮਾਰੇ ਜਾ ਰਹੇ ਹੈ। ਪਰ ਇਹ ਲੀਡਰ ਜਿਹੜੇ ਨੇ ਆਪਣਾ ਦੇਖਦੇ ਨੇ ਜੀ, ਸੌਦਾ ਪੱਤਾ ਕਿੱਦਾਂ ਕਰਨਾ ਅਤੇ ਆਪਣੀ ਜਿਹੜੀ ਹੈ ਇਨਕਮ ਨੂੰ ਕਿਵੇਂ ਕ੍ਰੀਏਟ ਕਰਨਾ, ਸੰਧੀਆਂ ਕਿਹਦੇ ਨਾਲ ਕਰਨੀਆਂ ਨੇ, ਅਤੇ ਕਿਹੜੇ ਦੇਸ਼ ਨੂੰ ਥੱਲੇ ਸਿੱਟਣਾ ਅਤੇ ਕਿਹੜੇ ਦੇਸ਼ ਨੂੰ ਉੱਪਰ ਚੁੱਕਣਾ, ਅਤੇ ਕਿਹਨੂੰ ਜਿਹੜਾ ਕਿਸ ਦੀ ਜਿਹੜੀ ਹੈ ਪਿੱਠ ਲਾਉਣੀ ਹੈ। ਇਹ ਸੀ ਦੋਸਤੋ ਅੱਜ ਦੇ ਪ੍ਰੋਗਰਾਮ ਦੀਆਂ ਸਾਰੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਅਤੇ ਗੱਲਾਂ ਬਾਤਾਂ, ਅਤੇ ਲਾਈਨਾਂ ਤੁਹਾਡੇ ਲਈ ਖੁੱਲ੍ਹੀਆਂ ਨੇ। ਕੁਝ ਸੁਨੇਹਾਂ ਦੇ ਵੱਲ ਸੰਖੇਪ ਦੇ ਵਿੱਚ ਝਾਤ ਮਾਰਨ ਦੀ ਕੋਸ਼ਿਸ਼ ਕਰਦਾ, ਅਤੇ ਉਸ ਤੋਂ ਬਾਅਦ ਆਗਿਆ ਲੈਂਦੇ ਹਾਂ। ਕੈਨੇਡਾ ਦੇ ਵਿੱਚ ਫਰੌਤੀ ਅਤੇ ਗੋਲੀਬਾਰੀ ਦੇ ਜਿਹੜੇ ਨੇ 59 ਮਾਮਲਿਆਂ 'ਚ ਲੋੜੀਂਦੇ 17 ਵਿਅਕਤੀਆਂ ਦੀ ਫੋਟੋਆਂ ਜਾਰੀ ਕਰ ਦਿੱਤੀਆਂ ਨੇ। ਕੈਨੇਡਾ 'ਚ ਸਟੱਡੀ ਪਰਮਿਟ ਦੇ ਉੱਤੇ ਆਏ ਨੌਜਵਾਨ ਅਪਰਾਧਿਕ ਮਾਮਲਿਆਂ ਦੇ ਵਿੱਚ ਵੀ ਘਿਰੇ ਨੇ। ਇਹਦੇ ਵਿੱਚ ਬਹੁਤ ਸਾਰੇ ਜਿਹੜੇ ਨੇ ਪੰਜਾਬੀ ਦਿਖਦੇ ਨੇ ਜੀ ਜ਼ਿਆਦਾਤਰ ਦੇ ਵਿੱਚ, ਚਾਹੇ ਉਹ ਕੈਨੇਡੀਅਨ ਜੰਮਪਲ ਨੇ ਅਤੇ ਚਾਹੇ ਇਹਨਾਂ ਮੁਲਕਾਂ ਦੇ ਵਿੱਚੋਂ ਗਏ ਨੇ। ਕਾਫੀ ਵੱਡੇ ਪੱਧਰ ਦੇ ਉੱਤੇ ਉਹਨਾਂ ਦਾ ਜ਼ਿਕਰ ਜਿਹੜਾ ਇਹਨਾਂ ਦੇ ਵਿੱਚ ਆ ਰਿਹਾ ਹੈ, ਅਤੇ ਇੰਟਰਪੋਲ ਦੀ ਮਦਦ ਦੇ ਨਾਲ ਉਹਨਾਂ ਨੂੰ ਵਾਪਸ ਕੈਨੇਡਾ ਲਿਆ ਕੇ ਮੁਕੱਦਮਾ ਵੀ ਚਲਾਇਆ ਜਾਵੇਗਾ ਇਹਨਾਂ ਮੁੱਦਿਆਂ ਦੇ ਵਿੱਚ ਜਿਹੜੇ ਭਗੌੜੇ ਹੋ ਗਏ ਨੇ, ਮੁਲਕ ਛੱਡ ਚੁੱਕੇ ਨੇ। ਸਟੱਡੀ ਪਰਮਿਟ ਦੇ ਉੱਤੇ ਕੈਨੇਡਾ ਪੜ੍ਹਨ ਵੀ ਆਏ ਸਨ ਇਹਨਾਂ ਦੇ ਵਿੱਚੋਂ ਕੁਝ ਲੋਕ, ਅਤੇ ਇਹਨਾਂ ਦਾ ਨਾਂ ਜਿਹੜਾ ਅਤੇ ਫੋਟੋਆਂ ਨਸ਼ਰ ਜਿਹੜੀਆਂ ਕਰ ਦਿੱਤੀਆਂ ਗਈਆਂ ਨੇ। ਆਖਰ ਦੇ ਵਿੱਚ ਤੁਹਾਡੇ ਦੋਸਤੋ ਸੁਨੇਹੇ ਲੈਂਦੇ ਹਾਂ ਸੰਖੇਪ ਦੇ ਵਿੱਚ। ਸਤਿ ਸ਼੍ਰੀ ਅਕਾਲ ਭੇਜਦੇ ਨੇ ਸਾਰੇ ਦੋਸਤ, ਆਪਣੇ ਮਾਨ ਸਿੰਘ ਸੈਣੀ ਸਾਹਿਬ ਬੰਧੂ ਵਿਸ਼ ਜੀ ਅਤੇ ਜੁੜੇ ਹੋਏ ਨੇ ਜੀ, ਬਹੁਤ ਬਹੁਤ ਸ਼ੁਕਰੀਆ, ਸਵਾਗਤ ਹੈ ਜੀ। ਅਤੇ ਨਵੇਂ ਦੋਸਤ ਜਦੋਂ ਜੁੜਦੇ ਆ ਨਾਲ, ਦਵਿੰਦਰ ਭਾਰਤ ਜੀ, ਰਾਜਨ ਸੈਣੀ ਜੀ, ਸੁਰਜੀਤ ਭਾਰਤ ਜੀ, ਸ਼ੈਲੀ ਬਾਈ ਜੀ ਬੜੇ ਦਿਨਾਂ ਬਾਅਦ ਜੁੜੇ ਆ, ਸਤਿ ਸ਼੍ਰੀ ਅਕਾਲ ਸਾਰੇ ਸਰੋਤਾ ਪਰਿਵਾਰ ਨੂੰ ਭੇਜਦੇ ਆ ਜੀ। ਅਤੇ ਰਾਜਨ ਸੈਣੀ ਸਿੰਘ ਕਹਿੰਦੇ ਆ ਜਾਓ, ਸ਼ੈਲੀ ਵੀਰ ਜੀ ਆ ਜਾਓ, ਸਵਾਗਤ ਹੈ ਜੀ। ਅਤੇ ਸੁਰਿੰਦਰ ਮਾਲ ਜੀ ਸਤਿ ਸ਼੍ਰੀ ਅਕਾਲ ਭੇਜਦੇ ਆ, ਸਿਕੰਦਰ ਸਿੰਘ ਔਜਲਾ ਸਾਹਿਬ ਸਤਿ ਸ਼੍ਰੀ ਅਕਾਲ ਭੇਜ ਰਹੇ ਨੇ, ਇਸੇ ਤਰ੍ਹਾਂ ਮੁਹੰਮਦ ਜੀ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ। ਔਜਲਾ ਸਾਹਿਬ ਨੇ ਵਿਆਹ ਦੀ ਵਰੇਗੰਢ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਵਣ ਜੀ ਦੋਨਾਂ ਨੂੰ ਜੀ, ਕਹਿੰਦੇ ਜੀ। ਅਤੇ ਇਸੇ ਤਰ੍ਹਾਂ ਹੀ ਸੁਰਿੰਦਰ ਕੌਰ ਮਾਲ ਜੀ ਕਹਿੰਦੇ ਆ ਹੈਪੀ ਐਨਵਰਸਰੀ ਰਾਜਨ ਸੈਣੀ ਜੀ, ਸਟੇ ਬਲੈਸਡ ਆਲਵੇਜ਼ ਜੀ। ਅਤੇ ਮੁਹੰਮਦ ਜੀ ਨੇ ਹੈਪੀ ਮੈਰਿਜ ਐਨਵਰਸਰੀ ਵੀ ਰਾਜਨ ਸੈਣੀ ਜੀ ਨੂੰ ਕਹੀ ਹੈ, ਅਤੇ ਪ੍ਰੋਗਰਾਮ ਸੋਹਣਾ ਚੱਲ ਰਿਹਾ ਕਹਿੰਦੇ। ਜਗਤਾਰ ਭਾਰਤ ਜੀ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ, ਮੁਕੱਦਰ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਅਤੇ ਸੈਣੀ ਬਾਈ ਜੀ ਬਹੁਤ ਮੁਬਾਰਕ ਜਨਾਬ ਕਹਿੰਦੇ ਜੀ ਤੁਹਾਨੂੰ ਐਨਵਰਸਰੀ ਦੀ। ਸ਼ੈਲੀ ਜੀ ਕਹਿੰਦੇ ਸੈਣੀ ਸਾਹਿਬ ਜੀ ਵਿਆਹ ਦੀ ਵਰੇਗੰਢ ਦੀਆਂ ਢੇਰ ਸਾਰੀਆਂ ਮੁਬਾਰਕਾਂ ਜੀ, ਉਹ ਸੰਧੂ ਪਰਿਵਾਰ ਵੱਲੋਂ ਜੀ, ਕਿਆ ਬਾਤ ਹੈ ਜੀ। ਅਤੇ ਅੱਗੇ ਅੰਗਰੇਜ਼ੀ 'ਚ ਵੀ ਵਧਾਈਆਂ ਦਿੱਤੀਆਂ ਨੇ ਜੀ ਸੈਣੀ ਸਾਹਿਬ, ਦੇਖ ਲਓ ਉੱਦਾਂ ਕਹਿੰਦੇ ਸਾਨੂੰ ਸਮਝ ਨਹੀਂ ਆਉਂਦੀ। ਸੈਣੀ ਜੀ ਮੈਨੀ ਹੈਪੀ ਵੈਡਿੰਗ ਐਨਵਰਸਰੀ ਵਿਸ਼ਿਜ਼ ਕਹਿੰਦੇ ਨੇ, ਨਾਲ ਬਹੁਤ ਸਾਰੇ ਫੁੱਲ ਗੁਲਦਸਤੇ ਭੇਜੇ ਨੇ ਸੈਣੀ ਸਾਹਿਬ ਆਪਣੇ ਸ਼ੈਲੀ ਬਾਈ ਜੀ ਨੇ। ਅਤੇ ਸੁਰਿੰਦਰ ਜੀ ਕਹਿੰਦੇ ਆ ਮਾਲ ਜੀ ਬਿਲਕੁਲ ਸਹੀ ਔਜਲਾ ਵੀਰ ਜੀ ਕਹਿ ਰਹੇ ਨੇ। ਅਤੇ ਸ਼ੈਲੀ ਜੀ ਲਿਖਦੇ ਆ ਸੈਣੀ ਸਾਹਿਬ ਜੀ ਵਿਆਹ ਤੋਂ ਬਾਅਦ ਬੰਦਾ ਇਸੇ ਤਰ੍ਹਾਂ ਕਹਿੰਦਾ ਜੀ, ਅਸੀਂ ਸਮਝ ਸਕਦੇ ਹਾਂ ਜੀ, ਕਿਉਂਕਿ ਦੋ ਰੋਟੀਆਂ ਵੀ ਦਾ ਗਾਣੀਆਂ ਹੁੰਦੀਆਂ ਨੇ ਜੀ। ਸ਼ੈਲੀ ਜੀ ਕਹਿੰਦੇ ਆ ਮੈਂ ਬਹੁਤ ਪਿੱਛੇ ਚੱਲ ਰਿਹਾ ਜੀ, ਮਾਫ਼ ਕਰਨਾ ਜੀ ਮੈਨੂੰ, ਪ੍ਰੋਗਰਾਮ ਦੀ ਗੱਲ ਕਰਦੇ ਆ। ਅਤੇ ਅੱਗੇ ਕਹਿੰਦੇ ਜੋੜੀਆਂ ਬਹੁਤ ਥੋੜੀਆਂ, ਨਰਡ ਬਥੇਰੇ, ਕਿਸਮਤ ਦੇ ਨਾਲ ਮਿਲਦੀਆਂ ਨੇ ਜੋੜੀਆਂ, ਕਿਉਂ ਨਹੀਂ ਜੀ।
ਤੇ ਬਲਰਾਜ ਸਿੰਘ ਸੰਧੂ ਅੰਕਲ ਜੁੜੇ ਨੇ ਆਸ਼ੀਰਵਾਦ ਦੇ ਰਹੇ ਨੇ ਅਮਰੀਕਾ ਤੋਂ ਭਾਰਤ ਸਾਹਿਬ ਤੇ ਸਮੂਹ ਸਤਿਕਾਰ ਸਰੋਤਿਆਂ ਨੂੰ ਪਿਆਰ ਭਾਈ ਸਤਿ ਸ਼੍ਰੀ ਅਕਾਲ ਜੀ ਤੇ ਸ਼ੈਲੀ ਜੀ ਕਹਿੰਦੇ ਆ ਪੰਜਾਬ ਸਰਕਾਰ ਨੇ ਦੁਕਾਨ ਢਾਹੀ ਮੈਂ ਇਸ ਗੱਲ ਦੇ ਨਾਲ ਸਹਿਮਤ ਨਹੀਂ ਹਾਂ ਜੀ ਮੰਦਭਾਗਾ ਹੈ ਜੀ ਤੇ ਬਲਰਾਜ ਸੰਧੂ ਅੰਕਲ ਜੀ ਵੀ ਸੈਣੀ ਸਾਹਿਬ ਨੂੰ ਵਿਆਹ ਦੀ 30ਵੀਂ ਵਰ੍ਹੇਗੰਢ ਦੇ ਉੱਤੇ ਬਹੁਤ ਬਹੁਤ ਵਧਾਈਆਂ ਹੋਣ ਜੀ ਕਹਿੰਦੇ ਨੇ ਤੇ ਪਰਮਾਤਮਾ ਤੁਹਾਡੀ ਦੋਹਾਂ ਦੀ ਜ਼ਿੰਦਗੀ ਹਮੇਸ਼ਾ ਖੁਸ਼ੀਆਂ ਭਰੇ ਭਰਪੂਰ ਰੱਖੇ ਜੀ ਕਹਿੰਦੇ ਜੀ ਸ਼ੁਕਰੀਆ ਅੰਕਲ ਜੀ ਧੰਨਵਾਦ ਹੈ ਜੀ ਤੇ ਸ਼ੈਲੀ ਜੀ ਕਹਿੰਦੇ ਬੱਦੀ ਹਿਮਾਚਲ ਤੋਂ ਬਹੁਤ ਫੈਕਟਰੀਆਂ ਨੇ ਜੀ ਉੱਥੇ ਚੱਲਦਾ ਸਾਰਾ ਕੁਝ ਕਹਿੰਦੇ ਇਹ ਤੇ ਗੁਰੀਮਾਨ ਜੀ ਨੇ ਸਭ ਦੋਸਤਾਂ ਨੂੰ ਇਕੱਲੇ ਇਕੱਲੇ ਕਰਕੇ ਸਤਿ ਸ਼੍ਰੀ ਅਕਾਲ ਭੇਜੀ ਹੈ ਸ਼ੈਲੀ ਜੀ ਨੂੰ ਰਾਜਨ ਜੀ ਨੂੰ ਮੁਕੱਦਰ ਜੀ ਨੂੰ ਬਲਰਾਜ ਸਿੰਘ ਸੰਧੂ ਅੰਕਲ ਜੀ ਨੂੰ ਸੁਰਿੰਦਰ ਮਾਲ ਜੀ ਨੂੰ ਮਾਨ ਸਿੰਘ ਜੀ ਵੀਰ ਜੀ ਨੂੰ ਤੇ ਭੁਪਿੰਦਰ ਭਾਰਤ ਜੀ ਨੂੰ ਦਵਿੰਦਰ ਭਾਰਤ ਜੀ ਸੁਰਜੀਤ ਭਾਰਤ ਜੀ ਨੂੰ ਸਿਕੰਦਰ ਸਿੰਘ ਔਜਲਾ ਸਾਹਿਬ ਨੂੰ ਸਤਿ ਸ਼੍ਰੀ ਅਕਾਲ ਭੇਜਦੇ ਹੈ ਰਾਜਨ ਸਾਹਿਬ ਸਾਹਿਬ ਕਹਿੰਦੇ ਸਤਿਕਾਰਯੋਗ ਸੰਧੂ ਅੰਕਲ ਜੀ ਸ਼ੁਕਰੀਆ ਜੀ ਅਤੇ ਸਤਿ ਸ਼੍ਰੀ ਅਕਾਲ ਜੀ ਸ਼ੁਕਰੀਆ ਅੰਕਲ ਜੀ ਦੁਆਵਾਂ ਦੇ ਲਈ ਅਤੇ ਔਜਲਾ ਸਾਹਿਬ ਕਹਿੰਦੇ ਜਿਹੜੇ ਦਾੜੀ ਇੱਕ ਨੰਬਰ ਮਸ਼ੀਨ ਦੇ ਨਾਲ ਟ੍ਰਿਮ ਕਰਦਾ ਹੈ ਉਹ ਦੂਜੇ ਨੂੰ ਕਹਿੰਦੇ ਨੇ ਕਿ ਤੁਸੀਂ ਸਿੱਖ ਨਹੀਂ ਹੋ ਕਿਆ ਬਾਤ ਹੈ ਜੀ ਅਤੇ ਅੱਗੇ ਲਿਖਦੇ ਗੁਰੀ ਜੀ ਹਾਂਜੀ ਆਪਣੇ ਰਾਜਨ ਸੈਣੀ ਸਾਹਿਬ ਕਹਿੰਦੇ ਸ਼ੈਲੀ ਵੀਰ ਜੀ ਥੈਂਕ ਯੂ ਜੀ ਵੀਰ ਜੀ ਅਤੇ ਮੁਹੰਮਦ ਬਖਸ਼ੀ ਵੀਰ ਜੀ ਅਦਾਬ ਜੀ ਅਤੇ ਥੈਂਕ ਯੂ ਫੋਰ ਦੀ ਗਰੀਟਿੰਗਸ ਕਹਿੰਦੇ ਅਤੇ ਗੁਰੀ ਮਾਨ ਜੀ ਲਿਖਦੇ ਆ ਦੀਪ ਸਿੱਧੂ ਦੇ ਗੋਲੀ ਵੱਜੀ ਸੀ ਤਾਂ ਪੋਸਟਮਾਰਟਮ ਕਿਉਂ ਨਹੀਂ ਕਰਵਾਇਆ ਅਤੇ ਕਿਉਂ ਨਹੀਂ ਜਿਹੜਾ ਜਨਤਕ ਕਰ ਸਕੇ ਕੁਝ ਵੀ ਫਿਰ ਅਤੇ ਮੁਹੰਮਦ ਜੀ ਕਹਿੰਦੇ ਆ ਗੁਰੀ ਮਾਨ ਜੀ ਨੂੰ ਸਤਿ ਸ਼੍ਰੀ ਅਕਾਲ ਅਤੇ ਮੁਹੰਮਦ ਜੀ ਨੂੰ ਬਖਸ਼ੀ ਜੀ ਨੂੰ ਆਪਣੇ ਸੈਣੀ ਸਾਹਿਬ ਲਿਖਦੇ ਵੀਰ ਜੀ ਪਲੀਜ਼ ਕੰਮ ਸੁਣ ਜੀ ਹਾਂਜੀ ਗਾਣਾ ਸਾਂਝਾ ਕਰਕੇ ਗਏ ਨੇ ਸੈਣੀ ਸਾਹਿਬ ਤੁਹਾਡੇ ਲਈ ਅਤੇ ਅੱਗੇ ਗੁਰੀ ਜੀ ਕਹਿੰਦੇ ਆ ਸਭ ਇੱਕ ਦੂਜੇ ਉੱਤੇ ਰੋਟੀਆਂ ਸੇਕ ਰਹੇ ਆ ਕੋਈ ਕਿਸੇ ਦਾ ਸਕਾ ਨਹੀਂ ਹੈ ਜੀ ਅਤੇ ਔਜਲਾ ਸਾਹਿਬ ਕਹਿੰਦੇ ਨੇ ਰਾਜਨ ਜੀ ਕੇਕ ਕੱਲ੍ਹ ਨੂੰ ਮਿਲਣਾ ਨਹੀਂ ਅਤੇ ਮੁਹੰਮਦ ਜੀ ਕਹਿੰਦੇ ਆ ਓਕੇ ਵੀਰ ਰਾਜਨ ਸੈਣੀ ਜੀ ਅਤੇ ਸੈਣੀ ਵੀਰ ਜੀ ਹੈਪੀ ਐਨਵਰਸਰੀ ਵੀਰ ਜੀ ਗੁਰੀ ਮਾਨ ਜੀ ਨੇ ਵੀ ਕਿਹਾ ਅਤੇ ਮਾਲ ਭੈਣ ਜੀ ਥੈਂਕ ਯੂ ਕਹਿੰਦੇ ਨੇ ਆਪਣਾ ਰਾਜਨ ਸੈਣੀ ਜੀ ਨੇ ਕਿਹਾ ਥੈਂਕ ਯੂ ਜੀ ਮਾਲ ਭੈਣ ਜੀ ਨੂੰ ਅਤੇ ਜੀ ਵੀਰ ਜੀ ਔਜਲਾ ਸਾਹਿਬ ਜੀ ਗ੍ਰੇਟ ਜੀ ਕਹਿੰਦੇ ਰਾਜਨ ਸੈਣੀ ਸਾਹਿਬ ਔਜਲਾ ਸਾਹਿਬ ਕਹਿੰਦੇ ਆ ਕਿ ਅੱਜ ਲੈ ਲੈਣਾ ਜੀ ਲੈ ਲੈ ਅੱਜ ਲੈ ਲੈਣਾ ਸੀ ਸ਼ਾਇਦ 30% ਔਫ ਮਿਲ ਜਾਂਦਾ ਜੀ ਕੇਕ ਅਤੇ ਸੈਣੀ ਸਾਹਿਬ ਕਹਿੰਦੇ ਆ ਥੈਂਕ ਯੂ ਗੁਰੀ ਮਾਨ ਵੀਰ ਜੀ ਗੁਰੂ ਜੀ ਕਹਿੰਦੇ ਭਾਨਾ ਸਿੱਧੂ ਅਤੇ ਲੱਖਾ ਤਾਂ ਸਿਰੇ ਦੇ ਦੋ ਨੰਬਰ ਹੀ ਨੇ ਅਤੇ ਸਾਰੀ ਦੁਕਾਨ ਨੂੰ ਅੱਗ ਲਵਾ ਕੇ ਸਬੂਤਾਂ ਨੂੰ ਖਤਮ ਕਰ ਗਏ ਕਿਤੇ ਡਰੱਗ ਇੰਸਪੈਕਟਰ ਆ ਕੇ ਇੰਸਪੈਕਸ਼ਨ ਕਰਨੀ ਸੀ ਅਤੇ ਦੁਕਾਨ ਦੇ ਵਿੱਚੋਂ ਨਸ਼ੇ ਦੀ ਗੋਲੀਆਂ ਬਰਾਮਦ ਕਰਨੀਆਂ ਸੀ ਅਤੇ ਸਭ ਕੁਝ ਜਿਹੜਾ ਸਵਾਹ ਕਰ ਛੱਡਿਆ ਇਹਨਾਂ ਨੇ ਗੁਰੂ ਜੀ ਕਹਿੰਦੇ ਅਦਾਲਤ ਦੇ ਵਿੱਚ ਜਜ਼ਬਾਤਾਂ ਦੀ ਕੋਈ ਜਗ੍ਹਾ ਨਹੀਂ ਹੈ ਉੱਥੇ ਗੱਲ ਸਬੂਤਾਂ ਦੇ ਆਧਾਰ ਦੇ ਉੱਤੇ ਹੋਣੀ ਹੈ ਜੀ ਬਿਲਕੁਲ ਹੈ ਜੀ ਅਤੇ ਸੁਰਿੰਦਰ ਮਾਲ ਜੀ ਕਹਿੰਦੇ ਰਾਜਨ ਸੈਣੀ ਜੀ ਅੱਜ ਤੁਹਾਡੀ ਮੈਰਿਜ ਐਨਵਰਸਰੀ ਹੈ ਅਤੇ ਅੱਜ ਮੇਰੇ ਸਨ ਇਨ ਲਾਅ ਦਾ ਹੈਪੀ ਬਰਥਡੇ ਵੀ ਹੈ ਬਹੁਤ ਬਹੁਤ ਮੁਬਾਰਕਬਾਦ ਹੈ ਜੀ ਮਾਲ ਪਰਿਵਾਰ ਨੂੰ ਵੀ ਅਤੇ ਆਪਣੇ ਮਾਂਗੜ ਪਰਿਵਾਰ ਨੂੰ ਵੀ ਜੀ ਅਤੇ ਇਸੇ ਤਰ੍ਹਾਂ ਗੁਰੀ ਮਾਨ ਜੀ ਕਹਿੰਦੇ ਆ ਲੋਕ ਪਾਰਟੀਆਂ ਦੇ ਝੰਡੇ ਚੁੱਕੀ ਫਿਰਦੇ ਆ ਅਤੇ ਭਾਨੇ ਲੱਖੇ ਮਗਰ ਲੱਗੇ ਨੇ ਅਤੇ ਇਹਨਾਂ ਨੇ ਕਿਸੇ ਦਾ ਕੁਝ ਨਹੀਂ ਸਵਾਰ ਕੇ ਦੇਣਾ ਇਹ ਵੀ ਉੱਥੇ ਜਾਂਦੇ ਨੇ ਜਿੱਥੇ ਪਤਾ ਹੁੰਦਾ ਵੀਡੀਓ ਵਧੀਆ ਬਣੇਗੀ ਅਤੇ ਮੀਡੀਆ ਸਾਰਾ ਖੜ੍ਹਾ ਹੈਗਾ ਜੀ ਆ ਉੱਥੇ ਜਾਣਗੇ ਵਿੱਚ ਗੁਰੂ ਜੀ ਕਹਿੰਦੇ ਮੈਨੀਫੈਸਟੋ ਦੇ ਉੱਤੇ ਕੰਮ ਨਾ ਕਰਨ ਵਾਲਿਆਂ ਦੀ 2 ਸਾਲਾਂ ਦੇ ਅੰਦਰ ਅੰਦਰ ਸਰਕਾਰ ਖਤਮ ਕਰ ਦੇਣੀ ਚਾਹੀਦੀ ਹੈ ਰਾਜਨ ਸੈਣੀ ਜੀ ਕਹਿੰਦੇ ਜੀ ਮਾਲ ਭੈਣ ਜੀ ਸ਼ੁਕਰੀਆ ਜੀ ਅਤੇ ਗੁਰੂ ਜੀ ਕਹਿੰਦੇ ਇਹ ਸੰਵਿਧਾਨ ਨੂੰ ਮਾੜਾ ਬੋਲਣ ਵਾਲੇ ਸੱਤਾ ਦੇ ਵਿੱਚ ਕੁਰਸੀ ਵੀ ਸੰਵਿਧਾਨ ਦੀ ਕਸਮ ਚੁੱਕ ਕੇ ਹੀ ਜਾਂਦੇ ਨੇ ਉੱਥੇ ਬਹਿੰਦੇ ਨੇ ਅਤੇ ਸਭ ਡਰਾਮਾ ਕਰਦੇ ਆ ਰਾਜਨ ਜੀ ਕਹਿੰਦੇ ਆ ਕੰਗਰੈਚੁਲੇਸ਼ਨ ਟੂ ਇਕਬਾਲ ਮਾਂਗੜ ਜੀ ਐਂਡ ਆਲ ਫੈਮਿਲੀ ਜੀ ਅਤੇ ਸੁਰਿੰਦਰ ਮਾਲ ਜੀ ਨੇ ਕਿਹਾ ਥੈਂਕ ਯੂ ਜੀ ਸੋ ਮੱਚ ਰਾਜਨ ਸੈਣੀ ਜੀ ਅਤੇ ਦੇ ਬੋਥ ਆਰ ਔਨ ਵਕੇਸ਼ਨ ਜੀ ਇਨ ਡਿਫਰੈਂਟ ਕੰਟਰੀ ਥੈਂਕ ਯੂ ਅਗੇਨ ਜੀ ਗੁਰੂ ਜੀ ਕਹਿੰਦੇ ਆ ਕਿ ਮੁਕੱਦਰ ਬਾਈ ਲੋਕਾਂ ਦੇ ਮਰੀ ਜ਼ਮੀਰ ਨਾ ਜਾਗਿਆ ਕਰੋ ਅਤੇ ਮੁਕੱਦਰ ਬਾਈ ਲੋਕਾਂ ਦੇ ਮਰੀ ਜ਼ਮੀਰ ਨਾ ਜਗਾਇਆ ਕਰੋ ਇਹ ਕੰਮ ਗੁਲਾਮ ਆ ਇਹਨਾਂ ਨੇ ਇਹ ਕੌਮ ਗੁਲਾਮ ਹੈ ਇਹਨਾਂ ਨੇ ਨਹੀਂ ਸੁਧਰਨਾ ਜੀ ਕਹਿੰਦੇ ਜੀ ਗੁਰੀ ਮਾਨ ਜੀ ਮੁਕੱਦਰ ਜੀ ਲਿਖਦੇ ਆ ਅਤੇ ਸੁਰਿੰਦਰ ਮਾਲ ਜੀ ਬਹੁਤ ਬਹੁਤ ਮੁਬਾਰਕਾਂ ਹੁਣ ਜੀ ਆਪਣੇ ਮੁਕੱਦਰ ਜੀ ਲਿਖਦੇ ਆ ਅਤੇ ਥੈਂਕ ਯੂ ਕਹਿੰਦੇ ਨੇ ਜੀ ਉਹ ਅਤੇ ਪ੍ਰੋਗਰਾਮ ਬੈਕ ਸ਼ੁਰੂ ਹੋ ਗਿਆ ਜੀ ਕਹਿੰਦੇ ਅੱਛਾ ਜੀ ਪਿੱਛੋਂ ਸ਼ੁਰੂ ਹੋ ਗਿਆ ਇੱਦਾਂ ਹੋ ਸਕਦਾ ਸ਼ਾਇਦ ਤੁਹਾਡਾ ਹੱਥ ਲੱਗ ਗਿਆ ਹੋ ਗਿਆ ਜੀ ਹੋ ਸਕਦਾ ਸੁਰਿੰਦਰ ਮਾਲ ਜੀ ਨੇ ਪਸੰਦ ਕੀਤੀਆਂ ਸਾਰੀ ਗੱਲਾਂ ਬਾਤਾਂ ਅਤੇ ਮੁਹੰਮਦ ਜੀ ਨੇ ਵੀ ਐਪਰੀਸ਼ੀਏਟ ਕੀਤਾ ਲਓ ਦੋਸਤੋ ਇਸ ਦੇ ਨਾਲ ਹੀ ਫਿਰ ਆਗਿਆ ਲੈਂਦੇ ਹਾਂ ਸਮਾਂ ਬਹੁਤ ਹੋ ਗਿਆ ਕੱਲ੍ਹ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ ਵੱਧ ਘੱਟ ਬੋਲ ਗਏ ਗੁਸਤਾਖੀ ਮਾਫ ਕੁਝ ਲਿਖਣ ਪੜ੍ਹਨ ਦੇ ਵਿੱਚ ਗਲਤੀ ਹੋਈ ਹੋਵੇ ਉਹਦੇ ਲਈ ਮੁਆਫ਼ੀ ਅਤੇ ਕੱਲ੍ਹ ਨੂੰ ਮਿਲਦੇ ਹਾਂ ਸਮਾਂ ਦੇ ਨਾਲ ਠੀਕ ਠਾਕ 9:30 ਵਜੇ ਭਾਰਤੀ ਸਮੇਂ ਦੇ ਅਨੁਸਾਰ ਕੁਝ ਨਵਾਂ ਨਵੇਲਾ ਲੈ ਕੇ ਵੀਰਵਾਰ ਵਾਲਾ ਦਿਨ ਹੈ ਫਿਰ ਤੋਂ ਕੁਝ ਨਾ ਕੁਝ ਗੱਲਬਾਤ ਚਲਾਵਾਂਗੇ ਅਤੇ ਗੱਲ ਤੁਹਾਨੂੰ ਕੋਈ ਨਾ ਕੋਈ ਨਵੀਂ ਹੀ ਸੁਣਾਵਾਂਗੇ ਅਤੇ
ਮੈਨੂੰ ਦਿਓ ਆਗਿਆ ਅਤੇ ਉਹਨਾਂ ਦੋਸਤਾਂ ਦਾ ਸ਼ੁਕਰੀਆ ਧੰਨਵਾਦ ਜਿਨ੍ਹਾਂ ਨੇ ਸਪੋਰਟ ਕੀਤੇ ਆ। ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ ਅਤੇ ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਅਤੇ ਧੰਨਵਾਦ ਹੈ ਜੀ ਮਾਈਕ ਸਹਾਇਤਾ ਕਰਨ ਦੇ ਲਈ। ਅਤੇ ਮੈਨੂੰ ਦਿਓ ਆਗਿਆ ਸਾਰਿਆਂ ਨੂੰ ਭੁਪਿੰਦਰ ਪਾਰਾ ਵੱਲੋਂ ਪਿਆਰ ਭਰੀ, ਅਤੇ ਇਸ ਦੇ ਨਾਲ ਹੀ ਆ ਦੋਸਤੋ, ਸਤਿ ਸ਼੍ਰੀ ਅਕਾਲ।

0: काफी सारे कोर्स तो चल जाते हैं। एक ITI ਦੇ ਵਿੱਚ ਘੱਟੋ ਘੱਟ ਤੁਸੀਂ 8 ਤੋਂ 10 ਕੋਰਸਸ ਦਾ ਲਗਾ ਕੇ ਚੱਲੋ ਕਿ ਚੱਲ ਜਾਂਦੇ ਆ। ਅਗਰ ਉਹ ਵੱਡੀ ITI ਹੈ
1: ਅੱਛਾ
0: ਤਾਂ ਉਹਦੇ
1: ਜੀ,
0: ਵਿੱਚ ਕਾਫੀ ਕੋਰਸਸ ਚੱਲ ਪੈਂਦੇ ਆ। ਤੇ ਇਹਦੇ ਵਿੱਚ ਇੱਕ ਹੋਰ ਵੀ ਹੈ ਚੀਜ਼ ਕਿ ਜੇਕਰ ਬੱਚੇ ITI ਕਰਨ ਤੋਂ ਬਾਅਦ ਉਹਨਾਂ ਦਾ ਇੰਟਰਸਟ ਥੋੜਾ ਬਣ ਜਾਂਦਾ ਏ
1: ਹਾਂਜੀ
0: ਉਦਯੋਗਿਕ ਖੇਤਰ ਦੇ ਵਿੱਚ, ਤਾਂ ਉਹ ਅੱਗੇ ਵੀ ਪੜ੍ਹ ਸਕਦੇ ਨੇ।
1: ਅੱਛਾ ਜੀ,
0: ਜਿਵੇਂ ਜੇਕਰ ਕੋਈ ਵਿਦਿਆਰਥੀ 10ਵੀਂ ਤੋਂ ਬਾਅਦ ITI ਕਰਦਾ ਏ, ਠੀਕ ਹੈ, ITI 2 ਸਾਲ ਦੀ ITI ਕੰਪਲੀਟ, ITI ਕਿਸੇ ਵੀ ਟ੍ਰੇਡ 'ਚ ਕਰ ਲੈਂਦਾ। ਮੰਨ ਲਓ ਫੋਰ ਐਗਜ਼ਾਮਪਲ ਉਹਨੇ ਉਹਦੇ ਵਿੱਚ ਕਰ ਲਈ ਹੈ ਇਲੈਕਟ੍ਰੀਸ਼ਨ 'ਚ ਕਰ ਲਈ,
1: ਹਾਂਜੀ
0: ਤਾਂ ਉਸ ਤੋਂ ਬਾਅਦ ਉਹਦਾ ਇੰਟਰਸਟ ਹੋਰ ਵੱਧ ਗਿਆ ਕਿ ਨਹੀਂ ਮੈਂ ਹੋਰ ਲਰਨ ਕਰਨਾ ਹੈ, ਹੋਰ ਜ਼ਿਆਦਾ ਪੜ੍ਹਨਾ ਹੈ,
1: ਅੱਛਾ
0: ਤਾਂ
1: ਜੀ,
0: ਉਹ ਉਚੇਰੀ ਵਿੱਦਿਆ ਲਈ ਵੀ ਅਪਲਾਈ ਕਰ ਸਕਦਾ ਹੈ। ਜਿੱਦਾਂ ਕਿ ਉਹ ਪੋਲੀਟੈਕਨਿਕ ਡਿਪਲੋਮਾ ਕੋਰਸਿਸ ਆ ਜਾਂਦੇ ਆ ਸਾਡੇ
1: ਅੱਛਾ ਜੀ,
0: ਇਹ, ਹਾਂਜੀ, ਉਹਨਾਂ ਲਈ ਵੀ ਅਪਲਾਈ ਕਰ ਸਕਦਾ ਹੈ ਬੱਚੇ ਬੱਚੇ ਅਪਲਾਈ ਕਰ ਸਕਦੇ ਨੇ, ਉਹ
1: ਇਸ
0: ਵੀ
1: ਕੋਰਸ
0: ਦੋ
1: ਦੇ
0: ਤਿੰਨ
1: ਆਧਾਰ ਤੇ, ਆਈਟੀਆਈ ਦੇ ਕੋਰਸ ਦੇ ਆਧਾਰ ਤੇ, ਫਿਰ ਪੋਲੀਟੈਕਨਿਕ ਜਿਹੜਾ ਡਿਪਲੋਮਾ ਹੈ ਉਹਦੇ ਵਿੱਚ ਉਹਨੂੰ
0: ਹਾਂਜੀ
1: ਕੋਈ ਛੋਟ ਮਿਲਦੀ ਹੈ ਸਾਲਾਂ ਦੀ ਉਹਦੀ,
0: ਨਹੀਂ
1: ਜਾਂ ਉਨੇ
0: ਉਹ
1: ਟਾਈਮ ਦੇ ਹੀ ਕਰਨਾ ਪੈਂਦਾ ਹੈ?
0: ਨਹੀਂ, ਉਹਦੇ ਵਿੱਚ ਉਹਨੂੰ ਨਹੀਂ ਛੂਟ ਮਿਲੇਗੀ। ਉਹ ਤਾਂ ਉਹਨੂੰ ਕੰਪਲੀਟ 2 ਸਾਲ ਦਾ ਹੀ ਕਰਨਾ ਪਊਗਾ ਡਿਪਲੋਮਾ।
1: ਅੱਛਾ ਜੀ,
0: ਤੇ ਪਰ ਜੇਕਰ ਉਹ ਡਿਪਲੋਮਾ ਤੋਂ ਬਾਅਦ ਬੀਟੈਕ ਕਰ ਸਕਦਾ ਹੈ, ਜਿੱਦਾਂ ਕਿ
1: ਅੱਛਾ ਜੀ,
0: ਅਸੀਂ ਸਿੱਧੇ ਤੌਰ ਤੇ ਅਗਰ ਕੋਈ ਵਿਦਿਆਰਥੀ ਬੀਟੈਕ ਕਰਨਾ ਚਾਹ ਰਿਹਾ ਹੈ ਤਾਂ ਉਹਦੇ ਲਈ ਉਹਨੂੰ ਨਾਨ ਮੈਡੀਕਲ ਲੈਣਾ ਪਊਗਾ, ਤੇ
1: ਹਾਂਜੀ
0: ਉਸ ਤੋਂ
1: ਹਾਂਜੀ,
0: ਬਾਅਦ JEE ਮੇਨਸ ਐਡਵਾਂਸ ਉਹ ਟੈਸਟ ਦੇਣੇ ਪੈਣਗੇ, ਫਿਰ ਉਹਦੀ ਬੀਟੈਕ 'ਚ ਐਡਮਿਸ਼ਨ ਹੁੰਦੀ ਹੈ। ਬਟ ਜੇ ਕੋਈ ਬੱਚਾ ITI ਦੇ ਥਰੂ ਵੀ ਬੀਟੈਕ 'ਚ ਜਾਣਾ ਚਾਹੁੰਦਾ ਹੈ ਤਾਂ ਵੀ ਉਹ ਜਾ ਸਕਦਾ ਹੈ। ਇਹਦੇ ਨਾਲ
1: ਅੱਛਾ
0: ਕੀ
1: ਜੀ,
0: ਹੋਊਗਾ ਕਿ ITI ਦਾ 2 ਸਾਲ ਦਾ ਕੋਰਸ ਕਰਨ ਤੋਂ ਬਾਅਦ ਉਹ ਡਿਪਲੋਮਾ ਕਰੂਗਾ ਪੋਲੀਟੈਕਨਿਕ ਦਾ 2 ਸਾਲ ਦਾ, ਉਹ ਤੋਂ ਬਾਅਦ ਉਹਦੀ ਜਿਹੜੀ ਲੇਟਰਲ ਐਂਟਰੀ ਹੋ ਜੂਗੀ ਬੀਟੈਕ ਸੈਕਿੰਡ ਈਅਰ ਦੇ ਵਿੱਚ।
1: ਅੱਛਾ ਜੀ,
0: ਹਾਂਜੀ, ਉਹ ਜਿਹੜੇ ਵੀ ਉਹਨੇ ਟ੍ਰੇਡ ਦੇ ਵਿੱਚ ਕੀਤੀ ਹੋਈ ਹੈ, ਮੰਨ ਲਓ
1: ਹਾਂਜੀ,
0: ਨਹੀਂ ਇਲੈਕਟ੍ਰੀਸ਼ਨ 'ਚ ਕੀਤੀ ਹੈ, ਤਾਂ ਉਸਨੂੰ ਉਸ ਅਕੋਰਡਿੰਗਲੀ ਜਿਹੜਾ ਵੀ ਉਹਦਾ ਸਟ੍ਰੀਮ ਬਣਦਾ ਹੋਊਗਾ ਉਹਨੂੰ ਬੀਟੈਕ 'ਚ ਐਡਮਿਸ਼ਨ ਮਿਲ ਜਾਏਗੀ। ਉਹਦੇ ਲਈ ਉਹਨੂੰ
1: ਠੀਕ ਹੈ,
0: JEE ਮੇਨਸ ਤੇ ਐਡਵਾਂਸ ਦੇਣ ਦੀ ਜ਼ਰੂਰਤ ਨਹੀਂ ਪਊਗੀ।
1: ਓਕੇ ਓਕੇ।
0: ਹਾਂਜੀ,
1: ਅੱਛਾ, ਜਿਹੜੇ ਇਹ ਕੋਰਸ ਆਪਾਂ ਗੱਲ ਸ਼ੁਰੂ ਕੀ ਪਹਿਲਾਂ ਵੀ ਕੀਤੀ ਸੀ ਵੀ ਇਹਨਾਂ ਨੂੰ ਪ੍ਰਾਈਵੇਟ ਖੇਤਰ ਦੇ ਵਿੱਚ ਨੌਕਰੀਆਂ ਮਿਲਦੀਆਂ ਜਾਂ ਸਰਕਾਰੀ?
0: ਹਾਂਜੀ ਬਿਲਕੁਲ, ਬਹੁਤ ਜ਼ਿਆਦਾ ਸਕੋਪ ਹੈ ITI ਦਾ।
1: ਹਾਂਜੀ
0: ਜਿਹੜੇ ਬੱਚੇ ITI ਹੋਲਡਰਸ ਨੇ ਉਹਨਾਂ ਦਾ ਬੜਾ ਸਕੋਪ ਹੈ, ਪ੍ਰਾਈਵੇਟ ਸੈਕਟਰ 'ਚ ਵੀ ਹੈਗਾ,
1: ਹਾਂਜੀ
0: ਗਵਰਨਮੈਂਟ ਸੈਕਟਰ ਦੇ ਵਿੱਚ ਵੀ ਹੈਗਾ, ਤੇ ਮੋਰਓਵਰ ਉਹ ਆਪਣਾ ਖੁਦ ਦਾ ਬਿਜ਼ਨਸ ਵੀ ਬਣਾ ਸਕਦੇ ਨੇ।
1: ਅੱਛਾ
0: ਤੇ
1: ਜੀ,
0: ਇਸ ਤੋਂ ਇਲਾਵਾ ਵਿਦੇਸ਼ਾਂ ਦੇ ਵਿੱਚ ਵੀ ਰੋਜ਼ਗਾਰ ਕਾਫੀ ਹੈਗਾ ਏ ITI ਸਟੂਡੈਂਟਸ ਦੇ ਲਈ।
1: ਅੱਛਾ ਜੀ,
0: ਤੇ ਜਦੋਂ ਆਪਾਂ ਪ੍ਰਾਈਵੇਟ ਸੈਕਟਰ ਦੀ ਗੱਲ ਕਰਦੇ ਆ ਤਾਂ ਜਿੱਦਾਂ ਹੀ ਮੈਨੂਫੈਕਚਰਿੰਗ ਹੋ ਗਿਆ, ਜਿਹੜਾ ਸਾਡਾ
1: ਹਾਂਜੀ
0: ਮੈਨੂਫੈਕਚਰਿੰਗ ਦੇ ਵਿੱਚ ਜਿਹੜੀਆਂ ਆ ਗਈਆਂ ਚੀਜ਼ਾਂ, ਉਹ ਸਾਰੇ ਜਿੰਨੀਆਂ ਵੀ ਕੰਪਨੀਆਂ ਆ ਗਈਆਂ ਸਾਡੀਆਂ, ਉਹਦੇ ਵਿੱਚ ਬੱਚੇ ਜਾ ਕੇ ਜਿੱਦਾਂ ਟੈਕਸਟਾਈਲ ਹੋ ਗਿਆ, ਕੰਸਟਰਕਸ਼ਨ ਹੋ ਗਿਆ, ਐਗਰੀਕਲਚਰ, ਠੀਕ ਹੈ, એનર્ਜੀ, ਇਦਾਂ ਦੇ ਕਾਫੀ ਪ੍ਰਾਈਵੇਟ ਸੈਕਟਰ ਦੇ ਵਿੱਚ ਜਿਹੜੀਆਂ ਕੰਪਨੀਆਂ ਕੰਮ ਕਰ ਰਹੀਆਂ ਨੇ ਉਹਨਾਂ ਦੇ ਵਿੱਚ ਕਾਫੀ ਡਿਮਾਂਡ ਹੁੰਦੀ ਹੈ ਵੈਲਡਰ ਦੀ,
1: ਅੱਛਾ ਜੀ,
0: ਇਲੈਕਟ੍ਰੀਸ਼ੀਅਨ ਦੀ, ਰੈਫ੍ਰਿਜਰੇਸ਼ਨ ਹੋ ਗਿਆ, 에어 ਕੰਡੀਸ਼ਨਰ ਜਿਹੜੇ ਮਕੈਨਿਕਸ ਹੈ ਉਹਨਾਂ ਦੀ, ਬਹੁਤ ਜ਼ਿਆਦਾ ਡਿਮਾਂਡਿੰਗ ਇਹ ਟ੍ਰੇਡਸ ਨੇ
1: ਅੱਛਾ ਜੀ,
0: ਜਿਨ੍ਹਾਂ ਦੀ ITI ਦੇ ਪ੍ਰਾਈਵੇਟ ਸੈਕਟਰ 'ਚ ਬੜੀ ਡਿਮਾਂਡ ਰਹਿੰਦੀ ਹੈ।
1: ਠੀਕ ਹੈ,
0: ਤੇ ਇਹ ਕੰਪਲੀਟਲੀ ਇੰਟਰਵਿਊ ਬੇਸਿਸ ਤੇ ਹੁੰਦਾ ਹੈ, ਤੇ ਪਲੱਸ ਉਹਨਾਂ ਦੀ ਜਿਹੜੀ ਹੈਂਡ ਸਕਿਲਸ ਨੇ, ਉਹਨਾਂ ਦਾ ਜਿੰਨਾ ਹੈਂਡ ਸਕਿਲਸ ਹੋਊਗਾ, ਉਹਨਾਂ ਨੂੰ ਐਕਸਪੀਰੀਅੰਸ ਹੋਊਗਾ ਕਿੰਨਾ, ਤਾਂ ਉਸ ਬੇਸਿਸ ਤੇ ਉਹਨਾਂ ਨੂੰ ਨੌਕਰੀ ਮਿਲ ਜਾਂਦੀ ਹੈ।
1: ਤੁਸੀਂ ਗੱਲ ਵਿਦੇਸ਼ਾਂ ਦੀ ਕੀਤੀ ਹੈ, ਵਿਦੇਸ਼ਾਂ ਦੇ
0: ਹਾਂਜੀ
1: ਵਿੱਚ ਅੱਗੇ ਪੜ੍ਹਨ ਲਈ ਮੌਕੇ ਮਿਲਦੇ ਆ ਜਾਂ ਉਹਨਾਂ ਨੂੰ ਅੱਗੇ ਇਸ ਕੋਰਸ ਦੇ ਆਧਾਰ ਤੇ ਉੱਥੇ ਜਾ ਕੇ ਕੰਮ ਮਿਲ ਜਾਂਦਾ ਹੈ?
0: ਨਹੀਂ, ਕੰਮ ਮਿਲ ਜਾਂਦਾ ਹੈ, ਬੇਸ਼ੱਕ ਉਹਨਾਂ ਨੂੰ ਰੋਜ਼ਗਾਰ ਮਿਲਦਾ ਹੈ ਵਿਦੇਸ਼ਾਂ ਦੇ ਵਿੱਚ।
1: ਅੱਛਾ ਜੀ,
0: ਜਿਵੇਂ ਅਸੀਂ ਜਦੋਂ ਗੱਲ ਕਰਦੇ ਹਾਂ ਜਿਹੜੇ ITI ਹੋਲਡਰਸ ਨੇ, ਇਹਨਾਂ ਦਾ ਮਿਡਲ ਈਸਟ ਕੰਟਰੀਜ਼, ਜਿਨ੍ਹਾਂ ਨੂੰ ਅਸੀਂ ਗਲਫ ਕੰਟਰੀਜ਼ ਵੀ ਬੋਲਦੇ ਨੇ, ਉਹਨਾਂ ਦੇ ਵਿੱਚ ਬੜੀ ਡਿਮਾਂਡ ਹੈ, ਜਿੱਦਾਂ ਸਾਊਦੀ ਅਰੇਬੀਆ ਹੋ ਗਿਆ, ਕੁਵੈਤ ਹੋ ਗਿਆ,
1: ਹਾਂਜੀ
0: ਬਹਿਰੀਨ ਹੋ ਗਿਆ, ਕਤਾਰ ਹੋ ਗਿਆ, ਓਮਾਨ, ਇਦਾਂ ਦੇ ਜਿਹੜੇ ਗਲਫ ਕੰਟਰੀਜ਼ ਹੈ ਉਹਨਾਂ ਦੇ ਵਿੱਚ ਬੜੀ ਜ਼ਿਆਦਾ ਮਾਤਰਾ ਦੇ ਵਿੱਚ ਵੈਕੈਂਸੀਆਂ ਨਿਕਲਦੀਆਂ ਨੇ
1: ਅੱਛਾ ਜੀ,
0: ITI ਹੋਲਡਰਸ ਦੇ ਲਈ, ਤਾਂ ਉਹਦੇ ਲਈ ਇਹ ਬੱਚੇ ਜਿਹੜੇ ਆ ਅਪਲਾਈ ਕਰ ਸਕਦੇ ਆ। ਇਸ ਦੀ ਮੋਰਓਵਰ ਕਾਫੀ ਜਿਹੜੀ ਇਮੀਗ੍ਰੇਸ਼ਨ ਜਿਹੜੀਆਂ ਕੰਪਨੀਜ਼ ਨੇ ਉਹ ਕੰਮ ਵੀ ਕਰਦੀਆਂ ਨੇ, ਜਿਹੜੇ ਕਿ ਕਹਿ ਦਿੰਦੇ ਆ ਕਿ ਉਹ ਡਾਇਰੈਕਟ ਵਰਕਿੰਗ ਵੀਜ਼ਾ ਜਿਹੜਾ ਉਹ ਮੰਗਵਾ ਕੇ ਦਿੰਦੇ ਆ। ਔਰ ਇਹਦੇ ਵਿੱਚ ਕੁਝ ਜ਼ਿਆਦਾ खर्चा भी नहीं आता बच्चे का।
1: अच्छा
0: तकरीबन
1: जी,
0: तुसी लगा लो 50 तो 60 हज़ार या 70 हज़ार तक का खर्चा आ जाता होगा बच्चे का।
1: अच्छा जी,
0: ते गल्फ कंट्रीज च जाने लिए बच्चे नू मोरओवर जेडी आईलेट्स वगैरह है वो भी करने की जरूरत नहीं पैंदी हैगी।
1: अच्छा जी, फिर उत्थे आमदन
0: हाँ
1: किन्नी कु
0: जी,
1: हुंदी है इहनां
0: आमदन इन्हां दी काफी हो जाती है, वो डिपेंड करता है कि इन्हां नू किद्दां दी कंपनी दे विच हायर किया जा रहा है।
1: दी? अच्छा
0: आमदन
1: जी,
0: दे नाल नाल एक होर जेड़ी चीज एड अप हो जाती है उत्थे जाके, वो है कि उत्थे जाके बच्चों का जेड़ा प्रोग्रेस है
1: हाँ
0: वो
1: जी,
0: काफी तेजी नाल हो जाती है। जे वो घट आमदन ते भी शुरुआत करते ने तो वो घट्टो घट 6 महीने दे विच विच उन्हां दा काफी अच्छा पैकेज बन जाता है।
1: अच्छा जी,
0: ते इस तो इलावा अगर बच्चे चाहन तो वेस्टर्न कंट्रीज हो गया जेड़ा मतलब ऑस्ट्रेलिया या फिर कनाडा दे बड़ा बच्चे जानते हैं कि असी उत्थे जाना है तो
1: हाँ
0: ओदे
1: जी,
0: लिए भी अप्लाई कर सकते ने आईटीआई तो बाद। ते
1: उठी वर्क परमिट ते जाणगे जां स्टडी बेस ते?
0: नहीं उत्थे जाने लिए इन्हां नू थोड़ा जा ये चीज है कि जिदा बच्चों नू ना परमानेंट रेजिडेंस दे थ्रू ही जा सकते ने, ओदे लिए इन्हां नू पीआर लिए ही अप्लाई करना पड़ेगा। वर्क
1: अच्छा
0: परमिट दे
1: जी,
0: थ्रू भी जाया जा सकता है, वो डिपेंड करता है कि किसी कंपनी नू रिक्वायरमेंट उन्हें रिक्वायरमेंट जदों निकलदी है। बट उत्थे ना इन्नी बल्क दे विच रिक्वायरमेंट नहीं निकलदी जिदा गल्फ कंट्रीज दे विच 1000 दी भी निकल जांदी है इको टाइम दे विच।
1: अच्छा
0: ਤਾਂ
1: जी,
0: ਉਸ ਅਕੋਰਡਿੰਗਲੀ ਜਿੱਦਾਂ ਡਿਮਾਂਡ ਹੋਈ ਉਦਾਂ ਉਹਨਾਂ ਤੋਂ ਉਹ ਫਾਰਮ ਭਰਵਾ ਸਕਦੇ ਭਰੇ ਜਾ ਸਕਦੇ ਆ। ਤੇ ਉਹਦੇ ਲਈ ਇਹਨਾਂ ਨੂੰ ਆਇਲਸ ਦੇ 5.5 ਬੈਂਡ ਵੀ ਚਾਹੀਦੇ ਹੋਣਗੇ ਬੱਚਿਆਂ ਨੂੰ ਕੈਨੇਡਾ ਵਗੈਰਾ ਵਗੀਆਂ ਕੰਟਰੀਜ਼ ਦੇ ਲਈ।
1: ਅੱਛਾ ਜੀ,
0: ਹਾਂਜੀ
1: ਤੁਸੀਂ ਦੱਸਿਆ ਵੀ ਇਹ ਕੋਰਸ ਕਰਕੇ ਪ੍ਰਾਈਵੇਟ ਖੇਤਰ ਦੇ ਵਿੱਚ ਨੌਕਰੀਆਂ ਮਿਲਦੀਆਂ, ਸਰਕਾਰੀ
0: ਬਿਲਕੁਲ
1: ਖੇਤਰ 'ਚ ਨੌਕਰੀਆਂ ਮਿਲ
0: ਬਿਲਕੁਲ
1: ਸਕਦੀਆਂ,
0: ਜੀ
1: ਜਿਹੜਾ ਹੈਗਾ
0: ਹਾਂਜੀ
1: ਇੱਕ
0: ਮੈਂ ਸਰਕਾਰੀ
1: ਨੌਜਵਾਨ
0: ਖੇਤਰ ਪਰ ਇਹ
1: ਵਿਦੇਸ਼ਾਂ ਦੇ ਵਿੱਚ ਵੀ ਜਾ ਕੇ
0: ਜੀ
1: ਪੜ੍ਹਾਈ ਕਰ ਸਕਦਾ ਜਾਂ ਜਿਹੜਾ ਹੈਗਾ ਵੀ ਕੰਮ ਕਰ ਸਕਦਾ, ਉਸ ਬਾਏ ਰੁਜ਼ਗਾਰ ਵੀ ਅਪਣਾ ਸਕਦਾ, ਇਹਦਾ
0: ਹਾਂਜੀ
1: ਮਤਲਬ ਕੰਮ ਦੇ ਕਾਫੀ ਮੌਕੇ ਨੇ ਇੱਧਰ।
0: ਬਿਲਕੁਲ ਕਾਫੀ ਬਹੁਤ ਹੀ ਇੱਕ ਡਿਮਾਂਡਿੰਗ ਕਹਿ ਸਕਦੇ ਅੱਜ ਕੱਲ ਦੇ ਟਾਈਮ ਦੇ ਵਿੱਚ ਇਸ ਟ੍ਰੇਡ ਨੂੰ ਇਸ ਇਹਨਾਂ ਕੋਰਸਸ ਨੂੰ ਅਸੀਂ ਬੜਾ ਡਿਮਾਂਡਿੰਗ ਹੈਗੇ ਨੇ।
1: ਅੱਛਾ ਜੀ,
0: ਬਟ ਇਹਨਾਂ ਦੀ ਇੱਕ ਰਿਕੁਆਇਰਮੈਂਟ ਹੈ ਕਿ ਬੱਚੇ ਨੂੰ ਪ੍ਰੈਕਟੀਕਲ ਨੋਲੇਜ ਪਲੱਸ ਉਹਨੂੰ ਥਰੈਟੀਕਲ ਦੋਨੋਂ ਚੀਜ਼ਾਂ ਦੇ ਵਿੱਚ ਬੱਚੇ ਦੀ ਮੁਹਾਰਤ ਹੋਣੀ ਚਾਹੀਦੀ ਹੈ।
1: ਜ਼ਰੂਰੀ ਹੈ।
0: हाँ बिल्कुल, ये नहीं होना चाहिए कि बच्चे ने बस कर ली आईटीआई दा एक डिग्री ले ली है उन्हें कोई नॉलेज नहीं है तो उसका कोई हल नहीं हो सकता है किसी
1: मतलब
0: भी
1: जो
0: सेक्टर
1: सच्ची
0: च।
1: मुची वो हुनरमंद
0: बिल्कुल
1: बन गया तां
0: बिल्कुल
1: उहदा जिहड़ा भविख चमक सकदा है।
0: बिल्कुल। हाँ जी, ए मैं एक चीज होर आप स्किप कर गए सी गवर्नमेंट जॉब वाला पार्ट। जिदा
1: हाँ जी, हाँ जी,
0: जिवें बच्चे काफी आ पिछे जे सीआरपीएफ दे विच जॉब्स निकलियां सीगियां ओदे विच भी काफी बच्चे आने जेड़े इलेक्ट्रिशियन दी पोस्टां निकलियां हुईयां सी ओदे विच।
1: अच्छा
0: तां
1: जी,
0: इसे तरीके दे नाल काफी इस तरह दे पब्लिक सेक्टर्स ने पीएसयूज ने जिवें रेलवेज टेलीकॉम बीएसएनएल हो गया आईओसीएल हो गया ओएमसीजी हो गया ठीक है और स्टेट वाइज पीडब्ल्यूडीज जेड़े डिपार्टमेंट्स ने अपने है ना तां
1: अच्छा
0: ओदे
1: जी, अच्छा
0: विच भी इह जेड़ियां पोस्टां ने बल्क दे विच निकलदियां ने।
1: जी,
0: ਤੇ ਇਹਨਾਂ ਵਿੱਚ ਬਸ ਇੱਕ ਥੋੜਾ ਜਿਹਾ ਪ੍ਰੋਸੀਜਰ ਇਹ ਰਹਿੰਦਾ ਹੈ ਕਿ ਜੇ ਤਾਂ ਜਿਵੇਂ ਯੂਨੀਅਨ ਗਵਰਨਮੈਂਟ ਦੇ ਥਰੂ ਨਿਕਲੀਆਂ ਨੇ ਪੋਸਟਾਂ ਤਾਂ ਉਹਨਾਂ ਦੀ ਉਹ ਏਜ ਲਿਮਿਟ ਹੁੰਦੀ ਹੈ 33 ਅਰਾਊਂਡ 32 33 ਇਹਨਾਂ ਦੀ ਇਦਾਂ ਦੀ ਏਜ ਲਿਮਿਟ ਹੁੰਦੀ ਹੈ ਫॉर ਜਨਰਲ ਪੋਪੂਲੇਸ਼ਨ।
1: ਅੱਛਾ ਜੀ,
0: ਤੇ ਜਿਹੜੇ ਆਪਣੇ ਪੰਜਾਬ ਸਟੇਟ ਦੇ ਥਰੂ ਨਿਕਲਦੇ ਨੇ ਜਿਵੇਂ ਸਟੇਟ ਵਾਈਜ਼ ਜਿਹੜੀਆਂ ਪੀਡਬਲਿਊਡੀਜ਼ ਨੇ।
1: ਹਾਂ ਜੀ,
0: ਹਾਂਜੀ, ਉਹ ਹਰੇਕ ਜ਼ਿਲ੍ਹੇ ਦੇ ਵਿੱਚ ਪੀਡਬਲਿਊਡੀ ਡਿਪਾਰਟਮੈਂਟ ਬਣੇ ਹੋਏ ਨੇ ਤਾਂ ਉਹਨਾਂ ਦੇ ਵਿੱਚ ਜਦੋਂ ਭਰਤੀਆਂ ਹੁੰਦੀਆਂ ਨੇ ਤਾਂ ਉਹਨਾਂ ਦੀ ਜਿਹੜੀ ਏਜ ਲਿਮਿਟ ਰਹਿੰਦੀ ਹੈ 38 ਈਅਰ 38 ਸਾਲ ਦੀ ਏਜ ਰਹਿੰਦੀ ਹੈ ਤਾਂ
1: ਅੱਛਾ ਜੀ,
0: ਬੱਚੇ ਉਹਦੇ ਲਈ ਅਪਲਾਈ ਕਰ ਸਕਦੇ ਨੇ। ਬਸ ਇੱਕ ਸ਼ਰਤ ਹੈ ਕਿ ਉਹਨਾਂ ਦਾ ਇੱਕ ਟੈਸਟ ਹੁੰਦਾ ਹੁੰਦਾ ਹੈ
1: ਅੱਛਾ ਜੀ,
0: ਜੀ। ਜਿੱਦਾਂ ਬਲਕ ਚ ਨਿਕਲਣਗੀਆਂ ਪੋਸਟਾਂ 800 ਪੋਸਟਾਂ ਨਿਕਲੀਆਂ 1000 ਪੋਸਟਾਂ ਨਿਕਲੀਆਂ ਜਿੰਨੀਆਂ ਵੀ ਨਿਕਲੀਆਂ ਬਟ ਉਹਦੇ ਲਈ ਨਾ ਇੱਕ ਟੈਸਟ ਲੈਣਗੇ ਉਹ ਥਰੈਟੀਕਲ। ਉਸ ਟੈਸਟ ਦੇ ਬੇਸਿਸ ਤੇ ਮੈਰਿਟ ਲਿਸਟ ਦੇ ਬੇਸਿਸ ਤੇ ਉਹਨਾਂ ਦੀ ਇੰਟਰਵਿਊ ਹੋਏਗੀ ਫਿਰ ਉਹਨਾਂ ਦੀ ਫਾਈਨਲ ਸਿਲੈਕਸ਼ਨ ਹੋਏਗੀ।
1: ਅੱਛਾ
0: ਇਸ
1: ਜੀ,
0: ਕਰਕੇ ਬੱਚਿਆਂ ਦਾ ਥਿਅਰੀ ਪਾਰਟ ਦੇ ਉੱਪਰ ਵੀ ਹੋਲਡ ਹੋਣਾ ਉਨਾ ਹੀ ਜ਼ਰੂਰੀ ਹੈ ਜਿੰਨਾ ਕਿ ਉਹਨਾਂ ਦੇ ਫਿਜ਼ੀਕਲ ਸਕਿੱਲਸ ਜਿਹੜੇ ਉਹਨਾਂ ਦੇ ਹੈਂਡ ਸਕਿੱਲਸ ਦੇ ਉਹ ਉਹਦੇ ਵਿੱਚ ਹੋਣਾ ਜ਼ਰੂਰੀ ਹੈ।
1: ਮਤਲਬ ਇਹ ਹੈਗਾ ਵੀ ਇਕੱਲਾ ਕੋਰਸ ਕਰ ਲਿਆ, ਸਰਟੀਫਿਕੇਟ ਪ੍ਰਾਪਤ ਕਰ ਲਿਆ, ਉਹਦੇ ਨਾਲ ਨਹੀਂ ਗੱਲ ਬਣਨੀ,
0: ਜੀ
1: ਜੇ
0: ਬਿਲਕੁਲ
1: ਵਿਦਿਆਰਥੀ ਜਿਹੜਾ ਹੈਗਾ ਵੀ ਹੱਥੀਂ ਕੰਮ ਕਰਨਾ ਵੀ ਸਿੱਖ ਜਾਂਦਾ ਅਤੇ ਨਾਲ ਉਹ ਪੜ੍ਹਾਈ ਦੇ ਵਿੱਚ ਵੀ ਉਹਨੂੰ ਸਿੱਖ ਜਾਂਦਾ, ਥਿਉਰੀ ਵੀ ਸਿੱਖ ਜਾਂਦਾ, ਤਾਂ ਉਹਦੇ ਲਈ ਵਧੀਆ ਮੌਕਾ ਹੈਗਾ।
0: ਹਾਂਜੀ ਹਾਂਜੀ ਬਿਲਕੁਲ ਬਿਲਕੁਲ। ਤੇ ਇਹਦੇ ਨਾਲ ਇੱਕ ਹੋਰ ਚੀਜ਼ ਵੀ ਮੈਂ ਐਡ ਕਰਦੀ ਹਾਂ ਜਿੱਦਾਂ ਆਪਣੇ ਇੰਡੀਅਨ ਆਰਮੀ ਹੈ ਇੰਡੀਅਨ ਆਰਮਡ ਫੋਰਸਸ ਨੇ ਆਰਮੀ
1: ਹਾਂ
0: ਹੋ
1: ਜੀ,
0: ਗਿਆ ਇੰਡੀਅਨ ਨੇਵੀ ਹੋ ਗਿਆ, 에ਅਰਫੋਰਸ, BSF, CRPF ਵੀ ਜਿਵੇਂ ਮੈਂ ਦੱਸਿਆ, ਤੇ ਹੋਰ ਜਿੰਨੀਆਂ ਵੀ ਆਪਣੀਆਂ ਫੋਰਸਸ ਕੰਮ ਕਰਦੀਆਂ ਨੇ ਇੰਡੀਆ ਦੇ ਵਿੱਚ, ਉਹਦੇ ਵਿੱਚ ਵੀ ਸਾਡੇ ਇਦਾਂ ਦੇ ਜਿਹੜੇ ITI ਹੋਲਡਰਸ ਨੇ ਉਹਨਾਂ ਲਈ ਪੋਸਟਾਂ ਨਿਕਲਦੀਆਂ ਨੇ, ਬਲਕ ਦੇ ਵਿੱਚ ਪੋਸਟਾਂ ਨਿਕ ਉਹਨਾਂ ਦੇ ਵਿੱਚ ਵੀ ਅਕੋਰਡਿੰਗ ਟੂ ਵੈਕੈਂਸੀ ਪੋਸਟਾਂ ਨਿਕਲਦੀਆਂ ਨੇ, ਉਹਦੇ
1: ਅੱਛਾ
0: ਲਈ
1: ਜੀ,
0: ਵੀ ਅਪਲਾਈ ਕਰ ਸਕਦੇ ਨੇ ਬੱਚੇ।
1: ਅੱਛਾ ਜੀ,
0: ਹਾਂਜੀ, ਤਾਂ ਸਕੋਪ ਬਹੁਤ ਜ਼ਿਆਦਾ ਏ, ਤਾਂ ਇੱਥੇ ਇਹ ਚੀਜ਼ ਜ਼ਰੂਰੀ ਹੈ ਕਿ ਬੱਚਿਆਂ ਦੇ ਵਿੱਚ ਨੌਲੇਜ ਪਲੱਸ ਸਕਿੱਲ ਦੋਨੋਂ ਚੀਜ਼ਾਂ ਦਾ ਹੋਣਾ ਬਹੁਤ ਜ਼ਰੂਰੀ ਹੈ, ਤੇ
1: ਹਾਂਜੀ,
0: ਇੱਕ ਥਰਡ ਚੀਜ਼ ਕਿ ਬੱਚਿਆਂ ਨੂੰ ਅਵੇਅਰਨੈਸ ਹੋਣਾ ਬਹੁਤ ਜ਼ਰੂਰੀ ਹੈ ਕਿ ਕਿਹੜੀ ਪੋਸਟਾਂ ਨਿਕਲੀਆਂ ਹੋਈਆਂ ਨੇ, ਕਿਹੜੀਆਂ ਸਟੇਟ ਦੀਆਂ ਜਾਂ ਸੈਂਟਰ ਗਵਰਨਮੈਂਟ ਦੀਆਂ ਪੋਸਟਾਂ ਨਿਕਲੀਆਂ ਨੇ, ਜਾਂ ਫਿਰ ਕਿਸੇ ਡਿਫੈਂਸ ਸਰਵਿਸਿਜ਼ ਦੇ ਵਿੱਚ, ਡਿਫੈਂਸ ਫੋਰਸਿਸ ਦੇ ਵਿੱਚ ਪੋਸਟਾਂ ਨਿਕਲੀਆਂ ਨੇ, ਤਾਂ
1: ਹਾਂਜੀ
0: ਇਹਦੇ ਲਈ ਵੀ ਬੱਚਿਆਂ ਨੂੰ ਥੋੜਾ ਅਪ ਟੂ ਡੇਟ ਰਹਿਣਾ ਬਹੁਤ ਜ਼ਰੂਰੀ ਹੈ।
1: ਹਾਂਜੀ ਹਾਂਜੀ। ਅੱਛਾ ਇੱਕ ਗੱਲ ਮੈਡਮ ਦੱਸੋ ਵੀ ਜਿਸ ਤਰ੍ਹਾਂ ਆਪਾਂ ਦੇਖਦੇ ਹਾਂ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ETT ਕਰੀ ਫਿਰਦੇ ਨੇ ਅਧਿਆਪਕ ਬਣਨ ਦੇ ਲਈ, ਇਸੇ ਤਰ੍ਹਾਂ ਜਿਹੜਾ ਹੈਗਾ BEd ਕਰੀ ਕਰ ਰਹੇ ਨੇ, BA, MA ਅੱਗੇ ਉਚੇਰੀ ਪੜ੍ਹਾਈ ਵੀ ਕਰਦੇ ਨੇ,
0: ਹਾਂਜੀ
1: ਫਿਰ ਵੀ ਉਹ ਧਰਨੇ ਮੁਜ਼ਾਹਰੇ ਕਰਦੇ ਰਹਿੰਦੇ ਆ ਨੌਕਰੀਆਂ ਲੈਣ ਲਈ। ਇਹਦਾ
0: ਹਾਂਜੀ
1: ਮਤਲਬ ਇਹ ਖੇਤਰ ਸੌਖਾ ਨਹੀਂ ਹੈਗਾ ਜੀ ਇੱਧਰ ਆਉਣ?
0: ਹਾਂਜੀ, ਇਹ ਖੇਤਰ ਸੌਖਾ ਵੀ ਜ਼ਰੂਰ ਹੈ ਤੇ ਥੋੜਾ ਰਸਤਾ ਵੀ ਘੱਟ ਹੈ ਇਹਦਾ, ਅਸੀਂ ਕਹੀਏ
1: ਹਾਂਜੀ
0: ਕਿ ਤੈਅ ਕਰਨ ਦੇ ਲਈ, ਇਹਦੇ ਲਈ ਬਹੁਤ ਜ਼ਿਆਦਾ ਲੰਬੇ ਸਾਲ ਨਹੀਂ ਲੱਗਦੇ ਹੈਗੇ ਸਾਨੂੰ,
1: ਹਾਂਜੀ,
0: ਰਸਤਾ ਵੀ ਘੱਟ ਹੈ ਤੇ
1: ਫਿਰ
0: ਉਹ
1: ਇੱਧਰ
0: ਵੀ
1: ਘੱਟ ਕਿਉਂ ਆਉਂਦੇ ਨੇ ਨੌਜਵਾਨ?
0: ਇਹ ਚੀਜ਼ ਵੀ ਹੈਗਾ, ਘੱਟ ਤਾਂ ਨਹੀਂ ਕਹਿ ਸਕਦੇ, ਬਟ ਕੰਪੈਰੇਟਿਵਲੀ ਜਿਹੜੇ ਬੱਚੇ ਕਰਦੇ ਆ ITI ਉਹਨਾਂ ਨੂੰ ਅਵੇਅਰਨੈਸ ਨਹੀਂ ਹੁੰਦੀ ਕਿ ਕਿਹੜੀਆਂ ਪੋਸਟਾਂ ਨਿਕਲ ਗਈਆਂ ਨੇ,
1: ਅੱਛਾ ਜੀ,
0: ਅਸੀਂ ਇਹਨਾਂ ਲਈ ਅਪਲਾਈ ਵੀ ਕਰ ਦਿੰਦੇ ਨੇ ਜੇ ਬੱਚੇ ਪੋਸਟਾਂ, ਤਾਂ
1: ਹਾਂਜੀ,
0: ਉਹ ਬੱਚੇ ਤਿਆਰੀ ਨਹੀਂ ਕਰਦੇ ਟੈਸਟ ਦੀ, ਤੇ
1: ਅੱਛਾ ਜੀ,
0: ਜਿਹਦੇ ਨਾਲ ਉਹ ਪਿੱਛੇ ਰਹਿ ਜਾਂਦੇ ਨੇ, ਫਿਰ ਉਹਦੇ ਕਰਕੇ ਨਾ ਕੋਈ ਜਿੱਦਾਂ ਹੋ ਨਹੀਂ ਜਾਂਦਾ ਕਿ ਨਹੀਂ ITI ਵਾਲਾ ਤਾਂ ਉਹ ਦੇਖ ਲੈਂਦੇ ਨੇ ਲੋਕ, ਦੇਖੋ ਦੇਖ ਕੇ ITI ਫਲਾਣੀ ਕੀਤੀ ਸੀਗੀ ਤੇ ਉਹ ਫ੍ਰੀ ਹੈ, ਤੇ
1: ਹਾਂਜੀ,
0: ਹੁਣ ਅਸੀਂ ITI ਕਰਾਂਗੇ ਤਾਂ ਅਸੀਂ ਵੀ ਫ੍ਰੀ ਹੋ ਜਾਣਾ ਹੈ, ਇਸ ਕਰਕੇ ITI, ਇਸ ਕਰਕੇ ਵੀ ਬੱਚੇ ਕਾਫੀ ਸੋਚ ਲੈਂਦੇ ਆ ਕਿ ਹੋ ਸਕਦਾ ਹੈ ਕਿ ਵੀ ਹਨਾ 10 ਪੜ੍ਹੇ ਲਿਖੇ ਨੂੰ ਜਾਂ 12 ਪੜ੍ਹੇ ਲਿਖੇ ਤੋਂ ਬਾਅਦ ਕੋਈ ਕੋਰਸ ਕਰਕੇ ਕਿੱਦਾਂ ਨੌਕਰੀ ਮਿਲ ਸਕਦੀ ਹੈ, ਜਦੋਂ ਕਿ ਹਨਾ BEd ਕਰੇ ਹੋਏ ਬੈਠੇ ਵਿਹਲੇ ਬੈਠੇ ਆ,
1: ਅੱਛਾ ਜੀ,
0: ਇਹ ਵੀ ਥੋੜੀ ਮੈਂਟੈਲਿਟੀ ਸਾਡੀ ਹੋ ਸਕਦੀ ਹੈ, ਬਟ ਇਹ ਚੀਜ਼ ਨੂੰ ਸਾਡੇ ਦਿਮਾਗ 'ਚ ਨਹੀਂ ਆਉਣਾ ਚਾਹੀਦਾ, ਕਿਉਂਕਿ ਹਰੇਕ ਸਟ੍ਰੀਮ ਦਾ ਇੱਕ ਵੱਖਰਾ ਸਕੋਪ ਹੈ, ਟੀਚਿੰਗ ਹੈ
1: ਹਾਂਜੀ ਹਾਂਜੀ,
0: ਉਹਦੇ ਵਿੱਚ ਬਹੁਤ ਕੰਪੀਟੀਸ਼ਨ ਹੈ, ਕਿਉਂਕਿ ਬਹੁਤ ਜ਼ਿਆਦਾ ਮਾਤਰਾ ਵਿੱਚ ਲੋਕ ਜਿਹੜੇ ਨੇ ਟੀਚਿੰਗ ਜਿਹੜਾ ਪ੍ਰੋਫੈਸ਼ਨ ਹੈ ਉਹਦੇ ਵਿੱਚ ਆਉਣਾ ਚਾਹੁੰਦੇ ਨੇ,
1: ਠੀਕ ਹੈ,
0: ਕੰਪੈਰੇਟਿਵਲੀ ਇਹਦੇ ਵਿੱਚ ਬਹੁਤ ਘੱਟ ਹੈ, ਕਿਉਂਕਿ ਜ਼ਿਆਦਾ ਬੱਚੇ ਸੋਚਦੇ ਨਹੀਂ ਹੈ ਕਿ ਇੰਨਾ ਜਲਦੀ ਅਸੀਂ ਇੰਪਲੋਇਬਲ ਹੋ ਜਾਵਾਂਗੇ, ਜਾਂ ਫਿਰ ਉਹਨਾਂ ਨੂੰ ਅਵੇਅਰਨੈਸ ਦੀ ਘਾਟ ਰਹਿ ਜਾਂਦੀ ਹੈ, ਕਿਉਂਕਿ ਦੇਖੋ ITI ਸੈਕਟਰ ਦੇ ਵਿੱਚ ਜ਼ਿਆਦਾਤਰ ਸਾਡੇ ਜਿਹੜਾ ਰੂਰਲ ਜਾਂ ਕਹਿ ਲਈਏ ਏਰੀਆ ਦੇ ਲੋਕ ਜਿਹੜੇ ਹੈ ਜ਼ਿਆਦਾ ਬੱਚੇ ਇਹਦੇ ਵਿੱਚ ਆਉਂਦੇ ਨੇ,
1: ਹਾਂਜੀ,
0: ਤੇ ਉਸ ਤੋਂ ਬਾਅਦ ਜਿਹੜੇ ਬੱਚੇ ਹੈ ਉਹਨਾਂ ਨੂੰ ਇੰਨੀ ਰੂਰਲ ਏਰੀਆ 'ਚ ਤੁਹਾਨੂੰ ਵੀ ਪਤਾ ਹੈ ਕਿ ਇੰਨਾ ਇੰਟਰਨੈਟ ਫੈਸਿਲਿਟੀ ਕਹਿ ਲਓ ਇਹੋ ਜਿਹੀ ਹੀ ਹੁੰਦੀ ਹੈ ਕਿ ਉਹਨਾਂ ਨੂੰ ਨਹੀਂ ਅਵੇਅਰਨੈਸ ਹੋ ਪਾਉਂਦੀ ਹੈਗੀ ਵੀ ਕਿਹੜੀਆਂ ਪੋਸਟਾਂ ਨੇ, ਜਾਂ ਅਸੀਂ
1: ਹਾਂਜੀ,
0: ਕਿਹੜੀ ਕੰਪਨੀਆਂ 'ਚ ਜਾ ਸਕਦੇ ਹਾਂ, ਵੱਡੀਆਂ ਕੰਪਨੀਆਂ ਨੇ, ਕੋਈ ਵੀ ਮੈਨੂਫੈਕਚਰਿੰਗ ਕੰਪਨੀ ਹੈ, ਇਲੈਕਟ੍ਰੋਨਿਕ ਦੀ ਕੋਈ ਕੰਪਨੀ ਹੈ, ਠੀਕ ਹੈ, ਤਾਂ ਉਹਦੇ ਵਿੱਚ ਵੀ ਬੜਾ ਇੱਕ ਰਹਿ ਜਾਂਦਾ ਹੈ। ਕੁਛ ਇੱਕ ਹੋਰ ਚੀਜ਼ ਵੀ ਆ ਜਾਂਦੀ ਹੈ, ਜਿੱਦਾਂ
1: ਹਾਂਜੀ,
0: ITI ਸੈਕਟਰ ਹੈ, ਮੋਸਟਲੀ ਜ਼ਿਆਦਾਤਰ ਬੱਚੇ ਜਿਹੜੇ ਹੈ ITI ਕਰ ਲੈਂਦੇ, ਆਪਣਾ ਖੁਦ ਦਾ ਛੋਟਾ ਮੋਟਾ ਕੰਮ ਸ਼ੁਰੂ ਕਰ ਲੈਂਦੇ ਆ,
1: ਅੱਛਾ ਜੀ,
0: ਤੇ ਉਹਨਾਂ ਨੂੰ ਨਾ ਇੱਕ ਬੈਰੀਅਰ ਜਾ ਹੋ ਜਾਂਦਾ ਕਿ ਅਸੀਂ ਕਿਸੇ ਕੰਪਨੀ 'ਚ ਜਾ ਕੇ ਕੰਮ ਕਰਾਂਗੇ, ਜਾਂ ਸਾਨੂੰ
1: ਹਾਂਜੀ,
0: ਉਹਦੇ ਲਈ ਫਿਰ ਸਾਨੂੰ ਆਪਣਾ ਪਿੰਡ ਛੱਡਣਾ ਪਊਗਾ, ਜਾਂ ਫਿਰ ਸਾਨੂੰ ਉਹਦੇ ਲਈ ਆਪਣਾ ਜ਼ਿਲ੍ਹਾ ਛੱਡਣਾ ਪਊਗਾ, ਜਾਂ ਫਿਰ ਉਹ ਪੰਜਾਬ ਛੱਡਣਾ ਪਊਗਾ, ਕਿਉਂਕਿ ਕਾਫੀ ਪੰਜਾਬ ਤੋਂ ਬਾਹਰ ਵੀ ਇਸ ਦੀਆਂ ਜਿਹੜੀਆਂ ਸੀਟਸ ਨੇ ਅਵੇਲੇਬਲ, ਕਾਫੀ ਡਿਮਾਂਡ ਹੈਗੀ ਹੈ ਜਿਹੜੀ,
1: ਅੱਛਾ
0: ਤਾਂ
1: ਜੀ,
0: ਉਹ ਬੱਚੇ ਆਪਣੇ ਘਰਾਂ ਨੂੰ ਛੱਡ ਕੇ ਬਾਹਰ ਨਹੀਂ ਜਾਣਾ ਚਾਹੁੰਦੇ, ਤਾਂ ਉਹ ਇਸ ਕਰਕੇ ਆਪਣਾ ਇੱਧਰ ਹੀ ਦੇਖਦੇ ਆ ਕਿ ਅਸੀਂ ਖੁਦ ਦਾ ਕੰਮ ਸ਼ੁਰੂ ਕਰ
1: ਅੱਛਾ
0: ਲਈਏ।
1: ਇੱਕ ਗੱਲ ਦੱਸੋ ਵੀ ਜਿਹੜੇ ਲੜਕੀਆਂ ਦੇ ਲਈ ਇਸ ਖੇਤਰ ਦੇ ਵਿੱਚ ਕੀ ਭਵਿੱਖ ਹੈਗਾ, ਉਹਨਾਂ ਲਈ ਕਿਸ ਤਰ੍ਹਾਂ ਦੇ ਕੋਰਸ ਨੇ, ਕੋਈ ਲੜਕੀਆਂ ਲਈ ਵਿਸ਼ੇਸ਼ ਕੋਰਸ ਨੇ ਜਾਂ ਇਹੀ ਕੋਰਸ ਉਹਨਾਂ ਲਈ ਹੈਗੇ ਨੇ?
0: ਨਹੀਂ, ਲੜਕੀਆਂ ਦੇ ਲਈ ਵਿਸ਼ੇਸ਼ ਕੋਰਸ ਤਾਂ ਆਪਾਂ ਇਹ ਕਹਿ ਸਕਦੇ ਹਾਂ ਕਿ ਜਿਵੇਂ ਇੱਥੇ ਸੀਵਿੰਗ ਦਾ ਹੋ ਗਿਆ, ਸੀਵਿੰਗ ਕਟਿੰਗ ਦੇ ਕੋਰਸਿਸ ਹੋ ਜਾਂਦੇ ਨੇ
1: ਅੱਛਾ ਜੀ,
0: ਕਾਫੀ, ਹਾਂਜੀ, ਇਲੈਕਟ੍ਰੀਸ਼ਨ ਟ੍ਰੇਡ ਦੇ ਵਿੱਚ ਕਾਫੀ ਜਾਂਦੀਆਂ ਨੇ ਕੁੜੀਆਂ,
1: ਅੱਛਾ
0: ਤੇ
1: ਜੀ,
0: ਇੱਕ ਸਟੈਨੋਗ੍ਰਾਫੀ ਇੰਗਲਿਸ਼ ਜਿਹੜਾ ਟ੍ਰੇਡ ਹੈ ਉਹਦੇ ਵਿੱਚ ਇਹ ਵੀ ਇੱਕ ਕਾਮਨ ਕੋਰਸ ਅਸੀਂ ਕਹਿ ਸਕਦੇ ਹਾਂ ਕਿ
1: ਹਾਂਜੀ,
0: ਕੁੜੀਆਂ ਕਰ ਸਕਦੀਆਂ ਨੇ, ਕਿਉਂਕਿ ਇਹਦੇ ਵਿੱਚ ਕਾਫੀ ਬੱਚੇ ਜਾਂਦੇ ਆ, ਗਰਲਸ ਵੀ ਜ਼ਿਆਦਾ ਮਾਤਰਾ ਵਿੱਚ ਜਾਂਦੀਆਂ ਨੇ, ਠੀਕ
1: ਹਾਂਜੀ,
0: ਹੈ। ਬਾਕੀ ਜਿਹੜੇ ਕੋਈ ਇਦਾਂ ਦਾ ਬੈਰੀਅਰ ਨਹੀਂ ਹੈ ਜਿੱਦਾਂ ਮੋਟਰ ਮਕੈਨਿਕ ਹੋ ਗਿਆ, ਇਦਾਂ ਦੇ ਕੋਰਸਸ ਜ਼ਿਆਦਾਤਰ ਮੇਲਸ ਜੁਆਇਨ ਕਰਦੇ ਆ, ਬੋਇਜ਼ ਜੁਆਇਨ ਕਰਦੇ ਆ। ਬਟ
1: ਅੱਛਾ ਜੀ,
0: ਜਿੱਦਾਂ ਸੀਵਿੰਗ ਕਟਿੰਗ ਹੋ ਗਿਆ, ਜਾਂ ਫਿਰ ਆਪਣਾ ਸਟੈਨੋਗ੍ਰਾਫੀ ਇੰਗਲਿਸ਼ ਹੋ ਗਿਆ, ਇੰਟੀਰੀਅਰ ਡੈਕੋਰੇਸ਼ਨ ਡਿਜ਼ਾਈਨਿੰਗ ਹੋ ਗਿਆ, ਨੈਟਵਰਕ ਟੈਕਨੀਸ਼ੀਅਨ ਹੋ ਗਿਆ, ਠੀਕ ਹੈ।
1: ਅੱਛਾ ਜੀ,
0: ਇਦਾਂ ਦੇ ਕੰਮ ਹੈਗੇ ਆ ਜਿਹੜੇ ਕੁੜੀਆਂ ਵੀ ਅਪਲਾਈ ਕਰ ਸਕਦੀਆਂ ਨੇ ਕੋਰਸ ਟ੍ਰੇਡ, ਜਾਂ ਫਿਰ ਇਲੈਕਟ੍ਰੀਸ਼ਨ ਦਾ ਵੀ ਕੁੜੀਆਂ ਕਾਫੀ ਕਰਦੀਆਂ ਨੇ।
1: ਕਾਫੀ
0: ਤਾਂ
1: ਵਧੀਆ, ਕੁੜੀਆਂ ਲਈ ਖੇਤਰ ਵਧੀਆ ਹੈਗਾ।
0: ਹਾਂਜੀ ਹਾਂਜੀ ਬਿਲਕੁਲ।
1: ਹੋਰ ਕੋਈ ਗੱਲ ਜਿਹੜੀ ਤੁਸੀਂ ਦੱਸਣੀ ਚਾਹੁੰਦੇ ਹੋ ਇਸ ਖੇਤਰ ਬਾਰੇ?
0: ਇਸ ਖੇਤਰ ਦੇ ਵਿੱਚ ਇਹ ਹੈ ਕਿ ਦੇਖੋ, ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕੀ ਹਾਂ ਕਿ ਜਿਹੜੇ ਬੱਚੇ ਹਾਇਰ ਐਜੂਕੇਸ਼ਨ 'ਚ ਜਾਣਾ ਚਾਹੁੰਦੇ ਨੇ, ਦੇਖੋ ਇੱਕ ਚੀਜ਼ ਤਾਂ ਜ਼ਰੂਰੀ ਤੌਰ ਤੇ ਹੈ ਕਿ ਪਹਿਲਾਂ ਡਿਸਾਈਡ ਕਰ ਲੈਣਾ ਚਾਹੀਦਾ ਬੱਚੇ ਨੂੰ ਕਿ ਮੈਂ ਪ੍ਰਾਈਵੇਟ ਸੈਕਟਰ 'ਚ ਜਾਣਾ ਹੈ, ਜਾਂ ਫਿਰ ਮੈਂ ਗਵਰਨਮੈਂਟ ਸੈਕਟਰ 'ਚ ਜਾਣਾ ਹੈ, ਜਾਂ
1: ਅੱਛਾ
0: ਕਿ
1: ਜੀ,
0: ਮੈਂ ਆਪਣਾ ਖੁਦ ਦਾ ਰੁਜ਼ਗਾਰ ਖੁੱਲ੍ਹਣਾ, ਕੁਛ ਵੀ ਆਪਣਾ
1: ਹਾਂਜੀ
0: ਸਵੈ ਰੁਜ਼ਗਾਰ ਬਣਾਉਣਾ, ਕੁਛ ਵੀ ਆਪਣਾ ਬਿਜ਼ਨਸ ਵਗੈਰਾ ਕਰਨਾ ਹੈ, ਫਿਰ ਉਹਦੀ ਤਿਆਰੀ ਉਸ ਅਕੋਰਡਿੰਗ ਹੋਏਗੀ।
1: ਅੱਛਾ ਜੀ,
0: ਜਿੱਦਾਂ ਜੇ ਕੋਈ ਬੱਚਾ ਚਾਹੁੰਦਾ ਹੈ ਕਿ ਮੈਂ ਪਬਲਿਕ ਸੈਕਟਰ ਦੇ ਵਿੱਚ ਜਾਣਾ ਹੈ, ਗਵਰਨਮੈਂਟ ਸੈਕਟਰ 'ਚ ਜਾਣਾ, ਤਾਂ ਉਹਨੂੰ ਥਰੈਟੀਕਲ ਆਪਣਾ ਬੜਾ ਰੱਖਣਾ ਪਊਗਾ, ਮਜ਼ਬੂਤ ਰੱਖਣਾ ਪਊਗਾ ਨਾਲ ਨਾਲ, ਕਿਉਂਕਿ ਉਹਦੇ ਵਿੱਚ ਬੱਚੇ ਨੂੰ ਟੈਸਟ ਦੇਣਾ ਪਊਗਾ, ਉਹ ਟੈਸਟ ਕੱਢਣੇ ਪੈਣਗੇ, ਤੇ ਨਾਲ ਦੀ ਨਾਲ ਉਹਨੂੰ ਅਪ ਟੂ ਡੇਟ ਰਹਿਣਾ ਪਊਗਾ ਵੀ ਕਿਹੜੇ ਟੈਸਟ ਆ ਰਹੇ ਨੇ, ਉਹਨਾਂ ਦੀ ਤਿਆਰੀ ਨਾਲ ਦੀ ਨਾਲ ਕਰਦੇ ਰਹਿਣਾ ਪਊਗਾ। 2 ਸਾਲ ਦੇ ਦੌਰਾਨ ਜਦੋਂ ਉਹਦਾ ITI ਜਦ ਤੱਕ ਕੋਰਸ ਕੰਪਲੀਟ ਹੋਊਗਾ, ਉਹਦੇ ਨਾਲ ਨਾਲ ਹੀ ਉਹ ਬੱਚਾ, ਜਾਂ ਤਾਂ ਚਲੋ ਜੇ ਜੇਕਰ ਉਹ ਬੱਚਾ ਅੰਡਰ ਏਜ ਹੈ ਤਾਂ ਉਹ ਡਿਪਲੋਮਾ ਕਰ ਸਕਦਾ ਹੈ, ਅਗਰ ਉਹ ਏਜ ਉਹਦੀ 18 ਤੱਕ ਹੈਗੀ ਹੈ ਤਾਂ ਉਹ ਬੱਚਾ ਫਿਰ PWDs ਦੇ ਅੰਡਰ, ਜਾਂ ਫਿਰ ਕੋਈ ਵੀ ਇੱਦਾਂ ਗਵਰਨਮੈਂਟ PSUs ਦੇ ਅੰਡਰ ਨਿਕਲੇ ਹੋਏ ਟੈਸਟ ਨੇ ਜਿਹੜੇ, ਉਹ ਅਪਲਾਈ ਕਰ ਸਕਦਾ ਹੈ, ਉਹਦੀ ਤਿਆਰੀ ਨਾਲ ਦੀ ਨਾਲ ਕਰੀ ਜਾਵੇ।
1: ਅੱਛਾ ਜੀ,
0: ਬਟ ਜਿਵੇਂ ਆਪਾਂ ਪ੍ਰਾਈਵੇਟ ਸੈਕਟਰ ਦੀ ਗੱਲ ਕਰਦੇ ਹਾਂ, ਜੇਕਰ ਬੱਚੇ ਨੇ
1: ਹਾਂਜੀ
0: ਪ੍ਰਾਈਵੇਟ ਸੈਕਟਰ 'ਚ ਆਉਣਾ ਹੈ ਤਾਂ ਉਹਨੂੰ ਬੱਚੇ ਨੂੰ ਥੋੜ੍ਹਾ ਪ੍ਰੈਕਟੀਕਲ ਨੌਲੇਜ ਦੇ ਵਿੱਚ ਤੇਜ਼ ਹੋਣਾ ਪਊਗਾ, ਪਲੱਸ ਉਹਦੇ ਕਮਿਊਨੀਕੇਸ਼ਨ ਸਕਿੱਲਸ ਜਿਹੜੇ ਆ ਬਹੁਤ ਮੈਟਰ ਕਰਦੇ ਆ।
1: ਅੱਛਾ, ਇੱਕ ਮਿੰਟ ਮੈਂ ਇਹ ਦੱਸੋ ਵੀ ਜਿਹੜੇ ਵੋਕੇਸ਼ਨਲ ਜਿਹੜੇ ਕੋਰਸ ਹੁੰਦੇ ਨੇ ਅਤੇ ITI, ਇਹਨਾਂ ਦੋਨਾਂ ਦੇ ਖੇਤਰ ਵਿੱਚ ਕੀ ਫਰਕ ਹੈਗਾ?
0: ਵੋਕੇਸ਼ਨਲ ਕੋਰਸਿਸ ਜਿਹੜੇ ਕਿ ਸਕੂਲਸ ਦੇ ਦੌਰਾਨ ਬੱਚੇ ਲੈ ਲੈਂਦੇ ਆ, ਜਿੱਦਾਂ ਕਟਿੰਗ ਸੀਵਿੰਗ ਦੇ ਵੀ ਕਾਫੀ ਹੁੰਦੇ ਆ, ਜਾਂ ਫਿਰ ਇਸੇ ਦੇ ਨਾਲ ਮਿਲਦੇ ਜੁਲਦੇ ਕਾਫੀ ਸਾਰੇ ਹੋ ਜਾਂਦੇ ਆ, ਇਲੈਕਟ੍ਰੀਸ਼ਨ ਵੈਲਡ ਇਲੈਕਟ੍ਰੀਸ਼ਨ ਵਗੈਰਾ ਵਾਲੇ ਵੀ ਆ ਜਾਂਦੇ ਆ, ਤਾਂ ਉਹਨਾਂ ਦਾ ਫਾਇਦਾ ਇਹ ਹੁੰਦਾ ਕਿ ਜਿਹੜੇ ਬੱਚੇ ITI ਜੁਆਇਨ ਕਰਨਾ ਚਾਹੁੰਦੇ ਆ, ਉਹਨਾਂ ਦੇ
1: ਹਾਂਜੀ,
0: ਲਈ ਉਹ ਇੱਕ ਪਲੇਟਫਾਰਮ, ਇੱਕ ਬੇਸ ਬਣ ਜਾਂਦੇ ਆ,
1: ਅੱਛਾ ਜੀ,
0: ਉਹਨਾਂ ਨੂੰ ਉਹਨਾਂ ਬਾਰੇ ਪਹਿਲਾਂ ਹੀ ਨੌਲੇਜ ਹੋ ਜਾਂਦੀ ਹੈ ਨਾ।
1: ਅੱਛਾ ਜੀ,
0: ਤੇ ਜਿਹੜੇ ਬੱਚਿਆਂ ਨੇ ਮੰਨ ਲਓ ITI ਜਾਂ ਫਿਰ ਉਦਯੋਗਿਕ ਖੇਤਰ ਦੇ ਵਿੱਚ ਜਾਣਾ ਨਹੀਂ ਹੈ, ਜਾਂ ਫਿਰ ਉਹਨਾਂ
1: ਹਾਂਜੀ,
0: ਨੇ ਅੱਗੇ ਗ੍ਰੈਜੂਏਸ਼ਨ ਕਰਨੀ ਹੈ, ਜਾਂ ਫਿਰ ਹਾਇਅਰ ਸਟੱਡੀਜ਼ ਦੇ ਵਿੱਚ ਕੁਝ ਵੀ ਹੋਰ ਕਰਨਾ ਹੈ, ਤਾਂ ਇਹੋ ਜਿਹੇ ਬੱਚਿਆਂ ਦੇ ਲਈ ਸਿੰਪਲ ਆਪਣਾ 10th ਤੱਕ ਜਾਂ ਫਿਰ 12th ਤੱਕ ਆਪਣੀ ਸਿੰਪਲ ਸਟੱਡੀ ਕਰਨ ਦੇ ਵਿੱਚ ਹੀ ਬਿਹਤਰੀ ਹੈ ਉਹਨਾਂ ਦੀ।
1: ਅੱਛਾ ਜੀ,
0: ਹਾਂਜੀ
1: ਮੈਡਮ ਸਾਹਿਬਾਨਾ ਜੀ, ਤੁਸੀਂ ਬਹੁਤ ਵਧੀਆ ਜਾਣਕਾਰੀ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕੀਤੀ, ਤੁਹਾਡਾ ਬਹੁਤ ਬਹੁਤ ਧੰਨਵਾਦ।
0: ਧੰਨਵਾਦ ਜੀ, ਥੈਂਕ
1: ਹਾਂਜੀ,
0: ਯੂ
1: ਸਰੋਤਿਆਂ ਦਾ ਅਸੀਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਪ੍ਰੋਗਰਾਮ ਨੂੰ ਬੜੇ ਪਿਆਰ ਨਾਲ ਸੁਣਿਆ,
0: ਜੀ
1: ਅਤੇ ਅਗਲੀ ਵਾਰ ਫਿਰ ਮਿਲਾਂਗੇ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਮੈਂ ਸੁਖਵੀਰ ਜੋਗਾ ਅਤੇ ਦੁਆਬਾ ਰੇਡੀਆ ਵੱਲੋਂ ਸ਼ੁਕਰੀਆ ਜੀ।

0: ਰੇਡੀਓ
1: ਬਾਬਾ ਰੇਡੀਓ ਦੇ ਪਿਆਰੇ ਸਰੋਤੇ, ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਹਰਵੰਸ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਅੱਜ 5 ਦਸੰਬਰ 2020 ਦਿਨ ਐਤਵਾਰ, ਸ਼ਾਮ ਦੇ 5 ਵਜਦੇ ਹਨ ਅਤੇ ਸਾਡਾ 33ਵਾਂ ਕਵੀ ਦਰਬਾਰ ਸ਼ੁਰੂ ਹੋਣ ਜਾ ਰਿਹਾ ਹੈ ਅਤੇ ਅਸੀਂ ਤੁਹਾਨੂੰ ਸਾਰਿਆਂ ਨੂੰ ਇਹ ਕਵੀ ਦਰਬਾਰ ਸੁਣਨ ਦਾ ਸੱਦਾ ਦਿੰਦੇ ਹਾਂ ਅਤੇ ਨਾਲ ਦੀ ਨਾਲ ਕਵੀ ਦਰਬਾਰ ਦਾ ਆਗਾਜ਼ ਕਰਨ ਲਈ ਅਸੀਂ ਪੰਜਾਬੀ ਦੇ ਨਵੇਂ ਉੱਭਰ ਰਹੇ ਕਵੀ ਪ੍ਰੀਤ ਲੱਦੜ ਜੀ ਨੂੰ ਸੱਦਾ ਦਿੰਦੇ ਹਾਂ। ਉਹ ਆਉਣ ਅਤੇ ਅੱਜ ਦੇ ਕਵੀ ਦਰਬਾਰ ਦਾ ਆਗਾਜ਼ ਕਰਨ। ਇਸ ਕਵੀ ਦਰਬਾਰ ਦੇ ਵਿੱਚ ਅਸੀਂ ਕੋਸ਼ਿਸ਼ ਕਰ ਰਹੇ ਹਾਂ ਇਸ ਵੇਲੇ ਜੋ ਭਾਰਤ ਦੇ ਕਿਸਾਨਾਂ ਦਾ ਇੱਕ ਕੋਲ ਚੱਲ ਰਿਹਾ ਹੈ, ਜਿਨ੍ਹਾਂ ਨੇ ਇਸ ਵੇਲੇ ਦਿੱਲੀ ਘਿਰੀ ਹੋਈ ਹੈ, ਉਸ ਕਿਸਾਨੀ ਦੇ ਸੰਕਟ ਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਇਸ ਅੱਜ ਦੇ ਕਵੀ ਦਰਬਾਰ ਨੂੰ ਕੋਸ਼ਿਸ਼ ਕੀਤੀ ਹੈ ਕਿ ਉਹ ਕਿਸਾਨ ਕੋਲ ਨਾਲ ਸੰਬੰਧਿਤ ਕਵੀ ਦਰਬਾਰ ਹੋਵੇ ਅਤੇ ਇਸ ਕਵੀ ਦਰਬਾਰ ਦੇ ਆਗਾਜ਼ ਲਈ ਅਸੀਂ ਪ੍ਰੀਤ ਲੱਦੜ ਨੂੰ ਸੱਦਾ ਦੇ ਰਹੇ ਹਾਂ ਅਤੇ ਪ੍ਰੀਤ ਲੱਦੜ ਜੀ ਦੀ ਪਹਿਲੀ ਕਿਤਾਬ ਜਿਹੜੀ ਆ ਕਲਮਨਾਥ ਜਿਹੜੀ ਆ ਪਿਛਲੇ ਦਿਨਾਂ ਦੇ ਵਿੱਚ ਹੀ ਪੰਜਾਬੀ ਪਾਠਕਾਂ ਦੀ ਝੋਲੀ ਦੇ ਵਿੱਚ ਪਈ ਹੈ। ਪ੍ਰੀਤ ਲੱਦੜ ਜੀ, ਦੁਆਬਾ ਰੇਡੀਓ ਦੇ ਕਵੀ ਦਰਬਾਰ ਦੇ ਵਿੱਚ ਆਪ ਜੀ ਦਾ ਨਿੱਘਾ ਸਵਾਗਤ ਹੈ।
2: ਬਹੁਤ ਬਹੁਤ ਸ਼ੁਕਰੀਆ ਹਰਬੰਸ ਹਿਉਂ ਸਾਹਿਬ ਆਪ ਦਾ ਅਤੇ ਦੁਆਬਾ ਰੇਡੀਓ ਦਾ, ਜਿਨ੍ਹਾਂ ਨੇ ਮੈਨੂੰ ਆਪਣੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਦੂਜੀ ਵਾਰ ਸ਼ਿਰਕਤ ਕਰਨ ਦਾ ਮੌਕਾ ਦਿੱਤਾ ਜੀ। ਸੋ ਪਹਿਲੀ ਵਾਰ ਜਦੋਂ ਮੈਂ ਆਇਆ ਸੀ ਅਤੇ ਆਪ ਸਭ ਨੂੰ ਮੈਂ ਦੱਸਿਆ ਸੀ, ਹਰਬੰਸ ਹਿਉਂ ਸਾਹਿਬ ਨੇ ਵੀ ਦੱਸਿਆ ਸੀ ਕਿ ਮੇਰੀ ਪਹਿਲੀ ਜੋ ਪਲੇਠੀ ਕਿਤਾਬ ਹੈ ਇੱਕ ਕਾਵਿ ਸੰਗ੍ਰਹਿ ਹੈ ਅਤੇ ਉਸ ਟਾਈਮ ਉਹ ਛਪ ਰਹੀ ਸੀ। ਸੋ ਹੁਣ ਮੈਂ ਆਪ ਸਭ ਨੂੰ ਇਹ ਦੱਸਦੇ ਹੋਏ ਬੜੀ ਖੁਸ਼ੀ ਲੈ ਰਿਹਾ ਕਿ ਮੇਰੀ ਕਿਤਾਬ ਛਪ ਕੇ ਤਿਆਰ ਹੋ ਚੁੱਕੀ ਹੈ, ਜਿਹਦਾ ਨਾਮ ਹੈ ਜੀ ਕਲਮਨਾਦ। ਤੋਂ ਬੜਾ ਪਾਠਕਾਂ ਵੱਲੋਂ ਪਿਆਰ ਦਿੱਤਾ ਜਾ ਰਿਹਾ, ਜਿਹਦਾ ਮੈਂ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ। ਸੋ ਜਿਵੇਂ ਕਿ ਹਿਉਂ ਸਾਹਿਬ ਨੇ ਦੱਸਿਆ ਕਿ ਅੱਜ ਦਾ ਕਵੀ ਦਰਬਾਰ ਸਮਰਪਿਤ ਹੈ ਸਾਡੇ ਕਿਸਾਨ ਸੰਘਰਸ਼ ਨੂੰ। ਲੱਖਾਂ ਕਿਸਾਨ ਦਿੱਲੀ ਜਾ ਕੇ ਅੰਦੋਲਨ ਕਰ ਰਹੇ ਨੇ, ਧਰਨਾ ਦੇ ਰਹੇ ਨੇ ਕਿ ਜੋ ਵੀ ਬਿੱਲ ਲਿਆਂਦੇ ਗਏ ਨੇ, ਖੇਤੀ ਆਰਡੀਨੈਂਸ ਬਿੱਲ ਜੋ ਲਿਆਂਦੇ ਗਏ ਨੇ ਉਹ ਗਲਤ ਨੇ। ਉਹਨਾਂ ਦੇ ਵਿੱਚ ਸ਼ਰੇਆਮ ਸਰਾਸਰ ਕਿਸਾਨਾਂ ਨਾਲ ਧੱਕਾ ਕੀਤਾ ਜਾ ਰਿਹਾ ਅਤੇ ਸਰਕਾਰ ਨੂੰ, ਕੇਂਦਰ ਨੂੰ ਉਹ ਵਾਪਸ ਲੈਣੇ ਚਾਹੀਦੇ ਨੇ ਜੋ ਕਿ ਬਿਲਕੁਲ ਜਾਇਜ਼ ਨੇ, ਉਹਨਾਂ ਦੀਆਂ ਮੰਗਾਂ ਬਿਲਕੁਲ ਜਾਇਜ਼ ਨੇ। ਨਿਰਸੰਦੇਹ ਜੋ ਸਰਕਾਰ ਹੈ ਇਹਨਾਂ ਬਿੱਲਾਂ ਰਾਹੀਂ ਧੱਕਾ ਕਰ ਰਹੀ ਹੈ। ਸੋ ਇਸੇ ਸੰਬੰਧ ਦੇ ਵਿੱਚ ਮੈਂ ਇੱਕ ਗਜ਼ਲ ਆਪ ਸਭ ਨਾਲ ਸਾਂਝੀ ਕਰਾਂਗਾ, ਜੋ ਮੇਰੀ ਕਿਤਾਬ ਆਈ ਹੈ ਜੀ ਕਲਮਨਾਦ, ਉਹਦੇ ਵਿੱਚੋਂ ਇੱਕ ਗਜ਼ਲ ਆਪ ਸਭ ਨਾਲ ਸਾਂਝੀ ਕਰਾਂਗਾ। ਇੱਕ ਸਮੇਂ ਦੇ ਹਾਕਮ ਨੂੰ ਇੱਕ ਵੰਗਾਰ ਏ ਨਸੀਹਤ ਏ ਕਿ ਤੂੰ ਜੋ ਵੀ ਕਰ ਰਿਹਾ ਏ ਗਲਤ ਕਰ ਰਿਹਾ ਏ, ਤੈਨੂੰ ਸਮਝਣਾ ਚਾਹੀਦਾ ਏ, ਸੁਧਰਨਾ ਚਾਹੀਦਾ ਏ, ਆਪਣੀਆਂ ਗਲਤੀਆਂ ਤੋਂ ਸਿੱਖਣਾ ਚਾਹੀਦਾ ਏ। ਸੋ ਗੌਰ ਫਰਮਾਉਣਾ ਜੀ, ਗਜ਼ਲ ਦਾ ਟਾਈਟਲ ਹੈ ਜੀ ਨੀਰੋ ਦੀ ਬੰਸੁਰੀ। ਮਤਲਾ ਹਾਜ਼ਰ ਹੈ ਜੀ, ਹੋਰਾਂ ਦੇ ਜੇ ਘਰਾਂ 'ਚ ਅੱਗਾਂ ਲਾਵੇਂਗਾ, ਭੁੱਲ ਜਾਈ ਕਿ ਆਪਣਾ ਘਰ ਬਚਾ ਲਏਗਾ। ਹੋਰਾਂ ਦੇ ਜੇ ਘਰਾਂ 'ਚ ਅੱਗਾਂ ਲਾਵੇਂਗਾ, ਭੁੱਲ ਜਾਈ ਕਿ ਆਪਣਾ ਘਰ ਬਚਾ ਲਏਗਾ। ਹੱਦ ਹੁੰਦੀ ਹਰ ਚੀਜ਼ ਦੀ, ਤੇਰੀ ਵੀ ਹੱਦ ਹੈ, ਕਿੰਨੀ ਨੀਰੋ ਬਣ ਬੰਸੂਰੀ ਬਜਾਵੇਂਗਾ। ਉੱਪਰ ਵਾਲਾ ਹਿਸਾਬ ਬਰਾਬਰ ਰੱਖਦਾ ਏ, ਜਿੱਦਾਂ ਦਾ ਬੀਜੇਗਾ ਉਹੀ ਪਾਵੇਂਗਾ। ਉੱਪਰ ਵਾਲਾ ਹਿਸਾਬ ਬਰਾਬਰ ਰੱਖਦਾ ਏ, ਜਿੱਦਾਂ ਦਾ ਬੀਜੇਗਾ ਉਹੀ ਪਾਵੇਂਗਾ। ਅੱਤ ਤੇ ਅੰਤ 'ਚ ਫਰਕ ਪਤਾ ਤੈਨੂੰ ਫਿਰ ਲੱਗਣਾ। ਅੱਤ ਤੇ ਅੰਤ 'ਚ ਫਰਕ ਪਤਾ ਤੈਨੂੰ ਫਿਰ ਲੱਗਣਾ। ਅੱਧਕ ਲਾ ਕੇ ਜਦ ਉਹ ਟਿੱਪੀ ਲਾਵੇਗਾ, ਤੂੰ ਤੇ ਤੇਰਾ ਰਾਜ ਭਾਗ ਮਿੱਟੀ ਹੋਣਾ। ਤੂੰ ਤੇ ਤੇਰਾ ਰਾਜ ਭਾਗ ਮਿੱਟੀ ਹੋਣਾ। ਕਿੰਨੇ ਚਾਹੇ ਉੱਚੇ ਮਹਿਲ ਬਣਾਵੇਂਗਾ, ਉੱਡੀਏ ਲੱਖ ਅਸਮਾਨੀ ਧਰਤੀ ਭੁੱਲੀਏ ਨਾ। ਉੱਡੀਏ ਲੱਖ ਅਸਮਾਨੀ ਧਰਤੀ ਭੁੱਲੀਏ ਨਾ। ਟੁੱਟ ਜਾਣੇ ਜਦ ਖੰਭ ਤੂੰ ਫੜ ਫੜਾਵੇਂਗਾ। ਚੇਤੇ ਰੱਖਿਆ ਕਰ ਕਿ ਵਾਂਗ ਸਿਕੰਦਰ ਦੇ, ਚੇਤੇ ਰੱਖਿਆ ਕਰਕੇ ਵਾਂਗ ਸਿਕੰਦਰ ਦੇ, ਖਾਲੀ ਹੱਥ ਹੀ ਇਸ ਜਹਾਨੋਂ ਜਾਵੇਂਗਾ। ਰੱਬ ਦੀ ਲਾਠੀ ਚੱਲਣੀ ਜਦੋਂ ਪ੍ਰੀਤ ਸਿਆਂ, ਰੱਬ ਦੀ ਲਾਠੀ ਚੱਲਣੀ ਜਦੋਂ ਪ੍ਰੀਤ ਸਿਆਂ, ਵਾਜ ਨਹੀਂ ਆਉਣੀ ਪਰ ਡਾਢਾ ਕੁਰਲਾਵੇਂਗਾ। ਮਕਤੇ ਤੇ ਇੱਕ ਵਾਰ ਦੁਬਾਰਾ ਗੌਰ ਫਰਮਾਉਣਾ ਜੀ, ਰੱਬ ਦੀ ਲਾਠੀ ਚੱਲਣੀ ਜਦੋਂ ਪ੍ਰੀਤ ਸਿਆਂ, ਵਾਜ ਨਹੀਂ ਆਉਣੀ ਪਰ ਡਾਢਾ ਕੁਰਲਾਵੇਂਗਾ। ਹੋਰਾਂ ਦੇ ਜੇ ਘਰਾਂ 'ਚ ਅੱਗਾਂ ਲਾਵੇਂਗਾ, ਭੁੱਲ ਜਾਈਂ ਕਿ ਆਪਣਾ ਘਰ ਬਚਾ ਲੇਂਗਾ। ਹੱਦ ਹੁੰਦੀ ਹਰ ਚੀਜ਼ ਦੀ, ਤੇਰੀ ਵੀ ਹੱਦ ਹੈ, ਕਿੰਨੀ ਨੀਰੋ ਬਣ ਬੰਸੁਰੀ ਵਜਾਵੇਂਗਾ। ਸੋ ਬਹੁਤ ਬਹੁਤ ਸ਼ੁਕਰੀਆ ਜੀ, ਇੰਨੀ ਕੁ ਹਾਜ਼ਰੀ ਪ੍ਰਵਾਨ ਕਰਨਾ ਜੀ, ਸਮੇਂ ਦੀ ਨਜ਼ਾਕਤ ਨੂੰ ਦੇਖਦੇ ਹੋਏ। ਸੋ ਬਹੁਤ ਬਹੁਤ ਸ਼ੁਕਰੀਆ, ਪਰਮਾਤਮਾ ਨੇ ਚਾਹਿਆ ਜਲਦੀ ਫਿਰ ਮਿਲਾਂਗੇ। ਬਹੁਤ ਬਹੁਤ ਸ਼ੁਕਰੀਆ ਇੱਕ ਵਾਰ ਫਿਰ ਤੋਂ ਹਰਬੰਸ ਸਿੰਘ ਸਾਹਿਬ ਦਾ ਅਤੇ ਦੁਆਬਾ ਰੇਡੀਓ ਦਾ ਅਤੇ ਆਪ ਸਭ ਕਵੀ ਸਾਹਿਬਾਨਾਂ ਨੂੰ ਇੱਕ ਵਾਰ ਫਿਰ ਸਤਿ ਸ੍ਰੀ ਅਕਾਲ, ਅਦਾਬ, ਸਲਾਮ, ਬਹੁਤ ਬਹੁਤ ਸ਼ੁਕਰਾਨੇ ਜੀਓ।
1: ਲੱਦੜੀਏ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਸਾਡੀ ਸ਼ਾਇਰਾ ਕਮਲਾ ਸ਼ਰਮਾ ਜੀ ਨੂੰ। ਕਮਲਾ ਸ਼ਰਮਾ ਜੀ ਵੀ ਆਪਣੀ ਕਿਸਾਨ ਸੰਘਰਸ਼ ਨਾਲ ਸੰਬੰਧਿਤ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ। ਕਮਲਾ ਸ਼ਰਮਾ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ।
0: ਮੈਂ ਦੁਆਬਾ ਰੇਡੀਓ ਦੀ ਬਹੁਤ ਹੀ ਧੰਨਵਾਦੀ ਹਾਂ ਜਿਨ੍ਹਾਂ ਨੇ ਅੱਜ ਮੈਨੂੰ ਸਾਡੇ ਕਿਸਾਨ ਭਰਾਵਾਂ ਵੱਲੋਂ ਆਪਣੇ ਹੱਕਾਂ ਲਈ ਕਰ ਰਹੇ ਸੰਘਰਸ਼ ਬਾਰੇ ਆਪਣੇ ਵਿਚਾਰ ਪ੍ਰਗਟ ਕਰਨ ਦਾ ਮੌਕਾ ਦਿੱਤਾ ਹੈ। ਮੈਂ ਆਪਣੀ ਰਚਨਾ ਰਾਹੀਂ ਆਪਣੇ ਮਾਲਕ ਅੱਗੇ ਅਰਜ਼ ਕਰਦੀ ਹਾਂ ਕਿ ਜਿਨ੍ਹਾਂ ਨੂੰ ਤੂੰ ਦੇਸ਼ ਦੀ ਡੋਰ ਸੰਭਾਲੀ ਹੈ, ਉਹਨਾਂ ਨੂੰ ਆਪਣੀ ਜਨਤਾ ਪ੍ਰਤੀ ਰਵੱਈਆ ਬਦਲਣ ਦੀ ਸੋਚ ਦੇਵੇ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ, ਨਿਮਰਤਾ ਹਮਦਰਦੀ ਰਹਿਮ ਵੀ ਦੇ ਦੇ ਮੇਰੇ ਮਾਲਕਾ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ, ਨਿਮਰਤਾ ਹਮਦਰਦੀ ਰਹਿਮ ਵੀ ਦੇ ਦੇ ਮੇਰੇ ਮਾਲਕਾ। ਬੰਦੇ ਨੂੰ ਬੰਦਾ ਸਮਝਣ ਦੀ ਸੋਚ ਵੀ ਦੇ ਦੇ ਮੇਰੇ ਮਾਲਕਾ। ਅੱਜ ਤੋਂ ਨੀ ਸਦੀਆਂ ਤੋਂ ਕਹਿੰਦੇ ਨੇ ਜਿਹਨੂੰ ਅੰਨਦਾਤਾ, ਉਹਨੂੰ ਉਹਦੀ ਉਹੀ ਜਗ੍ਹਾ ਤੂੰ ਦਿਵਾ ਦੇ ਮੇਰੇ ਮਾਲਕਾ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ, ਦੇਰ ਹੈ ਪਰ ਅੰਧੇਰ ਨਹੀਂ, ਦੇਰ ਹੈ ਪਰ ਅੰਧੇਰ ਨਹੀਂ ਤੇਰੇ ਦਰ ਤੇ। ਹੱਕਾਂ ਲਈ ਲੜ ਰਹੇ ਮੇਰੇ ਕਿਸਾਨਾਂ ਨੂੰ ਬਸ ਹੱਕ ਤੂੰ ਦਿਵਾ ਦੇ ਮੇਰੇ ਮਾਲਕਾ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ। ਕਰਨ ਭਾਵੇਂ ਰਾਜਨੀਤੀ, ਇਹ ਤਾਂ ਕੰਮ ਉਹਨਾਂ ਦਾ, ਪਰ ਉਸ ਤੋਂ ਉੱਪਰ ਉੱਠ ਕੇ ਨੀਵਿਆਂ ਨੂੰ ਉੱਪਰ ਚੁੱਕਣਾ ਤੂੰ ਸਿਖਾ ਦੇ ਮੇਰੇ ਮਾਲਕਾ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ। ਮੰਨਿਆ ਕਿ ਰਾਜਨੀਤੀ ਹੁੰਦੀ ਹੀ ਏਦਾਂ ਏ, ਪਰ ਇੱਕ ਦੂਜੀ ਪਾਰਟੀ ਤੇ ਦੋਸ਼ ਘੱਟ ਲਾਉਣੇ ਤੂੰ ਸਿਖਾ ਦੇ ਮੇਰੇ ਮਾਲਕਾ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ। ਦੋਸ਼ਾਂ ਦੋਸ਼ਾਂ ਵਿੱਚ ਹੀ ਪਿਸਦੀ ਹੈ ਜਨਤਾ, ਗੜੇ ਮੁਰਦੇ ਉਖਾੜਨ ਤੋਂ ਬਚਾ ਦੇ ਮੇਰੇ ਮਾਲਕਾ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ, ਨਿਮਰਤਾ ਹਮਦਰਦੀ ਰਹਿਮ ਵੀ ਦੇ ਦੇ ਮੇਰੇ ਮਾਲਕਾ। ਮਹਿਲਾਂ ਵਿੱਚ ਰਹਿੰਦਿਆਂ ਨੂੰ ਝੁੱਗੀਆਂ 'ਚ ਰਹਿੰਦੇ ਲੋਕਾਂ ਵੱਲ ਇੱਕ ਨਜ਼ਰ ਤਾਂ ਮਰਵਾ ਦੇ ਮੇਰੇ ਮਾਲਕਾ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ। ਹੁੰਦੀ ਹੈ ਤੇ ਹੁੰਦੀ ਹੀ ਆਈ ਹੈ ਜਿੱਤ ਹਮੇਸ਼ਾ ਹੀ ਸੱਚਾਈ ਦੀ। ਪੁਰਾਣਾ ਇਤਿਹਾਸ ਤੂੰ ਦੁਹਰਾ ਦੇ ਮੇਰੇ ਮਾਲਕਾ। ਹੱਕਾਂ ਲਈ ਲੜ ਰਹੇ ਮੇਰੇ ਕਿਸਾਨਾਂ ਨੂੰ ਬਸ ਹੱਕ ਤੂੰ ਦਿਵਾ ਦੇ ਮੇਰੇ ਮਾਲਕਾ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ, ਨਿਮਰਤਾ ਹਮਦਰਦੀ ਰਹਿਮ ਵੀ ਦੇ ਦੇ ਮੇਰੇ ਮਾਲਕਾ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ। ਸ਼ੁਕਰੀਆ ਜੀ।
1: ਸ਼ਰਮਾ ਜੀ ਤੋਂ ਬਾਅਦ ਹੁਣ ਮੈਂ ਹਰਪ੍ਰੀਤ ਪੱਤੋ ਜੀ ਨੂੰ ਸੱਦਾ ਦੇਣਾ, ਉਹ ਆਉਣ ਤੇ ਆਪਣੀ ਰਚਨਾ ਜਿਹੜੀ ਆ ਕਿਸਾਨ ਸੰਘਰਸ਼ ਨਾਲ ਸੰਬੰਧਿਤ ਉਹ ਸਾਡੇ ਦੁਆਬਾ ਰੇਡੀਓ ਦੇ ਸਰੋਤਿਆਂ ਦੇ ਸਨਮੁਖ ਪੇਸ਼ ਕਰਨ। ਹਰਪ੍ਰੀਤ ਪੱਤੋ ਜੀ, ਤੁਹਾਡਾ ਨਿੱਘਾ ਸਵਾਗਤ ਹੈ।
3: ਹਾਂਜੀ, ਮੈਂ ਹਾਜ਼ਰਾਂ ਜੀ, ਹਰਪ੍ਰੀਤ ਪੱਤੋ। ਮੇਰੇ ਬਹੁਤ ਹੀ ਸਤਿਕਾਰਯੋਗ ਹਰਬੰਸ ਸੀਓ ਜੀ ਅਤੇ ਦੁਆਬਾ ਰੇਡੀਓ ਦੇ ਹੋਰ ਸਾਰੇ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਆਪ ਜੀ ਦੀ ਕਚਹਿਰੀ ਦੇ ਵਿੱਚ ਇੱਕ ਰਚਨਾ ਲੈ ਕੇ ਹਾਜ਼ਰਾਂ ਜੀ। ਤਿੰਨ ਕਾਲੇ ਕਾਨੂੰਨ ਜੋ ਸਾਡੀ ਸਰਕਾਰ ਨੇ ਬਣਾਏ ਆ, ਉਹਨਾਂ ਬਾਰੇ ਮੈਂ ਰਚਨਾ ਲਿਖੀ ਆ, ਆਪ ਜੀ ਨੂੰ ਸੁਣਾ ਰਿਹਾ, ਆਪ ਜੀ ਦੇ ਸਾਹਮਣੇ ਪੇਸ਼ ਕਰ ਰਿਹਾ ਜੀ। ਬੈਠੇ ਆ ਕਿਸਾਨ ਵੀਰ ਹਿੰਮਤਾਂ ਨਹੀਂ ਹਾਰਦੇ, ਦਿੱਲੀ ਦਿਆਂ ਹਾਕਮਾਂ ਨੂੰ ਤਾਨੇ ਉਹ ਮਾਰਦੇ, ਪੈਣ ਨਹੀਂ ਦੇਣੇ ਅਸੀਂ ਹੱਕਾਂ ਉੱਤੇ ਡਾਕਿਆਂ ਨੂੰ, ਠੰਡ ਵਿੱਚ ਸੜਕਾਂ 'ਤੇ ਬੈਠੇ ਆ ਵੰਗਾਰਦੇ, ਪੈਣ ਨਹੀਂ ਦੇਣੇ ਅਸੀਂ ਹੱਕਾਂ ਉੱਤੇ ਡਾਕਿਆਂ ਨੂੰ, ਠੰਡ ਵਿੱਚ ਸੜਕਾਂ 'ਤੇ ਬੈਠੇ ਆ ਵੰਗਾਰਦੇ, ਤੁਸੀਂ ਬੰਗਲਿਆਂ 'ਚ ਬੈਠ ਸਾਜਸਾਂ ਬਣਾਉਂਦੇ, ਨਿੱਤ ਅਸੀਂ ਖੇਤਾਂ ਵਿੱਚ ਰੁੱਝੇ ਰਹੀਏ ਨਾਲ ਕੰਮ ਕਾਰਦੇ, ਤੁਸੀਂ ਕੀ ਜਾਣੋ ਹੱਡ ਭੰਨਵੀਆਂ ਮਿਹਨਤਾਂ ਨੂੰ, ਤੁਸੀਂ ਕੀ ਜਾਣੋ ਹੱਡ ਭੰਨਵੀਆਂ ਮਿਹਨਤਾਂ ਨੂੰ, ਵੋਟਾਂ ਲੈ ਕੇ ਸਾਥੋਂ ਕਾਹਤੋਂ ਸਾਨੂੰ ਰਹਿੰਦੇ ਚਾਰਦੇ, ਜਿਹੜੇ ਵੀ ਕਾਨੂੰਨ ਤੁਸੀਂ ਸਾਡੇ ਲਈ ਬਣਾਉਂਦੇ ਹੋ, ਜਿਹੜੇ ਵੀ ਕਾਨੂੰਨ ਤੁਸੀਂ ਸਾਡੇ ਲਈ ਬਣਾਉਂਦੇ ਹੋ, ਸਾਨੂੰ ਨਹੀਂ ਮਨਜ਼ੂਰ ਉਹ ਵਾਪਸ ਹੋਣ ਸਰਕਾਰ ਦੇ। ਤਿੰਨ ਕਾਲੇ ਕਾਨੂੰਨ ਜਿਹੜੇ ਤੁਸੀਂ ਹੁਣ ਪਾਸ ਕੀਤੇ, ਉਹ ਤਿੰਨੇ ਹੀ ਕਾਨੂੰਨ ਸਾਡੀ ਕਿਰਸਾਨੀ ਨੂੰ ਮਾਰਦੇ। ਤਿੰਨ ਕਾਲੇ ਕਾਨੂੰਨ ਜਿਹੜੇ ਤੁਸੀਂ ਹੁਣ ਪਾਸ ਕੀਤੇ, ਉਹ ਤਿੰਨੇ ਹੀ ਕਾਨੂੰਨ ਸਾਡੀ ਕਿਰਸਾਨੀ ਨੂੰ ਮਾਰਦੇ। ਮੰਡੀ ਕਰਨ ਭੰਗ ਪੈਲੀਆਂ ਦੇ ਹੱਕ ਖੋਹੇ, ਖੁੱਲ੍ਹੀ ਰੱਖ ਮੰਡੀ, ਖੁੱਲ੍ਹੀ ਮੰਡੀ ਰੱਖ, ਸਮਰਥਨ ਮੁੱਲ ਕਿਉਂ ਨਹੀਂ ਤਾਰਦੇ, ਅਜੇ ਵੀ ਵੇਲਾ ਅਸੀਂ ਸੁੱਤਿਆਂ ਨੂੰ ਜਗਾਉਣ ਆਏ, ਘਰ ਬਾਰ ਛੱਡ ਪਹੁੰਚੇ ਵਿੱਚ ਦਿੱਲੀ ਦਰਬਾਰ ਦੇ, ਦੇ ਦਿਓ ਹੱਕ ਜਾਂ ਮਾਰ ਦਿਓ ਗੋਲੀ ਸਾਡੇ, ਦੇ ਦਿਓ ਹੱਕ ਜਾਂ ਮਾਰ ਦਿਓ ਗੋਲੀ ਸਾਡੇ, ਹਰਪ੍ਰੀਤ ਪਤੋਕਾ ਤੋਂ ਠੰਡ ਵਿੱਚ ਠਾਰ ਦੇ, ਹਰਪ੍ਰੀਤ ਪਤੋਕਾ ਤੋਂ ਠੰਡ ਵਿੱਚ ਠਾਰ ਦੇ। ਧੰਨਵਾਦ ਜੀ, ਮੈਂ ਹਰਪ੍ਰੀਤ ਪੱਤੋ।
1: ਪ੍ਰੀਤ ਪੱਤੋ ਜੀ ਤੋਂ ਬਾਅਦ ਹੁਣ ਮੈਂ ਲੁਧਿਆਣਾ ਬਸਤੀ ਸਾਡੀ ਸ਼ਹਿਰ ਆ ਮਨਜੀਤ ਮਾਨ ਨੂੰ ਸੱਦਾ ਦਿਆਂਗਾ, ਉਹ ਆਉਣ ਤੇ ਆਪਣੇ ਮਨੋਭਾਵ ਜਿਹੜੇ ਆ ਕਿਸਾਨ ਲਹਿਰ ਨਾਲ ਸੰਬੰਧਿਤ ਕਵਿਤਾ ਰਾਹੀਂ ਸਾਂਝੇ ਕਰਨ। ਮਨਜੀਤ ਮਾਨ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
4: ਹਾਂਜੀ, ਬਹੁਤ ਬਹੁਤ ਧੰਨਵਾਦ ਹਰਮਨ ਸਹਿਯੋਗ ਜੀ ਦਾ। ਦੁਆਬਾ ਰੇਡੀਓ ਸੁਣ ਰਹੇ ਸਾਰੇ ਸਰੋਤਿਆਂ ਨੂੰ ਮਨਜੀਤ ਕੌਰ ਧੀਮਾਨ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਅੱਜ ਦੀ ਮੇਰੀ ਕਵਿਤਾ ਜਿਹੜੀ ਹੈ ਪੰਜਾਬੀਆਂ ਨੂੰ ਸਮਰਪਿਤ ਹੈ, ਪੰਜਾਬੀ ਕਿਸਾਨ ਸੰਘਰਸ਼ ਨੂੰ ਸਮਰਪਿਤ ਹੈ, ਪੰਜਾਬੀ ਵਿਦੇਸ਼ੀਆਂ ਨੂੰ ਸਮਰਪਿਤ ਹੈ ਜੋ ਵਿਦੇਸ਼ਾਂ ਵਿੱਚ ਰਹਿ ਕੇ ਵੀ ਪੰਜਾਬ ਦੇ ਨਾਲ ਜੁੜੇ ਹੋਏ ਨੇ। ਸੋ ਪੇਸ਼ ਹੈ ਜੀ ਕਵਿਤਾ ਪੰਜਾਬੀ। ਇਹ ਪੰਜਾਬੀ ਸ਼ੇਰ ਨੇ, ਇਹ ਪੰਜਾਬੀ ਸ਼ੇਰ ਨੇ ਨਾ ਪਿੱਛੇ ਹਟਦੇ ਡਰ ਕੇ, ਇਹ ਪੰਜਾਬੀ ਸ਼ੇਰ ਨੇ ਨਾ ਪਿੱਛੇ ਹਟਦੇ ਡਰ ਕੇ, ਇਹ ਅਮਰ ਸ਼ਹੀਦੀ ਪਾ ਜਾਂਦੇ ਨੇ, ਇਹ ਅਮਰ ਸ਼ਹੀਦੀ ਪਾ ਜਾਂਦੇ ਨੇ ਅਣਖ ਦੀ ਖਾਤਰ ਮਰ ਕੇ, ਇਹ ਪੰਜਾਬੀ ਸ਼ੇਰ ਨੇ ਨਾ ਪਿੱਛੇ ਹਟਦੇ ਡਰ ਕੇ, ਇਹਨਾਂ ਦੀ ਇੱਕੋ ਦਹਾੜ ਹੀ, ਇਹਨਾਂ ਦੀ ਇੱਕੋ ਦਹਾੜ ਹੀ ਭਾਜੜ ਪਾ ਦਿੰਦੀ ਹੈ ਹਿਰਨਾਂ ਨੂੰ, ਇਹ ਰੋਕ ਲੈਂਦੇ ਨੇ ਅੱਖਾਂ ਨਾਲ ਸੂਰਜ ਦੀਆਂ ਤਿੱਖੀਆਂ ਕਿਰਨਾਂ ਨੂੰ, ਇਹ ਰੋਕ ਲੈਂਦੇ ਨੇ ਅੱਖਾਂ ਨਾਲ ਸੂਰਜ ਦੀਆਂ ਤਿੱਖੀਆਂ ਕਿਰਨਾਂ ਨੂੰ, ਇਹ ਮਰਨੋਂ ਮੂਲ ਨਾ ਡਰਦੇ ਨੇ, ਇਹ ਮਰਨੋਂ ਮੂਲ ਨਾ ਡਰਦੇ ਨੇ, ਰੱਖਦੇ ਸਿਰ ਹਥੇਲੀ ਤੇ ਧਰ ਕੇ, ਇਹ ਪੰਜਾਬੀ ਸ਼ੇਰ ਨੇ ਨਾ ਪਿੱਛੇ ਹਟਦੇ ਡਰ ਕੇ, ਇਹ ਪੰਜਾਬੀ ਸ਼ੇਰ ਨੇ, ਇਹ ਵਾਧੂ ਕੁਝ ਵੀ ਲੈਂਦੇ ਨਹੀਂ, ਇਹ ਵਾਧੂ ਕੁਝ ਵੀ ਲੈਂਦੇ ਨਹੀਂ ਪਰ ਹੱਕ ਆਪਣਾ ਵੀ ਛੱਡਦੇ ਨਹੀਂ, ਖੜ ਜਾਂਦੇ ਤਣ ਕੇ ਛਾਤੀਆਂ ਇਹ ਪਿੱਠ ਦਿਖਾ ਕੇ ਭੱਜਦੇ ਨਹੀਂ, ਖੜ ਜਾਂਦੇ ਤਣ ਕੇ ਛਾਤੀਆਂ ਇਹ ਪਿੱਠ ਦਿਖਾ ਕੇ ਭੱਜਦੇ ਨਹੀਂ, ਇਹ ਜੇਤੂ ਕੌਮ ਕਹਾਉਂਦੀ ਏ, ਇਹ ਜੇਤੂ ਕੌਮ ਕਹਾਉਂਦੀ ਹੈ ਨਾ ਵਾਪਸ ਆਉਂਦੇ ਹਰ ਕੇ, ਇਹ ਪੰਜਾਬੀ ਸ਼ੇਰ ਨੇ ਨਾ ਪਿੱਛੇ ਹਟਦੇ ਡਰ ਕੇ, ਇਹ ਪੰਜਾਬੀ ਸ਼ੇਰ ਨੇ, ਇਹ ਜਾਣੇ ਜਾਂਦੇ ਦੁਨੀਆ ਵਿੱਚ, ਇਹ ਜਾਣੇ ਜਾਂਦੇ ਦੁਨੀਆ ਵਿੱਚ ਆਪਣੀ ਬਹਾਦਰੀ ਤੇ ਨੇਕੀ ਲਈ, ਇਹ ਜਿਉਂਦੇ ਮਰਦੇ ਟੌਰ ਨਾਲ, ਕਈ ਜਾਣੇ ਜਾਂਦੇ ਸ਼ੇਖੀ ਲਈ, ਕਈ ਜਾਣੇ ਜਾਂਦੇ ਸ਼ੇਖੀ ਲਈ, ਇਹ ਪੁਲਾਂ ਦੇ ਮੁਹਤਾਜ ਨਹੀਂ, ਇਹ ਪੁਲਾਂ ਦੇ ਮੁਹਤਾਜ ਨਹੀਂ, ਲੰਘ ਜਾਂਦੇ ਦਰਿਆਵਾਂ ਨੂੰ ਤਰ ਕੇ, ਇਹ ਪੰਜਾਬੀ ਸ਼ੇਰ ਨੇ ਨਾ ਪਿੱਛੇ ਹਟਦੇ ਡਰ ਕੇ, ਇਹ ਪੰਜਾਬੀ ਸ਼ੇਰ ਨੇ, ਇਹ ਵਸਦੇ ਵਿੱਚ ਪਰਦੇਸੀ ਵੀ ਦਿਲ ਵਿੱਚ ਰੱਖਦੇ ਪੰਜਾਬ ਨੂੰ, ਇਹ ਵਸਦੇ ਵਿੱਚ ਪਰਦੇਸੀ ਵੀ ਦਿਲ ਵਿੱਚ ਰੱਖਦੇ ਪੰਜਾਬ ਨੂੰ, ਇਹ ਮਾਂ ਬੋਲੀ ਨੂੰ ਸਾਂਭਦੇ ਜਿਵੇਂ ਸਿਰ ਤੇ ਰੱਖਦੇ ਤਾਜ ਨੂੰ, ਇਹ ਮਾਂ ਬੋਲੀ ਨੂੰ ਸਾਂਭਦੇ ਜਿਵੇਂ ਸਿਰ ਤੇ ਰੱਖਦੇ ਤਾਜ ਨੂੰ, ਇਹ ਪਿਆਰ ਮੁਹੱਬਤਾਂ ਰੱਖਦੇ ਨੇ, ਇਹ ਪਿਆਰ ਮੁਹੱਬਤਾਂ ਰੱਖਦੇ ਨੇ, ਵਿੱਚ ਗਾਗਰ ਦੇ ਸਾਗਰ ਭਰ ਕੇ, ਵਿੱਚ ਗਾਗਰ ਦੇ ਸਾਗਰ ਭਰ ਕੇ, ਇਹ ਪੰਜਾਬੀ ਸ਼ੇਰ ਨੇ ਨਾ ਪਿੱਛੇ ਹਟਦੇ ਡਰ ਕੇ, ਇਹ ਅਮਰ ਸ਼ਹੀਦੀ ਪਾ ਜਾਂਦੇ ਅਣਖ ਦੀ ਖਾਤਰ ਮਰ ਕੇ, ਇਹ ਪੰਜਾਬੀ ਸ਼ੇਰ ਨੇ ਨਾ ਪਿੱਛੇ ਹਟਦੇ ਡਰ ਕੇ। ਬਹੁਤ ਬਹੁਤ ਧੰਨਵਾਦ ਜੀ।
1: ਤਮਾਨ ਜੀ ਤੋਂ ਬਾਅਦ ਹੁਣ ਮੈਂ ਕਿਸਾਨ ਲਹਿਰ ਦੀ ਹਮਾਇਤ ਦੇ ਵਿੱਚ ਕਵਿਤਾ ਲਿਖਣ ਵਾਲੇ ਸ਼ਾਇਰ ਜੰਮੂ ਕਸ਼ਮੀਰ ਤੋਂ ਸੂਰਜ ਸਿੰਘ ਸੂਰਜ ਜੀ ਨੂੰ ਸੱਦਾ ਦਿੰਦਾ, ਉਹ ਆਉਣ ਅਤੇ ਆਪਣੀ ਕਵਿਤਾ ਜਿਹੜੀ ਆ ਦੁਆਬਾ ਰੇਡੀਓ ਦੇ ਸਰੋਤਿਆਂ ਦੇ ਨਾਲ ਸਾਡੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਸਾਂਝੀ ਕਰਨ। ਸੂਰਜ ਸਿੰਘ ਸੂਰਜ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ 'ਤੇ ਨਿੱਘਾ ਸਵਾਗਤ ਹੈ।
5: ਹਰਬੰਸ ਜੀ, ਤੁਹਾਨੂੰ ਅਤੇ ਦੁਆਬਾ ਰੇਡੀਓ ਦੀ ਪੂਰੀ ਟੀਮ ਨੂੰ ਲੱਖ ਲੱਖ ਵਧਾਈਆਂ ਨੇ। ਤੁਸੀਂ ਸਮੇਂ ਦੀ ਰਫ਼ਤਾਰ ਦੇ ਨਾਲ ਹੀ ਅੱਗੇ ਵੱਧ ਰਹੇ ਹੋ ਅਤੇ ਇਸੇ ਤਰ੍ਹਾਂ ਵੱਧਦੇ ਜਾਓ, ਹੋਰ ਅਗੇਰੇ, ਹੋਰ ਅਗੇਰੇ, ਹੋਰ ਅਗੇਰੇ। ਅਤੇ ਮੈਂ ਦੇਸ਼ ਦੇ ਕਿਸਾਨ ਦੀ ਇਹ ਕਵਿਤਾ ਤੁਹਾਨੂੰ ਭੇਜ ਰਿਹਾ ਹਾਂ। ਉਲਟੀ ਕਿਸਨੇ ਰੀਤ ਹੈ ਬੰਦਿਆ, ਜਗ ਤੇ ਆਣ ਚਲਾਈ, ਹੋਰਨਾਂ ਨੂੰ ਜੋ ਖੁਸ਼ੀਆਂ ਵੰਡਦਾ, ਹੈ ਗਮ ਉਸਦੀ ਪਰਛਾਈ। ਉਲਟੀ ਕਿਸਨੇ ਰੀਤ ਹੈ ਬੰਦਿਆ, ਜਗ ਤੇ ਆਣ ਚਲਾਈ, ਹੋਰਨਾਂ ਨੂੰ ਜੋ ਖੁਸ਼ੀਆਂ ਵੰਡਦਾ, ਹੈ ਗਮ ਉਸਦੀ ਪਰਛਾਈ। ਰਾਤ ਦਿਨੇ ਹੈ ਜੂਝਦਾ ਰਹਿੰਦਾ, ਬਾਕੀ ਸਭ ਸੁਰਤ ਭੁਲਾਈ, ਬੰਜਰ ਨੂੰ ਉਪਜਾਊ ਬਣਾ ਕੇ, ਮਨ ਦੀ ਅੰਨ ਦੀ ਛੈ ਬਰਲਾਈ। ਬਾਕੀ ਸਭ ਸੁਰਤ ਭੁਲਾਈ, ਬੰਜਰ ਨੂੰ ਉਪਜਾਊ ਬਣਾ ਕੇ, ਅੰਨ ਦੀ ਛੈ ਬਰਲਾਈ। ਪਖਦੀ ਦੁਪਹਿਰ ਜਾਂ ਠੰਡ ਦਾ ਮੌਸਮ, ਹੋਵੇ ਕਾਲੀ ਬਦਲੀ ਛਾਈ, ਪਖਦੀ ਦੁਪਹਿਰ ਜਾਂ ਠੰਡ ਦਾ ਮੌਸਮ, ਹੋਵੇ ਕਾਲੀ ਬਦਲੀ ਛਾਈ, ਖੂਨ ਪਸੀਨਾ ਡੋਲ ਕੇ ਆਪਣਾ, ਦੇਸ਼ ਚੋਂ ਭੁੱਖ ਮਿਟਾਈ। ਸਦੀਆਂ ਤੋਂ ਪਰ ਇਸ ਦੀ ਕਿਸਮਤ, ਇਸ ਨੂੰ ਰਾਸ ਨਾ ਆਈ। ਸਦੀਆਂ ਤੋਂ ਪਰ ਇਸ ਦੀ ਕਿਸਮਤ, ਇਸ ਨੂੰ ਰਾਸ ਨਾ ਆਈ, ਦੁਨੀਆਂ ਲਈ ਅੰਦਾਤਾ ਬਣਿਆ, ਘਰ ਦੀ ਖਬਰ ਨਾ ਲਾਈ ਕਾਈ। ਜੋ ਦੁਨੀਆਂ ਲਈ ਅੰਦਾਤਾ ਬਣਿਆ, ਘਰ ਦੀ ਖਬਰ ਨਕਾਈ, ਝੂਠੇ ਵਾਦੇ ਫੋਕੇ ਨਾਰੇ, ਇਸ ਨੂੰ ਰਾਸ ਨਾ ਆਏ। ਝੂਠੇ ਵਾਦੇ ਫੋਕੇ ਨਾਰੇ, ਇਸ ਨੂੰ ਰਾਸ ਨਾ ਆਏ। ਸੱਤਾ ਧਾਰੀ ਤੇ ਧਨਵਾਨਾਂ, ਨਿਤ ਨਵੇਂ ਜਾਲ ਫੈਲਾਏ। ਸੱਤਾ ਧਾਰੀ ਤੇ ਧਨਵਾਨਾਂ, ਨਿਤ ਨਵੇਂ ਜਾਲ ਫੈਲਾਏ। ਮਿੱਟੀ ਵਿੱਚ ਮਿੱਟੀ ਹੋ ਕੇ, ਕਿਸਾਨਾਂ ਖੇਤੀ ਹੈ ਲਹਿਰਾਈ। ਮਿੱਟੀ ਵਿੱਚ ਮਿੱਟੀ ਹੋ ਕੇ, ਕਿਸਾਨਾਂ ਖੇਤੀ ਹੈ ਲਹਿਰਾਈ। ਆਪਣੀ ਜਾਨ ਦੀ ਬਾਜ਼ੀ ਲਾ ਕੇ, ਦੇਸ਼ ਦੀ ਪੱਤ ਬਚਾਈ। ਤਰੀਆਂ ਤਰਾਈਆਂ ਨਹਿਰੇ ਚ ਰਹਿ ਜਾਂਦੀਆਂ, ਯੋਜਨਾ ਸਭੇ ਬਣਾ ਕੇ ਸਰਕਾਰ ਦੀਆਂ। ਤਰੀਆਂ ਤਰਾਈਆਂ ਨਹਿ ਰਹਿ ਜਾਂਦੀਆਂ, ਯੋਜਨਾ ਸਭੇ ਬਣਾ ਕੇ। ਅੰਤ ਨਿਰਾਸ਼ਾ ਪੱਲੇ ਪੈਂਦੀ, ਮੰਡੀਆਂ ਦੇ ਵਿੱਚ ਜਾ ਕੇ। ਵਰਤਮਾਨ ਚ ਸਭ ਦਾ ਸਾਥ ਤੇ ਸਭ ਕਾ ਵਿਕਾਸ ਦਾ ਨਾਰਾ। ਵਰਤਮਾਨ ਚ ਸਭ ਕਾ ਸਾਥ ਤੇ ਸਭ ਕਾ ਵਿਕਾਸ ਦਾ ਨਾਰਾ। ਠੋਕਰਾਂ ਵਿੱਚ ਹੀ ਰਿਹਾ ਹੈ ਰੁਲਦਾ, ਇਹ ਕਿਸਮਤ ਦਾ ਮਾਰਾ। ਜੈ ਜਵਾਨ ਤੇ ਜੈ ਕਿਸਾਨ ਦਾ ਨਾਰਾ ਕਦੇ ਸੀ ਲੱਗਿਆ। ਜੈ ਜਵਾਨ ਤੇ ਜੈ ਕਿਸਾਨ ਦਾ ਨਾਰਾ ਕਦੇ ਸੀ ਲੱਗਿਆ। ਨੀਲੇ ਅੰਬਰਾਂ ਉੱਤੇ ਉਹ ਵੀ ਅੱਜ ਤੱਕ ਫੋਕਾ ਗਜਿਆ। ਨੀਲੇ ਅੰਬਰਾਂ ਉੱਤੇ ਉਹ ਵੀ ਅੱਜ ਤੱਕ ਫੋਕਾ ਗਜਿਆ। ਕਦ ਬਦਲੂਗਾ, ਕਿਸਨੇ ਬਦਲਣਾ, ਤੈਨੂੰ ਇਹ ਕਿਸਾਨਾਂ। ਸੁਣਿਓ ਜ਼ਰਾ, ਕਦ ਬਦਲੂਗਾ, ਕਿਸਨੇ ਬਦਲਣਾ, ਤੈਨੂੰ ਇਹ ਕਿਸਾਨਾਂ ਆਪਣੇ ਪੈਰਾਂ 'ਤੇ ਖੜਾ ਹੈ ਹੋਣਾ ਆਪੇ ਤੂੰ ਜਵਾਨਾਂ ਕਦ ਬਦਲੂਗਾ ਕਿਸਨੇ ਬਦਲਣਾ ਤੈਨੂੰ ਇਹ ਕਿਸਾਨਾਂ ਆਪਣੇ ਪੈਰਾਂ 'ਤੇ ਖੜਾ ਹੈ ਹੋਣਾ ਆਪੇ ਤੂੰ ਜਵਾਨਾਂ ਹੱਥ ਹੈ ਆਇਆ ਅੱਜ ਜੋ ਵੀਰਾ ਸਮਾਂ ਨਾ ਐਵੇਂ ਗਵਾਈ ਹੱਥ ਹੈ ਆਇਆ ਅੱਜ ਜੋ ਵੀਰਾ ਸਮਾਂ ਨਾ ਐਵੇਂ ਗਵਾਈ ਜ਼ੋਰ ਦਾ ਹੱਲਾ ਬੋਲ ਕੇ ਮਿੱਤਰਾ ਸੰਘਰਸ਼ ਅੱਗੇ ਵਧਾਈ ਜ਼ੋਰ ਦਾ ਹੱਲਾ ਬੋਲ ਕੇ ਵੀਰਾ ਸੰਘਰਸ਼ ਨੂੰ ਅੱਗੇ ਵਧਾਈ ਇਕੱਠੇ ਹੋ ਕੇ ਰਸਤੇ ਦੀਆਂ ਸਭੇ ਠੋਕਰਾਂ ਲਾਹੀ ਇਕੱਠੇ ਹੋ ਕੇ ਰਸਤੇ ਦੀਆਂ ਸਭੇ ਰੁਕਾਵਟਾਂ ਲਾਹੀ ਰੱਬ ਵੀ ਤੇਰੇ ਨਾਲ ਹੈ ਸੂਰਜ ਰੱਬ ਨੂੰ ਨਾ ਭੁਲਾਈ ਇਕੱਠੇ ਹੋ ਕੇ ਰਸਤੇ ਦੀਆਂ ਸਭੇ ਰੁਕਾਵਟਾਂ ਲਾਹੀ ਰੱਬ ਵੀ ਤੇਰੇ ਨਾਲ ਹੈ ਸੂਰਜ ਰੱਬ ਨੂੰ ਨਾ ਭੁਲਾਈ ਰੱਬ ਵੀ ਤੇਰੇ ਨਾਲ ਹੈ ਵੀਰਾ ਰੱਬ ਨੂੰ ਨਾ ਭੁਲਾਈ ਉਲਟੀ ਕਿਸਨੇ ਰੀਤ ਹੈ ਬੰਦਿਆ ਜਗ 'ਤੇ ਆਣ ਚਲਾਈ ਹੋਰਨਾਂ ਨੂੰ ਜੋ ਖੁਸ਼ੀਆਂ ਵੰਡਦਾ ਹੈ ਗਮ ਉਸਦੀ ਪਰਛਾਈ ਹੋਰਨਾਂ ਨੂੰ ਜੋ ਖੁਸ਼ੀਆਂ ਵੰਡਦਾ ਹੈ ਗਮ ਉਸਦੀ ਪਰਛਾਈ ਬਹੁਤ ਬਹੁਤ ਧੰਨਵਾਦ ਜੀ
1: ਅਤੇ ਤੁਸੀਂ ਸਾਰੇ ਇਹ ਬਖੂਬੀ ਜਾਣਦੇ ਹੋ ਵੀ ਦਿੱਲੀ ਦੇ ਵਿੱਚ ਜੋ ਇਸ ਵੇਲੇ ਭਾਰਤ ਪੱਧਰ ਦੇ ਕਿਸਾਨਾਂ ਦਾ ਘੋਲ ਚੱਲ ਰਿਹਾ ਇਸ ਘੋਲ ਦੇ ਵਿੱਚ ਜਿਹੜੀ ਬੜਤ ਆ ਜਾਂ ਕਹਿ ਲਈਏ ਸਭ ਤੋਂ ਜ਼ਿਆਦਾ ਵੱਡਾ ਯੋਗਦਾਨ ਉਹ ਪੰਜਾਬੀਆਂ ਦਾ ਪੰਜਾਬੀਆਂ ਦੇ ਵਿੱਚ ਵੀ ਖਾਸ ਤੌਰ 'ਤੇ ਸਾਡੀਆਂ ਪੰਜਾਬੀਆਂ ਦੀਆਂ ਮਾਵਾਂ ਭੈਣਾਂ ਦਾ ਯੋਗਦਾਨ ਵੀ ਹੈਗਾ ਹੈ ਅਤੇ ਇਸ ਜਿਹੜੀਆਂ ਔਰਤਾਂ ਦੇ ਯੋਗਦਾਨ ਸੰਬੰਧੀ ਜਿਹੜਾ ਕੰਗਣਾ ਰਣਦੌਤ ਨੇ ਜਿਹੜੀ ਇੱਕ ਟਵੀਟ ਕੀਤੀ ਹੈ ਜਿਸ ਨੇ ਪੰਜਾਬੀ ਔਰਤਾਂ ਦੇ ਮਾਣ ਸਤਿਕਾਰ ਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ਉਸ ਦੇ ਵਿਰੋਧ ਦੇ ਵਿੱਚ ਸਾਡੀ ਕਵਿਤਰੀ ਕਿਰਨਜੀਤ ਕੌਰ ਅਤੇ ਉਸਦੀ ਸਾਥਣ ਜਿਹੜੀ ਆ ਇੱਕ ਹਫ਼ਤਾ ਜਿਹੜੀ ਆ ਲੈ ਕੇ ਹਾਜ਼ਰ ਹੋ ਰਹੀ ਹੈ ਕਿਰਨਜੀਤ ਕੌਰ ਜੀ ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ ਕਿਰਨਜੀਤ ਕੌਰ ਅਤੇ ਸਾਥ
6: ਬਹੁਤ ਹੀ ਸਤਿਕਾਰਯੋਗ ਹਰਬੰਸ ਜੀ ਅਤੇ ਮੇਰੇ ਸਾਹਿਤਕਾਰ ਸਾਥੀਓ ਸਤਿ ਸ਼੍ਰੀ ਅਕਾਲ ਮੈਂ ਕਿਰਨਜੀਤ ਕੌਰ ਹਾਜ਼ਰ ਹਾਂ ਲੈ ਕੇ ਆਪਣੀ ਕਵਿਤਾ ਕੰਗਣਾ ਜਿਹੜੀ ਕਿ ਅੱਜ ਦੇ ਕਿਸਾਨੀ ਮਸਲਿਆਂ ਉੱਪਰ ਆਧਾਰਿਤ ਹੈ ਅਤੇ ਕੰਗਣਾ ਦੀ ਬਿਆਨਬਾਜ਼ੀ ਨੂੰ ਦਰਸਾਉਂਦੀ ਹੈ ਸੁਣਿਓ ਜ਼ਰਾ ਧਿਆਨ ਦੇ ਨਾਲ ਕੰਗਣਾ ਕੰਗਣਾ ਤੂੰ ਮੈਨੂੰ ਮੇਰੀ ਪੋਤੀ ਵਰਗੀ ਜਾਪੇ ਕੰਗਣਾ ਤੂੰ ਮੈਨੂੰ ਮੇਰੀ ਪੋਤੀ ਵਰਗੀ ਜਾਪੇ ਬਾਤ ਸੁਣਾਵਾਂ ਮੈਂ ਤੈਨੂੰ ਬਾਤ ਸੁਣਾਵਾਂ ਮੈਂ ਤੈਨੂੰ ਬੁੱਝੀ ਤੂੰ ਆਪੇ ਦੂਜੀ ਗੱਲ ਆਖਾਂ ਸ਼ਕਤੀਮਾਨ ਨੂੰ ਨਿੱਕੇ ਨਿੱਕੇ ਬੱਚਿਆਂ ਦੇ ਭਗਵਾਨ ਨੂੰ ਪੁੱਤਾ ਪੁੱਤਾ ਲੱਗਦਾ ਮੈਨੂੰ

0: ਮਾੜੀ ਹੋਈ ਨਾਲ ਕੁੜੀ ਦੇ, ਹਰ ਕਿਸਾਨ ਤਾਂ ਕਹਿ ਗਿਆ ਸੀ। ਦੱਸਾਂ ਆਪਣੇ ਬਾਰੇ ਮੈਂ ਅਣਸ ਗੁਰੂ ਗੋਬਿੰਦ ਦੀ, ਦੱਸਾਂ ਆਪਣੇ ਬਾਰੇ ਮੈਂ ਅਣਸ ਗੁਰੂ ਗੋਬਿੰਦ ਦੀ, ਮੇਰੇ ਵੱਡਿਆਂ ਬਚਾਈ ਆਬਰੂ ਸੋਹਣੀ ਇਸ ਹਿੰਦ ਦੀ। ਮੈਂ ਪੰਜਾਬਣ ਪੰਜਾਬ ਦੀ ਹਾਂ ਯੁੱਧ ਵਿੱਚ ਲੜਦੀ, ਜਦੋਂ ਪਏ ਗਰੀਬੀ ਘਰ ਵਿੱਚ ਧੁੱਪਾਂ ਵਿੱਚ ਹਾਂ ਹਾੜੀ ਵੜਦੀ। ਕਰਜ਼ੇ ਦੇ ਮਾਰੇ ਪੁੱਤ ਮੇਰੇ, ਕਰਜ਼ੇ ਦੇ ਮਾਰੇ ਪੁੱਤ ਮੇਰੇ, ਨਿੱਤ ਖੁਦਕੁਸ਼ੀਆਂ ਕਰਦੇ, ਕੰਗਾਲ ਕੀਤਾ ਦੇਸ਼ ਨਿਤਾਵਾਂ, ਕੰਗਾਲ ਕੀਤਾ ਦੇਸ਼ ਨਿਤਾਵਾਂ, ਹਰਜਾਨਾ ਮੇਰੇ ਲਾਲ ਨੇ ਭਰਦੇ। ਮੈਂ ਆਪ ਭੁੱਖੀ ਪੈ ਜਾਵਾਂ, ਪਰ ਦਰ ਤੇ ਆਏ ਨੂੰ ਨਹੀਂ ਮੋੜਦੀ, ਇੱਜ਼ਤ ਅਣਖ ਹੈ ਮੇਰੀ ਦੌਲਤ, ਕੋਈ ਕੋਠੀ ਨਹੀਂ ਕਰੋੜ ਦੀ, ਕੋਈ ਕੋਠੀ ਨਹੀਂ ਕਰੋੜ ਦੀ। ਹੈਰਾਨ ਹੋਵਾਂ ਤੇਰੀ ਸੋਚ ਤੇ ਸੁਣ ਕੰਗਣਾ, ਹੈਰਾਨ ਹੋਵਾਂ ਤੇਰੀ ਸੋਚ ਤੇ, ਸੱਚ ਹੋ ਗਿਆ ਔਰਤ ਹੀ ਔਰਤ ਦੀ ਵੈਰੀ ਹੈ, ਔਰਤ ਹੀ ਔਰਤ ਦੀ ਵੈਰੀ ਹੈ, ਢਿੱਡ ਭਰਨ ਵਾਲੇ ਨੂੰ ਦੇਸ਼ ਧਰੋਈ, ਕਹਿ ਗਿਆ ਖੰਨਾ ਜ਼ਹਿਰੀ ਹੈ। ਅਸੀਂ ਹੱਕ ਲਏ ਬਿਨਾਂ ਮੁੜਨਾ ਨਹੀਂ, ਅਸੀਂ ਹੱਕ ਲਏ ਬਿਨਾਂ ਮੁੜਨਾ ਨਹੀਂ, ਭਾਵੇਂ ਟਹਿਰ ਗਲਾਂ ਵਿੱਚ ਪਾ ਦਿਓ, ਭਾਵੇਂ ਟਹਿਰ ਗਲਾਂ ਵਿੱਚ ਪਾ ਦਿਓ। ਕਿਰਨਜੀਤ ਅਸੀਂ ਨਹੀਂ ਮੰਨਣੀ ਹਾਕਮਾਂ, ਕਿਰਨਜੀਤ ਅਸੀਂ ਨਹੀਂ ਮੰਨਣੀ ਹਾਕਮਾਂ, ਭਾਵੇਂ ਬੰਬਾਂ ਨਾ ਉਡਵਾ ਦਿਓ, ਭਾਵੇਂ ਬੰਬਾਂ ਨਾ ਉਡਵਾ ਦਿਓ। ਰਚਨਾ ਸੁਣਨ ਦੇ ਲਈ ਬਹੁਤ ਬਹੁਤ ਧੰਨਵਾਦ।
1: ਰਣਜੀਤ ਕੌਰ ਹੁਣਾਂ ਦੀ ਇਹ ਪਿਆਰੀ ਕਵਿਤਾ ਤੋਂ ਬਾਅਦ ਹੁਣ ਅਸੀਂ ਹੁਸ਼ਿਆਰਪੁਰ ਜ਼ਿਲ੍ਹੇ ਦੀ ਤਹਿਸੀਲ ਦਸੂਆ ਦੇ ਪਿੰਡ ਬੋਦਲਾਂ ਤੋਂ ਗੁਰਪ੍ਰੀਤ ਸਫਰੀ ਜੀ ਨੂੰ ਸੱਦਾ ਦੇਣ ਜਾ ਰਹੇ ਹਾਂ। ਉਹ ਵੀ ਆਪਣੀ ਰਚਨਾ ਜਿਹੜੀ ਆ ਕਿਸਾਨ ਘੋਲ ਦੀ ਹਮਾਇਤ ਦੇ ਵਿੱਚ ਲੈ ਕੇ ਆਉਣ। ਗੁਰਪ੍ਰੀਤ ਸਫਰੀ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ।
2: ਸਤਿ ਸ੍ਰੀ ਅਕਾਲ ਦੋਸਤੋ, ਅੱਜ ਫਿਰ ਦੁਆਬਾ ਰੇਡੀਓ ਚੈਨਲ ਦੇ ਮਾਧਿਅਮ ਰਾਹੀਂ ਆਪ ਸਭ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ, ਸੋ ਬਹੁਤ ਬਹੁਤ ਧੰਨਵਾਦ ਸ਼੍ਰੀ ਹਰਬੰਸ ਸੀਓ ਜੀ ਦਾ, ਜੋ ਕਿ ਇਹ ਬਹੁਤ ਹੀ ਵਧੀਆ ਉਪਰਾਲਾ ਕਰ ਰਹੇ ਆ ਸਾਹਿਤਕਾਰਾਂ ਨੂੰ ਇੱਕ ਦੂਸਰੇ ਨਾਲ ਜੋੜਨ ਦਾ। ਇੱਕ ਛੋਟੀ ਜਿਹੀ ਕਵਿਤਾ ਕਿਸਾਨੀ ਨਾਲ ਰਿਲੇਟਡ। ਮੁਸ਼ਕਲਾਂ ਸੈਂਕੜੇ ਸਨ ਸਿਰ ਉੱਤੇ ਭਾਵੇਂ, ਮੁਸ਼ਕਲਾਂ ਸੈਂਕੜੇ ਸਨ ਸਿਰ ਉੱਤੇ ਭਾਵੇਂ, ਨਾ ਰਾਵਾਂ ਵਿੱਚ ਰੁਕੇ ਸਨ ਕਾਫਿਲੇ। ਮੁਸ਼ਕਲਾਂ ਸੈਂਕੜੇ ਸਨ ਸਿਰ ਉੱਤੇ ਭਾਵੇਂ, ਨਾ ਰਾਵਾਂ ਵਿੱਚ ਰੁਕੇ ਸਨ ਕਾਫਿਲੇ। ਬਹੁਤ ਦੂਰ ਦਰਾਜ ਤੋਂ ਜੋ ਆਏ ਸਨ ਤੇ, ਬਹੁਤ ਦੂਰ ਦਰਾਜ ਤੋਂ ਜੋ ਆਏ ਸਨ ਤੇ, ਖਬਰੇ ਕਿਸ ਦਿਸ਼ਾ ਤੁਰ ਗਏ ਸਨ ਕਾਫਲੇ। ਪੈਰ ਲਹੂ ਲੁਹਾਨ ਸਨ, ਹੌਂਸਲੇ ਕਿੰਨੇ ਸਨ ਬੁਲੰਦ, ਪੈਰ ਲਹੂ ਲੁਹਾਨ ਸਨ ਤੇ ਹੌਂਸਲੇ ਕਿੰਨੇ ਸਨ ਬੁਲੰਦ, ਕਦੇ ਇੱਕ ਪੈਰ ਨਹੀਂ ਰੁਕੇ ਜਿਹੜੇ, ਦਿੱਲੀ ਵੱਲ ਚਲੇ ਸਨ ਕਾਫਲੇ। ਅੱਜ ਵੀ ਪੈਰਾਂ ਦੀ ਛਾਪ, ਅੱਜ ਵੀ ਪੈਰਾਂ ਦੀ ਛਾਪ ਸੜਕ ਤੇ ਜਿਉਂ ਦੀ ਤਿਉਂ ਹੈ ਕਾਇਮ, ਅੱਜ ਵੀ ਪੈਰਾਂ ਦੀ ਛਾਪ ਸੜਕ ਤੇ ਜਿਉਂ ਦੀ ਤਿਉਂ ਹੈ ਕਾਇਮ। ਜੋ ਗੀਤ ਸੁਣਾਉਂਦੇ ਕਿਰਤਾਂ ਦੇ ਤੁਰੇ ਖਿਜਾ ਵੱਲ ਕਾਫਲੇ, ਜੋ ਗੀਤ ਸੁਣਾਉਂਦੇ ਕਿਰਤਾਂ ਦੇ ਤੁਰੇ ਖਿਜਾ ਵੱਲ ਕਾਫਲੇ, ਉਹ ਰੱਬਾ, ਸੋ ਆਖਰੀ ਬੰਦ ਹੈ, ਉਹ ਰੱਬਾ ਹੁਣ ਤੂੰ ਦੱਸ ਮੁੜ ਇਹ ਘਰ ਕਦ ਆਵਣਗੇ, ਉਹ ਰੱਬਾ ਹੁਣ ਤੂੰ ਦੱਸ ਮੁੜ ਇਹ ਘਰ ਕਦ ਆਵਣਗੇ, ਦਿਨ ਭਰ ਮੁਸ਼ਕਤ ਕਰਨ ਵਾਸਤੇ ਜੋ ਤੁਰੇ ਘਰਾਂ ਚੋਂ ਕਾਫਲੇ। ਮੁਸ਼ਕਲਾਂ ਸੈਂਕੜੇ ਸਨ ਸਿਰ ਉੱਤੇ ਭਾਵੇਂ, ਨਾ ਰਾਵਾਂ ਵਿੱਚ ਰੁਕੇ ਸਨ ਕਾਫਲੇ, ਨਾ ਰਾਵਾਂ ਵਿੱਚ ਰੁਕੇ ਸਨ ਕਾਫਲੇ। ਸੋ ਦੋਸਤੋ ਧੰਨਵਾਦ।
1: ਸਫਰੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਦੇ ਵਿੱਚ ਵਸਦੀ ਸਾਡੀ ਸ਼ਾਇਰਾ ਡਾਕਟਰ ਇੰਦਰਪਾਲ ਕੌਰ ਜੀ ਨੂੰ। ਇੰਦਰਪਾਲ ਕੌਰ ਜੀ ਆਪਣੀ ਜਿਹੜੀ ਹੈ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਇੰਦਰਪਾਲ ਕੌਰ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ

0: ਕਬੀਰ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ
1: ਸਾਰਿਆਂ ਨੂੰ। ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਪਟਿਆਲਾ ਤੋਂ ਡਾਕਟਰ ਇੰਦਰਪਾਲ ਕੌਰ। ਮੇਰੀ ਕਵਿਤਾ ਹੈ ਆਦਤ ਤੋਂ ਮਜਬੂਰ। ਕੋਈ ਕੱਟਦਾ ਹੈ, ਕੋਈ ਵੱਢਦਾ ਹੈ, ਕੋਈ ਜ਼ਖਮ ਸੀਨੇ 'ਤੇ ਲਾਉਂਦਾ ਏ, ਕੋਈ ਮੱਲਮ ਪੱਟੀ ਕਰਦਾ ਏ, ਕੋਈ ਦਰਦ ਵੰਡਾਈ ਜਾਂਦਾ ਏ। ਇਹ ਆਪੋ ਆਪਣੀ ਫਿਤਰਤ ਹੈ, ਇਸ ਨੂੰ ਨਾ ਬਦਲਿਆ ਜਾਂਦਾ ਏ। ਇਹ ਆਪੋ ਆਪਣੀ ਫਿਤਰਤ ਹੈ, ਇਸ ਨੂੰ ਨਾ ਬਦਲਿਆ ਜਾਂਦਾ ਏ। ਕੋਈ ਮਿੱਠੀ ਬਾਣੀ ਬੋਲ ਬੋਲ ਠੰਡ ਸੀਨੇ ਨੂੰ ਪਾਉਂਦਾ ਏ, ਕੋਈ ਸੂਈ ਵਾਂਗੂ ਚੁੱਭਦਾ ਹੈ, ਕੋਈ ਸੂਈ ਵਾਂਗ ਸੀ ਜਾਂਦਾ ਹੈ। ਇਹ ਆਪੋ ਆਪਣੀ ਫਿਤਰਤ ਹੈ, ਇਸ ਨੂੰ ਨਾ ਬਦਲਿਆ ਜਾਂਦਾ ਏ। ਇਹ ਆਪੋ ਆਪਣੀ ਫਿਤਰਤ ਹੈ, ਇਸ ਨੂੰ ਨਾ ਬਦਲਿਆ ਜਾਂਦਾ ਏ। ਕੋਈ ਦੂਜਿਆਂ ਦਾ ਹੱਕ ਮਾਰ ਮਾਰ ਆਪਣੀ ਤਿਜੋਰੀ ਭਰਦਾ ਹੈ, ਕੋਈ ਦੂਜਿਆਂ ਦਾ ਹੱਕ ਮਾਰ ਮਾਰ ਆਪਣੀ ਤਿਜੋਰੀ ਭਰਦਾ ਹੈ, ਕੋਈ ਹੱਸ ਕੇ ਆਪਣਾ ਹਿੱਸਾ ਵੀ ਦੂਜੇ ਦੇ ਨਾਂ ਕਰ ਜਾਂਦਾ ਏ। ਇਹ ਆਪੋ ਆਪਣੀ ਫਿਤਰਤ ਹੈ, ਇਸ ਨੂੰ ਨਾ ਬਦਲਿਆ ਜਾਂਦਾ ਏ। ਇਹ ਆਪੋ ਆਪਣੀ ਫਿਤਰਤ ਹੈ, ਇਸ ਨੂੰ ਨਾ ਬਦਲਿਆ ਜਾਂਦਾ ਏ। ਕੋਈ ਚਲਦੇ ਨੂੰ ਠੋਕਰ ਮਾਰ ਕੇ ਪੂਰੀ ਤਰ੍ਹਾਂ ਡੇਗ ਜਾਂਦਾ ਏ, ਕੋਈ ਚਲਦੇ ਨੂੰ ਠੋਕਰ ਮਾਰ ਕੇ ਪੂਰੀ ਤਰ੍ਹਾਂ ਡੇਗ ਜਾਂਦਾ ਏ, ਕੋਈ ਡਿੱਗੇ ਹੋਏ ਨੂੰ ਉਠਾ ਕੇ ਵੀ ਕਦਮਾਂ 'ਤੇ ਖੜ੍ਹਾ ਕਰ ਜਾਂਦਾ ਏ। ਉਹ ਆਪੋ ਆਪਣੀ ਫਿਤਰਤ ਹੈ, ਇਸ ਨੂੰ ਨਾ ਬਦਲਿਆ ਜਾਂਦਾ ਹੈ। ਕੋਈ ਕੱਟਦਾ ਹੈ, ਕੋਈ ਵੱਢਦਾ ਹੈ, ਕੋਈ ਜ਼ਖਮ ਸੀਨੇ 'ਤੇ ਲਾਉਂਦਾ ਏ, ਕੋਈ ਮੱਲਮ ਪੱਟੀ ਕਰਦਾ ਹੈ, ਕੋਈ ਦਰਦ ਵੰਡਾਈ ਜਾਂਦਾ ਹੈ। ਇਹ ਆਪੋ ਆਪਣੀ ਫਿਤਰਤ ਹੈ, ਇਸ ਨੂੰ ਨਾ ਬਦਲਿਆ ਜਾਂਦਾ ਹੈ। ਇਹ ਆਪੋ ਆਪਣੀ ਫਿਤਰਤ ਹੈ, ਇਸ ਨੂੰ ਨਾ ਬਦਲਿਆ ਜਾਂਦਾ ਹੈ। ਬਹੁਤ ਬਹੁਤ ਸ਼ੁਕਰੀਆ।
0: ਹੁਣ ਮੈਂ ਸੱਦਾ ਦੇਣ ਜਾ ਰਿਹਾ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬੜਾ ਚੌਰ ਦੇ ਪਿੰਡ ਰੱਤੇਵਾਲ ਦੇ ਮਾਸਟਰ ਬਨਾਰਸੀ ਦਾਸ ਰੱਤੇਵਾਲ ਜੀ ਨੂੰ। ਉਹ ਵੀ ਕਿਸਾਨ ਘੋਲ ਦੀ ਹਮਾਇਤ ਦੇ ਵਿੱਚ ਆਪਣੀ ਜਿਹੜੀ ਆ ਹਮਾਇਤ ਲੈ ਕੇ ਕਵਿਤਾ ਰਾਹੀਂ ਹਾਜ਼ਰ ਹੋ ਰਹੇ ਨੇ। ਮਾਸਟਰ ਬਨਾਰਸੀ ਦਾਸ ਰੱਤੇਵਾਲ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ।
2: ਕਿਸਾਨ ਦਾ ਪੁੱਤ, ਕਿਸਾਨ ਦਾ ਪੁੱਤ ਹਾਂ, ਕਿਸਾਨ ਨਾਲ ਖੜਾਂਗਾ। ਕਿਸਾਨ ਦਾ ਪੁੱਤ ਹਾਂ, ਕਿਸਾਨ ਨਾਲ ਖੜਾਂਗਾ। ਕਿਸਾਨੀ ਦੀ ਰਾਖੀ ਲਈ ਜਾਵਰ ਨਾਲ ਲੜਾਂਗਾ। ਖੇਤਾਂ ਵਿੱਚ ਵਸਦੀ ਰੂਹ ਮੇਰੇ ਬਾਪ ਦੀ, ਜਿਹੜੀ ਮੈਨੂੰ ਪਲ ਪਲ ਅੰਗ ਸੰਗ ਜਾਪਦੀ। ਅੱਜ ਭਾਵੇਂ ਬਾਪੂ ਅੱਖੀਆਂ ਤੋਂ ਦੂਰ ਹੈ, ਪਰ ਖੇਤਾਂ ਵਿੱਚ ਡੁੱਲੇ ਉਹਦੇ ਪਸੀਨੇ ਦਾ ਸਰੂਰ ਹੈ। ਖੇਤਾਂ ਦੇ ਬੰਨੇ ਬੰਨੇ ਗੇੜਾ ਜਦ ਮੈਂ ਲਾਉਂਦਾ, ਸੱਚੀ ਮੁੱਚੀ ਬਾਪੂ ਮੈਨੂੰ ਆ ਕੇ ਸਮਝਾਉਂਦਾ। ਕਹਿੰਦਾ, ਮੇਰੇ ਖੇਤਾਂ ਦਾ ਤੂੰ ਰੱਖਣਾ ਧਿਆਨ ਏ, ਇਹਨਾਂ ਨਾਲ ਹੀ ਪੁੱਤਰਾ ਤੇਰੀ ਜੱਗ ਵਿੱਚ ਸ਼ਾਨ ਏ। ਵੇਖੀ ਕਿਤੇ ਇਹਨਾਂ ਉੱਤੇ ਕਾਬਜ ਨਾ ਕੋਈ ਹੋ ਜਾਵੇ, ਬਣੀ ਬਣਾਈ ਇੱਜ਼ਤ ਮਿੱਟੀ ਵਿੱਚ ਖੋ ਜਾਵੇ। ਇਹਨਾਂ ਪਿੱਛੇ ਲੜਦਾ ਰਿਹਾ ਮੈਂ ਸ਼ਰੀਕਾਂ ਨਾਲ, ਕੋਰਟ ਅਤੇ ਕਚਹਿਰੀਆਂ 'ਚ ਪੈਂਦੀਆਂ ਤਰੀਕਾਂ ਨਾਲ। ਕਿਸਾਨ ਦੀ ਕਿਸਾਨੀ ਨਾਲ ਹੁੰਦੀ ਗੂੜੀ ਮੁਹੱਬਤ ਏ, ਇਹਨਾਂ ਵਿੱਚ ਹੀ ਰੱਬ ਤੇਰਾ ਲਿਖਿਆ ਮੁਕੱਦਰ ਏ। ਘਾਟੇ ਨਫੇ ਸਾਰੇ ਮੈਂ ਜਿੰਦ 'ਤੇ ਸੀ ਕੱਟਦਾ, ਫਿਰ ਵੀ ਨਾ ਪਾਸਾ ਕਦੀ ਇਹਨਾਂ ਵੱਲੋਂ ਵੱਟਦਾ। ਇਹੋ ਤੇਰੀ ਜਿੰਦ ਅਤੇ ਇਹੋ ਤੇਰੀ ਜਾਨ ਏ, ਇਹਨਾਂ ਵਿੱਚ ਹੀ ਵੱਸਦਾ ਤੇਰਾ ਭਗਵਾਨ ਏ। ਥੋੜ੍ਹੇ ਜਿਹੇ ਸ਼ਬਦਾਂ ਵਿੱਚ ਸ਼੍ਰੀ ਬਾਪੂ ਸਮਝਾ ਗਿਆ, ਖੇਤਾਂ ਦੇ ਦਰਦ ਦੀ ਕਹਾਣੀ ਸੁਣਾ ਗਿਆ। ਬਨਾਰਸੀ ਦਾਸ ਖੇਤਾਂ ਵਿੱਚ ਹੱਲ ਸੀ ਚਲਾਉਂਦਾ, ਬਾਪੂ ਨਾਲ ਸੱਚੀ ਮੁੱਚੀ ਹੱਥ ਸੀ ਵਟਾਉਂਦਾ। ਇਹੋ ਮੇਰੇ ਬਚਪਨ ਦੀ ਅਸਲੀ ਕਮਾਈ ਏ, ਨਾਲ ਨਾਲ ਇਸ ਦੇ ਮੈਂ ਕੀਤੀ ਵੀ ਪੜ੍ਹਾਈ ਏ। ਪੜ੍ਹ ਲਿਖ ਜਦ ਫਿਰ ਅਧਿਆਪਕ ਜਾ ਲੱਗੇ ਸੀ, ਖੇਤਾਂ ਵਿੱਚ ਕਦੀ ਕਦੀ ਫਿਰ ਵੀ ਹੱਕ ਲੈਂਦੇ ਢੱਗੇ ਸੀ। ਰੱਤੇਵਾਲ ਪਿੰਡ ਵਿੱਚ ਆਉਣ ਕੇ ਪੜ੍ਹਾਇਆ ਏ, ਛੁੱਟੀ ਵਾਲੇ ਦਿਨ ਖੂਬ ਹੱਲ ਵੀ ਚਲਾਇਆ ਏ। ਇਨ ਵਿਨ ਸਾਰੀ ਉਹ ਕਹਾਣੀ ਮੈਂ ਸੁਣਾਈ ਏ, ਬਚਪਨ ਅਤੇ ਜਵਾਨੀ ਵਿੱਚ ਆਉਣ ਜੋ ਹੰਢਾਈਏ, ਬਚਪਨ ਅਤੇ ਜਵਾਨੀ ਵਿੱਚ ਆਉਣ ਜੋ ਹੰਢਾਈਏ।
0: ਰੱਤੇਵਾਲ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਸ਼ਹਿਰ ਦੇ ਵਿੱਚ ਵਸਦੀ ਸਾਡੀ ਸ਼ਹਿਰ ਆ ਸੁਸ਼ਮਾ ਸੱਭਰਵਾਲ ਜੀ ਨੂੰ। ਸੁਸ਼ਮਾ ਸੱਭਰਵਾਲ ਜੀ ਸਾਡੇ ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਪਹਿਲੀ ਵਾਰੀ ਹਾਜ਼ਰ ਹੋ ਰਹੇ ਨੇ। ਤੇ ਉਹ ਵੀ ਕਿਸਾਨ ਸੰਘਰਸ਼ਾਂ ਨਾਲ ਜੋੜ ਕੇ ਆਪਣੀ ਕਿਸਾਨ ਅੰਦੋਲਨ ਨੂੰ ਹਮਾਇਤ ਦੇਣ ਆਏ ਨੇ ਆਪਣੀ ਕਵਿਤਾ ਰਾਹੀਂ। ਸੁਸ਼ਮਾ ਸੱਭਰਵਾਲ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ।
3: ਹਾਂਜੀ, ਮੈਂ ਹਰਵੰਤ ਸਿੰਘ ਜੀ ਦੁਆਬਾ ਰੇਡੀਓ ਸਟੇਸ਼ਨ ਦੇ ਜਿਹੜੇ ਚਲਾ ਰਹੇ ਹਾਂ, ਮੈਂ ਉਹਨਾਂ ਨੂੰ ਸਤਿ ਸ਼੍ਰੀ ਅਕਾਲ ਕਹਿੰਦੀ ਹਾਂ ਅਤੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਕਹਿੰਦੀ ਹਾਂ। ਮੈਂ ਆਪਣੀ ਇੱਕ ਕਵਿਤਾ ਕਿਸਾਨਾਂ 'ਤੇ ਬਣਾਈ ਹੈ, ਲਿਖੀ ਹੈ। ਮੈਂ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਵੀ ਸਾਰੇ ਲੋਕ ਕਿਸਾਨਾਂ ਦੇ ਨਾਲ ਹੈ, ਸਾਰਾ ਭਾਰਤ ਇੱਕ ਹੈ। ਇੱਥੋਂ ਤੱਕ ਕਿ ਪੜ੍ਹੇ ਲਿਖੇ ਬਾਹਰ ਦੇ ਲੋਕ ਵੀ ਕਿਸਾਨ ਪੱਕੀ ਹੁੰਗਾਰਾ ਭਰ ਰਹੇ ਹੈ। ਇਹ ਬਹੁਤ ਅੱਛੀ ਗੱਲ ਹੈ, ਚੰਗੀ ਗੱਲ ਹੈ, ਅਤੇ ਕਿਸਾਨਾਂ ਦੇ ਲਈ ਸਰਕਾਰਾਂ ਨੂੰ ਝੁਕਣਾ ਚਾਹੀਦਾ। ਇਹਦੇ ਬਾਰੇ 'ਚ ਮੈਂ ਆਪਣਾ ਹਮਦਰਦੀ ਭਰਿਆ ਇੱਕ ਨਜ਼ਰਾਨਾ ਭੇਟ ਕਰ ਰਹੀ ਹਾਂ ਕਵਿਤਾ ਵਿੱਚ। ਜਾਗੋ ਕਿਸਾਨ ਜਾਗੋ, ਜਾਗੋ ਕਿਸਾਨ ਜਾਗੋ, ਹੁਣ ਜਾਗਣ ਦਾ ਵੇਲਾ ਆਇਆ। ਬਥੇਰੀਆਂ ਖੁਦਕਿਸ਼ੀਆਂ ਕੀਤੀਆਂ, ਹੁਣ ਜਿਉਣ ਦਾ ਵੇਲਾ ਆਇਆ। ਬਥੇਰੀਆਂ ਖੁਦਕਿਸ਼ੀਆਂ ਕੀਤੀਆਂ, ਹੁਣ ਜਿਉਣ ਦਾ ਵੇਲਾ ਆਇਆ। ਹਾਕਮ ਹੁਣ ਤੱਕ ਇਹਨਾਂ ਦਾ ਬਣਦਾ ਹੱਕ ਦੇ ਦਿਓ। ਹਾਕਮੋ ਹੁਣ ਹੱਕ ਇਹਨਾਂ ਦਾ ਬਣਦਾ ਇਹਨਾਂ ਨੂੰ ਦੇ ਦਿਓ। ਭੁਲੇਖੇ ਇਹਨਾਂ ਨੂੰ ਪਾ ਕੇ ਕਿਉਂ ਪਾਪ ਕਮਾਈ ਜਾਂਦੇ ਹੋ। ਭੁਲੇਖੇ ਵਿੱਚ ਇਹਨਾਂ ਨੂੰ ਪਾ ਕੇ ਕਿਉਂ ਪਾਪ ਕਮਾਈ ਜਾਂਦੇ ਹੋ। ਦਿਨ ਰਾਤ ਇਹ ਜਾਗਦਾ ਆਪਣਾ ਆਪਾ ਵਾਰਦਾ, ਦਿਨ ਰਾਤ ਇਹ ਜਾਗਦਾ ਆਪਣਾ ਆਪਾ ਵਾਰਦਾ, ਖੂਨ ਪਸੀਨਾ ਬਹਾ ਕੇ ਸੰਸਾਰ ਦਾ ਪੇਟ ਪਾਲਦਾ, ਖੂਨ ਪਸੀਨਾ ਬਹਾ ਕੇ ਜੱਗ ਦਾ ਪੇਟ ਪਾਲਦਾ। ਪੋਹ ਦੀ ਰਾਤ ਹੋਵੇ ਜਾਂ ਹਾੜ੍ਹ ਦਾ ਮਹੀਨਾ, ਪੋਹ ਦੀ ਰਾਤ ਹੋਵੇ ਜਾਂ ਹਾੜ੍ਹ ਦਾ ਮਹੀਨਾ, ਜੇਠ ਦੀ ਗਰਮੀ ਤਪਦੀ 'ਚ ਵੀ ਇਹ ਸੌਂਦਾ ਕਦੇ ਨਾ, ਜੇਠ ਦੀ ਗਰਮੀ ਤਪਦੀ 'ਚ ਵੀ ਇਹ ਸੌਂਦਾ ਕਦੇ ਨਾ। ਫਿਰ ਵੀ ਇਹ ਕਿਉਂ ਇਕੱਲਾ ਰੋ ਰੋ ਸਮਾਂ ਗੁਜ਼ਾਰਦਾ, ਆਪਣੀ ਮਿਹਨਤ ਦਾ ਫਲ ਇਹ ਕਿਉਂ ਨਹੀਂ ਹੰਢਾਵਦਾ, ਆਪਣੀ ਮਿਹਨਤ ਦਾ ਫਲ ਕਿਉਂ ਨਹੀਂ ਹੈ ਇਹ ਪਾਉਂਦਾ। ਕੁਰਸੀਆਂ ਦੇ ਮਾਲਕੋ ਕੁਝ ਕਿਸਾਨ ਦੀ ਖਬਰ ਸਾਰ ਲਵੋ, ਕੁਰਸੀਆਂ ਦੇ ਮਾਲਕੋ ਕੁਝ ਕਿਸਾਨ ਦੀ ਖਬਰ ਸਾਰ ਲਵੋ। ਇਹ ਜੱਗ ਦਾ ਅੰਨਦਾਤਾ ਹੈ, ਇਸਨੂੰ ਨਾ ਇਗਨੋਰ ਕਰੋ। ਇਹ ਜੱਗ ਦਾ ਅੰਨਦਾਤਾ ਹੈ, ਇਸਨੂੰ ਨਾ ਇਗਨੋਰ ਕਰੋ। ਮੀਂਹ ਹਨੇਰੀ ਚੱਕੜ ਹਵਾਵਾਂ ਆਪਣੇ ਜਿਗਰੇ 'ਤੇ ਠਾਰਦਾ, ਮੀਂਹ ਹਨੇਰੀ ਚੱਕੜ ਹਵਾਵਾਂ ਆਪਣੇ ਜਿਗਰੇ 'ਤੇ ਠਾਰਦਾ, ਛੱਤ ਚੁੰਦੀ ਪੈਰ ਨੰਗੇ ਹਿਰਦੇ 'ਤੇ ਸਬਰ ਗੁਜ਼ਾਰਦਾ, ਛੱਪਣ ਭੋਜਨ ਸੰਸਾਰ ਨੂੰ ਦਿੰਦਾ ਖੁਦ ਭੁੱਖਾ ਇਹ ਮਰਦਾ, ਛੱਪਣ ਭੋਜਨ ਸੰਸਾਰ ਨੂੰ ਦਿੰਦਾ ਖੁਦ ਭੁੱਖਾ ਇਹ ਮਰਦਾ, ਔਲਾਦ ਆਪਣੀ ਵੀ ਦੇਸ਼ ਦੀ ਖਾਤਰ ਬਾਰਡਰ 'ਤੇ ਘੱਲਦਾ, ਔਲਾਦ ਆਪਣੀ ਵੀ ਦੇਸ਼ ਦੀ ਖਾਤਰ ਇਹ ਬਾਰਡਰ 'ਤੇ ਘੱਲਦਾ। ਮਿੱਟੀ ਨਾਲ ਮਿੱਟੀ ਹੋ ਕੇ ਬੰਜਰ ਧਰਤੀ ਸੋਨਾ ਉਗਾਉਂਦਾ, ਮਿੱਟੀ ਨਾਲ ਮਿੱਟੀ ਹੋ ਕੇ ਬੰਜਰ ਧਰਤੀ ਸੋਨਾ ਉਗਾਉਂਦਾ, ਜਦ ਮੀਂਹ ਹਨੇਰੀ ਫਸਲ 'ਤੇ ਹਮਲਾ ਕਰੇ, ਜਦ ਮੀਂਹ ਹਨੇਰੀ ਫਸਲ 'ਤੇ ਹਮਲਾ ਕਰੇ ਤਦ ਹੌਂਕੇ ਭਰਦਾ। ਕੁਦਰਤ ਦੀ ਮਿਹਰ 'ਤੇ ਕਹਿਰ 'ਤੇ ਨਿਰਭਰ ਆਸ ਲਗਾਉਂਦਾ, ਕੁਦਰਤ ਦੀ ਮਿਹਰ 'ਤੇ ਕਹਿਰ 'ਤੇ ਨਿਰਭਰ ਆਸ ਲਗਾਉਂਦਾ, ਉਮੀਦ ਦੇ ਦੀਵੇ ਬਲਦੇ ਬੁਝਦੇ ਪਾਣੀ ਵਿੱਚ ਗੁਆਉਂਦਾ, ਉਮੀਦ ਦੇ ਦੀਵੇ ਬਲਦੇ ਬੁਝਦੇ ਪਾਣੀ ਵਿੱਚ ਗੁਆਉਂਦਾ। ਸਿਆਸਤਦਾਨੋਂ ਕਦਰ ਕਰੋ, ਸਿਆਸਤਦਾਨੋਂ ਕਦਰ ਕਰੋ, ਕਿਸਾਨਾਂ ਦੇ ਮਸਲੇ ਹੱਲ ਕਰੋ। ਔਰਤਾਂ ਜਾਗ ਪਈਆਂ ਹਨ, ਹੁਣ ਬੱਚਾ ਬੱਚਾ ਜਾਗ ਪਿਆ। ਮਸਲੇ ਹੱਲ ਕਰੋ ਹੁਣ ਵਧੀਕੀਆਂ ਨਾ ਸਹਿਣੀਆਂ, ਮਸਲੇ ਹੱਲ ਕਰੋ ਹੁਣ ਵਧੀਕੀਆਂ ਨਾ ਸਹਿਣੀਆਂ, ਸਾਰਾ ਭਾਰਤ ਇੱਕ ਹੈ। ਕਿਉਂ ਵੈਰ ਕਮਾਉਂਦੇ ਸਿਆਸਤਦਾਨੋਂ, ਕਿਉਂ ਵੈਰ ਕਮਾਉਂਦੇ ਹੋ ਸਿਆਸਤਦਾਨੋਂ, ਜਗ ਸਾਰਾ ਹੀ ਨਾਲ ਹੈ ਇਨਸਾਫ਼ ਕਰੋ ਸਿਆਸਤਦਾਨੋਂ, ਜਗ ਸਾਰਾ ਵੀ ਨਾਲ ਹੈ ਇਨਸਾਫ਼ ਕਰੋ ਸਿਆਸਤਦਾਨੋਂ। ਦਸ਼ਮੇਸ਼ ਦੇ ਚੇਲੇ ਹੁਣ ਜਾਗ ਪਏ ਨੇ, ਦਸ਼ਮੇਸ਼ ਦੇ ਚੇਲੇ ਹੁਣ ਜਾਗ ਪਏ ਨੇ, ਹੱਕਾਂ ਇਹਨਾਂ ਦੀ ਝੋਲੀ ਭਰਨੇ ਪੈਣੇ, ਹੱਕ ਇਹਨਾਂ ਦੀ ਝੋਲੀ ਭਰਨੇ ਪੈਣੇ। ਜੈ ਜਵਾਨ ਜੈ ਕਿਸਾਨ।
0: ਸ਼ਬਰਵਾਲ ਜੀ ਤੋਂ ਬਾਅਦ ਹੁਣ ਮੈਂ ਫਿਰੋਜ਼ਪੁਰ ਵਾਸਦੇ ਸਾਡੇ ਸ਼ਾਇਰ ਕਮਲਦਾਸ ਜੀ ਨੂੰ ਸੱਦਾ ਦੇਣ ਜਾ ਰਿਹਾ। ਕਮਲਦਾਸ ਜੀ ਜਿਹੜੀ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ, ਉਹ ਉਹਨਾਂ ਦੀ ਕਿਸਾਨ ਘੋਲਣਾ ਹਮਾਇਤ ਬਾੜੀ 'ਤੇ ਨਹੀਂ ਹੈ, ਪਰ ਫਿਰ ਵੀ ਅਸੀਂ ਉਹਨਾਂ ਦੀ ਰਚਨਾ ਜਿਹੜੀ ਆ ਇਸ ਕਵੀ ਦਰਬਾਰ ਦੇ ਵਿੱਚ ਲਾਉਣ ਦੀ ਗੁਸਤਾਖੀ ਕਰ ਰਹੇ ਹਾਂ। ਮੈਂ ਕਮਲ ਦਾਸ ਜੀ ਬਹੁਤ ਵਧੀਆ ਆਵਾਜ਼ ਦੇ ਵਿੱਚ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਕਮਲ ਦਾਸ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ 'ਤੇ ਨਿੱਘਾ ਸਵਾਗਤ ਹੈ।
4: ਆਦਮੀ ਤੂੰ ਅਗਰ ਆਦਮੀ ਨਾ ਬਣਾ ਤੋ ਯੇ ਜੀਵਨ ਭਲਾ ਹੈ ਯੇ ਕਿਸ

जीवन तेरा है ये बस नाम का, आदमी तू अगर आदमी ना बना।

तू ये जीवन भला है ये किस काम का, जिंदगी के लिए जैसे जल और पवन,

0: ਜੀ ਦੀ ਰਚਨਾ ਤੋਂ ਬਾਅਦ ਹੁਣ ਮੈਂ ਫਰੀਦਕੋਟ ਵਸਦੀ ਸਾਡੀ ਸ਼ਾਇਰਾ ਸੁਖਵਿੰਦਰ ਕੌਰ ਜੀ ਨੂੰ ਸੱਦਾ ਦੇਣ ਜਾ ਰਿਹਾ, ਉਹ ਆਉਣ ਅਤੇ ਆਪਣੀ ਰਚਨਾ ਲੈ ਕੇ ਹਾਜ਼ਰ ਹੋਣ। ਸੁਖਵਿੰਦਰ ਕੌਰ ਜੀ ਇਸ ਵਾਰ ਸਾਡੇ ਕਵੀ ਦਰਬਾਰ ਦੇ ਵਿੱਚ ਜਦੋਂ ਆ ਰਹੇ ਨੇ, ਉਹ ਬਠਿੰਡਾ ਦੇ ਸ਼ਾਇਰ ਕੁਲਦੀਪ ਸਿੰਘ ਬੰਗੀ ਜੀ ਦੀ ਇਹ ਗਜ਼ਲ ਲੈ ਕੇ ਹਾਜ਼ਰ ਹੋ ਰਹੇ ਨੇ। ਸੁਖਵਿੰਦਰ ਕੌਰ ਜੀ, ਦੁਆਬਾ ਰੇਡੀਓ ਦੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ।
1: ਦੋਸਤੋ, ਮੈਂ ਸੁਖਵਿੰਦਰ ਕੌਰ ਫਰੀਦਕੋਟ, ਆਪ ਜੀ ਦੀ ਨਜ਼ਰ। ਮਾਲਵੇ ਦੀ ਸ਼ਾਨ, ਬਠਿੰਡੇ ਜ਼ਿਲ੍ਹੇ ਦਾ ਮਾਣ। ਕੁਲਦੀਪ ਸਿੰਘ ਬੰਗੀ, ਜੋ ਪੇਸ਼ੇ ਵਜੋਂ ਅਧਿਆਪਕ ਨੇ, ਉਹਨਾਂ ਦੀ ਲਿਖੀ ਹੋਈ ਗਜ਼ਲ ਆਪ ਜੀ ਸਾਹਮਣੇ ਪੇਸ਼ ਕਰਨ ਜਾ ਰਹੀ ਹਾਂ। ਇੱਕ ਵਾਰੀ ਜੇ ਝੂਠਾ ਹੀ ਤੂੰ ਦੇ ਜਾਂਦਾ ਤੇਰੇ ਵਾਸ ਕਦੇ,

ਇੱਦਾਂ ਪਿੜ ਜੁਦਾਈ ਦਾ ਫਿਰ ਹੁੰਦਾ ਨਾ ਅਹਿਸਾਸ ਕਦੇ, ਸੁੱਚੀ ਮੋਤੀ ਵਾਰੀ ਗਾਰਿਸ਼ਤਾ ਪਲ ਪਰ ਵਿੱਚ ਹੀ ਤੋੜ ਗਿਆ। ਬਣਦਾ ਸੀ ਹਮਸਾਇਆ ਮੇਰਾ, ਕਹਿੰਦਾ ਸੀ ਜੋ ਖਾਸ ਕਦੇ।

ਸਾਗਰ ਦੇ ਵਿੱਚ ਤਾਰੇ ਹਿਲਾਵਾਂ, ਚਾਹੇ ਡੁਬਕੀ ਗੰਗਾ ਦੀ

0: एहसास कदे। थैंक यू
1: सुखविंदर कौर जी तो बाद हुण मैं सदा देण जा रहा जम्मू बस दे साडे शायर हरभजन सिंह अपाशिक जी नूं। हरभजन सिंह अपाशिक जी साडी इक कामे पलंद विच आउंदे रहिंदे ने। इस वार ओह साडे विशेष सद्दे दे उत्ते किसानी संघर्ष नाल जुड़ के अपनी एक कविता लेके हाजिर हो रहे ने। हरभजन सिंह अपाशिक जी, तुहाडा दुआबा रेडियो दे हफ्ताबारी कवि दरबार दे विच निघा स्वागत है जी।
2: शुक्रिया याब साहब, मेरी अज दी कविता देश दे किसानां नूं समर्पित है। कार ते आग अन्नदाता सड़कां ते आया है, भारती किसान भारत मान दा जाया है। कार ते आग अन्नदाता सड़कां ते आया है, भारती किसान भारत मान दा जाया है। ईमानदारी नाल अपना फर्ज नभाया है, मुनका बहा के मिट्टी चो सोना उगाया है। आई क्रांति हरा इनकलाब ले आया है, पर दित्ते अन भंडार आत्म निर्भर बनाया है। कार त्याग अन्नदाता सड़कां ते आया है, भारती किसान भारत मां दा जाया है। अज अन्नदाता लाचार हो गया है, काले कानूनां दा शिकार हो गया है। निंदनी निर्दयी सरकारी व्यवहार हो गया है। लाठियां बुछारा कुटमार अतिया चार हो गया है। पूनियां पतियां ले डाडा प्यार हो गया है। निरा अहं होंद खातर पेचा फसाया है। कार त्याग अन्नदाता सड़कां ते आया है, भारती किसान भारत मां दा जाया है। देश दे किसानां नूं इधर उधर ना भटकावो, बिना कारण बेलोड़ी बैठकां ना लमकावो। देश भगतां ते देश धरोही लेबन ना लावो, एवें किसान एकता ना अजमावो। किसानी करदे किसानां दा ना ध्यान वटावो, दूर करो सब संसे शंकियां चो ना फसावो। देश भगतां नूं भंबल पूसियां चो पाया है, कार त्याग अन्नदाता सड़कां ते आया है, भारती किसान भारत मां दा जाया है। यतन हो रहा है किसान एकता तोड़न दा, हक दी लड़ाई दा रुख मोड़न दा। समाजक विरोधी तत्तां नूं सफां च जोड़न दा, नरोल किसान अंदोलन नूं प्रांतां खित्तियां च फोड़न दा। सियाणे किसानां ने सतर्कता सावधानी नूं अपनाया है। कार त्याग अन्नदाता सड़कां ते आया है, भारती किसान भारत मां दा जाया है। भारती किसान भारत मां दा जाया है।
1: रेडियो दे प्यारे श्रोतियों, हरभजन सिंह अपाशिक जी दी रचना तों बाद हुण मैं कवि दरबार दे अंत दे विच सदा देण जा रहा पटियाला वासे साडे गीतकार शायर हरदीप सिंह दीप जी नूं। हरदीप सिंह दीप जी पंजाबी दे बहुत वधिया गीतकार ने, जिन्हां दे लिखे हुए गीतां नूं पंजाबी दे बहुत सारे गायकां ने गाया होया है। ओह अपनी जिहड़ी आ साडे विशेष सद्दे दे उत्ते रचना लै के अज दे कवि दरबार दे विच हाजिर हो रहे ने। ਅਤੇ ਇਸ ਰਚਨਾ ਦੇ ਵਿੱਚ ਜਿੱਥੇ ਉਹ ਕਿਸਾਨ ਸੰਘਰਸ਼ ਦੀ ਹਮਾਇਤ ਕਰਨ ਜਾ ਰਹੇ ਨੇ, ਉੱਥੇ ਦਿੱਲੀ ਦੀ ਜਿਹੜੀ ਮੋਦੀ ਦੀ ਹਕੂਮਤ ਹੈ, ਦਿੱਲੀ ਦੀ ਜਿਹੜੀ ਕੇਂਦਰੀ ਸਰਕਾਰ ਹੈ, ਉਸ ਨੂੰ ਜਿਹੜੀ ਹੈ ਚੇਤਾਵਨੀ ਵੀ ਦੇ ਰਹੇ ਨੇ ਕਿ ਉਹ ਕਿਸਾਨ ਘੋਲ ਦੇ ਜਿਹੜੇ ਨਾਲ ਕੋਈ ਵੀ ਦਗਾ ਨਾ ਕਮਾਉਣ ਅਤੇ ਕਿਸਾਨ ਘੋਲ ਨੂੰ ਜਿਹੜਾ ਆ ਉਸ ਦੀਆਂ ਮੰਗਾਂ ਨੂੰ ਮੰਨਣ। ਅਤੇ ਆਸ ਕਰਦੇ ਹਾਂ ਕਿ ਹਰਦੀਪ ਦੀਪ ਜੀ ਦੀ ਰਚਨਾ ਨੂੰ ਤੁਸੀਂ ਪਸੰਦ ਕਰੋਗੇ। ਤੇ ਦੁਆਬਾ ਰੇਡੀਓ ਦੇ ਪਿਆਰੇ ਸਰੋਤੇ ਤੁਹਾਡੇ ਸਨਮੁਖ ਪੇਸ਼ ਹੋ ਰਹੇ ਨੇ ਹਰਦੀਪ ਦੀਪ ਜੀ। ਹਰਦੀਪ ਦੀਪ ਜੀ, ਤੁਹਾਡਾ ਨਿੱਘਾ ਸਵਾਗਤ ਹੈ।
3: ਦੋਸਤੋ, ਅੱਜ ਦੇ ਕਵੀ ਦਰਬਾਰ 'ਚ ਦੁਆਬਾ ਰੇਡੀਓ 'ਤੇ ਕਿਸਾਨ ਵੀਰਾਂ ਦੀ ਹਮਦਰਦੀ ਲਈ ਔਰ ਦਿੱਲੀ ਦੀ ਮੋਦੀ ਸਰਕਾਰ ਨੂੰ ਚੇਤਾਵਨੀ ਦਿੰਦੀ ਹੋਈ ਰਚਨਾ ਪੇਸ਼ ਕਰ ਰਿਹਾ। ਦਿੱਲੀ ਏ ਨਾ ਸੋਚੀ ਕਿ ਪੰਜਾਬੀ ਡਰ ਜਾਣਗੇ, ਦਿੱਲੀ ਏ ਨਾ ਸੋਚੀ ਕਿ ਪੰਜਾਬੀ ਡਰ ਜਾਣਗੇ, ਕਮਲੀਏ ਇਹ ਡਰਨਾ ਨਹੀਂ ਜਾਣਦੇ, ਕਮਲੀਏ ਇਹ ਡਰਨਾ ਨਹੀਂ ਜਾਣਦੇ, ਇਹ ਤਾਂ ਗੈਰਾਂ ਲਈ ਮਰਦੇ ਰਹੇ ਨੇ, ਤੂੰ ਵੇਖੀ ਆਪਣਿਆਂ ਲਈ ਵੀ ਹੱਸ ਕੇ ਮਰ ਜਾਣਗੇ। ਦਿੱਲੀਏ ਨਾ ਸੋਚੀ ਕਿ ਪੰਜਾਬੀ ਡਰ ਜਾਣਗੇ, ਕਮਲੀਏ ਇਹ ਡਰਨਾ ਨਹੀਂ ਜਾਣਦੇ, ਵੇਖੀ ਆਪਣਿਆਂ ਲਈ ਹੱਸ ਹੱਸ ਕੇ ਮਰ ਜਾਣਗੇ। ਪੋਹ ਦੇ ਮਹੀਨੇ ਨਾਲ ਸਾਡੀ ਸਾਂਝ ਹੈ ਪੁਰਾਣੀ, ਨਾ ਸੋਚੀ ਕਿ ਠੰਡਾ ਵਿੱਚ ਇਹ ਠਰ ਜਾਣਗੇ, ਸਾਡੇ ਵੱਡੇ ਵਡੇਰੇ ਠੰਡੇ ਬੁਰਜ 'ਚ ਰਹੇ ਨੇ, ਇਹ ਤਾਂ ਪੋਹ 'ਚ ਅੱਤ ਦੀਆਂ ਠੰਡਾਂ ਨੂੰ ਵੀ ਆਪਣੇ ਵੱਲ ਕਰ ਜਾਣਗੇ। ਸਾਡੇ ਵੱਡੇ ਵਡੇਰੇ ਤਾਂ ਠੰਡੇ ਬੁਰਜ 'ਚ ਰਹੇ ਨੇ, ਇਹ ਪੋਹ ਦੀ ਅੱਤ ਦੀ ਠੰਡ ਨੂੰ ਆਪਣੇ ਵੱਲ ਕਰ ਜਾਣਗੇ। ਤੂੰ ਤਾਂ ਜ਼ੁਲਮ ਪਹਿਲਾਂ ਵੀ ਬਥੇਰੇ ਨੇ ਕੀਤੇ, ਦਿੱਲੀਏ ਤੂੰ ਤਾਂ ਜ਼ੁਲਮ ਸਾਡੇ 'ਤੇ ਪਹਿਲਾਂ ਹੀ ਬਥੇਰੇ ਨੇ ਕੀਤੇ, ਹਰ ਵਾਰ ਨਾ ਸੋਚੀ ਕਿ ਇਹ ਜਰ ਜਾਣਗੇ, ਇਹ ਸ਼ਹੀਦਾਂ ਦੀ ਔਲਾਦ ਨੇ ਪੰਜਾਬੀ, ਦਿੱਲੀਏ ਇਹ ਸ਼ਹੀਦਾਂ ਦੀ ਔਲਾਦ ਨੇ ਪੰਜਾਬੀ, ਹੁਣ ਵੀ ਵੇਖੀ ਮਿਸਾਲ ਪੈਦਾ ਕਰ ਜਾਣਗੇ। ਸਾਡੇ ਵੱਡੇ ਵਡੇਰੇ ਹੱਸ ਕੇ ਫਾਂਸੀਆਂ 'ਤੇ ਚੜ੍ਹੇ ਨੇ, ਇਹ ਵੀ ਲੋਕਾਂ ਲਈ ਸੂਲੀ ਚੜ੍ਹ ਜਾਣਗੇ। ਇਹਨੂੰ ਗੁਰੂ ਦਾ ਖਾਲਸਾ ਕਹਿੰਦੇ ਨੇ, ਇਹਨਾਂ ਕਿਸਾਨਾਂ ਨੂੰ ਗੁਰੂ ਦਾ ਖਾਲਸਾ ਕਹਿੰਦੇ ਨੇ, ਇਹ ਜ਼ੁਲਮਾਂ ਦੇ ਮੂਹਰੇ ਵੇਖੀ ਅੜ ਜਾਣਗੇ, ਇਹ ਦਿੱਲੀ ਜਾਂ ਮੇਲਾ ਵੇਖਣ ਨਹੀਂ ਆਏ, ਦਿੱਲੀਏ ਇਹ ਦਿੱਲੀ ਜਾਂ ਕੋਈ ਮੇਲਾ ਵੇਖਣ ਨਹੀਂ ਆਏ, ਨਾ ਸੋਚੀ ਕਿ ਖਾਲੀ ਮੁੜ ਘਰ ਜਾਣਗੇ, ਤੈਨੂੰ ਦਿੱਲੀਏ ਬਹੁਤ ਵਾਰੀ ਹੈ ਜਿੱਤਿਆ, ਇਸ ਵਾਰ ਵੀ ਤੈਨੂੰ ਇਹ ਕਰ ਸਰ ਜਾਣਗੇ, ਪੁੱਤ ਕਿਸਾਨਾਂ ਦੇ ਸਰਹੱਦਾਂ 'ਤੇ ਨੇ ਮਰਦੇ, ਵੇਖੀ ਦਿੱਲੀਏ ਤੈਨੂੰ ਵੀ ਕਲੰਕੀ ਕਰ ਜਾਣਗੇ। ਦਿੱਲੀਏ ਨਾ ਸੋਚੀ ਕਿ ਪੰਜਾਬੀ ਡਰ ਜਾਣਗੇ, ਇਹ ਡਰਦੇ ਨਹੀਂ, ਇਹ ਡਰਨਾ ਜਾਣਦੇ ਨਹੀਂ, ਇਹ ਹੱਸ ਹੱਸ ਕੇ ਮਰ ਜਾਣਗੇ, ਇਹ ਮਿੱਟੀ 'ਚ ਮਿੱਟੀ ਹੋਣਾ ਜਾਣਦੇ ਨੇ, ਨਾ ਸੋਚੀ ਕਿ ਠੰਡਾ 'ਚ ਠਰ ਜਾਣਗੇ। ਅਸੀਂ ਬੜੇ ਆਸਾਨ ਕੀਤੇ ਨੇ ਹੋਏ ਨੇ ਦਿੱਲੀਏ, ਦਿੱਲੀਏ ਅਸੀਂ ਤੇਰੇ 'ਤੇ ਬੜੇ ਆਸਾਨ ਕੀਤੇ ਹੋਏ ਨੇ, ਵੇਖੀ ਇੱਕ ਹੋਰ ਅਹਿਸਾਨ ਇਹ ਕਰ ਜਾਣਗੇ। ਜਬਰ ਦੀ ਮੜੀ 'ਤੇ ਨਹੀਂ ਕਿਸੇ ਦੀਪ ਰੱਖਣਾ, ਪਰ ਐਤਕੀ ਕਿਸਾਨ ਦੀਪ ਇਹ ਧਰ ਜਾਣਗੇ। ਨਾ ਸੋਚੀ ਦਿੱਲੀਏ ਕਿ ਪੰਜਾਬੀ ਡਰ ਜਾਣਗੇ, ਕਮਲੀਏ ਇਹ ਡਰਨਾ ਨਹੀਂ ਜਾਣਦੇ, ਇਹ ਗੈਰਾਂ ਲਈ ਮਰਦੇ ਆਏ ਨੇ, ਵੇਖੀ ਆਪਣੇ ਲਈ ਵੀ ਹੱਸ ਹੱਸ ਕੇ ਮਰ ਜਾਣਗੇ। ਨਾ ਸੋਚੀ ਕਮਲੀਏ ਕਿ ਪੰਜਾਬੀ ਡਰ ਜਾਣਗੇ। ਦੋਸਤੋ, ਸਾਰੀ ਆਡੀਅੰਸ ਦਾ ਔਰ ਦੁਆਬਾ ਰੇਡੀਓ ਦੇ ਮਿਹਰਬਾਨ ਸਾਡੇ ਹਰਬੰਸ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ। ਤੁਹਾਡਾ ਵੀਰ ਹਰਦੀਪ ਦੀਪ, ਗੀਤਕਾਰ ਨਾਭਾ।
1: ਹਰਦੀਪ ਦੀਪ ਜੀ ਦੀ ਰਚਨਾ ਦੇ ਨਾਲ ਹੀ ਸਾਡਾ ਅੱਜ ਦਾ ਜਿਹੜਾ ਇਹ ਕਵੀ ਦਰਬਾਰ ਇੱਥੇ ਸਮਾਪਤ ਹੋਣ ਜਾ ਰਿਹਾ ਹੈ। ਅਤੇ ਇਸ ਕਵੀ ਦਰਬਾਰ ਦੇ ਵਿੱਚ ਤੁਸੀਂ ਵੱਖ ਵੱਖ ਸ਼ਾਇਰ ਦੋਸਤਾਂ ਤੋਂ ਉਹਨਾਂ ਦੇ ਜਿਹੜੇ ਆ ਮਨੋਭਾਵ ਸੁਣੇ ਨੇ, ਉਹਨਾਂ ਦੀਆਂ ਕਵਿਤਾਵਾਂ ਸੁਣੀਆਂ ਨੇ, ਅਤੇ ਆਸ ਕਰਦੇ ਹਾਂ ਕਿ ਤੁਸੀਂ ਕਿਸਾਨ ਕੋਲ ਦੀ ਮਹੱਤਤਾ ਨੂੰ ਸਮਝਦੇ ਹੋਏ ਜਿਹੜਾ ਕਿਸਾਨ ਕੋਲ ਦੀ ਹਮਾਇਤ ਕਰੋਗੇ। ਅਤੇ ਇਹ ਇਕੱਲੀ ਜਿਹੜੀ ਆ ਕਿਸਾਨ ਕੋਲ ਦੀ ਹਮਾਇਤ ਨਹੀਂ, ਇਹ ਅਸਲ ਵਿੱਚ ਕਿਸਾਨ ਕੋਲ ਜਿਹੜਾ ਇਸ ਵੇਲੇ ਲੋਕ ਕੋਲ ਬਣ ਚੁੱਕਾ ਹੈ, ਅਤੇ ਉਸ ਦੀ ਹਮਾਇਤ ਹੈ। ਕਿ ਕਹਿ ਲਈਏ ਕਿ ਮਜ਼ਲੂਮਾਂ ਦੀ ਅਤੇ ਜਿਹੜੀ ਆ ਜ਼ਾਲਮਾਂ ਦੀ ਇਸ ਵੇਲੇ ਟੱਕਰ ਏ, ਇਸ ਟੱਕਰ ਦੇ ਵਿੱਚੋਂ ਜਿਹੜੇ ਆ ਮਜ਼ਲੂਮ ਜਿਹੜੇ ਆ ਉਹ ਜੇਤੂ ਹੋ ਕੇ ਨਿਕਲਣ। ਇਸੇ ਆਸ ਦੇ ਨਾਲ ਅਸੀਂ ਅੱਜ ਦਾ ਇਹ ਕਵੀ ਦਰਬਾਰ ਜਿਹੜਾ ਸਮਾਪਤ ਕਰਨ ਜਾ ਰਹੇ ਹਾਂ। ਆਦਾਬ, ਅੰਤ ਦੇ ਵਿੱਚ ਹਰਵੰਤ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ਼੍ਰੀ ਅਕਾਲ, ਕੁਦਰਤ ਖੈਰ ਕਰੇ, ਅਲਵਿਦਾ, ਆਮੀਨ।

0: ద్వాపర రేడియో.
1: ਬਾਬਾ ਰੇਡੀਓ ਦੇ ਪਿਆਰੇ ਸਰੋਤਿਓ, ਹਫਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿਚ ਹਰਵੰਤ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ. ਪਿਆਰੇ ਸਰੋਤਿਓ, ਅੱਜ 15 ਨਵੰਬਰ 2020 ਦਿਨ ਐਤਵਾਰ ਹੈ, ਸ਼ਾਮ ਦੇ 5 ਵਜਦੇ ਹਨ. ਅਸੀਂ ਆਪਣਾ ਹਫਤਾਵਾਰੀ ਪ੍ਰੋਗਰਾਮ ਕਵੀ ਦਰਬਾਰ, ਜਿਹੜਾ ਕਿ 30ਵਾਂ ਕਵੀ ਦਰਬਾਰ ਹੈ, ਸ਼ੁਰੂ ਕਰਨ ਜਾ ਰਹੇ ਹਾਂ. ਕੱਲ 14 ਨਵੰਬਰ ਨੂੰ ਦੁਨੀਆ ਭਰ ਦੇ ਵਿੱਚ ਦੀਵਾਲੀ ਦਾ ਤਿਉਹਾਰ ਮਨਾਇਆ ਗਿਆ ਹੈ. ਇਸ ਦੇ ਨਾਲ ਦੀ ਨਾਲ ਆਪਾਂ ਨੂੰ ਇਹ ਨਹੀਂ ਭੁੱਲਣਾ ਚਾਹੀਦਾ, ਜਿਹੜਾ ਰੋਸ਼ਨੀਆਂ ਦਾ ਤਿਉਹਾਰ ਹੈ, ਇਸ ਤਿਉਹਾਰ ਦੇ ਉੱਤੇ ਇਸ ਵਾਰ ਬਹੁਤ ਵੱਡੀਆਂ ਭਾਰੀਆਂ ਵੀ ਰਹੀਆਂ ਨੇ. ਨੰਬਰ 1 ਤੇ ਦੁਨੀਆ ਭਰ ਦੇ ਵਿੱਚ ਕੋਰੋਨਾ ਮਹਾਂਮਾਰੀ ਦੇ ਕਾਰਨ ਜਿਹੜਾ ਆ, ਦੁਨੀਆ ਦੀ ਆਰਥਿਕਤਾ ਜਿਹੜੀ ਆ ਉਹ ਹਿੱਲੀ ਪਈ ਹੈ. ਲੋਕਾਂ ਦੇ ਰੁਜ਼ਗਾਰ ਛੁੱਟ ਗਏ ਨੇ, ਨੌਕਰੀਆਂ ਚਲੇ ਗਈਆਂ ਨੇ, ਤੇ ਬਹੁਤ ਸਾਰੇ ਲੋਕ ਜਿਹੜੇ ਆ ਉਹ ਉਦਾਸੀਨ ਜ਼ਿੰਦਗੀ ਦੇ ਵਿੱਚ ਚਲੇ ਗਏ ਨੇ, ਤੇ ਉਹਨਾਂ ਨੂੰ ਇਹ ਪਤਾ ਨਹੀਂ ਉਹਨਾਂ ਦਾ ਰੁਜ਼ਗਾਰ ਕਦੋਂ ਵਾਪਸ ਆਏਗਾ ਤੇ ਕਦੋਂ ਉਹਨਾਂ ਦੀ ਜ਼ਿੰਦਗੀ ਦੀ ਗੱਡੀ ਜਿਹੜੀ ਆ ਮੁੜ ਫਿਰ ਲੀਹ ਤੇ ਆਏਗੀ. ਇਸ ਦੇ ਨਾਲ ਦੀ ਨਾਲ ਪੰਜਾਬ ਦੇ ਵਿੱਚ, ਨਾਲ ਦੀ ਨਾਲ ਭਾਰਤ ਦੇ ਬਹੁਤ ਸਾਰੇ ਕਿਸਾਨਾਂ ਦਾ ਵੱਡਾ ਹਿੱਸਾ ਜਿਹੜਾ ਆ ਉਹ ਅੰਦੋਲਨਾਂ ਦੇ ਵਿੱਚ ਕੁੱਦਿਆ ਹੋਇਆ ਹੈ, ਤੇ ਕੇਂਦਰ ਦੀ ਸਰਕਾਰ ਜਿਹੜੀ ਆ ਉਹਨਾਂ ਦੇ ਅੰਦੋਲਨਾਂ ਵੱਲ ਜਿਹੜਾ ਆ ਅਜੇ ਪੂਰੀ ਤਰ੍ਹਾਂ ਤਵੱਕੋ ਨਹੀਂ ਦੇ ਰਹੀ, ਤੇ ਇਸ ਕਾਰਨ ਕਿਸਾਨ ਜਿਹੜੇ ਆ ਉਹਨਾਂ ਦੀ ਜਿਹੜੀ ਦੀਵਾਲੀ ਆ ਉਹ ਵੀ ਕਾਲੀ ਹੋਈ ਪਈ ਹੈ. ਤੇ ਸਾਡੇ ਕਿਸਾਨ ਭਰਾ ਜਿਹੜੇ ਆ ਉਹ ਤਕਰੀਬਨ ਪਿਛਲੇ 1.5 ਮਹੀਨੇ ਤੋਂ ਧਰਨਿਆਂ ਦੇ ਵਿੱਚ, ਟੋਲ ਪਲਾਜਿਆਂ ਦੇ ਉੱਤੇ, ਮਾਲਾਂ ਦੇ ਵਿੱਚ, ਰੇਲਵੇ ਸਟੇਸ਼ਨਾਂ ਦੇ ਉੱਤੇ ਜਿਹੜੇ ਆ ਉਹ ਧਰਨੇ ਲਾ ਕੇ ਬੈਠੇ ਹੋਏ ਨੇ. ਤੇ ਇਸ ਦੇ ਨਾਲ ਦੀ ਨਾਲ ਪਾਕਿਸਤਾਨ ਦੇ ਵਿੱਚ ਸਾਡੇ ਪੰਜਾਬੀ ਭਰਾ ਜਿਹੜੇ ਆ ਮਾਂ ਬੋਲੀ ਦੀ ਮਹੱਤਤਾ ਨੂੰ ਜਾਣਦੇ ਹੋਏ, ਜਿਹੜਾ ਪੰਜਾਬੀ ਦੇ ਮਹੱਤਵ ਨੂੰ ਪਛਾਣਦੇ ਹੋਏ ਜਿਹੜਾ ਆ ਉਹ ਪੰਜਾਬੀ ਬੋਲੀ ਨੂੰ ਜਿਹੜਾ ਆ ਆਮ ਜ਼ਿੰਦਗੀ ਦੇ ਵਿੱਚ, ਸਕੂਲੀ ਪੜ੍ਹਾਈ ਦੇ ਵਿੱਚ ਜਿਹੜਾ ਆ ਮਹੱਤਤਾ ਦੇਣ ਲਈ, ਪਹਿਲ ਦੇਣ ਲਈ ਜਿਹੜੀ ਆ ਉਹ ਮੰਗ ਕਰਦੇ ਹੋਏ ਜਿਹੜੇ ਆ ਉਹ ਘੋਲ ਲੜ ਰਹੇ ਨੇ. ਤੇ ਇਸ ਮੌਕੇ ਦੇ ਉੱਤੇ ਸ਼ੁਰੂਆਤ ਜਿਹੜੀ ਮੈਂ ਕਵੀ ਦਰਬਾਰ ਦੀ ਜਿਹੜੀ ਕਰਨ ਜਾ ਰਿਹਾ, ਤੇ ਇਸ ਕਵੀ ਦਰਬਾਰ ਦੇ ਵਿੱਚ ਸਭ ਤੋਂ ਪਹਿਲਾਂ ਮੈਂ ਜਲੰਧਰ ਵਸਦੀ ਸਾਡੀ ਭੈਣ ਮਨਜੀਤ ਕੌਰ ਜਲੰਧਰੀ ਨੂੰ ਗੁਜ਼ਾਰਿਸ਼ ਕਰਾਂਗਾ ਕਿ ਉਹ ਮਾਂ ਬੋਲੀ ਨਾਲ ਸੰਬੰਧਿਤ ਆਪਣੀ ਰਚਨਾ ਜਿਹੜੀ ਆ ਉਹ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕਰਨ. ਮਨਜੀਤ ਕੌਰ ਜਲੰਧਰੀ ਜੀ, ਤੁਹਾਡਾ ਸਵਾਗਤ ਹੈ.
2: ਸਰ ਜੀ, ਆਪ ਜੀ ਨੂੰ ਤੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ. ਸਾਰਿਆਂ ਨੂੰ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ. ਇਹ ਕਵਿਤਾ ਮੈਂ ਪੰਜਾਬੀ ਮਾਂ ਬੋਲੀ 'ਤੇ ਲਿਖੀ ਹੈ ਅਤੇ ਪੇਸ਼ ਕਰਨ ਲੱਗੀ ਹਾਂ. ਊੜਾ ਐੜਾ ਈੜੀ ਸੱਸਾ, ਊੜਾ ਐੜਾ ਈੜੀ ਸੱਸਾ, ਹਾਹਾ ਪੜ ਕੇ ਰੱਟਾਂ, ਦਿਲ ਦੇ ਸ਼ੀਸ਼ੇ ਵਿੱਚ ਜੜਾ ਕੇ ਮੁੜ ਮੁੜ ਕੇ ਮੈਂ ਤੱਕਾਂ, ਮੇਰੀ ਮਾਂ ਪੰਜਾਬੀ ਬੋਲੀ ਸਾਂਭ ਸਾਂਭ ਮੈਂ ਰੱਖਾਂ, ਮੇਰੀ ਮਾਂ ਪੰਜਾਬੀ ਬੋਲੀ ਸਾਂਭ ਸਾਂਭ ਮੈਂ ਰੱਖਾਂ. ਉੱਚੀ ਸੁੱਚੀ ਮਾਂ ਬੋਲੀ ਸਤਿਕਾਰ ਇਸ ਦਾ ਕਰਿਓ, ਉੱਚੀ ਸੁੱਚੀ ਮਾਂ ਬੋਲੀ ਸਤਿਕਾਰ ਇਸ ਦਾ ਕਰਿਓ, ਇਸ ਨੂੰ ਭੁੱਲਣ ਵਾਲੀ ਵੀਰੋ ਗੱਲ ਕਦੇ ਨਾ ਕਰਿਓ, ਵੱਧ ਕੇ ਇਹ ਮਿਸ਼ਰੀ ਤੋਂ ਮਿੱਠੀ ਭਾਵੇਂ ਬੋਲੀਆਂ ਲੱਖਾਂ, ਮੇਰੀ ਮਾਂ ਪੰਜਾਬੀ ਬੋਲੀ ਸਾਂਭ ਸਾਂਭ ਮੈਂ ਰੱਖਾਂ, ਮੇਰੀ ਮਾਂ ਪੰਜਾਬੀ ਬੋਲੀ ਸਾਂਭ ਸਾਂਭ ਮੈਂ ਰੱਖਾਂ. ਫੁੱਲਾਂ ਵਰਗੀ ਮਹਿਕ ਇਸ ਦੇ ਹਰ ਅੱਖਰ 'ਚੋਂ ਆਵੇ। ਫੁੱਲਾਂ ਵਰਗੀ ਮਹਿਕ ਇਸ ਦੇ ਹਰ ਅੱਖਰ 'ਚੋਂ ਆਵੇ। ਇੱਕ ਦੂਜੇ ਨਾਲ ਸਾਂਝ ਪਿਆਰ ਦੀ ਸਾਨੂੰ ਇਹ ਸਿਖਾਵੇ। ਜਾਨੋ ਵੱਧ ਕੇ ਪਿਆਰੀ ਰੱਖੀਏ, ਜਾਨੋ ਵੱਧ ਕੇ ਪਿਆਰੀ ਰੱਖੀਏ। ਰੁਲਜੈ ਨਾਂ ਵਿੱਚ ਕੱਖਾਂ ਮੇਰੀ ਮਾਂ ਪੰਜਾਬੀ ਬੋਲੀ, ਸਾਂਭ ਸਾਂਭ ਮੈਂ ਰੱਖਾਂ। ਹਿੰਦੀ ਮਾਸੀ ਭੂਆ ਇੰਗਲਿਸ਼, ਹਿਸਾਬ ਨਾ ਪਿਆਰ ਜਤਾਇਓ, ਪਰ ਆਪਣੀ ਮਾਂ ਬੋਲੀ ਨੂੰ ਤੁਸੀਂ ਘੁੱਟ ਗਲਵੱਕੜੀ ਪਾਇਓ। ਮਾਂ ਆਪਣੀ ਨਾਲ ਦਗੇ ਕਮਾ ਕੇ, ਮਾਂ ਆਪਣੀ ਨਾਲ ਦਗੇ ਕਮਾ ਕੇ ਫੇਰ ਨਾ ਜਾਇਓ ਅੱਖਾਂ। ਮੇਰੀ ਮਾਂ ਪੰਜਾਬੀ ਬੋਲੀ ਸਾਂਭ ਸਾਂਭ ਮੈਂ ਰੱਖਾਂ, ਮੇਰੀ ਮਾਂ ਪੰਜਾਬੀ ਬੋਲੀ ਸਾਂਭ ਸਾਂਭ ਮੈਂ ਰੱਖਾਂ। ਹਰਭਜਨ ਮਾਨ ਤੇ ਵਾਰਿਸ ਵੀਰੇ, ਹਰਭਜਨ ਮਾਨ ਤੇ ਵਾਰਿਸ ਵੀਰੇ, ਵਿਰਸਾ ਜਾਣ ਬਚਾਈ। ਇਹਨਾਂ ਜਵਾਨਾਂ ਮਾਂ ਬੋਲੀ ਦੀ ਕਦਰ ਬੜੀ ਹੈ ਪਾਈ। ਸਿਰ ਤੇ ਸੂਹੀ ਦੇ ਫੁਲਕਾਰੀ, ਸਿਰ ਤੇ ਸੂਹੀ ਦੇ ਫੁਲਕਾਰੀ, ਚੁੱਕ ਲਈਏ ਵਿੱਚ ਹੱਥਾਂ। ਮੇਰੀ ਮਾਂ ਪੰਜਾਬੀ ਬੋਲੀ ਸਾਂਭ ਸਾਂਭ ਮੈਂ ਰੱਖਾਂ, ਮੇਰੀ ਮਾਂ ਪੰਜਾਬੀ ਬੋਲੀ ਸਾਂਭ ਸਾਂਭ ਮੈਂ ਰੱਖਾਂ। ਗੁਰੂ ਗ੍ਰੰਥ ਸਾਹਿਬ ਜੀ ਸਾਡਾ ਵਿੱਚ ਪੰਜਾਬੀ ਲਿਖਿਆ, ਗੁਰੂ ਗ੍ਰੰਥ ਸਾਹਿਬ ਜੀ ਸਾਡਾ ਵਿੱਚ ਪੰਜਾਬੀ ਲਿਖਿਆ। ਇਸ ਨੂੰ ਪੜ੍ਹ ਕੇ ਵੀਰੋ ਭੈਣੋ ਤੁਸੀਂ ਵੀ ਲੈ ਲਓ ਸਿੱਖਿਆ। ਮਨਜੀਤ ਕਹੇ ਪੰਜਾਬੀ ਪੜ੍ਹ ਲਿਖ, ਜਸ ਮੈਂ ਇਸਦਾ ਖੱਟਾਂ, ਮੇਰੀ ਮਾਂ ਪੰਜਾਬੀ ਬੋਲੀ ਸਾਂਭ ਸਾਂਭ ਮੈਂ ਰੱਖਾਂ, ਮੇਰੀ ਮਾਂ ਪੰਜਾਬੀ ਬੋਲੀ ਸਾਂਭ ਸਾਂਭ ਮੈਂ ਰੱਖਾਂ। ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ।
1: ਜੀਤ ਕੌਰ ਜਲੰਧਰੀ ਦੀ ਰਚਨਾ ਤੋਂ ਬਾਅਦ ਹੁਣ ਮੈਂ ਇੱਕ ਬਿਰਹੋਂ ਦਾ ਗੀਤ ਕਹਿਣ ਲਈ ਹਰਜੀਤ ਰੂਬੀ ਜਿਹੜੀ ਕਿ ਫਤਿਹਗੜ੍ਹ ਸਾਹਿਬ ਦੇ ਨੇੜੇ ਇੱਕ ਪਿੰਡ ਦੇ ਵਿੱਚ ਰਹਿੰਦੀ ਹੈ, ਉਸ ਨੂੰ ਗੁਜ਼ਾਰਿਸ਼ ਕਰਾਂਗਾ ਕਿ ਉਹ ਆਪਣੀ ਰਚਨਾ ਲੈ ਕੇ ਹਾਜ਼ਰ ਹੋਵੇ। ਹਰਜੀਤ ਰੂਬੀ ਜੀ, ਤੁਹਾਡਾ ਸਵਾਗਤ ਹੈ।
3: ਦੁਆਬਾ ਰੇਡੀਓ ਦੇ ਸਾਰੇ ਹੀ ਦਰਸ਼ਕਾਂ ਨੂੰ ਹਰਜੀਤ ਰੂਬੀ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਮੈਂ ਧੰਨਵਾਦ ਕਰਨਾ ਚਾਹੁੰਦੀ ਹਾਂ ਹਿਉਂ ਸਾਹਿਬ ਜੀ ਦਾ ਤੇ ਦੁਆਬਾ ਰੇਡੀਓ ਦੀ ਸਾਰੀ ਹੀ ਟੀਮ ਦਾ, ਜਿਨ੍ਹਾਂ ਨੇ ਸਾਨੂੰ ਸਾਡੀ ਨਵੀਂ ਕਲਮ ਨੂੰ ਘਰ ਬੈਠਿਆਂ ਹੀ ਆਪ ਸਭ ਦੇ ਰੂਬਰੂ ਹੋਣ ਦਾ ਇੱਕ ਸੁਨਹਿਰੀ ਮੌਕਾ ਅੱਜ ਮੈਨੂੰ ਫਿਰ ਬਖਸ਼ਿਆ। ਸੋ ਮੈਂ ਇੱਕ ਵਿਰਹੋਂ ਦਾ ਗੀਤ ਲੈ ਕੇ ਹਾਜ਼ਰ ਹੋਈ ਹਾਂ ਜੀ। ਉਮੀਦ ਕਰਦੀ ਹਾਂ ਕਿ ਮੇਰੀਆਂ ਪਹਿਲੀਆਂ ਹੱਥ ਲਿਖਤਾਂ ਵਾਂਗ ਤੁਸੀਂ ਇਸ ਗੀਤ ਨੂੰ ਵੀ ਪਿਆਰ ਦਿਓਗੇ। ਸੋ ਪੇਸ਼ ਕਰਦੀ ਹਾਂ ਜੀ। ਦਿਨ ਲੰਘੇ ਨਾ ਲੰਘਾਇਆ ਸਾਨੂੰ ਸੋਚਾਂ ਵਿੱਚ ਪਾਇਆ, ਦਿਨ ਲੰਘੇ ਨਾ ਲੰਘਾਇਆ ਸਾਨੂੰ ਸੋਚਾਂ ਵਿੱਚ ਪਾਇਆ, ਦਿਨ ਗੁਜ਼ਰਨੇ ਵਿੱਚ ਹੋ ਕੇ ਹਾਵੇ, ਹਾਏ ਵੇ ਮੇਰੀ ਹਾੜਾ ਵੇ ਮੇਰੀ ਜਾਨ ਸੁੱਖ ਦੀ, ਚੰਨ ਚੰਦਰਾ ਜਦੋਂ ਵੀ ਚੜ ਆਵੇ, ਹਾਏ ਵੇ ਮੇਰੀ ਜਾਨ ਸੁੱਖ ਦੀ, ਖੋਰੇ ਕਿਹੜਾ ਰੋਗ ਮੇਰੀ ਜ਼ਿੰਦਗੀ ਨੂੰ ਲੱਗਿਆ, ਹਾਏ ਵੇ ਜ਼ਿੰਦਗੀ ਨੂੰ ਲੱਗਿਆ, ਇੱਕ ਇੱਕ ਪਲ ਮੇਰਾ ਸਾਲਾਂ ਵਾਂਗੂ ਲੰਘਿਆ, ਹਾਏ ਵੇ ਸਾਲਾਂ ਵਾਂਗੂ ਲੰਘਿਆ, ਖੋਰੇ ਕਿਹੜਾ ਰੋਗ ਮੇਰੀ ਜ਼ਿੰਦਗੀ ਨੂੰ ਲੱਗਿਆ, ਹਾਏ ਵੇ ਜ਼ਿੰਦਗੀ ਨੂੰ ਲੱਗਿਆ, ਇੱਕ ਇੱਕ ਪਲ ਮੇਰਾ ਸਾਲਾਂ ਵਾਂਗੂ ਲੰਘਿਆ, ਹਾਏ ਵੇ ਸਾਲਾਂ ਵਾਂਗੂ ਲੰਘਿਆ।

ਰੋ ਰੋ ਕੇ ਪਿੱਛੇ ਗਈਆਂ ਅੱਖਾਂ ਦੋਵੇਂ ਮੇਰੀਆਂ ਵੇ ਅੱਖਾਂ ਦੋਵੇਂ ਮੇਰੀਆਂ ਤੱਕਦੀਆਂ ਰਹਿੰਦੀਆਂ ਨੇ ਰਾਵਾਂ ਨਿੱਤ ਤੇਰੀਆਂ ਹੈ ਰਾਵਾਂ ਨਿੱਤ ਤੇਰੀਆਂ ਰੋ ਰੋ ਕੇ ਪਿੱਛੇ ਗਈਆਂ ਅੱਖਾਂ ਦੋਵੇਂ ਮੇਰੀਆਂ ਵੇ ਅੱਖਾਂ ਦੋਵੇਂ ਮੇਰੀਆਂ ਗੱਲ ਸੁਣ ਦਿਲਦਾਰਾ ਤੈਨੂੰ ਕਹਿਣਾ ਨੀ ਦੁਬਾਰਾ ਗੱਲ ਸੁਣ ਦਿਲ

0: सुन तेरी हर जीत अच हार की परीत, सुन तेरी हर जीत अच हार की परीत, चोरा मेरिया हड्डा नू नित खावे, हाए वे मेरी हाड़ा वे मेरी जान सुख दी, चन चंद्रा जदों भी चढ़ आवे, हाए वे मेरी जान सुख दी। धन्यवाद जी। दो गल्लां मैं होर कहनियां चाहवांगी जी, स्पैशली ਹਿਊਂ ਸਾਹਿਬ ਜੀ ਨੂੰ। ਇਹ ਗੀਤ ਮੈਂ ਜੀ 2001 'ਚ ਲਿਖਿਆ ਸੀ। ਮੈਨੂੰ ਨਹੀਂ ਸੀ ਪਤਾ ਕਿ ਮੈਂ ਕੀ ਲਿਖ ਰਹੀ ਹਾਂ, ਇਹ ਗਾਣੇ ਦੇ ਰੂਪ 'ਚ ਹੈ ਜਾਂ ਮੈਨੂੰ ਕੀ ਹੱਕ ਹੈ ਆਪਣੀਆਂ ਲਿਖੀਆਂ ਹੋਈਆਂ ਲਾਈਨਾਂ ਜਾਂ ਅੱਖਰਾਂ ਨੂੰ ਕੈਦ ਕਰਨ ਦਾ। ਮੈਨੂੰ ਨਹੀਂ ਸੀ ਪਤਾ ਕਿ ਮੈਂ ਇਸ ਡਾਇਰੀ ਨੂੰ ਕਿਉਂ ਸੰਭਾਲ ਕੇ ਰੱਖਿਆ ਹੁਣ ਤੱਕ, ਅਤੇ ਇਹ ਅੱਖਰ ਜੇ ਅੱਜ ਮੇਰੀ ਡਾਇਰੀ ਦੀ ਕੈਦ 'ਚੋਂ ਬਾਹਰ ਨਿਕਲੇ ਨੇ ਤਾਂ ਇਹ ਸਿਰਫ ਹਿਊਂ ਸਾਹਿਬ ਜੀ ਕਰਕੇ ਨਿਕਲੇ ਨੇ। ਸੋ ਮੈਂ ਇੱਕ ਵਾਰੀ ਫੇਰ ਕਹਿਣਾ ਚਾਹਾਂਗੀ, ਇਹ ਸੌਂਗ ਮੈਂ 2001 ਵਿੱਚ ਲਿਖਿਆ ਸੀ ਜੀ, ਅਤੇ ਅੱਜ 2020 ਚੱਲ ਰਿਹਾ। ਸੋ ਮੈਂ ਬਹੁਤ ਹੀ ਭਾਵੁਕ ਮਨ ਨਾਲ ਇੱਕ ਵਾਰੀ ਫੇਰ ਤੋਂ ਦੁਆਬਾ ਰੇਡੀਓ ਦੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜੀ। ਥੈਂਕ ਯੂ।
1: ਗੀਤ ਰੂਬੀ ਜੀ ਤੋਂ ਬਾਅਦ ਮੈਂ ਹੁਣ ਸਦਾ ਦੇਣ ਜਾ ਰਿਹਾ ਗੁਰਦਾਸਪੁਰ ਸ਼ਹਿਰ 'ਚ ਵਸਦੇ ਸ਼ਾਇਰ ਰਵੀ ਗੁਰਦਾਸਪੁਰੀ ਜੀ ਨੂੰ। ਉਹ ਤੁਹਾਡੇ ਨਾਲ ਤੜਫਦੇ ਵਿਛੋੜੇ ਨੂੰ ਪੇਸ਼ ਕਰਦੀ ਆਪਣੀ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ। ਰਵੀ ਗੁਰਦਾਸਪੁਰੀ ਜੀ, ਤੁਹਾਡਾ ਸਵਾਗਤ ਹੈ।
2: ਸਾਰੇ ਸਰੋਤਿਆਂ ਨੂੰ ਮੇਰਾ ਪਿਆਰ ਭਰਿਆ ਨਮਸਕਾਰ। ਮੇਰੀ ਅੱਜ ਦੀ ਕਵਿਤਾ ਦਾ ਸ਼ੀਰਸ਼ਕ ਹੈ ਨਜ਼ਰ ਬੰਦ ਸੁਨੇਹੇ, ਜੋ ਕਿ ਪਿਆਰ ਦੇ ਵਿਛੋੜੇ ਵਿੱਚ ਤੜਪ ਨੂੰ ਬਿਆਨ ਕਰਦੀ ਹੈ। ਕਹਿੰਦੇ ਆ ਸੱਜਣਾ ਮੈਨੂੰ ਮਾਰ ਮੁਕਾ ਦੇ, ਉਹ ਆ ਸੱਜਣਾ ਮੈਨੂੰ ਮਾਰ ਮੁਕਾ ਦੇ, ਲਾ ਦੇ ਬੰਨੇ ਬੇੜਾ, ਅੱਖੀਆਂ ਦੀਦ ਤੇਰੀ ਨੂੰ ਤਰਸਣ, ਕਿਤੇ ਦਿਲ ਨਹੀਂ ਲੱਗਦਾ ਮੇਰਾ, ਕਿਤੇ ਦਿਲ ਨਹੀਂ ਲੱਗਦਾ ਮੇਰਾ। ਦਿਲ ਦਾ ਵੱਡ ਵੱਡ ਮਾਸ ਖਵਾਇਆ, ਦਿਲ ਦਾ ਵੱਡ ਵੱਡ ਮਾਸ ਖਵਾਇਆ, ਇੰਨਾ ਕੀਤਾ ਜ਼ੇਰਾ, ਮੇਰੇ ਲੱਗਿਆ ਤੂੰ ਵੀ ਰੋਵੇਂ, ਉਹ ਦਿਨ ਆਊ ਕਿਹੜਾ। ਇਸ਼ਕ ਮੇਰੇ ਦੇ ਲੱਗੀਆਂ ਸੱਟਾਂ, ਇਸ਼ਕ ਮੇਰੇ ਦੇ ਲੱਗੀਆਂ ਸੱਟਾਂ, ਤਨ ਵੀ ਹੋਇਆ ਕੋੜਾ, ਲੱਖ ਸ਼ਫਾ ਦੀ ਮਰਹਮ ਲਾਵਾਂ, ਪਰ ਨਾ ਆਵੇ ਖੇੜਾ। ਉਹ ਆ ਸੱਜਣਾ ਗਲਵੱਕੜੀ ਪਾਲੈ, ਉਹ ਆ ਸੱਜਣਾ ਗਲਵੱਕੜੀ ਪਾਲੈ, ਅਤੇ ਕਰ ਲੈ ਦਿਲ ਨੂੰ ਹੌਲਾ, ਤੁਝ 'ਚ ਸਾਰੀ ਦੁਨੀਆ ਦਿਸਦੀ, ਤੁਝ 'ਚ ਦਿਸਦਾ ਮੌਲਾ। ਮੈਂ ਤਾਂ ਹੱਡ ਤੁਚਾਦਾ ਪੁੱਤਰਾ, ਮੈਂ ਤਾਂ ਹੱਡ ਤੁਚਾਦਾ ਪੁੱਤਰਾ, ਤੂੰ ਸਾਹਾਂ ਦਾ ਚੋਲਾ, ਜੇ ਮੇਰੇ ਵਿੱਚ ਤੂੰ ਵਸ ਜਾਸੀ, ਫਿਰ ਕਾਸੇ ਦਾ ਰੌਲਾ। ਜੇ ਨਹੀਂ ਉਹ ਕਦੇ ਸੁੱਖ ਦੁੱਖ ਕਹਿਣਾ, ਜੇ ਨਹੀਂ ਉਹ ਕਦੇ ਸੁੱਖ ਦੁੱਖ ਕਹਿਣਾ, ਅਤੇ ਕਰਦੇ ਕੰਨੋਂ ਬੋਲਾ, ਜਾਂ ਸੱਜਣਾ ਮੈਨੂੰ ਵੇਚ ਖਾ ਹੱਟੀ, ਕਰਕੇ ਤੋਲਾ ਤੋਲਾ। ਰਾਤ ਗਈ ਦਿਨ ਲੰਘਦਾ ਨਾਹੀਂ, ਰਾਤ ਗਈ ਦਿਨ ਲੰਘਦਾ ਨਾਹੀਂ, ਤਨ ਵੀ ਹੋਇਆ ਖੋਲਾ, ਮਾਰ ਮੁਕਾ ਰਵੀ ਉਮਰਾਂ ਨੂੰ ਹੀ, ਕਰਦੇ ਹਿਜ਼ਰ ਨਬੇੜਾ, ਕਰਦੇ ਹਿਜ਼ਰ ਨਬੇੜਾ। ਧੰਨਵਾਦ ਜੀ।
1: ਗੁਰਦਾਸਪੁਰੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਲੁਧਿਆਣਾ ਬਸਦੀ ਛੱਡੀ ਸ਼ਾਇਰਾ ਨਵਗੀਤ ਕੌਰ ਜੀ ਨੂੰ। ਨਵਗੀਤ ਕੌਰ ਜੀ ਜਿੱਥੇ ਪੰਜਾਬੀ ਦੀ MA ਹੈ, ਨਾਲ ਦੀ ਨਾਲ ਉਸਨੇ BED ਵੀ ਕੀਤੀ ਹੋਈ ਹੈ। ਇਸ ਦੇ ਨਾਲ ਦੀ ਨਾਲ ਉਹਨਾਂ ਦੀ ਇੱਕ ਕਵਿਤਾਵਾਂ ਦੀ ਕਿਤਾਬ ਜਿਹੜੀ ਆ ਛਪਣ ਹਿੱਤ ਜਿਹੜੀ ਆ ਤਿਆਰ ਹੈ, ਤੇ ਉਸ ਕਿਤਾਬ ਦਾ ਨਾਂ ਹੈ ਨਾਭੀ ਵਿੱਚ ਕਸਤੂਰੀ। ਉਹ ਅਕਸਰ ਅਖਬਾਰਾਂ ਮੈਗਜ਼ੀਨਾਂ ਦੇ ਵਿੱਚ ਛਪਦੇ ਰਹਿੰਦੇ ਨੇ, ਤੇ ਰੇਡੀਓ ਟੈਲੀਵਿਜ਼ਨ ਦੇ ਉੱਤੇ ਉਹਨਾਂ ਦੀਆਂ ਰਚਨਾਵਾਂ ਆਉਂਦੀਆਂ ਰਹਿੰਦੀਆਂ ਨੇ, ਤੇ ਸਾਡੇ ਦੁਆਬਾ ਰੇਡੀਓ ਦੇ ਮੰਚ ਤੇ ਪਹਿਲੀ ਵਾਰੀ ਆ ਰਹੇ ਨੇ। ਅਸੀਂ ਉਹਨਾਂ ਦਾ ਦੁਆਬਾ ਰੇਡੀਓ ਦੇ ਮੰਚ ਤੇ ਆਉਣ ਤੇ ਨਿੱਘਾ ਸਵਾਗਤ ਕਰਦੇ ਹਾਂ। ਨਵਗੀਤ ਕੌਰ ਜੀ, ਤੁਹਾਡਾ ਸਵਾਗਤ ਹੈ।
3: ਦੋਸਤੋ, ਪੇਸ਼ ਹੈ ਇੱਕ ਗਜ਼ਲ। ਜੇਕਰ ਪਹਿਲਾਂ ਇਲਮ ਨਾ ਹੋਵੇ ਸਾਗਰ ਦੀ ਗਹਿਰਾਈ ਦਾ, ਜੇਕਰ ਪਹਿਲਾਂ ਇਲਮ ਨਾ ਹੋਵੇ ਸਾਗਰ ਦੀ ਗਹਿਰਾਈ ਦਾ, ਖਾਮੋਸ਼ੀ ਨੂੰ ਤੱਕਦਿਆਂ ਨਾ ਕਿਸ਼ਤੀ ਵਿੱਚ ਬਹਿ ਜਾਈਦਾ। ਸਾਫ਼ ਹੈ ਤੇਰੇ ਦਿਲ ਦਾ ਸ਼ੀਸ਼ਾ, ਸਾਫ਼ ਹੈ ਤੇਰੇ ਦਿਲ ਦਾ ਸ਼ੀਸ਼ਾ, ਮੈਲੀ ਨਜ਼ਰ ਜ਼ਮਾਨੇ ਦੀ, ਜਣੇ ਖਣੇ ਨੂੰ ਹੱਸਦੇ ਤੱਕ ਕੇ ਦਿਲ ਨਹੀਂ ਖੋਲ ਵਿਖਾਈਦਾ। ਕਦਮਾਂ ਵਿੱਚ ਆਕਾਸ਼ ਕਦੇ ਤਾਂ ਧਰਤੀ ਵਾਂਗੂ ਆਉਂਦਾ ਏ, ਕਦਮਾਂ ਵਿੱਚ ਆਕਾਸ਼ ਕਦੇ ਤਾਂ ਧਰਤੀ ਵਾਂਗੂ ਆਉਂਦਾ ਏ, ਖੰਭਾਂ ਦੀ ਮਗਰੂਰੀ ਵਿੱਚ ਨਹੀਂ ਕਦਮ ਤਾਲ ਭੁੱਲ ਜਾਈਦਾ। ਅੱਖਾਂ ਵਿੱਚ ਤੂੰ ਵੇਖ ਲਿਆ ਕਰ ਕੈਸੇ ਕੈਸੇ ਮੰਜ਼ਰ ਨੇ, ਅੱਖੀਆਂ ਵਿੱਚ ਤੂੰ ਵੇਖ ਲਿਆ ਕਰ ਕੈਸੇ ਕੈਸੇ ਮੰਜ਼ਰ ਨੇ, ਟੁੱਟਿਆ ਦਿਲ ਅਣਗੌਲਿਆਂ ਕਰਕੇ ਹੋਰ ਜ਼ਖਮ ਨਹੀਂ ਲਾਈਦਾ। ਵਿੱਚ ਹਨੇਰੇ ਤੁਰਿਆਂ ਜੇ ਤੂੰ ਲੈ ਕੇ ਮੰਗਵੀ ਲਾਠੀ ਨੂੰ, ਵਿੱਚ ਹਨੇਰੇ ਤੁਰਿਆਂ ਜੇ ਤੂੰ ਲੈ ਕੇ ਮੰਗਵੀ ਲਾਠੀ ਨੂੰ, ਇਹ ਨਾ ਭੁੱਲੀ ਆਪਣਾ ਪੈਂਡਾ ਆਪਣੇ ਆਪ ਮੁਕਾਈਦਾ, ਇਹ ਨਾ ਭੁੱਲੀ ਆਪਣਾ ਪੈਂਡਾ ਆਪਣੇ ਆਪ ਮੁਕਾਈਦਾ। ਆਪਣੇ ਦਿਲ ਦੀ ਪੀੜ ਵੇਦਨਾ ਸੱਚੀ ਸੁੱਚੀ ਪੂੰਜੀ ਹੈ, ਆਪਣੇ ਦਿਲ ਦੀ ਪੀੜ ਵੇਦਨਾ ਸੱਚੀ ਸੁੱਚੀ ਪੂੰਜੀ ਹੈ, ਮੰਗਵਾਂ ਹੁਨਰ ਕਦੇ ਵੀ ਲੈ ਕੇ ਬਹੁਤਾ ਨਹੀਂ ਚਮਕਾਈਦਾ। ਲੂ ਲੂੰ ਪਿੰਜਿਆ ਜਾਵੇ ਮੇਰਾ, ਲੂ ਲੂੰ ਪਿੰਜਿਆ ਜਾਵੇ ਮੇਰਾ, ਮਾਹੀ ਤੇਰੇ ਹਿਜਰ ਦੇ ਨਾਲ, ਤੇਰੇ ਦਿਲ ਚੋਂ ਸੀ ਨਾ ਨਿਕਲੇ ਇੰਜ ਤਾਂ ਨਹੀਂ ਤੜਫਾਈਦਾ। ਲੂ ਲੂੰ ਪਿੰਜਿਆ ਜਾਵੇ ਮੇਰਾ, ਮਾਹੀ ਤੇਰੇ ਹਿਜਰ ਦੇ ਨਾਲ, ਤੇਰੇ ਦਿਲ ਚੋਂ ਸੀ ਨਾ ਨਿਕਲੇ ਇੰਜ ਤਾਂ ਨਹੀਂ ਤੜਫਾਈਦਾ। ਸ਼ੁਕਰੀਆ ਦੋਸਤੋ।
1: ਗੀਤ ਕੌਰ ਜੀ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਜ਼ਿਲ੍ਹਾ ਹੈੱਡਕੁਆਟਰ ਨਵਾਂਸ਼ਹਿਰ ਵਿਖੇ ਬਸਦੀ ਸਾਡੀ ਸ਼ਾਇਰਾ ਨੀਰੂ ਜੱਸਲ ਜੀ ਨੂੰ। ਨੀਰੂ ਜੱਸਲ ਜੀ ਲਿਖਦੇ ਨੇ, ਮਹਿਕਣਗੇ ਗੀਤ ਮੇਰੇ ਇੱਕ ਰੋਜ਼ ਫੁੱਲ ਵਾਂਗਰਾਂ, ਅਤੇ ਅਸੀਂ ਆਸ ਕਰਦੇ ਹਾਂ ਕਿ ਉਹਨਾਂ ਦੀ ਕਵਿਤਾ ਇਸੇ ਤਰ੍ਹਾਂ ਫੁੱਲਾਂ ਵਾਂਗ ਮਹਿਕਦੀ ਰਹੇ। ਨੀਰੂ ਜੱਸਲ ਜੀ, ਤੁਹਾਡਾ ਸਵਾਗਤ ਹੈ।
4: ਨਮਸਕਾਰ ਦੋਸਤੋ, ਮੈਂ ਹਾਂ ਤੁਹਾਡੀ ਆਪਣੀ ਲੇਖਿਕਾ ਨੀਰੂ ਜੱਸਲ, ਅਤੇ ਅੱਜ ਦੁਆਬਾ ਰੇਡੀਓ 'ਤੇ ਇੱਕ ਵਾਰ ਫਿਰ ਆਪਣੀ ਨਵੀਂ ਰਚਨਾ ਲੈ ਕੇ ਹਾਜ਼ਰ ਹੋਣ ਜਾ ਰਹੀ ਹਾਂ, ਕਬੂਲ ਕਰਨਾ। ਰਚਨਾ ਦਾ ਵਿਸ਼ਾ ਹੈ ਦੀਵਿਆਂ ਦੀ ਸ਼ਾਮ। ਮੈਂ ਦੱਸਣਾ ਚਾਹੁੰਦੀ ਹਾਂ ਕਿ ਮੈਂ ਆਪਣੀਆਂ ਮੋਸਟਲੀ ਮੇਰੀਆਂ ਕਵਿਤਾਵਾਂ ਜੋ ਨੇ ਉਹ ਮੇਰੀ ਪਰਸਨਲ ਲਾਈਫ 'ਤੇ ਹੀ ਨੇ, ਅਤੇ ਇਹ ਕਵਿਤਾ ਵੀ ਮੈਂ ਪਿਛਲੇ ਸਾਲ ਉਦੋਂ ਮੇਰੇ ਜ਼ਿਹਨ 'ਚ ਬਣੀ ਸੀ ਜਦ ਮੈਂ ਦੀਵਾਲੀ 'ਤੇ ਰੰਗੋਲੀ ਬਣਾ ਰਹੀ ਸੀ। ਸੋ ਪੇਸ਼ ਕਰਦੀ ਹਾਂ ਦੀਵਿਆਂ ਦੀ ਸ਼ਾਮ। ਦੀਵਿਆਂ ਦੀ ਸ਼ਾਮ ਦਾ ਇੱਕ ਗੀਤ ਗੁਣਗੁਣਾ ਕੇ, ਦੀਵਿਆਂ ਦੀ ਸ਼ਾਮ ਦਾ ਇੱਕ ਗੀਤ ਗੁਣਗੁਣਾ ਕੇ, ਕਰਦੀ ਹਾਂ ਮਨ ਨੂੰ ਹੌਲਾ ਰੰਗੋਲੀਆਂ ਸਜਾ ਕੇ, ਕਰਦੀ ਹਾਂ ਮਨ ਨੂੰ ਹੌਲਾ ਰੰਗੋਲੀਆਂ ਸਜਾ ਕੇ। ਗੂੰਗੀ ਹਵਾ ਦੇ ਵਿੱਚੋਂ ਮੈਂ ਇੱਕ ਸ਼ੋਰ ਲੱਭ ਲਿਆ ਹੈ, ਗੂੰਗੀ ਹਵਾ ਦੇ ਵਿੱਚੋਂ ਮੈਂ ਇੱਕ ਸ਼ੋਰ ਲੱਭ ਲਿਆ ਹੈ, ਧਰਤੀ ਲਈ ਨਵਾਂ ਮੈਂ ਇੱਕ ਆਸਮਾਂ ਬਣਾ ਕੇ, ਧਰਤੀ ਲਈ ਨਵਾਂ ਮੈਂ ਇੱਕ ਆਸਮਾਂ ਬਣਾ ਕੇ। ਮੇਰੇ ਹਾਸਿਆਂ ਦੇ ਓਲੇ ਦਾ ਦਰਦ ਤੂੰ ਨਾ ਜਾਣੇ, ਮੇਰੇ ਹਾਸਿਆਂ ਦੇ ਓਲੇ ਦਾ ਦਰਦ ਤੂੰ ਨਾ ਜਾਣੇ, ਤੈਨੂੰ ਵੀ ਚੈਨ ਆਉਂਦਾ ਤਾਰਿਆਂ ਵਾਂਗ ਟਿਮਟਿਮਾ ਕੇ, ਤੈਨੂੰ ਵੀ ਚੈਨ ਆਉਂਦਾ ਤਾਰਿਆਂ ਵਾਂਗ ਟਿਮਟਿਮਾ ਕੇ। ਮਹਿਕਣਗੇ ਗੀਤ ਮੇਰੇ ਇੱਕ ਰੋਜ਼ ਫੁੱਲ ਵਾਂਗਰ, ਮਹਿਕਣਗੇ ਗੀਤ ਮੇਰੇ ਇੱਕ ਰੋਜ਼ ਫੁੱਲ ਵਾਂਗਰ, ਕੁਦਰਤ ਦੇ ਨਾਲ ਐਸਾ ਕੋਈ ਰਾਬਤਾ ਬਣਾ ਕੇ, ਕੁਦਰਤ ਦੇ ਨਾਲ ਐਸਾ ਕੋਈ ਰਾਬਤਾ ਬਣਾ ਕੇ। ਕਰਦਾ ਹੈ ਤੂੰ ਬਗਾਵਤ ਆਪਣੇ ਅਸੂਲ ਦੀ ਨਿਤ, ਕਰਦਾ ਹੈ ਤੂੰ ਬਗਾਵਤ ਆਪਣੇ ਅਸੂਲ ਦੀ ਨਿਤ, ਤੈਨੂੰ ਸਬਰ ਨਾ ਆਵੇ ਕੋਝੀ ਸਜ਼ਾ ਸੁਣਾ ਕੇ, ਤੈਨੂੰ ਸਬਰ ਨਾ ਆਵੇ ਕੋਝੀ ਸਜ਼ਾ ਸੁਣਾ ਕੇ। ਮੈਂ ਵੀ ਦੁਆ ਹੈ ਲੈਣੀ ਇਸ ਰਾਤ ਰੌਸ਼ਨੀ ਦੀ, ਮੈਂ ਵੀ ਦੁਆ ਹੈ ਲੈਣੀ ਇਸ ਰਾਤ ਰੌਸ਼ਨੀ ਦੀ, ਕੋਈ ਨੀਰ ਨੂੰ ਵੀ ਲੋਚੇ ਇੱਕ ਦੀਪ ਜਗਮਗਾ ਕੇ, ਕੋਈ ਨੀਰ ਨੂੰ ਵੀ ਲੋਚੇ ਇੱਕ ਦੀਪ ਜਗਮਗਾ ਕੇ। ਸਾਰੇ ਹੀ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਜੀ।
1: ਜਸਰ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਸੇਵਾ ਸਿੰਘ ਨੂਰਪੁਰੀ ਜੀ ਨੂੰ। ਨੂਰਪੁਰੀ ਜੀ ਆਪਣੀ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ ਔਖੀ ਘੜੀ। ਇਸ ਔਖੀ ਘੜੀ ਦੇ ਵਿੱਚ ਉਹ ਕਿਸਾਨ ਦੀ ਗੱਲ ਕਰਨ ਜਾ ਰਹੇ ਨੇ ਤੇ ਆਸ ਕਰਦੇ ਹਾਂ ਕਿ ਤੁਸੀਂ ਉਹਨਾਂ ਦੀ ਕਵਿਤਾ ਨੂੰ ਹੰਗਾਰਾ ਦਿਓਗੇ। ਸੇਵਾ ਸਿੰਘ ਨੂਰਪੁਰੀ ਜੀ ਤੁਹਾਡਾ ਸਵਾਗਤ ਹੈ।
5: ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਣ ਜੀ। ਇਹ ਚੰਨ ਦਾ ਤਿਉਹਾਰ ਸਭ ਲਈ ਖੁਸ਼ੀਆਂ ਭਰਿਆ ਆਵੇ ਮੇਰੀ ਕਾਮਨਾ ਹੈ। ਪਰ ਇਹ ਮੇਰੀ ਕਵਿਤਾ ਜਿਹੜੀ ਕਿਸਾਨ ਘੋਲ ਨੂੰ ਸਮਰਪਿਤ ਹੈ, ਜੋ ਕਿ ਔਖੀ ਘੜੀ ਸਿਲੇਖ ਥੱਲੇ ਮੈਂ ਪੇਸ਼ ਕਰ ਰਿਹਾ ਜੀ। ਗੌਰ ਫਰਮਾਣਾ ਜੀ। ਔਖੀ ਘੜੀ ਗੱਲ ਕਿਰਤੀ ਕਿਸਾਨ ਦੀ ਸੁਣੋ ਸਭ ਜੀ, ਨਵੀਆਂ ਕਾਨੂੰਨਾਂ ਕੀ ਪਾਇਆ ਜਬ ਜੀ, ਛੱਡ ਸਾਰੇ ਕੰਮ ਧੰਦੇ ਕਿਉਂ ਬੈਠਾ ਰਾਸਤੇ, ਹੁਣ ਦੀ ਲੜਾਈ ਵਿੱਚ ਪਾਉਂਦਾ ਵਾਸਤੇ, ਭੁੱਖਾ ਤਰੇ ਹਾਇਆ ਅੱਜ ਗਾਹਵੇ ਸੜਕਾਂ, ਹਾਕਮ ਡਰਾਉਂਦੇ ਨੇ ਤਮਾਰ ਬੜਕਾਂ, ਦਿਨ ਰਾਤ ਧਰਨੇ ਉਹ ਲਾਈ ਬੈਠਾ ਹੈ, ਉਖਲੀ 'ਚ ਸਿਰ ਵੀ ਫਸਾਈ ਬੈਠਾ ਹੈ, ਖੇਤੀ ਦੇ ਸੁਧਾਰਾਂ ਦਾ ਉੱਤੇ ਪਾ ਕੇ ਬੁਰਕਾ, ਆਖਦੇ ਕਿਸਾਨ ਦਾ ਪੂੰਝਣਾ ਹੈ ਮੁੜਕਾ, ਰਾਮ ਰਾਮ ਕਹਿੰਦੇ ਪਰ ਬਗਲ ਸ਼ੁਰੂ ਹੈ ਛੁਰੀ ਹੈ, ਰਾਮ ਰਾਮ ਕਹਿੰਦੇ ਪਰ ਬਗਲ ਛੁਰੀ ਹੈ, ਡੰਡੀ ਮਾਰਨ ਦੇ ਲੁੱਟਣ ਦੀ ਗੱਲ ਤੁਰੀ ਹੈ, ਖੋਹੇ ਘੱਟ ਪਾ ਕਰੀ ਹੇਰ ਫੇਰ ਜੀ, ਸ਼ਬਦਾਂ 'ਚ ਲਕੋਏ ਸਭ ਘੇਰ ਘੇਰ ਜੀ, ਕਿਸਾਨ ਦੇ ਮਾਮਲੇ ਦਾ ਨਾਂ ਦੱਸੇ ਹੱਲ ਜੀ, ਅਪੀਲ 'ਤੇ ਦਲੀਲ ਵਾਲੀ ਮੁੱਕੀ ਗੱਲ ਜੀ, ਖੋਲ੍ਹ ਦਿੱਤੀ ਹੈ ਮੰਡੀ ਸਰਮਾਏਦਾਰਾਂ ਲਈ, ਪਾਉਣਗੇ ਮੋਛੇ ਰਲ ਚੰਦ ਪਰਿਵਾਰਾਂ ਲਈ, ਜਮ੍ਹਾਂਖੋਰਾਂ ਤੋਂ ਚੁੱਕ ਦਿੱਤੀ ਹੈ ਪਾਬੰਦੀ ਜੀ, ਰਲ ਗਏ ਨੇ ਚੌਕੀਦਾਰ ਨੇਤਾ ਪਖੰਡੀ ਜੀ, ਭਾਸ਼ਣਾਂ ਦੀ ਜਾਦੂਗਰੀ ਨਾਲ ਭਰਮਾਉਣਗੇ, ਕਾਮੇ ਕਿਸਾਨਾਂ ਨੂੰ ਜਾਲ 'ਚ ਫਸਾਉਣਗੇ, ਵੀਰੋ ਫਸਣਾ ਜਾਣਾ ਜ਼ਰਾ ਰਹਿਣਾ ਡਟ ਕੇ, ਔਖਾ ਰਾਸਤਾ ਹੈ ਪਰ ਦਿੰਦੇ ਰਹਿਣਾ ਝੱਟ ਝੱਟ ਕੇ, ਭਾਸ਼ਣਾਂ ਦੀ ਜਾਦੂਗਰੀ ਨਾਲ ਭਰਮਾਉਣਗੇ, ਕਾਮੇ ਕਿਸਾਨਾਂ ਨੂੰ ਜਾਲ 'ਚ ਫਸਾਉਣਗੇ, ਵੀਰੋ ਫਸਣਾ ਜਾਣਾ ਜ਼ਰਾ ਰਹਿਣਾ ਡਟ ਕੇ, ਔਖਾ ਰਾਸਤਾ ਹੈ ਪਰ ਦਿੰਦੇ ਰਹਿਣਾ ਝੱਟ ਕੇ। ਧੰਨਵਾਦ ਜੀ।
1: ਸੇਵਾ ਸਿੰਘ ਨੂਰਪੁਰੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਸਾਡੀ ਲੁਧਿਆਣਾ ਵਸਦੀ ਸ਼ਾਇਰਾ ਮਨਜੀਤ ਧਮਾਨ ਜੀ ਨੂੰ। ਮਨਜੀਤ ਧਮਾਨ ਜੀ ਇਸ ਕਵੀ ਦਰਬਾਰ ਦੇ ਵਿੱਚ ਆਪਣੀ ਕਵਿਤਾ ਲੈ ਕੇ ਆ ਰਹੀ ਹੈ ਦੀਵਾਲੀ ਨਾਲ ਸੰਬੰਧਿਤ, ਤੇ ਉਹ ਕਹਿ ਰਹੇ ਨੇ ਆਓ ਦੀਵਾਲੀ ਤੇ ਦੀਵੇ ਗਿਆਨ ਦੇ ਜਗਾਈਏ। ਮਨਜੀਤ ਧਮਾਨ ਜੀ ਤੁਹਾਡਾ ਸਵਾਗਤ ਹੈ।
6: ਬਹੁਤ ਬਹੁਤ ਧੰਨਵਾਦ ਹਰਵੰਸ ਹੀਓ ਜੀ ਦਾ। ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਮਨਜੀਤ ਕੌਰ ਧਿਮਾਨ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਮੇਰੀ ਅੱਜ ਦੀ ਰਚਨਾ ਹੈ ਦੀਵਾਲੀ ਤੇ ਦੀਵੇ।

0: ਕਿਸੇ ਦਾ ਹੈ ਮੌਲਾ ਇੱਥੇ। ਕੱਢ ਕੇ ਫਰਕ ਦਿਲਾਂ ਦੇ ਵਿੱਚੋਂ, ਕੱਢ ਕੇ ਫਰਕ ਦਿਲਾਂ ਦੇ ਵਿੱਚੋਂ, ਮਾਨਵਤਾ ਨੂੰ ਧਰਮ ਬਣਾਈਏ, ਮਾਨਵਤਾ ਨੂੰ ਧਰਮ ਬਣਾਈਏ, ਦੀਵਾਲੀ ਤੇ ਦੀਵੇ ਗਿਆਨ ਦੇ ਜਗਾਈਏ, ਪਖੰਡ ਦੀ ਮਾਲਾ ਗਲ ਚੋਂ ਲਾਈਏ, ਪਖੰਡ ਦੀ ਮਾਲਾ ਗਲ ਚੋਂ ਲਾਈਏ, ਦੂਰ ਕਰੀਏ ਸਭ ਭਰਮ, ਬਾਕੀ ਸਭ ਕੁਝ ਝੂਠ ਹੈ ਇੱਥੇ, ਸੱਚਾ ਹੈ ਵਸ ਮਰਨ, ਸੱਚਾ ਹੈ ਵਸ ਮਰਨ, ਭੁੱਲ ਕੇ ਸਾਰੀ ਦੁਨੀਆਦਾਰੀ, ਭੁੱਲ ਕੇ ਝੂਠੀ ਦੁਨੀਆਦਾਰੀ, ਬਾਬੇ ਨਾਨਕ ਦੀ ਬਾਣੀ ਅਪਣਾਈਏ, ਦੀਵਾਲੀ ਤੇ ਦੀਵੇ ਗਿਆਨ ਦੇ ਜਗਾਈਏ, ਆਓ ਕੱਢੀਏ ਗੰਦਗੀ ਮਨਾਂ ਵਿੱਚੋਂ, ਰੌਸ਼ਨ ਹੋਵੇ ਫਿਰ ਆਲਾ ਦੁਆਲਾ, ਸਾਫ ਸੁਥਰਾ ਸਭ ਨਜ਼ਰੀ ਆਵੇ, ਸਾਫ ਸੁਥਰਾ ਸਭ ਨਜ਼ਰੀ ਆਵੇ, ਨਾ ਹੋਵੇ ਕੁਝ ਕਾਲਾ ਮਾਲਾ, ਰੌਸ਼ਨੀ ਤੇ ਚਾਨਣ ਦਾ ਤਿਉਹਾਰ ਹੈ ਜੋ, ਰੌਸ਼ਨੀ ਤੇ ਚਾਨਣ ਦਾ ਤਿਉਹਾਰ ਹੈ ਜੋ, ਤਿਮਾਨ ਆਓ ਸਾਰੇ ਉਸ ਦੀਵਾਲੀ ਨੂੰ ਮਨਾਈਏ, ਤਿਮਾਨ ਆਓ ਸਾਰੇ ਉਸ ਦੀਵਾਲੀ ਨੂੰ ਮਨਾਈਏ, ਦੀਵਾਲੀ ਤੇ ਦੀਵੇ ਗਿਆਨ ਦੇ ਜਗਾਈਏ, ਦੀਵਾਲੀ ਤੇ ਦੀਵੇ ਗਿਆਨ ਦੇ ਜਗਾਈਏ, ਮਨਾ ਆਪਣਿਆਂ ਚੋਂ ਹਨੇਰਾ ਮਿਟਾਈਏ, ਮਨਾ ਆਪਣਿਆਂ ਚੋਂ ਹਨੇਰਾ ਮਿਟਾਈਏ, ਲੜੀਆਂ ਲਟਕਾਈਏ ਪਿਆਰ ਮੁਹੱਬਤ ਦੀਆਂ, ਲੜੀਆਂ ਲਟਕਾਈਏ ਪਿਆਰ ਮੁਹੱਬਤ ਦੀਆਂ, ਵੈਰ ਵਿਰੋਧ ਸਭ ਦੂਰ ਭਜਾਈਏ, ਦੀਵਾਲੀ ਤੇ ਦੀਵੇ ਗਿਆਨ ਦੇ ਜਗਾਈਏ, ਦੀਵਾਲੀ ਤੇ ਦੀਵੇ ਗਿਆਨ ਦੇ ਜਗਾਈਏ। ਬਹੁਤ ਬਹੁਤ ਧੰਨਵਾਦ ਜੀ।
1: ਇਮਾਨ ਤੋਂ ਬਾਅਦ ਹੁਣ ਅਸੀਂ ਸੱਦਾ ਦੇਣ ਜਾ ਰਹੇ ਹਾਂ ਬਰਨਾਲਾ ਬਸਤੀ ਸਾਡੀ ਸ਼ਾਇਰਾ ਕਿਰਨਜੀਤ ਕੌਰ ਨੂੰ। ਕਿਰਨਜੀਤ ਕੌਰ ਦੀਆਂ ਲਿਖੀਆਂ ਹੋਈਆਂ ਚਾਰ ਕਿਤਾਬਾਂ ਜਿਹੜੀਆਂ ਆ ਚੁੱਕੀਆਂ ਨੇ, ਤੇ ਉਹਨਾਂ ਦੀ ਸਭ ਤੋਂ ਪਹਿਲੀ ਕਵਿਤਾ ਦੀ ਕਿਤਾਬ ਸੀ ਬੋਲ ਮੇਰੇ ਦਿਲ ਦੇ। ਇਸ ਤੋਂ ਇਲਾਵਾ ਵੀ ਉਹਨਾਂ ਨੇ ਤਿੰਨ ਕਿਤਾਬਾਂ ਹੋਰ ਲਿਖੀਆਂ ਹੋਈਆਂ ਨੇ, ਇੱਕ ਕਿਤਾਬ ਉਹਨਾਂ ਨੇ ਸੰਪਾਦਿਤ ਕੀਤੀ ਹੋਈ ਹੈ, ਤੇ ਹੋਰ ਵੱਖ ਵੱਖ ਸ਼ਖਸੀਅਤਾਂ ਬਾਰੇ ਉਹਨਾਂ ਦੇ ਲਿਖੇ ਹੋਏ ਲੇਖ ਵੀ ਉਹਨਾਂ ਦੇ ਕੋਲ ਉਪਲਬਧ ਨੇ। ਤੇ ਲੰਬਾ ਸਮਾਂ ਬ੍ਰੇਕ ਤੋਂ ਬਾਅਦ ਉਹਨਾਂ ਨੇ ਇੱਕ ਵਾਰ ਫਿਰ ਸਾਹਿਤ ਦੇ ਖੇਤਰ ਦੇ ਵਿੱਚ ਪ੍ਰਵੇਸ਼ ਕੀਤਾ ਹੈ। ਕਿਰਨਜੀਤ ਕੌਰ ਜੀ ਤੁਹਾਡੇ ਦੁਆਬਾ ਰੇਡੀਓ ਦੇ ਮੰਚ ਤੇ ਪਹਿਲੀ ਵਾਰੀ ਆ ਰਹੇ ਨੇ, ਅਸੀਂ ਉਹਨਾਂ ਦਾ ਨਿੱਘਾ ਸਵਾਗਤ ਕਰਦੇ ਹਾਂ। ਕਿਰਨਜੀਤ ਜੀ ਤੁਹਾਡਾ ਸਵਾਗਤ ਹੈ।
2: ਮੈਂ ਕਿਰਨਜੀਤ ਕੌਰ ਲੈ ਕੇ ਹਾਜ਼ਰ ਹਾਂ ਕਵਿਤਾ ਧੋਖੇ ਠੱਗੀਆਂ। ਧੋਖੇ ਠੱਗੀਆਂ ਸਾਡੀ ਜ਼ਿੰਦਗੀ ਬਣੀਆਂ, ਬੇਮੌਸਮੀ ਜੋ ਪਈਆਂ ਕਣੀਆਂ। ਧੋਖੇ ਠੱਗੀਆਂ ਸਾਡੀ ਜ਼ਿੰਦਗੀ ਬਣੀਆਂ, ਬੇਮੌਸਮੀ ਜਿਉਂ ਪਈਆਂ ਕਣੀਆਂ। ਰੱਬਾ ਮੇਰੀ ਤੇਰੇ ਨਾਲ ਇੱਕ ਲੜਾਈ ਏ, ਰੱਬਾ ਮੇਰੀ ਤੇਰੇ ਨਾਲ ਇੱਕ ਲੜਾਈ ਏ, ਕਿਉਂ ਤੂੰ ਸਾਡੀ ਜ਼ਿੰਦਗੀ ਕੋਲੇ ਵਾਂਗ ਤਪਾਈ ਏ। ਕਰ ਕਮਾਈਆਂ ਮੁੜ ਆਏ ਲੋਕੀ, ਕਰ ਕਮਾਈਆਂ ਮੁੜ ਆਏ ਲੋਕੀ, ਜਦ ਸ਼ਾਮਾਂ ਢਲੀਆਂ ਪਿਆ ਨਾ ਪੱਲੇ ਕੁਝ ਵੀ, ਮਲਦੇ ਰਹਿ ਗਏ ਤਲੀਆਂ, ਪਿਆ ਨਾ ਪੱਲੇ ਕੁਝ ਵੀ, ਮਲਦੇ ਰਹਿ ਗਏ ਤਲੀਆਂ, ਨਾਲ ਨਦੀਨਾ ਫਸਲਾਂ ਸਾਡੀਆਂ, ਨਾਲ ਨਦੀਨਾ ਫਸਲਾਂ ਸਾਡੀਆਂ, ਘੁੰਮਲਾਉਂਦੀਆਂ ਓਏ ਸਾਡੀ ਹੁੰਦੀ ਦੇਖ ਤਬਾਹੀ, ਸਾਡੀ ਹੁੰਦੀ ਦੇਖ ਤਬਾਹੀ, ਕੂੰਜਾਂ ਕਰ ਲਾਉਂਦੀਆਂ। ਸੱਪਾਂ ਦੇ ਸਿਰ ਬੜੇ ਹੀ ਮਿੱਧੇ, ਸੱਪਾਂ ਦੇ ਸਿਰ ਬੜੇ ਹੀ ਮਿੱਧੇ, ਮਿਲੀਆਂ ਨਾ ਸਾਨੂੰ ਮਣੀਆਂ, ਧਰਤੀ ਨੂੰ ਆਪਣੀ ਕਹਿੰਦੇ ਰਹੇ, ਧਰਤੀ ਨੂੰ ਆਪਣੀ ਕਹਿੰਦੇ ਰਹੇ, ਰੂਹਾਂ ਵਿੱਚ ਹਵਾਵਾਂ ਰਲੀਆਂ, ਰੂਹਾਂ ਵਿੱਚ ਹਵਾਵਾਂ ਰਲੀਆਂ। ਪੂਰੀ ਜ਼ਿੰਦਗੀ ਜੱਟ ਦੀ ਚੱਲਦੀ ਰਹਿੰਦੀ ਪੈਰ ਘਸਾਈ, ਪੂਰੀ ਜ਼ਿੰਦਗੀ ਜੱਟ ਦੀ ਚੱਲਦੀ ਰਹਿੰਦੀ ਪੈਰ ਘਸਾਈ, ਕਿਰਨਜੀਤ ਦੀ ਰੱਬਾ ਤੇਰੇ ਨਾਲ ਇਹੋ ਲੜਾਈ, ਤੇਰੇ ਨਾਲ ਇਹੋ ਲੜਾਈ। ਧੰਨਵਾਦ।
1: ਕਿਰਨਜੀਤ ਕੌਰ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਮੋਗਾ ਜ਼ਿਲ੍ਹੇ ਦੇ ਪਿੰਡ ਪਤੋ ਤੋਂ ਹਰਪ੍ਰੀਤ ਪਤੋ ਜੀ ਨੂੰ। ਪਤੋ ਜੀ ਆਪਣੀ ਜਿਹੜੀ ਰਚਨਾ ਹੈ ਉਹ ਦੀਵਾਲੀ ਨਾਲ ਸੰਬੰਧਿਤ ਹੈ, ਕਹਿ ਰਹੇ ਨੇ ਆਓ ਆਪਾਂ ਦੀਵਾ ਗਿਆਨ ਵਾਲਾ ਬਾਲੀਏ। ਹਰਪ੍ਰੀਤ ਪਤੋ ਜੀ ਤੁਹਾਡਾ ਸਵਾਗਤ ਹੈ।
3: ਹਾਂਜੀ, ਮੈਂ ਇੱਕ ਰਚਨਾ ਲੈ ਕੇ ਹਾਜ਼ਰ ਹਾਂ ਜੀ, ਦੀਵਾਲੀ। ਆਈ ਆ ਦੀਵਾਲੀ ਰੋਸ਼ਨੀ ਬਖੇਰਦੀ, ਆਸ ਹੈ ਹੁਣ ਰਾਤ ਮੁੱਕੂਗੀ ਹਨੇਰ ਦੀ। ਆਈ ਆ ਦੀਵਾਲੀ ਰੋਸ਼ਨੀ ਬਖੇਰਦੀ, ਆਸ ਹੈ ਹੁਣ ਰਾਤ ਮੁੱਕੂਗੀ ਹਨੇਰ ਦੀ, ਆਓ ਆਪਾਂ ਦੀਵਾ ਗਿਆਨ ਵਾਲਾ ਬਾਲੀਏ, ਨਵੀਂ ਹੈ ਸਵੇਰ ਸਾਂਝਾਂ ਨਵੀਆਂ ਹੀ ਪਾਲੀਏ। ਆਓ ਆਪਾਂ ਦੀਵਾ ਗਿਆਨ ਵਾਲਾ ਬਾਲੀਏ, ਨਵੀਂ ਹੈ ਸਵੇਰ ਸਾਂਝਾਂ ਨਵੀਆਂ ਹੀ ਪਾਲੀਏ, ਨਫ਼ਰਤਾਂ ਦਾ ਬੀਜ ਆਪਾਂ ਦਿਲਾਂ ਵਿੱਚੋਂ ਕੱਢੀਏ, ਮੁੜ ਕੇ ਨਾ ਉੱਗੇ ਐਸੀ ਜੜ ਆਪਾਂ ਵੱਢੀਏ।

0: ਨਫ਼ਰਤਾਂ ਦਾ ਬੀਜ ਆਪਾਂ ਦਿਲਾਂ ਵਿੱਚੋਂ ਕੱਢੀਏ, ਮੁੜ ਕੇ ਨਾ ਉੱਗੇ, ਐਸੀ ਜੜ੍ਹ ਆਪਾਂ ਵੱਢੀਏ, ਨਵਾਂ ਕੁਝ ਕਰਕੇ ਦੁਨੀਆ ਨੂੰ ਵਿਖਾ ਦਈਏ, ਹਉਮੈ ਛੱਡ ਦੀਵਾ ਆਪਾਂ ਗਿਆਨ ਦਾ ਜਗਾ ਦਈਏ, ਪ੍ਰੇਮ ਦਾ ਤੇਲ ਪਿਆਰ ਵਾਲੀ ਬੱਤੀ ਪਾ ਕੇ ਏਕਤਾ ਦੀ ਸੀਖ ਡੱਬੀ ਨੂੰ ਘਸਾ ਦਈਏ, ਬੈਰ ਅਤੇ ਵਿਰੋਧ ਸਾੜ ਸ਼ਾਂਤੀ ਦਾ ਲਾਈਏ ਨਾਰਾ, ਬੈਰ ਅਤੇ ਵਿਰੋਧ ਸਾੜ ਸ਼ਾਂਤੀ ਦਾ ਲਾਈਏ ਨਾਰਾ, ਰੱਬ ਕਰੇ ਇਹ ਆਸਾਂ ਨੂੰ ਪਗਾ ਲਈਏ, ਹਰ ਪ੍ਰੀਤ ਪੱਤੋਂ ਲੰਘ ਨਾ ਏ ਜਾਵੇ ਸਮਾਂ, ਆਓ ਆਪਾਂ ਰਲ ਪਾਠ ਏਕੇ ਦਾ ਪਕਾ ਲਈਏ, ਹਰ ਪ੍ਰੀਤ ਪੱਤੋਂ ਲੰਘ ਨਾ ਏ ਜਾਵੇ ਸਮਾਂ, ਆਓ ਆਪਾਂ ਰਲ ਪਾਠ ਏਕੇ ਦਾ ਪਕਾ ਲਈਏ। ਧੰਨਵਾਦ ਜੀ, ਮੈਂ ਹਰਪ੍ਰੀਤ ਪੱਤੋ।
1: ਪ੍ਰੀਤ ਪੱਤੋ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਬਲਵਿੰਦਰ ਕੌਰ ਸਿੰਘ ਜੀ ਨੂੰ। ਬਲਵਿੰਦਰ ਕੌਰ ਸਿੰਘ ਜੀ ਆਪਣੀ ਰਚਨਾ ਲੋਕੋ ਲੈ ਕੇ ਹਾਜ਼ਰ ਹੋ ਰਹੇ ਨੇ। ਬਲਵਿੰਦਰ ਕੌਰ ਸਿੰਘ ਜੀ, ਦੁਆਬਾ ਰੇਡੀਓ ਦੇ ਮੰਚ ਤੇ ਤੁਹਾਡਾ ਨਿੱਘਾ ਸਵਾਗਤ ਹੈ।
2: ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਮੇਰੀ ਕਵਿਤਾ ਦਾ ਵਿਸ਼ਾ ਹੈ ਜੀ ਲੋਕੋ। ਨਾ ਬੁਰੇ ਦਾ ਪਹਿਲਾਂ ਬਦਨਾਮ ਹੁੰਦਾ, ਬੁਰਾਈ ਆਉਂਦੀ ਹੈ ਦੂਸਰੇ ਥਾਂ ਲੋਕੋ। ਬੁਰਾ ਵਿੱਚ ਜਹਾਨ ਦੇ ਜਾਏ ਭੰਡਿਆ, ਮਰ ਜਾਏ ਬੁਰਾਈ ਦੀ ਮਾਂ ਲੋਕੋ। ਜਦੋਂ ਦਿੰਦੇ ਹਾਂ ਬੁਰੇ ਦਾ ਸਾਥ ਸਾਰੇ, ਬੁਰਾਈ ਜੜ੍ਹਾਂ 'ਚ ਬੈਠਦੀ ਤਾਂ ਲੋਕੋ। ਕੁੱਖੀ ਮਰਨ ਧੀਆਂ ਮਾਪੇ ਬਿਨਾਂ ਜੀਆਂ, ਰੁਲਦੇ ਵਿੱਚ ਆਸ਼ਰਮਾਂ ਜਾ ਲੋਕੋ। ਇੱਜ਼ਤ ਔਰਤ ਦੀ ਖਤਰੇ ਨਿੱਤ ਪੈਂਦੀ, ਜਦ ਕਾਨੂੰਨ ਨਾ ਕਰੇ ਬਚਾ ਲੋਕੋ। ਕੇਸ ਵਿੱਚ ਨੇ ਫਾਈਲਾਂ ਬੰਦ ਹੁੰਦੇ, ਰੁੱਗ ਨੋਟਾਂ ਦੇ ਦੱਬਦੇ ਕਾਂ ਲੋਕੋ। ਨਿਕਲੇ ਸ਼ਬਦ ਨਾ ਹਾ ਦਾ ਲੱਗੇ ਨਾਰਾ, ਨਿਕਲੇ ਸ਼ਬਦ ਨਾ ਹਾ ਦਾ ਲੱਗੇ ਨਾਰਾ, ਤੱਕ ਦੀ ਇਨਸਾਫ ਹੈ ਨੰਨੀ ਛਾਂ ਲੋਕੋ। ਕਦੋਂ ਤੱਕ ਹੈ ਝੱਲਣਾ ਜ਼ੁਲਮ ਬਾਕੀ, ਕਦੋਂ ਮਿਲਣਾ ਸਹੀ ਨਿਆਂ ਲੋਕੋ। ਥਿੰਦ ਹੋ ਇਕੱਠੇ ਸਾਰੇ ਮਾਰੋ ਹੰਭਲਾ, ਧਰਤੀ ਰਹਿ ਜਾਏ ਰਹਿਣ ਦੀ ਥਾਂ ਲੋਕੋ। ਜਿੱਥੇ ਰਹੇ ਕਾਇਮ ਇੱਜ਼ਤ ਔਰਤਾਂ ਦੀ, ਕਦੇ ਹੋਵੇ ਨਾ ਕੋਈ ਗੁਨਾਹ ਲੋਕੋ। ਬਿਨਾਂ ਔਰਤ ਦੇ ਮੁੱਕਣੀ ਖੇਡ ਸਾਰੀ, ਕਿੱਥੋਂ ਜੰਮਣੇ ਨੇ ਪੀਰ ਪੈਗੰਬਰ ਸ਼ਹਿਨ ਸ਼ਾਹ ਲੋਕੋ। ਕਿੱਥੋਂ ਜੰਮਣੇ ਨੇ ਪੀਰ ਪੈਗੰਬਰ ਸ਼ਹਿਨ ਸ਼ਾਹ ਲੋਕੋ। ਧੰਨਵਾਦ ਜੀ।
1: ਬਲਜਿੰਦਰ ਕੌਰ ਸਿੰਘ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਰਾਜਪੁਰਾ ਦੇ ਵਿੱਚ ਵਸਦੀ ਸਾਡੀ ਸ਼ਾਇਰਾ ਸ਼ਰਨਪ੍ਰੀਤ ਕੌਰ ਪ੍ਰੀਤ ਜੀ ਨੂੰ। ਸ਼ਰਨਪ੍ਰੀਤ ਕੌਰ ਪ੍ਰੀਤ ਜੀ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਜਦੋਂ ਸਮੇਂ ਦਾ ਚੱਕਰ ਚੱਲਦਾ ਏ, ਸ਼ਰਨਪ੍ਰੀਤ ਕੌਰ ਜੀ ਦੁਆਬਾ ਰੇਡੀਓ ਦੇ ਮੰਚ ਤੇ ਤੁਹਾਡਾ ਨਿੱਘਾ ਸਵਾਗਤ ਹੈ।
3: ਦੁਆਬਾ ਰੇਡੀਓ ਦੇ ਸਾਰੇ ਭੈਣ ਵੀਰਾਂ ਨੂੰ ਸਤਿ ਸ੍ਰੀ ਅਕਾਲ। ਮੈਂ ਸ਼ਰਨਜੀਤ ਕੌਰ ਪ੍ਰੀਤ ਰਾਜਪੁਰੇ ਤੋਂ ਪੇਸ਼ ਹੈ ਮੇਰੀ ਜੀ ਆਪਣੀ ਰਚਨਾ, ਜਦੋਂ ਸਮੇਂ ਦਾ ਚੱਕਰ ਚੱਲਦਾ ਏ। ਜਦੋਂ ਸਮੇਂ ਦਾ ਚੱਕਰ ਚੱਲਦਾ ਏ, ਜਦੋਂ ਸਮੇਂ ਦਾ ਚੱਕਰ ਚੱਲਦਾ ਏ, ਅੱਜ ਦਾ ਕੋਈ ਪਤਾ ਨਹੀਂ, ਨਾ ਪਤਾ ਕੋਈ ਕੱਲ ਦਾ ਏ। ਜਦੋਂ ਸਮੇਂ ਦਾ ਚੱਕਰ ਚੱਲਦਾ ਏ,

ਆਏ ਜਦੋਂ ਸਮੇਂ ਦਾ ਚੱਕਰ ਚੱਲਦਾ ਏ, ਜਦੋਂ ਸਮੇਂ ਦਾ ਚੱਕਰ ਚੱਲਦਾ ਏ।

ਪੁੱਟ ਤੇ ਪਿੱਛੇ ਕੌਡੀ ਭੱਜਦਾ ਫਿਰਦਾ ਪਤਾ ਨਾ ਕੋਈ ਪਲਦਾ ਏ ਜਦੋਂ ਸਮੇਂ ਦਾ ਚੱਕਰ ਚੱਲਦਾ ਏ ਜਦੋਂ ਸਮੇਂ ਦਾ ਚੱਕਰ ਚੱਲਦਾ ਏ ਲੇਖਾ ਲਿਖਿਆ ਮੇਟ ਨਾ ਸਕਦਾ ਹੋ ਲੇਖਾ ਲਿਖਿਆ ਮੇਟ ਨਾ ਸਕਦਾ।

ਸਮੇਂ ਦਾ ਚੱਕਰ ਚੱਲਦਾ ਏ, ਜਦੋਂ ਸਮੇਂ ਦਾ ਚੱਕਰ ਚੱਲਦਾ ਏ, ਸ਼ਰਨਜੀਤ ਪ੍ਰੇਮ ਹੁਣ ਵਿਕਦਾ ਏ, ਸ਼ਰਨਜੀਤ ਹੁਣ ਪ੍ਰੇਮ ਵਿਕਦਾ ਏ, ਨੈਣੇ ਹੰਝੂ ਸੱਚ ਲਿਖਦਾ ਏ, ਤੁਰ ਦਰਗਾਹੇ ਲੇਖਾ ਦੇਣਾ ਤਖਤ ਹਿਜਰੇ ਦਾ ਹੱਲਦਾ ਏ, ਜਦੋਂ ਸਮੇਂ ਦਾ ਚੱਕਰ ਚੱਲਦਾ ਏ, ਜਦੋਂ ਸਮੇਂ ਦਾ ਚੱਕਰ ਚੱਲਦਾ ਏ।

0: ਕਰੇ ਚੱਲਦਾ ਏ। ਹਾਂਜੀ, ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ।
1: ਸ਼ਰਨਪ੍ਰੀਤ ਕੌਰ ਪ੍ਰੀਤ ਤੋਂ ਬਾਅਦ ਹੁਣ ਮੈਂ ਦੁਬਈ ਵਾਸਤੇ ਸਾਡੇ ਸ਼ਾਇਰ ਸੁਖਰਾਜ ਸਿਕੰਦਰ ਨੂੰ ਸੱਦਾ ਦਿੰਦਾ, ਉਹ ਆਉਣ ਤੇ ਆਪਣੀ ਜਿਹੜੀ ਰਚਨਾ ਸਾਡੇ ਦੁਆਬਾ ਰੇਡੀਓ ਦੇ ਮੰਚ ਦੇ ਸਰੋਤਿਆਂ ਦੇ ਨਾਲ ਸਾਂਝੀ ਕਰਨ। ਸੁਖਰਾਜ ਸਿਕੰਦਰ ਜੀ, ਤੁਹਾਡਾ ਸਵਾਗਤ ਹੈ।
2: ਸਤਿ ਸ਼੍ਰੀ ਅਕਾਲ, ਨਮਸਤੇ, ਸਲਾਮ, ਅਦਬ ਦੋਸਤੋ, ਮੈਂ ਸੁਖਰਾਜ ਸਿਕੰਦਰ ਦੁਆਬਾ ਰੇਡੀਓ ਹਰਬੰਸ ਸਿੰਘ ਸਾਹਿਬ ਜੀ ਦਾ ਅਤੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੋ ਸਨਮਾਨੇ ਨੂੰ ਮਾਣ ਬਖਸ਼ਦੇ ਜੀ। ਬਹੁਤ ਬਹੁਤ ਸ਼ੁਕਰੀਆ ਜੀ। ਅੱਜ ਦੀ ਰਚਨਾ ਜੀ, ਸੱਜਣਾ ਨੇ ਆਉਣਾ ਨਹੀਂ ਹੁਣ ਮੰਜੇ ਕੇ ਨਡਾਉਣੇ, ਸੱਜਣਾ ਨੇ ਆਉਣਾ ਨਹੀਂ ਹੁਣ ਮੰਜੇ ਕੇ ਨਡਾਉਣੇ, ਹਥੇੜੀਆਂ ਤੇ ਦੀਵੇ ਬਲ, ਹਥੇੜੀਆਂ ਤੇ ਦੀਵੇ ਬਲ ਕਿਸ ਨੂੰ ਵਿਖਾਉਣੇ, ਸੱਜਣਾ ਨੇ ਆਉਣਾ ਨਹੀਂ ਹੁਣ ਮੰਜੇ ਕੇ ਨਡਾਉਣੇ, ਉਹ ਚਾਵਾਂ ਨਾਲ ਮਿਲਦੇ ਸੀ ਗਲ ਲੱਗ ਕੇ, ਹੁਣ ਦੂਰੋਂ ਦੂਰੋਂ ਲੰਘ ਜਾਂਦੇ ਰਾਹ ਛੱਡ ਕੇ, ਅਸੀਂ ਬੂਹੇ ਮੋਰੇ ਖੜਦੇ ਸੀ ਸੱਜ ਤੱਜ ਕੇ, ਅਸੀਂ ਬੂਹੇ ਮੋਰੇ ਖੜਦੇ ਸੀ ਸੱਜ ਤੱਜ ਕੇ, ਕਿਹੜੇ ਹੀਰੇ ਲੱਭ ਗਏ ਜੋ ਅਸੀਂ ਉਤੋਂ ਖੋਣੇ, ਉਹ ਕਿਹੜੇ ਹੀਰੇ ਲੱਭ ਗਏ ਜੋ ਅਸੀਂ ਉਤੋਂ ਖੋਣੇ, ਉਹ ਸੱਜਣਾ ਨੇ ਆਉਣਾ ਨਹੀਂ ਹੁਣ ਮੰਜੇ ਕਿਨ ਡਾਉਣੇ, ਕਰਮਾਂ ਭਰੇ ਵੇੜੇ ਜਿੱਥੇ ਭਰਮ ਨਹੀਂ ਰਹਿੰਦੇ, ਉਹ ਕਰਮਾਂ ਭਰੇ ਵੇੜੇ ਜਿੱਥੇ ਭਰਮ ਨਹੀਂ ਰਹਿੰਦੇ, ਆਕਾਸ਼ ਵੱਲ ਧੂੰਆਂ ਚੜੇ ਚੁੱਲ੍ਹੇ ਗਰਮ ਰਹਿੰਦੇ, ਕਿੱਥੇ ਉਹ ਪੜੇ ਜੋ ਸੁਭਾਅ ਦੇ ਨਰਮ ਰਹਿੰਦੇ, ਕਿੱਥੇ ਉਹ ਪੜੇ ਜੋ ਸੁਭਾਅ ਦੇ ਨਰਮ ਰਹਿੰਦੇ, ਇਕੱਲਿਆਂ ਦੀ ਜ਼ਿੰਦਗੀ, ਉਹ ਇਕੱਲਿਆਂ ਦੀ ਜ਼ਿੰਦਗੀ ਡੰਗ ਹੀ ਟਪਾਉਣੇ, ਸੱਜਣਾ ਨੇ ਆਉਣਾ ਨਹੀਂ ਮੰਜੇ ਕਿਨ ਡਾਉਣੇ, ਉਹ ਸੱਜਣਾ ਨੇ ਆਉਣਾ ਨਹੀਂ ਮੰਜੇ ਕਿਨ ਡਾਉਣੇ, ਅਣਜਾਣੇ ਚ ਲੱਗਦਾ ਕੋਈ ਪਾਪ ਹੋ ਗਿਆ, ਪਾਕ ਰਿਸ਼ਤਾ ਐਵੇਂ ਨਹੀਂ ਖਰਾਬ ਹੋ ਗਿਆ, ਪਾਕ ਰਿਸ਼ਤਾ ਐਵੇਂ ਨਹੀਂ ਖਰਾਬ ਹੋ ਗਿਆ, ਮਾੜੀ ਨਜ਼ਰ ਲੱਗ ਗਈ ਜਾਂ ਸਰਾਫ ਹੋ ਗਿਆ, ਮਾੜੀ ਨਜ਼ਰ ਲੱਗ ਗਈ ਜਾਂ ਸਰਾਫ ਹੋ ਗਿਆ, ਉਮੀਦਾਂ ਦੇ

ਹੁਣ ਮੰਜਕਿਨ ਡਾਉਣੇ ਸੱਜਣਾ ਨੇ ਆਉਣਾ ਨਹੀਂ, ਹੁਣ ਮੰਜਕਿਨ ਡਾਉਣੇ ਜਦੋਂ ਖੰਡ ਦੇ ਪਤਾਸੇ ਤੇ ਜ਼ਹਿਰ ਡੁੱਲ ਜਾਏ ਹਾਸਿਆਂ ਦੇ ਉੱਤੇ ਉਦੋਂ ਕਹਿਰ ਚੁੱਲ ਜਾਏ ਉਹ ਕਾਦੀ ਗੰਢ ਹੱਥਾਂ ਨਾਲ ਖੁੱਲ ਜਾਏ, ਉਹ ਕਾਦੀ ਗੰਢ ਜੋ ਹੱਥਾਂ ਨਾਲ ਖੁੱਲ ਜਾਏ ਹੰਝੂਆਂ ਦੇ ਨਾਲ ਵੀ, ਉਹ ਹੰਝੂਆਂ ਦੇ ਨਾਲ ਵੀ ਰਾਗ ਪੈਂਦੇ ਗਾਉਣੇ ਸੱਜਣਾ ਨੇ ਆਉਣਾ ਨਹੀਂ, ਮੰਜੇ ਕਿਨ ਡਾਉਣੇ ਸੱਜਣਾ ਨੇ ਆਉਣਾ ਨਹੀਂ, ਹੁਣ ਮੰਜੇ ਕਿਨ ਡਾਉਣੇ ਸਿਕੰਦਰਾ ਤੇ ਆਉਂਦੇ ਓ ਸੱਚੇ ਪੀਰ ਨੂੰ ਦਿਲ ਚ ਵਸਾਉਣਾ ਹੁੰਦਾ ਜਿੰਨਾ ਹੀਰ ਨੂੰ, ਕੱਚਿਆਂ ਤੇ ਲਾਉਂਦੇ ਉਹ ਚਨਾਬ ਵਿੱਚ ਤਾਰੀਆਂ, ਕੱਚਿਆਂ ਤੇ ਲਾਉਂਦੇ ਉਹ ਚਨਾਬ ਵਿੱਚ ਤਾਰੀਆਂ,

0: ਗਾਉਣੇ ਉਹ ਸੱਜਣਾ ਨੇ ਆਉਣਾ ਨਹੀਂ ਮੰਜੇ ਕਿਨ ਡਾਉਣੇ ਗੁਰੂ ਬਿਨਾਂ ਕਿਸੇ ਦੀ ਗੱਤ ਨਹੀਂ ਹੁੰਦੀ ਸਾਹ ਬਿਨਾਂ ਕਹਿੰਦੇ ਜੀ ਪੱਤ ਨਹੀਂ ਹੁੰਦੀ ਹਿਜਰਾਂ ਤੋਂ ਪੈੜੀ ਕੋਈ ਸੱਟ ਨਹੀਂ ਹੁੰਦੀ ਹਿਜਰਾਂ ਤੋਂ ਪੈੜੀ ਕੋਈ ਸੱਟ ਨਹੀਂ ਹੁੰਦੀ ਪਲ ਪਲ ਬਾਅਦ ਹਾਏ ਓਏ ਪਲ ਪਲ ਬਾਅਦ ਜ਼ਖਮ ਪੈਂਦੇ ਟੋਣੇ ਸੱਜਣਾ ਨੇ ਆਉਣਾ ਨਹੀਂ ਹੁਣ ਮੰਜੇ ਕਿਨ ਡਾਉਣੇ ਸੱਜਣਾ ਨੇ ਆਉਣਾ ਨਹੀਂ ਹੁਣ ਮੰਜੇ ਕਿਨ ਡਾਉਣੇ ਦਿਲ ਜਦੋਂ ਰੂਹਾਂ ਦੇ ਵਰ ਕੇ ਫਰੋਲਦਾ ਦਿਲ ਜਦੋਂ ਰੂਹਾਂ ਦੇ ਵਰ ਕੇ ਫਰੋਲਦਾ ਸਖਰਾਜ ਨਹੀਂ ਉਦੋਂ ਫੇ ਸਰਤਾਜ ਬੋਲਦਾ ਸੁਖਰਾਜ ਨਹੀਂ ਉਦੋਂ ਫੇ ਸਰਤਾਜ ਬੋਲਦਾ
1: ਸੁਖਰਾਜ ਸਿਕੰਦਰ ਤੋਂ ਬਾਅਦ ਹੁਣ ਮੈਂ ਮੋਹਾਲੀ ਵਿੱਚ ਵਸਦੀ ਸਾਡੀ ਸ਼ਾਇਰਾ ਸੁਰਿੰਦਰ ਕੌਰ ਭੋਗਲ ਜੀ ਨੂੰ ਸੱਦਾ ਦੇਣ ਜਾ ਰਿਹਾ ਤੇ ਸੁਰਿੰਦਰ ਕੌਰ ਭੋਗਲ ਜੀ ਆਪਣੀ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਸੁਰਿੰਦਰ ਕੌਰ ਭੋਗਲ ਜੀ ਤੁਹਾਡਾ ਸਵਾਗਤ ਹੈ
2: ਦੁਆਬਾ ਰੇਡੀਓ ਦੇ ਸਾਰੇ ਸਰੋਤਾਵਾਂ ਨੂੰ ਸੁਰਿੰਦਰ ਕੌਰ ਭੋਗਲ ਦੀ ਪਿਆਰ ਭਰੀ ਸਤਿ ਸ੍ਰੀ ਅਕਾਲ ਸਭ ਤੋਂ ਪਹਿਲਾਂ ਤਾਂ ਮੈਂ ਹਰਬੰਸ ਜੀ ਦੀ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਮੈਨੂੰ ਸਰੋਤਿਆਂ ਦੇ ਨਾਲ ਰੂਬਰੂ ਹੋਣ ਦਾ ਮੌਕਾ ਦਿੱਤਾ ਅਤੇ ਅੱਜ ਤੁਹਾਡੇ ਅੱਗੇ ਪੇਸ਼ ਹੋਣ ਦਾ ਇਹਨਾਂ ਦੀ ਬਦੌਲਤ ਹੀ ਮੌਕਾ ਮਿਲਿਆ ਸ਼ੁਕਰਗੁਜ਼ਾਰ ਹਾਂ ਮੈਂ ਇਹਨਾਂ ਦੀ ਅਤੇ ਮੈਂ ਇੱਕ ਗੀਤ ਪੇਸ਼ ਕਰਨ ਲੱਗੀ ਹਾਂ ਕਿ ਮਰਦ ਲੋਕਾਂ ਨੂੰ ਬੀਵੀਆਂ ਵਾਸਤੇ ਟਾਈਮ ਜਦੋਂ ਘੱਟ ਹੁੰਦਾ ਹੈ ਅਤੇ ਉਹ ਵਿਚਾਰੀਆਂ ਉਡੀਕਦੀਆਂ ਰਹਿੰਦੀਆਂ ਨੇ ਕਿ ਸਾਡੇ ਹਸਬੈਂਡ ਆਉਣਗੇ ਅਤੇ ਅਸੀਂ ਘੁੰਮਣ ਜਾਵਾਂਗੇ ਜਾਂ ਕਿਸ ਤਰ੍ਹਾਂ ਉਹਨਾਂ ਨੂੰ ਟਾਈਮ ਜਦੋਂ ਨਹੀਂ ਨਾ ਮਿਲਦਾ ਅਤੇ ਉਹ ਕੀ ਕਹਿੰਦੀਆਂ ਨੇ ਤੰਗ ਆ ਕੇ ਉਹ ਜਨਾਨੀਆਂ ਕੀ ਕਹਿੰਦੀਆਂ ਨੇ ਮੈਂ ਉਹਦੇ ਬਾਰੇ ਗੀਤ ਲਿਖਿਆ ਮੁਲਾਜ਼ਾ ਫਰਮਾਓ
3: ਹਾਏ ਵੀ ਤੇਰੇ ਕੰਮ ਨਹੀਂ ਮੁੱਕਣੇ ਹਾਏ ਵੀ ਤੇਰੇ ਕੰਮ ਨਹੀਂ ਮੁੱਕਣੇ ਸਾਡੀ ਜਿੰਦ ਨੂੰ ਤੂੰ ਪਾਇਆ ਏ ਸੁੱਕਣੇ ਹਾਏ ਵੀ ਤੇਰੇ ਕੰਮ ਨਹੀਂ ਮੁੱਕਣੇ ਜ਼ਿੰਦਗੀ ਮੁੱਕ ਜਾਣੀ ਏ ਸਾਡੀ ਜ਼ਿੰਦਗੀ ਮੁੱਕ ਜਾਣੀ ਏ ਸਾਡੀ ਵੇ ਤੇਰੇ ਕੰਮ ਨਹੀਂ ਮੁੱਕਣੇ ਹਾਏ ਵੀ ਤੇਰੇ ਕੰਮ ਨਹੀਂ ਮੁੱਕਣੇ ਵੇ ਦੱਸ ਦੁਨੀਆ ਨਾਲੋਂ ਨਿਆਰਾ ਤੂੰ ਕਿਹੜਾ ਕੰਮ ਏ ਕਰਦਾ ਵੇ ਅੜਿਆ ਕਿਹੜਾ ਕੰਮ ਏ ਕਰਦਾ ਵੇ ਤੂੰ ਤਾਂ ਹੀ ਕਰਦਾ ਏ ਨਖਰੇ ਸਾਡਾ ਤੇਰੇ ਬਿਨ ਨਹੀਂ ਉਸਰਦਾ ਵੇ ਸਾਡਾ ਤੇਰੇ ਬਿਨ ਨਹੀਂ ਉਸਰਦਾ ਇਹ ਨਾ ਮਿਲਣ ਦੇ ਬਹਾਨੇ ਇਹ ਨਾ ਮਿਲਣ ਦੇ ਬਹਾਨੇ ਵੇ ਤੇਰੇ ਕਦੇ ਨਹੀਂ ਮੁੱਕਣੇ ਜ਼ਿੰਦਗੀ ਮੁੱਕ ਜਾਣੀ ਏ ਸਾਡੀ ਵੇ ਤੇਰੇ ਕੰਮ ਨਹੀਂ ਮੁੱਕਣੇ ਹਾਏ ਵੇ ਤੇਰੇ ਕੰਮ ਨਹੀਂ ਮੁੱਕਣੇ ਤੂੰ ਜਾਣਦਾ ਏ ਬਾਜੋ ਤੇਰੇ ਸਾਡਾ ਦਿਲ ਨਹੀਂ ਲੱਗਦਾ ਹਾਏ ਵੇ ਸਾਡਾ ਦਿਲ ਨਹੀਂ ਲੱਗਦਾ ਗੱਲਾਂ ਕਰਕੇ ਮਿੱਠੀਆਂ ਮਿੱਠੀਆਂ ਤੂੰ ਸਾਨੂੰ ਰਹਿਣਾ ਏ ਠੱਗਦਾ ਹਾਏ ਵੇ ਸਾਨੂੰ ਰਹਿੰਦਾ ਏ ਠੱਗਦਾ ਵੇ ਅਸੀਂ ਮਰ ਜਾਣਾ ਏ ਵੇ ਅਸੀਂ ਮਰ ਜਾਣਾ ਏ ਉਡੀਕਾਂ ਕਰਦੇ ਵੇ ਤੇਰੇ ਕੰਮ ਨਹੀਂ ਮੁੱਕਣੇ ਜ਼ਿੰਦਗੀ ਮੁੱਕ ਜਾਣੀ ਏ ਸਾਡੀ ਵੇ ਤੇਰੇ ਕੰਮ ਨਹੀਂ ਮੁੱਕਣੇ ਅਸੀਂ ਰਹਿੰਦੇ ਹਾਂ ਰਾਤ ਦਿਨੇ ਤੇਰੇ ਖਿਆਲਾਂ ਵਿੱਚ ਖੋਏ ਵੇ ਤੇਰੇ ਖਿਆਲਾਂ ਵਿੱਚ ਖੋਏ ਇੰਝ ਲੱਗਦਾ ਏ ਬੇਦਰਦੀਆ ਅਸੀਂ ਤੇਰੇ ਲਈ ਜਿਉਂਦੇ ਹੀ ਮੋਏ ਤੇਰੇ ਲਈ ਜਿਉਂਦੇ ਹੀ ਮੋਏ ਵੇ ਤੈਨੂੰ ਕਦੇ ਸਾਡੇ ਖਿਆਲ ਨਹੀਂ ਆਉਣੇ ਵੇ ਤੈਨੂੰ ਕਦੇ ਸਾਡੇ ਖਿਆਲ ਨਹੀਂ ਆਉਣੇ ਜੇ ਤੇਰੇ ਕੰਮ ਨਹੀਂ ਮੁੱਕਣੇ ਜ਼ਿੰਦਗੀ ਮੁੱਕ ਜਾਣੀ ਏ ਸਾਡੀ ਵੇ ਤੇਰੇ ਕੰਮ ਨਹੀਂ ਮੁੱਕਣੇ ਹਾਏ ਵੇ ਤੇਰੇ ਕੰਮ ਨਹੀਂ ਮੁੱਕਣੇ ਤੂੰ ਕਰਕੇ ਬਹਾਨੇ ਕੰਮਾਂ ਦੇ ਕਿਉਂ ਸਾਨੂੰ ਭਰਮਾਉਣਾ ਏ ਵੇ ਕਿਉਂ ਸਾਨੂੰ ਭਰਮਾਉਣਾ ਏ ਤੂੰ ਤਾਂ ਖੁਆਬਾਂ ਜੋਗਾ ਰਹਿ ਗਿਆ ਤੂੰ ਸਾਡੇ ਕੋਲ ਕੀ ਆਉਣਾ ਏ ਵੇ ਤੂੰ ਸਾਡੇ ਕੋਲ ਕੀ ਆਉਣਾ ਏ ਵੇ ਸਾਨੂੰ ਲੱਗਿਆ ਵੇ ਸਾਨੂੰ ਲੱਗਿਆ ਤੇਰੇ ਇਸ਼ਕ ਦਾ ਰੋਗ ਪੁਰਾਣਾ ਵੇ ਤੇਰੇ ਕੰਮ ਨਹੀਂ ਮੁੱਕਣੇ ਹਾਏ ਵੇ ਤੇਰੇ ਕੰਮ ਨਹੀਂ ਮੁੱਕਣੇ ਜ਼ਿੰਦਗੀ ਮੁੱਕ ਜਾਣੀ ਏ ਸਾਡੀ ਵੇ ਤੇਰੇ ਕੰਮ ਨਹੀਂ ਓ ਮੁੱਕਣੇ ਹਏ ਵੇ ਤੇਰੇ ਕੰਮ ਨਹੀਂ ਓ ਮੁੱਕਣੇ ਮੈਂ ਵੀ ਕਰਦਾ ਹਾਂ ਪਿਆਰ ਤੈਨੂੰ ਨਾ ਜਿੰਨਾ ਤੂੰ ਕਰਦੀ ਏ ਮੈਨੂੰ ਨੀ ਅੜੀਏ ਜਿੰਨਾ ਤੂੰ ਕਰਦੀ ਏ ਮੈਨੂੰ ਮੈਂ ਤੈਨੂੰ ਪਿਆਰ ਨਹੀਂ ਕਰਦਾ ਮੈਂ ਤੈਨੂੰ ਪਿਆਰ ਨਹੀਂ ਕਰਦਾ ਕਿਉਂ ਇਹ ਸ਼ੱਕ ਹੈ ਮੇਰੇ ਤੇ ਤੈਨੂੰ ਨੀ ਅੜੀਏ ਕਿਉਂ ਇਹ ਸ਼ੱਕ ਹੈ ਮੇਰੇ ਤੇ ਤੈਨੂੰ ਵੇ ਤੇਰੀਆਂ ਇਹਨਾਂ ਗੱਲਾਂ ਨਾਲ ਚਿੰਗਾਰੀ ਤੇ ਸ਼ੱਕ ਨਹੀਂ ਓ ਮਿਟਣੇ ਜੇ ਤੇਰੇ ਕੰਮ ਨਹੀਂ ਓ ਮੁੱਕਣੇ ਹਾਏ ਵੇ ਤੇਰੇ ਕੰਮ ਨਹੀਂ ਓ ਮੁੱਕਣੇ ਜ਼ਿੰਦਗੀ ਮੁੱਕ ਜਾਣੀ ਹੈ ਸਾਡੀ ਵੇ ਤੇਰੇ ਕੰਮ ਨਹੀਂ ਓ ਮੁੱਕਣੇ ਹਾਏ ਵੇ ਤੇਰੇ ਕੰਮ ਨਹੀਂ ਓ ਮੁੱਕਣੇ ਜ਼ਿੰਦਗੀ ਮੁੱਕ ਜਾਣੀ ਹੈ ਸਾਡੀ ਵੇ ਤੇਰੇ ਕੰਮ ਨਹੀਂ ਓ ਮੁੱਕਣੇ ਹਾਏ ਵੀ ਤੇਰੇ ਕੰਮ ਨਹੀਂ ਓ ਮੁੱਕਣੇ ਹਾਏ ਵੀ ਤੇਰੇ ਕੰਮ ਨਹੀਂ ਓ ਮੁੱਕਣੇ ਥੈਂਕ ਯੂ ਸ਼ੁਕਰੀਆ ਜੀ
1: ਗੁਰਕੌਰ ਭੋਗਲ ਜੀ ਤੋਂ ਬਾਅਦ ਹੁਣ ਮੈਂ ਪਟਿਆਲਾ ਦੀ ਸ਼ਾਇਰਾ ਜਿਹੜੀ ਅੱਜ ਕੱਲ੍ਹ ਪੰਚਕੂਲਾ ਵਿਖੇ ਰਹਿ ਰਹੀ ਆ ਮੇਰੀ ਮੁਰਾਦ ਹੈ ਮਨਮੋਹਨ ਕੌਰ ਜੀ ਤੋਂ ਉਹਨਾਂ ਨੂੰ ਮੈਂ ਸੱਦਾ ਦੇਣ ਜਾ ਰਿਹਾ ਉਹ ਆਉਣ ਅਤੇ ਆਪਣੀ ਇੱਕ ਰਚਨਾ ਸਾਡੇ ਦੁਆਬਾ ਰੇਡੀਓ ਦੇ ਸਰੋਤਿਆਂ ਦੇ ਨਾਲ ਸਾਂਝੀ ਕਰਨ ਮਨਮੋਹਨ ਕੌਰ ਜੀ ਤੁਹਾਡਾ ਸਵਾਗਤ ਹੈ
4: ਕਵਿਤਾ ਪੇਸ਼ ਹੈ ਸੱਜਣ ਜੀ ਤੁਸੀਂ ਕਿਹੇ ਚੰਗੇ ਕਿਹੜੇ ਵਕਤੀ ਆਏ ਹੋਠਾਂ ਤੇ ਸਾਡੇ ਹੋਕੇ ਖੇਡਣ ਬਾਂਗੀ ਫੁੱਲ ਕੁਮਲਾਏ ਸੱਜਣ ਜੀ ਤੁਸੀਂ ਕਿਹੇ ਚੰਗੇ ਕਿਹੜੇ ਵਕਤੀ ਆਏ ਹੋਠਾਂ ਤੇ ਸਾਡੇ ਹੋਕੇ ਖੇਡਣ ਬਾਗੀ ਫੁੱਲ ਕਮਲਾਏ ਸੱਜਣ ਜੀ ਤੁਸੀਂ ਹੋਠਾਂ ਨੂੰ ਛੋਇਆ ਹੱਸੇ ਖੇੜੇ ਫਿਰ ਟੈਕੇ ਫੁੱਲਾਂ ਨੂੰ ਤੁਸੀਂ ਹੱਥ ਚੋਂ ਲਾਇਆ ਬਾਗ ਜਿਸਮ ਦਾ ਮਹਿਕੇ ਅੱਖਾਂ ਦੇ ਹੰਝੂ ਮੋਤੀ ਬਣ ਕੇ ਗੱਲਾਂ ਉੱਤੇ ਵਹਿ ਗਏ ਪੈਰਾਂ ਵੀ ਤੁਸਾਂ ਗੁਲਾਬ ਵਿਛਾਏ ਮੁਹੱਬਤ ਦਾ ਪੈਗਾਮ ਸਜਾ ਕੇ ਦਿਲ ਦੀ ਵਿਥਿਆ ਕਿੰਨੇ ਬੂਝੇ ਕੌਣ ਬੂਝੇ ਕੀ ਕਹਿ ਗਏ ਸੱਜਣ ਜੀ ਤੁਸੀਂ ਕਿਹੇ ਚੰਗੇ ਕਿਹੜੇ ਵਕਤੀ ਆਏ ਸੱਜਣ ਜੀ ਤੁਸੀਂ ਕਿਹੇ ਚੰਗੇ ਕਿਹੜੇ ਵਕਤੀ ਆਏ ਇੱਕ ਕਹਾਣੀ ਮੈਂ ਰਿਕਾਰਡ ਕੀਤੀ ਹੈ ਅਧੂਰੀ ਔਰਤ ਉਹ ਵੀ ਮੈਂ ਸਲਾਈਡ ਤੁਹਾਨੂੰ ਭੇਜ ਰਹੀ ਹਾਂ ਆਸ ਹੈ ਤੁਹਾਨੂੰ ਪਸੰਦ ਆਏਗੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ
1: ਮਨਮੋਹਨ ਕੌਰ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਦਸੂ ਹਰਨ ਦੇ ਸਾਡੇ ਸ਼ਾਇਰ ਗੁਰਪ੍ਰੀਤ ਸਫਰੀ ਜੀ ਨੂੰ ਗੁਰਪ੍ਰੀਤ ਸਫਰੀ ਜੀ ਸਾਡੀਆਂ ਕੰਮ ਮਹਿਫਲਾਂ ਦੇ ਵਿੱਚ ਅਕਸਰ ਪੰਜਾਬੀ ਦੇ ਵਿੱਚ ਕਵਿਤਾਵਾਂ ਲੈ ਕੇ ਹਾਜ਼ਰ ਹੁੰਦੇ ਨੇ ਇਸ ਵਾਰ ਦੀ ਸਾਡੀ ਕੰਮ ਮਹਿਫਲ ਦੇ ਵਿੱਚ ਉਹ ਆਪਣੀ ਇੱਕ ਹਿੰਦੀ ਦੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਗੁਰਪ੍ਰੀਤ ਸਫਰੀ ਜੀ ਤੁਹਾਡਾ ਸਵਾਗਤ ਹੈ
5: ਦੋਸਤੋ ਦੁਆਬਾ ਰੇਡੀਓ ਮੰਚ ਕੇ ਦੁਆਰਾ ਆਪ ਸਭੀ ਕੇ ਸਾਹਮਣੇ ਹਾਜ਼ਰੀ ਲਗਾਉਣੇ ਕਾ ਮੌਕਾ ਮਿਲਾ ਹੈ ਸੋ ਹਰਬੰਸ ਜੀਓ ਔਰ ਆਪ ਸਭੀ ਸਰੋਤਾਗਨ ਕਾ ਬਹੁਤ ਬਹੁਤ ਧੰਨਵਾਦ ਇਹ ਕਵਿਤਾ ਹੈ ਸਰਹੱਦ ਕੇ ਉਸ ਪਾਰ ਆਓ ਆਪਣੇ ਦੇਸ਼ ਅਬ ਯਾਰੋ ਵਾਪਿਸ ਲੌਟ ਚਲੇ ਵੋ ਦੇਖੋ ਆਓ ਆਪਣੇ ਦੇਸ਼ ਅਬ ਯਾਰੋ ਵਾਪਿਸ ਲੌਟ ਚਲੇ ਵੋ ਦੇਖੋ ਪੰਛੀ ਆਪਣੇ ਗੌਂਸਲੋ ਕੀ ਔਰ ਚੋਗ ਲੀਏ ਹੂਏ ਵਾਪਿਸ ਲੌਟ ਰਹੇ ਹੈ ਕਹੀ ਪਰਾਈ ਪਨਹਾ ਗਾਰ ਮੇ ਆਪਣਾ ਕਹੀ ਪਰਾਈ ਪਨਹਾ ਗਾਰ ਮੇ ਆਪਣਾ ਦਮਹੀ ਨਾ ਚਲਾ ਜਾਏ ਤੁਮ ਸੁਨੋ ਹਲਕੇ ਸੇ ਗੁਜ਼ਰਤੀ ਹਵਾਏ ਕਾਨ ਮੇ ਮੁਝਸੇ ਯਹਾਂ ਕੁਛ ਕਹਿ ਰਹੀ ਹੈ ਫਿਰ ਵਹੀ ਸਰਹੱਦੋਂ ਕੀ ਖਿੱਚਾਤਾਨੀ ਕੀ ਹਮਾਰੇ ਚਾਰ ਸੂ ਪੜੀ ਹੈ ਲਕੀਰੇਂ ਫਿਰ ਵਹੀ ਸਰਹੱਦੋਂ ਕੀ ਖਿੱਚਾਤਾਨੀ ਕੀ ਹਮਾਰੇ ਚਾਰ ਸੂ ਪੜੀ ਹੈ ਲਕੀਰੇਂ ਦੇਖੋ ਪੰਛੀ ਗੀਤ ਸੁਨਾਤੇ ਪਤਸੇ ਉਸ ਪਾਰ ਸਰਹੱਦ ਕੇ ਜਾ ਰਹੇ ਹੈ बंद काल कोठड़ी के तंग एक शेक में से बंद पड़ी काल कोठरी के तंग एक शेक में से जब उड़ते हुए सारसों को मैंने देखा तब ए आजादी तड़प तुम्हारी मेरे मन को बेकरार करने लगी। फिर से आँख में बर आया पानी, सो आखिरी बंद है। फिर से आँख में बर आया पानी, जहन के क्षितिज पर बेदाग तस्वीरें। फिर से आँख में बर आया पानी, जहन के क्षितिज पर बेदाग तस्वीरें। दहलीज पर मुंतज वो बूढ़ी आँखें अशकों के बीच थी रमने लगी। आओ अपने देश अब यारो, वापस लौट चलें वो देखो, पंछी अपने घोंसलों की ओर चोग लिए हुए वापस लौट रहे हैं। सो धन्यवाद।
1: हरप्रीत सफरी तो बाद हुण मैं सदा देण जा रहा जिला शहीद भगत सिंह नगर दे पिंड रायपुर डब्बा दे विच वसदी साडी शायरा प्रोफेसर रूबी रायपुरी जी नूं। रूबी रायपुरी जी अपने प्यारे पिता बारे एक कविता लैके हाजिर हो रही है। एक कविता उसकी अंग्रेजी दे विच लिखी हुई है। रूबी रायपुरी जी थोड़ा स्वागत है।
6: शुक्रिया हरबंस अंकल जी। आवाज़ दी दुनिया दे दीवानियां नूं मेरी दुआ सलाम, सत श्री अकाल सारिआं नूं। मेरी अज दी पोएम है जो उहदी जुबान तां अंग्रेजी दे विच है पर जिवें कहा जांदा आ कि इमोशंस दे या भावनावां दी कोई जुबान नहीं हुंदी, सो उहदे लई सिर्फ भावनावां दा होना ही लाजमी हुंदा है। सो मेरी अज दी पोएम जिहड़ी आ उह वी कुछ एवें दी है अंग्रेजी दे विच है। सो उम्मीद करदी आ कि ਤੁਸੀਂ ਸਾਰੇ ਗੌਰ ਫਰਮਾਉਂਗੇ। ਇਹਦਾ ਟਾਈਟਲ ਹੈ ਜੀ ਮਾਈ ਫਸਟ ਲਵਰ। ਵੰਸ ਅਪੋਨ ਅ ਨਾਈਟ ਇਨ ਦਾ ਮਿਡ ਨਾਈਟ ਟੂ ਮੋਰਨਿੰਗ ਸਮਵਨ ਕੇਮ ਕਰੋਲਿੰਗ ਟੂ ਮਾਈ ਮਾਈਂਡ ਵਟ ਇਟ ਵਾਜ ਅ ਡਰੀਮ ਨੋ ਵੇ ਹਾਊ ਕੁਡ ਅ ਡਰੀਮ ਬੀ ਇਨ ਓਪਨ ਆਈਜ਼ ਔਰ ਅ ਡੇ ਡਰੀਮ ਦੈਨ ਹਾਊ ਕੁਡ ਇਟ ਬੀ ਡਿਊਰਿੰਗ ਨਾਈਟ What it was then? A touch? A touch? Of what? Whose presence lingered in mind this time? Was it my thought? Embraced someone? How did he scrawl? How did he stroll? Lonely in my memory lane. He pampered my hair calmly and I held his hand. Embraced him, so his skeleton moved. As usual, he didn't fold his arms around me. It might be my lover, the very first, who didn't leave me lonely in dark world. He, my loving heavenly father, my first lover ever. Oh, a day of A ray of dawn, and he was gone. And he was gone once again, forever. My loving father, my heavenly lover. Thank you.
1: Rubi Raipuri ton baad hun main sada den ja reha Babli Sohota ji nu. Babli Sohota ji apne man diyan gallan jehdiyan bahut pyariyan rachnaavan de vich pro ke ਤੇ ਆਪਣੀ ਆਵਾਜ਼ ਦੇ ਵਿੱਚ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕਰਦੇ ਹਨ। ਬਬਲੀ ਸੋਹਤਾ ਜੀ ਤੁਹਾਡਾ ਨਿੱਘਾ ਸਵਾਗਤ ਹੈ ਜੀ।
7: ਮੈਂ ਰਵੰਸ ਰਿਹਾ ਸਰ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਆਪਣੇ ਰੇਡੀਓ ਦੁਆਬੇ ਵਿੱਚ ਮੈਨੂੰ ਆਪਣੀ ਰਚਨਾ ਬੋਲਣ ਦੇ ਲਈ ਸੱਦਾ ਦਿੱਤਾ ਅਤੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਪਿਆਰ ਭਰਿਆ ਨਮਸਤੇ। ਉਮੀਦ ਰੱਖਦੀ ਹਾਂ ਪਸੰਦ ਕਰੋਗੇ ਮੇਰੀ ਇਸ ਰਚਨਾ ਨੂੰ। ਸੋਹਰਤ ਨਾਲ ਅੱਜ ਪਰਨਾ ਹੈ ਸੁਪਨਾ ਮੇਰਾ ਦੁਨੀਆਂ ਵਿੱਚ ਕੁਝ ਕਰ ਜਾਵਾਂ ਹੈ ਸੁਪਨਾ ਮੇਰਾ ਦੁਨੀਆਂ ਵਿੱਚ ਕੁਝ ਕਰ ਜਾਵਾਂ ਬਣੀ ਰਹੇ ਮੇਰੀ ਯਾਦ ਮੈਂ ਭਾਵੇਂ ਮਰ ਜਾਵਾਂ ਬਣੀ ਰਹੇ ਮੇਰੀ ਯਾਦ, ਮੈਂ ਭਾਵੇਂ ਮਰ ਜਾਵਾਂ, ਹੈ ਸੁਪਨਾ ਮੇਰਾ ਦੁਨੀਆਂ ਵਿੱਚ ਕੁਝ ਕਰ ਜਾਵਾਂ। ਹਰ ਕੋਈ ਕਰੇ ਸਲਾਮ ਮੇਰੇ ਜਜ਼ਬਾਤਾਂ ਨੂੰ, ਹਰ ਕੋਈ ਕਰੇ ਸਲਾਮ ਮੇਰੇ ਜਜ਼ਬਾਤਾਂ ਨੂੰ, ਐਸੀ ਇੱਕ ਮਿਸਾਲ ਦੁਨੀਆਂ ਵਿੱਚ ਬਣ ਜਾਵਾਂ, ਐਸੀ ਇੱਕ ਮਿਸਾਲ ਦੁਨੀਆਂ ਵਿੱਚ ਬਣ ਜਾਵਾਂ, ਹੈ ਸੁਪਨਾ ਮੇਰਾ ਦੁਨੀਆਂ ਵਿੱਚ ਕੁਝ ਕਰ ਜਾਵਾਂ। ਸੰਸਾਰ ਭਾਵੇਂ ਭਵ ਸਾਗਰ ਦੁੱਖ ਤਕਲੀਫਾਂ ਦਾ, ਸੰਸਾਰ ਭਾਵੇਂ ਭਵ ਸਾਗਰ ਦੁੱਖ ਤਕਲੀਫਾਂ ਦਾ, ਮੈਂ ਇੱਕੋ ਸਾਹੇ ਭਵ ਸਾਗਰ ਨੂੰ ਤਰ ਜਾਵਾਂ, ਮੈਂ ਇੱਕੋ ਸਾਹੇ ਭਵ ਸਾਗਰ ਨੂੰ ਤਰ ਜਾਵਾਂ, ਹੈ ਸੁਪਨਾ ਮੇਰਾ ਦੁਨੀਆਂ ਵਿੱਚ ਕੁਝ ਕਰ ਜਾਵਾਂ। ਮੈਂ ਦੌਲਤ ਪਿੱਛੇ ਦੁਨੀਆਂ ਵਾਂਗੂ ਭੱਜਣਾ ਨਹੀਂ, ਮੈਂ ਦੌਲਤ ਪਿੱਛੇ ਦੁਨੀਆਂ ਵਾਂਗੂ ਭੱਜਣਾ ਨਹੀਂ, ਸ਼ੌਹਰਤ ਲਈ ਹੈ ਲਕਸ ਮੇਰਾ ਜੋ ਛੱਡਣਾ ਨਹੀਂ। ਦੇਵੇਗਾ ਮੇਰਾ ਸਾਥ ਮਾਂ ਬੋਲੀ ਦੇ ਲਈ ਕੋਈ, ਦੇਵੇਗਾ ਮੇਰਾ ਸਾਥ ਮਾਂ ਬੋਲੀ ਦੇ ਲਈ ਕੋਈ, ਮੈਂ ਖਾਲੀ ਹੱਥ ਅਤੇ ਖਾਲੀ ਝੋਲੀ ਦੋਵੇਂ ਭਰ ਜਾਵਾਂ, ਮੈਂ ਖਾਲੀ ਹੱਥ ਅਤੇ ਖਾਲੀ ਝੋਲੀ ਦੋਵੇਂ ਭਰ ਜਾਵਾਂ, ਹੈ ਸੁਪਨਾ ਮੇਰਾ ਦੁਨੀਆਂ ਵਿੱਚ ਕੁਝ ਕਰ ਜਾਵਾਂ। ਸ਼ਾਇਦ ਮੰਜ਼ਿਲ ਮਿਲੇ ਜ਼ਿੰਦਗੀ ਦੇ ਰਾਸਤੇ 'ਚ, ਸ਼ਾਇਦ ਮੰਜ਼ਿਲ ਮਿਲ ਜਾਏ ਜ਼ਿੰਦਗੀ ਦੇ ਰਾਸਤੇ 'ਚ, ਸੌਰਤ ਨਾਲ ਕਾਵ ਮਹਿਫਲ ਨੂੰ ਸਜਾਵਾਂ, ਸੌਰਤ ਨਾਲ ਖਾਲੀ ਆਚਲ ਨੂੰ ਭਰ ਜਾਵਾਂ, ਹੈ ਸੁਪਨਾ ਮੇਰਾ ਦੁਨੀਆਂ ਵਿੱਚ ਕੁਝ ਕਰ ਜਾਵਾਂ। ਕਹੇ ਬਸੀਆਂ ਵਾਲੀ ਮਰ ਕੇ ਜ਼ਿੰਦਗੀ ਜਿਉਣ ਨੂੰ, ਕਹੇ ਬਸੀਆਂ ਵਾਲੀ ਮਰ ਕੇ ਜ਼ਿੰਦਗੀ ਜਿਉਣ ਨੂੰ, ਬਬਲੀ ਸਹੌਤਾ ਬਣ ਕਵਿੱਤਰੀ ਉੱਚੀ ਚੋਟੀ ਚੜ ਜਾਵਾਂ, ਬਬਲੀ ਸਹੌਤਾ ਬਣ ਕਵਿੱਤਰੀ ਉੱਚੀ ਚੋਟੀ ਚੜ ਜਾਵਾਂ, ਹੈ ਸੁਪਨਾ ਮੇਰਾ ਦੁਨੀਆਂ ਵਿੱਚ ਕੁਝ ਕਰ ਜਾਵਾਂ, ਸੌਰਤ ਨਾਲ ਆਚਲ ਨੂੰ ਭਰ ਜਾਵਾਂ, ਹੈ ਸੁਪਨਾ ਮੇਰਾ ਦੁਨੀਆਂ ਵਿੱਚ ਕੁਝ ਕਰ ਜਾਵਾਂ। ਧੰਨਵਾਦ, ਧੰਨਵਾਦ।
1: ਬਬਲੀ ਸਹੌਤਾ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਅਰੀਨਾ ਸਿੰਘ ਨੂੰ। ਅਰੀਨਾ ਸਿੰਘ ਪੰਜਾਬੀ ਦੀ ਬਹੁਤ ਵਧੀਆ ਗਾਇਕਾ ਹੈ ਅਤੇ ਉਸ ਦਾ ਸਭ ਤੋਂ ਜ਼ਿਆਦਾ ਲਗਾਅ ਹੈ ਪੰਜਾਬੀ ਲੋਕ ਗੀਤਾਂ ਦੇ ਨਾਲ। ਜਿੱਥੇ ਉਹ ਲੋਕ ਗੀਤਾਂ ਦੀ ਰੂਹ ਨੂੰ ਫੜਦੀ ਹੈ, ਲੋਕਾਂ ਦੀ ਰੂਹ ਨੂੰ ਟੁੰਬਦੀ ਹੈ, ਉੱਥੇ ਉਹ ਸੰਗੀਤ ਦੇ ਉੱਤੇ ਵੀ ਉਸ ਦਾ ਪੂਰਾ ਕਾਬੂ ਹੈ ਅਤੇ ਉਹ ਸੱਤ ਸੁਰਾਂ ਨੂੰ ਜਿਹੜਾ ਆ ਬਹੁਤ ਹੀ ਵਧੀਆ ਢੰਗ ਦੇ ਨਾਲ ਸਰੋਤਿਆਂ ਦੇ ਰੂਬਰੂ ਕਰਨ ਦਾ ਗੁਰ ਜਾਣਦੀ ਹੈ ਅਤੇ ਮੈਂ ਰੀਨਾ ਸਿੰਘ ਨੂੰ ਸੱਦਾ ਦਿੰਦਾ ਉਹ ਆਏ ਅਤੇ ਆਪਣੇ ਸੰਗੀਤ ਅਤੇ ਆਪਣੀ ਆਵਾਜ਼ ਦਾ ਜਾਦੂ ਜਿਹੜਾ ਆ ਸਾਡੇ ਸਰੋਤਿਆਂ ਦੇ ਉੱਤੇ ਨਿਸ਼ਾਵਰ ਕਰਨ। ਰੀਨਾ ਸਿੰਘ ਜੀ।

0: ਜਿਹਦੇ ਕਵੀ ਦਰਬਾਰ ਦੇ ਅਖੀਰ ਦੇ ਵਿੱਚ ਮੈਂ ਤੁਹਾਡੇ ਸਨਮੁਖ ਪੁਰਤਗਾਲ ਤੋਂ ਸਾਡੇ ਸ਼ਾਇਰ ਦੁਖਭੰਜਨ ਸਿੰਘ ਰੰਧਾਵਾ ਜੀ ਨੂੰ ਲੈ ਕੇ ਹਾਜ਼ਰ ਹੋ ਰਿਹਾ। ਆਸ ਕਰਦੇ ਹਾਂ ਕਿ ਤੁਸੀਂ ਉਹਨਾਂ ਦੀ ਰਚਨਾ ਦਾ ਵੀ ਆਨੰਦ ਮਾਣੋਗੇ। ਦੁਖਭੰਜਨ ਸਿੰਘ ਰੰਧਾਵਾ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
1: ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਦੁਖਭੰਜਨ ਰੰਧਾਵਾ ਪੁਰਤਗਾਲ ਤੋਂ, ਔਰ ਦੁਆਬਾ ਰੇਡੀਓ ਦੇ ਸਾਰੇ ਦਰਸ਼ਕਾਂ ਨੂੰ ਮੇਰਾ ਸਤਿ ਸ਼੍ਰੀ ਅਕਾਲ, ਔਰ ਹਰਬੰਸ ਸਿੰਘ ਭਾਅ ਜੀ ਤੁਹਾਨੂੰ ਵੀ ਮੇਰਾ ਬਹੁਤ ਬਹੁਤ ਨਮਨ ਔਰ ਸਤਿ ਸ਼੍ਰੀ ਅਕਾਲ। ਮੈਂ ਆਪਣੀ ਰਚਨਾ ਹਾਜ਼ਰ ਹਾਂ ਜੀ ਲੈ ਕੇ ਸਮੂਹ ਦੁਆਬਾ ਰੇਡੀਓ ਦੇ ਸਰੋਤਿਆਂ ਲਈ। ਤੇਰੇ ਹਾਸਿਆਂ 'ਚ ਹੱਸਾਂ, ਤੇਰੇ ਰੋਣਿਆਂ 'ਚ ਰੋਵਾਂ, ਜਿੱਥੋਂ ਆਖੇ ਉਥੋਂ ਚੱਲਾਂ, ਜਿੱਥੇ

ਤੇਰੇ ਆਖੇ ਉਥੇ, ਤੇਰੇ ਆਖੇ ਉਥੋਂ ਚੱਲਾਂ।

0: ਧੰਨਵਾਦ ਜੀ।
1: ਮੈਂ ਅੰਤ ਦੇ ਵਿੱਚ ਦੁਆਬਾ ਰੇਡੀਓ ਦੇ 30ਵੇਂ ਕਵੀ ਦਰਬਾਰ ਦੇ ਵਿੱਚ ਪੇਸ਼ ਹੋਏ ਸਾਰੇ ਕਵੀਆਂ ਦਾ ਬਹੁਤ ਬਹੁਤ ਧੰਨਵਾਦੀ ਹਾਂ, ਜਿਨ੍ਹਾਂ ਨੇ ਆਪਣੇ ਕੀਮਤੀ ਸਮਿਆਂ ਦੇ ਵਿੱਚੋਂ ਸਮਾਂ ਕੱਢ ਕੇ ਸਾਡੇ ਦੁਆਬਾ ਰੇਡੀਓ ਦੇ ਸਰੋਤਿਆਂ ਨੂੰ ਨਵਾਜਿਆ, ਤੇ ਆਸ ਕਰਦੇ ਹਾਂ ਕਿ ਸਦਾ ਹੀ ਉਹ ਇਸੇ ਤਰ੍ਹਾਂ ਸਾਨੂੰ ਸਹਿਯੋਗ ਦਿੰਦੇ ਰਹਿਣਗੇ। ਤੇ ਅੰਤ ਦੇ ਵਿੱਚ ਹਰਵੰਸ ਸਿੰਘ ਵੱਲੋਂ ਇੱਕ ਵਾਰ ਫੇਰ ਸਾਰੇ ਸਰੋਤਿਆਂ ਨੂੰ ਤੇ ਸ਼ਾਇਰ ਦੋਸਤਾਂ ਨੂੰ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ, ਅਲਵਿਦਾ ਪਿਆਰੇ ਦੋਸਤੋ, ਆਮੀਨ।

0: ਦੇਸ਼ ਵਿਦੇਸ਼ ਵਿੱਚ ਬੈਠੇ ਦੁਆਬਾ ਰੇਡੀਓ ਦੇ ਸਰੋਤਿਆਂ ਦਾ ਅੱਜ ਦੇ ਇਸ ਪ੍ਰੋਗਰਾਮ ਵਿੱਚ ਸਵਾਗਤ ਹੈ। ਉਮੀਦ ਹੈ ਕਿ ਕੋਰੋਨਾ ਦੀ ਇਸ ਮਹਾਂਮਾਰੀ ਦੇ ਸਮੇਂ ਵਿੱਚ ਤੁਸੀਂ ਸਭ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਸੁਰੱਖਿਅਤ ਹੋਵੋਗੇ। ਦੋਸਤੋ, ਜਿਵੇਂ ਕਿ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਨੇ ਕੋਰੋਨਾ ਵਾਇਰਸ ਦੇ ਚੱਲਦੇ ਆਪਣੇ ਵਿਦਿਆਰਥੀਆਂ ਲਈ ਆਨਲਾਈਨ ਪੜ੍ਹਾਈ ਦੀ ਮੁਹਿੰਮ ਵਿੱਢੀ ਹੈ, ਉਸ ਦੇ ਸੰਦਰਭ ਵਿੱਚ ਸਾਡੀ ਅੱਜ ਦੀ ਚਰਚਾ ਦਾ ਵਿਸ਼ਾ ਹੈ ਸੈਲਫ ਸਟੱਡੀ ਅਤੇ ਅਜੋਕੇ ਸਮੇਂ ਵਿੱਚ ਸੈਲਫ ਸਟੱਡੀ ਦੀ ਲੋੜ ਅਤੇ ਮਹੱਤਤਾ। ਅੱਜ ਦੀ ਇਸ ਚਰਚਾ ਵਿੱਚ ਹਿੱਸਾ ਲੈਣ ਲਈ ਸਾਡੇ ਨਾਲ ਮੌਜੂਦ ਹਨ ਸ਼੍ਰੀ ਲਵੀਸ ਚਾਵਲਾ ਜੀ, ਜੋ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੱਤੂ ਟਿੰਗਾ, ਜ਼ਿਲ੍ਹਾ ਕਪੂਰਥਲਾ ਵਿੱਚ ਬਤੌਰ ਪ੍ਰਿੰਸੀਪਲ ਸੇਵਾ ਨਿਭਾ ਰਹੇ ਹਨ। ਲਵੀਸ ਜੀ, ਤੁਹਾਡਾ ਰੇਡੀਓ 'ਤੇ ਸਵਾਗਤ ਹੈ।
1: ਬਹੁਤ ਬਹੁਤ ਸ਼ੁਕਰੀਆ ਬਲਰਾਜ ਜੀ। ਦੁਆਬਾ ਰੇਡੀਓ ਦੇ ਸਮੂਹ ਸਰੋਤਿਆਂ ਨੂੰ ਵੀ ਮੇਰੀ ਪਿਆਰ ਭਰੀ ਨਮਸਕਾਰ।
0: ਲਵੀਸ ਜੀ, ਸਭ ਤੋਂ ਪਹਿਲਾਂ ਤੁਸੀਂ ਆਪਣੇ ਬਾਰੇ ਸਾਡੇ ਸਰੋਤਿਆਂ ਨੂੰ ਕੁਝ ਦੱਸੋ।
1: ਜੀ, ਮੈਂ ਮੂਲ ਰੂਪ ਵਿੱਚ ਜ਼ਿਲ੍ਹਾ ਅੰਮ੍ਰਿਤਸਰ ਦੇ ਸਰਹੱਦੀ ਕਸਬੇ ਅਜਨਾਲੇ ਦਾ ਰਹਿਣ ਵਾਲਾ ਹਾਂ। ਮੇਰੀ ਪੂਰੀ ਪੜ੍ਹਾਈ ਉੱਥੋਂ ਦੀ ਹੀ ਹੈ ਅਤੇ ਮੈਂ 2003 ਤੋਂ ਅਧਿਆਪਨ ਦੇ ਕਿੱਤੇ ਨਾਲ ਜੁੜਿਆ ਹੋਇਆ। ਬਤੌਰ ਅਧਿਆਪਕ ਮੈਂ ਆਪਣੇ ਕਰੀਅਰ ਦੀ ਸ਼ੁਰੂਆਤ ਆਰਮੀ ਪਬਲਿਕ ਸਕੂਲ ਬਿਆਸ ਤੋਂ ਕੀਤੀ। ਫਿਰ 2006 ਵਿੱਚ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵਿੱਚ ਬਤੌਰ ਹਿੰਦੀ ਮਾਸਟਰ ਮੇਰੀ ਨਿਯੁਕਤੀ ਹੋਈ। ਮੈਨੂੰ ਸਰਹੱਦੀ ਖੇਤਰ ਦੇ ਪੇਂਡੂ ਸਕੂਲ, ਅੰਮ੍ਰਿਤਸਰ ਸ਼ਹਿਰ ਦੇ ਸ਼ਹਿਰੀ ਸਕੂਲਾਂ ਵਿੱਚ ਪੜ੍ਹਾਉਣ ਦਾ ਤਜ਼ਰਬਾ ਹਾਸਲ ਕਰਨ ਦੇ ਨਾਲ ਨਾਲ ਚੰਡੀਗੜ੍ਹ ਪ੍ਰਸ਼ਾਸਨ ਵਿੱਚ ਡੈਪੂਟੇਸ਼ਨ ਆਧਾਰ 'ਤੇ ਬਤੌਰ ਹਿੰਦੀ ਅਧਿਆਪਕ ਪੜ੍ਹਾਉਣ ਦਾ ਵੀ ਤਜ਼ਰਬਾ ਹਾਸਲ ਹੈ। ਮੌਜੂਦਾ ਸਮੇਂ ਵਿੱਚ ਮੈਂ ਜ਼ਿਲ੍ਹਾ ਕਪੂਰਥਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੱਤੂ ਟਿੰਗਾ ਵਿਖੇ ਬਤੌਰ ਪ੍ਰਿੰਸੀਪਲ ਆਪਣੀ ਸੇਵਾ ਨਿਭਾ ਰਿਹਾ ਹਾਂ।
0: ਬਹੁਤ ਅੱਛਾ ਲਵੀਸ ਜੀ, ਜਿਵੇਂ ਕਿ ਤੁਸੀਂ ਦੱਸਿਆ ਕਿ ਤੁਹਾਨੂੰ ਵੱਖ ਵੱਖ ਖੇਤਰਾਂ ਦੇ ਸਕੂਲਾਂ ਵਿੱਚ ਪੜ੍ਹਾਉਣ ਦਾ ਤਜਰਬਾ ਹਾਸਲ ਹੈ, ਤੁਸੀਂ ਆਪਣੇ ਤਜਰਬੇ ਦੇ ਆਧਾਰ 'ਤੇ ਦੱਸੋ ਕਿ ਤੁਸੀਂ ਸੈਲਫ ਸਟੱਡੀ ਦੇ ਕਨਸੈਪਟ ਤੋਂ ਕੀ ਸਮਝਦੇ ਹੋ ਜਾਂ ਸੈਲਫ ਸਟੱਡੀ ਬਾਰੇ ਤੁਹਾਡੇ ਕੀ ਵਿਚਾਰ ਹਨ?
1: ਸੈਲਫ ਸਟੱਡੀ ਕਿਸੇ ਵੀ ਪੜ੍ਹਨ ਵਾਲੇ ਵਿਅਕਤੀ ਦਾ ਬਹੁਤ ਅਹਿਮ ਗੁਣ ਹੈ, ਕੇਵਲ ਵਿਦਿਆਰਥੀ ਹੀ ਨਹੀਂ ਬਲਕਿ ਪੜ੍ਹਨ ਵਾਲਾ ਕੋਈ ਵੀ ਵਿਅਕਤੀ। ਇਹ ਸੈਲਫ ਐਨਲਾਈਟਮੈਂਟ ਦਾ ਬਹੁਤ ਵੱਡਾ ਸਾਧਨ ਹੈ। ਪੁਰਾਣੇ ਸਮਿਆਂ ਵਿੱਚ ਵੀ ਰਿਸ਼ੀ ਮੁਨੀ, ਗੁਰੂ, ਪੀਰ ਸੈਲਫ ਸਟੱਡੀ ਕਰਦੇ ਸੀ, ਜਿਨ੍ਹਾਂ ਨੂੰ ਅਸੀਂ ਸਵਾਧਿਆਏ ਕਹਿੰਦੇ ਹਾਂ। ਸਵੈ ਅਧਿਆਇ ਦਾ ਮਤਲਬ ਸਵੈ ਅਧਿਐਨ, ਯਾਨੀ ਕਿ ਸੈਲਫ ਸਟੱਡੀ। ਸੋ ਸੈਲਫ ਸਟੱਡੀ ਪੁਰਾਤਨ ਸਮੇਂ ਤੋਂ ਹੀ ਸਾਡੇ ਮਨੁੱਖੀ ਵਿਕਾਸ ਦੇ ਪੜਾਵਾਂ ਦਾ ਹਿੱਸਾ ਰਿਹਾ। ਮੈਨੂੰ ਯਾਦ ਹੈ ਕਿ ਬਚਪਨ ਵਿੱਚ ਸਾਨੂੰ ਸੈਲਫ ਸਟੱਡੀ ਲਈ ਪ੍ਰੇਰਿਆ ਜਾਂਦਾ ਸੀ ਅਤੇ ਅਸੀਂ ਸੈਲਫ ਸਟੱਡੀ ਕਰਦੇ ਵੀ ਸੀ, ਜਿਸ ਦੇ ਸਦਕਾ ਅਸੀਂ ਹਰ ਮਜ਼ਮੂਨ ਨੂੰ ਬੜੀ ਡੂੰਘਾਈ ਨਾਲ ਪੜ੍ਹ ਪਾਉਂਦੇ ਸੀ ਅਤੇ ਜਿੱਥੇ ਇੱਕ ਪਾਸੇ ਸਾਡੇ ਕਨਸੈਪਟ ਕਲੀਅਰ ਹੋ ਜਾਂਦੇ ਸੀ ਉੱਥੇ ਨਾਲ ਦੀ ਨਾਲ ਅਧਿਆਪਕ ਦਾ ਪੜ੍ਹਾਇਆ ਹੋਇਆ ਹੋਰ ਪਕੇਰਾ ਵੀ ਹੋ ਜਾਂਦਾ ਸੀ। ਪਹਿਲਾਂ ਪਹਿਲ ਵਿਦਿਆਰਥੀ ਵਿੱਚ ਸੈਲਫ ਸਟੱਡੀ ਦਾ ਹੀ ਰਿਵਾਜ਼ ਸੀ ਕਿਉਂਕਿ ਉਦੋਂ ਟਿਊਸ਼ਨ ਵਗੈਰਾ ਦਾ ਕੋਈ ਰਿਵਾਜ਼ ਨਹੀਂ ਹੁੰਦਾ ਸੀ। ਅਗਰ ਮੈਂ ਸਿਰਫ ਸਰਕਾਰੀ ਸਕੂਲਾਂ ਦੀ ਗੱਲ ਨਾ ਕਰਦੇ ਹੋਏ ਸਮੁੱਚੇ ਸਕੂਲ ਸਿਸਟਮ ਦੀ ਗੱਲ ਕਰਾਂ ਤਾਂ ਅਸੀਂ ਦੇਖਦੇ ਹਾਂ ਕਿ ਪਿਛਲੇ ਕੁਝ ਕੁ ਸਾਲਾਂ ਵਿੱਚ ਇਹ ਟਿਊਸ਼ਨ ਕਲਚਰ ਸਾਡੇ ਐਜੂਕੇਸ਼ਨ ਸਿਸਟਮ ਵਿੱਚ ਬਹੁਤ ਜ਼ਿਆਦਾ ਹਾਵੀ ਹੋ ਗਿਆ। ਇਹ ਇੱਕ ਨਾਮਰਾਦ ਭੇਡ ਚਾਲ ਚੱਲੀ ਹੋਈ ਹੈ ਜੋ ਕਿ ਸਾਡੇ ਲੋਕਾਂ ਦੇ ਆਰਥਿਕ ਸ਼ੋਸ਼ਣ ਦਾ ਵੀ ਹਥਿਆਰ ਬਣ ਚੁੱਕਾ ਹੈ। ਅੱਜ ਇਹ ਪ੍ਰਾਈਵੇਟ ਟਿਊਸ਼ਨ ਅਤੇ ਕੋਚਿੰਗ ਸੈਂਟਰ ਪੂਰੀ ਤਰ੍ਹਾਂ ਮੰਡੀ ਦਾ ਰੂਪ ਅਖਤਿਆਰ ਕਰ ਚੁੱਕੇ ਹਨ। ਸਿੱਖਿਆ ਦਾ ਵਪਾਰੀਕਰਨ ਕਰ ਦਿੱਤਾ ਗਿਆ ਹੈ। ਇਹਨਾਂ ਦਾ ਕੰਮ ਕੇਵਲ ਪੈਸਾ ਕਮਾਉਣਾ ਹੈ, ਨਾ ਕਿ ਸਿੱਖਿਆ ਦੇਣਾ। ਹੁਣ ਸਵਾਲ ਇਹ ਪੈਦਾ ਹੁੰਦਾ ਕਿ ਇਹ ਇੰਨੇ ਵਧੇ ਫੁੱਲੇ ਕਿਵੇਂ? ਇਹ ਇਸ ਲਈ ਵੱਧ ਫੁੱਲ ਗਏ ਕਿਉਂਕਿ ਸਾਡੇ ਬੱਚਿਆਂ ਵਿੱਚ ਸੈਲਫ ਸਟੱਡੀ ਦੀ ਆਦਤ ਨਹੀਂ ਰਹੀ। ਮੈਨੂੰ ਲੱਗਦਾ ਕਿ ਸਿੱਖਿਆ ਵਿਭਾਗ ਔਰ ਮਾਣਯੋਗ ਸਿੱਖਿਆ ਸਕੱਤਰ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਦੀ ਇਹ ਆਨਲਾਈਨ ਸਟੱਡੀ ਰਾਹੀਂ ਜੋ ਸੈਲਫ ਸਟੱਡੀ ਕਰਨ ਦੀ ਮੁਹਿੰਮ ਚਲਾਈ ਗਈ ਹੈ, ਇਸ ਨਾਲ ਇੱਕ ਬਹੁਤ ਵੱਡਾ ਫਾਇਦਾ ਇਹ ਹੋਣ ਜਾ ਰਿਹਾ ਹੈ ਕਿ ਇਹ ਸਾਨੂੰ ਟਿਊਸ਼ਨ ਕਲਚਰ ਤੋਂ ਤੋੜਨ ਵਿੱਚ ਸਹਾਇਕ ਸਿੱਧ ਹੋਵੇਗਾ। ਇਹ ਮੁਹਿੰਮ ਇੱਕ ਰਾਹ ਦਸੇਰਾ ਬਣ ਕੇ ਉਭਰੇਗੀ ਅਤੇ ਮਾਪਿਆਂ ਸਮੇਤ ਵਿਦਿਆਰਥੀਆਂ ਦੇ ਇਸ ਵਹਿਮ ਨੂੰ ਦੂਰ ਕਰੇਗੀ ਕਿ ਉਹਨਾਂ ਦੇ ਬੱਚੇ ਜਾਂ ਵਿਦਿਆਰਥੀ ਆਪਣੇ ਆਪ ਨਹੀਂ ਪੜ੍ਹ ਸਕਦੇ। ਬਲਰਾਜ ਜੀ, ਇਹ ਸਾਡਾ ਦੁਖਾਂਤ ਰਿਹਾ ਕਿ ਸੈਲਫ ਸਟੱਡੀ ਵਰਗੇ ਇੰਨੇ ਅਹਿਮ ਵਿਸ਼ੇ 'ਤੇ ਜ਼ਿਆਦਾ ਚਰਚਾ ਨਹੀਂ ਹੁੰਦੀ, ਲੇਕਿਨ ਖੁਸ਼ੀ ਦੀ ਗੱਲ ਹੈ ਕਿ ਸਿੱਖਿਆ ਵਿਭਾਗ ਅਤੇ ਮਾਣਯੋਗ ਸਿੱਖਿਆ ਸਕੱਤਰ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਦੀ ਇਸ ਪਹਿਲਕਦਮੀ ਨਾਲ ਇਹ ਅਹਿਮ ਵਿਸ਼ਾ ਅੱਜ ਫਿਰ ਚਰਚਾ ਦਾ ਵਿਸ਼ਾ ਬਣਿਆ।
0: ਜੀ ਬਿਲਕੁਲ, ਸੈਲਫ ਸਟੱਡੀ ਦਾ ਅਹਿਮ ਵਿਸ਼ਾ ਲੰਮੇ ਸਮੇਂ ਤੋਂ ਅਣਗੌਲਿਆ ਹੋਇਆ ਪਿਆ ਸੀ ਜੋ ਕਿ ਫਿਰ ਚਰਚਾ ਵਿੱਚ ਆਇਆ ਹੈ ਅਤੇ ਲਾਜ਼ਮੀ ਤੌਰ 'ਤੇ ਵਿਦਿਆਰਥੀਆਂ ਲਈ ਸਹਾਇਕ ਵੀ ਸਿੱਧ ਹੋਵੇਗਾ। ਲਵੀਸ ਜੀ, ਅਸੀਂ ਵਿਦਿਆਰਥੀਆਂ ਲਈ ਸੈਲਫ ਸਟੱਡੀ ਦੀ ਗੱਲ ਤਾਂ ਕਰਦੇ ਹਾਂ, ਲੇਕਿਨ ਸੈਲਫ ਸਟੱਡੀ ਕਰਨੀ ਕਿਵੇਂ ਹੈ, ਉਸ ਦੀ ਯੋਜਨਾ ਕੀ ਹੋਣੀ ਚਾਹੀਦੀ ਹੈ, ਉਸ ਲਈ ਵਿਦਿਆਰਥੀ ਵੱਲੋਂ ਕੀ ਤਿਆਰੀ ਕੀਤੀ ਜਾਵੇ?
1: ਦੇਖੋ, ਮੇਰਾ ਮੰਨਣਾ ਹੈ ਕਿ ਹਰ ਵਿਦਿਆਰਥੀ ਦਾ ਪੜ੍ਹਨ ਦਾ ਆਪੋ ਆਪਣਾ ਇੱਕ ਅਲੱਹਦਾ ਤਰੀਕਾ ਹੁੰਦਾ ਅਤੇ ਹਰ ਵਿਦਿਆਰਥੀ ਆਪਣੇ ਉਸ ਤਰੀਕੇ ਨਾਲ ਹੀ ਬਿਹਤਰ ਪੜ੍ਹ ਪਾਉਂਦਾ। ਲੇਕਿਨ ਫਿਰ ਵੀ ਕੁਝ ਬੁਨਿਆਦੀ ਜਿਹੀ ਗੱਲਾਂ ਦਾ ਧਿਆਨ ਸਾਨੂੰ ਜ਼ਰੂਰ ਰੱਖਣਾ ਪੈਂਦਾ ਜਿਸ 'ਤੇ ਅਮਲ ਕਰਕੇ ਅਸੀਂ ਬਿਹਤਰ ਨਤੀਜੇ ਦੇ ਸਕਦੇ ਹਾਂ। ਉਸ ਵਿੱਚ ਸਭ ਤੋਂ ਪਹਿਲਾਂ ਹੈ ਮਜ਼ਮੂਨਾਂ ਦੀ ਚੋਣ, ਮਤਲਬ ਅਸੀਂ ਕਿਸ ਵਿਸ਼ੇ ਦੇ ਕਿਹੜੇ ਟੌਪਿਕ ਪੜ੍ਹਨੇ ਹਨ ਸੈਲਫ ਸਟੱਡੀ ਰਾਹੀਂ। ਉਹਨਾਂ ਦੀ ਸਪੱਸ਼ਟਤਾ ਵਿਦਿਆਰਥੀ ਵਿੱਚ ਹੋਣਾ ਬਹੁਤ ਜ਼ਰੂਰੀ ਹੈ। ਦੂਸਰਾ ਹੈ ਪੱਕਾ ਟਾਈਮ ਟੇਬਲ। ਵਿਦਿਆਰਥੀ ਨੂੰ ਇੱਕ ਪੱਕਾ ਟਾਈਮ ਟੇਬਲ ਬਣਾ ਕੇ ਰੱਖਣਾ ਚਾਹੀਦਾ ਹੈ ਕਿ ਉਸਨੇ ਕਿਸ ਦਿਨ ਕਿਸ ਵਿਸ਼ੇ ਦੇ ਕਿਸ ਟੌਪਿਕ ਨੂੰ ਪੜ੍ਹਨਾ ਹੈ। ਇਹ ਟਾਈਮ ਟੇਬਲ 10 ਦਿਨ, ਹਫ਼ਤਾ ਜਾਂ 15 ਦਿਨ ਦਾ ਵੀ ਹੋ ਸਕਦਾ ਹੈ ਅਤੇ ਵਿਦਿਆਰਥੀ ਉਸ ਟਾਈਮ ਟੇਬਲ ਨੂੰ ਲਿਖਤੀ ਰੂਪ ਵਿੱਚ ਬਣਾ ਕੇ ਉਸ ਜਗ੍ਹਾ 'ਤੇ ਲਗਾ ਲਵੇ ਕੰਧ ਨਾਲ ਜਿੱਥੇ ਬੈਠ ਕੇ ਉਹ ਪੜ੍ਹਦਾ, ਤਾਂ ਕਿ ਆਉਂਦੇ ਜਾਂਦੇ ਉਹ ਟਾਈਮ ਟੇਬਲ ਉਸਦੇ ਧਿਆਨ ਵਿੱਚ ਪੈਂਦਾ ਰਹੇ। ਵਿਦਿਆਰਥੀ ਮਨ ਦੇਖੋ ਬਲਰਾਜ ਜੀ ਬਹੁਤ ਚੰਚਲ ਹੁੰਦਾ, ਦਿਮਾਗ ਵਿੱਚ ਹੋਰ ਬਹੁਤ ਚੀਜ਼ਾਂ ਚੱਲਦੀਆਂ ਅਤੇ ਕਈ ਵਾਰ ਉਹਦੇ ਦਿਮਾਗ 'ਚੋਂ ਇਹ ਚੀਜ਼ ਨਿਕਲ ਜਾਂਦੀ ਹੈ। ਲੇਕਿਨ ਵਾਰ ਵਾਰ ਟਾਈਮ ਟੇਬਲ ਅੱਖਾਂ ਦੇ ਸਾਹਮਣੇ ਆਉਣ ਨਾਲ ਉਹ ਪੜ੍ਹਨ ਬੈਠਣ ਲਈ ਪ੍ਰੇਰਿਤ ਹੋ ਸਕਦਾ। ਇਸ ਤੋਂ ਅਗਲਾ ਕੰਮ ਹੈ ਮਜ਼ਮੂਨਾਂ ਦੀ ਤਰਤੀਬ ਕਿ ਕਿਹੜਾ ਟੌਪਿਕ ਪਹਿਲਾਂ ਪੜ੍ਹਨਾ। ਇਹ ਬੜਾ ਅਹਿਮ ਚੀਜ਼ ਹੈ, ਪਹਿਲਾਂ ਕਿਹੜਾ ਟੌਪਿਕ ਪੜ੍ਹਨਾ ਔਰ ਬਾਅਦ ਵਿੱਚ ਕਿਹੜਾ, ਵਿਦਿਆਰਥੀ ਨੂੰ ਇਹ ਪਤਾ ਹੋਣਾ ਚਾਹੀਦਾ ਤਾਂ ਕਿ ਉਹ ਆਸਾਨ ਤੋਂ ਮੁਸ਼ਕਿਲ ਵੱਲ ਨੂੰ ਵਧੇ ਅਤੇ ਪਹਿਲਾਂ ਪੜ੍ਹਿਆ ਹੋਇਆ ਟੌਪਿਕ ਉਹਦੇ ਅਗਲੇ ਪੜ੍ਹਨ ਵਾਲੇ ਟੌਪਿਕ ਦੇ ਵਿੱਚ ਸਹਾਇਕ ਸਿੱਧ ਹੋਵੇ। ਵਿਦਿਆਰਥੀ ਇੱਕ ਚੀਜ਼ ਦਾ ਖਾਸ ਧਿਆਨ ਰੱਖਣ ਕਿ ਉਹ ਇਹ ਸਮਝ ਲੈਣ ਕਿ ਉਹਨਾਂ ਨੇ ਸੈਲਫ ਸਟੱਡੀ ਸਿਰਫ ਪੜ੍ਹਨ ਲਈ ਨਹੀਂ ਕਰਨੀ ਬਲਕਿ ਸਮਝਣ ਲਈ ਕਰਨੀ ਹੈ। ਅਤੇ ਅਖੀਰ ਵਿੱਚ ਸਭ ਤੋਂ ਅਹਿਮ ਫੀਡਬੈਕ, ਇਹ ਬਹੁਤ ਅਹਿਮ ਚੀਜ਼ ਹੈ। ਵਿਦਿਆਰਥੀ ਰਾਤ ਨੂੰ ਸੌਣ ਤੋਂ ਪਹਿਲਾਂ ਆਤਮ ਪੜਚੋਲ ਕਰੇ ਕਿ ਮੈਂ ਜੋ ਪੜ੍ਹਿਆ ਹੈ ਉਹ ਮੇਰੇ ਲਈ ਕੀ ਸਹਾਇਕ ਹੈ, ਮੈਨੂੰ ਉਸਦਾ ਕੀ ਲਾਭ ਹੋਇਆ। ਕਿਉਂਕਿ ਇਹ ਸੈਲਫ ਸਟੱਡੀ ਦੀ ਗੱਲ ਆਪਾਂ ਕਰ ਰਹੇ ਹਾਂ ਅਤੇ ਜਿਹੜੀ ਫੀਡਬੈਕ ਹੈ ਉਹ ਵੀ ਸੈਲਫ ਫੀਡਬੈਕ ਹੀ ਹੋਵੇਗੀ। ਇਸ ਦਾ ਇੱਕ ਫਾਇਦਾ ਤਾਂ ਇਹ ਹੈ ਕਿ ਜੇਕਰ ਕਿਸੇ ਕਾਰਨ ਉਹ ਕਿਸੇ ਦਿਨ ਨਹੀਂ ਪੜ੍ਹ ਪਾਉਂਦਾ ਤਾਂ ਰਾਤ ਨੂੰ ਸੋਚੇਗਾ ਜ਼ਰੂਰ ਕਿ ਮੈਂ ਅੱਜ ਪੜ੍ਹਿਆ ਨਹੀਂ। ਕਿਉਂਕਿ ਅਕਸਰ ਦੇਖਣ ਵਿੱਚ ਆਉਂਦਾ ਕਿ ਵਿਦਿਆਰਥੀ ਪੜ੍ਹਨ ਦਾ ਪਲੈਨ ਤਾਂ ਬਣਾ ਲੈਂਦੇ ਆ ਪਰ ਉਸਦੇ ਅਮਲ ਕਰਨ ਤੋਂ ਘੇਸਲ ਮਾਰ ਜਾਂਦੇ ਆ। ਸੋ ਇਹ ਉਸਦੀ ਸੈਲਫ ਸਟੱਡੀ ਦੀ ਨਿਰੰਤਰਤਾ ਨੂੰ ਬਣਾਈ ਰੱਖਣ ਲਈ ਬਹੁਤ ਸਹਾਇਕ ਸਿੱਧ ਹੋਏਗਾ।
0: ਜੀ ਬਿਲਕੁਲ ਲਵੀਸ਼ ਜੀ, ਤੁਸੀਂ ਬਹੁਤ ਵਧੀਆ ਸੁਝਾਅ ਦੇ ਰਹੇ ਹੋ, ਬਹੁਤ ਕੰਮ ਦੀਆਂ ਗੱਲਾਂ ਸਰੋਤਿਆਂ ਨਾਲ ਸਾਂਝੀਆਂ ਕਰ ਰਹੇ ਹੋ, ਮੈਨੂੰ ਵੀ ਬਹੁਤ ਚੰਗੀ ਤਰ੍ਹਾਂ ਸਮਝ ਲੱਗ ਰਹੀ ਹੈ ਅਤੇ ਉਮੀਦ ਹੈ ਕਿ ਪ੍ਰੋਗਰਾਮ ਸੁਣਨ ਵਾਲੇ ਸਰੋਤਿਆਂ ਅਤੇ ਖਾਸ ਕਰਕੇ ਵਿਦਿਆਰਥੀਆਂ ਲਈ ਵੀ ਇਹ ਗੱਲਾਂ ਲਾਹੇਵੰਦ ਸਾਬਿਤ ਹੋਣਗੀਆਂ। ਚਰਚਾ ਨੂੰ ਅੱਗੇ ਤੋਰਦੇ ਹੋਏ ਲਵੀਸ਼ ਜੀ, ਇਸ ਗੱਲ 'ਤੇ ਚਾਨਣਾ ਪਾਓ ਕਿ ਕੀ ਅਜਿਹੀ ਪੜ੍ਹਾਈ ਨਾਲ ਅਸੀਂ ਕਹਿ ਸਕਦੇ ਹਾਂ ਕਿ ਵਿਦਿਆਰਥੀ ਸਹੀ ਦਿਸ਼ਾ ਵੱਲ ਅੱਗੇ ਵੱਧ ਰਹੇ ਹਨ ਜਾਂ ਉਸਦੀ ਡਾਇਰੈਕਸ਼ਨ ਸਹੀ ਹੈ?
1: ਜੀ ਬਿਲਕੁਲ, ਅਸੀਂ ਇਹ ਕਹਿ ਸਕਦੇ ਹਾਂ। ਦੇਖੋ ਬਲਰਾਜ ਜੀ, ਕਿਸੇ ਪੜ੍ਹਨ ਵਾਲੇ ਵਿੱਚ ਇਹ ਆਦਤ ਹੋਣਾ ਬਹੁਤ ਜ਼ਰੂਰੀ ਹੈ। ਇਹ ਆਦਤ ਬਣਨਾ ਹੀ ਆਪਣੇ ਆਪ ਵਿੱਚ ਇੱਕ ਉਪਲਬਧੀ ਹੈ। ਤੁਸੀਂ ਇਸ ਨੂੰ ਸਿਰਫ ਸਕੂਲੀ ਪੜ੍ਹਾਈ ਜਾਂ ਸਿਲੇਬਸ ਪੜ੍ਹਨ ਦੀ ਹੱਦ ਤੱਕ ਨਾ ਵਿਚਾਰੋ, ਇਸ ਦਾ ਪ੍ਰਭਾਵ ਬਹੁਤ ਵਿਆਪਕ ਹੈ। ਜ਼ਰਾ ਆਪਣਾ ਬਚਪਨ ਯਾਦ ਕਰੋ। ਅਸੀਂ ਬਚਪਨ ਵਿੱਚ ਵਿਹਲੇ ਬੈਠੇ ਚਾਚਾ ਚੌਧਰੀ, ਨਾਗਰਾਜ ਆਦਿ ਕਈ ਕੌਮਿਕਸ ਅਤੇ ਬਾਲ ਕਹਾਣੀਆਂ ਦੀਆਂ ਕਿਤਾਬਾਂ ਪੜ੍ਹਦੇ ਹੁੰਦੇ ਸੀ। ਇਹ ਵੀ ਇੱਕ ਤਰ੍ਹਾਂ ਦੀ ਸੈਲਫ ਸਟੱਡੀ ਸੀ। ਵਿਹਲੇ ਬੈਠੇ ਅਜਿਹੀਆਂ ਪ੍ਰੇਰਣਾਦਾਈ ਬਾਲ ਕਹਾਣੀਆਂ ਪੜ੍ਹਦੇ ਹੋਏ ਬਿਨਾਂ ਕਿਸੇ ਦੇ ਉਪਦੇਸ਼ ਦਿੱਤਿਆਂ ਹੀ ਕਈ ਤਰ੍ਹਾਂ ਦੀਆਂ ਨੈਤਿਕ ਕਦਰਾਂ ਕੀਮਤਾਂ ਸਹਿਜੇ ਹੀ ਸਾਡੇ ਜੀਵਨ ਦਾ ਹਿੱਸਾ ਬਣ ਗਈਆਂ, ਜਿਵੇਂ ਇਮਾਨਦਾਰੀ, ਸੱਚ ਬੋਲਣਾ, ਧੋਖਾ ਨਾ ਕਰਨਾ। ਇਹਨਾਂ ਕੌਮਿਕਸ ਪੜ੍ਹਨ ਨਾਲ ਸਾਨੂੰ ਵਿਹਲੇ ਸਮੇਂ ਪੜ੍ਹਨ ਦੀ ਆਦਤ ਪਈ, ਜੋ ਪਹਿਲਾਂ ਤਾਂ ਸਾਨੂੰ ਆਪਣੇ ਸਿਲੇਬਸ ਦੇ ਪਾਠ ਪੜ੍ਹਨ ਤੱਕ ਲੈ ਕੇ ਗਈ ਅਤੇ ਫਿਰ ਉਸ ਤੋਂ ਬਾਅਦ ਅੱਗੇ ਵੱਧ ਕੇ ਸਾਹਿਤ ਪੜ੍ਹਨ ਤੱਕ ਲੈ ਗਈ। ਤੁਹਾਨੂੰ ਯਾਦ ਹੋਵੇਗਾ ਕਿ ਆਪਣੇ ਪੱਕੇ ਇਮਤਿਹਾਨ ਦੇਣ ਤੋਂ ਬਾਅਦ ਅਸੀਂ ਸਕੂਲ ਖੁੱਲ੍ਹਣ ਤੋਂ ਪਹਿਲਾਂ ਹੀ ਅਗਲੀ ਜਮਾਤ ਦੀਆਂ ਕਿਤਾਬਾਂ ਲੈ ਕੇ ਉਹਨਾਂ ਨੂੰ ਪੜ੍ਹਨਾ ਸ਼ੁਰੂ ਕਰ ਦਿੰਦੇ ਸੀ, ਜਿਸ ਨਾਲ ਸਕੂਲ ਜਾਣ ਤੋਂ ਪਹਿਲਾਂ ਹੀ ਸਾਨੂੰ ਆਪਣੇ ਅਗਲੇ ਸਿਲੇਬਸ ਬਾਰੇ ਜਾਣ ਪਹਿਚਾਣ ਹੋ ਜਾਂਦੀ ਸੀ ਅਤੇ ਅਧਿਆਪਕ ਦੇ ਪੜ੍ਹਾਉਣ ਵੇਲੇ ਸਾਡੇ ਲਈ ਉਹ ਸਹਾਇਕ ਸਿੱਧ ਹੁੰਦੀ ਸੀ। ਸਾਹਿਤ ਪੜ੍ਹਨ ਦੀ ਚੇਟਕ ਵੀ ਸਾਨੂੰ ਇੱਦਾਂ ਹੀ ਲੱਗੀ। ਬਸ ਹੁਣ ਵੀ ਵਿਦਿਆਰਥੀਆਂ ਨੂੰ ਸੈਲਫ ਸਟੱਡੀ ਰਾਹੀਂ ਸਾਹਿਤ ਪੜ੍ਹਨ ਦੀ ਚੇਟਕ ਲਗਾਉਣੀ ਹੈ, ਫਿਰ ਤੁਸੀਂ ਇਸ ਦੇ ਨਤੀਜੇ ਦੇਖਿਓ। ਇਸ ਨੂੰ ਮੇਰਾ ਕਹਿਣਾ ਹੈ ਕਿ ਥੋੜ੍ਹੇ ਲਾਰਜਰ ਪਰਸਪੈਕਟਿਵ ਵਿੱਚ ਦੇਖੋ। ਜੇਕਰ ਅਜੋਕੀ ਪੀੜ੍ਹੀ ਨੂੰ ਸਾਹਿਤ ਪੜ੍ਹਨ ਦੀ ਚੇਟਕ ਲੱਗ ਗਈ ਨਾ, ਤਾਂ ਉਸ ਦੀਆਂ ਕਈ ਬੁਰੀਆਂ ਆਦਤਾਂ ਦਾ ਖਾਤਮਾ ਆਪਣੇ ਆਪ ਹੋ ਜਾਣਾ। ਜੇਕਰ ਉਹ ਸਾਹਿਤ ਨਾਲ ਜੁੜੇਗਾ ਤਾਂ ਉਹ ਨਸ਼ਿਆਂ ਵਰਗੀਆਂ ਲਾਮਤਾਂ ਤੋਂ ਦੂਰ ਹੋਵੇਗਾ। ਖਾਲੀ ਦਿਮਾਗ ਸ਼ੈਤਾਨ ਦਾ ਘਰ ਹੁੰਦਾ, ਤੇ ਜਦੋਂ ਦਿਮਾਗ ਹੀ ਖਾਲੀ ਨਹੀਂ ਰਹੇਗਾ ਤੇ ਸ਼ੈਤਾਨੀ ਤੇ ਹੋਰ ਬੁਰੀਆਂ ਆਦਤਾਂ ਤੋਂ ਵੀ ਬਚੇਗਾ। ਸਾਡੇ ਸਾਰੇ ਸਕੂਲਾਂ ਦੀਆਂ ਲਾਇਬ੍ਰੇਰੀਆਂ ਕਿਤਾਬਾਂ ਨਾਲ ਭਰੀਆਂ ਪਈਆਂ ਤੇ ਇਹ ਲਾਇਬ੍ਰੇਰੀਆਂ ਇਸ ਕੰਮ ਵਿੱਚ ਬਹੁਤ ਸਹਾਇਕ ਸਿੱਧ ਹੋ ਸਕਦੀਆਂ। ਬਲਰਾਜ ਜੀ ਦੇਖਣਾ, ਇਹ ਸੈਲਫ ਸਟੱਡੀ ਦੀ ਆਦਤ ਇੱਕ ਵਾਰ ਵਿਦਿਆਰਥੀਆਂ ਵਿੱਚ ਪੈ ਗਈ ਤਾਂ ਨਿਸ਼ਚੇ ਹੀ ਬਹੁਤ ਸੁੰਦਰ ਨਤੀਜੇ ਭਵਿੱਖ ਵਿੱਚ ਸਾਹਮਣੇ ਆਉਣੇ ਸ਼ੁਰੂ ਹੋ ਜਾਣਗੇ। ਪੜ੍ਹਨ ਦਾ ਆਪਣਾ ਹੀ ਇੱਕ ਨਸ਼ਾ ਹੁੰਦਾ ਤੇ ਜਿਸ ਨੂੰ ਇਹ ਪੜ੍ਹਨ ਵਾਲਾ ਨਸ਼ਾ ਲੱਗ ਜਾਂਦਾ ਨਾ, ਉਹਨੂੰ ਫਿਰ ਕੋਈ ਹੋਰ ਦੂਸਰਾ ਨਸ਼ਾ ਨਹੀਂ ਲੱਗਦਾ। ਇਹ ਪੰਜਾਬ ਦੀ ਨਵੀਂ ਜਵਾਨੀ ਨੂੰ ਇਸ ਦਲਦਲ ਵਿੱਚੋਂ ਕੱਢਣ ਦਾ ਇੱਕ ਸਾਧਨ ਬਣੇਗਾ, ਐਸਾ ਮੇਰਾ ਪੱਕਾ ਵਿਸ਼ਵਾਸ ਹੈ।
0: ਸ਼ਾਲਾ ਲਵੀਰ ਜੀ, ਇਸ ਤਰ੍ਹਾਂ ਹੀ ਹੋਵੇ ਕਿ ਪੰਜਾਬ ਦੀ ਜਵਾਨੀ ਨਸ਼ੇ ਵਰਗੇ ਕੋੜ ਤੋਂ ਦੂਰ ਹੋਵੇ ਤੇ ਪੜ੍ਹਨ ਪੜ੍ਹਾਉਣ ਦਾ ਨਸ਼ਾ ਉਹਨਾਂ ਨੂੰ ਲੱਗ ਜਾਵੇ। ਲਵੀਸ਼ ਜੀ, ਅਸੀਂ ਵੇਖਦੇ ਹਾਂ ਕਿ ਵਿਦਿਆਰਥੀ ਆਪਣਾ ਗੋਲ ਨੂੰ ਲੈ ਕੇ ਜ਼ਿਆਦਾ ਸਪਸ਼ਟ ਨਹੀਂ ਹੁੰਦੇ, ਉਹ ਪੜ੍ਹਾਈ ਲਈ ਜ਼ਿਆਦਾ ਅਵੇਅਰ ਵੀ ਨਹੀਂ ਹੁੰਦੇ ਅਤੇ ਕਈ ਵਾਰੀ ਪੜ੍ਹਾਈ ਵਿੱਚੋਂ ਵੀ ਛੱਡ ਦਿੰਦੇ ਹਨ। ਕੀ ਸੈਲਫ ਸਟੱਡੀ ਇਸ ਕੰਮ ਵਿੱਚ ਵਿਦਿਆਰਥੀਆਂ ਲਈ ਸਹਾਇਕ ਹੋ ਸਕਦੀ ਹੈ?
1: ਇਹ ਗੱਲ ਬਿਲਕੁਲ ਠੀਕ ਹੈ ਕਿ ਕਈ ਵਿਦਿਆਰਥੀ ਔਰ ਖਾਸ ਤੌਰ 'ਤੇ ਪੇਂਡੂ ਖੇਤਰਾਂ ਦੇ ਵਿਦਿਆਰਥੀ ਆਪਣੇ ਗੋਲ ਨੂੰ ਲੈ ਕੇ ਜ਼ਿਆਦਾ ਚੇਤੰਨ ਨਹੀਂ ਹੁੰਦੇ। ਕਿਉਂ ਪੜ੍ਹਨਾ ਅਤੇ ਕੀ ਪੜ੍ਹਨਾ ਇਸ ਬਾਰੇ ਉਹਨਾਂ ਨੂੰ ਬਹੁਤ ਭੁਲੇਖਾ ਹੁੰਦਾ। ਕਈ ਵਿਦਿਆਰਥੀ ਆਪਣੀ ਪੜ੍ਹਾਈ ਲਈ ਬਹੁਤੇ ਸੰਜੀਦਾ ਵੀ ਨਹੀਂ ਹੁੰਦੇ, ਜੋ ਕਿ ਸਿਰਫ ਪਾਸ ਹੋਣ ਲਈ ਪੜ੍ਹਦੇ ਆ। ਇਹ ਇੱਕ ਬਹੁਤ ਬੜਾ ਵੱਡਾ ਦੁਖਾਂਤ ਹੈ ਬਲਰਾਜ ਜੀ ਕਿ ਪੜ੍ਹਾਈ ਨੂੰ ਅਸੀਂ ਨੰਬਰ ਗੇਮ ਨਾਲ ਜੋੜ ਕੇ ਉਹਦੇ ਵਿੱਚ ਉਲਝਾ ਦਿੱਤਾ। ਪਰਸੈਂਟੇਜ ਦੀ ਖੇਡ ਬਣਾ ਦਿੱਤੀ ਗਈ ਹੈ ਜੋ ਕਿ ਪੜ੍ਹਾਈ ਅਤੇ ਰੁਜ਼ਗਾਰ ਨਾਲ ਸੰਬੰਧਿਤ ਸਾਰੀਆਂ ਸਮੱਸਿਆਵਾਂ ਦੀ ਜੜ੍ਹ ਹੈ। ਮੈਂ ਆਪਣੇ ਅਧਿਆਪਨ ਦੇ ਤਜ਼ੁਰਬੇ ਤੋਂ ਮਹਿਸੂਸ ਕੀਤਾ ਕਿ ਕੁਝ ਵਿਦਿਆਰਥੀ ਪੜ੍ਹਾਈ ਨੂੰ ਲੈ ਕੇ ਇਸ ਲਈ ਸੰਜੀਦਾ ਨਹੀਂ ਹੁੰਦੇ ਕਿ ਉਹਨਾਂ ਨੂੰ ਲੱਗਦਾ ਹੈ ਕਿ ਉਹ 'ਚ ਸਿੱਖਿਆ ਪ੍ਰਾਪਤ ਨਹੀਂ ਕਰ ਸਕਣਗੇ। ਕਈ ਵਾਰ ਇਸਦਾ ਕਾਰਨ ਸਾਧਨਾਂ ਦੀ ਕਮੀ ਹੁੰਦਾ ਅਤੇ ਕਈ ਵਾਰ ਪਿੰਡਾਂ ਤੋਂ ਉੱਚ ਸਿੱਖਿਆ ਦੇ ਅਦਾਰਿਆਂ ਦੀ ਦੂਰੀ ਇਸਦਾ ਕਾਰਨ ਬਣਦੀ ਹੈ। ਖਾਸ ਤੌਰ 'ਤੇ ਪੇਂਡੂ ਖੇਤਰ ਦੀ ਕੁੜੀਆਂ ਨੂੰ ਇਹ ਸਮੱਸਿਆ ਜ਼ਿਆਦਾ ਆਉਂਦੀ ਹੈ ਕਿ ਮਾਪੇ ਉਹਨਾਂ ਨੂੰ ਜ਼ਿਆਦਾ ਦੂਰ ਪੜ੍ਹਨ ਵਾਸਤੇ ਨਹੀਂ ਭੇਜਦੇ ਅਤੇ ਉਹ 10ਵੀਂ ਜਾਂ 12ਵੀਂ ਜੋ ਵੀ ਪਿੰਡ ਵਿੱਚ ਜਾਂ ਨਜ਼ਦੀਕ ਉਪਲਬਧ ਹੈ ਉਨੀ ਹੀ ਪੜ੍ਹਾਈ ਕਰਵਾਉਂਦੇ ਹਨ। ਜਦੋਂ ਵਿਦਿਆਰਥੀ ਨੂੰ ਪਤਾ ਹੁੰਦਾ ਕਿ ਉਸਨੇ ਅੱਗੇ ਨਹੀਂ ਪੜ੍ਹਨਾ ਤਾਂ ਉਹ ਪਹਿਲਾਂ ਹੀ ਪੜ੍ਹਾਈ ਪ੍ਰਤੀ ਗੈਰ ਸੰਜੀਦਾ ਹੋ ਜਾਂਦਾ ਅਤੇ 10ਵੀਂ 12ਵੀਂ ਵਿੱਚ ਵੀ ਜ਼ਿਆਦਾ ਖੁੱਭ ਕੇ ਨਹੀਂ ਪੜ੍ਹਦਾ। ਇਸੇ ਸੈਲਫ ਸਟੱਡੀ ਦਾ ਇੱਥੇ ਰੋਲ ਬਹੁਤ ਮਹੱਤਵਪੂਰਨ ਹੋ ਜਾਂਦਾ ਹੈ। ਜੇਕਰ ਵਿਦਿਆਰਥੀ ਨੂੰ ਸੈਲਫ ਸਟੱਡੀ ਦੀ ਆਦਤ ਹੈ ਤਾਂ ਉਹ ਪ੍ਰਾਈਵੇਟ ਸਕੀਮ ਆਫ ਸਟੱਡੀ ਦੇ ਤਹਿਤ ਘਰ ਬੈਠੇ ਵੀ ਉੱਚ ਸਿੱਖਿਆ ਦੀ ਪ੍ਰਾਪਤੀ ਕਰ ਸਕਦਾ ਔਰ ਇਹਦੇ ਨਾਲ ਆਪਣੀ ਉੱਚ ਸਿੱਖਿਆ ਪ੍ਰਾਪਤ ਕਰਨ ਦੀ ਜਿਹੜੀ ਉਹਦੀ ਇੱਛਾ ਹੈ ਉਹ ਪੂਰੀ ਕੀਤੀ ਜਾ ਸਕਦੀ ਹੈ। ਬਤੌਰ ਪ੍ਰਾਈਵੇਟ ਕੈਂਡੀਡੇਟ ਉਹ ਜਿੰਨੀਆਂ ਮਰਜ਼ੀ ਡਿਗਰੀਆਂ ਹਾਸਲ ਕਰ ਸਕਦਾ ਹੈ, ਲੇਕਿਨ ਇਸ ਲਈ ਉਸ ਵਿੱਚ ਸੈਲਫ ਸਟੱਡੀ ਦੀ ਆਦਤ ਹੋਣਾ ਬਹੁਤ ਜ਼ਰੂਰੀ ਹੈ। ਮੈਂ ਤੁਹਾਨੂੰ ਆਪਣੀ ਉਦਾਹਰਨ ਦੇ ਕੇ ਦੱਸਾਂ ਬਲਰਾਜ ਜੀ, ਮੈਂ ਬੀਐਡ ਕਰਨ ਤੋਂ ਉਪਰੰਤ ਨੌਕਰੀ ਕਰਨ ਲੱਗ ਗਿਆ ਅਤੇ ਉਸ ਤੋਂ ਬਾਅਦ ਮੈਂ 3 ਵਿਸ਼ਿਆਂ ਵਿੱਚ MA ਕੀਤੀ ਬਤੌਰ ਪ੍ਰਾਈਵੇਟ ਕੈਂਡੀਡੇਟ ਔਰ ਤਿੰਨਾਂ ਵਿੱਚ ਫਸਟ ਡਿਵੀਜ਼ਨ ਮੇਰੀ ਆਈ। ਇਹ ਕਿਉਂ ਪੋਸੀਬਲ ਹੋਇਆ, ਕਿਉਂ ਸੰਭਵ ਹੋਇਆ? ਕਿਉਂਕਿ ਮੈਨੂੰ ਸੈਲਫ ਸਟੱਡੀ ਦੀ ਆਦਤ ਸੀ ਅਤੇ ਆਦਤ ਹੈ। ਆਪਣੇ ਸਿਲੇਬਸ ਦੀਆਂ ਕਿਤਾਬਾਂ ਖਰੀਦ ਲੈਣੀਆਂ ਅਤੇ ਬਿਨਾਂ ਕਾਲਜ ਗਏ ਬਿਨਾਂ ਅਧਿਆਪਕ ਦੇ ਘਰ ਬੈਠੇ ਉਹਨਾਂ ਨੂੰ ਪੜ੍ਹਦੇ ਰਹਿਣਾ ਅਤੇ ਇਮਤਿਹਾਨ ਦੇ ਦੇਣਾ। ਇਸ ਤਰੀਕੇ ਨਾਲ ਸੈਲਫ ਸਟੱਡੀ ਅਜਿਹੇ ਬਹੁਤ ਸਾਰੇ ਵਿਦਿਆਰਥੀਆਂ ਲਈ ਲਾਹੇਵੰਦ ਸਾਬਿਤ ਹੋ ਸਕਦੀ ਹੈ ਜੋ ਕਿਸੇ ਕਰਕੇ ਕਾਲਜਾਂ ਵਿੱਚ ਨਹੀਂ ਜਾ ਸਕਦੇ, ਲੇਕਿਨ ਇਸ ਤਰ੍ਹਾਂ ਉਹ ਆਪਣੀ ਉਚੇਰੀ ਵਿੱਦਿਆ ਨੂੰ ਹਾਸਲ ਕਰਨ ਦਿਆ ਆਪਣਾ ਸੁਪਨਾ ਜਿਹੜਾ ਉਹ ਪੂਰਾ ਕਰ ਸਕਦੇ ਆ।
0: ਬਹੁਤ ਅੱਛਾ ਲਵੀਰ ਜੀ, ਲੇਕਿਨ ਜਿਵੇਂ ਤੁਸੀਂ ਕਿਹਾ ਕਿ ਸੈਲਫ ਸਟੱਡੀ ਨਾਲ ਘਰ ਬੈਠੇ ਬਿਨਾਂ ਅਧਿਆਪਕ ਦੇ ਹੀ ਪੜ੍ਹਾਈ ਕੀਤੀ ਜਾ ਸਕਦੀ ਹੈ, ਕੀ ਤੁਹਾਨੂੰ ਨਹੀਂ ਲੱਗਦਾ ਕਿ ਆਉਣ ਵਾਲੇ ਸਮੇਂ ਵਿੱਚ ਇਹ ਆਨਲਾਈਨ ਸਟੱਡੀ ਸਕੂਲ ਸਿਸਟਮ ਦਾ ਬਦਲ ਬਣ ਜਾਵੇਗੀ? ਹੋ ਸਕਦਾ ਇਸ ਨਾਲ ਭਵਿੱਖ ਵਿੱਚ ਸਕੂਲਾਂ ਦੀ ਲੋੜ ਵੀ ਨਾ ਰਹੇ?
1: ਬਲਰਾਜ ਜੀ, ਤੁਸੀਂ ਬਹੁਤ ਵਧੀਆ ਪ੍ਰਸ਼ਨ ਪੁੱਛਿਆ ਔਰ ਮੈਂ ਚਾਹੁੰਦਾ ਸੀ ਕਿ ਇਹ ਪ੍ਰਸ਼ਨ ਆਪਣੀ ਚਰਚਾ ਵਿੱਚ ਜ਼ਰੂਰ ਆਵੇ। ਇੱਥੇ ਮੈਂ ਪਹਿਲਾਂ ਇਹ ਸਪਸ਼ਟ ਕਰ ਦਿਆਂ ਕਿ ਸਕੂਲ ਹੁੰਦਾ ਕੀ ਹੈ। ਸਕੂਲ ਕੇਵਲ ਪ੍ਰੀਖਿਆ ਪਾਸ ਕਰਨ ਵਾਲੀ ਥਾਂ ਨਹੀਂ ਹੈ। ਵਿਦਿਆਰਥੀ ਵਾਸਤੇ ਉਸਦੇ ਸਰਵਪੱਖੀ ਵਿਕਾਸ ਦੀ ਥਾਂ ਹੈ। ਵਿਦਿਆਰਥੀ ਦੀ ਓਵਰਆਲ ਪਰਸਨੈਲਿਟੀ ਡਿਵੈਲਪਮੈਂਟ ਦਾ ਮੁੱਢ ਸਕੂਲ 'ਚੋਂ ਬੱਝਦਾ। ਸਕੂਲ ਵਿੱਚ ਵੱਖ ਵੱਖ ਰੁਚੀਆਂ ਦੇ, ਵੱਖ ਵੱਖ ਪਿਛੋਕੜ ਦੇ, ਵੱਖ ਵੱਖ ਸੁਭਾਵਾਂ ਦੇ ਵਿਦਿਆਰਥੀ ਆਉਂਦੇ ਨੇ। ਉਹ ਇਕੱਠੇ ਖੇਡਦੇ ਨੇ, ਪੜ੍ਹਦੇ ਨੇ, ਬੈਠਦੇ ਨੇ, ਘੁੰਮਦੇ ਨੇ, ਰੋਟੀ ਖਾਂਦੇ ਨੇ ਅਤੇ ਆਪਣੀਆਂ ਦੋਸਤੀਆਂ ਪਾਉਂਦੇ ਨੇ। ਸਵੇਰ ਦੀ ਸਭਾ ਵਿੱਚ ਖੜਾ ਵਖੜਾ ਵਿਦਿਆਰਥੀ ਬਿਨਾਂ ਕਿਸੇ ਪੜ੍ਹਾਈ ਦੇ ਨੈਤਿਕ ਕਦਰਾਂ ਕੀਮਤਾਂ ਦਾ ਪਾਠ ਸਿੱਖ ਜਾਂਦਾ। ਸਕੂਲ ਵਿੱਚ ਵਿਚਰਦਿਆਂ ਉਹ ਮਿਲ ਕੇ ਕੰਮ ਕਰਨ ਦੀ ਆਦਤ ਗ੍ਰਹਿਣ ਕਰਦਾ। ਕਿਸੇ ਹੋਰ ਦੇ ਵਿਚਾਰ ਨੂੰ ਸੁਣਨਾ ਤੇ ਅਹਿਮੀਅਤ ਦੇਣਾ ਇਹ ਉਹ ਸਕੂਲ ਤੋਂ ਸਿੱਖਦਾ। ਸਕੂਲ ਤੋਂ ਉਹ ਅਨੁਸ਼ਾਸਨ ਸਿੱਖਦਾ, ਦੁਨੀਆਂ ਵਿੱਚ ਵਿਚਰਨਾ ਸਿੱਖਦਾ

0: ਸਰੀਰਕ, ਮਨੋਵਿਗਿਆਨਿਕ, ਸਮਾਜਿਕ, ਆਤਮਿਕ ਤੇ ਮਾਨਸਿਕ ਵਿਕਾਸ ਵੀ ਹੁੰਦਾ। ਬੱਚੇ ਦੇ ਜੀਵਨ ਵਿੱਚ ਅਧਿਆਪਕ ਦਾ ਬਹੁਤ ਵੱਡਾ ਰੋਲ ਹੈ ਤੇ ਜੋ ਉਸਨੂੰ ਸਕੂਲ ਵਿੱਚ ਹੀ ਪ੍ਰਾਪਤ ਹੁੰਦਾ। ਅਧਿਆਪਕ ਕੇਵਲ ਉਸਨੂੰ ਕਿਤਾਬੀ ਗਿਆਨ ਹੀ ਨਹੀਂ ਦਿੰਦਾ ਬਲਕਿ ਉਸਨੂੰ ਜੀਵਨ ਜਾਂਚ ਸਿਖਾਉਂਦਾ, ਉਹਦੇ ਲਈ ਪ੍ਰੇਰਣਾ ਪੁੰਜ ਬਣਦਾ। ਬਲਰਾਜ ਜੀ, ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਮੈਂ ਵੀ ਆਪਣੇ ਇੱਕ ਅਧਿਆਪਕ ਸ਼੍ਰੀ ਰਾਮ ਗੋਪਾਲ ਸਾਗਰ, ਜੋ ਕਿ ਜਲੰਧਰ ਦੇ ਰਹਿਣ ਵਾਲੇ ਨੇ, ਉਹਨਾਂ ਤੋਂ ਪ੍ਰੇਰਿਤ ਹੋ ਕੇ ਅਧਿਆਪਨ ਦੇ ਇਸ ਕਿੱਤੇ ਨਾਲ ਜੁੜਿਆ। ਸੋ ਮੇਰੀ ਬੇਨਤੀ ਹੈ ਕਿ ਸਕੂਲ ਨੂੰ ਤੁਸੀਂ ਕੇਵਲ ਸਿਲੇਬਸ ਦੀ ਪੜ੍ਹਾਈ ਤੱਕ ਜਾਂ ਕਲਾਸਾਂ ਪਾਸ ਕਰਨ ਤੱਕ ਮਹਿਦੂਦ ਨਾ ਰੱਖੋ। ਸਕੂਲ ਦੀ ਧਾਰਨਾ ਇਹ ਸਭ ਤੋਂ ਕਿਤੇ ਵੱਧ ਵਿਸਤ੍ਰਿਤ ਅਤੇ ਵਿਆਪਕ ਹੈ। ਮੇਰੀ ਜਿਹੜੀ ਉੱਪਰ ਕਹੀ ਗੱਲ ਹੈ, ਜੋ ਪ੍ਰਾਈਵੇਟ ਸਕੀਮ ਆਫ ਸਟੱਡੀ ਦੀ ਮੈਂ ਗੱਲ ਕੀਤੀ ਕਿ ਬੱਚਾ ਆਪਣੇ ਘਰ ਬੈਠ ਕੇ ਬਿਨਾਂ ਅਧਿਆਪਕ ਦੇ ਜਾਂ ਬਿਨਾਂ ਕਾਲਜ ਦੇ ਕਿਤਾਬਾਂ ਪੜ੍ਹ ਕੇ ਸੈਲਫ ਸਟੱਡੀ ਨਾਲ ਪੜ੍ਹ ਸਕਦਾ, ਉਹ ਉਚੇਰੀ ਸਿੱਖਿਆ 'ਤੇ ਲਾਗੂ ਹੁੰਦੀ ਹੈ। ਜਦੋਂ ਤੱਕ ਬੱਚਾ ਮਚਿਓਰ ਹੋ ਚੁੱਕਾ, ਉਸ ਦੇ ਵਿੱਚ ਜਿਹੜੀਆਂ ਇਹ ਨੈਤਿਕ ਕਦਰਾਂ ਕੀਮਤਾਂ ਦੇ ਨਾਲ ਨਾਲ ਹੋਰ ਮਨੋਵਿਗਿਆਨਿਕ ਵਿਕਾਸ, ਕਈ ਤਰ੍ਹਾਂ ਦੀਆਂ ਉਹਦੇ ਜਿਹੜੇ ਗੁਣ ਨੇ, ਉਹ ਉੱਭਰ ਕੇ ਬਣ ਚੁੱਕੇ ਨੇ, ਉਹ ਉਹਦੇ ਪਰਸਨੈਲਿਟੀ ਦਾ ਹਿੱਸਾ ਬਣ ਚੁੱਕੇ ਨੇ। ਇਹ ਸੈਲਫ ਸਟੱਡੀ ਦਾ ਕੰਮ ਸਕੂਲੀ ਪੜ੍ਹਾਈ ਦੇ ਦੌਰਾਨ ਉਹਦਾ ਬਦਲ ਨਹੀਂ ਹੋ ਸਕਦਾ। ਹਾਂ, ਸੈਲਫ ਸਟੱਡੀ ਆਪਣੇ ਸਕੂਲ ਐਜੂਕੇਸ਼ਨ ਦਾ ਇੱਕ ਸਹਾਇਕ ਹੋ ਸਕਦਾ, ਲੇਕਿਨ ਉਸਦਾ ਬਦਲ ਕਦੇ ਨਹੀਂ ਹੋ ਸਕਦਾ। ਇਸ ਚੀਜ਼ ਨੂੰ ਸਾਨੂੰ ਕਦੀ ਆਪਣੇ ਅੱਖੋਂ ਪਰੋਖੇ ਨਹੀਂ ਕਰਨਾ ਚਾਹੀਦਾ।
1: ਜੀ ਬਿਲਕੁਲ ਵੀਰ ਜੀ, ਜਿਵੇਂ ਤੁਸੀਂ ਕਿਹਾ ਕਿ ਸਕੂਲ ਕੇਵਲ ਕਿਤਾਬੀ ਪੜ੍ਹਾਈ ਤੱਕ ਸੀਮਿਤ ਨਹੀਂ ਹੈ ਬਲਕਿ ਇਸ ਤੋਂ ਕਿਤੇ ਵੱਧ ਕੇ ਹੈ, ਅਤੇ ਸੈਲਫ ਸਟੱਡੀ ਪੜ੍ਹਾਈ ਦਾ ਇੱਕ ਅੰਗ ਹੀ ਹੈ। ਇੱਕ ਆਖਰੀ ਗੱਲ ਹੋਰ, ਤੁਹਾਨੂੰ ਕੀ ਲੱਗਦਾ ਹੈ ਕਿ ਸੈਲਫ ਸਟੱਡੀ ਵਿੱਚ ਮਾਪਿਆਂ ਅਤੇ ਅਧਿਆਪਕ ਦਾ ਕੀ ਰੋਲ ਹੋ ਸਕਦਾ ਹੈ, ਭਾਵ ਕਿ ਇਸ ਆਦਤ ਨੂੰ ਡਿਵੈਲਪ ਕਰਨ ਲਈ ਇਹਨਾਂ ਦੀ ਕੀ ਭੂਮਿਕਾ ਹੋ ਸਕਦੀ ਹੈ?
0: ਜੀ ਬਲਰਾਜ ਜੀ, ਅਧਿਆਪਕ ਔਰ ਮਾਪੇ, ਇਹ ਸਾਡੀ ਪੜ੍ਹਾਈ ਦਾ ਬਹੁਤ ਵੱਡਾ ਅੰਗ ਨੇ ਔਰ ਇਹਨਾਂ ਦੀ ਬਹੁਤ ਮਹੱਤਵਪੂਰਨ ਭੂਮਿਕਾ ਹੈ। ਸਿਰਫ ਸੈਲਫ ਸਟੱਡੀ ਨਹੀਂ ਬਲਕਿ ਸਮੁੱਚੀ ਪੜ੍ਹਾਈ ਵਿੱਚ ਇਹਨਾਂ ਦੀ ਭੂਮਿਕਾ ਬਹੁਤ ਜ਼ਿਆਦਾ ਅਹਿਮ ਅਤੇ ਵੱਡੀ ਹੈ। ਮੇਰਾ ਮੰਨਣਾ ਹੈ ਕਿ ਸਾਡਾ ਜਿਹੜਾ ਐਜੂਕੇਸ਼ਨ ਸਿਸਟਮ ਹੈ ਜਾਂ ਸਟੱਡੀ ਹੈ, ਇਹ ਇੱਕ ਤਿਪਹੀਆ ਵਾਹਨ ਆਟੋ ਰਿਕਸ਼ਾ ਵਾਂਗ ਹੈ, ਜਿਹਦਾ ਇੱਕ ਪਹੀਆ ਸਟੂਡੈਂਟ ਹੈ, ਦੂਸਰਾ ਅਧਿਆਪਕ ਹੈ ਅਤੇ ਤੀਸਰਾ ਉਹਦੇ ਮਾਪੇ ਹੈ। ਅਤੇ ਜਦੋਂ ਤਿੰਨੇ ਪਹੀਆਂ ਵਿੱਚ, ਤਿੰਨੇ ਟਾਇਰਾਂ ਵਿੱਚ ਠੀਕ ਹਵਾ ਹੋਏਗੀ, ਠੀਕ ਪ੍ਰੈਸ਼ਰ ਹੋਏਗਾ, ਉਹਨਾਂ ਦਾ ਸਾਰਾ ਪਹੀਏ ਠੀਕ ਕੰਮ ਕਰਦੇ ਹੋਣਗੇ, ਤਾਂ ਉਹ ਜਿਹੜਾ ਤਪਹੀਆ ਵਾਹਨ ਹੈ ਉਹ ਜ਼ਿਆਦਾ ਵਧੀਆ ਤਰੀਕੇ ਨਾਲ ਬਿਨਾਂ ਕਿਸੇ ਰੋਕ ਟੋਕ ਦੇ ਉਹ ਅੱਗੇ ਵੱਧ ਸਕਦਾ। ਅਤੇ ਜਦੋਂ ਇਹ ਤਿੰਨਾਂ ਵਿੱਚੋਂ ਕੋਈ ਇੱਕ ਪਹੀਆ ਵੀ ਠੀਕ ਨਹੀਂ ਕੰਮ ਕਰਦਾ ਤਾਂ ਸਵਾਰੀ ਬੈਠੀ ਹੋਈ ਨੂੰ ਝਟਕੇ ਲੱਗਦੇ। ਇਸੇ ਤਰ੍ਹਾਂ ਸਾਡਾ ਸਕੂਲ ਸਿਸਟਮ ਜਾਂ ਐਜੂਕੇਸ਼ਨ ਸਿਸਟਮ ਵੀ ਤਪਹੀਏ ਵਾਹਨ ਵਾਂਗੂ ਹੈ, ਅਤੇ ਉਹਨੂੰ ਸਮੂਥ ਚੱਲਣ ਵਾਸਤੇ ਇਹਨਾਂ ਤਿੰਨਾਂ ਦਾ ਠੀਕ ਹੋਣਾ ਬਹੁਤ ਜ਼ਰੂਰੀ ਹੈ। ਅਤੇ ਜਿੱਥੋਂ ਤੱਕ ਗੱਲ ਕਰੀਏ ਸੈਲਫ ਸਟੱਡੀ ਵਿੱਚ ਮਾਪਿਆਂ ਦੀ, ਤਾਂ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚੇ ਨੂੰ ਸੈਲਫ ਸਟੱਡੀ ਲਈ ਹਮੇਸ਼ਾ ਪ੍ਰੇਰਿਤ ਕਰਨ। ਉਹਨਾਂ ਨੂੰ ਬਚਪਨ ਵਿੱਚ ਇਹੋ ਜਿਹੀਆਂ ਕਿਤਾਬਾਂ, ਕਹਾਣੀਆਂ ਦੀਆਂ ਲੈ ਕੇ ਦੇਣ ਜਿਹੜੀਆਂ ਅਸੀਂ ਆਪਣੇ ਬਚਪਨ 'ਚ ਪੜ੍ਹਦੇ ਰਹੇ, ਉਹਨਾਂ ਨੂੰ ਉਹ ਸਮਾਨ ਪ੍ਰੋਵਾਈਡ ਕਰਵਾ ਸਕਣ ਜਿੱਥੋਂ ਤੱਕ ਸੰਭਵ ਹੋ ਸਕੇ, ਤਾਂ ਕਿ ਬੱਚਿਆਂ ਦੇ ਵਿੱਚ ਸੈਲਫ ਸਟੱਡੀ ਦੀ ਆਦਤ ਉਹ ਬਣੇ, ਅਤੇ ਉਹਨਾਂ ਨੂੰ ਸੈਲਫ ਸਟੱਡੀ ਦਾ ਸਮਾਂ ਦੇਣ। ਜਿਹੜਾ ਸੈਲਫ ਸਟੱਡੀ ਦਾ ਸਮਾਂ ਬੱਚੇ ਨੇ ਨਿਰਧਾਰਿਤ ਕੀਤਾ, ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਹੈ ਟਾਈਮ ਟੇਬਲ ਬਣਾ ਕੇ ਰੱਖਣ ਦੀ, ਤਾਂ ਉਸ ਟਾਈਮ ਦੇ ਦੌਰਾਨ ਉਹਨੂੰ ਕੋਈ ਹੋਰ ਕੰਮ ਕਰਨ ਨੂੰ ਨਾ ਕਹਿਣ। ਇਸ ਤੋਂ ਇਲਾਵਾ ਉਹ ਬੱਚੇ ਨੂੰ ਮਾਪੇ ਉਸਦੇ ਪੜ੍ਹੇ ਬਾਰੇ ਪੁੱਛਦੇ ਰਹਿਣ ਅਤੇ ਪ੍ਰੇਰਿਤ ਕਰਦੇ ਰਹਿਣ। ਦੂਜੇ ਪਾਸੇ ਤੁਸੀਂ ਗੱਲ ਕੀਤੀ ਅਧਿਆਪਕ ਦੀ, ਤਾਂ ਅਧਿਆਪਕ ਦੀ ਭੂਮਿਕਾ ਮੇਰੇ ਹਿਸਾਬ ਨਾਲ ਇਸ ਸਾਰੇ ਕੰਮ ਵਿੱਚ ਸਭ ਤੋਂ ਜ਼ਿਆਦਾ ਵੱਡੀ ਹੈ, ਕਿਉਂਕਿ ਬੱਚਾ ਸਭ ਤੋਂ ਜ਼ਿਆਦਾ ਅਧਿਆਪਕ ਦੇ ਕਹੇ 'ਤੇ ਪ੍ਰੇਰਿਤ ਹੁੰਦਾ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਅਸੀਂ ਜਦੋਂ ਇਹ ਪ੍ਰਿੰਸੀਪਲ ਦਾ ਟੈਸਟ PPSC ਦਾ ਦਿੱਤਾ, ਅਤੇ ਉਸ ਤੋਂ ਬਾਅਦ ਅਸੀਂ ਸ਼ਾਰਟਲਿਸਟ ਹੋਏ, ਔਰ ਇੱਕ ਮੇਰੇ ਦੋਸਤ ਬਣੇ ਇਸ ਦੌਰਾਨ, ਪ੍ਰੀਤ ਇੰਦਰ ਕਹੀ, ਉਹ ਵੀ ਪ੍ਰਿੰਸੀਪਲ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆ ਭੀਖੀ ਵਿਖ ਮਾਨਸਾ ਜ਼ਿਲ੍ਹਾ 'ਚ, ਤਾਂ ਉਹਨਾਂ ਨਾਲ ਫੋਨ 'ਤੇ ਕਈ ਵਾਰ ਚਰਚਾ ਹੁੰਦੀ ਸੀ। ਤਾਂ ਇੱਕ ਦਿਨ ਇਸ ਸੈਲਫ ਸਟੱਡੀ ਨੂੰ ਲੈ ਕੇ ਵੀ ਸਾਡੀ ਉੱਤੇ ਚਰਚਾ ਹੋਈ, ਤਾਂ ਉਹਨਾਂ ਨੇ ਆਪਣੀ ਜ਼ਿੰਦਗੀ ਦਾ ਵਾਕਿਆ ਮੇਰੇ ਨਾਲ ਸ਼ੇਅਰ ਕੀਤਾ। ਮੈਂ ਇੱਥੇ ਤੁਹਾਡੇ ਰਾਹੀਂ ਤੁਹਾਡੇ ਸਰੋਤਿਆਂ ਨਾਲ ਇਹ ਸ਼ੇਅਰ ਕਰਨਾ ਚਾਹੂੰਗਾ ਕਿ ਉਹ ਜਦੋਂ +1 ਵਿੱਚ ਪੜ੍ਹਦੇ ਸੀ, ਤਾਂ ਇੱਕ ਦਿਨ ਉਹ ਟਿਊਸ਼ਨ 'ਤੇ ਚਲੇ ਗਏ ਪੜ੍ਹਨ, ਟਿਊਸ਼ਨ ਵਾਲੇ ਕੋਈ ਉੱਥੇ ਪੜ੍ਹਾਉਂਦੇ ਹੋਣਗੇ, ਕੋਚਿੰਗ ਦਿੰਦੇ ਹੋਣਗੇ, ਤਾਂ ਉਸ ਅਧਿਆਪਕ ਨੇ ਉਹਨਾਂ ਨੂੰ ਭਜਾ ਦਿੱਤਾ ਟਿਊਸ਼ਨ ਤੋਂ। ਉਹ ਸਕੂਲ ਦੇ ਹੀ ਅਧਿਆਪਕ ਸੀ, ਅਤੇ ਉਹ ਕਹਿੰਦੇ ਜੀ ਮੈਂ ਟਿਊਸ਼ਨ ਪੜ੍ਹਨੀ ਤੁਹਾਡੇ ਕੋਲੋਂ।

0: ਨੇ ਭਜਾ ਦਿੱਤਾ, ਕਹਿੰਦੇ ਟਿਊਸ਼ਨ ਪੜ੍ਹਨ ਦੀ ਕੀ ਲੋੜ ਹੈ, ਤੂੰ ਸਕੂਲ ਨਹੀਂ ਪੜ੍ਹਦਾ, ਤੂੰ ਕਲਾਸ 'ਚ ਨਹੀਂ ਪੜ੍ਹਦਾ, ਕੋਈ ਟਿਊਸ਼ਨ ਪੜ੍ਹਨ ਦੀ ਜ਼ਰੂਰਤ ਨਹੀਂ, ਆਪਣੇ ਅੰਦਰ ਸੈਲਫ ਸਟੱਡੀ ਦੀ ਆਦਤ ਡਿਵੈਲਪ ਕਰੋ, ਤੁਹਾਨੂੰ ਕਿਸੇ ਟਿਊਸ਼ਨ ਦੀ ਜ਼ਰੂਰਤ ਨਹੀਂ ਹੈ। ਹਾਂ, ਤੁਹਾਨੂੰ ਕੋਈ ਮੁਸ਼ਕਿਲ ਹੈ ਤਾਂ ਤੁਸੀਂ ਜਦੋਂ ਮਰਜ਼ੀ ਸਕੂਲ ਵਿੱਚ ਫ੍ਰੀ ਪੀਰੀਅਡ 'ਚ ਆ ਕੇ ਮੇਰੇ ਕੋਲੋਂ ਪੁੱਛ ਸਕਦੇ ਹੋ। ਹੁਣ ਉਸ ਅਧਿਆਪਕ ਨੇ ਸਹੀ ਸੇਧ ਦਿੱਤੀ, ਸਹੀ ਅਗਵਾਈ ਦਿੱਤੀ, ਅਤੇ ਪ੍ਰੀਤਿੰਦਰ ਕਈ ਦੱਸਦੇ ਆ ਕਿ ਮੈਂ ਉਸ ਦਿਨ ਤੋਂ ਸੈਲਫ ਸਟੱਡੀ ਨੂੰ ਆਪਣੇ ਜੀਵਨ 'ਚ ਧਾਰਿਆ ਅਤੇ ਅੱਜ ਉਹ ਜਿੱਥੇ ਐੱਮ ਐੱਸ ਸੀ ਕਮਿਸਟਰੀ, ਐੱਮ ਏ ਇੰਗਲਿਸ਼ ਕਰ ਚੁੱਕੇ ਹੈ, ਅਤੇ ਇਹਦੇ ਨਾਲ ਨਾਲ ਉਹਨਾਂ ਨੇ ਪੀ ਪੀ ਐੱਸ ਸੀ ਦਾ ਇਗਜ਼ਾਮ ਵੀ ਕਲੀਅਰ ਕੀਤਾ, ਇੰਟਰਵਿਊ ਕਲੀਅਰ ਕੀਤੀ ਹੈ। ਔਰ ਮੈਂ ਤੁਹਾਨੂੰ ਦੱਸ ਕੇ ਦੱਸਣਾ ਚਾਹੁੰਦਾ ਹਾਂ ਕਿ ਉਹਨਾਂ ਨੇ ਔਰ ਮੈਂ ਦੋਵਾਂ ਨੇ, ਹੋਰ ਬੜੇ ਸਾਰੇ ਹੋਣਗੇ, ਪਰ ਉਹਨਾਂ ਨੇ ਕੋਈ ਕੋਚਿੰਗ, ਕੋਈ ਇਸ ਤਰ੍ਹਾਂ ਦੀ ਟਿਊਸ਼ਨ ਜਿਹੜੀ ਉਹ ਜ਼ਿੰਦਗੀ ਭਰ ਆਪਣੀ ਪੂਰੀ ਪੜ੍ਹਾਈ ਦੌਰਾਨ ਨਹੀਂ ਲਈ। ਮੈਂ ਇੱਥੇ ਉਹਨਾਂ ਦੀ ਉਦਾਹਰਣ ਕਿਉਂ ਕੋਟ ਕੀਤੀ ਹੈ, ਇਸ ਲਈ ਕੋਟ ਕੀਤੀ ਹੈ ਕਿ ਇੱਕ ਅਧਿਆਪਕ ਦਾ, ਜਿਵੇਂ ਤੁਸੀਂ ਪੁੱਛਿਆ ਕਿ ਕੀ ਰੋਲ ਹੋ ਸਕਦਾ, ਅਗਰ ਉਹਨਾਂ ਨੂੰ ਉਸ ਅਧਿਆਪਕ ਦੀ ਸਹੀ ਸੇਧ ਨਾ ਮਿਲੀ ਹੁੰਦੀ ਤਾਂ ਹੋ ਸਕਦਾ ਉਹ ਸੈਲਫ ਸਟੱਡੀ ਦਾ ਗੁਣ ਆਪਣੀ ਜ਼ਿੰਦਗੀ ਵਿੱਚ ਧਾਰਨ ਕਰ ਹੀ ਨਾ ਪਾਉਂਦੇ। ਸੋ ਅਧਿਆਪਕ ਦਾ ਰੋਲ ਬਹੁਤ ਬਹੁਤ ਮਹੱਤਵਪੂਰਨ ਹੈ ਕਿ ਉਹ ਬੱਚਿਆਂ ਨੂੰ, ਆਪਣੇ ਵਿਦਿਆਰਥੀਆਂ ਨੂੰ ਪੜ੍ਹਨ ਦੀ ਚੇਤਕ ਲਾਵੇ। ਸਕੂਲ ਦੀਆਂ ਲਾਇਬ੍ਰੇਰੀਆਂ, ਜਿਵੇਂ ਮੈਂ ਪਹਿਲਾਂ ਕਹਿ ਚੁੱਕਾ ਕਿ ਇਸ ਕੰਮ ਲਈ ਬਹੁਤ ਵੱਡੀ ਰੂਪ ਵਿੱਚ ਸਹਾਇਕ ਸਿੱਧ ਹੋ ਸਕਦੀਆਂ। ਬੱਚਿਆਂ ਨੂੰ ਪੜ੍ਹਨ ਦੀ ਚੇਤਕ ਲਾਉਣੀ ਇਹ ਅਧਿਆਪਕ ਦੀ ਜ਼ਿੰਮੇਦਾਰੀ ਹੈ। ਔਰ ਮੈਂ ਫਿਰ ਇੱਕ ਗੱਲ ਕਹਿੰਦਾ ਕਿ ਇਹ ਬੜਾ ਵੱਡਾ ਇੱਕ ਵਿਸ਼ਾ ਸੀ, ਦੁਖਾਂਤ ਸੀ ਸਾਡਾ ਇਹ ਕਿ ਅਸੀਂ ਇਸ ਵਿਸ਼ੇ ਨੂੰ ਭੁੱਲੀ ਬੈਠੇ ਸੀ। ਵਿਦਿਆਰਥੀ ਵਿੱਚ ਇਹ ਗੁਣ ਹੋਣਾ ਬਹੁਤ ਜ਼ਰੂਰੀ ਹੈ। ਔਰ ਬੜਾ ਮੈਂ ਸ਼ੁਕਰੀਆ ਅਦਾ ਕਰਨਾ ਚਾਹੁੰਦਾ ਸਿੱਖਿਆ ਵਿਭਾਗ ਦੇ ਸਿੱਖਿਆ ਸਕੱਤਰ ਮਾਣਯੋਗ ਕ੍ਰਿਸ਼ਨ ਕੁਮਾਰ ਜੀ ਦਾ ਕਿ ਉਹਨਾਂ ਦੀ ਇਹ ਦੂਰਅੰਦੇਸ਼ੀ ਹੈ ਕਿ ਇਸ ਕਰੋਨਾ ਮਹਾਂਮਾਰੀ ਦੇ ਦੌਰਾਨ ਜਿੱਥੇ ਸਭ ਕੁਛ ਲੋਕਡਾਊਨ ਹੈ, ਇਸ ਸਮੇਂ ਵਿੱਚ ਸਿੱਖਿਆ ਤੰਤਰ ਵੀ ਆਰਾਮ ਨਾਲ ਬੈਠ ਸਕਦਾ ਸੀ, ਲੇਕਿਨ ਉਹ ਨਹੀਂ ਬੈਠੇ ਔਰ ਉਹਨਾਂ ਨੇ ਆਪਣੇ ਤੰਤਰ ਨੂੰ ਵੀ ਨਹੀਂ ਬੈਠਣ ਦਿੱਤਾ ਅਤੇ ਇਸ ਵਿਸ਼ੇ 'ਤੇ ਕੰਮ ਕੀਤਾ। ਜਿਵੇਂ ਉਹਨਾਂ ਨੇ ਹੋਰ ਕੰਮਾਂ ਵਿੱਚ ਇੱਕ ਨਵੀਂ ਸੇਧ ਦਿੱਤੀ ਔਰ ਸਿੱਖਿਆ ਦੇ ਸੁਧਾਰਾਂ ਨੂੰ ਦੀ ਅਗਵਾਈ ਕੀਤੀ ਹੈ, ਇਸੇ ਤਰ੍ਹਾਂ ਇਸ ਮੁੱਦੇ 'ਤੇ ਵੀ ਸੈਲਫ ਸਟੱਡੀ ਨੂੰ ਵੀ ਚਰਚਾ ਦਾ ਵਿਸ਼ਾ ਬਣਾਇਆ ਅਤੇ ਸੈਲਫ ਸਟੱਡੀ ਦੀ ਆਦਤ ਬੱਚਿਆਂ ਵਿੱਚ ਪੈਦਾ ਕਰਨ ਦਾ ਇੱਕ ਜਿਹੜੀ ਇਹ ਪਹਿਲਕਦਮੀ ਕੀਤੀ ਹੈ, ਇਹਦਾ ਬੜਾ ਵੱਡਾ ਕ੍ਰੈਡਿਟ ਸਕੱਤਰ ਸਾਹਿਬ ਨੂੰ ਜਾਂਦਾ ਅਤੇ ਮੈਨੂੰ ਉਮੀਦ ਹੈ ਕਿ ਇਹ ਉਹਨਾਂ ਦੀ ਅਗਵਾਈ ਵਿੱਚ ਸਫਲਤਾ ਪ੍ਰਾਪਤ ਕਰੇਗਾ ਅਤੇ ਇੱਕ ਨਵਾਂ ਮੀਲ ਪੱਥਰ ਜਿਹੜਾ ਉਹ ਸਥਾਪਿਤ ਕਰੇਗਾ।
1: ਬਹੁਤ ਬਹੁਤ ਸ਼ੁਕਰੀਆ ਲਵੀਸ਼ ਜੀ, ਅੱਜ ਦੀ ਇਹ ਚਰਚਾ ਬਹੁਤ ਵਧੀਆ ਅਤੇ ਸਾਰਥਕ ਰਹੀ ਹੈ। ਸੈਲਫ ਸਟੱਡੀ ਵਰਗੇ ਅੱਖੋਂ ਪਰੋਖੇ ਹੋ ਚੁੱਕੇ ਵਿਸ਼ੇ 'ਤੇ ਇਹ ਚਰਚਾ ਨਿਸ਼ਚੈ ਹੀ ਵਿਦਿਆਰਥੀਆਂ ਲਈ ਬਹੁਤ ਲਾਹੇਵੰਦ ਸਾਬਿਤ ਹੋਵੇਗੀ ਅਤੇ ਵਿਦਿਆਰਥੀ ਇਸ ਤੋਂ ਸੇਧ ਲੈ ਕੇ ਸੈਲਫ ਸਟੱਡੀ ਦਾ ਗੁਣ ਆਪਣੇ ਅੰਦਰ ਧਾਰਨ ਕਰਨਗੇ, ਜੋ ਆਉਣ ਵਾਲੇ ਸਮੇਂ ਵਿੱਚ ਉਹਨਾਂ ਲਈ ਅਤੇ ਸਮੁੱਚੇ ਪੰਜਾਬ ਲਈ ਕਈ ਤਰ੍ਹਾਂ ਨਾਲ ਲਾਹੇਵੰਦ ਸਾਬਿਤ ਹੋਵੇਗਾ। ਤੁਸੀਂ ਅੱਜ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਨਾਲ ਇਸ ਚਰਚਾ ਵਿੱਚ ਸ਼ਾਮਲ ਹੋਏ, ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।
0: ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਬਲਰਾਜ ਜੀ।
1: ਸਰੋਤਿਓ, ਦੁਆਬਾ ਰੇਡੀਓ ਆਸ ਕਰਦਾ ਹੈ ਕਿ ਉਸਦੇ ਸਰੋਤਿਆਂ ਅਤੇ ਵਿਦਿਆਰਥੀਆਂ ਨੇ ਇਸ ਖੂਬਸੂਰਤ ਚਰਚਾ ਦਾ ਲੁਤਫ ਉਠਾਇਆ ਹੋਵੇਗਾ। ਸਾਡੇ ਨਾਲ ਜੁੜਨ ਲਈ ਸਾਰਿਆਂ ਦਾ ਧੰਨਵਾਦ ਜੀ।
2: ਸਤਿ ਸ਼੍ਰੀ ਅਕਾਲ ਦੋਸਤੋ, ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ ਮੈਂ ਸਮਰਦੀਪ ਸਿੰਘ ਸ਼ਮੀ ਤੁਹਾਡੀ ਸੇਵਾ 'ਚ ਹਾਜ਼ਰ ਹਾਂ। ਔਰ ਸਿੱਖਿਆ ਅਤੇ ਰੁਜ਼ਗਾਰ ਦੋਨੋਂ ਹੀ ਸ਼ਬਦ ਜਿਹੜੇ ਨੇ ਉਹ ਸਾਡੀ ਜ਼ਿੰਦਗੀ 'ਚ ਬਹੁਤ ਅਹਿਮ ਨੇ, ਔਰ ਜਿਵੇਂ ਸਾਹਾਂ ਦੀ ਮਹੱਤਤਾ ਸਾਡੇ ਵਾਸਤੇ ਹੈ, ਉਸੇ ਤਰ੍ਹਾਂ ਹੀ ਦੋਨੋਂ ਸ਼ਬਦ ਜਿਹੜੇ ਹੈ ਆਉਂਦੇ ਜਾਂਦੇ ਸਾਹ ਵਾਂਗ ਸਾਡੀ ਜ਼ਿੰਦਗੀ 'ਚ ਰੋਲ ਪਲੇਅ ਕਰਦੇ ਆ। ਇਸ ਕਰਕੇ ਇਹ ਕਿਹਾ ਜਾਂਦਾ ਹੈ ਕਿ ਚਾਹੇ ਉਹ ਤੁਹਾਡੀ ਪੜ੍ਹਾਈ ਲਿਖਾਈ ਦਾ ਟਰੈਕ ਹੈ, ਚਾਹੇ ਉਹ ਤੁਹਾਡੀ ਕਿੱਤੇ ਦੀ ਚੋਣ, ਉਹ ਬਹੁਤ ਹੀ ਸੋਚ ਸਮਝ ਕੇ ਸਾਨੂੰ ਜਿਹੜਾ ਉਹਦੀ ਕਰਨੀ ਚਾਹੀਦੀ ਆ, ਦੂਰ ਅੰਦੇਸ਼ੀ ਰੱਖਣੀ ਚਾਹੀਦੀ ਆ। ਇਹ ਇੱਕ ਬਹੁਤ ਹੀ ਅਹਿਮ ਵਿਸ਼ਾ ਹੈ ਕਿ ਕਿਵੇਂ ਆਪਾਂ ਆਪਣੇ ਕਿੱਤੇ ਦੀ, ਜ਼ਿੰਦਗੀ ਦੀ ਚੋਣ ਕਰਨੀ ਆ ਔਰ ਕਿਵੇਂ ਆਪਾਂ ਉਹਨੂੰ ਆਪਾਂ ਸੁਪਨੇ ਜਿਹੜੇ ਆ ਸੱਚ ਕਰਨੇ ਆ। ਔਰ ਮੈਨੂੰ ਬੜੀ ਖੁਸ਼ੀ ਹੈ ਸਵਾਗਤ ਕਰਦੇ ਹਾਂ ਆਪਣੇ ਸਟੂਡੀਓ ਦੇ ਵਿੱਚ ਡਾਕਟਰ ਹਿਮਾਂਸ਼ੂ ਅਗਰਵਾਲ ਜੀ, IAS SDM ਦਸੂਹਾ ਜੀ, ਉਹਨਾਂ ਦਾ ਸਾਡੇ ਸਟੂਡੀਓ 'ਚ ਪਧਾਰਨ 'ਤੇ, ਜਿਹੜੇ ਅੱਜ ਸਾਡੇ ਨਾਲ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ ਵਿਸ਼ੇਸ਼ ਤੌਰ 'ਤੇ ਗੱਲਬਾਤ ਕਰਨ ਲਈ ਪਹੁੰਚੇ ਨੇ। ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡਾ।
3: ਥੈਂਕ ਯੂ ਜੀ।
2: ਤੋ ਸਰ, ਜਿਵੇਂ ਆਪਾਂ ਆਮ ਤੌਰ 'ਤੇ ਗੱਲਾਂ ਕਰਦੇ ਹਾਂ ਕਿ ਪੇਰੈਂਟਸ ਚਿੰਤਤ ਰਹਿੰਦੇ ਆ ਬੱਚਿਆਂ ਦੀ ਕਿ ਉਹ ਕਿਵੇਂ ਆਪਣੇ ਬੱਚੇ ਨੂੰ ਉਹ ਸਹੀ ਦਿਸ਼ਾ ਹੀ ਨਹੀਂ ਲੱਭਦੀ ਕਿ ਆਹ ਸਾਡਾ ਬੱਚਾ ਸਾਡੇ ਕਹਿਣੇ 'ਚ ਹੀ ਨਹੀਂ ਹੈਗਾ ਜੀ, ਦੱਸੋ ਇਹਨੂੰ ਆਪਾਂ ਕੀ ਸਮਝਾਈਏ, ਆਪਾਂ ਬਥੇਰਾ ਮੱਥਾ ਮਾਰਦੇ ਹਾਂ ਜੀ ਤੁਸੀਂ ਪੜ੍ਹ ਲਿਖ ਕੇ ਕੁਛ ਬਣ ਜਾਓ, ਲੇਕਿਨ ਉਹ ਕੁਛ ਬਣ ਜਾਓ ਜਿਹੜਾ ਕੁਛ ਸ਼ਬਦ ਹੈ ਇਹਨੂੰ ਡਿਫਾਈਨ ਨਹੀਂ ਕਰ ਪਾਉਂਦੇ, ਅਤੇ ਇਹ ਬੱਚਾ ਬੱਚੇ ਲਈ ਵੀ ਕਨਫਿਊਜ਼ਨ ਹੈ ਅਤੇ ਪੇਰੈਂਟਸ ਦੇ ਲਈ ਵੀ ਕਨਫਿਊਜ਼ਨ ਹੈ। ਤਾਂ ਕਿਵੇਂ ਇਹ ਜਿਹੜੇ ਆ ਜਿਹੜਾ ਕਿਵੇਂ ਉਹ ਚੋਣ ਕਰ ਸਕਦੇ ਆ ਵਧੀਆ ਬੱਚੇ ਨੂੰ ਕਿਵੇਂ ਗਾਈਡ ਕਰਨ?
3: ਪੇਰੈਂਟਸ ਦਾ ਚਿੰਤਾ ਕਰਨਾ ਬਿਲਕੁਲ ਵਾਜਬ ਹੈ, ਬਟ ਇੱਕ ਗੱਲ ਮੈਂ ਕਹਿਣੀ ਚਾਹਾਂਗਾ ਕਿ ਚਿੰਤਾ ਦੇ ਨਾਲ ਨਾਲ ਕੁਛ ਐਫਰਟਸ ਵੀ ਪੇਰੈਂਟਸ ਵੱਲੋਂ ਆਪਣੇ ਬੱਚੇ ਦੇ ਲਾਉਣੇ ਬਹੁਤ ਜ਼ਰੂਰੀ ਨੇ, ਖਾਸ ਕਰਕੇ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ। ਜੇ ਆਪਾਂ ਸਿਰਫ ਚਿੰਤਾ ਕਰਦੇ ਰਹਾਂਗੇ ਕਿ ਸਾਡਾ ਬੱਚਾ ਕੁਛ ਕਰ ਨਹੀਂ ਰਿਹਾ, ਸਾਡਾ ਬੱਚਾ ਸਕੂਲ 'ਚ ਪੜ੍ਹਦਾ ਨਹੀਂ ਹੈ, ਸਾਡੇ ਬੱਚੇ ਨੂੰ ਟੀਚਰਸ ਧਿਆਨ ਨਹੀਂ ਦਿੰਦੇ, ਸਕੂਲ 'ਚ ਫੈਸਿਲਿਟੀ ਨਹੀਂ ਹੈ, ਆ ਕੇ ਦੋਸਤਾਂ ਨਾਲ ਖੇਡਦਾ ਰਹਿੰਦਾ ਹੈ, ਪੜ੍ਹਾਈ ਵਿੱਚ ਕੋਈ ਇੰਟਰਸਟ ਨਹੀਂ ਹੈਗਾ, ਪਰ ਆਪ ਜਿਹੜੇ ਫਾਦਰ ਨੇ ਉਹ ਰਾਤ ਨੂੰ 9 ਵਜੇ ਆ ਰਹੇ ਨੇ ਕੰਮ ਤੋਂ, ਜਿਹੜੀ ਮਦਰ ਹੈ ਉਹ ਪਾਰਟੀ 'ਚ ਜਾ ਰਹੇ ਨੇ, ਆਪਣੇ ਗੁਆਂਢੀਆਂ ਨਾਲ ਗੱਲਾਂ ਕਰ ਰਹੇ ਨੇ, ਰਾਤ ਨੂੰ ਟੀਵੀ ਵੇਖ ਰਹੇ ਨੇ, ਉਹ ਜੇ ਇਸ ਤਰ੍ਹਾਂ ਦੀ ਕਰਾਂਗੇ ਉਹਦਾ ਕੋਈ ਫਾਇਦਾ ਨਹੀਂ ਹੈ। ਉਹਨਾਂ ਨੂੰ ਜੇ ਚਿੰਤਾ ਕਰਨੀ ਹੈ ਤੇ ਆਪਣੇ ਬੱਚਿਆਂ ਦੇ ਟਾਈਮ ਦੇਣਾ ਵੀ ਉਹਨਾਂ ਹੀ ਇਕੁਅਲੀ ਇੰਪੋਰਟੈਂਟ ਹੈ, ਤਾਂ ਹੀ ਉਸ ਤੋਂ ਬਾਅਦ ਜੇ ਬੱਚੇ ਨਹੀਂ ਸੁਣਦੇ ਫਿਰ ਉਹਨਾਂ ਦੀ ਚਿੰਤਾ ਬਿਲਕੁਲ ਜੈਨੂਇਨ ਹੈਗੀ। ਕਿ ਬੱਚਾ ਇੱਕ ਜਿਹੜਾ ਛੋਟਾ ਬੱਚਾ ਹੁੰਦਾ ਕੱਚੀ ਮਿੱਟੀ ਹੁੰਦਾ, ਜਿਵੇਂ ਆਪਾਂ ਘੜਾ ਬਣਾਉਂਦੇ ਘੁਮਾਰ ਬਣਾਉਂਦਾ, ਉਹਨੂੰ ਜਿਹੜਾ ਪੇਰੈਂਟਸ ਹੈ ਘੁਮਾਰ ਉਹਨੂੰ ਆਪਣਾ ਐਫਰਟ ਦੇਣਾ, ਜਿਸ ਤਰ੍ਹਾਂ ਉਹ ਸ਼ੇਪ ਕਰ ਦੂਗਾ ਬਚਪਨ ਦੇ ਵਿੱਚ ਉਸੇ ਤਰ੍ਹਾਂ ਉਹ ਵਧੀਆ ਘੜਾ ਜਿਹੜਾ ਬਾਅਦ 'ਚ ਬਣੂਗਾ।
2: ਅਤੇ
3: ਇਸ ਕਰਕੇ ਪੇਰੈਂਟਸ ਨੂੰ ਮਾਤਾ ਨੂੰ ਪਿਤਾ ਨੂੰ ਆਪਣਾ ਸਕੂਲ ਤੋਂ ਬਾਅਦ ਜੋ ਟਾਈਮ ਹੈ ਉਹ ਜਿੰਨਾ ਜ਼ਿਆਦਾ ਡੈਡੀਕੇਟ ਕਰਨਗੇ ਉਹਨਾਂ ਉਹਨਾਂ ਦਾ ਬੱਚਾ ਅੱਗੇ ਵੱਧ ਕੇ ਵਧੀਆ ਜਿਹੜਾ ਇੱਕ ਸਿਟੀਜ਼ਨ ਬਣ ਸਕਦਾ ਹੈ।
2: ਜੀ ਜੀ ਜੀ, ਬਸ ਉਹ ਜਿਹੜਾ ਕੁਛ ਹੈ ਉਹਨੂੰ ਉਹ ਪਹਿਲਾਂ ਆਪਣੇ ਮਾਇੰਡ 'ਚ ਵੀ ਉਹਨਾਂ ਨੂੰ ਕਲੀਅਰ ਕਰਨਾ ਪੈਣਾ ਕਿ ਇਹ ਬਣੇਗੀ। ਲੇਕਿਨ ਕਈ ਵਾਰੀ ਆਪਾਂ ਇਹ ਦੇਖਦੇ ਹਾਂ ਜੀ ਕਿ ਜਿਹੜੇ ਪੇਰੈਂਟਸ ਆ, ਮੰਨ ਲਓ ਉਹ ਜ਼ਿੰਦਗੀ 'ਚ ਕੁਛ ਬਣਨਾ ਚਾਹੁੰਦੇ ਸੀ, ਕੁਛ ਉਹੀ ਸੇਮ ਕੁਛ ਕਿ ਉਹ ਡਾਕਟਰ ਬਣਨਾ ਚਾਹੁੰਦੇ ਸੀ ਮੰਨ ਲਓ, ਅਤੇ ਉਹ ਆਪਣੇ ਬੱਚਿਆਂ ਨੂੰ ਵੀ ਸੋਚਦੇ ਆ ਕਿ ਇਹਨਾਂ ਨੂੰ ਜ਼ਰੂਰ ਆਪਾਂ ਇਹ ਬਣਾ ਦਾਂਗੇ, ਆਪਾਂ ਤਾਂ ਬਣੇ ਨਹੀਂ, ਅਤੇ ਬੱਚੇ ਦਾ ਰੁਝਾਨ ਨਹੀਂ, ਉਹ ਦੇਖਦੇ ਕਿ ਬੱਚਾ ਕੀ ਬਣਨਾ ਚਾਹੁੰਦਾ ਹੈ ਕਿ ਨਹੀਂ, ਅਤੇ ਉਹ ਹਾਲਾਤ ਜਿਹੜੇ ਆ ਕਿਸ ਤਰ੍ਹਾਂ ਦੇ ਬਣ ਜਾਂਦੇ ਆ ਜਦੋਂ ਬੱਚੇ ਨੂੰ ਇੱਦਾਂ ਆਪਾਂ ਕਹਿੰਦੇ ਹਾਂ।
3: ਬੱਚਿਆਂ ਦੇ ਵਿੱਚ ਆਪਾਂ ਫਿਲਮਾਂ 'ਚ ਵੀ ਦਿਖਾਉਂਦੇ ਹੈਗੇ ਕਿ ਜਦੋਂ ਪੈਦਾ ਹੁੰਦਾ ਉਦੋਂ ਹੀ ਇੱਕ ਟੈਗ ਲਾ ਦਿੱਤਾ ਜਾਂਦਾ ਕਿ ਇਹਨੂੰ ਵੱਡਾ ਹੋ ਕੇ ਮੈਂ ਡਾਕਟਰ ਬਣਾਵਾਂਗਾ। ਮੇ ਬੀ ਜਿਵੇਂ ਤੁਹਾਡੀ ਗੱਲ ਹੈ ਕਿ ਉਹਨੇ ਪੇਰੈਂਟਸ ਨੇ ਆਪ ਸੋਚਿਆ ਹੋਣਾ ਕਿ ਮੈਂ ਡਾਕਟਰ ਬਣਨਾ ਚਾਹੁੰਦਾ ਸੀ, ਇੰਜੀਨੀਅਰ ਬਣਨਾ ਚਾਹੁੰਦਾ ਸੀ, ਪਰ ਮੈਂ ਬਣ ਨਹੀਂ ਸਕਿਆ। ਉਹ ਆਪਣੀ ਆਸਾਂ ਜਿਹੜੀ ਬੱਚਿਆਂ ਦੇ ਪੈਦਾ ਹੁੰਦੇ ਹੀ ਥੋਪ ਦਿੰਦੇ ਨੇ ਕਿ ਇਹਨੂੰ ਤਾਂ ਵੱਡਾ ਹੋ ਕੇ ਮੈਂ ਡਾਕਟਰ ਬਣਾਉਣਾ ਹੈ ਜਾਂ ਇੰਜੀਨੀਅਰ ਬਣਾਉਣਾ ਹੈ। ਕੇਜੀ ਤੋਂ ਲੈ ਕੇ, ਪਹਿਲੀ ਤੋਂ ਲੈ ਕੇ ਦਸਵੀਂ ਤੱਕ ਉਹ ਉਹੀ ਟੈਗ ਲੈ ਕੇ ਕੈਰੀ ਕਰਦਾ ਬੱਚਾ ਕਿ ਬਈ ਮੈਂ ਤਾਂ ਵੱਡੇ ਹੋ ਕੇ ਡਾਕਟਰ ਬਣਨਾ ਹੈ, ਡਾਕਟਰ ਬਣਨਾ, ਇੰਜੀਨੀਅਰ ਬਣਨਾ। ਇਹ ਪੈਦਾ ਹੁੰਦੇ ਹੀ ਜਾਂ ਪਹਿਲੀ ਕਲਾਸ 'ਚ ਡਿਸਾਈਡ ਨਹੀਂ ਹੁੰਦਾ, ਕੁਛ ਇੰਟਰਸਟ ਜਿਹੜੇ ਹੈਗੇ ਬੱਚੇ ਦੇ ਡਿਵੈਲਪ ਹੁੰਦੇ ਆ ਕਿਸੇ ਪਰਟੀਕੁਲਰ ਸਬਜੈਕਟ ਦੇ ਵਿੱਚ। ਜੇ ਮੈਥ 'ਚ ਚੰਗਾ ਹੈ ਤਾਂ 8ਵੀਂ 9ਵੀਂ 10ਵੀਂ 'ਚ ਬੰਦਾ ਡਿਸਾਈਡ ਕਰ ਸਕਦਾ ਹੈ ਕਿ ਮੈਂ ਇੰਜੀਨੀਅਰਿੰਗ ਲਾਈਨ ਵਿੱਚ ਚਲਾ ਜਾਵਾਂ। ਜੇ ਉਹਦੀ ਸੋਸ਼ਲ ਸਟੱਡੀਜ਼ ਜਾਂ ਇਸ ਤਰ੍ਹਾਂ ਆਰਟਸ ਦੇ ਸਬਜੈਕਟ ਉਹਨੂੰ ਚੰਗੇ ਲੱਗਦੇ ਨੇ ਤਾਂ ਉਹ ਆਰਟਸ ਵੱਲ ਜਾ ਸਕਦਾ ਹੈ, ਜੇ ਉਹਨੂੰ ਮੈਡੀਕਲ ਬਾਇਓ ਦੇ ਸਬਜੈਕਟ ਚੰਗੇ ਲੱਗਦੇ ਨੇ ਤਾਂ ਉਹ ਮੈਡੀਕਲ ਲਾਈਨ ਚੂਜ਼ ਕਰ ਸਕਦਾ ਹੈ। ਬਟ ਉਹ ਸਟੇਜ ਆਉਂਦੀ ਹੈ ਬੱਚੇ ਦੇ ਕਰੀਅਰ 'ਚ 8th, 9th, 10th। ਆਪ ਪੇਰੈਂਟਸ ਦਾ ਜਿਹੜਾ ਫਰਜ਼ ਹੈ ਉਹ ਇਹ ਹੈ ਕਿ 8ਵੀਂ ਤੱਕ ਬੱਚੇ ਨੂੰ ਉਸ 8ਵੀਂ ਤੱਕ ਲੈ ਕੇ ਜਾਣ ਲਈ ਗਰੂਮ ਕਰੇ। ਗਰੂਮ ਇਸ ਤਰ੍ਹਾਂ ਕਰ ਸਕਦੇ ਨੇ ਕਿ ਬੱਚਿਆਂ ਦੇ ਇੰਟਰਸਟ ਨੂੰ ਸਮਝਣ ਦੀ ਕੋਸ਼ਿਸ਼ ਕਰੇ, ਉਹਨੂੰ ਟਾਈਮ ਦੇ, ਉਹਦੇ ਦੋਸਤੀ ਕਿਸ ਕਿਹੜੇ ਬੱਚਿਆਂ ਨਾਲ ਉਹਦੀ ਦੋਸਤੀ ਹੋ ਰਹੀ ਹੈ, ਉਹ ਕੀ ਕਰ ਰਿਹਾ, ਕਿਹੜੀ ਖੇਡਾਂ 'ਚ ਉਹਦਾ ਇੰਟਰਸਟ ਹੈ, ਸਕੂਲ ਤੋਂ ਆਉਣ ਤੋਂ ਬਾਅਦ ਉਹ ਕੀ ਕਰਦਾ ਹੈ, ਉਹਦੇ ਟੀਚਰਸ ਕਿਸ ਤਰ੍ਹਾਂ ਮੋਨੀਟਰਿੰਗ ਜੇ ਉਹ ਕਰਨਗੇ 8ਵੀਂ ਤੱਕ, ਉਹਨੂੰ ਪ੍ਰਿਪੇਅਰ ਕਰਨਗੇ, ਇੱਕ ਲਾਂਚ ਪੈਡ ਦੇਣਗੇ 8ਵੀਂ 9ਵੀਂ ਤੱਕ, ਉਸ ਤੋਂ ਬਾਅਦ ਜਿਹੜਾ ਬੱਚਾ ਆਪਣੇ ਕਰੀਅਰ ਦੇ ਵਿੱਚ ਟੇਕ ਆਫ ਕਰ ਸਕਦਾ। ਅਤੇ ਇਸ ਕਰਕੇ ਪੇਰੈਂਟਸ ਨੂੰ ਅੰਡਰਸਟੈਂਡ ਕਰਨਾ ਚਾਹੀਦਾ ਕਿ ਆਪਣੀ ਇੱਛਾਵਾਂ ਉਹਨਾਂ ਤੋਂ ਪੂਰੀ ਕਰਾਈਏ, ਪਰ ਇਹ ਨਹੀਂ ਕਿ ਜੀ ਮੈਂ ਤਾਂ ਅੱਜ ਮੇਰਾ ਬੱਚਾ ਹੋਇਆ ਅਤੇ ਮੈਂ ਉਹਨੂੰ ਆਪਣੀ ਸਾਰੀ ਇੱਛਾਵਾਂ ਇਸ ਤੋਂ ਪੂਰੀਆਂ ਕਰਾਉਣੀਆਂ। ਇਟ ਵਿਲ ਟੇਕ ਟਾਈਮ, ਉਹ ਤੁਸੀਂ ਆਫਟਰ 10 ਔਰ 12 ਈਅਰਸ ਤੁਸੀਂ ਉਸ 'ਤੇ ਕਰ ਸਕਦੇ।
2: ਮਤਲਬ ਲਾਲ ਕਿਲ੍ਹਾ ਸਿੱਧਾ ਨਹੀਂ ਬਣਨਾ, ਪਹਿਲਾਂ ਬੁਨਿਆਦਾਂ ਪੁੱਟਣੀਆਂ ਪੈਣਗੀਆਂ, ਨੀਹਾਂ ਰੱਖਣੀਆਂ ਪੈਣਗੀਆਂ, ਫਿਰ ਹੀ ਤਾਜ ਮਹਿਲ ਜਾਂ ਕੁਤਬ ਮੀਨਾਰ ਕੁਝ ਬਣਨਗੇ।
3: ਬਿਲਕੁਲ,
2: ਬਾਕੀ ਇੱਕ ਜਦੋਂ ਚਲੋ ਪੇਰੈਂਟਸ ਨੇ ਉਹਨੂੰ 9ਵੀਂ 10ਵੀਂ 9ਵੀਂ 8ਵੀਂ ਤੱਕ ਕੋਈ ਭਾਰ ਨਹੀਂ ਪਾਇਆ ਕਿ ਠੀਕ ਹੈ ਬੱਚਾ ਜੋ ਕਰਦਾ ਕਰਨ ਦਿਓ, ਇਹ ਗੀਤ ਗਾਉਂਦਾ ਗੀਤ ਗਾਉਣ ਦਿਓ, ਨੱਚਦਾ ਹੈ, ਕੁਛ ਕਰਦਾ ਹੈ, ਸਾਇੰਸ ਪੜ੍ਹਦਾ ਹੈ, ਕਿਆ ਬਣਦਾ, ਕੁਛ ਨਹੀਂ। ਲੇਕਿਨ ਫਿਰ ਉਹ ਅੱਗੇ ਬੱਚਾ ਪਹੁੰਚ ਜਾਂਦਾ ਹੈ 9ਵੀਂ 10ਵੀਂ ਦੇ ਵਿੱਚ, ਉਹ ਇੱਕ ਬੜਾ ਹੀ ਕ੍ਰਿਟੀਕਲ ਜਿਹਾ ਪੀਰੀਅਡ ਬੱਚੇ ਲਈ ਵੀ ਹੁੰਦਾ ਕਿ ਉਦੋਂ ਵਿਸ਼ਿਆਂ ਦੀ ਚੋਣ ਬਹੁਤੀ ਜ਼ਿਆਦਾ ਤਾਂ ਨਹੀਂ ਉਹ ਕਰ ਸਕਦਾ, ਲੇਕਿਨ ਫਿਰ ਵੀ ਉਹ ਇੰਟਰਸਟ ਸ਼ੋ ਕਰਦਾ ਹੈ ਕਿ ਯੈਸ ਮੈਂ ਮੈਥ ਵਿੱਚ ਬਹੁਤ ਗੁੱਡ ਹਾਂ, ਜਾਂ ਮੈਨੂੰ ਕੋਈ ਲਿਟਰੇਚਰ ਅੱਛਾ ਲੱਗ ਰਿਹਾ ਹੈ ਜਾਂ ਕੁਛ ਅੱਛਾ ਲੱਗ ਰਿਹਾ ਹੈ, ਉਦੋਂ ਉਹਦੇ ਟ੍ਰੇਟਸ ਕੁਛ ਕੁਛ ਉੱਭਰਨੇ ਸ਼ੁਰੂ ਹੋ ਜਾਂਦੇ ਆ ਕਿ ਅੱਗੇ ਜਾ ਕੇ ਕੀ ਕਰਨ ਵਾਲਾ ਹੈ। ਉਸ ਵੇਲੇ ਬੱਚਾ ਜਿਹੜਾ ਹੈ ਅਤੇ ਟੀਚਰ ਹੈ, ਬੱਚਾ ਹੈ ਅਤੇ ਅਧਿਆਪਕ, ਉਹ ਇੱਕ ਤਰ੍ਹਾਂ ਚੁਰਸਤੇ 'ਚ ਖੜ੍ਹੇ ਹੁੰਦੇ ਆ ਕਿ ਹੁਣ ਆਪਾਂ ਨੇ ਜੇ ਹੁਣ ਨਹੀਂ ਸੋਚਿਆ ਫਿਰ ਕੁਛ ਨਹੀਂ ਹੋ ਸਕਦਾ। ਇਹ ਪੂਰੀ ਜ਼ਿੰਦਗੀ ਦਾ ਸਵਾਲ ਹੀ ਹੈ, ਇਹ ਦੋ ਵਿਸ਼ੇਸ਼ ਤੌਰ 'ਤੇ ਕਲਾਸਾਂ 9ਵੀਂ 10ਵੀਂ 'ਚ। ਇੱਥੇ ਬੱਚੇ ਨੂੰ ਕੀ ਧਿਆਨ ਰੱਖਣਾ ਚਾਹੀਦਾ ਬੱਚੇ ਦੇ ਲੈਵਲ ਤੇ ਆਪਾਂ ਜੇ ਸੋਚੀਏ?
3: ਬੱਚੇ ਨੂੰ ਇਸ ਸਟੇਜ ਦੇ ਉੱਤੇ ਸਪੋਰਟ ਤੇ ਮੋਟੀਵੇਸ਼ਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈਗੀ। ਕੁਝ ਗੱਲਾਂ ਇਸ ਤਰ੍ਹਾਂ ਦੀ ਹੁੰਦੀ ਹੈ, ਉਹਦੇ ਚੇਂਜਸ ਸਰੀਰ 'ਚ ਵੀ ਚੇਂਜਸ ਆ ਰਹੇ ਹੁੰਦੇ ਆ, ਉਹਦੇ ਮਾਇੰਡ ਵੀ ਉਹ ਸ਼ੇਪ ਅਪ ਕਰ ਰਿਹਾ ਹੁੰਦਾ ਕਿ ਮੈਂ ਅੱਗੇ ਕੀ ਕਰਨਾ। ਇਸ ਵੇਲੇ ਜੇ ਉਹਨਾਂ ਦੀ ਕਮਿਊਨੀਕੇਸ਼ਨ ਗੈਪ ਆ ਜਾਵੇ ਆਪਣੇ ਪੇਰੈਂਟਸ ਨਾਲ ਜਾਂ ਇਨਫੈਕਟ ਕਈ ਵਾਰ ਟੀਚਰਸ ਨਾਲ, ਤਾਂ ਉਹ ਉਹਦੇ ਲਈ ਬੜਾ ਨੁਕਸਾਨਦਾਇਕ ਹੋ ਸਕਦਾ ਹੈਗਾ। ਇਸ ਕਰਕੇ ਪੇਰੈਂਟਸ ਨੂੰ, ਟੀਚਰਸ ਨੂੰ ਚਾਹੀਦਾ ਬੱਚਿਆਂ ਨਾਲ ਉਸ ਵੇਲੇ ਆਪਣਾ ਕਮਿਊਨੀਕੇਸ਼ਨ ਜਿਹੜਾ ਉਹ ਚੰਗੀ ਤਰ੍ਹਾਂ ਬਣਾ ਕੇ ਰੱਖਣ, ਉਹਨਾਂ ਨੂੰ ਸਪੋਰਟ ਦੇਣ, ਉਹਨਾਂ ਨੂੰ ਮੋਟੀਵੇਸ਼ਨ ਦੇਣ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਕਿ ਜਦੋਂ ਅਸੀਂ ਵੀ ਬੱਚੇ ਹੁੰਦੇ ਸੀ, ਮੈਂ, ਮੇਰੇ ਭਰਾ, ਮੇਰੇ ਦੋਸਤ, ਅਸੀਂ ਨੋਰਮਲੀ ਇਹ ਗੱਲ ਸੁਣਦੇ ਹੁੰਦੇ ਹਾਂ ਕਿ ਟੀਚਰਸ ਜਾਂ ਪੇਰੈਂਟਸ ਵੇਲੇ ਕਹਿੰਦੇ ਆ ਕਿ ਇਹ ਤੁਹਾਡਾ ਜਿਹੜੀ ਕ੍ਰਿਟੀਕਲ ਸਟੇਜ ਹੈ 8ਵੀਂ 9ਵੀਂ 10ਵੀਂ ਦੀ, ਤੁਸੀਂ ਇਹ 2-3 ਸਾਲ ਜਿਹੜੇ ਬੋਰਡ ਦੀ ਕਲਾਸਾਂ ਪਾਰ ਕਰ ਲੋਗੇ, ਹੁਣ ਮਿਹਨਤ ਕਰ ਲੋਗੇ, ਸਾਰੀ ਉਮਰ ਤੁਸੀਂ ਐਸ਼ ਕਰੋਗੇ। ਜੇ ਹੁਣ ਤੁਸੀਂ ਐਸ਼ ਕਰ ਲਈ 2-3 ਸਾਲ ਦੇ, ਸਾਰੀ ਉਮਰ ਤੁਹਾਨੂੰ ਮਤਲਬ ਦਿਹਾੜੀ ਕਰਨੀ ਪੈਣੀ ਹੈ, ਫਿਰ ਪਛਤਾਵਾ ਰਹਿਣਾ। ਅਸੀਂ ਸੋਚਦੇ ਹਾਂ ਕਿ ਬਈ ਬੜੀ ਮਤਲਬ ਇਹ ਵਧੀਆ ਗੱਲ ਦੱਸੀ ਆ, ਅਸੀਂ 2 ਸਾਲ ਮਿਹਨਤ ਕਰ ਲੈਂਦੇ ਹਾਂ, 9ਵੀਂ 10ਵੀਂ ਚਲੋ ਚੰਗੇ ਨੰਬਰ ਆ ਜਾਂਦੇ ਹਾਂ,
2: ਬਿਲਕੁਲ ਸਹੀ।
3: ਫਿਰ ਜਦੋਂ 11ਵੀਂ 'ਚ ਹੁੰਦੇ ਆ, ਟੀਚਰ ਬਦਲ ਜਾਂਦੇ ਨੇ, ਪੇਰੈਂਟਸ ਤੋਂ ਚਲੋ ਉਹੀ ਗੱਲ ਰਿਪੀਟ ਕਰਦੇ ਰਹਿੰਦੇ ਨੇ ਕਿ ਇਹ 11ਵੀਂ 12ਵੀਂ ਹੋਰ ਤੁਸੀਂ ਮਿਹਨਤ ਕਰ ਲਓ, ਫਿਰ ਸਾਰੀ ਉਮਰ ਤੁਹਾਡੇ 60 ਸਾਲ ਜਿਹੜੇ ਐਸ਼ ਦੇ ਨਿਕਲਣਗੇ। ਅਸੀਂ ਫਿਰ ਸੋਚ ਕੇ ਮਿਹਨਤ ਕਰ ਲੈਂਦੇ ਹਾਂ ਕਿ ਚਲੋ 2 ਸਾਲ ਬੋਰਡ ਕਰ ਲੈਂਦੇ ਹਾਂ, ਮਿਹਨਤ
2: ਐਡ ਹੋ ਗਈ, ਚਲੋ ਕੋਈ ਗੱਲ ਨਹੀਂ।
3: ਕੋਈ ਬੱਚਾ ਕਰ ਲੈਂਦਾ, ਮਿਹਨਤ ਕਰ ਲੈਂਦਾ, ਕੋਈ ਡਾਕਟਰ ਬਣ ਜਾਂਦਾ 12ਵੀਂ 12ਵੀਂ, ਇੰਜੀਨੀਅਰਿੰਗ ਲਾਈਨ 'ਚ ਲੈਂਦਾ, ਕੋਈ ਸਰਵਿਸਿਜ਼ ਵਗੈਰਾ ਕਿਤੇ ਚਲਾ ਜਾਂਦਾ। ਉਸ ਤੋਂ ਬਾਅਦ ਫਿਰ ਜੇ ਇੱਕ ਵਾਰੀ ਡਾਕਟਰ ਬਣ ਹੀ ਗਿਆ, ਫਿਰ ਤਾਂ ਮਿਹਨਤ ਕਰਨੀ ਪੈਂਦੀ,
2: ਫਿਰ ਤੋਂ ਗੱਡੀ ਲੀਹ ਤੇ ਆ ਗਈ ਹੈ,
3: ਫਿਰ ਤਾਂ ਆ ਗਈ। ਉਸ ਤੋਂ ਬਾਅਦ ਇਹ ਮਤਲਬ ਕਹਿਣ ਦੀ ਗੱਲ ਹੈ ਕਿ ਕਿਸੇ ਵੀ ਤਰ੍ਹਾਂ ਨਾਲ, ਇਸ ਤਰ੍ਹਾਂ ਦੀ ਗੱਲਾਂ ਨਾਲ ਜਾਂ ਕੋਈ ਹੋਰ ਕਿਸੇ ਮੋਟੀਵੇਸ਼ਨ ਨਾਲ, ਜੇ ਬੱਚੇ ਨੂੰ ਆਪਾਂ ਉਸ ਵੇਲੇ ਸਪੋਰਟ ਦੇ ਦਈਏ, ਉਹਨੂੰ ਆਪਾਂ ਕਿਸੇ ਤਰ੍ਹਾਂ ਰੀਇਨਫੋਰਸਮੈਂਟ ਦੇ ਦਈਏ, ਤਾਂ ਉਹਦਾ ਸਾਰਾ ਜਿਹੜਾ ਕਰੀਅਰ ਆ ਉਸ ਵੇਲੇ ਸ਼ੇਪ ਅਪ ਹੋ ਸਕਦਾ ਹੈ। ਤੇ ਉਸ ਵੇਲੇ ਪੇਰੈਂਟਸ ਨੂੰ, ਟੀਚਰਸ ਨੂੰ ਇਹ ਬਹੁਤ ਸੋਚਣ ਦੀ ਲੋੜ ਹੈ ਕਿ ਕਿਸ ਤਰ੍ਹਾਂ ਆਪਣੇ ਬੱਚਿਆਂ ਨੂੰ, ਆਪਣੇ ਆਪਣੇ ਵਿਦਿਆਰਥੀਆਂ ਨੂੰ ਕਿਸ ਤਰ੍ਹਾਂ ਇਸ ਚੰਗੀ ਸਪੋਰਟ ਦੇ ਸਕੇ।
2: ਬਿਲਕੁਲ ਸਹੀ ਜੀ, ਇਹ ਤਾਂ ਇਹੀ ਇੱਕ ਤਰ੍ਹਾਂ ਦਾ ਕਹਿ ਲਓ ਕਿ ਕ੍ਰੋਸ ਰੋਡਸ ਨੇ, ਇਹਨਾਂ ਦੇ ਉੱਤੇ ਹੀ ਸਹੀ ਟਰੈਕ ਪਕੜਨ ਦੀ ਲੋੜ ਹੁੰਦੀ ਹੈ। ਅਤੇ ਬੜੀ ਵਧੀਆ ਗੱਲ ਤੁਸੀਂ ਕੀਤੀ। ਵੈਸੇ ਤੁਸੀਂ ਡਾਕਟਰ ਵੀ ਹੋ, ਮੈਂ ਜੇ ਨਿੱਜੀ ਸਵਾਲ ਪੁੱਛਾਂ ਕਿ ਤੁਸੀਂ ਡਾਕਟਰ ਹੋ, MBBS ਹੋ, ਫਿਰ ਤੁਸੀਂ ਟਰੈਕ ਬਦਲਦੇ ਹੋ, ਫਿਰ ਤੁਸੀਂ ਸਿਵਲ ਸਰਵਿਸ 'ਚ ਆਉਂਦੇ ਹੋ, ਇਹ ਇਹ ਕਿਵੇਂ ਡਾਕਟਰ ਬਣਨ ਦਾ ਟਰੈਕ ਕਿਵੇਂ ਸੀ, ਅਤੇ ਉਸ ਤੋਂ ਬਾਅਦ ਜਿਹੜਾ ਟਰਨ ਰਿਹਾ ਉਹ ਕਿਵੇਂ ਜ਼ਿੰਦਗੀ 'ਚ ਆਇਆ?
3: ਡਾਕਟਰ ਬਣਨ ਦੀ ਜਿਹੜਾ ਸੁਪਨਾ ਸੀਗਾ, ਉਹ ਐਕਚੁਅਲੀ ਜਿਹੜੀ ਮੈਂ ਗੱਲ ਕਹਿ ਰਿਹਾ ਸੀ, ਮੇਰੇ ਪੇਰੈਂਟਸ ਨਹੀਂ ਸੀ, ਮੇਰਾ ਸੁਪਨਾ ਨਹੀਂ ਸੀਗਾ। ਜਸਟ ਦੈਟ ਕਿ ਉਹਨਾਂ ਨੇ ਗਰੂਮ ਇਸ ਤਰ੍ਹਾਂ ਦਾ ਕੀਤਾ ਕਿ ਪੜ੍ਹਾਈ ਜੇ ਨੋਰਮਲੀ ਆਪਣਾ ਠੀਕ ਰਹੇ, ਆਪਣੀ ਕਲਾਸ 'ਚ ਪਿੱਛੇ ਵਾਲੀ ਕਤਾਰ 'ਚ ਨਾ ਹੋਵੇ, ਅਗਲੀ ਕਤਾਰ 'ਚ ਰਹੇ। 7ਵੀਂ 8ਵੀਂ ਤੱਕ ਇਹੀ ਚੱਲਦਾ ਰਿਹਾ, ਖੇਡਾਂ 'ਚ ਵੀ ਠੀਕ ਸੀਗਾ, ਖੇਡ ਖੂਡ ਵੀ ਠੀਕ ਲੈਂਦੇ ਸੀ। ਜਿਹੜੀ ਗੱਲ ਮੈਂ ਆਖੀ ਕਿ 8ਵੀਂ ਜਦੋਂ ਇੱਕ ਕ੍ਰੋਸ ਪੁਆਇੰਟ ਆ ਕਿ ਬੋਰਡ ਦੇ ਪੇਪਰਾਂ ਨੂੰ ਬੜਾ ਹੁਬਾ ਬਣਾਉਂਦਾ, ਸਾਡੇ ਟਾਈਮ 'ਚ 8ਵੀਂ ਬੋਰਡ ਦੀ ਹੁੰਦੀ ਸੀ, ਕਹਿੰਦੇ ਜੀ ਬੋਰਡ ਦਾ ਪੇਪਰ ਹੈ ਅਤੇ ਇਹਦਾ ਚੰਗਾ ਤੁਸੀਂ ਕਰਨਾ ਹੀ ਕਰਨਾ, ਇਸ ਦਾ ਕੋਈ ਉਹ ਹੈ ਹੀ ਨਹੀਂ, ਇਹਦਾ ਹੱਲ ਹੀ ਨਹੀਂ ਹੈਗਾ। 8ਵੀਂ 'ਚ ਮਿਹਨਤ ਕੀਤੀ, ਉਦੋਂ ਇਹੀ ਗੱਲਾਂ ਕਹੀਆਂ ਗਈਆਂ ਕਿ ਜੇ 8ਵੀਂ ਪਾਸ ਕਰ ਲਓ ਫਿਰ ਤੁਹਾਨੂੰ ਲੈ ਕੇ ਜਾਵਾਂਗੇ ਕਿਤੇ, ਅਸੀਂ ਵੀ ਨਾਲ ਕਰਾਂਗੇ, ਹੋ ਗਈ ਪਾਸ, ਹੋ ਗਈ 8ਵੀਂ ਸੰਭਾਵ। 9ਵੀਂ, ਅੱਛਾ ਇੱਕ ਆਦਤ ਸ਼ੁਰੂ ਤੋਂ ਪਵਾਈ ਕਿ ਪੇਪਰ ਰੀਡਿੰਗ ਨਹੀਂ, ਨਿਊਜ਼ ਪੇਪਰ ਤੁਸੀਂ ਸ਼ੁਰੂ ਤੋਂ ਪੜ੍ਹਦੇ ਰਹੋ, ਬੁੱਕਸ ਵਗੈਰਾ, GK ਦੀ ਬੁੱਕਸ ਹੈਗੀਆਂ ਜਾਂ ਹੋਰ ਕੋਈ ਕੰਪੀਟੀਸ਼ਨ ਦੀ ਬੁੱਕਸ ਹੈਗੀਆਂ, ਇਹ ਹਮੇਸ਼ਾ ਆਦਤ ਸਾਡੇ ਘਰ 'ਚ ਸੀਗੀ ਕਿ ਮੰਥਲੀ ਇੱਕ ਮੈਗਜ਼ੀਨ ਸਾਡੇ ਕੋਲ ਆਉਂਦੀ ਸੀ, ਪੇਪਰ ਸਾਡੇ ਕੋਲ 3 ਲੈਂਗੁਏਜ ਦੇ ਆਉਂਦੇ ਆਉਂਦੇ
2: ਪਲੱਸ ਪੁਆਇੰਟਸ,
3: ਇਹ ਪਲੱਸ ਪੁਆਇੰਟ, ਇਹ ਗਰੂਮਿੰਗ ਦੀ ਜਿਹੜੀ ਮੈਂ ਗੱਲ ਆਖ ਰਿਹਾ ਸੀ ਕਿ ਤਿੰਨੇ ਲੈਂਗੁਏਜ ਦੇ ਪੇਪਰ ਸਾਡੇ ਘਰ 'ਚ ਆਉਂਦੇ ਸੀਗੇ, ਹਿੰਦੀ, ਪੰਜਾਬੀ, ਇੰਗਲਿਸ਼, ਤਿੰਨੇ ਸ਼ੁਰੂ ਤੋਂ ਹੀ ਬਚਪਨ ਤੋਂ ਹੀ ਪੜ੍ਹਦੇ ਸੀ। ਅਤੇ ਫਿਰ 9th-10th ਹੋਇਆ ਤਾਂ ਬਾਇਓ 'ਚ ਇੰਟਰਸਟ ਚਲਾ ਗਿਆ ਕਿ ਚਲੋ ਠੀਕ ਹੈ ਬਾਇਓ ਪੜ੍ਹ ਕੇ ਵੇਖ ਲੈਂਦੇ ਹਾਂ। 10th ਦੇ ਵਿੱਚ ਜਦੋਂ ਕਲੀਅਰ ਹੋਇਆ ਅਤੇ ਆਈ ਹੈਡ ਪ੍ਰਿਪੇਅਰਡ ਮਾਈ ਮਾਈਂਡ ਕਿ ਬਾਇਓ ਲੈਣੀ ਹੈਗੀ, ਡਾਕਟਰ ਜਿਹੜਾ ਹੈ ਬਣਨਾ, ਕਿਸੇ ਨੇ ਥੋਪਿਆ ਨਹੀਂ।
2: ਅੱਛਾ,
3: ਸੁਪਨਾ ਪੇਰੈਂਟਸ ਦਾ ਸੀਗਾ, ਪਰ ਉਦੋਂ ਥੋਪਿਆ ਨਹੀਂ ਗਿਆ ਕਿ ਤੁਸੀਂ ਬਣਨਾ ਹੈਗਾ, ਉਦੋਂ ਤੱਕ ਮਾਈਂਡ
2: ਆਪ ਵੀ ਤੁਸੀਂ ਸੋਚ ਆਪਣਾ ਇਹਨੂੰ ਆਪਣਾ ਸੁਪਨਾ ਬਣਾ ਲਿਆ,
3: ਬਿਲਕੁਲ ਕਿ ਬਣਨਾ ਹੈਗਾ, ਮੈਡੀਕਲ ਲੈ ਲਈ, ਨਾਲ ਥੋੜਾ ਮੈਥ 'ਚ ਇੰਟਰਸਟ ਸੀ ਅਤੇ ਨੋਨ ਮੈਡੀਕਲ ਵਿੱਚ ਸੀ, ਆਪਸ਼ਨਲ ਰੱਖ ਲਈ। ਪੇਪਰ ਦੇ ਚੁੱਕੇ ਸੀ, ਐਨਡੀਏ ਦਾ ਪੇਪਰ ਵੀ ਦੇਣ ਚਲੇ ਗਏ, ਰਬ ਦੀ ਮਿਹਰ ਸੀ, ਦੋਵੇਂ ਜਿਹੜੇ ਹੈ ਉਹਦਾ ਪ੍ਰੀਲਿਮਸ ਕਲੀਅਰ ਹੋ ਗਿਆ, ਉਹਦਾ ਡਾਕਟਰੀ ਦਾ ਕਲੀਅਰ ਹੋ ਗਿਆ। ਉਸ ਵੇਲੇ ਮਤਲਬ ਚੀਜ਼ਾਂ ਉਹੀ ਹੈ ਕਿ ਜ਼ਰੂਰੀ ਨਹੀਂ ਕਿ ਤੁਸੀਂ ਦੋਵੇਂ ਇੱਕ ਸਾਥ ਟੇਕ
2: ਕਰੋ,
3: ਬਟ ਤੁਸੀਂ ਜਿਹੜਾ ਬੱਚਾ ਉਸ ਸਟੇਜ 'ਤੇ ਹੁੰਦਾ 11ਵੀਂ 12ਵੀਂ ਦੀ, ਉਹਦੇ ਸਾਹਮਣੇ ਇਹ ਆਪਸ਼ਨਸ ਹੁੰਦੇ ਨੇ ਬੈਂਕਿੰਗ ਦੇ ਵਿੱਚ, ਜਿਸ ਕਿਸੇ ਨੂੰ ਲੱਗਦਾ ਕਿ ਬੈਂਕਿੰਗ 'ਚ ਜਾਣਾ ਉਹ ਕਮਰਸ ਦੇ ਥਰੂ ਆਪਣੀ ਤਿਆਰੀ ਉਸ ਤਰ੍ਹਾਂ ਦੀ ਕਰ ਸਕਦਾ, ਕਿਸੇ ਨੂੰ ਲੱਗਦਾ CA ਬਣਨਾ ਹੈਗਾ, ਮੈਂ ਕਿਸ ਨੂੰ ਲੱਗਦਾ ਇੰਜੀਨੀਅਰਿੰਗ ਕਰਨਾ, ਦੈਟ ਇਜ਼ ਦਾ ਸਟੇਜ ਜਦੋਂ 9th-10th ਦੇ ਵਿੱਚ ਤੁਸੀਂ ਉਹਦੇ ਲਈ ਆਪਣਾ ਇੱਕ ਪਲੈਟਫਾਰਮ ਤਿਆਰ ਕਰਦੇ ਹੋ, ਅਤੇ ਪਲੱਸ 1 ਦੇ ਵਿੱਚ ਤੁਸੀਂ ਟੇਕ ਆਫ ਕਰਦੇ ਹੋ, ਉਸ ਤੋਂ ਬਾਅਦ ਭਾਵੇਂ ਤੁਸੀਂ CA ਬਣੋ, ਇੰਜੀਨੀਅਰ ਬਣੋ, ਟੀਚਰ ਬਣੋ, ਆਪਣੇ ਡਾਕਟਰ ਬਣੋ, ਆਰਮੀ 'ਚ ਜਾਓ, ਪੁਲਿਸ 'ਚ ਜਾਓ, ਉਹ ਤੁਹਾਡੀ ਜਿਹੜੀ ਹੈ ਉਸ ਵੇਲੇ ਤੁਹਾਡਾ ਡਿਸੀਜਨ ਲੈਣਾ ਜ਼ਰੂਰੀ ਹੁੰਦਾ। ਅਤੇ ਦੋਨੋਂ ਜਦੋਂ ਮੇਰੇ ਕਲੀਅਰ ਹੋ ਗਏ ਅਤੇ ਬੈਟਰ ਵਾਸ ਕਿ ਚਲੋ ਠੀਕ ਸਪਨਾ ਉਹਦੇ ਵਿੱਚ ਜਾਣਾ ਸੀਗਾ ਮੈਡੀਕਲ ਦੇ ਵਿੱਚ, ਅਤੇ ਮੈਡੀਕਲ ਸਬਜੈਕਟ ਲੈ ਲਿਆ
2: ਬਿਲਕੁਲ
3: ਪਹਿਲੇ ਅਟੈਂਪਟ ਦੇ ਵਿੱਚ। ਔਰ ਸਿਵਲ ਸਰਵਿਸ ਇਸ ਕਰਕੇ ਬਣਿਆ ਕਿਉਂਕਿ ਜਿਵੇਂ ਮੈਂ ਦੱਸਿਆ ਸੀ ਕਿ GK ਸ਼ੁਰੂ ਤੋਂ ਅੱਛੀ ਸੀਗੀ, ਪੇਪਰ ਰੀਡਿੰਗ ਬਹੁਤ ਚੰਗੀ ਇੱਕ ਆਦਤ ਜੇ ਬੱਚੇ 'ਚ ਪੈ ਸਕਦੀ ਹੋਵੇ। ਔਰ ਮੈਂ ਆਪਣਾ ਜਿਹੜੀ ਸਿਵਲ ਸਰਵਿਸ ਦਾ ਕਰੀਅਰ, ਮੈਂ ਟੋਟਲੀ ਮੈਂ ਬਿਲਕੁਲ ਨਹੀਂ ਕਹਾਂਗਾ ਕਿ ਮੈਂ ਆਫਟਰ ਗ੍ਰੈਜੂਏਸ਼ਨ ਮੈਂ ਸਿਵਲ ਸਰਵਿਸ ਦੀ ਤਿਆਰੀ ਕੀਤੀ, ਉਹਦਾ ਜਿਹੜਾ ਬੇਸ ਸੀਗਾ ਥਰੂ ਨਿਊਜ਼ ਪੇਪਰ ਰੀਡਿੰਗ ਮੇਰਾ ਬਚਪਨ ਤੋਂ ਹੀ ਤਿਆਰ ਹੋ ਚੁੱਕਿਆ ਸੀਗਾ। ਐਂਡ ਉਸ ਆਦਤ ਦੇ ਕਾਰਨ ਜਿਹੜਾ ਸੀ ਸਿਵਲ ਸਰਵਿਸ 'ਚ ਆਉਣ ਦਾ ਡਿਸੀਜਨ ਹੋਇਆ ਕਿ ਚਲੋ ਟਰਾਈ ਕਰ ਸਕਦੇ ਹਾਂ ਕਿਉਂਕਿ ਬੇਸ ਚੰਗਾ ਬਣਿਆ ਹੋਇਆ ਸੀਗਾ। ਅਤੇ ਕਿਸੇ ਬੱਚੇ ਨੂੰ ਅੱਗੇ ਸਿਵਲ ਸਰਵਿਸ ਦੀ ਤਿਆਰੀ ਕਰਨੀ ਹੈ ਤਾਂ ਇੱਕ ਬਹੁਤ ਹੀ ਬੇਸਿਕ ਸਟੈਪ ਜਿਹੜਾ ਪ੍ਰੀਲਿਮਨਰੀ ਸਟੈਪ ਮੈਂ ਆਖਾਂਗਾ ਕਿ ਪੇਪਰ ਰੀਡਿੰਗ ਦੀ ਆਦਤ ਜੇ ਬਾਅਦ 'ਚ ਵੀ ਬਣ ਜਾਵੇ, ਈਵਨ ਵੈਨ ਯੂ ਆਰ ਇਨ ਕਾਲਜ ਉਦੋਂ ਵੀ ਬਣ ਜਾਵੇ, ਤਾਂ ਇਹ ਬਹੁਤ ਹੀ ਚੰਗੀ ਆਦਤ ਹੈ। ਤੁਸੀਂ ਆਸ ਪਾਸ ਦੀ ਆਪਣੀ ਸਰਾਊਂਡਿੰਗਸ ਨਾਲ, ਦੇਸ਼ ਦੁਨੀਆ ਦੀ ਖਬਰਾਂ ਤੋਂ ਵੀ ਤੁਸੀਂ ਰਹਿੰਦੇ ਹੋ, ਅਪਡੇਟਡ ਰਹਿੰਦੇ ਹੋ, ਤੁਸੀਂ ਆਪਣੇ ਸ਼ਹਿਰ ਦੀ ਖਬਰਾਂ ਤੋਂ ਵੀ ਅਪਡੇਟਡ ਰਹਿੰਦੇ ਹੋ, ਤੁਹਾਡੇ ਸ਼ਹਿਰ 'ਚ ਕੀ ਹੋ ਰਿਹਾ, ਤੁਹਾਡੀ ਕੰਟਰੀ 'ਚ ਕੀ ਹੋ ਰਿਹਾ, ਦੁਨੀਆ 'ਚ ਕੀ ਹੋ ਰਿਹਾ। ਐਂਡ ਸਿਵਲ ਸਰਵਿਸ ਜਾਓ ਜਾਂ ਨਾ ਜਾਓ, ਬਟ ਇੱਕ ਇਨਫੋਰਮਡ ਸਿਟੀਜ਼ਨ ਜਿਹੜਾ ਤੁਸੀਂ ਉਹਦੇ ਵਿੱਚ ਬਣ ਸਕਦੇ ਹੋ।
2: ਬਿਲਕੁਲ ਬਿਲਕੁਲ ਹਾਂਜੀ, ਉਹ ਪਹਿਲੀ ਸ਼ਰਤ ਹੈ, ਉਹ ਤਾਂ ਚਾਹੀਦਾ ਹੀ ਚਾਹੀਦਾ।
3: ਬਿਲਕੁਲ ਬਿਲਕੁਲ।
2: ਤੁਸੀਂ ਉੱਧਰ ਸਿਵਲ ਸਰਵਿਸ ਦੇ ਵਿੱਚ ਵੀ ਐਨ ਵਧੀਆ ਸ਼ਾਈਨਿੰਗ ਕਲਰਸ ਦੇ ਨਾਲ ਉੱਧਰ ਅਪੀਅਰ ਹੋਏ, ਅਤੇ ਮੁੜ ਕੇ ਹੁਣ ਤੁਸੀਂ ਬਤੌਰ ਸਬ ਡਿਵੀਜ਼ਨਲ ਮੈਜਿਸਟਰੇਟ ਸੇਵਾਵਾਂ ਦਸੂਹਾ ਦੇ ਵਿੱਚ ਨਿਭਾ ਰਹੇ ਹੋ, ਅਤੇ ਇਹ ਇਸੇ ਇਹ ਕਰੀਅਰ ਤੁਹਾਡਾ ਅੱਗੇ ਬਹੁਤ ਦੂਰ ਤੱਕ ਜਾਣ ਵਾਲਾ ਹੈ। ਅਤੇ ਇਹ ਜਿਹੜੇ ਬੱਚੇ ਆ ਸਾਡੇ ਭਵਿੱਖ ਆ ਦੇਸ਼ ਦਾ, ਤੁਸੀਂ ਇੱਕ ਉਹਨਾਂ ਦੇ ਲਈ ਰੋਲ ਮਾਡਲ ਹੋ ਜਦੋਂ ਤੁਹਾਨੂੰ ਮਿਲਦੇ ਆ, ਬੱਚੇ ਵੀ ਤੁਹਾਨੂੰ ਮਿਲਦੇ ਹੋਣਗੇ ਸਕੂਲਾਂ 'ਚ ਤੁਸੀਂ ਜਾਂਦੇ ਹੋ ਜਾਂ ਕਈ ਵਾਰੀ ਬੱਚੇ ਤੁਹਾਡੇ ਕੋਲ ਆਉਂਦੇ ਨੇ, ਕਿਸ ਤਰ੍ਹਾਂ ਦਾ ਤੁਹਾਨੂੰ ਓਵਰਆਲ ਇੱਕ ਉਹਨਾਂ ਦਾ ਪ੍ਰਭਾਵ ਤੁਹਾਡੇ ਉੱਤੇ ਪੈਂਦਾ ਹੈ ਕਿ ਇਹ ਜਿਹੜੀ ਪੀੜ੍ਹੀ ਆ ਇਹ ਕਿੰਨੀ ਕੁ ਜਾਗਰੂਕ ਆ, ਕਿੰਨੇ ਕੁ ਬੱਚਾ ਜਿਹੜਾ ਹੈ ਕਿਸ ਲੈਵਲ 'ਤੇ ਖੜ੍ਹਾ ਹੈ? ਲੱਗ ਜਾਂਦਾ ਪਤਾ ਕਿ ਇਹ ਜਿਹੜੇ ਮੋਸਟਲੀ ਕਾਲਜ ਗੋਇੰਗ ਬੱਚੇ ਆ, ਸਕੂਲ ਗੋਇੰਗ ਬੱਚੇ ਆ, ਇਹਨਾਂ ਦਾ ਕੈਲੀਬਰ ਕਿੱਥੇ ਕੁ ਖੜ੍ਹਾ ਹੈ ਅੱਜ ਦੇ ਦੇਖਿਆ ਜਾਵੇ ਜੀ ਓਵਰਆਲ ਸਿਨੇਰੀਓ ਜਨਰਲ?
3: ਮੈਨੂੰ ਨਹੀਂ ਪਤਾ, ਮੈਨੂੰ ਇਸ ਤਰ੍ਹਾਂ ਲੱਗਦਾ ਕਿ ਇੰਡੀਆ ਦੇ ਜੀਨਸ ਕੁਛ ਇਸ ਤਰ੍ਹਾਂ ਦੀ ਗੱਲ ਹੈ, ਜੈਨੇਟਿਕ ਮਟੀਰੀਅਲ ਆਪਣੇ ਦੇਸ਼ ਦਾ ਇਸ ਤਰ੍ਹਾਂ ਦਾ ਹੈਗਾ ਕਿ ਬੱਚੇ ਜਿਹੜੇ ਹੈਗੇ ਇੰਨੇ ਜ਼ਿਆਦਾ ਟੈਲੈਂਟਡ ਨੇ, ਨਵੀਂ ਜਿਹੜੀ ਪਨੀਰੀ ਆਪਾਂ ਕਹਿੰਦੇ ਹਾਂ, ਨਵੀਂ ਜਨਰੇਸ਼ਨ ਆ ਜਿਹੜੀ ਆ ਰਹੀ ਹੈ ਉਹ ਇੰਨੀ ਜ਼ਿਆਦਾ ਟੈਲੈਂਟਡ ਹੈ, ਉਹਨਾਂ ਨੂੰ ਦੇਖ ਕੇ ਸਾਨੂੰ ਲੱਗਦਾ ਕਿ ਉਸ ਉਮਰ 'ਚ ਅਸੀਂ ਕੁਛ ਵੀ ਨਹੀਂ ਸੀਗੇ ਇਹਨਾਂ ਦੇ ਸਾਹਮਣੇ। ਜੇ ਅਸੀਂ ਇਫ ਯੂ ਕੈਨ ਟ੍ਰੈਵਲ ਬੈਕ ਇਨ ਟਾਈਮ ਅਤੇ ਉਹਨਾਂ ਦੇ ਨਾਲ ਕੰਪੈਰੀਜ਼ਨ ਕਰੀਏ, ਅਸੀਂ ਕਿਤੇ ਵੀ ਸਟੈਂਡ ਨਹੀਂ ਕਰਾਂਗੇ। ਬੇਸਿਕਲੀ ਅਗੇਨ ਸਾਰੀ ਗੱਲ ਘੁੰਮ ਫਿਰ ਕੇ ਉੱਥੇ ਆ ਜਾਂਦੀ ਹੈ ਕਿ ਜੇ ਇਹਨਾਂ ਬੱਚਿਆਂ ਨੂੰ ਪ੍ਰੋਪਰ ਅਸੀਂ ਗਾਈਡੈਂਸ ਦਈਏ, ਉਹਨਾਂ ਨੂੰ ਪ੍ਰੋਪਰ ਗਰੂਮ ਕਰੀਏ, ਇਹ ਬੱਚੇ ਕੁਛ ਵੀ ਕਰ ਸਕਦੇ ਨੇ। ਆਪਣਾ ਭਾਰਤ ਦੇਸ਼ ਸਭ ਤੋਂ ਦੁਨੀਆ ਦਾ ਨੰਬਰ 1 ਦੇਸ਼ ਬਣ ਸਕਦਾ ਹੈ ਜੇ ਬੱਚੇ ਆਪਣੇ ਟੈਲੈਂਟ ਦਾ ਸਹੀ ਤਰ੍ਹਾਂ ਨਾਲ ਯੂਜ਼ ਕਰ ਲੈਣ। ਮੈਂ ਬੱਚਿਆਂ ਨੂੰ ਮਿਲਦਾ, ਸਕੂਲਾਂ 'ਚ ਵੀ ਮਿਲਦਾ, ਕਾਲਜ 'ਚ ਵੀ ਮਿਲਦਾ, ਬੜੇ ਹਾਸੇ ਵਾਲੀ ਗੱਲ ਆ, ਉਹ ਕਹਿਣਗੇ ਕਿ ਜੀ ਅਸੀਂ ਤਾਂ ਤੁਹਾਡੇ ਵਾਂਗ ਬਣਨਾ ਹੈ। ਕਈ ਬੱਚੇ ਜਿਹੜੇ ਸਿਵਲ ਦੀ ਤਿਆਰੀ ਸ਼ੁਰੂ ਕਰਦੇ ਨੇ, ਉਹਨਾਂ ਦੇ ਦਿਮਾਗ 'ਚ ਵੀ ਇਹ ਗੱਲ ਹੁੰਦੀ ਹੈ, ਸਾਡੇ ਵੀ ਦਿਮਾਗ 'ਚ ਇਨਫੈਕਟ ਜਦੋਂ ਅਸੀਂ ਪ੍ਰਿਪੇਅਰ ਕਰੇ ਸੀ ਇਹ ਗੱਲ ਹੁੰਦੀ ਸੀ ਕਿ DC ਬਣਾਂਗੇ ਜੀ, ਅਸੀਂ ਸਿਵਲ ਕਰਕੇ DC ਬਣਾਂਗੇ। ਹੁਣ ਛੋਟਾ ਬੱਚਾ ਕਹਿ ਰਿਹਾ ਕਿ ਮੈਂ DC ਬਣਦਾ, ਤਾਂ ਮੈਂ ਕਿਹਾ ਕੋਈ ਗੱਲ ਨੀ ਬੇਟਾ, ਤੂੰ ਪੜ੍ਹ ਲੈ, ਗਰੂਮ ਅਪ ਕਰ ਲੈ, ਡੀਸੈਂਟ ਚਾਈਲਡ ਬਣ ਜਾ,
2: DC ਤੋਂ
3: ਡੀਸੈਂਟ ਬਣ ਜਾਏਗਾ। ਕੋਈ ਵੱਡਾ ਬੱਚਾ ਕੋਈ ਆਉਂਦਾ ਕਾਲਜ ਦਾ, ਉਹ ਕਹਿੰਦਾ ਜੀ ਅਸੀਂ DC ਬਣਦਾ, ਮੈਂ ਕਿਹਾ ਤੂੰ ਬੇਟਾ ਚੰਗੀ ਪੜ੍ਹਾਈ ਕਰ ਲੈ, ਚੰਗੇ ਆਪਣੇ ਸਾਰੇ ਸੋਸਾਇਟੀ ਨਾਲ ਜੁੜ, ਡੀਸੈਂਟ ਸਿਟੀਜ਼ਨ ਬਣ ਜਾ, DC ਆਪੇ ਬਣ ਜਾਣਾ। ਸੋ ਬੇਸਿਕਲੀ DC ਬਣਨਾ ਜਾਂ ਸਿਵਲ ਸਰਵਿਸ ਜਾਣਾ ਇੱਕ ਇੱਕ ਬਹੁਤ ਹੀ ਇੱਕ ਮਲਟੀ ਪ੍ਰੋਂਗ ਚੀਜ਼ ਦਾ ਇੱਕ ਪ੍ਰੋਂਗ ਹੈ। ਤੁਹਾਡੇ ਕੋਲ ਅੱਗੇ ਕਰੀਅਰ 'ਚ ਇੰਨੀ ਆਪਸ਼ਨ ਨੇ, ਸਪੋਰਟਸ ਪਰਸਨ ਓਲੰਪਿਕਸ 'ਚ ਤੁਸੀਂ ਕੁਛ ਕਰ ਲਓ। ਅਸੀਂ ਦੇਖਿਆ 2016 ਦੇ ਓਲੰਪਿਕ ਦੇ ਵਿੱਚ ਜਿਹੜੇ ਵੀ ਮੈਡਲਿਸਟ ਸੀਗੇ ਅੱਜ ਉਹ ਕਿਤੇ ਪਹੁੰਚ ਚੁੱਕੇ ਨੇ।
2: ਬਿਲਕੁਲ ਬਿਲਕੁਲ।
3: ਥੋੜ੍ਹੀ ਜਿਹੀ ਮਿਹਨਤ ਕਰਕੇ ਤੁਸੀਂ ਆਪਣੇ ਦੇਸ਼ ਦਾ ਨਾਂ ਕਿੰਨਾ ਅੱਗੇ ਲਿਜਾ ਸਕਦੇ ਹੋ। ਤੁਸੀਂ ਕਿਸੇ ਨੂੰ ਐਕਟਿੰਗ ਦਾ ਸ਼ੌਕ ਹੁੰਦਾ, ਕੋਈ ਬੱਚਾ ਇਸ ਤਰ੍ਹਾਂ ਦਾ ਇਨਹੈਰੈਂਟ ਟੈਲੈਂਟ ਹੁੰਦਾ ਹੈਗਾ, ਤੁਸੀਂ ਐਕਟਿੰਗ ਲਾਈਨ 'ਚ ਚਲੇ ਜਾਓ। ਸਿੰਗਿੰਗ ਦਾ ਸ਼ੌਕ ਹੈ, ਆਪਣੇ ਆਪਣੇ ਹੀ ਏਰੀਆ 'ਚ ਕਿੰਨੇ ਸਿੰਗਰ ਤੁਹਾਡੇ ਥਰੂ ਪਤਾ ਲੱਗ ਗਿਆ ਸੀਗਾ।
2: ਬਿਲਕੁਲ।
3: ਕਿਸੇ ਦੇ ਕੋਈ ਵੀ ਟੈਲੈਂਟ ਹੈਗਾ ਜੇ ਇਹਨੂੰ ਉਹ ਐਕਸਪਲੋਰ ਕਰੇ, ਮਾਇੰਡ ਦਾ ਅਸੀਂ ਬਿਲਕੁਲ 5-10% ਆਪਾਂ ਐਕਸਪਲੋਰ ਕਰਦੇ ਹਾਂ, ਆਪਾਂ ਮਾਇੰਡ ਨੂੰ ਹੋਰ ਐਕਸਪੈਂਡ ਕਰਕੇ ਐਕਸਪਲੋਰ ਕਰੀਏ, ਤੁਸੀਂ ਕਿਤੇ ਦੇ ਕਿਤੇ ਪਹੁੰਚ ਸਕਦੇ ਹੋ ਕਿਸੇ ਵੀ ਲਾਈਨ ਦੇ ਵਿੱਚ।
2: ਬਿਲਕੁਲ ਸਰ, ਬਹੁਤ ਵਧੀਆ ਲੱਗ ਰਿਹਾ ਗੱਲਾਂ ਬਾਤਾਂ ਕਰਕੇ। ਆਪਾਂ ਇੱਕ ਛੋਟਾ ਜਿਹਾ ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਫਿਰ ਆਪਾਂ ਹਾਜ਼ਰ ਹੋਵਾਂਗੇ। ਦੋਸਤੋ ਸਟੇ ਟਿਊਨਡ, ਖੁਸ਼ ਰਹੋ, ਚਿਹਰੇ 'ਤੇ ਇੱਕ ਮੁਸਕਾਨ ਬਣਾ ਕੇ ਰੱਖੋ ਅਤੇ ਸੁਣਦੇ ਰਹੋ ਪ੍ਰੋਗਰਾਮ। ਆਪਾਂ ਹੁਣੇ ਦੁਬਾਰਾ ਤੁਹਾਡੀ ਸੇਵਾ 'ਚ ਹਾਜ਼ਰ ਹੁੰਦੇ ਹਾਂ।
4: The ਜਲੰਧਰ ਪਠਾਨਕੋਟ ਰਾਸ਼ਟਰੀ ਰਾਜਮਾਰਗ ਤੇ ਸਥਿਤ ਦਸਮੇਸ਼ ਗਰਲਜ਼ ਕਾਲਜ ਚੱਕ ਅੱਲਾ ਬਖਸ਼ ਮੁਕੇਰੀਆਂ ਜ਼ਿਲ੍ਹਾ ਹੁਸ਼ਿਆਰਪੁਰ ਦਾ ਕੈਂਪਸ 6 ਏਕੜ ਜ਼ਮੀਨ ਵਿੱਚ ਫੈਲਿਆ ਹੋਇਆ ਹੈ, ਜਿਸ ਵਿੱਚ ਬੀ ਏ, ਬੀ ਸੀ ਏ, ਬੀ ਕੌਮ, ਬੀ ਬੀ ਏ, ਬੀ ਐੱਸ ਸੀ ਨੋਨ ਮੈਡੀਕਲ, ਬੀ ਐੱਸ ਸੀ ਫੈਸ਼ਨ ਡਿਜ਼ਾਇਨਿੰਗ, ਬੀ ਏ, ਬੀ ਐੱਡ ਇੰਟਰਗ੍ਰੇਟਿਡ ਕੋਰਸ 4 ਸਾਲਾ, ਇਸ ਤੋਂ ਇਲਾਵਾ ਐੱਮ ਏ ਹਿਸਟਰੀ, ਹਿੰਦੀ, ਪੰਜਾਬੀ, ਮਿਊਜ਼ਿਕ ਵੋਕਲ, ਪੋਲੀਟੀਕਲ ਸਾਇੰਸ, ਐੱਮ ਕੌਮ ਅਤੇ ਪੀ ਜੀ ਡੀ ਸੀ ਕੋਰਸ ਚੱਲ ਰਹੇ ਹਨ। ਵਿਦਿਆਰਥੀਆਂ ਲਈ ਆਧੁਨਿਕ ਢੰਗ ਨਾਲ ਤਿਆਰ ਕੈਮਿਸਟਰੀ, ਫਿਜ਼ਿਕਸ, ਬਾਇਲੋਜੀ, ਏ ਸੀ ਕੰਪਿਊਟਰ ਲੈਬਸ, ICT, ਲੈਂਗੁਏਜ, ਮੈਥਮੈਟਿਕਸ, ਸੋਸ਼ੀਓਲੋਜੀ, ਮਿਊਜ਼ਿਕ ਦੀਆਂ ਲੈਬੋਰਟਰੀਆਂ ਮੌਜੂਦ ਹਨ। ਮੈਰੀਟੋਰੀਅਸ ਅਤੇ ਯੂਨੀਵਰਸਿਟੀ ਪੋਜੀਸ਼ਨ ਲੈਣ ਵਾਲੇ ਵਿਦਿਆਰਥੀਆਂ ਨੂੰ ਮੁਫਤ ਪੜ੍ਹਾਈ, ਵਜ਼ੀਫੇ ਅਤੇ ਇਨਾਮ ਅਤੇ ਅਨਾਥ ਵਿਦਿਆਰਥੀਆਂ ਲਈ ਫੀਸਾਂ ਵਿੱਚ ਰਿਆਇਤਾਂ ਦਿੱਤੀਆਂ ਜਾਂਦੀਆਂ ਹਨ। ਵਿਦਿਆਰਥੀਆਂ ਦੇ ਖੇਡਣ ਲਈ ਖੋ ਖੋ, ਵਾਲੀਬਾਲ, ਬੈਡਮਿੰਟਨ, ਕਬੱਡੀ, ਗੱਤਕਾ, ਐਥਲੈਟਿਕ, ਬਾਲ ਬੈਡਮਿੰਟਨ ਗਰਾਊਂਡ ਉਪਲਬਧ ਹਨ। ਸਮਾਰਟ ਕਲਾਸਿਸ ਦੀਆਂ ਸੁਵਿਧਾਵਾਂ ਦਿੱਤੀਆਂ ਜਾਂਦੀਆਂ ਹਨ। ਲਾਇਬ੍ਰੇਰੀ ਵਿੱਚ ਵੱਖ ਵੱਖ ਵਿਸ਼ਿਆਂ 'ਤੇ 52 ਜਰਨਲ ਉਪਲਬਧ ਹਨ। ਵਿਦਿਆਰਥਣਾਂ ਹਰ ਸਾਲ ਯੂਨੀਵਰਸਿਟੀ ਵਿੱਚ ਵਧੀਆ ਪੁਜੀਸ਼ਨਾਂ ਹਾਸਿਲ ਕਰ ਰਹੀਆਂ ਨੇ। ਜ਼ੋਨਲ, ਇੰਟਰ ਜ਼ੋਨਲ ਯੂਥ ਫੈਸਟੀਵਲ ਵਿੱਚ ਬੇਸ਼ੁਮਾਰ ਇਨਾਮ ਹਾਸਿਲ ਕਰਦੇ ਹੋਏ ਕਾਲਜ ਨੇ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਸਿੱਖਿਆ ਦੇ ਖੇਤਰ ਦੇ ਨਾਲ ਨਾਲ ਸੱਭਿਆਚਾਰਕ ਖੇਤਰ ਵਿੱਚ ਵੀ ਇੱਕ ਨਵੀਂ ਪਛਾਣ ਬਣਾਈ।
2: ਹਾਂਜੀ ਦੋਸਤੋ, ਸਵਾਗਤ ਹੈ ਇੱਕ ਵਾਰ ਫਿਰ ਬ੍ਰੇਕ ਤੋਂ ਬਾਅਦ। ਆਪਾਂ ਗੱਲਾਂ ਕਰ ਰਹੇ ਹਾਂ ਸਿੱਖਿਆ ਤੇ ਰੁਜ਼ਗਾਰ ਪ੍ਰੋਗਰਾਮ ਤਹਿਤ ਬੱਚਿਆਂ ਦਾ ਬਿਹਤਰ ਭਵਿੱਖ ਕਿਵੇਂ ਬਣੇ, ਅਤੇ ਸਾਡੇ ਨਾਲ ਸਟੂਡੀਓ ਵਿੱਚ ਮੌਜੂਦ ਨੇ ਡਾਕਟਰ ਹਿਮਾਂਸ਼ੂ ਅਗਰਵਾਲ ਜੀ, IAS ਜੋ ਬਤੌਰ STM ਦਸੂਆ ਵਿੱਚ ਤੈਨਾਤ ਨੇ, ਅਤੇ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਫਿਕਰਮੰਦ ਨੇ, ਚਿੰਤਿਤ ਨੇ, ਅਤੇ ਉਹਨਾਂ ਨੂੰ ਬਹੁਤ ਵਧੀਆ ਉਸਾਰੂ ਸੇਧਾਂ ਦੇ ਰਹੇ ਨੇ। ਔਰ ਡਾਕਟਰ ਸਾਹਿਬ, ਆਪਾਂ ਜਿਵੇਂ ਪਹਿਲਾਂ ਗੱਲ ਕਰ ਰਹੇ ਸੀਗੇ ਕਿ ਪੇਰੈਂਟਸ ਦੇ ਪ੍ਰੈਸ਼ਰ ਨਾਲ ਬੱਚਾ ਕਰੇ ਕੁਝ, ਜਾਂ ਕਈ ਵਾਰੀ ਉਹ ਪੀਅਰ ਗਰੁੱਪਸ ਆਪਣੇ ਨਾਲ ਦੇ ਦੋਸਤਾਂ ਨੂੰ ਦੇਖਾ ਦੇਖੀ ਕਿ ਤਾਏ ਦੀ ਧੀ ਚੱਲੀ ਅਤੇ ਮੈਂ ਵੀ ਕਿਉਂ ਰਵਾਂ ਇਕੱਲੀ, ਅਤੇ ਆਪਣੇ ਦੋਸਤਾਂ ਨੇ ਉੱਧਰ ਕੋਈ ਜੁਆਇਨ ਕਰ ਲਿਆ, ਉੱਧਰ ਚੱਲ ਜਾਂਦੇ ਆ। ਇਹ ਕਿੱਦਾਂ ਦਾ ਫੈਸਲਾ ਬੱਚੇ ਜਿਹੜਾ ਇਹਦਾ ਪ੍ਰਭਾਵ ਪੈ ਸਕਦਾ ਉਹਨਾਂ 'ਤੇ?
3: ਕਈ ਵਾਰੀ ਇਹਨਾਂ ਗੱਲਾਂ ਦਾ ਚੰਗਾ ਪ੍ਰਭਾਵ ਪੈਂਦਾ ਹੈਗਾ ਬੱਚਿਆਂ 'ਤੇ, ਕਿ ਕਈ ਵਾਰੀ ਉਹਨੂੰ ਕੋਈ ਗਾਈਡੈਂਸ ਦੇਣ ਵਾਲਾ ਨਹੀਂ ਹੁੰਦਾ, ਬਟ ਇੱਕ ਸਪੋਰਟ ਸਿਸਟਮ ਤੁਹਾਨੂੰ ਜੇ ਮਿਲ ਜਾਂਦਾ ਆਈਦਰ ਥਰੂ ਪੀਅਰ ਗਰੁੱਪ ਔਰ ਪੇਰੈਂਟਸ ਔਰ ਟੀਚਰਸ, ਤਾਂ ਇੱਕ ਚੰਗੇ ਰਾਹ ਨੂੰ ਤੁਰ ਪੈਂਦਾ ਜੇ ਉਹ ਪੁੱਲ ਆਫ ਕਰ ਸਕਦਾ ਹੈਗਾ। ਬਟ ਇਹ ਅਲਟੀਮੇਟ ਡਿਸੀਜ਼ਨ ਜਦੋਂ 11ਵੀਂ 'ਚ ਹੁੰਦਾ ਬੱਚਾ, 16-17 ਸਾਲ ਦਾ ਹੁੰਦਾ, ਆਪਾਂ ਟੈਲੈਂਟ ਦੀ ਗੱਲ ਕਰ ਰਹੇ ਸੀ ਬੱਚਿਆਂ ਦੀ, ਅਲਟੀਮੇਟ ਡਿਸੀਜ਼ਨ ਇਹ ਬੱਚੇ ਦਾ ਹੈ, ਉਹ 16 ਜਾਂ 17 ਸਾਲ ਦੇ ਬੱਚੇ ਦਾ ਹੈ, ਮੁੰਡੇ ਜਾਂ ਕੁੜੀ ਦਾ ਹੈ, ਕਿ ਕੀ ਉਹ ਉਸ ਫੀਲਡ ਨੂੰ ਇੱਕ ਕਹਿੰਦੇ ਇਨਸਾਫ ਦੇ ਪਾਊਗਾ, ਜਿਹੜੀ ਰਾਹ ਉਹ ਤੁਰ ਪਿਆ ਹੈਗਾ। ਜੇ ਉਹਨੂੰ ਲੱਗਦਾ ਹੈ ਕਿ ਮੈਂ ਇੰਨੀ ਮਿਹਨਤ ਕਰ ਸਕਦਾ ਹਾਂ ਜਾਂ ਮੈਂ ਇਹਨੂੰ ਇਨਸਾਫ ਦੇ ਸਕਦਾ, ਉਹ ਬਿਲਕੁਲ ਉਹਨੂੰ ਉਸ ਲਾਈਨ ਨੂੰ, ਟੋ ਦਾ ਲਾਈਨ ਜਿਹਨੂੰ ਆਪਾਂ ਕਹਿੰਦੇ, ਉਹ ਕਰ ਸਕਦਾ ਹੈਗਾ। ਜੇ ਉਹਨੂੰ ਲੱਗ ਰਿਹਾ ਕਿ ਮੇਰਾ ਇੰਟਰਸਟ ਤਾਂ ਬਿਲਕੁਲ ਹੀ ਦੂਸਰੀ ਤਰਫ ਹੈ ਤੇ ਮੈਂ ਸਿਰਫ ਦੇਖਾ ਦੇਖੀ ਆ ਰਿਹਾ, ਉਸ ਵੇਲੇ ਦੇਖੋ ਅਕੇਲਾ ਡਿਸੀਜਨ ਲੈਣਾ, ਕਈ ਬੱਚੇ ਲੈ ਵੀ ਲੈਂਦੇ ਨੇ, ਬਟ ਉਸ ਵੇਲੇ ਅਗੇਨ ਜੇ ਉਹਨੂੰ ਕੋਈ ਸਿੱਧੇ ਰਾਹ ਪਾ ਦੇਵੇ, ਜਿਹਨੂੰ ਆਪਾਂ ਕਹਿੰਦੇ ਕਿ ਸਿੱਧੇ ਰਾਹ ਪਾਉਣਾ, ਪੇਰੈਂਟ ਟੀਚਰ ਨੂੰ ਕਹਦੇ ਕਿ ਭਈ ਦਿਸ ਇਜ਼ ਯੋਰ ਕੈਲੀਬਰ, ਤੁਸੀਂ ਇਹ ਕਰ ਸਕਦੇ ਹੋ, ਇਹ ਤੁਹਾਡੇ ਤੋਂ ਨਹੀਂ ਹੋ ਸਕਦਾ। ਜੇ ਉਸ ਵੇਲੇ ਉਹਨੂੰ ਕਲੀਅਰ ਕਲੈਰਿਟੀ ਆਫ ਮਾਇੰਡ ਹੋ ਜਾਵੇ, ਤਾਂ ਉਹਦਾ ਕਾਫੀ ਜਿਹੜਾ ਆਉਣ ਵਾਲੇ ਜਿਹੜੇ ਸਾਲ ਹੈਗੇ, ਇਨਫੈਕਟ ਆਉਣ ਵਾਲਾ ਪੂਰਾ ਕਰੀਅਰ ਉਹਦਾ ਜਿਹੜਾ ਬਣ ਸਕਦਾ ਜਾਂ ਵਿਗੜ ਸਕਦਾ ਹੈਗਾ। ਇਹਦੇ ਵਿੱਚ ਅਗੇਨ ਸਕੂਲ 'ਚ ਸਾਡਾ ਇੱਕ ਸਿਸਟਮ ਜਿਹੜਾ ਟੀਚਿੰਗ ਦਾ ਸਿਸਟਮ ਹੈਗਾ, ਉਹ ਇੰਨਾ ਸਟਰੋਂਗ ਹੋਣਾ ਚਾਹੀਦਾ ਹੈ। ਟੀਚਰਸ ਨੂੰ ਕਈ ਵਾਰੀ ਨਹੀਂ ਪਤਾ ਹੁੰਦਾ ਕਿ ਅੱਗੇ ਕਰੀਅਰ ਦੇ ਵਿੱਚ ਬੱਚੇ ਤੋਂ ਕੀ ਕਰਾਉਣਾ ਹੈਗਾ, ਥੋੜ੍ਹਾ ਉਹਨਾਂ ਨੂੰ ਵੀ ਧਿਆਨ ਦੇਣਾ ਚਾਹੀਦਾ। ਆਪਣੇ ਜਿਹੜੇ ਵਿਦਿਆਰਥੀ ਹੈਗੇ, ਉਹਨਾਂ ਜਿਵੇਂ ਆਪਦਾ ਬੱਚਾ ਹੋਵੇ, ਉਹ ਸਮਝ ਕੇ ਜੇ ਉਹਨਾਂ ਨੂੰ ਕਾਉਂਸਲ ਕਰ ਸਕਦੇ ਨੇ ਤੇ ਬਹੁਤ ਉਹਨਾਂ ਲਈ ਵਧੀਆ ਰਹਿੰਦਾ, ਵਰਦਾਨ ਸਾਬਤ ਹੋ ਸਕਦਾ।
2: ਬਿਲਕੁਲ ਬਿਲਕੁਲ ਸਰ, ਬਿਲਕੁਲ ਜੀ, ਇਹ ਤਾਂ ਗੱਲ ਠੀਕ ਹੈ ਜੀ, ਜੇ ਉਹਨਾਂ ਨੂੰ ਮੌਕੇ ਤੇ ਕੋਈ ਗਾਈਡੈਂਸ ਮਿਲ ਜੇ। ਤੇ ਇੱਕ ਆਪਾਂ ਆਮ ਸੁਣਦੇ ਰਹਿੰਦੇ ਹਾਂ ਕਿ ਜਿਹੜੇ ਦੂਸਰੇ ਦੇਸ਼ ਆ ਉਹਨਾਂ 'ਚ ਤਾਂ ਬੱਚਿਆਂ ਦਾ ਟੈਲੈਂਟ ਸਮੇਂ ਸਮੇਂ ਦੇ ਕਲਾਸਾਂ 'ਚ, ਵੱਖਰੀਆਂ ਕਲਾਸਾਂ 'ਚ ਅਲੱਗ ਅਲੱਗ ਲੈਵਲ 'ਤੇ ਉਹ ਚੈੱਕ ਕਰਦੇ ਰਹਿੰਦੇ ਆ ਕਿ ਇਹਦੀ ਮੈਂਟਲ ਐਬਿਲਿਟੀ ਕੀ ਆ, ਇਹਦੇ ਜਿਹੜੇ ਆ ਸਕਿੱਲਸ ਕਿਹੜੇ ਆ, ਉਹਨੂੰ ਆਪਣੇ ਆਪ ਹੀ ਉਸ ਲਾਈਨ 'ਚ ਪਾ ਦਿੰਦੇ ਆ ਉਹ। ਸਾਡੇ ਇਹ ਬੜੀ ਵੱਡੀ ਘਾਟ ਹੈ ਲੱਗਦੀ ਆ ਕਿ ਇਹੋ ਜਿਹਾ ਕੋਈ ਟੈਸਟਿੰਗ ਅਤੇ ਸਿਸਟਮ, ਮੋਨੀਟਰਿੰਗ ਸਿਸਟਮ ਬਹੁਤਾ ਨਹੀਂ ਹੈਗਾ। ਅਤੇ ਇਹਦੀ ਅਗਰ ਸਕੂਲ ਲੈਵਲ 'ਤੇ ਕੋਈ, ਤੁਹਾਨੂੰ ਕੀ ਲੱਗਦਾ ਕਿ ਕੁਝ ਹੋਣਾ ਚਾਹੀਦਾ ਇਸ ਤਰ੍ਹਾਂ ਦਾ ਇਹ ਕਲਾਸ ਦੇ ਵਿੱਚ?
3: ਕਈ ਸਕੂਲਾਂ 'ਚ, ਨਿੱਜੀ ਸਕੂਲਾਂ 'ਚ ਸਪੈਸ਼ਲੀ, ਇਸ ਤਰ੍ਹਾਂ ਦਾ ਸਿਸਟਮ ਆਲਰੇਡੀ ਜਿਹੜਾ ਵਰਕਿੰਗ ਹੈਗਾ। ਸਰਕਾਰੀ ਸਕੂਲਾਂ 'ਚ ਵੀ ਸਮੇਂ ਸਮੇਂ 'ਤੇ ਕੋਸ਼ਿਸ਼ ਹੁੰਦੀ ਰਹਿੰਦੀ ਹੈ। ਪਿਛਲੇ ਕੁਝ ਸਮੇਂ 'ਚ ਸਰਕਾਰੀ ਸਕੂਲਾਂ 'ਚ ਵੀ ਇਹ ਸਿਸਟਮ ਚੱਲਿਆ ਸੀ, ਬੱਚਿਆਂ ਦੀ ਗ੍ਰੇਡਿੰਗ ਕਰਕੇ ਕਿ ਉਹਨਾਂ ਦਾ ਮੈਂਟਲ ਲੈਵਲ ਕਿਸ ਸਟੇਜ 'ਤੇ ਹੈਗਾ, ਉਹਨਾਂ ਨੂੰ ਉਸ ਹਿਸਾਬ ਨਾਲ ਪੜ੍ਹਾਇਆ ਜਾਵੇ। ਬਟ ਅਗੇਨ ਇਸ 'ਚ ਪ੍ਰੋਬਲਮ ਇਹ ਹੁੰਦੀ ਹੈ ਕਿ ਇਹਦੇ ਲਈ ਜਿਹੜੇ ਕਰਨ ਗ੍ਰੇਡਿੰਗ ਕਰਨ ਵਾਲੀ ਸਾਡੇ ਕੋਲ ਵਰਕਫੋਰਸ ਹੈ, ਉਹਦੀ ਪ੍ਰੋਪਰ ਜਿਹੜੀ ਹੈ ਉਹਨੂੰ ਆਪ ਨੂੰ ਵੈਲ ਟ੍ਰੇਨਡ ਹੋਣਾ ਚਾਹੀਦਾ ਹੈ। ਇਹ ਇੱਕ ਬਹੁਤ ਹੀ ਹਿਊਜ ਜਿਹੜਾ ਪ੍ਰੋਜੈਕਟ ਹੈਗਾ ਜਿਹੜੀ ਆਪਾਂ ਗੱਲ ਕਰ ਰਹੇ ਹਾਂ। ਇਹ ਮੈਨੂੰ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ, ਭਵਿੱਖ ਦੇ ਵਿੱਚ, ਇਸ ਤਰ੍ਹਾਂ ਸਿਸਟਮ ਜ਼ਰੂਰ ਐਸਟੈਬਲਿਸ਼ ਹੋ ਜਾਊਗਾ। ਪਰ ਫਿਰ ਮੈਂ ਇੱਕ ਵਾਰੀ ਗੱਲ ਕਹਿਣਾ ਚਾਹਾਂਗੀ, ਭਾਰਤ ਅਜਿਹਾ ਦੇਸ਼ ਹੈ ਜਿਸ 'ਚ ਕਿੰਨੇ ਹੀ ਗੇਰੇ ਸਾਇੰਟਿਸਟ ਸਪੋਰਟਸ ਪਰਸਨ ਕਿੰਨੇ ਵਧੀਆ ਸ਼ਖਸੀਅਤ ਜਿਹੜੇ ਨੇ ਆਪਣੇ ਦੇਸ਼ ਤੋਂ ਨਿਕਲੇ ਨੇ ਉਹ ਬਿਨਾਂ ਸਿਸਟਮ ਦੇ ਨਿਕਲੇ ਨੇ ਜਿਹੜੇ ਸਿਸਟਮ ਦੀ ਆਪਾਂ ਗੱਲ ਤਾਂ ਵੀ ਦੇ ਐਗਜ਼ਿਸਟ ਸੋ ਬੇਸਿਕਲੀ ਕੁਛ ਹੈ ਆਪਣੇ ਸਿਸਟਮ 'ਚ ਇਸ ਤਰ੍ਹਾਂ ਦਾ ਕਿ ਸਟਿਲ ਇਹਨਾਂ ਚੀਜ਼ਾਂ ਦੇ ਨਾ ਹੋਣ ਦੇ ਬਾਵਜੂਦ ਜਿਹੜੇ ਕਿ ਵੈਸਟਰਨ ਦੇਸ਼ਾਂ ਦੇ ਵਿੱਚ ਹੈਗੀ ਇਹ ਸਿਸਟਮ ਆਪਣਾ ਸੈਲਫ ਜਿਹੜਾ ਸਸਟੇਨੇਬਲ ਹੈਗਾ ਕੁਛ ਹੈ ਇਨਹੈਰੈਂਟ ਚੀਜ਼ ਹੈ ਸਾਡੇ ਦੇਸ਼ ਦੇ ਵਿੱਚ ਕਿ ਇੰਨੀ ਮਹਾਨ ਸ਼ਖਸੀਅਤਾਂ ਜਿਹੜੀਆਂ ਉਹ ਸਾਡੇ ਦੇਸ਼ ਤੋਂ ਆਈਆਂ ਨੇ ਬਿਨਾਂ ਇਸ ਸਿਸਟਮ ਦੇ
2: ਬਾਅਦ ਹੈਗੀ ਹਸਤੀ ਮਿਟਦੀ ਨਹੀਂ
3: ਹਮਾਰੀ ਹਮਾਰੀ
2: ਗੱਲ ਤੇ ਹੈਗੀ ਹੈ ਜੀ
3: ਬਾਹਰ ਦੇ ਸਿਸਟਮ ਚ ਆਪਾਂ ਬ੍ਰੇਕ ਦੇ ਵਿੱਚ ਕੋਚਿੰਗ ਦੀ ਗੱਲ ਵੀ ਕਰ ਰਹੇ ਸੀਗੇ
2: ਜੀ ਜੀ ਜੀ
3: ਕੋਚਿੰਗ ਦੇ ਵਿੱਚ ਵੀ ਇੱਕ ਇੱਕ ਇੱਕ ਵਿਅਕਤੀ ਦੇ ਅੰਦਰ ਦੀ ਗੱਲ ਹੁੰਦੀ ਹੈ ਕਈ ਬੰਦੇ ਹੁੰਦੇ ਆ ਉਹ ਕਹਿੰਦੇ ਨੇ ਕਿ ਬਿਨਾਂ ਕੋਚਿੰਗ ਦੇ ਅਸੀਂ ਇੱਕ ਸਟੈਪ ਅੱਗੇ ਨਹੀਂ ਲੈ ਸਕਦੇ
2: ਬਿਲਕੁਲ
3: ਕੁਛ ਬੱਚੇ ਹੁੰਦੇ ਆ ਸਟਰੀਟ ਲਾਈਟ ਦੇ ਵਿੱਚ ਰੋਸ਼ਨੀ ਦੇ ਵਿੱਚ ਪੜ੍ਹ ਕੇ ਵੀ ਜਿਹੜਾ ਹੈ ਅੱਜ ਬੜੀ ਉਚੇਰੀ ਥਾਵਾਂ ਤੇ ਮੈਂ ਆਪਣੇ ਬੈਚ ਦੀ ਗੱਲ ਵੀ ਕਰਦਾ IAS ਬੈਚ ਦੇ ਵਿੱਚ ਮੇਰੇ ਨਾਲ ਕਈ ਇਸ ਤਰ੍ਹਾਂ ਦੇ ਬੱਚੇ ਸੀਗੇ ਬਿਲਕੁਲ ਹੀ ਜਿਹੜੇ ਉਹਨਾਂ ਕੋਲ ਰਿਸੋਰਸਿਸ ਨਹੀਂ ਸੀਗੇ ਪੜ੍ਹਨ ਲਈ ਉਹ ਕਿਤੇ ਜੋਬ ਕਰ ਰਹੇ ਸੀਗੇ ਕੋਈ ਕਿਸੇ ਦੁਕਾਨ ਤੇ ਲੱਗਿਆ ਹੋਇਆ ਸੀਗਾ ਬਟ ਜਿਹੜਾ ਸਮੇਂ ਉਹਨਾਂ ਨੂੰ ਬਚਦਾ ਸੀਗਾ ਉਹਦੇ ਵਿੱਚ ਉਹ ਕਿਤਾਬਾਂ ਲੈ ਕੇ ਆਉਂਦੇ ਕੋਈ ਰੱਦੀ ਦੀ ਦੁਕਾਨ ਤੋਂ ਕਿਤਾਬਾਂ ਲੈ ਕੇ ਆਉਂਦਾ
2: ਤੇ
3: ਉਹਦੇ ਉੱਥੋਂ ਪੜ੍ਹਾਈ ਕਰ ਕਰਕੇ ਆਪਣੀ ਸੈਲਫ ਸਟੱਡੀ ਕਰ ਕਰਕੇ ਉਹ ਉੱਥੇ ਤੱਕ ਪਹੁੰਚੇ ਸੋ ਬੇਸਿਕਲੀ ਜ਼ਰੂਰੀ ਨਹੀਂ ਕਿ ਸਾਨੂੰ ਸਾਰੀ ਸੁਵਿਧਾਵਾਂ ਮਿਲਣਗੀਆਂ ਤਾਂ ਹੀ ਅਸੀਂ ਲਾਈਫ 'ਚ ਕੁਛ ਬਣ ਸਕਦੇ ਹਾਂ ਜੇ ਮਨ 'ਚ ਤੁਹਾਡੇ ਹੈਗਾ ਵਿਸ਼ਵਾਸ ਹੈਗਾ ਤੁਹਾਨੂੰ ਆਪਣੇ ਆਪ 'ਤੇ ਵਿਸ਼ਵਾਸ ਹੈਗਾ ਤੁਸੀਂ ਕੁਛ ਵੀ ਅਚੀਵ ਕਰ ਸਕਦੇ ਹੋ
2: ਸੁਵਿਧਾਵਾਂ ਦੀ ਘਾਟ ਦਾ ਰੋਣਾ ਰੋਣਾ ਇੱਕ ਬਹਾਨੇਬਾਜ਼ੀ ਕਹਿ ਸਕਦੇ ਹਾਂ ਆਪਾਂ ਕਿ ਹੰਨੀ ਆ ਫਿਰ ਵੀ ਰਿਸੋਰਸਫੁਲ ਬੰਦਾ ਜਿਹੜਾ ਉਹ ਕੁਛ ਨਾ ਕੁਛ ਕਿਤੇ ਨਾ ਕਿਤੋਂ ਆਪਣਾ ਸਭ ਤੋਂ ਵੱਡੀ ਗੱਲ ਮੈਨੂੰ ਲੱਗਦੀ ਹੈ ਕਿ ਜਿਹੜਾ ਤੁਹਾਡੇ ਕੋਲ ਕੋਈ ਟੀਚਾ ਹੋਣਾ ਜ਼ਰੂਰੀ ਹੈ
3: ਬਿਲਕੁਲ
2: ਕਿ ਤੁਸੀਂ ਕਿਤੇ ਪਹੁੰਚਦੇ ਪਹੁੰਚਣਾ ਹੈ ਇਹ ਸਾਧਨ ਫਿਰ ਬੰਦਾ ਜੁਟਾ ਲੈਂਦਾ
3: ਆਪਣੇ ਆਪ ਜੁਟਾ ਲੈਂਦਾ
2: ਸਾਧਨ ਜੁਟਾ ਲੈਂਦਾ ਬਿਲਕੁਲ ਜਿਵੇਂ ਤੁਸੀਂ ਉਦਾਹਰਨ ਦਿੱਤੀ ਹੈ ਜਿਹੜਾ ਲੋਕਾਂ ਦੀ ਅਤੇ ਵਾਕਈ ਉਹਨਾਂ ਨੂੰ ਪਤਾ ਸੀ ਕਿ ਕੋਈ ਡਰੀਮ ਹੈ ਉਹਨਾਂ ਦਾ ਉਹਨਾਂ ਨੇ ਉਹਨੂੰ ਰਿਅਲਾਈਜ਼ ਕਰਨਾ ਅਤੇ ਉਹ ਕੀਤਾ ਉਹਦੇ ਲਈ ਚਾਹੇ ਉਹਨਾਂ ਨੇ ਰੱਦੀ ਦੀ ਦੁਕਾਨ ਤੋਂ ਕਿਤਾਬਾਂ ਲਈਆਂ ਚਾਹੇ ਉਹਨਾਂ ਨੇ ਕੁਛ ਵੀ ਕੀਤਾ ਬਟ ਦੇ ਡਿਡ ਉਹਨਾਂ ਔਰ ਉਹ ਸਕਸੈਸਫੁਲ ਵੀ ਹੋਏ
3: ਮਨ ਮੇ ਇੱਕ ਜੋ ਤੁਸੀਂ ਠਾਣ ਲੈਂਦੇ ਹੋ ਨਾ ਮੈਨੂੰ ਹਿੰਦੀ ਦੀ ਲਾਈਨ ਯਾਦ ਆ ਰਹੀ ਹੈ
2: ਜੀ ਜੀ ਜੀ
3: ਲਹਿਰੋਂ ਕੋ ਸ਼ਾਨ ਦੇਖ ਕਰ
2: ਜੀ
3: ਇਹ ਮਤ ਸਮਝਣਾ ਕਿ ਸਮੁੰਦਰ ਮੇ ਰਵਾਨੀ ਨਹੀਂ ਹੈ ਹਮ ਜਬ ਉਠੇਂਗੇ ਤੂਫਾਨ ਬੰਦ ਕਰ ਉਠੇਂਗੇ ਅਭੀ ਹਮਨੇ ਉਠਨੇ ਕੀ ਠਾਣੀ ਨਹੀਂ
2: ਹੈ ਕਿਆ ਬਤਾ ਕਿਆ ਬਤਾ ਵਾਜੀ ਵਾ
3: ਆਪ ਜਬ ਇੱਕ ਵਾਰੀ ਮਨ ਮੇ ਠਾਣ ਲਿਆ ਕਿ ਮੈਨੇ ਇਹ ਅਚੀਵ ਕਰਨਾ ਹੈ ਉਸ ਤੋਂ ਬਾਅਦ ਤਾਂ ਤੁਹਾਡੇ ਮਤਲਬ ਕੋਈ ਤੁਹਾਨੂੰ ਰੋਕ ਹੀ ਨਹੀਂ ਸਕਦਾ ਇੱਕ ਵਾਰੀ ਠਾਣਨ ਦੀ ਲੋੜ ਹੈ ਤਾਂ ਮਨ
2: ਮਤਲਬ ਜੇ ਜਿਹੜੇ ਫੇਲਰ ਦਾ ਰੋਣਾ ਰੋਣ ਵਾਲੇ ਲੋਕ ਆ ਉਹ ਤੇ ਫਿਰ ਲਗਭਗ ਉਹਨਾਂ ਆਪ ਹੀ ਜ਼ਿੰਮੇਵਾਰ
3: ਨਹੀਂ ਫੇਲੀਅਰ ਫੇਲੀਅਰ ਤੁਹਾਡੀ ਲਾਈਫ 'ਚ ਬਹੁਤ ਜ਼ਰੂਰੀ ਹੈ
2: ਜੀ ਜੀ ਜੀ
3: ਕੋਈ ਵੀ ਤੁਸੀਂ ਸਕਸੈਸ ਨੂੰ ਅਚੀਵ ਕਰਨਾ ਹੈ ਇੱਕ ਵਾਰੀ ਜੇ ਤੁਸੀਂ ਫੇਲ ਹੋ ਜਾਂਦੇ ਹੋ ਮੈਂ ਕਹਿੰਦਾ ਕਿ ਉਹ ਵਰਦਾਨ ਹੁੰਦਾ ਠੀਕ ਹੈ ਕਿਉਂਕਿ ਉਹਦੇ ਬਾਅਦ ਤੁਸੀਂ ਸਾਰੀ ਉਮਰ ਆਪਣੇ ਉਮਰ ਜਿਹੜਾ ਹੈ ਸੰਭਲ ਕੇ ਚੱਲਦੇ ਹੋ ਕਿ ਪਿਛਲੀ ਵਾਰ ਮੈਂ ਇਹ ਫੇਲ ਆਇਆ ਸੀ ਇਸ ਕਾਰਨ ਤੋਂ ਫੇਲ ਹੋਇਆ ਸੀਗਾ ਕੌਸ਼ੀਅਸ ਹੋ ਜਾਂਦੇ ਬਿਲਕੁਲ ਫੇਲੀਅਰ ਤੋਂ ਬਾਅਦ ਜਿਹੜਾ ਉੱਠਣਾ ਹੁੰਦਾ ਹੈਗਾ ਉਹ ਬਹੁਤ ਤੁਹਾਡਾ ਉਹ ਸਟੈਪ ਜੇ ਤੁਹਾਡਾ ਚੰਗਾ ਚਲਾ ਜਾਂਦਾ ਉਸ ਤੋਂ ਬਾਅਦ ਤੁਹਾਨੂੰ ਕੋਈ ਨਹੀਂ ਰੋਕ ਸਕਦਾ ਜੇ ਤੁਸੀਂ ਫੇਲ ਹੋ ਕੇ ਬਹਿ ਜਾਓਗੇ ਕ੍ਰਿਪ ਕਰਨ ਲੱਗ ਜਾਓਗੇ ਮੈਂ ਤਾਂ ਫੇਲ ਹੋ ਗਿਆ ਜੀ ਮੈਂ ਹੁਣ ਕੁਛ ਨਹੀਂ ਕਰ ਸਕਦਾ ਲਾਈਫ ਦੇ ਵਿੱਚ ਮੈਂ ਉਹ ਛੋੜ
2: ਦੇਣਾ
3: ਰੱਬ ਨੂੰ ਦੋਸ਼ ਦੇਦਾ ਗੁਆਂਢੀਆਂ ਨੂੰ ਦੋਸ਼ ਦੇਦਾ ਇਸ ਤਰ੍ਹਾਂ ਕਰ ਲਿਆ ਫਿਰ ਉੱਥੇ ਹੀ ਤੁਹਾਡਾ ਜਿਹੜਾ ਸਾਰਾ ਖਰਾਬ ਹੋ ਜਾਣਾ ਫੋਕਸ ਜੇ ਤੁਸੀਂ ਖੜੇ ਹੋ ਗਏ ਉਸ ਤੋਂ ਬਾਅਦ ਫਿਰ ਤਾਂ ਤੁਹਾਨੂੰ ਵੀ ਰੋਕ ਹੀ ਨਹੀਂ ਹੁੰਦਾ
2: ਬਿਲਕੁਲ ਉਹ ਜ਼ਰੂਰੀ ਹੈ ਗਿਰਤੇ ਹੈ ਸ਼ਾਹ ਸਵਾਰੀ ਮੈਦਾਨੇ ਜੰਗ ਮੇਂ ਵੋ ਤੁਮ ਕਿਆ ਗਿਰੇਗੇ ਐਸਾ ਜ਼ਰੂਰੀ ਹੈ ਕਿ ਬੰਦਾ ਘੱਟੋ ਘੱਟ ਤੁਰੇ ਤਾਂ ਸਹੀ ਉਹ ਕੋਈ ਹਿੰਮਤ ਦਾ ਰੱਖੇ ਕਿ ਕਲਪਨਾ ਚਾਵਲਾ ਨੇ ਉਹਨੇ ਲਿਖਿਆ ਕਿ ਫੋਲੋ ਯੂਅਰ ਡ੍ਰੀਮਸ ਆਪਣੀ ਕੰਧ 'ਤੇ ਲਿਖ ਕੇ ਲਾ ਲਿਆ ਅਤੇ ਵਾਕਈ ਉਹਨੇ ਡ੍ਰੀਮ ਫੋਲੋ ਕੀਤਾ ਅਤੇ ਸਟਾਰ ਦੀ ਯਾਤਰਾ ਕੀਤੀ ਅਤੇ ਇਹ ਜ਼ਰੂਰੀ ਹੈ ਜਿਹੜਾ ਕੋਚਿੰਗ ਇੱਕ ਆਪਾਂ ਗੱਲ ਕਰ ਰਹੇ ਸੀਗੇ ਕਿ ਜਿਹੜੀ ਕੋਚਿੰਗ ਦੀ ਉਹ ਵੀ ਬਹੁਤ ਇੰਪੋਰਟੈਂਟ ਨਹੀਂ ਹੈ ਬੰਦੇ ਨੂੰ ਮੈਨ ਟੂ ਮੈਨ ਉਹ ਵੇਰੀ ਕਰਦੀ ਹੈ ਕਿਸੇ ਨੂੰ ਲੋੜ ਹੈ ਕਿਸੇ ਨੂੰ ਨਹੀਂ ਲੋੜ ਹੈ ਫਿਰ ਵੀ ਜਿਹੜੇ ਕੋਚਿੰਗ ਸੈਂਟਰਸ ਹੈ ਇਹ ਤਾਂ ਮਸ਼ਰੂਮਿੰਗ ਇਹਨਾਂ ਦੀ ਇੰਨੀ ਜ਼ਿਆਦਾ ਹੋ ਰਹੀ ਹੈ ਇਹਨਾਂ ਦੀ ਕੋਈ ਸਿਗਨੀਫਿਕੈਂਸ ਆਪਾਂ ਨੂੰ ਕੀ ਲੱਗਦੀ ਹੈ
3: ਕੋਚਿੰਗ ਇੱਕ ਭੇਡਚਾਲ ਬਣ ਚੁੱਕੀ ਹੈ ਅੱਜ ਦੇ ਜ਼ਮਾਨੇ ਦੇ ਵਿੱਚ
2: ਜੀ ਜੀ ਜੀ
3: ਕੋਚਿੰਗ ਮੈਂ ਕਹਿੰਦਾ ਕਈ ਕਈ ਬੱਚੇ ਇਸ ਤਰ੍ਹਾਂ ਦੇ ਹੁੰਦੇ ਨੇ ਕਿ ਉਹਨਾਂ ਦੀ ਉਹਨਾਂ ਨੂੰ ਕੋਚਿੰਗ ਦੀ ਰਿਕੁਆਇਰਮੈਂਟ ਹੋ ਜਾਂਦੀ ਹੈ ਕਿ ਬਿਨਾਂ ਕੋਚਿੰਗ ਦੇ ਅਸੀਂ ਪੜ੍ਹ ਨਹੀਂ ਸਕਦੇ ਐਂਡ ਦੇ ਆਰ ਡੂਇੰਗ ਵੰਡਰਸ ਕੋਟਾ ਹੈ ਦਿੱਲੀ ਇੱਕ ਹੱਬ ਬਣ ਗਿਆ
2: ਕੋਚਿੰਗ ਜੰਗਲ ਬਣ
3: ਗਿਆ ਉੱਥੇ ਹੱਬ ਬਣ ਗਿਆ ਤਾਂ ਉੱਥੇ ਜਿਹੜੇ ਬੱਚੇ ਨਿਕਲ ਰਹੇ ਨੇ ਕਾਫੀ ਸਕਸੈਸਫੁਲੀ ਨਿਕਲ ਰਹੇ ਨੇ ਬਟ ਤੁਸੀਂ ਪਰਸੈਂਟੇਜ ਵੇਖੋ ਉੱਥੇ ਜੇ ਲੱਖ ਬੱਚੇ ਜਾ ਰਹੇ ਨੇ ਤੇ 100 ਬੱਚਾ ਨਿਕਲਦਾ ਹੈਗਾ
2: ਓ ਜੀ ਬਿਲਕੁਲ
3: ਠੀਕ ਹੈ ਇਹ ਚੀਜ਼ ਨੂੰ ਆਪਾਂ 100 ਦੀ ਅਚੀਵਮੈਂਟ ਨੂੰ ਦੇਖਦੇ ਨੇ ਕਿ 100 ਬੱਚਾ ਕੋਟਾ ਨੇ ਨਿਕਾਲਤਾ ਜਾਂ ਦਿੱਲੀ ਨੇ ਨਿਕਾਲਤਾ ਜਾਂ ਕੋਈ ਪਰਟੀਕੁਲਰ ਸ਼ਹਿਰ ਇਸ ਤਰ੍ਹਾਂ ਦਾ ਜਿਹੜਾ 100 ਬੱਚੇ ਹਰ ਸਾਲ ਨਿਕਾਲਦਾ ਬਟ ਉੱਥੇ ਪਰਸੈਂਟੇਜ ਵੀ ਦੇਖੀ ਜਾਵੇ ਕਿ ਕਿਹੜੇ ਬੱਚੇ ਨਹੀਂ ਗਲਤ ਅਤੇ ਉਹ ਅੱਗੇ ਕੀ ਕਰਦੇ ਪਏ ਨੇ। ਮੇਰਾ ਕੰਸਰਨ ਨਹੀਂ ਹੈ ਕਿ ਉਹ ਬੱਚੇ ਫੇਲ ਹੋ ਰਹੇ ਨੇ, ਮੇਰਾ ਕੰਸਰਨ ਇਹ ਹੈ ਕਿ ਫੇਲ ਹੋਣ ਤੋਂ ਬਾਅਦ ਉਹਨਾਂ ਦੀ ਉੱਥੇ ਕੋਈ ਕਾਉਂਸਲਿੰਗ ਉੱਥੇ ਹੋ ਰਹੀ ਹੈ ਕਿ ਉਹ ਬੱਚੇ ਜਿਹੜੇ ਕਿ ਕਿਸੇ ਕਾਰਨ ਵਰਸ਼ ਨਹੀਂ ਨਿਕਲਦੇ ਪਏ, ਆਪਣੇ ਕਰੀਅਰ 'ਚ ਨਹੀਂ ਨਿਕਲਦੇ ਪਏ, ਕਿ ਉਹ ਫੇਲ ਹੋਣ ਤੋਂ ਬਾਅਦ ਅੱਗੇ ਹੋਰ ਮਿਹਨਤ ਕਰਦੇ ਨੇ, ਅੱਗੇ ਹੋਰ ਟਰਾਈ ਕਰਦੇ ਨੇ, ਅੱਗੇ ਕਿਤੇ ਕੋਈ ਡਾਈਵਰਸ ਫੀਲਡ ਦੇ ਵਿੱਚ ਚਲੇ ਜਾਂਦੇ ਨੇ, ਡਿਸਪਰਸ ਹੋ ਜਾਂਦੇ ਨੇ, ਕਿ ਉਹ ਉੱਥੇ ਹੀ ਸਟੱਕ ਰਹਿ ਜਾਂਦੇ ਆ ਆਪਣੇ ਕਰੀਅਰ ਦੇ, ਆਪਣੇ ਲਾਈਫ ਦੇ ਪੁਆਇੰਟ ਤੇ, ਕਿ ਜੀ ਮੈਂ ਤਾਂ ਹੁਣ ਨਿਕਲਣਾ ਹੀ ਹੈ, 6-7 ਸਾਲ 8 ਸਾਲ ਆਪਣੇ ਭਾਵੇਂ ਮੈਂ ਖਰਾਬ ਕਰ ਲਵਾਂ। ਸੋ ਇਸ ਤਰ੍ਹਾਂ ਦੇ ਜਿਹੜੇ ਕੋਚਿੰਗ ਸੈਂਟਰ ਨੇ, ਉਦੋਂ ਪੇਰੈਂਟਸ ਦਾ ਅਗੇਨ ਫਰੈਂਡਸ ਦਾ ਪੀਅਰ ਗਰੁੱਪ ਦਾ ਈਵਨ ਕੋਚਿੰਗ ਸੈਂਟਰ ਦਾ ਰੋਲ ਬਣ ਜਾਂਦਾ ਹੈ ਕਿ ਬੱਚਿਆਂ ਨੂੰ ਢੰਗ ਨਾਲ ਗਾਈਡ ਕਰਨ। 3-4 ਸਾਲ ਹੋ ਗਏ ਨਹੀਂ ਨਿਕਲਦਾ ਪਿਆ, ਐਂਡ ਅੱਗੇ ਲਾਈਫ 'ਚ ਜਾਂ ਤਾਂ ਉਹਨੂੰ ਕਹੋ ਕਿ ਇੱਕ ਟਾਈਮ ਲਿਮਿਟ ਦੇ ਦਿਉ ਕਿ ਬਈ ਇੰਨਾ ਟਾਈਮ ਤੂੰ ਟਰਾਈ ਕਰ ਲੈ, ਨਿਕਲਦਾ ਉਸ ਤੋਂ ਬਾਅਦ ਆਪਣਾ ਪਲਾਨ ਵੀ ਇੱਥੇ ਆ ਜਾਓ। ਇੱਕ ਪਲਾਨ ਵੀ ਹੋਣਾ ਲਾਈਫ 'ਚ ਹਰ ਚੀਜ਼ 'ਚ ਬਹੁਤ ਜ਼ਰੂਰੀ ਹੈਗਾ।
2: ਇੱਕ ਬੈਕਅਪ ਪਲਾਨ,
3: ਇੱਕ ਬੈਕਅਪ, ਜਿਵੇਂ ਤੁਹਾਡੇ ਸਟੂਡੀਓ 'ਚ ਬੈਕਅਪ ਪਲਾਨ ਤੁਹਾਡੇ ਹਰ ਚੀਜ਼ ਦਾ ਹੁੰਦਾ ਹੈਗਾ, ਉਹ ਬੈਕਅਪ ਪਲਾਨ ਲਾਈਫ 'ਚ ਹੋਣਾ ਵੀ ਬਹੁਤ ਜ਼ਰੂਰੀ ਹੈ ਕਿ ਕਿਤੇ ਕੋਈ ਸਟੱਕ ਕਰ ਗਏ ਤੁਸੀਂ ਪਲਾਨ ਵੀ ਇੱਥੇ ਆ ਜਾਓ। ਮੇਰਾ ਕੰਸਰਨ ਇਹੀ ਹੈ ਕਿ ਜੇ ਕੋਚਿੰਗ ਸੈਂਟਰ 'ਚ ਤੁਸੀਂ ਜਾ ਰਹੇ ਹੋ, ਕੋਚਿੰਗ ਦੇ ਬਾਵਜੂਦ ਵੀ ਕੁਛ ਪਰਸੈਂਟੇਜ, 99% ਤੁਸੀਂ ਸਕਸੈਸਫੁਲ ਨਹੀਂ ਰਹੋਗੇ, 1% ਹੀ ਤੁਹਾਡਾ ਸਕਸੈਸ ਚਾਂਸਿਸ ਹੈਗੇ। ਉਸ ਤੋਂ ਬਾਅਦ ਆਪਣਾ ਜਿਹੜਾ ਪਲਾਨ ਵੀ ਜ਼ਰੂਰ ਆਪਣੇ ਨਾਲ ਰੱਖਣਾ ਚਾਹੀਦਾ ਹੈ, ਜਾਂ ਤਾਂ ਪੜ੍ਹਾਈ ਦੇ ਨਾਲ ਨਾਲ ਤੁਸੀਂ ਕੋਈ ਜੋਬ ਜੁਆਇਨ ਕਰ ਲਓ, ਜਾਂ ਤੁਸੀਂ ਆਪਣਾ ਕੋਈ ਨਾਲ ਸਾਈਡ ਬਿਜ਼ਨਸ ਸ਼ੁਰੂ ਕਰ ਸਕਦੇ ਹੋ। ਅੱਜ ਕੱਲ੍ਹ ਮੇਕ ਇਨ ਇੰਡੀਆ, ਸਟਾਰਟਅਪ ਇੰਡੀਆ, ਇਸ ਤਰ੍ਹਾਂ ਦੇ ਕਾਫ਼ੀ ਜਿਹੜੇ ਪ੍ਰੋਗਰਾਮ ਬਣਦੇ ਪਏ ਨੇ, ਤੁਸੀਂ ਇੰਟਰਪ੍ਰੈਨਰਸ਼ਿਪ ਮੇ ਜਾ ਕੇ ਕਾਫ਼ੀ ਚੰਗਾ ਇਨਵੈਸਟਮੈਂਟ ਦੇ ਅੱਜ ਕੱਲ੍ਹ ਸਾਧਨ ਬਣ ਗਏ ਨੇ, ਤੁਸੀਂ ਨਾਲ ਨਾਲ ਕਰ ਸਕਦੇ ਹੋ, ਨਾਲ ਨਾਲ ਆਪਣੇ ਡ੍ਰੀਮ ਨੂੰ ਅਚੀਵ ਕਰਨ ਦਾ ਵੀ ਜਿਹੜਾ ਹੈ ਅਟੈਂਪਟ ਕਰ ਸਕਦੇ ਹੋ। ਫੇਲ ਹੋ ਗਏ, ਫੇਲ ਹੋਣ ਤੋਂ ਬਾਅਦ ਤੁਸੀਂ ਨਾ ਉੱਠੇ, ਫਿਰ ਉੱਥੇ ਤੁਹਾਡਾ ਕਰੀਅਰ ਜਿਹੜਾ ਹੈ,
2: ਕਿਉਂਕਿ ਜਿਹੜਾ ਫੇਲ ਹੋ ਕੇ ਫੇਲ ਪਾਸ ਹੋਣਾ ਤੇ ਜ਼ਿੰਦਗੀ ਦਾ ਇੱਕ ਇਹੀ ਜ਼ਿੰਦਗੀ ਆ। ਲੇਕਿਨ ਇਹਦੇ ਪ੍ਰੈਸ਼ਰ ਇੰਨਾ ਹੁੰਦਾ ਹੈ ਉੱਥੇ, ਜਦੋਂ ਆਪਾਂ ਕੋਟੇ ਦੀ ਗੱਲ ਕਰੀਏ ਜਾਂ ਈਵਨ ਜਿਹੜੇ ਸਾਡੇ ਸਰਾਊਂਡਿੰਗ ਹੋਰ ਸ਼ਹਿਰਾਂ ਦੇ ਵਿੱਚ ਵੀ ਕੋਚਿੰਗ ਸੈਂਟਰ ਚੱਲਦੇ ਆ, ਜਦੋਂ ਪੇਰੈਂਟਸ ਉੱਥੇ ਭੇਜਦੇ ਆ ਬੱਚੇ ਨੂੰ, ਉਹ ਇਹਨੂੰ ਇੱਕ ਗਰੰਟਡ ਮੰਨ ਲੈਂਦੇ ਆ ਕਿ ਹੁਣ ਉੱਥੇ ਚੱਲ ਗਿਆ, ਦੈਟ ਇਜ਼ ਬਸ ਇਹ ਹੋ ਗਿਆ, ਬਣ ਗਿਆ ਜੋ ਆਪਾਂ ਬਣਾਉਣਾ ਚਾਹੁੰਦੇ ਹੋ। ਉਸ ਉੱਤੋਂ ਬੱਚੇ ਦੇ ਜਿਹੜੀ ਸਟ੍ਰੈਸ ਲੈਵਲ ਕਿਤੇ ਜ਼ਿਆਦਾ ਵੱਧ ਜਾਂਦਾ, ਅਤੇ ਆਪਾਂ ਇਹ ਵੀ ਦੇਖਦੇ ਹਾਂ ਬੜੀਆਂ ਦੁਖਦਾਈ ਖਬਰਾਂ ਆਉਂਦੀਆਂ ਕਿ ਉੱਥੇ ਆਤਮ ਹੱਤਿਆ ਕਰ ਲਈ ਕਿਸੇ ਬੱਚੇ ਦੇ, ਕੁਛ ਘੱਟ ਗਿਆ, ਵੱਧ ਗਿਆ ਨੰਬਰ, ਕੁਛ ਐਸਾ ਹੋ ਗਿਆ। ਇਹ ਇੱਕ ਮਾੜਾ ਅਸਰ ਜਿਹੜਾ ਆਪਾਂ ਸਮਝਦੇ ਕਿ ਪੈਂਦਾ ਬੱਚਿਆਂ ਦਾ, ਉਹ ਪ੍ਰੈਸ਼ਰ ਆ ਜਿਹੜਾ ਹੈ ਉਹਨੂੰ ਘੱਟ, ਮੈਨੇਜਮੈਂਟ ਹੈ ਜਿਹੜੀ ਸਟ੍ਰੈਸ ਮੈਨੇਜਮੈਂਟ ਆ, ਇਹ ਬੱਚਾ ਕਿਵੇਂ ਉਹਨੂੰ ਕਰ ਸਕਦਾ ਉੱਥੇ ਬੰਦਾ ਉੱਥੇ।
3: ਇੱਕ ਹੈਰਾਨੀ ਵਾਲੀ ਗੱਲ ਜਿਹੜੀ ਸਾਹਮਣੇ ਆ ਰਹੀ ਹੈ, ਸਟ੍ਰੈਸ ਜਿਹੜੀ ਮੈਨੇਜਮੈਂਟ ਹੈ, ਫੇਲੀਅਰ ਤੇ ਵੀ ਨਹੀਂ ਹੈ, ਸਕਸੈਸ ਤੇ ਵੀ ਅੱਜ ਕੱਲ੍ਹ ਸਟ੍ਰੈਸ ਹੋ ਰਿਹਾ। ਬੱਚੇ ਜਿਹੜੇ ਫੇਲ, ਮਤਲਬ ਫੇਲ ਮੈਂ ਕਹਾਂਗਾ, ਨਾਕਾਮਯਾਬ ਹੋ ਜਾਂਦੇ ਕਿਸੇ ਕੰਪੀਟੀਟਿਵ ਐਗਜ਼ਾਮ 'ਚ, ਉਹਨਾਂ ਦੀ ਖਬਰਾਂ ਆਉਂਦੀਆਂ ਨੇ, ਕੋਈ ਕਿਸੇ ਫੀਲਡ 'ਚ ਚਲਾ ਜਾਂਦਾ, ਮੰਨ ਲਓ ਡਾਕਟਰੀ ਕਰ ਲੈਂਦਾ ਜਾਂ ਕਿਸੇ ਇੰਜੀਨੀਅਰਿੰਗ ਕਰ ਲੈਂਦਾ, ਉੱਥੇ ਕੋਈ ਇਸ ਤਰ੍ਹਾਂ ਦੀ ਘਟਨਾ ਹੋ ਜਾਂਦੀ ਹੈ, ਹਸੀ ਮਜ਼ਾਕ ਹੋ ਜਾਂਦਾ ਹੈ, ਜਾਂ ਫਿਰ ਉੱਥੇ ਤੁਹਾਨੂੰ ਪ੍ਰੋਪਰ ਤੁਸੀਂ ਆਪਣੇ ਕਰੀਅਰ 'ਚ ਅੱਗੇ ਨਹੀਂ ਵੱਧ ਪਾ ਰਹੇ, ਤਾਂ ਤੁਸੀਂ ਪੜ੍ਹੋਗੇ ਅੱਜ ਕੱਲ੍ਹ ਕਾਲਜਿਸ ਦੇ ਵਿੱਚ ਵੀ ਸੁਸਾਈਡ ਦੇ ਜਿਹੜੇ ਕੇਸਿਸ ਨੇ ਕਾਫ਼ੀ ਜਿਹੜੇ ਆ ਬਾਹਰ ਸੁਣਨ ਨੂੰ ਆ ਰਹੇ ਨੇ।
2: ਹਾਂਜੀ ਹਾਂਜੀ,
3: ਸਟ੍ਰੈਸ ਮੈਨੇਜਮੈਂਟ ਕੋਈ ਟੈਕਨੀਕ ਨਹੀਂ ਹੈ। ਸਟ੍ਰੈਸ ਮੈਨੇਜਮੈਂਟ ਇਹ ਨਹੀਂ ਹੈ ਕਿ ਤੁਸੀਂ ਕੋਈ ਟੈਕਨੀਕ, ਤੁਸੀਂ ਉਹਦੀ ਸਟੱਡੀ ਕਰ ਲਓ ਤਾਂ ਉਸ ਬਾਅਦ ਤੁਸੀਂ ਸਟ੍ਰੈਸ ਨੂੰ ਜਿਹੜਾ ਮੈਨੇਜ ਕਰ ਸਕਦੇ ਹੋ। ਸਟ੍ਰੈਸ ਤੁਸੀਂ ਆਪਣੇ ਹੀ ਤੁਹਾਨੂੰ ਹੀ ਕਾਬੂ ਕਰਨਾ, ਬੇਸਿਕਲੀ ਸੈਲਫ ਕਾਉਂਸਲਿੰਗ ਤੁਸੀਂ ਕੁਛ ਆਪਣੇ ਆਪ ਨੂੰ ਇਸ ਤਰ੍ਹਾਂ ਕਿਸੇ ਚੀਜ਼ ਤੋਂ ਰੁਝਾ ਲਓ, ਜਿਵੇਂ ਆਪਾਂ ਕਹਿੰਦੇ ਖੇਡ ਖੇਡਣੀ ਬਹੁਤ ਜ਼ਰੂਰੀ ਹੁੰਦੀ ਹੈ। ਖੇਡ ਖੇਡਣਾ ਇੱਕ ਸਟ੍ਰੈਸ ਬਸਟਰ ਦਾ ਕੰਮ ਕਰਦਾ। ਤੁਹਾਡਾ ਕੋਈ ਲਾਈਫ 'ਚ ਇੰਟਰਸਟ ਹੈ, ਤੁਹਾਨੂੰ ਡਾਂਸਿੰਗ ਦਾ ਸ਼ੌਕ ਹੈ, ਤੁਹਾਨੂੰ ਸਿੰਗਿੰਗ ਦਾ ਸ਼ੌਕ ਹੈ, ਤੁਹਾਨੂੰ ਜੋਗਿੰਗ ਦਾ ਸ਼ੌਕ ਹੈ,
2: ਬਿਲਕੁਲ ਸਹੀ,
3: ਅੱਧਾ ਪੌਣਾ ਘੰਟਾ ਲਾਈਫ ਦੇ ਵਿੱਚ ਆਪਣੇ ਆਫਟਰ ਡਿਊਟੀ ਆਵਰਸ ਜਾਂ ਆਫਟਰ ਤੁਹਾਡੇ ਜਿਹੜੇ ਸਟੱਡੀ ਆਵਰਸ ਹੈ, ਤੁਸੀਂ ਅੱਧਾ ਪੌਣਾ ਘੰਟਾ ਆਪਣੇ ਇੰਟਰਸਟ ਨੂੰ ਜ਼ਰੂਰ ਪਰਸਿਊ ਕਰੋ।
2: ਬਿਲਕੁਲ ਬਿਲਕੁਲ,
3: ਤੁਸੀਂ ਕਿਤੇ ਖੇਡਣ ਜਾਓ, ਤੁਸੀਂ ਡਾਂਸ ਕਰੋ, ਬੰਦ ਕਮਰੇ 'ਚ ਨੱਚੋ, ਬੰਦ ਕਮਰੇ 'ਚ ਗਾਣੇ ਗਾਓ,
2: ਜੀ ਜੀ ਜੀ,
3: ਸਾਰੇ ਜਿਹੜੇ ਤੁਹਾਡੇ ਸਟ੍ਰੈਸ ਹੈ ਤੁਸੀਂ ਦੇਖੋ ਕਿ ਅੱਧੇ ਪੌਣੇ ਘੰਟੇ ਆਪਣੇ ਆਪ ਹੀ ਸਾਰੇ ਡਿਸੋਲਵ ਹੋ ਜਾਣਗੇ, ਐਂਡ ਤੁਸੀਂ ਆਪਣੇ ਅਗਲੇ ਦਿਨ ਦੀ ਤਿਆਰੀ ਕਰਨੀ ਜਿਹੜੀ ਹੈ ਸ਼ੁਰੂ ਕਰ ਦੋਗੇ, ਪੁਰਾਣਾ ਦਿਨ ਭੁੱਲ ਕੇ ਨਵੇਂ ਦਿਨ ਦੀ ਤਿਆਰੀ ਕਰੋਗੇ। ਸੋ ਬੇਸਿਕਲੀ ਜਦੋਂ ਵੀ ਕੋਈ ਬੱਚੇ ਨੂੰ ਸਟ੍ਰੈਸ ਆਉਂਦਾ ਹੈ ਜਾਂ ਕੋਈ ਉਹਨੂੰ ਲੱਗਦਾ ਕਿ ਮੈਂ ਕੁਛ ਆਪਣੇ ਨਾਲ ਗਲਤ ਕਰਨ ਬਾਰੇ ਸੋਚਦਾ ਹੈ, ਇੱਕ ਵਾਰੀ ਜ਼ਰੂਰ ਆਪਣੇ ਪੇਰੈਂਟਸ ਦਾ, ਆਪਣੇ ਭੈਣ ਭਰਾਵਾਂ ਦਾ, ਆਪਣੇ ਪਰਿਵਾਰ ਦਾ ਧਿਆਨ ਜ਼ਰੂਰ ਕਰੇ ਕਿ ਉਹਨਾਂ ਨੇ ਇੰਨੀ ਮਿਹਨਤ ਬਾਅਦ 15-20 ਸਾਲਾਂ ਲਾ ਕੇ ਮੈਨੂੰ ਇੱਥੇ ਤੱਕ ਪਹੁੰਚਾਇਆ, ਅਤੇ ਮੈਂ ਆਪਣੀ ਇੱਕ ਸੈਕਿੰਡ ਦੀ ਜਿਹੜੀ ਭੁੱਲ ਨਾਲ ਉਹ ਸਾਰਾ ਕੁਛ ਮਿਟਾਵਾਂ, ਨਾ ਉਹਨੂੰ ਵਾਈਟ ਵਾਸ਼ ਨਾ ਕਰਾਂ। ਜੇ ਇਸ ਤਰ੍ਹਾਂ ਆਪਣੇ ਪੇਰੈਂਟਸ ਦਾ ਧਿਆਨ, ਪੇਰੈਂਟਸ ਨਾਲ ਪਿਆਰ ਹੋਊਗਾ, ਆਪਣੀ ਫੈਮਿਲੀ ਨਾਲ ਪਿਆਰ ਹੋਊਗਾ, ਕਦੇ ਵੀ ਇਸ ਤਰ੍ਹਾਂ ਦਾ ਸਟੈਪ ਜਿਹੜਾ
2: ਨਹੀਂ ਲੈਣਾ ਚਾਹੀਦਾ ਜੀ। ਬਿਲਕੁਲ ਜੀ, ਇਹ ਤਾਂ ਪੋਜ਼ਿਟਿਵਿਟੀ ਹੋਣੀ ਚਾਹੀਦੀ ਆ, ਔਰ ਇਹ ਮੈਨੂੰ ਲੱਗਦਾ ਕਿ ਸਕੂਲ ਦੇ ਵਿੱਚੋਂ ਸ਼ੁਰੂ ਤੋਂ ਹੀ ਪੇਰੈਂਟਸ ਨੂੰ ਵੀ ਅਤੇ ਇੱਕ ਮਾਹੌਲ ਦੇ ਵਿੱਚ ਹੋਣੀ ਚਾਹੀਦੀ ਹੈ, ਤਾਂ ਕਿ ਉਹ ਬੰਦਾ ਜਿਹੜਾ, ਕਈ ਤਾਂ ਬੰਦੇ ਕਾਫ਼ੀ ਨੈਗੇਟਿਵ ਉਚਲ ਜਾਂਦੇ ਆ, ਨੋਰਮਲੀ ਜਿਹੜਾ ਓਵਰਆਲ ਇੱਕ ਚਲੋ ਬੈਲੈਂਸਡ ਲੋਕ ਬਣਾਉਣ 'ਚ ਕਾਮਯਾਬ ਹੋ ਜਾਂਦੇ ਆ। ਇੱਕ ਬਾਇਸ ਜੈਂਡਰ ਬਾਇਸ ਜਿਹੜਾ ਉਹਦੀ ਆਪਾਂ ਜੇ ਗੱਲ ਕਰੀਏ ਤਾਂ ਆਪਾਂ ਉਹਨਾਂ ਨੂੰ ਪਹਿਲਾਂ ਹੀ ਕਹਿਤਾ ਜਾਂਦਾ ਕਿ ਹਾਂ ਯੂ ਆਰ ਗਰਲ, ਤੁਸੀਂ ਸਿਰਫ ਆਹ ਤੁਹਾਡੇ ਵਾਸਤੇ ਹੈਗੇ ਸਪੈਸੀਫਿਕ, ਤੁਸੀਂ ਇਹ ਤੋਂ ਇਲਾਵਾ ਨਹੀਂ ਸੋਚਣਾ। ਇਹ ਇੱਕ ਰੁਝਾਨ ਜਿਹੜਾ ਇਹਦੇ 'ਤੇ ਤੁਹਾਨੂੰ ਕਦੇ ਲੱਗਿਆ ਕਿ ਕਿਸ ਕਿਸ ਤਰ੍ਹਾਂ ਦਾ ਰੁਝਾਨ ਹੈ?
3: ਸ਼ਮੀ ਜੀ, ਆਪਾਂ ਨਾ ਹੁਣ ਪੁਰਾਣੀ ਗੱਲਾਂ ਕਰ ਰਹੇ ਹਾਂ ਅੱਜ ਕੱਲ ਦਾ, ਕਿਉਂਕਿ ਉਹੀ ਪੁਰਾਣੀ ਗੱਲਾਂ ਆਪਣੇ ਨਾ ਮਾਇੰਡ 'ਚ ਹਜੇ ਵੀ ਇਨਹੈਰਿਟ ਹੈਗੀਆਂ ਕਿ ਗਰਲਸ ਨੂੰ ਮੌਕਾ ਨਹੀਂ ਮਿਲਦਾ ਜਾਂ ਗਰਲਸ ਅੱਗੇ ਨਹੀਂ ਆਉਂਦੀਆਂ। ਮੈਂ ਪਹਿਲਾਂ ਵੀ ਕਿਹਾ ਸੀ ਤੁਹਾਨੂੰ, ਓਲੰਪਿਕਸ ਦੀ ਆਪਾਂ ਗੱਲ ਕਰੀਏ, ਇਸ ਵਾਰੀ ਓਲੰਪਿਕਸ ਦੇ ਵਿੱਚ ਪੀਵੀ ਸਿੰਧੂ, ਸਾਕਸ਼ੀ ਮਲਿਕ, ਬਿਭਾ ਕਰਮਾਕਰ, ਮੈਂ ਤੁਹਾਨੂੰ ਇਹ ਗੱਲ ਦੱਸਦਾ, ਸ਼ਾਇਦ ਇੰਨੀ ਪ੍ਰੇਜ਼, ਇੰਨੀ ਰੈਕੋਗਨੀਸ਼ਨ ਕਿਸੇ ਮੇਲ ਐਥਲੀਟ ਨੂੰ ਨਾ ਮਿਲਦੀ ਜਿੰਨੀ ਪ੍ਰੇਜ਼, ਜਿੰਨੀ ਰੈਕੋਗਨੀਸ਼ਨ ਇੰਨਾ ਫੀਮੇਲ ਐਥਲੀਟਸ ਨੂੰ ਮਿਲਿਆ।
2: ਬਿਲਕੁਲ ਬਿਲਕੁਲ ਬਿਲਕੁਲ,
3: ਲੋਕ ਬੋਲਦੇ ਬਹੁਤ ਕੁਛ ਹੋਣਗੇ, ਬਹੁਤ ਕੋਈ ਪੁਰਾਣੀ ਮੈਂਟੈਲਿਟੀ ਦੇ ਕੁਛ ਬਿਆਨ ਆਉਂਦੇ ਹੋਣਗੇ, ਬਟ ਮੈਨੂੰ ਇਹ ਲੱਗ ਰਿਹਾ ਕਿ ਆਪਣਾ ਦੇਸ਼ ਜਿਹੜਾ ਬਦਲ ਰਿਹਾ, ਹੁਣ
2: ਚੇਂਜਸ ਆ ਰਹੇ,
3: ਚੇਂਜਸ ਬਿਲਕੁਲ ਪੋਜ਼ਿਟਿਵ ਚੇਂਜਸ ਆ ਰਹੀਆਂ ਨੇ।
2: ਬਿਲਕੁਲ,
3: ਹੁਣ ਕੋਈ ਸਕਸੈਸ ਜੇ ਕਿਸੇ ਕੁੜੀ ਨੂੰ ਮਿਲਦਾ ਹੈਗਾ, ਆਈ ਗੈਸ ਸਾਰੇ ਹੀ ਲੋਕਾਂ ਨੂੰ ਉਨੀ ਹੀ ਖੁਸ਼ੀ ਹੁੰਦੀ ਹੈ
2: ਜਿਵੇਂ ਉਹਨਾਂ ਦੀ
3: ਕੋਈ, ਉਹਨਾਂ ਦੀ ਭੈਣ, ਉਹਨਾਂ ਦੀ ਕੋਈ ਘਰ ਦੀ ਪਰਿਵਾਰ ਦੀ ਮੈਂਬਰ ਨੇ ਕਿ ਜਿਵੇਂ ਉਹ ਖੁਸ਼ ਹੋਈ। ਮੈਂ ਆਪ ਮੈਚ ਵੇਖਿਆ ਸੀ ਪੀ ਵੀ ਸਿੰਧੂ ਵਾਲਾ, ਤੁਸੀਂ ਸਾਡੇ ਘਰ ਚੋਂ ਕੋਈ ਬੈਡਮਿੰਟਨ ਨਹੀਂ ਵੇਖਦਾ, ਕੋਈ ਖੇਡਦਾ ਨਹੀਂ ਹੈਗਾ,
2: ਠੀਕ ਹੈ,
3: ਸਾਰੇ ਪਰਿਵਾਰ ਨੇ ਉੱਥੇ ਘੱਟੋ ਘੱਟ 20-25 ਜਣਿਆਂ ਨੇ ਟੀਵੀ ਦੇ ਅੱਗੇ ਰਹਿ ਕੇ ਮੈਚ ਵੇਖਿਆ, ਤੇ ਜਦੋਂ ਉਹਨੇ ਸੈਮੀਫਾਈਨਲ ਜਿੱਤਿਆ ਤੁਸੀਂ ਕੀ ਨਹੀਂ ਮੰਨੋਗੇ, ਇੰਨਾ ਅਸੀਂ ਨੱਚੇ, ਮੇਰੀ ਆਈ ਐਸ ਦੀ ਸਿਲੈਕਸ਼ਨ ਹੋਣ ਦੇ ਇੰਨਾ ਨਹੀਂ ਲੋਕੀ ਨੱਚੇ ਹੋਣਗੇ ਜਿੰਨਾ ਉੱਥੇ ਨੱਚੇ, ਪੂਰੇ ਪੂਰੇ ਬਾਜ਼ਾਰ ਦੇ ਵਿੱਚ ਇਸ ਤਰ੍ਹਾਂ ਦਾ ਮਾਹੌਲ ਸੀਗਾ।
2: ਸਹੀ ਗੱਲ ਹੈ,
3: ਤੇ ਕਹਿਣ ਦਾ ਭਾਵ ਇਹੀ ਹੈ ਕਿ ਅੱਜ ਕੱਲ੍ਹ ਦਾ ਜਿਹੜਾ ਸਾਡਾ ਸੁਸਾਇਟੀ ਹੈ ਉਹ ਬਦਲ ਰਹੀ ਹੈ, ਹੋਪਫੁਲੀ ਅੱਗੇ ਹੋਰ ਪੋਜ਼ਿਟਿਵ ਚੇਂਜਸ ਆਉਣਗੀਆਂ, ਬਟ ਜੇ ਕਿਸੇ ਕੁੜੀ ਨੂੰ ਰੈਕੋਗਨੀਸ਼ਨ ਮਿਲਦੀ ਹੈ ਆਪਣੀ ਮਿਹਨਤ ਨਾਲ, ਉਹਨੇ ਰੈਕੋਗਨੀਸ਼ਨ ਹਾਸਿਲ ਕੀਤੀ ਹੈ। ਸਾਕਸ਼ੀ ਮਲਿਕ ਹਰਿਆਣਾ ਤੋਂ, ਆਪਾਂ ਕਹਿੰਦੇ ਲੋਇਸ ਐਕਸਪ੍ਰੈਸ ਹੈਗੀ ਹਰਿਆਣਾ ਦੇ ਵਿੱਚ, ਹਰਿਆਣਾ ਇਨ ਨਾਰਦਰਨ ਇੰਡੀਆ ਦੇ ਵਿੱਚ, ਬਟ ਸਟਿਲ ਦੇਖੋ ਕਿੰਨੀ ਉਹਨਾਂ ਨੂੰ ਰੈਕੋਗਨੀਸ਼ਨ ਮਿਲੀ।
2: ਐਵਰੀ ਕਲਾਊਡ ਹੈਜ਼ ਅ ਸਿਲਵਰ ਲਾਈਨਿੰਗ, ਆਪਾਂ ਕਹੀਏ ਐਬਸੋਲੂਟਲੀ, ਇਹ ਸਿਲਵਰ ਲਾਈਨਿੰਗ ਵੀ ਹੁਣ ਜਿਹੜੀ ਹੈ ਧੁੱਪ 'ਚ ਤਬਦੀਲ ਹੁੰਦੀ ਜਾ ਰਹੀ ਹੈ, ਤੇ ਕਲਾਊਡ ਜਿਹੜੇ ਆ ਉਹਨਾਂ ਨੂੰ ਲਗਭਗ ਬਸਟ ਕਰ ਹੀ ਲਿਆ ਆਪਾਂ, ਕਲਾਊਡ ਬਸਟਰ ਹੋ ਚੁੱਕੇ ਆ।
3: ਜਿੰਨੇ ਅਬ ਤੁਸੀਂ
2: ਉਜਾਲਾ ਆ ਰਿਹਾ,
3: ਸਿਵਲ ਸਰਵਿਸਿਜ਼ ਵੇਖ ਲਓ, ਕੋਈ ਤੁਸੀਂ ਮੈਡੀਕਲ ਦੇ ਕੋਈ ਐਂਟਰੈਂਸ ਟੈਸਟ ਦਾ ਰਿਜ਼ਲਟ ਆਉਂਦਾ, ਸਭ 'ਚ ਕੁੜੀਆਂ ਅੱਗੇ ਆ ਰਹੀਆਂ ਨੇ, ਹੁਣੇ ਬੋਰਡ ਦੇ ਰਿਜ਼ਲਟਸ ਆਏ ਉਦੋਂ ਕੁੜੀਆਂ ਸਭ ਤੋਂ ਅੱਗੇ ਸੀਗੀਆਂ, ਕੁੜੀਆਂ ਰੈਕੋਗਨੀਸ਼ਨ ਹਾਸਿਲ ਕਰ ਰਹੀਆਂ ਨੇ, ਮਿਹਨਤ ਕਰ ਰਹੀਆਂ ਨੇ। ਅਸੀਂ ਜਸਟ ਜਿਵੇਂ ਆਪਣੇ ਬੱਚਿਆਂ ਵਾਂਗ, ਆਪਾਂ ਕੁੜੀ ਮੁੰਡੇ ਲਈਏ ਨਾ, ਆਪਾਂ ਬੱਚੇ ਨਾਲ ਨਾ ਲਈਏ, ਜਿਵੇਂ ਬੱਚਿਆਂ ਨੂੰ ਇੱਕੋ ਵਰਗਾ ਆਪਾਂ ਸਪੋਰਟ ਦੇਣਾ, ਇੱਕੋ ਵਰਗੀ ਗਰੂਮਿੰਗ ਦੇਣੀ ਹੈ,
2: ਫਿਰ ਗੱਲ ਹੀ ਖਤਮ ਹੋ ਜਾਊ
3: ਸਾਰੀ। ਮੈਂ ਕਹਿੰਦਾ ਸਾਰੀ ਗੱਲਾਂ ਦਾ ਆਪਣਾ ਸਾਰ ਹੀ ਇਹੀ ਹੈ ਕਿ ਜਦੋਂ ਬੱਚਾ ਵੱਧ ਰਿਹਾ, ਉਗ ਰਿਹਾ, ਪੌਦਾ ਉਗਦਾ ਹੁੰਦਾ ਹੈ, ਬੱਚਾ ਉਗ ਰਿਹਾ ਹੈਗਾ, ਉਦੋਂ ਆਪਾਂ ਉਹਨੂੰ ਪ੍ਰੋਪਰ ਖਾਦ ਦੇ ਦਿੱਤੀ, ਪਾਣੀ ਲਾਤਾ, ਉਹਦਾ ਧਿਆਨ ਲਾਤਾ, ਟ੍ਰੀ ਗਾਰਡ ਲਾਤਾ, ਉਹ ਬੱਚੇ ਨੇ ਆਪਣੇ ਆਪ ਹੀ ਇੱਕ ਵਧੀਆ ਜਿਹੜਾ ਬੂਟਾ ਉਹ ਬਣ ਜਾਣਾ ਹੈਗਾ, ਉਸ ਤੋਂ ਬਾਅਦ ਉਹਨੇ ਆਪ ਹੀ ਆਪਣੀ ਕੇਅਰ ਕਰ ਲੈਣੀ।
2: ਬਿਲਕੁਲ ਸਹੀ ਜੀ, ਬਹੁਤ ਵਧੀਆ ਸਰ। ਆਖਿਰ ਵਿੱਚ ਜਾਂਦੇ ਜਾਂਦੇ ਤੁਸੀਂ ਕੋਈ ਪੇਰੈਂਟਸ ਨੂੰ, ਬੱਚਿਆਂ ਨੂੰ, ਸਾਡੇ ਸੁਣਨ ਵਾਲੇ ਦੋਸਤ ਜਿਹੜੇ ਨੇ ਉਹਨਾਂ ਨੂੰ ਕੋਈ ਮੈਸੇਜ ਦੇਣਾ ਚਾਹੋ?
3: ਮੇਰਾ ਮੈਸੇਜ ਬਸ ਇਹੀ ਹੈ ਕਿ ਪੇਰੈਂਟਸ ਜਿਹੜੇ ਸਾਡਾ ਟਾਈਮ ਵੀ, ਮੈਂ ਇਸ ਤਰ੍ਹਾਂ ਜ਼ਿਆਦਾ ਉਮਰ ਨਹੀਂ ਹੈਗੀ ਮੇਰੀ, 15-20 ਸਾਲ ਪਹਿਲਾਂ ਜਿਹੜਾ ਸਿਸਟਮ ਸੀਗਾ ਕਿ ਬੱਚੇ ਬਹੁਤ ਜ਼ਿਆਦਾ ਅਟੈਚ ਹੁੰਦੇ ਸੀਗੇ ਪੇਰੈਂਟਸ ਨਾਲ, ਮੋਬਾਈਲ, ਇੰਟਰਨੈਟ, ਫੇਸਬੁੱਕ, ਇਹ ਸਭ ਚੀਜ਼ਾਂ ਨਹੀਂ ਹੁੰਦੀਆਂ ਸੀਗੀਆਂ। ਅਸੀਂ ਆ ਕੇ ਸਕੂਲ ਤੋਂ ਬਾਅਦ ਪੇਰੈਂਟਸ ਨਾਲ ਗੱਲਾਂ ਕਰਦੇ ਸੀਗੇ, ਉਹਨਾਂ ਨੂੰ ਦੱਸਦੇ ਹੁੰਦੇ ਸੀ ਕਿ ਮੰਮੀ ਅੱਜ ਸਾਡੇ ਨਾਲ ਸਕੂਲ ਦੇ ਵਿੱਚ ਇਹ ਹੋਇਆ, ਸਾਡੇ ਫਰੈਂਡਸ ਨੇ ਇਹ ਕੀਤਾ, ਸਾਡੇ ਟੀਚਰਸ ਨੇ ਇਹ ਕੀਤਾ। ਉਹ ਜਿਹੜੀ ਇੱਕ ਪ੍ਰਥਾ ਹੈਗੀ ਸਾਡੇ ਦੇਸ਼ ਦੀ, ਉਹ ਖਤਮ ਨਹੀਂ ਹੋਣੀ ਚਾਹੀਦੀ। ਹੁਣ ਬੱਚੇ ਅੱਜ ਕੱਲ੍ਹ ਆਉਂਦੇ ਨੇ ਜਾਂ ਤਾਂ ਵੀਡੀਓ ਗੇਮ 'ਤੇ ਲੱਗ ਜਾਣਗੇ, ਫੇਸਬੁੱਕ, ਸਾਰਿਆਂ ਦੇ ਫੇਸਬੁੱਕ ਦੇ ਵਿੱਚ ਅਕਾਊਂਟ ਹੈਗੇ, ਮੋਬਾਈਲ ਦੇ ਗੇਮਸ ਮੋਬਾਈਲਸ 'ਤੇ ਲੱਗ ਜਾਣਗੇ। ਪੇਰੈਂਟਸ ਨੂੰ ਚਾਹੀਦਾ ਹੈਗਾ ਕਿ ਆਪਣੇ ਬੱਚਿਆਂ ਨੂੰ ਘੱਟੋ ਘੱਟ 1 ਜਾਂ 1.5 ਘੰਟਾ ਰੋਜ਼ ਦੇਣ, ਉਹਨਾਂ ਨੂੰ ਪੁੱਛਣ ਕਿ ਤੇਰਾ ਦਿਨ ਅੱਜ ਕਿਵੇਂ ਲੰਘਿਆ, ਕਿ ਸਕੂਲ ਦੇ ਵਿੱਚ ਕੀ ਹੋਇਆ, ਭਾਵੇਂ ਤੁਹਾਨੂੰ ਨੌਲੇਜ ਹੈ ਜਾਂ ਨਹੀਂ ਹੈ। ਮੈਂ ਮੈਡੀਕਲ 'ਚ ਸੀ, ਮੇਰੀ ਮੰਮੀ ਮੈਨੂੰ ਪੁੱਛਦੇ ਹੁੰਦੇ ਸੀਗੇ ਕਿ ਅੱਜ ਤੇਰਾ ਮੈਡੀਕਲ ਕਾਲਜ 'ਚ ਕੀ ਗਿਆ, ਕੀ ਕੀਤਾ, ਕੀ ਚੀਰਾ ਫਾੜੀ ਕੀਤੀ, ਇਹ ਵੀ ਮੈਂ ਉਹਨਾਂ ਨੂੰ ਦੱਸਦਾ ਹੁੰਦਾ ਸੀਗਾ। ਅਤੇ ਇਸ ਤਰ੍ਹਾਂ ਦਾ ਜਦੋਂ ਤੁਹਾਡਾ ਕਨੈਕਟ ਇਸਟੈਬਲਿਸ਼ ਹੋ ਜਾਣਾ, ਟੇਕ ਮਾਈ ਵਰਡ, ਤੁਹਾਨੂੰ ਪੂਰੀ ਲਾਈਫ, ਪੂਰੇ ਕਰੀਅਰ ਆਪਣੇ ਬੱਚੇ ਦੀ ਚਿੰਤਾ ਕਰਨ ਦੀ ਲੋੜ ਨਹੀਂ ਹੈ। ਉਹ ਜਦੋਂ ਵੱਡਾ ਵੀ ਹੋ ਜਾਊਗਾ ਤੁਹਾਨੂੰ ਦੱਸੂਗਾ ਕਿ ਮੰਮੀ ਮੈਂ ਅੱਜ ਇਹ ਕੀਤਾ, ਦੱਸੋ ਤੁਹਾਡਾ ਕੀ, ਤੁਹਾਡਾ ਕਨੈਕਟ ਵੀ ਬਣਾ ਰਹੂਗਾ, ਤੁਹਾਡਾ ਪਿਆਰ ਵੀ ਬਣਾ ਰਹੂਗਾ, ਅਤੇ ਬੱਚਾ ਵੀ ਤੁਹਾਡਾ ਜਿਹੜਾ ਉਹ ਬਹੁਤ ਅੱਗੇ ਉਹਦਾ ਕਰੀਅਰ ਸ਼ੇਪ ਹੋਊਗਾ।
2: ਬਿਲਕੁਲ ਜੀ ਬਿਲਕੁਲ, ਡਾਕਟਰ ਸਾਹਿਬ ਬਹੁਤ ਮਜ਼ਾ ਆਇਆ ਅੱਜ ਸਾਰੀਆਂ ਗੱਲਾਂ ਕਰਕੇ, ਬਹੁਤ ਹੀ ਵਧੀਆ ਜਿਹੜੇ ਵਿਚਾਰ ਨੇ ਦੋਸਤਾਂ ਨਾਲ ਸਾਂਝੇ ਕੀਤੇ, ਬਹੁਤ ਖੁਸ਼ੀ ਹੋਈ।
3: ਥੈਂਕ ਯੂ ਸ਼ਮੀ ਜੀ, ਥੈਂਕ ਯੂ।
2: ਦੋਸਤੋ ਅੱਜ ਆਪਾਂ ਨੇ ਗੱਲਾਂ ਕੀਤੀਆਂ, ਤੁਸੀਂ ਸੁਣ ਰਹੇ ਸੀ ਡਾਕਟਰ ਹਿਮਾਂਸ਼ੂ ਅਗਰਵਾਲ ਜੀ, IAS SDM ਦਸੂਆ ਜੀ ਦੇ ਵਿਚਾਰ ਆਪਾਂ ਸੁਣੇ ਅੱਜ, ਅਤੇ ਬਹੁਤ ਬਹੁਤ ਸ਼ੁਕਰੀਆ ਸਰ ਇੱਕ ਵਾਰੀ ਫਿਰ ਦੁਆਬਾ ਰੇਡੀਓ ਵੱਲੋਂ। ਅਤੇ ਇਸ ਤਰ੍ਹਾਂ ਹੀ ਆਪਾਂ ਦੁਆਵਾਂ ਕਰਾਂਗੇ ਸਾਡੇ ਦੋਸਤ ਇਸ ਤਰ੍ਹਾਂ ਸੁਣਦੇ ਰਹਿਣ, ਅਤੇ ਪਲੀਜ਼ ਸ਼ੇਅਰ ਇਟ, ਲਾਈਕ ਇਟ, ਅਤੇ ਬਹੁਤ ਜਲਦੀ ਆਪਾਂ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਪ੍ਰੋਗਰਾਮ ਦੇ ਨਾਲ, ਨਵੀਂ ਸ਼ਖਸੀਅਤ ਦੇ ਨਾਲ। ਧੰਨਵਾਦ, ਬਹੁਤ ਬਹੁਤ, ਅਤੇ ਮੁਸਕਰਾਉਂਦੇ ਰਹੋ, ਖੁਸ਼ ਰਹੋ, ਰੱਬ ਰਾਖਾ। ਓਕੇ, 1 2 3। ਹਾਂਜੀ, ਸਤਿ ਸ਼੍ਰੀ ਅਕਾਲ ਦੋਸਤੋ, ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ ਮੈਂ ਸਮਰਜੀਤ ਸਿੰਘ ਸ਼ਮੀ ਤੁਹਾਡੀ ਸੇਵਾ 'ਚ ਹਾਜ਼ਰ ਹਾਂ। ਤੁਸੀਂ ਸੁਣ ਰਹੇ ਹੋ ਦੁਆਬਾ ਰੇਡੀਓ, ਤੁਹਾਡੀ ਆਪਣੀ ਆਵਾਜ਼। ਦੋਸਤੋ, ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਅਸੀਂ ਵੱਖ ਵੱਖ ਜੋ ਮੁੱਦੇ ਨੇ ਜੁੜੇ ਹੋਏ ਵਿਸ਼ੇ ਦੇ ਨਾਲ, ਚਾਹੇ ਉਹ ਕੌਂਸਲਿੰਗ ਹੋਏ, ਚਾਹੇ ਉਹ ਰੁਜ਼ਗਾਰ ਨਾਲ ਜੁੜੀ ਹੋਈ ਕੋਈ ਗੱਲ ਹੋਵੇ, ਉਹਦੇ ਉੱਤੇ ਆਪਾਂ ਚਰਚਾ ਕਰਦੇ ਹਾਂ, ਸਿੱਖਿਆ ਨਾਲ ਜੁੜੀਆਂ ਗੱਲਾਂ ਕਰਦੇ ਹਾਂ, ਐਜੂਕੇਸ਼ਨ ਦੇ ਉੱਤੇ ਗੱਲ ਕਰਦੇ ਹਾਂ। ਤੋ ਇਸ ਸਾਰੇ ਪ੍ਰਕਿਰਿਆ ਦੇ ਵਿੱਚ ਇੱਕ ਬਹੁਤ ਹੀ ਮਹੱਤਵਪੂਰਨ ਜਿਹੜਾ ਵਿਸ਼ਾ ਹੈ ਉਹ ਆਉਂਦਾ ਹੈ, ਪੇਰੈਂਟਿੰਗ, ਯਾਨੀ ਕਿ ਬੱਚੇ ਦਾ ਪਾਲਣ ਪੋਸ਼ਣ। ਸੋ ਅੱਜ ਇਸ ਮਹੱਤਵਪੂਰਨ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਲਈ ਸਾਡੇ ਨਾਲ ਜੁੜੇ ਨੇ ਪੈਨਲਿਸਟ ਡਾਕਟਰ ਭਾਵਨਾ ਗੁਪਤਾ ਜੀ। ਬਹੁਤ ਬਹੁਤ ਸਵਾਗਤ ਹੈ ਡਾਕਟਰ ਸਾਹਿਬ ਤੁਹਾਡਾ।
5: ਥੈਂਕ ਯੂ।
2: ਤੋ ਦੋਸਤੋ, ਡਾਕਟਰ ਭਾਵਨਾ ਗੁਪਤਾ ਜੀ ਕੋ ਚੇਅਰਪਰਸਨ ਹਨ ਟਰਨ ਰਾਊਂਡ ਐਜੂਕੇਸ਼ਨਲ ਐਂਡ ਕੰਸਲਟੈਂਸੀ ਸਰਵਿਸਿਜ ਜਲੰਧਰ, ਅਤੇ ਇਸ ਤੋਂ ਇਲਾਵਾ ਉਹ ਬਤੌਰ ਡਾਕਟਰ ਵੀ ਪ੍ਰੈਕਟਿਸ ਕਰਦੇ ਹਨ, ਅਤੇ ਕੌਂਸਲਿੰਗ ਦੇ ਵਿੱਚ ਬਹੁਤ ਸਰਗਰਮ ਨੇ, ਅਤੇ ਇੰਡਸਟਰੀਅਲ ਟ੍ਰੇਨਿੰਗ ਉਹ ਦੇ ਰਹੇ ਨੇ, ਅਤੇ ਸਟੂਡੈਂਟਸ ਨੂੰ ਕਰੀਅਰ ਗਾਈਡੈਂਸ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਜਿਹੜਾ ਸਮਾਂ ਜਿਹੜਾ ਲੱਗਦਾ ਹੈ, ਬਹੁਤ ਯੋਗਦਾਨ ਹੈ ਉਹਨਾਂ ਦਾ, ਅਤੇ ਵਿਸ਼ੇਸ਼ ਤੌਰ 'ਤੇ ਪੇਰੈਂਟਿੰਗ ਵਰਕਸ਼ਾਪਸ ਉਹ ਔਰਗਨਾਈਜ਼ ਕਰਦੇ ਨੇ, ਅਤੇ ਉਹਦੇ ਵਿੱਚ ਮਾਪਿਆਂ ਨੂੰ ਕਿਵੇਂ ਜਿਹੜਾ ਗਾਈਡ ਕਰਦੇ ਨੇ, ਇਹ ਅੱਜ ਆਪਾਂ ਜਾਣਾਂਗੇ ਉਹਨਾਂ ਕੋਲੋਂ। ਤੋ ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਤਾਂ ਜਿਹੜਾ ਸਵਾਲ ਇਹ ਆਉਂਦਾ ਹੈ ਮਨ ਦੇ ਵਿੱਚ ਕਿ ਇਹ ਪੇਰੈਂਟਿੰਗ ਕੀ ਹੈ, ਪਾਲਣ ਪੋਸ਼ਣ ਕੀ ਹੈ, ਇਹਨੂੰ ਆਪਾਂ ਕਿਵੇਂ ਡਿਫਾਈਨ ਕਰਦੇ ਹਾਂ?
5: ਜੀ, ਪੇਰੈਂਟਿੰਗ ਸਭ ਤੋਂ ਪਹਿਲਾਂ ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਸਭ ਤੋਂ ਕੰਪਲੀਕੇਟਿਡ ਜੌਬ ਔਰ ਫੁੱਲ ਟਾਈਮ ਜੌਬ ਹੈ ਪੇਰੈਂਟਿੰਗ।
2: ਜੀ ਜੀ,
5: ਇਹਦਾ ਕੋਈ ਨਿਰਧਾਰਿਤ ਸਮਾਂ ਨਹੀਂ ਹੈ, ਜਦ ਤੱਕ ਤੁਸੀਂ ਪੇਰੈਂਟਸ ਹੋ ਪੇਰੈਂਟਿੰਗ ਚੱਲਦੀ ਰਹਿੰਦੀ ਹੈ।
2: ਜੀ ਜੀ,
5: ਇੱਕ ਬੱਚੇ ਨੂੰ ਪੈਦਾ ਕਰਨਾ, ਉਸਦੀਆਂ ਜ਼ਰੂਰਤਾਂ ਪੂਰੀਆਂ ਕਰਨਾ, ਔਰ ਜਿਸ ਤਰ੍ਹਾਂ ਆਪਾਂ ਕਹਿੰਦੇ ਹਾਂ ਕਿ ਸਾਰੇ ਇੱਦਾਂ ਹੀ ਪਲਦੇ ਹੈ, ਇਹ ਪੇਰੈਂਟਿੰਗ ਨਹੀਂ ਹੈ। ਪੇਰੈਂਟਿੰਗ ਇਸ ਤੋਂ ਵੱਧ ਕੇ ਹੈ ਕੁਛ। ਤੁਸੀਂ ਇੱਕ ਬੱਚੇ ਨੂੰ ਉਹ ਬਣਾਉਣਾ ਜੋ ਤੁਸੀਂ ਬਣਾਉਣਾ ਚਾਹੁੰਦੇ ਹੋ, ਉਸਨੂੰ ਟਾਈਮ ਦੇਣਾ ਪੈਂਦਾ।
2: ਬਿਲਕੁਲ ਬਿਲਕੁਲ,
5: ਉਹਦੇ ਲਈ ਜੋ ਐਫਰਟਸ ਲੱਗਦੀਆਂ ਉਹ ਸਭ ਇਸ ਪੇਰੈਂਟਿੰਗ ਦੇ ਵਿੱਚ ਆ ਜਾਂਦਾ।
2: ਜੀ ਜੀ ਜੀ ਜੀ, ਸੋ ਇਹ ਆਪਣੇ ਆਪ ਦੇ ਵਿੱਚ ਹੀ ਉਮਰ ਭਰ ਚੱਲਣ ਵਾਲਾ ਮਾਪਿਆਂ ਲਈ ਜਿਹੜਾ ਕੰਮ ਹੈ, ਤੇ ਇਹ ਇੱਕ ਦਿਨ ਵਾਲਾ ਕੰਮ ਨਹੀਂ ਹੈਗਾ।
5: ਹਾਂਜੀ,
2: ਇਹਦੇ ਉੱਤੇ ਗੱਲ ਹੋ ਗਈ ਤੇ ਖਤਮ ਹੋ ਗਈ।
5: ਹਾਂਜੀ,
2: ਇਹ ਤੇ ਜੀ, ਪਰ ਇਹਦਾ ਮਤਲਬ ਕਿ ਇਹਦੇ ਲਈ ਤੇ ਫਿਰ ਕਿਵੇਂ ਆਪਾਂ ਇਹਨਾਂ ਨੂੰ ਡਿਫਾਈਨ ਕਰਾਂਗੇ? ਹਰ ਬੰਦੇ ਦਾ ਆਪਣਾ ਸੁਭਾਅ ਹੈ, ਤੇ ਆਪੋ ਆਪਣੇ ਰੂਲ, ਆਪੋ ਆਪਣੇ ਜਿਹੜੇ ਤਰੀਕੇ ਨਾਲ ਆਪਣੇ ਬੱਚਿਆਂ ਨੂੰ ਪਾਲਣ ਪੋਸ਼ਣ ਉਹਨਾਂ ਦਾ ਕਰਦੇ ਆ।
5: ਹਾਂਜੀ,
2: ਤੇ ਕਿਹੜੀਆਂ ਚੀਜ਼ਾਂ ਜਿਹੜੀਆਂ ਨੇ ਉਹ ਸਭ ਉੱਭਰ ਕੇ ਆਉਂਦੀਆਂ ਨੇ, ਕਿਸ ਤਰ੍ਹਾਂ ਆਪਾਂ ਕਹਿੰਦੇ ਹਾਂ ਟਾਈਪਸ ਇਹਦੀਆਂ?
5: ਹਾਂਜੀ ਹਾਂਜੀ, ਵੈਸੇ ਤੇ ਥੋੜੇ ਬਹੁਤ ਫਰਕ ਦੇ ਨਾਲ ਹਰ ਇੱਕ ਦਾ ਸਟਾਈਲ ਡਿਫਰੈਂਟ ਹੈ
2: ਜੀ,
5: ਪਰ ਮੁੱਖ ਤੌਰ ਤੇ 4 ਪੇਰੈਂਟਿੰਗ ਸਟਾਈਲਸ ਗਿਣੇ ਗਏ ਹੈ।
2: ਜੀ ਜੀ,
5: ਜਿਨ੍ਹਾਂ ਵਿੱਚੋਂ ਸਭ ਤੋਂ ਪਹਿਲਾਂ ਜੋ ਆਪਣੇ ਇੱਥੇ ਆਮ ਚੱਲਦਾ ਹੈ, ਜਿਸ ਨੂੰ ਅਸੀਂ ਕਹਿੰਦੇ ਹਾਂ ਅਥੋਰੀਟੇਰੀਅਨ ਸਟਾਈਲ। ਅਥੋਰੀਟੇਰੀਅਨ ਸਟਾਈਲ ਉਹ ਹੈ ਜਿਸ ਦੇ ਵਿੱਚ ਅਸੀਂ ਬੱਚਿਆਂ ਨੂੰ ਆਪਣਾ ਹੁਕਮ ਮੰਨਣ ਦੀ ਹੀ ਤਾਲੀਮ ਦਿੰਦੇ ਹਾਂ
2: ਜੀ,
5: ਮੈਂ ਤੈਨੂੰ ਜੋ ਕਿਹਾ ਬਸ ਕਿਉਂਕਿ ਮੈਂ ਕਿਹਾ।
2: ਜੀ ਜੀ ਜੀ, ਬਿਲਕੁਲ ਬਿਲਕੁਲ,
5: ਇਹ ਆਪਣੇ ਆਮ ਚੱਲਦਾ,
2: ਇਹ ਸਭ ਤੋਂ ਜ਼ਿਆਦਾ ਪਾਪੂਲਰ ਹੈ,
5: ਸਭ ਤੋਂ ਜ਼ਿਆਦਾ ਪਾਪੂਲਰ ਹੈ। ਠੀਕ ਹੈ,
2: ਬਿਲਕੁਲ,
5: ਤੁਹਾਨੂੰ ਸੁਣ ਕੇ ਕਿੱਦਾਂ ਲੱਗ ਰਿਹਾ ਹੈ? ਤੁਹਾਨੂੰ ਆਪੇ ਹੀ ਪਤਾ ਚੱਲ ਜਾਏਗਾ ਕਿ ਇਹ ਕਿੰਨਾ ਕੁ ਹੋਣਾ ਚਾਹੀਦਾ।
2: ਜੀ ਜੀ,
5: ਠੀਕ ਹੈ,
2: ਬਿਲਕੁਲ।
5: ਦੂਸਰਾ ਹੈ ਜਿਹਦੇ ਵਿੱਚ ਅਸੀਂ ਇਹਨੂੰ ਕਹਿੰਦੇ ਹਾਂ ਅਥੋਰੀਟੇਟਿਵ ਸਟਾਈਲ, ਇਹ ਪਹਿਲੇ ਜਿਹਦੀ ਮੈਂ ਗੱਲ ਕੀਤੀ ਉਹ ਅਥੋਰੀਟੇਰੀਅਨ ਹੈ। ਸੈਕਿੰਡ ਹੈ ਅਥੋਰੀਟੇਟਿਵ, ਜਿਹੜਾ ਕਾਫੀ ਹੱਦ ਤੱਕ ਬੈਲੈਂਸਡ ਪੇਰੈਂਟਿੰਗ ਹੈ।
2: ਜੀ ਜੀ ਜੀ,
5: ਜਿਸ ਦੇ ਵਿੱਚ ਅਸੀਂ ਬੱਚਿਆਂ ਨਾਲ ਗੱਲਬਾਤ ਕਰਦੇ ਹਾਂ, ਅਸੀਂ ਉਹਨਾਂ ਦੀ ਗੱਲ ਸੁਣਦੇ ਹਾਂ, ਅਸੀਂ ਆਪਣਾ ਆਪਣੀ ਡਿਸਕਸ਼ਨ ਕਰਦੇ ਹਾਂ, ਅਸੀਂ ਆਪਣੀ ਗੱਲ ਉਹਨਾਂ ਦੇ ਸਾਹਮਣੇ ਰੱਖਦੇ ਹਾਂ, ਅਸੀਂ ਪੋਜ਼ਿਟਿਵ ਨੈਗੇਟਿਵਸ ਦੇ ਬਾਰੇ ਗੱਲ ਕਰਦੇ ਹਾਂ।
2: ਜੀ ਜੀ,
5: ਕਦੇ ਬੱਚੇ ਤੋਂ ਅਸੀਂ ਕਨਵਿੰਸ ਹੋ ਜਾਂਦੇ ਹਾਂ, ਕਦੇ ਬੱਚਾ ਸਾਡੇ ਤੋਂ
2: ਹੋ ਜਾਂਦਾ। ਜੀ ਜੀ ਜੀ,
5: ਔਰ ਇਹਨੂੰ ਮੇਰੀ ਨਜ਼ਰ ਵਿੱਚ ਇਹ ਪੋਜ਼ਿਟਿਵ ਪੇਰੈਂਟਿੰਗ ਹੈ।
2: ਜੀ ਜੀ ਟੂ ਵੇ ਕਮਿਊਨੀਕੇਸ਼ਨ
5: ਟੂ ਵੇ ਕਮਿਊਨੀਕੇਸ਼ਨ ਹੈ ਬੱਚੇ ਨੂੰ ਕਦੇ ਵੀ ਇਹ ਨਹੀਂ ਲੱਗਦਾ ਕਿ ਮੇਰੇ ਤਾਂ ਸੁਣਦੇ ਹੀ ਨਹੀਂ
2: ਜੀ ਜੀ ਬਿਲਕੁਲ ਬਿਲਕੁਲ ਬਿਲਕੁਲ
5: ਹੈ ਨਾ
2: ਜੀ
5: ਕਈ ਵਾਰੀ ਇੱਦਾਂ ਵੀ ਹੁੰਦਾ ਕਿ ਤੁਸੀਂ ਆਪਣੀ ਹੀ ਗੱਲ ਮਨਵਾ ਲੈਂਦੇ ਹੋ ਪਰ ਬੱਚੇ ਨੂੰ ਅਹਿਸਾਸ ਨਹੀਂ ਹੁੰਦਾ ਕਿ ਮੇਰੇ ਨਾਲ ਜ਼ਬਰਦਸਤੀ ਹੋਈ ਹੈ
2: ਬਿਲਕੁਲ ਠੀਕ ਹੈ
5: ਤੁਹਾਡਾ ਕਨਵਿੰਸ ਕਰਨ ਦਾ ਤਰੀਕਾ ਇਸ ਤਰ੍ਹਾਂ ਦਾ ਹੁੰਦਾ
2: ਜੀ ਜੀ ਜੀ
5: ਦੈਟ ਇਜ਼ ਅਥੋਰੀਟੇਟਿਵ ਠੀਕ ਹੈ ਇੱਕ ਹੈ ਥਰਡ ਜਿਸ ਦੇ ਬਾਰੇ ਮੈਂ ਗੱਲ ਕਰਨਾ ਚਾਹੁੰਦੀ ਹਾਂ ਉਹ ਹੈ ਪਰਮਿਸਿਵ ਪੇਰੈਂਟਿੰਗ ਪਰਮਿਸਿਵ ਪਰਮਿਸਿਵ ਦੇ ਵਿੱਚ ਹੈ ਕਿ ਤੁਸੀਂ ਛੂਟ ਦਿੱਤੀ ਹੈ ਬੱਚੇ ਨੂੰ
2: ਖੁੱਲ੍ਹਾ ਹੀ ਛੱਡ ਦਿੱਤਾ ਹੈ ਕਿ ਜੋ ਮਰਜ਼ੀ ਕਰੇ
5: ਤੁਸੀਂ ਉਸ ਤੋਂ ਆਪਣੀਆਂ ਐਕਸਪੈਕਟੇਸ਼ਨਸ ਬਹੁਤ ਘਟਾ ਲਈਆਂ
2: ਜੀ
5: ਕੋਈ ਫਰਕ ਨਹੀਂ ਪੈਂਦਾ ਤੂੰ ਜੋ ਮਰਜ਼ੀ ਕਰ
2: ਜੀ ਜੀ ਜੀ
5: ਠੀਕ ਹੈ ਹਰ ਇੱਕ ਚੀਜ਼ ਉਹਨੂੰ ਤੁਸੀਂ ਮੁਹੱਈਆ ਕਰਾਉਂਦੇ ਹੋ ਉਹਦੀਆਂ ਡਿਮਾਂਡਸ ਜਿਹੜੀਆਂ ਹੈ ਤੁਸੀਂ ਇਹ ਨਹੀਂ ਦੇਖਦੇ ਕਿ ਉਹ ਜੈਨੂਇਨ ਹੈ ਜਾਂ ਨਹੀਂ ਉਹ ਪੂਰੀਆਂ ਕਰਨਾ ਤੁਹਾਨੂੰ ਲੱਗਦਾ ਜ਼ਰੂਰੀ ਹੈ ਔਰ ਤੁਸੀਂ ਉਹ ਬੋਲਦਾ ਔਰ ਪੂਰੀਆਂ ਕਰਦੇ ਹੋ ਇਸ ਤਰ੍ਹਾਂ ਦੀ ਪੇਰੈਂਟਿੰਗ ਦੇ ਵਿੱਚ ਚਾਈਲਡ ਸਪੋਇਲ ਹੁੰਦਾ ਹੈ ਜੋ ਆਮ ਤੌਰ 'ਤੇ ਦੇਖਿਆ ਜਾਂਦਾ ਕਿਉਂਕਿ ਉਹਨੂੰ ਇੰਪੋਰਟੈਂਸ ਨਹੀਂ ਸਮਝਾਈ ਜਾਂਦੀ ਕਿ ਚੀਜ਼ਾਂ ਕਿਸ ਤਰ੍ਹਾਂ ਆਉਂਦੀਆਂ ਕਿੰਨੀ ਡਿਮਾਂਡ ਹੋਣੀ ਚਾਹੀਦੀ ਹੈ
2: ਉਹਨੂੰ
5: ਇਹ ਨਹੀਂ ਲੱਗਦਾ ਕਿ ਜ਼ਰੂਰਤ ਦੇ ਹਿਸਾਬ ਨਾਲ ਚੀਜ਼ ਹੁੰਦੀ ਹੈ ਉਹਨੂੰ ਲੱਗਦਾ ਜੋ ਦਿਲ ਕਰੇ ਉਹ ਹੁੰਦੀ ਹੈ ਉਹ ਇਸ ਤਰ੍ਹਾਂ ਸਿੱਖਦਾ ਇਸ ਤਰ੍ਹਾਂ ਦੇ ਬੱਚੇ ਫਿਰ ਅੱਗੇ ਜਾ ਕੇ ਕਮੂਲੇਟਿਵ ਬਣਦੇ ਆ ਚੀਜ਼ਾਂ ਇਕੱਠੀਆਂ ਕਰ ਲੈਣੀਆਂ ਚਾਹੇ ਲੋੜ ਹੋਵੇ ਚਾਹੇ ਨਾ
2: ਬਸ ਉਹਨਾਂ ਨੇ ਜਮ੍ਹਾਂ ਕਰੀ ਜਾਣਾ ਸਭ ਕੁਝ
5: ਠੀਕ ਹੈ
2: ਬਿਲਕੁਲ
5: ਫਿਰ ਇਹ ਅਨਇਨਵੋਲਵਡ ਪੇਰੈਂਟਿੰਗ ਅਨਇਨਵੋਲਵਡ ਜਿੱਥੇ ਪੇਰੈਂਟਸ ਇਨਵੋਲਵਡ ਹੀ ਨਹੀਂ ਹੈ
2: ਕੁਝ ਵੀ ਨਹੀਂ ਕਰ ਰਹੇ ਉਹ ਤੇ ਉਹਨਾਂ ਦੀ
5: ਫਿਜ਼ੀਕਲ ਪ੍ਰੈਜ਼ੈਂਸ ਨਹੀਂ ਹੈ ਜ਼ਰੂਰਤਾਂ ਸਾਰੀਆਂ ਪੂਰੀਆਂ ਹੋ ਰਹੀਆਂ ਬੱਚੇ ਦੀਆਂ
2: ਜੀ ਜੀ ਜੀ ਬਿਲਕੁਲ ਪਰ ਉਹ ਉੱਥੇ ਹੈ ਨਹੀਂ
5: ਉੱਥੇ ਨਹੀਂ ਹੈ ਨਾ ਉਹ ਟਾਈਮ ਦੇ ਰਹੇ ਹੈ ਜੇ ਉਹ ਹੈਗੇ ਵੀ ਹੈ ਤਾਂ ਉਹ ਕੁਝ ਹੋਰ ਕਰ ਰਹੇ ਹੈ
2: ਜੀ ਜੀ
5: ਬੱਚੇ ਲਈ ਨਹੀਂ ਹੈ
2: ਬਿਲਕੁਲ ਬਿਲਕੁਲ
5: ਉਹ ਆਪਣੀਆਂ ਕੁਝ ਐਕਟੀਵਿਟੀਜ਼ ਦੇ ਵਿੱਚ ਇੰਨੇ ਬਿਜ਼ੀ ਹੈ ਜਾਂ ਉਹਨਾਂ ਨੂੰ ਇਹ ਲੱਗਦਾ ਹੀ ਨਹੀਂ ਕਿ ਇਹ ਜ਼ਰੂਰੀ ਹੈ ਉਹਨਾਂ ਨੂੰ ਲੱਗਦਾ ਹੈ ਜ਼ਰੂਰਤਾਂ ਪੂਰੀਆਂ ਕਰਨੀਆਂ ਹੀ ਪੇਰੈਂਟਿੰਗ ਹੈ ਔਰ ਉਹ ਸਾਰੀਆਂ ਜ਼ਰੂਰਤਾਂ ਪੂਰੀਆਂ ਕਰ ਰਹੇ ਹੈ ਔਰ ਬੱਚੇ ਨੂੰ ਵੀ ਇੱਕ ਟਾਈਮ ਤੋਂ ਬਾਅਦ ਇਹ ਲੱਗਣ ਲੱਗ ਜਾਂਦਾ ਕਿ ਮਾਂ ਬਾਪ ਜਿਹੜੇ ਆ ਉਹ ਜ਼ਰੂਰਤਾਂ ਪੂਰੀਆਂ ਕਰਨ ਦਾ ਸੋਰਸ ਹੈ
2: ਉਹਨਾਂ ਦਾ ਹੋਰ ਕੋਈ ਰੋਲ ਨਹੀਂ
5: ਉਹ ਜੁੜਾਵ ਨਹੀਂ ਆਉਂਦਾ ਇੱਕ ਕਨੈਕਟ ਜਿਹਨੂੰ ਅਸੀਂ ਕਹਿੰਦੇ ਹਾਂ ਭਾਵਨਾਤਮਕ ਜੁੜਾਵ
2: ਉਹ ਨਹੀਂ
5: ਬਣਦਾ
2: ਬਿਲਕੁਲ ਬਿਲਕੁਲ
5: ਉਹਨਾਂ ਲਈ ਇਹਨਾਂ ਚੀਜ਼ਾਂ ਦੀ ਇੰਪੋਰਟੈਂਸ ਨਹੀਂ ਹੁੰਦੀ ਕਿ ਇਕੱਠੇ ਬਹਿ ਕੇ ਡਿਨਰ ਕਰਨਾ ਬੱਚੇ ਦੀ ਗੱਲ ਸੁਣਨਾ ਅੱਜ ਸਕੂਲ 'ਚ ਕੀ ਹੋਇਆ ਉਹਦਾ ਹੋਮਵਰਕ ਦੇਖਣਾ ਇਸ ਚੀਜ਼ ਦੀ ਕੋਈ ਇੰਪੋਰਟੈਂਸ ਨਹੀਂ ਇਹ ਹੈ ਤਾਂ ਬੇਸਿਕਲੀ ਇਹ ਚਾਰ ਸਟਾਈਲ ਹੈ
2: ਜੀ ਜੀ ਜੀ
5: ਔਰ ਮੈਨੂੰ ਲੱਗਦਾ ਹੈਗਾ ਕਿ ਅਥੋਰੀਟੇਟਿਵ ਪੇਰੈਂਟਿੰਗ ਹੈ ਜਿਹਦੇ ਵਿੱਚ ਟੂ ਵੇ ਡਿਸਕਸ਼ਨ ਹੈ
2: ਦੋਨਾਂ ਦੀ ਗੱਲ ਹੋ ਰਹੀ ਹੈ
5: ਹਾਂਜੀ ਉਸਦੇ ਹਾਂਜੀ ਉੱਥੇ ਕਨੈਕਟ ਜੁੜਦਾ ਹੈ ਬੱਚੇ ਜੁੜਦੇ ਹੈ ਉਹ ਵੱਡੇ ਹੋ ਕੇ ਵੀ ਆਪਣੀਆਂ ਪ੍ਰੋਬਲਮਸ ਡਿਸਕਸ ਕਰਦੇ ਹੈ
2: ਜੀ ਜੀ
5: ਬਜਾਏ ਕਿ ਬਾਹਰ ਕੋਈ ਲੱਭਣ ਦੇ ਕਿ ਜਿਹਦੇ ਨਾਲ ਮੈਂ ਦਿਲ ਦੀ ਗੱਲ ਕਰਾਂ ਪੇਰੈਂਟਸ ਉਹਨਾਂ ਦੇ ਦੋਸਤ ਬਣ ਜਾਂਦੇ ਆ ਟਾਈਮ ਨਾਲ
2: ਜੀ ਜੀ
5: ਮੇਰੇ ਪਰਸਨਲ ਵਿਊ ਹੈ ਕਿ ਇਹ ਜ਼ਿਆਦਾ ਅੱਛਾ ਹੈ
2: ਬਿਲਕੁਲ ਬਿਲਕੁਲ ਜੀ ਕਿਉਂਕਿ ਡਾਇਲੋਗ ਤਾਂ ਹੋਣਾ ਚਾਹੀਦਾ ਹੈ ਦੋਵਾਂ ਦੇ ਵਿੱਚ ਜੇ ਇਹ ਹੀ ਵਿੱਚ ਮਾਈਨਸ ਹੋ ਗਿਆ ਤੇ ਉਹ ਗੈਪ ਵੱਧਦਾ ਜਾਏਗਾ
5: ਬਿਲਕੁਲ
2: ਤੇ ਜਿਹੜੀ ਵੈਸੇ ਸਭ ਤੋਂ ਜ਼ਿਆਦਾ ਕਿਹੜੀ ਪਾਪੂਲਰ ਹੈ ਆਮ ਜਿਹੜੀ ਜਨਤਾ ਜਿਹੜੀ ਹੈ ਉਹ ਇਨਵੋਲਵ ਹੁੰਦੀ ਹੈ ਜਿਹਦੇ ਵਿੱਚ ਸਭ ਤੋਂ ਜਿਹੜੀ
5: ਪਾਪੂਲਰ ਆਮ ਲੋਕ ਕਰਦੇ ਹੈ
2: ਜੀ ਜੀ ਜੀ
5: ਜੋ ਮੇਰਾ ਐਕਸਪੀਰੀਅੰਸ ਹੈ ਸਾਡੀ ਜਨਰੇਸ਼ਨ ਦੇ ਜੋ ਅਸੀਂ ਜਦੋਂ ਬੱਚੇ ਸੀਗੇ
2: ਜੀ ਜੀ
5: ਜਦੋਂ ਵੀ ਮੈਂ ਕਿਸੇ ਨਾਲ ਗੱਲ ਕਰਦੀ ਹਾਂ ਬਹੁਤ ਘੱਟ ਲੋਕ ਹੈ ਜਿਹੜੇ ਕਹਿੰਦੇ ਹੈਗੇ ਕਿ ਅਥੋਰੀਟੇਟਿਵ ਪੇਰੈਂਟਿੰਗ ਚੋਂ ਪੱਲੇ ਹੈ ਅਥੋਰੀਟੇਰੀਅਨ ਸਟਾਈਲ ਹੀ ਰਿਹਾ ਔਰ ਅੱਜ ਤੱਕ ਵੀ ਪਤਾ ਨਹੀਂ ਸ਼ਾਇਦ ਇੰਡੀਆ ਦਾ ਇਹ ਰਿਹਾ ਹੈ ਕਿ ਓਬੀਡੀਅੰਸ ਹੈ ਨਾ ਜਿਹੜੀ ਉਹ ਇਹਦੇ ਵਿੱਚ ਹੀ ਲੱਭੀ ਜਾਂਦੀ ਹੈ ਕਿ ਜੋ ਅਸੀਂ ਕਹਿੰਦੇ ਹਾਂ ਉਹ ਇਹ ਕਰਦਾ ਇਹ ਇਸ ਨੂੰ ਓਬੀਡੀਅੰਸ ਮੰਨਿਆ ਜਾਂਦਾ
2: ਇੱਕ ਮਤਲਬ ਵਧੀਆ ਇੱਕ ਪ੍ਰਮਾਣ ਪੱਤਰ ਹੋ ਗਿਆ ਸਰਟੀਫਿਕੇਟ ਹੋ ਗਿਆ ਕਿ ਸਾਡੇ ਬੱਚੇ ਸਾਡੇ ਕਹਿਣੇ ਚ
5: ਉਹਨੂੰ ਹੀ ਆਗਿਆਕਾਰੀ ਕਿਹਾ ਜਾਂਦਾ
2: ਜੀ ਜੀ ਜੀ
5: ਮਾਂ ਬਾਪ ਦੀ ਸੋਚ ਕਿੱਥੋਂ ਆਈ ਹੈ ਉਹਨਾਂ ਨੇ ਵੀ ਆਪਣੇ ਹਾਲਾਤਾਂ ਤੋਂ ਸਿੱਖਿਆ ਨਾ
2: ਪੀੜੀ ਦਰ ਪੀੜੀ ਚੱਲ ਰਿਹਾ
5: ਜੀ ਬੱਚਾ ਉਸ ਤੋਂ ਅਲੱਗ ਵੀ ਸੋਚ ਸਕਦਾ
2: ਜੀ ਜੀ
5: ਬੱਚੇ ਦਾ ਐਕਸਪੋਜ਼ਰ ਕੁਝ ਹੋਰ ਹੈ
2: ਬਿਲਕੁਲ
5: ਠੀਕ ਹੈ ਨਾ ਪਰ ਉੱਥੇ ਕਿਉਂਕਿ ਡਾਇਲੋਗ ਨਹੀਂ ਹੈ ਕੁਐਸਚਨਿੰਗ ਨਹੀਂ ਹੈ ਰੀਜ਼ਨਿੰਗ ਨਹੀਂ ਹੈ ਤਾਂ ਉਸ ਨੂੰ ਉਹ ਮੰਨਣ ਲਈ ਮਜਬੂਰ ਹੈ ਉਹ
2: ਹੁਕਮ ਜਿਹੜਾ ਹੈ ਉਹ ਅਟਲ ਹੈ
5: ਹਾਂ
2: ਬਿਲਕੁਲ ਬਿਲਕੁਲ ਜੀ ਔਰ ਇਹਦੇ ਤਾਂ ਫਿਰ ਜਿਹੜਾ ਬੱਚਾ ਹੈ ਇਹਦੇ ਵਿੱਚ ਮੈਨੂੰ ਲੱਗਦਾ ਅੱਗੇ ਜਾ ਕੇ ਉਹ ਵੀ ਅੱਗੇ ਇਸੇ ਤਰ੍ਹਾਂ ਹੀ ਆਪਣੀ ਅਗਲੀ ਪੀੜ੍ਹੀ ਦੇ ਵਿੱਚ ਉਹ ਸਾਰਾ ਟ੍ਰਾਂਸਫਰ ਹੁੰਦਾ ਸਾਰਾ ਕੁਛ ਹੀ ਉਸੇ ਤਰ੍ਹਾਂ ਹੀ ਚੱਲਦਾ ਰਹਿੰਦਾ ਹੈ
5: ਇਹ ਡਿਪੈਂਡ ਕਰੇਗਾ ਦੇਖੋ ਜਿਹੜੇ ਬੱਚੇ ਨੂੰ ਹਰ ਪਲੇ ਲੱਗਦਾ ਰਹੇਗਾ ਕਿ ਇਹ ਗਲਤ ਹੋ ਰਿਹਾ
2: ਜੀ ਜੀ ਬਿਲਕੁਲ
5: ਹਮੇਸ਼ਾ ਉਹ ਮੰਨ ਵੀ ਰਿਹਾ ਪਰ ਉਹਨੂੰ ਇਹ ਅਹਿਸਾਸ ਹੈ ਕਿ ਇਹ ਗਲਤ ਹੈ
2: ਇਹ ਸਹੀ ਨਹੀਂ ਹੋ ਰਿਹਾ
5: ਉਹ ਸੋਚੇਗਾ ਕਿ ਮੈਂ ਇਹਨੂੰ ਬਦਲ ਦਿਆਂ ਮੈਂ ਆਪਣੇ ਬੱਚਿਆਂ ਨਾਲ ਨਾ ਕਰਾਂ ਕਿਉਂਕਿ ਹਰ ਪੇਰੈਂਟ ਆਪਣੇ ਬੱਚੇ ਲਈ ਬਹੁਤ ਲਵਿੰਗ ਹੁੰਦਾ
2: ਬਿਲਕੁਲ ਬਿਲਕੁਲ ਬਿਲਕੁਲ
5: ਠੀਕ ਹੈ ਜਿਸ ਬੱਚੇ ਦੀ ਟਿਊਨਿੰਗ ਹੋ ਗਈ ਕਿ ਇਹ ਹੀ ਓਬੀਡੀਅੰਸ ਹੈ ਇਹ ਟਿਊਨਿੰਗ ਹੈ ਫਾਈਨ ਟਿਊਨਿੰਗ ਹੌਲੀ ਹੌਲੀ ਹੌਲੀ ਹੌਲੀ ਇਹਨੂੰ ਤੁਸੀਂ ਸੰਸਕਾਰ ਕਹੋ ਜੋ ਵੀ ਕਹੋ
2: ਬਿਲਕੁਲ
5: ਠੀਕ ਹੈ ਨਾ ਜਿਸ ਦੀ ਟਿਊਨਿੰਗ ਹੋ ਜਾਂਦੀ ਹੈ ਉਹ ਇਹ ਹੀ ਸਿੱਖ ਜਾਏਗਾ
2: ਜੀ ਬਿਲਕੁਲ ਤੇ ਉਹ ਜਿਹੜਾ ਇਹ ਚੋਂ ਬਾਹਰ ਆ ਗਿਆ ਉਹ ਥੋੜਾ ਹੋ ਸਕਦਾ ਹੈ ਡਿਵੈਲਪ ਵੀ ਹੋ ਜਾਏ ਤੇ ਨਵੀਂ ਗੱਲ ਵੀ ਸੋਚੇਗਾ
5: ਬਿਲਕੁਲ
2: ਇਹ ਤਾਂ ਵਾਕਈ ਸਹੀ ਗੱਲ ਹੈ ਜੀ। ਅਤੇ ਆਮ ਆਪਾਂ ਕਹਿੰਦੇ ਹਾਂ ਇਸੇ ਲੜੀ ਦੇ ਵਿੱਚ ਜੇ ਆਪਾਂ ਦੇਖੀਏ ਕਿ ਜੇ ਬੱਚੇ ਨੂੰ ਢਿੱਲ ਦੇ ਦਿੱਤੀ ਤਾਂ ਵੀ ਉਹ ਵਿਗੜ ਜਾਏਗਾ, ਜੇ ਜ਼ਿਆਦਾ ਕੱਸ ਦਿੱਤਾ ਤਾਂ ਵੀ ਉਹ ਗੜਬੜ ਹੋਏਗੀ ਬਹੁਤ ਜ਼ਿਆਦਾ। ਇਹ ਫਿਰ ਕਿੰਨੀ ਕੁ ਸਹੀ ਗੱਲ ਹੋਏਗੀ ਕਿ ਡੰਡਾ ਪੀ ਰਿਹਾ ਵਿਗੜਿਆਂ ਤਿਗੜਿਆਂ ਦਾ, ਜਦੋਂ ਆਪਾਂ ਕਹਿੰਦੇ ਹਾਂ ਵਿਗੜ ਗਏ ਬੱਚੇ, ਇਹਨਾਂ ਨੂੰ ਹੁਣ ਇੱਦਾਂ ਹੀ ਕਾਬੂ ਕਰਨਾ ਪੈਣਾ ਹੈ।
6: ਦੇਖੋ ਬਹੁਤ ਜ਼ਿਆਦਾ ਮਾਰ ਅਤੇ ਬਹੁਤ ਜ਼ਿਆਦਾ ਪਿਆਰ ਦੋਨਾਂ ਦੀ ਗੱਲ ਕਰਾਂਗੇ
2: ਜੀ।
6: ਪਹਿਲਾਂ ਜਿਹੜੀ ਤੁਸੀਂ ਗੱਲ ਕਹੀ ਡੰਡਾ ਪੀ ਰਿਹਾ,
2: ਬਿਲਕੁਲ ਹੈ ਨਾ, ਬਿਲਕੁਲ ਹੈ ਜੀ।
6: ਦੇਖੋ ਮੇਰਾ ਇਹ ਮੰਨਣਾ ਹੈ ਕਿ ਹਾਰਸ਼ ਡਿਸਿਪਲਿਨ ਨਹੀਂ ਹੋਣਾ ਚਾਹੀਦਾ
2: ਜੀ।
6: ਡਿਸਿਪਲਿਨ ਦੇ ਨਾਮ ਤੇ ਕਿ ਇਹ ਇਦਾਂ ਹੀ ਕਰਨਾ
2: ਜੀ ਜੀ, ਬਿਲਕੁਲ।
6: ਫਲੈਕਸੀਬਿਲਿਟੀ ਬਹੁਤ ਜ਼ਰੂਰੀ ਹੈ। ਕਈ ਵਾਰੀ ਤੁਹਾਨੂੰ ਉਹ ਚੀਜ਼ ਠੀਕ ਲੱਗ ਰਹੀ ਹੁੰਦੀ ਹੈ, ਪਰ ਜਦ ਤੁਸੀਂ ਦੂਸਰੇ ਦਾ ਵਿਊ ਪੁਆਇੰਟ ਸੁਣੋਗੇ ਤੁਹਾਨੂੰ ਲੱਗੇਗਾ ਨਹੀਂ ਇਹ ਠੀਕ ਕਹਿ ਰਿਹਾ, ਤਾਂ ਤੁਹਾਨੂੰ ਫਲੈਕਸੀਬਲ ਵੀ ਹੋਣਾ ਚਾਹੀਦਾ ਜੇ ਤੁਹਾਨੂੰ ਅੰਦਰੋਂ ਲੱਗ ਰਿਹਾ। ਕਈ ਵਾਰੀ ਅਸੀਂ ਕੀ ਕਹਿੰਦੇ ਹਾਂ ਕਿ ਗੱਲ ਤਾਂ ਤੇਰੀ ਠੀਕ ਹੈ ਪਰ ਹੁੰਦਾ ਐਵੇਂ ਹੀ ਹੈ।
2: ਬਿਲਕੁਲ ਠੀਕ ਹੈ,
6: ਹੈ ਨਾ,
2: ਬਿਲਕੁਲ
6: ਤੇਰੀਆਂ ਸਾਰੀਆਂ ਗੱਲਾਂ ਠੀਕ ਹੈ ਪਰ ਦੁਨੀਆ ਵਿਹਾਰ ਸਮਾਜ ਚ ਇੱਦਾਂ ਹੀ ਹੁੰਦਾ, ਇੱਦਾਂ ਹੀ ਚੱਲੂਗਾ
2: ਜੀ ਜੀ ਜੀ,
6: ਇਹ ਠੀਕ ਨਹੀਂ ਹੈ।
2: ਬਿਲਕੁਲ
6: ਕੋਈ ਤਾਂ ਬਦਲੇਗਾ ਨਾ, ਬਦਲਾਵ ਇੱਕ ਤੋਂ ਸ਼ੁਰੂ ਹੁੰਦਾ। ਠੀਕ ਹੈ, ਹਾਰਸ਼ ਡਿਸਿਪਲਿਨ ਆਈ ਡੋਂਟ ਐਗਰੀ ਵਿਦ
2: ਜੀ ਜੀ,
6: ਤੇ ਇਸ ਦੇ ਵਿੱਚ ਮਤਲਬ ਫਲੈਕਸੀਬਿਲਿਟੀ ਹੋਣਾ ਬਹੁਤ ਜ਼ਰੂਰੀ ਹੈ। ਔਰ ਬੀਟਿੰਗ ਮਾਰ ਕੁਟਾਈ ਇਹ ਤਾਂ ਬਿਲਕੁਲ ਨਹੀਂ ਹੋਣੀ ਚਾਹੀਦੀ। ਜਿਹੜੇ ਬੱਚਿਆਂ ਨੂੰ ਪਹਿਲੀ ਗੱਲ ਤਾਂ ਢੀਠ ਹੋ ਜਾਂਦੇ ਬੱਚੇ ਮਾਰ ਖਾ ਖਾ, ਕਿਉਂਕਿ ਦੋ ਛੱਪੜ ਪੈ ਜਾਣਗੇ ਹੋਰ ਕੀ ਹੋਣਾ ਇਸ ਤੋਂ ਵੱਧ। ਜ਼ਿਆਦਾਤਰ ਬੱਚਿਆਂ ਨੂੰ ਮੈਂ ਕਹਿੰਦੇ ਸੁਣਿਆ
2: ਕੰਡੀਸ਼ਨਿੰਗ ਹੋ ਗਈ,
6: ਕੰਡੀਸ਼ਨਿੰਗ ਹੋ ਗਈ। ਠੀਕ ਹੈ
2: ਜੀ ਜੀ।
6: ਔਰ ਦੂਸਰੀ ਗੱਲ, ਸਭ ਤੋਂ ਵੱਡਾ ਨੁਕਸਾਨ ਇਸ ਦਾ ਸਮਾਜ ਤੇ ਪੈਂਦਾ, ਕਿਉਂਕਿ ਇਹ ਬੱਚੇ ਵੱਡੇ ਹੋ ਕੇ ਅਗਰੈਸਿਵ ਬਣਦੇ ਆ
2: ਜੀ ਜੀ ਜੀ,
6: ਔਰ ਉਹ ਆਪਣੇ ਸਾਰੀਆਂ ਸਮੱਸਿਆਵਾਂ ਨੂੰ ਝਗੜੇ ਨਾਲ ਹੀ ਸੁਲਝਾਉਣਾ ਚਾਹੁੰਦੇ ਆ। ਉਹਨਾਂ ਨੂੰ ਲੱਗਦਾ ਇਦਾਂ ਹੀ ਹੁੰਦਾ, ਦੋ ਚਿੱਤਰ ਮਾਰ ਕੇ ਜਿਹਨੂੰ ਮਰਜ਼ੀ ਸਿੱਧਾ ਕਰ ਲਓ।
2: ਬਿਲਕੁਲ ਬਿਲਕੁਲ ਬਿਲਕੁਲ, ਹਾਂ ਉਹਨਾਂ ਨੂੰ ਇਹ ਘਰ ਕਰ ਜਾਂਦੇ,
6: ਹਾਂਜੀ ਉਹ ਇਹ ਚੀਜ਼ ਸਿੱਖ ਜਾਂਦੇ ਆ।
2: ਬਿਲਕੁਲ ਬਿਲਕੁਲ,
6: ਠੀਕ ਹੈ। ਦੂਸਰੀ ਗੱਲ ਹੈ ਬਹੁਤ ਜ਼ਿਆਦਾ ਪਿਆਰ। ਕਹਿੰਦੇ ਆ ਕਿ ਬਹੁਤ ਜ਼ਿਆਦਾ ਪਿਆਰ ਵੀ ਬੱਚਿਆਂ ਨੂੰ ਵਿਗਾੜ ਦਿੰਦਾ, ਮੈਂ ਇਹ ਕਹਿਣਾ ਚਾਹੁੰਦੀ ਹਾਂ ਬੱਚਿਆਂ ਨੂੰ ਪਿਆਰ ਨਹੀਂ ਵਿਗਾੜਦਾ, ਬੱਚਿਆਂ ਨੂੰ ਵਿਗਾੜਦੀ ਹੈ ਲੀਨੀਐਂਸੀ, ਛੂਟ।
2: ਜੀ ਜੀ ਜੀ ਬਿਲਕੁਲ,
6: ਪਿਆਰ ਨਹੀਂ ਵਿਗਾੜਦਾ, ਪਿਆਰ ਨਾਲ ਬੰਧਦਾ ਬੱਚਾ ਤੁਹਾਡੇ ਨਾਲ।
2: ਬਿਲਕੁਲ,
6: ਪਿਆਰ ਤੇ ਛੂਟ ਵਿੱਚ ਫਰਕ ਹੈ। ਤੁਸੀਂ ਪਿਆਰ, ਤੁਸੀਂ ਛੂਟ ਨੂੰ ਪਿਆਰ ਦਾ ਨਾਮ ਦੇ ਦਿੱਤਾ, ਤੂੰ ਕਰ ਲੈ ਜੋ ਮਰਜ਼ੀ, ਅਸੀਂ ਹੈਗੇ ਹਾਂ, ਉਹ ਛੂਟ ਹੈ, ਉਹ ਪਿਆਰ ਨਹੀਂ ਹੈ। ਉੱਥੇ ਤੁਸੀਂ ਕਨਫਿਊਜ਼ਡ ਹੋ,
2: ਬੱਚੇ ਦਾ ਇਹ ਕੋਈ
6: ਬਹੁਤਾ ਬੱਚੇ ਦਾ ਕੋਈ ਕਸੂਰ ਨਹੀਂ ਹੈ।
2: ਬਿਲਕੁਲ,
6: ਉੱਥੇ ਤੁਸੀਂ ਕਨਫਿਊਜ਼ਡ ਹੋ ਕਿ ਤੁਹਾਨੂੰ ਇਹ ਲੱਗਦਾ ਹੈ ਕਿ ਇਹ ਮੈਂ ਪਿਆਰ ਕਰ ਰਿਹਾ। ਪਿਆਰ ਬਿਲਕੁਲ ਨਹੀਂ ਵਿਗਾੜਦਾ, ਤੁਸੀਂ ਜਿੰਨਾ ਮਰਜ਼ੀ ਕਰੋ।
2: ਜੀ ਜੀ ਜੀ ਬਿਲਕੁਲ ਸਹੀ ਹੈ। ਤੋ ਇਹ ਤਾਂ ਵਾਕਈ ਇੱਕ ਚੀਜ਼ ਜਿਹੜੀ ਆ ਸਾਹਮਣੇ ਉੱਭਰ ਕੇ ਆਉਂਦੀ ਆ ਕਿ ਪੇਰੈਂਟਸ ਦਾ ਜਿਹੜਾ ਪ੍ਰਭਾਵ ਹੈ ਬੱਚੇ ਦੀ ਸ਼ਖਸੀਅਤ 'ਤੇ ਪੈਂਦਾ, ਔਰ ਉਹਨਾਂ ਦੀ ਹੀ ਇੱਕ ਤਰ੍ਹਾਂ ਨਾਲ ਅਕਸ ਉਹ ਬਣਦੇ ਆ ਸਮਾਜ ਅੱਗੇ ਕਿੱਦਾਂ ਦਾ ਬਣੇਗਾ, ਇਹ ਪਾਲਣ ਪੋਸ਼ਣ ਬੱਚੇ ਦਾ ਕਿਸ ਤਰ੍ਹਾਂ ਦਾ ਹੋ ਰਿਹਾ ਘਰ ਵਿੱਚ, ਉਹ ਅੱਗੇ ਗੱਲ ਜੁੜ ਜਾਂਦੀ ਹੈ ਜਾ ਕੇ। ਅਤੇ ਆਪਾਂ ਦੇਖਿਆ ਕਿ ਵੱਖ ਵੱਖ ਟਾਈਪਸ ਦੀਆਂ ਪੇਰੈਂਟਿੰਗ ਜਿਹੜੀਆਂ ਨੇ, ਪਾਲਣ ਪੋਸ਼ਣ ਦੀਆਂ ਜਿਹੜੀਆਂ ਨੇ ਤਰੀਕੇ, ਢੰਗ ਤਰੀਕੇ ਅਪਣਾਏ ਜਾਂਦੇ ਆ।
6: ਬਿਲਕੁਲ।
2: ਅਤੇ ਤੁਹਾਨੂੰ ਜਿਹੜੇ ਜ਼ਿਆਦਾਤਰ ਕੌਂਸਲਿੰਗ ਲਈ ਜਦੋਂ ਤੁਸੀਂ ਜਾਂਦੇ ਹੋ, ਤੁਹਾਡੇ ਕੋਲ ਸਭ ਤੋਂ ਵੱਧ ਕਿਹੋ ਜਿਹੇ ਕੇਸ ਜਿਹੜੇ ਆਉਂਦੇ ਆ ਕਿ ਇਹਨਾਂ ਨੂੰ ਤੁਸੀਂ ਨਜਿੱਠਦੇ ਹੋ, ਉਹਨਾਂ ਨੂੰ ਕਾਬੂ ਕਰਦੇ ਹੋ ਅਤੇ ਉਹਨਾਂ ਨੂੰ ਬੈਲੈਂਸ ਕਰਦੇ ਹੋ?
6: ਦੇਖੋ ਡਿਫਰੈਂਟ ਏਜ ਗਰੁੱਪਸ ਦੇ ਰਿਲੇਟਿਡ ਡਿਫਰੈਂਟ ਡਿਫਰੈਂਟ ਕੇਸਿਸ ਹੁੰਦੇ ਆ
2: ਜੀ।
6: ਰੀਸੈਂਟਲੀ ਜਿਸ ਤਰ੍ਹਾਂ ਹੁਣ ਸਾਡੇ ਨਾਲ ਇੱਕ ਵਾਰੀ ਹੋਇਆ ਕਿ ਕੋਈ 9th-10th ਦਾ ਬੱਚਾ ਹੈ
2: ਜੀ,
6: ਐਵਰੇਜ ਹੈ ਉਹ ਪੜ੍ਹਨ ਦੇ ਵਿੱਚ
2: ਜੀ ਜੀ,
6: ਪੇਰੈਂਟਸ ਦੀ ਐਕਸਪੈਕਟੇਸ਼ਨਸ ਬਹੁਤ ਹਾਈ ਹੈ
2: ਜੀ,
6: ਪਤਾ ਨਹੀਂ ਕੀ ਬਣ ਜਾਏ। ਔਰ ਐਕਸਪੈਕਟੇਸ਼ਨਸ ਦਾ ਰੀਜ਼ਨ ਕੀ ਹੈ, ਕਿਉਂਕਿ ਮੇਰੇ ਜਾਣ ਪਛਾਣ ਦੇ ਜਿੰਨੇ ਵੀ ਲੋਕ ਹੈ ਉਹਨਾਂ ਦੇ ਬੱਚੇ ਬਹੁਤ ਹਾਈਲੀ ਕੁਆਲੀਫਾਈਡ ਹੈ ਅਤੇ ਮੈਂ ਉਹਨਾਂ ਦੇ ਨਾਲ ਵਿਚਰਨਾ, ਇਸ ਕਰਕੇ ਮੇਰਾ ਬੱਚਾ ਵੀ ਹਾਈਲੀ ਕੁਆਲੀਫਾਈਡ ਜਾਂ ਕਿਸੇ ਅੱਛੀ ਲਾਈਨ 'ਚ ਜਾਂ ਇੱਕ ਰਿਸਪੈਕਟੇਬਲ ਪ੍ਰੋਫੈਸ਼ਨ 'ਚ ਹੋਣਾ ਚਾਹੀਦਾ।
2: ਬਿਲਕੁਲ,
6: ਕਿਉਂਕਿ ਸਾਡੇ ਘਰ 'ਚ ਸਾਰੇ ਡਾਕਟਰ ਇੰਜੀਨੀਅਰ ਹੈ ਤਾਂ ਮੇਰਾ ਵੀ ਹੋਣਾ ਚਾਹੀਦਾ,
2: ਇਹ ਵੀ ਉੱਥੇ ਪਹੁੰਚੇ ਜ਼ਰੂਰ ਭਾਵੇਂ ਜਿਵੇਂ ਮਰਜ਼ੀ ਹੋਏ,
6: ਪਰ ਹਰ ਬੱਚੇ ਦੀ ਕੈਪੇਬਿਲਿਟੀ ਇੱਕ ਜੈਸੀ ਨਹੀਂ ਹੁੰਦੀ।
2: ਬਿਲਕੁਲ ਬਿਲਕੁਲ ਬਿਲਕੁਲ, ਹਾਂਜੀ।
6: ਤੁਹਾਨੂੰ ਇਹ ਦੇਖਣਾ ਪਏਗਾ ਕਿ ਤੁਹਾਡਾ ਬੱਚਾ ਕਿਸ ਚੀਜ਼ ਦੇ ਵਿੱਚ ਅੱਛਾ,
2: ਕਿੱਥੇ ਸਟੈਂਡ ਕਰ ਰਿਹਾ,
6: ਕਿੱਥੇ ਸਟੈਂਡ। ਐਕਸਪੈਕਟੇਸ਼ਨਸ ਓਨੀਆਂ ਹੀ ਰੱਖੋ। ਦੂਸਰੀ ਗੱਲ, ਬੱਚਾ ਇਹ ਸੋਚ ਕੇ ਕਦੇ ਨਹੀਂ ਪੜੇਗਾ ਕਿ ਮੇਰੇ ਮਾਂ ਬਾਪ ਲਈ ਮੈਂ ਪੜ੍ਹਨਾ।
2: ਬਿਲਕੁਲ ਬਿਲਕੁਲ,
6: ਜਦੋਂ ਉਹਨੂੰ ਇਹ ਲੱਗੇਗਾ ਕਿ ਮੈਂ ਆਪਣੇ ਲਈ ਪੜ੍ਹਨਾ, ਉਦੋਂ ਉਹ ਪੜ੍ਹੇਗਾ,
2: ਉਦੋਂ ਉਹਦੀ ਰੁਚੀ ਆਏਗੀ, ਉਦੋਂ ਹੀ ਉਹ ਅੱਗੇ ਚੱਲੇਗਾ।
6: ਹੁਣ ਮੈਂ ਇਸ ਕੇਸ ਨੂੰ ਬਹੁਤ ਲੰਬਾ ਮਤਲਬ ਫੋਲੋ ਕੀਤਾ ਔਰ ਮੈਂ ਇਹ ਪਾਇਆ ਕਿ ਪੇਰੈਂਟਿੰਗ ਦੇ ਵਿੱਚ ਬਹੁਤ ਪ੍ਰੋਬਲਮਸ ਹੈ। ਉਹਨੂੰ ਸਾਰਾ ਦਿਨ 1 ਘੰਟਾ ਲੈਕਚਰ ਦਿੰਦੇ ਆ
2: ਜੀ, ਬ੍ਰੇਨ ਵਾਸ਼ ਹੋ ਰਿਹਾ
6: ਉਹਦਾ, ਉਹੀ ਚੀਜ਼ਾਂ ਰਿਪੀਟ ਹੁੰਦੀਆਂ, ਉਹ ਬੱਚਾ ਫੈਡ ਅਪ ਹੋ ਗਿਆ, ਉਹ ਕਹਿੰਦਾ ਨਹੀਂ ਪੜ੍ਹਨਾ ਮੈਂ,
2: ਬਿਲਕੁਲ
6: ਮੈਂ ਹੁਣ ਪੜ੍ਹਨਾ ਹੀ ਨਹੀਂ, ਮੈਂ ਤਾਂ ਇਹ ਕਰ ਨਹੀਂ ਸਕਦਾ ਜੋ ਤੁਸੀਂ ਕਹਿ ਰਹੇ ਹੋ,
2: ਬਿਲਕੁਲ
6: ਮੈਂ ਤਾਂ ਹੁਣ ਪੜ੍ਹਨਾ ਹੀ ਨਹੀਂ।
2: ਜੀ ਜੀ ਜੀ ਬਿਲਕੁਲ ਠੀਕ ਹੈ।
6: ਜਦੋਂ ਉਹ ਬੱਚਾ ਸਾਡੇ ਨਾਲ ਗੱਲ ਕਰਦਾ ਹੈ
2: ਜੀ ਜੀ,
6: ਅਸੀਂ ਉਹਨੂੰ ਮੋਟੀਵੇਟ ਕਰਦੇ ਹਾਂ, ਉਹ ਅਸੀਂ ਉਹਨੂੰ ਇਹ ਕਹਿੰਦੇ ਹਾਂ ਕਿ ਤੂੰ ਦਸਵੀਂ ਕਿਸੇ ਤਰੀਕੇ ਨਾਲ ਕਰ ਲਿਆ, ਉਸ ਤੋਂ ਬਾਅਦ ਤੂੰ ਜੋ ਕਰਨਾ ਚਾਹੁੰਦਾ ਤੈਨੂੰ ਆਪਸ਼ਨਸ ਮਿਲਣਗੀਆਂ। ਸਾਡਾ ਸਿਸਟਮ ਇੱਦਾਂ ਦਾ ਹੈ ਕਿ ਦਸਵੀਂ ਤੱਕ ਤੁਸੀਂ ਸਾਰੇ ਸਬਜੈਕਟਸ ਪੜ੍ਹਨੇ ਆ, ਪੜ੍ਹਨੇ ਪੈਣੇ ਆ
2: ਬਿਲਕੁਲ,
6: ਬਟ ਉਸ ਤੋਂ ਬਾਅਦ ਆਪਸ਼ਨਸ ਹੈ, ਫਿਰ ਤੂੰ ਉਹ ਕਰੇ ਜੋ ਤੇਰਾ ਦਿਲ ਕਰਦਾ, ਠੀਕ ਹੈ। ਉਹ ਮੋਟੀਵੇਟ ਹੁੰਦਾ, ਉਹ ਖੁਸ਼ੀ ਖੁਸ਼ੀ ਕਰ ਜਾਂਦਾ, ਉਹ ਘਰ ਜਾਂਦਾ, ਉਹਨੂੰ ਫਿਰ ਉਹੀ
2: ਫਿਰ ਲੈਕਚਰ ਸ਼ੁਰੂ ਹੋ ਜਾਂਦਾ, ਪੁਰਾਣੀ ਗੱਲ ਜਿਹੜੀ ਸੀਡੀ ਪੈ ਜਾਂਦੀ ਹੈ ਉਹ। ਬਿਲਕੁਲ ਬਿਲਕੁਲ ਜੀ, ਤੋ ਇਹ ਇੱਕ ਜਿਹੜਾ ਹੈ ਫੋਰਸਡ ਕਹਿ ਲਓ ਉਹਨਾਂ ਦੇ ਉੱਤੇ ਕੀਤਾ ਜਾਂਦਾ, ਜਿਹੜਾ ਆਪਣੇ ਥੋਪਿਆ ਜਾਂਦਾ, ਉਹਨੂੰ ਆਪਣੀ ਪੰਡ ਚੁਕਾਉਂਦੇ ਆ। ਕਈ ਵਾਰੀ ਇਹ ਹੁੰਦਾ ਕਿ ਮਾਤਾ ਪਿਤਾ ਜੋ ਨਹੀਂ ਬਣ ਸਕੇ ਜੀਵਨ 'ਚ, ਬਣਨਾ ਚਾਹੁੰਦੇ ਸੀ ਉਹ ਬੱਚਾ ਬਣੇ, ਉਹ
6: ਬਿਲਕੁਲ
2: ਘੱਟੋ ਘੱਟ ਉਹ ਤਾਂ ਬਣੇ,
6: ਆਪਣੀਆਂ ਉਮੀਦਾਂ ਦਾ ਭਾਰ ਲੱਦ ਦਿੰਦੇ ਹਾਂ ਅਸੀਂ।

0: जी
1: बिल्कुल बिल्कुल जी
0: ठीक है। और बाकी फिर ओही है, जिन्ना ज्यादा तुसी टीवी देखते हो, व्हाट्सएप करते हो, टेक्नोलॉजी दे नाल जुड़े रहते हो, बच्चों से घट टाइम, टाइम तो उन्ना ही है 24 घंटे, चाहे उन्हें इधर लगा लो चाहे उन्हें उधर लगा,
1: बिल्कुल बिल्कुल
0: प्रायोरिटीज सेट करनियां पैणगियां,
1: ਉਹ ਤਾਂ ਜ਼ਰੂਰੀ ਹੈ ਜੀ।
0: ਹਾਂਜੀ
1: ਅਤੇ ਕਿਹੜੀਆਂ ਜਿਹੜੀਆਂ ਹੋਰ ਵੀ ਜਿਹੜੀਆਂ ਗੱਲਾਂ ਨੇ ਆਪਾਂ ਜੇ ਧਿਆਨ ਦੇਣਾ ਹੋਵੇ ਉਹਨਾਂ ਦੇ ਉੱਤੇ, ਇੱਕ ਤਾਂ ਟਾਈਮ, ਕੁਆਲਿਟੀ ਟਾਈਮ,
0: ਹਾਂਜੀ
1: ਕੁਆਲਿਟੀ ਟਾਈਮ ਦਾ ਹੋਣਾ ਤਾਂ ਮੈਨੂੰ ਲੱਗਦਾ ਸਭ ਤੋਂ ਪਹਿਲੀ ਸ਼ਰਤ ਹੀ,
0: ਸਭ ਤੋਂ ਪਹਿਲੀ ਸ਼ਰਤ ਹੈ।
1: ਇਹਦੇ ਨਾਲ ਉਹਨਾਂ ਦਾ ਜਿਹੜਾ ਡਾਇਟ ਦਾ ਜਾਂ ਬੱਚਿਆਂ ਦਾ ਉਹਨਾਂ ਨੂੰ ਖਾਣ ਪੀਣ ਤੋਂ ਉਹਨਾਂ ਦੀ
0: ਬਿਲਕੁਲ
1: ਬੈਡ ਕੰਪਨੀ 'ਚ ਪੈ ਗਿਆ ਜੀ ਬੱਚਾ,
0: ਹਾਂਜੀ
1: ਇਹ ਇਹ ਕਿਵੇਂ ਹੁੰਦਾ ਹੈ, ਬੈਡ ਕੰਪਨੀ 'ਚ ਚਲਾ ਗਿਆ ਬੱਚਾ ਅਤੇ ਫਿਰ ਉਹ ਵਾਪਸ ਕੈਸੇ ਆਏਗਾ?
0: ਪਹਿਲੀ ਗੱਲ ਤਾਂ ਬੈਡ ਕੰਪਨੀ 'ਚ ਬੱਚਾ ਉਦੋਂ ਜਾਂਦਾ ਹੈ ਜਦੋਂ ਉਹਨੂੰ ਪਤਾ ਹੈਗਾ ਕਿ ਮੇਰੇ ਉੱਪਰ ਮੋਨੀਟਰਿੰਗ ਨਹੀਂ ਹੈ।
1: ਜੀ ਜੀ ਜੀ ਠੀਕ ਹੈ।
0: ਅਗਰ ਇੱਕ ਬੱਚਾ ਡੇਲੀ ਆ ਕੇ ਆਪਣਾ ਰੂਟੀਨ ਤੁਹਾਡੇ ਨਾਲ ਡਿਸਕਸ ਕਰਦਾ ਹੈ, ਤੁਹਾਨੂੰ ਉਹਦੀਆਂ ਛੋਟੀਆਂ ਛੋਟੀਆਂ ਚੀਜ਼ਾਂ ਤੋਂ ਪਤਾ ਚੱਲ ਜਾਂਦਾ ਹੈ ਕਿ ਹੋ ਰਿਹਾ ਇਹਦੀ ਲਾਈਫ 'ਚ।
1: ਜੀ ਜੀ ਬਿਲਕੁਲ,
0: ਤੁਸੀਂ ਉਹਨੂੰ ਬਹੁਤ ਇਨੀਸ਼ੀਅਲ ਸਟੇਜਸ 'ਤੇ ਰੋਕ ਸਕਦੇ ਹੋ।
1: ਜੀ ਜੀ
0: ਠੀਕ ਹੈ। ਬੈਡ ਕੰਪਨੀ 'ਚ ਫਿਰ ਵੀ ਅਗਰ ਉਹ ਚਲਾ ਗਿਆ ਬਾਏ ਚਾਂਸ, ਪਰ ਤੁਹਾਡੇ ਨਾਲ ਜੁੜਾਵ ਹੈ, ਗੱਲਬਾਤ ਕਰਦਾ ਹੈ, ਤੁਸੀਂ ਆਪਣੀਆਂ ਗੱਲਾਂ ਬਾਤਾਂ ਦੇ ਨਾਲ, ਆਪਣੀ ਕਨਵਿੰਸਿੰਗ ਪਾਵਰ ਦੇ ਨਾਲ ਉਹਨੂੰ ਮੋੜ ਲਿਆ ਸਕਦੇ ਹੋ। ਪਰ ਅਗਰ ਤੁਹਾਡੇ ਵਿੱਚ ਕਨੈਕਟ ਨਹੀਂ ਹੈ, ਨਾ ਉਹ ਗੱਲ ਕਰੇਗਾ ਨਾ ਤੁਹਾਨੂੰ ਪਤਾ ਚੱਲੇਗਾ, ਕੰਪਨੀ ਬੈਡ ਹੈ ਹੁੰਦੀ ਜਾਏਗੀ, ਆਦਤਾਂ ਵਿਗੜ ਜਾਣਗੀਆਂ, ਵਾਪਸ ਲਿਆਉਣਾ ਮੁਸ਼ਕਿਲ ਹੈ।
1: ਉਹ ਤੇ ਇੱਕ ਤਰ੍ਹਾਂ ਨਾਲ ਕਹਿ ਲਓ ਉਹਨੂੰ ਆਪਾਂ ਗਵਾ ਲਿਆ।
0: ਹਾਂਜੀ
1: ਉਹ ਭੀੜ ਵਿੱਚ ਗੁੰਮ ਹੋ ਗਿਆ ਹੈ
0: ਬਿਲਕੁਲ,
1: ਤੇ ਫਿਰ ਆਪਾਂ ਜਿਹੜੇ ਆ ਦੁੱਖ ਜਿਹੜੇ ਆ ਉਹ ਸ਼ੁਰੂ ਹੈ। ਦੁਖੀ ਜਿਹੜੇ ਆ, ਇੱਕ ਦੁੱਖ ਤੋਂ ਮੈਨੂੰ ਯਾਦ ਆਉਂਦਾ ਹੈ ਕਿ ਇਹ ਵੀ ਗੱਲ ਹੈ ਕਿ ਸਾਡੇ ਬੱਚੇ ਸਾਨੂੰ ਜ਼ਿਆਦਾ ਦੁਖੀ ਕਰਦੇ ਆ, ਬਹੁਤ ਜ਼ਿਆਦਾ ਦੁਖੀ ਕਰਦੇ ਆ ਜੀ। ਬਾਕੀ ਦੇਖ ਲਓ, ਉਹ ਆਪਾਂ ਪਹਿਲਾਂ ਵੀ ਗੱਲ ਕੀਤੀ ਕਿ ਲੋਕਾਂ ਦੇ ਬੱਚੇ ਤਾਂ ਬਹੁਤ ਸਿਆਣੇ ਆ, ਪਰ ਸਾਡੇ ਇਹ ਤਾਂ ਦੁਖੀ ਇੰਨਾ ਕਰਦੇ ਆ ਕਿ ਪੁੱਛੋ ਨਾ। ਇਹ ਜਿਹੜੀ ਸ਼ਰਾਰਤਾਂ ਨੇ ਬੱਚੇ ਦੀਆਂ, ਇਹਨੂੰ ਆਪਾਂ ਜੇ ਆਪਾਂ ਛੋਟੇ ਬੱਚਿਆਂ ਨੂੰ ਦੇਖੀਏ ਉਦੋਂ ਕੁਛ ਅਲੱਗ ਤਰ੍ਹਾਂ ਦੀਆਂ ਨੇ, ਵੱਡੇ ਹੁੰਦੇ ਜਾਂਦੇ ਆ ਤੇ ਉਹਨਾਂ ਨੇ ਸਵਾਲ ਪੁੱਛਣ ਦੀ ਜਿਹੜੀ ਆ ਪ੍ਰਵਿਰਤੀ ਵੀ ਆਪਾਂ ਲਗਭਗ ਖਤਮ ਹੀ ਕਰ ਦਿੰਦੇ ਹਾਂ ਕਿ ਇਹ ਨਹੀਂ ਪੁੱਛੀਦਾ, ਇੱਦਾਂ ਨਹੀਂ ਕਰੀਦਾ, ਇਹ ਨਹੀਂ ਹੈਗਾ। ਤੇ ਕੀ ਕਰਨਾ ਚਾਹੀਦਾ ਉਸ ਵੇਲੇ ਪੇਰੈਂਟਸ ਨੂੰ ਜਦੋਂ ਬਚਪਨ ਦੇ ਵਿੱਚ ਆ ਬੱਚਾ ਛੋਟਾ ਹੈ?
0: ਹਾਂਜੀ ਬਹੁਤ ਛੋਟੇ ਬੱਚੇ ਤੋਂ ਹੀ ਜਦੋਂ ਉਹ ਤੁਹਾਡੀ ਗੱਲਬਾਤ ਸਮਝਦਾ ਹੈ, ਐਕਚੁਅਲੀ ਬਹੁਤ ਛੋਟਾ ਬੱਚਾ ਵੀ ਸਮਝਦਾ ਹੈ, ਦੇਖੋ ਕੁਛ ਮਹੀਨਿਆਂ ਦਾ ਬੱਚਾ ਵੀ ਸਮਝਦਾ ਹੈ ਕਿ ਕੋਈ ਮੈਨੂੰ ਸਮਾਈਲ ਕਰ ਰਿਹਾ ਕਿ ਕੋਈ ਮੈਨੂੰ ਅੱਖਾਂ ਕੱਢ ਰਿਹਾ, ਉਹ ਰਿਸਪੌਂਸ ਦਿੰਦਾ ਹੈ।
1: ਬਿਲਕੁਲ ਬਿਲਕੁਲ ਬਿਲਕੁਲ,
0: ਇਹ ਸੱਚਾਈ ਹੈ।
1: ਹਾਂਜੀ
0: ਅਸੀਂ ਸਮਾਈਲ ਕਰਦੇ ਹਾਂ ਉਹ ਵੀ ਕਰਦਾ, ਜੇ ਅਸੀਂ ਉਹਨੂੰ ਝਿੜਕਦੇ ਹਾਂ ਉਹ ਡਰਦਾ ਹੈ ਥੋੜ੍ਹਾ ਜਿਹਾ,
1: ਬਿਲਕੁਲ
0: ਕਰਦਾ ਹੈ ਕੁਛ ਮਹੀਨਿਆਂ ਦਾ ਬੱਚਾ ਵੀ, ਤਾਂ ਉਸ ਤੋਂ ਉਸ ਦੌਰਾਨ ਹੀ ਉਸਦੀ ਪੇਰੈਂਟਿੰਗ ਐਕਚੁਅਲੀ ਸਟਾਰਟ ਹੋ ਜਾਂਦੀ ਹੈ,
1: ਉਹ ਸ਼ੁਰੂ ਹੋ ਚੁੱਕੀ।
0: ਸ਼ੁਰੂ ਹੋ ਚੁੱਕੀ
1: ਜੀ ਜੀ ਬਿਲਕੁਲ।
0: ਜਿਹੜੇ ਪੇਰੈਂਟਸ ਬੱਚੇ ਨਾਲ ਉਸ ਟਾਈਮ ਗੱਲਾਂ ਕਰਦੇ ਆ
1: ਜੀ ਜੀ,
0: ਉਹ ਬੱਚਾ ਉਹੀ ਗੱਲਾਂ ਸਿੱਖਦਾ। ਕਈ ਮਦਰਸ ਹੁੰਦੀਆਂ ਉਹ ਕਰੀ ਜਾਂਦੀਆਂ ਗੱਲਾਂ ਕੁਛ, ਆ ਮੇਰਾ ਬੱਚਾ ਖਾਏਗਾ ਨਾ ਆਏਗਾ, ਸੋਏਗਾ, ਲਾਈਕ ਦੈਟ ਨਾ।
1: ਬਿਲਕੁਲ ਬਿਲਕੁਲ,
0: ਉਹ ਸਿੱਖ ਰਿਹਾ, ਉਹ ਆਬਜ਼ਰਵ ਕਰ ਰਿਹਾ
1: ਜੀ ਜੀ,
0: ਮਦਰ ਖੁਸ਼ ਹੈ, ਬੱਚਾ ਜੋ ਵੀ ਕਰ ਰਿਹਾ ਉਹਦੇ ਵਿੱਚ ਉਹ ਖਿੱਝ ਨਹੀਂ ਰਹੀ ਹੈ
1: ਜੀ ਜੀ ਜੀ ਬਿਲਕੁਲ,
0: ਠੀਕ ਹੈ, ਉਹ ਇਨਵੋਲਵ ਹੋ ਰਹੀ ਹੈ, ਕੋਈ ਗੱਲ ਨਹੀਂ ਕਹਿ ਕੇ ਕਰ ਰਹੀ ਹੈ, ਬੱਚਾ ਠੀਕ ਹੈ।
1: ਬਿਲਕੁਲ ਬਿਲਕੁਲ ਬਿਲਕੁਲ,
0: ਇੱਕ ਹੈ ਕਿ ਇੱਕ ਮਦਰ ਹੈਗੀ ਆ ਉਹ ਖਿੱਝ ਰਹੀ ਹੈ, ਹੁਣ ਇਹਨੇ ਫੇਰ ਸੁੱਸੂ ਕਰਤਾ, ਹੁਣ ਇਹਨੇ ਉਲਟੀ ਕਰ ਦਿੱਤੀ, ਹੁਣ ਇਹਨੇ
1: 50 ਤਿਉੜੀਆਂ ਪਾ ਲਈਆਂ ਤੇ ਉਹਨੂੰ ਕੁੜੀ ਜਾਣਾ,
0: ਹੁਣ ਮੈਨੂੰ ਇਹ ਕਰਨਾ ਪਏਗਾ, ਹੁਣ ਮੈਨੂੰ ਉਹ ਕਰਨਾ ਪਏਗਾ, ਮੇਰੀ ਤਾਂ ਜਾਣ ਹੀ ਔਖੀ ਹੋ ਗਈ, ਉਹ ਇਹ ਹੀ ਬਣ ਜਾਏਗਾ ਇੱਕ ਰੂਟੀਨ
1: ਜੀ ਜੀ ਜੀ।
0: ਫਿਰ ਮੈਂ ਕਹੂੰਗੀ ਫਿਰ ਪ੍ਰੋਬਲਮ ਕਿੱਥੇ ਆਈ, ਪੇਰੈਂਟਿੰਗ 'ਚ ਆਈ ਨਾ,
1: ਉੱਥੇ ਆਈ ਬਿਲਕੁਲ, ਬੱਚਾ ਤੇ ਕੋਰੀ ਸਲੇਟ ਸੀ,
0: ਬੱਚਾ ਕੋਰੀ ਸਲੇਟ ਸੀ
1: ਜੀ ਜੀ ਬਿਲਕੁਲ।
0: ਜਦੋਂ ਤੁਸੀਂ ਉਸ ਦੀਆਂ ਐਕਟੀਵਿਟੀਜ਼ 'ਚ ਇਨਵੋਲਵ ਹੋਏ, ਜੋ ਜੋ ਉਹਨੇ ਕੀਤਾ ਉਹ 'ਚ ਖੁਸ਼ੀ ਮਹਿਸੂਸ ਕੀਤੀ ਕਿ ਚਲੋ ਸਾਡੇ ਘਰ ਵੀ ਇਹ ਐਕਟੀਵਿਟੀ ਹੋਈ, ਕੋਈ ਖਲਾਰਾ ਪਿਆ, ਕੋਈ ਬੱਚਾ ਹੈ ਤਾਂ ਖਲਾਰਾ ਪਏਗਾ,
1: ਬਿਲਕੁਲ ਬਿਲਕੁਲ
0: ਹੈ ਨਾ। ਇੱਕ ਤੁਸੀਂ ਬਹੁਤ ਦੁਖੀ ਹੋ ਗਏ ਕਿ ਜਦੋਂ ਦੇਖੋ ਖਲਾਰਾ ਹੀ ਪਿਆ ਰਹਿੰਦਾ, ਉਹੀ ਸਿਚੁਏਸ਼ਨ ਹੈ, ਕੋਈ ਕਿਸ ਤਰ੍ਹਾਂ ਰਿਐਕਟ ਕਰ ਰਿਹਾ, ਕੋਈ ਕਿਸ ਤਰ੍ਹਾਂ,
1: ਬਿਲਕੁਲ ਬਿਲਕੁਲ,
0: ਬੱਚਾ ਉਸੇ ਹਿਸਾਬ ਨਾਲ ਬਣ ਰਿਹਾ।
1: ਤਾਂ ਇਹ ਤਾਂ ਬਹੁਤ ਹੀ ਅਲਰਟ ਹੋਣਾ ਪੈਣਾ ਉਹਨਾਂ ਨੂੰ, ਪੇਰੈਂਟਸ ਨੂੰ ਮੈਨੂੰ ਲੱਗਦਾ ਜਾਗਣ ਦੀ ਲੋੜ ਹੈ, ਚੇਤਨਾ ਦੀ ਲੋੜ ਹੈ, ਕਿ ਕਿਉਂਕਿ ਇਸ ਬਾਰੇ ਕੋਈ ਵੀ ਸਕੂਲਾਂ ਵਿੱਚ ਵੀ ਨਹੀਂ ਦੱਸਿਆ ਜਾਂਦਾ, ਕੋਈ ਇਹੋ ਜਿਹਾ ਸਟੱਡੀ ਦਾ ਸਾਡਾ ਪਾਰਟ ਵੀ ਨਹੀਂ ਹੈ ਜਿਹੜਾ ਪਾਲਣ ਪੋਸ਼ਣ ਵਾਲਾ, ਜੇ ਕਹੀਏ ਕਿ ਉਹਨਾਂ ਨੂੰ ਪਤਾ ਹੋਵੇ ਕਿ ਹਾਂ ਇਹ ਸਾਨੂੰ ਥੋੜ੍ਹਾ ਜਿਹਾ ਸੰਭਲ ਕੇ ਕੰਮ ਕਰਨਾ ਚਾਹੀਦਾ, ਸੰਭਲ ਕੇ ਬੱਚਿਆਂ ਨਾਲ ਡੀਲ ਕਰਨਾ ਚਾਹੀਦਾ। ਅਤੇ ਦੋਸਤੋ ਆਪਾਂ ਗੱਲਾਂ ਕਰ ਰਹੇ ਹਾਂ ਬੱਚਿਆਂ ਦੇ ਪਾਲਣ ਪੋਸ਼ਣ ਬਾਰੇ ਡਾਕਟਰ ਭਾਵਨਾ ਗੁਪਤਾ ਜੀ ਦੇ ਨਾਲ। ਤੋ ਡਾਕਟਰ ਸਾਹਿਬ ਨੇ ਬਹੁਤ ਹੀ ਕਮਾਲ ਦੀਆਂ ਗੱਲਾਂ ਜਿਹੜੀਆਂ ਸਾਂਝੀਆਂ ਕੀਤੀਆਂ, ਗੱਲਾਂ ਹੈਗੀਆਂ ਸਾਡੇ ਕੋਲ ਪਹਿਲਾਂ ਹੀ, ਲੇਕਿਨ ਜਿਵੇਂ ਇਹਨਾਂ ਨੂੰ ਇਲੈਬੋਰੇਟ ਕੀਤਾ, ਜਿਵੇਂ ਫੋਕਸ ਕਰਦੇ ਹਾਂ ਆਪਾਂ, ਇਹ ਵਾਹ ਕਮਾਲ ਸੀ। ਡਾਕਟਰ ਸਾਹਿਬ ਤੁਸੀਂ ਜਿਹੜੇ ਸਾਡੇ ਦੋਸਤ ਸੁਣ ਰਹੇ ਨੇ, ਜਿਹੜੇ ਮਾਪੇ ਨੇ, ਈਵਨ ਬੱਚੇ ਵੀ ਸੁਣ ਰਹੇ ਨੇ, ਤਾਂ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ?
0: ਮੈਂ ਇਹੀ ਸੁਨੇਹਾ ਦੇਣਾ ਚਾਹਾਂਗੀ ਕਿ ਤੁਸੀਂ ਪੇਰੈਂਟਸ ਹੋ ਠੀਕ ਹੈ, ਪਰ ਬੱਚਿਆਂ ਦੇ ਦੋਸਤ ਵੀ ਬਣੋ
1: ਜੀ ਜੀ ਜੀ ਜੀ ਜੀ,
0: ਬਹੁਤ ਜ਼ਰੂਰੀ ਹੈ। ਦੇਖੋ ਦੋਸਤੀ ਇੱਕ ਐਸਾ ਰਿਸ਼ਤਾ ਹੈ ਜਿੱਥੇ ਅਸੀਂ ਖੁੱਲ੍ਹ ਕੇ ਗੱਲਾਂ ਕਰ ਲੈਂਦੇ ਹਾਂ,
1: ਜੀ ਜੀ ਬਿਲਕੁਲ
0: ਜਿਹੜੀਆਂ ਅਸੀਂ
1: ਬਿਲਕੁਲ
0: ਕਿਸੇ ਨਾਲ ਨਹੀਂ ਕਰਦੇ, ਅਸੀਂ ਆਪਣੇ ਦੋਸਤਾਂ ਨਾਲ ਸਾਂਝੀਆਂ ਕਰ ਲੈਂਦੇ ਹਾਂ।
1: ਜੀ ਜੀ
0: ਕਿੰਨਾ ਹੀ ਅੱਛਾ ਹੋਵੇ ਅਗਰ ਬੱਚੇ ਆਪਣੇ ਪੇਰੈਂਟਸ ਦੇ ਨਾਲ ਸਾਰੀ ਗੱਲਬਾਤ ਕਰ ਸਕਣ, ਕਿਉਂਕਿ ਇਹ ਵੀ ਸੱਚਾਈ ਹੈ ਕਿ ਪੇਰੈਂਟਸ ਤੋਂ ਵੱਧ ਹਿਤੈਸ਼ੀ ਬੱਚਿਆਂ ਦਾ ਕੋਈ ਨਹੀਂ ਹੁੰਦਾ। ਚਾਹੇ ਤੁਸੀਂ ਕਿਸ ਮਰਜ਼ੀ ਪੇਰੈਂਟਿੰਗ ਸਟਾਈਲ ਨੂੰ ਅਡੋਪਟ ਕਰੋ, ਚਾਹੇ ਤੁਸੀਂ ਕੁੱਟਦੇ ਮਾਰਦੇ ਵੀ ਹੋ, ਪਰ ਤੁਸੀਂ ਆਪਣੇ ਬੱਚਿਆਂ ਦਾ ਅੱਛਾ ਹੀ ਸੋਚਦੇ ਹੋ।
1: ਉਹਦੇ ਵਿੱਚ ਵੀ ਆਪਾਂ ਕਹਿੰਦੇ ਹਾਂ ਵੀ ਤੇਰੇ ਭਲੇ ਵਾਸਤੇ ਕੁੱਟਿਆ ਜਾ ਰਿਹਾ,
0: ਕਿਉਂਕਿ ਨਹੀਂ ਤੁਹਾਡੀ ਮਨਸ਼ਾ ਮਾੜੀ ਨਹੀਂ ਹੈ, ਤੁਸੀਂ ਆਪਣੇ ਬੱਚਿਆਂ ਤੋਂ ਨਫ਼ਰਤ ਨਹੀਂ ਕਰ ਰਹੇ,
1: ਨਫ਼ਰਤ ਨਹੀਂ ਹੋ ਰਹੀ, ਇਹ
0: ਤਾਂ
1: ਹੈਗੀ ਹੈ,
0: ਠੀਕ ਹੈ ਨਾ। ਤਾਂ ਬੱਚਿਆਂ ਦੇ ਲਈ ਪੇਰੈਂਟਸ ਤੋਂ ਵੱਧ ਕੇ ਕੁਛ ਨਹੀਂ ਹੈ।
1: ਜੀ ਜੀ ਬਿਲਕੁਲ,
0: ਜੇ ਜੇ ਪੇਰੈਂਟਸ ਇੰਨੀ ਕੁ ਗੱਲ ਸਮਝ ਜਾਣ ਕਿ ਸਿਰਫ ਗੱਲਬਾਤ ਕਮਿਊਨੀਕੇਸ਼ਨ ਗੈਪ ਹੈ,
1: ਜੀ ਜੀ ਜੀ,
0: ਤੁਸੀਂ ਉਸ ਨੂੰ ਵਧਾਓ ਨਹੀਂ, ਤੁਸੀਂ ਉਸ ਨੂੰ ਪਾਰ ਕਰਨਾ।
1: ਬਿਲਕੁਲ,
0: ਅਗਰ ਤੁਹਾਨੂੰ ਇਹ ਆਦਤ ਨਹੀਂ ਹੈ ਹੌਲੀ ਹੌਲੀ ਆਪਣੇ ਆਪ 'ਚ ਡਿਵੈਲਪ ਕਰੋ,
1: ਜੀ ਜੀ ਜੀ ਜੀ,
0: ਠੀਕ ਹੈ। ਅਚਾਨਕ ਵੀ ਨਹੀਂ ਇੰਨੀਆਂ ਚੇਂਜਸ ਲੈ ਕੇ ਆਓ ਕਿ ਬੱਚਾ ਕਹੇ ਅੱਜ ਆ ਕੀ ਹੋ ਗਿਆ,
1: ਆ ਕੇ ਕਿਸੇ ਹੋਰ ਦੇ ਘਰ ਆ ਗਿਆ ਪਤਾ ਨਹੀਂ,
0: ਹੈ ਨਾ, ਠੀਕ ਹੈ। ਇਸ ਕਰਕੇ ਹੌਲੀ ਹੌਲੀ ਆਪਣੇ ਆਪ ਦੇ ਵਿੱਚ ਚੇਂਜਸ ਲੈ ਕੇ ਆਓ ਜਿਹੜਾ ਸਹਿਜ ਸੁਭਾਅ ਲੱਗੇ।
1: ਜੀ ਜੀ ਬਿਲਕੁਲ ਬਿਲਕੁਲ ਬਿਲਕੁਲ, ਹਾਂਜੀ,
0: ਤੇ ਦੋਨਾਂ ਲਈ ਅੱਛਾ ਹੈ, ਘਰ ਦਾ ਮਾਹੌਲ ਵੀ ਅੱਛਾ ਹੋਏਗਾ।
1: ਬਿਲਕੁਲ ਬਿਲਕੁਲ ਜੀ, ਇਹਦੇ ਲਈ ਕੋਈ ਇੰਟਰਨੈਟ ਤੇ ਵੀ ਮਟੀਰੀਅਲ ਹੋਊਗਾ, ਮੋਟੀਵੇਸ਼ਨਲ ਵੀਡੀਓ ਜਾਂ ਕੁਝ ਇਹੋ ਜਿਹੜੇ ਆ ਉਹਨਾਂ ਨੂੰ ਫਾਇਦਾ ਹੋ ਸਕੇ?
0: ਬਿਲਕੁਲ, ਬਹੁਤ ਹੈ ਭਰਿਆ ਹੋਇਆ ਜੀ ਇੰਟਰਨੈਟ ਅੱਜ ਕੱਲ ਤਾਂ, YouTube ਤੋਂ ਜੋ ਮਰਜ਼ੀ ਦੇਖੋ। ਹਾਂਜੀ,
1: ਮੁੱਦਾ ਫਿਰ ਉਹੀ ਆ ਜਾਂਦਾ ਹੈ ਕਿ ਬੰਦਾ ਜਲੰਧਰ ਵਾਲੀ ਬੱਸ ਜੇ ਉਹਨੇ ਜਲੰਧਰ ਜਾਣਾ ਹੈ ਤਾਂ ਹੀ ਫੜੇਗਾ, ਉਹ ਤਾਂ ਪੁੱਛੇਗਾ ਅੱਡੇ 'ਚ ਜਾ ਕੇ, ਜੇ ਉਹਨੂੰ ਪਤਾ ਹੋਵੇ ਕਿ ਲੱਭਣਾ ਕੀ ਹੈ।
0: ਮੈਂ ਫਿਰ ਕਹਾਂਗੀ ਮੈਂ ਟੈਕਨੋਲੋਜੀ ਦੇ ਖਿਲਾਫ ਨਹੀਂ ਹਾਂ, ਤੁਸੀਂ ਇਸ ਨੂੰ ਕਿਸ ਤਰ੍ਹਾਂ ਵਰਤਦੇ ਹੋ ਇਹ ਡਿਪੈਂਡ ਕਰਦਾ ਹੈ। ਤੁਸੀਂ ਸਾਰਾ ਦਿਨ ਉਸਤੇ ਗੇਮਸ ਹੀ ਖੇਲ ਰਹੇ ਹੋ ਜਾਂ ਮੂਵੀਜ਼ ਹੀ ਦੇਖ ਰਹੇ ਹੋ ਜਾਂ ਨਹੀਂ,
1: ਜੀ ਜੀ,
0: ਤੁਸੀਂ ਉਸ ਤੇ ਕੁਝ ਅੱਛਾ ਵੀ ਦੇਖ ਸਕਦੇ ਹੋ। ਤੁਹਾਨੂੰ ਤੁਸੀਂ ਪਹਿਲਾਂ ਤੁਹਾਨੂੰ ਸਿੱਖਣ ਜਾਣ ਲਈ ਕਿਤੇ ਦੂਰ ਜਾਣਾ ਪੈਂਦਾ ਸੀ, ਹੁਣ ਤੁਹਾਨੂੰ ਸਾਰਾ ਕੁਝ ਘਰੇ ਹੀ ਅਵੇਲੇਬਲ ਹੈ,
1: ਸਾਰਾ ਕੁਝ ਹੋ ਗਿਆ ਜੀ।
0: ਟਾਈਮ ਇੱਕ ਉਹਨੂੰ ਜਸਟੀਫਾਈ ਕਰੋ ਕਿ ਇੰਨਾ ਟਾਈਮ ਦੇਣਾ ਹੈ, ਕੁਝ ਅੱਛਾ ਸਿੱਖਣਾ।
1: ਬਿਲਕੁਲ ਬਿਲਕੁਲ ਬਿਲਕੁਲ। ਸੋ ਦੋਸਤੋ, ਉਮੀਦ ਹੈ ਕਿ ਪ੍ਰੋਗਰਾਮ ਤੁਹਾਨੂੰ ਬਹੁਤ ਪਸੰਦ ਆਇਆ ਹੋਵੇਗਾ, ਕਿਉਂਕਿ ਇਹ ਇੱਕ ਬਹੁਤ ਹੀ ਜ਼ਰੂਰੀ ਮੁੱਦਾ ਹੈ, ਪਾਲਣ ਪੋਸ਼ਣ ਜਿਹੜਾ ਬੱਚਿਆਂ ਦਾ ਹੈ। ਔਰ ਜੇ ਇਹਦੇ ਵਿੱਚ ਸੁਧਾਰ ਹੋ ਸਕਦਾ ਹੈ ਆਪਣੀ ਇਸ ਗੱਲਬਾਤ ਤੋਂ ਬਾਅਦ ਵੀ, ਥੋੜ੍ਹਾ ਬਹੁਤ ਫਰਕ ਮੋੜਾ ਪਵੇ ਕਿਸੇ ਦੀ ਜ਼ਿੰਦਗੀ 'ਚ, ਆਪਾਂ ਸਮਝਦੇ ਹਾਂ ਕਿ ਇਹ ਬਹੁਤ ਕਾਮਯਾਬ ਸਾਡਾ ਅੱਜ ਦਾ ਇਹ ਪ੍ਰੋਗਰਾਮ ਰਿਹਾ ਹੈ। ਤੋ ਅਖੀਰ ਵਿੱਚ ਮੈਂ ਧੰਨਵਾਦੀ ਹਾਂ ਡਾਕਟਰ ਭਾਵਨਾ ਗੁਪਤਾ ਜੀ ਦਾ, ਟਰਨ ਅਰਾਊਂਡ ਐਜੂਕੇਸ਼ਨਲ ਐਂਡ ਕੰਸਲਟੈਂਸੀ ਸਰਵਿਸਿਸ ਜਲੰਧਰ ਦਾ, ਕਿ ਉਹਨਾਂ ਨੇ ਆਪਣੇ ਕੀਮਤੀ ਰੁਝੇਵੇਂ 'ਚੋਂ ਸਮਾਂ ਕੱਢਿਆ, ਦੋਸਤਾਂ ਨਾਲ ਸਾਂਝ ਪਾਈ ਅਤੇ ਇਤਨੇ ਬਹੁਮੁੱਲੇ ਵਿਚਾਰ ਸਾਂਝੇ ਕੀਤੇ। ਬਹੁਤ
0: ਧੰਨਵਾਦ ਜੀ ਤੁਹਾਡਾ ਸਾਰਿਆਂ ਦਾ, ਤੁਸੀਂ ਬੁਲਾਇਆ ਇੱਥੇ ਔਰ ਮੈਨੂੰ ਇਹ ਕਹਿਣ ਦਾ ਮੌਕਾ ਮਿਲਿਆ। ਇਹ ਵਿਸ਼ਾ ਬਹੁਤ ਹੀ ਮੇਰੇ ਦਿਲ ਦੇ ਨਜ਼ਦੀਕ ਹੈ, ਕਿਉਂਕਿ ਮੈਨੂੰ ਇਹ ਲੱਗਦਾ ਹੈ ਕਿ ਬੱਚੇ ਜਿਹੜੇ ਹੈਗੇ ਆ ਉਹਨਾਂ ਨੂੰ ਫੁੱਲਾਂ ਦੀ ਤਰ੍ਹਾਂ ਰੱਖਣਾ ਚਾਹੀਦਾ ਔਰ ਹਾਰਸ਼ ਨਹੀਂ ਹੋਣਾ ਚਾਹੀਦਾ। ਔਰ ਮੈਂ ਇਹ ਮੈਸੇਜ ਵਾਕਈ ਦੇਣਾ ਚਾਹੁੰਦੀ ਹਾਂ ਦਿਲੋਂ, ਤੁਸੀਂ ਮੈਨੂੰ ਇਹ ਮੌਕਾ ਅੱਜ ਦਿੱਤਾ, ਇੱਕ ਪਲੇਟਫਾਰਮ ਮਿਲਿਆ, ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ।
1: ਸ਼ੁਕਰੀਆ ਦੋਸਤੋ, ਫਿਰ ਮਿਲਾਂਗੇ ਇੱਕ ਨਵੇਂ ਸੈਸ਼ਨ ਦੇ ਵਿੱਚ।

0: ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਦੁਆਬਾ ਰੇਡੀਓ ਦੇ ਉੱਤੇ ਅੱਜ ਅਸੀਂ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ ਹਾਜ਼ਰ ਹਾਂ। ਯਾਨੀ ਮੈਂ ਸਮਰਜੀਤ ਸਿੰਘ ਸ਼ਮੀ ਅਤੇ ਅੱਜ ਸਾਡੇ ਕੋਲ ਜਿਹੜੇ ਮਾਹਿਰ ਨੇ ਉਹ ਹਨ ਸੰਜੀਵ ਸ਼ਰਮਾ ਜੀ, ਜੋ ਲੈਕਚਰਾਰ ਫਿਜਿਕਸ ਦੇ ਤੌਰ 'ਤੇ ਅਧਿਆਪਨ ਕਰ ਰਹੇ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਾਜੀਪੁਰ ਦੇ ਵਿੱਚ, ਅਤੇ ਆਪਣੇ ਵਿਸ਼ੇ ਦੇ ਮਾਹਿਰ ਤਾਂ ਉਹ ਹਨ ਹੀ ਹਨ। ਅਤੇ ਜਿਹੜੀ ਕਾਉਂਸਲਿੰਗ ਹੈ ਉਹ ਬਹੁਤ ਵਧੀਆ ਕਰਦੇ ਨੇ, ਬੱਚਿਆਂ ਨੂੰ ਨੇਕ ਸਲਾਹ ਦਿੰਦੇ ਆ ਕਿਵੇਂ ਬੱਚੇ ਜ਼ਿੰਦਗੀ ਦੇ ਵਿੱਚ ਅੱਗੇ ਵਧਣ, ਕਿਵੇਂ ਉਹ ਜਿਹੜਾ ਹੈ ਆਪਣਾ ਦਸਵੀਂ ਕਰਨ ਤੋਂ ਬਾਅਦ ਕਿਹੜਾ ਕੰਮ, ਕਿਹੜੀ ਉਹ ਸਟਰੀਮ ਜਿਹੜੀ ਆ ਪੜ੍ਹਾਈ ਦੀ ਉਹ ਉਹਨਾਂ ਨੂੰ ਚੁਣਨੀ ਚਾਹੀਦੀ ਆ, ਇਹਦੇ ਬਾਰੇ ਆਪਾਂ ਗੱਲਾਂ ਕਰਾਂਗੇ ਤਾਂ ਕਿ ਉਹ ਜਿਹੜਾ ਸਿੱਖਿਆ ਦਾ ਸਫ਼ਰ ਹੈ ਉਹ ਕਿਸੇ ਨਾ ਕਿਸੇ ਰੁਜ਼ਗਾਰ ਤੱਕ, ਪੈਰਾਂ 'ਤੇ ਖੜ੍ਹੇ ਹੋਣ ਤੱਕ ਬੱਚੇ ਦੇ ਲਈ ਸਹਾਇਕ ਹੋਵੇ। ਤੋ ਸੰਜੀਵ ਸ਼ਰਮਾ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ।
1: ਧੰਨਵਾਦ ਜੀ।
0: ਤੋ ਅੱਜ ਜਿਵੇਂ ਕਿ ਆਪਾਂ ਗੱਲ ਕਰ ਰਹੇ ਹਾਂ ਕਿ ਦਸਵੀਂ ਕਲਾਸ ਬੱਚਾ ਕੋਈ ਕਰ ਲੈਂਦਾ ਹੈ ਅਤੇ ਉਹ ਅੱਗੇ ਜਾ ਕੇ ਉਹਦੇ ਕੋਲ ਕਿਹੜੇ ਕਿਹੜੇ ਉਹਨੂੰ ਜਿਹੜੇ ਧਿਆਨ ਰੱਖਣਾ ਚਾਹੀਦਾ ਹੈ, ਦਸਵੀਂ ਤੋਂ ਬਾਅਦ ਪਲੱਸ ਵਨ 'ਚ ਜਦੋਂ ਦਾਖਲ ਹੋਣਾ ਉਹਨੇ, ਜਾਂ ਕੋਈ ਹੋਰ ਕੋਈ ਉਹਨੇ ਡਿਪਲੋਮਾ ਜਾਂ ਡਿਗਰੀ ਜਾਂ ਕੋਈ ਉਹੋ ਜਿਹੀ ਲਾਈਨ ਫੜਨੀ ਆ, ਦਸਵੀਂ ਇੱਕ ਇਹੋ ਜਿਹਾ ਚੁਰਸਤਾ ਹੈ ਜਿੱਥੋਂ ਬਹੁਤ ਰਸਤੇ ਨਿਕਲਦੇ ਆ ਅਤੇ ਬੱਚੇ ਲਈ ਸਹੀ ਚੋਣ ਕਰਨੀ ਕਈ ਵਾਰੀ ਮੁਸ਼ਕਲ ਹੋ ਜਾਂਦੀ ਹੈ, ਅਤੇ ਤੁਸੀਂ ਕੀ ਸਮਝਦੇ ਹੋ ਕਿ ਕਿਵੇਂ ਉਹਨੂੰ ਇਹ ਫੈਸਲਾ ਕਰਨਾ ਚਾਹੀਦਾ ਜ਼ਿੰਦਗੀ 'ਚ ਅੱਗੇ ਵਧਣ ਦਾ ਦਸਵੀਂ ਤੋਂ ਬਾਅਦ?
1: ਇਸ ਤਰ੍ਹਾਂ ਹੈ ਜੀ ਕਿ ਦਸਵੀਂ ਤੋਂ ਬਾਅਦ ਸਾਨੂੰ ਪਹਿਲਾਂ ਤਾਂ ਬੱਚੇ ਦਾ ਮੈਂਟਲ ਲੈਵਲ ਜਿਹੜਾ ਹੈ ਉਹ ਜ਼ਰੂਰ ਦੇਖਣਾ ਚਾਹੀਦਾ ਹੈ। ਆਮ ਤੌਰ 'ਤੇ ਸਾਡੇ ਕੋਲ ਬੱਚੇ ਜਿਹੜੇ ਉਹਨਾਂ ਨੂੰ ਉਹਨਾਂ ਦੇ ਉੱਪਰ ਸਬਜੈਕਟ ਫੋਰਸ ਕੀਤੇ ਜਾਂਦੇ ਆ ਕਿ ਨਹੀਂ ਬੇਟਾ ਤੂੰ ਸਾਇੰਸ ਹੀ ਪੜ੍ਹਨੀ ਹੈ
0: ਜੀ,
1: ਜਦੋਂ ਕਿ ਬੱਚਾ ਉਸ ਲੈਵਲ ਦਾ ਹੁੰਦਾ ਨਹੀਂ।
0: ਬਿਲਕੁਲ ਬਿਲਕੁਲ,
1: ਜਿਹੜਾ ਬੱਚਾ 60% ਜਾਂ 65% ਜਾਂ 70% ਨੰਬਰ ਲੈ ਰਿਹਾ ਉਹ ਵੀ ਮੈਂ ਨਹੀਂ ਸਮਝਦਾ ਕਿ ਸਾਇੰਸ ਲੈਣ ਦੇ ਕਾਬਲ ਹੁੰਦਾ ਹੈ, ਕਿਉਂਕਿ ਦਸਵੀਂ ਤੋਂ ਬਾਅਦ ਇੱਕ ਸਾਡੇ ਕੋਲ ਜ਼ਿਆਦਾਤਰ ਬੱਚੇ ਆ ਰਹੇ ਆ ਉਹਨਾਂ ਦਾ ਮੀਡੀਅਮ ਕੁ ਹੋਰ ਹੁੰਦਾ ਦਸਵੀਂ ਤੱਕ, ਦਸਵੀਂ ਤੋਂ ਬਾਅਦ ਮੀਡੀਅਮ ਵੀ ਇਕਦਮ ਚੇਂਜ ਹੁੰਦੇ ਆ, ਫਿਰ ਸਬਜੈਕਟ ਵੀ ਮੁਸ਼ਕਲ ਹੈ ਕਿਉਂਕਿ ਪਲੱਸ ਵਨ ਟੂ ਦੀ ਸਾਡਾ ਇਸ ਤਰ੍ਹਾਂ ਦਾ ਸਿੱਖਿਆ ਦਾ ਢਾਂਚਾ ਬਣਿਆ ਹੋਇਆ ਹੈ ਕਿ ਪਲੱਸ ਵਨ ਟੂ ਇੱਕ ਬਹੁਤ ਹੀ ਕ੍ਰਿਟੀਕਲ ਜਿਹੜੇ ਸਟੇਜ ਮੰਨੀ ਜਾਂਦੀ ਹੈ, ਜਿਹਦੇ ਤੇ ਬੇਸ ਤੇ ਹੀ ਉਹਦਾ ਬੱਚੇ ਦਾ ਫਿਊਚਰ ਡਿਸਾਈਡ ਹੁੰਦਾ ਹੈ। ਸੋ ਜੇ ਪੇਰੈਂਟਸ ਸੋਚਦੇ ਆ ਕਿ ਬੱਚੇ ਨੂੰ ਅਸੀਂ ਜ਼ਬਰਦਸਤੀ ਸਾਇੰਸ ਸਿਖਾ ਕੇ ਅਤੇ ਸ਼ਾਇਦ ਸਾਡਾ ਬੱਚਾ ਬਹੁਤ ਅੱਗੇ ਜਾ ਸਕਦਾ ਹੈ, ਤਾਂ ਇਹ ਗਲਤ ਸੋਚ ਹੈ ਉਹਨਾਂ ਦੀ। ਇਹ ਨਾਲ ਬੱਚੇ ਦੇ ਉੱਪਰ ਬਿਨਾਂ ਇੱਕ ਤਾਂ ਮਨੋਵਿਗਿਆਨਿਕ ਦਬਾਅ ਪੈਂਦਾ ਹੈ,
0: ਬਿਲਕੁਲ,
1: ਜਿਸ ਦੇ ਨਾਲ ਉਹ ਬੱਚਾ ਇੱਕ ਹੀਣ ਭਾਵਨਾ ਦਾ ਵੀ ਸ਼ਿਕਾਰ ਹੁੰਦਾ ਹੈ ਕੱਲ ਕਲਾਸ ਦੇ ਵਿੱਚ ਜਾ ਕੇ, ਕਿਉਂਕਿ ਉਹਨੂੰ ਉਹ ਚੀਜ਼ਾਂ ਸਮਝ ਨਹੀਂ ਆ ਰਹੀਆਂ।
0: ਬਿਲਕੁਲ ਬਿਲਕੁਲ, ਹਾਂਜੀ ਹਾਂਜੀ, ਉਹਨੂੰ ਨਹੀਂ ਕਰ ਪਾਏਗਾ।
1: ਹਾਂਜੀ, ਉਹਨੂੰ ਉਹ ਕਵਰ ਨਹੀਂ ਕਰ ਸਕਦਾ ਫਿਰ।
0: ਹਾਂਜੀ ਹਾਂਜੀ,
1: ਅਤੇ ਜੇ ਤੁਹਾਡਾ ਬੱਚਾ ਇਸ ਕੈਲੀਬਰ ਦਾ ਹੈ ਅਤੇ ਫਿਰ ਉਹਨੂੰ ਹੀ ਸਾਇੰਸ ਵਿਸ਼ੇ ਵੱਲ ਤੋਰਨਾ ਚਾਹੀਦਾ ਹੈ ਸਾਨੂੰ।
0: ਜੀ ਜੀ ਜੀ,
1: ਅਤੇ ਨਹੀਂ ਤਾਂ ਬੱਚੇ ਵਾਸਤੇ ਵੀ ਮੁਸ਼ਕਲ ਹੋ ਜਾਂਦੀ ਹੈ ਅਤੇ ਪੇਰੈਂਟਸ ਵਾਸਤੇ ਤਾਂ ਹੁੰਦੀ ਹੀ ਹੈ।
0: ਕਈ ਵਾਰੀ ਆਪਾਂ ਨੂੰ ਇਹ ਲੱਗਦਾ ਕਿ ਜਿਹੜੇ ਪੇਰੈਂਟਸ ਆ ਇਹ ਕਿਉਂ, ਤੁਹਾਨੂੰ ਕਿਉਂ ਕੀ ਲੱਗਦਾ ਕਿ ਇਹ ਕਿਉਂ ਦਬਾਅ ਪਾਉਂਦੇ ਬੱਚੇ 'ਤੇ ਕਿ ਇਹ ਡਾਕਟਰ ਹੀ ਬਣਨਾ ਚਾਹੀਦਾ ਜਾਂ ਇੰਜੀਨੀਅਰ ਹੀ ਬਣਨਾ ਚਾਹੀਦਾ, ਵਕੀਲ ਹੀ ਬਣਾਵਾਂਗੇ?
1: ਅਸਲ ਦੇ ਵਿੱਚ ਇਸ ਤਰ੍ਹਾਂ ਹੈ ਕਿ ਹਰ ਇੱਕ ਪੇਰੈਂਟਸ ਜਿਹੜਾ ਹੈ ਉਹ ਸੋਚਦਾ ਕਿ ਸਾਡਾ ਬੱਚਾ ਵੱਧ ਤੋਂ ਵੱਧ ਸਫਲ ਹੋਵੇ।
0: ਬਿਲਕੁਲ ਬਿਲਕੁਲ,
1: ਔਰ ਈਵਨ ਮੈਂ ਦੇਖੇ ਪੇਰੈਂਟਸ ਕਿ ਉਹ ਕਦੇ ਦਸਵੀਂ ਤੱਕ ਤਾਂ ਉਹ ਬੱਚੇ ਦੇ ਸਕੂਲ ਤੱਕ ਨਹੀਂ ਗਏ ਹੁੰਦੇ, ਕਦੇ ਕੋਈ ਆਊਟਪੁੱਟ ਲੈਣ ਨਹੀਂ ਜਾਂਦੇ ਕਿ ਬੱਚਾ ਸਾਡਾ ਕੀ ਕਰ ਰਿਹਾ ਹੈ, ਕਿਸ ਲੈਵਲ ਦਾ ਹੈ, ਕਦੀ ਟੀਚਰਸ ਨੂੰ ਮਿਲੇ ਹੀ ਨਹੀਂ ਹੁੰਦੇ।
0: ਜੀ ਜੀ ਜੀ ਜੀ,
1: ਔਰ ਘਰ ਮਤਲਬ ਉਦਾਂ ਐਕਸਪੈਕਟੇਸ਼ਨਾਂ ਹਾਈ ਲੈਵਲ ਦੀਆਂ ਰੱਖੀਆਂ ਹੁੰਦੀਆਂ ਉਹਨਾਂ ਨੇ, ਪਰ ਪ੍ਰੈਕਟੀਕਲੀ ਉਹ ਬੱਚੇ ਦਾ ਕਦੇ ਵੀ ਪਿੱਛਾ ਨਹੀਂ ਕਰ ਰਹੇ ਹੁੰਦੇ, ਅਤੇ ਉਸ ਕਰਕੇ ਜਿਹੜਾ ਹੈ ਉਹ ਇਸ ਕਨਫਿਊਜ਼ਨ ਕਰਕੇ ਸਾਰਾ ਕੁਛ ਹੁੰਦਾ ਹੈ। ਅਦਰਵਾਈਜ਼ ਜੇ ਬੱਚੇ ਦਾ ਪੇਰੈਂਟਸ ਪਹਿਲਾਂ ਤਾਂ ਉਹੀ ਸ਼ੁਰੂ ਤੋਂ ਹੀ ਸਕੂਲ ਦੇ ਵਿੱਚ ਬੱਚੇ ਦੀ PTM ਮੀਟਿੰਗਸ 'ਤੇ ਰੈਗੂਲਰ ਜਾ ਕੇ ਬੱਚੇ ਦੀ ਆਊਟਪੁੱਟ ਲਵੇ, ਤਾਂ ਉਹ ਪੇਰੈਂਟਸ ਸ਼ਾਇਦ ਮੈਂ ਨਹੀਂ ਸੋਚਦਾ ਕਿ ਗਲਤ ਫੈਸਲਾ ਉਹਦੇ ਕੈਰੀਅਰ ਨੂੰ ਲੈ ਕੇ ਲਵੇਗਾ।
0: ਬਿਲਕੁਲ ਬਿਲਕੁਲ ਜੀ।
1: ਔਰ ਦੂਸਰੀ ਗੱਲ ਇਹ ਹੈ ਕਿ ਜਿਹੜਾ ਕੈਰੀਅਰ ਦੂਸਰੀ ਜਿਹੜੀ ਤਰੀਕਾ ਹੈ ਉਹ ਇਹ ਹੈ ਕਿ ਬੱਚੇ ਦਾ ਰੁਝਾਨ
0: ਉਹ ਪਤਾ ਲੱਗੇ,
1: ਉਹ ਰੁਝਾਨ ਪਤਾ ਲੱਗੇ ਕਿ ਬੱਚਾ ਵਾਕਈ ਸਾਇੰਸ ਪੜ੍ਹਨਾ ਚਾਹੁੰਦਾ ਹੈ, ਕਿ ਉਸਦਾ ਰੁਝਾਨ ਸਾਇੰਸ ਵੱਲ ਹੀ ਹੈ, ਕਿ ਬੱਚੇ ਦਾ ਰੁਝਾਨ ਜਿਹੜਾ ਹੈ ਉਹ ਆਰਟਸ ਵੱਲ ਹੈ, ਕਿ ਬੱਚੇ ਦਾ ਰੁਝਾਨ ਮਿਊਜ਼ਿਕ ਵੱਲ ਹੈ, ਕਿ ਬੱਚਾ ਇੱਕ ਚੰਗਾ ਕਲਾਕਾਰ ਹੈ, ਚੰਗਾ ਪੇਂਟਰ ਹੈ। ਸੋ ਇੱਕ ਇੱਕ ਹੁੰਦਾ ਕੈਰੀਅਰ ਬਾਈ ਫੋਰਸ, ਇੱਕ ਹੈ ਕੈਰੀਅਰ ਬਾਈ ਚੋਇਸ।
0: ਹਾਂਜੀ ਹਾਂਜੀ।
1: ਤੋ ਜਿਹੜੀ ਕੈਰੀਅਰ ਬਾਈ ਫੋਰਸ ਦੀ ਗੱਲ ਕਰ ਰਹੇ ਆਪਾਂ,
0: ਹਾਂਜੀ ਹਾਂਜੀ,
1: ਉਹ ਹੋ ਸਕਦਾ
0: ਬਿਲਕੁਲ
1: ਕਿ ਬੱਚਾ ਕਾਮਯਾਬ ਹੋ ਜਾਵੇ।
0: ਜੀ ਜੀ ਜੀ,
1: ਪਰ ਉਹ ਕਾਮਯਾਬ ਬੱਚਾ ਲਾਈਫ ਦੇ ਵਿੱਚ ਕਾਮਯਾਬ ਨਹੀਂ ਹੋਏਗਾ, ਕਿਉਂਕਿ ਉਹ ਕੈਰੀਅਰ ਉਹਦੇ 'ਤੇ ਫੋਰਸਡ ਹੈ। ਅਸੀਂ ਹੁਣ ਦੇਖੋ, ਤੁਸੀਂ ਰੋਜ਼ ਅਖਬਾਰਾਂ ਪੜ੍ਹਦੇ ਹੋ,
0: ਹਾਂਜੀ ਹਾਂਜੀ,
1: ਕਿ ਜ਼ਿਆਦਾਤਰ ਸੁਸਾਈਡ ਦੇ ਕੇਸ, ਘਰੇਲੂ ਮੁਸ਼ਕਲਾਂ ਦੇ ਕੇਸ ਜ਼ਿਆਦਾਤਰ ਪੜ੍ਹੇ ਲਿਖੇ ਲੋਕ ਫੇਸ ਕਰ ਰਹੇ।
0: ਹਾਂਜੀ ਹਾਂਜੀ ਬਿਲਕੁਲ।
1: ਉਹਦਾ ਕਾਰਨ ਇਹ ਹੈ ਕਿ ਜਿਹੜਾ ਉਹਨਾਂ ਦੀ ਜਦੋਂ ਉਹਨਾਂ ਦੀ ਡਿਵੈਲਪਮੈਂਟ ਦਾ ਟਾਈਮ ਹੈ, ਜਦੋਂ ਦਿਮਾਗ ਦੀ ਡਿਵੈਲਪਮੈਂਟ ਵਾਲੀ ਏਜ ਹੁੰਦੀ 20-21 ਸਾਲ ਤੱਕ, ਉਦੋਂ ਤੱਕ ਉਹਨੂੰ ਉਹਦੇ ਉੱਤੇ ਚੀਜ਼ਾਂ ਫੋਰਸ ਕੀਤੀਆਂ ਗਈਆਂ ਨੇ।
0: ਬਿਲਕੁਲ ਠੀਕ ਹੈ ਜੀ।
1: ਦਿਮਾਗ ਦੀ ਫ੍ਰੀ ਡਿਵੈਲਪਮੈਂਟ ਨਹੀਂ ਹੋਈ। ਤੁਸੀਂ ਦੇਖੋ ਬਾਹਰ ਦੇ ਮੁਲਕਾਂ ਦੇ ਵਿੱਚ ਐਜੂਕੇਸ਼ਨ ਦਾ ਸਿਸਟਮ ਕਿਸ ਤਰ੍ਹਾਂ ਹੈ ਕਿ ਬੱਚੇ ਦੇ ਉੱਤੇ ਜਰਾ ਵੀ ਫੋਰਸ ਨਹੀਂ ਰੱਖਿਆ ਜਾਂਦਾ, ਖਾਸ ਕਰ 10th ਗ੍ਰੇਡ ਤੱਕ।
0: ਬਿਲਕੁਲ।
1: ਤੇ ਪਰ ਸਾਡੇ ਇੱਥੇ ਸ਼ੁਰੂ ਤੋਂ ਹੀ ਫੋਰਸ, ਅਧਿਆਪਕਾਂ ਦਾ ਵੀ ਫੋਰਸ ਹੁੰਦਾ, ਅਧਿਆਪਕ ਵੀ ਕੁੱਟਮਾਰ ਦਾ ਸਹਾਰਾ ਲੈਂਦੇ ਆ, ਨਾ ਕਿ ਬੱਚੇ ਨੂੰ ਮਨੋਵਿਗਿਆਨਿਕ ਤਰੀਕੇ ਨਾਲ ਪੜ੍ਹਾਉਣ ਦੇ ਬਜਾਏ।
0: ਉਹ ਕਹਿੰਦੇ ਵੀ ਵੀਰੇ ਜੁੱਤੀ ਫੇਰੋ ਥੋੜੀ ਜਿਹੀ, ਸਿੱਧੋ ਸਿੱਧਾ ਹੋ ਜਾਏਗਾ। ਪੇਰੈਂਟਸ ਵੀ ਆਣਗੇ ਕਹਿਣਗੇ ਇਹਦੇ ਲਾਓ ਜੀ, ਜਰਾ
1: ਲਾਓ ਜੀ ਇਹਦੇ,
0: ਸਾਡਾ ਇਹ ਨਹੀਂ ਕਹਿਣਾ ਬਣਦਾ।
1: ਜੇ ਟੀਚਰ 2 ਲਾ ਰਿਹਾ, ਪੇਰੈਂਟਸ ਵੀ ਕਹਿੰਦੇ ਘਰ ਜਾ ਕੇ ਉੱਠ ਰਹੇ ਉਸ ਬੱਚੇ ਨੂੰ, ਸੋ ਬੱਚਾ ਦਬਾਅ ਮਹਿਸੂਸ ਕਰਦਾ ਹੈ। ਔਰ ਉਹ ਦਬਾਅ ਨਾਲ ਜਿਸ ਬੱਚੇ ਦਾ ਬਚਪਨ ਬੀਤਿਆ ਹੋਵੇ ਜਾਂ ਟੀਨੇਜ ਬੀਤੀ ਹੋਵੇ, ਉਹ ਬੱਚਾ ਲਾਈਫ ਦੇ ਵਿੱਚ ਮੈਂ ਨਹੀਂ ਸੋਚਦਾ ਕਦੇ ਸਫਲ ਹੁੰਦਾ ਹੋਵੇ। ਖਾਸ ਕਰ ਇੱਕ ਲਾਈਫ ਦੀ ਸਫਲਤਾ ਹੁੰਦੀ, ਇੱਕ ਕੈਰੀਅਰ ਦੀ ਸਫਲਤਾ, ਔਰ ਦੋਵੇਂ ਜੁੜੀਆਂ ਹੋਈਆਂ ਹਨ।
0: ਬਿਲਕੁਲ,
1: ਜੋ ਅਸੀਂ ਨਹੀਂ ਸੋਚਦੇ।
0: ਬਹੁਤ ਹੀ ਅਹਿਮ ਨੁਕਤਾ ਹੈ ਕਿ ਫੋਰਸਫੁੱਲੀ ਕਿਸੇ ਨੂੰ ਆਪਾਂ ਕਹੀਏ ਕਿ ਤੂੰ ਆਹੀ ਕੰਮ ਕਰਨਾ, ਤੂੰ ਤੇਰੇ ਕੋਲ ਤੂੰ ਡਾਕਟਰ ਹੀ ਬਣੇਗਾ ਭਾਈ।
1: ਹਾਂਜੀ,
0: ਲੇਕਿਨ
1: ਜੇ ਉਹ ਡਾਕਟਰ ਬਣ ਵੀ ਜਾਏਗਾ ਪਰ ਉਹ ਇੱਕ ਵਧੀਆ ਡਾਕਟਰ ਨਹੀਂ ਬਣ ਸਕਦਾ।
0: ਹਾਂ, ਉਹਦੇ ਚ ਉਹਦਾ ਰੁਝਾਨ ਨਹੀਂ
1: ਸੀ, ਕਿਉਂਕਿ
0: ਰੁਝਾਨ ਨਹੀਂ ਸੀ। ਬਾਪੂ ਦੀ ਇੱਛਾ ਪੂਰੀ ਕਰਨ ਨੂੰ ਬਣ ਗਿਆ, ਠੀਕ ਹੈ, ਹੋ ਗਿਆ, ਲੇਕਿਨ ਉਹ ਆਪਣੇ ਕਿੱਤੇ ਨੂੰ ਨਹੀਂ, ਉਹ ਕਾਮਯਾਬੀ ਦੇ ਵਿੱਚ ਨਹੀਂ ਅੱਗੇ ਲਿਜਾ ਸਕਦਾ।
1: ਹਾਂਜੀ ਹਾਂਜੀ। ਸੋ ਇਹ ਚੀਜ਼ਾਂ ਜਿਹੜੀਆਂ ਸਾਈਕੋਲੋਜੀਕਲ ਐਸਪੈਕਟ ਜਿਹੜਾ ਹੈ, ਇਹ ਬਹੁਤ ਹੀ ਜ਼ਰੂਰੀ ਹੈ।
0: ਜੀ ਜੀ ਜੀ।
1: ਤੇ ਬੱਚੇ ਜਿਹੜਾ ਕੈਰੀਅਰ ਬੱਚੇ ਨੇ ਸ਼ੌਕ ਨਾਲ ਅਡੋਪਟ ਕੀਤਾ ਹੁੰਦਾ ਹੈ, ਉਹਦੇ ਵਿੱਚ ਬੱਚਾ ਕੁਦਰਤੀ ਤੌਰ ਤੇ ਬੁਲੰਦੀਆਂ ਤੇ ਜਾਵੇਗਾ, ਭਾਵੇਂ ਉਹ ਪੂਰਾ ਸਫਲ ਵੀ ਨਾ ਹੋਏਗਾ, ਪਰ ਉਹ ਮਤਲਬ ਆਪਣਾ ਪੋਟੈਂਸ਼ੀਅਲ ਨੂੰ ਪੂਰਾ ਐਕਸਪਲੋਇਟ ਕਰ ਸਕਦਾ ਹੈ,
0: ਨਿਖਾਰ ਲਿਆ ਸਕਦਾ
1: ਹੈ। ਔਰ ਅਲਟੀਮੇਟਲੀ ਮੈਂ ਉਹਨੂੰ ਜ਼ਿਆਦਾ ਸਫਲ ਚੀਜ਼ਾਂ ਨੂੰ ਸਮਝਣ, ਸਫਲਤਾ ਦਾ ਮਤਲਬ ਇਹ ਜ਼ਿਆਦਾ ਪੈਸੇ ਕਮਾਉਣਾ ਨਹੀਂ।
0: ਬਿਲਕੁਲ ਠੀਕ ਹੈ।
1: ਸਫਲਤਾ ਮਤਲਬ ਹੈ ਤੁਸੀਂ ਆਪਣੇ ਕੱਲ ਨੂੰ ਜੋਬ ਕਰਨੀ ਹੈ, ਉਸ ਜੋਬ ਨੂੰ ਦਾ ਮਜ਼ਾ ਲੈਣਾ, ਉਸ ਜੋਬ ਨੂੰ ਇੰਜੋਏ ਕਰਨਾ, ਉਸ ਜੋਬ ਦੇ ਵਿੱਚ ਖੁੱਭਣਾ, ਤੇ ਉਹ ਜ਼ਿਆਦਾ ਚਾਂਸ ਹੈ ਕਿ ਤੁਸੀਂ ਭਾਵੇਂ ਹਲਕਾ ਪ੍ਰੋਫੈਸ਼ਨ ਅਡੋਪਟ ਕੀਤਾ ਪਰ ਤੁਹਾਡੇ ਸਫਲ ਹੋਣ ਦੇ ਚਾਂਸ ਜ਼ਿਆਦਾ ਹੋ ਜਾਂਦੇ।
0: ਕੋਈ ਵੀ ਤੁਸੀਂ ਕਰ ਲਿਆ, ਜਿਹੜਾ ਮਰਜ਼ੀ ਕੀਤਾ ਤੁਸੀਂ ਚੁਣ ਲਿਆ, ਲੇਕਿਨ ਉਹਦੇ ਤੁਹਾਡੇ ਦਿਲ ਨੂੰ ਛੂੰਹਦਾ ਹੈ, ਤੁਹਾਡੇ ਮਨ ਨੂੰ ਲੱਗਦਾ ਕਿ ਹਾਂ ਇਹ ਬਿਲਕੁਲ ਇਹੀ ਆ। ਹੁਣ ਦੇਖੋ ਕਲਾਕਾਰੀ ਆ, ਕੋਈ ਬੱਚਾ ਆਰਟਿਸਟ ਬਣਨਾ ਚਾਹੁੰਦਾ,
1: ਹਾਂਜੀ,
0: ਉਹਦੇ ਲਈ ਉਹਨੂੰ ਕੀ ਕਰਨਾ ਚਾਹੀਦਾ ਅੱਗੇ ਜਾ ਕੇ, ਕੀ ਕਰੇ ਉਹ, ਦਸਵੀਂ ਬਹੁਤ ਉਹਦੇ ਲਈ ਜਾਂ ਬਸ ਉਹਦੇ ਲਈ ਲਾ ਲਵੇ?
1: ਨਹੀਂ ਨਹੀਂ, ਉਸ ਤੋਂ ਪਲੱਸ ਟੂ ਦੇ ਵਿੱਚ ਮਿਊਜ਼ਿਕ ਸਬਜੈਕਟ ਹੈ,
0: ਹਾਂਜੀ,
1: ਉਹ ਮਿਊਜ਼ਿਕ ਲੈ ਸਕਦਾ ਹੈ, ਔਰ ਅੱਗੇ ਗ੍ਰੈਜੂਏਸ਼ਨ ਦੇ ਵਿੱਚ ਮਿਊਜ਼ਿਕ ਇੱਕ ਪਿਓਰ ਸਬਜੈਕਟ ਹੈ, ਉਹ ਮਿਊਜ਼ਿਕ ਦੇ ਵਿੱਚ ਹੋਰ ਅੱਗੇ ਜਾ ਸਕਦਾ ਹੈ।
0: ਬਿਲਕੁਲ ਜੀ,
1: ਕਿਉਂਕਿ ਇੱਕ ਤਾਂ ਇਸ ਮਿਊਜ਼ਿਕ ਸਬਜੈਕਟ ਲੈਣ ਨਾਲ ਉਸਨੂੰ ਆਪਣੇ ਇਸ ਰੁਝਾਨ ਦੇ ਸਕੋਪ ਦਾ ਪਤਾ ਲੱਗੇਗਾ, ਉਹਨੂੰ ਅੱਗੇ ਵਧਣ ਦਾ ਇਹ ਤਾਂ ਪਤਾ ਲੱਗੇਗਾ ਕਿ ਮੈਂ ਜਾਣਾ ਕਿੱਥੇ ਹੈ, ਮੇਰੀ ਮੰਜ਼ਿਲ ਕੀ ਹੈ।
0: ਬਿਲਕੁਲ।
1: ਔਰ ਮੈਂ ਉੱਥੇ ਕਿਸ ਤਰ੍ਹਾਂ ਪਹੁੰਚਣਾ ਹੈ।
0: ਬਿਲਕੁਲ ਬਿਲਕੁਲ ਜੀ।
1: ਤੇ ਇਸ ਕਰਕੇ ਮਿਊਜ਼ਿਕ ਲੈ ਕੇ ਉਹ ਬੜੇ ਵਧੀਆ, ਮੈਂ ਇੱਕ ਦੋ ਮੇਰੇ ਹੀ ਸਟੂਡੈਂਟ ਹੈ
0: ਨਾ,
1: ਉਹਨਾਂ ਨੇ ਪਲੱਸ ਟੂ ਕਰਨ ਤੋਂ, ਹਾਲਾਂਕਿ ਪਲੱਸ ਟੂ ਸਾਇੰਸ ਦੇ ਵਿੱਚ ਕੀਤੀ ਸੀ, ਉਸ ਤੋਂ ਬਾਅਦ ਉਹ ਆਪਣੇ ਬੇਸਿਕ ਰੁਝਾਨ ਵੱਲ ਹੋ ਗਏ, ਕਿਉਂਕਿ ਥੋੜੇ ਵੱਡੇ ਹੋ ਗਏ ਤੇ ਪੇਰੈਂਟਸ ਨਾਲ ਉਹਨਾਂ ਨੇ ਕਿਹਾ ਕਿ ਅਸੀਂ ਡਿਸਐਗਰੀ ਕਰਦੇ ਕਿ ਅਸੀਂ ਸਾਇੰਸ ਕੰਟੀਨਿਊ ਨਹੀਂ ਕਰਨੀ, ਔਰ ਉਹ ਮਿਊਜ਼ਿਕ ਦੇ ਵਿੱਚ ਗਏ, ਔਰ ਮੈਨੂੰ ਉਹਨਾਂ ਦੇ ਮੈਂ 2-4 ਸੌਂਗ ਵੀ ਯੂਟਿਊਬ ਦੇ ਉੱਤੇ ਦੇਖੇ, ਔਰ ਲਾਈਕਲੀ ਕਿ ਉਹ ਸਫਲ ਹੋਣਗੇ।
0: ਅੱਛਾ ਕੰਮ ਕਰ ਰਹੇ ਨੇ, ਆਪਣਾ ਮਨ ਭਾਉਂਦਾ ਕੰਮ ਕਰ ਰਹੇ ਨੇ, ਕੋਈ ਵੱਡੀ ਗੱਲ ਹੈ।
1: ਬਿਲਕੁਲ ਜੀ,
0: ਇਹ ਇੱਕ ਤਰ੍ਹਾਂ ਦੀ ਆਪਣੀ ਵਧੀਆ ਸ਼ੁਰੂਆਤ ਹੈ ਜ਼ਿੰਦਗੀ ਦੀ।
1: ਹਾਂਜੀ ਹਾਂਜੀ ਹਾਂਜੀ।
0: ਦਸਵੀਂ ਦੇ ਵਿੱਚ ਬੱਚਾ ਇੱਕ ਟੀਨੇਜ ਦੇ ਵਿੱਚ ਹੁੰਦਾ,
1: ਹਾਂਜੀ ਹਾਂਜੀ,
0: ਤੇ ਕਈ ਤਰ੍ਹਾਂ ਦੇ ਜਿਹੜੇ ਆ ਉਹ ਤਣਾਅ ਦੇ ਵਿੱਚ ਹੁੰਦਾ, ਕਈ ਤਰ੍ਹਾਂ ਦਾ ਪ੍ਰੈਸ਼ਰ ਆ ਉੱਤੇ।
1: ਦੇਖੋ ਜੀ, ਮੈਂ ਤੁਹਾਨੂੰ ਇੱਕ ਮਤਲਬ ਇੱਕ ਸਿੰਪਲ ਉਦਾਹਰਣ ਦੇ ਰਿਹਾ ਕਿ ਦਿਮਾਗ ਦੀ ਵਿਕਾਸ ਦੀ ਗੱਲ ਹੋ ਰਹੀ ਜਿਹੜੀ
0: ਜੀ,
1: ਇੱਕ ਬੱਚਾ ਉਹਦੀ ਜੇਬ ਚ 20 ਰੁਪਏ ਹੈ,
0: ਠੀਕ ਹੈ,
1: ਬਾਜ਼ਾਰ ਗਿਆ,
0: ਹਾਂਜੀ,
1: ਉਹ ਹਲਵਾਈ ਦੀ ਦੁਕਾਨ ਦੇ ਸਾਹਮਣੇ ਖੜਾ ਹੋ ਗਿਆ, ਉਹਨੇ ਉਹ ਕਨਫਿਊਜ਼ਨ ਵਿੱਚ ਹੈ ਕਿ ਮੈਂ ਰਸਗੁੱਲਾ ਖਾਵਾਂ ਕਿ ਬਰਫੀ ਖਾਵਾਂ।
0: ਸਹੀ ਹੈ।
1: ਔਰ ਉਹਨੇ ਬੜੀ ਸੋਚ ਵਿਚਾਰ ਤੋਂ ਬਾਅਦ ਫੈਸਲਾ ਲਿਆ ਕਿ ਮੈਂ ਰਸਗੁੱਲੇ ਖਾਣੇ।
0: ਓਕੇ,
1: ਬੈਠਾ ਉਹਨੇ ਰਸਗੁੱਲੇ ਖਾਧੇ
0: ਜੀ,
1: ਔਰ ਰਸਗੁੱਲੇ ਖਾਣ ਤੋਂ ਬਾਅਦ ਉਹਨੂੰ ਪਛਤਾਵਾ ਹੋਇਆ ਕਿ ਮੈਂ ਬਰਫੀ ਖਾਂਦਾ ਤਾਂ ਜ਼ਿਆਦਾ ਵਧੀਆ ਸੀ।
0: ਹਾਂ ਠੀਕ ਹੈ ਜੀ,
1: ਉਹ ਕਨਫਿਊਜ਼ਨ ਹੈ, ਇਹਦੇ ਵਿੱਚ ਉਹ ਰਸਗੁੱਲਿਆਂ ਦਾ ਵੀ ਮਜ਼ਾ ਨਹੀਂ ਲੈ ਸਕਿਆ,
0: ਨਹੀਂ ਲੈ ਸਕਿਆ।
1: ਇੱਕ ਬੈਲੈਂਸ ਵਾਲਾ ਬੱਚਾ ਹੈ, ਉਹ ਜਾਂਦਾ ਹੈ, ਉਹਨੂੰ ਇੱਕਦਮ ਸੋਚਦਾ ਕਿ ਮੈਨੂੰ ਬਰਫੀ ਖਾਣੀ ਚਾਹੀਦੀ ਹੈ, ਔਰ ਉਸ ਬਰਫੀ ਨੂੰ ਖਾਂਦਾ ਔਰ ਪੂਰਾ ਇੰਜੋਏ ਕਰਦਾ,
0: ਮਜ਼ਾ ਲੈਂਦਾ ਆਪਣੀ ਜੋ ਵੀ ਸਮਰੱਥਾ ਹੈ ਉਹਦਾ ਵੀ ਉਹਨੇ ਪੂਰਾ।
1: ਔਰ ਹਾਂਜੀ, ਇਹ ਉਦਾਹਰਨ ਜਿਹੜੀ ਹੈ ਇਹ ਹਰ ਚੀਜ਼ ਤੇ ਲਾਗੂ ਹੁੰਦੀ ਹੈ।
0: ਹਾਂਜੀ ਹਾਂਜੀ ਬਿਲਕੁਲ ਜੀ,
1: ਤੇ ਲਾਈਫ ਨਾਲ ਜੁੜੀ ਹੋਈ ਉਦਾਹਰਨ ਹੈ।
0: ਇਹ ਬਹੁਤ ਹੀ ਕਮਾਲ ਦੀ ਉਦਾਹਰਨ ਤੁਸੀਂ ਦਿੱਤੀ ਕਿ ਤੁਹਾਡੇ ਕੋਲ ਹੈਗਾ ਸਭ ਕੁਛ ਹੈ, ਲੇਕਿਨ ਜਿਹੜੀ ਰਾਈਟ ਚੋਇਸ ਹੈ, ਉਹ ਮੈਟਰ ਕਰਦੀ ਹੈ ਜ਼ਿੰਦਗੀ ਦੇ ਵਿੱਚ। ਸਹੀ ਫੈਸਲਾ ਇੱਕ ਇੰਪੋਰਟੈਂਟ ਹੈ, ਬਹੁਤ ਇੰਪੋਰਟੈਂਟ ਹੈ
1: ਜੀ। ਬਿਲਕੁਲ,
0: ਬੱਚੇ ਨੂੰ ਆਪਾਂ ਬੱਚਾ ਸਮਝਦੇ ਹਾਂ ਕਿ ਇਹ ਤਾਂ ਬੱਚਾ ਹੈ ਜੀ, ਇਹਨੇ ਕੀ ਫੈਸਲਾ ਕਰਨਾ, ਇਸ ਕਰਕੇ ਮਾਂ ਪਿਓ ਆਪਣੇ ਹੱਥ ਚ ਕਮਾਨ ਲੈ ਲੈਂਦੇ ਆ ਕਿ ਚੱਲ ਕਾਕਾ।
1: ਨਹੀਂ, ਮੈਂ ਮੰਨਦਾ ਕਿ ਹੋ ਸਕਦਾ ਕਿ ਬੱਚੇ ਅੱਜ ਕੱਲ੍ਹ ਜਿਹੜੇ ਸਾਨੂੰ ਬੱਚੇ ਮਿਲ ਰਹੇ ਆ,
0: ਹਾਂਜੀ,
1: ਇੱਕ ਐਕਸਪੈਕਟੇਬਲ ਮੇਰੇ ਖਿਆਲ ਦੇ ਵਿੱਚ ਮੈਂ ਦੇਖ ਰਿਹਾ ਕਿ ਜ਼ਿਆਦਾ ਧਿਆਨ ਨਹੀਂ ਦਿੱਤਾ ਜਾਂਦਾ
0: ਜੀ।
1: ਉਹ ਇਹ ਹੈ ਕਿ 95% ਬੱਚੇ ਮੈਂ ਦੇਖਦਾ ਦੇ ਆਰ ਓਵਰ ਕੌਨਫੀਡੈਂਟ ਆਫ ਦੇਅਰ ਅਬਿਲਿਟੀਜ਼, ਆਪਣੀ ਅਬਿਲਿਟੀਜ਼ ਦੇ ਉੱਪਰ ਬਹੁਤ ਜ਼ਿਆਦਾ ਕੌਨਫੀਡੈਂਟ ਹੁੰਦੇ ਆ। ਤੁਸੀਂ ਕਲਾਸ ਦੇ ਵਿੱਚ ਕੁਛ ਚੀਜ਼ ਪੁੱਛ ਰਹੇ ਹੋ, ਦੇ ਐਡਵਾਂਸ ਰੇਜ ਦੇ ਹੈਂਡਸ, ਇੱਕਦਮ ਹੱਥ ਖੜੇ ਕਰਨਗੇ। ਜਦੋਂ ਤੁਸੀਂ ਉਹਨਾਂ ਵਿੱਚ ਖੜਾ ਕਰ ਦਿਓ ਫਿਰ ਉਹ ਕੁਛ ਦੱਸ ਨਹੀਂ ਪਾਉਂਦੇ,
0: ਡੋਰ ਭੋਰ ਹੋ ਜਾਂਦੇ।
1: ਹਾਂ, ਉਹ ਇਸ ਤਰ੍ਹਾਂ ਇਹ 95% ਬੱਚਿਆਂ ਦੇ ਵਿੱਚ ਮੈਂ ਦੇਖ ਰਿਹਾ। ਸੋ ਉੱਥੇ ਇੱਕ ਬੱਚੇ ਦਾ ਨੂੰ ਕਿਸੇ ਤਰੀਕੇ ਨਾਲ ਬੂਸਟ ਕਰਨਾ ਪੈਂਦਾ ਕਿ ਉਹ ਥੋੜਾ
0: ਪਰਸਨੈਲਿਟੀ ਦਾ ਬੈਲੈਂਸ ਉਹ ਚ
1: ਬਣੇ
0: ਕਿ ਹਾਂ ਬਈ ਆਪਾਂ ਜਵਾਬ ਦੇਣਾ ਕਿਵੇਂ ਦੇਣਾ,
1: ਤੇ
0: ਥੋੜਾ ਪ੍ਰਿਪੇਅਰ ਹੋਵੇ ਬੰਦਾ ਬਣੇ।
1: ਹਾਂਜੀ,
0: ਇੱਕ ਗੱਲ ਦੱਸਣੀ ਹੈ, ਉਹ ਦੱਸਣ ਲਈ ਤੁਹਾਨੂੰ 10 ਚੀਜ਼ਾਂ ਪੜ੍ਹਨੀਆਂ ਚਾਹੀਦੀਆਂ ਪਹਿਲਾਂ।
1: ਬਿਲਕੁਲ ਬਿਲਕੁਲ,
0: ਥੋੜਾ ਅਭਿਆਸ ਜ਼ਰੂਰੀ ਹੈ।
1: ਹਾਂਜੀ ਹਾਂਜੀ ਹਾਂਜੀ।
0: ਹੁਣ ਜਿਹੜਾ ਰਿਜ਼ਲਟ ਆਇਆ ਸੀ 10ਵੀਂ ਦਾ, ਇਸ ਸਾਲ ਆਇਆ, ਬੜਾ ਕਹਿੰਦੇ ਵੀ ਚਿੰਤਾਜਨਕ ਰਿਜ਼ਲਟ ਸੀ।
1: ਹਾਂਜੀ,
0: ਬੜਾ ਪੰਜਾਬ ਅੱਧਾ ਹੀ, ਅੱਧੇ ਤੋਂ ਜ਼ਿਆਦਾ ਫੇਲ ਹੀ ਹੋ ਗਿਆ।
1: ਠੀਕ,
0: ਤੇ ਉਹਦੇ ਨਾਲ ਸੁਈਸਾਈਡ ਦੇ ਬੜੇ ਕੇਸ ਆਏ ਕਿ ਬੱਚਿਆਂ ਨੇ ਆਤਮ ਹੱਤਿਆ ਹੀ ਕਰ ਲਈ ਆ। ਇਹ ਜਿਹੜਾ ਆਤਮ ਹੱਤਿਆ ਕੋਈ ਵਿਦਿਆਰਥੀ ਕਰਨ ਦੀ ਨੌਬਤ ਤੱਕ ਜਾਂਦਾ ਹੈ, ਕਿਉਂਕਿ ਆਪਣੀ ਜ਼ਿੰਦਗੀ ਨੂੰ ਖਤਮ ਕਰਨਾ ਇਹ ਬਹੁਤ ਹੀ ਸੀਰੀਅਸ ਗੱਲ ਹੈ।
1: ਹਾਂਜੀ ਹਾਂਜੀ,
0: ਉਹ ਵੀ ਪੜ੍ਹਾਈ ਕਰਕੇ।
1: ਹਾਂਜੀ, ਪਰ ਇਸ ਤਰ੍ਹਾਂ ਹੈ ਕਿ ਜਿਹੜਾ ਸੁਸਾਈਡ ਦਾ ਰੁਝਾਨ ਹੈ,
0: ਹਾਂਜੀ,
1: ਮੈਂ ਨਹੀਂ ਸੋਚਦਾ ਕਿ ਕੋਈ ਬੱਚਾ ਇਸ ਕਰਕੇ ਸੁਸਾਈਡ ਕਰ ਰਿਹਾ ਕਿ ਉਹ ਫੇਲ ਹੋਇਆ ਹੈ
0: ਜੀ,
1: ਕਿਉਂਕਿ ਉਸ ਨੂੰ ਪਹਿਲਾਂ ਹੀ ਇੰਟੂਇਸ਼ਨ ਹੋਣੀ ਹੈ ਕਿ ਮੇਰੇ ਪੇਪਰ ਚੰਗੇ ਨਹੀਂ ਹੋਏ, ਮੈਂ ਫੇਲ ਹੋ ਜਾਣਾ।
0: ਉਹਨੂੰ ਹੋਣੀ ਚਾਹੀਦੀ ਹੈ
1: ਇੰਟੂਇਸ਼ਨ, ਹੋਣੀ ਉਹਨੂੰ ਪਤਾ ਹੋਣਾ
0: ਜੀ,
1: ਬਟ ਉਹਨੂੰ ਹੋਣਾ ਕਿ ਮੇਰੇ ਪੇਰੈਂਟਸ ਮੇਰੇ ਨਾਲ ਕਿਸ ਤਰ੍ਹਾਂ ਬਿਹੇਵ ਕਰਨਗੇ ਇਹ ਰਿਜ਼ਲਟ ਸੁਣਨ ਤੋਂ ਬਾਅਦ।
0: ਹਾਂ, ਇਹ ਇੱਕ ਸਮਾਜਿਕ ਪ੍ਰੈਸ਼ਰ
1: ਹੈ, ਇਹ ਇੱਕ ਸਮਾਜਿਕ ਕਾਰਨ ਹੈ ਜਿਸ ਕਰਕੇ ਇਹ ਸੁਸਾਈਡ ਵੱਲ ਬੱਚਾ ਜਾ ਰਿਹਾ।
0: ਮਤਲਬ ਇਹਦਾ ਮਤਲਬ ਸਾਨੂੰ ਲੱਗਦਾ ਹੈ ਕਿ ਬੱਚੇ ਦੇ ਵਿੱਚ ਤੇ ਪੇਰੈਂਟਸ ਦੇ ਵਿਚਕਾਰ ਕਿਤੇ ਨਾ ਕਿਤੇ ਕੋਈ ਗੈਪ ਆ।
1: ਬਿਲਕੁਲ ਬਿਲਕੁਲ, ਸਾਡੀ ਹਿੰਦੁਸਤਾਨੀ ਸਮਾਜ ਦੇ ਵਿੱਚ ਬਹੁਤ ਜ਼ਿਆਦਾ, ਖਾਸ ਕਰ ਜਿਹੜੇ ਸਾਡੇ ਮਿਡਲ ਐਂਡ ਲੋਅਰ ਮਿਡਲ ਕਲਾਸਿਸ ਹੈਗੀਆਂ, ਉਹਨਾਂ ਦੇ ਵਿੱਚ ਪੇਰੈਂਟਸ ਦੀ ਇੰਟਰੈਕਸ਼ਨ, ਖਾਸ ਕਰ ਮੈਂ ਦੇਖਿਆ ਕਿ ਫਾਦਰਸ ਦੀ ਤਾਂ ਇੰਟਰੈਕਸ਼ਨ ਬੱਚਿਆਂ ਨਾਲ ਹੁੰਦੀ ਨਹੀਂ, ਮਦਰਸ ਦੀ ਤਾਂ ਫਿਰ ਵੀ ਹੁੰਦੀ ਹੈ ਥੋੜੀ ਬਹੁਤ, ਚਲੋ ਖਾਣਾ ਖਾਣਾ ਹੈ, ਬੈਠਣਾ ਉੱਠਣਾ। ਫਾਦਰ ਨੂੰ ਤਾਂ ਸਵੇਰੇ ਜਾ ਰਿਹਾ, ਫਾਦਰ ਵੀ ਆਪਣੇ ਮਸਤ ਸਵੇਰੇ ਜਾ ਰਿਹਾ, ਸ਼ਾਮ ਨੂੰ ਆ ਰਿਹਾ, ਉਹ ਇਹ ਨਹੀਂ ਪੁੱਛ ਰਿਹਾ ਮੇਰਾ ਬੱਚਾ ਕਿੱਥੇ ਹੈ, ਬੱਚਾ ਰਾਤ ਨੂੰ 8 ਵਜੇ ਘਰ ਆ ਰਿਹਾ, 9 ਵਜੇ ਘਰ ਆ ਰਿਹਾ, ਹੀ ਡਜ਼ਨ ਬੋਦਰ।
0: ਉਹਨਾਂ ਨੂੰ ਲੱਗਦਾ ਕਿ ਇਹ ਬਣ ਹੀ ਜਾਏਗਾ ਕੁਝ ਨਾ ਕੁਝ, ਮੇਰਾ ਮੁੰਡਾ ਦੇ ਅਫਸਰ ਹੀ ਲੱਗੂ, ਡੀਸੀ ਤੋਂ ਘੰਟਾ ਕੀ ਲੱਗੂ,
1: ਕਿਉਂਕਿ
0: ਮੇਰਾ ਮੁੰਡਾ। ਇਹ ਇੱਕ ਵਹਿਮ ਜਿਹੜਾ ਪਾਲ ਕੇ ਆਪਾਂ ਬੱਚਿਆਂ ਨੂੰ ਦੇਖਦੇ ਆ, ਉਹ ਬੱਚਾ ਜਦੋਂ ਉਸ ਐਕਸਪੈਕਟੇਸ਼ਨ ਨੂੰ ਮੀਟ ਨਹੀਂ ਕਰ ਪਾਉਂਦਾ, ਫਿਰ ਉਹ ਪ੍ਰੈਸ਼ਰ ਚ ਆਉਂਦਾ, ਫਿਰ ਉਹ ਮਨੋਵਿਗਿਆਨਿਕ ਉਹਦੀ ਜਿਹੜੀ ਆ ਹਾਲਾਤ ਇੱਦਾਂ ਦੇ ਬਣ ਜਾਂਦੇ ਆ, ਉਸ ਵੇਲੇ ਉਹਨੂੰ ਇੱਕ ਬੜੀ ਕ੍ਰਿਟੀਕਲ ਜਿਹੀ ਹਾਲਾਤ ਬਣਦੇ ਆ ਕਿ ਉਹਨੂੰ ਕਾਉਂਸਲਿੰਗ ਦੀ ਲੋੜ ਹੁੰਦੀ ਆ। ਵੈਸੇ ਕਾਉਂਸਲਿੰਗ ਦੀ ਮੈਨੂੰ ਲੱਗਦਾ ਕਿ ਸਦਾਬਹਾਰ ਹੀ ਲੋੜ ਰਹਿਣੀ ਚਾਹੀਦੀ ਆ।
1: ਬਿਲਕੁਲ ਜੀ ਬਿਲਕੁਲ,
0: ਸਕੂਲਾਂ ਦੇ ਵਿੱਚ ਕੀ ਕਾਉਂਸਲਿੰਗ ਦਾ ਕੋਈ ਪ੍ਰਬੰਧ ਇਹੋ ਜਿਹਾ ਹੈਗਾ ਕਿ ਬੱਚਿਆਂ ਨੂੰ ਉਹ ਲਗਾਤਾਰ ਦੱਸਦੇ ਰਹਿਣ, ਉਹਨਾਂ ਦੀ ਐਬਿਲਿਟੀਜ਼ ਦੇ ਬਾਰੇ ਦੱਸਣ, ਉਹਨਾਂ ਨੂੰ ਅੱਗੇ ਕਰੀਅਰ ਚੋਇਸਿਸ ਦੇ ਬਾਰੇ।
1: ਬਿਲਕੁਲ ਜੀ ਬਿਲਕੁਲ, ਹੁਣ ਹਰ ਇੱਕ ਸਕੂਲ ਦੇ ਵਿੱਚ ਗਾਈਡੈਂਸ ਕਾਉਂਸਲਿੰਗ ਰੂਮ ਸਥਾਪਿਤ ਕੀਤਾ ਹੋਇਆ ਹੈ, ਇੱਕ ਉਹਦਾ ਇੰਚਾਰਜ ਅਧਿਆਪਕ ਬਣਾਇਆ ਹੋਇਆ ਹੈ, ਜਿਹੜੇ ਵੱਡੇ ਸਕੂਲ ਜ਼ਿਆਦਾ ਸਟਰੈਂਥ ਵਾਲੇ ਉੱਥੇ ਦੋ ਦੋ ਗਾਈਡੈਂਸ ਕਾਉਂਸਲਿੰਗ ਦੇ ਇੰਚਾਰਜ ਹਨ।
0: ਬਹੁਤ ਵਧੀਆ ਗੱਲ ਹੈ।
1: ਔਰ ਸਾਡੇ ਇਸ ਗਾਈਡੈਂਸ ਕਾਉਂਸਲਿੰਗ ਦੇ ਮੇਨ ਜਿਹੜੇ ਇੰਚਾਰਜ ਹਨ ਮੈਡਮ
0: ਸ਼੍ਰੁਤੀ
1: ਸ਼ੁਕਲਾ ਜੀ, ਔਰ ਉਹ ਬਹੁਤ ਜ਼ਿਆਦਾ ਧਿਆਨ ਦੇ ਰਹੇ ਨੇ ਇਸ ਉੱਤੇ
0: ਜੀ ਜੀ ਜੀ ਜੀ।
1: ਤੇ ਬੱਚੇ ਪਰ ਬੱਚਿਆਂ ਦੀ ਬੱਚਿਆਂ ਦਾ ਰੁਝਾਨ ਤਾਂ ਜ਼ਰੂਰੀ ਹੈ ਨਾ, ਕਿ ਅਸੀਂ ਕਈ ਵਾਰ ਅਨਾਊਂਸ ਕਰਦੇ ਹਾਂ ਪੇਰੈਂਟਸ ਕਿ ਬੇਟਾ ਜੇ ਕਿਸੇ ਨੂੰ ਕੋਈ ਕੈਰੀਅਰ ਬਾਰੇ ਚੋਇਸ ਦੀ ਜਾਂ ਕੋਈ ਕਨਫਿਊਜ਼ਨ ਹੈ ਸਾਡੇ ਕੋਲ ਆਓ, ਬਟ ਦੇ ਡੋਂਟ ਕਮ। ਅਸੀਂ ਆਪਣੇ ਆਪ ਜੋ ਕੋਸ਼ਿਸ਼ ਕਰ ਲਈਏ ਉਹੀ ਹੁੰਦੀ ਹੈ, ਬੱਚੇ ਵੱਲੋਂ ਕਦੀ ਕੋਸ਼ਿਸ਼ ਨਹੀਂ ਹੁੰਦੀ ਕਿ ਸਰ ਮੈਂ ਇੱਥੇ ਕੀ ਚੂਜ਼ ਕਰਾਂ।
0: ਇਹ ਕੀ ਕਾਰਨ ਆ ਕਿ ਬੱਚਿਆਂ ਨੂੰ ਆਪਾਂ ਇਹ ਸਿਖਾਇਆ ਹੁੰਦਾ ਕਿ ਹਾਂ ਕਾਕਾ ਚੁੱਪ ਕਰੋ ਚੁੱਪ ਕਰੋ ਚੁੱਪ ਕਰੋ, ਉਹ ਇੰਨੇ ਚੁੱਪ ਹੋ ਜਾਂਦੇ ਕਿ ਕੁਝ ਵੀ ਨਹੀਂ ਪੁੱਛਦੇ।
1: ਹਾਂਜੀ, ਇਹ ਬਿਲਕੁਲ ਬਿਲਕੁਲ, ਬੱਚੇ ਦੇ ਮਨ ਦੇ ਵਿੱਚ ਅਧਿਆਪਕ ਦਾ ਉਹ ਜਿਹੜਾ ਡਰ ਬਣਿਆ ਨਾ,
0: ਹਾਂਜੀ ਹਾਂਜੀ,
1: ਉਹ ਮਿਟਣਾ ਚਾਹੀਦਾ ਥੋੜਾ। ਬੱਚੇ ਨਾਲ ਸ਼ੁਰੂ ਤੋਂ ਹੀ ਟੀਚਰ ਨੇ ਸ਼ਾਇਦ ਦਬਾਅ ਪਾਇਆ, ਡਰਾਇਆ ਹੁੰਦਾ ਹੈ, ਤੇ ਉਹ ਉਸ ਕਰਕੇ ਬੱਚਾ ਹੈਜੀਟੇਟ ਕਰਦਾ ਤੁਹਾਡੇ ਕੋਲ,
0: ਉਹ ਗੱਲ ਹੀ ਨਹੀਂ ਕਰਦਾ,
1: ਗੱਲ ਹੀ ਨਹੀਂ ਕਰਦਾ,
0: ਔਰ ਉਹ ਬਸ ਉਹ ਕੀ ਕਹਿੰਦੇ ਪਾਸੇ ਹੀ ਵੱਟ ਜਾਂਦਾ।
1: ਹਾਂਜੀ ਬਿਲਕੁਲ ਜੀ,
0: ਚਲੋ ਛੱਡੋ ਕਿਸੇ ਹੋਰ ਨੂੰ ਪੁੱਛ ਲਾਂਗੇ,
1: ਕਿਸੇ ਹੋਰ ਨੂੰ ਪੁੱਛ ਲਾਂਗੇ, ਟੀਚਰ ਨੇ ਡਾਂਟਣਾ ਜਾਂ ਮਾਰਨਾ ਹੈ,
0: ਡਾਂਟ ਹੀ ਨਾ ਦੇਣ ਕਿਤੇ।
1: ਹਾਂਜੀ ਹਾਂਜੀ,
0: ਤੇ ਇਹ ਇੱਕ ਵੈਸੇ ਮਾਹੌਲ ਜਿਹੜਾ ਹੈ ਚਿੰਤਾਜਨਕ ਹੀ ਹੈ, ਵੈਸੇ ਕਹਾਂਗੇ ਆਪਾਂ ਇਹਨੂੰ ਥੋੜੀ ਅਧਿਆਪਕ ਆ ਜਿਹੜਾ
1: ਬੱਚੇ ਦਾ ਡਰ ਅਧਿਆਪਕ ਤੋਂ ਵੀ ਖਤਮ ਕੀਤਾ ਜਾਣਾ ਚਾਹੀਦਾ ਤੇ ਪੇਰੈਂਟਸ ਤੋਂ ਵੀ ਡਰ ਖਤਮ ਕੀਤਾ ਜਾਣਾ ਚਾਹੀਦਾ ਹੈ,
0: ਡਰ ਮੁਕਤ ਹੋਣਾ ਚਾਹੀਦਾ,
1: ਡਰ ਮੁਕਤ ਬੱਚਾ ਹੋਣਾ ਚਾਹੀਦਾ ਬੱਚੇ ਨਾਲ, ਪੇਰੈਂਟਸ ਨੂੰ ਘਰ ਦੇ ਵਿੱਚ ਵੀ ਫਰੈਂਡਲੀ ਬਿਹੇਵ ਕਰਨਾ ਚਾਹੀਦਾ ਹੈ,
0: ਫਿਰ ਉਹਦੀ ਸ਼ਖਸੀਅਤ ਦਾ ਵਿਕਾਸ
1: ਵਿਕਾਸ ਹੋਏਗਾ, ਬੱਚਾ ਜ਼ਿੰਮੇਵਾਰ ਬਣੇਗਾ, ਰਿਸਪੋਂਸੀਬਲ ਬਣੇਗਾ,
0: ਉਹਦੇ ਪਿੰਜਰੇ 'ਚ ਸਮਝੋ ਉਹਨੂੰ ਕੈਦ ਕੀਤਾ ਹੋਇਆ।
1: ਬਿਲਕੁਲ ਬਿਲਕੁਲ ਬਿਲਕੁਲ।
0: ਤੋ ਸੰਜੀਵ ਸ਼ਰਮਾ ਜੀ ਨਾਲ ਦੋਸਤੋ ਆਪਾਂ ਗੱਲਾਂ ਕਰ ਰਹੇ ਹਾਂ ਸਿੱਖਿਆ ਅਤੇ ਰੁਜ਼ਗਾਰ ਪ੍ਰੋਗਰਾਮ ਦੇ ਤਹਿਤ। ਤੋ ਬਹੁਤ ਹੀ ਮਹੱਤਵਪੂਰਨ ਮੁੱਦੇ ਨੇ ਜਿਹੜੇ ਕਿ ਧਿਆਨ ਮੰਗਦੇ ਹੈ ਸਮਾਜ ਦੇ ਹਰ ਵਰਗ ਦਾ, ਤਾਂ ਕਿ ਜਿਹੜਾ ਸਾਡਾ ਸਮਾਜ ਹੈ, ਦੇਸ਼ ਹੈ, ਘਰ ਪਰਿਵਾਰ, ਇਹ ਸਾਰੇ ਜਿਹੜੇ ਪਹਿਲੂ ਨੇ, ਸਾਰੀਆਂ ਪਰਤਾਂ ਨੇ, ਇਹਨਾਂ ਦੇ ਵਿੱਚ ਕੋਈ ਚੰਗੀ ਚੀਜ਼, ਚੰਗੀ ਰੋਸ਼ਨੀ, ਸਕਾਰਾਤਮਕ ਊਰਜਾ ਜਿਹੜੀ ਪੈਦਾ ਹੋਵੇ, ਤਾਂ ਕਿ ਸਾਡਾ ਦੇਸ਼ ਖੁਸ਼ਹਾਲ ਹੋਵੇ, ਤਰੱਕੀ ਕਰੇ। ਸੰਜੀਵ ਸ਼ਰਮਾ ਜੀ ਨਾਲ ਆਪਾਂ ਗੱਲਾਂ ਦਾ ਸਿਲਸਿਲਾ ਜਾਰੀ ਰੱਖਾਂਗੇ, ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਆਪਾਂ ਮਿਲਦੇ ਹਾਂ। ਅਤੇ ਦਸਵੀਂ ਤੋਂ ਬਾਅਦ ਕਿਵੇਂ ਉਹ ਕਿੱਤੇ ਦੀ ਚੋਣ ਬੱਚਾ ਕਰ ਸਕਦਾ ਹੈ, ਕਿਵੇਂ ਉਹ ਪ੍ਰੈਸ਼ਰਾਈਜ਼ ਹੋਣ ਤੋਂ ਉਹਨੂੰ ਬਚਾਇਆ ਜਾ ਸਕਦਾ ਹੈ, ਕਿਵੇਂ ਉਹਦੀ ਸ਼ਖਸੀਅਤ 'ਚ ਹੋਰ ਨਿਖਾਰ ਆ ਸਕਦਾ ਹੈ, ਇਹ ਗੱਲਾਂ ਆਪਾਂ ਜਾਰੀ ਰੱਖਾਂਗੇ। ਤੁਸੀਂ ਸੁਣਦੇ ਰਹੋ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ। ਤੋ ਸੰਜੀਵ ਸ਼ਰਮਾ ਜੀ, ਜਿਵੇਂ ਆਪਾਂ ਗੱਲ ਕਰ ਰਹੇ ਸੀਗੇ ਕਿ 100 ਤਰ੍ਹਾਂ ਦੇ ਦਬਾਅ ਦੇ ਵਿੱਚ ਬੱਚਾ ਪੜ੍ਹ ਰਿਹਾ ਹੈ, 100 ਤਰ੍ਹਾਂ ਦੀ ਉਹਦੇ ਉੱਤੇ ਪਰੇਸ਼ਾਨੀਆਂ ਨੇ, ਲੇਕਿਨ ਉਹਨੇ ਕਰ ਲਈ ਦਸਵੀਂ, ਔਰ ਦਸਵੀਂ ਤੋਂ ਬਾਅਦ ਉਹਦੇ ਨੰਬਰ ਵੀ ਚੰਗੇ ਆ ਗਏ, ਲਗਭਗ ਸਾਰਾ ਵਿਹੜਾ ਹੀ ਖੁੱਲ੍ਹਾ ਪਿਆ ਉਹਦੇ ਕੋਲ, ਅਤੇ ਤੁਸੀਂ ਕੀ ਸਮਝਦੇ ਹੋ ਕਿ ਉਹਨੂੰ ਕਿਹੜਾ ਜਿਹੜਾ ਸਟ੍ਰੀਮ ਹੈ ਉਹ ਚੁਣ ਲੈਣਾ ਚਾਹੀਦਾ, ਬਿਨਾਂ ਕੁਝ ਬਹੁਤਾ ਪ੍ਰੈਸ਼ਰ ਪਾਇਆ ਦਿਮਾਗ 'ਤੇ, ਕਿ ਤਾਂ ਕਿ ਉਹਦੇ ਲਈ ਉਹ ਅੱਗੇ ਜਾ ਕੇ ਖੁੱਲ੍ਹੀਆਂ ਆਪਸ਼ਨਾਂ ਹੋਣ?
1: ਜੇ ਬੱਚੇ ਦੇ ਨੰਬਰ ਚੰਗੇ ਆ ਰਹੇ ਆ ਤਾਂ ਮੇਰੇ ਖਿਆਲ ਦੇ ਵਿੱਚ ਤਾਂ ਉਹਨੂੰ ਸਾਇੰਸ ਸਟ੍ਰੀਮ ਦੇ ਵਿੱਚ ਹੀ ਜਾਣਾ ਚਾਹੀਦਾ ਹੈ
0: ਜੀ।
1: ਜੇ ਬਹੁਤ ਚੰਗੇ ਆ
0: ਜੀ
1: ਤਾਂ ਮੈਂ ਸੋਚਦਾ ਕਿ ਮੈਡੀਕਲ ਸਟ੍ਰੀਮ ਜਿਹੜੀ ਹੈ ਉਹ ਵਧੀਆ ਰਹੇਗੀ
0: ਜੀ ਜੀ ਜੀ।
1: ਅਤੇ ਕਿਉਂ ਅਤੇ ਜੇ ਜੇ ਥੋੜ੍ਹੇ ਜਿਹੇ ਘੱਟ ਨੰਬਰਾਂ ਵਾਲਾ ਬੱਚਾ ਹੈ ਤਾਂ ਉਹ ਨੋਨ ਮੈਡੀਕਲ ਉਹਦੇ ਵਾਸਤੇ ਵਧੀਆ ਰਹੇਗਾ
0: ਜੀ ਜੀ ਜੀ।
1: ਕਿਉਂਕਿ ਮੈਡੀਕਲ ਸਟ੍ਰੀਮ ਦਾ ਇਸ ਤਰ੍ਹਾਂ ਹੈ ਕਿ ਉਹਦੇ ਵਿੱਚ ਪਲੱਸ ਟੂ ਤੋਂ ਬਾਅਦ ਕੰਪੀਟੀਸ਼ਨ ਦਾ ਲੈਵਲ ਕੁਛ ਬਹੁਤ ਜ਼ਿਆਦਾ ਹੈ, ਕਿਉਂਕਿ ਸਾਡੇ ਇੱਥੇ MBBS, ਕਿਉਂਕਿ ਹਰ ਬੱਚੇ ਦਾ ਪੇਰੈਂਟਸ ਸੋਚਦੇ ਕਿ ਡਾਕਟਰ ਹੀ ਬਣੇ ਜਾਏ,
0: ਡਾਕਟਰ ਬਣੇ,
1: ਪਰ MBBS ਦੀਆਂ ਸੀਟਾਂ ਜਿਹੜੀਆਂ ਹੈਗੀਆਂ ਉਹ ਲਿਮਿਟਡ ਹੈ, ਔਰ ਉੱਥੇ ਜੇ ਤੁਹਾਡਾ ਬੱਚਾ ਬਹੁਤ ਆਊਟਸਟੈਂਡਿੰਗ ਹੈ ਤਾਂ ਹੀ ਉਹ ਤਾਂ ਸਾਨੂੰ ਮੈਡੀਕਲ ਦੇ ਵਿੱਚ ਪਾਉਣਾ ਚਾਹੀਦਾ ਹੈ ਬੱਚੇ ਨੂੰ।
0: ਹਾਂਜੀ ਹਾਂਜੀ।
1: ਅਤੇ ਦੂਸਰਾ ਜੇ MBBS ਨਹੀਂ ਕਰ ਪਾ ਰਿਹਾ ਬੱਚਾ, BDS ਵੀ ਕਰ ਸਕਦਾ ਹੈ ਔਰ ਨਰਸਿੰਗ ਦੇ ਵਿੱਚ ਵੀ ਜਾ ਸਕਦਾ ਹੈ,
0: ਬੜੀਆਂ ਹੋਰ ਉਹਦੇ ਕੋਲ
1: ਬਹੁਤ ਜ਼ਿਆਦਾ ਸਕੋਪ ਹੈ
0: ਜੀ ਜੀ।
1: ਪਰ ਜੇ ਥੋੜ੍ਹਾ ਲੋਅਰ ਲੈਵਲ ਦਾ ਬੱਚਾ ਤੁਸੀਂ ਉਹਨੂੰ ਇੰਜੀਨੀਅਰਿੰਗ ਦੇ ਵਿੱਚ ਪਾ ਸਕਦੇ ਹੋ, ਅਤੇ ਆਰਟਸ ਦੀ ਗੱਲ ਇਸ ਤਰ੍ਹਾਂ ਕਿ ਜੇ ਬੱਚਾ ਸਪੋਜ਼ ਕਰੋ ਕਿ ਪਲੱਸ ਟੂ ਤੋਂ ਬਾਅਦ ਉਹ ਸਾਇੰਸ ਦੇ ਵਿੱਚ ਨਹੀਂ ਵੀ ਬਹੁਤਾ ਵਧੀਆ ਚੱਲ ਰਿਹਾ ਤਾਂ ਉਹ ਆਰਟਸ ਨੂੰ ਸ਼ਿਫਟ ਕਰ ਸਕਦਾ, ਪਰ ਆਰਟਸ ਵਾਲਾ ਬੱਚਾ ਜਿਹੜਾ ਹੈ ਉਹ ਦੁਬਾਰਾ ਸਾਇੰਸ ਦੇ ਵਿੱਚ ਨਹੀਂ ਆ ਸਕਦਾ।
0: ਇਹ ਇੱਕ ਵੱਡਾ ਨੁਕਤਾ ਹੈਗਾ ਜੀ।
1: ਬਿਲਕੁਲ ਬਿਲਕੁਲ ਜੀ, ਕਿ ਸਾਇੰਸ ਤੋਂ ਆਰਟਸ ਦੇ ਵਿੱਚ ਜਾਇਆ ਜਾ ਸਕਦਾ ਹੈ ਪਰ ਆਰਟਸ ਤੋਂ ਦੁਬਾਰਾ ਸਾਇੰਸ ਦੇ ਵਿੱਚ ਨਹੀਂ ਬੱਚਾ ਜਿਹੜਾ ਹੈ ਉਹ ਆ ਸਕਦਾ ਦੁਬਾਰਾ।
0: ਯਾਨੀ ਕਿ ਸਾਇੰਸ ਰੱਖਣਾ ਲਾਹੇਵੰਦ ਉਹਦੇ ਲਈ ਰਹੇਗਾ?
1: ਬਿਲਕੁਲ ਜੀ ਬਿਲਕੁਲ, ਸਾਇੰਸ ਲਾਹੇਵੰਦ, ਸਾਇੰਸ ਨੂੰ ਇੱਕ ਸਬਜੈਕਟ ਦੀ ਚੋਣ ਦੀ ਤਰ੍ਹਾਂ ਹੀ ਆਪਾਂ ਸੋਚ ਰਹੇ ਹਾਂ। ਸਾਇੰਸ ਦਾ ਮਤਲਬ ਵੈਸੇ ਦੇਖਿਆ ਜਾਵੇ ਤਾਂ ਸਾਇੰਸ ਦਾ ਮਤਲਬ ਹੀ ਹੈ, ਸਾਇੰਸ ਅਸੀਂ ਕਹਿੰਦੇ ਕਿ ਸਾਇੰਟੀਫਿਕ ਥਿੰਕਿੰਗ।
0: ਬਿਲਕੁਲ ਠੀਕ, ਬਿਲਕੁਲ ਠੀਕ,
1: ਸਾਇੰਟੀਫਿਕ ਅਪਰੋਚ।
0: ਬਿਲਕੁਲ,
1: ਸਾਇੰਸ ਦਾ ਮਤਲਬ ਹੈ ਲੋਜੀਕਲ, ਤੁਹਾਡੇ ਅੰਦਰ ਇੱਕ ਲੋਜੀਕਲ ਸੋਚ ਨੂੰ ਪੈਦਾ ਕਰਨਾ।
0: ਬਿਲਕੁਲ ਠੀਕ ਹੈ,
1: ਪੜ੍ਹਾਈ ਦੇ ਇੱਕ ਸਬਜੈਕਟ ਲੈਵਲ ਦੀ ਪੜ੍ਹਾਈ ਵੱਖਰੀ ਗੱਲ ਹੈ, ਇੱਕ ਦੂਸਰੀ ਹੈ ਕਿ ਬੱਚੇ ਦੇ ਵਿੱਚ ਕਿਹੜੀ ਅਪਰੋਚ ਨੂੰ ਪੈਦਾ ਕੀਤਾ ਜਾਏ, ਰਾਈਟ ਅਪਰੋਚ, ਲੋਜੀਕਲ ਅਪਰੋਚ। ਲੋਜੀਕਲ ਅਪਰੋਚ ਦਾ ਮਤਲਬ ਹੈ ਕਿ ਬੱਚਾ ਸਹੀ ਔਰ ਗਲਤ ਦੇ ਵਿੱਚ ਫਰਕ ਪਛਾਣ ਸਕੇ,
0: ਰੀਜਨਿੰਗ ਕਰ ਸਕੇ,
1: ਰੀਜਨਿੰਗ ਕਰ ਸਕੇ ਸਹੀ ਗਲਤ ਦੇ ਵਿੱਚ, ਲਾਈਫ ਦੇ ਵਿੱਚ ਵੀ ਉਹ ਕਿਤੇ ਕਨਫਿਊਜ਼ਨ 'ਚ ਖੜਾ ਹੈ ਉਹਨੂੰ, ਉਹ ਮਤਲਬ ਉਹ ਸਹੀ ਸਾਇੰਸ ਵਾਲਾ ਬੱਚਾ ਵਧੀਆ ਤਰੀਕੇ ਨਾਲ ਸਹੀ ਗਲਤ ਦੇ ਵਿੱਚੋਂ ਚੋਣ ਕਰ ਸਕਦਾ ਹੈ ਕਿ ਸਹੀ ਕਿਹੜੀ ਚੀਜ਼ ਹੈ ਉਹਦੇ ਵਾਸਤੇ, ਗਲਤ ਕਿਹੜੀ ਚੀਜ਼ ਹੈ,
0: ਰੈਸ਼ਨਲ ਸੋਚੇਗਾ ਕਿ ਹਾਂ ਵੀ 2+2=4।
1: ਬਿਲਕੁਲ ਬਿਲਕੁਲ ਬਿਲਕੁਲ,
0: ਵਾਂਗ ਉਹਦੀ ਕਲੀਅਰ ਸੋਚ ਹੋ ਸਕਦੀ ਹੈ।
1: ਬਿਲਕੁਲ ਜੀ ਬਿਲਕੁਲ,
0: ਉਹਨੂੰ ਪਤਾ ਹੈ ਕਿ ਜੇ ਆਪਾਂ ਕੰਮ ਕਰਾਂਗੇ ਸਿੱਟਾ ਇਹ ਨਿਕਲੇਗਾ।
1: ਬਿਲਕੁਲ ਜੀ ਬਿਲਕੁਲ ਬਿਲਕੁਲ।
0: ਤੋ ਇਹਦੇ ਵਿੱਚ ਜਿਵੇਂ ਤੁਸੀਂ ਦੱਸਿਆ ਕਿ ਬਾਇਓ ਅਗਰ ਉਹ ਰੱਖਦਾ ਹੈ ਅਤੇ ਬਾਇਓ ਬੱਚਾ ਪੜ੍ਹਨ ਲੱਗ ਪਿਆ ਅਤੇ ਉਹਦੇ ਵਿੱਚ ਉਹਦੇ ਕੋਲ ਸਿਹਤ ਨਾਲ ਸੰਬੰਧਿਤ ਬਹੁਤ ਸਾਰੀਆਂ ਕਿੱਤੇ ਦੀਆਂ ਆਪਸ਼ਨਸ ਆ ਜਾਂਦੀਆਂ।
1: ਬਿਲਕੁਲ ਜੀ ਬਿਲਕੁਲ,
0: ਉਹ ਡਾਕਟਰ ਤੋਂ ਲੈ ਕੇ ਨਰਸ ਤੱਕ ਅਤੇ ਈਵਨ ਜਿਹੜੇ ਲੈਬ ਟੈਕਨੋਲੋਜੀ ਆ, ਟੈਸਟਿੰਗ ਦਾ,
1: ਬਿਲਕੁਲ ਜੀ ਬਿਲਕੁਲ,
0: ਪੈਥੋਲੋਜੀ ਦਾ ਕਿੰਨਾ ਵੱਡਾ ਇੱਕ ਫੀਲਡ
1: ਹੈ, ਫਾਰਮੇਸੀ ਕਰ ਸਕਦਾ ਹੈ,
0: ਫਾਰਮੇਸੀ ਚ ਮੈਡੀਕਲ ਸਟੋਰ ਤੇ ਹੋਰ ਸਾਰਾ ਡਰੱਗਿਸਟ ਬਣ ਸਕਦੇ ਆ, ਬੜਾ ਕੁਛ ਕਰ ਸਕਦੇ ਆ। ਤੋ ਲੇਕਿਨ ਜੇ ਉਹ ਸਾਇੰਸ ਦੇ ਵਿੱਚ ਹੋਰ ਕਿਹੜੇ ਕਿਹੜੇ ਸਟ੍ਰੀਮ ਦੂਸਰੇ ਨੋਨ ਮੈਡੀਕਲ,
1: ਜਿਸ ਤਰ੍ਹਾਂ ਇੱਕ ਨੋਨ ਮੈਡੀਕਲ ਹੈ, ਜੇ ਤੁਹਾਡੇ ਬੱਚੇ ਦਾ ਮੈਥ ਹਿਸਾਬ ਵੱਲ ਰੁਝਾਨ ਜ਼ਿਆਦਾ ਹੈ, ਮੈਥ ਵਿੱਚ ਉਹ ਦਸਵੀਂ ਤੱਕ ਚੰਗਾ ਰਿਹਾ ਹੈ, ਤਾਂ ਨੋਨ ਮੈਡੀਕਲ ਵਿਸ਼ਾ ਬਹੁਤ ਵਧੀਆ ਵਿਸ਼ਾ ਹੈ, ਔਰ ਪਲੱਸ ਟੂ ਤੋਂ ਬਾਅਦ ਬੱਚਾ ਇੰਜੀਨੀਅਰਿੰਗ ਕਰ ਸਕਦਾ ਹੈ।
0: ਇਹਦੇ ਬਾਰੇ ਥੋੜ੍ਹਾ ਦੱਸੋ ਹਾਂਜੀ, ਤੁਹਾਡੇ ਕੋਲ ਨੋਨ ਮੈਡੀਕਲ ਚ ਬੱਚਾ ਕਿਹੜੇ ਕਿਹੜੇ ਸਬਜੈਕਟ ਪੜ੍ਹ ਰਿਹਾ?
1: ਫਿਜਿਕਸ, ਕੈਮਿਸਟਰੀ ਤੇ ਮੈਥ ਤਿੰਨ ਸਬਜੈਕਟ ਜਿਹੜੇ ਇਹ ਨੋਨ ਮੈਡੀਕਲ ਵਾਲੇ ਬੱਚਿਆਂ ਨੂੰ
0: ਇੱਕ ਤਰ੍ਹਾਂ ਨਾਲ ਉਹਦੇ ਕੋਲ ਤਿੰਨ ਤਰ੍ਹਾਂ ਦੀ ਆਪਸ਼ਨ ਉਹਦੇ ਕੋਲ ਹੈਗੀਆਂ ਸ਼ੁਰੂ ਚ ਹੀ ਅੱਗੇ ਤੋਂ ਬਾਅਦ ਉਹ ਚਾਹੇ ਫਿਜਿਕਸ ਕਰੇ ਚਾਹੇ ਕੈਮਿਸਟਰੀ ਕਰੇ ਕਿਸੇ ਨੂੰ ਕੰਟੀਨਿਊ ਕਰ ਸਕਦਾ
1: ਬਿਲਕੁਲ ਜੀ
0: ਤਿੰਨ ਤਿੰਨ ਆਪਸ਼ਨ ਤਾਂ ਇਹੀ ਆ ਗਈਆਂ
1: ਬਿਲਕੁਲ ਜੀ ਬਿਲਕੁਲ ਹਾਂਜੀ
0: ਬਾਕੀ ਉਹਦੇ ਕੋਲ ਪੰਜਾਬੀ ਤੇ ਉਹ ਤਾਂ
1: ਇੰਗਲਿਸ਼ ਤਾਂ
0: ਹੈਗਾ ਹੀ ਆ
1: ਹਾਂਜੀ ਹਾਂਜੀ
0: ਜਿਹੜੇ ਜਨਰਲ ਸਬਜੈਕਟ ਆ
1: ਠੀਕ ਠੀਕ
0: ਤੋਂ ਇਹ ਚ ਜਦੋਂ ਬੰਦੇ ਨੇ ਫਿਜਿਕਸ ਕੈਮਿਸਟਰੀ ਮੈਥ ਰੱਖ ਲਿਆ ਪੀਸੀਐਮ ਇਹਨੂੰ ਸ਼ੋਰਟ ਚ ਆਪਾਂ ਬੋਲ ਦਿੰਦੇ ਹਾਂ ਬੱਚੇ ਇੱਦਾਂ ਹੀ ਬੋਲੇ ਕਿ ਪੀਸੀਐਮ ਰੱਖਿਆ ਆਪਾਂ
1: ਹਾਂਜੀ ਹਾਂਜੀ
0: ਤੋ ਇਹਨਾਂ ਦੇ ਬਾਰੇ ਥੋੜਾ ਜਿਹਾ ਹੋਰ ਦੱਸੋ ਵੀ ਕੀ ਅੱਗੇ ਸਕੋਪ ਹੋ ਸਕਦਾ ਹੈ।
1: ਹਾਂ ਫਿਜਿਕਸ ਪਹਿਲੀ ਗੱਲ ਆਪਾਂ ਇੰਜੀਨੀਅਰਿੰਗ ਦੀ ਕਰਦੇ ਸੀ ਉਹਦੇ ਵਿੱਚ ਮੈਂ ਇੱਕ ਖਾਸ ਮਾਰਕ ਦੀ ਗੱਲ ਤੁਹਾਨੂੰ ਕਰਨਾ ਚਾਹੁੰਦਾ ਕਿ ਜਦੋਂ ਅੱਜ ਤੋਂ ਬੱਚਿਆਂ ਦੇ ਪੇਰੈਂਟਸ ਜਦੋਂ ਪੜ੍ਹਦੇ ਸੀ ਉਦੋਂ ਇਹ ਸੋਚਿਆ ਜਾਂਦਾ ਸੀ ਕਿ ਇੰਜੀਨੀਅਰਿੰਗ ਸਿਵਲ ਵਾਲੀ ਸਭ ਤੋਂ ਥੱਲੇ ਲੈਵਲ ਦੀ ਸਮਝੀ ਜਾਂਦੀ ਸੀ
0: ਜੀ
1: ਤੇ ਉਸ ਉੱਪਰ ਵਾਲੀ ਨੂੰ ਮਕੈਨੀਕਲ ਨੂੰ ਸਮਝਿਆ ਜਾਂਦਾ ਸੀ ਇਲੈਕਟ੍ਰੀਕਲ ਕਰੋ ਉਹ ਜ਼ਿਆਦਾ ਵਧੀਆ ਸਮਝਿਆ ਜਾਂਦਾ ਸੀ।
0: ਹਾਂਜੀ ਹਾਂਜੀ
1: ਤੇ ਅੱਜ ਵੀ ਮੈਂ ਦੇਖਿਆ ਕਿ ਪੇਰੈਂਟਸ ਕੀ ਕਰਦੇ ਕਿ ਬੱਚੇ ਨੂੰ ਇੰਜੀਨੀਅਰਿੰਗ ਦੇ ਵਿੱਚ ਪਾਉਣ ਲੱਗੇ ਉਹ ਆਪਣੇ ਦਿਮਾਗ ਉਸ ਸਮੇਂ ਦੀ ਸੋਚ ਦੇ ਮੁਤਾਬਕ ਪਾਉਣਾ ਚਾਹੁੰਦੇ ਪਰ ਹੁਣ ਇਸ ਹੁਣ ਮੈਂ ਸੋਚਦਾ ਕਿ ਕੁਛ ਇੱਦਾਂ ਦੀਆਂ ਇੰਜੀਨੀਅਰਿੰਗਸ ਹੈ ਕਿ ਉਹ ਇਹਨਾਂ ਨਾਲੋਂ ਬਹੁਤ ਹੀ ਬੈਟਰ ਹਨ। ਈਵਨ ਮੈਂ ਸਿਵਲ ਫੀਲਡ ਨੂੰ ਮਕੈਨੀਕਲ ਇਲੈਕਟ੍ਰੀਕਲ ਤੋਂ ਜ਼ਿਆਦਾ ਵਧੀਆ ਸਮਝਦਾ ਉਹਦੇ ਵਿੱਚ ਬਹੁਤ ਜ਼ਿਆਦਾ ਅਬਜ਼ਰਪਸ਼ਨ ਹੈ ਇਸ ਵੇਲੇ ਕਿਉਂਕਿ ਸਾਡੇ ਦੇਸ਼ ਵਿੱਚ ਇਨਫਰਾਸਟਰਕਚਰ ਡਿਵੈਲਪਮੈਂਟ ਦਾ ਬਹੁਤ ਕੰਮ ਚੱਲ ਰਿਹਾ
0: ਬਹੁਤ
1: ਸਿਵਲ ਫੀਲਡ ਜਿਹੜਾ ਹੈ ਬਹੁਤ ਵਧੀਆ ਈਵਨ ਆਰਕੀਟੈਕਚਰ ਫੀਲਡ ਆਈ ਨੋ ਐਸੇ ਐਸੇ ਬੱਚੇ ਆ ਜਿਨ੍ਹਾਂ ਨੇ ਆਰਕੀਟੈਕਚਰ ਦੇ ਵਿੱਚ ਬੀਟੈਕ ਕੀਤੀ ਆ ਔਰ ਉਹ ਉਹਨਾਂ ਦੀ ਮਤਲਬ ਸਾਲਾਨਾ ਪੈਕੇਜ 20-20 25-25 ਲੱਖ ਉਹਨਾਂ ਨੂੰ ਇਨੀਸ਼ੀਅਲ ਮਿਲ ਰਿਹਾ
0: ਤੇ
1: ਉਹ ਫਿਰ ਪੇਰੈਂਟਸ ਆਪਣੀ ਔਰਥੋਡੋਕਸ ਸੋਚ ਕਰਕੇ ਕਿ ਲੋ ਮਕੈਨੀਕਲ ਇੰਜੀਨੀਅਰਿੰਗ ਕਰ ਲੈ ਤੂੰ ਇਲੈਕਟ੍ਰੀਕਲ ਕਰ ਲੈ ਉਹ ਥੋੜ੍ਹਾ ਜਿਹਾ ਉੱਥੇ ਵੀ ਪੇਰੈਂਟਸ ਨੂੰ ਆਪਣੇ ਸੋਚ ਨੂੰ ਬਦਲਣਾ ਚਾਹੀਦਾ।
0: ਨਵਾਂ ਆ ਗਿਆ ਬਹੁਤ ਕੁਛ ਜੀ
1: ਬਹੁਤ ਕੁਛ ਨਵਾਂ ਆ ਗਿਆ ਏਰੋ ਨੋਟੀਕਲ ਇੰਜੀਨੀਅਰਿੰਗ ਹੈ ਬਹੁਤ ਸਕੋਪ ਹੈ ਫਿਰ ਇੱਕ ਕੰਪਿਊਟਰ ਇੰਜੀਨੀਅਰਿੰਗ ਹੈ ਉਹ ਵੀ ਬਹੁਤ ਵਧੀਆ ਹੈ ਸੋ ਬੱਚੇ ਨੂੰ ਇਹ ਦੇਖਣਾ ਚਾਹੀਦਾ ਹੈ ਕਿ ਕਿੱਥੇ ਬੱਚੇ ਦੀ ਅੱਛੀ ਅਬਜ਼ਰਪਸ਼ਨ ਹੈ
0: ਨੈਨੋ ਟੈਕਨੋਲੋਜੀ
1: ਬਿਲਕੁਲ
0: ਕਿੰਨਾ ਕੁਛ ਨਵਾਂ ਚੀਜ਼ਾਂ ਆ ਰਹੀਆਂ
1: ਹਾਂਜੀ ਹਾਂਜੀ ਹਾਂਜੀ ਤੇ ਉਹ ਮਤਲਬ ਪੇਰੈਂਟਸ ਨੂੰ ਥੋੜਾ ਸੋਚ ਬਦਲਣੀ ਚਾਹੀਦੀ ਥੋੜੀ ਇਸ ਲੈਵਲ ਤੇ ਲੈਣੀ ਚਾਹੀਦੀ ਜੋ ਅੱਜ ਚੱਲ ਰਿਹਾ ਜੋ ਰੁਝਾਨ ਚੱਲ ਰਿਹਾ ਉਸ ਹਿਸਾਬ ਨਾਲ ਚੱਲਣਾ ਚਾਹੀਦਾ।
0: ਇਹ ਇੱਕ ਸਬਜੈਕਟ ਜੇ ਬੱਚਾ ਹੁਣ ਮੰਨ ਲਓ ਪਲੱਸ ਟੂ ਕਰ ਗਿਆ ਇਹਦੇ ਨਾਲ ਹੀ ਤੋ ਉਹ ਮੈਨੂੰ ਲੱਗਦਾ ਕਿ ਪਾਇਲਟ ਵਗੈਰਾ ਵੀ ਬਣ ਸਕਦਾ ਹੈ।
1: ਬਿਲਕੁਲ ਬਿਲਕੁਲ ਜੀ NDA ਇੱਕ ਬਹੁਤ ਵਧੀਆ ਹੈ ਸਾਡੇ ਕੋਲ ਬੱਚੇ ਜਾਂਦੇ ਆ ਟੈਸਟ ਦੇਣ ਜਾਂਦੇ ਆ NDA ਦਾ ਪਰ ਮੈਂ ਦੇਖਿਆ ਕਿ ਪਾਸ ਆਊਟ ਪਾਸ ਪਰਸੈਂਟੇਜ ਜਿਹੜੀ ਹੈ ਰਿਟਰਨ ਦੇ ਵਿੱਚ ਇੰਨੀ ਜ਼ਿਆਦਾ ਨਹੀਂ ਹੁੰਦੀ
0: ਜੀ
1: ਉਹਦਾ ਕਾਰਨ ਇਹ ਹੈ ਕਿ ਬੱਚੇ ਪਲੱਸ ਵਨ ਦੇ ਵਿੱਚ ਸਪੈਸ਼ਲੀ ਮੈਂ ਦੇਖਦਾ ਕਿ ਨੋਨ ਬੋਰਡ ਕਲਾਸ ਹੋਣ ਕਰਕੇ ਉਹ ਬੱਚੇ ਇੰਨਾ ਹਾਰਡ ਵਰਕ ਨਹੀਂ ਕਰਦੇ
0: ਸੀਰੀਅਸਲੀ ਨਹੀਂ
1: ਲੈਂਦੇ ਔਰ ਉਹ ਜਿਹੜਾ ਸਿਲੇਬਸ ਜਿਹੜਾ ਹੈ ਉਹ ਨਾ ਕੀਤੇ ਹੋਣ ਕਰਕੇ NDA ਦੇ ਵਿੱਚੋਂ ਕਲੀਅਰ ਨਹੀਂ ਕਰ ਪਾਉਂਦੇ। ਮੈਂ
0: ਬਹੁਤ ਹੀ ਮਹੱਤਵਪੂਰਨ ਵਿਸ਼ਾ ਨੁਕਤਾ ਹੈ ਕਿ ਮੈਂ ਦੇਖਦਾ ਕਈ ਵਾਰੀ ਸਾਡੇ ਕੋਲ ਬੱਚੇ ਆਉਂਦੇ ਕਈ ਵਾਰੀ ਕਿ ਉਹ ਕਹਿਣਗੇ ਸਰ 6ਵੀਂ ਤੋਂ ਲੈ ਕੇ 10ਵੀਂ ਤੱਕ ਦਾ ਸਾਨੂੰ ਹਿਸਟਰੀ ਦੀ ਬੁੱਕ ਚਾਹੀਦੀ ਹੈ ਮੈਥ ਦੀ ਬੁੱਕ ਚਾਹੀਦੀ ਹੈ ਕੀ ਕਰਨੀ ਭਾਈ ਮੈਂ ਫਲਾਨਾ ਟੈਸਟ ਤਿਆਰ ਕਰ ਰਿਹਾ ਜੀ ਉਹਦੇ ਵਿੱਚ ਉਹਨਾਂ ਚੋਂ ਇੱਕ ਸਵਾਲ ਆਉਣੇ ਆ
1: ਹਾਂਜੀ ਹਾਂਜੀ
0: ਤੇ ਇਹ ਬੜੀ ਵੱਡੀ ਤੁਸੀਂ ਜਿਹੜੀ ਅਹਿਮ ਗੱਲ ਜਿਹੜੀ ਕੀਤੀ ਆ ਕਿ ਜਿਹੜੀਆਂ ਕਲਾਸ ਇੱਕ ਤਾਂ ਬੱਚੇ ਨੂੰ ਮੈਨੂੰ ਲੱਗਦਾ ਕਿ ਆਪਣੀਆਂ ਕਿਤਾਬਾਂ ਕਦੇ ਵੇਚਣੀਆਂ ਨਹੀਂ ਚਾਹੀਦੀਆਂ
1: ਹਾਂਜੀ ਬਿਲਕੁਲ ਬਿਲਕੁਲ
0: ਜਿਹੜੀ ਮਰਜ਼ੀ ਕਲਾਸ ਦੇ ਹੋਏ ਕੋਲ ਹੀ ਰੱਖੇ
1: ਦੂਸਰੇ ਜਿਹੜੇ ਨੋਨ ਬੋਰਡ ਕਲਾਸਾਂ ਨੂੰ ਬਿਲਕੁਲ ਹਲਕੇ ਤਰੀਕੇ ਨਾਲ ਜਿਹੜੇ ਬੱਚੇ ਲੈ ਲੈਂਦੇ ਆ ਉਹ
0: ਸੀਰੀਅਸ ਗੱਲ ਆ
1: ਬਹੁਤ ਜ਼ਿਆਦਾ ਨੁਕਸਾਨ ਕਰਦੇ ਆ ਆਪਣਾ
0: ਹਾਂ ਬਿਲਕੁਲ ਜੀ
1: ਔਰ NDA ਦੇ ਵਿੱਚ ਮਤਲਬ ਅੱਛਾ ਸਕੋਪ ਹੈ ਔਰ ਗੱਲ ਉੱਥੇ ਹੀ ਹੈ ਕਿ NDA ਦੇ ਵਿੱਚ ਵੀ ਜਦੋਂ ਅੱਗੇ ਇੰਟਰਵਿਊ ਫੇਸ ਕਰਦੇ ਆ ਬੱਚੇ ਉਦੋਂ ਵੀ ਮੈਂ ਦੇਖਿਆ ਕਿ ਪਾਸ ਪਰਸੈਂਟੇਜ ਅੱਗੇ ਬਹੁਤ ਘੱਟ ਹੁੰਦੀ ਹੈ ਅਰਾਊਂਡ 1-2% ਜਿਹੜੇ ਬੱਚੇ ਆ ਉਹੀ NDA 'ਚੋਂ ਪਾਸ ਹੁੰਦੇ ਆ ਈਵਨ ਅਸੀਂ ਤੁਸੀਂ ਸੁਣਦੇ ਹੋ ਕਿ ਇੰਡੀਅਨ ਆਰਮੀ ਦੇ ਵਿੱਚ ਆਫਿਸਰ ਦੀ ਕਿੰਨੀ ਕਮੀ ਹੈ
0: ਬਹੁਤ ਕਮੀ ਹੈ
1: 35-40 ਉਹ ਕਾਰਨ ਕੀ ਹੈ ਕਿ ਆਫਿਸਰ ਉਹਨਾਂ ਨੂੰ ਚਾਹੀਦੇ ਹੁੰਦੇ ਆ ਬੋਲਡ ਬੈਲੈਂਸਡ ਲੀਡਰਸ਼ਿਪ ਕੁਆਲਿਟੀ ਉਹ ਵਾਲੇ ਚਾਹੀਦੇ ਪਰ ਸਾਡੇ ਬੱਚੇ ਜਿਹੜੇ ਪੜ੍ਹੇ ਲਿਖੇ ਬੱਚੇ ਆ ਉਹ ਇਹਨਾਂ ਕੁਆਲਿਟੀਆਂ ਦੇ ਵਿੱਚ ਪਿੱਛੇ ਨੇ ਕਿਉਂਕਿ ਉਹਨਾਂ ਨੂੰ ਜ਼ਿਆਦਾ ਪੜ੍ਹਾਈ ਦੇ ਜਿਹੜਾ ਪੜ੍ਹ ਰਿਹਾ ਉਹ ਕਿਤਾਬੀ ਕੀੜਾ ਬਣਿਆ ਹੋਇਆ
0: ਕਿਤਾਬੀ ਕੀੜਾ
1: ਉਹ ਇਹ ਸੋਚ ਨਹੀਂ ਰਿਹਾ ਕਿ ਮੈਨੂੰ ਅੱਛੀ ਫਿਜ਼ਿਕਸ ਵੀ ਚਾਹੀਦੀ ਹੈ ਮੇਰੇ 'ਚ ਹੋਰ ਵੀ ਕੁਆਲਿਟੀਆਂ ਹੋਣੀਆਂ ਚਾਹੀਦੀਆਂ ਆਈ ਸ਼ੁੱਡ ਬੀ ਲੀਡਰ
0: ਬਿਲਕੁਲ ਉਹ
1: ਆਈ ਸ਼ੁੱਡ ਬੀ ਡਿਸੀਜ਼ਨ ਮੇਕਿੰਗ ਮੇਰੇ 'ਚ ਹੋਣੀ ਚਾਹੀਦੀ ਹੈ ਸੋ ਬੈਲੈਂਸਡ ਆਫਿਸਰ ਆਰਮੀ ਨੂੰ ਇਸ ਕਰਕੇ ਨਹੀਂ ਮਿਲਦੇ ਕਿਉਂਕਿ ਬੱਚੇ ਦੀ ਡਿਵੈਲਪਮੈਂਟ ਬੈਲੈਂਸ ਨਹੀਂ ਹੋ ਰਹੀ ਜਿਸ ਤਰ੍ਹਾਂ ਕਿ ਆਪਾਂ ਪਹਿਲਾਂ ਵੀ ਗੱਲ ਕਰ ਰਹੇ ਹਾਂ
0: ਸਾਡੇ ਬਿਲਕੁਲ ਜੀ ਸਕੂਲਾਂ ਦੇ ਪੱਧਰ ਤੇ ਕਹਿ ਲਓ ਵੀ ਜਿੰਨਾ ਕਿਤੇ
1: ਕਮੀ ਰਹਿ ਗਈ ਕਮੀ ਰਹਿ ਜੀ
0: ਬੱਚਿਆਂ ਦਾ ਵੀ ਏਡਾ ਕਸੂਰ ਨਹੀਂ ਆਪਾਂ ਕਹਿੰਦੇ ਵੀ ਹੋਊਗਾ
1: ਨਹੀਂ ਬੱਚਿਆਂ ਦਾ ਨਹੀਂ ਕਸੂਰ ਤਾਂ ਬੇਸਿਕਲੀ ਇੱਕ ਆਪਾਂ ਪੌਦਾ ਲਗਾਇਆ ਹੋਇਆ ਉਹ ਪੌਦਾ ਤਾਂ ਬੜੀ ਅੱਛੀ ਬ੍ਰਾਂਡ ਦਾ ਲੈ ਆਉਂਦਾ ਅਸੀਂ ਉਹਨੂੰ ਅੱਛੀ ਤਰ੍ਹਾਂ ਫੀਡ ਨਹੀਂ ਦੇ ਰਹੇ ਅੱਛਾ ਪਾਣੀ ਨਹੀਂ ਟਾਈਮ ਸਿਰ ਦੇ ਰਹੇ ਤਾਂ ਉਹ ਫੁੱਲ ਵਧੀਆ ਥੋੜ੍ਹੀ ਦਊਗਾ
0: ਉਹਨੂੰ ਸਹੀ ਕੋਈ ਡਾਇਰੈਕਸ਼ਨ ਨਹੀਂ ਆਪਾਂ
1: ਹਾਂਜੀ ਸੋ ਪੇਰੈਂਟਸ ਤੇ ਟੀਚਰਸ ਦਾ ਰੋਲ ਜਿਹੜਾ ਹੈ ਉਹ ਹੋਣਾ ਚਾਹੀਦਾ ਕਿ ਉਹ ਬੱਚੇ ਦੇ ਵਿੱਚੋਂ ਕੱਢਣਾ ਪੋਟੈਂਸ਼ੀਅਲ ਉਹਦਾ ਬਾਹਰ ਕੱਢਣਾ ਹੈ, ਨਾ ਕਿ ਬੱਚੇ ਨੂੰ ਕੁੱਟ ਮਾਰ ਕੇ ਉਹ ਚੀਜ਼ਾਂ ਨੂੰ ਬਾਹਰ ਕੱਢਣਾ ਚਾਹੀਦਾ।
0: ਹਾਂ ਤੁਸੀਂ ਹੁਣ ਕਹਾਵਤ ਵੀ ਹੈ ਕਹਿੰਦੇ ਤੁਸੀਂ ਘੋੜੇ ਨੂੰ ਕੁੱਟ ਕੁੱਟ ਕੇ ਕੁੱਟ ਕੁੱਟ ਕੇ ਦਰਿਆ ਤੱਕ ਲੈ ਜਾਓਗੇ ਪਰ ਉਹਨੂੰ ਧੱਕੇ ਨਾਲ ਪਾਣੀ ਨਹੀਂ ਪਾ ਸਕਦੇ, ਜਦੋਂ ਤੱਕ ਉਹ ਆਪ ਨਾ ਚਾਹੇ ਪੀਣਾ।
1: ਬਿਲਕੁਲ ਜੀ ਬਿਲਕੁਲ,
0: ਉਹਨੂੰ ਕੁੱਟ ਕੇ ਨਹੀਂ ਪਿਲਾਇਆ ਜਾ ਸਕਦਾ।
1: ਹਾਂਜੀ ਹਾਂਜੀ,
0: ਤੋ ਇਹ ਮੈਂ ਦੇਖਦਾ ਕਿ ਜਿਹੜੀ ਸ਼ਖਸੀਅਤ ਹੈ ਉਹਦਾ ਬਹੁਤ ਪੱਖੀ ਵਿਕਾਸ ਹੋਣਾ ਜ਼ਰੂਰੀ ਹੈ। ਕਈ ਕਿਤਾਬਾਂ ਪੜ੍ਹ ਕੇ ਨੰਬਰ ਬਹੁਤ ਗੋਲਡਨ,
1: ਬਿਲਕੁਲ ਜੀ ਬਿਲਕੁਲ ਬਿਲਕੁਲ ਬਿਲਕੁਲ ਜੀ,
0: ਉਹ ਇੱਕ ਪਾਸਾ ਹੋ ਗਿਆ, ਦੂਜਾ ਪਾਸਾ ਤੁਸੀਂ ਆਪਣਾ ਕਮਜ਼ੋਰ,
1: ਦੂਜਾ ਕਮਜ਼ੋਰ ਕਰ ਲਿਆ ਜੀ,
0: ਉਹ ਬਹੁਤ ਜ਼ਰੂਰੀ ਹੈ। ਸਿਹਤ ਦਾ ਹੋਣਾ ਵੀ ਜ਼ਰੂਰੀ ਹੈ,
1: ਖੇਡਾਂ ਦਾ ਹੋਰ ਕੁਆਲਿਟੀਜ਼ ਬਹੁਤ ਹੈਗੀਆਂ ਜਿਹੜੀਆਂ। ਔਰ ਈਵਨ ਔਰ ਮੈਂ ਇੱਕ ਤੁਹਾਨੂੰ ਹੋਰ ਗੱਲ ਦੱਸ ਰਿਹਾ ਕਿ ਸਾਡੇ ਕੋਲ ਬੱਚੇ ਆ ਰਹੇ ਆ ਬੀਟੈਕ ਕਰਦੇ ਆ, ਫਾਈਨਲ ਈਅਰ 'ਚ ਹੁੰਦੇ, ਐਮ ਟੈਕ ਫਾਈਨਲ ਈਅਰ 'ਚ ਆ ਰਹੇ ਆ।
0: ਹਾਂਜੀ ਹਾਂਜੀ,
1: ਉਹ ਸਰ ਆ ਕੇ ਗੱਲ ਕਰਦੇ, ਸਰ ਸਾਡੇ ਵਿੱਚ ਬੋਲਣ ਦੀ ਸਕਿੱਲ ਨਹੀਂ ਹੈ ਸਾਡੇ 'ਚ, ਅਸੀਂ ਇੰਗਲਿਸ਼ ਫਲੂਐਂਟਲੀ ਬੋਲ ਪਾਉਂਦੇ। ਮੈਂ ਤਾਂ ਸਰ ਹੁਣ ਇੰਗਲਿਸ਼ ਸਪੀਕਿੰਗ ਕੋਰਸ ਕਰ ਰਿਹਾ,
0: ਕਰਦੇ ਆ।
1: ਔਰ ਇਹਨਾਂ ਬੱਚਿਆਂ ਨੂੰ ਜਦੋਂ ਸਾਡੇ ਕੋਲ ਪੜ੍ਹਦੇ ਸੀ, ਮੇਰੀ ਕੋਸ਼ਿਸ਼ ਹੈ ਕਿ ਬੱਚੇ ਕੋਲੋਂ ਬੁਲਵਾਉਣਾ ਕੋਈ ਡੈਫੀਨੇਸ਼ਨ ਬੋਲ ਤੋਂ, ਇੰਗਲਿਸ਼ ਬੋਲੋ ਤਾਂ ਮਤਲਬ
0: ਝਾਕਾ ਇੱਕ
1: ਨਿਕਲ ਜਾਏਗਾ, ਬੇਸਿਕਲੀ ਤਾਂ ਝਾਕਾ ਹੀ ਹੁੰਦਾ,
0: ਝਾਕਾ ਹੀ।
1: ਆਈਲੈਟ ਦੀ ਕੋਚਿੰਗ ਲੈ ਰਹੇ ਬੱਚੇ, ਉਹ ਮੈਂ ਤਾਂ ਕਹਿੰਦਾ ਕਿ ਜਿਹੜੇ ਬੱਚਾ ਕਲਾਸ 'ਚ ਇੰਗਲਿਸ਼ ਮੀਡੀਅਮ 'ਚ ਪੜ੍ਹ ਰਿਹਾ, ਜੇ ਬੱਚਾ ਕੋਲੋਂ ਬੁਲਵਾਇਆ ਜਾਏ ਬਾਰ ਬਾਰ ਚੀਜ਼ਾਂ ਨੂੰ, ਤਾਂ ਉਹਨੂੰ ਲੋੜ ਹੀ ਨਹੀਂ ਕੋਚਿੰਗ ਦੀ,
0: ਜ਼ਰੂਰਤ ਹੀ ਨਹੀਂ।
1: ਦੇ ਕੈਨ ਡੂ ਆਪਣੇ ਆਪ ਹੀ ਇਸ ਚੀਜ਼ਾਂ 'ਚ ਉਹ ਮਤਲਬ ਅੱਛੇ ਅੱਛੇ ਬੈਂਡ ਲੈ ਸਕਦੇ,
0: ਮਤਲਬ ਸੁਭਾਵਿਕ ਤੌਰ 'ਤੇ ਬਣ ਸਕਦੇ ਆ ਉਹ।
1: ਬਿਲਕੁਲ ਜੀ,
0: ਕੋਈ ਐਡੀ ਗੱਲ ਨਹੀਂ।
1: ਹਾਂਜੀ ਹਾਂਜੀ,
0: ਤੋ ਬੱਚੇ ਦਾ ਜਿਹੜਾ ਡਿਵੈਲਪਮੈਂਟ ਜਦੋਂ ਤੱਕ ਨਹੀਂ ਹੁੰਦੀ ਚਾਰੋਂ ਪਾਸੇ, ਬਾਕੀ ਐਨਡੀਏ ਦੇ ਵਿੱਚ ਨਾ ਜਾਣਾ ਇੱਕ ਚਿੰਤਾਜਨਕ ਗੱਲ ਹੈ।
1: ਬਿਲਕੁਲ,
0: ਮੈਂ ਪਿੱਛੇ ਜੇ ਕੋਈ ਦੇਖ ਸੁਣ ਰਿਹਾ ਸੀ ਕਿਸੇ ਦਾ ਲੈਕਚਰ, ਉਹ ਕਹਿੰਦੇ ਕਿ ਦੇਖੋ ਪੰਜਾਬ ਦੇ ਸਰਕਾਰ ਨੇ ਦੋ ਸਕੂਲ ਬਣਾਏ, ਮਾਈ ਭਾਗੋ ਅਕੈਡਮੀ ਹੈ ਅਤੇ ਦੂਸਰਾ ਮਹਾਰਾਜਾ ਰਣਜੀਤ ਸਿੰਘ ਜਿਹੜੀ ਆ।
1: ਔਰ ਹਾਂ, ਇੱਕ ਬੜੀ ਖੁਸ਼ੀ ਦੀ ਗੱਲ ਹੈ ਜੀ ਕਿ ਇਸ ਵਾਰ ਜਿਹੜਾ ਬੱਚਾ ਐਨ ਡੀ ਏ ਦੇ ਵਿੱਚ ਟੌਪ ਕੀਤਾ ਹੈ, ਪਾਸ ਆਊਟ ਹੋਏ, ਉਹ ਮਹਾਰਾਜਾ ਰਣਜੀਤ ਸਿੰਘ ਅਕੈਡਮੀ ਦਾ ਬੱਚਾ ਹੈ।
0: ਬਿਲਕੁਲ ਬਿਲਕੁਲ ਜੀ, ਹਾਂਜੀ ਹਾਂਜੀ, ਇਹ ਬੜੀ ਖੁਸ਼ੀ ਦੀ ਗੱਲ ਹੈ।
1: ਬਿਲਕੁਲ,
0: ਅਤੇ ਉਹ ਪੰਜਾਬ ਸਰਕਾਰ ਦਾ ਅੱਛਾ ਇੱਕ ਉਪਰਾਲਾ ਰਿਹਾ ਅਤੇ ਅੱਛੀ ਦੇਣ ਹੈ, ਅਤੇ ਉਹ ਉਹਨਾਂ ਦੇ ਜਿਹੜੇ ਜਨਰਲ ਜਿਹੜੇ ਸੀਗੇ ਆਈ ਪੀ ਸਿੰਘ ਜੀ ਮਾਈ ਭਾਗੋ ਦੇ,
1: ਹਾਂਜੀ,
0: ਉਹਦੇ ਵਿੱਚ ਲੜਕੀਆਂ ਦੇ ਲਈ ਬਣਾਇਆ ਹੋਇਆ, ਉਹ ਕਹਿੰਦੇ ਕਿ ਦੇਖੋ ਜੀ ਇਹਦੇ ਵਿੱਚ ਸਾਨੂੰ ਅੱਜ ਤੱਕ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਕੋਈ ਵੀ ਬੱਚਾ ਇਹਦੇ ਸਾਡੀ ਅਕੈਡਮੀ 'ਚ ਦਾਖਲ ਨਹੀਂ ਹੋਇਆ।
1: ਠੀਕ ਠੀਕ ਠੀਕ,
0: ਮੈਂ ਕਿਹਾ ਜੀ ਕੀ ਗੱਲ ਹੈ ਜੀ, ਕਹਿੰਦੇ ਜੀ ਦੇਖ ਲਓ ਹੁਣ, ਕਿਉਂਕਿ ਅਸੀਂ ਤਾਂ ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਕਿ ਨੰਬਰ ਹੀ ਇਕੱਲੇ ਨਹੀਂ ਚਾਹੀਦੇ ਸਾਨੂੰ,
1: ਹਾਂਜੀ ਹਾਂਜੀ,
0: ਇੱਥੇ ਇੱਕ ਆਫੀਸਰ ਕੋਈ ਲੜਕੀ ਹੈ ਉਹਨੂੰ ਤਿਆਰ ਕਰਨਾ ਸੀ।
1: ਬਿਲਕੁਲ ਬਿਲਕੁਲ,
0: ਔਰ ਆਫੀਸਰ ਬੋਲਡ ਚਾਹੀਦੀ ਆ, ਕਿਵੇਂ ਉਹ ਲੱਗਣੀ ਚਾਹੀਦੀ, ਉਹਦੇ ਅੰਦਰ ਇੱਕ ਅੱਗ ਚਾਹੀਦੀ,
1: ਹਾਂਜੀ ਹਾਂਜੀ ਬਿਲਕੁਲ,
0: ਤੇ ਉਹੀ ਲੀਡ ਕਰੇਗੀ ਮਿਲਟਰੀ ਫੌਜ ਨੂੰ, ਹੋਰ ਹੀ ਤਰ੍ਹਾਂ ਦਾ ਕੋਈ ਅਫਸਰ ਬਣਾ ਕੇ ਭੇਜਦੀ, ਸਾਰਾ ਕੁਝ ਸੁੱਟ ਕੇ ਆ ਜਾਏ
1: ਮਿਲਟਰੀ ਦੀ ਜੇ ਜੋਬ ਦੇ ਵਿੱਚ ਲੀਡਰਸ਼ਿਪ ਮਤਲਬ ਤੁਹਾਡੀ ਲਾਈਫ ਰਿਸਕ ਤੇ ਆ, ਜਦੋਂ ਤੁਸੀਂ ਲੜ ਰਹੇ ਫਰੰਟ ਤੇ,
0: ਬਿਲਕੁਲ ਜੀ, ਅੱਛਾ
1: ਉੱਥੇ ਇੱਕ ਅੱਛਾ ਲੀਡਰ ਹੀ ਸਫਲ ਹੋ ਸਕਦਾ ਹੈ।
0: ਉਹ ਸੰਜੀਵ ਜੀ, ਮੈਂ ਉਹ ਬੱਚਿਆਂ ਨੂੰ ਮਿਲਿਆ ਜਿਹੜੀਆਂ ਉੱਥੇ ਟ੍ਰੇਨਿੰਗ ਕਰਦੀਆਂ ਸੀ,
1: ਹਾਂਜੀ ਹਾਂਜੀ,
0: ਉਹ ਰੂਟੀਨ ਵਿੱਚ ਹੀ ਅਫਸਰ ਲੱਗ ਰਹੀਆਂ ਸੀ, 25 ਕੁੜੀਆਂ ਦਾ ਬੈਚ ਹੈ, ਉਹਨਾਂ ਚ ਕੋਈ ਵੀ ਕੁੜੀ ਜਿਹੜੀ ਆ, ਮੈਨੂੰ ਇਹ ਨਹੀਂ ਲੱਗਿਆ ਵੀ ਇਹ ਥੋੜੀ ਸੁਸਤ ਆ ਜਾਂ ਕੀ ਆ, ਉਹ ਇੰਨੀ ਆ ਐਕਟਿਵ ਕਿ ਉਹਨਾਂ ਦੀ ਟ੍ਰੇਨਿੰਗ ਇੰਨੀ ਅੱਛੀ ਹੋ ਰਹੀ ਆ, ਤੇ ਉਹ ਤੇ ਰੂਟੀਨ ਦੇ ਵਿੱਚ ਆਫੀਸਰ ਵਾਂਗ ਹੀ ਉਹ ਚੱਲ ਰਹੀਆਂ ਨੇ।
1: ਠੀਕ ਠੀਕ,
0: ਤੇ ਜਿਵੇਂ ਤੁਸੀਂ ਦੱਸਿਆ ਕਿ ਉਹਦੇ ਵਿੱਚੋਂ ਹੀ ਜਿਹੜਾ ਬੋਇਜ਼ ਦਾ ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਜਿਹੜਾ ਸਕੂਲ ਆ ਅਕੈਡਮੀ, ਉਹਦੇ ਵਿੱਚੋਂ ਵੀ ਸੇਮ ਚੀਜ਼ ਆ, ਉਹ ਜਿਹੜੇ ਮੁੰਡੇ ਆ ਉਹਨਾਂ 'ਚ ਬਹੁਤ ਕੋਨਫੀਡੈਂਸ ਆ, ਜਿਹ 'ਚ ਕੋਨਫੀਡੈਂਸ ਨਹੀਂ ਉਹ ਮਾਰਿਆ ਗਿਆ, ਉਹ ਵਾਪਸ ਆ ਜਾਂਦਾ, ਉਹ ਭੱਜ ਕੇ ਆ ਜਾਂਦੇ, ਕਹਿੰਦੇ ਨਹੀਂ ਜੀ ਉੱਥੇ ਸਾਡੇ ਕੋਲ ਨਹੀਂ ਹੋਣਾ ਕੁਛ ਵੀ।
1: ਠੀਕ ਠੀਕ ਠੀਕ ਠੀਕ,
0: ਤੋ ਇਹ ਜਿਹੜੀ ਆ ਸਿਲਸਿਲਾ ਹੈ ਇਹਦੇ ਵਿੱਚ ਕੋਨਫੀਡੈਂਸ ਜ਼ਰੂਰੀ ਆ।
1: ਹਾਂਜੀ,
0: ਇੱਕ ਜੇ ਉਹ ਬੱਚਾ 10ਵੀਂ ਤੋਂ ਬਾਅਦ ਸਾਇੰਸ ਰੱਖ ਲੈਂਦਾ ਚੰਗੇ ਨੰਬਰ ਲੈ ਕੇ, ਤੇ ਉਹਦੇ ਵਿੱਚ ਵੀ ਚੰਗਾ ਕੰਮ ਕਰਦਾ ਹੈ, ਤੇ ਉਹ ਕਾਫੀ ਬ੍ਰਾਈਟ ਫਿਊਚਰ ਉਹਦਾ,
1: ਬਹੁਤ ਬ੍ਰਾਈਟ ਫਿਊਚਰ ਜੀ
0: ਆ ਜਾਂਦਾ, ਤੇ ਕਿੰਨੀਆਂ ਆਪਸ਼ਨਸ ਆ, ਆਪਾਂ ਜੇ ਗੱਲਾਂ ਕਰਨ ਲੱਗ ਜਾਈਏ ਤਾਂ ਮੈਨੂੰ ਲੱਗਦਾ ਕਿ ਟਾਈਮ ਥੋੜਾ ਪੈ ਜਾਏਗਾ।
1: ਹਾਂਜੀ ਬਿਲਕੁਲ,
0: ਕੁਝ ਜਿਹੜੇ ਆ ਜਿਵੇਂ ਤੁਸੀਂ ਦੱਸ ਰਹੇ ਸੀਗੇ ਇੰਜੀਨੀਅਰਿੰਗ ਕੋਰ ਦੇ ਵਿੱਚ ਆ, ਤੇ ਮੈਡੀਕਲ ਦੇ ਵਿੱਚ ਆ, ਕੈਮਿਸਟਰੀ ਯਾਰ ਉਹਦੇ ਕੋਲ ਹੈਗੀ ਆ, ਉਹਦੇ ਵਿੱਚ ਵੀ ਸਕੋਪ ਕਿਹੜੇ ਕਿਹੜੇ ਹੋ ਜਾਂਦੇ ਜੀ?
1: ਕੈਮਿਸਟਰੀ ਦੇ ਵਿੱਚ ਤੁਸੀਂ ਅੱਗੇ ਕੈਮਿਸਟਰੀ ਦੇ ਇਹਨਾਂ ਸਾਰੇ ਸਬਜੈਕਟਸ ਦੇ ਵਿੱਚ ਅੱਗੇ ਬੀ ਐਸ ਸੀ ਐਮ ਐਸ ਸੀ ਕਰ ਸਕਦੇ ਹੋ ਓਨਰਸ ਇਹਨਾਂ ਦੇ।
0: ਹਾਂਜੀ,
1: ਔਰ ਕੈਮਿਸਟਰੀ ਦੇ ਵਿੱਚ ਤਾਂ ਤੁਸੀਂ ਅੱਜ ਫਾਰਮਾਸਿਟੀਕਲ ਕੰਪਨੀਜ਼ ਹੈਗੀਆਂ ਉਹਨਾਂ ਦੇ ਵਿੱਚ ਵੀ ਕਾਫੀ ਸਕੋਪ ਹੈ,
0: ਕਾਫੀ ਮੰਗ ਹੈ,
1: ਕਾਫੀ ਮੰਗ ਹੈ, ਔਰ ਉੱਥੇ ਅੱਛੇ ਮਤਲਬ ਪੈਕੇਜ ਉਹ ਦਿੰਦੇ ਹਨ ਜਿਹੜੇ ਐਮ ਐਸ ਸੀ ਪੀ ਐਚ ਡੀ ਹਨ,
0: ਕੈਮੀਕਲ ਇੰਜੀਨੀਅਰਸ ਜਿਹੜੇ ਆ ਉਹ ਚੰਗਾ ਕੰਮ ਕਰ ਰਹੇ।
1: ਹਾਂਜੀ ਬਿਲਕੁਲ ਜੀ ਬਿਲਕੁਲ,
0: ਤੇ ਮੈਥ ਇਹਦੇ ਵਿੱਚ ਇੱਕ ਜੁੜਦਾ ਹੈ ਨਾਲ।
1: ਹਾਂਜੀ ਹਾਂਜੀ,
0: ਮੈਥ ਕੀ ਰੋਲ ਪਲੇ ਕਰਦਾ ਜੀ?
1: ਮੈਥ ਦਾ ਰੋਲ ਇਹ ਹੈ ਕਿ ਮੈਥ ਇੱਕ ਮਾਸਟਰ ਜਿਸ ਤਰ੍ਹਾਂ ਕਹਿੰਦੇ ਕਿ
0: ਆਤਮਾ ਹੀ ਹੈ,
1: ਆਤਮਾ ਹੈ, ਕੰਟਰੋਲਰ,
0: ਕੰਟਰੋਲ ਲੈ ਰਿਹਾ ਸਾਰੇ ਸਬਜੈਕਟਾਂ ਦਾ।
1: ਫਿਜ਼ਿਕਸ ਦੇ ਵਿੱਚ ਅਸੀਂ ਜਦੋਂ ਫਿਜ਼ਿਕਸ ਪੜ੍ਹਾਉਣਾ ਸ਼ੁਰੂ ਕਰਦੇ ਹਾਂ ਪਲੱਸ ਵਨ ਦੇ ਵਿੱਚ, ਪਹਿਲਾਂ ਸਾਨੂੰ ਮੈਥ ਦੇ ਦੋ ਚਾਰ ਪੰਜ ਟੌਪਿਕ ਕਵਰ ਕਰਨੇ ਪੈਂਦੇ, ਪਹਿਲੇ 15 ਦਿਨ ਮੈਥ ਤੇ ਲਗਾਉਣੇ ਪੈਂਦੇ ਤਾਂ ਕਿ ਬੱਚਿਆਂ ਨੂੰ ਫਿਜ਼ਿਕਸ ਸਮਝ ਆ ਜਾਵੇ।
0: ਠੀਕ ਹੈ ਜੀ।
1: ਸੋ ਮੈਥ ਜਿਹੜਾ ਮੈਥ ਦਾ ਇਨ ਇਟ ਸੈਲਫ ਤਾਂ ਮੈਂ ਜ਼ਿਆਦਾ ਨਹੀਂ, ਪ੍ਰੈਕਟੀਕਲ ਕੋਈ ਸਕੋਪ ਹੋਵੇ, ਬਟ ਇਹ ਸਾਰਿਆਂ ਦੀ ਆਤਮਾ ਹੈ। ਇਹਦੇ ਤੋਂ ਬਿਨਾਂ ਨਾ ਕੈਮਿਸਟਰੀ ਦਾ ਗੁਜ਼ਾਰਾ ਹੈ, ਨਾ ਫਿਜ਼ਿਕਸ ਦਾ ਗੁਜ਼ਾਰਾ ਹੈ, ਤੇ ਫਿਜ਼ਿਕਸ ਦਾ ਤਾਂ ਹੈ ਹੀ ਨਹੀਂ, ਤੇ ਨਾ ਬਾਇਓ ਦਾ ਗੁਜ਼ਾਰਾ ਹੈ।
0: ਮਤਲਬ ਮੈਥ ਉਹ ਜ਼ਮੀਨ ਹੈ ਜਿਹਦੇ ਵਿੱਚ ਇਹ ਸਾਰੇ ਪੌਦੇ ਉੱਗਣਗੇ।
1: ਬਿਲਕੁਲ।
0: ਬੰਦੇ ਦਾ ਮੈਥਮੈਟਿਕਸ ਚੰਗਾ ਹੋਣਾ ਚਾਹੀਦਾ।
1: ਹਾਂਜੀ ਹਾਂਜੀ,
0: ਇਹ ਇੱਕ ਵਾਕਈ। ਔਰ ਜੋੜ ਤੋੜ ਦੇ ਵਿੱਚ ਜਿਹੜਾ ਬੰਦਾ ਕਾਮਯਾਬ ਹੋ ਗਿਆ ਉਹ ਤਾਂ ਜ਼ਿੰਦਗੀ 'ਚ ਫੇਲ ਹੁੰਦਾ ਹੀ ਨਹੀਂ।
1: ਬਿਲਕੁਲ ਜੀ, ਬਿਲਕੁਲ ਬਿਲਕੁਲ।
0: ਤੋ ਸੰਜੀਵ ਸ਼ਰਮਾ ਜੀ, ਅੱਜ ਤੁਸੀਂ ਬਹੁਤ ਹੀ ਕੀਮਤੀ ਗੱਲਾਂ ਸਾਂਝੀਆਂ ਕੀਤੀਆਂ, ਔਰ ਮੈਨੂੰ ਪੂਰੀ ਉਮੀਦ ਹੈ ਜਿਹੜੇ ਵਿਦਿਆਰਥੀ ਜਾਂ ਉਹਨਾਂ ਦੇ ਮਾਤਾ ਪਿਤਾ ਇਹ ਪ੍ਰੋਗਰਾਮ ਸੁਣ ਰਹੇ ਨੇ ਉਹ ਜ਼ਰੂਰ ਸੰਜੀਵ ਜੀ ਦੀਆਂ ਗੱਲਾਂ ਨੂੰ ਤੋਂ ਫਾਇਦਾ ਲੈਣਗੇ, ਅਤੇ ਬੱਚਿਆਂ ਦਾ ਭਵਿੱਖ ਜਿਹੜਾ ਹੋਰ ਵੀ ਬ੍ਰਾਈਟ ਹੋਏਗਾ। ਅਤੇ ਅਸੀਂ ਵੀ ਤੁਹਾਡੇ ਚੰਗੇ ਭਵਿੱਖ ਦੀ ਕਾਮਨਾ ਕਰਦੇ ਹਾਂ ਹਮੇਸ਼ਾ ਹੀ, ਅਤੇ ਦੁਆ ਕਰਦੇ ਹਾਂ ਕਿ ਤੁਸੀਂ ਚੜ੍ਹਦੀ ਕਲਾ 'ਚ ਰਹੋ ਅਤੇ ਖੁਸ਼ ਰਹੋ, ਮੁਸਕਰਾਉਂਦੇ ਰਹੋ, ਅਤੇ ਪ੍ਰੋਗਰਾਮ ਰੁਜ਼ਗਾਰ, ਸਿੱਖਿਆ ਅਤੇ ਰੁਜ਼ਗਾਰ ਲੈ ਕੇ ਫਿਰ ਆਪਾਂ ਹਾਜ਼ਰ ਹੋਵਾਂਗੇ ਸੰਜੀਵ ਸ਼ਰਮਾ ਜੀ ਦੇ ਨਾਲ। ਅਤੇ ਹੁਣ ਸਾਨੂੰ ਦਿਓ ਆਗਿਆ ਅਤੇ ਤੁਸੀਂ ਮਾਣੋ ਆਨੰਦ। ਬਹੁਤ ਬਹੁਤ ਧੰਨਵਾਦ ਇਸ ਪ੍ਰੋਗਰਾਮ ਸੁਣਨ ਦੇ ਲਈ, ਅਤੇ ਦੁਆਬਾ ਰੇਡੀਓ ਦੀ ਪੂਰੀ ਟੀਮ ਵੱਲੋਂ ਤੁਹਾਡਾ ਇੱਕ ਸ਼ੁਕਰਾਨਾ, ਅਤੇ ਰੱਬ ਰਾਖਾ, ਖੁਸ਼ ਰਹੋ, ਮੁਸਕਰਾਉਂਦੇ ਰਹੋ।

0: Guapa Radio.
1: ਰੇਡੀਓ ਦੇ ਪਿਆਰੇ ਸਰੋਤਿਓ, ਹਰਵੰਤ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ਼੍ਰੀ ਅਕਾਲ, ਕੁਦਰਤ ਖੈਰ ਕਰੇ। ਅੱਜ 27 ਦਸੰਬਰ 2020 ਦਿਨ ਐਤਵਾਰ ਹੈ, ਸ਼ਾਮ ਦੇ 6 ਵੱਜਦੇ ਹਨ। ਹੁਣੇ ਤੁਸੀਂ ਸਾਡਾ ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਸੁਣ ਕੇ ਹਟੇ ਹੋ। ਹੁਣ ਤੁਹਾਡੇ ਲਈ ਅਸੀਂ ਪ੍ਰੋਗਰਾਮ ਗਾਉਂਦੀ ਸ਼ਾਮ ਲੈ ਕੇ ਹਾਜ਼ਰ ਹੋ ਰਹੇ ਹਾਂ। ਜਿਵੇਂ ਕਿ ਤੁਸੀਂ ਪਹਿਲਾਂ ਹੀ ਜਾਣਦੇ ਹੋ ਕਿ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਉਹਨਾਂ ਸ਼ਾਇਰ ਦੋਸਤਾਂ ਨੂੰ ਸੱਦਾ ਦਿੰਦੇ ਹਾਂ ਜਿਹੜੇ ਆਪਣੀਆਂ ਲਿਖੀਆਂ ਹੋਈਆਂ ਰਚਨਾਵਾਂ ਨੂੰ ਤਰੰਨਮ ਦੇ ਵਿੱਚ ਪੇਸ਼ ਕਰਦੇ ਨੇ, ਜਾਂ ਉਹਨਾਂ ਗੀਤਕਾਰਾਂ ਨੂੰ ਜਿਹੜੇ ਗਾ ਕੇ ਆਪਣੇ ਗੀਤ ਪੇਸ਼ ਕਰਦੇ ਨੇ, ਅਤੇ ਜਾਂ ਅਸੀਂ ਉਹਨਾਂ ਸੰਗੀਤਕਾਰਾਂ ਨੂੰ ਅਤੇ ਗਾਇਕਾਂ ਨੂੰ ਸੱਦਾ ਦਿੰਦੇ ਹਾਂ ਜਿਹੜੇ ਕਿਸੇ ਹੋਰ ਦੀਆਂ ਲਿਖੀਆਂ ਹੋਈਆਂ ਰਚਨਾਵਾਂ ਨੂੰ ਵੀ ਸੁਰਬੱਧ ਕਰਕੇ ਆਪਣੀ ਸੁਰੀਲੀ ਆਵਾਜ਼ ਦੇ ਨਾਲ ਸਾਡੇ ਸਰੋਤਿਆਂ ਦੇ ਸਨਮੁੱਖ ਪੇਸ਼ ਕਰਦੇ ਨੇ। ਅੱਜ ਦਾ ਜਿਹੜਾ ਸਾਡਾ ਇਹ ਪ੍ਰੋਗਰਾਮ ਹੈ, ਇਸ ਦਾ ਆਗਾਜ਼ ਕਰਨ ਲਈ ਅਸੀਂ ਪਟਿਆਲਾ ਤੋਂ ਸਾਡੀ ਸ਼ਾਇਰ ਅਤੇ ਗਾਇਕ ਦੋਸਤ ਨਿਰਮਲਾ ਗਰਗ ਜੀ ਨੂੰ ਅਸੀਂ ਸੱਦਾ ਦੇਣ ਜਾ ਰਹੇ ਹਾਂ। ਨਿਰਮਲਾ ਗਰਗ ਜੀ ਇਸ ਗਾਉਂਦੀ ਸ਼ਾਮ ਦਾ ਆਗਾਜ਼ ਕਰਨ ਲਈ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਨਿਰਮਲਾ ਗਰਗ ਜੀ, ਤੁਹਾਡਾ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ ਹੈ।

0: ਵਾਹਿਗੁਰੂ ਜੀ।
1: ਗਰਗ ਜੀ ਨੇ ਜਿਹੜੀ ਰਚਨਾ ਤੁਹਾਡੇ ਨਾਲ ਸਾਂਝੀ ਕੀਤੀ ਹੈ, ਇਸ ਰਚਨਾ ਦੇ ਵਿੱਚ ਉਹਨਾਂ ਨੇ ਦਸਵੇਂ ਪਾਤਸ਼ਾਹ ਜੀ ਦੀਆਂ ਕੁਰਬਾਨੀਆਂ ਅਤੇ ਉਹਨਾਂ ਦੇ ਸਿਰੜ, ਉਹਨਾਂ ਦੇ ਤਿਆਗ ਦਾ ਜਿਹੜਾ ਵਰਣਨ ਕੀਤਾ ਹੈ। ਇਸ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਦੇ ਸਾਡੇ ਸ਼ਾਇਰ ਦੋਸਤ ਗਾਇਕ ਕੁਲਵੰਤ ਸਿੰਘ ਸਹਿਦੋਕੀ ਜੀ ਨੂੰ। ਉਹ ਵੀ ਸਿੱਖ ਇਤਿਹਾਸ ਦੇ ਵਿੱਚੋਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨਾਲ ਸੰਬੰਧਿਤ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਕੁਲਵੰਤ ਸਿੰਘ ਸਹਿਦੋਕੀ ਜੀ ਸਾਡੀ ਗਾਉਂਦੀ ਸ਼ਾਮ ਦੇ ਇੱਕ ਕਹਿ ਲਈਏ ਸਿਤਾਰੇ ਨੇ। ਅਸੀਂ ਉਹਨਾਂ ਨੂੰ ਦੁਆਬਾ ਰੇਡੀਓ ਦੀ ਇਸ ਗਾਉਂਦੀ ਮਹਿਫਲ ਦੇ ਵਿੱਚ, ਗਾਉਂਦੀ ਸ਼ਾਮ ਦੇ ਵਿੱਚ ਜੀ ਆਇਆਂ ਕਹਿਣ ਦੀ ਖੁਸ਼ੀ ਮਹਿਸੂਸ ਕਰਦੇ ਹਾਂ। ਕੁਲਵੰਤ ਸਿੰਘ ਸਹਿਦੋਕੀ ਜੀ, ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ। ਆਓ ਅਤੇ ਸਾਡੇ ਸਰੋਤਿਆਂ ਦੇ ਨਾਲ ਆਪਣੇ ਮੁਖਾਰਵਿੰਦ ਤੋਂ, ਆਪਣੀ ਸੁਰੀਲੀ ਆਵਾਜ਼ ਤੋਂ ਜਿਹੜੀ ਆ ਰਚਨਾ ਪੇਸ਼ ਕਰੋ। ਕੁਲਵੰਤ ਸਿੰਘ ਸਹਿਦੋਕੀ ਜੀ,
2: ਦਾਸ ਕੁਲਵੰਤ ਸਿੰਘ ਸਹਿਦੋਕੇ ਵੱਲੋਂ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਅਦੁੱਤੀ ਸ਼ਹਾਦਤ ਨੂੰ ਸਮਰਪਿਤ ਇੱਕ ਕਵਿਤਾ ਜਿਸ ਨੂੰ ਲਿਖਿਆ ਗੁਰਜੀਤ ਅਜਨਾਲਾ ਭੈਣ ਜੀ ਨੇ, ਪੇਸ਼ ਹੈ ਜੀ। ਬਾਜਾਂ ਵਾਲੇ ਦੇਹਾਂ ਫਰਜੰਦ ਵੀਰਿਆ, ਬਾਜਾਂ ਵਾਲੇ ਦੇਹਾਂ ਫਰਜੰਦ ਵੀਰਿਆ, ਦਾਦੀ ਸਾਨੂੰ ਆਖੇ ਚੰਦ ਚੰਦ ਵੀਰਿਆ, ਅੱਖੀਆਂ ਤੋਂ ਅਸਾਂ ਨਾ ਬਹਾਉਣਾ ਨੀਰ ਨੂੰ, ਫਤਿਹ ਸਿੰਘ ਆਖੇ ਜੋਰਾਵਰ ਵੀਰ ਨੂੰ, ਉਹ ਫਤਿਹ ਸਿੰਘ ਆਖੇ ਜੋਰਾਵਰ ਵੀਰ ਨੂੰ। ਨਿੱਕਾ ਭਾਵੇਂ ਮੈਂ ਹਾਂ ਨਾ ਕਦੇ ਵੀ ਡਰਨਾ, ਸੂਬੇ ਦੀ ਕਚਹਿਰੀ ਵਿੱਚ ਪੈਰ ਧਰਨਾ, ਵੇਖੀ ਸੂਬਾ ਬੈਠਾ ਕੋਸੂ ਤੱਕ ਅਧੀਰ ਨੂੰ, ਫਤਿਹ ਸਿੰਘ ਆਖੇ ਜੋਰਾਵਰ ਵੀਰ ਨੂੰ, ਫਤਿਹ ਸਿੰਘ ਆਖੇ ਜੋਰਾਵਰ ਵੀਰ ਨੂੰ। ਉਹ ਜਾਣਦਾ ਨੀ ਸੂਬਾ ਸਾਡੀਆਂ ਦਲੇਰੀਆਂ, ਜਾਣਦਾ ਨੀ ਸੂਬਾ ਸਾਡੀਆਂ ਦਲੇਰੀਆਂ, ਤਾਂ ਹੀ ਬੈਠਾ ਕਰੀ ਜਾਵੇ ਹੇਰਾ ਫੇਰੀਆਂ, ਹੋਮੇ ਜਾਲ ਉਹਦਾ ਟੁੱਟਣਾ ਅਖੀਰ ਨੂੰ, ਫਤਿਹ ਸਿੰਘ ਆਖੇ ਜੋਰਾਵਰ ਵੀਰ ਨੂੰ, ਫਤਿਹ ਸਿੰਘ ਆਖੇ ਜੋਰਾਵਰ ਵੀਰ ਨੂੰ। ਲਾਲਚ ਡਰਾਵੇ ਦੇ ਝਕਾਉਣਾ ਲੋਚਦਾ, ਬੱਚੇ ਅਣਜਾਣ ਹਾਂ ਉਹ ਇਹੋ ਸੋਚਦਾ, ਮਾਰਦੇ ਹਾਂ ਲੱਤ ਸੂਬੇ ਦੀ ਜਗੀਰ ਨੂੰ, ਫਤਿਹ ਸਿੰਘ ਆਖੇ ਜੋਰਾਵਰ ਵੀਰ ਨੂੰ, ਉਹ ਫਤਿਹ ਸਿੰਘ ਆਖੇ ਜੋਰਾਵਰ ਵੀਰ ਨੂੰ। ਵੀਰਾਂ ਤਾਂ ਹੀ ਮਿਲਣੇ ਨੂੰ ਚਿੱਤ ਕਰਦਾ, ਹੋ ਵੀਰਾਂ ਤਾਂ ਹੀ ਮਿਲਣੇ ਨੂੰ ਚਿੱਤ ਕਰਦਾ, ਅਜੀਤ ਤੇ ਜੁਝਾਰ ਬਿਨਾ ਨਹੀਂ ਉਹ ਸਰਦਾ, ਚੇਤੇ ਕਰਾਂ ਪਿਤਾ ਜੀ ਦੀ ਸ਼ਮਸ਼ੀਰ ਨੂੰ, ਫਤਿਹ ਸਿੰਘ ਆਖੇ ਜੋਰਾਵਰ ਵੀਰ ਨੂੰ, ਉਹ ਫਤਿਹ ਸਿੰਘ ਆਖੇ ਜੋਰਾਵਰ ਵੀਰ ਨੂੰ। ਦਾਦੀ ਮਾਂ ਨੇ ਦਿੱਤੀ ਆਖਰੀ ਏ ਸਿੱਖਿਆ, ਮੰਗਣੀ ਨਾ ਕਦੇ ਰਹਿਮ ਵਾਲੀ ਭਿੱਖਿਆ, ਡਾਢੇ ਦੁੱਖ ਦੇਵੇ ਭਾਵੇਂ ਉਹ ਸਰੀਰ ਨੂੰ, ਫਤਿਹ ਸਿੰਘ ਆਖੇ ਜੋਰਾਵਰ ਵੀਰ ਨੂੰ, ਫਤਿਹ ਸਿੰਘ ਆਖੇ ਜੋਰਾਵਰ ਵੀਰ ਨੂੰ। ਛੋਟਾ ਭਾਵੇਂ ਮੈਂ ਹਾਂ ਤੈਥੋਂ ਪਹਿਲਾਂ ਜਾਵਾਂਗਾ, ਛੋਟਾ ਭਾਵੇਂ ਮੈਂ ਹਾਂ ਤੈਥੋਂ ਪਹਿਲਾਂ ਜਾਵਾਂਗਾ, ਮੌਤ ਚੰਦਰੀ ਨੂੰ ਹੱਸ ਗਲ ਲਾਵਾਂਗਾ, ਉਹ ਮਿਲਣਾ ਹੈ ਦਾਦੇ ਤੇਗ ਧਣੀ ਵੀਰ ਨੂੰ, ਮਿਲਣਾ ਹੈ ਦਾਦੇ ਤੇਗ ਧਣੀ ਵੀਰ ਨੂੰ, ਫਤਿਹ ਸਿੰਘ ਆਖੇ ਜੋਰਾਵਰ ਵੀਰ ਨੂੰ, ਫਤਿਹ ਸਿੰਘ ਆਖੇ ਜੋਰਾਵਰ ਵੀਰ ਨੂੰ, ਫਤਿਹ ਸਿੰਘ ਆਖੇ ਜੋਰਾਵਰ ਵੀਰ ਨੂੰ।
1: ਕੁਲਵੰਤ ਸਿੰਘ ਸਹਿਦੋਕੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਦੇ ਵਿੱਚ ਵਸਦੀ ਸ਼ਾਇਰਾ ਕਿਰਨ ਸਿੰਗਲਾ ਜੀ ਨੂੰ। ਕਿਰਨ ਸਿੰਗਲਾ ਜੀ ਜਿਹੜੀ ਆ ਚਮਨ ਲਾਲ ਸ਼ੋਗਲ ਜੀ ਦੀ ਰਚਨਾ ਜਿਹੜੀ ਆ ਉਸ ਨੂੰ ਲੈ ਕੇ ਹਾਜ਼ਰ ਹੋ ਰਹੇ ਨੇ, ਜਿਹੜੀ ਕਿ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨਾਲ ਸੰਬੰਧਿਤ ਹੈ। ਕਿਰਨ ਸਿੰਗਲਾ ਜੀ ਦਾ ਦੁਆਬਾ ਰੇਡੀਓ ਦੀ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਸਵਾਗਤ ਹੈ। ਕਿਰਨ ਸਿੰਗਲਾ ਜੀ, ਜੀ ਆਇਆਂ।
0: ਹੈਲੋ ਹੈਲੋ ਜੀ, ਮੈਂ ਕਿਰਨ ਸਿੰਗਲਾ ਪਟਿਆਲੇ ਤੋਂ ਇੱਕ ਆਪਣੇ ਲਾਲਾਂ ਦੀ ਸ਼ਹੀਦੀ ਬਾਰੇ ਕਵਿਤਾ ਪੇਸ਼ ਕਰ ਰਹੀ ਹਾਂ ਜੀ। ਲਿਖੀ ਹੋਈ ਸ਼ੁਗਲ ਜੀ ਨੇ ਹੈ ਅਤੇ ਅਕਸਰ ਮੈਂ ਛੋਟੀ ਜਦੋਂ ਹੁੰਦੀ ਸੀ ਚੌਥੀ ਪੰਜਵੀਂ 'ਚ ਤਾਂ ਅਸੀਂ ਇਹ ਗੁਣਗੁਣਾਉਂਦੇ ਹੁੰਦੇ ਸੀ ਮੂੰਹ 'ਚ, ਅਤੇ ਉਹ ਮੈਂ ਤੁਹਾਨੂੰ ਸੁਣਾ ਰਹੀ ਹਾਂ ਜੀ।

0: ਧੰਨਵਾਦ ਜੀ।
1: ਕਿਰਨ ਸਿੰਗਲਾ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਹਾਂ ਪੰਜਾਬ ਦੇ ਰਾਜ ਕਵੀ ਅਤੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਬੋਦਣਾ ਦੇ ਜੰਪਲ ਚਰਨ ਸਿੰਘ ਸਫਰੀ ਜੀ ਦੇ ਪੋਤਰੇ ਹਰਪ੍ਰੀਤ ਸਿੰਘ ਸਫਰੀ, ਜਿਨ੍ਹਾਂ ਦਾ ਪਰਿਵਾਰ ਮਾਤਾ ਪਿਤਾ ਜੀ ਅੱਜ ਕੱਲ੍ਹ ਹੁਸ਼ਿਆਰਪੁਰ ਵਿਖੇ ਰਹਿ ਰਹੇ ਨੇ। ਹਰਪ੍ਰੀਤ ਸਫਰੀ ਬਹੁਤ ਹੀ ਸੁਰੀਲੀ ਆਵਾਜ਼ ਦਾ ਮਾਲਕ ਏ ਅਤੇ ਉਸ ਦੇ ਹੱਥਾਂ ਦੇ ਵਿੱਚ ਜਿਹੜਾ ਆ ਬਹੁਤ ਕਹਿ ਲਈਏ ਇੰਨੀ ਸੰਗੀਤ ਏ, ਜਿਸ ਚੀਜ਼ ਨੂੰ ਵੀ ਉਹ ਛੂੰਦਾ ਏ ਅਤੇ ਮਤਲਬ ਜਿਹੜਾ ਆ ਉਹ ਸੰਗੀਤ ਸੰਗੀਤ ਹੋ ਜਾਂਦਾ ਏ। ਹਰਪ੍ਰੀਤ ਸਫਰੀ ਸਾਡੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਤਕਰੀਬਨ ਹਰ ਵਾਰ ਆਉਂਦਾ ਰਹਿੰਦਾ ਏ ਅਤੇ ਸਾਡੀ ਮਹਿਫਲ ਨੂੰ ਸਜਾਉਂਦਾ ਰਹਿੰਦਾ ਏ ਅਤੇ ਆਸ ਕਰਦੇ ਹਾਂ ਕਿ ਹਰਪ੍ਰੀਤ ਸਫਰੀ ਜਿਵੇਂ ਉਹਨਾਂ ਦੇ ਦਾਦਾ ਜੀ ਨੇ ਸ਼ਾਇਰੀ ਦੇ ਵਿੱਚ ਨਾਂ ਚਮਕਾਇਆ ਏ, ਹਰਪ੍ਰੀਤ ਸਫਰੀ ਜਿਹੜਾ ਆ ਆਪਣੀ ਗਾਇਕੀ ਦੇ ਵਿੱਚ ਨਾਂ ਚਮਕਾਏਗਾ। ਹਰਪ੍ਰੀਤ ਸਫਰੀ ਜੀ, ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ।
2: ਹੈਲੋ ਦੋਸਤੋ, ਸਤਿ ਸ਼੍ਰੀ ਅਕਾਲ, ਮੈਂ ਤੁਹਾਡਾ ਆਪਣਾ ਗਾਇਕ ਹਰਪ੍ਰੀਤ ਸਫਰੀ, ਦੁਆਬਾ ਰੇਡੀਓ ਦੀ ਸਾਡੀ ਟੀਮ ਅਤੇ ਸਤਿਕਾਰਯੋਗ ਹਰਬੰਸ ਸਿੰਘ ਜੀ ਦਾ ਬਹੁਤ ਧੰਨਵਾਦੀ ਹਾਂ, ਜਿਨ੍ਹਾਂ ਨੇ ਆਪ ਲੱਭ ਵਰਗੇ ਸੋਤਿਆਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ। ਸੋ ਦੋਸਤੋ, ਅੱਜ ਮੈਂ ਆਪ ਸਾਹਮਣੇ ਆਪਣੇ ਦਾਦਾ ਜੀ ਸਵਰਗਵਾਸੀ ਸਰਦਾਰ ਚਰਨ ਸਿੰਘ ਸਫਰੀ ਜੀ ਦਾ ਲਿਖਿਆ ਹੋਇਆ ਧਾਰਮਿਕ ਗੀਤ ਦਸਮ ਪਿਤਾ ਦਿਆਂ ਲਾਲਾਂ ਦਾ ਅੱਜ ਖੂਨ ਨੀਹਾਂ ਵਿੱਚ ਹੋਇਆ ਏ ਪੇਸ਼ ਕਰਨ ਜਾ ਰਿਹਾ ਹਾਂ। ਉਮੀਦ ਕਰਦਾ ਹਾਂ ਖੂਬ ਸਾਰਾ ਮਾਣ ਦਿਓਗੇ।

0: Harpy سفريتهم بعد اونا دا دوست اونا دا ہم سفر تے اونا دے دادا جی دیا رچناواں گاؤن بڑا ضلع ہے شیرپور دے شہر گڑھدی بڑا دا گائک رنکو شاہ دیوانہ رنکو شاہ دیوانہ ਹਰਪ੍ਰੀਤ ਵਾਂਗ ਹੀ ਬਹੁਤ ਹੀ ਸੁਰੀਲੀ ਆਵਾਜ਼ ਦਾ ਮਾਲਕ ਹੈ ਅਤੇ ਇਸ ਦੇ ਨਾਲ ਦੀ ਨਾਲ ਉਸ ਦੇ ਹੱਥਾਂ ਦੇ ਵਿੱਚ ਵੀ ਸੰਗੀਤ ਹੈ, ਉਸਦੇ ਗਲੇ ਦੇ ਵਿੱਚ ਵੀ ਪੂਰਾ ਸੋਜ ਹੈ ਅਤੇ ਉਹ ਜਿਨ੍ਹਾਂ ਸ਼ਬਦਾਂ ਨੂੰ ਆਪਣੇ ਗਲੇ ਦੇ ਵਿੱਚ ਉਤਾਰਦਾ ਹੈ ਤਾਂ ਉੱਥੋਂ ਬਹੁਤ ਹੀ ਸੁਰੀਲੀ ਆਵਾਜ਼ ਨਿਕਲਦੀ ਹੈ, ਉਸ ਦੇ ਨਾਲ ਉਹ ਸਰੋਤਿਆਂ ਦਾ ਮਨ ਮੋਹ ਲੈਂਦਾ ਹੈ। ਰਿੰਕੂ ਸ਼ਾਹ ਦੀਵਾਨਾ ਵੀ ਇਸ ਵਾਰ ਚਰਨ ਸਿੰਘ ਸਫਰੀ ਜੀ ਦੀ ਇੱਕ ਧਾਰਮਿਕ ਪਿਆਰੀ ਇਤਿਹਾਸਿਕ ਰਚਨਾ ਲੈ ਕੇ ਹਾਜ਼ਰ ਹੋ ਰਿਹਾ ਹੈ। ਰਿੰਕੂ ਸ਼ਾਹ ਦੀਵਾਨਾ ਜੀ, ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਸਵਾਗਤ ਹੈ।
1: ਹੈਲੋ ਜੀ, ਸਤਿ ਸ੍ਰੀ ਅਕਾਲ ਜਨਾਬ ਚਰਨ ਸਿੰਘ ਸਫਰੀ, ਪੰਜਾਬ ਦੇ ਉੱਘੇ ਸ਼ਾਇਰ ਜਿਨ੍ਹਾਂ ਨੇ ਕਈ ਧਾਰਮਿਕ ਗੀਤ ਪੰਜਾਬ ਦੀ ਮਾਂ ਬੋਲੀ ਦੀ ਝੋਲੀ ਪਾਏ ਔਰ ਸਿੱਖੀ ਦੀ ਸੇਵਾ ਕੀਤੀ ਆਪਣੀ ਕਲਮ ਰਾਹੀਂ, ਉਹਨਾਂ ਦੀ ਇੱਕ ਰਚਨਾ ਇੱਕ ਗੀਤ ਧਾਰਮਿਕ ਆਪ ਦੀ ਨਜ਼ਰ ਕਰਨ ਲੱਗਾ ਹਾਂ।

0: ਦੀਵਾਨਾ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਹਰਦੀਪ ਕੌਰ ਜੱਸੋਵਾਲ ਜੀ ਨੂੰ। ਹਰਦੀਪ ਕੌਰ ਜੱਸੋਵਾਲ ਜੀ ਇੱਕ ਪਿਆਰੀ ਰਚਨਾ ਕਹਿ ਲਈਏ ਲੋਕ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ, ਜੋ ਕਿ ਉੱਤਰ ਪਹਾੜੋਂ ਆਏ ਚਰਖੇ ਦੀ ਕੂਕ ਸੁਣ ਕੇ ਹਰਦੀਪ ਜੱਸੋਵਾਲ ਜੀ ਸਾਡੇ ਕਵੀ ਦਰਬਾਰ ਦੇ ਵਿੱਚ ਕਵਿਤਾਵਾਂ ਸੁਣਾਉਂਦੇ ਹੁੰਦੇ ਸੀ। ਇਸ ਵਾਰ ਉਹ ਪਹਿਲੀ ਵਾਰੀ ਸਾਡੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਹਾਜ਼ਰ ਹੋ ਰਹੇ ਨੇ ਅਤੇ ਉਹ ਵੀ ਗਾ ਕੇ ਲੋਕ ਗੀਤ ਗਾ ਕੇ ਆਪਣੀ ਹਾਜ਼ਰੀ ਲਾਉਣ ਆ ਰਹੇ ਨੇ। ਹਰਦੀਪ ਕੌਰ ਜੱਸੋਵਾਲ ਜੀ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ।
1: ਕੀ ਉੱਤਰ ਪਹਾੜੋ ਆਇਆ, ਜੋ ਕਿ ਉੱਤਰ ਪਹਾੜੋ ਆਇਆ, ਵਿਚਰ ਕੇ ਦੀ ਕੂਕ ਸੁਣ ਕੇ, ਵਿਚਰ ਕੇ ਦੀ ਕੂਕ ਸੁਣ ਕੇ, ਜੋ ਕਿ ਉੱਤਰ ਪਹਾੜੋ ਆਇਆ, ਜੋ ਕਿ ਉੱਤਰ ਪਹਾੜੋ ਆਇਆ, ਵਿਚਰ ਕੇ ਦੀ ਕੂਕ ਸੁਣ ਕੇ, ਵਿਚਰ ਕੇ ਦੀ ਕੂਕ ਸੁਣ ਕੇ, ਵਿਚਰ ਕੇ ਦੀ ਕੂਕ ਸੁਣ ਕੇ, ਉੱਥੇ ਲੈ ਚੱਲ ਚਰਖਾ ਮੇਰਾ, ਉੱਥੇ ਲੈ ਚੱਲ ਚਰਖਾ ਮੇਰਾ, ਜਿੱਥੇ ਤੇਰੇ ਹੱਲ ਵਗਦੇ, ਉਹ ਜਿੱਥੇ ਤੇਰੇ ਹੱਲ ਵਗਦੇ, ਉਹ ਜਿੱਥੇ ਤੇਰੇ ਹੱਲ ਵਗਦੇ, ਜੋਗੀ ਉੱਤਰ ਪਹਾੜੋ ਆਇਆ, ਜੋਗੀ ਉੱਤਰ ਪਹਾੜੋ ਆਇਆ, ਵਿਚਰ ਕੇ ਦੀ ਕੂਕ ਸੁਣ ਕੇ, ਵਿਚਰ ਕੇ ਦੀ ਕੂਕ ਸੁਣ ਕੇ, ਵਿਚਰ ਕੇ ਦੀ ਕੂਕ ਸੁਣ ਕੇ, ਮੇਰੇ ਲੌਂਗ ਦਾ ਪਿਆਲੀ ਸ਼ਿਕਾਰਾ, ਮੇਰੇ ਲੌਂਗ ਦਾ ਪਿਆਲੀ ਸ਼ਿਕਾਰਾ, ਨਿਹਾਲੀਆ ਨਿਹਾਲ ਡੱਕ ਲੇ, ਨਿਹਾਲੀਆ ਨਿਹਾਲ ਡੱਕ ਲੇ, ਨਿਹਾਲੀਆ ਨਿਹਾਲ ਡੱਕ ਲੇ, ਜੋਗੀ ਉੱਤਰ ਪਹਾੜੋ ਆਇਆ, ਜੋਗੀ ਉੱਤਰ ਪਹਾੜੋ ਆਇਆ, ਵਿਚਰ ਕੇ ਦੀ ਕੂਕ ਸੁਣ ਕੇ, ਵਿਚਰ ਕੇ ਦੀ ਕੂਕ ਸੁਣ ਕੇ, ਵਿਚਰ ਕੇ ਦੀ ਕੂਕ ਸੁਣ ਕੇ, ਵਿਚਰ ਕੇ ਦੀ ਕੂਕ ਸੁਣ ਕੇ। ਧੰਨਵਾਦ
0: ਦੇ ਪਿਆਰੇ ਸਰੋਤਿਓ, ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਸਾਡੇ ਅਗਲੇ ਜੋ ਗੀਤਕਾਰ ਸੰਗੀਤਕਾਰ ਅਤੇ ਗਾਇਕ ਹਾਜ਼ਰ ਹੋ ਰਹੇ ਨੇ ਉਹ ਹਨ ਜਰਮਨ ਵੱਸਦੇ ਜੋਗਿੰਦਰਪਾਲ ਮੱਲ ਜੀ। ਜੋਗਿੰਦਰਪਾਲ ਮੱਲ ਜੀ ਜਿੱਥੇ ਵਧੀਆ ਲਿਖਦੇ ਨੇ, ਵਧੀਆ ਗਾਉਂਦੇ ਨੇ, ਉੱਥੇ ਉਹ ਵਧੀਆ ਪੜ੍ਹਦੇ ਵੀ ਨੇ ਅਤੇ ਜਿਹੜੀਆਂ ਰਚਨਾਵਾਂ ਉਹਨਾਂ ਨੂੰ ਵਧੀਆ ਲੱਗਦੀਆਂ ਨੇ ਉਹ ਉਹਨਾਂ ਨੂੰ ਸੁਰਬੱਧ ਕਰਕੇ ਜਿਹੜਾ ਆ ਉਹ ਸਰੋਤਿਆਂ ਦੇ ਸਨਮੁੱਖ ਪੇਸ਼ ਕਰਨ ਦੀ ਖੁਸ਼ੀ ਵੀ ਪ੍ਰਾਪਤ ਕਰਦੇ ਰਹਿੰਦੇ ਨੇ। ਇਸ ਵਾਰ ਉਹ ਸਾਡੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਪੰਜਾਬੀ ਦੀ ਕਹਾਣੀਕਾਰਾ, ਪੰਜਾਬੀ ਦੀ ਸ਼ਾਇਰਾ ਰਣਜੀਤ ਕੌਰ ਸਾਵੀ, ਜਿਹੜੇ ਕਿ ਮਲੇਰਕੋਟਲਾ ਨਾਲ ਸੰਬੰਧ ਰੱਖਦੇ ਨੇ, ਉਹਨਾਂ ਦੀ ਰਚਨਾ ਤੇਰੀਆਂ ਤੋਂ ਹੀ ਜਾਣੇ ਲੈ ਕੇ ਹਾਜ਼ਰ ਹੋ ਰਹੇ ਨੇ। ਜੋਗਿੰਦਰਪਾਲ ਮੱਲ ਜੀ, ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਬਹੁਤ ਬਹੁਤ ਨਿੱਘਾ ਸਵਾਗਤ ਹੈ ਜੀ।

ਪਲਮਲ ਜੀ ਤੋਂ ਬਾਅਦ ਹੁਣ ਸਾਡੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਅਗਲੀ ਗਾਇਕਾ ਹਾਜ਼ਰ ਹੋ ਰਹੀ ਹੈ, ਜਿਹੜੀ ਕਿ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬੰਗਾ ਦੇ ਪਿੰਡ ਖਮਾਚੋ ਨਾਲ ਸੰਬੰਧ ਰੱਖਦੀ ਹੈ, ਇੱਥੋਂ ਦੀ ਜੰਪ ਵਾਲੇ, ਪਰ ਕਬੀਲਦਾਰੀ ਦੇ ਕਹਿ ਲਈਏ ਜਾਂ ਵਿਆਹਤਾ ਜੀਵਨ ਦੇ ਵਿੱਚ ਉਸ ਦਾ ਜਿਹੜਾ ਸੰਬੰਧ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਸ਼ਹਿਰ ਸਰਹੰਦ ਦੇ ਨਾਲ ਪਿਆ, ਅਤੇ ਉਸ ਦੀ ਅਸਲ ਵਿੱਚ ਜਿਹੜੀ ਮਾਸਟਰੀ ਹੈ ਉਹ ਲੋਕ ਗੀਤਾਂ ਦੇ ਉੱਤੇ ਹੈ, ਪਰ ਅੱਜ ਉਹ ਸਾਡੀ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਜਿਹੜਾ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਹੈ ਹਿੰਦੀ ਦਾ ਗੀਤ ਹੈ। ਇੱਕ ਆਸ ਕਰਦੇ ਹਾਂ ਕਿ ਸਰੋਤੇ ਰੀਨਾ ਸਿੰਘ ਦੇ ਇਸ ਗੀਤ ਨੂੰ ਵੀ ਪਸੰਦ ਕਰਨਗੇ। ਬਹੁਤ ਬਹੁਤ ਸਵਾਗਤ ਹੈ ਰੀਨਾ ਸਿੰਘ ਜੀ।

0: ਮਹੀਨਾ ਸਿੰਘ ਤੋਂ ਬਾਅਦ ਹੁਣ ਮੈਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬੰਗਾ ਦੇ ਪਿੰਡ ਹਿਓ ਵਿਖੇ ਵੱਸਦੇ ਗਾਇਕ ਕ੍ਰਿਸ਼ਨ ਹੀ ਉਹਨੂੰ ਸੱਦਾ ਦੇਣ ਜਾ ਰਿਹਾ। ਉਹ ਵੀ ਇੱਕ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ। ਆਸ ਕਰਦੇ ਹਾਂ ਕਿ ਇਸ ਗੀਤ ਨੂੰ ਵੀ ਤੁਸੀਂ ਪਸੰਦ ਕਰੋਗੇ। ਇਹ ਮੌਜੂਦਾ ਸਮੇਂ ਨਾਲ ਜੋੜ ਕੇ ਉਹਨਾਂ ਦਾ ਗੀਤ ਹੈ। ਕ੍ਰਿਸ਼ਨ ਹਿਓ ਜੀ, ਤੁਸੀਂ ਗਾਉਂਦੇ ਵਧੀਆ ਹੋ ਅਤੇ ਲਗਾਤਾਰ ਜਿਹੜੀ ਆ ਹਾਜ਼ਰੀ ਜਿਹੜੀ ਆ ਉਹ ਰੇਡੀਓ ਨਾਲ ਜੁੜੇ ਰਿਹਾ ਕਰੋ ਅਤੇ ਜਲਦੀ ਜਲਦੀ ਜਿਹੜੇ ਆ ਫਿਰ ਇਹ ਸਾਡੇ ਪ੍ਰੋਗਰਾਮਾਂ ਦੇ ਵਿੱਚ ਪਾਉਂਦੇ ਰਿਹਾ ਕਰੋ। ਜਿਵੇਂ ਦਿਲ ਦੀਆਂ ਗੱਲਾਂ ਪ੍ਰੋਗਰਾਮ ਹੈ, ਫਿਰ ਤੁਸੀਂ ਜਿਹੜਾ ਗਾਉਂਦੀ ਸ਼ਾਮ ਦੇ ਵਿੱਚ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਜਿਹੜੇ ਆ ਉਹ ਗੇੜਾ ਮਾਰਦੇ ਰਿਹਾ ਕਰੋ। ਕ੍ਰਿਸ਼ਨ ਹਿਓ ਜੀ, ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਸਵਾਗਤ ਹੈ।
1: ਹੱਕਾਂ ਨੂੰ ਮਾਰੇ ਜਿੰਦਰੇ ਹੁਣ ਤੋੜਨ ਆਏ ਹਾਂ, ਹੱਕਾਂ ਨੂੰ ਮਾਰੇ ਜਿੰਦਰੇ ਹੁਣ ਤੋੜਨ ਆਏ ਹਾਂ, ਜਾਗ ਹਕਮ ਸਰਕਾਰੇ ਭਾਜੀ ਮੋੜਨ ਆਏ ਹਾਂ, ਜਾਗ ਹਕਮ ਸਰਕਾਰੇ ਭਾਜੀ ਮੋੜਨ ਆਏ ਹਾਂ। ਬੜੇ ਕਮਾਲ ਹੈ ਜ਼ੁਲਮ ਤੂੰ ਹੁਣ ਇੱਕ ਨਾ ਸਹਿਣਾ, ਬੱਬਰ ਸ਼ੇਰਾ ਵਾਂਗੂ ਹੁਣ ਇਹਨਾਂ ਟੁੱਟ ਕੇ ਪੈਣਾ। ਬੜੇ ਕਮਾਲ ਹੈ ਜ਼ੁਲਮ ਤੂੰ ਹੁਣ ਇੱਕ ਨਾ ਸਹਿਣਾ, ਬੱਬਰ ਸ਼ੇਰਾ ਵਾਂਗੂ ਹੁਣ ਇਹਨਾਂ ਟੁੱਟ ਕੇ ਪੈਣਾ। ਭਾਂਡਾ ਤੇਰੀ ਹੈ ਕੜਵਾਲਾ ਤੋੜਨ ਆਏ ਹਾਂ, ਜਾਗ ਹਕਮ ਸਰਕਾਰੇ ਭਾਜੀ ਮੋੜਨ ਆਏ ਹਾਂ। ਪਤਾ ਨਹੀਂ ਜੇ ਤੈਨੂੰ ਪਰ ਇਤਿਹਾਸ ਪੁਰਾਣੇ ਨੂੰ, ਅਰਬੀ ਮੁਗਲ ਪਠਾਨ ਜਾਂ ਪੁੱਛੀ ਤੂੰ ਜਰਵਾਣੇ ਨੂੰ। ਪਤਾ ਨਹੀਂ ਜੇ ਤੈਨੂੰ ਪਰ ਇਤਿਹਾਸ ਪੁਰਾਣੇ ਨੂੰ, ਅਰਬੀ ਮੁਗਲ ਪਠਾਨ ਜਾਂ ਪੁੱਛੀ ਤੂੰ ਜਰਵਾਣੇ ਨੂੰ। ਉਲਟੇ ਵਗਦੇ ਪਾਣੀਆਂ ਦੇ ਰੁੱਖ ਮੋੜਨ ਆਏ ਹਾਂ, ਜਾਗ ਹਕਮ ਸਰਕਾਰੇ ਭਾਜੀ ਮੋੜਨ ਆਏ ਹਾਂ, ਜਾਗ ਹਕਮ ਸਰਕਾਰੇ ਭਾਜੀ ਮੋੜਨ ਆਏ ਹਾਂ। ਅਣਖਾਂ ਦੀ ਮਿੱਟੀ ਦੇ ਜਾਏ ਅਣਖੀ ਸੂਰੇ, ਕਹਿਣੀ ਕਰਨੀ ਵਾਲੇ ਇਹ ਬਚਨਾਂ ਦੇ ਪੂਰੇ। ਅਣਖਾਂ ਦੀ ਮਿੱਟੀ ਦੇ ਜਾਏ ਅਣਖੀ ਸੂਰੇ, ਕਹਿਣੀ ਕਰਨੀ ਵਾਲੇ ਇਹ ਬਚਨਾਂ ਦੇ ਪੂਰੇ। ਆਕੜ ਵਾਲੀ ਧੌਣ ਨੂੰ ਫੜ ਮਰੋੜਨ ਆਏ ਹਾਂ, ਉਹ ਜਾਗ ਹਕਮ ਸਰਕਾਰੇ ਭਾਜੀ ਮੋੜਨ ਆਏ ਹਾਂ। ਮਿੱਟੀ ਸਾਡੀ ਮਾਤਾ ਪਾਣੀ ਪਿਤਾ ਸਾਡਾ ਹੈ, ਅੰਨਦਾਤਾ ਜੋ ਦੇਸ਼ ਦਾ ਪਰਦਾ ਪੇਟ ਤੁਹਾਡਾ ਹੈ। ਮਿੱਟੀ ਸਾਡੀ ਮਾਤਾ ਪਾਣੀ ਪਿਤਾ ਸਾਡਾ ਹੈ, ਅੰਨਦਾਤਾ ਜੋ ਦੇਸ਼ ਦਾ ਪਰਦਾ ਪੇਟ ਤੁਹਾਡਾ ਹੈ। ਟੁੱਟੇ ਦਿਲਾਂ ਨੂੰ ਬਾਲੀ ਰਲ ਕੇ ਜੋੜਨ ਆਏ ਹਾਂ, ਜਾਗ ਹਕਮ ਸਰਕਾਰੇ ਭਾਜੀ ਮੋੜਨ ਆਏ ਹਾਂ, ਹੱਕਾਂ ਨੂੰ ਮਾਰੇ ਜਿੰਦਰੇ ਹੁਣ ਤੋੜਨ ਆਏ ਹਾਂ, ਜਾਗ ਹਕਮ ਸਰਕਾਰੇ ਭਾਜੀ ਮੋੜਨ ਆਏ ਹਾਂ, ਹਾਂ ਜਾਗ ਹਕਮ ਸਰਕਾਰੇ ਭਾਜੀ ਮੋੜਨ ਆਏ ਹਾਂ।
0: ਬਾਬਾ ਰੇਡੀਓ ਦੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਮੈਂ ਸ਼ਾਇਰ, ਗੀਤਕਾਰ, ਸੰਗੀਤਕਾਰ ਅਤੇ ਗਾਇਕਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਡਾ ਅੱਜ ਦੇ ਇਸ ਬਹੁਤ ਘੱਟ ਸਮੇਂ ਵਾਲੇ ਪ੍ਰੋਗਰਾਮ ਦੇ ਵਿੱਚ ਸਾਥ ਦਿੱਤਾ ਅਤੇ ਪ੍ਰੋਗਰਾਮ ਨੂੰ ਨੇਪਰੇ ਚੜ੍ਹਨ ਦੇ ਵਿੱਚ ਸਾਡਾ ਸਹਿਯੋਗ ਕੀਤਾ ਅਤੇ ਅਸੀਂ ਸਰੋਤਿਆਂ ਦੇ ਵੀ ਧੰਨਵਾਦੀ ਹਾਂ ਵੀ ਉਹਨਾਂ ਨੇ ਸਾਡੇ ਇਸ ਪ੍ਰੋਗਰਾਮ ਨੂੰ ਜਿਹੜਾ ਆ ਪੂਰਾ ਮਾਣਿਆ ਹੈ ਅਤੇ ਜੇ ਇਸ ਦੇ ਵਿੱਚ ਕੋਈ ਕਮੀਆਂ ਪੇਸ਼ੀਆਂ ਰਹਿ ਗਈਆਂ ਹੋਣਗੀਆਂ ਅਤੇ ਉਸ ਲਈ ਮੈਂ ਸਾਰਿਆਂ ਤੋਂ ਖਿਮਾ ਮੰਗਦਾ ਅਤੇ ਅੰਤ ਦੇ ਵਿੱਚ ਹਰਵੰਸੀਆਂ ਵੱਲੋਂ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਸਾਰੇ ਸਰੋਤਿਆਂ, ਮਹਿਮਾਨਾਂ, ਗਾਇਕਾਂ ਅਤੇ ਗੀਤਕਾਰਾਂ ਨੂੰ ਇੱਕ ਵਾਰ ਫਿਰ ਅਦਾਬ, ਨਮਸਕਾਰ, ਸਤਿ ਸ਼੍ਰੀ ਅਕਾਲ, ਕੁਦਰਤ ਖੈਰ ਕਰੇ, ਅਲਵਿਦਾ ਪਿਆਰੇ ਦੋਸਤੋ, ਆਮੀਨ, ਫਿਰ ਮਿਲਾਂਗੇ। ਰਫੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਮੋਹਾਲੀ ਤੋਂ ਸਾਡੇ ਕੰਚਨ ਜੈਨ ਜੀ, ਜਿਹੜੇ ਕਿ ਬਹੁਤ ਸੁਰੀਲੀ ਆਵਾਜ਼ ਦੇ ਨਾਲ ਗਾਉਂਦੇ ਨੇ। ਕੰਚਨ ਜੈਨ ਜੀ ਇੱਕ ਹਿੰਦੀ ਦਾ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ, ਜਿਹੜਾ ਕਿ ਭਾਵੇਂ ਫਿਲਮੀ ਗੀਤ ਹੈ ਪਰ ਉਹਨਾਂ ਨੇ ਆਪਣੀ ਆਵਾਜ਼ ਦੇ ਵਿੱਚ ਗਾਇਆ ਹੈ। ਕੰਚਨ ਜੈਨ ਜੀ, ਤੁਹਾਡਾ ਦੁਆਬਾ ਰੈਡੀ ਦੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਪਹਿਲੀ ਵਾਰੀ ਆਉਣ ਦੇ ਬਹੁਤ ਬਹੁਤ ਨਿੱਘਾ ਸਵਾਗਤ ਹੈ ਜੀ।